ਸਾਰੇ ਸ਼ਾਇਰ ਦੋਸਤਾਂ ਦਾ ਜਿਨ੍ਹਾਂ ਨੇ ਸਾਡੀ ਅੱਜ ਦੀ ਕਾਮੇ ਫਲ ਨੂੰ ਚਾਰ ਚੰਨ ਲਾਏ ਉਹਨਾਂ ਦਾ ਤੇ ਜਿਹੜੇ ਸਰੋਤਿਆਂ ਨੇ ਸਾਡੀ ਕਾਮੇ ਫਲ ਨੂੰ ਸੁਣਿਆ ਅਸੀਂ ਉਹਨਾਂ ਦੇ ਬਹੁਤ ਬਹੁਤ ਧੰਨਵਾਦੀ ਹਾਂ ਤੇ ਅੰਤ ਵਿੱਚ ਹਰਵੰਸ਼ ਸਿੰਘ ਵੱਲੋਂ ਸਾਰੇ ਪਰਿਵਾਰ ਨੂੰ ਜਿਹੜਾ ਆ ਇੱਕ ਵਾਰ ਫਿਰ ਆਦਾਬ ਨਮਸਕਾਰ ਸਤਿ ਸ੍ਰੀ ਅਕਾਲ ਕੁਦਰਤ ਖੈਰ ਕਰੇ ਅਲਵਿਦਾ ਆਮੀਨ।

ਇਹ ਪਾਵਨ ਸ਼ਬਦ ਭਗਤ ਕਬੀਰ ਜੀ ਦਾ ਉਚਾਰਨ ਕੀਤਾ ਹੋਇਆ ਗੁਰੂ ਗ੍ਰੰਥ ਸਾਹਿਬ ਅੰਦਰ ਤਿਲੰਗ ਰਾਗ ਵਿੱਚ ਦਰਜ ਹੈ। ਭਗਤ ਕਬੀਰ ਜੀ ਮਨੁੱਖ ਨੂੰ ਉਪਦੇਸ਼ ਕਰ ਰਹੇ ਹਨ, ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ, ਇਹ ਜੋ ਦੁਨੀਆ ਸਿਹਰ ਮੇਲਾ ਦਸਤਗੀਰੀ ਨਾ ਹੈ। ਹੇ ਬੰਦੇ, ਤੂੰ ਹਰ ਰੋਜ਼ ਆਪਣੇ ਦਿਲ ਆਪਣੇ ਹਿਰਦੇ ਵਿੱਚ ਉਸ ਪਰਮਾਤਮਾ ਦੀ ਭਾਲ ਕਰ ਅਤੇ ਐਵੇਂ ਘਬਰਾਹਟ ਵਿੱਚ ਨਾ ਭਟਕਦਾ ਫਿਰ। ਇਹ ਦੁਨੀਆ ਇੱਕ ਜਾਦੂ ਦਾ ਤਮਾਸ਼ਾ ਹੈ ਅਤੇ ਜਿਵੇਂ ਜਾਦੂ ਦੇ ਤਮਾਸ਼ੇ 'ਚੋਂ ਕੁਝ ਵੀ ਪ੍ਰਾਪਤ ਨਹੀਂ ਹੁੰਦਾ, ਉਸੇ ਤਰ੍ਹਾਂ ਇਸ ਜਗਤ ਵਿੱਚੋਂ ਵੀ ਤੈਨੂੰ ਕੋਈ ਚੀਜ਼ ਪ੍ਰਾਪਤ ਨਹੀਂ ਹੋਣ ਵਾਲੀ। ਬੇਦ ਕਤੇਬ ਇਫਤਰਾ ਭਾਈ, ਦਿਲ ਕਾ ਫਿਕਰ ਨਾ ਜਾਏ, ਟੁਕ ਦਮ ਕਰਾਰੀ ਜੋ ਕਰੋ, ਹਾਜ਼ਰ ਹਜ਼ੂਰ ਖੁਦਾਏ। ਹੇ ਭਾਈ, ਬੇਅਰਥ ਬਹਿਸ ਕਰਨ ਲਈ ਬੇਦਾਂ ਕਿਤਾਬਾਂ ਦੇ ਹਵਾਲੇ ਦੇ ਕੇ ਐਵੇਂ ਫਜ਼ੂਲ ਗੱਲਾਂ ਕਰਨ ਨਾਲ ਦਿਲ ਦਾ ਸਹਿਮ ਦੂਰ ਨਹੀਂ ਹੁੰਦਾ। ਤੁਸੀਂ ਆਪਣੇ ਮਨ ਨੂੰ ਪਲਕ ਭਰ ਵੀ ਟਿਕਾ ਲਓ ਤਾਂ ਤੁਹਾਨੂੰ ਸਭਨਾਂ ਵਿੱਚ ਰੱਬ ਵੱਸਦਾ ਦਿਸ ਪਏਗਾ। ਦਰੋਗ ਪੜ ਪੜ ਖੁਸ਼ੀ ਹੋਏ, ਬੇਖਬਰ ਬਾਦ ਬਕਾਹੇ, ਹੱਕ ਸੱਚ ਖਾਲਕ ਖਲਕ ਮਿਆਨੇ, ਸ਼ਿਆਮ ਮੂਰਤ ਨਾ ਹੈ। ਬੇਸਮਝ ਲੋਕ ਦੂਸਰੇ ਧਰਮਾਂ ਦੀਆਂ ਪੁਸਤਕਾਂ ਪੜ੍ਹ ਪੜ੍ਹ ਕੇ ਕਿ ਇਹਨਾਂ ਵਿੱਚ ਜੋ ਲਿਖਿਆ ਹੈ ਉਹ ਝੂਠ ਹੈ, ਖੁਸ਼ ਹੋ ਕੇ ਬਹਿਸ ਕਰ ਰਹੇ ਹਨ, ਪਰ ਸਦਾ ਥਿਰ ਰਹਿਣ ਵਾਲਾ ਪਰਮਾਤਮਾ ਸਭਨਾਂ ਜੀਆਂ ਵਿੱਚ ਵੱਸ ਰਿਹਾ ਹੈ। ਨਾ ਤਾਂ ਉਹ ਸੱਤਵੇਂ ਅਸਮਾਨ 'ਤੇ ਬੈਠਾ ਹੈ ਅਤੇ ਨਾ ਹੀ ਕ੍ਰਿਸ਼ਨ ਦੀ ਮੂਰਤੀ ਵਿੱਚ ਹੈ, ਉਹ ਤਾਂ ਸਰਬ ਵਿਆਪਕ ਹੈ। ਅਸਮਾਨ ਮਿਆਨੇ ਲਹੰਗ ਦਰੀਆ, ਗੁਸਲ ਕਰਦਨ ਬੂਤ, ਕਰ ਫਕਰ ਦਾਇਮ ਲਾਏ ਚਸ਼ਮੇ, ਜਹਿ ਤਹਾਂ ਮੌਜੂਦ। ਸੱਤਵੇਂ ਅਸਮਾਨ ਵਿੱਚ ਬੈਠਾ ਸਮਝਣ ਦੀ ਥਾਂ 'ਤੇ ਹੇ ਭਾਈ, ਉਹ ਪ੍ਰਭੂ ਰੂਪ ਦਰਿਆ ਤਾਂ ਅੰਤੇ ਕਰਨ ਵਿੱਚ ਲਹਿਰਾਂ ਮਾਰ ਰਿਹਾ ਹੈ, ਤੂੰ ਉਸ ਵਿੱਚ ਇਸ਼ਨਾਨ ਕਰਨਾ ਸੀ। ਸੋ ਸਦਾ ਉਸ ਦੀ ਬੰਦਗੀ ਕਰ, ਗਿਆਨ ਰੂਪੀ ਐਨਕ ਲਾ ਕੇ ਵੇਖ, ਉਹ ਹਰ ਥਾਂ ਮੌਜੂਦ ਹੈ। ਅੱਲਾ ਪਾਕੰ ਪਾਕ ਹੈ, ਸ਼ੱਕ ਕਰੋ ਜੇ ਦੂਸਰ ਹੋਏ, ਕਬੀਰ ਕਰਮ ਕਰੀਮ ਕਾ ਉਹ ਕਰੈ ਜਾਣੈ ਸੋਏ। ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਕਿ ਪਰਮਾਤਮਾ ਸਭ ਤੋਂ ਪਵਿੱਤਰ ਹਸਤੀ ਹੈ। ਮੈਂ ਇਸ ਗੱਲ ਵਿੱਚ ਤਾਂ ਸ਼ੱਕ ਕਰਾਂ ਜੇ ਉਸ ਵਰਗਾ ਕੋਈ ਹੋਰ ਵੀ ਹੋਵੇ ਤਾਂ। ਹੇ ਕਬੀਰ, ਉਹ ਮਨੁੱਖ ਹੀ ਇਹ ਗੱਲ ਸਮਝ ਸਕਦਾ ਹੈ ਜਿਸ ਨੂੰ ਵਾਹਿਗੁਰੂ ਸਮਝਣ ਯੋਗ ਕਰ ਦੇਵੇ। ਇਹ ਬਖਸ਼ਿਸ਼ ਉਸ ਪਰਮਾਤਮਾ ਦੇ ਆਪਣੇ ਹੱਥ ਵਿੱਚ ਹੈ। ਇਸ ਲਈ ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ।

ਇਹ ਪਾਵਨ ਸ਼ਬਦ ਭਗਤ ਕਬੀਰ ਜੀ ਦਾ ਉਚਾਰਨ ਕੀਤਾ ਹੋਇਆ ਗੁਰੂ ਗ੍ਰੰਥ ਸਾਹਿਬ ਅੰਦਰ ਤਿਲੰਗ ਰਾਗ ਵਿੱਚ ਦਰਜ ਹੈ। ਭਗਤ ਕਬੀਰ ਜੀ ਮਨੁੱਖ ਨੂੰ ਉਪਦੇਸ਼ ਕਰ ਰਹੇ ਹਨ, ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ, ਇਹ ਜੋ ਦੁਨੀਆ ਸਿਹਰ ਮੇਲਾ ਦਸਤਗੀਰੀ ਨਾ ਹੈ। ਹੇ ਬੰਦੇ, ਤੂੰ ਹਰ ਰੋਜ਼ ਆਪਣੇ ਦਿਲ ਆਪਣੇ ਹਿਰਦੇ ਵਿੱਚ ਉਸ ਪਰਮਾਤਮਾ ਦੀ ਭਾਲ ਕਰ ਅਤੇ ਐਵੇਂ ਘਬਰਾਹਟ ਵਿੱਚ ਨਾ ਭਟਕਦਾ ਫਿਰ। ਇਹ ਦੁਨੀਆ ਇੱਕ ਜਾਦੂ ਦਾ ਤਮਾਸ਼ਾ ਹੈ ਅਤੇ ਜਿਵੇਂ ਜਾਦੂ ਦੇ ਤਮਾਸ਼ੇ 'ਚੋਂ ਕੁਝ ਵੀ ਪ੍ਰਾਪਤ ਨਹੀਂ ਹੁੰਦਾ, ਉਸੇ ਤਰ੍ਹਾਂ ਇਸ ਜਗਤ ਵਿੱਚੋਂ ਵੀ ਤੈਨੂੰ ਕੋਈ ਚੀਜ਼ ਪ੍ਰਾਪਤ ਨਹੀਂ ਹੋਣ ਵਾਲੀ। ਬੇਦ ਕਤੇਬ ਇਫਤਰਾ ਭਾਈ, ਦਿਲ ਕਾ ਫਿਕਰ ਨਾ ਜਾਏ, ਟੁਕ ਦਮ ਕਰਾਰੀ ਜੋ ਕਰੋ, ਹਾਜ਼ਰ ਹਜ਼ੂਰ ਖਦਾਏ। ਹੇ ਭਾਈ, ਬੇਅਰਥ ਬਹਿਸ ਕਰਨ ਲਈ ਬੇਦਾਂ ਕਿਤਾਬਾਂ ਦੇ ਹਵਾਲੇ ਦੇ ਕੇ ਐਵੇਂ ਫਜ਼ੂਲ ਗੱਲਾਂ ਕਰਨ ਨਾਲ ਦਿਲ ਦਾ ਸਹਿਮ ਦੂਰ ਨਹੀਂ ਹੁੰਦਾ। ਤੁਸੀਂ ਆਪਣੇ ਮਨ ਨੂੰ ਪਲਕ ਭਰ ਵੀ ਟਿਕਾ ਲਓ ਤਾਂ ਤੁਹਾਨੂੰ ਸਭਨਾਂ ਵਿੱਚ ਰੱਬ ਵੱਸਦਾ ਦਿਸ ਪਏਗਾ। ਦਰੋਗ ਪੜ ਪੜ ਖੁਸ਼ੀ ਹੋਏ, ਬੇਖਬਰ ਬਾਦ ਬਕਾਹੇ, ਹੱਕ ਸੱਚ ਖਾਲਕ ਖਲਕ ਮਿਆਨੇ, ਸ਼ਿਆਮ ਮੂਰਤ ਨਾ ਹੈ। ਬੇਸਮਝ ਲੋਕ ਦੂਸਰੇ ਧਰਮਾਂ ਦੀਆਂ ਪੁਸਤਕਾਂ ਪੜ੍ਹ ਪੜ੍ਹ ਕੇ ਕਿ ਇਹਨਾਂ ਵਿੱਚ ਜੋ ਲਿਖਿਆ ਹੈ ਉਹ ਝੂਠ ਹੈ, ਖੁਸ਼ ਹੋ ਕੇ ਬਹਿਸ ਕਰ ਰਹੇ ਹਨ, ਪਰ ਸਦਾ ਥਿਰ ਰਹਿਣ ਵਾਲਾ ਪਰਮਾਤਮਾ ਸਭਨਾਂ ਜੀਆਂ ਵਿੱਚ ਵੱਸ ਰਿਹਾ ਹੈ। ਨਾ ਤਾਂ ਉਹ ਸੱਤਵੇਂ ਅਸਮਾਨ 'ਤੇ ਬੈਠਾ ਹੈ ਅਤੇ ਨਾ ਹੀ ਕ੍ਰਿਸ਼ਨ ਦੀ ਮੂਰਤੀ ਵਿੱਚ ਹੈ, ਉਹ ਤਾਂ ਸਰਬ ਵਿਆਪਕ ਹੈ। ਅਸਮਾਨ ਮਿਆਨੇ ਲਹੰਗ ਦਰੀਆ, ਗੁਸਲ ਕਰਦਨ ਬੂਤ, ਕਰ ਫਕਰ ਦਾਇਮ ਲਾਏ ਚਸ਼ਮੇ, ਜਹਿ ਤਹਾਂ ਮੌਜੂਦ। ਸੱਤਵੇਂ ਅਸਮਾਨ ਵਿੱਚ ਬੈਠਾ ਸਮਝਣ ਦੀ ਥਾਂ 'ਤੇ ਹੇ ਭਾਈ, ਉਹ ਪ੍ਰਭੂ ਰੂਪ ਦਰਿਆ ਤਾਂ ਅੰਤੇ ਕਰਨ ਵਿੱਚ ਲਹਿਰਾਂ ਮਾਰ ਰਿਹਾ ਹੈ, ਤੂੰ ਉਸ ਵਿੱਚ ਇਸ਼ਨਾਨ ਕਰਨਾ ਸੀ, ਸੋ ਸਦਾ ਉਸ ਦੀ ਬੰਦਗੀ ਕਰ, ਗਿਆਨ ਰੂਪੀ ਐਨਕ ਲਾ ਕੇ ਵੇਖ, ਉਹ ਹਰ ਥਾਂ ਮੌਜੂਦ ਹੈ। ਅੱਲਾ ਪਾਕੰ ਪਾਕ ਹੈ, ਸ਼ੱਕ ਕਰੋ ਜੇ ਦੂਸਰ ਹੋਏ, ਕਬੀਰ ਕਰਮ ਕਰੀਮ ਕਾ ਉਹ ਕਰੈ ਜਾਣੈ ਸੋਏ। ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਕਿ ਪਰਮਾਤਮਾ ਸਭ ਤੋਂ ਪਵਿੱਤਰ ਹਸਤੀ ਹੈ। ਮੈਂ ਇਸ ਗੱਲ ਵਿੱਚ ਤਾਂ ਸ਼ੱਕ ਕਰਾਂ ਜੇ ਉਸ ਵਰਗਾ ਕੋਈ ਹੋਰ ਵੀ ਹੋਵੇ ਤਾਂ। ਹੇ ਕਬੀਰ, ਉਹ ਮਨੁੱਖ ਹੀ ਇਹ ਗੱਲ ਸਮਝ ਸਕਦਾ ਹੈ ਜਿਸ ਨੂੰ ਵਾਹਿਗੁਰੂ ਸਮਝਣ ਯੋਗ ਕਰ ਦੇਵੇ। ਇਹ ਬਖਸ਼ਿਸ਼ ਉਸ ਪਰਮਾਤਮਾ ਦੇ ਆਪਣੇ ਹੱਥ ਵਿੱਚ ਹੈ। ਇਸ ਲਈ ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ।

ਇਹ ਪਾਵਨ ਸ਼ਬਦ ਭਗਤ ਕਬੀਰ ਜੀ ਦਾ ਉਚਾਰਨ ਕੀਤਾ ਹੋਇਆ ਗੁਰੂ ਗ੍ਰੰਥ ਸਾਹਿਬ ਅੰਦਰ ਤਿਲੰਗ ਰਾਗ ਵਿੱਚ ਦਰਜ ਹੈ। ਭਗਤ ਕਬੀਰ ਜੀ ਮਨੁੱਖ ਨੂੰ ਉਪਦੇਸ਼ ਕਰ ਰਹੇ ਹਨ, ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ, ਇਹ ਜੋ ਦੁਨੀਆ ਸਿਹਰ ਮੇਲਾ ਦਸਤਗੀਰੀ ਨਾ ਹੈ। ਹੇ ਬੰਦੇ, ਤੂੰ ਹਰ ਰੋਜ਼ ਆਪਣੇ ਦਿਲ ਆਪਣੇ ਹਿਰਦੇ ਵਿੱਚ ਉਸ ਪਰਮਾਤਮਾ ਦੀ ਭਾਲ ਕਰ ਅਤੇ ਐਵੇਂ ਘਬਰਾਹਟ ਵਿੱਚ ਨਾ ਭਟਕਦਾ ਫਿਰ। ਇਹ ਦੁਨੀਆ ਇੱਕ ਜਾਦੂ ਦਾ ਤਮਾਸ਼ਾ ਹੈ ਅਤੇ ਜਿਵੇਂ ਜਾਦੂ ਦੇ ਤਮਾਸ਼ੇ 'ਚੋਂ ਕੁਝ ਵੀ ਪ੍ਰਾਪਤ ਨਹੀਂ ਹੁੰਦਾ, ਉਸੇ ਤਰ੍ਹਾਂ ਇਸ ਜਗਤ ਵਿੱਚੋਂ ਵੀ ਤੈਨੂੰ ਕੋਈ ਚੀਜ਼ ਪ੍ਰਾਪਤ ਨਹੀਂ ਹੋਣ ਵਾਲੀ। ਬੇਦ ਕਤੇਬ ਇਫਤਰਾ ਭਾਈ, ਦਿਲ ਕਾ ਫਿਕਰ ਨਾ ਜਾਏ, ਟੁੱਕ ਦਮ ਕਰਾਰੀ ਜੋ ਕਰੋ, ਹਾਜ਼ਰ ਹਜ਼ੂਰ ਖੁਦਾਏ। ਹੇ ਭਾਈ, ਬੇਅਰਥ ਬਹਿਸ ਕਰਨ ਲਈ ਬੇਦਾਂ ਕਿਤਾਬਾਂ ਦੇ ਹਵਾਲੇ ਦੇ ਕੇ ਐਵੇਂ ਫਜ਼ੂਲ ਗੱਲਾਂ ਕਰਨ ਨਾਲ ਦਿਲ ਦਾ ਸਹਿਮ ਦੂਰ ਨਹੀਂ ਹੁੰਦਾ। ਤੁਸੀਂ ਆਪਣੇ ਮਨ ਨੂੰ ਪਲਕ ਭਰ ਵੀ ਟਿਕਾ ਲਓ ਤਾਂ ਤੁਹਾਨੂੰ ਸਭਨਾਂ ਵਿੱਚ ਰੱਬ ਵੱਸਦਾ ਦਿਸ ਪਏਗਾ। ਦਰੋਗ ਪੜ ਪੜ ਖੁਸ਼ੀ ਹੋਏ, ਬੇਖਬਰ ਬਾਦ ਬਕਾਹੇ, ਹੱਕ ਸੱਚ ਖਾਲਕ ਖਲਕ ਮਿਆਨੇ, ਸ਼ਿਆਮ ਮੂਰਤ ਨਾ ਹੈ। ਬੇਸਮਝ ਲੋਕ ਦੂਸਰੇ ਧਰਮਾਂ ਦੀਆਂ ਪੁਸਤਕਾਂ ਪੜ੍ਹ ਪੜ੍ਹ ਕੇ ਕਿ ਇਹਨਾਂ ਵਿੱਚ ਜੋ ਲਿਖਿਆ ਹੈ ਉਹ ਝੂਠ ਹੈ, ਖੁਸ਼ ਹੋ ਕੇ ਬਹਿਸ ਕਰ ਰਹੇ ਹਨ, ਪਰ ਸਦਾ ਥਿਰ ਰਹਿਣ ਵਾਲਾ ਪਰਮਾਤਮਾ ਸਭਨਾਂ ਜੀਆਂ ਵਿੱਚ ਵੱਸ ਰਿਹਾ ਹੈ। ਨਾ ਤਾਂ ਉਹ ਸੱਤਵੇਂ ਅਸਮਾਨ 'ਤੇ ਬੈਠਾ ਹੈ ਅਤੇ ਨਾ ਹੀ ਕ੍ਰਿਸ਼ਨ ਦੀ ਮੂਰਤੀ ਵਿੱਚ ਹੈ, ਉਹ ਤਾਂ ਸਰਬ ਵਿਆਪਕ ਹੈ। ਅਸਮਾਨ ਮਿਆਨੇ ਲਹੰਗ ਦਰੀਆ, ਗੁਸਲ ਕਰਦਨ ਬੂਤ, ਕਰ ਫਕਰ ਦਾਇਮ ਲਾਏ ਚਸ਼ਮੇ, ਜਹਿ ਤਹਾਂ ਮੌਜੂਦ। ਸੱਤਵੇਂ ਅਸਮਾਨ ਵਿੱਚ ਬੈਠਾ ਸਮਝਣ ਦੀ ਥਾਂ 'ਤੇ ਹੇ ਭਾਈ, ਉਹ ਪ੍ਰਭੂ ਰੂਪ ਦਰਿਆ ਤਾਂ ਅੰਤੇ ਕਰਨ ਵਿੱਚ ਲਹਿਰਾਂ ਮਾਰ ਰਿਹਾ ਹੈ, ਤੂੰ ਉਸ ਵਿੱਚ ਇਸ਼ਨਾਨ ਕਰਨਾ ਸੀ, ਸੋ ਸਦਾ ਉਸ ਦੀ ਬੰਦਗੀ ਕਰ, ਗਿਆਨ ਰੂਪੀ ਐਨਕ ਲਾ ਕੇ ਵੇਖ, ਉਹ ਹਰ ਥਾਂ ਮੌਜੂਦ ਹੈ। ਅੱਲਾ ਪਾਕੰ ਪਾਕ ਹੈ, ਸ਼ੱਕ ਕਰੋ ਜੇ ਦੂਸਰ ਹੋਏ, ਕਬੀਰ ਕਰਮ ਕਰੀਮ ਕਾ ਉਹ ਕਰੈ ਜਾਣੈ ਸੋਏ। ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਕਿ ਪਰਮਾਤਮਾ ਸਭ ਤੋਂ ਪਵਿੱਤਰ ਹਸਤੀ ਹੈ। ਮੈਂ ਇਸ ਗੱਲ ਵਿੱਚ ਤਾਂ ਸ਼ੱਕ ਕਰਾਂ ਜੇ ਉਸ ਵਰਗਾ ਕੋਈ ਹੋਰ ਵੀ ਹੋਵੇ ਤਾਂ। ਹੇ ਕਬੀਰ, ਉਹ ਮਨੁੱਖ ਹੀ ਇਹ ਗੱਲ ਸਮਝ ਸਕਦਾ ਹੈ ਜਿਸ ਨੂੰ ਵਾਹਿਗੁਰੂ ਸਮਝਣ ਯੋਗ ਕਰ ਦੇਵੇ। ਇਹ ਬਖਸ਼ਿਸ਼ ਉਸ ਪਰਮਾਤਮਾ ਦੇ ਆਪਣੇ ਹੱਥ ਵਿੱਚ ਹੈ। ਇਸ ਲਈ ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ।

0: ਦੇ ਧੰਨਵਾਦ ਜੀ।
1: ਕਾ ਮਹਿਫਲ ਦੇ ਵਿੱਚ ਹੁਣ ਅਸੀਂ ਸੱਦਾ ਦੇਣ ਜਾ ਰਹੇ ਹਾਂ ਜਸਵੀਰ ਸ਼ਰਮਾ ਜੀ ਨੂੰ, ਜਿਹੜੇ ਕਿ ਦੱਦਾ ਹੂਰ ਤੋਂ ਹਨ ਤੇ ਬੜੀ ਪਿਆਰੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ, ਸਾਡੀ ਕਾ ਮਹਿਫਲਾਂ ਦੇ ਵਿੱਚ ਆਉਂਦੇ ਰਹਿੰਦੇ ਨੇ, ਪਰ ਇਸ ਵਾਰ ਕੁਝ ਰੁਝੇਵਿਆਂ ਦੇ ਕਾਰਨ ਅਸੀਂ ਉਹਨਾਂ ਨੂੰ ਦੋ ਤਿੰਨ ਕਵੀ ਦਰਬਾਰਾਂ ਦੇ ਵਿੱਚ ਸਮਾਂ ਨਹੀਂ ਦੇ ਸਕੇ। ਉਸ ਲਈ ਅਸੀਂ ਉਹਨਾਂ ਤੋਂ ਖਿਮਾ ਮੰਗਦੇ ਹਾਂ ਤੇ ਹੁਣ ਅੱਜ ਉਹਨਾਂ ਨੂੰ ਕਵੀ ਦਰਬਾਰ ਦੇ ਵਿੱਚ ਸੱਦਾ ਦੇ ਕੇ ਖੁਸ਼ੀ ਮਹਿਸੂਸ ਕਰ ਰਹੇ ਹਾਂ। ਜਸਵੀਰ ਸ਼ਰਮਾ ਜੀ, ਤੁਹਾਡਾ ਸਵਾਗਤ ਹੈ।
2: ਕੁੜੀਆਂ ਮਾਰਨਗੇ ਕੁੱਖਾਂ ਚ, ਲੋਕੀ ਚਾਹੁਣਗੇ ਮੁੰਡਿਆਂ ਨੂੰ, ਇੱਕ ਕੁੱਖ ਚੋਂ ਜਾਏ ਸੁਪਾਰੀ, ਦੇਣਗੇ ਗੁੰਡਿਆਂ ਨੂੰ। ਕੁੜੀਆਂ ਮਾਰਨਗੇ ਕੁੱਖਾਂ ਚ, ਲੋਕੀ ਚਾਹੁਣਗੇ ਮੁੰਡਿਆਂ ਨੂੰ, ਇੱਕ ਕੁੱਖ ਚੋਂ ਜਾਏ ਸੁਪਾਰੀ, ਦੇਣਗੇ ਗੁੰਡਿਆਂ ਨੂੰ। ਸਕਿਆਂ ਚੁਗਲੀ ਕਰਨੀ, ਸਭ ਕੁਝ ਲੁੱਟਿਆ ਜਾਊਗਾ, ਕਦੇ ਸੋਚਿਆ ਨਹੀਂ ਸੀ ਯਾਰੋ ਵੇਲਾ ਆ ਵੀ ਆਊਗਾ, ਕਦੇ ਸੋਚਿਆ ਨਹੀਂ ਸੀ ਯਾਰੋ ਵੇਲਾ ਆ ਵੀ ਆਊਗਾ। ਦਫ਼ਤਰੀ ਕੰਮ ਨਹੀਂ ਹੋਣੇ, ਥਾਂ ਥਾਂ ਰਿਸ਼ਵਤ ਚੱਲੂਗੀ, ਜਦ ਭ੍ਰਿਸ਼ਟਾਚਾਰੀ ਵਧਗੀ ਫਿਰ ਗਰੀਬੀ ਪਿੜ ਮੱਲੂਗੀ। ਦਫ਼ਤਰੀ ਕੰਮ ਨਹੀਂ ਹੋਣੇ, ਥਾਂ ਥਾਂ ਰਿਸ਼ਵਤ ਚੱਲੂਗੀ, ਜਦ ਭ੍ਰਿਸ਼ਟਾਚਾਰੀ ਵਧਗੀ ਫਿਰ ਗਰੀਬੀ ਪਿੜ ਮੱਲੂਗੀ। ਡਿਗਰੀਆਂ ਹੱਥਾਂ 'ਚ ਲੈ ਕੇ ਪੜਾਕੂ ਧੱਕੇ ਖਾਊਗਾ, ਕਦੇ ਸੋਚਿਆ ਨਹੀਂ ਸੀ ਯਾਰੋ ਆਹ ਵੇਲਾ ਵੀ ਆਊਗਾ, ਕਦੇ ਸੋਚਿਆ ਨਹੀਂ ਸੀ ਯਾਰੋ ਆਹ ਵੇਲਾ ਵੀ ਆਊਗਾ। ਲੁੱਚਾ ਲੰਡਾ ਚੌਧਰੀ ਤੇ ਗੁੰਡੀ ਰੰਨ ਪ੍ਰਧਾਨ ਹੋ, ਵੇਖਿਓ ਹੱਥਾਂ 'ਚੋਂ ਨਿਕਲੂਗਾ ਜਦ ਪੁੱਤ ਜਵਾਨ ਹੋ। ਲੁੱਚਾ ਲੰਡਾ ਚੌਧਰੀ ਤੇ ਗੁੰਡੀ ਰੰਨ ਪ੍ਰਧਾਨ ਹੋ, ਵੇਖਿਓ ਹੱਥਾਂ 'ਚੋਂ ਨਿਕਲੂਗਾ ਜਦ ਪੁੱਤ ਜਵਾਨ ਹੋ। ਜੇ ਸਮਝਾਓਗੇ ਢਿੱਡੋਂ ਜੰਮਿਆਂ ਹੀ ਫਿਰ ਗੱਲ ਨੂੰ ਆਊਗਾ, ਜੇ ਸਮਝਾਓਗੇ ਢਿੱਡੋਂ ਜੰਮਿਆਂ ਹੀ ਫਿਰ ਗੱਲ ਨੂੰ ਆਊਗਾ, ਕਦੇ ਸੋਚਿਆ ਨਹੀਂ ਸੀ ਯਾਰੋ ਵੇਲਾ ਆ ਵੀ ਆਊਗਾ। ਇੱਕ ਦਾਰੂ ਦੀ ਬੋਤਲ ਲਈ ਲੋਕ ਜ਼ਮੀਰ ਨੂੰ ਵੇਚਣਗੇ, ਲੀਡਰ ਮਰਗਾਂ ਉੱਤੇ ਜਾ ਜਾ ਸਿਆਸੀ ਰੋਟੀਆਂ ਸੇਕਣਗੇ। ਇੱਕ ਦਾਰੂ ਦੀ ਬੋਤਲ ਲਈ ਲੋਕ ਜ਼ਮੀਰ ਨੂੰ ਵੇਚਣਗੇ, ਲੀਡਰ ਮਰਗਾਂ ਉੱਤੇ ਜਾ ਜਾ ਸਿਆਸੀ ਰੋਟੀਆਂ ਸੇਕਣਗੇ। ਝੂਠਾ ਬੰਦਾ ਸੱਚੇ ਉੱਤੇ ਰੋਬ ਜਮਾਊਗਾ, ਕਦੇ ਸੋਚਿਆ ਨਹੀਂ ਸੀ ਯਾਰੋ ਵੇਲਾ ਆ ਵੀ ਆਊਗਾ। ਧਰਮ ਦੇ ਨਾਂ ਤੇ ਘਰ ਘਰ ਦੇ ਵਿੱਚ ਗੱਦੀਆਂ ਲਾਵਣਗੇ, ਭੋਲੀ ਭਾਲੀ ਜਨਤਾ ਉਂਗਲਾਂ ਉੱਤੇ ਨਚਾਵਣਗੇ। ਧਰਮ ਦੇ ਨਾਂ ਤੇ ਘਰ ਘਰ ਦੇ ਵਿੱਚ ਗੱਦੀਆਂ ਲਾਵਣਗੇ, ਭੋਲੀ ਭਾਲੀ ਜਨਤਾ ਉਂਗਲਾਂ ਉੱਤੇ ਨਚਾਵਣਗੇ। ਦੱਦਾ ਹੂਰੀਆ ਜੋ ਬਾਣੀ ਤੇ ਚੱਲੂ ਉਹੋ ਹੀ ਬਚ ਪਾਊਗਾ, ਕਦੇ ਸੋਚਿਆ ਨਹੀਂ ਸੀ ਯਾਰੋ ਆਹ ਵੇਲਾ ਵੀ ਆਊਗਾ, ਕਦੇ ਸੋਚਿਆ ਨਹੀਂ ਸੀ ਯਾਰੋ ਆਹ ਵੇਲਾ ਵੀ ਆਊਗਾ। ਧੰਨਵਾਦ ਦੋਸਤੋ।
1: ਜਸਵੀਰ ਸ਼ਰਮਾ ਜੀ ਤੋਂ ਬਾਅਦ ਹੁਣ ਅਸੀਂ ਮੋਹਾਲੀ ਤੋਂ ਸ਼ਾਇਰਾ ਸੁਰਿੰਦਰ ਭੋਗਲ ਜੀ ਨੂੰ ਸੱਦਾ ਦੇਣ ਜਾ ਰਹੇ ਹਾਂ, ਜਿਹੜੇ ਕਿ ਸਾਡੇ ਦੁਆਬਾ ਰੇਡੀਓ ਦੇ ਨਾਲ ਪੂਰੀ ਤਰ੍ਹਾਂ ਜੁੜੇ ਹੋਏ ਨੇ। ਉਹ ਇਕੱਲੇ ਆਪ ਨਹੀਂ ਜੁੜੇ, ਉਹਨੇ ਬਹੁਤ ਸਾਰੇ ਹੋਰ ਸ਼ਾਇਰਾਂ ਨੂੰ ਵੀ ਸਾਡੇ ਨਾਲ ਜੋੜਿਆ ਹੈ। ਅਸੀਂ ਸੁਰਿੰਦਰ ਭੋਗਲ ਜੀ ਨੂੰ ਆਪਣੇ ਕਵੀ ਦਰਬਾਰ ਦੇ ਵਿੱਚ ਸਮਾਂ ਦੇਣ ਦੀ ਖੁਸ਼ੀ ਲੈ ਰਹੇ ਹਾਂ। ਸੁਰਿੰਦਰ ਭੋਗਲ ਜੀ, ਤੁਹਾਡਾ ਸਵਾਗਤ ਹੈ।
3: ਦੁਆਬਾ ਰੇਡੀਓ ਦੇ ਸਰੋਤਾਓ, ਸੁਰਿੰਦਰ ਕੌਰ ਭੋਗਲ ਦੀ ਪਿਆਰ ਭਰੀ ਸਤਿ ਸ੍ਰੀ ਅਕਾਲ ਕਬੂਲ ਕਰੋ। ਮੈਂ ਅੱਜ ਪੇਸ਼ ਕਰਨ ਲੱਗੀ ਹਾਂ ਕਿ ਜਿਸ ਵੇਲੇ ਬੇਟੀ ਪੈਦਾ ਹੁੰਦੀ ਹੈ ਮਾਂ ਨੂੰ ਉਦੋਂ ਫਿਕਰ ਲੱਗ ਜਾਂਦੀ ਹੈ, ਅਤੇ ਉਹਦੇ ਲਈ ਜਿਉਂ ਜਿਉਂ ਵੱਡੀ ਹੁੰਦੀ ਹੈ ਉਹਨੂੰ ਇਹ ਫਿਕਰ ਹੁੰਦਾ ਕਿ ਮੈਂ ਇਹਨੂੰ ਵਿਆਹਣਾ, ਉਹਦੇ ਲਈ ਮੁੰਡਾ ਢੂੰਡਣਾ ਸ਼ੁਰੂ ਕਰ ਦਿੰਦੀ ਹੈ। ਲੇਕਿਨ ਜਦੋਂ ਡੋਲੀ ਦਾ ਟਾਈਮ ਆਉਂਦਾ ਅਤੇ ਸਭ ਤੋਂ ਜ਼ਿਆਦਾ ਮਾਂ ਹੀ ਰੋਂਦੀ ਹੈ। ਉਸ ਵੇਲੇ ਡੋਲੀ 'ਚ ਬਹਿੰਦਿਆਂ ਇੱਕ ਧੀ ਮਾਂ ਨੂੰ ਕੀ ਉਲਾਂਭਾ ਦਿੰਦੀ ਹੈ, ਮੈਂ ਉਹ ਪੇਸ਼ ਕੀਤਾ ਹੈ, ਮੁਲਾਜ਼ਾ ਫਰਮਾਓ।
4: ਹੁਣ ਲੁਕ ਲੁਕ ਕਿਉਂ ਰੋਂਦੀ ਮਾਏ ਕੰਧਾਂ ਦੇ ਓਲੇ ਨੀ, ਹੁਣ ਲੁਕ ਲੁਕ ਕਿਉਂ ਰੋਂਦੀ ਮਾਏ ਕੰਧਾਂ ਦੇ ਓਲੇ ਨੀ, ਕਾਲੀ

ਅੱਜ ਦਿਲੋਂ ਦਿੱਤਾ ਮੈਨੂੰ ਕੱਢ, ਅੱਜ ਦਿਲੋਂ ਦਿੱਤਾ ਮੈਨੂੰ ਕੱਢ, ਮਾਏ ਤੂੰ ਤਾਂ ਸਿਖਾ ਲੈਣੀ, ਹੁਣ ਲੁਕ ਲੁਕ ਕਿਉਂ ਰੋਂਦੀ ਏ ਮਾਏ, ਕੰਧਾਂ ਦੇ ਓਲੇ ਨੀ, ਹੁਣ ਲੁਕ ਲੁਕ ਕਿਉਂ ਰੋਂਦੀ ਏ ਮਾਏ, ਆਪਣੇ

0: ਕਾਲੀ ਤੂੰ ਮੈਂ ਚਾਈ ਸੀ ਮਾਏ, ਮੈਨੂੰ ਪਾਣ ਦੀ ਡੋਲੇ ਨੀ, ਮੈਨੂੰ ਪਾਣ ਦੀ ਡੋਲੇ ਨੀ। ਸ਼ੁਕਰੀਆ ਸਾਥੋ, ਬਹੁਤ ਬਹੁਤ ਮਿਹਰਬਾਨੀ।
1: ਪਿਆਰੇ ਸਰੋਤਿਓ, ਸੁਰਿੰਦਰ ਭੋਗਲ ਜੀ ਤੋਂ ਬਾਅਦ ਹੁਣ ਅਸੀਂ ਸੱਦਾ ਦੇਣ ਜਾ ਰਹੇ ਹਾਂ ਇੰਗਲੈਂਡ ਵਾਸਤੇ ਸ਼ਾਇਰ ਤਾਰਾ ਸਿੰਘ ਜੀ ਨੂੰ। ਤਾਰਾ ਸਿੰਘ ਜੀ ਵੈਸੇ ਦੇ ਪੰਜਾਬ ਦੇ ਜ਼ਿਲ੍ਹਾ ਜਲੰਧਰ ਦੇ ਇੱਕ ਵੱਡੇ ਪਿੰਡ ਕੋਕੜ ਪਿੰਡ ਨਾਲ ਸੰਬੰਧ ਰੱਖਦੇ ਨੇ ਅਤੇ ਬਹੁਤ ਲੰਬੇ ਸਮੇਂ ਤੋਂ ਉਹ ਬਰਮਿੰਘਮ ਦੇ ਨੇੜੇ ਰਹਿੰਦੇ ਨੇ। ਉੱਥੇ ਉਹ ਇੰਡੀਅਨ ਵਰਕਰ ਐਸੋਸੀਏਸ਼ਨ ਦੇ ਨਾਲ ਜੁੜੇ ਹੋਏ ਨੇ। ਇਸ ਦੇ ਨਾਲ ਦੀ ਨਾਲ ਉਹ ਆਪਣੀਆਂ ਮਨੋਭਾਵਨਾਵਾਂ ਨੂੰ ਜਿਹੜਾ ਆ ਉਹ ਕਵਿਤਾ ਦੇ ਵਿੱਚ ਵਿਅਕਤ ਕਰਦੇ ਨੇ ਅਤੇ ਉਹ ਸਾਡੀ ਕਾਮ ਮਹਿਫਿਲ ਦੇ ਵਿੱਚ ਪਹਿਲੀ ਵਾਰੀ ਆ ਰਹੇ ਨੇ, ਉਹਨਾਂ ਦਾ ਅਸੀਂ ਸਵਾਗਤ ਕਰਦੇ ਹਾਂ। ਤਾਰਾ ਸਿੰਘ ਜੀ, ਤੁਹਾਡਾ ਦੁਆਬਾ ਰੇਡੀਓ ਦੇ ਮੰਚ ਉੱਤੇ ਨਿੱਘਾ ਸਵਾਗਤ ਹੈ।
2: ਮੈਂ ਤਾਰਾ ਸਿੰਘ ਤਾਰਾ ਇੱਕ ਗੀਤ ਪੇਸ਼ ਕਰਨ ਲੱਗਾ। ਗੀਤ ਹੈ ਝੂਠੇ ਵਾਅਦੇ ਛੂਹਣਾ। ਗੀਤ ਦੇ ਬੋਲ ਨੇ, ਜਿੰਦ ਵਾਅਦਿਆਂ 'ਚ ਡੁੱਬ ਗਈ ਜਿਸਮ ਤਰੀ ਜਾਂਦਾ, ਉਹ ਡੁੱਬ ਜਾਣਾ ਅਜੇ ਵੀ ਵਾਅਦੇ ਕਰੀ ਜਾਂਦਾ। ਜਦੋਂ ਬੰਦਾ ਡੁੱਬ ਜਾਂਦਾ ਆ, ਉਹਦੀ ਜਾਨ ਨਿਕਲ ਜਾਂਦੀ ਆ ਅਤੇ ਜਿਹੜੀ ਮੁਰਦਾ ਸਰੀਰ ਆ ਉਹ ਉੱਤੇ ਤਰਦਾ ਪਾਣੀ ਦੇ। ਇਸ ਤਰ੍ਹਾਂ ਸਾਡਾ ਆਵਾਮ ਮੁਰਦਾ ਆਵਾਮ ਜਿੱਦਾਂ ਹੁੰਦਾ ਤੁਰਿਆ ਫਿਰਦਾ ਹੈ। ਸੋ ਮੇਰਾ ਮਤਲਬ ਜਿਹੜਾ ਜਿਸਮ ਸ਼ਬਦ ਹੈ ਉਹ ਆਵਾਮ ਲਈ ਹੈ।
0: ਜਿੰਦ ਵਾਅਦਿਆਂ 'ਚ ਡੁੱਬ ਗਈ ਜਿੰਦ

ਜੇ ਡੁੱਬ ਗਈ ਜੇ ਸੰਤਰੀ ਜਾਂਦਾ ਉਹ ਡੁੱਬ ਜਾਣਾ ਅਜੇ ਵੀ ਵਾਅਦੇ ਕਰੀ ਜਾਂਦਾ। ਸੂਲੀ ਉੱਤੇ ਚੜ ਕੇ ਮੈਂ ਤਾਂ ਜਰਕਿਆ ਵੀ ਨਹੀਂ ਸੂਲੀ।

0: शुक्रिया।
1: तारा सिंह तो बाद हूँ मैं इंग्लैंड वसदी साडी शायरा मनदीप कौर पंडाल जिहड़े कि पिछले साडे दो कवि दरबारां दे विच आके हाजरी भी ला चुके ने ते इस बार असीं उन्हां नूं फिर सद्दा देण जा रहे हां। वो आन ते साडे दुआबा रेडियो दे श्रोतियां दे नाल अपनियां मन दियां गल्लां करन ते श्रोते भी उन्हां नूं अपने मनां दे विच वसाउण दी कोशिश करनगे ते मैं मनदीप कौर पंडाल जी दा निघा स्वागत करदा हां।
2: ਸਤਿ ਸ੍ਰੀ ਅਕਾਲ, ਆਦਾਬ, ਨਮਸਕਾਰ। ਮੈਂ ਹਾਂ ਮਨਦੀਪ ਕੌਰ ਭੰਡਾਲ, ਲੰਡਨ ਤੋਂ। ਜਿੱਥੇ ਕਿਤੇ ਵੀ ਮੈਨੂੰ ਪੰਜਾਬੀ ਮਾਂ ਬੋਲੀ ਨੂੰ ਪਿਆਰ ਕਰਨ ਵਾਲੇ ਸਰੋਤੇ ਸੁਣ ਰਹੇ ਨੇ, ਮੈਂ ਉਹਨਾਂ ਨੂੰ ਤਹਿ ਦਿਲੋਂ ਪ੍ਰਣਾਮ ਕਰਦੀ ਹਾਂ, ਨਮਨ ਕਰਦੀ ਹਾਂ। ਮੈਂ ਆਪਣੀ ਕਵਿਤਾ ਪੇਸ਼ ਕਰਾਂਗੀ, ਜਿਸ ਦਾ ਸਿਰਲੇਖ ਹੈ ਮੁਟਿਆਰੇ ਘੁੰਡ ਚੱਕਦੀ। ਇਹ ਕਵਿਤਾ ਮੈਂ ਕਦੋਂ ਲਿਖੀ, ਜਦੋਂ ਮੈਨੂੰ ਦਰਦ ਉੱਠਿਆ ਕਿ ਅੱਜ ਵੀ ਔਰਤ ਕਿਸ ਧੱਕੇ ਦਾ ਸ਼ਿਕਾਰ ਹੈ, ਬਲਾਤਕਾਰ ਦਾ ਸ਼ਿਕਾਰ ਹੈ, ਜਾਂ ਉਸ ਦੇ ਉੱਤੇ ਮੂੰਹ ਦੇ ਉੱਤੇ ਤੇਜ਼ਾਬ ਪਾਇਆ ਜਾਂਦਾ, ਜਾਂ ਉਹਨੂੰ ਦਾਜ ਦਹੇਜ ਦੇ ਲਈ ਦੁਖੀ ਕੀਤਾ ਜਾਂਦਾ ਹੈ, ਜਾਂ ਉਹ ਮਰਦ ਦੇ ਪਿੱਛੇ ਲੱਗ ਕੇ ਆਪਣੀ ਵੋਟ ਦਾ ਅਧਿਕਾਰ ਯੂਜ਼ ਕਰਦੀ ਹੈ, ਜਾਂ ਉਸਦੇ ਹੱਕ ਦੇ ਉੱਤੇ ਕਬਜ਼ੇ ਹੁੰਦੇ ਨੇ। ਜਦੋਂ ਉਹ ਪੜ੍ਹ ਲਿਖ ਕੇ ਆਪਣੀਆਂ ਡਿਗਰੀਆਂ ਘਰੇ ਰੱਖ ਲੈਂਦੀ ਆ, ਸਿਰਫ ਬੱਚੇ ਪਾਲਦੀ ਆ, ਜਦੋਂ ਕਿ ਪੜ੍ਹਨ ਲਿਖਣ ਦੇ ਨਾਲ ਉਹਨੂੰ ਆਪਣੀ ਪੜ੍ਹਾਈ ਲਿਖਾਈ ਦੇ ਬੇਸ 'ਤੇ ਕੋਈ ਨੌਕਰੀ ਕਰਨੀ ਚਾਹੀਦੀ ਆ, ਬਰਾਬਰ ਪੈਸੇ ਕਮਾਉਣੇ ਚਾਹੀਦੇ ਨੇ। ਅਤੇ ਇਸੇ ਸੰਬੰਧ ਵਿੱਚ ਕਵਿਤਾ ਲਿਖੀ ਆ ਕਿ ਆਪਣੇ ਹੱਕਾਂ ਦੇ ਲਈ ਤੂੰ ਸਟੈਂਡ ਅਪ ਕਰ। ਸੋ ਪੇਸ਼ ਹੈ ਮੁਟਿਆਰੇ ਘੁੰਡ ਚੱਕਦੀ। ਹੱਕ ਤੇਰੇ 'ਤੇ ਜਦੋਂ ਕਬਜ਼ੇ ਨੇ ਹੋਣ, ਹੱਕ ਤੇਰੇ 'ਤੇ ਜਦੋਂ ਕਬਜ਼ੇ ਨੇ ਹੋਣ, ਮੂੰਹ ਤੇਰੇ 'ਤੇ ਜਦੋਂ ਤਾਲੇ ਨੇ ਲਾਉਣ, ਮੂੰਹ ਤੇਰੇ 'ਤੇ ਜਦੋਂ ਤਾਲੇ ਨੇ ਲਾਉਣ, ਮੁਟਿਆਰੇ ਹੁਣ ਘੁੰਡ ਚੱਕਦੇ, ਮੁਟਿਆਰੇ ਹੁਣ ਘੁੰਡ ਚੱਕਦੇ। ਕਿਉਂ ਪਿੱਛੇ ਲੱਗ ਕੇ ਪਾਵੇਂ ਵੋਟ, ਕਿਉਂ ਪਿੱਛੇ ਲੱਗ ਕੇ ਪਾਵੇਂ ਵੋਟ, ਜੇ ਤੇਰੀ ਮੱਤ ਵਿੱਚ ਕੋਈ ਨਾ ਖੋਟ, ਜੇ ਤੇਰੀ ਮੱਤ ਵਿੱਚ ਕੋਈ ਨਾ ਖੋਟ, ਮੁਟਿਆਰੇ ਹੁਣ ਘੁੰਡ ਚੱਕਦੇ, ਮੁਟਿਆਰੇ ਹੁਣ ਘੁੰਡ ਚੱਕਦੇ। ਵਿਆਹ ਤੇਰੇ ਦੇ ਸੌਦੇ ਪੈਸੇ ਦੇ ਨਾਲ ਹੋਣ, ਵਿਆਹ ਤੇਰੇ ਦੇ ਸੌਦੇ ਪੈਸੇ ਦੇ ਨਾਲ ਹੋਣ, ਡਿਗਰੀਆਂ ਤੇਰੀਆਂ ਪਈਆਂ ਫਾਈਲਾਂ ਦੇ ਵਿੱਚ ਰੋਣ, ਡਿਗਰੀਆਂ ਤੇਰੀਆਂ ਪਈਆਂ ਫਾਈਲਾਂ ਦੇ ਵਿੱਚ ਰੋਣ, ਮੁਟਿਆਰੇ ਹੁਣ ਘੁੰਡ ਚੱਕਦੇ, ਮੁਟਿਆਰੇ ਹੁਣ ਘੁੰਡ ਚੱਕਦੇ। ਆਪਣੇ ਆਪ ਨੂੰ ਸਮਝ ਨਾ ਛੋਟੀ, ਆਪਣੇ ਆਪ ਨੂੰ ਸਮਝ ਨਾ ਛੋਟੀ, ਤੂੰ ਹੀ ਪਕਾਵੇਂ ਇਹਦੀ ਰੋਟੀ, ਤੂੰ ਹੀ ਪਕਾਵੇਂ ਇਹਦੀ ਰੋਟੀ, ਮੁਟਿਆਰੇ ਹੁਣ ਘੁੰਡ ਚੱਕਦੇ, ਮੁਟਿਆਰੇ ਹੁਣ ਘੁੰਡ ਚੱਕਦੇ। ਕਾਤੋਂ ਬਣੀ ਤੂੰ ਇਹਦੀ ਚੀਜ਼, ਕਾਤੋਂ ਬਣੀ ਤੂੰ ਇਹਦੀ ਚੀਜ਼, ਸਵਾਲ ਬਣ ਗਈ ਤੇਰੀ ਤਮੀਜ਼, ਸਵਾਲ ਬਣ ਗਈ ਤੇਰੀ ਤਮੀਜ਼, ਮੁਟਿਆਰੇ ਹੁਣ ਘੁੰਡ ਚੱਕਦੇ, ਮੁਟਿਆਰੇ ਹੁਣ ਘੁੰਡ ਚੱਕਦੇ। ਬਲਾਤਕਾਰ ਤੇਰੇ ਅੱਜ ਵੀ ਹੋਣ, ਬਲਾਤਕਾਰ ਤੇਰੇ ਅੱਜ ਵੀ ਹੋਣ, ਸੁਣਦਾ ਨਾ ਕੋਈ ਤੇਰਾ ਰੋਣ, ਸੁਣਦਾ ਨਾ ਕੋਈ ਤੇਰਾ ਰੋਣ, ਮੁਟਿਆਰੇ ਹੁਣ ਤੂੰ ਘੁੰਡ ਚੱਕਦੇ, ਮੁਟਿਆਰੇ ਹੁਣ ਤੂੰ ਘੁੰਡ ਚੱਕਦੇ। ਮੂੰਹ ਤੇਰੇ 'ਤੇ ਤੇਜ਼ਾਬ ਇਹ ਪਾਉਣ, ਮੂੰਹ ਤੇਰੇ 'ਤੇ ਤੇਜ਼ਾਬ ਇਹ ਪਾਉਣ, ਸੱਧਰਾਂ ਨੂੰ ਤੇਰੀਆਂ ਲਾਂਬੂ ਇਹ ਲਾਉਣ, ਸੱਧਰਾਂ ਨੂੰ ਤੇਰੀਆਂ ਲਾਂਬੂ ਇਹ ਲਾਉਣ, ਮੁਟਿਆਰੇ ਹੁਣ ਘੁੰਡ ਚੱਕਦੇ, ਮੁਟਿਆਰੇ ਹੁਣ ਘੁੰਡ ਚੱਕਦੇ। ਪੜ੍ਹ ਕੇ ਤੂੰ ਬਣ ਗਈ ਏ ਜੱਜ, ਪੜ੍ਹ ਕੇ ਤੂੰ ਬਣ ਗਈ ਏ ਜੱਜ, ਤੈਨੂੰ ਆ ਗਏ ਹੁਣ ਸਾਰੇ ਚੱਜ, ਤੈਨੂੰ ਆ ਗਏ ਹੁਣ ਸਾਰੇ ਚੱਜ, ਮੁਟਿਆਰੇ ਹੁਣ ਘੁੰਡ ਚੱਕਦੇ, ਮੁਟਿਆਰੇ ਹੁਣ ਘੁੰਡ ਚੱਕਦੇ। ਦਾਜ ਦੇ ਲਈ ਤੂੰ ਜਾਵੇਂ ਫੁੱਕੀ, ਦਾਜ ਦੇ ਲਈ ਤੂੰ ਜਾਵੇਂ ਫੁੱਕੀ, ਪੈਰ ਦੀ ਜੁੱਤੀ ਫਿਰਨਾ ਕੁੱਕੀ, ਪੈਰ ਦੀ ਜੁੱਤੀ ਫਿਰਨਾ ਕੁੱਕੀ, ਮੁਟਿਆਰੇ ਹੁਣ ਤੂੰ ਘੁੰਡ ਚੱਕਦੇ, ਮੁਟਿਆਰੇ ਹੁਣ ਤੂੰ ਘੁੰਡ ਚੱਕਦੇ। ਪੱਛਮ ਦੀ ਤੂੰ ਕਰਨਾ ਨਕਲ, ਪੱਛਮ ਦੀ ਤੂੰ ਕਰਨਾ ਨਕਲ, ਜੱਗ ਤੇ ਹੈ ਤੇਰੀ ਵੱਖਰੀ ਸ਼ਕਲ, ਜੱਗ ਤੇ ਹੈ ਤੇਰੀ ਵੱਖਰੀ ਸ਼ਕਲ ਮੁਟਿਆਰੇ ਹੁਣ ਤੂੰ ਘੁੰਡ ਚੱਕ ਦੇ ਮੁਟਿਆਰੇ ਹੁਣ ਤੂੰ ਘੁੰਡ ਚੱਕ ਦੇ ਕਦਰਾਂ ਕੀਮਤਾਂ ਤੂੰ ਆਪਣੀਆਂ ਰੱਟ ਕਦਰਾਂ ਕੀਮਤਾਂ ਤੂੰ ਆਪਣੀਆਂ ਰੱਟ ਤੁਰ ਲਵੀ ਭਾਵੇਂ ਦੋ ਪੈਰ ਘੱਟ ਤੁਰ ਲਵੀ ਭਾਵੇਂ ਦੋ ਪੈਰ ਘੱਟ ਮੁਟਿਆਰੇ ਹੁਣ ਘੁੰਡ ਚੱਕ ਦੇ ਮੁਟਿਆਰੇ ਹੁਣ ਘੁੰਡ ਚੱਕ ਦੇ ਕਲਚਰ ਦਾ ਤੂੰ ਵਧਾ ਦੇ ਮਾਣ ਕਲਚਰ ਦਾ ਤੂੰ ਵਧਾ ਦੇ ਮਾਣ ਵਿਦੇਸ਼ਾਂ ਵਿੱਚ ਤੇਰੀ ਵੱਖਰੀ ਪਛਾਣ ਵਿਦੇਸ਼ਾਂ ਵਿੱਚ ਤੇਰੀ ਵੱਖਰੀ ਪਛਾਣ ਮੁਟਿਆਰੇ ਹੁਣ ਤੂੰ ਘੁੰਡ ਚੱਕ ਦੇ ਮੁਟਿਆਰੇ ਹੁਣ ਤੂੰ ਘੁੰਡ ਚੱਕ ਦੇ ਝਾਂਸੀ ਦਾ ਤੂੰ ਪੜ ਇਤਿਹਾਸ ਝਾਂਸੀ ਦਾ ਤੂੰ ਪੜ ਇਤਿਹਾਸ ਸਮਝੇਗੀ ਤੂੰ ਆਪ ਨੂੰ ਖਾਸ ਸਮਝੇਗੀ ਤੂੰ ਆਪ ਨੂੰ ਖਾਸ ਮੁਟਿਆਰੇ ਹੁਣ ਘੁੰਡ ਚੱਕ ਦੇ ਮੁਟਿਆਰੇ ਹੁਣ ਘੁੰਡ ਚੱਕ ਦੇ ਬਾਬੇ ਨਾਨਕ ਨੇ ਲਿਖਤੀ ਬਾਣੀ ਬਾਬੇ ਨਾਨਕ ਨੇ ਲਿਖਤੀ ਬਾਣੀ ਤੈਨੂੰ ਬਣਾਇਆ ਜੱਗ ਦੀ ਰਾਣੀ ਤੈਨੂੰ ਬਣਾਇਆ ਜੱਗ ਦੀ ਰਾਣੀ ਮੁਟਿਆਰੇ ਹੁਣ ਘੁੰਡ ਚੱਕ ਦੇ ਮੁਟਿਆਰੇ ਹੁਣ ਘੁੰਡ ਚੱਕ ਦੇ ਦੀਪ ਦੀ ਯੋਗਤਾ ਤੇ ਹੋਏ ਸਵਾਲ ਦੀਪ ਦੀ ਯੋਗਤਾ ਤੇ ਹੋਏ ਸਵਾਲ ਤਾਈਓ ਖੜਦੀ ਤੇਰੇ ਨਾਲ ਤਾਈਓ ਖੜਦੀ ਤੇਰੇ ਨਾਲ ਮੁਟਿਆਰੇ ਹੁਣ ਘੁੰਡ ਚੱਕ ਦੇ ਮੁਟਿਆਰੇ ਤੂੰ ਹੁਣ ਘੁੰਡ ਚੱਕ ਦੇ ਥੈਂਕ ਯੂ ਵੈਰੀ ਮੱਚ ਫੋਰ ਲਿਸਨਿੰਗ ਮਨਦੀਪ ਕੌਰ ਭੰਡਾਲ ਫਰੋਮ ਲੰਡਨ ਉਮੀਦ ਕਰਦੀ ਹਾਂ ਕਿ ਤੁਸੀਂ ਮੇਰੀ ਕਵਿਤਾ ਨੂੰ ਪਸੰਦ ਕਰੋਗੇ ਪਿਆਰ ਦਿਓਗੇ ਤਾਂ ਕਿ ਸਾਡੀ ਇਸ ਨਾਲ ਹਿੰਮਤ ਵਧੇ ਅਸੀਂ ਹੋਰ ਵੀ ਲਿਖੀਏ ਆਪਣੀ ਮਾਂ ਬੋਲੀ ਦੇ ਲਈ ਰੱਬ ਰਾਖਾ ਸਤਿ ਸ੍ਰੀ ਅਕਾਲ ਆਦਾਬ ਨਮਸਕਾਰ
1: ਦੁਆਬਾ ਰੇਡੀਓ ਦੇ ਪਿਆਰੇ ਸਰੋਤੇ ਮਨਜੀਤ ਕੌਰ ਭੰਡਾਲ ਤੋਂ ਬਾਅਦ ਹੁਣ ਅਸੀਂ ਤੁਹਾਨੂੰ ਲੈ ਕੇ ਚੱਲੇ ਹਾਂ ਆਸਟ੍ਰੇਲੀਆ ਆਸਟ੍ਰੇਲੀਆ ਦੇ ਵਿੱਚ ਸਾਡਾ ਸ਼ਾਇਰ ਦੋਸਤ ਰਹਿੰਦਾ ਹੈ ਹਰੀਪਾਲ ਹੈਰੀ ਜਿਹੜਾ ਕਿ ਜਲੰਧਰ ਜ਼ਿਲ੍ਹੇ ਦੀ ਤਹਿਸੀਲ ਫਲੌਰ ਦੇ ਪਿੰਡ ਪਾਸਿੰਗਪੁਰਾ ਦਾ ਜੰਪਾਲੇ ਅਤੇ ਅੱਜ ਕੱਲ੍ਹ ਆਸਟ੍ਰੇਲੀਆ ਦੇ ਵਿਖੇ ਰਹਿ ਕੇ ਉਹ ਡਰਾਈਵਿੰਗ ਦਾ ਕਾਰੋਬਾਰ ਕਰਦਾ ਹੈ ਉਸ ਦੀਆਂ ਲਿਖੀਆਂ ਹੋਈਆਂ ਕਾਵਿ ਰਚਨਾਵਾਂ ਦੋ ਸਾਂਝੇ ਜਿਹੜੇ ਕਾਵਿ ਸੰਗ੍ਰਹਿ ਨੇ ਨੰਬਰ ਇੱਕ ਕਾਵਿ ਲਕੀਰਾਂ ਅਤੇ ਦੂਸਰਾ ਹੈ ਸਿਰਜਣ ਹਾਰੇ ਇਹਨਾਂ ਦੇ ਵਿੱਚ ਛਪੀਆਂ ਹੋਈਆਂ ਨੇ ਅਤੇ ਇਹ ਅੱਜ ਕੱਲ੍ਹ ਉਹ ਗਜ਼ਲ 'ਤੇ ਆਪਣੀ ਹੱਥ ਅਜਮਾਈ ਕਰ ਰਹੇ ਨੇ ਹਰੀਪਾਲ ਹੈਰੀ ਜੀ ਨੂੰ ਦੁਆਬਾ ਰੇਡੀਓ ਦੇ ਮੰਚ 'ਤੇ ਨਿੱਘਾ ਸੱਦਾ ਹੈ
0: ਸਤਿ ਸ੍ਰੀ ਅਕਾਲ ਸਾਰਿਆਂ ਨੂੰ ਲਓ ਜੀ ਪੇਸ਼ੇ ਕਵਿਤਾ ਅੰਧਕਾਰ ਤੂੰ ਜਿੱਤ ਨਾ ਮੰਗ ਤੂੰ ਹਾਰ ਨਾ ਮੰਗ ਇੱਥੇ ਪਿਆਰ ਦੇ ਬਦਲੇ ਪਿਆਰ ਨਾ ਮੰਗ ਮਤਲਬ ਦੀਆਂ ਸਭ ਰਿਸ਼ਤੇਦਾਰੀਆਂ ਮਤਲਬ ਖੋਰਿਆ ਵੇ ਸੱਚਾ ਯਾਰ ਨਾ ਮੰਗ ਸ਼ੁਕਰ ਮਨਾ ਕਿ ਤੇਰੇ ਸਿਰ 'ਤੇ ਛੱਤ ਹੈ ਹੋਰ ਵੱਡੇ ਮਹਿਲ ਮੁਨਾਰ ਨਾ ਮੰਗ ਘਰ ਦੀ ਲਛਮੀ ਤਾਂ ਤੇਰੇ ਲੜ ਬੰਨਤੀ ਲਾਲਚੀਆ ਹੁਣ ਤੂੰ ਕਾਰ ਨਾ ਮੰਗ ਰੱਖ ਕੋਮਲ ਦਿਲ ਤੇ ਸਾਫ਼ ਤੂੰ ਨੀਤਾਂ ਸ਼ੈਤਾਨੀ ਵਾਲਾ ਕਿਰਦਾਰ ਨਾ ਮੰਗ ਉਜਾੜ ਕੇ ਕਿਸੇ ਦੀ ਰੰਗ ਬਿਰੰਗੀ ਦੁਨੀਆ ਤੂੰ ਜੀਵਨ ਆਪਣਾ ਰੰਗਦਾਰ ਨਾ ਮੰਗ ਜਿੱਥੇ ਪਿਆਰ ਨਾਲ ਨਿਬੜ ਜਾਂਦੇ ਨੇ ਮਸਲੇ ਗੁਰੂ ਘਰਾਂ 'ਚ ਕਦੇ ਤਲਵਾਰ ਨਾ ਮੰਗ ਅੰਜਾਮ ਗੁੱਸੇ ਦਾ ਤੈਨੂੰ ਜੇਲ੍ਹ ਪਹੁੰਚਾ ਦਊ ਐਵੇਂ ਗੱਲ ਗੱਲ 'ਤੇ ਹਥਿਆਰ ਨਾ ਮੰਗ ਇੱਜ਼ਤ ਕਰਕੇ ਇੱਜ਼ਤ ਕਰਵਾ ਲੈ ਬੇਇੱਜ਼ਤ ਕਰਕੇ ਸਤਿਕਾਰ ਨਾ ਮੰਗ ਤਖ਼ਤ ਬਦਲ ਦੇ ਬੇਈਮਾਨਾਂ ਦੇ ਤਾਨੇ ਸ਼ਾਹਾਂ ਕੋਲੋਂ ਅਧਿਕਾਰ ਨਾ ਮੰਗ ਭਰੋਸੇ ਦਾ ਤੂੰ ਕਤਲ ਕਿਉਂ ਕਰਦਾ ਮੋੜਨਾ ਨਹੀਂ ਜੇ ਉਧਾਰ ਨਾ ਮੰਗ ਨਸ਼ੇੜੀਆ ਮੰਗ ਲੈ ਮੌਤ ਤੂੰ ਆਪਣੀ ਮਾਂ ਦੇ ਗਹਿਣੇ ਸ਼ਰੇ ਬਾਜ਼ਾਰ ਨਾ ਮੰਗ ਫਕੀਰ ਦੀ ਝੋਲੀ 'ਚ ਨੇ ਕੀਮਤੀ ਖਜ਼ਾਨੇ ਤੂੰ ਐਵੇਂ ਕੁਛ ਬੇਕਾਰ ਨਾ ਮੰਗ ਮੰਗਣਾ ਜੇ ਤਾਂ ਮੰਗ ਸਭ ਲਈ ਖੁਸ਼ੀਆਂ ਕਿਸੇ ਲਈ ਵੀ ਬੰਦਿਆ ਅੰਧਕਾਰ ਨਾ ਮੰਗ ਅੰਧਕਾਰ ਨਾ ਮੰਗ
1: ਦੁਆਬਾ ਰੇਡੀਓ ਦੇ ਪਿਆਰੇ ਸਰੋਤਿਓ ਹੁਣ ਅਸੀਂ ਤੁਹਾਨੂੰ ਲੈ ਕੇ ਚੱਲੇ ਹਾਂ ਪੰਜਾਬ ਦੇ ਸੰਤੀ ਸ਼ਹਿਰ ਲੁਧਿਆਣਾ ਵਿਖੇ ਲੁਧਿਆਣਾ ਵਿਖੇ ਰਹਿੰਦੀ ਹੈ ਸਾਡੀ ਸ਼ਹਿਰਾ ਬਲਜੀਤ ਕੌਰ ਘੋਲੀਆ ਬਲਜੀਤ ਕੌਰ ਘੋਲੀਆ ਜਿੱਥੇ ਵੱਖ ਵੱਖ ਅਖਬਾਰਾਂ ਮੈਗਜ਼ੀਨਾਂ ਦੇ ਵਿੱਚ ਕਰੰਟ ਇਸ਼ੂ ਦੇ ਉੱਤੇ ਜਿਹੜੇ ਆ ਲੇਖ ਲਿਖਦੀ ਆ ਉਸਦੇ ਨਾਲ ਦੇ ਨਾਲ ਉਹ ਆਪਣੀਆਂ ਮਨ ਦੀਆਂ ਗੱਲਾਂ ਜਿਹੜੀਆਂ ਆ ਕਵਿਤਾ ਦੇ ਰਾਹੀਂ ਵੀ ਕਰਦੀ ਹੈ ਸਾਡੀ ਕਾਮੇ ਫਲ ਦੇ ਵਿੱਚ ਪਹਿਲਾਂ ਵੀ ਆ ਚੁੱਕੇ ਨੇ ਅੱਜ ਫਿਰ ਅਸੀਂ ਉਹਨਾਂ ਨੂੰ ਸੱਦਾ ਦਿੱਤਾ ਅਤੇ ਸਾਡੇ ਸੱਦੇ ਨੂੰ ਪ੍ਰਵਾਨ ਕਰਕੇ ਉਹ ਆਪਣੀ ਇੱਕ ਹਫ਼ਤਾ ਲੈ ਕੇ ਹਾਜ਼ਰ ਹੋ ਰਹੇ ਨੇ। ਬਲਜੀਤ ਕੌਰ ਕੋਲੀਆ ਜੀ, ਤੁਹਾਡਾ ਸਵਾਗਤ ਹੈ।
3: ਤੇਰੀ ਦੋਸਤੀ ਮਨਜ਼ੂਰ ਹੈ, ਤੇਰੀ ਦੁਸ਼ਮਣੀ ਮਨਜ਼ੂਰ ਹੈ, ਤੇਰੀ ਦੁਸ਼ਮਣੀ ਮਨਜ਼ੂਰ ਹੈ। ਪਿਆਰ ਦੇ ਇਸ ਖੇਲ ਵਿੱਚ, ਪਿਆਰ ਦੇ ਇਸ ਖੇਲ ਲਈ ਤੇਰੀ ਹਰ ਅਦਾ ਮਨਜ਼ੂਰ ਹੈ, ਤੇਰੀ ਹਰ ਅਦਾ ਮਨਜ਼ੂਰ ਹੈ। ਮੈਂ ਗੈਰ ਹਾਂ ਤੇਰੀ ਨਜ਼ਰ ਵਿੱਚ, ਮੈਂ ਗੈਰ ਹਾਂ ਤੇਰੀ ਨਜ਼ਰ ਵਿੱਚ, ਤੂੰ ਗੈਰ ਨਾ ਮੇਰੇ ਵਾਸਤੇ, ਤੂੰ ਗੈਰ ਨਾ ਮੇਰੇ ਵਾਸਤੇ। ਸਾਨੂੰ ਇਸ ਖਤਾ ਲਈ ਮਿਲੀ ਹਰ ਸਜ਼ਾ ਮਨਜ਼ੂਰ ਹੈ, ਤੇਰੀ ਹਰ ਸਜ਼ਾ ਮਨਜ਼ੂਰ ਹੈ, ਤੇਰੀ ਦੋਸਤੀ ਮਨਜ਼ੂਰ ਹੈ, ਤੇਰੀ ਦੁਸ਼ਮਣੀ ਮਨਜ਼ੂਰ ਹੈ। ਮੇਰਾ ਖੂਨ ਤੇਰੀ ਜਾਨ ਲਈ, ਤੈਨੂੰ ਪਿਆਸ ਮੇਰੇ ਖੂਨ ਦੀ, ਤੇਰੀ ਪਿਆਸ ਨੂੰ ਬੁਝਾਉਣ ਲਈ, ਤੇਰੀ ਪਿਆਸ ਨੂੰ ਬੁਝਾਉਣ ਲਈ। ਤੇਰੀ ਹਰ ਰਜ਼ਾ ਮਨਜ਼ੂਰ ਹੈ, ਤੇਰੀ ਹਰ ਰਜ਼ਾ ਮਨਜ਼ੂਰ ਹੈ, ਤੇਰੀ ਦੋਸਤੀ ਮਨਜ਼ੂਰ ਹੈ, ਤੇਰੀ ਦੁਸ਼ਮਣੀ ਮਨਜ਼ੂਰ ਹੈ। ਤੇਰਾ ਰੂਪ ਮੇਰੀ ਬੰਦਗੀ, ਇਹ ਬੰਦਗੀ ਮੇਰੀ ਲੋੜ ਹੈ, ਇਹ ਬੰਦਗੀ ਮੇਰੀ ਲੋੜ ਹੈ। ਇਹ ਪਿਆਰੇ ਮੀਤ ਮੇਰੇ ਤੇਰੀ ਹਰ ਦਗਾ ਮਨਜ਼ੂਰ ਹੈ, ਤੇਰੀ ਦੋਸਤੀ ਮਨਜ਼ੂਰ ਹੈ, ਤੇਰੀ ਦੁਸ਼ਮਣੀ ਮਨਜ਼ੂਰ ਹੈ। ਜ਼ਖਮਾਂ ਨੂੰ ਆ ਕੇ ਸੀ ਦਿਓ, ਦਿਲ ਤੇ ਜੋ ਬਲਜੀਤ ਦੇ, ਇਸ ਮਿਹਰਬਾਨੀ ਵਾਸਤੇ ਸਾਨੂੰ ਹਰ ਜਗ੍ਹਾ ਮਨਜ਼ੂਰ ਹੈ, ਤੇਰੀ ਦੋਸਤੀ ਮਨਜ਼ੂਰ ਹੈ, ਤੇਰੀ ਦੁਸ਼ਮਣੀ ਮਨਜ਼ੂਰ ਹੈ, ਤੇਰੀ ਦੁਸ਼ਮਣੀ ਮਨਜ਼ੂਰ ਹੈ।
1: ਸਾਡੀ ਕਾ ਮਹਿਫਲ ਦੇ ਵਿੱਚ ਹੁਣ ਹਾਜ਼ਰ ਹੋ ਰਹੇ ਨੇ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਤਹਿਸੀਲ ਨਵਾਂ ਸ਼ਹਿਰ ਦੇ ਕਸਬਾ ਔੜ ਦੇ ਨੇੜੇ ਵਸਦੇ ਪਿੰਡ ਮੀਰਪੁਰ ਤੋਂ। ਸਾਡੇ ਮੀਰਪੁਰ ਦੇ ਵਿੱਚ ਸ਼ਾਇਰ ਰਹਿੰਦੇ ਹਨ ਬੇਦੀ ਮੀਰਪੁਰੀ ਜੀ। ਅੱਜ ਕੱਲ੍ਹ ਦੇ ਮਾਹੌਲ ਦੇ ਅਨੁਸਾਰ ਤਿਉਹਾਰਾਂ ਦੇ ਮੌਸਮ ਨੇ ਤੇ ਇਸ ਮੌਕੇ ਦੇ ਉੱਤੇ ਜਿਹੜਾ ਆ ਰਾਵਣ ਜਲਾਇਆ ਜਾਂਦਾ ਹੈ ਤੇ ਇਸ ਸਮੇਂ ਉਹ ਰਾਵਣ ਦੀਆਂ ਜਿਹੜੀਆਂ ਗੱਲਾਂ ਕਰਨ ਜਾ ਰਹੇ ਨੇ। ਆਸ ਕਰਦੇ ਹਾਂ ਕਿ ਤੁਸੀਂ ਪਸੰਦ ਕਰੋਗੇ। ਬੇਦੀ ਮੀਰਪੁਰੀ ਜੀ ਸਾਡੀ ਕਾਮੇ ਫਲ ਦੇ ਵਿੱਚ ਪਹਿਲੀ ਵਾਰੀ ਆ ਰਹੇ ਨੇ, ਆਸ ਕਰਦੇ ਹਾਂ ਕਿ ਤੁਸੀਂ ਪਸੰਦ ਕਰੋਗੇ। ਬੇਦੀ ਮੀਰਪੁਰੀ ਜੀ, ਤੁਹਾਡਾ ਸਵਾਗਤ ਹੈ।
4: ਸੱਚ ਕਹਿਣ ਤੇ ਹੋਣਾ ਦੰਗਾ, ਜ਼ਾਲਮਾਂ ਨੇ ਚੁੱਕ ਲੈਣਾ ਡੰਡਾ, ਅੱਜ ਦੇ ਹਿਟਲਰ ਹਾਕਮਾਂ ਨਾਲੋਂ ਲੱਖ ਦਰਜੇ ਸੀ ਰਾਵਣ ਚੰਗਾ। ਮਹਾਗਿਆਨੀ ਵੇਦ ਗਿਆਤਾ, ਅਣਖੀ ਯੋਧਾ ਵੀਰ ਸੀ ਰਾਵਣ, ਜਿਸ ਪੱਤ ਬਗਾਨੀ ਸਾਂਭ ਕੇ ਰੱਖੀ, ਜਾਗਦਾ ਹੋਇਆ ਜ਼ਮੀਰ ਸੀ ਰਾਵਣ। ਚਾਹੁੰਦਾ ਕੀ ਨੀ ਕਰ ਸਕਦਾ ਸੀ, ਜੇ ਚਾਹੁੰਦਾ ਕੀ ਨੀ ਕਰ ਸਕਦਾ ਸੀ, ਜੱਤ ਸੱਤ ਦਾ ਕੈਮ ਸੀ ਬੰਦਾ, ਅੱਜ ਦੇ ਸਾਧ ਪਖੰਡੀਆਂ ਨਾਲੋਂ ਓਏ ਲੱਖ ਦਰਜੇ ਸੀ ਰਾਵਣ ਚੰਗਾ। ਦੁਸ਼ਮਣ ਦੀ ਵੀ ਔਰਤ ਹੋਵੇ, ਮਨ ਦੇ ਵਿੱਚ ਸਤਿਕਾਰ ਸੀ ਉਦੋਂ, ਪਾਕ ਸਾਫ ਸੀ ਨੀਅਤ ਬੇਦੀ, ਸੱਚੇ ਸੀ ਕਿਰਦਾਰ ਵੀ ਉਦੋਂ। ਹਰ ਔਰਤ ਮਹਿਫੂਜ਼ ਸੀ ਲੋਕੋ, ਓਏ ਕਿੰਜ ਆਖੀਏ ਰਾਵਣ ਮੰਦਾ, ਅੱਜ ਦੇ ਕਾਮ ਭੇੜੀਆਂ ਨਾਲੋਂ ਲੱਖ ਦਰਜੇ ਸੀ ਰਾਵਣ ਚੰਗਾ। ਸੋਨੇ ਦੀ ਸੀ ਲੰਕਾ ਜਿਸ ਦੀ, ਹਰ ਪਾਸੇ ਹੀ ਖੁਸ਼ੀਆਂ ਖੇੜੇ, ਪਰਜਾ ਜੈ ਜੈ ਕਾਰ ਸੀ ਕਰਦੀ, ਉਪਮਾ ਉਸਦੀ ਚਾਰ ਚੁਫੇਰੇ। ਜਾਤ ਧਰਮ ਦਾ ਰੌਲਾ ਨਹੀਂ ਸੀ, ਕੋਈ ਜਾਤ ਧਰਮ ਦਾ ਰੌਲਾ ਨਹੀਂ ਸੀ, ਨਾ ਹੀ ਕਿਧਰੇ ਕੋਈ ਦੰਗਾ, ਅੱਜ ਦੇ ਜਹਿਰੀ ਮੰਤਰੀਆਂ ਤੋਂ ਲੱਖ ਦਰਜੇ ਸੀ ਰਾਵਣ ਚੰਗਾ। ਰਾਵਣ ਨੂੰ ਹਰ ਸਾਲ ਫੂਕਦੇ, ਹੋਰਾਂ ਵੱਲ ਧਿਆਨ ਨਹੀਂ ਦਿੰਦੇ, ਅੱਜ ਦੇ ਗੰਦੇ ਸਿਸਟਮ ਬਾਰੇ ਬੇਦੀ ਅਸੀਂ ਬਿਆਨ ਨਹੀਂ ਦਿੰਦੇ। ਮੀਰਪੁਰੀ ਨਾ ਦਿਸਦਾ ਸਾਨੂੰ, ਚੱਲਦਾ ਏ ਜੋ ਗੋਰਖ ਧੰਦਾ, ਅੱਜ ਦੇ ਦੋਗਲੇ ਲੋਕਾਂ ਨਾਲੋਂ ਓਏ ਲੱਖ ਦਰਜੇ ਸੀ ਰਾਵਣ ਚੰਗਾ। ਅੱਜ ਦੇ ਸਾਧ ਪਖੰਡੀਆਂ ਨਾਲੋਂ ਲੱਖ ਦਰਜੇ ਸੀ ਰਾਵਣ ਚੰਗਾ। ਅੱਜ ਦੇ ਹਿਟਲਰ ਹਾਕਮਾਂ ਨਾਲੋਂ ਲੱਖ ਦਰਜੇ ਸੀ ਰਾਵਣ ਚੰਗਾ।
1: ਪਿਆਰੇ ਸਰੋਤਿਓ, ਸਾਡੀ ਕਾਮੇਫਲ ਦੇ ਵਿਚ ਦੂਜੀ ਵਾਰੀ ਹਾਜ਼ਰੀ ਲਾਉਣ ਆ ਰਹੀ ਹੈ ਜਗਰਾਵਾਂ ਤੋਂ ਬਬਲੀ ਸਹੋਤਾ ਜੀ। ਬਬਲੀ ਸਹੋਤਾ ਜੀ, ਜਿਵੇਂ ਅਸੀਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਕਿ ਉਸ ਨੇ ਚੜ੍ਹਦੀ ਜਵਾਨੀ 'ਚ ਲਿਖਣਾ ਸ਼ੁਰੂ ਕੀਤਾ ਸੀ ਅਤੇ ਮਾਪਿਆਂ ਨੇ, ਖਾਸ ਤੌਰ 'ਤੇ ਮਾਂ ਨੇ ਉਸ ਦੇ ਇਸ ਲਿਖਣ ਦੇ ਅਮਲ ਨੂੰ ਸਵੀਕਾਰ ਨਹੀਂ ਕੀਤਾ ਸੀ ਅਤੇ ਉਹ ਉਸ ਦੀਆਂ ਕਾਪੀਆਂ ਨੂੰ ਸਾੜ ਦਿੰਦੀ ਸੀ। ਪਰ ਹੁਣ ਜਦੋਂ ਉਹ ਉਸ ਦੀਆਂ ਕਵਿਤਾਵਾਂ ਰੇਡੀਓ 'ਤੇ ਸੁਣਦੀ ਹੈ ਤਾਂ ਉਸ ਨੂੰ ਅਫਸੋਸ ਹੁੰਦਾ ਹੈ ਅਤੇ ਅਸੀਂ ਉਹਨਾਂ ਨੂੰ ਜਿਹੜਾ ਆ ਆਪਣੀ ਕਾਮਯਾਬ ਫਲ ਦੇ ਵਿੱਚ ਆਉਣ 'ਤੇ ਜੀ ਆਇਆਂ ਕਹਿੰਦੇ ਹਾਂ। ਬਬਲੀ ਸੋਹਤਾ ਜੀ, ਸਵਾਗਤ ਹੈ ਤੁਹਾਡਾ।
5: ਇਹ ਰਚਨਾ ਜਦੋਂ ਸਾਰੇ ਸਾਕ ਸੰਬੰਧੀ ਸਾਰੇ ਰਸਤੇ ਰਾਤੇ ਝੂਠੇ ਹੋ ਜਾਂਦੇ ਨੇ, ਸਾਹ ਛੱਡ ਦਿੰਦੇ ਔਖੇ ਟਾਈਮ, ਅਤੇ ਜਦੋਂ ਲੋੜ ਨਹੀਂ ਹੁੰਦੀ ਉਦੋਂ ਸਾਹ ਦਿੰਦੇ ਆ, ਉਸ ਤੜਫ ਦੇ ਵਿੱਚ, ਉਹ ਬਰਾਗ ਦੇ ਵਿੱਚ, ਉਹ ਇਕੱਲੇਪਨ ਦੇ ਮਹਿਸੂਸ ਕਰਨ ਦੇ ਵਿੱਚ ਜੋ ਪੰਕਤੀਆਂ ਲਿਖੀਆਂ, ਮੈਂ ਉਮੀਦ ਰੱਖਦੀ ਹਾਂ ਪਸੰਦ ਕਰੋਂਗੇ। ਮੈਂ ਪਿੰਡ ਬੱਸੀਆਂ ਬਬਲੀ ਸਹੋਤਾ, ਸਿਰ ਜਗਰਾਉਣ ਦੀ ਰਹਿਣ ਵਾਲੀ ਹਾਂ। ਜਦ ਤੜਫ ਰਹੀ ਸੀ ਰੋਲਤੀ ਜ਼ਿੰਦਗੀ, ਬਖਤ ਨੇ ਹੱਸ ਹੱਸ ਕੇ ਮੇਰੀ, ਰੋਲਤੀ ਜ਼ਿੰਦਗੀ ਬਖਤ ਨੇ ਹੱਸ ਹੱਸ ਕੇ ਮੇਰੀ, ਕੀ ਰੂਹ ਵੀ ਬਿਕੀ ਲਲਾਮੀ 'ਚ ਸਸਤੀ ਮੇਰੀ, ਕੀ ਰੂਹ ਵੀ ਬਿਕੀ ਲਲਾਮੀ 'ਚ ਸਸਤੀ ਮੇਰੀ, ਕੀ ਹਾਲ ਸੁਣਾਵਾਂ ਮੇਰੀ ਖੁਦਾ ਤੇਰੇ ਕੰਨ ਹੀ ਨਹੀਂ, ਕੀ ਹਾਲ ਸੁਣਾਵਾਂ ਮੇਰੀ ਖੁਦਾ ਤੇਰੇ ਕੰਨ ਹੀ ਨਹੀਂ, ਤੇਰੇ ਹੀ ਇਨਸਾਨਾਂ ਨੇ ਲੁੱਟ ਲਈ ਮਸਤੀ ਮੇਰੀ, ਤੇਰੇ ਹੀ ਇਨਸਾਨਾਂ ਨੇ ਲੁੱਟ ਲਈ ਮਸਤੀ ਮੇਰੀ, ਜ਼ੁਲਮ ਹੁੰਦੇ ਰਹੇ ਕਾਤਲਾਨਾ ਪਰ ਗਮ ਨਾ ਕੀਤਾ, ਜ਼ੁਲਮ ਹੁੰਦੇ ਰਹੇ ਕਾਤਲਾਨਾ ਪਰ ਗਮ ਨਾ ਕੀਤਾ, ਦੁਖੀ ਹੋਏ ਮੈਂ ਕਿਉਂ ਜ਼ਮਾਨੇ ਨੇ ਲਈ ਅਸੂਲਾਂ ਦੀ ਪੇਸੀ ਮੇਰੀ, ਦੁਖੀ ਹੋਈ ਮੈਂ ਕਿਉਂ ਜ਼ਮਾਨੇ ਨੇ ਲਈ ਅਸੂਲਾਂ ਦੀ ਪੇਸੀ ਮੇਰੀ, ਉਹਨੇ ਡੋਬ ਦਿੱਤਾ ਜਾਣ ਕੇ ਸਾਹਿਲ 'ਤੇ ਮੇਰੇ ਅਜ਼ੀਜ਼ ਨੇ, ਉਹਨੇ ਡੋਬ ਦਿੱਤਾ ਸਾਹਿਲ 'ਤੇ ਮੇਰੇ ਅਜ਼ੀਜ਼ ਨੇ, ਜਿਹੜੀ ਡੁੱਬੀ ਨਾ ਕਦੇ ਸਾਗਰਾਂ 'ਚ ਭੁੱਖਾ ਗਈ ਕਿਸ਼ਤੀ ਮੇਰੀ, ਜਿਹੜੀ ਡੁੱਬੀ ਨਾ ਕਦੇ ਸਾਗਰਾਂ 'ਚ ਭੁੱਖਾ ਗਈ ਕਿਸ਼ਤੀ ਮੇਰੀ, ਮੇਰੀ ਮੌਤ 'ਤੇ ਅੱਗ ਲਾ ਕੇ ਮੇਰੇ ਰਿਸ਼ਤੇਦਾਰਾਂ ਨੇ, ਮੇਰੀ ਮੌਤ 'ਤੇ ਅੱਗ ਲਾ ਕੇ ਮੇਰੇ ਰਿਸ਼ਤੇਦਾਰਾਂ ਨੇ, ਮਰਨ ਪਿੱਛੋਂ ਲਾਸ਼ ਜਲਾ ਦਿੱਤੀ ਜ਼ਬਰਦਸਤੀ ਮੇਰੀ, ਮਰਨ ਪਿੱਛੋਂ ਲਾਸ਼ ਜਲਾ ਦਿੱਤੀ ਜ਼ਬਰਦਸਤੀ ਮੇਰੀ, ਜਿਉਂਦੇ ਜੀ ਮਰ ਗਈ ਸਾਂ ਆਸਾਂ 'ਤੇ ਪਾਣੀ ਪੈ ਜਾਣ 'ਤੇ, ਜਿਉਂਦੇ ਜੀ ਮਰ ਗਈ ਸਾਂ ਆਸਾਂ 'ਤੇ ਪਾਣੀ ਪੈ ਜਾਣ 'ਤੇ, ਸਾੜ ਦਿੱਤੀ ਦੁਸ਼ਮਣਾਂ ਨੇ ਰਲ ਕੇ ਅਰਮਾਨਾਂ ਦੀ ਕੁੱਲੀ ਮੇਰੀ, ਸਾੜ ਦਿੱਤੀ ਦੁਸ਼ਮਣਾਂ ਨੇ ਰਲ ਕੇ ਅਰਮਾਨਾਂ ਦੀ ਕੁੱਲੀ ਮੇਰੀ, ਪੁੱਛਿਆ ਨਾ ਕਦੀ ਕਿਸੇ ਨੇ ਸਹੋਤਾ ਪਾਣੀ ਜਦ ਤੜਫ ਰਹੀ ਸੀ, ਪੁੱਛਿਆ ਨਾ ਕਦੀ ਕਿਸੇ ਨੇ ਸਹੋਤਾ ਪਾਣੀ ਜਦ ਤੜਫ ਰਹੀ ਸੀ, ਹੁਣ ਪੌਣ ਚੱਲੇ ਨੇ ਦੇਖੋ ਬਬਲੀ ਗੰਗਾ ਵਿੱਚ ਇੱਕ ਇੱਕ ਕਸਤੀ ਮੇਰੀ, ਹੁਣ ਪੌਣ ਚੱਲੇ ਨੇ ਦੇਖੋ ਬਬਲੀ ਗੰਗਾ ਵਿੱਚ ਇੱਕ ਇੱਕ ਕਸਤੀ ਮੇਰੀ, ਪੁੱਛਿਆ ਨਾ ਪਾਣੀ ਕਦੇ ਜਦ ਤੜਫ ਰਹੀ ਸੀ, ਪੁੱਛਿਆ ਨਾ ਪਾਣੀ ਕਦੇ ਜਦ ਤੜਫ ਰਹੀ ਸੀ।
1: ਬਬਲੀ ਸਹੋਤਾ ਜੀ ਤੋਂ ਬਾਅਦ ਅਸੀਂ ਹੁਣ ਸੱਦਾ ਦੇਣ ਜਾ ਰਹੇ ਹਾਂ ਜਲੰਧਰ ਜ਼ਿਲ੍ਹੇ ਦੀ ਤਹਿਸੀਲ ਫਲੌਰ ਦੇ ਇੱਕ ਇਤਿਹਾਸਿਕ ਪਿੰਡ ਦੁਸਾਂਝ ਕਲਾਂ ਤੋਂ ਸ਼ਾਇਰ ਰਾਮ ਪ੍ਰਕਾਸ਼ ਟੋਨੀ ਜੀ ਨੂੰ। ਰਾਮ ਪ੍ਰਕਾਸ਼ ਟੋਨੀ ਜੀ, ਜਿੱਥੇ ਉਹ ਲੋਕਾਂ ਨੂੰ ਘਰਾਂ ਦੇ ਵਿੱਚ ਦੁੱਖ ਸੁੱਖ ਦੇ ਸੁਨੇਹੇ ਵੰਡਦੇ ਨੇ, ਉੱਥੇ ਨਾਲ ਦੀ ਨਾਲ ਉਹਨਾਂ ਦੁੱਖਾਂ ਸੁੱਖਾਂ ਦੇ ਸੁਨੇਹਿਆਂ ਨੂੰ ਸ਼ਬਦਾਂ ਦੀਆਂ ਮਾਲਾਂ ਦੇ ਵਿੱਚ ਪਰੋ ਕੇ ਜਿਹੜਾ ਆ ਗੀਤ ਗਜ਼ਲ ਬਣਾ ਕੇ ਜਿਹੜਾ ਆ ਉਹ ਸਰੋਤਿਆਂ ਦੇ ਸਨਮੁਖ ਪੇਸ਼ ਵੀ ਕਰਦੇ ਨੇ। ਰਾਮ ਪ੍ਰਕਾਸ਼ ਟੋਨੀ ਜੀ, ਤੁਹਾਡਾ ਸਵਾਗਤ ਹੈ।
6: ਸਤਿਕਾਰਯੋਗ ਸਾਥੀਓ, ਮੇਰੀ ਰਚਨਾ ਦਾ ਸਿਰਲੇਖ ਹੈ ਦੇਸ਼ ਦੀ ਇਹ ਸਰਕਾਰੇ। ਨੀ ਸੁਣ ਦੇਸ਼ ਦੀ ਇਹ ਸਰਕਾਰੇ, ਤੇਰੇ ਜੱਗ ਤੋਂ ਕੰਮ ਨਿਆਰੇ, ਤੇਰੇ ਜੱਗ ਤੋਂ ਕੰਮ ਨਿਆਰੇ, ਤੈਂ ਤਾਂ ਡਾਢੀ ਅੱਤ ਮਚਾਈ, बच्चे बुढ़े देन दुहाई निकले तेरे झूठे लारे निसुण देश दी ए सरकारे निसुण देश दी ए सरकारे तेरे जग तो कम न्यारे सठ रुपये विकदे गठे सठ रुपये विकदे गठे महंगाई ने करते कट्ठे किधर जान गरीब बेचारे निसुण देश दी ए सरकारे तेरे जग तो कम न्यारे डाढ़े नू तू करे सलामा डाढ़े नू तू करे सलामा माड़े नू तू पाए लगामा माड़े कढ दे डर दे हाड़े निसुण देश दी ए सरकारे तेरे जग तो कम न्यारे चोर बाजारा अत मचाई चोर बाजारा अत मचाई किते भी होवे ना सुनवाई तेरे चाकर बने दलारे निसुण देश दी ए सरकारे तेरे जग तो कम न्यारे दिते कढ गरीबां दे कैल दिते कढ गरीबां दे कैल आया बारां सौ दा बिल मिन्नतां कर कर के सब हारे निसुण देश दी ए सरकारे तेरे जग तो कम न्यारे किधरे चलदियां हड़तालां किधरे चलदियां हड़तालां किते बंद दियां ने कालां किते बंद दियां ने कालां लगदे कन्न पाड़वे नारे निसुण देश दी ए सरकारे तेरे जग तो कम न्यारे तेरे किसे ना कढ़ने हाड़े तेरे किसे ना कढ़ने हाड़े टोनी हो गए कमी कट्ठे सारे टोनी हो गए कमी कट्ठे सारे करने तेरे कूच किनारे निसुण देश दी ए सरकारे तेरे जग तो कम न्यारे निसुण देश दी ए सरकारे तेरे जग तो कम न्यारे धन्यवाद जी
1: रेडियो दे प्यारे श्रोतियो हुण मैं सदा देण जा रहा शहीद भगत सिंह नगर जिले दे विच एक पेंडू स्कूल दे विच कंप्यूटर अध्यापक वजों सेवा करती हुई शायरा नीतू जसल नू नीतू जसल भावें किते वजों कंप्यूटर अध्यापक है पर उस दे नाल दे नाल बड़े ही उस सूखम भावी कवितावां जिहड़ियां रचदी है कलियां वह कवितावां नहीं वह कहानियां भी लिखदी है ते साडी कामे फल दे विच पहली वारी आ रहे ने असीं उन्हां दा दुआबा रेडियो दे मंच ते निघा स्वागत करदे हां नीतू जसल जी थोड़ा स्वागत है
7: नमस्कार दोस्तों मैं हाँ थोड़ी अपनी लेखिका नीरू जसल ते अज दुआबा रेडियो ते पहली बार थोड़े रूबरू होण जा रही हाँ अपनी इस प्यारी जिही गजल नाल जिसका टाइटल है भखदा रहा कश्तियां दा भार उंज चुकदा रहा कश्तियां दा भार उंज चुकदा रहा पर समुंदर अंदरों भखदा रहा पर समुंदर अंदरों भखदा रहा मैं बनाया सी दिलों ए राबता मैं बनाया सी दिलों ए राबता पर तू मेरा जिसम ही तकदा रहा करकतल तू अपने ते हुबदें करकतल तू अपने ते हुबदें पर मेरी दरिया दिली तो मचदा रहा रोग मैनू ला अवला इश्क दा रोग मैनू ला अवला इश्क दा क्यों तू मैथों दूर फिर भजदा रहा मेरिया अखां दे विच तू रड़कदें मेरिया अखां दे विच तू रड़कदें पर मेरी धड़कन दे विच वसदा रहा जिसम मेरा रूह तो वांझा कर गया जिसम मेरा रूह तो वांझा कर गया पर रगां विच दौड़दा भजदा रहा अंदरी वड़ वड़ तू भुब्बा मार दें अंदरी वड़ वड़ तू भुब्बा मार दें ते गली विच खिड़ खिड़ा हसदा रहा तलखियां दे दौर विच तू ऐ बशर तलखियां दे दौर विच तू ऐ बशर सिसकियां नू रोज़ ही दबदा रहा सिसकियां नू रोज़ ही दबदा रहा धन्नवाद जी
1: साडी कामे फल दे विच हाजिर हो रहे ने साडी धार्मिक नगरी गुरुआं पीरां ते शहीदां दी धरती श्री अमृतसर साहब तो मेरी मुरादे कुलदीप दराजके जी तो कुलदीप दराजके जी साडियां महफलां दे शिंगार मणदे ने असीं उन्हां नूं अज दी महफल दे विच सद्दा दित्ता ते उन्हां ने साडे सद्दे नूं प्रवान करके ओह हाजरी लाउण आए ने दराजके जी थोड़ा दुआबा रेडियो दे मंच ते निघा स्वागत है
8: ਕੱਲਾ ਉਮਰਾਂ ਦੀ ਮਿੱਟੀ ਚ ਮਿਲ ਗਈ ਸਾਡੇ ਸੁਪਨਿਆਂ ਨੂੰ ਕੋਈ ਨਾ ਮਾਣ ਮਿਲਿਆ ਉੱਚੇ ਤਖਤ ਤੋਂ ਉਜੜ ਜਾਣ ਦਾ ਨਾਦਰ ਸ਼ਾਹੀ ਹੈ ਅੱਜ ਫੁਰਮਾਨ ਮਿਲਿਆ ਆਫਤਾਂ ਆਉਂਦੀਆਂ ਚੱਲਦੇ ਰਹੇ ਹੱਸ ਕੇ ਕਦੇ ਸਿਦਕ ਨਾ ਸਾਡਾ ਡੋਲਿਆ ਜੀ ਫੱਟ ਕਿਰਤ ਤੇ ਸਿਆਸਤ ਨੇ ਰੱਜ ਲਾਏ ਸਾਡਾ ਸਬਰ ਜਬਰ ਨੇ ਰੁਲਿਆ ਜੀ।
1: ਦੁਆਬਾ ਰੇਡੀਓ ਦੇ ਪਿਆਰੇ ਸਰੋਤਿਓ, ਹੁਣ ਅਸੀਂ ਤੁਹਾਨੂੰ ਇੱਕ ਵਾਰ ਕੈਨੇਡਾ ਲੈ ਕੇ ਜਾ ਰਹੇ ਹਾਂ। ਕੈਨੇਡਾ ਦੇ ਵਿੱਚ ਸਾਡੀ ਸ਼ਾਇਰਾ ਦਿੰਦੀ ਹੈ ਬਲਵੀਰ ਕੌਰ ਢਿੱਲੋਂ, ਜਿਹਦੀ ਕਵਿਤਾ ਕਹਿ ਰਹੀ ਹੈ ਵੀ ਇਨਸਾਨ ਜਿਹੜਾ ਉਹ ਕੁਦਰਤ ਦੀ ਰਜਾ ਦੇ ਵਿੱਚ ਰਹਿੰਦਾ ਹੈ, ਕੁਦਰਤ ਨਾਲ ਮਿਲ ਕੇ ਰਹਿੰਦਾ ਹੈ, ਅਤੇ ਉਹ ਕਿਵੇਂ ਕਹਿੰਦੇ ਨੇ, ਕੀ ਕਹਿੰਦੇ ਨੇ, ਆਓ ਉਹਨਾਂ ਤੋਂ ਸੁਣੀਏ। ਬਲਵੀਰ ਕੌਰ ਢਿੱਲੋਂ ਜੀ, ਤੁਹਾਡਾ ਸਵਾਗਤ ਹੈ।

ਰੋਟੀ ਟੁੱਕ ਲਈ ਕੀ ਨਹੀਂ ਕਰਦਾ, ਦੋ ਦੋ ਸ਼ਿਫਟਾਂ ਕੰਮ ਵੀ ਕਰਦਾ, ਖੂਨ ਪਸੀਨਾ ਕਰਕੇ ਜਦ ਮੈਂ

0: ਰਿਸ਼ਵਤੇ ਉਹ ਸਾਡੀ ਕਾ ਮਹਿਫਲ ਦੇ ਵਿੱਚ ਹਾਜ਼ਰ ਹੋ ਰਹੇ ਨੇ ਮੋਹਾਲੀ ਤੋਂ ਪੰਜਾਬੀ ਦੇ ਪ੍ਰਸਿੱਧ ਲੇਖਕਾ ਸ਼ਾਇਰਾ ਅਤੇ ਕਹਾਣੀਕਾਰਾ ਮਨਮੋਹਨ ਕੌਰ ਜੀ ਜਿਨ੍ਹਾਂ ਦੀਆਂ ਲਿਖੀਆਂ ਬਹੁਤ ਸਾਰੀਆਂ ਕਿਤਾਬਾਂ ਜਿਹੜੀਆਂ ਪੰਜਾਬੀ ਪਾਠਕਾਂ ਦੀ ਝੋਲੀ ਦੇ ਵਿੱਚ ਪੈ ਚੁੱਕੀਆਂ ਨੇ ਸਾਡੀ ਕਾ ਮਹਿਫਲ ਦੇ ਵਿੱਚ ਆਉਂਦੇ ਰਹਿੰਦੇ ਨੇ ਅੱਜ ਫਿਰ ਉਹ ਸਾਡੇ ਸੱਦੇ ਦੇ ਉੱਤੇ ਧੀਆਂ ਬਾਰੇ ਇੱਕ ਹਫ਼ਤਾ ਲੈ ਕੇ ਆਏ ਨੇ ਧੀਆਂ ਸਾਡੀਆਂ ਕਿੰਨੀਆਂ ਅਨਮੋਲ ਹੁੰਦੀਆਂ ਨੇ ਲਓ ਉਹਨਾਂ ਦੀ ਆਵਾਜ਼ ਦੇ ਵਿੱਚ ਸੁਣੋ ਮਨਮੋਹਨ ਕੌਰ ਜੀ ਤੁਹਾਡਾ ਸਵਾਗਤ ਹੈ
1: ਧੀਆਂ ਤੇ ਇੱਕ ਨਜ਼ਮ ਪੇਸ਼ ਹੈ ਧੀਆਂ ਪੱਥਰ ਨਹੀਂ ਹੁੰਦੀਆਂ ਧੀਆਂ ਪੱਥਰ ਨਹੀਂ ਹੁੰਦੀਆਂ ਕੁੱਕ ਚ ਛਿਪੇ ਬੀਜ ਨਾਲ ਉਹ ਵੰਸ਼ ਵਧਾਉਂਦੀਆਂ ਹਨ ਧੀਆਂ ਪੱਥਰ ਨਹੀਂ ਹੁੰਦੀਆਂ ਕੁੱਕ ਚ ਛਿਪੇ ਬੀਜ ਨਾਲ ਉਹ ਵੰਸ਼ ਵਧਾਉਂਦੀਆਂ ਨੇ ਧੀਆਂ ਬੋਝ ਵੀ ਨਹੀਂ ਹੁੰਦੀਆਂ ਧੀਆਂ ਬੋਝ ਵੀ ਨਹੀਂ ਹੁੰਦੀਆਂ ਪਰਿਵਾਰ ਦੀਆਂ ਸ਼ਾਖਾਵਾਂ ਦੀ ਟੇਕ ਬਣ ਆਸਰਾ ਦਿੰਦੀਆਂ ਹਨ ਪਰਿਵਾਰ ਦੀਆਂ ਸ਼ਾਖਾਵਾਂ ਦੀ ਟੇਕ ਬਣ ਆਸਰਾ ਦਿੰਦੀਆਂ ਨੇ ਧੀਆਂ ਪੱਥਰ ਨਹੀਂ ਹੁੰਦੀਆਂ ਅਤੇ ਧੀਆਂ ਸਰਾਪ ਵੀ ਨਹੀਂ ਹੁੰਦੀਆਂ ਧੀਆਂ ਸਰਾਪ ਵੀ ਨਹੀਂ ਹੁੰਦੀਆਂ ਪਰਿਵਾਰ ਲਈ ਵਰਦਾਨ ਬਣ ਚੁਫੇਰੇ ਬਰਕਤਾਂ ਬਖਸ਼ਦੀਆਂ ਨੇ ਧੀਆਂ ਸਰਾਪ ਨਹੀਂ ਹੁੰਦੀਆਂ ਪਰਿਵਾਰ ਲਈ ਵਰਦਾਨ ਬਣ ਚੁਫੇਰੇ ਬਰਕਤਾਂ ਬਖਸ਼ਦੀਆਂ ਨੇ ਧੀਆਂ ਕੁਝ ਨਹੀਂ ਮੰਗਦੀਆਂ ਧੀਆਂ ਕੁਝ ਨਹੀਂ ਮੰਗਦੀਆਂ ਖਾਮੋਸ਼ ਅਤੇ ਸਬਰ ਸੰਤੋਖ ਨਾਲ ਖੁਸ਼ੀ ਲਈ ਇਬਾਦਤ ਕਰਦੀਆਂ ਨੇ ਖਾਮੋਸ਼ ਅਤੇ ਸਬਰ ਸੰਤੋਖ ਨਾਲ ਖੁਸ਼ੀ ਲਈ ਇਬਾਦਤ ਕਰਦੀਆਂ ਨੇ ਧੀਆਂ ਪੱਥਰ ਨਹੀਂ ਹੁੰਦੀਆਂ ਧੀਆਂ ਪੱਥਰ ਨਹੀਂ ਹੁੰਦੀਆਂ ਵਕਤੀ ਮਾਰ ਸਹਿੰਦੀਆਂ ਟੁੱਟ ਭੱਜ ਕੇ ਸੀ ਨਹੀਂ ਕਰਦੀਆਂ ਵਕਤੀ ਮਾਰ ਸਹਿੰਦੀਆਂ ਟੁੱਟ ਭੱਜ ਕੇ ਸੀ ਨਹੀਂ ਕਰਦੀਆਂ ਧੀਆਂ ਪੱਥਰ ਨਹੀਂ ਹੁੰਦੀਆਂ ਧੀਆਂ ਦੁਸ਼ਮਣ ਨਹੀਂ ਹੁੰਦੀਆਂ ਧੀਆਂ ਦੁਸ਼ਮਣ ਨਹੀਂ ਹੁੰਦੀਆਂ ਸਭ ਨਾਲ ਸਾਂਝ ਵਧਾਉਂਦੀਆਂ ਧੀਆਂ ਦੁਸ਼ਮਣ ਨਹੀਂ ਹੁੰਦੀਆਂ ਸਭ ਨਾਲ ਸਾਂਝ ਵਧਾਉਂਦੀਆਂ ਹਰ ਰਿਸ਼ਤੇ ਦੀ ਧਿਰਾਂ ਹੁੰਦੀਆਂ ਨੇ ਧੀਆਂ ਪੱਥਰ ਨਹੀਂ ਹੁੰਦੀਆਂ ਧੀਆਂ ਮੱਸਿਆ ਨਹੀਂ ਹੁੰਦੀਆਂ ਧੀਆਂ ਮੱਸਿਆ ਨਹੀਂ ਹੁੰਦੀਆਂ ਕਾਇਆ ਨੂੰ ਮੋਮਬੱਤੀ ਬਣਾ ਕੇ ਬਲਕਿ ਜਹਾਨ ਨੂੰ ਰੋਸ਼ਨ ਕਰਦੀਆਂ ਨੇ ਧੀਆਂ ਪੱਥਰ ਨਹੀਂ ਹੁੰਦੀਆਂ ਧੀਆਂ ਪੱਥਰ ਨਹੀਂ ਹੁੰਦੀਆਂ ਕੁੱਕ 'ਚ ਛਿਪੇ ਬੀਜ ਨਾਲ ਉਹ ਵੰਸ਼ ਵਧਾਉਂਦੀਆਂ ਨੇ ਉਹ ਵੰਸ਼ ਵਧਾਉਂਦੀਆਂ ਨੇ ਧੰਨਵਾਦ
0: ਦੁਆਬਾ ਰੇਡੀਓ ਦੇ ਪਿਆਰੇ ਸਰੋਤਿਓ ਅਸੀਂ ਇੱਕ ਵਾਰ ਤੁਹਾਨੂੰ ਲੈ ਕੇ ਚੱਲੇ ਹਾਂ ਫਰਾਂਸ ਦੀ ਰਾਜਧਾਨੀ ਪੈਰਿਸ ਦੇ ਵਿੱਚ ਪੈਰਿਸ ਦੇ ਵਿੱਚ ਸਾਡੀ ਸ਼ਾਇਰਾ ਰਹਿੰਦੀ ਹੈ ਕੁਲਵੰਤ ਕੌਰ ਚੰਨ ਜੀ ਕੁਲਵੰਤ ਕੌਰ ਚੰਨ ਜੀ ਜਿੱਥੇ ਵਧੀਆ ਲਿਖਦੇ ਨੇ ਉਹ ਨਾਲ ਦੀ ਨਾਲ ਵਧੀਆ ਗਾਉਂਦੇ ਵੀ ਨੇ ਗਾਉਂਦੇ ਹੀ ਨਹੀਂ ਉਹ ਰੇਡੀਓ 'ਤੇ ਖੁਦ ਆਪ ਵੀ ਪ੍ਰੋਗਰਾਮ ਕਰਦੇ ਨੇ ਕੁਲਵੰਤ ਕੌਰ ਚੰਨ ਜੀ ਸਾਡੇ ਦੁਆਬਾ ਰੇਡੀਓ ਦੇ ਸਰੋਤਿਆਂ ਲਈ ਆਪਣੀ ਇੱਕ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ ਕੁਲਵੰਤ ਕੌਰ ਚੰਨ ਜੀ ਦਾ ਦੁਆਬਾ ਰੇਡੀ ਦੇ ਮੰਚ 'ਤੇ ਨਿੱਘਾ ਸਵਾਗਤ ਹੈ
2: ਪਰਦੇਸੀ ਪਤੀ ਨੂੰ ਔਰ ਸਮਾਜ ਦੇ ਵਿੱਚ ਬੱਚਿਆਂ ਨੂੰ ਵੀ ਪਾਲਣਾ ਅਤੇ ਸਮਾਜ ਦੀਆਂ ਘੁਰੀਆਂ ਤੋਂ ਵੀ ਬਚਣਾ ਉਹ ਆਪਣੇ ਖਿਆਲਾਂ ਨੂੰ ਕੁਲਵੰਤ ਕੌਰ ਕਿਸ ਤਰ੍ਹਾਂ ਪੇਸ਼ ਕਰ ਰਹੀ ਹੈ

ਪੰਜਾਬ ਦਾ ਇੱਕ ਜ਼ਿਲ੍ਹਾ ਹੈ ਮੋਗਾ, ਮੋਗੇ ਦਾ ਪਿੰਡ ਹੈ ਸੈਦੋਕੇ। ਸੈਦੋਕੇ ਦੇ ਵਿੱਚ ਰਹਿੰਦੇ ਹਨ ਗੁਰਦੇਵ ਸਿੰਘ ਜੀ ਤੇ ਮਾਤਾ ਅਜਮੇਰ ਕੌਰ ਜੀ। ਇਹਨਾਂ ਦਾ ਪੁੱਤਰ ਹੈ ਕੁਲਵੰਤ ਸਿੰਘ ਸੈਦੋਕੇ, ਜਿਹੜਾ ਰੋਜੀ ਰੋਟੀ ਦੇ ਮਾਮਲਿਆਂ ਦੇ ਵਿੱਚ ਫੌਜ ਦੇ ਵਿੱਚ ਭਰਤੀ ਹੋ ਗਿਆ ਤੇ ਉੱਥੇ ਉਸਨੇ ਗਿਆਨੀ ਬਲਕਾਰ ਸਿੰਘ ਗਰਾਇਆ ਜੀ ਦੀ ਰਹਿਨਮਾਈ ਥੱਲੇ ਲਿਖਣਾ ਸ਼ੁਰੂ ਕੀਤਾ ਤੇ ਫੌਜ ਦੇ ਵਿੱਚ ਬਹੁਤ ਲੰਬਾ ਸਮਾਂ ਗਾਇਆ, ਬਹੁਤ ਸਾਰੇ

ਮੈਂ ਸਰੋਤਿਓ ਇਸ ਗੀਤ ਦੇ ਨਾਲ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਇੱਥੇ ਸਮਾਪਤ ਹੁੰਦਾ ਹੈ। ਅਗਲੇ ਐਤਵਾਰ ਫਿਰ ਮੁਲਾਕਾਤ ਹੋਏਗੀ। ਤਦ ਤੱਕ ਲਈ ਹਰਵੰਤ ਸਿੰਘ ਨੂੰ ਦਿਓ ਆਗਿਆ ਤੇ ਅੰਤ ਦੇ ਵਿੱਚ ਹਰਵੰਤ ਸਿੰਘ ਵੱਲੋਂ ਸਾਰੇ ਸਰੋਤਿਆਂ ਨੂੰ ਸ਼ਾਇਰਾਂ ਨੂੰ ਆਦਾਬ ਨਮਸਕਾਰ ਸਤਿ ਸ੍ਰੀ ਅਕਾਲ ਕੁਦਰਤ ਖੈਰ ਕਰੇ ਅਲਵਿਦਾ ਪਿਆਰੇ ਦੋਸਤੋ ਆਮੀਨ।

0: ದ್ವಾಪ ರೇಡಿಯೋ.
1: ਜੀ ਦੋਸਤੋ, ਸਾਰੇ ਦੋਸਤਾਂ ਦਾ ਦੁਆਬਾ ਰੇਡ ਦੇ ਮੰਚ ਉੱਤੇ ਨਿੱਘਾ ਸਵਾਗਤ ਹੈ। ਲੈ ਕੇ ਹਾਜ਼ਰ ਹਾਂ ਤੁਹਾਡੀ ਕਚਹਿਰੀ 'ਚ ਫਿਰ ਤੋਂ ਇੱਕ ਵਾਰ ਨਵਾਂ ਨਵੇਲਾ ਪ੍ਰੋਗਰਾਮ ਜ਼ਿੰਦਗੀ ਨਾਮਾ ਹਾਲ ਹੈ ਦੁਨੀਆਂ। ਆਪ ਸਭ ਨੂੰ ਆਦਾਬ, ਸਲਾਮ, ਨਮਸਤੇ ਤੇ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ। ਦੋਸਤੋ, ਉਮੀਦ ਕਰਦੇ ਹਾਂ ਸਭ ਰਾਜੀ ਖੁਸ਼ੀ ਹੋਣਗੇ ਤੇ ਗੱਲਾਂ ਬਾਤਾਂ ਦੋ ਸਵਾ ਦੋ ਘੰਟੇ ਤੁਹਾਡੇ ਨਾਲ ਜਿਹੜਾ ਮਿਲਣ ਗਿਣਨ ਦੇ ਲਈ ਹਾਜ਼ਰ ਹਾਂ। ਤੇ ਸਮਾਂ ਤੇ ਸਥਿਤੀ ਫਿਨਲੈਂਡ ਦੀਆਂ ਘੜੀਆਂ ਦੇ ਉੱਤੇ ਇਸ ਵਕਤ ਸ਼ਾਮ ਦੇ 7:09 ਦਾ ਸਮਾਂ ਹੈ। ਭਾਰਤ ਦੇ ਵਿੱਚ ਰਾਤ ਦੇ 9:39 ਹੋ ਗਏ ਨੇ। ਇਸੇ ਤਰ੍ਹਾਂ UK ਦੇ ਵਿੱਚ ਸ਼ਾਮ ਦੇ 5:09। ਯੂਰਪੀਅਨ ਕੰਟਰੀਆਂ ਦੇ ਮੁਤਾਬਕ ਸ਼ਾਮ ਦੇ 6:09। ਕੈਲੀਫੋਰਨੀਆ ਤੇ ਵੈਂਕੂਵਰ ਦੇ ਉੱਤੇ ਇਸ ਵਕਤ ਘੜੀਆਂ ਦਰਸਾ ਰਹੀਆਂ ਨੇ 9:09 ਦਾ ਸਮਾਂ ਸਵੇਰ ਦਾ। ਇਸੇ ਤਰ੍ਹਾਂ ਨਿਊਯਾਰਕ ਤੇ ਟੋਰਾਂਟੋ ਦੀਆਂ ਘੜੀਆਂ ਦੇ ਉੱਤੇ ਦੁਪਹਿਰ ਦੇ 12:09 ਜਿਹੜੇ ਹੋ ਚੁੱਕੇ ਨੇ। ਪਰਮ ਜੀ ਜੁੜੇ ਹੋਏ ਨੇ, ਪਰਮਿੰਦਰ ਜੀ ਆਪਣੇ ਨਾਲ ਫਗਵਾੜੇ ਤੋਂ, ਬਰਨ ਤੋਂ ਸਤਿ ਸ੍ਰੀ ਅਕਾਲ ਭੇਜਦੇ ਨੇ ਜੀ। ਭਾਰਜ ਵੀਰ ਜੀ ਤੇ ਸਾਰੇ ਪਿਆਰਿਆਂ ਨੂੰ ਕਹਿੰਦੇ ਨੇ ਲਾਈਕ ਨੰਬਰ 1 ਜੀ, ਬਹੁਤ ਬਹੁਤ ਸ਼ੁਕਰੀਆ, ਧੰਨਵਾਦ ਹੈ ਜੀ, ਨਿੱਘਾ ਸਵਾਗਤ ਹੈ। ਤੇ ਦੋਸਤੋ, ਅੱਜ ਸਭ ਤੋਂ ਪਹਿਲਾਂ ਅੱਜ ਦੇ ਵਿਚਾਰ ਦੇ ਨਾਲ ਗੱਲਬਾਤ ਕਰਾਂਗੇ, ਬਹੁਤ ਸਾਰਾ ਸਿਲਸਿਲਾ ਗੱਲਾਂ ਬਾਤਾਂ ਦਾ ਉਹਨੂੰ ਵੀ ਨਿਬੇੜਾਂਗੇ ਤੇ ਨਾਲ ਨਾਲ ਤੁਹਾਡੀਆਂ ਗੱਲਾਂ ਬਾਤਾਂ ਵੀ ਸੁਣਾਂਗੇ ਤੇ ਉਮੀਦ ਕਰਦੇ ਹਾਂ ਤੁਹਾਡੇ ਤੱਕ ਆਵਾਜ਼ ਤੇ ਅੰਦਾਜ਼ ਵਧੀਆ ਤਰੀਕੇ ਦੇ ਨਾਲ ਪਹੁੰਚ ਰਿਹਾ ਹੋਵੇਗਾ, ਬਾਕੀ ਤੁਸੀਂ ਜ਼ਰੂਰ ਦਰੁਸਤ ਕਰਾ ਦਿਓ। ਬਹੁਤ ਸਾਰੇ ਐਸੇ ਮਸਲੇ ਨੇ ਜਿਨ੍ਹਾਂ ਦੇ ਵੱਲ ਨੂੰ ਝਾਤ ਮਾਰਾਂਗੇ ਤੇ ਸੰਸਦ ਦੇ ਵਿੱਚ ਵੀ ਕਾਫੀ ਵਧੀਆ ਜਿਹੜੀ ਚਰਚਾ ਦੇਖਣ ਨੂੰ ਮਿਲ ਰਹੀ ਹੈ। ਰਾਹੁਲ ਗਾਂਧੀ ਦੀ ਸਪੀਚ ਜਿਹੜੀ ਹੈ ਬੜੀ ਧਿਆਨ ਮੰਗਦੀ ਹੈ, ਉਹਦੇ ਉੱਤੇ ਵੀ ਕੁਝ ਨਾ ਕੁਝ ਵਿਚਾਰ ਕਰਨ ਦੀ ਕੋਸ਼ਿਸ਼ ਕਰਾਂਗੇ। ਤੇ ਇਸੇ ਤਰ੍ਹਾਂ ਹੀ ਜਿਹੜਾ ਅੱਜ ਦੇ ਵਿਚਾਰ ਦੇ ਨਾਲ ਸ਼ੁਰੂਆਤ ਕਰਦੇ ਹਾਂ ਤੇ ਅੱਜ 28 ਜੁਲਾਈ 2026 ਦਾ ਦਿਹਾੜਾ ਤੇ ਮਹੀਨਾ ਇਹ ਵੀ ਖਤਮ ਹੋਣ ਵਾਲਾ। 28 ਜੁਲਾਈ ਦੇ ਵਿੱਚ ਅੱਜ ਦਾ ਜਿਹੜਾ ਬਾ ਕਮਾਲ ਹਰ ਵਾਰ ਦੀ ਤਰ੍ਹਾਂ ਜਿਹੜਾ ਅੱਜ ਦਾ ਵਿਚਾਰ ਹੈ, ਜਿਵੇਂ ਕਿ ਸਮਾਜ ਦੇ ਪ੍ਰਤੀ ਜਾਂ ਆਪਣੇ ਫਰਜ਼ਾਂ ਦੇ ਪ੍ਰਤੀ ਜਾਂ ਆਪਣੀ ਜਿਹੜੀ ਹੈ ਇਨਸਾਨੀਅਤ ਦੇ ਪ੍ਰਤੀ ਜੋ ਸਾਡੇ ਫਰਜ਼ ਬਣਦੇ ਹੈ, ਜਿਵੇਂ ਕਿ ਸਮਾਜ ਸੁਧਾਰਕ, ਦੇਸ਼ ਭਗਤੀ ਜਾਂ ਇਨਕਲਾਬੀ ਲਹਿਰ ਔਰਤਾਂ ਦਾ ਮਰਦਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਸਹਿਯੋਗ ਤੋਂ ਬਿਨਾਂ ਸਫਲ ਨਹੀਂ ਹੋ ਸਕਦੀ ਸੀ। ਗਦਰੀ ਗੁਲਾਬ ਕੌਰ ਹੁਣਾਂ ਦਾ ਅੱਜ ਜ਼ਿਕਰ ਕਰਨ ਦੀ ਕੋਸ਼ਿਸ਼ ਕਰਾਂਗੇ ਤੇ ਉਹਨਾਂ ਦਾ ਜ਼ਿਕਰ ਆਉਂਦਾ ਹੈ। ਉਹਨਾਂ ਨੇ ਬਹੁਤ ਵੱਡਾ ਆਪਣਾ ਕਿਰਦਾਰ, ਆਪਣਾ ਰੋਲ ਨਿਭਾਇਆ ਤੇ ਕਿਰਦਾਰ ਨੂੰ ਉੱਚਾ ਕੀਤਾ। ਜਿਵੇਂ ਕਹਿੰਦੇ ਆ ਕਿ ਹਰ ਮਰਦ ਦੇ ਪਿੱਛੇ ਇੱਕ ਔਰਤ ਦਾ ਸਫਲਤਾ ਦੇ ਵਿੱਚ ਜਿਹੜਾ ਹੱਥ ਹੁੰਦਾ, ਇਸੇ ਤਰ੍ਹਾਂ ਕੁਝ ਲਹਿਰਾਂ ਇਸ ਤਰ੍ਹਾਂ ਦੀਆਂ ਹੋਈਆਂ ਨੇ ਜਿਸ ਦੇ ਵਿੱਚ ਪਿੱਛੇ ਬਹਿ ਕੇ ਬਹੁਤ ਵੱਡੇ ਕਾਜ ਜਿਹੜੇ ਨੇ ਕੀਤੇ ਨੇ ਸਿੱਖ ਜਿਹੜੀਆਂ ਬੀਬੀਆਂ ਨੇ ਵੀ ਤੇ ਗਦਰੀ ਬੀਬੀਆਂ ਨੇ ਵੀ, ਉਹਨਾਂ ਦਾ ਜ਼ਿਕਰ ਕਰਦੇ ਆ। ਤੇ ਨਾਲ ਦੀ ਨਾਲ ਅੱਜ 28 ਜੁਲਾਈ 1858 ਦੇ ਵਿੱਚ ਜਦੋਂ ਜਾਂਦੇ ਹਾਂ ਧਿਆਨ ਮਾਰਦੇ ਹਾਂ, ਉਸ ਸਮੇਂ ਦੇ ਵਿੱਚ ਬ੍ਰਿਟਿਸ਼ ਦੇ ਵਿਗਿਆਨੀ ਉਂਗਲਾਂ ਦੇ ਜਿਹੜੇ ਸੀ ਨਿਸ਼ਾਨ ਸੀ ਪਛਾਣ ਵਾਲੇ ਵਿਲੀਅਮ ਜੇਮਜ ਹਰਸ਼ੈਲ ਦਾ ਜਨਮ ਹੋਇਆ ਸੀ, ਜਿਹਨੇ ਜਿਹੜੀ ਸੀ ਇਹ ਵਿਗਿਆਨਕ ਕਾਢ ਕੱਢੀ ਸੀ ਉਂਗਲਾਂ ਦੇ ਨਿਸ਼ਾਨ ਲੈਣ ਦੇ ਲਈ, ਪਛਾਣ ਕਰਨ ਦੇ ਲਈ। 1858 ਦੇ ਵਿੱਚ ਇਹ ਜਿਹੜੀ ਸੀ ਖੋਜ ਜਿਹੜੀ ਆ ਗਈ ਸੀ। ਤੇ ਸਾਡੇ ਦੇਖਿਆ ਜਾਵੇ ਤਾਂ ਹੁਣ ਇਹ ਤਕਨੀਕਾਂ ਆਉਣ ਲੱਗੀਆਂ ਨੇ। ਜੇ ਭਾਰਤ ਦੀ ਗੱਲ ਕਰੀਏ ਤਾਂ 1914 ਦੇ ਵਿੱਚ ਪਹਿਲੀ ਸੰਸਾਰ ਜੰਗ ਸ਼ੁਰੂ ਹੋਈ ਤੇ 11 ਨਵੰਬਰ 1918 ਨੂੰ ਖਤਮ ਹੁੰਦੀ ਹੈ। 1925 ਦੇ ਵਿੱਚ ਗਦਰੀ ਆਗੂ ਜਿਹੜੇ ਨੇ ਬੀਬੀ ਗੁਲਾਬ ਕੌਰ ਦਾ ਦੇਹਾਂਤ ਹੁੰਦਾ ਹੈ, ਉਹਨਾਂ ਨੂੰ ਯਾਦ ਕਰਾਂਗੇ। ਤੇ 1972 ਦੇ ਵਿੱਚ ਨਕਸਲੀ ਲਹਿਰ ਦੇ ਮੋਢੀ ਆਗੂ ਕਾਮਰੇਡ ਚਾਰੂ ਮਾਜੂ ਮਦਾਰ ਦਾ ਜੇਲ੍ਹ ਦੇ ਵਿੱਚ ਦੇਹਾਂਤ ਹੁੰਦਾ ਹੈ। ਤੇ 1979 ਦੇ ਵਿੱਚ ਚੌਧਰੀ ਚਰਨ ਸਿੰਘ ਪ੍ਰਧਾਨ ਜਿਹੜੇ ਨੇ ਮੰਤਰੀ ਬਣਦੇ ਨੇ। ਤੇ ਇਹਨਾਂ ਸਮਿਆਂ ਦੇ ਵਿੱਚ ਦੋਸਤੋ ਹੈਪੇਟਾਈਟਸ ਜਿਹੜੀ ਹੈ, ਪੀਲੀਏ ਦੀ ਬਿਮਾਰੀ ਵੀ ਕਾਫੀ ਜਿਹੜੀ ਹੈ ਚਰਚਾ ਦੇ ਵਿੱਚ ਹੁੰਦੀ ਹੈ। ਇਹਨਾਂ ਚੀਜ਼ਾਂ ਤੋਂ ਬਚਣ ਦੀ ਜ਼ਰੂਰਤ ਹੈ, ਖਾਸ ਕਰਕੇ ਜਦੋਂ ਵਿਦੇਸ਼ੀ ਮੁਲਕਾਂ ਦੇ ਵਿੱਚੋਂ, ਪੱਛਮੀ ਮੁਲਕਾਂ ਦੇ ਵਿੱਚੋਂ ਇੰਡੀਆ ਦੇ ਵਿੱਚ ਜਾਂਦੇ ਹਾਂ ਤਾਂ ਜ਼ਰੂਰ ਇਹ ਇੰਜੈਕਸ਼ਨ ਜਿਹੜੇ ਨੇ ਲੈ ਲੈਣੇ ਚਾਹੀਦੇ ਆ ਜੇ ਲੰਮਾ ਸਮੇਂ ਤੋਂ ਤੁਸੀਂ ਇਹਨਾਂ ਮੁਲਕਾਂ ਦੇ ਵਿੱਚ ਰਹਿ ਰਹੇ ਹੋ। ਜਿਵੇਂ ਕਿ ਅਮਰੀਕੀ ਵਿਗਿਆਨੀ ਸੈਮੂਅਲ ਬਾਰੂਚ ਬਲੂਮਬਰਗ ਦਾ ਜਨਮ 28 ਜੁਲਾਈ 1925 ਨੂੰ ਅੱਜ ਦੇ ਦਿਹਾੜੇ ਦੇ ਉੱਤੇ ਹੁੰਦਾ ਹੈ। ਇਸ ਦਿਹਾੜੇ ਦੇ ਉੱਤੇ ਉਹਦਾ ਜਨਮ ਦਿਨ ਹੋਣ ਕਰਕੇ ਵਿਸ਼ਵ ਹੈਪੇਟਾਈਟਸ ਦਿਵਸ ਤੌਰ ਦੇ ਉੱਤੇ ਜਿਹੜਾ ਮਨਾਇਆ ਜਾਂਦਾ ਹੈ, ਜਿਨ੍ਹਾਂ ਨੂੰ 1976 ਦੇ ਵਿੱਚ ਹੈਪੇਟਾਈਟਸ ਬੀ ਪੈਦਾ ਕਰਨ ਵਾਲੇ ਵਾਇਰਸ ਦੀ ਖੋਜ ਕਰਨ ਤੇ 1976 ਦੇ ਵਿੱਚ ਨੋਬਲ ਇਨਾਮ ਦੇ ਨਾਲ ਸਨਮਾਨਿਆ ਗਿਆ ਸੀ। ਇਹ ਦਿਨ ਜਿਹੜਾ ਸੀ 31/5/2010 ਨੂੰ ਵਿਸ਼ਵ ਸਿਹਤ ਸੰਸਥਾ ਨੇ ਹਰ ਸਾਲ 28 ਜੁਲਾਈ ਨੂੰ ਇਹ ਦਿਨ ਮਨਾਉਣ ਦਾ ਜਿਹੜਾ ਫੈਸਲਾ ਕਰ ਲਿਆ। ਇਸ ਦੀ ਰੋਕਥਾਮ ਜਿਹੜੀ ਸੀ, ਕੰਟਰੋਲ ਤੇ ਇਲਾਜ ਉਮੀਦ ਮੁਤਾਬਕ ਨਾ ਹੋਣ ਦੇ ਉੱਤੇ ਚਿੰਤਾ ਵੀ ਜਿਹੜੀ ਪ੍ਰਗਟ ਕੀਤੀ ਸੀ। ਪੀਲੀਆ ਜਿਹੜਾ ਜਿਗਰ ਦੇ ਵਿੱਚ ਖਾਸ ਕਰਕੇ ਵਾਇਰਲ ਇਨਫੈਕਸ਼ਨ ਦੇ ਨਾਲ ਹੁੰਦਾ ਹੈ ਜਾਂ ਫਿਰ ਇਹ ਮਿੱਟੀ ਤੋਂ ਜਾਂ ਹੋਰ ਸਾਰੀਆਂ ਜਿਵੇਂ ਕਿ ਏ ਬੀ ਸੀ ਡੀ ਜਿਹੜਾ ਹੈਪੇਟਾਈਟਸ ਇਹ ਚਾਰ ਤਰ੍ਹਾਂ ਦਾ ਹੈ ਇਹਨਾਂ ਦੀਆਂ ਕਿਸਮਾਂ ਨੇ ਜਾਂ ਪੰਜ ਵੀ ਕਹਿ ਸਕਦੋ ਕਹਿ ਸਕਦੇ ਹਾਂ ਪੰਜ ਤਰ੍ਹਾਂ ਦਾ ਇਹ ਵੱਖਰਾ ਵੱਖਰਾ ਹੈ ਜਿਵੇਂ ਕਿ ਮਿੱਟੀ ਦੇ ਵਿੱਚ ਆਪਾਂ ਖੇਡਦੇ ਹਾਂ ਜਾਂ ਕੰਮ ਕਾਜ ਕਰਦੇ ਹਾਂ ਖਾਸ ਕਰ ਖੇਤਾਂ 'ਚ ਜੇ ਇੰਜੈਕਟ ਨਹੀਂ ਹੋਇਆ ਤਾਂ ਤੁਹਾਨੂੰ ਪੀਲੀਏ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਇਹਦਾ ਧਿਆਨ ਰੱਖਣਾ ਜ਼ਰੂਰੀ ਹੈ ਇਹ 20 ਸਾਲ ਦਾ ਜਿਹੜਾ ਇੰਜੈਕਸ਼ਨ ਹੁੰਦਾ ਹੈ ਅਤੇ ਲਵਾ ਲੈਣਾ ਚਾਹੀਦਾ ਇਹ ਹੈਪੇਟਾਈਟਸ ਏ ਬੀ ਸੀ ਡੀ ਅਤੇ ਈ ਆਦਿ ਕਿਸਮਾਂ ਦਾ ਹੁੰਦਾ ਹੈ ਪੰਜ ਤਰ੍ਹਾਂ ਦਾ ਅਤੇ ਆਮ ਤੌਰ ਦੇ ਉੱਤੇ ਏ ਬੀ ਸੀ ਅਤੇ ਸੀ ਦੇ ਜਿਹੜੇ ਨੇ ਜ਼ਿਆਦਾ ਰੋਗੀ ਹੁੰਦੇ ਨੇ ਏ ਅਤੇ ਈ ਜਿਹੜਾ ਦੂਸ਼ਿਤ ਪਾਣੀ ਅਤੇ ਖਰਾਬ ਭੋਜਨ ਤੋਂ ਪੈਦਾ ਹੁੰਦਾ ਹੈ ਇਹ ਜ਼ਿਆਦਾ ਸਾਫ਼ ਪਾਣੀ ਅਤੇ ਸਾਫ਼ ਸਫਾਈ ਦੀ ਘਾਟ ਕਰਕੇ ਹੁੰਦਾ ਹੈ ਬੀ ਅਤੇ ਸੀ ਜਿਸ ਨੂੰ ਕਾਲਾ ਪੀਲੀਆ ਵੀ ਕਹਿ ਦਿੱਤਾ ਜਾਂਦਾ ਆਪਣੀ ਭਾਸ਼ਾ 'ਚ ਇਹ ਦੂਸ਼ਿਤ ਖੂਨ ਦੂਸ਼ਿਤ ਸਰਿੰਜ ਅਤੇ ਜਿਨਸੀ ਸੰਬੰਧਾਂ ਦੇ ਨਾਲ ਫੈਲਦਾ ਹੈ ਹੈਪੇਟਾਈਟਸ ਬੀ ਦੇ ਟੀਕੇ ਹਸਪਤਾਲਾਂ ਦੇ ਵਿੱਚੋਂ ਮੁਫ਼ਤ ਲੱਗਦੇ ਹੈ ਹੈਪੇਟਾਈਟਸ ਸੀ ਐੱਚ ਸੀ ਵੀ ਦੇ ਜਿਹੜੇ ਵਿਸ਼ਾਣੂ ਜਿਗਰ ਨੂੰ ਕਮਜ਼ੋਰ ਕਰਦੇ ਨੇ ਜਿਸ ਦੇ ਕਾਰਨ ਜਿਗਰ ਫੇਲ ਜਾਂ ਇਸਦਾ ਕੈਂਸਰ ਹੋ ਜਾਂਦਾ ਹੈ ਪੰਜਾਬ ਸਰਕਾਰ ਨੇ 2016 ਦੇ ਵਿੱਚ ਹੈਪੇਟਾਈਟਸ ਸੀ ਦਾ ਜਿਹੜਾ ਮੁਫ਼ਤ ਇਲਾਜ ਕਰਨ ਦਾ ਐਲਾਨ ਕੀਤਾ ਪੰਜਾਬ ਦੇ ਸਾਰੇ ਜ਼ਿਲ੍ਹਾ ਹਸਪਤਾਲਾਂ ਦੇ ਵਿੱਚ ਹੈਪੇਟਾਈਟਸ ਸੀ ਦਾ ਮੁਫ਼ਤ ਇਲਾਜ ਕੀਤਾ ਜਾਂਦਾ ਹੈ ਅਤੇ ਸੰਸਾਰ ਦੇ ਵਿੱਚ ਲਗਭਗ ਹੈਪੇਟਾਈਟਸ ਸੀ ਦੇ 130 ਤੋਂ 170 ਮਿਲੀਅਨ ਮਰੀਜ਼ ਨੇ ਜਦੋਂ ਕਿ ਇਸ ਦੇ ਨਾਲ ਹਰ ਸਾਲ ਲੱਖਾਂ ਮੌਤਾਂ ਵੀ ਹੁੰਦੀਆਂ ਨੇ ਅਤੇ ਅਗਲੀ ਗੱਲ ਕਰਦੇ ਹਾਂ ਗਦਰੀਆਂ ਦੀ ਭੈਣ ਬੀਬੀ ਗੁਲਾਬ ਕੌਰ ਜਿਨ੍ਹਾਂ ਨੇ ਅੱਜ ਦੁਨੀਆਂ ਨੂੰ ਜਿਹੜਾ ਅਲਵਿਦਾ ਕਹੀ ਸੀ 1925 ਦੇ ਵਿੱਚ ਗਦਰੀ ਆਗੂ ਬੀਬੀ ਗੁਲਾਬ ਕੌਰ ਉਹਨਾਂ ਦਾ ਦੇਹਾਂਤ ਹੁੰਦਾ ਹੈ ਗਦਰੀਆਂ ਦੀ ਭੈਣ ਬੀਬੀ ਗੁਲਾਬ ਕੌਰ ਦਾ ਜਨਮ ਇਸ ਕਿਸਾਨ ਜਿਹੜਾ ਇੱਕ ਕਿਸਾਨ ਪਰਿਵਾਰ ਦੇ ਵਿੱਚ 1890 ਦੇ ਵਿੱਚ ਹੁੰਦਾ ਹੈ ਪਿੰਡ ਬਖਸ਼ੀਵਾਲਾ ਸੰਗਰੂਰ ਦੇ ਵਿੱਚ ਇਹ ਪਿੰਡ ਪੈਂਦਾ ਹੈ ਅਤੇ ਉਹਨਾਂ ਪਿੰਡ ਦੇ ਮਹੰਤ ਦੇ ਕੋਲੋਂ ਪੰਜਾਬੀ ਪੜ੍ਹਨੀ ਅਤੇ ਲਿਖਣੀ ਸਿੱਖੀ ਸੀ ਛੋਟੀ ਉਮਰ ਦੇ ਵਿੱਚ ਹੀ ਇਹਨਾਂ ਦਾ ਬਾਲ ਵਿਆਹ ਜਖੇਪਲ ਦੇ ਮਾਨ ਸਿੰਘ ਦੇ ਨਾਲ ਹੋ ਜਾਂਦਾ ਹੈ ਅਤੇ ਅੰਗਰੇਜ਼ ਸਰਕਾਰ ਨੇ ਦੇਸ਼ ਨੂੰ ਬਰਬਾਦ ਕਰਨ ਦੇ ਲਈ ਜ਼ਮੀਨ ਦੀ ਨਿੱਜੀ ਮਾਲਕੀ ਦਾ ਕਾਨੂੰਨ ਬਣਾ ਦਿੱਤਾ ਮਾਲੀਆ ਜਿਨਸ ਦੀ ਥਾਂ ਨਕਦੀ ਦੇ ਵਿੱਚ ਵਸੂਲਣਾ ਸ਼ੁਰੂ ਕਰ ਦਿੱਤਾ ਗਰੀਬੀ ਅਤੇ ਕੁਦਰਤੀ ਆਫ਼ਤਾਂ ਸੋਕਾ ਕਾਲ ਅਤੇ ਪਲੇਗ ਵਰਗੀਆਂ ਬਿਮਾਰੀਆਂ ਹੋਣ ਕਰਕੇ ਲੋਕ ਵਿਦੇਸ਼ਾਂ ਦੇ ਵਿੱਚ ਭੱਜਣ ਲੱਗ ਪਏ ਅਮਰੀਕਾ ਅਤੇ ਕੈਨੇਡਾ ਦੇ ਵਿੱਚ ਭਾਰਤੀਆਂ ਦੇ ਦਾਖਲੇ ਦੇ ਉੱਤੇ ਰੋਕ ਹੋਣ ਕਰਕੇ ਬੀਬੀ ਗੁਲਾਬ ਕੌਰ ਆਪਣੇ ਪਤੀ ਦੇ ਨਾਲ ਫਿਲਪਾਈਨ ਦੇਸ਼ ਦੇ ਵਿੱਚ ਚਲੀ ਜਾਂਦੀ ਹੈ ਉੱਥੇ ਗਦਰੀ ਹਾਫਿਜ਼ ਅਬਦੁੱਲਾ ਉੱਥੋਂ ਦੀ ਗਦਰ ਪਾਰਟੀ ਦੇ ਪ੍ਰਧਾਨ ਅਤੇ ਜੀਵਨ ਸਿੰਘ ਦੌਲਾ ਨਾਲ ਮਿਲਣ ਉਹਨਾਂ ਦਾ ਮੇਲ ਹੁੰਦਾ ਮਿਲਾਪ ਹੁੰਦਾ ਹੈ ਅਤੇ 1914 ਦੇ ਵਿੱਚ ਅਮਰੀਕਾ ਤੋਂ ਆ ਰਹੇ 70 ਗਦਰੀਆਂ ਦਾ ਇੱਕ ਜੱਥਾ ਐੱਸ ਐੱਸ ਕੋਰੀਆ ਜਹਾਜ਼ ਦੇ ਰਾਹੀਂ ਮਨੀਲਾ ਪੁੱਜਦਾ ਹੈ ਉੱਥੋਂ ਦੇ ਗੁਰਦੁਆਰੇ ਦੇ ਵਿੱਚ ਭਾਰੀ ਇਕੱਠ ਕਰਕੇ ਗਦਰ ਕਰਨ ਵਾਸਤੇ ਦੇਸ਼ ਵਾਪਸ ਪਹੁੰਚਣ ਦੇ ਲਈ ਕੀਤੇ ਭਾਸ਼ਣਾਂ ਦਾ ਗੁਲਾਬ ਕੌਰ ਦੇ ਮਾਨ ਸਿੰਘ ਦੇ ਉੱਤੇ ਕਾਫ਼ੀ ਜਿਹੜਾ ਪ੍ਰਭਾਵ ਪੈਂਦਾ ਹੈ ਮਾਨ ਸਿੰਘ ਦੇ ਵੱਲੋਂ ਵਾਪਸ ਦੇ ਜਾਣ ਤੋਂ ਨਾ ਕਰਨ 'ਤੇ ਗੁਲਾਬ ਕੌਰ ਨੇ ਆਪਣੀਆਂ ਚੂੜੀਆਂ ਜਿਹੜੀਆਂ ਸੀ ਵੰਗਾਂ ਲਾ ਕੇ ਉਸਦੇ ਵੱਲ ਵਗਾ ਕੇ ਮਾਰੀਆਂ ਸੀ ਅਤੇ ਕਿਹਾ ਸੀ ਤੂੰ ਇਹ ਪਾ ਕੇ ਅੰਦਰ ਬੈਠ ਜਾਈਂ ਪਰ ਮੈਂ ਨਹੀਂ ਰੁਕਣ ਵਾਲੀ ਹਾਂ ਮੈਂ ਤਾਂ ਜਾਊਂਗੀ ਉਹ ਜਹਾਜ਼ ਦੇ ਵਿੱਚ 179 ਸਵਾਰੀਆਂ ਦੇ ਵਿੱਚ ਇਕੱਲੀ ਔਰਤ ਸੀ ਜੋ ਜਹਾਜ਼ ਦੇ ਵਿੱਚ ਹੋਣ ਵਾਲੀ ਬਹਿਸ ਦੇ ਵਿੱਚ ਹਿੱਸਾ ਲੈਂਦੀ ਰਹੀ ਹਾਂਗਕਾਂਗ ਵਿਖੇ ਜਹਾਜ਼ ਦੀ ਤਲਾਸ਼ੀ ਸਮੇਂ ਸਵਾਰੀਆਂ ਗੁਰਦੁਆਰੇ ਚਲੇ ਗਈਆਂ ਅਤੇ ਉਸਨੇ ਉੱਥੇ ਆਜ਼ਾਦੀ ਬਾਰੇ ਜੋਸ਼ੀਲਾ ਭਾਸ਼ਣ ਦਿੱਤਾ ਰਾਹ ਦੇ ਵਿੱਚ ਸਿੰਗਾਪੁਰ ਪਿਨਾਗ ਰੰਗੂਨ ਵਿਖੇ ਭਾਸ਼ਣ ਅਤੇ ਕਵਿਤਾਵਾਂ ਪੜ੍ਹੀਆਂ ਉਹ ਗਦਰੀਆਂ ਦੇ ਨਾਲ 28-10-1914 ਨੂੰ ਕਲਕੱਤੇ ਬੰਦਰਗਾਹ ਦੇ ਉੱਤੇ ਜੀਵਨ ਸਿੰਘ ਦੌਲਾ ਦੀ ਫਰਜ਼ੀ ਪਤਨੀ ਬਣ ਕੇ ਪੁਲਿਸ ਨੂੰ ਧੋਖਾ ਦਿੰਦੀ ਹੋਈ ਗਦਰੀ ਬੰਤਾ ਸਿੰਘ ਸੰਘੋਵਾਲ ਦੇ ਪਿੰਡ ਪਹੁੰਚ ਜਾਂਦੀ ਹੈ ਗੁਲਾਬ ਕੌਰ ਨੇ ਅੰਮ੍ਰਿਤਸਰ ਅਤੇ ਲਾਹੌਰ ਗਦਰ ਪਾਰਟੀ ਦੇ ਦਫ਼ਤਰਾਂ ਦੇ ਵਿੱਚ ਸੇਵਾਵਾਂ ਦਿੱਤੀਆਂ ਨੇ ਉਸਦੇ ਕੋਲ ਇੱਕ ਘੱਗਰਾ ਅਤੇ ਟੋਕਰੀ ਹੁੰਦੀ ਸੀ ਜਿਸ ਦੇ ਵਿੱਚ ਹੇਠਾਂ ਹਥਿਆਰ ਉੱਪਰ ਕਾਗਜ਼ ਰੱਖ ਕੇ ਗਦਰੀਆਂ ਦੇ ਕੋਲ ਜਾਂਦੀ ਅਤੇ ਫਿਰ ਉਹ ਗਦਰੀ ਅਮਰ ਸਿੰਘ ਦੇ ਘਰ ਰਹਿ ਕੇ ਪਿੰਡਾਂ ਦੇ ਵਿੱਚ ਗਦਰੀਆਂ ਦੇ ਸੁਨੇਹੇ ਜਿਹੜੇ ਸੀ ਇੱਧਰੋਂ ਉੱਧਰ ਪਹੁੰਚਾਉਂਦੀ ਸੀ ਲਾਹੌਰ ਦੇ ਵਿੱਚ ਇੰਦਰ ਸਿੰਘ ਭਸੀਨ ਗਦਰੀ ਦੀ ਪਤਨੀ ਬਣ ਕੇ ਮਕਾਨ ਕਿਰਾਏ ਦੇ ਉੱਤੇ ਲਿਆ ਜਿੱਥੇ ਛਾਪਾਖਾਨਾ ਲਾ ਕੇ ਗਦਰੀ ਅਖਬਾਰ ਗਦਰ ਛਾਪਦੀ ਰਹੀ ਉਹ ਬਾਹਰ ਚਰਖਾ ਡਾਹ ਕੇ ਬੈਠ ਜਾਂਦੀ ਸੀ ਅਤੇ ਉਹ ਕੱਪੜੇ ਸਿਉਣ ਵਾਲੀ ਮਸ਼ੀਨ ਲੈ ਕੇ ਗਦਰੀ ਝੰਡੇ ਬਣਾਉਂਦੀ ਰਹੀ ਜਦੋਂ ਪੁਲਿਸ ਨੂੰ ਸ਼ੱਕ ਹੁੰਦਾ ਹੈ ਤਾਂ ਉਹ ਰੂਪੋਸ਼ ਹੋ ਜਾਂਦੀ ਹੈ ਅਤੇ ਗਦਰੀ ਫੇਲ ਹੋਣ 'ਤੇ ਸੋਰੀ ਗਦਰ ਫੇਲ ਹੋਣ ਦੇ ਉੱਤੇ ਜਦੋਂ ਫਿਰ ਆਪਣਾ ਗਦਰ ਫੇਲ ਹੋਣ ਦੇ ਉੱਤੇ ਸੱਜਣ ਸਿੰਘ ਨਰੰਗਵਾਲ ਦੇ ਨਾਲ ਪਤਨੀ ਬਣ ਕੇ ਜਲੰਧਰ ਆ ਜਾਂਦੀ ਹੈ। ਕਰਤਾਰ ਸਿੰਘ ਸਰਾਭੇ ਦੀ ਗ੍ਰਿਫਤਾਰੀ ਦੀ ਖ਼ਬਰ ਉਹ ਜਿਹੜਾ ਭੇਸ ਬਦਲ ਕੇ ਅੰਗਰੇਜ਼ ਪਿੱਠੂ ਸੁਖਦੇਵ ਸਿੰਘ ਸੋਢੀ ਦੇ ਘਰ ਇੱਕ ਚਿੱਠੀ ਉਸਨੇ ਉਸਦੀ ਲੜਕੀ ਬੀਰੀ ਰਘਬੀਰ ਕੌਰ ਤੱਕ ਜਿਹੜੀ ਪਹੁੰਚਾਈ, ਜਿਸਨੇ ਗੰਡਾ ਸਿੰਘ ਰਸਾਲਦਾਰ ਨੂੰ ਮਾਰਿਆ ਕਿਉਂਕਿ ਉਸਨੇ ਸਰਾਭੇ ਦੇ ਤੇ ਸਾਥੀਆਂ ਨੂੰ ਜਿਹੜਾ ਫੜਿਆ ਸੀ। ਗਦਾਰ ਬੇਲਾ ਸਿੰਘ ਜਿਆਣ ਜਿਹੜਾ ਸੀ ਤੇ ਕੋਟਲਾ ਨੋਧ ਸਿੰਘ ਦੇ ਜੈਲਦਾਰ ਨਰਿੰਦਰ ਸਿੰਘ ਨੇ ਗੁਲਾਬ ਕੌਰ ਨੂੰ ਮੁੱਖਬਰੀ ਕਰਕੇ ਫੜਾ ਦਿੱਤਾ। ਪਾਰਟੀ ਦੇ ਭੇਦ ਜਿਹੜੇ ਸਨ ਟਿਕਾਣੇ ਸੀ, ਗਦਰੀਆਂ ਦੇ ਨਾਂ ਪੁੱਛਣ ਦੇ ਲਈ ਭਾਰੀ ਤਸੀਹੇ ਉਹਨੂੰ ਦਿੱਤੇ ਗਏ, ਪਰ ਉਸਨੇ ਮੂੰਹ ਨਾ ਖੋਲਿਆ। ਕੁੱਟ ਦੇ ਨਾਲ ਛਾਤੀ ਦੇ ਉੱਤੇ ਫੋੜਾ ਹੋ ਜਾਂਦਾ ਹੈ ਜੋ ਕੈਂਸਰ ਦਾ ਕਾਰਨ ਬਣ ਗਿਆ। ਬੱਬਰ ਵੀ ਉਸਦੇ ਕੋਲ ਆਸ਼ੀਰਵਾਦ ਤੇ ਸਲਾਹ ਲੈਣ ਦੇ ਲਈ ਆਉਂਦੇ ਰਹਿੰਦੇ ਸਨ। ਸਰਕਾਰੀ ਸਬੂਤ ਨਾ ਹੋਣ ਦੇ ਉੱਤੇ ਜਿਹੜਾ ਸੀ ਰਿਹਾਅ ਕਰ ਦਿੱਤਾ ਜਾਂਦਾ ਹੈ ਤੇ ਗਦਰੀ ਅਮਰ ਸਿੰਘ ਦੇ ਪੋਤੇ ਮੁਤਾਬਕ ਉਸਦੀ ਮੌਤ ਕੈਂਸਰ ਦੇ ਨਾਲ 28 ਜੁਲਾਈ ਅੱਜ ਦੇ ਦਿਹਾੜੇ ਤੇ 1925 ਨੂੰ ਕੋਟ ਨੋਧ ਸਿੰਘ ਵਿਖੇ ਹੁੰਦੀ ਹੈ ਤੇ ਕੋਟਲਾ ਨੋਧ ਸਿੰਘ ਦੇ ਅਮਰ ਸਿੰਘ ਨੇ ਆਪਣਾ ਚੁਬਾਰਾ ਬੀਬੀ ਗੁਲਾਬ ਕੌਰ ਦੇ ਨਾਂ ਕਰ ਦਿੱਤਾ ਸੀ ਤੇ ਬੀਬੀ ਗੁਲਾਬ ਕੌਰ ਦੇ ਫੁੱਲਾਂ ਦੀ ਰਸਮ ਗਦਰੀ ਅਮਰ ਸਿੰਘ ਨੇ ਪੂਰੀ ਕੀਤੀ ਤੇ ਪਿਛਲੇ ਸਾਲ ਗਦਰੀ ਗੁਲਾਬ ਕੌਰ ਦੀ 100ਵੀਂ ਵਰੇ ਗੰਢ ਮਨਾਈ ਗਈ, ਜਿਸ ਦੇ ਉੱਤੇ ਵੱਡੇ ਪੱਧਰ ਦੇ ਉੱਤੇ ਉਹਦੀ ਕਿਤਾਬ ਵੀ ਛਪਾਈ ਗਈ ਤੇ ਦਿੱਲੀ ਕਿਸਾਨ ਸੰਘਰਸ਼ ਮੌਕੇ ਉਹਨਾਂ ਦੀ ਯਾਦ ਦੇ ਵਿੱਚ ਟਿੱਕਰੀ ਬਾਰਡਰ ਦੇ ਉੱਤੇ ਗਦਰੀ ਗੁਲਾਬ ਕੌਰ ਨਗਰ ਵਸਾਇਆ ਗਿਆ। ਤਰਕਸ਼ੀਲ ਸੁਸਾਇਟੀ ਪੰਜਾਬ ਦੇ ਵੱਲੋਂ ਵਿਦਿਆਰਥੀ ਚੇਤਨਾ ਪਰਖ ਪ੍ਰੀਖਿਆ 2025 ਗਦਰ ਲਹਿਰ ਦੀ ਨਾਇਕ ਬੀਬੀ ਗੁਲਾਬ ਕੌਰ ਨੂੰ ਸਮਰਪਿਤ ਕੀਤੀ ਗਈ ਸੀ ਤੇ ਇਸੇ ਤਰ੍ਹਾਂ ਜਲੰਧਰ ਦਾ ਗਦਰੀ ਬਾਬਿਆਂ ਦਾ ਮੇਲਾ ਉਹ ਵੀ ਬੀਬੀ ਗੁਲਾਬ ਕੌਰ ਨੂੰ ਜਿਹੜਾ ਸਮਰਪਿਤ ਸੀ। ਲਓ ਦੋਸਤੋ, ਇਹ ਸੀ ਜੀ ਉਹਨਾਂ ਸੂਰਮਿਆਂ ਵੀਰਾਂ ਯੋਧਿਆਂ ਦੀਆਂ ਗੱਲਾਂ ਬਾਤਾਂ, ਗਦਰੀਆਂ ਦੀ ਭੈਣ ਬੀਬੀ ਗੁਲਾਬ ਕੌਰ ਅੱਜ ਦੇ ਦਿਹਾੜੇ ਦੇ ਉੱਤੇ ਅਲਵਿਦਾ ਕਹਿ ਗਈ ਤੇ ਅੱਗੇ ਵੱਧਦੇ ਹਾਂ ਅੱਜ ਦੀਆਂ ਦੇਸ਼ ਭੇਤ ਦੀਆਂ ਖ਼ਬਰਾਂ ਦੇ ਵੱਲ ਨੂੰ ਚੱਲਦੇ ਹਾਂ, ਕੀ ਕਹਿੰਦੀਆਂ ਨੇ ਤੇ ਹੋਰ ਸਾਰਾ ਸਿਲਸਿਲਾ ਵਧਾਉਂਦੇ ਹਾਂ ਅੱਗੇ ਤੇ ਲਾਈਨਾਂ ਤੁਹਾਡੇ ਲਈ ਖੁੱਲੀਆਂ ਰਹਿਣਗੀਆਂ। ਉਮੀਦ ਕਰਦੇ ਹਾਂ ਤੁਹਾਡੇ ਤੱਕ ਆਵਾਜ਼ ਤੇ ਅੰਦਾਜ਼ ਵਧੀਆ ਤਰੀਕੇ ਦੇ ਨਾਲ ਪਹੁੰਚ ਰਿਹਾ ਹੋਵੇਗਾ ਤੇ ਦਵਿੰਦਰ ਭਾਰਤ ਜੀ UAE ਤੋਂ ਸਤਿ ਸ਼੍ਰੀ ਅਕਾਲ ਭੇਜ ਰਹੇ ਨੇ ਜੀਆ ਨੂੰ ਜੀ ਤੇ ਸਤਿ ਸ਼੍ਰੀ ਅਕਾਲ ਹੈ ਸਤਨਾਮ ਸਿੰਘ ਜਾਣੀਆਂ ਚਾਲ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ ਤੇ ਇਸੇ ਤਰ੍ਹਾਂ ਮਾਲ ਭੈਣ ਜੀ ਸਤਿ ਸ਼੍ਰੀ ਅਕਾਲ US ਤੋਂ ਤੇ ਸੁਣ ਰਹੇ ਆ ਕਹਿੰਦੇ ਪ੍ਰੋਗਰਾਮ ਆਪਣੇ ਸਤਨਾਮ ਸਿੰਘ ਜੀ ਤੇ ਰੇਡੀਓ ਦੀਆਂ ਤੇ ਗੁਲਾਬ ਜਿਹੜੇ ਨੇ ਲਾਲ ਤੇ ਗੁਲਾਬੀ ਰੰਗ ਦੇ ਭੇਜ ਦਿੱਤੇ ਨੇ ਜੀ। ਤੇ ਲਓ ਦੋਸਤੋ, ਬਾਤ ਪਾਉਂਦੇ ਅੱਜ ਦੀਆਂ ਦੇਸ਼ ਭੇਤ ਦੀਆਂ ਖ਼ਬਰਾਂ ਜੋ ਹਾਲਾਤ ਨੇ ਦੁਨੀਆਂਦਾਰੀ ਦੇ ਉੱਤੇ ਪਾਤਾ ਕੰਗਣਾ ਨੇ ਨਵਾਂ ਸਿਆਪਾ ਤੇ ਚੱਲੇ ਨੇ ਵਕੀਲ ਜੰਤਰ ਮੰਤਰ ਨੂੰ ਤੇ ਅੰਮ੍ਰਿਤਪਾਲ ਦੀ ਰਿਹਾਈ ਤੇ ਦੁਹਾਈ ਜਿਹੜੀ ਪੈ ਸਕਦੀ ਹੈ ਕਾਫ਼ੀ ਜਿਹੜਾ ਕੱਲ੍ਹ ਨੂੰ ਹੋ ਸਕਦਾ ਕਿ ਸ਼ੋਰ ਸ਼ਰਾਬਾ ਹੋਏਗਾ। ਸੀਚੇਵਾਲ ਹੁਣਾਂ ਨੇ ਜਿਹੜਾ ਆਪਣੀ ਸਰਕਾਰ ਨੂੰ ਘੇਰੇ ਦੇ ਵਿੱਚ ਲੈ ਲਿਆ ਹੈ ਉਹ ਨਹੀਂ ਚਾਹੁੰਦੇ ਗੰਨਮੈਨ ਆਪਣੇ, ਕਹਿੰਦੇ ਥਾਣਿਆਂ ਦੇ ਵਿੱਚ ਭੇਜੋ ਲੋਕਾਂ ਦੀ ਜਿਹੜੀ ਹੈ ਸੁਰੱਖਿਆ ਕਰਨ। ਦੂਸਰੇ ਪਾਸੇ ਸੁਰਖੀਆਂ ਨਹੀਂ ਸਗੋਂ ਸਾਡੇ ਸਮਾਜ ਸਿਆਸਤ ਤੇ ਭਵਿੱਖ ਦੇ ਨਾਲ ਜੁੜੇ ਵੱਡੇ ਸਵਾਲ ਵੀ ਖੜੇ ਕਰਦੀਆਂ ਨੇ ਜੋ ਇਹ ਦੁਨੀਆਂਦਾਰੀ ਦੀਆਂ ਗੱਲਾਂ ਹੈ। ਅੰਮ੍ਰਿਤਸਰ ਤੋਂ ਵਿਦੇਸ਼ ਯਾਤਰਾ ਨੂੰ ਆਸਾਨ ਬਣਾਉਣ ਵਾਲੀ ਨਵੀਂ ਸੇਵਾ ਜਿਹੜੀ ਸ਼ੁਰੂ ਕੀਤੀ ਗਈ ਹੈ ਤੇ ਪੰਜਾਬ ਯੂਨੀਵਰਸਿਟੀ ਦੇ ਵਿੱਚ ਇੱਕ ਹੋਨਹਾਰਤੀ ਦਰਦਨਾਕ ਨੂੰ ਮੌਤ ਜਿਹੜੀ ਮਿਲੀ ਹੈ। ਅੰਮ੍ਰਿਤਪਾਲ ਸਿੰਘ ਅਤੇ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਹੋ ਜਾ ਰਹੇ ਨੇ ਪ੍ਰਦਰਸ਼ਨ ਤੇ ਪੰਜਾਬ ਦੀ ਕਾਨੂੰਨ ਵਿਵਸਥਾ ਤੇ ਹਾਈਕੋਰਟ ਦੀਆਂ ਸਖ਼ਤ ਟਿੱਪਣੀਆਂ ਤੇ ਨਾਲ ਨੌਜਵਾਨੀ ਪੀੜ੍ਹੀ ਨੂੰ ਲੈ ਕੇ ਛਿੜੀ ਬਹਿਸ ਤੱਕ ਦਾ ਸਾਰਾ ਸਿਲਸਿਲਾ ਫਰੋਲਾਂਗੇ। ਇਸੇ ਤਰ੍ਹਾਂ ਹੀ ਰੂਸ ਦੀਆਂ ਸਿੱਖਿਆ ਨੀਤੀ ਜਿਹੜੀ ਹੈ ਉਹਦੇ ਵਿੱਚ ਤਬਦੀਲੀ ਕਰ ਰਹੇ ਨੇ ਕਿਉਂਕਿ ਉੱਥੇ ਦੀ ਜਨਸੰਖਿਆ ਜਿਹੜੀ ਘੱਟ ਰਹੀ ਹੈ ਤੇ ਅਮੈਰੀਕਾ ਇਰਾਨ ਤਣਾਅ ਦੇ ਉੱਤੇ ਹੈ ਤੇ ਇੱਕ ਪਾਸੇ ਸਮਝੌਤੇ ਦੀ ਗੱਲ ਚੱਲਦੀ ਹੈ ਤੇ ਦੂਸਰੇ ਪਾਸੇ ਟਰੰਪ ਸਾਹਿਬ ਜਿਹਦਾ ਕੋਈ ਕਹਿ ਸਕਦੇ ਹਾਂ ਕਿ ਸ਼ਾਮ ਤੱਕ ਜਿਹੜਾ ਬਿਆਨ ਹੋਰ ਬਦਲ ਦਿੰਦਾ ਹੈ, ਇੱਕ ਪਾਸੇ ਉਹਨੂੰ ਪਿਆਰ ਨਾਲ ਮਨਾਉਣ ਦੀ ਕੋਸ਼ਿਸ਼ ਕਰਦੇ ਨੇ ਤੇ ਦੂਸਰੇ ਪਾਸੇ ਅੱਗ ਲਾ ਦਿੰਦਾ ਹੈ, ਕਹਿੰਦਾ ਸਾਡੇ ਹਥਿਆਰ ਖਤਮ ਨਹੀਂ ਹੋਏ ਅਜੇ ਬਹੁਤ ਨੇ। ਤੇ ਇਸੇ ਤਰ੍ਹਾਂ ਚੀਨ ਦੀਆਂ ਗਤੀਵਿਧੀਆਂ ਨੇ, ਫਰਾਂਸ ਦੀ ਭਿਆਨਕ ਜੰਗਲੀ ਅੱਗ ਜਿਹੜੀ ਹੈ ਬਹੁਤ ਵੱਡਾ ਜਿਹੜਾ ਯੂਰਪ ਦੇ ਵਿੱਚ ਇੱਕ ਕਹਿ ਸਕਦੇ ਹਾਂ ਦੁਖਦਾਈ ਗੱਲ ਵੀ ਹੈ ਤੇ ਨਾਲ ਨਾਲ ਸਿਰਦਰਦੀ ਵੀ ਬਣੀ ਹੋਈ ਹੈ। ਅੱਗ ਦੇ ਜਿਹੜੇ ਨੇ ਆਪਣੇ ਬੱਦਲ ਜਿਹੜੇ ਨੇ ਦੇਖੇ ਜਾ ਰਹੇ ਨੇ। ਪੁਲਾੜ ਜਗਤ ਦੀਆਂ ਤਾਜ਼ਾ ਘਟਨਾਵਾਂ ਦੇ ਉੱਤੇ ਵੀ ਝਾਤ ਮਾਰਾਂਗੇ। ਉਹ ਵਾਪਸ ਆਏ ਨੇ ਕੁਝ ਲੋਕ ਉੱਥੋਂ ਤੇ ਕੀ ਪੰਜਾਬ ਸੁਰੱਖਿਅਤ ਹੈ, ਕੀ ਨੌਜਵਾਨਾਂ ਦੀ ਆਵਾਜ਼ ਸੁਣੀ ਜਾ ਰਹੀ ਹੈ, ਕਿ ਦੁਨੀਆਂ ਇੱਕ ਨਵੇਂ ਭੂ ਰਾਜਨੀਤਿਕ ਦੌਰ ਦੇ ਵਿੱਚ ਦਾਖਲ ਹੋ ਰਹੀ ਹੈ। ਇਹਨਾਂ ਸਵਾਲਾਂ ਨੂੰ ਲੱਭਣ ਦੀ ਕੋਸ਼ਿਸ਼ ਕਰਾਂਗੇ ਤੁਹਾਡੇ ਨਾਲ ਤੇ ਲਾਈਨਾਂ ਤੁਹਾਡੇ ਲਈ ਖੁੱਲੀਆਂ ਰਹਿਣਗੀਆਂ। +358 44 976 19 ਸਟੂਡੀਓ ਦਾ ਨੰਬਰ ਹੈ ਤੇ ਸਭ ਤੋਂ ਪਹਿਲਾਂ ਤੇ ਪੋਜ਼ਿਟਿਵ ਖਬਰ ਦੇ ਨਾਲ ਹੀ ਸ਼ੁਰੂਆਤ ਕਰਦੇ ਹਾਂ ਕਿਉਂਕਿ ਬਹੁਤ ਘੱਟ ਮਿਲਣ ਨੂੰ ਦੇਖਣ ਨੂੰ ਮਿਲਦੀਆਂ ਨੇ ਤੇ ਮੀਡੀਆ ਸਾਡਾ ਇਹਨਾਂ ਚੀਜ਼ਾਂ ਦੇ ਵੱਲ ਨੂੰ ਜ਼ਿਆਦਾ ਧਿਆਨ ਵੜੀ ਦਿੰਦਾ ਸਿਰਫ਼ ਤੇ ਸਿਰਫ਼ ਨੈਗੇਟਿਵ ਖਬਰਾਂ ਨੂੰ ਹੀ ਜਿਹੜੀ ਹੈ ਪਹਿਲੀਅਤ ਦਿੱਤੀ ਜਾਂਦੀ ਹੈ। ਗੱਲ ਕਰਦੇ ਹਾਂ ਅੰਮ੍ਰਿਤਸਰ ਤੋਂ। ਅੰਮ੍ਰਿਤਸਰ ਤੋਂ ਉਡੋ ਤੇ ਸਿੱਧਾ ਜਿਹੜਾ ਵਿਦੇਸ਼ ਦੇ ਵਿੱਚ ਉਤਰੋ, ਈਜ਼ੀ ਕਨੈਕਟ ਦਾ ਮਸਲਾ ਜਿਹੜਾ ਉੱਥੇ ਸਿਲਸਿਲਾ ਸ਼ੁਰੂ ਕਰਨ ਜਾ ਰਹੀ ਹੈ ਕੇਂਦਰ ਸਰਕਾਰ। ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡੇ ਤੋਂ ਵਿਦੇਸ਼ ਜਾਣ ਵਾਲੇ ਹਵਾਈ ਯਾਤਰੀਆਂ ਨੂੰ ਅੱਜ ਇੱਕ ਵੱਡੀ ਸੌਗਾਤ ਮਿਲ ਰਹੀ ਹੈ। ਏਅਰ ਇੰਡੀਆ ਵਾਲੇ ਆਪਣੀ ਨਵੀਂ ਈਜ਼ੀ ਕਨੈਕਟ ਹੱਬ ਐਂਡ ਸਪੋਕ ਫਲਾਈਟ ਸੇਵਾ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ। ਇਸ ਨਵੀਂ ਸੇਵਾ ਦਾ ਉਦਘਾਟਨ ਸਵੇਰੇ 7 ਵਜੇ ਯੂਨੀਅਨ ਸਿਵਲ ਏਵੀਏਸ਼ਨ ਮੰਤਰੀ ਕਿੰਜਰਾਪੂ ਰਾਮ ਮੋਹਨ ਨਾਇਡੂ ਦੇ ਵੱਲੋਂ ਵਰਚੁਅਲ ਢੰਗ ਦੇ ਨਾਲ ਕੀਤਾ ਜਾਣਾ ਗਿਆ ਹੈ। ਇਸ ਸੇਵਾ ਦੇ ਸ਼ੁਰੂ ਹੋਣ ਦੇ ਨਾਲ ਅਮਰੀਕਾ, ਕੈਨੇਡਾ, ਆਸਟ੍ਰੇਲੀਆ ਤੇ ਹੋਰ ਦੇਸ਼ਾਂ ਨੂੰ ਜਾਣ ਵਾਲੇ ਯਾਤਰੀਆਂ ਨੂੰ ਵੱਡੀ ਰਾਹਤ ਮਿਲੇਗੀ ਤੇ ਯਾਤਰੀਆਂ ਦਾ ਸਮਾਨ ਅੰਮ੍ਰਿਤਸਰ ਤੋਂ ਹੀ ਸਿੱਧਾ ਅੰਤਮ ਪੜਾਅ ਤੱਕ ਜਿਹੜਾ ਡੈਸਟੀਨੇਸ਼ਨ ਜਿਹੜੀ ਹੈ ਉਹਦੇ ਲਈ ਬੁੱਕ ਹੋ ਜਾਏਗਾ। ਇਸ ਦੇ ਨਾਲ ਯਾਤਰੀਆਂ ਨੂੰ ਦਿੱਲੀ ਹਵਾਈ ਅੱਡੇ ਦੇ ਉੱਤੇ ਪਹੁੰਚ ਕੇ ਦੁਬਾਰਾ ਆਪਣਾ ਸਮਾਨ ਲੈਣ, ਚੈੱਕ ਇਨ ਕਰਨ ਜਾਂ ਇਮੀਗ੍ਰੇਸ਼ਨ ਦੀਆਂ ਲੰਬੀਆਂ ਲਾਈਨਾਂ ਦੇ ਵਿੱਚ ਲੱਗਣ ਦੀ ਜ਼ਰੂਰਤ ਨਹੀਂ ਪਵੇਗੀ। ਇਹ ਜਿਹੜਾ ਇੱਕ ਅਜਿਹੀ ਸੁਵਿਧਾ ਹੈ ਜਿਸ ਦੇ ਵਿੱਚ ਯਾਤਰੀ ਅੰਮ੍ਰਿਤਸਰ ਤੋਂ ਹੀ ਆਪਣੇ ਆਖਰੀ ਕੌਮਾਂਤਰੀ ਮੁਕਾਮ ਤੱਕ ਚੈੱਕ ਇਨ ਕਰ ਸਕਦੇ ਨੇ। ਦਿੱਲੀ ਪਹੁੰਚ ਕੇ ਉਨ੍ਹਾਂ ਨੂੰ ਦੁਬਾਰਾ ਬੈਗੇਜ ਚੈੱਕ ਇਨ ਟਰਮੀਨਲ ਬਦਲਣ ਜਾਂ ਇਮੀਗ੍ਰੇਸ਼ਨ ਪ੍ਰਕਿਰਿਆ ਦੇ ਵਿੱਚੋਂ ਨਹੀਂ ਲੰਘਣਾ ਪਏਗਾ। ਯਾਤਰੀ ਦਿੱਲੀ ਤੋਂ ਸਿੱਧੇ ਹੀ ਕੌਮਾਂਤਰੀ ਟ੍ਰਾਂਜ਼ਿਟ ਰਾਹੀਂ ਜਿਹੜਾ ਸੀ ਟ੍ਰਾਂਜ਼ਿਟ ਰਾਹੀਂ ਅਗਲੀ ਉਡਾਨ ਫੜ ਸਕਣਗੇ ਤੇ 28 ਜੁਲਾਈ ਤੋਂ ਅੰਮ੍ਰਿਤਸਰ ਤੋਂ ਇਹ ਸੇਵਾ ਜਿਹੜੀ ਅੱਜ ਤੋਂ ਸ਼ੁਰੂ ਹੋ ਗਈ ਹੈ। ਇਹ ਸੁਵਿਧਾ ਜਿਹੜੀ ਅਮਰੀਕਾ, ਕੈਨੇਡਾ, ਯੂਨਾਈਟਿਡ ਕਿੰਗਡਮ, ਯੂਕੇ, ਯੂਰਪ ਅਤੇ ਹੋਰ ਪ੍ਰਮੁੱਖ ਕੌਮਾਂਤਰੀ ਰੂਟਾਂ ਦੇ ਲਈ ਉਪਲਬਧ ਹੋਏਗੀ। ਦਿੱਲੀ ਪਹੁੰਚਣ ਦੇ ਨਾਲ ਹੀ 4 ਘੰਟਿਆਂ ਦੇ ਅੰਦਰ ਅੰਦਰ ਕੌਮਾਂਤਰੀ ਫਲਾਈਟ ਮਿਲ ਜਾਵੇਗੀ। ਇੱਥੋਂ ਲਗਭਗ 27 ਕੌਮਾਂਤਰੀ ਮੁਕਾਮਾਂ ਦੇ ਲਈ ਕਨੈਕਟਿੰਗ ਜਿਹੜੀਆਂ ਉਡਾਨਾਂ ਉਪਲਬਧ ਹੋਣਗੀਆਂ। ਦਿੱਲੀ ਦਾ ਰਾਹ ਜਿਹੜਾ ਜਾਂ ਟ੍ਰੈਫਿਕ ਕਿਤੇ ਨਾ ਕਿਤੇ ਘਟਾਉਣ ਦੀ ਕੋਸ਼ਿਸ਼ ਵੀ ਹੋਏਗੀ। ਚਲੋ ਵਧੀਆ ਇੱਕ ਉਪਰਾਲਾ ਹੈ ਜੇ ਇਸ ਤਰ੍ਹਾਂ ਦੀ ਹੁੰਦੀ ਹੈ ਤੇ ਪੰਜਾਬ ਨੂੰ ਵੀ ਜਿਹੜਾ ਇਹਦੇ ਵਿੱਚ ਫਾਇਦਾ ਮਿਲਦਾ ਹੈ। ਹੋਰ ਜਿਹੜਾ ਇਹਦੇ ਵਿੱਚ ਮੰਡੀਕਰਨ ਹੈਗਾ ਜਾਂ ਹੋਰ ਜਿਹੜੀਆਂ ਜ਼ਰੂਰੀ ਵਸਤਾਂ ਨੇ ਉਹ ਵੀ ਨਾਲ ਦੀ ਨਾਲ ਭੇਜੀਆਂ ਜਾ ਸਕਦੀਆਂ ਨੇ ਫਲਾਈਟਾਂ ਦੇ ਰਾਹੀਂ, ਕਾਰਗੋ ਵਗੈਰਾ। ਦੂਸਰੇ ਪਾਸੇ ਇੱਕ ਮੰਦਭਾਗੀ ਘਟਨਾ ਜੇ ਵਾਪਰੀ ਹੋ, ਚਾਹੇ ਸਾਡੀ ਆਪਣੀ ਅਣਗਹਿਲੀ ਕਹਿ ਲਓ ਤੇ ਚਾਹੇ ਜਿਹੜੀਆਂ ਬਿਲਡਿੰਗ ਜਿਹੜੀਆਂ ਹੈਗੀਆਂ ਨੇ ਬਰਸਾਤਾਂ ਦੇ ਸਮੇਂ ਦੇ ਵਿੱਚ ਜੋ ਹਾਲਾਤ ਬਣ ਜਾਂਦੇ, ਸਾਡਾ ਧਿਆਨ ਨਹੀਂ ਰਹਿੰਦਾ, ਨੰਗੀਆਂ ਤਾਰਾਂ ਹਰ ਪਾਸੇ ਤੁਰੀਆਂ ਫਿਰਦੀਆਂ ਨੇ। ਭਾਰੀ ਮੀਂਹ ਦੇ ਦੌਰਾਨ ਕਰੰਟ ਲੱਗਣ ਦੇ ਨਾਲ PhD ਦੀ ਵਿਦਿਆਰਥਣ ਦੀ ਮੌਤ ਹੋਈ ਹੈ। ਪੰਜਾਬ ਯੂਨੀਵਰਸਿਟੀ ਦੇ ਸੈਕਟਰ 25 ਸਥਿਤ ਦੱਖਣੀ ਕੈਂਪਸ ਦੇ ਵਿੱਚ ਅੱਜ ਸਵੇਰੇ ਭਾਰੀ ਮੀਂਹ ਦੇ ਦੌਰਾਨ ਕਰੰਟ ਲੱਗਣ ਨਾਲ ਯੂਨੀਵਰਸਿਟੀ ਦੀ ਇੱਕ ਰਿਸਰਚ ਸਕਾਲਰ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਜੋਤੀ ਦੇ ਵਜੋਂ ਹੋਈ ਹੈ, ਜੋ ਕਿ ਹਰਿਆਣਾ ਦੇ ਰੇਵਾੜੀ ਦੀ ਰਹਿਣ ਵਾਲੀ ਸੀ ਤੇ ਪੰਜਾਬ ਯੂਨੀਵਰਸਿਟੀ ਦੇ ਬਾਇਓਟੈਕਨੋਲੋਜੀ ਵਿਭਾਗ ਦੇ ਵਿੱਚ PhD ਕਰ ਰਹੀ ਸੀ। ਲੜਕੀ ਗਰਲਜ਼ ਹੋਸਟਲ ਨੰਬਰ 10 ਤੋਂ ਆਪਣੇ ਵਿਭਾਗ ਵੱਲ ਜਾ ਰਹੀ ਸੀ। ਰਸਤੇ ਦੇ ਵਿੱਚ ਪਾਣੀ ਭਰਿਆ ਹੋਣ ਦੇ ਕਾਰਨ ਪਾਣੀ ਤੋਂ ਬਚਣ ਦੇ ਲਈ ਉਸਨੇ ਇੱਕ ਕੱਚੇ ਰਸਤੇ ਦੀ ਵਰਤੋਂ ਕੀਤੀ। ਜੋਤੀ ਦਾ ਅਚਾਨਕ ਪੈਰ ਫਿਸਲਿਆ ਤੇ ਉਸਦਾ ਹੱਥ ਨੇੜੇ ਖੜੇ ਖੰਭੇ ਨੂੰ ਪੈ ਗਿਆ। ਖੰਭੇ ਦੇ ਵਿੱਚ ਪਹਿਲਾਂ ਤੋਂ ਹੀ ਕਰੰਟ ਚੱਲ ਰਿਹਾ ਸੀ। ਜਿਉਂ ਹੀ ਜੋਤੀ ਦਾ ਹੱਥ ਖੰਭੇ ਨੂੰ ਲੱਗਿਆ ਤਾਂ ਉਸਨੂੰ ਜ਼ਬਰਦਸਤ ਕਰੰਟ ਲੱਗਦਾ ਹੈ ਤੇ ਉਸਦੀ ਮੌਤ ਹੋ ਜਾਂਦੀ ਹੈ। ਮੌਕੇ ਦੇ ਉੱਤੇ ਮੌਜੂਦ ਲੋਕਾਂ ਦੇ ਅਨੁਸਾਰ ਲੜਕੀ ਜ਼ਮੀਨ ਦੇ ਉੱਤੇ ਡਿੱਗੀ ਤੇ ਉਸਨੂੰ ਤੁਰੰਤ ਸੈਕਟਰ 16 ਦੇ ਸਰਕਾਰੀ ਮਲਟੀ ਸਪੈਸ਼ਲਿਟੀ ਹਸਪਤਾਲ ਲਿਜਾਇਆ ਗਿਆ। ਹਸਪਤਾਲ ਪਹੁੰਚਣ ਦੇ ਉੱਤੇ ਡਾਕਟਰਾਂ ਦੀ ਟੀਮ ਨੇ ਉਸਨੂੰ ਜਿਹੜਾ ਮ੍ਰਿਤਕ ਐਲਾਨ ਦਿੱਤਾ। ਜੋਤੀ ਦੀ ਮੌਤ ਨੂੰ ਲੈ ਕੇ ਵਿਦਿਆਰਥੀ ਜਥੇਬੰਦੀਆਂ ਵੱਲੋਂ ਯੂਨੀਵਰਸਿਟੀ ਅਥਾਰਟੀ ਦੀ ਸਖ਼ਤ ਜਿਹੜੀ ਸ਼ਬਦਾਂ ਦੇ ਵਿੱਚ ਨਿਖੇਧੀ ਕੀਤੀ ਗਈ ਹੈ ਤੇ ਵਾਈਸ ਚਾਂਸਲਰ ਦਫ਼ਤਰ ਦੇ ਅੱਗੇ ਨਾਅਰੇਬਾਜ਼ੀ ਕੀਤੀ ਗਈ ਹੈ ਤਾਂ ਕਿ ਪੰਜਾਬ ਯੂਨੀਵਰਸਿਟੀ ਦੇ ਦਫ਼ਤਰ ਦੇ ਉੱਤੇ ਪ੍ਰਬੰਧ ਸਹੀ ਕਰਨ ਦੇ ਲਈ ਦਬਾਅ ਜਿਹੜਾ ਬਣਾਇਆ ਜਾ ਸਕੇ। ਪਰ ਜਿੰਨਾ ਚਿਰ ਘਟਨਾ ਵਾਪਰਦੀ ਨਹੀਂ, ਚਲੋ ਇਹ ਤਾਂ ਬਾਹਰਲੀਆਂ ਗੱਲਾਂ ਨੇ, ਅਸੀਂ ਆਪਣੇ ਘਰਾਂ ਦੇ ਵਿੱਚ ਜਿਹੜੀਆਂ ਨੰਗੀਆਂ ਤਾਰਾਂ ਰੱਖੀਆਂ ਹੋਈਆਂ ਨੇ ਉਹਨੂੰ ਕੋਈ ਲੈਂਦੇ ਨਹੀਂ, ਕੋਈ ਬੱਚਾ ਫੜ ਲਏਗਾ ਜਾਂ ਗਲਤੀ ਦੇ ਨਾਲ ਕਿਤੇ ਇੱਕ ਤਾਰ ਬਾਹਰ ਨਿਕਲ ਗਈ ਤੇ ਦੂਸਰੀ ਰਹਿ ਗਈ, ਉਹਨੂੰ ਸਾਡੇ ਆਪਣੇ ਵੀ ਉਹ ਜਿਹੜੀ ਆ ਤਾਰ ਟੱਚ ਹੋ ਸਕਦੀ ਹੈ। ਪਰ ਇਹਨਾਂ ਚੀਜ਼ਾਂ ਦਾ ਅਸੀਂ ਪਰਵਾਹ ਨਹੀਂ ਕਰਦੇ, ਸੇਫਟੀ ਸਾਡੇ ਲਈ ਪਹਿਲੀਅਤ ਨਹੀਂ ਹੈ। ਇਹਨੂੰ ਤਾਂ ਅਸੀਂ ਮਜ਼ਾਕ ਸਮਝਿਆ, ਉਹ ਚਾਹੇ ਰੋਡ ਦੀ ਸੇਫਟੀ ਹੈ ਤੇ ਚਾਹੇ ਉਹ ਕਿਤੇ ਵੀ ਅਸੀਂ ਕੰਮ ਕਾਰ ਕਰ ਰਹੇ ਹਾਂ, ਕੋਈ ਸੇਫਟੀ ਕਿੱਟ ਨਹੀਂ ਪਾਉਂਦੇ, ਉਹ ਕੱਪੜੇ ਉਸ ਤਰ੍ਹਾਂ ਦੇ ਪਾਉਂਦੇ, ਪਟਿਆਂ ਦੇ ਵਿੱਚ ਕਹਿ ਲਓ ਜਾਂ ਖੂਹਾਂ ਦੇ ਉੱਤੇ ਬਗੈਰ ਉਹ ਚੀਜ਼ਾਂ ਨੂੰ ਜਿਹੜਾ ਜਾਂ ਸਪਰੇਆਂ ਵਗੈਰਾ ਕਰਦੇ ਵੀ ਕੋਈ ਸੇਫਟੀ ਦਾ ਸਾਡਾ ਨਾ ਐਨਕਾਂ ਅੱਖਾਂ ਦੇ ਉੱਤੇ ਹੁੰਦੀਆਂ ਨੇ, ਨਾ ਮੂੰਹ ਢੱਕਣ ਦੇ ਲਈ ਕੁਝ ਮਾਸਕ ਹੁੰਦਾ ਹੈ, ਨਾ ਕੁਝ ਕੱਪੜੇ ਚੱਜ ਦੇ ਪਾਏ ਹੁੰਦੇ ਆ, ਆਮ ਕੱਪੜਿਆਂ ਦੇ ਨਾਲ ਜਿਹੜੇ ਪਾਏ ਹੁੰਦੇ ਉਹ ਵੀ ਲਾ ਕੇ ਅਸੀਂ ਸਪਰੇਆਂ ਕਰਦੇ ਹਾਂ। ਦੂਸਰੇ ਪਾਸੇ ਅੰਮ੍ਰਿਤਪਾਲ ਸਿੰਘ ਅਤੇ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਚੰਡੀਗੜ੍ਹ ਦੇ ਵਿਚ ਪ੍ਰਦਰਸ਼ਨ ਹੋਣ ਜਾ ਰਹੇ ਨੇ। ਵਾਰਿਸ ਪੰਜਾਬ ਦੇ ਵੱਲੋਂ ਮੁੱਖ ਮੰਤਰੀ ਦੀ ਰਿਹਾਇਸ਼ ਘੇਰਨ ਦਾ ਐਲਾਨ ਕਰ ਦਿੱਤਾ ਗਿਆ। ਮਨਪ੍ਰੀਤ ਆਲੀ ਨੇ ਲੋਕਾਂ ਨੂੰ ਜਿਹੜਾ ਅਪੀਲ ਕੀਤੀ ਹੈ ਕਿ ਕੱਲ੍ਹ ਨੂੰ ਅੰਬ ਸਾਹਿਬ ਵਿਖੇ ਇਕੱਠੇ ਹੋਣਗੇ ਅਤੇ ਪ੍ਰਦਰਸ਼ਨਕਾਰੀ। ਵਾਰਿਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਭਾਈ ਅੰਮ੍ਰਿਤਪਾਲ ਸਿੰਘ ਅਤੇ ਦੇਸ਼ ਦੀਆਂ ਵੱਖ ਵੱਖ ਜੇਲ੍ਹਾਂ ਦੇ ਵਿਚ ਬੰਦੀ ਸਿੰਘਾਂ ਦੀ ਤੁਰੰਤ ਰਿਹਾਈ ਦੀ ਮੰਗ ਨੂੰ ਲੈ ਕੇ ਜਥੇਬੰਦੀ ਦੇ ਨਾਲ ਜੁੜੇ ਆਗੂ ਵਰਕਰ ਤੇ ਸਮਰਥਕ ਬੁੱਧਵਾਰ ਨੂੰ ਕੱਲ੍ਹ ਨੂੰ ਜਿਹੜਾ ਚੰਡੀਗੜ੍ਹ ਵਿਖੇ ਇਕ ਵਿਸ਼ਾਲ ਸ਼ਾਂਤਮਈ ਮਾਰਚ ਕੱਢਣਗੇ। ਵਾਰਿਸ ਪੰਜਾਬ ਦੇ ਜਿਹੜੇ ਨੇ ਆਗੂ ਮਨਪ੍ਰੀਤ ਆਲੀ ਨੇ ਮੰਗਲਵਾਰ ਅੱਜ ਨੌਜਵਾਨਾਂ ਤੇ ਆਮ ਜਨਤਾ ਨੂੰ ਅਪੀਲ ਕੀਤੀ ਹੈ ਤੇ ਆਪਣੀ ਫੇਸਬੁੱਕ ਤੋਂ ਲਾਈਵ ਵੀ ਹੋਏ ਨੇ ਪੇਜ ਦੇ ਉੱਤੋਂ ਕਿ ਭਾਈ ਅੰਮ੍ਰਿਤਪਾਲ ਸਿੰਘ ਅਤੇ ਬੰਦੀ ਸਿੰਘਾਂ ਦੀ ਰਿਹਾਈ ਦੀ ਇਸ ਵਾਜਬ ਮੰਗ ਦਾ ਪੂਰਨ ਸਮਰਥਨ ਕਰਾਂ। ਇਆਲੀ ਨੇ ਕਿਹਾ ਕਿ ਅਸੀਂ ਵੱਡੀ ਗਿਣਤੀ ਦੇ ਵਿਚ ਚੰਡੀਗੜ੍ਹ ਦੇ ਵੱਲ ਕੂਚ ਕਰ ਰਹੇ ਹਾਂ। ਮੈਨੂੰ ਉਮੀਦ ਹੈ ਕਿ ਮੇਰੇ ਇਲਾਕੇ ਦਾਖਾ ਅਤੇ ਆਸ ਪਾਸ ਤੋਂ ਹੀ ਲਗਭਗ 500 ਵਾਹਨ ਇਸ ਸ਼ਾਂਤਮਈ ਰੋਸ ਪ੍ਰਦਰਸ਼ਨ ਦੇ ਵਿਚ ਹਿੱਸਾ ਲੈਣਗੇ। ਸਾਰੇ ਪ੍ਰਦਰਸ਼ਨਕਾਰੀ ਪਹਿਲਾਂ ਗੁਰਦੁਆਰਾ ਅੰਬ ਸਾਹਿਬ ਮੁਹਾਲੀ ਵਿਖੇ ਇਕੱਠੇ ਹੋਣਗੇ ਤੇ ਉਸ ਤੋਂ ਬਾਅਦ ਮੁੱਖ ਮੰਤਰੀ ਦੀ ਰਿਹਾਇਸ਼ ਦੇ ਵੱਲ ਮਾਰਚ ਕਰਕੇ ਰੋਸ ਧਰਨਾ ਜਿਹੜਾ ਦੇਣਗੇ। ਉਨ੍ਹਾਂ ਲੋਕਾਂ ਨੂੰ ਵੱਡੀ ਗਿਣਤੀ ਦੇ ਵਿਚ ਸ਼ਾਮਲ ਹੋਣ ਦੀ ਅਪੀਲ ਕਰਦਿਆਂ ਇਸ ਗੱਲ ਦੇ ਉੱਤੇ ਖਾਸ ਜ਼ੋਰ ਦਿੱਤਾ ਗਿਆ ਕਿ ਪ੍ਰਦਰਸ਼ਨ ਪੂਰੀ ਤਰ੍ਹਾਂ ਸ਼ਾਂਤਮਈ ਰਹਿਣਾ ਚਾਹੀਦਾ ਤੇ ਉਨ੍ਹਾਂ ਨੇ ਸਾਰੇ ਪ੍ਰਦਰਸ਼ਨਕਾਰੀ ਨੂੰ ਅਮਨ ਕਾਨੂੰਨ ਦੀ ਵਿਵਸਥਾ ਬਣਾਏ ਰੱਖਣ, ਕਿਸੇ ਵੀ ਤਰ੍ਹਾਂ ਦੀ ਹਿੰਸਾ ਤੋਂ ਦੂਰ ਰਹਿਣ ਦੀ ਅਪੀਲ ਵੀ ਕੀਤੀ ਹੈ। ਤੇ ਫੇਸਬੁੱਕ ਪੇਜ ਦੇ ਉੱਤੇ ਪਾਈ ਇੱਕ ਪੋਸਟ ਦੇ ਵਿਚ ਇਆਲੀ ਉਨ੍ਹਾਂ ਕਿਹਾ ਕਿ ਇੱਕ ਜ਼ਿੰਮੇਵਾਰ ਨਾਗਰਿਕ ਹੋਣ ਦੇ ਨਾਤੇ ਆਪਣੇ ਹੱਕਾਂ ਤੇ ਵਾਜਬ ਮੰਗਾਂ ਲਈ ਆਵਾਜ਼ ਬੁਲੰਦ ਕਰਨਾ ਸਾਡਾ ਫਰਜ਼ ਹੈ, ਪਰ ਹਿੰਸਾ ਦਾ ਰਾਹ ਨਹੀਂ ਅਪਣਾਉਣਾ ਚਾਹੀਦਾ। ਉਨ੍ਹਾਂ ਖਦਸ਼ਾ ਜਤਾਇਆ ਹੈ ਕਿ ਵਿਰੋਧੀ ਧਿਰਾਂ ਇਸ ਸ਼ਾਂਤਮਈ ਪ੍ਰਦਰਸ਼ਨ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕਰ ਸਕਦੀਆਂ ਨੇ। ਇਸ ਦੇ ਲਈ ਸਮਰਥਕਾਂ ਨੂੰ ਅਜਿਹੀਆਂ ਕੋਸ਼ਿਸ਼ਾਂ ਨੂੰ ਜਿਹੜਾ ਨਾਕਾਮ ਕਰਨਾ ਚਾਹੀਦਾ। ਇਆਲੀ ਨੇ ਦਾਅਵਾ ਕੀਤਾ ਕਿ ਭਾਈ ਅੰਮ੍ਰਿਤਪਾਲ ਸਿੰਘ ਤੇ ਬੰਦੀ ਸਿੰਘਾਂ ਦੇ ਖਿਲਾਫ ਦਰਜ ਕੀਤੇ ਗਏ ਮਾਮਲੇ ਝੂਠੇ ਅਤੇ ਬਣਾਉਟੀ ਨੇ। ਕੌਮੀ ਜਾਂਚ ਏਜੰਸੀ NIA ਦਾ ਜਿਹੜਾ ਜ਼ਿਕਰ ਕਰਦਿਆਂ ਹੋਇਆ ਉਨ੍ਹਾਂ ਸਵਾਲ ਚੁੱਕਿਆ ਕਿ ਜਦੋਂ ਏਜੰਸੀ ਦੇ ਵੱਲੋਂ ਸਾਫ਼ ਸੁਥਰੀ ਚਿੱਟ ਦਿੱਤੇ ਜਾਣ ਦਾ ਦਾਅਵਾ ਕੀਤਾ ਜਾ ਰਿਹਾ ਹੈ ਤਾਂ ਵੀ ਅੰਮ੍ਰਿਤਪਾਲ ਸਿੰਘ ਨੂੰ ਦਿਬਰੂਗੜ੍ਹ ਜੇਲ੍ਹ ਦੇ ਵਿਚ ਕਿਉਂ ਰੱਖਿਆ ਗਿਆ ਹੈ। ਉਨ੍ਹਾਂ ਇਹ ਵੀ ਪੁੱਛਿਆ ਕਿ ਨਜ਼ਰਬੰਦ ਆਗੂਆਂ ਨੂੰ ਪੈਰੋਲ ਦੇ ਉੱਤੇ ਰਿਹਾਅ ਕਿਉਂ ਨਹੀਂ ਕੀਤਾ ਜਾ ਰਿਹਾ। ਇਨ੍ਹਾਂ ਆਗੂਆਂ ਨੇ ਸਦਾ ਪੰਜਾਬ ਤੇ ਪੰਜਾਬੀਅਤ ਦੀ ਆਵਾਜ਼ ਬੁਲੰਦ ਕੀਤੀ ਹੈ। ਸਾਨੂੰ ਇੱਕ ਸ਼ਾਂਤਮਈ ਰੋਸ ਪ੍ਰਦਰਸ਼ਨ ਰਾਹੀਂ ਪ੍ਰਸ਼ਾਸਨ ਤੇ ਸਰਕਾਰ ਨੂੰ ਜਗਾਉਣਾ ਹੋਵੇਗਾ। ਵਾਰਿਸ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਦੇ ਆਗੂ ਇਸ ਮਾਰਚ ਦੀ ਅਗਵਾਈ ਕਰਨਗੇ, ਜਿਨ੍ਹਾਂ ਦੇ ਪਿੱਛੇ ਨੌਜਵਾਨ ਚੱਲਣਗੇ। ਇਆਲੀ ਨੇ ਦਾਅਵਾ ਕੀਤਾ ਕਿ ਇਹ ਪ੍ਰਦਰਸ਼ਨ ਸਰਕਾਰ ਤੇ ਪ੍ਰਸ਼ਾਸਨ ਦੇ ਉੱਤੇ ਡੂੰਘੀ ਛਾਪ ਜਿਹੜਾ ਛੱਡੇਗਾ। ਦੂਸਰੇ ਪਾਸੇ ਇਆਲੀ ਦੇ ਵੱਲੋਂ ਖਾਲੜਾ ਜੀ ਦੀ ਪਤਨੀ ਜਿਹੜੀ ਆ ਉਹਨਾਂ ਨੂੰ ਦਾਖਾ ਤੋਂ ਚੋਣ ਲੜਨ ਦੀ ਪੇਸ਼ਕਸ਼ ਕਰ ਦਿੱਤੀ ਹੈ ਤੇ ਬੀਬੀ ਖਾਲੜਾ ਉਹਨਾਂ ਨੇ ਅੱਜ ਜਿਹੜਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਉਹਨਾਂ ਨੂੰ ਵੀ ਸਾਰੇ ਮੁੱਦਿਆਂ ਦੇ ਵਿੱਚ ਘੇਰਿਆ ਕਿ ਉਹਨਾਂ ਦੇ ਪਤੀ ਦੀ ਹੱਤਿਆ ਕਰਨ ਵਾਲੇ ਤੇ ਸਾਰੀਆਂ ਵਾਰਦਾਤਾਂ ਦੇ ਨਾਲ ਜੁੜੇ ਉਹ ਲੋਕ ਜਿਹੜੇ ਜੇਲ੍ਹਾਂ ਤੋਂ ਬਾਹਰ ਕਿਵੇਂ ਨੇ। ਬੜੇ ਲੰਮੇ ਸਮੇਂ ਬਾਅਦ ਉਹਨਾਂ ਨੇ ਖੁਦ ਇਹ ਜਿਹੜਾ ਸਟੈਪ ਲਿਆ ਹੈ। ਅਕਾਲੀ ਦਲ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਸੀਨੀਅਰ ਆਗੂ ਤੇ ਵਿਧਾਨ ਸਭਾ ਹਲਕਾ ਮੁੱਲਾਪੁਰ ਦਾਖਾ ਤੋਂ ਵਿਧਾਇਕ ਮਨਪ੍ਰੀਤ ਆਲੀ ਨੇ ਜਿਹੜਾ ਮਨੁੱਖੀ ਅਧਿਕਾਰਾਂ ਦੇ ਕਾਰਕੁਨ ਮਰਹੂਮ ਜਸਵੰਤ ਸਿੰਘ ਖਾਲੜਾ ਦੀ ਪਤਨੀ ਪਰਮਜੀਤ ਕੌਰ ਖਾਲੜਾ ਨੂੰ ਵਿਧਾਨ ਸਭਾ ਹਲਕਾ ਦਾਖਾ ਤੋਂ ਅਗਲੀਆਂ ਵਿਧਾਨ ਸਭਾ ਚੋਣਾਂ ਲੜਨ ਦੀ ਅਪੀਲ ਜਿਹੜੀ ਕਰਦਿਆਂ ਆਪਣੀ ਹਲਕਾ ਸੀਟ ਉਨ੍ਹਾਂ ਨੂੰ ਜਿਹੜਾ ਪੇਸ਼ਕਸ਼ ਕੀਤੀ ਹੈ ਕਿ ਮੇਰੀ ਸੀਟ ਤੋਂ ਲੜੋ। ਉਨ੍ਹਾਂ ਨੇ ਖਾਲੜਾ ਦੇ ਵੱਲੋਂ ਦਿੱਤੀ ਗਈ ਮਹਾਨ ਕੁਰਬਾਨੀ ਦੇ ਸਨਮਾਨ ਦੇ ਵਿਚ ਸੀਟ ਦੇਣ ਦਾ ਫੈਸਲਾ ਕੀਤਾ। ਇਆਲੀ ਨੇ ਕਿਹਾ ਕਿ ਬੀਬੀ ਖਾਲੜਾ ਸਿਰਫ਼ ਨਾਮਜ਼ਦਗੀ ਪੱਤਰ ਦਾਖਲ ਕਰਨ, ਬਾਕੀ ਉਨ੍ਹਾਂ ਨੂੰ ਜਿਤਾਉਣ ਦੀ ਜ਼ਿੰਮੇਵਾਰੀ ਹਲਕਾ ਦਾਖਾ ਦੀ ਸੰਗਤ ਤੇ ਪਾਰਟੀ ਵਰਕਰਾਂ ਦੀ ਹੋਏਗੀ। ਹਲਕਾ ਦਾਖਾ ਦੀ ਸੰਗਤ, ਪਾਰਟੀ ਵਰਕਰ ਅਤੇ ਸਮੁੱਚਾ ਇਲਾਕਾ ਉਨ੍ਹਾਂ ਦੀ ਜਿੱਤ ਨੂੰ ਆਪਣੀ ਜ਼ਿੰਮੇਵਾਰੀ ਜਿਹੜਾ ਸਮਝਦਿਆਂ ਦਿਨ ਰਾਤ ਇੱਕ ਕਰ ਦੇਵੇਗਾ। ਉਨ੍ਹਾਂ ਕਿਹਾ ਕਿ ਫਿਲਮ ਸਤਲੁਜ ਨੇ ਦਿਖਾਇਆ ਹੈ ਕਿ ਕਿਵੇਂ ਖਾਲੜਾ ਤੇ ਉਨ੍ਹਾਂ ਦੇ ਪਰਿਵਾਰ ਨੇ ਫਰਜ਼ੀ ਮੁਕਾਬਲਿਆਂ ਤੇ ਸੈਂਕੜੇ ਲਵਾਰਸ ਲਾਸ਼ਾਂ ਦੇ ਸੰਸਕਾਰ ਦੇ ਪਿੱਛੇ ਦੀ ਸਚਾਈ ਦਾ ਪਰਦਾਫਾਸ਼ ਕੀਤਾ ਸੀ। ਇਸ ਦੇ ਲਈ ਵਿਧਾਨ ਸਭਾ ਹਲਕਾ ਦਾਖਾ ਦੇ ਲੋਕਾਂ ਨੇ ਕਦੇ ਵੀ ਕੌਮ ਦਾ ਉਲਾਂਭਾ ਨਹੀਂ ਰੱਖਿਆ। ਇਸ ਦੇ ਲਈ ਬੀਬੀ ਖਾਲੜਾ ਦੇ ਚੋਣ ਲੜਨ ਦੇ ਉੱਤੇ ਲੋਕਾਂ ਦੇ ਵੱਲੋਂ ਉਲਾਂਭਾ ਉਤਾਰ ਦਿੱਤਾ ਜਾਵੇਗਾ। ਮਨਪ੍ਰੀਤ ਸਿੰਘ ਇਆਲੀ ਨੇ ਕਿਹਾ ਕਿ ਅੱਜ ਸਮੁੱਚੀ ਕੌਮ ਪੰਥ ਅਤੇ ਪੰਜਾਬ ਪ੍ਰਸਤ ਲੋਕਾਂ ਨੂੰ ਆਪਣੇ ਹਿੱਤਾਂ ਹੱਕਾਂ ਦੇ ਲਈ ਇਕਜੁੱਟ ਹੋਣ ਦੀ ਜਿਹੜੀ ਹੈ ਜ਼ਰੂਰਤ ਹੈ। ਦੂਸਰੇ ਪਾਸੇ ਸਾਨੂੰ ਕੋਈ ਖਤਰਾ ਨਹੀਂ, ਗਨਮੈਨਾਂ ਨੂੰ ਥਾਣੇ ਭੇਜੋ, ਰਾਜ ਸਭਾ ਮੈਂਬਰ ਸੀਚੇਵਾਲ ਦੇ ਵੱਲੋਂ DGP ਨੂੰ ਪੱਤਰ ਲਿਖਿਆ ਗਿਆ ਤੇ ਸੁਰੱਖਿਆ ਵਾਪਸ ਕਰਨ ਦਾ ਫੈਸਲਾ ਲਿਆ ਗਿਆ, ਜਿਸਦੇ ਵਿਚ ਆਪਣੀ ਹੀ ਸਰਕਾਰ ਘਿਰ ਸਕਦੀ ਹੈ। ਰਾਜ ਸਭਾ ਮੈਂਬਰ ਸੰਤ ਬਲਵੀਰ ਸਿੰਘ ਸੀਚੇਵਾਲ ਨੇ ਆਪਣੀ ਸੁਰੱਖਿਆ ਵਾਪਸ ਕਰਨ ਦਾ ਫੈਸਲਾ ਕੀਤਾ। ਪੰਜਾਬ ਦੇ DGP ਨੂੰ ਲਿਖੇ ਪੱਤਰ ਦੇ ਵਿਚ ਰਾਜ ਸਭਾ ਮੈਂਬਰ ਸੀਚੇਵਾਲ ਨੇ ਆਪਣੀ ਸੁਰੱਖਿਆ ਦੇ ਵਿਚ ਤੈਨਾਤ ਸੁਰੱਖਿਆ ਜਵਾਨਾਂ ਨੂੰ ਜਿਹੜਾ ਤੁਰੰਤ ਹਟਾਉਣ ਦੇ ਲਈ ਕਿਹਾ। ਜਿੱਥੇ ਅਕਸਰ ਪੰਜਾਬ ਦੇ ਵਿੱਚ ਸਿਆਸੀ ਲੋਕ ਸੁਰੱਖਿਆ ਗਾਰਡ ਲੈਣ ਦੇ ਲਈ ਤਰਲੋ ਮੱਛੀ ਰਹਿੰਦੇ ਨੇ, ਉੱਥੇ ਇਸ ਸਿਆਸੀ ਆਗੂ ਨੇ ਸਵੈ ਇੱਛਾ ਦੇ ਨਾਲ ਸੁਰੱਖਿਆ ਵਾਪਸ ਕਰਨ ਦਾ ਫੈਸਲਾ ਕੀਤਾ ਹੈ 4.5 ਸਾਲਾਂ ਬਾਅਦ। ਸੰਤ ਸੀਚੇਵਾਲ ਹੁਣਾਂ ਨੇ ਜਿੱਥੇ ਸੁਰੱਖਿਆ ਵਾਪਸੀ ਦਾ ਫੈਸਲਾ ਲਿਆ ਉੱਥੇ ਪੰਜਾਬ ਦੀ ਅਮਨ ਕਾਨੂੰਨ ਦੀ ਵਿਵਸਥਾ ਦੇ ਉੱਤੇ ਵੀ ਸਵਾਲ ਖੜੇ ਕੀਤੇ ਹੈ। ਰਾਜ ਸਭਾ ਮੈਂਬਰ ਨੇ ਲਿਖਿਆ ਕਿ ਜ਼ਿਲ੍ਹਾ ਜਲੰਧਰ ਦੇ ਲੋਹੀਆਂ ਇਲਾਕੇ ਤੇ ਸੁਲਤਾਨਪੁਰ ਲੋਧੀ ਆਪਣੇ ਸਤਨਾਮ ਸਿੰਘ ਬਾਈ ਜੀ ਦਾ ਇਲਾਕਾ ਰਾਜ ਸਭਾ ਮੈਂਬਰ ਨੇ ਲਿਖਿਆ ਕਿ ਜ਼ਿਲ੍ਹਾ ਜਲੰਧਰ ਤੇ ਲੋਹੀਆਂ ਇਲਾਕੇ ਤੇ ਸਤਲੁਜ ਲੋਧੀ ਪਵਿੱਤਰ ਵੇਈ ਦੇ ਕਿਨਾਰੇ ਵੱਧ ਰਹੀਆਂ ਲੁੱਟਾਂ ਖੋਹਾਂ ਦੀ ਘਟਨਾਵਾਂ ਦੇ ਮੱਦੇਨਜ਼ਰ ਉਹ ਸੁਰੱਖਿਆ ਵਾਪਸ ਕਰਨੀ ਚਾਹੁੰਦੇ ਨੇ। ਸੀਚੇਵਾਲ ਦੇ ਨਾਲ 6 ਸੁਰੱਖਿਆ ਜਵਾਨਾਂ ਦੀ ਤਾਇਨਾਤੀ ਹੈ ਤੇ ਸ਼ੁਰੂ ਦੇ ਵਿਚ ਵੀ ਉਨ੍ਹਾਂ ਨੇ ਸੁਰੱਖਿਆ ਗਾਰਡ ਲੈਣ ਤੋਂ ਜਿਹੜਾ ਇਨਕਾਰ ਕੀਤਾ ਸੀ। ਸੀਚੇਵਾਲ ਨੇ DGP ਨੂੰ ਲਿਖੇ ਪੱਤਰ ਦੇ ਵਿਚ ਕਿਹਾ ਕਿ ਸਾਨੂੰ ਤਾਂ ਕੋਈ ਖਤਰਾ ਨਹੀਂ ਹੈ ਪਰ ਇਸ ਦੇ ਬਾਵਜੂਦ ਸੁਰੱਖਿਆ ਦੇ ਦਿੱਤੀ ਗਈ, ਸਾਡੇ ਨਾਲ ਉਹ ਆਮ ਲੋਕਾਂ ਨੂੰ ਸੁਰੱਖਿਆ ਦੀ ਜ਼ਿਆਦਾ ਜ਼ਰੂਰਤ ਹੈ। ਉਨ੍ਹਾਂ ਮਸ਼ਵਰਾ ਦਿੱਤਾ ਕਿ ਉਨ੍ਹਾਂ ਦੇ ਨਾਲ ਤਾਇਨਾਤ 6 ਸੁਰੱਖਿਆ ਮੁਲਾਜ਼ਮਾਂ ਦੇ ਵਿਚੋਂ 3 ਸੁਰੱਖਿਆ ਮੁਲਾਜ਼ਮ ਥਾਣਾ ਲੋਹੀਆਂ ਖਾਸ ਤੇ 3 ਮੁਲਾਜ਼ਮਾਂ ਦੀ ਤਾਇਨਾਤੀ ਥਾਣਾ ਸੁਲਤਾਨਪੁਰ ਲੋਧੀ ਦੇ ਵਿਚ ਕੀਤੀ ਜਾਵੇ ਕਿਉਂਕਿ ਇਨ੍ਹਾਂ ਮੁਲਾਜ਼ਮਾਂ ਦੀ ਲੋੜ ਜਿਹੜੀ ਹੈ ਮੁਲਜ਼ਮਾਂ ਨੂੰ ਫੜਨ ਦੀ ਹੈ। ਲੋੜ ਲੋਕਾਂ ਦੀ ਹਿਫਾਜ਼ਤ ਲਈ ਥਾਣਿਆਂ ਦੇ ਵਿਚ ਵਧੇਰੀ ਹੈ। ਉਪਰੋਕਤ ਇਲਾਕਿਆਂ ਦੇ ਵਿਚ ਚੋਰੀ ਲੁੱਟਾਂ ਖੋਹਾਂ ਤੇ ਨਸ਼ਿਆਂ ਦੀਆਂ ਵੱਧ ਰਹੀਆਂ ਵਾਰਦਾਤਾਂ ਚਿੰਤਾਜਨਕ ਨੇ। ਸੀਚੇਵਾਲ ਨੇ ਮਲਸੀਆਂ ਤੇ ਪੁਲਿਸ ਚੌਂਕੀ ਵਿਚ ਜਵਾਨਾਂ ਦੀ ਨਫ਼ਰੀ ਘੱਟ ਹੋਣ ਦਾ ਹਵਾਲਾ ਦਿੰਦਿਆਂ ਕਿਹਾ ਕਿ ਇਲਾਕੇ ਦੇ ਵਿਚ ਅਪਰਾਧ ਵਧਣ ਕਰਕੇ ਲੋਕ ਅਣਸੁਰੱਖਿਅਤ ਮਹਿਸੂਸ ਕਰ ਰਹੇ ਨੇ। ਉਨ੍ਹਾਂ ਮਿਸਾਲ ਇਹ ਵੀ ਦਿੱਤੀ ਹੈ ਕਿ ਪਿੰਡ ਸੀਚੇਵਾਲ ਦੇ ਵਿਚ ਇਕ ਰਾਤ ਦੇ ਵਿਚ ਹੀ ਚੋਰੀ ਦੀਆਂ 8 ਵਾਰਦਾਤਾਂ ਹੋ ਗਈਆਂ। ਬਿਜਲੀ ਦੀਆਂ ਤਾਰਾਂ ਚੋਰੀ ਹੋਣ ਦਾ ਵਰਤਾਰਾ ਆਮ ਹੈ। ਸੀਚੇਵਾਲ ਨੇ ਪੱਤਰ ਦੇ ਵਿਚ ਇਹ ਵੀ ਲਿਖਿਆ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਵਿੱਤਰ ਚਰਨ ਛੋਹ ਪ੍ਰਾਪਤ ਅਸਥਾਨ ਪਵਿੱਤਰ ਵੇਈ ਵਿਖੇ ਆਉਣ ਵਾਲੀ ਸੰਗਤ ਦੇ ਵਿਚ ਅਪਰਾਧਿਕ ਵਾਰਦਾਤਾਂ ਕਾਰਨ ਡਰ ਤੇ ਸਹਿਮ ਦਾ ਮਾਹੌਲ ਹੈ ਤੇ ਉਨ੍ਹਾਂ ਲਿਖਿਆ ਕਿ ਉਨ੍ਹਾਂ ਦੀ ਸੁਰੱਖਿਆ ਦੇ ਨਾਲੋਂ ਆਮ ਲੋਕਾਂ ਦੀ ਸੁਰੱਖਿਆ ਅਹਿਮ ਜਿਹੜੀ ਹੋਣੀ ਚਾਹੀਦੀ ਹੈ। ਪੰਜਾਬ ਤੇ ਹਰਿਆਣਾ ਹਾਈ ਕੋਰਟ ਬਾਰ ਜਿਹੜੀ ਹੈ ਉਹਦੇ ਬਾਰ ਦੇ ਵੱਲੋਂ LADC ਪਾਲਿਸੀ ਨੂੰ ਲੈ ਕੇ 30 ਜੁਲਾਈ ਤੱਕ ਕੰਮ ਮੁਅੱਤਲ ਕਰ ਦਿੱਤਾ ਗਿਆ। ਪੰਜਾਬ ਤੇ ਹਰਿਆਣਾ ਹਾਈ ਕੋਰਟ ਬਾਰ ਜਿਹੜੀ ਐਸੋਸੀਏਸ਼ਨ ਹੈ ਉਹਨੇ ਮੰਗਲਵਾਰ ਨੂੰ ਅੱਜ ਜਿਹੜਾ LADC ਲੀਗਲ ਏਡ ਡਿਫੈਂਸ ਕੌਂਸਲ ਨੀਤੀ ਲਾਗੂ ਕਰਨ ਦੇ ਵਿਰੋਧ ਦੇ ਵਿਚ ਪੰਜਾਬ ਹਰਿਆਣਾ ਤੇ ਚੰਡੀਗੜ੍ਹ ਦੀਆਂ ਬਾਰ ਐਸੋਸੀਏਸ਼ਨਾਂ ਦੀ ਜੁਆਇੰਟ ਐਕਸ਼ਨ ਕਮੇਟੀ ਦੇ ਸਮਰਥਨ ਦੇ ਵਿਚ 30 ਜੁਲਾਈ ਤੱਕ ਹਾਈ ਕੋਰਟ ਦੇ ਵਿਚ ਕੰਮ ਮੁਅੱਤਲ ਕਰਨ ਦਾ ਫੈਸਲਾ ਕੀਤਾ। ਇਹ ਫੈਸਲਾ ਪੰਜਾਬ ਹਰਿਆਣਾ ਤੇ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਦੀਆਂ ਜ਼ਿਲ੍ਹਾ ਬਾਰ ਐਸੋਸੀਏਸ਼ਨਾਂ ਵੱਲੋਂ LADC ਨੀਤੀ ਲਾਗੂ ਕਰਨ ਦੇ ਖਿਲਾਫ਼ ਜਿਹੜਾ ਚੱਲ ਰਹੇ ਸੰਘਰਸ਼ ਦੇ ਬਾਰੇ ਅੱਗੇ ਦੀ ਰਣਨੀਤੀ ਤੈਅ ਕਰਨ ਦੇ ਲਈ ਸੱਦੀ ਗਈ ਜਨਰਲ ਹਾਊਸ ਦੀ ਮੀਟਿੰਗ ਦੇ ਵਿਚ ਲਿਆ ਗਿਆ। ਪੰਜਾਬ ਤੇ ਹਰਿਆਣਾ ਹਾਈ ਕੋਰਟ ਬਾਰ ਐਸੋਸੀਏਸ਼ਨ ਦੀ ਕਾਰਜਕਾਰਨੀ ਕਮੇਟੀ ਵੱਲੋਂ ਜਾਰੀ ਨੋਟਿਸ ਅਨੁਸਾਰ ਜਨਰਲ ਹਾਊਸ ਨੇ ਸਰਬਸੰਮਤੀ ਦੇ ਨਾਲ 3 ਮਤੇ ਪਾਸ ਕੀਤੇ ਹੈ। ਇਸ ਨੇ ਜਨਹਿਤ ਪਟੀਸ਼ਨ PIL ਦਾਖਲ ਕਰਨ ਦੇ ਸੰਬੰਧ ਦੇ ਵਿਚ ਵਕੀਲ ਅਰਵਿੰਦ ਸੇਠ ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰਨ ਦੀ ਪ੍ਰਵਾਨਗੀ ਦਿੱਤੀ ਹੈ ਜਿਸਦੇ ਬਾਰੇ ਜਨਰਲ ਹਾਊਸ ਨੇ ਕਿਹਾ ਕਿ ਇਹ ਕਾਨੂੰਨੀ ਭਾਈਚਾਰੇ ਦੇ ਹਿੱਤਾਂ ਦੇ ਉਲਟ ਸੀ। ਜਨਰਲ ਹਾਊਸ ਨੇ ਇਹ ਵੀ ਮਤਾ ਪਾਸ ਕੀਤਾ ਕਿ ਪੰਜਾਬ ਹਰਿਆਣਾ ਤੇ ਚੰਡੀਗੜ੍ਹ ਦੇ ਵਿਚ ਤਾਇਨਾਤ ਲੀਗਲ ਏਡ ਡਿਫੈਂਸ ਕੌਂਸਲ LADC ਦੇ ਲਾਇਸੈਂਸ ਜਿਹੜੇ ਨੇ ਪੰਜਾਬ ਤੇ ਹਰਿਆਣਾ ਦੀ ਬਾਰ ਕੌਂਸਲ ਦੇ ਵੱਲੋਂ ਮੁਅੱਤਲ ਕੀਤੇ ਜਾਣ ਅਤੇ ਮੁਅੱਤਲੀ ਦਾ ਹੁਕਮ 30 ਜੁਲਾਈ ਨੂੰ ਦੁਪਹਿਰ 12 ਵਜੇ ਹੋਣ ਵਾਲੀ ਜਨਰਲ ਹਾਊਸ ਦੀ ਅਗਲੀ ਮੀਟਿੰਗ ਦੇ ਵਿਚ ਪੇਸ਼ ਕੀਤਾ ਜਾਵੇਗਾ। ਇਹ ਵੀ ਜੋੜਿਆ ਗਿਆ ਨਾਲ ਕਿ ਪੰਜਾਬ ਹਰਿਆਣਾ ਤੇ ਚੰਡੀਗੜ੍ਹ ਦੀ ਬਾਰ ਐਸੋਸੀਏਸ਼ਨ ਦੀ ਜੁਆਇੰਟ ਐਕਸ਼ਨ ਕਮੇਟੀ ਦੇ ਸਮਰਥਨ ਚ ਪੰਜਾਬ ਤੇ ਹਰਿਆਣਾ ਜਿਹੜਾ ਹੈ ਹਾਈ ਕੋਰਟ ਵਿਚ LADC ਨੀਤੀ ਲਾਗੂ ਕਰਨ ਦੇ ਵਿਰੋਧ ਦੇ ਵਿਚ ਕੰਮ ਅੱਜ ਤੋਂ ਹੀ ਤੁਰੰਤ ਪ੍ਰਭਾਵ ਜਿਹੜਾ ਨਾਲ 30 ਜੁਲਾਈ ਤੱਕ ਦੋਵੇਂ ਦਿਨ ਸ਼ਾਮਲ ਮੁਅੱਤਲ ਕਰ ਦਿੱਤਾ ਗਿਆ ਤੇ ਉਕਤ ਮੁੱਦੇ ਸੰਬੰਧੀ ਅੱਗੇ ਦੀ ਕਾਰਵਾਈ 30 ਜੁਲਾਈ ਨੂੰ ਦੁਪਹਿਰ 12 ਵਜੇ ਜਨਰਲ ਹਾਊਸ ਦੇ ਵਿਚ ਤੈਅ ਕੀਤੀ ਜਾਵੇਗੀ। ਬਾਕੀ ਆਪਾਂ ਜਾਣਕਾਰੀ ਐਡਵੋਕੇਟ ਰਾਜਨ ਸੈਣੀ ਸਾਹਿਬ ਤੋਂ ਲੈਂਦੇ ਹਾਂ ਤੇ ਜੰਤਰ ਮੰਤਰ ਨੂੰ ਵੀ ਕੂਚ ਕਰ ਰਹੇ ਨੇ। ਇਸੇ ਤਰ੍ਹਾਂ 1-2 ਖਬਰਾਂ ਹੋਰ ਲੈ ਕੇ ਤੇ ਮੈਂਟਲ ਹੈਲਥ ਦੀ ਐਕਟ ਦੀ ਗੱਲ ਹੈ ਤੇ ਫਿਰ ਆਪਾਂ ਗੱਲਾਂ ਬਾਤਾਂ ਕਰਦੇ ਹਾਂ। ਮਾਨਸਿਕ ਸਿਹਤ ਜਿਹੜੀ ਹੈ ਸੰਭਾਲ ਕਾਨੂੰਨ ਲਾਗੂ ਨਾ ਕਰਨ ਦੇ ਉੱਤੇ ਹਾਈ ਕੋਰਟ ਸਖ਼ਤ ਹੋ ਗਈ ਹੈ। ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਮਾਨਸਿਕ ਸਿਹਤ ਸੰਭਾਲ ਕਾਨੂੰਨ ਦੇ ਉਪਬੰਧਾਂ ਨੂੰ ਜਿਹੜਾ ਪੂਰੀ ਤਰ੍ਹਾਂ ਲਾਗੂ ਕਰਨ ਦੇ ਉੱਤੇ ਚਿੰਤਾ ਜ਼ਾਹਰ ਕਰਦਿਆਂ ਪੰਜਾਬ ਤੇ ਹਰਿਆਣਾ ਦੇ ਮੁੱਖ ਸਕੱਤਰਾਂ ਨੂੰ ਇਸ ਮਾਮਲੇ ਦੀ ਖੁਦ ਨਿੱਜੀ ਤੌਰ ਦੇ ਉੱਤੇ ਜਾਂਚ ਕਰਨ ਤੇ ਕਾਨੂੰਨ ਦੇ ਨਾਲ ਨਾਲ ਅਦਾਲਤ ਦੇ ਪੁਰਾਣੇ ਹੁਕਮਾਂ ਦੀ ਪਾਲਣਾ ਦੇ ਬਾਰੇ ਆਪਣੇ ਨਿੱਜੀ ਹਲਫ਼ਨਾਮੇ ਦਾਖਲ ਕਰਨ ਦੇ ਨਿਰਦੇਸ਼ ਦੇ ਦਿੱਤੇ ਨੇ। ਇਸ ਦੇ ਨਾਲ ਹੀ ਕੇਂਦਰੀ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਦੇ ਮੁੱਖ ਸਕੱਤਰ ਨੂੰ ਵੀ ਕਾਨੂੰਨ ਤਹਿਤ ਲੋੜੀਂਦੇ ਅਥਾਰਟੀ ਬੋਰਡਾਂ ਦੇ ਗਠਨ ਦੇ ਬਾਰੇ ਹਲਫ਼ਨਾਮਾ ਦੇਣ ਦੇ ਲਈ ਕਿਹਾ। ਐਕਟਿੰਗ ਚੀਫ ਜਸਟਿਸ ਅਸ਼ਵਨੀ ਕੁਮਾਰ ਮਿਸ਼ਰਾ ਤੇ ਜਸਟਿਸ ਰੋਹਿਤ ਕਪੂਰ ਦੇ ਡਿਵੀਜ਼ਨ ਬੈਂਚ ਨੇ ਸਖ਼ਤ ਟਿੱਪਣੀ ਕਰਦਿਆਂ ਕਿਹਾ ਕਿ ਇਹ ਬਹੁਤ ਮਾੜੀ ਗੱਲ ਹੈ ਤੇ 8 ਸਾਲ ਬੀਤਣ ਦੇ ਬਾਵਜੂਦ ਪੰਜਾਬ ਤੇ ਹਰਿਆਣਾ ਵੱਲੋਂ ਮਾਨਸਿਕ ਸਿਹਤ ਸੰਭਾਲ ਕਾਨੂੰਨ ਦੀਆਂ ਵਿਵਸਥਾਵਾਂ ਨੂੰ ਉਸ ਤਰ੍ਹਾਂ ਲਾਗੂ ਨਹੀਂ ਕੀਤਾ ਗਿਆ ਜਿਵੇਂ ਕਿ ਉਮੀਦ ਕੀਤੀ ਜਾਂਦੀ ਸੀ। ਬੈਂਚ ਨੇ ਦੇਖਿਆ ਕਿ ਹਰਿਆਣਾ ਨੇ ਭਾਵੇਂ ਨਿਯਮ ਤਾਂ ਬਣਾ ਲਏ ਨੇ ਪਰ ਨਾ ਤਾਂ ਸਟੇਟ ਮੈਂਟਲ ਹੈਲਥ ਅਥਾਰਟੀ ਤੇ ਨਾ ਹੀ ਮੈਂਟਲ ਹੈਲਥ ਰਿਵਿਊ ਬੋਰਡ ਦਾ ਗਠਨ ਕੀਤਾ ਗਿਆ। ਦੂਜੇ ਪਾਸੇ ਪੰਜਾਬ ਸਰਕਾਰ ਨੇ ਇਸ ਮਾਮਲੇ ਦੇ ਵਿੱਚ ਹਲਫ਼ਨਾਮਾ ਦਾਖਲ ਕਰਨ ਦੇ ਲਈ ਇੱਕ ਹਫ਼ਤੇ ਦਾ ਸਮਾਂ ਹੋਰ ਮੰਗ ਲਿਆ। ਅਦਾਲਤ ਨੇ ਸਪਸ਼ਟ ਕੀਤਾ ਹੈ ਕਿ ਇਹ ਕਾਨੂੰਨ ਸਮਾਜ ਦੇ ਉਸ ਵਰਗ ਦੀ ਭਲਾਈ ਦੇ ਲਈ ਬਣਾਇਆ ਗਿਆ ਹੈ ਜੋ ਆਪਣੀ ਦੇਖਭਾਲ ਕਰਨ ਦੇ ਵਿੱਚ ਖੁਦ ਸਮਰੱਥ ਨਹੀਂ ਹੈ। ਇਸ ਦੇ ਲਈ ਸੂਬਾ ਸਰਕਾਰਾਂ ਦੀ ਇਹ ਮੁੱਖ ਜਿੰਮੇਵਾਰੀ ਬਣ ਜਾਂਦੀ ਹੈ ਕਿ ਉਹ ਬਿਨਾਂ ਕਿਸੇ ਦੇਰੀ ਦੇ ਲੋੜੀਂਦੇ ਕਦਮ ਚੁੱਕਣ ਤੇ ਅਦਾਲਤ ਨੇ ਇਸ ਸਥਿਤੀ ਨੂੰ ਅਸਵੀਕਾਰਯੋਗ ਜਿਹੜਾ ਕਰਾਰ ਦਿੰਦਿਆਂ ਇਸ ਨੂੰ ਗੰਭੀਰ ਚਿੰਤਾ ਦਾ ਵਿਸ਼ਾ ਵੀ ਦੱਸ ਦਿੱਤਾ ਹੈ। ਦੂਸਰੇ ਪਾਸੇ ਕੰਗਣਾ ਰਣੌਤ ਨੇ ਜਿਹੜਾ ਜੱਬ ਪਾ ਦਿੱਤਾ ਨਵਾਂ, ਇਨ੍ਹਾਂ ਨੂੰ ਕਹਿੰਦੇ ਜਨਮ ਦੇਣ ਵਾਲੇ ਤੇ ਪਾਲਣ ਵਾਲੇ ਕੌਣ ਨੇ। ਕੰਗਣਾ ਰਣੌਤ ਨੇ ਜੈਨ ਜੀ ਨੂੰ ਦੱਸਿਆ ਹੈ ਜਨਰੇਸ਼ਨ ਗਟਰ। ਯੂਜ਼ਰ ਨੇ ਜਿਹੜਾ ਪੁੱਛਿਆ ਕਿ ਬਾਲੀਵੁੱਡ ਪਾਰਟੀਆਂ ਵਾਲਾ ਆਪਣਾ ਪੁਰਾਣਾ ਦੌਰ ਜਿਹੜਾ ਭੁੱਲ ਗਏ ਹੋ। ਭਾਰਤੀ ਜਨਤਾ ਪਾਰਟੀ ਬੀਜੇਪੀ ਦੀ ਸੰਸਦ ਮੈਂਬਰ ਤੇ ਅਦਾਕਾਰਾ ਕੰਗਣਾ ਰਣੌਤ ਦੇ ਇੱਕ ਬਿਆਨ ਨੇ ਦੇਸ਼ ਭਰ ਦੇ ਵਿੱਚ ਵੱਡਾ ਸਿਆਸੀ ਬਵਾਲ ਖੜਾ ਫਿਰ ਤੋਂ ਕਰ ਦਿੱਤਾ। ਦਿੱਲੀ ਦੇ ਜੰਤਰ ਮੰਤਰ ਦੇ ਉੱਤੇ ਪ੍ਰਦਰਸ਼ਨ ਕਰ ਰਹੇ ਜਨਰੇਸ਼ਨ ਜੀ ਜੈਨ ਜੀ ਦੇ ਜਿਹੜੇ ਨੌਜਵਾਨਾਂ ਦੇ ਨਿਸ਼ਾਨਾ ਸਿੱਧਦਿਆਂ ਉਨ੍ਹਾਂ ਨੂੰ ਜਨਰੇਸ਼ਨ ਗਟਰ ਅਤੇ ਕਾਕਰੋਚ ਕਹਿ ਦਿੱਤਾ ਗਿਆ। ਉਨ੍ਹਾਂ ਦੇ ਇਸ ਬਿਆਨ ਤੋਂ ਬਾਅਦ ਵਿਰੋਧੀ ਧਿਰਾਂ ਖਾਸ ਕਰਕੇ ਕਾਂਗਰਸ ਤੇ AIMIM ਦੇ ਆਗੂਆਂ ਨੇ ਭਾਜਪਾ ਸੰਸਦ ਮੈਂਬਰਾਂ ਦੇ ਖਿਲਾਫ਼ ਮੋਰਚਾ ਖੋਲ੍ਹ ਦਿੱਤਾ। ਕੰਗਣਾ ਰਣੌਤ ਨੇ ਸੋਸ਼ਲ ਮੀਡੀਆ ਦੇ ਉੱਤੇ ਪ੍ਰਦਰਸ਼ਨਕਾਰੀ ਨੌਜਵਾਨਾਂ ਦੀਆਂ ਵਾਇਰਲ ਵੀਡੀਓਜ਼ ਅਤੇ ਰੀਲਾਂ ਦੇ ਉੱਤੇ ਇਤਰਾਜ਼ ਜਤਾਉਂਦਿਆਂ ਲਿਖਿਆ ਕਿ ਉਨ੍ਹਾਂ ਨੂੰ ਇਹ ਸਭ ਦੇਖ ਕੇ ਉਲਟੀ ਆਉਣ ਵਰਗਾ ਮਹਿਸੂਸ ਹੋ ਰਿਹਾ। ਕੰਗਣਾ ਨੇ ਲਿਖਿਆ ਕਿ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਕਦੇ ਵੀ ਇੱਕ ਜਗ੍ਹਾ ਦੇ ਉੱਤੇ ਇੰਨੀ ਬਦਸੂਰਤੀ ਨਹੀਂ ਦੇਖੀ ਹੈ। ਜਿਸ ਤਰ੍ਹਾਂ ਦੀ ਭਾਸ਼ਾ ਹੈ ਜੈਨ ਜੀ ਪ੍ਰਦਰਸ਼ਨਕਾਰੀ ਵਰਤ ਰਹੇ ਨੇ ਤੇ ਉਹ ਬਹੁਤ ਹੀ ਗੰਦੀ ਅਤੇ ਬਦਨੁਮਾ ਹੈ ਤੇ ਇਹਨਾਂ ਨੂੰ ਜਨਮ ਦੇਣ ਵਾਲੇ ਤੇ ਪਾਲਣ ਵਾਲੇ ਕੌਣ ਨੇ। ਆਪਣੀ ਅਗਲੀ ਪੋਸਟ ਦੇ ਵਿੱਚ ਪ੍ਰਦਰਸ਼ਨਕਾਰੀਆਂ ਤੇ ਸ਼ਬਦੀ ਹਮਲਾ ਜਾਰੀ ਰੱਖਦਿਆਂ ਕੰਗਣਾ ਨੇ ਲਿਖਿਆ ਕਿ ਤੁਸੀਂ ਆਪਣੇ ਆਪ ਨੂੰ ਕਾਕਰੋਚ ਕਹਿੰਦੇ ਹੋ ਤਾਂ ਉਨ੍ਹਾਂ ਵਰਗਾ ਹੀ ਵਿਹਾਰ ਕਰਦੇ ਹੋ। ਤੁਸੀਂ ਦੁਨੀਆਂ ਸਾਹਮਣੇ ਆਪਣਾ ਕੂੜਾ ਤੇ ਗੰਦਗੀ ਹੀ ਪਰੋਸ ਰਹੇ ਹੋ। ਇਸ ਦੇ ਨਾਲ ਹੀ ਪੱਛਮੀ ਸੱਭਿਆਚਾਰ ਤੋਂ ਪ੍ਰਭਾਵਿਤ ਭਾਰਤੀ ਮੁਟਿਆਰਾਂ ਤੇ ਤੰਜ ਕੱਸਦਿਆਂ ਕੰਗਣਾ ਨੇ ਉਨ੍ਹਾਂ ਨੂੰ ਜਨਰੇਸ਼ਨ ਗਟਰ ਦਾ ਜਿਹੜਾ ਨਾਮ ਦੇ ਦਿੱਤਾ ਕਿਉਂਕਿ ਇੱਥੇ ਸਵੀਡਨ ਤੱਕ ਗ੍ਰੇਟਾ ਜਿਹੜੀ ਆ ਉਹਨੇ ਵੀ ਮੁੱਦਾ ਚੱਕਿਆ ਕਿ ਭਾਰਤੀ ਜਿਹੜੇ ਨੇ ਵਿਦਿਆਰਥੀ ਨੇ ਉਹਨਾਂ ਦੀ ਆਵਾਜ਼ ਦੇ ਨਾਲ ਆਪਾਂ ਆਵਾਜ਼ ਜੋੜਨੀ ਹੈ। ਯੂਰਪੀ ਮੁਲਕਾਂ ਦੇ ਵਿੱਚ ਵੀ ਆਵਾਜ਼ ਸ਼ੁਰੂ ਹੋ ਗਈ। ਬਹੁਤ ਸਾਰੇ ਫਰਾਂਸ ਦੇ ਵਿੱਚ ਜਾਂ ਜਰਮਨ ਦੇ ਵਿੱਚ ਜਾਂ ਹੋਰ ਸਵੀਡਨ ਦੇ ਵਿੱਚ ਇਹਨਾਂ ਮੁਲਕਾਂ ਦੇ ਵਿੱਚ ਆਵਾਜ਼ ਬੁਲੰਦ ਹੋ ਗਈ। ਉਸਨੇ ਇੱਥੋਂ ਤੱਕ ਲਿਖ ਦਿੱਤਾ ਕਿ ਨੌਜਵਾਨ ਪੜ੍ਹਾਈ ਦੇ ਵਿੱਚ ਚੰਗੇ ਨਹੀਂ ਨੇ, ਮਾਪਿਆਂ ਦੀ ਕਮਾਈ ਦੇ ਉੱਤੇ ਐਸ਼ ਕਰਦੇ ਨੇ ਤੇ ਇੰਨੇ ਨਕਾਰਾਂ ਨੇ ਕਿ ਘਰੇਲੂ ਕੰਮ ਵੀ ਨਹੀਂ ਕਰ ਸਕਦੇ ਹੈ। ਕੰਗਣਾ ਦੇ ਇਸ ਬਿਆਨ ਤੋਂ ਬਾਅਦ ਸੋਸ਼ਲ ਮੀਡੀਆ ਦੇ ਉੱਤੇ ਆਮ ਲੋਕਾਂ ਤੇ ਨੈਟੀਜ਼ਨਾਂ ਦਾ ਗੁੱਸਾ ਵੀ ਜਿਹੜਾ ਸੀ ਸੱਤਵੇਂ ਅਸਮਾਨ ਨੂੰ ਛੋਹ ਗਿਆ। ਕਈ ਯੂਜ਼ਰ ਨੇ ਜਿਹੜਾ ਸੀ ਕੰਗਣਾ ਨੂੰ ਉਸਦੇ ਬਾਲੀਵੁੱਡ ਦੇ ਪੁਰਾਣੇ ਦਿਨ ਯਾਦ ਦਿਵਾਉਂਦਿਆਂ ਲਿਖਿਆ ਕਿ ਇਹ ਮਹਿਲਾ ਆਪਣੀਆਂ ਬਾਲੀਵੁੱਡ ਪਾਰਟੀਆਂ ਦੇ ਦਿਨਾਂ ਦੀ ਬਦਸੂਰਤੀ ਭੁੱਲ ਗਈ ਹੈ। ਇੱਕ ਹੋਰ ਜਿਹੜੇ ਨੇ ਵਿਅਕਤੀ ਨੇ ਲਿਖਿਆ ਕਿ ਜਦੋਂ ਨੀਟ ਪੇਪਰ ਲੀਕ ਹੋਇਆ ਜਾਂ ਵਿਦਿਆਰਥੀ ਖੁਦਕੁਸ਼ੀਆਂ ਕਰ ਰਹੇ ਸਨ ਤਾਂ ਉਦੋਂ ਤਾਂ ਇਹ ਇੱਕ ਵਾਰ ਵੀ ਨਹੀਂ ਬੋਲੀ ਪਰ ਅੱਜ ਵਿਦਿਆਰਥੀ ਅੰਦੋਲਨ ਦੇ ਉੱਤੇ ਬੋਲਣ ਦਾ ਜਿਹੜਾ ਹੌਸਲਾ ਦਿਖਾ ਰਹੀ ਹੈ। ਇਸ ਵਿਵਾਦ ਦੇ ਦਰਮਿਆਨ ਜਿਹੜਾ ਕਾਂਗਰਸ ਨੇਤਾ ਭਾਈ ਜਗਤਾਪ ਹੁਣਾਂ ਨੇ ਕੰਗਣਾ ਤੇ ਨਿਸ਼ਾਨਾ ਸਿੱਧਦਿਆਂ ਕਿਹਾ ਕਿ ਜਿਸ ਤਰ੍ਹਾਂ ਪ੍ਰਦਰਸ਼ਨ ਦੇ ਦੌਰਾਨ ਸਾਡੇ ਬੱਚਿਆਂ ਤੇ ਧੀਆਂ ਨੂੰ ਕੁੱਟਿਆ ਤੇ ਪਰੇਸ਼ਾਨ ਕੀਤਾ ਗਿਆ, ਇੱਕ ਔਰਤ ਹੁੰਦਿਆਂ ਵੀ ਕੰਗਣਾ ਦੇ ਦਿਲ ਦੇ ਵਿੱਚ ਥੋੜੀ ਜਿਹੀ ਵੀ ਹਮਦਰਦੀ ਨਹੀਂ ਜਾਗੀ ਹੈ, ਇਹ ਬਹੁਤ ਹੈਰਾਨੀਜਨਕ ਹੈ। ਦੂਜੇ ਪਾਸੇ AIMIM ਨੇਤਾ ਜਿਹੜੇ ਨੇ ਵਾਰਸ ਪਠਾਨ ਨੇ ਭਾਜਪਾ MP ਤੋਂ ਤੁਰੰਤ ਮਾਫ਼ੀ ਦੀ ਮੰਗ ਕੀਤੀ ਤੇ ਪਠਾਨ ਨੇ ਕਿਹਾ ਕਿ ਪੁੱਛੋ ਕੰਗਣਾ ਨੂੰ ਕੀ ਉਸਨੂੰ ਨੀਟ ਦਾ ਪੂਰਾ ਨਾਮ ਵੀ ਪਤਾ ਹੈ, ਫੁੱਲ ਜਿਹੜੀ ਹੈ ਫਾਰਮ ਪਤਾ ਹੈ ਕੀ ਕਹਿੰਦੇ ਹੈ। ਪ੍ਰਧਾਨ ਮੰਤਰੀ ਮੋਦੀ ਨੂੰ ਚਾਹੀਦਾ ਹੈ ਕਿ ਉਹ ਆਪਣੀ ਸੰਸਦ ਮੈਂਬਰ ਦੇ ਵੱਲੋਂ ਦੇਸ਼ ਦੇ ਨੌਜਵਾਨਾਂ ਲਈ ਵਰਤੀ ਜਾ ਰਹੀ ਇਸ ਭਾਸ਼ਾ ਦਾ ਗੰਭੀਰ ਨੋਟਿਸ ਲੈਣ। ਲੋ ਦੋਸਤੋ, ਇਸ ਆ ਜੀ ਕੁਝ ਪੰਜਾਬ ਤੇ ਦੇਸ਼ ਦੀਆਂ ਖ਼ਬਰਾਂ ਤੇ ਵਿਦੇਸ਼ੀ ਖ਼ਬਰਾਂ ਦੇ ਵੱਲ ਝਾਤ ਮਾਰਦੇ ਹਾਂ ਤੇ ਉਸ ਤੋਂ ਪਹਿਲਾਂ ਆਪਾਂ ਗੱਲਾਂ ਬਾਤਾਂ ਵੱਲ ਨੂੰ ਚੱਲਦੇ ਹਾਂ। ਰਾਜਨ ਸੈਣੀ ਸਾਹਿਬ ਆਪਣੇ ਨਾਲ ਜੁੜ ਚੁੱਕੇ ਨੇ ਤੇ ਉਹਨਾਂ ਦੀ ਬਾਤ ਸੁਣਦੇ ਹਾਂ ਤੇ ਨਾਲ ਕਰਦੇ ਹਾਂ। ਸਤਿ ਸ੍ਰੀ ਅਕਾਲ ਜੀ ਐਡਵੋਕੇਟ ਰਾਜਨ ਸੈਣੀ ਜੀ, ਜੀ ਨੂੰ ਜੀ ਨਿੱਘਾ ਸਵਾਗਤ ਹੈ ਜੀ।
0: ਭਾਰਤ ਸਾਹਿਬ ਸਤਿ ਸ੍ਰੀ ਅਕਾਲ ਜੀ ਤੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ ਜੀ।
1: ਸਤਿ ਸ੍ਰੀ ਅਕਾਲ ਜੀ ਸੈਣੀ ਸਾਹਿਬ, ਕੀ ਹਾਲ ਚਾਲ ਨੇ, ਕੀ ਕਰਾਈ ਜਾਂਦੇ ਹੋ ਮੁਲਕ ਦੇ ਵਿੱਚ?
0: ਮੁਲਕ ਦੇ ਵਿੱਚ ਜੀ ਜਿੰਨੇ ਬੰਦੇ ਆ ਉਨੇ ਰੰਗ ਆ ਜੀ
1: ਜੀ
0: ਦੇਖੋ ਨਾ ਜੀ, ਮੁਲਕ ਦੀ ਤਰਾਸਦੀ ਇਹ ਹੈਗੀ ਆ ਕਿ ਅੱਜ ਸਾਨੂੰ ਕੰਗਣਾ ਗਿਆਨ ਦੇ ਰਹੀ ਆ।
1: ਕੰਗਣਾ ਕੰਗਣੇ ਕਲਕਾ ਰਹੀ ਹੈ ਜੀ। ਜੀ
0: ਇਹ ਤਾਂ ਹੁਣ ਜੀ ਚਾਪਲੂਸੀ ਦੀ ਹੱਦ ਆ।
1: ਜੀ
0: ਇਹਨਾਂ ਨੂੰ ਪੁੱਛੋ ਵੀ ਇਹਨਾਂ ਨੇ ਅੱਜ ਤੱਕ ਆਪਣੀ ਜ਼ਿੰਦਗੀ ਦੇ ਵਿੱਚ ਜਿਹੜਾ ਆ ਕੀ ਬੀਜਿਆ।
1: ਜੀ ਕੰਡੇ
0: ਸੋ ਇਸ ਕਰਕੇ ਹੁਣ ਬਿਲਕੁਲ ਜੀ ਸਰ ਨੰਗੇਜ ਪਰੋਸਿਆ ਇਹਨਾਂ ਨੇ,
1: ਜੀ
0: ਭਾਸ਼ਾ ਇਹਨਾਂ ਨੇ ਬਿਗਾੜੀ ਬਾਲੀਵੁੱਡ ਨੇ। ਬੱਚਿਆਂ ਨੇ ਉਥੋਂ ਜੋ ਮਤਲਬ ਸਿੱਖਿਆ ਜੀ, ਉਸ ਚੀਜ਼ ਨੂੰ ਅੱਗੇ ਜਿਹੜਾ ਆ ਉਹਨਾਂ ਨੇ ਗਾਂਹ ਪਰੋਸ ਦਿੱਤਾ ਜੀ।
1: ਇੱਕ ਇਹਦੀ ਭੈਣ ਹਜੇ ਵੀ ਤੁਰੀ ਫਿਰਦੀ ਆ, ਜੋ ਕਦੇ ਪੱਤੇ ਜੇ ਲਾ ਕੇ ਆ ਜਾਂਦੀ ਆ, ਕਦੇ ਉਹ ਮਤਲਬ ਕਿ ਕੁਛ ਪਾ ਕੇ ਆ ਜਾਂਦੀ ਆ, ਕਦੀ
0: ਹਾਂਜੀ ਉਥੋਂ ਹੀ ਇੰਸਪਾਇਰਡ ਆ ਨਾ ਜੈਨ ਜੀ ਜਿਹੜੀ ਹੈਗੀ ਆ। ਬੱਚਾ ਤਾਂ ਜਿਹੜਾ ਆ ਉਹ ਜੋ ਦੇਖਦਾ ਆ ਅਬਜ਼ਰਵ ਕਰਦਾ ਸਮਾਜ ਦੇ ਵਿੱਚੋਂ।
1: ਜੀ
0: ਦੇਖੋ ਬੱਚਾ ਜੰਮਦਾ ਜਿਹੜਾ ਹੈਗਾ ਆ ਗਾਲੀ ਨਹੀਂ ਕੱਢਦਾ, ਉਹ ਇਸ ਜੋ ਕੁਛ ਸਿੱਖਦਾ ਆ ਇਸੇ ਸਮਾਜ ਚੋਂ ਸਿੱਖਦਾ ਆ ਜੀ। ਜੇ ਬੱਚੇ ਇਸ ਤਰੀਕੇ ਨਾਲ ਕਰ ਰਹੇ ਆ ਤੇ ਕਸੂਰ ਜਿਹੜਾ ਵੱਡਿਆਂ ਦਾ ਆ,
1: ਜੀ
0: ਕਿਉਂਕਿ ਵੱਡਿਆਂ ਨੇ ਉਹਨੂੰ ਆਲਾ ਦੁਆਲਾ ਏਦਾਂ ਦਾ ਸਮਾਜ ਦਿੱਤਾ
1: ਜੀ।
0: ਚਾਹੇ ਘਰ ਦੇ ਵਿੱਚੋਂ ਦੇਖੋ ਗਾਲੀ ਬੱਚਾ ਜਿਹੜਾ ਆ ਬਾਹਰੋਂ ਹੀ ਸਿੱਖਦਾ ਨਾ ਜੀ,
1: ਜੀ
0: ਚਾਹੇ ਘਰ ਚੋਂ ਸਿੱਖੇ ਚਾਹੇ ਬਾਹਰ ਚੋਂ ਸਮਾਜ ਚੋਂ ਸਿੱਖੇ।
1: ਜੀ
0: ਹਾਂਜੀ ਸੋ ਇਸ ਕਰਕੇ ਜਿਹੜੀਆਂ ਹੈਗੀਆਂ ਜੋ ਸਮਾਜ ਪਰੋਸਦਾ ਹੈਗਾ ਆ ਉਹ ਬੱਚੇ ਗ੍ਰਹਿਣ ਕਰਦੇ ਆ, ਤੇ ਬੱਚੇ ਜਦੋਂ ਫਿਰ ਬੋਲਦੇ ਹੈਗੇ ਆ ਜੀ ਤੇ ਫਿਰ ਇਹ ਲੋਕੀ ਜਿਹੜੇ ਆ ਉਹ ਬ੍ਰਹਮ ਗਿਆਨ ਦੇਣ ਆ ਜਾਂਦੇ।
1: ਇੱਕ ਨਾ
0: ਸੋ
1: ਸਾਹਿਬ
0: ਇਸ
1: ਮੈਨੂੰ ਗੱਲ
0: ਕਰਕੇ
1: ਤੁਹਾਡੀ ਤੋਂ ਚੇਤੇ ਆ ਗਈ ਗੱਲ ਕਿ ਜਦੋਂ ਮੈਂ ਇਸ ਮੁਲਕ ਦੇ ਵਿੱਚ ਨਵਾਂ ਨਵਾਂ ਆਇਆ ਨਾ ਤਾਂ ਸਭ ਤੋਂ ਪਹਿਲਾਂ ਮੈਨੂੰ ਸ਼ਿਕਸ਼ਾ ਹੀ ਇਹ ਮਿਲੀ ਸੀ। ਮੇਰੇ ਸੱਜਣ ਮੈਨੂੰ ਕਹਿੰਦੇ, ਤੇ ਚਲੋ ਮੇਰੇ ਰੈਲੇਟਿਵ ਵੀ ਸਹੀ ਕਹਿੰਦੇ, ਆਹ ਗੱਲ ਚੇਤੇ ਰੱਖੀ ਕਿ ਕਦੇ ਵੀ ਆਪਣੀ ਬੋਲੀ ਦੇ ਵਿੱਚ ਇਹਨਾਂ ਨੂੰ ਗਾਲ ਨਹੀਂ ਸੁਣਾਉਣੀ, ਮੈਂ ਸਿਖਾਉਣੀ ਨੀ ਗੀ, ਪਹਿਲੀ ਗੱਲ ਤੈਨੂੰ ਹੀ ਕੱਢਣੀ ਇਹਨਾਂ ਨੇ। ਤੋ ਸਹੀ ਵੀ ਹੈ ਜੀ।
0: ਹਾਂਜੀ
1: ਜੀ
0: ਬਿਲਕੁਲ ਠੀਕ ਕਹਿੰਦੇ ਤੁਸੀਂ, ਉਹੀ ਚੀਜ਼ ਆ ਨਾ ਜੀ। ਹੁਣ ਬੱਚਿਆਂ ਨੇ ਜੋ ਸਿੱਖਿਆ ਜੀ, ਨੋ ਡਾਊਟ ਕਿ ਅਸੀਂ ਇਸ ਚੀਜ਼ ਨੂੰ, ਮੈਂ ਖੁਦ ਜਿਹੜਾ ਹੈਗਾ ਆ ਭਾਰੇ ਸਾਹਿਬ ਉਹ ਬੱਚਿਆਂ ਨੂੰ ਕੰਡੈਮ ਕੀਤਾ, ਜਿੱਥੇ ਵੀ ਮੈਂ ਗੱਲ ਕੀਤੀ ਮੈਂ ਬੱਚਿਆਂ ਨੂੰ ਉਹ ਬੱਚਿਆਂ ਦੀ ਇਸ ਭਾਸ਼ਾ ਦੇ ਉੱਤੇ ਪੂਰਾ ਉਜਰ ਮੈਂ ਕੀਤਾ।
1: ਬਿਲਕੁਲ
0: ਪਰ ਅੱਜ ਜਦੋਂ ਅਸੀਂ ਇਸ ਸਿਚੁਏਸ਼ਨ ਨੂੰ ਫੇਸ ਕਰ ਰਹੇ ਹਾਂ ਲੀਗਲ ਪ੍ਰੋਫੈਸ਼ਨ ਦੇ ਵਿੱਚ, ਤੇ ਅਸੀਂ ਕਈ ਦੇਖੋ 7 ਤਰੀਕ ਤੋਂ ਭੁੱਖ ਹੜਤਾਲ ਤੇ ਬੈਠੇ ਹੈਗੇ ਆ ਜੀ, ਕਿ ਸ਼ਾਂਤਮਈ ਢੰਗ ਨਾਲ ਬੈਠੇ ਹੈਗੇ ਆ, ਸਰਕਾਰਾਂ ਦੇ ਸਿਰ ਤੇ ਜੂ ਨਹੀਂ ਸਰਕੇ ਜੀ
1: ਨਾ ਜੀ।
0: ਮੈਨੂੰ ਲੱਗਦਾ ਆ ਕਿ ਜੇ ਇਹ ਸਰਕਾਰ ਹਿੱਲੀ ਆ ਜਾਂ ਉਹਨਾਂ ਨੇ ਪੋ ਦਾ ਅਸਤੀਫਾ ਲਿਆ ਹੈ ਮਿਨਿਸਟਰ ਦਾ, ਤੇ ਉਹ ਇਸ ਭਾਸ਼ਾ ਦੀ ਬਦੌਲਤ ਹੀ ਲਿਆ ਆ ਜੀ। ਆ ਕੁਛ ਸੁਣ ਕੇ ਇਹਨਾਂ ਕੋਲ ਸੁਣ ਨੀ ਹੋਇਆ ਤੇ ਤਾਂ ਜੀ, ਅਦਰਵਾਈਜ਼ ਉੱਥੇ ਜਿੰਨਾ ਮਰਜ਼ੀ ਡਫਲੀ ਵਜਾਉਂਦੇ ਰਹਿੰਦੇ ਕੁਛ ਨੀ ਸੀ ਹੋਣਾ
1: ਜੀ।
0: ਸੋ ਇਸ ਕਰਕੇ ਜਿਹੜਾ ਹੈਗਾ ਕੰਗਣਾ ਤੋਂ ਹੁਣ ਸਾਨੂੰ ਜਿਹੜਾ ਆ ਅਕਲ ਲੈਣ ਦੀ ਲੋੜ ਨਹੀਂ, ਇਹ ਆਪਣਾ ਆਪ ਹੀ ਬੇਬੀ ਸਾਂਭ ਲੈ ਬਹੁਤ ਆ ਮੈਂ ਹਾਂਜੀ। ਸੋ ਇਸ ਕਰਕੇ ਇਹ ਬੀਬੀ ਨੂੰ ਚਾਹੀਦਾ ਹੈਗਾ ਆ ਕਿ ਆਪਣੇ ਬਾਰੇ ਵੀ ਰੇਟਿੰਗ ਜਿਹੜੀ ਆ ਨਾ ਬਾਹਰ ਸਮਾਜ ਤੋਂ ਲੈ ਲਵੇ ਵੀ ਤੇਰੇ ਬਾਰੇ ਲੋਕਾਂ ਦੇ ਕੀ ਵਿਚਾਰ ਹੈਗੇ ਆ।
1: ਬਿਲਕੁਲ
0: ਸੋ ਕਮੈਂਟ ਵੀ ਜਿਹੜੇ ਲੋਕੀ ਕਰਦੇ ਹੈਗੇ, ਜੇ ਕਮੈਂਟ ਹੀ ਚੰਗੀ ਤਰ੍ਹਾਂ ਦੇਖ ਲੈ ਤੇ ਆਤਮ ਮੰਥਨ ਕਰਨ ਦਾ ਵਕਤ ਆ
1: ਇਹਦਾ ਵੀ ਜੀ। ਬਿਲਕੁਲ
0: ਹਾਂਜੀ ਉਹ ਠੀਕ ਗੱਲ ਹੈਗੀ ਆ ਕਿ
1: ਸੈਣੀ ਸਾਹਿਬ ਤੁਹਾਡੇ ਤੁਸੀਂ ਗੱਲ ਥੋੜੀ ਜਿਹੀ ਛੇੜੀ ਆ, ਚਲੋ ਅੱਜ ਇੱਥੋਂ ਗੱਲ ਸ਼ੁਰੂ ਕਰ ਲੈਂਦੇ ਹਾਂ। ਤੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਬਾਰ ਜਿਹੜੀ ਹੈ ਤੇ ਜਾਂ ਫਿਰ ਚੰਡੀਗੜ੍ਹ ਐਸੋਸੀਏਸ਼ਨਾਂ ਵੀ ਨੇ, ਉਹਨਾਂ ਨੇ ਵੀ ਜਿਹੜਾ ਹਾਂ ਪੱਖੀ ਹੁੰਗਾਰਾ ਭਰ ਦਿੱਤਾ। ਚਲੋ 30 ਜੁਲਾਈ ਤੱਕ ਤਾਂ ਜਿਹੜਾ ਮਹੀਨਾ ਤਾਂ ਹੋ ਹੀ ਗਿਆ ਤਕਰੀਬਨ, ਤੇ ਉਸ ਤੋਂ ਬਾਅਦ ਜੰਤਰ ਮੰਤਰ ਦੀ ਤਿਆਰੀ ਕਰ ਰਹੇ ਨੇ ਜੀ।
0: ਹਾਂਜੀ ਉਹ ਪਰਮਿਸ਼ਨ ਮਿਲ ਗਈ ਆ ਜੀ।
1: ਜੀ
0: 7 ਅਗਸਤ ਨੂੰ ਜਿਹੜਾ ਆ ਉਥੇ ਜੰਤਰ ਮੰਤਰ ਤੇ ਪ੍ਰਦਰਸ਼ਨ ਦਾ ਮਤਲਬ ਪਲਾਨ ਹੈਗਾ ਜੀ ਜੁਆਇੰਟ ਐਕਸ਼ਨ ਕਮੇਟੀ ਦਾ
1: ਜੀ।
0: ਉਹਦੇ ਵਿੱਚ ਕੋਈ ਚੁਣਿੰਦਾ ਨੁਮਾਇੰਦੇ ਜਾਣਗੇ ਜਾਂ ਜਿੱਦਾਂ ਮਰਜ਼ੀ ਆ ਜੀ, ਉੱਥੇ ਸੰਕੇਤਕ ਜਿਹੜਾ ਹੈਗਾ ਆ ਪ੍ਰਦਰਸ਼ਨ ਆ ਜੀ ਸਾਡਾ ਜਿਹੜਾ ਆ ਵਕੀਲਾਂ ਦਾ, ਕੋਈ ਇੱਦਾਂ ਦਾ ਜਿਹੜਾ ਆ ਨਾ ਤਾਂ ਸਾਡੀ ਇੱਦਾਂ ਦੀ ਮਾਸ ਮੂਵਮੈਂਟ ਬਣ ਸਕਦੀ ਆ ਜੀ, ਕਿਉਂਕਿ ਸਾਡਾ ਤੇ ਜੇ ਕੋਈ ਅੰਦੋਲਨ, ਕਿਉਂਕਿ ਜੈਨ ਜੀ ਹੈਗਾ ਆ ਜੀ ਵਕੀਲ ਤਾਂ ਜੇ ਵਿਚਾਰੇ ਇਕੱਠੇ ਹੋਣਗੇ ਉਹ ਵਿੱਚ ਬੁੱਢੇ ਵੀ ਹੋਣੇ ਆ ਨਾਲ ਸਾਰਾ ਕੁਛ ਹੋਣਾ, ਉਹਨਾਂ ਦੀਆਂ ਦਵਾਈਆਂ ਵੀ ਨਾਲ ਚੱਕ ਕੇ ਲਿਜਾਣੀਆਂ ਪੈਣਗੀਆਂ ਜੀ ਹਾਂਜੀ। ਸੋ ਇਸ ਕਰਕੇ ਜਿਹੜਾ ਆ ਰੁਟੀਨ ਤੋਂ ਹਟ ਕੇ ਇਹ ਤਾਂ ਮਜਬੂਰੀ ਆ ਜੀ, ਕਿਉਂਕਿ ਇਹ ਨਾ ਜੀ ਮਤਲਬ ਲੀਗਲ ਏਡ ਡਿਫੈਂਸ ਕੌਂਸਲ ਵਾਲਾ ਜਿਹੜੀ ਹੈਗੀ ਸਕੀਮ ਇਹ ਡਿਸਟ੍ਰਿਕਟ ਬਾਰ ਐਸੋਸੀਏਸ਼ਨ ਦੇ ਵਿੱਚ ਆ ਜੀ ਲਾਗੂ ਹੋਈ
1: ਜੀ,
0: ਤੇ ਇਹ ਹੁਣ ਸਾਡੇ ਸਮਰਥਨ ਦੇ ਵਿੱਚ ਜਿਹੜਾ ਆ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਜਿਹੜੀ ਆ ਉਹਦੀ ਬਾਰ ਜਿਹੜੀ ਆ ਉਹ ਵੀ ਆਈ ਆ ਜੀ। ਉਹਨਾਂ ਨੇ ਵੀ 2 ਦਿਨ ਦਾ ਜਿਹੜਾ ਆ ਨੋ ਵਰਕ ਡੇ ਜਿਹੜਾ ਆ ਉਹਨਾਂ ਨੇ ਡਿਕਲੇਅਰ ਕੀਤਾ ਹੈਗਾ ਜੀ।
1: ਜੀ
0: ਤੇ ਹੋਇਆ ਕੀ ਸੀ ਭਾਰਤ ਸਾਹਿਬ, ਕੱਲ ਨਾ ਇੱਕ ਫੈਸਲਾ ਆ ਗਿਆ ਸੀਗਾ, ਇੱਕ ਨਾ ਜਾਣ ਬੁੱਝ ਕੇ ਦੇਖੋ ਇਸ ਤਰੀਕੇ ਦੇ ਕੰਮ ਕਰਵਾਏ ਜਾਂਦੇ ਹੈਗੇ ਆ ਜੀ। ਕਿਸ ਜਦੋਂ ਕੋਈ ਚੀਜ਼ ਨੂੰ ਡਿਸਕਾਰਡ ਕਰਨਾ ਹੋਵੇ ਨਾ ਜੀ, ਉਹ ਕਿਸੇ ਵਕੀਲ ਕੋਲੋਂ ਹਰਿਆਣੇ ਦੇ ਕੋਲੋਂ ਜਿਹੜਾ ਆ ਇੱਕ ਰਿੱਟ ਪਵਾਤੀ ਜੀ,
1: ਜੀ
0: ਰਿੱਟ ਪਵਾਤੀ ਕੇ ਜਿਹੜੀ ਹੜਤਾਲ ਆ ਇਹ ਗੈਰ ਕਾਨੂੰਨੀ ਆ ਜੀ, ਵੀ ਹੜਤਾਲ ਦੇ ਨਾਲ ਏਦਾਂ ਕਰਕੇ ਨੁਕਸਾਨ ਹੁੰਦਾ ਆ ਜੀ।
1: ਹੁਣ
0: ਲੱਕੜ ਜਿਹੜੀ ਹੈ ਜਿਹੜਾ ਆ ਕੁਹਾੜਾ ਲੱਕੜ ਨੀ ਵੱਢ ਸਕਦਾ ਜੀ ਜਦ ਤੱਕ ਉਹਦੇ ਵਿੱਚ ਲੱਕੜ ਦਾ ਦਸਤਾ ਨਾ ਹੋਵੇ। ਸੋ ਇਸ ਕਰਕੇ ਜੀ ਉਹਨੇ ਜਿਹੜਾ ਹੈਗਾ ਆ ਉਹਦੇ ਉੱਤੇ ਦੋ ਜੱਜਾਂ ਨੇ ਫਾਈਂਡਿੰਗ ਦੇ ਦਿੱਤੀ ਵੀ ਇਹ ਸਟ੍ਰਾਈਕ ਜਿਹੜੀ ਹੈਗੀ ਆ ਬਾਰ ਐਸੋਸੀਏਸ਼ਨ ਬਲੈਕਮੇਲ ਦਾ ਧੰਦਾ ਕਰਦੀਆਂ ਹੈਗੀਆਂ ਜੀ, ਕੋਰਟਾਂ ਦਾ ਕੰਮ ਸਟੱਕ ਕਰਨ ਦਾ ਇਹਨਾਂ ਨੂੰ ਕੋਈ ਰਾਈਟ ਨੀ ਹੈ। ਉਹਨਾਂ ਨੇ ਬਹੁਤ ਕੁਛ ਜਿਹੜਾ ਹੈਗਾ ਜਿਆਦਾ ਮਤਲਬ ਉਹਨਾਂ ਫੇਰ ਉਹਨਾਂ ਨੇ ਕਹਿਤਾ ਵੀ 7% ਕੰਮ ਜਿਹੜਾ ਹੈਗਾ ਆ ਵੀ ਇਹਨਾਂ ਨੂੰ ਐਲਏਡੀਸੀ ਨੂੰ ਅਲੋਟ ਹੋਇਆ
1: ਜੀ,
0: ਜਦ ਕਿ ਗਰਾਊਂਡ ਦੇ ਉੱਤੇ ਸਰ ਜਿਹੜਾ ਹੈਗਾ ਆ 70% ਗਿਆ ਆ ਜੀ।
1: ਕਿਆ ਗੱਲ ਹੈ,
0: ਖਰੇ ਕਿੱਥੋਂ ਕਿੱਥੋਂ ਡਾਟਾ ਇਹਨਾਂ ਨੇ ਲਿਆ ਜੀ? ਐਕਚੁਅਲੀ ਇਹਨਾਂ ਦਾ ਡਾਟਾ ਜਿਹੜਾ ਹੁੰਦਾ ਆ ਡਿਸਪੋਜ਼ਲ ਤੇ ਜਾਂਦਾ ਜੀ, ਵੀ ਡਿਸਪੋਜ਼ਲ ਤੋਂ ਇਹਨਾਂ ਨੂੰ ਪਤਾ ਲੱਗਦਾ ਆ ਵੀ ਕਿੰਨੇ ਕੇਸ ਡਿਸਾਈਡ ਹੋਏ ਜਾਂ ਇਦਾਂ ਕਰਕੇ ਉਹ ਉਥੋਂ ਇਹ ਕੱਢਦੇ ਜੀ। ਕੁਛ ਕੁ ਕੇਸ ਤਾਂ ਵੈਸੇ ਹੀ ਜਿਹੜੇ ਹੈਗੇ ਆ ਪਹਿਲਾਂ ਹੀ ਉਹ ਕੰਪਰੋਮਾਈਜ਼ ਦੇ ਰੂਪ ਦੇ ਵਿੱਚ ਖਤਮ ਹੋ ਜਾਂਦੇ ਆ, ਕੁਛ ਕਿਸੇ ਤਰੀਕੇ ਨਾਲ ਖਤਮ ਹੋ ਜਾਂਦੇ, ਕੋਈ ਬੇਲ ਮੈਟਰ ਜਿਹੜੇ ਹੈਗੇ ਆ ਜੀ। ਮਾਰਕੀਟ ਦੇ ਵਿੱਚ ਤਾਂ ਲੋਕੀ ਜਿਹੜੇ ਹੈਗੇ ਆ ਵੱਧ 70% ਕੰਮ ਜਿਹੜਾ ਹੈਗਾ ਆ ਉਹ ਇਹਨਾਂ ਕੋਲ ਐਲਏਡੀਸੀ ਕੋ ਗਿਆ ਹੈਗਾ ਜੀ, ਜਿਹੜੇ ਕਿ ਚੁਣਿੰਦਾ ਵਕੀਲ 5-4 ਹੈਗੇ ਆ ਜੀ, ਤੇ ਬਾਕੀ ਸਾਰੇ ਵਕੀਲ ਜਿਹੜੇ ਰੈਗੂਲਰ ਕੇਸ ਹੈਗੇ ਉਹ ਵੀ ਛੇਤੀ ਤੋਂ ਛੇਤੀ ਟ੍ਰਾਂਸਫਰ ਹੋ ਰਹੇ ਇਹਨਾਂ ਨੂੰ, ਇਸ ਕਰਕੇ ਕਿ ਜਦੋਂ ਬਾਕੀ ਮੁਲਜ਼ਮ ਦੇਖਦੇ ਆ ਜੀ ਵੀ ਹਾਂ ਜੀ ਇਹਨਾਂ ਨੂੰ ਆਂਡੀਓ ਐਡਵਾਂਟੇਜ ਮਿਲਦੀ ਆ ਉੱਥੇ ਕੋਰਟਾਂ ਦੇ ਵਿੱਚ, ਤੇ ਕਿਉਂਕਿ ਸਰਕਾਰ ਦਾ ਇਹ ਸਰ ਤਰੀਕਾ ਹੁੰਦਾ ਆ ਜਿਹੜੀ ਪਾਲਿਸੀ ਇਹ ਲੈ ਕੇ ਆਉਂਦੇ ਨਾ ਜੀ, ਉਸੇ ਤਰੀਕੇ ਨਾਲ ਜੱਜਾਂ ਨੂੰ ਇਸ਼ਾਰਾ ਕਰ ਦਿੰਦੇ ਹੈਗੇ ਆ, ਉਸੇ ਉਹਨੂੰ ਕਾਮਯਾਬ ਕਰਨ ਦੇ ਵਿੱਚ ਨਾ ਜੀ ਇਹਨਾਂ ਕੋਸ਼ਿਸ਼ ਹੁੰਦੀ ਆ ਵੀ ਇਹਨੂੰ ਕਾਮਯਾਬ ਕੀਤਾ ਜਾਵੇ ਪਾਲਿਸੀ ਨੂੰ, ਜਦਕਿ ਉਹ ਫਿਰ ਜਦੋਂ ਕਾਮਯਾਬ ਕਰਦੇ ਆ ਤੇ ਫਿਰ ਆਂਡੀਓ ਐਡਵਾਂਟੇਜ ਦਿੰਦੇ ਆ ਤੇ ਉਹਦਾ ਜਿਹੜੀ ਸਫਰਿੰਗ ਆ ਦੂਜੇ ਜਿਹੜੇ ਵਕੀਲ ਹੈਗੇ ਉਹਨਾਂ ਨੂੰ ਹੁੰਦੀ ਆ ਜੀ। ਹੁਣ ਕਾਰਨ ਤਾਂ ਇਹੀ ਆ ਨਾ ਵੀ ਜਾਂ ਤਾਂ ਤੁਹਾਡਾ ਜਿਹੜਾ ਹੈਗਾ ਪੈਰਲ ਲਾ ਹੋਵੇ, ਫਿਰ ਤੁਸੀਂ ਇਹ ਥੋੜਾ ਕਿ ਜੇ ਇੱਕ ਐਲਏਡੀਸੀ ਦੇ ਥਰੂ ਆ ਗਿਆ ਕੇਸ ਤੇ ਉਹਨੂੰ ਜਿਹੜਾ ਹੈਗਾ ਆ ਤੁਸੀਂ ਕਹਿ ਦਿਓ ਵੀ ਤੈਨੂੰ ਪਰਸਨਲ ਬੌਂਡ ਦੇ ਉੱਤੇ ਰਿਹਾ ਕਰ ਦੇਣਾ, ਤੇ ਜੇ ਦੂਜੇ ਵਕੀਲ ਦੇ ਰਾਹੀਂ ਆਇਆ ਆ ਤੇ ਉਹਨੂੰ ਕਹੋ ਵੀ ਜਮਾਨਤ ਹੀ ਲੈ ਕੇ ਆ ਜੀ, ਤੇ ਉਹ ਜਮਾਨਤ ਵਾਸਤੇ ਟੱਕਰਾਂ ਮਾਰਦਾ ਰਹੇ ਜੀ। ਫਿਰ ਜਮਾਨਤੀ ਕੋਲ ਜਿਹੜੀ ਆ ਜਿਹੜੀ ਜਾਇਦਾਦ ਕਿੰਨੀ ਆ ਜੀ, ਉਹਦੀ ਜਾਇਦਾਦ ਜਿਹੜੀ ਆ ਕਿਸੇ ਬੈਂਕ ਕੋਲ ਮੋਰਟਗੇਜ ਤਾਂ ਨਹੀਂ ਗੀ, ਸਾਫ਼ ਸੁਥਰੀ ਫਰਦ ਆ, ਇਹ ਸਾਰੀਆਂ ਚੀਜ਼ਾਂ ਜਿਹੜੀਆਂ ਸਰ ਪ੍ਰੈਕਟੀਕਲੀ ਜੋ ਮਤਲਬ ਪ੍ਰੋਬਲਮ ਫੇਸ ਕਰਨੀਆਂ ਪੈਂਦੀਆਂ ਨਾ ਜੀ, ਉਹ ਜਿਹੜੇ ਉੱਥੇ ਬਾਹੂ ਜਿਹੜੇ ਬੈਠੇ ਜਿਹੜੀ ਪਾਲਿਸੀਆਂ ਬਣਾਉਂਦੇ ਨਾ ਜੀ, ਉਹਨਾਂ ਨੇ ਕਦੀ ਆ ਕੇ ਤੇ ਕੋਰਟਾਂ ਦੇ ਵਿੱਚ ਦੇਖਿਆ ਹੀ ਨੀ ਵੀ ਇੱਥੇ ਕੋਰਟਾਂ ਚ ਹੁੰਦਾ ਕੀ ਆ
1: ਜੀ।
0: ਸੋ ਇਸ ਕਰਕੇ ਹੁਣ ਹੈਗੇ ਆ ਜੀ ਇੰਨੇ ਲੰਬੀ ਹੜਤਾਲ ਜਿਹੜੀ ਹੈਗੀ ਆ, ਨੋ ਡਾਊਟ ਕਿ ਸਾਡੇ ਵੀ ਬ੍ਰੈਡ ਐਂਡ ਬਟਰ ਦਾ ਸਵਾਲ ਆ, ਸਾਨੂੰ ਮਤਲਬ ਸ਼ੌਂਕ ਨਹੀਂ ਹੈ, ਸਾਨੂੰ ਕੰਮ ਕਰਾਂਗੇ ਤੇ ਰੋਟੀ ਮਿਲਣੀ ਜੀ,
1: ਬਿਲਕੁਲ,
0: ਪਰ ਕੀ ਕਰੀਏ ਜੀ ਸਾਡੇ ਕੋਲ ਹੋਰ ਕੋਈ ਹੱਲ ਨਹੀਂ ਹੈ। ਜਦੋਂ ਮਤਲਬ ਦੇਖਿਆ ਵੀ ਹਾਂ ਜੀ ਵੈਸੇ ਬਰੀਫਲੈਸ ਬਹਿਣ ਨਾਲੋਂ ਚੰਗਾ ਨਾ ਜੀ ਵੀ ਹਾਂ ਜੀ ਇਸ ਚੀਜ਼ ਨੂੰ, ਹੁਣ ਇਹ ਕਹਿੰਦੇ ਜੀ ਕਿ ਪਹਿਲਾਂ ਜਿਹੜਾ ਫ੍ਰੀ ਲੀਗਲ ਏਡ ਤਾਂ ਸਰ ਵੈਸੇ ਹੀ ਪਾਲਿਸੀ ਹੈਗੀ ਆ ਜੀ ਸਰਕਾਰ ਦੀ, ਜਿਹੜੇ ਕੋਈ ਬੰਦਾ ਆ ਕੇ ਕਹਿ ਦਿੰਦਾ ਜੀ ਮੇਰੇ ਕੋਲ ਵਕੀਲ ਨਹੀਂ ਹੈ ਔਰ ਮੈਂ ਵਕੀਲ ਅਫੋਰਡ ਨਹੀਂ ਕਰ ਸਕਦਾ, ਤੇ ਉਹਨੂੰ ਫ੍ਰੀ ਵਕੀਲ ਦੇਣਾ ਤਾਂ ਜਿਹੜਾ ਹੈਗਾ ਆ ਵੈਸੇ ਹੀ ਸਾਡਾ ਸੰਵਿਧਾਨ ਰਾਈਟ ਦਿੰਦਾ ਹੈਗਾ ਉਹਨੂੰ ਦੇਣਾ ਪੈਂਦਾ ਜੀ। ਉਹ ਪਹਿਲਾਂ ਸਕੀਮ ਜਿਹੜੀ ਫ੍ਰੀ ਲੀਗਲ ਏਡ ਦੀ ਸਕੀਮ ਪਹਿਲਾਂ ਵੀ ਹੈਗੀ ਸੀ ਜੀ, ਇਹ ਇਹਨਾਂ ਨੇ ਜਿਹੜਾ ਲੀਗਲ ਏਡ ਡਿਫੈਂਸ ਕੌਂਸਲ ਜਿਹੜੇ ਬਣਾਏ ਹੈਗੇ ਆ ਉੱਥੇ ਸਾਡਾ ਉਜੇ ਰਿਹਾ ਜੀ, ਔਰ ਵੱਡੇ ਵੱਡੇ ਜਿਹੜੇ ਬੰਦੇ ਹੈਗੇ ਆ ਜੀ ਵੱਡੇ ਵੱਡੇ ਮੀਡੀਆ ਹਾਊਸ ਉਹ ਇਹਨਾਂ ਚੀਜ਼ਾਂ ਨੂੰ ਡਿਫਰੈਂਸ਼ੀਏਟ ਨਹੀਂ ਕਰ ਰਹੇ ਵੀ ਅਸੀਂ ਸਾਡਾ ਉਜਰ ਕੀ ਆ, ਜਾਂ ਉਹ ਉਸ ਮਸਲੇ ਨੂੰ ਅੰਡਰਸਟੈਂਡ ਕਰਨ ਪਹਿਲਾਂ ਤੇ ਫਿਰ ਜਿਹੜਾ ਟਿੱਪਣੀ ਕਰਨ ਤੇ ਜ਼ਿਆਦਾ ਵਧੀਆ ਜੀ। ਉਹ ਇਹੀ ਸੋਚਦੇ ਹੈਗੇ ਆ ਵੀ ਜਿਹੜੇ ਆ ਵੀ ਇਹਨਾਂ ਦਾ ਹਿੱਤਾਂ ਦਾ ਟਕਰਾਅ ਆ ਜਿਹਦੇ ਕਰਕੇ ਵਕੀਲ ਜਿਹੜੇ ਆ ਉਹ ਉਸਦੇ ਹੜਤਾਲ ਤੇ ਬੈਠੇ ਆ ਜੀ।
1: ਜੀ ਬਿਲਕੁਲ ਹੈ ਜੀ,
0: ਨੋ ਡਾਊਟ ਹਿੱਤਾਂ ਦਾ ਟਕਰਾਅ ਹੈਗਾ, ਦੈਟ ਇਜ਼ ਸੈਕੰਡਰੀ, ਬਟ ਪਹਿਲਾਂ ਤਾਂ ਜਿਹੜਾ ਹੈਗਾ ਹੈ ਕਿ ਤੁਸੀਂ ਜਿਹੜਾ ਇਹ ਪਾਲਿਸੀ ਬਣਾਈ ਹੈਗੀ ਆ ਵੈਸੇ ਹੀ ਗਲਤ ਹੈਗੀ ਕਿ ਤੁਸੀਂ ਕੰਟਰੈਕਟ ਦੇ ਉੱਤੇ ਵਕੀਲ ਰੱਖ ਲਿਆ ਜੀ। ਉਹ ਹੁਣ ਇੱਥੇ ਤੱਕ ਜਿਹੜਾ ਆ ਬਾਰ ਕੌਂਸਲ ਤਾਂ ਇੱਥੇ ਤੱਕ ਹੁਣ ਹੋਈ ਹੈਗੀ ਆ ਵੀ ਜੇ ਇਹਨਾਂ ਨੇ ਨਹੀਂ ਸਾਡੀ ਸੁਣਨੀ ਤੇ ਅਸੀਂ ਜਿਹੜੇ ਲੀਗਲ ਏਡ ਡਿਫੈਂਸ ਕੌਂਸਲ ਆ ਉਹਨਾਂ ਦੇ ਜਿੰਨੇ ਕੁ ਹੈਗੇ ਆ 50-60 ਜਿੰਨੇ ਕੁ ਪੰਜਾਬ ਦੇ ਵਿੱਚ ਅਪੁਆਇੰਟ ਕੀਤੇ ਆ ਉਹਨਾਂ ਸਾਰਿਆਂ ਦੇ ਲਾਇਸੈਂਸ ਹੀ ਸਸਪੈਂਡ ਕਰ ਦੇਣੇ ਆ, ਜਦੋਂ ਉਹ ਵਕੀਲ ਹੀ ਨੀ ਰਹਿਣਗੇ ਤੇ ਫਿਰ ਜਿਹੜਾ ਹੈਗਾ ਆ ਤੇ ਉਹ ਪੇਸ਼ ਬਿਲਕੁਲ ਜੀ, ਜਦੋਂ ਵਕੀਲ ਹੀ ਨੀ ਰਹਿਣਗੇ ਤੇ ਫਿਰ ਜਿਹੜਾ ਹੈਗਾ ਆ ਤੁਸੀਂ ਮਤਲਬ ਉਹਨਾਂ ਕੋਲੋਂ ਪ੍ਰੈਕਟਿਸ ਕਿੱਦਾਂ ਕਰਵਾ ਲਓਗੇ।
1: ਬਿਲਕੁਲ ਹੈ ਜੀ,
0: ਹਾਂ ਜੀ, ਮਤਲਬ ਇਹ ਤਾਂ ਹੈ ਨਾ, ਉਹ ਤਾਂ ਪਾਵਰਸ ਦਾ ਟਕਰਾਅ ਹੈ ਨਾ, ਵੀ ਉਹ ਜੋ ਤੁਹਾਡੇ ਤੋਂ ਸਰਿਆ ਤੁਸੀਂ ਕਰ ਲਿਆ, ਜੋ ਸਾਡੇ ਤੋਂ ਸਰਿਆ ਅਸੀਂ ਕਰ ਲਿਆ, ਉਹ ਕੋਈ ਕੰਪਰੋਮਾਈਜ਼ ਵਾਲੀ ਗੱਲ ਤਾਂ ਨਾ ਹੋਈ ਜੀ, ਥੋੜਾ ਬਹੁਤ ਤਾਂ ਜਿਹੜਾ ਹੈਗਾ ਆ ਵੀ ਹਾਂ ਜਦੋਂ ਮੰਨ ਲਿਆ ਇੱਕ ਫੈਸਲਾ ਹੋਇਆ ਆ ਉਹ ਗਲਤ ਹੋ ਗਿਆ ਆ, ਤੇ ਉਹਨੂੰ ਵਿਦਡਰਾ ਕਰਨ ਦੇ ਵਿੱਚ ਕੋਈ ਇਤਰਾਜ ਹੋਣਾ ਨੀ ਚਾਹੀਦਾ ਜੀ।
1: ਜੀ ਬਿਲਕੁਲ ਹੈ ਜੀ,
0: ਪ੍ਰੈਸਟੀਜ ਇਸ਼ੂ ਹਮੇਸ਼ਾ ਨੁਕਸਾਨ ਕਰਦਾ ਸਰ, ਇਹ ਚੱਕਰ ਆ ਜੀ।
1: ਬਿਲਕੁਲ ਹੈ ਜੀ, ਦਰੁਸਤ ਹੈ ਜੀ।
0: ਹਾਂਜੀ ਹੁਣ
1: ਜੀ ਸੈਣੀ ਸਾਹਿਬ, ਤੇ ਦੂਸਰੀ ਹੋਰ ਗੱਲ,
0: ਹਾਂਜੀ ਮੈਂ ਕਿਹਾ ਹੁਣ ਜਾਵਾਂਗੇ ਜੰਤਰ ਮੰਤਰ ਦੇਖਦੇ ਆ ਜੀ ਸੱਤ
1: ਜੀ
0: ਤਰੀਕ ਨੂੰ ਜੀ। ਜੀ
1: ਬਿਲਕੁਲ ਹੈ। ਤੇ ਸੈਣੀ ਸਾਹਿਬ, ਜੋ ਅੱਜ ਆਪਣੇ ਸੀਚੇਵਾਲ ਚਲੋ ਸ਼ੁਰੂ ਤੋਂ ਕਹਿੰਦੇ ਆ ਰਹੇ ਨੇ ਇਸ ਚੀਜ਼ ਦੇ ਬਾਰੇ, 6 ਗਨਮੈਨ ਉਹਨਾਂ ਦੇ ਨਾਲ ਲੱਗੇ ਆ, ਕਹਿੰਦੇ ਜੋ ਲੁੱਟਾਂ ਵਾਰਦਾਤਾਂ ਸਾਡੇ ਪੰਜਾਬ ਦੇ ਵਿੱਚ ਜਾਂ ਸਾਡੇ ਇਲਾਕੇ 'ਚ ਹੋ ਰਹੀਆਂ ਨੇ, ਸੁਲਤਾਨਪੁਰ ਲੋਧੀ ਦਾ ਇਲਾਕਾ ਸਾਰਾ ਹੀ, ਤੇ ਉਹ ਕਹਿੰਦੇ ਭਾਈ ਆਪਣੇ ਇਹਨਾਂ ਨੂੰ ਥਾਣਿਆਂ ਦੇ ਵਿੱਚ ਭੇਜੋ, ਮੇਰੇ ਨਾਲ ਉਹ ਲਾਹੋ ਤੇ ਲੋਕਾਂ ਦੀ ਸੁਰੱਖਿਆ ਕਰਨ। ਤੇ ਕਿਤੇ ਨਾ ਕਿਤੇ ਪੰਜਾਬ ਸਰਕਾਰ ਦੀ ਜਿਹੜੀ ਹੈ ਲਾਅ ਐਂਡ ਆਰਡਰ ਦੀ ਸਥਿਤੀ ਹੈ ਉਹ ਕਿਤੇ ਨਾ ਕਿਤੇ ਸਪਸ਼ਟ ਹੁੰਦੀ ਨਜ਼ਰ ਆਉਂਦੀ ਹੈ।
0: ਸਰ ਉਹ ਕਹਿੰਦੇ ਨੇ ਜੀ ਬੜੀ ਦੇਰ ਕਰਦੀ ਹਜ਼ੂਰ ਆਤੇ ਆਤੇ, 4.5 ਸਾਲ ਨਿਕਲ ਗਿਆ ਤੇ ਉਦੋਂ ਤਾਂ ਬਾਬਾ ਜੀ ਨੂੰ ਚੇਤੇ ਨੀ ਆਇਆ, ਲਾਅ ਐਂਡ ਆਰਡਰ ਤਾਂ ਉਦੋਂ ਵੀ ਇੱਦਾਂ ਦਾ ਹੀ ਸੀਗਾ ਜੀ।
1: ਜੀ
0: ਸਰ, ਮੈਂ ਮਤਲਬ ਜਿਹੜਾ ਹੈਗਾ ਆ, ਚਾਹੇ ਬਾਬੇ ਹੋਣ ਤੇ ਚਾਹੇ ਲੀਡਰ ਹੋਣ, ਤੇ ਜਦੋਂ ਬਾਬੇ ਲੀਡਰ ਬਣ ਜਾਣ, ਇਹ ਸਾਰਾ ਕੁਛ ਜਿਹੜਾ ਹੈਗਾ ਆ ਆਪਣਾ ਆਪ ਨੂੰ ਚਮਕਾਉਣ ਦਾ ਤਰੀਕਾ ਹੁੰਦਾ, ਹੋਰ ਕੁਛ ਨਹੀਂ
1: ਜੀ।
0: ਇਹਨਾਂ ਦੇ ਛੇ ਮੁਲਾਜ਼ਮਾਂ ਨੇ ਜਿਹੜਾ ਹੈਗਾ ਆ ਕੀ ਕਰ ਲੈਣਾ ਆ, ਜਿੱਥੇ ਜਿਹੜੇ 16-16 26-26 MLA ਨਾਲ 26-26 ਤੁਰੇ ਫਿਰਦੇ ਆ ਜੀ, ਉਹ ਠੀਕ ਗੱਲ ਹੈਗੀ ਆ ਜੀ ਕਿ ਉਹ ਇਸ ਚੀਜ਼ ਨੂੰ ਆਪਣੀ ਗ੍ਰੇਟਨੈਸ ਸਾਬਤ ਕਰਦੇ ਕਰਦੇ ਨਾਲ ਹੀ ਪੰਜਾਬ ਦੇ ਹਾਲਾਤ ਵੀ ਬਿਆਨ
1: ਕਰ ਗਏ
0: ਵੀ ਭਾਈ ਲੁੱਟਾਂ ਖੋ ਹਾਂਜੀ ਉਹ ਜਿਹੜਾ ਹਾਲਾਤ ਜਿਹੜੇ ਬਿਆਨ ਕਰ ਗਏ ਉਹ ਜਿਹੜਾ ਹੈਗਾ ਆ ਵੈਸੇ ਹੀ ਮਤਲਬ ਜਿੱਦਾਂ ਨਾ ਬੰਦੇ ਦੀ ਜ਼ਬਾਨ ਤੇ ਸਰਸਤੀ ਆ ਜਾਂਦੀ ਆ ਕਿਸੇ ਵੇਲੇ, ਉਹ ਅਦਰਵਾਈਜ਼ ਜੇ ਉਹਨਾਂ ਨੂੰ ਉਹ ਔਜਲਾ ਸਾਹਿਬ ਸੁਣਾਉਂਦੇ ਹੁੰਦੇ ਨਾ ਜੀ ਸਵਿੰਦਰ ਭੱਲੇ ਦੀ, ਮੈਨੂੰ ਚੇਤਾ ਕਰਾ ਦਿਆ ਕਰੋ ਮੈਂ ਕਹਿੰਦੇ ਵੱਲ ਦਾ
1: ਹਾਂਜੀ,
0: ਉਹਨਾਂ ਨੂੰ ਚੇਤੇ ਨੀ ਰਿਹਾ, ਉਹਨਾਂ ਨੂੰ ਕੋਈ ਚੇਤੇ ਕਰਾਉਣ ਵਾਲਾ ਹੈ ਨੀ ਸੀਗਾ ਵੀ ਭਾਈ ਤੁਸੀਂ
1: ਓਦਾਂ ਵੀ ਹੁਣ
0: ਇਸੇ ਪਾਰਟੀ ਦੇ ਸਾਂਸਦ ਆ ਤੁਸੀਂ,
1: ਓਦਾਂ ਵੀ ਥੋੜਾ ਹੀ ਚਿਹਰਾ ਰਹਿ ਗਿਆ ਹੁਣ, ਮਤਲਬ ਕਿ ਬੇਫਿਕਰ ਹੋਣ ਲੱਗ ਗਏ ਨੇ, ਹੌਲੀ ਹੌਲੀ ਬੋਲਣ ਲੱਗ ਗਏ ਨੇ ਆਪਣੇ।
0: ਬਾਬਾ ਜੀ ਨੂੰ ਤਾਂ ਵੈਸੇ ਜਿਹੜਾ ਹੈਗਾ ਆ ਇਸ ਚੀਜ਼ ਦੇ ਉੱਤੇ ਹੋਣਾ ਨੀ ਸੀ ਚਾਹੀਦਾ, ਇਹਨਾਂ ਨੂੰ ਤਾਂ ਮਤਲਬ ਵੋਕਲ ਹੋਣਾ ਚਾਹੀਦਾ ਸੀ, ਇਹਨਾਂ ਨੇ ਪਹਿਲਾਂ ਸਾਰੀਆਂ ਸ਼ਰਤਾਂ ਤਹਿਤ ਹੀ ਉਹਨਾਂ ਦਾ ਅਹੁਦਾ ਸਵੀਕਾਰ ਕੀਤਾ ਸੀ।
1: ਇਹੀ ਤਾਂ ਰਹਿ ਗਏ ਨੇ ਪੱਲੇ, ਹੋਰ ਕੋਈ ਰਹਿ ਕੋਈ ਇੱਕ ਹੋਰ ਆ ਜੀ।
0: ਸਰ ਬੇਨਤੀ ਇਹ ਹੈਗੀ ਆ ਜੀ ਕਿ ਇਹਨਾਂ ਨੂੰ ਤਾਂ ਇਸ ਚੀਜ਼ ਇਹਨਾਂ ਦੀ ਤਾਂ ਰੈਪੂਟੇਸ਼ਨ ਜਿਹੜੀ ਆ ਇਸ ਅਹੁਦੇ ਦੇ ਨਾਲ ਕੋਈ ਜ਼ਿਆਦਾ ਵਧੀ ਨਹੀਂ
1: ਆ,
0: ਰਹਿ ਤਾਂ ਰਹੇ ਹਾਂਜੀ ਉਸ ਚੀਜ਼ ਦੇ ਨਾਲ ਡਾਊਨ ਹੀ ਹੋਈ ਆ ਜੀ। ਪਹਿਲਾਂ ਜਿਹੜਾ ਕੰਮ ਕੀਤਾ ਗਿਆ ਸੀ ਉਹ ਨਿਸਵਾਰਥ ਸੀਗਾ ਜੀ, ਤੇ ਉਹਦਾ ਜਿਹੜਾ ਰਿਵਾਰਡ ਜਿਹੜਾ ਆ ਉਹ ਬਹੁਤ ਵੱਡਾ ਸੀ ਕਿ ਹਰ ਇੱਕ ਬੰਦਾ ਰਿਸਪੈਕਟ ਨਾਲ, ਬਾਕੀ ਇਹਨਾਂ ਦੇ ਜਿਹੜਾ ਹੈਗਾ ਆ ਜਿਸ ਚੀਜ਼ ਕਰਕੇ ਕਹਿੰਦੇ ਸੀ ਸੀਕੇ ਆਲ ਜਿਹੜਾ ਮਾਡਲ ਉਹਦੇ ਨਾਲ ਜਿਹੜਾ ਆ ਵਾਟਰ ਫਿਲਟਰ ਕਰਨ ਦਾ ਜਾਂ ਹੋਰ ਉਹ ਸਾਰੇ ਚੀਜ਼ਾਂ ਜਿਹੜੀਆਂ ਉਹਦੇ ਤੇ ਵੀ ਕਿੰਤੂ ਬਾਅਦ ਦੇ ਵਿੱਚ ਉੱਠੇ ਹੈਗੇ ਜੀ ਉਹ, ਪਰ ਫੇਰ ਵੀ ਉਹ ਅਨਾਲਿਸਿਸ ਦਾ ਵਿਸ਼ਾ ਸੀ, ਕੋਸ਼ਿਸ਼ ਕੀਤੀ ਉਹਨਾਂ ਨੇ ਬਈ ਨੂੰ ਸਾਫ ਕੀਤਾ ਜੀ, ਆਪ ਵਿੱਚ ਵੜ ਕੇ ਸਾਫ ਕਰਦੇ ਰਹੇ, ਸੇਵਾ ਕੀਤੀ ਜੀ, ਇੱਥੇ ਤੱਕ ਕਿ ਉਹ ਜਦੋਂ ਕਰ ਰਹੇ ਸੀ ਉਸ ਵੇਲੇ ਨਿਸਵਾਰਥ ਕਰ ਰਹੇ ਸੀ, ਉਹਨਾਂ ਨੂੰ ਨਹੀਂ ਸੀ ਪਤਾ ਕਿ ਮੈਨੂੰ ਇਹਨਾਂ ਚੀਜ਼ਾਂ ਨਾਲ ਰਿਵਾਰਡ ਕੀਤਾ ਜਾਣਾ ਹੈਗਾ ਜੀ।
1: ਜੀ ਬਿਲਕੁਲ,
0: ਅਲਟੀਮੇਟਲੀ ਉਦੋਂ ਲਾਈਮ ਲਾਈਟ ਚ ਆਏ ਜਦੋਂ ਡਾਕਟਰ APJ ਅਬਦੁਲ ਕਲਾਮ ਅਚਨਚੇਤ ਉਹਨਾਂ ਦਾ ਜਿਹੜਾ ਬਾਰੇ ਸੁਣ ਕੇ ਤੇ ਉਹਨਾਂ ਨੂੰ ਦੇਖਣ ਆਏ ਜੀ, ਫਿਰ ਜਿਹੜਾ ਹੈਗਾ ਆ ਉੱਥੋਂ ਰੈਕੋਗਨਾਈਜੇਸ਼ਨ ਮਿਲਦੀ ਤੇ ਜਿਹੜੇ ਕਰਕੇ ਹੁਣ ਇਸ ਪਾਰਟੀ ਨੇ ਵੀ ਜਦੋਂ ਦੇਖਿਆ ਵੀ ਸੱਤ ਅਸੀਂ ਉਹ ਭੇਜੇ ਹੈਗੇ ਆ ਜੀ ਉੱਪਰ, ਤੇ ਉਹਨਾਂ ਨੇ ਫਿਰ ਉਹਨਾਂ ਉਹਦੀ ਵਜ੍ਹਾ ਕਰਕੇ ਇਸ ਪਾਰਟੀ ਦੀ ਆਮ ਆਦਮੀ ਪਾਰਟੀ ਦੀ ਬਦਨਾਮੀ ਹੋਈ ਤੇ ਇਹਨਾਂ ਨੇ ਸੰਗਰੂਰ ਸੀਟ ਜਿਹੜੀ ਆ 2 ਮਹੀਨਿਆਂ ਬਾਅਦ ਹੀ ਹਾਰ ਲਈ।
1: ਬਿਲਕੁਲ,
0: ਤੇ ਉਹ ਇਸ ਕਰਕੇ ਫਿਰ ਉਹਨਾਂ ਨੇ ਇਹੋ ਜਿਹਾ ਚਿਹਰਾ ਇੱਕ ਦੇਖਿਆ ਵੀ ਜਿਹਨੂੰ ਰਾਜ ਸਭਾ ਦੇ ਵਿੱਚ ਭੇਜਿਆ ਜਾਵੇ, ਕਹਿਣ ਨੂੰ ਤਾਂ ਹੋਜੂਗਾ ਨਾ ਵੀ ਸਿੱਖ ਚਿਹਰਾ ਅਸੀਂ ਭੇਜਿਆ ਜੀ।
1: ਬਿਲਕੁਲ ਹੈ ਜੀ,
0: ਬਿਲਕੁਲ। ਬਾਬਾ ਜੀ ਨੇ ਉਦੋਂ ਹੀ ਕਹਿਤਾ ਸੀ ਵੀ ਮੈਨੂੰ ਤੁਹਾਡੀ ਪੋਲਿਟਿਕਸ ਨਾਲ ਕੋਈ ਮਤਲਬ ਨਹੀਂ ਗਾ
1: ਜੀ,
0: ਮੈਂ ਤਾਂ ਵਾਤਾਵਰਨ ਦੇ ਉੱਤੇ ਕੰਮ ਕੀਤਾ ਤੇ ਮੈਂ ਵਾਤਾਵਰਨ ਤੇ ਹੀ ਗੱਲ ਕਰੂੰਗਾ। ਇਹ ਕਹਿੰਦੇ ਠੀਕ ਆ ਜੀ, ਮੁੜ ਕੇ ਨੋ ਡਾਊਟ ਕਿ ਕਈ ਜਗ੍ਹਾ ਦੇ ਉੱਤੇ ਬਾਬਾ ਜੀ ਦਾ ਸਟੈਂਡ ਜਿਹੜਾ ਹੈਗਾ ਸੀਗਾ ਉਹਨੇ ਲੋਕਾਂ ਦਾ ਮਨ ਵੀ ਦੁਖੀ ਕੀਤਾ, ਜਦੋਂ ਅਜੀ ਅਸ਼ਰਾਫ ਫੈਕਟਰੀ ਦੇ ਉੱਤੇ ਜਿਹੜਾ ਹੈਗਾ ਸੀਗਾ ਜੀ ਉਹ ਉੱਥੇ ਪਾਣੀ ਦਾ ਜਿਹੜੇ ਖਰਾਬ ਹੋਏ ਮੋਰਚੇ ਲੱਗੇ
1: ਜੀ
0: ਉੱਥੇ ਬਾਬਾ ਜੀ ਨੇ ਜਿਹੜਾ ਆ ਸਟੈਂਡ ਜਿਹੜਾ ਆ ਲੋਕਾਂ ਦੇ ਪੱਖ ਚ ਨਹੀਂ ਲਿਆ, ਸਰਕਾਰ ਦੇ ਪੱਖ ਚ ਲਿਆ ਜੀ,
1: ਜੀ
0: ਸਗੋਂ ਵਾਤਾਵਰਨ ਉਹ ਵੀ ਵਾਤਾਵਰਨ ਦੇ ਮਸਲੇ ਦੇ ਵਿੱਚ,
1: ਬਿਲਕੁਲ
0: ਉੱਥੇ ਦਾ ਪਾਣੀ ਇੰਨਾ ਗੰਧਲਾ ਸੀ, ਉਸ ਚੀਜ਼ ਨੂੰ ਜਿਹੜਾ ਹੈਗਾ ਇਹਨਾਂ ਨੇ ਜਸਟੀਫਾਈ ਕਰਨ ਦੀ ਕੋਸ਼ਿਸ਼ ਕੀਤੀ,
1: ਜੀ
0: ਉਹਦੇ ਨਾਲ ਜਿਹੜਾ ਆ ਲੋਕਾਂ ਦੇ ਮਨਾਂ ਨੂੰ ਠੇਸ ਵੀ ਲੱਗੀ ਜੀ।
1: ਮਾਨ ਸਾਹਿਬ ਪੀ ਕੇ
0: ਹੁਣ
1: ਦਿੱਲੀ ਵੀ
0: ਅੱਜ ਇਹਨਾਂ
1: ਪਹੁੰਚੇ,
0: ਦੇ
1: ਫਿਰ ਰਾਤ ਕੱਟ ਕੇ ਆਏ
0: ਹਾਂਜੀ,
1: ਜੀ
0: ਇਹ ਛੇ ਜਿਹੜੇ ਹੈਗੇ ਆ ਮਤਲਬ ਬੋਡੀ ਗਾਰਡ ਵਾਪਸ ਕਰ ਰਹੇ ਹੈਗੇ ਆ,
1: ਜੀ
0: ਇਹ ਇਹਨਾਂ ਦੀ ਗ੍ਰੇਟਨੈਸ ਆ, ਜੇ ਇਹਨਾਂ ਨੂੰ ਨਹੀਂ ਲੋੜ ਮਹਿਸੂਸ ਹੁੰਦੀ ਤੇ ਜਿਹੜਾ 4.5 ਸਾਲ ਇਹਨਾਂ ਨੇ ਉਹ ਅਨ ਨੈਸੈਸਰੀ ਰੱਖ ਛੱਡੇ
1: ਜੀ,
0: ਤੇ ਉਹਦਾ ਬੋਝ ਜਿਹੜਾ ਆ ਖਰਚਾ ਜਿਹੜਾ ਹੈਗਾ ਆ ਉਹਨਾਂ ਦੀ 4.5 ਸਾਲ ਦੀ ਤਨਖਾਹ ਵੀ ਨਾਲ ਜਮਾ ਕਰਾ ਦੇਣ ਜੀ,
1: ਜੀ
0: ਕਿਉਂਕਿ ਉਹ ਇਹਨਾਂ ਨੇ ਹੁਣ ਇਹਨਾਂ ਨੇ ਸਟੇਟ ਤੇ ਅਨਨੈਸੈਸਰੀ ਬੋਝ ਪਾਇਆ ਜੀ,
1: ਜੀ
0: ਮੋਰਓਵਰ ਬਾਬਾ ਜੀ ਕੋਈ ਇੰਨੇ ਕੁ ਪੈਸੇ ਹੈਗੇ ਵੀ ਆ ਜੀ, ਏਦਾਂ ਦੀ ਗੱਲ ਨੀ, ਉਹ ਕਰਾ ਸਕਦੇ ਹੈਗੇ ਜੀ, ਉਹਨਾਂ ਨੂੰ ਕਰਾ ਦੇਣੀ ਚਾਹੀਦੀ ਹੈਗੀ ਆ ਜੀ,
1: ਜੀ
0: ਵੀ ਭਾਈ ਮੈਨੂੰ ਤਾਂ ਇਹਨਾਂ ਨੇ ਅਨਨੈਸੈਸਰੀ ਦਿੱਤੇ ਰੱਖੇ, ਮੈਨੂੰ ਤਾਂ ਲੋੜ ਹੈ ਨਹੀਂ ਸੀ ਜੀ, ਹਾਂ ਜੀ,
1: ਜੀ
0: ਸੋ ਇਸ ਕਰਕੇ ਪਛਤਾਵਾ ਵੀ ਤਾਂ ਕਰਨਾ ਚਾਹੀਦਾ ਨਾ ਜੀ,
1: ਚਾਹੀਦਾ ਜੀ ਪਛਤਾਵਾ ਹੋਣਾ ਚਾਹੀਦਾ ਜੀ,
0: ਹੁਣ
1: ਜੀ
0: ਬਿਲਕੁਲ ਜੀ, ਹੁਣ ਕਹਿੰਦੇ ਨੀ ਜੀ ਵੀ ਉਹ ਆਪਣੇ ਰਣਜੀਤ ਸਿੰਘ ਢੱਡਰੀਆਂ ਵਾਲੇ ਕਹਿੰਦੇ ਹੈਗੇ ਆ ਵੀ ਮੈਨੂੰ ਗਿਆਨ ਹੋਣ ਹੋਇਆ ਤੇ ਇੱਦਾਂ ਕਰਕੇ
1: ਜੀ,
0: ਤੇ ਪਹਿਲਾਂ ਜਿਹੜਾ ਹੈਗਾ ਮੈਂ ਵੀ ਇਸੇ ਜਿਹੜਾ ਆ ਗਲਤ ਕਥਾ ਹੀ ਕਰਦਾ ਰਿਹਾ ਜਾਂ ਇੱਦਾਂ ਕਰਕੇ, ਜੇ ਸਾਡਾ ਤਾਂ ਸਵਾਲ ਇਹ ਸੀ ਵੀ ਗਲਤ ਕਥਾ ਚ ਜੋ ਕਮਾਈ ਕੀਤੀ ਹੈਗੀ ਆ ਉਹ ਮੁੜ ਕੇ ਸੰਗਤਾਂ ਦੇ ਵਿੱਚ ਵੰਡਣੀ ਚਾਹੀਦੀ ਹੈਗੀ ਆ ਭਾਈ, ਉਦੋਂ ਮੈਂ ਤੁਹਾਨੂੰ ਜੋ ਮਾਰਗ ਦਰਸ਼ਨ ਦਿੱਤਾ ਸੀ ਉਹ ਸਹੀ ਨੀ ਸੀ, ਉਹ ਲਕੀਰ ਦਾ ਫਕੀਰ ਸੀ, ਅੱਜ ਮੈਂ ਅਪਗ੍ਰੇਡ ਹੋ ਗਿਆ, ਮੇਰੀ ਅੱਖ ਖੁੱਲ ਗਈ ਆ ਤੇ ਮੈਂ ਉਸ ਚੀਜ਼ ਨੂੰ ਡਿਸਕਾਰਡ ਕਰਦਾ ਆ ਤੇ ਅੱਜ ਵਾਲੀ ਚੀਜ਼ ਜਿਹੜੀ ਆ ਉਹਨੂੰ ਅਕਸੈਪਟ ਕਰਦਾ ਹੈਗਾ ਆ ਔਰ ਉਹਦਾ ਪ੍ਰਚਾਰ ਕਰਦਾ ਆ ਜੀ,
1: ਨਹੀਂ ਹੁਣ ਸਿਗਨੇਚਰ ਕਰਦੇ ਆ ਜੀ,
0: ਪੈਸਾ ਨਹੀਂ
1: ਬੱਚਿਆਂ ਦੀ ਪਿੱਠ ਦੇ ਉੱਤੇ ਸਿਗਨੇਚਰ ਕਰਨ ਲੱਗ ਗਏ ਜੀ, ਆਟੋਗ੍ਰਾਫ ਦਿੰਦੇ ਆ,
0: ਤੇ ਫਿਰ ਠੀਕ ਗੱਲ ਹੈਗੀ ਆ ਜੀ, ਜਦ ਉਹ ਜਿਹੜਾ ਸਿਰ ਚੜ ਕੇ ਬੋਲੇ ਪਿੱਠ ਤਾਂ ਲੋਕੀ ਦਿੰਦੇ ਆ ਆਪਣੀ ਅੱਗੇ ਕਰਦੇ ਆ, ਤੇ ਬਾਬਾ ਜੀ ਨੇ ਤਾਂ ਕਰ ਹੀ ਦੇਣਾ ਕੁਛ ਨਾ ਕੁਛ, ਉਹਨਾਂ ਨੇ ਤਾਂ ਉਂਗਲ ਫੇਰ ਹੀ ਦੇਣੀ ਹੈਗੀ, ਆਹ ਲਓ ਜੀ ਸਿਗਨੇਚਰ ਕਰਦੇ ਆ
1: ਜੀ,
0: ਹਾਂਜੀ ਆਟੋਗ੍ਰਾਫ
1: ਜੀ। ਤੇ ਸੈਣੀ ਸਾਹਿਬ ਦੂਸਰੇ ਪਾਸੇ ਸਿੱਖ ਸਿਆਸਤ ਦੀ ਥੋੜੀ ਜਿਹੀ ਝਾਤ ਮਾਰੀਏ ਤੇ ਜੋ ਵਾਰਸ ਪੰਜਾਬ ਹੈ ਮੰਦੀ ਸਿੰਘਾਂ ਦਾ ਕਾਫੀ ਸਮੇਂ ਤੋਂ ਜਿਹੜਾ ਮੁੱਦਾ ਚੱਲ ਰਿਹਾ ਤੇ ਆਲੀ ਸਾਹਿਬ ਨਾਲ ਅੰਮ੍ਰਿਤਪਾਲ ਸਿੰਘ ਉਹਨਾਂ ਨੂੰ ਵੀ ਨਾਲ ਵਿੱਚ ਪਾ ਕੇ ਤੇ ਬੰਦੀ ਸਿੰਘਾਂ ਦੀ ਰਿਹਾਇਤ ਲਈ ਕੱਲ੍ਹ ਨੂੰ ਜਿਹੜਾ ਚੰਡੀਗੜ੍ਹ ਦੇ ਵਿੱਚ ਪ੍ਰਦਰਸ਼ਨ ਕਰਨ ਜਾ ਰਹੇ ਹੈ ਤੇ ਵੱਡੇ ਪੱਧਰ ਤੇ ਮੰਗ ਕੀਤੀ ਹੈ ਭਾਈ ਆਓ ਤੇ ਸਾਡਾ ਸਾਥ ਨਿਭਾਓ ਪ੍ਰਦਰਸ਼ਨ ਦੇ ਵਿੱਚ ਸ਼ਾਮਲ ਹੋ ਤੇ ਕੱਲ੍ਹ ਨੂੰ ਫਿਰ ਮੁੱਖ ਮੰਤਰੀ ਉਹਨਾਂ ਦੀ ਰਿਹਾਇਸ਼ ਜਿਹੜੀ ਹੈ ਘੇਰਨਗੇ ਤੇ ਦੂਸਰੇ ਪਾਸੇ ਨਾਲ ਨਾਲ ਆਪਣਾ ਦਾਖਾ ਸੀਟ ਜਿਹੜੀ ਹੈ ਉਹਨਾਂ ਨੇ ਆਪਣੇ ਪਤਨੀ ਜਿਹੜੇ ਆਪਣੇ ਖਾਲੜਾ ਜੀ ਦੇ ਵਾਈਫ ਉਹਨਾਂ ਨੂੰ ਜਿਹੜੀ ਹੈ ਸਮਰਪਿਤ ਕਰਨ ਦੀ ਕੋਸ਼ਿਸ਼ ਕੀਤੀ ਹੈ ਔਫਰ ਦਿੱਤੀ ਹੈ ਭਾਈ ਉਹ ਤੁਹਾਡੇ ਜਿਹੜੇ ਪਿਛਲੇ ਅਲਾਮੇ ਨੇ ਅਸੀਂ ਲਾ ਦਾਂਗੇ ਕਦੇ ਅਲਾਮਾ ਰੱਖਿਆ ਨਹੀਂ ਜੀ।
0: ਦੇਖੋ ਸਿੱਖਾਂ ਨੂੰ ਇਮੋਸ਼ਨਲ ਕਰਕੇ ਉਹਨਾਂ ਦਾ ਇਮੋਸ਼ਨਲ ਸੈਂਟੀਮੈਂਟ ਨੂੰ ਕੈਸ਼ ਕਰਨ ਦੀ ਇੱਕ ਕੋਸ਼ਿਸ਼ ਆ ਜੀ।
1: ਬਿਲਕੁਲ
0: ਬੀਬੀ ਖਾਲੜਾ ਜੀ ਦਾ ਅੱਜ ਦੇ ਹਾਲਾਤ ਦੇ ਵਿੱਚ ਕਿਸੇ ਵੱਲ ਵੀ ਜਾਣਾ ਉਹਨੂੰ ਬੈਨੀਫਿਟਡ ਆ
1: ਜੀ।
0: ਇਹੀ ਬੀਬੀ ਜੀ ਇੱਥੇ ਹੀ ਹੈਗੇ ਸੀ, ਇਹੀ ਬੀਬੀ ਜੀ ਇੱਥੇ ਹੀ ਸੀਗੇ
1: ਜੀ,
0: ਪਹਿਲਾਂ ਨੀ ਇਹਨਾਂ ਨੂੰ ਯਾਦ ਆਈ
1: ਜੀ,
0: ਪਹਿਲਾਂ ਜਿਹੜਾ ਹੈਗਾ ਆ ਨਾ ਲੋਕਾਂ ਨੂੰ ਹੀ ਆਈ ਜੀ, ਉਹਨਾਂ ਨੇ ਇਲੈਕਸ਼ਨ ਲੜਿਆ ਵੀ ਸੀ ਉਹ ਇਲੈਕਸ਼ਨ ਹਾਰੇ ਵੀ ਸੀ
1: ਜੀ,
0: ਔਰ ਉਹਦੇ ਫਿਰ ਬਾਅਦ ਦੇ ਵਿੱਚ ਜਿਹੜਾ ਹੈਗਾ ਆ ਲੋਕਾਂ ਨੇ ਜਦੋਂ ਤਾਨੇ ਮਾਰੇ ਉਹਨਾਂ ਨੂੰ ਉਸ ਏਰੀਏ ਦੇ ਲੋਕਾਂ ਨੂੰ, ਮੁੜ ਕੇ ਜਦੋਂ ਉਦੋਂ ਕੈਸ਼ ਕਰ ਗਿਆ ਫਿਰ ਅੰਮ੍ਰਿਤਪਾਲ ਹੋਣੀ ਜੀ, ਉਹ ਪੰਥਕ ਵੋਟ ਲੈ ਗਿਆ ਜੀ, ਉਦੋਂ ਫਿਰ ਜਿਹੜਾ ਹੈਗਾ ਗੁਰਦੁਆਰਿਆਂ ਚ ਕੀਰਤਨ ਹੀ ਇਹ ਚੱਲਣ ਲੱਗ ਪਿਆ ਸੀ ਜੀ, ਵੋਟਾਂ ਪਾ ਦਿਓ ਖਡੂਰ ਸਾਹਿਬ ਵਾਲੇ ਅਣਖਾਂ ਤੇ ਗੱਲ ਆ ਗਈ ਹੈ ਜੀ, ਉਹ ਗੁਰਦੁਆਰਿਆਂ ਦੇ ਵਿੱਚ ਜਿਹੜਾ ਹੈਗਾ ਆ ਇਹ ਸੈਂਟੀਮੈਂਟ ਉਭਾਰਿਆ ਗਿਆ ਤੇ ਉਹਨੂੰ ਫਿਰ ਮੁੜ ਕੇ ਕੈਸ਼ ਕੀਤਾ ਗਿਆ ਜੀ, ਹੁਣ ਇਸੇ ਤਰੀਕੇ ਨਾਲ ਇਹ ਮਾਰਚ ਆ ਜੀ, ਸਿੱਖਾਂ ਦੇ ਜਿਹੜੇ ਹੈਗੇ ਆ ਉਹ ਰਿਲੀਜੀਅਸ ਸੈਂਟੀਮੈਂਟ ਆ ਉਹਨੂੰ ਉਭਾਰ ਕੇ ਤੇ ਉਹਦਾ ਪੋਲੀਟੀਕਲ ਲਾਹਾ ਲੈਣ ਦੀ ਕੋਸ਼ਿਸ਼ ਆ ਜੀ, ਤੇ ਹੋਰ ਕੁਛ ਨਹੀਂ ਆ ਜੀ। ਬਾਕੀ ਦੇਖੋ ਇਹਨਾਂ ਨੂੰ ਵੀ ਪਤਾ ਆ ਜੀ ਕਿ ਅੰਮ੍ਰਿਤਪਾਲ ਹੋਣਾ ਦੀ ਪਾਰਟੀ ਜਿਹੜੀ ਆ ਉਹ ਗਰਮ ਖਿਆਲੀ ਆ
1: ਜੀ,
0: ਉਹਦੇ ਨਾਲ ਜਿਹੜੇ ਬੰਦੇ ਜੁੜੇ ਹੈਗੇ ਆ ਸਾਰੇ ਗਰਮ ਖਿਆਲੀ ਆ ਜੀ, ਇਹ ਮਤਲਬ ਪੀਸਫੁਲ ਪ੍ਰੋਟੈਸਟ ਦੀ ਜਿਹੜੀ ਹੈਗੀ ਆ ਕਾਲ ਤਾਂ ਦੇ ਰਹੇ ਹੈਗੇ ਆ,
1: ਜੀ
0: ਪਰ ਇਹਨਾਂ ਨੂੰ ਆਪ ਕੌਨਫੀਡੈਂਸ ਹੈ ਨੀ ਗਾ ਵੀ ਇਹ ਪੀਸਫੁਲ ਰਹਿਣਗੇ ਕਿ ਨਹੀਂ ਰਹਿਣਗੇ।
1: ਮੈਨੂੰ ਲੱਗਦਾ ਆਪ ਹੀ ਨਹੀਂ ਗੱਲ
0: ਇਸ ਕਰਕੇ ਪਹਿਲਾਂ ਹੀ ਇਹਨਾਂ ਨੇ ਐਪਰੀਹੈਂਸ਼ਨ ਜ਼ਾਹਰ ਕਰ ਦਿੱਤੀ ਵੀ ਵਿਰੋਧੀ ਜਿਹੜਾ ਹੈਗਾ ਇਹਨੂੰ ਵਿਗਾੜ ਸਕਦੇ ਆ ਜੀ, ਸ਼ਾਂਤੀ ਭੰਗ ਕਰ ਸਕਦੇ ਆ ਜੀ, ਵਿਰੋਧੀਆਂ ਨੂੰ ਲੋੜ ਕੀ ਆ, ਤੁਹਾਡੇ ਵਿੱਚ ਹੀ ਵਿਰੋਧੀ ਹੈਗੇ ਆ ਜੀ, ਉਹ ਇਸ ਕਰਕੇ ਕਿ ਤੁਸੀਂ ਆਪਣੀ ਤਸੀਰ ਤੋਂ ਉਲਟਾ ਕੰਮ ਕਰ ਰਹੇ ਆ, ਤੁਹਾਡੀ ਪਾਰਟੀ ਦਾ ਜਿਹੜਾ ਹੈਗਾ ਆ ਉਹ ਇਹਨੂੰ ਗਰਮ ਖਿਆਲੀ ਜਿਹੜਾ ਪਾਰਟੀ ਜਿਹੜੀ ਆ ਇੱਥੇ ਹੀ ਨਹੀਂ ਮੰਨੀ ਜਾਂਦੀ ਹੈਗੀ, ਉੱਪਰ ਤੱਕ ਇਹੀ ਮੰਨਿਆ ਜਾਂਦਾ ਵੀ ਇੱਕ ਨਰਮ ਖਿਆਲੀ ਹੈ ਤੇ ਇੱਕ ਗਰਮ ਖਿਆਲੀ ਇਹ ਹੈਗੇ ਆ, ਤੇ ਜਿਹੜੇ ਪੰਥਕ ਹੈਗੇ ਆ ਜਦੋਂ ਉਹਨਾਂ ਨੇ ਕੱਲ ਨੂੰ ਕੁਰਬਾਨਾ ਘੁਮਾਈਆਂ ਤਾਂ ਫੇਰ ਨੀ ਕਹਿਣਾ ਹੈਂਜੀ, ਕਿਉਂਕਿ ਉਹ ਉਹਨਾਂ ਦਾ ਤੁਰਨ ਦਾ ਤਰੀਕਾ ਹੀ ਇਹ ਹੈਗਾ ਆ ਜੀ, ਤੇ ਬਾਕੀ ਦੇਖਦੇ ਹੈਗੇ ਆ ਜੀ ਕਿ ਸ਼ਾਂਤਮਈ ਪ੍ਰਦਰਸ਼ਨ ਇਹ ਕਰਕੇ ਤੇ ਫਿਰ ਉਹਦੇ ਵਿੱਚ ਬਾਕੀ ਹੈ ਜੀ ਬੰਦੀ ਸਿੰਘ ਇਹ ਚੀਜ਼ਾਂ ਜਿਹੜੀਆਂ ਨਾ ਸਰ

0: ਸਕੋਰ ਸੈੱਟ ਕਰਨਾ, ਕਿਉਂਕਿ ਇਹਨਾਂ ਦੀ ਐਕਟੀਵਿਟੀ ਕੋਈ ਹੋਈ ਨਹੀਂ ਸੀ, ਇਹਨਾਂ ਨੂੰ ਆਪਣੀ ਤਾਕਤ ਦਾ ਅੰਦਾਜ਼ਾ ਵੀ ਹੈ ਨਹੀਂ ਸੀਗਾ ਜੀ। ਉਹਨਾਂ ਨੇ ਕਿਹਾ ਵੀ ਇੱਕ ਜਿਹੜਾ ਹੈਗਾ ਆ ਵਾਟਰ ਟੈਸਟਿੰਗ ਕਰ ਲਓ ਜੀ, ਉਹ ਹੁਣ ਵਾਟਰ ਟੈਸਟਿੰਗ ਹੀ ਆ ਜੀ ਇਹ।
1: ਬਿਲਕੁਲ ਹੈ ਜੀ ਜੀ
0: ਜੀ
1: ਸੈਣੀ ਸਾਹਿਬ, ਇੱਕ ਪਾਸੇ ਪੰਜਾਬ ਤੇ ਹੋਰ ਜਿਹੜੀਆਂ ਸੂਬੇ ਦੀਆਂ ਸੰਸਥਾਵਾਂ ਜਾਂ ਕਹਿ ਲਓ ਕਿ ਆਪਣੇ ਸਰਕਾਰਾਂ ਨੇ, ਇੱਕ ਪਾਸੇ ਤਾਂ ਉਹ ਸਿਹਤ ਸਹੂਲਤਾਂ, ਐਜੂਕੇਸ਼ਨ ਜਾਂ ਫੰਡਿੰਗ ਦੇ ਬਹੁਤ ਵੱਡੇ ਵੱਡੇ ਦਾਅਵੇ ਕਰਦੀਆਂ ਨੇ ਕਿ ਅਸੀਂ ਆਹ ਵੀ ਕਰ ਦਿੱਤਾ, ਅਸੀਂ ਉਹ ਵੀ ਕਰ ਦਿੱਤਾ, ਸਿਹਤ ਸਹੂਲਤਾਂ ਬਹਾਲ ਕਰ ਦਿੱਤੀਆਂ, ਇੰਨੇ ਕਲੀਨਿਕ ਖੋਲ੍ਹ ਦਿੱਤੇ, ਆਹ ਕਰ ਦਿੱਤਾ, ਉਹ ਕਰ ਦਿੱਤਾ, ਤੇ ਦੂਸਰੇ ਪਾਸੇ ਮੈਂਟਲ ਹੈਲਥ ਕੇਅਰ ਜਿਹੜਾ ਐਕਟ ਹੈ, ਹਾਈ ਕੋਰਟ ਨੇ ਝਾੜ ਝੰਬ ਕੀਤੀ ਹੈ ਦੋ ਸੂਬਿਆਂ ਦੀ, ਪੰਜਾਬ ਤੇ ਹਰਿਆਣੇ ਦੀ ਜੀ, ਕਿੱਥੇ ਖੜੇ ਨੇ?
0: ਪਰ ਸਾਹਿਬ ਇਹ ਨਾ ਬਹੁਤ ਕੰਪਲੀਕੇਟਿਡ ਪ੍ਰੋਸੀਜਰ ਆ ਜੀ।
1: ਜੀ
0: ਮੈਂ ਮਤਲਬ ਤੁਹਾਨੂੰ ਕੀ ਦੱਸਾਂ ਵੀ ਇੱਕ ਵਾਰੀ ਮੇਰੇ ਕੋਲ ਕੇਸ ਸੀਗਾ, ਕ੍ਰਿਮੀਨਲ ਕੇਸ ਦੇ ਵਿੱਚ ਬੰਦਾ ਰੱਖ ਲਿਆ ਮੁਲਜ਼ਮ
1: ਜੀ,
0: ਮੁਲਜ਼ਮ ਜਿਹੜਾ ਹੈਗਾ ਸੀਗਾ ਉਹਦੀ ਵਾਈਫ ਵੀ ਕੁਦਰਤੀ ਮੁਲਜ਼ਮ ਰੱਖੀ ਸੀਗੀ, ਉਹ ਬਣਾਇਆ ਵੀ ਕੇਸ ਜਿਹੜਾ ਹੈਗਾ ਆ ਵੀ ਕੋਈ ਜਦੋਂ ਪੋਲੀਟੀਕਲ ਇਨਫਲੂਐਂਸ ਹੋ ਜਾਂਦਾ ਹੈਗਾ ਆ ਤੇ ਅਗਲੇ ਫਿਰ ਦੇਖਦੇ ਹੀ ਨੀ ਕਿਹਨੂੰ ਕਿਹਦੇ ਤੇ, ਉਹ ਬੰਦਾ ਜਿਹੜਾ ਹੈਗਾ ਸੀ ਨਾ ਉਹ ਸੁਣਦਾ ਸੀ ਉਹਨੂੰ ਜੀ, ਨਾ ਬੋਲਦਾ ਸੀ
1: ਜੀ,
0: ਉਤੇ ਉਹ ਇਸ਼ਾਰੇ ਦੇ ਨਾਲ ਗੱਲ ਸਮਝਦਾ ਸੀ। ਹੁਣ ਇਸ਼ਾਰੇ ਨਾਲ ਗੱਲ ਕੋਈ ਬੰਦਾ ਉਹਨੂੰ ਸਮਝਾ ਸਕਦਾ ਆ ਜਿਹੜਾ ਉਹਦਾ ਕੋਈ ਲਾਈਫ ਪਾਰਟਨਰ ਆ ਜਾਂ ਹੋਰ ਗਾ
1: ਜੀ,
0: ਹਾਂਜੀ ਉਹ ਲੈਂਗੁਏਜ ਨੇ ਜਿਹੜਾ ਕਰਦਾ ਹੋਊਗਾ, ਜਿਹੜਾ ਜਿਹਦੇ ਨਾਲ ਉਹ ਰੁਟੀਨ ਦੇ ਵਿੱਚ ਜਿਹੜੇ ਗੱਲਬਾਤ ਕਰਦਾ ਆ ਜਾਂ ਆਪਣੇ ਇਮੋਸ਼ਨਸ ਸ਼ੇਅਰ ਕਰਦਾ ਹੈਗਾ ਜੀ
1: ਜੀ,
0: ਮੈਂ ਮਤਲਬ ਜਿਹੜਾ ਹੈਗਾ ਆ ਉਹਦੇ ਬਾਰੇ ਐਪਲੀਕੇਸ਼ਨ ਦਿੱਤੀ ਜਾ ਸਾਹਿਬ ਕਹਿੰਦੇ ਕੰਪਲੀਕੇਟਿਡ ਪ੍ਰੋਸੀਜਰ ਹੈ ਚੱਲਣ ਦਿਓ। ਹੋਇਆ ਕਿ ਜਦੋਂ ਉਹਦਾ ਜਿਹੜਾ ਹੈਗਾ ਡਿਫੈਂਸ ਦਾ ਬਿਆਨ ਲਿਖਾਣਾ ਸੀਗਾ
1: ਜੀ,
0: ਤੇ ਜਾ ਸਾਹਿਬ ਮੈਨੂੰ ਕਹਿੰਦੇ ਇਹ ਕੀ ਸਮੱਸਿਆ ਹੁਣ ਪੈ ਗਈ ਹੈ, ਮੈਂ ਕਿਹਾ ਜੀ ਸਮੱਸਿਆ ਦੱਸੋ ਮੈਨੂੰ, ਇਹ ਤਾਂ ਨਾ ਬੋਲ ਸਕਦਾ ਹੈ ਨਾ ਸੁਣ ਸਕਦਾ ਜੀ, ਨਾ ਇਹਨੂੰ ਤੁਹਾਡੀ ਗੱਲ ਸਮਝ ਆਉਂਦੀ ਹੈ ਨਾ ਮੇਰੀ ਸਮਝ ਆਉਂਦੀ ਹੈਗੀ ਆ
1: ਜੀ।
0: ਫਿਰ ਕਹਿੰਦੇ ਇੱਦਾਂ ਕੀ, ਮੈਂ ਕਿਹਾ ਜੀ ਹੁਣ ਤਾਂ ਤੁਸੀਂ ਆਰਡਰ ਤੁਹਾਨੂੰ ਸਪੈਸਿਫਿਕ ਕਰਨਾ ਪਊਗਾ
1: ਜੀ,
0: ਦਿਸ ਪਰਸਨ ਇਜ਼ ਸਫਰਿੰਗ ਫਰੋਮ ਦਿਸ ਡਿਜ਼ੀਜ਼, ਤੇ ਇਹਦੇ ਤੇ ਜਿਹੜਾ ਆ ਵੀ ਇਹ ਅਬਨੋਰਮੈਲਿਟੀ ਹੈਗੀ ਆ, ਤੇ ਇਹਨੂੰ ਵਿਦ ਅਸਿਸਟੈਂਟ, ਉਹਨਾਂ ਨੇ ਫਿਰ ਵਿਦ ਅਸਿਸਟੈਂਸ ਆਫ ਹਿਸ ਵਾਈਫ ਲਿਖ ਕੇ ਨਾਲ ਉਹਦਾ ਬਕਾਇਦਾ ਡਿਟੇਲਡ ਦੇ ਵਿੱਚ ਲਿਖਿਆ ਵੀ ਉਹਨੂੰ ਮਤਲਬ ਦੋ ਚਾਰ ਕੁਸ਼ਚਨ ਜਿਹੜੇ ਮੈਂ ਕੀਤੇ ਉਹਦੀ ਵਾਈਫ ਨੇ ਉਹਨੂੰ ਉਹ ਕੁਸ਼ਚਨ ਸਮਝਾਏ, ਉਹਦਾ ਜਿਹੜਾ ਹੈਗਾ ਉਹਨੇ ਸਾਇੰਸ ਦੇ ਵਿੱਚ ਆਂਸਰ ਦਿੱਤਾ, ਤੇ ਉਹਦੀ ਵਾਈਫ ਨੇ ਉਸ ਸਾਇੰਸ ਨੂੰ ਕਨਵਰਟ ਕਰਕੇ ਤੇ ਕੋਰਟ ਨੂੰ ਦੱਸਿਆ, ਦੈਨ ਦਾ ਕੋਰਟ ਸੈਟਿਸਫਾਈਡ, ਤੇ ਫਿਰ ਜਿਹੜਾ ਹੈਗਾ ਆ ਅਸੀਂ ਜਿਹੜਾ ਆ ਪ੍ਰੋਸੀਜਰ ਅੱਗੇ ਜਿਹੜਾ ਆ ਕੋਰਟ ਦੀ ਕਾਰਵਾਈ ਸ਼ੁਰੂ ਕੀਤੀ ਜੀ।
1: ਪਰ ਸੈਣੀ ਸਾਹਿਬ ਇਸ ਕਰਕੇ ਕੋਰਟ ਦੇ ਵੱਲੋਂ ਏਦਾਂ ਸਪੈਸ਼ਲ ਜਿਹੜੇ ਕੇਸ ਨੇ ਉਹਨਾਂ ਦੇ ਲਈ ਮਤਲਬ ਕਿ ਟਰਾਂਸਪਰੇਟਰ ਜਾਂ ਚਾਹੇ ਵੱਖਰੀਆਂ ਭਾਸ਼ਾਵਾਂ ਨੇ ਜਾਂ ਏਦਾਂ ਗੁੰਗੇ ਬੋਲਿਆਂ ਦੀ ਬੋਲੀ ਦੇ ਲਈ ਵੀ ਇਸ਼ਾਰਿਆਂ ਦੀ ਬੋਲੀ ਜਿਹੜੀ ਹੈਗੀ ਹੈ ਉਹ ਅਵੇਲੇਬਲ ਨਹੀਂ ਕਰਾਏ ਜਾਂਦੇ ਜਾਂ ਲਿਆ ਨਹੀਂ ਸਕਦੇ?
0: ਭਾਰੇ ਸਾਹਿਬ ਉੱਥੇ ਕੋਰਟਾਂ ਦੇ ਵਿੱਚ ਕੰਮ ਦੇ ਵਿੱਚ ਇੰਨਾ ਰਸ਼ ਹੈਗਾ, ਉੱਥੇ ਹੁਣ ਅੱਜ ਜਿਹੜੀ ਗੱਲ ਹੋਈ ਆ ਹਾਈ ਕੋਰਟ ਨੇ ਝਾੜ ਕੇ ਇਸ ਲਈ ਪਾਈ ਹੈਗੀ ਆ ਕਿਉਂਕਿ ਕੋਰਟਾਂ ਸਪੈਸਿਫਿਕ ਨੋਟ ਨਹੀਂ ਦਿੰਦੀਆਂ ਹੈਗੀਆਂ ਤੇ ਉਸ ਪ੍ਰੋਸੀਜਰ ਦੇ ਤਹਿਤ ਬੰਦੇ ਨੂੰ ਟਰਾਈ ਨਹੀਂ ਕਰਦੀਆਂ ਜੀ
1: ਜੀ,
0: ਤੋ ਇਸ ਕਰਕੇ ਹੈਗਾ ਆ ਪ੍ਰੋਸੀਜਰ ਜਿਹੜਾ ਹੈਗਾ ਆ ਉਹ ਨੋ ਡਾਊਟ ਅਬਨੋਰਮਲ ਬੰਦੇ ਹੈਗੇ ਉਹਦੇ ਵਾਸਤੇ ਪ੍ਰੋਸੀਜਰ ਵੱਖਰਾ ਬਣਿਆ ਆ, ਬਟ ਉਹਨਾਂ ਦਾ ਉੱਤੇ ਡਾਟਾ ਕੋਈ ਨੀ ਜਾ ਰਿਹਾ ਵੀ ਕਿੰਨੇ ਬੰਦੇ ਸੀ ਇਸ ਤਰੀਕੇ ਦੇ, ਉਹਨਾਂ ਤੋਂ ਜਿਹੜਾ ਹੈਗਾ ਸਪੈਸ਼ਲ ਪ੍ਰੋਵੀਜ਼ਨ ਜਿਹੜੇ ਆ ਉਹਨਾਂ ਵਾਸਤੇ ਬਣੇ ਕੀ ਫੋਲੋ ਕੀਤੇ ਗਏ ਜਾਂ ਨਹੀਂ ਗਏ ਜੀ
1: ਜੀ,
0: ਇਸ ਕਰਕੇ ਕੋਰਟ ਸਟ੍ਰਿਕਟ ਹੋਈਆਂ ਹੈਗੀਆਂ ਵੀ ਭਾਈ ਇਸ ਚੀਜ਼ ਨੂੰ ਸਟ੍ਰਿਕਟਲੀ ਲਾਗੂ ਕਰੋ ਜੀ।
1: ਬਿਲਕੁਲ ਚੰਗੇ ਕਦਮ ਨੇ ਜੀ ਚੁੱਕੇ ਜਾਂਦੇ ਆ। ਦੇਖੋ ਹੁਣ ਵੈਸੇ ਵੀ ਫਾਰਸੀ ਦੀਆਂ ਜਾਂ ਲਿਖੀਆਂ ਉਰਦੂ ਦੀਆਂ ਲਿਖੀਆਂ ਫਰਦਾਂ ਜਾਂ ਹੋਰ ਕਾਗਜ਼ਾਤ ਜਿਹੜੇ ਪੁਰਾਣੇ ਨੇ, ਚਾਹੇ ਘਰਾਂ ਦੇ ਮਾਮਲੇ ਨੇ ਚਾਹੇ ਜ਼ਮੀਨਾਂ ਦੇ ਮਾਮਲੇ ਨੇ, ਉਹ ਵੀ ਤਾਂ ਟਰਾਂਸਲੇਟ ਕੀਤੇ ਜਾਂਦੇ ਹੀ ਹੈ। ਬਿਲਕੁਲ
0: ਦੇਖੋ ਫਿਜੀਕਲ ਇਨਫਰਮੇਟੀ ਜਿਹੜੀ ਹੈਗੀ ਆ ਉਹ ਕਿਤੇ ਵੀ ਹੋ ਸਕਦੀ ਹੈਗੀ ਆ, ਉਹ ਦੋ ਭਰਾ ਸੀ ਦੋਨੇ ਏਦਾਂ ਦੇ ਸੀ, ਦੋ ਉਹਨਾਂ ਦੀਆਂ ਭੈਣਾਂ ਸੀ ਉਹ ਬਿਲਕੁਲ ਠੀਕ ਠਾਕ ਸੀਗੀਆਂ ਜੀ, ਫਿਰ ਉਹਨਾਂ ਦਾ ਵਿਆਹ ਹੋਇਆ ਦੋਨਾਂ ਦੋ ਭੈਣਾਂ ਇੱਕੋ ਘਰ ਦੇ ਵਿੱਚੋਂ ਉੱਥੇ ਕਿਉਂਕਿ ਜ਼ਮੀਨ ਜਾਇਦਾਦ ਸੀ ਉਹਨਾਂ ਨੂੰ ਆ ਗਈਆਂ ਜੀ, ਉਹਨਾਂ ਦੇ ਬੱਚੇ ਬਿਲਕੁਲ ਨੋਰਮਲ ਸੀਗੇ ਜੀ, ਇੱਕ ਪ੍ਰੋਫੈਸਰ ਲੱਗਾ ਆ ਬੇਟਾ ਉਹਨਾਂ ਦਾ,
1: ਜੋ ਸੁਣਨ ਦੇ ਵਿਚ ਦੇਖਣ ਦੇ ਵਿਚ ਮੈਨੂੰ ਅਨੁਭਵ ਹੋਇਆ ਜੋ ਮੁੱਦੇ ਸੀਗੇ, ਚਲੋ ਕੁਝ ਪੁਰਾਣੇ ਮੁੱਦੇ ਵੀ ਰਾਹੁਲ ਗਾਂਧੀ ਦੀ ਸਪੀਚ ਚੱਲ ਰਹੀ ਸੀ ਉਹਦੇ ਵਿਚ ਕਾਫੀ ਜਿਹੜਾ ਕਹਿ ਲੋ ਕਿ ਜਿਵੇਂ ਬੀਜੇਪੀ ਨੇ ਰਾਮ ਮੰਦਰ ਨੂੰ ਮਸ਼ਹੂਰ ਕੀਤਾ ਤੇ ਆਪਣੀ ਗੱਲ ਹਰ ਚੀਜ਼ ਦੇ ਵਿੱਚ ਰਾਮ ਮੰਦਰ ਪਬਲਿਸਿਟੀ ਲਈ, ਇਸੇ ਤਰ੍ਹਾਂ ਕਿਤੇ ਨਾ ਕਿਤੇ ਰਾਹੁਲ ਗਾਂਧੀ ਨੇ ਸ਼ਿਵਜੀ ਦੀ ਸ਼ਿਵਜੀ ਉਹਨਾਂ ਦੀਆਂ ਮਹਾਰਾਜ ਜਿਹੜੇ ਨੇ ਉਹਨਾਂ ਦੀਆਂ ਉਦਾਹਰਨਾਂ

0: ਦੇ ਕੇ ਬੀਜੇਪੀ ਨੂੰ ਬੜਾ ਤੜਪਾਇਆ ਸੀ। ਅੱਜ
1: ਭਾਰਤ ਸਾਹਿਬ ਗੱਲ ਏਦਾਂ ਹੈਗੀ ਆ, ਜਿਸ ਚੀਜ਼ ਨੂੰ ਤੁਸੀਂ ਐਪਰੀਸ਼ੀਏਟ ਕਰਦੇ ਹੈਗੇ ਤਾਂ ਮੈਂ ਇਸ ਚੀਜ਼ ਨੂੰ ਡਿਸਕਾਰਡ ਕਰਦਾ। ਕਿਉਂ ਕਹਿੰਦਾ, ਕਿਉਂ ਰਾਹੁਲ ਗਾਂਧੀ ਨੂੰ ਉਹਨਾਂ ਦੀ ਪਿੱਚ ਤੇ ਜਾ ਕੇ ਖੇਡਣ ਦੀ ਪਈ ਆ ਜੀ।
0: ਜੀ
1: ਇਹਨਾਂ ਨੂੰ ਤਾਂ ਆਪਣੀ ਸੈਕੂਲਰ ਛਵੀ ਰੱਖਣੀ ਚਾਹੀਦੀ ਆ ਜੀ, ਉਹੀ ਬਰਕਰਾਰ ਰੱਖਣੀ ਚਾਹੀਦੀ ਆ ਜੀ।
0: ਜੀ
1: ਦੂਜਾ, ਜਿੱਥੇ ਇਹਨਾਂ ਨੂੰ ਫਸਾਉਂਦੇ ਆ ਕੰਮ ਤਾਂ ਕਰਨ ਦੀ ਉੱਥੇ ਲੋੜ ਆ ਜੀ।
0: ਜੀ
1: ਉਹ ਬਾਰ ਬਾਰ ਪੁੱਛਦੇ ਵੀ ਕਿਸ ਨਿਯਮ ਦੇ ਤਹਿਤ ਤੁਸੀਂ ਬਹਿਸ ਚਾਹੁੰਦੇ ਹੈਗੇ ਆ, ਉੱਥੇ ਸਾਇਲੈਂਟ ਹੋ ਜਾਂਦੇ ਹੈਗੇ ਆ। ਨਿਯਮ ਹੈ ਬਤਾ ਦੇਗੇ, ਬਾਅਦ ਵਿੱਚ ਕਰ ਦੇਗੇ। ਸਰ ਜਿਹੜੇ ਪੜ੍ਹੇ ਲਿਖੇ ਬੰਦੇ ਆ, ਜਿਹੜੇ ਸੰਵਿਧਾਨ ਨੂੰ ਜਾਣਦੇ ਹੈਗੇ ਆ, ਉਹ ਇਹ ਇਸ ਚੀਜ਼ ਨੂੰ ਕਹਿੰਦੇ ਹੈਗੇ ਕਿ ਇੱਥੇ ਇਹਨਾਂ ਦਾ ਫੋਕਸ ਇੱਥੇ ਹੋਣਾ ਚਾਹੀਦਾ। ਆਹ ਕੰਮ ਜਿਹੜੇ ਸੈਕੰਡਰੀ ਆ, ਇਹ ਬਾਅਦ ਦੇ ਵਿੱਚ ਕਰਨ, ਇਹ ਉਹਨਾਂ ਦੇ ਟ੍ਰੈਪ ਦੇ ਵਿੱਚ ਆ ਜਾਣਾ। ਜੇ ਕਿਤੇ ਧਾਰਮਿਕ ਤਿਆਰ ਦੀ ਮਤਲਬ ਪਿੱਚ ਤੇ ਖੇਡਣਾ ਹੋਇਆ ਤੇ ਫਿਰ ਜੇ ਧਾਰਮਿਕ ਐਂਗਲ ਨੂੰ ਹੀ ਦੇਖ ਕੇ ਲੋਕਾਂ ਨੇ ਵੋਟ ਪਾਉਣੀ ਹੋਈ ਤੇ ਫਿਰ ਲੋਕਾਂ ਨੇ ਬੀਜੇਪੀ ਨੂੰ ਹੀ ਪਾਉਣੀ ਆ, ਫਿਰ ਇਹਨਾਂ ਨੂੰ ਨੀ ਪਾਉਣੀ ਜੀ। ਉਹ ਠੀਕ ਹੈ ਜੀ ਵੀ ਚੰਗਾ ਲੱਗਦਾ ਹੈਗਾ ਜੀ ਵੀ ਉਹਨਾਂ ਨੂੰ ਬੋਲਣ ਨੀ ਦਿੱਤਾ ਜੀ ਉਹਨਾਂ ਨੂੰ ਇਸ ਤਰੀਕੇ ਦਾ, ਬਿਕੋਜ਼ ਹੀ ਓਨਡ ਨੋ ਰਿਸਪੋਨਸੀਬਿਲਟੀ। ਵਿਰੋਧੀ ਦੀ ਕਦੀ ਰਿਸਪੋਨਸੀਬਿਲਟੀ ਹੈ ਜੀ? ਸੱਤਾ ਧਿਰ ਦੀ ਰਿਸਪੋਨਸੀਬਿਲਟੀ ਆ, ਉਹ ਰਨ ਕਰ ਰਹੇ ਹੈਗੇ ਆ, ਉਹ ਕੰਮ ਕਰ ਰਹੇ ਆ ਜੀ, ਉਹਨਾਂ ਦੀ ਰਿਸਪੋਨਸੀਬਿਲਟੀ ਆ। ਉਹਨਾਂ ਨੂੰ ਕੁਐਸਚਨਿੰਗ ਵੀ ਵੱਧ ਹੋਣੀ ਆ, ਉਹਨਾਂ ਨੂੰ ਸੁਣਨੀਆਂ ਵੀ ਪੈਣੀਆਂ ਕਿਉਂਕਿ ਉਹ ਰਾਜ ਕਰਦੇ ਆ
0: ਜੀ।
1: ਇਹਨਾਂ ਦੀ ਤਾਂ ਕੋਈ ਰਿਸਪੋਨਸੀਬਿਲਟੀ ਨੀ, ਜੋ ਮਰਜ਼ੀ ਕਹੀ ਜਾਣ ਜੀ, ਭਾਵੇਂ ਸ਼ਿਵ ਜੀ ਕੱਢ ਲੈਣ ਤੇ ਭਾਵੇਂ ਜੋ ਮਰਜ਼ੀ ਕੱਢ ਲੈਣ ਜੀ, ਪਰ ਇਹਨਾਂ ਨੂੰ ਲੋੜ। ਦੇਖੋ ਅਸੀਂ ਅਸੀਂ ਜਿਹੜੇ ਹੈਗੇ ਆ ਸੈਕੂਲਰ, ਕੋਈ ਵੀ ਬੰਦਾ ਆ ਜਿਹੜਾ ਸੈਕੂਲਰ ਮੁਲਕ ਦਾ ਹਾਮੀ ਆ ਨਾ ਜੀ, ਜਿਹੜਾ ਸੈਕੂਲਰ ਸੋਚ ਦਾ ਹਾਮੀ ਆ, ਉਹ ਇਹਨਾਂ ਤੋਂ ਐਕਸਪੈਕਟ ਕਰਦਾ ਆ ਕਿ ਇਹ ਆਪਣੀ ਪਿੱਚ ਤੇ ਖੇਡਣ ਸੈਕੂਲਰਿਜ਼ਮ ਦੇ ਉੱਤੇ।
0: ਸਮਾਪਤ ਕੀਤੀ ਆ ਸਪੀਚ, ਉਹ ਚੀਜ਼ ਨੂੰ ਜ਼ਰੂਰ ਉਹਨਾਂ ਨੇ ਜਸਟੀਫਾਈ ਕਰਨ ਦੀ ਕੋਸ਼ਿਸ਼ ਕੀਤੀ ਹੈ, ਚਾਹੇ ਉਹ ਗਵਰਨਰ ਦਾ ਰੋਲ ਹੋਵੇ, ਉੱਥੇ ਬੈਠਦੇ ਕਹਿੰਦੇ ਸਭ ਤੋਂ ਉੱਚੇ ਤੁਸੀਂ ਹੋ। ਜਦੋਂ ਕਹਿੰਦਾ ਮੈਂ ਇੱਕ ਚੀਜ਼ ਨੋਟ ਕੀਤੀ ਹੈ ਕਿ ਜਦੋਂ ਮੋਦੀ ਸਾਹਿਬ ਤੁਹਾਡੇ ਨਾਲ ਹੈਂਡਸ਼ੇਕ ਕਰਦੇ ਆ ਤੇ ਤੁਸੀਂ ਉਹਨਾਂ ਦੇ ਨਾਲ ਸਾਹਮਣੇ ਨੀਵੇਂ ਹੋ ਕੇ ਮਤਲਬ ਕਿ ਉਹਨਾਂ ਤੋਂ ਉਹਨਾਂ ਦੇ ਨਾਲ ਹੈਂਡਸ਼ੇਕ ਕਰਦੇ ਹੋ ਤੇ ਜਦੋਂ ਮੈਂ ਹੈਂਡਸ਼ੇਕ ਕਰਦਾ ਤੁਸੀਂ ਬਰਾਬਰ ਮੇਰੇ ਨਾਲ ਫੇਸ ਟੂ ਫੇਸ ਕਰਦੇ ਹੋ ਕਿ ਤੁਸੀਂ ਤਾਂ ਸਭ ਦੇ ਲਈ ਸਾਂਝੇ ਹੋ, ਸਭ ਤੋਂ ਉੱਪਰ ਹੋ, ਤੁਹਾਨੂੰ ਕਿਸੇ ਤੋਂ ਡਰਨ ਦੀ ਜਾਂ ਝੁਕਣ ਦੀ ਜ਼ਰੂਰਤ ਨਹੀਂ ਹੈ, ਤੁਸੀਂ ਮੁਲਕ ਦਾ ਮਤਲਬ ਕਿ ਤੁਹਾਡਾ ਆਖਰੀ ਡਿਸੀਜ਼ਨ ਹੁੰਦਾ ਹੈ ਜੋ ਤੁਹਾਡਾ ਹੁੰਦਾ। ਇਸੇ ਤਰ੍ਹਾਂ ਹੀ ਉਹਨਾਂ ਨੇ ਚਾਹੇ ਉਹ ਕਿਸਾਨੀ ਦਾ ਮੁੱਦਾ ਹੈ, ਚਾਹੇ ਜੋ ਪ੍ਰਦਰਸ਼ਨ ਹੋਏ ਨੇ ਵਿਦਿਆਰਥੀਆਂ ਦਾ ਉਹਦਾ ਮੁੱਦਾ ਹੈ ਚੱਕਿਆ, ਉਹਦੇ ਵਿੱਚ ਜੋ ਵੀ ਮੁਸਲਿਮ, ਹਿੰਦੂ, ਸਿੱਖ, ਈਸਾਈ, ਹਰ ਚੀਜ਼ ਦੀ ਉਹਨਾਂ ਨੇ ਉਦਾਹਰਣ ਦੇ ਕੇ ਗੱਲ ਕੀਤੀ ਹੈ ਕਿ ਤੁਸੀਂ ਲੜਾਉਣ ਦੀ, ਪੜਾਉਣ ਦੀ ਬਹੁਤ ਕੋਸ਼ਿਸ਼ ਕੀਤੀ ਹੈ, ਹਿੰਸਾ ਕਰਾਉਣ ਦੀ ਚਾਹੇ ਕਹਿ ਲਓ ਜਾਂ ਹੋਰ ਸਾਰੀਆਂ ਚੀਜ਼ਾਂ ਦੀ। ਤਾਂ ਇਸੇ ਤਰ੍ਹਾਂ ਹੀ ਉਹਨਾਂ ਨੇ ਨਾਲ ਦੀ ਨਾਲ ਆਪਣੇ ਫੌਜੀਆਂ ਦਾ ਮੁੱਦਾ ਵੀ ਚੱਕਿਆ ਕਿ ਕਿਹਨਾਂ ਨੂੰ ਤੁਸੀਂ ਸ਼ਹੀਦ ਮੰਨਦੇ ਹੋ, ਕਿਹਨਾਂ ਨੂੰ ਨਹੀਂ ਮੰਨਦੇ ਹੋ, ਤੇ ਉਹਨਾਂ ਦੀਆਂ ਜੋ ਉਹਨਾਂ ਦੇ ਹੱਕ ਨੇ, ਉਸ ਤੋਂ ਬਾਅਦ ਪੈਨਸ਼ਨਾਂ ਨੇ, ਹੋਰ ਸਾਰੀਆਂ ਚੀਜ਼ਾਂ ਕਿਹਨੂੰ ਲੱਗਣੀ, ਕਿਹਨੂੰ ਨਹੀਂ ਲੱਗਣੀਆਂ। ਇਸ ਤਰ੍ਹਾਂ ਦੇ ਮੁੱਦੇ ਕਾਫੀ ਜਿਹੜੇ ਗੰਭੀਰ ਮੁੱਦੇ ਵੀ ਚੱਕੇ ਆ ਵੈਸੇ, ਪਰ ਉਹ ਕਿਤੇ ਨਾ ਕਿਤੇ ਜਿਵੇਂ ਤੁਸੀਂ ਐਜੂਕੇਸ਼ਨ ਪੀਪਲ ਦੀ ਗੱਲ ਕੀਤੀ ਆ, ਜਿਹੜਾ ਮੁਲਕ ਦੇ ਵਿੱਚ ਢਾਂਚਾ ਹੈ, ਪਰ ਕਿਤੇ ਨਾ ਕਿਤੇ ਉਹ ਆਪਣੀ ਸਿੰਪਲ ਭਾਸ਼ਾ ਦੇ ਵਿੱਚ, ਚਾਹੇ ਉਹ ਇੰਗਲਿਸ਼ ਦੇ ਵਿੱਚ ਹੀ ਜ਼ਿਆਦਾਤਰ ਬੋਲਦੇ ਨਜ਼ਰ ਆਏ ਨੇ, ਪਰ ਸਿੰਪਲ ਭਾਸ਼ਾ ਦੇ ਵਿੱਚ ਕਿਤੇ ਨਾ ਕਿਤੇ ਗਰਾਊਂਡ ਲੈਵਲ, ਜ਼ੀਰੋ ਗਰਾਊਂਡ ਦੇ ਉੱਤੇ ਉਹ ਲੋਕਾਂ ਦੀ ਗੱਲ ਵਿੱਚ ਕਹਿਣ ਦੇ ਵਿੱਚ ਸਫਲ ਹੋ ਰਹੇ ਨੇ, ਜੋ ਲੋਕ ਆਪਣੇ ਆਪ ਦੇ ਵਿੱਚ, ਚਾਹੇ ਉਹ ਮਹਿੰਗਾਈ ਦਾ ਮੁੱਦਾ ਹੈ, ਚਾਹੇ ਉਹ ਨੋਟਬੰਦੀ ਦਾ ਮੁੱਦਾ ਹੈ, ਉਹ ਸਾਰੇ ਮੁੱਦੇ ਚੱਕੇ ਨੇ ਉਹਨੇ ਹੌਲੀ ਹੌਲੀ। ਤਾਂ ਕਿਵੇਂ ਦੇਖਦੇ ਹੋ ਕਿ ਲੋਕਾਂ ਨੂੰ ਨਾਲ ਲੈ ਕੇ ਤੁਰਨ ਦਾ ਯਤਨ ਕਰ ਰਹੇ ਨੇ ਕਿਤੇ ਨਾ ਕਿਤੇ ਕਿ ਲੋਕ ਨਾਲ ਚੱਲਣਗੇ?
1: ਭਾਰਤ ਸਾਹਿਬ ਤੁਸੀਂ ਮੇਰੀ ਬੇਨਤੀ ਸੁਣੋ, ਮੈਂ ਕੀ ਕਰਾਂ, ਮੈਂ ਵਕੀਲ ਆ
0: ਜੀ,
1: ਮੈਂ ਉਸ ਚੀਜ਼ ਨੂੰ ਇਗਨੋਰ ਨਹੀਂ ਕਰ ਸਕਦਾ। ਉਹਦੇ ਪਿਛਲੇ 5 ਭਾਸ਼ਣ ਕੱਢ ਲਓ ਰਾਹੁਲ ਗਾਂਧੀ ਦੇ
0: ਜੀ,
1: ਇੱਕ ਗੱਲ ਜਿਹੜੀ ਹੈਗੀ ਤੁਹਾਨੂੰ ਵੱਖਰੀ ਨਜ਼ਰ ਆਊਗੀ, ਉਹ ਹੋਊਗਾ ਕਰੰਟ ਮੁੱਦਾ, ਬਾਕੀ ਸਾਰੀਆਂ ਹੀ ਉਹ ਗੱਲਾਂ ਹੋਣਗੀਆਂ ਜਿਹੜੀਆਂ ਅੱਜ ਕਹਿ ਰਹੇ ਹੈਗੇ। 5 ਕੱਢ ਲਓ ਜੀ, 5 ਭਾਸ਼ਣ ਕੱਢ ਲਓ ਤੁਸੀਂ
0: ਜੀ,
1: ਠੀਕ ਹੈ ਜੀ, ਤੁਸੀਂ ਜੋ ਕਿਸਾਨ ਅੰਦੋਲਨ ਤੋਂ ਬਾਅਦ ਦੇ ਜਿਹੜੇ ਭਾਸ਼ਣ ਆ ਸਾਰੇ ਹੀ ਕੱਢ ਲਓ ਜੀ, ਆਹ ਕੁਛ ਹੀ ਬੋਲਿਆ ਆ ਜੀ, ਕੁਛ ਨੀ ਬੋਲਿਆ, ਸਿਰਫ ਇੱਕ ਕਰੰਟ ਮੁੱਦਾ ਜਿਹੜਾ ਆ ਉਹ ਵਿੱਚ ਨਾਲ ਐਡ ਹੋਇਆ ਹੋਊਗਾ, ਹੋਰ ਕੁਛ ਨੀ
0: ਜੀ।
1: ਉਹ ਬਾਰ ਬਾਰ 5 ਸਾਲਾਂ ਦੇ ਵਿੱਚ ਤੁਹਾਨੂੰ ਇਹੀ ਗੱਲ ਕਹਿੰਦੇ ਆਏ ਆ ਵੀ ਕਿਸ ਨਿਯਮ ਦੇ, ਵੀ ਤੁਸੀਂ ਬਹਿਸ ਕਿਸ ਨਿਯਮ ਤੇ ਕਰਨੀ ਚਾਹੁੰਦੇ ਹੈਗੇ, ਤੁਸੀਂ ਕਿਉਂ ਨੀ ਕੰਸਟੀਟਿਊਸ਼ਨ ਤੁਸੀਂ ਹੱਥ ਵਿੱਚ ਲੈ ਕੇ ਤੁਰੇ ਫਿਰਦੇ ਰਹਿੰਦੇ ਆ। ਮੈਂ ਦਾਵਾ ਕਰਦਾ ਆ ਰਾਹੁਲ ਗਾਂਧੀ ਨੇ ਕੰਸਟੀਟਿਊਸ਼ਨ ਕਦੀ ਪੜ੍ਹਿਆ ਹੀ ਨੀ ਹੋਊਗਾ
0: ਜੀ।
1: ਤੁਸੀਂ ਤੁਹਾਡੀ ਤਾਂ ਇੰਨੀ ਮਾਸਟਰੀ ਹੋ ਜਾਣੀ ਚਾਹੀਦੀ ਹੈਗੀ ਆ, ਇੰਨਾ ਤੁਸੀਂ ਜਿਹੜਾ ਹੈਗਾ ਆ ਉਸ 15 ਸਾਲ ਹੋ ਗਏ, 12 ਸਾਲ ਉਹਨਾਂ ਨੂੰ ਸਰਕਾਰ ਬਣਾ ਕੇ ਤੁਸੀਂ ਕੰਸਟੀਟਿਊਸ਼ਨ ਤੇ ਉਹਨਾਂ ਨੂੰ ਘੇਰੋ ਹੈ ਜੀ, ਜਿਹੜੀ ਤੁਹਾਡੀ ਮਾਸਟਰੀ ਚਾਹੀਦੀ ਹੈਗੀ ਆ। ਜਿਹਦੇ ਤੇ ਦੇਸ਼ ਵੀ ਤੁਹਾਨੂੰ ਜਿਹੜਾ ਪੜ੍ਹਿਆ ਲਿਖਿਆ ਵਰਗਿਆ ਦਾ ਦੇਸ਼ ਦਾ ਉਹ ਇਸ ਚੀਜ਼ ਨੂੰ ਐਪਰੀਸ਼ੀਏਟ ਕਰਨ ਲਈ ਮਜਬੂਰ ਹੋ ਜਾਏ ਕਿ ਹਾਂਜੀ ਸਾਡੇ ਪੰਜਾਬ ਵਾਲਿਆਂ ਵੱਲ ਮੈਂ ਨੀ ਦੇਖਦਾ ਹੈਗਾ ਜੀ, ਪੰਜਾਬ ਵਾਲਿਆਂ ਦੀ ਰੇਟਿੰਗ ਤੇ ਨੀ ਮੈਂ ਜਾਂਦਾ, ਕਿਉਂਕਿ ਪੰਜਾਬ ਵਾਲੇ ਜਿਹੜੇ ਹੈਗੇ ਆ ਅਸੀਂ ਕਾਗਜ਼ੀ ਪੱਤਰੀ ਕਾਰਵਾਈ ਦੇ ਵਿੱਚ ਬਹੁਤ ਪਿੱਛੇ ਹੈਗੇ ਆ ਜੀ। ਸਾਊਥ ਦੀ ਰੇਟਿੰਗ ਦੇਖੋ ਵੀ ਸਾਊਥ ਵਾਲੇ ਜਿਹੜੇ ਹੈਗੇ ਆ ਉਹਨੂੰ ਕਿੱਦਾਂ ਅਸੈਸ ਕਰਦੇ ਆ, ਕਿਉਂਕਿ ਸਾਊਥ ਦੇ ਨੇਤਾ ਜਦੋਂ ਆਉਂਦੇ ਹੈਗੇ ਆ, ਬੰਗਾਲ ਦੇ ਨੇਤਾ ਜਿਹੜੇ ਆਉਂਦੇ ਹੈਗੇ ਆ ਸਰ, ਉਹ ਜਿਹੜਾ ਹੈਗਾ ਕੰਸਟੀਟਿਊਸ਼ਨ ਤੋਂ ਬਾਹਰ ਨਹੀਂ ਜਾਂਦੇ ਜੀ, ਏਦਾਂ ਦਾ ਇਹਨਾਂ ਨੂੰ ਰੋਣ ਹਾਕਾ ਕਰ ਜਾਂਦੇ ਜੀ ਬੀਜੇਪੀ ਵਾਲਿਆਂ ਨੂੰ।
0: ਬਿਲਕੁਲ
1: ਸੋ ਇਸ ਕਰਕੇ ਜਿਹੜਾ ਹੈਗਾ ਰਾਹੁਲ ਗਾਂਧੀ ਦੇ ਤੁਸੀਂ ਪੰਜ ਦਸ ਭਾਸ਼ਣ ਕੱਢ ਲਓ ਤੁਸੀਂ ਆਹ ਕੁਛ ਹੀ ਹੈਗਾ ਆ ਜੀ, ਬਟ ਫੇਰ ਵੀ ਦੇਸ਼ ਦੇ ਲੋਕ ਖੁਸ਼ ਹੁੰਦੇ ਹੈਗੇ ਆ ਤੇ ਅਸੀਂ ਵੀ ਖੁਸ਼ ਹੁੰਦੇ ਆ ਵੀ ਕੋਈ ਤਾਂ ਕੁਐਸਚਨ ਕਰ ਰਿਹਾ, ਹੋਰ ਇਹਨਾਂ ਦੇ ਅੱਗੇ ਕੌਣ ਕਰਦਾ ਆ ਜੀ।
0: ਬਿਲਕੁਲ ਹੈ ਜੀ ਜੀ
1: ਜੀ ਸਰ
0: ਜੀ ਸੈਣੀ
1: ਸਾਹਿਬ, ਆ ਜਾਂਦੇ ਜਾਂਦੇ ਮੈਂ ਇੱਕ ਜਰੂਰ ਗੱਲ ਕਰੂੰਗਾ ਜੀ, ਤੇ ਮੈਨੂੰ ਉਸ ਚੀਜ਼ ਦੀ ਖਬਰ ਦਾ ਜਿਹੜਾ ਹੈਗਾ ਨਾ ਬਹੁਤ ਹੀ ਦੁੱਖ ਲੱਗਿਆ, ਜਿਹੜੀ ਉਹ ਪੰਜਾਬ ਯੂਨੀਵਰਸਿਟੀ ਦੇ ਵਿੱਚ ਲੜਕੀ ਨੂੰ ਕਰੰਟ ਲੱਗਾ।
0: ਬਿਲਕੁਲ
1: ਸਰ, ਇਹ ਸਾਡਾ ਉਹ ਕਹਿੰਦੇ ਹੈਗੇ ਨਾ ਲੋਕੀ ਤਾਂ ਪ੍ਰਾਊਡ ਕਰਦੇ ਹੈਗੇ, ਉਹ ਕਹਿੰਦੇ ਨੇ ਪ੍ਰਾਊਡ ਕਰ, ਇੱਕ ਗਾਣਾ ਗਾਇਆ ਸੀ ਬੜੇ ਪ੍ਰਾਊਡ ਚ ਗਾਇਆ ਸੀ, ਇਟ ਹੈਪਨਸ ਓਨਲੀ ਇਨ ਇੰਡੀਆ। ਹਾਂਜੀ ਮੈਂ ਵੀ ਦੁਖੀ ਹੋ ਕੇ ਇਹ ਗੱਲ ਕਹਿ ਰਿਹਾ ਹੈਗਾ, ਇਟ ਹੈਪਨ ਓਨਲੀ ਇਨ ਇੰਡੀਆ, ਕਿ ਬੰਦੇ ਦੀ ਵੈਲਿਊ ਹੀ ਕੁਛ ਨੀ ਹੈਗੀ। ਇੱਕ ਬੱਚਾ ਸਕੂਲ ਕਾਲਜ ਯੂਨੀਵਰਸਿਟੀ ਪੜ੍ਹ ਗਿਆ, ਉੱਥੇ ਪੀ ਐਚ ਡੀ ਕਰ ਰਿਹਾ, ਉੱਥੇ ਤੱਕ ਮਾਂ ਬਾਪ ਦਾ ਜਿਹੜਾ ਹੈਗਾ ਜਿਹੜਾ ਹੈ ਨਾ ਉਹ ਮਤਲਬ ਜਿਹੜਾ ਹੈ ਪਾਣੀ ਬਣ ਜਾਂਦਾ ਜੀ, ਉੱਥੇ ਤੱਕ ਬੱਚਾ ਪਹੁੰਚਾਉਣਾ ਤੇ ਬੱਚੇ ਦੀ ਮਿਹਨਤ ਇੰਨੀ ਹੁੰਦੀ ਹੈਗੀ ਹੈ ਜੀ ਉਸ ਮੁਕਾਮ ਤੇ ਪਹੁੰਚ ਕੇ, ਤੇ ਬੱਚਾ ਇੱਕ ਜਿਹੜੇ ਹੈਗਾ ਲਾਪਰਵਾਹੀ ਦਾ ਸ਼ਿਕਾਰ ਹੋ ਜਾਏ। ਹਾਂਜੀ, ਤੇ ਐਡਮਿਨਿਸਟ੍ਰੇਸ਼ਨ ਜਿਹੜੀ ਹੈਗੀ ਆ ਉਹ ਕਿਉਂ ਨੀ ਚੈੱਕ ਕਰਦੀ ਵੀ ਹਾਂ ਜੀ ਅਸੀਂ ਦੇਖਿਆ ਜਾਵੇ ਜੀ। ਬਾਕੀ ਜਿਹੜੇ ਆ ਸਰਕਾਰਾਂ ਵੀ ਉਨੀਆਂ ਹੀ ਇਕੁਅਲੀ ਰਿਸਪੋਂਸੀਬਲ ਆ, ਉਹਨਾਂ ਦੀ ਫੰਡਿੰਗ ਪ੍ਰੋਪਰ ਹੋਣੀ ਚਾਹੀਦੀ ਹੈਗੀ।
0: ਤਾਂ ਉੱਥੇ ਵੀ ਆ, ਚਲੋ ਜੈ ਸਿੰਘ ਉਹਨਾਂ ਦਾ ਆਪਾਂ ਚਲੋ ਪ੍ਰੋਗਰਾਮ ਵੀ ਉਹਨਾਂ ਨੇ ਕੀਤਾ ਇੱਕ ਦੋ ਵਾਰੀ, ਉਹਨਾਂ ਦਾ ਚਲੋ ਕਿਤੇ ਵੀਡੀਓ ਇਦਾਂ ਦੀਆਂ ਹੁੰਦੀਆਂ, ਜਾਣਕਾਰੀ ਭਰਪੂਰ ਹੁੰਦੀਆਂ ਨੇ ਦੇਖਣ ਨੂੰ ਮਿਲਦੀਆਂ ਨੇ। ਜਿਵੇਂ ਜਾਣੀਆਂ ਚਾਲ ਸਾਹਿਬ ਨੇ ਵੀ ਲਿਖਿਆ ਕਿ ਅੱਜ ਕੱਲ ਲੋਕ ਨਾ ਕੋਠੀਆਂ ਤਾਂ ਪਾ ਲੈਂਦੇ ਆ ਪਰ ਗਰਾਊਂਡ ਅਰਥ ਨਹੀਂ ਕਰਾਉਂਦੇ ਜੀ, ਗਰਾਊਂਡ ਵਾਇਰ ਨਹੀਂ ਪਵਾਉਂਦੇ, ਜਿਹਦੇ ਨਾਲ ਬਿਜਲੀ ਸ਼ਾਰਟ ਵੀ ਸਰਕਟ ਹੁੰਦੇ ਆ, ਹੋਰ ਸਾਰੀਆਂ ਚੀਜ਼ਾਂ ਜਾਂ ਅਸਮਾਨੀ ਬਿਜਲੀ ਡਿੱਗਣ ਦੇ ਨਾਲ ਵੀ ਬਹੁਤ ਵੱਡੇ ਨੁਕਸਾਨ ਹੁੰਦੇ ਆ। ਤੇ ਇਸੇ ਤਰ੍ਹਾਂ ਹੀ ਜਿਹੜਾ ਵੱਡੇ ਪੱਧਰ ਦੇ ਉੱਤੇ ਜਿਹੜੇ ਮੇਨ ਲਾਈਨਾਂ ਹੈਗੀਆਂ ਨਾ ਜਾਂ ਸ਼ਹਿਰਾਂ ਦੇ ਵਿੱਚ ਕੰਮ ਕਾਜ ਆ, ਤਾਰਾਂ ਦੇਖੋ ਕਿੱਦਾਂ ਮਤਲਬ ਕਿ ਤੁਰੀਆਂ ਫਿਰਦੀਆਂ ਲੱਦੀਆਂ ਪਈਆਂ ਬਰਸਾਤ ਦੇ ਮੌਸਮ ਦੇ ਵਿੱਚ, ਤਾਂ ਉੱਦਾਂ ਵੀ ਜਿਹੜਾ ਬਹੁਤ ਡੇਂਜਰਸ ਹੋ ਜਾਂਦੀਆਂ ਇਹਨਾਂ ਇਹ ਚੀਜ਼ਾਂ ਜੀ।
1: ਭਾਰੀ ਸਾਹਿਬ ਮੈਨੂੰ ਇਹਨਾਂ ਨਹੀਂ ਪਤਾ, ਮੈਂ ਜੈ ਸਿੰਘ ਹੁਣਾਂ ਆਪਾਂ ਜੇ ਕਿਤੇ ਕੰਟੈਕਟ ਦੇ ਵਿੱਚ ਆਏ ਜਾਂ ਉਹਨਾਂ ਨੂੰ ਵੀ ਬੇਨਤੀ ਕਰਾਂਗੇ ਕਿ ਵੱਡੇ ਵੱਡੇ ਕਾਲਜ ਯੂਨੀਵਰਸਿਟੀਆਂ ਜਿਹੜੀਆਂ ਹੈਗੀਆਂ ਤੁਹਾਡੇ ਕੋਲ ਟੀਮਾਂ ਵੀ ਹੈਗੀਆਂ, ਇੱਕ ਵਲੰਟੀਅਰ ਕੰਮ ਜ਼ਰੂਰ ਕਰਨ ਕਾਇੰਡਲੀ, ਜਿਹੜਾ ਹੈਗਾ ਸਾਲ 'ਚ ਇੱਕ ਵਿਜ਼ਿਟ ਇਹਨਾਂ ਦੇ ਕਰਕੇ, ਤੇ ਜਿਹੜਾ ਇਹੋ ਜਿਹਾ ਚੈੱਕ ਕਰ ਤਾਂ ਕਿ ਇਨ ਫਿਊਚਰ ਜਿਹੜਾ ਆ ਇਹ ਨੁਕਸਾਨ ਨਾ ਹੋਵੇ। ਮੈਂ ਆਪਣੇ ਪੱਧਰ ਦੇ ਉੱਤੇ ਇੰਨਾ ਕੰਮ ਜ਼ਰੂਰ ਕਰਨਾ ਹੈਗਾ ਆ, ਮੈਂ ਇਹ ਮੈਨੂੰ ਇੰਨੀ ਕੁ ਪਿੰਚ ਕੀਤੀ ਆ ਨਾ ਜੀ, ਮੇਰਾ ਮਤਲਬ ਮੂਡ ਇੰਨਾ ਅਪਸੈਟ ਹੋਇਆ ਕਿ ਮੈਂ ਆਪਣਾ ਜਿਹੜਾ ਪਿੰਡ ਦਾ ਪ੍ਰਾਇਮਰੀ ਸਕੂਲ ਆ ਉਹਦੇ ਵਾਸਤੇ ਮੈਂ ਬੰਦੇ ਨੂੰ ਦਿਹਾੜੀ ਦੇ ਕੇ ਨਾ ਜੀ ਬਿਜਲੀ ਵਾਲੇ ਨੂੰ ਇਲੈਕਟ੍ਰੀਸ਼ੀਅਨ, ਵੀ ਭਾਈ ਉੱਥੇ ਦੀਆਂ ਤਾਰਾਂ ਚੈੱਕ ਕਰਿਆ ਤੇ ਉੱਥੇ ਦਾ ਇਹ ਦੇਖਿਆ ਵੀ ਉੱਥੇ ਕੋਈ ਏਦਾਂ ਦੀ ਕਰੰਟ ਦੀ ਲੀਕੇਜ ਤਾਂ ਨਹੀਂ, ਕੋਈ ਬੱਚਾ ਕੋਈ ਨੁਕਸਾਨ ਨਾ ਹੋ ਜਾਏ। ਮੈਂ ਆਪਣੇ ਆਪਣੇ ਪੱਧਰ ਤੇ ਜੇ ਇੱਕ ਇੱਕ ਬੰਦਾ ਵੀ ਇੱਕ ਇੱਕ ਰਿਸਪੋਂਸੀਬਿਲਟੀ ਓਨ ਕਰੇ ਤੇ ਅਸੀਂ ਹੋ ਸਕਦਾ ਏਦਾਂ ਦਾ ਕੋਈ ਬੱਚਾ ਜਿਹੜਾ ਹੈਗਾ ਸ਼ਾਈਨਿੰਗ ਉਹਨੂੰ ਬਚਾ ਸਕਦੇ ਹੋਈਏ ਜੀ। ਕੁਛ ਨੀ ਫਰਕ ਪੈਂਦਾ ਸਰ, ਇਹ ਕੰਮ ਕਰਨ ਵਾਲੇ ਹੈਗੇ ਆ ਜੀ, ਅਸੀਂ ਸਰਕਾਰਾਂ ਤੇ ਵੀ ਨੀ ਡਿਪੈਂਡ ਰਹਿ ਸਕਦੇ ਕਿ ਸਾਡਾ ਮਾੜਾ ਜਾਂ ਸਾਨੂੰ ਮਾੜਾ ਜਾਂ ਇਹ ਲੱਗਦੀ ਹੈਗੀ ਆ, ਤੇ ਇੰਨਾ ਇੰਨਾ ਕੁ ਕੰਮ ਵੀ ਕਰ ਲਈਏ ਤੇ ਉਹ ਜ਼ਿਆਦਾ ਵਧੀਆ ਹੈਗਾ ਆ।
0: ਬਿਲਕੁਲ
1: ਜੀ ਭਰਾ ਸਾਹਿਬ ਜੀ,
0: ਥੈਂਕ ਯੂ ਸੈਂਟ ਸਾਹਿਬ, ਬਹੁਤ ਬਹੁਤ ਸ਼ੁਕਰੀਆ।
1: ਥੈਂਕ ਯੂ ਜੀ, ਸ਼ੁਕਰੀਆ ਜੀ ਸਮਾਂ ਦੇਣ ਲਈ, ਧੰਨਵਾਦ ਭਾਰਤ
0: ਸਾਹਿਬ,
1: ਸਤਿ ਸ੍ਰੀ ਅਕਾਲ ਸਾਰਿਆਂ ਨੂੰ।
0: ਲੋ ਦੋਸਤੋ, ਇਹ ਸਨ ਜੀ ਐਡਵੋਕੇਟ ਰਾਜਨ ਸੈਣੀ ਸਾਹਿਬ, ਜੁੜੇ ਸਨ ਗੱਲਬਾਤ ਕਰਕੇ ਗਏ ਆ, ਤੇ ਬੜੇ ਦੁੱਖ ਦੀ ਖਬਰ ਵੀ ਆ ਜਿਹੜੀ ਸ਼ੁਰੂ ਚ ਕੀਤੀ ਸੀਗੀ, ਮੰਦਭਾਗੀ ਘਟਨਾ ਕਹਿ ਸਕਦੇ ਆ ਜਾਂ ਅਣਗਹਿਲੀ ਕਹਿ ਸਕਦੇ ਆ। ਤੇ ਬਾਕੀ ਲਾਈਨਾਂ ਤੁਹਾਡੇ ਲਈ ਵੀ ਦੋਸਤੋ ਖੁੱਲੀਆਂ ਨੇ, +358449761961 ਸਟੂਡੀਓ ਦਾ ਨੰਬਰ ਹੈ। ਤੇ ਜਾਣੀਆਂ ਚਾਲ ਸਾਹਿਬ ਦੇ ਇਲਾਕੇ ਦੀ ਗੱਲ ਹੋਈ ਆ, ਉਹ ਵੀ ਹਾਲਾਤ ਦੱਸ ਸਕਦੇ ਨੇ ਕਿਸ ਤਰ੍ਹਾਂ ਦੇ ਹਾਲਾਤ ਨੇ ਉਹਨਾਂ ਦੇ ਇਲਾਕਿਆਂ ਦੇ ਵਿੱਚ। ਤੇ ਬਾਕੀ ਵਿਦੇਸ਼ੀ ਖਬਰਾਂ ਜਾਂ ਉਹਨਾਂ ਦੇ ਵੱਲ ਨੂੰ ਝਾਤ ਮਾਰਨ ਦੀ ਨਾਲ ਨਾਲ ਕੋਸ਼ਿਸ਼ ਕਰਦੇ ਆ। ਤੇ +358449761962 ਸਟੂਡੀਓ ਦਾ ਨੰਬਰ ਹੈ, ਤੇ ਲਾਈਨਾਂ ਤੁਹਾਡੇ ਲਈ ਵੀ ਖੁੱਲੀਆਂ ਨੇ, ਕਾਲ ਤੁਸੀਂ ਕਰ ਸਕਦੇ ਹੋ। ਤੇ ਵਿਦੇਸ਼ੀ ਖਬਰਾਂ ਦੇ ਵੱਲ ਨੂੰ ਦੋਸਤੋ ਚੱਲਦੇ ਆ ਥੋੜਾ ਜਿਹਾ, ਤੇ ਗੱਲਾਂ ਬਾਤਾਂ ਬਾਹਰ ਦੇ ਮੁਲਕਾਂ ਦੀਆਂ ਵੀ ਤੁਹਾਨੂੰ ਕੁਝ ਸੁਣਾਉਂਦੇ ਆਂ, ਤੇ ਉਸ ਤੋਂ ਬਾਅਦ ਨਾਲ ਦੀ ਨਾਲ ਫਰਾਂਸ ਦੇ ਵਿੱਚ ਜੋ ਕੁਝ ਵਾਪਰ ਰਿਹਾ ਤੇ ਇਸੇ ਤਰ੍ਹਾਂ ਗੱਲ ਕਰਾਂਗੇ। ਗੁਰਦੁਆਰਿਆਂ ਦੇ ਵਿੱਚ ਯੋਗਾ ਕਲਾਸਾਂ ਹੋਣ ਦਾ ਵਿਵਾਦ ਜਿਹੜਾ ਸੀ, ਉਹ ਜਿਸ ਦੇ ਬਾਰੇ ਜਥੇਦਾਰ ਸਾਹਿਬ ਨੇ ਅੱਜ ਬਿਆਨ ਦਿੱਤਾ, ਇਹਨਾਂ ਚੀਜ਼ਾਂ ਦੇ ਉੱਤੇ ਰੋਕ ਲਾਈ ਹੈ, ਉਹਨੂੰ ਵੀ ਵਿਸਤਾਰ ਦੇ ਵਿੱਚ ਲੈਂਦੇ ਅੱਗੇ ਜਾ ਕੇ। ਤੇ ਬਾਕੀ ਜੇ ਸਮਾਂ ਇਜਾਜ਼ਤ ਦੇਵੇਗਾ ਨਾਲ ਨਾਲ ਗੱਲ ਕਰਾਂਗੇ ਗਦਰੀ ਬਾਬਾ ਬੂਝਾ ਸਿੰਘ ਹੋਣਾ ਦੀ, ਜੋ ਭਾਰਤ ਦੀ ਆਜ਼ਾਦੀ ਦੇ ਲਈ ਲੜੇ ਪਰ ਆਜ਼ਾਦ ਹਿੰਦੁਸਤਾਨ ਦੇ ਵਿੱਚ ਪੁਲਿਸ ਮੁਕਾਬਲੇ ਦੇ ਦੌਰਾਨ ਮਾਰੇ ਗਏ, ਉਹਨਾਂ ਦਾ ਜ਼ਿਕਰ ਅੱਜ ਕਰਨ ਦੀ ਖਾਸ ਕੋਸ਼ਿਸ਼ ਰਹੇਗੀ। ਉਹਨਾਂ ਦਾ ਦਿਹਾੜਾ ਵੀ ਹੈ ਤੇ ਲਾਈਨਾਂ ਤੁਹਾਡੇ ਲਈ ਖੁੱਲੀਆਂ ਰਹਿਣਗੀਆਂ। ਤੇ ਪ੍ਰੋਗਰਾਮਾਂ ਨੂੰ ਸਪੋਰਟ ਕੀਤਾ ਹਰਵਿੰਦਰ ਜੌਲ ਭੈਣ ਜੀ, ਸੁਮਿਤ ਜੌਲ ਜੀ, ਜਗਦੇਵ ਸੰਧੂ ਜੀ, ਸਿਕੰਦਰ ਸਿੰਘ ਔਜਲਾ, ਮਹੇਸ਼ ਜੀ, ਭਾਨ ਸਿੰਘ ਗਰੇਵਾਲ ਜੀ, ਸੁਰਿੰਦਰ ਕੌਰ ਮਾਲ ਜੀ ਤੇ ਮਾਨ ਸਿੰਘ ਸੈਣੀ ਸਾਹਿਬ ਦਾ ਬਹੁਤ ਬਹੁਤ ਸ਼ੁਕਰੀਆ ਤੇ ਧੰਨਵਾਦ ਹੈ। ਲਓ ਦੋਸਤੋ, ਵਿਦੇਸ਼ੀ ਖਬਰਾਂ ਦੇ ਵੱਲ ਨੂੰ ਝਾਤ ਮਾਰਦੇ ਹਾਂ, ਨਾਲ ਨਾਲ ਤੁਹਾਡੇ ਸੁਨੇਹੇ ਵੀ ਆ ਰਹੇ ਨੇ, ਉਹਨਾਂ ਦਾ ਵੀ ਜਿਹੜਾ ਜ਼ਰੂਰ ਪੁੱਛ ਦੱਸ ਕਰਾਂਗੇ। ਤੇ ਗੱਲ ਕਰਦੇ ਹਾਂ ਆਪਾਂ ਦੇਸ਼ ਤੇ ਵਿਦੇਸ਼ ਦੀਆਂ ਖਬਰਾਂ ਦੀ ਹੁਣ, ਜਿਸਦੇ ਵਿੱਚ ਵੀਅਤਨਾਮ ਦੀਆਂ ਫੈਕਟਰੀਆਂ ਦੇ ਉੱਤੇ ਅਮਰੀਕੀ ਅਧਿਕਾਰੀਆਂ ਨੇ ਛਾਪਾਮਾਰੀ ਕੀਤੀ ਹੈ, ਚੀਨ ਦੇ ਨਾਲ ਕੁਨੈਕਸ਼ਨਾਂ ਦੀ ਜਾਂਚ ਕੀਤੀ ਗਈ ਹੈ। ਅਮਰੀਕਾ ਦੇ ਜਿਹੜਾ ਕਸਟਮ ਅਧਿਕਾਰੀ ਨੇ, ਉਹਨਾਂ ਨੇ ਵੀਅਤਨਾਮ ਦੇ ਵਿੱਚ ਚੀਨ ਦੇ ਨਾਲ ਸੰਬੰਧਿਤ ਕਈ ਫੈਕਟਰੀਆਂ ਦੇ ਵਿੱਚ ਅਚਾਨਕ ਹੀ ਛਾਪੇਮਾਰੀ ਕਰਤੀ। ਇਹ ਕਾਰਵਾਈ ਜਿਹੜਾ ਇਹ ਯਕੀਨੀ ਬਣਾਉਣ ਦੇ ਲਈ ਕੀਤੀ ਗਈ ਹੈ ਕਿ ਚੀਨੀ ਕੰਪਨੀਆਂ ਅਮਰੀਕੀ ਟੈਰਿਫ ਤੋਂ ਬਚਣ ਦੇ ਲਈ ਵੀਅਤਨਾਮ ਦੇ ਰਾਹੀਂ ਆਪਣੇ ਉਤਪਾਦ ਅਮਰੀਕਾ ਨਾ ਭੇਜ ਰਹੀਆਂ ਹੋਣ। ਮੀਡੀਆ ਰਿਪੋਰਟਾਂ ਦੇ ਅਨੁਸਾਰ ਅਮਰੀਕੀ ਅਧਿਕਾਰੀਆਂ ਨੇ ਫੈਕਟਰੀਆਂ ਦੇ ਦਸਤਾਵੇਜ਼ਾਂ, ਕੱਚੇ ਮਾਲ ਦੇ ਸਰੋਤਾਂ ਤੇ ਉਤਪਾਦਨ ਪ੍ਰਕਿਰਿਆ ਦੀ ਜਾਂਚ ਕੀਤੀ ਹੈ ਤਾਂ ਜੋ ਇਹ ਤੈਅ ਕੀਤਾ ਜਾ ਸਕੇ ਕਿ ਉਤਪਾਦਨ ਦੇ ਵਿੱਚ ਵੀਅਤਨਾਮ ਵਿੱਚ ਜਿਹੜਾ ਕਿੰਨਾ ਲੋਕਲ ਵੈਲਿਊ ਐਡੀਸ਼ਨ ਜਿਹੜਾ ਕੀਤਾ ਗਿਆ। ਇਸ ਛਾਪੇਮਾਰੀ ਦੇ ਦੌਰਾਨ ਅਧਿਕਾਰੀਆਂ ਨੇ ਸੰਭਾਵੀ ਸੋਫਟਵੇਅਰ ਇੰਟੈਲੈਕਚੁਅਲ ਪ੍ਰੋਪਰਟੀ ਦੀਆਂ ਜਿਹੜੀਆਂ ਉਲੰਘਣਾਵਾਂ ਦੀ ਵੀ ਸਖ਼ਤੀ ਦੇ ਨਾਲ ਜਿਹੜੀ ਹੈ ਜਾਂਚ ਕੀਤੀ ਹੈ, ਜਿਸ ਦੇ ਵਿੱਚ ਜਾਂਚ ਤੋਂ ਬਾਅਦ ਵੀਅਤਨਾਮੀ ਉਦਯੋਗ ਜਗਤ ਦੇ ਵਿੱਚ ਇਹ ਚਿੰਤਾ ਬਣ ਗਈ ਹੈ ਕਿ ਅਮਰੀਕਾ ਵੀਅਤਨਾਮੀ ਵਸਤੂਆਂ ਦੇ ਉੱਤੇ ਕਿਤੇ ਹੋਰ ਵੀ ਜ਼ਿਆਦਾ ਟੈਰਿਫ ਲਗਾ ਸਕਦਾ ਹੈ। ਇੱਕ ਪਾਸੇ ਸ਼ਾਂਤੀ ਦੀ ਗੱਲ ਤੇ ਦੂਸਰੇ ਪਾਸੇ ਧਮਕੀਆਂ। ਮਹਾਂਯੁੱਧ ਰੋਕਣ ਦੀ ਕੋਸ਼ਿਸ਼ ਦੇ ਵਿੱਚ ਅਮਰੀਕਾ ਤੇ ਈਰਾਨ ਵਿਚਾਲੇ ਮੁੜ ਗੱਲਬਾਤ ਕਰਾਉਣ ਦੀਆਂ ਕੋਸ਼ਿਸ਼ਾਂ ਤੇਜ਼ ਕਰ ਦਿੱਤੀਆਂ ਗਈਆਂ। ਅਮਰੀਕਾ ਤੇ ਈਰਾਨ ਵਿਚਾਲੇ ਹਮਲੇ ਰੁਕਣ ਤੋਂ ਬਾਅਦ ਵਿਚੋਲਿਆਂ ਨੇ ਦੋਵਾਂ ਦੇਸ਼ਾਂ ਨੂੰ ਗੱਲਬਾਤ ਦੀ ਮੇਜ਼ ਦੇ ਉੱਤੇ ਵਾਪਸ ਲਿਆਉਣ ਦੀ ਦਿਸ਼ਾ ਦੇ ਵੱਲ ਤਰੱਕੀ ਕੀਤੀ ਹੈ। ਖੇਤਰੀ ਅਧਿਕਾਰੀਆਂ ਨੇ ਸੋਮਵਾਰ ਕੱਲ੍ਹ ਬੀਤੇ ਰਾਤ ਦੇ ਵਿੱਚ ਇਸ ਦੇ ਸੰਬੰਧੀ ਜਾਣਕਾਰੀ ਸਪਸ਼ਟ ਕੀਤੀ ਹੈ ਤੇ ਅਮਰੀਕੀ ਰਾਸ਼ਟਰਪਤੀ ਟਰੰਪ ਨੇ ਕਿਹਾ ਕਿ ਈਰਾਨ ਨੇ ਖੁਦ ਅੱਗੇ ਆ ਕੇ ਗੱਲਬਾਤ ਦੀ ਪੇਸ਼ਕਸ਼ ਕੀਤੀ ਹੈ ਕਿਉਂਕਿ ਅਸੀਂ ਉਨ੍ਹਾਂ ਦੇ ਉੱਤੇ ਬਹੁਤ ਜ਼ੋਰਦਾਰ ਹਮਲਾ ਕਰ ਰਹੇ ਹਾਂ ਤੇ ਹਾਲਾਂਕਿ ਈਰਾਨ ਦਾ ਕਹਿਣਾ ਹੈ ਕਿ ਦੋਵਾਂ ਦੇਸ਼ਾਂ ਵਿਚਕਾਰ ਇਸ ਸਮੇਂ ਕੋਈ ਵੀ ਸਿੱਧੀ ਗੱਲਬਾਤ ਨਹੀਂ ਹੋ ਰਹੀ। ਟਰੰਪ ਨੇ ਸੋਮਵਾਰ ਕੱਲ੍ਹ ਜਿਹੜਾ ਜਹਾਜ਼ ਦੇ ਦੌਰਾਨ ਹਵਾਈ ਜਹਾਜ਼ ਦੇ ਵਿੱਚ ਏਅਰਫੋਰਸ 1 ਦੇ ਉੱਤੇ ਸਵਾਰ ਪੱਤਰਕਾਰਾਂ ਨੂੰ ਕਿਹਾ ਕਿ ਸਾਡੀ ਗੱਲਬਾਤ ਚੰਗੀ ਤਰ੍ਹਾਂ ਚੱਲ ਰਹੀ ਹੈ ਤੇ ਹੁਣ ਦੇਖਦੇ ਹਾਂ ਕਿ ਅੱਗੇ ਕੀ ਹੁੰਦਾ ਹੈ। ਮੈਨੂੰ ਲੱਗਦਾ ਕਿ ਅਸੀਂ ਕਿਸੇ ਨਤੀਜੇ ਦੇ ਉੱਤੇ ਪਹੁੰਚ ਸਕਦੇ ਹਾਂ। ਜੇਕਰ ਅਜਿਹਾ ਹੁੰਦਾ ਹੈ ਤਾਂ ਇਹ ਬਹੁਤ ਵਧੀਆ ਹੋਵੇਗਾ ਤੇ ਜੇਕਰ ਨਹੀਂ ਤਾਂ ਫਿਰ ਅਸੀਂ ਉਹ ਕਰਾਂਗੇ ਜੋ ਅਸੀਂ 2 ਦਿਨ ਪਹਿਲਾਂ ਕਰ ਰਹੇ ਸੀ। ਗੱਲਬਾਤ ਤੋਂ ਜਾਣੂ ਖੇਤਰੀ ਅਧਿਕਾਰੀਆਂ ਨੇ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ ਦੇ ਉੱਤੇ ਕਿਹਾ ਕਿ ਕਤਰ ਅਤੇ ਪਾਕਿਸਤਾਨ ਦੀ ਅਗਵਾਈ ਦੇ ਵਿੱਚ ਵਿਚੋਲੇ ਵਾਸ਼ਿੰਗਟਨ ਅਤੇ ਤਹਿਰਾਨ ਵਿਚਕਾਰ ਮਤਭੇਦਾਂ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰ ਰਹੇ ਤੇ ਉਨ੍ਹਾਂ ਦਾ ਉਦੇਸ਼ ਦੋਵਾਂ ਦੇਸ਼ਾਂ ਨੂੰ ਹਾਲ ਹੀ ਦੇ ਵਿੱਚ ਹੋਈ ਗੋਲੀਬਾਰੀ ਤੋਂ ਬਾਅਦ ਟੁੱਟੇ ਅਸਥਾਈ ਜੰਗਬੰਦੀ ਪ੍ਰਬੰਧ ਦੇ ਉੱਤੇ ਵਾਪਸ ਲਿਆਉਣਾ ਹੈ। ਤੇ ਦੂਸਰੇ ਪਾਸੇ ਸਾਡੇ ਕੋਲ ਹਥਿਆਰ ਦੀ ਕੋਈ ਕਮੀ ਨਹੀਂ ਹੈ, ਕਹਿੰਦੇ ਵਾਧੂ ਹਥਿਆਰ ਹੈ। ਈਰਾਨ ਦੇ ਨਾਲ ਜੰਗ ਵਿਚਾਲੇ ਟਰੰਪ ਦਾ ਫਿਰ ਬਿਆਨ ਆ ਗਿਆ। ਟਰੰਪ ਨੇ ਕਿਹਾ ਕਿ ਈਰਾਨ ਦੇ ਨਾਲ ਤਣਾਅ ਵਿਚਾਲੇ ਅਮਰੀਕਾ ਦੇ ਹਥਿਆਰ ਖਤਮ ਨਹੀਂ ਹੋ ਰਹੇ। ਉਨ੍ਹਾਂ ਕਿਹਾ ਕਿ ਸਾਡੇ ਕੋਲ ਦੁਨੀਆਂ ਦੇ ਵਿੱਚ ਸਭ ਤੋਂ ਵੱਧ ਹਥਿਆਰ ਨੇ, ਲੋੜ ਤੋਂ ਵੀ ਵੱਧ। ਟਰੰਪ ਦਾ ਇਹ ਬਿਆਨ ਉਨ੍ਹਾਂ ਮੀਡੀਆ ਰਿਪੋਰਟਾਂ ਤੋਂ ਬਾਅਦ ਆਇਆ ਜਿਨ੍ਹਾਂ ਦੇ ਵਿੱਚ ਕਿਹਾ ਗਿਆ ਸੀ ਕਿ ਈਰਾਨ ਦੇ ਨਾਲ ਲਗਾਤਾਰ ਟਕਰਾਅ ਦੇ ਕਾਰਨ ਅਮਰੀਕਾ ਦੀਆਂ ਪੈਟਰੀਅਟ ਇੰਟਰਸੈਪਟਰ ਮਿਜ਼ਾਈਲਾਂ ਦਾ ਭੰਡਾਰ ਘਟ ਰਿਹਾ ਹੈ। ਬਿਆਨ ਦੇ ਤੁਰੰਤ ਬਾਅਦ ਟਰੰਪ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਟਰੁੱਥ ਸੋਸ਼ਲ ਦੇ ਉੱਤੇ ਕਈ ਜਿਹੜੀ AI ਤਸਵੀਰਾਂ ਸਾਂਝੀਆਂ ਕਰ ਦਿੱਤੀਆਂ ਤੇ ਇੱਕ ਤਸਵੀਰ ਦੇ ਵਿੱਚ ਈਰਾਨ ਦੇ ਸਭ ਤੋਂ ਵੱਡੇ ਤੇਲ ਐਕਸਪੋਰਟ ਕੇਂਦਰ ਖਾਰਗ ਆਈਲੈਂਡ ਦੇ ਉੱਤੇ ਹਵਾਈ ਹਮਲਾ ਦਿਖਾਇਆ ਗਿਆ। ਇਸ ਦੇ ਨਾਲ ਉਨ੍ਹਾਂ ਲਿਖਿਆ ਕਿ ਸਟ੍ਰਾਈਕ ਆਨ ਖਾਰਗ। ਇਸ ਤੋਂ ਬਾਅਦ ਉਨ੍ਹਾਂ ਕੁਝ ਹੋਰ AI ਤਸਵੀਰਾਂ ਪੋਸਟ ਕੀਤੀਆਂ ਜਿਨ੍ਹਾਂ ਦੇ ਵਿੱਚ ਇੱਕ ਈਰਾਨੀ ਤੇਲ ਟੈਂਕਰ ਤੇ ਅਮਰੀਕੀ ਝੰਡਾ ਨਜ਼ਰ ਆ ਰਿਹਾ ਹੈ। ਇੱਕ ਦੂਜੀ ਤਸਵੀਰ ਦੇ ਵਿੱਚ ਜਹਾਜ਼ ਨੂੰ ਉੜਦਾ ਹੋਇਆ ਦਿਖਾਇਆ ਗਿਆ ਜਿਸ ਦੇ ਨਾਲ ਲਿਖਿਆ ਸੀ ਨੋ ਮੋਰ ਇਜਨਜ। ਈਰਾਨ ਦੇ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਫਿਲਹਾਲ ਅਮਰੀਕਾ ਦੇ ਨਾਲ ਉਸਦੀ ਕੋਈ ਗੱਲਬਾਤ ਨਹੀਂ ਚੱਲ ਰਹੀ ਤੇ ਦੋਵਾਂ ਦੇਸ਼ਾਂ ਵਿਚਕਾਰ ਹਾਲ ਦੇ ਦਿਨਾਂ ਦੇ ਵਿੱਚ ਸੰਘਰਸ਼ ਰੁਕ ਗਿਆ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਇਜ਼ਮਾਇਲ ਬਾਗੀ ਨੇ ਜਿਹੜਾ ਪ੍ਰੈਸ ਕਾਨਫਰੰਸ ਦੇ ਦੌਰਾਨ ਕਿਹਾ ਕਿ ਵਿਚੋਲੇ ਅਮਰੀਕਾ ਦੇ ਵੱਲੋਂ ਸਾਨੂੰ ਮੌਜੂਦਾ ਹਾਲਾਤਾਂ ਦੇ ਨਾਲ ਜੁੜੇ ਸੰਦੇਸ਼ ਪਹੁੰਚਾ ਸਕਦੇ ਨੇ, ਪਰ ਇਸ ਸਮੇਂ ਅਮਰੀਕਾ ਦੇ ਨਾਲ ਸਾਡੀ ਕੋਈ ਗੱਲਬਾਤ ਨਹੀਂ ਹੋ ਰਹੀ ਹੈ। ਈਰਾਨ ਦੀ ਸੰਸਦ ਦੇ ਡਿਪਟੀ ਸਪੀਕਰ ਹਮੀਦ ਰੇਜ਼ਾ ਹਾਜੀ ਬਾ ਬਾਈ ਨੇ ਕਿਹਾ ਕਿ ਅਮਰੀਕਾ ਇਹ ਤੈਅ ਨਹੀਂ ਕਰ ਸਕਦਾ ਕਿ ਉਹ ਕਦੋਂ ਜੰਗ ਸ਼ੁਰੂ ਕਰੇਗਾ ਤੇ ਕਦੋਂ ਜੰਗਬੰਦੀ ਦਾ ਐਲਾਨ ਕਰੇਗਾ। ਉਨ੍ਹਾਂ ਕਿਹਾ ਕਿ ਈਰਾਨ ਅਜਿਹੇ ਕਦੇ ਨਹੀਂ ਹੋਣ ਦੇਣਗੇ। ਰੂਸ ਦੇ ਸਕੂਲਾਂ ਦੇ ਵਿੱਚ ਨਾਬਾਲਕਾਂ ਨੂੰ ਪਾਦਰੀ ਪੜ੍ਹਾ ਰਹੇ ਨੇ ਕੁਆਰੇਪਨ ਦਾ ਪਾਠ। ਰੂਸ ਦੇ ਵਿੱਚ ਆਰਥੋਡਾਕਸ ਜਿਹੜੀ ਹੈ ਰੂੜੀਵਾਦੀ ਜੋ ਲੋਕ ਨੇ ਪਦਾਰਥੀ ਜਿਹੜੇ ਚਾਹੇ ਧਰਮ ਕ੍ਰਿਸਚਨ ਹੀ ਹੈ ਪਰ ਉਹਨਾਂ ਦੀਆਂ ਵੱਖਰੀਆਂ ਵੱਖਰੀਆਂ ਜਿਹੜੀਆਂ ਜਿੱਦਾਂ ਕਿ ਆਪਣੇ ਸਿੱਖਾਂ ਦੇ ਵਿੱਚ ਵੱਖਰੇ ਵੱਖਰੇ ਇੰਸਟੀਟਿਊਟ ਹੈ ਇਹਨਾਂ ਦੇ ਵੀ ਹੈ ਆਰਥੋਡਾਕਸ। ਪਾਦਰੀ ਹੁਣ ਸਕੂਲਾਂ ਦੇ ਵਿੱਚ ਬੱਚਿਆਂ ਨੂੰ ਕੁਆਰੇਪਨ ਦਾ ਪਾਠ ਪੜ੍ਹਾ ਰਹੇ ਨੇ ਤੇ ਖਾਸ ਤੌਰ ਦੇ ਉੱਤੇ 9ਵੀਂ ਤੇ 11ਵੀਂ ਜਮਾਤ ਦੇ ਮੁੰਡਿਆਂ ਤੇ ਕੁੜੀਆਂ ਨੂੰ ਵਿਆਹ ਤੋਂ ਪਹਿਲਾਂ ਸੰਜਮ ਨੂੰ ਜਿਹੜਾ ਉਤਸ਼ਾਹਿਤ ਕਰਨ ਦੇ ਲਈ ਕੁਆਰੇਪਨ ਤੇ ਬ੍ਰਹਮਚਾਰੀਆਂ ਨੂੰ ਸਿਲੇਬਸ ਦੇ ਵਿੱਚ ਸ਼ਾਮਲ ਕੀਤਾ ਗਿਆ। ਰੂਸ ਦੇ ਵਿੱਚ ਡਿੱਗਦੀ ਜਨਮ ਦਰ ਨੂੰ ਰੋਕਣ ਅਤੇ ਰਵਾਇਤੀ ਪਰਿਵਾਰਕ ਮੁੱਲਾਂ ਨੂੰ ਉਤਸ਼ਾਹਿਤ ਕਰਨ ਦੇ ਲਈ ਕ੍ਰੈਮਲਿਨ ਨੇ ਇਹ ਨਵੀਂ ਨੀਤੀ ਅਪਣਾਈ ਹੈ। ਹੁਣ ਨਾਬਾਲਕਾਂ ਨੂੰ ਜਿਹੜਾ ਸੰਬੰਧ ਐਜੂਕੇਸ਼ਨ ਦੀ ਬਜਾਏ ਰੂਸ ਦੇ ਸਕੂਲਾਂ ਦੇ ਵਿੱਚ ਫੈਮਿਲੀ ਸਟੱਡੀਜ਼ ਕੋਰਸ ਜਿਹੜਾ ਸ਼ੁਰੂ ਕੀਤਾ ਗਿਆ। ਇਸ ਦੇ ਵਿੱਚ ਵਿਆਹ, ਮਾਤਾ ਪਿਤਾ ਬਣਨ ਅਤੇ ਪਰਿਵਾਰ ਦੀਆਂ ਰਵਾਇਤੀ ਭੂਮਿਕਾ ਦੇ ਉੱਤੇ ਜ਼ੋਰ ਦਿੱਤਾ ਜਾ ਰਿਹਾ ਹੈ। ਸੇਂਟ ਪੀਟਰਸਬਰਗ ਦੇ ਇੱਕ ਸਕੂਲ ਦੇ ਵਿੱਚ ਪਾਦਰੀ ਇਸ ਬਾਰੇ ਵਿਦਿਆਰਥੀਆਂ ਨੂੰ ਪੜ੍ਹਾ ਰਹੇ ਨੇ। ਚੀਨ ਦਾ ਗੈਰ ਕਾਨੂੰਨੀ ਮੱਛੀ ਫੜਨ ਵਾਲਾ ਸ਼ੈਡੋ ਫਲੀਟ ਬਣਿਆ ਵੱਡਾ ਖਤਰਾ ਤੇ ਕੱਲਾ ਇਹ ਨਹੀਂ, ਦੁਨੀਆਂ ਦੇ ਸਮੁੰਦਰਾਂ ਦੇ ਵਿੱਚ ਉਹ ਜੀਵ ਦੇ ਸਵਾਦ ਲਈ ਜਿੰਨੀ ਮੱਛੀ ਕੱਢੀ ਜਾਂਦੀ ਹੈ ਉਹਦੇ ਨਾਂ ਦੇ ਉੱਤੇ ਮੱਛੀ ਜਿਹੜਾ ਫੜਨ ਦੇ ਲਈ 4 ਤੋਂ 5 ਜੀਵ ਜਿਹੜੇ ਨੇ ਉਹ ਉਹਨਾਂ ਦਾ ਨਾਸ ਕੀਤਾ ਜਾਂਦਾ ਹੈ। ਉਹ ਚਾਹੇ ਵੇਲਸ ਨੇ, ਚਾਹੇ ਉਹ ਡੋਲਫਿਨਸ ਨੇ, ਚਾਹੇ ਉਹ ਸ਼ਾਰਕ ਹੈ ਤੇ ਚਾਹੇ ਉਹ ਕੱਛੂ ਕੰਮੇ ਨੇ ਸਮੁੰਦਰੀ ਤੇ ਹੋਰ ਜਿਹੜੀਆਂ ਐਸੀਆਂ ਜਿਹੜੀਆਂ ਚੀਜ਼ਾਂ ਨੇ ਜੀਵ ਨੇ ਉਹਨਾਂ ਨੂੰ ਨਸ਼ਟ ਮਾਰਿਆ ਜਾਂਦਾ ਹੈ, ਖਰਾਬ ਕੀਤਾ ਜਾਂਦਾ ਹੈ ਕਿਉਂਕਿ ਵੱਡੇ ਵੱਡੇ ਜਾਲ ਸਮੁੰਦਰ ਦੇ ਪਿੱਛੇ ਜਿਹੜਾ ਸਮੁੰਦਰ ਦੇ ਵਿੱਚ ਸ਼ਿਪ ਵੱਡੇ ਜਿਹੜੇ ਨੇ ਮੱਛੀ ਫਾਰਮਿੰਗ ਦਾ ਕੰਮ ਕਰਦੇ ਸਾਰਾ ਤੇ ਉਹ ਸਿੱਟ ਦਿੱਤੇ ਜਾਂਦੇ ਆ। ਕੁਆਂਟਲਾਂ ਦੇ ਟਨਾਂ ਦੇ ਟਨ ਮੱਛੀ ਇੱਕੋ ਜਾਲ ਦੇ ਵਿੱਚ ਫਸਾ ਕੇ ਬਾਹਰ ਕੱਢੀ ਜਾਂਦੀ ਹੈ। ਉਹਦੇ ਵਿੱਚ ਐਸੇ 3 ਤੋਂ 5 ਜੀਵ ਜਿਹੜੇ ਨੇ ਜਿਨ੍ਹਾਂ ਦੀ ਅਲਾਊਡ ਨਹੀਂ ਗੀ ਫਿਸ਼ਿੰਗ ਕਰਨੀ ਤੇ ਉਹਨਾਂ ਨੂੰ ਵਿੱਚ ਜਾਲ ਦੇ ਹਰ ਕੋਈ ਵਿੱਚ ਫਸ ਦਿੰਦਾ ਹੈ ਤੇ ਉਹਨਾਂ ਦਾ ਵੀ ਕਤਲੇਆਮ ਕਰਕੇ ਵਾਪਸ ਸਮੁੰਦਰ ਦੇ ਵਿੱਚ ਸਿੱਟ ਦਿੱਤਾ ਜਾਂਦਾ ਹੈ। ਇਹ ਅੱਜ ਦੀ ਗੱਲ ਨਹੀਂ, ਅੱਜ ਤੋਂ ਜਿਹੜੀ ਹੈ ਤਕਰੀਬਨ 10-12 ਸਾਲ ਪਹਿਲਾਂ ਦੀ ਗੱਲ ਵੀ ਮੈਂ ਕਰ ਚੁੱਕਾ। ਟਵਾਣਾ ਸਾਹਿਬ ਦੇ ਨਾਲ ਗੱਲ ਕੀਤੀ ਸੀ ਸ਼ੁਰੂ ਉਦੋਂ। ਦੀ ਕੋ ਕੌਨਸਪਰੈਸੀ ਨਾਮ ਦੀ ਇੱਕ ਸੀਰੀਜ਼ ਹੈ ਨੈੱਟਫਲਿਕਸ ਦੇ ਉੱਤੇ, ਅੱਜ ਤੋਂ 15 ਸਾਲ ਪਹਿਲਾਂ ਦੀ ਆਈ ਹੋਈ ਹੈ। ਉਹਦੇ ਵਿੱਚ ਬਹੁਤ ਸਾਰੀਆਂ ਐਸੀਆਂ ਫਾਊਂਡੇਸ਼ਨਾਂ ਨੇ ਇਹਨਾਂ ਚੀਜ਼ਾਂ ਦਾ ਜ਼ਿਕਰ ਕੀਤਾ ਹੋਇਆ। ਵੱਡੇ ਵੱਡੇ ਦਾਅਵੇ, ਗ੍ਰੀਨ ਗੈਸ ਹਾਊਸ ਜਿਹੜੇ ਨੇ, ਗ੍ਰੀਨ ਗੈਸ ਦੀ ਰੋਲ ਪੈਂਦਾ ਹੈ, CO2 ਦਾ ਰੋਲਾ ਪੈਂਦਾ ਹੈ, ਜਿਹੜੀਆਂ ਚੀਜ਼ਾਂ ਅਮਰੀਕਾ ਦੇ ਵਿੱਚ ਪਹਿਲਾਂ ਸੀ, ਵੱਡੀਆਂ ਵੱਡੀਆਂ ਫੋਰੈਸਟਾਂ ਤਬਾਹ ਕਰਕੇ ਉਹ ਇੰਡੀਆ ਨੂੰ ਦਿੱਤੀ ਜਾ ਰਹੀ ਹੈ ਚੀਜ਼ਾਂ ਕਿ ਉੱਥੇ ਪਾਈ ਪਾਮ ਦੇ ਜਿਹੜੇ ਨੇ ਓਇਲ, ਜਿਹੜਾ ਸਭ ਤੋਂ ਖਰਾਬ ਓਇਲ ਨੇ, ਉਹਨਾਂ ਨੂੰ ਜਿਹੜਾ ਪੈਦਾ ਕੀਤਾ ਜਾਵੇ ਤੇ ਫਸਲਾਂ ਵਾਲੀਆਂ ਜਿਹੜੀਆਂ ਜ਼ਮੀਨਾਂ ਨੇ ਉਹਨਾਂ ਨੂੰ ਤਬਾਹ ਕਰਕੇ ਉੱਥੇ ਜਿਹੜਾ ਇਹ ਚੀਜ਼ਾਂ ਜਿਹੜੀਆਂ ਪੈਦਾ ਕੀਤੀਆਂ ਜਾਣ। ਚੀਨ ਦਾ ਜਿਹੜਾ ਇਹ ਫਲੀਟ, ਸ਼ੈਡੋ ਫਲੀਟ ਫੜਿਆ ਹੈ, ਖਤਰਾ ਬਣਿਆ ਹੈ। ਚੀਨ ਦੇ ਗੈਰ ਕਾਨੂੰਨੀ ਡੂੰਘੇ ਸਮੁੰਦਰੀ ਮੱਛੀ ਫੜਨ ਵਾਲੇ ਉਦਯੋਗ ਨੇ ਸਮੁੰਦਰੀ ਵਾਤਾਵਰਨ ਪ੍ਰਣਾਲੀਆਂ ਨੂੰ ਜਿਹੜਾ ਤਬਾਹ ਕਰ ਦਿੱਤਾ ਹੈ। ਇਹ ਜਿਹੜਾ ਮਨੁੱਖੀ ਅਧਿਕਾਰਾਂ ਦੇ ਘਾਣ ਦਾ ਵੱਡਾ ਕੇਂਦਰ ਬਣਦਾ ਜਾ ਰਿਹਾ ਹੈ। ਜਾਣਕਾਰੀ ਦੇ ਮੁਤਾਬਕ ਇਸ ਉਦਯੋਗ ਦੀ ਆੜ ਦੇ ਵਿੱਚ ਵੱਡੇ ਪੱਧਰ ਦੇ ਉੱਤੇ ਜ਼ਬਰਦਸਤੀ ਮਜ਼ਦੂਰੀ ਕਰਵਾਈ ਜਾ ਰਹੀ ਹੈ ਤੇ ਜਿਸ ਦੇ ਕਾਰਨ ਅਣਗਿਣਤ ਮਜ਼ਦੂਰ ਖੁੱਲ੍ਹੇ ਸਮੁੰਦਰ ਦੇ ਵਿੱਚ ਇਹਨਾਂ ਜਹਾਜ਼ਾਂ ਦੇ ਉੱਤੇ ਫਸੇ ਹੋਏ ਨੇ। ਇਸ ਸ਼ੈਡੋ ਫਲੀਟ ਗੁਪਤ ਬੇੜੇ ਦੀਆਂ ਗਤੀਵਿਧੀਆਂ ਨੂੰ ਰੋਕਣ ਦੇ ਲਈ ਅਮਰੀਕੀ ਸੈਨੇਟਰ ਟੈਡ ਕਰੂਜ਼ ਨੇ ਪਿਛਲੇ ਸਾਲ $170 ਮਿਲੀਅਨ ਦਾ ਵਿਸ਼ੇਸ਼ ਫੰਡ ਸੁਰੱਖਿਅਤ ਕੀਤਾ ਸੀ ਤੇ ਇਸ ਰਾਸ਼ੀ ਦਾ ਮੁੱਖ ਮਕਸਦ ਚੀਨੀ ਜਹਾਜ਼ਾਂ ਦੀ ਨਿਗਰਾਨੀ ਕਰਨਾ ਤੇ ਉਹਨਾਂ ਦੇ ਸਹਾਇਕ ਜਹਾਜ਼ਾਂ ਦੇ ਉੱਤੇ ਅਮਰੀਕੀ ਸਰਕਾਰ ਦੇ ਵੱਲੋਂ ਪਾਬੰਦੀਆਂ ਲਗਾਉਣਾ ਸੀ। ਇੱਕ ਤਾਜ਼ਾ ਰਿਪੋਰਟ ਦੇ ਵਿੱਚ ਸਾਹਮਣੇ ਆਇਆ ਕਿ ਅਮਰੀਕਾ ਦੇ ਹੋਮਲੈਂਡ ਸੁਰੱਖਿਆ ਵਿਭਾਗ DHS ਨੇ ਸਾਬਕਾ ਸੈਕਟਰੀ ਕ੍ਰਿਸਟੀ ਐਲ ਨੋਇਮ ਦੀ ਜਿਹੜੀ ਅਗਵਾਈ ਹੇਠ ਇਸ ਪੈਸੇ ਦੀ ਵਰਤੋਂ ਨਿਰਧਾਰਤ ਮਕਸਦ ਦੇ ਲਈ ਨਹੀਂ ਕੀਤੀ। ਵਿਭਾਗ ਦੇ ਵੱਲੋਂ ਇਸ ਫੰਡ ਨੂੰ ਹੋਰ ਕੰਮਾਂ ਦੇ ਉੱਤੇ ਖਰਚ ਕਰ ਦਿੱਤਾ ਗਿਆ ਜਿਸ ਦੇ ਕਾਰਨ ਚੀਨ ਦੇ ਇਸ ਗੈਰ ਕਾਨੂੰਨੀ ਨੈਟਵਰਕ ਦੇ ਵਿਰੁੱਧ ਕੀਤੀ ਜਾਣ ਵਾਲੀ ਕਾਰਵਾਈ ਨੂੰ ਵੱਡਾ ਝਟਕਾ ਜਿਹੜਾ ਲੱਗਿਆ ਦੱਸਿਆ ਜਾ ਰਿਹਾ। ਕੱਲਾ ਚੀਨ ਹੀ ਨਹੀਂ, ਬਹੁਤ ਸਾਰੇ ਮੁਲਕ ਨੇ ਜੀ ਜਿਹੜੇ ਫਿਸ਼ਿੰਗ ਕਰਦੇ ਆ ਵੱਡੇ ਵੱਡੇ ਸਮੁੰਦਰਾਂ ਚੋਂ, ਡੂੰਘੇ ਸਮੁੰਦਰਾਂ ਚੋਂ ਮੱਛੀ ਕੱਢਦੇ ਆ। ਕੱਲਾ ਉਹਦੇ ਵਿੱਚ ਚੀਨ ਹੀ ਨਹੀਂ ਸ਼ਾਮਲ, ਹੋਰ ਵੀ ਮੁਲਕ ਨੇ। ਫਰਾਂਸ ਦੇ ਵਿੱਚ ਜੰਗਲਾਂ ਦੀ ਅੱਗ ਦੌਰਾਨ ਪਹਿਲੀ ਵਾਰ ਬਣੇ ਨੇ ਫਾਇਰ ਕਲਾਊਡ ਜਿਹੜੇ। ਫਰਾਂਸ ਦੇ ਵਿਚ ਵੱਡੇ ਪੱਧਰ ਦੇ ਉੱਤੇ ਜੰਗਲ ਦੀ ਅੱਗ ਦੇ ਨਾਲ ਜੂਝ ਰਹੇ ਫਾਇਰ ਫਾਈਟਰਾਂ ਨੇ ਇੱਕ ਖਤਰਨਾਕ ਘਟਨਾ ਦਾ ਸਾਹਮਣਾ ਕੀਤਾ ਹੈ ਜੋ ਉਹਨਾਂ ਦੇ ਵਿਚੋਂ ਬਹੁਤਿਆਂ ਨੇ ਪਹਿਲਾਂ ਕਦੇ ਨਹੀਂ ਦੇਖੀ ਸੀ, ਜਿਸ ਨੂੰ ਜਾਣ ਕੇ ਅੱਗ ਦਾ ਬੱਦਲ ਜਿਹੜਾ ਕਿਹਾ ਜਾਂਦਾ ਹੈ, ਪਾਇਰੋ ਕੁਮੂ ਲੋਨੀਬਸ ਜਾਂ ਅੱਗ ਦਾ ਬੱਦਲ। ਇਹ ਬੱਦਲ ਵੱਡੀਆਂ ਜੰਗਲੀ ਅੱਗਾਂ ਜਾਂ ਜਵਾਲਾਮੁਖੀ ਫਟਣ ਤੋਂ ਉੱਠਣ ਵਾਲੇ ਤੇਜ਼ ਗਰਮੀ ਦੇ ਦੁਆਰਾ ਜਿਹੜਾ ਪੈਦਾ ਹੁੰਦੇ ਨੇ ਉਹ ਬਿਜਲੀ ਪੈਦਾ ਕਰ ਸਕਦੇ ਨੇ ਤੇ ਬਲਦੇ ਹੋਏ ਅੰਗਿਆਰੇ ਉਛਾਲ ਸਕਦੇ ਨੇ ਜੋ ਹੋਰ ਅੱਗਾਂ ਨੂੰ ਭੜਕਾਉਂਦੇ ਨੇ। ਇਸ ਤੋਂ ਇਲਾਵਾ ਉਹ ਤੇਜ਼ ਜਿਹੜੇ ਅਨਿਜਮਤ ਹਵਾਵਾਂ ਪੈਦਾ ਕਰਦੇ ਨੇ ਜੋ ਅੱਗ ਨੂੰ ਹਵਾ ਦਿੰਦੇ ਨੇ ਤੇ ਅੰਗਿਆਰਿਆਂ ਨੂੰ ਖਿੰਡਾ ਦਿੰਦੇ ਨੇ। ਉਹ ਘੱਟ ਹੀ ਮੀਂਹ ਪੈਦਾ ਕਰਦੇ ਨੇ ਤੇ ਗਰੋਡੇ ਖੇਤਰ ਦੇ ਲਈ ਫਾਇਰ ਐਂਡ ਐਮਰਜੈਂਸੀ ਸੇਵਾਵਾਂ ਦੇ ਡਾਇਰੈਕਟਰ ਮਾਰਕ ਵਰਮੂ ਲੇ ਨੇ ਜਿਹੜਾ ਦੱਸਿਆ ਪ੍ਰੈਸ ਕਾਨਫਰੰਸ ਦੇ ਵਿਚ ਕਿਹਾ ਕਿ ਹਫ਼ਤੇ ਦੇ ਅੰਤ ਦੇ ਵਿਚ ਫਰਾਂਸ ਦੇ ਸਭ ਤੋਂ ਵੱਧ ਪ੍ਰਭਾਵਿਤ ਖੇਤਰਾਂ ਦੇ ਵਿਚੋਂ ਇਕ ਵਿਚ ਜਿਹੜਾ ਅੱਗ ਦੇ ਬੱਦਲ ਨੇ ਵਾਧੂ ਅੱਗਾਂ ਲਗਾਈਆਂ ਨੇ ਤੇ ਫਰਾਂਸ ਦੇ ਨੈਸ਼ਨਲ ਫਾਇਰ ਫਾਈਟਰਸ ਫੈਡਰੇਸ਼ਨ ਦੇ ਬੁਲਾਰੇ ਲੈਫਟੀਨੈਂਟ ਕਰਨਲ ਏਰਿਕ ਬਰੋਕਾਡੀ ਨੇ ਜਿਹੜਾ ਏ ਐਫ ਪੀ ਨੂੰ ਦੱਸਿਆ ਕਿ ਹਾਲਾਂਕਿ ਕੈਨੇਡਾ ਤੇ ਆਸਟ੍ਰੇਲੀਆ ਦੇ ਵਿਚ ਅਜਿਹੀਆਂ ਅੱਗਾਂ ਅਕਸਰ ਲੱਗਦੀਆਂ ਨੇ ਤੇ ਪਹਿਲੀ ਵਾਰ ਫਰਾਂਸ ਦੇ ਵਿਚ ਵਾਪਰਿਆ, ਅੱਗ ਬੁਝਾਉਣ ਦੇ ਲਈ ਵਾਲੀਆਂ ਲਈ ਜਿਹੜਾ ਇੱਕ ਵੱਡੀ ਚੁਣੌਤੀ ਜਿਹੜਾ ਬਣਿਆ ਹੋਇਆ। ਅੱਗ ਦੇ ਬੱਦਲਾਂ ਦੀ ਘਟਨਾ ਅੱਗ ਬੁਝਾਉਣ ਵਾਲਿਆਂ ਲਈ ਜਿਹੜਾ ਬਹੁਤ ਵੱਡੀਆਂ ਚੁਣੌਤੀਆਂ ਖੜੀਆਂ ਕਰਦੀ ਹੈ। ਨਾਸਾ ਦੇ ਅਨੁਸਾਰ ਇਹ ਬੱਦਲ ਅੱਗ ਬੁਝਾਉਣ ਦੇ ਯਤਨਾਂ ਦੇ ਵਿਚ ਰੁਕਾਵਟ ਪੈਦਾ ਕਰਦੇ ਨੇ ਤੇ ਭਾਈਚਾਰਿਆਂ ਨੂੰ ਭਾਰੀ ਨੁਕਸਾਨ ਪਹੁੰਚਾ ਸਕਦੇ ਨੇ। ਸੋਮਵਾਰ ਨੂੰ ਕੱਲ ਬੀਤੇ ਚ ਫਰਾਂਸ ਅਤੇ ਸਪੇਨ ਦੇ ਵਿਚ ਅੱਗ ਬੁਝਾਉਣ ਵਾਲਿਆਂ ਨੇ ਬਿਹਤਰ ਮੌਸਮੀ ਸਥਿਤੀਆਂ ਦਾ ਫਾਇਦਾ ਉਠਾਉਂਦੇ ਹੋਏ ਭਿਆਨਕ ਜੰਗਲੀ ਅੱਗ ਨੂੰ ਕਾਬੂ ਦੇ ਵਿਚ ਲਿਆਉਣ ਦੀ ਕੋਸ਼ਿਸ਼ ਕੀਤੀ ਹੈ ਕਿਉਂਕਿ ਕੁਝ ਦਿਨਾਂ ਤੋਂ ਮੀਂਹ ਪੈ ਰਿਹਾ ਇਹਨਾਂ ਮੁਲਕਾਂ ਦੇ ਵਿਚ ਵੀ। ਦੋਵੇਂ ਦੇਸ਼ ਅੱਗ ਬੁਝਾਉਣ ਦੇ ਲਈ ਤੁਰੰਤ ਕੰਮ ਕਰ ਰਹੇ ਨੇ ਕਿਉਂਕਿ ਇਸ ਹਫ਼ਤੇ ਦੇ ਅੰਤ ਦੇ ਵਿਚ ਖੇਤਰ ਚ ਇਕ ਹੋਰ ਗਰਮੀ ਦੀ ਲਹਿਰ ਦੀ ਭਵਿੱਖਬਾਣੀ ਕੀਤੀ ਗਈ ਹੈ ਤੇ ਪੱਛਮੀ ਯੂਰਪ ਨੇ ਇਸ ਸਾਲ ਦੇ ਵਿਚ ਇਕ ਬਹੁਤ ਹੀ ਗਰਮ ਅਤੇ ਖੁਸ਼ ਗਰਮੀ ਦਾ ਅਨੁਭਵ ਵੀ ਕੀਤਾ ਹੈ। ਇਸੇ ਤਰ੍ਹਾਂ US ਰਸ਼ੀਆ ਸਪੇਸ ਹਮਲਾ ਜਿਹੜਾ ਕਜ਼ਾਕਿਸਤਾਨ ਦੇ ਵਿਚ ਸੁਰੱਖਿਅਤ ਉਤਰਿਆ। ਆਖਰੀ ਖ਼ਬਰਾਂ ਨੇ ਕੌਮਾਂਤਰੀ ਪੁਲਾੜ ਸਟੇਸ਼ਨ ਦੇ ਵਿਚ 8 ਮਹੀਨੇ ਬਿਤਾਉਣ ਦੇ ਮਗਰੋਂ ਅਮਰੀਕੀ ਰੂਸੀ ਪੁਲਾੜ ਅਮਲਾ ਐਤਵਾਰ ਨੂੰ ਕਜ਼ਾਕਿਸਤਾਨ ਦੇ ਮੈਦਾਨਾਂ ਦੇ ਵਿਚ ਸੁਰੱਖਿਅਤ ਉਤਾਰ ਲਿਆ ਗਿਆ। ਨਾਸਾ ਪੁਲਾੜ ਯਾਤਰੀ ਕ੍ਰਿਸ ਵਿਲੀਅਮਸ ਅਤੇ ਰੂਸੀ ਅਮਲੇ ਦੇ ਮੈਂਬਰ ਸਰਗੇਈ ਕੁਡ ਸਵਰਚ ਕੋਵ ਤੇ ਸਰਗੇਈ ਮਕੇਵ ਆਪਣੇ ਸਜੂਜ MS-28 ਪੁਲਾੜ ਵਾਹਨ ਦੇ ਵਿਚ ਸਵਾਰ ਹੋ ਕੇ ਸੁਰੱਖਿਅਤ ਉਤਰੇ ਹੈ। ਇਹ ਵਾਹਨ ਜੈਜਕ ਜਗਾਨ ਦੇ ਦੱਖਣ ਪੂਰਬ ਦੇ ਵਿਚ ਨਿਰਧਾਰਿਤ ਸਥਾਨ ਦੇ ਉੱਤੇ ਪੈਰਾਸ਼ੂਟ ਦੀ ਸਹਾਇਤਾ ਦੇ ਨਾਲ ਆਸਾਨੀ ਨਾਲ ਉਤਰਿਆ ਹੈ ਤੇ ਓਰਬਿਟ ਆਊਟ ਪੋਸਟ ਦੇ ਉੱਤੇ ਉਨ੍ਹਾਂ ਦਾ 241 ਦਿਨਾਂ ਦਾ ਸਮਾਂ ਵਿਲੀਅਮ ਦੇ ਮਕੇਵ ਦੇ ਲਈ ਪਹਿਲਾ ਪੁਲਾੜ ਮਿਸ਼ਨ ਸੀ ਜਦੋਂ ਕਿ ਕੁਡ ਸਵਰਚ ਕੋਵ ਦੇ ਲਈ ਇਹ ਦੂਜਾ ਮਿਸ਼ਨ ਸੀ। ਅਮਲੇ ਨੂੰ ਹੈਲੀਕਾਪਟਰ ਦੇ ਉੱਤੇ ਕਾਰਾਗਾਡਾ ਲਿਜਾਇਆ ਗਿਆ ਤੇ ਜਿੱਥੋਂ ਵਿਲੀਅਮਸ ਜਹਾਜ਼ ਦੇ ਉੱਤੇ ਹਿਊਸਟਨ ਦੇ ਵਿਚ ਨਾਸਾ ਦੇ ਜੌਨਸਨ ਪੁਲਾੜ ਸੈਂਟਰ ਮੁੜੇਗਾ ਜਦੋਂ ਕਿ ਕੁਡ ਸਵਰਚ ਕੋਵ ਜਿਹੜੇ ਨੇ ਤੇ ਮਕੇਵ ਮਾਸਕੋ ਕੋਲ ਸਟਾਰ ਸਿਟੀ ਦੇ ਆਪਣੇ ਸਿਖਲਾਈ ਬੇਸ ਦੇ ਲਈ ਉਡਾਣ ਭਰਨਗੇ। ਰੂਸ ਅਤੇ ਅਮਰੀਕਾ ਜੋ ਕਦੇ ਸੀਤ ਜੰਗ ਦੇ ਦੌਰਾਨ ਪੁਲਾੜ ਦੀ ਦੌੜ ਦੇ ਵਿਚ ਰਵਾਇਤੀ ਵਿਰੋਧੀ ਸਨ, ਹੁਣ ਉਹ ਪੁਲਾੜ ਸਟੇਸ਼ਨਾਂ ਦੇ ਉੱਤੇ ਤੇ ਹੋਰ ਪ੍ਰੋਜੈਕਟਾਂ ਦੇ ਵਿਚ ਇਕ ਦੂਜੇ ਦੇ ਸਹਿਯੋਗੀ ਬਣੇ ਹੋਏ ਨੇ। ਲੋ ਦੋਸਤੋ, ਇਹ ਸਾਂਝੀ ਦੇਸ਼ ਭੇਦ ਦੀਆਂ ਖ਼ਬਰਾਂ ਤੇ ਲਾਈਨਾਂ ਤੁਹਾਡੇ ਲਈ ਖੁੱਲੀਆਂ ਨੇ। ਗੱਲਬਾਤ ਕਰਨੀ ਚਾਹੁੰਦੇ ਹੋ ਤਾਂ ਨਿੱਘਾ ਸਵਾਗਤ ਹੈ ਤੇ ਗੱਲ ਕਰਦਿਆਂ ਨਾਲ ਅੱਜ ਦੀ ਜਿਹੜੀ ਖ਼ਬਰ ਸੀਗੀ ਖਾਸ ਤੇ ਫਰਾਂਸ ਦੇ ਵਿਚ ਭਾਰਤੀ ਕੰਪਨੀ ਜਿਹੜੀ ਹੈ ਇਨਫੋਰਸਿਸ ਤੇ ਲੱਗਿਆ 1.90 ਕਰੋੜ ਰੁਪਏ ਦਾ ਜੁਰਮਾਨਾ। ਕਾਹਦੇ ਲਈ ਲੱਗਿਆ? ਭਾਰਤ ਦੀ IT ਕੰਪਨੀ ਇਨਫੋਰਸਿਸ ਨੂੰ ਫਰਾਂਸ ਦੇ ਲੇਬਰ ਅਥਾਰਟੀ ਦੇ ਵੱਲੋਂ 1,75,000 ਯੂਰੋ ਭਾਵ ਲਗਭਗ 1.90 ਕਰੋੜ ਰੁਪਏ ਦਾ ਜੁਰਮਾਨਾ ਲਗਾਇਆ ਗਿਆ। ਇਹ ਕਾਰਵਾਈ ਕੰਪਨੀ ਦੇ ਕਰਮਚਾਰੀਆਂ ਦੇ ਕੰਮ ਦੇ ਘੰਟੇ ਦਰਜ ਕਰਨ ਵਾਲੇ ਟਾਈਮ ਟਰੈਕਿੰਗ ਸਿਸਟਮ ਦੇ ਵਿਚ ਖਾਮੀਆਂ ਮਿਲਣ ਤੋਂ ਬਾਅਦ ਕੀਤੀ ਗਈ ਹੈ। ਇਹ ਖ਼ਬਰ ਸਾਹਮਣੇ ਆਉਣ ਤੋਂ ਬਾਅਦ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਤੇ ਨਵੀਂ ਚਰਚਾ ਛਿੜ ਗਈ। ਕਈ ਸੋਸ਼ਲ ਮੀਡੀਆ ਯੂਜ਼ਰਸ ਜਿਹੜੇ ਨੇ ਇਸ ਦਾ ਜ਼ਿਕਰ ਇਨਫੋਰਸਿਸ ਦੇ ਸਹਿ ਸੰਸਥਾਪਕ ਨਰਾਇਣ ਮੂਰਤੀ ਦੇ 70 ਘੰਟੇ ਕੰਮ ਵਾਲੇ ਬਿਆਨ ਦੇ ਨਾਲ ਕਰ ਰਹੇ ਨੇ। ਇਨਫੋਸਿਸ ਦੀ ਜਿਹੜੀ ਅਧਿਕਾਰਤ ਰੈਗੂਲੇਟਰੀ ਫਾਈਲਿੰਗ ਮੁਤਾਬਕ ਫਰਾਂਸੀਸੀ ਅਥਾਰਟੀ ਦੀ ਇਹ ਜਿਹੜੀ ਕਾਰਵਾਈ ਕੰਪਨੀ ਦੇ ਟਾਈਮ ਟਰੈਕਿੰਗ ਜਿਹੜੀ ਕਰਦੇ ਆ ਟਾਈਮ ਦੀ ਜਦੋਂ ਅੰਦਰ ਆਉਂਦੇ ਆ ਡੋਰ ਤੋਂ ਜਾਂ ਬਾਹਰ ਜਾਂਦੇ ਕੰਮ ਛੱਡਦੇ ਆ ਸਿਸਟਮ ਦੇ ਵਿਚ ਪਾਈਆਂ ਗਈਆਂ ਕਾਨੂੰਨੀ ਕਮੀਆਂ ਦੇ ਨਾਲ ਜੁੜੀ ਹੋਈ ਹੈ, ਨਾ ਕਿ ਕੰਮ ਕਰਨ ਦੇ ਘੰਟਿਆਂ ਦੇ ਨਾਲ। ਇਨਫੋਸਿਸ ਦੇ ਵੱਲੋਂ ਭਾਰਤੀ ਸ਼ੇਅਰ ਬਾਜ਼ਾਰਾਂ BSE ਅਤੇ NSE ਨੂੰ ਦਿੱਤੀ ਗਈ ਜਾਣਕਾਰੀ ਮੁਤਾਬਕ ਇਹ ਕਾਰਵਾਈ ਫਰਾਂਸ ਦੀ ਖੇਤਰੀ ਲੇਬਰ ਅਥਾਰਟੀ ਇੰਟਰ ਡਿਪਾਰਟਮੈਂਟਲ ਡਾਇਰੈਕਟੋਰੇਟ ਫਾਰ ਦੀ ਇਕਨਾਮਿਕ ਇੰਪਲਾਇਮੈਂਟ ਲੇਬਰ ਐਡ ਸੋਲੀਡੈਰਿਟੀ ਨੇ ਜਿਹੜੀ ਕੀਤੀ ਹੈ। ਇਨਫੋਰਸਿਸ ਕੰਪਨੀ ਨੂੰ 24 ਜੁਲਾਈ 2026 ਨੂੰ ਇਸ ਸੰਬੰਧੀ ਅਧਿਕਾਰਤ ਨੋਟਿਸ ਮਿਲਿਆ ਸੀ। ਇਸ ਤੋਂ ਬਾਅਦ ਇਨਫੋਰਸਿਸ ਨੇ ਆਪਣੀ ਸਟਾਕ ਐਕਸਚੇਂਜ ਫਾਈਲਿੰਗ ਦੇ ਵਿੱਚ ਦੱਸਿਆ ਕਿ ਉਸਦੇ ਉੱਤੇ ਜਿਹੜਾ 1,75,000 ਯੂਰੋ ਦਾ ਜੁਰਮਾਨਾ ਲਗਾਇਆ ਗਿਆ। ਫਰਾਂਸੀਸੀ ਲੇਬਰ ਅਥਾਰਟੀ ਦੀ ਜਾਂਚ ਦੇ ਵਿੱਚ ਸਾਹਮਣੇ ਆਇਆ ਕਿ ਕੰਪਨੀ ਦਾ ਟਾਈਮ ਟਰੈਕਿੰਗ ਸਿਸਟਮ ਸਥਾਨਕ ਕਾਨੂੰਨੀ ਮਾਪਦੰਡਾਂ ਦੇ ਉੱਤੇ ਪੂਰੀ ਤਰ੍ਹਾਂ ਜਿਹੜਾ ਖਰਾ ਨਹੀਂ ਉਤਰਦਾ ਹੈ। ਅਥਾਰਟੀ ਨੇ ਖਾਸ ਤੌਰ ਦੇ ਉੱਤੇ ਕਿਹਾ ਕਿ ਕੁਝ ਸ਼੍ਰੇਣੀਆਂ ਦੇ ਕਰਮਚਾਰੀਆਂ ਲਈ ਇਸ ਸਿਸਟਮ ਦੀ ਭਰੋਸੇਯੋਗਤਾ ਆਡਿਟ ਕੀਤੇ ਜਾਣ ਦੀ ਸਮਰੱਥਾ ਤੇ ਕੰਮ ਦੇ ਘੰਟਿਆਂ ਦੀ ਨਿਗਰਾਨੀ ਕਰਨ ਦੀ ਸਮਰੱਥਾ ਦੇ ਵਿੱਚ ਕਮੀਆਂ ਨੇ। ਜਿੱਥੇ ਮਰਜ਼ੀ ਚੱਲ ਜਾਈਏ ਜੀ, ਗਦਾਰੀ ਸਾਡੇ ਖੂਨ ਦੇ ਵਿੱਚ ਹੈ, ਨਹੀਂ ਟਾਲਣਾ ਅਸੀਂ। ਤੇ ਦੋਸਤੋ ਗੱਲ ਕਰਦੇ ਹਾਂ ਦੂਸਰੀ, ਗੁਰਦੁਆਰਿਆਂ ਦੇ ਵਿੱਚ ਯੋਗਾ ਕਲਾਸਾਂ ਹੋਣ ਦਾ ਵਿਵਾਦ ਜਿਹੜਾ, ਉਹਦੇ ਉੱਤੇ ਜਥੇਦਾਰ ਸਾਹਿਬਾਨ ਦਾ ਜਿਹੜਾ ਬਿਆਨ ਆਇਆ, ਇਹਦੇ ਵਿੱਚ ਵੀ ਦੋ ਚਿੱਤੀਆਂ ਨੇ। ਕੁਝ ਦੋਸਤ ਕਹਿੰਦੇ ਆ ਕਰ ਲੈਣਾ ਚਾਹੀਦਾ, ਕੁਝ ਕਹਿੰਦੇ ਨੇ ਨਹੀਂ ਕਰਨਾ ਚਾਹੀਦਾ। ਤੇ ਤੁਸੀਂ ਵੀ ਆਪਣੇ ਵਿਚਾਰ ਦੇ ਸਕਦੇ ਹੋ, ਤੁਹਾਡਾ ਕੀ ਮੰਨਣਾ ਇਹਦੇ ਵਿੱਚ। ਪੰਜਾਬ ਦੇ ਵਿੱਚ ਕੁਝ ਥਾਵਾਂ ਦੇ ਉੱਤੇ ਗੁਰਦੁਆਰਿਆਂ ਦੇ ਵਿੱਚ ਯੋਗਾ ਕਲਾਸਾਂ ਹੋਣ ਦਾ ਕੁਝ ਲੋਕਾਂ ਦੇ ਵੱਲੋਂ ਵਿਰੋਧ ਕੀਤੇ ਜਾਣ ਮਗਰੋਂ ਇਹ ਮੁੱਦਾ ਚਰਚਾ ਦੇ ਵਿੱਚ ਹੈ। ਹਾਲ ਹੀ ਦੇ ਵਿੱਚ ਮੰਜੀ ਸਾਹਿਬ ਦੀਵਾਨ ਹਾਲ ਦੇ ਵਿੱਚ ਬੋਲਦਿਆਂ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਇਸ ਦੇ ਉੱਤੇ ਇਤਰਾਜ਼ ਜ਼ਾਹਰ ਕੀਤਾ ਹੈ। ਉਨ੍ਹਾਂ ਨੇ ਬੋਲਦਿਆਂ ਹੋਇਆਂ ਕਿਹਾ ਕਿ ਕੁਝ ਲੋਕਾਂ ਨੇ ਉਨ੍ਹਾਂ ਨੂੰ ਇਸ ਦੇ ਬਾਰੇ ਦੱਸਿਆ ਕਿ ਗੁਰਦੁਆਰਿਆਂ ਦੇ ਵਿੱਚ ਯੋਗਾ ਹੋ ਰਿਹਾ, ਸਿੱਖੀ ਦੇ ਵਿੱਚ ਯੋਗਾ ਦੀ ਕੋਈ ਥਾਂ ਨਹੀਂ ਹੈ। ਉਨ੍ਹਾਂ ਨੇ ਅੱਗੇ ਬੋਲਦਿਆਂ ਕਿਹਾ ਕਿ ਗੁਰਦੁਆਰਿਆਂ ਜਾਂ ਲੰਗਰ ਹਾਲਾਂ ਵਿੱਚ ਯੋਗਾ ਕਰਨਾ ਠੀਕ ਨਹੀਂ। ਜੇਕਰ ਕਿਸੇ ਨੇ ਕਸਰਤ ਕਰਨੀ ਹੈ ਤਾਂ ਉਹ ਆਪਣੇ ਘਰ ਕਰ ਸਕਦਾ ਹੈ। ਦਰਅਸਲ ਪੰਜਾਬ ਸਰਕਾਰ ਦੇ ਵੱਲੋਂ ਸਾਲ 2023 ਦੇ ਵਿੱਚ CM ਦੀ ਯੋਗਸ਼ਾਲਾ ਯੋਜਨਾ ਦੀ ਸ਼ੁਰੂਆਤ ਕੀਤੀ ਗਈ ਸੀ। ਜਿਵੇਂ ਤੁਸੀਂ ਪੋਸਟਰ ਚ ਵੀ ਦੇਖਿਆ, ਮਾਨ ਸਾਹਿਬ ਸਮਾਧੀ ਲਾ ਕੇ ਬੈਠੇ ਨੇ ਤੇ ਅੱਖਾਂ ਮੀਟ ਕੇ, ਤੁਸੀਂ ਵੀ ਕਹਿਣਾ ਪਤਾ ਨੀ ਕਿੱਥੋਂ ਫੋਟੋ ਕੱਢ ਕੇ ਲਿਆਇਆ ਹੋਣਾ। ਅਧਿਕਾਰਤ ਵੈਬਸਾਈਟ ਮੁਤਾਬਕ ਇਸ ਯੋਜਨਾ ਦੇ ਤਹਿਤ ਪੰਜਾਬ ਸਰਕਾਰ ਦੇ ਵੱਲੋਂ ਪਿੰਡਾਂ ਸ਼ਹਿਰਾਂ ਦੇ ਵਿੱਚ ਰਹਿੰਦੇ ਲੋਕਾਂ ਨੂੰ ਸਰਟੀਫਾਈਡ ਯੋਗਾ ਇੰਸਟਰਕਟਰ ਮੁਫ਼ਤ ਦੇ ਵਿੱਚ ਮੁਹੱਈਆ ਕਰਵਾਏ ਜਾਂਦੇ ਨੇ। ਜੂਨ ਮਹੀਨੇ ਦੇ ਵਿੱਚ ਕੁਝ ਸਿੱਖ ਕਾਰਕੁਨਾਂ ਦੇ ਵੱਲੋਂ ਫਰੀਦਕੋਟ ਸ਼ਹਿਰ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਚੱਲ ਰਹੀਆਂ ਯੋਗਾ ਕਲਾਸਾਂ ਨੂੰ ਰੋਕਿਆ ਗਿਆ ਤੇ ਕਿਸੇ ਹੋਰ ਥਾਂ ਦੇ ਉੱਤੇ ਅਜਿਹਾ ਕਰਨ ਦੇ ਲਈ ਕਿਹਾ ਗਿਆ। ਇਹ ਮੁੱਦਾ ਅਸਲ ਦੇ ਵਿੱਚ ਚਰਚਾ ਦਾ ਵਿਸ਼ਾ ਬਣ ਗਿਆ ਤੇ ਇਸ ਦੇ ਉੱਤੇ ਜੋ ਕੁਝ ਵੀ ਫਿਰ ਕਿਹਾ ਗਿਆ। ਵਿਰੋਧ ਕਰਨ ਵਾਲਿਆਂ ਨੇ ਕਿਹਾ ਕਿ ਗੁਰਦੁਆਰਿਆਂ ਦੇ ਵਿੱਚ ਯੋਗਾ ਕਲਾਸਾਂ ਦਾ ਵਿਰੋਧ ਕਰਨ ਵਾਲੇ ਕਾਰਕੁਨਾਂ ਚੋਂ ਇੱਕ ਗੁਰਸੇਵਕ ਸਿੰਘ ਭਾਣਾ ਨੇ ਕਿਹਾ ਕਿ ਉਨ੍ਹਾਂ ਨੇ ਫਰੀਦਕੋਟ ਵਿਚਲੇ ਦੇ ਦੋ ਗੁਰਦੁਆਰਿਆਂ ਦੇ ਵਿੱਚ ਲੰਗਰ ਹਾਲ ਨੂੰ ਯੋਗਾ ਕਲਾਸਾਂ ਦੇ ਲਈ ਵਰਤੇ ਜਾਣ ਦਾ ਵਿਰੋਧ ਕੀਤਾ ਸੀ। ਉਨ੍ਹਾਂ ਨੇ ਅੱਗੇ ਦੱਸਿਆ ਕਿ ਉਨ੍ਹਾਂ ਦੇ ਵਿਰੋਧ ਮਗਰੋਂ ਉਸੇ ਦਿਨ ਹੀ ਕਲਾਸਾਂ ਦੀ ਥਾਂ ਬਦਲ ਦਿੱਤੀ ਗਈ ਤੇ ਅਸੀਂ ਜਥੇਦਾਰ ਕੁਲਦੀਪ ਸਿੰਘ ਗੜਗੱਜ ਉਨ੍ਹਾਂ ਨੂੰ ਇਸ ਦੇ ਬਾਰੇ ਮੰਗ ਪੱਤਰ ਵੀ ਦਿੱਤਾ ਸੀ। ਇਤਰਾਜ਼ਾਂ ਦੇ ਬਾਰੇ ਬੋਲਦਿਆਂ ਉਨ੍ਹਾਂ ਕਿਹਾ ਕਿ ਗੁਰਦੁਆਰਿਆਂ ਦਾ ਮਹੱਤਵ ਲੋਕਾਂ ਨੂੰ ਧਾਰਮਿਕ ਸਿੱਖਿਆਵਾਂ ਦੇ ਨਾਲ ਜੋੜਨਾ ਹੈ। ਹੋਰਾਂ ਥਾਵਾਂ ਤੋਂ ਆਏ ਯੋਗਾ ਇੰਸਟ੍ਰਕਟਰਾਂ ਦੇ ਵੱਲੋਂ ਗੁਰਦੁਆਰਿਆਂ ਦੇ ਵਿੱਚ ਕਲਾਸਾਂ ਦੇ ਦੌਰਾਨ ਧਾਰਮਿਕ ਸਥਾਨ ਦੀ ਮਰਿਆਦਾ ਦੀ ਉਲੰਘਣਾ ਹੁੰਦੀ ਹੈ, ਇਸ ਨੂੰ ਲੈ ਕੇ ਅਸੀਂ ਵਿਰੋਧ ਕੀਤਾ ਸੀ। ਸਾਡੀ ਮੰਗ ਹੈ ਕਿ ਹੋਰਾਂ ਗੁਰਦੁਆਰਿਆਂ ਦੇ ਵਿੱਚ ਵੀ ਜਿੱਥੇ ਇਹ ਕਲਾਸਾਂ ਹੁੰਦੀਆਂ ਨੇ ਉੱਥੇ ਦੀ ਥਾਂ ਹੋਰ ਸਾਂਝੀਆਂ ਥਾਵਾਂ ਦੇ ਉੱਤੇ ਕੀਤੀ ਜਾਵੇ। ਇਸੇ ਮੁੱਦੇ ਦੇ ਉੱਤੇ BBC ਦੇ ਨਾਲ ਗੱਲਬਾਤ ਕਰਦੇ ਹੋਏ ਆਮ ਆਦਮੀ ਪਾਰਟੀ ਦਾ ਪੱਖ ਜਾਣਨ ਦੇ ਲਈ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਤੇ ਇੱਕ ਆਮ ਬੁਲਾਰੇ ਨੇ ਕਿਹਾ ਕਿ ਉਹਨਾਂ ਦਾ ਇਸ ਦੇ ਬਾਰੇ ਕੋਈ ਪ੍ਰਤੀਕਰਮ ਨਹੀਂ ਹੈ। CM ਦੀ ਯੋਗਸ਼ਾਲਾ ਦੀ ਅਧਿਕਾਰਤ ਵੈਬਸਾਈਟ ਦੇ ਮੁਤਾਬਕ ਇਸ ਦਾ ਮਕਸਦ ਹੈ ਕਿ ਮੈਡੀਟੇਸ਼ਨ ਅਤੇ ਯੋਗਾ ਦੇ ਸਰੀਰਕ ਅਤੇ ਮਾਨਸਿਕ ਸਿਹਤ ਦੇ ਲਈ ਫਾਇਦਿਆਂ ਦੇ ਬਾਰੇ ਲੋਕਾਂ ਨੂੰ ਜਾਣੂ ਕਰਵਾਇਆ ਜਾਵੇ। CM ਦੀ ਯੋਗਸ਼ਾਲਾ ਦੇ ਸੋਸ਼ਲ ਮੀਡੀਆ ਹੈਂਡਲਜ਼ ਦੇ ਉੱਤੇ ਰੋਜ਼ਾਨਾ ਪੰਜਾਬ ਦੇ ਵੱਖ ਵੱਖ ਸ਼ਹਿਰਾਂ ਚ ਹੁੰਦੀਆਂ ਯੋਗਾ ਕਲਾਸਾਂ ਬਾਰੇ ਪੋਸਟਾਂ ਪਾਈਆਂ ਜਾਂਦੀਆਂ ਨੇ ਤੇ ਇਹ ਯੋਗਾ ਕਲਾਸਾਂ ਘਰਾਂ, ਧਰਮਸ਼ਾਲਾਵਾਂ ਜਾਂ ਹੋਰ ਜਨਤਕ ਥਾਵਾਂ ਦੇ ਉੱਤੇ ਵੀ ਹੁੰਦੀਆਂ ਨੇ। ਵਿਰੋਧ ਦਰਜ ਕਰਵਾਉਣ ਵਾਲਿਆਂ ਦਾ ਕਹਿਣਾ ਹੈ ਕਿ ਹੋਰ ਥਾਵਾਂ ਦੇ ਉੱਤੇ ਵੀ ਗੁਰਦੁਆਰਿਆਂ ਦੇ ਵਿੱਚ ਵੀ ਯੋਗਾ ਕਲਾਸਾਂ ਲੱਗਦੀਆਂ ਨੇ। CM ਦੀ ਯੋਗਸ਼ਾਲਾ ਦੇ ਲਈ ਥਾਂ ਦੀ ਚੋਣ ਕਿਵੇਂ ਹੁੰਦੀ ਹੈ? ਇਸ ਯੋਜਨਾ ਦੀ ਅਧਿਕਾਰਤ ਵੈਬਸਾਈਟ ਦੇ ਮੁਤਾਬਕ ਇੱਕ ਗਰੁੱਪ ਦੇ ਵਿੱਚ ਇੱਕੋ ਇਲਾਕੇ ਦੇ ਵਿੱਚੋਂ 25 ਮੈਂਬਰ ਹੋਣੇ ਜ਼ਰੂਰੀ ਨੇ। ਇੰਸਟ੍ਰਕਟਰ ਜਿਹੜਾ ਇੱਕ ਗਰੁੱਪ ਕੋਆਰਡੀਨੇਟਰ ਦੇ ਨਾਲ ਤਾਲਮੇਲ ਕਰਨਗੇ ਜਾਂ ਫਿਰ ਉਹ ਜੋ ਕਲਾਸਾਂ ਕਰਵਾਈਆਂ ਜਾ ਸਕਣ। ਇਹ ਗਰੁੱਪ ਕੋਆਰਡੀਨੇਟਰ ਦੀ ਜ਼ਿੰਮੇਵਾਰੀ ਹੋਵੇਗੀ ਕਿ ਉਹ ਇੰਸਟ੍ਰਕਟਰ ਦੇ ਨਾਲ ਰਲ ਕੇ ਟਾਈਮ ਅਤੇ ਥਾਂ ਜਿਹੜੀ ਹੈ ਜਿਵੇਂ ਸਾਰਿਆਂ ਨੂੰ ਠੀਕ ਲੱਗੇ ਤੈਅ ਕਰ ਲਵੇ। ਮਾਰਾਂ ਦੀ ਇਸਦੇ ਬਾਰੇ ਰਾਏ ਕੀ ਹੈ? ਬੀਬੀਸੀ ਪੰਜਾਬੀ ਵੱਲੋਂ ਕਾਰਜਕਾਰੀ ਜਥੇਦਾਰ ਦੇ ਵੱਲੋਂ ਦਿੱਤੇ ਗਏ ਬਿਆਨ ਤੇ ਗੁਰਦੁਆਰਿਆਂ ਦੇ ਵਿੱਚ ਯੋਗਾ ਦੇ ਬਾਰੇ ਜੁੜੇ ਸਵਾਲਾਂ ਦੇ ਜਵਾਬ ਦੇ ਜਾਣਨ ਦੇ ਲਈ ਸਿੱਖ ਧਰਮ ਦੇ ਬਾਰੇ ਜਾਣਕਾਰੀ ਰੱਖਦੇ ਮਾਹਰਾਂ ਦੇ ਨਾਲ ਵੀ ਗੱਲਬਾਤ ਕੀਤੀ ਗਈ। ਪ੍ਰੋਫੈਸਰ ਤੇ ਡਿਪਾਰਟਮੈਂਟ ਆਫ਼ ਇਨਸਾਈਕਲੋਪੀਡੀਆ ਆਫ਼ ਸਿੱਖਇਜ਼ਮ ਪੰਜਾਬੀ ਯੂਨੀਵਰਸਿਟੀ ਦੇ ਮੁਖੀ ਡਾਕਟਰ ਪਰਮਵੀਰ ਸਿੰਘ ਕਹਿੰਦੇ ਨੇ ਕਿ ਉਹ ਕਾਰਜਕਾਰੀ ਜਥੇਦਾਰ ਦੇ ਵੱਲੋਂ ਦਿੱਤੇ ਗਏ ਬਿਆਨ ਦੇ ਨਾਲ ਸਹਿਮਤ ਨੇ ਤੇ ਉਨ੍ਹਾਂ ਦੀ ਗੱਲ ਸਿੱਖ ਰਹਿਤ ਮਰਿਆਦਾ ਦੇ ਅਨੁਕੂਲ ਹੈ। ਗੁਰਦੁਆਰੇ ਦੀ ਆਪਣੀ ਮਰਿਆਦਾ ਹੈ ਜੋ ਕਿ ਸਿੱਖ ਰਹਿਤ ਮਰਿਆਦਾ ਦੇ ਮੁਤਾਬਕ ਹੈ। ਕੋਈ ਵੀ ਕਿਸੇ ਹੋਰ ਥਾਂ ਦੇ ਉੱਤੇ ਯੋਗਾ ਕਰਨਾ ਚਾਹੇ ਤਾਂ ਕਰ ਸਕਦਾ ਹੈ, ਇਸ ਦੇ ਨਾਲ ਕਿਸੇ ਨੂੰ ਕੋਈ ਦਿੱਕਤ ਨਹੀਂ ਹੈ, ਪਰ ਗੁਰਦੁਆਰਿਆਂ ਦੇ ਵਿੱਚ ਯੋਗਾ ਕਰਨਾ ਅਨੁਕੂਲ ਨਹੀਂ ਹੈ। ਉਹ ਅੱਗੇ ਦੱਸਦੇ ਨੇ ਕਿ ਗੁਰਦੁਆਰਿਆਂ ਦੇ ਵਿੱਚ ਮਰਿਆਦਾ ਦੇ ਮੁਤਾਬਕ ਗੁਰਦੁਆਰਿਆਂ ਦੇ ਵਿੱਚ ਗੱਤਕਾ ਸਿਖਾਇਆ ਜਾ ਸਕਦਾ ਹੈ ਜਾਂ ਬੱਚਿਆਂ ਤੇ ਵੱਡਿਆਂ ਨੂੰ ਜਿਹੜਾ ਗੁਰਮਤ ਕੈਂਪ ਜਿਹੜੇ ਨੇ ਦਿੱਤੇ ਜਾ ਸਕਦੇ ਹੈ। ਧਰਮ ਸ਼ਾਸਤਰ ਦੇ ਪ੍ਰੋਫੈਸਰ ਡਾਕਟਰ ਸਰਬਜਿੰਦਰ ਸਿੰਘ ਕਹਿੰਦੇ ਨੇ ਕਿ ਭਾਰਤੀ ਪਰੰਪਰਾਵਾਂ ਦੇ ਵਿੱਚ 6 ਦਰਸ਼ਨਾਂ ਦੇ ਵਿੱਚੋਂ ਇੱਕ ਯੋਗ ਹੈ। ਇਸ ਨੂੰ ਧਰਮ ਦਾ ਹਿੱਸਾ ਬਣਾ ਕੇ ਵੀ ਪੇਸ਼ ਕੀਤਾ ਜਾਣ ਲੱਗ ਪਿਆ, ਜਿਸ ਕਰਕੇ ਵੱਖਰੇ ਨਤੀਜੇ ਨਿਕਲਦੇ ਨੇ। ਉਨ੍ਹਾਂ ਦੇ ਮੁਤਾਬਕ ਹੀ ਜੇਕਰ ਇਸ ਨੂੰ ਸਿਰਫ਼ ਸਰੀਰਕ ਸਿਹਤ ਦੇ ਨਾਲ ਹੀ ਜੋੜ ਕੇ ਦੇਖਿਆ ਜਾਵੇ ਤਾਂ ਇਸ ਦੇ ਬਾਰੇ ਵੱਖਰੀ ਸਮਝ ਵੀ ਬਣ ਸਕਦੀ ਹੈ। ਤੇ ਉਨ੍ਹਾਂ ਅੱਗੇ ਦੱਸਿਆ ਕਿ ਅਕਾਲ ਤਖ਼ਤ ਸਾਹਿਬ ਦੇ ਵੱਲੋਂ ਦਿੱਤੇ ਗਏ ਬਿਆਨ ਸਿੱਖ ਭਾਵਨਾਵਾਂ ਦੀ ਤਰਜਮਾਨੀ ਕਰਦੇ ਨੇ। ਦਿੱਲੀ ਦੀ ਡਾਕਟਰ ਬੀ ਆਰ ਅੰਬੇਦਕਰ ਯੂਨੀਵਰਸਿਟੀ ਦੇ ਵਿੱਚ ਇਤਿਹਾਸ ਪੜ੍ਹਾਉਂਦੇ ਡਾਕਟਰ ਯੋਗੇਸ਼ ਸਨੇਹੀ ਦੱਸਦੇ ਨੇ ਕਿ ਯੋਗ ਭਾਰਤੀ ਉਪ ਮਹਾਂਦੀਪ ਦੇ ਵਿੱਚ ਇੱਕ ਵੱਖਰੇ ਅਭਿਆਸ ਦੇ ਵਿੱਚੋਂ ਮੌਜੂਦ ਜਿਹੜਾ ਰਿਹਾ ਹੈ ਤੇ ਇਸ ਦੇ ਲਈ ਯੋਗਾ ਧਾਰਮਿਕ ਸੰਦਰਭ ਦੇ ਵਿੱਚ ਨਾ ਸਿੱਖ ਧਰਮ ਦੇ ਨਾਲ ਜੁੜਿਆ ਸੀ ਤੇ ਨਾ ਹੀ ਹਿੰਦੂ ਧਰਮ ਦੇ ਨਾਲ। ਯੋਗ ਦੀਆਂ ਪ੍ਰਾਰਥਨਾਵਾਂ ਸਿਨਿਆਸੀ ਜੀਵਨ ਦਾ ਹੀ ਹਿੱਸਾ ਸਨ ਤੇ ਧਾਰਮਿਕ ਦ੍ਰਿਸ਼ਟੀਕੋਣ ਤੋਂ ਉਨ੍ਹਾਂ ਦਾ ਕਿਸੇ ਇੱਕ ਖਾਸ ਧਰਮ ਦੇ ਨਾਲ ਸੰਬੰਧ ਨਹੀਂ ਸੀ। ਪਰ ਜੇ ਦੇਖਿਆ ਜਾਵੇ ਤਾਂ ਹੁਣ ਗੁਰੂ ਸਾਹਿਬ ਨੇ ਤਾਂ ਕਿਹਾ ਕਿ ਆਪਣਾ ਪਰਿਵਾਰ ਪਾਲਣਾ ਹੈ, ਪਰਿਵਾਰ ਦੀ ਜ਼ਿੰਮੇਵਾਰੀ ਦਿੱਤੀ ਹੈ, ਆਪਣੇ ਫਰਜ਼ ਨਿਭਾਉਣ ਦੀ ਗੱਲ ਕੀਤੀ ਹੈ। ਪਰ ਯੋਗ ਤਾਂ ਫਿਰ ਉਹ ਹੈ ਆਪਣੇ ਆਪ ਨੂੰ ਸਾਰਾ ਕੁਝ ਤਿਆਗ ਕੇ ਛੱਡ ਕੇ ਯੋਗ ਕੀਤਾ ਜਾ ਸਕਦਾ ਹੈ। ਉਹ ਚੀਜ਼ਾਂ ਫਿਰ ਕਿਤੇ ਨਾ ਕਿਤੇ ਧਰਮ ਦਾ ਜਿਹੜਾ ਮੁੱਦਾ ਬਣ ਜਾਂਦਾ ਹੈ ਤੇ ਜੇਕਰ ਉਹਨੂੰ ਇੱਕ ਐਕਸਰਸਾਈਜ਼ ਦੇ ਤੌਰ ਦੇ ਉੱਤੇ ਲਵਾਂਗੇ ਤਾਂ ਉਹ ਵੱਖਰੀ ਗੱਲ ਹੋਏਗੀ, ਕਿਉਂਕਿ ਹਰ ਧਰਮ ਕਹਿੰਦਾ ਕਿ ਮੇਰਾ ਧਰਮ ਮੈਨੂੰ ਪਿਆਰਾ ਹੈ ਤੇ ਉਹ ਮੁੱਦੇ ਬਣ ਜਾਂਦੇ ਨੇ। ਸਪੈਸ਼ਲ ਤਾਂ ਇਹੀ ਚਾਹੀਦਾ ਕੋਈ ਕੁਝ ਗਰਾਉਂਡਾਂ ਖਾਸ ਹੋਣ ਉਹਨਾਂ ਦੇ ਵਿੱਚ ਕਰਾਇਆ ਜਾਵੇ ਜਾਂ ਕਾਲਜਾਂ ਜਾਂ ਸਕੂਲਾਂ ਦੇ ਵਿੱਚ ਬੱਚਿਆਂ ਨੂੰ ਛੋਟੇ ਹੁੰਦੇ ਤੋਂ ਜਿੱਦਾਂ ਪ੍ਰੇਅਰ ਕਰਾਈ ਜਾਂਦੀ ਸੀ ਉੱਥੇ ਹੀ ਉਹ ਕਿਤੇ ਨਾ ਕਿਤੇ ਜਾਂ ਕਿਹਦੇ ਵੀ ਮੁੱਦੇ ਉੱਠ ਸਕਦੇ ਨੇ ਕਿ ਜੇ ਉੱਥੇ ਕਰਾਉਂਦੇ ਆ ਸਕੂਲਾਂ ਦੇ ਵਿੱਚ ਪਈ ਇਹ ਕਾਹਤੋਂ ਜਿਵੇਂ ਪਹਿਲਾਂ ਹੀ ਮੁੱਦੇ ਉੱਠ ਰਹੇ ਨੇ ਕਿ ਬੀਜੇਪੀ ਜਾਂ ਕੇਂਦਰੀ ਜਿਹੜੀ ਹੈ ਸਿੱਖ ਜਿਹੜੀ ਸੋਰੀ ਕੇਂਦਰੀ ਐਜੂਕੇਸ਼ਨ ਜਿਹੜੀ ਪਾਲਿਸੀ ਆ ਉਹਦੇ ਵਿੱਚ ਤਬਦੀਲੀਆਂ ਕੀਤੀਆਂ ਗਈਆਂ। ਉਹ ਸਨਾਤਨ ਧਰਮ ਦੀ ਗੱਲ ਕਰਦੇ ਆ ਰਹੇ ਨੇ ਜੀ, ਉਹਨਾਂ ਦੇ ਵਿੱਚ ਵੀ ਉਹ ਲਾਗੂ ਕਰ ਦਿੱਤੀਆਂ ਗਈਆਂ, ਉਹ ਮੁੱਦੇ ਉੱਠ ਰਹੇ ਨੇ। ਤੇ ਜੇ ਇਹਨੂੰ ਵੱਖਰਾ ਹੀ ਰੱਖ ਲਿਆ ਜਾਵੇ ਤਾਂ ਵਧੀਆ ਚੀਜ਼ ਹੈ। ਵੈਸੇ ਤਾਂ ਸਰਕਾਰਾਂ ਦਾ ਫਰਜ਼ ਨਹੀਂ ਬਣਦਾ ਇਹਨਾਂ ਚੀਜ਼ਾਂ ਨੂੰ ਉਭਾਰਨ ਦਾ, ਜੇ ਐਕਸਰਸਾਈਜ਼ ਹੈ, ਮਾਰਸ਼ਲ ਆਰਟ ਹੈ, ਹੋਰ ਸਾਰੀਆਂ ਚੀਜ਼ਾਂ ਨੇ ਉਸੇ ਹਿਸਾਬ ਦੇ ਨਾਲ ਚੱਲਣੀਆਂ ਚਾਹੀਦੀਆਂ ਨੇ। ਉਹ ਅੱਗੇ ਦੱਸਦੇ ਨੇ ਆਪਣੇ ਨਾਲ ਸਤਨਾਮ ਸਿੰਘ ਜਾਣੀਆਂ ਚਾਲ ਬਾਈ ਜੁੜੇ, ਹੋਲਡ ਕਰਨਾ ਸਤਨਾਮ ਜੀ, ਬਸ ਸੁਣਦਾ ਤੁਹਾਡੀ ਗੱਲ, ਇਹਨੂੰ ਕੰਪਲੀਟ ਕਰ ਲਵਾਂ। ਉਹ ਅੱਗੇ ਦੱਸਦੇ ਨੇ ਕਿ ਮੌਜੂਦਾ ਬਿਆਨ ਨੂੰ ਆਧੁਨਿਕ ਸਿੱਖ ਪਛਾਣ ਸੰਦਰਭ ਦੇ ਵਿੱਚ ਹੀ ਸਮਝਣਾ ਚਾਹੀਦਾ ਹੈ। ਯੋਗਾ ਦੇ ਬਾਰੇ ਪਹਿਲਾਂ ਕੀ ਵਿਵਾਦ ਉੱਠਿਆ ਸੀ ਇਸਦੇ ਬਾਰੇ ਜੂਨ 2024 ਦੇ ਵਿੱਚ ਯੋਗ ਦਿਵਸ ਮੌਕੇ ਦਰਬਾਰ ਸਾਹਿਬ ਦੀ ਪਰਿਕਰਮਾ ਦੇ ਵਿੱਚ ਯੋਗਾ ਕਰਦਾ ਇੱਕ ਸੋਸ਼ਲ ਮੀਡੀਆ ਪੋਸਟ ਪਾਈ ਗਈ ਸੀ। ਇਸ ਦੇ ਬਾਰੇ ਸੋਸ਼ਲ ਮੀਡੀਆ ਦੇ ਉੱਤੇ ਸਿੱਖ ਭਾਈਚਾਰੇ ਦੇ ਨਾਲ ਜੁੜੇ ਲੋਕਾਂ ਦੇ ਵੱਲੋਂ ਤਿੱਖਾ ਪ੍ਰਤੀਕਰਮ ਹੋਣ ਤੋਂ ਬਾਅਦ ਉਨ੍ਹਾਂ ਦੇ ਵੱਲੋਂ ਤੁਰੰਤ ਮਾਫ਼ੀ ਦੀ ਜਿਹੜੀ ਮੰਗ ਲਈ ਮਾਫ਼ੀ ਮੰਗ ਲਈ ਗਈ ਤੇ ਇਤਰਾਜ਼ਯੋਗ ਤਸਵੀਰ ਸਮੇਤ ਵੀਡੀਓ ਆਪਣੇ ਇੰਸਟਾਗ੍ਰਾਮ ਅਕਾਊਂਟ ਤੋਂ ਹਟਾ ਦਿੱਤਾ ਗਿਆ ਸੀ। ਪਰ ਇਸ ਘਟਨਾ ਨੂੰ ਦਰਬਾਰ ਸਾਹਿਬ ਦੀ ਮਰਿਆਦਾ ਦੀ ਉਲੰਘਣਾ ਦੱਸਦਿਆਂ ਸ਼੍ਰੋਮਣੀ ਕਮੇਟੀ ਨੇ ਪੁਲਿਸ ਦੇ ਕੋਲ ਲਿਖਤੀ ਸ਼ਿਕਾਇਤ ਵੀ ਕੀਤੀ ਸੀ। ਅਕਾਲ ਤਖ਼ਤ ਸਾਹਿਬ ਦੇ ਤਤਕਾਲੀ ਜਥੇਦਾਰ ਗਿਆਨੀ ਰਘਬੀਰ ਸਿੰਘ ਹੋਣਾ ਇੱਕ ਬਿਆਨ ਦੇ ਵਿੱਚ ਕਿਹਾ ਸੀ ਕਿ ਯੋਗ ਆਸਣ ਦੀ ਸਿੱਖ ਧਰਮ ਦੇ ਵਿੱਚ ਕੋਈ ਮਹੱਤਤਾ ਨਹੀਂ ਹੈ। ਉਨ੍ਹਾਂ ਕਿਹਾ ਕਿ ਗੁਰੂ ਸਾਹਿਬਾਨ ਨੇ ਸਰੀਰਕ ਕਸਰਤ ਦੇ ਲਈ ਸਿੱਖਾਂ ਨੂੰ ਗੱਤਕਾ ਵਰਗੀ ਜਿਹੜੀ ਹੈ ਜੰਗਜੂ ਕਲਾ ਦਿੱਤੀ ਹੈ ਤੇ ਸਿੱਖ ਯੋਗ ਨਹੀਂ ਗੱਤਕਾ ਖੇਡਦੇ ਨੇ। ਇਸ ਦੇ ਬਾਰੇ ਮਾਫ਼ੀ ਮੰਗਦਿਆਂ ਗੁਜਰਾਤ ਦੀ ਰਹਿਣ ਵਾਲੀ ਇਨਫਲੂਐਂਸਰ ਜਿਹੜੀ ਸੀ ਉਹਦੇ ਵਜੋਂ ਕਿਹਾ ਗਿਆ ਸੀ ਕਿ ਉਨ੍ਹਾਂ ਦਾ ਕਿਸੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਉਨ੍ਹਾਂ ਦਾ ਕੋਈ ਵੀ ਇਰਾਦਾ ਨਹੀਂ ਸੀ ਤੇ ਮਸਲਾ ਫਿਰ ਇੱਥੇ ਸਮਾਪਤ ਹੋਇਆ ਸੀ। ਲਓ ਦੋਸਤੋ, ਇਹ ਸੀ ਜੀ ਗੱਲਬਾਤ। ਦੋਵੇਂ ਪੱਖ ਨੇ ਇਹਦੇ ਵਿੱਚ, ਕਿਹਨੂੰ ਚੰਗਾ ਤੇ ਕਿਹਨੂੰ ਮਾੜਾ ਕਿਸੇ ਨੂੰ ਨਹੀਂ ਕਹਿ ਸਕਦੇ, ਪਰ ਜਿਹੜੀਆਂ ਸਿੱਖ ਆਪਣੀਆਂ ਸੰਸਥਾਵਾਂ ਨੇ ਉਹ ਆਪਣੇ ਉਹਨਾਂ ਦੇ ਪ੍ਰੋਟੋਕੋਲ ਨੇ, ਹਿੰਦੂ ਸੰਸਥਾਵਾਂ ਦੇ ਆਪਣੇ ਪ੍ਰੋਟੋਕੋਲ ਨੇ, ਮਸਜਿਦ ਦੇ ਵਿੱਚ ਮੁਸਲਿਮ ਭਾਈਚਾਰੇ ਦੇ ਆਪਣੇ ਪ੍ਰੋਟੋਕੋਲ ਨੇ ਤੇ ਈਸਾਈਆਂ ਦੇ ਆਪਣੇ ਪ੍ਰੋਟੋਕੋਲ ਨੇ। ਉਹ ਸਾਰੀਆਂ ਚੀਜ਼ਾਂ ਨੂੰ ਮੱਦੇਨਜ਼ਰ ਰੱਖ ਕੇ ਚੱਲਣਾ ਚਾਹੀਦਾ ਹੈ। ਤੇ ਆਪਣੇ ਨਾਲ ਜੁੜੇ ਨੇ ਸਤਨਾਮ ਸਿੰਘ ਜਾਣੀਆਂ ਚੱਲ ਬਾਈ ਜੀ, ਉਹਨਾਂ ਦੀ ਗੱਲਬਾਤ ਸੁਣਦੇ ਹਾਂ। ਸਤਿ ਸ੍ਰੀ ਅਕਾਲ ਜਾਣੀਆਂ ਚੱਲ ਸਾਹਿਬ, ਸਵਾਗਤ ਹੈ ਜੀ। ਸਤਿ ਸ੍ਰੀ ਅਕਾਲ ਜੀ, ਠੀਕ ਠਾਕ, ਤੁਸੀਂ ਸੁਣਾਓ ਜਨਾਬ? ਬੜੇ ਦਿਨਾਂ ਬਾਅਦ ਤੁਹਾਡੀ ਆਵਾਜ਼ ਉਹਨਾਂ ਨੂੰ ਮਿਲ ਰਹੀ ਹੈ।
2: ਬਸ ਪ੍ਰੋਗਰਾਮ ਸੁਣ ਲਈਦਾ ਵਿੱਚ ਵਿੱਚ
0: ਜੀ,
2: ਲਾ ਲਈਦਾ ਤਾਂ ਗੱਲਬਾਤ। ਬਸ ਤੁਹਾਡੇ ਕੰਮ ਧੰਦੇ ਤੁਹਾਨੂੰ ਪਤਾ ਹੀ, ਇਹਨਾਂ ਦਿਨਾਂ ਵਿੱਚ ਗਰਮੀ ਦੇ ਵਿੱਚ ਤੁਹਾਨੂੰ ਪਤਾ ਫਿਰ
0: ਤੁਹਾਡੇ ਏਰੀਆ ਦਾ
2: ਨੀਂਦ ਆਇਆ
0: ਮਲਸੀਆਂ।
2: ਹਾਂ ਜ਼ਿਕਰ ਹੋਣਾ ਚਾਹੀਦਾ, ਸਾਡਾ ਏਰੀਆ ਮਸ਼ਹੂਰ ਹੀ ਇੰਨਾ ਜਨਾਬ,
0: ਖੂਬਸੂਰਤ ਵੀ ਬਹੁਤ ਹੈ, ਵੈਸੇ ਦੇਖਿਆ ਜਾਵੇ ਸ਼ਾਂਤੀ ਹੈ ਜੀ, ਸਕੂਨ ਵਾਲਾ ਏਰੀਆ
2: ਬਹੁਤ ਬਹੁਤ। ਵੈਸੇ ਇੱਕ ਗੱਲ ਆ ਭਾਰਜ ਵੀਰ, ਜਦੋਂ ਨਾ ਮਾੜਾ ਦੌਰ ਵੀ ਰਿਹਾ ਪੰਜਾਬ ਦੇ ਉੱਤੇ
0: ਜੀ, ਸੇਫ ਰਿਹਾ ਜੀ,
2: ਤੇ ਸਾਡੇ ਹਾਂ ਇਸ ਏਰੀਆ ਵਿੱਚ ਕੋਈ ਇਹੋ ਜਿਹੀ ਗੱਲਬਾਤ ਨਹੀਂ ਹੋਈ, ਕੋਈ ਘਟਨਾ ਨਹੀਂ ਸੀ
0: ਜੀ। ਹਲੇ ਕਿ ਬੱਬਰਾਂ ਦਾ ਬਹੁਤ ਜ਼ੋਰ ਸੀ ਇੱਧਰ ਸਾਡੇ ਵਾਲੇ ਪਾਸੇ, ਜਲੰਧਰ ਹੁਸ਼ਿਆਰਪੁਰ
2: ਹਾਂ
0: ਮਾਲਪੁਰ
2: ਬਹੁਤ ਜ਼ਿਆਦਾ
0: ਬਹੁਤ ਸੀਗਾ ਜੀ।
2: ਉਸ ਫਿਰ ਦੇਖੋ ਪੁਰਾਣੇ ਇਲਾਕੇ ਨੇ ਉਹ
0: ਜੀ,
2: ਬਹੁਤ ਆਜ਼ਾਦੀ ਵੇਲੇ ਦੇ ਬੱਬਰ ਅਕਾਲੀ ਲਹਿਰ ਉੱਥੇ ਚੱਲੀ ਹੋਈ ਸੀ, ਬਹੁਤ ਵੱਡਾ ਕੰਮ ਸੀ ਉੱਥੇ। ਸੋ ਬਾਕੀ ਗੱਲ ਅੱਜ ਕੱਲ ਜੋ ਹੋ ਰਿਹਾ ਹੈ ਨਾ
0: ਜੀ,
2: ਮੈਂ ਤੁਹਾਨੂੰ ਸਾਡੇ ਏਰੀਏ ਦੀ ਗੱਲ ਦੱਸਦਾ
0: ਜੀ।
2: ਸਾਡੇ ਇੱਕ ਸੜਕ ਆ ਲੋਹੀਆਂ ਤੋਂ ਕਾਕੜ ਕਲਾਂ ਪਿੰਡ ਤੱਕ 8 ਕਿਲੋਮੀਟਰ ਦਾ ਟੁੱਟਿਆ ਉਹ
0: ਜੀ,
2: ਉਹ 24 ਦੇ ਵਿੱਚ ਸ਼ਾਇਦ ਪੱਟੀ ਇਹਨਾਂ ਨੇ 24 ਦੇ ਵਿੱਚ ਸ਼ਾਇਦ 12 ਮਹੀਨੇ ਲੱਗ ਗਏ 8 ਕਿਲੋਮੀਟਰ ਨੂੰ ਬਣਨ ਵਾਸਤੇ।
0: ਕਿਆ ਬਾਤ ਹੈ ਜੀ, ਚਲੋ ਫਿਰ ਵੀ ਬਣ ਗਈ, ਮੁਬਾਰਕਬਾਦ ਹੈ। ਇੱਧਰ ਸਾਡੇ ਆਦਮਪੁਰ ਦੇ ਵਿੱਚ 15 ਸਾਲ 9 ਸਾਲ ਹੋ ਗਏ ਜੀ ਉਹਨੂੰ।
2: ਤੁਸੀਂ ਵਹਿਮ ਕਰ ਗਏ ਮੇਰੀ ਗੱਲ ਦਾ, ਸੁਣੋ ਸਹੀ ਤੇ ਮੈਂ ਸ਼ੁਰੂ ਕੀਤੀ ਹੈ
0: ਜੀ,
2: 12 ਮਹੀਨੇ
0: ਪਟੜੀ ਆ ਦੋਈ ਹੈ
2: ਤੁਸੀਂ ਨੇ ਤਾਂ ਨਾ ਨਾ ਨਾ ਹਜੇ ਤਾਂ ਤੁਸੀਂ ਸ਼ੁਰੂ ਕੀਤੀ
0: ਜੀ,
2: 12 ਮਹੀਨੇ ਲੱਗ ਗਏ ਉਹਨੂੰ ਬਣਨ ਨੂੰ, ਵੱਟਾ ਪਾਇਆ ਬਣੀ 12 ਮਹੀਨਿਆਂ ਵਿੱਚ। ਸੜਕ ਠੀਕ ਸੀ, ਸੜਕ ਉਹ ਚੱਲਣ ਵਾਲੀ ਸੀਗੀ, ਵਿੱਚ ਵਿੱਚ ਟੋਏ ਪਏ ਸੀਗੇ, ਯਾਨੀ ਕਿ ਉਹਦੇ ਤੇ ਬਜਰੀ ਲੁੱਕ ਪਾਤਾ ਜਾਂਦਾ ਤੇ 5 ਸਾਲ ਚੱਲਣ ਵਾਲੀ ਸੜਕ ਸੀ ਉਹ
0: ਜੀ,
2: ਪਰ ਉਹਨੂੰ ਪੱਟਿਆ ਗਿਆ
0: ਜੀ
2: ਉੱਪਰਲੀ ਬਜਰੀ, ਤੇ ਉਹਦੇ ਉੱਤੇ ਤਕਰੀਬਨ ਭਾਰਜ ਵੀਰ 150 ਬੰਦੇ ਡਿੱਗੇ ਉਹਦੇ ਉੱਤੇ, ਜਿਹਨਾਂ ਨੇ ਲੱਤਾਂ ਬਾਹਾਂ ਚਲਾਈਆਂ ਆਪਦੀਆਂ ਵੱਟਿਆਂ ਦੇ ਉੱਪਰ
0: ਜੀ।
2: ਚਲੋ ਉਹ ਤਾਂ ਮਤਲਬ ਸਾਡੇ ਮੁਲਕ ਚ ਕਿਹਾ ਜਾਂਦਾ ਨਾ, ਉਹਦੀ ਕਿਸਮਤ ਸੱਟ ਲੱਗ ਗਈ, ਬੰਦਾ ਮਰ ਵੀ ਜਾਵੇ ਤੇ ਕਿਸਮਤ ਮੁਕੱਦਰਾਂ ਨੇ ਲਿਖਿਆ, ਕੌਣ ਮੋੜ ਸਕਦਾ
0: ਜੀ।
2: ਤੇ ਇਹ ਬਦਕਿਸਮਤੀ ਨਾਲ ਸ਼ਾਇਦ ਫਰਵਰੀ ਦੇ ਵਿੱਚ 25 ਦੇ ਵਿੱਚ ਸੜਕ ਕੰਪਲੀਟ ਹੋ ਗਈ
0: ਜੀ,
2: ਲੁੱਕ ਪੈ ਗਿਆ ਉੱਤੇ
0: ਜੀ।
2: ਉਦੋਂ ਬਦਕਿਸਮਤੀ ਇਹ ਰਹੀ ਕਿ ਉਹਦੇ ਵਿੱਚ ਸਪੈਸ਼ਲ ਬਜਰੀ ਆਈ ਉਹਦੇ ਰੋਡ ਦੇ ਉੱਤੇ ਪੈਣ ਵਾਸਤੇ
0: ਜੀ,
2: ਜਿਹੜੀ ਕਿ ਕਾਫੀ ਬਰੀਕ ਸੀਗੀ
0: ਜੀ,
2: ਤੇ ਸਪੈਸ਼ਲ ਮਸ਼ੀਨ ਲਿਆਂਦੀ, ਉਹ ਮਸ਼ੀਨ ਇੰਨੀ ਵਧੀਆ ਇੰਨੀ ਉਹ ਪਰਫੈਕਟ ਚੱਲੀ ਕਿ ਉਹਨੇ ਬਜਰੀ ਦੇ ਉੱਤੇ ਬਜਰੀ ਚੜ੍ਹਨ ਨਹੀਂ ਦਿੱਤੀ, ਬਿਲਕੁਲ ਸਿੰਗਲ ਪੀਸ ਬਜਰੀ ਦਾ ਪਾਇਆ
0: ਜੀ,
2: ਏਡੀ ਏਡੀ ਮੋਟੀ ਲੇਅਰ ਪਾਤੀ
0: ਜੀ।
2: ਤੇ ਫਰਵਰੀ ਚ ਸ਼ਾਇਦ ਸੜਕ ਕੰਪਲੀਟ ਹੋਈ, ਤੇ ਮਈ ਦੇ ਵਿੱਚ ਸੜਕ ਦੇ ਉੱਤੇ ਵਾਈਟ ਪੱਟੀ ਲੱਗਣੀ ਸੀਗੀ
0: ਜੀ।
2: ਉਦੋਂ ਪਹਿਲਾਂ ਉਹ ਸਾਰੀ ਸੜਕ ਦੇ ਉੱਤੇ ਪੱਚ ਲੱਗ ਗਿਆ, ਟੋਏ ਪੈ ਗਿਆ, ਚਲਾ ਤੇ ਉਹਨਾਂ ਨੇ ਪੱਚ ਲਾ ਕੇ ਫੇਰ ਉਹਨਾਂ ਨੇ ਵਾਈਟ ਪੱਟੀ ਲਾਈ
0: ਲਾ ਦਿੱਤੀ ਜੀ।
2: ਉਹ 3-4 ਪਿੰਡ ਰੋਡ ਦੇ ਉੱਪਰ ਹੀ ਪੈਂਦੇ ਨਾ, ਸੱਦੂਪੁਰ ਨਵਾਂ ਪਿੰਡ ਕਾਲੇਵਾਲ ਵਗੈਰਾ, ਉਹਨਾਂ ਨੂੰ ਮੈਂ ਪੁੱਛਿਆ ਵੀ ਭਾਜੀ ਕੀ ਗੱਲ ਆ ਇਹ, ਸੜਕ ਤੇ ਲੋਕ ਇੰਨੀ ਮਾੜੀ ਕਿਉਂ ਪਾਈ? ਕਹਿੰਦੇ ਨਹੀਂ, ਠੇਕੇਦਾਰ ਕਹਿੰਦਾ ਸੀ ਤਾਂ ਹਜੇ ਟ੍ਰੇਲਰ ਹੀ ਆ, ਹਜੇ ਤਾਂ ਅਸੀਂ 2.5 ਇੰਚ ਤੇ ਰੀਮੈਕਸ ਹੋਰ ਪਾਉਣਾ ਆ, ਉਹ ਪਿਆ ਹੀ ਨੀ, ਤੈਨੂੰ ਕਿਹਾ ਸੀ ਕਿ ਨਹੀਂ ਕਿਹਾ, ਯਾਨੀ ਕਿ ਉਪਰੋਂ ਸ਼ਾਇਦ ਜੁਲਾਈ ਜਾਂ ਅਗਸਤ ਵਿੱਚ ਸ਼ਾਇਦ ਪਹਿਲੇ ਮਹੀਨੇ ਹਫ਼ਤੇ ਵਿੱਚ ਹੀ ਹੜ੍ਹ ਆ ਜਾਂਦਾ
0: ਜੀ,
2: ਉਹ ਹੜ੍ਹ ਵੀ ਇੱਥੇ ਨਵੇਂ ਪਿੰਡ ਵਾਲੀ ਵਈ ਜਿਹੜੀ ਮਰਸੀਆਂ ਵਾਲੀ ਆ ਇਹਦੇ ਵਿੱਚ ਹੀ ਆਇਆ ਸੀ
0: ਜੀ,
2: ਉਹਦੇ ਪਾਣੀ ਦੇ ਕਾਰਨ ਕੁਛ ਥਾਵਾਂ ਦੇ ਉੱਤੋਂ ਸੜਕ ਬਹਿ ਗਈ, ਸੜਕ ਤਾਂ ਪਹਿਲਾਂ ਹੀ ਵਹੀ ਹੋਈ ਸੀਗੀ, ਪਾਣੀ ਦਾ ਦਬਾਅ ਲੱਗ ਗਿਆ ਨਾ ਇੱਕ।
0: ਇਹਦੇ ਵਿੱਚ ਇੱਕ ਕਾਰਨ ਹੋਰ ਵੀ ਜਾਣੀਆਂ ਚੱਲ ਜੀ, ਮੈਂ ਸਮਝਦਾ ਜਿਹੜੀਆਂ ਇੰਡੀਆ ਚ ਸੜਕਾਂ ਬਣਾਈਆਂ ਜਾਂਦੀਆਂ ਨਾ ਉਹਦੇ ਵਿੱਚ ਸਲੋਪ ਦਿੱਤੀ ਨਹੀਂ ਜਾਂਦੀ, ਦੇਖੋ ਇਹਨਾਂ ਮੁਲਕਾਂ ਦੇ ਵਿੱਚ ਜੇ ਸੜਕ ਬਣਾਈ ਵੀ ਜਾਂਦੀ ਹੈ ਨਾ ਉਹ ਗੱਭਿਓ ਥੋੜੀ ਜਿਹੀ ਮਤਲਬ ਕਿ ਟੇਪਰ ਰੱਖੀ ਜਾਂਦੀ, ਉੱਚੀ ਰੱਖੀ ਜਾਂਦੀ ਹੈ ਤਾਂ ਕਿ ਪਾਣੀ ਜਿਹੜਾ ਉਹ ਆਲੇ ਦੁਆਲੇ ਨੂੰ ਮਤਲਬ ਕਿ ਨਿਕਲ ਜਾਵੇ ਜੀ, ਪਰ ਆਪਣੇ ਖੜਦੇ ਹੀ ਗੱਬੇ ਆ ਜੀ ਪਾਣੀ।
2: ਨਹੀਂ ਨਹੀਂ ਸਰੋਪ ਪੂਰੀ ਸੀ, ਸੜਕ ਵਧੀਆ ਬਣੀ ਆ
0: ਜੀ,
2: ਸਰੋਪ ਵਾਲੀ ਕੋਈ ਕਮੀ ਨਹੀਂ ਸੀ।
0: ਠੀਕ ਹੈ ਜੀ,
2: ਪਰ ਮਾਲ ਹੀ ਹੈ ਨਹੀਂ ਸੀ, ਮਟੀਰੀਅਲ ਨਾਲ ਚੱਲਣੀ ਸੜਕ, ਪ੍ਰਧਾਨ ਮੰਤਰੀ ਯੋਜਨਾ ਦੀ ਸੜਕ ਆ ਜੀ, ਇਹਦੀ 5 ਸਾਲ ਦੀ ਗਰੰਟੀ ਹੁੰਦੀ ਆ। ਹਾਂਜੀ, ਇਹ 5 ਸਾਲ ਦੀ ਗਰੰਟੀ ਹੁੰਦੀ ਠੇਕੇਦਾਰ ਦੀ
0: ਜੀ।
2: ਹੁਣ ਦੇਖ ਲੋ ਵੀ ਅੱਜ ਸਾਲ ਹੋ ਗਿਆ, ਫਿਰ ਜੁਲਾਈ ਤੋਂ ਜੁਲਾਈ ਲਾਸਟ ਹੋ ਚੱਲਿਆ
0: ਜੀ,
2: ਸਾਲ ਹੋ ਗਿਆ। ਹੁਣ ਸਾਨੂੰ ਇਹ ਨੀ ਪਤਾ ਲੱਗਦਾ ਕਿ ਅਸੀਂ ਸੜਕ ਵਿੱਚ ਦੇਣਾਗੇ ਜਾਂ ਖੱਡਿਆਂ ਵਿੱਚ ਦੇਣਾਗੇ। ਗੱਡੀ ਪਹਿਲਾ ਤੇ ਦੂਜਾ ਗੇਅਰ
0: ਜੀ,
2: ਤੀਜਾ ਰਿਸਕ ਤੇ ਪਾਇਆ ਜਾ ਸਕਦਾ ਆਪਦੇ ਤੇ, ਗੱਡੀ ਨੀ ਕਹਿੰਦੀ ਵੈਸੇ
0: ਜੀ,
2: ਹੈਨਾ, ਏਡੇ ਏਡੇ ਖੱਡੇ ਆ ਉਹਦੇ ਵਿੱਚ ਸੜਕ ਦੇ ਵਿੱਚ। ਔਰ ਦੇਖਿਓ ਇੱਕ ਹੋਰ ਖੁਸ਼ ਖਬਰੀ ਸਾਡੇ ਇਲਾਕੇ ਦੀ
0: ਜੀ,
2: ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਕਾਕੜ ਕਲਾਂ ਤੋਂ, ਜਿਹਦੇ ਘਰ ਤੋਂ ਸ਼ੁਰੂ ਹੋਈ ਸੀ ਸੜਕ, ਰਤਨ ਸਿੰਘ ਕਾਕੜ ਕਲਾਂ, ਜਿਹੜਾ ਇਸ ਵੇਲੇ ਨਹੀਂ ਹੈਗੇ
0: ਜੀ,
2: ਠੀਕ ਹੈ, ਉਹਨਾਂ ਦੀ ਦੇਖ ਰੇਖ ਵਿੱਚ ਸੜਕ ਬਣੀ ਆ
0: ਜੀ।
2: ਹੁਣ ਲੋਕ ਇਹ ਕਹਿੰਦੇ ਸਾਰੀ ਸੜਕ ਰਤਨ ਸਿੰਘ ਖਾ ਗਿਆ, ਸਾਨੂੰ ਕੁਛ ਪਤਾ ਨੀ ਇਹਦੇ ਬਾਰੇ,
0: ਬਜਰੀ ਗਾਣਾ ਜੀ
2: ਕੀ ਹੁਣ ਕਹਿ ਸਕਦੇ ਹਾਂ ਨਾ। ਤੇ ਹਾਂ, ਦੂਜੇ ਨੰਬਰ ਤੇ ਸਾਡੇ ਹਲਕੇ ਦੇ ਮੌਜੂਦਾ ਐਮ ਐਲ ਏ ਨੇ ਲਾਡੀ ਸ਼ੇਰਵਾਲੀ ਆ,
0: ਹਾਂਜੀ,
2: ਹੈਨਾ, ਤੇ ਉਹਨਾਂ ਦਾ ਵੀ ਨਾਂ ਵਿੱਚ ਆਉਂਦਾ ਵੀ ਉਹ ਵੀ ਦੇਖੋ ਇੱਕ ਵਾਰੀ ਸ਼ਾਇਦ ਉਹ ਬੋਲੇ ਸੜਕ ਦੇ ਬਾਰੇ, ਹਾਂ ਵੀ ਇੱਕ ਵਾਰੀ ਸ਼ਾਇਦ ਉਹ ਬੋਲੇ ਸੜਕ ਦੇ ਬਾਰੇ
0: ਜੀ।
2: ਦੇਖੋ 5 ਸਾਲ ਤਾਂ ਹੁਣ ਰੁਟੀਨ ਹੋ ਗਿਆ ਬਿਲਕੁਲ, ਖੱਡਿਆਂ ਨੂੰ ਕੋਈ ਬਹੁਤਾ ਬੋਲ ਨੀ ਰਿਹਾ। ਹੁਣ ਕਹਿ ਰਿਹਾ ਕਿ ਓਵਰਲੋਡ ਟਰਾਲੀਆਂ ਲੰਘੀਆਂ ਦੇ ਉੱਪਰ ਤਾਂ ਟੁੱਟ ਗਈ, ਭਾਈ ਟੁੱਟੀ ਤੇ ਪਹਿਲਾਂ ਹੀ ਹੋਈ ਸੀ, ਪੰਡੋਰੀ ਸਾਹਿਬ ਬਣ ਗਏ ਸਾਡੇ ਪਿੰਦਰ ਪੰਡੋਰੀ ਆਮ ਆਦਮੀ ਪਾਰਟੀ ਤੋਂ
0: ਜੀ।
2: ਤੇ ਚੌਥੇ ਸਾਡੇ ਮਹਾਂਪੁਰਸ਼ ਸ਼੍ਰੀ ਸ਼੍ਰੀ 108 ਬ੍ਰਹਮ ਗਿਆਨੀ ਸੰਤ ਬਾਬਾ ਬਲਵੀਰ ਸਿੰਘ ਜੀ ਸੀਚੇਵਾਲ
0: ਜੀ,
2: ਜਿਨ੍ਹਾਂ ਤੋਂ ਉਮੀਦਾਂ ਸੀਗੀਆਂ ਲੋਕਾਂ ਨੂੰ ਬਹੁਤ ਵੀ, ਪਹਿਲਾਂ ਉਮੀਦਾਂ ਸੀ ਵੈਸੇ, ਜਦੋਂ ਐਮ ਐਲ ਏ ਬਣ ਗਿਆ ਫੇਰ ਤਾਂ ਬਸ ਹੋ
0: ਗਈ, ਕੰਮ ਕਰਦਾ
2: ਉਹੀ ਕਰ ਰਿਹਾ ਜੀ ਕੰਮ, ਬਸ ਇਹਨਾਂ ਦੇ ਵੀ ਦੱਸਦੇ ਬਾਅਦ ਤੁਹਾਨੂੰ। ਹੁਣ ਨਾਲ ਕੋਈ ਨੀ ਸੁਣਦਾ, ਇਹਨਾਂ ਦੀਆਂ ਫੋਰਚੂਨਰਾਂ ਆ, ਕੁਛ ਸੰਗਤਾਂ ਦੇ ਪੈਸੇ ਆ, ਜਿਹੜੇ ਹਲਕਾ ਇੰਚਾਰਜ ਆ, ਹਲਕੇ ਹੋਏ ਇੰਚਾਰਜ ਕਹਿ ਲੋ, ਉਹਨਾਂ ਨੂੰ ਰਿਸ਼ਤਾਬਾਜੀ ਵੇਚ ਕੇ ਬਹੁਤ ਪੈਸਾ ਆ ਰਿਹਾ ਵਾ, ਉਹ ਉਹਨਾਂ ਦੀਆਂ ਗੱਡੀਆਂ ਉੱਥੋਂ ਆ ਰਹੀਆਂ। ਮਰਦਾ ਤੇ ਮਾਤੜ ਆ ਜੀ, ਜਿਹਨੇ ਕੋਲੋਂ ਪੈਸੇ ਲਾ ਕੇ ਗੱਡੀ ਲੈਣੀ ਆ ਨਾ, ਉਹਦੇ ਨੁਕਸਾਨ ਹੋ ਰਿਹਾ
0: ਬਿਲਕੁਲ ਹੈ ਜੀ।
2: ਔਰ ਇਹ 8 ਕਿਲੋਮੀਟਰ ਦੇ ਵਿੱਚ ਟਰਾਲੀ ਜਾਂਦੀ ਹੈ, ਜਦੋਂ 1.25 ਘੰਟੇ ਤੋਂ ਲੈ ਕੇ 1.5 ਘੰਟੇ ਚ ਟਰਾਲੀ ਪਹੁੰਚਦੀ ਹੈ ਲੋਹੀਆਂ ਤੱਕ।
0: ਅੱਛਾ ਜੀ, ਕਿਆ ਬਾਤ
2: ਹੈ, ਇਹ ਸਪੀਡ ਹੀ ਇੰਨੀ ਬਣ ਜਾਂਦੀ ਸੀ ਉਹਦੀ
0: ਜੀ,
2: ਫੁੱਲ ਸਪੀਡ। ਇਹ ਹੋ ਗਈ ਇਹ ਸੜਕ ਦੀ ਗੱਲ
0: ਜੀ,
2: ਸੁਣਦਾ ਕੋਈ ਨੀ, ਕੁੱਤੀ ਚੋਰਾਂ ਨਾਲ ਰਲ ਗਈ। ਪ੍ਰਧਾਨ ਮੰਤਰੀ ਯੋਜਨਾ ਦੀ ਸੜਕ ਦਾ ਇਦਾਂ ਹਾਲਾਤ ਮਾੜਾ ਨਹੀਂ ਹੋਣਾ ਚਾਹੀਦਾ ਸੀ, ਕਿਤੇ ਵੀ ਨੀ ਹੈਗਾ।
0: ਦੇਖੋ ਅੱਜ ਤੁਸੀਂ ਉਧਰ ਨੂੰ ਮੈਂ ਆਦਮਪੁਰ ਦੀ ਗੱਲ ਕੀਤੀ ਆ, ਉਹ ਮੇਨ ਦੇਖ ਲੋ ਚਿੰਤਪੁਰਨੀ ਨੂੰ, ਹੁਸ਼ਿਆਰਪੁਰ ਤੋਂ ਜਿੰਨਾ ਅੱਗਾ ਪਹਾੜੀ ਉਨੇ ਨੂੰ ਜਿਹੜਾ ਮੇਨ ਸੜਕ ਹੈ ਜੀ ਜਲੰਧਰ, ਉਹ ਕੈਂਟ ਤੋਂ ਕੈਂਟ
2: ਜੀ
0: ਆਪਾਂ ਆਦਮਪੁਰ ਵਿਚ ਪੈ ਜਾਂਦਾ, ਤੇ ਉਹ ਏਰੀਆ ਦੇਖ ਲੋ ਕਦੋਂ ਦੀ ਉਹ ਸੜਕ ਪੱਟੀ ਹੋਈ ਹੈ, ਮਤਲਬ ਕਿ ਪਿੱਲਰ ਉਦੋਂ ਦੇ ਖੜੇ ਨੇ, ਤਕਰੀਬਨ 9 ਸਾਲ ਤਾਂ ਮੈਨੂੰ ਸੁਣਦੇ ਨੂੰ ਹੋ ਗਏ ਨੇ, ਤੇ ਉੱਥੇ ਪੂਰਾ ਲੋਕ ਝੋਨਾ ਲਾਉਣ ਨੂੰ ਤਿਆਰ ਨੇ। ਹਾਲਾਤ ਇਹ ਨੇ ਜੀ, ਉੱਥੇ ਇੰਨੇ ਇੰਸੀਡੈਂਟ ਹੁੰਦੇ ਆ, ਉਹ ਤਕਰੀਬਨ 5 ਕਿਲੋਮੀਟਰ ਦਾ ਬ੍ਰਿਜ ਜਿਹੜਾ ਓਵਰਫਲੋ ਬਣਨਾ, ਉਹਦੇ ਉੱਤੇ ਕੋਈ ਕੰਮ ਨਹੀਂ ਕੀਤਾ ਜਾ ਰਿਹਾ, ਸਾਰੀ ਮਾਰਕੀਟ ਸੱਤਿਆਨਾਸ ਕਰਕੇ ਰੱਖ ਦਿੱਤਾ ਬਿਜ਼ਨਸ ਦਾ ਉੱਥੇ ਜੀ ਸਾਰਾ।
2: ਬਿਲਕੁਲ ਜੀ ਬਿਲਕੁਲ, ਇਹ ਲੱਛਣ ਹੈ ਸਰਕਾਰਾਂ ਦੇ
0: ਜੀ,
2: ਵੀ ਕੰਮ ਅਸੀਂ ਸਿਰਫ ਵਿਖਾਉਣਾ ਆ
0: ਜੀ,
2: ਕਰਨਾ ਨੀ ਹੈਗਾ।
0: ਬਿਲਕੁਲ,
2: ਇੱਕ ਸੜਕ ਸਾਡੇ ਕੰਗ ਖੋਰ ਦੇ ਪਿੰਡ ਤੋਂ ਮਹਿਰਾਜ ਵਾਲੇ ਤੱਕ ਆ ਜੀ, ਉਹ 2019 ਚ ਹੜ੍ਹ ਆਇਆ ਸੀ ਜਿਹੜਾ, ਪਹਿਲਾਂ ਸਾਡੇ ਪਿੰਡੋਂ ਟੁੱਟਿਆ ਸੀ ਜਦੋਂ
0: ਜੀ,
2: ਉਹਦੀ ਸੜਕ ਟੁੱਟ ਗਈ ਸੀ ਉਹ
0: ਜੀ
2: ਹੜ੍ਹ ਦੇ ਵਿੱਚ 19 ਦੇ ਵਿੱਚ, 19 ਤੇ 7-26
0: ਜੀ,
2: ਤੇ 7 ਸਾਲਾਂ ਚ ਸੜਕ ਸਾਨੂੰ ਕਿਤੇ ਨੀ ਲੱਭੀ
0: ਜੀ।
2: ਉਹਦੇ ਬਜਰੀ ਤੇ ਉਹਦੇ ਵੱਟੇ ਉਖੜ ਉਖੜ ਕੇ ਖੇਤਾਂ ਵਿੱਚ ਜਾ ਚੁੱਕੇ ਆ ਹੁਣ
0: ਜੀ,
2: ਹੁਣ ਜਦੋਂ ਲੰਘਣਾ ਹੁੰਦਾ ਆ, ਗੰਨਾ ਲਿਜਾਣਾ ਆ, ਕਿਸਾਨ ਆ ਉਹ ਆਪਣੀ ਭੱਠਿਆਂ ਤੋਂ ਕੇਰੀ ਵਗੈਰਾ ਲਿਆ ਕੇ ਤੋਂ ਟਾਈਮ ਪਾਸ ਕਰਦੇ, ਖੱਡੇ ਮੁੜ ਕੇ ਤੇ ਉਹਦਾ ਕੰਮ ਟਾਈਮ ਲੰਘਾਉਂਦੇ ਆ
0: ਜੀ,
2: ਉਹ ਵੀ ਪਹਿਲੇ ਤੇ ਦੂਜੇ ਗੇਅਰ ਵਾਲੀ ਗੱਡੀ ਆ ਉੱਥੇ ਵੀ
0: ਜੀ।
2: ਇਹ ਸਾਡੇ ਇਲਾਕੇ ਦੀਆਂ ਮੇਨ ਸੜਕਾਂ ਦੀ ਗੱਲ ਆ। ਤੇ ਤੀਜੇ ਨੰਬਰ ਤੇ ਭਗਵੰਤ ਮਾਨ ਸਾਹਿਬ ਆਏ ਤੇ ਬੰਦੇ ਉੱਤੇ ਉਹ ਸੜਕ ਬਣਾਉਣ ਦੀ ਗੱਲ ਕਰ ਗਿਆ ਆ
0: ਜੀ,
2: ਤੇ ਉਹ ਮੈਨੂੰ ਬੰਦੇ ਕੁਛ ਦੱਸ ਗਿਆ, ਦੱਸਦੇ ਸੀ ਗੱਲ, ਦੁਕਾਨ ਤੇ ਆਏ ਸੀ ਵੀ ਕੰਮ ਸ਼ੁਰੂ ਵੀ ਹੋ ਗਿਆ।
0: ਅੱਛਾ ਜੀ।
2: ਉਹ ਮੈਂ ਕਿਹਾ ਭਾਈ ਹਾਂ ਬਾਂਧੇ ਉੱਪਰ ਸ਼ੁਰੂ ਹੋ ਗਿਆ, ਜਿਹੜੀਆਂ ਸੜਕਾਂ ਟੁੱਟੀਆਂ ਸੀ ਜਿੱਥੋਂ ਦੀ ਗੱਡੀਆਂ ਲੰਘ ਕੇ ਜਾ ਰਹੀਆਂ ਉਸੇ ਟੁੱਟੀ ਰਹੀ, ਕੋਈ ਦੇਖਦਾ ਹੀ ਨੀ ਜੀ।
0: ਆ ਦੇਖੋ ਕੇਜਰੀਵਾਲ ਸਾਹਿਬ ਨੇ ਆਉਣਾ, ਚਲੋ ਕਿਸੇ ਦਾ ਵਿਰੋਧ ਨਹੀਂ ਕਰਦੇ, ਪਰ ਜਿਹੜੀਆਂ ਰੋਪੜ ਦੀ ਕਾਲਜ ਦੀ ਗਰਾਊਂਡ ਸੀਗੀ ਜੀ ਉਹ ਪੱਟ ਕੇ ਰੱਖ ਦਿੱਤੀ। ਉਹ ਕਹਿੰਦੇ ਅਸੀਂ ਪੱਲਿਓ ਪੈਸੇ ਪਾ ਪਾ ਜੋੜ ਜੋੜ ਕੇ ਸਾਰਾ ਕੁਝ ਕਰਾਇਆ ਤੇ ਮੁੜ ਕੇ ਆ ਮਿੰਟ ਲਾਇਆ ਜੀ ਪੱਟਣ ਨੂੰ। ਅਗਲੇ ਕਹਿੰਦੇ ਸਾਈਕਲ ਤੱਕ ਨੀ ਅਸੀਂ ਬਣਨ ਦਿੰਦੇ ਹੁੰਦੇ ਸੀ, ਇੱਥੇ ਆਪਣਾ ਬੱਚਾ ਹੀ ਕੋਈ ਸਾਈਕਲ ਨੀ ਲਿਆਉਣ ਦਿੰਦੇ ਹੁੰਦੇ ਸੀ, ਭਈ ਤੁਰ ਕੇ ਆਓ ਉੱਥੋਂ ਗਰਾਊਂਡ ਤੋਂ ਬਾਹਰ ਖੜਾ ਕਰ ਦੋ ਇਹਨੂੰ। ਤੇ ਟਰੈਕ ਕਹਿੰਦੇ ਮਸੀਂ ਅਸੀਂ ਕਿਸੇ ਨੇ 500 ਦੇਣਾ, ਕਿਸੇ ਨੇ 1000 ਦਿੱਤਾ, ਇੱਦਾਂ ਪੈਸੇ ਪੂਸੇ ਇਕੱਠੇ ਕਰਕੇ ਅਸੀਂ ਟਰੈਕ ਬਣਾਇਆ। ਤੇ ਉਹ ਰੋਣ ਦੇ ਸੀ ਬੇਚਾਰੇ ਹੋਕੇ, ਜਿਹੜਾ ਦਿਲੋਂ ਪਿਆਰ ਕਰਦਾ ਸਪੋਰਟਸ ਨੂੰ, ਜਾਂ ਉਹ ਤੁਸੀਂ ਯਾਰ ਏਡੀਆਂ ਵੱਡੀਆਂ ਵੱਡੀਆਂ ਹੋਰ ਚੀਜ਼ਾਂ ਪਈਆਂ ਨੇ, ਕਿਉਂ ਬੜੀਆਂ ਚੀਜ਼ਾਂ ਤੁਸੀਂ ਪੱਟ ਪੱਟ ਕੇ ਸਿੱਟੀ ਜਾਂਦੇ ਹੋ ਜੇ ਨਹੀਂ ਪਹਿਲਾਂ ਹੀ ਨਹੀਂ ਬਾਨੀਆਂ ਤੁਹਾਡੇ ਤੋਂ, ਉਹ ਤਾਂ ਪਤਾ ਹੀ ਹੈ ਜੀ। ਜਿਹੜੀਆਂ ਬਣੀਆਂ ਉਹਨਾਂ ਦਾ ਵੀ ਸਤਿਆਨਾਸ ਮਾਰੀ ਜਾਂਦੇ ਹੋ ਆਪਣੇ ਫਾਇਦਿਆਂ ਲਈ।
2: ਇਹ ਉੱਲੂ ਆ ਭਾਰ ਜਵੀਰ, ਉੱਲੂ ਉੱਲੂ ਨੇ ਰਾਹ ਭਾਲਦੇ ਹਮੇਸ਼ਾ
0: ਜੀ, ਕਵਲ ਜੀ ਸਿੰਘ ਹੋਣੀ ਸੀਗੇ ਕਾਂਗਰਸ ਦੇ, ਤੇ ਚਾਹੇ ਬਾਅਦ ਚੋ ਅਕਾਲੀ ਸਰਕਾਰ ਉੱਥੇ, ਚਲੋ ਸੁਖਬੀਰ ਸਿੰਘ ਬਾਦਲ ਉਹਨਾਂ ਨੇ ਵੀ ਯੋਗਦਾਨ ਪਾਇਆ। ਉਹ ਤਿੰਨਾਂ ਚਾਰਾਂ ਗੌਰਮੈਂਟਾਂ ਦਾ ਯੋਗਦਾਨ ਪਾ ਕੇ ਫਿਰ ਕਿਤੇ ਨਾ ਕਿਤੇ ਉਹ ਸਟੇਡੀਅਮ ਕੰਪਲੀਟ ਹੋਇਆ ਜੀ। ਤੇ ਉਹ ਚੇਤਾ ਹੈ ਜਦੋਂ ਗਰਾਊਂਡ ਹੁੰਦੀ ਸੀ, ਚਲੋ 3-4 ਪੌੜੀਆਂ ਹੁੰਦੀਆਂ ਸੀ ਆਲੇ ਦੁਆਲੇ ਪਹਿਲਾਂ, ਤਾਂ ਰਾਤ ਨੂੰ ਜਦੋਂ ਸਿਆਲ ਦੇ ਦਿਨ ਹੋਣੇ ਦਸੰਬਰ ਦੇ ਵਿੱਚ ਮੈਚ ਕਰਾਉਂਦੇ ਹੁੰਦੇ ਸੀ ਅਸੀਂ, ਤਾਂ ਪਹਿਲਾਂ ਗਰਾਊਂਡ ਨੂੰ ਪਾਣੀ ਪੂਣੀ ਲਾਉਣਾ, ਉਹਨੂੰ ਪੋਲਾ ਕਰਨਾ, ਸਾਰਾ ਕੁਝ ਉਹ ਕਰਦੇ ਰਹੇ ਹੱਥੀ। ਤਾਂ ਉਹ ਜਿਹੜੀਆਂ ਹੱਥੀ ਮਿਹਨਤਾਂ ਕੀਤੀਆਂ ਜਾਂ ਉੱਥੇ ਕੀਤੀ ਆ, ਘਾਲਣਾ ਘਾਲੀ ਆ, ਉਹ ਹਰ ਵਿਅਕਤੀ ਨੂੰ ਯਾਦ ਆਉਂਦੀ ਆ ਜਿਹੜੇ ਉੱਥੇ ਚਲੋ ਬੇਚਾਰੇ ਹੈਰਾਨ ਨੇ ਪਰੇਸ਼ਾਨ ਨੇ ਵੀ ਬਣਿਆ ਕੀ ਹੈ ਜੀ।
2: ਗੱਲ ਪਤਾ ਕੀ ਆ, ਜੇ ਕੋਈ ਪੜ ਜਾਵੇਗਾ ਉਹਨੂੰ ਸਵਾਲ ਕਰੇਗਾ ਤੇ ਉਹ ਫਿਰ ਜਵਾਬ ਦੇਣੀ ਹੋਊਗੀ, ਉਹਦੇ ਵਾਸਤੇ ਉਹ ਚੁੱਪ ਕਰਾਉਂਦੇ ਉਹਨਾਂ ਨੂੰ
0: ਜੀ,
2: ਪੜ੍ਹਨੇ ਨਾ ਦਿਓ। ਪੇਪਰ ਲੀਕ, ਪੇਪਰ ਲੀਕ ਦਾ ਕੀ ਕਾਰਨ ਆ, ਹੋਰ ਤੁਸੀਂ ਕੀ ਸਮਝਦੇ ਪੇਪਰ ਐਵੇਂ ਲੀਕ ਹੋਈ ਜਾਂਦੇ?
0: ਪੇਪਰ ਲੀਕ ਦੇਖੋ,
2: ਪੇਪਰ ਲੀਕ ਦਾ ਇਹੀ ਕਾਰਨ ਆ ਕਿ
0: ਉਹਨੇ ਖਤਮ ਕਰ ਦਿਓ। ਗਾਂਧੀ ਨੇ ਵੀ ਕਿਹਾ ਸਪੀਚ ਦੇ ਵਿੱਚ ਕਿ ਤੁਸੀਂ ਇਹਨੂੰ ਪ੍ਰੋਫੈਸ਼ਨ ਇਗਜ਼ਾਮ ਨੂੰ ਨਾ ਤੁਸੀਂ ਜਿਹੜਾ ਸੀਗਾ ਕਮਰਸ਼ੀਅਲ ਬਣਾ ਦਿੱਤਾ ਜੀ, ਤਾਂ ਬੇਕਰਿਆ ਹੈ।
2: ਬਿਲਕੁਲ,
0: ਉਹ ਕਹਿੰਦੇ ਅਮੀਰਾਂ ਦੀ, ਅਮੀਰਾਂ ਦਾ ਸੌਦਾ ਹੋ ਗਿਆ, ਗਰੀਬਾਂ ਨੂੰ ਕਿੱਥੇ ਉਹ ਦੇਣਗੇ ਇਹ ਚੀਜ਼ਾਂ ਨੂੰ, ਦੇਣਾ ਹੀ ਨਹੀਂ ਦੇ ਸਕਦੇ।
2: ਭਾਰਤ ਵੀਰ ਇਹ ਲਿਖਿਆ ਹੀ ਇਹ ਹੋਇਆ, ਮਨੁ ਸਿਮਰਤੀ ਚ ਲਿਖਿਆ ਹੀ ਇਹ ਹੋਇਆ ਵਾ ਕਿ ਤੁਸੀਂ ਸ਼ੂਦਰ ਪੜ ਹੀ ਨਹੀਂ ਸਕਦਾ।
0: ਬਿਲਕੁਲ ਹੈ ਜੀ,
2: ਜਦੋਂ ਪੜ ਨਹੀਂ ਸਕਦਾ ਫਿਰ ਪੜਨ ਦੇਣਗੇ ਕਿਉਂ?
0: ਦੇਣਗੇ ਕਿਉਂ ਜੀ?
2: ਉਹਨਾਂ ਨੇ ਚੰਦ ਲੋਕ ਪੜਾਉਣੇ ਆ, ਉਹ ਅੱਗੇ ਲਿਆਉਣੇ ਆ, ਬਾਕੀ ਦੇਖੋ ਉਹਨਾਂ ਨੇ ਲੇਬਰ ਕਲਾਸ ਤਿਆਰ ਕਰਨੀ ਆ। ਮੋਦੀ ਸਾਹਿਬ ਦਾ ਪੂਰਾ ਜ਼ੋਰ ਲੱਗਾ ਹੈ ਕਿ ਲੇਬਰ ਤਿਆਰ ਕਰ ਦਿਓ ਬਸ
0: ਜੀ,
2: ਦਿਹਾੜੀਆਂ ਵਾਲੇ ਕਾਮੇ ਤਿਆਰ ਕਰਨੇ ਆ। ਜੇ ਡਾਕਟਰ ਬਣ ਗਏ ਸਾਰੇ, ਬਹੁਤੇ ਡਾਕਟਰ ਬਣ ਗਏ, ਕੋਈ IPS PCS ਨੂੰ ਜਾਊਗਾ, ਉਹ ਸਵਾਲ ਪਹਿਲੀ ਗੱਲ ਹੁਣ ਸਵਾਲ ਵਾਲਾ ਕੰਮ ਛੱਡ ਹੀ ਦਿੱਤਾ ਉਹਨਾਂ ਨੇ। ਬਿਲਕੁਲ, ਆ ਤੁਸੀਂ ਦੇਖ ਲਿਆ ਕੰਗਣਾ ਵਰਗੀ ਕਿਆ ਭੌਂਕਣ ਡਈ ਹੈ, ਪੇਗਣਾ ਅਲਫਾਜ ਕਿੱਦਾਂ ਦੇ ਕੀ ਭੌਂ ਗਿਆ ਹੈ
0: ਜੀ।
2: ਤੂੰ ਆਪਦੇ ਲੱਛਣ ਤਾਂ ਵੇਖ ਪਹਿਲਾਂ, ਆਪ ਕੀ ਕੀਤਾ ਭਾਈ?
0: ਬਿਲਕੁਲ ਹੈ ਜੀ,
2: ਬੰਦਾ ਉਹ ਬੋਲੇ ਜਿਹਦੇ ਤੋਂ ਕੋਈ ਦਾਗ ਨਾ ਹੋਣ,
0: ਕੁਝ ਪੱਲੇ ਹੋਵੇ। ਬਿਲਕੁਲ,
2: ਪੱਲੇ ਹੋਵੇ ਕੀਤਾ, ਜਦੋਂ ਬੰਦਾ ਆਪ ਹੀ ਮੇਰੇ ਅੱਗੇ ਕਰੈਕਟਰ ਮੇਰਾ ਆਪਦਾ ਗੰਦਾ ਇੰਨਾ ਹੈਗਾ ਤਾਂ ਮੈਂ ਕਿਸੇ ਦੇ ਬਾਰੇ ਗਲਤ ਕਦਮ ਬੋਲ ਸਕਦਾ
0: ਜੀ?
2: ਬੱਚਿਆਂ ਨੇ ਉਹ ਦਿੱਤਾ ਆ, ਸੈਣੀ ਸਾਹਿਬ ਦੱਸ ਕੇ ਗਏ ਅੱਗੇ, ਦਿੱਤਾ ਜੋ ਸਮਾਜ ਨੇ ਉਹਨਾਂ ਨੂੰ ਦਿੱਤਾ ਹੈ,
0: ਦਿੱਤਾ ਹੈ ਜੀ। ਬਿਲਕੁਲ ਹੈ ਜੀ,
2: ਠੀਕ ਹੈ ਨਾ। ਮੋਦੀ ਸਾਹਿਬ ਕੀ ਰੋਜ਼ ਆ ਕੇ ਕਹਿੰਦੇ ਮੈਂ 1.5 ਕਿਲੋ ਗਾਲਾਂ ਖਾਂਦਾ, ਗਾਲਾਂ ਕਿੰਨੇ ਜੋਖੀਆਂ ਅੱਜ ਤੱਕ ਦੱਸੋ ਪਹਿਲਾਂ ਮੈਨੂੰ।
0: ਬਿਲਕੁਲ,
2: ਮੈਂ 2 ਕਿਲੋ ਗਾਲਾਂ ਖਾਂਦਾ ਆ, ਇਹ ਕੀ ਬਕਵਾਸ ਆ?
0: ਬਿਲਕੁਲ ਹੈ ਜੀ,
2: ਇੱਕ ਪ੍ਰਧਾਨ ਮੰਤਰੀ ਦੀ ਭਾਸ਼ਾ ਥੋੜੀ ਆ
0: ਨਾ ਜੀ, ਨਾ ਜੀ।
2: ਟਪੋਰੀਆਂ ਵਾਲੀ ਗੱਲਬਾਤ ਸਾਡੇ ਪ੍ਰਧਾਨ ਮੰਤਰੀ ਦੀ ਹੈ
0: ਜੀ,
2: ਤੇ ਸਿਰਫ ਉਹ ਟਪੋਰੀਆਂ ਵਾਲੀ ਗੱਲ ਸਾਰੇ ਜਿਹੜੇ ਮੰਤਰੀ ਮੰਡਲ
0: ਥੱਲੇ ਲਾ ਲਓ, ਮੁੱਖ ਮੰਤਰੀ ਨੇ ਚਾਹੇ ਹੋਰ ਆ, ਸਾਰੇ ਉਹਨਾਂ ਦਾ ਵੀ ਇਹ ਹਾਲਾਤ
2: ਇੱਕੋ ਹੀ ਹੈ ਜੀ ਸਾਹਿਬ
0: ਜੀ,
2: ਇੱਕੋ ਹੀ। ਸਾਡੀ ਦਿੱਲੀ ਦੀ ਮੁੱਖ ਮੰਤਰੀ ਕਹਿਣ ਡਈ ਸੀਗੀ JKUI, ਉਹ ਕੀ ਕਹਿੰਦੀ ਸੀ ਉਦੋਂ, ਉਹ ਜਦੋਂ ਦਿੱਲੀ ਦੇ ਵਿੱਚ ਪ੍ਰਦੂਸ਼ਣ ਵਗੈਰਾ ਦੀ ਗੱਲਬਾਤ ਹੋਈ ਸੀਗੀ, ਇਹਨਾਂ ਨੂੰ ਪਤਾ ਹੀ ਕੱਖ ਨਹੀਂ, ਨਾ ਕੋਈ ਪੜ੍ਹੇ ਲਿਖਿਆ ਕੋਈ ਹੈ ਨਹੀਂ ਇਹਨਾਂ ਦਾ।
0: ਬਿਲਕੁਲ,
2: ਨਾ ਕੋਈ ਸਵਾਲ ਪੱਤਰਕਾਰ ਇਹਨਾਂ ਨੂੰ ਪੁੱਛਦਾ ਹੀ ਹੈ, ਸਿਰਫ ਉਹੀ 2 ਸਵਾਲ ਹੁੰਦੇ ਆ ਜਿਹੜੇ ਇਹਨਾਂ ਨੇ ਪਹਿਲਾਂ ਦੱਸੇ ਹੁੰਦੇ ਵੀ ਆਹ ਗੱਲਬਾਤ ਕਰਨੀ, ਉਦੋਂ ਅੱਗੇ ਤਾਂ ਬੋਲਦੇ ਹੀ ਨਹੀਂ ਇਹ।
0: ਬਿਲਕੁਲ ਹੈ ਜੀ,
2: ਸੋ ਇਹ ਗੱਲ ਹੈ ਕਿ ਸਾਡੇ ਨਾ ਜਿਹੜੀ ਬਾਕੀ ਸੈਣੀ ਸਾਹਿਬ ਬਹੁਤ ਦੱਸ ਹੀ ਗਿਆ ਗੱਲ ਸਾਰੀ
0: ਜੀ,
2: ਅੱਜ ਉਹ ਵੀ ਕਹਿਣ ਡਿਆ ਕਿ ਜੰਤਰ ਮੰਤਰ
0: ਹਾਂਜੀ ਬਿਲਕੁਲ,
2: ਪਰਮਾਤਮਾ ਚੜ੍ਹਦੀ ਕਲਾ ਬਖਸ਼ੇ ਇਹਨਾਂ ਨੂੰ
0: ਜੀ
2: ਜੰਤਰ ਮੰਤਰ ਤੇ। ਜੈਨਜੀ ਦੇਖੋ ਬੱਚੇ ਉਹਨਾਂ ਦੇ ਕੋਲ ਕ੍ਰੀਏਸ਼ਨ ਬਹੁਤ ਜ਼ਿਆਦਾ ਆ
0: ਜੀ,
2: ਉਹ ਬਹੁਤ ਉਹਨਾਂ ਨੇ ਅਸਲ ਦੇ ਵਿਚ ਸਰਕਾਰ ਦੇ ਨੱਕ ਚ ਦਮ ਕਰਤਾ ਉਹਨਾਂ ਨੇ।
0: ਬਿਲਕੁਲ ਬਿਲਕੁਲ,
2: ਉਹਨਾਂ ਦੀਆਂ ਗੱਲਾਂ ਦਾ ਜਵਾਬ ਹੈ ਹੀ ਨੀ ਸੀ ਕਿਸੇ ਕੋਲ
0: ਜੀ,
2: ਹੁਣ ਉਹਨਾਂ ਦੇ ਪਰਚੇ ਪਾਉਣ ਲੱਗੇ ਹੋਏ, ਸਰਕਾਰ ਮੰਨ ਕੇ ਮੁਕਰ ਗਈ ਹੈ ਨਾ ਸਾਰਾ ਕੁਝ।
0: ਨਹੀਂ ਵੈਸੇ ਅੱਜ ਕੋਰਟ ਨੇ ਵਧੀਆ ਫੈਸਲਾ ਲਿਆ ਕਿ ਜੋ ਕੁਝ ਵੀ ਕੀਤਾ ਚਾਹੇ ਉਹ ਅੰਡਰ ਏਜ ਨੇ ਚਾਹੇ ਜਿੱਦਾਂ ਵੀ ਆ, ਉਹਨਾਂ ਦੇ ਸਾਰੇ ਪਰਚੇ ਸਾਰਾ ਕੁਝ ਕਲੀਨ ਚਿੱਟ ਦਿਓ, ਉਹਨਾਂ ਨੂੰ ਬਾਹਰ ਕੱਢੋ ਜਿਹੜੇ ਬੰਦ ਕੀਤੇ ਆ ਜਾਂ ਕਿੱਦਾਂ ਆ। ਬਾਕੀ ਉਹਨਾਂ ਦੀ ਥੱਲੇ ਜਿਹੜਾ ਪ੍ਰਸ਼ਾਸਨ ਹੈ ਉਹ ਤਾਂ ਚਲੋ ਕਮੀਆਂ ਤਾਂ ਰਹੀ ਜਾਂਦੀਆਂ, ਵਿਚਾਰੇ ਵਿੱਚ ਟੰਗੇ ਵੀ ਜਾਣੇ ਆ ਜੀ ਉਹਦੇ ਵਿੱਚ, ਜਾਂ ਜਿਹੜਾ ਡਾਟਾ ਹੈਗਾ ਹੋਰ ਸਾਰੀਆਂ ਚੀਜ਼ਾਂ ਨੇ ਉਹ ਇਹਦਾ ਪਬਲਿਕ ਨਹੀਂ ਕਰ ਸਕਦੇ, ਇਸਤੇਮਾਲ ਨਹੀਂ ਕਰ ਸਕਦੇ, ਉਹ ਜ਼ਰੂਰ ਕੋਰਟ ਨੇ ਕਿਹਾ ਹੈ ਜੀ।
2: ਹੁਣ ਤੁਸੀਂ ਇਹ ਦੱਸ ਲਓ ਕਿ ਜਿਹੜੇ ਜਿਹੜੇ ਕੁਛ ਸਾਦੇ ਕੱਪੜਿਆਂ ਵਿੱਚ ਦਾੜੀਆਂ ਵਧਾਈਆਂ ਹੋਈਆਂ, ਸੰਦੀਪ ਚੌਧਰੀ ਵੀ ਬਹੁਤ ਉਹਦੇ ਗੱਲਬਾਤ ਕੀਤੀ ਉਹਨਾਂ ਦੇ ਬਾਰੇ, ਚੱਪਲਾਂ ਪਾਈਆਂ ਹੋਈਆਂ ਸੀ
0: ਜੀ,
2: ਉਹ ਕੁੱਟ ਰਿਹਾ ਸੀ ਬੱਚਿਆਂ ਨੂੰ, ਉਹ ਕਹਿੰਦੇ ਵੀ ਕੌਣ ਸੀ
0: ਜੀ,
2: ਉਹ ਬੰਦੇ ਨੇ ਸਵਾਲ ਪੁੱਛਿਆ, ਉਹ ਬੀਜੇਪੀ ਦਾ ਬੰਦਾ ਉਹਨੂੰ ਜਵਾਬ ਹੀ ਕੋਈ ਨੀ ਉਹਦਾ, ਉਹਦੀ ਜਾਂਚ ਹੋਊਗੀ, ਕਹਿੰਦਾ ਜਾਂਚ ਨੂੰ ਕਿੰਨੇ ਸਾਲ ਲੱਗਣਗੇ, ਕਹਿੰਦਾ ਬੰਦੇ ਕੌਣ ਸੀ
0: ਜੀ,
2: ਤੁਸੀਂ ਤੁਸੀਂ ਸਰਕਾਰ ਅਜੇ ਤੱਕ ਦੱਸ ਨੀ ਸਕੀ ਵੀ ਉਹ ਕਿੱਥੋਂ ਆਏ ਸੀ ਬੰਦੇ, ਪੁਲਿਸ ਮੋਢੇ ਖੜੀ ਆ
0: ਜੀ,
2: ਪੁਲਿਸ ਦੇ ਸਾਹਮਣੇ ਬੰਦੇ ਬੱਚਿਆਂ ਨੂੰ ਕੁੱਟ ਰਹੇ, ਕੋਈ ਇਹਨਾਂ ਯੂਨੀਫਾਰਮ ਨੀ ਪਾਈ ਕੁਛ ਨੀ,
0: ਬਿਲਕੁਲ ਜੀ ਬਿਲਕੁਲ,
2: ਇਹਦਾ ਮਤਲਬ ਗੁੰਡੇ ਆ
0: ਜੀ,
2: ਸਰਕਾਰੀ ਗੁੰਡੇ ਆ ਉਹ,
0: ਬਿਲਕੁਲ ਹੈ ਜੀ ਜੀ।
2: ਬਾਕੀ ਅੰਨੀ ਪੀਵੇ ਕੁੱਤਾ ਚੱਟੇ, ਹਾਲਾਤ ਇੱਥੇ ਇਹੀ ਰਹਿਣੇ ਆ
0: ਜੀ, ਬਿਲਕੁਲ
2: ਹਨਾ, ਕਿਉਂਕਿ ਸੁਣਨ ਵਾਲਾ ਕੋਈ ਨੀ
0: ਜੀ,
2: ਜਿੱਥੇ ਵਕੀਲ ਵੀ ਰੋਣ ਲੱਗ ਪੈਣ ਫਿਰ ਉੱਥੇ ਬਾਕੀਆਂ ਦਾ ਕੀ ਸੁਣਿਆ ਜਾਣਾ,
0: ਬਿਲਕੁਲ ਹੈ ਜੀ ਬਿਲਕੁਲ ਜੀ,
2: ਚੰਗਾ ਜੀ ਭਾਰਜ ਵੀਰ,
0: ਸ਼ੁਕਰੀਆ ਜੀ,
2: ਚੜ੍ਹਦੀ ਕਲਾ ਜੀ, ਸ਼ੁਕਰੀਆ,
0: ਸਤਿ ਸ੍ਰੀ ਅਕਾਲ ਜੀ। ਲੋ ਦੋਸਤੋ, ਇਸ ਜੀ ਸਤਨਾਮ ਸਿੰਘ ਜਾਣੀਆਂ ਚਾਲ ਬਾਈ ਜੀ ਗੱਲ ਕਰਕੇ ਕਹਿੰਦੇ ਅਗਲੀ ਲਾਈਨ ਦੇ ਉੱਤੇ ਆਪਣੇ ਨਾਲ ਗੁਰੀਮਾਨ ਜੀ ਨੇ, ਸਵਾਗਤ ਹੈ ਗੁਰੀਮਾਨ ਜੀ, ਸਵਾਗਤ ਹੈ ਜੀ
3: ਬਾਈ ਜੀ, ਸਤਿ ਸ੍ਰੀ ਅਕਾਲ ਜੀ,
0: ਸਤਿ ਸ੍ਰੀ ਅਕਾਲ ਜੀ, ਜੀ ਅਨੁਜ ਜੀ ਬਾਈ ਜੀ, ਕੀ ਹਾਲ
3: ਚਾਲ, ਸਾਰੇ ਭਰਾਵਾਂ ਨੂੰ ਸਤਿ ਸ੍ਰੀ ਅਕਾਲ,
0: ਸਤਿ ਸ੍ਰੀ ਅਕਾਲ,
3: ਹੋਰ ਠੀਕ ਠਾਕ ਵੀਰ ਜੀ,
0: ਬਹੁਤ ਵਧੀਆ ਜੀ, ਤੁਸੀਂ ਸੁਣਾਓ ਕੀ ਕਹਿਣਾ ਚਾਹੋਗੇ।
3: ਮੈਂ ਸਤਨਾਮ ਬਾਈ ਜੀ ਦੀ ਗੱਲ ਸੁਣਦਾ ਜੀ, ਸੜਕਾਂ ਨੂੰ ਲੈ ਕੇ ਰੌਲਾ ਪਾ ਰਹੇ ਸੀ ਵੀ ਸੜਕਾਂ ਦਾ ਇਹ ਹਿਸਾਬ ਹੈ ਸਾਡੇ, ਤੁਸੀਂ ਕਿ ਤੁਸੀਂ ਇੱਕ ਸਾਲ ਦੀ ਗੱਲ ਕਰ ਰਹੇ ਹੋ, ਜਿਹੜੇ ਮੋਹਾਲੀ ਖਰੜ ਜ਼ਿਲ੍ਹੇ ਵਾਲੇ ਸਾਡੇ ਵਰਗੇ ਭਰਾ ਬੈਠੇ ਸਾਨੂੰ ਵੀ ਸਾਡੇ ਆ ਕੇ ਜਿਹੜਾ ਚਰਨ ਤਾਂ ਪਾਓ, ਇੱਥੇ 5 ਸਾਲ ਤੋਂ ਕੀ ਬਣ ਰਿਹਾ ਤਮਾਸ਼ਾ, ਉਹ ਵੀ ਤਾਂ ਦੇਖੋ ਤੁਸੀਂ,
0: ਬਿਲਕੁਲ ਹੈ ਜੀ,
3: ਇੱਕ ਮਤਲਬ 5 ਸਾਲ ਦੇ ਵਿੱਚ ਇਹਨਾਂ ਕੋਲੋਂ ਇੱਕ ਮਤਲਬ ਖਰੜ ਦਾ ਢਾਂਚਾ ਹੀ ਨੀ ਸੜਕਾਂ ਦਾ ਬਦਲਿਆ ਗਿਆ, ਤਾਂ ਬਾਕੀ ਦਾ ਬਹੁਤ ਦੂਰ ਦੀ ਗੱਲ
0: ਜੀ,
3: ਵੀ ਪਿੰਡਾਂ ਦੇ ਹਾਲ ਇੰਨੇ ਮਾੜੇ ਨੇ ਜੀ, ਸਾਨੂੰ ਪਤਾ ਸਾਡੀ, ਅਸੀਂ ਪਿੰਡਾਂ ਨੂੰ ਜਾਣੇ, ਸਾਡੀ ਗੱਡੀਆਂ ਦੀ ਹਾਲਤ ਨਾ, ਗੱਡੀਆਂ ਇੱਕ ਵਾਰੀ ਰੋਡ ਤੇ ਘੁੰਮ ਕੇ ਨਾ ਦੁਬਾਰਾ ਹੱਥ ਜੋੜ ਦਿੰਦੀ ਵੀ ਸਾਨੂੰ ਦੁਬਾਰਾ ਉਸ ਰਾਹ ਤੇ ਲੈ ਕੇ ਨਾ ਚਾਹੀਦਾ।
0: ਨਹੀਂ, ਖਰੜ ਵਾਲੀ ਬੀਬੀ 5 ਮਿੰਟਾਂ ਚ MSP ਨੀ ਦਿੰਦੀ ਸੀ,
3: ਉਹ MSP ਬਸ ਹਵਾ ਹੀ ਸੀ ਜੀ, MSP ਜਿੱਦਾਂ 5 ਮਿੰਟ ਦਿੰਦੀ, 5 ਮਿੰਟ ਸੜਕ ਵੀ ਬਣਾ ਗਈ ਜੀ, ਉਹ ਆ
0: ਕੇ ਨਹੀਂ ਪਹੁੰਚੇ ਚੱਕ ਕੇ, ਉਦੋਂ ਜਦੋਂ ਫਲੱਡ ਆਏ ਸੀ ਕੁਛ ਆਇਆ ਸੀ ਉਦੋਂ ਵੀ ਤੁਰੇ ਫਿਰਦੇ ਸੀ, ਕਹਿੰਦੇ ਤਰੱਕੀ ਬੜੀ ਕਰਾਤੀ
3: ਜੀ, ਕੁਛ ਵੀ ਨੀ ਭਾਰਜ ਵੀਰੇ, ਕੁਛ ਵੀ ਨੀ, ਮੈਂ ਕਹਿੰਦਾ ਅਸੀਂ ਮੰਗ ਪੱਤਰ ਦੇ, ਅਸੀਂ ਮੰਗ ਪੱਤਰ ਵੀ ਦੇ ਆਏ, ਪਹਿਲੀ ਗੱਲ ਤਾਂ ਬੀਬਾ ਜੀ ਮਿਲਦਾ ਹੀ ਨੀ
0: ਜੀ, ਅੱਛਾ ਜੀ,
3: ਹਾਂ ਮਿਲਦਾ ਹੀ ਨੀ, ਬਾਕੀ ਤਾਂ ਗੱਲਾਂ ਹੀ ਬਾਅਦ ਚ ਦੀਆਂ ਨੇ ਜੀ, ਮੰਗ ਪੱਤਰ ਵੀ ਦੇ ਆਏ, ਉਹ ਤੋਂ ਬਾਅਦ ਕੋਈ ਸੜਕ ਦਾ ਹਾਲ ਨੀ, ਕੋਈ ਕੁਛ ਦਾ ਹਾਲ ਨੀ, ਤੁਸੀਂ ਇੱਕ ਵਾਰੀ ਅੰਦਰ ਐਂਟਰ ਕਰਕੇ ਤਾਂ ਦੇਖੋ ਵੀ ਖਰੜ ਦੇ ਵਿੱਚ ਆ ਕੇ ਤੁਸੀਂ ਦੁਬਾਰਾ ਕਹਿਣਾ ਯਾਰ ਮੈਂ ਨੀ ਇੱਥੇ ਨੀ ਜਾਣਾ ਹੈ
0: ਜੀ,
3: ਤੇ ਜਿਹੜੇ ਅਸੀਂ ਬੰਦੇ ਰੋਜ਼ ਉੱਥੋਂ ਨਿਕਲ ਨਿਕਲ ਕੇ ਆਉਂਦੇ ਜਿੱਥੇ ਸਾਡੀ ਰਹਿਸ਼ ਆ, ਉੱਥੇ ਸਾਨੂੰ ਪੁੱਛ ਕੇ ਦੇਖੋ ਅਸੀਂ ਕਿੰਨੀ ਪ੍ਰੋਬਲਮ ਫੇਸ ਕਰਦੇ ਆ ਜੀ,
0: ਦੇਖੋ ਉਹਦੇ ਨਾਲ ਬਿਮਾਰੀਆਂ ਵੀ ਵਧਣੀਆਂ ਆ, ਸੱਟ ਪੇਟ ਵੀ ਲੱਗਦੀ ਆ, ਮੌਤਾਂ ਵੀ ਹੁੰਦੀਆਂ ਨੇ, ਇਹਨਾਂ ਚੀਜ਼ਾਂ ਵੱਲ ਧਿਆਨ ਹੀ ਨੀ ਹੈਗਾ ਜੀ, ਉਹ ਇਨਫਰਾਸਟ੍ਰਕਚਰ ਜਿਹੜਾ ਤਿਆਰ ਕਰਨ ਦੀ
3: ਸਾਨੂੰ ਜ਼ਰੂਰਤ ਹੈ। ਮੈਂ ਤੁਹਾਨੂੰ ਰੀਸੈਂਟ ਇਨਸੀਡੈਂਟ ਕੱਲ ਦਾ ਹੀ ਦੱਸ ਦਿੰਦਾ,
0: ਹਾਂਜੀ,
3: ਹੁਣ ਤੁਹਾਨੂੰ ਪਤਾ ਵੀ ਮੈਂ 3-4 ਦਿਨ ਤੋਂ ਇੱਥੇ ਆਇਆ ਨਹੀਂ ਸੀਗਾ ਤੁਹਾਡੇ ਲਾਈਵ ਸ਼ੋਅ ਦੇ ਵਿੱਚ,
0: ਹਾਂਜੀ,
3: ਕਿਉਂਕਿ ਮੇਰੇ ਮਾਤਾ ਜੀ ਥੋੜੇ ਜ਼ਿਆਦਾ ਬਿਮਾਰ ਪੈ ਗਏ ਸੀ, ਹਸਪੀਟਲ ਐਡਮਿਟ ਕੀਤੇ ਹੋਏ ਸੀਗੇ,
0: ਹੁਣ ਠੀਕ ਹੈ ਜੀ,
3: ਤੇ ਉਹਨਾਂ ਨੂੰ ਹਾਂ ਅੱਜ ਹੀ ਛੁੱਟੀ ਮਿਲੀ, ਹਾਂਜੀ ਹਾਂ ਠੀਕ ਨੇ ਜੀ ਥੋੜੇ
0: ਜੀ,
3: ਤੇ ਉਹ ਜਦੋਂ ਮੈਂ ਛੁੱਟੀ ਕਰਾ ਕੇ ਮਾਤਾ ਨੂੰ ਲੈ ਕੇ ਜਾ ਰਿਹਾ, ਉੱਥੇ ਕੋਈ ਵੀਰ ਮੋਟਰਸਾਈਕਲ ਮਤਲਬ ਥੋੜਾ ਤੇਜ਼ ਚਲਾ ਹੀ ਆਉਂਦਾ ਸੀ, ਅਚਾਨਕ ਮੂਹਰੇ ਹਸਪੀਟਲ ਥੋੜੀ ਨਾਲ ਹੀ ਮਤਲਬ ਜਗ੍ਹਾ ਇੰਨਾ ਖੱਡਾ ਡੂੰਘਾ ਹੈ, ਤੁਸੀਂ ਮਤਲਬ ਅਣਜਾਣ ਬੰਦੇ ਵਾਸਤੇ ਤਾਂ ਉਹ ਬਸ ਮੌਤ ਦਾ ਘਰ ਹੀ ਹੈ ਜੀ, ਉਹ ਮੁੰਡਾ ਫਿਰ ਰੋਕਦਾ ਰੋਕਦਾ ਮੋਟਰਸਾਈਕਲ ਦੇ ਖੱਡੇ ਦੇ ਵਿੱਚ ਬਚਿਆ, ਨਾਲ ਹੀ ਉੱਥੇ ਡਿੱਗਿਆ, ਨਾਲ ਹੀ ਉਹਦਾ ਸਿਰ ਖੁੱਲ ਗਿਆ ਜੀ
0: ਤੁਹਾਡੇ
3: ਜੀ, ਤੇ ਅਸੀਂ ਜਿਹੜੇ ਹਸਪੀਟਲ ਤੋਂ ਬਾਹਰ ਆਉਂਦੇ, ਮਾਤਾ ਨੂੰ ਮੈਂ ਲੈ ਕੇ ਜਾਣਾ ਸੀ, ਪਹਿਲਾਂ ਉਹਨੂੰ ਫੜ ਕੇ ਅਸੀਂ ਅੰਦਰ ਹਸਪੀਟਲ ਦਾਖਲ ਕਰਵਾਇਆ ਜੀ, ਭਾਈ ਦੀ ਪੱਟੀ ਪੁੱਟੀ ਕਰੋ, ਪੱਗ ਬੰਨੀ ਹੋਈ ਵੀਰ ਵਿਚਾਰੀ ਦੀ, ਪੱਗ ਵੀ ਖਿਰ ਗਈ ਜੀ, ਇਹਨਾਂ ਨੂੰ ਮਤਲਬ ਇਹ ਚੀਜ਼ਾਂ ਦੇਖ ਕੇ ਸ਼ਰਮ ਨੀ ਆਉਂਦੀ ਵੀ ਇੱਥੇ ਮੌਤਾਂ ਹੋ ਰਹੀਆਂ, ਸੜਕ ਹਾਦਸੇ ਹੋ ਰਹੇ ਨੇ ਵੀ ਅਸੀਂ ਮਾੜਾ ਮੋਟਾ ਕੁਛ ਕਲੀਅਰ ਕਰ ਲਈਏ
0: ਜੀ,
3: ਇਹ ਇਹਨਾਂ ਦੀ ਇਹ ਉਪਲਬਧੀ ਹੈ 5 ਸਾਲਾਂ ਵਿੱਚ, ਹਾਲੇ 5 ਸਾਲ ਪਤਾ ਨੀ ਕਿਹੜੇ ਮੂੰਹ ਨਾਲ ਮੰਗਦੇ ਨੇ, ਉਧਰੋਂ ਹਰਜੋਤ ਬੈਨ ਸਾਹਿਬ ਹੁਣ ਇੰਨੀਆਂ ਡਾਂਗਾਂ ਮਾਰਨ ਤੋਂ ਬਾਅਦ ਕੱਲ ਬਿਆਨ ਦਿੰਦੇ ਨੇ ਵੀ ਅਸੀਂ ਹੁਣ ਸਫਾਈ ਕਰਮਚਾਰੀ ਪੱਕੇ ਕਰਾਂਗੇ ਜੀ, ਪੱਕੇ ਇਹਨਾਂ ਨੇ ਕੋਈ ਨੀ ਕਰਨੀ, ਮੰਗ ਪੱਤਰ ਦੇ ਦੇਣੇ, ਇਹਨਾਂ ਨੇ ਮੁੜ ਕੇ ਕਹਿਣਾ ਜੀ ਅਗਲੀ 5 ਸਾਲ ਲੈ ਕੇ ਆਓ, ਅੱਜ ਤੁਹਾਨੂੰ ਉਹ 5 ਸਾਲਾਂ ਚ ਪੂਰੇ
0: ਕਰਾਂਗੇ ਬਿਲਕੁਲ। ਇੱਕ ਦੋ ਜਥੇਬੰਦੀਆਂ ਹੈਗੀਆਂ ਨੇ, ਉਹਨਾਂ ਦੇ ਨਾਲ ਕੱਲ ਨੂੰ ਵੀ ਬੈਠਕ ਹੈ ਤੇ ਉਹ ਮਸਲੇ ਹੱਲ ਕਰ ਲਏ ਜਾਣਗੇ ਤੇ ਵਾਪਸ ਡਿਊਟੀਆਂ ਤੇ ਆ ਜਾਣਗੇ ਜੀ।
3: ਭਾਈ ਸਾਹਿਬ ਜੀ ਕਿਹੜੇ ਮੂੰਹ ਨਾਲ ਆਉਣਗੇ ਤੁਸੀਂ, ਇੰਨੇ ਡਾਂਗਾ ਇੰਨੀਆਂ ਮਾਰੀਆਂ ਨੇ, ਸਿਰੇ ਲੱਤਾਂ ਖੋਲੇ ਉਹਨਾਂ ਦੇ, ਉਹ ਕਿਹੜੇ ਮੂੰਹ ਨਾਲ ਤੁਹਾਡੇ ਨਾਲ ਗੱਲ ਕਰਨਗੇ।

0: ਹਾਂਜੀ ਹਾਂਜੀ
1: ਬਚਾਰੀ ਦੇਖੋ ਆਪਣੇ ਚੰਡੀਗੜ੍ਹ ਦੀ ਖਬਰ ਹੈ, ਐਡਾ ਵੱਡਾ ਕਹਿ ਸਕਦੇ ਹਾਂ
0: ਪੰਜਾਬ
1: ਕਿ
0: ਯੂਨੀਵਰਸਿਟੀ ਦੀ, ਪੰਜਾਬ
1: ਹਾਂਜੀ ਪੰਜਾਬ
0: ਯੂਨੀਵਰਸਿਟੀ ਦੀ ਸਰ।
1: ਯੂਨੀਵਰਸਿਟੀ ਦੀ, ਤੇ ਉੱਥੇ ਇਹ
0: ਹਾਂਜੀ
1: ਹਾਲਾਤ
0: ਹਾਂਜੀ
1: ਨੇ ਦੇਖੋ ਕਿ ਖੰਬੇ ਨੂੰ ਹੱਥ ਪਾਇਆ ਤਾਂ ਉਹ ਸ਼ੋਟ ਹੋਇਆ ਪਿਆ ਸੀ ਜੀ, ਉਹ ਵਿਚਾਰੀ ਜਾਨ ਦੇ ਗਈ ਜੀ ਆਪਣੀ, ਮਾਪਿਆਂ ਦੇ ਸੁਪਨੇ ਰੁਲ ਗਏ
0: ਭਾਜੀ
1: ਸਾਰੇ।
0: ਸਰਕਾਰੀ ਤੰਤਰ ਦਾ ਹਾਲ ਤਾਂ ਤੁਸੀਂ ਨਾ ਛੱਡ ਦੋ, ਵੀ ਸਰਕਾਰੀ ਇਹ ਇੰਨਾ ਜ਼ਿਆਦਾ ਮਾੜਾ ਹਾਲ ਹੈ ਨਾ ਜੀ,
1: ਜੀ
0: ਉੱਥੇ ਪੰਜਾਬ ਯੂਨੀਵਰਸਿਟੀ ਵਿੱਚ ਇਸ ਟਾਈਮ ਕਰੰਟਲੀ ਪੂਰੀ ਪੋਲਿਟਿਕਸ ਚੱਲ ਰਹੀ ਹੈ ਜੀ, ਪੂਰੀ ਸੈਂਟਰ ਗੌਰਮੈਂਟ ਦੀ ਪੂਰੀ,
1: ਜੀ
0: ਨਿਆਣਿਆਂ ਨੇ ਆਪਣੇ ਵੱਲੋਂ ਪੂਰਾ ਜ਼ੋਰ ਲਾਇਆ ਹੋਇਆ ਕਿ ਉੱਥੇ ਗੁੱਡੀ, ਮੈਨੂੰ ਤਾਂ ਨਾਂ ਨੀ ਚੇਤੇ ਹੈਗਾ ਵੀ ਕੀ ਉਹ ਗੁੱਡੀ ਇੰਨਾ ਇਹਨਾਂ
1: ਉਹ
0: ਦਾ ਵਿਰੋਧ ਕਰ ਰਹੀ ਹੈ ਨਾ ਜੀ, ਉੱਥੇ
1: ਤਰਕਸ਼ੀਲ
0: ਦੇ
1: ਸੋਸਾਇਟੀ ਦੇ
0: ਲੈਕਚਰਾਰ
1: ਨਾਲ ਜੁੜੇ ਹੋਏ ਨੇ ਮੇਰੇ
0: ਈਡੀਸੀ
1: ਖਿਆਲ ਨਾਲ, ਬਿਲਕੁਲ ਹਾਂਜੀ, ਕੁੜੀ ਹੈਗੀ ਆ
0: ਹਾਂਜੀ ਹਾਂਜੀ
1: ਜੀ, ਪਹਿਲਾਂ ਵੀ ਉਹ ਬੋਲਦੀ
0: ਹਾਂਜੀ
1: ਰਹੀ
0: ਹਾਂਜੀ
1: ਹਾਂਜੀ
0: ਹਾਂਜੀ
1: ਹਾਂਜੀ
0: ਹਾਂਜੀ ਉਹ ਲੈਕਚਰਾਰ ਕੀ ਜੀਸੀ ਕੀ ਸਾਰੇ ਮਤਲਬ ਇੱਕ ਪਾਸੇ ਖੜੇ ਨੇ,
1: ਜੀ
0: ਉਹ ਕੁੜੀ ਤੇ ਸਟੂਡੈਂਟ ਇਕੱਲੇ ਇੱਕ ਪਾਸੇ ਖੜੇ ਨੇ
1: ਬਿਲਕੁਲ ਹੈ ਜੀ,
0: ਇਹਨਾਂ
1: ਬਿਲਕੁਲ
0: ਕੋਲੋਂ ਮਤਲਬ ਜਿੱਥੇ ਤੱਕ ਮੈਨੂੰ ਸੁਣਨੇ ਚ ਆਉਂਦਾ ਨਾ ਜੀ, ਰੌਲਾ ਤਾਂ ਇਹ ਹੈ ਵੀ ਪੰਜਾਬ ਯੂਨੀਵਰਸਿਟੀ ਨੂੰ ਫੰਡ ਇਸ਼ੂ ਹੁੰਦੇ ਆ ਹਰੇਕ ਸਾਲ, ਮੇ ਬੀ ਜੇ ਮੈਂ
1: ਜੀ
0: ਗਲਤ ਨਾ ਹੋਵਾਂ, ਤੇ ਉਹਦੇ ਵਿੱਚੋਂ ਕੁਝ ਪਰਸੈਂਟੇਜ ਸੈਂਟਰ ਗੌਰਮੈਂਟ ਦਿੰਦੀ ਤੇ ਕੁਝ ਪਰਸੈਂਟੇਜ ਪੰਜਾਬ ਗੌਰਮੈਂਟ ਦਿੰਦੀ ਹੈ,
1: ਜੀ
0: ਪਰ ਪਿੱਛੇ ਜਦ ਇਹ ਸਰਕਾਰ ਬਣੀ ਹੈ ਜੀ, ਇਹਨਾਂ ਨੇ ਉਹਨਾਂ ਨੂੰ 4-5 ਸਾਲਾਂ ਚ ਕੋਈ ਫੰਡ ਦਿੱਤਾ ਹੀ ਨਹੀਂ, ਤੇ
1: ਜੀ
0: ਸੈਂਟਰ
1: ਬਿਲਕੁਲ,
0: ਗੌਰਮੈਂਟ ਦਾ ਇਹ ਇਸ਼ੂ ਹੈ ਵੀ ਜੇ ਫੰਡ ਅਸੀਂ ਦੇਣੇ ਹੈ ਤਾਂ ਇਸਨੂੰ ਇਹਨੂੰ ਚਲਾਵਾਂਗੇ ਜੀ
1: ਸਾਡੇ
0: ਅਸੀਂ
1: ਅੰਡਰ
0: ਆਪਣੇ
1: ਆਵੇ
0: ਸਾਲ
1: ਫਿਰ
0: ਦੇ
1: ਅਸੀਂ
0: ਅੰਦਰ,
1: ਚਲਾਵਾਂਗੇ, ਬਿਲਕੁਲ ਹੈ ਜੀ।
0: ਬਿਲਕੁਲ ਬਿਲਕੁਲ ਜੀ, ਇਸੇ ਕਰਕੇ ਪਰ ਇਹਨਾਂ ਨੇ ਜਾ ਕੇ ਉੱਥੇ ਇੱਕ ਵਾਰ ਇਹ ਨਹੀਂ ਸੈਂਟਰ ਨਾਲ ਕੋਈ ਗੱਲਬਾਤ ਕੀਤੀ ਹੈ, ਨਾ
1: ਜੀ
0: ਬੱਚੇ ਨੂੰ ਕੋਈ ਇਹਨਾਂ ਨੇ ਕੋਡ ਕੀਤਾ ਵੀ ਹਾਂ ਅਸੀਂ ਭਾਈ ਤੁਹਾਡਾ ਕੁਝ ਕਰ ਰਹੇ ਹਾਂ ਕਿ ਨਹੀਂ ਕਰ ਰਹੇ, ਉੱਥੇ ਹੁਣ ਬੱਚੇ ਪੜ੍ਹਨ ਜਾਂਦੇ ਨੇ, ਹੁਣ ਦੇਖੋ ਜੇ ਪੜ੍ਹਾਈ ਦਾ ਇਹ, ਜੇ ਪੜ੍ਹਾਈ ਨੂੰ ਛੱਡ ਕੇ ਉਹ ਬੱਚੇ ਸਿਆਸਤ ਕਰਨਗੇ ਜਾਂ
1: ਜੀ
0: ਇਹਨਾਂ ਦਾ ਖਿਲਾਫ਼ ਖੜੇ ਹੋਣਗੇ, ਉਹ ਪੜ੍ਹਨਗੇ ਜਾਂ ਕੀ ਕਰਨਗੇ ਜੀ,
1: ਬਿਲਕੁਲ ਹੈ ਜੀ,
0: ਉਹਨਾਂ ਦੇ ਫਿਊਚਰ
1: ਬਿਲਕੁਲ,
0: ਦਾ ਖਰਾਬ ਕਰ ਰਹੇ ਹੈ ਜੀ ਇਹ,
1: ਹਰ ਜਗ੍ਹਾ ਧਰਮ ਜਾਂ ਉਹ ਪੋਲਿਟਿਕਸ ਬਾੜੀ ਜਾ ਰਹੀ ਹੈ ਨਾ ਜੀ, ਉਹੀ ਬੈਰ ਵਿਰੋਧ ਖੜਾ ਕੀਤਾ ਜਾ ਰਿਹਾ, ਉਹ ਕਾਲਜਾਂ ਸਕੂਲਾਂ ਦੇ ਵਿੱਚ ਆਹੀ ਜਿਹੜਾ ਕਹਿ ਸਕਦੇ ਹਾਂ ਕਿ ਪੁਰਾਣੀਆਂ ਪਰੰਪਰਾਵਾਂ ਉਹ ਫਿਰ ਬਾੜਨ ਲੱਗੇ ਹੋਏ, ਉਹ ਚੀਜ਼ਾਂ ਇਸ਼ੂ ਬਣ ਰਹੇ ਨੇ
0: ਪੜ੍ਹਨ ਲੱਗੇ ਹੋਏ ਆ ਜੀ।
1: ਜੀ
0: ਹਾਂਜੀ ਹਾਂਜੀ, ਇਹ ਮਤਲਬ ਫ੍ਰੀ ਯਾਤਰਾ ਚਲਾ ਰਹੀ ਹੈ,
1: ਜੀ
0: ਉਹਦੀ ਹਾਲੇ ਜ਼ਰੂਰਤ ਮੈਨੂੰ ਨੀ ਲੱਗਦਾ ਵੀ ਹੈਗੀ ਹੈ ਜੀ,
1: ਜੀ
0: ਮੈਨੂੰ ਨੀ ਪਤਾ ਵੀ ਹੋਰ ਦੁਨੀਆ ਕੀ ਸੋਚ ਰਹੀ ਹੋਊਗੀ, ਪਰ ਜਿੱਥੇ ਤੱਕ ਮੈਨੂੰ ਲੱਗਦਾ ਉਹਦੀ ਲੋੜ ਨੀ, ਜਿਹੜੇ ਆਪਾਂ ਉੱਥੇ ਪੈਸੇ ਖਰਾਬ ਕਰ ਰਹੇ ਹਾਂ ਤੁਸੀਂ
1: ਜੀ,
0: ਆਪਣੀ ਸਿੱਖਿਆ ਤੰਤਰ ਦੇ ਵਿੱਚ ਕਿਉਂ ਨੀ ਲਾਉਂਦੇ
1: ਉਹ
0: ਹੈਗੇ
1: ਬਾਈ ਜੀ, ਉਹ ਹਰ ਕਿਸੇ ਦਾ ਧਰਮ ਨਿੱਜ ਹੋਣਾ ਚਾਹੀਦਾ, ਸਰਕਾਰਾਂ ਦੇ ਫਰਜ਼ ਥੋੜੀ ਬਣਦੇ ਆ ਕਿ ਯਾਤਰਾਵਾਂ ਕਰਾਉਂਦੇ, ਫਿਰ ਜਿਹੜੇ ਮੰਨਣਾ ਜੋ
0: ਬਿਲਕੁਲ
1: ਮੰਨਣਾ
0: ਜੀ
1: ਮੰਨੀ
0: ਬਿਲਕੁਲ,
1: ਜਾਵੇ ਜੀ
0: ਹਾਂ ਬਿਲਕੁਲ ਜੀ, ਸਰਕਾਰਾਂ ਦਾ ਕੰਮ ਥੋੜੀ ਹੈ, ਸਰਕਾਰ ਦਾ
1: ਜੀ
0: ਕੰਮ ਹੈ ਆਪਣੇ ਆਪਣੀ ਜਿਹਦੇ ਜਿਹਦੇ ਜੋ ਸੂਬੇ ਨੇ ਜੋ ਜ਼ਿਲ੍ਹੇ ਨੇ ਜਿਹਦੇ ਜਾਂ ਮੁੱਖ ਮੰਤਰੀ ਪੂਰੇ ਪੰਜਾਬ ਦਾ ਬੈਠਾ ਉਹਨੂੰ, ਇਹ
1: ਬਿਲਕੁਲ
0: ਸਿੱਖਿਆ ਮੰਤਰੀ ਹਰਜੋਤ ਮੈਂਸ ਨੂੰ ਬਣਾਇਆ ਹੋਇਆ, ਇਹਨੂੰ ਚਾਹੀਦਾ ਵੀ ਮੈਂ ਕਿਹੜੇ ਕੰਮ ਮੈਨੂੰ ਕਿਹੜੇ ਕੰਮ ਲਈ ਮੰਤਰੀ ਬਣਾਇਆ ਤੇ ਮੈਂ ਕਰ ਕੀ ਰਿਹਾ, ਤੇ
1: ਬਿਲਕੁਲ
0: ਮਤਲਬ ਇਹ ਹੈਗੇ ਸਿੱਖਿਆ ਮੰਤਰੀ ਤੇ ਕੋਰਟ ਕਰ ਰਹੇ ਇਹ ਮਤਲਬ ਸਫਾਈ ਕਰਮਚਾਰੀਆਂ ਨੂੰ, ਇਹਨੂੰ ਪੁੱਛੋ ਵੀ ਤੁਹਾਡਾ ਕ੍ਰਾਈਟੇਰੀਆ ਹੈਗਾ ਜੀ ਉਹ,
1: ਨਹੀਂ ਜੀ ਨਹੀਂ ਬਿਲਕੁਲ ਨਹੀਂ ਜੀ,
0: ਪੰਜਾਬ ਸਾਡਾ ਸਿੱਖਿਆ ਵਿੱਚ ਨੰਬਰ 1 ਹੈ ਜੀ, ਮੈਨੂੰ
1: ਜੀ
0: ਦੱਸੋ ਜੀ ਸਰਕਾਰੀ ਮਤਲਬ ਸਰਕਾਰੀ ਸਕੂਲ ਤਾਂ ਬੰਦ ਹੋਣ ਦੀ ਕਗਾਰ ਤੇ ਨੇ, ਨਵਾਂ ਕੋਈ ਬਣਿਆ ਨੀ,
1: ਐਂਟਰੀ
0: ਨਾ
1: ਬੱਚਿਆਂ
0: ਨਵਾਂ
1: ਦੀ
0: ਕੋਈ
1: ਘਟ
0: ਕਾਲਜ
1: ਗਈ
0: ਹੈ,
1: ਹੈ
0: ਨਾ ਕੋਈ ਨਵੀਂ ਭਰਤੀ ਹੋਈ, ਨੰਬਰ 1 ਕਿਹੜੇ ਹਿਸਾਬ ਨਾਲ ਬਣਾ ਦਿੰਦੇ ਹੈ
1: ਜੀ,
0: ਜੀ
1: ਆ ਪਿੱਛੇ ਦੇਖੋ ਆਪ ਹੀ ਘਿਰ ਗਏ ਮੁੱਖ ਮੰਤਰੀ ਸਾਹਿਬ, ਕਿ ਉਹ ਕੁੜੀ ਕਹਿੰਦੀ ਜਦੋਂ ਮੈਂ ਪਲੱਸ 2 ਚ ਸੀ ਉਦੋਂ ਬਾਇਓ ਦਾ ਮੇਰਾ ਪ੍ਰੋਫੈਸਰ ਹੈਣੀ ਸੀ, ਤੇ ਜਦੋਂ ਮੈਂ ਪਲੱਸ 2 ਚ ਹੋਈ ਆ ਤਾਂ ਕੈਮਿਸਟਰੀ ਦਾ ਹੈਣੀ ਸੀ ਜੀ, ਕਹਿੰਦੇ ਜੀ 1032 ਅਸੀਂ ਲਾ ਰਹੇ ਹਾਂ ਜੀ, ਕਦੋਂ ਲਾਉਣੇ ਆ ਉਹ, 4.5 ਸਾਲ ਹੋ ਗਏ ਤੁਹਾਨੂੰ,
0: ਇਹਨੂੰ ਇਹ ਤਾਂ ਬੇਸ਼ਰਮ ਬੈਠੇ ਨੇ ਜੀ, ਬਿਲਕੁਲ ਬੇਸ਼ਰਮ ਬੈਠੇ ਨੇ, ਆ ਸੀਚੇਵਾਲ ਸਾਹਿਬ ਜੀ ਨੇ ਕਿਹਾ ਵੀ ਮੈਨੂੰ ਗਨਮੈਨ ਦੀ ਲੋੜ ਨੀ, ਤੁਸੀਂ ਸੀਚੇਵਾਲ ਤੇ ਹੀ ਆ ਜਾਓ ਜੀ, ਆਪਣਾ ਮਤਲਬ ਸਿਆਸਤ ਤੋਂ ਪਹਿਲਾਂ ਉਹਨਾਂ ਦਾ ਅਹੁਦਾ ਕੀ ਸੀ, ਲੋਕ ਉਹਨਾਂ ਨੂੰ ਕਿੰਨੀ ਰਿਸਪੈਕਟ,
1: ਬਿਲਕੁਲ ਹੈ ਜੀ ਬਿਲਕੁਲ,
0: ਠੀਕ ਹੈ ਜੀ, ਹੁਣ ਜਦ ਇਹ ਪਾਰਟੀ ਚ ਆਏ ਨੇ ਮੈਂ ਨੀ ਕਹਿੰਦਾ ਵੀ ਚਲੋ ਵੀ ਤੁਹਾਡੇ ਸਾਰਾ ਕੁਝ ਤੁਹਾਡੇ ਹੱਥ ਚ ਹੈ, ਤੁਸੀਂ ਵੀ ਸਾਰਾ ਕੁਝ ਕਰ ਸਕਦੇ, ਜੇ ਨਹੀਂ ਕਰ ਸਕਦੇ ਐਟ ਲੀਸਟ ਤੁਸੀਂ ਜਿੱਥੇ ਤੁਹਾਡੀ ਗੌਰਮੈਂਟ ਗਲਤ ਹੈ ਤੁਸੀਂ ਉਹ ਆਪਣਾ ਅਸੈਂਬਲੀ
1: ਰਜਾਇਣ ਦੇ ਕੇ ਪਰੇ ਹੋਵੋ, ਲੋਕ ਤੁਹਾਨੂੰ ਉਦਾਂ ਹੀ ਹੱਥਾਂ ਤੇ ਚੱਕੀ ਫਿਰਦੇ ਆ, ਬਿਲਕੁਲ ਆ ਭਾਈ, ਨਹੀਂ ਭਾਈ ਗਲਤ ਹੋ ਰਿਹਾ ਗੱਲ ਨੇ ਬੜੀ,
0: ਹਾਂਜੀ ਹਾਂ, ਇਹਨਾਂ ਦੇ ਇਹਨਾਂ ਨਾਲੋਂ ਤਾਂ ਫੇਰ ਵੀ ਮੈਂ ਕਿਤੇ ਨਾ ਕਿਤੇ ਨਾ ਮਤਲਬ ਵਿਜੇ ਕੁਮਾਰ ਪ੍ਰਤਾਪ ਨੂੰ ਬਹੁਤ ਵਧੀਆ ਸਮਝ ਗਏ, ਜਿਹੜੇ ਮਤਲਬ ਪੰਜਾਬ ਨੂੰ ਲੈ ਕੇ ਆਪਣੀ ਜ਼ਮੀਰ ਨੂੰ ਲੈ ਕੇ ਇਹਨਾਂ ਤੋਂ ਵੱਖ ਹੋ ਕੇ ਬਹਿ ਗਏ,
1: ਬਿਲਕੁਲ ਹੈ ਜੀ ਬਿਲਕੁਲ ਹੈ ਜੀ,
0: ਇਹਨਾਂ ਦਾ ਇੰਨਾ ਸਟੈਂਡ ਨੀ, ਇਹਨਾਂ ਇੰਨਾ ਸਟੈਂਡ ਨੀ ਬਣਿਆ ਵੀ ਮੈਂ ਇਹਨਾਂ ਨੂੰ ਇਹ ਕਹਿ ਸਕਦਾ ਜਿੱਥੇ ਤੁਸੀਂ ਗਲਤ ਹੈ ਜੀ ਗਲਤ ਹੈ, ਇੰਨੇ ਮੈਂ ਕਹਿੰਦਾ ਤੁਸੀਂ ਲਾਓ ਰੋਡਵੇਜ ਵਾਲੇ
1: ਜੀ,
0: ਸਫਾਈ ਕਰਮਚਾਰੀ ਮਨਰੇਗਾ ਵਾਲੇ ਲਾ ਲਓ ਜੀ, ਤੁਸੀਂ
1: ਜੀ
0: ਬਿਜਲੀ ਮਹਿਕਮੇ ਵਾਲੇ ਲਾ ਲਓ ਜੀ, ਫਿਰ ਕਿਸਾਨ ਲਾ ਲਓ ਮਜ਼ਦੂਰ ਲਾ ਲਓ, ਇਹਨਾਂ ਨੇ ਕਿਹੜਾ ਬੰਦਾ ਐਸਾ ਛੱਡਿਆ ਜੀ,
1: ਪਟਵਾਰੀ ਹੋਏ ਨੇ ਪਿੱਛੇ,
0: ਹਾਂਜੀ
1: ਸਮਾਂ ਪੰਗਾ ਪਿਆ ਰਿਹਾ ਜਿਹਾ, ਮਾਲ ਮਹਿਕਮਾ ਹੋ ਗਿਆ ਜੀ ਕਈ, ਬਿਲਕੁਲ ਹੈ,
0: ਤੇ ਜਿਹੜੇ ਸਕੂਲ ਚ ਜਾ ਕੇ ਬੱਚੇ ਨੂੰ ਕੋਟ ਕਰ ਰਹੇ ਵੀ ਅਸੀਂ ਸਿੱਖਿਆ ਤੰਤਰ ਬੰਦੇ, ਅੱਧੇ ਤਾਂ ਬੱਚੇ ਉਹਨਾਂ ਦੇ ਵਿੱਚ ਪੜ੍ਹਦੇ ਨੇ ਜਿਨ੍ਹਾਂ ਦੇ ਮਾਂ ਪਿਓ ਨੇ ਕੁੱਟੇ ਨੇ,
1: ਬਿਲਕੁਲ ਹੈ,
0: ਤੇ ਪਤਾ ਨੀ ਉਹਨਾਂ ਬੱਚਿਆਂ ਮੂਹਰੇ ਕਿਹੜਾ ਮੂੰਹ ਲੈ ਕੇ ਪੇਸ਼ ਹੋਏ ਨੇ, ਮੈਨੂੰ ਅੱਜ ਤੱਕ ਸਮਝ ਚ ਨਹੀਂ ਆਉਂਦੀ,
1: ਜੀ

0: ਜਿਹਨੂੰ ਨਿੰਦਣ ਦੀ ਸਿਆਸਤ ਕਰ ਰਹੇ ਨੇ,
1: ਬਾਦਲ
0: ਇਹ ਕਰ ਲਏ ਜੀ, ਕਾਂਗਰਸ ਮੈਂ ਕਰ ਲਿਆ, ਆਪਣੀ ਇਹਨਾਂ ਦੀ ਕੋਈ ਉਪਲਬਧੀ ਨੀ, ਕੋਈ ਅਚੀਵਮੈਂਟ ਨੀ, ਨਾ ਇਹ ਨਾ ਇਹਨਾਂ ਨੇ ਹੈਗੀ ਹੈ, ਨਾ ਇਹ ਗਿਣਾ ਸਕਦੇ ਨੇ।
1: ਬਿਲਕੁਲ ਹੈ ਜੀ, ਬਿਲਕੁਲ ਹੈ ਜੀ।
0: ਹੁਣ 1000 ਰੁਪਏ ਦੀ ਸਕੀਮ ਚਲਾਈ ਸੀ, ਉਹ ਵੀ ਕੋਰਟ ਨੇ ਬੰਦ ਕਰ ਦਿੱਤੀ,
1: ਕਰਤੀ ਜੀ, ਬਿਲਕੁਲ ਹੈ ਜੀ।
0: ਹਾਂ, ਮੇਰੇ ਮਦਰ ਐਡ, ਚਲੋ ਆਪਾਂ ਨਾ ਕੀ ਸੁਣਿਆ ਤੇ ਯਕੀਨ ਨੀ ਕਰਦੇ ਕਿ ਆਪਾਂ ਤਾਂ ਉਹ ਗੱਲਾਂ ਕਰ ਰਹੇ, ਸਾਡੇ ਸਾਹਮਣੇ ਬੀਤੀਆਂ। ਹੁਣ ਸਾਡੀ ਜਿੱਥੇ ਮਦਰ ਐਡਮਿਟ ਸੀ ਉਹਦੇ ਬਿਲਕੁਲ ਸਾਹਮਣੇ ਕੋਈ ਡਾਇਬਿਟਿਕ ਪੇਸ਼ੈਂਟ ਐਡਮਿਟ ਸੀਗਾ
1: ਜੀ।
0: ਚਲੋ ਜਦੋਂ ਉਹਨਾਂ ਨੂੰ ਛੁੱਟੀ ਮਿਲਣੀ ਸੀ, ਉਹਨਾਂ ਨੇ ਭਗਵੰਤ ਮਾਨ ਵਾਲਾ ਆਪਣਾ ਕਾਰਡ ਦਿੱਤਾ ਵੀ ਇਹ ਕਾਰਡ ਵੀ ਅਸੀਂ ਚਲਾਉਣਾ ਜੀ, ਉਹਦੇ ਵਿੱਚੋਂ ਨਾ ਡਾਕਟਰਾਂ ਨੇ ਸਾਫ਼ ਜਵਾਬ ਦਿੱਤਾ ਵੀ ਇਹ ਸਾਡੇ ਨੀ ਚੱਲਦਾ, ਇਹ ਸਾਡੇ ਖਰੜ ਮੋਹਾਲੀ ਚੱਲਦਾ ਹੀ ਨੀ ਜੀ ਕਿਸੇ ਕੋਲੇ
1: ਜੀ। ਫਿਰ
0: ਦੱਸੋ ਵੀ 10 ਲੱਖ ਦੇ ਕਾਰਡ ਬਣਾ ਕੇ ਤੁਸੀਂ ਬੰਨਣੇ ਦਾ ਕੀ
1: ਮਤਲਬ? ਬਿਲਕੁਲ ਹੈ ਜੀ,
0: ਹੈ ਨਾ ਜੀ, ਉਹਦੇ ਮਤਲਬ ਦੁਨੀਆਂ ਨੂੰ ਮੂਰਖ ਬਣਾਈ ਜਾਣਾ, ਝੂਠ ਦੇ ਕੁਫਰ ਦੀ ਗੱਪਾਂ ਦੀ ਸਿਆਸਤ ਕਰੀ ਜਾਣੀ ਹਰ ਵੇਲੇ।
1: ਉਹ ਤਾਂ ਬਾਈ ਜੀ ਵਿਜ਼ਿਟਿੰਗ ਕਾਰਡ ਹੁੰਦੇ ਨਾ, ਜਿੱਦਾਂ ਕਿ ਸਾਨੂੰ ਆਹ ਪਤਾ ਆ, ਐਡਰੈਸ ਚੇਤੇ ਰੱਖਿਓ ਸਾਨੂੰ, ਉਹ ਕੰਮ ਆ ਵਿਜ਼ਿਟਿੰਗ ਕਾਰਡ ਹੈ ਜੀ।
0: ਬਿਲਕੁਲ ਬਿਲਕੁਲ
1: ਜੀ,
0: ਬਿਲਕੁਲ ਵਿਜ਼ਿਟਿੰਗ ਕਾਰਡ ਹੀ ਨੇ ਜੀ। ਹੁਣ ਆ ਰਾਸ਼ਨ ਕਾਰਡ ਸ਼ੁਰੂ ਕਰ ਦਿੱਤੇ
1: ਜੀ,
0: ਅੱਜ ਦੇ ਯੁੱਗ ਦੇ ਵਿੱਚ ਜਿਹੜਾ ਸਾਰਾ ਕੁਝ ਆਨਲਾਈਨ ਹੋ ਰਿਹਾ, ਜਾਂ ਇਹਦੇ ਵਿੱਚ ਰਾਸ਼ਨ ਕਾਰਡਾਂ ਦੀ ਪੁੱਛਣ ਨੂੰ ਕੀ ਲੋੜ ਪੈਗੀ
1: ਜੀ? ਆਨਲਾਈਨ ਰਜਿਸਟ੍ਰੇਸ਼ਨ ਕਰਾਓ ਤੁਸੀਂ, ਜਿਹੜਾ ਜੰਮਦਾ ਬੱਚਾ ਆ ਜਾਂ ਕੋਈ ਪਰਿਵਾਰਕ ਮੈਂਬਰ ਵਿਛੜ ਗਿਆ, ਚਲੇ ਗਿਆ ਦੁਨੀਆ ਤੋਂ, ਆ ਸਾਰਾ ਕੁਝ ਆਨਲਾਈਨ ਹੋਵੇ ਜੀ, ਆ ਫਿਰ SIR ਦਾ ਰੋਲਾ ਨਾ ਪਵੇ, ਫਿਰ ਉਹ ਚੀਜ਼ਾਂ ਦਾ ਫਿਰ ਉਹ ਤੁਸੀਂ ਛੇੜ ਰਹੇ ਹੋ ਉਹਨਾਂ ਚੀਜ਼ਾਂ ਨੂੰ ਜੋ ਪਿਛਲੇ ਸਮਿਆਂ ਦੇ ਵਿੱਚ ਗਲਤੀਆਂ ਕੀਤੀਆਂ ਨੇ। ਉਦਾਂ ਅਸੀਂ ਚੰਦ ਦੇ ਉੱਤੇ ਪਹੁੰਚੇ ਹੋਏ ਆ ਜੀ, ਤੇ ਗੱਲਾਂ ਕਰਦੇ ਆ ਜੀ, ਉਹ ਸਨ 16ਵੀਂ ਸਦੀ ਦੀਆਂ ਜੀ,
0: 16ਵੀਂ ਸਦੀ ਵਾਲੀਆਂ। ਬਿਲਕੁਲ ਜੀ, ਆਪਾਂ ਹੁਣ 22ਵੀਂ ਸਦੀ ਚ ਅੱਗੇ ਅੱਗੇ ਪ੍ਰਵੇਸ਼ ਕਰਨਾ, 21 ਚ ਫਿਰਦੇ ਆ ਆਪਾਂ,
1: ਬਿਲਕੁਲ,
0: ਤੇ ਹਾਲੇ ਵੀ ਇਹਨਾਂ ਦੀ ਆਹੀ ਗੱਲਾਂ ਚੱਲਦੀਆਂ
1: ਜੀ।
0: ਮੇਨ ਮੋਟਿਵ ਤਾਂ ਉਹਨਾਂ ਦਾ ਦੇਖੋ ਹੈਗਾ ਤਾਂ ਸਿਆਸੀ, ਇਹ ਸਿਆਸੀ ਚਾਲ ਚੱਲੀ ਹੋਈ
1: ਹੈ
0: ਸ਼ਾਇਦ, ਮੇਰੇ ਖਿਆਲ ਅੰਮ੍ਰਿਤਪਾਲ ਨੂੰ ਲੈ ਕੇ, ਮਤਲਬ ਉਹਨੂੰ ਰਿਹਾ ਨੂੰ ਲੈ ਕੇ,
1: ਉਹ ਬਿਆਨ ਦੇ ਹਿਸਾਬ ਦੇ ਨਾਲ ਆਪਣੇ ਆਪ ਦੇ ਵਿੱਚ ਵੀ ਡਰ ਰਹੇ ਨੇ, ਬਿਆਨ ਦੇ ਹਿਸਾਬ ਦੇ ਨਾਲ ਆਪਣੇ ਆਪ ਦੇ ਵਿੱਚ ਵੀ ਡਰ ਰਹੇ ਨੇ ਕਿ ਕੱਲ ਨੂੰ ਕੋਈ ਭਾਣਾ ਨਾ ਵਾਪਰ ਜਾਵੇ, ਅੰਜਾਮ ਤਾਂ ਇਹਨਾਂ ਦੇ ਉੱਤੇ ਹੀ ਹੋਣਾ ਸਾਰਾ ਜੀ।
0: ਹਾਂਜੀ ਹਾਂਜੀ, ਫੇਰ ਦੂਸਰੀ ਗੱਲ, ਅੱਛਾ ਇਸ ਚੀਜ਼ ਨੂੰ ਕਵਰ ਅਪ ਕਰਨ ਲਈ ਨੇ ਬੰਦੀ ਸਿੰਘਾਂ ਦਾ ਮੁੱਦਾ ਵੀ ਐਡ
1: ਨਾਲ ਐਡ ਕਰ ਲਿਆ ਜੀ,
0: ਠੀਕ ਹੈ। ਦੂਸਰੀ ਗੱਲ ਫਿਰ ਇਹਨਾਂ ਨੇ ਦੇਖੋ ਅੱਜ ਕੋਰਟ ਕੀ ਕੀਤਾ, ਅਕਾਲੀ ਜਥੇਬੰਦੀ ਜੀ, ਕਾਂਗਰਸ ਜਥੇਬੰਦੀ ਜੀ, ਇਹਨਾਂ ਨੂੰ ਪੁੱਛਿਆ ਜਾਵੇ ਭਾਈ ਤੁਸੀਂ ਇੰਨੇ ਸਿਆਣੇ ਬਿਆਣੇ ਬੰਦੇ ਹੈ, ਤੁਸੀਂ ਕਿੰਨੇ ਸਾਲ ਤੋਂ ਸਿਆਸਤ ਕਰ ਰਹੇ ਹੈ, ਇੱਕ ਸਿਆਸੀ ਪਾਰਟੀ ਔਰ ਜਥੇਬੰਦੀ ਵਿੱਚ ਤੁਹਾਨੂੰ ਫਰਕ ਨੀ ਪਤਾ ਵੀ ਕੀ ਹੁੰਦਾ
1: ਜੀ? ਨਾਲੇ ਦੇਖੋ ਇਹਨਾਂ ਦਾ ਕਿੰਨਾ ਕਿੰਨਾ ਸਮਾਂ ਲੰਮਾ ਇਹਨਾਂ ਦਾ ਕੈਰੀਅਰ ਆ ਸਿਆਸਤ ਦੇ ਵਿੱਚ, ਇਹ ਹੋ ਗਏ ਝਿੰਡਾ ਜੀ ਹੋ ਗਏ, ਪੁਰਾਣੇ ਅਕਾਲੀ ਹੋ ਗਏ, ਤੇ ਉਹ ਅੱਜ ਦੇ ਮੁੰਡੇ ਨੂੰ ਦੇਖ ਲੋ, ਆਪਣਾ ਅੰਮ੍ਰਿਤਪਾਲ ਦਾ ਆਪਾਂ ਨੂੰ ਪਤਾ ਹੀ ਹੈ ਕਿੱਥੋਂ ਸ਼ੁਰੂ ਹੋਇਆ ਕੀ ਹੋਇਆ, ਤੇ ਉਹਨੂੰ ਰੱਬ ਬਣਾ ਲਿਆ ਨਾ ਸਿਆਸਤ ਦਾ ਇਹਨਾਂ ਨੇ ਦੇਖ ਲੋ।
0: ਦੇਖੋ ਅੰਮ੍ਰਿਤਪਾਲ ਦੀ ਗੱਲ ਏਦਾਂ, ਦੇਖੋ ਜੇ ਜੇ ਤੁਸੀਂ ਗੱਲ ਕਰਦੇ ਆ ਵੀ ਇੱਕ ਮਤਲਬ ਬੱਚਿਆਂ ਨੂੰ ਅੱਜ ਕੱਲ ਆਪਣੀ ਗੁਰੂ ਵੱਲ ਚਟਕ ਲਾਉਣ ਦੀ ਗੱਲ, ਉਹ ਬੜੀ ਬੜੀ ਵਧੀਆ ਅਚੀਵਮੈਂਟ ਹੈ ਜੀ, ਅੰਮ੍ਰਿਤਪਾਨ ਕਰਾਉਣਾ ਬੜੀ ਵਧੀਆ ਅਚੀਵਮੈਂਟ ਹੈ
1: ਬਾਈ ਜੀ। ਚਲੋ ਤੁਸੀਂ ਮੇਰੇ ਨਾਲ ਸਹਿਮਤ ਨਾ ਹੋਗੇ, ਜੋ ਉਹਨਾਂ ਦਾ ਪਿਛੋਕੜ ਆ ਨਾ, ਜੋ ਉਹਨਾਂ ਦੇ ਪੇਜ ਚੱਲਦੇ ਸੀਗੇ, ਜੋ ਉਹਨਾਂ ਨੇ ਪਿੱਛੇ ਕੀਤਾ ਉਹਨੂੰ ਭੁਲਾਇਆ ਨੀ ਨਾ ਜਾ ਸਕਦਾ
0: ਜੀ। ਹਾਂਜੀ ਹਾਂਜੀ, ਉਹ ਕਿੱਥੋਂ ਇੱਕ ਟਰੱਕ ਡਰਾਈਵਰ ਤੋਂ ਦੁਬਈ ਤੋਂ ਲੈ ਕੇ
1: ਕਿਹੜੀ
0: ਸ਼ਿਫਟ ਕੀਤੀ ਹੈ ਇੱਥੇ, ਤੇ ਉਹ ਮਤਲਬ ਇਹ ਤਾਂ ਸਾਰਾ ਮੈਨੂੰ ਪਤਾ ਜੀ, ਸੈਂਟਰ ਗੌਰਮੈਂਟ ਦੀ ਚੱਲ
1: ਜੀ। ਬਿਲਕੁਲ ਹੈ ਜੀ, ਬਿਲਕੁਲ ਹੈ,
0: ਇਹ ਪੰਜਾਬ ਚ ਵੰਡ ਪਾਈ ਜਾ ਰਹੀ ਵੋਟਾਂ ਦੀ,
1: ਹੋਰ ਕੁਛ ਨਹੀਂ
0: ਖਿਲਾਰ ਕੇ ਨਾ ਆਪਣੇ ਆਪ ਨੂੰ ਮੂਹਰੇ ਲੈ ਕੇ ਆਉਣਾ।
1: ਹਾਂ ਬਿਲਕੁਲ, ਉਹੀ ਹੈ ਜੀ, ਖੇਡ ਉਹੀ ਹੈ ਜੀ,
0: ਇਹੀ ਕੰਮ ਹੋਣਾ ਜੀ। ਤੁਸੀਂ ਦੇਖੋ ਚਲੋ ਜੋ ਵੀ ਕੱਟ ਕਰ ਰਹੇ ਨੇ ਜੀ, ਚਲੋ ਆਪਣੇ ਵੱਲੋਂ ਤਾਂ ਵਧੀਆ ਕਰ ਰਹੇ ਨੇ, ਪਰ ਆਪਣੀ ਪੰਜਾਬ ਸਰਕਾਰ ਨੇ ਕੀ ਕਰਿਆ ਹੋਇਆ ਜੀ, ਕੱਟ ਹੋਣ ਤੋਂ ਪਹਿਲੇ ਅੱਜ ਸ਼ਾਮ ਨੂੰ ਨਾ ਪੁਲਿਸ ਵਾਲੇ ਪੂਰੀ ਮਤਲਬ ਤੈਨਾਤੀ ਕਰਤੀ।
1: ਹਾਂ ਉਹ ਤਾਂ ਪਹਿਲਾਂ ਹੀ ਹੈ ਜੀ, ਬਿਲਕੁਲ ਹੈ ਜੀ,
0: ਠੀਕ ਹੈ ਜੀ। ਜਦ ਮਤਲਬ ਇੱਕ ਮਤਲਬ ਉਹਨਾਂ ਦੇ ਮੁੱਦੇ ਸਹੀ ਨੇ, ਜਾਓ ਸਿਆਸੀ ਪਾਰਟੀਆਂ ਆ ਰਹੀਆਂ ਨੇ, ਇੱਕ ਗੁਰਦੁਆਰੇ ਸਾਹਿਬ ਇਕੱਠ ਕਰਨਾ ਜੀ, ਤੁਸੀਂ ਉਹਨਾਂ ਨੂੰ ਮਤਲਬ ਪਹਿਲੇ ਹੀ ਮਤਲਬ ਪੁਲਿਸ ਭੇਜ ਕੇ ਤਿਆਰੀ ਕੀ ਸਿੱਧ ਕਰਨਾ ਚਾਹੁੰਦੇ, ਤੁਸੀਂ ਉਹਦੇ ਵਿੱਚ ਸ਼ਮੂਲੀਅਤ ਲੈ ਕੇ ਆਪਣੇ ਆਪ ਨੂੰ ਸਹੀ ਤਾਂ ਕੀ ਸਾਬਿਤ ਕਰਨਾ, ਤੁਸੀਂ ਫੇਰ ਅੱਗੇ ਤੁਸੀਂ ਮਾੜੇ, ਤੁਸੀਂ ਹੋਰ ਮਾੜੇ ਬਣ ਕੇ ਸਾਹਮਣੇ ਆ ਰਹੇ ਹੈ ਜੀ ਪੁਲਿਸ ਇਕੱਠੀ ਕਰਕੇ।
1: ਇਸ ਦੁੱਖੋ ਦੇਖੋ ਉਦੋਂ ਜੋ ਕੁਛ ਵੀ, ਚਾਹੇ ਬੇਅਦਬੀ ਦਾ ਮੁੱਦਾ ਹੀ, ਚਾਹੇ ਕੁਛ ਵੀ ਸੀ, ਇਕੱਠੇ ਹੋ ਕੇ ਸਾਰੇ ਜਾਣੇ ਗਏ ਸੀ, ਆਪਣਾ ਖੂਨ ਪਾਇਆ ਸੀ ਇਹਨਾਂ ਨੇ ਉਹਦੇ ਵਿੱਚ, ਬਾਠੇ ਦੇ ਵਿੱਚ, ਤੇ ਆਪਣੇ ਬਾਦਲ ਸਾਹਿਬ ਵੱਡੇ ਆਏ ਸੀ ਬਾਹਰ, ਕਹਿੰਦੇ ਲਿਆਓ ਆਹ ਨੀ, ਕਹਿੰਦੇ ਇੱਦਾਂ ਨੀ, ਆਹ ਚੀਜ਼ ਨੀ, ਖੂਨ ਨੀ, ਮਤਲਬ ਕਿ ਪਿਆਰ ਦੇ ਨਾਲ ਗੱਲ ਕਰੋ। ਉਹ ਗੱਲ ਸੁਣਦੇ ਵੀ ਸੀਗੇ, ਚਲੋ ਜਿੱਦਾਂ ਮਰਜ਼ੀ ਹੈ,
0: ਸੁਣਦੇ ਸੀ ਜੀ, 100% ਸੁਣਦੇ ਸੀ ਜੀ, ਅਸੀਂ ਖੁਦ ਦੇਖੇ ਆ। ਮੈਂ ਆਈ ਥਿੰਕ ਨਾ ਮੈਂ ਉਹਨਾਂ ਬਾਪੂ ਬਲਕੌਰ ਜੀ ਦੇ ਬਿਆਨ ਸੁਣਦਾ ਸੀ, ਉਹ ਕਹਿੰਦੇ ਜੀ ਵੀ ਅਸੀਂ ਇੱਕ ਦਿਨ ਮਤਲਬ ਅਸੀਂ ਨਾ ਨੌਕਰੀ ਕਰਦੇ ਸੀ, ਪਰ ਸਾਨੂੰ ਕੋਈ ਨੌਕਰੀ ਚ ਪੇਸ਼ੇ ਚ ਤਨਖਾਹ ਦੀ ਕੋਈ ਦਿੱਕਤ ਆ ਰਹੀ ਸੀ, ਅਸੀਂ ਬਾਦਲ ਸਾਹਿਬ ਦੇ ਘਰ ਦੇ ਬਾਹਰ ਬੈਠੇ ਸੀਗੇ ਧਰਨਾ ਲਾ ਕੇ। ਚਲੋ ਐਟ ਦੈਟ ਟਾਈਮ ਜਦੋਂ ਅਸੀਂ ਉੱਥੇ ਪਹੁੰਚੇ ਉਹਨਾਂ ਦੇ ਘਰੇ, ਉਹ ਪ੍ਰੈਜੈਂਟ ਨਹੀਂ ਸੀਗੇ, ਅਸੀਂ ਮਤਲਬ 3-4 ਘੰਟੇ ਉੱਥੇ ਕੋਲੇ ਬੈਠੇ ਰਹੇ। ਬਾਦਲ ਸਾਹਿਬ ਘਰੇ ਆਏ ਨੇ, ਪਹਿਲਾਂ ਉਹਨਾਂ ਨੇ ਆਂਦੇ ਹੀ ਪੁੱਛਿਆ ਵੀ ਯਾਰ ਸਾਡੇ ਭਾਈ ਭੈਣ ਆਏ ਨੇ, ਸਾਡੇ ਧੀ
1: ਚਾਹ ਪਾਣੀ ਪਿਲਾਓ,
0: ਤੁਸੀਂ ਉਹਨਾਂ ਨੂੰ ਚਾਹ ਦਿੱਤੀ ਕਿ ਨਹੀਂ, ਪਾਣੀ ਦਿੱਤਾ ਕਿ ਨਹੀਂ ਦਿੱਤਾ?
1: ਬਿਲਕੁਲ ਹੈ, ਬਿਲਕੁਲ,
0: ਠੀਕ ਹੈ ਜੀ। ਤੇ ਚਲੋ ਹੁਣ ਤੁਸੀਂ ਚਲੋ ਆਪਾਂ ਇਹ ਉਹਨਾਂ ਨੂੰ ਮਾੜੇ ਕਹਿੰਦੇ ਨੇ ਜੀ, ਮੈਂ ਕਹਿੰਦਾ ਲੱਖ ਮਾੜੇ ਹੋਣਗੇ, ਪਰ ਛੋਟੇ ਨਾਲੋਂ ਮਾੜੇ ਨਹੀਂ ਹੈਗੇ ਜਿੰਨਾ।
1: ਬਿਲਕੁਲ ਬਿਲਕੁਲ, ਇੱਕ ਰਿਸਪੈਕਟ ਹੁੰਦੀ ਸੀ, ਚਲੋ ਬਖਰੇਵੇਂ ਹੋ ਸਕਦੇ ਆ, ਮੁੱਦਿਆਂ ਦੇ ਬਖਰੇਵੇਂ ਹੋ ਸਕਦੇ ਆ, ਪਰ ਇੱਕ ਸਤਿਕਾਰ ਤਾਂ ਬਣਦਾ ਨਾ, ਹਰ ਕਿਸੇ ਦਾ ਸਤਿਕਾਰ ਬਣਦਾ ਜੀ,
0: ਬਣਦਾ ਹੈ ਜੀ, ਬਣਦਾ ਹਰੇਕ। ਹੁਣ ਤੁਸੀਂ ਸਫਾਈ ਕਰਮਚਾਰੀ ਨੂੰ ਦੇਖਦੇ ਆ ਜੀ, ਗਟਰਾਂ ਦੇ ਵਿੱਚ ਬੜੇ ਨੇ, ਗਟਰਾਂ ਦੇ ਵਿੱਚ ਕਿਹੜੀ ਕਿਹੜੀ ਗੈਸਾਂ ਚੱਲਦੀਆਂ ਨੇ ਜੀ, ਮੌਤ ਨਾਲ ਖੇਡਦੇ ਆ ਅਗਲੇ
1: ਜੀ,
0: ਤੇ ਤੁਸੀਂ ਮਤਲਬ ਉਹਨਾਂ ਦੀ ਸੁਣਵਾਈ ਤਾਂ ਕੀ ਕਰਨੀ, ਤੁਸੀਂ ਉਹਨਾਂ ਨੂੰ ਕੁੱਟਣ ਲੱਗੇ, ਇਹਨੂੰ ਸ਼ਰਮ ਨੀ ਆਉਂਦੀ ਜੀ ਇਹ ਜੇ ਕੰਮ ਕਰਦੇ ਆ?
1: ਬਿਲਕੁਲ ਹੈ ਜੀ, ਬਿਲਕੁਲ,
0: ਉਹ ਤੁਹਾਡਾ ਮੇਰਾ ਤੁਹਾਡਾ ਸਾਰਿਆਂ ਦਾ ਗੰਦ ਹੀ ਸਾਫ਼ ਕਰ ਰਹੇ ਨੇ
1: ਜੀ,
0: ਜਦਕਿ ਮੇਰੇ ਹਿਸਾਬ ਨਾਲ ਜਿਹੋ ਜਿਹਾ ਉਹਨਾਂ ਦਾ ਕੰਮ ਆ, ਉਹਨਾਂ ਨੂੰ ਤਨਖਾਹ ਸਾਨੂੰ ਵੱਧ
1: ਦੇਣੀ ਚਾਹੀਦੀ ਹੈ, ਬਿਲਕੁਲ, ਉਹਨਾਂ ਨੂੰ ਹੋਰ ਸੇਫਟੀ ਜੋ ਵੀ ਹੈਗਾ ਕਿੱਟ ਹੈਗੀ ਆ ਸਾਰਾ ਕੁਝ ਦੇਣਾ ਚਾਹੀਦਾ ਜੀ, ਬਿਲਕੁਲ
0: ਦੇਣਾ ਚਾਹੀਦਾ ਜੀ, ਬਿਲਕੁਲ। ਇਹਨਾਂ ਨੇ ਕੁਛ ਨੀ ਜੀ ਕੀਤਾ ਹੈਗਾ, ਮੈਂ ਕਹਿੰਦਾ ਅਸੀਂ ਭਾਈ ਸਾਹਿਬ ਸਤਨਾਮ ਜੀ ਆਪਣੇ ਹਲਕੇ ਨੂੰ ਲੈ ਕੇ ਮਤਲਬ ਬੋਲ ਕੇ ਗਏ ਜੀ, ਮੈਂ ਆਪਣੇ ਹਲਕੇ, ਸਾਡੇ ਹੋਰ ਵੀ ਵੱਖ ਵੱਖ ਹਲਕਿਆਂ ਦੇ ਨੇ, ਉੱਥੇ ਵੀ ਮੈਨੂੰ ਇਹ ਤਾਂ ਦੱਸ ਦੋ ਪੰਜਾਬ ਦਾ ਕਿਹੜਾ ਮਤਲਬ ਇਹਨਾਂ ਦੇ ਆਉਣ ਤੋਂ ਬਾਅਦ ਕਿਹੜਾ ਜ਼ਿਲ੍ਹਾ ਜਾਂ ਕਿਹੜਾ ਸੂਬਾ ਹੈ ਜਿਹੜਾ ਖੁਸ਼ਹਾਲ ਮਾੜਾ ਮੋਟਾ ਹੋਇਆ
1: ਜੀ।
0: ਬਾਕੀ ਹਾਂ ਇਹਨਾਂ ਦੇ ਜਿਹੜੇ 4-5 ਹੈਗੇ ਬਣੇ ਹੋਏ ਹੱਥ ਕੰਡੇ ਜੀ, ਉਹ ਤਾਂ ਦੇਖੋ ਜੀ ਇਹਨਾਂ, ਉਹ ਤਾਂ ਐ ਵੀ ਜਿਵੇਂ ਵਿਆਹ ਨੀ ਹੁੰਦੇ ਇਹਨਾਂ ਨਾਲ, ਇੱਦਾਂ ਕਰਦੇ ਨੇ ਵੀ ਬਸ,
1: ਬਿਲਕੁਲ
0: ਮਾਨ ਸਾਹਿਬ ਹੀ ਨੇ ਜੀ, ਹੋਰ ਤਾਂ ਸਾਡਾ ਕਦਮ ਕੋਈ ਨਹੀਂ।
1: ਬਿਲਕੁਲ ਹੈ, ਬਿਲਕੁਲ ਦਰਸਤ ਹੈ, ਥੈਂਕ ਯੂ ਮਾਨ,
0: ਇਹ ਹਾਲ ਹੈ ਜੀ ਭਾਈ ਸਾਹਿਬ,
1: ਸ਼ੁਕਰੀਆ ਭਾਈ ਜੀ ਜੁੜੇ ਤੁਸੀਂ, ਵਿਚਾਰ ਸਾਂਝੇ ਕੀਤੇ,
0: ਧੰਨਵਾਦ,
1: ਥੈਂਕ ਯੂ, ਸਤਿ ਸ੍ਰੀ ਅਕਾਲ। ਲੋ ਦੋਸਤੋ, ਇਹ ਸਨ ਗੁਰੀ ਮਾਨ ਜੀ, ਆਪਣੇ ਨਾਲ ਕੈਨੇਡਾ ਦੇ ਉੱਤੇ ਆਖਰੀ ਲਾਈਨ ਲੈਨੇ ਆ ਆਪਾਂ, ਮਾਫੀ ਚਾਹੁੰਦਾ ਬਾਈ ਜੀ, 10 ਮਿੰਟ 11 ਮਿੰਟ ਤੋਂ ਹੋਲਡ ਦੇ ਉੱਤੇ ਨੇ। ਗੁਰਮੇਲ ਦਾਦੂ ਜੀ ਸਵਾਗਤ ਹੈ ਬਾਈ ਜੀ।
2: ਸਤਿ ਸ੍ਰੀ ਅਕਾਲ ਜੀ ਭਿੰਦਰ ਜੀ, ਸਾਰੇ ਸੁਣਨ ਵਾਲੇ,
1: ਮਾਫੀ ਚਾਹੁੰਦਾ ਹੋਲਡ ਤੇ ਰੱਖਿਆ ਤੁਹਾਨੂੰ ਇੰਨੇ ਚ,
2: ਨਹੀਂ ਨਹੀਂ ਕੋਈ ਗੱਲ ਨੀ, ਅੱਜ ਦੇ ਦਿਨ ਮਾਫੀ ਕੋਈ ਨੀ, ਅੱਜ ਆਪਾਂ ਵਿਹਲੇ ਹੀ ਆ
1: ਜੀ, ਫਿਰ ਠੀਕ ਹੈ ਜੀ, ਆਉਣ ਦਿਓ ਜੀ।
2: ਹਾਂਜੀ, ਤੇ ਪ੍ਰੋਗਰਾਮ ਬੜਾ ਸੋਹਣਾ ਚੱਲ ਰਿਹਾ, ਰੋਜ਼ ਹੀ ਸੁਣਦੇ ਆ, ਸੋਹਣਾ ਜੀ, ਤੇ ਮੈਂ ਤਾਂ ਬਸ ਤੁਹਾਡੇ ਨਾਲ ਜਾਂਦੇ ਜਾਂਦੇ ਸੁਖਪਾਲ ਜੀ ਦੀਆਂ 4 ਲਾਈਨਾਂ ਲਿਖੀਆਂ ਹੋਈਆਂ ਸਾਂਝੀਆਂ ਕਰਦਾ
1: ਜਰੂਰ ਜੀ,
2: ਤੇ ਉਹਦਾ ਸਿਰਲੇਖ ਹੈ ਸਬਜ਼ੀ ਮੰਡੀ।
1: ਸਬਜ਼ੀ ਮੰਡੀ, ਕਿਆ ਬਾਤ ਹੈ ਜੀ।
2: ਕਹਿੰਦਾ, ਮੈਂ ਨੌਕਰੀ ਦੇਣ ਵਾਲੇ ਸਾਹਮਣੇ ਬੈਠਾ ਹਾਂ, ਘਰ ਮੇਰੀ ਧੀ ਰਿਸ਼ਤਾ ਕਰਨ ਆਏ ਬੰਦਿਆਂ ਸਾਹਮਣੇ ਬੈਠੀ ਹੈ
1: ਜੀ,
2: ਬਾਹਰ ਸੜਕ ਤੇ ਕੋਈ ਔਰਤ ਕੇਲਿਆਂ ਵਾਲੀ ਰੇਹੜੀ ਅੱਗੇ ਖਲੋਤੀ ਹੈ।
1: ਵਾਹ ਜੀ,
2: 4 ਸਵੇਰੇ ਆਵਾਜ਼ਾਂ ਗੂੰਜ ਰਹੀਆਂ ਹਨ, ਹਾਂ ਜੀ ਆਪਣੀ ਯੋਗਤਾ ਦੱਸੋ
1: ਜੀ,
2: ਬੀਬਾ ਤੂੰ ਕਿੱਥੋਂ ਤੱਕ ਪੜ੍ਹੀ ਹੋਈ ਹੈ, ਫੇ ਭਾਈ ਤੇਰੇ ਕਿਲੇ ਚੰਗੇ ਵੀ ਹਨ, ਅਸੀਂ 40 ਜਣਿਆਂ ਦਾ ਇੰਟਰਵਿਊ ਕਰਾਂਗੇ ਫਿਰ ਦੱਸਾਂਗੇ
1: ਜੀ,
2: ਸਾਡੇ ਮੁੰਡੇ ਲਈ ਬੜੇ ਰਿਸ਼ਤੇ ਆਏ, ਸੋਚਿਆ ਤੁਹਾਡੀ ਕੁੜੀ ਵੀ ਵੇਖ ਲਈਏ
1: ਜੀ,
2: ਸਾਰਾ ਬਾਜ਼ਾਰ ਫੋਲ ਮਾਰਿਆ, ਚੱਜ ਦਾ ਕੇਲਾ ਨਹੀਂ ਮਿਲਿਆ।
1: ਕਿਆ ਬਾਤ ਹੈ ਜੀ, ਬਹੁਤ ਖੂਬ
2: ਜੀ, ਮੈਂ ਕੰਮ ਵਿੱਚ ਲੱਕ ਤੋੜ ਮਿਹਨਤ ਕਰਾਂਗਾ, ਸਾਡੀ ਕੁੜੀ ਘਰ ਦਾ ਸਾਰਾ ਕੰਮ ਸਾਂਭ ਲਵੇਗੀ, ਸਾਡੇ ਕੇਲੇ ਖਾਓਗੇ ਤਾਂ ਯਾਦ ਰੱਖੋਗੇ
1: ਜੀ,
2: ਤੁਸੀਂ ਸਾਡੀ ਕੰਪਨੀ ਲਈ ਕਿੰਨੇ ਗਾਹਕ ਬਣਾ ਸਕਦੇ ਹੋ
1: ਜੀ,
2: ਵਿਆਹ ਵਿੱਚ ਲੈਣ ਦੇਣ ਦੀ ਗੱਲ ਹੁਣੇ ਕਰ ਲਈਏ ਤਾਂ ਚੰਗਾ ਹੈ,
1: ਵਾਹ ਜੀ,
2: ਵੇ ਭਾਈ ਕੇਲਿਆਂ ਦਾ ਠੀਕ ਠੀਕ ਮੁੱਲ ਲਾ, ਅਸੀਂ 6 ਮਹੀਨੇ ਵੇਖਾਂਗੇ, ਤੁਹਾਡਾ ਕੰਮ ਚੰਗਾ ਹੋਇਆ ਤਾਂ ਅੱਗੋਂ ਰੱਖਾਂਗੇ
1: ਜੀ,
2: ਸਾਡੀ ਪਹਿਲੀ ਨੂੰ ਚੰਗੀ ਨਹੀਂ ਨਿਕਲੀ, ਅਸੀਂ ਤਾਂ ਵਾਪਸ ਘੱਲ ਦਿੱਤੀ, ਭਾਈ ਕੇਲੇ ਚੰਗੇ ਨਾ ਹੋਏ ਤਾਂ ਮੈਂ ਸਿੱਲੇ ਸਿਲਾਏ ਮੋੜ ਦੇਵਾਂਗੀ, ਭਾਈ ਕੇਲੇ ਚੰਗੇ ਨਾ ਹੋਏ ਤਾਂ ਮੈਂ ਸਿੱਲੇ ਸਿਲਾਏ ਮੋੜ ਜਾਵਾਂਗੀ।
1: ਕਿਆ ਬਾਤ ਹੈ ਜੀ, ਕਿਆ ਬਾਤ ਹੈ ਜੀ, ਹਾਲਾਤ ਇਹੀ ਹੈ ਜੀ, ਸਾਡੇ ਮੁਲਕ ਦੇ ਹਾਲਾਤ ਇਹ ਲੱਗਦੇ ਨੇ, ਜਿਹੜੀ ਗੱਲ ਤੁਸੀਂ ਸੁਣਾਈ ਆ, ਮੰਡੀ ਬਣੀ ਹੋਈ ਹੈ ਜੀ, ਜੇ ਤਾਂ ਦਾ ਲੱਗਦਾ ਲਾਈ ਜਾਂਦਾ ਜੀ,
2: ਇਹ ਬਸ ਡੂੰਘੀ ਗੱਲ ਆ ਜੀ, ਤੇ ਇੱਕ ਮੈਂ ਤੁਹਾਨੂੰ ਵੀਡੀਓ ਭੇਜੀ ਆ, ਤੁਸੀਂ ਦੇਖਿਓ ਕੋਕੋ, ਸ਼ਾਇਦ ਤੁਸੀਂ ਪਹਿਲਾਂ ਵੀ ਉਹਦੇ ਬਾਰੇ ਸੁਣਿਆ ਹੋਵੇ,
1: ਇੱਕ ਪ੍ਰੋਗਰਾਮ ਨੀ ਕੋਕੋ ਫਿਲਮ ਸੀ ਜਾਂ ਪ੍ਰੋਗਰਾਮ ਸੀ, ਕੋਕੋ
2: ਨਹੀਂ ਫਿਲਮ ਨੀ ਜੀ, ਇੱਕ ਇਹ ਨਾ ਗੋਰੀਲਾ ਹੈਗਾ ਤੇ ਉਹ ਜਿਵੇਂ ਬੋਡੀ ਉਹਨੇ ਸਾਇਨ ਲੈਂਗੁਏਜ ਦੇ ਵਿੱਚ ਸੁਨੇਹਾ ਦਿੱਤਾ, ਉਹਦੀ 50 ਸੈਕਿੰਡ ਦੀ ਵੀਡੀਓ, ਤੇ ਨਾਲ ਉਹ ਬੇਟੀ ਨੂੰ ਮੈਂ ਕਿਹਾ ਸੀ, ਮੈਂ ਕਿਹਾ ਪੁੱਤ ਇਹਦੇ ਤੇ ਤੂੰ ਕੁਛ ਲਿਖ
1: ਜੀ,
2: ਤੇ ਉਹਨੇ ਫਿਰ ਉਹਦੇ ਤੇ ਜਿੰਨੀ ਕੁ ਹੋਇਆ ਉਹਨੇ ਆਪਦਾ ਆਸੇ ਪਾਸੇ ਸਰਚ ਕਰਕੇ ਦੇਖ ਕੇ ਉਹਨੇ ਉਹਦੇ ਤੇ ਉਹਦੇ ਬਾਰੇ ਲਿਖਿਆ, ਤੁਸੀਂ ਦੇਖੋ ਬੜੀ ਅਮੇਜਿੰਗ ਆ, ਉਹ ਥੋੜਾ ਜਿਹਾ ਉਹਨੂੰ ਪੜ੍ਹ ਕੇ ਦੇਖਿਓ, ਤੁਸੀਂ ਵੀ ਉਹਦੇ ਵਿੱਚ ਕੁਛ ਜੋੜਿਓ ਆਪਦਾ
1: ਜ਼ਰੂਰ,
2: ਜੇ ਤੁਹਾਨੂੰ ਕੁਛ ਹੋਰ ਲੱਭਿਆ ਤਾਂ
1: ਜੀ,
2: ਤਾਂ ਬੜੀ ਉਹ ਵਧੀਆ ਹੈਗੀ ਆ
1: ਜੀ,
2: ਤੇ ਬਾਕੀ ਚੜ੍ਹਦੀ ਕਲਾ ਚ ਰਹੋ ਜੀ, ਬਹੁਤ ਸੋਹਣਾ ਜੀ, ਸਭ ਕੁਛ ਠੀਕ ਠਾਕ ਚੱਲ ਰਿਹਾ ਜੀ,
1: ਥੈਂਕ ਯੂ,
2: ਜੋ ਬਚੇ ਰਹੋ, ਸਤਿ ਸ਼੍ਰੀ ਅਕਾਲ, ਮੁਹੱਬਤ ਜਿੰਦਾਬਾਦ, ਜ਼ਿੰਦਗੀ ਜਿੰਦਾਬਾਦ,
1: ਜ਼ਿੰਦਗੀ ਜਿੰਦਾਬਾਦ ਜੀ। ਲੋ ਦੋਸਤੋ, ਇਸ ਜੀ ਆਪਣੇ ਨਾਲ ਗੁਰਮੇਲ ਦਾਦੂ ਜੀ ਕੈਨੇਡਾ ਤੋਂ ਜੁੜੇ ਸਨ, ਗੱਲਬਾਤ ਸਾਂਝੀ ਕਰਕੇ ਗਏ, ਜਾਂਦੇ ਜਾਂਦੇ ਤੁਹਾਡੇ ਦੋਸਤਾਂ ਦੇ ਸੁਨੇਹੇ ਲੈ ਕੇ, ਤੇ ਫਿਰ ਆਪਾਂ ਪ੍ਰੋਗਰਾਮ ਦੀ ਸਮਾਪਤੀ ਕਰਦੇ ਹਾਂ, ਤੇ 2.5 ਘੰਟੇ ਆਪਾਂ ਨੂੰ ਹੋ ਕੇ ਲੱਗਿਆ ਨੂੰ। ਤੇ ਇਸ ਦੇ ਨਾਲ ਹੀ ਸਭ ਤੋਂ ਪਹਿਲਾਂ ਸੁਨੇਹੇ ਦੀ ਗੱਲ ਕਰ ਲਈਏ ਤਾਂ ਪਰਮਿੰਦਰ ਬਰਨ ਜੀ ਜੁੜੇ ਹੋਏ ਨੇ, ਸਤਿ ਸ਼੍ਰੀ ਅਕਾਲ ਭੇਜੀਏ ਸਭ ਦੋਸਤਾਂ ਨੂੰ, ਪਰਿਵਾਰ ਨੂੰ, ਤੇ ਵੀਰਾਂ ਨੂੰ, ਭੈਣਾਂ ਨੂੰ। ਤੇ ਪਰਮਿੰਦਰ ਜੀ ਕਹਿੰਦੇ ਲਾਈਕ ਨੰਬਰ 1। ਦਵਿੰਦਰ ਭਾਰਤ ਜੀ ਨੇ UAE ਤੋਂ ਸਤਿ ਸ਼੍ਰੀ ਅਕਾਲ ਭੇਜੀ ਹੈ। ਸਤਨਾਮ ਸਿੰਘ ਜਾਣੀਆਂ ਚਾਲ ਜੀ ਜੀਆਂ ਨੂੰ ਜੀ ਕਹਿੰਦੇ ਆ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਤੇ ਗੁਲਾਬ ਦੇ ਫੁੱਲ ਭੇਜਦੇ ਨੇ ਨਾਲ, ਤੇ ਮਾਲ ਸੁਰਿੰਦਰ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ। ਜਾਣੀਆਂ ਚਾਲ ਜੀ ਦੁਆਬਾ ਰੇਡੀਓ ਲਿਖਿਆ, ਨਾਲ ਰੇਡੀਓ ਦੀ ਲੋਗੋ ਭੇਜੇ ਨੇ ਤੇ ਨਾਲ ਗੁਲਾਬ ਦੇ ਫੁੱਲ, ਤੇ ਸਤਿ ਸ਼੍ਰੀ ਅਕਾਲ। ਰਾਜਨ ਸੈਣੀ ਸਾਹਿਬ ਕਹਿੰਦੇ ਲਾਈਕ ਨੰਬਰ 5। ਸਤਿ ਸ਼੍ਰੀ ਅਕਾਲ ਜੀ ਸਾਰੇ ਪਿਆਰਿਆਂ ਨੂੰ ਸਮੂਹਿਕ ਰੂਪ ਦੇ ਵਿੱਚ ਜੀ। ਤੇ ਰਾਜਨ ਜੀ ਕਹਿੰਦੇ ਆ ਕਰੋ ਜੀ ਸਤਿਕਾਰਯੋਗ ਕੰਗਣਾ ਦੇ ਨਾਲ ਸ਼ੁਰੂਆਤ ਜੀ ਕਹਿੰਦੇ ਜੀ। ਔਜਲਾ ਸਾਹਿਬ ਕਹਿੰਦੇ ਨੇ US ਤੋਂ ਸਤਿ ਸ਼੍ਰੀ ਅਕਾਲ ਸਾਰੇ ਪਿਆਰਿਆਂ ਨੂੰ। ਮਾਨ ਸਿੰਘ ਸੈਣੀ ਸਾਹਿਬ ਹੈਲਸਿੰਕੀ ਤੋਂ ਜੁੜੇ ਆ, ਸਤਿ ਸ਼੍ਰੀ ਅਕਾਲ ਜੀ ਦੁਆਬਾ ਰੇਡੀਓ ਸੁਣਨ ਵਾਲਿਆਂ ਨੂੰ, ਸਭ ਨੂੰ ਕਹਿੰਦੇ ਆ। ਤੇ ਸਤਨਾਮ ਸਿੰਘ ਜਾਣੀਆਂ ਚਾਲ ਜੀ ਕਹਿੰਦੇ ਭਾਰਜਵੀਰ 99% ਘਰਾਂ ਦੇ ਵਿੱਚ ਅਰਥ ਨਹੀਂ ਕੀਤਾ ਹੋਇਆ ਜੀ, ਤੇ ਇਹ ਵੀ ਕਰੰਟ ਲੱਗਣ ਦਾ ਬਹੁਤ ਵੱਡਾ ਜਿਹੜਾ ਕਾਰਨ ਹੈਗਾ ਆ। ਕੋਠੀ ਤੇ ਕਰੋੜਾਂ ਲਾ ਦੇਣਗੇ ਪਰ ਪੂਰੇ ਘਰ ਨੂੰ 50-60 ਹਜ਼ਾਰ ਰੁਪਏ ਲਾ ਕੇ ਇਹੋ ਜਿਹੇ ਜਾਨੀ ਮਾਲੀ ਨੁਕਸਾਨ ਤੋਂ ਬਚਾ ਹੋ ਸਕਦਾ ਹੈ ਜੀ। ਬਿਲਕੁਲ ਦਰੁਸਤ ਸੁਝਾਅ ਹੈ ਤੁਹਾਡਾ ਜੀ, ਅਰਥ ਦੀ ਬਹੁਤ ਅਹਿਮੀਅਤ ਹੈ। ਜਾਣੀਆਂ ਚਾਲ ਸਾਹਿਬ ਦੇ ਸੈਣੀ ਸਾਹਿਬ ਇਸ ਕਾਨੂੰਨ ਦਾ ਸਰਕਾਰ ਨੂੰ ਕੀ ਫਾਇਦਾ ਹੈ ਜੀ। ਤੇ ਜਾਣੀਆਂ ਚਾਲ ਸਾਹਿਬ ਕਹਿੰਦੇ ਜੀਰਾ ਸ਼ਰਾਬ ਫੈਕਟਰੀ ਵਾਲਿਆਂ ਨੂੰ ਕਲੀਨ ਚਿੱਟ ਦੇ ਗਿਆ ਬਾਬਾ ਸੀਚੇਵਾਲ, ਇਹ ਸਭ ਭੇਡਾਂ ਮੂੰਹ ਕਾਲੇ ਹੈਗੇ ਆ ਸੈਣੀ ਸਾਹਿਬ। ਤੇ ਗੁਰੀਮਾਨ ਬਾਈ ਜੀ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਕਹਿੰਦੇ ਆ, ਭਾਰਜਵੀਰ ਜੀ ਸਤਿ ਸ਼੍ਰੀ ਅਕਾਲ, ਰਾਜਨ ਜੀ ਸੈਣੀ ਸਾਹਿਬ ਸਤਿ ਸ਼੍ਰੀ ਅਕਾਲ, ਸਤਰਾਮ ਸਿੰਘ ਜਾਣੀਆਂ ਚਾਲ ਜੀ ਨੂੰ ਸਤਿ ਸ਼੍ਰੀ ਅਕਾਲ, ਸਿਕੰਦਰ ਸਿੰਘ ਔਜਲਾ ਸਾਹਿਬ ਨੂੰ ਸਤਿ ਸ਼੍ਰੀ ਅਕਾਲ, ਮੁਕੱਦਰ ਸਿੰਘ ਔਲਖ ਜੀ ਨੂੰ ਸਤਿ ਸ਼੍ਰੀ ਅਕਾਲ। ਤੇ ਰਾਜਨ ਸੈਣੀ ਸਾਹਿਬ ਕਹਿੰਦੇ ਗੁਰੀਮਾਨ ਵੀਰ ਜੀ ਸਤਿ ਸ਼੍ਰੀ ਅਕਾਲ ਜੀ, ਜੀ ਮਾਤਾ ਜੀ ਦੀ ਸਿਹਤ ਬਾਰੇ ਦੱਸਣਾ ਜੀ। ਹਾਂਜੀ ਦੱਸ ਕੇ ਗਏ ਨੇ, ਹੁਣ ਠੀਕ ਨੇ ਜੀ ਅੱਗੇ ਨਾਲੋਂ। ਅੱਗੇ ਲਿਖਦੇ ਨੇ ਗੁਰੀਮਾਨ ਜੀ ਕਿ ਸੈਣੀ ਸਾਹਿਬ ਮਾਤਾ ਜੀ ਨੂੰ ਅੱਜ ਛੁੱਟੀ ਮਿਲੀ ਹੈ ਜੀ, ਤੇ ਘਰ ਲੈ ਕੇ ਆਇਆ ਜੀ, ਤੇ ਹੁਣ ਦਵਾਈ ਘਰੋਂ ਚੱਲੇਗੀ ਜੀ, ਤੇ ਇੱਕ ਹਫ਼ਤੇ ਤੋਂ ਬਾਅਦ ਦੁਬਾਰਾ ਚੈੱਕ ਕਰਵਾਉਣ ਜਾਣਾ ਹੈਗਾ ਜੀ। ਤੇ ਇਹੀ ਅਰਦਾਸ ਕਰਦੇ ਹਾਂ ਸਭ ਸੁਖੀ ਸਾਂਧ ਰਵੇ ਜੀ, ਪਰਿਵਾਰਾਂ ਦੇ ਵਿੱਚ ਖੁਸ਼ ਰਹੋ, ਤੰਦਰੁਸਤੀਆਂ ਮਾਣੋ। ਰਾਜਨ ਸੈਣੀ ਸਾਹਿਬ ਕਹਿੰਦੇ ਚਲੋ ਰੱਖੋ ਧਿਆਨ ਗੁਰੀ ਵੀਰ ਜੀ। ਤੇ ਗੁਰੀ ਜੀ ਕਹਿੰਦੇ ਆ ਹਾਂਜੀ ਬਾਈ ਜੀ, ਸਾਡੇ ਵੱਲੋਂ ਤਾਂ ਪਹਿਲਾਂ ਵੀ ਕੋਈ ਕਮੀ ਨਹੀਂ ਪਰ ਅੱਜ ਕੱਲ੍ਹ ਸਿਹਤ ਦਾ ਪਤਾ ਨਹੀਂ ਚੱਲਦਾ, ਪਰ ਫੇਰ ਵੀ ਮਾਤਾ ਜੀ ਦਾ ਧਿਆਨ ਅੱਗੇ ਨਾਲੋਂ ਹੋਰ ਵੱਧ ਰੱਖਿਆ ਜਾਵੇਗਾ। ਮੇਰਾ ਤਾਂ ਘਰ ਸੰਸਾਰ ਮਾਤਾ ਨਾਲ ਹੀ ਹੈ ਜੀ, ਤੇ ਮੇਰਾ ਰੱਬ ਹੀ ਮੇਰੀ ਮਾਂ ਹੈ ਜੀ। ਤੇ ਰਾਜਨ ਸਾਹਿਬ ਸਾਹਿਬ ਕਹਿੰਦੇ ਬਹੁਤ ਚੰਗਾ ਲੱਗਿਆ ਜੀ ਤੁਹਾਡੇ ਵਿਚਾਰ ਜਾਣ ਕੇ ਗੁਰੀਮਾਨ ਸਾਹਿਬ। ਤੇ ਗੁਰੀ ਜੀ ਕਹਿੰਦੇ ਆ ਸਤਿ ਸ਼੍ਰੀ ਅਕਾਲ ਜੀ ਤੇ ਸ਼ੁਕਰੀਆ। ਤੇ ਸਤਨਾਮ ਸਿੰਘ ਜਾਣੀਆਂ ਚੱਲ ਬਾਈ ਜੀ ਕਹਿੰਦੇ ਗੁਰੀਮਾਨ ਵੀਰ ਸਤਿ ਸ਼੍ਰੀ ਅਕਾਲ ਤੇ ਫੁੱਲਾਂ ਦੇ ਗੁਲਾਬ ਭੇਜੇ ਨੇ। ਤੇ ਗੁਰੀਮਾਨ ਜੀ ਨੇ ਸਤਨਾਮ ਜੀ ਨੂੰ ਥੈਂਕ ਯੂ ਕਿਹਾ। ਤੇ ਜਗਤਾਰ ਭਾਰਤ ਜੀ ਇੰਡੀਆ ਤੋਂ ਸਤਿ ਸ਼੍ਰੀ ਅਕਾਲ ਲਿਖਦੇ ਨੇ। ਲੋ ਦੋਸਤੋ, ਇਹ ਸੀ ਜੀ ਅੱਜ ਦਾ ਪ੍ਰੋਗਰਾਮ, ਤੇ ਫਿਰ ਮਾਫ਼ੀ ਚਾਹਾਂਗਾ ਇੱਥੇ। ਤੇ ਗਦਰੀ ਬਾਬਾ ਬੂਝਾ ਸਿੰਘ ਦਾ ਜ਼ਿਕਰ ਕਰਨਾ ਸੀ, ਚਲੋ ਮੈਂ ਫਿਰ ਕਰਾਂਗੇ, ਉਹਨਾਂ ਦੇ ਬਾਰੇ ਜਾਣਕਾਰੀ ਸਾਂਝੀ ਕਰਾਂਗੇ ਇਸ ਹਫ਼ਤੇ ਦੇ ਵਿੱਚ ਹੀ। ਤੇ ਇੱਥੇ ਲੈਣੇ ਆ ਗਿਆ, ਵੱਧ ਘੱਟ ਬੋਲ ਗਏ, ਗੁਸਤਾਖੀ ਮਾਫ਼। ਤੇ ਉਹਨਾਂ ਦੋਸਤਾਂ ਦਾ ਵੀ ਸ਼ੁਕਰੀਆ, ਧੰਨਵਾਦ ਜਿਨ੍ਹਾਂ ਨੇ ਪ੍ਰੋਗਰਾਮਾਂ ਨੂੰ ਸਪੋਰਟ ਕੀਤਾ। ਜਗਦੇਵ ਸੰਧੂ ਬਾਈ ਜੀ, ਹਰਵਿੰਦਰ ਜੋਲ ਭੈਣ ਜੀ, ਸਿਕੰਦਰ ਸਿੰਘ ਔਜਲਾ ਸਾਹਿਬ, ਮਹੇਸ਼ ਜੀ, ਭਾਨ ਸਿੰਘ ਗਰੇਵਾਲ ਜੀ, ਸੁਰਿੰਦਰ ਕੌਰਮਾਲ ਜੀ, ਮਾਨ ਸਿੰਘ ਸੈਣੀ ਸਾਹਿਬ ਦਾ ਬਹੁਤ ਬਹੁਤ ਸ਼ੁਕਰੀਆ, ਤੇ ਭਾਨ ਸਿੰਘ ਗਰੇਵਾਲ ਸਾਹਿਬ ਦਾ ਸ਼ੁਕਰੀਆ, ਧੰਨਵਾਦ ਹੈ ਜੀ। ਤੇ ਲਓ ਦੋਸਤੋ, ਮੈਨੂੰ ਦਿਓ ਆਗਿਆ ਸਾਰਿਆਂ ਨੂੰ ਭੁਪਿੰਦਰ ਭਾਰਤ ਵੱਲੋਂ ਪਿਆਰ ਭਰੀ ਤੇ ਨਿੱਘੀ। ਇਸ ਦੇ ਨਾਲ ਹੀ ਸਤਿ ਸ਼੍ਰੀ ਅਕਾਲ ਐਪ ਦੇ ਉੱਤੇ, ਵੈਬਸਾਈਟ ਦੇ ਉੱਤੇ ਇੱਕ ਗੀਤ ਛੱਡ ਕੇ ਚੱਲੇ ਹਾਂ, ਉਸਨੂੰ ਤੁਸੀਂ ਕਰੋ ਇੰਜੋਏ, ਤੇ ਵੈਬਸਾਈਟ ਤੇ ਐਪ ਦੇ ਉੱਤੇ ਸੁਣ ਸਕਦੇ ਹੋ। ਫੇਸਬੁੱਕ ਯੂਟਿਊਬ ਦੇ ਉੱਤੇ ਗੀਤ ਨਹੀਂ ਚੱਲੇਗਾ, ਉਸ ਦੇ ਨਾਲ ਹੀ ਮੈਂ ਮਾਫ਼ੀ ਚਾਹਾਂਗਾ। ਤੇ ਕੱਲ੍ਹ ਨੂੰ ਮਿਲਣ ਦੇ ਵਾਅਦੇ ਦੇ ਨਾਲ ਮੁਲਾਕਾਤ ਹੋਏਗੀ ਸਮਰਜੀਤ ਸਿੰਘ ਸ਼ੰਮੀ ਹੋਣਾ ਦੇ ਨਾਲ, ਕੋਈ ਨਾ ਕੋਈ ਨਵਾਂ ਵਿਸ਼ਾ ਲੈ ਕੇ ਹਾਜ਼ਰ ਹੋਵਾਂਗੇ, ਕੁਝ ਮੁੱਦਿਆਂ ਦੇ ਉੱਤੇ ਗੱਲਬਾਤ ਉਹਨਾਂ ਦੇ ਨਾਲ ਕਰਾਂਗੇ। ਸਤਿ ਸ਼੍ਰੀ ਅਕਾਲ ਦੋਸਤੋ।

0: ద్వాపర రేడియో.
1: ਜੀ ਦੋਸਤੋ, ਸਾਰੇ ਦੋਸਤਾਂ ਦਾ ਦੁਆਬਾ ਰੇਡੀਓ ਦੇ ਮੰਚ ਉੱਤੇ ਨਿੱਘਾ ਸਵਾਗਤ ਹੈ। ਲੈ ਕੇ ਹਾਜ਼ਰ ਹਾਂ ਤੁਹਾਡੀ ਕਚਹਿਰੀ 'ਚ ਫਿਰ ਤੋਂ ਇੱਕ ਵਾਰ ਨਵਾਂ ਨਵੇਲਾ ਪ੍ਰੋਗਰਾਮ ਜ਼ਿੰਦਗੀ ਨਾਮਾ ਹਾਲੇ ਦੁਨੀਆ। ਆਪ ਸਭ ਨੂੰ ਆਦਾਬ, ਸਲਾਮ, ਨਮਸਤੇ ਤੇ ਪਿਆਰ ਭਰੀ ਨਿੱਕੀ ਸਤਿ ਸ੍ਰੀ ਅਕਾਲ ਦੋਸਤੋ। ਉਮੀਦ ਕਰਦੇ ਹਾਂ ਵੀਕਐਂਡ ਵਧੀਆ ਨਿਕਲਿਆ ਹੋਏਗਾ ਤੇ ਸਾਰੇ ਰਾਜੂ ਖੁਸ਼ ਹੋਣਗੇ ਤੇ ਗੱਲਾਂ ਬਾਤਾਂ ਲੈ ਕੇ ਹਾਜ਼ਰ ਹਾਂ। ਹੁਣ ਤੋਂ ਲੈ ਕੇ 2.25 ਘੰਟੇ ਤੁਹਾਡੇ ਨਾਲ ਰਾਬਤਾ ਜਿਹੜਾ ਬਰਕਰਾਰ ਰਹੇਗਾ ਤੇ ਲਾਈਨਾਂ ਖੁੱਲੀਆਂ ਰਹਿਣਗੀਆਂ। ਪਹਿਲਾਂ ਦੇਸ਼ ਭੇਦ ਦੀਆਂ ਖ਼ਬਰਾਂ ਦੀ ਬਾਤ ਪਾਵਾਂਗੇ ਤੇ ਨਾਲ ਨਾਲ ਤੁਹਾਡੀਆਂ ਗੱਲਾਂ ਵੀ ਸੁਣਾਂਗੇ ਤੇ ਅੱਜ ਦੇ ਵਿਚਾਰ ਦੀ ਵਿੱਚੋਂ ਵੀ ਗੱਲ ਕੁਝ ਨਾ ਕੁਝ ਕੱਢ ਕੇ ਲਿਆਵਾਂਗੇ ਤੇ ਸਮਾਂ ਤੇ ਸਥਿਤੀ ਤੁਹਾਨੂੰ ਪਤਾ ਹੀ ਹੈ। ਫਿਨਲੈਂਡ ਦੀਆਂ ਘੜੀਆਂ ਦੇ ਮੁਤਾਬਕ ਪ੍ਰੋਗਰਾਮ ਜਿਹੜਾ ਸ਼ਾਮ ਨੂੰ 7 ਵਜੇ, ਇਸ ਵਕਤ 7:06 ਹੋ ਗਏ ਨੇ, ਸ਼ੁਰੂ ਹੋ ਜਾਂਦਾ ਹੈ ਸੋਮਵਾਰ ਤੋਂ ਲੈ ਕੇ ਫਰਾਈਡੇ ਵਾਲੇ ਦਿਨ ਤੱਕ। ਭਾਰਤੀ ਸਮਾਂ 9:30 ਰਾਤ ਨੂੰ ਜਿਹੜਾ ਪ੍ਰੋਗਰਾਮ ਦੀ ਸ਼ੁਰੂਆਤ ਹੁੰਦੀ ਹੈ। ਨਿਊਯਾਰਕ ਤੇ ਟੋਰਾਂਟੋ ਦੀਆਂ ਘੜੀਆਂ ਦੇ ਉੱਤੇ ਇਸ ਵਕਤ ਦੁਪਹਿਰ ਦੇ 12:06 ਨੇ ਤੇ ਕੈਲੀਫੋਰਨੀਆ ਤੇ ਵੈਂਕੂਵਰ ਦੇ ਵਿੱਚ ਇਸ ਵਕਤ ਸਵੇਰ ਦੇ ਸਮਾਂ ਤੇ ਸਥਿਤੀ ਜਿਹੜੀ ਹੈ 9:06 ਘੜੀਆਂ ਦਰਸਾ ਰਹੀਆਂ ਨੇ ਤੇ ਯੂਕੇ ਦੇ ਵਿੱਚ ਸ਼ਾਮ ਦੇ 5:06 ਦਾ ਸਮਾਂ ਹੈ। ਇਸੇ ਤਰ੍ਹਾਂ ਹੀ ਯੂਰਪੀਅਨ ਮੁਲਕਾਂ ਦੇ ਮੁਤਾਬਕ ਜਿਹੜਾ ਸਮਾਂ ਹੈ ਜੀ ਆਪਣੇ 6:07 ਤੇ ਲੋ ਫਿਰ ਕਰਦੇ ਆ ਗਾਜ਼ ਤੁਹਾਡੇ ਨਾਲ। ਚੰਗਾ ਲੱਗੇ ਪ੍ਰੋਗਰਾਮ ਤਾਂ ਦੋਸਤਾਂ ਮਿੱਤਰਾਂ ਤੱਕ ਜ਼ਰੂਰ ਸ਼ੇਅਰ ਕਰ ਦਿਓ। ਯੂਟਿਊਬ ਨੂੰ ਜਿਹੜਾ ਆਪਣਾ ਜੁਆਇਨ ਕਰ ਸਕਦੇ ਹੋ ਤੁਸੀਂ, ਮੈਂਬਰਸ਼ਿਪ ਲੈ ਸਕਦੇ ਹੋ। ਤੇ ਲੋ ਫਿਰ ਅੱਜ ਦੇ ਵਿਚਾਰ ਦੇ ਨਾਲ ਗੱਲਬਾਤ ਦੀ ਸ਼ੁਰੂਆਤ ਕਰਦੇ ਹਾਂ। ਅੱਜ ਦਾ ਵਿਚਾਰ ਕੀ ਕਹਿੰਦਾ ਤੇ ਬਹੁਤ ਸਾਰੀਆਂ ਦੇਸ਼ ਭੇਦ ਦੀਆਂ ਖ਼ਬਰਾਂ ਤੇ ਦੁਨੀਆਂ ਦੇ ਹਾਲਾਤਾਂ ਦੀ ਗੱਲ ਕਰਾਂਗੇ ਤੇ ਅੱਜ ਖਾਸ ਦਿਹਾੜਾ ਵੀ ਹੈ, ਡਾਕਟਰ ਅਬਦੁਲ ਕਲਾਮ ਹੁਣਾਂ ਨੂੰ ਵੀ ਯਾਦ ਕਰਾਂਗੇ ਤੇ ਇਸੇ ਤਰ੍ਹਾਂ ਹੀ ਫਿਰ ਕਰਦੇ ਹਾਂ ਸ਼ੁਰੂਆਤ ਅੱਜ ਦੇ ਵਿਚਾਰ ਦੇ ਨਾਲ। 27 ਜੁਲਾਈ 2026 ਦਾ ਦਿਹਾੜਾ ਤੇ ਸੋਮਵਾਰ ਦਾ ਦਿਨ ਹੈ ਦੋਸਤੋ, ਜਿਹਦੇ ਵਿੱਚ ਅੱਜ ਦਾ ਵਿਚਾਰ ਹੈ ਕਿ ਤੁਸੀਂ ਆਪਣਾ ਭਵਿੱਖ ਨਹੀਂ ਬਦਲ ਸਕਦੇ ਪਰ ਆਪਣੀਆਂ ਆਦਤਾਂ ਜ਼ਰੂਰ ਬਦਲ ਸਕਦੇ ਹੋ। ਲਾਜ਼ਮੀ ਹੈ ਤੁਹਾਡੀਆਂ ਬਦਲਦੀਆਂ ਆਦਤਾਂ ਜਿਹੜੀਆਂ ਨੇ ਤੁਹਾਡਾ ਭਵਿੱਖ ਬਦਲ ਸਕਦੀਆਂ ਨੇ। ਡਾਕਟਰ APJ ਅਬਦੁਲ ਕਲਾਮ ਹੁਣਾਂ ਦਾ ਇਹ ਕਹਿਣਾ ਤੇ ਮੰਨਣਾ ਸੀ ਜਿਨ੍ਹਾਂ ਨੇ ਕਰ ਵੀ ਦਿਖਾਇਆ। ਤੇ ਇਸੇ ਤਰ੍ਹਾਂ 27 ਜੁਲਾਈ 1931 ਦੇ ਵਿੱਚ ਤੁਹਾਨੂੰ ਲੈ ਚੱਲਦੇ ਹਾਂ ਜਦੋਂ ਬੰਬਈ ਦੇ ਗਵਰਨਰ ਉੱਪਰ ਕਾਤਲਾਨਾ ਹਮਲਾ ਕੀਤਾ ਗਿਆ ਸੀ ਤੇ 1935 ਦੇ ਵਿੱਚ ਚੀਨ ਦੀ ਯਾਂਗ ਜੀ ਤੇ ਹੁਆਂਗ ਨਦੀ ਦੇ ਵਿੱਚ ਆਏ ਹੜ੍ਹ ਦੇ ਨਾਲ ਤਕਰੀਬਨ 2 ਲੱਖ ਲੋਕਾਂ ਦੀ ਮੌਤ ਹੋਈ ਸੀ। 1844 ਦੇ ਵਿੱਚ ਭੌਤਿਕ ਵਿਗਿਆਨੀ ਤੇ ਪਰਮਾਣੂ ਸਿਧਾਂਤ ਦੇ ਖੋਜੀ ਜੌਹਨ ਡਾਲਟਨ ਦਾ ਜਿਹੜਾ ਦੇਹਾਂਤ ਹੁੰਦਾ ਹੈ। 1970 ਦੇ ਵਿੱਚ ਅਰਜਨਟਾਈਨਾ ਦੇ ਵਿੱਚ ਗਦਰ ਪਾਰਟੀ ਦੇ ਰਹੇ ਮੈਂਬਰ ਬਾਬਾ ਬੂਝਾ ਸਿੰਘ 82 ਸਾਲ ਜਿਹੜਾ ਸੀਗਾ ਉਹਨਾਂ ਦੀ ਉਮਰ ਤੇ ਪਿੰਡ ਚੱਕ ਮਾਈ 10 ਜਲੰਧਰ ਰੂਪ ਪੰਜਾਬ ਦੇ ਵਿੱਚ ਨਕਸਲੀ ਲਹਿਰ ਸਮੇਂ ਮੁਕਾਬਲਾ ਬਣਾ ਕੇ ਸ਼ਹੀਦ ਕਰ ਦਿੱਤਾ ਗਿਆ ਸੀ ਤੇ 2015 ਦੇ ਵਿੱਚ ਦੀਨਾ ਨਗਰ ਗੁਰਦਾਸਪੁਰ 'ਚ ਥਾਣੇ ਦੇ ਉੱਤੇ ਅੱਤਵਾਦੀ ਹਮਲਾ ਹੁੰਦਾ ਹੈ। 2015 ਦੇ ਵਿੱਚ ਹੀ ਦੇਸ਼ ਦੇ ਮਿਜ਼ਾਈਲ ਮੈਨ ਜਾਣੇ ਜਾਂਦੇ ਸਾਬਕਾ ਰਾਸ਼ਟਰਪਤੀ APJ ਅਬਦੁਲ ਕਲਾਮ ਹੁਣਾਂ ਦਾ ਅੱਜ ਦੇ ਦਿਹਾੜੇ ਦੇ ਉੱਤੇ ਦੇਹਾਂਤ ਹੁੰਦਾ ਹੈ। CRPF ਸਥਾਪਨਾ ਦਿਵਸ ਵੀ ਅੱਜ ਦੇ ਦਿਨ ਤੇ ਮਨਾਇਆ ਜਾਂਦਾ ਹੈ ਤੇ 27 ਜੁਲਾਈ ਨੂੰ ਕੇਂਦਰੀ ਰਿਜ਼ਰਵ ਪੁਲਿਸ ਫੋਰਸ ਸਥਾਪਨਾ ਦਿਵਸ ਤੇ ਰਾਸ਼ਟਰੀ ਪ੍ਰੇਮ ਦਿਆਲਤਾ ਦਿਵਸ ਜਿਹੜਾ ਮਨਾਇਆ ਜਾਂਦਾ ਹੈ ਭਾਰਤ ਦੇ ਵਿੱਚ। ਡਾਕਟਰ APJ ਅਬਦੁਲ ਕਲਾਮ ਸਾਹਿਬ ਦਾ ਜ਼ਿਕਰ ਹੋਇਆ ਤਾਂ ਉਹਨਾਂ ਨੂੰ ਸੰਖੇਪ ਦੇ ਵਿੱਚ ਉਹਨਾਂ ਦੀ ਗੱਲਬਾਤ ਕਰਦੇ ਹਾਂ, ਸ਼ੁਰੂਆਤ ਉਹਨਾਂ ਦੇ ਨਾਲ ਹੀ ਕਰਦੇ ਹਾਂ ਉਹਨਾਂ ਦੇ ਨਾਂ ਦੇ ਨਾਲ। ਡਾਕਟਰ ਰਜਿੰਦਰ ਪ੍ਰਸਾਦ ਨੂੰ ਸੁਤੰਤਰਤਾ ਸੰਗਰਾਮੀ ਕਿਹਾ ਜਾਂਦਾ ਹੈ ਤਾਂ ਡਾਕਟਰ ਜਿਹੜੇ ਨੇ ਰਾਧਾ ਕ੍ਰਿਸ਼ਨ ਨੂੰ ਲੋਕ ਫਿਲਾਸਫਰ ਕਿੰਗ ਕਹਿੰਦੇ ਸਨ ਤੇ ਅਬਦੁਲ ਕਲਾਮ ਨੂੰ ਪੁਲਾੜ, ਮਿਜ਼ਾਈਲ ਮੈਨ, ਇੰਜੀਨੀਅਰ, ਐਟਮ ਦੇ ਵਿਗਿਆਨੀ, ਦੇਸ਼ ਪ੍ਰੇਮੀ ਕਰਕੇ ਜਾਣਿਆ ਜਾਂਦਾ ਹੈ। ਡਾਕਟਰ ਕਲਾਮ ਦਾ ਜਨਮ 15 ਅਕਤੂਬਰ 1931 ਨੂੰ ਤਾਮਿਲਨਾਡੂ ਦੇ ਸ਼ਹਿਰ ਰਾਮੇਸ਼ਵਰਮ ਦੇ ਵਿੱਚ ਹੁੰਦਾ ਹੈ, ਇੱਕ ਬਹੁਤ ਹੀ ਗਰੀਬ ਮਲਾਹ ਦੇ ਘਰ ਦੇ ਵਿੱਚ। ਗਰੀਬੀ ਕਾਰਨ ਭਾਂਤ ਭਾਂਤ ਦੇ ਧੰਦੇ ਕਰਦਿਆਂ, ਕੰਮ ਕਾਜ ਕਰਦਿਆਂ 1954 ਦੇ ਵਿੱਚ ਤਿਰੂਚਿਰਾਪੱਲੀ ਦੇ ਜਿਹੜਾ ਨੇ ਕਾਲਜ ਤੋਂ BSC ਫਿਜਿਕਸ ਕੀਤੀ। 5ਵੀਂ ਦੇ ਵਿੱਚ ਪੜ੍ਹਦਿਆਂ ਹੀ ਉਸਦੇ ਮਨ ਦੇ ਅੰਦਰ ਪੰਛੀਆਂ ਵਾਂਗ ਉੱਡਣ ਦਾ ਸੁਪਨਾ ਸੀ। ਉਸਨੇ ਸਾਥੀਆਂ ਦੇ ਨਾਲ ਰਲ ਕੇ ਹਵਾਈ ਜਹਾਜ਼ ਦਾ ਡਿਜ਼ਾਈਨ ਪ੍ਰੋਜੈਕਟ ਕੀਤਾ। ਪ੍ਰੋਫੈਸਰ ਨੇ ਇਸ ਨੂੰ ਰੱਦ ਕਰਕੇ 3 ਦਿਨਾਂ ਅੰਦਰ ਨਵਾਂ ਡਿਜ਼ਾਈਨ ਨਾ ਬਣਾਉਣ ਦੇ ਉੱਤੇ ਉਸਦਾ ਵਜ਼ੀਫਾ ਜਿਹੜਾ ਸੀ ਬੰਦ ਕਰਨ ਦੀ ਧਮਕੀ ਦੇ ਦਿੱਤੀ। ਕਲਾਮ ਹੁਣਾਂ ਨੇ 3 ਦਿਨਾਂ ਅੰਦਰ ਜਦ ਨਵਾਂ ਡਿਜ਼ਾਈਨ ਬਣਾ ਕੇ ਪੇਸ਼ ਕਰ ਦਿੱਤਾ ਤੇ ਪ੍ਰੋਫੈਸਰ ਨੇ ਕਿਹਾ ਕਿ ਮੈਂ ਤੇਰੀ ਪ੍ਰਤਿਭਾ ਨੂੰ ਜਿਹੜਾ ਸਿਖਰ ਤੱਕ ਵਰਤਣਾ ਚਾਹੁੰਦਾ ਸੀ। 1957 ਦੇ ਵਿੱਚ ਐਰੋਨੌਟਿਕਸ ਦੀ ਪੜ੍ਹਾਈ ਖਤਮ ਹੋਣ ਤੇ ਉਸਨੂੰ ਬੰਗਲੌਰ ਦੇ ਵਿੱਚ, ਜਿਹੜਾ ਹੁਣ ਬੰਗਲੁਰੂ ਹੋ ਗਿਆ, ਬੰਗਲੌਰ ਦੇ ਵਿੱਚ ਨੌਕਰੀ ਮਿਲ ਗਈ। ਉੱਥੇ ਪ੍ਰੋਟੋਟਾਈਪ ਮਾਡਲ ਬਣਾ ਕੇ ਉਸ ਸਮੇਂ ਦੇ ਰੱਖਿਆ ਮੰਤਰੀ ਕ੍ਰਿਸ਼ਨ ਮੈਨਨ ਦੇ ਨਾਲ ਬੈਠ ਕੇ ਆਕਾਸ਼ ਦੇ ਵਿੱਚ ਚੱਕਰ ਲਾਇਆ। ਫਿਰ ਉਹ ਵਿਕਰਮ ਸਰਾਭਾਈ, ਜੋ ਇੰਡੀਅਨ ਨੈਸ਼ਨਲ ਕਮੇਟੀ ਫਾਰ ਸਪੇਸ ਰਿਸਰਚ ਦਾ ਜਿਹੜਾ ਚੇਅਰਮੈਨ ਸੀ, ਕੋਲ ਜਾ ਕੇ 350 ਕਿਲੋਮੀਟਰ ਉਚਾਈ ਤੱਕ ਜਾਣ ਵਾਲੇ ਰਾਕਟ ਬਣਾ ਕੇ ਸਫਲਤਾ ਜਿਹੜੀ ਹਾਸਲ ਕੀਤੀ। 1969 ਦੇ ਵਿੱਚ ਇਸਰੋ ਦੀ ਸਥਾਪਨਾ ਹੋਈ ਤਾਂ ਇਹਨਾਂ ਨੂੰ ਡਾਇਰੈਕਟਰ ਬਣਾਇਆ ਗਿਆ। ਇਸ ਸੰਸਥਾ ਦੇ ਲਈ ਪਹਿਲਾ ਜਿਹੜਾ ਸੀ ਸੈਟੇਲਾਈਟ ਲਾਂਚ ਵਹੀਕਲ ਜਿਹੜਾ ਸੀ SLV ਬਣਾਇਆ। ਉਸਦੇ ਅਸਫਲ ਹੋਣ ਦੇ ਉੱਤੇ 18 ਜੁਲਾਈ 1980 ਨੂੰ ਨਵਾਂ SLV ਬਣਾ ਕੇ ਕਾਮਯਾਬੀ ਹਾਸਲ ਕੀਤੀ। ਰਾਜਾ ਰਾਮਨਾਥ ਦੇ ਕਹਿਣ ਦੇ ਉੱਤੇ ਕਲਾਮ ਸਾਹਿਬ ਨੇ DRDO ਦੇ ਵਿੱਚ ਆ ਕੇ ਦੇਸ਼ ਦੇ ਮਿਜ਼ਾਈਲ ਪ੍ਰੋਗਰਾਮ ਦੀ ਵਾਗਡੋਰ ਸੰਭਾਲ ਲਈ। 1981 ਦੇ ਵਿੱਚ ਲਾਂਚ ਵਾਹਨਾਂ ਦੇ ਕੰਮਾਂ ਦੇ ਲਈ ਪਦਮ ਵਿਭੂਸ਼ਣ ਉਹਨਾਂ ਦੇ ਨਾਲ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ। ਉਸਨੇ ਧਰਤੀ ਤੋਂ ਧਰਤੀ, ਧਰਤੀ ਤੋਂ ਆਕਾਸ਼, ਛੋਟੀ ਵੱਡੀ ਰੇਂਜ ਦੇ ਉੱਤੇ ਟੈਂਕ ਤੋੜਨ ਵਾਲੀਆਂ ਜਿਹੜੀਆਂ ਟੈਂਕਾਂ ਨੂੰ ਤੋੜਦੀਆਂ ਮਿਜ਼ਾਈਲਾਂ ਨੇ, ਟੈਂਕ ਤੋੜਨ ਵਾਲੀਆਂ ਮਿਜ਼ਾਈਲਾਂ ਪ੍ਰਿਥਵੀ ਜਿਹੜਾ ਆਕਾਸ਼ ਅਗਨੀ ਨਾਗਰਿਕ ਤ੍ਰਿਸ਼ੂਲ ਦੇ ਵਿੱਚ ਇਸ ਪ੍ਰੋਗਰਾਮ ਦੀਆਂ ਪ੍ਰਾਪਤੀਆਂ ਕੀਤੀਆਂ। 1998 ਦੇ ਪੋਖਰਨ 2 ਐਟਮੀ ਧਮਾਕਿਆਂ ਦੇ ਵਿੱਚ ਉਹਨਾਂ ਅਹਿਮ ਰੋਲ ਨਿਭਾਇਆ ਸੀ। 1997 ਦੇ ਵਿੱਚ ਸਭ ਤੋਂ ਵੱਡਾ ਸਨਮਾਨ ਭਾਰਤ ਰਤਨ ਮਿਲਿਆ। ਦਿਲ ਦੇ ਰੋਗਾਂ ਦੇ ਮਾਹਰ ਦੇ ਨਾਲ ਰਲ ਕੇ ਕਲਾਮ ਰਾਜੂ ਸਟੈਂਟ ਬਣਾਇਆ, ਜੋ ਕਿ ਵਿਦੇਸ਼ਾਂ ਤੋਂ 75,000 ਰੁਪਏ ਦਾ ਸੀ ਤੇ ਨਵਾਂ ਤਿਆਰ ਕਰਕੇ 11,000 ਰੁਪਏ ਦੇ ਵਿੱਚ ਵੇਚਿਆ ਗਿਆ। ਮਤਲਬ ਕਿ ਇੰਡੀਆ ਨੂੰ ਸਰਬੱਤ ਦੇ ਭਲੇ ਦੀ ਗੱਲ ਕੀਤੀ। ਜਦੋਂ ਸਟੰਟ ਪਾਉਂਦੇ ਸੀ ਦਿਲ ਦੇ ਵਿੱਚ ਤੇ ਉਹ 75,000 ਦਾ ਬਾਹਰੋਂ ਮੰਗਾਇਆ ਜਾਂਦਾ ਸੀ ਦੇਸ਼ ਤੋਂ, ਆਤਮ ਨਿਰਭਰ ਬਣਾਇਆ ਮਤਲਬ ਕਿ ਆਪਣੇ ਮੁਲਕ ਨੂੰ, ਉਹ ਭਾਰਤ ਦੇ ਵਿੱਚ ਹੀ ਬਣਾ ਕੇ ਉਹਨੂੰ 11,000 ਰੁਪਏ ਦੇ ਵਿੱਚ ਜਿਹੜਾ ਲੋਕਾਂ ਲਈ ਮੁਹੱਈਆ ਕਰਵਾਇਆ। ਅਗਨੀ ਮਿਜ਼ਾਈਲ ਦੇ ਕੋਣ ਵਾਸਤੇ ਵਰਤੇ ਗਏ ਪਦਾਰਥ ਤੋਂ ਲੱਤਾਂ ਗੋਡਿਆਂ ਉੱਤੇ ਬਣਨ ਵਾਲਾ ਕਲੀਨਰ, ਜੋ 3500 ਰੁਪਏ ਦਾ ਹੁੰਦਾ ਸੀ, ਉਹ 500 ਰੁਪਏ ਦੇ ਵਿੱਚ ਵੇਚਿਆ। 70 ਸਾਲ ਦੀ ਸੇਵਾ ਤੋਂ ਬਾਅਦ ਸੇਵਾ ਮੁਕਤ ਹੋਏ। ਉਹਨਾਂ ਦਾ ਕਿਸੇ ਵੀ ਸਿਆਸੀ ਪਾਰਟੀ ਦੇ ਨਾਲ ਕੋਈ ਸੰਬੰਧ ਨਹੀਂ ਸੀ। 2002 ਦੇ ਵਿੱਚ 90% ਵੋਟਾਂ ਲੈ ਕੇ 11ਵੇਂ ਰਾਸ਼ਟਰਪਤੀ ਬਣ ਗਏ। 2007 ਦੇ ਵਿੱਚ ਰਾਸ਼ਟਰਪਤੀ ਤੋਂ ਸੇਵਾ ਮੁਕਤ ਹੋਣ ਤੇ ਉਹ ਇੱਕ ਵਿਗਿਆਨੀ, ਬੁੱਧੀਜੀਵੀ, ਸਮਾਜ ਸੇਵੀ ਸਰਗਰਮ ਹੋਏ ਤੇ ਰਾਸ਼ਟਰਪਤੀ ਭਵਨ ਦੇ ਵਿੱਚ ਮੈਡੀਸਨ ਪਲਾਂਟ ਦਾ ਭਾਗ ਲਾ ਦਿੱਤਾ। ਉਹ ਕਰਨਾਟਕ ਸੰਗੀਤ ਦੇ ਪ੍ਰੇਮੀ ਤੇ ਵੀਨਾ ਵਾਦਕ ਸੀ। ਵੀਨਾ ਜਿਹੜੀ ਬੀਨ ਹੁੰਦੀ ਹੈ, ਉਸ ਟਾਈਪ ਦੀ ਇੱਕ ਸਾਜ਼ ਹੁੰਦਾ ਹੈ ਵੀਨਾ ਵਾਦਕ। ਉਨ੍ਹਾਂ ਨੇ ਸ਼ਾਦੀ ਨਹੀਂ ਕਰਵਾਈ ਸੀ, ਵਿਆਹ ਨਹੀਂ ਕਰਵਾਇਆ ਤੇ ਕੋਈ ਗੱਡੀ, TV, AC, ਗਹਿਣੇ, ਜ਼ਮੀਨ, ਜਾਇਦਾਦ, ਬੈਂਕ ਬੈਲੈਂਸ ਜਾਂ ਵਸੀਅਤ ਨਹੀਂ ਸੀ। ਪੈਨਸ਼ਨ ਦੇ ਵਿੱਚ ਉਹ ਗੁਜ਼ਾਰੇ ਜੋਗੇ ਪੈਸੇ ਰੱਖ ਕੇ ਪਿੰਡ ਦੀ ਪੰਚਾਇਤ ਨੂੰ ਦਾਨ ਕਰ ਦਿੰਦੇ। ਉਸਦੇ ਕੋਲ 6 ਪੈਂਟਾਂ, 4 ਕਮੀਜ਼ਾਂ, 3 ਸੂਟ, 16 ਡਾਕਟਰੇਟ ਤੇ 2500 ਕਿਤਾਬਾਂ ਸਨ। 27 ਜੁਲਾਈ 2015 ਨੂੰ ਸ਼ਿਲਾਂਗ ਦੇ ਵਿੱਚ ਭਾਸ਼ਣ ਦੇ ਸਮੇਂ ਅਚਾਨਕ ਹੇਠਾਂ ਡਿੱਗੇ, ਸਦਾ ਦੇ ਲਈ ਜਿਹੜਾ ਨੀਂਦੇ ਪੈ ਗਏ ਤੇ ਕਲਾਮ ਦੇ ਸਕੱਤਰ ਨੇ ਕਿਤਾਬ ਕਲਾਮ ਇਫੈਕਟ ਦੇ ਵਿੱਚ ਲਿਖਿਆ ਉਹਨਾਂ ਲਈ ਕਿ ਹਰ ਜਿਹੜਾ ਵਿਅਕਤੀ ਹੈ, ਹਰ ਰਾਸ਼ਟਰਪਤੀ ਵਾਂਗ ਕਲਾਮ ਨੂੰ ਵੀ ਦੇਸ਼ ਵਿਦੇਸ਼ ਦੇ ਵਿੱਚੋਂ ਤੋਹਫੇ ਮਿਲਦੇ ਸੀ ਤੇ ਉਹ ਤੋਹਫਾ ਲੈ ਕੇ ਦਿੱਲੀ ਆ ਕੇ ਦਫ਼ਤਰੀ ਰਿਕਾਰਡ ਦੇ ਵਿੱਚ ਦਰਜ ਕਰਵਾ ਦਿੰਦੇ ਸੀ। ਅਹੁਦੇ ਦੀ ਮਿਆਦ ਖਤਮ ਹੋਣ ਦੇ ਉੱਤੇ ਇੱਕ ਪੈਨਸਲ ਤੱਕ ਵੀ ਵੱਡੇ ਭੰਡਾਰ ਦੇ ਵਿੱਚੋਂ ਨਹੀਂ ਲਈ। ਇੱਕ ਵਾਰ ਉਹਨਾਂ ਦੇ ਜਾਣਕਾਰ ਨੇ ਤੇ ਰਿਸ਼ਤੇਦਾਰ 50 ਦੇ ਕਰੀਬ ਮਿਲਣ ਆਏ ਸੀ ਤੇ ਉਹਨਾਂ ਦੇ ਖਾਣ ਪੀਣ ਦੇ ਉੱਤੇ ਦਿੱਲੀ ਦੇ ਘੁੰਮਣ ਦੇ ਲਈ ਬੱਸ ਦਾ ਖਰਚਾ ਉਹਨਾਂ ਕੋਲੋਂ ਕੀਤਾ। ਉਹਨਾਂ ਦਾ ਇੱਕ ਕੰਨ ਜਮਾਂਦਰੂ ਹੀ ਅੱਧਾ ਸੀ, ਇਸ ਨੂੰ ਕੱਜ ਕੇ ਰੱਖਣ ਦੇ ਲਈ ਉਹਨਾਂ ਵਾਲਾ ਜਿਹੜਾ ਵਾਲਾਂ ਦਾ ਵੱਖਰਾ ਹੀ ਸਟਾਈਲ ਜਿਹੜਾ ਬਣਾਇਆ ਹੋਇਆ ਸੀ ਤਾਂ ਕਿ ਉਹ ਆਮ ਲੋਕਾਂ ਦੀ ਨਜ਼ਰ ਹੀ ਨਾ ਪਵੇ। ਇਸੇ ਤਰ੍ਹਾਂ ਹੀ ਜਦੋਂ ਆਖਰ ਦੇ ਵਿੱਚ ਜ਼ਿਕਰ ਆਉਂਦਾ ਉਹਨਾਂ ਦਾ ਤੇ 30 ਤਰੀਕ ਦਾ, ਇੱਕ ਮਿੰਟ ਜੀ, ਹਾਂਜੀ ਕਈ ਵਾਰੀ ਕੰਮ ਉੱਪਰ ਥੱਲੇ ਹੋ ਜਾਂਦਾ ਤੇ ਕਿੱਥੇ ਰੱਖ ਬੈਠਾ ਜੀ, ਮਾਫ਼ੀ ਚਾਹੁੰਦਾ ਦੋਸਤੋ, ਕਈ ਵਾਰੀ ਸਾਰਾ ਕੁਝ ਉੱਪਰ ਥੱਲੇ ਹੋ ਜਾਂਦਾ। ਮਸ਼ੀਨਾਂ ਨੇ ਕੀ ਕਰ ਸਕਦੇ ਹਾਂ ਜੀ, ਕਰਦੇ ਕੁਛ ਆ, ਹੋ ਕੁਛ ਜਾਂਦਾ ਤੇ ਗੱਲ ਆਪਾਂ ਡਾਕਟਰ ਅਬਦੁਲ ਕਲਾਮ ਸਾਹਿਬ ਦੀ ਕਰਦੇ ਪਏ ਹਾਂ। 1913 ਦੇ ਵਿੱਚ ਉਹ ਵੈਂਕੂਵਰ ਪਹੁੰਚ ਜਾਂਦੇ ਆ ਤੇ ਉਥੇ ਹਫ਼ਤਾਵਾਰੀ ਧਾਰਮਿਕ ਦੀਵਾਨਾ ਪਿੱਛੋਂ ਰਾਂਝਸੀ ਲੈਕਚਰ ਕਰਦੇ ਆ ਆਪਣੇ। ਇਹ ਗੱਲ ਅੱਗੇ ਜਾ ਕੇ ਪ੍ਰੀਤਮ ਸਿੰਘ ਉਹਨਾਂ ਦੀ ਕਰਦੇ ਹਾਂ ਆਪਾਂ। ਸਤਾਈ ਜੁਲਾਈ 2015 ਨੂੰ ਸ਼ਿਲਾਂਗ ਦੇ ਵਿੱਚ ਭਾਸ਼ਣ ਦੇ ਸਮੇਂ ਅਚਾਨਕ ਹੇਠਾਂ ਡਿੱਗ ਪੈਂਦੇ ਆ ਤੇ ਸਦਾ ਦੇ ਲਈ ਉਹ ਅੱਖਾਂ ਮੀਟ ਲੈਂਦੇ ਆ। ਅਹੁਦੇ ਦੀ ਮਿਆਦ ਖਤਮ ਹੋਣ ਦੇ ਉੱਤੇ ਇੱਕ ਪੈਨਸਲ ਤੱਕ ਵੀ ਉਹਨਾਂ ਨੇ ਭੰਡਾਰ ਦੇ ਵਿੱਚੋਂ ਨਹੀਂ ਲਈ ਤੇ ਇੱਕ ਵਾਰ ਉਹਨਾਂ ਦੇ ਜਾਣਕਾਰ ਤੇ ਰਿਸ਼ਤੇਦਾਰ 50 ਦੇ ਕਰੀਬ ਮਿਲਣ ਆਏ ਪਰ ਉਹਨਾਂ ਨੇ ਖਾਣ ਪੀਣ ਜਾਂ ਬੱਸ ਦਾ ਕਿਰਾਇਆ ਜਿਹੜਾ ਸੀ ਉਹ ਪੱਲਿਓਂ ਸਾਰਾ ਕੁਝ ਖਰਚ ਕੀਤਾ। ਆਖਰ ਦੇ ਵਿੱਚ 30 ਜੁਲਾਈ 2015 ਨੂੰ ਉਹਨਾਂ ਦੇ ਸੰਸਕਾਰ ਦੇ ਵਿੱਚ 3.5 ਲੱਖ ਲੋਕ ਜਿਹੜੇ ਸੀ ਸ਼ਾਮਲ ਹੋਏ ਸੀ। ਲੋ ਦੋਸਤੋ, ਇਹ ਸੀ ਜੀ ਡਾਕਟਰ APJ ਅਬਦੁਲ ਕਲਾਮ ਸਾਹਿਬ ਦਾ ਜ਼ਿਕਰ। ਦੂਸਰੇ ਪਾਸੇ ਗੱਲ ਕਰਦੇ ਹਾਂ ਗਦਰੀ ਆਗੂ ਭਾਈ ਭਗਵਾਨ ਸਿੰਘ ਪ੍ਰੀਤਮ ਉਹਨਾਂ ਦੀ ਅਨਗੋਲੇ ਕਵੀ ਗਦਰੀ ਆਗੂ, ਜੋ ਕਿ 27 ਜੁਲਾਈ 1884 ਨੂੰ ਪਿੰਡ ਵੜਿੰਗ ਮੋਹਨਪੁਰ ਨੇੜੇ ਚੋਲਾ ਸਾਹਿਬ ਜ਼ਿਲ੍ਹਾ ਤਰਨ ਤਾਰਨ ਵਿਖੇ ਪਿਤਾ ਸੁਰਮੁਖ ਸਿੰਘ ਤੇ ਮਾਤਾ ਹਰ ਕੌਰ ਦੇ ਘਰ ਪੈਦਾ ਹੁੰਦੇ ਹੈ ਤੇ ਪਿਤਾ ਦੀ ਪ੍ਰੇਰਣਾ ਸਦਕਾ 1906 ਦੇ ਵਿੱਚ ਲਾਹੌਰ ਦੇ ਗੁਜਰਾਂਵਾਲਾ ਕਾਲਜ ਦੇ ਵਿੱਚ ਦਾਖਲ ਹੋ ਕੇ ਬੁੱਧੀਮਾਨੀ ਵਿਦਵਾਨੀ ਤੇ ਗਿਆਨੀ ਦਾ ਜਿਹੜਾ 3 ਸਾਲਾਂ ਕੋਰਸ ਇੱਕੋ ਸਾਲ ਦੇ ਵਿੱਚ ਕਰਕੇ ਉੱਥੇ ਹੀ ਪ੍ਰੋਫੈਸਰ ਲੱਗ ਜਾਂਦੇ ਹੈ। ਉਹਨਾਂ ਦਾ ਵਿਆਹ ਜਿਹੜਾ ਸੀ ਬੀਬੀ ਵਿਦਿਆ ਦੇਵੀ ਦੇ ਨਾਲ ਹੋਇਆ। ਦੋ ਲੜਕੀਆਂ ਜਿਹੜੀਆਂ ਸਤਵੰਤ ਕੌਰ ਤੇ ਜੋਗਿੰਦਰ ਕੌਰ ਉਹਨਾਂ ਦੀਆਂ ਸਨ। ਉਸ ਸਮੇਂ ਪਗੜੀ ਸੰਭਾਲ ਜੱਟਾ ਲਹਿਰ ਜਿਹੜੀ ਸੀ ਕਿਸਾਨ ਲਹਿਰ ਚੱਲ ਰਹੀ ਸੀ। ਉਹਨਾਂ ਦਾ ਸੰਪਰਕ ਲਹਿਰ ਦੇ ਆਗੂ ਅਜੀਤ ਸਿੰਘ, ਸੂਫੀ ਅੰਬਾ ਪ੍ਰਸ਼ਾਦ ਆਦਿ ਨਾਲ ਹੁੰਦਾ ਹੈ ਤੇ ਉਹ ਵੀ ਕੌਮੀ ਬੁਲਾਰੇ ਦੇ ਵਜੋਂ ਸਰਗਰਮ ਹੋ ਗਏ ਜਿਸ ਦੇ ਕਾਰਨ ਗ੍ਰਿਫਤਾਰੀ ਵਾਰੰਟ ਜਾਰੀ ਹੋ ਗਏ। ਉਹ ਫਰਜ਼ੀ ਤੌਰ ਦੇ ਉੱਤੇ ਨਾਂ ਹੇਠ ਗੁਰਦੁਆਰਿਆਂ ਦੇ ਵਿੱਚ ਅੰਗਰੇਜ਼ੀ ਸਰਕਾਰ ਦੇ ਵਿਰੋਧੀ ਭਾਸ਼ਣ ਦਿੰਦੇ ਹੋਏ ਪਿਨਾਂਗ, ਬੈਂਕਾਕ ਤੇ ਸਿੰਗਾਪੁਰ ਪਹੁੰਚ ਗਏ। 1910 ਨੂੰ ਹਾਂਗਕਾਂਗ ਦੇ ਵਿੱਚ ਗੁਰਦੁਆਰੇ ਦੇ ਗ੍ਰੰਥੀ ਦੀ ਸੇਵਾ ਮਿਲ ਗਈ। ਉੱਥੇ ਭਾਰਤੀ ਅੰਗਰੇਜ਼ੀ ਪਲਟਣਾਂ ਨੂੰ ਕਵਿਤਾਵਾਂ ਤੇ ਭਾਸ਼ਣਾਂ ਦੇ ਰਾਹੀਂ ਜਾਗਰੂਕ ਕਰਦੇ। 1913 ਦੇ ਵਿੱਚ ਉਹ ਵੈਂਕੂਵਰ ਪਹੁੰਚੇ। ਉੱਥੇ ਹਫ਼ਤਾਵਾਰੀ ਧਾਰਮਿਕ ਦੀਵਾਨਾਂ ਦੇ ਪਿੱਛੋਂ ਰਾਂਝਸੀ ਜਿਹੜਾ ਸੀ ਲੈਕਚਰ ਕਰਦੇ। ਗਦਰ ਅਖਬਾਰ ਦੇ ਵਿੱਚ ਛਪਣ ਵਾਲੀ ਸਭ ਤੋਂ ਪਹਿਲੀ ਕਵਿਤਾ ਉਹਨਾਂ ਦੀ ਸੀ ਤੇ ਸਰਕਾਰ ਨੇ ਨਵੰਬਰ ਦੇ ਵਿੱਚ ਗ੍ਰਿਫ਼ਤਾਰ ਕਰਕੇ ਭਾਰਤ ਜਾਣ ਵਾਲੇ ਜਹਾਜ਼ ਦੇ ਵਿੱਚ ਬਿਠਾ ਦਿੱਤਾ। ਉਹ ਰਾਹ ਦੇ ਵਿੱਚ ਜਪਾਨ ਦੀ ਬੰਦਰਗਾਹ ਯੋਕੋਹਾਮਾ ਦੇ ਵਿੱਚ ਪੁਲਿਸ ਨੂੰ ਚਕਮਾ ਦੇ ਕੇ ਫਰਾਰ ਹੋ ਜਾਂਦੇ ਹੈ। 1914 ਦੇ ਵਿੱਚ ਜਰਮਨੀ ਤੋਂ ਹਥਿਆਰਾਂ ਦੀ ਪ੍ਰਾਪਤੀ ਦੇ ਲਈ ਸੰਪਰਕ ਬਣਾਉਣ ਦੇ ਲਈ ਜਹਾਜ਼ ਤੇ ਸਵਾਰ ਹੋ ਗਏ। CID ਮਗਰ ਲੱਗਣ ਕਰਕੇ ਉਹ ਵਾਪਸ ਜਪਾਨ ਆ ਗਏ ਜਿੱਥੋਂ ਅਮਰੀਕਾ ਚਲੇ ਗਏ। ਗਦਰ ਪਾਰਟੀ ਦੇ ਪ੍ਰਧਾਨ ਸੋਹਣ ਸਿੰਘ ਭਕਨਾ ਦੇ ਅਸਤੀਫਾ ਦੇਣ ਮਗਰੋਂ ਉਹ ਪਾਰਟੀ ਦੇ ਪ੍ਰਧਾਨ ਚੁਣੇ ਗਏ। 1920 ਤੱਕ ਇਸ ਅਹੁਦੇ ਦੇ ਉੱਤੇ ਰਹੇ। ਫਿਰ ਰਾਸ ਬਿਹਾਰੀ ਬੋਸ ਦੇ ਨਾਲ ਰਲ ਕੇ ਜਰਮਨ ਕੌਂਸਲ ਦੇ ਨਾਲ ਸੰਬੰਧ ਕਾਇਮ ਕੀਤੇ। ਉਹ ਜਪਾਨ ਤੋਂ ਸ਼ਿੰਗਾਈ ਹੁੰਦੇ ਹੋਏ ਮੁੜ ਅਮਰੀਕਾ ਪਹੁੰਚ ਗਏ। 8 ਅਪ੍ਰੈਲ 1917 ਨੂੰ 19 ਸਾਥੀਆਂ ਸਮੇਤ ਫੜੇ ਜਾਂਦੇ ਹੈ ਤੇ 2 ਸਾਲ ਦੀ ਕੈਦ ਹੋ ਜਾਂਦੀ ਹੈ। 1947 ਦੇ ਵਿੱਚ ਦੇਸ਼ ਆਜ਼ਾਦ ਹੋਣ ਦੇ ਉੱਤੇ ਬਾਵਜੂਦ ਵੀ ਪਾਸਪੋਰਟ ਨਾ ਹੋਣ ਕਾਰਨ ਉਹਨਾਂ ਨੂੰ ਭਾਰਤ ਆਉਣ ਦੀ ਇਜਾਜ਼ਤ ਨਹੀਂ ਮਿਲਦੀ ਹੈ ਤੇ 10 ਨਵੰਬਰ 1958 ਨੂੰ ਉਸ ਵੇਲੇ ਮੁੱਖ ਮੰਤਰੀ ਪ੍ਰਤਾਪ ਸਿੰਘ ਕੈਰੋ ਦੇ ਯਤਨਾਂ ਦੇ ਨਾਲ ਉਹ ਭਾਰਤ ਆਏ ਹੈ ਤੇ ਉਹਨਾਂ ਸੋਲਨ ਨੂੰ ਆਪਣਾ ਟਿਕਾਣਾ ਬਣਾਇਆ। ਸੋਲਨ ਨੂੰ 8 ਸਤੰਬਰ 1962 ਨੂੰ ਨਵੀਂ ਦਿੱਲੀ ਦੇ ਡਾਕਟਰ ਸੈਨ ਨਰਸਿੰਗ ਹੋਮ ਦੇ ਵਿੱਚ ਉਹਨਾਂ ਦਾ ਦੇਹਾਂਤ ਹੁੰਦਾ ਹੈ। ਲੋ ਦੋਸਤੋ, ਅਸੀਂ ਦੋ ਸ਼ਖਸੀਅਤਾਂ ਦਾ ਜ਼ਿਕਰ ਕੀਤਾ ਹੈ, ਅਨਗੋਲੇ ਕਵੀ ਗਦਰੀ ਆਗੂ ਭਾਈ ਭਗਵਾਨ ਸਿੰਘ ਪ੍ਰੀਤਮ ਉਹਨਾਂ ਦਾ ਤੇ ਉਸ ਤੋਂ ਪਹਿਲਾਂ ਆਪਣੇ ਡਾਕਟਰ ਦੇਸ਼ ਦੇ ਮਿਜ਼ਾਈਲ ਮੈਨ ਰਾਸ਼ਟਰਪਤੀ APJ ਅਬਦੁਲ ਕਲਾਮ ਸਾਹਿਬ ਦਾ ਅੱਜ ਦੇ ਦਿਨ ਦੇ ਉੱਤੇ ਉਹਨਾਂ ਦਾ ਦੇਹਾਂਤ ਹੋਇਆ ਸੀ। ਤੇ ਹੁਣ ਗੱਲ ਕਰਦੇ ਹਾਂ ਅੱਜ ਦੀਆਂ ਦੇਸ਼ ਵਿਦੇਸ਼ ਦੀਆਂ ਖਬਰਾਂ ਦੇ ਵੱਲ ਨੂੰ ਚੱਲਦੇ ਹਾਂ ਤੇ ਲਾਈਨਾਂ ਤੁਹਾਡੇ ਲਈ ਖੁੱਲੀਆਂ ਰਹਿਣਗੀਆਂ। 20 ਮਿੰਟ ਖਬਰਾਂ ਜਿਹੜੀਆਂ ਨੇ ਪਹਿਲਾਂ ਉਹਨਾਂ ਨੂੰ ਤੁਹਾਡੇ ਨਾਲ ਸਾਂਝਾ ਕਰਦੇ ਹਾਂ ਤੇ ਨਾਲ ਦੀ ਫਿਰ ਆਪਾਂ ਫੋਨ ਲਾਈਨ ਵੀ ਲਵਾਂਗੇ ਤੇ ਗੱਲਾਂ ਵੀ ਤੁਹਾਡੀਆਂ ਸੁਣਾਂਗੇ। ਜੋ ਦੁਨੀਆਦਾਰੀ ਦੇ ਵਿੱਚ ਹਾਲਾਤ ਬਣ ਰਹੇ ਨੇ ਉਹਨਾਂ ਦਾ ਜ਼ਿਕਰ ਕਰਦੇ ਹਾਂ ਕਿ ਪੰਜਾਬ ਆਪਣੇ ਹੱਕਾਂ ਦੇ ਲਈ ਇੱਕ ਨਵੇਂ ਸੰਘਰਸ਼ ਦੇ ਦੌਰ ਦੇ ਵਿੱਚ ਦਾਖਲ ਹੋ ਰਿਹਾ। ਆਮ ਆਦਮੀ ਪਾਰਟੀ ਕਲੀਨਿਕਾਂ ਦੀ ਅਣਮਿੱਥੀ ਹੜਤਾਲ, ਪੰਜਾਬ ਬੰਦ ਦਾ ਅਸਰ, ਪੇਪਰ ਲੀਕ ਦੇ ਮਾਮਲਿਆਂ ਦੇ ਉੱਤੇ ਸਿਆਸੀ ਟਕਰਾਅ, ਵਿਦਿਆਰਥੀਆਂ ਤੇ ਹੋਈ ਕਾਰਵਾਈ ਨੂੰ ਲੈ ਕੇ ਉੱਠਦੇ ਸਵਾਲ ਤੇ ਸੰਸਦ ਦੇ ਅੰਦਰ ਦਾ ਹੰਗਾਮਾ, ਆਖਰ ਦੇਸ਼ ਕਿਸ ਦਿਸ਼ਾ ਦੇ ਵੱਲ ਜਾ ਰਿਹਾ, ਇਹ ਬਹੁਤ ਵੱਡੇ ਸਵਾਲ ਨੇ। ਇਹਨਾਂ ਨੂੰ ਅੱਗੇ ਜਾ ਕੇ ਆਪਾਂ ਜ਼ਿਕਰ ਕਰਦੇ ਹਾਂ। ਉੱਥੇ ਹੀ 27 ਸਾਲਾਂ ਤੋਂ ਇਨਸਾਫ਼ ਦੀ ਉਡੀਕ ਕਰ ਰਿਹਾ ਇੱਕ ਸ਼ਹੀਦ ਪਰਿਵਾਰ ਕਾਰਗਿਲ ਦਾ। ਵਿਦੇਸ਼ਾਂ ਦੇ ਵਿੱਚ ਸਿੱਖ ਭਾਈਚਾਰੇ ਨੂੰ ਝੰਜੋੜ ਦੇਣ ਵਾਲੀ ਗੁਰਦੁਆਰਾ ਸਾਹਿਬ ਦੇ ਵਿੱਚ ਚੜ੍ਹੀ ਹੈ ਆਸਟ੍ਰੇਲੀਆ ਐਡੀਲੇਡ ਦੇ ਵਿੱਚ ਮੰਦਭਾਗੀ ਘਟਨਾ ਵਾਪਰੀ ਹੈ ਉਹਦਾ ਜ਼ਿਕਰ ਕਰਦੇ ਹਾਂ ਵਿਸਤਾਰ ਦੇ ਵਿੱਚ ਤੇ ਘਟਨਾ ਜੋ ਵਾਪਰੀ ਹੈ ਦਿਲ ਵਲੂੰਦਰ ਗਈ ਹੈ। ਦੁਨੀਆ ਭਰ ਦੇ ਵਿੱਚ ਬਦਲਦੇ ਸਿਆਸੀ ਤੇ ਕੂਟਨੀਤਿਕ ਸਮੀਕਰਨ ਕਈ ਗੰਭੀਰ ਸਵਾਲ ਖੜੇ ਹੋ ਰਹੇ ਨੇ ਤੇ ਉੱਤਰ ਕੋਰੀਆ ਵਾਲੇ ਕਹਿੰਦੇ ਆ ਭਾਈ ਪਰਮਾਣੂ ਅਸੀਂ ਰੱਖਾਂਗੇ ਤੇ ਤਾਂ ਹੀ ਸਾਡੇ ਨਾਲ ਕੋਈ ਟੱਕਰ ਨਹੀਂ ਲੈ ਸਕਦਾ ਉਸਨੂੰ ਹੋਰ ਵੀ ਵਧਾਵਾਂਗੇ। ਤੇ ਗੱਲਬਾਤ ਕਰਦੇ ਹਾਂ ਸਭ ਤੋਂ ਪਹਿਲਾਂ ਆਮ ਆਦਮੀ ਪਾਰਟੀ ਤੋਂ। ਆਮ ਆਦਮੀ ਕਲੀਨਿਕ ਸਟ੍ਰਾਈਕ ਜਿਹੜੀ ਚੱਲ ਰਹੀ ਹੈ ਆਮ ਆਦਮੀ ਕਲੀਨਿਕਾਂ ਦੇ ਅਸਲ ਜਿਹੜਾ ਅਮਲੇ ਦੇ ਵੱਲੋਂ ਅਣਮਿੱਥੇ ਸਮੇਂ ਦੇ ਲਈ ਹੜਤਾਲ ਸ਼ੁਰੂ ਕਰਤੀ ਤਨਖਾਹਾਂ ਵਧਾਉਣ ਅਤੇ ਛੁੱਟੀਆਂ ਦੀ ਸੁਵਿਧਾ ਦੇਣ ਤੱਕ ਸੰਘਰਸ਼ ਜਾਰੀ ਰੱਖਣ ਦਾ ਐਲਾਨ ਕਰ ਦਿੱਤਾ ਗਿਆ। ਆਪਣੀਆਂ ਸੇਵਾਵਾਂ ਰੈਗੂਲਰ ਕਰਵਾਉਣ ਦੀ ਜਿਹੜੀ ਮੰਗ ਨੂੰ ਲੈ ਕੇ ਪੰਜਾਬ ਭਰ ਦੇ ਆਮ ਆਦਮੀ ਕਲੀਨਿਕਾਂ ਦੇ ਡਾਕਟਰਾਂ ਫਾਰਮਿਸਟਾਂ ਤੇ ਨਰਸਾਂ ਦੇ ਵੱਲੋਂ ਅੱਜ ਤੋਂ ਅਣਮਿੱਥੇ ਸਮੇਂ ਦੀ ਹੜਤਾਲ ਸ਼ੁਰੂ ਕਰ ਦਿੱਤੀ ਗਈ। ਪ੍ਰਦਰਸ਼ਨਕਾਰੀ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਉਹ ਪਿਛਲੇ 4 ਸਾਲਾਂ ਤੋਂ ਸਰਕਾਰ ਨੂੰ ਲਗਾਤਾਰ ਮੰਗ ਪੱਤਰ ਦੇ ਕੇ ਆਪਣੀਆਂ ਸੇਵਾਵਾਂ ਰੈਗੂਲਰ ਕਰਨ ਦੀ ਮੰਗ ਕਰ ਰਹੇ ਨੇ ਪਰ ਸਰਕਾਰ ਨੇ ਉਨ੍ਹਾਂ ਦੇ ਕਿਸੇ ਵੀ ਮੰਗ ਪੱਤਰ ਦੇ ਉੱਤੇ ਕੋਈ ਅਮਲ ਹੀ ਨਹੀਂ ਕੀਤਾ। ਉਨ੍ਹਾਂ ਅੱਗੇ ਆਖਿਆ ਕਿ ਇਸ ਦੇ ਦੌਰਾਨ ਉਹ ਨਾ ਮਾਤਰ ਤਨਖਾਹਾਂ ਦੇ ਉੱਤੇ ਕੰਮ ਕਰਨ ਦੇ ਲਈ ਮਜਬੂਰ ਨੇ। ਪ੍ਰਦਰਸ਼ਨਕਾਰੀਆਂ ਵੱਲੋਂ ਸਰਕਾਰ ਤੋਂ ਮੰਗ ਕੀਤੀ ਜਾ ਰਹੀ ਹੈ ਕਿ ਜਿੰਨਾ ਚਿਰ ਉਨ੍ਹਾਂ ਦੀਆਂ ਸੇਵਾਵਾਂ ਰੈਗੂਲਰ ਨਹੀਂ ਕੀਤੀਆਂ ਜਾਂਦੀਆਂ ਉਨ੍ਹਾਂ ਚਿਰ ਉਨ੍ਹਾਂ ਦੀਆਂ ਤਨਖਾਹਾਂ ਦੇ ਵਿੱਚ ਵਾਧਾ ਕੀਤਾ ਜਾਵੇ ਤੇ ਦੂਜੇ ਸਰਕਾਰੀ ਮੁਲਾਜ਼ਮਾਂ ਵਾਂਗ ਛੁੱਟੀਆਂ ਦੀ ਵਿਵਸਥਾ ਵੀ ਕੀਤੀ ਜਾਵੇ। ਇਨ੍ਹਾਂ ਮੁਲਾਜ਼ਮਾਂ ਦੇ ਸਾਂਝੇ ਫਰੰਟ ਦੀ ਆਗੂ ਜਸਬੀਰ ਕੌਰ ਹੁਣਾਂ ਦੱਸਿਆ ਕਿ ਆਪਣੀਆਂ ਮੰਗਾਂ ਦੀ ਪੂਰਤੀ ਹੋਣ ਤੱਕ ਉਹ ਆਪਣੀ ਹੜਤਾਲ ਲਗਾਤਾਰ ਜਾਰੀ ਰੱਖਣਗੇ। ਦੂਸਰੇ ਪਾਸੇ ਪੰਜਾਬ ਕਾਂਗਰਸ ਦੇ ਸੰਸਦ ਮੈਂਬਰਾਂ ਵੱਲੋਂ ਅੱਜ ਪੇਪਰ ਲੀਕ ਤੇ ਬਰਨਾਲਾ ਲਾਠੀਚਾਰ ਮਾਮਲੇ ਨੂੰ ਲੈ ਕੇ ਸੰਸਦ ਦੇ ਵਿੱਚ ਵੀ ਪ੍ਰਦਰਸ਼ਨ ਕੀਤਾ ਗਿਆ। ਇਸ ਹਫ਼ਤੇ ਕਾਫ਼ੀ ਜਿਹੜਾ ਪ੍ਰਗਟ ਸਿੰਘ ਉਹਨਾਂ ਨੇ ਪ੍ਰੈਸ ਕਾਨਫਰੰਸਾਂ ਕੀਤੀਆਂ ਨੇ ਬਹੁਤ ਸਾਰਾ ਡਾਟਾ ਸਾਂਝਾ ਕੀਤਾ ਇਹਨਾਂ ਮੁੱਦਿਆਂ ਦੇ ਉੱਤੇ ਜੋ ਪੰਜਾਬ ਦੇ ਵਿੱਚ ਬਾਬਾ ਫਰੀਦ ਕਾਲਜ ਦੇ ਵਿੱਚ ਮੈਡੀਕਲ ਕਾਲਜ ਦੇ ਵਿੱਚ ਵਾਪਰ ਰਿਹਾ। ਪੰਜਾਬ ਤੋਂ ਕਾਂਗਰਸੀ ਸੰਸਦ ਮੈਂਬਰ ਉਹਨਾਂ ਨੇ ਸੋਮਵਾਰ ਨੂੰ ਸੰਸਦ ਦੇ ਵਿੱਚ ਪ੍ਰਦਰਸ਼ਨ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਅਸਤੀਫੇ ਦੀ ਮੰਗ ਕਰ ਲਈ ਹੈ। ਇਹ ਮੰਗ ਕਥਿਤ ਤੌਰ ਦੇ ਉੱਤੇ ਵਾਰ ਵਾਰ ਪੇਪਰ ਲੀਕ ਹੋਣ ਤੇ ਬਰਨਾਲਾ ਦੇ ਵਿੱਚ ਸਫਾਈ ਕਰਮਚਾਰੀਆਂ ਤੇ ਹੋਏ ਲਾਠੀਚਾਰਜ ਦੇ ਵਿਰੋਧ ਦੇ ਵਿੱਚ ਕੀਤੀ ਗਈ। ਪ੍ਰਦਰਸ਼ਨ ਕਰ ਰਹੇ ਸੰਸਦ ਮੈਂਬਰਾਂ ਪੰਜਾਬ ਕਾਂਗਰਸ ਦੇ ਪ੍ਰਧਾਨ ਤੇ ਲੁਧਿਆਣਾ ਤੋਂ ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਾਵੜਿੰਗ, ਗੁਰਜੀਤ ਸਿੰਘ ਔਜਲਾ, ਅਮਰ ਸਿੰਘ ਤੇ ਸ਼ੇਰ ਸਿੰਘ ਘੁਬਾਇਆ ਨੇ ਆਮ ਆਦਮੀ ਪਾਰਟੀ ਆਪ ਸਰਕਾਰ ਤੇ ਰਾਜ ਦੇ ਵਿੱਚ ਵਿਦਿਆਰਥੀਆਂ ਅਤੇ ਕਰਮਚਾਰੀਆਂ ਦੇ ਹੱਕਾਂ ਦੀ ਰੱਖਿਆ ਕਰਨ ਦੇ ਵਿੱਚ ਅਸਫਲ ਰਹਿਣ ਦਾ ਦੋਸ਼ ਲਾਇਆ। ਕਾਂਗਰਸੀ ਆਗੂਆਂ ਨੇ ਦੋਸ਼ ਲਗਾਇਆ ਕਿ ਪਿਛਲੇ 4 ਸਾਲਾਂ ਦੇ ਵਿੱਚ ਪੰਜਾਬ ਦੇ ਵਿੱਚ ਭਰਤੀ ਪ੍ਰੀਖਿਆ ਦੇ 6 ਪੇਪਰ ਲੀਕ ਹੋ ਚੁੱਕੇ ਨੇ ਜਿਸਦੇ ਨਾਲ 5 ਲੱਖ ਤੋਂ ਵੱਧ ਵਿਦਿਆਰਥੀ ਪ੍ਰਭਾਵਿਤ ਹੋਏ। ਉਨ੍ਹਾਂ ਦਾਅਵਾ ਕੀਤਾ ਕਿ ਸੂਬਾ ਸਰਕਾਰ ਇਨ੍ਹਾਂ ਘਟਨਾਵਾਂ ਦੀ ਜ਼ਿੰਮੇਵਾਰੀ ਲੈਣ ਦੇ ਵਿੱਚ ਅਸਫਲ ਰਹੀ ਹੈ। ਕਾਂਗਰਸੀ ਆਗੂ ਅਮਰ ਸਿੰਘ ਉਨ੍ਹਾਂ ਕਿਹਾ ਕਿ ਪੰਜਾਬ ਦੇ ਵਿੱਚ 4 ਤੋਂ 5 ਪੇਪਰ ਲੀਕ ਹੋਏ ਨੇ ਜਿਹੜੇ ਨੇ ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ ਇਨ੍ਹਾਂ ਨੂੰ ਮੰਨਣ ਤੋਂ ਇਨਕਾਰ ਕਰਦੇ ਨੇ। ਸਫਾਈ ਕਰਮਚਾਰੀਆਂ ਨੇ ਆਪਣੀਆਂ ਤਨਖਾਹਾਂ ਵਧਾਉਣ ਦੀ ਮੰਗ ਕੀਤੀ ਹੈ। ਉਨ੍ਹਾਂ ਦੀ ਕੁੱਟਮਾਰ ਕੀਤੀ ਗਈ। ਅਸੀਂ ਮੰਗ ਕਰਦੇ ਹਾਂ ਕਿ ਜਿਨ੍ਹਾਂ ਨੇ ਵੀ ਪੁਲਿਸ ਅਧਿਕਾਰੀਆਂ ਨੇ ਇਹ ਅਤਿਆਚਾਰ ਕੀਤੇ ਨੇ ਉਨ੍ਹਾਂ ਦੇ ਵਿਰੁੱਧ ਕੇਸ ਦਰਜ ਕੀਤਾ ਜਾਵੇ ਤੇ ਮੁੱਖ ਮੰਤਰੀ ਨੂੰ ਅਸਤੀਫਾ ਦੇਣਾ ਚਾਹੀਦਾ ਹੈ। ਕਾਂਗਰਸੀ ਆਗੂਆਂ ਨੇ ਬਰਨਾਲਾ ਦੇ ਵਿੱਚ ਪ੍ਰਦਰਸ਼ਨ ਕਰ ਰਹੇ ਸਫਾਈ ਕਰਮਚਾਰੀਆਂ ਦੇ ਵਿਰੁੱਧ ਕਥਿਤ ਪੁਲਿਸ ਕਾਰਵਾਈ ਦੀ ਵੀ ਨਿੰਦਾ ਕੀਤੀ ਹੈ ਤੇ ਸੂਬਾ ਪ੍ਰਸ਼ਾਸਨ ਤੇ ਬੇਲੋੜੀ ਤਾਕਤ ਵਰਤਣ ਦਾ ਦੋਸ਼ ਵੀ ਲਾਇਆ। ਅਮਰਿੰਦਰ ਸਿੰਘ ਰਾਜਾਵੜਿੰਗ ਨੇ ਕਿਹਾ ਕਿ ਸੰਸਦ ਦੇ ਵਿੱਚ ਪ੍ਰਦਰਸ਼ਨ ਦਾ ਉਦੇਸ਼ ਪੰਜਾਬ ਸਰਕਾਰ ਨੂੰ ਜਵਾਬਦੇਹ ਬਣਾਉਣਾ ਸੀਗਾ ਤੇ ਉਨ੍ਹਾਂ ਕਿਹਾ ਕਿ ਅੱਜ ਪ੍ਰਦਰਸ਼ਨ ਦੇ ਵਿੱਚ ਹਿੱਸਾ ਲੈਣ ਵਾਲੇ ਸਾਡੇ ਸਾਰਿਆਂ ਨੇ ਭਗਵੰਤ ਮਾਨ ਦੇ ਅਸਤੀਫੇ ਦੀ ਜਿਹੜੀ ਮੰਗ ਕੀਤੀ ਹੈ। ਜਿਸ ਤਰ੍ਹਾਂ ਪ੍ਰਸ਼ਾਸਨਕਾਰੀਆਂ ਜਾਂ ਪ੍ਰਦਰਸ਼ਨਕਾਰੀਆਂ ਦੇ ਲਾਠੀਚਾਰਜ ਕੀਤਾ ਗਿਆ ਤੇ ਉਨ੍ਹਾਂ ਦੀ ਕੁੱਟਮਾਰ ਕੀਤੀ ਗਈ, ਜਿਸ ਤਰ੍ਹਾਂ ਮਾਵਾਂ ਤੇ ਭੈਣਾਂ ਜ਼ਖਮੀ ਹੋਈਆਂ, ਉਸ ਨੂੰ ਹਸਪਤਾਲਾਂ ਦੇ ਵਿੱਚ ਦੇਖਿਆ ਗਿਆ, ਜਿਨ੍ਹਾਂ ਨੇ ਲਾਠੀਚਾਰਜ ਕੀਤਾ ਤੇ ਅਤਿਆਚਾਰ ਕੀਤੇ ਉਨ੍ਹਾਂ ਦੇ ਵਿਰੁੱਧ FIR ਦਰਜ ਕੀਤੀ ਜਾਣੀ ਚਾਹੀਦੀ ਹੈ। ਤੇ ਸ਼੍ਰੋਮਣੀ ਅਕਾਲੀ ਦਲ ਸੁਖਬੀਰ ਸਿੰਘ ਬਾਦਲ ਵੀ ਗਏ ਨੇ, ਮਿਲ ਕੇ ਆਏ ਨੇ ਤੇ ਵਾਅਦੇ ਵੀ ਕਰਕੇ ਆਏ ਨੇ। ਇੱਕਜੁੱਟ ਤਾਂ ਬਣੋ ਭਾਈ, ਪੰਜਾਬ ਦੇ ਵਿੱਚ ਖਿੱਤੇ ਦੀ ਜਿਹੜੀ ਸਰਕਾਰ ਲੈ ਕੇ ਆਓ, ਤੁਹਾਡੀ ਆਪਣੀ ਸਰਕਾਰ ਹੋਏਗੀ, ਕੋਈ ਜ਼ਬਰਦਸਤੀ ਨਹੀਂ ਹੋਏਗੀ। ਪੰਜਾਬ ਬੰਦ ਦੇ ਸੱਦੇ ਦਾ ਜਿਹੜਾ ਜਲੰਧਰ ਦੇ ਵਿੱਚ ਵਿਆਪਕ ਅਸਰ ਅੱਜ ਪਿਆ। ਬਾਜ਼ਾਰ ਪੂਰੀ ਤਰ੍ਹਾਂ ਬੰਦ ਰਹੇ ਹੈ ਤੇ ਅਮਨ ਕਾਨੂੰਨ ਬਣਾਈ ਰੱਖਣ ਦੇ ਲਈ ਭਾਰੀ ਪੁਲਿਸ ਫੋਰਸ ਤੈਨਾਤ ਕੀਤੀ ਗਈ। ਬਰਨਾਲਾ ਵਿਖੇ ਸਫਾਈ ਸੇਵਕਾਂ ਦੇ ਉੱਤੇ ਹੋਏ ਲਾਠੀਚਾਰਜ ਦੇ ਵਿਰੋਧ ਦੇ ਵਿੱਚ ਸੋਮਵਾਰ ਨੂੰ ਦਿੱਤੇ ਗਏ ਪੰਜਾਬ ਬੰਦ ਦੇ ਸੱਦੇ ਦਾ ਜਲੰਧਰ ਸ਼ਹਿਰ ਦੇ ਵਿੱਚ ਸਵੇਰ ਤੋਂ ਹੀ ਵਿਆਪਕ ਅਸਰ ਦੇਖਣ ਨੂੰ ਮਿਲਿਆ, ਜਦਕਿ ਨਾਲ ਲੱਗਦੇ ਕਸਬਿਆਂ ਦੇ ਵਿੱਚ ਜਨਜੀਵਨ ਆਮ ਵਾਂਗ ਚੱਲਿਆ। ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਬੰਦ ਦੇ ਐਲਾਨ ਦੇ ਕਾਰਨ ਸ਼ਹਿਰ ਦੀਆਂ ਲਗਭਗ ਸਾਰੀਆਂ ਪ੍ਰਮੁੱਖ ਮਾਰਕੀਟਾਂ ਪੂਰੀ ਤਰ੍ਹਾਂ ਬੰਦ ਨੇ। ਬੰਦ ਦਾ ਜਿਹੜਾ ਸੱਦਾ ਦੇਣ ਵਾਲੀਆਂ ਜਥੇਬੰਦੀਆਂ ਸਮਰਥਕ ਭਗਵਾਨ ਵਾਲਮੀਕ ਚੌਂਕ ਦੇ ਨੇੜੇ ਵੱਡੀ ਗਿਣਤੀ ਦੇ ਵਿੱਚ ਇਕੱਠੇ ਹੋਏ ਸਨ। ਮੌਕੇ ਉੱਤੇ ਅਮਨ ਕਾਨੂੰਨ ਦੀ ਸਥਿਤੀ ਨੂੰ ਬਣਾਈ ਰੱਖਣ ਦੇ ਲਈ ਪੁਲਿਸ ਦੇ ਵੱਲੋਂ ਕਰੜੇ ਸੁਰੱਖਿਆ ਪ੍ਰਬੰਧ ਕੀਤੇ ਗਏ ਤੇ ਭਾਰੀ ਪੁਲਿਸ ਜਿਹੜਾ ਫੋਰਸ ਤੈਨਾਤ ਕੀਤੀ ਗਈ। ਦੁਆਬੇ ਦੇ ਜ਼ਿਲ੍ਹਿਆਂ ਦੇ ਵਿੱਚ ਜਲੰਧਰ, ਹੁਸ਼ਿਆਰਪੁਰ, ਕਪੂਰਥਲਾ ਅਤੇ ਨਵਾਂ ਸ਼ਹਿਰ ਦੇ ਵਿੱਚ ਵਾਲਮੀਕ ਭਾਈਚਾਰੇ ਦੀ ਵਧੀਆ ਜਿਹੜੀ ਹੈ ਬਹੁਤ ਵੱਡੀ ਗਿਣਤੀ ਹੈ, ਜਿਸਦੇ ਕਾਰਨ ਬੰਦ ਦੇ ਸੱਦੇ ਦਾ ਸਭ ਤੋਂ ਵੱਧ ਪ੍ਰਭਾਵ ਇਸੇ ਖੇਤਰ ਦੇ ਵਿੱਚ ਦੇਖਣ ਨੂੰ ਮਿਲਿਆ। ਸਥਿਤੀ ਨੂੰ ਦੇਖਦਿਆਂ ਪੁਲਿਸ ਪ੍ਰਸ਼ਾਸਨ ਵੀ ਪੂਰੀ ਤਰ੍ਹਾਂ ਚੌਕ ਹੈ ਜਿਹੜਾ ਹਾਈ ਅਲਰਟ ਦੇ ਉੱਤੇ ਰਿਹਾ। ਰਾਹੁਲ ਗਾਂਧੀ ਤੇ ਅਮਿਤ ਸ਼ਾਹ ਕਲੈਸ਼ ਜਿਹੜਾ ਹੋਇਆ, ਵਿਦਿਆਰਥੀਆਂ ਤੇ ਹਮਲੇ ਦੀ ਜਵਾਬਦੇਹੀ ਤੈਅ ਹੋਵੇ, ਰਾਹੁਲ ਗਾਂਧੀ ਉਨ੍ਹਾਂ ਨੇ ਮੰਗ ਕੀਤੀ ਹੈ। ਲੋਕ ਸਭਾ ਦੇ ਵਿੱਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਪੱਤਰ ਲਿਖ ਕੇ ਸ਼ਾਂਤੀਪੂਰਨ ਰੋਸ ਮੁਜ਼ਾਹਰਾ ਕਰ ਰਹੇ ਜਿਹੜੇ ਵਿਦਿਆਰਥੀਆਂ ਤੇ ਬੇਰਹਿਮੀ ਦੇ ਨਾਲ ਡਾਂਗਾ ਵਰਾਉਣ ਦੇ ਮਾਮਲੇ ਦੇ ਵਿੱਚ ਜਵਾਬਦੇਹੀ ਤੈਅ ਕੀਤੇ ਜਾਣ ਦੀ ਮੰਗ ਕੀਤੀ ਹੈ। ਉਨ੍ਹਾਂ ਸ਼ਾਹ ਨੂੰ ਸਵਾਲ ਕੀਤਾ ਕਿ ਉਨ੍ਹਾਂ ਨੇ ਨੌਜਵਾਨਾਂ ਦੇ ਖਿਲਾਫ਼ ਜਿਹੜਾ ਪੈਲਟ ਗੰਨਾਂ ਸਣੇ ਜਿਹੜਾ ਘਾਤਕ ਹਥਿਆਰ ਵਰਤਣ ਦੀ ਖੁੱਲ੍ਹ ਦਿੱਤੀ ਸੀ ਤੇ ਉਨ੍ਹਾਂ ਕਿਹਾ ਕਿ ਦੇਸ਼ ਜਵਾਬ ਮੰਗਦਾ ਹੈ ਕਿ ਸ਼ਾਂਤੀਪੂਰਨ ਪ੍ਰਦਰਸ਼ਨ ਕਿਸੇ ਵੀ ਜਮਹੂਰੀਅਤ ਦੇ ਲਈ ਅਹਿਮ ਹੈ ਤੇ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਅੰਦੋਲਨਕਾਰੀਆਂ ਦੀ ਸੁਰੱਖਿਆ ਯਕੀਨੀ ਬਣਾਵੇ ਤੇ ਗੱਲਬਾਤ ਜ਼ਰੀਏ ਉਨ੍ਹਾਂ ਦੀਆਂ ਸ਼ਿਕਾਇਤਾਂ ਦਾ ਹੱਲ ਕੱਢੇ। ਕਾਂਗਰਸ ਦੇ ਸਾਬਕਾ ਪ੍ਰਧਾਨ ਨੇ 25 ਜੁਲਾਈ ਨੂੰ ਲਿਖੇ ਪੱਤਰ ਦੇ ਵਿੱਚ ਕਿਹਾ ਕਿ ਇਸ ਤਰ੍ਹਾਂ ਦੀ ਬੇਰਹਿਮ ਕਾਰਵਾਈ ਹਰੇਕ ਮਰਿਆਦਾ ਨੂੰ ਤਾਰ ਤਾਰ ਕਰਦੀ ਹੈ ਤੇ ਇਸ ਦੇ ਨਾਲ ਪੂਰੇ ਦੇਸ਼ ਦੇ ਵਿੱਚ ਗੁੱਸਾ ਹੈ। ਦੇਸ਼ ਦਾ ਜਿਹੜਾ ਭਵਿੱਖ ਹੈ ਸਾਡੇ ਨੌਜਵਾਨ ਤੇ ਵਿਦਿਆਰਥੀ ਜਵਾਬਦੇਹੀ ਮੰਗ ਰਹੇ ਨੇ, ਉਨ੍ਹਾਂ ਦੀ ਆਵਾਜ਼ ਸੁਣੀ ਜਾਣੀ ਚਾਹੀਦੀ ਹੈ, ਪਰ ਇਸਦੀ ਥਾਂ ਸੁਰੱਖਿਆ ਬਲਾਂ ਨੇ ਉਨ੍ਹਾਂ ਉੱਤੇ ਅੰਨੇਵਾਹ ਤਾਕਤ ਦੀ ਵਰਤੋਂ ਕੀਤੀ ਹੈ ਜਿਸਦੇ ਵਿੱਚ ਘਾਤਕ ਹਥਿਆਰ ਤੇ ਅਥਰੂ ਗੈਸ ਦਾ ਇਸਤੇਮਾਲ ਕੀਤਾ ਗਿਆ। ਸੈਂਕੜੇ ਗੰਭੀਰ ਜ਼ਖਮੀ ਹੋਏ ਵਿਦਿਆਰਥੀਆਂ ਦੇ ਨਾਲ ਪੁਲਿਸ ਕਰਮੀਆਂ ਵੱਲੋਂ ਮਾਰਕੁੱਟ ਕੀਤੀ ਗਈ ਤੇ ਜਾਣ ਬੁੱਝ ਕੇ ਉਨ੍ਹਾਂ ਦੇ ਨਿੱਜੀ ਅੰਗਾਂ ਨੂੰ ਨਿਸ਼ਾਨਾ ਬਣਾਇਆ ਗਿਆ। ਦਿੱਲੀ ਦੇ ਵਿੱਚ ਤੈਨਾਤ ਸੁਰੱਖਿਆ ਬਲ ਆਖਰ ਨੂੰ ਤੁਹਾਨੂੰ ਜਵਾਬਦੇਹੀ ਬਣਨਾ ਪੈਣਾ ਹੈ। ਇਸਦੇ ਲਈ ਮੈਂ ਸਵਾਲ ਕਰਦਾ ਕਿ ਗ੍ਰਹਿ ਮੰਤਰੀ ਹੋਣ ਦੇ ਨਾਤੇ ਕਿ ਤੁਸੀਂ ਪੈਲਟ ਗੰਨਾਂ ਸਣੇ ਜਿਹੜਾ ਹੋਰ ਘਾਤਕ ਹਥਿਆਰ ਵਿਦਿਆਰਥੀਆਂ ਦੇ ਖਿਲਾਫ਼ ਵਰਤਣ ਦੀ ਇਜਾਜ਼ਤ ਦਿੱਤੀ ਸੀ? ਜੇ ਨਹੀਂ ਤਾਂ ਫਿਰ ਇਸਦੀ ਪ੍ਰਵਾਨਗੀ ਕਿਸ ਨੇ ਦਿੱਤੀ ਹੈ? ਜਿਵੇਂ ਚਲੋ ਬੇਅਦਬੀ ਦਾ ਮਾਮਲਾ ਜਦੋਂ ਸੰਘਰਸ਼ ਚੱਲ ਰਿਹਾ ਸੀ, ਜਿਵੇਂ ਕਿ ਸੁਖਬੀਰ ਬਾਦਲ ਉਨ੍ਹਾਂ ਸਮਿਆਂ ਦੇ ਵਿੱਚ ਘਿਰਦੇ ਹੈ, ਹੁਣ ਦਿੱਲੀ ਦੇ ਵਿੱਚ ਜਿਹੜੇ ਨੇ ਅਮਿਤ ਸ਼ਾਹ ਹੁਣੀ ਘਿਰਨਗੇ। ਨਾਲ ਹੀ ਉਨ੍ਹਾਂ ਸਵਾਲ ਕੀਤਾ ਕਿ ਪ੍ਰਦਰਸ਼ਨਕਾਰੀ ਵਿਦਿਆਰਥੀਆਂ ਦੇ ਉੱਤੇ ਡਾਂਗਾ ਭਰਾਉਂਦੇ ਦਿਸ ਰਹੇ ਸਨ ਤੇ ਸਾਦੇ ਕੱਪੜਿਆਂ ਦੇ ਵਿੱਚ ਮੌਜੂਦ ਲੋਕ ਪੁਲਿਸ ਕਰਮੀ ਸਨ ਜਾਂ ਵਲੰਟੀਅਰ ਤੇ ਉਨ੍ਹਾਂ ਦੀ ਤੈਨਾਤੀ ਦੀ ਪ੍ਰਵਾਨਗੀ ਕਿਸ ਨੇ ਦਿੱਤੀ? ਉਨ੍ਹਾਂ ਕਿਹਾ ਕਿ ਦੇਸ਼ ਜਵਾਬ ਮੰਗ ਰਿਹਾ। ਦੂਸਰੇ ਪਾਸੇ ਰੈਪਿਡ ਐਕਸ਼ਨ ਫੋਰਸ ਦੇ ਵੱਲੋਂ ਪੈਲਟ ਗੰਨ ਦੀ ਜਿਹੜੀ ਵਰਤੋਂ ਦੇ ਉੱਤੇ ਪਾਬੰਦੀ ਲਾਈ। ਰੈਪਿਡ ਐਕਸ਼ਨ ਫੋਰਸ ਜਿਹੜੀ ਹੈ RAF ਨੇ ਪੈਲਟ ਗੰਨ ਦੀ ਵਰਤੋਂ ਦੇ ਉੱਤੇ ਪਾਬੰਦੀ ਲਗਾ ਦਿੱਤੀ ਹੈ ਤੇ ਜਾਣਕਾਰੀ ਦਿੱਤੀ ਹੈ ਕਿ ਇਹ ਨਿਰਦੇਸ਼ ਕੌਮੀ ਰਾਜਧਾਨੀ ਦੇ ਜੰਤਰ ਮੰਤਰ ਦੇ ਵਿੱਚ ਕਾਂਗਰਸ ਜਨਤਾ ਪਾਰਟੀ ਦੀ ਅਗਵਾਈ ਹੇਠ ਹੋਏ ਨੀਟ ਪੇਪਰ ਲੀਕ ਪ੍ਰਦਰਸ਼ਨਾਂ ਦੇ ਦੌਰਾਨ ਫੋਰਸ ਦੇ ਨਿਯਮਾਂ ਦੀ ਸਮੀਖਿਆ ਕਰਨ ਸਮੇਂ ਜਾਰੀ ਕੀਤੇ ਗਏ ਨੇ। ਵਿਦਿਆਰਥੀਆਂ ਦੇ ਪ੍ਰਦਰਸ਼ਨ ਦੇ ਦੌਰਾਨ RAF ਜਵਾਨਾਂ ਦੇ ਲੋੜ ਤੋਂ ਵੱਧ ਤਾਕਤ ਵਰਤਣ ਅਤੇ ਖਾਸ ਕਰਕੇ ਪੈਲਟ ਗੰਨ ਦੀ ਵਰਤੋਂ ਕਰਨ ਦੇ ਮਾਮਲੇ ਸਾਹਮਣੇ ਆਉਣ ਤੋਂ ਬਾਅਦ RAF ਦੀ IG ਸੀਮਾ ਧੁੰਦੀਆ ਨੇ ਹੁਕਮ ਦਿੱਤੇ ਨੇ ਕਿ ਅਗਲੇ ਹੁਕਮਾਂ ਤੱਕ ਪੈਲਟ ਗੰਨ, ਰੋਇਟ ਗੰਨ, ਇਲੈਕਟ੍ਰਿਕ ਸ਼ੌਕ ਡਿਵਾਈਸ ਅਤੇ ਇਲੈਕਟ੍ਰਿਕ ਸ਼ੀਲਡਾਂ ਦੀ ਵਰਤੋਂ ਨਹੀਂ ਕੀਤੀ ਜਾਵੇਗੀ। ਪ੍ਰਦਰਸ਼ਨਕਾਰੀ ਵਿਦਿਆਰਥੀਆਂ ਤੇ ਵੱਡੀ ਕਾਰਵਾਈ ਦੇ ਬਾਰੇ ਫੋਰਸ ਦੇ ਨਿਯਮਾਂ ਦੀ ਸਮੀਖਿਆ ਕੀਤੀ ਗਈ ਹੈ। ਇਸ ਗੱਲ ਦਾ ਵੀ ਨੋਟਿਸ ਲਿਆ ਗਿਆ ਕਿ ਅਰਧ ਸੈਨਿਕ ਬਲ ਦੇ ਜਵਾਨਾਂ ਨੇ ਕਈ ਥਾਵਾਂ ਦੇ ਉੱਤੇ ਵਿਦਿਆਰਥੀਆਂ ਦੇ ਉੱਤੇ ਆਪਣੇ ਅਧਿਕਾਰ ਖੇਤਰ ਤੋਂ ਬਾਹਰ ਜਾ ਕੇ ਕਾਰਵਾਈ ਕੀਤੀ ਹੈ। ਦੂਸਰੇ ਪਾਸੇ ਮੌਨਸੂਨ ਸੈਸ਼ਨ ਜਿਹੜਾ ਚੱਲ ਰਿਹਾ ਪਾਰਲੀਮੈਂਟ ਦਾ, ਲੋਕ ਸਭਾ ਤੇ ਰਾਜ ਸਭਾ ਮੁਲਤਵੀ ਹੋ ਗਈ। ਹੰਗਾਮੇ ਦੇ ਦੌਰਾਨ ਸਰਕਾਰ ਵੱਲੋਂ ਪਬਲਿਕ ਐਗਜ਼ਾਮੀਨੇਸ਼ਨ ਜਿਹੜਾ ਬਿੱਲ ਪੇਸ਼ ਕੀਤਾ। ਲੋਕ ਸਭਾ ਸ਼ਾਮ 5 ਵਜੇ ਤੱਕ ਤੇ ਰਾਜ ਸਭਾ ਸ਼ਾਮ 5:15 ਵਜੇ ਤੱਕ ਮੁਲਤਵੀ ਕਰ ਦਿੱਤੀ ਗਈ ਕਿਉਂਕਿ ਵਿਰੋਧੀ ਜਿਹੜੇ ਧਿਰ ਦੇ ਮੈਂਬਰਾਂ ਨੇ ਆਪਣੇ ਵਿਰੋਧ ਪ੍ਰਦਰਸ਼ਨ ਜਾਰੀ ਰੱਖੇ ਨੇ, ਜਿਹਦੇ ਵਿੱਚ ਕਥਿਤ ਨੀਟ ਪੇਪਰ ਲੀਕ ਨੂੰ ਲੈ ਕੇ ਸੰਸਦ ਦੇ ਵੱਲ ਜਿਹੜਾ CJP ਦੀ ਅਗਵਾਈ ਹੇਠ 20 ਜੁਲਾਈ ਦੇ ਰੋਸ ਮਾਰਚ ਦੇ ਦੌਰਾਨ ਵਿਦਿਆਰਥੀਆਂ ਤੇ ਹੋਈ ਪੁਲਿਸ ਕਾਰਵਾਈ ਦੇ ਬਾਰੇ ਸਰਕਾਰ ਤੋਂ ਜਵਾਬ ਦੀ ਜਿਹੜੀ ਮੰਗ ਕੀਤੀ ਗਈ ਹੈ। ਹੰਗਾਮੇ ਦੇ ਵਿਚਕਾਰ ਸਰਕਾਰ ਨੇ ਲੋਕ ਸਭਾ ਦੇ ਵਿੱਚ ਪਬਲਿਕ ਜਿਹੜਾ ਐਗਜ਼ਾਮੀਨੇਸ਼ਨ ਪ੍ਰੀਵੈਂਸ਼ਨ ਆਫ ਐਨਫੇਅਰ ਮੀਨਸ ਅਮੈਂਡਮੈਂਟ ਬਿੱਲ ਜਿਹੜਾ ਪੇਸ਼ ਕੀਤਾ। ਲੋਕ ਸਭਾ ਨੂੰ ਜਿਹੜਾ ਕਾਰਵਾਈ ਸ਼ੁਰੂ ਹੋਣ ਤੋਂ ਤੁਰੰਤ ਬਾਅਦ ਪਹਿਲਾਂ 12 ਵਜੇ ਤੱਕ ਮੁਲਤਵੀ ਜਿਹੜਾ ਕਰ ਦਿੱਤਾ ਗਿਆ। ਜਿਵੇਂ ਹੀ ਸਦਨ ਜੁੜਿਆ, ਜਿਹੜੇ ਸਪੀਕਰ ਓਮ ਬਿਰਲਾ ਨੇ ਕਾਮਨਵੈਲਥ ਗੇਮਸ ਦੇ ਵਿੱਚ ਤਮਗਾ ਜਿੱਤਣ ਵਾਲੇ ਭਾਰਤੀ ਅਥਲੀਟਾਂ ਨੂੰ ਵਧਾਈ ਦਿੱਤੀ। ਇਸ ਤੋਂ ਤੁਰੰਤ ਬਾਅਦ ਵਿਰੋਧ ਜਿਹੜਾ ਹੋਣਾ ਸ਼ੁਰੂ ਹੋ ਗਿਆ। ਵਿਰੋਧੀ ਧਿਰ ਦੇ ਮੈਂਬਰਾਂ ਨੇ ਨਾਅਰੇਬਾਜ਼ੀ ਕਰਨੀ ਸ਼ੁਰੂ ਕੀਤੀ। ਬਿਰਲਾ ਨੇ ਉਨ੍ਹਾਂ ਨੂੰ ਯਾਦ ਦਿਵਾਇਆ ਕਿ ਪ੍ਰਸ਼ਨ ਕਾਲ ਸਵਾਲ ਪੁੱਛਣ ਦੇ ਲਈ ਹੁੰਦਾ ਹੈ, ਨਾ ਕਿ ਹੋਰ ਮੁੱਦੇ ਉਠਾਉਣ ਦੇ ਲਈ। ਮੈਂਬਰਾਂ ਨੂੰ ਸਦਨ ਦੇ ਵਿੱਚ ਵਿਘਨ ਨਾ ਪਾਉਣ ਦੀ ਚੇਤਾਵਨੀ ਦਿੰਦਿਆਂ ਉਨ੍ਹਾਂ ਨੇ ਜਿਹੜਾ ਕਾਰਵਾਈ 12 ਵਜੇ ਤੱਕ ਮੁਲਤਵੀ ਕਰ ਦਿੱਤੀ। ਜਦੋਂ ਸਦਨ ਦੀ ਕਾਰਵਾਈ ਦੁਬਾਰਾ ਸ਼ੁਰੂ ਹੋਈ ਤਾਂ ਪ੍ਰਦਰਸ਼ਨ ਜਾਰੀ ਰਹੇ, ਜਿਸਦੇ ਕਾਰਨ ਦੁਪਹਿਰ 2 ਵਜੇ ਤੱਕ ਲਈ ਮੁੱਲ ਜਿਹੜਾ ਮੁੜ ਕੇ ਮੁਲਤਵੀ ਕਰਨਾ ਪੈ ਗਿਆ। ਰਾਜ ਸਭਾ ਦੇ ਵਿੱਚ ਵੀ ਇਸੇ ਮੁੱਦੇ ਨੂੰ ਲੈ ਕੇ ਵਾਰ ਵਾਰ ਹੰਗਾਮਾ ਹੋਇਆ ਤੇ ਇਸ ਨੂੰ ਦੁਪਹਿਰ 2 ਵਜੇ ਤੱਕ ਲਈ ਮੁਲਤਵੀ ਕਰ ਦਿੱਤਾ ਗਿਆ। ਕਥਿਤ ਨੀਟ ਪੇਪਰ ਲੀਕ ਨੂੰ ਲੈ ਕੇ 20 ਜੁਲਾਈ ਨੂੰ ਮੌਨਸੂਨ ਸੈਸ਼ਨ ਸ਼ੁਰੂ ਹੋਣ ਤੋਂ ਬਾਅਦ ਦੋਵਾਂ ਸਦਨਾਂ ਦੇ ਵਿੱਚ ਵਾਰ ਵਾਰ ਹੰਗਾਮਾ ਹੋਇਆ ਤੇ ਸੋਮਵਾਰ ਲਗਾਤਾਰ 6ਵਾਂ ਦਿਨ ਸੀ ਜਦੋਂ ਲੋਕ ਸਭਾ ਪ੍ਰਸ਼ਨ ਕਾਲ ਨਹੀਂ ਲੈ ਸਕੀ ਹੈ। ਹਾਲਾਤ ਇਹੀ ਰਹਿਣੇ ਨੇ ਜੀ, ਜੋ ਮਰਜ਼ੀ ਕਰ ਲਓ। ਇਸ ਤੋਂ ਪਹਿਲਾਂ ਸਰਕਾਰ ਨੇ ਪ੍ਰਸ਼ਨ ਪੱਤਰ ਲੀਕ ਅਤੇ ਪ੍ਰੀਖਿਆ ਦੇ ਵਿੱਚ ਅਨੁਸੂਚਿਤ ਜਿਹੜਾ ਅਨੁਚਿਤ ਸਾਧਨਾਂ ਦੀ ਵਰਤੋਂ ਦੇ ਨਾਲ ਜੁੜੇ ਅਪਰਾਧਾਂ ਦੇ ਵਿਰੁੱਧ ਸਖ਼ਤ ਉਪਬੰਧ ਵਾਲਾ ਬਿੱਲ ਸੋਮਵਾਰ ਨੂੰ ਲੋਕ ਸਭਾ ਦੇ ਵਿੱਚ ਪੇਸ਼ ਕੀਤਾ। ਪ੍ਰਧਾਨ ਮੰਤਰੀ ਦਫ਼ਤਰ ਦੇ ਵਿੱਚ ਰਾਜ ਮੰਤਰੀ ਜਤਿੰਦਰ ਸਿੰਘ ਨੇ ਜਿਹੜਾ ਸਦਨ ਦੇ ਵਿੱਚ ਵਿਰੋਧੀ ਧਿਰ ਦੇ ਮੈਂਬਰਾਂ ਦੇ ਹੰਗਾਮੇ ਦੇ ਵਿਚਕਾਰ ਲੋਕ ਪ੍ਰੀਖਿਆ ਸੋਧ ਬਿੱਲ 226 ਪੇਸ਼ ਕੀਤਾ। ਵਿਰੋਧੀ ਧਿਰ ਦੇ ਮੈਂਬਰ ਦਿੱਲੀ ਦੇ ਵਿੱਚ 20 ਜੁਲਾਈ ਨੂੰ ਪ੍ਰਦਰਸ਼ਨਕਾਰੀ ਵਿਦਿਆਰਥੀਆਂ ਦੇ ਉੱਤੇ ਪੁਲਿਸ ਦੀ ਕਾਰਵਾਈ ਦੇ ਜਵਾਬਦੇਹੀ ਤੈਅ ਕਰਨ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਜਵਾਬ ਦੀ ਮੰਗ ਕਰ ਰਹੇ ਨੇ ਤੇ ਹੰਗਾਮਾ ਕਰ ਰਹੇ ਸਨ। ਲੋਕ ਸਭਾ ਮੈਂਬਰਾਂ ਨੂੰ ਵੰਡੀ ਗਈ ਬਿੱਲ ਦੀ ਕਾਪੀ ਦੇ ਅਨੁਸਾਰ ਪ੍ਰੀਖਿਆ ਦੇ ਵਿੱਚ ਪ੍ਰਸ਼ਨ ਪੱਤਰ ਲੀਕ ਕਰਨ ਜਾਂ ਅਨੁਚਿਤ ਸਥਾਨਾਂ ਦੀ ਵਰਤੋਂ ਕਰਨ ਵਾਲੇ ਵਿਅਕਤੀਆਂ ਨੂੰ ਘੱਟੋ ਘੱਟ 5 ਸਾਲ ਤੇ ਵੱਧ ਤੋਂ ਵੱਧ 10 ਸਾਲ ਤੱਕ ਦੀ ਕੈਦ, 50 ਲੱਖ ਰੁਪਏ ਤੱਕ ਦੇ ਜੁਰਮਾਨੇ ਦੀ ਸਜ਼ਾ ਹੋ ਸਕਦੀ ਹੈ। ਤੇ ਅਗਲੀ ਖਬਰ ਵੱਲ ਨੂੰ ਵਧੀਏ ਦੋਸਤੋ, ਗੱਲ ਕਰਦੇ ਹਾਂ ਕੈਪਟਨ ਸੌਰਭ ਕਾਲੀਆ ਦੇ ਪਰਿਵਾਰ ਦੀ। 27 ਸਾਲ ਦੇ ਬਾਅਦ ਵੀ ਇਨਸਾਫ਼ ਦੀ ਉਡੀਕ ਦੇ ਵਿੱਚ ਨੇ। ਸਰਵਉੱਚ ਅਦਾਲਤ ਦੇ ਵਿੱਚ ਸੁਣਵਾਈ ਨਾ ਹੋਣ ਕਰਕੇ ਪਰਿਵਾਰ ਨਿਰਾਸ਼ ਹੈ, ਪਰ ਰੱਬ ਦੇ ਉੱਤੇ ਕਹਿੰਦੇ ਅਜੇ ਵੀ ਭਰੋਸਾ ਕਾਇਮ ਹੈ। ਕਾਰਗਿਲ ਯੁੱਧ ਦੇ 27 ਸਾਲ ਬੀਤ ਜਾਣ ਤੋਂ ਬਾਅਦ ਵੀ ਦੇਸ਼ ਦੇ ਲਈ ਆਪਣੀ ਜਾਨ ਕੁਰਬਾਨ ਕਰਨ ਵਾਲੇ ਪਹਿਲੇ ਭਾਰਤੀ ਫੌਜੀ ਅਫਸਰਾਂ ਦੇ ਵਿੱਚੋਂ ਇੱਕ ਕੈਪਟਨ ਸੌਰਭ ਕਾਲੀਆ ਦਾ ਜਿਹੜਾ ਪਰਿਵਾਰ ਅਜੇ ਵੀ ਇਨਸਾਫ਼ ਦੀ ਰਾਹ ਜਿਹੜਾ ਤੱਕ ਰਿਹਾ। ਪਾਕਿਸਤਾਨੀ ਫੌਜ ਦੇ ਵੱਲੋਂ ਕੈਪਟਨ ਕਾਲੀਆ ਤੇ ਉਨ੍ਹਾਂ ਦੇ 5 ਸਾਥੀ ਜਵਾਨਾਂ ਦੀ ਕਥਿਤ ਤਸੀਹੇ ਦੇ ਕੇ ਕੀਤੀਆਂ ਗਈਆਂ ਹੱਤਿਆ ਦੇ ਮਾਮਲੇ 'ਚ ਜਵਾਬਦੇਹੀ ਦੀ ਮੰਗ ਕਰਦੀ ਪਟੀਸ਼ਨ ਦੇਸ਼ ਦੀ ਸਰਵਉੱਚ ਅਦਾਲਤ ਸੁਪਰੀਮ ਕੋਰਟ ਦੇ ਵਿੱਚ ਲੰਬਿਤ ਪਈ ਹੈ, ਜਿਹਦੀ ਪਿਛਲੀ ਲਗਭਗ 6 ਸਾਲਾਂ ਤੋਂ ਕੋਈ ਵੀ ਸੁਣਵਾਈ ਨਹੀਂ ਹੋਈ। ਕੈਪਟਨ ਕਾਲੀਆ ਦੇ ਪਿਤਾ ਡਾਕਟਰ ਐਨ ਕੇ ਕਾਲੀਆ ਨੇ ਅੱਜ ਇੱਥੇ ਦੀ ਟ੍ਰਿਬਿਊਨ ਨਾਲ ਗੱਲਬਾਤ ਕਰਦਿਆਂ ਕਾਨੂੰਨੀ ਚਾਰਾਜੋਈ ਦੇ ਵਿੱਚ ਹੋ ਰਹੇ ਦੇਰੀ ਤੇ ਡੂੰਘੇ ਦੁੱਖ ਅਤੇ ਨਿਰਾਸ਼ਾ ਦਾ ਜਿਹੜਾ ਪ੍ਰਗਟਾਵਾ ਕੀਤਾ। ਉਨ੍ਹਾਂ ਕਿਹਾ ਕਿ ਪਰਿਵਾਰ ਨੇ ਇਨਸਾਫ਼ ਦੀ ਆਸ ਦੇ ਵਿੱਚ 2 ਦਹਾਕਿਆਂ ਤੋਂ ਵੱਧ ਦਾ ਸਮਾਂ ਲੰਘਾਤਾ, ਪਰ ਹਾਲੇ ਤੱਕ ਕੁਝ ਨਹੀਂ ਹੋਇਆ। ਇਸ ਲੰਬੇ ਇੰਤਜ਼ਾਰ ਦੇ ਬਾਵਜੂਦ ਸੱਚ ਅਤੇ ਇਨਸਾਫ਼ ਦੇ ਵਿੱਚ ਉਨ੍ਹਾਂ ਦਾ ਵਿਸ਼ਵਾਸ ਅਜੇ ਵੀ ਕਹਿੰਦੇ ਅਟਲ ਹੈ। ਡਾਕਟਰ ਕਾਲੀਆ ਅਨੁਸਾਰ ਪਰਿਵਾਰ ਦੇ ਵਕੀਲ ਨੇ ਅਪੀਲ 226 ਦੇ ਵਿੱਚ ਸੁਪਰੀਮ ਕੋਰਟ ਦੇ ਵਿੱਚ ਇੱਕ ਨਵੀਂ ਅਰਜ਼ੀ ਦਾਇਰ ਕਰਕੇ ਮਾਮਲੇ ਦੀ ਜਲਦ ਸੁਣਵਾਈ ਕਰਨ ਦੀ ਬੇਨਤੀ ਕੀਤੀ ਸੀ, ਪਰ ਇਸ ਦੇ ਬਾਵਜੂਦ ਕੇਸ ਅਜੇ ਤੱਕ ਜਿਹੜਾ ਅਦਾਲਤ ਦੇ ਸਾਹਮਣੇ ਸੁਣਵਾਈ ਦੇ ਲਈ ਨਹੀਂ ਲੱਗ ਸਕਿਆ। ਭਾਵੁਕ ਹੁੰਦਿਆਂ ਡਾਕਟਰ ਕਾਲੀਆ ਨੇ ਕਿਹਾ ਕਿ ਲਗਾਤਾਰ ਹੋ ਰਹੀ ਦੇਰੀ ਨੇ ਕਾਨੂੰਨੀ ਪ੍ਰਣਾਲੀ ਰਾਹੀਂ ਇਨਸਾਫ਼ ਮਿਲਣ ਦੀਆਂ ਉਮੀਦਾਂ ਨੂੰ ਢਾਹ ਲਾਈ ਹੈ ਤੇ ਉਨ੍ਹਾਂ ਦੁਖੀ ਮਨ ਦੇ ਨਾਲ ਕਿਹਾ ਕਿ ਜੇਕਰ ਇਸ ਦੁਨੀਆਂ ਦੇ ਵਿੱਚ ਇਨਸਾਫ਼ ਨਾ ਮਿਲਿਆ ਤਾਂ ਮੇਰੇ ਸ਼ਹੀਦ ਪੁੱਤ ਨੂੰ ਪਰਮਾਤਮਾ ਦੀ ਦਰਗਾਹ ਦੇ ਵਿੱਚ ਇਨਸਾਫ਼ ਜ਼ਰੂਰ ਮਿਲ ਜਾਵੇਗਾ। ਦੂਸਰੇ ਪਾਸੇ ਇੱਦਾਂ 27 ਸਾਲ ਤੋਂ ਉਹ ਲੋਕ ਰੁਲਦੇ ਨੇ ਜਿਨ੍ਹਾਂ ਨੇ ਦੇਸ਼ ਦੀ ਸੇਵਾ ਕੀਤੀ, ਆਪਣੇ ਪੁੱਤ ਵਾਰ ਦਿੱਤੇ, ਸਾਰਾ ਕੁਝ ਕਰ ਦਿੱਤਾ, ਪਰ ਦੂਸਰੇ ਪਾਸੇ ਬੰਬੇ ਹਾਈ ਕੋਰਟ ਨੇ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੂੰ ਮੇਟਾ ਅਤੇ ਹੋਰ ਸੋਸ਼ਲ ਮੀਡੀਆ ਪਲੇਟਫਾਰਮਾਂ ਦੇ ਨਾਲ ਉਨ੍ਹਾਂ ਅਣਪਛਾਤੇ ਵਿਅਕਤੀਆਂ ਦੇ ਖਿਲਾਫ਼ ਸਿਵਲ ਮੁਕੱਦਮਾ ਦਾਇਰ ਕਰਨ ਦੀ ਇਜਾਜ਼ਤ ਦੇ ਦਿੱਤੀ, ਜਿਨ੍ਹਾਂ ਦੀ ਕਥਿਤ ਤੌਰ ਦੇ ਉੱਤੇ ਗਡਕਰੀ ਤੇ ਉਨ੍ਹਾਂ ਦੇ ਪਰਿਵਾਰ ਦੇ ਵਿਰੁੱਧ ਗਲਤ ਜਾਣਕਾਰੀ ਫੈਲਾਉਣ ਦੇ ਲਈ ਵਰਤੋਂ ਕੀਤੀ ਜਾ ਰਹੀ ਦੱਸੀ ਗਈ ਹੈ। ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਸੋਸ਼ਲ ਮੀਡੀਆ ਪੋਸਟਾਂ ਦੇ ਵਿਰੁੱਧ ਬੰਬੇ ਹਾਈ ਕੋਰਟ ਦਾ ਰੁੱਖ ਕੀਤਾ। ਇਨ੍ਹਾਂ ਪੋਸਟਾਂ ਦੇ ਵਿੱਚ ਉਨ੍ਹਾਂ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਕਥਿਤ ਤੌਰ ਦੇ ਉੱਤੇ E20 ਦੇ ਨਾਲ ਜੁੜੇ ਕਾਰੋਬਾਰ ਦੇ ਫਾਇਦਿਆਂ ਦੇ ਨਾਲ ਜੋੜਿਆ ਗਿਆ ਸੀ। ਹਾਈ ਕੋਰਟ ਦੇ ਵਿੱਚ ਗਡਕਰੀ ਦੇ ਵੱਲੋਂ ਦਾਇਰ ਕੀਤੇ ਗਏ ਮੁਕੱਦਮੇ ਦੇ ਅਨੁਸਾਰ ਸੋਸ਼ਲ ਮੀਡੀਆ ਉੱਤੇ ਮੌਜੂਦ ਵਿਵਾਦਿਤ ਸਮੱਗਰੀ ਵਿੱਚ ਪੋਸਟਾਂ, ਡੀਪ ਫੇਕ ਤਸਵੀਰਾਂ ਤੇ ਵੀਡੀਓਜ਼ ਆਦਿ ਸ਼ਾਮਲ ਨੇ, ਜੋ ਕਥਿਤ ਤੌਰ ਦੇ ਉੱਤੇ ਉਨ੍ਹਾਂ ਤੇ ਉਨ੍ਹਾਂ ਦੇ ਪਰਿਵਾਰ ਨੂੰ ਹੀ E20 ਇਥਾਨੋਲ ਬਲੈਂਡਿੰਗ ਪ੍ਰੋਗਰਾਮ ਤੋਂ ਹੋਣ ਵਾਲੇ ਮੁਨਾਫੇ ਦੇ ਨਾਲ ਜੋੜਦੇ ਨੇ। ਉਨ੍ਹਾਂ ਵੱਲੋਂ ਦਾਇਰ ਕੀਤੇ ਗਏ ਮੁਕੱਦਮੇ ਦੇ ਵਿੱਚ ਇਸ ਗੱਲ ਦੇ ਉੱਤੇ ਵੀ ਜ਼ੋਰ ਦਿੱਤਾ ਗਿਆ ਕਿ ਇਥਾਨੋਲ ਬਲੈਂਡਿੰਗ ਨੀਤੀ ਪੈਟਰੋਲੀਅਮ ਮੰਤਰਾਲੇ ਦੇ ਦੁਆਰਾ ਚਲਾਈ ਜਾ ਰਹੀ ਹੈ। ਇਹ ਘਟਨਾਕ੍ਰਮ ਇਥਾਨੋਲ ਬਲੈਂਡਿੰਗ ਬਾਲਣ ਜਿਹੜਾ ਖਾਸ ਕਰਕੇ E20 ਪੈਟਰੋਲ ਨੂੰ ਲੈ ਕੇ ਵੱਧ ਰਹੀ ਜਨਤਕ ਜਾਂਚ ਪੜਤਾਲ ਦੇ ਵਿਚਕਾਰ ਸਾਹਮਣੇ ਆਇਆ। ਸੋਸ਼ਲ ਮੀਡੀਆ ਤੇ ਅਜਿਹੇ ਦਾਅਵੇ ਕੀਤੇ ਗਏ ਸਨ ਕਿ ਜ਼ਿਆਦਾ ਇਥਾਨੋਲ ਮਿਸ਼ਰਨ ਦੀ ਵਜ੍ਹਾ ਨਾਲ ਕੁਝ ਗੱਡੀਆਂ ਦੀ ਕਾਰਗੁਜ਼ਾਰੀ ਦੇ ਵਿਚ ਦਿੱਕਤਾਂ ਆ ਰਹੀਆਂ ਨੇ, ਉਨ੍ਹਾਂ ਨੂੰ ਨੁਕਸਾਨ ਪਹੁੰਚ ਰਿਹਾ। ਕਾਰ ਬਣਾਉਣ ਵਾਲੀਆਂ ਕੰਪਨੀਆਂ ਤੇ ਸਰਕਾਰ ਸਮਰਥਿਤ ਟੈਸਟਿੰਗ ਏਜੰਸੀਆਂ ਦਾ ਕਹਿਣਾ ਹੈ ਕਿ E20 ਲਈ ਸਰਟੀਫਾਈਡ ਜਿਹੜਾ ਗੱਡੀਆਂ ਇਸ ਬਾਲਣ ਦੀ ਸੁਰੱਖਿਅਤ ਰੂਪ ਦੇ ਨਾਲ ਵਰਤੋਂ ਕਰਨ ਦੇ ਲਈ ਡਿਜ਼ਾਈਨ ਤੇ ਟੈਸਟ ਕੀਤੀਆਂ ਗਈਆਂ ਨੇ। ਉਨ੍ਹਾਂ ਦਾ ਕਹਿਣਾ ਹੈ ਕਿ ਗੱਡੀਆਂ ਦੇ ਵਿਚ ਦਿੱਕਤ ਦੇ ਇਕੱਠੇ ਮਾਮਲੇ ਇਥਾਨੋਲ ਬਲੈਂਡ ਦੀ ਜਿਹੜੀ ਹੈ ਵਜ੍ਹਾ ਨਾਲ ਨਹੀਂ, ਸਗੋਂ ਫਿਊਲ ਦੇ ਵਿਚ ਮਿਲਾਵਟ ਤੇ ਰੱਖ ਰਖਾਅ ਦੇ ਨਾਲ ਜੁੜੀਆਂ ਸਮੱਸਿਆਵਾਂ ਵਰਗੇ ਕਾਰਨਾਂ ਦੇ ਕਰਕੇ ਹੋਏ ਨੇ। ਇੱਕ ਖ਼ਬਰ ਲੈ ਕੇ ਆਸਟ੍ਰੇਲੀਆ ਦੀ ਫਿਰ ਆਪਾਂ ਅੱਗੇ ਚੱਲਦੇ ਹਾਂ। ਰਾਜਨ ਸੈਣੀ ਸਾਹਿਬ ਨਾਲ ਜੁੜ ਚੁੱਕੇ, ਉਨ੍ਹਾਂ ਦੀ ਗੱਲਬਾਤ ਸੁਣਦੇ ਹਾਂ। ਗੁਰਦੁਆਰਾ ਜਿਹੜਾ ਆਪਣੇ ਆਸਟ੍ਰੇਲੀਆ ਦੇ ਵਿਚ ਜੋ ਕੁਝ ਵਾਪਰਿਆ, ਗੁਰਦੁਆਰਾ ਸਾਹਿਬ ਦਸ਼ਮੇਸ਼ ਦਰਬਾਰ ਦੇ ਵਿਚ ਲੱਗੀ ਅੱਗ ਤੇ ਪਾਵਨ ਸਰੂਪਾਂ ਦੇ ਅਗਨ ਭੇਂਟ ਹੋਣ ਦਾ ਜਿਹੜਾ ਖਦਸ਼ਾ ਜਤਾਇਆ। ਜਿੱਥੇ ਤੱਕ ਮੇਰੀ ਸਾਂਝ ਹੈਗੀ ਦੋਸਤਾਂ ਮਿੱਤਰਾਂ ਨਾਲ, ਉੱਥੇ ਪਤਾ ਲੱਗਿਆ ਕਿ 4 ਪਾਵਨ ਸਰੂਪ ਸਨ ਉੱਥੇ ਤੇ ਜੋ ਅਗਨ ਭੇਂਟ ਹੋਏ ਨੇ। ਬਾਕੀ ਹੋਰ ਸਪਸ਼ਟਤਾ ਜਿਹੜੀ ਆ ਜਾਏਗੀ ਤੇ ਸ਼ੋਰਟ ਸਰਕਟ ਜਿਹੜਾ ਹੋਇਆ ਜਾਂ ਕਿਚਨ ਦੇ ਵਿਚੋਂ ਉੱਥੋਂ ਸਾਰਾ ਕੁਝ ਅੱਗ ਜਿਹੜੀ ਹੈ ਸ਼ੁਰੂ ਹੋਈ ਹੈ ਤੇ ਉਹਦੇ ਉੱਤੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਹੋਣਾ ਵੱਲੋਂ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਤੇ ਉੱਚ ਪੱਧਰੀ ਜਿਹੜੀ ਰਿਪੋਰਟ ਤਲਬ ਕਰਵਾਈ ਕਰਨ ਦੇ ਲਈ ਕਿਹਾ ਗਿਆ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਆਸਟ੍ਰੇਲੀਆ ਦੇ ਵਰਜੀਨੀਆ ਵਿਖੇ ਗੁਰਦੁਆਰਾ ਦਸ਼ਮੇਸ਼ ਦਰਬਾਰ ਦੀ ਇਮਾਰਤ ਅੱਗ ਲੱਗਣ ਕਾਰਨ ਪੂਰੀ ਤਰ੍ਹਾਂ ਨੁਕਸਾਨੇ ਜਾਣ ਉੱਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਇਸ ਘਟਨਾ ਦੀ ਮੁਕੰਮਲ ਰਿਪੋਰਟ ਭੇਜਣ ਵਾਸਤੇ ਆਦੇਸ਼ ਦਿੱਤੇ ਨੇ ਤੇ ਉਨ੍ਹਾਂ ਕਿਹਾ ਕਿ ਘੋਖਣਾ ਚਾਹੀਦਾ ਹੈ ਕਿ ਇਸ ਘਟਨਾ ਦੇ ਪਿੱਛੇ ਕੋਈ ਸ਼ਰਾਰਤ ਤਾਂ ਨਹੀਂ ਹੈ। ਉਨ੍ਹਾਂ ਦੇਸ਼ ਦੁਨੀਆਂ ਵਿਚ ਵਸਦੀ ਸਿੱਖ ਸੰਗਤ ਨੂੰ ਪੂਰੀ ਤਰ੍ਹਾਂ ਸੁਚੇਤ ਰਹਿਣ ਤੇ ਗੁਰੂ ਘਰਾਂ ਅੰਦਰ ਅਜਿਹੀਆਂ ਘਟਨਾਵਾਂ ਨਾ ਵਾਪਰਨ ਤੇ ਸੁਰੱਖਿਆ ਦੇ ਪੁਖਤਾ ਪ੍ਰਬੰਧ ਕਰਨ ਦੇ ਲਈ ਆਦੇਸ਼ ਦਿੱਤਾ ਹੈ। ਉਨ੍ਹਾਂ ਗੁਰੂ ਸਾਹਿਬ ਦੇ ਸਨਮੁਖ ਸਮੂਹ ਸਿੱਖਾਂ ਦੀ ਚੜ੍ਹਦੀ ਕਲਾ ਦੀ ਅਰਦਾਸ ਵੀ ਕੀਤੀ ਹੈ। ਐਡੀਲੇਡ ਤੋਂ ਜੋ ਅਪਡੇਟ ਹੈ, ਐਤਵਾਰ ਰਾਤ ਵਾਪਰੇ ਇਕ ਦਰਦਨਾਕ ਹਾਦਸੇ ਦੇ ਵਿਚ ਗੁਰਦੁਆਰਾ ਸਾਹਿਬ ਦਸ਼ਮੇਸ਼ ਦਰਬਾਰ ਦੀ ਵਿਸ਼ਾਲ ਇਮਾਰਤ ਭਿਆਨਕ ਅੱਗ ਦੇ ਲੱਗਣ ਕਾਰਨ ਪੂਰੀ ਤਰ੍ਹਾਂ ਤਬਾਹ ਹੋ ਗਈ। ਇਸ ਅਗਨ ਕਾਂਡ ਦੇ ਦੌਰਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੇ ਅਗਨ ਭੇਂਟ ਹੋਣ ਦਾ ਜਿਹੜਾ ਖਦਸ਼ਾ ਜਤਾਇਆ ਜਾ ਰਿਹਾ, ਜਿਸ ਦੇ ਨਾਲ ਪੂਰੇ ਵਿਸ਼ਵ ਦੀ ਸਿੱਖ ਸੰਗਤ ਦੇ ਵਿਚ ਸੋਗ ਦੀ ਲਹਿਰ ਫੈਲ ਗਈ। ਗੁਰਦੁਆਰਾ ਪ੍ਰਬੰਧਕ ਕਮੇਟੀ ਅਨੁਸਾਰ ਮੁੱਖ ਹਾਲ ਦੀ ਛੱਤ ਪਾਲਕੀ ਸਾਹਿਬ ਦੇ ਉੱਪਰ ਜਿਹੜਾ ਡਿੱਗ ਜਾਣ ਦੇ ਕਾਰਨ ਪਾਵਨ ਸਰੂਪਾਂ ਦੀ ਮੌਜੂਦਾ ਸਥਿਤੀ ਦੇ ਬਾਰੇ ਫਿਲਹਾਲ ਕੁਝ ਵੀ ਸਪਸ਼ਟ ਕਹਿਣਾ ਜਲਦਬਾਜ਼ੀ ਕਹਿੰਦੇ ਹੋਵੇਗਾ। ਰਾਹਤ ਦੇ ਉੱਤੇ ਬਚਾਅ ਟੀਮਾਂ ਵੱਲੋਂ ਡਿੱਗੀ ਹੋਈ ਛੱਤ ਨੂੰ ਕੱਟ ਕੇ ਹਟਾਉਣ ਦੇ ਯਤਨ ਲਗਾਤਾਰ ਜਾਰੀ ਸਨ, ਜਿਸ ਤੋਂ ਬਾਅਦ ਹੀ ਜਿਹੜਾ ਪਾਵਨ ਸਰੂਪਾਂ ਦੀ ਸਹੀ ਸਥਿਤੀ ਦਾ ਜਿਹੜਾ ਪਤਾ ਲੱਗ ਸਕੇਗਾ। ਦੂਜੇ ਪਾਸੇ ਸਥਾਨਕ ਪ੍ਰਸ਼ਾਸਨ ਤੇ ਪੁਲਿਸ ਨੇ ਅੱਗ ਲੱਗਣ ਦੇ ਅਸਲ ਕਾਰਨਾਂ ਦੀ ਜਾਂਚ ਸ਼ੁਰੂ ਕੀਤੀ ਹੋਈ ਹੈ। ਐਤਵਾਰ ਰਾਤ ਲਗਭਗ 10:30 ਵਜੇ ਆਸਟ੍ਰੇਲੀਆਈ ਸਮੇਂ ਦੇ ਅਨੁਸਾਰ ਲੰਗਰ ਹਾਲ ਦੀ ਰਸੋਈ ਦੇ ਵਿਚੋਂ ਇਹ ਸ਼ੁਰੂ ਹੋਈ। ਦੇਖਦੇ ਹੀ ਦੇਖਦੇ ਅੱਗ ਦੀਆਂ ਭਿਆਨਕ ਲਪਟਾਂ ਨੇ ਲੰਗਰ ਹਾਲ ਤੋਂ ਹੁੰਦਿਆਂ ਗੁਰਦੁਆਰਾ ਸਾਹਿਬ ਦੇ ਮੁੱਖ ਦੀਵਾਨ ਹਾਲ ਤੱਕ ਜਿਹੜਾ ਪਹੁੰਚ ਕੀਤੀ। ਦੱਸਿਆ ਜਾ ਰਿਹਾ ਕਿ ਹਾਦਸੇ ਤੋਂ ਕੁਝ ਸਮਾਂ ਪਹਿਲਾਂ ਹੀ ਜਾਣੀ 9:30 ਵਜੇ ਦੇ ਕਰੀਬ ਐਤਵਾਰ ਦਾ ਰਾਤਰੀ ਜਿਹੜਾ ਸ਼ਾਮ ਦਾ ਦੀਵਾਨ ਹੁੰਦਾ ਹੈ ਸਮਾਪਤ ਹੋਇਆ ਸੀ ਤੇ ਅੱਗ ਦੀ ਤੀਬਰਤਾ ਇੰਨੀ ਜ਼ਿਆਦਾ ਸੀ ਕਿ ਲੰਗਰ ਹਾਲ ਦੀ ਇਮਾਰਤ ਦੇ ਅੰਦਰ ਕਈ ਜ਼ੋਰਦਾਰ ਧਮਾਕੇ ਵੀ ਸੁਣੇ ਗਏ। ਅੱਗ ਦੀਆਂ ਲਪਟਾਂ ਦੇ ਕਾਰਨ ਗੁਰਦੁਆਰਾ ਸਾਹਿਬ ਦੀ ਇਮਾਰਤ ਦਾ ਇੱਕ ਵੱਡਾ ਹਿੱਸਾ ਕੁਝ ਹੀ ਸਮੇਂ ਦੇ ਵਿਚ ਢਹਿ ਢੇਰੀ ਹੋ ਗਿਆ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਅਤੇ ਐਮਰਜੈਂਸੀ ਸੇਵਾਵਾਂ ਨੇ ਮੌਕੇ ਤੇ ਪਹੁੰਚ ਕੀਤੀ ਤੇ ਪੂਰੇ ਇਲਾਕੇ ਨੂੰ ਸੀਲ ਕਰ ਦਿੱਤਾ ਤੇ ਸੁਰੱਖਿਆ ਦੇ ਮੱਦੇਨਜ਼ਰ ਕਿਸੇ ਵੀ ਵਿਅਕਤੀ ਨੂੰ ਗੁਰਦੁਆਰਾ ਕੰਪਲੈਕਸ ਦੇ ਅੰਦਰ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਗਈ। ਹਾਲਾਂਕਿ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਕਾਫ਼ੀ ਮੁਸ਼ਕਤ ਤੋਂ ਬਾਅਦ ਤਕਰੀਬਨ 60 ਗੱਡੀਆਂ ਨੇ ਮੁਸ਼ਕਤ ਕੀਤੀ ਹੈ ਤੇ ਅੱਗ ਦੇ ਉੱਤੇ ਕਾਬੂ ਪਾਇਆ। ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਕਾਫ਼ੀ ਮੁਸ਼ਕਤ ਤੋਂ ਬਾਅਦ ਅੱਗ ਦੇ ਉੱਤੇ ਪੂਰੀ ਤਰ੍ਹਾਂ ਕਾਬੂ ਪਾ ਲਿਆ ਤੇ ਪਰ ਜਾਂਚ ਅਧਿਕਾਰੀ ਇਮਾਰਤ ਦੇ ਨੁਕਸਾਨ ਦਾ ਜਾਇਜ਼ਾ ਲੈ ਰਹੇ ਨੇ। ਇਸ ਸਮੇਂ ਪੂਰੀ ਸਿੱਖ ਸੰਗਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀ ਸਲਾਮਤੀ ਦੇ ਲਈ ਅਰਦਾਸ ਵੀ ਜਿਹੜੀ ਹੈ ਕਰ ਰਹੀਆਂ ਨੇ। ਲਓ ਦੋਸਤੋ, ਇਹ ਸੀ ਜੀ ਗੱਲਾਂ ਬਾਤਾਂ ਜੋ ਦੇਸ਼ ਤੇ ਵਿਦੇਸ਼ ਦੀਆਂ ਕੁਝ, ਤੇ ਅੱਗੇ ਜਾ ਕੇ ਇੰਟਰਨੈਸ਼ਨਲ ਖ਼ਬਰਾਂ ਵੱਲ ਨੂੰ ਵੀ ਝਾਤ ਮਾਰਾਂਗੇ ਤੇ ਆਪਣੇ ਨਾਲ ਜੁੜ ਚੁੱਕੇ ਨੇ ਐਡਵੋਕੇਟ ਰਾਜਨ ਸੈਣੀ ਸਾਹਿਬ ਤੇ ਉਹਨਾਂ ਦਾ ਆਪਾਂ ਕਰਦੇ ਹਾਂ ਸਵਾਗਤ ਤੇ ਲਾਈਨਾਂ ਤੁਹਾਡੇ ਲਈ ਵੀ ਖੁੱਲੀਆਂ ਰਹਿਣਗੀਆਂ। +358 44 976 19 ਬਾਰ ਸਟੂਡੀਓ ਦਾ ਨੰਬਰ ਹੈ। ਸਤਿ ਸ੍ਰੀ ਅਕਾਲ ਜੀ ਐਡਵੋਕੇਟ ਰਾਜਨ ਸੈਣੀ ਸਾਹਿਬ ਜੀ ਨੂੰ ਜੀ ਸਵਾਗਤ ਹੈ ਜੀ।
2: ਭਾਰਤ ਸਾਹਿਬ ਸਤਿ ਸ੍ਰੀ ਅਕਾਲ ਜੀ ਤੇ ਸਰੋਤਿਆਂ ਨੂੰ ਵੀ ਸਤਿ ਸ੍ਰੀ
3: ਅਕਾਲ। ਸਤਿ ਸ੍ਰੀ ਅਕਾਲ ਜੀ ਨੂੰ ਜੀ ਸੈਣੀ ਸਾਹਿਬ ਕੀ ਹਾਲ ਚਾਲ ਨੇ ਜੀ?
2: ਭਾਰਤ ਸਾਹਿਬ ਆਵਾਜ਼ ਠੀਕ ਆ ਰਹੀ ਜੀ?
3: ਹਾਂਜੀ ਹਾਂਜੀ ਬਹੁਤ ਵਧੀਆ ਜੀ।
2: ਠੀਕ ਹੈ ਸਰ
3: ਜੀ।
2: ਸਰ ਬੇਨਤੀ ਇਹ ਹੈਗੀ ਆ ਕਿ ਮੈਂ ਪ੍ਰੋਗਰਾਮ ਦੇ ਸ਼ੁਰੂ ਦੇ ਵਿੱਚ ਹੀ ਤਾਂ ਪਹਿਲਾਂ ਸਭ ਤੋਂ ਪਹਿਲਾਂ ਅਬਦੁਲ ਕਲਾਮ ਜੀ ਨੂੰ ਸ਼ਰਧਾਂਜਲੀ ਦਊਂਗਾ।
3: ਜੀ
2: ਇਹੋ ਜਿਹੇ ਜਿਹੜੇ ਕਿ ਸਾਡੇ ਦੇਸ਼ ਦੇ ਪੁੱਤਰ, ਮੈਂ ਉਹਨਾਂ ਨੂੰ ਇਹ ਮਤਲਬ ਜਿਹੜਾ ਹੈਗਾ ਆ ਸ਼ਬਦ ਕਹਿ ਕੇ ਸੰਬੋਧਨ ਕਰੂੰਗਾ,
3: ਜੀ
2: ਕਿਉਂਕਿ ਉਹਨਾਂ ਬੰਦਿਆਂ ਦੇ ਨਾਲ ਹੀ ਸਾਡੇ ਦੇਸ਼ ਦੀ ਐਗਜ਼ਿਸਟੈਂਸ ਆ।
3: ਜੀ
2: ਇਹੋ ਜਿਹੇ ਬੰਦੇ ਜਿਨ੍ਹਾਂ ਨੇ ਆਪਣੇ ਜੀਵਨ ਦੇ ਵਿੱਚ ਸਵਾਏ ਦੇਸ਼ ਸੇਵਾ ਤੋਂ ਬਗੈਰ ਸੋਚਿਆ ਹੀ ਕੁਛ ਨਹੀਂ,
3: ਕੁਛ ਨਹੀਂ ਸੋਚਿਆ ਜੀ, ਬਿਲਕੁਲ ਹੈ ਜੀ।
2: ਦੇਖੋ ਅੱਜ ਜੀ ਅਸੀਂ ਥੋੜੇ ਸਿਕਿਉਰਡ ਹੈਗੇ ਆ, ਦੈਟ ਇਜ਼ ਡਿਊ ਟੂ ਉਹਨਾਂ ਬੰਦਿਆਂ ਦੀ ਕੰਟਰੀਬਿਊਸ਼ਨ ਦੇ।
3: ਜੀ
2: ਉਹਨਾਂ ਨੇ ਦੇਸ਼ ਦੇ ਵਾਸਤੇ ਬਹੁਤ ਕੁਛ ਕੀਤਾ ਸਰ,
3: ਜੀ
2: ਆਪਣੀ ਜ਼ਿੰਦਗੀ ਨੂੰ ਮਤਲਬ ਜਿਹੜਾ ਹੈਗਾ ਆ ਉਹਦਾ ਤਿਆਗ ਕੀਤਾ ਜੀ, ਆਪਣੇ ਸੁੱਖਾਂ ਦਾ ਤਿਆਗ ਕਰਕੇ
3: ਜੀ
2: ਤੇ ਉਹਨਾਂ ਨੇ ਦੇਸ਼ ਨੂੰ ਇਸ ਮੁਕਾਮ ਤੇ ਪਹੁੰਚਾਇਆ।
3: ਜੀ
2: ਇੱਥੇ ਤੱਕ ਕਿ ਉਹਨਾਂ ਦੀ ਵਰਕਿੰਗ ਦੇ ਉੱਤੇ ਫਿਲਮਾਂ ਵੀ ਬਣੀਆਂ,
3: ਜੀ
2: ਕਿਹੜੇ ਤਰੀਕੇ ਨਾਲ ਉਹਨਾਂ ਨੇ ਆਪਣੀ ਆਇਡੈਂਟੀ ਨੂੰ ਕੰਸੀਲ ਕਰਕੇ ਤੇ ਪੋਖਰਨ ਦੇ ਵਿੱਚ ਧਮਾਕੇ ਜਿਹੜੇ ਕੀਤੇ ਸੀ,
3: ਜੀ
2: ਜਿਹਦੇ ਨਾਲ ਕਿਉਂਕਿ ਪੂਰੀ ਦੁਨੀਆਂ ਦੀਆਂ ਅੱਖਾਂ ਤੋਂ ਇਸ ਵੇਲੇ ਬਚਣਾ ਟੈਕਨੋਲੋਜੀ ਦੇ ਖੇਤਰ ਦੇ ਵਿੱਚ ਬੜਾ ਔਖਾ।
3: ਬਹੁਤ ਜੀ, ਅੱਜ ਵੀ ਦੇਖੋ ਆ ਉੱਤਰੀ ਕੋਰੀਆ ਦੀ ਅੱਗੇ ਜਾ ਕੇ ਖਬਰ ਕਰਾਂਗਾ, ਉਹ ਜਿਹੜੀ ਉਹਦੀ ਕਿਮ ਯੋਂਗ ਦੀ ਭੈਣ ਆ ਉਹ ਕਹਿੰਦੀ ਅਸੀਂ ਪਰਮਾਣੂ ਜਿਹੜੀਆਂ ਨੇ ਸਾਡੀਆਂ ਗਤੀਵਿਧੀਆਂ ਨੂੰ ਹੋਰ ਅਪਡੇਟ ਕਰਾਂਗੇ, ਇਹਦੇ ਨਾਲ ਹੀ ਸਾਡਾ ਬਚਾਅ ਹੈ ਜੀ।
2: ਦੇਖੋ ਜੀ ਭੈਣ ਤਾਂ ਪਰ ਮੋਦੀ ਆ ਨਾ, ਫਿਰ ਗੱਲ ਤਾਂ ਆ ਨਾ,
3: ਬਿਲਕੁਲ ਹੈ ਜੀ।
2: ਸੋ ਇਸ ਕਰਕੇ ਡਾਕਟਰ ਕਲਾਮ ਸਾਹਿਬ ਦਾ ਦੇਖੋ ਉਹਨਾਂ ਨੇ ਬੜੀ ਐਜੂਕੇਸ਼ਨ ਦੇ ਉੱਤੇ ਉਹਨਾਂ ਦਾ ਬੜਾ ਫੋਕਸ ਸੀਗਾ, ਉਹਨਾਂ ਨੇ ਬੱਚਿਆਂ ਨੂੰ ਵੀ ਇਹ ਕਿਹਾ ਕਿ ਸਾਇੰਟਿਫਿਕ ਬਣੋ।
3: ਜੀ
2: ਬੜੀਆਂ ਬੜੀਆਂ ਯੂਨੀਵਰਸਿਟੀਜ਼ ਦੇ ਵਿੱਚ ਉਹਨਾਂ ਨੇ ਲੈਕਚਰ ਦਿੱਤੇ।
3: ਜੀ
2: ਜਦੋਂ ਉਹ ਉਹਨਾਂ ਨੂੰ ਚਲੋ ਦੇਸ਼ ਨੇ ਵੀ ਉਹਨਾਂ ਨੂੰ ਨਵਾਜਿਆ ਵੀ ਉਹਨਾਂ ਨੂੰ ਜਿਹੜਾ ਆ ਰਾਸ਼ਟਰਪਤੀ

0: दूर है गया जी,
1: बिल्कुल है
0: उस लॉजिक नु अंडरस्टैंड करना ही साइंस है।
1: बिल्कुल है जी।
0: सो इस करके अब्दुल कलाम जी का तो जड़ा है गया, जिनी सिफत की जाए उन्नी थोड़ी है जी।
1: जी
0: यो जे बंदे जड़े है देश वास्ते जड़े आ वो अपना जीवन ला देंदे है आ, ते उन्हां दा सत्कार भी पूरा रहिंदा है गया जी।
1: जी
0: एहो जिहा शख्सियत ही पूजनियां चाहीदियां है जी। बाकी
1: बिल्कुल
0: नेता तां जिहड़े है उन्हां दा अपना देखो परिवार कोई नहीं सी जी, उन्होंने शादी नहीं कराई
1: ब्याह नहीं
0: इसे
1: कराया जी, बिल्कुल।
0: चक्कर। हाँ जी, मैं देश वास्ते काम कर रहा हाँ।
1: जी
0: ते एक बारी उन्होंने सवाल भी किया गया भी तुसी मैरिज नहीं कराई, वो
1: जी
0: कहते मैं चाहता ही नहीं सी कि मेरी कोई कमजोरी होंगी पे जा इदा करके मैं मेरे घर चो कोई गल लीक होंगी।
1: बिल्कुल है जी।
0: हाँ जी,
1: नाले
0: सो
1: देखो
0: इस
1: असल
0: करके
1: ते विच तां
0: जरा
1: सैनी साहब आत्मनिर्भर बहुत वड्डे पद्धर दे उत्ते इन्हां ने बनाया, चाहे डॉक्टरी देखो पहले समयां दे विच, उन्हां समयां दे विच जदों जिहड़ा दिल दे विच स्टंट पाउण दे लई वी हार्ट ऑपरेट कीता जांदा सी, तां ओह वी बाहरले मुल्क तों जिहड़ा सीगा घट्टो घट नहीं 75,000 रुपए दे विच मिलदा सीगा। ते उहनां ने अपने राजू स्टेंट बनाया जो कि रल के मार ਉਹਨਾਂ ਦੇ ਨਾਲ ਕਲਾਮ ਰਾਜੂ ਦੇ ਨਾਲ, ਤੇ ਉਹ ਫਿਰ ਜਿਹੜਾ ਜੀ ਦੇਸ਼ ਦੇ ਲਈ 11,000 ਰੁਪਏ ਦੇ ਵਿੱਚ ਮਿਲਣ ਲੱਗ ਗਿਆ ਜੀ। ਇਹ ਅਸਲ ਦੇ ਵਿੱਚ ਆਤਮ ਨਿਰਭਰ ਜੀ ਮੁਲਕ।
0: ਬਿਲਕੁਲ ਜੀ, ਉਹਨਾਂ ਦੇ ਮਤਲਬ ਜਿਹੜਾ ਹੈਗਾ ਮੈਡੀਕਲ ਦੇ ਖੇਤਰ ਦੇ ਵਿੱਚ ਜਿਹੜੇ
1: ਜੀ
0: ਮਰਜ਼ੀ ਖੇਤਰ ਦੇ ਵਿੱਚ ਐਕਚੁਅਲੀ ਉਹ ਉਹਨਾਂ ਦਾ ਟੇਸਟ ਜਿਹੜਾ ਸੀ ਉਹ ਫਿਜਿਕਸ ਸੀਗਾ ਜੀ।
1: ਜੀ
0: ਫਿਜਿਕਸ ਦੇ ਵਿੱਚ ਜਿਹੜੇ ਫੀਨੋਮੀਨੇ ਹੈਗੇ ਆ ਉਹਨਾਂ ਨੇ ਅਕਸਰ ਯੂਜ ਕਰਦੇ ਸੀ,
1: ਬਿਲਕੁਲ
0: ਤੇ ਉਹਨਾਂ ਨੇ ਉਸੇ ਚੀਜ਼ ਨੂੰ ਜਿਹੜਾ ਹੈਗਾ ਆ ਇਨਕਰੇਜ ਕੀਤਾ।
1: ਜੀ
0: ਮੈਡੀਕਲ ਸਾਇੰਸ ਦੇ ਵਿੱਚ ਉਹ ਚਾਹੁੰਦੇ ਸੀਗੇ ਕਿ ਵਧੀਆ ਤੋਂ ਵਧੀਆ ਮਸ਼ੀਨਰੀ ਜਿਹੜੀ ਹੈਗੀ ਆ ਸਾਡੇ ਇੱਥੇ
1: ਜੀ
0: ਆਵੇ ਔਰ ਜਿਹੜੇ ਆ ਲੋਕਾਂ ਦੀ ਜਿਹੜੇ ਆ ਸੇਵਾ ਦੇ ਵਿੱਚ ਲੱਗੇਗੀ।
1: ਬਿਲਕੁਲ
0: ਬਾਕੀ
1: ਹੈ ਜੀ,
0: ਦੇਸ਼ ਨੂੰ ਨਿਊਕਲੀਅਰ ਪਾਵਰ ਬਣਾਉਣ ਦੇ ਵਿੱਚ ਉਸ
1: ਬਹੁਤ ਵੱਡਾ
0: ਬੰਦੇ ਦਾ
1: ਯੋਗਦਾਨ।
0: ਜਿਹੜਾ ਹੈਗਾ ਕੰਟ੍ਰੀਬਿਊਸ਼ਨ ਉਹਨੂੰ ਕਦੀ ਦੇਸ਼ ਜਿਹੜਾ ਮਤਲਬ ਜਿਹੜਾ ਆ ਉਹ ਭੁੱਲ ਨਹੀਂ ਸਕਦਾ,
1: ਬਿਲਕੁਲ ਹੈ
0: ਤੇ ਸਾਡੇ ਇਸ ਮੰਚ ਵੱਲੋਂ ਜਿਹੜਾ ਆ ਉਹਨਾਂ ਨੂੰ ਉਹਨਾਂ ਦੇ ਜਿਹੜਾ ਹੈਗਾ ਆ ਸਦੀਵੀ ਵਿਛੋੜੇ ਦਿਵਸ ਦੇ ਉੱਤੇ ਬਹੁਤ ਬਹੁਤ ਸ਼ਰਧਾਂਜਲੀ ਜੀ।
1: ਬਿਲਕੁਲ ਹੈ ਜੀ
0: ਤੇ ਹੁਣ ਆ ਗਈ ਹੈ ਜੀ ਆਪਾਂ ਪੰਜਾਬ ਤੇ
1: ਜੀ
0: ਸਵਾਈ ਜੇਵਕਾ ਨੂੰ ਜਿਹੜਾ ਹੈਗਾ ਜੀ 20,500 ਰੁਪਏ ਦਾ ਜਿਹੜਾ ਆ ਉਹ ਇਹਨਾਂ ਨੇ ਲੋਲੀਪੋਪ ਦੇ ਦਿੱਤਾ ਹੈ ਜੀ ਪੰਜਾਬ ਸਰਕਾਰ ਨੇ।
1: ਜੀ
0: ਔਰ ਉਹਨਾਂ ਨੇ ਨਾਲ ਵੀ ਕਿਹਾ ਹੈਗਾ ਆ ਜੀ ਕਹਿੰਦੇ ਵੀ ਹੁਣ ਹੜਤਾਲ ਇਹਨਾਂ ਦੀ ਖਤਮ ਆ,
1: ਜੀ ਚੀਮਾ
0: ਪਹਿਲਾਂ
1: ਸਾਹਿਬ
0: ਜਿਹੜਾ
1: ਨਾਲ
0: ਹੈਗਾ
1: ਮੀਟਿੰਗ
0: ਇਹਨਾਂ
1: ਹੋ
0: ਨੂੰ
1: ਗਈ ਹੈ
0: ਦੱਸ
1: ਜੀ, ਹੁਣੇ ਹੋਈ ਹੈ, ਥੋੜਾ ਚਿਰ ਹੀ ਹੋਇਆ ਮੇਰੇ ਖਿਆਲ ਨਾਲ
0: ਹਾਂਜੀ
1: ਜੀ।
0: ਹਾਂਜੀ ਹਰਜੋਤ ਬੈਂਸ ਜੀ ਅਨਾਉਂਸ ਕਰਕੇ ਗਏ ਆ ਜੀ
1: ਜੀ
0: ਇਹ ਜੀ ਤਾਂ ਇਹ ਤਾਂ ਬਾਕੀ ਜਿਹੜਾ ਹੈਗਾ ਆ ਉਹਨਾਂ ਨੇ ਕਹਿੰਦੇ ਜੀ ਭਈ ਪਹਿਲਾਂ ਜਿਹੜਾ ਆ ਇਹਨਾਂ ਨੂੰ 10,500 ਰੁਪਇਆ ਮਿਲਦਾ ਸੀ,
1: ਜੀ
0: ਫੇਰ ਅਸੀਂ ਇਹਨਾਂ ਦਾ ਜਿਹੜਾ ਆ 14,000 ਕੀਤਾ ਜੀ,
1: ਜੀ
0: ਤੇ ਇਹ ਤਾਂ ਪੈਨਸ਼ਨ ਵੀ ਮੰਗਦੇ ਸਾਰਾ ਕੁਛ ਮੰਗਦੇ ਹੈਗੇ ਆ ਜੀ,
1: ਜੀ
0: ਬਟ ਉਹਨਾਂ ਨੇ ਕਿਹਾ ਵੀ ਹਾਂ ਜੀ ਵੀ ਤੁਹਾਨੂੰ ਜਿਹੜਾ ਆ ਅਸੀਂ ਜੋ ਇੱਕ ਰੈਗੂਲਰ ਵਿਅਕਤੀ ਨੂੰ ਪ੍ਰੋਬੇਸ਼ਨ ਪੀਰੀਅਡ ਦੇ ਵਿੱਚ ਸੈਲਰੀ ਮਿਲਦੀ ਆ
1: ਜੀ
0: ਜਾਂ ਤੁਹਾਡੀ ਪੁਲਿਸ ਵਾਲੇ ਨੂੰ
1: ਜੀ
0: ਉਹ ਅਸੀਂ ਜਿਹੜੀ ਹੈਗੀ ਤੁਹਾਨੂੰ ਦਿੰਦੇ ਹੈਗੇ ਆ ਜੀ ਕਿ 20,500 ਰੁਪਇਆ ਜਿਹੜਾ ਆ ਪਰ ਮੰਥ ਇੱਕ ਬੰਦੇ ਨੂੰ ਮਿਲੇਗਾ,
1: ਜੀ
0: ਬਾਕੀ ਇਸ਼ੂ ਜਿਹੜੇ ਹੈਗੇ ਆ ਉਹ ਐਡਰੈਸ ਹੁੰਦੇ ਰਹਿਣਗੇ।
1: ਜੀ
0: ਵਧੀਆ ਆ ਜੀ, ਕੋਈ ਮਤਲਬ ਲਾਈ ਤਾਂ ਸਹੀ, ਇੰਨੀ ਮਹਿੰਗਾਈ ਦੇ ਵਿੱਚ 14,000 ਦੇ ਨਾਲ ਕਿਹੜਾ ਘਰ ਚੱਲਦਾ ਜੀ।
1: ਜੀ
0: ਸੋ ਇਸ ਕਰਕੇ ਆ ਕਿਤੋਂ ਨਾ ਕਿਤੋਂ ਜਿਹੜਾ ਹੈਗਾ ਉਹਨਾਂ ਨੂੰ ਇਸ ਚੀਜ਼ ਦਾ ਬੈਨੀਫਿਟ ਹੋਇਆ ਆ ਜੀ।
1: ਜੀ
0: ਬਾਕੀ ਸਰਕਾਰਾਂ ਜੇ ਚਾਹੁਣ ਤੇ ਜਿਹੜਾ ਹੈਗਾ ਆ ਹੁਣ ਦੇਖੋ ਜੀ ਉਹ ਪੈਨਸ਼ਨ ਦੀ ਵੀ ਮੰਗ ਕਰਦੇ ਆ, ਸਾਨੂੰ ਵੀ ਪਤਾ ਆ ਜੀ ਕਿ ਪੈਨਸ਼ਨਾਂ ਜਿਹੜੀਆਂ ਆ 2004 ਤੋਂ ਬਾਅਦ ਦੀ ਭਰਤੀ ਦੇ ਉੱਤੇ ਕਿਸੇ ਨੂੰ ਵੀ ਪੈਨਸ਼ਨ ਦਿੱਤੀ ਨਹੀਂ ਜਾਂਦੀ ਜੀ।
1: ਜੀ
0: ਸੋ ਜਿਹੜਾ ਆ ਉਹ ਜੇ ਕਿਸੇ ਨੂੰ ਪੈਨਸ਼ਨ ਲੱਗਦੀ ਹੈਗੀ ਆ ਤੇ ਜਿਸ ਤਰੀਕੇ ਨਾਲ ਬੁਢਾਪਾ ਪੈਨਸ਼ਨ ਆ ਜਾਂ ਵਿਧਵਾ ਪੈਨਸ਼ਨ ਆ
1: ਜੀ
0: ਉਹਨਾਂ ਉਸ ਹੈਡ ਥੱਲੇ ਜਾ ਕੇ ਤੇ ਉਹਨਾਂ ਨੂੰ ਲੱਗ ਜਾਂਦੀ ਆ, ਉਹ ਦੈਟ ਇਜ਼ ਵੈਰੀ ਨੋਮੀਨਲ, ਉਹ
1: ਬਿਲਕੁਲ
0: ਬਹੁਤ
1: ਹੈ
0: ਛੋਟੀ ਰਕਮ ਹੁੰਦੀ ਆ ਜੀ, ਉਹ
1: ਜੀ
0: ਬਹੁਤ ਛੋਟੀ ਰਕਮ ਹੁੰਦੀ ਆ। ਜਿਹੜੀ ਰੈਗੂਲਰ ਪੈਨਸ਼ਨ ਜਿੱਦਾਂ ਆਪਾਂ ਜਿਹੜਾ ਹੈਗਾ ਆ ਪੁਰਾਣੇ ਸਮਿਆਂ ਦੇ ਵਿੱਚ ਦੇਖਦੇ ਹੁੰਦੇ ਸੀਗੇ ਜੀ ਵੀ ਜਿੱਦਾਂ ਜਿੰਨੀ ਕੁ ਤਨਖਾਹ ਹੁੰਦੀ ਸੀ ਉਹ ਤੋਂ ਅੱਧੇ ਪੈਸੇ ਲੱਗ ਜਾਂਦੇ ਸੀ, ਹੌਲੀ ਹੌਲੀ ਇੰਕਰੀਮੈਂਟ ਹੋ ਕੇ ਲੱਗ ਕੇ ਉਹ
1: ਜੀ
0: ਉਸ ਤਨਖਾਹ ਨਾਲੋਂ ਵੀ ਵੱਧ ਜਾਂਦੇ ਸੀ ਜੀ। ਇਹੋ ਜਿਹੇ ਉਹੋ ਜਿਹੀ ਪੈਨਸ਼ਨ ਯੋਜਨਾ ਦੀ ਵੀ ਗੱਲ ਨਹੀਂ ਕਰਦੇ ਜੀ,
1: ਜੀ
0: ਇਹ ਤਾਂ ਕੰਪਨਸੇਟ ਕਰਨਗੇ ਜੀ ਵੀ ਹਾਂ ਠੀਕ ਹੈ ਜੀ ਜੇ ਕੋਈ ਕਮਿਟਮੈਂਟ ਕਰਨਗੇ ਜੀ।
1: ਜੀ
0: ਹਾਂ ਜੀ, ਸੋ
1: ਵੈਸੇ ਅੱਜ
0: ਦੂਜੇ
1: ਸੁਖਬੀਰ
0: ਆ ਗਏ
1: ਸਿੰਘ ਬਾਦਲ
0: ਹੈਗੇ
1: ਵੀ ਜਾ ਕੇ ਆਏ ਨੇ, ਮਿਲ ਕੇ ਆਏ ਨੇ ਜੀ ਜ਼ਖਮੀਆਂ ਨੂੰ।
0: ਸਰ ਦੇਖੋ ਰਾਜਨੀਤਿਕ ਲੋਕ ਜਿਹੜੇ ਹੁੰਦੇ ਆ ਇਹ ਹਰ ਇੱਕ ਜਗ੍ਹਾ ਤੋਂ ਵੋਟ ਭਾਲਦੇ ਹੁੰਦੇ ਆ, ਜਾਂਦੇ ਆ ਉੱਥੇ ਜਾ ਕੇ ਹੌਸਲਾ ਦਿੰਦੇ ਹੈਗੇ ਆ
1: ਜੀ।
0: ਉਹ ਕਿਸੇ ਨੇ

0: ਸਾਨੂੰ ਕਿਆ ਕਹਿੰਦਾ ਬੀਬੀ, ਕਿਸੇ ਸਾਧੂ ਨੇ ਪੁੱਛਿਆ ਕਹਿੰਦਾ ਬੀਬੀ ਤੇਰਾ ਸਾਨ ਬੜਾ ਵਧੀਆ ਆ, ਉਹ ਕਹਿੰਦੀ ਰੰਡੀ ਵੀ ਇਹਦੀ ਕੀਤੀ ਆ ਜੀ। ਸੋ ਇਸ ਕਰਕੇ ਜਿਹੜਾ ਹੈਗਾ ਆ, ਜੇ ਉਹ ਚੰਗੇ ਹੁੰਦੇ, ਪਿਛਲੇ ਚੰਗੇ ਹੁੰਦੇ ਤੇ ਸਾਰੇ ਇਸ਼ੂ ਜਿਹੜੇ ਐਡਰੈਸ ਕਰਕੇ ਜਾਂਦੇ ਜੀ, ਉਹ
1: ਬਿਲਕੁਲ
0: ਨਹੀਂ ਸੀ ਕਰਦੇ ਤੇ ਇਸੇ ਪਿੱਛੋਂ ਇਹ ਲਿਆਂਦੇ ਸੀ ਜੀ। ਇਹਨਾਂ ਦੇ ਵੀ 4.5 ਸਾਲ ਨਿਕਲ ਗਏ ਤੇ
1: ਜੀ
0: ਹੁਣ ਜਿਹੜਾ ਹੈਗਾ ਆ ਲੋਕਾਂ ਕੀ ਉਮੀਦ ਕਰਨਗੀ, ਉਹ
1: ਜੀ
0: ਵੀ ਇਹ ਉਹ ਓਪਨਲੀ ਕਹਿੰਦੇ ਆ ਸਰ, ਉਹ ਇਸ ਚੀਜ਼ ਦੇ ਉੱਤੇ ਲੁਕ ਲਗਾ ਕੇ ਨਹੀਂ ਕਹਿੰਦੇ।
1: ਜੀ
0: ਕਹਿੰਦੇ ਅਸੀਂ 4.5 ਸਾਲ ਤੱਕ ਵੇਟ ਕੀਤੀ ਤੇ ਹੁਣ ਸਾਨੂੰ ਇਹ ਸੀਗਾ ਵੀ ਜੇ ਹੁਣ ਅਸੀਂ ਚੁੱਪ ਰਹਿ ਗਏ ਤੇ ਫੇਰ ਅਸੀਂ 4 ਸਾਲਾਂ ਚ ਜਾਵਾਂਗੇ, ਕਿਉਂਕਿ
1: ਜੀ
0: ਸਿਆਸਤਦਾਨ ਕੋਈ ਵੀ ਆ ਜਾਏ ਉਹਨੇ
1: ਬਿਲਕੁਲ
0: ਜਿਹੜਾ ਕੰਮ ਕਰਨਾ ਹੁੰਦਾ ਜਾਂ ਵੋਟਾਂ ਦੇ ਨੂੰ ਮੁੱਖ ਰੱਖ ਕੇ ਕਰਨਾ ਹੁੰਦਾ ਜੀ।
1: ਜੀ
0: ਸੋ ਇਸ ਕਰਕੇ ਉਹਨਾਂ ਨੇ ਇਸ ਵੇਲੇ ਆਪਣੀ ਜਿਹੜੀ ਆ ਵਾਇਸ ਜਿਹੜੀ ਆ ਉਹਨੂੰ ਅਲਾਰਮਿੰਗ ਸਟੇਜ ਤੇ ਲਿਆਂਦਾ ਆ ਜੀ,
1: ਜੀ
0: ਤੇ ਉਹਦੇ ਕਰਕੇ ਸ਼ਾਇਦ ਸਰਕਾਰ ਜਿਹੜੀ ਆ ਤੇ ਉਹਦੇ ਨਾਲ ਉਹਨਾਂ ਦਾ ਤਾਂ ਸਮਝੌਤਾ ਹੋ ਜਾਊਗਾ ਜੀ।
1: ਜੀ
0: ਬਾਕੀ ਆ ਗਿਆ ਜੀ ਤੁਹਾਡੇ ਪੰਜਾਬ ਦੇ ਵਿੱਚ ਜਿਸ ਚੀਜ਼ ਦਾ ਡੀਂਗਾ ਮਾਰਦੇ ਸੀਗੇ ਜੀ ਵੀ ਆਮ ਆਦਮੀ ਕਲੀਨਿਕ ਬਣਾਏ ਜੀ,
1: ਜੀ
0: ਆਮ ਆਦਮੀ ਕਲੀਨਿਕ ਵਾਲੇ ਵੀ ਹੜਤਾਲ ਤੇ ਆ ਗਏ ਆ ਜੀ।
1: ਉਹ ਤਾਂ ਹੈਰਾਨਗੀ ਹੁੰਦੀ
0: ਤੁਸੀਂ
1: ਹੈ ਜੀ,
0: ਦੇਖੋ
1: 11 ਰੁਪਏ ਬੰਦੇ ਹੁੰਦੇ, 12 ਰੁਪਏ ਬੰਦਾ ਜੀ ਦੇਖਣ ਲੱਗੇ।
0: ਦੈਟ ਵਾਸ ਮੈਡੀਕਲ ਅਸਿਸਟੈਂਟ, ਉਹ
1: ਜੀ
0: ਮੈਡੀਕਲ ਅਸਿਸਟੈਂਟ ਸੀ ਸਰ।
1: ਅੱਛਾ ਜੀ,
0: ਜਿੱਦਾਂ ਆਪਾਂ ਮਤਲਬ ਕੋਈ ਨਰਸਿੰਗ ਹੁੰਦੀ ਹੈ ਜੇ ਨਰਸ ਹੁੰਦੀ ਆ ਉਹ ਅੰਦਰ ਜਾਂਦੀ ਹੈ ਜਾਂ ਉਹ ਮੈਡੀਕਲ ਅਸਿਸਟੈਂਟ ਦਾ ਦਰਜਾ ਦਿੱਤਾ ਆ, ਉਹ 11 ਰੁਪਏ ਪਰ ਪੇਸ਼ੈਂਟ ਤਾਂ ਉਹਦੇ ਨਾਮ ਉਹਨੂੰ ਮਿਲਦੇ ਆ ਜੀ।
1: ਜੀ
0: ਏਦਾਂ ਹੀ ਸੈਲਰੀ ਮਿਲਦੀ ਆ ਸਰ, ਸੈਲਰੀ ਮਿਲਦੀ ਹੈਗੀ ਆ ਡਾਕਟਰ ਨੂੰ, ਉਹ ਕੰਟ੍ਰੈਕਟ ਬੇਸ ਦੇ ਉੱਤੇ ਮਿਲਦੀ ਹੈਗੀ ਆ ਜੀ, ਦਿਹਾੜੀ ਦੇ ਹਿਸਾਬ ਨਾਲ ਜੀ ਇੱਕ ਕਿਸਮ ਦਾ।
1: ਜੀ
0: ਸੋ ਇਟ ਇਜ਼ ਵੈਰੀ ਡੈਰੀਵੇਟਰੀ ਸਰ, ਇਹ ਮਤਲਬ ਬਹੁਤ ਜ਼ਿਆਦਾ ਹੈਗਾ ਆ ਕਿ ਇਹਦੇ ਆਤਮ ਸਨਮਾਨ ਨਾਲ ਜਿਹੜਾ ਖੇਡਣ ਵਾਲੀ ਗੱਲ ਆ ਜੀ।
1: ਜੀ
0: ਕਰੋੜਾਂ ਰੁਪਈਏ ਲਾ ਕੇ ਪੜ੍ਹਾਈਆਂ ਸਰ, ਪੜ੍ਹਾਈ ਕੋਈ ਵੀ ਆ ਭਾਈ ਸਾਹਿਬ, ਤੁਸੀਂ ਮਤਲਬ ਜਿਹੜਾ ਹੈਗਾ ਆ ਬਿਕੋਜ਼ ਯੂ ਆਰ ਇਨ ਫਿਨਲੈਂਡ, ਤੁਸੀਂ ਇੱਥੇ ਆ ਕੇ ਦੇਖੋ ਸਰ, ਪੜ੍ਹਾਈ ਤਾਂ ਇੱਕ ਮੈਟ੍ਰਿਕ ਦੀ, ਜੇ ਤੁਸੀਂ ਜਿਹੜਾ ਹੈਗਾ ਨਾ ਮਤਲਬ ਪ੍ਰਾਈਵੇਟ ਸਕੂਲ ਤੋਂ ਕਰਾਉਣੀ ਹੋਵੇ
1: ਜੀ
0: ਤੇ ਬੰਦੇ ਦਾ ਪਸੀਨਾ ਨਿਕਲ ਜਾਂਦਾ
1: ਜੀ ਸਾਹਿਬ, ਇੱਕ ਬੱਚਾ
0: ਤੋਂ
1: ਘੱਟੋ ਘੱਟ 80,000 ਪੈਂਦਾ ਜੀ ਮਹੀਨੇ, ਦੇਖ ਲਓ ਜੇ ਨਾ ਘੱਟੋ ਘੱਟ ਨਹੀਂ ਜੀ, ਤੇ ਬਹੁਤ ਮਹਿੰਗਾ ਆ ਤੇ ਘੱਟੋ ਘੱਟ ਜਿਹੜੀਆਂ ਸਕੂਲਾਂ ਕਾਲਜਾਂ ਦੀਆਂ ਜਿਹੜੀਆਂ ਫੀਸਾਂ ਹੈਗੀਆਂ ਆਪਣੀਆਂ ਅਪ ਡਾਊਨ ਕਰਨ ਦੀਆਂ, ਉਹ ਹੀ ਘੱਟੋ ਘੱਟ ਨਹੀਂ, ਜੇ ਸਿੱਧੀ ਬਸ ਕਾਲਜ ਦੇ ਵਿੱਚ ਹੀ ਲਵਾਉਣੀ ਆ ਤਾਂ ਤੁਸੀਂ 60,000 ਰੁਪਇਆ ਮੰਗਦੇ ਆ ਜੀ 3 ਮਹੀਨਿਆਂ ਦਾ।
0: ਪਰ ਐਸਾ ਬੇਟਾ ਬੇਟਾ ਪੜ੍ਹਦਾ ਹੁੰਦਾ ਸੀ ਨਾ ਜਦੋਂ, ਤੇ ਉਹ ਮੈਂ ਨਾਲ ਏਦਾਂ ਕਰਕੇ ਕਿ ਇੱਕਦਮ ਮੈਂ ਕਚਹਿਰੀਓਂ ਆਇਆ ਤੇ ਉਹ ਘਰ ਬੈਠਾ, ਮੈਂ ਗਿਆ ਨੀ, ਉਹ ਅੱਜ ਮੇਰਾ ਮੂਡ ਹੈ ਨੀ, ਉੱਥੇ ਕਲਾਸਾਂ ਘੱਟ ਲੱਗਣੀਆਂ, ਮੈਂ ਗਿਆ ਨੀ। ਮੈਂ ਕਿਹਾ ਮੈਨੂੰ ਤਾਂ 2500 ਪੈ ਗਿਆ, ਮੈਂ ਕਿਹਾ ਤੇਰੀ ਇੱਕ ਦਿਨ ਦਾ ਜਿਹੜਾ ਹੈਗਾ ਆ 2500 ਰੁਪਇਆ ਪੈਂਦਾ, ਮੈਨੂੰ ਇਹ ਤਾਂ ਦੱਸਿਆ ਗਿਆ ਵੀ ਹਾਂ ਭਾਈ ਤੂੰ ਉੱਥੋਂ 2500 ਦਾ ਕਿਉਂ ਕੀ ਗਿਆਨ ਲੈ ਕੇ ਆਇਆ
1: ਜੀ।
0: ਹਾਂਜੀ, ਤੂੰ ਇਸ ਕਰਕੇ ਜਿਹੜਾ ਹੈਗਾ ਆ ਇਹ ਹੋਣਾ ਚਾਹੀਦਾ ਹੈਗਾ, ਅਕਾਊਂਟੇਬਲ ਕਿਸੇ ਨੂੰ ਤਾਂ ਹੋਣਾ ਪਊਗਾ ਨਾ ਜੀ।
1: ਜੀ
0: ਪਰ ਲੋਕਾਂ ਦਾ ਹਯਾ ਧੱਕਾ ਜੀ ਸਾਰਾ, ਜਿੱਦਾਂ ਮਰਜ਼ੀ ਹੈ
1: ਜੀ।
0: ਜੀ ਸਰ
1: ਜੀ,
0: ਹੋਰ ਭਾਰਤ ਸਭ ਕੋਈ ਪੰਜਾਬ ਦੀ
1: ਕਾਂਗਰਸ ਵਾਲੇ ਅਸਤੀਫਾ ਮੰਗੀ ਜਾਂਦੇ ਆ ਆਪਣੇ ਸੀਐਮ ਮਾਨ ਸਾਹਿਬ ਦਾ, ਕਹਿੰਦੇ ਪੇਪਰ ਪੂਪਰ ਲੀਕ ਹੋਏ ਨੇ ਬਾਬਾ ਫਰੀਦ ਯੂਨੀਵਰਸਿਟੀ ਦਾ ਵੀ, ਕਾਫੀ ਪ੍ਰਗਟ ਸਿੰਘ ਉਹਨਾਂ ਨੇ ਵੀ ਜ਼ਿਕਰ ਕੀਤਾ।
0: ਦੈਟਸ ਆਲ ਰਬੇ, ਦੇ ਆਰ ਮਤਲਬ ਸੀਕਿੰਗ देयर ਓਨ ਡੋਮੇਨ, ਉਹ ਕੀ ਕਹੇਗਾ ਜੀ ਚੱਕਰ ਕੀ ਆ ਜੀ, ਰਾਜਾ ਵੜਿੰਗ ਤੇ ਦੋਸ਼ ਲੱਗੇ ਆ ਜੀ ਹੁਣ ਤੱਕ ਕਿ ਭਾਈ ਉਹ ਰਣ ਕੇ ਖੇਡਦੇ ਆ ਜੀ।
1: ਜੀ
0: ਹੁਣ ਵੀ ਉਹ ਜਿਹੜਾ ਹੈਗਾ ਆ ਮਾਂ ਭਗਵੰਤ ਮਾਨ ਨੂੰ ਜਦੋਂ ਬੜਕ ਮਾਰਦੇ ਆ ਤੇ ਪਿੱਛੇ ਜੀ ਕਹਿ ਦਿੰਦੇ ਹੈਗੇ ਆ ਜੀ, ਪਤਾ ਲੱਗ ਜਾਏ ਵੀ ਮੈਂ ਜਿਹੜਾ ਹੈਗਾ ਪਿੱਛੋਂ
1: ਭਗਵੰਤ ਮਾਨ ਜੀ ਅਸਤੀਫਾ ਦੇਣਾ ਜੀ।
0: ਹਾਂ ਉਹ ਜੀ ਉਹ ਸਰ ਜਿਹੜਾ ਹੈਗਾ ਆ ਉਹ ਤਾਂ ਕਰਕੇ ਹੈਗਾ ਆ ਜੀ, ਬਟ ਉਹਨਾਂ ਦੇ ਅਸਤੀਫੇ ਨਾਲ ਮਾਨ ਸਾਹਿਬ ਦੇ ਅਸਤੀਫੇ ਨਾਲ ਕੀ ਹੋਜੂਗਾ, ਕੀ ਪ੍ਰੋਬਲਮ ਰਿਜੋਲਵ ਹੋਜੂਗੀ ਜੀ।
1: ਜੀ
0: ਨੋ ਡਾਊਟ ਕਿ ਇੱਥੇ ਪੰਜਾਬ ਦੇ ਵਿੱਚ ਤੇ ਉੱਥੇ ਦਿੱਲੀ ਦੇ ਵਿੱਚ ਦੋਨੇ ਪਾਸੇ ਜਿਹੜੇ ਬੰਦੇ ਰਿਜ਼ਾਈਨ ਸੀਕਰਸ ਹੈਗੇ ਆ ਉਹਨਾਂ ਦਾ ਆਪਣਾ ਵੀ ਮਤਲਬ ਐਟੀਟਿਊਡ ਜਿਹੜਾ ਆ ਕੋਈ ਬਹੁਤਾ ਵਧੀਆ ਜਾਂ ਪਾਸਟ ਹਿਸਟਰੀ ਕੋਈ ਬਹੁਤੀ ਵਧੀਆ ਰਹੀ ਨਹੀਂ
1: ਜੀ। ਨਾਲੇ ਸੈਣੀ ਸਾਹਿਬ ਇੱਕ ਗੱਲ ਹੋਰ ਵੀ ਮੈਂ ਸੋਚਦਾ ਸੀ, ਚਲੋ ਹੋ ਸਕਦਾ ਮੇਰੇ ਵਿਚਾਰ ਵੱਖਰੇ ਹੋ ਸਕਦੇ ਆ, ਮੈਂ ਚਲੋ ਪੋਸਟ ਵੀ ਇੱਕ ਪੜ੍ਹ ਰਿਹਾ ਸੀਗਾ, ਕਹਿੰਦੇ ਨੇ ਕਿ ਲੰਬੜਦਾਰ ਮਰ ਗਿਆ ਤੇ ਹੁਣ ਨੰਬਰਦਾਰੀ ਉਸਦੇ ਮੁੰਡੇ ਨੂੰ ਮਿਲ ਗਈ, ਪਰਨਾਲਾ ਉੱਥੇ ਦਾ ਉੱਥੇ ਹੀ ਹੈ ਜੀ, ਤੇ ਮਸਲਾ ਚਿਹਰੇ ਨਹੀਂ ਸਮਾਂ ਕਿ ਪੋਲਸੀ ਬਦਲਣ ਦਾ ਹੋਣਾ ਚਾਹੀਦਾ, ਜਿਵੇਂ ਕੋਕਰਾਜਾ ਨੇ ਵੱਡੇ ਪੱਧਰ ਦੇ ਉੱਤੇ ਜਸ਼ਨ ਵੀ ਮਨਾਇਆ ਸਾਰਾ ਕੁਝ ਕੀਤਾ, ਕਿ ਉਹ ਸਾਰਾ ਕੁਝ ਸਿਸਟਮ ਚੇਂਜ ਹੋ ਗਿਆ ਜੀ।
0: ਨਹੀਂ ਪਰ ਐਸਾ ਉਹ ਗੱਲ ਏਦਾਂ ਹੈਗੀ ਏ, ਉਹ ਤਾਂ ਟੈਂਪਰੇਰੀ ਜਿਹੜਾ ਹੈਗਾ ਆ ਕਿ ਆਪਣੇ ਮਨ ਨੂੰ ਸਮਝਾਉਣ ਦੀ ਗੱਲ ਆ,
1: ਜੀ
0: ਬਾਕੀ ਤਾਂ ਜਿਹੜਾ ਹੈਗਾ ਆ ਕੋਈ ਵੀ ਚੱਕਰ ਏਦਾਂ ਦੇ ਨਹੀਂ ਹੁੰਦਾ ਹੈਗਾ ਜੀ ਵੀ ਕਿਸੇ ਇੱਕ ਬੰਦੇ ਦੇ ਜਾਣ ਨਾਲ ਜਾਂ ਇਸ ਤਰੀਕੇ ਨਾਲ ਸਿਸਟਮ ਦੇ ਵਿੱਚ ਚੇਂਜ ਆ
1: ਜੀ
0: ਜਾਏਗੀ, ਇਹ ਤਾਂ ਕੋਈ ਗੱਲ ਨਹੀਂ ਹੁੰਦੀ ਜੀ। ਸਿਸਟਮ ਉਦੋਂ ਚੇਂਜ ਹੁੰਦਾ ਆ ਸਰ ਜਦੋਂ ਸੋਸਾਇਟੀ ਜਾਂਦੀ ਆ,
1: ਜੀ
0: ਸੋਸਾਇਟੀ ਫੈਡ ਅਪ ਹੋ ਜਾਂਦੀ ਆ, ਉਹਦੇ ਅਕੋਰਡਿੰਗਲੀ ਫਿਰ ਜਿਹੜੇ ਹੈਗੇ ਆ ਸੋਸਾਇਟੀ ਨੂੰ ਲੀਡ ਕਰਨ ਵਾਲੇ ਲੀਡਰ,
1: ਜੀ
0: ਉਹ ਫਿਰ ਉਹਨਾਂ ਨੂੰ ਸਮਝ ਆ ਜਾਂਦਾ ਹੈਗਾ ਜੀ ਕਿ ਹੁਣ ਜਿਹੜਾ ਆ ਵੀ ਸਾਡਾ ਸਰਨਾ ਨਹੀਂ ਬਿਨਾਂ ਕੰਮ ਕੀਤੇ ਤੋਂ,
1: ਜੀ
0: ਨਹੀਂ ਤਾਂ ਆਪਣੇ ਸੁੱਖਾਂ ਤੱਕ ਹੀ ਸੀਮਤ ਰਹਿੰਦੇ ਆ ਜੀ, ਉਹਨਾਂ ਨੂੰ ਕੋਈ ਇੰਟਰਸਟ ਨਹੀਂ ਹੁੰਦਾ ਜੀ ਕਿ ਲੋਕੀ ਜਿਹੜੇ ਆ ਉਹ। ਹੁਣ ਦੇਖੋ ਨਾ ਜੀ, ਕੱਲ ਜਿਹੜਾ ਆ ਸਾਡੇ ਦਸੂਹੇ ਦੇ ਵਿੱਚ ਇੱਕ ਸ਼ਹਿਰੀ ਖੇਤਰ ਦੇ ਵਿੱਚ ਸਾਰੀ ਰਾਤ ਲਾਈਟ ਨਹੀਂ ਆਈ ਜੀ,
1: ਜੀ
0: ਕਾਰਨ ਕੀ ਆ ਜੀ ਕਿ ਛੋਟਾ ਮੋਟਾ ਫਾਲਟ ਪੈ ਜਾਂਦਾ ਆ
1: ਜੀ,
0: ਤੇ ਉਹਦੇ ਵਾਸਤੇ ਵੀ ਬੰਦੇ ਤਾਂ ਬੈਠੇ ਸਟਰਾਈਕ ਤੇ ਜੀ,
1: ਜੀ
0: ਤੁਹਾਡਾ ਮੇਨਟੇਨੈਂਸ ਦਾ ਰੈਗੂਲਰ ਸਟਾਫ ਹੀ ਹੈ ਨਹੀਂ ਗਾ ਜੀ, ਤੁਸੀਂ ਖਤਮ ਕਰਤਾ ਹੌਲੀ ਹੌਲੀ, ਅਬੋਲਿਸ਼ ਕਰ ਦਿੱਤਾ
1: ਜੀ।
0: ਸੋ ਪੰਜਾਬ ਨੂੰ ਤਾਂ ਜਿਸ ਮਤਲਬ ਜਿਹੜਾ ਖੂਹ ਦੇ ਵਿੱਚ ਸੁੱਟਿਆ ਜਾਂਦਾ ਨਾ ਜੀ, ਤੇ ਉਥੋਂ ਜਿਹੜਾ ਨਿਕਲਣ ਦਾ ਕੋਈ ਰਾਹ ਲੱਭ ਨਹੀਂ ਰਿਹਾ ਜੀ।
1: ਜੀ
0: ਬਾਕੀ ਸਰ ਜਿਹੜਾ ਹੈਗਾ ਆ ਨੈਸ਼ਨਲ ਤੁਹਾਡੀ ਜਿਹੜੀਆਂ ਹੈਗੀਆਂ ਆ ਜੀ, ਕਿ ਧਰਮਿੰਦਰ ਪ੍ਰਧਾਨ ਦਾ ਅਸਤੀਫਾ ਹੋ ਗਿਆ, ਮੋਦੀ ਸਾਹਿਬ ਦਾ ਜਾਂ ਸ਼ਾਹ ਸਾਹਿਬ ਨੂੰ ਘੇਰਨਾ ਚਾਹੁੰਦੇ ਹੈਗੇ ਆ ਜੀ, ਜਿਹਦੇ ਬਾਰੇ ਤੁਸੀਂ ਜ਼ਿਕਰ ਕੀਤਾ ਜੀ,
1: ਬਿਲਕੁਲ
0: ਉਹ ਹੁਣ ਇਹ ਆ ਕਿ ਜਿੱਦਾਂ ਪੰਜਾਬ ਦੇ ਵਿੱਚ ਇਹ ਆਤਮਾ ਦੀ ਜਿੱਦਾਂ ਭਗਵੰਤ ਮਾਨ ਦਾ ਅਸਤੀਫਾ ਮੰਗ ਲਿਆ ਜੀ, ਉੱਥੇ ਜਾ ਕੇ ਰਾਜਾ ਵੜਿੰਗ ਹੋਣੀ ਜਿਹੜੇ ਜਾਂ ਅਮਿਤ ਸ਼ਾਹ ਦਾ ਜਾਂ ਪ੍ਰਧਾਨ ਮੰਤਰੀ ਦਾ ਅਸਤੀਫਾ ਮੰਗਣਗੇ ਜੀ। ਬਟ ਸਵਾਲ ਇਹ ਹੈਗਾ ਆ ਕਿ ਜਦੋਂ ਇਹੋ ਜਿਹੀਆਂ ਮੂਵਮੈਂਟਸ ਚੱਲਦੀਆਂ ਆ ਸਰ, ਉੱਥੇ ਲੋਕਾਂ ਦੀ ਵੱਖਰੀ ਵੱਖਰੀ ਸੋਚ ਦੇ ਲੋਕ ਇਕੱਠੇ ਹੋਏ ਹੁੰਦੇ ਆ ਜੀ, ਜਦੋਂ ਇਲੈਕਟੋਰਲ ਪ੍ਰੋਸੈਸ ਦੇ ਵਿੱਚੋਂ ਗੁਜ਼ਰਨਾ ਆ ਸਰ, ਉਦੋਂ ਜਿਹੜਾ ਆ ਜੀ ਲੋਕ ਸਾਰੇ ਆਪਣੀਆਂ ਆਪਣੀਆਂ ਪਾਰਟੀਆਂ ਦੇ ਵਿੱਚ ਵਾਪਸ ਚੱਲ ਜਾਣੇ ਹੈਗੇ ਜੀ, ਤੇ ਉੱਥੋਂ ਆਪਣਾ ਫਿਊਚਰ ਲੱਭਣ ਦੀ ਕੋਸ਼ਿਸ਼ ਕਰਨੀ ਜੀ। ਤੇ ਉਸ ਤੋਂ ਬਾਅਦ ਹੁੰਦਾ ਕਿ ਜਿਹੜੀਆਂ ਅਸਟੈਬਲਿਸ਼ਡ ਪਾਰਟੀਆਂ ਹੁੰਦੀਆਂ, ਜਿਹੜਾ ਕੋਈ ਵਰਕਰ ਜਿਹੜਾ ਆ ਗਰਾਊਂਡ ਤੇ ਪਹਿਲਾਂ ਹੀ ਮੌਜੂਦ ਹੁੰਦਾ ਹੈ ਜੀ, ਉਹ ਫਿਰ ਲੀਡ ਲੈ ਜਾਂਦੀ ਹੈ ਜੀ।
1: ਬਿਲਕੁਲ ਹੈ।
0: ਸੋ ਇਸ ਕਰਕੇ ਇਹ ਤਾਂ ਐਵੇਂ ਮਤਲਬ ਜਿਹੜਾ ਹੈਗਾ ਨਾ, ਦੀਸ ਆਰ ਕਾਲਡ ਦਾ ਡ੍ਰੀਮਸ ਹਾਂਜੀ।
1: ਨਾਲੇ ਇੱਕ ਚੀਜ਼ ਸਾਨੂੰ ਸਭ ਹੋਰ ਵੀ ਲੱਗਦੀ ਹੈ ਮਨ ਦੇ ਵਿੱਚ, ਕਈ ਵਾਰੀ ਸਵਾਲ ਉੱਠਦਾ ਹੈ ਜਦੋਂ ਵੀ ਕੋਈ ਨਾ ਕੋਈ ਪਾਰਲੀਮੈਂਟ ਸੈਸ਼ਨ ਜਾਂ ਵਿਧਾਨ ਸਭਾ ਸੈਸ਼ਨ ਕਹਿ ਲਓ, ਪੰਜਾਬ ਦੀਆਂ ਵਿਧਾਨ ਸਭਾ ਦੀ ਗੱਲ ਕਰ ਲਓ, ਕੋਈ ਨਾ ਕੋਈ ਮੁੱਦਾ ਪਹਿਲਾਂ ਹੀ ਐਡਾ ਕੁ ਵੱਡਾ ਉਭਾਰ ਦਿੱਤਾ ਜਾਂਦਾ ਕਿ ਉਹ ਸਾਰਾ ਹੀ ਰੋਲੇ ਗੋਲੇ ਦੇ ਵਿੱਚ ਸੈਸ਼ਨ ਜਿਹੜਾ ਮਤਲਬ ਕਿ ਪਤਾ ਹੀ ਨਹੀਂ ਲੱਗਦਾ, ਉਹਦੇ ਵਿੱਚ ਰੋਲੇ ਗੋਲੇ ਦੇ ਵਿੱਚ ਹੀ ਨਿਬੜ ਜਾਂਦਾ ਜੀ। ਆ ਹੁਣ ਵੀ ਦੇਖੋ ਇਹ ਮੁੱਦਾ ਅਜੇ ਵੀ ਚੱਲੀ ਜਾਂਦਾ, 6ਵਾਂ ਦਿਨ ਹੈ ਜੀ, ਸੰਸਦ ਚੱਲੇਗੀ, ਮੌਨਸੂਨ ਸੈਸ਼ਨ, ਲੋਕ ਦੇਖ ਰਹੇ ਨੇ ਲੋਕਾਂ ਦੇ ਲਈ ਜਿਹੜੇ ਬਿੱਲ ਆਉਣੇ ਨੇ ਜਾਂ ਚੰਗੇ ਸਟੈਪ ਲੈਣੇ ਨੇ ਜਾਂ ਹੋਰ ਸਾਰੀਆਂ ਚੀਜ਼ਾਂ ਨੇ। ਚਲੋ ਇਹ ਮੁੱਦਾ ਹੈਗਾ ਜ਼ਰੂਰ ਹੈ, ਨੀਟ ਦਾ ਪੇਪਰ ਦਾ, ਉਹਦੇ ਉੱਤੇ ਕਾਰਵਾਈ ਹੋਈ ਹੈ, ਹੋਰ ਸਾਰੀਆਂ ਚੀਜ਼ਾਂ ਹੋਈਆਂ ਨੇ, ਉਹ ਆਖਰ ਦੇ ਵਿੱਚ ਵੀ ਮਤਲਬ ਕਿ ਬਾਅਦ ਦੇ ਵਿੱਚ ਵੀ ਜੇ ਉਹ ਸਮਾਂ ਨਹੀਂ ਦੇ ਰਹੇ ਤਾਂ ਹੋਰ ਜਿਹੜੇ ਬਿੱਲ ਨੇ ਜਾਂ ਹੋਰ ਸਾਰੇ ਮੁੱਦੇ ਨੇ ਉਹਦੇ ਉੱਤੇ ਤਾਂ ਚੱਜ ਦੇ ਨਾਲ ਡਿਸਕਸ਼ਨ ਹੋਣੀ ਚਾਹੀਦੀ ਹੈ ਕਿ ਆਖਰੀ ਦਿਨ ਤੱਕ ਇਹੀ ਕਰੀ ਜਾਣਾ।
0: ਪਰ ਸਭ ਦੇਖੋ ਗੱਲ ਇਹਦਾ ਹੈਗੀ ਆ, ਸਿਆਸਤਦਾਨ ਜੋ ਸਾਨੂੰ ਦਿਖਾਉਣਾ ਚਾਹੁੰਦਾ ਆ ਅਸੀਂ ਉਹੀ ਦੇਖ ਸਕਦੇ
1: ਹਾਂ ਜੀ,
0: ਜਿੱਥੇ ਉਹ ਚਾਹੁੰਦਾ ਹੈਗਾ ਕਿ ਅਸੀਂ ਰੁਕ ਜਾਈਏ, ਸਾਡੇ ਵੀ ਆਰ ਕਾਂਟ, ਵੀ ਆਰ ਹੈਲਪਲੈਸ, ਅਸੀਂ ਉਹ ਤੋਂ ਅੱਗੇ ਨਹੀਂ ਜਾ ਸਕਾਂਗੇ
1: ਜੀ।
0: ਸੋ ਇਸ ਕਰਕੇ ਜਿਹੜਾ ਹੈਗਾ ਆ ਇਹ ਤਾਂ ਫਿਲਹਾਲ ਜਿਹੜਾ ਆ ਇਸੇ ਤਰੀਕੇ ਨਾਲ ਸਿਸਟਮ ਬਣਿਆ ਆ ਤੇ ਇਸੇ ਤਰੀਕੇ ਨਾਲ ਚੱਲੀ ਜਾਣਾ ਜੀ। ਇਹਨਾਂ ਦੇ ਮਨ ਦੇ ਵਿੱਚ ਹੈਗਾ ਅਪੋਜੀਸ਼ਨ ਦੇ ਕਿ ਅਸੀਂ ਪਾਰਲੀਮੈਂਟ ਦੇ ਵਿੱਚ ਜਾ ਕੇ ਤੇ ਅਮਿਤ ਸ਼ਾਹ ਨੂੰ ਹੀ ਟਾਰਗੇਟ ਰੱਖੀਏ ਤੇ ਦੈਨ ਉਸ ਤੋਂ ਬਾਅਦ ਜਿਹੜਾ ਆ ਇਹ ਮੰਗ ਕਰੀਏ, ਕਿਉਂਕਿ ਸਰ ਦੇਖੋ ਯੂਥ ਜਿਹੜਾ ਆ ਨਾ ਜੀ ਉਹ ਵਿਹਲਾ ਵੀ ਬਹੁਤ ਆ
1: ਜੀ।
0: ਹੁਣ ਜੇ ਜਿਹੜਾ ਹੈਗਾ ਮੈਂ ਮਤਲਬ ਮੈਂ ਕਦੀ ਵੀ ਕਿਸੇ ਇੱਕ ਇੰਸੀਡੈਂਟ ਨੂੰ ਆਈਸੋਲੇਟਡ ਆਈਜ ਨਾਲ ਨਹੀਂ ਦੇਖਦਾ,
1: ਬਿਲਕੁਲ
0: ਅਲਟੀਮੇਟਲੀ ਹੁੰਦਾ ਵੀ ਏਦਾਂ ਹੀ ਆ ਜੀ ਕਿ ਆਈਸੋਲੇਟਡ ਇੰਸੀਡੈਂਟ ਦੀ ਜੇ ਇੱਕ ਵੀਡੀਓ ਆਉਂਦੀ ਹੈਗੀ ਆ ਤੇ ਉਹ ਤੋਂ ਬਾਅਦ ਜਿਹੜਾ ਹੈਗਾ ਆ ਸਾਰਾ ਜਿਹੜਾ ਹੈਗਾ ਆ ਕਿ ਹਾਂ ਜੀ ਉੱਥੇ ਕੀ ਵਾਪਰਿਆ ਉਹਦੀ ਲਾਈਵ ਟੈਲੀਕਾਸਟ ਵੀ ਦੂਜੇ ਘੰਟੇ ਬਾਅਦ ਆ ਜਾਂਦੀ ਹੈ
1: ਤੇ
0: ਹੁਣ ਕੀ ਚੱਲ ਰਿਹਾ ਜੀ,
1: ਬਿਲਕੁਲ ਹੈ ਜੀ।
0: ਸੋ ਇਸ ਕਰਕੇ ਜਿਹੜਾ ਹੈਗਾ ਕੱਲ ਵੀ ਮੈਂ ਇੱਕ ਸ਼ਬਦ ਜਿਹੜਾ ਆ ਉਹ ਵਰਤਿਆ ਸੀਗਾ ਸ਼ਮੀ ਵਹੀਰ ਜੀ ਦੇ ਪ੍ਰੋਗਰਾਮ ਦੇ ਵਿੱਚ ਅਸ਼ਲੀਲ ਸ਼ਬਦ ਵਰਤਿਆ ਸੀਗਾ ਜੀ, ਵੀ ਹਾਂ ਜੀ ਉਹਨਾਂ ਨੇ ਮਤਲਬ ਮਾਇੰਡ ਕੀਤਾ, ਉਹ ਕਹਿੰਦੇ ਸਰ ਮੈਂ ਕੋਈ ਅਸ਼ਲੀਲ, ਮੈਂ ਕਿਹੜਾ ਅਸ਼ਲੀਲ ਗੱਲ ਕੀਤੀ, ਮੁਕਦਰ ਵੀਰ ਜੀ ਨੂੰ ਉਹਨਾਂ ਨੇ ਵਕੀਲ ਬਣਾ ਕੇ ਭੇਜਿਆ ਸੀਗਾ, ਬਟ ਮੈਂ ਜੋ ਉੱਥੇ ਓਵਰਆਲ ਹੋ ਰਿਹਾ ਸੀਗਾ ਜੀ ਉਹਨੂੰ ਮਤਲਬ ਫੋਕਸ ਕਰਕੇ ਇਹ ਗੱਲ ਕਹੀ ਸੀ। ਹਾਂਜੀ ਜੋ ਉੱਥੇ ਮੈਂ ਇਹੀ ਬੇਨਤੀ ਹੈ ਭਾਰਤ ਸਾਹਿਬ ਕਿ ਮੈਂ ਮਤਲਬ ਜਿਹੜਾ ਹੈਗਾ ਕਿਸੇ ਬੰਦੇ ਨੂੰ ਪੁਆਇੰਟ ਆਊਟ ਨਹੀਂ ਕੀਤਾ ਸੀ, ਮੈਂ ਤਾਂ ਜੋ ਉੱਥੇ ਘਟਨਾ ਵਾਪਰ ਰਹੀ ਹੈ ਜੀ।
1: ਸੈਣੀ ਸਾਹਿਬ ਆਪਾਂ ਜੇ ਦੂਸਰਾ ਬੰਦਾ ਓਦਾਂ ਦਾ ਤਾਂ ਆਪ ਥੋੜੀ ਆਪਾਂ ਖੂਹ ਚ ਛਾਲ ਮਾਰੀ, ਫਿਰ ਉਹਦੇ ਵਿੱਚ ਤੇ ਸਾਡੇ ਵਿੱਚ ਡਿਫਰੈਂਸ ਕੀ ਰਹਿ ਗਿਆ ਨਾ। ਬਿਲਕੁਲ
0: ਭਾਰਤ ਸਾਹਿਬ ਦੇਖੋ ਕੁਛ ਇੱਕ ਪਰਿਵਾਰ ਪੰਜਾਬ ਦੇ ਕੁਛ ਇੱਕ ਬੁੱਧੀਜੀਵੀ ਪੰਜਾਬ ਦੇ ਖੁਸ਼ ਹੋ ਰਹੇ ਆ ਕਿ ਬੱਚੀਆਂ ਉੱਥੇ ਜਾ ਕੇ ਤੇ ਬੋਲਡ ਗੱਲ ਕਰ ਰਹੀਆਂ
1: ਜੀ,
0: ਬਟ ਐਟ ਦ ਸੇਮ ਟਾਈਮ ਜੇ ਮੈਚੋਰਡ ਲੇਡੀ ਜਿਹੜੀ ਆ ਉਹ ਬੋਲਡ ਗੱਲ ਕਰੇਗੀ ਤੇ ਜਿਹੜੀਆਂ ਟੀਨੇਜਰ ਆ ਉਹ ਆਪਣੀ ਲਿਮਿਟ ਪਾਰ
1: ਕਰਨਗੀਆਂ। ਬਿਲਕੁਲ
0: ਸਾਨੂੰ ਇਹੋ ਜਿਹੀ ਚੀਜ਼ ਨੂੰ ਕਦੀ ਵੀ ਐਪਰੀਸ਼ੀਏਟ ਨਹੀਂ ਕਰਨਾ ਚਾਹੀਦਾ ਜਿਹੜੀ ਸਮਾਜਿਕ ਤੌਰ ਤੇ ਮਤਲਬ ਅਸੀਂ ਸੋਚੀਏ ਕਿ ਅਸੀਂ ਪਰਿਵਾਰ ਦੇ ਵਿੱਚ ਜਿਹੜਾ ਬਹਿ ਕੇ ਗੱਲ ਨਾ ਕਰ ਸਕਦੇ ਹੋਈਏ, ਉਹ ਸਾਨੂੰ ਸੋਸਾਇਟੀ ਚ ਵੀ ਓਦਾਂ ਦੀ ਗੱਲ ਨਹੀਂ
1: ਕਰਦੇ। ਸੈਣੀ ਸਾਹਿਬ ਚਮਕੀਲਾ ਵੀ ਸਹੀ ਸੀਗਾ ਜੀ, ਉਹ ਸਾਰੇ ਹੀ ਸਹੀ ਸੀਗੇ, ਫਿਰ ਉਹਨਾਂ ਨੂੰ ਗਲਤ ਥੋੜੀ ਕਹਿ ਸਕਦੇ ਆ, ਉਹ ਕਿਹੜਾ ਸ਼ਲੀਲ ਗੱਲਾਂ ਕਰਦੇ ਸੀ ਜਾਂ ਗੀਤ ਗਾਉਂਦੇ ਸੀ।
0: ਹੁਣ ਇਹ ਚੀਜ਼ ਨੂੰ ਆਪਾਂ ਕਹਿ ਦਈਏ ਜੈਨ ਜੀ ਆ ਜੀ, ਇਹਨਾਂ ਦੀ ਸੋਚ ਬੜੀ ਐਡਵਾਂਸ ਆ, ਦੈਟ ਇਜ਼ ਆਲ ਰਬਿਸ਼। ਇਹ ਅਸੀਂ ਨਾ ਉਹਨਾਂ ਬੱਚਿਆਂ ਨੂੰ ਮਿਸਗਾਈਡ ਕਰਦੇ ਆ ਜਾਂ ਉਹਨਾਂ ਨੂੰ ਇਨਕਰੇਜ ਕਰਕੇ, ਸਾਨੂੰ ਜਿੱਥੇ ਉਹ ਚੰਗਾ ਕਰਦੀ ਉੱਥੇ ਐਪਰੀਸ਼ੀਏਟ ਕਰਨਾ ਚਾਹੀਦਾ, ਜਿੱਥੇ ਮਾੜਾ ਕਰਦੇ ਹੈਗੇ ਨਾ ਜੀ ਉਹਨਾਂ ਨੂੰ ਚੈੱਕ ਵੀ ਕਰਨਾ ਚਾਹੀਦਾ ਕਿਆ ਆਖਿਰ ਸੋਸਾਇਟੀ ਜਿਹੜੀ ਹੈਗੀ ਨਾ ਜੀ ਉਹ ਇਸੇ ਤਰੀਕੇ ਦੇ ਨਾਲ ਹੀ ਬਣਦੀ ਆ ਤੇ ਇਸੇ ਤਰੀਕੇ ਨਾਲ ਹੀ ਚੱਲਦੀ ਆ
1: ਜੀ। ਬਿਲਕੁਲ
0: ਜੀ ਭਰਾ ਸਾਹਿਬ।
1: ਤੇ ਸੈਣੀ ਸਾਹਿਬ ਇੱਕ ਪਾਸੇ 27 ਸਾਲ ਤੋਂ ਕੈਪਟਨ ਸੌਰਭ ਕਾਲੀਆ ਦਾ ਪਰਿਵਾਰ ਬੈਠਾ ਹੈ ਕਿ ਸਾਨੂੰ ਇਨਸਾਫ਼ ਮਿਲੇ, ਉਹ ਵੀ ਰੱਬ ਦੇ ਉੱਤੇ ਭਰੋਸਾ ਰੱਖ ਕੇ ਬੈਠੇ ਹੈ ਕਿ ਅਦਾਲਤਾਂ ਤੋਂ ਸਰਵਉੱਚ ਅਦਾਲਤਾਂ ਦੇ ਜੇ ਇਨਸਾਫ਼ ਨਹੀਂ ਮਿਲਿਆ ਤਾਂ ਘੱਟੋ ਘੱਟ ਰੱਬ ਦੇ ਘਰ ਜਾ ਕੇ ਤਾਂ ਉਹਨੂੰ ਇਨਸਾਫ਼ ਮਿਲੇਗਾ ਮਿਲੇਗਾ। ਪੁੱਤ ਵੀ ਗਵਾਇਆ ਨੌਜਵਾਨ, ਕਾਰਗਿਲ ਦੀ ਲੜਾਈ ਦਾ ਜਦੋਂ ਜ਼ਿਕਰ ਕਰਦੇ ਹਾਂ 19 ਸਾਲਾਂ ਦੇ ਪੁੱਤ ਜਿਹੜੇ ਸ਼ਹੀਦ ਹੋਏ ਨੇ, ਸਾਨੂੰ ਚੇਤਾ ਹੈ ਕਿ ਜਿਹੜੇ ਆਪਣੇ ਟਰਾਂਸਪੋਰਟਾਂ ਹੁੰਦੀਆਂ ਸੀ, ਆਪਣੇ ਕਹਿ ਲਓ ਕਿ ਲੋਕਲ ਵੀ ਹੁੰਦੀਆਂ ਸੀਗੀਆਂ, ਟਰੱਕ ਹੁੰਦੇ ਸੀਗੇ ਦਾਣਾ ਮੰਡੀ ਲਈ ਜਾਂ ਹੋਰ ਸਾਰੇ ਚੀਜ਼ਾਂ ਜੁੜੀਆਂ ਨਾ ਸੀਗੀਆਂ, ਟਰੱਕ ਜੁੜੀਆਂ ਨੇ, ਉੱਥੋਂ ਵੀ ਜਿਹੜਾ ਸਮਾਨ ਜਾਣਾ ਸ਼ੁਰੂ ਹੋ ਗਿਆ ਸੀ ਲੱਦ ਲੱਦ ਕੇ, ਤੇ ਉਹ ਦਿਨ ਅਜੇ ਵੀ ਚੇਤੇ ਆਉਂਦੇ ਆ ਜਦੋਂ 1999-2000 ਦਾ ਸਮਾਂ ਚੇਤੇ ਕਰਦੇ ਹਾਂ। ਤੇ ਦੂਸਰੇ ਪਾਸੇ ਬੰਬੇ ਹਾਈ ਕੋਰਟ ਨੇ ਬੜੇ ਨਰਮ ਜੇ ਸੁਭਾਅ ਦੇ ਨਾਲ ਗਡਕਰੀ ਸਾਹਿਬ ਨੂੰ ਮੈਟਾ ਦੇ ਉੱਤੇ ਜਿਹੜਾ ਸੋਸ਼ਲ ਮੀਡੀਆ ਪਲੇਟਫਾਰਮਾਂ ਦੇ ਉੱਤੇ ਜੋ ਕੁਝ ਕਹਿੰਦੇ E20 ਦੇ ਬਾਰੇ ਇਥਾਨੋਲ ਜਾਂ ਪੈਟਰੋਲ ਦੀ ਗੱਲ ਹੋਈ ਹੈ, ਉਹਨਾਂ ਨੂੰ ਬਦਨਾਮ ਕਰਨ ਦੀ ਜਾਂ ਉਹਨਾਂ ਨੂੰ ਟਾਰਗੇਟ ਕਰਨ ਦੀ ਕੋਸ਼ਿਸ਼ ਕੀਤੀ ਹੈ ਤੇ ਉਹਦੇ ਲਈ ਕੇਸ ਚਲਾਉਣ ਲਈ ਜੀ ਆਗਿਆ ਵੀ ਦੇ ਦਿੱਤੀ ਹੈ। ਤਾਂ ਪਿਛਲੇ 6 ਸਾਲਾਂ ਤੋਂ ਜਿਹੜੇ ਹੈ ਆਪਣੇ ਕੈਪਟਨ ਕਾਲੀਆ ਸੌਰਭ ਕਾਲੀਆ ਉਹਨਾਂ ਦਾ ਕੇਸ ਕਿਸੇ ਦੀਆਂ ਅੱਖਾਂ ਦੇ ਉੱਤੇ ਜਿਹੜਾ ਮਿੱਟੀ ਝਾੜਨ ਨੂੰ ਹੱਥ ਵੀ ਨਹੀਂ ਪਏ ਨੇ ਜੀ।
0: ਪਰ ਦੇਖੋ ਜਿੱਥੇ ਤੱਕ ਕੈਪਟਨ ਸੌਰਭ ਕਾਲੀਆ ਦਾ ਸਰ, ਵੰਸ ਇਟ ਇਜ਼ ਐਸਟੈਬਲਿਸ਼ਡ ਦੈਟ ਹੀ ਇਜ਼ ਨੋ ਮੋਰ
1: ਜੀ,
0: ਹਾਂਜੀ, ਤੇ ਉਹ ਮਤਲਬ ਜਿਹੜਾ ਹੈਗਾ ਜਾਂ ਫਿਰ ਜਦੋਂ ਆਰਮੀ ਨੇ ਮਤਲਬ ਕਹਿਤਾ ਜੀ ਇਹ ਗੱਲ
1: ਜੀ,
0: ਤੇ ਉਹਦਾ ਮਤਲਬ ਇਹ ਹੈਗਾ ਜਾਂ ਕਿ ਹਾਂਜੀ ਉਹ ਬੰਦਾ ਹੁਣ ਦੁਨੀਆਂ ਦੇ ਵਿੱਚ ਨਹੀਂ ਹੈ
1: ਜੀ।
0: ਨੋ ਡਾਊਟ ਕਿ ਆਰਮੀ ਜਿਹੜੀ ਹੈਗੀ ਆ ਉਹ ਆਪਣੇ ਪੱਧਰ ਤੇ ਇਨਵੈਸਟੀਗੇਸ਼ਨ ਕਰਦੀ ਰਹਿੰਦੀ ਹੈਗੀ ਆ ਜੀ। ਹੁਣ ਉਹਨਾਂ ਨੇ ਪਤਾ ਨੀ ਕੀ ਮਤਲਬ ਇਨਸਾਫ ਦੀ ਮੰਗ ਕਰ ਰਿਹਾ ਪਰਿਵਾਰ, ਕਾਹਦੀ ਇਨਸਾਫ ਦੀ ਮੰਗ ਕਰ ਰਿਹਾ। ਦੇਖੋ ਜਨੇਵਾ ਸਮਝੌਤੇ ਦੇ ਵਿੱਚ ਵੀ ਲਿਖਿਆ ਆ ਕਿ ਹਾਂ ਜੀ ਤੁਸੀਂ ਟੋਰਚਰ ਨਹੀਂ ਕਰ ਸਕਦੇ ਜੇ ਬੰਦਿਆਂ ਨੂੰ ਤੁਸੀਂ ਕੈਪਚਰ ਕਰ ਲਿਆ।
1: ਕਹਿੰਦੇ ਕਿ ਜਿਹੜੇ 5 ਸਾਥੀ ਸੀ ਉਸ ਸਮੇਂ ਉਹਨਾਂ ਦੇ ਨਾਲ ਪਾਕਿਸਤਾਨ ਫੌਜ ਦੇ ਵੱਲੋਂ ਕੈਪਟਨ ਕਾਲੀਆ ਤੇ ਉਹਨਾਂ ਦੇ 5 ਸਾਥੀਆਂ ਦੇ ਜਵਾਨਾਂ ਦੀ ਕਥਿਤ ਤਸੀਹੇ ਦੇ ਕੇ ਉਹਨਾਂ ਨੇ ਹੱਤਿਆ ਕੀਤੀ ਜੀ, ਉਹਦੀ ਮੰਗ ਰਹੇ ਨੇ ਜੀ।
0: ਕੀ ਮੰਗਣਾ ਸਰ?
1: ਬਿਲਕੁਲ
0: ਸਵਾਲ ਤਾਂ ਇਹ ਹੈਗਾ ਨਾ ਕਿ ਦੁਸ਼ਮਣ ਨੇ ਤਾਂ ਮਾਰਨਾ ਆ ਜੀ, ਉਹ ਤਸੀਹੇ ਦੇ ਕੇ ਮਾਰੀ, ਉਹ ਪਿਆਰ ਨਾ ਮਾਰਦੇ, ਉਹਨੇ ਤਾਂ ਮਾਰਨਾ ਹੈ।
1: ਉਹ ਕੱਟਤਾ ਅਸੀਂ ਵੀ ਨਹੀਂ ਕਰਦੇ ਜੇ ਉਹਨਾਂ ਨੂੰ ਫੜਿਆ ਜਾਵੇ।
0: ਵਾਂਸ ਯੂ ਆਰ ਇਨ ਦਾ ਆਰਮੀ
1: ਜੀ
0: ਸਰ, ਇਹਨਾਂ ਦੇ ਪਰਿਵਾਰਾਂ ਨੂੰ ਵੀ ਇਹ ਸਿਖਾਇਆ ਜਾਂਦਾ ਹੈਗਾ। ਨੋ ਡਾਊਟ ਕਿ ਕੈਪਟਨ ਸੌਰਭ ਕਾਲੀਆ ਜਿਹੜਾ ਹੈਗਾ ਆ ਉਹਨਾਂ ਦਾ ਬੈਕਗ੍ਰਾਉਂਡ ਵੀ ਇਸ ਤਰੀਕੇ ਦੀ ਦੱਸਦੇ ਆ ਜੀ
1: ਜੀ,
0: ਕਿ ਜੰਗ ਤੇ ਜਿਹੜਾ ਹੈਗਾ ਆ ਜਦੋਂ ਬੱਚਾ ਜਾਂਦਾ ਆ ਤੇ ਉਹ ਮਦਰ ਜਿਹੜੀਆਂ ਹੈਗੀਆਂ ਚਾਹੇ ਅੰਦਰ ਵੜ ਕੇ ਰੋਂਦੀਆਂ ਵੀ ਰਹਿਣ ਤਾਂ ਵੀ ਉਹਨਾਂ ਨੂੰ ਪਤਾ ਹੁੰਦਾ ਆ ਕਿ ਇਸੇ ਦਿਨ ਲਈ ਹੀ ਮੇਰਾ ਪੁੱਤ ਜਿਹੜਾ ਜੰਮਿਆ ਸੀ ਜਾਂ ਭਰਤੀ ਹੋਇਆ।
1: ਬਿਲਕੁਲ
0: ਸੋ ਇਸ ਕਰਕੇ ਜਿਹੜਾ ਹੈਗਾ ਉਹ ਕਿਸੇ ਨੇ ਪੁੱਛਿਆ ਸੀ ਨਾ ਫੌਜੀ ਨੂੰ, ਫੌਜੀ ਆ ਲੜੇਗਾ, ਉਹ ਕਹਿੰਦਾ ਹੋਰ ਮੇਰਾ ਕੰਮ ਕੀ ਆ। ਹਾਂਜੀ ਸੋ ਉਹਨਾਂ ਦੇ ਦੇਸ਼ ਦੀ ਰੱਖਿਆ ਜਿਹੜੀ ਹੈਗੀ ਵਰਦੀ ਪਾ ਲਈ, ਪਾਈ ਕਾਹਦੇ ਲਈ ਆ? ਦੇਸ਼ ਦੀ ਰੱਖਿਆ ਲਈ ਜੀ। ਸੋ ਇਸ ਕਰਕੇ ਉਹਨਾਂ ਨੇ ਦੇਸ਼ ਦੀ ਰੱਖਿਆ ਵਾਸਤੇ ਜਿਹੜਾ ਹੈਗਾ ਟੋਰਚਰ ਹੋ ਕੇ ਜਿਹੜਾ ਆ ਸੀਗੇ ਸਹੇ ਤੇ ਉਹਨਾਂ ਨੇ ਆਪਣੀ ਜਾਨ ਦਿੱਤੀ ਜੀ
1: ਜੀ।
0: with these observation ਮੈਂ ਕਹਿਣਾ ਹੈਗਾ ਆ ਕਿ ਮੈਨੂੰ ਲੱਗਦਾ ਮੈਨੂੰ ਆਪਣੀ ਬਾਣੀ ਨੂੰ ਵਿਰਾਮ ਦੇਣਾ ਚਾਹੀਦਾ। ਹੋਰ ਤਾਂ ਖਬਰ ਹੈ ਨੀ ਜੀ ਕੋਈ।
1: ਹੋਰ ਸੈਣੀ ਸਾਹਿਬ, ਗੁਰਦੁਆਰਾ ਜਿਹੜਾ ਆਸਟ੍ਰੇਲੀਆ ਐਡੀਲੇਡ ਦੇ ਵਿੱਚ ਜੋ ਕੁਝ ਵਾਪਰ ਰਿਹਾ ਉਹਨੂੰ ਚਲੋ ਪੰਜਾਬ ਦੇ ਵਿੱਚ ਹੋ ਸਕਦਾ ਕਿ ਉਹਨੂੰ ਇਸ਼ੂ ਵੀ ਬਣਾਇਆ ਜਾ ਸਕੇ ਜਿਸ ਤਰ੍ਹਾਂ ਦੀ ਬਿਆਨਬਾਜ਼ੀ ਆ ਰਹੀ ਹੈ, ਪਰ ਉਹ ਕਿਚਨ ਦੇ ਵਿੱਚ ਗੱਲਬਾਤ ਸ਼ੁਰੂ ਹੋਈ ਸੀਗੀ ਤੇ ਅਜੇ ਤੱਕ ਜੋ ਸਪਸ਼ਟ ਹੋਇਆ ਜੋ ਉੱਥੇ ਦੀਆਂ ਰਿਪੋਰਟਾਂ ਨੇ ਜੀ।
0: ਭਾਰੇ ਸਾਹਿਬ ਸਾਡੇ ਇੱਥੇ ਕਿੰਨੇ ਕੁ ਹੈਗੇ ਆ ਜੀ? ਦੂਜੀ ਗੱਲ ਸਮੋਕ ਡਿਟੈਕਟਰ ਜਾਂ ਤੁਸੀਂ ਉਹ ਗੱਲ ਕਰਦੇ ਹੈਗੇ ਆ ਵੀ ਹਾਂ ਜੀ ਉਹ ਅੱਗ ਬੁਝਾਊ ਯੰਤਰ, ਅਸੀਂ ਨਿੱਕੇ ਨਿੱਕੇ ਹੁੰਦੇ ਸੀਗੇ ਜੀ ਜਦੋਂ ਅਸੀਂ ਕਿਤੇ ਬੱਸ ਦੇ ਵਿੱਚ ਸਫ਼ਰ ਕਰਨਾ ਜੀ ਤੇ ਪ੍ਰਾਈਵੇਟ ਬੱਸਾਂ ਵਾਲਿਆਂ ਨੇ ਉਹ ਛੋਟਾ ਜਿਹਾ ਸਿਲੰਡਰ ਜਿਹਾ ਰੱਖਿਆ ਹੋਣਾ ਸੀ।
1: ਹਾਂਜੀ।
0: ਨਾ ਤਾਂ ਸਾਡੀ ਸਕੂਲਿੰਗ ਏਦਾਂ ਦੀ ਹੈਗੀ ਆ ਸਰ
1: ਜੀ,
0: ਮੰਨ ਲਓ ਤੁਸੀਂ ਜਿਹੜਾ ਹੈਗਾ ਆ ਘਰ ਦੇ ਵਿੱਚ ਮੈਂ ਰੱਖ ਕੇ ਲਿਆ ਕੇ ਰੱਖ, ਮੈਨੂੰ ਪਤਾ ਹੀ ਨਹੀਂ ਇਹ ਚੱਲਣਾ ਕਿੱਦਾਂ ਆ ਜੇ ਚੱਲ ਪਿਆ ਤੇ ਇਹਨੂੰ ਬੰਦ ਕਿੱਦਾਂ ਹੋਣਾ ਜੀ।
1: ਬਿਲਕੁਲ।
0: ਸੋ ਇਸ ਕਰਕੇ ਸਾਨੂੰ ਜਿਹੜੀ ਹੈਗੀ ਨਾ ਜਿਹੜੀਆਂ ਬੇਸਿਕ ਮਤਲਬ ਕੁਐਸਚਨਿੰਗ ਜਿਹੜੀ ਹੋਣੀ ਚਾਹੀਦੀ ਬਚਪਨ ਦੇ ਵਿੱਚ ਸਕੂਲਾਂ ਚ,
1: ਸਕੂਲਿੰਗ ਚ
0: ਉੱਥੇ ਜਿਹੜੀ ਲੈਕਨੈਸ ਆ ਜੀ
1: ਬਕਾਇਦਾ ਸਾਲ ਦੇ ਵਿਚ ਇੱਕ ਵਾਰੀ ਪੁਲਿਸ ਆਫਿਸਰ ਨਾਲ ਆਪਣੀਆਂ ਗੱਡੀਆਂ ਲੈ ਕੇ ਬਕਾਇਦਾ ਫਾਇਰ ਸਟੇਸ਼ਨ ਤੋਂ ਗੱਡੀਆਂ ਲੈ ਕੇ ਤੇ ਬਕਾਇਦਾ ਨਾਲ ਬੱਸ ਸਰਵਿਸ ਜਿਹੜੀ ਆ ਜਿੱਥੇ ਬੱਚਿਆਂ ਨੇ ਆਉਣਾ ਜਾਣਾ ਆ ਟਰੈਵਲ ਕਰਨਾ ਆ ਉਹ ਸਾਰੀਆਂ ਚੀਜ਼ਾਂ ਜੀ ਅਗਲੇ ਮਹੀਨੇ ਸਕੂਲ ਸ਼ੁਰੂ ਹੋਣੇ ਆ ਤੇ ਦੋ ਹਫ਼ਤਿਆਂ ਦੇ ਅੰਦਰ ਅੰਦਰ ਸਕੂਲ ਸ਼ੁਰੂ ਹੋਣ ਤੋਂ ਬਾਅਦ ਉਹਨਾਂ ਦੀ ਟ੍ਰੇਨਿੰਗ ਉੱਥੇ ਸ਼ੁਰੂ ਹੋ ਜਾਣੀ ਆ ਜੀ। 112 ਦੇ ਉੱਤੇ ਕਾਲ ਕਰਨੀ ਹੈ, ਕੋਈ ਦਿੱਕਤ ਆਉਂਦੀ ਹੈ ਸੜਕ ਕਿੱਦਾਂ ਪਾਰ ਕਰਨੀ ਹੈ, ਉਹ ਪਹਿਲੀ ਜਮਾਤ ਦੇ ਦੂਜੀ ਜਮਾਤ ਦੇ ਬੱਚੇ ਜਿਹੜੇ ਨੇ ਉਹਨਾਂ ਨੂੰ ਉੱਥੇ ਜਾਗਰੂਕ ਕਰਨਾ ਸ਼ੁਰੂ ਕਰ ਦਿੱਤਾ ਜਾਂਦਾ ਜੀ।
0: ਵਧੀਆ ਉਪਰਾਲਾ ਹੈ ਜੀ, ਵਧੀਆ ਉਪਰਾਲਾ ਹੈਗਾ ਸਰ
1: ਜੀ,
0: ਇਸੇ ਤਰੀਕੇ ਨਾਲ ਹੀ ਹੋਣਾ ਚਾਹੀਦਾ ਜੀ।
1: ਜੀ
0: ਭਰਾ ਸਾਹਿਬ
1: ਜੀ, ਥੈਂਕ ਯੂ ਸੈਣੀ ਸਾਹਿਬ, ਸਮਾਂ ਦੇਣ ਦੇ ਲਈ ਬਹੁਤ ਸ਼ੁਕਰੀਆ। ਕਾਲ ਕਰਨੀ ਚਾਹੁੰਦੇ ਹੋ ਤਾਂ ਨਿੱਘਾ ਸਵਾਗਤ ਹੈ ਤੁਹਾਡਾ ਵੀ ਦੋਸਤਾਂ ਦਾ, ਤੇ ਨਾਲ ਨਾਲ ਵਿਦੇਸ਼ੀ ਖਬਰਾਂ ਨੇ ਕੁਝ ਉਹਨਾਂ ਦੇ ਵੱਲ ਨੂੰ ਧਿਆਨ ਮਾਰਨ ਦੀ ਕੋਸ਼ਿਸ਼ ਕਰਦੇ ਆ ਤੇ ਜਿਸ ਦੇ ਵਿਚ ਆਪਾਂ ਜ਼ਿਕਰ ਕਰਦੇ ਆ ਜੀ, ਸ਼ੁਰੂਆਤ ਕਰਦੇ ਆ ਦੁਨੀਆਦਾਰੀ ਦੇ ਹਾਲਾਤ ਜਿਹੜੇ ਨੇ ਹੋਰ ਕਿੱਧਰ ਨੂੰ ਜਾ ਰਹੇ ਨੇ। ਅਮਰੀਕਾ ਨੇ ਜਿਹੜਾ ਇਰਾਨ ਦੇ ਖਿਲਾਫ ਏਅਰ ਸਟ੍ਰਾਈਕ ਰੋਕੇ ਨੇ, ਦੋਵੇਂ ਮੁਲਕਾਂ ਵਿਚਾਲੇ ਪੱਕੀ ਸ਼ਾਂਤੀ ਦੇ ਲਈ ਸਫਾਰਤੀ ਜਿਹੜਾ ਕੋਸ਼ਿਸ਼ਾਂ ਤੇਜ਼ ਕੀਤੀਆਂ ਗਈਆਂ ਨੇ। ਚੰਗਾ ਸੁਨੇਹਾ ਜੇਕਰ ਹੁੰਦਾ ਹੈ ਤਾਂ ਜੀ, ਸ਼ਾਂਤੀ ਹੁੰਦੀ ਹੈ ਤਾਂ ਸੁੱਖ ਦਾ ਸਾਹ ਆਏਗਾ ਪੂਰੀ ਦੁਨੀਆਂ ਦੇ ਵਿੱਚ। ਅਮਰੀਕੀ ਫੌਜ ਨੇ ਲਗਭਗ ਦੋ ਹਫ਼ਤਿਆਂ ਦੇ ਬਾਅਦ ਇਰਾਨ ਦੇ ਖਿਲਾਫ਼ ਹਵਾਈ ਹਮਲੇ ਰੋਕਤੇ ਨੇ। ਉਧਰ ਪੂਰੀ ਤਰ੍ਹਾਂ ਜੰਗ ਛਿੜਨ ਦੇ ਖਤਰੇ ਨੂੰ ਟਾਲਣ ਦੇ ਲਈ ਕੂਟਨੀਤਿਕ ਯਤਨ ਵੀ ਤੇਜ਼ ਕਰ ਦਿੱਤੇ ਗਏ ਨੇ। ਇਹ ਟਕਰਾਅ ਜਿਹੜਾ ਮੰਗਲਵਾਰ ਨੂੰ ਆਪਣੇ 5 ਮਹੀਨੇ ਪੂਰੇ ਕਰਨ ਜਾ ਰਹੇ ਅਮਰੀਕਾ ਰਾਸ਼ਟਰਪਤੀ ਟਰੰਪ ਨੇ ਹੋਰ ਹਮਲੇ ਕਰਨ ਦੀ ਧਮਕੀ ਦਿੱਤੀ ਹੈ, ਪਰ ਉਹਨਾਂ ਇਹ ਵੀ ਕਿਹਾ ਨਾਲ ਕਿ ਗੱਲਬਾਤ ਜਾਰੀ ਹੈ ਤੇ ਉਹਨਾਂ ਇਸ ਚਿੰਤਾ ਨੂੰ ਵੀ ਖਾਰਜ ਕਰ ਦਿੱਤਾ ਕਿ ਜੰਗ ਦੇ ਕਾਰਨ ਵੱਧ ਰਹੀਆਂ ਤੇਲ ਦੀਆਂ ਕੀਮਤਾਂ ਨਵੰਬਰ ਦੀਆਂ ਮੱਧਕਾਲੀ ਚੋਣਾਂ ਦੇ ਵਿੱਚ ਰਿਪਬਲਿਕਨ ਪਾਰਟੀ ਨੂੰ ਨੁਕਸਾਨ ਪਹੁੰਚਾ ਸਕਦੀਆਂ ਨੇ। ਨਵੰਬਰ ਆ ਗਿਆ ਜੀ, ਬਸ ਹੋਰ ਰਹਿ ਗਏ 2-3 ਮਹੀਨੇ, ਦੇਖਦੇ ਹਾਂ ਕੀ ਕੁਝ ਬਣਦਾ ਉੱਥੇ। ਫਿਰ ਅਮਰੀਕਾ ਦੀਆਂ ਚੋਣਾਂ ਦੇ ਦੌਰਾਨ ਮੱਧਕਾਲੀ ਚੋਣਾਂ, ਟਰੰਪ ਦੇ ਪੱਲੇ ਦੇ ਵਿੱਚ ਗੇਂਦ ਡਿੱਗਦੀ ਹੈ ਫਿਰ ਕਿ ਕਿੱਧਰ ਨੂੰ ਜਾਂਦੀ ਹੈ। ਮੱਧ ਪੂਰਬੀ ਨੀਤੀਗਤ ਮਾਮਲਿਆਂ ਦੇ ਨਾਲ ਸੰਬੰਧਿਤ ਵਾਸ਼ਿੰਗਟਨ ਇੰਸਟੀਚਿਊਟ ਦੇ ਜਿਹੜੇ ਨੇ ਮੈਨੇਜਿੰਗ ਡਾਇਰੈਕਟਰ ਮਾਈਕਲ ਸਿੰਘ ਉਹਨਾਂ ਨੇ ਦੱਸਿਆ ਕਿ ਅਮਰੀਕਾ ਤੇ ਇਰਾਨ ਦੋਵੇਂ ਹੀ ਆਰਜੀ ਜੰਗਬੰਦੀ ਸਮਝੌਤੇ ਵੱਲ ਮੁੜਨਾ ਚਾਹੁੰਦੇ ਨੇ। ਮੌਜੂਦਾ ਗੱਲਬਾਤ ਦਾ ਕੇਂਦਰ ਬਿੰਦੂ ਇਰਾਨ ਨੂੰ ਹੌਰਮੁਜ਼ ਜਲ ਮਾਰਗ ਰਾਹੀਂ ਸਮੁੰਦਰੀ ਜਹਾਜ਼ਾਂ ਦੀ ਆਵਾਜਾਈ ਨੂੰ ਸੁਚਾਰੂ ਬਣਾਉਣ ਦੀ ਇਜਾਜ਼ਤ ਦੇਣਾ ਹੈ। ਹਾਲਾਂਕਿ ਇਹ ਸਪਸ਼ਟ ਨਹੀਂ ਹੋ ਸਕਿਆ ਕਿ ਹਮਲੇ ਰੋਕਣ ਦੇ ਫੈਸਲੇ ਦੇ ਨਾਲ ਸਥਾਈ ਸ਼ਾਂਤੀ ਹੋਵੇਗੀ ਜਾਂ ਨਹੀਂ, ਕਿਉਂਕਿ ਅਗਲੇ ਹਫ਼ਤੇ ਇਜ਼ਰਾਈਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਵਾਸ਼ਿੰਗਟਨ ਦੇ ਦੌਰੇ ਦੇ ਉੱਤੇ ਆ ਰਹੇ ਨੇ ਤੇ ਹਾਲ ਹੀ ਦੇ ਵਿਚ ਹੋਈਆਂ ਝੜਪਾਂ ਦੇ ਇਰਾਨ ਦੇ ਵੱਲੋਂ ਹੌਰਮੁਜ਼ ਜਲ ਮਾਰਗ ਬੰਦ ਕਰਨ ਦੇ ਕਾਰਨ ਤੇਲ ਦੀਆਂ ਕੀਮਤਾਂ ਦੇ ਵਿਚ ਭਾਰੀ ਫਿਰ ਤੋਂ ਉਛਾਲ ਆਇਆ। ਮਾਹਰਾਂ ਦਾ ਮੰਨਣਾ ਹੈ ਕਿ ਹਮਲੇ ਰੋਕਣਾ ਕਿਸੇ ਗੁਪਤ ਕੂਟਨੀਤਿਕ ਸਮਝੌਤੇ ਵੱਲ ਇਸ਼ਾਰਾ ਜਿਹੜਾ ਹੋ ਸਕਦਾ ਹੈ। ਦੂਸਰੇ ਪਾਸੇ ਜਿਹੜਾ ਪਿਛਲੇ ਦਿਨਾਂ ਦੇ ਵਿਚ ਗੱਲ ਕੀਤੀ ਸੀ ਉਹਨਾਂ ਨੇ ਆਪਣੇ ਮਮਦੋਨੀ ਉਹਨਾਂ ਨੇ ਜਿਹੜੇ ਨਿਊਯਾਰਕ ਦੇ ਮੇਅਰ ਨੇ ਕਿ ਇਹਨੂੰ ਜਿਹੜਾ ਇਜ਼ਰਾਈਲ ਆਉਂਦਾ ਤੇ ਇਹਨੂੰ ਗ੍ਰਿਫ਼ਤਾਰ ਕੀਤਾ ਜਾਵੇ, ਤੇ ਉਹਦੇ ਵਿੱਚ ਅਮਰੀਕਾ ਦੌਰੇ ਦੇ ਉੱਤੇ ਪਹਿਲਾਂ ਨੇਤਨਯਾਹੂ ਦਾ ਵੱਡਾ ਬਿਆਨ ਆਇਆ ਅੱਜ, ਉਹਨੇ ਜਵਾਬਦੇਹੀ ਕੀਤੀ ਹੈ। ਕਹਿੰਦਾ ਕਿ ਮਮਦਾਨੀ ਦੇ ਉੱਤੇ ਜੋ ਉਹਨੇ ਗੱਲ ਕੀਤੀ ਹੈ ਸੰਯੁਕਤ ਰਾਸ਼ਟਰ ਮਹਾਂਸਭਾ ਦੇ ਵਿੱਚ ਜਿਹੜਾ ਹਿੱਸਾ ਲੈਣ ਦੇ ਲਈ ਨਿਊਯਾਰਕ ਜ਼ਰੂਰ ਜਾਣਗੇ। ਇਜ਼ਰਾਈਲੀ ਪ੍ਰਧਾਨ ਮੰਤਰੀ ਨੇ ਕਿਹਾ ਕਿ ਮੈਂ ਮਮਦਾਨੀ ਨੂੰ ਕਹਿਣਾ ਚਾਹੁੰਦਾ ਕਿ ਮੈਂ ਯਹੂਦੀ ਲੋਕਾਂ ਤੇ ਇਜ਼ਰਾਈਲ ਦੀ ਸੱਚਾਈ ਦੀ ਲੜਾਈ ਲੜਨ ਨਿਊਯਾਰਕ ਆਵਾਂਗਾ ਤੇ ਉਨ੍ਹਾਂ ਨੇ ਮਮਦਾਨੀ ਤੇ ਨਫ਼ਰਤ ਫੈਲਾਉਣ ਅਤੇ ਨਿਊਯਾਰਕ ਦੇ ਲੋਕਾਂ ਦੇ ਵਿਚ ਫੁੱਟ ਪਾਉਣ ਦਾ ਦੋਸ਼ ਲਾਇਆ। ਨੇਤਨਯਾਹੂ ਸਤੰਬਰ ਦੇ ਵਿਚ ਹੋਣ ਵਾਲੀ ਸੰਯੁਕਤ ਰਾਸ਼ਟਰ ਦੀ ਸਾਲਾਨਾ ਬੈਠਕ ਦੇ ਵਿਚ ਹਿੱਸਾ ਲੈਣ ਦੇ ਲਈ ਅਮਰੀਕਾ ਜਾਣ ਦੀ ਯੋਜਨਾ ਬਣਾ ਰਹੇ ਨੇ, ਜਿਸ ਨੂੰ ਲੈ ਕੇ ਦੋਵਾਂ ਆਗੂਆਂ ਵਿਚਾਲੇ ਜ਼ੁਬਾਨੀ ਜਿਹੜੀ ਜੰਗ ਹੋਰ ਵੀ ਤੇਜ਼ ਹੋ ਗਈ ਹੈ। ਤੇ ਟਰੰਪ ਸਾਹਿਬ ਉਹਦਾ ਮਤਲਬ ਕਿ ਸਾਥ ਦੇ ਰਹੇ ਨੇ ਆਪਣੇ ਨੇਤਨਯਾਹੂ ਦਾ, ਤੇ ਦੂਸਰੇ ਪਾਸੇ ਜਿਹੜਾ ਮਮਦਾਨੀ ਹੈ ਉਹ ਓਪੋਜੀਸ਼ਨ ਪਾਰਟੀ ਦੇ ਵਿਚ ਹੈ ਤੇ ਉਹ ਇਸ ਨੂੰ ਜਿਹੜਾ ਗ੍ਰਿਫ਼ਤਾਰ ਕਰਨ ਦੀ ਗੱਲ ਕਰਦਾ ਹੈ। ਉਹ ਕਹਿੰਦਾ ਸਾਡੇ ਜਿਹੜਾ ਥੱਲੇ ਜਿਹੜਾ ਇਹ ਕਾਨੂੰਨ ਲਾਗੂ ਨਹੀਂ ਹੋ ਸਕਦੇ ਹੈ, ਤੇ ਉਹ ਅਪੀਲ ਕਰਦਾ ਕਿ ਟਰੰਪ ਉਹਨਾਂ ਦੇ ਜਾਂ ਰਾਸ਼ਟਰੀ ਜਿਹੜੇ ਨੇ ਸਾਰੇ ਸਿਕਿਉਰਿਟੀ ਦੀ, ਤਾਂ ਉਹ ਭਾਈ ਇਹਨੂੰ ਗ੍ਰਿਫ਼ਤਾਰ ਕਰਨ, ਇਹਨੂੰ ਵਾਪਸ ਨਾ ਮੁੜਨ ਦੇਣ। ਡੋਨਲਡ ਟਰੰਪ ਦੇ ਨਵੇਂ ਟੈਰਿਫ ਦਾ 60 ਮੁਲਕਾਂ ਨੇ ਵਿਰੋਧ ਕਰ ਦਿੱਤਾ ਹੈ। ਟਰੰਪ ਪ੍ਰਸ਼ਾਸਨ ਨੇ ਬੰਧੂਆ ਮਜ਼ਦੂਰਾਂ ਦੇ ਵੱਲੋਂ ਤਿਆਰ ਵਸਤਾਂ ਦੀ ਦਰਾਮਦ ਦੇ ਲਈ 60 ਤੋਂ ਵੱਧ ਮੁਲਕਾਂ ਦੇ ਉੱਤੇ ਟੈਰਿਫ ਲਗਾ ਕਰ ਦਿੱਤਾ ਲਾਗੂ ਕਰ ਦਿੱਤਾ ਸੀ ਤੇ ਇਹ ਕਦਮ ਅਜਿਹੇ ਸਮੇਂ ਚੁੱਕਿਆ ਗਿਆ ਜਦੋਂ ਪੁਰਾਣੇ ਆਰਜੀ ਟੈਰਿਫ ਖਤਮ ਹੋ ਗਏ ਨੇ, ਜਿਨ੍ਹਾਂ ਨੂੰ ਸੁਪਰੀਮ ਕੋਰਟ ਨੇ ਫਰਵਰੀ ਦੇ ਵਿਚ ਰੱਦ ਕਰ ਦਿੱਤਾ ਸੀ। ਇਸ ਦੇ ਨਾਲ ਹੀ ਛੋਟੇ ਕਾਰੋਬਾਰੀਆਂ ਨੇ ਇਨ੍ਹਾਂ ਨਵੇਂ ਟੈਰਿਫਾਂ ਨੂੰ ਅਦਾਲਤ ਦੇ ਵਿਚ ਚੁਣੌਤੀ ਫਿਰ ਤੋਂ ਦੇ ਦਿੱਤੀ ਹੈ। ਅਮਰੀਕੀ ਵਪਾਰ ਐਕਟ ਦੀ ਧਾਰਾ 301 ਦੇ ਤਹਿਤ ਲਾਗੂ ਕੀਤੇ ਗਏ ਨਵੇਂ ਟੈਰਿਫ 10 ਤੋਂ 12.5% ਫੀਸਦ ਤੱਕ ਨੇ। ਅਮਰੀਕਾ ਦਾ ਦਾਅਵਾ ਹੈ ਕਿ ਭਾਰਤ ਦੇ ਸਮੇਤ ਹੋਰ ਮੁਲਕ ਬੰਧੂਆ ਮਜ਼ਦੂਰੀ ਤੇ ਰੋਕ ਲਾਉਣ ਜਾਂ ਇਸ ਨੂੰ ਅਸਰਦਾਰ ਢੰਗ ਦੇ ਨਾਲ ਲਾਗੂ ਕਰਨ ਦੇ ਵਿਚ ਨਾਕਾਮ ਰਹੇ ਨੇ। ਉਂਝ ਆਲੋਚਕਾਂ ਤੇ ਪ੍ਰਭਾਵਿਤ ਮੁਲਕਾਂ ਨੇ ਕਿਹਾ ਕਿ ਇਹ ਫੈਸਲਾ ਮਨਘੜਤ ਤੇ ਮਜ਼ਦੂਰਾਂ ਦੇ ਮਸਲੇ ਦੀ ਦੁਰਵਰਤੋਂ ਹੈ। ਬ੍ਰਾਜ਼ੀਲ ਅਤੇ ਆਸਟ੍ਰੇਲੀਆ ਸਮੇਤ ਕਈ ਮੁਲਕਾਂ ਨੇ ਅਜਿਹੇ ਟੈਰਿਫਾਂ ਦਾ ਸਖ਼ਤ ਵਿਰੋਧ ਕੀਤਾ ਹੈ ਤੇ ਬ੍ਰਾਜ਼ੀਲ ਨੇ ਇਸ ਨੂੰ ਜਿਹੜਾ ਮਨ ਮਰਜ਼ੀ ਕਰਾਰ ਦਿੱਤਾ ਹੈ, ਜਦਕਿ ਆਸਟ੍ਰੇਲੀਆ ਨੇ ਕਿਹਾ ਕਿ ਉਹ ਆਧੁਨਿਕ ਗੁਲਾਮੀ ਵਿਰੁੱਧ ਸਭ ਤੋਂ ਮਜ਼ਬੂਤ ਕਦਮ ਚੁੱਕਦਾ ਹੈ। ਆਸਟ੍ਰੇਲੀਆ ਸਰਕਾਰ ਦੇ ਵੱਲੋਂ ਭਾਰਤੀ ਟਰੱਕਾਂ ਜਿਹੜੇ ਟਰੱਕਰ ਨੇ ਡਰਾਈਵਰਾਂ ਨੂੰ ਮਿਲੇਗੀ ਪੂਰੀ ਸੁਰੱਖਿਆ ਦਾ ਵਾਅਦਾ ਕੀਤਾ ਹੈ ਟੋਨੀ ਬਰਕ ਉਹਨਾਂ ਨੇ। ਸਰਕਾਰ ਨੇ ਐਲਾਨ ਕੀਤਾ ਕਿ ਪ੍ਰਵਾਸੀ ਮਜ਼ਦੂਰਾਂ ਦੇ ਲਈ ਸਹਾਇਤਾ ਕੇਂਦਰਾਂ ਦਾ ਵਿਸਤਾਰ ਕੀਤਾ ਜਾਵੇਗਾ ਮੁਲਕ 'ਚ। ਆਸਟ੍ਰੇਲੀਆ ਦੇ ਵਿਚ ਭਾਰਤੀ ਮੂਲ ਦੇ ਟਰੱਕ ਡਰਾਈਵਰਾਂ ਦੇ ਵਿਰੁੱਧ ਵੱਧ ਰਹੇ ਨਸਲੀ ਦੁਰਵਿਹਾਰ ਅਤੇ ਧਮਕੀਆਂ ਦੇ ਮਾਮਲਿਆਂ ਦੇ ਮਗਰੋਂ ਆਸਟ੍ਰੇਲੀਆ ਦੇ ਗ੍ਰਹਿ ਮੰਤਰੀ ਜਿਹੜੇ ਨੇ ਟੋਨੀ ਬਰਕ ਉਹਨਾਂ ਨੇ ਸਖ਼ਤ ਰੁੱਖ ਅਪਣਾਇਆ। ਉਨ੍ਹਾਂ ਕਿਹਾ ਕਿ ਕਿਸੇ ਵੀ ਪ੍ਰਵਾਸੀ ਕਰਮਚਾਰੀ ਦੇ ਨਾਲ ਉਸਦੀ ਨਸਲ ਜਾਂ ਮੂਲ ਦੇ ਆਧਾਰ ਦੇ ਉੱਤੇ ਭੇਦਭਾਵ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਤੇ ਨਾਲ ਸਰਕਾਰ ਉਨ੍ਹਾਂ ਦੀ ਸੁਰੱਖਿਆ ਦੇ ਲਈ ਹੋਰ ਮਜ਼ਬੂਤ ਪ੍ਰਬੰਧ ਕਰ ਰਹੀ ਹੈ। ਸਰਕਾਰ ਨੇ ਐਲਾਨ ਕੀਤਾ ਕਿ ਪ੍ਰਵਾਸੀ ਮਜ਼ਦੂਰਾਂ ਦੇ ਲਈ ਸਹਾਇਤਾ ਕੇਂਦਰਾਂ ਦਾ ਵਿਸਤਾਰ ਕੀਤਾ ਜਾਵੇਗਾ। ਅਜਿਹੇ ਮਾਲਕਾਂ ਦੇ ਵਿਰੁੱਧ ਜਾਂ ਖਿਲਾਫ਼ ਵੀ ਕਾਰਵਾਈ ਹੋਵੇਗੀ ਜੋ ਸ਼ੋਸ਼ਣ ਦੀ ਸ਼ਿਕਾਇਤ ਕਰਨ ਵਾਲੇ ਕਰਮਚਾਰੀਆਂ ਨੂੰ ਵੀਜ਼ਾ ਰੱਦ ਕਰਨ ਦੀ ਧਮਕੀ ਦਿੰਦੇ ਨੇ। ਟੋਨੀ ਬਰਕ ਨੇ ਕਿਹਾ ਕਿ ਹਰ ਕਰਮਚਾਰੀ ਨੂੰ ਡਰ ਤੋਂ ਬਿਨਾਂ ਆਪਣੀ ਗੱਲ ਰੱਖਣ ਦਾ ਅਧਿਕਾਰ ਹੈ। ਦੂਜੇ ਪਾਸੇ ਇਸ ਮਾਮਲੇ ਨੂੰ ਲੈ ਕੇ ਸੋਸ਼ਲ ਮੀਡੀਆ ਦੇ ਉੱਤੇ ਤਿੱਖੀ ਬਹਿ ਚੜੀ ਹੋਈ ਹੈ। ਲੋਕਾਂ ਨੇ ਸਰਕਾਰ ਦੇ ਫੈਸਲੇ ਦਾ ਸਵਾਗਤ ਕਰਦਿਆਂ ਕਿਹਾ ਕਿ ਨਸਲੀ ਨਫ਼ਰਤ ਖਿਲਾਫ਼ ਸਖ਼ਤ ਕਦਮ ਲਾਜ਼ਮੀ ਨੇ। ਉੱਥੇ ਹੀ ਕੁਝ ਲੋਕਾਂ ਨੇ ਸਰਕਾਰ ਦੇ ਫੈਸਲੇ ਦੇ ਉੱਤੇ ਟਿੱਪਣੀ ਦੇ ਵਿਚ ਭਾਰਤੀ ਮੂਲ ਦੇ ਡਰਾਈਵਰਾਂ ਦੇ ਡਰਾਈਵਿੰਗ ਮਾਹਿਰਾਂ ਦਾ ਜਿਹੜਾ ਸੜਕ ਸੁਰੱਖਿਆ ਬਾਰੇ ਚਿੰਤਾ ਵੀ ਜਿਹੜੀ ਪ੍ਰਗਟਾਈ ਹੈ। ਇਸ ਮੁੱਦੇ ਨੇ ਇੱਕ ਵਾਰ ਫਿਰ ਆਸਟ੍ਰੇਲੀਆ ਵਿਚ ਪ੍ਰਵਾਸੀ ਕਰਮਚਾਰੀਆਂ ਦੀ ਸੁਰੱਖਿਆ, ਸਨਮਾਨ ਅਤੇ ਬਰਾਬਰੀ ਦੇ ਅਧਿਕਾਰ ਦੇ ਬਾਰੇ ਕੌਮੀ ਪੱਧਰ ਦੇ ਉੱਤੇ ਚਰਚਾ ਨੂੰ ਤੇਜ਼ ਕਰ ਦਿੱਤਾ ਹੈ। ਦੂਸਰੇ ਪਾਸੇ ਉੱਤਰੀ ਕੋਰੀਆ ਦੀਆਂ ਜਿਹੜੀਆਂ ਪਰਮਾਣੂ ਸਮਰਥਾਵਾਂ ਨੂੰ ਲਗਾਤਾਰ ਕੀਤਾ ਜਾਵੇਗਾ ਅਪਗ੍ਰੇਡ। ਉੱਤਰੀ ਕੋਰੀਆ ਦੀ ਜਿਹੜੀ ਹੈ ਪਰਮਾਣੂ ਸਮਰਥਾਵਾਂ ਨੂੰ ਲਗਾਤਾਰ ਅਪਗ੍ਰੇਡ ਕਰਨ ਦੀ ਜਿਹੜੀ ਯੋਜਨਾ ਹੈ ਤੇ ਸੁਰੱਖਿਆ ਦੀ ਸਭ ਤੋਂ ਵਧੀਆ ਗਰੰਟੀ ਬਣੀ ਰਹੇਗੀ, ਇਹ ਦਾਅਵਾ ਕੀਤਾ ਹੈ। ਇਹ ਗੱਲ ਕੋਰੀਆਈ ਵਰਕਰਜ਼ ਪਾਰਟੀ ਦੀ ਕੇਂਦਰੀ ਕਮੇਟੀ ਦੇ ਜਨਰਲ ਵਿਭਾਗ ਦੇ ਡਾਇਰੈਕਟਰ ਤੇ ਉੱਤਰੀ ਕੋਰੀਆਈ ਨੇਤਾ ਕਿਮ ਯੋਂਗ ਉਨ ਦੀ ਭੈਣ ਕਿਮ ਯੋ ਯੋਂਗ ਨੇ ਕਹੀ ਹੈ। ਕੋਰੀਅਨ ਸੈਂਟਰਲ ਨਿਊਜ਼ ਏਜੰਸੀ ਦੇ ਅਨੁਸਾਰ ਕਿਮ ਯੋ ਯੋਂਗ ਨੇ ਕਿਹਾ ਕਿ ਸਾਡੀ ਸਥਿਤੀ ਇਕਸਾਰ ਅਤੇ ਸਪਸ਼ਟ ਹੈ ਕਿ ਪਰਮਾਣੂ ਰੋਕਥਾਮ ਦੇਸ਼ ਦੀ ਪ੍ਰਭੂ ਸੱਤਾ ਦੇ ਲਈ ਇੱਕ ਭਰੋਸੇਯੋਗ ਢਾਲ ਹੈ ਤੇ ਸੁਰੱਖਿਆ ਦੀ ਸਭ ਤੋਂ ਵਧੀਆ ਗਰੰਟੀ ਹੈ। ਉੱਤਰੀ ਕੋਰੀਆ ਦੀਆਂ ਪਰਮਾਣੂ ਸਮਰਥਾਵਾਂ ਨੂੰ ਬਿਨਾਂ ਕਿਸੇ ਰੁਕਾਵਟ ਦੇ ਲਗਾਤਾਰ ਸੁਧਾਰਿਆ ਜਿਹੜਾ ਜਾਵੇਗਾ ਤੇ ਉਸਨੇ ਅੱਗੇ ਕਿਹਾ ਕਿ ਖੇਤਰ ਦੇ ਵਿਚ ਦੁਸ਼ਮਣ ਤਾਕਤਾਂ ਦੁਆਰਾ ਜਿਹੜਾ ਪੈਦਾ ਹੋਏ ਸੰਕਟ ਦੇ ਵਿਚਕਾਰ ਇਹ ਜਿਹੜਾ ਸੁਰੱਖਿਆ ਜ਼ਰੂਰੀ ਸਾਡੇ ਲਈ ਹੈ। ਅਮਰੀਕਾ ਦੌਰੇ ਤੋਂ ਪਹਿਲਾਂ ਨੇਤਨਯਾਹੂ ਦਾ ਵੱਡਾ ਬਿਆਨ ਤੁਹਾਡੇ ਨਾਲ ਸਾਂਝਾ ਕਰ ਚੁੱਕੇ ਹਾਂ ਤੇ ਵਾਈਲਡ ਫਾਇਰ ਕਾਰਨ 2.5 ਲੱਖ ਲੋਕ ਜਿਹੜੇ ਨੇ ਉਹ ਬਾਹਰ ਕੱਢੇ ਹੈ। ਪਿਛਲੇ 3 ਦਿਨਾਂ ਤੋਂ ਦੱਖਣ ਪੱਛਮੀ ਫਰਾਂਸ ਦੇ ਗਰੋਦ ਤੇ ਲਾਦ ਇਲਾਕਿਆਂ ਦੇ ਵਿਚ ਲੱਗੀ ਭਿਆਨਕ ਜੰਗਲੀ ਅੱਗ ਅਜੇ ਵੀ ਜਿਹੜਾ ਕਈ ਥਾਵਾਂ ਦੇ ਉੱਤੇ ਬੇਕਾਬੂ ਹੈ। ਹੁਣ ਤੱਕ 2.5 ਲੱਖ ਤੋਂ ਵੱਧ ਲੋਕਾਂ ਨੂੰ ਆਪਣੇ ਘਰ ਛੱਡ ਕੇ ਸੁਰੱਖਿਅਤ ਥਾਵਾਂ ਦੇ ਉੱਤੇ ਜਾਣਾ ਪਿਆ। ਐਤਵਾਰ ਨੂੰ ਵੀ ਕੱਲ ਬੀਤੇ ਦੇ ਵਿੱਚ 55,000 ਹੋਰ ਲੋਕਾਂ ਨੂੰ ਸੁਰੱਖਿਅਤ ਥਾਵਾਂ ਦੇ ਉੱਤੇ ਜਾਣ ਦੇ ਲਈ ਮਜਬੂਰ ਜਿਹੜਾ ਹੋਣਾ ਪਿਆ। ਹਜ਼ਾਰਾਂ ਫਾਇਰ ਫਾਈਟਰ ਜਿਹੜੇ ਨੇ ਫੌਜੀ ਤੇ ਰਾਹਤ ਕਰਮਚਾਰੀ ਦਿਨ ਰਾਤ ਅੱਗ ਦੇ ਉੱਤੇ ਕਾਬੂ ਪਾਉਣ ਦੇ ਲਈ ਜੱਦੋਜਹਿਦ ਕਰ ਰਹੇ ਨੇ। ਇਹ ਅੱਗ ਹਜ਼ਾਰਾਂ ਹੈਕਟੇਅਰ ਜੰਗਲ, ਘਰਾਂ ਤੇ ਜੰਗਲੀ ਜੀਵਾਂ ਨੂੰ ਆਪਣੀ ਲਪੇਟ ਦੇ ਵਿੱਚ ਲੈ ਚੁੱਕੀ ਹੈ ਤੇ ਬੋਰਦੋ ਦੇ ਨੇੜਲੇ ਇਲਾਕਿਆਂ ਦੇ ਲਈ ਵੀ ਖਤਰਾ ਜਿਹੜੀ ਬਣ ਰਹੀ ਹੈ। ਇਸ ਅੱਗ ਦੇ ਨਾਲ ਲੜਦਿਆਂ 3 ਬਹਾਦਰ ਫਾਇਰ ਫਾਈਟਰ ਨੇ ਆਪਣੀਆਂ ਜਾਨਾਂ ਗੁਆ ਚੁੱਕੇ ਹੈ। ਕੱਲ ਤੇਜ਼ ਹਵਾਵਾਂ ਨੇ ਜਿਹੜਾ ਅੱਗ ਨੂੰ ਹੋਰ ਵੀ ਭਿਆਨਕ ਬਣਾਇਆ ਤੇ ਕਈ ਨਵੇਂ ਇਲਾਕਿਆਂ ਤੱਕ ਅੱਗ ਫੈਲ ਗਈ। ਹਾਲਾਂਕਿ ਰਾਤ ਦੇ ਦੌਰਾਨ ਕੁਝ ਥਾਵਾਂ ਦੇ ਉੱਤੇ ਪਏ ਮੀਂਹ ਨੇ ਰਾਹਤ ਵੀ ਦਿੱਤੀ ਹੈ, ਜਿਸ ਦੇ ਨਾਲ ਉਮੀਦ ਹੈ ਕਿ ਅੱਗ ਤੇ ਕਾਬੂ ਪਾਉਣ ਦੇ ਵਿੱਚ ਮਦਦ ਮਿਲੇਗੀ ਤੇ ਪ੍ਰਭਾਵਿਤ ਸਾਰੇ ਪਰਿਵਾਰਾਂ, ਬਹਾਦਰ ਫਾਇਰ ਫਾਈਟਰਾਂ ਤੇ ਰਾਹਤ ਟੀਮਾਂ ਦੇ ਲਈ ਦਿਲੋਂ ਉਨ੍ਹਾਂ ਨੂੰ ਦੁਆਵਾਂ ਨੇ। ਲੋ ਦੋਸਤੋ, ਇਹ ਸੀ ਜੀ ਅੱਜ ਦੀਆਂ ਦੇਸ਼ ਵਿਦੇਸ਼ ਦੀਆਂ ਖ਼ਬਰਾਂ ਤੇ ਲਾਈਨਾਂ ਤੁਹਾਡੇ ਲਈ ਖੁੱਲੀਆਂ ਨੇ। +358 44 976 19 ਸਟੂਡੀਓ ਦਾ ਨੰਬਰ ਹੈ ਤੇ ਅਗਲੀਆਂ ਗੱਲਾਂ ਬਾਤਾਂ ਥੋੜੀਆਂ ਜਿਹੀਆਂ ਕਰਦੇ ਹਾਂ ਤੁਹਾਡੇ ਨਾਲ। ਸਿੰਘ ਸਭਾ ਦੇ ਲਹਿਰ ਜਿਹੜੀ ਸੀਗੀ ਉਹਨਾਂ ਸਮਿਆਂ ਦੇ ਵਿੱਚ ਉਸਾਰੇ ਜਾਂ ਉਸਰੀਏ ਭਾਈ ਜਵਾਹਰ ਸਿੰਘ ਉਹਨਾਂ ਦਾ ਜ਼ਿਕਰ ਕਰਦੇ ਹਾਂ ਤੇ ਤਲਾਸ਼ ਵਾਰਸਾਂ ਦੀ ਉਹਨਾਂ ਦੀ ਚੱਲ ਰਹੀ ਹੈ, ਉਹਨਾਂ ਦਾ ਜ਼ਿਕਰ ਕਰਦੇ ਹਾਂ। ਤੇ ਸੱਪ ਨੂੰ ਦੁੱਧ ਪਿਲਾਉਣਾ ਕਿਵੇਂ ਸੱਪ ਦੀ ਜਾਨ ਦੇ ਲਈ ਖਤਰਨਾਕ ਹੋ ਸਕਦਾ ਹੈ, ਪਰ ਸਾਡੇ ਤਾਂ ਭਾਈ ਕਈ ਪ੍ਰਜਾਤੀਆਂ ਇੱਦਾਂ ਹੀ ਮਾਰ ਮੂਰ ਦਿੱਤੀਆਂ। ਜਿਹੜੀਆਂ ਚੀਜ਼ਾਂ ਬੰਦਿਆਂ ਦੇ ਖਾਣ ਪੀਣ ਵਾਲੀਆਂ ਨੇ ਅਸੀਂ ਉਹ ਜਾਨਵਰਾਂ ਨੂੰ ਪਾਈ ਜਾਂਦੇ ਹਾਂ ਤੇ ਜਿਹੜੀਆਂ ਜਾਨਵਰਾਂ ਨੂੰ ਪੌਂਕ ਦੇਣ ਵਾਲੀਆਂ ਉਹ ਅਸੀਂ ਆਪ ਖਾਈ ਜਾਂਦੇ ਹਾਂ। ਤੇ ਕੰਮ ਪੁੱਠਾ ਚੱਲਦਾ ਤੇ ਸੱਪ ਨੂੰ ਦੁੱਧ ਪਿਆਉਂਦੇ ਆ ਭਾਈ। ਤੇ ਕਈ ਵਾਰੀ ਮੈਂ ਤਾਂ ਪਹਿਲਾਂ ਵੀ ਜ਼ਿਕਰ ਕੀਤਾ, ਪਰ ਚਲੋ ਅੱਜ ਆਰਟੀਕਲ ਲੱਗਾ ਇਹਦੇ ਬਾਰੇ ਸਪਸ਼ਟ ਹੋਰ ਹੋ ਜਾਏਗਾ। ਤੇ ਉਸ ਤੋਂ ਪਹਿਲਾਂ ਉਹਨਾਂ ਦੋਸਤਾਂ ਦਾ ਬਹੁਤ ਬਹੁਤ ਸ਼ੁਕਰੀਆ ਜਿਨ੍ਹਾਂ ਨੇ ਪ੍ਰੋਗਰਾਮਾਂ ਨੂੰ ਸਪੋਰਟ ਕੀਤਾ। ਹਰਵਿੰਦਰ ਜੌਲ ਭੈਣ ਜੀ, ਸੁਮਿਤ ਜੌਲ ਜੀ, ਜਗਦੇਵ ਸੰਧੂ ਜੀ, ਸਿਕੰਦਰ ਸਿੰਘ ਔਜਲਾ, ਮਹੇਸ਼ ਜੀ, ਭਾਨ ਸਿੰਘ ਗਰੇਵਾਲ ਜੀ, ਸੁਰਿੰਦਰ ਕੌਰ ਮਾਲ ਜੀ ਤੇ ਮਾਨ ਸਿੰਘ ਸੈਣੀ ਸਾਹਿਬ ਦਾ ਬਹੁਤ ਬਹੁਤ ਸ਼ੁਕਰੀਆ ਤੇ ਧੰਨਵਾਦ ਹੈ। ਤੇ ਲੋ ਦੋਸਤੋ, ਗੱਲ ਕਰਦੇ ਹਾਂ ਤੁਹਾਡੇ ਨਾਲ ਉਹਨਾਂ ਮਹਾਨ ਯੋਧਿਆਂ ਦੀ ਜਿਨ੍ਹਾਂ ਨੇ ਨਵੀਆਂ ਲੀਹਾਂ ਪਾਈਆਂ, ਜਿਨ੍ਹਾਂ ਦੇ ਵਿੱਚ ਜ਼ਿਕਰ ਹੈ ਸਿੰਘ ਸਭਾ ਲਹਿਰ ਦੇ ਉਸਰੀਏ ਭਾਈ ਜਵਾਹਰ ਸਿੰਘ ਉਹਨਾਂ ਦਾ, ਤਲਾਸ਼ ਵਾਰਸਾਂ ਦੀ। ਗੁਰਦੇਵ ਸਿੰਘ ਸਿੱਧੂ ਜੀ ਲਿਖਦੇ ਹੈ ਤੇ ਮੈਂ ਤੁਹਾਡਾ ਦੋਸਤ ਭੁਪਿੰਦਰ ਪਾਰਜ ਤੇ ਦੁਆਬਾ ਰੇੜੀ ਦਾ ਮੰਚ। ਕੌਣ ਸਨ ਭਾਈ ਜਵਾਹਰ ਸਿੰਘ? ਭਾਈ ਜਵਾਹਰ ਸਿੰਘ ਦਾ ਨਾਂ ਸਿੰਘ ਸਭਾ ਲਹਿਰ ਦੇ ਮੋਢੀਆਂ ਦੇ ਵਿੱਚ ਸ਼ੁਮਾਰ ਹੈ। ਸਿੰਘ ਸਭਾ ਤੇ ਖਾਲਸਾ ਦੀਵਾਨ ਲਾਹੌਰ ਦੀ ਮਜ਼ਬੂਤੀ ਵਾਸਤੇ ਕੀਤੇ ਗਏ ਕੰਮਾਂ 'ਚ ਭਾਈ ਜਵਾਹਰ ਸਿੰਘ ਦੀ ਵਿਅਕਤੀਗਤ ਦੇਣ ਨੂੰ ਜਿਹੜਾ ਭੁੱਲਿਆ ਨਹੀਂ ਜਾ ਸਕਦਾ, ਦੇਣ ਵੀ ਜਿਹੜੀ ਹੈ ਅਨਮੁੱਲੀ ਹੈ। ਅਫਸੋਸ ਦੀ ਗੱਲ ਇਹ ਵੀ ਹੈ ਕਿ ਉਹਨਾਂ ਵੱਲੋਂ ਕੀਤੇ ਗਏ ਕਾਰਜਾਂ ਦੇ ਬਾਰੇ ਪੰਜਾਬੀ ਪਾਠਕਾਂ ਨੂੰ ਬਹੁਤ ਘੱਟ ਜਾਣਕਾਰੀ ਹੈ ਮੇਰੇ ਸਮੇਤ। ਇਸ ਲੇਖ ਦੇ ਰਾਹੀਂ ਜਾਣਨਾ ਚਾਹਵਾਂਗੇ ਤੇ ਉਹਨਾਂ ਦੇ ਵਾਰਸਾਂ ਦੀ ਭਾਲ ਦੀ ਇੱਛਾ ਜ਼ਾਹਰ ਕੀਤੀ ਹੈ ਤਾਂ ਜੋ ਉਹਨਾਂ ਤੋਂ ਭਾਈ ਜਵਾਹਰ ਸਿੰਘ ਦੇ ਬਾਰੇ ਹੋਰ ਜਾਣਕਾਰੀ ਹਾਸਲ ਕਰਕੇ ਪਾਠਕਾਂ ਦੇ ਨਾਲ ਸਾਂਝੀ ਕੀਤੀ ਜਾ ਸਕੇ। ਸਿੰਘ ਸਭਾ ਲਹਿਰ ਦੇ ਮੋਢੀਆਂ ਦੇ ਵਿੱਚ 4 ਨਾਂ ਨੇ, ਪ੍ਰੋਫੈਸਰ ਗੁਰਮੁਖ ਸਿੰਘ, ਗਿਆਨੀ ਦਿੱਤ ਸਿੰਘ, ਭਾਈ ਜਵਾਹਰ ਸਿੰਘ ਤੇ ਭਾਈ ਮਈਆ ਸਿੰਘ ਪ੍ਰਮੁੱਖ ਸਥਾਨ ਰੱਖਦੇ ਹੈ ਚਾਰੇ। ਸਿੰਘ ਸਭਾ ਦੇ ਸੰਸਥਾਪਕਾਂ ਦੇ ਵਿੱਚੋਂ ਕੁਵਰ ਬਿਕਰਮਾ ਸਿੰਘ ਕਪੂਰਥਲਾ ਦੀ ਸਰਪ੍ਰਸਤੀ ਦੇ ਹੇਠ ਹੋਣ ਕਾਰਨ ਪ੍ਰੋਫੈਸਰ ਗੁਰਮੁਖ ਸਿੰਘ 1873 ਦੇ ਵਿੱਚ ਅੰਮ੍ਰਿਤਸਰ ਦੇ ਵਿੱਚ ਸਿੰਘ ਸਭਾ ਦੀ ਸਥਾਪਨਾ ਹੋਣ ਦੇ ਦਿਨ ਤੋਂ ਹੀ ਸਭਾ ਦੀਆਂ ਸਰਗਰਮੀਆਂ ਦੇ ਨਾਲ ਜੁੜੇ ਹੋਏ ਸਨ ਤੇ ਗਿਆਨੀ ਦਿੱਤ ਸਿੰਘ ਤੇ ਭਾਈ ਜਵਾਹਰ ਸਿੰਘ ਨੂੰ ਸਭਾ ਦੇ ਨਾਲ ਜੋੜਨ ਦਾ ਕਾਰਜ ਜਿਹੜਾ ਸੀ ਪ੍ਰੋਫੈਸਰ ਗੁਰਮੁਖ ਸਿੰਘ ਉਹਨਾਂ ਨੇ ਕੀਤਾ। ਮੂਲ ਖਾਲਸਾਈ ਤੱਤ ਤੋਂ ਵਿਗੋਚੀ ਬ੍ਰਾਹਮਣਵਾਦ ਦੀ ਮੱਝਧਾਰ ਵਿੱਚ ਡਿੱਕ ਡੋਲੇ ਖਾ ਰਹੀ ਸਿੱਖੀ ਰੂਪੀ ਜਿਹੜੀ ਹੈ ਬੇੜੀ ਦੇ ਚੱਪੂ ਸੰਭਾਲ ਕੇ ਹੀ ਇਸ ਨੂੰ ਮੂਲ ਧਾਰਾ ਦੇ ਨਾਲ ਜੋੜਨ ਵਾਸਤੇ ਜੋ ਮਹਾਨ ਕਾਰਜ ਇਹਨਾਂ ਗੁਰਮੁਖ ਪਿਆਰਿਆਂ ਨੇ ਕੀਤਾ, ਉਸ ਦੇ ਲਈ ਹਰ ਸਿੱਖ ਦਾ ਉਹਨਾਂ ਦੇ ਪ੍ਰਤੀ ਆਭਾਰੀ ਹੋਣਾ ਬਣਦਾ ਹੈ। ਪਰ ਦੁਖਾਂਤ ਇਹ ਹੈ ਕਿ ਨਹਿ ਲੰਘੀ ਖਵਾਜਾ ਵਿਸਰਿਆ ਦੀ ਅਖੋਤ ਵਾਂਗ ਹੀ ਸਿੱਖ ਜਗਤ ਚਿਰਾਂ ਤੋਂ ਉਹਨਾਂ ਦੀ ਘਾਲਣਾ ਤੋਂ ਅੱਖਾਂ ਮੀਟਣ ਦੇ ਵਿੱਚ ਹੀ ਭਲਾ ਸਮਝਦਾ ਰਿਹਾ। ਸੁੱਖ ਇਹ ਰਹੀ ਕਿ ਇਹਨਾਂ ਚਾਰਾਂ ਦੇ ਵਿੱਚੋਂ ਗਿਆਨੀ ਦਿੱਤ ਸਿੰਘ ਦੀ ਸਿੱਖ ਧਰਮ ਦੇ ਨਾਲ ਨਾਲ ਪੰਜਾਬੀ ਸਾਹਿਤ ਨੂੰ ਦੇਣ ਐਡੀ ਵਡਮੁੱਲੀ ਸੀ ਕਿ ਵਿਦਵਾਨ ਉਸਨੂੰ ਅਣਡਿੱਠ ਨਾ ਕਰ ਸਕੇ। ਫਲਸਰੂਪ ਗਿਆਨੀ ਦਿੱਤ ਸਿੰਘ ਬਾਰੇ ਉਪਾਧੀ ਸਾਪੇਖ ਉਹ ਖੋਜ ਦੇ ਕਾਰਜ ਜੋ ਕਿਸੇ ਵਿਦਿਆ ਵਿਦਿਅਕ ਸੰਸਥਾ ਤੋਂ PhD ਜਾਂ MPhil ਵਰਗੀਆਂ ਡਿਗਰੀਆਂ ਪ੍ਰਾਪਤ ਕਰਨ ਦੇ ਲਈ ਕੀਤੀ ਜਾਂਦਾ ਹੈ। ਤੇ ਉਪਾਧੀ ਨਿਰਪੇਖ ਜਿਹੜਾ ਉਹ ਖੋਜ ਜਾਂ ਆਲੋਚਨਾ ਜੋ ਕਿਸੇ ਵੀ ਡਿਗਰੀ, ਡਿਪਲੋਮਾ ਜਾਂ ਉਪਾਧੀ ਦੇ ਆਸ਼ੇ ਤੋਂ ਬਿਨਾਂ ਕੀਤੀ ਜਾਂਦੀ ਹੈ। ਦੋਵਾਂ ਪ੍ਰਕਾਰ ਦਾ ਚੋਖਾ ਕਾਰਜ ਹੋਇਆ। ਪ੍ਰੋਫੈਸਰ ਗੁਰਮੁਖ ਸਿੰਘ ਮੁੱਖ ਤੌਰ ਦੇ ਉੱਤੇ ਜਥੇਬੰਦਕ ਮੋਰਚੇ ਦੇ ਉੱਤੇ ਸਰਗਰਮ ਰਹੇ, ਜਿਸਦੇ ਕਾਰਨ ਉਹ ਬਹੁਤ ਲਿਖਤੀ ਕਾਰਜ ਨਾ ਕਰ ਸਕੇ। ਫਿਰ ਵੀ ਉਹਨਾਂ ਜਿੰਨਾ ਕੁ ਲਿਖਿਆ ਉਹ ਗੁਰਮਤ ਅਤੇ ਪੰਜਾਬੀ ਸਾਹਿਤ ਦੇ ਲਈ ਮੂਲਵਾਨ ਰਿਹਾ ਤੇ ਅਜੇ ਵੀ ਹੈ। ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਪ੍ਰੋਫੈਸਰ ਗੁਰਮੁਖ ਸਿੰਘ ਹੋਣਾ ਦੀਆਂ ਵੱਡਮੁੱਲੀ ਸਾਹਿਤਕ ਦੇਣ ਬਾਰੇ ਪੰਜਾਬੀ ਪਾਠਕਾਂ ਨੂੰ ਜਾਣੂ ਕਰਵਾਉਣ ਵਾਸਤੇ ਉਹਨਾਂ ਦੀ ਜੀਵਨੀ ਲਿਖਣ ਦਾ ਕੰਮ ਕਹਿੰਦੇ ਮੈਨੂੰ ਸੌਂਪਿਆ। ਪ੍ਰੋਫੈਸਰ ਗੁਰਮੁਖ ਸਿੰਘ ਦੇ ਬਾਰੇ ਪੁਸਤਕ ਲਿਖਦਿਆਂ ਮੈਨੂੰ ਸਿੱਖ ਸਾਹਿਤ ਦੇ ਧੁਨੰਤਰ ਵਿਦਵਾਨ ਗਿਆਨੀ ਗੁਰਦਿੱਤ ਸਿੰਘ ਦਾ ਆਸ਼ੀਰਵਾਦ ਪ੍ਰਾਪਤ ਹੋਇਆ। ਗਿਆਨੀ ਜੀ ਦੀ ਵਿਦਵਤਾ ਦਾ ਸਭ ਤੋਂ ਵੱਡਾ ਲਾਭ ਮੈਂ ਪਿਛਲੀ ਸਦੀ ਦੇ 17ਵੀਂ ਦੌਰਾਨ ਜਿਹੜਾ ਸੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ PhD ਦੀ ਡਿਗਰੀ ਵਾਸਤੇ ਮਾਲਵੇ ਦਾ ਕਿੱਸਾ ਜਿਹੜਾ ਸਾਹਿਤ ਕਿੱਸਾ ਸਾਹਿਤ ਹੈ ਮਾਲਵੇ ਦਾ ਵਿਸ਼ੇ ਦੇ ਬਾਰੇ ਖੋਜ ਕਰਨ ਕਾਰਜ ਕਰਨ ਦੇ ਸਮੇਂ ਤੋਂ ਜਿਹੜਾ ਉਠਾ ਰਿਹਾ ਸਾਂ। ਗਿਆਨੀ ਜੀ ਨੇ ਪ੍ਰੋਫੈਸਰ ਗੁਰਮੁਖ ਸਿੰਘ ਦੇ ਬਾਰੇ ਸੂਚਨਾ ਇਕੱਠੀ ਕਰਨ ਵਾਸਤੇ ਸਰੋਤ ਹੀ ਨਹੀਂ ਦੱਸੇ, ਸਗੋਂ ਆਪਣੇ ਖੋਜ ਭੰਡਾਰ ਦੇ ਵਿੱਚੋਂ ਪ੍ਰੋਫੈਸਰ ਗੁਰਮੁਖ ਸਿੰਘ ਨਾਲ ਸੰਬੰਧਿਤ ਦਸਤਾਵੇਜ਼ ਵੀ ਦਿੱਤੇ। ਇਉਂ ਪੁਸਤਕ ਪ੍ਰੋਫੈਸਰ ਗੁਰਮੁਖ ਸਿੰਘ ਜੀਵਨ ਤੇ ਰਚਨਾ ਹੋਣ ਦੇ ਵਿੱਚ ਆਉਂਦੀ ਹੈ ਜੋ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ 1999 ਦੇ ਵਿੱਚ ਪ੍ਰਕਾਸ਼ਿਤ ਕੀਤੀ ਸੀ। ਸਿੰਘ ਸਭਾ ਲਹਿਰ ਦੇ ਇਨ੍ਹਾਂ ਚਾਰ ਥੰਮਾਂ ਦੇ ਵਿੱਚੋਂ ਦੂਜੇ ਦੋਵਾਂ ਭਾਈ ਜਵਾਹਰ ਸਿੰਘ ਤੇ ਭਾਈ ਮਯਾ ਸਿੰਘ ਨੇ ਪ੍ਰੋਫੈਸਰ ਗੁਰਮੁਖ ਸਿੰਘ ਤੇ ਗਿਆਨੀ ਦਿੱਤ ਸਿੰਘ ਦੇ ਪੂਰਕ ਦੇ ਵਜੋਂ ਤਾਂ ਕੰਮ ਕੀਤਾ। ਉਹਨਾਂ ਦੀ ਸਿੰਘ ਸਭਾ ਅਤੇ ਖਾਲਸਾ ਦੀਵਾਨ ਲਾਹੌਰ ਦੀ ਮਜ਼ਬੂਤੀ ਵਾਸਤੇ ਕੀਤੇ ਕੰਮ ਵਿੱਚ ਵਿਅਕਤੀਗਤ ਦੇਣ ਵੀ ਅਣਮੁੱਲੀ ਹੈ। ਅਫਸੋਸ ਦੀ ਗੱਲ ਇਹ ਵੀ ਹੈ ਕਿ ਇਹਨਾਂ ਦੋਵਾਂ ਵੱਲੋਂ ਕੀਤੇ ਕਾਰਜ ਦੇ ਬਾਰੇ ਪੰਜਾਬੀ ਪਾਠਕਾਂ ਨੂੰ ਬਹੁਤ ਘੱਟ ਜਾਣਕਾਰੀ ਹੈ। 1999 ਦੇ ਵਿੱਚ ਖਾਲਸਾ ਪੰਥ ਦੀ ਸਿਰਜਣਾ ਦੀ 3ਵੀਂ ਸ਼ਤਾਬਦੀ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਗਿਆਨੀ ਜੀ ਨੂੰ ਸਿੱਖ ਇਤਿਹਾਸ ਦੀ ਪ੍ਰਤੀਨਿਧ 300 ਪੁਸਤਕ ਚੁਣ ਕੇ ਪ੍ਰਕਾਸ਼ਿਤ ਕਰਵਾਉਣ ਦਾ ਅਧਿਕਾਰ ਦਿੱਤਾ ਤਾਂ ਗਿਆਨੀ ਜੀ ਨੇ ਮੇਰੀ ਸੰਪਾਦਤੀ ਪੁਸਤਕ ਜਿਹੜੀ ਹੈ ਜਾਗਰਤ ਖਾਲਸਾ ਨੂੰ ਇਸ ਲੜੀ ਦੇ ਵਿੱਚ ਪ੍ਰਕਾਸ਼ਿਤ ਕਰਵਾ ਕੇ ਮੇਰਾ ਮਾਣ ਵਧਾਇਆ। ਮੁੱਕਦੀ ਗੱਲ ਇਹ ਹੈ ਕਿ ਆਪਣੀ ਅਲਪ ਬੁੱਧੀ ਮੁਤਾਬਕ ਮੈਂ ਜਿੰਨਾ ਕੁ ਤੇ ਜਿਸ ਪੱਧਰ ਦਾ ਲਿਖ ਸਕਿਆ ਗਿਆਨੀ ਜੀ ਨੇ ਉਸਨੂੰ ਪਸੰਦ ਕੀਤਾ। ਮੇਰੇ ਕੰਮ ਦੇ ਵਿੱਚ ਉਹਨਾਂ ਦੇ ਵਿਸ਼ਵਾਸ ਦਾ ਹੀ ਫਲ ਸੀਗਾ ਕਿ ਆਪਣੀ ਉਮਰ ਦੇ ਅੰਤਲੇ ਵਰਿਆਂ ਦੇ ਦੌਰਾਨ ਉਹਨਾਂ ਨੇ ਮੈਨੂੰ ਭਾਈ ਜਵਾਹਰ ਸਿੰਘ ਦੇ ਬਾਰੇ ਆਪਣੇ ਕੋਲ 71 ਕਾਗਜ਼ ਪੱਤਰ ਸੌਂਪਦਿਆਂ ਸਲਾਹ ਦਿੱਤੀ ਕਿ ਪ੍ਰੋਫੈਸਰ ਗੁਰਮੁਖ ਸਿੰਘ ਵਾਂਗ ਮੈਂ ਭਾਈ ਜਵਾਹਰ ਸਿੰਘ ਦੇ ਬਾਰੇ ਵੀ ਪੁਸਤਕ ਲਿਖਾਂ। ਮੁਸ਼ਕਲ ਇਹ ਸੀ ਕਿ ਗਿਆਨੀ ਜੀ ਵੱਲੋਂ ਭਾਈ ਜਵਾਹਰ ਸਿੰਘ ਦੇ ਬਾਰੇ ਮੈਨੂੰ ਫੜਾਏ ਕਾਗਜ਼ਾਤ ਦੇ ਵਿੱਚੋਂ ਬਹੁਤੇ ਫਾਰਸੀ ਦੇ ਵਿੱਚ ਸਨ। ਇਸ ਰਸਮ ਉਲ ਖੱਤ ਜਾਣੀ ਕਿ ਅਰਬੀ ਤੇ ਉਰਦੂ ਦੇ ਵਿੱਚ ਲਿਪੀ ਲਈ ਵਰਤਿਆ ਜਾਂਦਾ ਸ਼ਬਦ ਹੈ। ਧੁਣ ਜਾਣ ਹੋਣ ਦੇ ਕਾਰਨ ਇਹ ਸਮੱਗਰੀ ਨੂੰ ਵਾਚਨ ਦੇਖਣ ਵਾਸਤੇ ਮੈਨੂੰ ਅਜਿਹੇ ਵਿਅਕਤੀ ਦੀ ਸਹਾਇਤਾ ਦੀ ਜ਼ਰੂਰਤ ਲੋੜ ਸੀਗੀ ਜੋ ਇਹਨਾਂ ਲਿਖਤਾਂ ਨੂੰ ਪੜ੍ਹ ਸਕੇ। ਕੇਂਦਰੀ ਸਿੰਘ ਸਭਾ ਦੇ ਸੇਵਕਾਂ ਪ੍ਰਧਾਨ ਪ੍ਰੋਫੈਸਰ ਸ਼ਾਮ ਸਿੰਘ, ਜਨਰਲ ਸਕੱਤਰ ਡਾਕਟਰ ਖੁਸ਼ਹਾਲ ਸਿੰਘ ਤੇ ਸਭਾ ਦੀ ਖੋਜ ਤੇ ਪ੍ਰਕਾਸ਼ਨ ਸ਼ਾਖਾ ਦੇ ਮੁਖੀ ਇਤਿਹਾਸਕਾਰ ਰਾਜਵਿੰਦਰ ਸਿੰਘ ਰਾਹੀ ਜਿਹੜੇ ਨੇ ਉਹਨਾਂ ਦੇ ਕਹਿਣ ਦੇ ਉੱਤੇ ਪ੍ਰੋਫੈਸਰ ਗੁਰਮੁਖ ਸਿੰਘ ਦੇ ਬਾਰੇ ਪਹਿਲਾਂ ਲਿਖੀ ਪੁਸਤਕ ਦਾ ਸੋਧਿਆ ਤੇ ਵਧਾਇਆ ਰੂਪ ਤਿਆਰ ਕਰਦਿਆਂ ਉਹਨਾਂ ਦੇ ਨਾਲ ਹੋਈ ਗੱਲਬਾਤ ਦੇ ਦੌਰਾਨ ਜਦੋਂ ਉਹਨਾਂ ਨੂੰ ਪਤਾ ਲੱਗਿਆ ਕਿ ਭਾਈ ਜਵਾਹਰ ਸਿੰਘ ਦੇ ਬਾਰੇ ਕੁਝ ਸਮੱਗਰੀ ਮੇਰੇ ਕੋਲ ਪਈ ਹੈ ਤਾਂ ਉਹਨਾਂ ਇਸ ਨੂੰ ਪੁਸਤਕ ਰੂਪ ਦੇਣ ਦੀ ਪ੍ਰੇਰਨਾ ਦਿੱਤੀ। ਫਾਰਸੀ ਵਿਚਲੀ ਮੂਲ ਸਮੱਗਰੀ ਨੂੰ ਵਾਚਨ ਦੇਖਣ ਵਿੱਚ ਆ ਰਹੀ ਸਮੱਸਿਆ ਨੂੰ ਹੱਲ ਕਰਨ ਵਾਸਤੇ ਉਹਨਾਂ ਉਰਦੂ ਰਸਮ ਉਲ ਖੱਤ ਦਾ ਜਿਹੜਾ ਜਾਣਕਾਰ ਅਜਿਹਾ ਵਿਅਕਤੀ ਜੋ ਮਿਹਨਤਾਨਾ ਲੈ ਕੇ ਭਾਈ ਜਵਾਹਰ ਸਿੰਘ ਦੇ ਫਾਰਸੀ ਦੇ ਵਿੱਚ ਲਿਖੇ ਕਾਗਜ਼ਾਤ ਗੁਰਮੁਖੀ ਦੇ ਵਿੱਚ ਲਿਖਦੇ ਹੋਏ ਲੱਭਣ ਦੇ ਵਾਸਤੇ ਪੂਰੀ ਢਿੱਲ ਲਾ ਦਿੱਤੀ ਪਰ ਸਫਲਤਾ ਨਾ ਮਿਲ ਸਕੀ। ਅੰਤ ਮੈਂ ਇਹਨਾਂ ਕਾਗਜ਼ਾਤਾਂ ਦੇ ਵਿੱਚੋਂ ਜਿੰਨੀ ਕੁ ਜਾਣਕਾਰੀ ਪ੍ਰਾਪਤ ਹੋਈ ਉਸਨੂੰ ਆਧਾਰ ਬਣਾ ਕੇ ਭਾਈ ਜਵਾਹਰ ਸਿੰਘ ਦੇ ਬਾਰੇ ਪੁਸਤਕ ਲਿਖਣ ਦਾ ਮਨ ਬਣਾ ਲਿਆ ਤੇ ਇਸ ਕੰਮ ਦੇ ਵਿੱਚ ਜੁਟ ਗਿਆ। ਭਾਈ ਜਵਾਹਰ ਸਿੰਘ ਦੇ ਜੀਵਨ ਬਿਰਤਾਂਤ ਦੇ ਬਾਰੇ ਰੋਸ਼ਨੀ ਪਾਉਣ ਵਾਲਾ ਸਭ ਤੋਂ ਪੁਰਾਣਾ ਦਸਤਾਵੇਜ਼ ਖਾਲਸਾ ਕਾਲਜ ਅੰਮ੍ਰਿਤਸਰ ਦੇ ਜੂਨ 1900 ਤੋਂ ਮਾਰਚ 1904 ਤੱਕ ਪ੍ਰਿੰਸੀਪਲ ਰਹੇ ਮਿਸਟਰ ਸੀਵੀ ਕੋਲ ਦਾ ਜਿਹੜਾ ਸੀ ਅੰਗਰੇਜ਼ੀ ਦੇ ਲਗਭਗ 600 ਸ਼ਬਦਾਂ ਦੇ ਵਿੱਚ ਲਿਖਿਆ ਪ੍ਰਕਾਸ਼ਿਤ ਹੋਇਆ ਨੋਟ ਹੈ। ਇਸ ਦੇ ਵਿੱਚ ਭਾਈ ਜਵਾਹਰ ਸਿੰਘ ਨੂੰ ਖਾਲਸਾ ਕਾਲਜ ਕੌਂਸਲ ਦਾ ਸਕੱਤਰ ਦੱਸਿਆ ਗਿਆ, ਜਿਸ ਅਹੁਦੇ ਦੇ ਉੱਤੇ ਉਹ ਮੱਧ 1902 ਤੱਕ ਰਹੇ ਤੇ ਇਸ ਦੇ ਲਈ ਇਸ ਨੋਟ ਦਾ ਲਿਖਣ ਸਮਾਂ ਜਿਹੜਾ ਸੀ 1901 ਮੰਨਿਆ ਜਾ ਸਕਦਾ ਹੈ। ਪਿੱਛੋਂ ਇਸ ਨੋਟ ਨੂੰ ਹੀ ਦੋ ਵਾਰ ਵਿਸਤਾਰ ਦੇ ਕੇ ਲਿਖਿਆ ਗਿਆ 1903 ਦੇ ਵਿੱਚ ਲਗਭਗ 7,000 ਸ਼ਬਦਾਂ ਦੇ ਵਿੱਚ, ਜਿਸ ਨੂੰ ਭਾਈ ਜਵਾਹਰ ਸਿੰਘ ਆਨਰੇਰੀ ਸਕੱਤਰ ਖਾਲਸਾ ਕਾਲਜ ਕੌਂਸਲ ਉਮਰ 45 ਸਾਲ ਜਾਤ ਸਿੱਖ ਖੱਤਰੀ ਬਾਰੇ ਗੁਪਤ ਰਿਪੋਰਟ ਨਾ ਦਿੱਤਾ ਗਿਆ ਸੀਗਾ ਤਾਂ ਦੱਸੀ ਗਈ ਉਮਰ ਨੂੰ ਦੇਖਦਿਆਂ ਇਹ 1902 ਦੀ ਪ੍ਰਕਾਸ਼ਨਾ ਮੰਨੀ ਜਾ ਸਕਦੀ ਹੈ। ਪਰ ਇਸ ਦੇ ਵਿੱਚੋਂ ਕੋਈ ਐਸਾ ਹਵਾਲਾ ਨਹੀਂ ਮਿਲਦਾ ਕਿ ਗੁਪਤ ਰਿਪੋਰਟ ਕਿਸ ਨੇ ਤੇ ਕਿਸ ਮਕਸਦ ਦੇ ਵਾਸਤੇ ਤਿਆਰ ਕੀਤੀ ਹੈ। ਅਗਲੀ ਪ੍ਰਕਾਸ਼ਨਾ ਲਗਭਗ 8,500 ਅੰਗਰੇਜ਼ੀ ਸ਼ਬਦਾਂ ਦੀ ਹੈ, ਜਿਸ ਨੂੰ ਭਾਈ ਜਵਾਹਰ ਸਿੰਘ ਉੱਤਰ ਪੱਛਮੀ ਰੇਲਵੇ ਦੇ ਮੈਨੇਜਰ ਦਫ਼ਤਰ ਦੇ ਸੁਪਰੀਡੈਂਟ, ਪੰਜਾਬ ਯੂਨੀਵਰਸਿਟੀ ਦੇ ਫੈਲੋ ਤੇ ਪੰਜਾਬ ਪਾਠ ਪੁਸਤਕ ਕਮੇਟੀ ਦੇ ਮੈਂਬਰ ਦੇ ਬਾਰੇ ਸੰਖੇਪ ਨੋਟ ਲਿਖਿਆ ਗਿਆ ਹੈ। ਇਸ ਸਰੋਤ ਦੇ ਬਾਰੇ ਭਾਈ ਜਵਾਹਰ ਸਿੰਘ ਦੇ ਆਰੀਆ ਸਮਾਜ ਦੇ ਆਗੂ ਦੇ ਵਜੋਂ DAV ਕਾਲਜ ਲਾਹੌਰ ਦੀ ਸਥਾਪਨਾ ਦੇ ਬਾਰੇ ਕੀਤੇ ਯਤਨ, ਆਰੀਆ ਸਮਾਜ ਮੁਖੀਆਂ ਦੇ ਵੱਲੋਂ ਗੁਰੂ ਸਾਹਿਬਾਨ ਅਤੇ ਸਿੱਖ ਧਰਮ ਦੇ ਬਾਰੇ ਕੀਤੀਆਂ ਅਭੱਦਰ ਟਿੱਪਣੀਆਂ ਕਾਰਨ ਭਾਈ ਸਾਹਿਬ ਦੇ ਆਰੀਆ ਸਮਾਜ ਤੋਂ ਤੋੜ ਵਿਛੋੜੇ, ਪ੍ਰੋਫੈਸਰ ਗੁਰਮੁਖ ਸਿੰਘ ਦੀ ਅਗਵਾਈ ਹੇਠ ਖਾਲਸਾ ਦੀਵਾਨ ਲਾਹੌਰ ਰਾਹੀਂ ਕੀਤੀ ਪੰਥਕ ਸੇਵਾ ਤੇ ਖਾਲਸਾ ਕਾਲਜ ਦੀ ਸਥਾਪਨਾ ਦੇ ਵਿੱਚ ਮੋਢੀ ਬਣ ਕੇ ਪਾਏ ਯੋਗਦਾਨ ਦੇ ਬਾਰੇ ਰੋਸ਼ਨੀ ਪਾਉਂਦੇ ਨੇ। ਪਰ ਇਨ੍ਹਾਂ ਦੇ ਵਿੱਚ ਭਾਈ ਸਾਹਿਬ ਦੇ ਪਰਿਵਾਰ ਦੇ ਬਾਰੇ ਇੱਕ ਸ਼ਬਦ ਵੀ ਲਿਖਿਆ ਨਹੀਂ ਮਿਲਿਆ, ਨਾ ਹੀ ਭਾਈ ਜਵਾਹਰ ਸਿੰਘ ਦੇ ਬਾਰੇ ਲਿਖਣ ਵਾਲੇ ਕਿਸੇ ਪਿਛਲੇ ਲੇਖਕ ਨੇ ਉਨ੍ਹਾਂ ਦੇ ਪਰਿਵਾਰ ਦੇ ਬਾਰੇ ਕੁਝ ਦੱਸਿਆ। ਭਾਈ ਜਵਾਹਰ ਸਿੰਘ ਦੇ ਆਪਣੇ ਕਾਗਜ਼ਾਂ ਤੋਂ ਬਿਨਾਂ ਉਨ੍ਹਾਂ ਦੇ ਬਾਰੇ ਕਿੱਧਰੋਂ ਠੋਸ ਜਾਣਕਾਰੀ ਨਹੀਂ ਮਿਲਦੀ। ਇਸ ਦੇ ਲਈ ਮੇਰੀ ਜਗਿਆਸਾ ਭਾਈ ਜਵਾਹਰ ਸਿੰਘ ਦੇ ਵਾਰਸਾਂ ਦੇ ਨਾਲ ਸੰਪਰਕ ਬਣਾਉਣ ਦੀ ਸੀ ਤਾਂ ਜੋ ਭਰੋਸੇਯੋਗ ਵੇਰਵੇ ਇਕੱਠੇ ਕੀਤੇ ਜਾ ਸਕਣ। ਇਹ ਸੋਚਦਿਆਂ ਹੀ ਮੈਂ ਭਾਈ ਜਵਾਹਰ ਸਿੰਘ ਦੇ ਕਾਗਜ਼ਾਤ ਫਰੋਲਣੇ ਸ਼ੁਰੂ ਕੀਤੇ। ਸਵੱਬ ਦੇ ਨਾਲ ਭਾਈ ਜਵਾਹਰ ਸਿੰਘ ਦੇ ਅਕਾਲ ਚਲਾਣੇ ਦੇ ਪਿੱਛੋਂ ਪਰਿਵਾਰ ਨੂੰ ਲਿਖੇ ਸ਼ੋਕ ਪੱਤਰ ਮਿਲ ਗਏ ਜੋ ਖੇਮ ਸਿੰਘ ਪੁੱਤਰ ਭਾਈ ਜਵਾਹਰ ਸਿੰਘ ਨੂੰ ਸੰਬੋਧਿਤ ਸਨ, ਜਿਸ ਤੋਂ ਭਾਈ ਜਵਾਹਰ ਸਿੰਘ ਦੇ ਪਰਿਵਾਰ ਦੇ ਬਾਰੇ ਜਾਣਕਾਰੀ ਮਿਲਣੀ ਸ਼ੁਰੂ ਹੋ ਗਈ। ਇਹ ਸੋਚਦਿਆਂ ਹੋਇਆਂ ਕਿ ਇਨ੍ਹਾਂ ਕਾਗਜ਼ਾਂ ਦੇ ਵਿੱਚੋਂ ਹੀ ਭਾਈ ਜਵਾਹਰ ਸਿੰਘ ਦੀ ਲਿਖਾਈ ਵਿੱਚ ਜਿਹੜਾ ਸੀ ਉਹਨਾਂ ਦੀ ਆਪਣੀ ਲਿਖਤ ਦੇ ਵਿੱਚ 12 ਜੁਲਾਈ 1907 ਨੂੰ ਟ੍ਰੈਫਿਕ ਸੁਪਰੀਡੈਂਟ ਉੱਤਰ ਪੱਛਮੀ ਰੇਲਵੇ ਨੂੰ ਸੰਬੋਧਿਤ ਇੱਕ ਅਰਜ਼ੀ ਮਿਲੀ ਜਿਸ ਦੇ ਵਿੱਚ ਵਜ਼ੀਰਾਬਾਦ ਸਟੇਸ਼ਨ ਦੇ ਉੱਤੇ ਨਵ ਨਿਰਮਿਤ ਹਿੰਦੂ ਜਲਪਾਨ ਗ੍ਰਹਿ ਕਿਰਾਏ ਦੇ ਉੱਤੇ ਦੇਣ ਦੀ ਬੇਨਤੀ ਕੀਤੀ ਗਈ ਹੈ। ਪ੍ਰਾਰਥੀ ਦੀ ਉਮਰ ਜਿਹੜੀ ਸੀ 25 ਸਾਲ ਲਿਖੀ ਹੋਣ ਤੋਂ ਪਤਾ ਲੱਗਦਾ ਹੈ ਕਿ ਉਸਦਾ ਜਨਮ 1885 ਦੇ ਵਿੱਚ ਹੋਇਆ ਸੀ। ਇਸ ਬੇਨਤੀ ਪੱਤਰ ਦੇ ਵਿੱਚ ਪ੍ਰਾਰਥੀ ਨੇ ਦੋ ਵੱਡੇ ਭਰਾਵਾਂ ਹਰਨਾਮ ਸਿੰਘ ਤੇ ਹਰੀ ਗੋਬਿੰਦ ਸਿੰਘ ਦਾ ਜ਼ਿਕਰ ਕੀਤਾ ਜੋ ਸਾਲਟ ਮਹਿਕਮੇ ਵਿੱਚ ਜਿਹੜਾ ਸੀ ਇੰਸਪੈਕਟਰ ਦੇ ਵਜੋਂ ਕੰਮਕਾਰ ਕਰਮਵਾਰ ਜਿਹੜਾ ਸੀ ਕਾਰਾਬਾਗ ਅਤੇ ਖੇਵੜਾ ਦੇ ਵਿੱਚ ਨਿਯੁਕਤ ਸਨ। ਪੱਤਰ ਦੇ ਥੱਲੇ ਜਿਹੜਾ ਸੀ ਪ੍ਰਾਰਥੀ ਦਾ ਨਾਂ ਨਹੀਂ ਲਿਖਿਆ ਪਰ ਉਸਦਾ ਪਤਾ ਮਾਰਫਤ ਸਰਦਾਰ ਜਵਾਹਰ ਸਿੰਘ ਕਪੂਰ ਸ਼ੇਰਾਂ ਵਾਲਾ ਗੇਟ ਲਾਹੌਰ ਲਿਖੇ ਹੋਣ ਦੇ ਉੱਤੋਂ ਇਹ ਜਾਣਕਾਰੀ ਮਿਲ ਗਈ ਕਿ ਜਦ ਪਰਿਵਾਰ ਵੱਡਾ ਹੋ ਗਿਆ ਤਾਂ ਭਾਈ ਜਵਾਹਰ ਸਿੰਘ ਨੇ ਲਾਹੌਰ ਸ਼ਹਿਰੀ ਕੋਤਵਾਲੀ ਦੇ ਨੇੜੇ ਕੂਚਾ ਸਰੀਨ ਵਿਚਲੀ ਰਿਹਾਇਸ਼ ਛੱਡ ਕੇ ਲਾਹੌਰ ਦੇ ਸ਼ੇਰਾਂ ਵਾਲੇ ਗੇਟ ਨੇੜੇ ਨਵਾਂ ਟਿਕਾਣਾ ਬਣਾਇਆ ਤੇ ਇਸ ਨੂੰ ਜਵਾਹਰ ਕਾਟੇਜ ਦਾ ਨਾਂ ਦਿੱਤਾ। 20ਵੇਂ ਭਾਈ ਜਵਾਹਰ ਸਿੰਘ ਨੇ ਇਹ ਜਿਹੜਾ ਸੀ ਪੱਤਰ ਆਪਣੇ ਪੁੱਤਰ ਖੇਮ ਸਿੰਘ ਵੱਲੋਂ ਲਿਖਿਆ ਸੀ। ਵੱਡੇ ਦੋਵੇਂ ਹੀ ਭਰਾ ਨੌਕਰੀ ਅਤੇ ਸਿਲਸਿਲੇ ਦੇ ਵਿੱਚ ਘਰੋਂ ਦੂਰ ਰਹਿੰਦੇ ਹੋਣ ਕਾਰਨ ਸਮਾਜ ਦੇ ਵਿੱਚ ਖੇਮ ਸਿੰਘ ਨੂੰ ਹੀ ਭਾਈ ਜਵਾਹਰ ਸਿੰਘ ਦਾ ਪ੍ਰਤੀਨਿਧ ਮੰਨਿਆ ਜਾਂਦਾ ਸੀ, ਜਿਸਦੇ ਕਾਰਨ ਭਾਈ ਜਵਾਹਰ ਸਿੰਘ ਦੇ ਅਕਾਲ ਚਲਾਣੇ ਉਪਰੰਤ ਸ਼ੋਕ ਸੰਦੇਸ਼ ਜਿਹੜਾ ਸੀ ਉਹ ਵੀ ਉਸਦੇ ਨਾਂ ਭੇਜੇ ਗਏ ਸੀ। ਭਾਈ ਜਵਾਹਰ ਸਿੰਘ ਦੇ ਕਾਗਜ਼ ਪੱਤਰ ਦੇ ਵਿੱਚ ਇੱਕ ਫਰਮ ਦੀ ਲਾਹੌਰ ਸਟੋਰ ਸਪਲਾਈਂਗ ਕੰਪਨੀ ਜਨਰਲ ਇੰਪੋਰਟ ਐਂਡ ਐਕਸਪੋਰਟ ਦਾ ਜਿਹੜਾ ਸੀ ਚਿੱਠੀ ਪੱਤਰ ਕਰਨ ਦੇ ਲਈ ਸਰਨਾਮਾ ਛਪਿਆ ਕਾਗਜ਼ ਮਿਲ ਗਿਆ। ਇਸ ਫਰਮ ਦਾ ਤਾਰ ਪਤਾ ਜਵਾਹਿਰ ਲਾਹੌਰ ਤੇ ਇਸਦੇ ਵਿਦੇਸ਼ ਵਿਭਾਗ ਦਾ ਮੈਨੇਜਰ SS ਕਪੂਰ ਨੂੰ ਦੱਸਿਆ ਗਿਆ। ਜਵਾਹਰ ਅਤੇ ਕਪੂਰ ਸ਼ਬਦ ਸੰਕੇਤ ਨੇ ਕਿ ਇਸ ਫਰਮ ਦਾ ਸੰਬੰਧ ਜਿਹੜਾ ਭਾਈ ਜਵਾਹਰ ਸਿੰਘ ਦੇ ਪਰਿਵਾਰ ਦੇ ਨਾਲ ਹੈ ਪਰ ਇਸ ਲੈਟਰ ਹੈਡ ਉੱਤੇ ਫਰਮ ਦੇ ਬਾਰੇ ਇਸ ਤੋਂ ਵੱਧ ਜਾਣਕਾਰੀ ਨਹੀਂ ਸੀ ਛਪੀ, ਜਿਸ ਕਾਰਨ ਇਹ ਭੇਤ ਬਣਿਆ ਹੋਇਆ ਸੀ ਕਿ ਫਰਮ ਦਾ ਮੈਨੇਜਰ ਕਪੂਰ ਕੌਣ ਹੈ। ਇਹ ਭੇਤ ਇਨ੍ਹਾਂ ਕਾਗਜ਼ਾਂ ਦੇ ਵਿੱਚ ਸ਼ਾਮਲ 1922 ਦੇ ਇੱਕ ਖਾਤ ਨੇ ਖੋਲ ਦਿੱਤਾ। ਮਾਰਚ 1922 ਦੇ ਵਿੱਚ ਪ੍ਰਿੰਸ ਆਫ ਵੇਲਜ਼ ਲਾਹੌਰ ਦੇ ਵਿੱਚ ਸੀ ਆਇਆ। ਇਸ ਸਮੇਂ ਉਸਦੇ ਘੁੰਮਣ ਫਿਰਨ ਦੇ ਵਾਸਤੇ ਮੋਟਰ ਕਾਰਾਂ ਦਾ ਪ੍ਰਬੰਧ ਜਿਸ ਵਿਅਕਤੀ ਨੇ ਕੀਤਾ ਉਸਨੂੰ ਪੰਜਾਬ ਦੇ ਲੈਫਟੀਨੈਂਟ ਗਵਰਨਰ ਦੇ ਜਿਹੜਾ ਸੀ ਨਿੱਜੀ ਸਕੱਤਰ ਦੇ ਵੱਲੋਂ ਭੇਜੇ ਧੰਨਵਾਦੀ ਪੱਤਰ ਦੇ ਵਿੱਚ ਉਸਦਾ ਨਾਂ ਸਰਦਾਰ ਸੰਤਾ ਸਿੰਘ ਕਪੂਰ ਤੇ ਪਤਾ ਜਵਾਹਰ ਕਾਟੇਜ ਸ਼ੇਰਾਂ ਵਾਲਾ ਗੇਟ ਲਿਖਿਆ ਹੋਇਆ ਮਿਲਿਆ। ਇਸ ਤੋਂ ਸਪਸ਼ਟ ਹੋ ਗਿਆ ਕਿ ਉਕਤ ਫਰਮ ਭਾਈ ਜਵਾਹਰ ਸਿੰਘ ਦਾ ਛੋਟਾ ਪੁੱਤਰ ਐਸ ਐਸ ਕਪੂਰ ਚਲਾ ਰਿਹਾ ਸੀ। ਇਉਂ ਭਾਈ ਜਵਾਹਰ ਦੇ ਜਿਹੜਾ ਸੀ ਚਾਰ ਪੁੱਤਰ ਹੋਣ ਦੀ ਜਾਣਕਾਰੀ ਮਿਲਦੀ ਹੈ। ਨਿਰਸੰਦੇਹ ਕਪੂਰ ਪਰਿਵਾਰ ਲਾਹੌਰ ਦਾ ਇੱਕ ਖੁਸ਼ਹਾਲ ਅਤੇ ਪ੍ਰਤਿਸ਼ਠਤਾ ਜਿਹੜਾ ਪਰਿਵਾਰ ਸੀਗਾ। ਦੇਸ਼ ਵੰਡ ਵੇਲੇ 1885 ਚ ਜਨਮੇ ਖੇਮ ਸਿੰਘ ਦੀ ਉਮਰ 62 ਸਾਲ ਸੀ ਤੇ ਸੰਤ ਸਿੰਘ ਦੀ ਉਮਰ ਜਿਹੜੀ ਸੀ ਉਸ ਤੋਂ ਘੱਟ, ਪਰ ਦੇਸ਼ ਵੰਡ ਦੇ ਪਿੱਛੋਂ ਇਸ ਪਰਿਵਾਰ ਦੇ ਬਾਰੇ ਕੋਈ ਉੱਗ ਸੁੱਗ ਨਹੀਂ ਮਿਲਦੀ ਕਿ ਇੱਧਰ ਆ ਕੇ ਇਸ ਪਰਿਵਾਰ ਨੂੰ ਕਿੱਥੇ ਟਿਕਾਣਾ ਮਿਲਿਆ। ਮੇਰੀ ਦਿਲੀ ਚਾਹਨਾ ਸੀ ਕਿ ਭਾਈ ਜਵਾਹਰ ਸਿੰਘ ਦੇ ਕਿਸੇ ਵਰਤਮਾਨ ਵਾਰਸ ਦੇ ਨਾਲ ਸੰਪਰਕ ਹੋ ਜਾਵੇ ਤਾਂ ਜੋ ਪੰਜਾਬੀਆਂ ਨੂੰ ਗੁਰੂ ਗੋਬਿੰਦ ਸਿੰਘ ਜੀ ਦੀ ਦੁਆਰਾ ਜਿਹੜਾ ਦਰਸਾਏ ਮਾਰਗ ਦੇ ਉੱਤੇ ਚੱਲਣ ਵਾਸਤੇ ਦਿੱਤੀ ਸੇਧ ਅਤੇ ਸਿੱਖਾਂ ਦੇ ਲਈ ਸਿੱਖਿਆ ਸਹੂਲਤ ਪ੍ਰਦਾਨ ਕਰਨ ਵਾਸਤੇ ਕੀਤੇ ਉਪਰਾਲੇ ਦੇ ਰੂਪ ਦੇ ਵਿੱਚ ਇਸ ਅਣਥੱਕ ਪੰਥ ਸੇਵਾ ਦੀ ਘਾਲੀ ਘਾਲਣਾ ਦਾ ਪਰਿਪੱਕ ਜਿਹੜਾ ਸੀ ਵਿਸਤ੍ਰਿਤ ਵੇਰਵਾ ਲਿਖਤ ਦੇ ਵਿੱਚ ਲਿਆ ਜਾ ਸਕੇ। ਕਾਸ਼ ਅਜਿਹਾ ਹੋ ਸਕਦਾ ਜਾਂ ਹੋ ਜਾਵੇ ਜੀ। ਦੋਸਤੋ, ਇਹ ਸੀ ਜੀ ਗੱਲਬਾਤ ਉਹ ਲੋਕਾਂ ਦੀ ਜੋ ਸਿੰਘ ਸਭਾ ਲਹਿਰ ਦੇ ਉਸਰਈਏ ਭਾਈ ਜਵਾਹਰ ਸਿੰਘ, ਜਿਨ੍ਹਾਂ ਦਾ ਜ਼ਿਕਰ ਬਹੁਤ ਘੱਟ ਹੁੰਦਾ ਹੈ, ਬਹੁਤ ਘੱਟ ਮਿਲਦਾ ਹੈ, ਤੇ ਤਲਾਸ਼ ਵਾਰਸਾਂ ਦੇ ਨਾਂ ਦੇ ਥੱਲੇ ਆਰਟੀਕਲ ਗੁਰਦੇਵ ਸਿੰਘ ਸਿੱਧੂ ਹੋਣਾ ਦੀ ਕਲਮ ਦੇ ਵਿੱਚੋਂ, ਤੇ ਮੈਂ ਤੁਹਾਡਾ ਦੋਸਤ ਭੁਪਿੰਦਰ ਭਾਰਾ ਤੇ ਦੁਆਬਾ ਰੇਡ ਦਾ ਮੰਚ। ਤੇ ਆਖਰ ਦੇ ਵਿੱਚ ਇੱਕ ਹੋਰ ਆਰਟੀਕਲ ਤੁਹਾਡਾ ਸਾਂਝਾ ਕਰਨ ਤੋਂ ਪਹਿਲਾਂ ਤੁਹਾਡੇ ਸੁਨੇਹੇ ਲੈਂਦੇ ਹਾਂ ਨਾਲ ਨਾਲ, ਤੇ ਫਿਰ ਗੱਲ ਕਰਦੇ ਹਾਂ ਸੱਪਾਂ ਦੀ ਥੋੜੀ ਜੀ। ਕਹਿੰਦੇ ਸੱਪ ਨੂੰ ਦੁੱਧ ਪਿਲਾਉਣਾ ਕਿਵੇਂ ਸੱਪ ਦੀ ਜਾਨ ਦੇ ਲਈ ਖਤਰਨਾਕ ਹੋ ਸਕਦਾ ਹੈ? ਮੈਂ ਤਾਂ ਸ਼ੁਰੂ ਤੋਂ ਇਹ ਚੀਜ਼ ਮੰਨਦਾ ਹੈ ਕਿ ਸੱਪ ਕਦੇ ਦੁੱਧ ਨਹੀਂ ਪੀਂਦੇ, ਪਰ ਸਾਡੇ ਜਿਹੜੇ ਨੇ ਧੱਕੇ ਨਾ ਪਿਲਾਉਂਦੇ ਨੇ ਭਾਈ, ਪੀਂਦੇ ਨੇ ਕਹਿੰਦੇ। ਤੇ ਲੋ ਗੱਲਬਾਤ ਕਰਦੇ ਇਹਦੇ ਬਾਰੇ, ਪਰ ਉਸ ਤੋਂ ਪਹਿਲਾਂ ਜਿਹੜੇ ਤੁਹਾਡੇ ਸੁਨੇਹੇ ਨੇ ਕੁਝ ਉਹਨਾਂ ਦਾ ਜ਼ਿਕਰ ਕਰ ਲਈਏ, ਤੇ ਫਿਰ ਆਪਾਂ ਇਸ ਤਰ੍ਹਾਂ ਦੀ ਇੰਟਰਸਟਿੰਗ ਗੱਲ ਸੁਣਾਉਂਦੇ ਆ ਤੁਹਾਨੂੰ, ਜਿਸ ਦੇ ਵਿੱਚੋਂ ਬਹੁਤ ਕੁਝ ਸਿੱਖਣ ਨੂੰ ਮਿਲਦਾ ਇੱਕ ਦੂਜੇ ਨੂੰ। ਤੇ ਖਬਰਾਂ ਤਾਂ ਚੱਲੀ ਜਾਂਦੀਆਂ ਨੇ ਜੀ, ਉਹੀ ਸਾਰਾ ਸਿਲਸਿਲਾ ਇੱਕ ਦੂਸਰੇ ਦੀ ਖਿੱਚ ਤੋਂ ਚੱਲ ਰਹੀ ਹੈ ਤੇ ਉਹ ਚੱਲਦੀ ਰਹਿਣੀ ਹੈ। ਨਾਲ ਨਾਲ ਇਹੋ ਜਿਹੀਆਂ ਗੱਲਾਂ ਵੀ ਆਪਾਂ ਕਦੇ ਕਦੇ ਕਰ ਲੈਂਦੇ ਹਾਂ। ਸੁਰਿੰਦਰ ਕੌਰ ਮਾਲ ਜੀ ਜੁੜੇ ਹੋਏ ਨੇ, ਸਤਿ ਸ਼੍ਰੀ ਅਕਾਲ ਭੇਜਦੇ ਨੇ ਸਭ ਦੋਸਤਾਂ ਨੂੰ, ਤੇ ਦਵਿੰਦਰ ਭਾਰਤ ਜੀ ਯੂਏ ਤੋਂ ਸਤਿ ਸ਼੍ਰੀ ਅਕਾਲ ਭੇਜਦੇ ਨੇ ਜੀ, ਸਵਾਗਤ ਹੈ ਜੀ। ਸੁਰਜੀਤ ਭਾਰਤ ਜੀ ਇੰਡੀਆ ਤੋਂ ਸਤਿ ਸ਼੍ਰੀ ਅਕਾਲ, ਤੇ ਰਾਜਨ ਸੈਣੀ ਸਾਹਿਬ ਲਾਈਕ ਨੰਬਰ 3 ਕਹਿੰਦੇ ਨੇ ਸਤਿਕਾਰ, ਸਤਿ ਸ਼੍ਰੀ ਅਕਾਲ ਜੀ ਸਾਰੇ ਪਿਆਰਿਆਂ ਨੂੰ ਸਮੂਹਿਕ ਰੂਪ ਦੇ ਵਿੱਚ। ਸਿਕੰਦਰ ਸਿੰਘ ਔਜਲਾ ਸਾਹਿਬ ਯੂਐਸ ਤੋਂ ਜੁੜੇ ਹੋਏ ਨੇ, ਸਤਿ ਸ਼੍ਰੀ ਅਕਾਲ ਕਹਿੰਦੇ ਸਾਰੇ ਪਿਆਰਿਆਂ ਨੂੰ। ਰਜਿੰਦਰ ਜੀਰਾ ਜੀ ਕਹਿੰਦੇ ਭੁਪਿੰਦਰ ਭਾਰਤ ਜੀ ਤੇ ਦੁਆਬਾ ਰੇਡ ਦੇ ਸਾਰੇ ਸਰੋਤਿਆਂ ਨੂੰ ਰਜਿੰਦਰ ਜੀਰਾ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਹੈ ਜੀ। ਜੀਰਾ ਜੀ ਸਵਾਗਤ ਹੈ, ਸੈਣੀ ਵੀਰ ਜੀ ਨੂੰ ਐਪਰੀਸ਼ੀਏਟ ਕਰਦੇ ਨੇ ਜੀਰਾ ਸਾਹਿਬ। ਤੇ ਗੁਰੀਮਾਨ ਬਾਈ ਜੀ ਜੁੜੇ ਆ, ਕਹਿੰਦੇ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ। ਰਾਜਨ ਸੈਣੀ ਜੀ ਨੂੰ ਸਤਿ ਸ਼੍ਰੀ ਅਕਾਲ ਜੀ। ਮੁਕੱਦਰ ਸਿੰਘ ਔਲਕ ਸਾਹਿਬ ਨੂੰ ਤੇ ਸਿਕੰਦਰ ਸਿੰਘ ਔਜਲਾ ਜੀ ਨੂੰ, ਭਾਰਜਵੀਰ ਜੀ ਤੇ ਰਜਿੰਦਰ ਕੁਮਾਰ ਜੀ ਨੂੰ ਸਤਿ ਸ਼੍ਰੀ ਅਕਾਲ ਜੀ। ਤੁਹਾਨੂੰ ਵੀ ਜੀ ਸਭ ਵੱਲੋਂ ਸਤਿ ਸ਼੍ਰੀ ਅਕਾਲ ਹੈ ਜੀ ਗੁਰੀਮਾਨ ਜੀ। ਮਾਨ ਸਿੰਘ ਸੈਣੀ ਸਾਹਿਬ ਹੈਲਸਿੰਕੀ ਤੋਂ ਜੁੜੇ ਹੋਏ ਆ, ਫਿਨਲੈਂਡ ਤੋਂ ਸਤਿ ਸ਼੍ਰੀ ਅਕਾਲ ਕਹਿੰਦੇ ਆ ਸਾਰੇ ਦੁਆਬਾ ਰੇਡੀਓ ਸੁਣਨ ਵਾਲੇ ਪਰਿਵਾਰ ਨੂੰ ਜੀ, ਤੁਹਾਡਾ ਵੀ ਸਵਾਗਤ ਹੈ ਮਾਨ ਸਾਹਿਬ। ਤੇ ਲੋ ਦੋਸਤੋ, ਗੱਲ ਆਖਰ ਦੇ ਵਿੱਚ ਸੁਣਾਉਂਦੇ ਆ ਤੁਹਾਨੂੰ, ਤੇ ਉਸ ਤੋਂ ਬਾਅਦ ਫਿਰ ਆਪਾਂ ਸਮਾਪਤੀ ਵੱਲ ਨੂੰ ਵੱਧਦੇ ਹਾਂ। ਤੇ ਗੱਲ ਹੈ ਜੀ ਇਹ ਸੱਪਾਂ ਨੂੰ ਪਾਲਣ ਦੀ। ਸੱਪ ਨੂੰ ਦੁੱਧ ਪਿਲਾਉਣਾ ਕਿਵੇਂ ਸੱਪ ਦੀ ਜਾਨ ਦੇ ਲਈ ਖਤਰਨਾਕ ਹੋ ਸਕਦਾ ਹੈ? ਬੀਬੀਸੀ ਤੋਂ ਰਿਪੋਰਟ ਹੈ, ਮੈਂ ਤੁਹਾਡਾ ਦੋਸਤ ਭੁਪਿੰਦਰ ਭਾਰਾ ਦੁਆਬਾ ਰੇਡ ਦਾ ਮੰਚ, ਤੇ ਇਸ ਨੂੰ ਲਿਖ ਰਹੇ ਨੇ ਕਿ ਸੁਭਾ ਗੁਣਮ ਕਹਿੰਦੇ ਨੇ ਕਿ ਭਾਰਤੀ ਸਮਾਜ ਜਿਹੜਾ ਭਾਰਤ ਦਾ ਜਿਹੜਾ ਸਮਾਜ ਹੈ, ਭਾਰਤੀ ਸਮਾਜ ਦੇ ਵਿੱਚ ਨਾਗਾਂ ਕੋਬਰਾਂ ਨੂੰ ਮਹੱਤਵਪੂਰਨ ਧਾਰਮਿਕ ਸਥਾਨ ਹਾਸਲ ਹੈ। ਸਮੇਂ ਸਮੇਂ ਦੇ ਉੱਤੇ ਅਜਿਹੀਆਂ ਖ਼ਬਰਾਂ ਤੇ ਵੀਡੀਓ ਸਾਹਮਣੇ ਆਉਂਦੀਆਂ ਰਹਿੰਦੀਆਂ ਨੇ ਜਿਨ੍ਹਾਂ ਦੇ ਵਿੱਚ ਦਾਅਵਾ ਕੀਤਾ ਜਾਂਦਾ ਹੈ ਕਿ ਕੋਬਰਾ ਦੁੱਧ ਪੀਂਦੇ ਨੇ। ਇੰਸਟਾਗ੍ਰਾਮ ਦੇ ਉੱਤੇ ਕਈ ਰੀਲਾਂ ਦੇ ਵਿੱਚ ਲੋਕਾਂ ਨੂੰ ਸੱਪਾਂ ਦੇ ਨਾਲ ਜੁੜੇ ਪੂਜਾ ਸਥਾਨਾਂ ਦੇ ਉੱਤੇ ਦੁੱਧ ਚੜਾਉਂਦੇ ਤੇ ਸੱਪਾਂ ਨੂੰ ਦੁੱਧ ਪੀਂਦੇ ਹੋਏ ਦਿਖਾਇਆ ਜਾਂਦਾ ਹੈ। ਪਰ ਮਾਹਰਾਂ ਦਾ ਕਹਿਣਾ ਕਿ ਇਹ ਰਵਾਇਤ ਸੱਪਾਂ ਦੇ ਲਈ ਗੰਭੀਰ ਨੁਕਸਾਨਦਾਇਕ ਵੀ ਹੋ ਸਕਦੀ ਹੈ। ਬਹੁਤ ਸਾਰੀਆਂ ਪ੍ਰਜਾਤੀਆਂ ਅਸੀਂ ਖਤਮ ਕਰ ਦਿੱਤੀਆਂ ਇੱਦਾਂ ਹੀ ਅਣਗਹਿਲੀਆਂ ਕਰਕੇ। ਭਾਰਤ ਦੇ ਵਿੱਚ ਵਾਈਲਡ ਲਾਈਫ SOH ਜਾਣੀ ਕਿ ਵਾਈਲਡ ਲਾਈਫ SOS ਦੀ ਜੰਗਲੀ ਜਿਹੜੀ ਜੀਵ ਸੰਭਾਲ ਸੰਸਥਾ ਹੈ ਜੋ ਤਾਮਿਲਨਾਡੂ ਸੂਬੇ ਦੇ ਜੰਗਲਾਤ ਅਧਿਕਾਰੀਆਂ ਦੇ ਨਾਲ ਮਿਲ ਕੇ ਕੰਮ ਕਰਦੀ ਹੈ। ਉਹਨਾਂ ਦਾ ਦੱਸਣਾ ਹੈ ਕਿ ਸੱਪ ਫੜਨ ਵਾਲਿਆਂ ਨੇ ਕਈ ਵਾਰ ਅਜਿਹੇ ਸੱਪਾਂ ਨੂੰ ਬਚਾਇਆ ਜੋ ਲੰਬੇ ਸਮੇਂ ਤੋਂ ਭੁੱਖੇ ਤੇ ਹਾਈਡਰੇਟਿਡ ਜਿਹੜੇ ਸਰੀਰ ਦੇ ਵਿੱਚ ਪਾਣੀ ਦੀ ਕਮੀ ਦੇ ਨਾਲ ਜਿਹੜੇ ਜੂਝ ਰਹੇ ਨੇ। ਸਾਲ 2018 ਦੇ ਵਿੱਚ ਇਸ ਸੰਸਥਾ ਨੇ ਉੱਤਰ ਪ੍ਰਦੇਸ਼ ਜੰਗਲਾਤ ਵਿਭਾਗ ਦੇ ਨਾਲ ਮਿਲ ਕੇ 74 ਸੱਪਾਂ ਨੂੰ ਬਚਾਇਆ 74 ਜਿਨ੍ਹਾਂ ਦੇ ਵਿੱਚ 57 ਕੋਬਰਾ ਸ਼ਾਮਲ ਸਨ। ਸੰਸਥਾ ਦੱਸਦੀ ਹੈ ਕਿ ਜੋ ਸੱਪ ਅਜਿਹੀਆਂ ਥਾਵਾਂ ਦੇ ਉੱਤੇ ਭੁੱਖੇ ਰਹਿੰਦੇ ਨੇ ਜਿੱਥੇ ਉਹਨਾਂ ਨੂੰ ਖਾਣ ਪੀਣ ਦੇ ਲਈ ਕੁਝ ਨਹੀਂ ਮਿਲਦਾ, ਉਹ ਹਾਈਡਰੇਸ਼ਨ ਜਿਹੜੀ ਹੈ, ਜਿਵੇਂ ਕਿ ਸਾਡਾ ਸਰੀਰ ਵੀ ਪਾਣੀ ਤੋਂ ਬਗੈਰ ਹਾਈਡਰੇਟ ਹੋ ਜਾਂਦਾ ਹੈ, ਹਾਈਡਰੇਸ਼ਨ ਤੋਂ ਜਿਹੜਾ ਰਾਹਤ ਪਾਉਣ ਦੇ ਉੱਤੇ ਆਖਰੀ ਉਪਾਅ ਦੇ ਵਜੋਂ ਦੁੱਧ ਜਾਂ ਕੋਈ ਹੋਰ ਉਪਲਬਧ ਤਰਲ ਪਦਾਰਥ ਪੀ ਸਕਦੇ ਨੇ। ਇਸ ਲਈ ਅਧਿਐਨਾਂ ਤੋਂ ਪਤਾ ਲੱਗਦਾ ਹੈ ਕਿ ਜੇ ਕੋਈ ਸੱਪ ਦੁੱਧ ਪੀਂਦਾ ਹੈ ਤਾਂ ਇਸਦਾ ਇਹ ਮਤਲਬ ਨਹੀਂ ਹੈ ਕਿ ਉਹ ਕੁਦਰਤੀ ਤੌਰ ਦੇ ਉੱਤੇ ਦੁੱਧ ਪੀਣਾ ਚਾਹੁੰਦਾ ਹੈ, ਸਗੋਂ ਇਹ ਬਹੁਤ ਜ਼ਿਆਦਾ ਪਿਆਸ ਦੀ ਸਥਿਤੀ ਦੇ ਕਾਰਨ ਹੋ ਸਕਦਾ ਜਦੋਂ ਉਹਨੂੰ ਕਿਤੇ ਵੀ ਕੋਈ ਰਾਹ ਨਹੀਂ ਲੱਭਦਾ। ਇਸ ਤਰ੍ਹਾਂ ਸੱਪਾਂ ਨੂੰ ਜ਼ਬਰਦਸਤੀ ਦੁੱਧ ਪਿਲਾਇਆ ਜਾਂਦਾ ਹੈ ਜਿਸਦੇ ਕਾਰਨ ਉਹਨਾਂ ਨੂੰ ਕਈ ਤਰ੍ਹਾਂ ਦੀਆਂ ਸਿਹਤ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਸੱਪ ਨੂੰ ਦੁੱਧ ਪਿਲਾਉਣ ਦੀ ਰਵਾਇਤ ਅਸਲ ਚ ਸ਼ੁਰੂ ਕਿੱਦਾਂ ਹੁੰਦੀ ਹੈ? ਹਿੰਦੂ ਧਰਮ ਦੇ ਵਿੱਚ ਨਾਗ ਪੰਚਮੀ ਦੌਰਾਨ ਦੁੱਧ ਚੜਾਇਆ ਜਾਂਦਾ ਹੈ। ਇਸਦਾ ਇੱਕ ਕਾਰਨ ਇਹ ਵੀ ਹੈ ਕਿ ਸੱਪਾਂ ਨੂੰ ਸ਼ਿਵ ਦੇ ਪ੍ਰਤੀਕ ਦੇ ਵਜੋਂ ਦੇਖਿਆ ਜਾਂਦਾ ਹੈ। ਭਾਈ ਸ਼ਿਵ ਜੀ ਜ਼ਰੂਰ ਪੀਂਦੇ ਹੋਣਗੇ ਦੁੱਧ, ਪਰ ਸੱਪ ਨਹੀਂ ਨਾ ਪੀਂਦੇ। ਮਦੁਰਾਈ ਦੇ ਸੱਪ ਬਚਾ ਮਾਹਰ ਸੈਮਸਨ ਕਿਰੂ ਬਾਕਰਨ ਦਾ ਜਿਹੜਾ ਕਹਿਣਾ ਕਿ ਇਸ ਮਾਨਤਾ ਦਾ ਫਾਇਦਾ ਚੁੱਕਦੇ ਹੋਏ ਸਪੇਰੇ ਫੜੇ ਗਏ ਜੋ ਕੈਦ ਕਰਕੇ ਰੱਖੇ ਗਏ ਸੱਪਾਂ ਨੂੰ ਲੋਕਾਂ ਸਾਹਮਣੇ ਦਿਖਾਉਂਦੇ ਤੇ ਉਹਨਾਂ ਨੂੰ ਦੁੱਧ ਪੀਂਦੇ ਹੋਏ ਦਿਖਾ ਕੇ ਇਸ ਨੂੰ ਚਮਤਕਾਰ ਦੱਸਦੇ ਨੇ। ਮਦੁਰਾਈ ਦੇ ਸੱਪ ਬਚਾ ਮਾਂ ਸੈਮਸਨ ਜਿਹੜੇ ਨੇ ਕਿਰੂ ਬਾਕਰਨ ਦਾ ਜਿਹੜਾ ਕਹਿਣਾ ਕਿ ਰਵਾਇਤੀ ਤੌਰ ਦੇ ਉੱਤੇ ਸੱਪ ਫੜਨ ਦਾ ਕੰਮ ਕਰਨ ਵਾਲੇ ਕੁਝ ਲੋਕਾਂ ਨੇ ਇਸ ਵਿਸ਼ਵਾਸ ਦਾ ਫਾਇਦਾ ਚੁੱਕਿਆ, ਗਲਤ ਇਸਤੇਮਾਲ ਕੀਤਾ। ਉਹ ਫੜੇ ਹੋਏ ਸੱਪਾਂ ਨੂੰ ਕੈਦ ਦੇ ਵਿੱਚ ਰੱਖਦੇ ਹੈ ਤੇ ਉਹਨਾਂ ਨੂੰ ਦੁੱਧ ਪੀਂਦੇ ਦਿਖਾ ਕੇ ਇਸ ਨੂੰ ਚਮਤਕਾਰ ਦੇ ਵਜੋਂ ਪੇਸ਼ ਕਰ ਦਿੰਦੇ ਨੇ। ਹਾਲਾਂਕਿ ਸੱਪਾਂ ਤੇ ਦੁੱਧ ਵਿਚਕਾਰੇ ਵਿਸ਼ਵਾਸ ਸਿਰਫ ਭਾਰਤ ਤੱਕ ਸੀਮਿਤ ਨਹੀਂ ਹੈ। ਲੋਕ ਕਥਾਵਾਂ ਦੇ ਵਿੱਚ ਜਦੋਂ ਝਾਤ ਮਾਰਦੇ ਹਾਂ, ਉਹਦੇ ਖੋਜਕਾਰ ਡੇਵਿਡ ਅਰਮਾਕੋਰਾ ਨੇ ਜੂਨ 2017 ਦੇ ਵਿੱਚ ਜਰਨਲ ਐਥਰੋਪੋਜ਼ੂਲੋਜੀ ਦੇ ਵਿੱਚ ਪ੍ਰਕਾਸ਼ਿਤ ਇੱਕ ਅਧਿਐਨ ਦੇ ਵਿੱਚ ਦੱਸਿਆ ਸੀ ਸਟੱਡੀ 'ਚ ਕਿ ਯੂਰੇਸ਼ੀਆ ਦੇ ਕਈ ਹਿੱਸਿਆਂ ਦੇ ਵਿੱਚ ਕਹਾਣੀਆਂ ਮਿਲਦੀਆਂ ਨੇ ਕਿ ਸੱਪ ਜਾਂ ਹੋਰ ਰਿੰਗਣ ਵਾਲੇ ਜਿਨ੍ਹਾਂ ਦੇ ਪੈਰ ਨਹੀਂ ਹੁੰਦੇ, ਮਤਲਬ ਕਿ ਸੜਕੇ ਸੜਕੇ ਤੁਰਦੇ ਆ, ਸੱਪ ਜਾਂ ਹੋਰ ਰਿੰਗਣ ਵਾਲੇ ਜੀਵ ਦੁੱਧ ਪਿਲਾਉਣ ਵਾਲੀਆਂ ਮਾਵਾਂ ਦਾ ਦੁੱਧ ਚੋਰੀ ਕਰ ਲੈਂਦੇ ਨੇ। ਇਹ ਮਨੋਤਾ ਨੇ, ਮਤਲਬ ਕਿ ਮੰਨਦੇ ਨੇ ਲੋਕ। ਪਰ ਉਹਨਾਂ ਨੇ ਇਹ ਵੀ ਲਿਖਿਆ ਕਿ ਸੱਪਾਂ ਦਾ ਦੁੱਧ ਦੇ ਨਾਲ ਕੋਈ ਖਾਸ ਲਗਾ ਹੋਣ ਦਾ ਦਾਵਾ ਜੈਵਿਕ ਪੱਖੋਂ ਜਿਹੜਾ ਬਹੁਤ ਅਸੰਭਵ ਹੈ। ਅਮਰੀਕਾ ਦੇ ਵਿੱਚ ਮਿਲਣ ਵਾਲੇ ਬੇਜ਼ਹਿਰੀਲੇ ਮਿਲਕ ਸਨੇਕ ਦਾ ਨਾਮ ਵੀ ਅਜਿਹੀ ਲੋਕ ਧਾਰਨਾ ਤੋਂ ਪਿਆ। ਸਮਿਥਸੋਨੀਅਨ ਨੈਸ਼ਨਲ ਜ਼ੂ ਐਂਡ ਕੰਜ਼ਰਵੇਸ਼ਨ ਬਾਇਓਲੋਜੀ ਇੰਸਟੀਟਿਊਟ ਮੁਤਾਬਕ ਲੋਕ ਸਮਝਦੇ ਸਨ ਕਿ ਇਹ ਸੱਪ ਗਾਵਾਂ ਦਾ ਦੁੱਧ ਚੂਸਣ ਦੇ ਲਈ ਤਬੇਲਿਆਂ ਦੇ ਵਿੱਚ ਜਾਂਦੇ ਨੇ। ਅਸਲ ਦੇ ਵਿੱਚ ਮਿਲਕ ਸਨੇਕ ਵੀ ਹੋਰ ਸੱਪਾਂ ਵਾਂਗ ਮਾਸਾਹਾਰੀ ਹੁੰਦੇ ਨੇ। ਉਹ ਤਬੇਲਿਆਂ ਦੇ ਵਿੱਚ ਇਸ ਦੇ ਲਈ ਜਾਂਦੇ ਨੇ ਕਿਉਂਕਿ ਉੱਥੇ ਚੂਹੇ ਤੇ ਹੋਰ ਸ਼ਿਕਾਰ ਆਸਾਨੀ ਦੇ ਨਾਲ ਮਿਲ ਜਾਂਦੇ ਨੇ ਤਾਂ ਕਰਕੇ। ਤਾਂ ਸੱਪ ਅਸਲ ਦੇ ਵਿੱਚ ਕੀ ਖਾਂਦੇ ਨੇ? ਸੱਪ ਸ਼ਿਕਾਰੀ ਜੀਵ ਨੇ। ਉਹਨਾਂ ਦੀ ਕੁਦਰਤੀ ਜਿਹੜੀ ਖੁਰਾਕ ਹੈ ਚੂਹੇ, ਪੰਛੀ, ਆਂਡੇ, ਡੱਡੂ, ਮੱਛੀਆਂ, ਕਿਰਲੀਆਂ ਤੇ ਕਈ ਵਾਰ ਹੋਰ ਸੱਪ ਵੀ ਜ਼ਿਆਦਾ ਜਿਹੜੇ ਨੇ ਹੋਰ ਸੱਪ ਵੀ ਸ਼ਾਮਲ ਹੁੰਦੇ ਨੇ। ਉਹਨਾਂ ਦੇ ਜਬਾੜੇ ਪੇਟ ਅਤੇ ਆਂਦਰਾਂ ਦੇ ਵਿੱਚ ਇਸ ਤਰ੍ਹਾਂ ਦਾ ਵਿਕਸਿਤ ਹੋਏ ਹੁੰਦੇ ਨੇ ਕਿ ਉਹ ਸ਼ਿਕਾਰ ਨੂੰ ਪੂਰੇ ਦਾ ਪੂਰਾ ਨਿਗਲ ਸਕਣ ਤੇ ਉਸ ਨੂੰ ਹਜ਼ਮ ਕਰ ਸਕਣ। ਉਹਨਾਂ ਦਾ ਸਰੀਰ ਕੁਦਰਤੀ ਤੌਰ ਦੇ ਉੱਤੇ ਦੁੱਧ ਜਾਂ ਹੋਰ ਡੇਅਰੀ ਉਤਪਾਦਾਂ ਨੂੰ ਹਜ਼ਮ ਕਰਨ ਦੇ ਲਈ ਨਹੀਂ ਬਣਿਆ ਕਿਉਂਕਿ ਉਹ ਸਿੱਧਾ ਨਿਗਲਦੇ ਨੇ। ਅਗਸਤ 2017 ਦੇ ਵਿੱਚ ਜਨਰਲ ਗੀਗਾ ਸਾਇੰਸ ਦੇ ਵਿੱਚ ਪ੍ਰਕਾਸ਼ਿਤ ਇੱਕ ਅਧਿਐਨ ਦੇ ਵਿੱਚ ਖੋਜਕਾਰ ਜੁਨ ਚੇਂਗ ਦੁਆਨ ਅਤੇ ਉਹਨਾਂ ਦੇ ਸਾਥੀਆਂ ਨੇ ਅਜਗਰਾਂ ਦੇ ਸਰੀਰ ਦੇ ਵਿੱਚ ਸ਼ਿਕਾਰ ਨਿਗਲਣ ਤੋਂ ਬਾਅਦ ਹੋਣ ਵਾਲੇ ਬਦਲਾਵਾਂ ਦਾ ਜਿਹੜਾ ਸਟੱਡੀ ਕੀਤੀ, ਅਧਿਐਨ ਕੀਤਾ ਵੀ ਕੀ ਵਾਪਰਦਾ ਹੈ ਜਦੋਂ ਇਹ ਕੁਝ ਵੀ ਚੀਜ਼ ਨੂੰ ਨਿਗਲ ਲੈਂਦੇ ਆ, ਖਾ ਲੈਂਦੇ ਆ। ਆਪਣੀ ਭੁੱਖ ਮਿਟਾਉਣ ਦੇ ਲਈ ਤੇ ਉਸ ਤੋਂ ਬਾਅਦ ਉਹ ਕਿੱਦਾਂ ਸਾਰਾ ਕੁਝ ਪ੍ਰੋਸੈਸ ਚੱਲਦਾ ਹੈ। ਉਹਨਾਂ ਨੇ ਇਹ ਦੇਖਿਆ ਕਿ ਭੋਜਨ ਕਰਨ ਤੋਂ ਬਾਅਦ ਪੇਟ ਦੇ ਵਿੱਚ ਤੇਜ਼ਾਬ ਦਾ ਉਤਪਾਦਨ ਵੱਧ ਜਾਂਦਾ ਹੈ ਤੇ ਪ੍ਰੋਟੀਨ ਹਜ਼ਮ ਕਰਨ ਵਾਲਾ ਅਜਾਈਮ ਪੈਪਸਿਨ ਜ਼ਿਆਦਾ ਸਰਗਰਮ ਹੋ ਜਾਂਦਾ ਹੈ ਜਿਹਦੇ ਨਾਲ ਪੋਸ਼ਕ ਤੱਤਾਂ ਦਾ ਸੋਖਣਾ ਤੇਜ਼ ਹੁੰਦਾ ਹੈ। ਅਧਿਐਨ ਦੇ ਵਿੱਚ ਕਿਹਾ ਗਿਆ ਕਿ ਭੋਜਨ ਤੋਂ ਬਾਅਦ ਪੈਪਸੀਨੋਜਨ ਨਾਲ ਜਿਹੜਾ ਸੰਬੰਧਿਤ ਕਈ ਜੀਨ ਜ਼ਿਆਦਾ ਸਰਗਰਮ ਹੋ ਜਾਂਦੇ ਨੇ। ਇਹ ਦਰਸਾਉਂਦਾ ਹੈ ਕਿ ਸੱਪਾਂ ਦੀ ਪਾਚਨ ਪ੍ਰਣਾਲੀ ਵੱਡੇ ਅਤੇ ਪ੍ਰੋਟੀਨ ਭਰਪੂਰ ਸ਼ਿਕਾਰ ਨੂੰ ਹਜ਼ਮ ਕਰਨ ਦੇ ਲਈ ਖਾਸ ਤੌਰ ਦੇ ਉੱਤੇ ਵਿਕਸਿਤ ਹੋਈ ਹੈ। ਯੂਨੀਵਰਸਲ ਸਨੇਕ ਬਾਈਟ ਰਿਸਰਚ ਆਰਗੇਨਾਈਜੇਸ਼ਨ ਦੇ ਸੰਸਥਾਪਕ ਨੇ ਤੇ ਮੁੱਖ ਵਿਗਿਆਨੀ ਡਾਕਟਰ ਐਨ ਐਸ ਮਨੋਜ ਦਾ ਕਹਿਣਾ ਕਿ ਦੁੱਧ ਸੱਪਾਂ ਦੀ ਕੁਦਰਤੀ ਖੁਰਾਕ ਤੇ ਪਾਣੀ ਦੀ ਲੋੜ ਤੋਂ ਬਿਲਕੁਲ ਵੱਖਰੀ ਚੀਜ਼ ਹੈ। ਦੁੱਧ ਇੱਕ ਅਜਿਹਾ ਪਦਾਰਥ ਹੈ ਜੋ ਥਣਧਾਰੀ ਜੀਵਾਂ ਦੇ ਵੱਲੋਂ ਪੈਦਾ ਕੀਤਾ ਜਾਂਦਾ ਹੈ। ਇਸ ਦੇ ਵਿੱਚ ਪਾਣੀ, ਲੈਕਟੋਜ਼, ਪ੍ਰੋਟੀਨ, ਚਰਬੀ ਤੇ ਖਣਿਜ ਹੁੰਦੇ ਨੇ। ਇਹ ਸਿਰਫ ਚਿੱਟੇ ਰੰਗ ਦਾ ਪਾਣੀ ਨਹੀਂ ਹੈ, ਭਾਵੇਂ ਕੋਈ ਸੱਪ ਡੀਹਾਈਡਰੇਸ਼ਨ, ਸਰੀਰ ਦੇ ਵਿੱਚ ਪਾਣੀ ਦੀ ਘਾਟ ਕਿਉਂ ਨਾ ਮਹਿਸੂਸ ਕਰਦਾ ਹੋਵੇ ਦਾ ਸ਼ਿਕਾਰ ਹੋਵੇ, ਫਿਰ ਵੀ ਦੁੱਧ ਪੀਣਾ ਨਾ ਤਾਂ ਹਾਈਡਰੇਸ਼ਨ ਦੂਰ ਕਰਨ ਦੇ ਲਈ ਢੁਕਵਾਂ ਤਰਲ ਹੈ ਅਤੇ ਨਾ ਹੀ ਇਹ ਕੁਦਰਤੀ ਪੋਸ਼ਣ ਦਾ ਸਰੋਤ ਹੈ। ਸੱਪਾਂ ਨੂੰ ਜ਼ਬਰਦਸਤੀ ਦੁੱਧ ਪਿਲਾਉਣ ਦੇ ਨਾਲ ਕੀ ਖਤਰਾ ਹੈ? ਕਹਿੰਦੇ ਨੇ ਮਾਹਰਾਂ ਦੇ ਅਨੁਸਾਰ ਇਸ ਦਾ ਇੱਕ ਸਭ ਤੋਂ ਵੱਡਾ ਖਤਰਾ ਸੱਪ ਦੀ ਸਾਹ ਪ੍ਰਣਾਲੀ ਨੂੰ ਨੁਕਸਾਨ ਪਹੁੰਚਾਉਣਾ ਹੈ। ਮਰਕ ਵੈਟਰਨਰੀ ਮੈਨੂਅਲ ਦੇ ਵਿੱਚ ਰਿੰਗਣ ਵਾਲੇ ਜਿਹੜੇ ਨੇ ਜੀਵ ਨੇ, ਰਿਪਟਾਈਲਸ ਜਿਹਨਾਂ ਨੂੰ ਕਹਿੰਦੇ ਆ, ਜਿਹੜੇ ਘਿਸਰ ਕੇ ਚੱਲਦੇ ਆ, ਰਿਪਟਾਈਲਸ ਸੰਬੰਧੀ ਦਿੱਤੀ ਗਈ ਕਲੀਨਿਕਲ ਗਾਈਡਲਾਈਨ ਜੋ ਪਸ਼ੂ ਡਾਕਟਰਾਂ ਦੀ ਮਦਦ ਲਈ ਤਿਆਰ ਕੀਤੀ ਜਾਂਦੀ ਹੈ ਗਈ ਹੈ, ਚੇਤਾਵਨੀ ਦਿੰਦੀ ਹੈ ਕਿ ਮੂੰਹ ਦੇ ਰਾਹੀਂ ਤਰਲ ਪਦਾਰਥ ਦੇਣਾ, ਖਾਸ ਕਰਕੇ ਜਦੋਂ ਕੋਈ ਰਿੰਗਣ ਵਾਲਾ ਜੀਵ ਕਮਜ਼ੋਰ ਹੋਵੇ ਤਾਂ ਸਾਹ ਦੀ ਨਲੀ ਦੇ ਵਿੱਚ ਰੁਕਾਵਟ, ਉਲਟੀ ਜਾਂ ਭੋਜਨ ਤਰਲ ਦੇ ਵਾਪਸ ਮੂੰਹ ਦੇ ਵਿੱਚ ਆਉਣ ਦਾ ਜਿਹੜਾ ਰਿਗਰਜੀਟੇਸ਼ਨ ਵਰਗੇ ਖਤਰੇ ਪੈਦਾ ਕਰ ਸਕਦਾ ਹੈ। ਇਸ ਗਾਈਡਲਾਈਨ ਦੇ ਮੁਤਾਬਕ ਜ਼ਬਰਦਸਤੀ ਸੱਪ ਦੇ ਮੂੰਹ ਦੇ ਵਿੱਚ ਪਾਇਆ ਗਿਆ ਤਰਲ ਉਸਦੀ ਸਾਹ ਦੀ ਨਲੀ ਦੇ ਵਿੱਚ ਦਾਖਲ ਹੋ ਸਕਦਾ ਹੈ ਤੇ ਇਸ ਦੇ ਨਾਲ ਸਾਹ ਲੈਣ ਦੇ ਵਿੱਚ ਰੁਕਾਵਟ ਪੈ ਸਕਦੀ ਹੈ ਤੇ ਸਾਹ ਪ੍ਰਣਾਲੀ ਦੇ ਵਿੱਚ ਸੋਜ ਜਾਂ ਇਨਫੈਕਸ਼ਨ ਵੀ ਹੋ ਸਕਦੀ ਹੈ। ਮੈਨੂਅਲ ਦੇ ਵਿੱਚ ਇਹ ਵੀ ਕਿਹਾ ਗਿਆ ਕਿ ਜੇ ਕੋਈ ਰਿੰਗਣ ਵਾਲਾ ਜੀਵ ਮਾੜੀਆਂ ਹਾਲਤਾਂ ਕਾਰਨ ਤਣਾਅ ਦੇ ਵਿੱਚ ਹੋਵੇ, ਉਸਦੇ ਨਾਲ ਰੁੱਖਾ ਵਿਹਾਰ ਕੀਤਾ ਗਿਆ ਹੋਵੇ, ਉਸਨੂੰ ਅਣਉਚਿਤ ਤਾਪਮਾਨ ਦੇ ਵਿੱਚ ਰੱਖਿਆ ਗਿਆ ਹੋਵੇ ਜਾਂ ਉਹ ਪਹਿਲਾਂ ਹੀ ਬਿਮਾਰ ਅਤੇ ਕਮਜ਼ੋਰ ਹੋਵੇ ਤਾਂ ਉਸਨੂੰ ਗੰਭੀਰ ਰਿਗਰਜੀਟੇਸ਼ਨ ਜਾਣੀ ਕਿ ਚੀਜ਼ਾਂ ਉਗਲ ਸਕਦਾ ਹੈ, ਹੋ ਸਕਦੀ ਹੈ ਪ੍ਰੋਬਲਮ। ਅਜਿਹੀ ਜਿਹੜੀ ਹੈ ਰਿਗਰਜੀਟੇਸ਼ਨ ਡੀਹਾਈਡਰੇਸ਼ਨ ਨੂੰ ਹੋਰ ਗੰਭੀਰ ਬਣਾ ਸਕਦੀ ਹੈ ਤੇ ਤਰਲ ਦੇ ਫੇਫੜਿਆਂ ਦੇ ਵਿੱਚ ਦਾਖਲ ਹੋਣ ਦਾ ਇੱਕ ਹੋਰ ਮੌਕਾ ਪੈਦਾ ਕਰ ਸਕਦੀ ਹੈ। ਜਿਵੇਂ ਕਿ ਕਹਿ ਲਓ ਕਿ ਆਪਣੇ ਕਈ ਵਾਰੀ ਪੇਟ ਦੀ ਪ੍ਰੋਬਲਮ ਹੋ ਜਾਂਦੀ ਹੈ ਤੇ ਆਪਾਂ ਨੂੰ ਵੀ ਡਾਕਟਰ ਦੱਸਦੇ ਹੈ ਕਿ ਭਾਈ ਵੱਧ ਤੋਂ ਵੱਧ ਪਾਣੀ ਪੀਓ, ਕਿ ਕਹਿ ਦਿੰਦੇ ਨੇ ਪਾਣੀ ਖਤਮ ਹੋ ਗਿਆ ਭਾਈ ਤੇ ਮੌਤ ਹੋ ਗਈ, ਤੇ ਡਾਕਟਰ ਜਦੋਂ ਇਸ ਤਰ੍ਹਾਂ ਦੀ ਆਪਾਂ ਨੂੰ ਕੋਈ ਉਲਟੀਆਂ ਜਾਂ ਹੋਰ ਪ੍ਰੋਬਲਮ ਪੈਂਦੀ ਹੈ ਤੇ ਵੱਧ ਤੋਂ ਵੱਧ ਪਾਣੀ ਨੂੰ ਪੀਣ ਦੀ ਗੱਲ ਕਰਦੇ ਨੇ, ਪਰ ਇਨਸਾਨਾਂ ਦੇ ਲਈ ਫਾਇਦੇਮੰਦ ਹੈ ਪਰ ਸੱਪਾਂ ਦੇ ਲਈ ਜਾਂ ਇਹਨਾਂ ਚੀਜ਼ਾਂ ਦੇ ਲਈ ਉਹ ਜਿਹੜੀ ਹੈ ਫਾਇਦੇਮੰਦ ਨਹੀਂ ਹੈ, ਉਹਨਾਂ ਲਈ ਹਾਨੀਕਾਰਕ ਹੈ। ਡਾਕਟਰ ਮਨੋਜ ਨੇ ਜਿਹੜਾ ਸਮਝਾਇਆ ਆਖਰ ਚ ਕਹਿੰਦੇ ਆ ਕਿ ਕਿਵੇਂ ਹੋ ਸਕਦਾ ਹੈ। ਉਹਨਾਂ ਚੇਤਾਵਨੀ ਦਿੰਦਿਆਂ ਕਿਹਾ ਕਿ ਦੁੱਧ ਅਕਸਰ ਉਸੇ ਵੇਲੇ ਪਿਲਾਇਆ ਜਾਂਦਾ ਹੈ ਜਦੋਂ ਸੱਪ ਪਹਿਲਾਂ ਹੀ ਬਹੁਤ ਜ਼ਿਆਦਾ ਤਣਾਅ ਦਾ ਸ਼ਿਕਾਰ ਹੁੰਦਾ ਹੈ ਤੇ ਸਰੀਰਕ ਤੌਰ ਦੇ ਉੱਤੇ ਬਹੁਤ ਕਮਜ਼ੋਰ ਹੁੰਦਾ ਹੈ। ਡੀਹਾਈਡਰੇਸ਼ਨ ਦੇ ਕਾਰਨ ਉਹ ਆਪਣੇ ਸਾਹਮਣੇ ਰੱਖੇ ਕਿਸੇ ਵੀ ਤਰਲ ਨੂੰ ਤੇਜ਼ੀ ਦੇ ਨਾਲ ਪੀ ਸਕਦਾ ਹੈ। ਭੋਜਨ ਨਲੀ ਦੇ ਵਿੱਚ ਜਾਣ ਦੀ ਬਜਾਏ ਉਹ ਤਰਲ ਸਾਹ ਦੀ ਨਲੀ ਦੇ ਵਿੱਚ ਜਾ ਸਕਦਾ ਹੈ। ਇਸ ਦੇ ਨਾਲ ਸਾਹ ਲੈਣ ਦੇ ਵਿੱਚ ਰੁਕਾਵਟ ਪੈ ਸਕਦੀ ਹੈ ਤੇ ਸੱਪ ਦੀ ਜਾਨ ਨੂੰ ਖਤਰਾ ਹੋ ਸਕਦਾ ਹੈ। ਜਦੋਂ ਸੱਪ ਆਪਣਾ ਮੂੰਹ ਖੋਲਦੇ ਨੇ ਤਾਂ ਮੂੰਹ ਦੇ ਹੇਠਲੇ ਹਿੱਸੇ ਦੇ ਵਿੱਚ ਇੱਕ ਛੋਟਾ ਜਿਹਾ ਛੇਕ ਦਿਖਾਈ ਦਿੰਦਾ ਹੈ। ਜਿੱਦਾਂ ਆਪਣੇ ਬੁੱਲ ਕਰ ਲਈਏ ਇਕੱਠਾ ਤਾਂ ਉਹ ਥੋੜਾ ਜਿਹਾ ਬਰੀਕ ਜਿਹਾ ਛੇਕ ਬਣ ਜਾਂਦਾ ਹੈ, ਇਸੇ ਤਰ੍ਹਾਂ ਸੱਪਾਂ ਦੇ ਹਮੇਸ਼ਾ ਹੀ ਹੁੰਦਾ ਹੈ। ਇਹ ਛੇਕ ਸਾਹ ਦੀ ਨਲੀ ਟ੍ਰੇਕੀਆ ਦੇ ਨਾਲ ਜੁੜਿਆ ਹੁੰਦਾ ਹੈ, ਸੱਪ ਨੂੰ ਸਾਹ ਲੈਣ ਦੇ ਵਿੱਚ ਮਦਦ ਕਰਦਾ ਹੈ ਤੇ ਜਦੋਂ ਸੱਪ ਨੂੰ ਜ਼ਬਰਦਸਤੀ ਦੁੱਧ ਪਿਲਾਇਆ ਜਾਂਦਾ ਹੈ ਤਾਂ ਦੁੱਧ ਇਸ ਛੇਕ ਦੇ ਵਿੱਚ ਦਾਖਲ ਹੋ ਸਕਦਾ ਹੈ ਤੇ ਉਸਦੀ ਸਾਹ ਲੈਣ ਦੀ ਪ੍ਰਕਿਰਿਆ ਜਿਹੜੀ ਹੈ ਉਹਦੇ ਵਿੱਚ ਰੁਕਾਵਟ ਪੈ ਸਕਦੀ ਹੈ। ਸੈਮਸਨ ਕਰੂਬਾ ਕਰਨ ਨੇ ਜਿਹੜਾ ਕਿਹਾ ਕਿ ਸੱਪ ਡੇਅਰੀ ਉਤਪਾਦਾਂ ਨੂੰ ਵੀ ਠੀਕ ਤਰ੍ਹਾਂ ਹਜ਼ਮ ਨਹੀਂ ਕਰ ਸਕਦੇ, ਉਹਦੀ ਪਾਚਨ ਪ੍ਰਕਿਰਿਆ ਨਹੀਂ ਹੈ। ਸੱਪਾਂ ਦੇ ਵਿੱਚ ਲੈਕਟੋਜ਼ ਦੇ ਵਾਲੇ ਭੋਜਨ ਨੂੰ ਹਜ਼ਮ ਕਰਨ ਦੇ ਲਈ ਲੋੜੀਂਦਾ ਲੈਕਟੋਜ਼ ਐਨਜ਼ਾਈਮ ਨਹੀਂ ਹੁੰਦਾ ਹੈ, ਇਸ ਦੇ ਲਈ ਉਹ ਡੇਅਰੀ ਉਤਪਾਦਾਂ ਨੂੰ ਹਜ਼ਮ ਨਹੀਂ ਕਰ ਸਕਦੇ ਤੇ ਉਹਨਾਂ ਦਾ ਸੇਵਨ ਕਰਨ ਦੇ ਨਾਲ ਪੇਟ ਅਤੇ ਆਂਦਰਾਂ ਦੇ ਨਾਲ ਜੁੜੀਆਂ ਸਮੱਸਿਆਵਾਂ ਹੋ ਸਕਦੀਆਂ ਨੇ। ਵਾਈਲਡ ਲਾਈਫ SOS ਦਾ ਵੀ ਕਹਿਣਾ ਕਿ ਜਿਨ੍ਹਾਂ ਸੱਪਾਂ ਨੂੰ ਉਹਨਾਂ ਦੀ ਕੁਦਰਤੀ ਖੁਰਾਕ ਦਾ ਹਿੱਸਾ ਨਾ ਹੋਣ ਦੇ ਬਾਵਜੂਦ ਜ਼ਬਰਦਸਤੀ ਦੁੱਧ ਪਿਲਾਇਆ ਜਾਂਦਾ ਹੈ,

ਕਾਬੂ ਪਾਇਆ ਗਿਆ ਹੈ ਤੇ ਉਨ੍ਹਾਂ ਕਿਹਾ ਕਿ ਨਾਗ ਪੰਚਮੀ ਵਰਗੇ ਮੌਕਿਆਂ ਤੇ ਉੱਤਰੀ ਭਾਰਤ ਦੇ ਕੁਝ ਹਿੱਸਿਆਂ ਦੇ ਵਿੱਚ ਅਜੇ ਵੀ ਵਿਆਪਕ ਤੌਰ ਦੇ ਉੱਤੇ ਅਪਣਾਈ ਜਾਂਦੀ ਹੈ ਰੀਤ ਹੈ। ਅੱਗੇ ਉਹ ਕਹਿੰਦੇ ਨੇ ਕਿ ਵਾਈਲਡ ਲਾਈਫ ਟਰੱਸਟ ਆਫ਼ ਇੰਡੀਆ ਵਰਗੀਆਂ ਸੰਸਥਾਵਾਂ ਨੇ ਸੱਪਾਂ ਨੂੰ ਦੁੱਧ ਪਿਲਾਉਣ ਦੀ ਇਸ ਰਵਾਇਤ ਨੂੰ ਸ਼ੋਸ਼ਣ ਦਾ ਇੱਕ ਅਜਿਹਾ ਰੂਪ ਦੱਸਿਆ ਜੋ ਲੋਕਾਂ ਵਿਚਾਲੇ ਮਿੱਥਾਂ ਤੇ ਅੰਧ ਵਿਸ਼ਵਾਸਾਂ ਦਾ ਫਾਇਦਾ ਚੁੱਕਦਾ ਹੈ। ਸੈਮਸਨ ਨੇ ਕਿਹਾ ਕਿ ਆਖਰ ਚ ਕਿ ਡੀਹਾਈਡਰੇਸ਼ਨ ਦਾ ਸ਼ਿਕਾਰ ਸੱਪ ਨੂੰ ਦੁੱਧ ਦੇ ਕਟੋਰੇ ਦੀ ਲੋੜ ਨਹੀਂ ਹੁੰਦੀ, ਉਸ ਨੂੰ ਇੱਕ ਅਧਿਕਾਰਤ ਜੰਗਲੀ ਜੀਵ ਬਚਾਅ ਕਰਮੀ ਦੀ ਮਦਦ, ਡਾਕਟਰੀ ਜਾਂਚ ਤੇ ਡੀਹਾਈਡਰੇਸ਼ਨ ਨੂੰ ਠੀਕ ਕਰਨ ਦੇ ਲਈ ਢੁਕਵੇਂ ਇਲਾਜ ਦੀ ਜਿਹੜੀ ਹੈ ਲੋੜ ਹੁੰਦੀ ਹੈ, ਨਾ ਕਿ ਦੁੱਧ ਦੇ ਪਿਆਲੇ ਦੀ। ਲਓ ਦੋਸਤੋ, ਇਹ ਸੀ ਜੀ ਜਾਣਕਾਰੀ ਸੱਪਾਂ ਦੀ। ਚਲੋ ਮੈਂ ਥੋੜਾ ਜਿਹਾ ਹੋਰ ਸਪਸ਼ਟ ਹੋ ਗਿਆ। ਪਹਿਲਾਂ ਤੋਂ ਕਹਿੰਦਾ ਆ ਰਿਹਾ ਇਸ ਚੀਜ਼ ਨੂੰ ਕਿ ਭਾਈ ਸੱਪ ਦੁੱਧ ਨਹੀਂ ਪੀਂਦੇ ਤੇ ਸੱਪ ਨੂੰ ਦੁੱਧ ਪਿਲਾਉਣਾ ਕਿਵੇਂ ਸੱਪ ਦੀ ਜਾਨ ਦੇ ਲਈ ਖਤਰਨਾਕ ਹੋ ਸਕਦਾ ਹੈ। ਇਹ ਸੀ ਜੀ ਜਾਣਕਾਰੀ ਬਾਕਮਾਲ ਕੇ ਸੁਬਾ ਗੁਨਮ ਹੁਣਾ ਦੀ ਕਲਮ ਬੀਬੀਸੀ ਤੋਂ ਤੇ ਮੈਂ ਤੁਹਾਡਾ ਦੋਸਤ ਭੁਪਿੰਦਰ ਪਾਰਾ ਜੀ ਤੇ ਦੁਆਬਾ ਰੇਡੀਓ ਦਾ ਮੰਚ। ਉਮੀਦ ਕਰਦੇ ਹਾਂ ਕੁਝ ਨਾ ਕੁਝ ਸਿੱਖਣ ਨੂੰ ਮਿਲਿਆ ਹੋਵੇਗਾ। ਤੇ ਲੋ ਦੋਸਤੋ, ਇਸ ਦੇ ਨਾਲ ਹੀ ਫਿਰ ਆਗਿਆ ਲੈਂਦੇ ਹਾਂ। ਅੱਜ ਇੰਨਾ ਹੀ ਸਵੀਕਾਰ ਕਰਿਓ, ਮਾਫ਼ੀ ਚਾਹਾਂਗਾ ਥੋੜਾ ਜਿਹਾ ਜਲਦੀ ਖਤਮ ਕਰਨ ਲੱਗਿਆ ਤੇ ਜੇ ਕਾਲ ਕਰਨੀ ਚਾਹੁੰਦੇ ਹੋ ਇੱਕ ਦੋ ਮਿੰਟ ਦੇ ਵਿੱਚ ਜ਼ਰੂਰ ਤੁਹਾਡਾ ਸਵਾਗਤ ਹੈ। +358449761919 ਬਾਰ ਸਟੂਡੀਓ ਦਾ ਨੰਬਰ ਹੈ। ਤਦ ਤੱਕ ਇੱਕ ਦੋ ਖ਼ਬਰਾਂ ਤੱਕ ਮੈਂ ਝਾਤ ਮਾਰਨ ਦੀ ਕੋਸ਼ਿਸ਼ ਕਰ ਲੈਂਦਾ ਜੀ ਤੇ ਆਪਣੇ ਕੇਜਰੀਵਾਲ ਸਾਹਿਬ ਕੀ ਕਹਿੰਦੇ ਨੇ ਦੇਖਦੇ ਹਾਂ ਜੀ ਕੀ ਕਹਿਣਾ ਚਾਹੁੰਦੇ ਨੇ। NTH ਜਿਹੜਾ E20 ਦਾ ਰੋਲਾ ਜੋ ਕੁਝ ਪੈ ਰਿਹਾ, ਕੇਜਰੀਵਾਲ ਦੇ ਵੱਲੋਂ E20 ਦੇ ਖਿਲਾਫ਼ ਨੈਸ਼ਨਲ ਟਾਊਨ ਹਾਲ ਦਾ ਐਲਾਨ ਕੀਤਾ ਤੇ ਪੰਜਾਬ ਦੇ ਵਿੱਚ ਪੇਪਰ ਲੀਕ ਦੇ ਦਾਅਵਿਆਂ ਨੂੰ ਖਾਰਜ ਕੀਤਾ। ਕਹਿੰਦੇ ਨੇ ਕਿ ਭਾਈ ਕੇਜਰੀਵਾਲ ਸਾਹਿਬ, ਆਪ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਸੋਮਵਾਰ ਨੂੰ ਜਿਹੜਾ ਕਾਂਸਟੀਟਿਊਸ਼ਨ ਕਲੱਬ ਆਫ਼ ਇੰਡੀਆ ਵਿਖੇ 1 ਅਗਸਤ ਨੂੰ E20 ਦੇ ਖਿਲਾਫ਼ ਨੈਸ਼ਨਲ ਟਾਊਨ ਹਾਲ ਦਾ ਐਲਾਨ ਕੀਤਾ। ਕਹਿੰਦੇ ਨੇ ਕਿ ਅਸੀਂ ਲੋਕਾਂ ਨੂੰ ਵੱਡੀ ਗਿਣਤੀ ਦੇ ਵਿੱਚ ਇਸ ਪਲੇਟਫਾਰਮ ਦੇ ਨਾਲ ਜੋੜਨ ਦਾ ਸੱਦਾ ਦੇ ਰਹੇ ਹਾਂ, ਜਿੱਥੇ ਅਸੀਂ ਚਰਚਾ ਕਰਾਂਗੇ ਕਿ ਕੇਂਦਰੀ ਸਰਕਾਰ ਤੇ E20 ਪੈਟਰੋਲ ਨੂੰ ਵਾਪਸ ਲੈਣ ਦੇ ਲਈ ਦਬਾਅ ਕਿਵੇਂ ਬਣਾਇਆ ਜਾਵੇ। ਮਾਹਰ ਅਤੇ ਉਹ ਲੋਕ ਜਿਨ੍ਹਾਂ ਨੂੰ ਆਪਣੇ ਵਾਹਨਾਂ ਦੇ ਨਾਲ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ, ਸਾਰਿਆਂ ਨੂੰ ਸੱਦਾ ਦਿੱਤਾ ਜਾਂਦਾ ਕਿ ਆਓ ਭਾਈ ਗੱਲਬਾਤ ਕਰੀਏ। ਤੇ ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਆਪ ਨੇ ਪਹਿਲਾਂ ਹੀ E20 ਬਾਲਣ ਨੂੰ ਵਿਕਲਪਿਕ ਬਣਾਉਣ ਦੇ ਲਈ ਇੱਕ ਆਨਲਾਈਨ ਪਟੀਸ਼ਨ ਸ਼ੁਰੂ ਕੀਤੀ ਸੀ, ਜਿਸ ਦੇ ਉੱਤੇ ਲਗਭਗ 2 ਲੱਖ ਲੋਕਾਂ ਨੇ ਦਸਤਖਤ ਕੀਤੇ ਹਨ। ਕੇਜਰੀਵਾਲ ਨੇ ਕਿਹਾ ਕਿ ਅਗਲੇ ਹਫ਼ਤੇ ਮੈਂ ਆਨਲਾਈਨ ਪਟੀਸ਼ਨ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਘਰ ਜਾਵਾਂਗਾ, ਪਰ ਇਹ ਇਸ ਮੀਟਿੰਗ ਤੋਂ ਬਾਅਦ ਹੋਵੇਗਾ। ਮੀਟਿੰਗ ਦੇ ਵਿੱਚ ਵਰਚੁਅਲ ਤੌਰ ਦੇ ਉੱਤੇ ਹਿੱਸਾ ਲੈਣ ਦੇ ਲਈ ਲੋਕ 85 88 833 212 ਤੇ ਸੁਨੇਹਾ ਭੇਜ ਸਕਦੇ ਨੇ ਤੇ ਉਹਨਾਂ ਨੂੰ ਜੁੜਨ ਦੇ ਲਈ ਇੱਕ ਆਨਲਾਈਨ ਲਿੰਕ ਮਿਲੇਗਾ। ਇਸ ਮਹੀਨੇ ਦੇ ਸ਼ੁਰੂ ਦੇ ਵਿੱਚ ਕੇਜਰੀਵਾਲ ਦੇ ਪ੍ਰਧਾਨ ਮੰਤਰੀ ਨੂੰ ਪੱਤਰ ਲਿਖ ਕੇ E20 ਬਾਲਣ ਬਾਰੇ ਚਿੰਤਾਵਾਂ ਤੇ ਇਥਾਨੋਲ ਮਿਸ਼ਰਨ ਪੈਟਰੋਲ ਦੀਆਂ ਕੀਮਤਾਂ ਘਟਾਉਣ ਬਾਰੇ ਚਰਚਾ ਕਰਨ ਦੇ ਲਈ ਸਮਾਂ ਮੰਗਿਆ ਸੀ। ਇਸ ਦੇ ਦੌਰਾਨ ਕੇਜਰੀਵਾਲ ਨੇ ਜਿਹੜਾ ਸੀ ਪੰਜਾਬ ਦੇ ਵਿੱਚ ਕਿਸੇ ਵੀ ਪੇਪਰ ਲੀਕ ਹੋਣ ਤੋਂ ਇਨਕਾਰ ਕੀਤਾ ਤੇ ਕਿਹਾ ਕਿ ਭਾਜਪਾ ਆਮ ਆਦਮੀ ਪਾਰਟੀ ਸਰਕਾਰ ਦੇ ਹੇਠਾਂ ਦੇਸ਼ ਦੀ ਸਿੱਖਿਆ ਰੈਂਕਿੰਗ ਦੇ ਵਿੱਚ 27ਵੇਂ ਤੋਂ ਪਹਿਲੇ ਨੰਬਰ ਦੇ ਉੱਤੇ ਪੰਜਾਬ ਦੀ ਤਬਦੀਲੀ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਤੇ ਭਾਈ ਉਧਰ ਮਾਨ ਸਾਹਿਬ ਦੇ ਸਾਹਮਣੇ ਬੱਚੇ ਕਹਿ ਰਹੇ ਨੇ ਕਿ ਕੋਈ ਬਾਇਓ ਦਾ ਸਾਡਾ ਟੀਚਰ ਹੀ ਹੈ ਨਹੀਂ ਤੇ ਜਦੋਂ +2 ਚ ਹੋਈ ਆ ਤਾਂ ਮੇਰੇ ਕੋਲ ਕਮਿਸਟਰੀ ਦਾ ਹੈ ਨਹੀਂ ਸੀ ਜੀ ਤੇ ਉੱਥੇ ਪੂਰੀਆਂ ਜਿਹੜੇ ਨੇ ਵਿਦਿਆਰਥੀਆਂ ਨੂੰ ਪੜ੍ਹਾਉਣ ਲਈ ਟੀਚਰ ਨਹੀਂ ਹੈ ਤੇ ਪਹਿਲੇ ਨੰਬਰ ਤੇ ਲੈ ਆਏ ਨੇ ਜੀ। ਆਪ ਮੁਖੀ ਨੇ ਦਾਅਵਾ ਕੀਤਾ ਕਿ ਦਿੱਲੀ ਦੇ ਵਿੱਚ ਆਪ ਸਰਕਾਰ ਦੇ 10 ਸਾਲਾਂ ਦੇ ਵਿੱਚ ਜਾਂ ਪੰਜਾਬ ਦੇ ਵਿੱਚ ਇਸ ਦੀ ਸਰਕਾਰ ਦੇ 5 ਸਾਲਾਂ ਦੇ ਵਿੱਚ ਇੱਕ ਵੀ ਪੇਪਰ ਲੀਕ ਨਹੀਂ ਹੋਇਆ, ਜਦੋਂ ਕਿ ਇਹ ਭਾਜਪਾ ਸ਼ਾਸਿਤ ਰਾਜਾਂ ਦੇ ਵਿੱਚ ਇੱਕ ਆਮ ਵਿਸ਼ੇਸ਼ਤਾ ਰਹੀ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਪੰਜਾਬ ਸਰਕਾਰ ਦੇ ਵਿਰੁੱਧ ਉਠਾਉਣ ਲਈ ਜਿਹੜਾ ਕੋਈ ਵੀ ਅਸਲ ਮੁੱਦਾ ਨਾ ਹੋਣ ਕਰਕੇ ਭਾਜਪਾ ਝੂਠ ਦਾ ਸਹਾਰਾ ਲੈ ਰਹੀ ਹੈ। ਇਸ ਦੋਸ਼ ਦਾ ਜਵਾਬ ਦਿੰਦਿਆਂ ਦਿੱਲੀ ਭਾਜਪਾ ਦੇ ਪ੍ਰਧਾਨ ਹਰਸ਼ ਮਲਹੋਤਰਾ ਨੇ ਕਿਹਾ ਕਿ ਕੇਜਰੀਵਾਲ ਦਾ ਇਹ ਦਾਅਵਾ ਕਿ ਪੰਜਾਬ ਦੇ ਵਿੱਚ ਕੋਈ ਪੇਪਰ ਲੀਕ ਨਹੀਂ ਹੋਇਆ ਬੇਸ਼ਰਮੀ ਦੀ ਹੱਦ ਹੈ। ਉਨ੍ਹਾਂ ਦਾਅਵਾ ਕੀਤਾ ਕਿ ਪਿਛਲੇ 15 ਦਿਨਾਂ ਤੋਂ ਪੂਰਾ ਦੇਸ਼ ਇਸ ਚਰਚਾ ਦੇ ਵਿੱਚ ਹੈ ਕਿ ਪੰਜਾਬ ਦੇ ਵਿੱਚ ਫਾਰਮਾਸਿਸਟ ਦੀ ਪ੍ਰੀਖਿਆ ਦਾ ਪੇਪਰ ਲੀਕ ਹੋਇਆ ਸੀ ਤੇ ਇਸ ਤੋਂ ਪਹਿਲਾਂ ਵੀ 2 ਵਾਰ ਪੇਪਰ ਲੀਕ ਹੋ ਚੁੱਕੇ ਨੇ। ਮਲਹੋਤਰਾ ਨੇ ਕਿਹਾ ਕਿ ਅਜਿਹੇ ਵੀਡੀਓ ਸਾਹਮਣੇ ਆਏ ਨੇ ਜਿਨ੍ਹਾਂ ਦੇ ਵਿੱਚ ਪੁਲਿਸ ਪੰਜਾਬ ਭਰ ਦੇ ਵਿੱਚ ਰਾਜ ਦੇ ਸਿੱਖਿਆ ਮੰਤਰੀ ਦੇ ਅਸਤੀਫੇ ਦੀ ਮੰਗ ਕਰ ਰਹੇ, ਵਿਦਿਆਰਥੀਆਂ ਦੇ ਉੱਤੇ ਲਾਠੀਚਾਰਜ ਕਰ ਰਹੀ ਹੈ। ਪੰਜਾਬ ਦੇ ਵਿੱਚ ਵਿਦਿਆਰਥੀ ਲਗਾਤਾਰ ਰਾਜ ਦੇ ਸਿੱਖਿਆ ਮੰਤਰੀ ਸਰਦਾਰ ਹਰਜੋਤ ਸਿੰਘ ਬੈਂਸ ਦੇ ਅਸਤੀਫੇ ਦੀ ਮੰਗ ਕਰ ਰਹੇ ਨੇ। ਹਾਲਾਂਕਿ ਦਿੱਲੀ ਦੇ ਵਿੱਚ ਵਿਦਿਆਰਥੀ

ਉਹਨਾਂ ਨੂੰ ਲਗਾਤਾਰ ਭੜਕਾਉਣ ਅਤੇ ਹਿੰਸਕ ਬਣਾਉਣ ਦੀ ਕੋਸ਼ਿਸ਼ ਕਰਦੇ ਹੋਏ ਕੇਜਰੀਵਾਲ ਆਪਣੇ ਹੀ ਮੰਤਰੀ ਦੇ ਅਸਤੀਫੇ ਦੀ ਮੰਗ ਪ੍ਰਤੀ ਉਦਾਸੀਨ ਬਣੇ ਹੋਏ ਨੇ। ਦੋ ਦੋ ਚਿਹਰੇ ਹਰ ਬੰਦੇ ਦੇ ਆਮ ਹੋ ਗਏ ਜੀ, ਤੇ ਕਿਹੜੇ ਸੂਬੇ 'ਚ ਕੀ ਬਿਆਨ ਦੇਣਾ ਉਹ ਦਿੰਦੇ ਨੇ ਭਾਈ, ਇਹੀ ਸਿਆਸਤ ਹੈ। ਲੋਕ ਸਮਝਣਗੇ ਚੰਗੇ ਰਹਿ ਜਾਣਗੇ, ਨਹੀਂ ਤਾਂ ਇਹਨਾਂ ਨੇ ਤਾਂ ਲੜਾ ਮਰਾ ਹੀ ਦੇਣੇ ਆ। ਲੋ ਦੋਸਤੋ, ਇਸ ਦੇ ਨਾਲ ਹੀ ਵੱਧ ਘੱਟ ਬੋਲ ਗਏ, ਮਾਫ਼ੀ ਚਾਹਵਾਂਗੇ। ਕੱਲ ਨੂੰ ਮਿਲਣ ਦੇ ਵਾਅਦੇ ਨਾਲ ਮੁਲਾਕਾਤ ਹੋਏਗੀ, ਕੁਝ ਨਾ ਕੁਝ ਫਿਰ ਨਵਾਂ ਲੈ ਕੇ ਹਾਜ਼ਰ ਹੋਵਾਂਗੇ। ਸਾਰਿਆਂ ਨੂੰ ਭੁਪਿੰਦਰ ਭਾਰਾ ਵੱਲੋਂ ਪਿਆਰ ਭਈ ਤੇ ਇਸ ਦੇ ਨਾਲ ਇੰਨੀ ਕੀ ਸਤਿ ਸ਼੍ਰੀ ਅਕਾਲ। ਕੱਲ ਨੂੰ ਮਿਲਣ ਦੇ ਵਾਅਦੇ ਦੇ ਨਾਲ ਹੋਵੇਗੀ ਮੁਲਾਕਾਤ, ਇੰਨਾ ਕੀ ਸਵੀਕਾਰ ਕਰਿਓ ਅੱਜ, ਤੇ ਮਿਲਦੇ ਹਾਂ ਫਿਰ ਕੱਲ ਨੂੰ। ਸਤਿ ਸ਼੍ਰੀ ਅਕਾਲ ਜੀ ਸਾਡੇ।

0: ਜੀ ਦੋਸਤੋ, ਸਾਰੇ ਦੋਸਤਾਂ ਦਾ ਦੁਆਬਾ ਰੇਡ ਦੇ ਮੰਚ ਉੱਤੇ ਨਿੱਘਾ ਸਵਾਗਤ ਹੈ। ਲੈ ਕੇ ਹਾਜ਼ਰ ਹਾਂ ਤੁਹਾਡੀ ਕਚਹਿਰੀ ਚ ਨਵਾਂ ਨਵੇਲਾ ਪ੍ਰੋਗਰਾਮ ਫਿਰ ਤੋਂ। ਜ਼ਿੰਦਗੀ ਨਾਮਾ ਹਾਲੇ ਦੁਨੀਆ, ਆਪ ਸਭ ਨੂੰ ਆਦਾਬ, ਸਲਾਮ, ਨਮਸਤੇ ਤੇ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ। ਦੋਸਤੋ, ਅੱਜ 24 ਜੁਲਾਈ 2026 ਦਾ ਦਿਹਾੜਾ ਤੇ ਫਰਾਈਡੇ ਵਾਲਾ ਦਿਨ ਆਖਰੀ ਹਫ਼ਤੇ ਦਾ ਦਿਨ ਹੁੰਦਾ ਹੈ। ਸੋਮਵਾਰ ਤੋਂ ਲੈ ਕੇ ਫਰਾਈਡੇ ਵਾਲੇ ਦਿਨ ਤੱਕ ਤੁਹਾਡਾ ਮੇਰਾ ਰਾਬਤਾ ਇਸੇ ਤਰ੍ਹਾਂ ਬਰਕਰਾਰ ਰਹਿੰਦਾ ਹੈ, 2.25 ਘੰਟੇ 2.5 ਘੰਟੇ ਤੇ ਗੱਲਾਂ ਬਾਤਾਂ, ਵੱਖਰੇ ਵੱਖਰੇ ਇਸ਼ੂ, ਸਿਆਸਤ, ਵਿਰਾਸਤ, ਜ਼ਿੰਦਗੀ ਦੇ ਨਾਲ ਜੁੜੀਆਂ ਗੱਲਾਂ ਬਾਤਾਂ ਦੀ ਬਾਤ ਤੁਹਾਡੇ ਨਾਲ ਪਾਉਂਦੇ ਹਾਂ। ਤੇ ਅੱਜ ਦੋਸਤੋ ਸਭ ਤੋਂ ਪਹਿਲਾਂ ਮਾਫ਼ੀ ਚਾਹਵਾਂਗੇ ਗੁਸਤਾਖੀ ਕਿ ਵੀਡੀਓ ਪ੍ਰੋਗਰਾਮ ਕੁਝ ਟੈਕਨੀਕਲ ਇਸ਼ੂ ਹੋਣ ਦੇ ਕਾਰਨ ਨਹੀਂ ਹੋ ਸਕੇਗਾ, ਪਰ ਆਡੀਓ ਦੇ ਰੂਪ ਦੇ ਵਿੱਚ ਤੁਸੀਂ ਯੂਟਿਊਬ ਦੇ ਉੱਤੇ ਵੀ, ਫੇਸਬੁੱਕ ਐਪ ਦੇ ਉੱਤੇ, ਵੈਬਸਾਈਟ ਦੇ ਉੱਤੇ ਉਸੇ ਤਰ੍ਹਾਂ ਹੀ ਸਾਰੇ ਸਾਧਨਾਂ ਦੇ ਰਾਹੀਂ ਜਿਹੜਾ ਸੁਣ ਸਕਦੇ ਹੋ। ਸਿਰਫ ਤੇ ਸਿਰਫ ਕੈਮਰੇ ਦੀ ਤਸਵੀਰ ਜਿਹੜੀ ਆ ਨਹੀਂ ਆਵੇਗੀ, ਉਹਦੇ ਲਈ ਮਾਫ਼ੀ ਹੈ, ਕੁਝ ਟੈਕਨੀਕਲ ਇਸ਼ੂ ਆ, ਵੀਕਐਂਡ ਦੇ ਵਿੱਚ ਜ਼ਰੂਰ ਉਸ ਨੂੰ ਹੱਲ ਕਰ ਲਿਆ ਜਾਵੇਗਾ। ਉਮੀਦ ਕਰਦੇ ਹਾਂ ਤੁਹਾਡੇ ਤੱਕ ਆਵਾਜ਼ ਤੇ ਅੰਦਾਜ਼ ਵਧੀਆ ਤਰੀਕੇ ਦੇ ਨਾਲ ਪਹੁੰਚ ਰਿਹਾ ਹੋਵੇਗਾ। ਜੇ ਕੋਈ ਤੰਗੀ ਪਰੇਸ਼ਾਨੀ ਆ ਤਾਂ ਜ਼ਰੂਰ ਥੱਲੇ ਕਮੈਂਟ ਜਿਹੜਾ ਕਰਕੇ ਤੁਸੀਂ ਸਾਂਝ ਪਾ ਸਕਦੇ ਹੋ ਤਾਂ ਕਿ ਤੁਹਾਡੇ ਤੱਕ ਸਾਰਾ ਕੁਝ ਸਹੀ ਤਰੀਕੇ ਦੇ ਨਾਲ ਪਹੁੰਚ ਸਕੇ ਜੀ। ਆਪਣੇ ਜਲੌਰ ਸਿੰਘ ਬਾਈ ਜੀ ਜੁੜੇ ਹੋਏ ਨੇ, ਸਤਿ ਸ੍ਰੀ ਅਕਾਲ ਭੇਜਦੇ ਨੇ ਸਭ ਦੋਸਤਾਂ ਨੂੰ, ਜੀਆਂ ਨੂੰ ਜੀ ਸਵਾਗਤ ਹੈ ਬਾਈ ਜੀ। ਤੇ ਲੋ ਫਿਰ ਕਰਦੇ ਹਾਂ ਅੱਜ ਦੇ ਵਿਚਾਰ ਦੇ ਨਾਲ ਸ਼ੁਰੂਆਤ ਅੱਜ ਦੇ ਪ੍ਰੋਗਰਾਮ ਦੀ, ਤੇ ਜਿਵੇਂ ਕਿ ਦੇਸ਼ ਭਰ ਦੀਆਂ ਖ਼ਬਰਾਂ ਤੇ ਨਾਲ ਅੱਜ ਦਾ ਵਿਚਾਰ, ਤੇ ਉਸ ਤੋਂ ਬਾਅਦ ਨਾਵਲ, ਕਿਤਾਬ, ਪੰਜਾਬ ਔਰੰਗਜ਼ੇਬ ਤੋਂ ਲੈ ਕੇ ਮਾਊਂਟਬੈਟਨ ਤੱਕ ਦੇ ਇਤਿਹਾਸ ਦੀ, ਉਹਦੇ ਵਿੱਚੋਂ ਇੱਕ ਇੱਕ ਕਰਕੇ ਪੰਨੇ ਦੇ ਵਿੱਚੋਂ ਤੁਹਾਡੇ ਨਾਲ ਸਾਂਝ ਪਾ ਰਿਹਾ। ਤੇ ਜੇ ਸਮਾਂ ਸਬੱਬ ਬਣਿਆ ਅੱਜ ਫਿਰ ਤੁਹਾਡੇ ਨਾਲ ਉਹਦੇ ਵਿੱਚੋਂ ਸਾਂਝ ਪਾਉਣ ਦੀ ਜਿਹੜੀ ਕੋਸ਼ਿਸ਼ ਰਹੇਗੀ। ਤੇ ਸਭ ਤੋਂ ਪਹਿਲਾਂ ਅੱਜ ਦੇ ਵਿਚਾਰ ਦੀ ਗੱਲ ਕਰੀਏ ਤੇ ਕਹਿੰਦੇ ਚੰਗੇ ਲੋਕਾਂ ਦੀ ਇੱਕ ਖੂਬੀ ਇਹ ਵੀ ਹੁੰਦੀ ਹੈ ਕਿ ਉਹਨਾਂ ਨੂੰ ਯਾਦ ਨਹੀਂ ਰੱਖਣਾ ਪੈਂਦਾ, ਉਹ ਸਦਾ ਯਾਦ ਰਹਿੰਦੇ ਨੇ, ਸੀਨਿਆਂ ਦੇ ਅੰਦਰ ਧੜਕਦੇ ਨੇ, ਤੇ ਉਹਨਾਂ ਨੂੰ ਯਾਦ ਕਰਨਾ ਨਹੀਂ ਪੈਂਦਾ ਕਿ ਉਹਨਾਂ ਦੇ ਕੀਤੇ ਹੋਏ ਕੰਮ ਤੇ ਉਹਨਾਂ ਦੀਆਂ ਦਿੱਤੀਆਂ ਹੋਈਆਂ ਕੁਰਬਾਨੀਆਂ ਸਦਾ ਦਿਲਾਂ ਦੇ ਵਿੱਚ ਵਸਦੀਆਂ ਨੇ। ਇਸੇ ਤਰ੍ਹਾਂ ਹੀ ਅੱਜ ਦੇ ਦਿਹਾੜੇ ਦੇ ਉੱਤੇ 1206 ਦੇ ਵਿੱਚ ਤੁਹਾਨੂੰ ਲੈ ਚੱਲੀਏ 24 ਜੁਲਾਈ ਨੂੰ ਕੁਤਬਦੀਨ ਐਬਕ ਦੀ ਜਿਹੜੀ ਲਾਹੌਰ ਦੇ ਵਿੱਚ ਤਾਜਪੋਸ਼ੀ ਹੋਈ ਸੀ ਅੱਜ ਦੇ ਦਿਨ ਚ, ਤੇ 1954 ਦੇ ਵਿੱਚ ਦੇਸ਼ ਭਗਤ ਬਾਬਾ ਗੁਰਤਿੱਤ ਸਿੰਘ ਕਾਮਾਗਾਟਾ ਮਾਰੂ ਜਹਾਜ਼ ਸਰਹਾਲੀ ਵਾਲਿਆਂ ਦਾ ਦੇਹਾਂਤ ਹੁੰਦਾ ਹੈ। 1969 ਦੇ ਵਿੱਚ ਇੱਕ ਮਹੀਨੇ ਲਈ ਮੁਹੰਮਦ ਹਦਾਇਤ ਉੱਲਾ ਦੇਸ਼ ਦੇ ਜਿਹੜੇ ਸਨ ਰਾਸ਼ਟਰਪਤੀ ਬਣੇ ਸਨ, ਸਿਰਫ ਇੱਕ ਮਹੀਨੇ ਲਈ। ਤੇ 1985 ਦੇ ਵਿੱਚ ਪੰਜਾਬ ਸਮੱਸਿਆ ਹੱਲ ਦੇ ਯਤਨ ਵਜੋਂ ਰਾਜੀਵ ਲੌਂਗੋਵਾਲ ਦਾ ਅਸਫਲ ਸਮਝੌਤਾ ਜਿਹੜਾ ਹੋਇਆ ਸੀ। ਦੂਸਰੇ ਪਾਸੇ ਕਾਮਾਗਾਟਾ ਮਾਰੂ ਦਾ ਜ਼ਿਕਰ ਹੋਇਆ ਤੇ ਸੰਖੇਪ ਦੇ ਵਿੱਚ ਉਹਨਾਂ ਦੀ ਗੱਲ ਕਰਦੇ ਹਾਂ, ਜਿਵੇਂ ਕਿ ਸੀਨਿਆਂ ਦੇ ਵਿੱਚ ਹਰ ਵਕਤ ਧੜਕਦੇ ਨੇ ਉਹ ਲੋਕ, ਉਹ ਯੋਧੇ ਜਿਨ੍ਹਾਂ ਦਾ ਚੇਤੇ ਰੱਖਣਾ ਨਹੀਂ ਪੈਂਦਾ। ਚੰਗੇ ਲੋਕਾਂ ਦੀ ਇੱਕ ਖੂਬੀ ਇਹ ਵੀ ਹੁੰਦੀ ਹੈ ਕਿ ਉਹਨਾਂ ਨੂੰ ਯਾਦ ਨਹੀਂ ਰੱਖਣਾ ਪੈਂਦਾ ਤੇ ਉਹ ਸਦਾ ਯਾਦ ਰਹਿੰਦੇ ਨੇ। ਆਜ਼ਾਦੀ ਦੇ ਇਤਿਹਾਸ ਦੇ ਵਿੱਚ ਕਾਮਾਗਾਟਾ ਮਾਰੂ ਜਹਾਜ਼ ਦੀ ਘਟਨਾ ਬਹੁਤ ਅਹਿਮੀਅਤ ਰੱਖਦੀ ਹੈ। ਕੈਨੇਡਾ ਦੇ ਵਿੱਚ ਪੰਜਾਬੀ ਹਿੰਦੀਆਂ ਦੀ ਵੱਧਦੀ ਗਿਣਤੀ ਨੂੰ ਰੋਕਣ ਲਈ ਉੱਥੋਂ ਦੀ ਸਰਕਾਰ ਨੇ 9 ਤਰੀਕ ਤੇ 5ਵੇਂ ਮਹੀਨੇ ਦੇ ਵਿੱਚ 1907 ਨੂੰ ਐਲਾਨ ਕੀਤਾ ਸੀ, ਜੂਨ ਮਹੀਨੇ, ਕਿ ਕੈਨੇਡਾ ਦੇ ਵਿੱਚ ਉਹ ਹੀ ਦਾਖਲ ਹੋਵੇਗਾ, ਮਈ ਮਹੀਨੇ ਕੀਤਾ ਸੀ, ਕੈਨੇਡਾ ਦੇ ਵਿੱਚ ਉਹ ਹੀ ਦਾਖਲ ਹੋਵੇਗਾ ਜੋ ਭਾਰਤ ਤੋਂ ਸਿੱਧੀ ਟਿਕਟ ਅਤੇ $200 ਜੇਬ ਦੇ ਵਿੱਚ, ਯਾਨੀ ਕਿ 600 ਰੁਪਏ ਉਸ ਸਮੇਂ ਦੇ ਲੈ ਕੇ ਆਵੇਗਾ। ਉਹ ਜਾਣਦੇ ਸਨ ਕਿ ਭਾਰਤ ਤੋਂ ਕੋਈ ਵੀ ਸਿੱਧਾ ਜਹਾਜ਼ ਕੈਨੇਡਾ ਨਹੀਂ ਆਉਂਦਾ। ਬਾਬਾ ਗੁਰਦਿੱਤ ਸਿੰਘ ਜੋ ਸਰਹਾਲੀ ਜ਼ਿਲ੍ਹਾ ਤਰਨ ਤਾਰਨ ਦੇ ਨਾਲ ਬਿਲੋਂਗ ਕਰਦੇ ਹੈ, ਉਸ ਸਮੇਂ ਮਲੇਸ਼ੀਆ ਦੇ ਵਿੱਚ ਵਪਾਰ ਦਾ ਕੰਮ ਕਰਦੇ ਸੀ। ਉਹਨਾਂ ਨੇ ਜਪਾਨੀ ਕੰਪਨੀ ਦੇ ਕੋਲੋਂ 19 ਮਾਰਚ 1914 ਨੂੰ SS ਕਾਮਾਗਾਟਾ ਮਾਰੂ ਜਹਾਜ਼ ਜਿਹੜਾ ਸੀ 6 ਮਹੀਨਿਆਂ ਲਈ $11,000 ਪ੍ਰਤੀ ਮਹੀਨੇ ਦੇ ਹਿਸਾਬ ਦੇ ਨਾਲ ਪਟੇ ਦੇ ਉੱਤੇ ਲੈ ਲਿਆ ਤੇ ਲੈ ਕੇ 500 ਯਾਤਰੀਆਂ ਦੇ ਸਮੇਤ ਕੋਲਾ ਲੱਦ ਕੇ ਵਪਾਰ ਕਰਨ ਦੇ ਲਈ ਤੁਰਨ ਲੱਗੇ ਤੇ ਸਰਕਾਰ ਨੇ ਬਾਬਾ ਜੀ ਨੂੰ ਝੂਠੇ ਕੇਸ ਦੇ ਵਿੱਚ 25 ਮਾਰਚ 1914 ਨੂੰ ਗ੍ਰਿਫ਼ਤਾਰ ਕੀਤਾ। ਇਸ ਸਮੇਂ ਪੈਦਾ ਹੋਈ ਹਫੜਾ ਦਫੜੀ ਕਰਕੇ ਬਹੁਤ ਮੁਸਾਫ਼ਰ ਖਿਸਕ ਗਏ ਤੇ ਸਿਰਫ 135 ਮੁਸਾਫ਼ਰ ਰਹਿ ਗਏ। ਦੁਬਾਰਾ ਗਵਰਨਰ ਦੀ ਮਨਜ਼ੂਰੀ ਮਿਲਣ ਦੇ ਉੱਤੇ ਜਹਾਜ਼ ਵੱਖ ਵੱਖ ਬੰਦਰਗਾਹਾਂ ਤੋਂ ਕੁੱਲ 376 ਯਾਤਰੀ ਲੈ ਕੇ 4 ਤਰੀਕ ਮਾਰਚ ਦਾ ਮਹੀਨਾ 1914 ਨੂੰ ਕੈਨੇਡਾ ਦੇ ਲਈ ਰਵਾਨਾ ਹੋਇਆ। 17 ਅਪ੍ਰੈਲ ਨੂੰ ਖਾਲਸਾ ਦੀਵਾਨ ਸ਼ੰਘਾਈ ਦੀ ਮੀਟਿੰਗ ਦੇ ਵਿਚ ਭਾਰਤ ਦੇ ਵਾਇਸ ਰਾਏ ਨੇ ਨੂੰ ਜਿਹੜੀ ਸੀ ਬੇਨਤੀ ਕੀਤੀ ਗਈ ਕਿ ਕਾਮਾਗਾਟਾ ਮਾਰੂ ਜਹਾਜ਼ ਦੇ ਮੁਸਾਫਰਾਂ ਨੂੰ ਉਤਰਨ ਦੀ ਜਿਹੜੀ ਆ ਆਗਿਆ ਦਿੱਤੀ ਜਾਵੇ ਤੇ ਪਰ ਨਾ ਮੰਨੀ ਗਈ। ਕੁਝ ਹੋਰ ਸੰਸਥਾਵਾਂ ਜਿਹੜੀਆਂ ਸਨ ਲੰਡਨ ਆਲ ਇੰਡੀਆ ਮੁਸਲਿਮ ਲੀਗ ਅਤੇ ਕਾਂਗਰਸ ਜਾਂ ਹਾਂਗਕਾਂਗ ਗੁਰਦੁਆਰਾ ਦੀ ਪ੍ਰਬੰਧਕ ਕਮੇਟੀ ਨੇ ਵੀ ਮੁਸਾਫਰਾਂ ਦੇ ਹੱਕ ਦੇ ਵਿਚ ਨਾਰਾ ਮਾਰਿਆ। 22 ਤੇ 23 ਮਈ ਨੂੰ ਕੈਨੇਡਾ ਦੀ ਬੰਦਰਗਾਹ ਵੈਂਕੂਵਰ ਤੋਂ ਪਿੱਛੇ ਵਾਪਸ ਭੇਜਣ ਵਾਸਤੇ ਰੋਕ ਦਿੱਤਾ ਗਿਆ ਵੀ ਭਾਈ ਤੁਹਾਨੂੰ ਐਂਟਰੀ ਨਹੀਂ ਦੇਣੀ। ਜਹਾਜ਼ ਦੇ ਵਿਚ ਗਿਣਤੀ ਦੇ ਦਿਨਾਂ ਦਾ ਰੱਖਿਆ ਹੋਇਆ ਰਾਸ਼ਨ ਖਤਮ ਹੋਣ ਲੱਗਿਆ। 2 ਮਹੀਨੇ ਖੱਜਲ ਖਰਾਬ ਕਰਨ ਦੇ ਉੱਤੇ ਜਹਾਜ਼ ਨੂੰ ਵਾਪਸ ਮੋੜਨ ਦੇ ਲਈ ਰੋਨਬੋ ਜੰਗੀ ਜਹਾਜ਼ ਨੇ ਹਥਿਆਰਾਂ ਸਮੇਤ 21 ਜੁਲਾਈ ਨੂੰ ਘੇਰਾ ਪਾ ਕੇ ਬੰਦੂਕਾਂ ਤੋਪਾਂ ਚਲਾਉਣ ਦੀ ਧਮਕੀ ਦੇ ਦਿੱਤੀ ਤੇ ਤਾਣ ਲਈਆਂ ਗਈਆਂ, ਜਿਸ ਦੇ ਵਿਰੋਧ ਦੇ ਵਿਚ ਵੈਂਕੂਵਰ ਵਿਚਲੇ ਪੰਜਾਬੀਆਂ ਨੇ ਜਵਾਬੀ ਕਾਰਵਾਈ ਕਰਦਿਆਂ ਸ਼ਹਿਰ ਨੂੰ ਅੱਗ ਲਾਉਣ ਦੀ ਧਮਕੀ ਦੇ ਦਿੱਤੀ ਜੋ ਜ਼ਮੀਨ ਤੇ ਸਨ। ਅੰਤ ਦੇ ਵਿਚ ਸਰਕਾਰ ਨੇ ਜਹਾਜ਼ ਦੇ ਯਾਤਰੀ ਨੂੰ ਰਾਸ਼ਨ ਦੇ ਕੇ 23 ਜੁਲਾਈ ਨੂੰ ਭਾਰਤ ਵਾਪਸ ਭੇਜਣ ਵਾਸਤੇ ਰਾਜ਼ੀ ਕਰ ਲਿਆ। ਰਾਸ਼ਨ ਤੁਹਾਨੂੰ ਦੇ ਦਿੰਦੇ ਹਾਂ ਵਾਪਸੀ ਜਿੰਨਾ ਤੇ ਤੁਸੀਂ ਵਾਪਸ ਜਾਓ। 29 ਸਤੰਬਰ ਨੂੰ ਬਜਬਜ ਘਾਟ ਜਿਹੜਾ ਕਲਕੱਤਾ ਪਹੁੰਚਣ ਦੇ ਉੱਤੇ ਜਹਾਜ਼ ਅੰਗਰੇਜ਼ ਸਰਕਾਰ ਦੀ ਪੁਲਿਸ ਦੇ ਵੱਲੋਂ ਬਾਬਾ ਜੀ ਨੂੰ ਤੇ ਬਾਕੀ ਮੁਸਾਫਰਾਂ ਨੂੰ ਗ੍ਰਿਫ਼ਤਾਰ ਕਰਨ ਲਈ ਹੋਈ ਕਾਰਵਾਈ ਦੇ ਸਮੇਂ ਵਾਪਰੇ ਸਾਕੇ ਦੇ ਵਿਚ 21 ਦੇ ਕਰੀਬ ਮੌਤਾਂ ਹੋਈਆਂ, 300 ਤੋਂ ਵੱਧ ਗ੍ਰਿਫ਼ਤਾਰੀਆਂ ਹੋਈਆਂ ਤੇ ਬਾਬਾ ਜੀ ਤੇ ਕੁਝ ਮੁਸਾਫ਼ਰ ਬਚ ਨਿਕਲਣ ਦੇ ਵਿਚ ਸਫਲ ਵੀ ਹੋਏ। 18 ਮਈ 2016 ਨੂੰ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਾਮਾਗਾਟਾ ਮਾਰੂ ਜਹਾਜ਼ ਨੂੰ ਉਸ ਵੇਲੇ ਦੀ ਸਰਕਾਰ ਵੱਲੋਂ ਵਾਪਸ ਭੇਜਣ ਦੇ ਸੰਬੰਧ ਦੇ ਵਿਚ ਭਾਰਤੀਆਂ ਤੋਂ ਮਾਫ਼ੀ ਮੰਗੀ। ਬਾਬਾ ਗੁਰਦਿੱਤ ਸਿੰਘ ਹੁਣਾਂ ਦਾ ਹੀ ਜ਼ਿਕਰ ਹੋਇਆ ਤਾਂ ਉਨ੍ਹਾਂ ਦੀ ਗੱਲ ਕਰਦਿਆਂ, ਜਨਮ ਭਾਈ ਹੁਕਮ ਸਿੰਘ ਦੇ ਘਰ ਹੁੰਦਾ ਤੇ ਪਿੰਡ ਸਰਹਾਲੀ ਕਲਾਂ ਵੱਡੀ ਸਰਹਾਲੀ ਜਿਹਨੂੰ ਕਿਹਾ ਜਾਂਦਾ ਹੈ, ਜ਼ਿਲ੍ਹਾ ਤਰਨ ਤਾਰਨ ਦੇ ਵਿਚ 25 ਅਗਸਤ 1860 ਨੂੰ। ਇਨ੍ਹਾਂ ਦੇ ਪਿਤਾ ਜੀ ਇਕ ਵਾਰ ਇੱਥੇ ਫਸਲ ਚੰਗੀ ਤਰ੍ਹਾਂ ਨਾ ਹੋਣ ਦੇ ਕਰਕੇ ਮਲਾਇਆ ਚਲੇ ਗਏ ਸਨ, ਜਾਣੀ ਕਿ ਮਲੇਸ਼ੀਆ। ਉਥੋਂ ਫਿਰ 7 ਸਾਲ ਬਾਅਦ ਚੰਗੀ ਕਮਾਈ ਕਰਕੇ ਪਿੰਡ ਆ ਗਏ ਤੇ ਬਾਬਾ ਗੁਰਦਿੱਤ ਸਿੰਘ ਜੀ ਵੀ ਕੰਮ ਦੀ ਭਾਲ ਦੇ ਵਿਚ 1894 ਨੂੰ ਮਲਾਇਆ ਜਿਹੜਾ ਸੀ ਚਲੇ ਗਏ। ਉਥੇ ਚੀਨੀ ਮਾਲਕ ਦੇ ਕੋਲ ਕੰਮ ਕਰਨ ਲੱਗ ਪਏ ਤੇ ਪੈਸੇ ਇਕੱਠੇ ਹੋਣ ਤੇ ਖੁਦ ਠੇਕੇ ਲੈ ਕੇ ਕੰਮ ਕਰਨਾ ਸ਼ੁਰੂ ਕਰ ਦਿੱਤਾ। ਇਕ ਵਾਰ ਠੇਕੇਦਾਰੀ ਦੇ ਕੰਮ ਦੇ ਲਈ ਸਿੰਗਾਪੁਰ ਗਏ ਤਾਂ ਉਥੇ ਗੁਰਦੁਆਰਾ ਦੇ ਵਿਚ ਬਹੁਤ ਸਾਰੇ ਪੰਜਾਬੀ ਮਿਲੇ ਜਿਹੜੇ ਕੈਨੇਡਾ ਜਾਣ ਵਾਸਤੇ ਰੁਕੇ ਹੋਏ ਸਨ। ਉਥੇ ਭਾਈ ਬਲਵੰਤ ਸਿੰਘ ਮੁਰਾਦਪੁਰ ਨਾਲ ਵੀ ਜਿਹੜਾ ਮੁਲਾਕਾਤ ਹੋਈ, ਜੋ ਪ੍ਰਵਾਸੀਆਂ ਦੀਆਂ ਜਿਹੜੀਆਂ ਸੀ ਤਕਲੀਫਾਂ ਲੈ ਕੇ ਹਿੰਦੁਸਤਾਨ ਆਇਆ ਸੀ ਪਰ ਕੁਝ ਨਾ ਬਣਦਾ ਵੇਖ ਕੇ ਵਾਪਸ ਕੈਨੇਡਾ ਜਾ ਰਿਹਾ ਸੀ। ਬਾਬਾ ਜੀ ਨੇ ਇਨ੍ਹਾਂ ਦੇ ਨਾਲ ਸਲਾਹ ਮਸ਼ਵਰਾ ਕਰਕੇ ਕਾਮਾਗਾਟਾ ਮਾਰੂ ਜਹਾਜ਼ ਜਪਾਨੀ ਕੰਪਨੀ ਤੋਂ ਕਿਰਾਏ ਤੇ ਲਿਆ ਤੇ ਕੈਨੇਡਾ ਦੇ ਵਿਚ ਦਾਖਲ ਨਾ ਹੋਣ ਤੇ ਵਾਪਸ ਕਲਕੱਤਾ ਦੀ ਬੰਦਰਗਾਹ ਉਤੇ ਬਾਬਾ ਜੀ ਸਮੇਤ ਸਾਰਿਆਂ ਦੀ ਗ੍ਰਿਫ਼ਤਾਰੀ ਦੇ ਸਮੇਂ ਬਜਬਜ ਘਾੜ ਵਿਖੇ ਵਾਪਰੇ ਸਾਕੇ ਦੇ ਦੌਰਾਨ ਹਨੇਰੇ ਦੇ ਵਿਚ ਬਚ ਨਿਕਲੇ ਸਨ ਤੇ 7 ਸਾਲ ਗੁਪਤ ਵਾਸ ਰਹੇ ਤੇ ਬਹੁਤ ਤਕਲੀਫਾਂ ਝੱਲੀਆਂ। 5 ਨਵੰਬਰ 1921 ਨੂੰ ਦਿੱਲੀ ਦੇ ਵਿਚ ਕਾਂਗਰਸ ਦੇ ਸਰਬ ਹਿੰਦ ਇਜਲਾਸ ਦੇ ਵਿਚ ਡੈਲੀਗੇਟ ਬਣ ਕੇ ਸ਼ਾਮਲ ਹੋਏ ਤੇ ਮਹਾਤਮਾ ਗਾਂਧੀ ਜਿਹੜੇ ਸਨ ਉਨ੍ਹਾਂ ਦੇ ਕਹਿਣ ਦੇ ਉੱਤੇ 15 ਨਵੰਬਰ 1921 ਨੂੰ ਨਨਕਾਣਾ ਸਾਹਿਬ ਦੇ ਇੱਕ ਪਬਲਿਕ ਇਜਲਾਸ ਦੇ ਵਿਚ ਭਾਸ਼ਣ ਕਰਨ ਤੋਂ ਬਾਅਦ ਆਪਣੇ ਆਪ ਨੂੰ ਸਰਕਾਰ ਦੇ ਸਾਹਮਣੇ ਪੇਸ਼ ਕੀਤਾ। ਇਨ੍ਹਾਂ ਦੇ ਖਿਲਾਫ਼ ਕੋਈ ਸਬੂਤ ਨਾ ਹੋਣ ਦੇ ਉੱਤੇ 3.5 ਮਹੀਨੇ ਬਾਅਦ ਰਿਹਾਅ ਕਰ ਦਿੱਤਾ ਗਿਆ ਤੇ ਇਨ੍ਹਾਂ ਨੇ 28 ਫਰਵਰੀ 1922 ਨੂੰ ਆਪਣੇ ਸਵਾਗਤੀ ਜਲੂਸ ਦੇ ਵਿਚ ਜਜ਼ਬਾਤੀ ਤਕਰੀਰ ਕੀਤੀ ਤਾਂ ਸਰਕਾਰ ਨੇ ਉਨ੍ਹਾਂ ਦੇ ਖਿਲਾਫ਼ ਮੁਕੱਦਮਾ ਚਲਾ ਕੇ 5 ਸਾਲ ਦੀ ਸਜ਼ਾ ਸੁਣਾ ਦਿੱਤੀ। 26/7/1926 ਨੂੰ ਰਿਹਾਅ ਹੋਏ ਤੇ 1931 ਦੇ ਵਿਚ ਵੀ 5 ਮਹੀਨੇ ਦੀ ਸਜ਼ਾ ਹੋਈ। ਕਲਕੱਤਾ ਅਲੀਪੁਰ ਪ੍ਰੈਜ਼ੀਡੈਂਸੀ ਜੇਲ੍ਹ ਦੇ ਵਿਚ ਨਜ਼ਰਬੰਦ ਰਹੇ। 1947 ਤੱਕ ਸਰਕਾਰ ਦੇ ਖਿਲਾਫ਼ ਲੜਦੇ ਰਹੇ ਤੇ ਆਜ਼ਾਦੀ ਤੋਂ ਬਾਅਦ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਨੂੰ ਕਹਿ ਕੇ ਬਜਬਜ ਘਾਟ ਤੇ ਸ਼ਹੀਦਾਂ ਦੀ ਯਾਦਗਾਰ ਬਣਾਈ, ਜਿਹਦਾ ਉਦਘਾਟਨ 1952 ਦੇ ਵਿਚ ਨਹਿਰੂ ਤੋਂ ਕਰਵਾਇਆ ਗਿਆ। 24 ਜੁਲਾਈ 1954 ਨੂੰ ਅੰਮ੍ਰਿਤਸਰ ਵਿਖੇ ਆਪਣੇ ਵਾਕਫ਼ ਦੇ ਘਰ ਬਿਮਾਰ ਹੋਣ ਦੇ ਉੱਤੇ ਇਲਾਜ ਕਰਦੇ ਸਮੇਂ ਸਦਾ ਲਈ ਵਿਛੋੜਾ ਦੇ ਗਏ ਤੇ ਇਨ੍ਹਾਂ ਦੀ ਦੇਹ ਨੂੰ ਅੰਮ੍ਰਿਤਸਰ ਦੇ ਵਿਚੋਂ ਜਲੂਸ ਦੀ ਸ਼ਕਲ ਦੇ ਵਿਚ ਸਰਹਾਲੀ ਲਿਆ ਕੇ ਬਾਬਾ ਰਾਮ ਸਿੰਘ ਜੀ ਦੇ ਗੁਰਦੁਆਰੇ ਦੇ ਅੰਦਰ ਸੰਸਕਾਰ ਕੀਤਾ ਗਿਆ। ਹਰ ਸਾਲ ਪਿੰਡ ਨਿਵਾਸੀਆਂ ਵੱਲੋਂ ਉਨ੍ਹਾਂ ਨੂੰ ਸ਼ਰਧਾਂਜਲੀ ਦੇ ਫੁੱਲ ਭੇਂਟ ਕਰਨ ਦੇ ਲਈ ਅੱਜ ਦੇ ਦਿਨ ਦੇ ਉੱਤੇ ਉਪਰੋਕਤ ਗੁਰਦੁਆਰਾ ਸਾਹਿਬ ਵਿਖੇ ਸਾਲਾਨਾ ਬਰਸੀ ਵੀ ਮਨਾਈ ਜਾਂਦੀ ਹੈ। ਲੋ ਦੋਸਤੋ, ਇਹ ਸੀ ਜੀ ਗੱਲਬਾਤ ਉਨ੍ਹਾਂ ਯੋਧਿਆਂ ਦੀ ਜਿਨ੍ਹਾਂ ਨੇ ਦੇਸ਼ ਦੀ ਖਾਤਰ ਆਪਣੇ ਆਪ ਜਿਹੜਾ ਗਵਾਏ ਤੇ ਸਜ਼ਾਵਾਂ ਵੀ ਭੁਗਤੀਆਂ, ਜ਼ਮੀਨਾਂ ਵੀ ਕੁਰਕ ਕਰਾਈਆਂ, ਪਰ ਆਖਰ ਦੇ ਵਿੱਚ ਧੱਬਾ ਲੱਗਿਆ ਕਾਮਰੇਡਾਂ ਦਾ ਜਾਂ ਫਿਰ ਗਦਰੀ ਬਾਬਿਆਂ ਦੀ ਗੱਲ ਆਉਂਦੀ ਹੈ ਤਾਂ। ਤੇ ਲੋ ਦੋਸਤੋ, ਇਹ ਵੀ ਸਨ ਉਹ ਸਮੇਂ ਦੇ ਲੋਕ ਜਿਨ੍ਹਾਂ ਨੇ ਕਿਸੇ ਦੀ ਪਰਵਾਹ ਨਾ ਕੀਤੀ। ਤੇ ਅੱਜ ਦੇ ਮੁੱਦਿਆਂ ਦੇ ਵੱਲ ਨੂੰ ਚੱਲੀਏ ਤੇ ਅੱਜ ਜੋ ਦੁਨੀਆਦਾਰੀ ਦੇ ਵਿੱਚ ਹੋ ਰਿਹਾ, ਅੱਜ ਦੀਆਂ ਦੇਸ਼ ਦੇ ਖਬਰਾਂ ਦੇ ਵੱਲ ਨੂੰ ਝਾਤ ਮਾਰਦਿਆਂ ਜੋ ਭਾਰਤ ਦੇ ਵਿੱਚ ਦੇਖਣ ਨੂੰ ਮਿਲ ਰਿਹਾ, ਲੱਗਦਾ ਕਿ ਹੋ ਰਿਹਾ ਦੇਸ਼ ਦੇ ਵਿੱਚ ਡਰਾਮਾ। ਤੇ ਮੀਰੀ ਪੀਰੀ ਮਾਰਚ ਜਿਹੜਾ ਅੱਜ ਤੋਂ ਸ਼ੁਰੂ ਹੋ ਗਿਆ ਤੇ ਪੰਜਾਬ ਦੇ ਵਿੱਚ ਮਾਵਾਂ ਧੀਆਂ ਦਾ ਵਾਧਾ ਹੋ ਰਿਹਾ ਤੇ ਵਾਰ ਤੇ ਪੀਸ ਦੀ ਦੂਸਰੇ ਪਾਸੇ ਗੱਲ ਹੋ ਰਹੀ ਹੈ। ਇੱਕ ਪਾਸੇ ਹੁਣ ਟਰੰਪ ਸਾਹਿਬ ਸਮਝੌਤਾ ਕਰਾਉਣ ਦੀ ਤਿਆਰੀ ਦੇ ਵਿੱਚ ਨੇ ਯੂਕਰੇਨ ਤੇ ਰੂਸ ਦਾ, ਤੇ ਦੂਸਰੇ ਪਾਸੇ ਉਜਾੜਾ ਕਰਨ ਦੇ ਲਈ ਤਿਆਰ ਬਾਰ ਤਿਆਰ ਨੇ ਇਰਾਨ ਦੇ ਵਿੱਚ। ਤੇ ਮੁਕਤਸਰ ਸਾਹਿਬ ਤੋਂ ਲੈ ਕੇ ਗੱਲ ਕਰਾਂਗੇ, ਸ਼ਹੀਦ ਫੌਜੀ ਜਵਾਨ ਨੂੰ ਅੰਤਮ ਜਿਹੜੀ ਵਿਦਾਇਗੀ ਦਿੱਤੀ ਗਈ ਹੈ ਸਨਮਾਨ ਦੇ ਨਾਲ। ਮੀਰੀ ਪੀਰੀ ਦਿਵਸ ਦੇ ਖਾਲਸਾ ਮਾਰਚ ਜਿਹੜਾ ਸ਼ੁਰੂ ਹੋ ਗਿਆ, ਪੰਜਾਬ ਦੀਆਂ ਔਰਤਾਂ ਦੇ ਲਈ ਮਾਵਾਂ ਧੀਆਂ ਸਤਿਕਾਰ ਯੋਜਨਾ, ਬਰਨਾਲਾ ਲਾਠੀਚਾਰਜ, ਅਜਨਾਲਾ ਮਾਮਲੇ ਦੀ ਗ੍ਰਿਫਤਾਰੀਆਂ, ਨੀਟ ਪੇਪਰ ਲੀਕ ਵਿਵਾਦ, ਕਿਸਾਨ ਅੰਦੋਲਨ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀ ਯਾਤਰਾ ਦੇ ਨਾਲ ਜੁੜੇ ਸਵਾਲਾਂ ਯੂਰਪੀਅਨ ਕੰਟਰੀਆਂ ਦੇ ਵਿੱਚ, ਉਹਨਾਂ ਦੀ ਬਾਤ ਪਾਵਾਂਗੇ। ਤੇ ਕੈਨੇਡਾ ਅਮਰੀਕਾ ਦੇ ਵਿੱਚ ਵੱਡੇ ਨਸ਼ਾ ਤਸਕਰੀ ਰੈਕਟ ਤੱਕ ਦਾ ਖੁਲਾਸਾ ਕਰਨ ਦੀ ਕੋਸ਼ਿਸ਼ ਰਹੇਗੀ। 17 ਕੁਇੰਟਲ ਨਸ਼ਾ ਜਿਹੜਾ ਫੜਿਆ ਗਿਆ ਟਰੱਕਾਂ ਦੇ ਵਿੱਚੋਂ ਜੀ, ਤੇ ਪੰਜਾਬੀਆਂ ਨੇ ਨਾਮ ਰੋਸ਼ਨ ਕੀਤੇ ਆ। ਫਿਰ ਪੰਜਾਬ ਦੀਆਂ ਖਬਰਾਂ ਦੇ ਨਾਲ ਸ਼ੁਰੂ ਕਰੀਏ ਤੇ ਲੋ ਜੀ, ਪੰਜਾਬ ਸਰਕਾਰ ਦਾ ਸਰਬੱਤ AI ਪ੍ਰੋਜੈਕਟ ਵੀ ਜਿਹੜਾ ਤਿਆਰ ਹੋ ਗਿਆ। ਤੇ ਭਾਈ ਹਰ ਜਗ੍ਹਾ ਹੁਣ ਸਰਬੱਤ ਹੀ ਲਿਖਣਗੇ ਸਾਰਾ ਕੁਝ, ਜਿਹਨੂੰ ਵੀ ਹਰ ਚੀਜ਼ ਨੂੰ ਦੇਖੋ ਨਾ, ਸਿਆਸੀਕਰਨ ਕਿਤੇ ਨਾ ਕਿਤੇ, ਧਾਰਮਿਕ ਰੰਗਤ ਕਿਤੇ ਨਾ ਕਿਤੇ ਦਿੱਤੀ ਜਾ ਰਹੀ ਹੈ ਹਰ ਚੀਜ਼ ਨੂੰ। ਦੂਸਰੇ ਪਾਸੇ ਗੱਲ ਤੋਰਦੇ ਹਾਂ ਮੁਕਤਸਰ ਸਾਹਿਬ ਦੀ, ਫੌਜੀ ਜਵਾਨ ਦਾ ਪੂਰੇ ਫੌਜੀ ਸਨਮਾਨ ਦੇ ਨਾਲ ਅੰਤਮ ਸੰਸਕਾਰ ਕੀਤਾ ਗਿਆ। ਜੰਮੂ ਕਸ਼ਮੀਰ ਦੇ ਰਾਜੌਰੀ ਜ਼ਿਲ੍ਹੇ ਦੇ ਵਿੱਚ ਮੰਗਲਵਾਰ ਰਾਤ ਡਿਊਟੀ ਦੇ ਦੌਰਾਨ ਜਾਨ ਗਵਾਉਣ ਵਾਲੀ ਭਾਰਤੀ ਫੌਜ ਦੀ 19 ਜੈਕ ਰਾਈਫਲ ਦੇ ਲਾਸ ਨਾਇਕ ਸੁਖਪ੍ਰੀਤ ਸਿੰਘ 27 ਸਾਲਾਂ ਦਾ ਸ਼ੁੱਕਰਵਾਰ ਨੂੰ ਅੱਜ ਮੁਕਤਸਰ ਜ਼ਿਲ੍ਹੇ ਦੇ ਗਿੱਦੜਬਾਹਾ ਵਿਧਾਨ ਸਭਾ ਹਲਕੇ ਦੇ ਉਨ੍ਹਾਂ ਦੇ ਨਿਵਾਸ ਪਿੰਡ ਬੁੱਟਰ ਬਖੂਆ ਵਿਖੇ ਪੂਰੇ ਫੌਜੀ ਸਨਮਾਨਾਂ ਦੇ ਨਾਲ ਅੰਤਮ ਸੰਸਕਾਰ ਕਰ ਦਿੱਤਾ ਗਿਆ। ਜੇ ਗਲਤ ਨਹੀਂ ਤਾਂ ਆਪਣੇ ਮੱਖਣ ਸ਼ਰਮਾ ਜੀ ਜੁੜਦੇ ਆ, ਉਹਨਾਂ ਦਾ ਏਰੀਆ ਜਾਂ ਉਹਨਾਂ ਦਾ ਪਿੰਡ ਵੀ ਹੋ ਸਕਦਾ ਬੁੱਟਰ। ਤੇ ਸ਼ਰਧਾਂਜਲੀ ਦੇਣ ਦੇ ਲਈ ਉਮੜਿਆ ਜਨ ਸੈਲਾਬ ਦੇ ਵਿੱਚ ਹਰ ਕਿਸੇ ਦੀ ਅੱਖ ਨਮ ਹੋਈ ਹੈ, ਜਵਾਨੀ ਦੇ ਵਿੱਚ ਹੀ ਆਪਣੇ ਆਪ ਨੂੰ ਕੁਰਬਾਨ ਕਰ ਗਏ। ਜਵਾਨ ਨੂੰ ਜਿਹੜਾ ਅੰਤਮ ਸ਼ਰਧਾਂਜਲੀ ਦੇਣ ਦੇ ਲਈ ਪਿੰਡ ਅਤੇ ਆਸ ਪਾਸ ਦੇ ਇਲਾਕਿਆਂ ਤੋਂ ਵੱਡੀ ਗਿਣਤੀ ਚ ਲੋਕ ਇਕੱਠੇ ਹੋਏ ਤੇ ਫੌਜੀ ਜਵਾਨਾਂ ਜਿਨ੍ਹਾਂ ਦੇ ਵਿੱਚ ਸੂਬੇਦਾਰ ਸੁਖਵਿੰਦਰ ਸਿੰਘ, ਸਥਾਨਕ ਵਿਧਾਇਕ ਹਰਦੀਪ ਸਿੰਘ, ਡਿੰਪੀ ਢਿੱਲੋਂ, ਕਾਂਗਰਸੀ ਆਗੂ ਅਮਰਤਾ ਵੜਿੰਗ, ਗਿੱਦੜਬਾਹਾ ਦੇ SDM ਅਰਵਿੰਦਰ ਪਾਲ ਸਿੰਘ ਅਤੇ ਕਈ ਸਾਬਕਾ ਫੌਜੀ ਵੀ ਉੱਥੇ ਅੰਤਮ ਰਸਮਾਂ ਦੇ ਵਿੱਚ ਸ਼ਾਮਲ ਹੋਏ ਦੱਸੇ ਜਾ ਰਹੇ ਨੇ। ਮੀਰੀ ਪੀਰੀ ਦਿਵਸ ਮੌਕੇ ਖਾਲਸਾ ਮਾਰਚ ਆਰੰਭ, ਜਥੇਦਾਰ ਦੇ ਵੱਲੋਂ ਬਾਹਰੀ ਤੇ ਅੰਦਰੂਨੀ ਹਮਲਿਆਂ ਦੇ ਵਿਰੁੱਧ ਇਕਜੁੱਟ ਹੋਣ ਦਾ ਸੁਨੇਹਾ ਦਿੱਤਾ ਗਿਆ। ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਅੱਜ ਮੀਰੀ ਪੀਰੀ ਦਿਵਸ ਮਨਾਇਆ ਜਾ ਰਿਹਾ। ਇਸ ਮੌਕੇ ਅੱਜ ਮੀਰੀ ਪੀਰੀ ਖਾਲਸਾ ਮਾਰਚ ਦੀ ਆਰੰਭਤਾ ਕੀਤੀ ਗਈ ਤੇ ਗੁਰਮਤਿ ਰਵਾਇਤਾਂ ਅਤੇ ਪਰੰਪਰਾਵਾਂ ਦੇ ਮੁਤਾਬਕ ਆਰੰਭ ਹੋਇਆ ਇਹ ਖਾਲਸਾ ਮਾਰਚ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਆਰੰਭ ਹੋ ਕੇ ਵੱਖ ਵੱਖ ਪੜਾਵਾਂ ਤੋਂ ਹੁੰਦਾ ਹੋਇਆ 3 ਅਗਸਤ ਨੂੰ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਪੁੱਜ ਕੇ ਮੁਕੰਮਲ ਹੋਵੇਗਾ। ਮੀਰੀ ਪੀਰੀ ਦਿਵਸ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਸਿੱਖ ਸੰਗਤ ਨੂੰ ਸੰਦੇਸ਼ ਦਿੱਤਾ ਹੈ ਕਿ ਕੌਮ ਇਸ ਵੇਲੇ ਹੋ ਰਹੇ ਬਾਹਰੀ ਤੇ ਅੰਦਰੂਨੀ ਹਮਲਿਆਂ ਤੋਂ ਸੁਚੇਤ ਹੋਵੇ, ਇਨ੍ਹਾਂ ਹਮਲਿਆਂ ਦਾ ਮੁਕਾਬਲਾ ਕਰਨ ਦੇ ਲਈ ਇਕਜੁੱਟ ਹੋਵੇ ਤੇ ਬਾਣੀ ਤੇ ਬਾਣੇ ਦੀ ਧਾਰਨੀ ਬਣੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਆਰੰਭ ਕੀਤੇ ਗਏ ਮੀਰੀ ਪੀਰੀ ਖਾਲਸਾ ਮਾਰਚ ਦੀ ਅਗਵਾਈ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਕੁਲਦੀਪ ਸਿੰਘ ਗੜਗੱਜ ਕਰ ਰਹੇ ਨੇ ਤੇ ਉਹਨਾਂ ਦੇ ਨਾਲ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜਿਹੜੇ ਨੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਵੱਖ ਵੱਖ ਸਿੱਖ ਜਥੇਬੰਦੀਆਂ, ਨਿਹੰਗ ਜਥੇਬੰਦੀਆਂ ਤੇ ਸੰਪਰਦਾਵਾਂ ਦੇ ਪ੍ਰਤੀਨਿਧ ਜਿਹੜੇ ਸ਼ਾਮਲ ਨੇ। ਪੁਰਾਤਨ ਚੱਲੀ ਆ ਰਹੀ ਜਿਹੜੀ ਆ ਪਰੰਪਰਾ ਦੇ ਮੁਤਾਬਕ ਖਾਲਸਾ ਮਾਰਚ ਦੇ ਵਿੱਚ ਨਿਹੰਗ ਸਿੰਘਾਂ ਦੇ ਵੱਲੋਂ ਸਜਾਏ ਹੋਏ ਹਾਥੀ, ਘੋੜੇ ਤੇ ਊਠ ਵੀ ਜਿਹੜੇ ਸ਼ਾਮਲ ਨੇ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਵਾਲੀ ਬੱਸ ਅਤੇ 5 ਪਿਆਰੇ ਮਾਰਚ ਦੀ ਅਗਵਾਈ ਕਰ ਰਹੇ ਨੇ। ਸਕੂਲੀ ਬੱਚਿਆਂ ਦੀਆਂ ਬੈਂਡ ਟੀਮਾਂ ਜਿਹੜੀਆਂ ਨੇ ਵੱਲੋਂ ਸ਼ਬਦਾਂ ਦੀਆਂ ਧੁਨਾਂ ਦਾ ਗਾਇਨ ਕੀਤਾ ਜਾ ਰਿਹਾ। ਨਿਹੰਗ ਜਥੇਬੰਦੀਆਂ ਤੇ ਗੱਤਕਾ ਪਾਰਟੀਆਂ ਵੱਲੋਂ ਗੱਤਕੇ ਦੇ ਜ਼ੋਰ ਜਿਹੜੇ ਨੇ ਦਿਖਾਏ ਜਾ ਰਹੇ ਨੇ। ਇਸ ਤੋਂ ਪਹਿਲਾਂ ਮੀਰੀ ਪੀਰੀ ਦਿਵਸ ਦੇ ਸੰਬੰਧ ਚ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਤੇ ਰਾਗੀ ਜਥਿਆਂ ਵੱਲੋਂ ਗੁਰਬਾਣੀ ਦਾ ਕੀਰਤਨ ਕੀਤਾ ਗਿਆ ਤੇ ਅਰਦਾਸ ਕਰਕੇ ਹੁਕਮਨਾਮਾ ਵੀ ਲਿਆ ਗਿਆ। ਇਸ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਦੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦੇ ਵੱਲੋਂ ਧਾਰਨ ਕੀਤੀਆਂ ਗਈਆਂ ਮੀਰੀ ਪੀਰੀ ਦੀਆਂ ਕਿਰਪਾਨਾਂ ਦੇ ਸੰਗਤ ਨੂੰ ਦਰਸ਼ਨ ਕਰਵਾਉਂਦੇ ਹੋਏ ਇਸ ਦਿਨ ਦੇ ਇਤਿਹਾਸ ਦੇ ਬਾਰੇ ਜਾਣੂ ਕਰਵਾਇਆ ਗਿਆ। ਉਨ੍ਹਾਂ ਆਖਿਆ ਕਿ ਮੁਗਲ ਕਾਲ, ਅੰਗਰੇਜ਼ ਕਾਲ ਤੇ ਹੁਣ ਆਜ਼ਾਦੀ ਤੋਂ ਬਾਅਦ ਵੀ ਸਿੱਖ ਸੰਸਥਾਵਾਂ ਦੇ ਉੱਤੇ ਹਮਲੇ ਜਾਰੀ ਨੇ। ਉਨ੍ਹਾਂ ਆਖਿਆ ਕਿ ਬਣਾਏ ਗਏ ਨਵੇਂ ਇੱਕ ਕਾਨੂੰਨ ਰਾਹੀਂ ਸਿੱਖਾਂ ਨੂੰ ਗੁਰਬਾਣੀ ਤੋਂ ਤੋੜਨ ਦਾ ਯਤਨ ਕੀਤਾ ਜਾ ਰਿਹਾ ਤੇ ਸਿੱਖ ਸੰਸਥਾਵਾਂ ਨੂੰ ਕਮਜ਼ੋਰ ਕਰਨ ਤੇ ਸਿੱਖਾਂ ਨੂੰ ਸਿੱਖ ਸੰਸਥਾਵਾਂ ਤੋਂ ਦੂਰ ਕਰਨ ਦੀ ਸਾਜਿਸ਼ ਹੈ। ਜਥੇਦਾਰ ਨੇ ਆਖਿਆ ਕਿ ਜਦੋਂ ਸਿੱਖ ਰਾਜਸੀ ਤੌਰ ਦੇ ਉੱਤੇ ਕਮਜ਼ੋਰ ਹੋਏ ਨੇ ਤਾਂ ਇਹ ਹਮਲਿਆਂ ਦੇ ਵਿੱਚ ਵਾਧਾ ਹੋਇਆ। ਉਨ੍ਹਾਂ ਕਿਹਾ ਕਿ ਸਿੱਖਾਂ ਦੀ ਰਾਜਸੀ ਸ਼ਕਤੀ ਦਾ ਇਕਜੁੱਟ ਹੋਣਾ ਤੇ ਮਜ਼ਬੂਤ ਹੋਣਾ ਜ਼ਰੂਰੀ ਹੈ। ਇਸ ਦੇ ਲਈ ਸਿੱਖ ਅਵੇਸਲੇ ਨਾ ਹੋਣ ਤੇ ਜਦੋਂ ਸਿੱਖ ਅਵੇਸਲਾ ਹੋਇਆ ਉਸ ਵੇਲੇ ਹੀ ਸਿੱਖ ਵਿਰੋਧੀ ਤਾਕਤਾਂ ਨੇ ਸਿੱਖਾਂ ਨੂੰ ਕਮਜ਼ੋਰ ਕਰਨ ਦਾ ਯਤਨ ਕੀਤਾ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਮੀਰੀ ਪੀਰੀ ਦਿਵਸ ਦੀ ਸਿੱਖ ਕੌਮ ਨੂੰ ਵਧਾਈ ਦਿੰਦਿਆਂ ਆਖਿਆ ਕਿ ਭਵਿੱਖ ਦੇ ਵਿੱਚ ਮੀਰੀ ਪੀਰੀ ਦਿਵਸ ਮੌਕੇ ਖਾਲਸਾ ਮਾਰਚ ਜਾਂ ਨਗਰ ਕੀਰਤਨ ਸਜਾਉਣ ਦੇ ਇਸ ਰੁਝਾਨ ਨੂੰ ਜਿਹੜਾ ਜਾਰੀ ਰੱਖਣ ਵਾਸਤੇ ਇਸ ਬੰਦ ਦੇ ਵਿੱਚ ਵਿਚਾਰ ਚਰਚਾ ਕੀਤੀ ਜਾਵੇਗੀ ਤੇ ਉਨ੍ਹਾਂ ਸਮੁੱਚੇ ਸਿੱਖ ਕੌਮ ਨੂੰ ਇਕਜੁੱਟ ਹੋਣ ਤੇ ਸਿੱਖ ਕੌਮ ਤੇ ਹੋ ਰਹੇ ਹਮਲਿਆਂ ਦਾ ਡਟ ਕੇ ਸਾਹਮਣਾ ਕਰਨ ਦਾ ਸੱਦਾ ਦਿੱਤਾ ਹੈ। ਦੂਸਰੇ ਪਾਸੇ ਮਾਵਾਂ ਧੀਆਂ ਸਤਿਕਾਰ ਯੋਜਨਾ ਤਹਿਤ ਲਾਭਪਾਤਰੀਆਂ ਦਾ ਅੰਕੜਾ 70 ਲੱਖ ਤੋਂ ਪਾਰ ਹੋ ਗਿਆ। ਹੁਣ ਤੱਕ 1149 ਕਰੋੜ ਜਾਰੀ ਕੀਤਾ ਗਿਆ। ਜੁਲਾਈ ਦੇ ਵਿੱਚ 37 ਲੱਖ ਤੇ ਜੂਨ ਮਹੀਨੇ ਦੇ ਵਿੱਚ 33 ਲੱਖ ਔਰਤਾਂ ਨੇ ਰਜਿਸਟ੍ਰੇਸ਼ਨ ਕਰਵਾਈ ਹੈ। ਪੰਜਾਬ ਸਰਕਾਰ ਦੇ ਵੱਲੋਂ ਸ਼ੁਰੂ ਕੀਤੀ ਮਾਵਾਂ ਧੀਆਂ ਸਤਿਕਾਰ ਯੋਜਨਾ ਦੇ ਤਹਿਤ ਲਾਭਪਾਤਰੀਆਂ ਦਾ ਅੰਕੜਾ 70 ਲੱਖ ਤੋਂ ਟੱਪ ਗਿਆ ਤੇ ਹਾਲਾਂਕਿ ਸੂਬੇ ਦੇ ਵਿੱਚ ਹਾਲੇ ਵੀ ਰਜਿਸਟ੍ਰੇਸ਼ਨ ਕਹਿੰਦੇ ਜਾਰੀ ਹੈ। ਜੁਲਾਈ ਮਹੀਨੇ ਦੇ ਦੌਰਾਨ ਸੂਬੇ ਦੀਆਂ 37 ਲੱਖ ਔਰਤਾਂ ਦੇ ਵੱਲੋਂ ਨਵੀਂ ਰਜਿਸਟ੍ਰੇਸ਼ਨ ਕਰਵਾਈ ਗਈ ਹੈ, ਜਦੋਂ ਕਿ ਜੂਨ ਮਹੀਨੇ ਦੇ ਵਿੱਚ 33 ਲੱਖ ਦੇ ਕਰੀਬ ਔਰਤਾਂ ਨੇ ਰਜਿਸਟ੍ਰੇਸ਼ਨ ਕਰਵਾਈ। ਜਾਣਕਾਰੀ ਅਨੁਸਾਰ ਸੂਬਾ ਸਰਕਾਰ ਵੱਲੋਂ ਲਾਭਪਾਤਰੀਆਂ ਦੀ ਗਿਣਤੀ 52 ਲੱਖ ਦੇ ਕਰੀਬ ਤੱਕ ਪਹੁੰਚਣ ਦਾ ਟੀਚਾ ਮਿੱਥਿਆ ਗਿਆ, ਜਦੋਂ ਕਿ ਇਹ ਅੰਕੜਾ ਵੱਧ ਕੇ 70 ਲੱਖ ਤੋਂ ਪਾਰ ਹੋ ਗਿਆ। ਪੰਜਾਬ ਦੇ 117 ਵਿਧਾਨ ਸਭਾ ਹਲਕਿਆਂ ਚੋਂ 66 ਹਲਕਿਆਂ ਦੇ ਵਿੱਚ ਮਾਵਾਂ ਧੀਆਂ ਸਤਿਕਾਰ ਯੋਜਨਾ ਦੇ ਤਹਿਤ ਲਾਭਪਾਤਰੀਆਂ ਦੀ ਗਿਣਤੀ 50,000 ਤੋਂ ਵੱਧ ਹੈ। ਸੂਬੇ ਦੇ ਵਿੱਚ ਸਭ ਤੋਂ ਵੱਧ ਰਜਿਸਟ੍ਰੇਸ਼ਨ ਵਿਧਾਨ ਸਭਾ ਹਲਕਾ ਜਲਾਲਾਬਾਦ ਦੇ ਵਿੱਚ ਹੋਈ ਹੈ, ਜਿੱਥੇ 87,460 ਔਰਤਾਂ ਨੇ ਰਜਿਸਟ੍ਰੇਸ਼ਨ ਕਰਵਾਈ। ਇਸੇ ਤਰ੍ਹਾਂ ਦੂਜੇ ਸਥਾਨ ਦੇ ਉੱਤੇ ਵਿਧਾਨ ਸਭਾ ਹਲਕਾ ਸਨੌਰ ਰਿਹਾ, ਜਿੱਥੇ 84,111 ਔਰਤਾਂ ਨੇ ਜਿਹੜਾ ਰਜਿਸਟ੍ਰੇਸ਼ਨ ਕਰਵਾਈ ਹੈ। ਮੁੱਖ ਮੰਤਰੀ ਭਗਵੰਤ ਮਾਨ ਦੇ ਵਿਧਾਨ ਸਭਾ ਹਲਕਾ ਧੂਰੀ ਦੇ ਵਿੱਚ 63,036 ਔਰਤਾਂ ਨੇ ਮਾਵਾਂ ਧੀਆਂ ਸਤਿਕਾਰ ਯੋਜਨਾ ਦੇ ਤਹਿਤ ਰਜਿਸਟ੍ਰੇਸ਼ਨ ਕਰਵਾਈ ਤੇ ਹਾਲਾਂਕਿ ਸਭ ਤੋਂ ਘੱਟ ਰਜਿਸਟ੍ਰੇਸ਼ਨ ਵਿਧਾਨ ਸਭਾ ਹਲਕਾ ਲੁਧਿਆਣਾ ਪੱਛਮੀ ਦੇ ਵਿੱਚ ਹੋਈ, ਜਿੱਥੇ ਸਿਰਫ 30,073 ਔਰਤਾਂ ਨੇ ਰਜਿਸਟ੍ਰੇਸ਼ਨ ਕਰਵਾਈ। ਪੰਜਾਬ ਸਰਕਾਰ ਵੱਲੋਂ ਮਾਵਾਂ ਧੀਆਂ ਸਤਿਕਾਰ ਯੋਜਨਾ ਦੇ ਤਹਿਤ ਜਨਰਲ ਵਰਗ ਦੀਆਂ ਔਰਤਾਂ ਨੂੰ 1,000 ਰੁਪਏ ਤੇ ਅਨੁਸੂਚਿਤ ਜਾਤੀ ਵਰਗ ਦੀ ਔਰਤਾਂ ਨੂੰ 1,500 ਰੁਪਏ ਮਹੀਨੇ ਵਿੱਤੀ ਮਦਦ ਦਿੱਤੀ ਜਾ ਰਹੀ ਹੈ ਤੇ ਸੂਬਾ ਸਰਕਾਰ ਨੇ 1 ਜੁਲਾਈ ਨੂੰ ਸੂਬੇ ਦੀਆਂ 32.96 ਲੱਖ ਔਰਤਾਂ ਨੂੰ 3 ਮਹੀਨੇ ਜੁਲਾਈ, ਅਗਸਤ ਤੇ ਸਤੰਬਰ ਦੀ 1ਲੀ ਕਿਸ਼ਤ ਸਿੱਧੀ ਬੈਂਕ ਖਾਤਿਆਂ ਦੇ ਵਿੱਚ ਪਾ ਦਿੱਤੀ ਦੱਸੀ ਹੈ। ਇਸ ਦੇ ਲਈ ਸੂਬਾ ਸਰਕਾਰ ਨੇ ਹੁਣ ਤੱਕ ਕਹਿੰਦੇ ਨੇ ਕਿ 1,149.59 ਕਰੋੜ ਰੁਪਏ ਜਾਰੀ ਕਰ ਦਿੱਤੇ ਨੇ। ਮੁੱਖ ਮੰਤਰੀ ਭਗਵੰਤ ਮਾਨ ਹੋਣਾ ਨੇ ਕਿਹਾ ਕਿ ਪੰਜਾਬ ਦੇ ਵਿੱਚ ਜੁਲਾਈ ਮਹੀਨੇ ਦੇ ਦੌਰਾਨ 37 ਲੱਖ ਤੋਂ ਵੱਧ ਔਰਤਾਂ ਨੇ ਰਜਿਸਟ੍ਰੇਸ਼ਨ ਕਰਵਾ ਲਈ ਹੈ, ਜਿਨ੍ਹਾਂ ਨੂੰ 1 ਅਗਸਤ ਨੂੰ ਜੁਲਾਈ, ਅਗਸਤ ਤੇ ਸਤੰਬਰ ਮਹੀਨੇ ਦੀ ਸਹਾਇਤਾ ਰਾਸ਼ੀ ਦਿੱਤੀ ਜਾਏਗੀ। ਪੰਜਾਬ ਦੇ ਵਿੱਚ 1 ਅਗਸਤ ਨੂੰ ਮੁੜ ਤੋਂ ਔਰਤਾਂ ਦੇ ਮੋਬਾਈਲਾਂ ਦੇ ਉੱਤੇ ਕਹਿੰਦੇ ਟੂੰ ਟੂੰ ਹੋਏਗੀ ਤੇ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਦੇ ਵਿੱਚ ਹਾਲੇ ਵੀ ਰਜਿਸਟ੍ਰੇਸ਼ਨ ਲਗਾਤਾਰ ਜਾਰੀ ਹੈ ਤੇ ਕਿਸੇ ਵੀ ਪੰਜਾਬ ਦੀ ਔਰਤ ਨੂੰ ਮਾਵਾਂ ਧੀਆਂ ਸਤਿਕਾਰ ਯੋਜਨਾ ਤੋਂ ਵਾਂਝਾ ਨਹੀਂ ਰਹਿਣ ਦਿੱਤਾ ਜਾਏਗਾ। ਦੂਸਰੇ ਪਾਸੇ ਪੰਜਾਬ ਸਰਕਾਰ ਵੱਲੋਂ IPS ਅਧਿਕਾਰੀ ਪਰਮਾਰ ਨੂੰ ਜਿਹੜਾ ਕਲੀਨ ਚਿੱਟ ਦਿੱਤੀ ਹੈ ਤੇ ਪਰਮਾਰ ਦੇ ਖਿਲਾਫ ਲੱਗੇ ਦੋਸ਼ ਰੱਦ ਕੀਤੇ ਹੈ। ਪੰਜਾਬ ਸਰਕਾਰ ਨੇ ਵਿਜੀਲੈਂਸ ਬਿਊਰੋ ਦੇ ਤਤਕਾਲੀ ਮੁੱਖ ਡਾਇਰੈਕਟਰ ਜਿਹੜੇ ਨੇ ਸੁਰਿੰਦਰਪਾਲ ਸਿੰਘ ਪਰਮਾਰ ਨੂੰ ਕਲੀਨ ਚਿੱਟ ਦੇ ਦਿੱਤੀ ਹੈ। 1997 ਬੈਚ ਦੇ ਜਿਹੜੇ ਨੇ IPS ਅਧਿਕਾਰੀ ਪਰਮਾਰ ਇਸ ਵੇਲੇ ADGP ਲਾ ਐਂਡ ਆਰਡਰ ਦੇ ਵਜੋਂ ਜਿੰਮੇਵਾਰੀ ਸੰਭਾਲ ਰਹੇ ਤੇ ਗ੍ਰਹਿ ਵਿਭਾਗ ਦੇ ਸਕੱਤਰ ਦੇ ਵੱਲੋਂ ਅੱਜ ਸਾਰੀ ਪੱਤਰ ਜੋ ਜਾਰੀ ਕੀਤਾ ਗਿਆ ਪੱਤਰ ਹੈ ਅਨੁਸਾਰ IPS ਅਧਿਕਾਰੀ ਪਰਮਾਰ ਦੇ ਵਿਰੁੱਧ ਵਿਭਾਗੀ ਕਾਰਵਾਈ ਨੂੰ ਖਤਮ ਕਰਦਿਆਂ ਉਨ੍ਹਾਂ ਦੇ ਖਿਲਾਫ਼ ਲੱਗੇ ਦੋਸ਼ਾਂ ਨੂੰ ਰੱਦ ਕਰ ਦਿੱਤਾ ਗਿਆ ਤੇ ਉਨ੍ਹਾਂ ਦੇ ਮੁਅੱਤਲੀ ਦੇ ਸਮੇਂ ਨੂੰ ਹੁਣ ਡਿਊਟੀ ਦਾ ਸਮਾਂ ਹੀ ਜਿਹੜਾ ਮੰਨਿਆ ਜਾਵੇਗਾ। ਸੁਰਿੰਦਰਪਾਲ ਸਿੰਘ ਪਰਮਾਰ ਨੇ 26 ਮਾਰਚ 2025 ਨੂੰ ਵਿਜੀਲੈਂਸ ਬਿਊਰੋ ਦੇ ਮੁਖੀ ਦਾ ਅਹੁਦਾ ਸੰਭਾਲਿਆ ਸੀ ਤੇ ਕਰੀਬ ਇੱਕ ਮਹੀਨੇ ਮਗਰੋਂ ਹੀ ਪੰਜਾਬ ਸਰਕਾਰ ਨੇ ਵਿਜੀਲੈਂਸ ਮੁਖੀ ਪਰਮਾਰ ਤੋਂ ਇਲਾਵਾ SSP ਵਿਜੀਲੈਂਸ ਸਵਰਨਪ੍ਰੀਤ ਸਿੰਘ ਅਤੇ AIG ਹਰਪ੍ਰੀਤ ਸਿੰਘ ਨੂੰ ਵੀ ਮੁਅੱਤਲ ਕਰ ਦਿੱਤਾ ਸੀ ਤੇ ਡਰਾਈਵਿੰਗ ਲਾਇਸੈਂਸ ਮਾਮਲੇ ਦੇ ਵਿੱਚ ਡਿਊਟੀ ਦੇ ਵਿੱਚ ਕੁਤਾਹੀ ਦੇ ਦੋਸ਼ਾਂ ਦੇ ਤਹਿਤ ਸੀਨੀਅਰ ਅਧਿਕਾਰੀ ਪਰਮਾਰ ਨੂੰ ਮੁਅੱਤਲ ਕੀਤਾ ਗਿਆ ਸੀ। ਸੂਬਾ ਸਰਕਾਰ ਨੇ ਉਸ ਮਗਰੋਂ 27 ਅਗਸਤ 2025 ਨੂੰ ਅਧਿਕਾਰੀ ਪਰਮਾਰ ਨੂੰ ਬਹਾਲ ਕਰ ਦਿੱਤਾ ਸੀ। ਇਸੇ ਤਰ੍ਹਾਂ ਦੂਸਰੇ ਪਾਸੇ ਕੋਈ ਚੰਗਾ ਕੰਮ ਕਰਦਾ ਆਫਿਸਰ ਤੇ ਉਹਦੀ ਛੁੱਟੀ ਕਰ ਦਿੱਤੀ ਜਾਂਦੀ ਹੈ। ਬਰਨਾਲਾ ਦੇ ਵਿੱਚ ਜੋ ਕੁਝ ਵਾਪਰਿਆ ਪੰਜਾਬ ਸਰਕਾਰ ਵੱਲੋਂ DSP ਸਤਬੀਰ ਸਿੰਘ ਮੁਅੱਤਲ ਕਰ ਦਿੱਤੇ ਹੈ। ਪੰਜਾਬ ਸਰਕਾਰ ਨੇ ਬਰਨਾਲਾ ਦੇ ਵਿੱਚ ਸਫਾਈ ਸੇਵਕਾਂ ਦੇ ਉੱਤੇ ਲਾਠੀਚਾਰਜ ਕਰਨ ਵਾਲੇ DSP ਸਤਬੀਰ ਸਿੰਘ ਨੂੰ ਅੱਜ ਮੁਅੱਤਲ ਕਰ ਦਿੱਤਾ। ਬਰਨਾਲਾ ਦੇ ਵਿੱਚ ਬੁੱਧਵਾਰ ਵਾਲੇ ਦਿਨ ਸਫਾਈ ਸੇਵਕਾਂ ਨੂੰ ਖਦੇੜਨ ਦੇ ਲਈ ਪੁਲਿਸ ਨੇ ਲਾਠੀਚਾਰਜ ਕੀਤਾ। ਇਸ ਮੌਕੇ ਮਹਿਲਾ ਸਫਾਈ ਸੇਵਕਾਂ ਦੇ ਉੱਤੇ ਵੀ ਪੁਲਿਸ ਨੇ ਡਾਂਗ ਚਲਾਈ। ਸੋਸ਼ਲ ਮੀਡੀਆ ਦੇ ਉੱਤੇ ਔਰਤਾਂ ਦੀ ਪੁਲਿਸ ਦੇ ਵੱਲੋਂ ਕੁੱਟਮਾਰ ਕੀਤੇ ਜਾਣ ਵਾਲੀਆਂ ਵੀਡੀਓਜ਼ ਕਾਰਨ ਇਹ ਮਾਮਲਾ ਤੂਲ ਜਿਹੜਾ ਫੜ ਗਿਆ। ਬਰਨਾਲਾ ਘਟਨਾ ਦਾ ਰੋਲਾ ਪੈਣ ਦੇ ਉੱਤੇ ਘਟਨਾ ਦੀ ਨਿਖੇਧੀ ਹੋਣ ਤੋਂ ਬਾਅਦ ਪੰਜਾਬ ਸਰਕਾਰ ਨੇ DSP ਨੂੰ ਮੁਅੱਤਲ ਕਰਤਾ। ਮੁੱਖ ਮੰਤਰੀ ਭਗਵੰਤ ਮਾਨ ਨੇ DGP ਨੂੰ ਜਿਹੜਾ ਇਸ ਮਾਮਲੇ ਦੇ ਉੱਤੇ ਫੌਰੀ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਨੇ ਤੇ ਬਰਨਾਲਾ ਘਟਨਾ ਦੀ ਪਟਿਆਲਾ ਰੇਂਜ ਦੇ DIG ਵੱਲੋਂ ਪੜਤਾਲ ਕਰਕੇ ਰਿਪੋਰਟ ਪੇਸ਼ ਕੀਤੀ ਸੀ। ਅੱਜ ਰਿਪੋਰਟ ਮਿਲਣ ਮਗਰੋਂ ਹੀ DIG ਨੇ ਬਰਨਾਲਾ ਪੁਲਿਸ ਦੇ DSP ਸਤਬੀਰ ਸਿੰਘ ਨੂੰ ਮੁਅੱਤਲ ਕਰਕੇ ਉਨ੍ਹਾਂ ਦਾ ਹੈੱਡਕੁਆਟਰ 4th ਕਮਾਂਡੋ ਬਟਾਲੀਅਨ ਮੁਹਾਲੀ ਕਰ ਦਿੱਤਾ। ਬਰਨਾਲਾ ਦੇ ਵਿੱਚ ਪ੍ਰਦਰਸ਼ਨਕਾਰੀ ਸਫਾਈ ਸੇਵਕਾਂ ਨੇ ਕੂੜਾ ਚੁੱਕਣ ਵਾਲੀਆਂ ਟੀਮਾਂ ਨੂੰ ਰੋਕਣਾ ਚਾਹਿਆ ਸੀ ਤੇ ਇਸ ਮੌਕੇ ਪੁਲਿਸ ਅਤੇ ਪ੍ਰਦਰਸ਼ਨਕਾਰੀਆਂ ਦਰਮਿਆਨ ਟਕਰਾਅ ਹੋ ਗਿਆ ਤੇ ਬਰਨਾਲਾ ਨਿਗਮ ਨੇ ਸ਼ਹਿਰ ਦੇ ਵਿੱਚੋਂ ਕੂੜਾ ਹਟਾਉਣ ਦੀ ਕੋਸ਼ਿਸ਼ ਕੀਤੀ ਸੀ। ਅੱਗੇ ਵਧੀਏ ਤੇ ਅਜਨਾਲਾ ਝੜਪ ਦਾ ਭਗੌੜਾ ਜਿਹੜਾ ਮੁਲਜ਼ਮ ਤੇ ਅਮਰੀਕੀ ਨਾਗਰਿਕ UP ਦੇ ਵਿੱਚ ਗ੍ਰਿਫ਼ਤਾਰ ਕੀਤਾ ਗਿਆ। ਵਾਰਸ ਪੰਜਾਬ ਦੇ ਨਾਲ ਜੁੜਿਆ ਵਿਕਰਮਜੀਤ ਸਿੰਘ 2 ਸਾਲਾਂ ਤੋਂ ਫਰਾਰ ਸੀ। ਸਾਲ 2023 ਦੇ ਚਰਚਿਤ ਅਜਨਾਲਾ ਥਾਣਾ ਝੜਪ ਕੇਸ ਦੇ ਵਿੱਚ ਲੋੜੀਂਦੇ ਭਗੌੜੇ ਮੁਲਜ਼ਮ ਅਤੇ ਵਾਰਸ ਪੰਜਾਬ ਦੇ ਸੰਗਠਨ ਦੇ ਕਾਰਕੁਨ ਵਿਕਰਮਜੀਤ ਸਿੰਘ ਨੂੰ ਉੱਤਰ ਪ੍ਰਦੇਸ਼ ਪੁਲਿਸ ਨੇ ਨੇਪਾਲ ਦੇ ਰਸਤੇ ਗੈਰ ਕਾਨੂੰਨੀ ਢੰਗ ਦੇ ਨਾਲ ਭਾਰਤ ਦੇ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕਰਦਿਆਂ ਗ੍ਰਿਫ਼ਤਾਰ ਕੀਤਾ ਹੈ। ਉਸਦੇ ਨਾਲ ਹੀ ਪੁਲਿਸ ਨੇ ਇੱਕ ਅਮਰੀਕੀ ਨਾਗਰਿਕ ਮਨਵੀਰ ਸਿੰਘ ਨੂੰ ਵੀ ਹਿਰਾਸਤ 'ਚ ਲਿਆ। ਇਸ ਤੋਂ ਇਲਾਵਾ ਉਨ੍ਹਾਂ ਦੀ ਗੈਰ ਕਾਨੂੰਨੀ ਦਾਖਲੇ ਦੇ ਵਿੱਚ ਮਦਦ ਕਰਨ ਵਾਲੇ 3 ਹੋਰ ਵਿਅਕਤੀਆਂ ਨੂੰ ਵੀ ਕਾਬੂ ਕੀਤਾ। ਇਹ ਗ੍ਰਿਫ਼ਤਾਰੀਆਂ ਉਸ ਵੇਲੇ ਸਾਹਮਣੇ ਆਈਆਂ ਜਦੋਂ ਉੱਤਰ ਪ੍ਰਦੇਸ਼ ਪੁਲਿਸ ਨੇ ਇਸ ਦੇ ਬਾਰੇ ਅੰਮ੍ਰਿਤਸਰ ਦਿਹਾਤੀ ਪੁਲਿਸ ਦੇ ਨਾਲ ਜਾਣਕਾਰੀ ਜਿਹੜੀ ਸਾਂਝੀ ਕੀਤੀ ਹੈ ਤੇ ਵਿਕਰਮਜੀਤ ਸਿੰਘ ਪਿਛਲੇ 2 ਸਾਲਾਂ ਤੋਂ ਵੱਧ ਸਮੇਂ ਤੋਂ ਪੁਲਿਸ ਨੂੰ ਝਕਾਨੀ ਦੇ ਰਿਹਾ ਸੀ ਤੇ ਇਸ ਦੇ ਦੌਰਾਨ ਉਹ ਮੁੰਬਈ, ਰਾਜਸਥਾਨ, ਦਿੱਲੀ ਤੇ ਉਧਮਪੁਰ ਵਰਗੀਆਂ ਵੱਖ ਵੱਖ ਥਾਵਾਂ ਦੇ ਉੱਤੇ ਲੁਕਿਆ ਰਿਹਾ ਤੇ ਲਗਭਗ 1 ਸਾਲ ਪਹਿਲਾਂ ਨੇਪਾਲ ਦੀ ਰਾਜਧਾਨੀ ਕਠਮੰਡੂ ਦੇ ਵਿੱਚ ਭੱਜ ਗਿਆ ਸੀ। ਉੱਤਰ ਪ੍ਰਦੇਸ਼ ਦੇ ਪੁਲਿਸ ਸੁਪਰਡੈਂਟ ਜਿਹੜੇ ਨੇ ਵਿਸ਼ਵਜੀਤ ਸ਼੍ਰੀਵਾਸਤਵ ਨੇ ਗ੍ਰਿਫ਼ਤਾਰੀ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਦੋਵਾਂ ਵਿਅਕਤੀਆਂ ਨੂੰ ਬਿਨਾਂ ਵੈਧ ਦਸਤਾਵੇਜ਼ਾਂ ਦੇ ਭਾਰਤ ਦੇ ਵਿੱਚ ਦਾਖਲ ਹੋਣ ਦੇ ਕਾਰਨ ਹਿਰਾਸਤ 'ਚ ਲਿਆ ਗਿਆ। ਉਨ੍ਹਾਂ ਦੱਸਿਆ ਕਿ ਰੁਟੀਨ ਚੈਕਿੰਗ ਦੇ ਦੌਰਾਨ ਅਮਰੀਕੀ ਨਾਗਰਿਕ ਮਨਵੀਰ ਸਿੰਘ ਬਿਨਾਂ ਵੀਜ਼ਾ ਦੇ ਗੈਰ ਕਾਨੂੰਨੀ ਤਰੀਕੇ ਦੇ ਨਾਲ ਸਰਹੱਦ ਪਾਰ ਕਰਨ ਦੀ ਕੋਸ਼ਿਸ਼ ਕਰਦਾ ਫੜਿਆ ਗਿਆ ਤੇ ਪੁਲਿਸ ਦੇ ਮੁਤਾਬਕ ਦੋਵਾਂ ਦੇ ਕੋਲ ਭਾਰਤ ਦੇ ਵਿੱਚ ਦਾਖਲੇ ਦੇ ਲਈ ਲੋੜੀਂਦੇ ਜਿਹੜੇ ਨੇ ਕਾਨੂੰਨੀ ਦਸਤਾਵੇਜ਼ ਨਹੀਂ ਸਨ। ਵਿਕਰਮਜੀਤ ਸਿੰਘ ਫਰਵਰੀ 2023 ਦੇ ਵਿੱਚ ਅਜਨਾਲਾ ਥਾਣੇ ਤੇ ਕੀਤੇ ਗਏ ਪ੍ਰਦਰਸ਼ਨ ਦੇ ਦੌਰਾਨ ਵਾਰਸ ਪੰਜਾਬ ਦੇ ਮੁਖੀ ਜਿਹੜੇ ਨੇ ਜੋ ਹੁਣ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਨੇ ਅੰਮ੍ਰਿਤਪਾਲ ਸਿੰਘ ਦੇ ਨਾਲ ਸੀ ਤੇ ਪ੍ਰਦਰਸ਼ਨ ਅੰਮ੍ਰਿਤਪਾਲ ਦੇ ਸਾਥੀ ਲਵਪ੍ਰੀਤ ਸਿੰਘ ਉਰਫ ਤੂਫਾਨ ਨੂੰ ਇਰਾਦਾ ਏ ਕਤਲ ਕੇਸ ਦੇ ਵਿੱਚੋਂ ਛਡਵਾਉਣ ਦੇ ਲਈ ਕੀਤਾ ਗਿਆ ਸੀ। ਦੂਸਰੇ ਪਾਸੇ ਧਰਮਿੰਦਰ ਪ੍ਰਧਾਨ ਦਾ ਅਸਤੀਫਾ ਚਾਹੀਦਾ ਹੈ ਕਹਿੰਦੇ ਤੇ ਸਾਡੀ ਮੁੱਖ ਮੰਗ ਇਹੀ ਹੈ ਤੇ ਇਸ ਦੇ ਨਾਲ ਕੋਈ ਸਮਝੌਤਾ ਨਹੀਂ ਹੋਏਗਾ, CJP ਕਹਿੰਦੀ ਹੈ। ਕੇਂਦਰੀ ਸਰਕਾਰ ਦੇ ਮੰਤਰੀਆਂ ਦੇ ਨਾਲ ਹੋਈ ਅਹਿਮ ਜਿਹੜੀ ਹੈ ਮੀਟਿੰਗ ਤੋਂ ਬਾਅਦ ਕਾਂਗਰਸ ਜਨਤਾ ਪਾਰਟੀ ਨੇ ਆਪਣਾ ਰੁਖ ਹੋਰ ਸਖ਼ਤ ਕਰ ਲਿਆ। ਬੈਠਕ ਤੋਂ ਤੁਰੰਤ ਬਾਅਦ CJP ਦੇ ਮੁੱਖ ਬੁਲਾਰੇ ਸੌਰਵ ਦਾਸ ਉਹਨਾਂ ਨੇ ਕਿਹਾ ਕਿ ਉਹਨਾਂ ਨੇ ਕੇਂਦਰੀ ਮੰਤਰੀਆਂ ਨੂੰ ਸਪਸ਼ਟ ਕਰ ਦਿੱਤਾ ਕਿ ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਦੇ ਅਸਤੀਫੇ ਦੀ ਮੰਗ ਤੇ ਕੋਈ ਸਮਝੌਤਾ ਨਹੀਂ ਕੀਤਾ ਜਾਵੇਗਾ। ਸੌਰਵ ਦਾਸ ਨੇ ਦੱਸਿਆ ਕਿ ਸਰਕਾਰ ਦੇ ਨਾਲ ਗੱਲਬਾਤ ਦੇ ਦੌਰਾਨ ਜਥੇਬੰਦੀ ਨੇ ਆਪਣੇ ਪੁਰਾਣੇ ਸਟੈਂਡ ਨੂੰ ਜਿਹੜਾ ਦੁਹਰਾਉਂਦਿਆਂ ਆਖਿਆ ਕਿ ਪ੍ਰੀਖਿਆ ਦੇ ਵਿੱਚ ਹੋਈਆਂ ਗੜਬੜੀਆਂ ਦੀ ਨੈਤਿਕ ਜ਼ਿੰਮੇਵਾਰੀ ਲੈਂਦਿਆਂ ਸਿੱਖਿਆ ਮੰਤਰੀ ਨੂੰ ਤੁਰੰਤ ਅਹੁਦਾ ਛੱਡਣਾ ਪਵੇਗਾ ਤੇ ਉਹਨਾਂ ਕਿਹਾ ਕਿ ਜਦੋਂ ਤੱਕ ਸਰਕਾਰ ਉਹਨਾਂ ਦੀਆਂ ਮੁੱਖ ਮੰਗਾਂ ਨੂੰ ਪ੍ਰਵਾਨ ਨਹੀਂ ਕਰਦੀ ਉਦੋਂ ਤੱਕ ਸ਼ਾਂਤੀਪੂਰਨ ਵਿਰੋਧ ਪ੍ਰਦਰਸ਼ਨ ਲਗਾਤਾਰ ਇਸੇ ਤਰ੍ਹਾਂ ਜਾਰੀ ਰਹਿਣਗੇ। ਇਸੇ ਤਰ੍ਹਾਂ ਨੀਟ ਪੇਪਰ ਦੇ ਵਿਚ ਕੇਂਦਰ ਦੇ ਸਖ਼ਤ ਕਦਮਾਂ ਦੇ ਉੱਤੇ ਸੁਪਰੀਮ ਕੋਰਟ ਹੁਣ ਰੱਖੇਗੀ ਨਜ਼ਰ। ਕੇਂਦਰੀ ਸਰਕਾਰ ਵੱਲੋਂ ਇਹ ਦੱਸੇ ਜਾਣ ਤੋਂ ਬਾਅਦ ਕਿ ਕੁਝ ਸਖ਼ਤ ਕਦਮ ਚੁੱਕੇ ਜਾ ਰਹੇ ਨੇ ਤੇ ਸੁਪਰੀਮ ਕੋਰਟ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਹ ਨੀਟ ਪੇਪਰ ਲੀਕ ਨੂੰ ਰੋਕਣ ਦੇ ਲਈ ਚੁੱਕੇ ਜਾ ਰਹੇ ਕਦਮਾਂ ਦੀ ਨਿਗਰਾਨੀ ਕਰੇਗੀ ਤੇ ਸਰਵਉੱਚ ਅਦਾਲਤ ਨੇ ਨੀਟ ਪ੍ਰੀਖਿਆ ਨੂੰ ਸੁਰੱਖਿਅਤ ਢੰਗ ਦੇ ਨਾਲ ਕਰਵਾਉਣ ਦੇ ਲਈ ਚੁੱਕੇ ਜਾ ਰਹੇ ਅਸਥਾਈ ਕਦਮਾਂ ਦਾ ਜ਼ਿਕਰ ਕਰਦਿਆਂ ਹੋਇਆਂ ਕਿਹਾ ਕਿ ਵਕਤੀ ਪ੍ਰਬੰਧਾਂ ਜਿਹੜੇ ਨੇ ਉਨ੍ਹਾਂ ਨੇ ਸਾਲਾਂ ਤੋਂ ਹੀ ਪਰੇਸ਼ਾਨੀ ਖੜੀ ਕੀਤੀ ਹੈ। ਅਦਾਲਤ ਨੇ ਕਿਹਾ ਕਿ ਉਸ ਨੂੰ ਸਰਕਾਰ ਤੋਂ ਸਾਈਬਰ ਸੁਰੱਖਿਆ ਤੇ ਡਾਟਾ ਸੁਰੱਖਿਆ ਤੇ ਠੋਸ ਕਦਮ ਚੁੱਕਣ ਦੀ ਉਮੀਦ ਹੈ ਕਿਉਂਕਿ ਨੈਸ਼ਨਲ ਟੈਸਟਿੰਗ ਏਜੰਸੀ NTA ਅਗਲੇ ਸਾਲ ਤੋਂ ਨੀਟ UG ਪ੍ਰੀਖਿਆ ਦੇ ਲਈ ਕੰਪਿਊਟਰ ਆਧਾਰਿਤ ਟੈਸਟ ਕਰਵਾਉਣ ਦੀ ਯੋਜਨਾ ਬਣਾ ਰਹੀ ਹੈ। ਇਸੇ ਤਰ੍ਹਾਂ ਇੱਕ BKU ਦੀ ਖਬਰ ਕਰੀਏ ਤੇ BKU ਏਕਤਾ ਉਗਰਾਹਾਂ 27 ਜੁਲਾਈ ਨੂੰ ਜੰਤਰ ਮੰਤਰ ਦੇ ਉੱਤੇ ਦਿੱਲੀ ਧਰਨੇ ਦੇ ਵਿੱਚ ਸ਼ਾਮਲ ਹੋਣ ਜਾ ਰਹੇ ਨੇ। ਸੂਬੇ ਦੀਆਂ ਸਭ ਤੋਂ ਵੱਡੀਆਂ ਕਿਸਾਨ ਜਥੇਬੰਦੀਆਂ ਦੇ ਵਿੱਚੋਂ ਇੱਕ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੇ ਐਲਾਨ ਕਰ ਦਿੱਤਾ ਹੈ ਕਿ ਉਹ ਜੰਤਰ ਮੰਤਰ ਵਿਖੇ ਚੱਲ ਰਹੇ ਧਰਨੇ ਦਾ ਸਮਰਥਨ ਕਰਨ ਦੇ ਲਈ 27 ਜੁਲਾਈ ਨੂੰ ਦਿੱਲੀ ਵੱਲ ਕੂਚ ਕਰੇਗੀ ਤੇ ਜਥੇਬੰਦੀ ਦੇ ਅਨੁਸਾਰ ਦੇਸ਼ ਭਰ ਦੀਆਂ ਵੱਖ ਵੱਖ ਸੰਸਥਾਵਾਂ ਨੂੰ ਪ੍ਰਦਰਸ਼ਨਕਾਰੀਆਂ ਵੱਲੋਂ ਦਿੱਤੇ ਗਏ ਸੱਦੇ ਦੇ ਜਵਾਬ ਚ ਉਹ ਇਸ ਅੰਦੋਲਨ ਦੇ ਵਿੱਚ ਸ਼ਾਮਲ ਹੋ ਰਹੀ ਹੈ। BKU ਏਕਤਾ ਉਗਰਾਹਾਂ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਉਨ੍ਹਾਂ ਨੇ ਦੱਸਿਆ ਅੱਜ ਕਿ ਜਥੇਬੰਦੀ ਅੰਦੋਲਨ ਦੇ ਵਿੱਚ ਸ਼ਾਮਲ ਹੋਣ ਦੇ ਲਈ ਦੇਰੀ ਦੇ ਨਾਲ ਕਦਮ ਚੁੱਕ ਰਹੀ ਹੈ ਪਰ ਹੁਣ ਉਹ ਇਸ ਸੰਘਰਸ਼ ਨੂੰ ਪੂਰਾ ਸਮਰਥਨ ਦੇਵੇਗੀ ਤੇ ਨਾਲ ਕਿਹਾ ਕਿ ਅਸੀਂ ਪਹਿਲਾਂ ਹੀ ਦੇਰ ਕਰ ਚੁੱਕੇ ਹਾਂ ਤੇ ਹੁਣ ਤੱਕ ਪ੍ਰਦਰਸ਼ਨ ਤੋਂ ਦੂਰ ਰਹੇ ਹਾਂ ਪਰ ਹੁਣ ਅਸੀਂ ਦਿੱਲੀ ਜ਼ਰੂਰ ਜਾਵਾਂਗੇ। ਉਗਰਾਹਾਂ ਨੇ ਦੱਸਿਆ ਕਿ ਰਾਜਧਾਨੀ ਦੇ ਲਈ ਰਵਾਨਾ ਹੋਣ ਤੋਂ ਪਹਿਲਾਂ ਜਥੇਬੰਦੀ ਜਲਦ ਹੀ ਆਪਣੇ ਪ੍ਰੋਗਰਾਮ ਨੂੰ ਅੰਤਮ ਰੂਪ ਦੇਵੇਗੀ ਜਿਸਦੇ ਵਿੱਚ ਵਰਕਰਾਂ ਦੇ ਇਕੱਠੇ ਹੋਣ ਦੀ ਥਾਂ ਤੇ ਸਮਾਂ ਤੈਅ ਕੀਤਾ ਜਾਏਗਾ ਤੇ ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਪ੍ਰਦਰਸ਼ਨਕਾਰੀਆਂ ਦੀਆਂ ਮੰਗਾਂ ਬਿਲਕੁਲ ਜਾਇਜ਼ ਨੇ ਤੇ ਸਰਕਾਰ ਨੂੰ ਇਨ੍ਹਾਂ ਦੇ ਉੱਤੇ ਤੁਰੰਤ ਧਿਆਨ ਦੇਣ ਦੀ ਜ਼ਰੂਰਤ ਦੱਸੀ ਗਈ ਹੈ। ਤੇ ਦੂਸਰੇ ਪਾਸੇ ਇੱਕ ਯੂਰਪੀਅਨ ਮੁਲਕਾਂ ਦੇ ਵਿੱਚ ਮੁੱਦਾ ਉੱਠ ਰਿਹਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀ ਯਾਤਰਾ ਦੇ ਦੌਰਾਨ ਕਥਿਤ ਬੇਅਦਬੀ ਦਾ ਮਾਮਲਾ ਭਖਿਆ ਹੈ ਤੇ ਉਸ ਤੋਂ ਬਾਅਦ ਫਿਰ ਆਪਾਂ ਐਡਵੋਕੇਟ ਰਾਜਨ ਸੈਣੀ ਸਾਹਿਬ ਦੇ ਨਾਲ ਗੱਲਾਂ ਬਾਤਾਂ ਦੀ ਸ਼ੁਰੂਆਤ ਕਰਦੇ ਹਾਂ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 225 ਪਾਵਨ ਸਰੂਪਾਂ ਨੂੰ ਕੈਨੇਡਾ ਦੇ ਗੁਰਦੁਆਰਾ ਸ੍ਰੀ ਸਿੰਘ ਸਭਾ ਸਰੀ ਭੇਜਣ ਦੇ ਦੌਰਾਨ ਕਥਿਤ ਤੌਰ ਦੇ ਉੱਤੇ ਹੋਈਆਂ ਮਰਿਆਦਾ ਸੰਬੰਧੀ ਉਲੰਘਣਾਵਾਂ ਨੂੰ ਲੈ ਕੇ ਯੂਰਪ ਦੀਆਂ ਸਿੱਖ ਸੰਗਤਾਂ ਦੇ ਵਿੱਚ ਰੋਸ ਪਾਇਆ ਜਾ ਰਿਹਾ ਹੈ। ਇਟਲੀ, ਸਪੇਨ ਅਤੇ ਗ੍ਰੀਸ ਦੇ ਨਾਲ ਸੰਬੰਧਿਤ ਸੇਵਾਦਾਰ ਦਸਤਖਤ ਕਰਦਿਆਂ ਕਿਹਾ ਕਿ ਜੇਕਰ ਭਵਿੱਖ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀਆਂ ਯਾਤਰਾਵਾਂ ਲਈ ਸੇਵਾ ਦੀ ਲੋੜ ਪਈ ਤਾਂ ਉਹ ਖਾਲਸਾਈ ਮਰਿਆਦਾ ਦੇ ਅਨੁਸਾਰ ਇਹ ਸੇਵਾ ਨਿਭਾਉਣ ਦੇ ਲਈ ਪੂਰੀ ਤਰ੍ਹਾਂ ਤਿਆਰ ਨੇ। ਬਿਆਨ ਦੇ ਵਿੱਚ ਦਾਅਵਾ ਕੀਤਾ ਗਿਆ ਕਿ ਇਸ ਯਾਤਰਾ ਦੇ ਦੌਰਾਨ ਪੰਥਕ ਮਰਿਆਦਾ ਦੀ ਪਾਲਣਾ ਨਹੀਂ ਕੀਤੀ ਗਈ ਤੇ ਪ੍ਰਬੰਧਾਂ ਦੇ ਵਿੱਚ ਗੰਭੀਰ ਕਮੀਆਂ ਰਹੀਆਂ ਨੇ। ਬਿਆਨ ਦੇ ਵਿੱਚ ਕਿਹਾ ਗਿਆ ਕਿ ਪਾਵਨ ਸਰੂਪ ਸਮੁੰਦਰੀ ਕੰਟੇਨਰਾਂ ਦੇ ਰਾਹੀਂ 3 ਮਹੀਨਿਆਂ ਤੋਂ ਵੱਧ ਸਮੇਂ ਤੱਕ ਸਫ਼ਰ ਕਰਦੇ ਰਹੇ ਜਦਕਿ 5 ਪਿਆਰਿਆਂ ਦੇ ਲਈ ਹਵਾਈ ਯਾਤਰਾ ਅਤੇ ਹੋਰ ਸੁਵਿਧਾਵਾਂ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ। ਇਸ ਤੋਂ ਇਲਾਵਾ ਦਾਅਵਾ ਕੀਤਾ ਗਿਆ ਕਿ ਜਦੋਂ ਪਾਵਨ ਸਰੂਪਾਂ ਵਾਲੀ ਬੱਸ ਵੈਂਕੂਵਰ ਪੋਰਟ ਦੇ ਉੱਤੇ ਪਹੁੰਚੀ ਤਾਂ ਉਹ ਖਰਾਬ ਹੋ ਗਈ ਤੇ ਉਸ ਨੂੰ ਠੋਚਨ ਕਰਕੇ ਲਿਜਾਣਾ ਪਿਆ। ਲਓ ਦੱਸੋ ਯਾਰ, ਇਹ ਤਾਂ ਹੁਣ ਮਸ਼ੀਨਰੀ ਹੈ ਕਿ ਕੁਝ ਵੀ ਵਾਪਰ ਸਕਦਾ, ਇੱਦਾਂ ਹੁਣ ਸ਼ਿਪ ਆਉਂਦਾ ਸੀਗਾ ਉਹ ਜੇ ਸਮੁੰਦਰ ਦੇ ਵਿੱਚ ਖਰਾਬੀ ਹੋ ਜਾਂਦਾ ਕੁਝ ਹੋ ਜਾਂਦਾ ਫਿਰ ਉਹਨੂੰ ਵੀ ਆਪਾਂ ਓਬਜੈਕਸ਼ਨ ਕਰਦੇ। ਯੂਰਪ ਦੀਆਂ ਸੰਗਤਾਂ ਨੇ ਕਿਹਾ ਕਿ ਜੇਕਰ ਅਜਿਹੇ ਪ੍ਰਬੰਧ ਕਰਨ ਦੇ ਵਿੱਚ ਸੰਬੰਧਿਤ ਕਮੇਟੀਆਂ ਸਮਰਥ ਨੇ ਤਾਂ ਇਟਲੀ, ਸਪੇਨ ਅਤੇ ਗ੍ਰੀਸ ਦੀਆਂ ਸੰਗਤਾਂ ਮਨ, ਤਨ ਅਤੇ ਧਨ ਦੇ ਨਾਲ ਗੁਰੂ ਘਰ ਦੀ ਇਸ ਸੇਵਾ ਦੇ ਲਈ ਅੱਗੇ ਆਉਣ ਨੂੰ ਤਿਆਰ ਨੇ। ਭਾਈ ਆਪਣਾ ਹੀ ਪਲੇਨ ਲੈ ਲਓ, ਆਪਣਾ ਚੁੱਪ ਕਰਕੇ ਨਾ ਇੱਕ ਤੇ ਇਸ ਕੰਮ ਦੇ ਲਈ ਤੇ ਆਪਣਾ ਉੱਥੋਂ ਅੰਮ੍ਰਿਤਸਰ ਤੋਂ ਹੀ ਚੜ੍ਹ ਜਿਆ ਕਰੇਗਾ, ਹੁਣ ਤਾਂ ਉੱਥੋਂ ਏਅਰਪੋਰਟ ਬਣ ਗਿਆ, ਜਿੱਥੋਂ ਮਰਜ਼ੀ ਚੜ੍ਹਾ ਲਿਆ ਕਰੋ। ਮਾਫ਼ੀ ਚਾਹਾਂਗਾ ਇਸ ਤਰ੍ਹਾਂ ਦੀ ਟਿੱਪਣੀ ਕਰ ਰਿਹਾ, ਪਰ ਹਰ ਚੀਜ਼ ਦੇ ਉੱਤੇ ਨੁਕਤਾਚੀਨੀ ਚੰਗੀ ਨਹੀਂ ਹੁੰਦੀ ਤੇ ਖਾਲਸਾਈ ਰਿਆਇਤ ਮਰਿਆਦਾ ਦੇ ਅਨੁਸਾਰ ਇਹ ਜ਼ਿੰਮੇਵਾਰੀ ਨਿਭਾਉਣਗੀਆਂ। ਕਹਿੰਦੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਹੈ ਇਹਨਾਂ ਨੇ ਕਿ ਨਵੇਂ ਬੇਅਦਬੀ ਕਾਨੂੰਨ ਦੇ ਤਹਿਤ ਜੇਕਰ ਕੋਈ ਦੋਸ਼ੀ ਪਾਇਆ ਜਾਂਦਾ ਤਾਂ ਤੁਸੀਂ ਉਸਦੇ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ ਜੀ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਵੀ ਸੰਬੰਧਿਤ ਮਾਮਲੇ ਦੀ ਜਾਂਚ ਕਰਕੇ ਜਿਹੜਾ ਬਣਦੀ ਕਾਰਵਾਈ ਜਿਹੜੀ ਕਰਨ ਦੀ ਮੰਗ ਕੀਤੀ ਗਈ ਹੈ। ਸੰਗਤਾਂ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਕਾਰਵਾਈ ਨਾ ਹੋਈ ਤਾਂ ਯੂਰਪ ਭਰ ਦੀਆਂ ਸੰਗਤਾਂ ਨੂੰ ਨਾਲ ਲੈ ਕੇ ਪੰਥਕ ਮੁਹਿੰਮ ਚਲਾਈ ਜਾਵੇਗੀ। ਇਟਲੀ, ਸਪੇਨ ਅਤੇ ਗ੍ਰੀਸ ਦੇ ਨਾਲ ਸੰਬੰਧਿਤ ਸੇਵਾਦਾਰਾਂ ਨੇ ਭਵਿੱਖ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਯਾਤਰਾਵਾਂ ਦੇ ਲਈ ਸੇਵਾ ਸੰਭਾਲਣ ਦੀ ਜਿਹੜੀ ਪੇਸ਼ਕਸ਼ ਵੀ ਕੀਤੀ ਹੈ। ਕਿਆ ਬਾਤ ਹੈ ਜੀ, ਕਿਆ ਬਾਤ ਹੈ। ਲਓ ਜੀ ਦੋਸਤੋ, ਇਹ ਨੇ ਮੁੱਦੇ ਤੇ ਆਪਾਂ ਗੱਲਾਂ ਬਾਤਾਂ ਕਰਦੇ ਹਾਂ ਐਡਵੋਕੇਟ ਰਾਜਨ ਸੈਣੀ ਸਾਹਿਬ ਦੇ ਨਾਲ ਤੇ ਅਗਲੀਆਂ ਬਾਤਾਂ ਪਾਉਂਦੇ ਹਾਂ। ਤੇ ਸਤਿ ਸ੍ਰੀ ਅਕਾਲ ਜੀ ਐਡਵੋਕੇਟ ਰਾਜਨ ਸੈਣੀ ਜੀ, ਜੀਆਂ ਨੂੰ ਜੀ ਨਿੱਘਾ ਸਵਾਗਤ ਹੈ ਜੀ।
1: ਭਾਰਤ ਸਾਹਿਬ ਸਤਿ ਸ੍ਰੀ ਅਕਾਲ ਜੀ ਤੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਸੈਣੀ ਸਾਹਿਬ, ਕੀ ਹਾਲ ਚਾਲ ਨੇ ਜੀ?
1: ਹਾਲ ਚਾਲ ਠੀਕ ਹੈ ਜੀ।
0: ਜੀ ਕੀ
1: ਪਹਿਲਾਂ ਤਾਂ ਤੁਹਾਡੀ ਹੈ ਯੂਰਪ ਵਾਲੀ
0: ਜੀ,
1: ਕਰਾਉਣਾ ਕੀ ਹੈ ਜੀ? ਪਹਿਲਾਂ ਤਾਂ ਤੁਸੀਂ ਦੇਖੋ ਕੀ ਕਰਾਈ ਜਾਂਦੇ ਯੂਰਪ ਚ।
0: ਨਹੀਂ, ਮੈਂ ਸੋਚਦਾ ਸੀ ਜੇ ਖਾਲਸਾ ਏਡ ਚੱਲ ਸਕਦੀ ਹੈ, ਇੰਨਾ ਕੁਝ ਚੱਲ ਸਕਦਾ ਹੈ, ਸਰਕਾਰ ਨੂੰ ਚਾਹੀਦਾ ਇੱਕ ਹਵਾਈ ਜਹਾਜ਼ ਹੀ ਦਾਨ ਕਰਨ ਜੀ, ਚੁੱਪ ਕਰਕੇ, ਨਾਲੇ ਮਰਿਆਦਾ ਬਣੀ ਰਹੇਗੀ ਤੇ ਨਾਲੇ
1: ਠੀਕ ਹੈ ਜੀ। ਯੂਰਪ ਦੀਆਂ ਸੰਗਤਾਂ ਚਾਰਟਰਡ ਪਲੇਨ ਲੈਣ ਦਾ ਵਿਚਾਰ ਕਰ ਰਹੀਆਂ ਆ ਤੇ ਉਹ ਚਾਰਟਰਡ ਪਲੇਨ ਲੈ ਲੈਣਾ ਚਾਹੀਦਾ ਹੈ ਜੀ।
0: ਬਿਲਕੁਲ ਹੈ ਜੀ, ਬਿਲਕੁਲ ਹੈ ਜੀ।
1: ਹਾਂਜੀ, ਤੋ ਪਰ ਗੱਲ ਏਦਾਂ ਹੈਗੀ ਨਾ ਭਾਰੇ ਸਾਹਿਬ, ਗੱਲ ਪੰਜਾਬ ਦੀ ਹੱਦ ਤੋਂ ਬਾਹਰ ਤਾਂ ਚੰਡੀਗੜ੍ਹ ਦੇ ਵਿੱਚ ਤਾਂ ਉਹ ਕਾਨੂੰਨ ਲਾਗੂ ਨਹੀਂ ਹੁੰਦਾ, ਜਿਹੜਾ ਜਿਹੜੇ ਕਾਨੂੰਨ ਦੇ ਤਹਿਤ ਕਾਰਵਾਈ ਚਾਹੁੰਦੇ ਹੈਗੇ ਆ। ਵਿੱਚ ਸਮੁੰਦਰ ਦੇ ਘਟਨਾ ਹੋਈ ਜਿਹੜੀ ਆ ਉਹ ਕਿੱਥੇ? ਹਾਂਜੀ
0: ਸੈਣੀ ਸਾਹਿਬ, ਕਈ ਵਾਰੀ ਨਾ ਹਾਸਾ ਆਉਂਦਾ ਆਪਣੇ ਆਪ ਦੇ ਉੱਤੇ ਵੀ ਤੇ ਗੱਲ ਕਰਨ ਵੇਲੇ ਵੀ, ਕਿ ਇਹਨਾਂ ਮੁਲਕਾਂ ਚ ਆ ਕੇ ਵਸ ਗਏ ਆ ਤਾਂ ਵੀ ਸਾਨੂੰ, ਅਸੀਂ ਖੜੇ ਉੱਥੇ ਦੇ ਉੱਥੇ ਹੀ ਆ ਜੀ। ਸਾਡਾ ਨਾ ਤਾਂ ਵਿਕਾਸ ਹੋਇਆ ਸ਼ਖਸੀਅਤਾਂ ਦਾ, ਤੇ ਨਾ ਸਾਡੇ ਦਿਮਾਗ ਦੇ ਵਿੱਚ ਕੁਝ ਓਪਨ ਮਾਈਂਡਡ ਅਸੀਂ ਹਜੇ ਤੱਕ ਹੋ ਸਕੇ ਆ ਜੀ।
1: ਪਰ ਜਿਹੜੇ ਨਿਊਜ਼ੀਲੈਂਡ ਵਾਲੇ ਅਪਗ੍ਰੇਡ ਵਾਲੇ ਹੈਗੇ ਨਾ, ਉਹ ਕਈ ਗੱਲਾਂ ਦੇ ਵਿੱਚ ਤਰਕਪੂਰਨ ਗੱਲ ਕਰਦੇ ਹੈਗੇ ਆ ਤੇ ਉੱਥੇ ਗੱਲ ਸੁਣਨ ਦਾ ਮਜ਼ਾ ਵੀ ਆਉਂਦਾ
0: ਜੀ।
1: ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਜਿਹੜਾ ਕਨਸੈਪਟ ਹੈਗਾ ਨਾ ਜੀ, ਉਹਨੂੰ ਮਤਲਬ ਇਹਨਾਂ ਨੇ ਲੋਕਾਂ ਨੇ ਆ ਮਰਿਆਦਾ ਦੇ ਨਾਮ ਤੇ ਇੰਨਾ ਕੁ ਜ਼ਿਆਦਾ ਮਤਲਬ ਲੋਕਾਂ ਤੋਂ ਦੂਰ ਕਰ ਦਿੱਤਾ, ਸੰਗਤਾਂ ਤੋਂ ਦੂਰ ਕਰ ਦਿੱਤਾ
0: ਜੀ,
1: ਕਿ ਆਮ ਬੰਦਾ ਤਾਂ ਜਿਹੜਾ ਹੈਗਾ ਆ ਜੀ ਨੇੜੇ ਵੀ ਨਹੀਂ ਜਾਂਦਾ ਜੀ। ਇਸ ਕਰਕੇ ਵੈਸੇ ਤਾਂ ਸਾਨੂੰ ਉੱਥੋਂ ਮਤਲਬ ਪੜਾਂਗੇ, ਕੁਛ ਸਿੱਖਾਂਗੇ
0: ਜੀ,
1: ਤਾਂ ਹੀ ਜਿਹੜਾ ਆ ਉਹਦਾ ਤੇ ਅਮਲ ਕਰਾਂਗੇ ਤੇ ਕੁਛ ਉਹਦੇ ਵਿੱਚੋਂ ਹਾਸਲ ਕਰ ਸਕਦੇ ਆ।
0: ਹੁਣ ਦੇਖੋ ਬਹੁਤ ਸਾਰੇ ਲੋਕ ਨੇ ਸੈਣੀ ਸਾਹਿਬ ਫੋਨ ਦੇ ਉੱਤੇ, ਚਲੋ ਗੁਰੂ ਗ੍ਰੰਥ ਸਾਹਿਬ ਜੀ ਹੈ ਨਹੀਂ ਘਰ ਦੇ ਵਿੱਚ ਜਾਂ ਗੁਟਕਾ ਸਾਹਿਬ ਹੈ ਨਹੀਂ ਜਾਂ ਪੋਥੀਆਂ ਹੈ ਨਹੀਂ, ਤਾਂ ਕਿਤੇ ਟਰੈਵਲ ਕਰਦੇ ਵੀ ਮਨ ਦੇ ਵਿੱਚ ਚਲੋ ਆਉਂਦਾ ਕਿ ਕੋਈ ਕਿਤਾਬ ਪੜ੍ਹ ਲਈਏ ਜਾਂ ਕੁਝ ਕਰ ਲਈਏ, ਜਿਹੜੇ ਥੋੜਾ ਜਿਹਾ ਧਰਮ ਨੂੰ ਮਤਲਬ ਕਿ ਇੰਟਰਸਟ ਰੱਖਦੇ ਆ ਉਹ ਚਲੋ ਫੋਨ ਦੇ ਵਿੱਚੋਂ ਕੁਝ ਐਸੀਆਂ ਧਾਰਮਿਕ ਕਿਤਾਬਾਂ ਜਾਂ ਧਾਰਮਿਕ ਚਾਹੇ ਗੁਰਬਾਣੀ ਕਹਿ ਲਓ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਉੱਥੋਂ ਪੜ੍ਹਨ ਦੀ ਕੋਸ਼ਿਸ਼ ਕਰਦੇ ਆ, ਮਤਲਬ ਕਿ ਬੈਠੇ ਵੀ ਹੈਗੇ ਆ, ਤਾਂ ਕਿ ਉੱਥੇ ਵੀ ਫਿਰ ਇਹਨਾਂ ਚੀਜ਼ਾਂ ਨੂੰ ਫਿਰ ਲਾਗੂ ਕਰਨਾ ਪਏਗਾ। ਸਵਾਲ ਤਾਂ ਇਹ ਵੀ ਖੜਾ ਹੁੰਦਾ, ਫੋਨ ਦੇ ਜਿੱਥੇ ਮਰਜ਼ੀ ਲੋਕ ਲੈ ਕੇ ਹੁਣ ਫਿਰ ਉਹ ਕਰੀ ਜਾਂਦੇ ਆ ਜੀ, ਮਤਲਬ ਕਿ ਸੀਮਤ ਕਰਨਾ ਤੇ ਕਿਸੇ ਦੇ ਨੋਰਮਲ ਹੱਥ ਦੇ ਵਿੱਚ ਨਾ ਆਵੇ ਚੀਜ਼।
1: ਭਾਰਤ ਸਾਹਿਬ, ਅਸੀਂ ਬੱਸਾਂ ਗੱਡੀਆਂ ਦੇ ਵਿੱਚ ਸਫ਼ਰ ਕਰਦੇ ਸੀਗੇ ਛੋਟੇ ਹੁੰਦੇ, ਦੇਖਦੇ ਰਹੇ ਆ
0: ਜੀ
1: ਲੋਕੀ ਜਿਹੜਾ ਆ ਕੋਈ ਗੁਟਕਾ ਸਾਹਿਬ ਉਹਨਾਂ ਦੇ ਹੱਥ ਚ ਹੋਣਾ, ਉਹਨਾਂ ਨੇ ਰਸਤਾ ਜਿਹੜਾ ਹੈਗਾ ਆ ਸਾਰਾ ਸਫ਼ਰ ਪਾਠ ਕਰਦੇ ਆਪਣਾ ਚੱਲ ਜਾਣਾ
0: ਜੀ।
1: ਹੁਣ ਕਦੀ ਇਹ ਚੀਜ਼ ਦੇਖੀ ਆ ਜੀ?
0: ਨਾਲੇ ਦੇਖੋ ਜੇ ਲੋਕੀ ਜਿਹੜਾ ਗੁਰੂ ਗ੍ਰੰਥ ਸਾਹਿਬ ਜੇ ਪਲੇਨ ਦੇ ਵਿੱਚ ਵੀ ਲੈ ਕੇ ਆਉਣਾ ਤੇ ਜਿੰਨਾ ਵੀ ਲਗਜ ਆ ਜਾਂ ਹੋਰ ਸਾਰੀਆਂ ਚੀਜ਼ਾਂ ਨੇ ਉਹ ਥੱਲੇ ਰੱਖੀਆਂ ਜਾਂਦੀਆਂ ਜੀ, ਤੇ ਇੱਥੇ ਤਾਂ ਰੋਲਾ ਪਿਆ ਕਿ ਮਤਲਬ ਕਿ ਜ਼ਮੀਨ ਤੇ ਬੈਠੋ ਜੀ, ਤੇ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਹੈ ਬੀੜ ਹੈ ਜਿਹੜੀ ਉਹ ਉੱਪਰ ਉੱਚੀ ਹੋਣੀ ਚਾਹੀਦੀ ਹੈ ਜੀ। ਹੁਣ ਮੈਂ ਇੱਕ ਦਿਨ ਸੋਚ ਰਿਹਾ ਸੀ, ਮੈਂ ਮਾਫ਼ੀ ਚਾਹੁੰਦਾ ਟਿੱਪਣੀ ਕਰਨ ਲੱਗਿਆ, ਜਿਹੜਾ ਆਪਣਾ ਜੋ ਕਿ ਆਪਣਾ ਸ੍ਰੀ ਹਰਿਮੰਦਰ ਸਾਹਿਬ ਬਣਿਆ ਹੋਇਆ ਦਰਬਾਰ ਸਾਹਿਬ ਹੈ ਜੀ, ਉਹਦਾ ਜਿਹੜਾ ਸਾਰਾ ਡਿਜ਼ਾਇਨ ਦੇਖੋ, ਇਹਦੇ ਵਿੱਚ ਜਦੋਂ ਉਸ ਸਮੇਂ ਦੇ ਵਿੱਚ ਉਸਨੂੰ ਮਤਲਬ ਕਿ ਉਸਾਰਿਆ ਗਿਆ, ਸਾਰਾ ਕੁਝ ਕੀਤਾ ਗਿਆ, ਤੇ ਦੇਖੋ ਕਿੰਨਾ ਉਹ ਮਤਲਬ ਕਿ ਜਿਹੜਾ ਨੋਰਮਲ ਜ਼ਮੀਨ ਦਾ ਲੈਵਲ ਹੈ ਜਿੱਥੇ ਦੁਕਾਨਾਂ ਨੇ ਜਾਂ ਹੋਰ ਸਾਰਾ ਹੈ, ਆਪਾਂ ਕਿੰਨੀਆਂ ਪੌੜੀਆਂ ਉੱਤਰ ਕੇ ਉੱਥੇ ਥੱਲੇ ਆਉਂਦੇ ਹਾਂ ਜੀ, ਤੇ ਫਿਰ ਤਾਂ ਉਹ ਵੀ ਉਸ ਹਿਸਾਬ ਦੇ ਨਾਲ ਇਹ ਕਹਿਣਗੇ ਵੀ ਗਲਤ ਹੈ ਜੀ।
1: ਤੁਸੀਂ ਸਹੀ ਕਹਿ ਰਹੇ ਹੋ, ਤੁਸੀਂ ਸਹੀ ਕਹਿ ਰਹੇ ਹੋ, ਪਰ ਕਰੀਏ ਕੀ ਜੀ, ਹੁਣ ਜਿੱਦਾਂ ਦੀ ਸੋਚ ਆ ਜਿੱਦਾਂ ਦੇ, ਇੱਥੋਂ ਹੀ ਤਾਂ ਮੈਂ ਕਹਿੰਦਾ ਜੀ ਪ੍ਰਚਾਰਕ ਜਿਹੜੇ ਹੈਗੇ ਉਹ ਸਹੀ ਨਹੀਂ ਸੀ ਜੀ। ਉਹਨਾਂ ਨੇ ਇਸ ਧਰਮ ਨੂੰ ਪ੍ਰਚਾਰ ਹੀ ਇਸ ਢੰਗ ਨਾਲ ਦਿੱਤਾ ਹੈਗਾ, ਇਹ ਕਿਸਮ ਦੀ ਇੰਪਲਾਇਮੈਂਟ ਐਕਸਚੇਂਜ ਬਣਾ ਕੇ ਰੱਖ ਲਈ ਜੀ, ਉਸੇ ਜਿਹੜਾ ਹੈਗਾ ਆ ਭਾਈ ਹਾਂ ਠੀਕ ਹੈ ਜੀ, ਵੀ ਇਹਦੇ ਤੋਂ ਰੁਜ਼ਗਾਰ ਨਿਕਲਦਾ ਆ ਜੀ, ਵਪਾਰ ਨਿਕਲਦਾ ਆ ਜੀ,
0: ਬਿਲਕੁਲ
1: ਸਾਰਾ ਕੁਛ, ਬਾਕੀ ਜਿਹੜਾ ਆ ਅਧਿਆਤਮ ਜਿਹੜਾ ਆ ਉਹਨੂੰ ਪਿੱਛੇ ਪਾ ਤਾ, ਬਾਕੀ ਸਾਰੀਆਂ ਚੀਜ਼ਾਂ ਜਿਹੜੀਆਂ ਉਹਦੀ ਦੇਖੋ ਨਾ। ਹੁਣ ਤੁਸੀਂ ਖਾਲਸਾ ਵੀਰ ਦੀ ਗੱਲ ਕੀਤੀ ਹੈ ਜੀ,
0: ਸਭਨਾਂ
1: ਮੀਰੀ ਪੀਰੀ ਦਾ ਜਿਹੜਾ ਹੈਗਾ ਆ ਨਿਕਲ ਰਿਹਾ ਜੀ ਖਾਲਸਾ ਜੀ, ਪਰ ਇਹ ਸਭ ਦੱਸੋ ਵਟ ਵਿਲ ਇਟ ਗੇਨ,
0: ਪੰਥ ਨੂੰ ਖਤਰਾ
1: ਕੀ ਮਤਲਬ ਹੋਊਗਾ? ਹਾਂਜੀ, ਕੀ ਮਤਲਬ ਇਹਦੇ ਨਾਲ ਕੀ ਹੋਊਗਾ ਜੀ? ਵੀ ਬੱਚਿਆਂ ਦੇ ਵਿੱਚ, ਯੂਥ ਦੇ ਵਿੱਚ, ਹਾਂਜੀ ਤੁਸੀਂ ਕੀ ਕਰੋਗੇ ਉਹਦੇ ਨਾਲ ਜਿਹੜਾ ਆ ਕਿ ਟ੍ਰੈਫਿਕ ਦੀ ਸਮੱਸਿਆ ਖੜੀ ਕਰੋਗੇ, ਜਿਸ ਰੋਡ ਤੋਂ ਚੱਲੋਗੇ ਜੀ, ਹਾਂ ਜੀ, ਨਿਹੰਗ ਸਿੰਘ ਦੀਆਂ ਜਥੇਬੰਦੀਆਂ ਚੱਲਣਗੀਆਂ, ਉਹਨਾਂ ਦੇ ਨਾਲ ਹਾਥੀ ਚੱਲਣਗੇ। ਹਾਂ
0: ਬਿਲਕੁਲ
1: ਜੀ,
0: ਹੈ ਜੀ।
1: ਉਹ ਤੁਸੀਂ ਜਿਹੜਾ ਹੈਗਾ ਆ ਭਾਈ, ਸੜਕਾਂ ਤੇ ਤਾਂ ਅੱਗੇ ਓਵਰ ਕਰਾਊਡਿਡ ਟ੍ਰੈਫਿਕ ਹੈਗਾ ਆ ਜੀ,
0: ਜੀ
1: ਫਿਰ ਉਧਰੋਂ ਟ੍ਰੈਫਿਕ ਡਾਈਵਰਟ ਹੋਊਗਾ ਜੀ,
0: ਜੀ
1: ਜਿਹੜੇ ਬੰਦੇ ਸਾਡੇ ਮਤਲਬ ਧਰਮ ਨੂੰ ਨਹੀਂ ਬਿਲੋਂਗ ਕਰਦੇ, ਦੂਜੇ ਧਰਮਾਂ ਦੇ ਲੋਕ ਹੈਗੇ ਆ ਜੀ,
0: ਜੀ
1: ਉਹ ਮਤਲਬ ਜਿਹੜਾ ਆ ਕਿ ਉਹਨਾਂ ਦੇ ਮਨ ਦੇ ਵਿੱਚ ਸਾਡੇ ਧਰਮ ਪ੍ਰਤੀ ਉਹ ਸਤਿਕਾਰ ਰਹੂਗਾ ਜੀ, ਵੀ
0: ਨਹੀਂ
1: ਜਿੱਦਾਂ ਮਤਲਬ ਜੇ ਉਹਨਾਂ ਦੀ ਕਿਤੇ ਹਰਾਸਮੈਂਟ ਹੁੰਦੀ ਹੈਗੀ ਆ ਤੇ
0: ਸੈਣੀ ਸਾਹਿਬ, ਇਹਦੇ
1: ਕਿਸੇ
0: ਨਾਲੋਂ ਤਾਂ
1: ਵਜ੍ਹਾ
0: ਇੱਦਾਂ
1: ਕਰਕੇ।
0: ਕਰਦੇ, ਜਿੰਨਾ ਪੈਸਾ ਇਸ ਚੀਜ਼ ਦੇ ਉੱਤੇ ਲੱਗਣਾ ਨਾ, ਉਹਦੇ ਨਾਲ ਤਾਂ ਇੱਦਾਂ ਕਰਦੇ ਕਿ ਜਿੰਨੇ ਨੇਤਰਹੀਣ ਲੋਕ ਨੇ ਜਾਂ ਕਿਸੇ ਦਾ ਅੰਗ ਖਰਾਬ ਹੈ ਉਹਦੀ ਸਰਜਰੀ ਕਰਾ ਦਿੰਦੇ, ਜਾਂ ਉਹ ਸਾਰੀਆਂ ਚੀਜ਼ਾਂ ਕਰਵਾ ਦਿੰਦੇ, ਕਿਤੇ ਨਾ ਕਿਤੇ ਲੋਕਾਂ ਦੇ ਮਨਾਂ ਦੇ ਵਿੱਚ ਯਾਦ ਰਹਿੰਦਾ ਕਿ ਹਾਂ ਇਹ ਵੀ ਲੋਕ ਹੈਗੇ ਆ ਜਿਹੜੇ ਮਤਲਬ ਕਿ ਸਰਬੱਤ ਦੇ ਭਲੇ ਦੀ ਗੱਲ ਕਰਦੇ ਆ ਜੀ।
1: ਭਾਰਤ ਸਾਹਿਬ, ਅੱਜ ਨਾ ਇੱਕ ਪਰਿਵਾਰ ਨੇ ਇੱਕ ਚੈਨਲ ਦੇ ਉੱਤੇ ਅਪੀਲ ਕੀਤੀ ਕਿ ਉਹਨਾਂ ਦੇ ਬੱਚੇ ਨੂੰ ਕੋਈ ਏਦਾਂ ਦੀ ਡਿਜ਼ੀਜ਼ ਆ
0: ਜੀ
1: ਕਿ ਜਿਹਦਾ 9 ਕਰੋੜ ਦਾ ਟੀਕਾ ਲੱਗਣਾ ਆ ਜੀ,
0: ਜੀ
1: ਉਹ ਵਿਚਾਰੇ ਨਹੀਂ ਜੁਟਾ ਸਕਦੇ ਪੈਸੇ, ਉਹਨਾਂ ਨੇ ਮਦਦ ਦੀ ਮੰਗ ਕੀਤੀ ਹੈ।
0: ਜੀ
1: ਸੋ ਇਹੋ ਜਿਹੇ ਕੰਮਾਂ ਦੇ ਉੱਤੇ ਜਿਹੜਾ ਹੈਗਾ ਆ ਇੱਕ ਜ਼ਿੰਦਗੀ ਬਚਾ ਲੈਂਦੇ ਤੇ ਉਹ ਜ਼ਿਆਦਾ ਵਧੀਆ ਨਹੀਂ ਸੀ।
0: ਨਾਲੇ ਦੇਖੋ ਅੱਜ ਕੱਲ ਤਾਂ ਸੈਣੀ ਸਾਹਿਬ ਪਹਿਲਾਂ ਸੀਗਾ ਕਿ ਲੱਕੜ ਦੀਆਂ ਬਾਵਾਂ ਜਾਂ ਲੱਤਾਂ ਬਣਦੀਆਂ ਸੀ, ਹੁਣ ਤਾਂ ਬਹੁਤ ਲਾਈਟ ਵੇਟ ਜਾਂ ਐਡਵਾਂਸ ਟੈਕਨੋਲੋਜੀ ਦੇ ਨਾਲ ਹੋ ਗਿਆ, ਉਹੀ ਘੱਟੋ ਘੱਟ ਲੈ ਕੇ ਲੋਕਾਂ ਨੂੰ ਮਤਲਬ ਕਿ ਦਿਓ ਹਨਾ, ਭਈ ਚੱਲ ਫਿਰ ਸਕਣ, ਉਹਨਾਂ ਦੀ ਜ਼ਿੰਦਗੀ ਥੋੜੀ ਜਿਹੀ ਸਵਰੇ, ਜਾਂ ਘੱਟੋ ਘੱਟ ਜੇ ਉਹ ਇਨਵੈਸਟ ਨਹੀਂ ਕਰ ਸਕਦੇ, ਦੁਆਵਾਂ ਤਾਂ ਦੇਣਗੇ ਹਨਾ, ਚੇਤੇ ਤੇ ਰੱਖਣਗੇ ਭੀ ਇਸ ਧਰਮ ਨੇ ਸਾਨੂੰ ਤੋਰਨ ਲਾਇਆ, ਚੱਲਣ ਲਾਇਆ।
1: ਸਰ ਹੁਣ ਦੇਖੋ, ਕਹਿਣ ਵਾਲੇ ਤਾਂ ਕਹਿੰਦੇ ਹੈਗੇ ਆ ਜੀ ਵੀ ਇਹ ਜੋ ਕੁਛ ਹੋ ਰਿਹਾ ਨਿਰੂਲ ਪੋਲੀਟਿਕਸ ਹੋ ਰਹੀ ਆ,
0: ਜੀ
1: ਲੋਕਾਂ ਨੂੰ ਇੱਕ ਮਤਲਬ ਅਕਾਲੀ ਦਲ, ਸ਼੍ਰੋਮਣੀ ਅਕਾਲੀ ਦਲ ਵਾਸਤੇ ਇੱਕ ਮਤਲਬ ਫੀਲਡ ਤਿਆਰ ਕਰਕੇ ਦੇਣਾ ਵਾਸਤੇ ਹੈਗਾ ਜੀ, ਵੀ ਉਹਨਾਂ ਵਾਸਤੇ ਵੀ ਉਹ ਅੱਗੇ ਆਉਣ ਵਾਲੇ ਇਲੈਕਸ਼ਨ ਦੇ ਵਿੱਚ ਕਾਮਯਾਬੀ ਹਾਸਲ ਕਰ ਸਕਣ, ਇਸ ਲਈ ਇੱਕ ਗਰਾਊਂਡ ਤਿਆਰ ਕੀਤੀ ਜਾ ਰਹੀ ਹੈਗੀ ਆ ਜੀ, ਲੋਕਾਂ ਦੇ ਮਨਾਂ ਦੇ ਵਿੱਚ ਪੰਥ ਪ੍ਰਤੀ ਮਤਲਬ ਥੋੜਾ ਜਿਹਾ ਤੇ ਨਾਲ ਜਿਹੜਾ ਆ ਵੀ ਪੰਥ ਦੇ ਨਾਲ ਰਿਲੇਟਡ ਪਾਰਟੀ ਪ੍ਰਤੀ ਜਿਹੜਾ ਆ ਲੋਕਾਂ ਨੂੰ ਖਿੱਚਣ ਦੀ ਇੱਕ ਕੋਸ਼ਿਸ਼ ਆ ਜੀ।
0: ਸੈਣੀ ਸਾਹਿਬ,
1: ਅਦਰਵਾਈਜ਼ ਹੁਣ
0: ਜੇ ਇਸ ਹਿਸਾਬ ਦੇ ਨਾਲ ਤੁਸੀਂ ਗੱਲ ਕੀਤੀ ਹੈ, ਮੈਂ ਤੁਹਾਡੇ ਨਾਲ ਸਹਿਮਤ ਹਾਂ, ਪਰ ਦੇਖੋ ਹੁਣ ਕੋਈ ਵੀ ਪਾਰਟੀ ਆ, ਚਾਹੇ ਕਾਂਗਰਸ ਹੈ, ਆਮ ਆਦਮੀ ਪਾਰਟੀ ਹੈ, ਚਲੋ ਉਹ ਤਾਂ ਹਕੂਮਤ ਕਰ ਰਹੀ ਹੈ ਨਾ, ਪਰ ਉਹ ਫਿਰ ਵੀ ਉਹ ਸਮਝਦੇ ਨਹੀਂ ਆਪਣੇ ਆਪ ਦੇ ਵਿੱਚ ਅਸੀਂ ਹਕੂਮਤ ਕਰਦੇ, ਉਹ ਵੀ ਤੀਜੇ ਦਿਨ ਜਿਹੜੀ ਪ੍ਰੈਸ ਕਾਨਫਰੰਸ ਕਰਦੇ ਆ ਤੇ, ਪਰ ਉਹ ਤੁਸੀਂ ਦੇਖੋ ਕਿ ਇਸ ਵਕਤ ਜੇ ਲੋਕ ਮੁੱਦੇ ਜਿਹੜੇ ਨੇ, ਜਨਤਾ ਦੇ ਮੁੱਦੇ ਨੇ, ਜਾਂ ਜ਼ੀਰੋ ਗਰਾਊਂਡ ਦੇ ਉੱਤੇ ਜੋ ਕੁਝ ਵਾਪਰ ਰਿਹਾ, ਜੇ ਅਕਾਲੀ ਦਲ ਸਿਰਫ ਉਹੀ ਚੱਕ ਲਵੇ ਤਾਂ ਗਰਾਊਂਡ ਆਪੇ ਹੀ ਬਣ ਜਾਣੀ ਆ ਜੀ। ਕਿਸਾਨੀ ਮੁੱਦੇ ਕਿੰਨੇ ਨੇ, ਹੋਰ ਪਾਣੀਆਂ ਦੇ ਮੁੱਦੇ ਕਿੰਨੇ ਨੇ, ਆਪਣੇ ਮੂੰਹੋਂ ਇਹ ਸਾਰੀਆਂ ਚੀਜ਼ਾਂ ਕਹਿੰਦੇ ਆ, ਪਰ ਉਹਦੇ ਉੱਤੇ ਪਹਿਰਾ ਵੀ ਤਾਂ ਦੇਣਾ ਪਏਗਾ ਨਾ, ਜੇ ਪਹਿਰਾ ਦੇਣਗੇ ਡਟ ਕੇ ਤਾਂ ਲੋਕ ਆਪੇ ਹੀ ਨਾਲ ਜੁੜਨਗੇ ਜੀ।
1: ਭਾਰਤ ਸਾਹਿਬ, ਬੇਨਤੀ ਇਹ ਹੈਗੀ ਆ, ਇੱਕ ਚੀਜ਼ ਤਾਂ ਤੁਸੀਂ ਵੀ ਨਾਲ ਸਹਿਮਤ ਹੋਵੋਗੇ ਕਿ ਫ੍ਰੀ ਵੀਜ਼ ਦੇ ਜਿਹੜਾ ਹੈਗਾ ਆ ਚੱਕਰ ਨੇ
0: ਜੀ,
1: ਜੋ ਇਸ ਪਾਰਟੀ ਨੇ ਜਿਹੜਾ ਆ ਚਲਾਇਆ, ਉਹਦੇ ਨਾਲ ਜਿਹੜਾ ਆ ਦੂਜਿਆਂ ਵਾਸਤੇ ਫੀਲਡ ਸੈੱਟ ਕਰਨਾ ਔਖਾ ਹੋ ਗਿਆ ਜੀ।
0: ਜੀ
1: ਉਹ ਹੁਣ ਸਿਰਫ ਉਹਦਾ ਜਿਹੜਾ ਆ ਤੋੜ ਉਹਨਾਂ ਨੂੰ ਇਹਦੇ ਵਿੱਚ ਵੀ ਧਰਮ ਦਾ ਐਂਗਲ ਜਿਹੜਾ ਆ ਉਹਦੇ ਨਾਲ ਵੀ ਧਰਮ ਦਾ ਟੱਚ ਦਿੱਤਾ ਜਾਵੇ, ਤਾਂ ਜਾ ਕੇ ਜਿਹੜਾ ਇਹ ਧਰਮ ਵਾਲਾ ਟੀਕਾ ਲਾਇਆ ਜਾਊਗਾ ਤੇ ਤਾਂ ਵੋਟਰ ਜਿਹੜਾ ਆ ਘੁੰਮ ਕੇ ਇੱਧਰ ਨੂੰ ਆ ਜਾਊਗਾ। ਅਦਰਵਾਈਜ਼ ਫ੍ਰੀ ਬੀਜ ਦੇ ਉੱਤੇ ਤਾਂ ਲੋਕੀ ਜਿਹੜੇ ਹੈਗੇ ਆ, ਤੁਸੀਂ ਦੇਖੋ ਨਾ ਹਰ ਇੱਕ ਚੀਜ਼ ਦੇ ਵਿੱਚ, ਵੱਜ ਇੱਕ ਸਗਾ ਇੱਕ ਛੋਟੀ ਜਿਹੀ ਵੀਡੀਓ ਇੱਕ ਜੋਕ ਦੇ ਟਾਈਮ ਤੇ ਮਤਲਬ ਟਾਈਪ ਬਣਾਈ ਸੀ ਕਿਸੇ ਨੇ, ਮੈਂ ਦੇਖੀ ਕਿਤੇ ਸਕਰੋਲ ਕਰਦੇ ਕਰਦੇ ਆ ਗਈ ਸਾਹਮਣੇ
0: ਜੀ।
1: ਉਹ ਕਹਿੰਦੇ ਵੀ ਬੀਬਾ ਤੈਨੂੰ ਸਰਕਾਰੀ ਕਹਿ ਤੇ ਤੈਨੂੰ ਸਰਕਾਰੀ ਨੌਕਰੀ ਲਵਾ ਦਈਏ
0: ਜੀ।
1: ਉਹ ਕਹਿੰਦੀ ਨਾ ਨਾ ਨਾ, ਅਸੀਂ ਨੀ ਸਰਕਾਰੀ ਨੌਕਰੀ ਲੈਣੀ, ਹੈਂਜੀ ਸਾਡੀ ਤਾਂ ਕਣਕ ਬੰਦ ਹੋ ਜਾਣੀ ਹੈਗੀ ਆ। ਇਸ ਕਰਕੇ ਸਾਡੀਆਂ ਤਾਂ ਸਹੂਲਤਾਂ ਬੰਦ ਹੋ ਜਾਣੀਆਂ ਜੀ,
0: ਘੱਟ ਤਾਂ ਸਾਡੀ ਕੋਈ ਨੀ। ਬਿਲਕੁਲ, ਦੇਖੋ ਹੁਣ ਪੰਜਾਬ ਸਰਕਾਰ ਆ ਜੀ, ਉਹਨੇ ਵੀ ਤਾਂ ਧਰਮ ਦਾ ਪੱਤਾ ਹਰ ਚੀਜ਼ ਦੇ ਵਿੱਚ ਖੇਡਣਾ ਸ਼ੁਰੂ ਕਰ ਦਿੱਤਾ। EI ਜਿਹੜੀ ਆ ਬੱਚਿਆਂ ਲਈ ਲਿਆਂਦੀ ਆ ਜਾਂ ਕੁਝ ਕੀਤਾ, ਇੱਕ ਸਬਜੈਕਟ ਜਿਹੜਾ ਪਹਿਲਾ ਸੂਬਾ ਬਣਿਆ ਪੰਜਾਬ, ਤੇ ਉਹਦਾ ਨਾਂ ਦੇਖੋ ਸਰਬੱਤ AI।
1: ਹਾਂਜੀ, ਉਹ ਮਤਲਬ ਸਾਰੇ ਪਾਸੇ ਚੱਲਦੇ ਹੈਗੇ, ਅਗਲੇ ਦੇਖਦੇ ਹੈਗੇ ਵੀ ਹਾਂ ਠੀਕ ਆ, ਤੇ ਅਸੀਂ ਖੁੱਲਾ ਕਿਉਂ ਛੱਡੀਏ ਜੀ, ਅਸੀਂ
0: ਬਿਲਕੁਲ
1: ਜਿਹੜਾ
0: ਬਿਲਕੁਲ
1: ਲਕੂਨਾ ਕਿਉਂ ਛੱਡੀਏ, ਅਸੀਂ ਲਕੂਨਾ ਨਾਲ ਨਾਲ ਫਿਲ ਕਰਦੇ ਜਾਈਏ, ਇੱਕ
0: ਜੀ
1: ਫ੍ਰੀ ਵੀਜ਼ ਹੋ ਗਈ ਨਾਲ, ਥੋੜਾ ਜਿਹਾ ਟੱਚ ਤੁਹਾਨੂੰ ਵੀ ਦੇ ਦਿੱਤਾ ਜੀ।
0: ਬਿਲਕੁਲ
1: ਸੋ ਇਸ ਕਰਕੇ ਨਰੋਲ ਪੋਲਿਟਿਕਸ ਹੋ ਰਹੀ ਆ ਸਟੇਟ ਦੇ ਜੋ ਹਾਲਾਤ ਆ, ਪਤਾ ਨੀ ਮੈਨੂੰ ਨੀ ਸਮਝ ਆਉਂਦੀ ਕਿ ਸੰਜੀਦਾ ਬੰਦੇ ਚੀਕਾਂ ਮਾਰਨ ਲੱਗੇ ਆ,
0: ਜੀ
1: ਤੇ ਜਿਹੜੇ ਇਹ ਸਮਰੱਥ ਬੰਦੇ ਆ ਜਿਹਨਾਂ ਨੇ ਅੱਗੇ ਹੋ ਕੇ ਪੰਜਾਬ ਦਾ ਕੋਈ ਸਵਾਰਨਾ ਆ,
0: ਜੀ
1: ਉਹਨਾਂ ਦਾ ਜਿਹੜਾ ਹੈਗਾ ਦਿਸ਼ਾ ਹੀ ਭਟਕ ਗਈ ਹੈਗੀ ਆ। ਉਹਨਾਂ
0: ਜੀ
1: ਨੂੰ ਨੀ ਪਤਾ ਵੀ ਲੋਕਾਂ ਤੇ ਰੋਟੀ ਖਾਣੀ ਔਖੀ ਹੋਈ ਆ ਜੀ, ਸਰ
0: ਬਿਲਕੁਲ
1: ਲੁੱਟ ਖੂਹ ਹੋ ਰਹੀ ਆ ਜੀ ਬਕਾਇਦਾ ਤੌਰ ਤੇ ਇੱਥੇ ਜਿਹੜਾ ਹੈਗਾ ਆ। ਪਹਿਲਾਂ ਕਹਿੰਦੇ ਸੀਗੇ ਜੀ ਵੀ ਹਾਂ ਜੀ ਵੀ ਹੱਥ ਦੀ ਕੋਈ ਖੋਹ ਸਕਦਾ, ਮੱਥੇ ਦੀ ਕੋਈ ਨੀ ਖੋਹ ਸਕਦਾ,
0: ਜੀ
1: ਹੁਣ ਤਾਂ ਅੱਗੇ ਮੱਥੇ ਦੀ ਖੋਹ ਕੇ ਵੀ ਲੈ ਜਾਂਦੇ ਆ ਜੀ। ਸੋ ਇਸ
0: ਬਿਲਕੁਲ
1: ਕਰਕੇ ਇਹਨਾਂ ਚੀਜ਼ਾਂ ਨੂੰ ਵੈਸੇ ਜਿਹੜਾ ਆ ਇਹਦੇ ਨਾਲ ਧਰਮ ਸਪਰੈਡ ਨਹੀਂ ਹੁੰਦਾ ਜੀ।
0: ਜੀ
1: ਤੁਸੀਂ ਦੇਖੋ ਗੁਰੂ ਨਾਨਕ ਦੇਵ ਜੀ ਨੇ ਕਿੰਨੀਆਂ ਉਦਾਸੀਆਂ ਕੀਤੀਆਂ, ਕਿੱਥੋਂ ਚੱਲੇ ਕਿੱਥੇ ਤੱਕ ਚੱਲੇ
0: ਜੀ,
1: ਹੈਂਜੀ, ਤੇ ਮੁੜ ਕੇ ਸਿੱਖੀ ਜਿਹੜੀ ਹੈਗੀ ਆ ਕਨਫਾਈਨ ਰਹਿ ਗਈ ਜਿਹੜੀ ਆ ਪੰਜਾਬ ਤੱਕ, ਜਾਂ
0: ਬਿਲਕੁਲ
1: ਪੰਜਾਬੀ ਜਿੱਥੇ ਜਾ ਕੇ ਵਸੇ ਉੱਥੇ ਤੱਕ,
0: ਜੀ
1: ਹੈਂਜੀ। ਬਟ ਆਹ ਜਿਹੜਾ ਹੈਗਾ ਕਾਰਨ ਕੀ ਹੈਗਾ ਆ, ਤੁਸੀਂ ਇਕੱਲਾ ਇੱਥੇ ਹੀ ਥੋੜਾ ਦੇਖੋਗੇ,
0: ਜੀ
1: ਤੁਸੀਂ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਜਾ ਕੇ ਦੇਖੋ, ਸਾਰੇ ਪਾਸੇ ਜਿਹੜਾ ਹੈਗਾ ਆ ਇਹ ਨਗਰ ਕੀਰਤਨ ਨਿਕਲ ਰਹੇ ਆ ਜੀ।
0: ਬਿਲਕੁਲ
1: ਉਹਨਾਂ ਨਾਲ ਦੂਜੇ ਰਿਲੀਜਨ ਜਿਹੜੇ ਹੈਗੇ ਆ ਉਹ ਉੱਥੇ ਦੇ ਜਿਹੜੇ ਆ ਆਖਰ ਜਿਹੜੇ ਉੱਥੇ ਦੇ ਵਸਿੰਦੇ ਹੈਗੇ ਆ ਜੀ, ਉਹ ਇਸ ਚੀਜ਼ ਨੂੰ ਜਿਹੜਾ ਆ ਆਪਣੇ ਆਪ ਨੂੰ ਇਨਸਕਿਓਰ ਫੀਲ ਕਰਦੇ ਆ।
0: ਜੀ
1: ਅਗਲੇ ਕਹਿੰਦੇ ਹੈਗੇ ਜਾਂ ਸਾਡੀ ਪ੍ਰਾਈਵੇਸੀ ਦੇ ਵਿੱਚ ਖਲਲ ਹੋ ਰਿਹਾ ਜੀ,
0: ਜੀ
1: ਜਦ ਕਿ ਇਸ ਚੀਜ਼ ਦੀ ਆਊਟਪੁੱਟ ਕੀ ਨਿਕਲਦੀ ਆ ਮੈਨੂੰ ਅੱਜ ਤੱਕ ਕੋਈ ਅਧਿਆਤਮ ਵਾਲਾ ਬੰਦਾ ਨਹੀਂ ਸਮਝਾ ਸਕਿਆ। ਮੈਂ ਤਾਂ ਇਸ ਚੀਜ਼ ਕਰਕੇ ਆ ਨਾ ਵੀ ਧਰਮ ਨੂੰ ਆਪਾਂ ਫੋਲੋ ਕਰਦੇ ਆ ਅਧਿਆਤਮ ਲਈ,
0: ਨਾਲੇ ਸਾਈਂ ਸਾਹਿਬ ਸਤਿਕਾਰ ਤਾਂ ਮੰਨਦੇ ਹਰ ਕਿਸੇ ਵੀ ਚੀਜ਼ ਦਾ ਸਤਿਕਾਰ ਹੈ, ਉਹ ਚਾਹੇ ਧਰਮ ਦਾ ਹੈ ਚਾਹੇ ਸਾਡੇ ਗੁਰੂਆਂ ਦਾ ਹੈ ਚਾਹੇ ਆਪਾਂ ਕੋਈ ਐਜੂਕੇਸ਼ਨ ਚਾਹੇ ਪ੍ਰੋਫੈਸ਼ਨ ਦੇ ਵਿੱਚ ਆ, ਉਹ ਸਤਿਕਾਰ ਤਾਂ ਸਾਡੇ ਮਨ ਦੇ ਵਿੱਚ ਹੋਣਾ ਚਾਹੀਦਾ ਨਾ, ਦਿਖਾਵੇ ਦਾ ਥੋੜੀ ਹੋਣਾ ਚਾਹੀਦਾ ਜੀ।
1: ਮਨ ਦੇ ਵਿੱਚ ਭਾਰੇ ਸਾਹਿਬ ਜਿਹੜਾ ਸਤਿਕਾਰ ਹੁੰਦਾ ਹੈ ਨਾ ਜੀ, ਉਹਦੇ ਨਾਲ ਬੰਦੇ ਦੇ ਅੰਦਰ ਪਿਓਰਟੀ ਆਉਂਦੀ ਆ
0: ਜੀ।
1: ਉਹ ਤਾਂ ਗੁਰਬਾਣੀ ਦੇ ਵਿੱਚ ਵੀ ਲਿਖਿਆ ਆ ਵੀ ਭਉ ਵਿੱਚ ਚੰਦ ਸੂਰਜ ਤਾਰੇ
0: ਜੀ।
1: ਉਹ ਕਾਹਦਾ ਡਰ, ਉਹ ਕਾਹਦਾ ਡਰ, ਇੱਕ ਪ੍ਰੇਮ ਦਾ ਡਰ ਜਿਹੜਾ ਹੁੰਦਾ ਨਾ ਜੀ, ਉਹਦੇ
0: ਜੀ
1: ਨਾਲ ਦੀ ਤਾਂ ਮਤਲਬ ਜਿਹੜਾ ਆ ਕੋਈ ਐਗਜ਼ਾਮਪਲ ਹੀ ਨਹੀਂ ਹੈ।
0: ਬਿਲਕੁਲ ਹੈ ਜੀ,
1: ਇੱਕ ਚੀਜ਼ ਹੁੰਦੀ ਹੈਗੀ ਆ ਉਹ ਸ਼ਰਧਾ ਪਿਆਰ, ਉਸ ਚੀਜ਼ ਦੇ ਖੌਫ ਦੇ ਵਿੱਚ ਬੰਦਾ ਪਾਪ ਕਰ ਨਹੀਂ ਕਰਦਾ ਯਾਰ, ਤੇ ਮੇਰਾ ਮੁਰਸ਼ਦ ਮੇਰਾ ਨਾਰਾਜ਼ ਹੋ ਜਾਊਗਾ
0: ਜੀ,
1: ਹੈਂਜੀ, ਤੇ ਮੈਨੂੰ ਮੈਂ ਇਹ ਕੰਮ ਨਹੀਂ ਕਰ ਸਕਦਾ, ਮੈਨੂੰ ਬਾਣੀ ਸਾਡੀ ਅਲਾਉ ਨਹੀਂ ਕਰ,
0: ਬਿਲਕੁਲ
1: ਹੈਂਜੀ। ਉਹ ਚੀਜ਼ ਜਿਹੜੀ ਹੈਗੀ ਆ ਉਹ ਤਾਂ ਹੀ ਉਪਜੂਗੀ ਨਾ ਜੇ ਸਾਨੂੰ ਅਧਿਆਤਮ ਦਾ ਗਿਆਨ ਹੋਊਗਾ।
0: ਜੀ
1: ਅਧਿਆਤਮ ਬਾਰੇ ਤਾਂ ਜਿਹੜਾ ਆ ਕੋਈ ਗੱਲ ਕਰਦੇ ਨੀ ਜੀ, ਉਲਟਾ ਜਿਹੜਾ ਹੈਗਾ ਆ ਇਹ ਰਿਚੁਅਲਸ ਜਿਹੜੇ ਆ ਉਹਨਾਂ ਨੂੰ ਜਿਆਦਾ ਫੋਲੋ ਕਰਦੇ ਆ ਜੀ,
0: ਕਰਦੇ ਨੇ ਜੀ।
1: ਹੁਣ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਸਾਹਿਬ ਨੇ ਅਗਵਾਈ ਤਾਂ ਸਾਂਭੀ ਹੈਗੀ ਆ ਜੀ ਕਿ ਜੇ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਇਸ ਚੀਜ਼ ਦੀ ਅਗਵਾਈ ਸਾਂਭ ਲੈਂਦਾ ਜੀ, ਜਾਂ ਤੇ ਉਹ ਰਿਸਪੋਂਸ ਨਹੀਂ ਮਿਲਣ ਦੀ ਉਮੀਦ ਸੀ ਜੀ। ਹੁਣ ਜਿਹੜਾ ਆ ਬਾਕੀ ਜਥੇਬੰਦੀਆਂ ਜਿਹੜੀਆਂ ਨਾਲ ਇਸੇ ਕਰਕੇ ਤੁਰ ਗਈਆਂ ਜੀ ਵੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬ ਵੀ ਚੱਲ ਪਏ ਆ ਜੀ, ਅਕਾਲ ਤਖ਼ਤ ਦੇ ਜਥੇਦਾਰ ਸਾਹਿਬ ਜਿਹੜੇ ਹੈਗੇ ਚੱਲੇ ਨਹੀਂ ਚਲਾਏ ਗਏ ਆ ਜੀ, ਹਰ ਕੋਈ ਸਮਝਦਾ ਆ ਜੀ ਇਸ ਗੱਲ ਨੂੰ। ਪਹਿਲਾਂ ਦੇਖੋ ਇਹਨਾਂ ਨੇ 19 ਤਰੀਕ ਨੂੰ ਧਰਮ ਯੁੱਧ ਮੋਰਚੇ ਦਾ ਐਲਾਨ ਕੀਤਾ ਸੀ।
0: ਜਾਂ ਤਾਂ ਸੈਨ ਸਾਹਿਬ ਇੱਥੇ ਏਦਾਂ ਕਰ ਦੇਣਾ, ਜਾਂ ਜਥੇਦਾਰ ਸਾਹਿਬ ਨੂੰ ਇਹ ਚਾਹੀਦਾ ਸੀ, ਜਾਂ ਤਾਂ ਕਾਂਗਰਸ ਦੇ ਵੀ 5-7 ਨੁਮਾਇੰਦੇ ਬੁਲਾ ਲੈਂਦੇ, ਆਮ ਆਦਮੀ ਪਾਰਟੀ ਦੇ ਵੀ ਬੁਲਾਉਂਦੇ, ਬੀਜੇਪੀ ਦੇ ਵੀ ਬੁਲਾਉਂਦੇ, ਜਿੰਨੀਆਂ ਪਾਰਟੀਆਂ ਹੈਗੀਆਂ ਨੇ, ਕਿਉਂਕਿ ਸਰਬੱਤ ਦੀ ਗੱਲ ਹੈ ਤੇ ਫਿਰ ਉਹਦੇ ਵਿੱਚ ਸਾਰੇ ਹੀ ਸ਼ਾਮਿਲ ਕਰਦੇ ਜੇ ਪਾਰਟੀਆਂ ਨੂੰ ਸ਼ਾਮਿਲ ਕਰਨਾ ਤਾਂ।
1: ਭਾਰੇ ਸਾਹਿਬ ਇਸ ਤਰੀਕੇ ਦੀ ਗੱਲ ਆ, ਸਰਬੱਤ ਦੇ ਵਿੱਚ ਸਰਬੱਤ ਦਾ ਮਤਲਬ ਇਹ ਹੁੰਦਾ ਆ ਵੋਟਰ
0: ਜੀ,
1: ਨਾ ਕਿ ਜਿਹੜਾ ਹੈਗਾ ਆ ਆਪੋਜੀਸ਼ਨ ਪਾਰਟੀਆਂ
0: ਜੀ,
1: ਹੈਂਜੀ, ਉਹ ਤਾਂ ਆਪਣੇ ਵੋਟਰ ਲਾਮਬੰਦ ਕਰਨੇ ਹੈਗੇ ਆ ਜੀ ਵੀ ਹਾਂ ਅਸੀਂ ਜਿਹੜਾ ਆ ਆਪਣੀ ਇੱਕ ਵੇਵ ਬਣਾ ਲਈ ਜਾਵੇ
0: ਜੀ,
1: ਹੋਰ ਕੋਈ ਚੱਕਰ ਨੀ ਹੈਗਾ ਜੀ, ਮੈਂ ਤਾਂ ਇਸ ਨੂੰ ਨਹੀਂ ਸਮਝਦਾ। ਦਿਨ ਤਿਉਹਾਰ ਮਨਾਏ ਜਾਂਦੇ ਹੈਗੇ ਆਪਣੇ ਆਪਣੇ ਢੰਗ ਨਾਲ ਮਨਾਉਂਦੇ ਹੈਗੇ ਆ, ਮੈਨੂੰ ਦੱਸੋ ਤਾਂ ਅੱਜ ਤੋਂ ਪਹਿਲਾਂ ਕਿੰਨੀ ਵਾਰੀ ਮੀਰਾਂ ਨਿਕਲੀਆਂ ਜੀ ਮੀਰੀ ਪੀਰੀ ਦੀਆਂ,
0: ਬਿਲਕੁਲ
1: ਮੈਨੂੰ ਨਹੀਂ ਯਾਦ
0: ਜੀ
1: ਇਸ ਦਿਹਾੜੇ ਤੇ ਕਦੀ ਏਦਾਂ ਕਰਕੇ। ਔਰ ਫੇਰ ਉਹ ਦੇਖੋ ਉਹ ਕਹਿ ਰਹੇ ਹੈਗੇ ਆ ਵੀ ਇਹਨੂੰ ਅੱਗੇ ਤੋਂ ਲਗਾਤਾਰ ਮਨਾਉਣ ਵਾਸਤੇ ਤੇ ਇਸ ਤਰੀਕੇ ਨਾਲ ਬਈ ਭਾਈ ਤੁਸੀਂ ਅੱਗੇ ਵੀ ਤਾਂ ਜਿਹੜਾ ਹੈਗਾ ਆ ਵੀ ਬਥੇਰੀ ਵਾਰੀ ਜਿਹੜੇ ਆ ਲੈ ਕੇ ਨਗਰ ਕੀਰਤਨ ਜਿਹੜੇ ਆ ਨਿਕਲਦੇ ਆ ਸੜਕਾਂ ਤੇ, ਤੇ ਕਿੰਨਾ ਕੁ ਰਿਸਪੋਂਸ ਤੁਹਾਨੂੰ ਪੋਲੀਟੀਕਲੀ ਫਾਇਦਾ ਹੋ ਗਿਆ ਜਿਹੜਾ ਹੁਣ ਹੋ ਜਾਣਾ ਆ।
0: ਬਿਲਕੁਲ ਹੈ ਜੀ,
1: ਹੁਣ ਤਾਂ ਇਹ ਸੀ ਵੀ ਹਾਂ ਜੀ ਵੀ ਕਿਉਂਕਿ ਸਿੱਖਾਂ ਦੇ ਵਿੱਚ ਹੀ ਨੁਮਾਇੰਦਾ ਜਮਾਤ ਵਾਰਸ ਪੰਜਾਬ ਉਹ ਨਿਕਲ ਰਿਹਾ ਜੀ, ਉਹਨਾਂ ਦਾ ਉਭਾਰ ਹੋ ਰਿਹਾ ਜੀ।
0: ਜੀ
1: ਹੁਣ ਉਸ ਚੀਜ਼ ਕਰਕੇ ਜਿਹੜਾ ਹੈਗਾ ਆ ਇਹੀ ਕੰਮ ਸ਼ੁਰੂ ਕੀਤਾ, ਉਹ SGPC ਜਿਹੜੀ ਹੈਗੀ ਆ ਸ਼੍ਰੋਮਣੀ ਅਕਾਲੀ ਦਲ ਕੋਲ ਆ,
0: ਜੀ
1: ਤੇ ਉਹਨਾਂ ਨੇ ਇਸ ਚੀਜ਼ ਨੂੰ ਜਿਹੜਾ ਆ ਇਹ ਐਗਜੀਕਿਊਟ ਕਰਨ ਦੀ ਸੋਚੀ ਆ, ਤਾਂ ਕਿ ਲੋਕਾਂ ਦੇ ਵਿੱਚ ਇੱਕ ਸਿੱਖੀ ਸੈਂਟੀਮੈਂਟ ਜਿਹੜਾ ਆ ਉਹਨੂੰ
0: ਜੀ
1: ਉਭਾਰਿਆ ਜਾ ਸਕੇ ਤੇ ਉਹਨੂੰ ਫਿਰ ਇਲੈਕਸ਼ਨਾਂ ਦੇ ਵਿੱਚ ਕੈਸ਼ ਕੀਤਾ ਜਾ ਸਕੇ।
0: ਬਿਲਕੁਲ
1: ਮੇਰੀ
0: ਹੈ,
1: ਸੋਚ ਤਾਂ ਇਹੀ ਹੈ ਜੀ,
0: ਬਿਲਕੁਲ ਹੈ ਜੀ,
1: ਮੈਂ ਗਲਤ
0: ਬਿਲਕੁਲ
1: ਵੀ ਹੋ ਸਕਦਾ, ਮਾਫੀ ਪਹਿਲਾਂ ਮੰਗ ਲਈ, ਇਹ
0: ਜੀ
1: ਧਰਮ ਦਾ ਮੁੱਦਾ ਆ, ਸਾਨੂੰ ਬਹੁਤੀ ਜਾਣਕਾਰੀ ਹੈ ਵੀ ਨਹੀਂ
0: ਬਿਲਕੁਲ
1: ਇਸ
0: ਹੈ ਜੀ,
1: ਚੀਜ਼ ਤੇ,
0: ਬਿਲਕੁਲ ਹੈ ਜੀ
1: ਬਟ
0: ਜੀ
1: ਬਟ ਇੱਕ ਜਿਹੜਾ ਹੈਗਾ ਆ ਵੀ ਇੱਕ ਵਿਦਿਆਰਥੀ ਹੋਣ ਦੇ ਨਾਤੇ ਮੈਂ ਮਹਿਸੂਸ ਕਰਦਾ ਆ ਕਿ
0: ਜੀ
1: ਸਾਨੂੰ ਅਧਿਆਤਮ ਤੇ ਜ਼ਿਆਦਾ ਫੋਕਸ ਕਰਨਾ ਚਾਹੀਦਾ ਹੈਗਾ
0: ਜੀ,
1: ਇਸ ਚੀਜ਼ ਦੇ ਰਿਚੁਅਲ ਦੇ ਪਿੱਛੇ ਭੱਜਣ ਨਾਲੋਂ ਜੀ।
0: ਬਿਲਕੁਲ
1: ਜੀ
0: ਹੈ।
1: ਸਰ
0: ਤੇ ਸੈਣੀ ਸਾਹਿਬ, ਇੱਕ ਪਾਸੇ IPS ਪਰਮਾਰ ਉਹਨਾਂ ਨੂੰ ਗਲੇਨ ਚਿੱਟ, ਤੇ ਦੂਸਰੇ ਪਾਸੇ ਆਪਣੇ ਬਰਨਾਲੇ ਦੇ ਵਿੱਚ ਜੋ ਕੁਝ ਵਾਪਰਿਆ DSP ਸਤਬੀਰ ਸਿੰਘ ਉਹਨਾਂ ਨੂੰ ਬਲੈਕ ਲਿਸਟ ਕਰਤਾ ਜੀ।
1: ਇਹਨਾਂ ਦਾ ਸਰ ਪਤਾ ਨੀ ਲੱਗਦਾ ਜੀ, ਇਹ ਆਪਾਂ ਹੀ ਜਿਹੜਾ ਹੈਗਾ ਆ ਦੋਸ਼ ਲਾਉਣ ਵਾਲੇ, ਆਪਾਂ ਹੀ ਜਿਹੜੇ ਆ ਮੁਕਤ ਕਰਨ ਵਾਲੇ ਜੀ।
0: ਬੂਟਾ
1: ਇਹਨਾਂ ਦਾ
0: ਆਪਣਾ
1: ਮੰਤਰੀ ਸੀਗਾ, ਹਾਂਜੀ ਆਪਣਾ ਮੰਤਰੀ ਸੀਗਾ ਸਿੰਗਲਾ ਜੀ, ਭਗਵੰਤ ਮਾਨ ਉਹਨਾਂ ਨੇ ਸਪੈਸ਼ਲ ਜਿਹੜਾ ਹੈਗਾ ਆ ਉਹਨੂੰ ਟ੍ਰੈਪ ਚ ਫਸਾ ਕੇ ਜੀ ਬਿਲਕੁਲ ਹਾਂਜੀ ਕਹਿਤਾ ਜੀ ਮੇਰੇ ਕੋਲ ਹੀ ਆ ਜੀ ਸਬੂਤ, ਇਹ ਤਾਂ ਕਿਸੇ ਨੂੰ ਪਤਾ ਵੀ ਹੈ ਨੀ ਸੀਗਾ ਪ੍ਰੈਸ ਨੂੰ, ਤੇ ਉਹਨਾਂ ਨੂੰ ਅਰੈਸਟ ਕਰਾ ਦਿੱਤਾ ਸੀ। ਬਾਅਦ ਦੇ ਵਿੱਚ ਜਿਹੜਾ ਹੈਗਾ ਆ ਉਸੇ ਬੰਦੇ ਨੂੰ ਕਲੀਨ ਚਿੱਟ ਦੇ ਕੇ ਤੇ ਬਰੀ ਵੀ ਕਰਾ ਲਿਆ ਜੀ।
0: ਜੀ
1: ਉਸ ਵੇਲੇ ਮਾਹੌਲ ਇਹ ਬਣਾਇਆ ਸੀ ਤਾਂ ਆਪਣੇ ਮੰਤਰੀ ਨੂੰ ਨੀ ਬਖਸ਼ਿਆ ਜੀ,
0: ਜੀ
1: ਉਹ ਇਲੈਕਸ਼ਨ ਸੀਗੇ ਜੀ ਉਦੋਂ ਇਸ ਤਰੀਕੇ ਦੇ ਨਾਲ ਜੀ, ਤੇ ਜਾਂ ਤਾਂ ਫਿਰ ਤੁਸੀਂ ਗਾਰਡਸ ਰੱਖੋ ਇਸੇ ਤਰੀਕੇ ਨਾਲ ਜਿਹੜਾ ਹੈਗਾ ਆ ਉਦੋਂ SP ਪਰਮਾਰ ਹੋਣਾ ਤੋਂ ਇਸ ਵੇਲੇ ADGP ਲਾ ਐਂਡ ਆਰਡਰ ਹੈਗੇ ਜੀ,
0: ਜੀ
1: ਉਦੋਂ ਵਿਜੀਲੈਂਸ ਦੇ ਵਿੱਚ ਸੀਗੇ ਜੀ, ਤੇ ਵਿਜੀਲੈਂਸ ਦੇ ਕੇਸ ਜਿਹੜੇ ਹੈਗੇ ਆ ਹਾਈ ਕੋਰਟ ਨੇ ਇਹ ਕਹਿ ਕੇ ਇਹ ਜਿਹੜੇ ਆ ਵਿਦ ਮੈਲਾਫਾਈਡ ਇੰਟੈਂਸ਼ਨ ਕੇਸ ਬਣਾਏ ਗਏ ਆ
0: ਜੀ,
1: ਤੇ ਉਹਨਾਂ ਨੇ ਕੁਐਸ਼ ਹੀ ਕਰ ਦਿੱਤੀਆਂ ਸੀ FIR
0: ਜੀ,
1: ਇਹਨਾਂ ਨੇ ਉਹਨਾਂ ਨੂੰ ਪੈਨਲਾਈਜ਼ ਕੀਤਾ ਆਪਣੇ ਵੱਲੋਂ ਜੀ, ਵੀ ਹਾਂ ਜੀ ਇਹ ਸਬੂਤ ਕਿਉਂ ਨਹੀਂ ਜੁਟਾ ਸਕੇ ਜੀ ਜਾਂ ਨਹੀਂ ਉੱਥੇ ਕੋਰਟ ਦੇ ਅੱਗੇ ਪੱਖ ਰੱਖ ਸਕੇ ਜੀ,
0: ਜੀ
1: ਤੇ ਉਹ ਉਸ ਕਰਕੇ ਹੁਣ ਉਦੋਂ ਜਿਹੜਾ ਹੈਗਾ ਆ ਜੋ ਐਕਸਪਲੇਨੇਸ਼ਨ ਮੰਗੇ ਸੀ ਹੁਣ ਉਹਨੂੰ ਕਲੀਨ ਚਿੱਟ ਦੇ ਦਿੱਤੀ ਹੈਗੀ ਆ
0: ਜੀ,
1: ਸੋ ਇਸ ਕਰਕੇ ਅੱਗੇ ਇੱਕ ਸ਼ਿਕਾਰ ਆਪੇ ਹੀ ਮਾਰਦੇ ਹੈਗੇ ਜੀ, ਆਪੇ ਦੱਸ ਦਿੰਦੇ ਹੈਗੇ ਬੈਂਕ ਆਊਟ ਕਰ ਜਾਂਦੇ ਉੱਥੇ ਆਪੇ ਕਰ ਲੈਂਦੇ ਜੀ ਉਸ
0: ਜੀ ਬਿਲਕੁਲ ਹੈ ਜੀ। ਤੇ
1: ਪਰ ਇਹ ਆ ਵੀ ਇਹਦੇ ਨਾਲ ਆਫੀਸਰ ਦਾ ਮਨੋਬਲ ਘਟਦਾ ਹੈਗਾ ਆ ਜੀ, ਮਨੋਬਲ ਟੁੱਟਦਾ ਆ ਜੀ, ਉਹ ਸਹੀ ਕੰਮ ਕਰਨ ਤੋਂ ਪਹਿਲਾਂ ਵੀ ਜਿਹੜਾ 10 ਵਾਰੀ ਸੋਚਦਾ ਜੀ
0: ਬਿਲਕੁਲ ਸੈਣੀ ਸਾਹਿਬ ਜਿੱਥੇ ਜਿਹੜੀ ਚੀਜ਼ ਗਲਤ ਹੈ, ਜੇ ਹੁਣ ਚਲੋ ਹਰ ਜਗ੍ਹਾ ਪੁਲਿਸ ਠੀਕ ਵੀ ਨਹੀਂ ਹੁੰਦੀ, ਹਰ ਜਗ੍ਹਾ ਗਲਤ ਵੀ ਨਹੀਂ ਹੁੰਦੀ, ਜੇ ਉਹ ਸ਼ਹਿਰ ਦਾ ਕੁਝ ਸਵਾਰਨ ਲੱਗਦੇ ਆ ਤਾਂ ਉਹ ਫਿਰ ਉਹ ਧਰਮ ਦਾ ਪੱਤਾ, ਫਿਰ ਦੂਸਰੇ ਪਾਸੇ ਸਰਕਾਰਾਂ ਨੂੰ ਜਿਹੜੀਆਂ ਨੇ ਉਹ ਵੋਟਾਂ ਦੇਖਦੀਆਂ ਨੇ, ਜੇ ਉਹਨਾਂ ਨੂੰ ਨਾਰਾਜ਼ ਕਰਦੇ ਉਹਨਾਂ ਦੀ ਨਹੀਂ ਸੁਣਦੇ, ਤੇ ਬੇਚਾਰੇ ਬਲੀ ਦੇ ਬੱਕਰੇ ਪੁਲਿਸ ਵਾਲੇ ਬਣੀ ਜਾਂਦੇ ਆ ਜੀ, ਵਿੱਚ ਵਿੱਚ ਫਿਰ ਕਈ ਝਾੜ ਦਿੰਦੇ ਆ ਮੁੜ ਕੇ।
1: ਭਾਰਤ ਸਾਹਿਬ ਤੁਸੀਂ ਕਾਕਰੋਚ ਪਾਰਟੀ ਦੇ ਅੰਦੋਲਨ ਦੀ ਗੱਲ ਦੇਖੋ,
0: ਹਾਂਜੀ ਬਿਲਕੁਲ,
1: ਕੱਲ ਤੱਕ ਸਾਰੇ ਚੈਨਲ ਤੇ ਮੈਂ ਅਸੀਂ ਵੀ ਜਿਹੜਾ ਹੈਗਾ ਕ੍ਰਿਟੀਸਾਈਜ਼ ਕਰ ਰਹੇ ਸੀ ਕਿ ਪੁਲਿਸ ਨੇ ਜਿਹੜੀ ਹੈਗੀ ਆ ਜ਼ਿਆਦਤੀ ਕੀਤੀ ਹੈ
0: ਜੀ,
1: ਤਿੰਨ ਸਟੂਡੈਂਟਸ ਹੈਗੇ ਸੀਗੇ ਜੀ
0: ਜੀ,
1: ਅੱਜ ਏਦਾਂ ਦੀਆਂ ਵੀਡੀਓ ਦਿਲ ਦਿਖਾਉਣ ਵਾਲੀਆਂ ਮੇਰੇ ਸਾਹਮਣੇ ਆਈਆਂ ਜੀ,
0: ਹੋਰ
1: ਕਿਸੇ ਨੇ ਤਾਂ ਨਹੀਂ ਬੋਲਿਆ ਕੋਈ ਚੈਨਲ, ਇੰਨੀ ਸ਼ਬਦਾਵਲੀ ਬਾੜੀ ਲੜਕੀਆਂ ਦੀ, ਉਹ ਏਦਾਂ ਦੀਆਂ ਗਾਲਾਂ ਕੱਢ ਰਹੀਆਂ ਹੈਗੀਆਂ, ਬੰਦੇ ਦੀ ਏਦਾਂ ਦੀਆਂ ਗਾਲਾਂ ਕੱਢ ਰਹੇ
0: ਜੀ
1: ਹੈ ਜੀ, ਔਰ ਏਦਾਂ ਦੇ ਸ਼ਬਦ ਵਰਤ ਰਹੀਆਂ ਹੈਗੀਆਂ, ਪਤਾ ਨੀ ਉਹਨਾਂ ਦੇ ਪੇਰੈਂਟਸ ਕਿੱਦਾਂ ਇਹੋ ਜਿਹੇ ਸ਼ਬਦ ਜਿਹੜੇ ਹੈਗੇ ਆ ਸੁਣਦੇ ਹੋਣਗੇ ਜਾਂ ਘਰਾਂ ਚ ਅਲਾਓ ਕਰਦੇ ਹੋਣਗੇ
0: ਜੀ,
1: ਫਿਰ ਤੁਸੀਂ ਜਿਹੜਾ ਆ ਕਿਹੜੇ ਸਟੂਡੈਂਟ ਹੈਗੇ ਆ ਜੀ ਉੱਥੇ ਜਿਹੜੇ ਇਹ ਕੰਮ ਕਰ ਰਹੇ, ਮੈਂ ਕੁਛ ਇੱਕ ਤਾਂ ਮੈਂ ਏਦਾਂ ਦੇਖੇ ਹੁੱਲੜਬਾਜ ਉਹ ਮੈਨੂੰ ਲੱਗਦਾ ਹੀ ਨੀ ਜੀ, ਇੱਕ ਮੀਡੀਆ ਦੀ ਲੇਡੀ ਸੀ, ਤੁਹਾਨੂੰ ਤੁਸੀਂ ਕਿਸੇ ਨਾਲ ਸਹਿਮਤ ਅਸਹਿਮਤ ਹੋ ਸਕਦੇ ਆ ਜੀ, ਉਹਦੇ ਨਾਲ ਜੋ ਮਤਲਬ ਜਿਹੜਾ ਆ ਪਬਲਿਕਲੀ ਜਿਹੜਾ ਆ ਉਹਦੀ ਬੈਨ ਹੈਂਡਲਿੰਗ ਵੀ ਕੀਤੀ ਆ, ਮੋਲਸਟਰਾਈਜ਼ਿੰਗ ਵੀ ਕੀਤੀ ਹੈਗੀ ਆ ਜੀ, ਤੇ ਇਸ ਕਰਕੇ ਉਹ ਪੂਰੀ ਤਰ੍ਹਾਂ ਜਿਹੜਾ ਆ ਉਹ ਦੇਖਦਾ ਆ ਬੰਦਾ ਕਿ ਭਾਈ ਇਹ ਯਾਰ ਵੀ ਬਹੁਤ ਜਾਤੀ ਹੋ ਰਹੀ ਹੈਗੀ ਆ ਜੀ, ਉਸ ਕੁੜੀ ਦੇ ਨਾਲ ਜੋ ਇਹਨਾਂ ਨੇ ਕੀਤਾ ਜੀ ਉਹ ਟੋਟਲੀ ਨਿੰਦਣੇ ਆ, ਬਹੁਤ ਜ਼ਿਆਦਾ ਮੈਨੂੰ ਤਾਂ ਬਹੁਤ ਮਾੜਾ ਲੱਗਿਆ ਜੀ
0: ਜੀ, ਉਹੀ ਮੁਲਕ ਨੀ ਲੱਗਦਾ ਕਿ ਏਦਾਂ ਲੱਗਦਾ ਕਿ ਡਰਾਮਾ ਜਾਂ ਤਮਾਸ਼ਾ ਚੱਲ ਰਿਹਾ ਜੀ, ਇੱਕ ਤਰ੍ਹਾਂ ਦਾ ਤਮਾਸ਼ਾ ਬਣਾ ਤਾ ਦੁਨੀਆਂ ਦੇ ਵਿੱਚ
1: ਸਾਰੇ ਪਾਸੇ ਜੀ, ਸਾਰੇ ਪਾਸੇ
0: ਜੀ,
1: ਉਧਰ ਪੰਜਾਬ ਦੇ ਵਿੱਚ ਬਰਨਾਲੇ ਦੇ ਵਿੱਚ ਜਿਹੜਾ ਹੈਗਾ ਆ ਪੁਲਿਸ ਨੇ ਜੋ ਆਪਣਾ ਰੰਗ ਦਿਖਾ ਲਿਆ ਸੀ ਜੀ,
0: ਹਾਂਜੀ
1: ਚਲੋ ਅਸੀਂ ਉਸ ਚੀਜ਼ ਨੂੰ ਕਿਹਾ ਵੀ ਚਲੋ ਜੀ ਇਸ ਕਰਕੇ ਹੈਗਾ ਸੀਗਾ ਵੀ ਉਹਨਾਂ ਨੇ ਇੱਧਰ ਕਰਨ ਲੱਗੇ ਸੀਗੇ ਜੀ ਵੀ ਅਲਟਰਨੇਟਿਵ ਲੱਭਣ ਲੱਗੇ ਸੀ ਜੀ, ਉਹਨਾਂ ਨੇ ਉਹਦੇ ਵਿੱਚ ਜਾ ਕੇ ਵਿਘਨ ਪਾਇਆ ਜੀ। ਪਰ ਕਿਸੇ ਨਾ ਕਿਸੇ ਹਾਲਤ ਵਿੱਚ ਜਿਹੜਾ ਹੈਗਾ ਆ ਕਿ ਤੁਸੀਂ ਸਾਰਾ ਕੁਛ ਕਰੋ ਪਰ ਇਨਸਾਨੀਅਤ ਤਾਂ ਜਿੰਦੀ ਰਹਿਣੀ ਚਾਹੀਦੀ ਆ, ਇਨਸਾਨੀਅਤ ਤਾਂ ਨੀ ਮਰਨੀ ਚਾਹੀਦੀ।
0: ਬਿਲਕੁਲ ਹੈ ਜੀ,
1: ਤੁਸੀਂ ਲੇਡੀਜ਼ ਨੂੰ ਜਿਹੜਾ ਹੈਗਾ ਆ ਬੰਦਿਆਂ ਨੇ ਏਦਾਂ ਕੁੱਟਿਆ ਜੀ ਜਿਸ ਤਰੀਕੇ ਨਾਲ ਪਤਾ ਹੀ ਨੀ ਹੈਗਾ ਜੀ। ਔਰ ਸਾਡੇ ਇਹ ਬੰਦੇ ਜਿਹੜੇ ਆ ਦਿੱਲੀ ਵਾਲੇ ਅੰਦੋਲਨ ਤੇ ਤਾਂ ਜਾ ਕੇ ਹੰਝੂ ਵਹਾਉਂਦੇ ਪਏ ਆ ਤੇ ਉੱਥੇ ਦੀ ਜਿਹੜੀ ਪੁਲਿਸ ਦੀ ਕਾਰਵਾਈ ਆ ਉਹਦੇ ਤੇ ਕੰਡੈਮ ਕਰਦੇ ਪਏ ਆ, ਉੱਥੇ ਕਹਿੰਦੇ ਹੈਗੇ ਜੀ ਕਾਰਵਾਈ ਹੋਣੀ ਚਾਹੀਦੀ ਪੁਲਿਸ ਤੇ।
0: ਇੱਥੇ ਜਿਹੜਾ ਦੱਸਦੇ ਜੀ
1: ਬਿਲਕੁਲ ਜੀ ਆਪ ਜਿਹੜਾ ਜੋ ਇੱਥੇ ਤਸ਼ੱਦਦ ਕਰ ਰਹੇ ਹੈਗੇ ਆ ਜੀ, ਖਾਨੇ ਦੇ ਵਿੱਚ ਮਨਰੇਗਾ ਵਾਲੇ ਕੁੱਟੇ ਹੈਗੇ ਜੀ ਉਹਨਾਂ ਦਾ ਦੇਖੋ,
0: ਉੱਥੇ
1: ਪਟਿਆਲੇ ਦੇ ਵਿੱਚ ਜਿਹੜੇ ਹੈਗੇ ਵੀ ਮੀਟਰ ਰੀਡਰ ਜਿਹੜੇ ਹੈਗੇ ਕੁੱਟੇ ਉਹ ਦੇਖੋ ਤੁਸੀਂ, ਉਹ ਸਾਰੀਆਂ ਵੀਡੀਓ ਆਈਆਂ ਹੀ ਆ ਨਾ ਜੀ।
0: ਬਿਲਕੁਲ ਹੈ ਜੀ,
1: ਸੋ ਇਸ ਕਰਕੇ ਅਕਾਲੀ ਦਲ ਵਾਸਤੇ ਤਾਂ ਇਹੀ ਬਹੁਤ ਸੀਗਾ ਕਿ ਆਹ ਜਿਹੜੀਆਂ ਹੈਗੀਆਂ ਇਹ ਇੰਸੀਡੈਂਟ ਹੈਗੇ ਇਹਨਾਂ ਦੀਆਂ ਛੋਟੀਆਂ ਛੋਟੀਆਂ ਵੀਡੀਓ ਕਲਿੱਪ ਬਣਾ ਕੇ ਤੇ ਉਹ ਜਿਹੜੇ ਲੋਕਾਂ ਨੂੰ ਪ੍ਰਚਾਰ ਦੱਸ ਦਿੰਦੇ ਹੈਗੇ ਵੀ ਭਾਈ ਆਹ ਹੋ ਰਿਹਾ ਹੈਗਾ, ਤੁਸੀਂ ਦੇਖੋ ਕਿ ਤੁਸੀਂ ਇਸ ਰਾਜ ਨਾਲ ਸਹਿਮਤ ਹੈਗੇ ਜਾਂ ਨਹੀਂ ਹੈਗੇ ਜੀ।
0: ਜੀ
1: ਬਟ ਉਹਨਾਂ ਨੇ ਵੀ ਇਲਾਂ ਚ ਲਾ ਲੈਣੀ ਹੈ ਜੀ ਤੇ ਬਾਕੀ। ਅੱਛਾ ਫੇਰ ਅਜੇ ਤੱਕ ਇਹ ਨਹੀਂ ਹੈਗਾ ਆ ਜੀ ਕਿ ਹੁਣ ਉੱਥੇ ਉਹ ਲੀਡਰਲੈਸ ਅੰਦੋਲਨ ਹੋ ਗਿਆ ਜੀ ਦਿੱਲੀ ਵਾਲਾ,
0: ਬਿਲਕੁਲ ਵਾਂਗ ਚੂਕ ਤਾਂ ਹੋ ਗਿਆ ਜੀ, ਸਹਿਮਤੀ 12 ਵਜੇ ਰਾਤੀ ਪ੍ਰਧਾਨ ਮੰਤਰੀ ਸਾਹਿਬ ਬੋਲ ਰਹੇ ਨੇ ਉਹ ਮੁੜ ਕੇ
1: ਉਹਨਾਂ ਨੇ
0: ਜੀ।
1: ਹੁਣ ਦੱਸੋ ਕਿਹੜੇ ਮੁੱਦਿਆਂ ਦੇ ਉੱਤੇ ਮੰਨ ਲਓ ਤੁਹਾਡੀਆਂ ਸਾਰੀਆਂ ਮੰਗਾਂ ਜਿਹੜੀਆਂ ਹੈਗੀਆਂ ਉਹ ਮੰਨ ਲੈਂਦੇ ਆ, ਉਹ ਤੋਂ ਬਾਅਦ ਇਹ ਭੀੜ ਚੱਲ ਜਾਊਗੀ, ਇਹ ਭੀੜ ਨਹੀਂ ਜਾਣੀਗੀ
0: ਨਾ ਜੀ।
1: ਪਿੱਛੇ ਹੀ ਉੱਥੇ ਕਿਸਾਨ ਤੁਰ ਪਏ ਹੈਗੇ ਆ ਜੀ, ਹਰ ਇੱਕ ਬੰਦੇ ਦਾ ਆਪਣਾ ਆਪਣਾ ਮੁੱਦਾ ਹੈਗਾ ਜੀ ਉੱਥੇ,
0: ਬਿਲਕੁਲ।
1: ਸੋ ਇਸ ਕਰਕੇ ਕਿੰਨਿਆਂ ਦੇ ਮੁੱਦੇ ਐਡਰੈਸ ਕਰੋਗੇ, ਸਰਕਾਰਾਂ ਪਹਿਲਾਂ ਟਾਈਮ ਰਹਿੰਦੇ ਹੋਏ ਸਰ ਕੰਟਰੋਲ ਨਹੀਂ ਕਰਦੀਆਂ ਸਿਚੁਏਸ਼ਨ, ਮੈਨੂੰ ਨਹੀਂ

0: ਸੀ, ਤੁਹਾਨੂੰ ਉਸ ਵੇਲੇ ਤੁਸੀਂ ਹਿੱਲ ਜਾਣਾ ਚਾਹੀਦਾ ਸੀ, ਔਰ ਉਸੇ ਵੇਲੇ ਤੁਹਾਨੂੰ ਚਾਹੀਦਾ ਸੀ ਕਿ ਮੰਤਰੀ ਦਾ ਰਿਜ਼ਾਈਨ ਲੈ ਲੈਂਦੇ,
1: ਜੀ।
0: ਇਹ ਨੌਬਤ ਹੀ ਨਾ ਆਉਂਦੀ।
1: ਹੁਣ ਵੀ ਦੇਖੋ ਕਹਿੰਦੇ ਕਿ
0: ਤੁਸੀਂ
1: ਕੇਂਦਰ ਦੇ ਸਖਤ ਕਦਮਾਂ ਦੇ ਵਿੱਚ ਸੁਪਰੀਮ ਕੋਰਟ ਰੱਖੇਗੀ ਨਜ਼ਰ। ਸੁਪਰੀਮ ਕੋਰਟ ਨੇ ਤਾਂ ਉਹ ਕੇਸ ਵਿੱਚ ਵੀਡੀਓ ਦੇਖਣ ਨੂੰ ਕਹਿ ਦਿੱਤਾ ਕਿ ਭਾਈ ਅਸੀਂ ਨਹੀਂ ਦੇਖਦੇ, ਸਾਡੇ ਕੋਲ ਸਮਾਂ ਹੈ ਨਹੀਂ, ਤਾਂ ਹੁਣ ਕਾਹਦੀ ਨਜ਼ਰ ਰੱਖਣੀ ਆ ਜੀ।
0: ਪਰ ਸਾਹਿਬ ਉਹ ਕਹਿੰਦੇ, ਉਹਨਾਂ ਨੇ ਅੱਜ ਕਲੈਰੀਫਿਕੇਸ਼ਨ ਦਿੱਤੀ ਚੀਫ ਜਸਟਿਸ ਆਫ ਇੰਡੀਆ ਨੇ,
1: ਜੀ
0: ਉਹ ਕਹਿੰਦੇ ਵੀ ਮੇਰੇ ਕੋਲ ਜਿਹੜਾ ਹੈਗਾ ਇਹ ਵੀ ਬਕਾਇਦਾ ਤੌਰ ਤੇ ਪਟੀਸ਼ਨ ਬਣਾ ਕੇ ਨਹੀਂ ਸੀ ਲਿਆਏ।
1: ਅੱਛਾ ਜੀ,
0: ਹਾਂਜੀ, ਉਹ ਕਹਿੰਦੇ ਜੇ ਮੇਰੇ ਕੋਲ ਪ੍ਰੋਪਰ ਪਟੀਸ਼ਨ ਆਉਂਦੀ ਤੇ ਮੈਂ ਗੌਰ ਕਰ ਸਕਦਾ ਸੀ, ਹਰ ਚੀਜ਼ ਨੂੰ ਅਸੀਂ ਜਿਹੜਾ ਹੈਗਾ ਆ ਪਟੀਸ਼ਨ ਦੇ ਤੌਰ ਤੇ ਟ੍ਰੀਟ ਨਹੀਂ ਕਰ ਸਕਦੇ
1: ਜੀ।
0: ਹਾਂਜੀ, ਤੇ ਇਸ ਕਰਕੇ ਜਿਹੜਾ ਹੈਗਾ ਆ ਹੁਣ ਅਖਬਾਰੀ ਖਬਰਾਂ ਦੇ ਉੱਤੇ ਜਾਂ ਹੋਰ ਬਾਕੀ ਗੱਲਾਂ ਦੇ ਉੱਤੇ ਜਿਹੜਾ ਹੈਗਾ ਤਾਂ ਹੀ ਗੌਰ ਕੀਤਾ ਜਾ ਸਕਦਾ ਆ, ਜੇ ਪ੍ਰੋਪਰ ਪਟੀਸ਼ਨ ਜਿਹੜੀ ਹੈਗੀ ਆ ਉਹ ਬਣ ਕੇ ਮੇਰੇ ਕੋਲ ਆਈ ਹੁੰਦੀ ਤੇ।
1: ਜੀ ਬਿਲਕੁਲ,
0: ਉਹਨਾਂ ਨੇ ਅੱਜ ਇਹ ਐਕਸਪਲੇਨੇਸ਼ਨ ਦਿੱਤੀ ਹੈਗੀ ਆ ਜੀ।
1: ਜੀ
0: ਬਟ ਸਮਝਦਾਰ ਬੰਦੇ ਇਹ ਕਹਿੰਦੇ ਹੈਗੇ ਕਿ ਤੁਸੀਂ ਵੀ ਦਿੱਲੀ ਚ ਬੈਠੇ ਆ, ਦਿੱਲੀ ਦੇ ਵਿੱਚ ਜੋ ਹੋ ਰਿਹਾ ਤੁਹਾਨੂੰ ਪਤਾ ਨਹੀਂ ਹੈਗਾ, ਤੁਸੀਂ ਸੂਆ ਮੋਟੋ ਵੀ ਤਾਂ ਲੈ ਸਕਦੇ ਸੀ।
1: ਜੀ ਬਿਲਕੁਲ,
0: ਹਾਂਜੀ, ਜੇ ਉਹ ਅਗਲਾ ਬੰਦਾ ਤੁਹਾਨੂੰ ਪੁਆਇੰਟ ਆਊਟ ਕਰ ਰਿਹਾ ਸੀ ਤੇ ਤੁਸੀਂ ਜਿਹੜਾ ਆ ਅਗਲੇ ਬੰਦੇ ਨੂੰ ਜਿਸ ਤਰੀਕੇ ਦੇ ਨਾਲ ਤੁਸੀਂ ਉਸ ਬੰਦੇ ਨੂੰ ਡਿਸਰਿਗਾਰਡ ਕਰਕੇ ਕਿਹਾ ਸਾਡੇ ਕੋਲ ਸਮਾਂ ਨੀ ਹੈਗਾ ਤੇ ਨਾ ਮੈਂ ਦੇਖਣੀ ਹੈ ਜੀ, ਬੈਟਰ ਉਹਨੂੰ ਕਹਿੰਦੇ ਵਕੀਲ ਸਾਹਿਬ ਇਹਨੂੰ ਪ੍ਰੋਪਰ ਪਟੀਸ਼ਨ ਬਣਾ ਕੇ ਲਾਉਂਗੇ ਫਿਰ ਆਪਾਂ ਗੌਰ ਕਰ ਸਕਦੇ ਹਾਂ।
1: ਬਿਲਕੁਲ,
0: ਗੱਲ ਤਾਂ ਉਹੀ ਹੁੰਦੀ ਹੈਗੀ ਜੀ ਜਿਹੜੀ ਅੱਜ ਤੁਸੀਂ ਸਮਝਾ ਰਹੇ ਹਾਂ ਲੋਕਾਂ ਨੂੰ,
1: ਪਹਿਲਾਂ ਸਮਝਾ ਦਿੰਦੇ
0: ਤੁਸੀਂ, ਪਹਿਲਾਂ ਉਸ ਬੰਦੇ ਨੂੰ ਸਮਝਾ ਦਿੰਦੇ ਤੇ ਉਹ ਤਾਂ ਇਹ ਗੱਲ ਏਦਾਂ ਦੀ ਹੁੰਦੀ ਨਾ।
1: ਬਿਲਕੁਲ ਹੈ ਜੀ, ਬਿਲਕੁਲ ਹੈ ਜੀ।
0: ਅੱਗੇ ਜਿਹੜਾ ਹੈਗਾ ਆ ਇਹ ਕਾਕਰੋਚ ਸ਼ਬਦ ਵੀ ਤਾਂ ਜਿਹੜਾ ਆ ਚੀਫ ਜਸਟਿਸ ਦੇ ਮੂੰਹੋਂ ਹੀ ਨਿਕਲਿਆ ਸੀ, ਜਿਹਦੇ ਕਰਕੇ ਅਗਲਿਆਂ ਨੇ ਕਾਕਰੋਚ ਜਨਤਾ ਪਾਰਟੀ ਬਣਾ ਲਈ ਜੀ।
1: ਜੀ,
0: ਸੋ ਇਸ ਕਰਕੇ ਬਾਕੀ ਜਿਹੜੀ ਹੈਗੀ ਆ ਪ੍ਰੋਬਲਮ ਤਾਂ ਸਾਰੇ ਕੰਟਰੀ ਦੇ ਵਿੱਚ ਹੈਗੀ ਹੈ ਜੀ, ਅਨਰੈਸਟ ਸਾਰੇ ਕੰਟਰੀ ਦੀ ਹੈਗੀ ਆ ਜੀ।
1: ਜੀ,
0: ਬਾਕੀ ਉਹਨੂੰ ਹਵਾ ਦੇਣ ਵਾਸਤੇ ਜਿਹੜਾ ਆ ਹੋਰ ਜਥੇਬੰਦੀਆਂ ਆ ਜਾਂਦੀਆਂ ਵਿੱਚ ਜੀ, ਨਿਹੰਗ ਸਿੰਘ ਉੱਥੇ ਗੱਤਕਾ ਖੇਡਣ ਲੱਗ ਪਏ ਜੀ। ਹੁਣ ਅੱਜ ਜਿਹੜਾ ਆ ਪਤਾ ਨੀ ਉੱਥੇ ਜਿਹੜਾ ਆ ਇਹ ਡੀਪੀਕੇ ਆ ਉਹਨੇ ਕਿਤੇ ਨਿਹੰਗ ਸਿੰਘਾਂ ਬਾਰੇ ਕੋਈ ਕਮੈਂਟ ਕਰ ਦਿੱਤਾ ਹੋਊਗਾ ਜਾਂ ਉਹਨਾਂ ਨੂੰ ਕਹਿਤਾ ਹੋਊਗਾ ਵਿੱਚ ਨਾ ਹੋਵੋ। ਹੁਣ ਅੱਜ ਇੱਕ ਨਿਹੰਗ ਸਿੰਘ ਹੈਗੇ ਆ ਉਹ ਧਮਕੀ ਦੇ ਰਹੇ ਵੀ ਕੱਲ ਨੂੰ 11 ਵਜੇ ਤੱਕ ਸਾਡੇ ਕੋਲ ਆ ਕੇ ਤੇ ਮਾਫ਼ੀ ਮੰਗ ਜਾਏ, ਨਹੀਂ ਤਾਂ ਫਿਰ ਅਸੀਂ ਉਹਦੇ ਅੰਦੋਲਨ ਹੱਲ ਨੂੰ ਪੂੰਝ ਕਰ ਜਾਂਗੇ ਜੀ। ਚਲੋ
1: ਅਸੀਂ ਕਲਾਰਾ ਪਾਵਾਂਗੇ,
0: ਪਤਾ ਨੀ ਕੀ, ਬਿਲਕੁਲ ਜੀ ਕਲਾਰਾ ਪਾਵਾਂਗੇ, ਬਿਲਕੁਲ ਪਾਵਾਂਗੇ ਜੀ। ਫੌਜਾਂ ਜਲਦੀਆਂ ਗਈਆਂ ਹੀ ਆ ਤੇ ਏਦਾਂ ਹੀ ਥੋੜਾ ਆ ਜਾਣਗੀਆਂ, ਉਹ ਤਾਂ ਇਹਨਾਂ ਨੇ ਹੁਣ ਵੀ ਹੀਲ ਚਲਾਈ ਹੈਗੀ ਆ ਤੇ ਉਹਨਾਂ ਨੂੰ ਵਾਪਸ ਮੰਗਾਉਣਗੇ ਵੀ ਆ ਜਾਓ ਵੀ ਆ ਜਾਓ, ਇੱਧਰ ਤੁਹਾਡਾ ਕੰਮ ਆ ਗਿਆ ਆ
1: ਜੀ। ਬਿਲਕੁਲ,
0: ਇੱਥੇ ਤੁਸੀਂ ਸੜਕਾਂ ਤੇ ਘੁਮਾਓ, ਇੱਥੇ ਸੜਕਾਂ ਤੇ ਖੇਡੋ ਗੱਤਕਾ ਆ ਕੇ
1: ਜੀ। ਤੇ ਸੈਣੀ ਸਾਹਿਬ, ਇੱਧਰ ਰਵਨੀਤ ਬਿੱਟੂ ਹੁਣਾਂ ਨੇ, ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਵੱਲੋਂ ਅਸਤੀਫਾ ਦੇ ਦਿੱਤਾ ਗਿਆ ਜੀ।
0: ਦਿੱਤਾ ਨਹੀਂ ਗਿਆ ਜੀ, ਲੈ ਲਿਆ ਗਿਆ ਜੀ,
1: ਲੈ ਲਿਆ ਗਿਆ। ਅੱਛਾ ਜੀ, ਕਿਆ ਬਾਤ ਹੈ ਜੀ, ਮਨਜ਼ੂਰ ਕਰ ਲਿਆ ਜੀ।
0: ਹੋਰ ਮਨਜ਼ੂਰ ਤਾਂ ਫਿਰ ਰਾਸ਼ਟਰਪਤੀ ਨੇ ਜਦੋਂ ਪਹੁੰਚ ਗਿਆ ਮਨਜ਼ੂਰ ਕਰ ਲਿਆ, ਇਸ ਕਰਕੇ ਉਹਨਾਂ ਦੇ ਇਹ ਸਰ ਹੋਣਾ ਹੀ ਸੀਗਾ ਉਹਨਾਂ ਦਾ ਜਿਹੜਾ ਹੈਗਾ, ਜਦੋਂ ਰਾਜ ਸਭਾ ਦਾ ਟੈਨਿਓਰ ਖਤਮ ਹੋ ਗਿਆ ਸੀਗਾ ਤੇ ਵਿਦ ਇਨ 6 ਮੰਥ ਜਾਂ ਤਾਂ ਉਹਨਾਂ ਨੂੰ ਰਾਜ ਸਭਾ ਦੀ ਕੋਈ ਸੀਟ ਦਿੱਤੀ ਜਾਂਦੀ ਜਾਂ ਰੈਜੀਗਨੇਸ਼ਨ ਜਿਹੜਾ ਆ ਦੇਣਾ ਹੀ ਪੈਣਾ ਸੀਗਾ ਜੀ, ਤੇ ਉਹ ਰੈਜੀਗਨੇਸ਼ਨ ਲੈ ਲਿਆ ਆ। ਹੁਣ ਦੇਖੋ ਵੀ ਬਿੱਟੂ ਸਾਹਿਬ ਨੂੰ ਮੁੜ ਕੇ ਜਿਹੜਾ ਆ ਕੋਈ ਅਹੁਦਾ ਨਸੀਬ ਹੁੰਦਾ ਕਿ ਨਹੀਂ ਹੁੰਦਾ ਜੀ।
1: ਜੀ,
0: ਉਹਨਾਂ ਨੇ ਵੈਸੇ ਜਿਹੜਾ ਆ ਵੀ ਇਸ ਅਹੁਦੇ ਦਾ ਮੁੱਲ ਬੜਾ ਤਾਰਿਆ ਜੀ।
1: ਜੀ,
0: ਉਹਨਾਂ ਨੇ ਜਿੱਥੇ ਵੀ ਉਹ ਕਹਿੰਦੇ ਹੁੰਦੇ ਨਾ ਜੀ ਲੋਇਲ ਮੋਰ ਦੈਨ ਕਿੰਗ, ਰਾਜੇ ਨਾਲੋਂ ਵੀ ਆਪਣੇ ਆਪ ਨੂੰ ਵੱਧ ਵਫ਼ਾਦਾਰ ਦੱਸਣਾ
1: ਦੱਸਿਆ ਜੀ।
0: ਉਹ ਤੇ ਇਸ ਕਰਕੇ ਉਹਨਾਂ ਨੇ ਬੀਜੇਪੀ ਨੂੰ ਮਤਲਬ ਵੱਧ ਦੱਸਿਆ ਜੀ ਵੀ ਹਾਂ ਜੀ ਭਾਈ ਵਫ਼ਾਦਾਰੀ ਮੇਰੀ ਚ ਕੋਈ ਕਮੀ ਨਾ ਰਹਿ ਜਾਏ ਜੀ।
1: ਜੀ,
0: ਤੇ ਉਹਨਾਂ ਨੇ ਜਿੰਨਾ ਚਿਰ ਵਰਤਣਾ ਸੀ ਵਰਤ ਲਿਆ ਜੀ।
1: ਜੀ ਬਿਲਕੁਲ,
0: ਹੁਣ ਦੇਖਦੇ ਹੈਗੇ ਜਾਖੜ ਸਾਹਿਬ ਨੂੰ ਅਪਲਾਈਜ਼ ਕਰਦੇ ਆ ਕਿ ਨਹੀਂ ਕਰਦੇ ਜੀ।
1: ਜੀ ਬਿਲਕੁਲ,
0: ਬਾਕੀ ਪੰਜਾਬ ਦੇ ਵਿੱਚ ਸਿਆਸਤ ਹੈਗੀ ਆ ਜੀ, ਉਹ ਹੋ ਸਕਦਾ ਹੈ ਮੁੱਖ ਮੰਤਰੀ ਦਾ ਚਿਹਰਾ ਹੀ ਬਣਾ ਦੇਣ ਜੀ।
1: ਹਾਂ, ਕਹਿੰਦਾ ਵਿੱਚ ਰੋਲਾ ਤਾਂ ਪੈਂਦਾ ਇਸ ਚੀਜ਼ ਦਾ,
0: ਸਰ ਜੇ ਨਹੀਂ ਬਣਦੀ ਦਿਸਦੀ ਹੋਊਗੀ ਤੇ ਜਿਹਨੂੰ ਮਰਜ਼ੀ ਬਣਾ ਦੇਣੀ ਜੀ,
1: ਭਈ 4 ਵੋਟਾਂ ਜਿਹੜੀਆਂ ਪੈਣੀਆਂ ਫਿਰ ਨਹੀਂ ਪੈਣੀਆਂ
0: ਨਾ ਸਹੀ, ਕੋਈ ਗੱਲ ਨੀ, ਜ਼ਿੰਮੇਵਾਰੀ ਤਾਂ ਹੈ ਨਾ ਭਾਈ, ਚੱਲ ਜ਼ੋਰ ਲਾਓ ਬਈ ਤੁਸੀਂ, ਤੂੰ ਚਿਹਰਾ ਆਇਆ ਬਈ ਠੀਕ ਠਾਕ ਆ,
1: ਜੀ
0: ਦੇਣਾ ਲੈਣਾ ਤਾਂ ਕੁਛ ਨੀ ਜੀ, ਮੈਨੂੰ ਕਹਿ ਦੇਣਾ ਚੱਲ ਠੀਕ ਹੈ ਜਾ ਬਈ ਤੂੰ ਬਣੇਗਾ।
1: ਬਿਲਕੁਲ ਹੈ ਜੀ। ਤੇ ਸੈਣੀ ਸਾਹਿਬ ਆਪਣੇ ਨਾਲ
0: ਅੰਦਰ ਖਾਨ
1: ਬਹਾਦਰ ਸਿੰਘ ਜੀ ਜੁੜੇ ਆ ਡੈਨਮਾਰਕ ਤੋਂ, ਗੱਲਬਾਤ ਸ਼ਾਇਦ ਤੁਹਾਨੂੰ ਵੀ ਕੋਈ ਨਾ ਕੋਈ ਕਰਨੀ ਚਾਹੁੰਦੇ ਹੋਣਗੇ, ਚਲੋ ਨਾਲ ਲੈ ਲੈਂਦੇ ਉਹਨਾਂ ਨੂੰ।

0: ਸਤਿ ਸ੍ਰੀ ਅਕਾਲ ਜੀ ਬਹਾਦਰ ਸਿੰਘ
1: ਕੱਲ ਤਾਂ
0: ਜੀ।
1: ਉਹਨਾਂ ਨੇ
0: ਹਾਂਜੀ ਹਾਂਜੀ, ਕਰ ਲਓ ਪੂਰੀ ਗੱਲ ਫਿਰ ਮੈਂ ਕਰਦਾ ਜੀ ਉਹਨਾਂ ਨੂੰ ਲੈਣਾ।
1: ਹਾਂਜੀ ਬਹਾਦਰ ਸਿੰਘ ਜੀ, ਸਤਿ ਸ੍ਰੀ ਅਕਾਲ ਜੀ। ਕੱਲ ਤਾਂ ਤੁਸੀਂ ਚੰਗੀ ਰੇਲ ਬਣਾ ਗਏ ਜੀ।
0: ਸਤਿ ਸ੍ਰੀ ਅਕਾਲ
1: ਆਜੋ
0: ਜੀ,
1: ਜੀ
0: ਸਤਿ
1: ਆਜੋ।
0: ਸ੍ਰੀ ਅਕਾਲ।
2: ਵਕੀਲ ਸਾਹਿਬ ਦਾ ਕੀ ਆ, ਉਹ ਤੁਸੀਂ ਮੇਰਾ ਆਟਾ ਕੜਾ ਤਾ ਇੱਕ ਦਿਨ ਪਹਿਲਾਂ, ਤੇ ਤੁਸੀਂ ਕਹਿੰਦਾ ਵੇ ਤੇ ਰੋਟੀਆਂ ਬਣਾਉਣ ਤੇ ਲੱਗ ਗਏ, ਤੁਰਕੀ ਲਾਉਣ ਲੱਗ ਪਏ ਭਾਜ ਸਾਹਿਬ ਹੈ। ਉਹ ਕੱਲ ਫਿਰ ਤੁਹਾਡੀ ਕੱਲ ਤੁਹਾਡੀ ਗੇਮ ਪੈ ਗਈ ਕੁਦਰਤੀ, ਜਦੋਂ ਤੁਸੀਂ ਗਏ ਆ ਮੇਰਾ ਹਾਸਾ ਨਿਕਲ ਗਿਆ, ਕਹਿੰਦੇ ਵੀ ਇਹ ਜੀ ਲਾ ਪਿਆ ਫੋਨ ਮੈਨੂੰ। ਅੱਛਾ ਜਿਹੜੀ ਨਾ ਤੁਸੀਂ ਅੱਜ ਗੱਲ ਕਰਦੇ ਪਏ ਹੁਣ,
0: ਹਾਂਜੀ
2: ਪਹਿਲਾਂ ਤਾਂ ਚਲੋ ਦੋ ਗੱਲਾਂ ਆਵਾਂ। ਪਹਿਲਾਂ ਗੱਲ ਛੋਟੀ ਗੱਲ ਦਾ, ਜਿਹੜੀ ਨਹੰਗਾ ਵਾਲੀ ਤੁਸੀਂ ਕਰ ਲਏ ਹੈਗੇ,
0: ਹਾਂਜੀ
2: ਉਹ ਨਹੰਗਾ ਵਾਲੀ ਇੱਕ ਮੈਂ ਦੇਖੀ ਵੀਡੀਓ, ਪਤਾ ਨੀ ਇੱਕ ਮਹਾਤਰ ਜਾਂ ਬਤਾ ਵਿਚਾਰਾ ਨੇ ਥੱਲੇ ਬਿਠਾ ਆਇਆ
0: ਜੀ,
2: ਤੇ ਇੱਕ ਚੰਗਾ ਮੋਟਾ ਨਿਹੰਗ ਉਹ ਬੈਠਾ ਉੱਥੇ ਸੋਫੇ ਤੇ, ਇੱਕ ਨਾਲ ਇੱਕ ਦੋ ਹੋਰ ਬੈਠਾ ਸਾਡੇ ਬਾਕੀ ਚਾਰਾਂ ਖੜੇ ਥੱਲੇ ਬੈਠਾ ਨਾ, ਉਹਦੇ ਚਪੇੜਾ ਚਪੇੜਾ ਮਾਰੀਆਂ ਉਹਦੇ।
0: ਅੱਛਾ ਜੀ।
2: ਤੇ ਜਦੋਂ ਨਾ ਬਾਅਦ ਵਿੱਚ ਗੱਲ ਪਤਾ ਲੱਗੀ, ਮੈਂ ਗੱਲ ਕੀ ਹੈ ਕਿ ਕੱਲ੍ਹ ਟੁੱਟਦੇ ਆ, ਉਹ ਵੀ ਸਰਦਾਰ ਜੀ ਮੋਹਰੇ ਅੰਮ੍ਰਿਤ ਛਕਿਆ ਉਹਨੇ ਵੀ
0: ਜੀ।
2: ਪਹਿਲਾਂ ਤੁਸੀਂ ਇੱਥੇ ਦੇਖ ਲਓ ਕਿੰਨੀ ਗਗਲਾ ਸੀ, ਉਹਨੇ ਵੀ ਅੰਮ੍ਰਿਤ ਛਕਿਆ, ਉਹਨੂੰ ਥੱਲੇ ਬਿਠਾਇਆ ਪੈਰਾਂ ਬਾਹਰ ਤੇ ਆਪ ਉੱਪਰ ਬੈਠੇ ਉਹਦਾ। ਤੇ ਗੱਲ ਕੀ ਨਿਕਲੀ ਬਾਅਦ ਵਿੱਚ ਕਿ ਅਖੇ ਤੁਸੀਂ ਤੂੰ ਸਾਡੇ ਕਿਸੇ ਪੋਸਟ ਤੇ ਕਮੈਂਟ ਕੀਤਾ ਸੀ ਸਾਨੂੰ, ਇਹ ਮਾੜਾ ਕਮੈਂਟ ਕਦੇ ਕੀਤਾ, ਜਦੋਂ ਲੋਕੀ ਆਮ ਕਰਦੇ ਆ ਕਿਹਨੂੰ ਕੌਣ ਨਹੀਂ ਕਰਦਾ ਕਮੈਂਟ
0: ਜੀ,
2: ਹਰ ਬੰਦਾ ਆਪਣੇ ਹਿਸਾਬ ਨਾਲ ਕਰਦਾ ਆ। ਤੁਸੀਂ ਆਪਣੇ ਹਾਂ ਪੋਸਟ ਪਾਈ, ਉਹ ਤੁਹਾਨੂੰ ਸਹੀ ਲੱਗਣੀ ਹਮੇਸ਼ਾ ਹਮੇਸ਼ਾ ਤੁਹਾਨੂੰ ਸਹੀ ਲੱਗਣੀ,
0: ਬਿਲਕੁਲ
2: ਮੈਂ ਮੈਨੂੰ ਲੱਗਣੀ ਆ, ਜ਼ਰੂਰੀ ਨਹੀਂ ਕਿ ਮੇਰੀ ਪੋਸਟ ਤੁਹਾਨੂੰ ਸਹੀ ਲੱਗੇ ਤਾਂ ਤੁਹਾਡੀ ਮੈਨੂੰ ਲੱਗੇ,
0: ਮੈਨੂੰ ਲੱਗੇ ਜੀ।
2: ਅੱਛਾ ਉਹ ਪਤਾ ਮੋਰੋ ਕੀ ਕਹਿਣ ਡੇ, ਮੈਂ ਤਾਂ ਉਸ ਗੱਲ ਤੇ ਹੈਰਾਨ ਹੋ ਗਿਆ ਵੀ ਦੱਸੋ ਉਹ ਕਿਹੜੇ ਮਤਲਬ ਕਿੱਦਾਂ ਟਾਈਮ ਕੱਢਣਾ ਇਸ ਕੰਮ ਲਈ, ਜਿਹੜਾ ਉਹਨੇ ਕਿਹਾ ਕਹਿੰਦਾ ਵੀ ਅਸੀਂ ਹੁਣ ਜਿਹੜਾ ਸਾਨੂੰ ਕਮੈਂਟ ਕਰਦਾ ਨਾ ਗਲਤ, ਅਸੀਂ ਕੱਲੇ ਕੱਲੇ ਦੇ ਸਕਰੀਨ ਸ਼ੋਟ ਲੈ ਕੇ ਰੱਖਣ ਡੇ ਹਾਂ, ਅਸੀਂ ਉਹਨੂੰ ਕੱਲੇ ਕੱਲੇ ਨੂੰ ਚੱਕ ਚੱਕਣਾ ਆ।
0: ਦੱਸੋ
2: ਭਲਾ ਅੱਛਾ ਉਹ ਉਸੇ ਥੱਲੇ ਵੀਡੀਓ ਦੇ ਲੋਕਾਂ ਨੇ ਫੇਰ ਕਮੈਂਟ ਕੀਤੇ, ਉਹ ਕਹਿੰਦਾ ਤੂੰ ਸਾਰਾ ਮੇਰਾ ਕਰ ਲਾ ਪਹਿਲਾਂ, ਤੂੰ ਪਹਿਲਾਂ ਮੇਰੀ ਸਕਰੀਨ ਸ਼ੋਟ ਕਰ ਲਾ। ਦੇਖੋ ਕਿੰਨੀ ਬੇਇੱਜ਼ਤੀ ਕਰਾਈ ਉਹਨੇ ਆਪਣੇ। ਮੈਂ ਇਸ ਗੱਲ ਤੇ ਹੈਰਾਨ ਹੋ ਗਿਆ ਕਿ ਇਹਨਾਂ ਕੋਲ ਇੰਨਾ ਟਾਈਮ ਆ ਤੁਸੀਂ ਸਕਰੀਨ ਸ਼ੋਟ ਲੈ ਕੇ ਰੱਖਣੇ ਆ, ਵੀ ਬੰਦੇ ਨੂੰ ਲੱਭਣ ਜਾਓਗੇ, ਗੱਡੀ ਚ ਤੇਲ ਪਵਾਓਗੇ, ਪੰਜ ਸੱਤ ਜਣੇ ਬੈਠੋਗੇ, ਫਿਰ ਲੈ ਕੇ ਆਓਗੇ, ਚੱਕ ਦੋਗੇ ਤੇਲ ਪਵਾਉਣ ਲੱਗੇ।
0: ਬਹਾਦਰ ਜੀ ਉਹ ਕਿਹੜਾ ਪੱਲੇ ਪਵਾਉਣਾ, ਬੰਦੇ ਇਹਨਾਂ ਨੇ ਪਵਾਉਣ ਪਵਾਈ ਜਾਂਦੇ ਆ ਜੀ।
2: ਮੈਂ ਤੁਸੀਂ ਤੁਸੀਂ ਅਕਸਰ ਗੱਲ ਕਰਦੇ ਹੁੰਦੇ ਆ ਜਦੋਂ ਤੁਸੀਂ ਇਹਨਾਂ ਭਾਜੀ ਹੋਣਾ ਵੀ ਗੱਲ ਕਰਦੇ ਵਕੀਲ ਸਾਹਿਬ ਨਾਲ ਵੀ, ਪਹਿਲੀ ਸਾਨੂੰ ਇੱਥੇ ਆ ਕੇ ਬਾਹਰ ਆ ਕੇ ਬਹੁਤ ਗੱਲਾਂ ਦੀ ਅਕਲ ਆਈ ਹੈ ਬਹੁਤ ਜ਼ਿਆਦਾ।
0: ਬਿਲਕੁਲ ਹੈ ਜੀ, ਬਿਲਕੁਲ ਹੈ ਜੀ।
2: ਜੇ ਮੈਂ ਵੀ ਹੁੰਦਾ ਨਾ ਇੰਡੀਆ ਤੇ ਮੈਂ ਵੀ ਉਹ ਦਾਤੀ ਪੱਲੀ ਚੱਕ ਕੇ ਤਾਂ ਛੁੱਟ ਛੱਟ ਕੇ ਦੌੜ ਕੇ ਤਾਂ ਮੈਂ ਵੀ ਚੱਕ ਕੇ ਸਾਰਾ ਰੂੜੀਆਂ ਦੇ ਪਿੱਛੇ ਜਾ ਕੇ ਘੁੰਮਿਆ ਹੋਣਾ, ਮੂੰਹ ਮੂੰਹ ਸਿਰ ਕਾਲਾ ਕਰਾ ਕੇ ਸ਼ਾਮ ਨੂੰ ਆ ਗਏ ਨਾ, ਗਰਮ ਪਾਣੀ ਧੋ ਕੇ ਕਾਲੋ ਕੋਲ ਲਾਉਣੀ ਸੀ ਮੂੰਹ ਤੋਂ, ਤੇ ਕਦੀ ਕਿਸੇ ਦੇ ਅਖਾੜੇ ਚ ਚੱਲ ਜਾਣਾ ਸੀ ਤਾਂ ਕਦੀ ਕਿਸੇ ਰੈਲੀ ਚੱਲ ਜਾਣਾ ਸੀਗਾ, ਹੈ ਕਦੀ ਕਿਸੇ ਬੱਸ ਵਿੱਚ ਚੱਲ ਜਾਣਾ ਸੀ ਬਹਿ ਕੇ, ਕਹਿੰਦਾ ਚਲੋ ਚੱਲੇ ਜੀ ਉੱਥੇ ਚੱਲੇ ਆ ਇਹ ਚੱਲੀ ਤੁਹਾਨੂੰ ਬੱਸ ਘੁੰਮਾਉਣ ਚੱਲੀ ਆ। ਮੈਂ ਇਸ ਗੱਲ ਤੇ ਹੈਰਾਨ ਹੋਇਆ ਆ ਹੁਣ ਬਹੁਤ ਜ਼ਿਆਦੇ ਕਿ ਜਿਹੜੇ ਤਾਂ ਪਹਿਲਾਂ ਭਗਵੰਤ ਮਾਨ ਉਹਨਾਂ ਨੇ ਜਾਂ ਕੇਜਰੀਵਾਲ ਨੇ ਉੱਧਰ ਹਿੰਦੂਆਂ ਨੂੰ ਕਹਿ ਦਿੱਤੇ ਪੰਜ ਸੱਤ ਜਗ੍ਹਾ ਘੁਮਾਉਣੇ ਤੁਹਾਨੂੰ, ਹਨਾ ਉੱਧਰ ਉੱਧਰ ਉੱਧਰ ਸਿੱਖਾਂ ਨੂੰ ਕਹਿ ਦਿੱਤਾ ਪੰਜ ਸੱਤ ਜਗ੍ਹਾ ਤੁਹਾਨੂੰ ਘੁਮਾਉਣੀਆਂ ਆ। ਅੱਛਾ ਪਹਿਲਾਂ ਹੀ ਜਥੇਬੰਦੀਆਂ ਲੈ ਕੇ ਜਾਂਦੀਆਂ ਨੇ ਬਾਰਾਂ ਨੂੰ, ਜੋ ਖੁਦ ਜਾਂਦੇ ਆ, ਕੋਈ ਕੇਦਾਰਨਾਥ ਤੁਰਿਆ, ਕੋਈ ਵੈਸ਼ਨੋ ਮਾਤਾ ਕੋਕੇ ਤੇ ਤੁਰਿਆ। ਅੱਛਾ ਉਹ ਕਿੰਨੇ ਦੱਸ ਮੈਂ ਕਿੰਨੇ ਗਿਣਾ ਦਿੱਤੇ ਹਨਾ ਹੁਣ। ਅੱਛਾ ਪਲੱਸ ਜਿਹੜੇ ਜਿੰਨੇ ਜਿੰਨੇ ਆ ਚੋਰ ਬੈਠੇ ਹਰਾਮ ਦੇ ਡੇਰਿਆਂ ਵਾਲੇ, ਇਹਨਾਂ ਨੂੰ ਪਾਲ ਵਿੱਚ ਫਿਰ ਫਿਰ ਤੁਸੀਂ ਆਪਣੀ ਪ੍ਰਭਾਵ ਫੇਰੀਆਂ ਪਾ ਲਓ
0: ਜੀ
2: ਪਾ ਲਓ। ਮੈਨੂੰ ਤਾਂ ਇਹ ਸਮਝ ਨਹੀਂ ਲੱਗਦੀ ਵੀ ਲੋਕਾਂ ਦੇ ਕੋਲ ਟਾਈਮ ਤੇ ਪੈਸਾ ਹੈ ਕਿਹਦੇ ਹਿਸਾਬ ਨਾਲ, ਕਿੱਦਾਂ ਐਡਜਸਟ ਕਰਦੇ ਆ। ਸਾਡੇ ਦਾ ਚੀਕਾਂ ਨਿਕਲ ਗਿਆ ਸਾਧ ਕਰਕੇ, ਸਾਧ
0: ਆਪਾਂ ਨੂੰ ਥੋੜੀ ਜਿਹੀ ਟ੍ਰੇਨਿੰਗ ਲੈਣੀ ਪੈਣੀ ਆ ਜੀ, ਆਪਾਂ ਸਰਵਾਈਵ ਨਹੀਂ ਕਰ ਸਕਦੇ।
2: ਗੁਰਦੁਆਰੇ ਤੋਂ ਘੰਟੇ ਬਾਅਦ ਨਿਕਲਣੀ ਕਰੀਦੀ ਆ। ਪਹਿਲੀ ਗੱਲ ਮੇਰੇ ਕੋਲ ਗੁਰਦੁਆਰੇ ਹੈ ਨੀ, ਜਿਹੜਾ ਮੈਂ ਜਿਸ ਮੈਂ ਇਲਾਕੇ ਚ ਆ,
0: ਮੇਰੇ
2: ਤੋਂ 350 ਕਿਲੋਮੀਟਰ ਦੂਰ ਆ ਕੋਪਨ ਹੈਗਨ ਮੈਂ ਹੁਣ
0: ਜੀ। ਹਾਂਜੀ
2: ਤੇ ਇੱਥੇ ਹੈ ਹੀ ਨੀ ਪਹਿਲੀ ਗੱਲ, ਜੇ ਮੈਂ ਉੱਥੇ ਕੋਪਨ ਹੈਗਨ ਵੀ ਹੁੰਦਾ ਤਾਂ ਮੈਂ ਵੱਧ ਤੋਂ ਵੱਧ ਘੰਟਾ ਡੇਢ ਘੰਟਾ ਜਾ ਹੋਣਾ ਸੀ ਮੇਰੇ ਕੋਲ। ਉਸ ਤੋਂ ਬਾਅਦ ਫੇਰ ਜਿੱਦਾਂ ਮੈਂ ਆਮ ਕਹਿੰਦਾ ਹੁੰਦਾ ਵੀ ਇਹਨਾਂ ਨੇ ਸਾਨੂੰ ਇੱਥੇ ਯੂਰਪ ਨੇ ਰੱਸੀਆਂ ਪਾਈਆਂ
0: ਜੀ,
2: ਜਦੋਂ ਇੱਕ ਰੱਸੀ ਖਿੱਚ ਹੁੰਦੀ ਆ ਤਾਂ ਦੂਜੀ ਰੱਸੀ ਨੂੰ ਪਤਾ ਲੱਗ ਜਾਂਦਾ ਵੀ ਉਦੋਂ ਖਿੱਚ ਹੋ ਗਈ, ਹੁਣ ਤੁਰ ਪਿਆ ਬੰਦਾ ਹੈ
0: ਜੀ,
2: ਸਾਰੇ ਪਾਸੇ ਪਾਈਆਂ ਸਾਨੂੰ ਬੰਨਿਆ ਇਹਨਾਂ ਨੇ ਵੀ ਕਿੱਥੇ ਬੰਦਾ ਕੀ ਕਰਦਾ, ਕਿਸੇ ਨੂੰ ਬੋਲਣ ਦੀ ਲੋੜ ਨਹੀਂ ਆ, ਰੱਸੀਆਂ ਆਪ ਹੀ ਦੱਸਦੀਆਂ ਵੀ ਬੰਦਾ ਕਿੱਦਾਂ ਤੁਰਿਆ, ਕਿਹਦੀ ਰੱਸੀ ਖਿੱਚ ਹੋ ਗਈ ਆ, ਇਹ ਉਧਰ ਹੁੰਦਾ ਉਦੋਂ ਖਿੱਚ ਰਿਹਾ ਜਾ ਰਿਹਾ ਹਨਾ। ਤੇ ਮੈਂ ਤਾਂ ਹੈਰਾਨ ਹੁੰਦਾ ਹੁੰਦਾ ਵੀ ਜਿੱਥੇ ਤੁਸੀਂ ਭਾਵਾਂ ਆਨੰਦਪੁਰ ਸਾਹਿਬ ਚਲ ਜਾਓ, ਆਨੰਦ ਹਰਿਮੰਦਰ ਸਾਹਿਬ ਚਲ ਜਾਓ, ਦੁਨੀਆਂ ਲੱਖਾਂ ਕਰੋੜਾਂ ਮੰਦਰਾਂ ਦੇ ਵਿੱਚ ਤੁਸੀਂ ਚਲ ਜਾਓ ਹਨਾ, ਚਲੋ ਠੀਕ ਆ ਆਪਣੀ ਸ਼ਰਧਾ ਹੈਗਾ ਮੈਂ, ਪਰ ਇੱਕ ਗੱਲ ਹੋਰ ਮੈਂ ਤੁਹਾਨੂੰ ਮੈਂ ਆਪਣੇ ਜਿਹੜੇ ਸੋਚਦਾ ਹੁੰਦਾ ਅਕਸਰ, ਜਿਹੜਾ ਵੀ ਬੰਦਾ ਜਿੱਥੇ ਜਾਂਦਾ ਨਾ ਜਿਹਦੀ ਜਗ੍ਹਾ ਤੇ, ਉਹਨੂੰ ਇਹ ਲੱਗਦਾ ਹੁੰਦਾ ਕਿ ਰੱਬ ਮੈਨੂੰ ਹੀ ਮਿਲਣਾ ਆ,
0: ਬਿਲਕੁਲ ਹੈ ਜੀ
2: ਹਮੇਸ਼ਾ ਹੀ, ਭਾਵੇਂ ਤੁਸੀਂ ਚਲ ਜਾਓ ਤੇ ਭਾਵੇਂ ਮੈਂ ਭਾਵੇਂ ਵਕੀਲ ਸਾਹਿਬ
0: ਜੀ
2: ਇਹਨਾਂ ਨੂੰ ਵੀ ਇਹ ਲੱਗਣਾ ਕਿ ਮੈਂ ਮੈਨੂੰ ਹੀ ਮਿਲਣਾ ਆ ਉੱਥੇ,
0: ਜੀ
2: ਕਰੋੜਾਂ ਦੁਨੀਆਂ ਤੁਸੀਂ ਫਿਰਦੀ ਹਰ ਜਗ੍ਹਾ ਤੇ, ਫਿਰ
0: ਜੀ
2: ਘਰ ਮੱਥੇ ਟੇਕਣ ਡਿਆ, ਫਿਰ ਆਪਣੇ ਤੁਸੀਂ ਗੁਰਦੁਆਰੇ ਜਾਣ ਡਿਆ, ਫਿਰ ਬੱਸਾਂ ਲਾਤੀ, ਜਦੋਂ ਮੈਂ ਪਹਿਲਾਂ ਕਹਿ ਕਹਿੰਦਿਆਂ
0: ਜੀ
2: ਵੀ ਪਤਾ ਨੀ, ਮੈਂ ਤਾਂ ਹੈਰਾਨ ਹੋਏ ਨਾ ਕਈ ਵਾਰੀ ਵੀ ਕਿੱਦਾਂ ਯਾਰ ਇਹ ਕਿੱਦਾਂ ਕਰਦੇ ਆ ਅਡਜਸਟਮੈਂਟ, ਫਿਰ
0: ਜੀ
2: ਹੱਥ ਥੱਲੇ ਬਿਠਾ ਆਇਆ ਕਹਿੰਦਾ ਅਸੀਂ ਸਕਰੀਨ ਸ਼ੋਟ ਲੈਣੇ ਆ,
0: ਬਿਲਕੁਲ
2: ਕਮਾਲ ਹੀ ਹੋਈ ਪਈ ਆ
0: ਨਹੀਂ ਦੇਖੋ ਜਿਹੜੇ
2: ਬਾਕੀ।
0: ਜਿਹੜੇ ਹੈ ਨਾ ਇੰਡੀਆ ਦੇ ਵਿੱਚ ਵੀ ਲੋਕ ਜਿਹੜੇ ਆਪਣੇ ਕਿਰਤ ਨੂੰ ਜਾਂ ਕੰਮ ਨੂੰ ਕਾਰੋਬਾਰ ਨੂੰ ਪਹਿਲੀਅਤ ਦਿੰਦੇ ਆ ਨਾ, ਤਰੱਕੀ ਉਹੋ ਹੀ ਕਰਦੇ ਆ, ਚਾਹੇ ਚਲੋ ਉਹ ਸਾਰਾ ਆਲਾ ਦੁਆਲਾ ਘੇਰਾ ਧਾਰਮਿਕ ਜ਼ਿਆਦਾ ਹੈਗਾ ਆ, ਉਹ ਕਿਸੇ ਵੀ ਧਰਮ ਦੀ ਖਾਸ ਗੱਲ ਨਹੀਂ ਕਰਦੇ ਤਾਂ, ਪਰ ਉਹ ਹਰ ਕੋਈ ਆਪਣੇ ਆਪਣੇ ਚੱਲਿਆ ਹੋਇਆ। ਪਰ ਦੇਖੋ ਜਿੰਨਾ ਚਿਰ ਆਪਾਂ ਕੋਈ ਕੰਮ ਦੇ ਉੱਤੇ ਜੋਬ ਦੇ ਉੱਤੇ ਪਹਿਰਾ ਨਾ ਦੇਵਾਂਗੇ ਤਾਂ ਉਹ ਤਰੱਕੀ ਕਰ ਹੀ ਨਹੀਂ ਸਕਦਾ ਜੀ ਬੰਦਾ, ਚਾਹੇ ਜਿੱਥੇ ਮਰਜ਼ੀ ਜਾ ਕੇ ਨੱਕ ਰਗੜੀ ਜਾਵੇ।
2: ਭਾਜੀ ਪੰਜ ਪੰਜ ਛੇ ਛੇ ਬੰਦੇ ਘਰ ਚ ਬੈਠੇ ਆ, ਬੰਦਾ ਇੱਕ ਜਾਣ ਡਿਆ ਕੰਮ ਤੇ, ਬਾਕੀ ਪੰਜ ਛੇ ਜਾਣੇ ਬਸ ਹਾਜ ਬੱਸਾਂ ਬੁੱਸਾਂ ਘੁੰਮ ਰਹੇ ਹੋ।
0: ਬਿਲਕੁਲ ਆ ਜੀ ਬਿਲਕੁਲ,
2: ਇਹ ਕੋਈ ਯਾਰ ਕੋਈ ਗੱਲ ਕੋਈ ਹੋਈ ਆ, ਕੋਈ ਤੁਸੀਂ ਘਰ ਕੋਈ ਸਿਸਟਮ ਸ਼ੁਰੂ ਕਰੋ ਆਪਣਾ। ਅੱਛਾ ਦੂਜੇ ਨੰਬਰ ਮੈਂ ਨਾ ਇੱਕ ਗੱਲ, ਮੈਂ ਬਹੁਤ ਜਾਣਾ ਸੁਣਦਾ ਹੁੰਦਾ, ਮੈਂ ਘੱਟੇ ਹੀ ਜਾਣਾ ਇੰਡੀਆ ਨੂੰ, ਤੇ ਵੱਡਾ ਭਰਾ ਨੂੰ ਉੱਥੇ ਆ, ਉਹ ਕਹਿੰਦਾ ਵੀ ਅਸੀਂ ਨਾ ਬਰਾਬਰ ਜੀਰੋ ਆ ਜਿਹੜੇ ਇੱਥੇ ਰਹਿੰਦੇ ਨਾ, ਉਹਨਾਂ ਬਰਾਬਰ ਅਸੀਂ ਜੀਰੋ ਆ ਜਿਹੜੇ ਬਾਹਰੋਂ ਆਉਂਦੇ, ਸਾਨੂੰ ਉਦੋਂ ਹੀ ਲੱਗਦਾ ਵੀ ਅਸੀਂ ਬਾਹਰੋਂ ਆਏ
0: ਜੀ,
2: ਉਹਨਾਂ ਦੇ ਬਰਾਬਰ ਜੀਰੋ ਆ, ਅਗਲੇ ਮੋਟਰਸਾਈਕਲ ਸਕੂਟਰ ਕਾਰ ਤੋਂ ਥੱਲੇ ਨੀ ਉਤਰਦੇ,
0: ਮੋਟਰਾਂ
2: ਚ ਰੋਟੀ ਖਾਂਦੇ ਆ
0: ਜੀ।
2: ਉਹ ਇਹ ਗੱਲ ਮੈਨੂੰ ਨੀ ਸਮਝ ਆਈ, ਮੈਨੂੰ ਮੈਂ ਤਾਂ ਕਿਵੇਂ ਸੋਚਦਾ ਉੱਥੇ ਰਹਿਣਾ ਸੀ, ਉੱਥੇ ਰਹਿਣਾ ਸੀ ਨਾਲੇ ਨਾਲ ਤੁਰ ਫਿਰ ਲੈਂਦੇ, ਬੱਸਾਂ ਬੁੱਸਾਂ ਘੁੰਮ ਲੈਣ ਜਿੱਦਾਂ ਹੀ
0: ਜੀ,
2: ਤੇ ਨਾ
0: ਜੀ ਪਰ ਉਹ ਰਹਿ ਨਹੀਂ ਹੋਣਾ ਜੀ,
2: ਨਹੀਂ ਹੁਣ ਨੀ ਰਹਿ ਹੋਣਾ, ਹੁਣ ਨੀ
0: ਬਿਲਕੁਲ।
2: ਹੁਣ ਤਾਂ ਮੈਂ ਤਾਂ ਦੋ ਵਾਰੀ ਗਿਆ, ਮੈਂ ਮੁੜ ਕੇ ਬੈਂਕ ਜਾਣਾ ਛੱਡਤਾ ਮੈਨੂੰ, ਇੱਕ ਵਾਰੀ ਮੈਂ ਚੱਲ ਗਿਆ ਬੈਂਕ ਚ, ਮੈਂ ਨਾ ਜਦੋਂ ਛੋਟਾ ਹੀ ਕੁਛ ਤਾਂ 16 ਸਾਲ 17 ਸਾਲ ਅਕੋਰ ਹਲਾ ਬੈਠਾ ਸੀ, ਮੇਰੇ ਦੋਸਤ ਨੇ ਕਢਵਾਏ, ਮੈਨੂੰ ਤਾਂ ਯਾਦ ਵੀ ਨਹੀਂ ਸੀ,
0: ਤੇ
2: ਉਹ ਮੈਂ ਚੱਲ ਗਿਆ ਹਲਾਉਣ, ਤੇ ਉੱਥੋਂ ਸੱਚ ਨਹੀਂ ਪੈਸੇ ਕਢਾਉਣ ਚਲੇ ਗਿਆ, ਜਦੋਂ ਮੈਂ ਪਹਿਲੀ ਵਾਰੀ ਗਿਆ 3 ਸਾਲ ਬਾਅਦ ਡੈਨਮਾਰਕ ਤੋਂ
0: ਜੀ
2: 2011 ਚ
0: ਜੀ,
2: ਤੇ ਮੈਂ ਗਿਆ ਉੱਥੇ ਪੈਸੇ ਕਢਾਉਣ, ਤੇ ਮੈਨੂੰ ਕਹਿੰਦਾ ਸੈਨ ਸੈਨ ਕਰਕੇ, ਮੈਂ ਸਿਆਣ ਕਰਕੇ ਮੈਨੂੰ ਪਤਾ ਹੀ ਨੀ ਮੈਂ ਕਿਹੜੇ ਸੈਨ ਕੀਤੇ ਹੋ, ਕਦੋਂ ਕੀਤੇ ਹੋ, ਕਿੱਦਾਂ ਕੀਤੇ ਹੋ, ਮੈਂ ਕਰਦੇ
0: ਜੀ।
2: ਅੱਛਾ ਮੋਹਰੇ ਮੈਨੂੰ ਪਤਾ ਕਹਿੰਦਾ ਉਹ ਸਾਡੇ ਪਿੰਡ ਦੇ ਨਾਲ ਦਾ ਬੰਦਾ ਉਹ ਮੈਨੇਜਰ
0: ਜੀ,
2: ਉਹਦੇ ਨਿਆਣੇ ਵੀ ਖੁਦ ਬਾਹਰ ਹੋਣਗੇ। ਅੱਛਾ ਮੈਨੂੰ, ਮੈਂ ਉਹ ਤੋਂ ਬਾਅਦ ਬੈਂਕ ਹੀ ਬੰਦ ਕਰਾਤੀ, ਮੈਨੂੰ ਕਹਿੰਦਾ ਕਿਉਂ ਬਾਹਰ ਜਾ ਸੈਨ ਕਰਨਾ ਭੁੱਲ ਗਿਆ, ਦੱਸੋ ਆਹ ਬੋਲਣ ਦਾ ਤਰੀਕਾ ਆਇਆ ਬੰਦੇ ਦਾ।
0: ਬਿਲਕੁਲ ਹੈ ਜੀ ਬਿਲਕੁਲ ਬਿਲਕੁਲ,
2: ਆਹ ਤਰੀਕਾ ਬੋਲਣ ਦਾ ਆਇਆ ਵੀ ਬਾਹਰ ਜਾ ਸੈਨ, ਤੂੰ ਉਦਾਂ ਕਹਿ ਵੀ ਕਾਕਾ ਤੇਰੇ ਸੈਨ ਨੀ ਡਾਲਦੇ, ਦੁਬਾਰਾ ਤੂੰ ਪਹਿਲਾਂ ਆਇਆ ਨੀ, ਜਾਂ ਤੂੰ ਉਹਨੂੰ ਵੀ ਤਾਂ ਪਤਾ ਲੱਗੇ ਆ ਐਂਟਰੀ ਤੋਂ ਵੀ ਪਹਿਲਾਂ ਆਇਆ ਨੀ ਕਦੀ।
0: ਬਿਲਕੁਲ ਹੈ ਜੀ ਬਿਲਕੁਲ
2: ਹਨਾ
0: ਜੀ,
2: ਤੇ ਮੈਂ ਮੇਰਾ ਦਿਮਾਗ ਖਰਾਬ ਹੋ ਗਿਆ, ਮੈਂ ਕਿਹਾ ਕੀ ਕਰਾਂ, ਚਪੇੜਾ ਮਾਰਾਂ।
0: ਬਿਲਕੁਲ ਹੈ ਜੀ ਬਿਲਕੁਲ ਹੈ ਜੀ,
2: ਉਹ 11 ਦੀ ਗੱਲ ਆ, ਹੁਣ ਅੱਜ 26 ਚੱਲਦਾ, ਮੇਰੇ ਦਿਮਾਗ ਚੋਂ ਗੱਲ
0: ਨਹੀਂ ਜਾਂਦੀ,
2: ਮੈਂ ਨਾ ਉਹ ਇਗਨੋਰ ਕਰਦਾ ਨਾ ਉੱਥੇ, ਕਿਸੇ ਨਾ ਕਿਸੇ ਨਾਲ ਬੋਲਣਾ ਹੀ ਨਹੀਂ,
0: ਬਿਲਕੁਲ
2: ਨਾ ਜਾਣਾ ਨਾ ਬਣਾਉਣਾ। ਇੱਕ ਵਾਰੀ ਆਨੰਦਪੁਰ ਸਾਹਿਬ ਚੱਲ ਗਿਆ, ਉੱਥੇ ਫੋਟੋ ਖਿਚਾਈ, ਮੈਨੂੰ ਕਹਿੰਦਾ ਇੱਕ ਬੰਦਾ ਕਹਿੰਦਾ ਆ ਗਏ ਕਿਉਂ ਬਾਹਰ ਜਾ ਕੇ ਗੋਰੇ ਗੋਰਿਆਂ ਦਿਖਾਉਣੇ ਫੋਟੋ
0: ਜੀ ਜੀ,
2: ਇਸ ਕਰਕੇ ਚਲੋ
0: ਥੈਂਕ ਯੂ ਜੀ ਬਾਜੀ, ਬਹੁਤ ਬਹੁਤ ਸ਼ੁਕਰੀਆ ਜੀ, ਸਤਿ ਸ੍ਰੀ ਅਕਾਲ, ਸਤਿ ਸ੍ਰੀ ਅਕਾਲ ਜੀ। ਲੋ ਦੋਸਤੋ, ਇਸ ਤਰ੍ਹਾਂ ਜੀ ਬਹਾਦਰ ਸਿੰਘ ਜੀ ਆਪਣੀ ਗੱਲ ਕਰਕੇ ਗਏ ਆ, ਸੈਣੀ ਸਾਹਿਬ ਲੰਘੇ ਹੋ ਜੀ, ਕਹਿੰਦੇ ਤੁੜਕਾ ਤੁੜਕਾ ਹਾਂਜੀ,
1: ਪਰ ਇਹ ਗੱਲ ਏਦਾਂ ਹੈਗੀ ਆ, ਬਹਾਦਰ ਸਿੰਘ ਜੀ ਕਹਿੰਦੇ ਹੈਗੇ ਆ ਵੀ ਰੱਬ ਲੱਭਣਾ ਦੀ ਗੱਲ ਆ, ਰੱਬ ਲੱਭਣਾ ਕਾਹਨੂੰ, ਰੱਬ ਤਾਂ ਬੰਦੇ ਨੂੰ ਲੱਭਿਆ ਹੈਗਾ ਜੀ, ਮਾਂ ਪਿਓ ਜਿਹਨਾਂ ਨੇ ਸਾਨੂੰ ਜਨਮ ਦਿੱਤਾ ਜੀ, ਉਹਨਾਂ ਨੂੰ ਰੱਬ ਮੰਨ ਲਈ ਆ ਨਾ ਜੀ, ਤੇ ਦੂਜੇ ਦੀ ਲੋੜ ਵੀ ਨੀ
0: ਲੋੜ ਬਣੇਗੀ ਜੀ, ਬਿਲਕੁਲ ਹੈ ਜੀ,
1: ਉਹਨਾਂ ਦੇ ਆਸ਼ੀਰਵਾਦ ਨਾਲ ਸਭ ਕੁਛ ਬੰਦੇ ਨੂੰ ਮਿਲ ਜਾਂਦਾ, ਕਿਸੇ ਬਾਹਰਲੇ ਤੋਂ ਜਰੂਰੀ ਲੈਣਾ ਤੁਸੀਂ ਆਸ਼ੀਰਵਾਦ
0: ਜੀ।
1: ਹਾਂਜੀ,
0: ਉਹ ਨੁਸਰਤ ਫਤਿਹ ਅਲੀ ਖਾਨ ਸਾਹਿਬ ਦਾ ਗੀਤ ਆ ਨਾ, ਇੱਕ ਇੱਕ ਘਰ ਰੱਬ ਦਾ ਤੇ ਦੂਜਾ ਘਰ ਯਾਰ ਦਾ, ਤੇ ਮੈਂ ਉਹ ਕਈ ਵਾਰੀ ਸੋਚਦਾ ਹੁੰਦਾ ਆਪਣੇ ਉੱਤੇ ਲਾਉਂਦਾ ਹੁੰਦਾ ਕਿ ਚਲੋ ਜਿੱਥੇ ਆਪਾਂ ਰਹਿੰਦੇ ਆ ਘਰ ਦੇ ਵਿੱਚ, ਤੇ ਉਹ ਮਤਲਬ ਕਿ ਸਵਰਗ ਵੀ ਹੈ ਜਾਂ ਰੱਬ ਵੀ ਕਹਿ ਲਓ ਜਾਂ ਫਿਰ ਯਾਰ ਕਹਿ ਲਓ, ਤੇ ਜਿਹੜਾ ਕੰਮ ਹੈ ਜੋਬ ਆ ਜੀ, ਜਿੱਥੋਂ ਕਮਾਉਂਦੇ ਆ ਖਾਂਦੇ ਆ ਇੱਥੇ ਤੱਕ ਪਹੁੰਚੇ ਆ, ਇਹ ਦੋਵੇਂ ਚੀਜ਼ਾਂ ਹੈਗੀਆਂ ਨੇ ਜੀ, ਉਹ ਆਪਣੇ ਕੋਲ ਹੀ ਹੈ, ਕਿਤੇ ਜਾਣ ਦੀ ਜ਼ਰੂਰਤ ਨਹੀਂ। ਜਿਵੇਂ ਆਪਣੇ ਬਹਾਦਰ ਸਿੰਘ ਜੀ ਕਹਿ ਕੇ ਗਏ ਆ ਕਿ ਗੁਰੂ ਘਰ ਬਹੁਤ ਦੂਰ ਆ, ਹੁਣ ਇੱਥੇ ਤਾਂ ਸਾਡੇ ਤਾਂ ਗੁਰੂ ਘਰ ਹੈ ਹੀ ਨਹੀਂ, ਚਲੋ ਉਹਨਾਂ ਦੇ ਹੈਗਾ ਵੀ ਹੈ ਫਿਰ ਵੀ, ਪਰ ਅਸੀਂ ਇੱਥੇ ਇੰਨਾ ਚਿਰ ਚਲੋ ਰਹਿ ਰਹੇ ਹਾਂ ਸੈਣੀ ਸਾਹਿਬ, ਕਿ ਸਾਡੇ ਮਨ ਦੇ ਵਿੱਚ ਧਰਮ ਦੇ ਪ੍ਰਤੀ ਰਿਸਪੈਕਟ ਹੈ ਨਹੀਂ ਗੀ, ਜਾਂ ਮਤਲਬ ਕਿ ਇੱਕ ਦਿਖਾਵੇ ਦਾ ਹੀ ਹੈਗਾ ਕਿ ਅਸੀਂ ਧਰਮ ਨੂੰ ਮੰਨਦੇ ਹਾਂ ਜਾਂ ਇਸ ਧਰਮ ਨੂੰ ਬਿਲੋਂਗ ਕਰਦੇ ਹਾਂ ਜੀ, ਕਿ ਸਾਨੂੰ ਵੀ ਤਾਂ ਜੇ ਅਸੀਂ ਕੰਮ ਕਰ ਰਹੇ ਹਾਂ ਤੇ ਸਾਨੂੰ ਉਹਦਾ ਬੈਨੀਫਿਟ ਜੋ ਵੀ ਹੈਗਾ ਜਾਂ ਫਲ ਜਿਹੜਾ ਵੀ ਹੈ, ਜਿਹੜੀ ਵੀ ਚੀਜ਼ ਆਪਾਂ ਕ੍ਰੀਏਟ ਕਰਦੇ ਹਾਂ, ਜੇ ਉਹਦੇ ਉੱਤੇ ਪਹਿਰਾ ਦੇਵਾਂਗੇ ਜਿੱਦਾਂ ਪਹਿਲਾਂ ਵੀ ਕਿਹਾ ਕਿ ਉਹ ਤੁਹਾਨੂੰ ਆਪਣੇ ਆਪ ਹੀ ਸਾਰਾ ਕੁਝ ਮਿਲੀ ਜਾਂਦਾ ਜੀ, ਦਰ ਦਰ ਜਾ ਕੇ ਕਾਹਤੋਂ ਭਟਕਣ ਦੀ ਜ਼ਰੂਰਤ ਪਵੇ ਜੀ।
1: ਪਰ ਐਸਾ ਦੇਖੋ ਇਹਦੇ ਵਿੱਚ ਤਾਂ ਕੋਈ ਸ਼ੱਕ ਨੀ, ਉਹ ਕਹਿੰਦੇ ਗੋਡ ਇਜ਼ ਓਮਨੀ ਪ੍ਰੈਜੈਂਟ, ਹਾਂਜੀ ਪਰਮਾਤਮਾ ਤਾਂ ਕਣ ਕਣ ਚ ਬਿਰਾਜਮਾਨ ਹੈ, ਹਰ ਜਗ੍ਹਾ ਬਿਰਾਜਮਾਨ ਆ। ਗੁਰੂ ਘਰ ਦੇ ਵਿੱਚ ਜਾਂ ਹੋਰ ਮੰਦਿਰ ਦੇ ਵਿੱਚ ਇੱਥੇ ਹੁੰਦਾ ਕੀ ਹੈਗਾ ਕਿਸੇ ਧਾਰਮਿਕ ਸਥਾਨ ਚ, ਇਹਨਾਂ ਜਗ੍ਹਾ ਦੇ ਉੱਤੇ ਜਿਹੜਾ ਹੈਗਾ ਆ ਕਿ ਇੱਕ ਪੋਜ਼ਿਟਿਵ ਐਨਰਜੀ ਹੁੰਦੀ ਆ ਜਿਹਦੇ ਨਾਲ ਇੱਕ ਪੋਜ਼ਿਟਿਵ ਜਿਹੜਾ ਹੈਗਾ ਮੈਗਨੈਟਿਕ ਫੀਲਡ ਏਦਾਂ ਦਾ ਸੈੱਟ ਹੋ ਜਾਂਦਾ ਕਿ ਯੂ ਕੈਨ ਕੰਸਨਟ੍ਰੇਟ, ਹੈਂਜੀ ਤੁਸੀਂ ਉੱਥੇ ਕੰਸਨਟ੍ਰੇਟ ਕਰ ਸਕਦੇ ਹੈਗੇ ਆ। ਉਹਦੇ ਨਾਲ ਤੁਸੀਂ ਮੈਡੀਟੇਸ਼ਨ ਜਿਹੜੀ ਹੈਗੀ ਆ, ਇੱਕ ਮੈਡੀਟੇਸ਼ਨ ਕਿਹਾ ਹੈਗਾ ਟੂ ਥਿੰਕ ਡੀਪ, ਜੇ ਡਿਕਸ਼ਨਰੀ ਦੇ ਵਿੱਚ ਇਸ ਸ਼ਬਦ ਦਾ ਮਤਲਬ ਦੇਖੋਗੇ ਤੇ ਉਹਦਾ ਮਤਲਬ ਇਹੀ ਆ ਟੂ ਥਿੰਕ ਡੀਪ, ਠੀਕ ਹੈ ਜੀ। ਤੇ ਜੇ ਤੁਸੀਂ ਇਕਾਂਤ ਵਿੱਚ ਬਹਿ ਕੇ ਵੈਸੇ ਹੀ ਜਿਹੜਾ ਹੈਗਾ ਜਿੱਥੇ ਮਰਜ਼ੀ ਤੁਸੀਂ ਹੈਗਾ ਆ ਆਪਣਾ ਡੂੰਘਾ ਸੋਚ ਸਕਦੇ ਹੈਗੇ ਆ ਜਾਂ ਕੰਸਨਟ੍ਰੇਟ ਕਰਦੇ ਹੈਗੇ ਆ ਜਾਂ ਸਰਬੱਤ ਦੇ ਭਲੇ ਦੀ ਗੱਲ ਕਰਦੇ ਹੈਗੇ ਆ ਤੇ ਪੋਜ਼ਿਟਿਵ ਐਨਰਜੀ ਤੁਹਾਡੇ ਕੋਲੋਂ ਹੀ ਰਿਲੀਜ਼ ਹੋਣੀ ਸ਼ੁਰੂ ਹੋ ਜਾਂਦੀ ਆ।
0: ਬਿਲਕੁਲ,
1: ਜਦੋਂ ਤੁਹਾਡੇ ਕੋਲ ਕੋਈ ਆ ਕੇ ਬੈਠੂਗਾ ਉਹਨੂੰ ਸ਼ਾਂਤੀ ਮਿਲੂਗੀ ਜੀ, ਜੇ ਤੁਸੀਂ ਉਹਦੇ ਭਲੇ ਦੇ ਵਾਸਤੇ ਸੋਚਦੇ ਆ। ਜੇ ਤੁਹਾਡੇ ਇਲ ਫੀਲਿੰਗਸ ਜਿਹੜੀਆਂ ਆ ਜੇ ਤੁਹਾਡੇ ਮਨ ਚ ਚੱਲ ਰਹੀਆਂ ਹੈਗੀਆਂ ਆ ਦੈਨ ਉਹ ਬੰਦਾ ਇਰੀਟੇਟ ਹੋਊਗਾ ਉਹ, ਹੈਂਜੀ। ਸੋ ਇਸ ਕਰਕੇ ਗੋਡ ਦੀ ਓਮਨੀ ਪ੍ਰੈਜੈਂਟ ਆ ਜੀ ਹੈਗੇ, ਕਹਿੰਦੇ ਵੀ 350 ਕਿਲੋਮੀਟਰ ਗੁਰੂ ਘਰ ਹੈਗਾ ਆ, ਗੁਰੂ ਘਰ ਤਾਂ ਤੁਹਾਡਾ ਕੋਲ ਹੀ ਹੈਗਾ ਜੀ, ਤੁਹਾਡਾ ਸਰੀਰ ਹੀ ਹੈਗਾ ਗੁਰੂ ਘਰ, ਹਾਂਜੀ। ਇਸ ਸਰੀਰ ਦੇ ਵਿੱਚੋਂ ਜਿਹੜਾ ਹੈਗਾ ਜਦੋਂ ਤੁਸੀਂ ਕੰਸਨਟ੍ਰੇਟ ਕੀਤਾ ਤੇ ਆਪਣੇ ਆਪ ਹੀ ਅੰਦਰ ਕਿਸੇ ਧਨੇ ਨੂੰ ਪੱਥਰ ਚੋਂ ਨਹੀਂ ਲੱਭਿਆ ਰੱਬ, ਉਹਨੂੰ ਵੀ ਜਦੋਂ ਲੱਭਿਆ ਸੀ ਉਹ ਪੱਥਰ ਨੂੰ ਇੰਨੀ ਕੰਸਨਟ੍ਰੇਸ਼ਨ ਨਾਲ ਦੇਖਣ ਲੱਗ ਪਿਆ ਕਿ ਉਹਨੂੰ ਮਿਲਿਆ ਆਪਣੇ ਅੰਦਰੋਂ ਹੀ ਸੀਗਾ ਪਰ ਉਹ ਦੇਖਦਾ ਪੱਥਰ ਨੂੰ ਰਿਹਾ। ਸੋ ਇਸ ਕਰਕੇ ਜਿਹੜੀਆਂ ਹੈਗੀਆਂ ਇਹ ਗੱਲਾਂ ਤਾਂ ਚਲੋ ਉਹ ਕਹਿੰਦੇ ਹੋਏ ਉੱਚੀਆਂ ਗੱਲਾਂ ਤੇਰੇ ਯਾਰ ਦੀਆਂ
0: ਜੀ,
1: ਇਸ ਕਰਕੇ
0: ਜੀ ਨਾਲੇ ਦੇਖੋ ਇਹ ਚੀਜ਼ਾਂ ਸੈਣੀ ਸਾਹਿਬ ਇੱਕ ਦੂਸਰੇ ਦੀਆਂ ਪੂਰਵਕ ਨੇ ਨਾ। ਮੈਂ ਪਿਛਲੇ ਸਮੇਂ 3 ਸਾਲ ਪਹਿਲਾਂ ਦੀ ਗੱਲ ਆ, ਮੈਂ ਇੱਕ ਫਿਲਮ ਦੇਖ ਰਿਹਾ ਸੀ ਤਾਂ ਉਹਦੇ ਵਿੱਚ ਚਲੋ ਹੈਗੀ ਤਾਂ ਸੀ ਉਹ ਮਤਲਬ ਕਿ ਹੋਰਰ ਜਿੱਦਾਂ ਕਿ ਭੂਤਾਂ ਪ੍ਰੇਤਾਂ ਦੀ ਸੀਗੀ, ਪਰ ਇੱਕ ਪਾਸੇ ਉਹ ਮਤਲਬ ਕਿ ਕਹਿ ਲਓ ਕਿ ਨੈਗੇਟਿਵ ਐਨਰਜੀ ਹੈਗੀ ਆ, ਦੂਸਰੇ ਪਾਸੇ ਪੋਜ਼ਿਟਿਵ ਐਨਰਜੀ ਜਿੱਦਾਂ ਤੁਸੀਂ ਗੱਲ ਕੀਤੀ ਹੈ, ਪਰ ਉੱਥੇ ਦੋਵੇਂ ਧਿਰਾਂ ਇਕੱਠੀਆਂ ਹੋ ਜਾਂਦੀਆਂ ਨੇ ਚਰਚ ਦੇ ਵਿੱਚ ਤੇ ਉਹ ਉੱਥੇ ਮੀਟਿੰਗ ਕਰਦੇ ਆ ਵੀ ਕਿੱਦਾਂ ਖਹਿੜਾ ਛੁਡਾਇਆ ਜਾਵੇ ਤੇ ਉੱਥੇ ਉਹ ਗੱਲ ਕਰਦੇ ਆ ਕਿ ਕਹਿੰਦੇ ਜੇ ਮਤਲਬ ਕਿ ਆਪਾਂ ਰੱਬ ਹੈਗਾ ਤਾਂ ਸ਼ੈਤਾਨ ਵੀ ਨਾਲ ਹੈ, ਜੇ ਸ਼ੈਤਾਨ ਹੈਗਾ ਤਾਂ ਰੱਬ ਵੀ ਨਾਲ ਹੈ, ਸਿੱਕੇ ਦੇ ਦੋਵੇਂ ਪਹਿਲੂ ਨੇ, ਇੱਕ ਦੂਸਰੇ ਦੇ ਪੂਰਵਕ ਨੇ ਜੀ, ਉਹ ਇਕੱਠੇ ਹੀ ਚੱਲਣਗੇ। ਜੇ ਇੱਕ ਨੂੰ ਮਾਨਫੀ ਕਰ ਦਿੱਤਾ ਜਾਵੇ ਤਾਂ ਦੂਸਰੇ ਦੀ ਹੋਂਦ ਖਤਮ ਹੋ ਜਾਂਦੀ ਹੈ ਜੀ।
1: ਬਿਲਕੁਲ ਜੀ ਠੀਕ ਕਹਿੰਦੇ ਹੈਗੇ ਆ ਤੁਸੀਂ, ਕਹਿੰਦੇ ਹੈਗੇ ਆ ਜੀ ਕਿ ਮਨ ਜਿਹੜਾ ਆ ਬੜਾ ਸ਼ੈਤਾਨ ਆ
0: ਜੀ,
1: ਤੇ ਗੁਰਬਾਣੀ ਕਹਿੰਦੀ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ।
0: ਬਿਲਕੁਲ
1: ਹਾਂਜੀ, ਤੇ ਜੇ ਮਨ ਜਿਹੜਾ ਹੈਗਾ ਆ ਉਹ ਗੱਲ ਤਾਂ ਇਹ ਆ ਕਿ ਉਹਨੂੰ ਕਿੱਧਰ ਨੂੰ ਤੁਸੀਂ ਡਾਈਵਰਟ ਕਿੱਧਰ ਨੂੰ ਕਰਦੇ ਹੈਗੇ, ਐਨਰਜੀ ਦਾ ਚੈਨਲ ਜਿਹੜਾ ਉਹਨੂੰ ਮੋੜਦੇ ਕਿੱਧਰਲੇ ਪਾਸੇ।
0: ਬਿਲਕੁਲ ਹੈ ਜੀ,
1: ਤੇ ਜਿੰਨੇ ਧਾਰਮਿਕ ਗ੍ਰੰਥ ਹੈਗੇ ਆ ਉਹ ਸਾਰੇ ਸਾਨੂੰ ਮਤਲਬ ਇਹ ਪੋਜ਼ਿਟਿਵ ਹੋਣ ਦੀ ਹੀ ਮਤਲਬ ਨਸੀਹਤ ਦਿੰਦੇ ਆ ਕਿ ਤੁਸੀਂ ਜਿਹੜਾ ਆ ਪੋਜ਼ਿਟਿਵ ਸੋਚਣਾ ਆ, ਪੋਜ਼ਿਟਿਵ ਜਿਹੜੀ ਤੁਹਾਡੀ ਸੋਚ ਹੋਊਗੀ ਤੇ ਉਹਦੇ ਨਾਲ ਤੁਸੀਂ ਜਿਹੜਾ ਆ ਸਰਬੱਤ ਦੇ ਭਲੇ ਦੀ ਗੱਲ ਕਰੋਗੇ, ਇਨਸਾਨੀਅਤ ਦੀ ਗੱਲ ਕਰੋਗੇ ਤੇ ਦੈਵੀ ਗੁਣ ਤੁਹਾਡੇ ਵਿੱਚ ਆਪਣੇ ਆਪ ਪ੍ਰਗਟ ਹੋ ਜਾਣਗੇ, ਤੁਸੀਂ ਜਿਹੜਾ ਆ ਉੱਚੇ ਉੱਠ ਜਾਓਗੇ ਤੇ ਫਿਰ ਜਿਹੜਾ ਆ ਕਿਸੇ ਨੂੰ ਦੱਸਣ ਦੀ ਤਾਂ ਲੋੜ ਰਹਿੰਦੀ ਨੀ, ਪੁੱਛਣ ਦੀ ਲੋੜ ਨੀ ਰਹਿੰਦੀ ਜੀ, ਤੇ ਆਪਣੇ ਆਪ ਲੋਕੀ ਲੱਭ ਲੈਂਦੇ ਹੈਗੇ ਵੀ ਇਹੋ ਜਿਹਾ ਬੰਦਾ ਕਿੱਥੇ ਹੈਗਾ ਜੀ।
0: ਬਿਲਕੁਲ,
1: ਸੋ ਇਸ ਕਰਕੇ ਰੱਬ ਨੂੰ ਬਾਕੀ ਰੱਬ ਜਿਹੜਾ ਹੈਗਾ ਆ ਕੋਈ ਇਹੋ ਜਿਹੀ ਰੈਜ਼ਿਸਟੈਂਸ ਵਾਲੀ ਚੀਜ਼ ਤਾਂ ਹੈ ਨੀ ਜੀ, ਉਹ ਇੱਕ ਸਿਚੁਏਸ਼ਨ ਜਿਹੜੀ ਹੈਗੀ ਆ ਮਾਇੰਡ ਦੀ ਇੱਕ ਜਿਹੜੀ ਆ ਅਵਸਥਾ ਹੀ ਆ ਮਨ ਦੀ।
0: ਬਿਲਕੁਲ,
1: ਠੀਕ ਹੈ ਜੀ, ਉਸ ਅਵਸਥਾ ਚ ਜਦੋਂ ਜਿਹੜਾ ਚੱਲ ਜਾਂਦਾ ਆ ਉਹ ਕਹਿੰਦੇ ਹੈਗੇ ਨਾ ਵੀ ਜਿਹੜਾ ਉਹ ਜਦੋਂ ਕਹਿੰਦੇ ਲੱਭਣ ਗਏ ਤਾਂ ਕਹਿੰਦੇ ਉਹ ਮੁੜੇ ਹੀ ਨੀ ਵਾਪਸ। ਇਸ ਕਰਕੇ ਉਹ ਜਿਹੜਾ ਉਹਨੂੰ ਖੋਜਣ ਗਿਆ ਤੇ ਉਹ ਮੁੜ ਕੇ ਜਿਹੜਾ ਲੱਭਿਆ ਹੀ
0: ਨਹੀਂ, ਆਪ ਹੀ ਗਵਾਚ ਗਿਆ,
1: ਇਸ ਕਰਕੇ ਆਪ ਹੀ ਗਵਾਚ ਗਿਆ ਜੀ। ਸੋ ਇਸ ਕਰਕੇ ਜਿਹੜਾ ਹੈਗਾ ਉਹ ਵੈਸੇ ਤਾਂ ਕਹਿੰਦੇ ਆ ਜੀ ਭੀਖਾ ਬਾਤ ਅਗਮ ਕੀ ਕਹਿਣ ਸੁਣਨ ਕੀ ਨਾਹੀ, ਜੋ ਬੋਲੇ ਉਹ ਜਾਣੇ ਨਾਹੀ, ਜੋ ਜਾਣੇ ਉਹ ਬੋਲੇ ਨਾਹੀ। ਜਿਹਨਾਂ ਨੂੰ ਉਹਦਾ ਪਤਾ ਲੱਗ ਗਿਆ ਉਹ ਤਾਂ ਚੁੱਪ ਹੀ ਹੋ ਗਏ, ਅਗਲੇ ਕਹਿੰਦੇ ਠੀਕ ਆ ਜੀ ਸੁਣ ਦਿਓ ਜੋ ਹੁਕਮ ਹੈ ਅੰਦਰ ਸਭ ਕੋ, ਹਾਂਜੀ।
0: ਬਿਲਕੁਲ,
1: ਸੋ ਇਸ ਟੋਪਿਕ ਦੇ ਉੱਤੇ ਤਾਂ ਜਿਹੜਾ ਹੈਗਾ ਆ ਜਿੰਨਾ ਮਰਜ਼ੀ ਇਹਨੂੰ ਲੰਬਾ ਖਿੱਚ ਲਓ ਜੀ, ਆਪਾਂ ਆਪਣੀਆਂ ਖਬਰਾਂ ਤੇ ਆ ਜਾਈਏ, ਬਿਹਤਰ ਇਹੀ ਹੈਗਾ ਕਿ ਧਾਰਮਿਕ ਚੈਨਲ ਬਾਅਦ ਚ ਚਲਾਵਾਂਗੇ। ਹਾਂਜੀ
0: ਬਿਲਕੁਲ ਹੈ ਜੀ, ਜੀ ਸੈਣੀ ਸਾਹਿਬ। एडवोकेट राजन सैनी साहब गल्लां बातां करके गए ने ते लाइनां तुहाडे लई भी खुल्लियां ने ते उस तों बाद आपां 15 मिंट जिहड़ी खबरां होर करके ते उस तों बाद दोस्तों किताब दी गल करदे आं ते किताब जिहड़ी उहदे विच जिक्र करांगे पंजाब ਉਹਨੂੰ ਕੰਟੀਨਿਊ ਕਰਾਂਗੇ ਅੱਗੇ ਇੰਟਰਸਟਿੰਗ ਕਿਤਾਬ ਹੈ ਜੀ ਸਿੱਖਣ ਨੂੰ ਮਿਲਦਾ ਉਹਦੇ ਵਿੱਚੋਂ ਵੀ ਬਹੁਤ ਕੁਝ ਤੇ ਲਓ ਫਿਰ ਉਸ ਤੋਂ ਪਹਿਲਾਂ ਨਾਲ ਨਾਲ ਆਪਾਂ ਕਰਦੇ ਹਾਂ ਗੱਲਬਾਤ ਤੁਹਾਡੇ ਨਾਲ ਹੋਰ ਦੇਸ਼ ਦੇ ਦੀਆਂ ਜਿਹੜੀਆਂ ਖਬਰਾਂ ਨੇ ਉਹ ਕੀ ਕਹਿੰਦੀਆਂ ਨੇ ਤੇ ਉਸ ਤੋਂ ਬਾਅਦ ਫਿਰ ਆਪਾਂ ਕਿਤਾਬ ਦੀ ਗੱਲ ਕਰਦੇ ਹਾਂ ਉਹਦਾ ਲੜੀਵਾਰ ਭਾਗ ਜਿਹੜਾ ਅਗਲਾ ਤੁਹਾਡੇ ਨਾਲ ਸਾਂਝਾ ਕਰਨ ਦੀ ਕੋਸ਼ਿਸ਼ ਰਹੇਗੀ ਤੇ ਗੱਲਬਾਤ ਕਰਦੇ ਹਾਂ ਵਿਦੇਸ਼ੀ ਖਬਰਾਂ ਦੀ ਥੋੜੀ ਜਿਹੀ 5-7 ਖਬਰਾਂ ਨੇ ਵਿਦੇਸ਼ ਦੀਆਂ ਵੀ ਪੋਜ਼ਿਟਿਵ ਵੀ ਹੈ ਤੇ ਨੈਗੇਟਿਵ ਵੀ ਹੈ ਮੋਰੋਕੋ ਰੂਬੀਓ ਜਿਹੜੇ ਨੇ ਸਰਗਈ ਲਾਵਰੋਵ ਦੇ ਵੱਲੋਂ ਰਸ਼ੀਆ ਯੂਕਰੇਨ ਜਿਹੜੀ ਵਾਰ ਹੈ ਜੰਗ ਹੈ ਖਤਮ ਕਰਨ ਦੇ ਬਾਰੇ ਡਿਸਕਸ਼ਨ ਚੱਲੀ ਹੈ ਅਮਰੀਕਾ ਵਿਚੋਲਗੀ ਕਰਨ ਦੇ ਲਈ ਤਿਆਰ ਹੈ ਤੇ ਰੂਸ ਨੇ ਯੂਕਰੇਨ ਨੂੰ ਹਥਿਆਰ ਦੇਣ ਦੇ ਉੱਤੇ ਨਾਰਾਜ਼ਗੀ ਜਤਾਈ ਹੈ ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬੀਓ ਨੇ ਫਿਲੀਪੀਨਸ ਦੀ ਰਾਜਧਾਨੀ ਮਨੀਲਾ ਦੇ ਵਿੱਚ ਆਸੀਆਨ ਸੰਮੇਲਨ ਦੇ ਦੌਰਾਨ ਆਪਣੇ ਰੂਸੀ ਜਿਹੜੇ ਨੇ ਅਮਰੁਤਵਾ ਸਰਗਈ ਲਾਵਰੋਵ ਦੇ ਨਾਲ ਮੁਲਾਕਾਤ ਕੀਤੀ ਹੈ ਤੇ ਰੂਬੀਓ ਨੇ ਜਿਹੜਾ ਮੀਟਿੰਗ ਦੇ ਦੌਰਾਨ ਯੂਕਰੇਨ ਜੰਗ ਖਤਮ ਕਰਨ ਦੇ ਬਾਰੇ ਅਮਰੀਕਾ ਵੱਲੋਂ ਮੁੜ ਕੋਸ਼ਿਸ਼ ਕੀਤੇ ਜਾਣ ਦੀ ਸੰਭਾਵਨਾ ਦੇ ਬਾਰੇ ਚਰਚਾ ਕੀਤੀ ਹੈ ਅਮਰੀਕੀ ਵਿਦੇਸ਼ ਵਿਭਾਗ ਜਿਹੜਾ ਉਹਦੇ ਤਰਜਮਾਨ ਨੇ ਕਿਹਾ ਕਿ ਦੋਵੇਂ ਆਗੂਆਂ ਨੇ ਅਮਰੀਕਾ ਰੂਸ ਅਤੇ ਸੰਬੰਧਾਂ ਦੇ ਬਾਰੇ ਵੀ ਚਰਚਾ ਕੀਤੀ ਹੈ ਉਸਨੇ ਕਿਹਾ ਕਿ ਅਮਰੀਕਾ ਯੂਕਰੇਨ ਜੰਗ ਖਤਮ ਕਰਨ ਦੇ ਲਈ ਵਿਚੋਲੇ ਦੀ ਜਿਹੜੀ ਹੈ ਪਰ ਓਹਲਾ ਨਹੀਂ ਰੱਖਣਾ ਕਹਿੰਦੇ ਵਿਚੋਲੇ ਦੀ ਭੂਮਿਕਾ ਨਿਭਾਉਣ ਵਾਸਤੇ ਤਿਆਰ ਨੇ ਤੇ ਰੂਸੀ ਵਿਦੇਸ਼ ਮੰਤਰਾਲੇ ਨੇ ਸਪਸ਼ਟ ਕੀਤਾ ਕਿ ਲਾਵਰੋਵ ਨੇ ਯੂਕਰੇਨ ਨੂੰ ਹੋਰ ਹਥਿਆਰ ਦੇਣ ਅਤੇ ਯੂਰਪੀਅਨ ਮੁਲਕਾਂ ਦੀਆਂ ਨੀਤੀਆਂ ਦੇ ਉੱਤੇ ਵਿਰੋਧ ਜਤਾਇਆ ਰੂਸ ਨੇ ਪਿਛਲੇ ਸਾਲ ਅਲਾਸਕਾ ਦੇ ਵਿੱਚ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਤੇ ਅਮਰੀਕੀ ਰਾਸ਼ਟਰਪਤੀ ਟਰੰਪ ਵਿਚਕਾਰ ਹੋਏ ਸਮਝੌਤਿਆਂ ਦੇ ਉੱਤੇ ਵਚਨਬੱਧਤਾ ਨੂੰ ਦੁਹਰਾਇਆ ਤੇ ਦੋਵੇਂ ਹੀ ਆਗੂਆਂ ਨੇ ਫਾਰਸ ਦੀ ਜਿਹੜੀ ਖਾੜੀ ਦੇ ਹਾਲਾਤ ਨਾਸਾ ਤੇ ਰੋਸਕੋਸਮੋਸ ਵਿਚਕਾਰ ਸਹਿਯੋਗ ਇਸ ਦੇ ਦੌਰਾਨ ਆਸੀਅਨ ਸੰਮੇਲਨ ਦੇ ਵਿੱਚ ਦੱਖਣੀ ਚੀਨ ਸਾਗਰ ਦਾ ਮੁੱਦਾ ਵੀ ਛਾਇਆ ਰਿਹਾ ਆਸਟ੍ਰੇਲੀਆਈ ਜਿਹੜੇ ਨੇ ਵਿਦੇਸ਼ ਮੰਤਰੀ ਪੈਨੀ ਵੋਂਗ ਨੇ ਜਿਹੜਾ ਚੀਨ ਦੇ ਵੱਲੋਂ ਪਰਮਾਣੂ ਪਣਡੁੱਬੀ ਤੋਂ ਜਿਹੜਾ ਮਿਜ਼ਾਈਲ ਪ੍ਰੀਖਣ ਕਰਨ ਦੀ ਨਿੰਦਾ ਕਰਦਿਆਂ ਇਸ ਨੂੰ ਅਸਥਿਰਤਾ ਫੈਲਾਉਣ ਵਾਲੀ ਕਾਰਵਾਈ ਦੱਸਿਆ ਹਾਲਾਂਕਿ ਚੀਨ ਨੇ ਆਪਣੇ ਬਚਾਅ ਦੇ ਵਿੱਚ ਕਿਹਾ ਕਿ ਉਸਦੀ ਸਾਲਾਨਾ ਫੌਜੀ ਜਿਹੜੀ ਮਸ਼ਕ ਦਾ ਹਿੱਸਾ ਸੀ ਤੇ ਇਸ ਦੀ ਅਗਾਊਂ ਜਿਹੜੀ ਸੂਚਨਾ ਦਿੱਤੀ ਗਈ ਸੀ ਅਸੀਂ ਚੁੱਪ ਚਪੀਤੇ ਨਹੀਂ ਕੀਤਾ ਈਰਾਨ ਨੇ ਠੁਕਰਾ ਦਿੱਤਾ ਅਮਰੀਕਾ ਦਾ ਜੰਗਬੰਦੀ ਪ੍ਰਸਤਾਵ ਲੱਗਦਾ ਕਿ ਮਸਲਾ ਹੋਰ ਪਖੇਗਾ ਈਰਾਨ ਨੇ ਇਰਾਕ ਦੇ ਪ੍ਰਧਾਨ ਮੰਤਰੀ ਅਲੀ ਅਲ ਜ਼ੈਦੀ ਰਾਹੀਂ ਭੇਜੇ ਗਏ ਅਮਰੀਕਾ ਦੇ ਜੰਗਬੰਦੀ ਪ੍ਰਸਤਾਵ ਨੂੰ ਠੋਕਰ ਮਾਰਦੀ ਹੈ ਠੁਕਰਾ ਦਿੱਤਾ ਈਰਾਨ ਦਾ ਕਹਿਣਾ ਕਿ ਉਹ ਕਿਸੇ ਵੀ ਅਜਿਹੇ ਅਸਥਾਈ ਸਮਝੌਤੇ ਨੂੰ ਸਵੀਕਾਰ ਨਹੀਂ ਕਰੇਗਾ ਜੋ ਰਣਨੀਤਿਕ ਤੌਰ ਦੇ ਉੱਤੇ ਮਹੱਤਵਪੂਰਨ ਹੌਰਮੁਜ਼ ਸਟ੍ਰੇਟ ਦੇ ਵਿੱਚ ਸਥਿਤੀ ਨੂੰ ਹੱਲ ਨਹੀਂ ਕਰਦਾ ਨਿਊਯਾਰਕ ਟਾਈਮਜ਼ ਦੀ ਇੱਕ ਰਿਪੋਰਟ ਦੇ ਮੁਤਾਬਕ ਈਰਾਨ ਤੇ ਇਰਾਕ ਦੇ ਅਧਿਕਾਰੀਆਂ ਦੇ ਹਵਾਲੇ ਦੇ ਨਾਲ ਇਹ ਜਾਣਕਾਰੀ ਸਾਂਝੀ ਕੀਤੀ ਹੈ ਈਰਾਨ ਦਾ ਇਹ ਇਨਕਾਰ ਅਮਰੀਕਾ ਤੇ ਈਰਾਨ ਵਿਚਕਾਰ ਲਗਭਗ 2 ਹਫ਼ਤਿਆਂ ਤੋਂ ਵੱਧਦੇ ਤਣਾਅ ਤੋਂ ਬਾਅਦ ਜਿਹੜਾ ਸਾਹਮਣੇ ਆਇਆ ਇਸ ਸਮੇਂ ਦੇ ਦੌਰਾਨ ਦੋਵਾਂ ਧਿਰਾਂ ਨੇ ਇੱਕ ਦੂਜੇ ਦੇ ਵਿਰੁੱਧ ਫੌਜੀ ਹਮਲੇ ਸ਼ੁਰੂ ਕੀਤੇ ਨੇ ਜਦੋਂ ਕਿ ਟਕਰਾਅ ਨੂੰ ਰੋਕਣ ਦੀਆਂ ਕੂਟਨੀਤਿਕ ਕੋਸ਼ਿਸ਼ਾਂ ਅਸਫਲ ਰਹੀਆਂ ਨੇ ਰਿਪੋਰਟ ਦੇ ਅਨੁਸਾਰ ਜੰਗਬੰਦੀ ਦਾ ਪ੍ਰਸਤਾਵ ਵੀਰਵਾਰ ਨੂੰ ਕੱਲ ਬੀਤੇ ਦੇ ਵਿੱਚ ਇਰਾਕੀ ਪ੍ਰਧਾਨ ਮੰਤਰੀ ਦੀ ਫੇਰੀ ਦੇ ਦੌਰਾਨ ਈਰਾਨ ਨੂੰ ਪੇਸ਼ ਕੀਤਾ ਗਿਆ ਹਾਲਾਂਕਿ ਪ੍ਰਸਤਾਵ ਦੇ ਪੂਰੇ ਵੇਰਵੇ ਜਨਤਕ ਨਹੀਂ ਕੀਤੇ ਗਏ ਪਰ ਈਰਾਨੀ ਅਧਿਕਾਰੀਆਂ ਨੇ ਕਿਹਾ ਕਿ ਈਰਾਨ ਕਿਸੇ ਵੀ ਅਸਥਾਈ ਪ੍ਰਬੰਧਾਂ ਨੂੰ ਸਵੀਕਾਰ ਕਰਨ ਦੇ ਲਈ ਤਿਆਰ ਨਹੀਂ ਹੈ ਜੋ ਵਿਸ਼ਵ ਵਿਆਪੀ ਊਰਜਾ ਸਪਲਾਈ ਦੇ ਲਈ ਇੱਕ ਮਹੱਤਵਪੂਰਨ ਸਮੁੰਦਰੀ ਰਸਤੇ ਹੌਰਮੁਜ਼ ਸਟ੍ਰੇਟ ਦੇ ਉੱਤੇ ਨਿਯੰਤਰਣ ਜਿਹੜਾ ਉਹਦੇ ਮੁੱਦੇ ਨੂੰ ਹੱਲ ਨਹੀਂ ਕਰਦਾ ਵਾਈਟ ਹਾਊਸ ਨੇ ਰਿਪੋਰਟ ਦੇ ਉੱਤੇ ਜਿਹੜਾ ਕੋਈ ਟਿੱਪਣੀ ਨਹੀਂ ਕੀਤੀ ਅਜੇ ਤੇ ਈਰਾਨ ਦੇ ਇਸ ਫੈਸਲੇ ਦੇ ਨਾਲ ਤੀਜੇ ਮਹਾਂਯੁੱਧ ਦੇ ਸ਼ੁਰੂ ਹੋਣ ਦਾ ਖਦਸ਼ਾ ਜਿਹੜਾ ਨਜ਼ਰ ਆ ਰਿਹਾ ਬੰਗਲਾਦੇਸ਼ ਦੇ ਵੀ ਅਫਰਾ ਦਫੜੀ ਜਿਹੜੀ ਮਚੀ ਹੈ ਉਥਲ ਪੁਥਲ ਹੋਈ ਹੈ ਸਿਆਸਤ ਦੇ ਵਿੱਚ ਤੇ ਰਾਸ਼ਟਰਪਤੀ ਸ਼ਹਾਬੂਦੀਨ ਨੇ ਅਸਤੀਫਾ ਦੇ ਦਿੱਤਾ ਬੰਗਲਾਦੇਸ਼ ਦੇ ਰਾਸ਼ਟਰਪਤੀ ਮੁਹੰਮਦ ਸ਼ਹਾਬੂਦੀਨ ਨੇ ਆਪਣੇ ਕਾਰਜਕਾਲ ਦੇ ਖਤਮ ਹੋਣ ਤੋਂ 2 ਸਾਲ ਪਹਿਲਾਂ ਹੀ ਸ਼ੁੱਕਰਵਾਰ ਨੂੰ ਅਸਤੀਫਾ ਦੇ ਦਿੱਤਾ ਉਹ ਬਰਖਾਸਤ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਦੇ ਸਾਬਕਾ ਸਹਿਯੋਗੀ ਸਨ ਮੀਡੀਆ ਰਿਪੋਰਟਾਂ ਦੇ ਮੁਤਾਬਕ 76 ਸਾਲਾਂ ਨੇਤਾ ਨੇ ਆਪਣੇ ਅਸਤੀਫੇ ਦੇ ਕਾਰਨ ਬਾਰੇ ਇੱਕ ਸਵਾਲ ਦਾ ਜਵਾਬ ਦਿੰਦੇ ਹੋਏ ਕਿਹਾ ਕਿ ਮੈਂ ਕਈ ਸਿਹਤ ਸਮੱਸਿਆਵਾਂ ਤੋਂ ਪੀੜਤ ਹਾਂ ਰਾਸ਼ਟਰਪਤੀ ਮਹਿਲ ਬਗ ਭਵਨ ਦੇ ਇੱਕ ਬੁਲਾਰੇ ਨੇ ਮੀਡੀਆ ਨੂੰ ਦੱਸਿਆ ਕਿ ਸ਼ਹਾਬੂਦੀਨ ਦੇ ਪ੍ਰਤੀਨਿਧੀ ਉਹਨਾਂ ਅਸਤੀਫਾ ਲੈ ਕੇ ਸੰਸਦ ਦੇ ਲਈ ਰਵਾਨਾ ਹੋ ਗਏ ਨੇ ਤੇ ਅਸਤੀਫਾ ਸੰਸਦ ਦੇ ਸਪੀਕਰ ਹਫੀਜ਼ੁਦੀਨ ਅਹਿਮਦ ਨੂੰ ਜਿਹੜਾ ਸੌਂਪਿਆ ਜਾਵੇਗਾ ਜੋ ਬੰਗਲਾਦੇਸ਼ ਦੇ ਸੰਵਿਧਾਨ ਦੇ ਅਨੁਸਾਰ ਨਵੇਂ ਰਾਸ਼ਟਰਪਤੀ ਦੀ ਚੋਣ ਹੋਣ ਤੱਕ ਕਾਰਜਕਾਰੀ ਰਾਸ਼ਟਰਪਤੀ ਦੇ ਵਜੋਂ ਸੇਵਾ ਨਿਭਾਉਣਗੇ। ਬੁਲਾਰੇ ਨੇ ਕਿਹਾ ਕਿ ਜਦੋਂ ਤੱਕ ਸੰਸਦ ਦੇ ਸਪੀਕਰ ਨੂੰ ਇਹ ਅਸਤੀਫਾ ਨਹੀਂ ਮਿਲ ਜਾਂਦਾ ਮੈਂ ਕੋਈ ਅਧਿਕਾਰ ਟਿੱਪਣੀ ਨਹੀਂ ਕਰ ਸਕਦਾ। ਹੇਠਲੀ ਅਦਾਲਤ ਨੇ ਸਾਬਕਾ ਜੱਜ ਤੇ 1971 ਦੇ ਮੁਕਤੀ ਯੁੱਧ ਦੇ ਵਿਚ ਮੁੱਖ ਭੂਮਿਕਾ ਨਿਭਾਉਣ ਵਾਲੇ ਸ਼ਾਹਬੂਦੀਨ ਨੇ ਅਪ੍ਰੈਲ 2023 ਦੇ ਵਿਚ 5 ਸਾਲ ਦੇ ਕਾਰਜਕਾਲ ਦੇ ਲਈ ਰਾਸ਼ਟਰਪਤੀ ਦੇ ਵਜੋਂ ਸਹੁੰ ਚੁੱਕੀ ਸੀ। ਕੈਨੇਡਾ US ਦੀ ਗੱਲ ਕਰੀਏ ਤੇ ਜਿੱਥੇ 10 ਵੱਡੇ ਓਪਰੇਸ਼ਨ ਦੇ ਨਾਲ ਸਾਂਝੇ ਓਪਰੇਸ਼ਨ ਦੇ ਵਿਚ 10 ਅਰਬ ਦਾ ਜਿਹੜਾ ਨਸ਼ਾ ਤੇ ਅਸਲਾ ਜਿਹੜਾ ਬਰਾਮਦ ਹੋਇਆ ਭਾਰਤੀ ਮੂਲ ਦੇ 14 ਮੁਲਜ਼ਮਾਂ ਦੇ ਸਮੇਤ 21 ਕਾਬੂ ਕੀਤੇ ਆ। ਟਰੱਕਾਂ ਰਾਹੀਂ ਹੁੰਦੀ ਸੀ ਨਸ਼ੇ ਦੀ ਤਸਕਰੀ। ਇਹਦੇ ਵਿਚ ਕੈਨੇਡਾ ਤੇ ਅਮਰੀਕਾ ਦੀਆਂ ਸੁਰੱਖਿਆ ਏਜੰਸੀਆਂ ਤੇ ਪੁਲਿਸ ਦੇ ਸਾਂਝੇ ਪ੍ਰੋਜੈਕਟ ਬੇ ਤਹਿਤ ਜਿਹੜਾ ਅਮਰੀਕਾ ਤੋਂ ਟਰੱਕਾਂ ਰਾਹੀਂ ਲਿਆਂਦਾ ਗਿਆ 17 ਕੁਇੰਟਲ ਨਸ਼ਾ ਤੇ ਵੱਡੀ ਮਾਤਰਾ ਦੇ ਵਿਚ ਅਸਲਾ ਬਰਾਮਦ ਕੀਤਾ। ਇਸ ਮਾਮਲੇ ਦੇ ਵਿਚ 21 ਮੁਲਜ਼ਮ ਜਿਹੜੇ ਨੇ ਗ੍ਰਿਫ਼ਤਾਰ ਕੀਤੇ ਨੇ ਜਿਨ੍ਹਾਂ ਦੇ ਵਿਚੋਂ 14 ਭਾਰਤੀ ਮੂਲ ਦੇ ਨੇ ਜੋ ਕੈਨੇਡਾ ਦੇ ਵੱਖ ਵੱਖ ਸ਼ਹਿਰਾਂ ਦੇ ਰਹਿਣ ਵਾਲੇ ਹੈ। ਜਾਣਕਾਰੀ ਦੇ ਮੁਤਾਬਕ 1 ਸਾਲ ਤੋਂ ਚੱਲ ਰਹੇ ਇਸ ਆਪਰੇਸ਼ਨ ਦੇ ਤਹਿਤ ਅਮਰੀਕਾ ਤੋਂ ਕੈਨੇਡਾ ਆਉਂਦੇ ਕੁਝ ਟਰੱਕ ਚਾਲਕਾਂ ਦੀਆਂ ਗਤੀਵਿਧੀਆਂ ਤੇ ਨਜ਼ਰ ਰੱਖੀ ਜਾ ਰਹੀ ਸੀ। ਵਿੰਡਸਰ ਪੁਲਿਸ ਦੇ ਵੱਲੋਂ ਇਸ ਦੌਰਾਨ ਪੀਲ ਪੁਲਿਸ ਸਮੇਤ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਤੇ ਅਮਰੀਕਨ ਕਸਟਮ ਵਿਭਾਗ ਦਾ ਸਹਿਯੋਗ ਹਾਸਲ ਕੀਤਾ ਗਿਆ ਸੀ। ਜਾਂਚ ਪੂਰੀ ਹੋਣ ਤੋਂ ਬਾਅਦ ਪੁਲਿਸ ਨੇ ਵੱਖ ਵੱਖ ਦਿਨਾਂ ਦੇ ਉੱਤੇ ਤਲਾਸ਼ੀ ਵਾਰੰਟ ਲੈ ਕੇ ਛਾਪੇਮਾਰੀ ਕੀਤੀ ਹੈ। ਇਸ ਦੇ ਦੌਰਾਨ ਉਕਤ ਟਿਕਾਣਿਆਂ ਤੋਂ ਜਿਹੜਾ ਕੁੱਲ 17 ਕੁਇੰਟਲ ਨਸ਼ਾ ਬਰਾਮਦ ਹੋਇਆ ਜਿਸ ਦੀ ਕੀਮਤ 13.90 ਕਰੋੜ ਡਾਲਰ ਲਗਭਗ 10 ਅਰਬ ਰੁਪਏ ਮੰਨੀ ਗਈ ਹੈ। ਇਸ ਦੇ ਨਾਲ ਹੀ ਤਲਾਸ਼ੀ ਦੇ ਦੌਰਾਨ ਉਥੋਂ ਵੱਡੀ ਮਾਤਰਾ ਦੇ ਵਿਚ ਬੰਦੂਕਾਂ ਰਿਵਾਲਵਰ ਪਿਸਤੌਲਾਂ ਤੇ ਗੋਲੀ ਸਿੱਕਾ ਵੀ ਫੜਿਆ ਗਿਆ। ਗ੍ਰਿਫ਼ਤਾਰ ਕੀਤੇ ਗਏ ਹੋਨਹਾਰ ਜਿਹੜੇ ਬੰਦੇ ਨੇ 21 ਮੁਲਜ਼ਮਾਂ ਦੇ ਵਿਚੋਂ 2 ਦੀ ਪਛਾਣ ਜਿਹੜੀ ਹੈ ਗੁਪਤ ਰੱਖੀ ਗਈ ਹੈ। ਇਸ ਦੇ ਵਿਚ ਸ਼ਾਮਲ ਭਾਰਤੀ ਮੂਲ ਦੇ ਮੁਲਜ਼ਮਾਂ ਦੀ ਪਛਾਣ ਜਿਹੜੀ ਹੈ ਗਗਨਦੀਪ ਠਿੰਡਲ 27 ਸਾਲਾਂ, ਸਿਮਰਨਜੀਤ ਸਿੰਘ 32 ਸਾਲਾਂ, ਗੁਰਦੀਪ ਧਾਲੀਵਾਲ 32 ਸਾਲਾਂ, ਜਸਵਿੰਦਰ ਸਿੰਘ ਸੋਹੀ 55 ਸਾਲਾਂ, ਧਰਮਿੰਦਰ ਸਿੰਘ 19 ਸਾਲਾਂ, ਜਤਿੰਦਰਪਾਲ ਸਿੰਘ 39 ਸਾਲਾਂ, ਮਹਿਕਪ੍ਰੀਤ ਸਿੰਘ 24 ਸਾਲਾਂ, ਤਲਵਿੰਦਰ ਸਿੰਘ 29 ਸਾਲਾਂ ਤੇ ਕਰਨਦੀਪ ਸਿੰਘ ਜਿਹੜੇ ਨੇ 27 ਸਾਲਾਂ ਵਜੋਂ ਕੀਤੀ ਹੈ ਤੇ ਸਾਰੇ ਬਰੈਂਪਟਨ ਦੇ ਵਾਸੀ ਨੇ। ਇਸ ਤੋਂ ਇਲਾਵਾ ਬਾਕੀ ਮੁਲਜ਼ਮਾਂ ਦੀ ਪਛਾਣ ਕਵਰਪਾਲ ਕੁਲਾਰ 32 ਸਾਲਾਂ ਵਾਸੀ ਲੈਸਲੇ, ਹਰਵਿੰਦਰ ਸਿੰਘ 33 ਸਾਲਾਂ ਵਾਸੀ ਕਿਚਨਰ, ਹਨਿੰਦਰਪਾਲ ਗਰੇਵਾਲ 34 ਸਾਲਾਂ ਵਾਸੀ ਬੈਰੀ, ਅਵਤਾਰ ਸਹੋਤਾ 54 ਸਾਲਾਂ ਵਾਸੀ ਸ਼ੈਲਬਰਨ ਅਤੇ ਮੁਹੰਮਦ ਬਿਨ ਹਸਨ 41 ਸਾਲਾਂ ਵਾਸੀ ਟੋਰਾਂਟੋ ਵਜੋਂ ਹੋਈ ਹੈ। ਗ੍ਰਿਫ਼ਤਾਰ ਮੁਲਜ਼ਮ ਵੱਖ ਵੱਖ ਸ਼ਹਿਰਾਂ ਦੇ ਨਾਲ ਸੰਬੰਧਿਤ ਹੋਣ ਕਰਕੇ ਉਨ੍ਹਾਂ ਨੂੰ ਆਉਂਦੇ ਦਿਨਾਂ ਦੇ ਵਿਚ ਉਨ੍ਹਾਂ ਦੇ ਸ਼ਹਿਰਾਂ ਦੀਆਂ ਅਦਾਲਤਾਂ ਦੇ ਵਿਚ ਵੱਖ ਵੱਖ ਤਰੀਕਾਂ ਦੇ ਉੱਤੇ ਜਿਹੜਾ ਪੇਸ਼ ਕੀਤਾ ਜਾਵੇਗਾ। US ਟੈਰਿਫ ਦੀ ਗੱਲ ਕਰੀਏ ਤੇ ਅਮਰੀਕਾ ਨੇ ਭਾਰਤ ਤੋਂ ਦਰਾਮਦ ਹੋਣ ਵਾਲੀਆਂ ਵਸਤੂਆਂ ਤੇ 10% ਟੈਰਿਫ ਲਾਤਾ ਹੈ। ਅਮਰੀਕਾ ਨੇ ਅਜਿਹੀਆਂ ਵਸਤੂਆਂ ਦੇ ਉਤਪਾਦਨ ਦੇ ਵਿਚ ਜ਼ਬਰਦਸਤੀ ਮਜ਼ਦੂਰੀ ਦੀ ਵਰਤੋਂ ਦੇ ਨਾਲ ਨਜਿੱਠਣ ਦੇ ਆਪਣੇ ਯਤਨਾਂ ਦੇ ਹਿੱਸੇ ਵਜੋਂ ਭਾਰਤ ਅਤੇ 16 ਹੋਰ ਦੇਸ਼ਾਂ ਤੋਂ ਦਰਾਮਦ ਹੋਣ ਵਾਲੀਆਂ ਵਸਤੂਆਂ ਤੇ 10% ਟੈਰਿਫ ਜਿਹੜਾ ਲਗਾ ਦਿੱਤਾ ਹੈ। ਪਿਛਲੇ ਮਹੀਨੇ ਜਦੋਂ ਅਮਰੀਕਾ ਨੇ ਵਪਾਰ ਐਂਡ ਦੀ ਧਾਰਾ ਜਿਹੜੀ ਸੀ 301 ਦੇ ਤਹਿਤ ਟੈਰਿਫ ਦਾ ਪ੍ਰਸਤਾਵ ਰੱਖਿਆ ਸੀ ਤਾਂ ਭਾਰਤ ਨੂੰ ਉਹਨਾਂ ਦੇਸ਼ਾਂ ਦੇ ਵਿਚ ਰੱਖਿਆ ਗਿਆ ਸੀ ਤੇ 12.5% ਜਿਹੜਾ ਡਿਊਟੀ ਲੱਗ ਰਹੀ ਸੀ। ਪਰ ਵਾਸ਼ਿੰਗਟਨ ਨੇ ਵੀ ਨਵੀਂ ਦਿੱਲੀ ਵੱਲੋਂ ਆਪਣੀ ਵਿਦੇਸ਼ ਵਪਾਰ ਨੀਤੀ ਦੇ ਵਿਚ ਕੀਤੀ ਗਈ ਉਸ ਸੋਧ ਦਾ ਨੋਟਿਸ ਲਿਆ ਜਿਸ ਦੇ ਵਿਚ ਜ਼ਬਰਦਸਤੀ ਮਜ਼ਦੂਰੀ ਦੀ ਵਰਤੋਂ ਕਰਕੇ ਤਿਆਰ ਕੀਤੀਆਂ ਵਸਤੂਆਂ ਦੀ ਦਰਾਮਦ ਜਿਹੜੀ ਹੈ ਉਹਦੇ ਉੱਤੇ ਪਾਬੰਦੀ ਜਿਹੜੀ ਹੈ ਲਗਾਈ ਗਈ ਹੈ। ਆਖਰੀ ਖ਼ਬਰ ਬਾਲ ਵਧੀਆ ਤੇ ਕੈਨੇਡਾ ਦੀ ਗੱਲ ਕਰੀਏ। ਐਡਮਿੰਟਨ ਦੇ ਵਿਚ ਪੰਜਾਬੀ ਮੁਟਿਆਰ ਦਾ ਕਤਲ ਹੋਇਆ। 23 ਸਾਲਾਂ ਦੀ ਮੁਟਿਆਰ ਸੀ, ਕੈਨੇਡਾ ਦੇ ਅਲਬਰਟਾ ਸੂਬੇ ਚ ਹੋਇਆ, ਐਡਮਿੰਟਨ ਸ਼ਹਿਰ ਚ। ਪੰਜਾਬੀ ਮੁਟਿਆਰ ਦਮਨਪ੍ਰੀਤ ਕੌਰ ਦੇ ਕਤਲ ਮਾਮਲੇ ਦੇ ਵਿਚ ਪੁਲਿਸ ਨੇ ਉਸਦੇ ਨਜ਼ਦੀਕੀ ਸਾਥੀ 22 ਸਾਲਾਂ ਰਿਤੀਸ਼ ਕੁਮਾਰ ਦੇ ਖਿਲਾਫ਼ ਦੂਜੇ ਦਰਜੇ ਦੇ ਕਤਲ ਦੀ ਜਿਹੜੀ ਹੈ ਤਹਿਤ ਮਾਮਲਾ ਦਰਜ ਕੀਤਾ ਹੈ। ਐਡਮਿੰਟਨ ਪੁਲਿਸ ਸਰਵਿਸ ਨੇ ਇਸ ਘਟਨਾ ਨੂੰ ਨਜ਼ਦੀਕੀ ਸਾਥੀ ਵੱਲੋਂ ਕੀਤੀ ਗਈ ਹੱਤਿਆ ਜਿਹੜੀ ਹੈ ਵਜੋਂ ਰਿਪੋਰਟ ਕੀਤਾ ਹੈ। ਪੁਲਿਸ ਦੇ ਅਨੁਸਾਰ 18 ਜੁਲਾਈ ਨੂੰ ਸਵੇਰੇ ਕਰੀਬ 11:15 ਵਜੇ ਸ਼ਹਿਰ ਦੇ ਦੱਖਣ ਪੂਰਬੀ ਇਲਾਕੇ ਸਿਲਵਰ ਬੈਰੀ ਸਥਿਤ ਇੱਕ ਰਿਹਾਇਸ਼ ਤੋਂ ਐਮਰਜੈਂਸੀ ਕਾਲ ਆਉਂਦੀ ਹੈ ਤੇ ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀਆਂ ਨੂੰ ਦਮਨਪ੍ਰੀਤ ਕੌਰ ਗੰਭੀਰ ਹਾਲਤ ਦੇ ਵਿੱਚ ਮਿਲਦੀ ਹੈ। ਉਸ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਜਾਂਦਾ ਪਰ ਡਾਕਟਰ ਉਸਦੀ ਜਾਨ ਨਹੀਂ ਬਚਾ ਸਕੇ ਤੇ 20 ਜੁਲਾਈ ਨੂੰ ਹੋਏ ਪੋਸਟਮਾਰਟਮ ਦੇ ਦੌਰਾਨ ਮੁੱਖ ਮੈਡੀਕਲ ਜਾਂਚ ਅਧਿਕਾਰੀ ਨੇ ਪੁਸ਼ਟੀ ਕਰ ਦਿੱਤੀ ਹੈ ਕਿ ਮੌਤ ਦਾ ਕਾਰਨ ਗਲਾ ਘੁੱਟਣ ਦੇ ਕਰਕੇ ਹੋਇਆ ਸੀ। ਚੀਨ ਦੇ ਲਈ ਵੱਡੀ ਚੁਣੌਤੀ ਬਣ ਗਿਆ ਸਵੀਡਨ। ਸਵੀਡਨ ਨੇ ਮਾਈਨਿੰਗ ਨੂੰ ਰਾਸ਼ਟਰੀ ਸੁਰੱਖਿਆ ਹਿੱਤ ਐਲਾਨ ਦਿੱਤਾ ਹੈ। ਸਵੀਡਨ ਸਰਕਾਰ ਨੇ ਚੀਨ ਤੇ ਆਪਣੀ ਨਿਰਭਰਤਾ ਨੂੰ ਘਟਾਉਣ ਅਤੇ ਆਪਣੀ ਆਰਥਿਕ ਸੁਰੱਖਿਆ ਨੂੰ ਮਜ਼ਬੂਤ ਕਰਨ ਲਈ ਇੱਕ ਵੱਡਾ ਕਦਮ ਚੁੱਕਿਆ ਤੇ ਸਵੀਡਨ ਨੇ ਅਹਿਮ ਧਾਤਾਂ ਤੇ ਦੁਰਲੱਭ ਖਣਿਜਾਂ ਦੀ ਜਿਹੜੀ ਹੈ ਮਾਈਨਿੰਗ ਨੂੰ ਰਾਸ਼ਟਰੀ ਸੁਰੱਖਿਆ ਹਿੱਤ ਘੋਸ਼ਿਤ ਕਰ ਦਿੱਤਾ ਹੈ। ਸਰਕਾਰ ਦਾ ਮੰਨਣਾ ਹੈ ਕਿ ਚੀਨ ਤੇ ਵਧੇਰੇ ਨਿਰਭਰਤਾ ਇੱਕ ਸਿਸਟਮਿਕ ਜਿਹੜਾ ਰਿਸਕ ਬਣ ਗਈ ਹੈ ਤੇ ਜਿਸ ਨੂੰ ਤੋੜਨਾ ਬੇਹੱਦ ਜ਼ਰੂਰੀ ਹੈ। ਮੌਜੂਦਾ ਸਮੇਂ ਦੇ ਵਿੱਚ ਚੀਨ ਦੁਰਲੱਭ ਖਣਿਜਾਂ ਦੀ ਮਾਈਨਿੰਗ ਅਤੇ ਰਿਫਾਈਨਿੰਗ ਦੇ ਵਿੱਚ ਵਿਸ਼ਵ ਪੱਧਰ ਦੇ ਉੱਤੇ ਦਬਦਬਾ ਰੱਖਦਾ ਹੈ। ਇਹ ਖਣਿਜ ਸਾਫ਼ ਊਰਜਾ, ਰੱਖਿਆ ਪ੍ਰਣਾਲੀ ਤੇ ਇਲੈਕਟ੍ਰਿਕ ਵਾਹਨਾਂ ਦੇ ਜਿਹੜੇ ਉਤਪਾਦਨ ਦੇ ਲਈ ਬੇਹੱਦ ਜ਼ਰੂਰੀ ਨੇ। ਚੀਨ ਅਕਸਰ ਇਨ੍ਹਾਂ ਖਣਿਜਾਂ ਦੇ ਨਿਰਯਾਤ ਕੰਟਰੋਲ ਨੂੰ ਵਾਸ਼ਿੰਗਟਨ ਦੇ ਅਤੇ ਹੋਰ ਦੇਸ਼ਾਂ ਦੇ ਵਿਰੁੱਧ ਹਥਿਆਰ ਦੇ ਵਜੋਂ ਵਰਤਦਾ ਰਿਹਾ। ਸਵੀਡਨ ਦੀ ਨਵੀਂ ਰਣਨੀਤੀ ਇਸਦੇ ਪ੍ਰਭਾਵ ਨੂੰ ਖਤਮ ਕਰਨ ਦੇ ਲਈ ਬਣਾਈ ਗਈ ਹੈ। ਸਵੀਡਨ ਦੇ ਕੋਲ ਖਣਿਜਾਂ ਦੇ ਵੱਡੇ ਭੰਡਾਰ ਨੇ। ਕਿਰੂਨਾ ਮਾਈਨਿੰਗ ਜਿਹੜੀ ਜਿੱਥੇ ਇਹ ਪਹਿਲਾਂ ਇੱਕ ਬਹੁਤ ਵੱਡੇ ਪੱਧਰ ਦੇ ਉੱਤੇ ਇਸ ਏਰੀਏ 'ਚ ਮਾਈਨਿੰਗ ਹੁੰਦੀ ਹੈ, ਇਹਦੇ ਉੱਤੇ ਫਿਲਮ ਵੀ ਬਣੀ ਹੈ ਅਤੇ ਉਹ ਜਿਹੜਾ ਧਰਤੀ ਪੂਰੀ ਪਿੰਡ ਦਾ ਪਿੰਡ ਸ਼ਹਿਰ ਦਾ ਸ਼ਹਿਰ ਧਸਣ ਲੱਗ ਗਿਆ ਸੀ ਅਤੇ ਉੱਥੋਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਘਰ ਜਿਹੜੇ ਸੀ ਹੋਰ ਜਾ ਕੇ ਵਸਾਏ ਸੀਗੇ, ਉੱਥੋਂ ਟਰਾਂਸਫਰ ਕੀਤੇ ਸੀਗੇ। ਕਿਰੂਨਾ ਮਾਈਨ ਜਿਹੜੀ ਹੈ ਉਹਦੇ ਨੇੜੇ ਸਥਿਤ ਪਰਗੀਅਰ ਪ੍ਰੋਜੈਕਟ ਯੂਰਪੀਅਨ ਯੂਨੀਅਨ ਦੇ ਲਈ ਇੱਕ ਫਲੈਗਸ਼ਿਪ ਪ੍ਰੋਜੈਕਟ ਸਾਬਤ ਹੋ ਸਕਦਾ ਹੈ। ਇਸ ਦੇ ਵਿੱਚ ਲਗਭਗ 1.2 ਬਿਲੀਅਨ ਟਨ ਖਣਿਜ ਭੰਡਾਰ ਨੇ, ਜਿਸ ਦੇ ਵਿੱਚ 2.2 ਮਿਲੀਅਨ ਟਨ ਦੁਰਲੱਭ ਅਰਥ ਆਕਸਾਈਡ ਸ਼ਾਮਲ ਨੇ। ਸਵੀਡਨ ਦੀ ਉਪ ਪ੍ਰਧਾਨ ਮੰਤਰੀ ਐਬਾ ਬੁਸ਼ ਨੇ ਕਿਹਾ ਕਿ ਮਾਈਨਿੰਗ ਨੂੰ ਰਾਸ਼ਟਰੀ ਸੁਰੱਖਿਆ ਹਿੱਤ ਬਣਾਉਣ ਦੇ ਨਾਲ ਯੋਜਨਾਬੰਦੀ ਤੇ ਇਜਾਜ਼ਤਾਂ ਮਿਲਣ ਦੀ ਪ੍ਰਕਿਰਿਆ ਤੇਜ਼ ਹੋਵੇਗੀ ਤੇ ਜਿਸ ਦੇ ਨਾਲ ਨਿਵੇਸ਼ ਆਕਰਸ਼ਿਤ ਹੋਵੇਗਾ। ਐਬਾ ਬੁਸ਼ ਅਨੁਸਾਰ ਇਹ ਕਦਮ ਨਾ ਸਿਰਫ਼ ਸਵੀਡਨ ਸਗੋਂ ਯੂਰਪੀਅਨ ਯੂਨੀਅਨ ਤੇ ਨਾਟੋ ਦੀ ਰੱਖਿਆ ਸਮਰੱਥਾ ਦੇ ਵਿੱਚ ਵੀ ਮਹੱਤਵਪੂਰਨ ਯੋਗਦਾਨ ਪਾਵੇਗਾ। ਸਰਕਾਰ ਹੁਣ ਮਾਈਨਿੰਗ ਖੇਤਰ ਦੇ ਲਈ ਇੱਕ ਸਰਕਾਰੀ ਨਿਵੇਸ਼ ਜਿਹੜੀ ਕੰਪਨੀਆਂ ਬਣਾਉਣ ਦੇ ਉੱਤੇ ਵੀ ਵਿਚਾਰ ਕਰ ਰਹੀ ਹੈ ਤਾਂ ਜੋ ਅਹਿਮ ਪ੍ਰੋਜੈਕਟਾਂ ਨੂੰ ਤੇਜ਼ੀ ਦੇ ਨਾਲ ਨੇਪਰੇ ਚਾੜਿਆ ਜਾ ਸਕੇ। ਲੋ ਦੋਸਤੋ, ਇਹ ਸੀ ਜੀ ਅੱਜ ਦੀਆਂ ਦੇਸ਼ ਦੇਸ਼ ਦੀਆਂ ਖ਼ਬਰਾਂ ਤੇ ਅਗਲੀਆਂ ਗੱਲਾਂ ਬਾਤਾਂ ਕਰਦੇ ਹਾਂ ਨਾਵਲ ਦੀਆਂ ਥੋੜੀਆਂ। ਨਾਵਲ ਦੇ ਉੱਤੇ ਜਾਣ ਤੋਂ ਪਹਿਲਾਂ ਉਹਨਾਂ ਦੋਸਤਾਂ ਦਾ ਧੰਨਵਾਦ ਸ਼ੁਕਰੀਆ ਕਰਦੇ ਹਾਂ ਜਿਨ੍ਹਾਂ ਨੇ ਪ੍ਰੋਗਰਾਮਾਂ ਨੂੰ ਸਪੋਰਟ ਕੀਤਾ ਹੈ। ਹਰਵਿੰਦਰ ਜੋਲ ਭੈਣ ਜੀ, ਸੁਮਿਤ ਜੋਲ ਜੀ, ਜਗਦੇਵ ਸੰਧੂ ਜੀ, ਸਿਕੰਦਰ ਸਿੰਘ ਔਜਲਾ, ਮਹੇਸ਼ ਜੀ, ਭਾਨ ਸਿੰਘ ਗਰੇਵਾਲ ਜੀ, ਸੁਰਿੰਦਰ ਕੌਰ ਮਾਲ ਜੀ ਤੇ ਮਾਨ ਸਿੰਘ ਸੈਣੀ ਸਾਹਿਬ ਦਾ ਸ਼ੁਕਰੀਆ ਤੇ ਧੰਨਵਾਦ ਹੈ ਦੋਸਤੋ। ਤੇ ਇਸ ਦੇ ਨਾਲ ਹੀ ਕੈਨੇਡਾ ਦੇ ਵਿੱਚ ਜਿਹੜਾ 950 ਤੋਂ ਵੱਧ ਜੰਗਲੀ ਅੱਗਾਂ ਲੱਗੀਆਂ ਹੋਈਆਂ ਨੇ, ਜਿਨ੍ਹਾਂ ਦੇ ਵਿੱਚੋਂ 241 ਕੰਟਰੋਲ ਤੋਂ ਬਾਹਰ ਹੋ ਗਈਆਂ। ਇਸ ਸਮੇਂ ਕੈਨੇਡਾ ਦੀ ਸਰਕਾਰੀ ਕਰਮਚਾਰੀਆਂ ਦੀ ਸਭ ਤੋਂ ਵੱਡੀ ਯੂਨੀਅਨ ਪਬਲਿਕ ਸਰਵਿਸ ਅਲਾਇੰਸ ਆਫ ਕੈਨੇਡਾ ਨੇ ਦਾਅਵਾ ਕਰ ਦਿੱਤਾ ਹੈ ਕਿ ਕਾਰਨੀ ਸਰਕਾਰ ਨੇ ਜੰਗਲੀ ਅੱਗਾਂ ਦਾ ਪ੍ਰਬੰਧ ਕਰਨ ਵਾਲੇ ਗਵਰਨਮੈਂਟ ਆਪਰੇਸ਼ਨ ਸੈਂਟਰ ਵਿਚਲੀਆਂ ਅੱਧੀਆਂ ਨੌਕਰੀਆਂ ਨੂੰ ਖਤਮ ਕਰ ਦਿੱਤਾ ਹੈ। ਇਸ ਸੰਬੰਧ ਦੇ ਵਿੱਚ 22 ਜੁਲਾਈ ਨੂੰ ਓਟਵਾ ਸਿਟੀਜ਼ਨ ਦੇ ਸਾਈਟ ਦੇ ਉੱਤੇ ਇੱਕ ਰਿਪੋਰਟ ਛਪੀ ਹੈ ਤੇ ਪੰਜਾਬੀ ਪਾਠਕਾਂ ਦੇ ਲਈ ਹੁੰਦਲ ਸਾਹਿਬ ਨੇ ਸੁਖਵੰਤ ਹੁੰਦਲ ਸਾਹਿਬ ਨੇ ਉਹਨੂੰ ਰਿਪੋਰਟ ਕੀਤਾ ਹੈ, ਮਤਲਬ ਕਿ ਟਰਾਂਸਲੇਟ ਕੀਤਾ ਹੈ ਤੇ ਉਹਦੀ ਆਪਾਂ ਕੋਈ ਨਹੀਂ ਅਗਲੇ ਦਿਨਾਂ ਦੇ ਵਿੱਚ ਆਉਣ ਵਾਲੇ ਜ਼ਰੂਰ ਤੁਹਾਡੇ ਨਾਲ ਸਾਂਝੀ ਕਰ ਦਾਂਗੇ ਜਾਂ ਉਹਨੂੰ ਰਿਕਾਰਡ ਕਰਕੇ ਵੱਖਰਾ ਪਾ ਦਾਂਗੇ। ਹਾਲਾਤ ਕੈਨੇਡਾ ਦੇ ਵੀ ਜਿਹੜੇ ਆ ਜੰਗਲਾਂ ਦੇ ਇਹ ਬਣੇ ਹੋਏ ਨੇ ਜੀ। ਤੇ ਲਓ ਦੋਸਤੋ, ਨਾਵਲ ਦੀ ਗੱਲ ਕਰਦੇ ਹਾਂ, ਕਿਤਾਬ ਦੀ, ਤੇ ਇਸੇ ਤਰ੍ਹਾਂ ਅੱਗੇ ਚੱਲਦੇ ਹਾਂ। ਥੋੜ੍ਹਾ ਜਿਹਾ ਤੁਹਾਨੂੰ ਪਿੱਛੇ ਲੈ ਚੱਲਦਾ ਹੈ ਜਿੱਥੋਂ ਆਪਾਂ ਇਸ ਦੀ ਸਮਾਪਤੀ ਕੀਤੀ ਸੀ। ਜਿਵੇਂ ਤੁਹਾਨੂੰ ਚੇਤਾ ਹੋਣਾ ਹੈ ਜੀ, ਬਹੁਤ ਸਾਰੇ ਦੋਸਤ ਜੁੜੇ ਹੋਏ ਨੇ, ਬਹੁਤ ਬਹੁਤ ਸ਼ੁਕਰੀਆ, ਧੰਨਵਾਦ ਹੈ, ਕਮੈਂਟ ਤੁਸੀਂ ਕਰ ਰਹੇ ਹੋ। ਜਦੋਂ ਦੋਸਤੋ ਮਰਾਠਾ ਪੇਸ਼ਵਾ ਦਾ ਬੇਟਾ ਵਿਸ਼ਵਾਸ ਰਾਓ ਜਿਹੜਾ ਸੀ ਤੇ 30 ਸਾਲ ਦਾ ਜਰਨੈਲ ਸਦਾ ਸ਼ਿਵ ਰਾਓ ਉਸੇ ਦਿਨ ਕਤਲ ਹੋ ਗਏ ਤੇ ਪੇਸ਼ਵਾ ਨੂੰ ਜਿਹੜਾ ਸੀ ਉਮੀਦ ਸੀਗੀ ਕਿ ਜੰਗ ਜਿੱਤ ਕੇ ਵਿਸ਼ਵਾਸ ਰਾਏ ਜਿਹੜਾ ਸੀ ਮੁਗਲਾਂ ਦੀ ਗੱਦੀ ਦੇ ਉੱਤੇ ਬੈਠੇਗਾ, ਪਰ ਅਬਦਾਲੀ ਚਾਹੁੰਦਾ ਸੀ ਕਿ ਕਠਪੁਤਲੀ ਸ਼ਾਹਜਹਾਂ ਦੂਜੇ ਨੂੰ ਹਟਾ ਕੇ ਸ਼ਾਹ ਆਲਮ ਦੂਜੇ ਨੂੰ ਜਿਹੜਾ ਸੀ ਆਲਮਗੀਰ ਦੂਜੇ ਦਾ ਬੇਟਾ ਜੋ ਸੀ ਗੱਦੀ ਦਿਆਂਗੇ ਉਹਨਾਂ ਨੂੰ, ਜਿਹਦੀ ਸ਼ਹਿਜ਼ਾਦੀ ਭੈਣ ਨੂੰ ਅਬਦਾਲੀ ਆਪਣੇ ਬੇਟੇ ਤੈਮੂਰ ਦੇ ਲਈ ਲੈ ਕੇ ਗਿਆ ਸੀ। ਇਮਦਾਦ ਅਤੇ ਹੋਰ ਮਰਾਠੇ ਚੀਫ ਦਿੱਲੀ ਦੇ ਵਿੱਚੋਂ ਭੱਜ ਗਏ ਤੇ ਬਾਅਦ ਦੇ ਵਿੱਚ ਅਬਦਾਲੀ ਨੇ ਇਮਾਦ ਨੂੰ ਖਿਮਾ ਕਰ ਦਿੱਤਾ ਸੀ, ਜਾਣੀ ਕਿ ਮਾਫ ਕਰਤਾ ਸੀ। ਉਸ ਤੋਂ ਬਾਅਦ ਮਹਾਨ ਯੁੱਧ ਜਿੱਤਣ ਪਿੱਛੋਂ ਅਬਦਾਲੀ ਜਿਹੜਾ ਸੀ ਪਾਣੀਪਤ 13ਵੀਂ ਸਦੀ ਦੀ ਸੂਫੀ ਫਕੀਰ ਬੂ ਅਲੀ ਦੇ ਮਕਬਰੇ ਦੇ ਉੱਤੇ ਰੱਬ ਦਾ ਸ਼ੁਕਰਾਨਾ ਕਰਨ ਗਿਆ ਤੇ ਆਪਣੇ ਸਿਪਾਹੀਆਂ ਨੂੰ ਉਸਨੇ ਜਿਹੜਾ 2 ਮਹੀਨਿਆਂ ਦੇ ਦਿੱਲੀ ਦੇ ਵਿੱਚ ਲੁੱਟ ਮਾਰ ਕਰਨ ਦੇ ਲਈ ਆਗਿਆ ਦੇ ਦਿੱਤੀ, ਖੁੱਲੀ ਛੁੱਟੀ ਦੇ ਦਿੱਤੀ। ਧਨਾਡ ਲੁੱਟੇ ਗਏ, ਗਰੀਬ ਨਚੋੜੇ ਗਏ ਤੇ ਮਾਰਚ 22, 1761 ਨੂੰ ਜਦੋਂ ਲਸ਼ਕਰ ਸਮੇਤ ਲੁੱਟ ਦਾ ਮਾਲ ਲੈ ਕੇ ਅਬਦਾਲੀ ਵਾਪਸ ਪਰਤ ਰਿਹਾ ਸੀ ਤਾਂ ਸਿੱਖ ਜਿੱਥੇ ਸਾਰੇ ਰਾਹ ਹੱਲੇ ਬੋਲਦੇ ਰਹੇ, ਪਾਣੀਪਤ ਦੀ ਲੜਾਈ ਦੇ ਵਿੱਚ ਅਫਗਾਨ ਤੇ ਮਰਾਠੇ ਇੱਕ ਦੂਜੇ ਦੀਆਂ ਉਮੀਦਾਂ ਨੂੰ ਕੱਟਦੇ ਵੜਦੇ ਸ਼ਾਂਤ ਹੋ ਕੇ ਸਿੱਖ ਦੂਰ ਬੈਠੇ ਦੇਖਦੇ ਰਹੇ ਤੇ ਸਿੱਖਾਂ ਦੇ ਅਮਲੇ ਅਬਦਾਲੀ ਨੂੰ ਬੇਇੱਜ਼ਤ ਕਰ ਰਹੇ ਸਨ। ਇੱਥੇ ਤੱਕ ਦੋਸਤੋ ਆਪਾਂ ਤੁਹਾਡੇ ਨਾਲ ਸਾਂਝ ਪਾਈ ਸੀ ਤੇ ਅਗਲਾ ਲੜੀਵਾਰ ਚੈਪਟਰ ਤੁਹਾਡੇ ਨਾਲ ਸਾਂਝਾ ਕਰਨ ਜਾ ਰਹੇ ਹਾਂ। ਅਗਲਾ ਲੜੀਵਾਰ ਚੈਪਟਰ ਪੰਜਾਬ ਕਿਤਾਬ ਔਰੰਗਜ਼ੇਬ ਤੋਂ ਮਾਊਂਟਬੈਟਨ ਤੱਕ ਦੇ ਇਤਿਹਾਸ ਦੇ ਵਿੱਚੋਂ ਲੜੀਵਾਰ ਭਾਗ 9 ਤੁਹਾਡੇ ਨਾਲ ਸਾਂਝਾ ਕਰਨ ਜਾ ਰਹੇ ਹਾਂ, ਜਿਸ ਨੂੰ ਰਾਜਮੋਹਨ ਗਾਂਧੀ ਜੀ ਨੇ ਲਿਖਿਆ ਹੈ ਤੇ ਪ੍ਰੋਫੈਸਰ ਹਰਪਾਲ ਸਿੰਘ ਪੰਨੂ ਜੀ ਨੇ ਪੰਜਾਬੀ ਦੇ ਵਿੱਚ ਅਨੁਵਾਦ ਕੀਤਾ ਹੈ ਤੇ ਮੈਂ ਤੁਹਾਡਾ ਦੋਸਤ ਭੁਪਿੰਦਰ ਭਾਰਜ ਦੁਆਬਾ ਰੇੜੀ ਦਾ ਮੰਚ ਲੜੀਵਾਰ ਭਾਗ 9 ਕੀ ਕਹਿੰਦਾ ਹੈ ਤੇ ਚੱਲਦੇ ਹਾਂ ਜੀ ਉਹਦੇ ਉੱਤੇ।

ਪਾਣੀਪਤ ਦੀ ਲੜਾਈ ਤੋਂ 2 ਦਿਨ ਬਾਅਦ ਅੰਗਰੇਜ਼ਾਂ ਨੇ ਜਿਹੜੇ 1757 ਤੋਂ ਬੰਗਾਲ ਦੇ ਹਾਕਮ ਸਨ ਫਰਾਂਸੀਸੀਆਂ ਨੂੰ ਦੱਖਣੀ ਭਾਰਤ ਦੇ ਵਿੱਚ ਹਰਾ ਦਿੱਤਾ। 3 ਸਾਲ ਦੇ ਬਾਅਦ ਪੂਰਬੀ ਭਾਰਤ ਬੰਗਾਲ ਆਧਾਰਿਤ ਅੰਗਰੇਜ਼ ਫੌਜਾਂ ਨੇ ਬਕਸਰ ਦੀ ਖਤਰਨਾਕ ਜੰਗ ਦੇ ਵਿੱਚ ਸ਼ਾਹ ਆਲਮ ਦੀਆਂ ਮੁਗਲ ਫੌਜਾਂ ਨੂੰ ਕਰਾਰੀ ਹਾਰ ਦਿੱਤੀ ਤੇ ਸਾਲ 1764 ਦੀ ਇਸ ਜੰਗ ਤੋਂ ਬਾਅਦ ਅੰਗਰੇਜ਼ ਬਿਹਾਰ ਅਤੇ ਉੜੀਸਾ ਪ੍ਰਾਂਤਾਂ ਦੇ ਵਿੱਚੋਂ ਵੀ ਮਾਮਲਾ ਉਗਰਾਉਣ ਦੇ ਹੱਕਦਾਰ ਹੋ ਗਏ। ਦੂਜੀ ਘਟਨਾ ਦੇ ਵਿੱਚ ਇਹ ਸੀ ਕਿ ਘਟੀ ਕਿ ਬਿਹਾਰ ਦੇ ਪੱਛਮ ਦੇ ਵਿੱਚ ਖੁਦ ਮੁਖਤਾਰ ਮੁਗਲ ਰਿਆਸਤ ਅਵਧ ਨੇ ਅੰਗਰੇਜ਼ਾਂ ਤੋਂ ਰਾਖੀ ਜਿਹੜਾ ਮੰਗ ਲਈ। ਕੰਪਨੀ ਪੱਛਮ ਵੱਲ ਵੱਧ ਰਹੀ ਸੀ ਤੇ ਹੱਥਾਂ ਦੇ ਵਿੱਚ ਤਾਂ ਨਹੀਂ ਅੱਖਾਂ ਦੇ ਵਿੱਚ ਦਿੱਲੀ ਵੀ ਸੀ ਤੇ ਸ਼ਾਹ ਆਲਮ ਦੂਜੇ ਨੂੰ ਕੰਪਨੀ ਨੇ ਹਿੰਦੁਸਤਾਨ ਦੇ ਬਾਦਸ਼ਾਹ ਦੇ ਵਜੋਂ ਮਾਨਤਾ ਦੇ ਦਿੱਤੀ ਸੀ। ਨਾ ਦਾ ਬਾਦਸ਼ਾਹ ਸੀ, ਨਾ ਧਨ ਦਾ, ਨਾ ਧਨ ਨਾ ਹੁਕਮ, ਬਸ ਇੱਕ ਕਠਪੁਤਲੀ। ਅਬਦਾਲੀ ਆਪ ਦਿੱਲੀ ਰਹਿਣ ਦਾ ਇੱਛੁਕ ਨਹੀਂ ਸੀ, ਪਰ ਕਿਹਾ ਕਰਦਾ ਸੀ ਜ਼ਰੂਰ ਅੰਗਰੇਜ਼ਾਂ ਤੇ ਮਰਾਠਿਆਂ ਵਿੱਚੋਂ ਇੱਕ ਤੇ ਰਾਜ ਕਰੇਗੀ। ਪੰਜਾਬ ਦੀ ਗੱਲ ਹੋਰ ਹੋ ਸੀ, ਉਸ ਸਮਿਆਂ ਦੇ ਵਿੱਚ ਪੰਜਾਬ ਦੀ ਗੱਲ ਹੋਰ ਸੀ। ਇਹ ਮਰਾਠਿਆਂ ਤੇ ਅੰਗਰੇਜ਼ਾਂ ਨੂੰ ਬਹੁਤ ਦੂਰ ਪੈਂਦਾ ਸੀ। ਪੰਜਾਬ ਦੇ ਜ਼ਿਮੀਂਦਾਰ ਮੁਸਲਮਾਨ ਸਰਦਾਰਾਂ ਦਾ ਇਹ ਘਰ ਸੀ ਤੇ ਉਹ ਇੱਥੇ ਜਿਉਂਦੇ ਰਹਿਣਾ ਚਾਹੁੰਦੇ ਸਨ। ਸਿੱਖਾਂ ਦਾ ਇਹ ਘਰ ਸੀ ਜਿੱਥੇ ਉਹ ਰਾਜ ਕਰਨਾ ਚਾਹੁੰਦੇ ਸੀ। ਅਬਦਾਲੀ ਵਾਸਤੇ ਪੰਜਾਬ ਉਹ ਥਾਂ ਸੀ ਜਿੱਥੇ ਉਸਦੇ ਬੇਟੇ ਤੇ ਅਫਸਰਾਂ ਦੀ ਬੇਇੱਜ਼ਤੀ ਹੋਈ ਸੀ, ਉਹ ਥਾਂ ਜਿਹੜਾ ਉਸਨੇ ਤੇ ਉਸ ਤੋਂ ਪਹਿਲਾਂ ਨਾਦਰ ਸ਼ਾਹ ਨੇ ਜਿੱਤ ਕੇ ਆਪਣੇ ਨਾਲ ਮਿਲਾ ਲਿਆ ਸੀ। ਪੰਜਾਬ ਦੇ ਉੱਪਰ ਰਾਜ ਕਰਨ ਦੇ ਲਈ ਅਬਦਾਲੀ ਆਪਣੇ ਅਫਸਰ ਛੱਡ ਗਿਆ ਪਰ ਤੁਸੀਂ ਇੱਥੇ ਰਹੋ। ਖਵਾਜਾ ਖਿਜਰ ਲਾਹੌਰ ਦੇ ਉੱਤਰ ਪੱਛਮੀ ਇਲਾਕੇ 4 ਮਹਿਲ ਉੱਪਰ ਜਿਹੜਾ ਸੀ ਪ੍ਰਬੰਧ ਚਲਾਏਗਾ। ਲਾਹੌਰ ਦਾ ਇੰਚਾਰਜ ਖਵਾਜਾ ਉਬੇਦ ਖਾਨ ਹੋਏਗਾ। ਜਲੰਧਰ ਦੁਆਬ ਸਾਦਤ ਖਾਨ ਤੇ ਸਾਦਿਕ ਖਾਨ ਦੇਖਣਗੇ ਤੇ ਸਰਹੰਦ ਜੈਨ ਖਾਨ ਤੈਨਾਤ ਹੋਇਆ। ਜਦੋਂ ਅਬਦਾਲੀ ਵਾਪਸ ਦਾ ਜਾ ਪੁੱਜਿਆ ਤਾਂ ਸਿੱਖਾਂ ਨੇ ਇਹਨਾਂ ਡਿਪਟੀਆਂ ਦੇ ਨਾਲ ਜਿਹੜਾ ਸੀਗਾ ਸਿੰਜਣਾ ਸ਼ੁਰੂ ਕਰ ਦਿੱਤਾ। ਵੱਡੀ ਸਿੱਖ ਟੁਕੜੀ ਨੇ ਚਨਾਹ ਦੇ ਪੂਰਬੀ ਕਿਨਾਰੇ ਖਵਾਜਾ ਮਿਰਜ਼ਾ ਖਾਨ ਮਾਰ ਦਿੱਤਾ। ਉਸਦੀ ਵਿਧਵਾ ਅਦੀਨਾ ਬੇਗ ਦੀ ਧੀ ਦਾ ਕੀ ਬਣਿਆ ਪਤਾ ਨਹੀਂ। ਜਲੰਧਰ ਦੁਆਬ ਦੇ ਵਿੱਚ ਸਿੱਖਾਂ ਨੇ ਗਾਹ ਪਾ ਦਿੱਤਾ। ਸਰਹੰਦ ਦਾ ਜੈਨ ਖਾਨ ਤੇ ਮਲੇਰਕੋਟਲਾ ਦਾ ਪਖਤੂਨ ਹਾਕਮ ਹਰਾ ਦਿੱਤੇ। ਜੰਮੂ ਦੇ ਅਫਗਾਨ ਜਰਨੈਲ ਨੂਰੂਦੀਨ ਨੂੰ ਅਬਦਾਲੀ ਨੇ ਹੁਕਮ ਭੇਜਿਆ ਕਿ ਸਿੱਖਾਂ ਨੂੰ ਸਿੱਧੇ ਕਰ। ਸ਼ੁਕਰ ਚੱਕੀਆ ਮਿਸਲ ਨੇ ਮਿਸਲ ਦੇ ਚੜ੍ਹਤ ਸਿੰਘ ਦੀ ਕਮਾਨ ਹੇਠ ਸਿੱਖਾਂ ਨੇ ਉਸਨੂੰ ਸਿਆਲਕੋਟ ਦੀ ਜੰਗ ਦੇ ਵਿੱਚ ਪਿੱਛੇ ਧੱਕ ਮਾਰਿਆ। ਲਾਹੌਰ ਦੇ ਸੂਬੇਦਾਰ ਖਵਾਜਾ ਉਬੇਦ ਖਾਨ ਨੇ ਭਾਜੀ ਮੋੜਨ ਦੇ ਇਰਾਦੇ ਨਾਲ ਗੁਜਰਾਂਵਾਲਾ ਜ਼ਿਲ੍ਹੇ ਦੇ ਸ਼ੁਕਰ ਚੱਕ ਪਿੰਡ ਉੱਤੇ ਜਿਹੜਾ ਕਬਜ਼ਾ ਕਰਨਾ ਚਾਹਿਆ ਪਰ ਗੱਲ ਨਾ ਬਣ ਸਕੀ। ਬਾਕੀ ਦੀਆਂ ਸਾਰੀਆਂ ਮਿਸਲਾਂ ਸ਼ੁਕਰ ਚੱਕ ਦੀ ਰਖਵਾਲੀ ਵਾਸਤੇ ਆ ਉਤਰੀਆਂ। ਜਿੱਥੇ ਕਿਤੇ ਅਫਗਾਨ ਅਫਸਰ ਦਿਸਦੇ ਸਿੱਖ ਮਾਰ ਦਿੰਦੇ। ਲਾਹੌਰ ਪਰਤਦੇ ਉਬੇਦ ਖਾਨਾ ਉੱਤੇ ਜੱਸਾ ਸਿੰਘ ਆਲੂਵਾਲੀਆ ਨੇ ਹਮਲਾ ਕਰ ਦਿੱਤਾ ਤੇ ਮਾਰ ਛੱਡਿਆ। ਆਲੂਵਾਲੀਆ ਮਿਸਲ ਨੇ ਐਲਾਨ ਕਰ ਦਿੱਤਾ ਕਿ ਪੰਜਾਬ ਦਾ ਨਵਾਂ ਬਾਦਸ਼ਾਹ ਜੱਸਾ ਸਿੰਘ ਹੈ। ਲਾਹੌਰ ਦੀ ਸ਼ਾਹੀ ਟਕਸਾਲ ਦੇ ਉੱਤੇ ਕਬਜ਼ਾ ਕਰਕੇ ਨਵੰਬਰ 1761 ਦੇ ਵਿੱਚ ਜੱਸਾ ਸਿੰਘ ਨੇ ਆਪਣੇ ਨਾਮ ਦਾ ਸਿੱਕਾ ਚਲਾਇਆ, ਜਿਸਦਾ ਵਿਰੋਧ ਹੋਇਆ ਕਿ ਸਿੱਕਾ ਗੁਰੂ ਦੇ ਨਾ ਹੋਣਾ ਚਾਹੀਦਾ, ਤੇਰੇ ਨਹੀਂ। ਜੱਸਾ ਸਿੰਘ ਨੇ ਤੁਰੰਤ ਸਿੱਕਾ ਵਾਪਸ ਲੈ ਲਿਆ ਸੀ। ਅਫਗਾਨਾਂ ਦੀਆਂ ਹਾਰਾਂ ਤੇ ਸਿੱਖਾਂ ਦੇ ਸਿੱਕੇ ਬਾਰੇ ਜਿਹੜਾ ਸੀਗਾ ਖਬਰਾਂ ਸੁਣ ਕੇ ਅਬਦਾਲੀ ਚੁੱਪ ਚਾਪ ਵੱਡੀ ਸੈਨਾ ਪਰ ਬਿਨਾਂ ਵਧੀਕ ਮਾਲ ਅਸਬਾਬ ਲੈ ਕੇ ਤੇਜ਼ੀ ਦੇ ਨਾਲ 1761-62 ਦੀਆਂ ਸਰਦੀਆਂ ਦੇ ਵਿੱਚ ਚਾਰ ਦਰਿਆ ਜਿਹੜੇ ਸੀ ਆਉਂਦੇ ਰਾਹ ਚ ਪਾਰ ਕਰਕੇ ਅੰਮ੍ਰਿਤਸਰ ਦੇ ਪੂਰਬ ਦੇ ਵਿੱਚ ਜੰਡਿਆਲੇ ਪੁੱਜ ਗਿਆ, ਜਿੱਥੇ ਉਸਨੂੰ ਪਤਾ ਲੱਗਿਆ ਕਿ ਅਕਲਦਾਸ ਹਿੰਦੂ ਦੀ ਕਮਾਨ ਹੇਠ ਬਹੁਤ ਸਿੱਖ ਮੌਜੂਦ ਨੇ। ਉੱਥੇ ਆ ਕੇ ਪਤਾ ਲੱਗਿਆ ਕਿ ਉਹ ਤਾਂ ਸਤਲੁਜ ਦੇ ਦੱਖਣ ਦੇ ਵਿੱਚ ਸਰਹਿੰਦ ਦੇ ਵੱਲ ਨਿਕਲ ਗਏ ਨੇ। ਤੇਜ਼ ਰਫਤਾਰ ਦੇ ਨਾਲ 2 ਦਰਿਆਵਾਂ ਨੂੰ ਪਾਰ ਕਰਦਾ ਹੋਇਆ ਅਬਦਾਲੀ 48 ਘੰਟਿਆਂ ਦੇ ਵਿੱਚ 120 ਮੀਲ ਪੈਂਡਾ ਮਾਰ ਕੇ ਮਲੇਰਕੋਟਲੇ ਪੁੱਜ ਗਿਆ। ਇੱਥੋਂ 7 ਮੀਲ ਉੱਤਰ
ਕੁੱਪ ਪਿੰਡ ਦੇ ਬਾਹਰ ਸਿੱਖਾਂ ਦਾ ਕਾਰਵਾ ਮੌਜੂਦ ਸੀ। 5 ਫਰਵਰੀ ਦਾ ਦਿਨ 1762 ਨੂੰ ਅਬਦਾਲੀ ਦੀਆਂ ਸਾਹਮਣੇ ਫੌਜਾਂ ਦੇਖ ਕੇ ਸਿੱਖ ਹੈਰਾਨ ਰਹਿ ਗਏ। ਫਰਵਰੀ ਦੇ ਵਿੱਚ ਤਾਂ ਅਬਦਾਲੀ ਕਦੀ ਆਇਆ ਨਹੀਂ ਸੀ, ਇਹ ਕਿਵੇਂ ਹੋ ਗਿਆ? ਪਰਿਵਾਰਾਂ ਤੇ ਰਾਸ਼ਨ ਉੱਪਰ ਅਚਨਚੇਤ ਹਮਲਾ ਦੇਖ ਕੇ ਜੱਸਾ ਸਿੰਘ ਆਲੂਵਾਲੀਆ ਤੇ ਚੜ੍ਹਤ ਸਿੰਘ ਨੇ ਜਵਾਨਾਂ ਨੂੰ ਕਿਹਾ, ਰਾਸ਼ਨ ਔਰਤਾਂ ਬੱਚਿਆਂ ਬਿਰਧਾਂ ਦੁਆਲੇ ਦਾਇਰਾ ਬਣਾ ਕੇ ਇਹਨਾਂ ਨੂੰ ਬਚਾਉਂਦਿਆਂ ਲੜੋ ਤੇ ਪਿੱਛੇ ਹਟਦੇ ਜਾਓ। ਇਹ ਬਿਜਲੀ ਵਾਂਗ ਅਚਨਚੇਤ ਡਿੱਗੀ ਮੁਸੀਬਤ ਸੀ ਜਿਸਦਾ ਸਾਹਮਣਾ ਕਰਨਾ ਮੁਸ਼ਕਲ ਸੀ। ਬੇਸ਼ੁਮਾਰ ਸਿੱਖ ਅਤੇ ਅਫਗਾਨ ਕਤਲ ਹੋਏ। ਇਤਿਹਾਸ ਦੇ ਵਿੱਚ ਜਿੰਨੇ ਕੁ ਲਿਖੇ ਨੇ ਉਸ ਤੋਂ ਕਿਤੇ ਵਧੇਕ ਕਤਲ ਹੋਏ ਹੈ। ਵੱਖ ਵੱਖ ਸਰੋਤਾਂ ਨੇ ਸ਼ਹਾਦਤਾਂ ਦੀ ਗਿਣਤੀ 8 ਤੋਂ 30 ਹਜ਼ਾਰ ਤੱਕ ਦੱਸੀ ਹੈ। ਇਸ ਜੰਗ ਨੂੰ ਵੱਡਾ ਘੱਲੂਘਾਰਾ ਕਿਹਾ ਜਾਂਦਾ ਹੈ। ਸਾਰਾ ਦਿਨ ਮਾਰਦਿਆਂ ਭੱਜਦਿਆਂ ਆਖਰ ਨਦੀ ਆ ਗਈ। ਦੋਵੇਂ ਪਾਸਿਆਂ ਦੇ ਸਿਪਾਹੀਆਂ ਨੇ ਹਥਿਆਰ ਰੱਖ ਦਿੱਤੇ। ਘੋੜਿਆਂ ਤੇ ਬੰਦਿਆਂ ਨੇ ਪਾਣੀ ਪੀਤਾ ਤੇ ਸਿੱਖਾਂ ਨੇ ਆਪਣੇ ਘੋੜੇ ਬਰਨਾਲੇ ਦੇ ਵੱਲ ਦੁੜਾ ਦਿੱਤੇ ਤੇ ਫਿਰ ਰੇਤਲੇ ਇਲਾਕਿਆਂ ਦੇ ਵੱਲ ਹੋ ਤੁਰੇ। ਅਬਦਾਲੀ ਨੇ ਪਿੱਛਾ ਕਰਨਾ ਛੱਡਤਾ। ਜਿੱਥੇ ਅਬਦਾਲੀ ਰੁਕਿਆ ਉਹ ਬਾਬਾ ਆਲਾ ਸਿੰਘ ਦਾ ਇਲਾਕਾ ਸੀ। ਸਾਲ ਪਹਿਲਾਂ ਇਸ ਰਾਜੇ ਨੇ ਮਰਾਠਿਆਂ ਨੂੰ ਰਾਸ਼ਨ ਦਿੱਤਾ ਸੀ ਤੇ ਅਬਦਾਲੀ ਨੇ ਉਸਨੂੰ ਪੇਸ਼ ਹੋਣ ਦੇ ਲਈ ਕਿਹਾ। ਪੇਸ਼ ਹੋ ਗਿਆ, ਗ੍ਰਿਫਤਾਰ ਕਰ ਲਿਆ। ਗੁਸੈਲੇ ਬਾਦਸ਼ਾਹ ਨੇ ਕਿਹਾ, ਜਾਣੀ ਕਿ ਗੁੱਸੇ ਵਾਲਾ ਸੀ, ਗੁਸੈਲੇ ਬਾਦਸ਼ਾਹ ਨੇ ਕਿਹਾ, ਇਸਦੇ ਕੇਸ ਕੱਟ ਦਿਓ, ਇਹ ਸਿੱਖ ਨਹੀਂ ਲੱਗਣਾ ਚਾਹੀਦਾ। ਆਲਾ ਸਿੰਘ ਨੇ ਅਜਿਹਾ ਨਾ ਕਰਨ ਦੀ ਅਰਜ਼ ਕੀਤੀ। ਪ੍ਰਧਾਨ ਮੰਤਰੀ ਉਸ ਸਮੇਂ ਦਾ ਸੀ ਵਲੀ ਖਾਨ ਉਹਨੇ ਕਿਹਾ, ਹਜ਼ੂਰ ਕੇਸ ਰੱਖਣ ਦਾ ਹੱਕ ਦੇਣ ਵਾਸਤੇ ਭਾਰੀ ਹਰਜਾਨਾ ਲੈ ਲੈਂਦੇ ਹਾਂ, ਇਹੋ ਹੀ ਕਾਫੀ ਹੈ। ਵਾਪਸੀ ਵਕਤ ਅਬਦਾਲੀ ਨੇ ਸਿੱਖਾਂ ਦਾ ਦਰਬਾਰ ਸਾਹਿਬ ਢਾਉਣ ਦੇ ਹੁਕਮ ਦੇ ਦਿੱਤੇ। ਵਲੀ ਖਾਨ ਨੇ ਅਜਿਹਾ ਨਾ ਕਰਨ ਦੀ ਅਰਜ਼ ਵੀ ਕੀਤੀ ਪਰ ਨਜੀਬ ਨੇ ਢਾਉਣ ਦੇ ਹੱਕ ਦੇ ਵਿੱਚ ਕਿਹਾ। ਬਰੂਦ ਦੇ ਨਾਲ ਦਰਬਾਰ ਸਾਹਿਬ ਉਡਾਇਆ ਗਿਆ ਤੇ ਗਾਵਾਂ ਦੇ ਖੂਨ ਦੇ ਨਾਲ ਸਰੋਵਰ ਅਪਵਿੱਤਰ ਕੀਤਾ ਗਿਆ। ਕੁੱਪ ਦੇ ਵਿੱਚ ਸ਼ਹੀਦ ਸਿੱਖਾਂ ਦੇ ਸਿਰ ਗੱਡਿਆਂ ਦੇ ਵਿੱਚ ਲੱਦ ਕੇ ਲਾਹੌਰ ਨੁਮਾਇਸ਼ ਵਾਸਤੇ ਲਿਆਂਦੇ ਗਏ, ਜਿਸ ਤੇ ਮੁੜ ਅਫਗਾਨ ਕਾਬਜ ਹੋ ਗਏ। ਸਿੱਖਾਂ ਨੂੰ ਹਮੇਸ਼ਾ ਦੇ ਲਈ ਖਤਮ ਕਰਨ ਦੇ ਇਰਾਦੇ ਦੇ ਨਾਲ ਉਹ 9 ਮਹੀਨੇ ਪੰਜਾਬ ਦੇ ਵਿੱਚ ਰਿਹਾ। ਇੱਧਰ ਉੱਧਰ ਸਭ ਦਿਸ਼ਾਵਾਂ ਦੇ ਵਿੱਚ ਅਬਦਾਲੀ ਆਪਣੇ ਅਫਸਰ ਤੇ ਸਿਪਾਹੀ ਸਿੱਖਾਂ ਨੂੰ ਲੱਭਣ ਦੇ ਲਈ ਭੇਜਦਾ ਗਿਆ। ਇਹ ਟੁਕੜੀਆਂ ਹਾਰ ਹਾਰ ਕੇ ਵਾਪਸ ਭੱਜ ਆਉਂਦੀਆਂ ਤੇ ਹੌਸਲੇ ਇੰਨੇ ਬੁਲੰਦ ਕਿ ਸਿੱਖ ਲਾਹੌਰ ਦੇ ਇਰਦ ਗਿਰਦ ਹਮਲੇ ਕਰਦੇ, ਬਾਗੀ ਸਿੱਖਾਂ ਦਾ ਪਿੱਛਾ ਕਰਦੇ ਹੋਏ ਅਫਗਾਨ ਪਿੰਡਾਂ ਦੇ ਪਿੰਡ ਤਬਾਹ ਕਰ ਦਿੰਦੇ, ਜਿਨ੍ਹਾਂ ਵਿੱਚ ਬਹੁਤੀ ਮੁਸਲਮਾਨ ਵਸੋ ਹੁੰਦੀ। ਮੁਸਲਮਾਨ ਵੀ ਸਰਕਾਰ ਦੇ ਵਿਰੁੱਧ ਹੋ ਗਏ। ਮਿਸਕੀਨ ਜੈਨ ਖਾਨ ਦਾ ਸਰਹਿੰਦ ਮੁਲਾਜ਼ਮ ਸੀ। ਸਰਹਿੰਦ ਤੋਂ ਇਨੀ ਦਿਨੀ ਸਿਆਲਕੋਟ ਗਿਆ ਸੀ, ਲਿਆਂਦਾ ਹਰ ਥਾਂ ਆਟਾ ਮਹਿੰਗਾ ਹੈ ਕਹਿੰਦਾ। ਇਸ ਵਾਰ ਅਬਦਾਲੀ ਨੇ ਜੰਮੂ ਦੇ ਹਿੰਦੂ ਰਾਜੇ ਰਣਜੀਤ ਦੇਵ ਨੂੰ ਆਪਣੇ ਨਾਲ ਮਿਲਾ ਲਿਆ। ਸੁਖਜੀਵਨ ਮੱਲ ਨੂੰ ਕਸ਼ਮੀਰ ਦੀ ਸੂਬੇਦਾਰੀ ਇੱਕ ਦਹਾਕਾ ਪਹਿਲਾਂ ਅਬਦਾਲੀ ਆਪੇ ਦੇ ਕੇ ਗਿਆ ਸੀ। ਉਸ ਨੂੰ ਹਟਾ ਕੇ ਆਪਣਾ ਜਰਨੈਲ ਸੂਬੇਦਾਰ ਥਾਪਣਾ ਹੈ। ਸੁਖਜੀਵਨ ਮੱਲ ਮਾਮਲਾ ਦੇਣੋਂ ਹਟ ਗਿਆ ਸੀ ਤੇ ਦਿੱਲੀ ਦੇ ਸ਼ਾਹ ਆਲਮ ਦੇ ਨਾਲ ਗੰਢ ਧੁੱਪ ਕਰ ਲਈ ਸੀ। ਉਸਨੇ ਮੁਕਾਬਲਾ ਕੀਤਾ ਪਰ ਫੜਿਆ ਗਿਆ। ਪਹਿਲੋਂ ਅੰਨਾ ਕੀਤਾ, ਫਿਰ ਘੋੜਿਆਂ ਦੇ ਪੋੜਾਂ ਹੇਠ ਦਰੜ ਕੇ ਮਾਰਿਆ। ਨੀਰੂਦੀਨ ਨੂੰ ਸੂਬੇਦਾਰੀ ਮਿਲ ਗਈ। ਦਸੰਬਰ 1762 ਦੇ ਵਿੱਚ ਕਾਬਲ ਦੇ ਵੱਲ ਕੂਚ ਕਰਨ ਤੋਂ ਪਹਿਲਾਂ ਉਸਨੇ ਹਿੰਦੂ ਕਾਬਲੀ ਮੱਲ ਨੂੰ ਲਾਹੌਰ ਦਾ ਸੂਬੇਦਾਰ ਥਾਪ ਦਿੱਤਾ ਤਾਂ ਕਿ ਸਿੱਖ ਸ਼ਾਂਤ ਰਹਿਣ, ਪਰ ਰਾਵੀ ਪਾਰ ਕਰਨ ਤੱਕ ਸਿੱਖ ਘੋੜ ਸਵਾਰ ਉਸਦੀ ਸੈਨਾ ਦੇ ਉੱਤੇ ਹੱਲੇ ਕਰਦੇ ਰਹੇ। ਸੈਨਾ ਲੰਘ ਗਈ, ਅਬਦਾਲੀ ਘੋੜੇ ਦੇ ਉੱਤੇ ਸਵਾਰ ਅਜੇ ਲਾਹੌਰ ਵਾਲੇ ਪਾਸੇ ਹੀ ਸੀ। ਸਿੱਖਾਂ ਨੇ ਉਸਦੇ ਵੱਲ ਗੋਲੀਆਂ ਦਾਗੀਆਂ। ਕੁਝ ਮਿੰਟ ਬੁੱਤ ਵਾਂਗ ਬੇਹਰਕਤ ਅਬਦਾਲੀ ਉਹਨਾਂ ਦੀ ਬਹਾਦਰੀ ਦਾ ਲੋਹਾ ਮੰਨਦਾ ਰਿਹਾ, ਫਿਰ ਅਚਾਨਕ ਆਪਣੇ ਕਿਰਪਾਨ ਧਾਰੀਆਂ ਨਾਲ ਵਾਪਸ ਹੱਲਾ ਕਰਕੇ ਉਹਨਾਂ ਨੂੰ ਜਿਹੜਾ ਖਦੇੜ ਦਿੱਤਾ ਤੇ ਇਉਂ ਰਾਵੀ ਪਾਰ ਕੀਤੀ ਜਿਵੇਂ ਕੁਝ ਹੋਇਆ ਹੀ ਨਾ ਹੋਵੇ। ਅਬਦਾਲੀ ਤੇ ਸਿੱਖਾਂ ਦੀ ਟੱਕਰ ਦੇ ਵਿੱਚੋਂ ਬੇਦਰਦ ਖੂਨ ਖਰਾਬਾ ਤਾਂ ਦਿਸਦਾ, ਦੋਵੇਂ ਪਾਸਿਆਂ ਦੇ ਹੌਸਲੇ ਇੱਕੋ ਜਿਹੇ ਬੁਲੰਦ।
ਅਬਦਾਲੀ ਪਰਤ ਗਿਆ ਤਾਂ ਸਿੱਖ ਫੌਜਾਂ ਨੇ ਦੋ ਕੰਮ ਜਲਦੀ ਤੋਂ ਜਲਦੀ ਕਰਨੇ ਸਨ। ਲਾਹੌਰ ਦੇ ਸਮੇਤ ਜਿੰਨਾ ਪੰਜਾਬ ਉੱਤੇ ਹੋ ਸਕੇ ਕਬਜ਼ਾ ਕਰਨਾ ਸੀ। ਦੂਜਾ ਦਰਬਾਰ ਸਾਹਿਬ ਦੀ ਉਸਾਰੀ ਕਰਨੀ ਸੀ। ਜੱਸਾ ਸਿੰਘ ਆਹਲੂਵਾਲੀਆ ਨੇ ਸਰਹੰਦ ਉੱਪਰ ਹਮਲਾ ਕਰਕੇ ਜੈਨ ਖਾਨ ਸੂਬੇਦਾਰ ਮਾਰ ਦਿੱਤਾ। ਆਲਾ ਸਿੰਘ ਨੇ 25,000 ਰੁਪਇਆ ਦੇ ਕੇ ਸਰਹਿੰਦ ਦਾ ਮਲਬਾ ਖਰੀਦ ਲਿਆ। ਸਰਹਿੰਦ ਦੇ ਨੇੜੇ ਮਲੇਰਕੋਟਲੇ ਤੇ ਹਮਲਾ ਕਰਕੇ ਇਸ ਦੇ ਚੀਫ ਹਿੰਗਨ ਖਾਨ ਨੂੰ ਕਤਲ ਕਰ ਦਿੱਤਾ। ਸਰਹਿੰਦ ਦੇ ਪੂਰਬ ਜਮਨਾ ਪਾਰ ਜਿਹੜਾ ਸੀ ਇਲਾਕਾ ਨਜ਼ੀਬ ਰੁਹੇਲੇ ਦੇ ਇਲਾਕੇ ਦੇ ਉੱਤੇ ਹੱਲੇ ਕੀਤੇ। ਲਾਹੌਰ ਦੇ ਨਵਾਬ ਕਾਬਲੀ ਮੱਲ ਨੂੰ ਕਿਹਾ, ਜਿਨ੍ਹਾਂ ਬੁੱਚੜਾਂ ਨੇ ਦਰਬਾਰ ਸਾਹਿਬ ਦੇ ਵਿੱਚ ਗਾਵਾਂ ਵੱਢੀਆਂ ਨਾ ਸਾਡੇ ਹਵਾਲੇ ਕਰ ਦੇ। ਕਾਬਲੀ ਮੱਲ ਨੇ ਰਹਿਮ ਕਰਨ ਦੀ ਅਰਜ਼ ਕੀਤੀ। ਕੁਝ ਇੱਕ ਦੇ ਨੱਕ ਦੇ ਉੱਤੇ ਕੰਨ ਵੱਢ ਕੇ ਛੱਡ ਦਿੱਤੇ। ਆਪਣੇ ਗੁਜਰਾਂ ਵਾਲਾ ਆਧਾਰ ਤੋਂ ਉੱਤਰ ਦੇ ਵੱਲ ਸ਼ੁਕਰ ਚੱਕੀਆ ਮਿਸਲ ਦੇ ਚੜ੍ਹਤ ਸਿੰਘ ਨੇ ਜੇਹਲਮ ਤੱਕ ਇਲਾਕਾ ਰੇਡ ਕੀਤਾ ਤੇ ਰੋਹਤਾਸ ਦਾ ਕਿਲ੍ਹਾ ਖੋਹ ਲਿਆ ਗਿਆ। ਪੂਰਾ ਸੁਰੱਖਿਅਤ ਅਫਗਾਨ ਪ੍ਰਾਂਤ ਮੁਲਤਾਨ 1764 ਦੇ ਵਿੱਚ ਸਿੱਖਾਂ ਨੇ ਲੁੱਟ ਲਿਆ। 18ਵੀਂ ਸਦੀ ਦੇ ਅਖੀਰ ਤੱਕ ਮਿਸਲਾਂ ਨੇ ਪੰਜਾਬ ਦਾ ਵੱਡਾ ਹਿੱਸਾ ਜਿਹੜਾ ਸੀ ਖੋਹ ਲਿਆ ਤੇ ਮਿਸਲ ਦਾ ਸਰਦਾਰ ਕਾਬਜ਼ ਇਲਾਕੇ ਦਾ ਹਾਕਮ ਹੁੰਦਾ ਹੈ। ਲੰਮੇ ਸਮੇਂ ਤੱਕ ਮਿਸਲ ਭੰਗੀਆਂ ਸਾਰਿਆਂ ਤੋਂ ਵਧੇਕ ਤਾਕਤਵਰ ਰਹੀ। ਇਹ ਨਾਮ ਇਸ ਕਰਕੇ ਪਿਆ ਕਿਉਂਕਿ ਇਸ ਮਿਸਲ ਦੇ ਯੋਧੇ ਭੰਗ ਬਹੁਤ ਪੀਂਦੇ ਸੀ। ਲਾਹੌਰ ਅੰਮ੍ਰਿਤਸਰ ਤੇ ਪੱਛਮੀ ਪੱਛਮ ਦੇ ਕੁਝ ਹੋਰ ਇਲਾਕੇ ਭੰਗੀਆਂ ਦੀ ਮਲਕੀਅਤ ਸਨ। ਨਕੀਆਂ ਦੇ ਕੋਲ ਜਿਹੜਾ ਸੀ ਲਾਹੌਰ ਦਾ ਦੱਖਣੀ ਇਲਾਕਾ ਸੀ। ਸ਼ੁਕਰ ਚੱਕੀਏ ਜਿਹੜੇ ਸਨ ਜਿਹੜੇ ਕਦੀ ਪੂਰਾ ਪੰਜਾਬ ਮੱਲ ਲੈਣਗੇ ਅਜੇ ਕੇਵਲ ਗੁਜਰਾਂਵਾਲਾ ਜ਼ਿਲ੍ਹੇ ਦੇ ਮਾਲਕ ਸੀ। ਰਾਵੀ ਬਿਆਸ ਦੇ ਵਿਚਕਾਰਲੇ ਮੈਦਾਨ ਆਹਲੂਵਾਲੀਆ ਦੇ ਕੋਲ ਸਨ। ਹਿਮਾਲਾ ਦੀਆਂ ਜੜ੍ਹਾਂ ਤੱਕ ਘਨੱਈਏ ਤੇ ਰਾਮਗੜੀਏ ਮਾਲਵਾ ਫੁਲਕੀਆ ਅਧੀਨ ਸਨ। ਮਿਸਲਦਾਰਾਂ ਨੇ ਰਾਖੀ ਸਿਸਟਮ ਇਜਾਦ ਕੀਤਾ। ਸਾਰੇ ਸਿੱਖ ਗੈਰ ਸਿੱਖ ਟੈਕਸ ਦੇਣਗੇ, ਬਦਲੇ ਦੇ ਵਿੱਚ ਮਿਸਲ ਉਹਨਾਂ ਦੀ ਰਾਖੀ ਕਰੇਗੀ। ਕਦੀ ਕਦੀ ਦੋ ਮਿਸਲਾਂ ਇਕੱਠੀਆਂ ਵੀ ਹੋ ਜਾਂਦੀਆਂ। ਕਦੀ ਕਦਾਈ ਅਫਗਾਨਾਂ ਦੇ ਵਿਰੁੱਧ ਲੜਨ ਦੇ ਲਈ ਦਲ ਖਾਲਸਾ ਦੇ ਨਾਮ ਹੇਠ ਸਾਰੀਆਂ ਮਿਸਲਾਂ ਵੀ ਇੱਕ ਹੋ ਜਾਂਦੀਆਂ। ਪਾਣੀਪਤ ਦੀ ਸ਼ਾਨ ਸਿੱਖਾਂ ਨੇ ਮਿੱਟੀ ਦੇ ਵਿੱਚ ਮਿਲਾ ਦਿੱਤੀ ਸੀ। ਗੁਸੈਲੇ ਬਾਦਸ਼ਾਹ ਅਬਦਾਲੀ ਨੇ ਪੰਜਾਬ ਤੇ 4 ਹੋਰ ਹੱਲੇ ਕੀਤੇ। 1764-65, 1766-67 ਤੇ 1767-68, 1769 ਤੇ 70 ਦੇ ਵਿੱਚ। ਅਪ੍ਰੈਲ 1772 ਦੇ ਵਿੱਚ ਅਫਗਾਨਿਸਤਾਨ ਦੇ ਸੁਲੇਮਾਨ ਪਰਬਤਾਂ ਦੇ ਵਿੱਚ ਉਸਦੀ ਮੌਤ ਹੋਈ। ਪੰਜਾਬ ਦੇ ਵਿੱਚ ਉਹ ਦਬਦਬਾ ਜਾਂਦਾ ਰਿਹਾ ਸੀ, ਪਰ ਕਸ਼ਮੀਰ, ਹਿਮਾਲਾ ਪਹਾੜੀਆਂ, ਮੁਲਤਾਨ ਤੇ ਸਰਹਿੰਦ ਤੋਂ ਆਪਣੇ ਏਲਚੀਆ ਰਾਹੀਂ ਮਾਮਲਾ ਉਗਰਾਉਂਦਾ ਰਹਿੰਦਾ ਸੀਗਾ, ਮਾਮਲਾ ਫਿਰ ਵੀ ਲੈਂਦਾ ਸੀ। 1764 ਤੇ 65 ਦੇ ਹਮਲੇ ਵੇਲੇ ਦਾ ਫਾਰਸੀ ਦੇ ਵਿੱਚ ਸਾਨੂੰ ਅੱਖੀ ਦੇਖਿਆ ਬਰਤਾਂਤ ਮਿਲਦਾ ਹੈ। ਅਬਦਾਲੀ ਦੇ ਨਾਲ ਬਲੋਚ ਚੀਫ ਨਸੀਰ ਖਾਨ ਵੀ ਆਇਆ ਸੀ। ਨਾਲ ਆਇਆ ਸੀ ਸ਼ਾਇਰ ਨੂਰ ਮੁਹੰਮਦ। ਲਿਖਤ ਜੰਗਨਾਮਾ ਦੇ ਵਿੱਚ ਉਹ ਨਸੀਰ ਤੇ ਅਬਦਾਲੀ ਦੀ ਬਹਾਦਰੀ ਦਾ ਵਰਣਨ ਕਰਦਾ ਹੈ। ਸਿੱਖਾਂ ਦੀ ਇਸ ਗੱਲੋਂ ਆਲੋਚਨਾ ਕਰਦਾ ਹੈ ਕਿ ਉਹ ਆਹਮੋ ਸਾਹਮਣੇ ਦੀ ਜੰਗ ਕਿਉਂ ਨਹੀਂ ਲੜਦੇ, ਹਮਲਾ ਕਰਕੇ ਚੋਰਾਂ ਵਾਂਗ ਭੱਜ ਜਾਂਦੇ ਨੇ। ਜਲੰਧਰ ਦੁਆਬ ਦੇ ਵਿੱਚ ਸਿੱਖਾਂ ਦੇ ਨਾਲ ਇੱਕ ਮੁੱਠ ਭੇੜ ਦਾ ਜ਼ਿਕਰ ਉਹ ਇਉਂ ਕਰਦਾ ਹੈ, ਕਹਿੰਦਾ ਕਿ ਕੱਲ ਵਾਂਗੂ ਹੀ ਅੱਜ ਲੜੇ, ਸ਼ੇਰ ਵਾਂਗ ਗੱਜਦੇ ਆਉਂਦੇ ਨੇ, ਲੂੰਬੜ ਵਾਂਗ ਖਿਸਕ ਜਾਂਦੇ ਨੇ। ਉਹ ਆਏ, ਦੂਰੋਂ ਗੋਲੀਆਂ ਚਲਾਈਆਂ, ਭੱਜ ਗਏ। ਜਦੋਂ ਭੱਜ ਜਾਣ ਤਾਂ ਲੜਨੋਂ ਨਹੀਂ ਹਟੇ, ਫਿਰ ਆਉਣਗੇ। ਦਰਅਸਲ ਉਹ ਕਾਰਵਾਂ ਦੀ ਚਾਲ ਜਿਹੜੀ ਮੱਠੀ ਕਰ ਰਹੇ ਨੇ। ਜਦੋਂ ਬਾਦਸ਼ਾਹ ਦਾ ਲਸ਼ਕਰ ਤੁਰਦਾ ਹੈ, ਇਹ ਪਿੱਛੇ ਪਿੱਛੇ ਤੁਰ ਪੈਂਦੇ ਨੇ, ਰੁਕਣ ਤੇ ਹਮਲੇ ਕਰਨ ਲੱਗਦੇ ਨੇ। ਉਹ ਸਿੱਖਾਂ ਨੂੰ ਚੁਸਤ, ਚਲਾਕ, ਤੇਜ਼ ਤਰਾਰ ਆਖਦਾ ਹੈ। ਇੱਕ ਯੁੱਧ ਉਹਨਾਂ ਨੇ ਆਹਮੋ ਸਾਹਮਣੇ ਦਾ ਵੀ ਲੜਿਆ। ਦੋ ਸਿੱਖ ਜਰਨੈਲ ਜੱਸਾ ਸਿੰਘ ਆਹਲੂਵਾਲੀਆ ਤੇ ਰਾਮਗੜੀਆ ਪਰਬਤ ਵਾਂਗ ਨਿਰਭੈ ਜਿਹੜਾ ਸੀ ਖਲੋ ਗਏ ਸੀ। ਹਮਲਾ ਕਰਨ ਵੇਲੇ ਸ਼ੇਰਾਂ ਵਾਂਗ ਸਰਹਿੰਦ ਤੇ ਕਰਨਾਲ ਜਾ ਕੇ ਫੌਜਾਂ ਨੇ ਵਾਪਸੀ ਰੁੱਖ ਕੀਤਾ। ਅਬਦਾਲੀ ਨੇ ਸਰਹਿੰਦ ਦੇ ਖੰਡਰ ਦੇਖੇ, ਆਲਾ ਸਿੰਘ ਨਜ਼ਰਾਨੇ ਲਿਆਇਆ, ਕਿਹਾ
ਮੈਂ ਸਿੱਖਾਂ ਨੂੰ ਬੜਾ ਰੋਕਿਆ, ਹਜ਼ੂਰ ਕਿ ਸਰਹਿੰਦ ਦੀ ਤਬਾਹੀ ਨਾ ਕਰੋ, ਪਰ ਨਹੀਂ ਹਟੇ, ਮੈਂ ਇਸ ਨੂੰ ਫਿਰ ਆਬਾਦ ਕਰ ਦਿਆਂਗਾ। ਅਬਦਾਲੀ ਨੇ ਉਸ ਨੂੰ ਰਾਜੇ ਦਾ ਖਿਤਾਬ ਦਿੱਤਾ ਤੇ ਸਰਹਿੰਦ ਦਾ ਨਵਾਬ ਥਾਪਿਆ। ਇਸ ਦੇ ਦੋ ਫਾਇਦੇ ਹੋਣਗੇ, ਇੱਕ ਤਾਂ ਅਬਦਾਲੀ ਦਾ ਨੁਮਾਇੰਦਾ ਪੰਜਾਬ ਦੇ ਵਿੱਚ ਹੋਣਾ ਚਾਹੀਦਾ ਤੇ ਦੂਜੇ ਵਿੱਚ ਜਿਹੜਾ ਇਸ ਕਾਰਨ ਸਿੱਖਾਂ ਦੇ ਵਿੱਚ ਫੁੱਟ ਪਵੇਗੀ। ਸੰਨ 1765 ਦੇ ਵਿੱਚ ਪੰਜਾਬ ਦਾ ਹੋਰ ਕੋਈ ਬੰਦਾ ਆਲਾ ਸਿੰਘ ਜਿੰਨਾ ਤਾਕਤਵਰ ਨਹੀਂ ਸੀ। ਅਬਦਾਲੀ ਚਲਿਆ ਗਿਆ, ਸਿੱਖ ਫਿਰ ਲਾਹੌਰ ਦੇ ਵਿੱਚ ਆ ਵੜੇ ਤੇ ਕਾਬਲੀ ਮੱਲ ਨੂੰ ਗੱਦੀਓਂ ਉਤਾਰ ਦਿੱਤਾ। ਭੰਗੀ ਤੇ ਕਨਈਆ ਮਿਸਲਾਂ ਨੇ ਅੱਧੋ ਅੱਧ ਸ਼ਹਿਰ ਵੰਡ ਕੇ ਅੱਧੋ ਅੱਧ ਘਰ ਉਗਰਾਉਣਾ ਸ਼ੁਰੂ ਕਰਤਾ। ਲਹਿਣਾ ਸਿੰਘ ਦੇ ਕੋਲ ਕਿਲਾ ਤੇ ਫਸੀਲ ਅੰਦਰਲਾ ਸ਼ਹਿਰ, ਸੋਭਾ ਸਿੰਘ ਦੇ ਕਨਈਆ ਮਿਸਲ ਜਿਹੜੀ ਸੀ ਸ਼ਹਿਰ ਦੇ ਬਾਹਰ ਰਾਵੀ ਵੱਲ ਖੇਤ ਹੋਣਗੇ, ਉਹਨਾਂ ਤੇ ਕਬਜ਼ਾ ਕਰਨਗੇ। ਦਿਖਾਉਣ ਵਾਸਤੇ ਅਸੀਂ ਮਾਲਕ ਹਾਂ ਤੇ 1765 ਦੀਆਂ ਗਰਮੀਆਂ ਦੇ ਵਿੱਚ ਗੁਰੂ ਦੇ ਨਾਮ ਦਾ ਸਿੱਕਾ ਜਾਰੀ ਕੀਤਾ। ਰਸੂਖ ਵਾਲੇ ਹਿੰਦੂਆਂ ਨੇ ਬੇਨਤੀ ਕੀਤੀ ਕਿ ਮੁਸਲਮਾਨਾਂ ਨੂੰ ਡਰਾਇਓ ਨਾ ਭਾਈ, ਬੇਨਤੀ ਮੰਨੀ ਗਈ। ਮੁਸਲਮਾਨ ਇਸ ਵਡੇਰੇ ਬਜ਼ੁਰਗ ਨੱਥੂ ਸ਼ਾਹ ਦੀ ਹਮਦਰਦੀ ਦੇ ਸ਼ੁਕਰਗੁਜ਼ਾਰ ਹੋ ਗਏ। ਪ੍ਰਭਾਵਸ਼ਾਲੀ ਉੱਚ ਜਾਤੀ ਦੇ ਹਿੰਦੂਆਂ ਨੇ ਇਸ ਸਮੇਂ ਮੁਸਲਮਾਨਾਂ ਦੀ ਬਾਂਹ ਫੜ ਲਈ। ਡੇਢ ਸਾਲ ਦੇ ਬਾਅਦ ਅਬਦਾਲੀ ਫਿਰ ਆ ਗਿਆ ਤਾਂ ਉਸਨੇ ਸਿੱਖ ਸਰਦਾਰਾਂ ਨੂੰ ਸੱਦਿਆ ਕਿ ਮੇਰੇ ਤੋਂ ਸੂਬੇਦਾਰੀ ਲੈ ਲਓ। ਪੇਸ਼ਕਾ ਚ ਠੁਕਰਾਈ ਗਈ, ਸਿੱਧੀ ਲੜਾਈ ਐਤਕਾਂ ਵੀ ਨਹੀਂ ਲੜੀ, ਰੁਕ ਰੁਕ ਕੇ ਗਾਹੇ ਬਗਾਹੇ ਹਮਲੇ ਕਰਦੇ ਰਹੇ ਤੇ 1766 ਅਬਦਾਲੀ ਦੇ ਆਉਣ ਤੋਂ ਪਹਿਲਾਂ ਸਿੱਖ ਕਿਲਾ ਲਾਹੌਰ ਖਾਲੀ ਕਰ ਦਿੱਤਾ ਕਰ ਗਏ। ਸਿੱਖ ਜਿਹੜੇ ਸੀ ਕਿਲਾ ਲਾਹੌਰ ਜਿਹੜਾ ਸੀਗਾ ਉਹ ਖਾਲੀ ਕਰ ਗਏ। ਮੁਸਲਮਾਨਾਂ ਤੇ ਗੈਰ ਮੁਸਲਮਾਨ ਰਸੂਖ ਵਾਲੇ ਬੰਦਿਆਂ ਨੇ ਬਾਦਸ਼ਾਹ ਅੱਗੇ ਅਰਜ਼ ਕੀਤੀ ਕਿ ਇਨਸਾਫ ਪਸੰਦ ਤੇ ਭਲੇ ਇਨਸਾਨ ਲਹਿਣਾ ਸਿੰਘ ਨੂੰ ਸੂਬੇਦਾਰ ਲਾ ਦਿਓ ਜੀ। ਲਹਿਣਾ ਸਿੰਘ ਨੇ ਮੰਨਿਆ, ਉਹਨੇ ਕਿਹਾ ਕਿ ਮੈਂ ਪੰਥ ਦਾ ਤਾਬਿਆਦਾਰ ਹਾਂ, ਅਬਦਾਲੀ ਦਾ ਨਹੀਂ। ਅਬਦਾਲੀ ਦੀ ਗੱਲ ਮੰਨ ਲਈ ਪੰਥ ਨਾਰਾਜ਼ ਹੋ ਜਾਵੇਗਾ। ਅਬਦਾਲੀ ਨੇ ਕਾਬਲੀ ਖੁਸ਼ਕ ਮੇਵਿਆਂ ਦੀ ਟੋਕਰੀ ਭੇਜੀ ਸੀ, ਵਾਪਸ ਕਰ ਦਿੱਤੀ। ਆਪਣੇ ਵੱਲੋਂ ਅਬਦਾਲੀ ਨੂੰ ਛੋਲਿਆਂ ਦੇ ਭੁੱਜੇ ਦਾਣੇ ਭੇਜਦਿਆਂ ਕਿਹਾ, ਖੁਸ਼ਕ ਮੇਵੇ ਬਾਦਸ਼ਾਹਾਂ ਦੀ ਖੁਰਾਕ ਹੈ, ਮੇਰੇ ਵਰਗੇ ਗਰੀਬ ਹਲ ਵਾਕਾਂ ਦਾ ਗੁਜ਼ਾਰਾ ਇਹਨਾਂ ਤੇ ਹੋ ਰਿਹਾ ਭਾਈ, ਇਹਨਾਂ ਦੇ ਉੱਤੇ ਹੀ ਹੁੰਦਾ ਹੈ। ਇਸ ਵਾਰ ਵੀ ਬਾਦਸ਼ਾਹ ਸਰਹਿੰਦ ਗਿਆ। ਆਲਾ ਸਿੰਘ ਦੀ ਮੌਤ ਹੋ ਗਈ ਸੀ, ਉਸਦਾ ਪੋਤਾ ਅਮਰ ਸਿੰਘ ਗੱਦੀ ਨਸ਼ੀਨ ਹੋਇਆ। ਅਮਰ ਸਿੰਘ ਨੂੰ ਰਾਜੇ ਦਾ ਖਿਤਾਬ ਦਿੱਤਾ ਤੇ ਪਟਿਆਲੇ ਤੋਂ ਅਬਦਾਲੀ ਦੇ ਨਾਮ ਦਾ ਸਿੱਕਾ ਜਾਰੀ ਹੋ ਗਿਆ। ਅਬਦਾਲੀ ਜਾਣ ਗਿਆ ਸੀ ਕਿ ਪੰਜਾਬ ਦੇ ਵਿੱਚ ਹੁਣ ਸਿੱਖਾਂ ਦੀ ਤਾਕਤ ਰਹੇਗੀ, ਵਾਪਸ ਜਾਣ ਪਿੱਛੋਂ ਫਿਰ ਕਾਬਜ਼ ਹੋ ਜਾਣਗੇ। ਅਬਦਾਲੀ ਦੇ ਹੱਲਿਆਂ ਤੋਂ ਬਿਨਾਂ ਸਿੱਖਾਂ ਦੀ ਤਾਕਤ ਦੇ ਵਿੱਚ ਕੋਈ ਵਿਘਨ ਨਹੀਂ ਪਿਆ। ਹਾਂ, ਲਾਹੌਰ ਦੀ ਆਰਥਿਕਤਾ ਨੂੰ ਭਾਰੀ ਸੱਟ ਜ਼ਰੂਰ ਵੱਜੀ। ਇਸਦਾ ਅਮੀਰ ਚੁਗਿਰਦਾ ਜਿਹੜਾ ਸੀ ਉੱਜੜ ਗਿਆ। ਹਿੰਦੂ ਮੁਸਲਮਾਨ ਹਿਜਰਤ ਕਰਨ ਲੱਗੇ ਤੇ ਮੁਸਲਮਾਨ ਉਧਰ ਨੂੰ ਜਿੱਧਰ ਕਿਤੇ ਠਾਰ ਦੀ ਉਮੀਦ ਹੁੰਦੀ। ਹਿੰਦੂ ਜੰਮੂ ਗਏ, ਸਿੱਖਾਂ ਨੇ ਬਾਦਸ਼ਾਹੀ ਮਸਜਿਦ ਦੇ ਵਿੱਚ ਹਥਿਆਰ ਰੱਖੇ। ਇਹ ਵੀ ਦੋਸ਼ ਲੱਗਿਆ ਕਿ ਉਹਨਾਂ ਨੇ ਇਸ ਨੂੰ ਤਬੇਲਾ ਬਣਾ ਲਿਆ। ਪੰਜਾਬ ਸੱਤਾ ਦਾ ਖਾਲੀ ਥਾਂ ਸਿੱਖਾਂ ਨੇ ਕਿਉਂ ਭਰਿਆ? ਬਹੁ ਗਿਣਤੀ ਮੁਸਲਮਾਨਾਂ ਨੇ ਕਿਉਂ ਨਹੀਂ? ਪੰਜਾਬ ਦੀ ਕਿਸਾਨੀ, ਚਾਹੇ ਮੁਸਲਮਾਨ ਸੀ ਹਿੰਦੂ ਜਾਂ ਸਿੱਖ, ਬਾਹਰਲੇ ਹਮਲਿਆਂ ਤੋਂ ਬਚਾਅ ਵਾਸਤੇ ਸਿੱਖਾਂ ਨੂੰ ਟੈਕਸ ਦਿੰਦੀ। ਹਾਲਾਂਕਿ 1730 ਤੋਂ 1770 ਤੱਕ ਆਬਾਦੀ ਦਾ ਰਹਿਣ ਸਹਿਣ ਦਾ ਪੱਧਰ ਬਹੁਤ ਹੇਠ ਡਿੱਗ ਗਿਆ ਸੀ। ਇੱਕ ਜ਼ਿਲ੍ਹਾ ਅਫਸਰ ਦੀ ਲਿਖਤ ਹੈ, ਉਹ ਕਹਿੰਦਾ ਹੈ, ਅਮਨ ਕਾਨੂੰਨ ਵਾਸਤੇ ਕੋਈ ਵਿਵਸਥਾ ਨਹੀਂ ਸੀ ਉਸ ਸਮੇਂ। ਬਾਰ ਬਾਰ ਨਾਦਰ ਸ਼ਾਹ ਤੇ ਅਹਿਮਦ ਸ਼ਾਹ ਦੇ ਹੱਲੇ ਤਬਾਹੀ ਕਰਦੇ। ਪਿਛਲੀਆਂ ਦੋ ਸਦੀਆਂ ਦੇ ਅਮਨ ਦੇ ਦੌਰਾਨ ਜੋ ਖੱਟਿਆ ਸੀ ਥੇ ਹੋ ਗਿਆ। ਕਬੀਲਾ ਕਬੀਲੇ ਖਿਲਾਫ ਲੜ ਰਿਹਾ ਸੀ, ਜੋ ਅੱਜ ਵੀ ਹਾਲਾਤ ਹੈ ਦੇਖ ਲਓ। ਸਿੱਖ ਕੀਤੇ ਨੇ ਕਿ ਇਕੱਲੇ ਇਕੱਲੇ ਹੋਏ ਪਏ ਨੇ ਲੜ ਲੜ ਕੇ। ਹਾਲਾਤ ਉਦੋਂ ਵੀ ਇਹ ਸੀ, ਕਦੇ ਇਕੱਠੇ ਬੈਠੇ ਨਹੀਂ ਸਿਰ ਜੋੜ ਕੇ। ਕਬੀਲਾ ਕਬੀਲੇ ਖਿਲਾਫ ਲੜ ਰਿਹਾ ਸੀ, ਪਿੰਡ ਪਿੰਡ ਖਿਲਾਫ, ਮਹਿਲ ਕਿਲੇ ਉੱਜੜ ਗਏ, ਪਰ ਉੱਜੜ ਗਏ। ਦੇਸ਼ ਦਾ ਚਿਹਰਾ ਜਾਂਗਲੀ ਹੋ ਗਿਆ, ਹਰ ਪਿੰਡ ਡਾਕਾ ਅਗਜ਼ਨੀ ਤੇ ਬਰਬਾਦੀ ਦਾ ਸ਼ਿਕਾਰ ਹੋਇਆ। ਜੀਵਨ ਦੀ ਗਤੀ ਟੁੱਟ ਗਈ, ਜੱਦੀ ਨਾਗਰਿਕ ਜਾਂ ਜੰਗਲੀ ਚੜ ਗਏ ਜਾਂ ਦੂਰ ਸ਼ਹਿਰਾਂ ਦੀਆਂ ਕੰਧਾਂ ਦੇ ਅੰਦਰ ਹਮੇਸ਼ਾ ਦੇ ਲਈ ਗਾਇਬ ਹੋ ਗਏ।
ਇਹ ਬਿਰਤਾਂਤ ਗੁੱਜਰਾਂ ਵਾਲੇ ਜ਼ਿਲ੍ਹੇ ਦਾ ਹੈ। ਹਰ ਥਾਂ ਇਹੋ ਹੀ ਦ੍ਰਿਸ਼ ਸੀ। ਮੁਹਾਵਰਾ ਪ੍ਰਚਲਿਤ ਹੋ ਗਿਆ, ਖਾਧਾ ਪੀਤਾ ਲਾਹੇ ਦਾ ਰਹਿੰਦਾ ਅਹਿਮਦ ਸ਼ਾਹੇ ਦਾ। ਪੰਜਾਬ ਨੂੰ ਅਫਗਾਨਾਂ ਦੇ ਦੁਸ਼ਮਣ ਚੰਗੇ ਲੱਗਣ ਲੱਗ ਪਏ। ਪਹਿਲੇ ਅਧਿਆਇ ਦੇ ਵਿੱਚ ਜ਼ਿਕਰ ਆ ਚੁੱਕਿਆ ਤੁਹਾਡੇ ਲਈ ਕਿ ਮੰਗੋਲ ਹੱਲਿਆਂ ਤੋਂ ਪਹਿਲਾਂ ਸੁਲਤਾਨਾਂ ਵੇਲੇ ਪੰਜਾਬ ਦੇ ਵਿੱਚ ਸ਼ਾਂਤੀ ਬਣੀ, ਜਿਸਦੇ ਕਾਰਨ ਸੰਭਵ ਹੈ ਕਿ ਗੈਰ ਮੁਸਲਮਾਨਾਂ ਨੂੰ ਮੁਸਲਮਾਨ ਤੇ ਇਸਲਾਮ ਚੰਗੇ ਲੱਗੇ ਹੁਣ, ਕਿਉਂਕਿ ਸੁਲਤਾਨਾਂ ਨੇ ਧਾੜ ਵੀ ਰੋਕੇ। ਇਸੇ ਤਰ੍ਹਾਂ 18ਵੀਂ ਸਦੀ ਦੇ ਵਿੱਚ ਅਮੀਰ ਗਰੀਬ ਮੁਸਲਮਾਨਾਂ ਨੂੰ ਸਿੱਖ ਚੰਗੇ ਲੱਗਣ ਲੱਗੇ ਹੁਣ, ਜਿਹੜੇ ਅਬਦਾਲੀ ਦੇ ਵਿਰੁੱਧ ਸਟੈਂਡ ਲੈ ਰਹੇ ਸੀ। ਦੂਜਾ, ਕਿਸੇ ਮੁਸਲਮਾਨ ਚੀਫ ਨੇ ਸਿੱਖ ਮਿਸਲਾਂ ਦਾ ਵਿਰੋਧ ਨਹੀਂ ਸੀ ਕੀਤਾ, ਨਾ ਇਹਨਾਂ ਦੇ ਮੁਕਾਬਲੇ ਦੇ ਵਿੱਚ ਅੱਗੇ ਆਇਆ। ਮਿਸਲਦਾਰ ਪਿੰਡਾਂ ਦੇ ਬਾਸ਼ਿੰਦੇ ਸਨ ਜਿਨ੍ਹਾਂ ਨੇ ਅਫਗਾਨਾਂ ਤੋਂ ਜ਼ਮੀਨਾਂ ਖੋਹੀਆਂ। ਮੁਸਲਮਾਨ ਜਗੀਰਦਾਰਾਂ ਨੇ ਮੁਗਲਾਂ ਤੋਂ ਜਗੀਰਾਂ ਹਾਸਲ ਕੀਤੀਆਂ, ਲੜ ਕੇ ਨਹੀਂ ਜਿੱਤੀਆਂ। ਇਹ ਜਗੀਰਦਾਰੀ ਢਾਂਚਾ ਹੁਣ ਡਿੱਗਣ ਲੱਗਿਆ ਤਾਂ ਪੰਜਾਬ ਦੇ ਵੱਡੇ ਜ਼ਿਮੀਂਦਾਰਾਂ ਦੀ ਖਾਹਿਸ਼ ਕੇਵਲ ਜਿਉਂਦੇ ਰਹਿਣ ਦੀ ਸੀ, ਪੰਜਾਬ ਦਾ ਕੰਟਰੋਲ ਆਪਣੇ ਹੱਥ ਦੇ ਵਿੱਚ ਲੈਣ ਦੀ ਨਹੀਂ ਸੀ। ਪੰਜਾਬ ਨੇ ਔਰੰਗਜ਼ੇਬ ਦੇ ਵੱਲੋਂ ਦਾਰਾ ਸ਼ਿਕੋਹ ਦੇ ਵਿਰੁੱਧ ਜੰਗ ਦੇਖੀ ਸੀ। ਔਰੰਗਜ਼ੇਬ ਦੀ ਜਿੱਤ ਪੰਜਾਬੀ ਮੁਸਲਮਾਨਾਂ ਦੇ ਲਈ ਵੀ ਫਿਕਰ ਵਾਲੀ ਘਟਨਾ ਸੀ। ਉਸਦੀ ਸਖਤੀ, ਕੱਟੜਤਾ ਤੇ ਲਾਹੌਰ ਦੇ ਅੰਦਰ ਦਖਲ ਅੰਦਾਜ਼ੀ ਪੰਜਾਬੀਆਂ ਨੂੰ ਚੰਗੀ ਨਹੀਂ ਲੱਗੀ। ਉਸਦਾ ਵਾਰਸ ਸ਼ਾਹ ਆਲਮ ਬਹਾਦਰ ਸ਼ਾਹ ਜੋ ਸੀ, ਚੰਗਾ ਲੱਗਿਆ ਸੀ। ਉਸਦੀ ਮੌਤ ਲਾਹੌਰ ਹੋਈ, ਪਰ ਉਸਦੀ ਮੌਤ ਬਾਅਦ ਗੱਦੀ ਦੇ ਲਈ ਜੋ ਖਾਨਾ ਜੰਗੀ ਹੋਈ, ਪੰਜਾਬੀ ਹਤਾਸ਼ ਹੋ ਗਏ। ਜਦੋਂ ਕੋਈ ਹਕੂਮਤ ਡਿੱਗਦੀ, ਪੰਜਾਬੀਆਂ ਦੇ ਕੋਲ ਰੋਣ ਧੋਣ ਜਾਂ ਨਵਿਆਂ ਦਾ ਸਵਾਗਤ ਕਰਨ ਦਾ ਸਮਾਂ ਨਹੀਂ ਸੀ। ਅਜਿਹੇ ਮੌਕਿਆਂ ਦੇ ਉੱਤੇ ਉਹਨਾਂ ਨੂੰ ਕਦੇ ਸਿੱਖਾਂ ਦੇ ਨਾਲ ਮਿਲਣਾ ਪੈਂਦਾ ਤੇ ਕਦੇ ਅਫਗਾਨਾਂ ਦੇ ਨਾਲ। ਇਸ ਵਕਤ ਦੇ ਪੰਜਾਬ ਦੇ ਵਿੱਚ ਮੁਸਲਮਾਨਾਂ ਤੇ ਗੈਰ ਮੁਸਲਮਾਨਾਂ ਦੇ ਵਿਚਕਾਰ ਮੁਕਾਬਲੇਬਾਜ਼ੀ ਨਹੀਂ ਸੀ। ਥੋੜਾ ਸਮਾਂ ਪਹਿਲਾਂ ਅਦੀਨਾ ਬੇਗ ਨੇ ਇੱਕ ਮਿਸ਼ਰਤ ਸੈਨਾ ਤਿਆਰ ਕੀਤੀ ਸੀ, ਜੋ ਕਿ 1760 ਤੇ 70 ਦੇ ਵਿੱਚ ਸਿੱਖ ਮਿਸਲਾਂ ਦੇ ਵਿੱਚ ਮੁਸਲਮਾਨ ਵੀ ਸਨ। ਮੁਸਲਿਮ ਲੀਡਰਾਂ ਦੇ ਨਾਲ ਦੋਸਤੀ ਸੀ। ਕੁਝ ਇਲਾਕਿਆਂ ਦੇ ਵਿੱਚ ਸਿੱਖਾਂ ਨੇ ਮਸੀਤਾਂ ਬਣਾ ਕੇ ਦਿੱਤੀਆਂ ਤੇ ਬੁੱਚੜਾਂ ਨੂੰ ਗਾਉਂਆਂ ਮਾਰਨ ਤੋਂ ਰੋਕਿਆ। ਮਿਸਲ ਪੀਰੀਅਡ ਜਿਹੜਾ ਸੀ, ਉਹ ਜੋ ਸਮਾਂ ਸੀ ਮਿਸਲਾਂ ਦਾ, ਮਿਸਲ ਪੀਰੀਅਡ ਦੇ ਦੌਰਾਨ ਇੱਕ ਰਸੂਖਵਾਨ ਗਰੁੱਪ ਪੰਜਾਬ ਦੇ ਪੀਰਾਂ ਦੀਆਂ ਦਰਗਾਹਾਂ, ਮਸਜਿਦਾਂ, ਖਾਨਗਾਹਾਂ, ਮਕਬਰਿਆਂ ਦੀ ਸੰਭਾਲ ਕਰ ਰਹੀਆਂ ਸੀ। ਇਹਨਾਂ ਦੇ ਕੇਂਦਰਾਂ ਨੂੰ ਸਰਕਾਰਾਂ ਦੀ ਸਰਪ੍ਰਸਤੀ ਮਿਲੀ ਹੋਈ ਸੀ। ਇਹਨਾਂ ਦੀ ਗੱਦੀ ਨਿਸ਼ੀਨੀ ਦੀ ਨਿਸ਼ਚਿਤ ਪਰੰਪਰਾ ਸੀ। ਇਹਨਾਂ ਦੀ ਸਿਆਸਤ ਦੇ ਵਿੱਚ ਕੋਈ ਰੁਚੀ ਨਹੀਂ ਸੀ। ਜਿਹੜੀ ਮਰਜ਼ੀ ਸਰਕਾਰ ਆਵੇ ਜਾਂ ਜਾਵੇ, ਇਹ ਕਿਸੇ ਦੇ ਵਿੱਚ ਵਿਘਨ ਨਹੀਂ ਸੀ ਪਾਉਂਦੇ। ਇਹਨਾਂ ਦੇ ਕੰਮ ਦੇ ਵਿੱਚ ਕੋਈ ਵਿਘਨ ਨਾ ਪਾਏ। ਸੂਫੀ ਵਾਰਸਾਂ ਤੋਂ ਇਲਾਵਾ ਇੱਥੇ ਕੁਝ ਸਖ਼ਤ ਕਿਸਮ ਦੇ ਮੁਸਲਮਾਨ ਕਬੀਲੇ ਵੀ ਵਸਦੇ ਰਹੇ ਸਨ। ਗੱਖੜ, ਜੰਜੂਏ, ਪਹਾੜੀ, ਘੇਬੇ ਰਾਵਲਪਿੰਡੀ ਦੇ ਆਸ ਪਾਸ, ਮੈਦਾਨੀ ਵਸਦੇ ਅਵਾਨ, ਭੱਟੀ, ਚੱਠੇ, ਚੀਮੇ ਤੇ ਵੜੈਚ, ਇਹਨਾਂ ਪੰਜਾਬੀ ਕਬੀਲਿਆਂ ਦੇ ਕਈ ਕਈ ਚੀਫ ਹੁੰਦੇ। ਬਲੋਚਾਂ ਤੇ ਪਖਤੂਨਾਂ ਦੇ ਆਪਣੇ ਸਰਦਾਰ ਹੁੰਦੇ। ਜਿਵੇਂ ਪਹਿਲਾਂ ਵੀ ਇੱਕ ਵਾਰੀ ਜ਼ਿਕਰ ਕੀਤਾ ਕਿ ਸਰਦਾਰ ਜਿਹੜਾ ਨਾ ਇਰਾਮ ਦੇ ਵਿੱਚ ਨਾਮ ਦੇ ਤੌਰ ਦੇ ਉੱਤੇ ਵੀ ਵਰਤਿਆ ਜਾਂਦਾ, ਜਿੱਦਾਂ ਕਿ ਬੰਦੇ ਦਾ ਨਾਮ ਹੋਵੇ, ਸਰਦਾਰ ਨਾਂ ਉੱਥੇ ਕਿਹਾ ਜਾਂਦਾ। ਇਹਨਾਂ ਸਰਦਾਰਾਂ ਦੇ ਕੰਮ ਢੰਗ ਦੇ ਬਾਰੇ ਕੋਈ ਵਿਸਤਾਰ ਨਹੀਂ ਮਿਲਦਾ, ਪਰ ਇਸ ਦੇ ਵਿੱਚ ਜਿਹੜਾ ਸਰਦਾਰ ਹੈ, ਮਤਲਬ ਕਿ ਉਹਨੂੰ ਜਿਹੜਾ ਮੁਖੀਆ ਕਹਿ ਲਓ, ਕਹਿੰਦੇ ਆ, ਇਹਨਾਂ

ਹਿੱਸੇ ਦੇ ਉੱਤੇ ਰਾਜ ਕਰਨ ਦੇ ਲਈ ਨੇ। ਬੰਦਾ ਸਿੰਘ ਨੇ 1711 ਦੇ ਵਿੱਚ ਤੇ ਜੱਸਾ ਸਿੰਘ ਆਲੂਵਾਲੀਆ ਨੇ 1761 ਦੇ ਵਿੱਚ ਸਿੱਕੇ ਜਾਰੀ ਕੀਤੇ। ਗੁਰੂ ਹਰਗੋਬਿੰਦ ਸਾਹਿਬ ਵੇਲੇ 1620 ਤੋਂ ਹੀ ਨਿਸ਼ਾਨ ਸਾਹਿਬ ਹਰੇਕ ਗੁਰਦੁਆਰੇ ਦੇ ਉੱਪਰ ਝੂਲਦਾ ਹੈ ਤੇ 1920 ਤੋਂ ਇਹ ਜਿਹੜੀ ਸੀ ਰੀਤ ਸ਼ੁਰੂ ਹੋਈ ਸੀ। ਇਹ ਵੀ ਸ਼ਕਤੀ ਦਾ ਪ੍ਰਤੀਕ ਹੈ। ਨਿਸ਼ਾਨ ਸਾਹਿਬ ਦੋ ਕਿਰਪਾਨਾਂ ਵਿਚਕਾਰ ਖੰਡਾ, ਇਸ ਚਿੰਨ ਦੇ ਵਿੱਚੋਂ ਭਵਿੱਖ ਦੀ ਸਟੇਟ ਦੇਖੀ ਜਾ ਸਕਦੀ ਹੈ, ਜਦੋਂ ਕਿ ਕਈ ਕਹਿੰਦੇ ਨੇ ਕਿਰਪਾਨ ਰੱਬ ਦਾ ਪ੍ਰਤੀਕ ਹੈ ਤੇ ਰੱਬ ਦਾ ਇੱਕ ਨਾਮ ਹੈ। ਗੁਰੂ ਸਾਹਿਬਾਨਾਂ ਦੇ ਦਰਬਾਰ ਦੇ ਵਿੱਚ ਹੋਰ ਵੀ ਸ਼ਹਾਨਾ ਚਿੰਨ ਸਨ। ਤਖ਼ਤ ਅਤੇ ਚੋਰ ਨੇ ਵੀ ਸਿੱਖਾਂ ਨੂੰ ਉਤਸ਼ਾਹਿਤ ਕੀਤਾ ਕਿ ਉਹਨਾਂ ਦੀ ਕਿਸਮਤ ਦੇ ਵਿੱਚ ਰਾਜਭਾਗ ਲਿਖਿਆ ਹੈ। ਰਾਜਭਾਗ ਜਿਹੜਾ ਲਿਖਿਆ, ਆਪਣੀ ਹੋਣੀ ਦੇ ਵਿੱਚ ਵਿਸ਼ਵਾਸ, ਲੜਨ ਮਰਨ ਦੀ ਯੋਗਤਾ, ਰਾਜ ਕਰਨ ਦਾ ਅਧਿਕਾਰ, ਟੱਕਰ ਲੈਣੀ ਤੇ ਸਹੀ ਮੌਕੇ ਸਹੀ ਪੈਂਤੜਾ ਲੈਣ ਦੀਆਂ ਯੋਗਤਾਵਾਂ 18ਵੀਂ-19ਵੀਂ ਸਦੀ ਅੰਗਰੇਜ਼ਾਂ ਦੇ ਸਾਮਰਾਜ ਦੀ ਭੂਮਿਕਾ ਹਨ। ਸਿੱਖਾਂ ਦੀ ਧਾਰਮਿਕ ਤੇ ਸਿਆਸੀ ਪ੍ਰਤੀਬੰਧਤਾ ਵਿੱਚੋਂ ਉਹਨਾਂ ਦਾ ਖਾਲਸਾ ਰਾਜ ਝਲਕਦਾ ਹੈ। ਜ਼ੁਲਮ ਦਾ ਬਦਲਾ ਲੈਣਾ ਉਹਨਾਂ ਦੀ ਮਾਨਸਿਕਤਾ ਦੇ ਵਿੱਚ ਹੈ ਤੇ ਪੰਜਾਬ ਦੇ ਜਿਨ੍ਹਾਂ ਮੁਸਲਮਾਨਾਂ ਨੇ ਮੁਗਲ ਰਾਜ ਸਵੀਕਾਰ ਕਰ ਲਿਆ ਉਹਨਾਂ ਦੇ ਵਿੱਚ ਸਿੱਖਾਂ ਵਰਗੇ ਲੱਛਣ ਨਹੀਂ ਸਨ। ਨਸਲ ਵਜੋਂ ਪੰਜਾਬੀ, ਸਿੱਖ ਅਤੇ ਮੁਸਲਮਾਨ ਇੱਕੋ ਹਨ। ਬਹੁਤੇ ਕਾਸ਼ਤਕਾਰ ਨੇ ਤੇ ਜੱਟ ਨੇ। ਸਿੱਖਾਂ ਤੇ ਮੁਸਲਮਾਨ ਜੱਟਾਂ ਦੇ ਗੋਤ ਇੱਕੋ ਨੇ, ਪਰ ਪੰਜਾਬੀ ਮੁਸਲਮਾਨਾਂ ਨੂੰ ਸਿਆਸੀ ਧਾਰਮਿਕ ਜ਼ੁਲਮ ਦਾ ਸ਼ਿਕਾਰ ਨਹੀਂ ਹੋਣਾ ਪਿਆ। ਸੋ ਪੰਜਾਬੀ ਸਿੱਖ ਟੱਕਰ ਦੇ ਵਿੱਚੋਂ ਖਾੜਕੂ ਹੋ ਗਏ, ਜਦੋਂ ਕਿ ਮੁਸਲਮਾਨ ਆਰਾਮ ਦੇ ਨਾਲ ਦਿਨ ਕੱਟੀ ਕਰਦੇ ਰਹੇ। 1739 ਦੇ ਵਿੱਚ ਇੱਕ ਦੱਖਣ ਸਰਦਾਰ ਮੁਕਰਬ ਖਾਨ ਨਾਦਰ ਸ਼ਾਹ ਦੇ ਹਮਲੇ ਦੇ ਵੇਲੇ ਮੁਗਲਾਂ ਦੇ ਵਿਰੁੱਧ ਲੜਨ ਕਰਨਾਲ ਤੱਕ ਗਿਆ। ਯੁੱਧ ਜਿੱਤਣ ਦੇ ਪਿੱਛੋਂ ਨਾਦਰ ਨੇ ਉਸਨੂੰ ਨਵਾਬ ਦਾ ਖਿਤਾਬ ਦਿੱਤਾ। ਵਾਪਸ ਆ ਕੇ ਉਸਨੇ ਆਪਣੇ ਪਖਤੂਨ ਸ਼ਰੀਕ ਯੂਸਫ ਜ਼ਈਆ ਅਤੇ ਖਟਕਾ ਨੂੰ ਲੜਾਈ ਦੇ ਵਿੱਚ ਹਰਾਇਆ, ਗੁਜਰਾਤ ਸ਼ਹਿਰ ਉੱਪਰ ਕਬਜ਼ਾ ਕਰ ਲਿਆ, ਚਨਾਹ ਤੇ ਸਿੰਧ ਵਿਚਕਾਰਲੀ ਜ਼ਮੀਨ ਦੇ ਉੱਤੇ ਕਾਬਜ਼ ਹੋ ਗਿਆ, ਜਿਸ ਵਿੱਚ ਦੀ ਹੋ ਕੇ ਜੇਹਲਮ ਵੀ ਲੰਘਦਾ ਸੀ। ਅਫਗਾਨਾਂ ਤੇ ਸਿੱਖਾਂ ਵਿਚਕਾਰ ਨਿਰੰਤਰ ਜੰਗ ਚੱਲਦੀ ਰਹੀ। ਮੁਕਰਬ ਨੇ ਜਿਹੜਾ ਸੀ ਗੱਖੜ ਕੰਟਰੋਲ ਵਾਲੀ ਰਾਜਧਾਨੀ ਕਾਇਮ ਨਹੀਂ ਕੀਤੀ ਜੋ ਪੰਜਾਬ ਤੇ ਰਾਜ ਕਰੇ। ਇਸਦੇ ਇਕਦਮ ਉਲਟ ਗੁੱਜਰ ਸਿੰਘ ਭੰਗੀ ਅੰਮ੍ਰਿਤਸਰ ਤੋਂ ਬਾਅਦ 1765 ਦੇ ਵਿੱਚ ਲਾਹੌਰ ਦੇ ਵਿੱਚ ਦਾਖਲ ਹੋਇਆ ਤੇ ਉਸੇ ਸਾਲ ਉਸਨੇ ਮੁਕਰਬ ਤੋਂ ਗੁਜਰਾਤ ਖੋ ਲਿਆ, ਜਿਹੜਾ ਗੱਖੜਾਂ ਦਾ ਹੋਮਲੈਂਡ ਸੀ। 1939 ਦੇ ਵਿੱਚ ਜਿਹੜਾ ਗੱਖੜ ਸਰਦਾਰ ਕਰਨਾਲ ਤੱਕ ਤਲਵਾਰ ਵਾਹ ਕੇ ਆਇਆ ਸੀ, ਹੁਣ ਨੁਕਰੇ ਲੱਗ ਗਿਆ। ਅਜਨਬੀ ਗੁੱਜਰ ਸਿੰਘ ਨੂੰ ਨਹੀਂ ਰੋਕ ਸਕਿਆ, ਸ਼ਾਇਦ ਬੁੱਢਾ ਹੋਣ ਕਰਕੇ। ਇਸਦੇ ਪਿੱਛੋਂ ਗੁੱਜਰ ਸਿੰਘ ਨੇ ਕਦੀ ਅਦੀਨਾ ਬੇਗ ਦੇ ਨਾਲ ਰਹੇ ਵੜੈਚ ਸਰਦਾਰ ਰਹਿਮਤ ਖਾਨ ਤੋਂ ਜਿਹੜਾ ਸੀਗਾ ਚੱਜ ਦੁਆਬ ਦੇ ਇਲਾਕੇ ਖੋਲ ਹੈ। ਰਾਹ ਪ੍ਰਾਪਤੀ ਦੀ ਜਿਹੜੀ ਸੀ ਰਾਜ ਪ੍ਰਾਪਤੀ ਦੀ ਤਿੱਬਰ ਇੱਛਾ ਸ਼ਕਤੀ ਪਿੱਛੇ ਸਿੱਖ ਧਰਮ ਨੇ ਵੀ ਭੂਮਿਕਾ ਨਿਭਾਈ। ਮੁਸਲਮਾਨ ਨੂੰ ਵੀ ਇਸਲਾਮ ਸੱਤਾ ਦੇ ਲਈ ਪ੍ਰੇਰ ਸਕਦਾ ਸੀ। ਇੱਕ ਫਰਕ ਹੈ, ਸਿੱਖਾਂ ਦਾ ਧਰਮ ਦੇਸੀ ਜ਼ਬਾਨ ਦੇ ਵਿੱਚ ਹੈ, ਜੋ ਕਿਰਤੀ ਕਿਸਾਨ ਦੇ ਦਿਲ ਦੇ ਵਿੱਚ ਆਰਾਮ ਦੇ ਨਾਲ ਦਾਖਲ ਹੋ ਕੇ ਅਸਰ ਕਰਦਾ ਹੈ। ਪਰ ਪੰਜਾਬੀ ਮੁਸਲਮਾਨ ਦਾ ਧਰਮ ਅਰਬੀ ਦੇ ਵਿੱਚ ਸੀ, ਉਸਦੀ ਸਮਝ ਤੋਂ ਬਾਹਰ। ਪੰਜਾਬੀ ਮਾਨਸਿਕਤਾ ਅਮਲ ਰਾਹੀਂ ਸਮਾਜ ਨੂੰ ਜੀਵੰਤ ਰੱਖਦੀ ਹੈ ਤੇ ਪੰਜਾਬੀ ਮੁਸੀਬਤ ਦੇ ਉੱਤੇ ਹੱਸ ਪੈਂਦੇ ਹਨ, ਪਰ ਭਵਿੱਖ ਵਿੱਚ ਗੱਫਿਆਂ ਦੇ ਸੁਪਨੇ ਨਹੀਂ ਲੈਂਦੇ ਨੇ। ਸਿੱਖ ਇਸ ਮਾਨਸਿਕਤਾ ਦੇ ਵਿੱਚੋਂ ਨਿਕਲ ਕੇ ਰਾਜ ਕਰਨ ਦਾ ਸੁਪਨਾ ਲੈਣ ਲੱਗ ਪਏ। ਮੁਸਲਮਾਨ ਉਸੇ ਹਾਲਾਤ ਦੇ ਵਿੱਚ ਰਹੇ। ਸਿੱਖ ਘੋੜ ਸਵਾਰੀ ਦੇ ਸ਼ੌਕੀਨ ਸਨ, ਲੋੜ ਪੈਣ ਦੇ ਉੱਤੇ ਇੱਕ ਦੂਜੇ ਦੀ ਮਦਦ ਕਰਦੇ। ਗੱਖੜਾ ਦੇ ਵਿੱਚ ਗੁੱਜਰ ਸਿੰਘ ਨੂੰ ਇਸ ਕਰਕੇ ਕਾਮਯਾਬੀ ਮਿਲ ਗਈ ਕਿਉਂਕਿ ਚੜ੍ਹਤ ਸਿੰਘ ਦੀ ਸ਼ੁਕਰ ਚੱਕੀਆ ਮਿਸਲ ਨੇ ਮਦਦ ਕੀਤੀ। ਇਸੇ ਮਿਲਾਪ ਸਦਕਾ ਹੀ ਉਹਨਾਂ ਨੇ ਰੋਹਤਾਸ ਕਿਲੇ ਦੇ ਉੱਤੇ ਨਿਸ਼ਾਨ ਸਾਹਿਬ ਲਹਿਰਾ ਦਿੱਤਾ ਸੀ। ਆਖਰ ਇਹ ਸੰਧੀ ਰਿਸ਼ਤੇ ਦੇ ਵਿੱਚ ਬਦਲ ਗਈ ਤੇ ਚੜ੍ਹਤ ਸਿੰਘ ਦੀ ਧੀ ਗੁੱਜਰ ਸਿੰਘ ਦੇ ਬੇਟੇ ਦੇ ਨਾਲ ਵਿਆਹੀ ਗਈ। ਭਵਿੱਖ ਦੇ ਵਿੱਚ ਮਿਸਲਾਂ ਇੱਕ ਦੂਜੀ ਵਿਰੁੱਧ ਆਪੋ ਦੇ ਵਿੱਚ ਵੀ ਪੰਜਾਬ ਦੇ ਵਿੱਚ ਲੜਨਗੀਆਂ। ਇਸ ਵੇਲੇ ਉਹਨਾਂ ਸਾਰਿਆਂ ਦੀ ਮੰਜ਼ਲ ਇੱਕ ਸੀ। ਉਹਨਾਂ ਨੂੰ ਲੱਗਦਾ ਉਹ ਇੱਕ ਪਰਿਵਾਰ ਨੇ। ਮੁਸਲਮਾਨ ਕਬੀਲਿਆਂ, ਨਸਲਾਂ, ਸਥਾਨਾਂ, ਜ਼ਿਮੀਦਾਰਾਂ, ਮੁਜ਼ਾਹਰਿਆਂ ਦੇ ਵਿੱਚ ਵੰਡੇ

ਹੋਏ ਸਨ। ਮੁਕਰਬ ਖਾਨ ਜਿਹੜਾ ਸੀ ਰਹਿਮਤ ਖਾਨ ਵਿਚਕਾਰ ਕੋਈ ਸੰਧੀ ਨਾ ਹੋਈ। ਕਪੂਰਥਲੇ ਦੇ ਭੱਟੀ ਰਾਜਪੂਤ ਨੇ ਮੁਕਰਬ ਦੇ ਨਾਲ ਕੋਈ ਸੰਧੀ ਨਾ ਕੀਤੀ। ਆਰਾਮ ਦੇ ਨਾਲ ਆਲੂ ਵਾਲੀਆਂ ਨੇ ਕਪੂਰਥਲਾ ਖੋ ਲਿਆ। ਗੱਖੜ ਵੜੈਚ, ਗੱਖੜ ਭੱਟੀ ਜਾਂ ਵੜੈਚ ਭੱਟੀ ਵਿਚਕਾਰ ਸੰਧੀ ਹੋ ਸਕਦੀ ਸੀ ਕਿ ਨਹੀਂ, ਕੌਣ ਜਾਣੇ, ਪਰ ਹੋਈ ਨਹੀਂ। ਜੇਲਮ ਇਲਾਕੇ ਦੇ ਸਥਾਨਕ ਕਬੀਲੇ ਗੱਖੜ, ਜੰਜੂਏ, ਗੁੱਜਰ, ਜੱਟ ਤੇ ਖੋਖਰ ਘੋੜ ਸਵਾਰੀ ਜਾਂ ਤਲਵਾਰਬਾਜ਼ੀ ਵਿੱਚ ਸਿੱਖਾਂ ਨਾਲੋਂ ਘੱਟ ਨਹੀਂ ਸਨ, ਪਰ ਇਹ ਸਿੱਖ ਬਗਾਵਤ ਵਿਰੁੱਧ ਇਕੱਠੇ ਨਹੀਂ ਹੋਏ। ਇਸ ਸਮੇਂ ਦੀਆਂ ਕੁਝ ਹੋਰ ਮੁਸਲਮਾਨ ਪੰਜਾਬੀ ਰਿਆਸਤਾਂ ਦੇਖੀਏ ਤਾਂ ਲਹਿੰਦੇ ਪੰਜਾਬ ਦੇ ਵਿੱਚ ਮੁਲਤਾਨ ਤੇ ਬਹਾਵਲਪੁਰ, ਲਾਹੌਰ ਨੇੜੇ ਕਸੂਰ ਦੇ ਵਿੱਚ ਮੁਸਲਮਾਨ ਹਾਕਮ ਸਨ। ਸਾਲ 1548 ਤੋਂ 1748 ਤੋਂ 1548 ਤੋਂ 1748 ਦੋ ਸਦੀਆਂ ਤੱਕ ਮੁਲਤਾਨ ਦੇ ਵਿੱਚ ਕੋਈ ਜੰਗ ਨਾ ਲੜੀ ਗਈ। ਭਾਰਤ ਤੇ ਈਰਾਨ ਦੇ ਵਿੱਚ ਵਪਾਰ ਦਾ ਕੇਂਦਰ ਮੁਲਤਾਨ ਸੀ। 1757 ਦੇ ਵਿੱਚ ਅਬਦਾਲੀ ਨੇ ਹੱਲਾ ਕੀਤਾ, ਇਸ ਨੂੰ ਅਫਗਾਨਿਸਤਾਨ ਦੇ ਵਿੱਚ ਮਿਲਾ ਲਿਆ ਉਹਨਾਂ ਨੇ ਤੇ ਵਪਾਰ ਦੀ ਸਥਿਰਤਾ ਨੂੰ ਜਿਹੜੀ ਸੱਟ ਵੱਜ ਗਈ। ਮੁਲਤਾਨ ਦੇ ਦੱਖਣ ਦੇ ਵਿੱਚ ਬਹਾਵਲਪੁਰ ਦਾ ਵੱਡਾ ਖੇਤਰ ਹੈ ਜਿਹੜਾ ਖੁਦ ਮੁਖਤਾਰ ਮੁਸਲਮਾਨ ਸਰਦਾਰਾਂ ਦੇ ਕਬਜ਼ੇ ਦੇ ਵਿੱਚ ਰਿਹਾ। ਹਾਕਮ ਸਦੀਆਂ ਪਹਿਲਾਂ ਅਰਬ ਤੋਂ ਆ ਕੇ ਕਾਬਜ਼ ਹੋਏ ਸਨ। ਬਹਾਵਲਪੁਰ ਦੇ ਇਨ੍ਹਾਂ ਸਰਦਾਰਾਂ ਨੂੰ ਦਾਊਦ ਪੋਤਰੇ ਕਿਹਾ ਜਾਂਦਾ ਸੀਗਾ। ਅਫਗਾਨਾਂ ਨੇ ਇਨ੍ਹਾਂ ਨੂੰ ਆਪਣੇ ਅਧੀਨ ਕਰ ਲਿਆ ਤੇ ਕਦੀ ਕਦਾਈ ਇਹ ਮੁਲਤਾਨ ਦੀ ਥੋੜੀ ਬਹੁਤ ਜ਼ਮੀਨ ਧੱਕੇ ਦੇ ਨਾਲ ਵਾਹ ਲੈਂਦੇ। ਇਨ੍ਹਾਂ ਨੇ ਪੂਰੇ ਮੁਲਤਾਨ ਦੇ ਉੱਤੇ ਕਬਜ਼ਾ ਕਰਨ ਦੇ ਬਾਰੇ ਕਦੀ ਨਹੀਂ ਸੀ ਸੋਚਿਆ। ਅਕਬਰ ਵੇਲੇ ਪਖਤੂਨਾ ਨੇ ਲਾਹੌਰ ਵਾਂਗੇ ਲਾਹੌਰ ਜਿਹੜਾ ਸੀ ਲਾਗੇ ਵਸੇ ਕਸੂਰ ਨੂੰ ਕਬਜ਼ੇ ਦੇ ਵਿੱਚ ਲਿਆ ਤੇ ਸਖ਼ਤ ਕਿਲੇਬੰਦੀ ਕੀਤੀ। 1763 ਦੇ ਵਿੱਚ ਚਾਰ ਸਿੱਖ ਮਿਸਲਾਂ ਨੇ ਇਸ ਉੱਪਰ ਹੱਲਾ ਬੋਲ ਕੇ ਜਿੱਤ ਲਿਆ। ਭੰਗੀ ਮਿਸਲ ਤੋਂ ਇੱਕ ਵਾਰ 1794 ਦੇ ਵਿੱਚ ਜ਼ਰੂਰ ਨਿਜ਼ਾਮੂਦੀਨ ਨੇ ਕਸੂਰ ਖੋ ਲਿਆ ਸੀ, ਪਰ ਮੁੜ ਰਣਜੀਤ ਸਿੰਘ ਕਾਬਜ਼ ਹੋ ਗਿਆ। ਕਦੀ ਕਦਾਈ ਕਸੂਰ ਨੇ ਲਾਹੌਰ ਨੂੰ ਵੰਗਾਰਨ ਦੀ ਦਲੇਰੀ ਜਿਹੜੀ ਸੀ ਦਿਖਾਈ, ਪਰ ਇਸ ਦੇ ਨਾਲ ਸਮਰਥਕ ਧੜੇ ਨਹੀਂ ਰਲੇ ਸੀ। ਰਚਨਾ ਦੁਆਬ ਦੇ ਝੰਗ ਉੱਪਰ ਜਿਹੜਾ ਦੇਰ ਤੱਕ ਸਿਆਲਾਂ ਦਾ ਕਬਜ਼ਾ ਰਿਹਾ। 1772 ਦੇ ਵਿੱਚ ਝੰਡਾ ਸਿੰਘ ਭੰਗੀ ਨੇ ਜਿੱਤ ਲਿਆ, ਪਰ ਅਹਿਮਦ ਖਾਨ ਸਿਆਲ ਨੇ ਫਿਰ ਛੁਡਵਾ ਲਿਆ। ਸਾਰੇ ਨਹੀਂ, ਅਸੀਂ ਥੋੜੇ ਜਿਹੇ ਮੁਸਲਮਾਨ ਸਰਦਾਰਾਂ ਦਾ ਜ਼ਿਕਰ ਕੀਤਾ ਹੈ। ਇਨ੍ਹਾਂ ਦੇ ਵਿੱਚ ਹੌਸਲਾ, ਯੁੱਧ ਨੀਤੀ, ਬਗਾਵਤ, ਆਜ਼ਾਦੀ ਸਾਰੇ ਗੁਣ ਸਨ, ਪਰ ਇੱਕ ਹੋ ਕੇ ਪੂਰੇ ਪੰਜਾਬ ਦੇ ਉੱਤੇ ਕਾਬਜ਼ ਹੋਣ ਵਾਸਤੇ ਰਣਨੀਤੀ ਨਹੀਂ ਸੀ ਇਹਨਾਂ ਕੋਲ। ਹਾਲਾਤ ਹੁਣ ਵੀ ਉਹੀ ਨੇ। ਪੇਂਡੂ ਸਿੱਖ ਕਿਸਾਨੀ ਦੇ ਵਿੱਚ ਜਿਹੜੀ ਬਰਾਬਰ ਦੀ ਭਾਈਚਾਰਕ ਸਾਂਝ ਸੀ ਉਹ ਮੁਸਲਮਾਨਾਂ ਦੇ ਵਿੱਚ ਨਹੀਂ ਸੀ। ਸਾਰੇ ਮਿਸਲਦਾਰ ਜੱਟ ਇੱਕੋ ਜਿਹੇ ਸਨ, ਕੋਈ ਉੱਚਾ ਨੀਵਾਂ ਨਹੀਂ। ਮਿਲਟਰੀ ਦੇ ਦਬਦਬਾ ਵਾਲੇ ਜਿਹੜੇ ਸਮਾਜ ਦੇ ਵਿੱਚ ਬਰਾਬਰੀ ਹੁੰਦੀ ਹੀ ਨਹੀਂ। ਜਰਨੈਲ ਦੇ ਬਰਾਬਰ ਸਿਪਾਹੀ ਕਿਵੇਂ ਹੋ ਸਕਦਾ ਹੈ? ਜ਼ਿਮੀਂਦਾਰ ਦੇ ਮੁਕਾਬਲੇ ਮੁਜਾਰੇ ਦੀ ਕੀ ਹੈਸੀਅਤ ਹੈ? ਕੋਈ ਆਪਣੇ ਨਾਮ ਦੇ ਨਾਲ ਰਾਜਪੂਤ ਗੋਤ ਲਾਉਂਦਾ ਹੈ, ਕੋਈ ਸੈਯਦ ਲਿਖ ਕੇ, ਕੋਈ ਸ਼ੇਖ, ਕੋਈ ਸੂਫੀ, ਕੋਈ ਮੁਗਲ ਦੱਸ ਕੇ ਵੱਡੇ ਖਾਨਦਾਨ ਦੇ ਨਾਲ ਆਪਣਾ ਨਾਤਾ ਜੋੜਦਾ ਹੈ। ਮੁਸਲਮਾਨ ਜੱਟਾਂ ਦਾ ਆਪਸ ਦੇ ਵਿੱਚ ਏਕਾ ਨਹੀਂ ਸੀ। ਸਿੱਖ ਕਿਸਾਨੀ ਕੋਲ ਵਧੀਕ ਉਪਜਾਊ ਜ਼ਮੀਨਾਂ ਸਨ, ਜਿਨ੍ਹਾਂ ਦੇ ਨਾਲ ਜੰਗੀ ਸਾਜੋ ਸਮਾਨ ਸੌਕ ਨਾਲ ਜਿਹੜਾ ਸੀ ਖਰੀਦ ਲੈਂਦੇ ਸੀ। ਸਿੱਖੀ ਨੇ ਇਸ ਬਰਾਬਰੀ ਦਾ ਅਹਿਸਾਸ ਪੱਕਾ ਕੀਤਾ। ਸਿੱਖੀ ਤੋਂ ਪਹਿਲਾਂ ਵੀ ਜੱਟਾਂ ਦਾ ਆਪਸ ਦੇ ਵਿੱਚ ਮੇਲ ਮਿਲਾਪ ਚੰਗਾ ਸੀ। ਇੱਥੇ ਤਾਂ ਮੁਗਲਾਂ ਦੇ ਜਿਹੜੇ ਸਨ ਪੈਰ ਉਖੜ ਰਹੇ ਸਨ, ਜਿਹੜੇ ਹੁਣ ਪੰਜਾਬੀ ਹੋ ਚੁੱਕੇ ਸਨ। ਪਰਦੇਸੀ ਅਫਗਾਨਾਂ ਦੇ ਪੈਰ ਕਿਵੇਂ ਲੱਗਦੇ? ਪੰਜਾਬੀ ਮੁਸਲਮਾਨਾਂ ਦੇ ਲਈ ਅਫਗਾਨ ਅਫਸਰ ਓਪਰੇ ਸਨ ਤੇ ਅਫਗਾਨ ਹੱਲਾ ਬਰਬਾਦੀ। ਸ਼ਾਇਰ ਮਿਰਜ਼ਾ ਸੌਦਾ ਤੇ ਮੀਰ ਤਕੀ ਮੀਰ ਅਬਦਾਲੀ ਦੇ ਹਮਲੇ ਕਾਰਨ ਪੂਰਬ ਵੱਲ ਅਵਧ ਚਲੇ ਗਏ ਸਨ। ਉਹਨਾਂ ਨੇ ਹਮਲਿਆਂ ਦੀ ਸਖ਼ਤ ਜ਼ਬਾਨ ਦੇ ਵਿੱਚ ਆਲੋਚਨਾ ਕੀਤੀ। ਇਸੇ ਤਰ੍ਹਾਂ ਦੇ ਖਿਆਲ ਪੰਜਾਬੀ ਮੁਸਲਮਾਨ ਜਿਹੜੇ ਸਨ ਠੁੱਕਦਾਰ ਪੰਜਾਬੀ ਦੇ ਵਿੱਚ ਪ੍ਰਗਟ ਕਰਦੇ ਸਨ। ਬੇਸ਼ੱਕ ਇਸਲਾਮ ਜਿਹੜਾ ਸੀ ਧਰਮ ਦੀ ਸਾਂਝ ਸੀਗੀ। ਸਿੱਖਾਂ ਦੇ ਖਿਲਾਫ ਅਫਗਾਨ ਯੁੱਧਾਂ ਦੇ ਵਿੱਚ ਪੰਜਾਬ ਦੇ ਮੁਸਲਮਾਨ ਸ਼ਾਮਲ ਨਹੀਂ ਹੋਏ। ਜਿਵੇਂ ਪਾਣੀਪਤ 1761 ਦੀ ਮਰਾਠਾ ਅਫਗਾਨ ਜੰਗ ਦੇ ਵਿੱਚ ਸਿੱਖਾਂ ਦਾ ਕੋਈ ਸਰੋਕਾਰ ਨਹੀਂ ਸੀ, ਇਵੇਂ ਸਿੱਖ ਅਫਗਾਨ ਜੰਗਾਂ ਦੇ ਵਿੱਚ ਪੰਜਾਬੀ ਮੁਸਲਮਾਨ ਮੂਕ ਦਰਸ਼ਕ ਰਿਹਾ। ਕਦੀ ਕਦਾਈ ਸਿੱਖਾਂ ਦੇ ਹੱਕ ਦੇ ਵਿੱਚ ਵੀ ਭੁਗਤਿਆ,
ਪੱਛਮੀ ਦੁਆਬਿਆਂ ਦੇ ਵਿੱਚ ਸੂਫੀ ਸੰਤਾਂ ਦਾ ਬੜਾ ਅਸਰ ਸੀ, ਜਿਹੜੇ ਕਹਿੰਦੇ ਸਨ ਵੱਖ ਵੱਖ ਧਰਮ ਕੇਵਲ ਉੱਪਰ ਚਿਪਕਾਏ ਲੇਬਲ ਨੇ, ਇਨਸਾਨੀਅਤ ਪਛਾਣੋ, ਰੂਹਾਨੀਅਤ ਦੀ ਸ਼ਨਾਖਤ ਕਰੋ। ਇਸ ਪੱਖੋਂ ਵੀ ਸਿੱਖ ਮਿਸਲਾਂ ਦਾ ਰਾਜ ਮੁਸਲਮਾਨਾਂ ਦੇ ਲਈ ਪ੍ਰਵਾਨ ਸੀ। ਸਿੱਖਾਂ ਨੇ ਕਿਸਾਨੀ ਦੀ ਉੱਨਤੀ ਦੇ ਵੱਲ ਜਿਹੜਾ ਸੀ ਧਿਆਨ ਕੇਂਦਰਿਤ ਕਰਕੇ ਪੰਜਾਬ ਦੀ ਨਬਜ ਫੜ ਲਈ। ਵਕਤ ਪਛਾਣ ਕੇ ਜੇ ਕੋਈ ਮੁਸਲਮਾਨ ਨੇਤਾ ਪੰਜਾਬੀ ਕੌਮ ਨੂੰ ਸਾਂਝੇ ਮੰਚ ਦੇ ਉੱਤੇ ਆਉਣ ਦੇ ਲਈ ਵੰਗਾਰਦਾ ਕਿ ਹਿੰਦੂ ਸਿੱਖ ਉਸ ਦੇ ਵਿੱਚ ਸ਼ਾਮਲ ਹੋ ਜਾਂਦੇ, ਇਹ ਬਹੁਤ ਵੱਡਾ ਸਵਾਲ। ਇਸ ਦੇ ਬਾਰੇ ਕੇਵਲ ਅੰਦਾਜ਼ੇ ਲੱਗ ਸਕਦੇ ਨੇ। ਅਦੀਨੇ ਤੋਂ ਪਿੱਛੋਂ ਕਿਸੇ ਮੁਸਲਮਾਨ ਨੇ ਪੰਜਾਬੀਆਂ ਦਾ ਸਾਂਝਾ ਪਲੇਟਫਾਰਮ ਉਸਾਰਨ ਦੇ ਬਾਰੇ ਨਹੀਂ ਸੋਚਿਆ ਜਿਹੜਾ ਕਿਸਾਨ ਪੱਕੀ ਹੋਵੇ। ਸਭ ਪੰਜਾਬੀ ਇੰਨਾ ਕੋਈ ਜਾਣ ਗਏ ਸਨ ਕਿ ਦਰਜਨ ਮਿਸਲਦਾਰ ਇੱਕ ਹਨ, ਖਾਸ ਕਰਕੇ ਜਦੋਂ ਸਾਂਝਾ ਦੁਸ਼ਮਣ ਟੱਕਰ ਪਵੇ। ਇਨ੍ਹਾਂ ਮਿਸਲਾਂ ਦੇ ਜਥੇਦਾਰਾਂ ਦਾ ਮੁੱਢਲਾ ਧੰਦਾ ਲੁੱਟ ਮਾਰ ਤੋਂ ਸ਼ੁਰੂ ਹੋਇਆ, ਆਪਸ ਦੇ ਵਿੱਚ ਖੈਬਾਜੀ ਰਹੀ, ਲੋਭੀ ਵੀ ਸਨ ਤਾਂ ਵੀ ਇਨ੍ਹਾਂ ਦਾ ਆਪਸੀ ਏਕਾ ਹੈਰਾਨੀਜਨਕ ਸੀ। ਜਿਉਂ ਜਿਉਂ ਮੁਗਲ ਸੂਰਜ ਅਸਤ ਹੁੰਦਾ ਗਿਆ, ਪੰਜਾਬ ਉੱਪਰ ਰਾਜ ਕਰਨ ਵਾਲੇ ਧੜੇ ਵੱਧਦੇ ਗਏ। ਵੱਡੇ ਫੈਸਲੇ ਅੰਮ੍ਰਿਤਸਰ ਸਰਬੱਤ ਖਾਲਸਾ ਬੁਲਾ ਕੇ ਲੈ ਜਾਂਦੇ ਤੇ ਅੰਮ੍ਰਿਤਸਰ ਜਾਣ ਦੇ ਹਾਲਾਤ ਸਾਜ਼ਗਾਰ ਨਾ ਹੁੰਦੇ ਤਾਂ ਯੁੱਧ ਦੇ ਮੈਦਾਨ ਦੇ ਵਿੱਚ ਸਰਬੱਤ ਖਾਲਸਾ ਕਰ ਲੈਂਦੇ। ਪਰ ਗੁਰੂ ਗ੍ਰੰਥ ਸਾਹਿਬ ਦੀ ਤਾਬਿਆਦਾਰੀ ਜ਼ਰੂਰੀ ਸੀ। ਗੁਰਮਤਾ ਮਾਇਨੇ ਜਿਹੜਾ ਸੀ ਗੁਰੂ ਦਾ ਫੈਸਲਾ, ਇਸ ਦੀ ਪਾਲਣਾ ਕਰਨੀ ਹਰੇਕ ਸਿੱਖ ਦੇ ਲਈ ਲਾਜ਼ਮੀ। ਇਸ ਵੇਲੇ ਪਿਛਲੇ ਸਮੇਂ ਪੰਥ ਤੋਂ ਦੂਰ ਹਟੇ ਵਿਅਕਤੀ ਜਾਂ ਧੜੇ ਵੀ ਨੇੜੇ ਲੈ ਆਉਂਦੇ। ਸ੍ਰੀ ਚੰਦ, ਧੀਰਮਲ, ਬੇਦੀ, ਸੋਢੀ, ਤ੍ਰਿਹਣ, ਭੱਲੇ ਆਦਿਕ ਜਿਹੜੇ ਸਨ ਗੁਰੂਆਂ ਦੇ ਵੰਸ਼ ਦੇ ਵਿੱਚੋਂ ਸਨ, ਉਹਨਾਂ ਦੀ ਸੰਤਾਨ ਦਾ ਸਤਿਕਾਰ ਹੋਣ ਲੱਗ ਪਿਆ। ਇਉਂ 1760 ਦੇ ਅਖੀਰ ਤੱਕ ਪੰਜਾਬ ਨੂੰ ਅਹਿਸਾਸ ਹੋ ਗਿਆ ਕਿ ਨਵੀਂ ਸਰਕਾਰ ਦਾ ਆਗਾਜ਼ ਹੋ ਗਿਆ। ਪੰਜਾਬ ਮੰਨ ਗਿਆ ਕਿ ਮੁਗਲਾਂ ਦਾ ਦੁਸ਼ਮਣ ਮੁਗਲਾਂ ਦਾ ਵਾਰਸ ਬਣ ਰਿਹਾ। ਮੁਗਲਾਂ ਦਾ ਭੋਗ ਪੈਣ ਦੇ ਪਿੱਛੋਂ ਖਾਲੀ ਹੋਇਆ ਥਾਂ ਬਹੁਗਿਣਤੀ ਪੰਜਾਬੀ ਮੁਸਲਮਾਨ ਨਹੀਂ ਘੱਟ ਗਿਣਤੀ ਸਿੱਖ ਭਰਨਗੇ। ਹੈਰਾਨੀਜਨਕ ਤੱਥ ਇਹ ਹੈ ਕਿ ਉਨੀ ਹੀ ਦਿਨੀ ਬਹੁਤ ਦੂਰ ਦੱਖਣ ਦੇ ਵਿੱਚ 1760 ਤੋਂ ਲੈ ਕੇ 90 ਦੀ ਅਵਧੀ ਵਿੱਚ ਹਿੰਦੂ ਬਹੁਗਿਣਤੀ ਵਾਲੇ ਪ੍ਰਾਂਤ ਮੈਸੂਰ ਦੇ ਵਿੱਚ ਘੱਟ ਗਿਣਤੀ ਮੁਸਲਮਾਨ ਵਸੋਂ ਦੇ ਪਿਓ ਪੁੱਤ ਹੈਦਰ ਅਲੀ ਤੇ ਟੀਪੂ ਸੁਲਤਾਨ ਰਾਜ ਕਰਨ ਲੱਗ ਪਏ ਤੇ ਅੰਗਰੇਜ਼ਾਂ ਦੇ ਵਿਰੁੱਧ ਟੱਕਰ ਲੈ ਲਈ। 1766 ਦੇ ਵਿੱਚ ਸੈਯਦ ਵਾਰਸ ਸ਼ਾਹ ਨੇ ਹੀਰ ਲਿਖੀ। ਇਸ ਕਿੱਸੇ ਤੋਂ ਵਧੀਕ ਵਿਸਥਾਰ ਨਾਲ ਉਹਨਾਂ ਦਿਨਾਂ ਦੇ ਪੰਜਾਬ ਦੇ ਸਮਾਜ ਦਾ ਨਕਸ਼ਾ ਕਿਸੇ ਹੋਰ ਤੋਂ ਨਹੀਂ ਬਣਿਆ। ਇਸ ਦੀ ਕਹਾਣੀ ਵਾਰਸ ਸ਼ਾਹ ਨੇ ਨਹੀਂ ਘੜੀ, ਅਕਬਰ ਵੇਲੇ ਤੋਂ ਪੰਜਾਬੀ ਇਹ ਕਥਾ ਗਾਉਂਦੇ ਆ ਰਹੇ ਸਨ। ਮੰਨਿਆ ਗਿਆ ਕਿ ਹੀਰ ਵਿਚਲੀਆਂ ਘਟਨਾਵਾਂ ਅਸਲ ਦੇ ਵਿੱਚ 15ਵੀਂ ਸਦੀ ਦੇ ਝੰਗ ਦੇ ਵਿੱਚ ਘਟੀਆਂ। ਵਾਰਸ ਤੋਂ ਪਹਿਲਾਂ ਵੀ ਹੀਰਾਂ ਲਿਖੀਆਂ ਗਈਆਂ, ਜਿਨ੍ਹਾਂ ਦੇ ਵਿੱਚੋਂ ਇੱਕ ਝੰਗ ਦੇ ਹੀ ਦਮੋਦਰ ਦਾਸ ਅਰੋੜਾ ਨੇ ਲਿਖੀ ਸੀ ਤੇ ਲਾਹੌਰ ਦੇ ਪ੍ਰਸਿੱਧ ਸ਼ਾਇਰ ਸ਼ਾਹ ਹੁਸੈਨ ਦੀਆਂ ਕਾਫੀਆਂ ਦੇ ਵਿੱਚ ਵੀ ਹੀਰ ਰਾਂਝੇ ਦਾ ਜ਼ਿਕਰ ਜਿਹੜਾ ਪਹਿਲੋਂ ਆ ਚੁੱਕਿਆ। ਵਾਰਸ ਪੁਰਾਣੇ ਕਿੱਸੇ ਨੂੰ ਪਿਛੋਕੜ ਦੇ ਵਿੱਚ ਰੱਖ ਕੇ ਉੱਤਰ ਪੱਛਮੀ ਪੰਜਾਬ ਦੇ ਰੰਗ ਆਪਣੀ ਕਥਾ ਦੇ ਵਿੱਚ ਭਰ ਰਿਹਾ। ਚਨਾ ਦਰਿਆ ਕਿਸ਼ਤੀਆਂ ਮਲਾਹ ਨਾਲ ਮਿਲਾਉਂਦਾ ਹੈ। ਖੇਤੀ ਕਰਦੇ ਕਿਸਾਨ, ਪਸ਼ੂ ਚਾਰਦੇ ਪਾਲੀ, ਹਰਿਆਲੀਆਂ ਚਰਾਂਦਾ, ਸੂਤ ਕੱਤ ਦੀਆਂ ਨਾਰਾਂ, ਜ਼ਗੀਰਦਾਰੀ ਸਮਾਜ, ਕਬੀਲੇ ਦਾ ਸਰਦਾਰ, ਪਿਓ ਤੋਂ ਬਾਗੀ ਧੀ, ਮੌਲਵੀ, ਯੋਗੀ, ਸੂਫੀ, ਤਾਨੇ ਮਿਹਣੇ, ਦਲੀਲਾਂ, ਮਨ ਬਚਨੀਆਂ, ਇਸ ਦੇ ਵਿੱਚ ਸਭ ਕੁਝ ਹੈ। ਮੁਸਲਮਾਨ ਸ਼ਾਇਰ ਮੁਸਲਮਾਨ ਸੰਸਾਰ ਦੀ ਤਸਵੀਰ ਬਣਾ ਰਿਹਾ ਜਿਸ ਦੇ ਵਿੱਚ ਹੀਰ ਅਤੇ ਉਸਦਾ ਆਸ਼ਕ ਵਸਦੇ ਨੇ। ਕਥਾ ਸ਼ੁਰੂ ਕਰਨ ਤੋਂ ਪਹਿਲਾਂ ਰੱਬ ਦਾ ਨਾਮ ਤੇ ਆਉਂਦਾ ਹੈ, ਫਿਰ ਪੈਗੰਬਰ ਦੀ ਉਸਤਤ ਕਰਦਾ ਹੈ, ਫਿਰ ਚਾਰ ਯਾਰਾਂ ਤੇ, ਫਿਰ ਬਾਬਾ ਫਰੀਦ ਦਾ ਜ਼ਿਕਰ ਕਰਦਿਆਂ ਲਿਖਦਾ ਹੈ, ਅਵਲ ਹਮਦ ਖੁਦਾਏ ਦਾ ਬਿਰਦ ਕਿਚੇ ਇਸ਼ਕ ਕਤੋ ਸੁ ਜਗ ਦਾ ਮੂਲ ਮੀਆਂ। ਪਹਿਲੋਂ ਆਪ ਹੀ ਰੱਬ ਨੇ ਇਸ਼ਕ ਕੀਤਾ, ਮਸ਼ੂਕ ਹੈ ਨਬੀ ਰਸੂਲ ਮੀਆਂ। ਇਸ਼ਕ ਪੀਰ ਫਕੀਰ ਦਾ ਮਰਤਬਾ ਹੈ, ਭਲਾ ਇਸ਼ਕ ਦਾ ਸਦਾ ਰਜੂਲ ਮੀਆਂ। ਖਿੜੇ ਤਿੰਨਾਂ ਦੇ ਬਾਗ ਕਲੂਬ ਅੰਦਰ, ਜਿਨ੍ਹਾਂ ਕੀਤਾ ਸੁ ਇਸ਼ਕ ਕਬੂਲ ਮੀਆਂ। ਵਾਰਸ ਦੀ ਹੀਰ ਨੇ ਪਹਿਲੋਂ ਲਿਖੇ ਕਿੱਸੇ ਪਛਾੜ ਦਿੱਤੇ, ਕਿਉਂਕਿ ਇਸ ਵਰਗੀ ਸਾਦ ਮੁਰਾਦੀ
ਮੁਹਾਵਰੇਦਾਰ ਦੇਸੀ ਪੰਜਾਬੀ ਬੋਲੀ ਕਿਸੇ ਦੀ ਨਹੀਂ। ਪੰਜਾਬੀਆਂ ਦਾ ਮਨਪਸੰਦ ਛੰਦ ਬੈਂਤ ਵਰਤਿਆ। ਹੀਰ ਉਸੇ ਤਰ੍ਹਾਂ ਰਾਂਝੇ ਦੇ ਨਾਲ ਮਿਲਾਪ ਦੇ ਲਈ ਤੜਪਦੀ ਹੈ ਜਿਵੇਂ ਰੂਹ ਰੱਬ ਦੇ ਨਾਲ ਮਿਲਣ ਦੇ ਲਈ। ਪੰਜਾਬੀ ਹਾਲੀ ਪਾਲੀ ਹਾਲੀ ਤੇ ਪਾਲੀ ਇਸ ਤਰ੍ਹਾਂ ਦਾ ਇਸ਼ਕ ਜਿਹੜਾ ਹੈ ਕਰ ਜਾਂ ਸੋਚ ਸਕਦਾ ਸੀ ਕਿ ਨਹੀਂ ਪਤਾ ਨਹੀਂ। ਹੀਰ ਅਤੇ ਰਾਂਝੇ ਨੇ ਅਜਿਹਾ ਕੀਤਾ ਜਾਂ ਕਹੋ ਵਾਰਸ ਨੇ ਅਜਿਹੀ ਕਲਪਨਾ ਕੀਤੀ। ਪਿੰਡ ਜਿਸ ਨੂੰ ਧੀ ਦੋ ਕਹਿੰਦਾ ਸੀ ਵਾਰਸ ਦਾ ਵਹੀਦੂਦੀਨ ਰਾਂਝਾ ਤਖ਼ਤ ਹਜ਼ਾਰੇ ਦਾ ਕੁਆਰਾ ਸੁਨੱਖਾ ਅਵਾਰਾ ਜੱਟ ਸੀ। ਇਹ ਪਿੰਡ ਅੱਪਰ ਚੱਜ ਦੁਆਬ ਜੇਲਮ ਦੇ ਪੂਰਬ ਦੇ ਵਿੱਚ ਹੈ। ਉਹ ਆਪਣੀਆਂ ਮੱਝਾਂ ਤੇ ਬੰਸਰੀ ਨੂੰ ਪਿਆਰ ਕਰਦਾ ਹੈ। ਭਰਾ ਝਿੜਕਦੇ ਨੇ, ਭਾਬੀਆਂ ਤਾਨੇ ਮਿਹਣੇ ਦਿੰਦੀਆਂ ਨੇ ਕਿ ਆਖਾ ਨਹੀਂ ਮੰਨਦਾ। ਰੁੱਸ ਕੇ ਉਹ ਪੰਜਾਬ ਦੇ ਦੱਖਣ ਦੇ ਵੱਲ ਨਿਕਲ ਜਾਂਦਾ ਹੈ। ਝੰਗ ਦੇ ਵੱਲ ਜਾਂਦਾ ਹੋਇਆ ਝਨਾ ਕਿਨਾਰੇ ਸਿਆਲ ਸਰਦਾਰ ਦੀ ਸੋਹਣੀ ਪਰ ਗੁਸੈਲੀ ਧੀ ਹਰ ਦੇ ਨਾਲ ਹੀਰ ਦੇ ਨਾਲ ਉਸਦਾ ਜਿਹੜਾ ਸਾਹਮਣਾ ਹੋ ਜਾਂਦਾ ਹੈ। ਸਿਆਲ ਜੱਟਾਂ ਦਾ ਗੋਤ ਹੈ ਜੋ ਰਾਂਝੇ ਦੇ ਗੋਤ ਤੋਂ ਉੱਚਾ ਮੰਨਿਆ ਜਾਂਦਾ ਸੀ। ਪਿੱਛੋਂ ਸਿਆਲ ਆਪਣੇ ਆਪ ਨੂੰ ਰਾਜਪੂਤ ਜਿਹੜੇ ਸੀ ਮੰਨਣ ਲੱਗ ਪਏ ਰਾਜਪੂਤ। ਇਸ਼ਕ ਦੇ ਵਿੱਚ ਜ਼ਖਮੀ ਹੀਰ ਨੇ ਉਸਨੂੰ ਪਿਓ ਦੀਆਂ ਮੱਝਾਂ ਚਾਰਨ ਦੀ ਨੌਕਰੀ ਜਿਹੜੀ ਸੀ ਦਵਾ ਦਿੱਤੀ। ਧੀਦੋ ਵਰਗੇ ਮਾਮੂਲੀ ਛੋਕਰੇ ਦੇ ਨਾਲ ਇਸ਼ਕ ਦੀ ਕਰਤੂਤ ਤਾਂ ਪਤਾ ਲੱਗਾ ਤਾਂ ਉਸ ਵਾਸਤੇ ਫਟਾਫਟ ਯੋਗ ਵਰ ਲੱਭ ਲਿਆ ਗਿਆ। ਹੀਰ ਇਸ ਵਿਆਹ ਦੇ ਵਿਰੁੱਧ ਬਗਾਵਤ ਕਰਦੀ ਹੈ, ਮਾਪਿਆਂ ਤੇ ਕਾਜ਼ੀ ਨਾਲ ਬਹਿਸ ਕਰਦੀ ਹੈ ਪਰ ਸੁਣਵਾਈ ਨਹੀਂ, ਜਬਰਨ ਵਿਆਹ ਦਿੱਤੀ ਜਾਂਦੀ ਹੈ। ਰਾਂਝਾ ਯੋਗ ਲੈ ਕੇ ਉਸਨੂੰ ਮਿਲਦਾ ਹੈ, ਦੋਵੇਂ ਜਾਣੀ ਕਿ ਭੇਸ ਬਦਲ ਕੇ ਜੋਗੀ ਬਣ ਜਾਂਦਾ ਹੈ ਤੇ ਉਹਨੂੰ ਮਿਲਣ ਜਾਂਦਾ ਹੈ। ਦੋਵੇਂ ਨੱਠ ਜਾਂਦੇ ਨੇ, ਫੜੇ ਜਾਂਦੇ ਨੇ, ਮਾਪੇ ਆਖਰ ਰਾਂਝੇ ਦੇ ਨਾਲ ਉਸਦਾ ਵਿਆਹ ਕਰਨ ਦੇ ਲਈ ਮੰਨ ਜਾਂਦੇ ਨੇ, ਪਰ ਇਹ ਸਾਜਿਸ਼ ਹੈ। ਦੁਬਾਰਾ ਵਿਆਹਣ ਦੀ ਥਾਂ ਹੀਰ ਨੂੰ ਜ਼ਹਿਰ ਦੇ ਕੇ ਮਾਰ ਦਿੱਤਾ ਜਾਂਦਾ ਹੈ। ਸਾਗਰ ਕੰਢੇ ਲੱਗਾ ਜਹਾਜ਼ ਡੁੱਬ ਗਿਆ। ਖਬਰ ਸੁਣ ਕੇ ਧੀਦੋ ਵੀ ਪ੍ਰਾਣ ਜਿਹੜਾ ਸੀ ਆਪਣੇ ਤਿਆਗ ਦਿੰਦਾ ਹੈ ਤੇ ਕੁਝ ਪੁਰਾਣੇ ਕਿੱਸਿਆਂ ਦੇ ਵਿੱਚ ਦਰਜ ਹੈ ਕਿ ਹਾਕਮ ਨੇ ਉਹਨਾਂ ਦੀਆਂ ਦਲੀਲਾਂ ਸੁਣ ਕੇ ਨਿਕਾਹ ਮਨਜ਼ੂਰ ਕਰ ਲਿਆ ਤੇ ਦੋਵੇਂ ਜਿਹੜੇ ਸੀ ਖੁਸ਼ੀ ਖੁਸ਼ੀ ਮੱਕੇ ਦੀ ਜ਼ਿਆਰਤ ਕਰਨ ਚਲੇ ਗਏ ਤੇ ਵਾਰਸ ਨੂੰ ਜਿਹੜਾ ਸੀਗਾ ਇਹ ਸੁਖਾਤ ਪ੍ਰਵਾਨ ਨਹੀਂ ਸੀ, ਉਹ ਯਥਾਰਥਕ ਦੁਖਾਂਤ ਚੁਣਦਾ ਹੈ। ਕਿੱਸਾ ਰਚਨ ਦੀ ਤਰੀਕ ਕਿਸੇ ਜਾਂ ਕਿੱਸੇ ਦੇ ਵਿੱਚ ਲਿਖੀ ਹੋਈ ਹੈ ਪਰ ਵਾਰਸ ਦੇ ਜਨਮ ਦੀ ਤਰੀਕ ਪਤਾ ਨਹੀਂ। ਲੱਗਦਾ ਕਿ 1720 ਦੇ ਵਿੱਚ ਲਾਹੌਰ ਦੇ ਉੱਤਰ ਪੱਛਮ ਸ਼ੇਖੂਪੁਰਾ ਨੇੜੇ ਜੰਡਿਆਲਾ ਸ਼ੇਰ ਖਾਨ ਦੇ ਵਿੱਚ ਪੈਦਾ ਹੋਇਆ। ਇਹ ਮੁਸਲਮਾਨ ਕਿਸਾਨਾਂ ਦਾ ਪਿੰਡ ਸੀ ਜਿੱਥੇ ਕੁਝ ਸੈਯਦ ਵੀ ਰਹਿੰਦੇ ਸਨ। ਵਾਰਸ ਸ਼ਾਇਦ ਸੈਯਦ ਸੀ। ਚਾਰ ਦਹਾਕੇ ਪਹਿਲਾਂ ਬੁੱਲੇ ਸ਼ਾਹ ਹੋਇਆ ਜੋ ਕਸੂਰ ਦੇ ਵਿੱਚ ਪੜ੍ਹਿਆ। ਉਵੇਂ ਵਾਰਸ ਨੇ ਕਸੂਰ ਪੜ੍ਹਾਈ ਕੀਤੀ। ਕਸੂਰੋਂ ਉਹ ਪਾਕਪੱਟਨ ਚਲਿਆ ਗਿਆ ਜਿੱਥੇ ਬਾਬਾ ਫਰੀਦ ਦਫ਼ਨ ਹੋਏ। ਇੱਥੇ ਰਹਿ ਕੇ ਉਸਨੇ ਤਪ ਕੀਤਾ। ਕਿਸੇ ਪਿੰਡ ਦੀ ਪੁਰਾਣੀ ਮਸਜਿਦ ਦੇ ਵਿੱਚ ਕੁਝ ਸਮਾਂ ਪੜ੍ਹਾਉਣ ਦੇ ਬਾਅਦ ਉਹ ਪਾਕਪੱਟਨ ਦੇ ਉੱਤਰ ਪੱਛਮ ਦੇ ਵੱਲ ਸਥਿਤ ਪਿੰਡ ਮਲਕਾ ਹਾਂਸ ਚਲਿਆ ਗਿਆ ਜਿੱਥੇ ਹੀਰ ਰਚੀ। ਇਸਦਾ ਕੇਂਦਰੀ ਭਾਵ ਵਿਜੋਗ ਹੈ। ਜਦੋਂ ਭਰਾ ਭਰਜਾਈਆਂ ਘਰ ਨੂੰ ਵਾਪਸੀ ਦੇ ਵਾਸਤੇ ਖਤ ਭੇਜਦੀਆਂ ਨੇ, ਉੱਤਰ ਦੇ ਵਿੱਚ ਲਿਖਦਾ ਉਹ ਆਂਸਰ ਦਿੰਦਾ ਹੈ, ਭਲਾ ਮੋਏ ਤੇ ਵਿਛੜੇ ਕੌਣ ਮਿਲੇ। ਐਵੇਂ ਜਿਉਂਦਾ ਕਹਿੰਦਾ ਕਿ ਭਲਾ ਮੋਏ ਤੇ ਵਿਛੜੇ ਕੌਣ ਮਿਲੇ, ਐਵੇਂ ਜਿਉੜਾ ਲੋਕ ਵਲਾਮਦਾਈ। ਉਸਦੀ ਲਿਖਤ ਦੀ ਤਾਕਤ ਕੇਵਲ ਉਸਦੀ ਅਮਰ ਬਿੰਬਾਵਲੀ ਨਹੀਂ, ਉਸਦੀ ਤਾਕਤ ਇਹ ਹੈ ਕਿ ਮਨੁੱਖੀ ਦਿਲ ਦੀਆਂ ਰਮਜ਼ਾਂ ਜਾਣਦਾ ਹੈ। ਕਿਸੇ ਵਿੱਚ ਲਿਖਿਆ ਕਿ ਹੀਰ ਉਦੋਂ ਰਚੀ ਗਈ ਜਦੋਂ ਤੂਫਾਨੀ ਦੌਰ ਦੇ ਵਿੱਚ ਹਾਲੀ ਰਾਜੇ ਹੋ ਗਏ, ਚੋਰ ਸਰਦਾਰ ਹੋ ਗਏ ਤੇ ਘਰੋਂ ਘਰ ਸਰਕਾਰ ਚੱਲਣ ਲੱਗ ਪਈ। ਦਰਜ ਹੈ ਅਵਾਰਾ ਲੁਟੇਰਿਆਂ ਹੱਥੋਂ ਖੁਦ ਵੀ ਲੁੱਟਿਆ ਗਿਆ। ਇਹ ਕੁਝ ਉਸਨੇ ਅਖੀਰ ਦੇ ਵਿੱਚ ਜਾਂਦਿਆਂ ਜਾਂਦਿਆਂ ਲਿਖ ਦਿੱਤਾ ਹੈ। ਉਸਦਾ ਕੰਮ ਕਥਾ ਸੁਣਾਉਣੀ ਹੈ, ਪੰਜਾਬ ਦੀ ਸਿਆਸਤ ਦੇ ਰੋਲੇ ਗੋਲੇ ਬਿਆਨ ਕਰਨੇ ਨਹੀਂ। ਵਾਂ ਵਰੋਲਿਆਂ ਹਿੰਸਕ ਝੜਪਾਂ ਦੇ ਦੌਰਾਨ ਜ਼ਖਮੀ ਲਹੂ ਲੁਹਾਨ ਪੰਜਾਬ ਦੇ ਵਿੱਚ ਹੀਰ ਕਿਵੇਂ ਰਚੀ ਜਾ ਸਕਦੀ ਹੈ ਜਿੱਥੇ ਅਮਨ ਅਮਾਨ ਦਾ ਨਾਂ ਥਾਂ ਨਹੀਂ। ਦੱਸਿਆ ਗਿਆ ਕਿ ਕੁਝ ਥਾਵਾਂ ਅਜਿਹੀਆਂ ਹੋਣਗੀਆਂ ਜਿੱਥੇ ਧਾੜ ਵੀ ਨਾ ਗਏ ਹੋਣ, ਜਿੱਥੇ ਮਾਰ ਧਾੜ ਉਜਾੜਾ ਨਾ ਹੋਇਆ ਹੋਵੇ, ਜਿੱਥੇ ਸ਼ਾਂਤੀ ਹੋਵੇ, ਜਿੱਥੇ ਹੀਰ ਰਚੀ ਜਾ ਸਕੇ, ਗਾਈ ਜਾ ਸਕੇ। ਸਹੀ ਹੈ,
ਕੁਝ ਹਿੱਸੇ ਬਚੇ ਰਹਿ ਗਏ ਹੋਣਗੇ। ਪਹਿਲੋਂ ਬਾਬਾ ਬੰਦਾ ਸਿੰਘ ਦੇ ਹੱਲੇ ਵੀ ਤਾਂ ਸਰਹੰਦ ਤੋਂ ਜਲੰਧਰ ਤੱਕ ਸਨ। ਨਾਦਰ ਸ਼ਾਹ ਤੇ ਅਬਦਾਲੀ ਦੇ ਰੂਟ ਤੋਂ ਪਰੇ ਦੀਆਂ ਪੰਜਾਬੀ ਆਬਾਦੀਆਂ ਵੀ ਹੋਣਗੀਆਂ ਜੋ ਬਚੀਆਂ, ਪਰ ਉਥੇ ਵੀ ਡਰ ਬੇਚੈਨੀ ਤਾਂ ਸੀ ਹੀ। ਹਰੇਕ ਤਾਂ ਹਿੰਸਾ ਨਹੀਂ ਪੁੱਜੀ, ਹਿੰਸਾ ਦਾ ਖੌਫ ਤਾਂ ਪੁੱਜਿਆ। ਵਾਰਿਸ ਨੇ ਜਿਹੜਾ ਸਰੋਤਿਆਂ ਦੇ ਵੱਡੇ ਇਕੱਠਾਂ ਦੇ ਵਿੱਚ ਹੀਰ ਗਾ ਕੇ ਸੁਣਾਈ ਹੋਵੇਗੀ। ਪੰਜਾਬ ਦੇ ਆਮ ਬਸ਼ਿੰਦੇ ਦੀ ਜ਼ਿੰਦਗੀ ਹੀਰ ਰਾਂਝੇ ਵਰਗੀ ਹੀ ਸੀ। ਜੰਗਾਂ ਯੁੱਧਾਂ ਦੇ ਵਿੱਚ ਆਮ ਪੰਜਾਬੀ ਜਾਂ ਪੰਜਾਬੀ ਦਾ ਕੋਈ ਪਿਆਰਾ ਵਿਛੜ ਹੀ ਰਿਹਾ ਸੀ। ਖੂਨੀ ਹਵਾ ਦੇ ਵਿੱਚ ਕੀ ਪਤਾ ਕਿਹੜਾ ਖਪ ਜਾਵੇ। ਇੱਥੇ ਹੀਰ ਦੇ ਕਿੱਸੇ ਵਿੱਚ ਕਿਸਮਤ ਨੇ ਪਿਆਰ ਦਾ ਅੰਤ ਕਰ ਦਿੱਤਾ ਤੇ ਯੁੱਧ ਨੇ ਵੀ ਤਾਂ ਕਈਆਂ ਦੀ ਮੁਹੱਬਤ ਡੰਗ ਦਿੱਤੀ ਸੀ। ਹੀਰ ਦੇ ਇਸ ਵਿਰਲਾਪ ਨੂੰ ਵਾਰਸ ਨੇ ਜ਼ਬਾਨ ਦਿੱਤੀ 18ਵੀਂ ਸਦੀ ਦੇ ਵਿੱਚ। ਉਸੇ ਤਰ੍ਹਾਂ ਦੇ ਵੈਨ ਪੰਜਾਬੀ ਘਰਾਂ ਦੇ ਵਿੱਚ ਪੈ ਰਹੇ ਸਨ। ਸੱਤਾ ਮਾਨਣੀ ਤੇ ਉਜਾੜਾ ਭੋਗਣਾ ਪੰਜਾਬੀ ਅਨੁਭਵ ਵੀ ਸੀ। ਪਿਆਰ ਕਰਨਾ ਤੇ ਵਿਛੋੜਾ ਪੈਣਾ ਹੀਰ ਦਾ ਕੇਂਦਰੀ ਸੋਰ ਹੈ। ਇਹ ਦੋਵੇਂ ਅਨੁਭਵ ਇੱਕੋ ਧਾਗੇ ਦੇ ਦੋ ਸਿਰੇ ਨੇ। ਹਿੰਦੂ, ਸਿੱਖ, ਮੁਸਲਮਾਨ ਪੰਜਾਬੀਆਂ ਨੂੰ ਜਜ਼ਬਾਤੀ, ਬਹਾਦਰ, ਅਨੁਭਵੀ, ਕੁੜੀ ਚੰਗੀ ਲੱਗੀ ਜਿਹੜਾ ਮੌਲਵੀ ਕਾਜ਼ੀਆਂ ਵਿਰੁੱਧ ਫੈਸਲਾ ਲੈ ਸਕਦੀ ਸੀ। ਵਾਰਿਸ ਵੇਲੇ ਹੋਰ ਮੁਸਲਮਾਨ ਕਵੀਆਂ ਨੇ ਵੀ ਹੀਰਾਂ ਲਿਖੀਆਂ, ਪਰ ਉਹ ਇੰਨੇ ਹਰਮਨ ਪਿਆਰੇ ਨਾ ਹੋਏ। ਬੇਸ਼ੱਕ ਗਾਈਆਂ ਉਹਨਾਂ ਦੀਆਂ ਹੀਰਾਂ ਵੀ ਗਈਆਂ ਤੇ ਹੁਣ ਤੱਕ ਗਾਈਆਂ ਜਾ ਰਹੀਆਂ ਨੇ। ਕਿਸੇ ਕਿੱਸੇ ਦੇ ਵਿੱਚ ਫਿਰਕਾ ਪ੍ਰਸਤੀ ਜਾਂ ਇੱਕ ਦੂਜੇ ਦੇ ਧਰਮ ਦੇ ਵਿਰੁੱਧ ਨਫ਼ਰਤ ਨਹੀਂ। ਮੁਸਲਿਮ ਸਿੱਖ ਸਿਆਸੀ ਟੱਕਰ ਦੇ ਬਾਵਜੂਦ ਸਮਾਜ ਦੇ ਵਿੱਚ ਸੰਜਮ ਹੈ, ਸਹਿਣਸ਼ੀਲਤਾ ਹੈ, ਭਰਾਤਰੀ ਭਾਵ ਹੈ। ਅਸੀਂ 18ਵੀਂ ਸਦੀ ਦੇ ਪਿਛਲੇ ਅੱਧ ਦਾ ਪੰਜਾਬ ਦੇਖ ਲਿਆ। ਦੂਜੇ ਪਾਸੇ ਇਹ ਪੰਜਾਬ ਵੀ ਹੈ। ਸੱਥ ਦੇ ਵਿੱਚ ਹਜ਼ਾਰਾਂ ਸਰੋਤੇ, ਇੱਕ ਕੋਨੇ ਦੇ ਵਿੱਚ ਔਰਤਾਂ ਵੀ ਸਾਰੇ ਹੀਰ ਸੁਣ ਰਹੇ ਨੇ, ਹੱਸ ਰਹੇ ਨੇ, ਰੋ ਰਹੇ ਨੇ। ਮਨ ਦੇ ਪਰਦੇ ਉੱਪਰ ਹਰ ਵਕਤ ਘੋੜਿਆਂ ਦੀਆਂ ਟਾਪਾਂ, ਖੂਨੋ ਖੂਨੀ ਡਿੱਗਦੀਆਂ ਲਾਸ਼ਾਂ ਵੀ ਤਾਂ ਨਹੀਂ ਨਾ ਹੋਣੀਆਂ ਚਾਹੀਦੀਆਂ। ਸੰਗਰਾਮ ਸੀ ਠੀਕ, ਪਰ ਅਮਨ ਵੀ ਮੌਜੂਦ ਸੀ। ਅਖੀਰਲੇ ਦੋ ਹੱਲਿਆਂ 1768 ਤੇ 69 ਤੇ 1769 ਤੋਂ 70 ਦਾ ਸਮਾਂ ਪਿੱਛੋਂ ਅਬਦਾਲੀ ਆਪਣੇ ਦੇਸ਼ ਦੇ ਵਿੱਚ ਹੀ ਕਮਜ਼ੋਰ ਪੈ ਗਿਆ, ਬਿਮਾਰ ਵੀ ਹੋ ਗਿਆ। ਸਿਪਾਹੀ ਦੂਰ ਦੁਰਾਡੇ ਦੀਆਂ ਮੁਹਿੰਮਾਂ ਦੇ ਵਿੱਚ ਜਾ ਕੇ ਖੁਸ਼ ਨਹੀਂ ਸਨ, ਫੁੱਟ ਵੀ ਪੈ ਜਾਇਆ ਕਰਦੀ ਸੀ। ਆਖਰੀ ਹੱਲੇ ਤੋਂ 2 ਸਾਲ ਬਾਅਦ ਉਸਦੀ ਮੌਤ ਹੋ ਗਈ। ਕੰਧਾਰ ਦੇ ਵਿੱਚ ਉਸਦਾ ਮਕਬਰਾ ਬਣਿਆ। ਭਾਰਤ ਦੇ ਉੱਪਰ ਹਮਲੇ ਅਬਦਾਲੀ ਦੀ ਸ਼ਖਸੀਅਤ ਦਾ ਇੱਕ ਪਾਸਾ ਹੈ। ਅਫਗਾਨਿਸਤਾਨੀ ਲੋਕ ਇਹਨਾਂ ਹਮਲਿਆਂ ਨੂੰ ਅੰਸ਼ਿਕ ਪ੍ਰਾਪਤੀ ਸਮਝਦੇ ਨੇ। ਉਹਨਾਂ ਨੂੰ ਫਖਰ ਹੈ ਕਿ ਅਹਿਮਦ ਸ਼ਾਹ ਅਬਦਾਲੀ ਨੇ ਉਹਨਾਂ ਨੂੰ ਖੁਦ ਮੁਖਤਾਰ ਆਜ਼ਾਦ ਅਫਗਾਨਿਸਤਾਨ ਦੇਸ਼ ਦਿੱਤਾ, ਇਸਦਾ ਝੰਡਾ ਦਿੱਤਾ। ਉਸਨੇ ਅਫਗਾਨ ਲੋਕਾਂ ਦੇ ਕਬੀਲਾ ਮੁਖੀਆਂ ਦੇ ਦਿਲ ਜਿੱਤੇ, ਹਾਰੇ ਹੋਏ ਦੁਸ਼ਮਣਾਂ ਨੂੰ ਮਾਫ਼ ਕੀਤਾ, ਸਗੋਂ ਮਾਨ ਸਨਮਾਨ ਦਿੱਤਾ। ਸਲਾਹਕਾਰਾਂ ਦੀ ਕੌਂਸਲ ਬਣਾਈ ਜਿਸਦੀ ਗੱਲ ਮੰਨਦੇ, ਸਜ਼ਾ ਦੇਣ ਦੇ ਲਈ ਤਸੀਹੇ ਨਹੀਂ ਦਿੱਤੇ। ਸਜ਼ਾ ਦੇ ਵਜੋਂ ਨੱਕ ਕੰਨ ਕੱਟਣ ਤੇ ਪਾਬੰਦੀ ਲਾਈ ਗਈ। ਮਾਲਕ ਗੁਲਾਮ ਨੂੰ ਮਾਰ ਨਹੀਂ ਸਕੇਗਾ, ਕਾਨੂੰਨ ਬਣਾਇਆ। 1870 ਦੇ ਵਿੱਚ ਕਲਕੱਤਾ ਰਿਵਿਊ ਨੇ ਇੱਕ ਗੁੰਮਨਾਮ ਰਿਪੋਰਟ ਛਾਪੀ ਜਿਹੜੀ ਕਿਸੇ ਅੰਗਰੇਜ਼ ਦੀ ਹੈ। ਇਸਦੇ ਵਿੱਚ ਅਬਦਾਲੀ ਦੇ ਬਾਰੇ ਲਿਖਿਆ, ਅਦਬ ਅਦਾਬ ਵਾਲਾ, ਦੂਰ ਅੰਦੇਸ਼, ਪੂਰਨ ਸੰਤੁਸ਼ਟ ਤੇ ਸ਼ਾਂਤ, ਸ਼ਾਇਰ, ਧਰਮੀ, ਵਿਦਵਾਨਾਂ ਦੀ ਸੰਗਤ ਦੇ ਵਿੱਚ ਖੁਸ਼ ਰਹਿਣ ਵਾਲਾ, ਪਰਿਵਾਰ ਨੂੰ ਰਾਜਨੀਤੀ ਤੋਂ ਪਰੇ ਰੱਖਣ ਵਾਲਾ, ਸ਼ਰਾਬੀਆਂ ਦਾ ਦੁਸ਼ਮਣ ਤੇ ਸਖੀ ਦਾਤੇ ਵਜੋਂ ਜਾਣਿਆ ਗਿਆ। ਭਾਰਤੀਆਂ ਨੂੰ ਇਹ ਗੁਣ ਦਿਸਣੇ ਨਹੀਂ ਸਨ, ਕਿਉਂਕਿ ਇੱਥੇ ਪੰਜਾਬ ਦੇ ਵਿੱਚ ਉਸਦੇ ਘੋੜਿਆਂ ਦੇ ਪੌੜੀ ਸੋਰੀ ਕਿਉਂਕਿ ਇੱਥੇ ਪੰਜਾਬ ਦੇ ਵਿੱਚ ਉਸਦੇ ਘੋੜਿਆਂ ਦੇ ਪੌੜਾਂ ਦੀਆਂ ਟਾਪਾਂ ਜਿਹੜੀਆਂ ਸਨ ਸੁਣਾਈ ਦਿੰਦੀਆਂ। ਹਾਂ, ਭਾਰਤੀਆਂ ਨੇ ਉਸਦੀ ਸੈਨਾ ਦੀ ਫੁਰਤੀ ਦੇਖੀ ਤੇ ਮੰਨੀ, ਉਸਦੀ ਆਪਣੀ ਬਹਾਦਰੀ ਦੀ ਧਾਂਕ ਮੰਨੀ, ਜਰਨੈਲ ਵਜੋਂ ਉਸਦੀ ਸੂਝ ਦੇਖੀ, ਕੂਟਨੀਤੀ ਦੇਖੀ। ਭਾਰਤੀ ਉਸਦੇ ਲਸ਼ਕਰ ਵੱਲੋਂ ਹੁੰਦਾ ਖੂਨ ਖਰਾਬਾ, ਕਤਲੋ ਗਾਰਤ ਕਿਵੇਂ ਭੁੱਲ ਸਕਦੇ ਸਨ? ਉਸ ਹੱਥੋਂ ਅੰਮ੍ਰਿਤਸਰ ਦੀ ਬਰਬਾਦੀ ਤੇ ਦਰਬਾਰ ਸਾਹਿਬ ਦੀ ਬੇਅਦਬੀ ਕਿਵੇਂ ਵਿਸਾਰ ਸਕਦੇ ਸਨ? ਇੱਕ ਅੰਗਰੇਜ਼ ਨੇ ਲਿਖਿਆ, ਉਹ ਯੁੱਧ ਜਿੱਤਣ ਦੇ ਵਿੱਚ ਨਿਪੁੰਨ ਪਰ ਸਲਤਨਤ ਕਾਇਮ ਕਰਨ ਦੇ ਵਿੱਚ ਨਾਕਾਮ ਸੀ। ਖਾਲੀ ਪਿਆ ਦਿੱਲੀ ਦਾ ਸਿੰਘਾਸਨ ਵਰਤ ਸਕਦਾ ਸੀ, ਉਹ ਟਿਕਿਆ ਹੀ ਨਹੀਂ। ਪੰਜਾਬ ਜਾਂ
ਕਿਸੇ ਹੋਰ ਇਲਾਕੇ ਦੇ ਵਿੱਚ ਉਸਨੇ ਅਜਿਹਾ ਸਥਾਈ ਅਮਨ ਵਾਲਾ ਖਿੱਤਾ ਕਾਇਮ ਨਹੀਂ ਕੀਤਾ। ਸਰਕਾਰ ਨੇ ਬਣਾਈ ਜਿਸ ਨੂੰ ਲੋਕ ਪਸੰਦ ਕਰਦੇ ਹੋਣ। ਹਕੂਮਤ ਕਾਇਮ ਕਰਨ ਦੀ ਥਾਂ ਉਸਨੇ ਪੈਸੇ ਇਕੱਠੇ ਕਰਨ ਨੂੰ ਪਹਿਲ ਦਿੱਤੀ, ਪਰ ਪੈਸੇ ਕੇਵਲ ਆਪਣੇ ਵਾਸਤੇ ਨਹੀਂ। ਜੇਪੀ ਫੈਰੀਅਰ ਦੀ 1858 ਦੀ ਲਿਖਤ ਹੈ, ਸਟੇਟ ਦਾ ਪੈਸਾ ਉਸਦੇ ਨਿੱਜੀ ਹਰਮ ਦੇ ਵਿੱਚ ਨਹੀਂ ਗਿਆ। ਜਦੋਂ ਸਿੱਖ ਉਸ ਨੂੰ ਘੇਰਦੇ, ਰਸਤੇ ਦੇ ਵਿੱਚ ਪਰੇਸ਼ਾਨ ਕਰਦੇ, ਉਦੋਂ ਉਹ ਧਰਮ ਯੁੱਧ ਕਰਦੇ, ਧਰਮ ਤੋਂ ਹੌਸਲਾ ਲੈਂਦੇ। ਜਦੋਂ ਅਬਦਾਲੀ ਭਾਰਤ ਤੇ ਹਮਲਾ ਕਰਦਾ, ਉਸਦਾ ਉਦੋਂ ਇਸਲਾਮ ਦੇ ਨਾਲ ਕੋਈ ਲੈਣਾ ਦੇਣਾ ਨਾ ਹੁੰਦਾ, ਕੇਵਲ ਲੁਟੇਰਾ ਹੁੰਦਾ ਸੀ। ਜੀ ਦੋਸਤੋ, ਇਹ ਸੀ ਜੀ ਅੱਜ ਦਾ ਚੈਪਟਰ, ਤੁਹਾਡੇ ਨਾਲ ਸਾਂਝ ਪਾਈ ਹੈ। ਤੇ ਇੱਥੋਂ ਹੀ ਅਗਲਾ ਚੈਪਟਰ ਤੁਹਾਡੇ ਨਾਲ ਸਾਂਝਾ ਕਰਾਂਗੇ ਅਗਲੇ ਫਰਾਈਡੇ ਵਾਲੇ ਦਿਨ, ਇੱਥੋਂ ਹੀ ਸ਼ੁਰੂਆਤ ਕਰਾਂਗੇ। ਤੇ ਲਾਈਨਾਂ ਤੁਹਾਡੇ ਲਈ ਖੁੱਲੀਆਂ ਰਹਿਣਗੀਆਂ, +358 44 976 ਬਾਅਦ ਦੇ ਵਿੱਚ ਵੀ ਕੋਈ ਸੁਨੇਹਾ ਦੇਣਾ ਚਾਹੋਗੇ ਤਾਂ ਨਿੱਘਾ ਸਵਾਗਤ ਰਹੇਗਾ। ਤੇ ਆਡੀਓ ਤੇ ਲਿਖਤੀ ਸੁਨੇਹਾ ਤੁਸੀਂ ਭੇਜ ਸਕਦੇ ਹੋ। ਤੇ ਉਮੀਦ ਕਰਦੇ ਹਾਂ ਚੈਪਟਰ ਚੰਗਾ ਲੱਗਿਆ ਹੋਏਗਾ, ਕਾਫੀ ਕੁਝ ਜਾਣਨ ਦਾ ਇਹਦੇ ਵਿੱਚੋਂ ਹਾਸਲ ਕੀਤਾ ਆਪਾਂ, ਤੇ ਮੈਨੂੰ ਤਾਂ ਲੱਗਦਾ, ਬਾਕੀ ਤੁਸੀਂ ਦੱਸ ਸਕਦੇ ਹੋ। ਤੇ ਸਮਾਂ ਵੀ ਆਪਣਾ ਸਮਾਪਤੀ ਵਾਲਾ ਹੋ ਗਿਆ। ਇਹ ਸੀ ਦੋਸਤੋ ਅੱਜ ਦਾ ਚੈਪਟਰ, ਕਿਤਾਬ ਪੰਜਾਬ ਔਰੰਗਜ਼ੇਬ ਤੋਂ ਮਾਊਂਟਬੈਟਨ ਤੱਕ ਦਾ ਇਤਿਹਾਸ, ਲੜੀਵਰ ਭਾਗ 9, ਜਿਸ ਨੂੰ ਲਿਖਿਆ ਰਾਜਮੋਹਨ ਗਾਂਧੀ ਜੀ ਨੇ, ਪੰਜਾਬੀ ਦੇ ਵਿੱਚ ਇਸਦਾ ਅਨੁਵਾਦ ਕੀਤਾ ਪ੍ਰੋਫੈਸਰ ਹਰਪਾਲ ਸਿੰਘ ਪੰਨੂ ਜੀ ਨੇ, ਤੇ ਮੈਂ ਤੁਹਾਡਾ ਦੋਸਤ ਭੁਪਿੰਦਰ ਭਾਰਜ ਦੁਆਬਾ ਰੇਡੂ ਦਾ ਮੰਚ, ਲੜੀਵਰ ਭਾਗ 9। ਲੋ ਦੋਸਤੋ, ਫਿਰ ਅੱਜ ਇੱਥੇ ਹੀ ਇਸ ਚੈਪਟਰ ਦੀ ਸਮਾਪਤੀ ਕਰਦੇ ਹਾਂ। ਤੇ ਜਾਂਦੇ ਜਾਂਦੇ ਤੁਹਾਡੇ ਸੁਨੇਹੇ ਲੈਂਦੇ ਹਾਂ ਤੇ ਫਿਰ ਆਪਾਂ ਆਗਿਆ ਵੱਲ ਨੂੰ ਵੱਧਦੇ ਹਾਂ ਜੀ। +358 44 976 19 ਵਾਰ ਸਟੂਡੀਓ ਦਾ ਨੰਬਰ ਹੈ, ਕਾਲ ਕਰਨੀ ਚਾਹੁੰਦੇ ਹੋ ਤਾਂ ਨਿੱਘਾ ਸਵਾਗਤ ਹੈ। ਤੇ ਫਿਰ ਆਪਾਂ ਆਗਿਆ ਵੱਲ ਨੂੰ ਵੱਧਦੇ ਹਾਂ, ਸੁਨੇਹਾ ਦੇ ਵੱਲ ਝਾਤ ਮਾਰੀਏ। ਤਾਂ ਦੋਸਤੋ, ਸਭ ਤੋਂ ਪਹਿਲਾਂ ਸੁਨੇਹੇ ਦੇ ਵੱਲ ਨੂੰ ਵੱਧਦੇ ਹਾਂ ਤੇ ਥੋੜਾ ਜਿਹਾ ਮੈਨੂੰ ਓਪਨ ਕਰ ਲਵਾਂ ਜੀ। ਤੇ ਦੋਸਤ ਸ਼ਾਇਦ ਕਹਿੰਦੇ ਹੋਣਗੇ ਕਿ ਸੁਨੇਹੇ ਵੀ ਨਹੀਂ ਪੜ੍ਹੇ ਜੀ, ਪੜ੍ਹਦੇ ਜੀ। ਤੇ ਦੋ ਹੀ ਦੋਸਤ ਸੁਣ ਰਹੇ ਨੇ ਜੀ, ਦੇਖ ਲਓ। ਚਲੋ, ਮਰਜ਼ੀ ਹੈ ਜੀ, ਅਸੀਂ ਤਾਂ ਆਪਣਾ ਕੰਮ ਕਰ ਦਿੱਤਾ, ਬਾਕੀ ਸੁਣਨਾ ਨਾ ਸੁਣਨਾ ਤੁਹਾਡੀ ਮਰਜ਼ੀ ਹੈ ਜੀ। ਤੇ ਲਓ ਫਿਰ ਗੱਲ ਕਰਦੇ ਹਾਂ ਜਾਂਦੇ ਜਾਂਦੇ। ਤੁਹਾਡੇ ਸੁਨੇਹੇ ਸਤਿ ਸ਼੍ਰੀ ਅਕਾਲ ਭੇਜੀ ਹੈ ਰੇਡੀਓ ਟੀਮ ਨੇ ਵੀ। ਤੇ ਜਲੌਰ ਸਿੰਘ ਬਾਈ ਜੀ ਜੁੜੇ ਆ, ਸਤਿ ਸ਼੍ਰੀ ਅਕਾਲ। ਤੇ ਲਾਈਕ ਨੰਬਰ 2 ਰਾਜਨ ਸੈਣੀ ਜੀ ਕਹਿੰਦੇ ਨੇ, ਤੇ ਸਤਿ ਸ਼੍ਰੀ ਅਕਾਲ ਜੀ ਸਾਰੇ ਪਿਆਰਿਆਂ ਨੂੰ ਸਮੂਹਿਕ ਰੂਪ ਦੇ ਵਿੱਚ। ਤੇ ਆਪਣੇ ਹਰਸੀਰਤ ਕੌਰ ਜੀ ਜੁੜੇ ਹੋਏ ਨੇ, ਸਤਿ ਸ਼੍ਰੀ ਅਕਾਲ ਭਾਅ ਜੀ ਕਹਿੰਦੇ ਜੀ। ਜੀਆਂ ਨੂੰ ਜੀ ਸਵਾਗਤ ਹੈ, ਪਹਿਲੀ ਵਾਰੀ ਸੁਨੇਹਾ ਪਹੁੰਚਿਆ ਤੁਹਾਡਾ ਜੀਆਂ ਨੂੰ ਜੀ, ਦੁਆਬਾ ਰੇਡ ਦੇ ਛੋਟੇ ਜਿਹੇ ਪਰਿਵਾਰ ਦੇ ਵਿੱਚ ਨਿੱਘਾ ਸਵਾਗਤ ਹੈ ਜੀ, ਹਰਸੀਰਤ ਕੌਰ ਜੀ। ਤੇ ਇਸੇ ਤਰ੍ਹਾਂ ਸੁਰਿੰਦਰ ਕੌਰ ਮਾਲ ਜੀ ਜੁੜੇ ਹੋਏ ਨੇ, ਸਤਿ ਸ਼੍ਰੀ ਅਕਾਲ ਭੇਜਦੇ ਆ US ਤੋਂ। ਤੇ ਰਾਜਨ ਸੈਣੀ ਸਾਹਿਬ ਕਹਿੰਦੇ ਆ, ਟੈਕਨੀਕਲ ਕਾਰਨਾਂ ਦੇ ਕਰਕੇ ਅੱਜ ਦਾ ਪ੍ਰੋਗਰਾਮ ਭਾਰਤ ਸਾਹਿਬ ਵੀ ਮੇਰੇ ਵਾਂਗੂ ਆਡੀਓ ਤੇ ਹੀ ਰਹਿਣ ਲਈ ਮਜਬੂਰ ਹੋ ਗਏ ਜੀ, ਤੇ ਅੱਜ ਬਣਿਆ ਪਿਓਰ ਰੇਡੀਓ ਪ੍ਰੋਗਰਾਮ ਜੀ ਕਹਿੰਦੇ ਜੀ। ਏਦਾਂ ਮਜ਼ਾ ਆਉਂਦਾ ਵੈਸੇ ਦੇਖਿਆ ਜਾਵੇ ਨਾ ਜੀ, ਕਿਉਂਕਿ ਫਿਰ ਮੋਹਰੇ ਫੋਕਸ ਕਰਕੇ ਕੈਮਰੇ ਦੇ ਵਿੱਚ ਵੀ ਦੇਖਣਾ ਪੈਂਦਾ। ਇਹ ਇੱਦਾਂ ਫਿਰ ਕਈ ਵਾਰੀ ਥੋੜਾ ਜਿਹਾ ਐਕਟ ਵਗੈਰਾ ਵੀ ਕਰਨਾ ਹੋਵੇ ਤਾਂ ਥੋੜਾ ਜਿਹਾ ਸੌਖਾ ਰਹਿੰਦਾ, ਤੇ ਮਜ਼ਾ ਆਉਂਦਾ ਵੈਸੇ ਇੱਦਾਂ ਵੀ। ਪਹਿਲਾਂ ਇੱਦਾਂ ਹੀ ਕਰਦੇ ਹੁੰਦੇ ਸੀ ਜੀ, ਪਰ ਕੀ ਕਰੀਏ, ਹੁਣ ਵੀਡੀਓ ਦਾ ਜ਼ਮਾਨਾ ਆ ਗਿਆ ਦੋਸਤ, ਵੀਡੀਓ ਦੇ ਵਿੱਚ ਵੀ ਦੇਖਣਾ ਚਾਹੁੰਦੇ ਹਰ ਕਿਸੇ ਨੂੰ। ਤੇ ਸੁਰਜੀਤ ਭਾਰਤ ਜੀ ਇੰਡੀਆ ਤੋਂ ਸਤਿ ਸ਼੍ਰੀ ਅਕਾਲ ਕਹਿੰਦੇ ਆ, ਤੇ ਸਿਕੰਦਰ ਸਿੰਘ ਔਜਲਾ ਸਾਹਿਬ ਕਹਿੰਦੇ US ਤੋਂ ਸਤਿ ਸ਼੍ਰੀ ਅਕਾਲ ਜੀ ਸਾਰੇ ਪਿਆਰਿਆਂ ਨੂੰ। ਤੇ ਬਿੱਟੂ ਵੀ ਸਾਬਕਾ ਹੋ ਗਿਆ ਜੀ ਕਹਿੰਦੇ, ਹਾਂਜੀ ਬਿਲਕੁਲ ਜੀ। ਤੇ ਸਤਨਾਮ ਸਿੰਘ ਜਾਣੀਆ ਚਾਲ ਜੁੜੇ ਹੋਏ ਨੇ, ਸਤਿ ਸ਼੍ਰੀ ਅਕਾਲ ਸਾਰੇ ਪਿਆਰਿਆਂ ਨੂੰ। ਤੇ ਗੁਲਾਬ ਦੇ ਫੁੱਲ ਭੇਜੇ ਨੇ ਨਾਲ। ਤੇ ਇਸੇ ਤਰ੍ਹਾਂ ਹੀ ਕਹਿੰਦੇ ਆ ਸਿਕੰਦਰ ਸਿੰਘ ਔਜਲਾ ਸਾਹਿਬ, ਕਿਸੇ ਮਾਧਿਅਮ ਤੇ 5 ਮਹੀਨੇ ਪਹਿਲਾਂ ਹੀ ਦੱਸ ਦਿੱਤਾ ਸੀ ਕਿ ਬਿੱਟੂ ਦਾ ਅਸਤੀਫਾ ਲੈਣਗੇ, ਉਹਨਾਂ ਦਾ ਕਿਹਾ ਕਹਿੰਦੇ। ਰਾਜਨ ਸੈਣੀ ਸਾਹਿਬ ਕਹਿੰਦੇ, ਅਸੀਂ ਵੀ ਦੱਸਿਆ ਸੀ ਜੀ, ਤੇ ਹੁਣ ਜਾਖੜ ਨੂੰ ਕਿਤੇ ਐਡਜਸਟ ਕਰਨਗੇ ਜੀ, 3 ਮਹੀਨੇ ਪਹਿਲਾਂ ਹੀ ਭਵਿੱਖਬਾਣੀ ਕਰ ਦਿੱਤੀ ਜੀ, ਰਾਜਨ ਸੈਣੀ ਸਾਹਿਬ ਕਹਿੰਦੇ ਨੇ। ਤੇ ਲਓ ਜੀ, ਨੋਟ ਕਰ ਲਓ ਵੀ 3 ਮਹੀਨੇ ਪਹਿਲਾਂ ਕਹਿ ਦਿੱਤਾ ਸੀ ਭਾਈ, ਜਾਖੜ ਸਾਹਿਬ ਨੂੰ ਐਡਜਸਟ ਕਰਨਗੇ ਕਿਤੇ। ਮੁਕੱਦਰ ਜੀ ਬਾਈ ਜੀ ਕਹਿੰਦੇ ਆ, ਸਤਿ ਸ਼੍ਰੀ ਅਕਾਲ ਪਿਆਰਿਓ, ਆਪਣੀ ਹੋਂਦ ਦਰਜ ਕਰਵਾ ਰਹੇ ਹਾਂ ਜੀ, ਜਿਉਂਦੇ ਵੱਸਦੇ ਰਹਿਣ ਸਾਰੇ ਸੱਜਣ ਜੀ। ਜੀਆਂ ਨੂੰ ਜੀ ਸਵਾਗਤ ਹੈ ਬਾਈ ਜੀ।
ਹੌਜਰਾ ਸਾਹਿਬ ਕਹਿੰਦੇ ਭਵਿੱਖ ਬਾਣੀ ਮੀਡੀਆ ਨੇ ਜਾਖੜ ਬਾਰੇ ਪਿਛਲੇ ਮਹੀਨੇ ਦੱਸ ਦਿੱਤਾ, ਤੁਸੀਂ ਪਿੱਛੇ ਚੱਲ ਰਹੇ ਹੋ ਜੀ। ਤੇ ਰਾਜਨ ਸੈਣੀ ਸਾਹਿਬ ਕਹਿੰਦੇ ਆ ਹੋਂਦ ਦਰਜ ਕਰਵਾ ਰਹੇ ਹੋ ਕਿ ਘਰਦਿਆਂ ਨੂੰ ਵਕਤ ਪਾ ਰਹੇ ਹੋ, ਇਸ ਵੇਲੇ ਤਾਂ ਹੁੰਦੇ ਪੂਰੇ ਰਾਜੇ, ਲੱਗਦਾ ਕੋਈ ਨਹੀਂ, ਲੱਗਦਾ ਕੋਈ ਨਵੀਂ ਰਿਆਸਤ ਵਸਾ ਰਹੇ ਹੋ। ਕਿਆ ਬਾਤ ਹੈ ਸੈਣੀ ਸਾਹਿਬ। ਤੇ ਮੁਕੱਦਰ ਜੀ ਕਹਿੰਦੇ ਜੀ ਸੈਣੀ ਬਾਈ ਜੀ, ਔਜਲਾ ਸਾਹਿਬ ਲਿਖਦੇ ਨੇ ਅਸੀਂ ਤਾਂ ਪਹਿਲਾਂ ਹੀ ਕਹਿ ਦਿੱਤਾ ਸੀ ਜੀ। ਤੇ ਦਵਿੰਦਰ ਭਾਰਤ ਜੀ ਯੂਏਈ ਤੋਂ ਸਤਿ ਸ੍ਰੀ ਅਕਾਲ ਭੇਜਦੇ ਨੇ। ਤੇ ਸੁਰਿੰਦਰ ਮਾਲ ਜੀ ਕਹਿੰਦੇ ਨੇ ਕਿ ਫੋਨ ਤੇ ਸਭ ਕੁਝ ਪੜ੍ਹ ਸਕਦੇ ਹੋ, ਕਿੱਥੇ ਕਿੱਥੇ ਰੋਕਣਗੇ ਜੀ। ਬਿਲਕੁਲ ਦਰੁਸਤ ਜੀ। ਰਾਜੀਵ ਕੁਮਾਰ ਬਾਈ ਜੀ ਜੁੜੇ ਹੋਏ ਆ, ਕਹਿੰਦੇ ਸਤਿ ਸ੍ਰੀ ਅਕਾਲ ਜੀ ਸਾਰੇ ਸਰੋਤਿਆਂ ਨੂੰ। ਰਜਿੰਦਰ ਕੁਮਾਰ ਜੀਰਾ ਜੀ ਜੀਰੇ ਤੋਂ ਜੁੜੇ ਹੋਏ ਨੇ, ਕਹਿੰਦੇ ਜੀ ਭਾਰਤ ਜੀ ਤੇ ਦੁਆਬਾ ਰੇਡੀਓ ਤੇ ਸਾਰੇ ਸਰੋਤਿਆਂ ਨੂੰ ਰਜਿੰਦਰ ਜੀਰਾ ਵੱਲੋਂ ਪਿਆਰ ਭਰੀ ਨਮਸਕਾਰ ਹੈ ਜੀ। ਨਮਸਕਾਰ ਜੀ, ਜੀਰਾ ਸਾਹਿਬ ਸਵਾਗਤ ਹੈ। ਮਾਨ ਸਿੰਘ ਸੈਣੀ ਸਾਹਿਬ ਜੁੜੇ ਹੋਏ ਨੇ ਹੈਲਸਿੰਕੀ ਤੋਂ, ਫਿਨਲੈਂਡ ਤੋਂ ਸਤਿ ਸ੍ਰੀ ਅਕਾਲ ਜੀ। ਦੁਆਬਾ ਰੇਡੀਓ ਸੁਣਨ ਵਾਲੇ ਸਭ ਦੋਸਤਾਂ ਨੂੰ ਕਹਿੰਦੇ ਆ, ਤੇ ਆਪਣੇ ਇਲ ਕੁਝ ਇੱਦਾਂ ਕਰਕੇ ਆ ਜੀ, ਆਪਣੇ ਜਗਵੰਤ ਖੇੜਾ ਜੀ ਦੀ ਆਈਡੀ ਹੈ, ਸਤਿ ਸ੍ਰੀ ਅਕਾਲ ਭੇਜਦੇ ਨੇ ਅਮਰੀਕੇ ਤੋਂ। ਤੇ ਜਗਤਾਰ ਭਾਰਤ ਜੀ ਆਖਰ ਦੇ ਵਿੱਚ ਸਤਿ ਸ੍ਰੀ ਅਕਾਲ ਭੇਜਦੇ ਆ ਜੀ। ਲਓ ਦੋਸਤੋ, ਤੇ ਇਸ ਦੇ ਨਾਲ ਹੀ ਕਿਸੇ ਦੋਸਤ ਦਾ ਸੁਨੇਹਾ ਰਹਿ ਗਿਆ ਹੋਵੇ ਮਾਫ਼ੀ ਚਾਹਾਂਗਾ। ਤੇ ਸੋਮਵਾਰ ਨੂੰ ਮਿਲਣ ਦੇ ਵਾਅਦੇ ਦੇ ਨਾਲ ਮੁਲਾਕਾਤ ਹੋਏਗੀ ਜੀ। ਤੇ ਮੈਨੂੰ ਦਿਓ ਆਗਿਆ ਸਾਰਿਆਂ ਨੂੰ, ਭੁਪਿੰਦਰ ਭਾਰਤ ਜੀ ਦਾ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ। ਕੋਈ ਚੰਗਾ ਮਾੜਾ ਬੋਲ ਗਏ ਹੋਈਏ ਮਾਫ਼ੀ ਚਾਹਾਂਗੇ। ਤੇ ਸੋਮਵਾਰ ਨੂੰ ਮਿਲਦੇ ਹਾਂ, ਕੱਲ੍ਹ ਨੂੰ ਫਿਰ ਵੀਕਐਂਡ ਹੈ ਜੀ, ਤੇ ਸਭ ਨੂੰ ਵੀਕਐਂਡ ਵੀ ਮੁਬਾਰਕ ਹੈ। ਤੇ ਸੈਟਰਡੇ ਸੰਡੇ ਮਹਿਫਲ ਮਿੱਤਰਾਂ ਜੀ ਲੈ ਕੇ ਸਮਰਜੀਤ ਸਿੰਘ ਸ਼ੰਮੀ ਵੀ ਹਾਜ਼ਰ ਹੋਣਗੇ, ਤੇ ਦੋ ਦਿਨ ਆਪਾਂ ਆਨੰਦ ਮਾਣਾਂਗੇ ਉਹਨਾਂ ਦੀਆਂ ਗੱਲਾਂ ਦਾ, ਤੁਹਾਡੀਆਂ ਤੇ ਸਭ ਦੀਆਂ ਸੁਣਾਂਗੇ ਜੀ। ਤੇ ਬਹੁਤ ਬਹੁਤ ਸ਼ੁਕਰੀਆ ਸਾਰੇ ਦੋਸਤਾਂ ਦਾ, ਹੈਵ ਏ ਨਾਈਸ ਵੀਕਐਂਡ। ਤੇ ਮਿਲਦੇ ਹਾਂ ਫਿਰ ਆਪਾਂ ਸੋਮਵਾਰ ਨੂੰ, ਤੇ ਕੱਲ੍ਹ ਨੂੰ ਤੇ ਪਰਸੋਂ ਨੂੰ ਵੀ ਆਪਾਂ ਮਿਲਾਂਗੇ ਸਰੋਤੇ ਦੇ ਤੌਰ ਦੇ ਉੱਤੇ ਸੀ। ਸਤਿ ਸ੍ਰੀ ਅਕਾਲ ਦੋਸਤੋ। ਚੰਗਾ ਲੱਗਿਆ ਹੋਵੇ ਪ੍ਰੋਗਰਾਮ ਤਾਂ ਜ਼ਰੂਰ ਦੋਸਤਾਂ ਮਿੱਤਰਾਂ ਤੱਕ ਸਾਂਝਾ ਕਰ ਦਿਓ, ਇੰਨੀ ਕੁ ਬੇਨਤੀ ਹੈ। ਤੇ ਜਾਂਦੇ ਜਾਂਦੇ ਉਹਨਾਂ ਦੋਸਤਾਂ ਦਾ ਧੰਨਵਾਦ ਜਿਨ੍ਹਾਂ ਨੇ ਪ੍ਰੋਗਰਾਮਾਂ ਨੂੰ ਸਪੋਰਟ ਕੀਤਾ ਹੈ ਜੀ। ਹਰਵਿੰਦਰ ਜੋਲ ਭੈਣ ਜੀ, ਜਗਦੇਵ ਸੰਧੂ ਬਾਈ ਜੀ, ਸਿਕੰਦਰ ਸਿੰਘ ਔਜਲਾ ਸਾਹਿਬ, ਮਹੇਸ਼ ਜੀ, ਭਾਨ ਸਿੰਘ ਗਰੇਵਾਲ ਜੀ, ਸੁਰਿੰਦਰ ਕੌਰ ਮਾਲ ਜੀ ਤੇ ਮਾਨ ਸਿੰਘ ਸੈਣੀ ਸਾਹਿਬ ਦਾ ਬਹੁਤ ਬਹੁਤ ਸ਼ੁਕਰੀਆ ਤੇ ਧੰਨਵਾਦ ਹੈ ਜੀ। ਤੇ ਲੋ ਦੋਸਤੋ, ਆਖਰ ਦੇ ਵਿੱਚ ਆਪਣੇ ਗੁਰਦਾਸ ਮਾਨ ਜੀ ਕੀ ਕਹਿੰਦੇ ਆ, ਉਹ ਐਪ ਦੇ ਉੱਤੇ ਵੈਬਸਾਈਟ ਦੇ ਉੱਤੇ ਸੁਣ ਸਕਦੇ ਹੋ। ਤੇ ਉਹਨਾਂ ਦੋਸਤਾਂ ਦਾ ਵੀ ਸ਼ੁਕਰੀਆ ਜੋ ਐਪ ਦੇ ਉੱਤੇ ਸੁਣ ਰਹੇ ਨੇ ਦੋਸਤ, ਫੇਸਬੁੱਕ ਦੇ ਉੱਤੇ, ਯੂਟਿਊਬ ਦੇ ਉੱਤੇ ਜਾਂ ਰੇਡੀਓ ਗਾਰਡਨ ਦੇ ਉੱਤੇ, ਕਿਤੋਂ ਵੀ ਵੈਬਸਾਈਟ ਦੇ ਉੱਤੇ ਸੁਣ ਰਹੇ ਹੋ ਤਾਂ ਬਹੁਤ ਬਹੁਤ ਸ਼ੁਕਰੀਆ ਤੇ ਧੰਨਵਾਦ ਹੈ। ਸਤਿ ਸ੍ਰੀ ਅਕਾਲ ਦੋਸਤੋ, ਇਸ ਦੇ ਨਾਲ ਹੀ ਜੀ।

0: ಇದು ಪಾಪಾ ರೇಡಿಯೋ.
1: ਜੀ ਦੋਸਤੋ, ਸਾਰੇ ਦੋਸਤਾਂ ਦਾ ਦੁਆਬਾ ਰੇਡੀ ਦੇ ਮੰਚ ਉਤੇ ਨਿੱਘਾ ਸਵਾਗਤ ਹੈ। ਲੈ ਕੇ ਹਾਜ਼ਰ ਹਾਂ ਤੁਹਾਡੀ ਕਚਹਿਰੀ ਚ ਫਿਰ ਤੋਂ ਇਕ ਵਾਰ ਨਵਾਂ ਨਵੇਲਾ ਪ੍ਰੋਗਰਾਮ ਜ਼ਿੰਦਗੀ ਨਾਮਾ ਹਾਲ ਦੁਨੀਆਂ। ਆਪ ਸਭ ਨੂੰ ਆਦਾਬ, ਸਲਾਮ, ਨਮਸਤੇ ਤੇ ਪਿਆਰ ਭਰੀ ਨਿੱਕੀ ਸਤਿ ਸ੍ਰੀ ਅਕਾਲ। ਦੋਸਤੋ, ਉਮੀਦ ਕਰਦੇ ਹਾਂ ਸਭ ਸਲਾਮਤ ਹੋਣਗੇ ਜੀ, ਤੇ ਗੱਲਾਂ ਬਾਤਾਂ ਕਰਨ ਦੇ ਲਈ ਦੋ ਸਵਾ ਦੋ ਘੰਟੇ ਤੁਹਾਡੇ ਨਾਲ ਰਾਬਤਾ ਇਸੇ ਤਰ੍ਹਾਂ ਬਰਕਰਾਰ ਰਹੇਗਾ। ਹਾਜ਼ਰ ਹਾਂ ਫਿਰ ਤੋਂ, ਤੇ ਲਾਈਨਾਂ ਤੁਹਾਡੇ ਲਈ ਖੁੱਲੀਆਂ ਰਹਿਣਗੀਆਂ। +358 44 976 1912 ਸਟੂਡੀਓ ਦਾ ਨੰਬਰ ਹੈ, ਤੇ ਗੱਲਬਾਤ ਕਰਕੇ ਕਰਨੀ ਹੋਵੇ, ਕੋਈ ਸੁਨੇਹਾ ਦੇਣਾ ਹੋਵੇ ਤਾਂ ਨਿੱਘਾ ਤੁਹਾਡਾ ਵੀ ਦੋਸਤੋ ਸਵਾਗਤ ਰਹੇਗਾ। ਚੰਗਾ ਲੱਗੇ ਦੋਸਤਾਂ ਤੱਕ ਜ਼ਰੂਰ ਪ੍ਰੋਗਰਾਮਾਂ ਨੂੰ ਸ਼ੇਅਰ ਕਰਦਿਆ ਕਰੋ, ਯੂਟਿਊਬ ਦੇ ਉੱਤੇ, ਐਪ ਦੇ ਉੱਤੇ, ਵੈਬਸਾਈਟ ਦੇ ਉੱਤੇ ਪ੍ਰੋਗਰਾਮ ਇਸ ਵਕਤ ਹਰ ਪਲੇਟਫਾਰਮ ਦੇ ਉੱਤੇ ਤੁਸੀਂ ਇਸ ਨੂੰ ਸਰਚ ਕਰ ਸਕਦੇ ਹੋ, ਤੇ ਨਾਲ ਦੀ ਨਾਲ ਆਪਣੇ ਕਮੈਂਟ ਵੀ ਨਾਲ ਲਾਈਵ ਦੇ ਵਿੱਚ ਲਿਖ ਸਕਦੇ ਹੋ, ਤੇ ਆਪਣਾ ਸੁਨੇਹਾ ਵੀ ਲਿਖਣਾ ਚਾਹੋਗੇ ਤਾਂ ਨਿੱਘਾ ਸਵਾਗਤ ਰਹੇਗਾ। ਵੈਸੇ ਖੁਸ਼ੀ ਹੁੰਦੀ ਹੈ ਜੇਕਰ ਤੁਸੀਂ ਲਾਈਵ ਪ੍ਰੋਗਰਾਮ ਦੇ ਵਿੱਚ ਆਪ ਸ਼ਿਰਕਤ ਕਰਦੇ ਹੋ ਤਾਂ ਹੋਰ ਵੀ ਸੋਹਣੇ ਤੇ ਸੁਹਾਗੇ ਦੇ ਵਾਲੀ ਗੱਲ ਹੋ ਜਾਂਦੀ ਹੈ। ਪਰਮਿੰਦਰ ਬੰਨ ਜੀ ਜੁੜੇ ਹੋਏ ਨੇ ਜੀ ਫਗਵਾੜੇ ਤੋਂ, ਸਤਿ ਸ਼੍ਰੀ ਅਕਾਲ ਉਹਨਾਂ ਦੀ ਪਹੁੰਚ ਗਈ ਹੈ ਜੀ ਦੋਸਤਾਂ ਮਿੱਤਰਾਂ ਤੱਕ ਤੇ ਪੂਰੀ ਦੁਨੀਆਂ ਤਾਈ। ਤੇ ਲਓ ਫਿਰ ਕਰਦੇ ਹਾਂ ਗਾਸ ਜ਼ਿੰਦਗੀ ਨਾਮਾ ਹਾਲੇ ਦੁਨੀਆਂ ਦਾ। ਸਭ ਤੋਂ ਪਹਿਲਾਂ ਅੱਜ ਦੇ ਵਿਚਾਰ ਦੀ ਗੱਲ ਕਰਦੇ ਹਾਂ, ਬੜਾ ਖੂਬਸੂਰਤ ਅੱਜ ਦਾ ਵਿਚਾਰ ਜਿਹਦੀ ਆਪਾਂ ਪਾਉਣੀ ਹੈ ਬਾਤ, ਤੇ ਨਾਲ ਦੀ ਨਾਲ ਕਿਉਂਕਿ ਅੱਜ ਦਾ ਵਿਚਾਰ ਜਿਹੜਾ 23 ਜੁਲਾਈ 2026 ਦਾ ਦਿਹਾੜਾ ਹੈ। ਕਹਿੰਦੇ ਨੇ ਕਿ ਮਾਰਗ ਦਰਸ਼ਕ ਉਹ ਹੁੰਦਾ ਹੈ ਜੋ ਰਸਤਾ ਜਾਣਦਾ ਹੈ, ਉਸ ਉੱਪਰ ਚੱਲਦਾ ਹੈ ਤੇ ਦੂਜਿਆਂ ਨੂੰ ਵੀ ਕਹਿੰਦੇ ਰਸਤਾ ਵਿਖਾਉਂਦਾ ਹੈ। 23 ਜੁਲਾਈ 1856 ਦਾ ਦਿਨ ਲੋਕ ਮਾਨਿਆ ਬਾਲ ਗੰਗਾਧਰ ਤਿਲਕ ਦਾ ਜਿਹੜਾ ਜਨਮ ਹੁੰਦਾ ਹੈ ਅੱਜ ਦੇ ਦਿਹਾੜੇ ਦੇ ਉੱਤੇ, ਤੇ ਇਸੇ ਤਰ੍ਹਾਂ ਹੀ ਅੱਜ ਦੇ ਖਾਸ ਦਿਹਾੜੇ ਦੀ ਜਦੋਂ ਮੈਂ ਗੱਲ ਕੀਤੀ ਹੈ ਜਿਹਦੇ ਵਿੱਚ 1906 ਤੋਂ ਗੱਲ ਤੋੜ ਲਈਏ ਜਿਹਦੇ ਵਿੱਚ ਜ਼ਿਕਰ ਆਉਂਦਾ ਹੈ ਆਪਣਾ ਚੰਦਰ ਸ਼ੇਖਰ ਉਹਨਾਂ ਦਾ, ਚੰਦਰ ਸ਼ੇਖਰ ਆਜ਼ਾਦ ਜੀ ਦਾ, ਤੇ ਉਹਨਾਂ ਦੀ ਬਾਤ ਪਾਉਂਦੇ ਹਾਂ ਨਾਲ ਨਾਲ ਤੇ ਗੱਲ ਉਹਨਾਂ ਦੇ ਬਾਰੇ ਵੀ ਸੁਣਾਉਂਦੇ ਹਾਂ। 1906 ਦਾ ਸਮਾਂ ਕ੍ਰਾਂਤੀਕਾਰੀ ਚੰਦਰ ਸ਼ੇਖਰ ਆਜ਼ਾਦ ਹੋਣਾ ਦਾ ਪਿੰਡ ਭਾਵਰਾ ਜ਼ਿਲ੍ਹਾ ਝਾਂਬੂਆਂ ਦੇ ਵਿੱਚ MP ਦੇ ਵਿੱਚ ਜਨਮ ਹੁੰਦਾ ਅੱਜ ਦੇ ਦਿਹਾੜੇ ਦੇ ਉੱਤੇ, ਤੇ 1914 ਦੇ ਵਿੱਚ ਕਾਮਾਗਾਟਾ ਮਾਰੂ ਜਹਾਜ਼ ਦੀ ਵੈਂਕੂਵਰ ਤੋਂ ਜਿਹੜੀ ਵਾਪਸੀ ਹੁੰਦੀ ਹੈ। 1927 ਦੇ ਵਿੱਚ ਰੇਡੀਓ ਤੋਂ ਪਹਿਲਾਂ ਸਮਾਚਾਰ ਬੁਲੇਟਿਨ ਜਿਹੜਾ ਸੀਗਾ ਸ਼ੁਰੂ ਹੋਇਆ, ਤੇ 1927 ਦੇ ਵਿੱਚ ਜਲਿਆਂਵਾਲੇ ਬਾਗ ਦੇ ਵਿੱਚ ਗੋਲੀ ਚਲਾਉਣ ਵਾਲਾ ਬਦਨਾਮ ਫੌਜੀ ਜਨਰਲ ਡਾਇਰ ਦੀ ਜਿਹੜੀ ਹੈ ਬਿਮਾਰੀ ਨਾਲ ਮੌਤ ਹੋ ਜਾਂਦੀ ਹੈ। 2005 ਦੇ ਵਿੱਚ ਮਿਸਰ ਦੇ ਰਿਜ਼ੋਰਟ ਦੇ ਵਿੱਚ ਬੰਬ ਧਮਾਕਾ ਹੁੰਦਾ ਹੈ ਤੇ 88 ਮਰੇ ਨੇ ਤੇ 200 ਜ਼ਖਮੀ ਇਹਦੇ ਵਿੱਚ ਹੁੰਦੇ ਹੈ। ਕ੍ਰਾਂਤੀਕਾਰੀਆਂ ਦਾ ਜ਼ਿਕਰ ਹੋਇਆ ਤਾਂ ਸ਼ੁਰੂਆਤ ਅੱਜ ਉਹਨਾਂ ਦੇ ਨਾਲ ਹੀ ਕਰਦੇ ਹਾਂ ਕਿਉਂਕਿ ਉਹਨਾਂ ਦੀ ਬਹੁਤ ਜ਼ਰੂਰਤ ਹੈ ਅੱਜ ਦੇ ਸਮੇਂ ਦੇ ਵਿੱਚ ਵੀ। ਕ੍ਰਾਂਤੀਕਾਰੀ ਦੇਸ਼ ਭਗਤ ਚੰਦਰ ਸ਼ੇਖਰ ਆਜ਼ਾਦ ਜੀ, ਆਜ਼ਾਦ ਦਾ ਜਨਮ 23 ਜੁਲਾਈ 1906 ਨੂੰ ਪੰਡਿਤ ਸੀਤਾ ਰਾਮ ਤਿਵਾੜੀ ਦੇ ਘਰ ਮਾਤਾ ਜਗਰਾਣੀ ਦੇਵੀ ਦੀ ਕੁੱਖੋਂ ਪਿੰਡ ਭਾਵਰਾ ਜ਼ਿਲ੍ਹਾ ਝਾਂਬੂਆ MP ਦੇ ਵਿੱਚ ਹੁੰਦਾ ਹੈ। ਘਰੇਲੂ ਹਾਲਤ ਕਮਜ਼ੋਰ ਹੋਣ ਦੇ ਕਾਰਨ ਰੋਜ਼ਗਾਰ ਦੀ ਤਲਾਸ਼ ਦੇ ਵਿੱਚ ਇਹਨਾਂ ਦੇ ਪਿਤਾ ਕਈ ਥਾਂ ਗਏ, ਫਿਰ ਪਰਿਵਾਰ ਸਮੇਤ ਅਲੀ ਰਾਜ ਰਿਆਸਤ ਦੇ ਵਿੱਚ ਜਾ ਵਸਦੇ ਹੈ। ਆਜ਼ਾਦ 5 ਭਰਾਵਾਂ ਦੇ ਵਿੱਚੋਂ ਛੋਟੇ ਸਨ, ਸੰਸਕ੍ਰਿਤੀ ਦੀ ਜਿਹੜੀ ਸੀ ਪੜ੍ਹਾਈ ਦੇ ਲਈ ਬਨਾਰਸ ਚਲੇ ਜਾਂਦੇ ਹੈ। 1921 ਨੂੰ ਨਾ ਮਿਲਵਰਤਨ ਲਹਿਰ ਦੇ ਵਿੱਚ ਸਾਥੀਆਂ ਸਮੇਤ ਸ਼ਾਮਲ ਹੋ ਗਏ। 15 ਸਾਲ ਦੀ ਉਮਰ ਦੇ ਵਿੱਚ ਉਹਨਾਂ ਸਰਕਾਰ ਦੇ ਵਿਰੁੱਧ ਨਾ ਮਿਲਵਰਤਨ ਲਹਿਰ ਦੇ ਵਿਰੁੱਧ ਬਨਾਰਸ ਦੇ ਵਿੱਚ ਵੱਡੇ ਜਲੂਸ ਦੀ ਅਗਵਾਈ ਕੀਤੀ, ਜਿਸ ਕਰਕੇ ਉਹਨਾਂ ਨੂੰ ਮੈਜਿਸਟ੍ਰੇਟ ਦੇ ਸਾਹਮਣੇ ਪੇਸ਼ ਕੀਤਾ ਗਿਆ। ਜਦ ਉਹਨਾਂ ਨੂੰ ਉਸਨੂੰ ਨਾਂ ਤੇ ਪਤਾ ਪੁੱਛਿਆ ਗਿਆ ਤਾਂ ਉਹਨਾਂ ਆਪਣਾ ਨਾਂ ਜਿਹੜਾ ਸੀ ਆਜ਼ਾਦ ਤੇ ਪਿਤਾ ਦਾ ਨਾਂ ਸੁਤੰਤਰ ਤੇ ਘਰ ਜੇਲ੍ਹ ਮੈਜਿਸਟ੍ਰੇਟ ਨੇ 15 ਬੈਂਤ ਦੀ ਸਜ਼ਾ ਸੁਣਾ ਦਿੱਤੀ ਤਾਂ ਜੇਲਰ ਬੰਨ ਕੇ ਜਿਹੜਾ ਸਜ਼ਾ ਦੇਣ ਲੱਗਿਆ ਤਾਂ ਉਸਨੇ ਕਿਹਾ ਕਿ ਮੈਨੂੰ ਬੰਨਣ ਦੀ ਜ਼ਰੂਰਤ ਨਹੀਂ ਹੈ, ਮੇਰੇ ਵਿੱਚ ਸਜ਼ਾ ਸਹਿਣ ਦੀ ਹਿੰਮਤ ਹੈ। ਤੇ ਉਹ ਭਾਰਤ ਮਾਤਾ ਜੈ ਦੇ ਨਾਰੇ ਲਾਉਂਦੇ ਰਹੇ ਤੇ ਬੈਂਤ ਵੱਜਦੀ ਰਹੀ ਤੇ ਜਲਿਆਂ ਵਾਲੇ ਬਾਗ ਦੇ ਵਿੱਚ ਅੰਗਰੇਜ਼ਾਂ ਵੱਲੋਂ ਕੀਤੀ ਕਤਲੋ ਗਾਰਤ ਦੇ ਪਿੱਛੋਂ ਆਜ਼ਾਦੀ ਦੀ ਜੰਗ ਦੇ ਵਿੱਚ ਕੁੱਦ ਪਿਆ। ਕਾਨਪੁਰ ਦੇ ਵਿੱਚ ਸ਼ਹੀਦ ਭਗਤ ਸਿੰਘ ਤੇ ਹੋਰ ਸਾਥੀਆਂ ਦੇ ਨਾਲ ਰਲ ਕੇ ਕੰਮ ਕਰਨ ਲੱਗ ਪਏ। ਉਹਨਾਂ ਪਾਰਟੀ ਫੰਡ ਦੇ ਲਈ ਡਾਕੇ ਵੀ ਮਾਰੇ ਤੇ ਖਾਸ ਕਰਕੇ 9 ਅਗਸਤ 1925 ਨੂੰ ਲਖਨਊ ਨੇੜੇ ਕੋਕਰੀ ਤੇ ਆਲਮ ਨਗਰ ਵਿਚਕਾਰ ਜਿਹੜਾ ਸੀ ਚਲਦੀ ਰੇਲ ਗੱਡੀ ਚ ਡਾਕਾ ਮਾਰਿਆ ਜਿਸ ਦੇ ਵਿਚ ਬਹੁਤ ਸਾਰਾ ਸਰਕਾਰੀ ਖਜ਼ਾਨਾ ਹੱਥ ਲੱਗਿਆ। ਚੰਦਰ ਸ਼ੇਖਰ ਆਜ਼ਾਦ ਭੇਸ ਬਦਲ ਕੇ ਝਾਂਸੀ ਚਲੇ ਗਏ ਤੇ 6 ਅਪ੍ਰੈਲ 1927 ਨੂੰ ਕੇਸ ਦੇ ਹੋਏ ਫੈਸਲੇ ਦੇ ਮੁਤਾਬਕ ਪੰਡਿਤ ਜਿਹੜੇ ਸਨ ਰਾਮ ਪ੍ਰਸ਼ਾਦ ਬਿਸਮਿਲ, ਰਜਿੰਦਰ ਨਾਥ ਲਹਿਰੀ, ਰੋਸ਼ਨ ਸਿੰਘ ਤੇ ਅਸ਼ਫਾਕ ਉੱਲਾ ਨੂੰ ਫਾਂਸੀ ਦਿੱਤੀ ਗਈ ਤੇ ਬਾਕੀ ਇਨਕਲਾਬੀਆਂ ਨੂੰ 5 ਤੋਂ 14 ਸਾਲ ਦੀਆਂ ਸਜ਼ਾਵਾਂ ਦਿੱਤੀਆਂ ਗਈਆਂ। ਚੰਦਰ ਸ਼ੇਖਰ ਆਜ਼ਾਦ ਉਹਨਾਂ ਨੇ ਸਾਥੀਆਂ ਦੇ ਨਾਲ ਰਲ ਕੇ 8 ਤੇ 9 ਸਤੰਬਰ 1928 ਨੂੰ ਹਿੰਦੁਸਤਾਨ ਸੋਸ਼ਲਿਸਟ ਰਿਪਬਲਿਕਨ ਐਸੋਸੀਏਸ਼ਨ ਬਣਾ ਲਈ, ਜਿਸਦਾ ਕਮਾਂਡਰ ਇਨ ਚੀਫ ਆਜ਼ਾਦ ਨੂੰ ਬਣਾਇਆ ਗਿਆ। ਇਨ੍ਹਾਂ ਦਾ ਉਦੇਸ਼ ਸੀ ਹਥਿਆਰਬੰਦ ਇਨਕਲਾਬ ਦੇ ਰਾਹੀਂ ਆਜ਼ਾਦੀ ਹਾਸਲ ਕਰਨਾ ਤੇ ਇਸ ਦੇ ਲਈ ਬੰਬ ਬਣਾਉਣੇ ਤੇ ਸਰਕਾਰੀ ਖਜ਼ਾਨੇ ਲੁੱਟਣੇ। 1928 ਦੇ ਵਿਚ ਲਾਲਾ ਲਾਜਪਤ ਰਾਏ ਦਾ ਬਦਲਾ ਲੈਣ ਦੇ ਸਮੇਂ ਜਦ ਭੁਲੇਖੇ ਦੇ ਵਿਚ ਸਾਂਡਰਸ ਮਾਰਿਆ ਸੀ ਤਾਂ ਉਸ ਸਮੇਂ ਚੰਨਣ ਸਿੰਘ ਸਿਪਾਹੀ ਸ਼ਹੀਦ ਭਗਤ ਸਿੰਘ ਤੇ ਰਾਜਗੁਰੂ ਦਾ ਪਿੱਛਾ ਕਰਨ ਤੋਂ ਰੋਕਣ ਦੇ ਬਾਵਜੂਦ ਨਾ ਰੁਕਿਆ। ਚੰਦਰ ਸ਼ੇਖਰ ਆਜ਼ਾਦ ਨੇ ਗੋਲੀਆਂ ਮਾਰ ਕੇ ਮਾਰ ਦਿੱਤਾ ਸੀ ਤੇ ਫਿਰ ਦੂਜੇ ਸਾਥੀਆਂ ਵਾਂਗੂ ਭੇਸ ਬਦਲ ਕੇ ਮਥੁਰਾ ਪਹੁੰਚ ਗਿਆ। ਉਨ੍ਹਾਂ ਦੀ ਅਸੈਂਬਲੀ ਬੰਬ ਕੇਸ ਦੇ ਵਿਚ ਸ਼ਹੀਦ ਭਗਤ ਸਿੰਘ ਤੇ ਬੀ ਕੇ ਦੱਤ ਨੂੰ ਜੇਲ੍ਹ ਦੇ ਵਿਚੋਂ ਛਡਾਉਣ ਦੀ ਸਕੀਮ ਭਗਵਤੀ ਚਰਨ ਵੋਹਰਾ ਉਨ੍ਹਾਂ ਦੇ ਸ਼ਹੀਦ ਹੋਣ ਦੇ ਕਾਰਨ ਸਿਰੇ ਨਾ ਚੜੀ। ਆਜ਼ਾਦ ਦੀ ਜਿਹੜੀ ਸੀ ਗ੍ਰਿਫਤਾਰੀ ਲਈ 5,000 ਰੁਪਏ ਇਨਾਮ ਰੱਖ ਦਿੱਤਾ ਗਿਆ ਤੇ 1930 ਦੇ ਵਿਚ ਵਾਇਸਰਾਏ ਜਿਹੜਾ ਸੀ ਉਹਦੀ ਗੱਡੀ ਉਲਟਾਉਣ ਦੇ ਵਿਚ ਵੀ ਉਹ ਸ਼ਾਮਲ ਸਨ। ਉਨ੍ਹਾਂ ਨੇ ਜਿਹੜਾ ਸੀ 26 ਜਨਵਰੀ 1930 ਨੂੰ ਫਿਲਾਸਫੀ ਆਫ ਬੰਬ ਦੇ ਇਸ਼ਤਿਹਾਰ ਵੰਡੇ ਤੇ 27 ਫਰਵਰੀ 1931 ਨੂੰ ਇਲਾਹਾਬਾਦ ਦੇ ਐਲਫਰੈਡ ਪਾਰਕ ਦੇ ਵਿਚ ਸਾਥੀਆਂ ਨੂੰ ਮਿਲਣ ਆਏ ਤਾਂ ਕਿਸੇ ਨੇ ਅੰਗਰੇਜ਼ ਨੂੰ ਸੂਚਨਾ ਦਿੱਤੀ ਕਿ 40 ਹਥਿਆਰਬੰਦ ਪੁਲਿਸ ਵਾਲਿਆਂ ਵੱਲੋਂ ਘੇਰਾ ਪੈਣ ਤੇ ਸੁਖਦੇਵ ਨੂੰ ਪਹਿਲਾਂ ਭਜਾ ਦਿੱਤਾ ਗਿਆ ਤੇ SP ਨਾਟ ਬਾਬਰ ਦੇ ਜ਼ਖਮੀ ਹੋਣ ਦੇ SP ਬਸ਼ੇਸਰ ਸਿੰਘ ਨੇ ਘੇਰਾ ਪਾ ਕੇ ਗੋਲੀਆਂ ਦਾ ਮੀਂਹ ਵਰਾ ਦਿੱਤਾ। 32 ਮਿੰਟ ਗੋਲੀ ਚੱਲੀ। ਆਜ਼ਾਦ ਰੁੱਖ ਉਹਲੇ ਜਿਹੜਾ ਪਿਸਤੌਲ ਦੇ ਨਾਲ ਆਖਰੀ ਗੋਲੀ ਤੱਕ ਮੁਕਾਬਲਾ ਕਰਦਾ ਰਿਹਾ ਤੇ ਉਸਨੇ ਪਿਸਤੌਲ ਨੂੰ ਆਪਣੀ ਪੁੜਪੜੀ ਦੇ ਉੱਤੇ ਰੱਖ ਕੇ ਆਖਰੀ ਗੋਲੀ ਚਲਾ ਕੇ ਸ਼ਹਾਦਤ ਪ੍ਰਾਪਤ ਕਰ ਲਈ। ਪੁਲਿਸ ਲਾਸ਼ ਚੁੱਕਣ ਤੋਂ ਵੀ ਡਰਦੀ ਪਈ ਸੀ ਤੇ ਕਿਤੇ ਆਜ਼ਾਦ ਜਿਉਂਦਾ ਨਾ ਹੋਵੇ। ਉਹ ਆਮ ਤੌਰ ਦੇ ਉੱਤੇ ਗੁਣਗੁਣਾਉਂਦਾ ਹੁੰਦਾ ਸੀ, ਦੁਸ਼ਮਨੋਂ ਕੀ ਗੋਲੀਆਂ ਕਾ ਸਾਹਮਣਾ ਕਰੇਂਗੇ, ਆਜ਼ਾਦ ਹਮ ਆਜ਼ਾਦ ਹੀ ਰਹੇਂਗੇ। ਉਸਦਾ ਪਿਸਤੌਲ ਹੁਣ ਵੀ ਇਲਾਹਾਬਾਦ ਦੇ ਮਿਊਜ਼ੀਅਮ ਦੇ ਵਿੱਚ ਰੱਖਿਆ ਹੋਇਆ। ਜੀ ਦੋਸਤੋ, ਇਹ ਸੀ ਜੀ ਉਹ ਯੋਧਿਆਂ ਦੀ ਗੱਲ ਜਿਨ੍ਹਾਂ ਨੇ ਆਪਣਾ ਆਪ ਕੁਰਬਾਨ ਕਰ ਛੱਡਿਆ ਜਿਹੜਾ ਆਪਣੀ ਦੇਸ਼ ਮੁਲਕ ਦੀ ਖਾਤਰ, ਕ੍ਰਾਂਤੀਕਾਰੀ ਦੇਸ਼ ਭਗਤ ਚੰਦਰ ਸ਼ੇਖਰ ਆਜ਼ਾਦ। ਅੱਜ ਖਾਸ ਦਿਹਾੜਾ ਉਹਨਾਂ ਦਾ ਆਜ਼ਾਦੀ ਦੀ ਗੱਲ ਆਉਂਦੀ ਹੈ ਤਾਂ ਉਹਨਾਂ ਦਾ ਵੱਡਾ ਯੋਗਦਾਨ ਹੈ। ਆਜ਼ਾਦ ਉਹਨਾਂ ਦਾ ਅੱਜ ਜਿਹੜਾ ਜਨਮ ਦਿਨ 23 ਜੁਲਾਈ 1906 ਨੂੰ ਉਹਨਾਂ ਨੇ ਜਨਮ ਲਿਆ ਤੇ ਬਹੁਤ ਕੁਝ ਕਰਨੇ ਪੜੇ। ਤੇ ਦੋਸਤੋ, ਅੱਜ ਦੀਆਂ ਦੇਸ਼ ਵਿਦੇਸ਼ ਦੀਆਂ ਖਬਰਾਂ ਦੇ ਵੱਲ ਨੂੰ ਵੱਧਦੇ ਹਾਂ ਤੇ ਲਾਈਨਾਂ ਤੁਹਾਡੇ ਲਈ ਖੁੱਲੀਆਂ ਰਹਿਣਗੀਆਂ। 20-25 ਮਿੰਟ ਖਬਰਾਂ ਵੱਲ ਨੂੰ ਲਾਉਂਦੇ ਹਾਂ ਤੇ ਨਾਲ ਦੀ ਨਾਲ ਫਿਰ ਗੱਲਾਂ ਬਾਤਾਂ ਵੀ ਸੁਣਾਂਗੇ। +358 44 976 19 ਬਾਰ ਸਟੂਡੀਓ ਦਾ ਨੰਬਰ ਹੈ ਤੇ ਲਓ ਫਿਰ ਆਪਾਂ ਸ਼ੁਰੂਆਤ ਕਰਦੇ ਹਾਂ ਖਬਰਾਂ ਦੇ ਨਾਲ ਤੇ ਖਬਰਾਂ ਕੀ ਕਹਿੰਦੀਆਂ ਨੇ ਦੇਖਿਆ ਜਾਵੇ ਤਾਂ ਬਹੁਤ ਕੁਝ ਕਹਿੰਦੀਆਂ ਨੇ। ਤੇ ਨਵਦੀਪ ਜੀ ਜੁੜੇ ਹੋਏ ਦਿੱਲੀ ਤੋਂ ਬੜੇ ਦਿਨਾਂ ਬਾਅਦ, ਸਤਿ ਸ਼੍ਰੀ ਅਕਾਲ ਭੇਜੀ ਹੈ। ਦਵਿੰਦਰ ਭਾਰਤ ਜੀ ਜੁਏ ਤੋਂ ਸਤਿ ਸ਼੍ਰੀ ਅਕਾਲ ਕਹਿੰਦੇ ਆ। ਰਾਜਨ ਸੈਣੀ ਸਾਹਿਬ ਲਿਖ ਰਹੇ ਨੇ ਸਤਿ ਸ਼੍ਰੀ ਅਕਾਲ ਜੀ ਸਾਰੇ ਪਿਆਰਿਆਂ ਨੂੰ, ਲਾਈਕ ਨੰਬਰ 3 ਜੀ। ਪਰਮਿੰਦਰ ਜੀ ਜੁੜੇ ਹੋਏ ਨੇ, ਸਤਿ ਸ਼੍ਰੀ ਅਕਾਲ ਭੇਜ ਰਹੇ ਨੇ। ਤੇ ਲਓ ਦੋਸਤੋ, ਗੱਲਬਾਤ ਸ਼ੁਰੂ ਕਰਦੇ ਹਾਂ ਫਿਰ ਅੱਜ ਦੇ ਵਿਚਾਰ ਤੋਂ ਬਾਅਦ, ਅੱਜ ਦੀਆਂ ਦੇਸ਼ ਵਿਦੇਸ਼ ਦੀਆਂ ਖਬਰਾਂ ਦੀ ਕੀ ਕਹਿੰਦੀਆਂ ਨੇ ਅੱਜ ਦੀਆਂ ਖਬਰਾਂ। ਦੁਨੀਆਦਾਰੀ ਤੇ ਹਾਲਾਤ ਨੇ ਜੋ ਪਿਛਲੇ ਦਿਨਾਂ ਦੇ ਵਿੱਚ ਸੁਪਨੇ ਦਿਖਾਏ ਸੀ ਬੀਬੀਆਂ ਨੂੰ, ਹੁਣ ਬੀਬੀਆਂ ਦੇ ਸੁਪਨੇ ਜਿਹੜੇ ਨੇ ਚਕਨਾ ਚੂਰ ਹੋਏ ਨੇ। ਤੇ ਦੂਸਰੇ ਪਾਸੇ ਕਾਕਰੋਚ ਜਨਤਾ ਪਾਰਟੀ ਜਿਹੜੀ ਹੈ ਚੱਲ ਰਹੀ ਹੈ, ਉਹਦੇ ਉੱਤੇ ਜਿਹੜਾ NSA ਲਾਗੂ ਹੋਣ ਦੀ ਜਿਹੜੀ ਗੱਲ ਕਹਿ ਦਿੱਤੀ ਹੈ, ਸਪੈਸ਼ਲ ਅਥਾਰਟੀਆਂ ਦੇ ਦਿੱਤੀਆਂ ਗਈਆਂ। ਦੂਸਰੇ ਪਾਸੇ ਈਰਾਨ ਜਿਹੜਾ ਉਹ ਵੀ ਅੱਖਾਂ ਦਿਖਾਉਣ ਲੱਗ ਗਿਆ, ਕਹਿੰਦਾ ਅੱਖ ਬਦਲੇ ਅੱਖ, ਈਰਾਨ ਦੀ ਚੇਤਾਵਨੀ ਆਈ ਹੈ ਅਮਰੀਕਾ ਨੂੰ। ਤੇ ਹਮਲੇ ਲਗਾਤਾਰ 12ਵੇਂ ਦਿਨ ਦੇ ਵਿੱਚ ਵੀ ਉਸੇ ਮੁਕਾਮ ਦੇ ਉੱਤੇ ਚੱਲ ਰਹੇ ਹੈ ਜੋ ਅਮਰੀਕਾ ਕਰ ਰਿਹਾ। ਤੇ ਬਹੁਤ ਸਾਰੇ ਕੋਰਟ ਦੇ ਜਿਹੜੇ ਨੇ ਫੈਸਲੇ ਨੇ, ਕੁਝ ਗੱਲਾਂ ਬਾਤਾਂ ਨੇ, ਉਹਨਾਂ ਦੇ ਵੱਲ ਨੂੰ ਵੱਧਦੇ ਹਾਂ। ਅੱਜ ਦੀਆਂ ਅਹਿਮ ਤੇ ਦਿਲਚਸਪ ਖਬਰਾਂ ਵੱਲ ਨੂੰ ਧਿਆਨ ਮਾਰਦੇ ਹਾਂ। ਤੇ ਇੱਕ ਵਫ਼ਾਦਾਰ ਕੁੱਤੇ ਵੱਲੋਂ ਆਪਣੇ ਮਾਲਕ ਨੂੰ ਇਨਸਾਫ਼ ਦਿਵਾਉਣ ਦੀ ਮਿਸਾਲ ਤੋਂ ਲੈ ਕੇ ਪੰਜਾਬ ਦੇ ਵਿਦਿਆਰਥੀਆਂ ਦੇ ਲਈ ਸਰਕਾਰ ਵੱਲੋਂ ਦਿੱਤੀ ਵੱਡੀ ਰਾਹਤ ਦਾ ਜ਼ਿਕਰ ਕਰਾਂਗੇ ਤੇ ਪੇਪਰ ਲੀਕ ਮਾਮਲਿਆਂ ਦੇ ਉੱਤੇ ਸਿਆਸੀ ਘਮਾਸਾਨ ਜਿਹੜਾ ਮਚ ਰਿਹਾ ਸੰਸਦ ਤੋਂ ਲੈ ਕੇ ਸੁਪਰੀਮ ਅਦਾਲਤ ਤੱਕ ਦੀਆਂ ਗੂੰਜਾਂ ਨੇ ਤੇ ਭਾਰਤ ਨਿਊਜ਼ੀਲੈਂਡ ਦੇ ਇਤਿਹਾਸਕ ਸਮਝੌਤੇ ਤੇ ਦੁਨੀਆਂ ਦੀ ਬਦਲਦੀ ਸਿਆਸਤ ਦੇ ਅਹਿਮ ਪਹਿਲੂਆਂ ਦੇ ਉੱਤੇ ਜਿਹੜਾ ਵਿਚਾਰ ਚਰਚਾ ਕਰਨ ਦੀ ਕੋਸ਼ਿਸ਼ ਰਹੇਗੀ ਕਿ ਵਫ਼ਾਦਾਰੀ ਇਨਸਾਫ਼ ਦਵਾ ਸਕਦੀ ਹੈ ਕਿ ਸਾਡੀ ਸਿੱਖਿਆ ਪ੍ਰਣਾਲੀ ਵਿਦਿਆਰਥੀਆਂ ਦਾ ਭਵਿੱਖ ਸੁਰੱਖਿਅਤ ਕਰ ਰਹੀ ਹੈ ਕਿ ਵਿਸ਼ਵ ਸਿਆਸਤ ਨਵੇਂ ਮੋੜ ਦੇ ਵੱਲ ਵੱਧ ਰਹੀ ਹੈ। ਇਹਨਾਂ ਵੱਲ ਧਿਆਨ ਦੇਣ ਦੀ ਕੋਸ਼ਿਸ਼ ਰਹੇਗੀ ਤੇ ਸਭ ਤੋਂ ਪਹਿਲਾਂ ਪੋਜ਼ਿਟਿਵ ਖ਼ਬਰ ਦੇ ਨਾਲ ਸ਼ੁਰੂਆਤ ਕਰਦੇ ਹਾਂ ਜਿਹਦੇ ਵਿੱਚ ਇੱਕ ਕੁੱਤੇ ਨੇ ਵਫ਼ਾਦਾਰੀ ਜਿਹੜੀ ਹੈ ਨਿਭਾਈ ਹੈ। ਪਾਲਤੂ ਕੁੱਤੇ ਦੀ ਮਦਦ ਦੇ ਕਾਰਨ ਮਾਲਕ ਦੇ ਕਾਤਲ ਨੂੰ ਮਿਲੀ ਉਮਰ ਕੈਦ ਦੀ ਸਜ਼ਾ ਹੈ। ਵਫ਼ਾਦਾਰੀਓਂ ਮੁੱਕਰੇ ਕੁੱਤੇ ਪਰਲੋ ਹੈ ਤੇ ਦੂਸਰੇ ਪਾਸੇ ਕੁੱਤੇ ਜਿਹੜੇ ਨੇ ਬੰਦਿਆਂ ਨੂੰ ਪਾੜ ਰਹੇ ਨੇ ਖਾ ਰਹੇ ਨੇ, ਬੱਚਿਆਂ ਨੂੰ ਪਾੜ ਰਹੇ ਨੇ ਖਾ ਰਹੇ ਨੇ, ਲਹੂ ਲੁਹਾਨ ਕਰ ਰਹੇ ਨੇ ਤੇ ਕੁਝ ਕੁੱਤੇ ਐਸੇ ਵੀ ਨੇ ਜੋ ਵਫ਼ਾਦਾਰੀ ਨਿਭਾਉਂਦੇ ਹੈ। ਕਿਹਾ ਜਾਂਦਾ ਹੈ ਕਿ ਕੁੱਤਾ ਇਨਸਾਨ ਦਾ ਸਭ ਤੋਂ ਵਫ਼ਾਦਾਰ ਦੋਸਤ ਹੁੰਦਾ ਹੈ ਤੇ ਮੋਹਾਲੀ ਦੇ ਵਿੱਚ ਵਾਪਰੀ ਇੱਕ ਘਟਨਾ ਨੇ ਇਸ ਸੱਚਾਈ ਨੂੰ ਇੱਕ ਵਾਰ ਫਿਰ ਅਮਰ ਕਰ ਛੱਡਿਆ। ਇੱਕ ਪਾਲਤੂ ਜਿਹੜਾ ਜਾਨਵਰ ਨੇ ਆਪਣੀ ਵਫ਼ਾਦਾਰੀ ਤੇ ਸੂਝ ਬੂਝ ਦੇ ਨਾਲ ਉਹਨੇ ਅੰਨੇ ਕਤਲ ਦਾ ਜਿਹੜਾ ਪਰਦਾ ਫਾਸ਼ਤ ਕੀਤਾ ਹੈ ਜਿਸਦਾ ਕੋਈ ਸੁਰਾਗ ਮਿਲਣਾ ਪੁਲਿਸ ਦੇ ਲਈ ਵੀ ਮੁਸ਼ਕਲ ਹੋ ਰਿਹਾ ਸੀ। ਪਾਲਤੂ ਕੁੱਤੇ ਰੋਕੀ ਦੀ ਬਦੌਲਤ ਹੀ ਅੱਜ 5 ਸਾਲ ਪੁਰਾਣੇ ਇੱਕ ਮਾਮਲੇ ਦੇ ਵਿੱਚ ਕਾਤਲ ਨੂੰ ਉਮਰ ਕੈਦ ਦੀ ਸਜ਼ਾ ਮਿਲ ਸਕੀ ਹੈ। ਮਾਮਲਾ 12 ਜੂਨ 2021 ਦਾ ਹੈ ਜਦੋਂ ਛੋਟੀ ਬੜੀ ਨਗਲ ਦਾ ਜਿਹੜਾ ਰਹਿਣ ਵਾਲਾ ਬੱਕਰੀ ਪਾਲਕ ਸੁੱਚਾ ਸਿੰਘ ਰੋਜ਼ਾਨਾ ਦੀ ਤਰ੍ਹਾਂ ਬੱਕਰੀਆਂ ਚਾਰਨ ਦੇ ਲਈ ਘਰੋਂ ਗਿਆ ਪਰ ਵਾਪਸ ਨਾ ਪਰਤਿਆ। ਸੁੱਚਾ ਸਿੰਘ ਨੇ ਪਿੰਡ ਦੇ ਹੀ ਜਗੀਰ ਸਿੰਘ ਉਰਫ ਘੋਲਾ ਨੂੰ ਕੁਝ ਬੱਕਰੀਆਂ ਵੇਚੀਆਂ ਜਿਸਦੇ 40,000 ਰੁਪਏ ਉਸਦੇ ਵੱਲ ਬਾਕੀ ਸਨ। ਜਦੋਂ ਸੁੱਚਾ ਸਿੰਘ ਭੇਦ ਭਰੇ ਹਾਲਾਤਾਂ ਦੇ ਵਿੱਚ ਲਾਪਤਾ ਹੋ ਗਿਆ ਤਾਂ ਉਸਦੇ ਪਰਿਵਾਰ ਨੇ ਹਰ ਪਾਸੇ ਉਸਦੀ ਭਾਲ ਕਰਨੀ ਸ਼ੁਰੂ ਕਰ ਦਿੱਤੀ ਪਰ ਉਸਦਾ ਕੋਈ ਪਤਾ ਥੋ ਨਾ ਲੱਗਿਆ। ਸੁੱਚਾ ਸਿੰਘ ਦਾ ਪਾਲਤੂ ਕੁੱਤਾ ਰੋਕੀ ਆਪਣੇ ਮਾਲਕ ਦੀ ਭਾਲ ਦੇ ਵਿੱਚ ਪਰਿਵਾਰ ਦੇ ਲਈ ਉਮੀਦ ਦੀ ਆਖਰੀ ਕਿਰਨ ਬਣ ਗਿਆ। ਪਰਿਵਾਰਕ ਮੈਂਬਰਾਂ ਨੇ ਦੇਖਿਆ ਕਿ ਰੋਕੀ ਵਾਰ ਵਾਰ ਉਹਨਾਂ ਨੂੰ ਖੇਤਾਂ ਦੇ ਵਿੱਚ ਵੱਲ ਨੂੰ ਖਿੱਚ ਕੇ ਲੈ ਜਾਂਦਾ ਹੈ, ਇੱਕ ਖਾਸ ਜਗ੍ਹਾ ਦੇ ਉੱਤੇ ਖੜੇ ਹੋ ਕੇ ਲਗਾਤਾਰ ਭੌਂਕਦਾ ਰਹਿੰਦਾ ਹੈ। ਕੁੱਤੇ ਦੀ ਇਸ ਅਜੀਬ ਜਿਹੜੀ ਸੀ ਹਰਕਤ ਤੇ ਬਾਰ ਬਾਰ ਇੱਕੋ ਥਾਂ ਦੇ ਉੱਤੇ ਇਸ਼ਾਰਾ ਕਰਨ ਤੋਂ ਪਰਿਵਾਰ ਨੂੰ ਸ਼ੱਕ ਹੁੰਦਾ ਹੈ ਜਿਸਦੀ ਸੂਚਨਾ ਤੁਰੰਤ ਪੁਲਿਸ ਨੂੰ ਦਿੱਤੀ ਜਾਂਦੀ ਹੈ। ਪੁਲਿਸ ਨੇ ਮੌਕੇ ਦੇ ਉੱਤੇ ਪਹੁੰਚ ਕੇ ਜਦੋਂ ਉਸ ਜਗ੍ਹਾ ਦੀ ਖੁਦਵਾਈ ਕਰਵਾਈ ਤਾਂ ਉੱਥੋਂ ਇੱਕ ਲਾਸ਼ ਬਰਾਮਦ ਹੋਈ ਜਿਸਦਾ ਸਿਰ ਧੜ ਦੇ ਨਾਲ ਵੱਖ ਕੀਤਾ ਹੋਇਆ ਸੀ। ਇਹ ਲਾਪਤਾ ਸੁੱਚਾ ਸਿੰਘ ਦੀ ਹੀ ਸੀ ਲਾਸ਼ ਜਿਹੜੀ। ਰੋਕੀ ਵੱਲੋਂ ਲਿਖਾਏ ਗਏ ਇਸ ਅਹਿਮ ਸੁਰਾਗ ਨੇ ਪੁਲਿਸ ਨੂੰ ਜਾਂਚ ਦਾ ਸਹੀ ਰਾਹ ਜਿਹੜਾ ਦਿਖਾ ਦਿੱਤਾ। ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਜਗੀਰ ਸਿੰਘ ਘੋਲਾ ਖਿਲਾਫ਼ ਜਿਹੜਾ ਮਾਮਲਾ ਦਰਜ ਕੀਤਾ ਤੇ ਬਾਅਦ ਦੇ ਵਿੱਚ ਦੂਜੀ ਜਗ੍ਹਾ ਤੋਂ ਕਾਤਲਾਂ ਦੇ ਵੱਲੋਂ ਸੁੱਟਿਆ ਗਿਆ ਸਿਰ ਵੀ ਜਿਹੜਾ ਬਰਾਮਦ ਕਰ ਲਿਆ ਗਿਆ। ਲੰਬੀ ਕਾਨੂੰਨੀ ਲੜਾਈ ਤੇ ਅਦਾਲਤੀ ਕਾਰਵਾਈ ਤੋਂ ਬਾਅਦ ਆਖਰਕਾਰ ਮੋਹਾਲੀ ਦੀ ਇੱਕ ਅਦਾਲਤ ਨੇ 5 ਸਾਲ ਪੁਰਾਣੇ ਇਸ ਸੰਸਦੀ ਖੇਜ ਕਤਲ ਕੇਸ ਦੇ ਵਿੱਚ ਫੈਸਲਾ ਸੁਣਾਉਂਦਿਆਂ ਮੁੱਖ ਦੋਸ਼ੀ ਜਗੀਰ ਸਿੰਘ ਨੂੰ ਉਮਰ ਕੈਦ ਤੇ 1,00,000 ਰੁਪਏ ਜੁਰਮਾਨੇ ਦੀ ਸਜ਼ਾ ਸੁਣਾ ਦਿੱਤੀ ਹੈ। ਭਾਵੇਂ ਸੁੱਚਾ ਸਿੰਘ ਇਸ ਦੁਨੀਆਂ ਦੇ ਵਿੱਚ ਨਹੀਂ ਰਿਹਾ ਪਰ ਉਸਦੇ ਵਫ਼ਾਦਾਰ ਸਾਥੀ ਰੋਕੀ ਨੇ ਸਾਬਤ ਕਰ ਛੱਡਿਆ ਕਿ ਮੂੰਹੋਂ ਨਾ ਬੋਲ ਸਕਣ ਵਾਲੇ ਜਾਨਵਰ ਵੀ ਆਪਣੇ ਪਿਆਰ ਤੇ ਵਫ਼ਾਦਾਰੀ ਦੇ ਨਾਲ ਇਨਸਾਫ਼ ਦੀ ਮੰਜ਼ਿਲ ਤੱਕ ਪਹੁੰਚਣ ਦਾ ਜਿਹੜਾ ਹੌਸਲਾ ਰੱਖਦੇ ਨੇ। ਦੂਸਰੇ ਪਾਸੇ ਰੇਲਵੇ ਪ੍ਰੋਜੈਕਟਾਂ ਦੇ ਵਿੱਚ ਦੇਰੀ ਨੂੰ ਲੈ ਕੇ ਰਵਨੀਤ ਬਿੱਟੂ ਹੋਣਾ ਨੇ ਮੁੱਖ ਮੰਤਰੀ ਮਾਨ ਹੋਣਾ ਨੂੰ ਪੱਤਰ ਲਿਖ ਦਿੱਤਾ ਹੈ। ਰੇਲਵੇ ਤੇ ਖੁਰਾਕ ਪ੍ਰੋਸੈਸਿੰਗ ਉਦਯੋਗ ਦੇ ਬਾਰੇ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਪੱਤਰ ਲਿਖ ਕੇ ਸੂਬਾ ਸਰਕਾਰ ਦੇ ਪੱਧਰ ਦੇ ਉੱਤੇ ਲੰਬਿਤ ਮਾਮਲਿਆਂ ਦੀ ਜਲਦੀ ਹੀ ਨਿਪਟਾਰੇ ਦੇ ਲਈ ਉਨ੍ਹਾਂ ਦੇ ਨਿੱਜੀ ਦਖਲ ਦੀ ਅਪੀਲ ਕੀਤੀ ਹੈ। ਇਨ੍ਹਾਂ ਲੰਬਿਤ ਮਾਮਲਿਆਂ ਦੇ ਕਾਰਨ ਪੰਜਾਬ ਦੀਆਂ ਕਈ ਅਹਿਮ ਰੇਲਵੇ ਬੁਨਿਆਦੀ ਢਾਂਚਾ ਪਰਯੋਜਨਾਵਾਂ ਦੇ ਕੰਮ ਦੇ ਵਿੱਚ ਦੇਰੀ ਹੋ ਰਹੀ ਹੈ। ਆਪਣੇ ਪੱਤਰ ਦੇ ਵਿੱਚ ਰਵਨੀਤ ਸਿੰਘ ਬਿੱਟੂ ਹੋਣਾ ਕਿਹਾ ਕਿ ਇਨ੍ਹਾਂ ਪ੍ਰੋਜੈਕਟਾਂ ਦਾ ਸਮੇਂ ਸਿਰ ਮੁਕੰਮਲ ਹੋਣਾ ਨਾ ਸਿਰਫ ਰਾਸ਼ਟਰੀ ਮਹੱਤਵ ਦਾ ਵਿਸ਼ਾ ਹੈ ਸਗੋਂ ਪੰਜਾਬ ਦੇ ਵਿੱਚ ਰੇਲ ਸੰਪਰਕ ਨੂੰ ਮਜ਼ਬੂਤ ਕਰਨ, ਆਰਥਿਕ ਵਿਕਾਸ ਨੂੰ ਤੇਜ਼ੀ ਦੇਣ, ਉਦਯੋਗਿਕ ਤਰੱਕੀ ਨੂੰ ਉਤਸ਼ਾਹਿਤ ਕਰਨ, ਯਾਤਰੀਆਂ ਤੇ ਮਾਲ ਢੁਆਈ ਦੀਆਂ ਜਿਹੜੀਆਂ ਨੇ ਸੁਵਿਧਾਵਾਂ ਵਿੱਚ ਸੁਧਾਰ ਲਿਆਉਣ ਅਤੇ ਸੂਬੇ ਦੇ ਸਮੁੱਚੇ ਵਿਕਾਸ ਦੇ ਲਈ ਵੀ ਬਹੁਤ ਜ਼ਰੂਰੀ ਹੈ। ਕੇਂਦਰ ਸਰਕਾਰ ਵੱਲੋਂ ਪੰਜਾਬ ਦੇ ਵਿੱਚ ਰੇਲਵੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਦੇ ਲਈ ਵੱਡੇ ਪੱਧਰ ਦੇ ਉੱਤੇ ਨਿਵੇਸ਼ ਅਤੇ ਮਨਜ਼ੂਰੀਆਂ ਦਿੱਤੀਆਂ ਗਈਆਂ ਨੇ ਪਰ ਰਾਜ ਸਰਕਾਰ ਦੇ ਪੱਧਰ ਦੇ ਉੱਤੇ ਜ਼ਮੀਨ ਦਾ ਕਬਜ਼ਾ, ਕਾਨੂੰਨੀ ਮਨਜ਼ੂਰੀਆਂ ਤੇ ਪ੍ਰਸ਼ਾਸਨਿਕ ਪ੍ਰਵਾਨਗੀਆਂ ਲੰਬਿਤ ਹੋਣ ਦੇ ਕਾਰਨ ਕਈ ਮਹੱਤਵਪੂਰਨ ਪ੍ਰੋਜੈਕਟ ਪ੍ਰਭਾਵਿਤ ਹੋ ਰਹੇ ਨੇ ਜਿਨ੍ਹਾਂ ਦੇ ਵਿੱਚ ਉਨ੍ਹਾਂ ਨੇ 4 ਪ੍ਰੋਜੈਕਟਾਂ ਦਾ ਜ਼ਿਕਰ ਕੀਤਾ। ਫਿਰੋਜ਼ਪੁਰ ਪੱਟੀ ਨਵੇਂ ਰੇਲ ਲਾਈਨ ਪ੍ਰੋਜੈਕਟ ਦੀ ਗੱਲ ਕੀਤੀ ਹੈ, ਰਾਜਪੁਰਾ ਮੁਹਾਲੀ ਨਵੇਂ ਰੇਲ ਪ੍ਰੋਜੈਕਟ ਦੀ ਗੱਲ ਕੀਤੀ ਹੈ ਲਾਈਨ ਦੀ, ਤੇ ਨੰਗਲ ਡੈਮ ਤਲਵਾੜਾ ਮੁਕੇਰੀਆ ਨਵੀਂ ਰੇਲ ਲਾਈਨ ਪ੍ਰੋਜੈਕਟ ਦੀ, ਤੇ ਰਾਮਾ ਮੰਡੀ ਸੱਦਾ ਸਿੰਘ ਵਾਲਾ ਨਵੀਂ ਰੇਲ ਲਾਈਨ ਪ੍ਰੋਜੈਕਟ ਦੀ ਇਹਦੇ ਵਿਚ ਗੱਲ ਕੀਤੀ ਗਈ ਹੈ। ਦੂਸਰੇ ਪਾਸੇ ਪੰਜਾਬ ਦੇ ਵਿਚ ਕੋਈ ਪ੍ਰਸ਼ਨ ਪੱਤਰ ਲੀਕ ਨਹੀਂ ਹੋਇਆ, ਬਲਤੇਜ ਪੰਨੂਹਲਾ ਨੇ ਅਜੇ ਗੱਲਬਾਤ ਕਹੀ ਹੈ। ਆਮ ਆਦਮੀ ਪਾਰਟੀ ਆਪ ਨੇ ਵੀਰਵਾਰ ਨੂੰ ਵਿਰੋਧੀ ਧਿਰਾਂ ਕਾਂਗਰਸ ਅਤੇ ਭਾਰਤੀ ਜਨਤਾ ਪਾਰਟੀ ਭਾਜਪਾ ਤੇ ਦੋਸ਼ ਲਗਾਇਆ ਕਿ ਉਹ ਕਥਿਤ ਨੀਟ ਜਿਹੜਾ ਪ੍ਰਸ਼ਨ ਪੱਤਰ ਜਿਹੜਾ ਲੀਕ ਅਪ ਮਾਮਲੇ ਨੂੰ ਲੈ ਕੇ ਦੇਸ਼ ਭਰ ਦੇ ਵਿਚ ਹੋ ਰਹੇ ਵਿਦਿਆਰਥੀਆਂ ਦੇ ਵਿਰੋਧ ਪ੍ਰਦਰਸ਼ਨ ਦੇ ਸੰਬੰਧ ਦੇ ਵਿਚ ਪੰਜਾਬ ਸਰਕਾਰ ਤੇ ਬੇਬੁਨਿਆਦ ਦੋਸ਼ ਲਗਾ ਰਹੀਆਂ ਨੇ। ਆਪ ਪੰਜਾਬ ਦੇ ਮੀਡੀਆ ਇੰਚਾਰਜ ਬਲਤੇਜ ਪੰਨੂ ਨੇ ਇੱਥੇ ਆਯੋਜਿਤ ਇਕ ਪ੍ਰੈਸ ਕਾਨਫਰੰਸ ਦੇ ਵਿਚ ਦਾਅਵਾ ਕੀਤਾ ਅੱਜ ਕਿ ਦੋਵੇਂ ਵਿਰੋਧੀ ਧਿਰਾਂ ਭਗਵੰਤ ਮਾਨ ਦੇ ਆਗੂਆਂ ਵਾਲੀ ਸਰਕਾਰ ਨੂੰ ਨਿਸ਼ਾਨਾ ਬਣਾ ਕੇ ਵਿਦਿਆਰਥੀਆਂ ਦੀਆਂ ਚਿੰਤਾਵਾਂ ਤੋਂ ਧਿਆਨ ਭਟਕਾਉਣ ਦੀ ਕੋਸ਼ਿਸ਼ ਕਰ ਰਹੀਆਂ ਨੇ। ਪੰਨੂ ਨੇ ਕਿਹਾ ਕਿ ਭਗਵੰਤ ਮਾਨ ਸਰਕਾਰ ਦੇ ਕਾਰਜਕਾਲ ਦੇ ਵਿਚ ਪੰਜਾਬ ਦੇ ਵਿਚ ਭਰਤੀ ਪ੍ਰੀਖਿਆ ਦਾ ਕੋਈ ਵੀ ਪ੍ਰਸ਼ਨ ਪੱਤਰ ਲੀਕ ਨਹੀਂ ਹੋਇਆ। ਫਰੀਦਕੋਟ ਦੀ ਇਕ ਘਟਨਾ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਇਹ ਪ੍ਰਸ਼ਨ ਪੱਤਰ ਲੀਕ ਦਾ ਮਾਮਲਾ ਨਹੀਂ ਸੀ, ਸਗੋਂ ਇਕ ਉਮੀਦਵਾਰ ਨੇ ਕਥਿਤ ਤੌਰ ਦੇ ਉਤੇ ਨਕਲ ਕਰਨ ਦੇ ਲਈ ਇਲੈਕਟ੍ਰਾਨਿਕ ਉਪਕਰਨ ਦੀ ਵਰਤੋਂ ਕੀਤੀ ਸੀ ਤੇ ਉਸ ਉਮੀਦਵਾਰ ਨੂੰ ਰੰਗੇ ਹੱਥੀ ਫੜਨ ਤੋਂ ਬਾਅਦ ਪੁਲਿਸ ਨੇ ਕਾਨੂੰਨੀ ਕਾਰਵਾਈ ਕੀਤੀ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਕਾਂਗਰਸ ਜਨਤਾ ਨੂੰ ਗੁੰਮਰਾਹ ਕਰਨ ਦੇ ਲਈ ਜਾਣ ਬੁੱਝ ਕੇ ਇਸ ਘਟਨਾ ਨੂੰ ਪ੍ਰਸ਼ਨ ਪੱਤਰ ਲੀਕ ਵਜੋਂ ਪੇਸ਼ ਕਰ ਰਹੀ ਹੈ ਤੇ ਉਨ੍ਹਾਂ ਕਿਹਾ ਕਿ ਇਸ ਦੀ ਬਜਾਏ ਪਾਰਟੀ ਨੂੰ ਉਨ੍ਹਾਂ ਪ੍ਰਸ਼ਨ ਪੱਤਰ ਲੀਕ ਮਾਮਲਿਆਂ ਦੇ ਬਾਰੇ ਦੱਸਣਾ ਚਾਹੀਦਾ ਜੋ ਕਥਿਤ ਤੌਰ ਦੇ ਉੱਤੇ ਉਸਦੇ ਆਪਣੇ ਕਾਰਜਕਾਲ ਦੇ ਵਿਚ ਹੋਏ ਸਨ। ਕੇਂਦਰ ਸਰਕਾਰ ਤੇ ਕਾਂਗਰਸ ਨੂੰ ਨਿਸ਼ਾਨੇ ਤੇ ਲਿਆ, ਆਪ ਆਗੂ ਨੇ ਭਾਰਤੀ ਜਨਤਾ ਪਾਰਟੀ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਤੇ ਵੀ ਨਿਸ਼ਾਨਾ ਸੇਧਦਿਆਂ ਤੇ ਦਾਅਵਾ ਕੀਤਾ ਕਿ ਉਸਦੇ ਸ਼ਾਸਨ ਕਾਲ ਦੇ ਵਿਚ 90 ਤੋਂ ਵੱਧ ਪ੍ਰਸ਼ਨ ਪੱਤਰ ਲੀਕ ਹੋਏ ਨੇ ਤੇ ਜਿਸ ਦੇ ਨਾਲ ਲੱਖਾਂ ਵਿਦਿਆਰਥੀਆਂ ਦਾ ਭਵਿੱਖ ਪ੍ਰਭਾਵਿਤ ਹੋਇਆ। ਕੱਲ ਆਪਣੇ ਰਾਹੁਲ ਗਾਂਧੀ ਸਾਹਿਬ ਦਾ ਕਹਿੰਦੇ 152 ਤੇ ਇੱਥੇ ਪੰਨੂ ਸਾਹਿਬ ਪੰਜਾਬ ਦੇ ਵਿਚ 90 ਕਹੀ ਆਉਂਦੇ ਨੇ ਜੀ। ਉਨ੍ਹਾਂ ਦੋਸ਼ ਲਗਾਇਆ ਕਿ ਅਜਿਹੀਆਂ ਘਟਨਾਵਾਂ ਤੋਂ ਪਰੇਸ਼ਾਨ ਹੋ ਕੇ ਕਈ ਵਿਦਿਆਰਥੀਆਂ ਨੇ ਆਤਮ ਹੱਤਿਆ ਕਰ ਲਈ ਤੇ ਜ਼ਿੰਮੇਵਾਰ ਲੋਕਾਂ ਦੇ ਵਿਰੁੱਧ ਸਮੇਂ ਸਿਰ ਕਾਰਵਾਈ ਨਾ ਕਰਨ ਦੇ ਲਈ ਕੇਂਦਰ ਸਰਕਾਰ ਨੂੰ ਦੋਸ਼ੀ ਠਹਿਰਾਇਆ ਗਿਆ ਹੈ। ਦੂਸਰੇ ਪਾਸੇ ਪੰਜਾਬ ਦੇ ਵਿਦਿਆਰਥੀਆਂ ਨੂੰ ਵੱਡੀ ਰਾਹਤ ਦੇਣ ਦੀ ਕੋਸ਼ਿਸ਼ ਦੇ ਵਿਚ ਹੈ ਪੰਜਾਬ ਸਰਕਾਰ। ਸਰਕਾਰ ਨੇ ਡਿਜੀਟਾਈਜ਼ਡ ਜਨਮ ਸਰਟੀਫਿਕੇਟ ਅਪਡੇਟ ਕਰਨ ਦਾ ਸਮਾਂ ਵਧਾ ਦਿੱਤਾ ਹੈ। ਪੰਜਾਬ ਸਰਕਾਰ ਨੇ ਵਿਦਿਆਰਥੀਆਂ ਨੂੰ ਵੱਡੀ ਰਾਹਤ ਦਿੰਦਿਆਂ ਅਕਾਦਮਿਕ ਸੈਸ਼ਨ 2026-27 ਦੇ ਲਈ ਯੂਨੀਫਾਈਡ ਸਟੂਡੈਂਟ ਰਜਿਸਟ੍ਰੇਸ਼ਨ ਪੋਰਟਲ ਦੇ ਉੱਤੇ ਡਿਜੀਟਾਈਜ਼ਡ ਜਨਮ ਸਰਟੀਫਿਕੇਟ ਅਪਡੇਟ ਕਰਨ ਦੇ ਸਮੇਂ ਦੇ ਵਿਚ ਵਾਧੇ ਨੂੰ ਮਨਜੂਰੀ ਦਿੱਤੀ ਹੈ। ਇਹ ਐਲਾਨ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਰਦਿਆਂ ਕਿਹਾ ਕਿ 8ਵੀਂ ਜਮਾਤ ਦੇ ਵਿਦਿਆਰਥੀਆਂ ਜਿਨ੍ਹਾਂ ਦੇ ਕੋਲ ਡਿਜੀਟਾਈਜ਼ਡ ਜਨਮ ਸਰਟੀਫਿਕੇਟ ਨਹੀਂ ਹੈ ਉਨ੍ਹਾਂ ਨੂੰ ਦਸਤਾਵੇਜ਼ ਪ੍ਰਾਪਤ ਕਰਨ ਅਤੇ ਇਸ ਪੋਰਟਲ ਦੇ ਉੱਤੇ ਅਪਡੇਟ ਕਰਨ ਦੇ ਲਈ 30 ਅਕਤੂਬਰ 2026 ਤੱਕ ਦਾ ਸਮਾਂ ਦਿੱਤਾ ਗਿਆ। ਇਸ ਤਰ੍ਹਾਂ 9ਵੀਂ ਅਤੇ 10ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਵੀ ਰਜਿਸਟ੍ਰੇਸ਼ਨ ਪ੍ਰਕਿਰਿਆ ਦੇ ਦੌਰਾਨ ਲੋੜੀਂਦੇ ਸੁਧਾਰ ਅਤੇ ਇਸ ਨੂੰ ਅਪਡੇਟ ਜਿਹੜਾ ਕਰਨ ਦੇ ਲਈ ਅਗਲੇ ਅਕਾਦਮਿਕ ਸੈਸ਼ਨ ਤੱਕ ਦਾ ਸਮਾਂ ਦਿੱਤਾ ਹੈ। ਬੈਂਸ ਨੇ ਕਿਹਾ ਕਿ ਇਹ ਫੈਸਲਾ ਮੁੱਖ ਮੰਤਰੀ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਦੀ ਸਕੂਲ ਸਿੱਖਿਆ ਦੇ ਵਿਚ ਡਿਜੀਟਲ ਸੁਧਾਰ ਲਿਆਉਣ ਪ੍ਰਤੀ ਵਚਨਬੱਧਤਾ ਨੂੰ ਦਰਸਾਉਂਦਾ ਹੈ ਜਿਸ ਦੇ ਸਦਕਾ ਕਿਸੇ ਵੀ ਵਿਦਿਆਰਥੀ ਨੂੰ ਦਫ਼ਤਰੀ ਕਾਰਵਾਈ ਕਾਰਨ ਕਿਸੇ ਵੀ ਤਰ੍ਹਾਂ ਦੀ ਦਿੱਕਤ ਕਹਿੰਦੇ ਦਾ ਸਾਹਮਣਾ ਨਾ ਕਰਨਾ ਪਵੇ। ਵਿਸਤਾਰ ਦੇ ਨਾਲ ਖ਼ਬਰ ਵੱਲ ਨੂੰ ਵਧਦਿਆਂ ਜੋ ਦਿੱਲੀ ਦੇ ਵਿਚ ਹਾਲਾਤ ਬਣੇ ਹੈ, ਪੇਪਰ ਲੀਕ ਮਾਮਲੇ ਦੇ ਉੱਤੇ PM ਮੋਦੀ ਦਾ ਵੱਡਾ ਐਲਾਨ ਆਇਆ। ਦੋਸ਼ੀਆਂ ਨੂੰ ਸਖ਼ਤ ਸਜ਼ਾ ਦੇਣ ਦੇ ਲਈ ਬਣਨਗੀਆਂ ਫਾਸਟ ਟਰੈਕ ਕੋਰਟਾਂ। ਦੂਸਰੇ ਪਾਸੇ ਦਿੱਲੀ ਪੁਲਿਸ ਨੇ ਪ੍ਰਦਰਸ਼ਨਕਾਰੀਆਂ ਦੀ ਮੌਤ ਦੇ ਉੱਤੇ ਸੋਸ਼ਲ ਮੀਡੀਆ ਦਾਅਵੇ ਨੂੰ ਰੱਦ ਕੀਤਾ ਤੇ ਕਾਨੂੰਨੀ ਕਾਰਵਾਈ ਦੀ ਚੇਤਾਵਨੀ ਦਿੱਤੀ ਹੈ। ਪ੍ਰਦਰਸ਼ਨਕਾਰੀਆਂ ਤੇ ਲੱਗੇਗਾ NSA। ਦਿੱਲੀ ਪੁਲਿਸ ਨੇ ਸਾਫ਼ ਕੀਤੀ ਸਥਿਤੀ ਹੈ ਇਹਦੇ ਬਾਰੇ ਤੇ 24 ਘੰਟਿਆਂ ਦੇ ਵਿਚ ਪ੍ਰਦਰਸ਼ਨਕਾਰੀ ਵਿਦਿਆਰਥੀਆਂ ਦੇ ਨਾਲ 4 ਵਾਰ ਸੰਪਰਕ ਕਰਨ ਦੀ ਕੇਂਦਰ ਦੇ ਵੱਲੋਂ ਕੋਸ਼ਿਸ਼ ਕੀਤੀ ਗਈ ਪਰ ਕਹਿੰਦੇ ਕੋਈ ਆਂਸਰ ਨਾ ਆਇਆ। ਜਵਾਬ ਦੀ ਅਜੇ ਵੀ ਉਡੀਕ ਜਿਹੜੀ ਹੈ ਕੇਂਦਰ ਕਰ ਰਹੀ ਹੈ ਪਰ ਅਜੇ ਤੱਕ ਕੋਈ ਜਵਾਬ ਨਹੀਂ ਮਿਲਿਆ। ਕੇਂਦਰ ਰਾਜ ਮੰਤਰੀ ਜਤਿੰਦਰ ਸਿੰਘ, ਜਿਨ੍ਹਾਂ ਨੂੰ ਸਿਹਤ ਮੰਤਰੀ JP ਨੱਡਾ ਦੇ ਨਾਲ ਸਰਕਾਰ ਦੇ ਵੱਲੋਂ ਕੋਕਰਜ ਜਨਤਾ ਪਾਰਟੀ CJP ਦੇ ਆਗੂਆਂ ਦੇ ਨਾਲ ਗੱਲਬਾਤ ਕਰਨ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਉਨ੍ਹਾਂ ਕਿਹਾ ਕਿ ਇਹ ਮੀਟਿੰਗ ਨੱਡਾ ਦੀ ਰਿਹਾਇਸ਼ ਜਾਂ ਦਫ਼ਤਰ ਦੇ ਵਿਚ ਹੋ ਸਕਦੀ ਹੈ। ਦਿੱਲੀ ਹਾਈ ਕੋਰਟ ਨੇ ਵੀਰਵਾਰ ਨੂੰ ਕਥਿਤ ਨੀਟ ਪੇਪਰ ਲੀਕ ਨੂੰ ਲੈ ਕੇ 20 ਜੁਲਾਈ ਦੇ ਸੰਸਦ ਚਲੋ ਪ੍ਰਦਰਸ਼ਨ ਦੀ ਕੌਮੀ ਜਾਂਚ ਏਜੰਸੀ NIA ਤੋਂ ਜਾਂਚ ਦੀ ਮੰਗ ਕਰਨ ਵਾਲੀ ਇਕ ਜਨਹਿਤ ਪਟੀਸ਼ਨ ਤੇ ਸ਼ੁੱਕਰਵਾਰ ਨੂੰ ਸੁਣਵਾਈ ਕਰਨ ਦੇ ਲਈ ਐਮਰਜੈਂਸੀ ਤੌਰ ਦੇ ਉੱਤੇ ਸਹਿਮਤੀ ਦੇ ਦਿੱਤੀ ਹੈ, ਜਿਸਦੇ ਵਿਚ ਪਟੀਸ਼ਨਰ ਨੇ ਦੋਸ਼ ਲਾਇਆ ਕਿ ਇਹ ਪ੍ਰਦਰਸ਼ਨ ਵਿਦੇਸ਼ੀ ਫੰਡ ਪ੍ਰਾਪਤ ਸੰਸਥਾਵਾਂ ਤੇ ਰਾਜਕੀ ਅਦਾਕਾਰਾਂ ਦੇ ਨਾਲ ਜੁੜੀ ਇਕ ਵੱਡੀ ਸਾਜ਼ ਦਾ ਹਿੱਸਾ ਸੀ। ਇਸ ਪਟੀਸ਼ਨ ਨੂੰ ਚੀਫ ਜਸਟਿਸ DK ਉਪਾਧਿਆਏ ਅਤੇ ਜਸਟਿਸ ਤੇਜਸ ਕਾਰੀਆ ਦੇ ਡਿਵੀਜ਼ਨ ਬੈਂਚ ਦੇ ਸਾਹਮਣੇ ਵਕੀਲ ਵਰੁਣ ਕੁਮਾਰ ਸਿਨਹਾ ਦੇ ਵੱਲੋਂ ਪੇਸ਼ ਕੀਤਾ ਗਿਆ, ਜਿਨ੍ਹਾਂ ਨੇ ਤੁਰੰਤ ਸੂਚੀਬੱਧ ਕਰਨ ਦੀ ਮੰਗ ਕੀਤੀ। ਇਹ ਦਾਅਵਾ ਕਰਦਿਆਂ ਕਿ ਪ੍ਰਦਰਸ਼ਨ ਨੇ ਰਾਸ਼ਟਰੀ ਰਾਜਧਾਨੀ ਦੇ ਵਿਚ ਆਮ ਜੀਵਨ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ। ਇਹ ਪਟੀਸ਼ਨ ਅਮਲ ਦੇ ਵਿਚ ਜਿਹੜਾ ਸੀ ਅਖਿਲ ਭਾਰਤ ਹਿੰਦੂ ਮਹਾਂਸਭਾ ਜਿਹੜੀ ਹੈ ਉਹਦੇ ਸਾਬਕਾ ਉਪ ਪ੍ਰਧਾਨ ਸਤੀਸ਼ ਕੁਮਾਰ ਅਗਰਵਾਲ ਦੇ ਵੱਲੋਂ ਜਿਹੜੇ ਦਾਖਲ ਕੀਤੀ ਗਈ ਹੈ। ਪਟੀਸ਼ਨ ਦੇ ਜਿਹੜਾ ਅਨੁਸਾਰ ਇਹ ਪ੍ਰਦਰਸ਼ਨ ਜੋ ਸ਼ੁਰੂ ਦੇ ਵਿਚ ਕਥਿਤ ਨੀਟ ਪੇਪਰ ਲੀਕ ਦੇ ਉੱਤੇ ਕੇਂਦਰਿਤ ਸੀ, ਬਾਅਦ ਦੇ ਵਿਚ ਕਈ ਰਾਜਨੀਤਿਕ ਪਾਰਟੀਆਂ ਦੇ ਨੇਤਾਵਾਂ ਦੀ ਸ਼ਮੂਲੀਅਤ ਤੋਂ ਬਾਅਦ ਇਕ ਰਾਜਨੀਤਿਕ ਰੂਪ ਧਾਰਨ ਕਰ ਗਿਆ। ਇਸ ਦੇ ਵਿਚ ਦੋਸ਼ ਲਾਇਆ ਗਿਆ ਕਿ 20 ਜੁਲਾਈ ਦੇ ਮਾਰਚ ਦੇ ਨਤੀਜੇ ਵਜੋਂ ਹਿੰਸਾ, ਜਨਤਕ ਆਵਾਜਾਈ ਦੇ ਵਿਚ ਵਿਘਨ, ਪੱਤਰਕਾਰਾਂ ਤੇ ਹਮਲੇ, ਜਨਤਕ ਅਤੇ ਨਿੱਜੀ ਜਾਇਦਾਦ ਨੂੰ ਨੁਕਸਾਨ, ਸੰਸਦ ਦੀ ਸੁਰੱਖਿਆ ਨੂੰ ਤੋੜਨ ਦੀਆਂ ਕੋਸ਼ਿਸ਼ਾਂ ਤੇ ਪੁਲਿਸ ਕਰਮਚਾਰੀਆਂ ਦੇ ਜ਼ਖਮੀ ਹੋਣ ਵਰਗੀਆਂ ਘਟਨਾਵਾਂ ਸਾਹਮਣੇ ਆਈਆਂ। ਇਨ੍ਹਾਂ ਦੋਸ਼ਾਂ ਦੇ ਮੱਦੇਨਜ਼ਰ ਪਟੀਸ਼ਨਰ ਨੇ ਜਿਹੜਾ ਪ੍ਰਦਰਸ਼ਨਕਾਰੀਆਂ, ਪ੍ਰਬੰਧਕਾਂ ਅਤੇ ਕਿਸੇ ਵੀ ਕਥਿਤ ਬਾਹਰੀ ਪ੍ਰਭਾਵ ਦੀ ਭੂਮਿਕਾ ਦੀ ਸੁਤੰਤਰ ਜਾਂਚ ਦੀ ਮੰਗ ਕੀਤੀ ਹੈ। ਸਿਨਹਾ ਨੇ ਜਿਹੜਾ ਦਲੀਲ ਦਿੱਤੀ ਹੈ ਕਿ ਇਸ ਅੰਦੋਲਨ ਨੂੰ, ਜਿਸ ਨੂੰ ਵਿਦਿਆਰਥੀਆਂ ਦੇ ਪ੍ਰਦਰਸ਼ਨ ਦੇ ਵਜੋਂ ਪੇਸ਼ ਕੀਤਾ ਗਿਆ ਸੀ, ਦਿੱਲੀ ਦੇ ਵੱਡੇ ਹਿੱਸਿਆਂ ਨੂੰ ਠੱਪ ਕਰ ਦਿੱਤਾ, ਜਿਸ ਦੇ ਵਿਚ ਮੁੱਖ ਸੜਕਾਂ ਜਾਮ ਰਹੀਆਂ ਤੇ ਯਾਤਰੀਆਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਬੇਨਤੀ ਨੂੰ ਸਵੀਕਾਰ ਕਰਦਿਆਂ ਬੈਂਚ ਨੇ ਹੁਕਮ ਦਿੱਤਾ ਕਿ ਇਸ ਮਾਮਲੇ ਨੂੰ ਸ਼ੁੱਕਰਵਾਰ ਨੂੰ ਸੁਣਵਾਈ ਦੇ ਲਈ ਸੂਚੀਬੰਦ ਕੀਤਾ ਜਾਵੇ। ਦੂਸਰੇ ਪਾਸੇ ਨੀਟ UG 224 ਪੇਪਰ ਲੀਕ ਮਾਮਲੇ ਚ ਸੰਜੀਵ ਮੁਖੀਆ ਖਿਲਾਫ਼ ਨਹੀਂ ਮਿਲਿਆ ਕੋਈ ਵੀ ਸਬੂਤ, ਕਹਿੰਦੇ CBI ਨੇ ਗੱਲ ਕਹੀ ਹੈ, ਤੇ 45 ਲੋਕਾਂ ਦੇ ਖਿਲਾਫ਼ ਚਾਰਜਸ਼ੀਟ ਦਾਖਲ ਕੀਤੀ ਹੈ CBI ਨੇ। ਕੇਂਦਰੀ ਜਾਂਚ ਬਿਊਰੋ CBI ਨੇ ਵੀਰਵਾਰ ਨੂੰ ਅੱਜ ਉਸ ਨੂੰ ਨੀਟ UG 224 ਦੇ ਪ੍ਰਸ਼ਨ ਪੱਤਰ ਦੀ ਚੋਰੀ ਜਾਂ ਵੰਡ ਦੇ ਵਿਚ ਸੰਜੀਵ ਕੁਮਾਰ ਉਰਫ ਸੰਜੀਵ ਮੁਖੀਆ ਦੀ ਸ਼ਮੂਲੀਅਤ ਨੂੰ ਸਾਬਤ ਕਰਨ ਵਾਲਾ ਕੋਈ ਵੀ ਸਬੂਤ ਨਹੀਂ ਮਿਲਿਆ ਦੱਸਿਆ। ਇਕ ਬਿਆਨ ਦੇ ਵਿਚ ਏਜੰਸੀ ਨੇ ਸਪਸ਼ਟ ਕੀਤਾ ਕਿ ਮਾਮਲੇ ਦੀ ਡੂੰਘਾਈ ਦੇ ਨਾਲ ਜਾਂਚ ਕਰਨ ਤੋਂ ਬਾਅਦ ਉਹ ਸੰਤੁਸ਼ਟ ਹੈ ਕਿ ਪੂਰੀ ਸਾਜ਼ਿਸ਼ ਤੇ ਇਸ ਦੇ ਵਿਚ ਸ਼ਾਮਲ ਵਿਅਕਤੀਆਂ ਦੀ ਜਿਹੜੀ ਹੈ ਪਛਾਣ ਹੋ ਚੁੱਕੀ ਹੈ। ਇਕ ਗੁਪਤ ਸੂਚਨਾ ਦੇ ਉੱਤੇ ਕਾਰਵਾਈ ਕਰਦੇ ਹੋਏ ਬਿਹਾਰ ਪੁਲਿਸ ਦੇ ਆਰਥਿਕ ਅਪਰਾਧ ਵਿੰਗ ਨੇ ਜਿਹੜਾ ਸੀਗਾ 5 ਮਈ 2024 ਨੂੰ ਨੀਟ UG 224 ਪੇਪਰ ਲੀਕ ਦਾ ਸਭ ਤੋਂ ਪਹਿਲਾਂ ਪਤਾ ਲਗਾਇਆ ਸੀ। ਜਾਂਚ ਦੇ ਦੌਰਾਨ ਬਿਹਾਰ ਪੁਲਿਸ ਨੂੰ ਪਤਾ ਲੱਗਿਆ ਕਿ ਮੁਖੀਆ ਪੇਪਰ ਲੀਕ ਦੇ ਵਿਚ ਸ਼ਾਮਲ ਹੋ ਸਕਦਾ ਤੇ ਬਿਹਾਰ ਪੁਲਿਸ ਦੇ ਵੱਲੋਂ ਦਰਜ FIR ਵਿਚ ਉਸਨੂੰ ਮੁਲਜ਼ਮ ਦੇ ਵਜੋਂ ਨਾਮਜ਼ਦ ਕੀਤਾ ਗਿਆ ਸੀ, ਪਰ ਕੋਈ ਸਬੂਤ ਨਹੀਂ ਮਿਲਿਆ। ਦੂਸਰੇ ਪਾਸੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ SGPC ਨੂੰ 3 ਦਿਨਾਂ ਦੇ ਅੰਦਰ ਮੀਰੀ ਪੀਰੀ ਇੰਸਟੀਟਿਊਟ ਦਾ ਕਬਜ਼ਾ ਸੌਂਪਣ ਦੇ ਲਈ ਕਿਹਾ। SGPC ਦੇ ਪ੍ਰਧਾਨ ਨੂੰ ਪੱਤਰ ਵੀ ਭੇਜਿਆ ਗਿਆ। ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਪਣੀ ਕਾਰਜਕਾਰਨੀ ਕਮੇਟੀ ਦੀ ਮੀਟਿੰਗ ਚ ਸ਼ਾਹਾਬਾਦ ਸਥਿਤ ਜਿਹੜਾ ਮੀਰੀ ਪੀਰੀ ਇੰਸਟੀਟਿਊਟ ਆਫ ਮੈਡੀਕਲ ਸਾਇੰਸ ਐਂਡ ਰਿਸਰਚ ਦਾ ਜਿਹੜਾ ਕਬਜ਼ਾ ਆਪਣੇ ਹੱਥਾਂ ਦੇ ਵਿਚ ਲੈਣ ਦਾ ਫੈਸਲਾ ਕੀਤਾ। ਹਰਿਆਣਾ ਕਮੇਟੀ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੂੰ 3 ਦਿਨਾਂ ਦੇ ਅੰਦਰ ਅੰਦਰ ਕਬਜ਼ਾ ਸੌਂਪਣ ਲਈ ਇਕ ਪੱਤਰ ਵੀ ਭੇਜਿਆ। ਹਰਿਆਣਾ ਕਮੇਟੀ ਦੇ ਪ੍ਰਧਾਨ ਜਗਦੀਸ਼ ਸਿੰਘ ਝੀਂਡਾ ਨੇ ਕਿਹਾ ਕਿ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧੀਨ ਆਉਂਦੇ ਹੋਰ ਗੁਰਦੁਆਰਿਆਂ ਤੇ ਸੰਸਥਾਵਾਂ ਵਾਂਗ ਹਰਿਆਣਾ ਕਮੇਟੀ ਮੀਰੀ ਪੀਰੀ ਹਸਪਤਾਲ ਨੂੰ ਵੀ ਚਲਾਵੇਗੀ ਤੇ ਜਲਦੀ ਹੀ ਇਸ ਦਾ ਕਬਜ਼ਾ ਲਵੇਗੀ। ਕਾਰਜਕਾਰਨੀ ਕਮੇਟੀ ਦੀ ਮੀਟਿੰਗ ਚ ਸੰਸਥਾ ਦਾ ਕਬਜ਼ਾ ਲੈਣ ਦਾ ਮਤਾ ਕਾਰਜਕਾਰਨੀ ਦੇ ਸਾਰੇ 11 ਮੈਂਬਰਾਂ ਦੀ ਮੌਜੂਦਗੀ ਦੇ ਵਿਚ ਸਰਬਸੰਮਤੀ ਦੇ ਨਾਲ ਪਾਸ ਕੀਤਾ ਗਿਆ। SGPC ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੂੰ ਵੀ ਜਲਦ ਤੋਂ ਜਲਦ ਕਬਜ਼ਾ ਸੌਂਪਣ ਦੇ ਲਈ ਪੱਤਰ ਭੇਜਿਆ ਗਿਆ ਤਾਂ ਜੋ ਹਸਪਤਾਲ ਦੇ ਸੁਚਾਰੂ ਕੰਮਕਾਜ ਨੂੰ ਯਕੀਨੀ ਬਣਾਇਆ ਜਾ ਸਕੇ।

0: ਮਹੀਨੇ ਦਾ ਬਕਾਇਆ ਅਦਾ ਕਰੇਗੀ। ਹਰਿਆਣਾ ਕਮੇਟੀ ਕਬਜ਼ਾ ਲੈਣ ਤੋਂ ਬਾਅਦ ਆਪਣਾ ਬਕਾਇਆ ਚੁਕਾਏਗੀ। ਸਟਾਫ ਦੀਆਂ ਤਨਖਾਹਾਂ ਦੇ ਨਾਲ ਜੁੜਿਆ ਮਾਮਲਾ ਹਰਿਆਣਾ ਸਿੱਖ ਗੁਰਦੁਆਰਾ ਜੁਡੀਸ਼ੀਅਲ ਕਮਿਸ਼ਨ ਦੇ ਕੋਲ ਵਿਚਾਰ ਦੇ ਅਧੀਨ ਹੈ। ਸੀਨੀਅਰ ਮੀਤ ਪ੍ਰਧਾਨ ਗੁਰਮੀਤ ਸਿੰਘ ਹੋਣਾ ਦਸਿਆ ਕਿ ਮੀਟਿੰਗ ਦੇ ਵਿਚ ਸੰਸਥਾ ਦੇ ਪ੍ਰਬੰਧਨ ਸਬੰਧੀ ਪ੍ਰਸਤਾਵ ਪੇਸ਼ ਕੀਤਾ ਗਿਆ ਸੀ ਤੇ ਸਾਰੇ ਮੈਂਬਰਾਂ ਵੱਲੋਂ ਇਸ ਨੂੰ ਪ੍ਰਵਾਨਗੀ ਦਿੱਤੀ ਗਈ ਸੀ। ਕਮੇਟੀ ਨੇ ਤਨਖਾਹਾਂ ਦੇ ਲਈ ਰੋਸ ਪ੍ਰਦਰਸ਼ਨ ਕਰ ਰਹੇ ਡਾਕਟਰ ਤੇ ਸਟਾਫ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੀ ਅਣਮਿੱਥੇ ਸਮੇਂ ਦੀ ਹੜਤਾਲ ਖਤਮ ਕਰਨ ਅਤੇ ਆਪਣੀਆਂ ਡਿਊਟੀਆਂ ਦੇ ਉੱਤੇ ਵਾਪਸ ਪਰਤਣ। ਕਰਮਚਾਰੀਆਂ ਦੀਆਂ ਤਨਖਾਹਾਂ ਦਾ ਭੁਗਤਾਨ ਜਲਦੀ ਹੀ ਕਹਿੰਦੇ ਕਰ ਦਿੱਤਾ ਜਾਵੇਗਾ। ਦੂਸਰੇ ਪਾਸੇ ਪਾਰਲੀਮੈਂਟ ਮੌਨਸੂਨ ਸੈਸ਼ਨ, ਸੰਸਦ ਦੇ ਬਾਹਰ ਅਸਤੀਫਾ ਦੋ, ਜਿਹੜਾ ਮਤਲਬ ਕਿ ਅਸਤੀਫੇ ਦਵੋ ਬਨਾਮ ਵੰਦੇ ਮਾਤਰਮ ਦੇ ਲੱਗੇ ਨੇ ਨਾਰੇ। ਸੀਜੇਪੀ ਦੇ ਚੱਲ ਰਹੇ ਜਿਹੜੇ ਨੇ ਅੰਦੋਲਨ ਉਸ ਦੇ ਦੌਰਾਨ ਨੂੰ ਲੈ ਕੇ ਤਣਾਅ ਵਧਣ ਦੇ ਕਾਰਨ ਸੱਤਾਧਾਰੀ ਐਨਡੀਏ ਅਤੇ ਵਿਰੋਧੀ ਇੰਡੀਆ ਬਲਾਕ ਦੋਵਾਂ ਦੇ ਸੰਸਦ ਮੈਂਬਰ ਅੱਜ ਸੰਸਦ ਦੇ ਬਾਹਰ ਪੇਪਰ ਲੀਕ ਦੇ ਮੁੱਦੇ ਦੇ ਉੱਤੇ ਆਹਮੋ ਸਾਹਮਣੇ ਹੋ ਗਏ। ਦੋਵਾਂ ਪਾਸਿਆਂ ਨੇ ਇੱਕ ਜਿਹੜਾ ਦੂਜੇ ਨੂੰ ਨਿੰਦਣ ਦੇ ਲਈ ਵਿਰੋਧੀ ਨਾਅਰੇਬਾਜ਼ੀ ਕੀਤੀ ਹੈ, ਜਦੋਂ ਕਿ ਕਾਂਗਰਸ ਦੀ ਅਗਵਾਈ ਵਾਲੇ ਬਲਾਕ ਨੇ ਅਸਤੀਫੇ ਦੋ ਮੋਦੀ ਸਰਕਾਰ ਸ਼ਰਮ ਕਰੋ ਦੇ ਜਿਹੜੇ ਨੇ ਨਾਅਰੇ ਲਗਾ ਕੇ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਦੇ ਜਿਹੜੇ ਅਸਤੀਫੇ ਦੀ ਮੰਗ ਕੀਤੀ ਤਾਂ ਐਨਡੀਏ ਵਾਲੇ ਪਾਸਿਓਂ ਇਸ ਦੇ ਜਵਾਬ ਦੇ ਵਿਚ ਵੰਦੇ ਮਾਤਰਮ ਤੇ ਭਾਰਤ ਮਾਤਾ ਕੀ ਜੈ ਦੇ ਨਾਅਰੇ ਲਗਾਏ ਗਏ। ਕਾਂਗਰਸ ਵਾਲੇ ਪਾਸੇ ਦੀ ਪ੍ਰਤੀਨਿਧਤਾ ਕੁਮਾਰੀ ਸ਼ੈਲਜਾ, ਗੁਰਜੀਤ ਔਜਲਾ, ਜੋਤੀਮਣੀ, ਜੇ ਬੀ ਮੈਥਰ ਅਤੇ ਹੋਰ ਸਮੇਤ ਸੀਨੀਅਰ ਸੰਸਦ ਮੈਂਬਰਾਂ ਨੇ ਕੀਤੀ ਹੈ। ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਦੀ ਜਿਹੜੀ ਹੈ ਆਪਣੀ ਅਗਵਾਈ ਕਾਂਗਰਸ ਸੰਸਦੀ ਪਾਰਟੀ ਜਿਹੜੀ ਹੈ ਚੇਅਰ ਆਪਣੇ ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਦੀ ਅਗਵਾਈ ਕਾਂਗਰਸ ਸੰਸਦੀ ਪਾਰਟੀ ਦੀ ਚੇਅਰਪਰਸਨ ਸੋਨੀਆ ਗਾਂਧੀ ਤੇ ਪ੍ਰਿਯੰਕਾ ਗਾਂਧੀ ਨੇ ਕੀਤੀ ਹੈ। ਉਨ੍ਹਾਂ ਨੇ ਪ੍ਰਧਾਨ ਨੂੰ ਜਿਹੜਾ ਹੈ ਬਰਖਾਸਤ ਕਰੋ ਦੇ ਬੈਨਰ ਚੁੱਕੇ ਹੋਏ ਸਨ, ਜਿਨ੍ਹਾਂ ਨੇ ਸੰਸਦ ਦੇ ਵਿਚ ਇਕ ਹੋਰ ਜਿਹੜਾ ਤਣਾਅਪੂਰਨ ਦਿਨ ਲਈ ਮਾਹੌਲ ਜਿਹੜਾ ਤਿਆਰ ਕਰ ਛੱਡਿਆ। ਲਓ ਜੀ ਦੋਸਤੋ, ਇਹ ਸੀ ਜੀ ਕੇਂਦਰ ਤੇ ਪੰਜਾਬ ਦੀਆਂ ਕੁਝ ਖ਼ਬਰਾਂ ਤੇ ਅਗਲੀਆਂ ਖ਼ਬਰਾਂ ਨੂੰ ਆਪਾਂ ਇੰਟਰਨੈਸ਼ਨਲ ਖ਼ਬਰਾਂ ਦੇ ਵੱਲ ਨੂੰ ਵਧਾਂਗੇ। ਆਸਟ੍ਰੇਲੀਆ ਤੋਂ ਵੀ ਚੰਗੀ ਖ਼ਬਰ ਹੈ, 20 ਵਿਅਕਤੀਆਂ ਦੀ ਜਿਹੜੀ ਹੈ ਲੋਕਾਂ ਦੀ ਜਾਨ ਬਚਾਉਣ ਵਾਲੇ ਭਾਰਤੀ ਨੂੰ 27 ਰਿਹਾਇਸ਼ ਜਿਹੜੀ ਮਿਲ ਗਈ ਹੈ ਜੀ, ਉਹਨੂੰ ਮੁਬਾਰਕਬਾਦ ਹੈ। ਚੰਗਾ ਕੰਮ ਕੀਤਾ, ਚੰਗਾ ਕਾਜ ਕੀਤਾ। ਪਿਛਲੇ ਸਮੇਂ ਦੇ ਵਿਚ ਜੋ ਕੁਝ ਵਾਪਰਿਆ ਸੀਗਾ ਬੌਂਡੀ ਬੀਚ ਦੇ ਉੱਤੇ ਤੇ ਉਹਨਾਂ ਨੂੰ ਜਿਹੜੀ ਆ ਉੱਥੇ ਦੀ ਰਿਹਾਇਸ਼ ਦੇ ਦਿੱਤੀ ਗਈ ਹੈ ਸਿਟੀ ਆਪਣੇ ਜਿਹੜੇ ਨੇ ਜਿਨ੍ਹਾਂ ਨੇ ਇਸ ਦੇ ਵਿਚ ਆਪਣਾ ਯੋਗਦਾਨ ਪਾਇਆ ਜੀ। ਤੇਲੋ ਦੋਸਤੋ, ਆਪਣੇ ਨਾਲ ਐਡਵੋਕੇਟ ਰਾਜਨ ਸੈਣੀ ਸਾਹਿਬ ਜੁੜ ਚੁੱਕੇ ਆ, ਉਹਨਾਂ ਦਾ ਕਰਦੇ ਆ ਨਿੱਘਾ ਸਵਾਗਤ। ਸਤਿ ਸ੍ਰੀ ਅਕਾਲ ਐਡਵੋਕੇਟ ਰਾਜਨ ਸੈਣੀ ਜੀ, ਸਵਾਗਤ ਹੈ ਜੀ।
1: ਮਾਫੀ ਮੰਗ ਲਵਾਂ ਜੀ।
0: ਚਲੋ ਆਪਾਂ ਇੱਥੋਂ ਹੀ ਸ਼ੁਰੂ ਕਰ ਲੈਣੇ ਆ ਕਿ ਭਾਈ ਪਿਛਲੇ ਦਿਨਾਂ ਚ ਆਪਾਂ ਗੱਲ ਵੀ ਕੀਤੀ ਸੀ ਵੈਸੇ ਕਿ ਐਡਵੋਕੇਟ ਰਾਜਨ ਸੈਣੀ ਸਾਹਿਬ ਕਿ ਬੀਬੀਆਂ ਦੇ ਪੈਸੇ ਗੁੱਲ ਹੁੰਦੇ ਨਜ਼ਰ ਆ ਰਹੇ ਨੇ ਜੀ।
1: ਪਰ ਸਾਹਿਬ ਐਕਚੁਲੀ ਇਹ ਪੈਸਿਆਂ ਦਾ ਇਹਨਾਂ ਨੇ ਨਾ ਤਾਂ ਮਤਲਬ ਪ੍ਰਬੰਧ ਜਿਹੜਾ ਕੀਤਾ ਸੀ ਨਾ ਜੀ, ਉਹ ਆਪਾਂ ਪਹਿਲਾਂ ਵੀ ਗੱਲ ਕੀਤੀ ਸੀ ਇਹਦੇ ਬਾਰੇ ਕਿ ਇਹਨਾਂ ਨੇ ਇੱਕ ਸਕੀਮ ਹੈਗੀ ਸੀ ਕਿ ਕੰਸਟਰਕਸ਼ਨ ਦਾ ਜਿਹੜਾ ਹੈਗਾ ਨਾ ਜੀ, ਕੋਈ ਕੰਮ ਚੱਲ
0: ਜੀ
1: ਹੁੰਦਾ ਆ ਉਹਦੇ ਤੇ 50 ਲੱਖ ਤੱਕ ਦਾ ਕੰਸਟਰਕਸ਼ਨ ਦਾ ਕੰਮ ਆ
0: ਜੀ,
1: ਉਹਦੇ ਵਿੱਚ ਜਿਹੜੇ ਕੰਸਟਰਕਸ਼ਨ ਦੇ ਵਿੱਚ ਇਨਵੋਲਵ ਮਜ਼ਦੂਰ ਆ
0: ਜੀ,
1: ਉਹਨਾਂ ਦੀ ਸਿਕਿਉਰਿਟੀ ਵਾਸਤੇ ਕੁਛ ਇੱਕ ਯੋਜਨਾਵਾਂ ਹੈਗੀਆਂ ਜਿਹਦੇ ਵਿੱਚ ਸੈਂਟਰ ਜਿਹੜਾ ਹੈਗਾ ਉਹਨਾਂ ਕੰਟਰੈਕਟ ਦੇ ਉੱਤੇ ਜਿਹੜਾ ਆ ਕੋਈ ਸਰਚਾਰਜ ਦੇ ਰੂਪ ਦੇ ਵਿੱਚ ਲੈਂਦਾ ਪੈਸੇ ਜੀ।
0: ਜੀ
1: ਉਹ ਫੰਡ ਜਿਹੜਾ ਹੈਗਾ ਸੀਗਾ ਉਹ ਬਣਿਆ ਸੀ, 1500 ਕਰੋੜ ਰੁਪਇਆ ਪਿਆ ਸੀ ਇਹਨਾਂ ਕੋਲ
0: ਜੀ।
1: ਉਹ ਅੱਗੇ ਦੀ ਅੱਗੇ ਜਿਹੜਾ ਹੈਗਾ ਪਹਿਲਾਂ ਉਹ 10 ਲੱਖ ਤੱਕ ਦੀ ਕੰਸਟਰਕਸ਼ਨ ਹੁੰਦੀ ਸੀ ਵੀ 10 ਲੱਖ ਦੀ ਕੰਸਟਰਕਸ਼ਨ ਤੋਂ ਵੱਧ ਜੇ ਕੰਸਟਰਕਸ਼ਨ ਹੈਗੀ ਆ
0: ਜੀ
1: ਤੇ ਦੈਨ ਉਹ ਮਤਲਬ ਜਿਹੜਾ ਹੈਗਾ ਆ ਉਹਤੇ ਸਰਚਾਰਜ ਉਹ ਲੱਗਦਾ ਸੀਗਾ ਜੀ, ਸਰਵਿਸ ਚਾਰਜ
0: ਜੀ।
1: ਉਹ ਫੰਡ ਜਿਹੜਾ ਹੈਗਾ ਇਹਨਾਂ ਨੇ ਡਾਈਵਰਟ ਕਰਕੇ ਉਹਦੇ ਵਿੱਚ ਨਾ ਇੱਕ ਮਾਵਾਂ ਭੈਣਾਂ ਸਤਿਕਾਰ ਯੋਜਨਾ ਜਿਹੜੀ ਆ ਉਹਦੇ ਵਿੱਚ ਪਾਤੀ
0: ਜੀ,
1: ਤੇ ਉੱਥੋਂ ਜਿਹੜਾ ਹੈਗਾ ਇਹ ਫੰਡ ਚੱਕਿਆ ਤੇ ਇਧਰ ਜਿਹੜਾ ਇਹ ਡਿਸਟ੍ਰੀਬਿਊਟ ਕਰਤਾ ਸੀ।
0: ਜਿਹੜਾ ਬੰਦਾ ਸੀਗਾ ਅਸਲ ਦੇ ਵਿੱਚ ਜਿਹੜੇ ਆਪਣੇ ਰਜਿਸਟਰਡ
1: ਉਹ ਸੈਂਟਰ ਦਾ ਹੈਗਾ ਜਾਂ ਮਤਲਬ ਜਿਹੜੇ ਹੈਗੇ, ਹਾਂਜੀ ਹਾਂਜੀ ਹਾਂਜੀ
0: ਜੀ
1: ਉਹ ਜਿਹੜੇ ਰਜਿਸਟਰਡ ਮਜ਼ਦੂਰ ਆ ਕੰਸਟਰਕਸ਼ਨ ਦੇ ਕੰਮ ਦੇ ਵਿੱਚ, ਤੇ ਉਹਨਾਂ ਦੀ ਭਲਾਈ ਵਾਸਤੇ ਹੁੰਦਾ ਆ ਜੀ, ਜਾਂ
0: ਜੀ
1: ਰਾਜ ਮਿਸਤਰੀ ਹੈਗੇ ਆ ਨਾ ਜੀ, ਉਹਨਾਂ
0: ਜੀ
1: ਨੂੰ ਵੀ ਮਿਲਦਾ, ਰਾਜ ਮਿਸਤਰੀ ਜਿਹੜੇ ਹੈਗੇ ਉਹਨਾਂ ਨੂੰ ਵੀ ਮਿਲਦਾ।
0: ਜੀ

0: ਜੇ ਉਹਨਾਂ ਕੋਲ ਕੰਮ ਨਹੀਂ ਹੈ ਤੇ ਕਿਸੇ ਕਾਰਨ ਵਾਸਤੇ, ਜਿੱਦਾਂ ਕਰੋਨਾ ਦੇ ਵਿੱਚ ਵੀ ਸਰ ਉਹ ਥੋੜਾ ਥੋੜਾ 5-5 ਹਜ਼ਾਰ ਰੁਪਇਆ ਉਹਨਾਂ ਨੂੰ ਮਿਲਿਆ ਸੀਗਾ ਜੀ।
1: ਹਾਂਜੀ ਤੋਂ ਮਤਲਬ ਕਿ ਜੌਬ ਲੈਸ ਹੈਗੇ ਆ ਜਾਂ ਕਿੱਦਾਂ ਜੀ?
0: ਹਾਂਜੀ ਹਾਂਜੀ
1: ਜੀ
0: ਤੇ ਉਹ ਫੰਡ ਜਿਹੜਾ ਹੈਗਾ ਇਹਨਾਂ ਨੇ ਇਧਰਲੇ ਪਾਸੇ ਡਾਈਵਰਟ ਕੀਤਾ ਸੀ, ਉਹਦੇ ਬਾਰੇ ਹਾਈ ਕੋਰਟ ਦੇ ਵਿੱਚ ਰਿਟ ਪੈ ਗਈ ਸੀ
1: ਜੀ।
0: ਤੇ ਹੁਣ ਏਦਾਂ ਆ ਕਿ ਉੱਥੇ ਰਿਟ ਦੇ ਵਿੱਚ ਸਟੇ ਹੋ ਗਿਆ ਇਸ ਚੀਜ਼ ਦਾ ਕਿ ਤੁਸੀਂ ਇਸ ਫੰਡ ਨੂੰ ਡਾਈਵਰਟ ਨਹੀਂ ਕਰ ਸਕਦੇ
1: ਜੀ।
0: ਹੁਣ ਜੇ ਸਰਕਾਰ ਨੇ ਦੇਣਾ ਹੋਊਗਾ ਤੇ ਉਹ ਜਾਂ ਤਾਂ ਕਿਸੇ ਹੋਰ ਪਾਸਿਓਂ ਅਰੇਂਜ ਕਰੇਗੀ
1: ਜੀ,
0: ਨਹੀਂ ਤਾਂ ਇਸ ਯੋਜਨਾ ਦੇ ਉੱਤੇ ਰੋਕ ਲੱਗ ਗਈ ਹੈ ਜੀ।
1: ਇਹ ਸੈਣੀ ਸਾਹਿਬ ਰੋਕ ਲਾਈ ਕਿਹਨੇ ਆ, ਵੈਸੇ ਕੇਂਦਰ ਨੇ ਲਾਈ ਆ ਕਿ ਜੇ
0: ਹਾਈ ਕੋਰਟ
1: ਦੇ ਥਰੂ ਹੋਈ ਹੈ?
0: ਹਾਂ ਹਾਈ ਕੋਰਟ, ਨਹੀਂ ਨਹੀਂ ਹਾਈ ਕੋਰਟ ਨੇ ਜੀ, ਹਾਈ ਕੋਰਟ ਨੇ, ਕਿਉਂਕਿ ਰਿਟ ਜਿਹੜੀ ਕੀਤੀ ਆ ਉਹ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਵਿੱਚ ਸੀਗੀ ਜੀ
1: ਜੀ।
0: ਤੇ ਉਹ ਮਜ਼ਦੂਰ ਜਥੇਬੰਦੀਆਂ ਨੇ ਜਾਂ ਉੱਥੇ ਉਹ ਜਿਹੜੀ ਹੈਗੀ ਆ ਕਰਕੇ ਤੇ ਉੱਥੇ ਜਿਹੜਾ ਆ ਉਹ ਰੋਕ ਲੱਗ ਗਈ ਆ। ਹੁਣ ਜਿਹੜਾ ਨੇ ਫੰਡ ਦੇਣਾ ਹੋਊਗਾ ਤੇ ਮਤਲਬ 3-3 ਹਜ਼ਾਰ ਰੁਪਇਆ ਜਾਂ 1000-1000 ਰੁਪਇਆ ਜਿਹੜਾ ਪਾਉਣਾ ਹੋਊਗਾ ਉਹ ਜਾਂ ਤਾਂ ਕੋਈ ਆਪਣੇ ਸਰ ਬਜਟ ਦੇ ਵਿੱਚ ਇਹਨਾਂ ਨੇ ਕੀ ਪ੍ਰਬੰਧ ਕਰਨਾ। ਤੁਸੀਂ ਇਹ ਦੇਖੋ ਕਿ PSPCL ਜਿਹੜੀ ਹੈਗੀ ਆ 10,000 ਕਰੋੜ ਦਾ ਲੋਨ ਲੈਣ ਲੱਗੀ ਆ ਜੀ, ਕਿਉਂਕਿ ਨਹੀਂ ਤਾਂ ਉਹਨਾਂ ਦੇ ਤਾਂ ਹੱਥ ਖੜੇ, ਨਾ ਉਹਨਾਂ ਦੀਆਂ ਤਨਖਾਹਾਂ ਮਿਲਣੀਆਂ, ਨਾ ਉਹਨਾਂ ਦਾ ਜਿਹੜਾ ਆ ਵੀ ਕੋਈ ਵੀ ਡਿਵੈਲਪਮੈਂਟ ਕਰ ਸਕਦੇ ਆ, ਉਹਨਾਂ ਦਾ ਇੰਨਾ ਘਾਟਾ ਹੋ ਗਿਆ ਜੀ। ਉਹਨਾਂ ਦੀਆਂ ਤਨਖਾਹ ਤੱਕ ਔਖਾ ਹੈਗਾ ਸੀਗਾ ਤੇ ਉਹਨਾਂ ਨੇ 10,000 ਕਰੋੜ ਦਾ ਲੋਨ ਅਪਲਾਈ ਕੀਤਾ ਤੇ ਜਿਸ ਕੰਪਨੀ ਨੇ ਲੋਨ ਦੇਣਾ ਸੀਗਾ ਜੀ ਉਹਨਾਂ ਨੇ ਕਿਹਾ ਵੀ ਠੀਕ ਹੈ ਜੀ ਵੀ ਗਰੰਟ ਸਰਕਾਰ ਇਸ ਚੀਜ਼ ਦੀ ਗਰੰਟੀ ਪਾ ਦੇ
1: ਜੀ।
0: 70 ਸਾਲਾਂ ਦੇ ਵਿੱਚ ਪਹਿਲੀ ਵਾਰੀ ਏਦਾਂ ਹੋਇਆ ਹੈਗਾ ਆ ਜੀ ਕਿ ਸਰਕਾਰ ਗਰੰਟੀ ਦੇਣ ਤੋਂ ਨਾ ਕਰ ਗਈ।
1: ਕਿਆ ਬਾਤ ਹੈ ਜੀ,
0: ਸਰਕਾਰ ਨੇ ਕਿਹਾ ਵੀ ਜੇ PSPCL ਨੇ ਲੋਨ ਲੈਣਾ ਹੈਗਾ ਤੇ ਆਪਣੀਆਂ ਜਾਇਦਾਦਾਂ ਜਿਹੜੀਆਂ ਹੈਗੀਆਂ ਉਹ ਗਹਿਣੇ ਰੱਖ ਲਏ ਤੇ ਲੋਨ ਲੈ ਲਏ।
1: ਪਹਿਲਾਂ ਤੁਸੀਂ ਬੇਚਣੀਆਂ ਚਾਹੁੰਦੇ ਸੀ, ਹੁਣ ਤੁਸੀਂ ਪੈਰ ਪਿੱਛੇ ਖਿੱਚ ਲਏ ਜੀ। ਪਹਿਲਾਂ ਤੁਸੀਂ ਉਹਦੇ ਉੱਤੇ ਆਖ ਰੱਖੀ ਹੋਈ ਸੀ ਅਗਲਿਆਂ ਨੇ ਵੇਚਣ ਨਹੀਂ ਦਿੱਤੀਆਂ ਤਾਂ ਹੁਣ ਕਹਿੰਦੇ ਤੁਸੀਂ ਵੇਚ ਲਓ ਜੀ।
0: ਬਿਲਕੁਲ ਠੀਕ ਹੈ ਜੀ, ਤੁਸੀਂ ਸਹੀ ਫੜਿਆ ਹੈ
1: ਜੀ।
0: ਉਹ ਉੱਥੇ ਜਿਹੜਾ ਹੈਗਾ ਆ ਉਹਨਾਂ ਦਾ ਮਨ ਦੇ ਵਿੱਚ ਪਹਿਲਾਂ ਹੀ ਇਹ ਹੈਗਾ ਸੀਗਾ, ਪਹਿਲਾਂ ਇਹ ਆਪ ਵੇਚਣੀਆਂ ਚਾਹੁੰਦੇ ਸੀ, ਹੁਣ ਕਹਿੰਦੇ ਵੀ ਮੌਰਗੇਜ ਕਰਕੇ ਤੇ ਉੱਥੋਂ ਲੋਨ ਤੁਸੀਂ ਡਰਾ ਕਰੋ, ਸਰਕਾਰ ਗਰੰਟੀ ਦੇਗੀ
1: ਜੀ।
0: ਹੁਣ ਸਰਕਾਰ ਕਿਉਂ ਨਹੀਂ ਗਰੰਟੀ ਦੇਗੀ? ਮੀਨਿੰਗ ਦੇਰ ਬਾਈ ਕਿ ਜਾਂ ਤਾਂ ਸਰਕਾਰ ਜਿਹੜੀ ਹੈਗੀ ਆ ਇਸ ਕਪੈਸਿਟੀ ਦੇ ਵਿੱਚ ਹੀ ਨਹੀਂ ਹੈ
1: ਜੀ
0: ਕਿ ਉਹ ਕਿਤੇ ਗਰੰਟੀ ਦੇ ਸਕੇ, ਉਹ ਆਪਣੀ ਲੋਨ ਦੀਆਂ ਹੱਦਾਂ ਪਾਰ ਕਰ ਚੁੱਕੀ ਆ।
1: ਪਰ ਜੇ ਸਰਕਾਰ ਸੈਣੀ ਸਾਹਿਬ ਗਰੰਟੀ ਨਹੀਂ ਲੈਂਦੀ ਪਈ ਆ ਜਾਂ ਲੈ ਨਹੀਂ ਰਹੀ ਤਾਂ ਫਿਰ ਉਹ ਸਬਸਿਡੀ ਜਿਹੜੀ ਦਿੰਦੇ ਆ ਬਿਜਲੀ ਦੀ ਤਾਂ ਉਹ 300 ਯੂਨਿਟ 600 ਯੂਨਿਟ ਅਗਲੇ ਕੈਂਸਲ ਕਰ ਸਕਦੇ ਆ ਕਿ ਉਹ ਕੋਈ ਐਗਰੀਮੈਂਟ ਹੋਇਆ ਹੋਇਆ ਇਹਨਾਂ ਦੇ ਨਾਲ?
0: ਸਰ ਗੱਲ ਏਦਾਂ ਹੈਗੀ ਆ ਕਿ ਕਿਉਂਕਿ ਮਹਿਕਮਾ ਅਜੇ ਜਿਹੜਾ ਹੈਗਾ ਆ ਉਹ ਪੂਰੀ ਤਰ੍ਹਾਂ ਪ੍ਰਾਈਵੇਟਾਈਜੇਸ਼ਨ ਦੇ ਵਿੱਚ ਨਹੀਂ ਗਿਆ
1: ਜੀ।
0: ਇਹ ਤਾਂ ਸਿੱਧਾ ਪ੍ਰਾਈਵੇਟ ਕੰਪਨੀ ਹੋਵੇ ਫਿਰ ਤਾਂ ਅਗਲੇ ਬੰਦੇ ਸਿੱਧਾ ਡਿਨਾਈ ਕਰ ਦੇਣ ਜੀ
1: ਜੀ।
0: ਇਹਨਾਂ ਨੇ 5-6 ਮਹੀਨੇ ਕੱਢ ਲੈਣੇ ਹੈਗੇ, ਅਗਲੀ ਸਰਕਾਰ ਜਿਹੜੀ ਆਈ ਆ ਉਹਦੇ ਵਾਸਤੇ ਸਭ ਤੋਂ ਪਹਿਲਾਂ ਜਿਹੜਾ ਆ ਹਾਂਜੀ ਉਹ ਅਗਨੀ ਪ੍ਰੀਖਿਆ ਇਹ ਹੋਊਗੀ ਵੀ ਜਾਂ ਤਾਂ ਉਹ PSPCL ਨੂੰ ਪ੍ਰਾਈਵੇਟ ਕਰੇਗੀ
1: ਜੀ,
0: ਕਿਉਂਕਿ ਘਾਟੇ ਵਾਲਾ ਜਿਹੜਾ ਹੈਗਾ ਆ ਨਾ ਤਾਂ ਘਾਟਾ ਸਰਕਾਰ ਚੱਕ ਸਕੇਗੀ
1: ਜੀ,
0: ਨਾ ਫ੍ਰੀ ਯੋਜਨਾਵਾਂ ਜਿਹੜੀਆਂ ਹੈਗੀਆਂ ਉਹਨਾਂ ਨੂੰ ਮੀਟ ਆਊਟ ਕਰ ਸਕੇਗੀ
1: ਜੀ।
0: ਉਹ ਅਲਟੀਮੇਟਲੀ ਦੇਣਾ ਹੀ ਪਏਗਾ ਜੀ ਵੀ ਪ੍ਰਾਈਵੇਟ ਸੈਕਟਰ ਨੂੰ, ਪ੍ਰਾਈਵੇਟ ਸੈਕਟਰ ਜਿਹੜਾ ਆਪਣੀ ਮਰਜ਼ੀ ਦੇ ਨਾਲ ਜਿਹੜਾ ਆ ਚਾਰਜਿਸ ਫਿਕਸ ਕਰੇਗਾ, ਆਪਣੀ ਮਰਜ਼ੀ ਦੇ ਨਾਲ ਜਿਹੜਾ ਆ ਉਹ ਡਿਸਟ੍ਰੀਬਿਊਸ਼ਨ ਦੇ ਕੰਮ ਕਰੇਗਾ ਜੀ
1: ਜੀ। ਪਰ ਕੀ ਹਾਲਤ ਵਿੱਚ ਜਿਹੜਾ ਹੈਗਾ ਬਜਟ ਹੈਗਾ ਉਹਨਾਂ ਤੋਂ, ਮਤਲਬ ਕਿ ਬਿਜਲੀ ਬੋਰਡ ਦੇ ਕੋਲ ਜਾਂ ਕਿੱਦਾਂ ਵੀ ਹੈ ਕਾਰਪੋਰੇਸ਼ਨ ਕੋਲ ਵੀ 4 ਮਹੀਨੇ ਉਹ ਹੈਂਡਲ ਕਰ ਸਕਦੇ ਨੇ, ਫਿਰ ਮੋਹਰੇ ਤਾਂ ਚਲੋ ਚੋਣਾਂ ਦਾ ਐਲਾਨ ਹੋ ਜਾਣਾ। ਪਰ ਇੱਕ ਚੀਜ਼ ਹੈਗੀ ਇਹਦੇ ਵਿੱਚ ਇਹ ਵੀ ਸਪਸ਼ਟ ਹੋ ਗਈ ਕਿ ਆਉਣ ਵਾਲੀ ਜਿਹੜੀ ਸਰਕਾਰ ਕਿਸੇ ਦੀ ਵੀ ਬਣੇ, ਪਰ ਜੇ ਤਾਂ ਇਹਨਾਂ ਦੀ ਬਣੀ ਹੈ ਤਾਂ ਕੰਟੀਨਿਊ ਕਰਨਗੇ ਹੀ ਕਰਨਗੇ, ਪਰ ਜੇ ਦੂਸਰੀ ਆ ਗਈ ਉਹਨਾਂ ਦੇ ਲਈ ਕੰਮ ਥੋੜਾ ਜਿਹਾ ਸੁਖਾਲਾ ਹੋ ਜਾਊਗਾ ਜੀ।
0: ਨਹੀਂ ਭਾਰਤ ਸਾਹਿਬ ਇਹਨਾਂ ਨੇ ਬੁਨਿਆਦ ਹੀ ਇੱਦਾਂ ਦੀ ਬਣਾ ਦੇਣੀ ਹੈਗੀ ਕਿ ਅਲਟੀਮੇਟਲੀ ਇਹ ਸਰਕਾਰੀ ਅਦਾਰਾ ਜਿਹੜਾ ਹੈਗਾ ਇਹ ਪ੍ਰਾਈਵੇਟਾਈਜੇਸ਼ਨ ਦੇ ਵਿੱਚ ਚੱਲ ਜਾਊਗਾ ਜੀ
1: ਜੀ।
0: ਇਹਨਾਂ ਨੂੰ ਪਤਾ ਹੀ ਨਹੀਂ ਇਹ 5 ਸਾਲ ਦੇ ਵਿੱਚ ਜਿਹੜਾ ਹੈਗਾ ਜਿੰਨਾ 50 ਸਾਲ ਦੇ ਵਿੱਚ ਬਾਕੀ ਪਾਰਟੀਆਂ ਨੇ ਨੁਕਸਾਨ ਨਹੀਂ ਕੀਤਾ ਜਿੰਨਾ ਇਹਨਾਂ ਨੇ 5 ਸਾਲਾਂ ਚ ਕਰ ਦੇਣਾ
1: ਜੀ।
0: ਸਰਕਾਰੀ ਇੱਕ ਅਦਾਰਾ ਜਿਹੜਾ ਹੈਗਾ ਆ ਉਹਨੂੰ ਮਤਲਬ ਤੁਸੀਂ ਇਹੋ ਜਿਹੇ ਹਾਲਾਤਾਂ ਵਿੱਚ ਪਹੁੰਚਾ ਤਾ ਕਿ ਉਹ ਜਿਹੜਾ ਆ ਉਹਦੀ ਬੋਲੀ ਹੋਏਗੀ ਤੇ ਉਹ ਚੱਲ ਜਾਏਗਾ ਜੀ ਪ੍ਰਾਈਵੇਟ ਹਸਾਂ ਦੇ ਵਿੱਚ।
1: ਪਰ ਸੈਣੀ ਸਾਹਿਬ ਇੱਕ ਬੜਾ ਵਧੀਆ ਨੁਕਤਾ ਆਪਣੇ ਔਜਲਾ ਸਾਹਿਬ ਨੇ ਫੜਿਆ ਕਿ ਬਿਜਲੀ ਮਹਿਕਮਾ ਤਾਂ ਹੈਗਾ ਤਾਂ ਸਰਕਾਰ ਦੇ ਅੰਡਰ ਹੀ ਇਸ ਵਕਤ, ਜੇ ਸਰਕਾਰ ਮਤਲਬ ਕਿ ਉਹ ਕਾਮਿਆਂ ਦਾ ਥੋੜੀ ਆ, ਕਾਮੇ ਥੋੜੀ ਨਾ ਡਿਸੀਜਨ ਲੈ ਸਕਣਗੇ ਜੀ ਇਸ ਚੀਜ਼ ਦੇ ਵਿੱਚ ਵੀ ਭਾਈ ਤੁਸੀਂ ਅਸੀਂ ਗਰੰਟੀ ਨਹੀਂ ਦਿੰਦੇ ਤੁਸੀਂ ਕਰ ਲਓ ਜੋ ਕਰਨਾ। ਆਪ ਉਧਰੇ ਉਹ ਕਰ ਸਕਦੇ ਆ
0: ਪਰ ਸਭ ਉਪਰਲੇ ਲੈਵਲ ਤੇ ਇਹਨਾਂ ਨੇ ਬੰਦੇ ਜਿਹੜੇ ਆ ਆਪਣੇ ਫਿੱਟ ਕਰ ਲਏ ਪਹਿਲਾਂ ਉਪਰਲੇ ਬੰਦੇ ਕੱਢ ਹੀ ਦਿੱਤੇ ਹੈਗੇ ਜੀ ਚੇਅਰਮੈਨ ਜਿਹੜਾ ਆ ਉਹ ਚੱਕ ਦਿੱਤਾ ਜੀ ਮੈਂਬਰ ਜਿਹੜਾ ਹੈਗਾ ਸੀ ਪਾਵਰ ਮੈਂਬਰ ਜਨਰੇਸ਼ਨ ਉਹ ਚੱਕ ਦਿੱਤੇ ਜੀ ਹਿਮਾਚਲ ਤੋਂ ਇੱਕ IAS ਅਫਸਰ ਲਿਆਂਦਾ ਏਦਾਂ ਦਾ ਜਿਹੜਾ ਕਿ ਕੁਛ ਇੱਕ ਦਿਨ ਚੀਫ ਸੈਕਟਰੀ ਰਿਹਾ ਸੀਗਾ ਉਹਨੂੰ ਲਿਆਂਦਾ ਫਿਰ ਉਹਨੂੰ ਲਿਆ ਕੇ ਇੱਥੇ ਅਪੁਆਇੰਟ ਕਰਨ ਵਾਸਤੇ ਉਹ ਸ਼ਰਤ ਜਿਹੜੀ ਆ ਵੀ ਜੇ ਬੰਦਾ ਜਿਹੜਾ ਆ ਪੰਜਾਬੀ ਦਾ ਪੜਿਆ ਹੋਣਾ ਚਾਹੀਦਾ ਉਹ ਮਿਟਾਈ ਜੀ ਆਪਣੇ ਬੰਦੇ ਫਿੱਟ ਕੀਤੇ ਜੀ ਉਹ ਇਸ ਚੀਜ਼ ਕਰਕੇ ਉਹ ਹੁਣ ਇਸ ਚੀਜ਼ ਦੇ ਉੱਤੇ ਹੈਗਾ ਨਾ ਇੰਜੀਨੀਅਰ ਐਸੋਸੀਏਸ਼ਨ ਤਾਂ ਪਹਿਲਾਂ ਹੱਥ ਖੜੇ ਕਰਦੀ ਪਈ ਸੀ ਵੀ ਬਾਈ ਜੋ ਤੁਸੀਂ ਕਰ ਰਹੇ ਹੈਗੇ ਉਹਦੇ ਨਾਲ ਜਿਹੜੇ ਆ ਗੱਲ ਨੀ ਬਣਨੀ ਹੁਣ ਇਨਫਰਾਸਟ੍ਰਕਚਰ ਦੇ ਉੱਤੇ ਵੀ ਪੈਸਾ ਨੀ ਖਰਚਿਆ ਜਾ ਸਕਦਾ ਇੱਥੇ ਤੱਕ ਕਿ ਮੁਲਾਜ਼ਮਾਂ ਦੀਆਂ ਤਨਖਾਹਾਂ ਜਿਹੜੀਆਂ ਆ ਉਹ ਨੀ ਦਿੱਤੀਆਂ ਜਾ ਸਕਦੀਆਂ
1: ਜੀ
0: ਹੁਣ ਸਵਾਲ ਤਾਂ ਇਹ ਹੈਗਾ ਨਾ ਕਿ ਤੁਸੀਂ ਚੀਜ਼ ਜਿਹੜੀ ਆ ਜਿੱਦਾਂ ਮਰਜ਼ੀ ਵੰਡੀ ਚੱਲੋ ਜੇ ਉਸ ਚੀਜ਼ ਦਾ ਜਿਹੜਾ ਹੈਗਾ ਆ ਕਿ ਉਹਦੀਆਂ ਜਿਹੜੀਆਂ ਲਾਇਬਿਲਟੀਜ਼ ਆ ਉਹ ਕਿਹਨੇ ਦੇਣੀਆਂ ਜੀ
1: ਨਾਲੇ ਇਹ ਵੀ ਆ ਨਾ ਸੈਣੀ ਸਾਹਿਬ ਕਿ ਆਉਣ ਵਾਲੇ ਸਮੇਂ ਦੇ ਵਿੱਚ ਫਿਰ ਜੇ ਆਪਣਾ ਬਿਜਲੀ ਦੀ ਕੋਸਟ ਵੱਧਦੀ ਆ ਜਾਂ ਕੁਝ ਕਰਦੀ ਆ ਉਹ ਆਪਣੀ ਮਰਜ਼ੀ ਕਰਨਗੇ ਫਿਰ ਤਾਂ ਫਿਰ ਲੋਕ ਚੀਕਾਂ ਨਾ ਮਾਰਨ ਇਹ ਵੀ ਫਿਰ ਨਾਲ ਨੋਟ ਕਰਨ ਹੁਣ ਜੇ ਨਜ਼ਾਰੇ ਲੈ ਰਹੇ ਨੇ ਤਾਂ ਫਿਰ ਆਉਣ ਵਾਲੇ ਸਮੇਂ ਦੇ ਵਿੱਚ ਜੋ ਹਿਸਾਬ ਆ ਮਹਿੰਗਾਈ ਦਾ ਜਾਂ ਹੋਰ ਸਾਰੀਆਂ ਚੀਜ਼ਾਂ ਫਿਰ ਉਹ ਵੀ ਤਾਂ ਕੋਸਟ ਆਉਣ ਵਾਲੇ ਸਮੇਂ ਦੇ ਵਿੱਚ ਯੂਨਿਟ ਦੀ ਕੋਸਟ ਤਾਂ ਵਧਾਉਣਗੇ ਜੀ
0: ਸਰ ਮੈਂ ਤਾਂ ਦੋ ਘੰਟੇ ਪਹਿਲਾਂ 10,000 ਰੁਪਇਆ 10,500 ਰੁਪਇਆ ਜਿਹੜਾ ਹੈਗਾ ਆ ਆਨਲਾਈਨ ਟ੍ਰਾਂਸਫਰ ਕਰਕੇ ਹਟੇ ਆਇਆ ਜੀ ਕਿੰਨੇ ਦਿਨਾਂ ਦਾ ਬਿੱਲ ਜੀ
1: ਸੈਣੀ ਸਾਹਿਬ ਸਹੂਲਤਾਂ ਲੈ ਰਹੇ ਨੇ ਮੈਂ ਉਹਨਾਂ ਦੀ ਗੱਲ ਕਰਦਾ ਫਿਰ ਚੀਕਾਂ ਨਾ ਮਾਰਾਂ ਜਦੋਂ ਦੇਣੇ ਪਏ ਹਨ
0: ਸਰ ਹੁਣ ਕੀ ਕੀਤਾ ਜਾ ਸਕਦਾ ਹੈਗਾ ਜਦੋਂ ਹਾਲਾਤ ਹੀ ਏਦਾਂ ਦੇ ਬਣਾਤੇ ਆ ਸਰਕਾਰਾਂ ਦਾ ਕੰਮ ਕੀ ਹੁੰਦਾ ਆ ਸਰਕਾਰਾਂ ਨੇ ਮਤਲਬ ਕੰਮ ਤਾਂ ਇਹ ਮੈਨੇਜਮੈਂਟ ਹੀ ਕਰਨੀ ਹੁੰਦੀ ਆ ਨਾ ਜੀ ਇਥੋਂ ਆਏ ਆ ਇੱਥੇ ਦੇਣੇ ਆ ਇੱਥੇ ਇੰਨੀ ਸਹੂਲਤ ਦੇਣੀ ਹੈਗੀ ਆ ਉਹ ਜਦੋਂ ਪੋਲੀਟੀਕਲ ਸਕੋਰ ਸੈੱਟ ਕਰਨ ਲੱਗ ਪੈਂਦੇ ਹੈਗੇ ਆ ਉਸ ਵੇਲੇ ਕਿਸੇ ਵੀ ਮਹਿਕਮੇ ਦਾ ਹਾਲਾਤ ਏਦਾਂ ਦੇ ਹੋ ਸਕਦੇ ਆ
1: ਬਿਲਕੁਲ ਆ ਜੀ
0: ਏਦਾਂ ਹੀ ਬੀਬੀਆਂ ਦਾ ਜਿਹੜਾ ਹੈਗਾ ਆ ਜਿਹੜੇ 1,000 ਰੁਪਏ ਦੀ ਯੋਜਨਾ ਤੁਸੀਂ ਕਹਿੰਦੇ ਹੈਗੇ ਆ ਉਹ ਬਸ ਇਸੇ ਤਰ੍ਹਾਂ ਤਾਂ ਡੀਂਗਾ ਮਾਰ ਦਿੱਤੀਆਂ ਜੀ ਉਹ ਜਿਨ੍ਹਾਂ ਦੇ ਪੈ ਗਏ ਜਿਨ੍ਹਾਂ ਦੇ ਰਹਿ ਗਏ ਰਹਿ ਗਏ ਪਰ ਉਹਨੇ ਨਾਲ ਇਹ ਹੋ ਗਿਆ ਵੀ ਆਪਾਂ ਜਿਹੜਾ ਹੈਗਾ 1,000-1,000 ਰੁਪਇਆ ਦਿੱਤਾ ਜੀ ਹੁਣ ਬਾਕੀਆਂ ਨੂੰ ਕਹਿ ਦੇਣਗੇ ਵੀ ਤੁਹਾਨੂੰ ਸਰਕਾਰ ਬਣਦੇ ਆ ਨਾਲ ਹੀ ਜਿਹੜਾ ਆ ਪੈ ਜਾਣਗੇ ਜੀ ਉਹ ਕਿੱਥੋਂ ਪੈਣੇ ਤੇ ਕਿਹੜੀਆਂ ਗੱਲਾਂ ਪਰ ਇਹ ਆ ਵੀ ਇਹਦਾ ਪੈਸਿਆਂ ਦੇ ਨਾਲ ਆਸਮੰਦ ਜ਼ਰੂਰ ਹੋ ਗਿਆ ਜੀ
1: ਸੈਣੀ ਸਾਹਿਬ ਅਗਸਤ ਵਾਲੇ ਰਹਿ ਗਏ ਫਿਰ ਕੀ ਆਉਣਗੇ ਜੀ
0: ਹਾਂਜੀ ਉਹ ਦੇਖੋ ਜੇ ਕਿਸ ਪਾਸਿਓਂ ਕਿਸੇ ਹੋਰ ਪਾਸਿਓਂ ਕਿਸੇ ਹੋਰ ਮਹਿਕਮੇ ਦੇ ਕੱਢ ਕੇ ਦੇ ਦੇਣਗੇ ਜੇ ਉਹਨਾਂ ਨੂੰ ਹੋਇਆ ਵੀ ਹਾਂ ਜੀ ਵੀ ਸਾਨੂੰ ਇਹਦੇ ਨਾਲ ਵੋਟਾਂ ਮਿਲ ਸਕਦੀਆਂ ਜੀ
1: ਹੱਲੇ ਤਾਂ ਮੇਕਅਪ ਦਾ ਹੀ ਸਮਾਨ ਲਿਆ ਸੂਟ ਤਾਂ ਰਹਿ ਗਏ ਜੀ ਫਿਰ ਨਾਤੀ ਧੋਤੀ ਰਹਿ ਗਈ
0: ਉਹਨਾਂ ਨੂੰ ਏਦਾਂ ਹੀ ਰਹਿਣਾ ਸੀਗਾ ਜੀ ਬਾਕੀ ਅਜੇ ਜਿਹੜਾ ਨੇ ਵਿਚਾਰਿਆਂ ਨੇ ਕੁਛ ਵੀ ਨੀ ਲਿਆ ਉਹਨਾਂ ਨੂੰ ਵੀ ਤਾਂ ਕੁਛ ਦੇਣਾ ਨੀ ਲੈ ਕੇ
1: ਜੀ
0: ਇਸ ਕਰਕੇ ਉਹ ਜਿਹੜਾ ਹੈਗਾ ਆ ਉਹ ਵੀ ਜਰੂਰੀ ਆ ਜੀ
1: ਜੀ
0: ਹਾਂ ਜੀ ਸੋ ਇਸ ਕਰਕੇ PSPCL ਦਾ ਜਿਹੜਾ ਹੈਗਾ ਆ ਇਹਦਾ ਭਵਿੱਖ ਜਿਹੜਾ ਆ ਕੋਈ ਬਹੁਤਾ ਵਧੀਆ ਨਹੀਂ ਲੱਗ ਰਿਹਾ ਜੀ ਉਹਨਾਂ ਦੇ ਹੜਤਾਲ ਦੇ ਉੱਤੇ ਕਾਮੇ ਬੈਠੇ ਹੈਗੇ ਆ ਜੀ ਇੰਜੀਨੀਅਰ ਵੱਖਰੇ ਬੈਠੇ ਹੈਗੇ ਆ
1: ਜੀ
0: ਤੇ ਸਰਕਾਰ ਦਾ ਧਿਆਨ ਇਸ ਪਾਸੇ ਹੈ ਹੀ ਨੀ ਜੀ
1: ਬਿਲਕੁਲ ਪਰ ਸੈਣੀ ਸਾਹਿਬ ਜਦੋਂ ਸਰਕਾਰ ਬਣੀ ਸੀ ਨਵੀਂ ਨਵੀਂ ਸੁਖਬੀਰ ਸਿੰਘ ਬਾਦਲ ਉਹਨਾਂ ਨੇ ਜਿਹੜੇ 25-25 ਸਾਲ ਦੇ ਐਗਰੀਮੈਂਟ ਕੀਤੇ ਸੀ ਉਹ ਉਹਨਾਂ ਦਾ ਕੀ ਬਣਿਆ ਜੀ ਇਹ ਕਹਿੰਦੇ ਸੀ ਟਾਲ ਦੇਣੇ ਜੀ ਅਸੀਂ ਤਾਂ ਕੈਂਸਲ ਕਰਾਂਗੇ ਜੀ ਉਹ ਮੁੜ ਕੇ ਸੁਣਿਆ ਕੁਛ ਨੀ ਜੀ ਕੀ ਬਣਿਆ ਕੁਝ ਉਹਦਾ
0: ਨਹੀਂ ਸਰ ਇਹ ਤਾਂ ਸਿਰਫ ਕਹਿਣ ਦੀਆਂ ਗੱਲਾਂ ਸੀ ਜੀ ਉਹ ਤੋਂ ਬਾਅਦ ਅਸੀਂ ਪਾਵਰ ਪਲਾਂਟ ਖਰੀਦ ਲਿਆ ਜੀ ਇੱਕ ਕਹਿੰਦੇ ਉਹ ਭਾਈ 1500 ਕਰੋੜ ਦਾ ਖਰੀਦਿਆ ਤੇ ਤੁਸੀਂ 3500 ਕਰੋੜ ਦਾ ਇੱਕ ਵੇਚ ਵੀ ਦਿੱਤਾ ਹਾਂਜੀ ਲੋਕਾਂ ਨੂੰ ਵੇਚਣ ਵਾਲਾ ਜਿਹੜਾ ਹੈਗਾ ਆ ਉਹ ਥੋੜਾ ਭਾਸ਼ਣਾਂ ਵਿਚ ਦੱਸਿਆ ਜਾਂਦਾ ਜੀ ਜਿਹੜਾ ਖਰੀਦਿਆ ਉਹ ਦੱਸਿਆ ਜਾਂਦਾ ਜੀ
1: ਕਰਕੇ ਇੱਕ ਕਹਿੰਦੇ ਅਸੀਂ ਖਲਵਾ ਲਈ ਜੀ
0: ਹਾਂਜੀ ਉਹ ਚੱਲਿਆ ਸਾਰਾ ਕੁਛ ਚੱਲਿਆ ਸਭ ਕੁਛ ਵਿਕ ਜਾਣਾ ਜੀ ਸਾਰੇ ਤੇ ਜਿੱਦਾਂ ਮਰਜ਼ੀ ਆ ਪਰ ਜਦੋਂ ਇਨਕਮ ਤੋਂ ਵੱਧ ਖਰਚਾ ਹੁੰਦਾ ਹੈਗਾ ਆ ਤੇ ਉਹ ਕਿੰਨੇ ਕੁ ਦੇਰ ਤੱਕ ਜਿਹੜਾ ਚੱਲਣਾ ਜੀ ਅਲਟੀਮੇਟਲੀ ਤਾਂ ਜਿਹੜਾ ਆ ਉਹ ਠੱਪ ਹੋਣਾ ਹੀ ਆ ਨਾ ਜੀ ਇੱਕ ਛੋਟਾ ਜਿਹਾ ਘਰ ਤੁਸੀਂ ਚਲਾਉਂਦੇ ਹੈਗੇ ਆ ਜੇ ਘਰ ਦੇ ਵਿੱਚ ਜਿਹੜਾ ਆ ਆਮਦਨ ਤੋਂ ਵੱਧ ਤੁਸੀਂ ਖਰਚਾ ਕਰੀ ਜਾਂਦੇ ਆ ਤੇ ਅਲਟੀਮੇਟਲੀ ਘਰ ਤੇ ਕਰਜ਼ਾ ਹੀ ਹੋਣਾ ਜੀ ਤੇ ਫਿਰ ਉਹ ਇਹੋ ਜਿਹਾ ਜਦੋਂ ਐਸੈਟਸ ਜਿਹੜੀਆਂ ਹੈਗੀਆਂ ਉਹ ਮੋਰਗੇਜ ਕਰ ਦਿਓਗੇ ਤੇ ਉਹ ਐਸੈਟਸ ਇੱਕ ਦਿਨ ਵਿਕਣੀਆਂ ਹੀ ਆ ਜਦੋਂ ਤੁਹਾਡੇ ਕੋਲ ਆਮਦਨ ਹੀ ਇੰਨੀ ਨਹੀਂ ਆਉਂਦੀ ਹੈਗੀ ਕਿ ਤੁਸੀਂ ਉਹਨੂੰ ਰਿਡੀਮ ਕਰਾ ਸਕੋ ਉਹਨੂੰ ਜਿਹੜੀ ਚੀਜ਼ ਗਹਿਣੇ ਰੱਖੀ ਉਹਨੂੰ ਛੁਡਾ ਸਕੋ
1: ਬਿਲਕੁਲ ਜੀ
0: ਹਾਂਜੀ ਇਸ ਕਰਕੇ ਜੀ ਇਹਨਾਂ ਦਾ ਜਿਹੜਾ ਹੈਗਾ ਆ ਜਿਹੜੀ ਯੋਜਨਾ ਸੀ 1,000 ਰੁਪਏ ਵਾਲੀ ਉਹਦੇ ਤੇ ਫਿਲਹਾਲ ਹਾਈ ਕੋਰਟ ਦਾ ਸਟੇ ਆ ਜੀ ਤੇ PSPCL ਦਾ ਵੀ ਜਿਹੜਾ ਹੈਗਾ ਭਵਿੱਖ ਜਿਹੜਾ ਧੁੰਦਲਾ ਆ ਜੀ
1: ਧੁੰਦਲਾ ਜੀ ਸਰ ਬਿਲਕੁਲ ਆ ਜੀ ਤੇ ਸੈਣੀ ਸਾਹਿਬ ਦਿੱਲੀ ਨੂੰ ਚਲੀਏ ਥੋੜਾ ਜਿਹਾ ਤਾਂ ਦਿੱਲੀ ਦੇ ਜੋ ਹਾਲਾਤ ਨੇ ਮੋਦੀ ਸਾਹਿਬ ਥੋੜਾ ਥੋੜਾ ਬੋਲਣ ਲੱਗੇ ਨੇ। ਮੋਦੀ ਸਾਹਿਬ ਕਹਿੰਦੇ ਨੇ ਕਿ ਪੇਪਰ ਲੀਕ ਮਾਮਲੇ ਦੇ ਵਿੱਚ ਕਿ ਭਾਈ ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਜਿਹੜੀ ਸਜ਼ਾ ਦੇਣ ਦੇ ਲਈ ਫਾਸਟ ਟਰੈਕ ਜਿਹੜੀਆਂ ਨੇ ਕੋਰਟਾਂ ਬਣਨਗੀਆਂ ਜੀ। ਕੁਝ ਹੋਏਗਾ ਕਿ ਕੋਰਟਾਂ ਬਣਾ ਕੇ ਛੱਡ?
0: ਬੇਨਤੀ ਇਹ ਹੈਗੀ ਆ ਕਿ ਜਦੋਂ ਅਸੀਂ ਪੜ੍ਹਦੇ ਸੀ ਉਸ ਵੇਲੇ ਇੱਕ ਚੀਜ਼ ਜਿਹੜੀ ਹੈਗੀ ਸਾਨੂੰ ਕੋਟੇਸ਼ਨ ਪੜ੍ਹਾਈ ਜਾਂਦੀ ਸੀ ਕਿ ਨੈਵਰ ਮੇਕ ਦ ਸੇਮ ਮਿਸਟੇਕ ਟਵਾਈਸ।
1: ਬਿਲਕੁਲ ਜੀ,
0: ਹਾਂਜੀ, ਇਸੇ ਤਰ੍ਹਾਂ ਜੂਏ ਦੇ ਵਿੱਚ ਉਹ ਕਹਿੰਦੇ ਨੈਵਰ ਪਲੇ ਦਾ ਸੇਮ ਗੇਮ ਟਵਾਈਸ
1: ਜੀ।
0: ਹਾਂਜੀ,
1: ਸੇਮ ਕਾਰਡ ਨਾ ਖੇਡੋ।
0: ਹਾਂਜੀ, ਹੁਣ ਸਵਾਲ ਇਹ ਹੈਗਾ ਆ ਕਿ ਸਰਕਾਰ ਦਾ ਜਿਹੜਾ ਆ ਐਟੀਚਿਊਡ ਆ
1: ਜੀ,
0: ਦੇਖੋ ਕਿਸਾਨ ਅੰਦੋਲਨ ਹੋਇਆ
1: ਜੀ,
0: ਇਹਨਾਂ ਨੇ ਉਹ ਤੋਂ ਕੋਈ ਸਬਕ ਨਹੀਂ ਲਿਆ। ਹਾਂਜੀ, ਇਹਨਾਂ ਨੇ ਜਦੋਂ ਅੰਦੋਲਨ ਸ਼ੁਰੂਆਤ ਹੋਈ ਪੰਜਾਬ ਦੇ ਵਿੱਚੋਂ, ਜੇ ਉਦੋਂ ਹੀ ਐਡਰੈਸ ਕਰ ਦਿੰਦੇ ਉਹਨਾਂ ਦੀਆਂ ਮੰਗਾਂ ਜਿਹੜੀਆਂ ਹੈਗੀਆਂ
1: ਜੀ,
0: ਤੇ ਫਿਰ ਜਿਹੜਾ ਹੈਗਾ ਆ ਉਹ ਇੰਨਾ ਕੰਮ ਵਧਣਾ ਹੀ ਨਹੀਂ ਸੀਗਾ ਜੀ।
1: ਬਿਲਕੁਲ,
0: ਜਦੋਂ ਸ਼ੁਰੂਆਤ ਹੁੰਦੀ ਆ ਉਦੋਂ ਮੰਗਾਂ ਵੀ ਘੱਟ ਹੁੰਦੀਆਂ
1: ਜੀ,
0: ਜਦੋਂ ਅੰਦੋਲਨ ਮਗ ਜਾਂਦਾ ਹੈਗਾ ਜੀ ਮੰਗਾਂ ਨਾਲ ਨਾਲ ਵਧਦੀਆਂ ਰਹਿੰਦੀਆਂ, ਫਿਰ
1: ਜੀ
0: ਫਿਰ ਵਿੱਚ ਜਿਹੜਾ ਹੈਗੇ ਆ ਹੋਰ ਬੰਦੇ ਆ ਜਾਂਦੇ ਜੀ
1: ਜੀ।
0: ਕੱਲ ਇੱਕ ਮੈਂ ਵੀਡੀਓ ਦੇਖੀ ਸੀ ਉਹ ਤੋਂ ਮੈਨੂੰ ਐਪਰੀਹੈਂਸ਼ਨ ਸੀ ਜੀ ਵੀ ਇੱਥੋਂ ਜਿਹੜੇ ਆ ਪੰਜਾਬ ਤੋਂ ਜਿਹੜੇ ਪੰਜਾਬ ਦੇ ਸ਼ੇਰ ਨਿਹੰਗ ਸਿੰਘ ਜਿਹੜੇ ਹੈਗੇ ਆ ਆਪਣੇ ਤਿੰਨ ਤਿੰਨ ਪਿਸਤੌਲ ਪਾ ਕੇ ਹੈਂਜੀ ਨੰਗੀਆਂ ਕਿਰਪਾਨਾਂ ਲੈ ਕੇ ਤੇ ਅੰਦੋਲਨਕਾਰੀਆਂ ਦੀ ਮਦਦ ਵਾਸਤੇ ਚੱਲ ਗਏ
1: ਜੀ,
0: ਤੇ ਆਈ ਵਾਜ਼ ਇਨ ਐਪਰੀਹੈਂਸ਼ਨ ਕਿ ਇਹ ਬੰਦੇ ਜਿਹੜੇ ਹੈਗੇ ਉੱਥੇ ਪ੍ਰੋਬਲਮ ਕ੍ਰੀਏਟ ਕਰਨਗੇ
1: ਜੀ।
0: ਉਹ ਅੱਜ ਦਿਨੇ ਜਿਹੜਾ ਹੈਗਾ ਜੀ ਏਦਾਂ ਦੀਆਂ ਖਬਰਾਂ ਆਉਣ ਵੀ ਲੱਗ ਪਈਆਂ ਜੀ ਕਿ ਅੰਦੋਲਨਕਾਰੀਆਂ ਦੇ ਵਿੱਚ ਤੇ ਨਿਹੰਗ ਸਿੰਘਾਂ ਦੇ ਵਿੱਚ ਟਕਰਾਅ ਹੋਇਆ ਜੀ, ਇਸ ਕਰਕੇ ਅਗਲੇ ਕਹਿੰਦੇ ਹੁਣੇ ਵੀ ਅਸੀਂ ਤਾਂ ਸ਼ਾਂਤਮਈ ਅੰਦੋਲਨ ਕਰਦੇ ਪਏ ਹੈਗੇ ਆ, ਸਰਕਾਰ ਕੋਈ ਬਹਾਨਾ ਨਹੀਂ ਹੈ ਜੇ ਉਹ ਸਾਡੇ ਨਾਲ ਜਾਤੀ ਕਰਦੀ ਹੈਗੀ ਆ, ਤੇ ਅਸੀਂ ਉਹ ਕੱਲੇ ਕੱਲੇ ਅੱਜ ਕੱਲ ਬੱਚੇ ਜਿਹੜੇ ਹੈਗੇ ਆ ਉੱਥੇ ਤਾਂ ਹੈਗੇ ਸਟੂਡੈਂਟਸ
1: ਜੀ,
0: ਉਹਨਾਂ ਦੇ ਕੱਲੇ ਕੱਲੇ ਮੋਬਾਈਲ ਆ ਉਹ ਕੱਲਾ ਕੱਲਾ ਇੱਕ ਇੱਕ ਜਿਹੜੀ ਹਰਕਤ ਹੈਗੀ ਪੁਲਿਸ ਦੀ ਉਹਨੂੰ ਫੋਕਸ ਕਰਦੇ ਪਏ ਆ ਜੀ, ਔਰ ਲੋਕਾਂ ਕੋਲ ਜਾ ਰਹੀ ਜੀ
1: ਜੀ।
0: ਉਹ ਸਗੋਂ ਉਹਨਾਂ ਨੂੰ ਲਾਹਨਤਾ ਪਾਉਂਦੇ ਆ ਵੀ ਦੱਸਿਓ ਜਰੂਰ ਆਪਣੇ ਘਰ ਜਾ ਕੇ ਆਪਣੇ ਬੱਚਿਆਂ ਨੂੰ ਜਾਂ ਆਪਣੇ ਵਾਈਫ ਨੂੰ ਕਿ ਅਸੀਂ ਏਦਾਂ ਕਰਕੇ ਬੱਚਿਆਂ ਦਾ ਭਵਿੱਖ ਬਚਲਣ ਵਾਸਤੇ ਜਿਹੜਾ ਆ ਏਦਾਂ ਤਸ਼ੱਦਦ ਕਰਕੇ ਆਏ ਆ ਜੀ।
1: ਨਾਲੇ ਇੱਕ ਚੀਜ਼ ਹੋਰ ਸੈਣੀ ਸਾਹਿਬ ਨੋਟ ਕਰ ਰਿਹਾ ਸੀ ਮੈਂ ਕਿ ਜਿਹੜੀਆਂ ਆਪਣੀਆਂ ਦੇਸ਼ ਦੀਆਂ ਵੱਡੀਆਂ ਜਿਹੜੀਆਂ ਕਿਸਾਨ ਜਥੇਬੰਦੀਆਂ ਨੇ, ਚਾਹੇ ਉਹ ਗਰਾਹਾਂ ਹੈਗੇ ਨੇ ਚਾਹੇ ਉਹ ਦੂਸਰੇ ਰਾਜੇ ਵਾਲੇ, ਤੇ ਉਹਨਾਂ ਦਾ ਕੋਈ ਵੀ ਇਹਨਾਂ ਚੀਜ਼ਾਂ ਦੇ ਵਿੱਚ ਬਿਆਨ ਜਾਂ ਕੁਝ ਦੇਖਣ ਨੂੰ ਨਹੀਂ ਮੈਨੂੰ ਮਿਲਿਆ, ਸ਼ਾਇਦ ਮੈਂ ਨਾ ਵੀ ਦੇਖ ਸਕਿਆ ਹੋਵਾਂ। ਪਰ ਜਿਹੜੀਆਂ ਦੂਸਰੀਆਂ ਛੋਟੀਆਂ ਜਥੇਬੰਦੀਆਂ ਨੇ ਜਾਂ ਚਾਹੇ ਉਹ ਭੰਧੇਰ ਹੋ ਗਈ, ਚਾਹੇ ਉਹ ਆਪਣੇ ਰੋਡ ਰਿੰਗ ਵਾਲੇ ਹੋ ਗਏ, ਜਾਂ ਜਦੋਂ ਕਿਸਾਨੀ ਮੋਰਚਾ ਲੱਗਿਆ ਹੋਇਆ ਸੀਗਾ ਉਸ ਸਮੇਂ ਵੀ ਇਹ ਆਪਣਾ ਮਤਲਬ ਕਿ ਰੋਲਾ ਵੱਖਰਾ ਪਾ ਕੇ ਬੈਠਣ ਲੱਗੇ ਹੋਏ ਸੀਗੇ ਕਿ ਭਈ ਏਦਾਂ ਕਰਨੀ ਓਦਾਂ ਕਰਨੀ ਆ, ਦੀਪ ਸਿੱਧੂ ਵਾਲਾ ਮਾਮਲਾ ਵੀ ਹੋਇਆ, ਤੇ ਉਹ ਚੀਜ਼ਾਂ ਫਿਰ ਤੋਂ ਨਹੀਂ ਲੱਗਦੀਆਂ ਕਿ ਉਹ ਕਿਸੇ ਦਾ ਮੋਰਚਾ, ਜਿੱਦਾਂ ਕਿ ਅੱਜ ਬਿਆਨ ਵੀ ਆਏ ਨੇ ਕੇਂਦਰ ਦੇ ਵੱਲੋਂ ਵੀ ਜਾਂ ਓਪੋਜੀਸ਼ਨ ਪਾਰਟੀਆਂ ਵੀ ਗੱਲ ਕਰਦੀਆਂ ਕਿ ਭਾਈ ਇਹ ਜਿਹੜਾ ਪ੍ਰੋਟੈਸਟ ਦਾ ਸੀਗਾ ਆਪਣਾ ਪੇਪਰ ਲੀਕ ਦਾ ਮਾਮਲਾ ਹਨਾ, ਕੋਕਰਜ ਜਾਂ ਹੋਰ ਸਾਰੇ ਕੈਪਚਰ ਕਰ ਗਏ ਜਾਂ ਹੋਰ ਜਿਹੜੇ ਜਥੇਬੰਦੀਆਂ ਜਿੱਦਾਂ ਤੁਸੀਂ ਜ਼ਿਕਰ ਕੀਤਾ ਉਹ ਪਹੁੰਚ ਰਹੀਆਂ ਨੇ, ਕਿ ਇਹ ਫਿਰ ਉਸੇ ਚੀਜ਼ ਨੂੰ ਕਿ ਲੋਕ ਮਤਲਬ ਕਿ ਇਹਦੇ ਵਿੱਚ ਪੇਸ਼ ਕੀਤਾ ਜਾ ਰਿਹਾ ਕਿ ਇਹ ਪੂਰੇ ਕਿਤੇ ਨਾ ਕਿਤੇ ਜਿਹੜੀਆਂ ਕੇਂਦਰ ਦੀਆਂ ਤਾਕਤਾਂ ਨੇ ਉਹ ਇਹ ਚੀਜ਼ ਨੂੰ ਪੇਸ਼ ਕਰਨਗੀਆਂ ਕਿ ਦੇਸ਼ ਨੂੰ ਤੋੜਨ ਦੀ ਫਿਰ ਤੋਂ ਕੋਸ਼ਿਸ਼, ਜਾਂ ਜ਼ੈਨ ਜੀ ਦੀ ਗੱਲ ਆਉਂਦੀ ਹੈ ਜਾਂ ਹੋਰ ਸਾਰੀਆਂ ਚੀਜ਼ਾਂ ਜਿੱਦਾਂ ਤਖ਼ਤੇ ਪਲਟ ਦੀ ਗੱਲ ਆਉਂਦੀ ਹੈ, ਕਿ ਕਿਤੇ ਨਾ ਕਿਤੇ ਉਸ ਪਾਸੇ ਨੂੰ ਇਹ ਚੀਜ਼ ਨੂੰ ਦੇਖਿਆ ਜਾ ਰਿਹਾ ਜੀ ਕਿ ਐਡੀ ਵੱਡੀ ਇਹ ਜਿਹੜੀ ਹੈ ਪ੍ਰੋਟੈਸਟ ਬਣ ਸਕਦਾ ਹੈ।
0: ਪਰ ਸਭ ਦੇਖੋ ਗੱਲ ਇੱਦਾਂ ਹੈਗੀ ਆ, ਸੱਚਾਈ ਸੱਚਾਈ ਹੁੰਦੀ ਆ
1: ਜੀ,
0: ਅਸੀਂ ਵੀ ਮਹਿਸੂਸ ਕਰਦੇ ਆ ਦੇਖੋ ਇੱਥੇ ਰਹਿੰਦੇ ਹੋਏ ਕਿ ਯੂਥ ਦੇ ਵਿੱਚ ਅਨਰੈਸਟ ਆ
1: ਜੀ,
0: ਨੌਕਰੀਆਂ ਮਿਲ ਨਹੀਂ ਰਹੀਆਂ।
1: ਬਿਲਕੁਲ,
0: ਫਿਰ ਜਦੋਂ ਕੋਈ ਏਦਾਂ ਦਾ ਟੈਸਟ ਹੁੰਦਾ ਆ ਬੜੀ ਉਮੀਦ ਦੇ ਨਾਲ ਬੱਚੇ ਤਿਆਰੀ ਕਰਕੇ ਜਾਂਦੇ ਆ ਜੀ
1: ਜੀ,
0: ਐਸਾ ਕੋਈ ਟੈਸਟ ਨਹੀਂ ਜਿਹੜਾ ਲੀਕ ਨਹੀਂ ਹੋਇਆ ਜੀ
1: ਜੀ,
0: ਔਰ ਉਹਦੀ ਸਰ ਉਹਦੀ ਬਕਾਇਦਾ ਤੌਰ ਤੇ ਫੀਸ ਭਰੀ ਜਾਂਦੀ ਹੈ ਕਿ ਆ ਭਾਈ ਤੁਸੀਂ ਪੇਪਰ ਦੇਣੇ ਆ ਜਨਰਲ ਕਾਸਟ ਦੇ ਇੰਨੇ ਪੈਸੇ ਆ, ਹਾਂਜੀ ਤੇ ਐਸਸੀ ਕਾਸਟ ਦੇ ਇੰਨੇ ਪੈਸੇ ਆ ਜੀ, ਉਹ ਪੈਸਿਆਂ ਨਾਲ ਗੁਰਾਈ ਕਰਦੀਆਂ ਸਰਕਾਰਾਂ, ਇਨਕਮ ਜਨਰੇਟ ਹੁੰਦੀ ਆ ਜਿਹਨਾਂ ਦੀ
1: ਜੀ,
0: ਉਹ ਤੋਂ ਬਾਅਦ ਜਦੋਂ ਇਹੋ ਜਿਹੇ ਹਾਲਾਤ ਹੁੰਦੇ ਆ ਕਿ ਬੱਚੇ ਦਿਨ ਰਾਤ ਮਿਹਨਤ ਕਰਕੇ ਔਰ ਉਹਨਾਂ ਨੂੰ ਪੇਪਰ ਦੇ ਕੇ ਆਉਂਦੇ ਆ, ਬਾਅਦ ਚ ਉਹਨਾਂ ਨੂੰ ਪਤਾ ਲੱਗੇ ਪੇਪਰ ਲੀਕ ਹੋ ਗਿਆ ਜੀ, ਉਸ ਬੱਚਿਆਂ ਦੇ ਮਨ ਤੇ ਕੀ ਗੁਜਰਦੀ ਹੈਗੀ ਆ ਜੀ? ਤੇ ਇਹ ਤਾਂ ਜਿਹੜਾ ਹੈਗਾ ਸੈਂਸਿਟਿਵ ਬੱਚੇ ਜਿਹਨਾਂ ਨੇ ਬਹੁਤ ਦਿਨ ਰਾਤ ਇੱਕ ਕੀਤਾ ਹੁੰਦਾ ਜੀ, ਉਹ ਨਹੀਂ ਬਰਦਾਸ਼ਤ ਕਰ ਸਕਦੇ। ਇਸੇ ਤਰੀਕੇ ਨਾਲ ਬੱਚੇ 30 ਬੱਚੇ ਜਿਹੜੇ ਹੈਗੇ ਆ ਉਹ ਦੱਸਦੇ ਹੈਗੇ ਆ ਵੀ ਹਾਂ ਜੀ ਵੀ ਸੁਸਾਈਡ ਕਰ ਗਏ ਜੀ। ਹੁਣ ਉਹਦਾ ਰਿਸਪੋਂਸੀਬਲ ਕੌਣ ਆ? ਤੁਸੀਂ ਇੱਕ ਮੰਤਰੀ ਦਾ ਅਸਤੀਫਾ ਨਹੀਂ ਲੈ ਸਕਦੇ
1: ਜੀ।
0: ਹੁਣ ਤੁਸੀਂ ਕੀ ਕਰਨਾ ਹੈਗਾ ਕਿ 100 ਗੰਢਾ ਵੀ ਖਾਣਾ ਹੈਗਾ ਆ ਤੇ ਮਾਫ ਕਰਨਾ ਵੀ ਉਹਦੇ ਲਈ ਕਹਿੰਦੇ ਹੈਗੇ ਆ ਕਿ 100 ਟਰਮਸ ਐਂਡ ਕੰਡੀਸ਼ਨ ਵੀ ਪੂਰੀਆਂ ਕਰਨੀਆਂ, ਮੈਂ ਸ਼ਬਦ ਨਾ ਵਰਤਾਂ ਦੂਜੇ
1: ਜੀ।
0: ਹਾਂਜੀ, ਕਿਉਂ ਇਹੋ ਜਿਹਾ ਕੰਮ ਕਰਨਾ ਹੈਗਾ? ਤੁਸੀਂ ਪਹਿਲਾਂ ਜਿਹੜਾ ਹੈਗਾ ਆ ਕਿਸਾਨੀ ਅੰਦੋਲਨ ਦੇ ਵਿੱਚ ਵੀ ਸਾਰਾ ਕੁਛ ਕਹਿਤਾ, ਸਾਡੀ ਭਗਤੀ ਦੇ ਵਿੱਚ ਜਿਹੜਾ ਹੈਗਾ ਆ ਸਾਡੀ ਤਪੱਸਿਆ ਦੇ ਵਿੱਚ ਕਮੀ ਰਹਿ ਗਈ, ਅਸੀਂ ਸਮਝਾ ਨਹੀਂ ਸਕੇ ਤੇ ਇਸ ਕਰਕੇ ਅਸੀਂ ਵਿਦਡਰਾ ਕਰਦੇ ਹਾਂ। ਉਦਣ ਵੀ ਤੁਸੀਂ ਗਲਤੀ ਨਹੀਂ ਸੀ ਮੰਨੀ ਔਰ ਅੱਜ ਵੀ ਤੁਸੀਂ ਗਲਤੀ ਨਹੀਂ ਮੰਨ ਰਹੇ ਹੈਗੇ। ਤੁਸੀਂ ਜਿਹੜਾ ਹੈਗਾ ਅਲਟੀਮੇਟਲੀ ਤੁਹਾਨੂੰ ਕਰਨਾ ਪੈਣਾ ਇਹ ਸਾਰਾ ਕੁਛ, ਕਿਉਂਕਿ ਇਹ ਯੂਥ ਆ, ਇਹ ਤਾਂ ਘਰਦਿਆਂ ਤੋਂ ਬਾਕੀ ਹੋ ਕੇ ਆ ਗਏ ਹੈਗੇ ਵੀ ਭਾਈ ਸਾਡੇ ਨਾਲ ਖਿਲਵਾੜ ਹੋ ਰਿਹਾ
1: ਜੀ।
0: ਹੁਣ ਇਹਨਾਂ ਨੇ ਕੀ ਕੀਤਾ ਹੈਗਾ? ਸਰਕਾਰ ਨੇ ਆਪਣੇ ਜਿਹੜੇ ਹੱਥਕੰਡੇ ਆ ਉਹ ਵਰਤਣੇ ਸ਼ੁਰੂ ਕੀਤੇ ਆ ਜੀ।
1: ਬਿਲਕੁਲ
0: ਉੱਥੇ ਜਿਹੜਾ ਆ, ਹਾਂਜੀ ਬਿਲਕੁਲ, ਡਰੋਨ ਦੇ ਨਾਲ ਜਿਹੜਾ ਹੈਗਾ ਆ ਉਹਨਾਂ ਬੰਦਿਆਂ ਦੀਆਂ ਪਿਕਚਰ ਲਈ ਜਾ ਰਹੀਆਂ ਹੈਗੀਆਂ, AI ਦੇ ਉੱਤੇ ਜਿਹੜਾ ਹੈਗਾ ਉਹਨਾਂ ਦੀ ਆਈਡੈਂਟੀਫਿਕੇਸ਼ਨ ਜਿਹੜੀ ਕੀਤੀ ਜਾ ਰਹੀ ਹੈਗੀ ਜੀ। ਕੱਲ ਉਹਨਾਂ ਨੇ ਸਰਵਿਸ ਲੈਣੀ ਹੈਗੀ ਹੈ ਕਿਤੇ ਤੇ ਉੱਥੇ ਜਿਹੜਾ ਆ ਆਪਣੇ ਆਪ ਉਹਨਾਂ ਦਾ ਰਿਕਾਰਡ ਬੋਲੂਗਾ ਜੀ।
1: ਜੀ
0: ਸਰ, ਇਸ ਚੀਜ਼ ਦੇ ਉੱਤੇ ਜਿਹੜਾ ਆ ਇਨਕਾਰੀ ਨਹੀਂ ਕੀਤੀ ਜਾ ਸਕਦੀ ਕਿ ਸਰਕਾਰ ਆਪਣਾ ਪੂਰਾ ਜ਼ੋਰ ਲਾਉਂਦੀ ਪਈ ਆ ਜੀ, ਕਿਸੇ ਤਰੀਕੇ ਇਹਨੂੰ ਅੰਦੋਲਨ ਨੂੰ ਸਪਰੈਸ ਕੀਤਾ ਜਾ ਸਕੇ। ਬਟ ਉੱਥੇ ਫੋਰਸ ਹੀ ਇੰਨੀ ਜ਼ਿਆਦਾ ਹੈਗੀ ਆ ਜੀ।
1: ਜੀ
0: ਹੁਣ ਆਹ ਜਿਹੜੇ ਪੰਜਾਬ ਵਾਲੇ ਗਏ ਸੀ, ਦੇ ਆਰ ਪ੍ਰੋਬਲਮ ਕ੍ਰੀਏਟਰਸ ਹੈ ਜੀ। ਜਦੋਂ ਤੁਸੀਂ ਇੱਕ ਬਿਨਾਂ ਹਥਿਆਰਾਂ ਤੋਂ ਬੜਾ ਵਧੀਆ ਜਿਹੜਾ ਪੀਸਫੁਲ ਅੰਦੋਲਨ ਚੱਲ ਰਿਹਾ ਹੈ, ਜਦੋਂ ਤੁਹਾਡਾ ਤਾਂ ਜਿਹੜਾ ਹੈਗਾ ਆ ਤੁਸੀਂ ਸ਼ਸਤਰ ਜਿਹੜੇ ਘੁਮਾ ਕੇ ਉੱਥੇ ਗੱਤਕਾ ਖੇਡਣਾ ਸ਼ੁਰੂ ਕਰ ਦਿੱਤਾ ਜਾ ਕੇ, ਹੈ ਜੀ, ਉਹਨਾਂ ਨੇ ਵੀ ਮਹਿਸੂਸ ਕੀਤਾ। ਪਹਿਲਾਂ ਉਹ ਬੜੇ ਖੁਸ਼ ਹੋਏ ਪੰਜਾਬ ਵਾਲੇ ਆ ਗਏ ਆ, ਹੁਣ ਇੱਥੇ ਜਿਹੜਾ ਕਿਸੇ ਨਾਲ ਜਾਤੀ ਨੀ ਹੋਏਗੀ, ਧੀ ਭੈਣ ਦੇ ਨਾਲ ਜਾਤੀ ਨੀ ਹੋਏਗੀ। ਆ ਹੁਣੇ ਹੁਣੇ ਰੀਸੈਂਟ ਦੇਖਿਆ ਜੀ ਵੀ ਪੁਲਿਸ ਦੀ ਇੱਕ ਗੱਡੀ ਖੋ ਕੇ ਦੌੜ ਪਏ ਆ ਜੀ। ਇਹ ਤਾਂ ਪੰਜਾਬ ਵਾਲਿਆਂ ਦਾ ਤੁਹਾਨੂੰ ਸੁਭਾਅ ਦਾ ਪਤਾ ਹੀ ਆ ਜੀ। ਉਹਨਾਂ ਨੂੰ ਸਰਕਾਰ ਨੂੰ ਜਿਹੜੀ ਜਾਤੀ ਸਰਕਾਰ ਨੇ ਕੱਲ ਕੀਤੀ ਹਾਂ ਜੀ, ਉਹਨੂੰ ਜਸਟੀਫਾਈ ਇਹ ਕਰ ਦੇਣਗੇ ਵੀ ਹਾਂ ਜੀ ਵੀ ਕਿਉਂਕਿ ਇਹਨਾਂ ਨੇ ਜੋ ਹਰਕਤਾਂ ਕਰਨੀਆਂ ਆ ਉੱਥੇ ਉਹਨਾਂ ਦੀ ਜਿਹੜੀ ਫੋਰਸ ਯੂਜ਼ ਕੀਤੀ ਹੈਗੀ ਉਹ ਜਸਟੀਫਾਈ ਹੋ ਜਾਣੀ ਕਿ ਹਾਂ ਠੀਕ ਹੈ ਜੀ। ਔਰ ਤੁਸੀਂ ਦੇਖਿਓ ਸਹੀ ਕੱਲ ਤੱਕ ਪਿਕਚਰ ਜਿਹੜੀ ਹੈਗੀ, ਜੇ 24 ਘੰਟੇ ਹੋਰ ਉੱਥੇ ਰਹਿ ਗਏ ਨਾ ਜੀ, ਇਹਨਾਂ ਨੇ ਹੰਗਾਮਾ ਹੀ ਏਦਾਂ ਦਾ ਕਰ ਦੇਣਾ ਹੈਗਾ ਕਿ ਉਹਨਾਂ ਨੂੰ ਸਰਕਾਰ ਨੂੰ ਅੰਦੋਲਨ ਨੂੰ ਜਿਹੜਾ ਆ ਖੰਡਾਉਣ ਵਾਸਤੇ ਜੇ ਫੋਰਸ ਵੀ ਯੂਜ਼ ਕਰਨੀ ਪਈ ਤੇ ਉਹਨੂੰ ਵੀ ਜਿਹੜੇ ਅਕਲਮੰਦ ਲੋਕ ਜਸਟੀਫਾਈ ਕਰਨਗੇ, ਉਹ ਕਹਿਣਗੇ ਠੀਕ ਗੱਲ ਹੈਗੀ ਯਾਰ ਜੋ ਉੱਥੇ ਹਾਲਾਤ ਬਣ ਗਏ ਸੀ ਉੱਥੇ ਵੀ ਹਥਿਆਰ ਤਾਂ ਲਹਿਰਾ ਰਹੇ ਸੀਗੇ ਜੀ।
1: ਬਿਲਕੁਲ,
0: ਜਦਕਿ ਬੱਚਿਆਂ ਦਾ ਅੰਦੋਲਨ ਬੜਾ ਪੀਸਫੁਲ ਚੱਲ ਰਿਹਾ ਸੀਗਾ ਤੇ ਮੈਂ ਜਿਹੜਾ ਹੈਗਾ ਕੱਲ ਤੋਂ ਹੀ ਇਹ ਚਿੰਤਾ ਜਿਤਾਉਣ ਲੱਗ ਪਿਆ ਸੀ ਜਦੋਂ ਮੈਂ ਵੀਡੀਓ ਦੇਖੀਆਂ ਸੀ ਵੀ ਇਹ ਨੰਗੀਆਂ ਗਰਪਾਂ ਨਾਲ ਲੈ ਕੇ ਘੁਮਾਉਂਦੇ ਚੱਲ ਪਏ ਆ ਜੀ ਅਗਲੇ ਦੀ ਮਦਦ ਵਾਸਤੇ।
1: ਦੇਖੋ ਆਪਾਂ ਗੱਲ ਕਰਦੇ ਕਰਦੇ ਚਲੋ ਉਹਨਾਂ ਦਾ ਬਿਆਨ ਵੀ ਆ ਗਿਆ ਰਾਜੇਵਾਲ ਸਾਹਿਬ ਦਾ ਵੀ, ਸੀਜੇਪੀ ਪ੍ਰੋਟੈਸਟ ਨੂੰ ਮਿਲੇਗਾ ਕਿਸਾਨਾਂ ਦਾ ਸਾਥ, ਐਸਕੇਐਮ ਸ਼ਨਿਚਰਵਾਰ ਨੂੰ ਜਿਹੜਾ ਲੁਧਿਆਣੇ ਦੇ ਵਿੱਚ ਘੜੇਗੀ ਵਿਉਂਤਬੰਦੀ ਤੇ ਵਿਦਿਆਰਥੀਆਂ ਨੂੰ ਸਮਰਥਨ ਦੇਣ ਦੇ ਉੱਤੇ ਮੀਟਿੰਗ ਦੇ ਵਿੱਚ ਲਿਆ ਜਾਵੇਗਾ ਰਸਮੀ ਫੈਸਲਾ, ਕੀ ਅੱਗੇ ਕਰਨਾ ਹੈ ਜੀ? ਰਾਜੇਵਾਲ ਸਾਹਿਬ ਦਾ ਬਿਆਨ ਲੱਗ ਗਿਆ ਜੀ ਅੱਜ।
0: ਹਾਂਜੀ ਸਾਰੇ ਲੱਗਾ, ਸਪੋਰਟ ਤਾਂ ਸਾਰਿਆਂ ਨੇ ਕੀਤੀ ਹੈਗੀ ਜੀ। ਵੈਸੇ ਵੀ ਇਹ ਜਿਹੜਾ ਅੰਦੋਲਨ ਆ ਇਹ ਗਿਆ ਫੈਲ ਹੋਣਾ
1: ਜੀ,
0: ਇਹ ਸਿਰਫ ਜੰਤਰ ਮੰਤਰ ਤੱਕ ਸੀਮਤ ਨਹੀਂ ਹੈ ਜੀ। ਸੈਕਟਰ 17 ਚੰਡੀਗੜ੍ਹ ਦੇ ਵਿੱਚ ਇੰਨਾ ਕੁ ਹਜੂਮ ਇਕੱਠਾ ਹੋਇਆ ਜੀ, ਉੱਥੇ ਮੈਂ ਦੇਖਿਆ ਕਿ ਰੋਪੜ ਤੋਂ ਜਾਂ ਹੋਰ ਆਲੇ ਦੁਆਲੇ ਲੋਕ ਇਕੱਠੇ ਹੋਏ ਆ ਜਾ ਕੇ ਤੇ ਉੱਥੇ ਉਹਨਾਂ ਨੇ ਤੇ ਐਡਰੈਸ ਕੀਤਾ ਪਬਲਿਕ ਨੂੰ। ਪਰ ਸਵਾਲ ਇਹ ਹੈਗਾ ਜਿੱਥੇ ਸ਼ੰਕਾ ਜਾਂਦੀ ਆ ਕਿ ਇਸ ਅੰਦੋਲਨ ਦਾ ਸੂਤਰਧਾਰ ਲੀਡਰ
1: ਜੀ
0: ਉਹ ਦੀਪਿਕੇ, ਉਹ ਤਾਂ ਅੱਜ ਕਹਿੰਦਾ ਯਾਰ ਮੈਨੂੰ ਬੁਖਾਰ ਆ ਮੈਂ ਥੋੜੀ ਰੈਸਟ ਕਰ ਰਹੀ ਆ, ਹੈ ਜੀ ਉਹ ਤਾਂ ਬੁਖਾਰ ਵਾਸਤੇ ਕਹਿੰਦਾ ਹੈਗਾ ਮੈਂ ਆਰਾਮ ਕਰਕੇ ਫੇਰ ਸ਼ਾਮ ਤੱਕ ਆ ਜਾਊਂਗਾ
1: ਜੀ।
0: ਤੋ ਇਸ ਕਰਕੇ ਇਹ ਅੰਦੋਲਨ ਜਿਹੜਾ ਹੈਗਾ ਨੌ ਸਿੱਖੀਆਂ ਦੇ ਹੱਥ ਵਿੱਚ ਆ, ਬੱਚੇ ਆਪ ਮੁਹਾਰੇ ਤਾਂ ਜ਼ਰੂਰ ਸ਼ਾਮਿਲ ਹੋਏ ਹੈਗੇ ਆ, ਪਰ ਅੰਦੋਲਨ ਨੂੰ ਦਿਸ਼ਾ ਦੇਣੀ, ਅੰਦੋਲਨ ਨੂੰ ਜਿੱਦਾਂ ਦੇਖੋ ਕਿਸਾਨ ਅੰਦੋਲਨ ਦੇ ਵਿੱਚ ਰਾਜੇਵਾਲ ਸਾਹਿਬ ਦੀ ਅਗਵਾਈ ਜਿਹੜੀ ਆ ਨਾ ਜੀ ਉਹਨੂੰ ਤੁਸੀਂ ਇਗਨੋਰ ਨਹੀਂ ਕਰ ਸਕਦੇ
1: ਜੀ,
0: ਕਿਉਂ ਉਹਨਾਂ ਨੇ ਅਗਵਾਈ ਦਿੱਤੀ ਸੀ ਨਾ ਉਸ ਅੰਦੋਲਨ ਨੂੰ, ਉਹਨਾਂ ਨੇ ਅੰਦੋਲਨ ਨੂੰ ਪੀਸਫੁਲ ਵੀ ਰੱਖਿਆ, ਉਹਨਾਂ ਨੇ ਕੋਈ ਇੰਪ੍ਰੈਸ਼ਨ ਵੀ ਨੀ ਏਦਾਂ ਦਾ ਜਾਣ ਦਿੱਤਾ। ਜੇ ਨਿਹੰਗ ਸਿੰਘ ਆਏ ਨਾ ਜੀ ਮਦਦ ਵਾਸਤੇ ਅੱਗੇ ਹੋ ਕੇ, ਉਹਨਾਂ ਨੇ ਕਿਹਾ ਹਾਂ ਜੀ ਉੱਥੇ ਝੰਡੇ ਲੱਗੇ ਲਾਉਣ ਵਾਸਤੇ, ਉਹਨਾਂ ਨੇ ਕਿਹਾ ਰਹਿਣ ਦਿਓ ਤੁਸੀਂ ਭਾਈ, ਇਹ ਸਾਡਾ ਕਿਸਾਨੀ ਅੰਦੋਲਨ ਆ, ਇਹਨੂੰ ਧਾਰਮਿਕ ਰੰਗ ਨਾ ਦਿਓ ਜੀ। ਉਹਨਾਂ ਨੂੰ ਬਹੁਤ ਕੁਝ ਸਹਿਣਾ ਪਿਆ, ਉਹਨਾਂ ਨੂੰ ਕਾਮਰੇਡ ਜੇ ਉਹ ਇਸ ਤਰੀਕੇ ਨਾਲ ਕਿਹਾ। ਫਿਰ ਤੁਸੀਂ ਯਕੀਨ ਕਰੋ ਉਹਨਾਂ ਨੇ ਆਪਣਾ ਸ਼੍ਰੀ ਸਾਹਿਬ ਜਿਹੜਾ ਹੈਗਾ ਆ ਕੱਢ ਕੇ ਦਿਖਾ ਲਿਆ ਕਿ ਭਾਈ ਮੈਂ ਵੀ ਅੰਮ੍ਰਿਤਧਾਰੀ ਬੰਦਾ ਆ, ਦੋ ਟਾਈਮ ਪਾਠ ਕਰਨ ਵਾਲਾ, ਤੇ ਤੁਸੀਂ ਜਿਹੜਾ ਹੈਗਾ ਆ ਆਪਣਾ ਜਿਹੜਾ ਆ ਇਹ ਕੰਮ ਪਿੱਛੇ ਰੱਖੋ, ਜੋ ਮੈਂ ਕਹਿੰਦਾ ਹੈਗਾ ਉਹਦੇ ਹਿਸਾਬ ਨਾਲ ਚੱਲ ਲਓ, ਵੀ ਸਾਡਾ ਕਿਸਾਨੀ ਅੰਦੋਲਨ ਕਿਸਾਨੀ ਅੰਦੋਲਨ ਹੀ ਰਹਿਣ ਦਿਓ।
1: ਬਿਲਕੁਲ,
0: ਰਾਜੇਵਾਲ ਸਾਹਿਬ ਨੇ ਫਿਰ ਆਪਣੀ ਇੱਕ ਫੋਰਸ ਬਣਾਈ ਸੀ ਜਿਹੜੀ ਕਿ ਡਿਸਿਪਲਿਨ ਮੇਨਟੇਨ ਕਰਦੀ ਸੀ ਜੀ ਅੰਦੋਲਨ ਦੇ ਵਿੱਚ, ਹਾਂਜੀ, ਕਿਸੇ ਦੀ ਧੀ ਭੈਣ ਨਾਲ ਜਾਤੀ ਨਾ ਹੋਵੇ ਜਾਂ ਕੋਈ ਏਦਾਂ ਦਾ ਕੋਈ। ਫਿਰ ਉਹ ਦੇਖਦੇ ਸੀ ਕਿ ਕੋਈ ਅਨਨੋਨ ਬੰਦਾ, ਕਿਉਂਕਿ ਸਰਕਾਰ ਦੇ ਏਜੰਸੀਆਂ ਦੇ ਬੰਦੇ ਵੀ ਜਿਹੜੇ ਵਿੱਚ ਇਨਵੋਲਵ ਹੁੰਦੇ ਆ, ਜਿਹੜੇ ਜਿਹੜੇ ਆ ਕੋਈ ਨਾ ਕੋਈ ਗੜਬੜ ਕਰਾਉਣ ਦੀ ਕੋਸ਼ਿਸ਼ ਕਰਦੇ ਆ। ਉਹਨਾਂ ਨੇ ਦੇਖੋ ਉਦੋਂ ਬੰਦੇ ਫੜੇ ਵੀ ਸੀ ਇਸ ਤਰੀਕੇ ਨਾਲ ਅੰਦੋਲਨ ਦੇ ਵਿੱਚ, ਜੇ ਕੋਈ ਵਾੜਾ ਇਹੋ ਜਿਹਾ ਬੰਦਾ ਇਹੋ ਜਿਹਾ ਆ ਜਾਣਾ, ਉਹਨਾਂ ਨੇ ਚੱਕ ਕੇ ਠਾਣੇ ਗਿਆ ਵੀ ਇਹਦੀ ਆਈਡੈਂਟੀ ਡਿਸਕਲੋਜ਼ ਕਰੋ ਵੀ ਕੌਣ ਆ ਇਹ ਬੰਦਾ।
1: ਹਾਂਜੀ,
0: ਬਹੁਤ ਉਹਨਾਂ ਨੇ ਮਨਿਊਟਲੀ ਔਰ ਬਹੁਤ ਅਕਲਮੰਦੀ ਦੇ ਨਾਲ ਅੰਦੋਲਨ ਲੜਿਆ ਸੀ ਉਹ
1: ਜੀ।
0: ਤੇ ਇੱਥੇ ਜਿਹੜਾ ਹੈਗਾ ਨਾ ਦੇਰ ਇਜ਼ ਅ ਲੈਟਨੈਸ, ਨੋ ਡਾਊਟ ਕਿ ਹੁਣ ਰਾਹੁਲ ਗਾਂਧੀ ਵਿੱਚ ਜਿਹੜਾ ਆ ਇਨਵੋਲਵ ਹੋਇਆ ਹੈ ਜੀ, ਤੇ ਬੈਟਰ ਵੇ ਤਾਂ ਇਹੀ ਆ ਕਿ ਇਹਨੂੰ ਡਾੜਾ ਹੈਗਾ ਆ ਕਿ ਜੇ ਪੋਲੀਟੀਕਲ ਲੀਡਰ ਦੀ ਅਕਸੈਪਟੈਂਸ ਨੂੰ ਇਹ ਕਬੂਲ ਕਰ ਲੈ ਯੂਥ, ਤੇ ਇਸ ਅੰਦੋਲਨ ਜਿਹੜਾ ਹੈਗਾ ਆ ਟਰਮਸ ਐਂਡ ਕੰਡੀਸ਼ਨ ਦੇ ਨਾਲ ਇਹ ਸਹੀ ਤਰੀਕੇ ਨਾਲ ਚੱਲਿਆ ਤੇ ਸਹੀ ਤਰੀਕੇ ਨਾਲ ਆਪਣੀਆਂ ਮੰਗਾਂ ਮਨਵਾ ਕੇ ਤੇ ਵਾਪਸ ਹੋ ਜਾਏ, ਬੱਚਿਆਂ ਦਾ ਨੁਕਸਾਨ ਨਾ ਹੋਵੇ, ਆਪਾਂ ਇਹੀ ਉਮੀਦ ਕਰਦੇ ਹੈਗੇ ਜੀ। ਦੂਜੀ ਗੱਲ ਇਹ ਹੈਗੀ ਆ ਜੀ ਕਿ ਪੋਲੀਟੀਕਲ ਸੈਕਟਰ ਦੇ ਉੱਤੇ ਜਿਹੜਾ ਆ ਪੋਲੀਟੀਕਲ ਕਲਾਸ ਦੇ ਉੱਤੇ ਫੇਥ ਰਿਹਾ ਹੀ ਨਹੀਂ ਬੱਚਿਆਂ ਦਾ।
1: ਬਿਲਕੁਲ ਹੈ ਜੀ,
0: ਕਿ ਇਸੇ ਤਰੀਕੇ ਨਾਲ ਪੋਲੀਟੀਕਲ ਲੀਡਰਸ ਨੇ ਆਪਣੀ ਰੈਪੂਟੇਸ਼ਨ ਜਿਹੜੀ ਹੈਗੀ ਆ ਸਵਾਏ ਲੁੱਟ ਮਾਰ ਤੋਂ ਹੋਰ ਕੋਈ ਨਾ ਮਤਲਬ ਇੰਪ੍ਰੈਸ਼ਨ ਦਿੱਤਾ, ਤੇ ਇਹ ਆਉਣ ਵਾਲਾ ਜਿਹੜਾ ਸਾਡੀ ਜਨਰੇਸ਼ਨ ਹੈਗੀ ਆ ਨਾ ਜੀ, ਉਹ ਸਾਡੀ ਡੈਮੋਕ੍ਰੇਸੀ ਦੇ ਨਿਜ਼ਾਮ ਤੋਂ ਮਤਲਬ ਪਿੱਛੇ ਹਟ ਜਾਏਗੀ ਜੀ। ਲੋਕੀ ਵੋਟ ਹੀ ਨੀ ਪਾਉਣ ਜਾਣਗੇ
1: ਜੀ,
0: ਤੁਸੀਂ ਦੂਰ ਕੀ ਜਾਣਾ ਜੀ। ਆਪਣੇ ਮੁਕੱਦਰ ਵੀਰ ਜੀ ਆ, ਉਹ ਕਹਿੰਦੇ ਨੀ ਕਿ ਵੋਟ ਨੀ ਪਾਉਣੇ ਕਿਸੇ ਨੂੰ, ਕਿਉਂ ਨੀ ਪਾਉਣੀ, ਕਿਉਂਕਿ ਸਾਰੇ ਹੀ ਏਦਾਂ ਦੇ ਹੈਗੇ ਆ ਜੀ। ਹੁਣ ਜੇ ਸਾਰੇ ਇਸ ਲੋਕ ਇਸ ਤਰੀਕੇ ਨਾਲ ਸੋਚਣ ਲੱਗ ਪਏ ਤੇ ਇਸ ਡੈਮੋਕ੍ਰੇਸੀ ਦਾ ਬਣੇਗਾ ਕੀ ਜੀ,
1: ਬਣੇਗਾ ਕੀ।
0: ਸੋ ਇਸ ਕਰਕੇ ਇਨ ਦਾ ਇੰਟਰਸਟ ਆਫ ਜਿਹੜਾ ਡੈਮੋਕ੍ਰੇਸੀ, ਕਿ ਜੇ ਰਾਹੁਲ ਗਾਂਧੀ ਹੁਣ ਅੱਗੇ ਹੋਏ ਹੈਗੇ ਆ ਆਪਣੀਆਂ ਸ਼ਰਤਾਂ ਦੇ ਨਾਲ, ਸਰਕਾਰ ਨੂੰ ਵੀ ਚਾਹੀਦਾ ਕਿ ਆਰਾਮ ਨਾਲ ਸ਼ਰਤਾਂ ਮੰਨ ਕੇ ਉਧਰ ਕੀ ਹੈਗਾ ਜੀ, ਐਜੂਕੇਸ਼ਨ ਮਿਨਿਸਟਰ ਆ ਉਧਰ ਰਾਈਨ ਲੈਣਾ ਆ, ਲਓ ਜੀ ਬੱਚਿਆਂ ਨੂੰ ਇੰਸ਼ੋਰੈਂਸ ਦਿਓ ਜੀ ਕਿ ਬਾਅਦ ਅੱਗੇ ਤੋਂ ਏਦਾਂ ਤੇ ਕੋਈ ਗੱਲ ਨੀ ਹੋਊਗੀ, ਨਹੀਂ ਤੁਸੀਂ ਐਗਜ਼ਾਮ ਕਰਾ ਸਕਦੇ, ਤੁਸੀਂ ਇੰਟਰਵਿਊ ਦੇ ਪੈਟਰਨ ਦੇ ਉੱਤੇ ਜਿਹੜਾ ਹੈਗਾ ਸਿਲੈਕਸ਼ਨ ਕਰਨੀ ਸ਼ੁਰੂ ਕਰ ਦਿਓ ਜੀ।
1: ਜੀ ਬਿਲਕੁਲ ਹੈ ਜੀ,
0: ਹਾਂ ਜੀ। ਇਹ ਸਰ ਚੱਕਰ ਇਹ ਹੈ ਨਾ ਜੀ, ਇਹ ਨੈਕਸਸ ਆ ਇੱਕ
1: ਭ੍ਰਿਸ਼ਟ ਆ,
0: ਪੇਪਰ ਲੀਕ ਹੁੰਦੇ ਨੀ ਇਹ ਜਿਹੜੇ ਹੈਗੇ ਨਾ ਕੋਚਿੰਗ ਸੈਂਟਰ, ਉਹਨਾਂ ਨੂੰ ਪੇਪਰ ਵੇਚੇ ਜਾਂਦੇ ਆ ਕਰੋੜਾਂ ਦੇ ਵਿੱਚ, ਤਾਂ ਕਿ ਉਹ ਵੀ ਆਪਣਾ ਬਿਜ਼ਨਸ ਰਨ ਕਰ ਸਕਣ ਜੀ। ਤੇ ਬੱਚੇ ਤਾਂ ਵਿਚਾਰੇ ਆਪਣਾ ਭਵਿੱਖ ਬਣਾਉਣ ਵਾਸਤੇ ਆਉਂਦੇ ਹੈਗੇ, ਤੇ ਲੀਡਰ ਇਹਦੇ ਇਹਨਾਂ ਚਿਕਰਾਂ ਦੇ ਵਿੱਚ ਕਮਾਈਆਂ ਕਰਨ ਵਾਸਤੇ ਆਉਂਦੇ ਹੈਗੇ
1: ਜੀ। ਬਿਲਕੁਲ
0: ਜੀ ਭਰਾ ਸਾਹਿਬ
1: ਜੀ। ਤੇ ਸੈਣੀ ਸਾਹਿਬ, ਪੁਲਿਸ ਵੈਸੇ ਹਰ ਵੇਲੇ ਕਟਹਿਰੇ ਦੇ ਵਿੱਚ ਰਹਿੰਦੀ ਹੈ, ਪਰ ਜੋ ਵੀਡੀਓ, ਚਲੋ ਮੈਂ ਇੱਕ ਉਸ ਹਿਸਾਬ ਦੇ ਨਾਲ ਗੱਲ ਕਰਨ ਲੱਗਿਆ ਕਿ ਕੁਝ ਚੀਜ਼ਾਂ ਜੇ ਚੰਗੀਆਂ ਵੀ ਕਰਦੀ ਹੈ ਪੁਲਿਸ, ਤਾਂ ਵੀ ਉਹ ਆਪਣੇ ਆਪ ਦੇ ਵਿੱਚ ਦੋਸ਼ੀ ਕਹਿਲਾ ਜਾਂਦੀ ਹੈ ਜੀ। ਕਾਰਨ ਕੀ ਬਣਦੇ ਆ, ਕੱਲ ਦੀ ਕਾਫੀ ਵੀਡੀਓ ਵਾਇਰਲ ਹੋਈ ਹੈ ਬਰਨਾਲੇ ਦੇ ਵਿੱਚ ਸ਼ਹਿਰ ਦੀ, ਤੇ ਉੱਥੇ ਕਾਫੀ, ਮੈਂ ਤਾਂ ਪਹਿਲਾਂ ਹੈਰਾਨ ਰਹਿ ਗਿਆ, ਮੈਂ ਕਿਹਾ ਇਹਨਾਂ ਗੰਦ ਕਾਹਤੋਂ ਪਿਆ, ਲੋਕ ਤੁਰੇ ਜਾਂਦੇ ਆ। ਤਾਂ ਪਤਾ ਉਦੋਂ ਲੱਗਿਆ ਜਦੋਂ ਪੂਰੀ ਖਬਰ ਦੇਖੀ ਹੈ ਕਿ ਉੱਥੇ ਜਿਹੜੇ ਸਫਾਈ ਕਰਮਚਾਰੀ ਨੇ ਉਹਨਾਂ ਨੇ ਕਾਫੀ ਜਿਹੜਾ ਉੱਥੇ ਹੱਲਾ ਗੁੱਲਾ ਕਰ ਰਹੇ ਨੇ, ਤੇ ਉਹ ਜਿਹੜੀ ਪੁਲਿਸ ਪ੍ਰਸ਼ਾਸਨ ਹੈ ਤਾਂ ਉਹ ਕਮੇਟੀ ਦੇ ਨਾਲ ਰਲ ਕੇ ਤਾਂ ਉੱਥੇ ਜਿਹੜਾ ਸੀ ਸਫਾਈ ਵਗੈਰਾ ਕਰਾਉਣ ਦੀ ਕਰ ਰਹੀ ਸੀ ਕੋਸ਼ਿਸ਼, ਚਲੋ ਜੇ ਤੁਸੀਂ ਨਹੀਂ ਕਰਨਾ ਭਾਈ ਅਸੀਂ ਕਰਾ ਲੈਂਦੇ ਹਾਂ, ਤਾਂ ਉੱਥੇ ਉਹ ਫਿਰ ਆਪਣਾ ਅੜੀਅਤ ਸੁਭਾਅ ਦਿਖਾਉਣ ਲੱਗ ਗਏ, ਤੇ ਜਿਸ ਦੇ ਨਾਲ ਫਿਰ ਇੱਕ ਸ਼ਾਇਦ ਲੇਡੀ ਦੇ ਖੂਨ ਵੀ ਨਿਕਲ ਰਿਹਾ ਸੀ ਸਿਰ ਦੇ ਵਿੱਚ ਮੱਥੇ ਤੋਂ, ਤੇ ਦੋ ਚਾਰ ਜਾਣੇ ਨਾਲ ਫੜੇ ਲਿਜਾ ਰਹੇ ਨੇ ਉਹਨੂੰ, ਤੇ ਕਹਿੰਦੇ ਨੇ ਭਾਈ ਆ ਮਾਰ ਦਿਓ ਸਾਨੂੰ, ਇੱਦਾਂ ਕਰ ਦਿਓ, ਉੱਦਾਂ ਕਰ ਦਿਓ। ਤਾਂ ਉਹ ਪਹਿਲਾਂ ਤਾਂ ਦੇਖ ਰਹੇ ਕਾਫੀ ਚਿਰ, ਤੇ ਉਧਰ ਨੂੰ ਤੁਰਦੇ ਆਪ ਵੰਗਾਰਦੇ ਨੇ ਪੁਲਿਸ ਨੂੰ, ਤੇ ਫਿਰ ਪੁਲਿਸ ਵਾਲੇ ਜਦੋਂ ਫਿਰ ਲਾਠੀ ਚਾਰਜ ਕਰਦੇ ਆ, ਜੋ ਕਰਦੇ ਆ, ਫਿਰ ਰੋਲਾ ਪੁੱਠਾ ਪਾਉਣ ਲੱਗ ਜਾਂਦੇ ਵੀ ਸਾਨੂੰ ਮਾਰ ਸੁੱਟਿਆ, ਸਾਨੂੰ ਇਹ ਕਰ ਦਿੱਤਾ, ਉਹ ਕਰ ਦਿੱਤਾ। ਇਹ ਕਿਵੇਂ ਦੇਖੀਏ ਜੀ ਇਸ ਮਸਲੇ ਨੂੰ, ਮਤਲਬ ਕਿ ਹਰ ਚੀਜ਼ ਦਾ ਫਾਇਦਾ ਕੋਈ ਨਾ ਕੋਈ ਤਾਂ ਲੈਣਾ ਚਾਹੁੰਦਾ ਹੀ ਹੈ, ਪਰ ਪੁਲਿਸ ਜਿਹੜੀ ਆ ਜੇ ਚੰਗਾ ਕੰਮ ਵੀ ਕਰਦੀ ਆ ਫਿਰ ਵੀ ਉਹ ਬਦਨਾਮ ਰਹਿੰਦੀ ਹੈ ਜੀ।
0: ਪਰ ਸਾਹਿਬ ਗੱਲ ਏਦਾਂ ਹੈਗੀ ਆ, ਪੁਲਿਸ ਚੰਗਾ ਕੰਮ ਕਰਦੀ ਆ, ਇਹ ਗੱਲ ਜਿਹੜੀ ਹੈਗੀ ਆ ਤੁਸੀਂ ਤਾਂ ਫਿਨਲੈਂਡ ਚ ਬੈਠੇ ਕਹਿ ਸਕਦੇ ਆ, ਪਰ ਇੱਥੇ ਨੀ ਕਹਿ ਸਕਦੇ, ਕਿਉਂਕਿ ਗਰਾਊਂਡ ਦੇ ਉੱਤੇ ਜਿਹੜਾ ਆ ਉਹ ਬੰਦੇ ਜਿਹੜੇ ਆ ਜਿਹਦੇ ਨਾਲ ਜਾਤੀ ਹੋਈ ਹੋਵੇ ਉਹ ਉਹਦੇ ਨਾਲ ਜਿਹੜਾ ਆ ਇੱਕ ਸੈਂਟੀਮੈਂਟ ਰਨ ਕਰਨ ਲੱਗ ਪੈਂਦਾ ਜੀ।
1: ਪਰ ਦੋਵੇਂ ਪੱਖ ਦੇਖਣੇ ਚਾਹੀਦੇ ਨੇ, ਉਸੇ ਪੁਆਇੰਟ ਤੋਂ ਗੱਲ।
0: ਬਿਲਕੁਲ ਤੁਹਾਡੀ ਗੱਲ ਠੀਕ ਆ, ਬਿਲਕੁਲ ਤੁਹਾਡੀ ਗੱਲ ਠੀਕ ਹੈ। ਮੈਂ ਪਹਿਲੀ ਗੱਲ ਦੇ ਵਿੱਚ ਵੀ ਜਿਹੜਾ ਐਡ ਕਰਦੇ ਆ ਜੀ, ਦਿੱਲੀ ਦੀ ਮੇਰੇ ਕੋਲ ਖਬਰ ਜਿਹੜੀ ਸੀ ਉਹ ਰਹਿ ਗਈ ਸੀ ਮੇਰੇ ਕੋਲ, ਮੈਂ ਉਹ ਦੱਸਦੇ ਆ ਜੀ
1: ਜੀ,
0: ਕਿ ਦਿੱਲੀ ਦੇ ਪੁਲਿਸ ਕਮਿਸ਼ਨਰ ਨੂੰ ਹੋਮ ਮਿਨਿਸਟਰੀ ਨੇ ਪਾਵਰਸ ਦੇ ਦਿੱਤੀਆਂ ਹੈਗੀਆਂ ਕਿ ਉਹ ਕਿਸੇ ਵੀ ਜਿਹੜਾ ਹੈਗਾ ਆ ਵੀ ਇਹ ਅੰਦੋਲਨਕਾਰੀ ਜਿਹੜਾ ਆ ਜੇ ਦੰਗਾਕਾਰੀ ਦੇ ਵਿੱਚ ਕਨਵਰਟ ਹੁੰਦਾ ਆ ਦੈਨ ਹੀ ਕੈਨ ਜਿਹੜਾ ਇੰਪੋਜ਼ NSA ਉਹਦੇ NSA ਦੇ ਤਹਿਤ ਉਹਦੀ ਗ੍ਰਿਫਤਾਰੀ ਕਰਨ ਵਾਸਤੇ ਉਹਦੇ ਕੋਲ ਸਿੱਧੀਆਂ ਪਾਵਰ ਹੈਗੀਆਂ, ਜਿਹਦੇ ਵਿੱਚ 12 ਦਿਨ ਤੋਂ ਲੈ ਕੇ ਤੇ 12 ਮਹੀਨੇ ਤੱਕ ਜੇ ਆ ਬਿਨਾਂ ਕਿਸੇ ਕੇਸ ਤੋਂ ਬੰਦੇ ਨੂੰ ਅੰਦਰ ਰੱਖ ਸਕਦਾ ਹੈਗਾ ਜੀ। ਸੋ ਇਸ ਕਰਕੇ ਮੈਨੂੰ ਲੱਗਦਾ ਆ ਵੀ ਜੇ ਇਹੋ ਜਿਹੇ ਹਾਲਾਤਾਂ ਦੇ ਵਿੱਚ ਜਿਹੜੇ ਵੀ ਬੱਚੇ ਜਿਹੜੇ ਆ ਉਹਨਾਂ ਦਾ ਫਿਊਚਰ ਜਿਹੜਾ ਆ ਉਹ ਖਰਾਬ ਹੋ ਸਕਦਾ ਆ, ਜਿਹੜੇ ਕੋਈ ਜਿਹੜੇ ਆ ਹੁੜਦੰਗ ਬਚਾਉਂਦੇ ਹੈਗੇ ਆ ਜੀ, ਇਹਨਾਂ ਨੂੰ ਇਹਨਾਂ ਤੋਂ ਬਚਣਾ ਚਾਹੀਦਾ ਆ, ਉਸ ਗੈਦਰਿੰਗ ਤੋਂ ਅਵਾਇਡ ਕਰਨਾ ਚਾਹੀਦਾ। ਪੜ੍ਹਨ ਲਿਖਣ ਵਾਲੇ ਬੱਚੇ ਜਿਹੜੇ ਹੈਗੇ ਆ ਉਹਨਾਂ ਨੂੰ ਆਪਣੇ ਇਹ ਅੰਦੋਲਨ ਤਾਂ ਕਰ ਰਹੇ ਹੈਗੇ ਆ ਜੀ, ਉਹਨਾਂ ਨੂੰ ਨਾਲ ਨਾਲ ਆਪਣੇ ਭਵਿੱਖ ਦਾ ਵੀ ਧਿਆਨ ਰੱਖਣਾ ਚਾਹੀਦਾ ਜੀ।
1: ਬਿਲਕੁਲ ਹੈ ਜੀ।
0: ਹੁਣ ਜਿੱਥੇ ਤੱਕ ਆ ਜਾਓ ਜੀ ਸਫਾਈ ਸੇਵਕਾਂ ਦਾ ਸਫਾਈ ਸੇਵਕਾਂ ਦਾ ਭਾਰਤ ਸਾਹਿਬ, ਤੁਸੀਂ ਦੇਖੋ ਵੀ ਉਹ ਹੜਤਾਲ ਤੇ ਸੀਗੇ, ਉਹਨਾਂ ਦੀਆਂ ਮੰਗਾਂ ਸੀ ਕਿ ਸਾਨੂੰ ਪੈਨਸ਼ਨ ਜਿਹੜੀ ਹੈਗੀ ਆ ਉਹਦੇ ਵਿੱਚ ਸ਼ਾਮਿਲ ਕੀਤਾ ਜਾਏ ਪੈਨਸ਼ਨ ਯੋਜਨਾ ਦੇ ਵਿੱਚ
1: ਜੀ।
0: ਉਹ ਹੋਰ ਵੀ ਉਹਨਾਂ ਦੇ ਆਪਣੇ ਸਕੇਲ ਦੇ ਮੰਗ ਸੀ, ਉਹ ਕਹਿੰਦੇ ਸੀ ਵੀ ਜਿਹੜਾ ਕੰਮ ਕੋਈ ਨੀ ਕਰਦਾ ਉਹ ਕੰਮ ਅਸੀਂ ਕਰਦੇ ਹੈਗੇ
1: ਜੀ।
0: ਨੋ ਡਾਊਟ, ਬਿਲਕੁਲ ਠੀਕ ਕਹਿ ਰਹੇ ਹੈਗੇ ਜੀ। ਫਿਰ ਉਹਨਾਂ ਨੇ ਜਿਹੜਾ ਹੈਗਾ ਆ ਕਿ ਉਹਨਾਂ ਨੇ ਕੀ ਕੀਤਾ ਕਿ ਇਸ ਚੀਜ਼ ਨੂੰ ਬਲੈਕਮੇਲ ਕਰਨ ਦੀ ਨੀਅਤ ਦੇ ਨਾਲ ਵੀ ਗੰਦਗੀ ਜਿਹੜੀ ਆ ਉੱਥੇ ਰਹਿਣ ਦਿੱਤੀ। ਹਾਈ ਕੋਰਟ ਦੇ ਵਿੱਚ ਜਿਹੜਾ ਹੈਗਾ ਹੈ ਇਹ ਪਹਿਲਾਂ ਦਾ ਮਸਲਾ ਚੱਲਦਾ ਪਿਆ ਸੀ ਵੀ ਗੰਦਗੀ ਜਿਹੜੀ ਹੈਗੀ ਸ਼ਹਿਰਾਂ ਦੇ ਵਿੱਚ ਪਈ ਹੈ ਜੀ, ਉਹਨੂੰ ਚੱਕਦਾ ਕੋਈ ਨੀ ਜੀ। ਚੱਕਣ ਵਾਲੇ ਜਿਹੜੇ ਆ ਉਹ ਹੜਤਾਲ ਤੇ ਬੈਠੇ ਸੀ
1: ਜੀ।
0: ਪੁਲਿਸ ਨੇ ਕੀਤਾ ਇੱਕ ਅਲਟਰਨੇਟਿਵ ਜਿਹੜਾ ਆ, ਪਹਿਲਾਂ ਤਾਂ ਇਹਨਾਂ ਨੂੰ ਕਿਹਾ ਵੀ ਹੁਣ ਪੁਲਿਸ ਨੇ ਇੱਕ ਅਲਟਰਨੇਟਿਵ ਜਿਹੜਾ ਆ ਉਹ ਲਿਆਂਦਾ ਕਿਸੇ ਹੋਰ ਨੂੰ ਕਿਹਾ ਵੀ ਭਾਈ ਤੁਸੀਂ ਚੱਕੋ। ਟਰਾਲੀ ਦੇ ਵਿੱਚ ਜਦੋਂ ਉਹ ਗੰਦਗੀ ਜਾਂ ਲੱਦ ਰਹੇ ਸੀ
1: ਜੀ,
0: ਉਸ ਵੇਲੇ ਜਿਹੜਾ ਹੈਗਾ ਇਹਨਾਂ ਦੇ ਨਾਲ ਝੜਪ ਹੋਈ ਆ, ਹੰਗਾਮਾ ਹੋਇਆ ਜੀ
1: ਜੀ।
0: ਫਿਰ ਪੁਲਿਸ ਵਾਲਿਆਂ ਨੇ ਜਿਹੜਾ ਆ ਜਦੋਂ ਹਾਥੀ ਪੈ ਜਾਂਦੇ ਹੈਗੇ, ਪੁਲਿਸ ਦੀ ਵਰਦੀ ਦਾ ਇੱਕ ਖੌਫ ਤਾਂ ਹੋਣਾ ਚਾਹੀਦਾ, ਪਰ ਜਦੋਂ ਖੌਫ ਹੀ ਨੀ ਰਿਹਾ ਤੇ ਫਿਰ ਉਸ ਵੇਲੇ ਜਿਹੜਾ ਹੈਗਾ ਇਹ ਆਮਣੇ ਸਾਹਮਣੇ ਦੀ ਜੰਗ ਜਿਹੜੀ ਹੋਈ ਆ ਜੀ, ਉਹਦੇ ਵਿੱਚ ਵਰਦੀ ਵਾਲਿਆਂ ਨੂੰ ਤਾਂ ਪ੍ਰੋਟੈਕਸ਼ਨ ਹੈਗੀ ਆ ਇਸ ਚੀਜ਼ ਦੀ, ਨੋ ਡਾਊਟ ਕਿ ਵਰਦੀ ਵਾਲਿਆਂ ਤੇ ਵੀ ਸੱਟਾਂ ਸੁੱਟਾਂ ਲੱਗੀਆਂ ਜੀ। ਤੇ ਇਹ ਹੁਣ ਜਿਹੜਾ ਹੈਗਾ ਉਸ ਆਪਣੇ ਜਿਹੜੀ ਆ ਇਸ ਅੰਦੋਲਨ ਨੂੰ ਸਫਾਈ ਜਿਹੜੇ ਕਰਨ ਵਾਲੇ ਹੈਗੇ ਆ ਉਹ ਹੋਰ ਜਿਹੜਾ ਆ ਪ੍ਰਵੋਕ ਹੋਏ ਆ ਇਸ ਚੀਜ਼ ਤੋਂ। ਅੱਜ ਵੀ ਜਿਹੜਾ ਆ ਉਹਨਾਂ ਦੇ ਨਾਰੇ ਲੱਗਦੇ ਰਹੇ ਹੈਗੇ ਆ ਜੀ। ਸਰਕਾਰ ਵਾਸਤੇ ਨਮੋਸ਼ੀ ਦੀ ਗੱਲ ਆ, ਇਹੋ ਜਿਹੀਆਂ ਪ੍ਰੋਬਲਮ ਛੇਤੀ ਐਡਰੈਸ ਕਰ ਦੇਣੀਆਂ ਚਾਹੀਦੀਆਂ, ਮੇਰਾ ਤਾਂ ਇਹੀ ਮੰਨਣਾ ਜੀ।
1: ਬਿਲਕੁਲ
0: ਪਰ ਸਾਹਿਬ
1: ਤੇ ਸੈਣੀ ਸਾਹਿਬ ਔਜਲਾ ਸਾਹਿਬ ਕਹਿੰਦੇ ਨੇ, ਹਾਸਾ ਠੇਠਾ ਵੀ ਕਰ ਲਈਏ ਇੱਥੇ ਜਾਂਦੇ ਜਾਂਦੇ, ਕਹਿੰਦੇ ਤੁਸੀਂ ਵੀ ਮਿੰਟੂ ਵਾਂਗੂ ਕਹਿੰਦੇ ਕਹਿਣ ਲੱਗ ਪਏ, ਅਸੀਂ ਤਾਂ ਕਹਿੰਦੇ ਪਹਿਲਾਂ ਹੀ ਕਹਿ ਦਿੱਤਾ ਸੀ ਜੀ, ਉਹ ਹਰ ਮੁੱਦੇ ਤੋਂ ਹਰ ਮੁੱਦੇ ਤੇ ਭੋਰਦਾ ਕਹਿੰਦੇ ਜੀ।
0: ਦੇਖੋ ਗੱਲ ਏਦਾਂ ਆ, ਅਸੀਂ ਦਾਵਾ ਤਾਂ ਨਹੀਂ ਕਰਦੇ ਹੈਗੇ,
1: ਸਾਡਾ
0: ਕੁਛ ਇੱਕ ਚੀਜ਼ਾਂ ਐਂਟੀ ਪਰ ਨਹੀਂ, ਉਹ ਗੱਲ ਤੁਹਾਡੀ ਠੀਕ ਹੈਗੀ ਆ, ਬਟ ਜਿੱਦਣ ਇਹ 1500 ਰੁਪਇਆ 1000 ਰੁਪਇਆ ਆਇਆ ਸੀਗਾ ਜੀ, ਉਦਣ ਹੀ ਆਪਾਂ ਪ੍ਰੋਗਰਾਮ ਦੇ ਵਿੱਚ ਇਹ ਦੱਸ ਦਿੱਤੀ ਸੀ ਗੱਲ, ਇਹਦੇ ਵਿੱਚ ਤਾਂ ਕੋਈ ਦੋ ਰਾਏ ਨੀ ਨਾ ਜੀ।
1: ਉਦੋਂ ਕਿਸੇ ਵੀ ਕਿਹਾ ਸੀਗਾ
0: ਕਿ ਕਿੱਥੋਂ ਪੈਸੇ ਆਏ ਹੈਗੇ ਆ, ਇਹਨਾਂ ਨੇ ਕਿੱਦਾਂ ਯੋਜਨਾ ਜਿਹੜੀ ਹੈਗੀ ਆ ਵਿੱਚ ਇੰਟਰੋਡਿਊਸ ਕਰਨ ਦੀ ਕੋਸ਼ਿਸ਼ ਕੀਤੀ। ਇਕੱਲੇ ਅਸੀਂ ਨੀ ਕਿਹਾ ਜੀ, ਇਹ ਸਰਦਾਰ ਹਮੀਰ ਸਿੰਘ ਹੋਣਾ ਦਾ ਪ੍ਰੋਗਰਾਮ ਮੈਂ ਸੁਣਿਆ ਸੀ, ਉਹਦੇ ਵਿੱਚ ਸਰਦਾਰ ਹਮੀਰ ਸਿੰਘ ਹੋਣਾ ਨੇ ਵੀ ਅੰਕੜੇ ਇਹ ਦਿੱਤੇ ਸੀਗੇ ਜੀ, ਉਹਨਾਂ ਦਾ ਪਲਾਂਗ ਪ੍ਰੋਗਰਾਮ ਸੀਗਾ।
1: ਸੈਣੀ ਸਾਹਿਬ ਇਹ ਸਰਕਾਰ ਚਲੋ ਅੰਡਰ ਜਿਹੜਾ ਮਹਿਕਮਾ ਜਰੂਰ ਬਣ ਜਾਵੇ, ਵੱਖਰੀ ਗੱਲ ਹੈ, ਬੋਰਡ ਬਣ ਜਾਵੇ ਜਾਂ ਕਿੱਦਾਂ, ਜਿੱਦਾਂ ਮੈਂ ਕਿਹਾ ਸੀ ਇੱਥੇ ਵੱਖਰੀਆਂ ਏਜੰਸੀਆਂ ਨੇ, ਮਤਲਬ ਕਿ ਉਹ ਸੋਸ਼ਲ ਬੈਨੀਫਿਟ ਜੋ ਵੀ ਦੇਣਾ ਉਹ ਸਰਕਾਰ ਦਾ ਕੰਮ ਬਣੇਗਾ, ਉਹ ਵੱਖਰੇ ਦੋ ਮਹਿਕਮੇ ਨੇ ਸਾਡੇ ਇੱਥੇ ਸੋਸ਼ਲ ਸਿਕਿਉਰਿਟੀ ਦੇ ਲਈ, ਤੇ ਉਹਨਾਂ ਦੇ ਅੰਦਰ ਆ, ਉਹੀ ਸਾਰਾ ਹਿਸਾਬ ਕਿਤਾਬ ਦੇਖਦੇ ਆ। ਉਹਨਾਂ ਦਾ ਬਜਟ ਜ਼ਰੂਰ ਤਿਆਰ ਕੀਤਾ ਜਾਂਦਾ ਕਿ ਇੰਨੀ ਸਬਸਿਡੀ ਦੇਣੀ ਆ, ਇੰਨਾ ਸੋਸ਼ਲ ਬੈਨੀਫਿਟ ਦੇਣਾ, ਜੋ ਕੁਝ ਵੀ ਦੇਣਾ ਜੀ। ਪਰ ਉਹ ਸਰਕਾਰ ਤਾਂ ਆਪ ਇਹਨਾਂ ਚੀਜ਼ਾਂ ਨੂੰ ਆਪ ਗਣਾਉਣ ਲੱਗੀ ਆਈ ਆ, ਤੇ ਉਹ ਮਹਿਕਮਾ ਵੱਖਰਾ ਹੋਣਾ ਚਾਹੀਦਾ, ਬੋਰਡ ਹੀ ਵੱਖਰਾ ਹੋਣਾ ਚਾਹੀਦਾ, ਜੋ ਇਹਨਾਂ ਨੇ ਬਣਾਇਆ ਨੀ, ਫਸੇ ਵੀ ਉੱਥੇ ਹੀ ਆ ਜੀ।
0: ਪਰ ਇੰਡੀਅਨ ਐਕਸਪ੍ਰੈਸ ਨੇ ਇਸ ਚੀਜ਼ ਦੇ ਉੱਤੇ ਪੂਰੀ ਤਰ੍ਹਾਂ ਸਰਚ ਕੀਤੀ ਸੀ ਜੀ। ਪੇਪਰ ਨੇ ਪਹਿਲਾਂ ਦਿੱਤਾ ਸੀ, ਅਸੀਂ ਜਿਹੜਾ ਹੈਗਾ ਕੌਣ ਹੁੰਦੇ ਆ ਜੀ, ਸਾਨੂੰ ਨੀ ਇੰਨਾ ਪਤਾ ਲੱਗਦਾ ਜਿਹੜੇ ਔਜਲਾ ਸਾਹਿਬ ਕਹਿੰਦੇ ਹੈਗੇ ਆ ਜੀ। ਅਸੀਂ ਤਾਂ ਜਿਹੜਾ ਹੈਗਾ ਆ, ਹਾਂਜੀ ਅਖਬਾਰ ਦੇਖ ਲਈ ਦੀ ਆ, ਜਾਂ ਉਸ ਤਰੀਕੇ ਦੇ ਨਾਲ ਸੋਰਸਿਸ ਤੋਂ ਜਿਹੜਾ ਆ ਜੋ ਜਾਣਕਾਰੀ ਹੋਵੇ ਉਹ ਸਾਂਝੀ ਕਰ ਦਿੰਦੇ ਹੈਗੇ ਜੀ। ਬਟ ਹਾਂ ਜੀ, ਇਹ ਜ਼ਰੂਰ ਦਾਵਾ ਕਰ ਦੇਈਦਾ ਵੀ ਅਸੀਂ ਆਪਣੇ ਪ੍ਰੋਗਰਾਮ ਚ ਦੱਸਿਆ ਸੀ, ਇੰਨਾ ਤਾਂ ਹੱਕ ਰੱਖਦੇ ਹਾਂ ਜੀ ਇਹਦੀ ਗੱਲ ਕਹਿਣ ਦਾ,
1: ਸੂਤਰਾਂ
0: ਹਾਂਜੀ, ਅਸੀਂ ਸੂਤਰਾਂ ਸਾਤਰਾਂ ਤੋਂ ਤਾਂ ਨਹੀਂ ਸਾਨੂੰ ਪਤਾ ਲੱਗਾ, ਅਸੀਂ ਜਿਹੜਾ ਹੈਗਾ ਜੋ ਸਾਰਾ ਅਸੀਂ ਕਿਹਾ ਸੀ, ਅੱਜ ਜਿਹੜਾ ਹੈਗਾ ਜੇ ਉਹ ਸੱਚ ਹੋ ਗਿਆ ਤੇ ਹਾਈ ਕੋਰਟ ਦੇ ਵਿੱਚ ਜਾ ਕੇ ਤੇ ਆਪਾਂ ਇੰਨਾ ਕੁ ਤਾਂ ਦਾਵਾ ਕਰਨ ਦਾ ਹੱਕ ਰੱਖਦੇ ਹਾਂ ਨਾ ਜੀ।
1: ਬਿਲਕੁਲ
0: ਹਾਂਜੀ ਜੀ, ਪਰ ਸਾਹਿਬ
1: ਜੀ ਜੀ ਸੈਣੀ ਸਾਹਿਬ, ਕੁਝ ਹੋਰ ਗੱਲਬਾਤ ਕਰਨੀ ਚਾਹੋ ਤਾਂ ਸਵਾਗਤ ਹੈ ਜੀ, ਕੁਝ ਰਹਿ ਗਿਆ ਹੋਵੇ ਮੇਰੇ ਵੱਲੋਂ।
0: ਹਾਂਜੀ ਪਰ ਸਾਹਿਬ, ਬਸ ਸਿਰਫ ਇਹ ਹੀ ਆ ਕਿ ਆਪਾਂ ਨੂੰ ਵਿਸ਼ ਕਰਨੀ ਚਾਹੀਦੀ ਹੈਗੀ ਆ ਕਿ ਜਿਹੜੇ ਬੱਚੇ ਅੰਦੋਲਨ ਦੇ ਵਿੱਚ ਪਏ ਹੈਗੇ ਜੀ, ਤੇ ਉਹ ਉਹਨਾਂ ਦੀਆਂ ਮੰਗਾਂ ਜਿਹੜੀਆਂ ਸਰਕਾਰ ਛੇਤੀ ਤੋਂ ਛੇਤੀ ਪ੍ਰਵਾਨ ਕਰੇ, ਬੱਚਿਆਂ ਦਾ ਕੋਈ ਨੁਕਸਾਨ ਨਾ ਹੋਵੇ ਜੀ। ਕਿਉਂਕਿ ਸਹੀ ਗੱਲ ਹੈਗੀ ਹੈ ਜੀ ਕਿ ਜਿਹੜੇ ਅਸੀਂ ਹੁਣ ਇਸ ਜਿਸ ਏਜ ਦੇ ਵਿੱਚ ਅਸੀਂ ਹੈਗੇ ਹਾਂ ਨਾ ਜੀ, ਸਾਡੀ ਮਤਲਬ ਨਜ਼ਰ ਜਿਹੜੀ ਹੈਗੀ ਹਮੇਸ਼ਾ ਬੱਚਿਆਂ ਦੀ ਵੈਲਵਿਸ਼ਿੰਗ ਤੇ ਹੁੰਦੀ ਆ ਵੀ ਵੈਲਵਿਸ਼ ਰਿਹਾ ਸੀ ਕਿ ਉਹਨਾਂ ਬੱਚਿਆਂ ਦਾ ਕੋਈ ਨੁਕਸਾਨ ਨਾ ਹੋਵੇ, ਉਹਨਾਂ ਨੂੰ ਅੱਛਾ ਫਿਊਚਰ ਜਿਹੜਾ ਆ ਉਹ ਅਚੀਵ ਹੋਵੇ, ਜਾਂ ਸਾਡੇ ਜਿਹੜੇ ਹੈਗੇ ਆ ਜੇ ਤੋਂ ਸਰਕਾਰਾਂ ਨਹੀਂ ਇਹੋ ਜਿਹੇ ਟੈਸਟ ਕਰਾ ਸਕਦੀਆਂ, ਇਹਨਾਂ ਨੂੰ ਆਪਣੇ ਕੋਈ ਪੈਟਰਨ ਬਦਲਨੇ ਚਾਹੀਦੇ ਹੈਗੇ ਆ ਜੀ। ਪਤਾ ਨੀ ਕਿੱਦਾਂ ਦੇ ਲੋਕ ਹੈਗੇ ਜਿਹੜੇ ਬੱਚਿਆਂ ਦੇ ਫਿਊਚਰ ਦੇ ਨਾਲ ਖਿਲਵਾੜ ਕਰਦੇ ਆ ਜੀ, ਇਹ ਤੋਂ ਵੱਡਾ ਪਾਪ ਕੋਈ ਨਹੀਂ ਹੈ, ਜੋ ਕਿ ਕਿਸੇ ਦੇ ਭਵਿੱਖ ਦੇ ਨਾਲ ਜਿਹੜਾ ਖੇਡਣਾ
1: ਕਬਜ਼ਾ ਲੈਣ ਦਾ ਜਿਹੜਾ ਰੋਲਾ ਪੈ ਰਿਹਾ ਕਿ ਮੀਰੀ ਪੀਰੀ ਇੰਸਟੀਟਿਊਟ ਆਫ ਮੈਡੀਕਲ ਸਾਇੰਸ ਐਂਡ ਰਿਸਰਚ ਦਾ ਜਿਹੜਾ ਕਬਜ਼ਾ ਹੈ ਉਹ ਸਾਨੂੰ ਦਿਓ ਸਾਡੇ ਹੱਥਾਂ ਦੇ ਵਿੱਚ, ਤੇ ਅੱਜ ਜਿਹੜਾ ਧਾਮੀ ਜੀ ਨੂੰ ਵੀ ਪੱਤਰ ਵੀ ਲਿਖਿਆ ਉਹਨਾਂ ਨੇ, ਤੇ ਇਹ ਕੀ ਮਸਲਾ ਅਸਲ ਦੇ ਵਿੱਚ ਉਲਝੇਗਾ ਜਾਂ ਕਿੱਦਾਂ ਹੈ ਜੀ? ਕਿਉਂਕਿ ਹਰਿਆਣਾ ਕਮੇਟੀ ਵੀ ਝੀਂਡਾ ਉਹਨਾਂ ਨੇ ਜਿਹੜਾ ਸੀਗਾ ਸ਼ਾਇਦ ਉਹ ਉੱਥੇ ਲੈ ਲਈ ਸੀ, ਸਾਰਾ ਕੁਝ ਕੀਤਾ ਉਹਨਾਂ ਨੇ, ਜਗਦੀਸ਼ ਝੀਂਡਾ ਉਹਨਾਂ ਨੇ।
0: ਜਦੋਂ ਨਾ ਇਹਨਾਂ ਨੇ ਹਰਿਆਣਾ ਕਮੇਟੀ ਬਣੀ ਨਾ
1: ਜੀ,
0: ਇਹਨਾਂ ਨੇ ਮਤਲਬ ਪਹਿਲੀ ਗੱਲ ਤਾਂ ਇਹ ਹੈਗੀ ਆ ਕਿ ਜੇ ਘਰ ਦਾ ਜੀ ਜਿਹੜਾ ਆ ਉਹਨੂੰ ਪੂਰਾ ਸਨਮਾਨ ਨਾ ਦਈਏ ਤੇ ਇੱਕ ਦਿਨ ਉਹ ਰੁੱਸ ਕੇ ਚੱਲ ਜਾਏ ਤੇ ਫਿਰ ਗਿਲਾ ਨੀ ਕਰਨਾ ਚਾਹੀਦਾ।
1: ਬਿਲਕੁਲ,
0: ਜਾਂ ਤੁਸੀਂ ਬੁੱਕਲ ਦੇ ਵਿੱਚ ਲੈ ਕੇ ਤੇ ਜੇ ਜਾਂ ਤਾਂ ਮਨਾਉਣ ਦੀ ਸਮਰੱਥਾ ਰੱਖਦੇ ਹੋਵੋ
1: ਜੀ।
0: ਹਰਿਆਣੇ ਵਾਲਿਆਂ ਨੇ ਪਹਿਲਾਂ ਇਹ ਕਿਹਾ ਵੀ ਇਹ ਸਾਡੇ ਜਿਹੜਾ ਹੈਗਾ ਆ ਵੀ ਗੁਰੂ ਘਰਾਂ ਤੋਂ ਜਿੰਨੇ ਕ ਮਤਲਬ ਚੜਾਵਾ ਇਹ ਲੈਂਦੇ ਆ ਜੀ, ਉਹਦੇ ਹਿਸਾਬ ਨਾਲ ਸਾਡੇ ਗੁਰੂ ਘਰਾਂ ਦੀ ਡਿਵੈਲਪਮੈਂਟ ਨੀ ਕਰਦੇ ਔਰ ਪੈਸਾ ਉੱਥੇ ਨਹੀਂ ਖਰਚਿਆ ਜਾਂਦਾ, ਇਹ ਪੈਸਾ ਜਿਹੜਾ ਹੈਗਾ ਇਹ ਇੱਧਰ ਖਰਚ ਲੈਂਦੇ
1: ਆ। ਹੁਣ ਵੀ ਕਹਿੰਦੇ ਸਾਡੇ ਕੋਲ ਤਨਖਾਹ ਦੇਣ ਨੂੰ ਪੈਸੇ ਹੈ ਨਹੀਂ।
0: ਹਾਂਜੀ, ਉਹਨਾਂ ਨੂੰ ਇਹ ਇੰਸਟੀਟਿਊਸ਼ਨਾਂ ਜਿਹੜੀਆਂ ਹੈਗੀਆਂ ਆ ਉਹਨਾਂ ਨੇ ਵੀ ਉੱਥੇ ਹਰਿਆਣੇ ਦੇ ਵਿੱਚ ਜੇ ਕੋਈ ਹੈਗੀ ਆ ਤੇ ਉਹਨਾਂ ਨੂੰ ਵੀ ਮੈਨੇਜ ਕਰਨਾ ਹੁੰਦਾ
1: ਜੀ।
0: ਅਲਟੀਮੇਟਲੀ ਹੁਣ ਜਿਹੜਾ ਹੈਗਾ ਜਦੋਂ ਉਹਨਾਂ ਨੇ ਉਹਨਾਂ ਦੀ ਸਟੇਟ ਗੌਰਮੈਂਟ ਨੇ ਦੇਖਿਆ ਸਿੱਖ ਸੈਂਟੀਮੈਂਟ ਏਦਾਂ ਦਾ ਹੈਗਾ ਜੀ, ਇਹਨੂੰ ਡਿਵਾਈਡ ਐਂਡ ਰੂਲ ਵਾਲਾ ਕੰਮ ਵਧੀਆ ਰਹਿੰਦਾ ਹੈਗਾ, ਉਹਨਾਂ ਨੇ ਆਪਣੀ ਐਸ ਜੀ ਪੀ ਸੀ ਹਰਿਆਣੇ ਦੀ ਵੱਖਰੀ ਬਣਵਾ ਦਿੱਤੀ
1: ਜੀ।
0: ਹੁਣ ਐਸ ਜੀ ਪੀ ਸੀ ਹਰਿਆਣੇ ਦੀ ਜਦੋਂ ਵੱਖਰੀ ਬਣ ਗਈ ਆ ਤੇ ਉਹਨਾਂ ਦੀਆਂ ਐਸੈਟਸ ਉਹਨਾਂ ਨੂੰ ਸੌਂਪ ਦੇਣੀਆਂ ਚਾਹੀਦੀਆਂ ਹੈਗੀਆਂ। ਜਦੋਂ ਤੁਸੀਂ ਮਤਲਬ ਇਸ ਚੀਜ਼ ਦੇ ਵਿੱਚ ਕਿਉਂ ਇੰਟਰਫੇਅਰ ਕਰਦੇ ਹੈਗੇ ਆ, ਜਦ ਤੱਕ ਤੁਹਾਡੀ ਸੁਪਰਮੇਸੀ ਕੋਈ ਕਬੂਲ ਕਰਦਾ ਸੀ ਤੇ ਵੈਲ ਐਂਡ ਗੁੱਡ, ਜੇ ਜਦ ਤੱਕ ਤਾਂ ਮਤਲਬ ਅਗਲਾ ਬੰਦਾ ਜਾਂ ਕੋਈ ਬੱਚਾ ਹੀ ਆ ਜਦ ਤੱਕ ਸਤਿਕਾਰ ਦਿੰਦਾ ਦਿੰਦਾ ਹੈਗਾ ਜੀ, ਜਦੋਂ ਨਹੀਂ ਦਿੰਦਾ ਅਗਲਾ ਕਹਿੰਦਾ ਮੇਰਾ ਹਿੱਸਾ ਵੱਖਰਾ ਕਰ ਦਿਓ ਕਰ ਦਿਓ, ਨਹੀਂ ਕਰੋਗੇ ਤੇ ਫੇਰ ਜਿਹੜਾ ਹੈਗਾ ਜਿਹੜਾ ਸਤਿਕਾਰ ਤਾਂ ਨਹੀਂ ਹੈਗਾ ਤੇ ਉੱਤੋਂ ਗਾਲਾਂ ਵੀ ਕੱਢੂਗਾ ਅਗਲਾ
1: ਜੀ,
0: ਉਹੋ ਹੀ ਚੱਕਰ ਇੱਥੇ ਵੀ ਆਇਆ ਹੈਗਾ ਜੀ। ਇਹ ਸ਼੍ਰੋਮਣੀ ਕਮੇਟੀ ਵਾਲੇ ਜਿਹੜੇ ਆ ਇਹ ਆਪਣਾ ਕਬਜ਼ਾ ਛੱਡਦੇ ਨੀ ਜਦੋਂ ਤੁਹਾਨੂੰ ਪਤਾ ਆ ਵੀ ਹਰਿਆਣਾ ਕਮੇਟੀ ਵੱਖਰੀ ਹੋ ਚੁੱਕੀ ਆ ਤੇ ਤੁਹਾਡਾ ਹਰਿਆਣੇ ਦੇ ਵਿੱਚ ਲੱਖ ਅਧਿਕਾ ਹੈ ਕੋਈ ਨੀ।
1: ਪਰ ਉਹਦੇ ਵਿੱਚ ਜਿਹੜੀਆਂ ਹਰਿਆਣੇ ਦੀਆਂ ਜ਼ਮੀਨਾਂ, ਸੁਖਬੀਰ ਸਿੰਘ ਬਾਦਲ ਹੁਣੀ ਵੀ ਇਹ ਵੀ ਦਾਵਾ ਕਰਦੇ ਕਿ ਸਾਡੀਆਂ ਸੰਸਥਾਵਾਂ ਦੱਬੀਆਂ ਜਾ ਰਹੀਆਂ ਨੇ, ਤੇ ਉਹ ਫਿਰ ਕਿਤੇ ਨਾ ਕਿਤੇ ਜਿਹੜਾ ਮੀਰੀ ਪੀਰੀ ਦਾ ਜਿਹੜਾ ਖਾਲਸਾ ਮਾਰਚ ਜਿਹੜਾ ਸ਼ੁਰੂ ਹੋਇਆ ਕਿਤੇ ਨਾ ਕਿਤੇ ਮੈਂ ਦੇਖ ਰਿਹਾ ਸੀ ਉਹਦੇ ਵਿੱਚ ਵੀ ਇਹ ਮੁੱਦੇ ਉੱਠਣਗੇ ਜੀ।
0: ਨਹੀਂ ਸਰ, ਹੁਣ ਮੁੱਦੇ ਕਾਹਦੇ ਉੱਠਣੇ ਹੈਗੇ ਤੇ ਕਾਹਦੇ ਇਹਨਾਂ ਨੇ ਮੁੱਦੇ ਅਡਰੈਸ ਕਰਾਉਣੇ ਜੀ, ਚੱਕਰ ਇਹ ਹੈਗੀ ਆ ਕਿ ਸਿੱਖ ਕੌਮ ਵੀ ਹੁਣ ਇਸ ਵੇਲੇ ਜਿਹੜਾ ਆ ਨਾ ਜੀ ਉਹ ਲੀਡਰ ਲੈਸ ਆ
1: ਜੀ,
0: ਇੱਥੇ ਲੀਡਰ ਕੋਈ ਨਹੀਂ ਹੈ ਜੀ, ਕਿਸੇ ਨੂੰ ਕੋਈ ਨੀ ਲੀਡਰ ਮੰਨਦਾ। ਅਗਲੇ ਇੱਕ ਗਰੁੱਪ ਦਾ ਕੋਈ ਵੱਖਰਾ ਲੀਡਰ ਆ, ਦੂਜੇ ਗਰੁੱਪ ਦਾ ਕੋਈ ਵੱਖਰਾ ਆ, ਤੀਜੇ ਦਾ ਕੋਈ ਵੱਖਰਾ ਆ ਜੀ।
1: ਜੀ
0: ਜੇ ਬਾਦਲ ਸਾਹਿਬ ਦੀ ਗੱਲ ਕਰੋ ਤੁਸੀਂ, ਜਾਂ ਤਾਂ ਬਾਦਲ ਸਾਹਿਬ ਜਿਹੜੇ ਹੈਗੇ ਸਾਰਿਆਂ ਨੂੰ ਪ੍ਰਵਾਨ ਹੋਣ, ਠੀਕ ਹੈ ਜੀ। SGPC ਦੀਆਂ ਚੋਣਾਂ ਇੰਨੇ ਸਾਲਾਂ ਤੋਂ ਹੋਈਆਂ ਨੇ ਜੀ, ਉਹਦੇ ਨਾਲ ਹੁੰਦਾ ਕਿ ਇਹ ਤਾਂ ਆਪਣੇ ਵੱਲੋਂ ਬੜੀ ਗ੍ਰੇਟਨੈਸ ਸਮਝਦੇ ਆ ਵੀ ਸਾਡੀ ਜੀ ਵੀ ਸਾਡੀ ਸੈਂਟਰ ਨਾਲ ਸਾਂਝ ਸੀ ਤੇ ਅਸੀਂ ਇੰਨੇ ਸਾਲ ਚੋਣ ਹੀ ਨਹੀਂ ਹੋਣ ਦਿੱਤੀ ਤੇ ਸਾਡੇ ਉਹੀ SGPC ਦੇ ਮੈਂਬਰ ਜਿਹੜੇ ਆ ਉਹੀ ਚੁਣੇ, SGPC ਦਾ ਜਿਹੜਾ ਆ ਬਾਰੇ ਡਿਸੀਜਨ ਉਹੀ ਲੈ ਰਹੇ ਹੈਗੇ ਜੀ। ਪਰ ਹੁੰਦਾ ਕੀ ਆ ਉਹਦੇ ਵਿੱਚ, ਹੁੰਦਾ ਇਹ ਹੈਗਾ ਆ ਕਿ ਫਿਰ ਇੱਜ਼ਤ ਹੀ ਨਹੀਂ ਰਹਿੰਦੀ ਜੀ। ਜਦੋਂ ਟਰਮ ਤੁਹਾਡੀ ਜਿਹੜੀ ਮੁੱਕੀ ਹੈਗੀ ਆ, ਤੁਹਾਨੂੰ ਫਿਰ ਉਸ ਨਜ਼ਰ ਨਾਲ ਦੇਖਿਆ ਹੀ ਨੀ ਜਾਂਦਾ, ਉਹਦੇ ਵਿੱਚੋਂ ਜਿਹੜਾ ਵਾਈਫਰਗੇਟ ਹੋ ਜਾਂਦੀ ਸੋਸਾਇਟੀ ਜੀ। ਏਦਾਂ ਹੀ ਹੁਣ ਅੰਮ੍ਰਿਤਪਾਲ ਉਹਨਾਂ ਦਾ ਧੜਾ ਵੱਖਰਾ ਬਣ ਗਿਆ ਜੀ, ਸਿੱਖ ਸੰਸਥਾਵਾਂ ਵੱਖਰੀਆਂ ਤੁਰੀਆਂ ਫਿਰਦੀਆਂ ਜੀ। ਉਹ ਕਾਰਨ ਕੀ ਹੈਗਾ ਆ ਕਿ ਇਹ ਆਪਣਾ ਮੋਹ ਪਾਸ਼ ਜਿਹੜਾ ਛੱਡਦੇ ਨੇ ਜੀ, ਏਦਾਂ ਹੀ ਇਹਨਾਂ ਦਾ ਹਰਿਆਣੇ ਨਾਲ ਹਾਲ ਆ ਜੀ। ਸੋ ਇਸ ਕਰਕੇ ਜਿਹੜਾ ਆ ਹਰਿਆਣੇ ਦਾ ਜਿਹੜਾ ਆ ਉਹ ਸਰ ਚੰਗੀ ਰਹਿਣਗੇ ਜੇ ਗ੍ਰੇਸਫੁਲੀ ਉਹਨਾਂ ਨੂੰ ਕਹਿ ਦੇਣਗੇ ਕਿ ਤੁਹਾਡੇ ਜਿਹੜੇ ਆ ਐਸੈਟਸ ਜਿਹੜੀਆਂ ਤੁਹਾਨੂੰ ਮੁਬਾਰਕ ਤੇ ਤੁਸੀਂ ਆਪਣੇ ਹਿਸਾਬ ਨਾਲ ਮੈਨੇਜ ਕਰ ਲਓ
1: ਜੀ। ਬਿਲਕੁਲ,
0: ਕਿਉਂਕਿ ਹੁਣ ਜਦੋਂ ਐਕਟਿਵ ਵੱਖਰਾ ਬਣ ਗਿਆ, ਜਦੋਂ ਗੁਰੂ ਘਰ ਹੀ ਤੁਹਾਡੇ ਵੱਖਰੇ ਹੋ ਗਏ ਤੇ ਤੁਸੀਂ ਕਿਉਂ ਮਤਲਬ ਜਿਹੜਾ ਹੈਗਾ ਧੱਕੇ ਨਾਲ ਉਹਨੂੰ ਰਿਟੇਨ ਕਰਨਾ ਚਾਹੁੰਦੇ ਹੈਗੇ ਜੀ।
1: ਜੀ ਬਿਲਕੁਲ ਜੀ
0: ਜੀ ਭਾਰਤ ਸਾਹਿਬ,
1: ਥੈਂਕ ਯੂ ਸੈਣੀ ਸਾਹਿਬ, ਬਹੁਤ ਸ਼ੁਕਰੀਆ ਜੀ ਸਮਾਂ ਦੇਣ,
0: ਸ਼ੁਕਰੀਆ ਜੀ ਸਮਾਂ ਦੇਣ ਲਈ, ਧੰਨਵਾਦ ਸਰ, ਸ਼ੁਕਰੀਆ ਜੀ, ਗ੍ਰੇਟਫੁਲ ਸਤਿ ਸ੍ਰੀ ਅਕਾਲ
1: ਜੀ। ਲੋ ਦੋਸਤੋ, ਇਹ ਸਾਂ ਜੀ ਐਡਵੋਕੇਟ ਰਾਜਨ ਸੈਣੀ ਸਾਹਿਬ ਗੱਲਬਾਤ ਕਰਕੇ ਗਏ ਨੇ ਤੇ ਲਾਈਨਾਂ ਤੁਹਾਡੇ ਲਈ ਵੀ ਖੁੱਲੀਆਂ ਨੇ। ਕੁਝ ਖਬਰਾਂ ਵੱਲ ਨੂੰ ਧਿਆਨ ਮਾਰ ਕੇ ਫਿਰ ਆਪਾਂ ਅੱਗੇ ਵਧਦੇ ਹਾਂ। ਆਸਟ੍ਰੇਲੀਆ ਦੀ ਮੈਂ ਗੱਲਬਾਤ ਕਰ ਰਿਹਾ ਸੀ ਜਿਸ ਦੇ ਵਿੱਚ ਜਿਹੜਾ ਚੰਗਾ ਨਾਮ ਕਮਾਉਣ ਦੀ ਜਿਹੜੀ ਹੈ ਕਹਿ ਸਕਦੇ ਹਾਂ ਕਿ ਭਾਰਤੀ ਜਿਹੜੇ ਉਹਨਾਂ ਨੂੰ ਪ੍ਰਾਊਡ ਵੀ ਫੀਲ ਹੋਏਗਾ, ਪਰ ਬਹੁਤ ਸਾਰੇ ਲੋਕ ਇਹਨਾਂ ਨੂੰ ਜਿਹੜਾ ਜਾਤ ਪਾਤ ਦੇ ਨਾਲ ਲੈ ਲੈਂਦੇ ਆ, ਪਰ ਪੂਰਾ ਸਨਮਾਨ ਕੀਤਾ ਗਿਆ ਆਪਣਾ ਉਸ ਦੇ ਵਿੱਚ। ਤੇ ਆਪਣੇ ਨਾਲ ਬਹਾਦਰ ਸਿੰਘ ਬਾਈ ਜੀ ਜੁੜ ਰਹੇ ਨੇ ਬੁੱਲੋਵਾਲ ਵਾਲੇ ਤੇ ਉਹਨਾਂ ਦਾ ਸਵਾਗਤ ਕਰਦੇ ਆ। ਸਤਿ ਸ੍ਰੀ ਅਕਾਲ ਜੀ, ਡੈਨਮਾਰਕ ਤੋਂ ਬਾਈ ਜੀ ਸਵਾਗਤ ਹੈ ਜੀ।
2: ਹਾਂਜੀ ਭਾਜੀ, ਸਤਿ ਸ੍ਰੀ ਅਕਾਲ ਜੀ।
1: ਸਤਿ ਸ੍ਰੀ ਅਕਾਲ ਜੀ ਜੀ ਆਨੰਦ ਜੀ, ਬਹਾਦਰ ਜੀ
2: ਮੇਰਾ ਹਾਸਾ ਖੜਾ ਜਦੋਂ ਆਪਣੇ ਨਾ ਦੂਜੇ ਵਕੀਲ ਸਾਹਿਬ ਨੂੰ ਗੱਲ ਨੂੰ ਜੋ ਪੂਰਾ ਗੱਲ ਘਰੋੜ ਕੇ ਦੇਖਿਆ ਨਾ, ਮੈਂ ਤੁਹਾਨੂੰ ਪਹਿਲਾਂ ਕਿਹਾ ਹੈਗਾ ਏਦਾਂ ਆਉਣਾ ਆ,
1: ਉਹ ਕਈ ਵਾਰੀ ਤਕੀਆ ਕਲਾਮ ਕਹਿ ਲੋ ਨਾ ਮੂੰਹ ਤੇ ਚੜਿਆ ਹੁੰਦਾ ਕੋਈ ਚੀਜ਼ ਦਾ ਤੇ ਉਹ ਬਿਲਕੁਲ
2: ਮੈਂ ਤੁਹਾਨੂੰ ਹੋਰ ਵੀ ਦੱਸਦਾ ਕੱਲਾ ਉਹ ਨੀ ਗਾ
1: ਜੀ।
2: ਦੋ ਤਿੰਨ ਰੇਡੀਓ ਹੈਗੇ ਹੈਗੇ ਕੈਨੇਡਾ ਦੇ, ਕੋਈ ਅਮੈਰੀਕਾ ਦੇ ਆ
1: ਜੀ,
2: ਤੇ ਜਿਹੜਾ ਮਰਜ਼ੀ ਸੁਣ ਲਓ ਤੁਸੀਂ, ਕਿਉਂਕਿ ਪਤਾ ਨੀ ਜਾਂ ਜਿੰਨੇ ਵੀ ਪੱਤਰਕਾਰ ਰੇਡੀਓ ਚਲਾਉਂਦੇ ਉਹਨਾਂ ਨੂੰ ਆਦਤ ਹੀ ਆ ਇਹ, ਕਿਉਂਕਿ ਆਪਣੇ ਆਪ ਨੂੰ ਕਹਿਣ ਦੀ ਮੈਂ ਸਭ ਤੋਂ ਉੱਪਰ ਮੈਂ ਹੀ ਹਾਂ।
1: ਬਿਲਕੁਲ,
2: ਜਿੰਨੇ ਵੀ ਰੇਡੀਓ ਸੁਣ ਲਈ ਹੈ ਨਾ, ਜਿੰਨੇ ਮੈਂ ਸੌਖ ਸੱਚੀ ਕਹਿੰਦਾ ਮੈਨੂੰ ਸੌਂਹ ਲੱਗੇ, ਮੈਂ ਉਹਨਾਂ ਨੂੰ ਲੋਕੀ ਹਮੇਸ਼ਾ ਇੱਦੀ ਕਹਿਣਗੇ
1: ਹਾਂਜੀ
2: ਅਸੀਂ ਤਾਂ ਪਹਿਲਾਂ ਹੀ ਕਹਿ ਦਿੱਤਾ ਸੀ, ਤਿੰਨ ਮਹੀਨੇ ਪਹਿਲੇ ਮੈਂ ਕਹਿ ਦਿੱਤਾ ਸੀਗਾ ਆਹ ਕੰਮ ਹੋਣਾ ਆ, ਮੈਂ ਅਸੀਂ ਜਦੋਂ ਪਿਛਲੀ ਵਾਰੀ ਗੱਲ ਕੀਤੀ ਸੀ ਮੈਂ ਉਦੋਂ ਤੁਹਾਨੂੰ ਕਿਹਾ ਸੀਗਾ ਕੰਮ ਹੋਣਾ ਆ, ਮਤਲਬ ਏਦਾਂ ਵੀ ਨਾ ਗੱਲਾਂ ਕਰਦੇ ਮੋਰਲਾ ਬੰਦਾ ਕਹਿੰਦਾ ਯਾਰ ਪਤਾ ਨੀ ਇਹਦੇ ਕਿੰਨੇ ਕੁ ਸੈੱਲ ਹੋਣਗੇ ਜਿਹੜਾ, ਪਰ ਪ੍ਰੋਬਲਮ ਇਹ ਹੈ ਕਿ ਪਰ ਜਿੱਦਾਂ ਨਾ ਮੈਂ ਇੱਥੇ ਕਹਿੰਦਾ ਹੁੰਦਾ ਆ ਵੀ ਜਿਹੜਾ ਮੈਨੂੰ ਹੁਣ ਕੋਈ ਬੇਵਕੂ ਬਣਾਵੇ ਕੋਈ ਗੱਲ ਮਾਰ ਯਾਰ ਮੈਨੂੰ ਪਤਾ ਆਈ ਮੈਨੂੰ ਵਿੱਚ 500 ਰੁਪਇਆ ਨੀ ਬਚਿਆ, ਵੀ ਮੈਂ ਸੋਚਦਾ ਮੈਂ ਕਿਹਾ ਯਾਰ ਕਿਹਨੂੰ ਬੇਵਕੂ ਬਣਾਉਣ ਲੱਗਿਆ, ਮੈਂ ਵੀ ਜਨਮਾਂ ਚ ਰਹਿਣਾ ਆ,
1: ਬਿਲਕੁਲ
2: ਮੈਨੂੰ ਨੀ ਪਤਾ ਖਰਚਾ ਹੁੰਦਾ ਕਿੰਨਾ ਹੁੰਦਾ, 500 ਵੱਜਦਾ ਜਾਂ 5000 ਵੱਜਦਾ ਪਿੱਛੇ, ਮੈਨੂੰ ਵੀ ਪਤਾ ਹੀ ਨਾ ਮੈਂ ਸਿਸਟਮ ਚ ਰਹਿੰਦਾ ਆ।
1: ਇੱਕ ਦੇਖੋ ਕਾਮਨ ਸੈਂਸ ਵੀ ਹੁੰਦੀ ਆ ਨਾ ਕਿ ਬੰਦਾ ਚਲੋ ਜਿਸ ਚੀਜ਼ ਦੇ ਨਾਲ ਹਰ ਵੇਲੇ ਘੁਲਦਾ ਆ ਜਾਂ ਗੱਲਬਾਤ ਹੁੰਦੀ ਆ, ਇੱਕ ਕਾਮਨ ਸੈਂਸ ਵੀ ਹੈਗੀ ਆ। ਇੱਥੇ ਦੇਖੋ ਬੱਚੇ ਆਪਣੇ ਜਿਹੜੇ ਨੇ ਉਹ ਗੱਲਾਂ ਕਈ ਵਾਰੀ ਆਪਾਂ ਨੂੰ ਨੀ ਪਤਾ ਹੁੰਦੀਆਂ ਜਿਹੜੀਆਂ ਬੱਚੇ ਕਰ ਜਾਂਦੇ ਨੇ ਜੀ, ਕਈ ਵਾਰੀ ਦੰਦਾਂ ਥੱਲੇ ਜੀਭ ਆ ਜਾਂਦੀ ਆ ਵੀ ਹੈ
2: ਸਿੱਖ ਨੂੰ ਮਿਲਦਾ ਬੱਚਿਆਂ ਦੇ ਕੋਲ,
1: ਬਿਲਕੁਲ
2: ਮਿਲਦਾ ਹੈਗਾ ਕੋਈ,
1: ਬਿਲਕੁਲ
2: ਪਰ ਜਿੱਦਾਂ ਨਾ ਉਹਨੇ ਤਾਂ ਏਦਾਂ ਕਰਨਾ ਹੁੰਦਾ ਕਿ ਮੇਰੇ ਸੈੱਲ ਆ ਮੇਰੇ ਮੈਨੂੰ ਟਿਕਟਾਂ ਦਾ ਵੀ ਦਿੱਤਾ ਲਾਭ ਟਿਕਟ ਲੈ ਲਾ ਸਾਡੇ ਕੋਲ, ਮੈਂ ਜਾਣਨਾ ਨੀ ਮਤਲਬ
1: ਜੀ।
2: ਇੱਕ ਮੁੰਡਾ ਆ ਉੱਥੇ ਹੋਲੈਂਡ,
1: ਹਾਂਜੀ
2: ਰਾਜਸਥਾਨ ਲੋਕਾਂ ਦੂਜਾ ਫਿਰ ਪਤਾ ਕੀ ਆ ਜਿਹੜੀ ਨਾ ਉਹ ਉਦਾਹਰਣਾਂ ਦਿੰਦੇ ਹੁੰਦੇ ਆ ਮੈਂ ਤੁਹਾਨੂੰ ਇੱਕ ਵਾਰੀ ਪ੍ਰੇਰਣਾ ਗਿਆ ਹੈਗਾ ਇੱਕ ਸ਼ੋਹਰਤ ਇੱਕ ਜਿਹਦੀ ਕੁਰਬਾਨੀ ਇਹਨੂੰ ਕੋਈ ਕੋਈ ਸੰਭਾਲ ਸਕਦਾ
1: ਬਿਲਕੁਲ ਬਿਲਕੁਲ
2: ਜਿਦਾਂ ਹੁਣ ਇੱਕ ਪਾਸੇ ਜਗਤਾਰ ਸਿੰਘ ਹਵਾਰਾ ਵਰਗੇ ਆ ਉਹਨਾਂ ਨੇ ਕਈ ਜ਼ਿਕਰ ਉਹਨੇ ਕੀਤਾ ਕਿ ਮੈਨੂੰ ਬਾਹਰ ਕਢਾਓ ਜਾਂ ਕੁਝ ਹੋਰ ਜਾਂ ਕੋਈ ਹੋਰ ਜਿੱਦਾਂ ਮੇਰੇ ਵੋਟਾਂ ਲੜਾਓ ਇੱਕ ਪਾਸੇ ਸਾਡੇ ਕੋਲ ਰਾਜੂ ਹੋਣਾ ਲੋਕਾਂ ਨੇ ਸਾਥ ਦਿੱਤਾ ਸੀ ਬਹੁਤ ਜ਼ਿਆਦਾ ਝੰਡੇ ਨਾਲ ਬਾਦਲ ਕਦੀ ਬਾਦਲ ਨੂੰ ਵੋਟ ਪਾਓ ਕਦੀ ਅਕਾਲੀਆਂ ਨੂੰ ਵੋਟ ਪਾਓ ਹੋਰ ਵੀ ਬੈਠੇ ਆ ਉਸ ਤੋਂ ਜ਼ਿਆਦਾ ਲੰਬੇ ਟਾਈਮ ਦੇ ਬੈਠੇ ਅੰਦਰ ਕੋਈ ਨੀ ਬੋਲਿਆ
1: ਨਾਲੇ ਦੇਖੋ ਉਹ ਥੋੜਾ ਜਿਹਾ ਪੋਲੀਟੀਕਲ ਸਿਸਟਮ ਦੇ ਨਾਲ ਚੱਲਦੇ ਆ ਨਾ ਉਹ ਇੱਕ ਤਾਂ ਉਹ ਅਮਿਤ ਸ਼ਾਹ ਨੇ ਵੀ ਕਿਹਾ ਹੋਇਆ ਉਦੋਂ ਆਪਾਂ ਗੱਲ ਕੀਤੀ ਵੀ ਸੀ ਕਿ ਇਹ ਜਾਂ ਤਾਂ ਕਨਫੈਂਸ ਕਰ ਲੈਣ ਕਿ ਹਾਂ ਭਾਈ ਮੈਂ ਕੀਤਾ ਤਾਂ ਹੋਇਆ ਕਿ ਹਾਂ ਮੈਂ ਕੀਤਾ ਹੈ ਅਗਲੇ ਕਹਿੰਦੇ ਤੁਸੀਂ ਮਾਫ਼ੀ ਮੰਗ ਲਓ ਫਿਰ ਤਾਂ ਤੁਹਾਨੂੰ ਰਿਹਾਈ ਦੇ ਸਕਦੇ ਆ ਜਾਂ ਕੁਛ ਕਰ ਸਕਦੇ ਉਹ ਅਸੈਪਟ ਵੀ ਨੀ ਕਰਦੇ ਹਨਾ
2: ਹੋਰ ਕਿਸੇ ਦੇ ਕੋਲ ਨੀ ਚਲੇ ਜਾਂਦੇ ਅੰਦਰ ਇਹ ਸਾਡੇ ਕੈਦੀ ਬੈਠੇ ਉਹਨਾਂ ਦੇ ਕੋਲ ਕੱਲੇ ਰਾਜੂ ਵਾਲਾ ਦੇ ਕੋਲ ਕਿਉਂ
1: ਉਹਦੀ
2: ਭੈਣ ਨੂੰ ਖੜਾ ਕੀਤਾ ਵੋਟਾਂ ਦੇ ਬਾਦਲਾਂ ਨੇ ਬਾਦਲਾਂ ਨੇ ਖੜਾ ਕੀਤਾ ਵੋਟਾਂ ਹਾਰ ਗਈ ਪਰ ਪ੍ਰਸਾਦ ਕਿਹਨੇ ਦਿੱਤਾ ਹੈਗਾ ਪੂਰੇ ਪੰਜਾਬ ਦਿੱਤਾ ਜਦੋਂ ਝੰਡੇ ਲਾ ਗਈ
1: ਸੀ ਕੇਸਰੀ ਰੰਗ ਦਾ ਹਾਂਜੀ ਬਿਲਕੁਲ
2: ਬਿਲਕੁਲ ਇਸ ਕਰਕੇ ਜਿੱਦਾਂ ਹਮਿੰਦੂ ਵਾਲੇ ਦੀ ਗੱਲ ਆ ਇਹ ਗੱਲ ਵਾਕਿਆ ਸਹੀ ਆ ਉਹ ਨਾ ਬਹੁਤ ਜਾਣੀ ਜਿੱਦਾਂ ਨਾ ਕਈ ਜਦੋਂ ਤੁਸੀਂ ਖ਼ਬਰਾਂ ਪੜ੍ਹਦੇ ਹੁੰਦੇ ਆ ਕੋਈ ਕੋਈ ਕਿਸੇ ਦਾ ਕੋਈ ਵੀ ਡਾਇਲੋਗ ਹੁੰਦਾ ਨਾ ਉਹਦੇ ਮੂੰਹ ਚੋਂ ਡਾਇਲੋਗ ਵੀ ਹੁੰਦਾ ਚੱਲੇ ਜਦੋਂ ਕੋਈ ਗਲਤ ਕਿਸੇ ਡਾਇਲੋਗ ਮਾਰਦਾ ਨਾ ਇੱਕ ਪਾਸੇ ਉਹ ਕਹਿੰਦਾ ਹੁੰਦਾ ਮੈਂ ਕਦੀ ਕੋਈ ਫਿਲਮ ਨੂੰ ਦੇਖੀ ਕਦੀ ਗਾਣੇ ਜਦੋਂ ਉਹਨਾਂ ਨੇ ਕੋਈ ਕਵਰ ਕਰਨੀ ਆ ਉਹਨੇ ਕਹਿਣਾ ਇੱਕ ਗਾਣਾ ਆਇਆ ਸੀਗਾ ਸੰਨ 70 ਦੇ ਵਿੱਚ ਯਾਰ ਜਦੋਂ 70 ਦਾ ਗਾਣਾ ਯਾਦ ਆ ਇਹਦਾ ਮਤਲਬ ਸਾਰੇ ਸੁਣਿਆ ਉਹਨੇ
1: ਬਿਲਕੁਲ ਹੈ ਜੀ
2: ਫਿਰ ਉਹਨੇ ਕਬੱਡੀ ਵੀ ਖੇਡੀ ਉਹ ਆ ਉਹਨੇ ਬਾਸਕਟਬਾਲ ਵੀ ਖੇਡੇ ਆ ਉਹਨੇ ਗੁੰਡਾਗਰਦੀ ਵੀ ਕੀਤੀ ਆ ਉਹ ਗੈਂਗਸਟਰ ਵੀ ਰਿਹਾ ਆ ਉਹ ਅਖਬਾਰਾਂ ਚ ਵੀ ਬਹੁਤ ਚਿਰ ਹੋ ਗਿਆ ਕੰਮ ਕਰਦੇ ਨੂੰ ਉਹ ਰਾਜਨੀਤੀ ਵੀ ਕੀਤੀ ਉਹਨੇ ਵਾਲੀਬਾਲ ਵੀ ਖੇਡਿਆ ਸੀ ਮੈਨੂੰ ਨੀ ਸਮਝ ਸਾਡੇ ਕੋਲ ਕੰਮ ਹੋਏ ਨੀ ਇੰਨੇ
1: ਬਿਲਕੁਲ ਹੈ ਜੀ ਬਿਲਕੁਲ ਉਹ ਕਈ ਵਾਰੀ ਹੁੰਦਾ ਮਤਲਬ ਕਿ ਹਰ ਗੱਲ ਦੇ ਵਿੱਚ ਚਲੋ ਜਿਹੜੀ ਅਸੀਂ ਕਹਿ ਦੇ ਤਾਂ ਭਾਈ ਸਾਨੂੰ ਜਿਹੜੀ ਚੀਜ਼ ਦਾ ਨਹੀਂ ਪਤਾ ਹਨਾ ਐਵੇਂ ਹਰ ਪਾਸੇ ਲੱਤ ਨਾ ਫਸਾਈਏ ਫੁੱਟਬਾਲ ਖੇਡਦੇ ਰਹੇ ਹਾਂ ਕ੍ਰਿਕਟ ਦਾ ਬਾਰੇ ਨਹੀਂ ਪਤਾ ਕਹਿ ਦੇਈਦਾ ਜੀ ਨਹੀਂ ਪਤਾ ਜੀ
2: ਉਹਨੇ ਕ੍ਰਿਕਟ ਦਾ ਵੀ ਕਿਹਾ ਉਹਨੇ ਜਿੰਮ ਦਾ ਵੀ ਕਿਹਾ ਉਹਨੇ ਵਾਲੀਬਾਲ ਵੀ ਕਿਹਾ ਉਹਨੇ ਫੁੱਟਬਾਲ ਵੀ ਕਿਹਾ ਉਹਨੇ ਗੈਂਗਸਟਰ ਵੀ ਕਿਹਾ ਉਹਨੇ ਪੱਤਰਕਾਰ ਵੀ ਬਹੁਤ ਸਾਰੇ ਕਰਦੇ ਨੇ ਅਖਬਾਰਾਂ ਵੀ ਬੜਾ ਕੰਮ ਕੀਤਾ ਉਹ ਮੈਨੂੰ ਸਮਝ ਨਹੀਂ ਆਉਂਦੀ ਕਿ ਇੰਨੇ ਕੰਮ ਬੰਦਾ ਕਿੱਦਾਂ ਕਰ ਸਕਦਾ ਆ
1: ਜੀ ਜੀ ਜੀ
2: ਜਿੱਦਾਂ ਉਹ ਤਾਂ ਉਹੀ ਗੱਲ ਹੋ ਗਈ ਜਿੱਦਾਂ ਉਹ ਕਹਿੰਦਾ ਅਕਸ਼ੇ ਕੁਮਾਰ ਕਦੀ ਉਹ ਆਪਣੇ ਪੇ ਨੂੰ ਬਣਾਉਂਦਾ ਸੀ ਮੇਰਾ ਪੇ ਸੀਗਾ ਵਕੀਲ ਸੀਗਾ ਕਦੀ ਕਹਿੰਦਾ ਮੇਰਾ ਪੇ ਰੇੜੀ ਲਾਉਂਦਾ ਸੀਗਾ ਪੇ ਕਰਦਾ
1: ਬੱਕਰੀ ਵਿੱਚ ਧਾਰਾਂ ਵੀ ਗੱਡੀਆਂ ਨੇ ਮੰਜਾ ਵੀ ਬਾਣ ਵਾਲਾ ਬਣਾਇਆ ਸੀ
2: ਸਾਡੇ ਘਰ ਵੀ ਅਸੀਂ ਮੱਝਾਂ ਰੱਖ ਛੱਡੀਆਂ ਜਦੋਂ ਛੋਟੇ ਸੀਗੇ ਅਸੀਂ ਮੈਂ 19 ਸਾਲ ਦਾ ਜਦੋਂ ਬਾਹਰ ਆ ਗਿਆ ਤੁਹਾਨੂੰ ਪਹਿਲਾਂ ਕਰਿਓ ਆਪਾਂ ਗੱਲ ਕੀਤੀ 19 ਸਾਲ ਦਾ ਮੈਂ ਬਾਹਰ ਆ ਗਿਆ ਸੀ ਅਸੀਂ 19 ਸਾਲ ਦੀ ਉਮਰ ਤਾਂ ਵੀ ਬਥੇਰੇ ਪੱਠੇ ਪੁੱਠੇ ਲਿਆਂਦੇ ਸਿਰਫ ਪੱਠੇ ਲਿਆਂਦੇ ਆ
1: ਘਰੇਲੂ ਕੰਮ ਸੀਗੇ ਜੀ ਜਿਹੜੇ ਹੱਥੀ ਕੀਤੇ ਚਲੋ ਅੱਜ ਦੇ ਬੱਚੇ ਜਾਂ ਸਮਾਂ ਬਦਲ ਗਿਆ ਉਹ ਨਹੀਂ ਕਰਦੇ ਜਾਂ
2: ਬੱਕਰੀ ਨੀ ਚੋਈ
1: ਬਿਲਕੁਲ ਹੈ ਜੀ ਮਸ਼ੀਨਾਂ
2: ਬੱਕਰੀ ਨੀ ਚੋਈ ਮੈਂ ਹਾਂਜੀ ਨਹੀਂ ਬੱਕਰੀ ਨੀ ਪਰ ਮੈਂ ਚੋਈ ਬੱਕਰੀ
1: ਜੀ
2: ਉਹ ਮੇਰਾ ਨਾ ਹਾਸਾ ਨਿਕਲ ਗਿਆ ਮਿੰਟ ਪੜ੍ਹਨ ਲੱਗੇ ਤੁਹਾਨੂੰ ਪਹਿਲਾਂ ਹਿਸਾਬ ਜਿਹਾ ਨੀ ਆਇਆ ਗੱਲ ਕੀ ਸੀਗੀ ਤੁਹਾਨੂੰ ਸਮਝ ਲੱਗੀ ਲੱਗਦਾ ਪੜ੍ਹ ਕੇ
1: ਨਹੀਂ ਮੈਂ ਪਹਿਲਾਂ ਪੜ੍ਹ ਲਿਆ ਸੀਗਾ ਕਮੈਂਟ ਮੈਂ ਤਾਂ ਹੀ ਕਿਹਾ ਮੈਂ ਕਿਹਾ ਥੋੜਾ ਜਿਹਾ ਸੈਣੀ ਸਾਹਿਬ ਹਾਸਾ ਠੱਟਾ ਵੀ ਕਰ ਲਈਏ ਜਾਂਦੇ ਜਾਂਦੇ ਹਾਂਜੀ ਤਾਂ ਹੀ ਮੈਂ
2: ਉਹਨਾਂ ਨੇ ਧਾਰਨਾ ਵੀ ਕੀਤਾ ਚੱਲ
1: ਆਪਣੇ ਬਹਾਦਰ ਸਿੰਘ ਜੀ ਜੁੜੇ ਸੀ ਡੈਨਮਾਰਕ ਤੋਂ ਤੇ ਬੁੱਲੋਵਾਲ ਵਾਲੇ ਤੇ ਲਾਈਨਾਂ ਦੋਸਤ ਤੁਹਾਡੇ ਲਈ ਵੀ ਖੁੱਲੀਆਂ ਨੇ +358 44 976 1919 ਸਟੂਡੀਓ ਦਾ ਨੰਬਰ ਹੈ ਲੋ ਗੱਲ ਕਰਦੇ ਹਾਂ ਆਸਟ੍ਰੇਲੀਆ ਦੀ ਅੱਜ ਪੋਜ਼ਿਟਿਵ ਖਬਰਾਂ ਬਹੁਤ ਨੇ ਬੌਂਡੀ ਬੀਚ ਦੇ ਵਿਚ ਜਿਹੜਾ ਸ਼ੂਟਿੰਗ ਹੋਈ ਸੀ ਪਿਛਲੇ ਸਮੇਂ ਦੇ ਦੌਰਾਨ ਆਸਟ੍ਰੇਲੀਆ ਦੇ ਵਿਚ 20 ਲੋਕਾਂ ਦੀ ਜਾਨ ਬਚਾਉਣ ਵਾਲੇ ਭਾਰਤੀ ਨੂੰ ਜਿਹੜੀ ਹੈ ਮਿਲੀ ਹੈ, ਸਥਾਈ ਰਿਹਾਇਸ਼ ਦਿੱਤੀ ਹੈ। ਸਿਡਨੀ ਦੇ ਬੌਂਡੀ ਬੀਚ ਦੇ ਉੱਤੇ ਹੋਈ ਭਿਆਨਕ ਹਮਲੇ ਦੇ ਦੌਰਾਨ ਜਿਹੜਾ ਸੀ ਭਾਰਤੀ ਮੂਲ ਦੇ 37 ਸਾਲਾਂ ਕੈਬ ਡਰਾਈਵਰ ਰਹਿਮਤ ਪਾਸ਼ਾ ਨੇ ਜਿਹੜਾ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾਂ ਬਹਾਦਰੀ ਦੀ ਮਿਸਾਲ ਜਿਹੜੀ ਕਾਇਮ ਕੀਤੀ ਸੀ, ਉਸਨੇ ਗੋਲੀਆਂ ਦੀ ਬਰਸਾਤ ਦੇ ਵਿੱਚੋਂ ਜ਼ਖਮੀਆਂ ਨੂੰ ਬਾਹਰ ਕੱਢਿਆ ਸੀ ਤੇ ਕਰੀਬ 18-20 ਲੋਕਾਂ ਦੀ ਜਾਨ ਬਚਾਉਣ ਦਾ ਜਿਹੜਾ ਸਿਹਰਾ ਹਾਸਲ ਕੀਤਾ। ਪਾਸ਼ਾ ਦੀ ਜਿਹੜੀ ਇਸ ਬਹਾਦਰੀ ਨੂੰ ਦੇਖਦਿਆਂ ਆਸਟ੍ਰੇਲੀਆ ਨੇ ਜਿਹੜਾ ਹੈ ਉਹਨਾਂ ਨੂੰ ਸਥਾਈ ਰਿਹਾਇਸ਼ ਦੇ ਦਿੱਤੀ ਹੈ ਤੇ ਇਸ ਤੋਂ ਇਲਾਵਾ ਉਸਦੀ ਪਤਨੀ ਤੇ 3 ਬੱਚਿਆਂ ਦੀਆਂ ਸਥਾਈ ਰਿਹਾਇਸ਼ ਅਰਜ਼ੀਆਂ ਦੇ ਉੱਤੇ ਵੀ ਕਾਰਵਾਈ ਕੀਤੀ ਜਾ ਰਹੀ ਹੈ। ਇਸ ਖ਼ਬਰ ਤੋਂ ਬਾਅਦ ਸਮਾਜਿਕ ਮਾਧਿਅਮਾਂ ਦੇ ਉੱਤੇ ਜਿਹੜਾ ਲੋਕਾਂ ਨੇ ਪਾਸ਼ਾ ਦੀ ਖੂਬ ਪ੍ਰਸ਼ੰਸਾ ਵੀ ਕੀਤੀ ਹੈ। ਕਈਆਂ ਨੇ ਤਾਂ ਲਿਖ ਦਿੱਤਾ ਕਿ ਉਸ ਨੂੰ ਬਹਾਦਰ ਇਨਸਾਨ ਦੇ ਵਜੋਂ ਪੇਸ਼ ਕੀਤਾ ਜਾਣਾ ਚਾਹੀਦਾ ਹੈ। ਹੋਰਾਂ ਨੇ ਕਿਹਾ ਕਿ ਅਜਿਹੇ ਕੰਮ ਵੱਖ ਵੱਖ ਭਾਈਚਾਰਿਆਂ ਵਿਚਕਾਰ ਜਿਹੜਾ ਭਰੋਸਾ ਤੇ ਏਕਤਾ ਨੂੰ ਮਜ਼ਬੂਤ ਕਰਦੇ ਹੈ ਤੇ ਕੁਝ ਲੋਕਾਂ ਨੇ ਮੰਗ ਕੀਤੀ ਹੈ ਕਿ ਸਥਾਈ ਰਿਹਾਇਸ਼ ਦੇ ਨਾਲ ਉਸ ਨੂੰ ਜਿਹੜਾ ਵਿਸ਼ੇਸ਼ ਸਨਮਾਨ ਦੇ ਨਾਲ ਵੀ ਤੇ ਆਰਥਿਕ ਇਨਾਮ ਵੀ ਜਿਹੜਾ ਉਹਨੂੰ ਮਿਲਣਾ ਚਾਹੀਦਾ ਹੈ, ਉਹ ਹੱਕਦਾਰ ਹੈ। ਵੇਰਵਿਆਂ ਦੇ ਅਨੁਸਾਰ ਰਾਹਤ ਕਾਰਜਾਂ ਦੇ ਦੌਰਾਨ ਪਾਈ ਉਸਦੀ ਜਿਹੜੀ ਸੀ ਟੋਪੀ ਨੂੰ ਸਿਡਨੀ ਦੇ ਅਜਾਇਬ ਘਰ ਦੇ ਵਿੱਚ ਰੱਖਿਆ ਜਾਵੇਗਾ, ਜੋ ਉਸ ਸਮੇਂ ਦੇ ਵਿੱਚ ਉਹਨੇ ਜੋ ਕੱਪੜੇ ਪਾਏ ਹੋਏ ਸਨ ਕੈਪ ਲਈ ਹੋਈ ਸੀ। ਤੇ ਰਹਿਮਤ ਪਾਸ਼ਾ ਦਾ ਜਿਹੜਾ ਨਾਮ ਕਈ ਬਹਾਦਰੀ ਪੁਰਸਕਾਰਾਂ ਦੇ ਲਈ ਵੀ ਭੇਜਿਆ ਗਿਆ ਹੈ ਉੱਥੇ। ਕਿਆ ਬਾਤ ਹੈ ਜੀ, ਸਲਾਮ ਹੈ ਸਲੂਟ ਹੈ ਇੱਦਾਂ ਦੇ ਦੋਸਤਾਂ ਨੂੰ, ਲੋਕਾਂ ਨੂੰ ਜਿਨ੍ਹਾਂ ਨੇ ਬਹਾਦਰੀ ਦਿਖਾਈ ਹੈ, ਜਾਨਾਂ ਬਚਾਈਆਂ ਨੇ। ਦੂਸਰੇ ਪਾਸੇ ਲੜਾਈ ਜੰਗ ਦੀ ਗੱਲ ਕਰੀਏ, ਹੌਰਮੁਜ਼ ਦੇ ਬਾਰੇ ਇਰਾਨ ਦੀ ਮੰਗ ਹੈ ਡੇਂਜਰਸ ਮਿਸਾਲ। ਮਾਰਕੋ ਰੂਬੀਓ ਦਾ ਕਹਿਣਾ ਹੈ ਕਿ ਅਮਰੀਕਾ ਵਿਸ਼ੇਸ਼ ਮੰਤਰੀ ਵੱਲੋਂ ਆਸੀਅਨ ਮੁਲਕਾਂ ਦੇ ਆਗੂਆਂ ਨੂੰ ਚੇਤਾਵਨੀ ਦਿੱਤੀ ਗਈ ਹੈ। ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬੀਓ ਨੇ ਬੁੱਧਵਾਰ ਨੂੰ ਏਸ਼ੀਆਈ ਆਗੂਆਂ ਨੂੰ ਚੇਤਾਵਨੀ ਦਿੱਤੀ ਕਿ ਹੌਰਮੁਜ਼ ਨੂੰ ਕੰਟਰੋਲ ਕਰਨ ਦੇ ਉੱਤੇ ਉਥੋਂ ਟੋਲ ਵਸੂਲਣ ਦੀ ਇਰਾਨ ਦੀ ਮੰਗ ਆਲਮੀ ਅਰਥਚਾਰੇ ਦੇ ਉੱਤੇ ਨੈਵੀਗੇਸ਼ਨ ਦੀ ਆਜ਼ਾਦੀ ਦੇ ਸਿਧਾਂਤ ਲਈ ਖਤਰਾ ਜਿਹੜਾ ਪੈਦਾ ਕਰੇਗੀ। ਰੂਬੀਓ ਇੱਥੇ ਜਿਹੜਾ ਫਿਲੀਪੀਨਸ ਦੀ ਰਾਜਧਾਨੀ ਮਨੀਲਾ ਦੇ ਵਿੱਚ ਆਸੀਅਨ ਮੁਲਕਾਂ ਦੇ ਆਪਣੇ ਹਮਰੁਤਬਾਵਾਂ ਦੇ ਨਾਲ ਸਾਲਾਨਾ ਬੈਠਕ ਸ਼ੁਰੂ ਹੋਣ ਤੋਂ ਪਹਿਲਾਂ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਰੂਬੀਓ ਨੇ ਕਿਹਾ ਕਿ ਵਾਸ਼ਿੰਗਟਨ ਭਾਵੇਂ ਪੱਛਮੀ ਏਸ਼ੀਆ ਦੇ ਵਿੱਚ ਜੰਗ ਦੇ ਵਿੱਚ ਰੁੱਝਿਆ ਹੋਇਆ, ਪਰ ਉਹ 100% ਆਸੀਅਨ ਮੁਲਕਾਂ ਦੇ ਨਾਲ ਹੈ ਤੇ ਜੇ ਅਸੀਂ ਮੱਧ ਪੂਰਬ ਦੇ ਵਿੱਚ ਮਿਸਾਲ ਕਾਇਮ ਕਰਦੇ ਹਾਂ ਜਿੱਥੇ ਇੱਕ ਦੇਸ਼ ਦੇ ਵਿੱਚ ਫੈਸਲਾ ਕਰ ਸਕਦਾ ਹੈ ਕਿ ਉਹ ਕਿਸੇ ਕੌਮਾਂਤਰੀ ਜਲ ਮਾਰਗ ਨੂੰ ਕੰਟਰੋਲ ਕਰਨ ਜਾ ਰਿਹਾ ਹੈ ਤੇ ਟੋਲ ਵਸੂਲੇਗਾ ਤੇ ਜੇ ਤੁਸੀਂ ਉਹਨਾਂ ਨੂੰ ਭੁਗਤਾਨ ਨਹੀਂ ਕਰਦੇ ਤਾਂ ਤੁਹਾਡੇ ਜਹਾਜ਼ ਉਡਾ ਦੇਵੇਗਾ ਤਾਂ ਅਸੀਂ ਬਹੁਤ ਹੀ ਖਤਰਨਾਕ ਮਿਸਾਲ ਕਾਇਮ ਕਰਾਂਗੇ ਉੱਥੇ, ਜੋ ਇਸ ਖੇਤਰ ਸਣੇ ਦੁਨੀਆਂ ਦੇ ਹੋਰ ਹਿੱਸਿਆਂ ਦੇ ਵਿੱਚ ਵੀ ਦੁਹਰਾਈ ਜਾਵੇਗੀ। ਟਰੰਪ ਪ੍ਰਸ਼ਾਸਨ ਵੱਲੋਂ ਸਾਊਦੀ ਅਰਬ ਦੇ ਨਾਲ ਇੱਕ ਸਮਝੌਤੇ ਦੇ ਉੱਤੇ ਦਸਤਖਤ ਕੀਤੇ ਜਾਣ ਦੀ ਆਸ ਹੈ, ਜੋ ਸੰਭਾਵੀ ਤੌਰ ਦੇ ਉੱਤੇ ਸੂਬੇ ਨੂੰ ਉਸਦੇ ਗੈਰ ਫੌਜੀ ਪਰਮਾਣੂ ਪ੍ਰੋਗਰਾਮ ਦੇ ਲਈ ਯੂਰੇਨੀਅਮ ਭਰਪੂਰਤਾ ਦੀ ਜਿਹੜੀ ਹੈ ਸਮਰਥਾ ਮੁਹੱਈਆ ਕਰਾ ਸਕਦਾ ਹੈ। ਵਿਦੇਸ਼ ਮੰਤਰੀ ਮਾਰਕੋ ਰੂਬੀਓ ਦਾ ਕਹਿਣਾ ਕਿ ਅਮਰੀਕਾ ਵੱਲੋਂ ਦਸਤਖਤਸ਼ੁਦਾ ਕੋਈ ਵੀ ਸਮਝੌਤਾ ਪਰਮਾਣੂ ਪਸਾਰ ਦੇ ਵੱਲ ਨਹੀਂ ਲੈ ਕੇ ਜਾਵੇਗਾ। ਇਸ ਸਮਝੌਤੇ ਦੇ ਤਹਿਤ ਸਾਂਝੇ ਅਮਰੀਕਾ ਸਾਊਦੀ ਅਧਿਐਨ ਤੋਂ ਬਾਅਦ ਸਾਊਦੀ ਅਰਬ ਦੇ ਵਿੱਚ ਯੂਰੇਨੀਅਮ ਭਰਪੂਰਤਾ ਸਹੂਲਤ ਦੇ ਨਿਰਮਾਣ ਦੀ ਇਜਾਜ਼ਤ ਮਿਲ ਸਕਦੀ ਹੈ। ਇਹ ਪੁਸ਼ਟੀ ਫੈਸਲੇ ਤੋਂ ਜਾਣੂ ਦੋ ਵਿਅਕਤੀਆਂ ਨੇ ਕੀਤੀ ਹੈ ਜੋ ਵੇਰਵਿਆਂ ਦੇ ਉੱਤੇ ਚਰਚਾ ਕਰਨ ਦੇ ਲਈ ਅਧਿਕਾਰਤ ਨਹੀਂ ਸਨ ਤੇ ਉਹਨਾਂ ਇਹ ਵੀ ਜਾਣਕਾਰੀ ਨਾਮ ਨਾ ਛਾਪਣ ਦੀ ਸ਼ਰਤ ਦੇ ਉੱਤੇ ਦਿੱਤੀ ਹੈ ਤੇ ਉਹਨਾਂ ਨੇ ਸਮਝੌਤੇ ਦੀ ਪੁਸ਼ਟੀ ਨਹੀਂ ਕੀਤੀ ਹੈ। ਪਰ ਰੂਬੀਓ ਨੇ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਹੋਇਆਂ ਫੈਸਲੇ ਦੀ ਹੋ ਰਹੀ ਆਲੋਚਨਾ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਜ਼ਰੂਰ ਕੀਤੀ ਹੈ। ਯੂਰਪੀਅਨ ਯੂਨੀਅਨ ਦੇ ਵਫਦ ਦੇ ਵੱਲੋਂ ਮਾਸ ਗ੍ਰੇਵਸ ਵਾਲੀ ਥਾਂ ਦਾ ਵਿਜ਼ਿਟ ਕੀਤਾ ਜਾ ਰਿਹਾ। ਸ੍ਰੀਲੰਕਾ ਦੇ ਵਿੱਚ ਲੋਕਾਂ ਨੇ ਕੌਮਾਂਤਰੀ ਏਜੰਸੀਆਂ ਤੋਂ ਜਾਂਚ ਕਰਾਉਣ ਦੇ ਲਈ ਮੁਜ਼ਾਹਰਾ ਜਿਹੜਾ ਕੀਤਾ। ਸ੍ਰੀਲੰਕਾ ਦੇ ਵਿੱਚ ਚੈਮਾਨੀ ਸਮੂਹਿਕ ਕਬਰਾਂ ਵਾਲੀ ਥਾਂ ਦਾ ਦੌਰਾ ਕਰਨ ਪਹੁੰਚੇ ਯੂਰਪੀਅਨ ਯੂਨੀਅਨ ਦੇ ਵਫਦ ਦਾ ਪੀੜਤ ਪਰਿਵਾਰਾਂ ਦੇ ਵੱਲੋਂ ਜ਼ੋਰਦਾਰ ਜਿਹੜਾ ਵਿਰੋਧ ਕੀਤਾ ਗਿਆ। ਉਨ੍ਹਾਂ ਮੰਗ ਕੀਤੀ ਕਿ ਮਾਮਲੇ ਦੀ ਕੌਮਾਂਤਰੀ ਏਜੰਸੀਆਂ ਦੇ ਵੱਲੋਂ ਜਾਂਚ ਕਰਵਾਈ ਜਾਵੇ ਤੇ ਸ੍ਰੀਲੰਕਾ ਦੇ ਉੱਤਰੀ ਜਾਫਨਾ ਜ਼ਿਲ੍ਹੇ ਦੇ ਵਿੱਚ ਸਥਿਤ ਚੈਮਾਨੀ ਦੇਸ਼ ਦੇ ਵਿੱਚ ਲਗਭਗ 3 ਦਹਾਕੇ ਲੰਮੇ ਚੱਲੀ ਖਾਨਾ ਜੰਗੀ ਦੌਰਾਨ ਲਾਪਤਾ ਹੋਏ ਨਾਗਰਿਕਾਂ ਨੂੰ ਉੱਥੇ ਦਫ਼ਨਾਉਣ ਦੇ ਕਾਰਨ ਚਰਚਾ ਦੇ ਵਿੱਚ ਰਿਹਾ। ਲਾਪਤਾ ਵਿਅਕਤੀਆਂ ਦੇ ਪਰਿਵਾਰਾਂ ਦੇ ਨਾਲ ਸੰਬੰਧਿਤ ਐਸੋਸੀਏਸ਼ਨ ਦੇ ਬੈਨਰ ਦੇ ਹੇਠ ਵੱਡੀ ਗਿਣਤੀ 'ਚ ਇਕੱਠੀਆਂ ਹੋਈਆਂ ਔਰਤਾਂ ਤੇ ਪੀੜਤਾਂ ਨੇ ਹੱਥਾਂ ਦੇ ਵਿੱਚ ਤਖ਼ਤੀਆਂ ਤੇ ਲਾਪਤਾ ਹੋਏ ਆਪਣੇ ਪਰਿਵਾਰਕ ਮੈਂਬਰਾਂ ਦੀਆਂ ਤਸਵੀਰਾਂ ਫੜੀਆਂ ਹੋਈਆਂ ਸਨ। ਵਫ਼ਦ ਦੇ ਵਿੱਚ ਯੂਰਪੀਅਨ ਯੂਨੀਅਨ ਸਮੇਤ ਫਰਾਂਸ, ਜਰਮਨੀ, ਇਟਲੀ ਤੇ ਨੀਦਰਲੈਂਡ ਦੇ ਜਿਹੜੇ ਨੇ ਸਫੀਰ ਸ਼ਾਮਲ ਸਨ। ਮਨੁੱਖੀ ਹੱਕਾਂ ਦੇ ਵਕੀਲ ਰਨੀਤਾ ਗੁਨਾਨ ਰਾਜਾ ਅਨੁਸਾਰ 93 ਦਿਨਾਂ ਦੀ ਖੁਦਾਈ ਦੇ ਦੌਰਾਨ ਹੁਣ ਤੱਕ 467 ਮਨੁੱਖੀ ਪਿੰਜਰ ਉਥੋਂ ਬਰਾਮਦ ਹੋ ਚੁੱਕੇ ਹੈ। ਬੀਤੇ ਦਿਨ ਵੀ 3 ਬੱਚਿਆਂ ਦੇ ਸਮੇਤ 13 ਹੋਰ ਪਿੰਜਰ ਮਿਲੇ ਸਨ। ਖੁਦਾਈ ਦੇ ਦੌਰਾਨ ਬੱਚਿਆਂ ਦੇ ਦੁੱਧ ਦੀਆਂ ਬੋਤਲਾਂ, ਸਕੂਲੀ ਬੈਗ, ਖਿਡੌਣੇ ਤੇ ਸੜੀਆਂ ਹੱਡੀਆਂ ਵੀ ਜਿਹੜੀਆਂ ਬਰਾਮਦ ਹੋਈਆਂ ਨੇ ਤੇ 20 ਫਰਵਰੀ 2025 ਦੇ ਵਿਚ ਉਸਾਰੀ ਦੇ ਕੰਮਾਂ ਦੇ ਦੌਰਾਨ ਉਥੋਂ ਪਹਿਲੀ ਵਾਰ ਜਿਹੜਾ ਪਿੰਜਰ ਉਥੇ ਮਿਲਿਆ ਸੀ। ਆਖਰੀ ਖਬਰਾਂ ਵੱਲ ਨੂੰ ਵਧੀਏ ਤੇ ਭਾਰਤ ਤੇ ਨਿਊਜ਼ੀਲੈਂਡ ਨੇ ਇਤਿਹਾਸਕ ਫ੍ਰੀ ਟ੍ਰੇਡ ਐਗਰੀਮੈਂਟ ਦੇ ਉੱਤੇ ਹਸਤਾਖਰ ਕਰ ਦਿੱਤੇ ਹੈ ਤੇ ਰਿਸ਼ਤੇ ਨੂੰ ਸਟ੍ਰੈਟੇਜਿਕ ਪਾਰਟਨਰਸ਼ਿਪ ਦਾ ਦਰਜਾ ਦਿੱਤਾ ਗਿਆ ਹੈ। ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਨਿਊਜ਼ੀਲੈਂਡ ਦੀ ਇਤਿਹਾਸਕ ਫੇਰੀ ਜੋ ਕਿ 40 ਸਾਲਾਂ ਦੇ ਵਿਚ ਕਿਸੇ ਭਾਰਤੀ ਪ੍ਰਧਾਨ ਮੰਤਰੀ ਦੀ ਪਹਿਲੀ ਫੇਰੀ ਹੈ। ਉਹਨੇ ਦੋਵਾਂ ਦੇਸ਼ਾਂ ਵਿਚਕਾਰ ਸੰਬੰਧਾਂ ਨੂੰ ਰਣਨੀਤਿਕ ਭਾਈਵਾਲੀ ਦੇ ਪੱਧਰ ਤੱਕ ਪਹੁੰਚਾ ਦਿੱਤਾ ਹੈ ਉੱਚਾ। ਪ੍ਰਧਾਨ ਮੰਤਰੀ ਕ੍ਰਿਸਟੋਫਰ ਲਕਸਨ ਦੀ ਜਿਹੜੀ ਮੇਜ਼ਬਾਨੀ ਦੇ ਵਿਚ ਦੋਵਾਂ ਨੇਤਾਵਾਂ ਨੇ 2030 ਤੱਕ ਦਾ ਰੋਡਮੈਪ ਬਣਾਇਆ। ਇੱਕ ਇਤਿਹਾਸਕ ਮੁਕਤ ਵਪਾਰ ਸਮਝੌਤਾ FTA ਦੇ ਉੱਤੇ ਦਸਤਖਤ ਕੀਤੇ ਹੈ। 10 ਦੁਵੱਲੇ ਸਮਝੌਤਿਆਂ ਨੂੰ ਅੰਤਮ ਰੂਪ ਦਿੱਤਾ ਗਿਆ। ਨਾਲ ਹੀ ਮੁੱਖ ਖੇਤਰਾਂ ਦੇ ਵਿਚ 8 ਨਵੀਆਂ ਪਹਿਲਕਦਮੀਆਂ ਵੀ ਕੀਤੀਆਂ ਗਈਆਂ ਨੇ। ਇਸ ਨਵੇਂ FTA ਦਾ ਜਿਹੜਾ ਉਦੇਸ਼ ਹੈ ਨਿਵੇਸ਼ ਨੂੰ ਉਤਸ਼ਾਹਿਤ ਕਰਕੇ ਬਾਜ਼ਾਰ ਪਹੁੰਚ ਦੇ ਵਿਚ ਸੁਧਾਰ ਕਰਕੇ ਤੇ ਕਸਟਮ ਪ੍ਰਕਿਰਿਆਵਾਂ ਨੂੰ ਸਰਲ ਬਣਾਇਆ ਜਾਵੇ। 2030 ਤੱਕ ਦੁਵੱਲੇ ਵਪਾਰ ਨੂੰ ਦੁੱਗਣਾ ਕਰਕੇ ਨਿਊਜ਼ੀਲੈਂਡ ਡਾਲਰ ਜਿਹੜਾ 7 ਬਿਲੀਅਨ ਕਰਨਾ ਹੈ। PAR ਤੋਂ ਇਲਾਵਾ ਦੋਵਾਂ ਦੇਸ਼ਾਂ ਨੇ 100 ਸਾਲ ਦੀ ਏਕਤਾ ਦੇ ਰਾਹੀਂ ਖੇਡ 2026 ਪਹਿਲਕਦਮੀ ਦੇ ਤਹਿਤ ਖੇਤੀਬਾੜੀ, ਖਾਸ ਕਰਕੇ ਡੇਅਰੀ, ਕੀਵੀ ਫਰੂਟ ਜਿਹੜਾ ਹੈ ਤੇ ਤਕਨਾਲੋਜੀ ਟਰਾਂਸਫਰ ਦੇ ਨਾਲ ਨਾਲ ਸਿੱਖਿਆ, ਅੰਟਾਰਕਟਿਕ ਖੋਜ, ਆਫਤ ਪ੍ਰਬੰਧਨ ਤੇ ਖੇਡਾਂ ਦੇ ਵਿਚ ਸਹਿਯੋਗ ਨੂੰ ਮਜ਼ਬੂਤ ਕੀਤਾ ਹੈ। ਇੱਕ ਪਾਸੇ ਦੇਖੋ ਇਹਨਾਂ ਚੀਜ਼ਾਂ ਵੱਲ ਸਾਡਾ ਕੋਈ ਧਿਆਨ ਨਹੀਂ ਹੈ, ਦੂਸਰੇ ਪਾਸੇ ਸਿਰਫ ਅਮਰੀਕਾ ਨੂੰ ਜ਼ਰੂਰ ਟਾਰਗੇਟ ਕੀਤਾ ਜਾਂਦਾ ਹੈ ਕਿਉਂਕਿ ਬਹੁਤ ਸਾਰੀਆਂ ਕਿਸਾਨ ਜਥੇਬੰਦੀਆਂ ਜਾਂ ਹੋਰ ਜਿਹੜਾ ਕੁਝ MOU ਜਿਹੜੇ ਸਾਈਨ ਹੋ ਰਹੇ ਨੇ ਜਾਂ ਡੀਲ ਹੋ ਰਹੀ ਹੈ, FTA ਜਿਹੜੇ ਸਮਝੌਤੇ ਹੋ ਰਹੇ ਨੇ। ਆਉਂ ਪਿਛਲੇ ਦਿਨਾਂ ਦੇ ਵਿਚ ਦੇਖੋ ਇੰਗਲੈਂਡ ਦੇ ਨਾਲ ਹੋਇਆ ਤੇ ਉਹ ਵੀ ਲਾਗੂ ਹੋ ਗਿਆ ਤੇ ਅੱਜ ਨਿਊਜ਼ੀਲੈਂਡ ਦੇ ਨਾਲ ਹੋਇਆ ਉਹ ਵੀ ਲਾਗੂ ਹੋ ਗਿਆ ਤੇ ਸਿਰਫ ਤੇ ਸਿਰਫ ਅਮਰੀਕਾ ਨੂੰ ਜ਼ਰੂਰ ਆਪਾਂ ਦੇਖਦੇ ਹਾਂ ਪਰ ਇਹਨੇ ਛੋਟੇ ਹੋਰ ਮੁਲਕ ਜਿਹੜੇ ਨੇ ਉਹਨਾਂ ਦੇ ਨਾਲ ਸਮਝੌਤੇ ਕੀਤੇ ਜਾ ਰਹੇ ਹੈ ਉਹਦੀ ਗੱਲ ਨਹੀਂ ਹੁੰਦੀ ਪਈ ਹੈ। ਨਵੇਂ ਸਮੁੰਦਰੀ ਸਮਝੌਤਿਆਂ ਦੇ ਵਿਚ ਜਲ ਸੈਨਾ, ਲੌਜਿਸਟਿਕਸ ਸਹਾਇਤਾ, ਸਾਲਾਨਾ ਸਮੁੰਦਰੀ ਸੁਰੱਖਿਆ ਸੰਵਾਦ ਅਤੇ ਅੱਤਵਾਦ ਵਿਰੋਧੀ ਸਾਂਝੇ ਕਾਰਜ ਸਮੂਹ ਰਾਹੀਂ ਰੱਖਿਆ ਤੇ ਸੁਰੱਖਿਆ ਸੰਬੰਧਾਂ ਨੂੰ ਕਾਫ਼ੀ ਮਜ਼ਬੂਤ ਕੀਤਾ ਗਿਆ। ਦੋਵਾਂ ਆਗੂਆਂ ਨੇ ਇੱਕ ਆਜ਼ਾਦ ਤੇ ਖੁੱਲ੍ਹੇ ਇੰਡੋ ਪੈਸੇਫਿਕ ਪ੍ਰਤੀ ਆਪਣੀ ਵਚਨਬੱਧਤਾ ਦੁਹਰਾਈ ਹੈ। ਇਸ ਤੋਂ ਇਲਾਵਾ ਨਿਊਜ਼ੀਲੈਂਡ ਨੇ ਸੁਧਾਰੀ ਗਈ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਦੇ ਵਿਚ ਭਾਰਤ ਦੀ ਸਥਾਈ ਮੈਂਬਰਸ਼ਿਪ ਤੇ ਪਰਮਾਣੂ ਸਪਲਾਇਰ ਸਮੂਹ NSG ਦੇ ਵਿਚ ਭਾਰਤ ਦੇ ਦਾਖਲੇ ਦਾ ਸਮਰਥਨ ਵੀ ਕਰ ਦਿੱਤਾ ਹੈ। ਆਖਰੀ ਖਬਰ ਵੱਲ ਨੂੰ ਵਧੀਏ ਤੇ ਰਾਸ਼ਟਰਪਤੀ ਚੋਣਾਂ ਦੇ ਵਿਚ ਕੀਤੀ ਦਖਲ ਅੰਦਾਜ਼ੀ ਤਾਂ ਕਹਿੰਦੇ ਮਿਲੇਗੀ ਸਖ਼ਤ ਸਜ਼ਾ। ਫਰਾਂਸ ਨੇ ਇਹ ਜਿਹੜੀ ਹੈ ਗੱਲਬਾਤ ਕਹਿ ਦਿੱਤੀ ਹੈ। ਫਰਾਂਸ ਦੇ ਗ੍ਰਹਿ ਮੰਤਰੀ ਲੋਰੇਟ ਨੁਨੇਜ਼ ਨੇ ਕਿਹਾ ਕਿ ਦੂਜੇ ਦੇਸ਼ਾਂ ਦੇ ਵੱਲੋਂ ਚੋਣਾਂ ਦੇ ਵਿਚ ਦਖਲ ਅੰਦਾਜ਼ੀ ਬਰਦਾਸ਼ਤ ਨਹੀਂ ਕੀਤੀ ਜਾਏਗੀ, ਅਜਿਹਾ ਕਰਨ ਵਾਲਿਆਂ ਦੇ ਲਈ ਸਜ਼ਾਵਾਂ ਨੂੰ ਸਖ਼ਤ ਕੀਤਾ ਜਾਵੇਗਾ। ਨੁਨੇਜ਼ ਨੇ ਬੁੱਧਵਾਰ ਬੀਤੇ ਕੱਲ੍ਹ ਦੇ ਵਿਚ ਪੱਤਰਕਾਰਾਂ ਨੂੰ ਦੱਸਿਆ ਕਿ ਅੱਜ ਸਵੇਰੇ ਮੈਂ ਮੰਤਰੀ ਪਰਿਸ਼ਦ ਸਾਹਮਣੇ ਇਕ ਬਿੱਲ ਪੇਸ਼ ਕੀਤਾ ਹੈ ਜਿਸਦੇ ਵਿਚ ਕੈਦ ਦੀ ਜਿਹੜੀ ਸਜ਼ਾ ਨੂੰ 1 ਸਾਲ ਤੋਂ ਵਧਾ ਕੇ 3 ਸਾਲ ਅਤੇ ਜੁਰਮਾਨੇ ਨੂੰ 15,000 ਯੂਰੋ ਤੋਂ ਵਧਾ ਕੇ 45,000 ਯੂਰੋ 51,300 ਡਾਲਰ ਕਰਨ ਦਾ ਪ੍ਰਸਤਾਵ ਰੱਖਿਆ। ਇਕ ਸੁਤੰਤਰ ਕਮਿਸ਼ਨ ਸਥਾਪਿਤ ਕਰਨ ਦੀ ਯੋਜਨਾ ਬਣਾ ਰਹੇ ਨੇ ਜਿਸਦਾ ਕੰਮ ਚੋਣ ਪ੍ਰਕਿਰਿਆ ਦੇ ਵਿਚ ਵਿਦੇਸ਼ੀ ਦਖਲ ਅੰਦਾਜ਼ੀ ਦੇ ਮਾਮਲਿਆਂ ਦੇ ਬਾਰੇ ਜਨਤਾ ਨੂੰ ਸੂਚਿਤ ਕਰਨਾ ਹੋਵੇਗਾ। ਫਰਾਂਸ ਦੇ ਵਿਚ ਰਾਸ਼ਟਰਪਤੀ ਚੋਣਾਂ 18 ਅਪ੍ਰੈਲ 2027 ਨੂੰ ਹੋਣੀਆਂ ਨੇ। ਜੇਕਰ ਲੋੜ ਪਈ ਤਾਂ ਦੂਜਾ ਦੌਰ 2 ਮਈ ਨੂੰ ਜਿਹੜਾ ਹੋਵੇਗਾ ਤੇ ਮੌਜੂਦਾ ਫਰਾਂਸੀਸੀ ਰਾਸ਼ਟਰਪਤੀ ਐਮੈਨੂਅਲ ਮੈਕਰੋਨ ਚੋਣ ਨਹੀਂ ਲੜ ਸਕਣਗੇ ਕਿਉਂਕਿ ਉਹ ਪਹਿਲਾਂ ਹੀ ਜਿਹੜਾ ਆਪਣਾ ਲਗਾਤਾਰ ਦੂਜਾ ਕਾਰਜਕਾਲ ਪੂਰਾ ਕਰ ਚੁੱਕੇ ਨੇ ਤੇ ਕਰ ਰਹੇ ਨੇ। ਲਓ ਦੋਸਤੋ, ਇਹ ਸਾਂਝੀ ਅੱਜ ਦੀਆਂ ਦੇਸ਼ ਤੇ ਦੀਆਂ ਖਬਰਾਂ ਤੇ ਫਰਾਂਸ ਤੋਂ ਪੁਰੇਵਾਲ ਸਾਹਿਬ ਵੀ ਜੁੜੇ ਆ ਤੇ ਉਹਨਾਂ ਦੇ ਮੁਲਕ ਦੀ ਖਬਰ ਵੀ ਹੈ ਤੇ ਫਰਾਂਸ ਦੇ ਵਿਚ ਐਲਾਨ ਕਰ ਦਿੱਤਾ ਜੀ ਅਗਲਿਆਂ ਨੇ ਤੇ ਜੇ ਕਹਿੰਦੇ ਨੇ ਬਾਹਰੋਂ ਦਖਲ ਅੰਦਾਜ਼ੀ ਹੋਈ ਹੋਰ ਮੁਲਕਾਂ ਦੀ ਸਾਡੀਆਂ ਚੋਣਾਂ ਦੇ ਦੌਰਾਨ ਤੇ ਭਾਈ ਵੱਡੇ ਜੁਰਮਾਨੇ ਲੱਗਣਗੇ। 15,000 ਯੂਰੋ ਪਹਿਲਾਂ ਦਾ ਜੁਰਮਾਨਾ ਹੈ ਤੇ ਉਹਨੂੰ ਵਧਾ ਕੇ 45,000 ਯੂਰੋ ਕਰ ਦਿੱਤਾ ਜਾਵੇਗਾ। ਤੇ ਲੋ ਦੋਸਤੋ, ਇਹ ਸਾਂਝੀ ਅੱਜ ਦੀਆਂ ਦੇਸ਼ ਤੇ ਦੀਆਂ ਖਬਰਾਂ। ਲਾਈਨਾਂ ਤੁਹਾਡੇ ਲਈ ਖੁੱਲੀਆਂ ਨੇ +358 44 949 1919 ਬਾਅਦ ਸਟੂਡੀਓ ਦਾ ਨੰਬਰ ਹੈ, ਕਾਲ ਤੁਸੀਂ ਕਰ ਸਕਦੇ ਹੋ। ਰਜਿੰਦਰ ਜੀਰਾ ਜੀ ਜੁੜੇ ਹੋਏ ਨੇ ਭਾਰਤ ਜੀ ਤੇ ਸਾਰੇ ਸੱਜਣਾਂ ਨੂੰ ਰਜਿੰਦਰ ਜੀਰਾ ਵੱਲੋਂ ਪਿਆਰ ਭਰੀ ਕਹਿੰਦੇ ਨਮਸਕਾਰ ਹੈ ਜੀ। ਤੇ ਪੁਰੇਵਾਲ ਸਾਹਿਬ ਸਤਿ ਸ਼੍ਰੀ ਅਕਾਲ ਭੇਜਦੇ ਫਰਾਂਸ ਤੋਂ। ਬਹਾਦਰ ਵੀਰ ਜੀ ਕਹਿੰਦੇ ਸਤਿ ਸ਼੍ਰੀ ਅਕਾਲ ਜੀ ਆਪਣੇ ਔਜਲਾ ਸਾਹਿਬ ਲਿਖਦੇ ਆ। ਤੇ ਨਾਲ ਦੀ ਨਾਲ ਇਸੇ ਤਰ੍ਹਾਂ ਹੀ ਹੋਰ ਅਗਲੇ ਸੁਨੇਹੇ ਨੇ ਆਪਣੇ ਸਿਕੰਦਰ ਸਿੰਘ ਔਜਲਾ ਸਾਹਿਬ ਦੇ, ਕਹਿੰਦੇ ਨੇ ਕਿ ਗੱਲ ਤੋਰੋ ਬਸ ਮੁੱਦੇ ਚੋਂ ਮੁੱਦਾ ਉੱਠ ਗਿਆ ਕਹਿੰਦੇ ਜੀ। ਤੇ ਬਹਾਦਰ ਵੀਰ ਜੀ ਸਤਿ ਸ੍ਰੀ ਅਕਾਲ, ਤੇ ਰਾਜਨ ਸੈਣੀ ਸਾਹਿਬ ਕਹਿੰਦੇ ਪੀ ਆਰ ਭਾਰਤ ਸਾਹਿਬ, ਹਾਂਜੀ ਪੀ ਆਰ ਜੀ ਬਿਲਕੁਲ ਜੀ, ਉੱਥੇ ਪੀ ਆਰ ਦੇ ਦਿੱਤੀ ਹੈ ਪਰਮਾਨੈਂਟ ਰੈਜੀਡੈਂਸੀ ਆਸਟ੍ਰੇਲੀਆ ਦੇ ਵਿੱਚ ਉਹਨਾਂ ਨੂੰ, ਤੇ ਪਰਿਵਾਰ ਨੂੰ ਵੀ ਦੇਣ ਦੀ ਜਿਹੜੀ ਪੂਰੀ ਯੋਜਨਾ ਬਣ ਚੁੱਕੀ ਹੈ ਜੀ। ਤੇ

ਹੈਲੋ ਦੋਸਤੋ, ਅੱਜ ਥੋੜੇ ਦੋਸਤ ਘੱਟ ਨੇ ਜੀ ਨਾਲ। ਚਲੋ ਕੋਈ ਨੀ, ਆਪਾਂ ਆਪਣਾ ਫਰਜ਼ ਨਿਭਾਉਣਾ ਹੈ। ਦੁਨੀਆਦਾਰਾ, ਦੁਨੀਆ ਦੇ ਤੋਂ ਫਰਜ਼ ਨਿਭਾਈ ਜਾ। ਜੋ ਕੁਝ ਹੁੰਦਾ ਹੈ ਹੋ ਕੇ ਰਹਿੰਦਾ ਹੈ, ਤੇ ਆਪਣਾ ਫਰਜ਼ ਨਿਭਾਈ ਜਾ। ਲੋ ਦੋਸਤੋ, ਗੱਲ ਕਰਦੇ ਹਾਂ। ਪਹਿਲਾਂ ਗੱਲ ਕੀਤੀ ਹੈ ਜੀ, ਬੀਬੀਆਂ ਦੇ ਸੁਪਨੇ ਚਕਣਾ ਚੂਰ ਹੋ ਚੁੱਕੇ ਹੈ, ਤੇ ਦੂਸਰੇ ਪਾਸੇ ਗੱਲ ਕੀਤੀ ਸੀ ਕੋਕਰਜਾਂ ਦੇ ਉੱਤੇ NSA ਲੱਗਣ ਦੀ ਗੱਲ ਕੀਤੀ ਹੈ, ਵਿਸਤਾਰ ਦੇ ਵਿੱਚ ਖਬਰਾਂ ਕੀਤੀਆਂ ਨੇ। ਤੇ ਦੂਸਰੇ ਪਾਸੇ ਆਪਣੇ ਇਰਾਨ ਨੇ ਜਿਹੜੀ ਹੈ ਅਮਰੀਕਾ ਨੂੰ ਚੇਤਾਵਨੀ ਦੇ ਦਿੱਤੀ ਹੈ। ਲੋ ਦੋਸਤੋ, ਤੇ ਗੱਲ ਕਰਦੇ ਹਾਂ ਅੱਗੇ ਤੁਹਾਡੇ ਨਾਲ, ਜਿਹਦੇ ਵਿੱਚ ਬਾਤ ਪਾਉਂਦੇ ਹਾਂ। ਇੱਕ ਵੈਸੇ ਖਬਰ ਮੰਦਭਾਗੀ ਵੀ ਆ ਰਹੀ ਹੈ। ASI ਨੇ ਨਹਿਰ ਦੇ ਵਿੱਚ ਛਾਲ ਮਾਰ ਦਿੱਤੀ, ਕਿੱਥੇ ਤੇ ਵੀਡੀਓ ਵਾਇਰਲ ਹੋਈ ਹੈ, ਤੇ 7 ਵਿਅਕਤੀਆਂ ਦੇ ਉੱਤੇ ਦੋਸ਼ ਲਗਾਏ ਨੇ। ਇਹ ਖਬਰ ਆ ਰਹੀ ਹੈ ਜੀ, ਆਪਣੀ ਆਈ ਹੈ ਜੀ, ਹੈਲਪ ਨੰਬਰ ਜਿਹੜਾ 112 ਹੈ, ਫਿਰੋਜ਼ਪੁਰ ਤੋਂ ਖਬਰ ਲੱਗੀ ਹੈ। 112 ਹੈਲਪਲਾਈਨ ਦੇ ਵਿੱਚ ਮੱਖੂ ਵਿਖੇ ਤਾਇਨਾਤ ਇੱਕ ਸਹਾਇਕ ਥਾਣੇਦਾਰ ASI ਗੁਰਦਿਆਲ ਸਿੰਘ, ਜੋ ਬਟਾਲਾ ਦਾ ਰਹਿਣ ਵਾਲਾ ਹੈ, ਉਹਨੇ ਅੱਜ ਤੜਕੇ ਹਰੀਕੇ ਹੈੱਡ ਤੋਂ ਨਿਕਲਣ ਵਾਲੀ ਰਾਜਸਥਾਨ ਫੀਡਰ ਨਹਿਰ ਦੇ ਵਿੱਚ ਛਾਲ ਮਾਰ ਕੇ ਆਤਮ ਹੱਤਿਆ ਕਰ ਲਈ। ਗੁਰਦਿਆਲ ਸਿੰਘ ਦੀ ਲਾਸ਼ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਤੇ ਨਹਿਰ ਦੇ ਵਿੱਚ ਛਾਲ ਮਾਰਨ ਤੋਂ ਪਹਿਲਾਂ ਰਿਕਾਰਡ ਕੀਤਾ ਕਥਿਤ ਵੀਡੀਓ ਸੰਦੇਸ਼ ਹੈ ਉਹਨੇ। ਗੁਰਦਿਆਲ ਸਿੰਘ ਦਾ ਇੱਕ ਕਥਿਤ ਵੀਡੀਓ ਸੰਦੇਸ਼ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋਇਆ। ਦਾਅਵਾ ਕੀਤਾ ਜਾ ਰਿਹਾ ਕਿ ਵੀਡੀਓ ਉਸਦੇ ਵੱਲੋਂ ਨਹਿਰ ਦੇ ਵਿੱਚ ਛਾਲ ਮਾਰਨ ਤੋਂ ਪਹਿਲਾਂ ਰਿਕਾਰਡ ਕੀਤੀ ਗਈ ਸੀ। ਇਸ ਵੀਡੀਓ ਦੀ ਪ੍ਰਮਾਣਿਕਤਾ ਤੇ ਇਸ ਦੇ ਵਿੱਚ ਕੀਤੇ ਗਏ ਦਾਅਵਿਆਂ ਦੀ ਅਜੇ ਤੱਕ ਅਧਿਕਾਰਤ ਪੁਸ਼ਟੀ ਨਹੀਂ ਹੋਈ ਹੈ। ਸਾਜ਼ਿਸ਼, ਬਲੈਕਮੇਲਿੰਗ ਤੇ ਝੂਠੇ ਦੋਸ਼ਾਂ ਦੇ ਇਲਜ਼ਾਮ ਲਗਾਏ ਸਨ। ਇਸ ਕਥਿਤ ਵੀਡੀਓ ਦੇ ਵਿੱਚ ASI ਗੁਰਦਿਆਲ ਸਿੰਘ ਨੇ ਦੋਸ਼ ਲਗਾਇਆ ਕਿ ਕੁਝ ਵਿਅਕਤੀਆਂ ਦੇ ਵੱਲੋਂ ਉਸਨੂੰ ਮਾਨਸਿਕ ਤੌਰ ਦੇ ਉੱਤੇ ਪਰੇਸ਼ਾਨ ਕੀਤਾ ਜਾ ਰਿਹਾ ਸੀਗਾ, ਤੇ ਉਸਨੇ ਵੀਡੀਓ ਦੇ ਵਿੱਚ 7 ਵਿਅਕਤੀਆਂ ਦੇ ਨਾਮ ਲੈਂਦਿਆਂ ਦੋਸ਼ ਲਗਾਇਆ ਕਿ ਉਸ ਖਿਲਾਫ਼ ਸਾਜ਼ਿਸ਼ ਰਚ ਰਹੇ ਸਨ ਤੇ ਉਸ ਤੋਂ ਵੱਡੀ ਰਕਮ ਦੀ ਮੰਗ ਕੀਤੀ ਜਾ ਰਹੀ ਸੀ। ਵੀਡੀਓ ਦੇ ਵਿੱਚ ਉਸਨੇ ਕਿਹਾ ਕਿ ਜੇਕਰ ਉਸਦੇ ਨਾਲ ਕੋਈ ਅਣਹੋਣੀ ਵਾਪਰਦੀ ਹੈ ਤਾਂ ਉਕਤ 7 ਵਿਅਕਤੀਆਂ ਨੂੰ ਜ਼ਿੰਮੇਵਾਰ ਠਹਿਰਾਇਆ ਜਾਵੇ। ASI ਨੇ ਵੀਡੀਓ ਦੇ ਵਿੱਚ ਇਹ ਵੀ ਦਾਅਵਾ ਕੀਤਾ ਕਿ ਇਹ ਸਾਰਾ ਵਿਵਾਦ ਉਸਦੀ ਪਤਨੀ ਦੇ ਵੱਲੋਂ ਸਥਾਨਕ ਨਗਰ ਨਿਗਮ ਚੋਣ ਲੜਨ ਤੋਂ ਬਾਅਦ ਸ਼ੁਰੂ ਹੋਇਆ। ਉਸਨੇ ਆਪਣੇ ਉੱਤੇ ਝੂਠੇ ਦੋਸ਼ ਲਗਾਏ ਜਾਣ, ਸੋਸ਼ਲ ਮੀਡੀਆ ਦੇ ਉੱਤੇ ਬਦਨਾਮ ਕਰਨ ਤੇ ਮਾਨਸਿਕ ਤੌਰ ਦੇ ਉੱਤੇ ਪਰੇਸ਼ਾਨ ਕੀਤੇ ਜਾਣ ਦੇ ਵੀ ਇਲਜ਼ਾਮ ਜਿਹੜੇ ਲਗਾਏ ਨੇ। ਪੁਲਿਸ ਦੇ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ, ਸ਼ੁਰੂ ਕੀਤੀ ਹੈ। ASI ਗੁਰਦਿਆਲ ਸਿੰਘ ਵੱਲੋਂ ਵੀਡੀਓ ਦੇ ਵਿੱਚ ਲਗਾਏ ਗਏ ਦੋਸ਼ਾਂ ਦੀ ਅਧਿਕਾਰਤ ਤੌਰ ਦੇ ਉੱਤੇ ਪੁਸ਼ਟੀ ਨਹੀਂ ਹੋਈ ਤੇ ਨਾ ਹੀ ਨਾਮਜ਼ਦ ਵਿਅਕਤੀਆਂ ਦੇ ਨਾਲ ਸੰਪਰਕ ਹੋ ਸਕਿਆ। ਥਾਣਾ ਮੱਖੂ ਦੇ SHO ਜਤਿੰਦਰ ਸਿੰਘ ਦੇ ਵੱਲੋਂ ASI ਗੁਰਦਿਆਲ ਸਿੰਘ ਦੀ ਨਹਿਰ ਦੇ ਵਿੱਚ ਛਾਲ ਮਾਰਨ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਇਹ ਮਾਮਲੇ ਦੇ ਹਰ ਪੱਖ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਜਾਂਚ ਤੋਂ ਬਾਅਦ ਹੀ ਬਣਦੀ ਕਾਨੂੰਨੀ ਕਾਰਵਾਈ ਜਿਹੜੀ ਹੈ ਕੀਤੀ ਜਾਵੇਗੀ ਤੇ ਹੋ ਸਕੇਗੀ। ਮੰਦਭਾਗਾ ਹੈ ਜੀ, ਦੇਖੋ ਡਿਊਟੀ ਚੰਗੇ ਜੌਬਾਂ ਦੇ ਉੱਤੇ ਲੱਗੇ ਆ, ਪਰ ਫਿਰ ਵੀ ਹਾਲਾਤ ਇਹ ਨੇ ਜੀ, ਸੁਸਾਈਡ ਕਰ ਲੈਣਾ, ਆਤਮ ਹੱਤਿਆ ਕਰ ਲੈਣਾ ਚੰਗੀ ਗੱਲ ਨਹੀਂ ਹੈ। ਲੋ ਦੋਸਤੋ, ਇੱਕ ਗੱਲ ਸਾਂਝੀ ਕਰਦੇ ਹਾਂ ਤੇ ਫਿਰ ਆਗਿਆ ਵੱਲ ਨੂੰ ਵਧਾਂਗੇ। ਗੱਲ ਹੈ ਜੀ ਗਿਆਨ ਦਾ ਅਸਲ ਆਧਾਰ। ਗਿਆਨ ਦਾ ਅਸਲ ਆਧਾਰ ਸੁਣਨਾ, ਸਮਝਣਾ ਤੇ ਸੰਵਾਦ। ਮੁਲਕ ਸਿੰਘ ਜੀ ਲਿਖਦੇ ਆ ਤੇ ਮੈਂ ਤੁਹਾਡਾ ਦੋਸਤ ਭੁਪਿੰਦਰ ਭਾਰਾ ਤੇ ਦੁਆਬਾ ਰੇਡ ਦਾ ਮੰਚ ਗੱਲਬਾਤ ਸਾਂਝੀ ਕਰਨ ਲੱਗਿਆ ਤੁਹਾਡੇ ਨਾਲ। ਕਹਿੰਦੇ ਨੇ ਕਿ ਕਿਸੇ ਵੀ ਸਮਾਜ ਦੀ ਸਿੱਖਿਆ ਦਾ ਉਦੇਸ਼ ਸਿਰਫ ਪੜ੍ਹਨਾ ਲਿਖਣਾ ਸਿਖਾਉਣਾ ਨਹੀਂ ਹੁੰਦਾ। ਸਿੱਖਿਆ ਦਾ ਜਿਹੜਾ ਅਸਲ ਮਕਸਦ ਹੈ, ਮਨੁੱਖ ਦੇ ਵਿੱਚ ਅਜਿਹੀ ਸਮਰੱਥਾ ਪੈਦਾ ਕਰਨਾ ਕਿ ਉਹ ਆਪਣੇ ਆਲੇ ਦੁਆਲੇ ਦੀ ਦੁਨੀਆ ਨੂੰ ਸਮਝ ਸਕੇ, ਉਸਦੇ ਬਾਰੇ ਤਰਕ ਕਰ ਸਕੇ, ਸਵਾਲ ਪੁੱਛ ਸਕੇ, ਸਵਾਲ ਕਰ ਸਕੇ, ਦੂਜੇ ਦੇ ਵਿਚਾਰਾਂ ਨੂੰ ਸੁਣ ਸਕੇ ਤੇ ਲੋੜ ਪੈਣ ਦੇ ਉੱਤੇ ਆਪਣੇ ਵਿਚਾਰ ਵੀ ਬਦਲ ਸਕੇ। ਇਸ ਅਰਥ ਦੇ ਵਿੱਚ ਸਿੱਖਿਆ ਕੇਵਲ ਗਿਆਨ ਪ੍ਰਾਪਤ ਕਰਨ ਦੀ ਪ੍ਰਕਿਰਿਆ ਨਹੀਂ, ਸਗੋਂ ਆਪਣੇ ਆਪ ਨੂੰ ਲਗਾਤਾਰ ਵਿਕਸਿਤ ਕਰਨ ਦੀ ਜਿਹੜੀ ਪ੍ਰਕਿਰਿਆ ਹੈ। ਪੁਰਾਤਨ ਸਮਾਜਾਂ ਦੇ ਵਿੱਚ ਸਿੱਖਿਆ ਦਾ ਕੋਈ ਵੱਖਰਾ ਸੰਸਥਾਗਤ ਢਾਂਚਾ ਨਹੀਂ ਸੀ। ਪਰਿਵਾਰ, ਭਾਈਚਾਰਾ, ਕੰਮ ਧੰਦਾ ਤੇ ਸਮਾਜਿਕ ਜੀਵਨ ਹੀ ਸਿੱਖਾਂ ਦੇ ਮੁੱਖ ਸਾਧਨ ਸਨ। ਬੱਚਾ ਆਪਣੇ ਵੱਡਿਆਂ ਨੂੰ ਦੇਖ ਕੇ ਸਿੱਖਦਾ ਸੀ। ਖੇਤੀ, ਕਾਰੀਗਰੀ, ਸੰਗੀਤ, ਲੋਕ ਬੁੱਧੀ, ਜੀਵਨ ਮੁੱਲ, ਇਹ ਸਭ ਜੀਵਨ ਤੇ ਤਜ਼ਰਬਿਆਂ ਦੇ ਰਾਹੀਂ ਅੱਗੇ ਵੱਧਦੇ ਸਨ। ਇਸ ਪ੍ਰਕਿਰਿਆ ਦੇ ਵਿੱਚ ਸਵਾਲ ਵੀ ਹੁੰਦੇ ਸੀ, ਰੀਸ ਵੀ ਤੇ ਸਾਂਝਾ ਅਨੁਭਵ ਵੀ ਹੁੰਦਾ ਸੀ। ਸਮੇਂ ਦੇ ਨਾਲ ਨਾਲ ਸਕੂਲ, ਕਾਲਜ, ਯੂਨੀਵਰਸਿਟੀਆਂ ਆ ਗਈਆਂ

0: ਖੋਜ ਸੰਸਥਾਵਾਂ ਬਣ ਗਈਆਂ। ਇਸ ਦੇ ਨਾਲ ਮਨੁੱਖੀ ਸੱਭਿਆਚਾਰ ਨੂੰ ਬਹੁਤ ਵੱਡਾ ਲਾਭ ਹੋਇਆ, ਗਿਆਨ ਨੂੰ ਜਿਹੜਾ ਵਿਸਤਾਰ ਮਿਲ ਗਿਆ। ਵਿਸਤ੍ਰਿਤ ਢੰਗ ਦੇ ਨਾਲ ਸੰਭਾਲਣਾ, ਉਸਦੀ ਜਾਂਚ ਕਰਨਾ, ਨਵੀਆਂ ਖੋਜਾਂ ਨੂੰ ਅੱਗੇ ਵਧਾਉਣਾ ਮੁਮਕਿਨ ਹੋ ਗਿਆ। ਵਿਗਿਆਨ, ਤਕਨਾਲੋਜੀ ਤੇ ਚਿਕਿਤਸਾ ਵਰਗੇ ਖੇਤਰਾਂ ਚ ਹੋਈ ਤਰੱਕੀ ਇਸੇ ਸੰਸਥਾ ਬੰਦ ਦੇ ਸਿੱਖਿਆ ਦਾ ਨਤੀਜਾ ਨਿਕਲਿਆ। ਸਿੱਖਿਆ ਦਾ ਜਨਤਕ ਢਾਂਚਾ ਉਸਰਨ ਦੇ ਨਾਲ ਲਾਜ਼ਮੀ ਸਿੱਖਿਆ ਤੱਕ ਸਾਧਨਹੀਣ ਵਰਗਾ ਹੀ ਜਿਹੜਾ ਪਹੁੰਚ ਵੀ ਵਧੀ, ਪਰ ਫਿਰ ਇਸ ਵਿਕਾਸ ਦੇ ਨਾਲ ਨਾਲ ਇੱਕ ਨਵੀਂ ਚੁਣੌਤੀ ਵੀ ਪੈਦਾ ਹੁੰਦੀ ਗਈ। ਕਈ ਵਾਰ ਸਿੱਖਿਆ ਨੂੰ ਇੱਕ ਅਜਿਹੀ ਪ੍ਰਕਿਰਿਆ ਸਮਝ ਲਿਆ ਗਿਆ ਜਿਹਦੇ ਵਿੱਚ ਇੱਕ ਧਿਰ ਸਿਰਫ ਜਾਣਦੀ ਹੈ ਤੇ ਦੂਜੀ ਸਿਰਫ ਸਿੱਖਦੀ ਹੈ। ਇਸ ਧਾਰਨਾ ਦੇ ਵਿੱਚ ਗਿਆਨ ਦਾ ਪ੍ਰਵਾਹ ਜਿਹੜਾ ਸੀ ਮੁੱਖ ਤੌਰ ਦੇ ਉੱਤੇ ਇੱਕੋ ਦਿਸ਼ਾ ਦੇ ਵਿੱਚ ਹੁੰਦਾ ਗਿਆ। ਬ੍ਰਾਜ਼ੀਲ ਦੇ ਪ੍ਰਸਿੱਧ ਸਿੱਖਿਆ ਦਾਰਸ਼ਨਿਕ ਪਾਓਲੋ ਫਰੇਰੇ ਨੇ ਇਸ ਨੂੰ ਜਿਹੜਾ ਇਸ ਰੁਝਾਨ ਦੀ ਡੂੰਘੀ ਆਲੋਚਨਾ ਕਰ ਦਿੱਤੀ। ਉਹਨਾਂ ਨੇ ਕਿਹਾ ਕਿ ਜੇ ਸਿੱਖਿਆ ਸਿਰਫ ਜਾਣਕਾਰੀ ਨੂੰ ਵਿਦਿਆਰਥੀਆਂ ਦੇ ਮਨ ਦੇ ਵਿੱਚ ਜਮ੍ਹਾਂ ਕਰਵਾਉਣ ਤੱਕ ਸੀਮਤ ਰਹਿ ਜਾਵੇ, ਯਾਨੀ ਕਿ ਅਪਲੋਡ ਹੀ ਕਰਨਾ ਉਹਨਾਂ ਦੇ ਵਿੱਚ, ਤੇ ਉਹ ਮਨੁੱਖ ਨੂੰ ਸੋਚਣ ਵਾਲਾ ਨਹੀਂ ਸਗੋਂ ਸਿਰਫ ਯਾਦ ਰੱਖਣ ਵਾਲਾ ਬਣਾ ਦਿੰਦੀ ਹੈ। ਜਿੱਦਾਂ ਆਪਣੇ ਰੱਟੇ ਲਵਾਏ ਜਾਂਦੇ ਹੈ, ਰੱਟੇ ਲਾ ਲਓ ਤੇ ਉਹ ਆਪਣੇ ਵਿੱਚ ਕੋਈ ਕ੍ਰੀਏਟਿਵਿਟੀ ਫਿਰ ਪੈਦਾ ਨਹੀਂ ਕਰ ਸਕਦਾ ਨਾ, ਆਪਣੀ ਸੋਚ ਦੇ ਨਾਲ ਕੁਝ ਹੋਰ ਨਵਾਂ ਉਸਰ ਨਹੀਂ ਸਕਦਾ, ਕਿਉਂਕਿ ਉਹਦੇ ਵਿੱਚ ਸਾਰੀਆਂ ਚੀਜ਼ਾਂ ਅਪਲੋਡ ਕੀਤੀਆਂ। ਜਿੱਦਾਂ ਅੱਜ AI ਹੈ, ਰੋਬੋਟ ਸਿਸਟਮ ਹੋ ਗਿਆ, ਜੋ ਉਹਦੇ ਵਿੱਚ ਸੋਫਟਵੇਅਰ ਪਾ ਦਿੱਤਾ, ਜੋ ਉਹਨੂੰ ਡਿਜ਼ਾਇਨ ਕਰ ਦਿੱਤਾ, ਉਸੇ ਮੁਤਾਬਕ ਹੀ ਉਹ ਚੱਲਦਾ ਹੈ ਤੇ ਮਨੁੱਖ ਵੀ ਫਿਰ ਉਸੇ ਤਰ੍ਹਾਂ ਚੱਲੇਗਾ। ਸਗੋਂ ਸਿਰਫ ਯਾਦ ਰੱਖਣ ਵਾਲਾ ਬਣਾ ਦਿੰਦੀ ਹੈ। ਫਰੇਰੇ ਦੇ ਅਨੁਸਾਰ ਅਸਲ ਸਿੱਖਿਆ ਸੰਵਾਦ ਤੋਂ ਜਨਮ ਲੈਂਦੀ ਹੈ, ਜਦੋਂ ਅਸੀਂ ਸੰਵਾਦ ਕਰਦੇ ਹਾਂ। ਜਿੱਦਾਂ ਉਚਲਾ ਸਾਹਿਬ ਨੇ ਲਿਖਿਆ ਕਿ ਗੱਲ ਦੇ ਵਿੱਚੋਂ ਗੱਲ ਨਿਕਲੀ। ਅਧਿਆਪਕ ਅਤੇ ਵਿਦਿਆਰਥੀ ਦੋਵੇਂ ਸਿੱਖਣ ਦੀ ਪ੍ਰਕਿਰਿਆ ਦੇ ਭਾਗੀਦਾਰ ਹੁੰਦੇ ਨੇ। ਇਹ ਨਹੀਂ ਵੀ ਭਾਈ ਅਧਿਆਪਕ ਨੂੰ ਸਾਰਾ ਕੁਝ ਹੀ ਆਉਂਦਾ ਹੈ ਤੇ ਉਹ ਵੀ ਨਾਲ ਨਾਲ ਸਿੱਖਦਾ ਸਿੱਖ ਸਕਦਾ। ਇਹ ਨਹੀਂ ਵੀ ਮੈਨੂੰ ਹੀ ਪਤਾ ਸਾਰਾ ਕੁਝ, ਭਾਈ ਤੁਹਾਨੂੰ ਨਹੀਂ ਪਤਾ ਬੱਚਿਓ। ਜਾਂ ਘਰ ਦੇ ਵਿੱਚ, ਪਰਿਵਾਰ ਦੇ ਵਿੱਚ ਦੇਖ ਲਓ, ਤੇ ਆਪਾਂ ਕਈ ਵਾਰੀ ਬੱਚਿਆਂ ਨੂੰ ਡਾਂਟ ਦਿੰਦੇ ਹਾਂ, ਚੁੱਪ ਕਰ, ਤੈਨੂੰ ਜ਼ਿਆਦਾ ਪਤਾ, ਮੈਂ ਤੇਰਾ ਪਿਓ ਹਾਂ, ਤੇ ਉਹ ਬੱਚੇ ਨੂੰ ਚੁੱਪ ਕਰਾ ਦਿੰਦੇ ਹਾਂ ਕਿਉਂਕਿ ਉਹਦੇ ਵਿੱਚ ਕ੍ਰੀਏਟਿਵਿਟੀ ਹੈ ਜਾਂ ਕੁਝ ਚੀਜ਼ਾਂ ਨੇ ਉਹ ਆਪਣਾ ਸੰਵਾਦ ਕਰਨਾ ਚਾਹੁੰਦਾ, ਸ਼ੋ ਕਰਨਾ ਚਾਹੁੰਦਾ ਹੈ, ਤੁਹਾਨੂੰ ਦੱਸਣਾ ਚਾਹੁੰਦਾ ਹੈ, ਆਪਣੀਆਂ ਭਾਵਨਾਵਾਂ ਨੂੰ ਪ੍ਰਗਟ ਕਰਨਾ ਚਾਹੁੰਦਾ ਹੈ, ਪਰ ਉਹਨੂੰ ਅਸੀਂ ਚੁੱਪ ਕਰਾ ਦਿੰਦੇ ਹਾਂ। ਸਗੋਂ ਸਿਰਫ ਯਾਦ ਰੱਖਣ ਵਾਲਾ ਬਣਾਉਂਦੀ ਹੈ ਤੇ ਫਰੇਰੇ ਦੇ ਅਨੁਸਾਰ ਅਸਲ ਸਿੱਖਿਆ ਸੰਵਾਦ ਤੋਂ ਜਨਮ ਲੈਂਦੀ ਹੈ। ਅਧਿਆਪਕ ਅਤੇ ਵਿਦਿਆਰਥੀ ਦੋਵੇਂ ਸਿੱਖਣ ਦੀ ਪ੍ਰਕਿਰਿਆ ਦੇ ਭਾਗੀਦਾਰ ਹੁੰਦੇ ਆ, ਨਾ ਕਿ ਸਿਰਫ ਵਿਦਿਆਰਥੀ। ਅਧਿਆਪਕ ਸਿਖਾਉਂਦਾ ਵੀ ਹੈ ਤੇ ਸਿੱਖਦਾ ਵੀ ਹੈ, ਵਿਦਿਆਰਥੀ ਸਿੱਖਦਾ ਵੀ ਹੈ ਤੇ ਆਪਣੇ ਅਨੁਭਵਾਂ ਦੇ ਰਾਹੀਂ ਸਿੱਖਣ ਦੀ ਪ੍ਰਕਿਰਿਆ ਨੂੰ ਸੰਪੰਨ ਵੀ ਕਰਦਾ। ਫਰੇਰੇ ਦੀ ਇਹ ਗੱਲ ਅੱਜ ਵੀ ਓਨੀ ਹੀ ਢੁਕਵੀਂ ਹੈ। ਸੰਵਾਦ ਦਾ ਅਰਥ ਇਹ ਨਹੀਂ ਕਿ ਹਰ ਵਿਚਾਰ ਬਰਾਬਰ ਸਹੀ ਹੈ ਜਾਂ ਹਰ ਰਾਏ ਨੂੰ ਬਿਨਾਂ ਜਾਂਚੇ ਪਰਖੇ ਮੰਨ ਲਿਆ ਜਾਵੇ। ਸੰਵਾਦ ਦਾ ਅਰਥ ਹੈ ਇਹ ਹੈ ਕਿ ਸਿੱਖਣ ਦੀ ਪ੍ਰਕਿਰਿਆ ਦੇ ਵਿੱਚ ਹਰ ਭਾਗੀਦਾਰ ਨੂੰ ਇੱਕ ਮਨੁੱਖ ਦੇ ਵਜੋਂ ਸਨਮਾਨ ਦਿੱਤਾ ਜਾਵੇ ਤੇ ਸਮਾਜ ਨੂੰ ਸਾਂਝੇ ਤੌਰ ਦੇ ਉੱਤੇ ਹੋਰ ਡੂੰਘਾ ਬਣਾਉਣ ਦੀ ਕੋਸ਼ਿਸ਼ ਕੀਤੀ ਜਾਵੇ। ਪਰ ਅਸੀਂ ਕਹਿੰਦੇ ਹਾਂ ਭਾਈ ਸਾਨੂੰ ਹੀ ਪਤਾ ਸਾਰਾ ਕੁਝ, ਤੁਸੀਂ ਚੁੱਪ ਕਰਕੇ ਬੈਠੇ ਰਹੋ। ਇੱਕ ਮਹੱਤਵਪੂਰਨ ਸਵਾਲ ਇਹ ਵੀ ਉੱਠਦਾ ਹੈ, ਸਵਾਲ ਇਹ ਹੈ ਕਿ ਜੇ ਸੰਵਾਦ ਸਿੱਖਣ ਦੀ ਬੁਨਿਆਦ ਹੈ ਤਾਂ ਫਿਰ ਬਹੁਤ ਸਾਰੀਆਂ ਸਥਿਤੀਆਂ ਦੇ ਵਿੱਚ ਸੰਵਾਦ ਬਣਦਾ ਕਿਉਂ ਨਹੀਂ ਹੈ? ਅਸੀਂ ਅਕਸਰ ਇਹ ਮੰਨ ਲੈਂਦੇ ਹਾਂ ਕਿ ਜੇ ਕਿਸੇ ਵਿਅਕਤੀ ਦੇ ਕੋਲ ਗਿਆਨ ਹੈ ਤੇ ਉਹ ਉਸਨੂੰ ਸਪਸ਼ਟ ਸ਼ਬਦਾਂ ਦੇ ਵਿੱਚ ਦੂਜੇ ਤੱਕ ਪਹੁੰਚਾ ਦੇਵੇ ਤਾਂ ਸਿੱਖਣਾ ਆਪਣੇ ਆਪ ਹੋ ਜਾਵੇਗਾ। ਪਰ ਮਨੁੱਖੀ ਸਿੱਖਣ ਦੀ ਪ੍ਰਕਿਰਿਆ ਇੰਨੀ ਸੌਖੀ ਨਹੀਂ ਹੈ। ਸਿੱਖਣਾ ਕੇਵਲ ਜਾਣਕਾਰੀ ਪ੍ਰਾਪਤ ਕਰਨ ਦਾ ਨਾਮ ਨਹੀਂ, ਇਹ ਆਪਣੇ ਪੁਰਾਣੇ ਅਨੁਭਵਾਂ, ਵਿਸ਼ਵਾਸਾਂ, ਭਾਸ਼ਾ ਤੇ ਨਵੇਂ ਵਿਚਾਰਾਂ ਵਿਚਕਾਰ ਇੱਕ ਲਗਾਤਾਰ ਚੱਲਣ ਵਾਲਾ ਸੰਵਾਦ ਹੈ। ਇਹ ਨਹੀਂ ਕਿ ਸੁਣ ਲਿਆ, ਆਪਣੇ ਨਾਲ ਵੀ ਵਿਚਾਰ ਕਰਨਾ ਬਾਅਦ ਦੇ ਵਿੱਚ, ਵੀ ਭਾਈ ਅੱਜ ਜੋ ਮੈਂ ਕਰਕੇ ਆਇਆ ਪ੍ਰੋਗਰਾਮ ਉਹਦੇ ਵਿੱਚੋਂ ਮੈਂ ਕੀ ਕੱਢਿਆ, ਜਾਂ ਜੋ ਮੈਂ ਕਰਕੇ ਆਇਆ ਉਹ ਠੀਕ ਕਰਕੇ ਆਇਆ, ਉਹਦੇ ਆਪਸ ਦੇ ਵਿੱਚ ਵੀ ਬਾਅਦ ਦੇ ਵਿੱਚ ਵੀ ਉਹ ਜਿਹੜੀ ਹੈ ਘੁਸਰ ਮੁਸਰ ਜਿਹੜੀ ਹੈ ਅੰਦਰਲੇ ਪਾਸੇ ਚੱਲਣੀ ਚਾਹੀਦੀ ਹੈ। ਜੇ ਕੋਈ ਗਲਤੀ ਕੀਤੀ ਹੈ ਤਾਂ ਮਾਫ਼ੀ ਵੀ ਮੰਗ ਲੈਣੀ ਚਾਹੀਦੀ, ਭਾਈ ਗਲਤ ਕਹਿ ਗਿਆ ਮੈਂ। ਇਸੇ ਲਈ ਇੱਕੋ ਹੀ ਗੱਲ ਦੋ ਵੱਖ ਵੱਖ ਵਿਅਕਤੀਆਂ ਦੇ ਉੱਤੇ ਵੱਖਰਾ ਅਸਰ ਪਾਉਂਦੀ ਹੈ। ਕੋਈ ਉਸਨੂੰ ਤੁਰੰਤ ਪ੍ਰਵਾਨ ਕਰ ਲੈਂਦਾ, ਕੋਈ ਉਸਦੇ ਉੱਤੇ ਸ਼ੱਕ ਜ਼ਾਹਰ ਕਰਦਾ। ਇੱਥੋਂ ਗੱਲ ਯਾਦ ਆਉਂਦੀ ਹੈ, ਦੇਖੋ ਹੁਣ ਇਹ ਵੀ ਚੀਜ਼ਾਂ ਇਹਨਾਂ ਮੁਲਕਾਂ ਦੇ ਵਿੱਚ ਆ ਕੇ ਅੱਖੀਂ ਦੇਖੀਆਂ ਨੇ, ਸਮਝੀਆਂ ਨੇ। ਹੁਣ ਮੇਰੇ ਵਰਗਾ ਇੰਡੀਆ ਦੇ ਵਿੱਚ ਪੜ੍ਹਨ ਵਾਲਾ ਨਹੀਂ ਸੀਗਾ, ਗੇਮ ਖੇਡਦਾ ਰਿਹਾ ਤੇ ਪਾਸ ਵੀ ਹੁੰਦੇ ਰਹੇ, ਤੇ ਇੱਥੇ ਆ ਕੇ ਜਦੋਂ ਪੜ੍ਹਨਾ ਪਿਆ ਤੇ ਪੜ੍ਹੇ, ਮਜਬੂਰੀ ਬਣ ਗਈ, ਪੜ੍ਹਨਾ ਪੈਣਾ ਸੀ, ਭਾਸ਼ਾਵਾਂ ਵੀ ਸਿੱਖੀਆਂ, ਹੋਰ ਸਾਰਾ ਕੁਝ ਕੀਤਾ, ਅੱਜ ਵੀ ਸਿੱਖੀ ਜਾ ਰਹੇ ਹਾਂ ਨਾਲ ਨਾਲ, ਤੇ ਕੰਮ ਵੀ ਕਰੀ ਜਾਂਦੇ ਹਾਂ, ਪੜ੍ਹੇ ਵੀ ਇੱਥੇ ਆ ਕੇ ਵੀ ਪੜ੍ਹੇ, ਸਾਰਾ ਕੁਝ ਕੀਤਾ। ਪਰ ਉੱਥੇ ਸਾਡੇ ਸਿਸਟਮ ਇੱਕੋ ਹੀ ਹੈ ਕਿ ਹਾਂ ਰੱਟਾ ਲਵਾ ਦਿਓ, ਜੇ ਇਹਨੂੰ ਨਹੀਂ ਆਉਂਦਾ ਤੇ ਭਾਈ ਇਹਨੂੰ ਕੁੱਟੋ ਮਾਰੋ, ਘਰੋਂ ਵੀ ਗਾਲਾਂ ਪੈਂਦੀਆਂ ਨੇ। ਪਰ ਉਹਨਾਂ ਨੂੰ ਤਰੀਕਾ ਇਹ ਨਹੀਂ ਕਿ ਜਿੱਦਾਂ ਇਹਦੇ ਵਿੱਚ ਲਿਖਿਆ ਕਿ ਚਾਹੇ ਦੋ ਵਿਅਕਤੀ ਹੈ, ਇਹਦਾ ਉਹ ਮਤਲਬ ਨਹੀਂ ਕਿ ਜੇ ਸਕੂਲ ਦੇ ਵਿੱਚ ਟੀਚਰ ਜਾਂ ਘਰ ਦੇ ਵਿੱਚ ਪੇਰੈਂਟਸ ਕੋਈ ਗੱਲ ਕਹਿੰਦੇ ਹੈ ਦੋ ਬੱਚਿਆਂ ਨੂੰ ਕਿ ਉਹ ਸੇਮ ਟੂ ਸੇਮ ਉਹ ਦੋਵੇਂ ਇੱਕੋ ਤਰ੍ਹਾਂ ਹੀ ਸਮਝ ਜਾਣ, ਕਿਉਂਕਿ ਕੁਝ ਜਿਹੜੇ ਬੱਚੇ ਹੁੰਦੇ ਹੈ ਉਹ ਸੈਂਸਿਟਿਵ ਹੁੰਦੇ ਆ, ਜਾਂ ਉਹਨਾਂ ਨੂੰ ਸਪੈਸ਼ਲ ਸੌਖੇ ਤਰੀਕੇ ਦੇ ਨਾਲ ਸਮਝਾਉਣ ਦੀ ਇੱਕ ਤਕਨੀਕ ਇਹਨਾਂ ਮੁਲਕਾਂ ਦੇ ਵਿੱਚ ਜਿਹੜੀ ਉਹਨਾਂ ਨੇ ਅਪਣਾਈ ਹੋਈ ਹੈ। ਜੇ ਬੱਚਾ ਨਹੀਂ ਸਮਝਦਾ ਕਲਾਸ ਦੇ ਨਾਲ ਤੇ ਉਹਨੂੰ ਵੱਖਰਾ ਕਰਕੇ ਤੇ ਉਸਨੂੰ ਸੌਖੇ ਤਰੀਕੇ ਦੇ ਵਿੱਚ ਜਿੱਦਾਂ ਉਹ ਸਮਝ ਸਕਦਾ ਹੈ ਉਹਨੂੰ ਉਦਾਂ ਸਮਝਾਇਆ ਜਾਂਦਾ ਹੈ, ਨਾ ਕਿ ਕੁੱਟਿਆ ਮਾਰਿਆ ਤੇ ਉਹਨੂੰ ਮਾੜਾ ਕਿਹਾ ਜਾਂਦਾ ਹੈ, ਉਹਦਾ ਸੈਲਫ ਕੌਨਫੀਡੈਂਸ ਥੱਲੇ ਸਿੱਟਿਆ ਜਾਂਦਾ ਹੈ। ਇਸ ਲਈ ਇੱਕੋ ਹੀ ਗੱਲ ਦੋ ਵੱਖ ਵੱਖ ਵਿਅਕਤੀ ਉੱਤੇ ਵੱਖਰਾ ਅਸਰ ਪਾਉਂਦੀ ਹੈ, ਕੋਈ ਉਸਨੂੰ ਤੁਰੰਤ ਪ੍ਰਵਾਨ ਕਰ ਲੈਂਦਾ ਹੈ ਤੇ ਕੋਈ ਉਸਦੇ ਉੱਤੇ ਸ਼ੱਕ ਜ਼ਾਹਰ ਕਰਦਾ ਹੈ ਤੇ ਕੋਈ ਉਸਨੂੰ ਪੂਰੀ ਤਰ੍ਹਾਂ ਰੱਦ ਕਰ ਦਿੰਦਾ ਹੈ। ਇਹ ਫਰਕ ਸਿਰਫ ਜਾਣਕਾਰੀ ਦੀ ਘਾਟ ਕਾਰਨ ਨਹੀਂ ਹੁੰਦਾ, ਸਗੋਂ ਇਸਦੇ ਪਿੱਛੇ ਮਨੁੱਖੀ ਮਨ ਦੀ ਜਟਲ ਜਿਹੜਾ ਬਣਤਰ ਕੰਮ ਕਰ ਰਹੀ ਹੁੰਦੀ ਹੈ। ਮਨੋਵਿਗਿਆਨ ਜਿਹੜੀ ਹੈ ਉਹ ਦੱਸਦਾ ਹੈ, ਸਾਈਕੋਲੋਜਿਸਟ ਦੱਸਦੇ ਨੇ ਜਾਂ ਮਨੋਵਿਗਿਆਨੀ ਦੱਸਦੇ ਹੈ ਕਿ ਮਨੁੱਖ ਨਵੀਂ ਜਾਣਕਾਰੀ ਨੂੰ ਕਿਸੇ ਕੋਰੇ ਕਾਗਜ਼ ਵਾਂਗ ਸਵੀਕਾਰ ਨਹੀਂ ਕਰਦਾ, ਉਹ ਹਰ ਨਵੇਂ ਵਿਚਾਰ ਦੀ ਤੁਲਨਾ ਨਾਪਦਾ ਤੋਲਦਾ ਹੈ, ਆਪਣੇ ਪੁਰਾਣੇ ਅਨੁਭਵਾਂ ਦੇ ਨਾਲ ਕਰਦਾ ਪਿਛੋਕੜ ਦੇ ਵਿੱਚ। ਜਿੱਦਾਂ ਹੁਣ ਕੋਈ ਵੀ ਕੋਈ ਨਿਊਜ਼ ਚੱਲਦੀ ਹੈ ਅਸੀਂ ਉਹਨੂੰ ਚੱਕ ਕੇ ਉਹ 47 ਤੱਕ ਲੈ ਜਾਂਦੇ ਹਾਂ, ਫਿਰ ਉਸ ਦੇ ਨਾਲ ਮੇਲ ਮਿਲਾਪ ਕਰਦੇ ਹਾਂ, ਪਰ ਅਸੀਂ ਉਹ ਚੀਜ਼ ਨੂੰ ਨਹੀਂ ਦੇਖਦੇ ਕਿ ਭਾਈ ਜੋ ਅੱਜ ਵਾਪਰ ਰਿਹਾ ਉਹਦੇ ਉੱਤੇ ਫੋਕਸ ਕਰਕੇ ਉਹਨੂੰ ਜਿਹੜਾ ਆਪਾਂ ਉਹਦੇ ਨਾਲ ਚੱਲੀਏ, ਤੇ ਅਸੀਂ ਉਹ ਫਿਰ ਲੰਬੀ ਬਹਿਸ ਦੇ ਵਿੱਚ ਪੈ ਜਾਂਦੇ ਹਾਂ ਜਾਂ ਲੰਬੀਆਂ ਚੀਜ਼ਾਂ ਦੇ ਵਿੱਚ ਪੈ ਜਾਂਦੇ ਹਾਂ, ਫਿਰ ਉਸ ਚੀਜ਼ ਦਾ ਆਪਾਂ ਹੱਲ ਕਦੇ ਵੀ ਨਹੀਂ ਕੱਢ ਸਕਦੇ। ਤੇ ਮਨੋਵਿਗਿਆਨੀ ਇਹ ਮੰਨਦੇ ਨੇ ਕਿ ਜੇਕਰ ਨਵੀਂ ਗੱਲ ਉਸਦੇ ਅਨੁਭਵ ਦੇ ਨਾਲ ਮੇਲ ਖਾਂਦੀ ਹੋਵੇ ਤਾਂ ਉਸਨੂੰ ਅਪਣਾਉਣਾ ਸੁਖਾਲਾ ਹੋ ਜਾਂਦਾ ਹੈ, ਪਰ ਜੇਕਰ ਉਹ ਪੁਰਾਣੀ ਸਮਝ ਦੇ ਨਾਲ ਟਕਰਾਉਂਦੀ ਹੋਵੇ ਤਾਂ ਮਨ ਦੇ ਵਿੱਚ ਸ਼ੰਕਾ ਪੈਦਾ ਹੋਣਾ ਸੁਭਾਵਿਕ ਗੱਲ ਹੈ। ਇਸਦੇ ਲਈ ਸੰਦੇਹ ਹਮੇਸ਼ਾ ਅਗਿਆਨਤਾ ਦੀ ਨਿਸ਼ਾਨੀ ਨਹੀਂ ਹੁੰਦਾ, ਸਗੋਂ ਕਈ ਵਾਰ ਤਾਂ ਇਹ ਸੱਚੀ ਸਿੱਖਣ ਦੀ ਜਿਹੜੀ ਹੈ ਭਾਵਨਾ ਦੀ ਸ਼ੁਰੂਆਤ ਹੋ ਜਾਂਦੀ ਹੈ। ਇਸ ਪ੍ਰਕਿਰਿਆ ਦੇ ਵਿੱਚ ਭਾਸ਼ਾ ਦੀ ਭੂਮਿਕਾ ਵੀ ਬੇਹੱਦ ਮਹੱਤਵਪੂਰਨ ਹੈ। ਭਾਸ਼ਾ ਕੇਵਲ ਜਾਣਕਾਰੀ ਪਹੁੰਚਾਉਣ ਦਾ ਸਾਧਨ ਨਹੀਂ, ਸਗੋਂ ਇਹ ਨਿਰਧਾਰਿਤ ਕਰਦੀ ਹੈ ਕਿ ਅਸੀਂ ਦੁਨੀਆਂ ਨੂੰ ਕਿਸ ਨਜ਼ਰੀਏ ਦੇ ਨਾਲ ਦੇਖਦੇ ਹਾਂ। ਇੱਕੋ ਘਟਨਾ ਨੂੰ ਵੱਖ ਵੱਖ ਸ਼ਬਦਾਂ ਦੇ ਵਿੱਚ ਬਿਆਨ ਕਰਨ ਦੇ ਨਾਲ ਉਸਦਾ ਅਰਥ ਵੀ ਬਦਲ ਸਕਦਾ ਹੈ। ਇਸੇ ਲਈ ਸਿੱਖਣ ਦੀ ਪ੍ਰਕਿਰਿਆ ਉਦੋਂ ਹੀ ਪ੍ਰਭਾਵਸ਼ਾਲੀ ਬਣਦੀ ਹੈ ਜਦੋਂ ਸਿੱਖਣ ਵਾਲੇ ਦੀ ਭਾਸ਼ਾ ਜੀਵਨ ਤੇ ਅਨੁਭਵ ਦੇ ਨਾਲ ਜੁੜਦੀ ਹੈ। ਭਾਸ਼ਾ ਦੇ ਨਾਲ ਪ੍ਰਮਾਣਿਕਤਾ ਦਾ ਪੱਖ ਵੀ ਜੁੜਿਆ ਹੋਇਆ ਹੈ। ਹਰ ਸਮਾਜ ਦੇ ਵਿੱਚ ਕੁਝ ਆਵਾਜ਼ਾਂ ਨੂੰ ਸੁਭਾਵਿਕ ਤੌਰ ਦੇ ਉੱਤੇ ਵੱਧ ਭਰੋਸੇਯੋਗ ਮੰਨਿਆ ਜਾਂਦਾ ਹੈ, ਮਤਲਬ ਕਿ ਉਹਦੇ ਉੱਤੇ ਇਹ ਵੀ ਨਿਰਭਰ ਕਰਦਾ ਹੈ ਕਿ ਕਿਸ ਸਾਊਂਡ ਦੇ ਵਿੱਚ, ਜਿੱਦਾਂ ਆਪਣੇ ਮੁੱਖ ਮੰਤਰੀ ਮਾਨ ਸਾਹਿਬ ਨੇ ਜਦੋਂ ਝੂਠ ਬੋਲਣ ਲੱਗਦੇ ਆ ਸੰਗ ਨੂੰ ਘਰੋੜ ਕੇ ਜਿਹਾ ਬੋਲਦੇ ਆ, ਤੇ ਉਹ ਸਾਰੀਆਂ ਚੀਜ਼ਾਂ ਨੇ ਇਹ ਚੀਜ਼ਾਂ ਤੋਂ ਵੀ ਨੋਟ ਕਰਦੇ ਆ। ਜੇ ਕੋਈ ਬੰਦਾ ਗੁੱਸੇ 'ਚ ਬੋਲਦਾ ਹੈ ਤੇ ਉਹਦਾ ਸਾਊਂਡ ਮਤਲਬ ਕਿ ਕਿਸ ਪ੍ਰਕਾਰ ਦਾ ਹੈ ਉਹਦੇ ਤੋਂ ਵੀ ਜੱਜ ਕਰ ਲਿਆ ਜਾਂਦਾ ਹੈ। ਭਾਸ਼ਾ ਨਾਲ ਪ੍ਰਮਾਣਿਕਤਾ ਦਾ ਪੱਖ ਵੀ ਜੁੜਿਆ ਹੋਇਆ ਹੈ। ਹਰ ਸਮਾਜ ਦੇ ਵਿੱਚ ਕੁਝ ਆਵਾਜ਼ਾਂ ਨੂੰ ਸੁਭਾਵਿਕ ਤੌਰ ਦੇ ਉੱਤੇ ਵੱਧ ਭਰੋਸੇਯੋਗ ਮੰਨਿਆ ਜਾਂਦਾ ਹੈ। ਕਿਸੇ ਖੋਜ ਸੰਸਥਾ ਦੀ ਰਿਪੋਰਟ, ਮਾਹਰ ਦੇ ਲੇਖ ਜਾਂ ਅਧਿਆਪਕ ਦੇ ਬੋਲਾਂ ਨੂੰ ਅਸੀਂ ਇਸ ਦੇ ਲਈ ਗੰਭੀਰਤਾ ਦੇ ਨਾਲ ਲੈਂਦੇ ਹਾਂ ਕਿਉਂਕਿ ਉਹ ਜਾਂਚ ਪਰਖ ਤੇ ਜਵਾਬਦੇਹੀ ਵਾਲੀ ਪ੍ਰਕਿਰਿਆ ਦੇ ਵਿੱਚੋਂ ਲੰਘ ਕੇ ਆਏ ਹੁੰਦੇ ਨੇ। ਇਹ ਭਰੋਸਾ ਸਮਾਜ ਦੇ ਲਈ ਲਾਜ਼ਮੀ ਹੈ, ਪਰ ਜੇਕਰ ਇਹ ਭਰੋਸਾ ਇੱਕ ਪਾਸੜ ਹੋ ਜਾਵੇ ਤਾਂ ਦੂਜੇ ਦੇ ਅਨੁਭਵ ਨੂੰ ਸੁਣਨ ਦੀ ਗੁੰਜਾਇਸ਼ ਹੀ ਨਾ ਰਹੇ ਤਾਂ ਸੰਵਾਦ ਕਮਜ਼ੋਰ ਪੈਣ ਲੱਗ ਪੈਂਦਾ ਹੈ। ਦੂਜੇ ਪਾਸੇ ਜੇਕਰ ਹਰ ਵਿਅਕਤੀ ਆਪਣੇ ਅਨੁਭਵ ਨੂੰ ਜਿਹੜਾ ਹੀ ਅੰਤਮ ਸੱਚ ਮੰਨ ਕੇ ਕਿਸੇ ਤਰਕ ਨੂੰ ਸਵੀਕਾਰ ਹੀ ਨਾ ਕਰੇ ਤਾਂ ਵੀ ਸੰਵਾਦ ਸੰਭਵ ਨਹੀਂ ਰਹਿੰਦਾ, ਤਿੜਕ ਜਾਂਦਾ ਹੈ। ਇਸਦੇ ਲਈ ਸੰਵਾਦ ਦਾ ਆਧਾਰ ਸਿਰਫ ਬੋਲਣਾ ਨਹੀਂ ਸਗੋਂ ਸੁਣਨਾ ਤੇ ਆਪਣੇ ਵਿਚਾਰ ਦੀ ਮੁੜ ਜਾਂਚ ਦੇ ਲਈ ਤਿਆਰ ਰਹਿਣਾ ਵੀ ਹੈ। ਸੰਵਾਦ ਦਾ ਅਰਥ ਇਹ ਨਹੀਂ ਕਿ ਦੋਹਾਂ ਧਿਰਾਂ ਦੇ ਕੋਲ ਇੱਕੋ ਜਿਹਾ ਗਿਆਨ ਹੈ ਜਾਂ ਦੋਹਾਂ ਦੀ ਹਰ ਗੱਲ ਇੱਕੋ ਜਿਹੀ ਦਰੁਸਤ ਹੈ। ਸੰਵਾਦ ਦਾ ਅਰਥ ਇਹ ਵੀ ਹੈ ਕਿ ਦੋਵਾਂ ਧਿਰਾਂ ਇਹ ਮੰਨਦੀਆਂ ਨੇ ਕਿ ਸਮਝ ਹੋਰ ਡੂੰਘੀ ਹੋ ਸਕਦੀ ਹੈ। ਇਹ ਬੌਧਿਕ ਨਿਮਰਤਾ ਦੀ ਸਿੱਖਣ ਦੀ ਅਸਲ ਸ਼ੁਰੂਆਤ ਹੈ। ਇਸੇ ਲਈ ਚੰਗਾ ਅਧਿਆਪਕ ਸਿਰਫ ਜਵਾਬ ਨਹੀਂ ਦਿੰਦਾ ਸਗੋਂ ਅਜਿਹੇ ਸਵਾਲ ਪੁੱਛਦਾ ਹੈ ਜੋ ਸੋਚਣ ਦੇ ਲਈ ਮਜਬੂਰ ਕਰਨ। ਇਸੇ ਤਰ੍ਹਾਂ ਚੰਗਾ ਸਿੱਖਣ ਵਾਲਾ ਸਿਰਫ ਸੁਣਦਾ ਨਹੀਂ ਸਵਾਲ ਵੀ ਕਰਦਾ ਹੈ। ਸਵਾਲ ਪੁੱਛਣਾ ਵਿਰੋਧ ਨਹੀਂ ਸਗੋਂ ਸਮਝ ਨੂੰ ਹੋਰ ਵਿਸ਼ਾਲ ਕਰਨ ਦਾ ਯਤਨ ਹੁੰਦਾ ਹੈ। ਆਖਿਰ ਚ ਲਿਖਦੇ ਨੇ ਕਿ ਅਸੀਂ ਸਿੱਖਿਆ ਨੂੰ ਲੰਬੇ ਸਮੇਂ ਤੱਕ ਕੇਵਲ ਗਿਆਨ ਦੇਣ ਦੀ ਪ੍ਰਕਿਰਿਆ ਵਜੋਂ ਦੇਖਦੇ ਰਹੇ ਹਾਂ, ਪਰ ਅਸਲ ਸਿੱਖਣਾ ਅਰਥ ਸਿਰਜਣ ਦੀ ਜਿਹੜੀ ਪ੍ਰਕਿਰਿਆ ਹੈ, ਅਰਥ ਨੂੰ ਸਿਰਜਣਾ। ਅਧਿਆਪਕ, ਵਿਦਿਆਰਥੀ, ਪੁਸਤਕ, ਅਨੁਭਵ ਅਤੇ ਸਮਾਜ ਇਹ ਸਾਰੇ ਮਿਲ ਕੇ ਅਰਥਾਂ ਦਾ ਨਿਰਮਾਣ ਕਰਦੇ ਨੇ। ਇਸ ਦੇ ਵਿੱਚ ਕੋਈ ਇੱਕ ਧਿਰ ਜਿਹੜੀ ਹੈ ਇਕੱਲੀ ਕਾਫੀ ਨਹੀਂ ਹੁੰਦੀ। ਇਸ ਦੇ ਲਈ ਜਿਹੜਾ ਸਿੱਖਿਆ ਦੀ ਸਭ ਤੋਂ ਵੱਡੀ ਚੁਣੌਤੀ ਜਾਣਕਾਰੀ ਦੀ ਘਾਟ ਨਹੀਂ ਸਗੋਂ ਅਰਥਪੂਰਨ ਸੰਵਾਦ ਦੀ ਘਾਟ ਹੈ। ਜਿੱਥੇ ਸੰਵਾਦ ਰੁਕ ਜਾਂਦਾ ਹੈ ਉੱਥੇ ਸਿੱਖਣਾ ਵੀ ਜਮੂਦ ਦਾ ਜਿਹੜਾ ਸ਼ਿਕਾਰ ਹੋਣ ਲੱਗਦਾ ਹੈ। ਜਿੱਥੇ ਸਵਾਲ ਪੁੱਛਣ, ਸੁਣਨ, ਮੰਥਨ ਕਰਨਾ ਤੇ ਆਪਣੇ ਵਿਚਾਰ ਬਦਲਣ ਦੀ ਰਵਾਇਤ ਜਿੰਦਾ ਰਹਿੰਦੀ ਹੈ ਉੱਥੇ ਗਿਆਨ ਵੀ ਜੀਵੰਤ ਰਹਿੰਦਾ ਹੈ। ਇਸੇ ਲਈ ਸਿੱਖਿਆ ਦੀ ਅਸਲ ਕਸੌਟੀ ਇਹ ਨਹੀਂ ਕਿ ਅਸੀਂ ਕਿੰਨੀ ਜਾਣਕਾਰੀ ਯਾਦ ਕਰ ਲਈ ਹੈ, ਕਿੰਨਾ ਘੋਟਾ ਲਾ ਲਿਆ। ਅਸਲ ਕਸੌਟੀ ਇਹ ਹੈ ਕਿ ਅਸੀਂ ਇੱਕ ਅਜਿਹਾ ਮਿਆਰੀ ਸੰਵਾਦ ਰਚਾ ਸਕੇ ਹਾਂ ਜਿਹਦੇ ਵਿੱਚ ਨਵੇਂ ਵਿਚਾਰਾਂ ਦੇ ਲਈ ਖੁੱਲ ਹੋਵੇ, ਮਤਲਬ ਕਿ ਨਵੇਂ ਵਿਚਾਰ ਆਉਣ, ਘੁੱਟਣ ਨਾ ਮਹਿਸੂਸ ਕੀਤੀ ਜਾਵੇ। ਚਾਹੇ ਆਪਣੇ ਸਰੋਤੇ ਹੀ ਹੈ, ਉਹਦੇ ਵਿੱਚ ਕੋਈ ਨਵੀਂ ਗੱਲ ਆਉਂਦੀ ਹੈ ਕਿ ਅਸੀਂ ਉਹਨੂੰ ਸਵੀਕਾਰ ਕਰਦੇ ਹਾਂ ਜਾਂ ਉਸਨੂੰ ਆਪਾਂ ਕੱਟਦੇ ਹਾਂ ਉਹੀ ਚੀਜ਼ ਨੂੰ ਕਿ ਭਾਈ ਨਹੀਂ ਨਹੀਂ ਨਹੀਂ ਇੱਦਾਂ ਨਹੀਂ ਇੱਦਾਂ ਨਹੀਂ ਤੂੰ ਇੱਦਾਂ ਕਿੱਦਾਂ ਕਹਿ ਸਕਦਾ, ਤਾਂ ਫਿਰ ਉਹ ਕੰਮ ਖਤਮ ਹੈ ਜੀ। ਅਸਲ ਕਸੌਟੀ ਹੈ ਕਿ ਅਸੀਂ ਇੱਕ ਅਜਿਹਾ ਮਿਆਰੀ ਸੰਵਾਦ ਰਚਾ ਸਕੇ ਹੈਗੇ ਹਾਂ ਜਿਹਦੇ ਵਿੱਚ ਨਵੇਂ ਵਿਚਾਰਾਂ ਦੇ ਲਈ ਖੁੱਲ੍ਹ ਹੋਵੇ, ਸਬੂਤਾਂ ਦੇ ਲਈ ਸਤਿਕਾਰ ਹੋਵੇ ਤੇ ਮਨੁੱਖੀ ਅਨੁਭਵ ਦੇ ਲਈ ਸੰਵੇਦਨਸ਼ੀਲਤਾ ਹੋਵੇ। ਕਿਆ ਬਾਤ ਹੈ ਜੀ, ਬੜਾ ਖੂਬਸੂਰਤ ਆਰਟੀਕਲ। 94-162-55-877 ਨੰਬਰ ਹੈ ਜੀ, ਸੰਪਰਕ ਜ਼ਰੂਰ ਕਰਿਆ ਕਰੋ ਇਸ ਤਰ੍ਹਾਂ ਦੀਆਂ ਕਲਮਾਂ ਨੂੰ, ਤੇ ਹੱਲਾਸ਼ੇਰੀ ਚਾਹੀਦੀ ਹੁੰਦੀ ਹੈ। ਮੁਲਖ ਸਿੰਘ ਹੁਣਾਂ ਦੇ ਕਲਮ ਦੇ ਵਿੱਚੋਂ ਇਹ ਜਿਹੜੀ ਸੀ ਗੱਲਬਾਤ ਸੀ ਜੀ, ਗਿਆਨ ਦਾ ਅਸਲ ਆਧਾਰ ਸੁਣਨਾ, ਸਮਝਣਾ ਤੇ ਸੰਵਾਦ। ਲਓ ਦੋਸਤੋ, ਲਾਈਨਾਂ ਤੁਹਾਡੇ ਲਈ ਖੁੱਲੀਆਂ ਨੇ, ਜਾਂਦੇ ਜਾਂਦੇ ਕੋਈ ਗੱਲਬਾਤ ਕਰਨੀ ਚਾਹੁੰਦੇ ਤਾਂ ਨਿੱਘਾ ਸਵਾਗਤ ਹੈ, ਨਹੀਂ ਤਾਂ ਫਿਰ ਆਪਾਂ ਅੱਗਿਆ ਲਵਾਂਗੇ। +358-44-976-1912 ਸਟੂਡੀਓ ਦਾ ਨੰਬਰ ਹੈ। ਕੁਝ ਸੁਨੇਹੇ ਆਏ ਨੇ ਜੀ, ਉਹਨਾਂ ਦੀ ਆਪਾਂ ਬਾਤ ਪਾਉਂਦੇ ਹਾਂ। ਮੁਕੱਦਰ ਜੀ ਕਹਿੰਦੇ ਆ, ਹੁਣ ਕਿਹੜਾ ਸਰਕਾਰ ਲਿਆਈਏ, ਕਿਹੜੀ ਸਰਕਾਰ ਲਿਆਈਏ, ਇਹ ਤਾਂ ਤੁਸੀਂ ਦੇਖਣਾ ਭਾਈ, ਓਪੋਜੀਸ਼ਨ ਲੈ ਕੇ ਆਓ, ਮੈਂ ਤਾਂ ਕਦੋਂ ਦਾ ਕਹਿੰਦਾ। ਫਿਰ ਗੱਲ ਆ ਗਈ ਉਹੀ ਹੈ ਨਾ ਜੀ, ਨਹੀਂ ਨਹੀਂ ਮੈਂ ਨਹੀਂ ਕਹਿੰਦਾ ਜੀ, ਮੈਂ ਨਹੀਂ ਕਹਿੰਦਾ। ਤੇ ਲੋ ਅੱਗੇ ਵੱਧਦੇ ਆ। ਮਨਦੀਪ ਜੱਸੀ ਜੀ ਕਹਿੰਦੇ ਆ, ਬਾਈ ਜੀ ਲਿਖਦੇ ਨੇ ਕਿ ਭਾਈ ਇੱਕ ਮਿੰਟ ਜੀ ਮੈਂ ਇੱਧਰ ਦੇਖ ਲਵਾਂ ਇੱਕ ਮਸਲਾ, ਉਹਨੂੰ ਵੀ ਨਾਲ ਨਾਲ ਹੱਲ ਕਰ ਲਈਏ। ਹਾਂਜੀ ਮਨਦੀਪ ਜੱਸੀ ਜੀ ਕਹਿੰਦੇ, ਭਾਰਤ ਸਾਹਿਬ ਜੀ ਸਤਿ ਸ੍ਰੀ ਅਕਾਲ ਜੀ, ਹਾਜ਼ਰੀ ਕਬੂਲ ਕਰਨਾ ਜਨਾਬ ਜੀ ਓ। ਤੇ ਅੱਗੇ ਕਹਿੰਦੇ ਨੇ ਗੁੱਡ ਨਾਈਟ ਜੀ ਜਨਾਬ ਜੀ ਓ, ਤੇ ਸਾਰੇ ਵੀਰਾਂ ਸਵੀਟ ਡਰੀਮ, ਰੱਬ ਰਾਖਾ ਕਹਿੰਦੇ ਲੋ ਜੀ। ਤੇ ਇਸੇ ਤਰ੍ਹਾਂ ਜਗਤਾਰ ਭਾਰਤ ਜੀ ਇੰਡੀਆ ਤੋਂ ਸਤਿ ਸ੍ਰੀ ਅਕਾਲ ਭੇਜਦੇ ਨੇ ਜੀ, ਬਹੁਤ ਬਹੁਤ ਸ਼ੁਕਰੀਆ, ਧੰਨਵਾਦ ਹੈ ਜੀ। ਤੇ ਲੋ ਦੋਸਤੋ, ਇਹ ਸੀ ਆਪਣੇ ਰਜਿੰਦਰ ਜੀਰਾ ਜੀ ਜੁੜੇ ਹੋਏ ਨੇ, ਪੁਰੇਵਾਲ ਸਾਹਿਬ ਜੁੜੇ ਹੋਏ ਨੇ, ਤੇ ਰਾਜਨ ਸੈਣੀ ਸਾਹਿਬ ਸਤਿ ਸ੍ਰੀ ਅਕਾਲ ਭੇਜਦੇ ਨੇ, ਸਾਰੇ ਦੋਸਤ ਸਿਕੰਦਰ ਸਿੰਘ ਔਜਲਾ ਸਾਹਿਬ, ਸਤਨਾਮ ਸਿੰਘ ਜਾਣੀਆਂ ਚਾਲ ਜੀ, ਸੁਰਜੀਤ ਭਾਰਤ ਜੀ, ਤੇ ਇਸੇ ਤਰ੍ਹਾਂ ਦਵਿੰਦਰ ਭਾਰਤ ਜੀ ਯੂਏ ਤੋਂ, ਨਵਦੀਪ ਸਿੰਘ ਜੀ ਆਪਣੇ ਦਿੱਲੀ ਵਾਲੇ ਜੀ, ਤੇ ਪਰਮਿੰਦਰ ਬਾਨ ਜੀ ਫਗਵਾੜੇ ਵਾਲੇ, ਬਹੁਤ ਬਹੁਤ ਸ਼ੁਕਰੀਆ, ਧੰਨਵਾਦ ਹੈ ਦੋਸਤੋ। ਤੇ ਲਓ ਫਿਰ ਕੱਲ ਨੂੰ ਮਿਲਣ ਦੇ ਵਾਅਦੇ ਦੇ ਨਾਲ ਮੁਲਾਕਾਤ ਹੋਏਗੀ, ਅੱਜ ਇੰਨਾ ਹੀ, ਸਵੀਕਾਰ ਕਰਿਓ, ਥੋੜਾ ਜਿਹਾ ਥੱਕਿਆ ਥੱਕੇ ਮਹਿਸੂਸ ਕਰਦੇ ਹਾਂ, ਤੇ ਕੱਲ ਨੂੰ ਮਿਲਦੇ ਹਾਂ ਫਿਰ ਨਵਾਂ ਨਵੇਲਾ ਪ੍ਰੋਗਰਾਮ ਲੈ ਕੇ। ਸਾਰਿਆਂ ਨੂੰ ਭੁਪਿੰਦਰ ਭਾਰਾ ਜੀ ਲੋ ਪਿਆਰ ਭਾਈ ਤਾਂ ਨਿੱਘੀ ਦੋਸਤੋ, ਇਸ ਦੇ ਨਾਲ ਹੀ ਸਤਿ ਸ੍ਰੀ ਅਕਾਲ। ਚੰਗਾ ਲੱਗਿਆ ਹੋਵੇ ਪ੍ਰੋਗਰਾਮ ਤਾਂ ਜ਼ਰੂਰ ਦੋਸਤਾਂ ਮਿੱਤਰਾਂ ਤੱਕ ਸਾਂਝਾ ਕਰ ਦਿਓ, ਜਾਂਦੇ ਜਾਂਦੇ ਉਹਨਾਂ ਦੋਸਤਾਂ ਦਾ ਵੀ ਸ਼ੁਕਰੀਆ ਅਦਾ ਕਰਦੇ ਹਾਂ ਜਿਨ੍ਹਾਂ ਨੇ ਪ੍ਰੋਗਰਾਮਾਂ ਨੂੰ ਸਪੋਰਟ ਕੀਤਾ ਹੈ। ਹਰਵਿੰਦਰ ਜੌਲ ਭੈਣ ਜੀ, ਸੁਮਿਤ ਜੌਲ ਜੀ, ਜਗਦੇਵ ਸੰਧੂ ਜੀ, ਸਿਕੰਦਰ ਸਿੰਘ ਔਜਲਾ, ਮਹੇਸ਼ ਜੀ, ਭਾਨ ਸਿੰਘ ਗਰੇਵਾਲ ਜੀ, ਸੁਰਿੰਦਰ ਕੌਰ ਮਾਲ ਜੀ ਤੇ ਮਾਨ ਸਿੰਘ ਸੈਣੀ ਸਾਹਿਬ ਦਾ ਬਹੁਤ ਬਹੁਤ ਸ਼ੁਕਰੀਆ ਤੇ ਧੰਨਵਾਦ ਹੈ ਜੀ। ਤੇ ਸੁਰਿੰਦਰ ਕੌਰ ਮਾਲ ਜੀ ਕਹਿੰਦੇ, ਭੁਪਿੰਦਰ ਜੀ ਮੇਰੇ ਘਰ ਵਾਲੇ ਨੇ ਹੁਣੇ ਤੁਹਾਨੂੰ ਟੀਵੀ ਦੇ ਉੱਤੇ ਦੇਖਿਆ, ਕਹਿੰਦੇ ਪੱਗ ਤਾਂ ਸਾਰੇ ਬੰਨ ਲੈਂਦੇ ਆ ਪਰ ਇੰਨੀ ਸੋਹਣੀ ਪੱਗ ਆਪਣੇ ਪੰਜਾਬੀ ਮੁੰਡੇ ਹੀ ਕਹਿੰਦੇ ਬੰਨਦੇ ਨੇ ਜੀ। ਥੈਂਕ ਯੂ ਜੀ, ਬਹੁਤ ਬਹੁਤ ਸ਼ੁਕਰੀਆ ਤੁਹਾਡੇ ਸਭ ਦੇ ਆਸ਼ੀਰਵਾਦ ਨੇ ਜੀ, ਤੇ ਅੱਜ ਇੱਥੇ ਤੱਕ ਪਹੁੰਚੇ ਆ। ਨਹੀਂ ਤਾਂ ਚਲੋ ਜਿਸ ਦਿਨ ਸ਼ੁਰੂ ਕੀਤੀ ਸੀ ਉਦੋਂ ਬਹੁਤ ਹੋਰ ਤਰ੍ਹਾਂ ਆਪਣੇ ਆਪ ਨੂੰ ਲੱਗਦਾ ਸੀ, ਪਰ ਸ਼ੁਰੂਆਤ ਹਰ ਚੀਜ਼ ਦੀ ਇਸੇ ਤਰ੍ਹਾਂ ਹੁੰਦੀ ਹੈ। ਤੇ ਤੁਹਾਡਾ ਸਹਿਯੋਗ ਜਿਹੜਾ ਜੀ, ਹੱਲਾਸ਼ੇਰੀ ਜਿਹੜੀ ਆ ਇੱਥੇ ਤੱਕ ਲੈ ਆਉਂਦੀ ਹੈ। ਤੇ ਸੁਰਿੰਦਰ ਕੌਰ ਮਾਲ ਜੀ ਦੀ ਗੱਲਬਾਤ ਸੁਣ ਕੇ ਆਪਾਂ ਫਿਰ ਸਮਾਪਤੀ ਕਰਦੇ ਹਾਂ ਅੱਜ ਦੇ ਪ੍ਰੋਗਰਾਮ ਦੀ, ਤੇ ਨਾਲ ਉਹ ਜੁੜੇ ਨੇ। ਸਤਿ ਸ੍ਰੀ ਅਕਾਲ ਜੀ ਜੋਲ ਸੁਰਿੰਦਰ ਕੌਰ ਮਾਲ ਭੈਣ ਜੀ, ਜੀ ਨੂੰ ਜੀ ਨਿੱਘਾ ਸਵਾਗਤ ਹੈ ਜੀ।
1: ਹਾਂਜੀ ਭੁਪਿੰਦਰ ਜੀ, ਸਤਿ ਸ੍ਰੀ ਅਕਾਲ।
0: ਸਤਿ ਸ੍ਰੀ ਅਕਾਲ,
1: ਦੇਖੋ ਕਿੰਨੀ ਚੰਗੀ ਗੱਲ ਹੈ, ਅੱਜ ਤੁਸੀਂ ਜੋਲ ਭੈਣ ਜੀ ਨੂੰ ਚੇਤੇ ਕਰ ਲਏ।
0: ਹਾਂਜੀ ਜੋਲ ਭੈਣ ਜੀ, ਹਾਂਜੀ ਕਾਫੀ ਸਮਾਂ ਹੋ ਗਿਆ ਜੀ, ਉਹ ਕਾਫੀ ਵੈਸੇ ਮੇਰੇ ਖਿਆਲ ਨਾਲ ਇੰਡੀਆ ਗਏ ਹੋਏ ਨੇ ਜੀ, ਤੇ ਪਰ
1: ਤੁਸੀਂ ਦੱਸਦੇ ਸੀ, ਮੈਂ ਵੀ ਵੈਸੇ ਉਹਨਾਂ ਨੂੰ ਯਾਦ ਕਰਦੀ ਸੀ, ਪਰ ਦੇਖ ਲਓ ਤੇ ਹੁਣ ਮਹੀ ਇੱਕ ਦਿਸਦੀ ਆ, ਉਹ ਤੁਹਾਡੀ ਭੈਣ ਵੀ ਨਹੀਂ ਆਉਂਦੀ ਹੈਗੀ, ਉਹ ਸਿਸਟਰ ਤੁਹਾਡੇ ਅੱਗੇ ਕਦੇ ਕਦੇ ਫੋਨ ਕਰ ਲੈਂਦੇ ਸੀ, ਗੱਲ ਕਰਦੇ ਸੀ, ਹੁਣ ਕੀ ਗੱਲ ਉਹ ਨਹੀਂ ਕਰਦੇ ਹੁਣ?
0: ਉਹ ਥੋੜਾ ਜਿਹਾ ਜੀ ਉੱਥੇ ਵੀ ਇੰਗਲੈਂਡ ਚ ਛੁੱਟੀਆਂ ਵਗੈਰਾ ਬੱਚਿਆਂ ਨੂੰ ਹੋਈਆਂ, ਉਹ ਵੀ ਫਿਰ ਬੀਜੀ ਬੂਜੀ ਰਹਿੰਦੇ ਆ ਜੀ।
1: ਇਸੇ ਮੁੰਡੇ ਨੂੰ ਮੈਂ ਕੱਲ ਗੱਲ ਕਰਦੀ ਸੀ, ਮੈਂ ਕਿਹਾ ਹਾਂਜੀ ਹਾਂਜੀ, ਤਾਂ ਫੇਰ ਪੱਗ ਦੀ ਖੜਾ ਪੇ ਥੋੜੀ ਕਹਿੰਦੇ ਇਦਾਂ, ਇਹ ਆਪ ਵੀ ਭੁਪਿੰਦਰ ਜੀ ਪੱਗ ਬੰਨਦੇ ਹੁੰਦੇ ਸੀ, ਸਰਦਾਰ ਹੁੰਦੇ ਸੀ, ਤਾਂ ਹੁਣ ਨਹੀਂ ਬੰਨਦੇ, ਹੁਣ ਬਲਕਟਾ ਲੈ ਸੀ ਫਿਰ,
0: ਬਿਲਕੁਲ।
1: ਤਾਂ ਕਹਿੰਦੇ ਵੀ ਇੰਨੀ ਸੋਹਣੀ ਪੱਗ ਤਾਂ ਹਨਾ ਆਪਣੇ ਪੰਜਾਬ ਦੇ ਮੁੰਡੇ ਬੰਨਦੇ, ਹੋਰ ਨੀ ਵੀ ਜਾਣੀ ਕਿ ਚਲੋ ਇਹਦਾ ਮਤਲਬ ਇਹਨਾਂ ਨਹੀਂ ਤਾਂ ਇਹ ਵੀ ਨਗੋ ਚਮੋਤ ਦੂਜੇ ਦੀਆਂ ਕੱਢਦੇ ਹੁੰਦੇ, ਪਰ ਤੁਹਾਡੀ ਪੱਗ ਸੋਹਣੀ ਲੱਗੀ।
0: ਬਹੁਤ ਬਹੁਤ ਸ਼ੁਕਰੀਆ ਜੀ, ਬਹੁਤ ਬਹੁਤ ਸ਼ੁਕਰੀਆ, ਸਭ ਦੇ ਤੁਹਾਡੇ ਆਸ਼ੀਰਵਾਦ ਹੈ ਜੀ। ਕਦੇ ਸ਼ੁਰੂ ਕੀਤੀ ਸੀ, ਅੱਜ ਤੋਂ 3 ਸਾਲ ਪਹਿਲਾਂ ਸ਼ੁਰੂ ਕੀਤੀ ਸੀ ਬੰਨਣੀ ਜੀ।
1: ਹਾਂਜੀ ਹਾਂਜੀ, ਨਹੀਂ ਬਹੁਤ ਬਹੁਤ ਵਧੀਆ, ਬਹੁਤ ਵਧੀਆ ਲੱਗਦੇ ਤੇ ਪ੍ਰੋਗਰਾਮ ਵੀ ਬਹੁਤ ਵਧੀਆ ਸੀ। ਤਾਂ ਹੁਣ ਮੈਨੂੰ ਕਹਿੰਦੇ ਕਿਉਂਕਿ ਇੰਨੀ ਮਸ਼ੀਨ ਨੀ ਸੀ ਲਾਈ ਹੋਏ ਗੇਟ ਹਨਾ, ਤਾਂ ਮੈਨੂੰ ਕਹਿੰਦੇ ਮੁੰਡਾ ਕੀ ਕਹਿੰਦਾ, ਫਿਰ ਮੈਂ ਲਿਖ ਕੇ ਦੱਸਿਆ ਵੀ ਏਦਾਂ ਕਰੇ ਵੀ ਜੇ ਤੁਸੀਂ ਗੱਲਬਾਤ ਕਰਦੇ ਤਾਂ, ਕਿਉਂਕਿ ਪਤਾ ਕੀ ਜਿਸਲੇ ਆਪਣੀਆਂ ਖਬਰਾਂ ਸੁਣਨੀਆਂ ਸੀ ਕਰਨੀ ਉਸ ਲਈ ਮਸ਼ੀਨ ਲਾਈ ਹੋਈ ਸੀ, ਜਿਸਲੇ ਹੁਣ ਮੇਰੇ ਕੋਲ ਆ ਕੇ ਬੈਠੇ ਤਾਂ ਉਦੋਂ ਵੀ ਇਹਨੇ ਫਿਰ ਆਪਣੀ ਗੱਲ ਕਰ ਲੈਣੀ ਹੋਣੀ, ਫਿਰ ਮੇਰੀ ਉਨੀ ਸਹੀ ਨੀ ਸੁਣਨੀ ਹੁੰਦੀ,
0: ਬਿਲਕੁਲ।
1: ਤਾਂ ਫੇਰ ਮੈਂ ਲਿਖ ਕੇ ਦੱਸਿਆ, ਮੈਂ ਕਿਹਾ ਏਦਾਂ ਵੀ ਮੁੰਡਾ ਆਹ ਕੁਛ ਦੱਸ ਰਿਹਾ, ਠੀਕ ਆ।
0: ਸੰਵਾਦ ਦੀ ਮੈਂ ਜੀ ਗੱਲ ਕਰਦਾ ਸੀਗਾ, ਦੇਖੋ ਤੁਸੀਂ ਵੀ ਟੀਚਿੰਗ ਦੇ ਵਿੱਚ ਰਹੇ ਹੋ, ਪਰ ਆਪਣੇ ਜ਼ਿਆਦਾਤਰ ਉੱਥੇ ਘੋਟੇ ਲਵਾਏ ਜਾਂਦੇ ਆ ਇੱਥੇ ਬੱਚੇ, ਜਾਂ ਇੰਡੀਆ ਦੇ ਵਿੱਚ ਚਲੋ ਹੁਣ ਤਾਂ ਬਹੁਤ ਫਰਕ ਪੈ ਚੁੱਕਿਆ, ਜਦੋਂ ਅਸੀਂ ਪੜ੍ਹਦੇ ਸੀ ਉਦੋਂ ਥੋੜਾ ਜਿਹਾ ਮਾਹੌਲ ਵੱਖਰਾ ਸੀਗਾ, ਚਾਹੇ ਕੁੱਟ ਕੇ ਸਮਝਾਉਂਦੇ ਸੀ, ਚਾਹੇ ਘਰੋਂ ਵੀ ਕਹਿੰਦੇ ਸੀ ਭਾਈ ਮਾਸਟਰ ਜੀ ਜਾਂ ਮੈਡਮ ਜੀ ਤੁਹਾਡੇ ਹੀ ਨੇ ਜੀ ਬੱਚੇ, ਜੋ ਕਰਨਾ ਤੁਸੀਂ ਕਰਨਾ, ਅਸੀਂ ਤਾਂ ਬਸ
1: ਜੀ। ਹਾਂਜੀ ਹਾਂਜੀ
0: ਜੀ,
1: ਤਾਂ ਭੁਪਿੰਦਰ ਜੀ, ਅੱਛਾ ਘੋਟੇ ਦੀ ਗੱਲ ਕੀਤੀ, ਘੋਟਾ ਲਫ਼ਜ਼ ਵੀ ਕਿੰਨੀ ਦੇਰ ਬਾਅਦ ਮੈਂ ਸੁਣਿਆ।
0: ਹਾਂਜੀ,
1: ਅੱਛਾ ਗੱਲ ਸੁਣੋ, ਮੈਨੂੰ ਤਾਂ ਘੋਟਾ ਲਾਉਣਾ ਨੀ ਸੀ ਆਉਂਦਾ ਭੁਪਿੰਦਰ ਜੀ, ਮੈਨੂੰ ਨੀ ਸੀ ਲਾਉਣਾ ਦਾ ਘੋਟਾ, ਪਤਾ ਨੀ ਮੈਂ ਏਦਾਂ ਦੀ ਸੀ। ਹੁਣ ਤੁਸੀਂ ਦੇਖੋ, ਜੇ ਮੈਂ ਸਮਝੋ ਭਈ ਐਸੇ ਯਾਦ ਕੀਤਾ ਇੰਗਲਿਸ਼ ਦਾ, ਭਾਈ ਉਹ ਕੀ ਸੀਗਾ, ਉਹ ਚ ਕੀ ਆ ਪਤਾ ਕੀ ਆ ਉਹਨੂੰ, ਉਹਨੂੰ ਮੈਂ ਜਾਣੀ ਕਿ ਆਪਣੇ ਮਨ ਵਿੱਚ ਕੀ ਆ ਪੰਜਾਬੀ ਚ ਬਿਠਾ ਲੈਣਾ ਭੀ ਕੀ ਕਿਹਾ ਸੀ ਉਹਨੇ, ਜਾਣੀ ਕਿ ਫੇਰ ਮੈਂ ਉਹ ਆਪਣੇ ਸ਼ਬਦਾਂ ਵਿੱਚ ਆਪਣੀ ਅੰਗਰੇਜ਼ੀ ਬਣਾ ਕੇ ਆਪ ਲਿਖਦੀ ਹੁੰਦੀ ਸੀ। ਏਦਾਂ ਨੀ ਤੇ ਜਿਹੜਾ ਹਨਾ ਗਾਈਡ ਦੇ ਵਿੱਚ ਦਿੱਤਾ ਆ ਜਾਂ ਤੁਹਾਨੂੰ ਟੀਚਰ ਨੇ ਲਿਖਾਇਆ ਤੁਸੀਂ ਉਹ ਚੇਤੇ ਕਰ ਲਓ, ਮੈਂ ਇਹ ਕੰਮ ਨਹੀਂ ਕਰ ਸਕੀ ਸੀ। ਮੈਂ ਕਾਲਜ ਵੀ ਰਹੀ ਆ, ਕਾਲਜ ਵੀ ਨੀ ਏਦਾਂ ਵੀ ਮੈਨੂੰ ਪਤਾ ਨੀ, ਮੈਨੂੰ ਘੋਟਾ ਲਾਉਣਾ ਨਹੀਂ ਜ਼ਿੰਦਗੀ ਚ ਆਇਆ ਹਨਾ। ਹੁਣ ਮੈਂ ਕਹਿੰਦੀ ਉਹ ਕਿੰਨੇ ਨਿਆਣੇ ਹੁਸ਼ਿਆਰ ਹੁੰਦੇ ਸੀ ਜਿਹੜੇ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਉਹਨਾਂ ਨੇ ਪੂਰਾ ਰਟਿਆ ਹੁੰਦਾ ਸੀ, ਕਿੱਦਾਂ
0: ਜੀ ਬਿਲਕੁਲ ਹੈ।
1: ਮੇਰੇ ਚ ਇਹ ਜੁਗਤੀ ਨਹੀਂ ਆਈ ਭੁਪਿੰਦਰ ਜੀ, ਬਸ ਇਹ ਸੀ ਮੈਂ ਆਪਣੇ ਸ਼ਬਦਾਂ ਚ ਲਿਖਦੀ ਸੀ। ਔਰ ਪਰ ਮੇਰੇ ਵਾ ਟੀਚਰ ਵੀ ਇਸ ਕਰਕੇ ਖੁਸ਼ ਹੁੰਦੇ ਸੀ ਵੀ ਆਪਣੇ ਸ਼ਬਦਾਂ ਚ ਲਿਖਿਆ ਹੈ, ਕਿਉਂਕਿ ਉਹ ਦੇਖਦੇ ਕਿਸੇ ਗਾਈਡ ਚੋਂ ਨਹੀਂ ਨਾ ਕਿਸੇ ਕਿਤਾਬ ਚੋਂ, ਏਦਾਂ ਤੇ ਆਪਣੇ ਸ਼ਬਦਾਂ ਚ ਲਿਖਿਆ, ਇਸ ਕਰਕੇ ਨੰਬਰ ਮਿਲਦਾ।
0: ਹੁਣ ਦੇਖੋ ਇੱਥੇ ਜਿਹੜੀ ਇੱਥੇ ਮੁਲਕਾਂ ਦੇ ਵਿੱਚ ਸਕੂਲਿੰਗ ਆ ਉਹਦੇ ਵਿੱਚ ਇਹੀ ਚੀਜ਼ ਹੈ ਜੀ ਕਿ ਮਤਲਬ ਕਿ ਜੋ ਕ੍ਰੀਏਟੀਵਿਟੀ ਦੇਖਦੇ ਆ ਕਿ ਬੱਚਾ ਸੇਮ ਟੂ ਸੇਮ ਲਿਖ ਰਿਹਾ ਕਿ ਉਹ ਮਤਲਬ ਕਿ ਆਪਣੀ ਉਹਦੀ ਕੁਝ ਕ੍ਰੀਏਟੀਵਿਟੀ ਹੈ ਜੀ।
1: ਹਾਂਜੀ ਹਾਂਜੀ,
0: ਪੜ੍ਹ ਜ਼ਰੂਰ ਲੈਣਾ ਕਿਤਾਬਾਂ ਦੇ ਵਿੱਚੋਂ, ਪਰ ਉਹਨੂੰ ਜਿਹੜਾ ਆਪਣੇ ਰੂਪ ਦੇ ਵਿੱਚ ਜਿਹੜਾ ਵੱਖਰਾ ਵੱਖਰਾ ਕਿਸੇ ਨੇ ਵੀ ਲਿਖਣਾ ਉਹ ਵੱਖਰੀ ਗੱਲ ਹੈ।
1: ਇਹ ਸਭ ਤੋਂ ਵੱਡੀ ਕੁਆਲੀਫਿਕੇਸ਼ਨ
0: ਆ
1: ਭਵਿੰਦਰ ਜੀ, ਕੁਆਲਿਟੀ ਆ, ਬਹੁਤ ਵੱਡੀ ਕੁਆਲਿਟੀ ਆ। ਤੇ ਠੀਕ ਆ, ਤੁਸੀਂ ਸਮੇ ਤਾਂ ਇੱਕੋ ਕਿਤਾਬ ਦਾ ਲਿਖਿਆ ਪੜ੍ਹ ਲੈਣਾ, ਲੇਖ ਜਾਂ ਟੀਚਰ ਨੇ ਲਿਖਾਇਆ ਉਹ ਜਾਂ ਕਿਸੇ ਸਹੇਲੀ ਨੇ ਦੱਸਿਆ ਉਹ, ਹਨਾ। ਤਾਂ ਫਿਰ ਸਮੇ ਤੁਸੀਂ ਤਿੰਨ ਚਾਰ ਕਿਤਾਬਾਂ ਚੋਂ ਪੜ੍ਹ ਕੇ ਫਿਰ ਉਹਨਾਂ ਨੂੰ ਮਿਕਸ ਕਰਕੇ ਆਪਣੇ ਲਫ਼ਜ਼ਾਂ ਵਿੱਚ ਲਿਖਣਾ, ਉਹ ਵੱਖਰੀ ਗੱਲ।
0: ਇੱਕ ਚੀਜ਼ ਭੈਣ ਜੀ ਦੇਖੋ, ਥੋੜੀ ਜਿਹੀ ਧਰਮ ਦੀ ਗੱਲ ਕਰਾਂਗਾ, ਚਲੋ ਆਪਣੇ ਕਈ ਵਾਰੀ ਉਹ ਚੀਜ਼ਾਂ ਚੱਲਦੀਆਂ ਨੇ, ਪਰ ਜਦੋਂ ਇਹਨਾਂ ਮੁਲਕਾਂ ਦੇ ਵਿੱਚ ਕ੍ਰਿਸਚਨ ਧਰਮ ਨੂੰ ਦੇਖਦੇ ਆ ਨਾ, ਜਦੋਂ ਇੱਥੇ ਪ੍ਰੀਸਟ ਲਾਏ ਜਾਂਦੇ ਆ ਤਾਂ ਬਕਾਇਦਾ ਉਹਨਾਂ ਨੂੰ ਜਦੋਂ ਸਹੁੰ ਚੁਕਾਉਂਦੇ ਆ ਜਾਂ ਉਹਨਾਂ ਦੀ ਚੋਣ ਕਰਦੇ ਆ ਤਾਂ ਉਹ ਬਕਾਇਦਾ ਦੇਖਦੇ ਆ ਕਿ ਇਹਦੇ ਵਿੱਚ ਕੋਈ ਕ੍ਰੀਏਟਿਵਿਟੀ ਹੈਗੀ ਆ। ਜਿੱਦਾਂ ਬਾਈਬਲ ਦੀ ਗੱਲ ਆ ਜਾਂ ਕੁਝ ਉਹਨਾਂ ਦੀਆਂ ਨਿੱਜੀ ਕਿਤਾਬਾਂ ਨੇ ਜਾਂ ਕੁਛ ਆ ਕਿ ਉਹਦੇ ਵਿੱਚ ਕੁਝ ਨਾ ਕੁਝ ਨਵਾਂ ਐਡ ਕਰਨਾ ਤੁਸੀਂ, ਉਹਨਾਂ ਨੂੰ ਬਕਾਇਦਾ ਕਿਹਾ ਜਾਂਦਾ ਜੀ।
1: ਉਹ ਗੱਲ ਸੁਣੋ ਭਵਿੰਦਰ ਜੀ, ਠੀਕ ਆ, ਓਦਾਂ ਵੀ ਤਾਂ ਤੁਸੀਂ ਦੇਖੋ ਕਿਸੇ ਵੀ ਇੰਟਰਵਿਊ ਤੇ ਜਾਣੇ, ਜੋਬ ਤੇ ਜਾਣੇ ਆ, ਕਿੱਦਾਂ ਉਹ ਤੁਹਾਨੂੰ ਪੁੱਛਦੇ ਆ ਭਈ ਤੁਸੀਂ ਇਸ ਸਾਡੀ ਕੰਪਨੀ ਕਿਉਂ ਚੂਜ਼ ਕੀਤੀ ਆ, ਜਾਂ ਤੁਸੀਂ ਸਾਡੇ ਇਸ ਪਾਸੇ ਕਿਉਂ ਆਉਣਾ ਚਾਹਿਆ, ਕੀ ਕਾਰਨ ਆ, ਕੀ ਤੁਹਾਨੂੰ ਚੰਗਾ ਲੱਗਾ, ਤੁਸੀਂ ਇਸ ਜਿਹੜਾ ਸਾਡੀ ਸੰਸਥਾ ਹੈਗੀ ਆ ਇਹਨੂੰ ਅੱਗੇ ਵਧਾਉਣ ਲਈ ਤੁਸੀਂ ਆਪਣਾ ਕੀ ਯੋਗਦਾਨ ਪਾਓਗੇ, ਕੀ ਕਰੋਗੇ, ਉਹ ਪੁੱਛਦੇ ਆ ਤੁਹਾਨੂੰ। ਫਿਰ ਤੁਸੀਂ ਆਪਣੇ ਆਪ ਦੱਸਣਾ ਭਈ ਮੈਂ ਜਦੋਂ ਜੋਬ ਜੇ ਮੈਨੂੰ ਮਿਲ ਗਏ ਮੈਂ ਆ ਕਰੂੰਗਾ, ਮੈਂ ਆ ਕਰੂੰਗਾ, ਮੈਂ
0: ਬਿਲਕੁਲ ਆ ਜੀ।
1: ਚਲੋ ਹੁਣ ਤੁਹਾਡਾ ਪ੍ਰੋਗਰਾਮ ਤਾਂ ਖਤਮ ਹੋ ਗਿਆ, ਚਲ ਵਧੀਆ, ਤੇ ਫਿਰ ਆਪਣੀ ਸਿਹਤ ਦਾ ਧਿਆਨ ਰੱਖਣਾ, ਤਾਂ ਬੱਚਿਆਂ ਨੂੰ ਪਿਆਰ ਦੇਣਾ, ਬਹੁਤ
0: ਬਹੁਤ ਸ਼ੁਕਰੀਆ। ਸਤਿ ਸ੍ਰੀ ਅਕਾਲ ਜੀ। ਆਪਣੇ ਨਾਲ ਸੁਰਿੰਦਰ ਕੌਰ ਮਾਲ ਜੀ ਜੁੜੇ ਸਨ ਜੀ, ਤੇ ਅੰਕਲ ਜੀ ਦਾ ਵੀ ਬਹੁਤ ਬਹੁਤ ਸ਼ੁਕਰੀਆ, ਧੰਨਵਾਦ ਹੈ ਜੀ ਐਪਰੀਸ਼ੀਏਟ ਕਰਨ ਦੇ ਲਈ ਪੱਗ ਲਈ ਵੀ, ਤੇ ਸੁਰਿੰਦਰ ਕੌਰ ਮਾਲ ਜੀ ਦਾ ਵੀ ਸ਼ੁਕਰੀਆ, ਔਜਲਾ ਸਾਹਿਬ ਦਾ ਵੀ ਸ਼ੁਕਰੀਆ, ਤੇ ਸਾਰੇ ਦੋਸਤਾਂ ਦਾ ਧੰਨਵਾਦ ਹੈ ਜੀ। ਤੇ ਕੱਲ ਨੂੰ ਮਿਲਣ ਦੇ ਬਾਅਦ ਜਿਹੜਾ ਮੁਲਾਕਾਤ ਹੋਏਗੀ ਦੋਸਤੋ, ਮੈਨੂੰ ਦਿਓ ਆਗਿਆ, ਸਾਰਿਆਂ ਨੂੰ ਭੁਪਿੰਦਰ ਪਾਰਾ ਵੱਲੋਂ ਪਿਆਰ ਭਰੀ ਤੇ ਨਿੱਘੀ ਇਸ ਦੇ ਨਾਲ ਹੀ ਹੈ, ਸਤਿ ਸ਼੍ਰੀ ਅਕਾਲ।

0: ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ, ਦੁਆਬਾ ਰੇਡੀਓ ਦੇ ਉੱਤੇ ਅੱਜ ਅਸੀਂ ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਲੈ ਕੇ ਹਾਜ਼ਰ ਹਾਂ। ਯਾਨੀ ਮੈਂ ਸਮਰਜੀਤ ਸਿੰਘ ਸ਼ਮੀ ਅਤੇ ਅੱਜ ਸਾਡੇ ਕੋਲ ਜਿਹੜੇ ਮਾਹਿਰ ਨੇ ਉਹ ਹਨ ਸੰਜੀਵ ਸ਼ਰਮਾ ਜੀ, ਜੋ ਲੈਕਚਰਾਰ ਫਿਜਿਕਸ ਦੇ ਤੌਰ 'ਤੇ ਅਧਿਆਪਨ ਕਰ ਰਹੇ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹਾਜੀਪੁਰ ਦੇ ਵਿੱਚ, ਅਤੇ ਆਪਣੇ ਵਿਸ਼ੇ ਦੇ ਮਾਹਰ ਤਾਂ ਉਹ ਹਨ ਹੀ ਹਨ, ਅਤੇ ਜਿਹੜੀ ਕਾਉਂਸਲਿੰਗ ਹੈ ਉਹ ਬਹੁਤ ਵਧੀਆ ਕਰਦੇ ਨੇ, ਬੱਚਿਆਂ ਨੂੰ ਨੇਕ ਸਲਾਹ ਦਿੰਦੇ ਆ ਕਿਵੇਂ ਬੱਚੇ ਜ਼ਿੰਦਗੀ ਦੇ ਵਿੱਚ ਅੱਗੇ ਵਧਣ, ਕਿਵੇਂ ਉਹ ਜਿਹੜਾ ਹੈ ਆਪਣਾ ਦਸਵੀਂ ਕਰਨ ਤੋਂ ਬਾਅਦ ਕਿਹੜਾ ਕੰਮ, ਕਿਹੜੀ ਉਹ ਸਟਰੀਮ ਜਿਹੜੀ ਆ ਪੜ੍ਹਾਈ ਦੀ ਉਹ ਉਹਨਾਂ ਨੂੰ ਚੁਣਨੀ ਚਾਹੀਦੀ ਆ, ਇਹਦੇ ਬਾਰੇ ਆਪਾਂ ਗੱਲਾਂ ਕਰਾਂਗੇ ਤਾਂ ਕਿ ਉਹ ਜਿਹੜਾ ਸਿੱਖਿਆ ਦਾ ਸਫ਼ਰ ਹੈ ਉਹ ਕਿਸੇ ਨਾ ਕਿਸੇ ਰੁਜ਼ਗਾਰ ਤੱਕ, ਪੈਰਾਂ 'ਤੇ ਖੜ੍ਹੇ ਹੋਣ ਤੱਕ ਬੱਚੇ ਦੇ ਲਈ ਸਹਾਇਕ ਹੋਵੇ। ਤੋ ਸੰਜੀਵ ਸ਼ਰਮਾ ਜੀ, ਬਹੁਤ ਬਹੁਤ ਸਵਾਗਤ ਹੈ ਤੁਹਾਡਾ।
1: ਧੰਨਵਾਦ ਜੀ।
0: ਤੋ ਅੱਜ ਜਿਵੇਂ ਕਿ ਆਪਾਂ ਗੱਲ ਕਰ ਰਹੇ ਹਾਂ ਕਿ ਦਸਵੀਂ ਕਲਾਸ ਬੱਚਾ ਕੋਈ ਕਰ ਲੈਂਦਾ ਹੈ ਅਤੇ ਉਹ ਅੱਗੇ ਜਾ ਕੇ ਉਹਦੇ ਕੋਲ ਕਿਹੜੇ ਕਿਹੜੇ ਉਹਨੂੰ ਜਿਹੜੇ ਧਿਆਨ ਰੱਖਣਾ ਚਾਹੀਦਾ ਹੈ, ਦਸਵੀਂ ਤੋਂ ਬਾਅਦ ਪਲੱਸ ਵਨ 'ਚ ਜਦੋਂ ਦਾਖਲ ਹੋਣਾ ਉਹਨੇ, ਜਾਂ ਕੋਈ ਹੋਰ ਕੋਈ ਉਹਨੇ ਡਿਪਲੋਮਾ ਜਾਂ ਡਿਗਰੀ ਜਾਂ ਕੋਈ ਉਹੋ ਜਿਹੀ ਲਾਈਨ ਫੜਨੀ ਆ, ਦਸਵੀਂ ਇੱਕ ਇਹੋ ਜਿਹਾ ਚੁਰਸਤਾ ਹੈ ਜਿੱਥੋਂ ਬਹੁਤ ਰਸਤੇ ਨਿਕਲਦੇ ਆ ਅਤੇ ਬੱਚੇ ਲਈ ਸਹੀ ਚੋਣ ਕਰਨੀ ਕਈ ਵਾਰੀ ਮੁਸ਼ਕਲ ਹੋ ਜਾਂਦੀ ਆ, ਅਤੇ ਤੁਸੀਂ ਕੀ ਸਮਝਦੇ ਹੋ ਕਿ ਕਿਵੇਂ ਉਹਨੂੰ ਇਹ ਫੈਸਲਾ ਕਰਨਾ ਚਾਹੀਦਾ ਜ਼ਿੰਦਗੀ 'ਚ ਅੱਗੇ ਵਧਣ ਦਾ ਦਸਵੀਂ ਤੋਂ ਬਾਅਦ?
1: ਇਸ ਤਰ੍ਹਾਂ ਹੈ ਜੀ ਕਿ ਦਸਵੀਂ ਤੋਂ ਬਾਅਦ ਸਾਨੂੰ ਪਹਿਲਾਂ ਤਾਂ ਬੱਚੇ ਦਾ ਮੈਂਟਲ ਲੈਵਲ ਜਿਹੜਾ ਹੈ ਉਹ ਜ਼ਰੂਰ ਦੇਖਣਾ ਚਾਹੀਦਾ ਹੈ। ਆਮ ਤੌਰ 'ਤੇ ਸਾਡੇ ਕੋਲ ਬੱਚੇ ਜਿਹੜੇ ਉਹਨਾਂ ਨੂੰ ਉਹਨਾਂ ਦੇ ਉੱਪਰ ਸਬਜੈਕਟ ਫੋਰਸ ਕੀਤੇ ਜਾਂਦੇ ਆ ਕਿ ਨਹੀਂ ਬੇਟਾ ਤੂੰ ਸਾਇੰਸ ਹੀ ਪੜ੍ਹਨੀ ਹੈ
0: ਜੀ,
1: ਜਦੋਂ ਕਿ ਬੱਚਾ ਉਸ ਲੈਵਲ ਦਾ ਹੁੰਦਾ ਨਹੀਂ।
0: ਬਿਲਕੁਲ ਬਿਲਕੁਲ,
1: ਜਿਹੜਾ ਬੱਚਾ 60% ਜਾਂ 65% ਜਾਂ 70% ਨੰਬਰ ਲੈ ਰਿਹਾ ਉਹ ਵੀ ਮੈਂ ਨਹੀਂ ਸਮਝਦਾ ਕਿ ਸਾਇੰਸ ਲੈਣ ਦੇ ਕਾਬਲ ਹੁੰਦਾ ਹੈ, ਕਿਉਂਕਿ ਦਸਵੀਂ ਤੋਂ ਬਾਅਦ ਇੱਕ ਸਾਡੇ ਕੋਲ ਜ਼ਿਆਦਾਤਰ ਬੱਚੇ ਆ ਰਹੇ ਆ ਉਹਨਾਂ ਦਾ ਮੀਡੀਅਮ ਕੁ ਹੋਰ ਹੁੰਦਾ ਦਸਵੀਂ ਤੱਕ, ਦਸਵੀਂ ਤੋਂ ਬਾਅਦ ਮੀਡੀਅਮ ਵੀ ਇਕਦਮ ਚੇਂਜ ਹੁੰਦੇ ਆ, ਫਿਰ ਸਬਜੈਕਟ ਵੀ ਮੁਸ਼ਕਲ ਹੈ ਕਿਉਂਕਿ ਪਲੱਸ ਵਨ ਟੂ ਦੀ ਸਾਡਾ ਇਸ ਤਰ੍ਹਾਂ ਦਾ ਸਿੱਖਿਆ ਦਾ ਢਾਂਚਾ ਬਣਿਆ ਹੋਇਆ ਹੈ ਕਿ ਪਲੱਸ ਵਨ ਟੂ ਇੱਕ ਬਹੁਤ ਹੀ ਕ੍ਰਿਟੀਕਲ ਜਿਹੜੇ ਸਟੇਜ ਮੰਨੀ ਜਾਂਦੀ ਹੈ, ਜਿਹਦੇ ਤੇ ਬੇਸ ਤੇ ਹੀ ਉਹਦਾ ਬੱਚੇ ਦਾ ਫਿਊਚਰ ਡਿਸਾਈਡ ਹੁੰਦਾ ਹੈ। ਸੋ ਜੇ ਪੇਰੈਂਟਸ ਸੋਚਦੇ ਆ ਕਿ ਬੱਚੇ ਨੂੰ ਅਸੀਂ ਜ਼ਬਰਦਸਤੀ ਸਾਇੰਸ ਸਿਖਾ ਕੇ ਤੇ ਸ਼ਾਇਦ ਸਾਡਾ ਬੱਚਾ ਬਹੁਤ ਅੱਗੇ ਜਾ ਸਕਦਾ ਹੈ, ਤਾਂ ਇਹ ਗਲਤ ਸੋਚ ਹੈ ਉਹਨਾਂ ਦੀ। ਇਹ ਨਾਲ ਬੱਚੇ ਦੇ ਉੱਪਰ ਬਿਨਾਂ ਇੱਕ ਤਾਂ ਮਨੋਵਿਗਿਆਨਿਕ ਦਬਾਅ ਪੈਂਦਾ ਹੈ,
0: ਬਿਲਕੁਲ,
1: ਜਿਸ ਦੇ ਨਾਲ ਉਹ ਬੱਚਾ ਇੱਕ ਹੀਣ ਭਾਵਨਾ ਦਾ ਵੀ ਸ਼ਿਕਾਰ ਹੁੰਦਾ ਹੈ ਕੱਲ੍ਹ ਕਲਾਸ ਦੇ ਵਿੱਚ ਜਾ ਕੇ, ਕਿਉਂਕਿ ਉਹਨੂੰ ਉਹ ਚੀਜ਼ਾਂ ਸਮਝ ਨਹੀਂ ਆ ਰਹੀਆਂ।
0: ਬਿਲਕੁਲ ਬਿਲਕੁਲ, ਹਾਂਜੀ ਹਾਂਜੀ, ਉਹਨੂੰ ਨਹੀਂ ਕਰ ਪਾਏਗਾ।
1: ਹਾਂਜੀ, ਉਹਨੂੰ ਉਹ ਕਵਰ ਨਹੀਂ ਕਰ ਸਕਦਾ ਫਿਰ।
0: ਹਾਂਜੀ ਹਾਂਜੀ,
1: ਤੇ ਜੇ ਤੁਹਾਡਾ ਬੱਚਾ ਇਸ ਕੈਲੀਬਰ ਦਾ ਹੈ ਤੇ ਫਿਰ ਉਹਨੂੰ ਹੀ ਸਾਇੰਸ ਵਿਸ਼ੇ ਵੱਲ ਤੋਰਨਾ ਚਾਹੀਦਾ ਹੈ ਸਾਨੂੰ।
0: ਜੀ ਜੀ ਜੀ,
1: ਤੇ ਨਹੀਂ ਤਾਂ ਬੱਚੇ ਵਾਸਤੇ ਵੀ ਮੁਸ਼ਕਲ ਹੋ ਜਾਂਦੀ ਹੈ ਤੇ ਪੇਰੈਂਟਸ ਵਾਸਤੇ ਤਾਂ ਹੁੰਦੀ ਹੀ ਹੈ।
0: ਕਈ ਵਾਰੀ ਆਪਾਂ ਨੂੰ ਇਹ ਲੱਗਦਾ ਕਿ ਜਿਹੜੇ ਪੇਰੈਂਟਸ ਆ ਇਹ ਕਿਉਂ, ਤੁਹਾਨੂੰ ਕਿਉਂ ਕੀ ਲੱਗਦਾ ਕਿ ਇਹ ਕਿਉਂ ਦਬਾਅ ਪਾਉਂਦੇ ਬੱਚੇ ਦੇ ਕਿ ਇਹ ਡਾਕਟਰ ਹੀ ਬਣਨਾ ਚਾਹੀਦਾ ਜਾਂ ਇੰਜੀਨੀਅਰ ਹੀ ਬਣਨਾ ਚਾਹੀਦਾ, ਵਕੀਲ ਹੀ ਬਣਾਵਾਂਗੇ?
1: ਅਸਲ ਦੇ ਵਿੱਚ ਇਸ ਤਰ੍ਹਾਂ ਹੈ ਕਿ ਹਰ ਇੱਕ ਪੇਰੈਂਟਸ ਜਿਹੜਾ ਹੈ ਉਹ ਸੋਚਦਾ ਕਿ ਸਾਡਾ ਬੱਚਾ ਵੱਧ ਤੋਂ ਵੱਧ ਸਫਲ ਹੋਵੇ।
0: ਬਿਲਕੁਲ ਬਿਲਕੁਲ,
1: ਔਰ ਈਵਨ ਮੈਂ ਦੇਖੇ ਪੇਰੈਂਟਸ ਕਿ ਉਹ ਕਦੇ ਦਸਵੀਂ ਤੱਕ ਤਾਂ ਉਹ ਬੱਚੇ ਦੇ ਸਕੂਲ ਤੱਕ ਨਹੀਂ ਗਏ ਹੁੰਦੇ, ਕਦੇ ਕੋਈ ਆਊਟਪੁੱਟ ਲੈਣ ਨਹੀਂ ਜਾਂਦੇ ਕਿ ਬੱਚਾ ਸਾਡਾ ਕੀ ਕਰ ਰਿਹਾ ਹੈ, ਕਿਸ ਲੈਵਲ ਦਾ ਹੈ, ਕਦੀ ਟੀਚਰਸ ਨੂੰ ਮਿਲੇ ਹੀ ਨਹੀਂ ਹੁੰਦੇ।
0: ਜੀ ਜੀ ਜੀ ਜੀ,
1: ਔਰ ਘਰ ਮਤਲਬ ਉਦਾਂ ਐਕਸਪੈਕਟੇਸ਼ਨਾਂ ਹਾਈ ਲੈਵਲ ਦੀਆਂ ਰੱਖੀਆਂ ਹੁੰਦੀਆਂ ਉਹਨਾਂ ਨੇ, ਪਰ ਪ੍ਰੈਕਟੀਕਲੀ ਉਹ ਬੱਚੇ ਦਾ ਕਦੇ ਵੀ ਪਿੱਛਾ ਨਹੀਂ ਕਰ ਰਹੇ ਹੁੰਦੇ, ਤੇ ਉਸ ਕਰਕੇ ਜਿਹੜਾ ਹੈ ਉਹ ਇਸ ਕਨਫਿਊਜ਼ਨ ਕਰਕੇ ਸਾਰਾ ਕੁਛ ਹੁੰਦਾ ਹੈ। ਅਦਰਵਾਈਜ਼ ਜੇ ਬੱਚੇ ਦਾ ਪੇਰੈਂਟਸ ਪਹਿਲਾਂ ਤੋਂ ਹੀ ਸ਼ੁਰੂ ਤੋਂ ਹੀ ਸਕੂਲ ਦੇ ਵਿੱਚ ਬੱਚੇ ਦੀ PTM ਮੀਟਿੰਗਸ 'ਤੇ ਰੈਗੂਲਰ ਜਾ ਕੇ ਬੱਚੇ ਦੀ ਆਊਟਪੁੱਟ ਲਵੇ, ਤਾਂ ਉਹ ਪੇਰੈਂਟਸ ਸ਼ਾਇਦ ਮੈਂ ਨਹੀਂ ਸੋਚਦਾ ਕਿ ਗਲਤ ਫੈਸਲਾ ਉਹਦੇ ਕੈਰੀਅਰ ਨੂੰ ਲੈ ਕੇ ਲਵੇਗਾ।
0: ਬਿਲਕੁਲ ਬਿਲਕੁਲ ਜੀ।
1: ਔਰ ਦੂਸਰੀ ਗੱਲ ਇਹ ਹੈ ਕਿ ਜਿਹੜਾ ਕੈਰੀਅਰ ਦੂਸਰੀ ਜਿਹੜੀ ਤਰੀਕਾ ਹੈ ਉਹ ਇਹ ਹੈ ਕਿ ਬੱਚੇ ਦਾ ਰੁਝਾਨ
0: ਉਹ ਪਤਾ ਲੱਗੇ,
1: ਉਹ ਰੁਝਾਨ ਪਤਾ ਲੱਗੇ ਕਿ ਬੱਚਾ ਵਾਕਈ ਸਾਇੰਸ ਪੜ੍ਹਨਾ ਚਾਹੁੰਦਾ ਹੈ, ਕਿ ਉਸਦਾ ਰੁਝਾਨ ਸਾਇੰਸ ਵੱਲ ਹੀ ਹੈ, ਕਿ ਬੱਚੇ ਦਾ ਰੁਝਾਨ ਜਿਹੜਾ ਹੈ ਉਹ ਆਰਟਸ ਵੱਲ ਹੈ, ਕਿ ਬੱਚੇ ਦਾ ਰੁਝਾਨ ਮਿਊਜ਼ਿਕ ਵੱਲ ਹੈ, ਕਿ ਬੱਚਾ ਇੱਕ ਚੰਗਾ ਕਲਾਕਾਰ ਹੈ, ਚੰਗਾ ਪੇਂਟਰ ਹੈ। ਸੋ ਇੱਕ ਇੱਕ ਹੁੰਦਾ ਕੈਰੀਅਰ ਬਾਈ ਫੋਰਸ, ਇੱਕ ਹੈ ਕੈਰੀਅਰ ਬਾਈ ਚੋਇਸ।
0: ਹਾਂਜੀ ਹਾਂਜੀ,
1: ਤੋ ਜਿਹੜੀ ਕੈਰੀਅਰ ਬਾਈ ਫੋਰਸ ਦੀ ਗੱਲ ਕਰ ਰਹੇ ਆਪਾਂ,
0: ਹਾਂਜੀ ਹਾਂਜੀ,
1: ਉਹ ਹੋ ਸਕਦਾ
0: ਬਿਲਕੁਲ
1: ਕਿ ਬੱਚਾ ਕਾਮਯਾਬ ਹੋ ਜਾਵੇ,
0: ਜੀ ਜੀ ਜੀ,
1: ਪਰ ਉਹ ਕਾਮਯਾਬ ਬੱਚਾ ਲਾਈਫ ਦੇ ਵਿੱਚ ਕਾਮਯਾਬ ਨਹੀਂ ਹੋਏਗਾ, ਕਿਉਂਕਿ ਉਹ ਕੈਰੀਅਰ ਉਹਦੇ ਤੇ ਫੋਰਸਡ ਹੈ। ਅਸੀਂ ਹੁਣ ਦੇਖੋ, ਤੁਸੀਂ ਰੋਜ਼ ਅਖਬਾਰਾਂ ਪੜ੍ਹਦੇ ਹੋ,
0: ਹਾਂਜੀ ਹਾਂਜੀ,
1: ਕਿ ਜ਼ਿਆਦਾਤਰ ਸੁਸਾਈਡ ਦੇ ਕੇਸ, ਘਰੇਲੂ ਮੁਸ਼ਕਲਾਂ ਦੇ ਕੇਸ ਜ਼ਿਆਦਾਤਰ ਪੜ੍ਹੇ ਲਿਖੇ ਲੋਕ ਫੇਸ ਕਰ ਰਹੇ।
0: ਹਾਂਜੀ ਹਾਂਜੀ ਬਿਲਕੁਲ।
1: ਉਹਦਾ ਕਾਰਨ ਇਹ ਹੈ ਕਿ ਜਿਹੜਾ ਉਹਨਾਂ ਜਦੋਂ ਉਹਨਾਂ ਦੀ ਡਿਵੈਲਪਮੈਂਟ ਦਾ ਟਾਈਮ ਹੈ, ਜਦੋਂ ਦਿਮਾਗ ਦੀ ਡਿਵੈਲਪਮੈਂਟ ਵਾਲੀ ਏਜ ਹੁੰਦੀ 20-21 ਸਾਲ ਤੱਕ, ਉਦੋਂ ਤੱਕ ਉਹਦੇ ਉੱਤੇ ਚੀਜ਼ਾਂ ਫੋਰਸ ਕੀਤੀਆਂ ਗਈਆਂ ਨੇ।
0: ਬਿਲਕੁਲ ਠੀਕ ਹੈ ਜੀ।
1: ਦਿਮਾਗ ਦੀ ਫ੍ਰੀ ਡਿਵੈਲਪਮੈਂਟ ਨਹੀਂ ਹੋਈ। ਤੁਸੀਂ ਦੇਖੋ ਬਾਹਰ ਦੇ ਮੁਲਕਾਂ ਦੇ ਵਿੱਚ ਐਜੂਕੇਸ਼ਨ ਦਾ ਸਿਸਟਮ ਕਿਸ ਤਰ੍ਹਾਂ ਹੈ ਕਿ ਬੱਚੇ ਦੇ ਉੱਤੇ ਜਰਾ ਵੀ ਫੋਰਸ ਨਹੀਂ ਰੱਖਿਆ ਜਾਂਦਾ, ਖਾਸ ਕਰ 10th ਗ੍ਰੇਡ ਤੱਕ।
0: ਬਿਲਕੁਲ।
1: ਅਤੇ ਪਰ ਸਾਡੇ ਇੱਥੇ ਸ਼ੁਰੂ ਤੋਂ ਹੀ ਫੋਰਸ, ਅਧਿਆਪਕਾਂ ਦਾ ਵੀ ਫੋਰਸ ਹੁੰਦਾ, ਅਧਿਆਪਕ ਵੀ ਕੁੱਟਮਾਰ ਦਾ ਸਹਾਰਾ ਲੈਂਦੇ ਆ, ਨਾ ਕਿ ਬੱਚੇ ਨੂੰ ਮਨੋਵਿਗਿਆਨਿਕ ਤਰੀਕੇ ਨਾਲ ਪੜ੍ਹਾਉਣ ਦੇ ਬਜਾਏ।
0: ਉਹ ਕਹਿੰਦੇ ਵੀ ਮੇਰੇ ਜੁੱਤੀ ਫੇਰੋ ਥੋੜ੍ਹੀ ਜਿਹੀ, ਸਿੱਧੋ ਸਿੱਧਾ ਹੋ ਜਾਏਗਾ। ਪੇਰੈਂਟਸ ਵੀ ਆਣਗੇ ਕਹਿਣਗੇ ਇਹਦੇ ਲਾਓ ਜੀ, ਜਰਾ
1: ਲਾਓ ਜੀ ਇਹਦੇ,
0: ਸਾਡਾ ਇਹਨੇ ਕਿਹੜਾ ਮੰਨਦਾ।
1: ਜੇ ਟੀਚਰ 2 ਲਾ ਰਿਹਾ, ਪੇਰੈਂਟਸ ਵੀ ਕਹਿੰਦੇ ਘਾ ਜਾ ਕੇ ਉੱਠ ਰਹੇ ਉਸ ਬੱਚੇ ਨੂੰ, ਸੋ ਬੱਚਾ ਦਬਾਅ ਮਹਿਸੂਸ ਕਰਦਾ ਹੈ। ਔਰ ਉਹ ਦਬਾਅ ਨਾਲ ਜਿਸ ਬੱਚੇ ਦਾ ਬਚਪਨ ਬੀਤਿਆ ਹੋਵੇ ਜਾਂ ਟੀਨੇਜ ਬੀਤੀ ਹੋਵੇ, ਉਹ ਬੱਚਾ ਲਾਈਫ ਦੇ ਵਿੱਚ ਮੈਂ ਨਹੀਂ ਸੋਚਦਾ ਕਦੇ ਸਫਲ ਹੁੰਦਾ ਹੋਵੇ। ਖਾਸ ਕਰ ਇੱਕ ਲਾਈਫ ਦੀ ਸਫਲਤਾ ਹੁੰਦੀ, ਇੱਕ ਕੈਰੀਅਰ ਦੀ ਸਫਲਤਾ, ਔਰ ਦੋਵੇਂ ਜੁੜੀਆਂ ਹੋਈਆਂ ਹਨ।
0: ਬਿਲਕੁਲ,
1: ਜੋ ਅਸੀਂ ਨਹੀਂ ਸੋਚਦੇ।
0: ਬਹੁਤ ਹੀ ਅਹਿਮ ਨੁਕਤਾ ਹੈ ਕਿ ਫੋਰਸਫੁੱਲੀ ਕਿਸੇ ਨੂੰ ਆਪਾਂ ਕਹੀਏ ਕਿ ਤੂੰ ਆਹੀ ਕੰਮ ਕਰਨਾ, ਤੂੰ ਤੇਰੇ ਕੋਲ ਤੂੰ ਡਾਕਟਰ ਹੀ ਬਣੇਗਾ ਭਾਈ।
1: ਹਾਂਜੀ,
0: ਲੇਕਿਨ
1: ਜੇ ਉਹ ਡਾਕਟਰ ਬਣ ਵੀ ਜਾਏਗਾ ਪਰ ਉਹ ਇੱਕ ਵਧੀਆ ਡਾਕਟਰ ਨਹੀਂ ਬਣ ਸਕਦਾ।
0: ਹਾਂ, ਉਹਦੇ 'ਚ ਉਹਦਾ ਰੁਝਾਨ ਹੀ
1: ਰੁਝਾਨ ਨਹੀਂ ਸੀ, ਕਿਉਂਕਿ
0: ਰੁਝਾਨ ਨਹੀਂ ਸੀ। ਬਾਪੂ ਦੀ ਇੱਛਾ ਪੂਰੀ ਕਰਨ ਨੂੰ ਬਣ ਗਿਆ, ਠੀਕ ਹੈ, ਹੋ ਗਿਆ, ਲੇਕਿਨ ਉਹ ਆਪਣੇ ਕਿੱਤੇ ਨੂੰ ਨਹੀਂ, ਉਹ ਕਾਮਯਾਬੀ ਦੇ ਵਿੱਚ ਨਹੀਂ ਅੱਗੇ ਲਿਜਾ ਸਕਦਾ।
1: ਹਾਂਜੀ ਹਾਂਜੀ। ਸੋ ਇਹ ਚੀਜ਼ਾਂ ਜਿਹੜੀਆਂ, ਸਾਈਕੋਲੋਜੀਕਲ ਐਸਪੈਕਟ ਜਿਹੜਾ ਹੈ, ਇਹ ਬਹੁਤ ਹੀ ਜ਼ਰੂਰੀ ਹੈ।
0: ਜੀ ਜੀ ਜੀ।
1: ਅਤੇ ਬੱਚੇ ਜਿਹੜੇ ਜਿਹੜਾ ਕੈਰੀਅਰ ਬੱਚੇ ਨੇ ਸ਼ੌਕ ਨਾਲ ਅਡੋਪਟ ਕੀਤਾ ਹੁੰਦਾ ਹੈ, ਉਹਦੇ ਵਿੱਚ ਬੱਚਾ ਕੁਦਰਤੀ ਤੌਰ 'ਤੇ ਬੁਲੰਦੀਆਂ 'ਤੇ ਜਾਵੇਗਾ, ਭਾਵੇਂ ਉਹ ਪੂਰਾ ਸਫਲ ਵੀ ਨਾ ਹੋਏਗਾ।
0: ਹਾਂਜੀ ਹਾਂਜੀ।
1: ਪਰ ਉਹ ਮਤਲਬ ਆਪਣਾ ਪੋਟੈਂਸ਼ੀਅਲ ਨੂੰ ਪੂਰਾ ਐਕਸਪਲੋਇਟ ਕਰ ਸਕਦਾ ਹੈ,
0: ਨਿਖਾਰ ਲਿਆ ਸਕਦਾ,
1: ਨਿਖਾਰ ਲਿਆ ਸਕਦਾ ਹੈ। ਔਰ ਅਲਟੀਮੇਟਲੀ ਮੈਂ ਉਹਨੂੰ ਜ਼ਿਆਦਾ ਸਫਲ ਚੀਜ਼ਾਂ ਨੂੰ ਸਮਝਣ, ਸਫਲਤਾ ਦਾ ਮਤਲਬ ਇਹ ਜ਼ਿਆਦਾ ਪੈਸੇ ਕਮਾਉਣਾ ਨਹੀਂ।
0: ਬਿਲਕੁਲ ਠੀਕ ਹੈ।
1: ਸਫਲਤਾ ਦਾ ਮਤਲਬ ਹੈ ਤੁਸੀਂ ਆਪਣੇ ਕੱਲ ਨੂੰ ਜੋਬ ਕਰਨੀ ਹੈ, ਉਸ ਜੋਬ ਨੂੰ ਦਾ ਮਜ਼ਾ ਲੈਣਾ, ਉਸ ਜੋਬ ਨੂੰ ਇੰਜੋਏ ਕਰਨਾ, ਉਸ ਜੋਬ ਦੇ ਵਿੱਚ ਖੁੱਭਣਾ, ਅਤੇ ਉਹ ਜ਼ਿਆਦਾ ਚਾਂਸ ਹੈ ਕਿ ਤੁਸੀਂ ਭਾਵੇਂ ਹਲਕਾ ਪ੍ਰੋਫੈਸ਼ਨ ਅਡੋਪਟ ਕੀਤਾ ਪਰ ਤੁਹਾਡੇ ਸਫਲ ਹੋਣ ਦੇ ਚਾਂਸ ਜ਼ਿਆਦਾ ਹੋ ਜਾਂਦੇ।
0: ਕੋਈ ਵੀ ਤੁਸੀਂ ਕਰ ਲਿਆ, ਜਿਹੜਾ ਮਰਜ਼ੀ ਕੀਤਾ ਤੁਸੀਂ ਚੁਣ ਲਿਆ, ਲੇਕਿਨ ਉਹਦੇ ਤੁਹਾਡੇ ਦਿਲ ਨੂੰ ਛੂੰਹਦਾ ਹੈ, ਤੁਹਾਡੇ ਮਨ ਨੂੰ ਲੱਗਦਾ ਕਿ ਹਾਂ ਇਹ ਬਿਲਕੁਲ ਇਹੀ ਆ। ਹੁਣ ਦੇਖੋ ਕਲਾਕਾਰੀ ਆ, ਕੋਈ ਬੱਚਾ ਆਰਟਿਸਟ ਬਣਨਾ ਚਾਹੁੰਦਾ,
1: ਹਾਂਜੀ,
0: ਉਹਦੇ ਲਈ ਉਹਨੂੰ ਕੀ ਕਰਨਾ ਚਾਹੀਦਾ ਅੱਗੇ ਜਾ ਕੇ, ਕੀ ਕਰੇ ਉਹ, ਦਸਵੀਂ ਬਹੁਤ ਉਹਦੇ ਲਈ ਜਾਂ ਬਸ ਉੱਥੇ ਬ੍ਰੇਕ ਲਾ ਲਵੇ?
1: ਨਹੀਂ ਨਹੀਂ, ਉਸ ਤੋਂ ਪਲੱਸ ਟੂ ਦੇ ਵਿੱਚ ਮਿਊਜ਼ਿਕ ਸਬਜੈਕਟ ਹੈ,
0: ਹਾਂਜੀ,
1: ਉਹ ਮਿਊਜ਼ਿਕ ਲੈ ਸਕਦਾ ਹੈ, ਔਰ ਅੱਗੇ ਗ੍ਰੈਜੂਏਸ਼ਨ ਦੇ ਵਿੱਚ ਮਿਊਜ਼ਿਕ ਇੱਕ ਪਿਓਰ ਸਬਜੈਕਟ ਹੈ, ਉਹ ਮਿਊਜ਼ਿਕ ਦੇ ਵਿੱਚ ਹੋਰ ਅੱਗੇ ਜਾ ਸਕਦਾ ਹੈ।
0: ਬਿਲਕੁਲ ਜੀ,
1: ਕਿਉਂਕਿ ਇੱਕ ਤਾਂ ਇਸ ਮਿਊਜ਼ਿਕ ਸਬਜੈਕਟ ਲੈਣ ਨਾਲ ਉਸਨੂੰ ਆਪਣੇ ਇਸ ਰੁਝਾਨ ਦੇ ਸਕੋਪ ਦਾ ਪਤਾ ਲੱਗੇਗਾ, ਉਹਨੂੰ ਅੱਗੇ ਵਧਣ ਦਾ ਇਹ ਤਾਂ ਪਤਾ ਲੱਗੇਗਾ ਕਿ ਮੈਂ ਜਾਣਾ ਕਿੱਥੇ ਹੈ, ਮੇਰੀ ਮੰਜ਼ਿਲ ਕੀ ਹੈ।
0: ਬਿਲਕੁਲ।
1: ਔਰ ਮੈਂ ਉੱਥੇ ਕਿਸ ਤਰ੍ਹਾਂ ਪਹੁੰਚਣਾ ਹੈ।
0: ਬਿਲਕੁਲ ਬਿਲਕੁਲ ਜੀ।
1: ਅਤੇ ਇਸ ਕਰਕੇ ਮਿਊਜ਼ਿਕ ਲੈ ਕੇ ਉਹ ਬੜੇ ਵਧੀਆ, ਮੈਂ ਇੱਕ ਦੋ ਮੇਰੇ ਹੀ ਸਟੂਡੈਂਟ ਹੈ
0: ਨਾ,
1: ਉਹਨਾਂ ਨੇ ਪਲੱਸ ਟੂ ਕਰਨ ਤੋਂ, ਹਾਲਾਂਕਿ ਪਲੱਸ ਟੂ ਸਾਇੰਸ ਦੇ ਵਿੱਚ ਕੀਤੀ ਸੀ, ਉਸ ਤੋਂ ਬਾਅਦ ਉਹ ਆਪਣੇ ਬੇਸਿਕ ਰੁਝਾਨ ਵੱਲ ਹੋ ਗਏ, ਕਿਉਂਕਿ ਥੋੜ੍ਹੇ ਵੱਡੇ ਹੋ ਗਏ ਅਤੇ ਪੇਰੈਂਟਸ ਨਾਲ ਉਹਨਾਂ ਨੇ ਕਿਹਾ ਕਿ ਅਸੀਂ ਡਿਸਐਗਰੀ ਕਰਦੇ ਕਿ ਅਸੀਂ ਸਾਇੰਸ ਕੰਟੀਨਿਊ ਨਹੀਂ ਕਰਨੀ, ਔਰ ਉਹ ਮਿਊਜ਼ਿਕ ਦੇ ਵਿੱਚ ਗਏ, ਔਰ ਮੈਨੂੰ ਉਹਨਾਂ ਦੇ ਮੈਨੂੰ ਮੈਂ 2-4 ਸੌਂਗ ਵੀ ਯੂਟਿਊਬ ਦੇ ਉੱਤੇ ਦੇਖੇ
0: ਜੀ,
1: ਔਰ ਲਾਈਕਲੀ ਕਿ ਉਹ ਸਫਲ ਹੋਣਗੇ।
0: ਅੱਛਾ ਕੰਮ ਕਰ ਰਹੇ ਨੇ, ਆਪਣਾ ਮਨ ਪਾਉਂਦਾ ਕੰਮ ਕਰ ਰਹੇ
1: ਨੇ,
0: ਵੱਡੀ ਗੱਲ ਹੈ।
1: ਬਿਲਕੁਲ,
0: ਇਹ ਇੱਕ ਤਰ੍ਹਾਂ ਦੀ ਆਪਣੀ ਵਧੀਆ ਸ਼ੁਰੂਆਤ ਹੈ ਜ਼ਿੰਦਗੀ ਦੀ।
1: ਹਾਂਜੀ ਹਾਂਜੀ ਹਾਂਜੀ।
0: ਦਸਵੀਂ ਦੇ ਵਿੱਚ ਬੱਚਾ ਇੱਕ ਟੀਨੇਜ ਦੇ ਵਿੱਚ ਹੁੰਦਾ,
1: ਹਾਂਜੀ ਹਾਂਜੀ,
0: ਤੇ ਕਈ ਤਰ੍ਹਾਂ ਦੇ ਜਿਹੜੇ ਆ ਉਹ ਤਣਾਅ ਦੇ ਵਿੱਚ ਹੁੰਦਾ, ਕਈ ਤਰ੍ਹਾਂ ਦਾ ਪ੍ਰੈਸ਼ਰ ਆ ਉੱਤੇ।
1: ਦੇਖੋ ਜੀ, ਮੈਂ ਤੁਹਾਨੂੰ ਇੱਕ ਮਤਲਬ ਇੱਕ ਸਿੰਪਲ ਉਦਾਹਰਣ ਦੇ ਰਿਹਾ,
0: ਹਾਂਜੀ,
1: ਕਿ ਦਿਮਾਗ ਦੀ ਵਿਕਾਸ ਦੀ ਗੱਲ ਹੋ ਰਹੀ ਜਿਹੜੀ
0: ਜੀ,
1: ਇੱਕ ਬੱਚਾ ਉਹਦੀ ਜੇਬ ਚ 20 ਰੁਪਏ ਹੈ,
0: ਠੀਕ ਹੈ,
1: ਬਾਜ਼ਾਰ ਗਿਆ,
0: ਹਾਂਜੀ,
1: ਉਹ ਹਲਵਾਈ ਦੀ ਦੁਕਾਨ ਦੇ ਸਾਹਮਣੇ ਖੜਾ ਹੋ ਗਿਆ, ਉਹਨੇ ਉਹ ਕਨਫਿਊਜ਼ਨ ਵਿੱਚ ਹੈ ਕਿ ਮੈਂ ਰਸਗੁੱਲਾ ਖਾਵਾਂ ਕਿ ਬਰਫੀ ਖਾਵਾਂ।
0: ਸਹੀ ਹੈ।
1: ਔਰ ਉਹਨੇ ਬੜੀ ਸੋਚ ਵਿਚਾਰ ਤੋਂ ਬਾਅਦ ਫੈਸਲਾ ਲਿਆ ਕਿ ਮੈਂ ਰਸਗੁੱਲੇ ਖਾਣੇ।
0: ਓਕੇ।
1: ਬੈਠਾ, ਉਹਨੇ ਰਸਗੁੱਲੇ ਖਾਧੇ
0: ਜੀ,
1: ਔਰ ਰਸਗੁੱਲੇ ਖਾਣ ਤੋਂ ਬਾਅਦ ਉਹਨੂੰ ਪਛਤਾਵਾ ਹੋਇਆ ਕਿ ਮੈਂ ਬਰਫੀ ਖਾਂਦਾ ਤਾਂ ਜ਼ਿਆਦਾ ਵਧੀਆ ਸੀ।
0: ਹਾਂ, ਠੀਕ ਹੈ ਜੀ,
1: ਉਹ ਕਨਫਿਊਜ਼ਨ ਹੈ, ਇਹਦੇ ਵਿੱਚ ਉਹ ਰਸਗੁੱਲਿਆਂ ਦਾ ਵੀ ਮਜ਼ਾ ਨਹੀਂ ਲੈ ਸਕਿਆ।
0: ਨਹੀਂ ਲੈ ਸਕਿਆ।
1: ਇੱਕ ਬੈਲੈਂਸ ਵਾਲਾ ਬੱਚਾ ਹੈ, ਉਹ ਜਾਂਦਾ ਹੈ, ਉਹਨੂੰ ਇੱਕਦਮ ਸੋਚਦਾ ਕਿ ਮੈਨੂੰ ਬਰਫੀ ਖਾਣੀ ਚਾਹੀਦੀ ਹੈ, ਔਰ ਉਸ ਬਰਫੀ ਨੂੰ ਖਾਂਦਾ ਔਰ ਪੂਰਾ ਇੰਜੋਏ ਕਰਦਾ,
0: ਮਜ਼ਾ ਲੈਂਦਾ, ਆਪਣੀ ਜੋ ਵੀ ਸਮਰੱਥਾ ਹੈ ਉਹਦਾ ਵੀ ਉਹਨੇ ਪੂਰਾ
1: ਕਰ ਲਿਆ। ਹਾਂਜੀ, ਇਹ ਉਦਾਹਰਨ ਜਿਹੜੀ ਹੈ ਇਹ ਹਰ ਚੀਜ਼ ਤੇ ਲਾਗੂ ਹੁੰਦੀ ਹੈ।
0: ਹਾਂਜੀ ਹਾਂਜੀ, ਬਿਲਕੁਲ ਜੀ,
1: ਤੇ ਲਾਈਫ ਨਾਲ ਜੁੜੀ ਹੋਈ ਉਦਾਹਰਨ ਹੈ।
0: ਇਹ ਬਹੁਤ ਹੀ ਕਮਾਲ ਦੀ ਉਦਾਹਰਨ ਤੁਸੀਂ ਦਿੱਤੀ ਕਿ ਤੁਹਾਡੇ ਕੋਲ ਹੈਗਾ ਸਭ ਕੁਛ ਹੈ, ਲੇਕਿਨ ਜਿਹੜੀ ਰਾਈਟ ਚੋਇਸ ਹੈ, ਉਹ ਮੈਟਰ ਕਰਦੇ ਆ ਜ਼ਿੰਦਗੀ ਦੇ ਵਿੱਚ। ਸਹੀ ਫੈਸਲਾ ਇੱਕ ਇੰਪੋਰਟੈਂਟ ਹੈ, ਬਹੁਤ ਇੰਪੋਰਟੈਂਟ ਹੈ
1: ਜੀ। ਬਿਲਕੁਲ,
0: ਬੱਚੇ ਨੂੰ ਆਪਾਂ ਬੱਚਾ ਸਮਝਦੇ ਹਾਂ ਕਿ ਇਹ ਤਾਂ ਬੱਚਾ ਜੀ, ਇਹਨੇ ਕੀ ਫੈਸਲਾ ਕਰਨਾ, ਇਸ ਕਰਕੇ ਮਾਂ ਪਿਓ ਆਪਣੇ ਹੱਥ ਚ ਕਮਾਨ ਲੈ ਲੈਂਦੇ ਆ ਕਿ ਚੱਲ ਕਾਕਾ।
1: ਨਹੀਂ, ਮੈਂ ਮੰਨਦਾ ਕਿ ਹੋ ਸਕਦਾ ਕਿ ਬੱਚੇ ਅੱਜ ਕੱਲ੍ਹ ਜਿਹੜੇ ਸਾਨੂੰ ਬੱਚੇ ਮਿਲ ਰਹੇ ਆ,
0: ਹਾਂਜੀ,
1: ਇੱਕ ਐਕਸਪੈਕਟੇਬਲ ਮੇਰੇ ਖਿਆਲ ਦੇ ਵਿੱਚ ਮੈਂ ਦੇਖ ਰਿਹਾ ਕਿ ਜ਼ਿਆਦਾ ਧਿਆਨ ਨਹੀਂ ਦਿੱਤਾ ਜਾਂਦਾ
0: ਜੀ।
1: ਉਹ ਇਹ ਹੈ ਕਿ 95% ਬੱਚੇ ਮੈਂ ਦੇਖਦਾ ਦੇ ਆਰ ਓਵਰ ਕੌਨਫੀਡੈਂਟ ਆਫ ਦੇਅਰ ਅਬਿਲਿਟੀਜ਼, ਆਪਣੀ ਅਬਿਲਿਟੀਜ਼ ਦੇ ਉੱਪਰ ਬਹੁਤ ਜ਼ਿਆਦਾ ਕੌਨਫੀਡੈਂਟ ਹੁੰਦੇ ਆ। ਤੁਸੀਂ ਕਲਾਸ ਦੇ ਵਿੱਚ ਕੁਛ ਚੀਜ਼ ਪੁੱਛ ਰਹੇ ਹੋ, ਦੇ ਐਡਵਾਂਸ ਰੇਜ ਦੇ ਹੈਂਡਸ, ਇੱਕਦਮ ਹੱਥ ਖੜੇ ਕਰਨਗੇ। ਜਦੋਂ ਤੁਸੀਂ ਉਹਨਾਂ ਵਿੱਚ ਖੜਾ ਕਰ ਦਿਓ ਫਿਰ ਉਹ ਕੁਛ ਦੱਸ ਨਹੀਂ ਪਾਉਂਦੇ,
0: ਡੋਰ ਭੋਰ ਹੋ ਜਾਂਦੇ।
1: ਹਾਂ, ਉਹ ਇਸ ਤਰ੍ਹਾਂ ਇਹ 95% ਬੱਚਿਆਂ ਦੇ ਵਿੱਚ ਮੈਂ ਦੇਖ ਰਿਹਾ। ਸੋ ਉੱਥੇ ਇੱਕ ਬੱਚੇ ਦਾ ਨੂੰ ਕਿਸੇ ਤਰੀਕੇ ਨਾਲ ਬੂਸਟ ਕਰਨਾ ਪੈਂਦਾ ਕਿ ਉਹ ਥੋੜਾ
0: ਪਰਸਨੈਲਿਟੀ ਦਾ ਬੈਲੈਂਸ ਉਹ ਚ
1: ਬਣੇ
0: ਕਿ ਹਾਂ ਬਈ ਆਪਾਂ ਜਵਾਬ ਦੇਣਾ ਕਿਵੇਂ ਦੇਣਾ,
1: ਤੇ
0: ਥੋੜਾ ਪ੍ਰਪੇਅਰ ਹੋਵੇ ਬੰਦਾ ਪੜ੍ਹੇ।
1: ਹਾਂਜੀ,
0: ਇੱਕ ਗੱਲ ਦੱਸਣੀ ਹੈ, ਉਹ ਦੱਸਣ ਲਈ ਤੁਹਾਨੂੰ 10 ਚੀਜ਼ਾਂ ਪੜ੍ਹਨੀਆਂ ਚਾਹੀਦੀਆਂ ਪਹਿਲਾਂ।
1: ਬਿਲਕੁਲ ਬਿਲਕੁਲ,
0: ਥੋੜਾ ਅਭਿਆਸ ਜ਼ਰੂਰੀ ਹੈ।
1: ਹਾਂਜੀ ਹਾਂਜੀ ਹਾਂਜੀ।
0: ਹੁਣ ਜਿਹੜਾ ਰਿਜ਼ਲਟ ਆਇਆ ਸੀ 10ਵੀਂ ਦਾ, ਇਸ ਸਾਲ ਆਇਆ, ਬੜਾ ਕਹਿੰਦੇ ਵੀ ਚਿੰਤਾਜਨਕ ਰਿਜ਼ਲਟ ਸੀ।
1: ਹਾਂਜੀ,
0: ਬੜਾ ਪੰਜਾਬ ਅੱਧਾ ਹੀ, ਅੱਧੇ ਤੋਂ ਜ਼ਿਆਦਾ ਫੇਲ ਹੀ ਹੋ ਗਿਆ।
1: ਠੀਕ,
0: ਤੇ ਉਹਦੇ ਨਾਲ ਸੁਈਸਾਈਡ ਦੇ ਬੜੇ ਕੇਸ ਆਏ ਕਿ ਬੱਚਿਆਂ ਨੇ ਆਤਮ ਹੱਤਿਆ ਹੀ ਕਰ ਲਈ ਆ। ਇਹ ਜਿਹੜਾ ਆਤਮ ਹੱਤਿਆ ਕੋਈ ਵਿਦਿਆਰਥੀ ਕਰਨ ਦੀ ਨੌਬਤ ਤੱਕ ਜਾਂਦਾ ਹੈ, ਕਿਉਂਕਿ ਆਪਣੀ ਜ਼ਿੰਦਗੀ ਨੂੰ ਖਤਮ ਕਰਨਾ ਇਹ ਬਹੁਤ ਹੀ ਸੀਰੀਅਸ ਗੱਲ ਹੈ।
1: ਹਾਂਜੀ ਹਾਂਜੀ,
0: ਉਹ ਵੀ ਪੜ੍ਹਾਈ ਕਰਕੇ।
1: ਹਾਂਜੀ, ਪਰ ਇਸ ਤਰ੍ਹਾਂ ਹੈ ਕਿ ਜਿਹੜਾ ਸੁਸਾਈਡ ਦਾ ਰੁਝਾਨ ਹੈ,
0: ਹਾਂਜੀ,
1: ਮੈਂ ਨਹੀਂ ਸੋਚਦਾ ਕਿ ਕੋਈ ਬੱਚਾ ਇਸ ਕਰਕੇ ਸੁਸਾਈਡ ਕਰ ਰਿਹਾ ਕਿ ਉਹ ਫੇਲ ਹੋਇਆ ਹੈ
0: ਜੀ,
1: ਕਿਉਂਕਿ ਉਸਨੂੰ ਪਹਿਲਾਂ ਹੀ ਇੰਟਿਊਸ਼ਨ ਹੋਣੀ ਹੈ ਕਿ ਮੇਰੇ ਪੇਪਰ ਚੰਗੇ ਨਹੀਂ ਹੋਏ, ਮੈਂ ਫੇਲ ਹੋ ਜਾਣਾ।
0: ਉਹਨੂੰ ਹੋਣੀ ਚਾਹੀਦੀ ਹੈ
1: ਇੰਟਿਊਸ਼ਨ, ਹੋਣੀ ਉਹਨੂੰ ਪਤਾ ਹੋਣਾ
0: ਜੀ,
1: ਬਟ ਉਹਨੂੰ ਹੋਣਾ ਕਿ ਮੇਰੇ ਪੇਰੈਂਟਸ ਮੇਰੇ ਨਾਲ ਕਿਸ ਤਰ੍ਹਾਂ ਬਿਹੇਵ ਕਰਨਗੇ ਇਹ ਰਿਜ਼ਲਟ ਸੁਣਨ ਤੋਂ ਬਾਅਦ।
0: ਹਾਂ, ਇਹ ਇੱਕ ਸਮਾਜਿਕ ਘਰੇਲੂ ਜਿਹੜਾ
1: ਪ੍ਰੈਸ਼ਰ ਹੈ, ਇਹ ਇੱਕ ਸਮਾਜਿਕ ਕਾਰਨ ਹੈ ਜਿਸ ਕਰਕੇ ਇਹ ਸੁਸਾਈਡ ਵੱਲ ਬੱਚਾ ਜਾ ਰਿਹਾ।
0: ਮਤਲਬ ਇਹਦਾ ਮਤਲਬ ਸਾਨੂੰ ਲੱਗਦਾ ਹੈ ਕਿ ਬੱਚੇ ਦੇ ਵਿੱਚ ਤੇ ਪੇਰੈਂਟਸ ਦੇ ਵਿਚਕਾਰ ਕਿਤੇ ਨਾ ਕਿਤੇ ਕੋਈ ਗੈਪ ਆ।
1: ਬਿਲਕੁਲ ਬਿਲਕੁਲ, ਸਾਡੀ ਹਿੰਦੁਸਤਾਨੀ ਸਮਾਜ ਦੇ ਵਿੱਚ ਬਹੁਤ ਜ਼ਿਆਦਾ, ਖਾਸ ਕਰ ਜਿਹੜੇ ਸਾਡੇ ਮਿਡਲ ਐਂਡ ਲੋਅਰ ਮਿਡਲ ਕਲਾਸਿਸ ਹੈਗੀਆਂ, ਉਹਨਾਂ ਦੇ ਵਿੱਚ ਪੇਰੈਂਟਸ ਦੀ ਇੰਟਰੈਕਸ਼ਨ, ਖਾਸ ਕਰ ਮੈਂ ਦੇਖਿਆ ਕਿ ਫਾਦਰਸ ਦੀ ਤਾਂ ਇੰਟਰੈਕਸ਼ਨ ਬੱਚੇ ਨਾਲ ਹੁੰਦੀ ਨਹੀਂ,
0: ਪਤਾ ਨਹੀਂ,
1: ਮਦਰਸ ਦੀ ਤਾਂ ਫਿਰ ਵੀ ਹੁੰਦੀ ਹੈ ਥੋੜ੍ਹੀ ਬਹੁਤ, ਚਲੋ ਖਾਣਾ ਖਾਣਾ ਹੈ, ਬੈਠਣਾ ਉੱਠਣਾ। ਫਾਦਰ ਨੂੰ ਤਾਂ ਸਵੇਰੇ ਜਾ ਰਿਹਾ, ਫਾਦਰ ਵੀ ਆਪਣੇ ਮਸਤ ਸਵੇਰੇ ਜਾ ਰਿਹਾ, ਸ਼ਾਮ ਨੂੰ ਆ ਰਿਹਾ, ਉਹ ਇਹ ਨਹੀਂ ਪੁੱਛ ਰਿਹਾ ਮੇਰਾ ਬੱਚਾ ਕਿੱਥੇ ਹੈ, ਬੱਚਾ ਰਾਤ ਨੂੰ 8 ਵਜੇ ਘਰ ਆ ਰਿਹਾ, 9 ਵਜੇ ਘਰ ਆ ਰਿਹਾ, ਹੀ ਡਸਨਟ ਬੋਦਰ।
0: ਕੁਛ ਨਾ ਕੁਛ ਮੇਰਾ ਮੁੰਡਾ ਦੇ ਅਫਸਰ ਹੀ ਲੱਗੂ, ਡੀਸੀ ਤੋਂ ਘੱਟ ਤਾਂ ਕੀ ਲੱਗੂ
1: ਕਿਉਂਕਿ
0: ਮੇਰਾ ਮੁੰਡਾ। ਇਹ ਇੱਕ ਵਹਿਮ ਜਿਹੜਾ ਪਾਲ ਕੇ ਆਪਾਂ ਬੱਚਿਆਂ ਨੂੰ ਦੇਖਦੇ, ਉਹ ਬੱਚਾ ਜਦੋਂ ਉਸ ਐਕਸਪੈਕਟੇਸ਼ਨ ਨੂੰ ਮੀਟ ਨਹੀਂ ਕਰ ਪਾਉਂਦਾ, ਫਿਰ ਉਹ ਪ੍ਰੈਸ਼ਰ ਚ ਆਉਂਦਾ, ਫਿਰ ਉਹ ਮਨੋਵਿਗਿਆਨਿਕ ਉਹਦੀ ਜਿਹੜੀ ਆ ਹਾਲਾਤ ਇੱਦਾਂ ਦੇ ਬਣ ਜਾਂਦੇ ਆ, ਉਸ ਵੇਲੇ ਉਹਨੂੰ ਇੱਕ ਬੜੀ ਕ੍ਰਿਟੀਕਲ ਜਿਹੀ ਹਾਲਾਤ ਬਣਦੇ ਆ ਕਿ ਉਹਨੂੰ ਕਾਉਂਸਲਿੰਗ ਦੀ ਲੋੜ ਹੁੰਦੀ ਆ। ਵੈਸੇ ਕਾਉਂਸਲਿੰਗ ਦੀ ਮੈਨੂੰ ਲੱਗਦਾ ਕਿ ਸਦਾ ਬਹਾਰ ਹੀ ਲੋੜ ਰਹਿਣੀ ਚਾਹੀਦੀ ਆ।
1: ਬਿਲਕੁਲ ਜੀ ਬਿਲਕੁਲ,
0: ਸਕੂਲਾਂ ਦੇ ਵਿੱਚ ਕੀ ਕਾਉਂਸਲਿੰਗ ਦਾ ਕੋਈ ਪ੍ਰਬੰਧ ਇਹੋ ਜਿਹਾ ਹੈਗਾ ਕਿ ਬੱਚਿਆਂ ਨੂੰ ਉਹ ਲਗਾਤਾਰ ਦੱਸਦੇ ਰਹਿਣ, ਉਹਨਾਂ ਦੀ ਐਬਿਲਿਟੀਜ਼ ਦੇ ਬਾਰੇ ਦੱਸਣ, ਉਹਨਾਂ ਨੂੰ ਅੱਗੇ ਕਰੀਅਰ ਚੋਇਸਿਸ ਦੇ ਬਾਰੇ?
1: ਬਿਲਕੁਲ ਜੀ ਬਿਲਕੁਲ, ਹੁਣ ਹਰ ਇੱਕ ਸਕੂਲ ਦੇ ਵਿੱਚ ਗਾਈਡੈਂਸ ਕਾਉਂਸਲਿੰਗ ਰੂਮ ਸਥਾਪਿਤ ਕੀਤਾ ਹੋਇਆ ਹੈ, ਇੱਕ ਉਹਦਾ ਇੰਚਾਰਜ ਅਧਿਆਪਕ ਬਣਾਇਆ ਹੋਇਆ ਹੈ
0: ਜੀ।
1: ਜਿਹੜੇ ਵੱਡੇ ਸਕੂਲ ਜ਼ਿਆਦਾ ਸਟਰੈਂਥ ਵਾਲੇ, ਉੱਥੇ ਦੋ ਦੋ ਗਾਈਡੈਂਸ ਕਾਉਂਸਲਿੰਗ ਦੇ ਇੰਚਾਰਜ ਹਨ।
0: ਬਹੁਤ ਵਧੀਆ ਗੱਲ ਹੈ ਜੀ।
1: ਔਰ ਸਾਡੇ ਇਸ ਗਾਈਡੈਂਸ ਕਾਉਂਸਲਿੰਗ ਦੇ ਮੇਨ ਜਿਹੜੇ ਇੰਚਾਰਜ ਹਨ ਮੈਡਮ
0: ਸ਼੍ਰੁਤੀ
1: ਸ਼ੁਕਲਾ ਜੀ, ਔਰ ਉਹ ਬਹੁਤ ਜ਼ਿਆਦਾ ਧਿਆਨ ਦੇ ਰਹੇ ਨੇ ਇਸ ਉੱਤੇ
0: ਜੀ ਜੀ ਜੀ ਜੀ।
1: ਤੇ ਬੱਚੇ ਪਰ ਬੱਚਿਆਂ ਦੀ ਬੱਚਿਆਂ ਦਾ ਰੁਝਾਨ ਤਾਂ ਜ਼ਰੂਰੀ ਹੈ ਨਾ, ਕਿ ਅਸੀਂ ਕਈ ਵਾਰ ਅਨਾਊਂਸ ਕਰਦੇ ਹਾਂ ਪੇਰੈਂਟਸ ਕਿ ਬੇਟਾ ਜੇ ਕਿਸੇ ਨੂੰ ਕੋਈ ਕੈਰੀਅਰ ਬਾਰੇ ਚੋਇਸ ਦੀ ਜਾਂ ਕੋਈ ਕਨਫਿਊਜ਼ਨ ਹੈ ਸਾਡੇ ਕੋਲ ਆਓ, ਬਟ ਦੇ ਡੋਂਟ ਕਮ। ਅਸੀਂ ਆਪਣੇ ਆਪ ਜੋ ਕੋਸ਼ਿਸ਼ ਕਰ ਲਈਏ ਉਹੀ ਹੁੰਦੀ ਹੈ, ਬੱਚੇ ਵੱਲੋਂ ਕਦੀ ਕੋਸ਼ਿਸ਼ ਨਹੀਂ ਹੁੰਦੀ ਕਿ ਸਰ ਮੈਂ ਇੱਥੇ ਕੀ ਚੂਜ਼ ਕਰਾਂ।
0: ਇਹ ਕੀ ਕਾਰਨ ਆ ਕਿ ਬੱਚਿਆਂ ਨੂੰ ਆਪਾਂ ਇਹ ਸਿਖਾਇਆ ਹੁੰਦਾ ਕਿ ਹਾਂ ਕਾਕਾ ਚੁੱਪ ਕਰੋ ਚੁੱਪ ਕਰੋ ਚੁੱਪ ਕਰੋ, ਉਹ ਇੰਨੇ ਚੁੱਪ ਹੋ ਜਾਂਦੇ ਕੁਝ ਵੀ ਨਹੀਂ ਪੁੱਛਦੇ।
1: ਹਾਂਜੀ, ਇਹ ਬਿਲਕੁਲ ਬਿਲਕੁਲ, ਬੱਚੇ ਦੇ ਮਨ ਦੇ ਵਿੱਚ ਅਧਿਆਪਕ ਦਾ ਉਹ ਜਿਹੜਾ ਡਰ ਬਣਿਆ ਨਾ,
0: ਹਾਂਜੀ ਹਾਂਜੀ,
1: ਉਹ ਮਿਟਣਾ ਚਾਹੀਦਾ ਥੋੜਾ। ਬੱਚੇ ਨਾਲ ਸ਼ੁਰੂ ਤੋਂ ਹੀ ਟੀਚਰ ਨੇ ਸ਼ਾਇਦ ਦਬਾਅ ਪਾਇਆ, ਡਰਾਇਆ ਹੁੰਦਾ ਹੈ, ਤੇ ਉਹ ਉਸ ਕਰਕੇ ਬੱਚਾ ਹੈਜੀਟੇਟ ਕਰਦਾ ਤੁਹਾਡੇ ਕੋਲ,
0: ਉਹ ਗੱਲ ਹੀ ਨਹੀਂ ਕਰਦਾ,
1: ਗੱਲ ਹੀ ਨਹੀਂ ਕਰਦਾ,
0: ਔਰ ਉਹ ਬਸ ਉਹ ਕੀ ਕਹਿੰਦੇ ਪਾਸੇ ਵੱਟ ਜਾਂਦਾ।
1: ਹਾਂਜੀ ਬਿਲਕੁਲ ਜੀ,
0: ਚਲੋ ਛੱਡੋ ਕਿਸੇ ਹੋਰ ਨੂੰ ਪੁੱਛ ਲਾਂਗੇ,
1: ਕਿਸੇ ਹੋਰ ਨੂੰ ਪੁੱਛ ਲਾਂਗੇ, ਟੀਚਰ ਨੇ ਡਾਂਟਣਾ ਜਾਂ ਮਾਰਨਾ ਹੈ,
0: ਡਾਂਟ ਹੀ ਨਾ ਦੇਣ ਕਿਤੇ।
1: ਹਾਂਜੀ ਹਾਂਜੀ,
0: ਤਾਂ ਇਹ ਇੱਕ ਵੈਸੇ ਮਾਹੌਲ ਜਿਹੜਾ ਹੈ ਚਿੰਤਾਜਨਕ ਹੀ ਹੈ। ਵੈਸੇ ਕਹਾਂਗੇ ਆਪਾਂ ਇਹਨੂੰ ਥੋੜੀ ਅਧਿਆਪਕ ਆ ਜਿਹੜਾ
1: ਬੱਚੇ ਦਾ ਡਰ ਅਧਿਆਪਕ ਤੋਂ ਵੀ ਖਤਮ ਕੀਤਾ ਜਾਣਾ ਚਾਹੀਦਾ ਤੇ ਪੇਰੈਂਟਸ ਤੋਂ ਵੀ ਡਰ ਖਤਮ ਕੀਤਾ ਜਾਣਾ ਚਾਹੀਦਾ ਹੈ।
0: ਡਰ ਮੁਕਤ ਹੋਣਾ ਚਾਹੀਦਾ,
1: ਡਰ ਮੁਕਤ ਬੱਚਾ ਹੋਣਾ ਚਾਹੀਦਾ ਬੱਚੇ ਨਾਲ, ਪੇਰੈਂਟਸ ਨੂੰ ਘਰ ਦੇ ਵਿੱਚ ਵੀ ਫਰੈਂਡਲੀ ਬਿਹੇਵ ਕਰਨਾ ਚਾਹੀਦਾ ਹੈ,
0: ਫਿਰ ਉਹਦੀ ਸ਼ਖਸੀਅਤ ਦਾ ਵਿਕਾਸ
1: ਵਿਕਾਸ ਹੋਏਗਾ, ਬੱਚਾ ਜ਼ਿੰਮੇਵਾਰ ਬਣੇਗਾ, ਰਿਸਪੋਂਸੀਬਲ ਬਣੇਗਾ,
0: ਉਹਦੇ ਪਿੰਜਰੇ 'ਚ ਹੀ ਸਮਝੋ ਉਹਨੂੰ ਕੈਦ ਕੀਤਾ ਹੋਇਆ।
1: ਬਿਲਕੁਲ ਬਿਲਕੁਲ ਬਿਲਕੁਲ।
0: ਤੋ ਸੰਜੀਵ ਸ਼ਰਮਾ ਜੀ ਨਾਲ ਦੋਸਤੋ ਆਪਾਂ ਗੱਲਾਂ ਕਰ ਰਹੇ ਹਾਂ ਸਿੱਖਿਆ ਅਤੇ ਰੁਜ਼ਗਾਰ ਪ੍ਰੋਗਰਾਮ ਦੇ ਤਹਿਤ। ਤੋ ਬਹੁਤ ਹੀ ਮਹੱਤਵਪੂਰਨ ਮੁੱਦੇ ਨੇ ਜਿਹੜੇ ਕਿ ਧਿਆਨ ਮੰਗਦੇ ਹੈ ਸਮਾਜ ਦੇ ਹਰ ਵਰਗ ਦਾ, ਤਾਂ ਕਿ ਜਿਹੜਾ ਸਾਡਾ ਸਮਾਜ ਹੈ, ਦੇਸ਼ ਹੈ, ਘਰ ਪਰਿਵਾਰ, ਇਹ ਸਾਰੇ ਜਿਹੜੇ ਪਹਿਲੂ ਨੇ, ਸਾਰੀਆਂ ਪਰਤਾਂ ਨੇ, ਇਹਨਾਂ ਦੇ ਵਿੱਚ ਕੋਈ ਚੰਗੀ ਚੀਜ਼, ਚੰਗੀ ਰੋਸ਼ਨੀ, ਸਕਾਰਾਤਮਕ ਊਰਜਾ ਜਿਹੜੀ ਪੈਦਾ ਹੋਵੇ, ਤਾਂ ਕਿ ਸਾਡਾ ਦੇਸ਼ ਖੁਸ਼ਹਾਲ ਹੋਵੇ, ਤਰੱਕੀ ਕਰੇ। ਸੰਜੀਵ ਸ਼ਰਮਾ ਜੀ ਨਾਲ ਆਪਾਂ ਗੱਲਾਂ ਦਾ ਸਿਲਸਿਲਾ ਜਾਰੀ ਰੱਖਾਂਗੇ, ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ ਆਪਾਂ ਮਿਲਦੇ ਹਾਂ। ਅਤੇ ਦਸਵੀਂ ਤੋਂ ਬਾਅਦ ਕਿਵੇਂ ਉਹ ਕਿੱਤੇ ਦੀ ਚੋਣ ਬੱਚਾ ਕਰ ਸਕਦਾ ਹੈ, ਕਿਵੇਂ ਉਹ ਪ੍ਰੈਸ਼ਰਾਈਜ਼ ਹੋਣ ਤੋਂ ਉਹਨੂੰ ਬਚਾਇਆ ਜਾ ਸਕਦਾ ਹੈ, ਕਿਵੇਂ ਉਹਦੀ ਸ਼ਖਸੀਅਤ 'ਚ ਹੋਰ ਨਿਖਾਰ ਆ ਸਕਦਾ ਹੈ, ਇਹ ਗੱਲਾਂ ਆਪਾਂ ਜਾਰੀ ਰੱਖਾਂਗੇ। ਤੁਸੀਂ ਸੁਣਦੇ ਰਹੋ ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ। ਤੋ ਸੰਜੀਵ ਸ਼ਰਮਾ ਜੀ, ਜਿਵੇਂ ਆਪਾਂ ਗੱਲ ਕਰ ਰਹੇ ਸੀਗੇ ਕਿ 100 ਤਰ੍ਹਾਂ ਦੇ ਦਬਾਅ ਦੇ ਵਿੱਚ ਬੱਚਾ ਪੜ੍ਹ ਰਿਹਾ ਹੈ, 100 ਤਰ੍ਹਾਂ ਦੀ ਉਹਦੇ ਉੱਤੇ ਪਰੇਸ਼ਾਨੀਆਂ ਨੇ, ਲੇਕਿਨ ਉਹਨੇ ਕਰ ਲਈ ਦਸਵੀਂ, ਔਰ ਦਸਵੀਂ ਤੋਂ ਬਾਅਦ ਉਹਦੇ ਨੰਬਰ ਵੀ ਚੰਗੇ ਆ ਗਏ, ਲਗਭਗ ਸਾਰਾ ਵਿਹੜਾ ਹੀ ਖੁੱਲ੍ਹਾ ਪਿਆ ਉਹਦੇ ਕੋਲ, ਅਤੇ ਤੁਸੀਂ ਕੀ ਸਮਝਦੇ ਹੋ ਕਿ ਉਹਨੂੰ ਕਿਹੜਾ ਜਿਹੜਾ ਸਟ੍ਰੀਮ ਹੈ ਉਹ ਚੁਣ ਲੈਣਾ ਚਾਹੀਦਾ, ਬਿਨਾਂ ਕੁਝ ਬਹੁਤਾ ਪ੍ਰੈਸ਼ਰ ਪਾਇਆ ਦਿਮਾਗ 'ਤੇ, ਕਿ ਤਾਂ ਕਿ ਉਹਦੇ ਲਈ ਉਹ ਅੱਗੇ ਜਾ ਕੇ ਖੁੱਲ੍ਹੀਆਂ ਆਪਸ਼ਨਾਂ ਹੋਣ?
1: ਅਤੇ ਜੇ ਬੱਚੇ ਦੇ ਨੰਬਰ ਚੰਗੇ ਆ ਰਹੇ ਆ ਤਾਂ ਮੇਰੇ ਖਿਆਲ ਦੇ ਵਿੱਚ ਤਾਂ ਉਹਨੂੰ ਸਾਇੰਸ ਸਟ੍ਰੀਮ ਦੇ ਵਿੱਚ ਹੀ ਜਾਣਾ ਚਾਹੀਦਾ ਹੈ
0: ਜੀ।
1: ਜੇ ਬਹੁਤ ਚੰਗੇ ਆ
0: ਜੀ
1: ਤਾਂ ਮੈਂ ਸੋਚਦਾ ਕਿ ਮੈਡੀਕਲ ਸਟ੍ਰੀਮ ਜਿਹੜੀ ਹੈ ਉਹ ਵਧੀਆ ਰਹੇਗੀ
0: ਜੀ ਜੀ ਜੀ।
1: ਅਤੇ ਕਿਉਂ ਅਤੇ ਜੇ ਜੇ ਥੋੜ੍ਹੇ ਜਿਹੇ ਘੱਟ ਨੰਬਰਾਂ ਵਾਲਾ ਬੱਚਾ ਹੈ ਤਾਂ ਉਹ ਨੋਨ ਮੈਡੀਕਲ ਉਹਦੇ ਵਾਸਤੇ ਵਧੀਆ ਰਹੇਗਾ
0: ਜੀ ਜੀ ਜੀ।
1: ਕਿਉਂਕਿ ਮੈਡੀਕਲ ਸਟ੍ਰੀਮ ਦਾ ਇਸ ਤਰ੍ਹਾਂ ਹੈ ਕਿ ਉਹਦੇ ਵਿੱਚ ਪਲੱਸ ਟੂ ਤੋਂ ਬਾਅਦ ਕੰਪੀਟੀਸ਼ਨ ਦਾ ਲੈਵਲ ਕੁਛ ਬਹੁਤ ਜ਼ਿਆਦਾ ਹੈ, ਕਿਉਂਕਿ ਸਾਡੇ ਇੱਥੇ MBBS, ਕਿਉਂਕਿ ਹਰ ਬੱਚੇ ਦਾ ਪੇਰੈਂਟ ਸੋਚਦੇ ਕਿ ਡਾਕਟਰ ਹੀ ਬਣੇ ਜਾਏ,
0: ਡਾਕਟਰ ਬਣੇ,
1: ਪਰ MBBS ਦੀਆਂ ਸੀਟਾਂ ਜਿਹੜੀਆਂ ਹੈਗੀਆਂ ਉਹ ਲਿਮਿਟਡ ਹੈ, ਔਰ ਉੱਥੇ ਜੇ ਤੁਹਾਡਾ ਬੱਚਾ ਬਹੁਤ ਆਊਟਸਟੈਂਡਿੰਗ ਹੈ ਤਾਂ ਹੀ ਉਹ ਤਾਂ ਸਾਨੂੰ ਮੈਡੀਕਲ ਦੇ ਵਿੱਚ ਪਾਉਣਾ ਚਾਹੀਦਾ ਹੈ ਬੱਚੇ ਨੂੰ।
0: ਹਾਂਜੀ ਹਾਂਜੀ।
1: ਅਤੇ ਦੂਸਰਾ ਜੇ MBBS ਨਹੀਂ ਕਰ ਪਾ ਰਿਹਾ ਬੱਚਾ, BDS ਵੀ ਕਰ ਸਕਦਾ ਹੈ, ਔਰ ਨਰਸਿੰਗ ਦੇ ਵਿੱਚ ਵੀ ਜਾ ਸਕਦਾ ਹੈ,
0: ਬੜੀਆਂ ਹੋਰ ਉਹਦੇ ਕੋਲ
1: ਬਹੁਤ ਜ਼ਿਆਦਾ ਸਕੋਪ ਹੈ
0: ਜੀ ਜੀ।
1: ਪਰ ਜੇ ਥੋੜ੍ਹਾ ਲੋਅਰ ਲੈਵਲ ਦਾ ਬੱਚਾ ਤੁਸੀਂ ਉਹਨੂੰ ਇੰਜੀਨੀਅਰਿੰਗ ਦੇ ਵਿੱਚ ਪਾ ਸਕਦੇ ਹੋ, ਅਤੇ ਆਰਟਸ ਦੀ ਗੱਲ ਇਸ ਤਰ੍ਹਾਂ ਕਿ ਜੇ ਬੱਚਾ ਸਪੋਜ਼ ਕਰੋ ਕਿ ਪਲੱਸ ਟੂ ਤੋਂ ਬਾਅਦ ਉਹ ਸਾਇੰਸ ਦੇ ਵਿੱਚ ਨਹੀਂ ਵੀ ਬਹੁਤਾ ਵਧੀਆ ਚੱਲ ਰਿਹਾ ਤਾਂ ਉਹ ਆਰਟਸ ਨੂੰ ਸ਼ਿਫਟ ਕਰ ਸਕਦਾ, ਪਰ ਆਰਟਸ ਵਾਲਾ ਬੱਚਾ ਜਿਹੜਾ ਹੈ ਉਹ ਦੁਬਾਰਾ ਸਾਇੰਸ ਦੇ ਵਿੱਚ ਨਹੀਂ ਆ ਸਕਦਾ।
0: ਇਹ ਇੱਕ ਵੱਡਾ ਨੁਕਤਾ ਹੈਗਾ ਜੀ।
1: ਬਿਲਕੁਲ ਬਿਲਕੁਲ ਜੀ, ਕਿ ਸਾਇੰਸ ਤੋਂ ਆਰਟਸ ਦੇ ਵਿੱਚ ਜਾਇਆ ਜਾ ਸਕਦਾ ਹੈ, ਪਰ ਆਰਟਸ ਤੋਂ ਦੁਬਾਰਾ ਸਾਇੰਸ ਦੇ ਵਿੱਚ ਨਹੀਂ ਬੱਚਾ ਜਿਹੜਾ ਹੈ ਉਹ ਆ ਸਕਦਾ ਦੁਬਾਰਾ।
0: ਯਾਨੀ ਕਿ ਸਾਇੰਸ ਰੱਖਣਾ ਲਾਹੇਵੰਦ ਉਹਦੇ ਲਈ ਰਹੇਗਾ।
1: ਬਿਲਕੁਲ ਜੀ ਬਿਲਕੁਲ, ਸਾਇੰਸ ਲਾਹੇਵੰਦ, ਸਾਇੰਸ ਨੂੰ ਇੱਕ ਸਬਜੈਕਟ ਦੀ ਚੋਣ ਦੀ ਤਰ੍ਹਾਂ ਹੀ ਆਪਾਂ ਸੋਚ ਰਹੇ ਹਾਂ।
0: ਹਾਂਜੀ ਹਾਂਜੀ।
1: ਸਾਇੰਸ ਦਾ ਮਤਲਬ ਵੈਸੇ ਜੇ ਦੇਖਿਆ ਜਾਵੇ ਤਾਂ ਸਾਇੰਸ ਦਾ ਮਤਲਬ ਕੀ ਹੈ? ਸਾਇੰਸ ਅਸੀਂ ਕਹਿੰਦੇ ਕਿ ਸਾਇੰਟੀਫਿਕ ਥਿੰਕਿੰਗ।
0: ਬਿਲਕੁਲ ਠੀਕ, ਬਿਲਕੁਲ ਠੀਕ।
1: ਸਾਇੰਟੀਫਿਕ ਅਪਰੋਚ।
0: ਬਿਲਕੁਲ।
1: ਸਾਇੰਸ ਦਾ ਮਤਲਬ ਹੈ ਲੌਜੀਕਲ, ਤੁਹਾਡੇ ਅੰਦਰ ਇੱਕ ਲੌਜੀਕਲ ਸੋਚ ਨੂੰ ਪੈਦਾ ਕਰਨਾ।
0: ਬਿਲਕੁਲ ਠੀਕ ਹੈ।
1: ਪੜ੍ਹਾਈ ਦੇ ਇੱਕ ਸਬਜੈਕਟ ਲੈਵਲ ਦੀ ਪੜ੍ਹਾਈ ਵੱਖਰੀ ਗੱਲ ਹੈ, ਇੱਕ ਦੂਸਰੀ ਹੈ ਕਿ ਬੱਚੇ ਦੇ ਵਿੱਚ ਕਿਹੜੀ ਅਪਰੋਚ ਨੂੰ ਪੈਦਾ ਕੀਤਾ ਜਾਏ, ਰਾਈਟ ਅਪਰੋਚ, ਲੌਜੀਕਲ ਅਪਰੋਚ। ਲੌਜੀਕਲ ਅਪਰੋਚ ਦਾ ਮਤਲਬ ਹੈ ਕਿ ਬੱਚਾ ਸਹੀ ਔਰ ਗਲਤ ਦੇ ਵਿੱਚ ਫਰਕ ਪਛਾਣ ਸਕੇ,
0: ਰੀਜਨਿੰਗ ਕਰ ਸਕੇ,
1: ਰੀਜਨਿੰਗ ਕਰ ਸਕੇ ਸਹੀ ਗਲਤ ਵਿੱਚ, ਲਾਈਫ ਦੇ ਵਿੱਚ ਵੀ ਉਹ ਕਿਤੇ ਕਨਫਿਊਜ਼ਨ 'ਚ ਖੜਾ ਹੈ ਉਹਨੂੰ, ਉਹ ਮਤਲਬ ਉਹ ਸਹੀ ਸਾਇੰਸ ਵਾਲਾ ਬੱਚਾ ਵਧੀਆ ਤਰੀਕੇ ਨਾਲ ਸਹੀ ਗਲਤ ਦੇ ਵਿੱਚੋਂ ਚੋਣ ਕਰ ਸਕਦਾ ਹੈ ਕਿ ਸਹੀ ਕਿਹੜੀ ਚੀਜ਼ ਹੈ ਉਹਦੇ ਵਾਸਤੇ, ਗਲਤ ਕਿਹੜੀ ਚੀਜ਼ ਹੈ।
0: ਰੈਸ਼ਨਲ ਸੋਚੇਗਾ ਕਿ ਹਾਂ ਵੀ 2+2=4।
1: ਬਿਲਕੁਲ ਬਿਲਕੁਲ ਬਿਲਕੁਲ,
0: ਵਾਂਗ ਉਹਦੀ ਕਲੀਅਰ ਸੋਚ ਹੋ ਸਕਦੀ ਹੈ।
1: ਬਿਲਕੁਲ ਜੀ ਬਿਲਕੁਲ,
0: ਨੂੰ ਪਤਾ ਹੈ ਕਿ ਜੇ ਆਪਾਂ ਕੰਮ ਕਰਾਂਗੇ ਸਿੱਟਾ ਇਹ ਨਿਕਲੇਗਾ।
1: ਬਿਲਕੁਲ ਜੀ ਬਿਲਕੁਲ ਬਿਲਕੁਲ।
0: ਤੋ ਇਹਦੇ ਵਿੱਚ ਜਿਵੇਂ ਤੁਸੀਂ ਦੱਸਿਆ ਕਿ ਬਾਇਓ ਅਗਰ ਉਹ ਰੱਖਦਾ ਹੈ ਅਤੇ ਬਾਇਓ ਬੱਚਾ ਪੜ੍ਹਨ ਲੱਗ ਪਿਆ ਅਤੇ ਉਹਦੇ ਵਿੱਚ ਉਹਦੇ ਕੋਲ ਸਿਹਤ ਨਾਲ ਸੰਬੰਧਿਤ ਬਹੁਤ ਸਾਰੀਆਂ ਕਿੱਤੇ ਦੀਆਂ ਆਪਸ਼ਨਸ ਆ ਜਾਂਦੀਆਂ।
1: ਬਿਲਕੁਲ ਜੀ ਬਿਲਕੁਲ।
0: ਉਹ ਡਾਕਟਰ ਤੋਂ ਲੈ ਕੇ ਨਰਸ ਤੱਕ ਅਤੇ ਈਵਨ ਜਿਹੜੇ ਲੈਬ ਟੈਕਨੋਲੋਜੀ ਆ, ਟੈਸਟਿੰਗ ਦਾ,
1: ਬਿਲਕੁਲ ਜੀ ਬਿਲਕੁਲ,
0: ਪੈਥੋਲੋਜੀ ਦਾ ਕਿੰਨਾ ਵੱਡਾ ਇੱਕ ਫੀਲਡ
1: ਹੈ, ਫਾਰਮੇਸੀ ਕਰ ਸਕਦਾ ਹੈ,
0: ਫਾਰਮੇਸੀ ਚ ਮੈਡੀਕਲ ਸਟੋਰ ਤੇ ਹੋਰ ਸਾਰਾ ਡਰੱਗਿਸਟ ਬਣ ਸਕਦੇ, ਬੜਾ ਕੁਛ ਕਰ ਸਕਦੇ। ਤੋ ਲੇਕਿਨ ਜੇ ਉਹ ਸਾਇੰਸ ਦੇ ਵਿੱਚ ਹੋਰ ਕਿਹੜੇ ਕਿਹੜੇ ਸਟ੍ਰੀਮ ਦੂਸਰੇ ਨੋਨ ਮੈਡੀਕਲ,
1: ਜਿਸ ਤਰ੍ਹਾਂ ਇੱਕ ਨੋਨ ਮੈਡੀਕਲ ਹੈ, ਜੇ ਤੁਹਾਡੇ ਬੱਚੇ ਦਾ ਮੈਥ ਹਿਸਾਬ ਵੱਲ ਰੁਝਾਨ ਜ਼ਿਆਦਾ ਹੈ, ਮੈਥ ਵਿੱਚ ਉਹ 10ਵੀਂ ਤੱਕ ਚੰਗਾ ਰਿਹਾ ਹੈ, ਤਾਂ ਨੋਨ ਮੈਡੀਕਲ ਵਿਸ਼ਾ ਬਹੁਤ ਵਧੀਆ ਵਿਸ਼ਾ ਹੈ। ਔਰ ਪਲੱਸ ਟੂ ਤੋਂ ਬਾਅਦ ਬੱਚਾ ਇੰਜੀਨੀਅਰਿੰਗ ਕਰ ਸਕਦਾ ਹੈ।
0: ਇਹਦੇ ਬਾਰੇ ਥੋੜ੍ਹਾ ਦੱਸੋ ਤੁਹਾਡੇ ਕੋਲ ਨੋਨ ਮੈਡੀਕਲ ਬੱਚਾ ਕਿਹੜੇ ਕਿਹੜੇ ਸਬਜੈਕਟ ਪੜ੍ਹ ਰਿਹਾ?
1: ਫਿਜਿਕਸ, ਕੈਮਿਸਟਰੀ ਤੇ ਮੈਥ, ਤਿੰਨ ਸਬਜੈਕਟ ਇਹ ਨੋਨ ਮੈਡੀਕਲ ਵਾਲੇ ਬੱਚਿਆਂ ਨੂੰ।
0: ਇੱਕ ਤਰ੍ਹਾਂ ਨਾਲ ਉਹਦੇ ਕੋਲ ਤਿੰਨ ਤਰ੍ਹਾਂ ਦੀ ਆਪਸ਼ਨ ਉਹਦੇ ਕੋਲ ਹੈਗੀਆਂ ਸ਼ੁਰੂ ਚ ਹੀ, ਅੱਗੇ ਤੋਂ ਬਾਅਦ ਉਹ ਚਾਹੇ ਫਿਜਿਕਸ ਕਰੇ ਚਾਹੇ ਕੈਮਿਸਟਰੀ ਕਰੇ ਕਿਸੇ ਨੂੰ ਕੰਟੀਨਿਊ ਕਰ ਸਕਦਾ।
1: ਬਿਲਕੁਲ ਜੀ,
0: ਤਿੰਨ ਤਿੰਨ ਆਪਸ਼ਨ ਤਾਂ ਇਹੀ ਆ ਗਈਆਂ।
1: ਬਿਲਕੁਲ ਜੀ, ਬਿਲਕੁਲ ਹਾਂਜੀ।
0: ਬਾਕੀ ਉਹਦੇ ਕੋਲ ਪੰਜਾਬੀ ਤੇ ਉਹ ਤਾਂ
1: ਇੰਗਲਿਸ਼ ਤਾਂ
0: ਹੈਗਾ ਹੀ ਆ,
1: ਹਾਂਜੀ ਹਾਂਜੀ,
0: ਜਿਹੜੇ ਜਨਰਲ ਸਬਜੈਕਟ ਆ।
1: ਠੀਕ ਠੀਕ।
0: ਤੋਂ ਇਹ ਚ ਜਦੋਂ ਬੰਦੇ ਨੇ ਫਿਜਿਕਸ ਕੈਮਿਸਟਰੀ ਮੈਥ ਰੱਖ ਲਿਆ, ਪੀਸੀਐਮ ਇਹਨੂੰ ਸ਼ੋਰਟ ਚ ਆਪਾਂ ਬੋਲ ਦਿੰਦੇ ਹਾਂ, ਬੱਚੇ ਇੱਦਾਂ ਹੀ ਬੋਲਦੇ ਆ ਕਿ ਪੀਸੀਐਮ ਰੱਖਿਆ ਆਪਾਂ।
1: ਹਾਂਜੀ ਹਾਂਜੀ।
0: ਤੋ ਇਹਨਾਂ ਦੇ ਬਾਰੇ ਥੋੜ੍ਹਾ ਜਿਹਾ ਹੋਰ ਦੱਸੋ ਵੀ ਕੀ ਅੱਗੇ ਸਕੋਪ ਹੋ ਸਕਦਾ ਹੈ।
1: ਹਾਂ, ਫਿਜਿਕਸ ਪਹਿਲੀ ਗੱਲ ਆਪਾਂ ਇੰਜੀਨੀਅਰਿੰਗ ਦੀ ਕਰਦੇ ਸੀ, ਉਹਦੇ ਵਿੱਚ ਮੈਂ ਇੱਕ ਖਾਸ ਮਾਰਕੇ ਦੀ ਗੱਲ ਤੁਹਾਨੂੰ ਕਰਨਾ ਚਾਹੁੰਦਾ ਕਿ ਜਦੋਂ ਅੱਜ ਤੋਂ ਬੱਚਿਆਂ ਦੇ ਪੇਰੈਂਟਸ ਜਦੋਂ ਪੜ੍ਹਦੇ ਸੀ ਉਦੋਂ ਇਹ ਸੋਚਿਆ ਜਾਂਦਾ ਸੀ ਕਿ ਇੰਜੀਨੀਅਰਿੰਗ ਸਿਵਲ ਵਾਲੀ ਸਭ ਤੋਂ ਥੱਲੇ ਲੈਵਲ ਦੀ ਸਮਝੀ ਜਾਂਦੀ ਸੀ
0: ਜੀ,
1: ਤੇ ਉਸ ਉੱਪਰ ਵਾਲੀ ਨੂੰ ਮਕੈਨੀਕਲ ਨੂੰ ਸਮਝਿਆ ਜਾਂਦਾ ਸੀ, ਇਲੈਕਟ੍ਰੀਕਲ ਕਰੋ, ਉਹ ਜ਼ਿਆਦਾ ਵਧੀਆ ਸਮਝਿਆ ਜਾਂਦਾ ਸੀ।
0: ਹਾਂਜੀ ਹਾਂਜੀ।
1: ਤੇ ਅੱਜ ਵੀ ਮੈਂ ਦੇਖਿਆ ਕਿ ਪੇਰੈਂਟਸ ਕੀ ਕਰਦੇ ਆ ਕਿ ਬੱਚੇ ਨੂੰ ਇੰਜੀਨੀਅਰਿੰਗ ਦੇ ਵਿੱਚ ਪਾਉਣ ਲੱਗੇ, ਉਹ ਆਪਣੇ ਦਿਮਾਗ ਉਸ ਸਮੇਂ ਦੀ ਸੋਚ ਦੇ ਮੁਤਾਬਕ ਪਾਉਣਾ ਚਾਹੁੰਦੇ ਆ। ਪਰ ਹੁਣ ਮੈਂ ਸੋਚਦਾ ਕਿ ਕੁਛ ਇੱਦਾਂ ਦੀਆਂ ਇੰਜੀਨੀਅਰਿੰਗਸ ਹੈ ਕਿ ਉਹ ਇਹਨਾਂ ਨਾਲੋਂ ਬਹੁਤ ਹੀ ਬੈਟਰ ਹਨ। ਈਵਨ ਮੈਂ ਸਿਵਲ ਫੀਲਡ ਨੂੰ ਮਕੈਨੀਕਲ ਇਲੈਕਟ੍ਰੀਕਲ ਤੋਂ ਜ਼ਿਆਦਾ ਵਧੀਆ ਸਮਝਦਾ, ਉਹਦੇ ਵਿੱਚ ਬਹੁਤ ਜ਼ਿਆਦਾ ਅਬਜ਼ਰਪਸ਼ਨ ਹੈ ਇਸ ਵੇਲੇ, ਕਿਉਂਕਿ ਸਾਡੇ ਦੇਸ਼ ਵਿੱਚ ਇਨਫਰਾਸਟਰਕਚਰ ਡਿਵੈਲਪਮੈਂਟ ਤੱਕ ਬਹੁਤ ਕੰਮ ਚੱਲ ਰਿਹਾ,
0: ਬਹੁਤ ਵਿਕਾਸ,
1: ਸਿਵਲ ਫੀਲਡ ਜਿਹੜਾ ਹੈ ਬਹੁਤ ਵਧੀਆ। ਈਵਨ ਆਰਕੀਟੈਕਚਰ ਫੀਲਡ, ਆਈ ਨੋ ਐਸੇ ਬੱਚੇ ਆ ਜਿਨ੍ਹਾਂ ਨੇ ਆਰਕੀਟੈਕਚਰ ਦੇ ਵਿੱਚ ਬੀਟੈਕ ਕੀਤੀ ਆ, ਔਰ ਉਹਨਾਂ ਦੀ ਮਤਲਬ ਸਾਲਾਨਾ ਪੈਕੇਜ 20-25 ਲੱਖ ਉਹਨਾਂ ਨੂੰ ਇਨੀਸ਼ੀਅਲ ਮਿਲ ਰਿਹਾ। ਉਹ ਫਿਰ ਪੇਰੈਂਟਸ ਆਪਣੀ ਔਰਥੋਡੋਕਸ ਸੋਚ ਕਰਕੇ ਕਿ ਲਓ ਮਕੈਨੀਕਲ ਇੰਜੀਨੀਅਰਿੰਗ ਕਰ ਲੈ, ਤੂੰ ਇਲੈਕਟ੍ਰੀਕਲ ਕਰ ਲੈ, ਉਹ ਥੋੜ੍ਹਾ ਜਿਹਾ ਉੱਥੇ ਵੀ ਪੇਰੈਂਟਸ ਨੂੰ ਆਪਣੇ ਸੋਚ ਨੂੰ ਬਦਲਣਾ ਚਾਹੀਦਾ।
0: ਨਵਾਂ ਆ ਗਿਆ ਬਹੁਤ ਕੁਛ ਜੀ,
1: ਬਹੁਤ ਕੁਛ ਨਵਾਂ ਆ ਗਿਆ। ਏਰੋ ਨੋਟੀਕਲ ਇੰਜੀਨੀਅਰਿੰਗ ਹੈ, ਬਹੁਤ ਸਕੋਪ ਹੈ, ਫਿਰ ਇੱਕ ਕੰਪਿਊਟਰ ਇੰਜੀਨੀਅਰਿੰਗ ਹੈ, ਉਹ ਵੀ ਬਹੁਤ ਵਧੀਆ ਹੈ। ਸੋ ਬੱਚੇ ਨੂੰ ਇਹ ਦੇਖਣਾ ਚਾਹੀਦਾ ਕਿ ਕਿੱਥੇ ਬੱਚੇ ਦੀ ਅੱਛੀ ਅਬਜ਼ਰਪਸ਼ਨ ਹੈ।
0: ਨੈਨੋ ਟੈਕਨੋਲੋਜੀ
1: ਬਿਲਕੁਲ
0: ਕਿੰਨਾ ਕੁਛ ਨਵਾਂ ਚੀਜ਼ ਆ ਰਹੀ ਹੈ।
1: ਹਾਂਜੀ ਹਾਂਜੀ ਹਾਂਜੀ। ਤੇ ਉਹ ਮਤਲਬ ਪੇਰੈਂਟਸ ਨੂੰ ਥੋੜਾ ਸੋਚ ਬਦਲਣੀ ਚਾਹੀਦੀ, ਥੋੜੀ ਇਸ ਲੈਵਲ ਤੇ ਲੈਣੀ ਚਾਹੀਦੀ ਜੋ ਅੱਜ ਚੱਲ ਰਿਹਾ, ਜੋ ਰੁਝਾਨ ਚੱਲ ਰਿਹਾ, ਉਸ ਹਿਸਾਬ ਨਾਲ ਚੱਲਣਾ ਚਾਹੀਦਾ।
0: ਇੱਕ ਸਬਜੈਕਟ ਜੇ ਬੱਚਾ ਹੁਣ ਮੰਨ ਲਓ ਪਲੱਸ ਟੂ ਕਰ ਗਿਆ ਇਹਦੇ ਨਾਲ ਹੀ, ਤੋ ਉਹ ਮੈਨੂੰ ਲੱਗਦਾ ਕਿ ਪਾਇਲਟ ਵਗੈਰਾ ਵੀ ਬਣ ਸਕਦਾ ਹੈ।
1: ਬਿਲਕੁਲ ਬਿਲਕੁਲ ਜੀ, NDA ਇੱਕ ਬਹੁਤ ਵਧੀਆ ਹੈ ਸਾਡੇ ਕੋਲ, ਬੱਚੇ ਜਾਂਦੇ ਆ ਟੈਸਟ ਦੇਣ ਜਾਂਦੇ ਐਨ ਡੀ ਏ ਦਾ, ਪਰ ਮੈਂ ਦੇਖਿਆ ਕਿ ਪਾਸ ਆਊਟ ਪਾਸ ਪਰਸੈਂਟੇਜ ਜਿਹੜੀ ਹੈ ਰਿਟਨ ਦੇ ਵਿੱਚ ਇੰਨੀ ਜ਼ਿਆਦਾ ਨਹੀਂ ਹੁੰਦੀ
0: ਜੀ।
1: ਉਹਦਾ ਕਾਰਨ ਇਹ ਹੈ ਕਿ ਬੱਚੇ ਪਲੱਸ ਵਨ ਦੇ ਵਿੱਚ ਸਪੈਸ਼ਲੀ ਮੈਂ ਦੇਖਦਾ ਕਿ ਨੋਨ ਬੋਰਡ ਕਲਾਸ ਹੋਣ ਕਰਕੇ ਉਹ ਬੱਚੇ ਇੰਨਾ ਹਾਰਡ ਵਰਕ ਨਹੀਂ ਕਰਦੇ,
0: ਸੀਰੀਅਸਲੀ ਨਹੀਂ
1: ਲੈਂਦੇ, ਔਰ ਉਹ ਜਿਹੜਾ ਸਿਲੇਬਸ ਜਿਹੜਾ ਹੈ ਉਹ ਨਾ ਕੀਤੇ ਹੋਣ ਕਰਕੇ NDA ਦੇ ਵਿੱਚੋਂ ਕਲੀਅਰ ਨਹੀਂ ਕਰ ਪਾਉਂਦੇ। ਮੈਂ
0: ਬਹੁਤ ਹੀ ਮਹੱਤਵਪੂਰਨ ਵਿਸ਼ਾ ਨੁਕਤਾ ਹੈ ਕਿ ਮੈਂ ਦੇਖਦਾ ਕਈ ਵਾਰੀ ਸਾਡੇ ਕੋਲ ਬੱਚੇ ਆਉਂਦੇ ਕਈ ਵਾਰੀ ਕਿ ਉਹ ਕਹਿਣਗੇ ਸਰ 6ਵੀਂ ਤੋਂ ਲੈ ਕੇ 10ਵੀਂ ਤੱਕ ਦਾ ਸਾਨੂੰ ਹਿਸਟਰੀ ਦੀ ਬੁੱਕ ਚਾਹੀਦੀ ਹੈ, ਮੈਥ ਦੀ ਬੁੱਕ ਚਾਹੀਦੀ ਹੈ, ਉਹ ਕੀ ਕਰਨੀ ਭਾਈ, ਮੈਂ ਫਲਾਨਾ ਟੈਸਟ ਤਿਆਰ ਕਰ ਰਿਹਾ ਜੀ, ਉਹਦੇ ਵਿੱਚ ਉਹਨਾਂ ਚੋਂ ਇੱਕ ਸਵਾਲ ਆਉਣੇ ਆ।
1: ਹਾਂਜੀ ਹਾਂਜੀ।
0: ਤੇ ਇਹ ਬੜੀ ਵੱਡੀ ਤੁਸੀਂ ਜਿਹੜੀ ਅਹਿਮ ਗੱਲ ਜਿਹੜੀ ਕੀਤੀ ਆ ਕਿ ਜਿਹੜੀਆਂ ਕਲਾਸ, ਇੱਕ ਤਾਂ ਬੱਚੇ ਨੂੰ ਮੈਨੂੰ ਲੱਗਦਾ ਕਿ ਆਪਣੀਆਂ ਕਿਤਾਬਾਂ ਕਦੇ ਵੇਚਣੀਆਂ ਨਹੀਂ ਚਾਹੀਦੀਆਂ।
1: ਹਾਂਜੀ ਬਿਲਕੁਲ ਬਿਲਕੁਲ,
0: ਜਿਹੜੀ ਮਰਜ਼ੀ ਕਲਾਸ ਦੇ ਹੋਏ ਕੋਲ ਹੀ ਰੱਖੇ।
1: ਦੂਸਰੇ ਜਿਹੜੇ ਨੋਨ ਬੋਰਡ ਕਲਾਸਾਂ ਨੂੰ ਬਿਲਕੁਲ ਹਲਕੇ ਤਰੀਕੇ ਨਾਲ ਜਿਹੜੇ ਬੱਚੇ ਲੈ ਲੈਂਦੇ ਆ ਉਹ
0: ਸੀਰੀਅਸ ਗੱਲ ਆ,
1: ਬਹੁਤ ਜ਼ਿਆਦਾ ਨੁਕਸਾਨ ਕਰਦੇ ਆ ਆਪਣਾ।
0: ਹਾਂ ਬਿਲਕੁਲ ਜੀ।
1: ਔਰ NDA ਦੇ ਵਿੱਚ ਮਤਲਬ ਅੱਛਾ ਸਕੋਪ ਹੈ, ਔਰ ਗੱਲ ਉੱਥੇ ਹੀ ਹੈ ਕਿ NDA ਦੇ ਵਿੱਚ ਵੀ ਜਦੋਂ ਅੱਗੇ ਇੰਟਰਵਿਊ ਫੇਸ ਕਰਦੇ ਆ ਬੱਚੇ, ਉਦੋਂ ਵੀ ਮੈਂ ਦੇਖਿਆ ਕਿ ਪਾਸ ਪਰਸੈਂਟੇਜ ਅੱਗੇ ਬਹੁਤ ਘੱਟ ਹੁੰਦੀ ਹੈ, ਅਰਾਊਂਡ 1-2% ਜਿਹੜੇ ਬੱਚੇ ਆ ਉਹੀ NDA 'ਚੋਂ ਪਾਸ ਹੁੰਦੇ ਆ। ਈਵਨ ਅਸੀਂ ਤੁਸੀਂ ਸੁਣਦੇ ਹੀ ਹੋ ਕਿ ਇੰਡੀਅਨ ਆਰਮੀ ਦੇ ਵਿੱਚ ਆਫਿਸਰ ਦੀ ਕਿੰਨੀ ਕਮੀ ਹੈ,
0: ਬਹੁਤ ਕਮੀ ਹੈ,
1: 35-40 ਹਜ਼ਾਰ। ਉਹ ਕਾਰਨ ਕੀ ਹੈ ਕਿ ਆਫਿਸਰ ਉਹਨਾਂ ਨੂੰ ਚਾਹੀਦੇ ਹੁੰਦੇ ਆ ਬੋਲਡ ਬੈਲੈਂਸਡ ਲੀਡਰਸ਼ਿਪ ਕੁਆਲਿਟੀ ਉਹ ਵਾਲੇ ਚਾਹੀਦੇ, ਪਰ ਸਾਡੇ ਬੱਚੇ ਜਿਹੜੇ ਪੜ੍ਹੇ ਲਿਖੇ ਬੱਚੇ ਆ ਉਹ ਇਹਨਾਂ ਕੁਆਲਿਟੀਆਂ ਦੇ ਵਿੱਚ ਪਿੱਛੇ ਨੇ, ਕਿਉਂਕਿ ਉਹਨਾਂ ਨੂੰ ਜ਼ਿਆਦਾ ਪੜ੍ਹਾਈ ਦੇ ਜਿਹੜਾ ਪੜ੍ਹ ਰਿਹਾ ਉਹ ਕਿਤਾਬੀ ਕੀੜਾ ਬਣਿਆ ਹੋਇਆ,
0: ਕਿਤਾਬੀ ਕੀੜਾ,
1: ਉਹ ਇਹ ਸੋਚ ਨਹੀਂ ਰਿਹਾ ਕਿ ਮੈਨੂੰ ਅੱਛੀ ਫਿਜ਼ਿਕਸ ਵੀ ਚਾਹੀਦੀ ਹੈ, ਮੇਰੇ 'ਚ ਹੋਰ ਵੀ ਕੁਆਲਿਟੀਆਂ ਹੋਣੀਆਂ ਚਾਹੀਦੀਆਂ, ਸ਼ੁੱਡ ਬੀ ਲੀਡਰ,
0: ਬਿਲਕੁਲ
1: ਉਹ ਆਈ ਸ਼ੁਡ ਬੀ ਡਿਸੀਜਨ ਮੇਕਿੰਗ ਮੇਰੇ ਚ ਹੋਣੀ ਚਾਹੀਦੀ ਹੈ। ਸੋ ਬੈਲੈਂਸਡ ਅਫਸਰ ਆਰਮੀ ਨੂੰ ਇਸ ਕਰਕੇ ਨਹੀਂ ਮਿਲ ਰਹੇ ਕਿਉਂਕਿ ਬੱਚੇ ਦੀ ਡਿਵੈਲਪਮੈਂਟ ਬੈਲੈਂਸ ਨਹੀਂ ਹੋ ਰਹੀ, ਜਿਸ ਤਰ੍ਹਾਂ ਕਿ ਆਪਾਂ ਪਹਿਲਾਂ ਵੀ ਗੱਲ ਕਰ ਰਹੇ ਹਾਂ।
0: ਇਹ ਸਾਡੇ ਬਿਲਕੁਲ ਜੀ ਸਕੂਲਾਂ ਦੇ ਪੱਧਰ ਤੇ ਕਹਿ ਲਓ ਵੀ
1: ਜਿੰਨਾ ਕਿਤੇ ਕਮੀ ਰਹਿ ਗਈ, ਕਮੀ ਰਹਿੰਦੀ
0: ਹੈ। ਬੱਚਿਆਂ ਦਾ ਵੀ ਏਡਾ ਕਸੂਰ ਨਹੀਂ, ਆਪਾਂ ਕਹਿੰਦੇ ਵੀ ਹੋਊਗਾ
1: ਨਹੀਂ ਬੱਚਿਆਂ ਦਾ ਨਹੀਂ ਕਸੂਰ, ਤਾਂ ਬੇਸਿਕਲੀ ਇੱਕ ਆਪਾਂ ਪੌਦਾ ਲਗਾਇਆ ਹੋਇਆ, ਉਹ ਪੌਦਾ ਤਾਂ ਬੜੀ ਅੱਛੀ ਬ੍ਰਾਂਡ ਦਾ ਲੈ ਆਉਂਦਾ, ਅਸੀਂ ਉਹਨੂੰ ਅੱਛੀ ਤਰ੍ਹਾਂ ਫੀਡ ਨਹੀਂ ਦੇ ਰਹੇ, ਅੱਛਾ ਪਾਣੀ ਨਹੀਂ ਟਾਈਮ ਸਿਰ ਦੇ ਰਹੇ, ਤਾਂ ਉਹ ਫੁੱਲ ਵਧੀਆ ਥੋੜੀ ਦਊਗਾ,
0: ਉਹਨੂੰ ਸਹੀ ਕੋਈ ਡਾਇਰੈਕਸ਼ਨ ਨਹੀਂ ਆਪਾਂ
1: ਦੇ ਪਾ ਰਹੇ। ਸੋ ਪੇਰੈਂਟਸ ਤੇ ਟੀਚਰਸ ਦਾ ਰੋਲ ਜਿਹੜਾ ਹੈ ਉਹ ਹੋਣਾ ਚਾਹੀਦਾ ਕਿ ਉਹ ਬੱਚੇ ਦੇ ਵਿੱਚੋਂ ਕੱਢਣਾ ਪੋਟੈਂਸ਼ੀਅਲ ਉਹਦਾ ਬਾਹਰ ਕੱਢਣਾ ਹੈ, ਨਾ ਕਿ ਬੱਚੇ ਨੂੰ ਕੁੱਟ ਮਾਰ ਕੇ ਉਹ ਚੀਜ਼ਾਂ ਨੂੰ ਬਾਹਰ ਕੱਢਣਾ ਚਾਹੀਦਾ।
0: ਹਾਂ ਤੁਸੀਂ ਹੁਣ ਕਹਾਵਤ ਵੀ ਹੈ ਕਹਿੰਦੇ ਤੁਸੀਂ ਘੋੜੇ ਨੂੰ ਕੁੱਟ ਕੇ ਦਰਿਆ ਤੱਕ ਲੈ ਜਾਓਗੇ ਪਰ ਉਹਨੂੰ ਧੱਕੇ ਨਾਲ ਪਾਣੀ ਨਹੀਂ ਪਾ ਸਕਦੇ, ਜਦੋਂ ਤੱਕ ਉਹ ਆਪਣਾ ਚਾਹ ਹੀ ਪੀਣਾ।
1: ਬਿਲਕੁਲ ਜੀ ਬਿਲਕੁਲ,
0: ਉਹਨੂੰ ਕੁੱਟ ਕੇ ਨਹੀਂ ਬੁਲਾਇਆ ਜਾ ਸਕਦਾ।
1: ਹਾਂਜੀ ਹਾਂਜੀ,
0: ਤੋ ਇਹ ਮੈਂ ਦੇਖਦਾ ਕਿ ਜਿਹੜੀ ਸ਼ਖਸੀਅਤ ਹੈ ਉਹਦਾ ਬਹੁਤ ਪੱਖੀ ਵਿਕਾਸ ਹੋਣਾ ਜ਼ਰੂਰੀ ਹੈ। ਕੱਲੀਆਂ ਕਿਤਾਬਾਂ ਪੜ੍ਹ ਕੇ ਨੰਬਰ ਬਹੁਤ ਗੋਲਡਨ,
1: ਬਿਲਕੁਲ ਜੀ ਬਿਲਕੁਲ ਬਿਲਕੁਲ ਜੀ,
0: ਉਹ ਇੱਕ ਪਾਸਾ ਹੋ ਗਿਆ, ਦੂਜਾ ਪਾਸਾ ਤੁਸੀਂ ਆਪਣਾ ਕਮਜ਼ੋਰ
1: ਕਰ ਲਿਆ, ਦੂਜਾ ਕਮਜ਼ੋਰ ਕਰ ਲਿਆ ਜੀ,
0: ਉਹ ਬਹੁਤ ਜ਼ਰੂਰੀ ਹੈ। ਸਿਹਤ ਦਾ ਹੋਣਾ ਵੀ ਜ਼ਰੂਰੀ ਹੈ,
1: ਖੇਡਾਂ ਦਾ, ਹੋਰ ਕੁਆਲਿਟੀਜ਼ ਬਹੁਤ ਹੈਗੀਆਂ ਜਿਹੜੀਆਂ। ਔਰ ਈਵਨ ਔਰ ਮੈਂ ਇੱਕ ਤੁਹਾਨੂੰ ਹੋਰ ਗੱਲ ਦੱਸ ਰਿਹਾ ਕਿ ਸਾਡੇ ਕੋਲ ਬੱਚੇ ਆ ਰਹੇ ਆ, ਬੀ ਟੈਕ ਕਰਦੇ ਆ, ਫਾਈਨਲ ਈਅਰ 'ਚ ਹੁੰਦੇ, ਐਮ ਟੈਕ ਫਾਈਨਲ ਈਅਰ 'ਚ ਆ ਰਹੇ ਆ, ਉਹ ਸਰ ਆ ਕੇ ਗੱਲ ਕਰਦੇ, ਸਰ ਸਾਡੇ ਵਿੱਚ ਬੋਲਣ ਦੀ ਸਕਿੱਲ ਨਹੀਂ ਹੈ ਸਾਡੇ 'ਚ, ਅਸੀਂ ਇੰਗਲਿਸ਼ ਸਟੂਡੈਂਟ ਲਈ ਬੋਲ ਪਾਉਂਦੇ। ਮੈਂ ਤਾਂ ਸਰ ਹੁਣ ਇੰਗਲਿਸ਼ ਸਪੀਕਿੰਗ ਕੋਰਸ ਕਰ ਰਿਹਾ,
0: ਕਰਦੇ
1: ਆ, ਔਰ ਇਹਨਾਂ ਬੱਚਿਆਂ ਨੂੰ ਜਦੋਂ ਸਾਡੇ ਕੋਲ ਪੜ੍ਹਦੇ ਸੀ, ਮੇਰੀ ਕੋਸ਼ਿਸ਼ ਹੈ ਕਿ ਬੱਚੇ ਕੋਲੋਂ ਬੁਲਵਾਉਣਾ ਕੋਈ ਡੈਫੀਨੇਸ਼ਨ ਬੋਲ ਤੋਂ, ਇੰਗਲਿਸ਼ ਬੋਲੋ ਤਾਂ ਮਤਲਬ
0: ਝਾਕਾ ਇੱਕ ਜਿਹੜਾ
1: ਬੇਸਿਕਲੀ ਤਾਂ ਝਾਕਾ ਹੀ ਹੁੰਦਾ,
0: ਝਾਕਾ ਹੀ।
1: ਆਈਲੈਟ ਦੀ ਕੋਚਿੰਗ ਲੈ ਰਹੇ ਬੱਚੇ, ਉਹ ਮੈਂ ਤਾਂ ਕਹਿੰਦਾ ਕਿ ਜਿਹੜੇ ਬੱਚਾ ਕਲਾਸ 'ਚ ਇੰਗਲਿਸ਼ ਮੀਡੀਅਮ 'ਚ ਪੜ੍ਹ ਰਿਹਾ, ਜੇ ਬੱਚਾ ਕੋਲੋਂ ਬੁਲਵਾਇਆ ਜਾਏ ਬਾਰ ਬਾਰ ਚੀਜ਼ਾਂ ਨੂੰ, ਤਾਂ ਉਹਨੂੰ ਲੋੜ ਹੀ ਨਹੀਂ ਕੋਚਿੰਗ ਦੀ,
0: ਜ਼ਰੂਰਤ ਹੀ ਨਹੀਂ।
1: ਦੇ ਕੈਨ ਡੂ ਆਪਣੇ ਆਪ ਹੀ ਇਹ ਚੀਜ਼ਾਂ 'ਚ ਉਹ ਮਤਲਬ ਅੱਛੇ ਅੱਛੇ ਬੈਂਡ ਲੈ ਸਕਦੇ,
0: ਮਤਲਬ ਸੁਭਾਵਿਕ ਤੌਰ 'ਤੇ ਬਣ ਸਕਦੇ ਉਹ।
1: ਬਿਲਕੁਲ ਜੀ,
0: ਕੋਈ ਐਡੀ ਗੱਲ ਨਹੀਂ।
1: ਹਾਂਜੀ ਹਾਂਜੀ,
0: ਤੋ ਬੱਚੇ ਦਾ ਜਿਹੜਾ ਡਿਵੈਲਪਮੈਂਟ ਜਦੋਂ ਤੱਕ ਨਹੀਂ ਹੁੰਦੀ ਚਾਰੋਂ ਪਾਸੇ, ਬਾਕੀ ਐਨਡੀਏ ਦੇ ਵਿੱਚ ਨਾ ਜਾਣਾ ਇੱਕ ਚਿੰਤਾਜਨਕ ਗੱਲ ਹੈ। ਮੈਂ ਪਿੱਛੇ ਜੇ ਕੋਈ ਦੇਖ ਸੁਣ ਰਿਹਾ ਸੀ ਕਿਸੇ ਦਾ ਲੈਕਚਰ, ਉਹ ਕਹਿੰਦੇ ਕਿ ਦੇਖੋ ਪੰਜਾਬ ਦੇ ਸਰਕਾਰ ਨੇ ਦੋ ਸਕੂਲ ਬਣਾਏ, ਮਾਈ ਭਾਗੋ ਅਕੈਡਮੀ ਅਤੇ ਦੂਸਰਾ ਮਹਾਰਾਜਾ ਰਣਜੀਤ ਸਿੰਘ ਜਿਹੜੀ ਆ।
1: ਹਾਂ, ਇੱਕ ਬੜੀ ਖੁਸ਼ੀ ਦੀ ਗੱਲ ਹੈ ਜੀ ਕਿ ਇਸ ਵਾਰ ਜਿਹੜਾ ਬੱਚਾ ਐਨਡੀਏ ਦੇ ਵਿੱਚ ਟੌਪ ਕੀਤਾ ਹੈ, ਪਾਸ ਆਊਟ ਹੋਇਆ, ਉਹ ਮਹਾਰਾਜਾ ਰਣਜੀਤ ਸਿੰਘ ਅਕੈਡਮੀ ਦਾ ਬੱਚਾ ਹੈ।
0: ਬਿਲਕੁਲ ਬਿਲਕੁਲ ਜੀ, ਹਾਂਜੀ ਹਾਂਜੀ, ਇਹ ਬੜੀ ਖੁਸ਼ੀ ਦੀ ਗੱਲ ਹੈ।
1: ਬਿਲਕੁਲ
0: ਅਤੇ ਉਹ ਪੰਜਾਬ ਸਰਕਾਰ ਦਾ ਅੱਛਾ ਇੱਕ ਉਪਰਾਲਾ ਰਿਹਾ ਅਤੇ ਅੱਛੀ ਦੇਣ ਹੈ, ਅਤੇ ਉਹ ਉਹਨਾਂ ਦੇ ਜਿਹੜੇ ਜਨਰਲ ਜਿਹੜੇ ਸੀਗੇ ਆਈ ਪੀ ਸਿੰਘ ਜੀ ਮਾਈ ਭਾਗੋ ਦੇ,
1: ਹਾਂਜੀ,
0: ਉਹਦੇ ਵਿੱਚ ਲੜਕੀਆਂ ਦੇ ਲਈ ਬਣਾਇਆ ਹੋਇਆ, ਉਹ ਕਹਿੰਦੇ ਕਿ ਦੇਖੋ ਜੀ ਇਹਦੇ ਵਿੱਚ ਸਾਨੂੰ ਅੱਜ ਤੱਕ ਪੰਜਾਬ ਸਕੂਲ ਸਿੱਖਿਆ ਬੋਰਡ ਦਾ ਕੋਈ ਵੀ ਬੱਚਾ ਇਹਦੇ ਸਾਡੀ ਅਕੈਡਮੀ 'ਚ ਦਾਖਲ ਨਹੀਂ ਹੋਇਆ।
1: ਠੀਕ ਠੀਕ ਠੀਕ,
0: ਮੈਂ ਕਿਹਾ ਜੀ ਕੀ ਗੱਲ ਹੈ ਜੀ, ਕਹਿੰਦੇ ਜੀ ਦੇਖ ਲਓ ਹੁਣ, ਕਿਉਂਕਿ ਅਸੀਂ ਤਾਂ ਜਿਵੇਂ ਤੁਸੀਂ ਪਹਿਲਾਂ ਗੱਲ ਕੀਤੀ ਕਿ ਨੰਬਰ ਹੀ ਇਕੱਲੇ ਨਹੀਂ ਚਾਹੀਦੇ ਸਾਨੂੰ,
1: ਹਾਂਜੀ ਹਾਂਜੀ,
0: ਇੱਥੇ ਇੱਕ ਆਫੀਸਰ ਕੋਈ ਲੜਕੀ ਹੈ ਉਹਨੂੰ ਤਿਆਰ ਕਰਨਾ ਸੀ।
1: ਬਿਲਕੁਲ ਬਿਲਕੁਲ,
0: ਔਰ ਆਫੀਸਰ ਬੋਲਡ ਚਾਹੀਦੀ ਆ, ਕਿਵੇਂ ਉਹ ਲੱਗਣੀ ਚਾਹੀਦੀ, ਉਹਦੇ ਅੰਦਰ ਇੱਕ ਅੱਗ ਚਾਹੀਦੀ,
1: ਹਾਂਜੀ ਹਾਂਜੀ ਬਿਲਕੁਲ,
0: ਤੇ ਉਹੀ ਲੀਡ ਕਰੇਗੀ ਮਿਲਟਰੀ ਫੌਜ ਨੂੰ, ਹੋਰ ਹੀ ਤਰ੍ਹਾਂ ਦਾ ਅਫਸਰ ਬਣਾ ਕੇ ਭੇਜਦੀ, ਸਾਰਾ ਸਾਰਾ ਕੁਝ ਸੁੱਟ ਕੇ ਆ
1: ਜਾਏ ਮਿਲਟਰੀ ਦੀ ਜੇ ਜੋਬ ਦੇ ਵਿੱਚ ਲੀਡਰਸ਼ਿਪ, ਮਤਲਬ ਤੁਹਾਡੀ ਲਾਈਫ ਰਿਸਕ ਤੇ ਆ ਜਦੋਂ ਤੁਸੀਂ ਲੜ ਰਹੇ ਫਰੰਟ ਤੇ।
0: ਬਿਲਕੁਲ ਜੀ,
1: ਅੱਛਾ ਉੱਥੇ ਇੱਕ ਅੱਛਾ ਲੀਡਰ ਹੀ ਸਫਲ ਹੋ ਸਕਦਾ ਹੈ।
0: ਉਹ ਸੰਜੀਵ ਜੀ, ਮੈਂ ਉਹ ਬੱਚਿਆਂ ਨੂੰ ਮਿਲਿਆ ਜਿਹੜੀਆਂ ਉੱਥੇ ਟ੍ਰੇਨਿੰਗ ਕਰਦੀਆਂ ਸੀ,
1: ਹਾਂਜੀ ਹਾਂਜੀ,
0: ਉਹ ਰੂਟੀਨ ਵਿੱਚ ਹੀ ਅਫਸਰ ਲੱਗ ਰਹੀਆਂ ਸੀ, 25 ਕੁੜੀਆਂ ਦਾ ਬੈਚ ਹੈ, ਉਹਨਾਂ ਚੋਂ ਕੋਈ ਵੀ ਕੁੜੀ ਜਿਹੜੀ ਆ ਮੈਨੂੰ ਇਹ ਨਹੀਂ ਲੱਗਿਆ ਵੀ ਇਹ ਥੋੜੀ ਸੁਸਤ ਆ ਜਾਂ ਕੀ ਆ, ਉਹ ਇੰਨੀ ਆ ਐਕਟਿਵ ਕਿ ਉਹਨਾਂ ਦੀ ਟ੍ਰੇਨਿੰਗ ਇੰਨੀ ਅੱਛੀ ਹੋ ਰਹੀ ਆ, ਤੇ ਉਹ ਤੇ ਰੂਟੀਨ ਦੇ ਵਿੱਚ ਆਫੀਸਰ ਵਾਂਗ ਹੀ ਉਹ ਚੱਲ ਰਹੀਆਂ ਨੇ।
1: ਠੀਕ ਠੀਕ,
0: ਤੇ ਜਿਵੇਂ ਤੁਸੀਂ ਦੱਸਿਆ ਕਿ ਉਹਦੇ ਵਿੱਚੋਂ ਹੀ ਜਿਹੜਾ ਬੋਇਜ਼ ਦਾ ਮਹਾਰਾਜਾ ਰਣਜੀਤ ਸਿੰਘ ਪ੍ਰੈਪਰੇਟਰੀ ਜਿਹੜਾ ਸਕੂਲ ਆ ਅਕੈਡਮੀ, ਉਹਦੇ ਵਿੱਚੋਂ ਵੀ ਸੇਮ ਚੀਜ਼ ਆ, ਉਹ ਜਿਹੜੇ ਮੁੰਡੇ ਆ ਉਹਨਾਂ ਚ ਬਹੁਤ ਕੋਨਫੀਡੈਂਸ ਆ, ਜਿਹਦੇ ਚ ਕੋਨਫੀਡੈਂਸ ਨਹੀਂ ਉਹ ਮਾਰਿਆ ਗਿਆ, ਉਹ ਵਾਪਸ ਆ ਜਾਂਦਾ, ਭੱਜ ਕੇ ਆ ਜਾਂਦੇ, ਕਹਿੰਦੇ ਨਹੀਂ ਜੀ ਉੱਥੇ ਸਾਡੇ ਕੋਲ ਨਹੀਂ ਹੋਣਾ ਕੁਛ ਵੀ।
1: ਠੀਕ ਠੀਕ ਠੀਕ ਠੀਕ,
0: ਤੋ ਇਹ ਜਿਹੜੀ ਆ ਸਿਲਸਿਲਾ ਹੈ ਇਹਦੇ ਵਿੱਚ ਕੋਨਫੀਡੈਂਸ ਜ਼ਰੂਰੀ ਆ।
1: ਹਾਂਜੀ,
0: ਇੱਕ ਜੇ ਉਹ ਬੱਚਾ 10ਵੀਂ ਤੋਂ ਬਾਅਦ ਸਾਇੰਸ ਰੱਖ ਲੈਂਦਾ ਚੰਗੇ ਨੰਬਰ ਲੈ ਕੇ ਤੇ ਉਹਦੇ ਵਿੱਚ ਵੀ ਚੰਗਾ ਕੰਮ ਕਰਦਾ ਹੈ, ਤਾਂ ਉਹ ਕਾਫੀ ਬ੍ਰਾਈਟ ਫਿਊਚਰ ਉਹਦਾ,
1: ਬਹੁਤ ਬ੍ਰਾਈਟ ਫਿਊਚਰ ਜੀ
0: ਆ ਜਾਂਦਾ, ਤੇ ਕਿੰਨੀਆਂ ਆਪਸ਼ਨਸ ਆ ਆਪਾਂ ਜੇ ਗੱਲਾਂ ਕਰਨ ਲੱਗ ਜਾਈਏ ਤਾਂ ਮੈਨੂੰ ਲੱਗਦਾ ਕਿ ਟਾਈਮ ਥੋੜਾ ਪੈ ਜਾਏਗਾ।
1: ਹਾਂਜੀ ਬਿਲਕੁਲ,
0: ਕੁਝ ਜਿਹੜੇ ਆ ਜਿਵੇਂ ਤੁਸੀਂ ਦੱਸ ਰਹੇ ਸੀਗੇ ਇੰਜੀਨੀਅਰਿੰਗ ਕੋਰ ਦੇ ਵਿੱਚ ਆ ਤੇ ਮੈਡੀਕਲ ਦੇ ਵਿੱਚ ਆ, ਕੈਮਿਸਟਰੀ ਯਾਰ ਉਹਦੇ ਕੋਲ ਹੈਗੀ ਆ, ਉਹਦੇ ਵਿੱਚ ਵੀ ਸਕੋਪ ਕਿਹੜੇ ਕਿਹੜੇ ਹੋ ਜਾਂਦੇ ਜੀ?
1: ਕੈਮਿਸਟਰੀ ਦੇ ਵਿੱਚ ਤੁਸੀਂ ਅੱਗੇ ਕੈਮਿਸਟਰੀ ਦੇ ਇਹਨਾਂ ਸਾਰੇ ਸਬਜੈਕਟਸ ਦੇ ਵਿੱਚ ਅੱਗੇ ਬੀ ਐੱਸ ਸੀ ਐੱਮ ਐੱਸ ਸੀ ਕਰ ਸਕਦੇ ਹੋ ਓਨਰਸ ਇਹਨਾਂ ਦੇ, ਔਰ ਕੈਮਿਸਟਰੀ ਦੇ ਵਿੱਚ ਤਾਂ ਤੁਸੀਂ ਅੱਜ ਫਾਰਮਾਸਿਟੀਕਲ ਕੰਪਨੀਆਂ ਹੈਗੀਆਂ ਉਹਨਾਂ ਦੇ ਵਿੱਚ ਵੀ ਕਾਫੀ ਸਕੋਪ ਹੈ,
0: ਕਾਫੀ ਮੰਗ ਹੈ,
1: ਕਾਫੀ ਮੰਗ ਹੈ, ਔਰ ਉੱਥੇ ਅੱਛੇ ਮਤਲਬ ਪੈਕੇਜ ਉਹ ਦਿੰਦੇ ਹਨ ਜਿਹੜੇ ਐਮ ਐਸ ਸੀ ਪੀ ਐਚ ਡੀ ਹਨ,
0: ਕੈਮੀਕਲ ਇੰਜੀਨੀਅਰ ਜਿਹੜੇ ਆ ਉਹ ਚੰਗਾ ਕੰਮ ਕਰ ਰਹੇ।
1: ਹਾਂਜੀ ਬਿਲਕੁਲ ਜੀ ਬਿਲਕੁਲ।
0: ਤੇ ਮੈਥ ਇਹਦੇ ਵਿੱਚ ਇੱਕ ਜੁੜਦਾ ਨਾਲ।
1: ਹਾਂਜੀ ਹਾਂਜੀ।
0: ਮੈਥ ਕੀ ਰੋਲ ਪਲੇ ਕਰਦਾ ਜੀ?
1: ਮੈਥ ਦਾ ਰੋਲ ਇਹ ਹੈ ਕਿ ਮੈਥ ਇੱਕ ਮਾਸਟਰ, ਜਿਸ ਤਰ੍ਹਾਂ ਕਹਿੰਦੇ ਕਿ
0: ਆਤਮਾ ਹੀ ਹੈ,
1: ਆਤਮਾ ਹੈ, ਕੰਟਰੋਲਰ,
0: ਕੰਟਰੋਲਰ ਹੈ ਸਾਰੇ ਸਬਜੈਕਟਾਂ ਦਾ।
1: ਫਿਜ਼ਿਕਸ ਦੇ ਵਿੱਚ ਅਸੀਂ ਜਦੋਂ ਫਿਜ਼ਿਕਸ ਪੜ੍ਹਾਉਣਾ ਸ਼ੁਰੂ ਕਰਦੇ ਹਾਂ ਪਲੱਸ ਵਨ ਦੇ ਵਿੱਚ, ਪਹਿਲਾਂ ਸਾਨੂੰ ਮੈਥ ਦੇ ਦੋ ਚਾਰ ਪੰਜ ਟੌਪਿਕ ਕਵਰ ਕਰਨੇ ਪੈਂਦੇ, ਪਹਿਲੇ 15 ਦਿਨ ਮੈਥ 'ਤੇ ਲਗਾਉਣੇ ਪੈਂਦੇ ਆ।
0: ਅੱਛਾ।

ਜੀ ਦੀਆਂ ਗੱਲਾਂ ਨੂੰ ਤੋਂ ਫਾਇਦਾ ਲੈਣਗੇ ਅਤੇ ਬੱਚਿਆਂ ਦਾ ਭਵਿੱਖ ਜਿਹੜਾ ਹੋਰ ਵੀ ਬ੍ਰਾਈਟ ਹੋਏਗਾ ਅਤੇ ਅਸੀਂ ਵੀ ਤੁਹਾਡੇ ਚੰਗੇ ਭਵਿੱਖ ਦੀ ਕਾਮਨਾ ਕਰਦੇ ਹਾਂ ਹਮੇਸ਼ਾ ਹੀ ਅਤੇ ਦੁਆ ਕਰਦੇ ਹਾਂ ਕਿ ਤੁਸੀਂ ਚੜ੍ਹਦੀ ਕਲਾ 'ਚ ਰਹੋ ਅਤੇ ਖੁਸ਼ ਰਹੋ ਮੁਸਕਰਾਉਂਦੇ ਰਹੋ ਅਤੇ ਪ੍ਰੋਗਰਾਮ ਰੁਜ਼ਗਾਰ ਸਿੱਖਿਆ ਅਤੇ ਰੁਜ਼ਗਾਰ ਲੈ ਕੇ ਫਿਰ ਆਪਾਂ ਹਾਜ਼ਰ ਹੋਵਾਂਗੇ ਸੰਜੀਵ ਸ਼ਰਮਾ ਜੀ ਦੇ ਨਾਲ ਅਤੇ ਹੁਣ ਸਾਨੂੰ ਦਿਓ ਆਗਿਆ ਅਤੇ ਤੁਸੀਂ ਮਾਣੋ ਆਨੰਦ ਬਹੁਤ ਬਹੁਤ ਧੰਨਵਾਦ ਇਸ ਪ੍ਰੋਗਰਾਮ ਸੁਣਨ ਦੇ ਲਈ ਅਤੇ ਦੁਆਬਾ ਰੇਡੀਓ ਦੀ ਪੂਰੀ ਟੀਮ ਵੱਲੋਂ ਤੁਹਾਡਾ ਸ਼ੁਕਰਾਨਾ ਅਤੇ ਰੱਬ ਰਾਖਾ ਖੁਸ਼ ਰਹੋ ਮੁਸਕਰਾਉਂਦੇ ਰਹੋ।

ద్వాపర రేడియో. ਜੀ ਦੋਸਤੋ ਸਾਰੇ ਦੋਸਤਾਂ ਦਾ ਦੁਆਬਾ ਰੇਡੀਓ ਦੇ ਮੰਚ ਉੱਤੇ ਨਿੱਘਾ ਸਵਾਗਤ ਹੈ। ਲੈ ਕੇ ਹਾਜ਼ਰ ਹਾਂ ਤੁਹਾਡੀ ਕਚਹਿਰੀ ਚ ਫਿਰ ਤੋਂ ਇੱਕ ਵਾਰ ਨਵਾਂ ਨਵੇਲਾ ਪ੍ਰੋਗਰਾਮ ਜ਼ਿੰਦਗੀ ਨਾਮਾ ਹਾਲ ਹੈ ਦੁਨੀਆ। ਆਪ ਸਭ ਨੂੰ ਆਦਾਬ, ਸਲਾਮ, ਨਮਸਤੇ ਤੇ ਪਿਆਰ ਭਰੀ ਨਿੱਕੀ ਸਤਿ ਸ੍ਰੀ ਅਕਾਲ ਦੋਸਤੋ। ਅੱਜ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ। ਬੁੱਧਵਾਰ ਵਾਲਾ ਦਿਨ ਹੈ, 22 ਜੁਲਾਈ 2026 ਦਾ ਦਿਹਾੜਾ ਤੇ ਗੱਲਾਂ ਬਾਤਾਂ ਲਈ ਹਾਜ਼ਰ ਹਾਂ ਜੀ ਮੈਂ ਤੇ ਸਮਰਜੀਤ ਸਿੰਘ ਸ਼ੰਮੀ ਜੀ। ਤੇ ਗੱਲਬਾਤ ਅੱਜ ਰਹੇਗੀ, ਅੱਜ ਦਾ ਵਿਸ਼ਾ ਰੋਟੀ, ਕੱਪੜਾ ਤੇ ਮਕਾਨ, ਲੋੜ ਜਾਂ ਲਗਜ਼ਰੀ, ਦੋਵੇਂ ਪੱਖ ਵਿਚਾਰਾਂਗੇ। ਸਮੇਂ ਦੇ ਨਾਲ ਨਾਲ ਤਬਦੀਲੀਆਂ ਹੁੰਦੀਆਂ ਗਈਆਂ ਤੇ ਪਹਿਲਾਂ ਰੋਜ਼ੀ ਰੋਟੀ ਦੀ ਜ਼ਰੂਰਤ ਸੀ ਤੇ ਹੁਣ ਸ਼ੋਸ਼ੇਬਾਜ਼ੀ ਜਾਂ ਸ਼ੋਬਾਜ਼ੀ ਜਿਹੜਾ ਵੱਧ ਜਿਹੜੀ ਦੇਖਣ ਨੂੰ ਮਿਲ ਰਹੀ ਹੈ। ਹੋਰ ਸਾਰਾ ਸਿਲਸਿਲਾ ਗੱਲਾਂ ਬਾਤਾਂ ਕਰਾਂਗੇ। ਸਭ ਤੋਂ ਪਹਿਲਾਂ ਅੱਜ ਦੇ ਵਿਚਾਰ ਦੇ ਵਿੱਚ ਜਾਵਾਂਗੇ ਤੇ ਉਸ ਤੋਂ ਬਾਅਦ ਵਿਸ਼ੇ ਦੇ ਨਾਲ ਨਾਲ ਗੱਲਾਂ ਬਾਤਾਂ ਦੀ ਸ਼ੁਰੂਆਤ ਤੇ ਫੋਨ ਲਾਈਨਾਂ ਤੁਹਾਡੇ ਲਈ ਖੁੱਲੀਆਂ ਰਹਿਣਗੀਆਂ। +358 44 976 1962 ਸਟੂਡੀਓ ਦਾ ਨੰਬਰ, ਹਰ ਵਾਰ ਦੀ ਤਰ੍ਹਾਂ ਫਿਲਮ ਸਟੂਡੀਓ ਤੋਂ ਉਹੀ ਨੰਬਰ ਰਹਿੰਦਾ ਹੈ ਤੇ ਜਿਸ ਦੇ ਵਿੱਚ ਕਾਲ ਮਿਲਾ ਕੇ ਦੁਨੀਆਂ ਦੇ ਕਿਸੇ ਵੀ ਕੋਨੇ ਤੋਂ, ਚੰਦ ਤੋਂ ਵੀ ਕਾਲ ਮਿਲਾ ਕੇ ਤੁਸੀਂ ਨਾਲ ਜੁੜ ਸਕਦੇ ਹੋ। 2.25 ਘੰਟੇ ਤੁਹਾਡਾ ਮੇਰਾ ਰਾਬਤਾ ਇਸੇ ਤਰ੍ਹਾਂ ਬਰਕਰਾਰ ਰਹੇਗਾ ਤੇ ਉਮੀਦ ਕਰਦੇ ਹਾਂ ਤੁਹਾਡੇ ਤੱਕ ਆਵਾਜ਼ ਤੇ ਅੰਦਾਜ਼ ਵਧੀਆ ਤਰੀਕੇ ਦੇ ਨਾਲ ਪਹੁੰਚ ਰਿਹਾ ਹੋਵੇਗਾ। ਤੇ ਸਭ ਤੋਂ ਪਹਿਲਾਂ ਦੋਸਤੋ ਅੱਜ ਦੇ ਵਿਚਾਰ ਦੇ ਵੱਲ ਨੂੰ ਚੱਲਦੇ ਹਾਂ ਤੇ ਨਾਲ ਦੀ ਨਾਲ ਸਮਾਂ ਤੇ ਸਥਿਤੀ ਫਿਲਰ ਦੀਆਂ ਘੜੀਆਂ ਦੇ ਉੱਤੇ। ਇਸ ਵਕਤ ਸ਼ਾਮ ਦੇ 7:09 ਦਾ ਸਮਾਂ ਹੈ ਤੇ ਨਿਊਯਾਰਕ ਤੇ ਟੋਰਾਂਟੋ ਦੀਆਂ ਘੜੀਆਂ ਦੇ ਉੱਤੇ ਦੁਪਹਿਰ ਦੇ ਆਪਣੇ 12:05 ਹੋ ਗਏ ਨੇ ਤੇ ਇਸੇ ਤਰ੍ਹਾਂ ਹੀ ਕੈਲੀਫੋਰਨੀਆ ਤੇ ਵੈਂਕੂਵਰ ਦੇ ਵਿੱਚ ਸਵੇਰ ਦੇ 9:05, ਯੂਕੇ ਦੇ ਵਿੱਚ ਸ਼ਾਮ ਦੇ ਜਿਹੜੇ 5:05, ਯੂਰਪੀਅਨ ਕੰਟਰੀਆਂ ਦੇ ਮੁਤਾਬਕ 6:05 ਨੇ ਤੇ ਇਸੇ ਤਰ੍ਹਾਂ ਭਾਰਤ ਦੇ ਵਿੱਚ ਰਾਤ ਦੇ 9:36 ਦਾ ਸਮਾਂ ਜਿਹੜਾ ਹੋ ਚੁੱਕਿਆ ਹੈ। ਤੇ ਲਓ ਦੋਸਤੋ ਗੱਲਬਾਤ ਜ਼ਿਆਦਾ ਸਮਾਂ ਨਾ ਲਾਉਂਦੇ ਹੋਏ ਅੱਜ ਵਿਚਾਰ ਕਰਾਂਗੇ, ਵੱਖਰੇ ਵੱਖਰੇ ਐਂਗਲ ਤੋਂ ਦੇਖਣ ਦੀ ਕੋਸ਼ਿਸ਼ ਕਰਾਂਗੇ ਦੁਨੀਆਦਾਰੀ ਦੇ ਵਿੱਚ ਕੀ ਕੁਝ ਬਦਲ ਰਿਹਾ, ਰੋਟੀ ਕੱਪੜਾ ਮਕਾਨ ਦੀ ਗੱਲ ਕਰਾਂਗੇ ਤੇ ਸਭ ਤੋਂ ਪਹਿਲਾਂ ਅੱਜ ਦੇ ਵਿਚਾਰ ਦੀ ਗੱਲ ਕਰਾਂਗੇ। ਤੇ ਪ੍ਰੋਗਰਾਮਾਂ ਨੂੰ ਸਪੋਰਟ ਕੀਤਾ ਹੈ ਹਰਵਿੰਦਰ ਜੌਲ ਭੈਣ ਜੀ, ਸੁਮਿਤ ਜੌਲ ਜੀ, ਜਗਦੇਵ ਸੰਧੂ ਜੀ, ਸਿਕੰਦਰ ਸਿੰਘ ਔਜਲਾ, ਮਹੇਸ਼ ਜੀ, ਭਾਨ ਸਿੰਘ ਗਰੇਵਾਲ ਜੀ, ਸੁਰਿੰਦਰ ਕੌਰ ਮਾਲ ਜੀ ਤੇ ਮਾਨ ਸਿੰਘ ਸੈਣੀ ਸਾਹਿਬ ਦਾ ਸ਼ੁਕਰੀਆ ਤੇ ਧੰਨਵਾਦ ਹੈ। ਅੱਜ ਦੇ ਵਿਚਾਰ ਦੀ ਗੱਲ ਕਰੀਏ ਤਾਂ ਕਹਿੰਦੇ ਜੇਕਰ ਤੁਹਾਨੂੰ ਲੋਕ ਨਫ਼ਰਤ ਕਰਦੇ ਨੇ ਤਾਂ ਇਸਦੇ ਦੋ ਕਾਰਨ ਹੋ ਸਕਦੇ ਹੈ। ਪਹਿਲਾ ਕਾਰਨ ਜਿਹੜਾ ਕਿ ਤੁਹਾਡੇ ਵਿੱਚ ਕੁਝ ਅਜਿਹਾ ਹੈ ਜੋ ਉਹਨਾਂ ਨੂੰ ਪਸੰਦ ਨਹੀਂ ਤੇ ਦੂਜਾ ਤੁਹਾਡੇ ਵਿੱਚ ਕੁਝ ਅਜਿਹਾ ਹੈ ਜੋ ਉਹਨਾਂ ਦੇ ਕੋਲ ਨਹੀਂ ਹੈ। ਅੱਜ ਦੇ ਦਿਹਾੜੇ ਦੇ ਵਿੱਚ 22 ਜੁਲਾਈ 1648 ਦੇ ਵਿੱਚ ਤੁਹਾਨੂੰ ਲੈ ਚੱਲਦੇ ਹਾਂ ਜਦੋਂ ਯੂਕਰੇਨ ਦੇ ਵਿੱਚ 10,000 ਯਹੂਦੀਆਂ ਦਾ ਕਤਲੇਆਮ ਕੀਤਾ ਗਿਆ ਸੀ। 1775 ਦੇ ਵਿੱਚ ਅਮਰੀਕੀ ਰਾਸ਼ਟਰਪਤੀ ਨੇ ਫੌਜ ਦੀ ਵਾਗਡੋਰ ਆਪ ਸੰਭਾਲ ਲਈ ਤੇ 1823 ਦੇ ਵਿੱਚ ਮਾਂ ਬਾਪ ਦੇ ਸੰਤਾਨ ਦੇ ਵਿੱਚ ਜਾਂਦੇ ਗੁਣਾਂ ਦਾ ਅਧਿਐਨ ਕਰਨ ਵਾਲੇ ਵਿਗਿਆਨੀ ਗ੍ਰੈਗਰੀ ਮੈਡਲ ਦਾ ਜਿਹੜਾ ਸੀ ਜਨਮ ਹੁੰਦਾ ਹੈ 1823 ਦੇ ਵਿੱਚ। 2003 ਦੇ ਵਿੱਚ ਇਰਾਕ ਦੇ ਰਾਸ਼ਟਰਪਤੀ ਸਦਾਮ ਹੁਸੈਨ ਦੇ ਦੋਵੇਂ ਬੇਟੇ ਹਵਾਈ ਹਮਲੇ ਦੇ ਵਿੱਚ ਮਾਰੇ ਗਏ। 2012 ਦੇ ਵਿੱਚ ਕਾਂਗਰਸ ਦੇ ਪ੍ਰਣਬ ਮੁਖਰਜੀ ਰਾਸ਼ਟਰਪਤੀ ਦੇ ਅਹੁਦੇ ਦੇ ਲਈ ਚੁਣੇ ਜਾਂਦੇ ਹਨ। ਥੋੜੀ ਜਿਹੀ ਗੱਲ ਕਰਦੇ ਹਾਂ ਜ਼ਮੀਨ ਪੱਤਰਿਆਂ ਦੀ, ਥੋੜੀ ਜਿਹੀ ਕੁਝ ਜਿਹੜੇ ਔਖੇ ਸ਼ਬਦ ਹੈ ਜਿਹਦੇ ਵਿੱਚ ਗੱਲ ਬਾਤ ਕਰਦੇ ਹਾਂ ਜ਼ਮੀਨ ਜਾਇਦਾਦ ਦੀ। ਜ਼ਮੀਨ ਜਮ੍ਹਾਂਬੰਦੀ ਫਰਦ ਦੇ ਵਿੱਚ ਦਿੱਤੇ ਕੁਝ ਐਸੇ ਵੱਖਰੇ ਨੰਬਰ ਹੁੰਦੇ ਆ, ਉਹਨਾਂ ਦਾ ਮਤਲਬ ਕੀ ਹੁੰਦਾ ਹੈ ਉਹਨਾਂ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹਾਂ। 19 ਜੁਲਾਈ ਨੂੰ ਜਿਹੜਾ ਸੀ ਫਰਦ ਦੇ ਵਿੱਚ ਜੇ ਦੇਖਿਆ ਜਾਵੇ, 19 ਜੁਲਾਈ ਜਿਹੜਾ ਕੱਲ ਦਾ ਆਪਣਾ 19 ਜੁਲਾਈ ਦਾ ਵਿਚਾਰ ਸੀਗਾ, ਅੱਜ ਦਾ ਵਿਚਾਰ ਉਹਦਾ ਜਿਹੜਾ ਲੜੀਵਾਰ ਭਾਗ ਦੂਸਰਾ ਹੈ। ਖੇਵਟ ਨੰਬਰ ਸਭ ਤੋਂ ਪਹਿਲਾਂ ਹੈ, ਖਤੌਣੀ ਨੰਬਰ ਲਗਾਨ ਜਿਹਨੂੰ

0: ਕਹਿੰਦੇ ਐ ਮਾਲਕ ਦਾ ਨਾਂ ਤੇ ਵੇਰਵਾ, ਕਾਸ਼ਤਕਾਰ ਦਾ ਨਾਂ ਤੇ ਵੇਰਵਾ, ਸਿੰਚਾਈ ਦਾ ਸਾਧਨ ਮੁਰੱਬਾ ਤੇ ਖਸਰਾ ਨੰਬਰ, ਰਕਬਾ ਤੇ ਭੋ ਦੀ ਜਿਹੜੀ ਕਿਸਮ ਹੈ ਉਹਦਾ ਜਿਹੜਾ ਜ਼ਿਕਰ ਇਹਨਾਂ ਚੀਜ਼ਾਂ ਦੇ ਵਿੱਚ ਆਉਂਦਾ ਹੈ ਤੇ ਵਿਸ਼ੇਸ਼ ਕਥਨ ਜਿਵੇਂ ਕਿ ਕਥਨ ਬਹੁਤ ਮਹੱਤਵਪੂਰਨ ਸਥਾਨ ਰੱਖਦਾ ਹੈ। ਜਮ੍ਹਾਂਬੰਦੀ ਦੇ ਵਿੱਚ ਇਸ ਦੇ ਵਿੱਚ ਇਹ ਜਿਹੜਾ ਥੱਲੇ ਲਿਖਿਆ ਹੁੰਦਾ ਹੈ ਕਥਨ, ਉਹਦੇ ਵਿੱਚ ਲਿਮਿਟ ਜਾਂ ਲੋਨ ਜੋ ਕਢਵਾਇਆ ਗਿਆ ਉਹ ਕਿਸ ਬੈਂਕ ਅਤੇ ਬ੍ਰਾਂਚ ਦਾ ਨਾਮ ਉੱਥੇ ਲਿਖਿਆ ਜਾਵੇਗਾ। ਜਿਵੇਂ ਕਿ ਲਿਖਿਆ ਜਾਂਦਾ ਹੈ ਕਿ ਆਹ ਨਾਮ ਮਾਲਕ ਦਾ ਨਾਂ ਦੇ ਬੰਦੇ ਨੇ, ਆਹ ਜਿਹੜਾ ਨੰਬਰ ਹੈ ਨਾਂ ਦੀ ਬੈਂਕ ਦੀ ਜਿਹੜੀ ਹੈ ਬ੍ਰਾਂਚ, ਫਿਰ ਬ੍ਰਾਂਚ ਦਾ ਨਾਂ ਆ ਜਾਂਦਾ ਹੈ ਵੀ ਉੱਥੋਂ ਇਹ ਲੋਨ ਕਰਾਇਆ, ਉਹ ਚੀਜ਼ਾਂ ਜਿਹੜੀਆਂ ਉੱਥੇ ਦਰਜ ਕੀਤੀਆਂ ਜਾਂਦੀਆਂ। ਚਲੋ ਦੋਸਤੋ, ਅੱਜ ਦੇ ਵਿਚਾਰ ਤੋਂ ਨਾਲ ਦੀ ਨਾਲ ਚੱਲਦੇ ਹਾਂ, ਦੁਨੀਆਦਾਰੀ ਦੀਆਂ ਗੱਲਾਂ ਬਾਤਾਂ ਕਰਦੇ ਹਾਂ ਤੇ ਅੱਜ ਦਾ ਜਿਹੜਾ ਆਪਣਾ ਮੁੱਦਾ ਹੈ ਉਹਦੇ ਆਪਾਂ ਬਾਤ ਪਾਉਂਦੇ ਹਾਂ ਤੇ ਸ਼ਮੀ ਜੀ ਨੂੰ ਵੀ ਕਾਲ ਲਾਉਂਦੇ ਹਾਂ ਤੇ ਨਾਲ ਦੀ ਨਾਲ ਗੱਲਾਂ ਬਾਤਾਂ ਤੁਹਾਡੇ ਨਾਲ ਵੀ ਪਾਉਂਦੇ ਹਾਂ। +358 44 976 1919 ਦਾ ਨੰਬਰ ਹੈ, ਲਾਈਨਾਂ ਤੁਹਾਡੇ ਲਈ ਖੁੱਲੀਆਂ ਰਹਿਣਗੀਆਂ ਤੇ ਇਸ ਵਿਸ਼ੇ ਦੇ ਉੱਤੇ ਵਿਚਾਰ ਚਰਚਾ ਦੇ ਲਈ ਤੁਸੀਂ ਵੀ ਹਿੱਸਾ ਬਣ ਸਕਦੇ ਹੋ ਤੇ ਨਾਲ ਨਾਲ ਬਾਅਦ ਦੇ ਵਿੱਚ ਇਸ ਵਿਸ਼ੇ ਤੋਂ ਬਾਅਦ ਚੋਂ ਜਿੰਨਾ ਵੀ ਸਮਾਂ ਬਚੇਗਾ ਉਹਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਦੇਸ਼ ਵਿਦੇਸ਼ ਦੀਆਂ ਖ਼ਬਰਾਂ ਦੀ ਜੋ ਦੁਨੀਆਂ ਦੇ ਵਿੱਚ, ਪੰਜਾਬ ਦੇ ਵਿੱਚ, ਇੰਡੀਆ ਦੇ ਵਿੱਚ ਜਾਂ ਬਾਹਰਲੇ ਮੁਲਕਾਂ ਦੇ ਵਿੱਚ ਹਾਲਾਤ ਨੇ ਉਹਨਾਂ ਦਾ ਜ਼ਿਕਰ ਕਰਾਂਗੇ। ਤੇ ਲੋ ਦੋਸਤੋ, ਬਾਤ ਪਾਉਂਦੇ ਹਾਂ ਅੱਜ ਦੇ ਵਿਸ਼ੇ ਦੀ। ਅੱਜ ਦਾ ਵਿਸ਼ਾ ਜੋ ਹੈ ਆਪਣਾ ਰੋਟੀ ਕੱਪੜਾ ਤੇ ਮਕਾਨ। ਰੋਟੀ ਕੱਪੜਾ ਤੇ ਮਕਾਨ, ਬੁਨਿਆਦੀ ਲੋੜਾਂ ਤੋਂ ਬਦਲਦੇ ਸੁਪਨਿਆਂ ਤੱਕ ਦਾ ਸਫ਼ਰ ਉੱਤੇ ਵਿਚਾਰ ਵਟਾਂਦਰਾ ਕਰਨ ਦੀ ਕੋਸ਼ਿਸ਼ ਕਰਾਂਗੇ, ਤੁਹਾਡਾ ਵੀ ਇੰਤਜ਼ਾਰ ਰਹੇਗਾ। ਅੱਜ ਦੇ ਦੌਰ ਦੇ ਵਿੱਚ ਕੀ ਰੋਟੀ ਸਿਰਫ ਭੁੱਖ ਮਿਟਾਉਣ ਦਾ ਸਾਧਨ ਹੈ ਜਾਂ ਸਿਹਤਮੰਦ ਜੀਵਨ ਸ਼ੈਲੀ ਤੇ ਸਮਾਜਿਕ ਪਛਾਣ ਦਾ ਪ੍ਰਤੀਕ ਬਣ ਚੁੱਕੀ ਹੈ? ਕਿ ਕੱਪੜਾ ਸਿਰਫ ਤਨ ਢੱਕਣ ਦੇ ਲਈ ਜਾਂ ਸਾਡੀ ਸ਼ਖਸੀਅਤ, ਸਟੇਟਸ ਤੇ ਫੈਸ਼ਨ ਦੀ ਪਹਿਚਾਣ ਬਣ ਗਿਆ? ਕਿ ਮਕਾਨ ਸਿਰਫ ਇੱਕ ਛੱਤ ਹੈ ਜਾਂ ਉਹ ਸੁਪਨਾ ਜਿਸ ਨੂੰ ਪੂਰਾ ਕਰਨ ਲਈ ਮਨੁੱਖ ਆਪਣੀ ਪੂਰੀ ਜ਼ਿੰਦਗੀ ਜਿਹੜੀ ਹੈ ਸਮਰਪਿਤ ਕਰ ਦਿੰਦਾ ਹੈ? ਇਸ ਖੁੱਲ੍ਹੀ ਚਰਚਾ ਦੇ ਵਿੱਚ ਸਮਾਜਿਕ, ਆਰਥਿਕ ਤੇ ਸੱਭਿਆਚਾਰਕ ਤਬਦੀਲੀਆਂ ਦੇ ਸੰਦਰਭ ਦੇ ਵਿੱਚ ਗੱਲਬਾਤ ਨਾਲ ਨਾਲ ਚੱਲੇਗੀ ਤੇ ਤੁਸੀਂ ਵੀ ਆਪਣਾ ਯੋਗਦਾਨ ਪਾ ਸਕਦੇ ਹੋ। ਲਾਈਨਾਂ ਤੁਹਾਡੇ ਲਈ ਖੁੱਲ੍ਹੀਆਂ ਰਹਿਣਗੀਆਂ ਤੇ ਅੱਜ ਦਾ ਵਿਸ਼ਾ ਹੈ ਰੋਟੀ ਕੱਪੜਾ ਤੇ ਮਕਾਨ। ਲਓ ਜੀ, ਆਪਣੇ ਨਾਲ ਜੁੜ ਚੁੱਕੇ ਨੇ ਸਮਰਜੀਤ ਸਿੰਘ ਸ਼ਮੀ ਜੀ, ਸਾਡੇ ਸਹਿਯੋਗੀ, ਤੇ ਗੱਲਾਂ ਬਾਤਾਂ ਉਹਨਾਂ ਦੇ ਨਾਲ ਸ਼ੁਰੂ ਕਰਦੇ ਹਾਂ। ਸਤਿ ਸ੍ਰੀ ਅਕਾਲ ਸ਼ਮੀ ਜੀ, ਜੀਆਂ ਨੂੰ ਜੀ ਨਿੱਘਾ ਸਵਾਗਤ ਹੈ ਫਿਰ ਤੋਂ ਇੱਕ ਵਾਰ ਸਮਾਂ ਬੰਨਣ ਦੇ ਲਈ, ਨਾਲ ਜੁੜਨ ਦੇ ਲਈ। ਜੀਆਂ ਨੂੰ ਜੀ
1: ਭਾਰਤ ਸਾਹਿਬ ਸਤਿ ਸ੍ਰੀ ਅਕਾਲ ਜੀ, ਤੇ ਦੁਆਬਾ ਜਿਹੜੇ ਸੁਣ ਰਹੇ ਸਾਰੇ ਦੋਸਤਾਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ,
1: ਬਹੁਤ ਬਹੁਤ ਸਵਾਗਤ
0: ਜੀ ਆਨੂ ਜੀ। ਕੀ ਹਾਲ ਚਾਲ ਨੇ ਜਨਾਬ, ਮੌਸਮ ਕਿਵੇਂ ਆ?
1: ਮੌਸਮ ਔਸਮ ਹੋਇਆ ਪਿਆ ਜੀ ਹਮੇਸ਼ਾ ਹੀ, ਕਿਉਂਕਿ ਕਹਿੰਦੇ ਉਹ ਸਦਾ ਦੀਵਾਲੀ ਸਾਧਦੀ ਤੇ ਚੱਤੋ ਪਹਿਰ ਬਸੰਤ
0: ਜੀ,
1: ਉਹ ਕੰਮ ਹੈ ਕਿ ਪਰ ਇਸ ਵੇਲੇ ਸਾਵਣ ਮਹੀਨਾ ਜਿਹੜਾ ਚੱਲ ਰਿਹਾ ਉਹਦੀ ਝੜੀਆਂ ਜਿਹੜੀਆਂ ਹੋ ਰਹੀਆਂ ਨੇ, ਸ਼ੁਰੂ ਹੋ ਚੁੱਕੀਆਂ ਨੇ
0: ਜੀ।
1: ਤੇ ਮੈਂ ਕਹਿ ਲੋ ਵੀ ਜਿਵੇਂ ਇਹ ਹੋਣਾ ਚਾਹੀਦਾ ਲਗਭਗ ਉਂਝ ਹੀ ਹੋ ਰਿਹਾ ਹੈ।
0: ਕਿਆ ਬਾਤ,
1: ਬਹੁਤ ਹੀ ਪਿਆਰਾ ਮੌਸਮ,
0: ਸਾਵਣ ਕਾ ਮਹੀਨਾ, ਕਿਆ ਬਾਤ ਹੈ ਜੀ। ਤੇ ਸ਼ਮੀ ਜੀ, ਅੱਜ ਦਾ ਵਿਸ਼ਾ ਇਹਨਾਂ ਮੌਸਮਾਂ ਦੇ ਵਿੱਚ ਰੋਜ਼ੀ ਰੋਟੀ ਕਮਾਉਣੀ ਵੀ ਔਖੀ ਹੋ ਜਾਂਦੀ ਹੈ। ਚਲੋ ਇਹਦੇ ਨਾਲ ਹੀ ਆਪਾਂ ਗੱਲ ਜੋੜ ਕੇ ਸ਼ੁਰੂ ਕਰ ਦਿੰਦੇ ਹਾਂ। ਪਰ ਜਿਨ੍ਹਾਂ ਨੇ ਚੁੱਲ੍ਹੇ ਦੇ ਵਿੱਚ ਅੱਗ ਬਾਲਣੀ ਹੈ, ਬੱਚਿਆਂ ਦਾ ਢਿੱਡ ਪਾਲਣਾ ਹੈ, ਰੋਜ਼ ਹੈਂਡ ਟੂ ਮਾਊਥ ਦਾ ਸਿਸਟਮ ਹੈ, ਉਹਨਾਂ ਲਈ ਮੌਸਮ, ਹਨੇਰੀਆਂ, ਝੱਖੜ, ਮੀਂਹ ਕਣੀ, ਉਹ ਕਿਤੇ ਮਾਇਨੇ ਨਹੀਂ ਰੱਖਦੇ। ਪਰ ਉਹਨਾਂ ਨੂੰ ਜਿਹੜਾ ਪੂਰੀ ਆਪਣੀ ਜ਼ੋਰਦਾਰ ਹਿੰਮਤ ਦੇ ਨਾਲ ਕਹਿ ਸਕਦੇ ਹਾਂ ਕਿ ਕੰਮਾਂ ਕਾਰਾਂ ਦੇ ਉੱਤੇ ਜਾਣਾ ਹੀ ਪੈਂਦਾ ਹੈ ਜੀ, ਤੇ ਉਹ ਕਾਜ ਆਪਣਾ ਨਿਬੇੜਦੇ ਨੇ, ਕਰਦੇ ਨੇ ਤੇ ਕੁਝ ਫਿਰ ਖੱਟ ਕੇ ਘਰ ਨੂੰ ਲਿਆਉਂਦੇ ਆ। ਜਿਵੇਂ ਪਹਿਲੇ ਸਮਿਆਂ ਦੇ ਵਿੱਚ ਕਹਿੰਦੇ ਆਏ ਹਾਂ ਆਪਾਂ ਜਾਂ ਸੁਣਦੇ ਆਏ ਹਾਂ ਪ੍ਰੋਗਰਾਮਾਂ ਦੇ ਵਿੱਚ ਵੀ ਕਿ 75 ਸਾਲ ਹੋ ਗਏ ਮੁਲਕ ਨੂੰ, ਰੋਜ਼ੀ ਰੋਟੀ ਦਾ ਮਾਹੌਲ ਉੱਥੇ ਦਾ ਉੱਥੇ ਹੀ ਹੈ। ਪਰ ਲੱਗਦਾ ਨਹੀਂ ਕਿ ਅੱਜ ਦਾ ਮਾਹੌਲ ਜਿਹੜਾ ਰੋਜ਼ੀ ਰੋਟੀ ਤੇ ਕੱਪੜਾ, ਹਰ ਚੀਜ਼ ਜਾਂ ਮਕਾਨ, ਇਹ ਚੀਜ਼ਾਂ ਬਣ ਤਾਂ ਗਈਆਂ ਨੇ, ਸਾਰਾ ਕੁਝ ਹੈ, ਆਲੀਸ਼ਾਨ ਵੀ ਚੀਜ਼ਾਂ ਹੋ ਗਈਆਂ, ਇੱਕ ਸਟੇਟਸ ਵੀ ਬਣ ਗਿਆ ਹਰ ਇੱਕ ਵਿਅਕਤੀ ਦਾ, ਚੰਗੀ ਗੱਡੀ ਹੋਵੇ ਥੱਲੇ ਤੇ ਵੱਡੀ ਕੋਠੀ ਹੋਵੇ ਤੇ ਰੱਜ ਕੇ ਖਾਣਾ ਹੋਵੇ ਤੇ ਚਾਹੇ ਜਾ ਕੇ ਆਪਾਂ ਡੀਪੂ ਤੋਂ ਖਾਣਾ ਲਿਆਉਣਾ ਹੋਵੇ ਤੇ, ਪਰ ਸਟੇਟਸ ਜ਼ਰੂਰੀ ਹੈ ਜੀ। ਕਿਵੇਂ ਦੇਖਦੇ ਹੋ ਕਿ ਹਾਲਾਤ ਸੁਧਰੇ ਨੇ ਕਿ ਹੋਰ ਵੀ ਵਿਗੜੇ ਨੇ?
1: ਪਰ ਸਰ ਬੜੀ ਪਿਆਰੀ ਗੱਲ ਤੁਸੀਂ ਕੀਤੀ ਆ, ਅੱਜ ਸਵੇਰੇ ਹੀ ਕਿਸੇ ਸੋਸ਼ਲ ਮੀਡੀਆ ਦੇ ਕਿਸੇ ਗਰੁੱਪ ਦੇ ਵਿੱਚ
0: ਜੀ
1: ਦੇਖੋ ਬੜੀ ਸਤਿਕਾਰ ਸ਼ਖਸੀਅਤ ਨੇ ਹਰਪਾਲ ਸਿੰਘ ਪੰਨੂ ਜੀ
0: ਜੀ
1: ਉਹਨਾਂ ਦਾ ਇੱਕ ਸੁਨੇਹਾ ਮੈਨੂੰ ਪੜ੍ਹਨ ਨੂੰ ਮਿਲਿਆ ਬੜੀ ਵਧੀਆ ਲੱਗੀ ਮੈਨੂੰ ਗੱਲ ਉਹਨਾਂ ਦੀ
0: ਜੀ
1: ਉਹਨਾਂ ਨੇ ਫ੍ਰਾਂਸ ਕਾਫਕਾ ਦੀ ਇੱਕ ਜਿਹੜੀ ਆ ਕੋਟੇਸ਼ਨ ਨੂੰ ਪੇਸ਼ ਕੀਤਾ ਸਾਂਝਾ ਕੀਤਾ ਜਿਹੜੀ ਕਿ ਸਾਡੇ ਅੱਜ ਦੇ ਵਿਸ਼ੇ ਉੱਤੇ ਬੜੀ ਢੁਕਦੀ ਆ
0: ਜੀ
1: ਜਿੰਨੀਆਂ ਵੀ ਤੁਸੀਂ ਜਿਹੜੀਆਂ ਨੇ ਗੱਲਾਂ ਬਾਤਾਂ ਕੀਤੀਆਂ ਉਹ ਬਹੁਤ ਢੁਕਦੀ ਆ ਉੱਤੇ
0: ਜੀ
1: ਉਹਨਾਂ ਦਾ ਕਾਫਕਾ ਦਾ ਇੱਕ ਨਾਵਲ ਹੈ ਮੈਟਾਮੋਰਫਿਸ ਤੇ ਉਹ ਉਹਦੇ ਵਿੱਚ ਉਹਨਾਂ ਨੇ ਲਿਖਿਆ
0: ਜੀ
1: ਕਿ ਰਹਿਣ ਲਈ ਖੱਡ ਪੱਟ ਲਈ ਹੈ ਲੋੜ ਜੋਗੇ ਦਾਣੇ ਇਕੱਠੇ ਕਰ ਲਏ ਹਨ ਮੇਰੇ ਵਰਗਾ ਖੁਸ਼ਕਿਸਮਤ ਹੋਰ ਕੌਣ ਹੋਏਗਾ ਹਰੇਕ ਕੀੜਾ ਸੌਣ ਵੇਲੇ ਅਜਿਹਾ ਸੋਚਿਆ ਕਰਦਾ
0: ਹੁਣ
1: ਪੰਨੂ ਸਾਹਿਬ ਨੇ ਇਹਦੀ ਵਿਆਖਿਆ ਇਹ ਕੀਤੀ ਆ ਵੀ ਦੇਖੋ ਜੀ ਇਹ ਇਹ ਜਿਹੜੇ ਇਹ ਸਟੇਟਮੈਂਟ ਆ ਉਹਨਾਂ ਦੇ ਇਸ ਨਾਵਲ ਦੀ
0: ਜੀ
1: ਇਹ ਬਹੁਤ ਇੰਪੋਰਟੈਂਟ ਇਸ ਕਰਕੇ ਬਣ ਗਈ ਕਿ ਜਿਹੜਾ ਕਾਫਕਾ ਨੇ ਜਿਹੜਾ ਵਾਕ ਲਿਖਿਆ ਇਹ ਉਹ ਸਵਾਰਥ ਤੋਂ ਪਰ ਉੱਠ ਜਾਣ ਦਾ ਸੰਕੇਤ ਹੈ ਕਿਉਂਕਿ ਜਦੋਂ ਅਸੀਂ ਸੋਚਾਂਗੇ ਜਦੋਂ ਅਸੀਂ ਇੰਨਾ ਹੀ ਸੋਚਾਂਗੇ ਫਿਰ ਤਾਂ ਅਸੀਂ ਕੀੜੇ ਮਕੌੜੇ ਹੀ ਰਹਿਗੇ ਪਰ ਜੇ ਅਸੀਂ ਇਤੋਂ ਪਾਰ ਉੱਠ ਕੇ ਜਾਂਦੇ ਹਾਂ ਫਿਰ ਤਾਂ ਹੀ ਅਸੀਂ ਕੀੜਿਆਂ ਮਕੌੜਿਆਂ ਤੋਂ ਉੱਪਰ ਹੋ ਕੇ ਮਾਨਵ ਜਾਤੀ ਵਿੱਚ ਦਾਖਲ ਹੋਵਾਂਗੇ ਇਹ ਬਹੁਤ ਹੀ ਬਰੀਕ ਲਾਈਨ ਆ
0: ਜੀ ਬਿਲਕੁਲ ਆ ਜੀ
1: ਕਿ ਮੈਨੂੰ ਕੀ ਤੈਨੂੰ ਕੀ ਇਹ ਵਾਲੀ ਜਦੋਂ ਗੱਲਾਂ ਹੋਣਗੀਆਂ ਫਿਰ ਤਾਂ ਇਹ ਕੀੜੇ ਮਕੌੜੇ ਵਾਲੀ ਜ਼ਿੰਦਗੀ ਜੀ ਰਹੇ ਹਾਂ ਪਰ ਜੇ ਅਸੀਂ ਪੂਰੀ ਮਾਨਵਤਾ ਦੀ ਗੱਲ ਕਰ ਰਹੇ ਹਾਂ ਕਿ ਠੀਕ ਹੈ ਕਰ ਭਲਾ ਹੋ ਭਲਾ ਤੇ ਉਹ ਸਾਰੀਆਂ ਚੀਜ਼ਾਂ ਹੋਣਗੀਆਂ ਤੇ ਦੂਸਰੀ ਇਹ ਵੀ ਨਾਲ ਗੱਲ ਜੁੜ ਸਕਦੀ ਆ ਕਿ ਰੋਟੀ ਕੱਪੜਾ ਅਤੇ ਮਕਾਨ ਇਹ ਬੁਨਿਆਦੀ ਲੋੜਾਂ ਤਾਂ ਬਿਲਕੁਲ ਹੈਗੀਆਂ ਪਰ ਕੀ ਅਸੀਂ ਸਿਰਫ ਇਹੀ ਪੂਰਾ ਕਰਨ ਵਾਸਤੇ ਇੱਥੇ ਬੈਠੇ ਹਾਂ ਫਿਰ ਉਹ ਸੋਸਾਇਟੀ ਕਿੱਥੇ ਗਈ ਫਿਰ ਉਹ ਜਿਹੜੀਆਂ ਸਾਡੀਆਂ ਜ਼ਿੰਮੇਵਾਰੀਆਂ ਨੇ ਉਹ ਕਿੱਥੇ ਗਈਆਂ ਕਿਉਂਕਿ ਇਹ ਤਾਂ ਆਪਾਂ ਥੋੜੀ ਮਿਹਨਤ ਕਰਾਂਗੇ ਕੁਛ ਕਰਾਂਗੇ ਇਹ ਸਾਨੂੰ ਮਿਲ ਜਾਣਗੀਆਂ ਪ੍ਰਾਪਤ ਹੋ ਜਾਣਗੀਆਂ ਰੋਟੀ ਵੀ ਹੋ ਜਾਏਗੀ ਕੱਪੜੇ ਵੀ ਮਿਲ ਜਾਣਗੇ ਹੋ ਸਕਦਾ ਮਕਾਨ ਵੀ ਆਪਾਂ ਬਣਾ ਲਈਏ ਉਸ ਤੋਂ ਬਾਅਦ ਵਾਲੀ ਕਹਾਣੀ ਜਾਂ ਜਿਹੜੀ ਉਸ ਤੋਂ ਵੀ ਜ਼ਰੂਰੀ ਕਹਾਣੀ ਹੈ
0: ਜੀ
1: ਕਿ ਅਸੀਂ ਸਮਾਜ ਲਈ ਕੀ ਕਰ ਰਹੇ ਹਾਂ ਜਿੱਥੇ ਜਿਹਦੇ ਵਿੱਚ ਅਸੀਂ ਰਹਿ ਰਹੇ ਹਾਂ ਉਹਦੇ ਲਈ ਸਾਡਾ ਕੀ ਯੋਗਦਾਨ ਆ ਫਿਰ ਉਹ ਜਿਹੜਾ ਐਨੀਮਲ ਕਿੰਗਡਮ ਦੇ ਵਿੱਚੋਂ ਅਸੀਂ ਜਿਹੜੇ ਹਿਊਮਨ ਆ ਉਹ ਵੱਖਰੇ ਕਿੱਦਾਂ ਹੋਵਾਂਗੇ
0: ਬਿਲਕੁਲ ਹੈ ਜੀ
1: ਇਸੇ ਕਰਕੇ ਹੀ ਇਹ ਜੋ ਧਰਤੀ ਉੱਤੇ ਇਸ ਪਲੈਨਟ ਉੱਤੇ ਆਪਾਂ ਦੇਖਦੇ ਹਾਂ ਜਿਹੜਾ ਜੋ ਤਸਵੀਰਾਂ ਆਪਾਂ ਨੂੰ ਦਿਖਦੀਆਂ ਨੇ ਜੋ ਡਿਵੈਲਪਮੈਂਟ ਜਿਹਨੂੰ ਆਪਾਂ ਕਹਿੰਦੇ ਹਾਂ ਉਹ ਹੋ ਰਹੀ ਆ ਉਹ ਸ਼ਾਇਦ ਇਸੇ ਹੀ ਰੋਟੀ ਕੱਪੜਾ ਔਰ ਮਕਾਨ ਤੋਂ ਕਿਤੇ ਉੱਪਰ ਉੱਠਣ ਵਾਲੀ ਚੀਜ਼ ਹੋ ਜਾਂਦੀ ਹੈ ਤੁਸੀਂ ਦੇਖੋ ਕਿ ਅੱਜ ਬਹੁਤ ਸਾਰੇ ਮੁਲਕ ਨੇ ਪੂਰੀ ਦੁਨੀਆਂ ਦੇ ਵਿੱਚ ਬਹੁਤ ਸਾਰੇ ਜਿਹੜੇ ਆਪਾਂ ਜਿਹਨੂੰ ਆਪਾਂ ਕਹਿੰਦੇ ਹਾਂ ਵੀ ਇਹ ਡਿਵੈਲਪ ਨਹੀਂ ਹੋਏ ਹਾਲੇ ਇਹ ਹਾਲੇ ਬਹੁਤ ਪਿੱਛੇ ਨੇ ਕੁਛ ਡਿਵੈਲਪਿੰਗ ਨੇ ਕੁਛ ਜਿਹੜੇ ਹਾਲੇ ਹੋ ਰਹੇ ਨੇ ਡਿਵੈਲਪ ਕੁਛ ਬਾਹਲੇ ਡਿਵੈਲਪ ਐ ਆਪਾਂ ਤਿੰਨ ਕੈਟਾਗਰੀ ਬਣਾ ਲਈਆਂ ਇੱਕ ਹੋ ਰਹੇ ਨੇ ਇੱਕ ਹੋ ਚੁੱਕੇ ਨੇ ਇੱਕ ਅਜੇ ਤੱਕ ਨਹੀਂ ਹੋਏ ਕਿਤੇ ਵੀ ਹੈ ਨੀ
0: ਬਹੁਤ ਰੱਖ ਲੋ ਭਾਈ ਉੱਜੜ ਵੀ ਗਏ ਕਈ ਬਣ ਕੇ ਵੀ ਉੱਜੜ ਗਏ
1: ਉੱਜੜ ਗਏ ਔਰ ਕਈ ਤਾਂ ਕਈਆਂ ਦਾ ਉਹਨਾਂ ਦਾ ਕਹਿ ਲੋ ਵੀ ਆਈਡੈਂਟੀ ਕ੍ਰਾਈਸਿਸ ਬਣਿਆ ਪਿਆ ਕਿ ਅਸੀਂ ਹੈਗੇ ਕੀ ਆ ਅਸੀਂ ਕਿੱਥੇ ਆ ਹੈ ਕੌਣ ਅਸੀਂ ਉਹ ਵੀ ਇੱਕ ਸਿਸਟਮ ਹੈ ਪਰ ਇਹਨਾਂ ਸਾਰੀਆਂ ਚੀਜ਼ਾਂ ਦੇ ਵਿੱਚ ਇੱਕ ਚੀਜ਼ ਜਿਹੜੀ ਕਾਮਨ ਉੱਠ ਕੇ ਆਉਂਦੀ ਆ ਉਹ ਇਹੀ ਆ ਕਿ ਯੂਨਾਈਟਿਡ ਹੋ ਕੇ ਇੱਕ ਪੱਧਰ ਤੇ ਆ ਕੇ ਅਸੀਂ ਬਤੌਰ ਮਨੁੱਖ ਅਸੀਂ ਬਾਕੀ ਮਨੁੱਖਾਂ ਬਾਰੇ ਕੀ ਸੋਚ ਰਹੇ ਹਾਂ
0: ਜੀ ਬਿਲਕੁਲ
1: ਕਿਸੇ ਧਰਤੀ ਦੇ ਕਿਸੇ ਕੋਨੇ ਤੇ ਘਾਣ ਹੋ ਰਿਹਾ
0: ਜੀ
1: ਔਰ ਉਹਦੇ ਵਿੱਚ ਬੰਬਾਰੀ ਹੋ ਰਹੀ ਕੁਛ ਹੋ ਰਿਹਾ ਸਮਥਿੰਗ ਇਜ਼ ਗੋਇੰਗ ਬੈਡ
0: ਜੀ
1: ਤੇ ਉਹਨਾਂ ਚੀਜ਼ਾਂ ਦਾ ਮੈਂ ਨੋਟਿਸ ਨਹੀਂ ਲੈ ਰਿਹਾ ਮੈਂ ਕੁਛ ਵੀ ਨਹੀਂ ਕਰ ਰਿਹਾ ਮੈਂ ਰਿਐਕਟ ਨਹੀਂ ਕਰ ਰਿਹਾ ਮੈਂ ਐਕਟ ਨਹੀਂ ਕਰ ਰਿਹਾ ਤੇ ਮੈਂ ਇਹੀ ਸੋਚੀ ਜਾਂਦਾ ਕਿ ਮੈਨੂੰ ਕੀ ਮੇਰੇ ਆਲੇ ਪਾਸੇ ਤਾਂ ਸਭ ਠੀਕ ਹੈ ਭਾਈ ਠੰਡੀ ਹਵਾ ਚੱਲੀ ਜਾਂਦੀ ਆ ਕਾਹਦੇ ਵਾਸਤੇ ਮੈਂ ਇਹ ਕਰਨਾ ਉਹ ਆਪੇ ਦੇਖ ਲੈਣਗੇ ਪਰ ਇਹ ਜਿਹੜਾ ਜਿਹੜੀ ਇਹ ਅੱਗ ਹੈ ਇਹ ਚਿੰਗਿਆੜੀ ਹੈ ਇਹ ਸਾਰਾ ਕੁਛ ਜਦੋਂ ਅਸੀਂ ਇਹਦੇ ਬਾਰੇ ਫਿਕਰਮੰਦ ਨਹੀਂ ਹੁੰਦੇ ਜਦੋਂ ਮਾਨਵਤਾ ਦਾ ਭਲਾ ਨਹੀਂ ਸੋਚਦੇ ਕਿਉਂਕਿ ਅਸੀਂ ਤਾਂ ਅਰਦਾਸ ਵੀ ਇਹੀ ਕਰਦੇ ਹਾਂ ਪੰਜਾਬ ਚ ਕਿ ਭਾਈ ਸਰਬੱਤ ਦਾ ਭਲਾ
0: ਬਿਲਕੁਲ ਹੈ ਜੀ
1: ਰੋਟੀ ਕੱਪੜਾ ਔਰ ਮਕਾਨ ਦੇ ਜਿਹੜੇ ਸਿਲਸਿਲੇ ਆ ਇਹ ਮੈਨੂੰ ਲੱਗਦਾ ਕਿ ਜਿਵੇਂ ਤੁਸੀਂ ਲਿਖਿਆ ਵੀ ਆ ਕਿ ਬੁਨਿਆਦੀ ਲੋੜਾਂ ਤੋਂ ਜਿਹੜਾ ਬਦਲਦੇ ਜਿਹੜੇ ਸੁਪਨੇ ਆ ਉਹਨਾਂ ਤੱਕ ਦਾ ਸਫ਼ਰ ਆ ਬੀਇੰਗ ਟੂ ਬਿਕਮਿੰਗ ਦਾ ਸਫ਼ਰ ਆ ਜੋ ਅਸੀਂ ਹੈਗੇ ਆ ਉਦੋਂ ਉੱਪਰ ਉੱਠਣ ਦਾ ਸਫ਼ਰ ਆ
0: ਜੀ
1: ਜੀ ਪਾਤ ਸਾਹਿਬ
0: ਬਿਲਕੁਲ ਚੰਮੀ ਜੀ ਦੇਖੋ ਪਹਿਲਾਂ ਕੱਚੇ ਘਰ ਹੁੰਦੇ ਸੀ ਤੇ ਉਹਨੂੰ ਲਿਪ ਕੇ ਹੀ ਮਤਲਬ ਕਿ ਖੁਸ਼ ਹੁੰਦੇ ਸੀਗੇ, ਚੁੱਲ੍ਹੇ ਹੋ ਗਏ, ਚੌਂਕੇ ਹੋ ਗਏ, ਤੇ ਵਿਹੜਾ ਹੁੰਦਾ ਸੀ ਉਹਨੂੰ ਵੀ ਮਤਲਬ ਕਿ ਪੂਰਾ ਲਿਪ ਲਿਆ ਜਾਂਦਾ ਸੀ, ਉਹਦੀ ਪੋਚਾ ਸਾਰਾ ਕੁਝ ਫੇਰਿਆ ਜਾਂਦਾ ਸੀ ਉਹਦੇ ਉੱਤੇ, ਤਾਂ ਉਹਦਾ ਚੀਜ਼ਾਂ ਦੇ ਵਿੱਚ ਵੀ ਖੁਸ਼ ਸੀ ਇਨਸਾਨ ਨਾ। ਤੇ ਜਦੋਂ ਪੱਕੇ ਹੋ
1: ਬਿਲਕੁਲ
0: ਗਏ ਉਹ ਫਿਰ ਕਲੀ ਆ ਗਈ ਜਾਂ ਹੋਰ ਪੱਕੇ ਰੰਗ ਆ ਗਏ ਉਹ ਕਰਨ ਲੱਗ ਗਿਆ ਸੀ, ਹੌਲੀ ਹੌਲੀ ਸਥਿਤੀ ਬਦਲਦੀ ਗਈ, ਖਰਚੇ ਵੱਧਦੇ ਗਏ, ਹੋਰ ਸਾਰੀਆਂ ਚੀਜ਼ਾਂ, ਪਰ ਕਿਤੇ ਨਾ ਕਿਤੇ ਜਦੋਂ ਝਾਤ ਮਾਰਦੇ ਆ ਤਸੱਲੀ ਫਿਰ ਬਣੀ, ਚਾਹੇ ਉਹ ਸਟੇਟਸ ਦੀ ਗੱਲ ਆ ਜਾਂਦੀ ਹੈ, ਇੱਕ ਦੂਸਰੇ ਨੂੰ ਦਿਖਾਉਣਾ ਚੜਾਉਣਾ ਕਿ ਉਹਨੇ ਆਹ ਚੀਜ਼ ਰੱਖੀ ਹੋਈ ਹੈ, ਮੇਰੇ ਕੋਲ ਆਹ ਆ, ਤੇਰੇ ਕੋਲ ਆਹ ਨਹੀਂ, ਤੇ ਉਹ ਚੀਜ਼ਾਂ ਜਿਹੜੀਆਂ ਨੇ ਕਿਤੇ ਨਾ ਕਿਤੇ ਲੜਾਈ ਦਾ ਕਾਰਨ ਵੀ ਬਣਦੀਆਂ ਨੇ, ਇੱਕ ਦੂਸਰੇ ਦੀ ਮਾਨਸਿਕਤਾ ਦੇ ਉੱਤੇ ਵੀ ਸੱਟ ਮਾਰਦੀਆਂ ਨੇ, ਕਲਾ ਕਲੇਸ਼ ਵੀ ਵੱਧਦਾ ਹੈ, ਤੇ ਪਰਿਵਾਰਕ ਜਿਹੜੇ ਮਸਲੇ ਨੇ ਉਹ ਵੀ ਵੱਧਦੇ ਆ ਇਹਨਾਂ ਚੀਜ਼ਾਂ ਦੇ ਨਾਲ, ਕਿ ਉਹ ਗੁਆਂਢੀਆਂ ਨੇ ਆਹ ਚੀਜ਼ ਲਈ ਹੋਈ ਹੈ ਤੇ ਸਾਡੇ ਕੋਲ ਉਹ ਹੈ ਨਹੀਂ, ਤੇ ਉਹ ਚੀਜ਼ਾਂ ਜਿਹੜੀਆਂ ਨੇ ਇੱਕ ਜ਼ਰੂਰਤ ਜਿਹੜੀ ਹੈ। ਫਿਰ ਕੱਪੜਿਆਂ ਦੇ ਬ੍ਰਾਂਡ ਆ ਗਏ, ਮਤਲਬ ਕਿ ਕੋਈ
1: ਜੀ
0: ਐਡੀਡਾਸ ਕਹਿੰਦਾ ਕਿ ਮੈਂ ਉਹ ਪਾਉਣਾ, ਕੋਈ ਕਹਿੰਦਾ ਫਿਲਾ ਦਾ ਪਾਉਣਾ, ਕੋਈ ਕਹਿੰਦਾ ਭਾਈ ਨਾਇਕੀ ਦਾ ਹੀ ਪਾਉਣਾ, ਤੇ ਉਹ ਚੀਜ਼ਾਂ
1: ਜੀ
0: ਕਦੇ ਮਨ ਚ ਇਦਾਂ ਦੀ ਚੀਜ਼ ਨਹੀਂ ਆਈ ਕਿ ਕੋਈ ਕੰਪਨੀ ਦੀ ਚੀਜ਼ ਜਿਹੜੀ ਚੀਜ਼ ਸੋਹਣੀ ਲੱਗੇ, ਪ੍ਰਾਈਜ਼ ਉਹਦਾ ਠੀਕ ਠਾਕ ਹੋਵੇ, ਉਹ ਪਸੰਦ ਆ ਗਈ ਤਾਂ ਉਹ ਲੈ ਲਈਦੀ ਹੈ ਜੀ, ਇਹ ਨਹੀਂ ਭਈ ਅੜਨਾ ਹੀ ਆ ਭਈ ਆਹ ਹੀ ਲੈਣੀ ਆ, ਜਾਂ ਇਹ ਕੰਪਨੀ ਦਾ ਹੀ ਸਮਾਨ ਹੋਣਾ ਚਾਹੀਦਾ ਜਿਹਦੇ ਉੱਤੇ ਲੋਗੋ ਵਗੈਰਾ ਲੱਗਾ ਹੋਵੇ, ਤੇ ਉਹ ਚੀਜ਼ਾਂ ਕਿਤੇ ਨਾ ਕਿਤੇ ਕੁਝ ਲੋਕ ਇਸ ਤਰ੍ਹਾਂ ਦੀ ਮਾਨਸਿਕਤਾ ਦੇ ਵੀ ਹੈਗੇ ਨੇ।
1: ਬਿਲਕੁਲ ਜੀ ਬਿਲਕੁਲ, ਉਹ ਜਦੋਂ ਸਮਰੱਥਾ ਆ ਜਾਂਦੀ ਨਾ ਜੀ ਫਿਰ ਨਖਰੇ ਵੀ ਆ ਜਾਂਦੇ ਆ,
0: ਜੀ
1: ਇਸੇ ਕਰਕੇ ਕਹਿ ਲਓ ਵੀ ਜਾਂ ਤੇ ਆਪਾਂ ਇਹ ਕਹਿ ਕੇ ਚੱਲੀਏ ਕਿ ਨੌਕਰੀ ਕੀ ਤੇ ਨਖਰਾ ਕੀ,
0: ਜੀ
1: ਪਰ ਜਦੋਂ ਸਾਡੇ ਕੋਲ ਸਰਮਾਇਆ ਆ ਗਿਆ, ਜਦੋਂ ਸਾਡੇ ਕੋਲ ਸਭ ਸੈਟਅਪ ਬਣ ਗਿਆ ਕਿ ਹੁਣ ਭਾਈ ਹੁਣ ਅਸੀਂ ਇੰਨੀ ਗੱਲ ਕਰ ਸਕਦੇ ਹਾਂ ਕਿ ਬਈ ਦੁਨੀਆਂ ਨੂੰ ਦਿਖਾ ਸਕਦੇ ਹਾਂ ਸਾਡੇ ਕੋਲ ਕੀ ਆ, ਅਸੀਂ
0: ਜੀ
1: ਕੀ ਕਰ ਰਹੇ ਹਾਂ,
0: ਜੀ
1: ਅਸੀਂ ਕਿੰਨੇ ਜੋਗੇ ਆ, ਇਹਨਾਂ ਚੀਜ਼ਾਂ ਦੇ ਉੱਤੇ ਫਿਰ ਸਾਡਾ ਜਿਹੜਾ ਹੁਣ ਤੁਸੀਂ ਵੇਖੋ ਜੇ ਕਿਸੇ ਵਿਅਕਤੀ ਨੂੰ ਸਿਰਫ ਰੋਟੀ ਦਾ ਹੀ ਸੰਸਾ ਪਿਆ ਰਹੇ
0: ਜੀ
1: ਕਿ ਰੋਟੀ ਮਿਲਣੀ ਹੈ ਕਿ ਨਹੀਂ ਮਿਲਣੀ, ਉਹ
0: ਜੀ
1: ਪੜੂਗਾ ਕੀ, ਉਹ ਅੱਗੇ ਵਧੂਗਾ ਕੀ, ਉਹ ਕੁਛ ਸੋਚੂਗਾ ਕੀ।
0: ਬਿਲਕੁਲ ਹੈ,
1: ਦੁਨੀਆਂ ਦਾ ਮਹਾਨ ਨਾਵਲ ਹੈ ਜਿਹੜਾ ਆਪਣਾ ਵਿਕਟਰ ਹਿਊਗੋ ਵਾਲਾ ਲੈਸ ਮਿਜ਼ਰੇਬਲਸ,
0: ਜੀ
1: ਉਹਦੀ ਕਹਾਣੀ ਚ ਦੇਖੋ ਤੁਸੀਂ ਬਹੁਤ ਵੱਡਾ ਬਹੁਤ ਵੱਡੇ ਆਕਾਰ ਦਾ ਨਾਵਲ ਹੈ, ਤੇ
0: ਜੀ
1: ਉਹਦੇ ਵਿੱਚ ਉਹਦੀ ਕਹਾਣੀ ਦਾ ਜੇ ਆਪਾਂ ਦੇਖੀਏ ਨਾ ਸੂਤਰ ਕੀ ਆ, ਗਰੀਬੀ
0: ਜੀ
1: ਮਜਬੂਰੀ ਹੈ ਕੀ ਆ, ਵੀ ਇੱਕ ਬੰਦਾ ਬ੍ਰੈਡ ਚੋਰੀ ਕਰ ਲੈਂਦਾ ਹੈ ਕਿ ਉਹਦੇ ਕੋਲ ਇੰਨੇ
0: ਜੀ
1: ਪੈਸੇ ਨੀ ਬਚੇ, ਕੁਛ ਨੀ ਬਚਿਆ, ਉਹ ਇੰਨੇ ਮਤਲਬ ਉਹਦਾ ਬੜਾ ਇੰਟੈਲੀਜੈਂਟ ਆ, ਉਹਦਾ ਬੜਾ ਕਹਿ ਲੋ ਸਮਰੱਥ ਆ,
0: ਜੀ
1: ਲੇਕਿਨ ਉਹਦੇ ਕੋਲ ਰੁਜ਼ਗਾਰ ਨੀ ਹੈ, ਕੁਛ ਨੀ ਹੈ, ਸਮਥਿੰਗ ਗੋਨ ਬੈਡ,
0: ਜੀ
1: ਬਟ ਉਹਨੂੰ ਲੱਗਿਆ ਉਹਨੇ ਦੇਖਿਆ ਕਿ ਉਹ ਬੱਚੇ ਭੁੱਖੇ ਭੁੱਖ ਨਾਲ ਤੜਫ ਰਹੇ ਆ, ਤੇ ਉਹ ਪਰਿਵਾਰ ਦੇ ਹੀ ਜਾਂਦਾ ਹੈ ਤੇ ਇੱਕ ਦੁਕਾਨ ਤੋਂ ਬ੍ਰੈਡ ਦਾ ਇੱਕ ਟੁਕੜਾ ਚੋਰੀ ਕਰਦਾ ਹੈ, ਉਹਦੇ ਪਿੱਛੇ ਪੁਲਿਸ ਪੈਂਦੀ ਆ,
0: ਬਿਲਕੁਲ
1: ਉਹਨੂੰ ਗ੍ਰਿਫਤਾਰ ਕਰ ਲੈਂਦੀ ਆ,
0: ਜੀ
1: ਉਹ ਸਾਰੀ ਫਿਰ ਉਹਦੀ ਜਿਹੜੀ ਆ ਜ਼ਿੰਦਗੀ ਬਰਬਾਦ ਹੋ ਗਈ, ਜੇਲ੍ਹ ਚ ਕੱਟਦੀ ਆ ਤੇ ਉਹ ਬੁਰਾ ਹਾਲ ਮੰਗ ਕੇ ਦਿਹਾੜੇ ਜੋ ਵੀ ਆ।
0: ਜੀ
1: ਹੁਣ ਜੇ ਤਾਂ ਇਹ ਹਾਲਾਤ ਰਹਿਣਗੇ ਕਿ ਸਾਡੇ ਕੋਲ ਰੋਟੀ ਖਾਣ ਲਈ ਵੀ ਜਿਹੜਾ ਉਹ ਸੰਸਾ ਝੋਰਾ ਤੇ ਉਹਦੇ ਲਈ ਵੀ ਸਾਡੇ ਕੋਲ ਇੱਕ ਬੇਤਬਾਰੀ ਆ,
0: ਜੀ
1: ਫੇਰ ਤਾਂ ਆਪਾਂ ਨਹੀਂ ਤਰੱਕੀ ਕਰ ਸਕਦੇ, ਇੱਕ ਕੁਛ ਵੀ ਕਿਸੇ ਵੀ ਜਿਹੜੀ ਆ ਵਿਕਸਿਤ ਨੇਸ਼ਨ ਵਾਸਤੇ ਜ਼ਰੂਰੀ ਆ ਕਿ ਉਹ ਭਾਈ ਘੱਟੋ ਘੱਟ ਇਹਨਾਂ ਤਿੰਨਾਂ ਮਾਮਲਿਆਂ ਦੇ ਵਿੱਚ ਘੱਟੋ ਨਿਸ਼ਚਿੰਤ ਹੋਵੇ, ਘੱਟੋ ਘੱਟ
0: ਜੀ
1: ਰੋਟੀ ਪੱਖੋਂ ਨਿਸ਼ਚਿੰਤ ਆ, ਕੱਪੜੇ ਪੱਖੋਂ ਨਿਸ਼ਚਿੰਤ ਆ, ਤੇ ਉਹਨੂੰ ਰਹਿਣ ਦੀ ਵੀ ਕੋਈ ਚਿੰਤਾ ਨਹੀਂ ਹੈਗੀ,
0: ਜੀ
1: ਉਹ ਕਰ ਲੇਗਾ।
0: ਜੀ
1: ਤੁਸੀਂ ਵੇਖੋ, ਮੈਂ ਵੇਖਦਾ ਕਿ ਉਹ ਸੋਸ਼ਲ ਮੀਡੀਆ ਤੇ ਆਪਾਂ ਜਦੋਂ ਵੇਖਦੇ ਹਾਂ ਕਿ ਵੀਡੀਓਜ਼ ਆਉਂਦੇ ਆ, ਪਿਆਰੇ ਲਾਲ ਗਰਗ ਸਾਹਿਬ ਬਹੁਤ ਹਰਮਨ ਪਿਆਰੇ ਨੇ, ਉਹ ਜਦੋਂ ਕਹਿੰਦੇ ਆ ਕਿ ਭਾਈ ਮੈਂ ਜ਼ਿੰਦਗੀ ਚ ਮਕਾਨ ਹੀ ਨਹੀਂ ਖਰੀਦਿਆ,
0: ਜੀ
1: ਕਿਉਂਕਿ ਇਹ ਕੋਈ ਮੈਨੂੰ ਲੱਗਿਆ ਕਿ ਬਹੁਤੀ ਜ਼ਰੂਰੀ ਗੱਲ ਨਹੀਂ ਹੈਗੀ
0: ਜੀ
1: ਮਕਾਨ ਖਰੀਦਣਾ, ਤੇ ਮੈਂ ਰੈਂਟਲ ਦੇ ਵਿੱਚ ਹੀ ਰਹਿੰਦਾ ਰਿਹਾ ਤੇ ਸਾਰਾ ਕੁਛ, ਉਹਨਾਂ ਦੀ ਆਪਣੀ ਫਿਲੋਸਫੀ ਹੋ ਸਕਦੀ ਹੈ
0: ਜੀ,
1: ਪਰ ਰਹਿਣਾ ਤੇ ਪੈਣਾ ਹੀ ਹੈ, ਮਕਾਨ ਤੇ ਲੈਣੇ ਹੀ ਪੈਣੇ ਆ
0: ਜੀ,
1: ਉਹ ਆਪਣੀ ਇੱਕ ਬੁਨਿਆਦੀ ਲੋੜ ਆ।
0: ਜੀ
1: ਇਹ ਤਿੰਨੋਂ ਸ਼ਬਦ ਜਿਹੜੇ ਆ ਅਸਲ ਵਿੱਚ ਆਤਮ ਨਿਰਭਰ ਹੋਣ ਦਾ ਇੱਕ ਕਹਿ ਲੋ ਵੀ ਸਰਟੀਫਿਕੇਟ ਕਹਿ ਲੋ,
0: ਪਹਿਲੀ ਪੌੜੀ
1: ਮੇਰੇ ਕੋਲ
0: ਬਿਲਕੁਲ
1: ਪਹਿਲੀ ਪੌੜੀ ਕਹਿ ਲੋ
0: ਜੀ,
1: ਰੋਟੀ ਤੇ ਕੱਪੜਾ ਤੇ ਸਿੱਧ ਕਰਦੇ ਆ ਵੀ ਇਹ ਬੰਦਾ ਕਮਾ ਰਿਹਾ ਖਾ ਰਿਹਾ ਅੱਛਾ ਠੀਕ ਹੈ, ਮਕਾਨ ਵੀ ਜਦੋਂ ਹੋ ਜਾਏਗਾ ਫਿਰ ਉਹ ਬੰਦਾ ਸੋਚਦਾ ਕਿ ਹਾਂ ਠੀਕ ਆ ਬਈ ਇਹ ਹੁਣ ਇਹਦੇ ਕੋਲ ਇੱਕ ਆਪਣਾ ਆਧਾਰ ਵੀ ਹੈਗਾ
0: ਜੀ,
1: ਹੁਣ ਇਹ ਪੂਰਾ ਸੋਲਿਡ ਰੂਪ ਦੇ ਵਿੱਚ ਕੁਛ ਹੋਰ ਸੋਚ ਸਕਦਾ, ਅਗਲੀ ਗੱਲ ਸੋਚਦਾ, ਹੁਣ ਇਹ ਕਵਿਤਾਵਾਂ ਲਿਖ ਸਕਦਾ, ਹੁਣ ਇਹ ਗੀਤ ਗਾ ਸਕਦਾ, ਹੁਣ ਇਹ ਕੁਛ ਆਪਣੇ ਹੋਰ ਸ਼ੌਂਕ ਪੂਰੇ ਕਰ ਸਕਦਾ, ਕਿਉਂਕਿ ਇਹ ਤਿੰਨ ਤਾਂ ਹੋ ਗਈਆਂ ਪੂਰੀਆਂ
0: ਜੀ,
1: ਹੁਣ ਇਹਨੂੰ ਫਿਕਰ ਵਾਲੀ ਗੱਲ ਨੀ, ਢੋਲੇ ਦੀਆਂ ਗਾਊਗਾ ਹੁਣ
0: ਜੀ,
1: ਹੁਣ ਇਹ ਵਿਗਿਆਨ ਦੇ ਵਿੱਚ ਕੋਈ ਨਵੇਂ ਮਾਰਕੇ ਵੀ ਮਾਰ ਸਕਦਾ ਹੈ, ਕੋਈ ਨਵੀਆਂ ਖੋਜਾਂ ਕਰ ਸਕਦਾ ਹੈ
0: ਜੀ,
1: ਔਰ ਕੁਛ ਨਵੇਂ ਕੁਛ ਆਯਾਮ ਜਿਹੜੇ ਹੈ ਉਹਨਾਂ ਦੀ ਖੋਜ ਤੇ ਨਿਕਲ ਸਕਦਾ ਹੈ
0: ਜੀ,
1: ਜੇ ਕਿਉਂਕਿ ਅੱਜ ਤੁਸੀਂ ਵੇਖੋ ਇਹ ਬੜੀ ਹੀ ਇੱਕ ਅਜੀਬ ਕਹਿ ਲਓ ਸਥਿਤੀ ਆ। ਆਮ ਚਰਚਾ ਵਿੱਚ ਵੀ ਦੇਖਦੇ ਆ, ਜਿਹੜੇ ਵਿਅੰਗਕਾਰ ਆ ਉਹ ਵੀ ਲਿਖਦੇ ਆ, ਕਾਰਟੂਨਿਸਟ ਵੀ ਲਿਖਦੇ ਆ ਕਿ ਸਾਨੂੰ ਇੰਨਾ ਚਿਰ ਹੋ ਗਿਆ ਕਹਿ ਲਓ ਵੀ ਸੈਂਕੜੇ ਸਾਲ ਹੋ ਗਏ ਆ ਪਤੁਰੇ ਫਿਰਦੇ ਆ, ਔਰ ਅਜੇ ਤੱਕ ਵੀ ਮੈਕਸੀਮਮ ਪੂਰੀ ਧਰਤੀ ਤੇ ਹੋ ਕੀ ਰਿਹਾ ਕਿ ਲਓ ਜੀ ਗਲੀਆਂ ਬਣਾਤੀਆਂ ਜੀ, ਹੁਣ ਨਾਲੀਆਂ ਬਣਾਤੀਆਂ ਜੀ, ਤੇ ਤੁਸੀਂ ਹਾਂ ਤੁਹਾਡੇ ਜਿਹੜੇ ਸ਼ਮਸ਼ਾਨ ਘਾਟ ਆ ਇਹ ਥੋੜੇ ਜਿਹੇ ਮਾਡਰਨ ਕਰਤੇ ਆ, ਝਟਕੇ ਨਾਲ ਹੀ ਸਵਾਹ ਬਣ ਜੂ ਤੇ ਇਹ ਬਾਲਣ ਲੱਗਣਾ ਫਲਾਣਾ ਉਹ ਚੀਜ਼ਾਂ ਹੋ ਰਹੀਆਂ, ਇਹਨਾਂ ਦੀ ਜ਼ਰੂਰਤ ਨਹੀਂ ਹੈ। ਬੇਸਿਕ ਚੀਜ਼ ਹੈ ਕਿ ਤੁਸੀਂ ਕਰੋ ਉਹਨੂੰ ਡਿਵੈਲਪਮੈਂਟ ਹੋਏਗੀ। ਵਿਅਕਤੀ ਦਾ ਜਿਹੜਾ ਵਿਕਾਸ ਆ ਉਹ ਕਦੋਂ ਸ਼ੁਰੂ ਹੁੰਦਾ ਜੀ, ਇਹਨਾਂ ਚੀਜ਼ਾਂ ਦੀ ਜਦੋਂ ਸ਼ਖਸੀਅਤ ਦਾ ਵਿਕਾਸ ਉਦੋਂ ਹੀ ਸ਼ੁਰੂ ਹੋਊਗਾ ਜਦੋਂ ਉਹਦੇ ਕੋਲ ਇਹ ਤਿੰਨੋਂ ਚੀਜ਼ਾਂ ਹੈਗੀਆਂ
0: ਜੀ।
1: ਇਸੇ ਕਰਕੇ ਅੱਜ ਜਦੋਂ ਆਪਾਂ ਚਰਚਾ ਵੀ ਕਰ ਰਹੇ ਹਾਂ
0: ਜੀ,
1: ਇਸੇ ਕਰਕੇ ਮੈਨੂੰ ਲੱਗਦਾ ਅਸੀਂ ਕਰਨ ਦੇ ਸਮਰੱਥ ਹੋ ਰਹੇ ਹਾਂ ਕਿ ਭਾਈ ਅਸੀਂ ਕਰ ਸਕਦੇ ਹਾਂ,
0: ਬਿਲਕੁਲ
1: ਇਹਦੇ ਉੱਤੇ ਗੱਲ ਹੋ ਸਕਦੀ ਹੈ।
0: ਨਾਲੇ
1: ਔਰ
0: ਇਹਦੇ ਵਿੱਚ ਇਹ ਵੀ ਆਉਂਦਾ ਸ਼ਮੀ ਜੀ ਕਿ ਇਹਦਾ ਸੰਦਰਭ ਜਿਹੜਾ ਇੱਥੇ ਹੁਣ ਜਿਹੜਾ ਬਾਹਰਲੇ ਮੁਲਕਾਂ ਦੀ ਗੱਲ ਕਰੀਏ ਤਾਂ ਇੱਥੇ ਜਿਹੜੇ ਗੋਰੇ ਲੋਕ ਆ ਉਹਨਾਂ ਦਾ ਘਰ ਲੈਣ ਦਾ ਮਕਸਦ ਜਾਂ ਇੱਕ ਫੈਸਿਲਿਟੀ ਕਹਿ ਲਓ ਕਿ ਆਪਣੇ ਆਪ ਦੇ ਵਿੱਚ ਉਸ ਚੀਜ਼ ਨੂੰ ਦੇਖਦੇ ਆ, ਤਾਂ ਉਹ ਜਿੰਨਾ ਚਿਰ ਦੇਖੋ ਪਹਿਲਾਂ ਜਦੋਂ ਮੈਰਿਡ ਕਪਲ ਹੈ ਦੋ ਜਾਣੇ ਹੁੰਦੇ ਆ, ਚਲੋ ਰੈਂਟ ਦੇ ਉੱਤੇ ਵੀ ਰਹਿੰਦੇ ਆ, ਜੋਬ ਦੇ ਉੱਤੇ ਲੱਗਦੇ ਆ, ਤਾਂ ਹੌਲੀ ਹੌਲੀ ਉਹ ਚਲੋ ਘਰ ਦੇ ਬਾਰੇ ਸੋਚਣ ਲੱਗਦੇ ਆ ਕਿ ਇੰਨਾ ਰੈਂਟ ਬਹੁਤ ਮਹਿੰਗਾ ਹੈ ਇਹਨਾਂ ਮੁਲਕਾਂ ਦੇ ਵਿੱਚ, ਤਾਂ ਉਨੇ ਦਾ ਹੀ ਤੁਸੀਂ ਤਕਰੀਬਨ ਘਰ ਜੇ ਲੈਂਦੇ ਹੋ ਤਾਂ ਉਹ ਤੁਹਾਨੂੰ ਚੀਪ ਪੈਂਦਾ ਹੈ। ਤਾਂ ਫਿਰ ਜੇ ਤਾਂ ਜੋਬ ਮਤਲਬ ਕਿ ਹੈਗੀ ਆ ਕਿ ਭੱਜ ਨੱਠ ਬਾਰੀ ਪਤਾ ਨਹੀਂ ਗਾ ਵੀ ਕਿਹੜੇ ਸ਼ਹਿਰ ਚ ਕਿੱਥੇ ਕਦੋਂ ਮਤਲਬ ਕਿ ਆ ਜਾਣੀ ਆ, ਉਹ ਵੱਖਰੀ ਗੱਲ ਆ, ਚਲੋ ਉਹ ਫਿਰ ਰੈਂਟ ਦੇ ਨਾਲ ਵੀ ਜ਼ਿਆਦਾ ਵਧੀਆ ਰਹਿੰਦਾ ਹੈ। ਤੇ ਫਿਰ ਉਹ ਬੱਚਿਆਂ ਦੇ ਲਈ ਵੀ ਥੋੜਾ ਜਿਹਾ ਸੌਖਾ ਹੋ ਜਾਂਦਾ ਜਦੋਂ ਬੱਚੇ ਹੋ ਜਾਂਦੇ ਆ ਕਿ ਉਹਨਾਂ ਦਾ ਸਕੂਲਿੰਗ ਜਿਹੜੀ ਆ ਇੱਕੋ ਹੀ ਸਕੂਲ ਦੇ ਵਿੱਚ ਹੋਵੇ, ਨਹੀਂ ਤਾਂ ਫਿਰ ਭੱਜ ਨੱਠ ਲੱਗੀ ਰਹਿੰਦੀ, ਉਹ ਵੀ ਡਿਸਟਰਬ ਹੁੰਦੇ ਆ ਬੱਚੇ ਵੀ ਵਿੱਚ, ਦੇ ਆਪ ਵੀ ਡਿਸਟਰਬ ਹੁੰਦਾ ਬੰਦਾ, ਉਹ ਸਾਰੀਆਂ ਚੀਜ਼ਾਂ ਨੂੰ ਫਿਰ ਦੋਸਤ ਵੀ ਨਵੇਂ ਬਣਾਉਣੇ ਪੈਂਦੇ ਆ, ਹਰ ਦੋ ਚਾਰ ਸਾਲ ਬਾਅਦ ਜੇ ਘਰ ਬਦਲਾਂਗੇ ਜਗ੍ਹਾ ਬਦਲਾਂਗੇ ਤਾਂ ਉਹਦੇ ਨਾਲ ਇੱਕ ਵਿਕਾਸ ਕਿਤੇ ਨਾ ਕਿਤੇ ਉਹ ਬੱਚਿਆਂ ਦਾ ਵੀ ਤੇ ਆਪਣਾ ਵੀ ਜਿਹੜਾ ਕਹਿ ਸਕਦੇ ਆ, ਜਾਂ ਜੇ ਚਾਰ ਪੈਸੇ ਜੇ ਜੋੜਨੇ ਵੀ ਆ ਉਹਦੇ ਵਿੱਚ ਵੀ ਕਾਫੀ ਜਿਹੜਾ ਫਿਰ ਕਹਿ ਸਕਦੇ ਆ ਕਿ ਮੁਸ਼ਕਲਾਂ ਜ਼ਰੂਰ ਉਹ ਸਾਹਮਣੇ ਆਉਂਦੀਆਂ ਨੇ ਜੀ।
1: ਸਭ ਬਿਲਕੁਲ ਸਹੀ ਗੱਲ ਹੈ ਜੀ, ਅਸਲ ਚ ਇਹ ਸਾਰਿਆ ਕੁਝ ਵੀ ਚੱਲਦਾ ਹੈ, ਤੇ ਨਾਲ ਜਦੋਂ ਨਾ ਬੰਦਾ ਕਹਿੰਦਾ ਵੀ ਮੈਂ ਤਾਂ ਕਰ ਲੂੰਗਾ ਕੱਟ ਲੂੰਗਾ ਸਾਰਾ ਕੁਛ, ਲੇਕਿਨ ਲੋਕ ਨੀ ਜੀਣ ਦਿੰਦੇ ਫਿਰ
0: ਜੀ,
1: ਉਹ ਕਹਿੰਦੇ ਵੀ ਲੈ ਦੱਸ। ਨਵਤੇਜ ਭਾਰਤੀ ਹੋਰਾਂ ਦੀ ਇੱਕ ਬਹੁਤ ਹੀ ਛੋਟੀ ਜਿਹੀ ਬਹੁਤ ਹੀ ਪਿਆਰੀ ਕਵਿਤਾ ਹੈ, ਉਹਦੀਆਂ ਕੁਝ ਲਾਈਨਾਂ ਨੇ ਵੇਖੋ, ਉਹਦਾ ਕਵਿਤਾ ਹੈਗੀ ਜੀ ਨਹੀਂ ਕਰਦਾ,
0: ਜੀ ਨਹੀਂ ਕਰਦਾ।
1: ਤੁਸੀਂ ਵੇਖੋ ਦੋ ਹੀ ਇਹ ਚ ਸਟੈਂਜੇ ਆ
0: ਜੀ,
1: ਪਹਿਲੇ ਚ ਉਹ ਲਿਖਦੇ ਆ ਕਿ ਤੇਰੇ ਨਾਲ ਦੇ ਸਾਰੇ ਤੇਥੋਂ ਅੱਗੇ ਲੰਘ ਗਏ ਹਨ, ਉਸਨੇ ਰੋਸ ਕੀਤਾ।
0: ਕਿਆ ਬਾਤ,
1: ਤੇਰੇ ਨਾਲ ਦੇ ਸਾਰੇ ਤੇਥੋਂ ਅੱਗੇ ਲੰਘ ਗਏ ਹਨ, ਉਸਨੇ ਰੋਸ ਕੀਤਾ। ਆਖਰੀ ਸਟੈਂਜਾ ਵੇਖੋ, ਕੀ ਕਹਾਂ ਮੇਰਾ ਕਿਸੇ ਨੂੰ ਪਿੱਛੇ ਛੱਡਣ ਨੂੰ ਜੀ ਨਹੀਂ ਕਰਦਾ,
0: ਜੀ ਨਹੀਂ ਕਰਦਾ। ਕਿਆ ਬਾਤ ਹੈ ਜੀ, ਕਿਆ ਬਾਤ ਹੈ ਜੀ,
1: ਤੁਸੀਂ ਵੇਖੋ ਕਿੰਨਾ ਸਰਲ ਕਿੰਨਾ ਸਾਦਾ ਤੇ ਕਿੰਨਾ ਸਾਊ ਜਿਹਾ ਉਹ ਐਕਸਪ੍ਰੈਸ਼ਨ ਹੈ ਇੱਕ
0: ਜੀ, ਬਿਲਕੁਲ ਹੈ ਜੀ।
1: ਕਿਉਂਕਿ ਬੰਦਾ ਦੌੜ ਚ ਸ਼ਾਮਿਲ ਜਾਂ ਹੋ ਜਾਏ ਜਾਂ ਨਾ ਹੋਏ,
0: ਇਹ
1: ਬੰਦਾ ਵੀ ਇਹੀ ਹੈ ਕਿ ਲਾਈਫ ਦੇ ਵਿੱਚ ਜਦੋਂ ਲੜਾਈ ਲੱਗ ਜੇ ਜਾਂ ਕੁਛ ਹੋ ਜੇ ਜਾਂ ਕੋਈ ਚੁਣੌਤੀ ਇਹੋ ਜਿਹੀ ਆ ਜਾਏ ਜਾਂ ਚੈਲੰਜ ਹੋ ਜਾਏ ਜਾਂ ਕੁਛ ਹੋ ਜਾਏ, ਤਾਂ ਫਿਰ ਜਾਂ ਸਪੋਰਟਸ ਦੇ ਵਿੱਚ ਵੀ ਲੈ ਲਓ
0: ਜੀ,
1: ਫਿਰ ਉਦੋਂ ਸਿਰਫ ਸ਼ਬਦ ਇੱਕੋ ਹੀ ਆ, ਉਹਦੇ ਅਰਥ ਵੱਖਰੇ ਹੋ ਸਕਦੇ ਆ, ਜਾਂ ਭਾਗ ਲਓ ਜਾਂ ਭਾਗ ਲਓ
0: ਜੀ, ਬਾਗ ਲੋ ਬਾਗ ਲੋ,
1: ਜਾਂ ਤਾਂ ਭੱਜ ਲੈ ਲੋ ਫਿਰ ਭੱਜੋ,
0: ਭੱਜ ਜੋ ਪੰਜਾਬੀ ਆ ਗਏ ਓਏ,
1: ਜਾਂ ਤੋ ਬਾਗ ਲੋ ਜਾਂ ਬਾਗ ਲੋ, ਉਹ ਦੋ ਹੀ ਚੀਜ਼ਾਂ, ਦੋਨਾਂ ਤੋਂ ਹੋਰ ਕੋਈ ਤਰੀਕਾ ਹੀ ਨਹੀਂ ਜੀ।
0: ਨਹੀਂ ਕੈਨੇਡਾ ਚ ਵੈਸੇ ਹੋ ਇਦਾਂ ਹੀ ਰਿਹਾ, ਉਹ ਗੋਰੇ ਭਜਾਈ ਜਾਂਦੇ ਆ ਜੀ, ਘਰ ਕੋਈ ਲੈ ਕੇ ਰਾਜੀ ਨੀ ਲੱਗ
1: ਗਿਆ, ਉਹਨਾਂ ਦਾ ਵੀ ਫੰਡਾ ਠੀਕ ਆ, ਕਹਿੰਦੇ ਜਾਂ ਤਾਂ ਤੁਸੀਂ ਕਿਉਂਕਿ ਸਾਰੀ ਦੁਨੀਆ ਨੂੰ ਆਪਣੇ ਵਰਗਾ ਨੀ ਕਰ ਸਕਦੇ, ਨਾ ਹੀ ਤੁਸੀਂ ਸਾਰੀ ਦੁਨੀਆ ਵਰਗੇ ਹੋ ਸਕਦੇ ਹੋ, ਇਹ ਤਾਂ ਸਿੱਧਾ ਹੀ ਚੀਜ਼ ਹੈ ਕਿ ਜੇ ਭਾਈ ਤੁਸੀਂ ਸ਼ਾਂਤਮਈ ਢੰਗ ਨਾਲ ਰਹਿਣਾ, ਜੇ ਆਪਣੇ ਇੱਜ਼ਤ ਮਾਨ ਰਹਿਣਾ, ਧੋਣ ਉੱਚੀ ਚੱਕ ਕੇ ਤੇ ਆਪਣੇ ਸ਼ਾਂਤੀਪੂਰਵਕ ਰਹਿਣਾ ਚਾਹੁੰਦੇ ਹੋ, ਤਾਂ ਜਾਂ ਤਾਂ ਲੋਕਾਂ ਵਰਗੇ ਹੋ ਜਾਓ ਜਾਂ ਲੋਕਾਂ ਨੂੰ ਆਪਣੇ ਵਰਗੇ ਕਰ ਲਓ,
0: ਵਰਗੇ ਕਰ ਲਓ ਜੀ। ਬਿਲਕੁਲ
1: ਵਿੱਚ ਵਿਚਾਲੇ ਜਿਹੜਾ ਰਹੂਗਾ ਉਹ ਪਿਸੂਗਾ
0: ਜੀ
1: ਉਹ ਹਮੇਸ਼ਾ ਮਤਲਬ ਰੋਣ ਪਿੱਟਣੀ ਪਾ ਕੇ ਰੱਖੂਗੀ ਲੈ ਬਈ ਉਹ ਐਂ ਕਰੀ ਜਾਂਦੇ ਉਹ ਐਂ ਕਰੀ ਜਾਂਦੇ ਬਈ ਤੂੰ ਕਰਨਾ ਜੋ ਕਰਦਾ
0: ਉਹ ਕਹਿੰਦਾ ਨਾ ਵਸੂੰਗਾ ਨਾ ਵਸਣ ਦੇਵਾਂਗੇ
1: ਨਹੀਂ ਮੈਂ ਤਾਂ ਪਿੱਟਣਾ ਹੀ
0: ਔਜਲਾ ਸਾਹਿਬ ਕਹਿੰਦੇ ਦੱਸੋ ਪੰਜਾਬੀ ਤਾਂ ਸਾਡੇ ਸਾਗ ਚੋਰੀ ਕਰੀ ਜਾਂਦੇ ਦੱਸੋ ਤੇ ਚਲਾਨ ਕਰਾ ਕੇ ਹਟਿਆ ਚਾਰ ਪੰਜ
1: ਰੋਟੀ ਦਾ ਮਾਮਲਾ ਹੋ ਗਿਆ
0: ਉਹ ਵੀ ਮੱਕੀ ਦੀ ਦੇਖੋ ਹੈ ਉਹ ਕਹਿੰਦੇ ਮੱਕੀ ਦੀ ਜਲਦੀ ਪੱਕ ਜਾਂਦੀ ਵੈਸੇ ਕਣਕ ਦੇ ਨਾਲ ਹਨਾ ਨੀ ਪਿਛਲੇ ਦਿਨ ਗੱਲ ਮਹਿਸੂਸ ਕੀਤੀ ਆ ਜੀ ਮੈਂ ਨਾ ਮੇਰਾ ਮਨ ਕੀਤਾ ਚਲੋ ਮੱਕੀ ਦੀਆਂ ਰੋਟੀਆਂ ਲਾਉਂਦੇ ਆ ਜਾਰ ਤੇ ਉਹ ਆਟਾ ਜਿਹੜਾ ਕਣਕ ਦੀ ਰੋਟੀ ਆ ਉਹਨੂੰ ਟਾਈਮ ਲੱਗ ਜਾਂਦਾ ਜੀ ਤੇ ਪਤਾ ਨੀ ਉਹ ਨਾਲ ਦੀ ਨਾਲ ਮੱਕੀ ਦਾ ਆਟਾ ਜਿਹੜਾ ਗੁੰਨ ਕੇ ਤੇ ਨਾਲ ਨਾਲ ਰੋਟੀ ਲੈ ਜਾਂਦੀ ਹੈ ਤੇ ਕਣਕ ਦਾ ਆਟਾ ਥੋੜਾ ਜਿਹਾ ਟਾਈਮ ਲੈ ਜਾਂਦਾ ਸੀ ਤੇ ਤਾਂ ਕਰਕੇ ਮੇਰੇ ਮਨ ਚ ਆਇਆ ਕਿ ਮੈਂ ਕਿ ਮੱਕੀ ਦੀ ਰੋਟੀ ਵਧੀਆ ਜਲਦੀ ਜਲਦੀ ਪੱਕ ਜਾਂਦੀ ਹੈ ਜੀ ਸ਼ਾਇਦ ਉਹਨਾਂ ਦੀ
1: ਮੈਨੂੰ ਤਾਂ ਐਂ ਲੱਗਣ ਲੱਗ ਗਿਆ ਵੀ ਮੈਨੂੰ ਤਾਂ ਐਂ ਲੱਗਦਾ ਵੀ ਤੁਹਾਡੀ ਗੱਲ ਸੁਣ ਕੇ ਕਿ ਮੱਕੀ ਦੀ ਰੋਟੀ ਨੂੰ ਜੇ ਬੇਲ ਕੇ ਰੱਖ ਦੋ ਤਾਂ ਬਣ ਜਾਂਦੀ ਹੈ
0: ਨਹੀਂ ਜੀ ਬੇਲੀ ਦੀ ਵੀ ਮਤਲਬ ਕਿ ਹੱਥਾਂ ਦੇ ਉੱਤੇ ਨਹੀਂ ਨਾ ਉਹ ਜਿੱਦਾਂ ਆਪਣੇ ਕਹਿ ਲੋ ਸਵਾਣੀਆਂ ਜਾਂ ਮਾਤਾਵਾਂ ਜਿਹੜੀਆਂ ਹੱਥ ਦੇ ਉੱਤੇ ਗੋਲ ਕਰ ਦਿੰਦੀਆਂ ਨੇ ਪੇੜਾ ਬਣਾ ਕੇ ਰੋਟੀ ਦੀ ਸ਼ੇਪ ਦਿੰਦੀਆਂ ਉਹ ਕੰਮ ਨੀ ਜੀ ਆਪਾਂ ਤਾਂ ਕਰੀਦਾ ਮਤਲਬ ਕਿ ਉਹ ਲਿਫਾਫਾ ਜਿਹਾ ਲੈ ਲਈਦਾ ਜੀ ਇੱਕ ਪਾਸੇ ਉਹ ਕੱਟ ਲਈਦਾ ਉਹਦੇ ਵਿੱਚ ਪੇੜਾ ਰੱਖ ਕੇ ਤੇ ਉੱਤੋਂ ਦੱਬ ਦੱਬ ਕੇ ਮਾੜਾ ਜਿਹਾ ਉਹਨੂੰ ਖੋਲ ਕੇ ਤੇ ਮੁੜ ਕੇ ਫਿਰ ਬੇਲ ਨਾਲ ਘੁਮਾ ਦੇਈਦਾ ਜੀ
1: ਇਹਨੂੰ ਕਹਿੰਦੇ ਆ ਮਤਲਬ ਪੇੜੇ ਦੀ ਕਿਡਨੈਪਿੰਗ
0: ਸੈਣੀ ਸਾਹਿਬ ਆ ਜਾਓ ਤੁਸੀਂ ਵੀ ਲਾ ਲਓ ਚਾਰ ਰੋਟੀਆਂ
2: ਹਾਂਜੀ ਸਤਿ ਸ੍ਰੀ ਅਕਾਲ ਚੰਮੀ ਵੀਰ ਜੀ ਸਤਿ ਸ੍ਰੀ ਅਕਾਲ ਤੇ ਸਰੋਤਿਆਂ ਨੂੰ ਵੀ ਸਤਿ
0: ਸ੍ਰੀ ਅਕਾਲ ਜੀ ਸੈਣੀ ਸਾਹਿਬ ਮੱਕੀ ਦੀਆਂ ਲਾਉਣੀਆਂ ਕਣਕ ਦੀਆਂ ਹੁਣ ਕਿ ਜਵਾਰ ਦੀਆਂ
2: ਗੱਲ ਏਦਾਂ ਹੈਗੀ ਜੀ ਪਹਿਲਾਂ ਤਾਂ ਮੈਂ ਵਿਸ਼ੇ ਤੇ ਰਹੂੰਗਾ ਫੇਰ ਹੀ ਤੁਹਾਡੀ ਗੱਲ ਦਾ ਜਵਾਬ ਦਊਂਗਾ
0: ਜੀ ਕਹਿੰਦੇ ਰੋਟੀ ਦਾ ਮਸਲਾ ਹੈ ਜੀ
2: ਕੁੱਲੀ ਜੁੱਲੀ ਆ ਕੁੱਲੀ ਗੁੱਲੀ ਤੇ ਜੁੱਲੀ ਹੈ ਜੀ
0: ਗੁੱਲੀ ਮੁੜ ਕੇ ਔਖਾ ਹੋਊਗਾ ਕਈ ਗੁੱਸਾ ਕਰ ਜਾਂਦੇ
2: ਕਿਉਂਕਿ ਰੁਜ਼ਗਾਰ ਵੀ ਚਾਹੀਦਾ ਹੈ ਜੀ ਤੇ ਰੋਟੀ ਕੱਪੜਾ ਔਰ ਮਕਾਨ ਮੈਂ ਜਦੋਂ ਤੁਸੀਂ ਵਿਸ਼ਾ ਪਾਇਆ ਤੇ ਮੈਂ ਸੋਚਦਾ ਰਿਹਾ ਸ਼ਾਇਦ ਕਿਤੇ ਇਸ ਫਿਲਮ ਦੇ ਗਾਣੇ ਗੁਣੇ ਸੁਣਨੇ ਇਹਨਾਂ ਨੇ ਮੈਂ ਉਧਰ ਹੀ ਦੇਖਦਾ ਰਿਹਾ ਜੀ
0: ਨਹੀਂ ਗੱਲ ਕਰਦੇ ਸੀ ਸੈਣੀ ਸਾਹਿਬ ਦੇਖੋ 75 ਸਾਲ ਤੋਂ ਸੁਣਦੇ ਆ ਰਹੇ ਕਿ ਰੋਟੀ ਕੱਪੜਾ ਮਕਾਨ ਹੀ ਨੀ ਅਜੇ ਦਾ ਪੂਰਾ ਹੋਇਆ ਜਿਹਨਾਂ ਦਾ ਪੂਰਾ ਹੋ ਗਿਆ ਉਹ ਫੈਸ਼ਨ ਦੇ ਵਿੱਚ ਪੈ ਗਿਆ ਕੱਪੜੇ ਪਾੜ ਪਾੜ ਕੇ ਪਾਉਣ ਲੱਗ ਗਏ ਆ
2: ਪਰ ਸਭ ਗੱਲ ਤੁਹਾਡੀ ਠੀਕ ਹੈਗੀ ਆ ਪਰ ਇੱਕ ਗੱਲ ਹੈਗੀ ਨਾ ਜੀ ਬੰਦਾ ਜਿੰਨੀ ਮਰਜ਼ੀ ਸਾਦਗੀ ਦੇ ਵਿੱਚ ਜਾਂ ਕਿੰਨੇ ਮਰਜ਼ੀ ਅਸੂਲਾਂ ਦੇ ਵਿੱਚ ਜਿਹੜਾ ਆ ਕੱਟਣੀ ਚਾਹੁੰਦਾ ਹੋਵੇ
0: ਜੀ
2: ਪਰ ਸਮਾਜ ਨੀ ਕੱਟਣ ਦਿੰਦਾ ਜੀ
0: ਬਿਲਕੁਲ
2: ਸ਼ਮੀ ਵੀਰ ਜੀ ਮੈਂ ਨਾ ਜ਼ਿੰਦਗੀ ਦੇ ਰੁਝੇਵਿਆਂ ਦੇ ਵਿੱਚ ਨਾ ਤੇ ਜਾਂ ਮਜਬੂਰੀਆਂ ਚ ਵੀ ਕਿਉਂ ਮੇਰੇ ਪਿਤਾ ਜੀ 14 ਸਾਲ ਮੰਜੇ ਤੇ ਰਹੇ ਸੀ ਤੁਸੀਂ ਯਕੀਨ ਕਰਿਓ ਉਦੋਂ ਆ ਜਿਹੜਾ ਬਾਲਿਆਂ ਵਾਲਾ ਘਰ ਸੀ ਇਹਨੂੰ ਰੰਗ ਵੀ ਨੀ ਕਰਾ ਹੋਇਆ 14 ਸਾਲ
0: ਜੀ
2: ਕਿਉਂਕਿ ਅਸੀਂ ਡਾਕਟਰਾਂ ਦੇ ਤੁਰੇ ਰਹੇ ਜੀ ਹਾਂਜੀ ਚਲੋ ਵਕਤ ਨਿਕਲ ਗਿਆ
0: ਜੀ
2: ਪਰ ਉਹ ਮਤਲਬ ਜਿਹੜਾ ਆ ਉਸ ਚੀਜ਼ ਦੇ ਉੱਤੇ ਹੁਣ ਮੈਨੂੰ ਮਤਲਬ ਇਹ ਹੈਗਾ ਆ ਕਿ ਇਸ ਚੀਜ਼ ਦੇ ਉੱਤੇ ਪਛਤਾਪ ਹੁੰਦਾ ਵੀ ਮੈਂ 10 ਕੁ ਸਾਲ ਪਹਿਲਾਂ ਇਸ ਮਸਲੇ ਤੇ ਜਾਗ ਪੈਂਦਾ ਤੇ ਵਧੀਆ ਸੀ
0: ਜੀ
2: ਕਿਉਂਕਿ ਫੇਰ ਜਿਹੜਾ ਹੈਗਾ ਨਾ ਸਮਾਜ ਪਰਿਵਾਰ ਇਹ ਵੀ ਤੁਹਾਡੀ ਸੋਚ ਮੁਤਾਬਕ ਜਿਹੜਾ ਆ ਤੁਸੀਂ ਤਾਂ ਆਪਣੇ ਆਪ ਨੂੰ ਦੱਸਦੇ ਮੈਂ ਬਹੁਤ ਸਾਦਾ ਜੀਵਨ ਜਿੰਨਾ ਆ ਤੇ ਮੈਂ ਬਹੁਤ ਸਾਦਗੀ ਚ ਰਹਿੰਦਾ ਆ
0: ਜੀ
2: ਉਹ ਇਸ ਚੀਜ਼ ਨੂੰ ਨੀ ਕਹਿੰਦੇ ਜੀ ਅਗਲੇ ਕਹਿੰਦੇ ਹੈਗੇ ਆ ਭਗਵੰਤ ਮਾਨ ਬਣ ਜੇ ਸੁਖ ਜੀਣਾ ਜੇ ਸੁਖ ਜੀਣਾ 4 ਦਿਨ ਤੇ ਕਰਜ਼ਾ ਲੈ ਕੇ ਖਾ
0: ਜੀ
2: ਸੁਖੀ ਵਸੂ ਤੇਰੀ ਜ਼ਿੰਦਗੀ ਤੇ ਧਾਹਾਂ ਮਾਰਨਗੇ ਸ਼ਾਹ ਜਿੱਦਾਂ ਮਰਜ਼ੀ ਸ਼ਾਹ ਬਣ ਕੇ ਜੀਓ ਸੋ ਇਹ ਨੈਸੈਸਿਟੀਜ਼ ਹੈਗੀਆਂ ਲਾਈਫ ਦੀਆਂ ਤੁਸੀਂ ਜਿਹੜੇ ਕਹਿੰਦੇ ਪਰ ਸਾਹਿਬ ਫੈਸ਼ਨ ਵਾਲੀ ਗੱਲ ਉਹ ਤਾਂ ਸੈਚੂਰੇਟਡ ਪੁਆਇੰਟ ਜਿਹੜਾ ਆ ਉਹ ਬਹੁਤ ਅੱਗੇ ਜਾ ਕੇ ਆਉਂਦਾ ਹੈਗਾ ਆ ਤੇ ਉਹ ਤੋਂ ਅੱਗੇ ਫਿਰ ਜਿਹੜਾ ਹੈਗਾ ਆ ਭੁੱਖ ਤਾਂ ਕਦੀ ਮਿਟੀ ਨੀ ਜੀ
0: ਬਿਲਕੁਲ
2: ਤੁਸੀਂ ਦੇਖੋ ਕਿ ਜਦੋਂ ਬੰਦੇ ਦਾ ਪੂਰਾ ਮਹਿਲ ਉਸਰ ਜਾਂਦਾ ਹੈਗਾ ਆ ਉਹ ਤੋਂ ਬਾਅਦ ਉਹ ਕਹਿੰਦਾ ਆ ਨਹੀਂ ਯਾਰ ਜੋ ਸੁਖ ਕੁੱਲੀ ਚ ਹੈਗਾ ਸੀ ਨਾ ਉਹ ਮਹਿਲ ਚ ਨਹੀਂ ਹੋ ਸਕਦਾ
0: ਬਿਲਕੁਲ
1: ਬਿਲਕੁਲ
2: ਇਹ ਮਨੁੱਖ ਦੀ ਪ੍ਰਵਿਰਤੀ ਆ ਜੀ ਕਿ ਮਤਲਬ ਜਿਹੜਾ ਹੈਗਾ ਵੱਡੇ ਘਰ ਆਲਾ ਜਿਹੜਾ ਆ ਛੋਟੇ ਘਰ ਦੀ ਤਾਰੀਫ ਕਰੂਗਾ ਤੇ ਛੋਟੇ ਘਰ ਆਲਾ ਜਿਹੜਾ ਹੈਗਾ ਆ ਉਹ ਵੱਡੇ ਘਰ ਦੀ ਇੱਛਾ ਕਰੂਗਾ।
0: ਬਿਲਕੁਲ ਹੈ ਜੀ ਉਹ ਲੱਡੂ ਹੀ ਹੈ ਜੀ ਜਿਹਨੇ ਖਾਧਾ ਉਹ ਵੀ ਪਛਤਾਇਆ ਹੈ ਜੀ ਜਿਹਨੇ ਨਹੀਂ ਖਾਧਾ ਉਹ ਵੀ ਪਛਤਾਉਂਦਾ ਜੀ।
2: ਇਸੇ ਤਰ੍ਹਾਂ ਰੁਜ਼ਗਾਰ ਦਾ ਹੈਗਾ ਆ ਦੂਜੇ ਦਾ ਰੁਜ਼ਗਾਰ ਤੁਹਾਨੂੰ ਈਜ਼ੀ ਜੋਬ ਲੱਗਦਾ ਆ ਤੇ ਤੁਹਾਨੂੰ ਵਧੀਆ ਲੱਗਦਾ ਆ ਜਿੱਦਾਂ ਹੁਣ ਸਾਨੂੰ ਲੱਗਦਾ ਵੀ ਮਾਸਟਰਾਂ ਵਾਲਾ ਤਾਂ ਜੋਬ ਵੀ ਕੋਈ ਨੀ ਨਜ਼ਾਰੇ ਹੈਂਜੀ ਐਸ਼ ਕਰਨ ਨੂੰ ਮਾਸਟਰੀ ਹੈਂਜੀ ਸੋ ਇਸ ਕਰਕੇ ਇਹ ਤਾਂ ਹੁਣ ਜਦੋਂ ਬੰਦਾ ਜਿਹੜਾ ਕੋਈ ਉਸ ਪ੍ਰੋਫੈਸ਼ਨ ਚ ਹੁੰਦਾ ਉਹਨੂੰ ਪਤਾ ਹੁੰਦੀ ਉਹਦੀਆਂ ਕੀ ਮਜਬੂਰੀਆਂ ਹੈਗੀਆਂ ਭਾਈ ਜਦੋਂ ਅਗਲੇ ਛੁੱਟੀਆਂ ਦੇ ਵਿੱਚ ਵੀ ਡਿਊਟੀਆਂ ਲਾ ਦਿੰਦੇ ਆ ਤੇ ਪਰਿਵਾਰ ਵੀ ਅੱਖਾਂ ਕੱਢਦਾ ਹੈਂਜੀ
0: ਬਿਲਕੁਲ
2: ਤੇ ਇਸੇ ਤਰੀਕੇ ਨਾਲ ਜਿਹੜਾ ਆ ਜੀ ਪਰ ਸਿਆਣੇ ਬੰਦੇ ਜਿਹੜੇ ਮੈਂ ਕਈ ਬੰਦੇ ਦੇਖੇ ਸਿਆਣੇ ਜੀ ਵੀ ਉਹਨਾਂ ਨੇ ਇੱਕ ਝਟਕੇ ਦੇ ਵਿੱਚ ਹੀ ਜਿਹੜਾ ਆ ਸਾਰੇ ਪ੍ਰਬੰਧ ਕਰ ਲਏ ਜੀ
0: ਜੀ
2: ਉਹ ਸਾਡੇ ਨਾਲ ਇੱਕ ਮੁੰਡਾ ਪੜ੍ਹਦਾ ਹੁੰਦਾ ਸੀਗਾ ਜੀ ਉਹਨੇ ਟਾਈਮ ਸਿਰ ਜਿਹੜਾ ਹੈਗਾ ਸਮੇਂ ਦਾ ਸਹੀ ਉਪਯੋਗ ਕਰਕੇ ਸਹੀ ਜਗ੍ਹਾ ਟਾਈਮ ਇਨਵੈਸਟ ਕੀਤਾ
0: ਜੀ
2: ਚੰਗੀ ਕੁੜੀ ਨਾਲ ਵਿਆਹ ਹੋ ਗਿਆ ਜੀ
0: ਜੀ
2: ਸਹੁਰਿਆਂ ਦੇ ਘਰ ਚ ਚੱਲ ਗਿਆ ਜੀ ਆਰਾਮ ਨਾਲ ਠੀਕ ਹੈ ਜੀ ਸਾਲੇ ਬਾਹਰ ਸੀਗੇ ਜੀ ਜ਼ਮੀਨ ਵੀ ਪਿੱਛੋਂ ਮਿਲ ਗਈ ਕੁੱਲੀ ਗੁੱਲੀ ਜੁੱਲੀ ਸਾਰਾ ਕੁਛ ਉੱਥੇ ਫੁੱਫੜ ਦੇ ਕੱਪੜੇ ਵੀ ਆ ਜਾਂਦੇ ਅੱਜ ਤੱਕ ਹਾਂਜੀ ਉਹਦਾ ਰੋਟੀ ਉਹਨੇ ਸਿਰਫ ਇੱਕ ਲਾਟਰੀ ਸਹੀ ਵੱਟ ਲਈ ਜੀ ਉਹਦੇ ਨਾਲ ਜਿਹੜਾ ਹੈਗਾ ਆ ਤਿੰਨੇ ਚੀਜ਼ਾਂ ਦਾ ਰੋਟੀ ਕੱਪੜਾ ਔਰ ਮਕਾਨ ਦਾ ਪ੍ਰਬੰਧ ਹੋ ਗਿਆ ਜੀ ਉਹਦਾ।
0: ਬਿਲਕੁਲ ਇਸ ਗੱਲ ਤੋਂ ਮੈਨੂੰ ਇੱਕ ਮਨ ਚ ਗੱਲ ਆਈ ਆ ਚਲੋ ਡੈਡੀ ਉਹਨਾਂ ਤੋਂ ਜਰੂਰ ਸੁਣਦੇ ਆਏ ਆ ਤੁਹਾਡਾ ਵੀ ਐਕਸਪੀਰੀਅੰਸ ਹੋਏਗਾ
2: ਤੁਸੀਂ ਵੀ ਇਹੀ ਕੀਤਾ
0: ਨਹੀਂ
2: ਹਾਂਜੀ ਮੈਨੂੰ ਪਤਾ ਲੱਗ ਗਿਆ
0: ਨਹੀਂ ਫਾਦਰ ਸਾਹਿਬ ਕਹਿੰਦੇ ਆ ਕਿ ਚਲੋ ਜਦੋਂ ਛੋਟੇ ਸੀਗੇ ਅਸੀਂ ਉਦੋਂ ਕਹਿੰਦੇ ਹੁੰਦੇ ਸੀਗੇ ਤਾਂ ਜਦੋਂ ਸੁਣਿਆ ਉਹਨਾਂ ਤੋਂ ਕਿ ਇੱਕ ਉਮਰ ਹੁੰਦੀ ਹੈ ਜਦੋਂ ਨਾ ਬੰਦਾ ਤਰੱਕੀ ਵੀ ਕਰਦਾ ਹੈ ਕਿ ਇੱਕ ਪੜਾਅ ਹੁੰਦਾ ਹੈ ਜਿਵੇਂ ਕਿ ਕਹਿ ਲਓ ਬਚਪਨ ਜਵਾਨੀ ਬੁਢਾਪਾ ਇਸੇ ਤਰ੍ਹਾਂ ਜਿਹੜਾ ਇੱਕ ਤਰੱਕੀ ਕਰਨ ਦਾ ਵੀ ਇੱਕ ਸਮਾਂ ਹੁੰਦਾ ਹੈ ਜੇ ਉਸ ਸਮੇਂ ਦੇ ਵਿੱਚ ਤੁਸੀਂ ਉਸ ਨੂੰ ਕਾਮਯਾਬੀ ਹਾਸਲ ਕਰ ਲਈ ਉਹ ਸਮਾਂ ਜੇ ਕਹੀਏ ਤਾਂ 20 ਤੋਂ ਤਕਰੀਬਨ 35 ਸਾਲ ਦੇ ਵਿੱਚ ਜਿੱਥੇ ਵੀ ਹੱਥ ਪੈਂਦਾ ਪਾ ਸਕਦੇ ਉੱਥੋਂ ਪਾ ਲਓ ਨਹੀਂ ਤਾਂ ਫਿਰ ਖੁੰਝ ਗਿਆ ਤੇ ਸਾਰੀ ਉਮਰ ਹੀ ਜ਼ੋਰ ਲਾਉਂਦਾ ਰਹੇ ਤਾਂ ਨਹੀਂ ਹੋ ਸਕਦਾ ਤੁਸੀਂ ਕੀ ਕਹਿੰਦੇ ਹੋ
2: ਨਹੀਂ ਨਹੀਂ ਬਿਲਕੁਲ ਠੀਕ ਕਹਿੰਦੇ ਤੁਸੀਂ ਇਹਦੇ ਵਿੱਚ ਕੋਈ ਸ਼ੱਕ ਨਹੀਂ ਬਜ਼ੁਰਗਾਂ ਨੇ ਇਹਨਾਂ ਗੱਲਾਂ ਦੇ ਤੱਤ ਕੱਢੇ ਹੁੰਦੇ ਹੈਗੇ ਆ ਜੀ ਨਾ ਤਾਂ ਸਰੀਰਕ ਤੌਰ ਤੇ ਐਨਰਜੀ ਉਹ ਰਹਿੰਦੀ ਹੈਗੀ ਆ ਨਾ ਪ੍ਰੈਕਟੀਕਲੀ ਬੰਦਾ ਦੂਜੀ ਗੱਲ ਇਹ ਹੈਗੀ ਆ ਕਿ ਜਦੋਂ ਸਾਡੀ ਏਜ ਦੇ ਵਿੱਚ ਬੰਦਾ ਆਉਂਦਾ ਹੈਗਾ ਨਾ ਜੀ 55-60 ਦੀ ਰੇਂਜ ਚ ਉਦੋਂ ਤੱਕ ਜਿਹੜਾ ਹੈਗਾ ਆ ਬੰਦਾ ਇਹਨਾਂ ਲਾਇਬਿਲਟੀਆਂ ਤੋਂ ਸੁਰਖਰੂ ਹੋਣਾ ਚਾਹੀਦਾ ਜੀ
0: ਬਿਲਕੁਲ ਹੈ ਜੀ
2: ਉਦੋਂ ਉਹਦੀ ਇੱਕ ਸਿਕਿਉਰਡ ਜੋਬ ਹੋਣੀ ਚਾਹੀਦੀ ਆ ਜੀ
0: ਜੀ
2: ਤੁਸੀਂ ਦੇਖੋ ਨਾ ਹੋਇਆ ਹੁੰਦਾ ਕੀ ਆ ਸਾਡੇ ਨਾ ਅਸੀਂ ਜਿਹੜਾ ਹੈਗਾ ਸਾਡੇ ਕੰਟਰੀ ਦੇ ਵਿੱਚ ਪਲੈਨਿੰਗ ਜਿਹੜੀ ਆ ਸਿਖਾਈ ਵੀ ਨੀ ਜਾਂਦੀ ਤੇ ਅਸੀਂ ਪਲੈਨਿੰਗ ਨੂੰ ਤਰਜੀਹ ਵੀ ਨੀ ਦਿੰਦੇ
0: ਨਹੀਂ ਦਿੰਦੇ ਬਿਲਕੁਲ
2: ਤੀਜਾ ਕਾਰਨ ਇਹ ਹੈਗਾ ਕਿ ਹੋ ਸਕਦਾ ਸਾਡੀਆਂ ਬੇਸਿਕ ਲੋੜਾਂ ਹੀ ਨਾ ਪੂਰੀਆਂ ਹੁੰਦੀਆਂ ਹੋਣ ਜਿਹੜਾ ਅਸੀਂ ਅੱਗੇ ਤੱਕ ਸੋਚ ਸਕਦੇ ਹੋਈਏ
0: ਬਿਲਕੁਲ ਆ ਜੀ
2: ਹਾਂਜੀ ਤੁਸੀਂ ਦੇਖੋ ਨਾ ਮੈਨੂੰ ਮਤਲਬ ਔਜਲਾ ਸਾਹਿਬ ਨੇ ਇੱਕ ਵਾਰੀ ਸਵਾਲ ਕੀਤਾ ਤੂੰ ਰਿਟਾਇਰਮੈਂਟ ਦੇ ਪਲਾਨ ਕੀ ਲਏ ਆ ਹਾਂਜੀ ਅਸੀਂ ਕਦੀ ਇਸ ਵਿਸ਼ੇ ਤੇ ਸੋਚਿਆ ਹੀ ਨੀ
0: ਜੀ
2: ਹਾਂਜੀ ਤੂੰ ਮੈਡੀਕਲ ਇੰਸ਼ੋਰੈਂਸ ਵਾਸਤੇ ਕੀ ਕੀਤਾ ਆ ਅਸੀਂ ਭਾਵਾਂ ਧਿਆਨ ਦਿੱਤਾ ਹੀ ਨਾ ਹੋਵੇ ਇਹਨਾਂ ਗੱਲਾਂ ਤੇ ਹਾਂਜੀ ਉਹ ਚੀਜ਼ਾਂ ਜਿਹੜੀਆਂ ਹੈਗੀਆਂ ਨਾ ਜਿਹੜੀਆਂ ਉਸ ਉਹਨਾਂ ਮੁਲਕਾਂ ਦੇ ਵਿੱਚ ਜਾ ਕੇ ਬਾਹਰਲੇ ਕੰਟਰੀਆਂ ਦੇ ਵਿੱਚ ਜਾ ਕੇ ਜਿੱਦਾਂ ਸੋਚ ਡਿਵੈਲਪ ਹੁੰਦੀ ਆ ਉਹਦੇ ਉਹ ਸੋਚ ਬਣਦੀ ਆ ਜੀ ਅਸੀਂ ਇਹਨਾਂ ਚੀਜ਼ਾਂ ਨੂੰ ਮਤਲਬ ਜਿਹੜਾ ਹੈਗਾ ਆ ਸੈਕੰਡਰੀ ਆ ਸਾਡੇ ਲਈ ਇਹ ਪਤਾ ਨੀ ਹੈਗਾ ਇਹਦੀ ਤੁਸੀਂ ਜਿਹੜੀ ਗੱਲ ਕਹੀ ਆ ਵੀ ਹਾਂ ਜੀ ਚੜ੍ਹਦੀ ਉਮਰੇ ਜੇ ਬੰਦਾ ਕਰ ਲੈ ਤੇ ਉਹ ਠੀਕ ਰਹਿੰਦਾ ਹੈਗਾ ਉਹ ਜੇ ਕਰੂ ਤਾਂ ਨਾ ਜੇ ਉਹ ਆਈਡੀਆ ਦਿਮਾਗ ਦੇ ਵਿੱਚ ਆਊਗਾ ਜਾਂ ਉਸ ਚੀਜ਼ ਨੂੰ ਲਾਇਬਿਲਟੀ ਦੇ ਤੌਰ ਤੇ ਲਈਏ ਤਾਂ
0: ਬਿਲਕੁਲ ਹੈ ਜੀ ਪਹਿਲਾ ਟਾਰਗੇਟ ਮਤਲਬ
2: ਖਾਣਾ ਪੀਣਾ ਐਸ਼ ਕਰਨਾ ਉਹਦੇ ਵਿੱਚ ਹੀ ਜਿਹੜਾ ਆ ਵੀ ਹਾਂ ਜੀ ਖੁੱਲਾ ਖਰਚਾ ਸਾਰਾ ਕੁਛ ਜਿਹੜਾ ਆ ਜਦੋਂ ਤੁਸੀਂ ਇਹ ਚੀਜ਼ਾਂ ਤੇ ਐਕਸਟਰਾ ਦੇ ਉੱਤੇ ਇਨਵੈਸਟਮੈਂਟ ਕਰਨਾ ਆ ਤੇ ਤੁਹਾਨੂੰ ਮੂੰਹ ਦੇ ਉੱਤੇ ਚੈੱਕ ਵੀ ਲਾਉਣਾ ਪਊਗਾ ਤੁਹਾਨੂੰ ਕੰਪਲਸਰੀ ਸੇਵਿੰਗ ਵੀ ਕਰਨੀ ਪਊਗੀ
0: ਜੀ ਟਾਈਮ ਵੀ ਦੇਣਾ ਪਊਗਾ ਉਸ ਚੀਜ਼ ਲਈ
2: ਟਾਈਮ ਵੀ ਦੇਣਾ ਪਊਗਾ ਹੁਣ ਆ ਜਾਈਏ ਸ਼ਮੀ ਵੀਰ ਜੀ ਤੁਹਾਨੂੰ ਇੱਕ ਛੋਟੀ ਜਿਹੀ ਇੰਸੀਡੈਂਟ ਦੱਸਦੇ ਹੈਗੇ ਆ
0: ਜੀ
2: ਕਿ ਜਿਹਨੂੰ ਤੁਹਾਨੂੰ ਪਤਾ ਲੱਗੂਗਾ ਵੀ ਬੰਦੇ ਨੂੰ ਨਾ ਨਜ਼ਰਾਂ ਤੋਂ ਬਚਣਾ ਚਾਹੀਦਾ
0: ਜੀ
2: ਭਾਰੀ ਸਾਹਿਬ ਖਾਣਾ ਬਣਾ ਲੈਂਦੇ ਆ ਹੀ ਇਜ਼ ਵੈਰੀ ਗੁੱਡ ਕੁੱਕ ਹੈਂਜੀ
0: ਨਹੀਂ ਮੇਰਾ ਤਾਂ ਪ੍ਰੋਫੈਸ਼ਨ ਹੈ ਕਰ ਲੈਂਦੇ ਜੀ
2: ਹਾਂਜੀ ਪੈਸ਼ਨ ਵੀ ਆ ਜੋਬ ਵੀ ਹੈਗਾ ਸਾਰਾ ਕੁਝ ਹੈਗਾ ਜੀ
0: ਜੀ
2: ਜੀਣ ਅਸੀਂ ਇਹਨਾਂ ਨੂੰ ਵੀ ਨੀ ਦਿੰਦੇ। ਉਧਰੋਂ ਮੇਰਾ ਹੈਗਾ ਹੈ ਜੀ ਵੀ ਮੈਂ ਕਦੀ ਪਾਣੀ ਦਾ ਗਲਾਸ ਜਿਹੜਾ ਆ ਆਪ ਪਾ ਕੇ ਨੀ ਸੀ ਪੀਤਾ ਤੇ ਉਹ ਜੀਣ ਮੈਨੂੰ ਵੀ ਨੀ ਸੀ ਦਿੰਦੇ ਜੀ ਇਹ, ਹੈਂਜੀ ਵੀ ਤੈਨੂੰ ਕੱਖ ਨੀ ਆਉਂਦਾ ਜੇ ਵੋ। ਔਜਲਾ ਸਾਹਿਬ ਨੇ ਖਾਸ ਕਰਕੇ ਜੀ
0: ਅੱਜ ਸਵੇਰੇ ਵੀ ਕੜਛੀ ਮਾਰੀ ਜਾਂਦੇ ਸੀਗੇ, ਵੈਸੇ ਮੈਂ ਸੁਣੀ ਹੈ
2: ਆਪ ਨੀ, ਆਪ ਨੀ ਤੇਰੇ ਕੋਲੋਂ ਜਿਹੜਾ ਹੈਗਾ ਆ ਚਾਹ ਬਣਦੀ ਆਪ ਨੀ। ਤੁਸੀਂ ਇਹ ਦੇਖੋ ਕਿ 30 ਸਾਲਾਂ ਦੇ ਵਿੱਚ ਮੇਰੀ ਵਾਈਫ ਕਦੀ ਜਿਹੜਾ ਹੈਗਾ ਆ ਕਿਸੇ ਪਾਸੇ ਗਈ ਨੀ ਸੀ ਤੇ ਨਾ ਮੈਨੂੰ ਕਦੀ ਰੋਟੀ ਪਾ ਕੇ ਆਪ ਖਾਣ ਦੀ ਆਦਤ ਜੀ। ਉਹ ਹੁਣ ਬੇਟੇ ਕੋਲ 5-7 ਦਿਨ 3 ਦਿਨ ਲਾ ਕੇ ਆਏ ਜੀ ਤੇ ਇਹਨਾਂ ਨੇ ਮੇਰੇ ਤੋਂ ਭਾਂਡੇ ਮੰਜਵਾ ਲਏ
0: ਹੈਂਜੀ। ਨਾਲੇ ਪਤਾ ਲੱਗਿਆ ਵੀ
2: ਟਿਕਾਣਾ ਨਹੀਂ ਰਿਹਾ
0: ਇੱਕ ਔਰਤ ਦੀ ਘਰ ਦੇ ਵਿੱਚ ਅਹਿਮੀਅਤ ਕੀ ਹੁੰਦੀ ਆ ਜੀ। ਜੀ
2: ਮੈਂ ਸੋਚਿਆ ਮੈਂ ਕਿਹਾ ਬੰਦੇ ਨੂੰ ਨਾ ਕਹਿੰਦੇ ਹੁੰਦੇ ਆ ਵੀ ਕਹਿੰਦੇ ਨਾ ਉਹ ਹੁਸਨ ਕੋ ਰੋਗ ਮਾਰ ਦੇਤੇ ਹੈ ਅਕਲ ਕੋ ਸੋਗ ਮਾਰ ਦੇਤੇ ਹੈ, ਆਦਮੀ ਖੁਦ ਬ ਖੁਦ ਕਭੀ ਨਹੀਂ ਮਰਦਾ ਦੂਸਰੇ ਲੋਗ ਮਾਰ ਦੇਤੇ ਹੈ। ਇਸ ਕਰਕੇ ਨਜ਼ਰਾਂ ਤੋਂ ਬਚਣਾ ਚਾਹੀਦਾ, ਨਾ ਤਾਂ ਜਿਹੜਾ ਵਧੀਆ ਬਣਾਉਂਦਾ ਹੈਗਾ ਜਾਂ ਉਹਨੂੰ ਜੀਣ ਦਿੰਦੇ ਹੈਗੇ ਜਾਂ ਜਿਹੜਾ ਕੁਛ ਨੀ ਕਰਦਾ ਜਿਹਨੂੰ ਕੁਛ ਨੀ ਆਉਂਦਾ ਉਹਨੂੰ ਵੀ ਨੀ ਜੀਣ ਦਿੰਦੇ। ਤੇ ਅੱਜ ਭਾਰੇ ਸਾਹਿਬ ਹੁਣ ਬੈਠੇ ਪੁੱਛਦੇ ਹੈਗੇ ਆ ਵੀ ਸੈਣੀ ਸਾਹਿਬ ਜਵਾਰ ਦੀਆਂ ਕਿ ਕਣਕ ਦੀਆਂ ਲਾਉਣੀਆਂ, ਮੈਂ ਕਿਹਾ ਦੱਸੋ ਹੱਦ ਹੋ ਗਈ ਆ।
0: ਨਹੀਂ ਸੈਣੀ ਸਾਹਿਬ ਅਸੀਂ ਬੈਲੈਂਸ ਕਰਦੇ ਔਰਤ ਤੇ ਮਰਦ ਦੇ ਵਿੱਚ ਸਾਡੇ ਮੁਲਕਾਂ ਚ ਕੋਈ ਫਰਕ ਨਹੀਂ ਗਾ, ਇੱਕੋ ਜਿਹੇ ਸੀ ਅਸੀਂ ਉਸ ਲੈਵਲ ਦੇ ਉੱਤੇ ਲੈ ਕੇ ਆਉਣਾ ਚਾਹੁੰਦੇ ਆ ਸਾਰਾ ਸਮਾਜ ਜੀ। ਹਾਂਜੀ
2: ਦੇਖੋ ਮੈਡਮ ਹੁਣਾਂ ਦਾ ਤਾਂ ਸਾਨੂੰ ਪਤਾ ਨੀ ਹੈਗਾ ਆ, ਪਰ ਸਾਨੂੰ ਇੰਨਾ ਪਤਾ ਹੈ ਕਿ ਤੁਹਾਨੂੰ ਪੂਰੀ ਤਰ੍ਹਾਂ ਹੀ ਔਰਤ ਬਣਾ ਦਿੱਤਾ ਗਿਆ ਆ।
0: ਏਦਾਂ ਨਾ ਕਰੋ, ਦੇਖੋ
1: ਇਹ ਜ਼ੁਲਮ ਹੈ,
0: ਤੁਸੀਂ ਮੇਰਾ ਜੈਂਟਰੀ ਬਦਲਣ ਲੱਗੇ ਹੋਏ ਹੋ।
2: ਤੁਸੀਂ ਕਿਹਾ ਕੋਈ ਫਰਕ ਨੀ ਹੈਗਾ ਤੇ ਕੰਮ ਤੁਸੀਂ ਸਾਰੇ ਔਰਤਾਂ ਹੋਈ ਕਰਦੇ ਹੋਗੇ।
0: ਇਹ ਤਾਂ ਸੈਣੀ ਸਾਹਿਬ ਚਲੋ ਛੋਟੇ ਹੁੰਦੇ ਸੀ ਨਾ ਇੰਡੀਆ ਵੀ ਹੁੰਦੇ ਸੀ ਤਾਂ ਉੱਥੇ ਵੀ ਟਿਕਦੇ ਨੀ ਸੀ ਜੀ, ਕੁਝ ਨਾ ਕੁਝ ਕਰੀ ਜਾਣਾ ਮਤਲਬ ਕਿ ਕੁਝ ਬਣਾਈ ਜਾਣਾ, ਕਾਰਖਾਨੇ ਤੇ ਲੱਗੇ ਰਹਿਣਾ, ਕਾਲੇ ਪੀਲੇ ਹੁੰਦੇ ਰਹਿਣਾ ਤੇ ਉਹ ਤਾਏ ਹੁਣਾਂ ਦੀਆਂ ਖਰਾਦਾ ਸੀਗਾ ਉੱਥੇ ਚਲਿਆ ਜਾਣਾ ਜੀ, ਕੁਝ ਨਾ ਕੁਝ ਖੋਲ ਹੀ ਰੱਖਣਾ ਜੀ, ਘਰ ਚ ਪੱਖਾ ਖਰਾਬ ਹੋ ਗਿਆ ਉਹ ਸਾਇਦ ਸਹੀ ਚਾਹੇ ਨਾ ਹੋਵੇ ਪਰ ਖਿਲਾਰਨਾ ਜ਼ਰੂਰ ਆ ਪਹਿਲਾਂ ਉਹਨੂੰ ਜੀ। ਤੇ ਕਹਿ ਲੋ ਕਿ ਸਮੇਂ ਦੇ ਨਾਲ ਵੀ ਜਿੱਦਾਂ ਚਲੋ ਸ਼ੁਰੂਆਤ ਦੇ ਵਿੱਚ ਤੁਹਾਡੇ ਨਾਲ ਗੱਲ ਵੀ ਕੀਤੀ ਹੈ, ਵੈਸੇ ਇਹਨਾਂ ਮੁਲਕਾਂ ਚ ਸੈਣੀ ਸਾਹਿਬ ਆਉਣਾ ਤਾਂ ਰੋਟੀ ਪਾਣੀ ਤਾਂ ਪਕਾਉਣਾ ਆਉਣਾ ਹੀ ਚਾਹੀਦਾ ਜੀ ਵੈਸੇ ਜੀ।
2: ਉਹ ਤੁਹਾਡੀ ਗੱਲ ਨਾਲ ਮੈਂ ਸਹਿਮਤ ਆ, ਤੁਸੀਂ ਤਦ ਜਿਹੜਾ ਹੈਗਾ ਇੰਨੇ ਗੁਣ ਹੈਗੇ ਸੀ ਤਾਂ ਹੀ ਸਭ ਤੋਂ ਸੁਖਦਾਈ ਮੁਲਕ ਦੇ ਵਿੱਚ ਜਿੱਥੇ ਸਾਰੇ ਸੁਖ ਆ ਕਹਿੰਦੇ ਹਾਂਜੀ ਖੁਸ਼ੀ ਦੇ
0: ਜੀ।
1: ਜਿਹੜਾ ਤੁਹਾਡਾ ਬਿਆਨ ਹੈ ਨਾ ਇਹਦੇ ਉੱਤੇ ਨਾ ਇੱਕ ਬੜੀ ਪਹਿਲਾਂ ਇੱਕ ਮੀਮ ਚੱਲੀ ਧੱਕਾ ਵੀਰ ਜੀ ਇਹ ਧੱਕਾ
0: ਨਹੀਂ ਨਹੀਂ ਧੱਕਾ ਨੀ ਭਾਜੀ। ਔਜਲਾ ਸਾਹਿਬ ਲਿਖਦੇ ਆ ਕਿ ਅਸੀਂ ਇੱਕ ਸਾਥੀ ਦੀ ਅਹਿਮੀਅਤ ਸਮਝਾਈ ਹੈ ਤੁਹਾਨੂੰ ਰਾਜਨ ਜੀ, ਭੈਣ ਜੀ ਨੂੰ ਸਲਾਮ ਹੈ। ਇਹ ਨੀ ਗਈ ਪਾਣੀ ਬੁੜਾਈ ਚਾਹ ਬਣਾ ਦੇ ਘੁੱਟ ਕੇ ਆ ਕੋਈ ਭੁੱਖ ਜੀ ਲੱਗੀ ਆ, ਦੋ ਕੁ ਰੋਟੀਆਂ ਲਾ ਦੇ ਪਰੌਂਠਾ ਹੀ ਲਾ ਦੇ ਚੱਲ ਰਹਿਣ ਦੇ ਰੋਟੀਆਂ ਨੂੰ ਨਾ ਜੀ ਚੱਲ ਮੈਂ ਲੱਗਾ ਸੌਣ ਲੱਗਾ ਮੈਂ ਏਦਾਂ ਕਰ ਮੈਨੂੰ ਦੁੱਧ ਦਾ ਕੋਸਾ ਜਿਹਾ ਇੱਕ ਗਲਾਸ ਹੀ ਕਰ ਦੇ ਮੈਂ ਸੋਵਾਂ ਫਿਰ ਜਾ ਕੇ।
2: ਔਜਲਾ ਸਾਹਿਬ ਮੇਰੇ ਪੇਸ਼ੇ ਦਾ ਧਿਆਨ ਕਰਨ, ਅਸੀਂ ਤਾਂ ਸਾਥੀਆਂ ਦੀ ਜਥੇਬੰਦੀ ਬਣਾ ਦਈਏ, ਹੋਰ ਦੱਸੋ ਜੀ।
0: ਸੈਣੀ ਸਾਹਿਬ ਉਹ ਸਟੇਟਸ ਤੁਹਾਡਾ ਕਚਹਿਰੀ ਜਾਂ ਘਰ ਥੋੜੀ ਜੀ, ਘਰ ਤਾਂ ਫਿਰ ਜੀ
2: ਭਾਰੀ ਸਾਹਿਬ ਗੱਲ ਏਦਾਂ ਹੈਗੀ ਆ, ਉਹ ਮੈਂ ਨਾ 2-4 ਬੰਦਿਆਂ ਨੂੰ ਜਾਣਦਾ ਜਿਹੜਿਆਂ ਤੋਂ ਨਾ ਚੰਗੀ ਆਮਦਨ ਹੈਗੀ ਸੀਗੀ
0: ਜੀ।
2: ਉਹ ਬੁਢਾਪੇ ਚ ਜਾ ਕੇ ਪਤਾ ਲੱਗਿਆ, ਇੱਕ ਤਾਂ ਮਰ ਗਿਆ ਤੇ ਬਾਅਦ ਚ ਪਤਾ ਲੱਗਿਆ ਜਦੋਂ 2 ਜਨਾਨੀਆਂ ਜਿਹੜੀਆਂ ਇੰਤਕਾਲ ਚੜਾਉਣ ਚਲ ਗਈਆਂ ਜੀ, ਉਧਰ ਵੀ ਫੈਮਿਲੀ ਪੂਰੀ ਤੇ ਉਧਰ ਵੀ ਫੈਮਿਲੀ ਪੂਰੀ
0: ਜੀ।
2: ਇਸ ਕਰਕੇ ਰੋਟੀ ਕੱਪੜਾ ਔਰ ਮਕਾਨ ਤੱਕ ਨੀ ਸੀਮਤ, ਲੋਕੀ ਤਾਂ 2-2 ਮਕਾਨ 2-2 ਦੁਕਾਨ ਸਾਰਾ ਕੁਛ 2-2 ਬਣਾਈ ਫਿਰਦੇ ਇੱਥੇ।
0: 2-2 ਚਿਹਰੇ ਹੋ ਗਏ ਨਾ ਹੁਣ, 2-2 ਚਿਹਰੇ ਹਰ ਬੰਦੇ ਦੇ ਆਮ ਹੋ ਗਏ, ਉਹ ਗੀਤ ਪੰਮੇ ਦੁੰਮੇ ਵਾਲੇ ਦਾ।
2: ਤਾਂ ਫੇਰ ਤੁਸੀਂ ਆਪੇ ਦੱਸਦੇ ਹੈਗੇ ਆ ਜੀ ਵੀ ਹੱਕ ਬਰਾਬਰ ਆ ਸਾਰਿਆਂ ਦੇ ਹਾਂਜੀ
0: ਬਿਲਕੁਲ ਹੈ ਜੀ। ਨਹੀਂ ਚਲੋ ਹਾਂਜੀ ਹਾਂਜੀ
2: ਅੱਜ ਦੇ ਜਮਾਨੇ ਦੇ ਵਿਚ ਇੱਕ ਘਰ ਇੱਕ ਪਤਨੀ ਹੈਂਜੀ, ਜਿਹੜਾ ਦੇ ਤੇ ਉਹਦੇ ਇੱਕ ਪੇਸ਼ੇ ਦੇ ਵਿਚ ਰਹਿ ਕੇ ਜੀਵਨ ਜਿਹੜਾ ਗੁਜ਼ਾਰਨਾ ਬੜੀ ਸਾਦਗੀ ਵਾਲਾ ਜੀਵਨ ਆ, ਉਹਦੇ ਨਾਲ ਦੀ ਰੀਸ ਨਹੀਂ ਜੀ।
0: ਸਾਡੀ
2: ਤਾਂ ਇਸ ਕਰਕੇ
0: ਇੱਕ ਵਾਰੀ ਨਾ ਅਸੀਂ ਗਏ ਹੋਏ ਸੀ ਕਿਤੇ ਸਕੂਲ ਦੇ ਵਿੱਚ, ਤੇ ਉੱਥੇ ਨਾਲ ਕੰਮ ਵਾਲੇ ਵੀ ਸੀਗੇ ਨਾਲ ਹੋਰ, ਤੇ ਅਸੀਂ ਬੈਠੇ ਇੱਕ ਕਮਰੇ ਦੇ ਵਿੱਚ ਤੇ ਸਾਰੇ ਆਪਣੀ ਆਪਣੀ ਹੈ ਨਾ ਮਤਲਬ ਕਿ ਇੰਟਰਡਿਊਸ ਕਰਾਉਂਦੇ ਇੱਕ ਦੂਸਰੇ ਨੂੰ, ਤੇ ਮੇਰੇ ਮੂੰਹ ਨਿਕਲ ਗਿਆ ਜੀ, ਉਹ ਕਹਿੰਦੇ ਤੂੰ ਆਪਣਾ ਨਾਮ ਦੱਸ ਤੇ ਪਰਿਵਾਰ ਚ ਕਿੰਨੇ ਜਾਣੇ ਆ, ਤੇ ਮੈਂ ਕਿਹਾ ਮੈਂ ਮੇਰਾ ਨਾਮ ਭੁਪਿੰਦਰ ਤੇ ਦੋ ਬੱਚੇ ਨੇ ਮੇਰੇ ਤੇ ਇੱਕੋ ਹੀ ਵਾਈਫ ਆ, ਸਾਰੇ ਜਾਣੇ ਹੱਸ ਹੋਏ, ਕਹਿੰਦੇ ਕਹਿੰਦੇ ਇਹ ਕਿਤਾ ਬਾਕੀਆਂ ਦੀ ਵੀ ਇੱਕੋ ਹੀ ਆ
1: ਐਂਡ ਹੋ ਗਿਆ।
2: ਤੁਸੀਂ ਕਹਿਣਾ ਸੀ ਵੀ ਪੋਸੀਬਿਲਿਟੀ ਕੈਨ ਨਾਟ ਵੀ ਰੂਲਡ ਆਊਟ ਵੀ ਕਹਿ ਦਿੰਦੇ ਆ ਨਾ ਲੋਕੀ, ਤਾਂ ਕਰਕੇ ਮੈਂ ਪਹਿਲਾਂ ਦੱਸ ਦਿੱਤਾ ਬਾਅਦ ਚ ਤੁਸੀਂ ਕਹੋ।
0: ਅਚਨਚੇਤ
1: ਹੋ ਗਿਆ,
0: ਅਚਨਚੇਤ ਕਈ ਵਾਰੀ ਹੋ ਜਾਂਦਾ ਜੀ, ਕੀ ਕਰੀਏ ਨਾ।
2: ਬਿਲਕੁਲ ਬਿਲਕੁਲ ਬਿਲਕੁਲ ਜੀ ਬਿਲਕੁਲ
0: ਜੀ,
2: ਠੀਕ ਹੈ ਸ਼ਮੀ ਜੀ, ਕੈਰੀ ਆਨ ਤੁਸੀਂ ਸਬਜੈਕਟ ਦੇ ਵਿਸ਼ੇ ਤੇ।
1: ਜੀ
2: ਠੀਕ ਹੈ, ਸ਼ੁਕਰੀਆ ਜੀ,
0: ਥੈਂਕ ਯੂ ਜੀ, ਥੈਂਕ ਯੂ,
2: ਥੈਂਕ ਯੂ ਜੀ, ਥੈਂਕ ਯੂ,
0: ਸ਼ੁਕਰੀਆ ਜੀ, ਸ਼ੁਕਰੀਆ। ਲਓ ਦੋਸਤੋ, ਇਸ ਸਾਂਝੀ ਆਪਣੇ ਨਾਲ ਐਡਵੋਕੇਟ ਰਾਜਨ ਸੈਣੀ ਸਾਹਿਬ ਤੇ ਗੱਲਾਂ ਬਾਤਾਂ ਕਰਕੇ ਗਏ ਨੇ, ਤੇ ਹਾਂਜੀ ਆ ਜਾਓ ਜੀ ਆਪਣੇ ਸ਼ਮੀ ਜੀ, ਸਵਾਗਤ ਹੈ ਫਿਰ ਤੋਂ ਜੀ।
1: ਲੋ ਜੀ, ਮੈਨੂੰ ਲੱਗਦਾ ਸੈਣੀ ਸਾਹਿਬ ਨੇ ਨਾ ਮਤਲਬ ਪਟਾਕੇ ਪਾ ਤੇ ਪੂਰੇ
0: ਜੀ,
1: ਤੇ ਕਾਫੀ ਉਹਨਾਂ ਨੇ ਜਿਹੜੀਆਂ ਨੇ ਜਿਹੜੀਆਂ ਉਹਨਾਂ ਦੀ ਟਿੱਪਣੀਆਂ ਸਾਰਥਕ ਨੇ
0: ਜੀ,
1: ਔਰ ਜੋ ਸਮੇਂ ਦੇ ਹਿਸਾਬ ਨਾਲ ਜਾਂ ਆਪਣੇ ਵਿਸ਼ੇ ਦੇ ਹਿਸਾਬ ਨਾਲ ਪੂਰਾ ਟੁਕਦੀਆਂ ਨੇ
0: ਟੁਕਦੀਆਂ ਨੇ
1: ਸਰ, ਇਹ ਸਹੀ ਗੱਲ ਆ ਕਿਉਂਕਿ ਇਹ ਤਾਂ ਆਪਣੇ ਕਹਿ ਲੋ ਬੁੱਧੀ ਵਿਵੇਕ ਇਹ ਤੋਂ ਕੰਮ ਲੈਣ ਵਾਲੀ ਗੱਲ ਆ
0: ਜੀ।
1: ਜਿਵੇਂ ਤੁਸੀਂ ਗੱਲ ਕੀਤੀ ਆ ਉਹ ਭਾਈ ਹੁਣ ਕੱਲੋ ਚਲੋ ਸਹਿ ਸੁਭਾਅ ਹੋ ਜਾਂਦੀ, ਕਈ ਵਾਰੀ ਇਹੋ ਜਿਹੀ ਗੱਲ ਨਿਕਲ ਆਉਂਦੀ ਹੈ ਕਿ ਬੰਦਾ ਬਾਅਦ ਚ ਕੱਲੇ ਆ ਸਕਦਾ ਜੀ, ਠੀਕ ਹੈ ਜੀ ਚਲੋ ਹੋ ਗਈ ਗੱਲ, ਪਰ ਉਹ ਗੱਲ ਗਲਤ ਵੀ ਨਹੀਂ ਸੀ, ਉਹ ਹੈ ਠੀਕ ਸੀ, ਪਰ ਉਹਦਾ ਹੋ ਸਕਦਾ ਕਿ ਕਹਿਣ ਦਾ ਤਰੀਕਾ ਕਈ ਵਾਰੀ ਉਹ ਫਨੀ ਹੋ ਜਾਂਦਾ ਹੈ।
0: ਬਿਲਕੁਲ,
1: ਤੋ ਪਰ ਸਾਹਿਬ ਆਹੀ ਜਿਹੜੀ ਗੱਲ ਆ ਜਿਹੜੀ ਆਪਾਂ ਪਹਿਲਾਂ ਕਰ ਰਹੇ ਸੀਗੇ ਕਿ ਜਿਹੜੀ ਕੀੜੇ ਮਕੌੜਿਆਂ ਵਾਲੀ ਜ਼ਿੰਦਗੀ ਆ ਜਾਂ ਐਨੀਮਲ ਲਾਈਫ ਆ ਜਿਹੜੀ
0: ਜੀ,
1: ਉਹ ਮਨੁੱਖ ਨੂੰ ਵੱਖਰਾ ਤਾਂ ਹੀ ਬਣਾਉਂਦੀ ਆ ਜਦੋਂ ਅਸੀਂ ਵੱਖਰਾ ਸੋਚਦੇ ਹਾਂ, ਜਦੋਂ ਉਹਨਾਂ ਤੋਂ ਥੋੜਾ ਜਿਹਾ ਥੋੜਾ ਅਲੱਗ ਹੋ ਕੇ ਇੱਕ ਜਿਹੜਾ ਸਾਡਾ ਸੋਸ਼ਲ ਸੈਟਅਪ ਸਿਸਟਮ ਹੈ ਉਹਨੂੰ ਅਸੀਂ ਮੇਨਟੇਨ ਰੱਖਦੇ ਹਾਂ, ਇੱਕ ਡਿਸਿਪਲਿਨ ਮੇਨ ਰੱਖਦੇ ਹਾਂ, ਮੇਨਟੇਨ ਰੱਖਦੇ ਹਾਂ। ਹੁਣ ਹੁਣ ਪਰ ਦਿੱਕਤ ਇੱਥੇ ਆ ਜਾਂਦੀ ਆ, ਕਲੈਸ਼ ਆਫ ਇੰਟਰਸਟ ਹੁੰਦਾ
0: ਜੀ,
1: ਉਹ ਟੱਬਰਾਂ ਚ ਵੀ ਹੋ ਸਕਦਾ, ਪਰਿਵਾਰਕ ਮਾਹੌਲ ਦੇ ਵਿੱਚ ਕਈ ਵਾਰੀ ਆਪ ਹੀ ਕਹਿੰਦੇ ਭਰਾ ਹੀ ਸ਼ਰੀਕ ਬਣ ਜਾਂਦਾ, ਤੇ ਉਹ ਖਤਰਨਾਕ ਮਾਹੌਲ ਬਣ ਜਾਂਦਾ, ਕਈ ਵਾਰੀ ਦੋਸਤ ਦੋਸਤ ਦਾ ਹੀ ਦੁਸ਼ਮਣ ਬਣ ਜਾਂਦਾ ਹੈ, ਔਰ ਇਹ ਵੱਡੇ ਵਿਆਪਕ ਤੌਰ ਦੇ ਉੱਤੇ ਇੱਕ ਸਟੇਟ ਦੂਜੀ ਸਟੇਟ ਦੀ ਦੁਸ਼ਮਣ ਹੋ ਜਾਂਦੀ ਹੈ, ਤੇ ਜੰਗ ਯੁੱਧ ਹੋਰ ਸਾਰਾ ਚੱਲਦਾ, ਖਲਜਗਣ ਪੈਂਦਾ ਪੂਰਾ
0: ਜੀ,
1: ਤੇ ਉਹ ਲਾਲਸਾਵਾਂ ਦੀ ਇਹਨੂੰ ਆਪਾਂ ਐਕਸਟ੍ਰੀਮ ਕਹਿੰਦੇ ਆ। ਇਸੇ ਕਰਕੇ ਸ਼ਾਇਦ ਇਹ ਕਹਾਵਤ ਬਣੀ ਹੋਏਗੀ ਕਿ ਐਕਸਟ੍ਰੀਮ ਆਫ ਐਵਰੀਥਿੰਗ ਇਜ਼ ਬੈਡ, ਅੱਤ ਤੇ ਖੁਦਾ ਦਾ ਵੈਰ ਹੁੰਦਾ ਹੈ
0: ਜੀ,
1: ਜਦੋਂ ਪਰ ਫਿਰ ਵੀ ਜਿਹੜੀ ਇਹਨੂੰ ਆਪਾਂ ਪੋਜ਼ਿਟਿਵਲੀ ਦੇਖਣਾ ਹੋਵੇ ਤਾਂ ਗੱਲ ਤਾਂ ਇਹ ਹੈ ਕਿ ਭਾਈ ਆਪਾਂ ਨੂੰ ਅੱਗੇ ਵਧਣ ਲਈ ਕੋਈ ਮੋਟਿਵ, ਕੋਈ ਏਮ, ਕੋਈ ਓਬਜੈਕਟਿਵ ਕੁਛ ਤਾਂ ਚਾਹੀਦਾ ਨਾ
0: ਜੀ।
1: ਤੁਸੀਂ ਬੱਸ ਖਰੀਦ ਕੇ ਖੜੀ ਕਰ ਲਈ, ਸਾਰੇ ਖਰਚੇ ਕਰ ਲਏ ਉਹ ਤੇ ਹੁਣ ਇਹ ਪਤਾ ਨਾ ਹੋਵੇ ਕਿ ਚਲਾਉਣੀ ਕਿੱਧਰ ਨੂੰ ਆ, ਇਹ ਤਾਂ ਫਿਰ ਕੋਈ ਮਤਲਬ ਨੀ ਰਹਿ ਗਿਆ। ਉਹਦਾ ਕੋਈ ਡਰਾਈਵਿੰਗ ਫੋਰਸ ਤਾਂ ਚਾਹੀਦੀ ਆ, ਡਰਾਈਵਿੰਗ ਫੋਰਸ ਸਾਡੇ ਆਪਣੇ ਟੀਚੇ ਆ, ਆਪਣੇ ਏਮਸ, ਆਪਣੇ ਓਬਜੈਕਟਿਵ, ਆਪਣੇ ਜਿਹੜੇ ਆ ਲਾਲਸਾਵਾਂ ਨੇ, ਆਪਣੀਆਂ ਇੱਛਾਵਾਂ ਨੇ, ਆਪਣੇ ਸੁਪਨੇ ਆ ਜਿਹਨਾਂ ਨੂੰ ਅਸੀਂ ਪੂਰਾ ਕਰਨਾ ਚਾਹੁੰਦੇ ਹਾਂ, ਕੋਈ ਸੋਚ ਕੇ ਚੱਲਦਾ ਕਿ ਮੈਂ ਧਰਤੀ ਤੇ ਰਾਜ ਕਰਨਾ
0: ਜੀ,
1: ਉਹ ਫਿਰ ਰੋਟੀ ਕੱਪੜਾ ਮਕਾਨ ਪਿੱਛੇ ਰਹਿ ਜਾਂਦੇ ਆ
0: ਜੀ।
1: ਹੁਣ ਤੁਸੀਂ ਵੇਖੋ ਇੱਕ ਜਿਹੜਾ ਪਰਸਪੈਕਟਿਵ ਹੈ ਉਹ ਕਿਵੇਂ ਗੱਲ ਜਿਹੜੀ ਚੱਲਦੀ ਆ
0: ਜੀ,
1: ਕੋਈ ਇਹ ਬੜੀ ਵਾਰੀ ਕੋਟ ਕੀਤੀ ਜਾਂਦੀ ਹੈ ਗੱਲ, ਸ਼ਾਇਦ ਚੁਟਕਲਾ ਹੀ ਹੋਵੇ ਪਰ ਕਾਫੀ ਸਾਰਥਿਕ ਹੈ ਸਾਡੇ ਅੱਜ ਦੇ ਮਾਹੌਲ ਦੇ ਵਿੱਚ, ਟੌਪਿਕ ਦੇ ਵਿੱਚ
0: ਜੀ,
1: ਕਿ ਇੱਕ ਸਰਵੇ ਕੀਤਾ ਗਿਆ ਕਿ ਦੱਸੋ ਭਾਈ ਕੰਪਨੀ ਕਿਸੇ ਨੇ ਸਰਵੇ ਕੀਤਾ ਕਿ ਅਲੱਗ ਅਲੱਗ ਜਿਹੜੇ ਫੀਲਡ ਚ ਲੋਕਾਂ ਨੂੰ ਪੁੱਛੇ ਗਏ ਸਵਾਲ, ਸੇਮ ਸਵਾਲ ਉਹਨਾਂ ਨੂੰ ਪੁੱਛਿਆ ਗਿਆ, ਟੀਚਰ ਕੋਲ ਆਏ ਤੁਸੀਂ BMW ਅਗਰ ਲੈਣੀ ਹੋਵੇ ਤਾਂ ਕਿੰਨੇ ਚਿਰ ਚ ਲੈ ਲੋਗੇ, ਉਹਨੇ ਬੜਾ ਉਹ ਬੜਾ ਹੈਰਾਨ ਹੋਇਆ ਕਿ ਮੈਂ ਕਿਦਾਂ ਲੈ ਲੂ ਭਾਈ, ਮੇਰੇ ਕੋਲ ਇੰਨੇ ਮਤਲਬ ਮੈਂ ਸਾਰਾ ਪੂਰੀ ਲਾਈਫ ਲਾ ਲਾ ਤਾਂ ਵੀ ਨੀ ਹੋਣੀ, ਫਿਰ ਵੀ ਕਹਿੰਦਾ ਜੋ ਜ਼ੋਰ ਜ਼ਾਰ ਲਾ ਗਏ ਜੀ ਮੈਂ ਤਾਂ 7-8 ਸਾਲ ਚ ਚਲੋ ਕਰ ਲਾਂਗੇ, ਚਲੋ ਪੈਸੇ ਇਕੱਠੇ ਕਰਕੇ ਜੋ ਕੁਛ ਵੀ ਕਰ ਕਰਾ ਕੇ ਅੱਕ ਚੱਬ ਲਾਂਗੇ। ਡਾਕਟਰ ਸਾਹਿਬ ਉਹ ਗਏ, ਉਹ ਕਹਿੰਦੇ ਵੀ ਚਲੋ ਸਾਡੇ ਬਾਹਲੀ ਚੱਕਰ ਨੀ ਹੈਗਾ ਆਪਾਂ ਛੇਤੀ ਲੈ ਲਾਂਗੇ, ਤੇ ਵਕੀਲ ਸਾਹਿਬ ਨੇ ਵੀ ਇਹੀ ਦੱਸਿਆ ਤੇ ਉਹਨਾਂ ਨੇ ਵੀ ਕਿਹਾ ਵੀ ਆਪਾਂ ਵੀ ਕੋਈ ਚੱਕਰ ਨੀ, 2-4 ਕਲਾਇੰਟ ਆ ਗਏ ਹਨੇਰੀਆਂ ਲਿਆ ਦਾਂਗੇ BMW, ਐ ਪੁੱਛਦੇ ਰਹੇ। ਉਹ ਕਹਿੰਦੇ ਫਿਰ ਇੱਕ ਬਹੁਤ ਵੱਡੇ ਇੰਡਸਟਰੀਲਿਸਟ ਕੋਲ ਗਏ, ਮੰਨ ਲਓ ਟਾਟਾ ਰਤਨ ਟਾਟਾ ਸਾਹਿਬ ਕੋਲ ਚਲੇ ਗਏ, ਉਹਨਾਂ ਨੂੰ ਪੁੱਛਿਆ ਗਿਆ ਕਿ ਭਾਈ ਤੁਸੀਂ BMW ਕਦੋਂ ਕਿੰਨੀ ਦੇਰ ਚ ਲੈ ਲਓਗੇ, ਉਹਨਾਂ ਨੇ ਸੋਚ ਕੇ ਜਵਾਬ ਦਿੱਤਾ ਕਿ ਜੈਂਟਲਮੈਨ ਮੈਨੂੰ ਨਾ 2 ਕੁ ਸਾਲ ਦਾ ਟਾਈਮ ਲੱਗ ਜੂ, ਹੋ ਸਕਦਾ 5 ਦਾ ਵੀ ਲੱਗ ਜੇ। ਉਹ ਪੁੱਛਣ ਵਾਲਾ ਬੜਾ ਹੈਰਾਨ ਹੋਇਆ ਕਿ ਸਰ ਤੁਸੀਂ ਦੱਸੋ ਅੱਧ ਹੋ ਗਈ ਹੈ, ਉਹ ਮੈਂ ਬਾਕੀ ਲੋਕਾਂ ਨੂੰ ਪੁੱਛ ਕੇ ਆਇਆ ਉਹਦਾ ਇੰਨਾ ਟਾਈਮ ਲਾਇਆ ਨੀ, ਤੁਸੀਂ ਏਡੇ ਵੱਡੀ ਕੰਪਨੀਆਂ ਦੇ ਮਾਲਕ ਹੋ, ਵੱਡੇ ਮਤਲਬ ਆਪ ਹੀ ਤੁਸੀਂ ਵੱਡੀ ਇੰਡਸਟਰੀ ਹੋ, ਤੁਹਾਨੂੰ ਇੰਨਾ ਟਾਈਮ ਕਿੱਦਾਂ ਲੱਗ ਜੂ, ਤੁਸੀਂ ਤਾਂ ਭਾਵੇਂ ਹੁਣੇ ਕਢਾ ਲਓ।
0: ਜੀ
1: ਉਹ ਕਹਿੰਦੇ ਜੈਂਟਲਮੈਨ BMW ਇਜ ਏ ਬਿਗ ਕੰਪਨੀ।
0: ਜੀ
1: ਇਹ ਸੋਚ ਦਾ ਫਰਕ ਆ, ਉਹ ਜੇ ਮਹਾਤੜ ਨੂੰ ਪੁੱਛੋ ਕਾਰ ਬਾਰੇ ਸੋਚੂ, ਤੇ ਜਿਹੜਾ ਜੇ ਤੁਸੀਂ ਏਡੇ ਵੱਡੇ ਕਿਸੇ ਦਿਮਾਗ ਨੂੰ ਪੁੱਛੋਗੇ ਉਹ ਕਹੂਗਾ ਮੈਂ ਤਾਂ ਪੂਰੀ ਕੰਪਨੀ ਖਰੀਦਣ ਨੂੰ ਫਿਰਦਾ, ਤੂੰ ਕਾਰ ਦੀ ਗੱਲ ਕਰੀ ਜਾਂਦਾ।
0: ਬਿਲਕੁਲ ਹੈ ਜੀ,
1: ਜਿਹੜਾ ਜਿਹੜਾ ਮਿਡਲ ਕਲਾਸ ਬੰਦਾ ਉਹਦੀ ਸੋਚ ਵੀ ਉੱਥੇ ਖੜੀ ਆ
0: ਜੀ,
1: ਕਿ ਮੇਰੇ ਕੋਲ ਸਾਈਕਲ ਆ ਗਿਆ ਹੁਣ ਮੈਂ ਚਲੋ ਮੋਟਰਸਾਈਕਲ ਲੈ ਲਾ, ਚਲੋ ਮੋਟਰਸਾਈਕਲ ਆ ਗਿਆ ਹੁਣ ਮੈਂ ਕਾਰ ਲੈਣਾ, ਕਾਰ ਆ ਗਈ ਥੋੜੀ ਜਿਹੀ ਹੁਣ ਵੱਡੀ ਕਾਰ ਲੈ ਲਾ, ਉੱਥੇ ਵੱਡੀ ਕਾਰ ਤੱਕ ਹੀ ਗੇਮ ਓਵਰ ਹੋ ਜਾਂਦੀ ਆ।
0: ਬਿਲਕੁਲ ਹੈ ਜੀ,
1: ਕਿਉਂਕਿ ਉਹ ਸੋਚਿਆ ਹੀ ਇੰਨਾ ਕਾ
0: ਇੰਨਾ ਕਾ ਜੀ।
1: ਤੇ ਜਦੋਂ ਇੱਕ ਸਾਈਕੋਲੋਜੀ ਆਫ ਮਾਇੰਡ ਮਨੀ, ਸਾਈਕੋਲੋਜੀ ਆਫ ਮਨੀ ਜਿਹੜੀ ਹੈ ਨਾ, ਇਹ ਕਿਤਾਬ ਮੈਨੂੰ ਲੱਗਦਾ ਹੋਣੀ ਚਾਹੀਦੀ ਸਾਡੀ ਲਾਇਬ੍ਰੇਰੀ ਦੇ ਵਿੱਚ, ਮੈਂ ਵੀ ਪੜ੍ਹਨ ਦੀ ਕੋਸ਼ਿਸ਼ ਕਰ ਰਿਹਾ ਪਰ ਟੇਢਾ ਕੰਮ ਹੈ ਥੋੜਾ ਜਿਹਾ, ਪਰ ਇਹ ਬਹੁਤ ਇੰਟਰਸਟਿੰਗ ਚੀਜ਼ ਹੈ।
0: ਬਿਲਕੁਲ,
1: ਕਿਉਂਕਿ ਜਿਹੜਾ ਪੈਸਾ ਹੈ ਪੈਸਾ ਧੇਲਾ, ਕਿਉਂਕਿ ਰੋਟੀ ਕੱਪੜਾ ਮਕਾਨ ਇਹਦੀ ਜਿਹੜੀ ਬੈਕਬੋਨ ਆ, ਇਹਦੀ ਜਿਹੜੀ ਆਤਮਾ ਹੈ ਰੂਹ ਹੈ, ਕੁੱਲ ਮਿਲਾ ਕੇ ਪੈਸੇ ਨਾਲ ਜੁੜੀ ਹੋਈ ਹੈ। ਪੈਸਾ ਕਿੱਥੋਂ ਜਨਰੇਟ ਹੋਏਗਾ ਜਿੱਥੋਂ ਇਹ ਤਿੰਨੋਂ ਚੀਜ਼ਾਂ ਮਿਲ ਜਾਣ।
0: ਜੀ
1: ਜੇ ਜੇ ਆਪਾਂ ਉਹ ਦੂਜੇ ਪਾਸੇ ਜਾਈਏ, ਜੇ ਰੂਹਾਨੀਅਤ ਵਾਲੇ ਬੰਦੇ ਉਹਨਾਂ ਨੂੰ ਪੁੱਛੀਏ ਕਿ ਪੈਸਾ ਕਿਵੇਂ ਕਮਾਇਆ ਜਾਊਗਾ ਜੀ, ਉਹ ਕਹਿਣਗੇ ਜੀ ਇਹ ਮਾਇਆ ਜਿਹੜੀ ਹੈ ਪਾਪਾਂ ਬਿਨਾਂ ਨੀ ਇਕੱਠੀ ਹੁੰਦੀ, ਤੁਹਾਨੂੰ ਮਾੜੇ ਮੋਟੇ ਟੱਕੀ ਟੋਰੀ ਕਰਨੀ ਪੈਣੀ ਹੈ, ਫੇਰ ਇਕੱਠੀ ਹੋਊ। ਤੇ ਜੇ ਤੁਸੀਂ ਮਰ ਜਾਂਦੇ ਹੋ ਤੇ ਫਿਰ ਇਹ ਨਾਲ ਨੀ ਜਾਂਦੀ, ਉਹ ਵੀ ਨਾਲ ਡਰਾ ਦਿੰਦੇ ਕਿ ਭਾਈ ਇਹੋ ਜਿਹਾ ਚੱਕਰ ਪੈਣ ਦੀ ਲੋੜ ਨੀ ਹੈਗੀ, ਫਿਰ ਗੱਲ ਖਤਮ ਹੋ ਜਾਂਦੀ ਆ।
0: ਬਿਲਕੁਲ ਹੈ ਜੀ,
1: ਫਿਰ ਤੁਹਾਡੀ ਦੌੜ ਰੁਕ ਜਾਏਗੀ, ਫਿਰ ਆਪਾਂ ਕਰਾਂਗੇ ਨੀ ਕੁਛ
0: ਜੀ,
1: ਛੱਡੋ ਯਾਰ ਫਿਰ ਕਾਹਦੇ ਵਾਸਤੇ ਆਪਾਂ ਇੰਨੀ ਬਿਪਤਾ ਕਰ ਰਹੇ ਹਾਂ।
0: ਬਿਲਕੁਲ,
1: ਪਰ ਜਦੋਂ ਸਾਨੂੰ ਪਤਾ ਹੈ ਕਿ ਜੇ ਡਰਾਈਵਿੰਗ ਫੋਰਸ ਦੀ ਜਦੋਂ ਮੈਂ ਗੱਲ ਆਪਾਂ ਗੱਲ ਕਰਦੇ ਹਾਂ, ਉਹ ਜਿਹੜੇ ਸੁਪਨਿਆਂ ਦੀ ਗੱਲ ਕਰਦੇ ਹਾਂ ਕਿ ਸੁਪਨੇ ਉਹ ਨਹੀਂ ਜਿਹੜੇ ਆਪਾਂ ਸੁੱਤੇ ਹੋਏ ਦੇਖਦੇ ਹਾਂ, ਸੁਪਨੇ ਉਹ ਆ ਜਿਹੜੇ ਸਾਨੂੰ ਸੌਣ ਨਹੀਂ ਦਿੰਦੇ,
0: ਸੌਣ ਨਹੀਂ ਦਿੰਦੇ। ਬਿਲਕੁਲ ਹੈ ਜੀ,
1: ਫਿਰ ਇਹ ਰੋਟੀ ਕੱਪੜਾ ਔਰ ਮਕਾਨ ਤਾਂ ਸੈਕੰਡਰੀ ਚੀਜ਼ਾਂ ਰਹਿ ਜਾਂਦੀਆਂ ਨੇ, ਇਹ ਤਾਂ ਇੱਕ ਬੇਸਿਕ ਚੀਜ਼ ਹੋ ਗਈ। ਜੇ ਉਹ ਇਹ ਬਿਲਕੁਲ ਓਦਾਂ ਹੀ ਚੀਜ਼ ਹੋ ਜਾਂਦੀ ਹੈ ਜਿਵੇਂ ਕਿਸੇ ਆਲੀਸ਼ਾਨ ਬਿਲਡਿੰਗ ਦੀ ਨੀਂਹ
0: ਜੀ,
1: ਫਾਊਂਡੇਸ਼ਨ ਦੀ ਤਰ੍ਹਾਂ ਹੀ ਕੰਮ ਕਰਦੀ ਹੈ, ਤੇ ਉੱਤੇ ਉਸਾਰੀ ਹੋ ਸਕਦੀ ਹੈ। ਇਹ ਜਿੰਨੀਆਂ ਤਿੰਨੋਂ ਚੀਜ਼ਾਂ ਮਜ਼ਬੂਤ ਹੋਣਗੀਆਂ ਉੱਪਰ ਬਿਲਡਿੰਗ ਉਨੀ ਵਧੀਆ ਬਣ ਜਾਏਗੀ।
0: ਨਾਲੇ ਭਾਜੀ ਮਹਿੰਗਾਈ ਦੇ ਤੌਰ ਦੇ ਉੱਤੇ ਦੇਖਿਆ ਜਾਵੇ ਇਹਨਾਂ ਮੁਲਕਾਂ ਦੇ ਵਿੱਚ ਬਹੁਤ ਔਖਾ ਜਾਂ ਕਾਨੂੰਨ ਵੀ ਬਦਲ ਗਏ, ਜਿਵੇਂ ਕਿ ਪਹਿਲਾਂ ਕੋਈ ਹੁੰਦਾ ਨਹੀਂ ਸੀਗਾ ਵੀ ਤੁਸੀਂ ਚਲੋ ਘਰ ਲੈਣਾ ਆ ਤੇ ਲੈ ਲਓ ਚੁੱਪ ਕਰਕੇ, ਬੈਂਕ ਜਾਓ ਪਸੰਦ ਕਰੋ ਤੇ ਲੋਨ ਦੇ ਦਿੰਦੇ ਸੀ, ਗੱਲ ਨਹੀਂ ਬੜੀ ਗਰੰਟੀ ਪੈ ਜਾਣੀ ਗੌਰਮੈਂਟ ਦੀ ਇੱਕ। ਤੇ ਹੁਣ ਜਿਹੜੇ ਨੇ ਉਹਨਾਂ ਨੇ ਲੋਅ ਵੀ ਇਹਨਾਂ ਮੁਲਕਾਂ ਚ ਵੀ ਬਦਲੇ ਆ, ਜਾਂ ਕੈਨੇਡਾ ਅਮਰੀਕਾ ਦੀ ਗੱਲ ਕਰ ਲਈਏ ਚਾਹੇ, ਤੇ ਜੇ ਉਹਨਾਂ ਦੇ ਬਾਰੇ ਸੋਚਦੇ ਆ ਅੱਜ, ਚਾਹੇ ਬੱਚੇ ਪੜ੍ਹਨ ਦੇ ਲਈ ਆਉਂਦੇ ਆ ਜਾਂ ਇੱਥੇ ਜੋਬਾਂ ਕਰਦੇ ਆ, ਆਪਣਾ ਸੈਟਲ ਵੀ ਹੋਣਾ ਉਹਨਾਂ ਨੇ, ਤੇ ਮਾਹੌਲ ਇੱਦਾਂ ਦੇ ਨੇ ਕਿ ਇੱਥੇ ਦੇ ਜੰਮੇ ਪਲੇ ਜਿਹੜੇ ਬੱਚੇ ਨੇ ਇਹਨਾਂ ਮੁਲਕਾਂ ਦੇ ਵਿੱਚ, ਜੇ ਦੇਖਿਆ ਜਾਵੇ ਜੋ ਕੰਡੀਸ਼ਨਾਂ ਨੇ ਹੁਣ ਜਾਂ ਲੋਅ ਬਦਲ ਗਏ ਸਾਰੇ ਲੋਨ ਦੇ ਵਗੈਰਾ ਵੀ ਬੈਂਕਿੰਗ ਦੇ ਸਾਰੇ, ਤਾਂ ਬੱਚੇ ਆਪਣਾ ਘਰ ਹੀ ਨਹੀਂ ਕਦੇ ਲੈ ਸਕਦੇ ਜੀ, ਉਸ ਹਿਸਾਬ ਦੇ ਨਾਲ ਤਾਂ ਦੇਖਿਆ ਜਾਵੇਗਾ ਤਾਂ। ਤੇ ਉਹ ਬਹੁਤ ਸਥਿਤੀ ਡਾਵਾਡੋਲ ਇਹਨਾਂ ਮੁਲਕਾਂ ਦੇ ਵਿੱਚ ਵੀ ਉਸੇ ਤਰ੍ਹਾਂ ਹੈ। ਤੇ ਬਾਕੀ ਆਪਾਂ ਔਜਲਾ ਸਾਹਿਬ ਦੇ ਨਾਲ ਪੁੱਛਦੇ ਹਾਂ ਉਹਨਾਂ ਦੇ ਹਾਲਾਤ ਕੀ ਨੇ ਉੱਧਰ ਮੁਲਕਾਂ ਦੇ ਵਿੱਚ, ਤੇ ਨਾਲ ਸਰਬਜੀਤ ਸਿੰਘ ਚਾਹਲ ਸਾਹਿਬ ਵੀ ਜੁੜੇ ਹੋਏ ਨੇ, ਉਹਨਾਂ ਦੀ ਵੀ ਗੱਲ ਸੁਣਦੇ ਹਾਂ। ਔਜਲਾ ਸਾਹਿਬ ਸਵਾਗਤ ਜੀ ਸਾਨੂੰ ਜੀ।
3: ਜੀ ਜੀ ਸਰੋਤਿਆਂ ਨੂੰ
0: ਸਤਿ ਸ੍ਰੀ ਅਕਾਲ ਜੀ, ਜੀ ਸਾਨੂੰ ਜੀ
1: ਜੀ ਸਤਿ ਸ੍ਰੀ ਅਕਾਲ ਜੀ।
3: ਸ਼ਮੀ ਭਾਈ, ਜਿਹੜੀ ਇਹ ਬੰਦੇ ਆਪਾਂ ਨੂੰ ਗੱਲ ਸਮਝਾਉਂਦੇ ਨੇ ਜੀ, ਨਾਲੇ ਆਪਾਂ ਉਹਨਾਂ ਨੂੰ ਮੱਥਾ ਵੀ ਟੇਕਦੇ ਆ ਵੀ ਪਾਪਾ ਬਾਜ ਨਾ ਇਕੱਠੀ ਹੋਏ ਮੋਇਆ ਸਾਥ ਨਾ ਜਾਏ
0: ਜੀ,
3: ਉਹ ਆਪਾਂ ਨੂੰ ਸਮਝਾਉਂਦੇ ਨੇ ਜੀ।
0: ਨਹੀਂ, ਉਹ ਦੂਜਿਆਂ ਤੋਂ ਭਜਾ ਦਿੰਦੇ, ਆਪ ਥੋੜੀ ਲੈ ਕੇ
3: ਸ਼ਾਇਦ ਉਹ ਲੈ ਜਾਂਦੇ ਹੁਣ ਨਾਲ। ਮੈਂ ਤਾਂ ਉਹ ਸ਼ਮੀ ਭਾਈ ਤਾਂ ਪੁੱਛਦਾ ਵੀ ਸ਼ਾਇਦ ਉਹਨਾਂ ਕੋਲ ਕੋਈ ਵੱਖਰਾ ਹੋਵੇ, ਕੋਈ ਅਕਾਊਂਟ ਉਹਨਾਂ ਦਾ ਬੈਂਕ ਵੱਖਰੀ ਦੱਸੀ।
0: ਔਜਲਾ ਸਾਹਿਬ ਉਹ ਸਹੀ ਕਹਿੰਦੇ ਆ, ਦੇਖੋ ਇਕੱਠੀ ਕਰ ਲੈਂਦੇ ਆ ਪਰ ਭਜਵਾਉਣੀ ਆ ਜਦੋਂ ਕਿਸੇ ਤੋਂ, ਉਹ ਭਜਵਾ ਦਿੰਦੇ ਆ ਫਿਰ ਆਪ ਉੱਥੇ ਜਾ ਕੇ ਕਲੈਕਟ ਕਰ ਲੈਂਦੇ ਆ ਜੀ।
3: ਮੈਂ ਸ਼ਮੀ ਭਾਜੀ, ਜਿਹੜੀ ਸਾਡੀ ਨਾ ਇੱਕ ਸੋਚ ਬਦਲੀ ਹੋਈ ਹੈ ਸਾਡੇ ਸਮਾਜ ਦੇ ਵਿੱਚ ਲਾ ਲਓ ਜਾਂ ਜਿੱਦਾਂ ਵੀ ਹੈ, ਮੈਂ ਥੱਲੇ ਲਿਖਿਆ ਵੀ ਹੈ ਬੜੀਆਂ ਗੱਲਾਂ ਸੁਣ ਕੇ, ਕਿ ਜੇ ਆਪਾਂ ਇਸ ਚੀਜ਼ ਨੂੰ ਅਹਿਮੀਅਤ ਘੱਟ ਦਈਏ ਮਕਾਨ ਤੇ ਕੱਪੜੇ ਨੂੰ
1: ਜੀ,
3: ਚਲੋ ਠੀਕ ਹੈ ਰੋਟੀ ਤਾਂ ਸਾਡੇ ਢਿੱਡ ਭਰ ਨੂੰ ਜੀਵਨ ਨੂੰ ਸਾਡੇ ਸਰੀਰ ਨੂੰ ਲੋੜ ਆ, ਰੋਟੀ ਹੋਊ, ਐਨਰਜੀ ਹੋਊ, ਤਾਂ ਹੀ ਅਸੀਂ ਕੰਮ ਕਰ ਸਕਾਂਗੇ ਨਾ, ਸਾਡੇ ਜਾਨ ਤਾਂ ਹੀ
0: ਫਿਊਲ ਹੈ ਸਾਡਾ, ਬਿਲਕੁਲ।
3: ਇਹ ਅਸੀਂ ਇਹਨੂੰ ਇਹਨੂੰ ਇਹ ਚੀਜ਼ ਨੂੰ ਮੁੱਖ ਰੱਖ ਕੇ ਬਾਕੀ ਜਿਹੜੇ ਜ਼ਿੰਦਗੀ ਦੇ ਹੋਰ ਕਾਰਜ ਨੇ ਉਹ ਕਰੀਏ। ਅਸੀਂ ਸਾਨੂੰ ਉਲਝਾਇਆ ਦੋ ਚੀਜ਼ਾਂ, ਇੱਕ ਤਾਂ ਵੀ ਕੱਪੜਾ ਮਾੜਾ ਨੀ, ਠੀਕ ਹੈ ਕੱਪੜਾ ਧੋਤਾ ਹੋਣਾ ਚਾਹੀਦਾ
0: ਜੀ,
3: ਸਾਫ ਸੁਥਰਾ ਹੋਣਾ ਚਾਹੀਦਾ
0: ਜੀ,
3: ਬ੍ਰਾਂਡਡ ਤੋਂ ਕੀ ਲੈਣਾ ਜੀ,
0: ਬਿਲਕੁਲ ਹੈ ਜੀ।
3: ਹੁਣ ਜਿੱਥੇ ਬ੍ਰਾਂਡਡ ਕੱਪੜੇ ਪੈਂਦੇ ਨੇ ਉੱਥੇ ਅਸੀਂ ਕੁੜਤੇ ਪਜਾਮੇ ਪਾ ਕੇ ਆਪਦੇ ਨੂੰ ਟੌਹਰ ਮਹਿਸੂਸ ਕਰਦੇ ਜੀ ਇੱਥੇ
0: ਨੇ। ਇੱਕ ਪਾਸੇ ਰੋਲਾ ਪਾਈ ਜਾਂਦੇ ਵਾਤਾਵਰਨ ਦੇ ਵਿੱਚ, ਜਿਹੜੇ ਜੀਵ ਜੰਤੂ ਆ ਉਹ ਖਤਮ ਹੋਈ ਜਾਂਦੇ ਆ ਤੇ ਉਹਨਾਂ ਦੇ ਕੱਪੜੇ ਬਣਾ ਬਣਾ ਕੇ ਪਾਈ ਜਾਂਦੇ ਜੀ।
3: ਨਹੀਂ ਹੁਣ ਇੱਥੇ ਆ ਮੁਲਕਾਂ ਦੇ ਵਿੱਚ ਮਤਲਬ ਕੁੜਤਾ ਜਮਾ ਪਾਉਣੇ ਆ ਇੱਥੇ ਬ੍ਰਾਂਡਡ ਕੱਪੜੇ
0: ਜੀ। ਨਹੀਂ ਭਾਜੀ ਜਿੰਨੇ ਆ ਗੁੱਚੀ ਹੋ ਗਿਆ ਜਾਂ ਹੋਰ ਹੋ ਗਿਆ, ਚਾਹੇ ਉਹ ਪਰਸ ਬਣਾਉਂਦੇ ਆ, ਬੈਗ ਬਣਾਉਂਦੇ ਆ ਜਾਂ ਕੁਝ ਕੱਪੜੇ ਵੀ ਬਣਾਉਂਦੇ ਆ, ਉਹਦੇ ਵਿੱਚ ਕ੍ਰੋਕੋਡਾਇਲ ਜਾਂ ਹੋਰ ਬਹੁਤ ਸਾਰੇ ਐਸੇ ਜੀਵ ਜੰਤੂ ਆ ਜਿਹੜੇ ਦੁਨੀਆਂ ਦੇ ਉੱਤੇ ਦੁਰਲਭ ਦੇ ਵਿੱਚ ਆ, ਉਹਨਾਂ ਨੂੰ ਪਾੜ ਪਾੜ
3: ਬਣਾਏ। ਮੈਂ ਜਿਹੜੀ ਗੱਲ ਤੇ ਜੀਵਨ ਜਾਂਚ ਦੀ ਆਪਾਂ ਗੱਲ ਕਰਦੇ ਆ, ਜੀਵਨ ਜਿਉਣ ਦੀ ਗੱਲ ਕਰਦੇ ਆ, ਮੈਂ ਉਹਦੇ ਪਿੱਛੇ ਤੇ ਗੱਲ ਕਰ ਰਿਹਾ
0: ਜੀ
3: ਕਿ ਜੇ ਜਣੀਏ ਅਸੀਂ ਇਹੀ ਧਾਰਨਾ ਮੰਨ ਕੇ ਚੱਲੀਏ, ਠੀਕ ਆ ਮੈਂ ਆ ਮੇਰਾ ਕੱਪੜਾ ਸਾਫ਼ ਸੁਥਰਾ ਹੋਣਾ ਚਾਹੀਦਾ, ਡਜ਼ਨਟ ਮੈਟਰ ਉਹ ਕਹਿੰਦਾ ਖੱਦਰ ਅੱਗੇ ਬਜ਼ੁਰਗਾਂ ਨੇ ਖੱਦਰ ਪਾ ਕੇ
0: ਜ਼ਿਆਦਾ, ਬਿਲਕੁਲ ਹੈ ਜੀ।
3: ਵੀ ਜਿਹੜਾ ਜਿਹੜੀ ਜ਼ਿੰਦਗੀ ਦੀ ਸਾਡੀ ਏਮ ਹੈ ਜੋ ਅਸੀਂ ਕਰਨਾ ਚਾਹੁੰਦੇ ਅਸੀਂ ਉਹ ਕਰੀਏ
0: ਜੀ।
3: ਸਾਰੀ ਜ਼ਿੰਦਗੀ ਅਸੀਂ ਘਰ ਬਣਾਉਣ ਤੇ ਹੀ
0: ਲਾ ਦਿੰਨੇ ਆ ਜੀ।
3: ਜਾਨੂੰ ਉਹ ਚ ਰਹਿਣ ਦਾ ਟਾਈਮ ਆਉਂਦਾ, ਜਾਨੂੰ ਤੁਰਨ ਦਾ ਟਾਈਮ ਆ ਜਾਂਦਾ,
0: ਬਿਲਕੁਲ ਹੈ ਜੀ।
3: ਜਾਨੂੰ ਡਿਜ਼ਾਈਨ ਬਦਲ ਜਾਂਦੇ ਨੇ ਜੀ
0: ਜੀ,
3: ਜਾਨੂੰ ਡਿਜ਼ਾਈਨ ਹੀ ਬਦਲ ਜਾਂਦੇ ਨੇ।
0: ਹੁਣ ਇਹਨਾਂ ਮੁਲਕਾਂ ਚ ਆ ਕੇ ਵੀ ਘੱਟੋ ਘੱਟ 25 ਸਾਲ ਤੇ ਕਿਤੇ ਗਏ ਨੀ ਤੁਸੀਂ, 25 ਸਾਲ ਲਈ ਤਾਂ ਬੁੱਕ ਹੀ ਹੋਣਾ ਤੁਹਾਡੀ ਲਾਈਫ ਦਾ, ਉੱਥੇ ਚਲੇ ਗਏ ਜੀ ਕਿਸ਼ਤਾਂ ਦਿੰਦੇ।
3: ਨਹੀਂ ਹਾਲ ਕੈਨੇਡਾ ਦੇ ਵਿੱਚ ਇਸੇ ਗੱਲ ਦਾ ਹੀ ਹੋਇਆ ਨਾ,
0: ਬਿਲਕੁਲ।
3: ਜੇ ਆਪਦੀ ਜ਼ਿੰਦਗੀ ਨੂੰ ਹੁਣ ਐਡੇ ਘਰ ਉਹ ਖਾਲੀ ਨੇ ਉੱਪਰ, ਤੇ ਮਤਲਬ ਘਰੇ ਛੋਟਾ ਹੋਵੇ, ਮਤਲਬ ਆਪਦੀ ਜਾਨ ਨੂੰ ਸੌਖਾ ਕਰੀਏ ਅਸੀਂ। ਗੋਰਿਆਂ ਦਾ ਕੀ ਸੀ, ਗੋਰੇ ਹੀ ਸੀ। ਮੈਂ ਉਹੀ ਉਹੀ ਇੱਥੇ ਵਿਸ਼ੇ ਨੂੰ ਨਾਲ ਵਿੱਚ ਰਲਾ ਕੇ ਕਰਦਾ ਕਿ ਜੇ ਇਹ ਜਿਹੀਆਂ ਚੀਜ਼ਾਂ ਨੂੰ ਅਸੀਂ ਸੋਚੀਏ ਨੇ ਵੀ ਭਾਰ ਘਰ ਤਾਂ ਉੱਡਾ, ਜਿਹੜਾ ਬੰਦਾ ਮੇਨ ਮੈਂ ਕਿਸੇ ਨਾਲ ਕੀ ਮੈਂ 12-14 ਘੰਟੇ ਵੀ ਬਾਹਰ ਲੱਗ ਜਾਂਦੇ, ਵਿਚਾਰੇ ਵੀ ਗੇੜਾ ਮਾਰਿਆ ਜਾਂਦਾ ਘਰੇ, ਪਰ ਉਹ ਇੱਕ ਬਾਕੀ ਦਾ ਦੱਸੋ ਆਪਾਂ ਸ਼ਮੀ ਭਾਜੀ ਨੂੰ ਲਾ ਲਓ, ਜਿਹੜਾ ਵੀ ਬੰਦਾ ਕੋਈ ਕੰਮ ਕਰਦਾ ਜਿਹਦੀ ਰੁਟੀਨ ਆ ਕੋਈ, ਉਹ ਘਰੇ ਇੱਕ ਤਾਂ ਸੌਣ ਹੀ ਜਾਂਦਾ,
0: ਸੌਣ ਹੀ ਜਾਂਦਾ 5-7 ਘੰਟੇ ਲਈ ਜਾਂਦਾ ਜੀ ਬਸ।
3: ਹਾਂਜੀ ਉਹਦੀ ਆਪਦੇ ਕਮਰੇ ਤੇ ਆਪਦੇ ਬਾਥਰੂਮ ਤੋਂ ਬਿਨਾਂ ਕੀ ਅਹਿਮੀਅਤ ਆ ਘਰ ਦੀ,
0: ਕੁਛ ਨੀ ਜੀ ਬਿਲਕੁਲ। ਜਾਂ ਘਾਹ ਕੋ ਕੱਟੇ ਆਂਦਾ ਮੇਰੇ ਵਰਗਾ ਜੀ।
3: ਹਾਂ ਚਲੋ ਜੇ ਐਕਸਟਰਾ ਟਾਈਮ ਹੈਗਾ, ਹੁਣ ਮੈਂ ਚਲੋ ਤੁਸੀਂ ਜਿਵੇਂ ਤੁਹਾਡੀ ਟੋਟਲ ਛੁੱਟੀ ਹੈ
0: ਜੀ,
3: ਤੁਹਾਡੇ ਕੋਲ ਟਾਈਮ ਆ ਤੁਸੀਂ ਕੱਢ ਦਿੰਦੇ ਹੋ, ਪਰ ਮੈਂ ਤਾਂ ਮੇਰੇ ਨੂੰ ਐਂ ਹੁੰਦਾ ਵੀ ਇੰਨੇ ਪੈਸੇ ਇੱਥੇ ਕੰਮ ਵਾਲੇ ਨੂੰ ਦੇ ਕੇ ਘਾਹ ਕੱਟੂ ਤੇ ਇੰਨੇ ਚ ਘਾਹ ਕਟਾ ਲੈਣਾ, ਮੇਰਾ ਜਿਹੜੀ ਆਪਦੀ ਰੋਟੀ ਬਣਾਈ ਹੋਈ ਹੈ ਵੀ ਚਲੋ ਇਹਨੂੰ ਐਂ ਸਵਾਰ ਲਓ, ਵੀ ਨਾਲੇ ਉਹਨਾਂ ਨੂੰ ਕੱਟਣਾ ਆਉਂਦਾ ਵਧੀਆ। ਮੈਂ ਲੈਣ ਲੱਗਿਆ ਸੀ, ਉਹ ਮੇਰਾ ਦੋਸਤ ਕਹਿੰਦਾ ਕੀ ਕਰਨ ਲੱਗਿਆ, ਮੈਂ ਟਰੈਕਟਰ ਲੈਣ ਲੱਗਿਆ ਘਾਹ ਕੱਟਿਆ, ਕਹਿੰਦਾ ਪਹਿਲਾਂ ਤਾਂ ਘਰੇ ਕਲੇਸ਼ ਪਿਆ ਕਰੋ, ਪਹਿਲਾਂ ਤਾਂ ਕਹਿੰਦਾ 3-4 ਦਿਨ ਲੱਗਦਾ, ਕਹਿੰਦਾ ਵੀ ਕੱਟੀਏ ਅੱਜ ਚੱਲ ਕੱਲ ਨੂੰ ਕੱਟ ਲਾਂਗੇ, ਕਹਿੰਦਾ ਫਿਰ ਇੱਕ ਆਪਣੀ ਆਦਤ ਆ ਫਿਰ ਵੀਰ ਖੋਲ ਲੈਂਦੇ ਆ, ਕਹਿੰਦਾ ਉੱਥੇ ਹੀ ਕਿੜਕਟ ਸ਼ੁਰੂ ਹੋ ਜਾਂਦੀ ਹੈ, ਕਹਿੰਦਾ ਫਿਰ ਕੋਈ ਪੁੱਠਾ ਸਿੱਧਾ ਕੱਟਿਆ ਗਿਆ, ਕਹਿੰਦਾ ਘਾਹ ਘਰੇ ਘਾਹ ਬਣ ਜਾਣਾ, ਰਹਿਣ ਦੇ ਕਹਿੰਦਾ 30 ਰੁਪਏ ਦੇ ਲਿਆ ਕਰ ਉਹੀ ਕਟਾ ਲਿਆ ਕਰ, ਆਪਾਂ ਪਹਿਲਾਂ 20 ਦਿੰਦੇ ਸੀ ਫਿਰ 25 ਹੋ ਗਏ, ਹੁਣ ਤੀ ਹੁਣ 40 ਹੋ ਗਏ ਜੀ, ਹੈਨਾ ਆਰਾਮ ਨਾਲ ਵਧੀਆ ਕੱਟ ਕੇ ਉਹ ਆਪਣੇ ਹਵਾ ਮਾਰ ਕੇ ਸਾਰਾ ਕੁਝ ਕਰਕੇ ਚਲੇ ਜਾਂਦਾ ਜੀ, ਆਪਣੀ ਕੋਈ ਟੈਨਸ਼ਨ ਨੀ,
0: ਬਿਲਕੁਲ।
3: ਸੋ ਮੈਂ ਮੇਰਾ ਕਹਿਣ ਦਾ ਮਤਲਬ ਆ ਵੀ ਅਸੀਂ ਸਾਨੂੰ ਨਾ ਆਹ ਸਾਨੂੰ ਤਾਂ ਇਸੇ ਚੀਜ਼ਾਂ ਦਾ ਰੋਟੀ ਕੱਪੜਾ ਔਰ ਮਕਾਨ, ਠੀਕ ਹੈ ਰੋਟੀ ਜ਼ਰੂਰੀ ਹੈ, ਅਸੀਂ ਕੱਪੜੇ ਦੇ ਮਕਾਨ ਨੂੰ ਕਿਉਂ ਨਹੀਂ ਛੱਡ ਰਹੇ,
0: ਬਿਲਕੁਲ
1: ਜੀ।
3: ਹੁਣ ਇਹਨਾਂ ਮੁਲਕਾਂ ਦੇ ਵਿੱਚ ਇੰਡੀਆ ਦੇ ਵਿੱਚ ਵਾਤਾਵਰਨ ਕਰਕੇ ਕੱਪੜੇ ਆਪਾਂ ਨੂੰ ਗਰਮੀ ਆਉਂਦੀ ਹੈ, ਗਰਦ ਹੈ, ਉਹਦੇ ਨਾਲ ਕੱਪੜਾ ਫਟ ਜਾਂਦਾ, ਇੱਥੇ ਤਾਂ ਫਟਦਾ ਹੀ ਨੀ ਕੱਪੜਾ ਜੀ।
0: ਔਜਲਾ ਸਾਹਿਬ ਮਕਾਨ ਕਿੱਦਾਂ ਛੱਡਣਗੇ, ਉੱਥੇ ਮਕਾਨਾਂ ਦਾ ਤਾਂ ਰੋਲਾ ਸਰ, ਜਦੋਂ ਮਕਾਨ ਆ ਜਾਂਦੀ ਹੈ
3: ਅਸੀਂ ਆਲਜੇ, ਅਸੀਂ ਆਲਜੇ,
0: ਜਿੰਨਾ ਚਿਰ ਮਕਾਨ
3: ਪੈਸਾ ਵੇਸਟ ਆਫ ਮਨੀ,
0: ਜਿੰਨਾ ਚਿਰ ਮਕਾਨ ਨਹੀਂ ਆਉਂਦੀ ਉਹਨਾਂ ਚਿਰ ਮਕਾਨ ਛੁੱਟਦਾ ਨਹੀਂ ਜੀ,
3: ਬਿਲਕੁਲ ਬਿਲਕੁਲ। ਹਾਂ ਸ਼ਬਦ ਤਾਂ ਇੱਕੋ ਹੈ
0: ਜੀ,
3: ਕੀ ਸ਼ਮੀ ਭਾਈ ਮੇਰੇ ਵਿਚਾਰਾਂ ਨਾਲ ਐਗਰੀ ਹੋ ਤੁਸੀਂ ਇਸ ਗੱਲ?
0: ਬਿਲਕੁਲ ਬਿਲਕੁਲ
1: ਬਿਲਕੁਲ ਜੀ ਬਿਲਕੁਲ। ਔਜਲਾ ਸਾਹਿਬ ਗੱਲ ਤੇ ਵਿਚਾਰਨ ਦੀ ਹੈ ਨਾ ਕਿ ਸਾਡੀ ਲੋੜ ਕਿੰਨੀ ਆ ਤੇ ਅਸੀਂ ਕੀ ਉਦੋਂ ਉਹ ਕਾਹਦੇ ਕਿਹੜੇ ਚੱਕਰ ਵਿੱਚ ਫਸੇ ਹੋਏ ਆ ਔਰ ਕਿਉਂ ਫਸੇ ਹੋਏ
3: ਆ,
1: ਇਹ ਤੇ ਵਿਚਾਰ
0: ਜੀ।
3: ਦੇਖੋ ਸਾਦੇ ਕੱਪੜੇ ਨੇ ਵੀ ਤੁਹਾਨੂੰ ਸ਼ਮੀ, ਸਾਦੇ ਕੱਪੜੇ ਨੇ ਵੀ ਤੁਹਾਡਾ ਸਰੀਰ ਢਕਣਾ ਤੇ ਮਹਿੰਗੇ ਨੇ ਵੀ ਢਕਣਾ, ਮਹਿੰਗਾ ਪਾ ਕੇ ਲੋਕਾਂ ਨੂੰ ਇਹ ਦਿਖਾਉਣਾ ਹੈ
0: ਜੀ।
3: ਮੈਂ ਕਹਿੰਦਾ ਹੁਣ ਅੱਜ ਕੱਲ ਲੋਕਾਂ ਦੇ ਹਾਲਾਤ ਨੇ ਜਿਹੜੇ, ਕੋਈ ਵਧੀਆ ਗੱਡੀ ਲੈ ਆਉਂਦਾ ਨਾਲੇ ਧਮਕੀ ਆ ਜਾਂਦੀ ਹੈ, ਅੱਜ ਕੱਲ ਅਗਲਾ ਕਹਿੰਦਾ ਵੀ ਰਹੀਏ ਇਹੋ ਜਿਹੇ ਤਰੀਕੇ ਨਾਲ, ਪਤਾ ਹੀ ਨਹੀਂ ਲੱਗੇ ਅਮੀਰ ਆ ਗਰੀਬ ਹੈ, ਹਾਲਾਤ ਸਾਡੇ ਕਿਹੋ ਜਿਹੇ ਬਣੇ ਹੋਏ ਨੇ, ਫਿਰ ਰਹਿ ਕੀ ਰਹਿ ਲੋ, ਘਰੇ ਜੋ ਮਰਜ਼ੀ ਕਰੋ, ਅੰਦਰਲੇ ਪਾਸੇ ਤੁਸੀਂ ਜੋ ਮਰਜ਼ੀ ਕਰੋ
0: ਜੀ,
1: ਬਿਲਕੁਲ। ਦੇਖੋ ਅਜਾ ਸਾਹਿਬ ਆਪਣੀ ਨਾ ਤੇ ਬੰਦਾ ਆਪਣੀ ਸ਼ਕਲ ਦੇਖ ਸਕਦਾ ਨਾ। ਅੱਛਾ ਤੁਸੀਂ ਵੇਖੋ ਇਹ ਸ਼ਕਲ ਜਿਹੜੀ ਆ ਲੋਕਾਂ ਚ ਬਹੁਤ ਵਧੀਆ ਨਜ਼ਰ ਆਏ, ਇਹਦੇ ਉੱਤੇ ਪੂਰਾ ਜ਼ੋਰ ਲੱਗਿਆ ਰਹਿੰਦਾ ਬੰਦੇ ਦਾ ਕਿ ਠੀਕ ਹੈ ਜੀ ਹੁਣ ਮੈਂ ਸ਼ੀਸ਼ੇ ਮੂਹਰੇ ਮੜੇ ਐ ਕਰਨਾ ਫਿਰ ਐ ਕਰਨਾ, ਆਪਣੇ ਆਪ ਹੀ ਨੀ ਦੇਖ ਸਕਦਾ ਜਿਹੜੀ ਚੀਜ਼, ਤੇ ਉਹ ਲੋਕਾਂ ਚ ਉਹਦੀ ਇੱਕ ਇਮੇਜ ਬਣਾਉਣ ਦੀ ਕੋਸ਼ਿਸ਼ ਪੂਰੀ ਜ਼ਿੰਦਗੀ ਲਾ ਦਿੰਦਾ ਬੰਦਾ ਕਿ ਠੀਕ ਹੈ ਤੂੰ ਮੈਂ ਬੈਸਟ ਨਜ਼ਰ ਆਉਣਾ ਚਾਹੀਦਾ ਕਿਉਂਕਿ ਰੱਬ ਨੇ ਮੇਰੇ ਕੰਨ ਚ ਫੂਕ ਮਾਰੀ ਹੋਈ ਹੈ ਕਿ ਤੂੰ ਧਰਤੀ ਦਾ ਸਭ ਤੋਂ ਬੈਸਟ ਬੰਦਾ।
0: ਮੈਨੂੰ ਕਈ ਵਾਰੀ
2: ਜਿਹੋ ਜੀ ਇੱਕ ਵਾਰੀ ਬਣ ਗਈ ਜਿਹੋ ਜੀ ਮਰਜ਼ੀ ਡੈਂਟ ਕਿਹੜੋ ਕਰਾ, ਇਹ ਚੀਜ਼ ਇਹੋ ਜਿਹੀ ਜਿਹੜੀ ਸਿੱਧੀ ਨੀ ਹੋ ਸਕਦੀ, ਟਰੈਕਟਰ ਟਰਾਲੀ ਵਾਲਾ ਤਾਂ ਡੈਂਟ ਪੈ ਸਿੱਧਾ ਹੋਜੂ।
0: ਨਾਲੇ ਕਈ
2: ਹੋ ਸਕਦੀ ਹੈ ਉਹ ਕੱਲ ਕਿਸੇ ਨੇ ਗੱਲ ਉਹਨਾਂ ਮੇਰੇ ਯਾਦ ਆ ਗਿਆ ਬਹੁਤ ਸੋਹਣੀ ਜੀਰਾ ਜੀ ਨੇ ਗੱਲ ਸੁਣਾਈ ਸੀ ਸੰਡੇ ਆਲੇ ਪ੍ਰੋਗਰਾਮ ਚ, ਮੈਂ ਨਾ ਗੁਰੂ ਘਰ ਨੂੰ ਜਾਂਦਾ ਵੀ ਉਦੋਂ ਬਾਅਦ ਵਿਚਾਰੀ ਗਿਆ ਤੇ ਮੈਂ ਮੁੜਦਾ ਹੈ ਵੀ ਵਿਚਾਰੀ ਗਿਆ ਉਸ ਗੱਲ
0: ਜੀ
2: ਕਿ ਬੰਦਾ ਬਿਊਟੀ ਪਾਰਲਰ ਲਾ ਲਓ ਨਾਈ ਵਾਲਾ ਦੇ ਉੱਥੋਂ ਆ ਕੇ ਆਪਾਂ ਨਹਾਉਂਦੇ ਆ ਤੇ ਲੇਡੀ ਨਹਾ ਨੀ ਸਕਦੀ
1: ਜੀ,
2: ਗੱਲ ਦੇਖੋ ਕਿੱਡੀ ਇਹਦੇ ਵਿੱਚ ਤੇ ਅਸੀਂ ਨਹਾ ਕੇ ਨਿਖਰਦੇ ਹਾਂ ਤੇ ਉਹ ਨਾ ਲਈ ਉਹ ਕੋਈ ਹੋਰ ਨਿਕਲੂ ਵਿੱਚ ਹਾਂਜੀ।
1: ਦੇਖੋ ਅਹਿਮੀਅਤ ਹੈ ਬਿਲਕੁਲ ਬਿਲਕੁਲ
2: ਮੰਨਦੇ ਹੋ ਜੀ ਮੇਰੀ ਗੱਲ ਜਿਹੜੀ ਮੈਂ ਕਹਿਣੀ ਚਾਹੁੰਦਾ ਮੈਂ ਕਹਿ ਗਿਆ ਤੂੰ ਸਮਝ ਗਿਆ ਤੁਸੀਂ
0: ਬਿਲਕੁਲ
2: ਵੀ ਮਤਲਬ ਜਿਹੋ ਜੀ ਹੈਗੀ ਭਾਈ ਉਹ ਤਾਂ ਉਹ ਜਿਹੀ ਹੋ ਰਹਿਣੀ ਹੈ
0: ਜੀ,
2: ਉਹ ਜਿਵੇਂ ਕਹਿੰਦਾ ਕੋਈ ਚਲਿਆ ਗਿਆ ਬਿਊਟੀ ਪਾਰਲਰ ਵਾਲੀ ਦੇ ਉਹ ਕਹਿੰਦਾ ਵੀ ਮੇਰਾ ਵਿਆਹ ਸੀ ਮੇਰੀ ਵਾਈਫ ਇੱਥੋਂ ਤਿਆਰ ਹੈ ਕੋਈ, ਕਹਿੰਦੀ ਕੋਈ ਹੋਰ ਲੈ ਕੇ ਆਏ ਉਹ ਕਹਿੰਦਾ ਹੋਰ ਨੀ ਲੈ ਕੇ ਆਇਆ ਤੇਰੇ ਤੇ ਕੇਸ ਕਰਨ ਲੱਗਿਆ ਉਹਨੇ ਕਿਹਾ ਕਹਿੰਦੇ ਹੋਰ ਗਾਹਕ ਲੈ ਆਇਆ
0: ਜੀ।
2: ਤੋਂ ਇਹ ਜਿਹੜੀ ਛਕਲਾਂ ਮੈਂ ਤਾਂ ਕਹਿੰਦਾ ਵੀ ਜੀਵਨ ਅਸੀਂ ਸੋਚ ਕੇ ਦੇਖੋ ਵੀ ਕਿੰਨਾ ਜੀਵਨ ਅਸੀਂ ਇਸ ਕੰਮ ਚ ਕੱਢ ਦਿੰਦੇ
0: ਹਾਂ,
2: ਕਿੰਨੀ ਐਨਰਜੀ ਉਹਦੇ ਨਾਲ, ਕਈ ਹੋਰ ਤਰੱਕੀਆਂ ਹੋ ਸਕਦੀਆਂ ਨੇ
0: ਜੀ,
2: ਕਈ ਚੀਜ਼ਾਂ ਅਸੀਂ ਹੋਰ ਅਗਾਹਾਂ ਕਰ ਸਕਦੇ ਹਾਂ
0: ਬਿਲਕੁਲ ਮੈਨੂੰ ਕੋਈ ਦੇਖੂਗਾ ਮੈਂ ਜੋ ਚੀਜ਼ ਲਈ ਹੋਈ ਹੈ ਉਹ ਧਿਆਨ ਦਊਗਾ ਅਗਲੇ ਦੇ ਭਾਅ ਕੀ ਗਿਆ ਭਾਈ ਜੋ ਮਰਜ਼ੀ ਲਈ ਫਿਰ ਹੈ ਨਾ, ਮਤਲਬ ਆਪਣੇ ਆਪ ਨੂੰ ਭੁਲੇਖਾ ਦੇਣ ਵਾਲੀ ਗੱਲ ਆ
2: ਜੀ, ਵੀਰ ਬਖਾਵੇ ਦੀ ਜ਼ਿੰਦਗੀ ਹੈ ਜਿਹਨੂੰ ਬਖਾਵੇ ਉਹ ਧੋਖਾ ਉਹ ਕਿਸੇ ਨੂੰ ਨੀ ਧੋਖਾ ਦਿੰਦੇ
0: ਤੁਸੀਂ, ਆਪਣੇ ਆਪ ਨੂੰ ਦੇ ਰਹੇ ਆ
2: ਉਹ ਤੁਸੀਂ ਖੁਦ ਨੂੰ ਧੋਖਾ ਦਿੰਦੇ ਹੋ। ਮੈਂ ਇੱਕ ਕਦੇ ਇੱਕ ਦੇ ਘਰੇ ਗਏ ਕਿਸੇ ਬੰਦੇ ਦੇ ਅਸੀਂ ਬਹੁਤ ਸਾਲਾਂ ਦੀ ਗੱਲ ਪੁਰਾਣੀ
0: ਜੀ,
2: ਦੇਖੋ ਤੱਤ ਕੱਢਦਾ ਮੈਂ ਤੁਹਾਨੂੰ, ਉਹਦੇ ਘਰੇ ਗੱਡੀ ਵੀ ਲੱਖ ਡੇਢ ਲੱਖ ਡਾਲਰ ਦੀ ਖੜੀ, ਘਰ ਵੀ ਉਹਦਾ 10-12 ਲੱਖ ਡਾਲਰ ਦਾ
0: ਜੀ,
2: ਅਸੀਂ ਬੱਲੇ ਬੱਲੇ ਕਰਕੇ ਆ ਗਏ, ਮੈਂ ਕਿਹਾ ਵਧੀਆ ਸੀ, ਕਹਿੰਦੇ ਹਾਂ, ਮੈਂ ਕਿਹਾ ਵੀ ਆਪਾਂ ਤਾਂ ਇੱਕ ਵਾਰੀ ਚੀਕ ਵੱਜੀ ਉਹਦਾ ਘਰ ਦੇਖ ਕੇ ਵੀ ਕਾਸ ਸਾਡੇ ਕੋਲ ਹੋਵੇ, ਕਹਿੰਦਾ ਮੈਂ ਜਦੋਂ ਹਰੇਕ ਮਹੀਨੇ ਚੈੱਕ ਕੱਢਦਾ ਹੋਣਾ ਕਿਸ ਦੀ ਉਹਨੂੰ ਪੁੱਛ ਕੇ ਦੇਖੋ ਉਹਦੀ ਹਰੇਕ ਮਹੀਨੇ ਚੀਕ
0: ਚੀਕ ਨਿਕਲਦੀ ਹੋਣੀ ਆ ਬਿਲਕੁਲ
2: ਨਿਕਲਦੀ, ਇਹ ਛੋਟਾ ਵੀ ਬਣ
0: ਹਾਏ ਤਨਖਾਹ ਦੀ ਹਾਏ ਤਨਖਾਹ ਉਹ ਕਹਿੰਦਾ ਗੱਲ ਤਾਂ ਨਹੀਂ
2: ਕੰਮ ਦੀ ਹੈ, ਮੈਂ ਕਿਹਾ ਆਪਣੀ ਤਾਂ ਇੱਕ ਵਾਰੀ ਉਹ ਚੀਕ ਪਈ ਹੈ ਉਹਦੀ ਹਰੇਕ ਮਹੀਨੇ ਪੈਂਦੀ ਯਾਰ, ਪੈਣੀ ਵੀ 60 ਤੁਸੀਂ ਲਾ ਲਓ ਵੀ ਮਤਲਬ 20 ਸਾਲਾਂ ਦੇ ਮਹੀਨੇ ਲਾ ਲਓ ਕਿੰਨੇ 25 ਦੇ
0: ਬਿਲਕੁਲ ਆ ਜੀ,
2: ਕਿਉਂ ਅਸੀਂ ਵਿਖਾਵਾ ਕਿਉਂ ਕਿਸੇ ਨੂੰ ਦੇਖ, ਮੈਂ ਤਾਂ ਸਿੱਧਾ ਸਰਲ ਕਿੰਨੀ ਵਾਰੀ ਆਪਾਂ ਸਾਰੇ ਪ੍ਰੋਗਰਾਮ ਚ ਗੱਲ ਕਹਿੰਦੇ ਆ
0: ਜੀ
2: ਵੀ ਭਾਈ ਲੋਕ ਤਾਂ ਜਹਾਜ਼ ਚ ਬ੍ਰੇਕਫਾਸਟ ਕਰਨ ਜਾਂਦੇ ਨੇ ਸਵੇਰੇ,
0: ਬਿਲਕੁਲ
2: ਆਪਣੇ ਕੋਲ ਤਾਂ ਸਾਈਕਲ ਦੇਖੋ ਅਸੀਂ ਤਾਂ ਸਾਈਕਲ ਦੇ ਜਾ ਸਕਦੇ ਹਾਂ ਜੀ
0: ਬਿਲਕੁਲ,
2: ਅਸੀਂ ਕਿਉਂ ਹਾਂ ਜਿੱਦਣ ਜਹਾਜ਼ ਤੇ ਜਾਣ ਜੋਗੇ ਜਹਾਜ਼ ਲੈ ਲਿਓ, ਕਿਉਂ ਕਿਸੇ ਪਿੱਛੇ ਲਾ ਕੇ ਆਪਦਾ, ਕੈਨੇਡਾ ਚ ਹਾਲ ਕਿਉਂ ਹੋਇਆ ਅੱਜ ਲੋਕ ਘਰ ਛੱਡ ਕੇ ਭੱਜ ਰਹੇ ਨੇ ਕਿਉਂ,
0: ਬਿਲਕੁਲ ਕਿਸ਼ਤਾਂ ਨੀ ਪੂਰੀਆਂ ਹੁੰਦੀਆਂ
2: ਕਿ ਗਵਾਂਢਣ ਨੇ 3300 ਸਕੁਆਇਰ ਫੁੱਟ ਬਣਾਇਆ ਆਪਾਂ 3700 ਬਣਾਉਣਾ,
0: 3300 ਬਣਾਵਾਂਗੇ ਚਾ
2: ਬਿਲਕੁਲ 3700 ਬਣਾਉਣਾ,
0: ਬੇਸਮੈਂਟਾਂ ਚ ਪੈਸੇ ਵੱਟੀ ਜਾਂਦੇ ਸੀ ਨਾ ਪਹਿਲਾਂ, ਹੁਣ
2: ਪੈਸੇ ਵੱਟ ਮੈਂ ਨਹੀਂ ਕਹਿੰਦਾ ਕੋਈ, ਮੈਂ ਫੁਕਰੀ ਨਹੀਂ ਮਾਰਦਾ, ਬਹੁਤ ਸੋਹਣਾ ਘਰ ਆ ਮੇਰੇ ਕੋਲ, ਮੇਰੀ ਤਮੰਨਾ ਹੈ ਵੀ ਮੈਂ ਇਹ ਘਰ ਨੂੰ ਵੇਚ ਕੇ
0: ਜੀ
2: ਇੱਕ ਫਲੋਰ ਵਾਲਾ ਘਰ ਲੈਵਾਂ ਜਿਹਦੇ ਵਿੱਚ ਥੱਲੇ ਬੇਸਮੈਂਟ ਹੋਵੇ ਉੱਪਰ 3 ਬੈਡਰੂਮ ਹੋਣ, ਚਾਹੇ ਉਹ ਲੇਕ ਤੇ ਲੈ ਲਵਾਂ, ਮੇਰਾ ਪਲਾਨ ਆ ਜਦ ਵੀ ਮੈਂ ਮਰਜ਼ੀ ਜਿੱਦਣ ਮੈਨੂੰ ਟੱਕ ਜਿੱਦਣ ਮੈਨੂੰ ਮਿਲਿਆ ਮੈਂ ਘਰ ਲੈ ਲੈਣਾ, ਮੈਂ ਦੀ ਵਾਈਫ ਨੂੰ ਬੱਚੇ ਮੇਰੇ ਤਿਆਰ
0: ਜੀ,
2: ਮੈਂ ਵੀ ਕਈ ਕਮਰੇ ਜਾਂ ਤੁਸੀਂ ਯੂਜ਼ ਹੀ ਨਹੀਂ ਕਰ ਸਕਦੇ
0: ਜੀ,
2: ਉਹਦਾ ਫਾਇਦਾ ਕੀ ਹੈ,
0: ਨਾਲੇ ਦੇਖੋ ਇੱਥੇ ਗੋਰਿਆਂ ਦਾ ਇਹੀ ਮੈਂ ਪਹਿਲਾਂ ਵੀ ਗੱਲ ਕਰਕੇ ਹਟਿਆ, ਬੱਚੇ ਹੁੰਦੇ ਉਦੋਂ 4-5-6 ਜਿਹੜੇ ਰੂਮ ਹੁੰਦੇ ਆ ਉਹਨਾਂ ਦਾ ਘਰ ਲੈ ਲੈਂਦੇ ਆ, ਜਦੋਂ ਬੱਚੇ ਵੱਡੇ ਹੋ ਜਾਂਦੇ ਯੂਨੀਵਰਸਿਟੀਆਂ ਜਾਂ ਸ਼ਹਿਰਾਂ ਨੂੰ ਨੌਕਰੀਆਂ ਤੇ ਚਲ ਜਾਂਦੇ ਆ, ਦੋ ਜਾਣੇ ਇਕੱਲੇ ਹੀ ਰਹਿ ਜਾਂਦੇ ਆ ਜੀ, ਫਿਰ ਤੇ ਉਸ ਤੋਂ ਬਾਅਦ ਉਹ ਆਪਣਾ ਵੇਚ ਬਚਾ ਕੇ ਉਹ ਮੁੜ ਕੇ ਇੱਕ ਅਪਾਰਟਮੈਂਟ ਲੈ ਲੈਂਦੇ ਆ ਜਾਂ ਇੱਕ ਸਟੂਡੀਓ ਲੈ ਲੈਂਦੇ ਆ ਜੀ, ਉਹਦੇ ਵਿੱਚ ਬੜੇ ਵਧੀਆ ਰਹਿੰਦੇ ਆ ਆਪਣਾ,
2: ਕੁਝ ਪੇਰੈਂਟਸ ਲੱਕੀ ਨੇ, ਨਹੀਂ ਤਾਂ ਤੁਸੀਂ ਇਹ ਸੋਚ ਲਓ ਬਾਹਰਲੇ ਮੁਲਕਾਂ ਦੇ ਵਿੱਚ, ਕੈਨੇਡਾ ਵੀ ਜਿਨ੍ਹਾਂ ਨੇ ਬਾਹਰ ਆਈਲੈਟਸ ਕਰਕੇ ਬੱਚੇ ਚਲੇ ਗਏ ਉਹ ਵੀ ਉਹਨਾਂ ਦੇ ਵੀ ਟੁੱਕਦੀ ਹੈ ਗੱਲ, ਇੱਕ ਵਾਰੀ ਬੱਚਾ ਜਿਨ੍ਹਾਂ ਦਾ ਯੂਨੀਵਰਸਿਟੀ ਚਲਿਆ ਗਿਆ ਉਹ ਮੁੜ ਕੇ ਨਹੀਂ ਆਇਆ,
0: ਬਿਲਕੁਲ ਹੈ ਜੀ ਬਿਲਕੁਲ,
2: ਮੁੰਡਾ ਤਾਂ ਚਲੋ ਲਾ ਲਓ ਵੀ ਚਲੋ ਆਪਾਂ ਆਪਣੇ ਆਏ ਹਾਂ ਵੀ ਮੁੰਡਾ ਮਾਂ ਪਿਓ ਦਾ ਜਾਂ ਕਦੇ ਵੀ ਹੈ
3: ਧੀ ਤਾਂ ਕਦੇ ਮੁੜ ਕੇ ਆਈ ਉਹਨੇ, ਉਦੋਂ ਬਾਅਦ ਵਿਆਹ ਹੋ ਜਾਂਦਾ।
0: ਬਿਲਕੁਲ ਹੈ, ਬਿਲਕੁਲ ਹੈ,
3: ਠੀਕ ਹੈ। ਉਦੋਂ ਜ਼ਰੂਰਤ ਹੁੰਦੀ ਹੈ ਘਰ ਦੀ, ਮੈਂ ਇਹ ਨੀ ਕਹਿੰਦਾ ਨਹੀਂ ਹੁੰਦੀ
0: ਜੀ,
3: ਪਰ ਮੈਂ ਜਾਣੀ ਇੱਥੇ ਵੀ ਚਲੋ ਸਾਡੀ ਸੋਚ ਤਬਦੀਲੀ ਨਹੀਂ ਆਈ, ਇੰਡੀਆ ਵੀ ਹੁਣ ਚਾਹੇ ਅਸੀਂ ਵੀ ਆ, ਮੈਂ ਵੀ ਉਹਨਾਂ ਦੇ ਵਿੱਚ ਆ, ਮਕਾਨ ਖਾਲੀ ਪਿਆ, ਉਹਦਾ ਫਾਇਦਾ ਕੀ ਹੈ
0: ਜੀ?
3: ਉਹ ਚਾਹੇ ਉਸ ਸਮੇਂ 50 ਲੱਖ ਲੱਗਿਆ ਸੀ, ਅੱਜ 1.5 ਕਰੋੜ ਹੋਊਗਾ, ਉਹ ਖਾਲੀ ਉਹ ਇੱਕ ਵੇਸਟ ਆਫ ਮਨੀ ਹੋ, ਹੋਰ ਕੀ ਹੈ ਜੀ?
0: ਇਹ ਪ੍ਰੋਬਲਮ ਇਹ ਵੀ ਆ,
3: ਹਾਲਾਂਕਿ ਮੈਂ ਸਾਡਾ ਮਕਾਨ, ਮੈਂ ਇਹ ਵੀ ਨੀ ਕਹਿੰਦਾ ਮੈਂ ਕਿਤੇ ਕੱਲ ਨੂੰ ਕੋਈ ਮੇਰੇ ਘਰੇ ਜਾ ਕੇ ਕਹੇ ਵੀ ਮੈਂ ਸਾਡਾ ਮਕਾਨ

0: ਮੈਂ ਮੈਨੂੰ ਵੀ ਕਿਸੇ ਨੇ ਕਿਹਾ ਹੋਣਾ, ਮੈਂ ਵੀ ਕੋਈ ਹਜ਼ਾਰ ਬੰਦੇ ਨੂੰ ਕਿਹਾ ਹੋਣਾ ਵੀ ਪਿੱਛੇ ਜ਼ਮੀਨ ਲੈਣ ਦੀ ਲੋੜ ਨੀ, ਕੋਈ ਵਧੀਆ ਮਕਾਨ ਵੱਡਾ ਪਾਉਣ ਦੀ ਲੋੜ ਨੀ, ਛੋਟਾ ਮਕਾਨ ਸੋਹਣਾ ਪਾ ਲਓ, ਕਿਉਂ ਵੀ ਇਹ ਕੱਲ ਨੂੰ ਵੇਚ ਕੇ ਉੱਥੇ ਰਹਿਣਾ ਕਿਸੇ ਨੇ ਨੀ, ਤੇ ਵੇਚ ਕੇ ਇੱਥੇ ਲੈ ਕੇ ਆਉਣੀ ਪੈਣੀ ਹੈ, ਉਹੀ ਪੈਸਾ ਇੱਥੇ ਲਾ ਕੇ ਆਪਦੀ ਤਰੱਕੀ ਕਰ ਲਓ। ਪਰ ਇਹ ਸਾਡੇ ਨਾ ਪੰਜਾਬੀਆਂ ਦੇ ਇੱਕ ਦਿਮਾਗ ਚ ਬੈਠਾ ਆਇਆ ਵੀ ਪਹਿਲਾਂ ਪਿੰਡ ਦੱਸੀਏ ਵੀ ਮੁੰਡਾ ਅਮਰੀਕਾ ਗਿਆ ਹੋਇਆ, ਕੈਨੇਡਾ ਗਿਆ,
1: ਉੱਥੇ ਪੂਰਾ ਖੜਕਾ ਹੋ
0: ਰਿਹਾ। ਇੱਥੇ ਬਹੁਤ ਸੋਹਣਾ ਸੁਖਵਾਲ ਔਜਲੇ ਦਾ, ਇੰਡ ਤੇ ਕਹਿੰਦਾ ਸੁਖਵਾਲ ਔਜਲੇ ਦੀ ਬਹੁਤ ਵਧੀਆ ਗੀਤ ਹੈ, ਉਹ ਕਹਿੰਦਾ ਤਿੰਨ ਮੰਜ਼ਲੀ ਕੋਠੀ ਤੋਂ ਦਿਖਦਾ ਸੀ ਪਿੰਡ ਸਾਰਾ, ਇੱਥੇ ਦੋ ਰੂਮਾਂ ਦੀ ਬੇਸਮੈਂਟ ਵਿੱਚ ਕਰਦਾ ਜੱਟ ਗੁਜ਼ਾਰਾ,
2: ਕਿਆ ਬਾਤ ਹੈ,
0: ਦੂਰੋਂ ਆਉਂਦੀ ਦੇਖਦੀ ਸੀ ਪਿੰਡ ਨੂੰ ਡਿਫੈਂਡਰ ਕਾਲੀ, ਇੱਥੇ ਆ ਕੇ ਲੈ ਲਈ ਮੈਂ 500 ਵਾਲੀ ਕੈਮਰੀ, ਆ ਹਾਲਾਤ ਨੇ ਸਾਡੇ,
2: ਬਿਲਕੁਲ
0: ਅਸੀਂ ਵਿਖਾਵਾ ਚ ਜਿਉਂਦੇ ਆ, ਤੇ ਵਿਖਾਵੇ ਦਾ ਕੀ ਹੁੰਦਾ ਫਿਰ, ਆ ਜਿਹੜਾ ਤੁਸੀਂ ਕਿਹਾ ਵਿਖਾਵੇ ਦੇ ਵਿੱਚ ਧੋਖਾ ਹੈ, ਆਪਦੇ ਆਪ ਨੂੰ ਦਿੰਨੇ ਆ, ਕਿਸੇ ਦੀ ਤਾਂ ਇੱਕ ਦਿਨ ਦੇਖ ਕੇ ਕਿਸੇ ਦਾ ਇੱਕ ਦਿਨ ਤੁਹਾਡਾ ਵਧੀਆ ਕੱਪੜਾ ਪਾ ਕੇ ਹੋਊਗਾ ਵੀ ਬੜੀ ਵਧੀਆ ਸ਼ਰਟ ਹੈ,
2: ਬਿਲਕੁਲ।
0: ਪਰ ਸ਼ਰਟ ਲੈਣ ਵੇਲੇ ਜਦੋਂ ਤੂੰ ਤੰਗ ਹੋਇਆ ਹੋਏਗਾ, ਸ਼ਾਇਦ ਤੈਂ ਉਧਰ ਮੈਕਡੋਨਲਡ ਨਾ ਖਾਦਾ ਵੀ ਪੈਸੇ ਮੋਗੇ
2: ਜੀ,
0: ਤੋ ਵਿਖਾਵੇ ਦੀ ਜ਼ਿੰਦਗੀ ਨਾ ਜਿਉਂਈਏ ਜੀ
2: ਜੀ,
0: ਤੇ ਆ ਦੋ ਚੀਜ਼ਾਂ ਬਿਨਾਂ ਸਰ ਸਕਦਾ, ਠੀਕ ਹੈ ਰੋਟੀ ਖਾਓ ਤੇ ਆਪਦੀ ਜ਼ਿੰਦਗੀ ਨੂੰ ਵਧੀਆ ਤਰੀਕੇ ਨਾਲ ਜਿਉਣ ਦੀ ਕੋਸ਼ਿਸ਼ ਕਰੀਏ। ਧੰਨਵਾਦ ਜੀ,
2: ਥੈਂਕ ਯੂ ਔਜਲਾ ਸਾਹਿਬ, ਬਹੁਤ ਬਹੁਤ ਸ਼ੁਕਰੀਆ ਵਿਚਾਰਾਂ ਲਈ ਜੀ। ਦੋਸਤੋ ਇਸ ਜੀ ਆਪਣੇ ਨਾਲ ਸਿਕੰਦਰ ਸਿੰਘ ਔਜਲਾ ਸਾਹਿਬ ਯੂ ਐਸ ਤੋਂ ਤੇ ਸਰਬਜੀਤ ਸਿੰਘ ਚਾਹਲ ਸਾਹਿਬ ਜੁੜੇ ਹੋਏ ਨੇ 15 ਮਿੰਟ ਤੋਂ ਹੋਲਡ ਤੇ ਸ਼ੁਕਰੀਆ ਚਾਹਲ ਸਾਹਿਬ, ਸਵਾਗਤ ਹੈ ਜੀ ਆਨੂੰ ਜੀ।
3: ਸਤਿ ਸ੍ਰੀ ਅਕਾਲ ਜੀ ਭਾਰਤ ਜੀ, ਸ਼ਮੀ ਜੀ ਤੇ ਔਜਲਾ ਸਾਹਿਬ ਤੇ ਹੋਰ ਵੀ ਜਿਹੜੇ ਸੱਜਣ ਸਰੋਤਾ ਜਨ ਤੇ ਜਿਹੜੇ ਇਸ ਵੇਲੇ ਦੁਆਬਾ ਰੇਡੀਓ ਦੇ ਇਸ ਖੂਬਸੂਰਤ ਮੰਚ ਦੇ ਨਾਲ ਜਿਨ੍ਹਾਂ ਨੇ ਰਾਬਤਾ ਬਣਾ ਕੇ ਰੱਖਿਆ ਹੋਇਆ
2: ਜੀ,
3: ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ, ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ,
2: ਸਤਿ ਸ੍ਰੀ ਅਕਾਲ ਜੀ ਜੀ ਆਨੂੰ ਜੀ। ਚਾਹਲ ਸਾਹਿਬ ਕੀ ਕਹਿਣਾ ਚਾਹੋਗੇ ਅੱਜ ਦੇ ਵਿਸ਼ੇ ਤੇ?
3: ਸਤਿ ਸ੍ਰੀ ਅਕਾਲ ਜੀ, ਗੱਲ ਆ ਵੀ ਮੇਰਾ ਤੇ ਇਹੋ ਆ ਗੱਲ ਸੀਗੀ
2: ਜੀ,
3: ਵੀ ਜਿਵੇਂ ਇਹ ਚੀਜ਼ ਬੁਨਿਆਦੀ ਸਹੂਲਤਾਂ ਨੇ ਨਾ ਜੀ, ਰੋਟੀ ਕੱਪੜਾ ਤੇ ਮਕਾਨ, ਚੁੱਲੀ ਕੁੱਲੀ ਗੁੱਲੀ ਵਗੈਰਾ, ਹੈ ਨਾ, ਜੋ ਕੁੱਝ ਵੀ ਹੈ
2: ਜੀ,
3: ਤੇ ਇਹ ਸਾਰਾ ਕੁੱਝ ਆਪਣੇ ਬੰਦੇ ਨੂੰ ਇੱਕ ਜਿਉਂਦੇ ਰਹਿਣ ਵਾਸਤੇ ਜਾਂ ਆਪਣੇ ਇੱਕ ਹੋਂਦ ਨੂੰ ਬਣਾਉਣ ਵਾਸਤੇ ਜਾਂ ਬਰਕਰਾਰ ਰੱਖਣ ਵਾਸਤੇ ਇਹ ਸਾਰਾ ਕੁੱਝ ਕੀਤਾ ਜਾ
2: ਜੀ।
3: ਤੇ ਮੈਂ ਜਿਹੜੀ ਅੱਜ ਕਾਲ ਕੀਤੀ ਆ ਉਹ ਵੀ ਮੈਂ ਆਪਣੀ ਹੋਂਦ ਬਚਾਉਣ ਵਾਸਤੇ ਕੀਤੀ ਆ, ਕਿਉਂਕਿ
2: ਜੀ
3: ਮੈਨੂੰ ਲੱਗਦਾ ਕਿ 90% ਮੇਰੇ ਜਿਹੜੇ ਸਰੋਤਾ ਕਹਿੰਦੇ ਜਿਹੜੇ ਸਾਡੇ ਜਿਹੜੇ ਮੈਨੂੰ ਸੁਣਦੇ ਸੀ ਜਾਂ ਜਿਨ੍ਹਾਂ ਦੇ ਨਾਲ ਮੇਰੇ ਨਾਲ ਵਾਟਸਅਪ ਸੀ ਜਾਣੂ ਸੀ, ਤੇ ਮੇਰੇ ਖਿਆਲ ਚ 90% ਭੁੱਲ ਗਏ ਹੋਣੇ ਆ, ਤੇ ਮੈਂ ਕਿਹਾ ਚੱਲ ਅੱਜ ਮੈਂ ਹਾਜ਼ਰੀ ਲਵਾਵਾ।
2: ਏਦਾਂ ਭੁੱਲਦਾ ਕਿੱਥੇ ਆ ਜੀ ਬੰਦਾ,
1: ਹਾਂਜੀ
2: ਸਾਨੂੰ ਗਿਟਕਾ
1: ਇਹ ਪਰਸੈਂਟੇਜ ਤੁਸੀਂ ਕੱਢੀ ਕਿਵੇਂ ਆ, ਫਾਰਮੂਲਾ ਕਿਹੜਾ?
3: ਬਹੁਤ ਸੋਹਣਾ ਲੱਗ ਰਿਹਾ ਸੀਗਾ, ਮੈਂ ਸਟਾਰਟ ਦੇ ਵਿੱਚ ਹੀ ਪ੍ਰੋਗਰਾਮ ਸੁਣਨਾ ਸ਼ੁਰੂ ਕੀਤਾ ਸੀਗਾ
2: ਜੀ,
3: ਤੇ ਉਹਦੇ ਵਿੱਚ ਮੈਂ ਚਲੋ ਨਾਲੋ ਨਾਲ ਕਮੈਂਟ ਵੀ ਕਰਦਾ ਰਿਹਾ
2: ਜੀ।
3: ਚੱਲ ਇਹ ਵੀ ਦੋਵੇਂ ਵਿਦਵਾਨ ਤੁਸੀਂ ਬਿਲਕੁਲ ਤਿਆਰੀ ਦੇ ਵਿੱਚ ਆਏ ਹੋ, ਜਿਵੇਂ ਆਪਾਂ ਕਹਿੰਦੇ ਹਾਂ ਨਾ ਕਿ ਮਿਸ ਕੇ ਕੁਸ਼ਤੀ ਪੈਣੀ ਜਾਂ ਮਿਸ ਕੇ ਮੈਚ ਪੈਣਾ
2: ਜਿਹਨਾਂ
3: ਵਿੱਚ ਪੈਂਦੇ ਹੋ ਜੀ। ਅੱਜ ਮਿਸ ਕੇ ਮੈਚ ਪਿਆ ਕਿਉਂਕਿ ਸ਼ਮੀ ਜੀ ਹੁਣਾਂ ਨੇ ਵੀ ਜਿਵੇਂ ਇੱਕ ਦਿਮਾਗ ਦੇ ਵਰਕੇ ਫੋਲ ਦਿੱਤੇ
2: ਜੀ,
3: ਕਿਤਾਬਾਂ ਫੋਲ ਦਿੱਤੀਆਂ, ਬੜੇ ਬੜੇ ਗ੍ਰੰਥ ਫੋਲ ਦਿੱਤੇ, ਬੜੇ ਬੜੀਆਂ ਖੂਬਸੂਰਤ ਕੋਟੇਸ਼ਨਾਂ ਜਿਹੜੀਆਂ ਉਹ ਕੱਢ ਕੇ ਲਿਆਏ, ਕੱਢ ਕੇ ਲਿਆਏ ਨੀ ਨਾ, ਕੱਢ ਕੇ ਅੱਗੇ ਰੱਖੀਆਂ ਸੀਗੀਆਂ ਵਰਤੀਆਂ ਹੀ ਨੇ,
2: ਬਿਲਕੁਲ।
3: ਇਸ ਕਰਕੇ ਮੈਨੂੰ ਲੱਗਿਆ ਕਿ ਬਹੁਤ ਤਿਆਰੀ ਚ ਆ, ਤੇ ਗੱਲ ਇਹ ਆ ਵੀ ਬੰਦਿਆਂ ਨੂੰ ਛੇੜਨਾ ਨਹੀਂ ਸੀ ਚਾਹੀਦਾ, ਕਿਉਂਕਿ ਗੱਲ ਬੜੇ ਰਵਾਨੀ ਚ ਰੌਣ ਦੇ ਵਿੱਚ ਤਿਆਰੀ ਚ ਗੱਲਬਾਤ ਹੋ ਰਹੀ ਸੀ, ਬਹੁਤ ਸੋਹਣੀ ਗੱਲਬਾਤ ਚੱਲ ਰਹੀ ਸੀ,
2: ਥੈਂਕ ਯੂ ਜੀ,
3: ਤੇ ਮਜ਼ਾ ਬੜਾ ਆ ਰਿਹਾ ਸੀਗਾ
2: ਜੀ।
3: ਇਹ ਗੱਲ ਬਿਲਕੁਲ ਦਰੁਸਤ ਆ, ਕਈ ਵਿਦਵਾਨਾਂ ਨੇ ਵੀ ਗੱਲ ਕੀਤੀ ਹੈ, ਤੁਸੀਂ ਵੀ ਬੜੀ ਇਸ ਨੂੰ ਬੜੀ ਗੰਭੀਰਤਾ ਦੇ ਨਾਲ ਇਸ ਵਿਸ਼ੇ ਨੂੰ ਲਿਆ
2: ਜੀ,
3: ਕਿ ਕਿਉਂ ਜਿਹੜੀਆਂ ਇੱਕ ਬੁਨਿਆਦੀ ਲੋੜਾਂ ਨੇ ਉਹਨਾਂ ਨੂੰ ਅਸੀਂ ਅਯਾਸ਼ੀ ਦਾ ਸਮਾਨ ਕਿਉਂ ਬਣਾ ਲਿਆ
2: ਜੀ,
3: ਵੀ ਰੋਟੀ ਆ ਉਹ ਸਾਡੀ ਹੁਣ ਰੈਸਟੋਰੈਂਟਾਂ ਦੇ ਵਿੱਚ ਕਿਉਂ ਚਲੇਗੀ, ਉਹ ਲਿਫਾਫਿਆਂ ਦੇ ਵਿੱਚ ਸਾਡੇ ਘਰ ਤੱਕ ਕਿਉਂ ਆਉਣ ਲੱਗ ਗਈ,
2: ਸਟਰੀਟ ਫੂਡ ਹੋ ਗਿਆ ਜੀ ਮਸ਼ਹੂਰ,
3: ਹਾਂ ਸਟਰੀਟ ਫੂਡ ਮਸ਼ਹੂਰ ਹੋ ਗਿਆ ਜੀ, ਆਰਡਰ ਕਰੋ ਤੇ ਘਰ ਆ ਜਾਓ ਜੀ, ਦੂਜੀ ਇਵੇਂ ਹੀ ਜਿਹੜਾ ਸਾਡਾ ਰਹਿਣ ਸਹਿਣ ਆ ਉਹ ਵੀ ਸਾਡਾ ਇੱਕ ਸਿੰਬਲ ਸਟੇਟਸ ਸਿੰਬਲ ਹੋ ਗਿਆ
2: ਜੀ,
3: ਤੇ ਦੂਸਰੀ ਗੱਲ ਹੈ ਵੀ ਮਕਾਨ ਦਾ

0: ਇਹ ਅਸੀਂ ਦੇਖਿਆ ਕਿ ਜੇ ਸਾਡੇ ਕੋਲ 4 ਪੈਸੇ ਬਚ ਜਾਂਦੇ ਨੇ ਇੱਥੇ ਪੰਜਾਬ ਦੇ ਵਿੱਚ, ਤੇ ਉਹ ਸਾਰੇ ਹੀ ਰਾਜਸਥਾਨ ਚਲੇ ਜਾਂਦੇ ਨੇ, ਪੱਥਰ ਇੱਟਾਂ ਟੈਲ ਆ ਜਾਂਦੀਆਂ ਉੱਥੋਂ।
1: ਜੀ
0: ਇਹ
1: ਮਾਰਬਲ ਆ
0: ਇਹ
1: ਜਾਂਦਾ।
0: ਹਾਲਾਤ ਹੈ।
1: ਜੀ
0: ਪਰ ਇਹਦੇ ਵਿੱਚ ਇਹ ਦੇਖਿਆ ਜਾਵੇ ਕਿ ਚਲੋ ਇਹ ਜ਼ਰੂਰਤ ਆ, ਪਰ ਹੁਣ ਦੂਸਰੇ ਪਾਸੇ ਜਿਵੇਂ ਸ਼ਮੀ ਜੀ ਨੇ ਕਾਫੀ ਗੱਲ ਕੀਤੀ, ਮੈਂ ਕਿਹਾ ਵੀ ਗੱਲ ਅੰਕੜਿਆਂ ਤੱਕ ਵੀ ਪਹੁੰਚ ਜਾਏਗੀ ਜੀ,
1: ਜੀ
0: ਪਰ ਉਹ ਇਹ ਸੀਗਾ ਵੀ ਆਪਾਂ ਇਹ ਵੇਖੀਏ ਵੀ ਰੋਟੀ ਸਾਡੀ ਬੁਨਿਆਦੀ ਜ਼ਰੂਰਤ ਹੈਗੀ ਆ, ਤੇ ਇੱਕ ਸਾਡਾ ਮਤਲਬ ਪੇਟ ਦੀ ਲੋੜ ਵੀ ਆ, ਹੱਕ ਵੀ ਆ।
1: ਜੀ
0: ਪਰ ਜਿਹੜੇ ਸਰਕਾਰੀ ਸਰਕਾਰਾਂ ਹੀ ਸਾਡੀਆਂ ਜਿਹੜੀਆਂ ਨੇ ਉਹ ਡਾਟੇ ਦਿੰਦੀਆਂ ਨੇ ਕਿ ਕਿੰਨੇ ਪਰਸੈਂਟ, 43% ਲੋਕ ਸਾਡੇ ਨੇ ਬਿਲੋ ਦਾ ਪਾਵਰਟੀ ਲਾਈਨ ਆ, ਕਿ ਜਾਨੀ ਕਿ ਗਰੀਬੀ ਰੇਖਾ ਤੋਂ ਥੱਲੇ ਆ, ਜਿਹਨਾਂ
1: ਬਿਲਕੁਲ
0: ਨੂੰ ਇੱਕ ਵਕਤ ਦੀ ਰੋਟੀ ਵੀ ਨਸੀਬ ਨਹੀਂ ਹੁੰਦੀ।
1: ਦੇਖੋ
0: ਫਿਰ
1: ਪਿਛਲੇ ਦਿਨਾਂ ਦੇ ਵਿੱਚ
0: ਜਿਹੜੀ
1: ਪ੍ਰਧਾਨ
0: ਲਾਈਨ ਆ,
1: ਮੰਤਰੀ ਨੇ ਬਿਆਨ ਦਿੱਤਾ ਸੀ ਕਿਹੜੇ ਮੁਲਕ, ਫਰਾਂਸ ਦੇ ਵਿੱਚ ਆਏ ਹੋਏ ਸੀ, ਕਹਿੰਦੇ ਓਨੀ ਤੁਹਾਡੀ ਇੱਥੇ ਜਨਤਾ ਨਹੀਂ ਜਿੰਨੇ ਅਸੀਂ ਲੋਕਾਂ ਨੂੰ ਘਰ ਬਣਾ ਕੇ ਦੇ ਦਿੱਤੇ ਆ ਜੀ।
0: ਉਹ ਸੁਪਨੇ ਚ ਦਿੱਤੇ
1: ਉਹ ਚ
0: ਹੋਣੇ ਨੇ, ਜੇ
1: ਪਿੱਠ
0: ਸੁਪਨੇ ਮੈਂ
1: ਥਾਪੜ ਰਹੇ
0: ਬਣਾਏ
1: ਨੇ ਕਿ
0: ਤੇ ਜੇ
1: ਆਪਣੀ
0: ਨੌਕਰੀ,
1: ਬੇਇੱਜ਼ਤੀ ਕਰਾਣੇ, ਮੈਨੂੰ ਇਹ ਨਹੀਂ ਪਤਾ ਲੱਗਾ ਜੀ ਅਜੇ।
0: ਮੈਂ ਤੁਹਾਨੂੰ ਉਹੀ ਲੱਗਾ, ਉਸੇ ਵਿਸ਼ੇ ਤੇ ਆਉਣ ਲੱਗਾ ਮੈਂ,
1: ਜੀ
0: ਇੱਧਰ ਨੂੰ ਇੱਧਰ ਨੂੰ ਮੁੜਨ ਲੱਗਾ। ਕਦੀ ਆਵਾਸ ਯੋਜਨਾ ਚੱਲਦੀ ਹੈ, ਕਦੀ ਮਤਲਬ ਹਵਾ ਯੋਜਨਾ, ਹਵਾ ਮਹਿਲ ਹੀ ਬਣਦੇ ਨੇ
1: ਜੀ
0: ਜ਼ਿਆਦਾਤਰ।
1: ਬਿਲਕੁਲ ਹੈ ਜੀ।
0: ਹੁਣ ਇੰਨੀ ਪਾਪੂਲੇਸ਼ਨ ਜਿਹੜੀ ਹੈਗੀ ਆ, ਇਹ ਬੁਨਿਆਦੀ ਜ਼ਰੂਰਤਾਂ ਸਾਡੀਆਂ ਪੂਰੀਆਂ ਨਹੀਂ ਹੋ ਸਕੀਆਂ,
1: ਜੀ
0: ਤੇ ਇੱਧਰ ਅਸੀਂ ਗੱਲਾਂ ਜਿਹੜੀਆਂ ਕਰੀ ਜਾਂਦੇ ਨੇ ਉਹ ਹਾਈਡਰੋਜਨ ਟ੍ਰੇਨ ਚਲਾਉਣ ਦੀਆਂ,
1: ਜੀ
0: ਸੈਟਾਲਾਈਟ ਤੇ ਅਸੀਂ ਆਪਣੇ ਆਪ ਨੂੰ ਪਹਿਲੀ ਤਾਕਤ ਬਣਾਉਣ ਦੀਆਂ ਕੋਸ਼ਿਸ਼ਾਂ ਕਰੀਆਂ, ਅਰਬਾਂ ਖਰਬਾਂ ਰੁਪਏ,
1: ਜੀ
0: ਪਤਾ ਨੀ ਕਿੰਨੀ ਸਾਡੇ ਦੇਸ਼ ਦੀ ਇਕੋਨੋਮੀ ਜਿਹੜੀ ਆ ਉਹ ਡਿਸਟਰਬ ਕਰ ਗਈ ਆ ਇਹ
1: ਜੀ।
0: ਪੁੱਠੇ ਕੰਮਾਂ ਦੇ ਵਿੱਚ। ਹੁਣ ਤੁਸੀਂ ਜਦੋਂ ਇਸ ਗੱਲ ਚੋਂ ਆਪਾਂ ਕੀ ਲੈਣਾ ਵੀ ਕੋਲੇ ਵਾਲੀ ਜਾਂ ਦੂਜੀ ਵਾਲੀ, ਬਿਜਲੀ ਵਾਲੀ ਜਾਂ ਡੀਜ਼ਲ ਵਾਲੀਆਂ ਤੇ ਗੱਡੀਆਂ ਤੁਹਾਡੇ ਕੋਲ ਚੱਲਦੀਆਂ ਨੇ, ਹਾਈਡਰੋਜਨ ਵਾਲੀ ਲੈ ਲਿਆ ਮੁੜ ਕੇ ਫਿਰ ਡੀਜ਼ਲ ਇੰਜਨ ਦੇ ਪਿੱਛੇ ਪਾ ਕੇ ਲਿਆਉਣੀ ਪਈ, ਉਹ ਖਰਾਬ ਹੋ ਗਈ। ਜਿਹੜੇ ਕੰਮ ਤੁਹਾਡੇ ਕੋਲ ਨਹੀਂ ਹੁੰਦੇ, ਸੈਟਾਲਾਈਟ ਤੁਸੀਂ ਚਲਾਉਂਦੇ ਰਹੇ, ਉਹ ਤੁਹਾਡਾ ਜਿੱਥੇ ਤੁਸੀਂ ਤਾਰਨਾ ਚਾਹੁੰਦੇ ਉੱਥੇ ਉਤਰਦਾ ਹੀ ਨਹੀਂ।
1: ਜੀ
0: ਜਿੱਦਾਂ ਤੁਸੀਂ ਕਿਸੇ ਦੇ ਨੀ ਮੰਨਦੇ, ਮੋਦੀ ਸਾਹਿਬ ਜਿੱਦਾਂ ਕਿਸੇ ਦੇ ਨੀ ਮੰਨਦੇ, ਏਦਾਂ ਤੁਹਾਡੇ ਸੈਟਾਲਾਈਟ ਵੀ ਨੀ ਮੰਨਦੇ, ਅਸੀਂ ਤੁਹਾਡੀ ਮਰਜ਼ੀ ਨਾਲ ਉਤਰਨਾ ਹਨਾ
1: ਜੀ।
0: ਫਿਰ ਇਹ ਵੇਖੋ ਕਿ ਜਿਹੜੀ ਇਹ ਤਿੰਨੇ ਚੀਜ਼ਾਂ ਜਿਹੜੀਆਂ ਨੇ, ਰੋਟੀ ਕੱਪੜਾ ਤੇ ਮਕਾਨ, ਇਹ ਅੱਜ ਕੱਲ੍ਹ ਸਰਕਾਰਾਂ ਕਹਿੰਦੀਆਂ ਨੇ ਸਾਡੀ ਜ਼ਿੰਮੇਵਾਰੀ ਆ, ਤੁਸੀਂ ਸਿਰਫ਼ ਨਸ਼ੇ ਪੱਤੇ ਦਾ ਇੰਤਜ਼ਾਮ ਕਰੋ, ਬਾਕੀ ਇਹੀ ਕਰ ਲੈਂਦੇ ਸਾਰਾ ਕੁਛ।
1: ਜੀ ਜੀ ਬਿਲਕੁਲ।
0: ਉਹ ਵੇਖੋ ਰੋਟੀਆਂ ਦੇ ਸਮਾਨ ਦੀਆਂ ਕਿੱਟਾਂ ਜਿਹੜੀਆਂ ਨੇ ਉਹ ਮਿਲਣੀਆਂ ਸ਼ੁਰੂ ਹੋਈਆਂ। ਹੁਣ ਭਗਵੰਤ ਮਾਨ ਜੀ ਉਹਨਾਂ ਨੇ ਚਲੋ ਲੂਣ ਤੇਲ ਤੇ ਮਿਰਚਾਂ ਵੀ ਹਨਾ
1: ਜੀ
0: ਉਹ ਵੀ ਕਰ ਦਿੱਤੀਆਂ ਨੇ।
1: ਜੀ
0: ਫਿਰ ਜਿਹੜਾ ਕੱਪੜੇ ਵਾਲਾ ਕੰਮ ਹੈਗਾ ਵੀ ਉਹ ਇਲੈਕਸ਼ਨ ਕੋਈ ਨਾ ਕੋਈ ਚੱਲਦੀ ਰਹਿੰਦੀ ਆ, ਤੇ ਬੀਬੀਆਂ ਨੂੰ ਸੂਟ ਜਿਹੜੇ ਨੇ ਉਹ ਪਹੁੰਚ ਜਾਂਦੇ ਨੇ ਹਨਾ। ਤੇ ਤੀਜੀ ਜਿਹੜੀ ਗੱਲ ਹੈਗੀ ਮਕਾਨ ਦੀ ਗੱਲ ਹੈਗੀ ਆ, ਉਹ ਤੁਸੀਂ ਤੇ ਚਲੋ ਉੱਥੇ ਰਹਿੰਦੇ ਹੋ, ਸ਼ਮੀ ਜੀ ਇੱਥੇ ਰਹਿੰਦੇ ਨੇ
1: ਜੀ,
0: ਤੇ ਮੈਂ ਵੀ ਇੱਥੇ ਰਹਿਣਾ, ਤੇ ਹਰ ਇਲੈਕਸ਼ਨ ਜਿਹੜੀ ਹੈ ਨਾ ਸਿਰਫ ਇਸ ਚੀਜ਼ ਦੇ ਉੱਤੇ ਆਵਾਸ ਯੋਜਨਾ ਦੇ ਉੱਤੇ, ਮਕਾਨ ਦੇ ਉੱਪਰ ਜਿਹੜੀ ਹੈਗੀ ਆ ਉਹ ਇਲੈਕਸ਼ਨਾਂ ਜਿੱਤੀਆਂ ਜਾਂਦੀਆਂ ਨੇ
1: ਜੀ,
0: ਕਿਉਂਕਿ ਹਰ ਇਲੈਕਸ਼ਨ ਦੇ ਨੇੜੇ ਤੇੜੇ ਆ ਕੇ ਪਿੰਡਾਂ ਦੇ ਵਿੱਚ ਇੱਕ ਰੋਲਾ ਪੈਂਦਾ ਪਲਾਟ ਵੰਡਣ ਦਾ, 5-5 ਮਰਲੇ ਦੇ ਪਲਾਟ ਦਿੱਤੇ ਜਾਣੇ ਨੇ
1: ਜੀ,
0: ਦਿੱਤੇ ਜਾਂਦੇ ਨੇ ਗੱਡੀ ਪਾਤੀ ਦਿੱਤੇ ਜਾਂਦੇ ਨੇ, ਮੁੜ ਕੇ ਕਬਜ਼ਾ ਕਿਸੇ ਨੂੰ ਨੀ ਮਿਲਦਾ
1: ਜੀ।
0: ਉਸ ਤੋਂ ਬਾਅਦ ਕੀ ਹੁੰਦਾ ਵਾ ਕਿ 20-20 ਹਜ਼ਾਰ ਰੁਪਇਆ, 25-25 ਹਜ਼ਾਰ ਰੁਪਇਆ ਛੱਤਾਂ ਜਿਹੜੀਆਂ ਛੱਤਾਂ ਟੁੱਟ ਗਈਆਂ ਨੇ ਮਕਾਨ ਨੂੰ ਠੀਕ ਕਰਨ ਵਾਸਤੇ, ਉਹ ਨੋਟ ਇਲੈਕਸ਼ਨ ਤੋਂ 2-4 ਮਹੀਨੇ ਪਹਿਲਾਂ ਜਿਹੜੇ ਨੋਟ ਵੰਡ ਦਿੱਤੇ ਜਾਂਦੇ ਨੇ ਵੀ ਜੇ ਤੁਸੀਂ ਮਕਾਨ ਬਣਾ ਲਓ
1: ਜੀ।
0: ਇਹ ਸਾਰੇ ਕੁਛ ਦਾ ਰਾਜਨੀਤੀਕਰਨ ਹੋ ਗਿਆ
1: ਬਿਲਕੁਲ।
0: ਤੇ ਬਾਕੀ ਇਹ ਸਾਨੂੰ ਲੱਗਦਾ ਹੀ ਆ ਕਿ ਅਸੀਂ ਕੁਝ ਕੁ ਲੋਕ ਜਿਹੜੇ ਸਾਡੇ ਦਾਇਰੇ ਦੇ ਨੇ, ਅਸੀਂ ਇਹ ਵੇਖਦੇ ਹਾਂ ਕਿ ਅਸੀਂ ਉਹ ਚੀਜ਼ਾਂ ਤੋਂ ਉੱਪਰ ਚਲੇ ਗਏ ਆ
1: ਜੀ।
0: ਪਰ ਜੇ ਅਸੀਂ ਆਪਣੇ ਦੇਸ਼ ਦੀ ਗੱਲ ਕਰੀਏ ਜਾਂ ਓਵਰਆਲ ਸਾਰਾ ਕੁਝ ਅਸੀਂ ਐਨਾਲਿਸਿਸ ਕਰੀਏ
1: ਜੀ,
0: ਤੇ ਅਜੇ ਬਹੁਤ ਸਾਰੀ ਜਨਤਾ ਜਿਹੜੀ ਆ ਉਹ ਅਜੇ ਇਹ ਬੁਨਿਆਦੀ ਜ਼ਰੂਰਤਾਂ ਤੋਂ ਸੱਤਣੀ ਆ
1: ਜੀ।
0: ਇਸ ਪਾਸੇ ਸਾਡਾ ਧਿਆਨ ਜਿਹੜਾ ਹੈਗਾ ਉਹ ਜਿੱਥੋਂ ਤੁਸੀਂ ਇਹ ਨਾਂ ਲਿਆ ਰੋਟੀ ਕੱਪੜਾ ਮਕਾਨ, ਫਿਲਮ ਨੇ ਇੱਕ ਵਾਰ ਭਾਵੇਂ ਉਦੋਂ ਇੰਨੀ ਗੱਲ ਨਹੀਂ ਸੀਗੀ ਜਦੋਂ ਇਹ ਫਿਲਮ ਬਣੀ ਸੀਗੀ, ਇੱਕ ਵਾਰੀ ਸਾਡਾ ਧਿਆਨ ਖਿੱਚਣ ਦੀ ਕੋਸ਼ਿਸ਼ ਕੀਤੀ ਆ
1: ਜੀ,
0: ਜਿਹਦੇ ਤੇ ਅੱਜ ਅਸੀਂ ਸਾਰੇ ਗੱਲਾਂ ਬਾਤਾਂ ਕਰ ਰਹੇ ਹਾਂ
1: ਜੀ।
0: ਤੇ ਮੈਨੂੰ ਹੁਣ ਪਤਾ ਨਹੀਂ ਲੱਗ ਰਿਹਾ ਵੀ ਸ਼ਮੀ ਸਾਹਿਬ ਸੁਸਤ ਕਿਉਂ ਹੋ ਗਏ ਨੇ, ਸੌ ਗਏ ਨੇ, ਕੀ ਗੱਲ ਹੁੰਦੀ ਆ ਜਿਹੜਾ
1: ਨਹੀਂ ਤੁਹਾਡੀ ਗੱਲ ਸੁਣ ਰਹੇ ਜੀ। ਜੀ
2: ਬਿਲਕੁਲ ਜੀ, ਐਨ ਪੂਰੇ ਕਹਿ ਲੋ ਉਹ ਕੰਨ ਕਰ ਗੱਲ ਸੁਣ ਮੱਖਣਾ, ਉਹ ਕੰਮ ਹੋ ਗਿਆ, ਉਹ ਸੁਣ ਰਹੇ ਜੀ
1: ਬਿਲਕੁਲ।
0: ਪਿਆਰ ਦਾ ਤੈਨੂੰ ਮੈਂ ਵਾਲਾ
2: ਕਾਨਪੁਰ ਦਾ ਬਜ਼ਾਰ ਤੈਨੂੰ ਖੁੱਲਿਆ ਜੀ ਪੂਰਾ
1: ਜੀ।
0: ਹਾਂਜੀ
2: ਕਾਨਪੁਰ ਦਾ ਬਾਜ਼ਾਰ ਇਧਰ ਨੂੰ ਖੁੱਲਿਆ ਜੀ ਬਿਲਕੁਲ।
0: ਇਸ ਕਰਕੇ ਮੇਰਾ ਜੀ ਕੀਤਾ ਸੀਗਾ ਕਿ ਮੈਂ ਆਪਣੀ ਹੋਂਦ ਨੂੰ ਬਚਾਉਣ ਵਾਸਤੇ ਨਾ ਜੀ, ਚਲੋ ਮੈਂ ਦੁਆਬਾ ਰੇਡੀਓ ਦਾ
1: ਨਹੀਂ, ਬਹੁਤ ਵਧੀਆ ਲੱਗਿਆ ਚਾਲ ਸਾਹਿਬ, ਜੁੜਿਆ ਕਰੋ ਜਰੂਰ, ਬਿਲਕੁਲ ਤੁਹਾਡਾ ਆਪਣਾ ਮੰਚ ਹੈ, ਜੁੜਿਆ ਕਰੋ, ਗੱਲਬਾਤ ਰੱਖਿਆ ਕਰੋ।
0: ਬਹੁਤ ਵਧੀਆ ਗੱਲਬਾਤ ਤੁਸੀਂ ਤੋਰੀ, ਬਹੁਤ ਵਧੀਆ ਵਿਸ਼ਾ ਵਿਸ਼ਾ ਬਹੁਤ ਗੰਭੀਰ ਸੀ, ਮੈਂ ਸਗੋਂ ਇਹਨੂੰ ਹੋਰ ਪਾਸੇ ਲੈ ਗਿਆ, ਵਿਸ਼ਾ ਬਹੁਤ ਗੰਭੀਰ ਆ
1: ਜੀ।
0: ਇਹ ਬੁਨਿਆਦੀ ਲੋੜਾਂ ਜਿਹੜੀਆਂ ਨੇ ਮਨੁੱਖ ਦੀਆਂ ਜ਼ਰੂਰ ਪੂਰੀਆਂ ਹੋਣੀਆਂ ਚਾਹੀਦੀਆਂ ਨੇ, ਤੇ ਬਾਕੀ ਇਹ ਵੀ ਗੱਲ ਇਸ ਗੱਲ ਤੇ ਵੀ ਮਾੜੀ ਗੱਲ ਹੈਗੀ ਕਿ ਮਨੁੱਖ ਨੂੰ ਤੁਸੀਂ ਜਿਹੜੇ ਅੱਜ ਦੇ ਲੋਕਾਂ ਨੂੰ ਅਸੀਂ ਮੰਗਤੇ ਜਾਂ ਕੰਮ ਕਾਰ ਤੋਂ ਸੱਕਣੇ ਢਾਲ ਖਾਏ ਕਿ ਹੱਥੋਂ ਦੇ ਨਾਨਕ ਰਾਹ ਪਛਾਣੇ ਸੀ, ਉਸ ਪਾਸੇ ਵੀ ਅਸੀਂ ਮੋੜ ਦਿੱਤਾ ਗਿਆ ਸਾਨੂੰ
1: ਜੀ ਬਿਲਕੁਲ,
0: ਵੀ ਅਸੀਂ ਨਾ ਤਾਂ ਕਮਾਈ ਕਰਦੇ ਹਾਂ ਤੇ ਨਾ ਕੁਝ ਹੱਥੋਂ ਦਿੰਦੇ ਹਾਂ
1: ਜੀ,
0: ਤੇ ਫਿਰ ਅਸੀਂ ਜਿਹੜਾ ਰਾਹ ਪੜ ਲਿਆ ਜਿਹੜਾ ਚੰਗਾ ਰਾਹ ਸੀਗਾ ਉਸ ਪਾਸੇ ਅਸੀਂ ਨਹੀਂ ਤੁਰਦੇ
1: ਜੀ।
0: ਤੇ ਚਲੋ ਮੈਂ ਤੇ ਅੱਜ ਇਸੇ ਕਰਕੇ ਮੈਂ ਤੁਰ ਪਿਆ, ਮੈਂ ਕਿਹਾ ਕਿ
1: ਨਹੀਂ ਨਹੀਂ ਸ਼ੁਕਰੀਆ, ਬਹੁਤ ਵਧੀਆ ਲੱਗਿਆ ਚਾਲ ਸਰ, ਸਾਂਝ ਪਾਈ ਤੁਸੀਂ, ਸ਼ੁਕਰੀਆ ਜੀ, ਥੈਂਕ ਯੂ, ਬਹੁਤ ਬਹੁਤ ਸ਼ੁਕਰੀਆ,
0: ਧੰਨਵਾਦ ਜੀ ਤੁਹਾਡਾ, ਤੁਸੀਂ ਸਮਾਂ ਦਿੱਤਾ,
1: ਥੈਂਕ ਯੂ ਜੀ, ਥੈਂਕ ਯੂ, ਵੈਲਕਮ ਜੀ,
0: ਇਸ ਤਰ੍ਹਾਂ ਗਾਹੇ ਵਗਾਹੇ ਯਾਦ ਜ਼ਰੂਰ ਕਰਦੇ ਰਿਹਾ ਕਰੋ,
1: ਵੈਲਕਮ ਜੀ, ਵੈਲਕਮ, ਹਰ ਵੇਲੇ, ਹਰ ਵੇਲੇ ਵੈਲਕਮ ਆ ਜੀ, ਜੀ ਆਨੁ ਜੀ,
0: ਬਿਲਕੁਲ
1: ਅਗਲੀ ਲਾਈਨ ਦੇ ਉੱਤੇ ਮਨਦੀਪ ਜੱਸੀ ਬਾਈ ਜੀ ਨੇ, ਮੁਕੱਦਰ ਜੀ ਵੀ ਕਾਲ ਕਰ ਰਹੇ ਆ, ਪਿੱਛੇ ਉਹਨਾਂ ਦੀ ਵੀ ਗੱਲ ਸੁਣਦੇ ਆ। ਮਨਦੀਪ ਜੀ ਸਵਾਗਤ ਹੈ ਜੀ, ਅਨੁਜੀ ਬਾਈ ਜੀ
3: ਸਤਿ ਸ੍ਰੀ ਅਕਾਲ ਜੀ, ਭਾਰਤ
1: ਸਾਹਿਬ ਸਤਿ ਸ੍ਰੀ ਅਕਾਲ ਜੀ, ਜੀ ਅਨੁ ਜੀ, ਕੋਈ ਤੰਗੀ ਪਰੇਸ਼ਾਨੀ ਤਾਂ ਨੀ ਇਸ ਲਾਈਨ ਦੇ ਵਿੱਚ ਆ ਰਹੀ?
3: ਨਹੀਂ ਜੀ, ਤੁਸੀਂ ਦੱਸੋ, ਮੇਰੇ ਵੱਲੋਂ ਸ਼ਮੀ ਜੀ ਨੂੰ ਬੜੀ ਪ੍ਰੋਬਲਮ ਆਉਂਦੀ ਹੈ ਜੀ।
1: ਨਹੀਂ ਠੀਕ ਹੈ ਜੀ, ਹਾਂਜੀ ਕੰਟੀਨਿਊ ਪਲੀਜ਼
2: ਜੀ, ਜੀ ਆਨੁ ਜੀ, ਨਹੀਂ ਇਸ ਵੇਲੇ ਠੀਕ ਚੱਲ ਰਿਹਾ ਜੀ, ਸਤਿ ਸ੍ਰੀ ਅਕਾਲ ਜੀ,
3: ਹਾਂਜੀ ਦੋਨੇ ਵੀਰਾਂ ਨੂੰ ਸਤਿ ਸ੍ਰੀ ਅਕਾਲ ਜੀ, ਤੇ
1: ਸਤਿ ਸ੍ਰੀ ਅਕਾਲ,
3: ਹੋਰ ਸਭ ਠੀਕ ਠਾਕ ਜੀ?
1: ਬਹੁਤ ਵਧੀਆ ਜੀ, ਤੁਸੀਂ ਸੁਣਾਓ ਜੀ।
3: ਵਧੀਆ ਸਰ, ਤੇ ਭਾਰਤ ਸਾਹਿਬ ਮਾਫ਼ੀ ਚਾਹੂੰਗਾ, ਤੁਸੀਂ ਸੋਚਦੇ ਹੋਣੇ ਵੀ ਪਤਾ ਨੀ ਇੱਧਰ ਕਿਉਂ ਨੀ ਜੁੜਦਾ ਥੋੜਾ ਜਿਹਾ ਬਸ
1: ਜੀ, ਨਹੀਂ ਨਹੀਂ ਕੋਈ ਗੱਲ ਨੀ, ਉਹ ਰੁਝੇਵੇਂ ਵੀ ਹੁੰਦੇ ਆ ਜੀ, ਸਾਰਾ ਕੁਝ ਇਹ ਚੱਲੀ ਜਾਂਦਾ ਨਾਲ।
3: ਹਾਂਜੀ ਸਰ, ਜਿਹੜਾ ਤੁਸੀਂ ਇਹ ਰੱਖਿਆ ਨੀ ਆਪਣਾ ਰੋਟੀ ਕੱਪੜਾ ਤੇ ਮਕਾਨ ਜੀ, ਹੈ ਨਾ
1: ਜੀ,
3: ਜੀ ਸਰ, ਉਹਦੇ ਤੇ ਇੱਕ ਦੇਵੀ ਦੀ ਰਚਨਾ ਸੁਣਾਉ, ਉਹਦੇ ਵਿੱਚ ਸਾਰਾ ਕੁਛ ਹੀ ਹੈ ਜਨਾਬ, ਭਾਰਤ ਸਾਹਿਬ ਜੀ
1: ਆਉਣ ਦਿਓ ਜੀ,
2: ਜੀ ਕਿਆ ਬਾਤ ਆ
3: ਜੀ ਜਨਾਬ, ਬਸ ਬੋਲ ਕੇ ਸੁਣਾਉਣਾ ਜੀ, ਤੇ ਕਿਉਂਕਿ ਅੱਗੇ ਵੀ ਸੁਣਨਾ, ਉਹ ਅਸੀਂ ਉਹ ਜੁੜੇ ਹੋਏ ਸੀਗੇ ਆਪਣੇ ਮੁਕੱਦਰ ਜੀ ਤੇ ਸਾਰੇ ਭਰਾ ਜੁੜੇ ਹੋਏ ਸੀਗੇ ਉਧਰ ਕਾਲ ਸੀ, ਤੇ ਹਾਂਜੀ ਸਰ, ਤੇ ਉਹ ਸੁਣਾਉਣਾ ਜੀ, ਕਹਿੰਦਾ ਕਹਿੰਦਾ ਜੀ ਜਿਨ੍ਹਾਂ ਦਾ ਗੀਤ ਬਣਾ ਨੀ ਸਕਿਆ ਉਹਨਾਂ ਤੋਂ ਮਾਫ਼ੀ ਚਾਹੁੰਦਾ, ਜਿਨ੍ਹਾਂ ਦਾ ਗੀਤ ਬਣਾ ਨੀ ਸਕਿਆ ਉਹਨਾਂ ਤੋਂ ਮਾਫ਼ੀ ਚਾਹੁੰਦਾ, ਜਿਨ੍ਹਾਂ ਦਾ ਦਰਦ ਘਟਾ ਨੀ ਸਕਿਆ ਉਹਨਾਂ ਤੋਂ ਮਾਫ਼ੀ ਚਾਹੁੰਦਾ,
1: ਵਾਹ ਜੀ ਵਾਹ, ਬਹੁਤ ਕੁਝ,
2: ਉਹਨਾਂ ਤੋਂ ਮਾਫ਼ੀ ਚਾਹੁੰਦਾ,
3: ਮੈਂ ਕੰਮ ਜਿਨ੍ਹਾਂ ਦੇ ਆ ਨੀ ਸਕਿਆ ਉਹਨਾਂ ਤੋਂ ਮਾਫ਼ੀ ਚਾਹੁੰਦਾ, ਜਿਨ੍ਹਾਂ ਦਾ ਗੀਤ ਬਣਾ ਨੀ ਸਕਿਆ ਉਹਨਾਂ ਤੋਂ ਮਾਫ਼ੀ ਚਾਹੁੰਦਾ,
1: ਕਿਆ ਬਾਤ ਹੈ,
3: ਦੁੱਖ ਜਿਨ੍ਹਾਂ ਦੇ ਗਿਣ ਨੀ ਸਕਿਆ
1: ਜੀ,
3: ਦੁੱਖ ਜਿਨ੍ਹਾਂ ਦੇ ਗਿਣ ਨੀ ਸਕਿਆ ਮਿਣ ਨੀ ਸਕਿਆ
2: ਜੀ,
3: ਦੁੱਖ ਜਿਨ੍ਹਾਂ ਦੇ ਗਿਣ ਨੀ ਸਕਿਆ, ਜ਼ਖਮ ਜਿਨ੍ਹਾਂ ਦੇ ਮਿਣ ਨੀ ਸਕਿਆ, ਮਨ ਦਾ ਕੂੜਾ ਹੂੰਝ ਨੀ ਸਕਿਆ, ਕਿਸੇ ਦੇ ਅੱਥਰੂ ਪੂੰਝ ਨੀ ਸਕਿਆ,
1: ਵਾਹ ਜੀ ਵਾਹ, ਬਹੁਤ ਖੂਬ,
3: ਆਵੇਂ ਦਿਸਦੀ ਪੀੜ ਜਿਨ੍ਹਾਂ ਦੀ, ਆਵੇਂ ਜਿਸਦੀ ਪੀੜ ਜਿਨ੍ਹਾਂ ਦੀ ਕਲਮ ਦੇ ਉੱਤੇ ਚੜਾ ਨੀ ਸਕਿਆ ਉਹਨਾਂ ਤੋਂ ਮਾਫ਼ੀ ਚਾਹੁੰਦਾ,
1: ਵਾਹ ਜੀ,
3: ਜਿਨ੍ਹਾਂ ਦਾ ਗੀਤ ਬਣਾ ਨੀ ਸਕਿਆ ਉਹਨਾਂ ਤੋਂ ਮਾਫ਼ੀ ਚਾਹੁੰਦਾ,
1: ਬਹੁਤ ਖੂਬ
3: ਜਨਾਬ, ਅੱਗੇ ਹੈ ਕਹਿੰਦਾ, ਸਾਰੀ ਉਮਰ ਮੁਸ਼ਕਤ ਕਰਦੇ
1: ਜੀ,
3: ਲੇਬਰ ਤੇ ਮਿਸਤਰੀ ਭਾਈਚਾਰਾ ਜੀ, ਹਨਾ ਸਾਰੇ
1: ਬਿਲਕੁਲ
3: ਉਹ ਆ ਗਏ ਜੀ ਵਿੱਚ, ਸਾਰੀ ਉਮਰ ਮੁਸ਼ਕਤ ਕਰਦੇ, ਭੁੱਖ ਚ ਜੰਮਦੇ, ਭੁੱਖ ਚ ਮਰਦੇ। ਸਾਰੀ ਉਮਰ ਮੁਸ਼ਕਤ ਕਰਦੇ, ਭੁੱਖ ਚ ਜੰਮਦੇ, ਭੁੱਖ ਚ ਮਰਦੇ, ਦੂਸਰਿਆਂ ਲਈ ਮਹਿਲ ਬਣਾਉਂਦੇ, ਆਪ ਤਾਰਿਆਂ ਛਾਵੇਂ ਸੌਂਦੇ।
1: ਵਾਹ ਜੀ ਵਾਹ ਜੀ, ਕਿਆ ਬਾਤ ਹੈ ਜੀ,
2: ਵਾਹ ਵਾਹ ਜੀ ਵਾਹ।
3: ਦੂਸਰਿਆਂ ਲਈ ਮਹਿਲ ਬਣਾਉਂਦੇ, ਆਪ ਤਾਰਿਆਂ ਛਾਵੇਂ ਸੌਂਦੇ, ਜਿਨ੍ਹਾਂ ਦੀ ਕਿਸੇ ਨੇ ਖਬਰ ਲਈ ਨਾ, ਜਿਨ੍ਹਾਂ ਦੇ ਮੈਂ ਵੀ ਜਾ ਨਹੀਂ ਸਕਿਆ, ਉਹਨਾਂ ਤੋਂ ਮਾਫ਼ੀ ਚਾਹੁੰਦਾ,
1: ਮਾਫ਼ੀ ਚਾਹੁੰਦਾ,
3: ਇਹਨਾਂ ਦਾ
2: ਉਹਨਾਂ ਤੋਂ ਮਾਫ਼ੀ,
3: ਉਹਨਾਂ ਤੋਂ ਮਾਫ਼ੀ ਚਾਹੁੰਦਾ ਜੀ।
1: ਵਾਹ ਜੀ
2: ਵਾਹ।
3: ਫਿਰ ਉਹ ਜਿਹੜੇ ਸਾਡੇ ਵਰਗੇ ਕੋਈ ਹੁੰਦੇ ਆ ਲਿਖਣ ਵਾਲੇ, ਚਲੋ ਬੇਦੀ ਨੇ ਆਪਦੇ ਨਾਲ ਕੰਪੈਰੀਜ਼ਨ ਕੀਤਾ ਜੀ, ਪਰ ਹੋ ਨਹੀਂ ਸਕਦਾ ਬੇਦੀ ਦਾ ਤਾਂ
1: ਜੀ।
3: ਤੇ ਕਹਿੰਦਾ ਜੀ, ਕਿੰਨੇ ਵਰੇ ਉਮਰ ਦੇ ਗਾਲੇ, ਕਿੰਨੇ ਵਰੇ ਉਮਰ ਦੇ ਗਾਲੇ, ਮੈਂ ਕਿੰਨੇ ਵਰਕੇ ਕੀਤੇ ਕਾਲੇ।
1: ਵਾਹ।
3: ਕਿੰਨੇ ਵਰਕੇ ਕੀਤੇ ਕਾਲੇ, ਗੀਤ ਵੀ ਗੰਗਾ ਧਾਰਨ ਜੋਗੇ, ਕਿਸੇ ਦਾ ਕੀ ਸਵਾਰਨ ਜੋਗੇ।
1: ਕਿਆ ਬਾਤ ਹੈ ਜੀ, ਕਿਆ ਬਾਤ ਹੈ।
3: ਜਬਰ ਜ਼ੁਲਮ ਨਾਲ ਲੜ ਨਹੀਂ ਸਕਦੇ
1: ਜੀ,
3: ਜਬਰ ਜ਼ੁਲਮ ਨਾਲ ਲੜ ਨਹੀਂ ਸਕਦੇ, ਮਜ਼ਲੂਮਾਂ ਨਾਲ ਖੜ ਨਹੀਂ ਸਕਦੇ
1: ਜੀ।
3: ਬਣਨਾ ਸੋਚਿਆ ਜਿਨ੍ਹਾਂ ਦੇ ਵਰਗਾ, ਪਰ ਲਾਗੇ ਵੀ ਜਾ ਨਹੀਂ ਸਕਿਆ, ਉਹਨਾਂ ਤੋਂ ਮਾਫ਼ੀ ਚਾਹੁੰਦਾ।
1: ਵਾਹ ਜੀ।
3: ਜਿਨ੍ਹਾਂ ਦਾ ਗੀਤ ਬਣਾ ਨਹੀਂ ਸਕਿਆ, ਉਹਨਾਂ ਤੋਂ ਮਾਫ਼ੀ ਚਾਹੁੰਦਾ।
1: ਕਿਆ ਬਾਤ ਹੈ ਜੀ।
3: ਜਨਾਬ ਅੱਗੇ ਕਹਿੰਦਾ, ਗਲਤ ਸਿਆਸਤ ਦੇ ਹੱਥ ਚੜ ਗਏ, ਗਲਤ ਸਿਆਸਤ ਦੇ ਹੱਥ ਚੜ ਗਏ, ਕਿਸੇ ਜਨੂਨ ਦੇ ਹੜ ਵਿੱਚ ਹੜ ਗਏ।
1: ਕਿਆ ਬਾਤ ਹੈ ਜੀ।
3: ਡਾਢਿਆਂ ਧਰਮ ਸਥਾਨ ਗਿਰਾਏ, ਜੀਵਨ ਜੋਗੇ ਮਾਰ ਮੁਕਾਏ।
1: ਵਾਹ, ਬਹੁਤ ਖੂਬ।
3: ਜੋ ਅਣਿਆਈ ਮੌਤੇ ਮਾਰੇ, ਜੋ ਅਣਿਆਈ ਮੌਤੇ ਮਾਰੇ, ਮੇਰੀ ਰੂਹ ਵਿੱਚ ਬਿਲਕਣ ਸਾਰੇ।
1: ਬਹੁਤ ਖੂਬ, ਬਹੁਤ ਖੂਬ।
3: ਮੈਂ ਬੁਝ ਦਿਲ ਜਿਨ੍ਹਾਂ ਆਪਣਿਆਂ ਲਈ ਹਾਂ ਦਾ ਨਾਰਾ ਲਾ ਨਹੀਂ ਸਕਿਆ, ਉਹਨਾਂ ਤੋਂ ਮਾਫ਼ੀ ਚਾਹੁੰਦਾ।
1: ਵਾਹ ਜੀ।
3: ਜਿਨ੍ਹਾਂ ਦਾ ਗੀਤ ਬਣਾ ਨਹੀਂ ਸਕਿਆ, ਉਹਨਾਂ ਤੋਂ ਮਾਫ਼ੀ ਚਾਹੁੰਦਾ।
1: ਮਾਫ਼ੀ ਚਾਹੁੰਦਾ, ਕਿਆ ਬਾਤ,
2: ਮਾਫ਼ੀ ਚਾਹੁੰਦਾ। ਖੂਬ ਹੈ ਜੀ।
3: ਮੇਰੇ ਸਿਰ ਉਪਕਾਰ ਜਿਨ੍ਹਾਂ ਦੇ, ਮੇਰੇ ਸਿਰ ਉਪਕਾਰ ਜਿਨ੍ਹਾਂ ਦੇ, ਕਰਜ਼ੇ ਬੇਸ਼ੁਮਾਰ ਜਿਨ੍ਹਾਂ ਦੇ, ਜਿਨ੍ਹਾਂ ਲਿਖਣਾ ਗਾਉਣ ਸਿਖਾਇਆ, ਮੈਂ ਉਹਨਾਂ ਦਾ ਵੀ ਕੀ ਮੁੱਲ ਪਾਇਆ।
1: ਬਹੁਤ ਖੂਬ, ਬਹੁਤ ਖੂਬ।
3: ਮਾਂ ਪਿਓ ਦਾ ਵੀ ਕਰਜ਼ਦਾਰ ਮੈਂ, ਭੈਣ ਭਾਈ ਦਾ ਦੇਣਦਾਰ ਮੈਂ।
1: ਵਾਹ ਜੀ।
3: ਮਾਂ ਪਿਓ ਦਾ ਵੀ ਕਰਜ਼ਦਾਰ ਮੈਂ, ਭੈਣ ਭਾਈ ਦਾ ਦੇਣਦਾਰ ਮੈਂ, ਕਦੇ ਜਿਨ੍ਹਾਂ ਨੂੰ ਵਕਤ ਨਹੀਂ ਦਿੰਦਾ, ਬੀਵੀ ਬੱਚਿਆਂ ਤੋਂ ਸ਼ਰਮਿੰਦਾ
1: ਜੀ।
3: ਮਨ ਦਾ ਮੈਲਾ ਮੁਜਰਮ ਦੇਵੀ, ਮਨ ਦਾ ਮੈਲਾ ਮੁਜਰਮ ਦੇਵੀ, ਜਿਨ੍ਹਾਂ ਨਾਲ ਨਜ਼ਰ ਮਿਲਾ ਨਹੀਂ ਸਕਿਆ, ਉਹਨਾਂ ਤੋਂ ਮਾਫ਼ੀ ਚਾਹੁੰਦਾ।
1: ਬਹੁਤ ਖੂਬ।
3: ਜਿਨ੍ਹਾਂ ਦਾ ਗੀਤ ਬਣਾ ਨਹੀਂ ਸਕਿਆ, ਉਹਨਾਂ ਤੋਂ ਮਾਫ਼ੀ ਚਾਹੁੰਦਾ।
1: ਬਹੁਤ ਖੂਬ, ਬਹੁਤ ਖੂਬ ਜੀ।
2: ਵਾਹ ਜੀ ਵਾਹ।
3: ਇਹ ਜਨਾਬ ਜਿਹੜਾ ਆਪਣਾ ਇਹ ਟਾਈਟਲ ਸੀਗਾ, ਉਹਦੇ ਚ ਮੈਨੂੰ ਲੱਗਦਾ ਸਾਰੀਆਂ ਗੱਲਾਂ ਆ ਗਈਆਂ ਜੀ।
1: ਬਿਲਕੁਲ ਹੈ ਜੀ, ਦਰੁਸਤ ਹੈ ਜੀ,
2: ਸਾਰੀਆਂ ਆ ਗਈਆਂ ਜੀ। ਬਿਲਕੁਲ ਬਿਲਕੁਲ,
1: ਬਹੁਤ ਸੋਹਣੀ ਰਚਨਾ ਦੇ ਨਾਲ ਤੁਸੀਂ ਕੀਤਾ ਜੀ ਸੰਵਾਦ ਉਹਦੇ ਵਿੱਚ ਜੀ।
3: ਹੋਰ ਤੁਸੀਂ ਸੁਣਾਓ ਜੀ ਗੱਲਬਾਤ।
1: ਬਹੁਤ ਵਧੀਆ ਜੀ, ਥੈਂਕ ਯੂ ਜੱਸੀ ਭਾਈ ਜੀ, ਤੇ ਮੁਕੱਦਰ ਜੀ ਦੀ ਵੀ ਗੱਲ ਸੁਣਦੇ ਆ ਨਾਲ ਅੱਗੇ ਜਾ ਕੇ। ਫਿਰ ਜੇ ਹੋਰ ਕੁਝ ਕਹਿਣਾ ਚਾਹੁੰਦੇ ਤਾਂ ਕੰਟੀਨਿਊ ਪਲੀਜ਼।
3: ਨਹੀਂ ਮੈਂ ਤਾਂ ਬਸ ਸੁਣਾ
1: ਜੀ
3: ਥੋੜਾ ਜਿਹਾ ਇਸ ਵੇਲੇ, ਅੱਜ ਜਿਵੇਂ ਕਹਿੰਦੇ ਸੀ ਨਾ, ਪਿਆ ਹੋਇਆ ਜੀ
1: ਜੀ,
3: ਤੇਲ ਪਿਆ ਹੋਇਆ ਜੀ ਜੋਤਾਂ
1: ਥੋੜਾ ਜਿਹਾ। ਕੋਈ ਨੀ ਜੀ, ਕੋਈ
3: ਨੀ ਸਰ, ਗੱਲ ਪਤਾ ਕੀ ਹੈ, ਮੁਕਰਨਾ ਐਵੇਂ ਥੋੜੀ ਹੈ ਜੀ।
1: ਬਿਲਕੁਲ ਬਿਲਕੁਲ ਬਿਲਕੁਲ, ਉਧਰ ਜੋਰਜਾ ਦਾ ਟਾਈਮ ਹੋ ਜਾਂਦਾ ਹੈ, ਇਧਰ ਚਾਹ ਪੱਤੀ ਦਾ ਟਾਈਮ ਹੋ ਜਾਂਦਾ ਹੈ।
3: ਹਾਂਜੀ ਹਾਂਜੀ
1: ਜੀ
3: ਜੀ ਜੀ ਜੀ ਜੀ ਸਰ, ਕਰੋ ਗੱਲ
1: ਜੀ।
2: ਬਹੁਤ ਖੂਬ ਜੀ, ਕਿਆ ਬਾਤ ਹੈ ਜੱਸੀ ਭਾਈ ਜੀ।
1: ਮਤਲਬ
2: ਇਹਨਾਂ ਨੇ ਬਿਲਕੁਲ ਜੀ ਜੱਸੀ ਜੀ, ਜਿਵੇਂ ਭਰ ਸਾਹਿਬ ਜੱਸੀ ਭਾਈ ਜੀ ਹੋਰਾਂ ਨੇ ਇਹ ਸਾਂਝ ਪਾਈ ਨਾ, ਬੜੀ ਕਮਾਲ ਦੀ ਆ। ਕਿਉਂਕਿ ਦੇਖੋ ਇੱਕ ਲੈਵਲ ਤੇ ਆ ਕੇ ਇੱਕ ਸ਼ਾਇਰ ਦਿਲ ਜਿਹੜਾ ਹੈ ਉਹ ਹਰੇਕ ਤੋਂ ਮਾਫ਼ੀ ਮੰਗ ਰਿਹਾ ਕਿ ਭਾਈ ਮੈਂ ਆਹ ਨਹੀਂ ਕਰ ਸਕਿਆ, ਮੈਂ ਉਹ ਨਹੀਂ ਕਰ ਸਕਿਆ। ਇਹਦਾ ਮਤਲਬ ਹੈ ਕਿ ਉਹਨੇ ਕੋਸ਼ਿਸ਼ ਕੀਤੀ ਭਾਈ ਮੈਂ ਆਹ ਸਭ ਕੁਛ ਕਰਾਂ, ਲੇਕਿਨ ਹੋ ਸਕਦਾ ਕਾਫੀ ਚੀਜ਼ਾਂ ਚ ਕਾਮਯਾਬ ਵੀ ਹੋਇਆ, ਲੇਕਿਨ ਜਿਨ੍ਹਾਂ ਚ ਨਹੀਂ ਹੋਏ
1: ਜੀ
2: ਉਹਨਾਂ ਦੇ ਲਈ ਇੱਕ ਕਹਿ ਲੋ ਵੀ ਇੱਕ ਟਿੱਪਣੀ ਕਰਨੀ ਤਾਂ ਬਣਦੀ ਹੈ ਕਿ ਠੀਕ ਹੈ ਭਾਈ ਆਹ ਹੋਣੀ ਚਾਹੀਦੀ ਸੀ ਪਰ ਹੋ ਨਹੀਂ ਪਾਈ,
1: ਬਿਲਕੁਲ
2: ਮੇਰੇ ਹੁੰਦਿਆਂ ਵੀ ਹੋ ਨਹੀਂ ਪਾਈ। ਇਹ ਇੱਕ ਮਲਾਲ ਇੱਕ ਸ਼ਿਕਵਾ ਰਹਿੰਦਾ ਹੀ ਹੈ
1: ਜੀ।
2: ਤੇ ਭਾਨ ਸਾਹਿਬ ਇਹੀ ਕਹਿ ਲੋ ਵੀ ਇਨਸਾਨੀਅਤ ਹੈ, ਇਹੀ ਜਬਰਦਸਤ ਚੀਜ਼ ਆਪਾਂ ਕਹਿੰਦੇ ਆ ਵੀ ਸਾਡੇ ਮਨੁੱਖ ਦੇ ਮਨ ਚ ਇਹ ਚੀਜ਼ਾਂ ਆਉਂਦੀਆਂ ਨੇ ਕਿ ਲੱਥੀ ਜੜੀ ਦਾ ਜਿਹਨੂੰ ਕਹਿੰਦੇ ਆ ਵੀ ਫਰਕ ਪੈਂਦਾ ਕਿਸੇ ਨੂੰ, ਜੇ ਕਿ ਜਿਹੜੇ ਮੋਟੀ ਚਮੜੀ ਵਾਲਿਆਂ ਨੂੰ ਤਾਂ ਕੋਈ ਫਰਕ ਹੀ ਨੀ ਪੈਣਾ, ਜੋ ਹੋਏ ਨਾ ਹੋਏ ਨਹੀਂ ਹੋਇਆ, ਉਹ ਜਿਵੇਂ ਕਹਿੰਦੇ ਹੁੰਦੇ ਨਾ ਕੋਈ ਮਰੇ ਕੋਈ ਜੀਵੇ ਸੁਥਰਾ ਘੋਲ ਪਤਾ ਸੀ ਵੀ
1: ਬਿਲਕੁਲ
2: ਉਹ ਕੋਈ ਫਰਕ ਹੀ ਨੀ ਉਧਰ। ਪਰ ਜਿਹੜਾ ਸੈਂਸਿਟਿਵ ਬੰਦਾ ਹੈ, ਜਿਹੜਾ ਕੋਮਲ ਭਾਵੀ ਬੰਦਾ ਹੈ, ਕੋਮਲ ਚਿੱਤ ਬੰਦਾ ਹੈ, ਉਹ ਸੋਚਦਾ ਹੈ, ਸੁਹਿਰਦ ਹੈ, ਦੂਜਿਆਂ ਵਾਸਤੇ ਵੀ ਸੋਚਦਾ ਹੈ
1: ਜੀ,
2: ਤੇ ਉਹ ਲਗਭਗ ਧਰਤੀ ਤੇ ਜਿਹੜਾ ਮਰਜ਼ੀ ਯੁੱਗ ਆਇਆ ਹੋਵੇ, ਜਿਹੜਾ ਮਰਜ਼ੀ ਕੈਲੰਡਰ ਕੰਧੇ ਟੰਗਿਆ ਹੋਵੇ, ਉਹ ਬੰਦਾ ਪਰੇਸ਼ਾਨ ਨਹੀਂ ਰਹੇਗਾ। ਉਹ ਬੰਦਾ ਕਹਿ ਲੋ ਵੀ ਕਿਉਂਕਿ ਉਹ ਸੰਵੇਦਨਸ਼ੀਲ ਹੈ, ਬਹੁਤ ਜ਼ਿਆਦਾ ਸੰਵੇਦਨਸ਼ੀਲ ਹੈ, ਹਰ ਚੀਜ਼ ਦਾ ਉਹ ਤੇ ਅਸਰ ਹੋ ਰਿਹਾ, ਹਰ ਚੀਜ਼ ਤੇ ਉਹ ਰਿਐਕਟ ਕਰ ਰਿਹਾ ਹੈ,
1: ਬਿਲਕੁਲ
2: ਫਿਰ ਉਹ ਪਰੇਸ਼ਾਨ ਨਹੀਂ ਰਹੇਗਾ।
1: ਬਿਲਕੁਲ ਜੀ। ਸ਼ਮੀ ਜੀ, ਆਖਰ ਦੇ ਵਿੱਚ ਸੁਣਦੇ ਆ ਆਪਾਂ ਮੁਕੱਦਰ ਜੀ ਦੀ ਗੱਲਬਾਤ, ਫਿਰ ਮੈਂ ਆਪਾਂ ਸਮਾਪਤੀ ਕਰਾਂਗੇ ਜੀ, ਸਮਾਂ ਤੁਹਾਡੇ ਵੱਲ ਵੀ ਕਾਫੀ ਹੋ ਚੱਲਿਆ। ਸਤਿ ਸ੍ਰੀ ਅਕਾਲ ਜੀ ਮੁਕੱਦਰ ਜੀ, ਜੀਆਂ ਨੂੰ ਜੀ ਸਵਾਗਤ ਹੈ ਬਾਈ ਜੀ।
4: ਸ਼ਮੀ ਬਾਈ ਜੀ ਭਾਰਤ,
1: ਸਤਿ ਸ੍ਰੀ ਅਕਾਲ ਮੁਕੱਦਰ ਜੀ, ਜੀਆਂ ਨੂੰ ਜੀ ਲੰਘਿਆ ਹੋ,
2: ਸਤਿ ਸ੍ਰੀ ਅਕਾਲ ਜੀ,
1: ਸਤਿ ਸ੍ਰੀ ਅਕਾਲ ਜੀ,
4: ਸਾਰੇ ਪਿਆਰੇ ਸੱਜਣਾਂ ਨੂੰ ਸਤਿ ਸ੍ਰੀ ਅਕਾਲ ਤੇ ਮੁਹੱਬਤ ਜ਼ਿੰਦਾਬਾਦ ਤੇ ਜ਼ਿੰਦਗੀ
1: ਜ਼ਿੰਦਾਬਾਦ,
2: ਜ਼ਿੰਦਗੀ ਜ਼ਿੰਦਾਬਾਦ।
4: ਮੈਂ ਤਾਂ ਨਾ ਮੇਰਾ ਲਾ ਲੋ 37-38 ਸਾਲ ਦਾ ਤਜਰਬਾ ਹੈ ਮੇਰੀ ਜ਼ਿੰਦਗੀ ਦਾ
1: ਜੀ।
4: ਮੈਂ ਜਿੰਨਾ ਕੁ ਵੇਖਿਆ ਇਸ ਜ਼ਿੰਦਗੀ ਨੂੰ, ਉਹ ਜਿਵੇਂ ਨਾ ਮੈਨੂੰ ਮੁਕੱਦਰ ਕੇ ਸਿਕੰਦਰ ਫਿਲਮ ਦਾ ਉਹ ਗਾਣਾ, ਉਹ ਕਹਿੰਦਾ ਰੋਤੇ ਹੋਏ ਆਤੇ ਹੈ ਸਭ, ਹੱਸਤੇ ਹੋਏ ਜੋ ਜਾਏ,
1: ਕਿਆ ਬਾਤ ਹੈ ਜੀ,
4: ਵੋ ਮੁਕੱਦਰ ਕੇ ਸਿਕੰਦਰ ਜਾਨੇ ਮਨ ਕਹਿਲਾਏ।
1: ਵਾਹ ਜੀ।
4: ਅਸਲ ਚ ਨਾ ਇਹ ਜਿਹੜੀ ਬਾਈ ਜੀ ਗੱਲ ਕਰਕੇ ਗਏ ਨਾ ਪਿੱਛੇ, ਮੈਂ ਨਾ ਚਲੋ ਅੱਜ ਮੈਂ ਥੋੜਾ ਜਿਹਾ ਉਹ ਸੀ, ਮੈਂ ਇੱਕ ਕਾਲ ਲਾਉਣ ਤੇ ਨਾ ਲਾਉਣ ਚ ਦੋਵਾਂ ਪਾਸੇ ਸੀ ਅੱਜ ਮੈਂ
1: ਜੀ।
4: ਪਰ ਜਦੋਂ ਬਾਈ ਜੀ ਨੇ ਗੱਲ ਕੀਤੀ ਨਾ, ਕਹਿੰਦੇ ਵੀ ਮੈਨੂੰ ਅੱਜ ਆਪਣੀ ਹੋਂਦ ਵਾਸਤੇ ਆਉਣਾ ਪਿਆ, ਕਹਿੰਦੇ
1: ਜੀ
4: ਇਹ ਨਾ ਅਸਲ ਚ ਇਹ ਦੁਨੀਆਂ ਦੀ ਨਹੀਂ, ਇਹ ਆਪਣਾ ਸ਼ਮੀ ਬਾਈ ਜੀ, ਇਹ ਨਾ ਆਪਾਂ ਮੰਨੀਏ ਨਾ ਮੰਨੀਏ, ਇਹ ਅਟਲ ਸਚਾਈ ਹੈ ਜੀ। ਜਿੰਨਾ ਮੇਰਾ ਤਜਰਬਾ, ਜਿੰਨਾ ਕੁ ਮੈਂ ਵੇਖਿਆ
1: ਜੀ,
4: ਜੇ ਆਪਣੀ ਹੋਂਦ ਹੈਗੀ ਹੈ ਤੇ ਸਾਨੂੰ ਦੁਨੀਆ ਯਾਦ ਕਰਦੀ ਹੈ, ਜੇ ਨਹੀਂ ਹੈਗੀ ਤਾਂ ਭੁੱਲ ਜਾਂਦੇ ਨੇ ਬਾਈ ਜੀ। ਇਹ ਅੱਜ ਕੱਲ ਤਾਂ ਦੁਨੀਆਂ ਇੰਨੀ ਫਾਸਟ ਹੋ ਗਈ ਨਾ
1: ਜੀ,
4: ਵੀ ਇੱਥੇ ਤਾਂ ਪਤਾ ਹੀ ਨੀ ਲੱਗਦਾ ਵੀ ਕਦੋਂ, ਮੰਨ ਲਓ ਅੱਜ ਕਾਲ ਕਰਦੇ ਆ ਵੀ ਕੱਲ ਨੂੰ ਯਾਦ। ਮੈਂ ਨਾ ਕਈ ਸੱਜਣ, ਮੈਂ ਕਈ ਵਾਰੀ ਟਵਾਣਾ ਸਾਹਿਬ ਨਾਲ ਵੀ ਗੱਲ ਕੀਤੀ ਵੀ ਕਈ ਸੱਜਣ ਜਿਹੜੇ ਆਉਂਦੇ ਸੀ ਉਹਨਾਂ ਨੂੰ ਦੁਬਾਰਾ ਵੀ ਉਹੀ ਗੱਲ ਵੀ, ਉਹ ਜਿਹੜੇ ਕਈ ਰੈਗੂਲਰ ਵੀ ਜੁੜਦੇ ਸੀ ਉਹਨਾਂ ਨੂੰ ਪੁੱਛਿਆ ਹੀ ਨੀ ਗਿਆ ਵੀ ਉਹ ਆਏ ਜਾਂ ਨਹੀਂ ਆਏ ਜਾਂ ਕਿਉਂ ਨੀ ਆਏ
1: ਜੀ।
4: ਤੇ ਉਹ ਜੇ ਉਹ ਰੇਡੀਓ ਤੇ ਜੁੜਦੇ ਨੇ ਜਿਵੇਂ ਮੈਂ ਜੁੜਦਾ ਵਾ, ਤੇ ਉਹ ਐਂ ਲੱਗਦਾ ਵੀ ਮੰਨ ਲਓ ਵੀ ਬੜੇ ਅਜੀਜ਼ ਨੇ ਸਾਡੇ ਸਾਰੇ ਹੀ, ਵੀ ਇਹਨਾਂ ਤੋਂ ਬਿਨਾਂ ਵੀ ਮੰਨ ਲਓ ਰੇਡੀਓ ਤੇ ਗੱਲ ਨਹੀਂ ਹੁੰਦੀ
1: ਜੀ।
4: ਪਰ ਅਸੀਂ ਨਾ ਬੜੀ ਇਹ ਸ਼ਮੀ ਬਾਈ ਜੀ, ਮੈਂ ਤੁਹਾਨੂੰ ਅਸਲੀਅਤ ਦੱਸਦਾ ਪਿਆ ਅੱਜ ਦੀ ਜ਼ਿੰਦਗੀ ਦੀ
1: ਜੀ,
4: ਇਹ ਬਾਈ ਜੀ ਦੀ ਗੱਲ ਮੈਂ ਵਾਕਈ ਮੈਂ ਨਾ ਬਾਈ ਜੀ ਦੀ ਗੱਲ ਸੁਣ ਕੇ ਕਾਲ ਲਾਈ ਅੱਜ
1: ਜੀ,
4: ਵੀ ਅਸੀਂ ਬੜੀ ਛੇਤੀ ਪਿੱਛੇ ਛੱਡ ਦਿੰਦੇ ਹਾਂ ਬਾਈ ਜੀ, ਉਹ ਜਿਹੜਾ ਪਿੱਛੇ ਨਿਕਲ ਗਿਆ ਨਾ ਉਹ ਨਿਕਲ ਗਿਆ, ਜਿਹੜਾ ਰਫਤਾਰ ਨਾਲ ਰਲ ਗਿਆ ਤੇ ਉਹ ਰਲ ਗਿਆ, ਕਹਾਣੀ ਇੱਥੇ ਬਣੀ ਪਈ।
1: ਬਿਲਕੁਲ,
4: ਅਸੀਂ ਕਹਿੰਦੇ ਜ਼ਰੂਰ ਹੈਗੇ ਆ ਇਹ ਰਿਸ਼ਤੇ ਜਿਹੜੇ ਨੇ ਜਾਂ ਦੂਜੇ ਵੀ ਉਹ ਐਵੇਂ ਹੋਣਾ ਚਾਹੀਦਾ, ਉਹ ਐਵੇਂ ਹੋਣਾ ਚਾਹੀਦਾ, ਜਿੰਨਾ ਕੁ ਮੈਂ ਇਸ ਸਮਾਜ ਨੂੰ ਜਿੰਨਾ ਕੁ ਮੈਂ ਨੇੜੇ ਵੇਖਿਆ ਨਾ ਬਾਈ
1: ਜੀ,
4: ਇੱਥੇ ਜੇ ਤੁਹਾਡੀ ਹੋਂਦ ਹੈਗੀ ਆ, ਜੇ ਤੁਹਾਡੇ ਕੋਲ ਪੈਸਾ ਹੈਗਾ ਤੇ ਤੁਹਾਡੇ ਨਾਲ ਕੋਈ ਨੀ ਪੁੱਛਦਾ ਬਾਈ ਜੀ, ਕੋਈ ਨੀ ਪੁੱਛਦਾ,
1: ਬਿਲਕੁਲ
4: ਇਹ ਅਟਲ ਸਚਾਈ ਹੈ, ਕੋਈ ਮੰਨੇ ਨਾ ਮੰਨੇ ਇਸ ਗੱਲ,
1: ਬਿਲਕੁਲ ਹੈ ਜੀ, ਬਿਲਕੁਲ।
4: ਮੇਰਾ ਛੋਟਾ ਜਿਹਾ
2: ਬਿਲਕੁਲ ਸੱਚੀ ਗੱਲ ਹੈ
1: ਜੀ,
2: ਸੱਚ ਹੈ ਜੀ,
4: ਕਿਉਂਕਿ ਮੈਨੂੰ ਸ਼ਮੀ ਬਾਈ ਜੀ, ਮੈਂ ਬਾਈ ਜੀ ਦੀ ਗੱਲ ਸੁਣ ਕੇ ਨਾ ਮੈਨੂੰ ਵਾਕਈ ਲੱਗਿਆ ਵੀ ਇਹਦੇ ਮੈਂ ਨਾ ਜਿੰਨਾ ਕੁ ਨੇੜਿਓ ਵੇਖਿਆ ਸਾਰੇ ਰਿਸ਼ਤਿਆਂ ਨੂੰ
1: ਜੀ,
4: ਮੈਂ ਬਹੁਤ ਨੇੜਿਓ ਵੇਖਿਆ ਸਾਰੀ ਕਹਾਣੀ ਨੂੰ, ਸੱਕੇ ਤੋਂ ਸੱਕੇ ਰਿਸ਼ਤਿਆਂ ਨੂੰ ਵੇਖਿਆ ਬਾਈ ਜੀ, ਮੈਂ ਐਵੇਂ ਕਹਾਂ ਤੁਹਾਨੂੰ,
1: ਬਿਲਕੁਲ ਹੈ ਜੀ।
4: ਇਹ ਅਸਲ ਸਚਾਈ ਜ਼ਿੰਦਗੀ ਦੀ ਹੈ ਵੀ ਜੇ ਇਸ ਜ਼ਿੰਦਗੀ ਚ ਕੋਈ ਮੰਨ ਲਓ ਤੁਹਾਡੇ ਨਾਲ ਰਲ ਸਕਦਾ ਕੋਈ ਠੀਕ ਹੈ, ਨਹੀਂ ਜੇ ਫਿਰ ਜਿਹੜਾ ਪਿੱਛੇ ਰਹਿ ਗਿਆ ਉਹਨੂੰ ਕਿਸੇ ਨੇ ਨੀ ਪੁੱਛਣਾ ਹੈਗਾ, ਉਹ ਰਹਿ ਗਿਆ
1: ਜੀ, ਬਿਲਕੁਲ ਹੈ।
4: ਇਹ ਦੌੜ ਐਸੀ ਲੱਗੀ ਹੋਈ ਹੈ ਨਾ, ਇਹਦੇ ਚ ਕੁਛ ਨੀ ਬਣ ਸਕਦਾ। ਮੈਂ ਨਾ ਚਲੋ ਜੱਸੀ ਬਾਈ ਵੀ ਦੇਬੀ ਦੀ ਗੱਲ ਸੁਣਾ ਕੇ ਗਿਆ, ਤਾਂ ਮੈਂ ਵੀ ਇੱਕ ਦੇਬੀ ਦੀ ਛੋਟੀ ਜੀ ਗੱਲ ਕਹਿ ਕੇ ਤੁਹਾਨੂੰ ਗੱਲ ਖਤਮ ਕਰਤਾ,
2: ਲੱਗਦਾ ਹੈ ਆਵਾਜ਼ ਬੰਦ ਹੋ ਗਈ ਹੈ,
1: ਨਹੀਂ ਆ ਰਹੀ ਹੈ ਜੀ ਆਪਣੀ ਜਸ। ਹਾਂਜੀ ਹਾਂਜੀ, ਕੰਟੀਨਿਊ ਪਲੀਜ਼ ਮੁਕੱਦਰ ਜੀ।
4: ਜੀ ਜੀ ਆਉਂਦੀ ਹੈ
1: ਸ਼ਮੀ ਜੀ, ਆਉਂਦੀ ਹੈ ਆਵਾਜ਼ ਤੁਹਾਨੂੰ? ਹੈਲੋ ਇੱਕ ਮਿੰਟ ਜੀ,
4: ਸ਼ਮੀ ਬਾਈ ਦੀ ਮੇਰੇ ਕੋਲ ਵੀ ਨਹੀਂ ਆਉਂਦੀ
1: ਨਹੀਂ, ਉਹਨਾਂ ਨੇ ਉਧਰੋਂ ਮਿਊਟ ਕਰ ਲਿਆ ਤਾਂ ਪੂਰੇ ਜੀ ਇੱਕ ਮਿੰਟ ਜੀ ਕੰਟੀਨਿਊ ਮੁਕੱਦਰ ਬਾਈ ਜੀ, ਹਾਂਜੀ ਤੁਸੀਂ ਬਿਲਕੁਲ ਹੈ ਜੀ,
4: ਆ ਗਈ
1: ਆਉਂਦੀ ਆਉਂਦੀ ਤੁਹਾਡੀ ਆਵਾਜ਼ ਆਉਂਦੀ ਹੈ, ਹਾਂਜੀ ਬਿਲਕੁਲ ਆਉਂਦੀ ਹੈ ਜੀ,
4: ਆਉਂਦੀ ਜੇ ਹੈ ਪਨਵਾ ਸਾਹਿਬ ਆਉਂਦੀ ਜੇ ਮੇਰੀ ਆਵਾਜ਼
1: ਆਉਂਦੀ ਜੇ ਆਉਂਦੀ ਜੇ ਜੀ ਆਉਂਦੀ ਜੇ, ਹਾਂਜੀ
2: ਆਉਂਦੀ ਆਉਂਦੀ ਜੀ,
1: ਆ ਗਈ ਆ ਗਈ ਆ ਗਈ
2: ਜੀ
1: ਜੀ,
4: ਉਹ ਦੇਵੀ ਦੇਵੀ ਕਹਿੰਦਾ ਜਾਣ ਦੀ ਬਾਜ਼ੀ ਲਾ ਕੇ ਵੇਖ
1: ਜੀ,
4: ਤੂੰ ਵੀ ਕਮਾ ਕੇ ਵੇਖ,
1: ਵਾਹ ਜੀ,
4: ਜਾਣ ਦੀ ਬਾਜ਼ੀ ਲਾ ਕੇ ਵੇਖ, ਤੂੰ ਵੀ ਇਸ਼ਕ ਕਮਾ ਕੇ ਵੇਖ,
1: ਵਾਹ,
4: ਤੂੰ ਹੀ ਤੂੰ ਦਾ ਨਾਦ ਸੁਣੇਗਾ ਵਿੱਚੋਂ ਮੈਂ ਹਟਾ ਕੇ ਵੇਖ,
1: ਕਿਆ ਬਾਤ ਹੈ ਜੀ,
4: ਜਿਹਦਾ ਦੂਜਾ ਸਿਰਾ ਨਾ ਦਿਨ ਉਸ ਗਲੀ ਵਿੱਚ ਆ ਕੇ ਵੇਖ,
1: ਵਾਹ ਜੀ,
4: ਜਾਤਾਂ ਗੋਤਾਂ ਧਰਮਾਂ ਵਾਲਾ ਚਸ਼ਮਾ ਕਿਧਰੇ ਲਾ ਕੇ ਵੇਖ,
1: ਵਾਹ,
2: ਲਾ ਕੇ ਵੇਖ,
4: ਦੁਨੀਆਂ ਕਿੰਨੀ ਸੋਹਣੀ ਲੱਗਦੀ, ਦੁਨੀਆਂ ਕਿੰਨੀ ਸੋਹਣੀ ਲੱਗਦੀ, ਨਫ਼ਰਤ ਦਿਲੋਂ ਮਿਟਾ ਕੇ ਵੇਖ,
1: ਕਿਆ ਬਾਤ ਹੈ ਜੀ,
4: ਮਨ ਨੂੰ ਕਿੰਨਾ ਚੈਨ ਹੈ ਮਿਲਦਾ
1: ਜੀ,
4: ਤੂੰ ਕੰਮ ਕਿਸੇ ਦੇ ਆ ਕੇ ਵੇਖ,
1: ਵਾਹ,
4: ਮਸਕਰਾ ਹੋਣਾ ਕਿੰਨਾ ਔਖਾ
1: ਜੀ,
4: ਮਸਕਰਾ ਹੋਣਾ ਕਿੰਨਾ ਔਖਾ
1: ਜੀ,
4: ਲੱਗ ਜਾਊ ਪਤਾ ਹਸਾ ਕੇ ਵੇਖ
1: ਜੀ,
4: ਨਾ ਆਈਏ ਤਾਂ ਨਾਮ ਬਦਲ ਦੇਈ, ਦੇਵੀ ਕਿਤੇ ਬੁਲਾ ਕੇ ਵੇਖ,
1: ਵਾਹ ਜੀ ਕਿਆ ਬਾਤ ਹੈ,
2: ਕਿਆ ਬਾਤ ਹੈ, ਵਾਹ ਵਾਹ,
4: ਇੱਕ ਛੋਟੀ ਜਿਹੀ ਗੱਲ ਹੈ ਸ਼ਮੀ ਬਾਈ ਜੀ, ਮੈਂ ਕਹਿ ਕੇ ਖਤਮ ਕਰਦਾ, ਮੈਨੂੰ ਪਤਾ ਤੁਹਾਡਾ ਟਾਈਮ ਵੀ ਓਵਰ ਹੋਇਆ ਪਿਆ
2: ਜੀ,
4: ਉਹ ਕਹਿੰਦਾ ਦੂਸ ਜਿਵੇਂ ਜੱਸੀ ਬਾਈ ਨੇ ਗੱਲ ਕੀਤੀ ਸੀ ਨਾ, ਕਹਿੰਦਾ ਦੂਸਰੇ ਦੇ ਰੱਬ ਤੋਂ ਭਗਵਾਨ ਤੋਂ ਖਤਰਾ
1: ਜੀ,
4: ਅੱਜ ਕੱਲ ਇਨਸਾਨ ਨੂੰ ਇਨਸਾਨ ਤੋਂ ਖਤਰਾ
1: ਜੀ
2: ਜੀ,
4: ਧਰਮਾਂ ਧਰਮਾਂ ਨੂੰ ਇੱਕ ਦੂਜੇ ਤੋਂ ਕੋਈ ਖਤਰਾ ਨਹੀਂ, ਸਿਰਫ ਧਰਮਾਂ ਤੋਂ ਇੱਕ ਦੂਜੇ ਨੂੰ ਕੋਈ ਖਤਰਾ ਨਹੀਂ, ਸਿਰਫ ਬੰਦੇ ਅੰਦਰ ਲੁਕੇ ਹੋਏ ਸ਼ੈਤਾਨ ਤੋਂ ਖਤਰਾ,
1: ਬਿਲਕੁਲ ਹੈ ਜੀ, ਕਿਆ ਬਾਤ ਹੈ ਜੀ,
2: ਵਾਹ ਜੀ ਵਾਹ,
4: ਧਰਮ ਦਾ ਨਕਾਬ ਪਾ ਕੇ ਕੁਰਸੀ ਤੇ ਬੈਠੇ, ਧਰਮ ਦਾ ਨਕਾਬ ਪਾ ਕੇ ਕੁਰਸੀ ਤੇ ਬੈਠੇ ਸਭ, ਮੈਨੂੰ ਭੁੱਲ ਜਾਂਦੀ ਉਹ, ਮੈਂ ਕਹਿੰਦਾ ਦੇਵੀ ਦੇ ਸ਼ੇਰ ਵਾਲੇ ਲੰਮੇ ਹੁੰਦੇ ਨੇ, ਕੋਈ
1: ਨੀ ਕਹਿੰਦੇ ਛੋਟੇ ਕਰ ਲਿਆ ਕਰੋ ਬਾਈ,
4: ਆ ਗਿਆ ਯਾਦ, ਉਹ ਕਹਿੰਦਾ ਵੀ ਧਰਮਾਂ ਦਾ ਨਕਾਬ ਪਾ ਕੇ ਕੁਰਸੀ ਤੇ ਬੈਠੇ ਸਭ ਤੋਂ ਜਿਆਦਾ ਐਸੇ ਹੁਕਮਰਾਨ ਤੋਂ ਖਤਰਾ,
1: ਵਾਹ ਜੀ,
4: ਝੂਠੀਆਂ ਵੇਖੋ ਗੱਲ ਇੱਥੇ ਆਂਦਾ ਵੀ ਝੂਠੀਆਂ ਤਰੀਫਾਂ ਕਰੇ
1: ਜੀ
4: ਕਮੀ ਨਾ ਦੱਸੇ
1: ਜੀ,
4: ਝੂਠੀਆਂ ਤਰੀਫਾਂ ਕਰੇ ਕਮੀ ਨਾ ਦੱਸੇ, ਬਚਿਓ ਯਾਰੋ ਐਸੇ ਕਦਰਦਾਨ ਤੋਂ ਖਤਰਾ,
1: ਕਿਆ ਬਾਤ ਹੈ,
2: ਕਦਰਦਾਨ ਤੋਂ ਖਤਰਾ,
4: ਮਿਲੀ ਮਿਲੀ ਹੈ ਤਾਂ ਮਿਲੀ ਹੈ ਤਾਂ ਕਿਸੇ ਦਿਨ ਇਹ ਚਲੀ ਜਾਏਗੀ, ਮਿਲੀ ਹੈ ਤਾਂ ਕਿਸੇ ਦਿਨ ਇਹ ਚਲੀ ਜਾਏਗੀ, ਦੇਵੀ ਨੂੰ ਰਹਿੰਦਾ ਆਪਣੀ ਜਾਨ ਤੋਂ ਖਤਰਾ,
1: ਕਿਆ ਬਾਤ ਹੈ, ਕਿਆ ਬਾਤ ਹੈ, ਬਹੁਤ ਖੂਬ,
4: ਅੱਜ ਕੱਲ ਇਨਸਾਨ ਨੂੰ ਇਨਸਾਨ ਤੋਂ ਇਨਸਾਨ ਨੂੰ ਇਨਸਾਨ ਤੋਂ ਖਤਰਾ, ਵਾਹਿਓ ਇਹ ਧਰਮਾਂ ਮਜ਼ਬਾਨ ਐਵੇਂ ਰੋਲੇ ਪਾਏ ਹੋਏ ਨੇ
1: ਜੀ ਜੀ, ਬਿਲਕੁਲ ਬਿਲਕੁਲ ਹੈ ਜੀ,
4: ਇਹ ਖਤਰਾ ਇਨਸਾਨ ਨੂੰ
1: ਇਨਸਾਨ ਤੋਂ ਖਤਰਾ ਜੀ,
4: ਮੈਂ ਮਾਫ਼ੀ ਚਾਹੁੰਦਾ, ਮੈਂ ਨਾ ਬਾਈ ਜੀ ਤੇ ਮੈਨੂੰ ਗੱਲ ਉਹ ਨਾ ਬਹੁਤ ਸੋਹਣੀ ਲੱਗੀ ਹੈ, ਵੀ ਆਪਣੀ ਨਾ ਹੋ ਜੇ ਅਸੀਂ ਜਾਉਣਾ ਹੈ ਤਾਂ ਹੋਂਦ ਦਰਜ ਕਰਾਉਣੀ ਪੈਂਦੀ ਹੈ, ਨਹੀਂ ਜੇ ਬਸ ਫਿਰ ਫਿਰ ਪਿੱਛੇ ਪਿੱਛੇ ਰਹਿ ਜਾਂਦੀ
1: ਹੈ, ਬਿਲਕੁਲ ਹੈ ਜੀ, ਬਿਲਕੁਲ ਹੈ ਜੀ, ਦਰੁਸਤ ਹੈ ਜੀ, ਥੈਂਕ ਯੂ,
2: ਬਿਲਕੁਲ ਜੀ ਬਿਲਕੁਲ, ਉਹ ਕਹਿੰਦੇ ਚਲਤੀ ਕਾ ਨਾਮ ਗਾੜੀ ਵਾਲਾ ਮਾਹੌਲ ਹੋ ਜਾਂਦਾ ਜੀ, ਬਿਲਕੁਲ
4: ਚਲਤੀ ਕਾ ਨਾਮ ਗਾੜੀ ਹੈ ਜੀ, ਮੁਹੱਬਤ ਜ਼ਿੰਦਾਬਾਦ ਤੇ
1: ਜ਼ਿੰਦਗੀ ਜ਼ਿੰਦਾਬਾਦ,
4: ਸ਼ਮੀ ਬਾਈ ਜੀ ਵੇਖੋ
2: ਜ਼ਿੰਦਗੀ ਜ਼ਿੰਦਾਬਾਦ ਜੀ,
4: ਅਸੀਂ ਉਹ ਅਸੀਂ ਅਸੀਂ ਨਾ ਉਹ ਅਸੀਂ ਨਾ ਰਹੀਏ ਰਹੀਏ ਨਾ ਰਹੀਏ
1: ਜੀ,
4: ਅਸੀਂ ਪਿੱਛੇ ਪਿੱਛੇ ਛੁੱਟ ਜਾਈਏ ਜਾਂ ਕਿਤੇ ਛੁੱਟ ਜਾਈਏ
1: ਜੀ,
4: ਪਰ ਮੁਹੱਬਤ ਜ਼ਿੰਦਾਬਾਦ ਰਹੂਗੀ ਜੀ, ਅਸੀਂ ਇਹੀ
2: ਜ਼ਿੰਦਾਬਾਦ,
1: ਨਹੀਂ ਯਾਰ ਕਾਡਾ ਚ ਵੱਜਦੇ ਰਹਿਣਾ ਜੀ ਆਪਾਂ ਇੱਕ ਦੂਸਰੇ ਦੇ ਵਿੱਚ,
2: ਬਿਲਕੁਲ ਜੀ,
1: ਦੇਖੋ ਰਿਕਾਰਡ ਹੋ ਰਿਹਾ ਦੁਨੀਆਂ ਦੇ ਵਿੱਚ ਸਾਰਾ ਕੁਝ ਹੀ ਰਹਿਣਾ ਇਹ,
4: ਨਹੀਂ
1: ਜੀ
4: ਅਸੀਂ ਅਸੀਂ ਆਸ ਕਰਦੇ ਹਾਂ ਬਾਬਿਓ, ਅਸੀਂ ਅਸੀਂ ਉਹੀ ਗੱਲ ਇਹ ਇਹ ਦੁਨੀਆਂ ਦੀ ਭੱਜ ਦੌੜ ਚ ਘੱਟੋ ਘੱਟ ਆਪਣੇ ਜਿਹੜੇ ਜਿਗਰੀ ਤੁਸੀਂ ਹੋ ਗਏ ਸ਼ਮੀ ਬਾਈ ਜੀ ਹੋ ਗਏ ਉਹਨਾਂ ਤੋਂ ਅਸੀਂ ਵੀ ਪਿੱਛੇ ਨਾ ਜੇ ਛੁੱਟ ਵੀ ਗਏ ਤੇ ਜੇ ਹੁਣ ਉਹੀ ਗੱਲ ਜੇ ਤੁਰ ਗਏ ਦੁਨੀਆਂ ਤੋਂ ਮੁੜ ਕੇ ਉਹ ਵੀ ਇੱਕ ਉਹ ਹੁੰਦਾ ਵੀ ਇੱਕ ਝੂਠਾ ਜਿਹਾ ਦਿਲਾਸਾ ਹੀ ਹੁੰਦਾ
1: ਵੀ
4: ਕੋਈ ਯਾਦ ਕਰਦਾ ਕਿ ਨਹੀਂ ਕਰਦਾ
1: ਬਿਲਕੁਲ
4: ਭਾਵੇਂ ਤੁਸੀਂ ਰੋਜ ਪ੍ਰੋਗਰਾਮ ਸ਼ੁਰੂ ਹੋਣ ਤੋਂ ਪਹਿਲਾਂ ਤੇ ਸ਼ੁਰੂ ਹੋਣ ਤੋਂ ਬਾਅਦ ਯਾਦ ਕਰੀ ਕਿੰਨੇ ਪੁੱਛਣਾ
1: ਬਾਬ
4: ਇਸੇ ਕਰਕੇ ਜ਼ਿੰਦਗੀ ਸਫ਼ਰ ਹੈ ਸੁਹਾਣਾ ਹੈ ਜਾਂ ਕੱਲ ਕਿਆ ਹੋ ਕਿਸਨੇ
1: ਜਾਣਾ
4: ਮੌਸਮ ਆਏਗੀ ਇੱਕ ਦਿਨ
1: ਜੀ
4: ਜਾਨ ਜਾਣੀ ਹੈ ਆਏਗੀ ਇੱਕ ਦਿਨ ਐਸੀ ਬਾਤੋਂ ਸੇ ਕਿਉਂ ਘਬਰਾ
1: ਵਾਹ ਜੀ ਕਿਆ ਬਾਤ ਹੈ ਜੀ ਸ਼ੁਕਰੀਆ
4: ਕਰਕੇ ਜ਼ਿੰਦਗੀ ਨੂੰ ਜਿੰਦਾ ਦਿਲੀ ਨਾਲ ਜਿਉਂ ਬਾਬੇ ਆਪਣੇ ਜਿੰਨਾ ਜਿੰਨੇ ਵੀ ਸੱਜਣਾ ਦਾ ਸਾਥ ਹੈ
1: ਬਿਲਕੁਲ
4: ਰਵੇ
1: ਵੈਸੇ ਇੱਕ ਕਮੈਂਟ ਨੇ ਪੂਰਾ ਮਤਲਬ ਕਿ ਸਾਰਾ ਮਾਹੌਲ ਹੀ ਰੰਗੀਨ ਕਰ ਦਿੱਤਾ ਜੀ ਗੁਰੀ ਮਾਨ ਜੀ ਨੇ ਲਿਖਿਆ ਆਪਣੇ ਜੱਸੀ ਬਾਈ ਜੀ ਜਿਹੜਾ ਦੇਬੀ ਬਾਈ ਜੀ ਦੀਆਂ ਸਤਰਾਂ ਸੁਣਾ ਕੇ ਗਏ ਉਸ ਤੋਂ ਬਾਅਦ ਇੱਕ ਸਤਰ ਨੇ ਜਿਹੜੀ ਆ ਭਸੂੜੀ ਪਾਤੀ ਹੈ ਕਹਿੰਦੇ ਮੈਂ ਜਿਨ੍ਹਾਂ ਨੂੰ ਰਾਜਸਥਾਨ ਤੋਂ ਡੋਡੇ ਦਵਾ ਨਾ ਸਕਿਆ ਉਹਨਾਂ ਤੋਂ ਮਾਫ਼ੀ ਚਾਹੁੰਦਾ ਸੈਣੀ ਸਾਹਿਬ ਭਾਰਤ ਵੀਰ ਇਹ ਮੇਰੀ ਰਚਨਾ ਜੀ ਤੇ ਥੱਲੇ ਜੀ ਐਨ ਪੂਰੀ ਐਡਰੈਸੋ ਐਡਰੈਸ ਹੋ ਰਹੇ ਨੇ ਜੀ ਸਾਨੂੰ ਵੀ ਪਹੁੰਚਾਓ ਜੀ ਸਾਨੂੰ ਵੀ ਪਹੁੰਚਾਓ ਜੀ ਤੇ ਗੁਰਮੇਲ ਦਾਦੂ ਜੀ ਸਤਿ ਸ੍ਰੀ ਅਕਾਲ ਜੀ ਆਨੋ ਜੀ ਸਵਾਗਤ ਹੈ ਬਾਈ ਜੀ ਕੈਨੇਡਾ ਵਾਲਿਓ
5: ਸਤਿ ਸ੍ਰੀ ਅਕਾਲ ਜੀ ਦੋਨੇ ਵੀਰਾਂ ਨੂੰ ਭਿੰਦਰ ਜੀ ਸ਼ਮੀ ਜੀ ਤੇ ਸਾਰੇ ਸੁਣਨ ਵਾਲੇ ਦੁਆਬਾ ਟੀਮ ਨੂੰ
1: ਸਤਿ ਸ੍ਰੀ ਅਕਾਲ ਜੀ ਜੀ ਆਨੋ ਜੀ
5: ਹਾਂਜੀ ਪ੍ਰੋਗਰਾਮ ਬਹੁਤ ਸੋਹਣਾ ਚੱਲ ਰਿਹਾ ਜੀ
1: ਜੀ
5: ਤੇ ਅੱਜ ਚਲੋ ਆ ਲਾਈਵ ਥੋੜਾ ਸੁਣਨ ਦਾ ਮੌਕਾ ਮਿਲਿਆ ਸਾਰੇ ਵੀਰ
1: ਜੀ
5: ਜਿਵੇਂ ਆਪਣੇ ਬਾਈ ਜੀ ਔਲਖ ਸਾਹਿਬ ਗੱਲ ਕਰਕੇ ਗਿਆ ਵੀ ਮੈਂ ਨਾ ਤਕਰੀਬਨ ਜਦੋਂ ਪ੍ਰੋਗਰਾਮ ਸੁਣਦਾ ਹੁੰਦਾ ਜੀ ਮੇਰੇ ਜਿੰਨੇ ਵੀ ਆਪਣੇ ਪਹਿਲਾਂ ਦੇ ਪ੍ਰੋਗਰਾਮ ਨਾਲ ਪੁਰਾਣੇ ਜੁੜੇ ਮੇਰੇ ਤਕਰੀਬਨ ਹੀ ਯਾਦ ਆਉਂਦੇ ਰਹਿੰਦੇ ਆ ਜੀ
1: ਹਾਂਜੀ
5: ਤੇ ਜਿਵੇਂ ਆ ਚਹਿਲ ਸਾਹਿਬ ਜੁੜ ਕੇ ਗਿਆ ਮੇਰੇ ਕਈ ਦਿਨਾਂ ਤੋਂ ਨਾ ਚਹਿਲ ਸਾਹਿਬ ਵੀ ਮੇਰੇ ਦਿਮਾਗ ਚ ਆਈ ਜਾਂਦੇ ਸੀ ਪਤਾ ਨੀ
1: ਕਿੱਥੇ ਲਕਸ਼ਮੀ ਰਾਮ ਦੇਖ ਲੋ ਸੰਪਰਕ ਪਹੁੰਚ ਜਾਂਦਾ ਜੀ ਤੋਂ ਯਾਦ ਕਰਦੇ ਇੱਕ ਦੂਸਰੇ
5: ਨੂੰ ਬਿਲਕੁਲ ਮੈਂ ਨਾ ਸੱਚੀ ਸੱਚੀ ਗੱਲ ਕਹਿਣਾ ਜੀ ਤੇ ਜਿਵੇਂ ਆਪਣੇ ਨਾਲ ਲਕਸ਼ਮੀ ਰਾਮ ਜੱਖੂ ਜੀ ਆ ਜਾਂ ਆਪਣੇ ਇੱਕ ਭਾਜੀ ਗੁਰਨੇਕ ਸਿੰਘ ਹਾਂਜੀ ਤੇ ਹੋਰ ਵੀ ਆਪਣੇ ਪੁਰਾਣੇ ਸੱਜਣ ਜਿਵੇਂ ਇੱਕ ਅਮਰੀਕਾ ਤੋਂ ਕਦੇ ਆਪਣੇ ਕਾਂਕਲ ਆਉਂਦੇ ਹੁੰਦੇ ਸੀ ਤੇ
1: ਹਰਮਿੰਦਰ ਚਾਹ
5: ਇੱਕ ਚਾਹਲ ਸਾਹਿਬ ਹਾਂ ਉਹ ਤਾਂ ਕਿਆ ਬਾਤ ਆ ਜੀ ਤੇ ਆਪਣੇ ਬਾਈ ਸਤਪਾਲ ਬਰਾੜ ਸਾਹਿਬ ਜੀ
1: ਹਾਂਜੀ ਬਿਲਕੁਲ
5: ਤੇ ਤਕਰੀਬਨ ਮੈਂ ਜੇ ਨਾਂ ਲੈਣ ਲੱਗਿਆ ਤਾਂ ਬਹੁਤ ਸਾਰੇ ਹੋ ਜਾਣੇ ਮੈਂ ਨਾ ਜਦੋਂ ਤੋਂ ਰੇਡੀਓ ਸੁਣਨ ਲੱਗਿਆ ਜੀ ਕੋਰੋਨਾ ਟਾਈਮ ਤੋਂ ਲੈ ਕੇ
1: ਜੀ
5: ਤੇ ਕੱਲਾ ਕੱਲੇ ਬੰਦੇ ਦੀ ਇੱਕ ਵੱਖਰੀ ਜਿਵੇਂ ਕਹਿ ਲਓ ਨਾ ਆਪਣੇ ਜਿਵੇਂ ਰੱਖਣੇ ਨੀ ਬਣੇ ਹੁੰਦੇ ਆਪਾਂ ਰੱਖਣਿਆਂ ਦੇ ਵਿੱਚ ਉਹ ਰੱਖੇ ਹੁੰਦੇ ਆ ਆਪਾਂ ਸਾਰਾ ਕੁਛ ਜਿਵੇਂ ਮਸਾਲੇ ਵਾਲੀ ਰੱਖੀ ਹੁੰਦੀ ਵਿਆਹ ਚ ਮਿਰਚਾਂ ਚ ਲੂਣ ਉਹ ਸਾਰਿਆਂ ਦਾ ਅਲੱਗ ਅਲੱਗ ਟੇਸਟ ਆ ਜੀ ਤੇ ਉਹ ਮਸਾਲੇਦਾਨੀ ਉਹ ਸਾਰੇ ਨਾ ਉਵੇਂ ਉਵੇਂ ਪਏ ਆ ਜੀ ਉਹਦੇ ਵਿੱਚ ਮਿਰਚਾਂ ਘੱਟ ਆ ਲੂਣ ਘੱਟ ਆ ਹਾਂਜੀ ਤੇ ਉਹ ਵਾਕਈ ਬਹੁਤ ਸੋਹਣਾ ਜੀ ਚਹਿਲ ਸਾਹਿਬ ਦੀ ਬਾਤ ਸੁਣੀ ਆ ਤੇ ਦੂਜਾ ਅੱਜ ਦਾ ਜਿਹੜਾ ਪ੍ਰੋਗਰਾਮ ਜਿਵੇਂ ਤੁਸੀਂ ਰੋਟੀ ਕੱਪੜਾ ਮਕਾਨ ਹੈਗਾ ਰੱਖਿਆ ਇੱਕ ਉਹ ਸ਼ੇਕਸਪੀਅਰ ਨੇ ਵੀ ਕਿਤੇ ਲਿਖਿਆ ਸੀ ਉਹ ਕਹਿੰਦਾ ਵੀ ਨਰਕਾਂ ਦੇ ਵਿੱਚ ਤਾਂ ਨਰਕ ਤਾਂ ਹੁਣ ਖਾਲੀ ਹੋ ਗਿਆ ਕਿਉਂਕਿ ਸਾਰੇ ਸਥਾਨ ਆ ਜਿਹੜੇ ਉਹ ਧਰਤੀ ਤੇ ਆ ਗਏ
1: ਜੀ
5: ਤੇ ਹੁਣ ਦੇਖਿਆ ਜਾਵੇ ਜੀ ਰੋਟੀ ਕੱਪੜਾ ਤੇ ਮਕਾਨ ਤਾਂ ਚਲੋ ਆਪਣੀਆਂ ਮੁੱਢੀਆਂ ਬੇਸਿਕ ਜ਼ਰੂਰਤਾਂ ਪਹਿਲਾਂ ਤੋਂ ਸਾਰੇ ਕਹਿੰਦੇ ਆ ਰਹੇ ਆ
1: ਜੀ
5: ਪਰ ਅੱਜ ਦੇ ਟਾਈਮ ਚ ਦੇਖਿਆ ਜਾਵੇ ਨਾ ਰੋਟੀ ਕੱਪੜਾ ਮਕਾਨ ਨਾਲੋਂ ਹੋਰ ਜਿਹੜੀਆਂ ਜ਼ਰੂਰਤਾਂ ਨੇ ਜੀ ਉਹ ਜ਼ਿਆਦਾ ਵੱਡੀਆਂ ਹੋ ਗਈਆਂ
1: ਬਿਲਕੁਲ
5: ਹਾਂਜੀ
1: ਇੰਟਰਨੈਟ ਹੋ ਗਿਆ
5: ਹਾਂਜੀ ਮਤਲਬ ਬਹੁਤ ਤੁਸੀਂ ਇਮੇਜਿਨ ਵੀ ਸੋਚਣੀ ਕਿੰਨੀ ਲਾਈਨ ਅਪ ਹੋ ਜਾਣੀ ਆ ਤੁਸੀਂ ਕਦੇ ਵੀ ਨਾ ਕਿਸੇ ਇੱਥੇ ਤੁਸੀਂ ਆਮ ਤੌਰ ਤੇ ਕਦੇ ਤੁਸੀਂ ਨਾ ਜੀ ਐਕਸਪੈਰੀਮੈਂਟ ਕਰਕੇ ਦੇਖ ਲਓ ਇਹ ਚੀਜ਼ ਦੀ ਜੇ ਕੋਈ ਬੰਦਾ ਕੋਈ ਕੁਛ ਮੰਗ ਰਿਹਾ ਜਾਂ ਕੁਛ ਕਰ ਰਿਹਾ ਉਸਨੂੰ ਲੱਗਦਾ ਉਹ ਭੁੱਖਾ ਤੁਸੀਂ ਉਹਨੂੰ ਕੋਈ ਖਾਣ ਵਾਲੀ ਚੀਜ਼ ਦੇ ਦਿਓ ਜਾਂ ਕੱਪੜਾ ਪਹਿਨਣ ਨੂੰ ਦੇ ਦਿਓ ਜਾਂ ਇਵਨ ਉਹਨੂੰ ਸ਼ੈਲਟਰ ਦੇ ਦਿਓ ਉਹਨੂੰ ਉਨੀ ਖੁਸ਼ੀ ਨਹੀਂ ਹੋਣੀ ਜਿੰਨੀ ਖੁਸ਼ੀ ਤੁਸੀਂ ਉਹਨੂੰ ਕੈਸ਼ ਦਿਓਗੇ ਉਹਦੇ ਨਾਲ
1: ਹੋਣੀ
5: ਹਾਂਜੀ ਕਿਉਂਕਿ ਕੈਸ਼ ਦਾ ਮਤਲਬ ਇਹ ਆ ਉਹ ਕਹਿੰਦਾ ਵੀ ਇਹ ਜ਼ਰੂਰਤਾਂ ਤਾਂ ਤੁਹਾਨੂੰ ਦੀਆਂ ਪਰ ਜਿਹੜੀਆਂ ਮੇਰੀਆਂ ਜ਼ਰੂਰਤਾਂ ਉਹ ਤੁਹਾਡੀਆਂ ਇਹਦੇ ਨਾਲ ਨਹੀਂ ਉਹ ਮੈਨੂੰ ਕੈਸ਼ ਨਾਲ ਪੂਰੀਆਂ ਹੋਣਗੀਆਂ
1: ਜੀ
5: ਤੇ ਉਹ ਇਸ ਕਰਕੇ ਜੀ ਮੁੱਢਲੀਆਂ ਜ਼ਰੂਰਤਾਂ ਤਾਂ ਕਹਿ ਲਓ ਵੀ ਇਹਦੇ ਨਾਲ ਜੇ ਦੇਖਿਆ ਜਾਵੇ ਨਾ ਜੀ ਤੁਸੀਂ ਇੱਕ ਦੇਖੋ ਜੀ ਮੁੱਢਲੀਆਂ ਜ਼ਰੂਰਤਾਂ ਪੂਰੀਆਂ ਵੀ ਹੋ ਜਾਣ ਸਾਰਾ ਕੁਛ ਤਾਂ ਚੱਲਦਾ ਰਹਿੰਦਾ, ਪਰ ਜਿਹੜੀਆਂ ਦੂਜੀਆਂ ਜ਼ਰੂਰਤਾਂ ਉਹਨਾਂ ਦੇ ਨਾਲ ਤਾਂ ਕਿੰਨਾ ਘਮਸਾਨ ਮੱਚਿਆ ਹੋਇਆ ਜੀ। ਤੁਸੀਂ ਜਿਵੇਂ ਇੰਟਰਨੈਟ ਆ ਜੀ, ਇੰਟਰਨੈਟ ਹੁਣ ਜੇ ਨਾ ਹੋਵੇ ਉਹਨੂੰ ਬੰਦ ਕਰ ਦੋ, ਇੰਟਰਨੈਟ ਤੇ ਹੀ ਕਿੰਨਾ ਕੁਛ ਆਪਾਂ ਤਾਂ ਚਲੋ ਇੱਕ ਮੈਂ ਕਹਿਣਾ ਜੀ ਹੁਣ ਮੇਰੀ ਏਜ ਦੇ ਹਿਸਾਬ ਨਾਲ ਜਿਵੇਂ ਇੱਕ ਇਹੋ ਜਿਹੀ ਜਨਰੇਸ਼ਨ ਆ ਜੀ ਤੇ ਕਿੱਥੋਂ ਲੈ ਕੇ ਆਪਾਂ ਚੱਲੇ ਆ ਜੀ, ਆਪਾਂ ਫੱਟੀਆਂ ਦੇ ਉੱਤੇ ਪੂਰਨੇ ਪਵਾ ਕੇ ਮਾਸਟਰਾਂ ਤੋਂ ਉਹਦੇ ਉੱਤੇ ਕਾਲੀ ਸ਼ਾਹੀ ਦੇ ਨਾਲ ਵੀ ਲਿਖਦੇ ਰਹੇ ਆ
1: ਜੀ।
5: ਆਪਾਂ ਨੂੰ ਤਾਂ ਉਹ ਵੀ ਯਾਦ ਆ ਵੀ ਫੱਟੀਆਂ ਤੇ ਪੂਰਨੇ, ਹੁਣ ਇਹ ਤਾਂ ਇੱਕ ਜਿਵੇਂ ਕਹਿ ਲੋ ਵੀ ਮਿਊਜ਼ੀਅਮ ਚ ਰੱਖਣ ਵਾਲੀਆਂ ਚੀਜ਼ਾਂ ਹੋ ਗਈਆਂ
1: ਜੀ।
5: ਜੇ ਹੁਣ ਫੱਟੀ ਆ ਤੇ ਉਹਦੇ ਨਾਲ ਕਲਮ ਦਬਾਤ ਉੱਥੇ ਮਿਊਜ਼ੀਅਮ ਚ ਰੱਖੀ ਹੋਵੇ ਤਾਂ ਉਹ
1: ਬਿਲਕੁਲ ਹੈ ਜੀ।
5: ਹਾਂਜੀ ਉਹ ਕਲਮ ਦਬਾ ਤੇ ਫੱਟੀ ਰੱਖੀ ਹੋਵੇ, ਅੱਜ ਕੱਲ ਦੇ ਬੱਚੇ ਪੁੱਛਣਗੇ ਵੀ ਇਹ ਕੀ ਆ, ਉਹਨਾਂ ਨੂੰ ਦੱਸਣਾ ਪੈਣਾ ਆਪਾਂ ਨੂੰ
1: ਸਲੇਟ ਹੁੰਦੀ ਸੀ
5: ਭਾਈ, ਸਲੇਟ ਹੁੰਦੀ ਸੀ ਜੀ
1: ਜੀ,
5: ਉਹਨਾਂ ਨੂੰ ਬਿਲਕੁਲ ਦੱਸਣਾ ਪੈਣਾ ਵੀ ਇਹ ਭਾਈ ਫੱਟੀ ਆ। ਇਹ ਜਦੋਂ ਅਸੀਂ ਨਵੀਂ ਲਿਆਉਂਦੇ ਸੀ ਫਿਰ ਉਹਦੇ ਤੇ ਗੋਹਾ ਲਾ ਕੇ ਉਹਨੂੰ ਰੱਖਦੇ ਸੀ ਦੋ ਤਿੰਨ ਦਿਨ, ਫਿਰ ਉਦੋਂ ਬਾਅਦ ਉਹ ਸਾਫ਼ ਹੁੰਦੀ ਸੀ।
1: ਫਿਰ ਉਹ
5: ਸ਼ਿਟ ਉਹ ਆਪਾਂ ਤਾਂ ਪੂਰਾ ਨੂੰ ਗੋਹੇ ਨਾਲ ਲਾ ਕੇ ਸਾਰਾ ਕੁਛ ਜੀ ਉਹਦੇ ਤੇ। ਹਾਂਜੀ ਫਿਰ ਬਾਅਦ ਦੇ ਵਿੱਚ ਉਹ ਜਿਹੜੀ ਗਾਜ ਨੀ ਆਪਾਂ ਕਹਿੰਦੇ ਹੁੰਦੇ, ਗਾਜ ਨੀ ਕਹਿੰਦੇ ਹੁੰਦੇ ਚੀਕੜੀ ਮਿੱਟੀ, ਉਹ ਕਈ ਵਾਰੀ ਹੱਟੀ ਤੋਂ ਸਪੈਸ਼ਲ ਉਹ ਲੈ ਕੇ ਆਉਣੀ
1: ਜੀ,
5: ਉਹ ਤੇ ਉਹ ਓਦਾਂ ਦੀਆਂ ਉਹ ਫਿਰ ਉਹ ਕਿਆ ਬਾਤਾਂ ਜੀ,
1: ਉਹ ਜਾਦਾਂ ਜਿਹੜੀਆਂ
5: ਵਿੱਚ ਖਾਣ ਵਾਲੇ ਵੀ ਹੁੰਦੇ ਸੀ ਸੱਜਣ ਤੇ ਸਾਡੇ ਮੇਰੇ ਯਾਦ ਆ ਜੀ ਜਦੋਂ ਅਸੀਂ ਮੇਰੇ ਬਚਪਨ ਦੇ ਬਹੁਤ ਦੂਰ, ਸਾਡੇ ਨਾ ਸਕੂਲ ਦੇ ਸਾਹਮਣੇ ਇੱਕ ਬੋਰਡ ਦਾ ਦਰਖਤ ਆ ਜੀ ਬਹੁਤ ਵੱਡਾ, ਹੁਣ ਵੀ ਹੈਗਾ ਚਲੋ ਬਹੁਤ ਪੁਰਾਣਾ ਦਰਖਤ ਆ ਬੋਰਡ ਦਾ। ਜਦੋਂ ਅਸੀਂ ਸਕੂਲ ਦੇ ਗੇਟ ਚੋਂ ਨਿਕਲਦੇ ਸੀ ਨਾ ਉਹ ਜਮਾ ਸਾਹਮਣੇ ਸੀ, ਮੰਨ ਲਓ ਇੱਕ ਐਵੇਂ ਇਕੱਲਾ ਸਕੂਲ ਦਾ ਲੰਘਣ, ਅਸੀਂ ਫਿਰ ਜਦੋਂ ਛੁੱਟੀ ਹੋਣੀ ਅਸੀਂ ਇੱਕ ਦੂਜੇ ਨਾਲ ਕਹਿੰਦੇ ਵੀ ਆਪਾਂ ਫੱਟੀਆਂ ਦੀ, ਤੇਰੀ ਫੱਟੀ ਤਕੜੀ ਆ ਕਿ ਮੇਰੀ ਫੱਟੀ ਤਕੜੀ ਆ, ਉਹਦੇ ਨਾਲ ਫੱਟੀਆਂ ਤੋੜੀਆਂ ਵੀ ਬਹੁਤ ਆਈ ਬੋਰਡ ਦੇ ਨਾਲ ਮਾਰ ਮਾਰ ਕੇ ਜੀ।
1: ਆਪਣੇ ਉਹਨਾਂ ਸਮਿਆਂ ਦੇ ਵਿੱਚ ਗੂੰਦ ਕਿੱਥੇ ਹੁੰਦਾ ਸੀ, ਇੱਕ ਉਹ ਹਰੀ ਜਿਹੀ ਦਬਾਤ ਹੁੰਦੀ ਸੀ ਛੋਟੀ ਜਿਹੀ ਡੱਬੇ, ਉਹ ਜ਼ਰੂਰ ਮਿਲ ਜਾਂਦਾ ਸੀ ਅੱਟੀ ਤੋਂ, ਨਹੀਂ ਤਾਂ ਲੇਟੀ ਹੁੰਦੀ ਸੀ ਜਾਂ ਫਿਰ ਲਸੋੜੀਆਂ ਨੂੰ ਤੋੜ ਕੇ ਤੇ ਉਹਨਾਂ ਨੂੰ ਮਲ ਮਲ ਕੇ ਮਤਲਬ ਕਿ ਪੇਪਰ ਜੋੜ ਲੈਂਦੇ ਹੁੰਦੇ ਸੀ।
5: ਹਾਂਜੀ ਹਾਂਜੀ ਬਿਲਕੁਲ, ਉਹ ਗੂੰਦ ਉਹ ਤਾਂ ਮਤਲਬ ਹੁਣ ਜਿਵੇਂ ਇਹ ਚੀਜ਼ਾਂ ਜੀ, ਹੁਣ ਇਹ ਆਪਾਂ ਤੋਂ ਚਾਰ ਲੈਣ ਵਾਲੀ ਕਾਪੀ ਦੇ ਵਿੱਚ ABC ਸਿੱਖੀ ਹੈ ਜੀ ਆਪਾਂ
1: ਜੀ,
5: ਉਹ ਵੀ ਇਹ ਉਹ ਮੈਨੂੰ ਕਈ ਵਾਰੀ ਤਾਂ ਜੀ ਉਹ ਕਨਫਿਊਜ਼ਨ ਹੋ ਜਾਂਦੀ ਜਦੋਂ ਛੋਟੀ ABC ਹੁਣੀ, ਇਹ ਭਾਈ ਵਿਚਾਲੇ ਵਾਲੀਆਂ ਦੋ ਲੈਣਾ ਚ ਆਊਗੀ, ਫਿਰ ਉਹ ਤਾਂ ਵਾਲੀਆਂ ਚ ਪੀ ਥੱਲੇ ਵਾਲੀਆਂ ਚ ਕਿਉਂ, ਉਹ ਲੈਣਾ ਦਾ ਹੀ ਨੀ ਸਮਝ ਆਉਂਦਾ ਹੁੰਦਾ ਸੀ ਵੀ ਦਾਂ ਵਾਲੀਆਂ ਲੈਣਾ ਚ ਲਿਖ ਗਏ ਕਿ ਥੱਲੇ ਵਾਲੀਆਂ ਚ ਲਿਖ ਗਏ।
1: ਬਿਲਕੁਲ
5: ਤੇ ਚਲੋ ਜੀ ਬਹੁਤ ਸੋਹਣਾ ਪ੍ਰੋਗਰਾਮ ਚੱਲ ਰਿਹਾ, ਮੈਂ ਤਾਂ ਵੈਸੇ ਹਾਜ਼ਰੀ ਲਵਾਉਣੀ ਸੀ,
1: ਥੈਂਕ ਯੂ ਬਾਈ ਜੀ,
5: ਤੇ ਬਹੁਤ ਸੋਹਣਾ ਐਪਰੀਸ਼ੀਏਟ ਕਰਨਾ, ਰੋਜ਼ ਪ੍ਰੋਗਰਾਮ ਸੁਣੀਦਾ ਐਵਰੀ ਡੇ,
1: ਥੈਂਕ ਯੂ,
5: ਤੇ ਬੜਾ ਸੋਹਣਾ ਚਲੋ ਰਿਕਾਰਡਿੰਗ ਸੁਣ ਲਈ ਦੀ ਆ
1: ਜੀ,
5: ਤੇ ਬਹੁਤ ਹੀ ਸੋਹਣਾ, ਚੱਲਦੇ ਰਹੋ, ਮੁਹੱਬਤ ਜਿੰਦਾਬਾਦ, ਜ਼ਿੰਦਗੀ ਜਿੰਦਾਬਾਦ ਜੀ, ਸਾਰੇ ਸੱਜਣਾ ਨੂੰ ਸਤਿ ਸ੍ਰੀ ਅਕਾਲ ਜੀ, ਪੁਰਾਣਿਆਂ ਨੂੰ ਨਵਿਆਂ ਨੂੰ ਸਾਰਿਆਂ ਨੂੰ
1: ਸ਼ੁਕਰੀਆ ਜੀ। ਲੋ ਦੋਸਤੋ ਇਸ ਜੀ ਆਪਣੇ ਨਾਲ ਗੁਰਮੇਲ ਦਾਦੂ ਜੀ ਕੈਨੇਡਾ ਤੋਂ ਜੁੜੇ ਸੀ, ਤੇ ਸ਼ਮੀ ਜੀ ਅੱਜ ਦਾ ਚੈਪਟਰ ਫਿਰ ਆਪਾਂ ਸਮੇਟ ਰਹੇ ਹਾਂ, ਤੇ ਜਾਂਦੇ ਜਾਂਦੇ ਇਹ ਸਾਰੇ ਮੁੱਦੇ ਦੇ ਉੱਤੇ ਸਮੇਟਣ ਦੀ ਜ਼ਿੰਮੇਵਾਰੀ ਤੁਹਾਨੂੰ ਦਿੰਦੇ ਹਾਂ ਜੀ, ਤੇ ਮਾਈਕ ਸੰਭਾਲੋ ਜੀ।
6: ਬਿਲਕੁਲ ਭਾਰਤ ਸਾਹਿਬ, ਜਿੰਨੀਆਂ ਅੱਜ ਗੱਲਾਂ ਬਾਤਾਂ ਹੋਈਆਂ ਵਾਕਈ ਬਾਕਮਾਲ ਜਿਹੜੀ ਚਰਚਾ ਹੋਈ ਆ, ਹਾਂਜੀ ਰੋਟੀ ਕੱਪੜਾ ਔਰ ਮਕਾਨ ਦਾ ਸਿਲਸਿਲਾ ਇੰਨਾ ਲੰਬਾ ਹੋ ਜਾਏਗਾ ਕਿ ਘੜੀ ਦੀਆਂ ਸੂਈਆਂ ਵੀ ਚੱਕਰ ਖਾ ਜਾਣ, ਤੋ ਬੰਦਾ ਤੇ ਮਤਲਬ ਕਿਹਦਾ ਪਾਣੀ ਹਾਰ ਆ, ਇਹ ਤੇ ਵੱਖਰੀ ਗੱਲ ਆ
1: ਜੀ।
6: ਤੋ ਕੁਦਰਤੀ ਜਿਹੜੀ ਗੱਲ ਆ ਨਾ ਉਹ ਇਹੀ ਜਿਹੜੀ ਕੁੱਲ ਮਿਲਾ ਕੇ ਆਪਾਂ ਕਹਿ ਸਕਦੇ ਹਾਂ ਕਿ ਭਾਈ ਠੀਕ ਆ, ਇਹ ਸਾਡੀਆਂ ਬੁਨਿਆਦੀ ਲੋੜਾਂ ਹੈਗੀਆਂ, ਇਹਨਾਂ ਤੋਂ ਬਿਨਾਂ ਗੁਜ਼ਾਰਾ ਨਹੀਂ।
1: ਬਿਲਕੁਲ,
6: ਤੋ ਸਾਡਾ ਜੋ ਬੀਇੰਗ ਟੂ ਬਿਕਮਿੰਗ ਵਾਲਾ ਜਿਹੜਾ ਸਫ਼ਰ ਹੈ ਨਾ
1: ਜੀ,
6: ਜੋ ਕਹਿ ਲੋ ਵੀ ਆਦਮੀ ਤੋਂ ਇਨਸਾਨ ਬਣਨ ਵਾਲਾ ਜਿਹੜਾ ਸਫ਼ਰ ਆ, ਉਹ ਇਹ ਲੋੜਾਂ ਪੂਰੀਆਂ ਹੋਣ ਤੋਂ ਬਾਅਦ ਸ਼ੁਰੂ ਹੁੰਦਾ।
1: ਬਿਲਕੁਲ ਹੈ ਜੀ,
6: ਉਸ ਤੋਂ ਬਾਅਦ ਹੀ ਯਾਤਰਾ ਜਿਹੜੀ ਅੱਗੇ ਚੱਲਦੀ ਆ, ਆਪਾਂ ਐਕਸਪਲੋਰ ਕਰਦੇ ਆ ਆਲੇ ਦੁਆਲੇ ਨੂੰ, ਆਪਾਂ ਵੇਖਦੇ ਆ, ਸੁਣਦੇ ਆ, ਅਬਜ਼ਰਵ ਕਰਦੇ ਆ, ਔਰ ਫਿਰ ਨਵੀਆਂ ਚੀਜ਼ਾਂ ਨਿਕਲ ਕੇ ਆਉਂਦੀਆਂ ਕਿ ਆਪਾਂ ਨਵੀਆਂ ਖੋਜਾਂ ਕਰਦੇ ਆ ਤੇ ਨਵੀਆਂ ਲਿਖਤਾਂ ਲਿਖਦੇ ਆ, ਔਰ ਫਿਲੋਸਫੀ ਦੀ ਗੱਲ ਹੁੰਦੀ ਹੈ, ਸਾਇੰਸ ਦੀ ਗੱਲ ਹੁੰਦੀ ਹੈ, ਉਹ ਅੱਗੇ ਚੱਲਦਾ ਸਾਰਾ ਸਿਲਸਿਲਾ, ਐਜੂਕੇਸ਼ਨ ਦੀ ਗੱਲ ਚੱਲਦੀ ਹੈ। ਤੋ ਇਹ ਬਹੁਤ ਜ਼ਰੂਰੀ ਹੈ ਜੀ, ਇਹ ਬੁਨਿਆਦੀ ਲੋੜਾਂ ਨੇ, ਇਹਨਾਂ ਦੀ ਪੂਰਤੀ ਦਾ ਹੋਣਾ ਬਹੁਤ ਹੀ ਜ਼ਰੂਰੀ ਹੈ। ਇਹ ਕਿਵੇਂ ਪੂਰੀਆਂ ਹੁੰਦੀਆਂ ਨੇ, ਇਹ ਬੰਦੇ ਦੀ ਆਪਣੀ ਮਿਹਨਤ ਹੈ, ਔਰ ਜੋ ਸਿਸਟਮ ਹੈ ਜਿਹ ਚ ਬੰਦਾ ਰਹਿ ਰਿਹਾ, ਜਿਸ ਖਿੱਤੇ ਚ ਰਹਿ ਰਿਹਾ, ਉਹ ਵੀ ਨਿਰਭਰ ਕਰਦਾ ਕਿ ਉੱਥੇ ਕਿਹੋ ਜਿਹੇ ਹਾਲਾਤ ਹੈ। ਕੁੱਲ ਮਿਲਾ ਕੇ ਕਹਿ ਲੋ ਕਿ ਜ਼ਰੂਰੀ ਹੈ ਭਾਰਤ ਸਾਹਿਬ ਕਿ ਅਸੀਂ ਜਾਗਰੂਕ ਰਹੀਏ, ਜਿਹੜੀ ਚੇਤਨਾ ਹੈ ਨਾ, ਜੋ ਆਪਣੇ ਮਨ ਦੀ ਜਿਹੜੀ ਆਪਾਂ ਕਹਿ ਲੋ ਵੀ ਹਮੇਸ਼ਾ ਕੁਛ ਸਿੱਖਦੇ ਰਹਿਣ ਦੀ, ਕੁਛ ਨਵਾਂ ਕਰਦੇ ਰਹਿਣ ਦੀ ਜਿਹੜੀ ਜਿਗਿਆਸਾ ਹੈ
1: ਜੀ,
6: ਉਹ ਕਦੇ ਮਰਨ ਨਹੀਂ ਦੇਣੀ ਚਾਹੀਦੀ। ਸੋ ਬਾਕੀ ਅੱਜ ਬਹੁਤ ਵਧੀਆ ਲੱਗਿਆ ਜਿਵੇਂ ਹੋਂਦ ਦੀ ਗੱਲ ਵੀ ਹੋਈ ਆ। ਹੋਂਦ ਜਿਹੜੀ ਹੈ ਨਾ ਜਿਵੇਂ ਚਾਲ ਸਾਹਿਬ ਗੱਲ ਕਰਕੇ ਗਏ, ਇਹ ਤਾਂ ਇਹ ਸਾਡਾ ਸਵਾਲ ਹੈ, ਬਹੁਤ ਵੱਡਾ ਸਵਾਲ ਹੈ। ਇਹ ਹੋਂਦ ਦਾ ਹੀ ਜਿਹੜਾ ਯੁੱਧ ਹੈ, ਲੜਾਈ ਆ,
1: ਉਹ ਚੱਲ ਰਹੀ ਹੈ ਜਦੋਂ ਦੀ ਦੁਨੀਆ ਬਣੀ ਆ ਜੀ। ਬਿਲਕੁਲ
6: ਹੈ, ਬਿਲਕੁਲ ਜੀ। ਨਾਮ ਨਾਮ ਬੰਦੇ ਨੇ ਆਪਣਾ ਖੁਦ ਨੀ ਰੱਖਿਆ ਹੁੰਦਾ, ਪਰ ਉਸ ਨਾਮ ਨੂੰ ਚਮਕਾਉਣ ਦੇ ਲਈ ਉਹ ਪੂਰੀ ਉਮਰ ਲਾ ਦਿੰਦਾ ਹੈ। ਤੋ ਉਹ ਨਾਮ ਬਣ ਗਿਆ ਤੇ ਲੜਾਈਆਂ ਵੀ ਕਰਦਾ ਕਿ ਤੂੰ ਮੇਰਾ ਨਾਮ ਵਿਗਾੜਿਆ, ਤੂੰ ਐਂ ਕੀਤਾ ਜੀ, ਉਹ ਨਾਮ ਨੂੰ ਕਲੰਕ ਲਾਤਾ, ਕੋਈ ਕਹਿੰਦਾ ਨਾਮ ਨੂੰ ਲਾਈਟਾਂ ਜਗਾ ਤੀਆਂ, ਕੋਈ ਕਹਿੰਦਾ ਨਾਂ ਰੋਸ਼ਨ ਕਰਤਾ ਜੀ ਬਾਲਾ। ਇਹ ਸਿਲਸਿਲਾ ਜ਼ਰੂਰੀ ਹੈ ਜੀ, ਔਰ ਜੇ ਕਹਿ ਲੋ ਵੀ ਅਸੀਂ ਜਿਉਂਦੇ ਆ ਤਾਂ ਜਿਉਂਦੇ ਹੋਣ ਦਾ ਸਬੂਤ ਵੀ ਇਹੀ ਹੈ ਕਿ ਅਸੀਂ ਸੰਘਰਸ਼ ਕਰ ਰਹੇ ਹਾਂ ਲਗਾਤਾਰ, ਔਰ ਚੰਗੇ ਨੂੰ ਚੰਗਾ ਤੇ ਮਾੜੇ ਨੂੰ ਮਾੜਾ ਕਹਿਣ ਦੀ ਜ਼ਰੂਰਤ ਰੱਖਣੀ ਹੈ, ਤੇ ਇਹ ਜ਼ਰੂਰੀ ਚੀਜ਼ਾਂ ਨੇ।
1: ਬਿਲਕੁਲ,
6: ਤੇ ਬਹੁਤ ਵਧੀਆ ਲੱਗਿਆ ਭਾਈ ਸਾਹਿਬ ਤੇ ਬਾ ਕਮਾਲ ਚਰਚਾ, ਤੇ ਇਸ ਵਿੱਚ ਸ਼ਾਮਿਲ ਕਰਨ ਲਈ ਸ਼ੁਕਰੀਆ ਆਪਦਾ।
1: ਤੁਸੀਂ ਸਮਾਂ ਦਿੱਤਾ, ਦਿਲਚਸਪ ਚਰਚਾ ਨੂੰ ਬਣਾਇਆ ਜੀ, ਤੇ ਸਾਰੇ ਦੋਸਤਾਂ ਨੇ ਮਿਲ ਕੇ ਸਾਥ ਨਿਭਾਇਆ ਜੀ, ਤੇ ਮੈਂ ਤਾਂ ਇੱਕ ਸੂਤਰ ਕਿੱਦਾਂ ਕਹਿੰਦੇ ਹੁੰਦੇ ਆ, ਸੂਤਰਧਾਰ ਹੈ ਜੀ,
6: ਸੂਤਰਧਾਰ।
1: ਹਾਂਜੀ, ਥੈਂਕ ਯੂ,
6: ਬਿਲਕੁਲ ਜੀ, ਬਿਲਕੁਲ ਸਲੂਟ ਹੈ ਜੀ
1: ਜੀ,
6: ਜ਼ਿੰਦਾਬਾਦ ਜ਼ਿੰਦਾਬਾਦ,
1: ਥੈਂਕ ਯੂ ਜੀ, ਥੈਂਕ ਯੂ, ਸਤਿ ਸ਼੍ਰੀ ਅਕਾਲ ਜੀ। ਲੋ ਦੋਸਤੋ, ਇਸ ਜੀ ਸਾਡੇ ਸਹਿਯੋਗੀ ਨਾਲ ਗੱਲਾਂ ਬਾਤਾਂ ਅੱਜ ਕਰਕੇ ਗਏ ਨੇ, ਤੇ ਤੁਹਾਡਾ ਸਾਥ, ਰੋਟੀ ਕੱਪੜਾ ਤੇ ਮਕਾਨ, ਲੋੜ ਜਾਂ ਲਗਜ਼ਰੀ ਦੀ ਗੱਲ ਹੋਈ ਹੈ। ਲਾਈਨਾਂ ਤੁਹਾਡੇ ਲਈ ਵੀ ਖੁੱਲੀਆਂ ਨੇ, +358 44 976 19 ਸਟੂਡੀਓ ਦਾ ਨੰਬਰ ਹੈ, ਤੇ ਕਾਲ ਕਰ ਸਕਦੇ ਹੋ ਤੇ ਗੱਲਬਾਤ ਨੂੰ ਅੱਗੇ ਵਧਾ ਸਕਦੇ ਹੋ। ਆਖਰੀ ਪਲ ਬਚੇ ਨੇ ਜਿਸ ਦੇ ਵਿਚ ਆਪਾਂ ਬਹੁਤ ਸਾਰੇ ਦੋਸਤਾਂ ਦੇ ਸੁਨੇਹੇ, ਅੱਜ ਖੁਸ਼ੀ ਹੋ ਰਹੀ ਹੈ, ਸੁਨੇਹੋ ਸੁਨੇਹੀ ਹੋ ਰਹੇ ਹੋ, ਤੇ ਬਹੁਤ ਵਧੀਆ ਲੱਗਦਾ ਜਦੋਂ ਦੋਸਤ ਨਾਲ ਜੁੜਦੇ ਆ, ਆਪਣੀ ਗੱਲਬਾਤ ਰੱਖਦੇ ਆ। ਤੇ ਦੋਸਤੋ, ਜਾਂਦੇ ਜਾਂਦੇ ਅੱਜ ਦੀਆਂ ਜਿਹੜੀਆਂ ਦੇਸ਼ ਵਿਦੇਸ਼ ਦੀਆਂ ਖ਼ਬਰਾਂ ਨੇ 15-20 ਮਿੰਟ ਦੇ ਵਿੱਚ, ਉਹਨਾਂ ਨੂੰ ਸਮੇਟ ਕੇ ਤੇ ਫਿਰ ਆਪਾਂ ਅੱਗਿਆਂ ਵੱਲ ਨੂੰ ਵੱਧਦੇ ਆ। ਜੇ ਸਮਾਂ ਇਜਾਜ਼ਤ ਦੇਵੇਗਾ ਤਾਂ ਜ਼ਰੂਰ ਤੁਹਾਡੇ ਮੈਂ ਨਾਲ ਨਾਲ ਫਿਰ ਜਿਹੜੇ ਆਪਣੇ ਤੁਸੀਂ ਚੈਟ ਦੇ ਵਿੱਚ ਜਿਹੜਾ ਕਮੈਂਟ ਕਰ ਰਹੇ ਹੋ ਜੀ, ਉਹਨਾਂ ਦਾ ਜ਼ਿਕਰ ਵੀ ਜਾਂਦੇ ਜਾਂਦੇ ਜ਼ਰੂਰ ਕਰਾਂਗਾ। ਤੇ ਅੱਜ ਦੀਆਂ ਦੇਸ਼ ਵਿਦੇਸ਼ ਦੀਆਂ ਖ਼ਬਰਾਂ ਜਿਹੜੀਆਂ ਨੇ ਉਹ ਕੀ ਧਿਆਨ ਮੰਗਦੀਆਂ ਨੇ, ਉਹਨਾਂ ਦਾ ਜ਼ਿਕਰ ਕਰਕੇ ਤੇ ਫਿਰ ਆਪਾਂ ਆਗਿਆ ਲੈਂਦੇ ਹਾਂ ਨਾਲ ਨਾਲ। ਤੇ ਸਮਾਂ ਵੀ ਤਕਰੀਬਨ 15-20 ਮਿੰਟ ਆਪਣੇ ਕੋਲ ਬਚੇ ਨੇ ਅਜੇ, ਤੇ ਖ਼ਬਰਾਂ ਤੋਂ ਬਾਅਦ ਤੁਸੀਂ ਆਪਣੀ ਕੋਈ ਗੱਲਬਾਤ ਰੱਖਣੀ ਚਾਹੋਗੇ ਤਾਂ ਨਿੱਘਾ ਸਵਾਗਤ ਰਹੇਗਾ। +358 44 976 19 ਸਟੂਡੀਓ ਦਾ ਨੰਬਰ ਹੈ, ਤੇ ਲਾਈਨਾਂ 15 ਕੁ ਮਿੰਟ ਦੇ ਲਈ ਮੈਂ ਹੋਲਡ ਕਰਾਂਗਾ, ਤੇ ਉਸ ਤੋਂ ਬਾਅਦ ਨਾਲ ਦੀ ਨਾਲ ਤੁਹਾਡੇ ਲਈ ਲਾਈਨਾਂ ਖੁੱਲ ਜਾਣਗੀਆਂ ਜੀ। ਕਿੱਕਰ ਦਾ ਗੂੰਦ, ਹਾਂਜੀ, ਆਪਣੇ ਲਿਖਿਆ ਜੀ ਆਪਣੇ ਸੁਰਿੰਦਰ ਕੌਰ ਮਾਲ ਜੀ ਨੇ, ਕਿੱਕਰ ਦਾ ਗੂੰਦ ਵੀ ਕਹਿੰਦੇ ਵਰਤੀਦਾ ਸੀਗਾ ਜੀ ਉੱਥੇ ਉਸ ਸਮੇਂ ਦੇ ਵਿੱਚ। ਤੇ ਇਸੇ ਤਰ੍ਹਾਂ ਲੋਫਰ ਦੋਸਤੋ, ਗੱਲਬਾਤ ਅੱਗੇ ਵਧਾਉਂਦੇ ਹਾਂ, ਤੇ ਸਭ ਤੋਂ ਪਹਿਲਾਂ ਤੁਹਾਨੂੰ ਹੁਣ ਦੇਸ਼ ਵਿਦੇਸ਼ ਦੀਆਂ ਖ਼ਬਰਾਂ ਜਿਹੜੀਆਂ ਨੇ ਉਹ ਸੁਣਾਉਂਦੇ ਹਾਂ ਕੀ ਕਹਿੰਦੀਆਂ ਨੇ, ਤੇ ਫਿਰ ਆਪਾਂ ਨਾਲ ਨਾਲ ਤੁਹਾਡੇ ਕਮੈਂਟ ਤੇ ਫੋਨ ਲਾਈਨ ਲੈਂਦੇ ਹਾਂ। ਅੱਜ ਦੀਆਂ ਦੇਸ਼ ਵਿਦੇਸ਼ ਦੀਆਂ ਖ਼ਬਰਾਂ ਦੇ ਵਿੱਚ ਰਾਜੋਆਣਾ ਸਾਹਿਬ ਦਾ ਪੱਤਰ ਫਿਰ ਅਕਾਲ ਤਖ਼ਤ ਸਾਹਿਬ ਨੂੰ ਜਿਹੜਾ ਮਿਲਿਆ, ਤੇ ਮੋਦੀ ਸਰਕਾਰ ਘਿਰੀ ਹੈ, ਜੋ ਮੁੱਦਾ ਜਿਹੜਾ ਪੂਰੇ ਇੰਡੀਆ ਦੇ ਵਿੱਚ ਚੱਲ ਰਿਹਾ, ਹਥਿਆਰਬੰਦ ਫੌਜਾਂ ਕਾਕਰੋਚ ਦੇ ਹੱਕ ਦੇ ਵਿੱਚ ਜਾ ਜੁੜੀਆਂ ਨੇ, ਤੇ ਸੁਪਰੀਮ ਕੋਰਟ ਨੇ ਜਿਹੜੇ ਨੇ ਆਪਣੇ ਹੱਥ ਖੜੇ ਕਰ ਦਿੱਤੇ ਆ, ਕੋਈ ਸੁਣਵਾਈ ਨਹੀਂ, ਕੋਈ ਗੱਲਬਾਤ ਨਹੀਂ, ਕਹਿੰਦੇ ਨਾ ਸੂਮ ਓਟੋ ਲੈਣਾ ਨਾ ਕੁਛ ਕਰਨਾ। ਦੂਸਰੇ ਪਾਸੇ ਪੰਜਾਬ ਦੇ ਪਾਣੀਆਂ ਦੇ ਵਿੱਚ, ਫਿਕਰਾਂ ਦੇ ਵਿੱਚ ਫਿਰ ਤੋਂ ਮਾਹੌਲ ਜਿਹੜਾ ਸੰਸਦ ਦੇ ਵਿੱਚ ਗੂੰਜਣ ਲੱਗਿਆ, ਅੱਜ ਅੰਕੜੇ ਪੇਸ਼ ਕੀਤੇ ਗਏ ਨੇ ਜਿਹਦੇ ਵਿੱਚ 310% ਪਾਣੀ ਦੀ ਲੁੱਟ ਹੋ ਰਹੀ ਹੈ, ਤੇ ਨਾਲ ਦੀ ਨਾਲ ਜਿਹੜਾ ਜ਼ਮੀਨੀ ਪਾਣੀ ਹੈ ਉਹਦੇ ਉੱਤੇ ਖਤਰਾ ਜਿਹੜਾ ਮੰਡਰਾਇਆ ਹੋਇਆ। ਲੋ ਫਿਰ ਬਾਤ ਪਾਉਂਦੇ ਹਾਂ ਅੱਜ ਦੀਆਂ ਦੇਸ਼ ਵਿਦੇਸ਼ ਦੀਆਂ ਖ਼ਬਰਾਂ ਦੇ ਨਾਲ, ਤੇ ਪੰਜਾਬ ਦੀਆਂ ਖ਼ਬਰਾਂ ਤੋਂ ਕਰਦੇ ਹਾਂ ਸ਼ੁਰੂਆਤ, ਤੇ ਜ਼ਿਆਦਾ ਖ਼ਬਰਾਂ ਨਹੀਂ, 8-10 ਖ਼ਬਰਾਂ ਹੀ ਨੇ, ਤੇ ਉਸ ਤੋਂ ਬਾਅਦ ਫਿਰ ਆਪਾਂ ਤੁਹਾਡੇ ਕਮੈਂਟ ਲੈਂਦੇ ਹਾਂ। ਬਾਬਾ ਗੁਰਵਿੰਦਰ ਸਿੰਘ ਖੇੜੀ, ਕਿਆ ਬਾਤਾਂ ਜੀ, ਵੋਟੀ ਨੇ ਮੁਖੜੀ ਫੇਰੀ। ਬਾਬਾ ਗੁਰਵਿੰਦਰ ਸਿੰਘ ਖੇੜੀ ਤੇ ਉਸਦੀ ਮਾਤਾ ਵਿਰੁੱਧ ਮਾਮਲਾ ਦਰਜ ਹੋ ਗਿਆ, ਤੇ ਇਦਾਂ ਦੇ ਸਾਡੇ ਕਹਿ ਲਓ ਕਿ ਰੋਲ ਮਾਡਲ ਨੇ ਜੀ ਦੁਨੀਆਂ ਦੇ ਵਿੱਚ, ਜਿਹੜੇ ਆਪਣੇ ਪਰਿਵਾਰਾਂ ਦੇ ਨਾਲ ਧੱਕਾ ਕਰਦੇ ਆ ਤੇ ਉਹ ਲੋਕਾਂ ਦੇ ਨਾਲ ਸਾਫ਼ੀ ਕਿੱਥੋਂ ਕਰਨਗੇ। ਬਾਬਾ ਗੁਰਵਿੰਦਰ ਸਿੰਘ ਖੇੜੀ ਤੇ ਉਸਦੀ ਮਾਤਾ ਵਿਰੁੱਧ ਮਾਮਲਾ ਦਰਜ ਹੋਇਆ, ਪਤਨੀ ਨੂੰ ਦਾਜ ਦੇ ਲਈ ਤੰਗ ਕਰਨ ਦੇ ਦੋਸ਼ ਲੱਗੇ ਆ। ਸੋਸ਼ਲ ਮੀਡੀਆ ਦੇ ਉੱਤੇ ਅਕਸਰ ਚਰਚਾ ਦੇ ਵਿੱਚ ਰਹਿੰਦੇ ਗੁਰਵਿੰਦਰ ਸਿੰਘ ਬਾਬਾ ਖੇੜੀ ਜੱਟਾਂ ਤੇ ਉਸਦੇ ਪਰਿਵਾਰਕ ਮੈਂਬਰਾਂ ਦੇ ਵਿਰੁੱਧ ਉਸਦੀ ਪਤਨੀ ਦੇ ਵੱਲੋਂ ਦਾਜ ਦੇ ਲਈ ਤੰਗ ਪ੍ਰਚਾਰ ਕਰਨ ਦੇ ਲਗਾਏ ਗਏ ਕਥਿਤ ਦੋਸ਼ਾਂ ਦੇ ਮੱਦੇਨਜ਼ਰ ਫਤਿਹਗੜ੍ਹ ਸਾਹਿਬ ਪੁਲਿਸ ਦੇ ਵੱਲੋਂ ਗੁਰਵਿੰਦਰ ਸਿੰਘ ਖੇੜੀ ਤੇ ਉਸਦੀ ਮਾਤਾ ਦੇ ਵਿਰੁੱਧ IPC ਦੀਆਂ ਜਿਹੜੀਆਂ ਨੇ ਵੱਖ ਵੱਖ ਧਾਰਾਵਾਂ ਦੇ ਤਹਿਤ ਮੁਕੱਦਮਾ ਦਰਜ ਕੀਤੇ ਜਾਣ ਦੀ ਜਿਹੜੀ ਸੂਚਨਾ ਆਈ ਹੈ। ਸੀਨੀਅਰ ਪੁਲਿਸ ਅਧਿਕਾਰੀਆਂ ਨੂੰ ਦਿੱਤੀ ਦਰਖਾਸਤ ਦੇ ਵਿੱਚ ਇੱਕ ਵਿਆਹੁਤਾ ਲੜਕੀ ਨੇ ਦੋਸ਼ ਲਗਾਏ ਸਨ ਕਿ 7-11-23 ਨੂੰ 1923 ਨੂੰ ਉਸਦਾ ਵਿਆਹ ਗੁਰਵਿੰਦਰ ਸਿੰਘ ਵਾਸੀ ਪਿੰਡ ਖੇੜੀ ਜੱਟਾਂ ਸੰਗਰੂਰ ਦੇ ਨਾਲ ਹੋਇਆ। ਇਹ ਵਿਆਹ ਦੇ ਮੌਕੇ ਉਸਦੇ ਪੇਕੇ ਪਰਿਵਾਰ ਨੇ ਮੈਰਿਜ ਪੈਲਸ, ਗਹਿਣਿਆਂ, ਮਿਲਣੀਆਂ ਤੇ ਹੋਰ ਰਸਮਾਂ ਦੇ ਉੱਤੇ ਕਾਫੀ ਖਰਚਾ ਕੀਤਾ, ਪਰ ਵਿਆਹ ਤੋਂ ਬਾਅਦ ਉਸਦੇ ਪਤੀ ਗੁਰਵਿੰਦਰ ਸਿੰਘ ਤੇ ਸਹੁਰੇ ਪਰਿਵਾਰ ਦੇ ਹੋਰ ਮੈਂਬਰਾਂ ਨੇ ਉਸਨੂੰ ਦਾਜ ਦਹੇਜ ਲਈ ਜਿਹੜਾ ਤੰਗ ਪਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ ਤੇ ਲੜਾਈ ਝਗੜਾ ਕਰਕੇ ਉਸਨੂੰ ਘਰੋਂ ਜਿਹੜਾ ਕੱਢ ਦਿੱਤਾ। ਦਰਖਾਸਤ ਕਰਤਾ ਨੇ ਜਿਹੜਾ ਦੋਸ਼ ਲਗਾਏ ਨੇ ਕਿ ਜਿੱਥੇ ਉਸਦੇ ਸਹੁਰੇ ਪਰਿਵਾਰ ਨੇ ਉਸਦੇ ਗਹਿਣੇ ਆਦਿ ਇਸਤਰੀ ਧਨ ਉਸਦੀ ਮਰਜ਼ੀ ਤੋਂ ਜਿਹੜਾ ਬਗੈਰ ਆਪਣੇ ਕੋਲ ਰੱਖਿਆ ਹੋਇਆ, ਉੱਥੇ ਗੁਰਵਿੰਦਰ ਸਿੰਘ ਖੇੜੀ ਦੇ ਵੱਲੋਂ ਉਸਨੂੰ ਤੇ ਉਸਦੀ ਮਾਤਾ ਨੂੰ ਸੋਸ਼ਲ ਮੀਡੀਆ ਦੇ ਉੱਤੇ ਲਗਾਤਾਰ ਬਦਨਾਮ ਕਰਕੇ ਮਾਨਸਿਕ ਤੌਰ ਦੇ ਉੱਤੇ ਪਰੇਸ਼ਾਨ ਕੀਤਾ ਜਾ ਰਿਹਾ। ਉਹ ਮਿਲੀ ਭੁਗਤ ਕਰਕੇ ਉਸਨੂੰ ਆਪਣੇ ਘਰ ਵਸਾਉਣਾ ਨਹੀਂ ਚਾਹੁੰਦੇ ਨੇ ਤੇ ਮਾਮਲੇ ਦੀ ਪੁਸ਼ਟੀ ਕਰਦਿਆਂ ਥਾਣਾ ਫਤਿਹਗੜ੍ਹ ਸਾਹਿਬ ਦੇ ਮੁਖੀ ਇੰਸਪੈਕਟਰ ਅਸ਼ੋਕ ਕੁਮਾਰ ਨੇ ਦੱਸਿਆ ਕਿ ਦਰਖਾਸਤ ਕਰਤਾ ਦੇ ਵੱਲੋਂ ਲਗਾਏ ਗਏ ਦੋਸ਼ਾਂ ਦੀ ਪੜਤਾਲ DSP ਜਿਹੜੇ ਨੇ ਪੱਧਰ ਦੇ ਅਧਿਕਾਰੀ ਦੇ ਵੱਲੋਂ ਕੀਤੀ ਗਈ ਹੈ, ਜਿਨ੍ਹਾਂ ਦੀ ਪੜਤਾਲੀਆ ਰਿਪੋਰਟ ਦੇ ਆਧਾਰ ਦੇ ਉੱਤੇ ਜ਼ਿਲ੍ਹਾ ਪੁਲਿਸ ਮੁਖੀ ਵੱਲੋਂ ਮਾਮਲੇ ਦੇ ਵਿੱਚ ਜਿਹੜਾ ਮੁਕੱਦਮਾ ਦਰਜ ਕਰਨ ਦੇ ਦਿੱਤੇ ਗਏ ਹੁਕਮਾਂ ਦੇ ਉੱਤੇ ਥਾਣਾ ਫਤਿਹਗੜ੍ਹ ਸਾਹਿਬ ਵਿਖੇ ਗੁਰਵਿੰਦਰ ਸਿੰਘ ਤੇ ਉਸਦੀ ਮਾਤਾ ਗੁਰਮੀਤ ਕੌਰ ਵਾਸੀਆਨ ਪਿੰਡ ਖੇੜੀ ਜੱਟਾਂ ਸੰਗਰੂਰ ਵਿਰੁੱਧ ਜਿਹੜਾ ਮੁਕੱਦਮਾ ਦਰਜ ਕਰਕੇ ਮਾਮਲੇ ਦੀ ਤਫਤੀਸ਼ ਜਿਹੜੀ ਹੈ ਸ਼ੁਰੂ ਕਰ ਦਿੱਤੀ ਗਈ ਹੈ। ਘੋੜੀ ਤੇ ਅੱਖ ਲੱਗਦੀ ਹੈ ਜੀ ਇਹਨਾਂ ਦੀ, ਕਾਫੀ ਮਸ਼ਹੂਰ ਹੋਈ ਸੀ ਘੋੜੀ ਦੀ। ਸੁਖਬੀਰ ਸਿੰਘ ਬਾਦਲ ਹੁਣੀ ਵੀ ਗਏ ਸੀ ਤੇ ਹੋਰ ਸਾਰਾ ਸਿਲਸਿਲਾ ਦੇਖਦੇ ਹਾਂ ਕੀ ਕੁਝ ਬਣਦਾ ਹੈ। ਦੁਨੀਆਂ ਦਾ ਰੋਲ ਮਾਡਲ ਹੈ ਜੀ, ਲੁਕੀ ਹੱਥਾਂ ਤੇ ਚੱਕੇ ਫਿਰਦੇ ਇਹਨਾਂ ਨੂੰ। ਬਲਵਿੰਦਰ ਸਿੰਘ ਰਾਜੋਆਣਾ ਸਾਹਿਬ ਦੀ ਗੱਲ ਕਰੀਏ ਤੇ ਉਨ੍ਹਾਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਲਿਖਿਆ ਹੈ ਪੱਤਰ ਤੇ ਫਾਂਸੀ ਦੀ ਸਜ਼ਾ ਮਾਫ਼ੀ ਦੀ ਅਪੀਲ ਵਾਪਸ ਲਈ ਜਾਵੇ ਜਾਂ ਫਿਰ ਭਾਜਪਾ ਦੇ ਸਿੱਖ ਆਗੂਆਂ ਨੂੰ ਤਲਬ ਕੀਤਾ ਜਾਵੇ। ਫਾਂਸੀ ਦੀ ਸਜ਼ਾ ਦਾ ਸਾਹਮਣਾ ਕਰ ਰਹੇ ਬਲਵੰਤ ਸਿੰਘ ਰਾਜੋਆਣਾ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਹੋਣਾ ਨੂੰ ਪੱਤਰ ਲਿਖ ਕੇ ਅਪੀਲ ਕਰ ਦਿੱਤੀ ਹੈ। ਉਨ੍ਹਾਂ ਦੀ ਫਾਂਸੀ ਦੀ ਸਜ਼ਾ ਸੰਬੰਧੀ ਰਹਿਮ ਦੀ ਜਿਹੜੀ ਅਪੀਲ ਹੈ ਵਾਪਸ ਲਈ ਜਾਵੇ ਜਾਂ ਫਿਰ ਇਸ ਮਾਮਲੇ ਦੇ ਵਿੱਚ ਕੋਈ ਫੈਸਲਾ ਨਾ ਕਰਨ ਵਾਲੀ ਭਾਜਪਾ ਸਰਕਾਰ ਦੇ ਸਿੱਖ ਆਗੂਆਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਉੱਤੇ ਤਲਬ ਕਰਕੇ ਹੋ ਰਹੀ ਦੇਰੀ ਦੇ ਬਾਰੇ ਜਵਾਬ ਜਿਹੜਾ ਮੰਗਿਆ ਜਾਵੇ। ਇਸ ਸੰਬੰਧ ਦੇ ਵਿੱਚ ਉਨ੍ਹਾਂ ਵੱਲੋਂ 3 ਸਫ਼ਿਆਂ ਦਾ ਇੱਕ ਪੱਤਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਭੇਜਿਆ ਗਿਆ। ਇਹ ਪੱਤਰ ਪਟਿਆਲਾ ਜੇਲ੍ਹ ਦੇ ਵਿੱਚੋਂ 20 ਜੁਲਾਈ ਨੂੰ ਲਿਖਿਆ ਗਿਆ। 3 ਸਫ਼ਿਆਂ ਦੇ ਆਪਣੇ ਇਸ ਪੱਤਰ ਦੇ ਵਿੱਚ ਰਾਜੋਆਣਾ ਨੇ ਦੱਸਿਆ ਕਿ ਉਸ ਨੂੰ ਜੇਲ੍ਹ ਦੇ ਵਿੱਚ ਲਗਭਗ 31 ਸਾਲ ਹੋ ਚੁੱਕੇ ਨੇ। ਫਾਂਸੀ ਵਾਲੀ ਚੱਕੀ ਦੇ ਵਿੱਚ ਰਹਿੰਦਿਆਂ ਕਰੀਬ 19 ਸਾਲ ਬੀਤ ਗਏ ਨੇ। 31 ਜੁਲਾਈ ਨੂੰ 20ਵਾਂ ਸਾਲ ਜਿਹੜਾ ਸ਼ੁਰੂ ਹੋ ਜਾਵੇਗਾ। ਰਾਜੋਆਣਾ ਨੇ ਕਿਹਾ ਕਿ ਉਸਨੇ ਆਪਣੀ ਫਾਂਸੀ ਦੀ ਸਜ਼ਾ ਮਾਫ਼ੀ ਬਾਰੇ ਕਦੇ ਵੀ ਸ਼੍ਰੋਮਣੀ ਕਮੇਟੀ, ਸ੍ਰੀ ਅਕਾਲ ਤਖ਼ਤ ਸਾਹਿਬ ਸਰਕਾਰ ਜਾਂ ਰਾਸ਼ਟਰਪਤੀ ਦੇ ਕੋਲ ਕਿਸੇ ਤਰ੍ਹਾਂ ਦੀ ਕੋਈ ਵੀ ਅਪੀਲ ਨਹੀਂ ਕੀਤੀ। ਹਾਲਾਂਕਿ ਸ਼੍ਰੋਮਣੀ ਕਮੇਟੀ ਵੱਲੋਂ ਇਸ ਸੰਬੰਧ ਦੇ ਵਿੱਚ ਰਾਸ਼ਟਰਪਤੀ ਨੂੰ ਕੀਤੀ ਗਈ ਅਪੀਲ ਨੂੰ ਕਈ ਸਾਲ ਹੋ ਚੁੱਕੇ ਨੇ, ਪਰ ਅਜੇ ਤੱਕ ਸਰਕਾਰ ਦੇ ਵੱਲੋਂ ਇਸ ਮਾਮਲੇ ਦੇ ਵਿੱਚ ਕੋਈ ਫੈਸਲਾ ਨਹੀਂ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਸੁਪਰੀਮ ਕੋਰਟ ਦੇ ਵਿੱਚ ਵੀ ਇਸ ਮਾਮਲੇ ਨੂੰ ਲੈ ਕੇ 41 ਤਰੀਕਾਂ ਪੈ ਚੁੱਕੀਆਂ ਨੇ, ਪਰ ਅਦਾਲਤ ਦੇ ਵੱਲੋਂ ਵੀ ਉਨ੍ਹਾਂ ਤੱਕ ਕੋਈ ਠੋਸ ਫੈਸਲਾ ਨਹੀਂ ਸੁਣਵਾਇਆ ਗਿਆ। ਉਨ੍ਹਾਂ ਜਥੇਦਾਰ ਨੂੰ ਅਪੀਲ ਕੀਤੀ ਕਿ ਉਹ ਇਸ ਸੰਬੰਧ ਦੇ ਵਿੱਚ ਪਹਿਲਾਂ ਵੀ ਬੇਨਤੀ ਕਰ ਚੁੱਕੇ ਨੇ ਤੇ ਉਨ੍ਹਾਂ ਦੀ ਫਾਂਸੀ ਦੀ ਸਜ਼ਾ ਮਾਫ਼ੀ ਸੰਬੰਧੀ ਅਪੀਲ ਵਾਪਸ ਲਈ ਜਾਵੇ, ਪਰ ਹੁਣ ਤੱਕ ਇਸ ਮਾਮਲੇ ਦੇ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਵੀ ਕੋਈ ਫੈਸਲਾ ਅਜੇ ਤੱਕ ਨਹੀਂ ਕੀਤਾ ਗਿਆ। ਦੂਸਰੇ ਪਾਸੇ ਪੰਜਾਬ ਗਰਾਊਂਡ ਵਾਟਰ ਕ੍ਰਾਈਸਿਸ, ਪੰਜਾਬ ਦੇ 3 ਜ਼ਿਲ੍ਹਿਆਂ ਦੇ ਵਿੱਚ ਤੈਅ ਹੱਦ ਤੋਂ ਕਿਤੇ ਵੱਧ ਕੱਢਿਆ ਜਾ ਰਿਹਾ ਧਰਤੀ ਹੇਠਲਾ ਪਾਣੀ, ਕੇਂਦਰ ਨੇ ਜਿਹੜਾ ਇਹ ਦਾਅਵੇ ਕਰ ਦਿੱਤੇ ਹੈ। ਪੰਜਾਬ ਦੇ ਵਿੱਚ ਧਰਤੀ ਹੇਠਲੇ ਪਾਣੀ ਦੇ ਲਗਾਤਾਰ ਘਟਣ ਦਾ ਸੰਕਟ ਜਿਹੜਾ ਵੱਧਦਾ ਜਾ ਰਿਹਾ। ਇਸ ਦੇ ਦੌਰਾਨ ਸੰਗਰੂਰ, ਮਲੇਰਕੋਟਲਾ ਤੇ ਜਲੰਧਰ ਜ਼ਿਲ੍ਹੇ ਤੈਅ ਕੀਤੇ ਗਏ ਨੇ, ਹੱਦ ਤੋਂ ਕਿਤੇ ਵੱਧ ਧਰਤੀ ਹੇਠਲਾ ਪਾਣੀ ਕੱਢ ਰਹੇ ਨੇ। ਜਲ ਸ਼ਕਤੀ ਮੰਤਰੀ CR ਪਟੇਲ ਹੁਣਾਂ ਨੇ ਸੰਸਦ ਦੇ ਵਿੱਚ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਦੀ ਧਰਤੀ ਦੇ ਹੇਠਲੇ ਪਾਣੀ ਦੀ ਸਭ ਤੋਂ ਵੱਧ ਨਿਕਾਸੀ ਜਿਹੜੀ ਹੈ ਸੰਗਰੂਰ ਜ਼ਿਲ੍ਹੇ ਦੇ ਵਿੱਚ ਹੋ ਰਹੀ ਹੈ, ਜੋ ਕਿ 309.99% ਹੈ। ਇਸ ਤੋਂ ਬਾਅਦ ਮਲੇਰਕੋਟਲਾ 301.93%, ਜਲੰਧਰ 281.17%, ਕਪੂਰਥਲਾ 242.96%, ਮੋਗਾ 233.09%, ਬਰਨਾਲਾ 219.36% ਤੇ ਪਟਿਆਲਾ 208.53% ਦਾ ਨੰਬਰ ਆਉਂਦਾ ਹੈ। ਪੰਜਾਬ ਦੇ ਹੋਰ ਵੀ ਕਈ ਅਜਿਹੇ ਜ਼ਿਲ੍ਹੇ ਨੇ ਜਿੱਥੇ ਧਰਤੀ ਹੇਠਲੇ ਪਾਣੀ ਦੀ ਬਹੁਤ ਜ਼ਿਆਦਾ ਵਰਤੋਂ ਕੀਤੀ ਜਾ ਰਹੀ ਹੈ। ਇਨ੍ਹਾਂ ਦੇ ਵਿੱਚ ਤਰਨ ਤਾਰਨ 202.49%, ਲੁਧਿਆਣਾ 194.65%, ਫਤਿਹਗੜ੍ਹ ਸਾਹਿਬ 182.13% ਤੇ ਅੰਮ੍ਰਿਤਸਰ 160.33% ਸ਼ਾਮਲ ਨੇ। ਇੱਕ ਪਾਸੇ ਜਿੱਥੇ ਪੰਜਾਬ ਧਰਤੀ ਹੇਠਲੇ ਪਾਣੀ ਦੇ ਗੰਭੀਰ ਸੰਕਟ ਦਾ ਜਿਹੜਾ ਸਾਹਮਣਾ ਕਰ ਰਿਹਾ, ਉੱਥੇ ਹੀ ਇਹ ਸਾਰੇ ਜ਼ਿਲ੍ਹੇ ਤੈਅ ਕੀਤੀਆਂ ਗਈਆਂ ਸੀਮਾਵਾਂ ਤੋਂ ਕਿਤੇ ਵੱਧ ਪਾਣੀ ਕੱਢ ਰਹੇ ਨੇ। ਪਟੇਲ ਹੁਣਾਂ ਨੇ ਦੱਸਿਆ ਕਿ ਪੰਜਾਬ ਆਪਣੇ ਸਾਲਾਨਾ ਵਰਤੋਂ ਯੋਗ ਸਰੋਤਾਂ ਦੀ ਸਮਰੱਥਾ ਦੇ ਨਾਲ 56% ਤੋਂ ਵੀ ਵੱਧ ਧਰਤੀ ਹੇਠਲਾ ਪਾਣੀ ਬਾਹਰ ਕੱਢ ਰਿਹਾ। ਪਟੇਲ ਹੁਣਾਂ ਨੇ ਇਹ ਵੀ ਦੱਸਿਆ ਕਿ ਸੂਬੇ ਦੇ ਕੁੱਲ 153 ਧਰਤੀ ਹੇਠਲੇ ਪਾਣੀ ਦੇ ਮੁਲਾਂਕਣ ਬਲਾਕਾਂ ਦੇ ਵਿੱਚੋਂ 111 ਬਲਾਕ ਅਤਿ ਸ਼ੋਸ਼ਿਤ, ਜਾਣੀ ਕਿ ਜਿੱਥੇ ਪਾਣੀ ਦੀ ਸਭ ਤੋਂ ਜ਼ਿਆਦਾ ਵਰਤੋਂ ਕੀਤੀ ਜਾ ਰਹੀ ਹੈ, ਉਹਦੀ ਸ਼੍ਰੇਣੀ ਦੇ ਵਿੱਚ ਆਉਂਦੇ ਹੈ। ਇਸ ਦਾ ਕਾਰਨ ਸਿੰਚਾਈ ਦੇ ਲਈ ਧਰਤੀ ਹੇਠਲੇ ਪਾਣੀ ਦੇ ਉੱਤੇ ਨਿਰਭਰਤਾ ਤੇ ਬਹੁਤ ਜ਼ਿਆਦਾ ਪਾਣੀ ਖਪਤ ਕਰਨ ਵਾਲੀ ਝੋਨੇ ਦੀ ਖੇਤੀ ਹੈ। ਅੰਕੜੇ ਅਨੁਸਾਰ ਪੰਜਾਬ ਦੇ ਵਿੱਚ ਧਰਤੀ ਹੇਠਲੇ ਪਾਣੀ ਦਾ ਸਾਲਾਨਾ ਰੀਚਾਰਜ, ਜ਼ਮੀਨ ਦੇ ਵਿੱਚ ਪਾਣੀ ਦਾ ਮੁੜ ਰਿਸਣਾ ਜਿਹੜਾ ਹੈ 18.60 ਅਰਬ ਘਣ ਮੀਟਰ BCM ਦੱਸਿਆ ਜਾਂਦਾ ਹੈ, ਜਦੋਂ ਕਿ ਵਰਤੋਂ ਯੋਗ ਜਿਹੜਾ ਕੱਢਣ ਯੋਗ ਪਾਣੀ ਧਰਤੀ ਹੇਠਲਾ ਪਾਣੀ ਸਰੋਤ ਹੈ 16.80%, ਜਿਹੜਾ 16.80 BCM ਜਿਹੜਾ ਕੱਢਿਆ ਜਾ ਰਿਹਾ ਜਾਂ ਵਾਪਸ ਜਿਹੜਾ ਪੈਂਦਾ ਉਹਦੇ ਵਿੱਚ ਦੁਬਾਰਾ ਧਰਤੀ ਦੇ ਵਿੱਚ 18.60 ਅਰਬ ਘਣ ਮੀਟਰ BCM ਤੇ ਜਿਹੜਾ ਧਰਤੀ ਹੇਠਲਾ ਪਾਣੀ ਸਰੋਤ ਜਿਹੜਾ ਹੈ ਉਹ 16.80 BCM ਜਿਹੜਾ ਦੱਸਿਆ ਜਾ ਰਿਹਾ। ਤਰਸੋਂਗੇ ਭਾਈ ਪਾਣੀ ਨੂੰ? ਕੋਈ ਨੀ, ਠਹਿਰ ਜਾਓ, ਹੋਰ 5-10-20 ਸਾਲ ਠਹਿਰ ਜਾਓ। ਪੇਪਰ ਲੀਕ ਪ੍ਰੋਟੈਸਟ, ਧਰਮਿੰਦਰ ਪ੍ਰਧਾਨ ਲਾਂਭੇ ਹੋਣ, ਪ੍ਰਧਾਨ ਮੰਤਰੀ ਮਾਫ਼ੀ ਮੰਗਣ ਅਤੇ ਸਿੱਖਿਆ ਪ੍ਰਣਾਲੀ ਬਦਲੇ, ਰਾਹੁਲ ਗਾਂਧੀ ਨੇ ਇਹ ਗੱਲ ਕਹੀ ਹੈ। ਕਾਂਗਰਸ ਆਗੂ ਰਾਹੁਲ ਗਾਂਧੀ ਨੇ ਦਿੱਲੀ ਦੇ ਵਿੱਚ ਸਿੱਖਿਆ ਦੇ ਨਾਲ ਸੰਬੰਧਿਤ ਸਮੱਸਿਆਵਾਂ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ ਦੇ ਉੱਤੇ ਪੁਲਿਸ ਦੇ ਵੱਲੋਂ ਕੀਤੇ ਗਏ ਲਾਠੀਚਾਰਜ ਦੀ ਨਿੰਦਾ ਕਰਦਿਆਂ ਕਿਹਾ ਕਿ ਪਿਛਲੇ ਇੱਕ ਦਹਾਕੇ ਦੇ ਵਿੱਚ 152 ਪੇਪਰ ਲੀਕ ਹੋਏ ਨੇ, ਜਿਹਦੇ ਨਾਲ 7.5 ਕਰੋੜ ਵਿਦਿਆਰਥੀ ਤੇ ਉਨ੍ਹਾਂ ਦੇ ਪਰਿਵਾਰ ਪ੍ਰਭਾਵਿਤ ਹੋਏ। ਰਾਹੁਲ ਨੇ ਮੰਗ ਕੀਤੀ ਕਿ ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਨੂੰ ਅਹੁਦੇ ਤੋਂ ਹਟਾਇਆ ਜਾਣਾ ਚਾਹੀਦਾ ਹੈ ਕਿਉਂਕਿ ਉਹ ਇਸ ਅਹੁਦੇ ਦੇ ਯੋਗ ਨਹੀਂ। ਇਸ ਵੇਲੇ ਨੌਜਵਾਨਾਂ ਦਾ ਭਵਿੱਖ ਖਤਰੇ 'ਚ ਹੈ, ਇਸ ਦੇ ਲਈ ਵਿਦਿਆਰਥੀ ਪ੍ਰਦਰਸ਼ਨ ਜਿਹੜਾ ਕਰ ਰਹੇ ਨੇ। ਵਿਦਿਆਰਥੀਆਂ ਦੇ ਉੱਤੇ ਹਮਲਾ ਕਰਨ ਵਾਲੇ ਹਰ ਵਿਅਕਤੀ ਦੀ ਜਵਾਬਦੇਹੀ ਤੈਅ ਹੋਣੀ ਚਾਹੀਦੀ ਹੈ। ਪ੍ਰਧਾਨ ਮੰਤਰੀ ਮੋਦੀ ਨੂੰ ਵਿਦਿਆਰਥੀਆਂ ਦੇ ਨਾਲ ਹੋਏ ਵਿਹਾਰ ਦੇ ਲਈ ਮਾਫ਼ੀ ਮੰਗਣੀ ਚਾਹੀਦੀ ਹੈ। ਰਾਹੁਲ ਨੇ ਕਿਹਾ ਕਿ ਪ੍ਰਦਰਸ਼ਨ ਕਰ ਰਹੇ ਵਿਦਿਆਰਥੀ ਅੱਤਵਾਦੀ ਨਹੀਂ ਨੇ, ਉਹ ਸਾਡਾ ਭਵਿੱਖ ਨੇ ਤੇ ਜ਼ਿੰਮੇਵਾਰ ਲੋਕਾਂ ਵਿਰੁੱਧ ਕਾਰਵਾਈ ਹੋਣੀ ਚਾਹੀਦੀ ਹੈ, ਪਰ ਸਰਕਾਰ ਧਿਆਨ ਭਟਕਾਉਣ ਦੀ ਕੋਸ਼ਿਸ਼ ਦੇ ਵਿੱਚ ਹੈ। ਜੇਕਰ ਭਾਰਤ ਦੇ ਵਿਦਿਆਰਥੀ ਸੜਕਾਂ ਦੇ ਉੱਤੇ ਹਨ ਤਾਂ ਵਿਰੋਧੀ ਧਿਰ ਨੂੰ ਵੀ ਸੜਕਾਂ ਦੇ ਉੱਤੇ ਹੋਣਾ ਚਾਹੀਦਾ ਹੈ। ਸੜਕੋ ਸੜਕ ਹੀ ਹੋਣਗੇ, ਹੁਣ ਰਾਜਨੀਤੀ ਚੱਲੇਗੀ। ਸਰਕਾਰ ਇਸ ਮੁੱਦੇ ਨੂੰ ਦਬਾਉਣਾ ਚਾਹੁੰਦੀ ਹੈ, ਪਰ ਉਹ ਚਾਹੁੰਦੇ ਨੇ ਕਿ ਧਰਮਿੰਦਰ ਪ੍ਰਧਾਨ ਜਿਹੜੇ ਨੇ ਪ੍ਰਧਾਨ ਮੰਤਰੀ ਮਾਫ਼ੀ ਮੰਗਣ ਅਤੇ ਸਿੱਖਿਆ ਪ੍ਰਣਾਲੀ ਬਦਲੇ। ਸੰਸਦ ਮਾਰਚ ਦੇ ਦੌਰਾਨ ਪ੍ਰਦਰਸ਼ਨਕਾਰੀਆਂ ਤੇ ਪੁਲਿਸ ਕਾਰਵਾਈ ਤੋਂ ਅਗਲੇ ਦਿਨ ਲੋਕ ਸਭਾ ਦੇ ਵਿਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਵਿਦਿਆਰਥੀਆਂ ਦੀਆਂ ਮੰਗਾਂ ਦਾ ਪੂਰੀ ਤਰ੍ਹਾਂ ਸਮਰਥਨ ਕਰਦੀ ਹੈ। ਕਾਂਗਰਸ ਆਗੂ ਨੇ ਕਿਹਾ ਕਿ ਸਭ ਦੇ ਸਾਹਮਣੇ ਇਹ ਗੱਲ ਬਿਲਕੁਲ ਸਾਫ਼ ਹੈ ਕਿ ਸਾਡੀਆਂ ਸਿੱਖਿਆ ਪ੍ਰਣਾਲੀ ਅੱਜ ਇਕ ਧੋਖਾਧੜੀ ਵਾਲਾ ਸਿਸਟਮ ਬਣ ਚੁੱਕੀ ਹੈ। ਅਸੀਂ ਜਾਣਦੇ ਹਾਂ ਕਿ ਪਿਛਲੇ 10 ਸਾਲਾਂ ਦੇ ਵਿਚ 152 ਪੇਪਰ ਲੀਕ ਹੋਏ ਨੇ। ਜੇਕਰ ਹਿਸਾਬ ਲਗਾਇਆ ਜਾਵੇ ਤਾਂ ਲਗਭਗ ਹਰ ਮਹੀਨੇ ਇਕ ਪੇਪਰ ਲੀਕ ਹੁੰਦਾ ਹੈ। ਹਰ ਮਹੀਨੇ ਲੱਖਾਂ ਵਿਦਿਆਰਥੀਆਂ ਨੂੰ ਕਿਹਾ ਜਾਂਦਾ ਹੈ ਕਿ ਜਿਸ ਮਾਨਸਿਕ ਤਣਾਅ ਦੇ ਵਿਚੋਂ ਤੁਸੀਂ ਲੰਘੇ ਹੋ ਤੁਹਾਨੂੰ ਉਸ ਦੇ ਵਿਚੋਂ ਦੁਬਾਰਾ ਲੰਘਣਾ ਪਵੇਗਾ। ਇਸ ਤੋਂ ਬਾਅਦ ਉਨ੍ਹਾਂ ਨੂੰ ਦੱਸਿਆ ਜਾਂਦਾ ਹੈ ਕਿ ਸਰਕਾਰ ਨੂੰ ਇਸ ਦੀ ਕੋਈ ਵੀ ਪਰਵਾਹ ਨਹੀਂ। ਉਨ੍ਹਾਂ ਕਿਹਾ ਕਿ ਇਸ ਦੇ ਨਾਲ ਸਾਡੇ ਜਿਹੜੇ ਨੇ 7.5 ਕਰੋੜ ਵਿਦਿਆਰਥੀ ਤੇ ਪਰਿਵਾਰ ਪ੍ਰਭਾਵਿਤ ਹੋਏ ਨੇ। ਇਹ ਮੱਧ ਵਰਗੀ ਅਤੇ ਗਰੀਬ ਪਰਿਵਾਰ ਨੇ, ਉਹ ਆਪਣੀ ਖੂਨ ਪਸੀਨੇ ਦੀ ਕਮਾਈ ਇਸ ਦੇ ਵਿੱਚ ਲਗਾਉਂਦੇ ਨੇ ਤੇ ਫਿਰ ਉਹਨਾਂ ਦੇ ਨਾਲ ਮਾੜਾ ਵਿਹਾਰ ਕੀਤਾ ਜਾਂਦਾ ਹੈ। ਸਭ ਤੋਂ ਵੱਡੀ ਗੱਲ ਇਹ ਵੀ ਹੈ ਕਿ ਕਿਸੇ ਨੂੰ ਵੀ ਸਜ਼ਾ ਨਹੀਂ ਮਿਲੀ। ਪਿਛਲੇ 10 ਸਾਲਾਂ ਦੇ ਵਿੱਚ 152 ਪੇਪਰ ਲੀਕ ਹੋ ਚੁੱਕੇ ਹੈ, ਪਰ ਸਜ਼ਾ 0 ਹੈ। ਦੂਸਰੇ ਪਾਸੇ ਪੰਜਾਬ ਦੇ ਪ੍ਰਧਾਨ ਕਾਂਗਰਸ ਦੇ ਉਹ ਮੁੱਦਾ ਉਠਾ ਰਹੇ ਨੇ 6 ਮਹੀਨਿਆਂ ਬਾਅਦ ਚੇਤੇ ਆਇਆ। ਰਾਜਾ ਵੜਿੰਗੂਣਾ ਨੇ ਪੰਜਾਬ ਦੇ ਵਿਚ ਪੇਪਰ ਲੀਕ ਹੋਣ ਦੇ ਉੱਤੇ ਸੀਐਮ ਮਾਨ ਅਤੇ ਬੈਂਸ ਤੋਂ ਅਸਤੀਫਾ ਮੰਗ ਲਿਆ। ਪੰਜਾਬ ਦੇ ਨੌਜਵਾਨ ਜਵਾਬਦੇਹੀ ਦੇ ਹੱਕਦਾਰ ਨੇ, ਕਹਿੰਦੇ ਬਹਾਨਿਆਂ ਦੇ ਨਹੀਂ। ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸੂਬੇ ਦੇ ਵਿਚ ਵਾਰ ਵਾਰ ਹੋ ਰਹੇ ਪੇਪਰ ਲੀਕ ਦੇ ਮਾਮਲੇ ਦੇ ਉੱਤੇ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਤੋਂ ਅਸਤੀਫੇ ਦੀ ਮੰਗ ਕਰ ਲਈ। ਉਨ੍ਹਾਂ ਕਿਹਾ ਕਿ ਜਿਵੇਂ ਕੌਮੀ ਪੱਧਰ ਦੇ ਉੱਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਜ਼ਿੰਮੇਵਾਰ ਨੇ ਤੇ ਦੇਸ਼ ਉਨ੍ਹਾਂ ਤੋਂ ਜਵਾਬ ਅਤੇ ਜਵਾਬਦੇਹੀ ਮੰਗਦਾ, ਉਸੇ ਤਰ੍ਹਾਂ ਪੰਜਾਬ ਦੇ ਵਿਚ ਪੇਪਰ ਲੀਕ ਦੇ ਲਈ ਮਾਨ ਅਤੇ ਬੈਂਸ ਜਵਾਬਦੇਹ ਨੇ ਤੇ ਉਨ੍ਹਾਂ ਨੂੰ ਅਸਤੀਫਾ ਦੇਣਾ ਚਾਹੀਦਾ। ਪ੍ਰਦੇਸ਼ ਕਾਂਗਰਸ ਜਿਹੜੇ ਨੇ ਕਮੇਟੀ PCC ਦੇ ਪ੍ਰਧਾਨ ਨੇ ਆਪ ਦੇ ਸੀਨੀਅਰ ਨੇਤਾ ਮਨੀਸ਼ ਸਿਸੋਦੀਆ ਦੇ ਉਸ ਦਾਅਵੇ ਦਾ ਵੀ ਹਵਾਲਾ ਦਿੱਤਾ ਜਿਸ ਦੇ ਵਿਚ ਉਨ੍ਹਾਂ ਕਿਹਾ ਸੀ ਕਿ ਜੇਕਰ ਪੰਜਾਬ ਵਿੱਚ ਪੇਪਰ ਲੀਕ ਹੁੰਦਾ ਹੈ ਤਾਂ ਜ਼ਿੰਮੇਵਾਰ ਆਗੂ ਨੂੰ ਅਸਤੀਫਾ ਦੇਣ ਦੇ ਲਈ ਮਜਬੂਰ ਕੀਤਾ ਜਾਵੇਗਾ। ਪੰਜਾਬ ਗਰੁੱਪ ਬੀ ਦਾ ਪੇਪਰ ਲੀਕ ਹੋਏ ਨੂੰ 6 ਮਹੀਨੇ ਹੋ ਚੁੱਕੇ ਹੈ। ਉਸ ਤੋਂ ਪਹਿਲਾਂ 12ਵੀਂ ਜਮਾਤ ਦੀ ਅੰਗਰੇਜ਼ੀ, PSTET ਅਤੇ ਫਾਰਮਾਸਿਸਟ ਭਰਤੀ ਪ੍ਰੀਖਿਆ ਦੇ ਪੇਪਰ ਵੀ ਲੀਕ ਹੋਏ ਸਨ। ਉਨ੍ਹਾਂ ਦੱਸਿਆ ਕਿ ਭਗਵੰਤ ਮਾਨ ਸਰਕਾਰ ਦੇ ਕਾਰਜਕਾਲ ਦੇ ਵਿੱਚ ਪੇਪਰ ਲੀਕ ਦੇ 4 ਵੱਡੇ ਮਾਮਲੇ ਸਾਹਮਣੇ ਆਏ, ਪਰ ਅਜੇ ਤੱਕ ਨਾ ਤਾਂ ਕੋਈ ਜਾਂਚ ਹੋਈ ਤੇ ਨਾ ਹੀ ਕਿਸੇ ਦੀ ਜਵਾਬਦੇਹੀ ਤੈਅ ਕੀਤੀ ਗਈ। ਕਾਰਵਾਈ ਦੀ ਗੱਲ ਤਾਂ ਛੱਡ ਹੀ ਦਿਓ। ਉਨ੍ਹਾਂ ਪੁੱਛਿਆ ਕਿ ਸਾਨੂੰ ਦੱਸੋ ਭਗਵੰਤ ਮਾਨ ਕਦੋਂ ਅਸਤੀਫਾ ਦੇਣਗੇ, ਤੇ ਉਨ੍ਹਾਂ ਕਿਹਾ ਕਿ ਪੰਜਾਬ ਦੇ ਨੌਜਵਾਨ ਜਵਾਬਦੇਹੀ ਦੇ ਹੱਕਦਾਰ ਨੇ ਤੇ ਬਹਾਨਿਆਂ ਦੇ ਨਹੀਂ ਨੇ। ਦੂਸਰੇ ਪਾਸੇ ਸਮਾਂ ਬਰਬਾਦ ਨਾ ਕਰੋ, ਸੁਪਰੀਮ ਕੋਰਟ ਨੇ ਵੀ ਹੱਥ ਖੜੇ ਕਰ ਦਿੱਤੇ ਹੈ। CJP ਯਾਨੀ ਕਿ ਕਾਕਰੋਚ ਜਨਤਾ ਪਾਰਟੀ ਜਿਹੜੀ ਹੈ, ਪ੍ਰਦਰਸ਼ਨ ਮੌਕੇ ਪੁਲਿਸ ਕਾਰਵਾਈ ਦੇ ਖਿਲਾਫ਼ ਪਟੀਸ਼ਨ ਦੇ ਉੱਤੇ ਤੁਰੰਤ ਸੁਣਵਾਈ ਤੋਂ ਇਨਕਾਰ ਕਰ ਦਿੱਤਾ ਹੈ। ਸੁਪਰੀਮ ਕੋਰਟ ਨੇ ਬੁੱਧਵਾਰ ਨੂੰ ਦਿੱਲੀ ਦੇ ਵਿੱਚ ਕਾਕਰੋਚ ਜਨਤਾ ਪਾਰਟੀ ਦੀ ਅਗਵਾਈ ਹੇਠ ਹੋਏ ਪ੍ਰਦਰਸ਼ਨ ਮਾਰਚ ਦੇ ਦੌਰਾਨ ਵਿਦਿਆਰਥੀਆਂ ਦੇ ਉੱਤੇ ਪੁਲਿਸ ਕਾਰਵਾਈ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ਨੂੰ ਤੁਰੰਤ ਸੂਚੀਬੱਧ ਕਰਨ ਦੀ ਬੇਨਤੀ ਨੂੰ ਠੁਕਰਾ ਮਾਰਿਆ। ਇਹ ਮਾਮਲਾ ਭਾਰਤ ਦੇ ਚੀਫ਼ ਜਸਟਿਸ CJI ਸੂਰਿਆਕਾਂਤ ਅਤੇ ਜਸਟਿਸ ਜੋਏ ਮਾਲੀਆ ਬਾਗਚੀ ਅਤੇ ਵੀ ਮੋਨਾ ਦੀ ਬੈਂਚ ਦੇ ਸਾਹਮਣੇ ਰੱਖਿਆ ਗਿਆ ਸੀ। ਵਕੀਲ ਨੇ ਕਿਹਾ ਕਿ ਮੇਰੇ ਕੋਲ ਪੁਲਿਸ ਦੀ ਬੇਰਹਿਮੀ ਬਾਰੇ ਜਿਹੜਾ ਵੀਡੀਓ ਵੀ ਨੇ, ਜਿਸ ਨੂੰ ਕੱਲ ਵੀਰਵਾਰ ਸੂਚੀਬੱਧ ਕੀਤਾ ਜਾ ਸਕੇ ਤਾਂ ਵਿਦਿਆਰਥੀ ਉੱਥੇ ਹਨ। ਉਨ੍ਹਾਂ ਕਿਹਾ ਕਿ ਪ੍ਰਦਰਸ਼ਨ ਦੇ ਦੌਰਾਨ ਵਿਦਿਆਰਥੀਆਂ ਦੇ ਨਾਲ ਕਥਿਤ ਤੌਰ ਦੇ ਉੱਤੇ ਪੁਲਿਸ ਵੱਲੋਂ ਬੇਰਹਿਮੀ ਕੀਤੀ ਗਈ ਸੀ ਤੇ ਕਿਹਾ ਕਿ ਪਟੀਸ਼ਨ ਦੇ ਵਿੱਚ 3 ਅਰਦਾਸਾਂ ਪ੍ਰਾਰਥਨਾਵਾਂ ਸ਼ਾਮਲ ਨੇ। ਚੀਫ਼ ਜਸਟਿਸ ਜਿਹੜੇ ਨੇ ਉਨ੍ਹਾਂ ਨੇ ਬੇਨਤੀ ਨੂੰ ਠੁਕਰਾ ਦਿੱਤਾ ਤੇ ਸਪਸ਼ਟ ਕਰ ਦਿੱਤਾ ਕਿ ਬੈਂਚ ਜਿਹੜਾ ਮੈਨਿਸ਼ਨਿੰਗ ਪੜਾਅ ਦੇ ਉੱਤੇ ਵੀਡੀਓ ਫੋਟੇਜ ਦੀ ਜਾਂਚ ਕਰਨ ਦੇ ਲਈ ਤਿਆਰ ਨਹੀਂ ਹੈ। CJI ਨੇ ਕਿਹਾ ਕਿ ਸਾਨੂੰ ਵੀਡੀਓਜ਼ ਦੇ ਵਿੱਚ ਕੋਈ ਦਿਲਚਸਪੀ ਨਹੀਂ ਹੈ, ਸਾਡੇ ਕੋਲ ਦੇਖਣ ਦਾ ਸਮਾਂ ਨਹੀਂ ਹੈ, ਅਸੀਂ ਵੀਡੀਓ ਨਹੀਂ ਦੇਖਣਾ ਚਾਹੁੰਦੇ। ਜਦੋਂ ਵਕੀਲ ਨੇ ਦੁਹਰਾਇਆ ਕਿ ਵਿਦਿਆਰਥੀਆਂ ਦੀ ਕੁੱਟਮਾਰ ਕੀਤੀ ਗਈ ਹੈ ਤੇ ਦੁਬਾਰਾ ਵੀਡੀਓ ਸਬੂਤਾਂ ਦਾ ਹਵਾਲਾ ਦਿੱਤਾ ਤਾਂ CJI ਨੇ ਕਿਹਾ ਕਿ ਸਾਡਾ ਸਮਾਂ ਬਰਬਾਦ ਨਾ ਕਰੋ, ਅਸੀਂ ਕੋਈ ਵੀ ਵੀਡੀਓ ਨਹੀਂ ਦੇਖਣਾ ਚਾਹੁੰਦੇ। ਇਹ ਪਟੀਸ਼ਨ ਸੋਮਵਾਰ ਨੂੰ ਮੌਨਸੂਨ ਸੈਸ਼ਨ ਦੇ ਪਹਿਲੇ ਦਿਨ ਸੰਸਦ ਦੇ ਵੱਲ ਕਾਕਰਜ ਜਨਤਾ ਪਾਰਟੀ ਦੇ ਪ੍ਰਦਰਸ਼ਨ ਮਾਰਚ ਦੌਰਾਨ ਪੁਲਿਸ ਕਾਰਵਾਈ ਦੇ ਨਾਲ ਸੰਬੰਧਿਤ ਹੈ। ਜਦੋਂ ਕਥਿਤ ਪ੍ਰੀਖਿਆ ਬੇਨਿਜਮੀਆਂ ਨੂੰ ਲੈ ਕੇ ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਦੇ ਅਸਤੀਫੇ ਦੀ ਮੰਗ ਕਰਨ ਵਾਲੀ ਲਈ ਜਿਹੜੀ ਹਜ਼ਾਰਾਂ ਵਿਦਿਆਰਥੀਆਂ ਤੇ ਨੌਜਵਾਨ ਪ੍ਰਦਰਸ਼ਨਕਾਰੀ ਦਿੱਲੀ ਦੇ ਦਿਲ ਦੇ ਵਿੱਚ ਜਿਹੜਾ ਇਕੱਠੇ ਹੋਏ ਸਨ, ਇਸ ਮਾਰਚ ਦੇ ਵਿੱਚ ਪ੍ਰਦਰਸ਼ਨਕਾਰੀਆਂ ਤੇ ਸੁਰੱਖਿਆ ਕਰਮਚਾਰੀਆਂ ਵਿਚਕਾਰ ਝੜਪਾਂ ਦੇਖਣ ਨੂੰ ਮਿਲੀਆਂ, ਜਿਨ੍ਹਾਂ ਨੇ ਸੰਸਦ ਦੇ ਵੱਲ ਜਾਣ ਦੀ ਕੋਸ਼ਿਸ਼ ਕਰ ਰਹੀ ਭੀੜ ਨੂੰ ਖਦੇੜਨ ਦੇ ਲਈ ਲਾਠੀਆਂ ਤੇ ਅਥਰੂ ਗੈਸ ਦੀ ਵਰਤੋਂ ਕੀਤੀ ਹੈ। ਤੇ ਹੁਣ ਲੋਕ ਕਿੱਥੇ ਜਾਣ ਪਾਈ, ਇਹ ਸਟੂਡੈਂਟ ਕਿੱਥੇ ਜਾਣਗੇ ਜੇ ਕੋਰਟਾਂ ਵੀ ਜਿਹੜੀਆਂ ਆਪਣੇ ਹੱਥ ਖੜੇ ਕਰ ਦੇਣਗੀਆਂ ਤੇ ਫਿਰ ਕਿਹਦੇ ਤੋਂ ਇਨਸਾਫ ਮੰਗਣਗੇ। ਦੂਸਰੇ ਪਾਸੇ ਪਾਰਲੀਮੈਂਟ ਮੌਨਸੂਨ ਸੈਸ਼ਨ, ਕਾਲੇ ਕੱਪੜੇ ਪਾ ਕੇ ਸੰਸਦ ਪੁੱਜੇ ਆ ਵਿਰੋਧੀ ਧਿਰ ਦੇ ਆਗੂ, ਨੀਟ UG ਪੇਪਰ ਲੀਕ ਅਤੇ ਪੁਲਿਸ ਕਾਰਵਾਈ ਵਿਰੁੱਧ ਹੱਲਾ ਬੋਲਿਆ। ਵਿਰੋਧੀ ਪ੍ਰਦਰਸ਼ਨ ਜਿਹੜੇ ਨੇ ਵਿਰੋਧ ਪ੍ਰਦਰਸ਼ਨ ਦੇ ਵਜੋਂ ਸੰਸਦ ਦੇ ਅੰਦਰ ਕਾਲੇ ਕੱਪੜੇ ਪਾ ਕੇ ਕਾਂਗਰਸ ਦੀ ਅਗਵਾਈ ਹੇਠ ਵਿਰੋਧੀ ਪਾਰਟੀਆਂ ਨੇ ਬੁੱਧਵਾਰ ਅੱਜ ਜਿਹੜਾ ਫਿਰ ਤੋਂ ਕੇਂਦਰ ਉੱਤੇ ਜਿਹੜਾ ਹਾਲ ਹੀ ਦੇ ਪ੍ਰਦਰਸ਼ਨਾਂ ਦੌਰਾਨ ਵਿਦਿਆਰਥੀਆਂ ਤੇ ਸੰਸਦ ਮੈਂਬਰਾਂ ਨਾਲ ਕਥਿਤ ਧੱਕਾ ਮੁੱਕੀ ਨੂੰ ਲੈ ਕੇ ਹਮਲਾ ਜਿਹੜਾ ਬੋਲਿਆ। ਕਾਂਗਰਸ ਦੇ ਸੰਸਦ ਮੈਂਬਰ ਨੇ ਦੋਵਾਂ ਸਦਨਾਂ ਦੇ ਵਿੱਚ ਨੀਟ UG 226 ਪੇਪਰ ਲੀਕ ਵਿਦਿਆਰਥੀਆਂ ਉੱਤੇ ਪੁਲਿਸ ਕਾਰਵਾਈ ਅਤੇ ਪ੍ਰੀਖਿਆ ਸੰਕਟ ਦੇ ਉੱਤੇ ਚਰਚਾ ਦੀ ਮੰਗ ਕਰਦਿਆਂ ਨੋਟਿਸ ਦਿੱਤੇ ਨੇ। ਕਾਂਗਰਸ ਦੇ ਰਾਜ ਸਭਾ ਮੈਂਬਰ ਡਾ. ਸੈਯਦ ਨਾਸਿਰ ਹੁਸੈਨ ਨੇ ਰਾਜ ਸਭਾ ਦੇ ਵਿਚ ਨਿਯਮ 267 ਤਹਿਤ ਇਕ ਨੋਟਿਸ ਸੌਂਪਿਆ, ਜਿਸਦੇ ਵਿਚ ਭਾਰਤ ਦੀ ਪ੍ਰੀਖਿਆ ਪ੍ਰਣਾਲੀ ਦੇ ਵਿਚ ਇਕ ਜਿਹੜਾ ਹੈ ਪ੍ਰਣਾਲੀਗਤ ਸੰਕਟ ਦੇ ਵਜੋਂ ਵਰਣਨ ਕੀਤੀ ਗਈ ਸਥਿਤੀ ਦੇ ਉੱਤੇ ਚਰਚਾ ਕਰਨ ਦੇ ਲਈ ਦਿਨ ਦੇ ਕੰਮਕਾਜ ਨੂੰ ਮੁਅੱਤਲ ਕਰਨ ਦੀ ਮੰਗ ਕੀਤੀ ਗਈ। ਆਪਣੇ ਨੋਟਿਸ ਦੇ ਵਿੱਚ ਉਨ੍ਹਾਂ ਨੇ ਵੱਡੇ ਪੱਧਰ ਦੇ ਉੱਤੇ ਪੇਪਰ ਲੀਕ ਹੋਣ ਦੇ ਦੋਸ਼ਾਂ ਤੋਂ ਬਾਅਦ ਨੀਟ UG 226 ਨੂੰ ਰੱਦ ਕਰਨ, ਭਰਤੀ ਪ੍ਰੀਖਿਆਵਾਂ ਦੇ ਵਾਰ ਵਾਰ ਪੇਪਰ ਲੀਕ ਹੋਣ, CBSE ਦੀ ਆਨ ਸਕਰੀਨ ਮਾਰਕਿੰਗ ਪ੍ਰਣਾਲੀ ਦੇ ਵਿਚ ਬੇਨਿਜਮੀਆਂ, ਨੀਟ ਦੇ ਨਾਲ ਜੁੜੀਆਂ ਵਿਦਿਆਰਥੀਆਂ ਦੀਆਂ ਕਥਿਤ ਖੁਦਕੁਸ਼ੀਆਂ ਤੇ ਪ੍ਰਦਰਸ਼ਨਕਾਰੀ ਵਿਦਿਆਰਥੀਆਂ ਵਿਰੁੱਧ ਤਾਕਤ ਦੀ ਕਥਿਤ ਵਰਤੋਂ ਦਾ ਹਵਾਲਾ ਦਿੱਤਾ ਗਿਆ। ਨੋਟਿਸ ਦੇ ਵਿਚ ਦੇਸ਼ ਦੀ ਪ੍ਰੀਖਿਆ ਮੁਲਾਂਕਣ ਅਤੇ ਭਰਤੀ ਪ੍ਰਣਾਲੀਆਂ ਦੇ ਵਿਚ ਜਨਤਕ ਵਿਸ਼ਵਾਸ ਨੂੰ ਬਹਾਲ ਕਰਨ ਦੇ ਲਈ ਸੁਧਾਰਾਂ ਬਾਰੇ ਤੁਰੰਤ ਚਰਚਾ ਕਰਨ ਦੀ ਵੀ ਮੰਗ ਰੱਖੀ ਗਈ। ਲੋਕ ਸਭਾ ਦੇ ਵਿਚ ਕਾਂਗਰਸ ਦੇ ਸੰਸਦ ਮੈਂਬਰ ਹਿੱਬੀ ਇੰਡਨ ਨੇ 20 ਜੁਲਾਈ ਨੂੰ ਸੰਸਦ ਨੇੜੇ ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ ਵਿਰੁੱਧ ਪੁਲਿਸ ਕਾਰਵਾਈ ਦੇ ਬਾਰੇ ਚਰਚਾ ਕਰਨ ਦੇ ਲਈ ਇਕ ਜਿਹੜਾ ਮੁਤਲ ਮਤਾ ਨੋਟਿਸ ਦਿੱਤਾ ਗਿਆ। ਸੀਨੀਅਰ ਕਾਂਗਰਸ ਆਗੂ ਕੇਸੀ ਵੇਨੁਗੋਪਾਲ ਨੇ ਵੀ ਨੀਟ ਯੂਜੀ ਪੇਪਰ ਲੀਕ ਅਤੇ 20 ਜੁਲਾਈ ਨੂੰ ਜੰਤਰ ਮੰਤਰ ਵਿਖੇ ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ ਉਤੇ ਕਥਿਤ ਪੁਲਿਸ ਲਾਠੀਚਾਰਜ ਦੇ ਬਾਰੇ ਚਰਚਾ ਦੀ ਮੰਗ ਕਰਦਿਆਂ ਇਕ ਮੁਤਲ ਮਤਾ ਜਿਹੜਾ ਨੋਟਿਸ ਸੌਂਪਿਆ। ਇਹ ਤਾਲਮੇਲ ਵਾਲੇ ਸੰਸਦੀ ਕਦਮ ਉਸ ਸਮੇਂ ਸਾਹਮਣੇ ਆਏ ਨੇ ਜਦੋਂ ਵਿਰੋਧੀ ਧਿਰ ਦੇ ਸੰਸਦ ਮੈਂਬਰ ਕੇਂਦਰ ਦੇ ਵਿਰੁੱਧ ਆਪਣਾ ਰੋਸ ਦਰਜ ਕਰਨ ਦੇ ਲਈ ਕਾਲੇ ਰੰਗ ਦੇ ਪਹਿਰਾਵੇ ਦੇ ਵਿਚ ਪਹੁੰਚੇ ਹੈ, ਜਿਨ੍ਹਾਂ ਨੇ ਸਰਕਾਰ ਦੇ ਉਤੇ ਪ੍ਰੀਖਿਆ ਪ੍ਰਣਾਲੀ ਪ੍ਰਤੀ ਜਵਾਬਦੇਹੀ ਦੀ ਮੰਗ ਕਰ ਰਹੇ ਵਿਦਿਆਰਥੀਆਂ ਦੇ ਉਤੇ ਬਹੁਤ ਜ਼ਿਆਦਾ ਤਾਕਤ ਵਰਤਣ ਦਾ ਦੋਸ਼ ਲਾਇਆ ਤੇ ਪ੍ਰਦਰਸ਼ਨਾਂ ਦੇ ਦੌਰਾਨ ਕਾਨੂੰਨ ਘਾੜਿਆਂ ਸੰਸਦ ਮੈਂਬਰਾਂ ਦੇ ਪ੍ਰਤੀ ਹੰਕਾਰੀ ਰਵੱਈਆ ਅਪਣਾਉਣ ਦਾ ਦੋਸ਼ ਜਿਹੜਾ ਲਾਇਆ ਗਿਆ ਹੈ। ਇੰਟਰਨੈਸ਼ਨਲ ਖਬਰਾਂ ਦੇ ਵੱਲ ਨੂੰ ਝਾਤ ਮਾਰੀਏ ਤੇ ਦੋਸਤੋ ਇਰਾਨ ਦੇ ਜਿਹੜਾ ਹੈ ਪਕੈਕਸ ਮਾਊਂਟੇਨ ਨੂੰ ਨਿਸ਼ਾਨਾ ਬਣਾਉਣ ਦੀ ਤਿਆਰੀ ਦੇ ਵਿਚ ਟਰੰਪ ਨੇ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਸੰਕੇਤ ਦਿੱਤਾ ਹੈ ਕਿ ਇਰਾਨ ਦੇ

ਅਤੇ ਇਜ਼ਰਾਈਲੀ ਹਮਲਿਆਂ ਤੋਂ ਬਾਅਦ ਖੁਫੀਆ ਮੁਲਾਂਕਣਾਂ ਤੋਂ ਪਤਾ ਲੱਗਿਆ ਕਿ ਇਰਾਨ ਨੇ ਇਸ ਪਹਾੜ ਦੇ ਹੇਠਾਂ ਆਪਣੀਆਂ ਜਿਹੜੀਆਂ ਮੁੱਖ ਪਰਮਾਣੂ ਸੰਪਤੀਆਂ ਨੂੰ ਤਬਦੀਲ ਕਰ ਦਿੱਤਾ ਤੇ ਜ਼ਮੀਨ ਤੋਂ 100 ਮੀਟਰ ਤੋਂ ਵੱਧ ਹੇਠਾਂ ਚਟਾਨਾਂ ਦੇ ਹੇਠਾਂ ਸਥਿਤ ਇਸ ਸਹੂਲਤ ਨੂੰ ਇਰਾਨ ਦੇ ਸਭ ਤੋਂ ਸੁਰੱਖਿਅਤ ਪਰਮਾਣੂ ਸਥਾਨਾਂ ਦੇ ਵਿਚੋਂ ਇਕ ਮੰਨਿਆ ਜਾਂਦਾ। ਟਰੰਪ ਨੇ ਰਾਸ਼ਟਰਪਤੀ ਦਫ਼ਤਰ ਦੇ ਵਿਚ ਪੱਤਰਕਾਰਾਂ ਨੂੰ ਕਿਹਾ ਕਿ ਅਸੀਂ ਬਹੁਤ ਜਲਦੀ ਇਸ ਜਿਹੜਾ ਖੇਤਰ ਦੇ ਉੱਤੇ ਬਹੁਤ ਵੱਡਾ ਹਮਲਾ ਕਰ ਸਕਦੇ ਹਾਂ, ਉਹ ਇਸ ਨੂੰ ਰੋਕਣ ਦੇ ਲਈ ਕੁਝ ਨਹੀਂ ਕਰ ਸਕਦੇ। ਇਜ਼ਰਾਈਲੀ ਖੁਫੀਆ ਜਾਣਕਾਰੀ ਦੇ ਅਨੁਸਾਰ ਪਿਛਲੇ ਸਾਲ ਦੇ ਹਮਲਿਆਂ ਤੋਂ ਬਾਅਦ ਇਰਾਨ ਨੇ ਆਪਣੇ ਬਹੁਤ ਕੁਝ ਜਿਹੜਾ ਜ਼ਿਆਦਾ ਅਮੀਰ ਯੂਰੇਨੀਅਮ ਅਤੇ ਉੱਨਤ ਸਟੈਰੀਫਿਊਜ਼ ਇਸ ਭੂਮੀਗਤ ਕੰਪਲੈਕਸ ਦੇ ਵਿਚ ਭੇਜ ਦਿੱਤੇ ਨੇ। ਟਰੰਪ ਨੇ ਸਿੱਧੇ ਤੌਰ ਦੇ ਉੱਤੇ ਇਸ ਮੁਲਾਂਕਣ ਦੀ ਪੁਸ਼ਟੀ ਨਹੀਂ ਕੀਤੀ ਹੈ। ਉਨ੍ਹਾਂ ਕਿਹਾ ਕਿ ਅਮਰੀਕਾ ਦਾ ਅਨੁਮਾਨ ਹੈ ਕਿ ਵਾਰ ਵਾਰ ਫੌਜੀ ਕਾਰਵਾਈਆਂ ਦੇ ਬਾਵਜੂਦ ਇਰਾਨ ਜਿਹੜਾ ਹੈ ਕੋਲ ਅਜੇ ਵੀ ਲਗਭਗ 1000 ਪਾਉਂਡ ਬਹੁਤ ਜ਼ਿਆਦਾ ਅਮੀਰ ਯੂਰੇਨੀਅਮ ਹੈ ਜੋ ਹਥਿਆਰ ਬਣਾਉਣ ਦੇ ਪੱਧਰ ਦੇ ਨੇੜੇ ਹੈ। ਇਰਾਨ ਦੇ ਵਿਚ ਇਹ ਪਹਾੜੀ ਇਕ ਪਾਸੇ ਤੁਸੀਂ ਇਧਰ ਭਾਈ ਰੋਕ ਰਹੇ ਹੋ ਤੇ ਦੂਸਰੇ ਪਾਸੇ ਤੁਸੀਂ ਅਰਬ ਮੁਲਕ ਨੂੰ ਜਿਹੜਾ ਹੈ ਹਾਂ ਪੱਕੀ ਹੁੰਗਾਰਾ ਦੇ ਰਹੇ ਹੋ ਭਾਈ ਤੁਸੀਂ ਭਾਈ ਕਰ ਸਕਦੇ ਹੋ ਤੇ ਇਰਾਨ ਵਾਲੇ ਜਿਹੜਾ ਪਰਮਾਣੂ ਹਥਿਆਰਾਂ ਦੀ ਨਹੀਂ ਰੱਖ ਸਕਦੇ ਨੇ। ਇਰਾਨ ਦੇ ਵਿਚ ਇਹ ਪਹਾੜੀ ਜਿਸ ਨੂੰ ਕੋਹੋ ਏ ਕਲਾਂਗ ਗਜ਼ ਲਾ ਵਜੋਂ ਜਾਣਿਆ ਜਾਂਦਾ ਨਤਾ ਨਜ਼ ਯੂਰੇਨੀਅਮ ਸੰਸ਼ੋਧਨ ਕੰਪਲੈਕਸ ਤੋਂ ਲਗਭਗ 1 ਮੀਲ ਦੱਖਣ ਦੇ ਵਿਚ ਸਥਿਤ ਹੈ। ਕੰਪਲੈਕਸ ਦਾ ਨਿਰਮਾਣ 2020 ਦੇ ਵਿਚ ਸ਼ੁਰੂ ਹੋਇਆ ਸੀ ਤੇ ਇੰਸਟੀਟਿਊਟ ਫਾਰ ਸਾਇੰਸ ਐਂਡ ਇੰਟਰਨੈਸ਼ਨਲ ਸਕਿਉਰਿਟੀ ISIS ਦੇ ਦੁਆਰਾ ਵਿਸ਼ਲੇਸ਼ਣ ਕੀਤੀ ਗਈ ਸੈਟੇਲਾਈਟ ਇਮੇਜਰੀ ਕੰਪਲੈਕਸ ਦੇ ਕਈ ਸੁਰੰਗ ਨੈਟਵਰਕ ਬਹੁਤ ਜ਼ਿਆਦਾ ਮਜ਼ਬੂਤ ਪ੍ਰਵੇਸ਼ ਦੇ ਦੁਆਰ ਤੇ ਇਕ ਵੱਡੀ ਸੁਰੱਖਿਆ ਘੇਰੇ ਨੂੰ ਦਰਸਾਉਂਦੀ ਹੈ। ਮਾਹਰਾਂ ਦਾ ਕਹਿਣਾ ਹੈ ਕਿ ਪਿਕੈਕਸ ਮਾਊਂਟੇਨ ਜਿਹੜੀ ਹੈ ਅਮਰੀਕਾ ਦੇ ਲਈ ਇਕ ਮਹੱਤਵਪੂਰਨ ਫੌਜੀ ਚੁਣੌਤੀ ਪੇਸ਼ ਕਰਦਾ ਹੈ। CNN ਦੀ ਜਿਹੜੀ ਰਿਪੋਰਟ ਦੇ ਅਨੁਸਾਰ ਇਸ ਦੀ ਬਹੁਤ ਡੂੰਘਾਈ ਦੇ ਕਾਰਨ ਅਮਰੀਕਾ ਦੇ ਸਭ ਤੋਂ ਸ਼ਕਤੀਸ਼ਾਲੀ ਬੰਕਰ ਬਸਟਿੰਗ ਬੰਬ ਮੈਸਿਵ ਆਰਡੀਨੈਂਸ ਪੈਨੇਟਰੇਟਰ ਜਿਹੜਾ MOP ਦਾ ਵੀ ਜਿਹੜਾ ਸੀਮਤ ਪ੍ਰਭਾਵ ਹੋਵੇਗਾ। ਹਵਾਈ ਹਮਲੇ ਸੁਰੰਗਾਂ ਨੂੰ ਬੰਦ ਕਰ ਸਕਦੇ ਨੇ ਤੇ ਬਿਜਲੀ ਸਪਲਾਈ ਨੂੰ ਕੱਟ ਸਕਦੇ ਨੇ, ਪਰ ਭੂਮੀਗਤ ਚੈਂਬਰਾਂ ਨੂੰ ਪੂਰੀ ਤਰ੍ਹਾਂ ਤਬਾਹ ਕਰਨਾ ਮੁਸ਼ਕਲ ਹੋ ਸਕਦਾ। ਵਰਤਮਾਨ ਦੇ ਵਿਚ ਅੰਤਰਰਾਸ਼ਟਰੀ ਪਰਮਾਣੂ ਊਰਜਾ ਏਜੰਸੀ IAEA ਦੇ ਨਿਰੀਖਕਾਂ ਦੇ ਜਿਹੜੇ ਪਾਬੰਦੀਆਂ ਦੇ ਕਾਰਨ ਇਰਾਨ ਦੇ ਪਰਮਾਣੂ ਭੰਡਾਰ ਦੇ ਬਾਰੇ ਅਨਿਸ਼ਚਿਤਤਾ ਵੱਧ ਗਈ ਹੈ, ਜਿਸ ਦੇ ਨਾਲ ਪੈਕੈਕਸ ਜਿਹੜਾ ਪਹਾੜ ਹੈ ਦੋਵਾਂ ਦੇਸ਼ਾਂ ਵਿਚਕਾਰ ਤਣਾਅ ਦਾ ਜਿਹੜਾ ਇਕ ਨਵਾਂ ਕੇਂਦਰ ਬਣ ਗਿਆ ਹੈ। ਦੂਸਰੇ ਪਾਸੇ ਰਾਸ਼ਟਰਪਤੀ ਜ਼ੇਲੈਂਸਕੀ ਨੇ ਕੁਝ ਫੈਸਲੇ ਲਏ ਆ। ਯੁਕਰੇਨੀ ਫੌਜ ਮੁਖੀ ਜਿਹੜੇ ਨੇ ਉਨ੍ਹਾਂ ਦੀ ਛੁੱਟੀ ਕਰ ਦਿੱਤੀ ਹੈ। ਯੁਕਰੇਨੀ ਰਾਸ਼ਟਰਪਤੀ ਵਲੋਦੀਮਿਰ ਜ਼ੇਲੈਂਸਕੀ ਨੇ ਮੰਗਲਵਾਰ ਨੂੰ ਕੱਲ ਬੀਤੇ ਚ ਦੇਸ਼ ਦੇ ਫੌਜ ਮੁਖੀ ਜਨਰਲ ਓਲੇਕਸੈਂਡਰ ਸਿਰਸਕੀ ਨੂੰ ਜਿਹੜਾ ਉਨ੍ਹਾਂ ਦੇ ਅਹੁਦੇ ਤੋਂ ਹਟਾ ਦਿੱਤਾ। ਇਹ ਘਟਨਾਕ੍ਰਮ ਰਾਜਧਾਨੀ ਕੀਵ ਸਮੇਤ ਦੇਸ਼ ਭਰ ਦੇ ਕਈ ਸ਼ਹਿਰਾਂ ਦੇ ਵਿਚ ਹੋਏ ਵਿਰੋਧ ਪ੍ਰਦਰਸ਼ਨਾਂ ਤੋਂ ਬਾਅਦ ਸਾਹਮਣੇ ਆਇਆ, ਜਿਹਦੇ ਵਿਚ ਸਿਰਸਕੀ ਨੂੰ ਜਿਹੜਾ ਹਟਾਉਣ ਦੀ ਮੰਗ ਕੀਤੀ ਗਈ ਸੀ। ਇਹ ਦੂਜਾ ਵੱਡਾ ਬਦਲਾਅ ਹੈ ਜੋ ਜ਼ੇਲੈਂਸਕੀ ਨੇ ਜਨਤਕ ਦਬਾਅ ਹੇਠ ਕੀਤਾ। ਇਸ ਤੋਂ ਪਹਿਲਾਂ ਪਿਛਲੀ ਗਰਮੀਆਂ ਦੇ ਵਿਚ ਹੋਏ ਵਿਰੋਧ ਪ੍ਰਦਰਸ਼ਨਾਂ ਨੇ ਜ਼ੇਲੈਂਸਕੀ ਨੂੰ ਜਿਹੜਾ ਇਕ ਕਾਨੂੰਨ ਵਾਪਸ ਲੈਣ ਦੇ ਲਈ ਮਜਬੂਰ ਜਿਹੜਾ ਕੀਤਾ ਸੀ, ਜਿਸ ਨੇ ਕਥਿਤ ਤੌਰ ਦੇ ਉਤੇ ਯੁਕਰੇਨ ਦੇ ਭ੍ਰਿਸ਼ਟਾਚਾਰ ਵਿਰੋਧੀ ਸੰਸਥਾਵਾਂ ਨੂੰ ਕਮਜ਼ੋਰ ਕੀਤਾ ਸੀ। ਸੋਸ਼ਲ ਮੀਡੀਆ ਦੇ ਉੱਤੇ ਜਾਰੀ ਇਕ ਬਿਆਨ ਦੇ ਅਨੁਸਾਰ ਜ਼ੇਲੈਂਸਕੀ ਨੇ ਮਾਈਖਾਈਲੋ ਡਰਾ ਪਾਰਟੀ ਨੂੰ ਜਿਹੜਾ ਨਵਾਂ ਫੌਜ ਮੁਖੀ ਨਿਯੁਕਤ ਕੀਤਾ। ਜ਼ੇਲੈਂਸਕੀ ਨੇ ਜਿਹੜਾ ਕਿਹਾ ਕਿ ਸਾਡੀ ਇਕ ਸਾਂਝੀ ਇੱਛਾ ਹੈ ਕਿ ਦੁਸ਼ਮਣ ਤੇ ਜਿੱਤ ਪ੍ਰਾਪਤ ਕਰਨਾ ਤੇ ਫਰੰਟ ਲਾਈਨਾਂ ਤੇ ਅਜਿਹੇ ਹਾਲਾਤ ਪੈਦਾ ਕਰਨਾ ਤੇ ਰੂਸ ਤੇ ਅਜਿਹਾ ਦਬਾਅ ਪਾਉਣਾ ਕਿ ਰੂਸ ਸ਼ਾਂਤੀ ਦੇ ਲਈ ਸਹਿਮਤ ਹੋਣ ਦੇ ਲਈ ਮਜਬੂਰ ਹੋਵੇ। ਯੁਕਰੇਨੀ ਨੇਤਾ ਨੇ ਕਿਹਾ ਕਿ ਉਨ੍ਹਾਂ ਨੇ ਇਹ ਫੈਸਲਾ ਫੌਜੀ ਕਮਾਂਡਰਾਂ ਦੇ ਨਾਲ ਕਈ ਮੀਟਿੰਗਾਂ ਤੋਂ ਬਾਅਦ ਜਿਹੜਾ ਲਿਆ ਗਿਆ ਹੈ। ਦੂਸਰੇ ਪਾਸੇ ਮਮਦਾਨੀ ਸਿੰਘ ਫਸਾ ਰਹੇ ਨੇ ਜੀ ਆਪਣੀ ਗੌਰਮੈਂਟ ਦੇ ਵਿਚ ਨਾਲ। ਮਮਦਾਨੀ ਨੇ ਸੰਘੀ ਸਰਕਾਰ ਨੂੰ ਨੇਤਨਯਾਹੂ ਨੂੰ ਗ੍ਰਿਫ਼ਤਾਰ ਕਰਨ ਦੀ ਅਪੀਲ ਕੀਤੀ ਤੇ ਮੁੜ ਕੇ ਉਹਦੀ ਝਾੜ ਝੰਬ ਹੋ ਗਈ ਹੈ। ਨਿਊਯਾਰਕ ਦੇ ਮੇਅਰ ਜੋਹਰਾਨ ਮਮਦਾਨੀ ਨੇ ਮੰਗਲਵਾਰ ਕੱਲ ਫਿਰ ਦੇਰ ਰਾਤ ਕਿਹਾ ਕਿ ਨਿਊਯਾਰਕ ਸਿਟੀ ਦੁਨੀਆ ਦੀ ਸਭ ਤੋਂ ਉੱਚੀ ਜੰਗੀ ਅਪਰਾਧ ਅਦਾਲਤ ਦੇ ਦੁਆਰਾ ਇਜ਼ਰਾਈਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਦੇ ਵਿਰੁੱਧ ਜਾਰੀ ਕੀਤੇ ਗਏ ਗ੍ਰਿਫ਼ਤਾਰੀ ਵਾਰੰਟ ਨੂੰ ਲਾਗੂ ਨਹੀਂ ਕਰ ਸਕਦਾ, ਪਰ ਉਨ੍ਹਾਂ ਨੇ ਸੰਘੀ ਸਰਕਾਰ ਨੂੰ ਅਜਿਹਾ ਕਰਨ ਦੀ ਅਪੀਲ ਕੀਤੀ ਭਾਈ ਅਸੀਂ ਨਹੀਂ ਕਰ ਸਕਦੇ, ਤੁਸੀਂ ਕਰੋ। ਇਕ ਵੀਡੀਓ ਦੇ ਵਿਚ ਮਮਦਾਨੀ ਨੇ ਇਜ਼ਰਾਈਲੀ ਪ੍ਰਧਾਨ ਮੰਤਰੀ ਨੂੰ ਯੁੱਧ ਅਪਰਾਧੀ ਦਸਿਆ ਤੇ ਕਿਹਾ ਕਿ ਉਨ੍ਹਾਂ ਦਾ ਨਿਊਯਾਰਕ ਸਿਟੀ ਦੇ ਵਿਚ ਸਵਾਗਤ ਨਹੀਂ ਹੈ।
ममदानी ने सोशल मीडिया प्लेटफार्म एक्स के उत्ते शेयर की गई एक वीडियो दे विच कहा कि यह स्पष्ट है कि साडे कोल

ਗ੍ਰਿਫਤਾਰੀ ਵਾਰੰਟ ਨੂੰ ਲਾਗੂ ਕਰਨ ਦਾ ਸੁਤੰਤਰ ਕਾਨੂੰਨੀ ਅਧਿਕਾਰ ਨਹੀਂ। ਅੰਤਰਰਾਸ਼ਟਰੀ ਅਪਰਾਧਿਕ ਅਦਾਲਤ ICC ਦਾ ਹਵਾਲਾ ਦਿੰਦੇ ਹੋਏ ਉਨ੍ਹਾਂ ਅੱਗੇ ਕਿਹਾ ਕਿ ਹਾਲਾਂਕਿ ਸੰਘੀ ਸਰਕਾਰ ਦੇ ਕੋਲ ਇਹ ਅਧਿਕਾਰ ਹੈ ਤੇ ਮੈਂ ਉਨ੍ਹਾਂ ਨੂੰ ICC ਦੇ ਵਿਚ ਸ਼ਾਮਲ ਹੋਣ ਅਤੇ ਇਸ ਗ੍ਰਿਫਤਾਰੀ ਵਾਰੰਟ ਨੂੰ ਲਾਗੂ ਕਰਨ ਦੇ ਲਈ ਅਪੀਲ ਕਰਦਾ ਹੈ। ਇਸ ਮਹੀਨੇ ਦੇ ਸ਼ੁਰੂ ਦੇ ਵਿਚ ਵੀ ਮਮਦਾਨੀ ਨੇ ਨਿਊਯਾਰਕ ਟਾਈਮਜ਼ ਨੂੰ ਦੱਸਿਆ ਸੀ ਕਿ ਉਹ ਅਤੇ ਸ਼ਹਿਰ ਦਾ ਨਿਆਂ ਵਿਭਾਗ ਸਤੰਬਰ ਦੇ ਵਿਚ ਸੰਯੁਕਤ ਰਾਸ਼ਟਰ ਮਹਾਂਸਭਾ ਦੇ ਲਈ ਨਿਊਯਾਰਕ ਸਿਟੀ ਜਾਣ ਦੇ ਉਤੇ ਨੇਤਨਯਾਹੂ ਨੂੰ ਗ੍ਰਿਫਤਾਰ ਕਰਨ ਦੀ ਸੰਭਾਵਨਾ ਦੇ ਉਤੇ ਚਰਚਾ ਕਰ ਰਹੇ ਸਨ। ਸੰਯੁਕਤ ਰਾਸ਼ਟਰ ਦੇ ਵਿਚ ਇਜ਼ਰਾਇਲ ਦੇ ਰਾਜਦੂਤ ਡੈਨੀ ਡੈਨਨ ਨੇ ਮੇਅਰ ਨੂੰ ਜਵਾਬ ਦਿੰਦੇ ਹੋਏ ਕਿਹਾ ਕਿ ਬਸ ਬਹੁਤ ਹੋ ਗਿਆ। ਉਨ੍ਹਾਂ ਸੋਸ਼ਲ ਮੀਡੀਆ ਦੇ ਉਤੇ ਜਾਰੀ ਇਕ ਬਿਆਨ ਦੇ ਵਿਚ ਕਿਹਾ, ਤੁਹਾਨੂੰ ਨਿਊਯਾਰਕ ਦੇ ਲੋਕਾਂ ਦੀ ਸੇਵਾ ਕਰਨ ਦੇ ਲਈ ਚੁਣਿਆ ਗਿਆ ਹੈ, ਹਮਾਸ ਦੇ ਲਈ ਪ੍ਰਚਾਰ ਦਾ ਸਾਧਨ ਬਣਨ ਦੇ ਲਈ ਨਹੀਂ, ਆਪਣਾ ਕੰਮ ਕਰੋ। ਹਾਲਾਂਕਿ ਰਾਸ਼ਟਰਪਤੀ ਡੋਨਲਡ ਟਰੰਪ ਨੇ ਸੋਮਵਾਰ ਨੂੰ ਵੀ ਇਹ ਸਪਸ਼ਟ ਕਰ ਦਿੱਤਾ, ਸੋਸ਼ਲ ਮੀਡੀਆ ਉਤੇ ਪੋਸਟ ਪਾਈ ਕਿ ਨੇਤਨਯਾਹੂ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਗਿਆ ਕਿ ਕਿਸੇ ਵੀ ਹਾਲਤ ਦੇ ਵਿਚ ਤੁਹਾਨੂੰ ਸੰਯੁਕਤ ਰਾਜ ਦੇ ਵਿਚ ਰਹਿੰਦੇ ਹੋਏ ਗ੍ਰਿਫਤਾਰ ਨਹੀਂ ਕੀਤਾ ਜਾਵੇਗਾ। ਇਸ ਪੋਸਟ ਦੇ ਵਿਚ ਮਮਦਾਨੀ ਦਾ ਸਿੱਧਾ ਜ਼ਿਕਰ ਨਹੀਂ ਕੀਤਾ ਗਿਆ ਸੀ, ਪਰ ਟੇਢੇ ਢੰਗ ਦੇ ਨਾਲ ਜ਼ੋਰ ਚੇਤਾਵਨੀ ਦੇ ਦਿੱਤੀ ਗਈ। ਆਖਰੀ ਖਬਰ ਵੱਲ ਨੂੰ ਵਧੀਏ ਤੇ ਓਨਟਾਰੀਓ ਤੋਂ ਫਿਰ ਖਬਰ ਹੈ। ਉਥੇ ਦੇ MP ਜਿਹੜੇ ਨੇ ਉਨ੍ਹਾਂ ਦੇ ਮਾੜੇ ਦਿਨ ਚੱਲ ਰਹੇ ਹੈ ਭਾਈ। ਇਹ ਗਏ ਤਾਂ ਹੈਗੇ ਤਾਂ ਪੰਜਾਬ ਦਾ ਹੀ ਖੂਨ ਆ ਨਾ, ਗਦਾਰੀ ਸਾਡੇ ਖੂਨ ਚੋਂ ਨਹੀਂ ਜਾ ਸਕਦੀ। ਕੁਝ ਨਾ ਕੁਝ ਤਾਂ ਕਰਾਂਗੇ ਹੀ ਅਸੀਂ, ਚਾਹੇ ਇੱਥੇ ਇਹਨਾਂ ਧਰਤੀਆਂ ਤੇ ਹੋਈਏ ਤੇ ਚਾਹੇ ਉਹਨਾਂ ਧਰਤੀਆਂ ਦੇ ਉੱਤੇ। ਐਡੇ ਐਡੇ ਅਹੁਦੇ ਦੇ ਦਿੱਤੇ ਤੁਹਾਨੂੰ ਫਿਰ ਵੀ ਰੱਜ ਨਹੀਂ ਆਇਆ। ਓਨਟਾਰੀਓ ਪੋਲੀਟਿਕਸ ਜਿਹੜੀ ਹੈ ਉਹਦੇ ਵਿਚ MP ਇਹ ਜਿਹੜੇ ਹਰਦੀਪ ਗਰੇਵਾਲ ਤੇ ਪਿਤਾ ਦੀ ਅਖਬਾਰ ਨੂੰ ਸਰਕਾਰੀ ਇਸ਼ਤਿਹਾਰ ਦੇਣ ਦੇ ਦੋਸ਼ ਲੱਗੇ ਹੈ। ਬ੍ਰੈਂਪਟਨ ਪੂਰਬੀ ਤੋਂ ਵਿਧਾਇਕ ਅਤੇ ਓਨਟਾਰੀਓ ਦੀ ਡੱਗ ਫੋਰਡ ਸਰਕਾਰ ਦੇ ਵਿਚ ਟਰਾਂਸਪੋਰਟ ਮੰਤਰੀ ਦੇ ਨਾਲ ਪਾਰਲੀਮਾਨੀ ਸਹਾਇਕ ਦੇ ਵਜੋਂ ਸੇਵਾਵਾਂ ਨਿਭਾ ਰਹੇ ਹਰਦੀਪ ਸਿੰਘ ਗਰੇਵਾਲ ਅੱਜ ਕੱਲ ਤੱਤੇ ਪਾਣੀ ਦੇ ਵਿਚ ਚੱਲ ਰਹੇ ਹੈ। ਉਸ ਵੱਲੋਂ ਸਰਕਾਰ ਤੋਂ ਲਏ ਨਜਾਇਜ਼ ਰਿਹਾਇਸ਼ੀ ਭੱਤੇ ਦੇ ਮਾਮਲੇ ਦੀ ਅਜੇ ਸਿਆਹੀ ਵੀ ਨਹੀਂ ਸੀ ਸੁੱਕੀ ਕਿ ਅੱਜ ਨਿਊ ਡੈਮੋਕਰੇਟਿਕ ਪਾਰਟੀ ਦੀ ਆਗੂ ਮਾਰਿਟ ਸਟਾਈਲਜ਼ ਵੱਲੋਂ ਉਸਦੇ ਉੱਤੇ ਨਿੱਜੀ ਹਿੱਤਾਂ ਦੇ ਲਈ ਆਪਣੇ ਪਿਤਾ ਦੀ ਅਖਬਾਰ ਦੇ ਵਿਚ ਸਰਕਾਰੀ ਇਸ਼ਤਿਹਾਰ ਦੇਣ ਦੇ ਦੋਸ਼ਾਂ ਦੇ ਹੇਠ ਇਮਾਨਦਾਰੀ ਤੇ ਨੈਤਿਕਤਾ ਕਮਿਸ਼ਨਰ ਨੂੰ ਜਿਹੜਾ ਸ਼ਿਕਾਇਤ ਭੇਜ ਕੇ ਕਾਰਵਾਈ ਦੀ ਜਿਹੜੀ ਮੰਗ ਕਰ ਲਈ ਗਈ ਹੈ। ਇਹ ਇਸ਼ਤਿਹਾਰ ਸਰਕਾਰ ਦੇ ਵੱਲੋਂ ਆਪਣੇ ਹਲਕੇ ਦੇ ਵਿਕਾਸ ਦੇ ਲਈ ਦਿੱਤੀ ਜਾਂਦੀ ਰਕਮ ਦੇ ਵਿਚੋਂ ਦਿੱਤੇ ਗਏ। ਸ਼ਿਕਾਇਤਕਰਤਾ ਨੇ ਗਰੇਵਾਲ ਦੇ ਪਿਤਾ ਦੀ ਅਖਬਾਰ ਦੇ ਵਿਚ ਛਪੇ ਉਸਦੇ ਇਸ਼ਤਿਹਾਰ ਵੀ ਜਿਹੜੇ ਨੱਥੀ ਕਰਕੇ ਇਹ ਸਬੂਤ ਵੀ ਲਾਏ ਨੇ, ਨਾਲ ਕਿ ਪੰਜਾਬੀ ਪੋਸਟ ਅਖਬਾਰ ਦਾ ਮਾਲਕ ਹਰਦੀਪ ਸਿੰਘ ਗਰੇਵਾਲ ਦਾ ਪਿਤਾ ਜਗਦੀਸ਼ ਸਿੰਘ ਗਰੇਵਾਲ ਹੈ। ਉਸਨੇ ਕਿਹਾ ਕਿ ਵਿਧਾਇਕ ਇੰਜ ਕਰਕੇ ਲਗਾਤਾਰ ਨੈਤਿਕਤਾ ਦੇ ਉਤੇ ਇਮਾਨਦਾਰੀ ਦੇ ਨਿਯਮ ਤੋੜ ਰਿਹਾ। ਉਸਨੇ ਕਿਹਾ ਕਿ ਸਰਕਾਰੀ ਖਰਚੇ ਵਾਲੇ ਇਸ਼ਤਿਹਾਰ ਨਿੱਜੀ ਹਿੱਤਾਂ ਦਾ ਟਕਰਾਅ ਅਤੇ ਪਿਤਾ ਨੂੰ ਫਾਇਦਾ ਪਹੁੰਚਾਉਣ ਦਾ ਯਤਨ ਹੈ, ਪਰ ਸਾਡੇ ਵਾਲੇ ਤਾਂ ਮਤਲਬ ਕਿ ਖੁੱਲ੍ਹੇਆਮ ਦਿੱਤੇ ਜਾਂਦੇ ਆ, ਆਪਣੇ ਤਾਂ ਜੋ ਔਲਾਦ ਨੇ। ਉਸਨੇ ਕਿਹਾ ਕਿ ਆਪਣੇ ਪਿਤਾ ਦੀ ਮਾਲਕੀ ਵਾਲੀ ਅਖਬਾਰ ਨੂੰ ਸਰਕਾਰੀ ਰਕਮ ਤੋਂ ਵਿੱਚੋਂ ਜਿਹੜਾ ਇਸ਼ਤਿਹਾਰ ਦੇਣ ਤੋਂ ਪਹਿਲਾਂ ਵਿਧਾਇਕ ਦੇ ਵੱਲੋਂ ਜਿਹੜਾ ਇੰਟੀਗ੍ਰਿਟੀ ਕਮਿਸ਼ਨਰ ਤੋਂ ਜਿਹੜਾ ਸੀ ਆਗਿਆ ਨਾ ਲੈ ਕੇ ਨਿਯਮਾਂ ਦੀ ਵੀ ਅਵਗਿਆ ਕੀਤੀ ਗਈ ਹੈ। ਸ਼ਿਕਾਇਤਕਰਤਾ ਨੇ ਸਬੂਤ ਦੇ ਵਜੋਂ ਕਿਹਾ ਕਿ ਉਸੇ ਅਖਬਾਰ ਦੇ ਪੰਨੇ ਤੇ ਜਗਦੀਸ਼ ਸਿੰਘ ਗਰੇਵਾਲ ਦੇ ਅਖਬਾਰ ਦਾ ਕਰਤਾ ਧਰਤਾ ਹੋਣ ਤੇ ਉਸਦਾ ਫੋਨ ਨੰਬਰ ਛਪਿਆ ਹੋਇਆ ਹੈ। ਉਸਨੇ ਲਿਖਿਆ ਕਿ ਹਰਦੀਪ ਸਿੰਘ ਗਰੇਵਾਲ ਵੱਲੋਂ ਸ਼ਰੇਆਮ ਇਮਾਨਦਾਰੀ ਐਕਟ 1994 ਦੀ ਉਲੰਘਣਾ ਕੀਤੀ ਗਈ ਹੈ। ਉਸਨੇ ਕਿਹਾ ਕਿ ਲੋਕ ਇਹ ਜਿਹੜਾ ਜਾਣਨ ਦੇ ਹੱਕਦਾਰ ਨੇ ਕਿ ਉਨ੍ਹਾਂ ਦੇ ਵੱਲੋਂ ਦਿੱਤੇ ਜਾਂਦੇ ਟੈਕਸ ਦਾ ਪੈਸਾ ਕਿੱਥੇ ਤੇ ਕਿਉਂ ਖਰਚਿਆ ਜਾ ਰਿਹਾ ਤੇ ਪਿਛਲੇ ਸਮਿਆਂ ਦੇ ਵਿਚ ਪਿਛਲੇ ਵੀਕ ਦੀਆਂ ਗੱਲਾਂ ਨੇ, ਜ਼ਿਆਦਾ ਦੂਰ ਨਹੀਂ। ਨਜਾਇਜ਼ ਰਿਹਾਇਸ਼ੀ ਫੰਡ ਮਾਮਲੇ ਦੇ ਵਿਚ ਵੀ ਇਹ ਘਿਰੇ ਹੋਏ ਨੇ, ਜਿੱਥੇ 30-35 ਕਿਲੋਮੀਟਰ ਦਾ ਏਰੀਆ ਸੀਗਾ ਤੇ ਉਥੋਂ ਵੀ ਜਿਹੜਾ ਹੋਟਲਾਂ ਦੇ ਵਿਚ ਰਹਿੰਦੇ ਸੀਗੇ ਤੇ ਰੋਜ਼ ਅਪ ਡਾਊਨ ਨਹੀਂ ਕਰਦੇ ਸੀਗੇ ਤੇ ਉਹ ਸਾਰੇ ਭੱਤੇ ਜਿਹੜੇ ਨੇ ਨਜਾਇਜ਼ ਲਏ, ਉਸ ਚੀਜ਼ਾਂ ਦਾ ਪੈਨੀ ਦਾ ਕਹਿੰਦੇ ਹਿਸਾਬ ਲਵਾਂਗੇ। ਇਹ ਭਾਈ ਇਹਨਾਂ ਮੁਲਕਾਂ ਦੀਆਂ ਗੌਰਮੈਂਟਾਂ ਨੇ, ਇਹ ਕੋਈ ਆਪਣਾ ਪੰਜਾਬ ਜਾਂ ਇੰਡੀਆ ਦੀ ਗੌਰਮੈਂਟ ਨਹੀਂ ਜਿੱਥੇ ਪਾਈ ਦਾ ਹਿਸਾਬ ਲਿਆ ਜਾਵੇਗਾ। ਤੇ ਲਓ ਦੋਸਤੋ, ਇਹ ਸੀ ਜੀ ਅੱਜ ਦੀਆਂ ਦੇਸ਼ ਵਿਦੇਸ਼ ਦੀਆਂ ਖਬਰਾਂ। ਤੇ ਅੱਜ 22 ਜੁਲਾਈ 2026 ਦਾ ਦਿਹਾੜਾ ਤੇ ਬੁੱਧਵਾਰ ਵਾਲਾ ਦਿਨ, ਬੁੱਧ ਕੰਮ ਸ਼ੁੱਧ। ਤੇ ਲਓ ਫਿਰ ਜਾਂਦੇ ਜਾਂਦੇ ਤੁਹਾਡੇ ਸੁਨੇਹੇ ਲੈਂਦੇ ਹਾਂ ਤੇ ਫਿਰ ਆਪਾਂ ਆਗਿਆ ਲੈਂਦੇ ਹਾਂ। ਜੇ ਗੱਲਬਾਤ ਦੇ ਵਿਚ ਸਾਂਝ ਕੋਈ ਪਾਉਣੀ ਚਾਹੁੰਦੇ ਹੋ ਤਾਂ ਨਿੱਘਾ ਸਵਾਗਤ ਹੈ। +358 44 976 19 ਬਾਰ ਸਟੂਡੀਓ ਦਾ ਨੰਬਰ ਹੈ। ਸ਼ਮੀ ਜੀ ਦੇ ਨਾਲ ਜੋ ਵਿਸ਼ਾ ਆਪਾਂ ਅੱਜ ਸਾਂਝਾ ਕੀਤਾ ਹੈ, ਗੱਲਬਾਤ ਕੀਤੀ ਹੈ, ਹੋਰ ਦੋਸਤਾਂ ਨੇ ਵੀ ਕਾਲ ਕੀਤੀ ਹੈ, ਜੇ ਕੋਈ ਦੋਸਤ ਰਹਿ ਗਿਆ ਕਾਲ ਕਰਨ ਦੇ ਲਈ ਜਾਂ ਆਪਣਾ ਵਿਚਾਰ ਦੇਣ ਦੇ ਲਈ ਤੇ ਉਹ ਜੁੜ ਸਕਦੇ ਨੇ, ਨਿੱਘਾ ਸਵਾਗਤ ਰਹੇਗਾ। ਤਦ ਤੱਕ ਤੁਹਾਡੇ ਸੰਖੇਪ ਦੇ ਵਿਚ ਦੋਸਤੋ ਮੈਂ ਸੁਨੇਹਿਆਂ ਦੇ ਵੱਲ ਨੂੰ ਝਾਤ ਮਾਰਨ ਦੀ ਕੋਸ਼ਿਸ਼ ਕਰਦਾ।
ਤੇ ਫਿਰ ਆਪਾਂ ਆਗਿਆ ਵੱਲ ਨੂੰ ਵੀ ਵੱਧਦੇ ਹਾਂ ਆਪਣੇ ਤਕਰੀਬਨ 12-13 ਮਿੰਟ ਉੱਪਰ ਚੱਲ ਰਹੇ ਨੇ ਤੇ ਸਭ ਤੋਂ ਪਹਿਲਾਂ ਤੁਹਾਡੇ ਸੁਨੇਹਿਆਂ ਦੇ ਵੱਲ ਨੂੰ ਝਾਤ ਮਾਰਨ ਦੀ ਕੋਸ਼ਿਸ਼ ਕਰਦੇ ਹਾਂ। ਸੁਨੇਹੇ ਬਹੁਤ ਪਿਆਰ ਮੈਂ ਬਤਾਇਆ ਦੋਸਤਾਂ ਦਾ ਬਹੁਤ ਬਹੁਤ ਸ਼ੁਕਰੀਆ ਹੈ ਜੀ। ਤੇ ਸਭ ਤੋਂ ਪਹਿਲਾਂ ਸੁਨੇਹਾ ਜਿਹੜਾ ਪਹੁੰਚਿਆ ਸਤਿ ਸ਼੍ਰੀ ਅਕਾਲ ਭੇਜੀ ਆ ਜੀ ਭਾਰਤ ਜੀ ਤੇ ਸ਼ਮੀ ਜੀ ਨੂੰ ਸਰਬਜੀਤ ਚਾਲ ਸਾਹਿਬ ਨੇ ਤੇ ਸੁਰਿੰਦਰ ਮਾਲ ਜੀ ਲਿਖਦੇ ਆ ਸਤਿ ਸ਼੍ਰੀ ਅਕਾਲ ਜੀ ਸਭ ਪਿਆਰਿਆਂ ਨੂੰ ਦੋਸਤਾਂ ਨੂੰ ਪਰਿਵਾਰ ਨੂੰ ਤੇ ਇਕਬਾਲ ਮਾਂਗੜ ਜੀ ਕੈਲੀਫੋਰਨੀਆ ਤੋਂ ਸਤਿ ਸ਼੍ਰੀ ਅਕਾਲ ਤੇ ਨਾਲ ਫੁੱਲ ਭੇਜ ਰਹੇ ਨੇ। ਦਵਿੰਦਰ ਭਾਰਤ ਜੀ ਯੂਏ ਤੋਂ ਸਤਿ ਸ਼੍ਰੀ ਅਕਾਲ ਭੇਜਦੇ ਆ। ਰਾਜਨ ਸੈਣੀ ਸਾਹਿਬ ਕਹਿੰਦੇ ਨੇ ਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਪਿਆਰਿਆਂ ਨੂੰ ਸਮੂਹਿਕ ਰੂਪ ਦੇ ਵਿੱਚ ਜੀ ਤੇ ਰਾਜਨ ਸੈਣੀ ਸਾਹਿਬ ਕਹਿੰਦੇ ਲਾਈਕ ਨੰਬਰ 2 ਜੀ। ਔਜਲਾ ਸਾਹਿਬ US ਤੋਂ ਲਿਖਦੇ ਨੇ ਸਤਿ ਸ਼੍ਰੀ ਅਕਾਲ ਜੀ ਸਾਰੇ ਪਿਆਰਿਆਂ ਨੂੰ ਤੇ ਸਾਗ ਚੋਰੀ ਕਰੀ ਜਾਂਦੇ ਨੇ ਜੀ ਇਹ ਲਿਖਿਆ ਨਾਲ। ਮੁਕੱਦਰ ਜੀ ਕਹਿੰਦੇ ਸਤਿ ਸ਼੍ਰੀ ਅਕਾਲ ਪਿਆਰਿਓ ਜੀਆਂ ਨੂੰ ਜੀ ਸਵਾਗਤ ਹੈ ਜੀ। ਰਜਿੰਦਰ ਜੀਰਾ ਜੀ ਜੁੜੇ ਹੋਏ ਨੇ ਜੀਰੇ ਤੋਂ ਭਾਰਤ ਜੀ ਤੇ ਸ਼ਮੀ ਜੀ ਤੇ ਦੁਆਬਾ ਰੇਡੀ ਦੇ ਸਾਰੇ ਸਰੋਤਿਆਂ ਨੂੰ ਰਜਿੰਦਰ ਜੀਰਾ ਵੱਲੋਂ ਪਿਆਰ ਭਾਈ ਸਤਿ ਸ਼੍ਰੀ ਅਕਾਲ ਭੇਜਦੇ ਨੇ ਦਿਲ ਭੇਜਦੇ ਨੇ ਭਰੀ ਕਹਿੰਦੇ ਭਰੀ ਨਮਸਕਾਰ ਹੈ ਜੀ। ਇਸੇ ਤਰ੍ਹਾਂ ਸਿਕੰਦਰ ਸਿੰਘ ਔਜਲਾ ਸਾਹਿਬ ਕਹਿੰਦੇ ਲਾ ਲਾ ਤੜਕੇ ਪਤੀੜਾਂ ਪਵਾ ਦਿੱਤੀਆਂ ਕਹਿੰਦੇ ਜੀ ਤੇ ਆਪਣੇ ਨਾਲ ਆਪਣੇ ਜਲੌਰ ਸਿੰਘ ਬਾਈ ਜੀ ਜੁੜੇ ਹੋਏ ਨੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਜਲੌਰ ਸਿੰਘ ਗੋਦਾਰਾ ਤੋਂ ਸਤਿ ਸ਼੍ਰੀ ਅਕਾਲ ਜੀ ਸੰਗਤ ਜੀ ਮਨਦੀਪ ਜੱਸੀ ਜੀ ਕਹਿੰਦੇ ਆ ਤੇ ਇਸੇ ਤਰ੍ਹਾਂ ਮੁਕੱਦਰ ਜੀ ਤੋਂ ਬਾਅਦ ਜੱਸੀ ਜੀ ਤੋਂ ਬਾਅਦ ਔਜਲਾ ਸਾਹਿਬ ਕਹਿੰਦੇ ਭਾਰਜ ਵੀਰੇ ਰੱਬ ਦੀ ਨਿਗਾਹ ਘੁੰਮ ਗਈ ਹੋਣੀ ਹੈ ਨਹੀਂ ਤਾਂ ਕਨੇਡੇ ਹੋਣਾ ਸੀ ਜੀ। ਮਨਦੀਪ ਜੱਸੀ ਜੀ ਲਿਖਦੇ ਆ ਕਿ ਆਪਣੇ ਅੱਗੇ ਚੌਥਾ ਸ਼ਬਦ ਤੋਂ ਬਚ ਕੇ ਮੋੜ ਤੋਂ ਜਨਾਬ ਜੀ ਉਹ ਤੇ ਰਾਜਨ ਸੈਣੀ ਸਾਹਿਬ ਕਹਿੰਦੇ ਆ ਜੀਵਨ ਕੇ ਬਸ ਤੀਨ ਨਿਸ਼ਾਨ ਰੋਟੀ ਕੱਪੜਾ ਔਰ ਮਕਾਨ। ਕਿਆ ਬਾਤ ਹੈ ਜੀਰਾ ਸਾਹਿਬ ਪਿੱਛੇ ਰਹਿ ਗਏ ਉਹ ਅੱਜ ਗੀਤ ਬਣਦਾ ਸੀ ਤੁਹਾਡਾ ਇਹਦੇ ਉੱਤੇ ਵੈਸੇ ਅੱਜ। ਮਨਦੀਪ ਜੱਸੀ ਜੀ ਕਹਿੰਦੇ ਜੀਰਾ ਸਾਹਿਬ ਜੀ ਕੁੱਕੀ ਭਾਜੀ ਸਤਿ ਸ੍ਰੀ ਅਕਾਲ ਜੀ ਤੇ ਔਜਲਾ ਸਾਹਿਬ ਕਹਿੰਦੇ ਜੇ ਮਕਾਨ ਤੇ ਕੱਪੜੇ ਤੋਂ ਉੱਪਰ ਉੱਠ ਜੀਵਿਆ ਜਾਵੇ ਤਾਂ ਸ਼ਾਇਦ ਜ਼ਿੰਦਗੀ ਵਧੀਆ ਬਸਰ ਹੋ ਜਾਵੇਗੀ। ਬਿਲਕੁਲ ਹੈ ਜੀ। ਮਨਦੀਪ ਜੱਸੀ ਕਹਿੰਦੇ ਜੋ ਸੁੱਖ ਛੱਜੂ ਦੇ ਚੁਬਾਰੇ ਨਾ ਬਲਖ ਨਾ ਬੁਖਾਰੇ ਜਨਾਬ ਜੀ ਉਹ। ਅੱਗੇ ਲਿਖਦੇ ਨੇ ਸੁਰਜੀਤ ਭਾਰਤ ਜੀ ਇੰਡੀਆ ਤੋਂ ਸਤਿ ਸ਼੍ਰੀ ਅਕਾਲ ਤੇ ਸਿਕੰਦਰ ਸਿੰਘ ਔਜਲਾ ਸਾਹਿਬ ਕਹਿੰਦੇ ਤੁਰਨ ਵਾਲੇ ਕਾਰ ਭਾਲਦੇ ਨੇ ਤੇ ਕਾਰ ਵਾਲੇ ਸਾਈਕਲ ਤੇ ਭੱਜੇ ਫਿਰਦੇ ਆ ਤੇ ਇਸੇ ਤਰ੍ਹਾਂ ਮਨਦੀਪ ਜੀ ਲਿਖਦੇ ਆ ਬੜੇ ਸੋਹਣੇ ਵਿਸ਼ਲੇਸ਼ਣ ਰਾਜਨ ਸਰ ਜੀ ਦੇ ਕਹਿੰਦੇ ਜੀ। ਮੁਕੱਦਰ ਜੀ ਲਿਖਦੇ ਬੰਦਾ ਚੰਗਾ ਹੋਵੇ ਜਾਂ ਮਾੜਾ ਸਮਾਜ ਚੰਗਾ ਜਿਹੜੇ ਮੈਡਲ ਗੱਲ ਦੇ ਵਿੱਚ ਪਾਉਂਦਾ ਅਸੀਂ ਪਵਾਏ ਹੋਏ ਨੇ ਆਪਣੇ ਹਿਸਾਬ ਦੇ ਨਾਲ ਚੰਗੀ ਜ਼ਿੰਦਗੀ ਜੀਵੋ ਸਮਾਜ ਦੇ ਦੋ ਦੋ ਪਾਸੇ ਦੰਦੇ ਹੈ ਉਹਦੇ ਨਾਲ ਪੂਰਾ ਨਹੀਂ ਆਇਆ ਜਾਣਾ ਕਹਿੰਦੇ ਜੀ। ਸਰਬਜੀਤ ਚਾਲ ਜੀ ਲਿਖਦੇ ਆ ਕਿ ਬਹੁਤ ਵਧੀਆ ਵਿਸ਼ਾ ਵਿਚਾਰ ਚਰਚਾ ਕਮਾਲ ਦੇ ਰੋਹ ਦੇ ਵਿੱਚ ਹੋ ਰਹੀ ਹੈ ਦੋਵੇਂ ਵਿਦਵਾਨਾਂ ਕੋਲ ਚਰਚਾ ਦੇ ਲਈ ਲੋੜੀਂਦੀ ਸਮੱਗਰੀ ਹੈ ਵਧੀਆ ਹੋ ਨਿਬੜੇਗੀ ਚਰਚਾ ਉਮੀਦ ਬਣੀ ਹੈ। ਸ਼ੁਕਰੀਆ ਜੀ ਧੰਨਵਾਦ ਜੀ ਬਹੁਤ ਬਹੁਤ ਚਾਲ ਸਾਹਿਬ ਤੇ ਮੁਕੱਦਰ ਜੀ ਕਹਿੰਦੇ ਸਮਾਜ ਦੇ ਵਿੱਚ ਕੁਝ ਕੁ ਬੰਦੇ ਨਾਲ ਖੜਦੇ ਆ ਨਹੀਂ ਜੇ ਤਮਾਸ਼ਬੀਨ ਜ਼ਿਆਦਾ ਹੁੰਦੇ ਆ। ਆਪਣੇ ਮਨਦੀਪ ਜੱਸੀ ਜੀ ਲਿਖਦੇ ਆ ਬੰਦਾ ਹੋ ਅਮੀਰ ਤਾਂ ਆਪਣੇ ਘਰੇ ਹੋ ਜੇਕਰ ਨੇਕ ਨਹੀਂ ਫਿਰ ਇਨਸਾਨ ਹੀ ਨਹੀਂ ਜਿਹੜਾ ਕੱਢੇ ਨਾ ਦਸਵੰਦ ਗੁਰੂ ਘਰ ਦਾ ਉਹ ਦੋਵੋਂ ਜਹਾਨੀ ਪ੍ਰਵਾਨ ਹੀ ਨਹੀਂ ਉਹਦੇ ਬੋਲਾਂ ਚ ਅਸਰ ਨਹੀਂ ਹੋ ਸਕਦਾ ਜਿਸ ਸ਼ਖਸ ਦੀ ਮਿੱਠੀ ਜ਼ੁਬਾਨ ਹੀ ਨਹੀਂ। ਕਿਆ ਬਾਤ ਹੈ ਜੀ। ਤੇ ਔਜਲਾ ਸਾਹਿਬ ਲਿਖਦੇ ਨੇ ਕਿ ਅਸੀਂ ਇੱਕ ਸਾਥੀ ਦੀ ਅਹਿਮੀਅਤ ਸਮਝਾਈ ਹੈ ਤੁਹਾਨੂੰ ਰਾਜਨ ਜੀ ਭੈਣ ਜੀ ਨੂੰ ਸਲਾਮ ਹੈ ਤੇ ਮਨਦੀਪ ਜੱਸੀ ਜੀ ਕਹਿੰਦੇ ਪੜ੍ਹ ਕੇ ਭਾਰਤ ਸਾਹਿਬ ਜੀ ਤੇ ਔਜਲਾ ਸਾਹਿਬ ਲਿਖਦੇ ਨੇ ਬਿਲਕੁਲ ਸਹੀ ਮੁਕੱਦਰ ਵੀਰ ਜੀ ਤੇ ਕਿਆ ਬਾਤਾਂ ਜੱਸੀ ਵੀਰ ਔਜਲਾ ਸਾਹਿਬ ਐਪਰੀਸ਼ੀਏਟ ਕਰ ਰਹੇ ਆ ਜੱਸੀ ਜੀ ਨੂੰ ਤੇ ਔਜਲਾ ਸਾਹਿਬ ਜੀ ਸ਼ੁਕਰੀਆ ਕਹਿੰਦੇ ਨੇ ਮਨਦੀਪ ਜੀ। ਔਜਲਾ ਸਾਹਿਬ ਕਹਿੰਦੇ ਕਈ ਵਾਰ ਜੱਜਾਂ ਨੂੰ ਵੀ ਕਹਿੰਦੇ ਵਕੀਲ ਕਰਨੇ ਪੈ ਜਾਂਦੇ ਨੇ। ਕਿਆ ਬਾਤ ਹੈ ਜੀ। ਤੇ ਸਰਬਜੀਤ ਚਾਲ ਸਾਹਿਬ ਕਹਿੰਦੇ ਭੁੱਖੇ ਨੂੰ ਰੋਟੀ ਦੀ ਪਈ ਹੁੰਦੀ ਹੈ ਤੇ ਰੱਜੇ ਨੂੰ ਕਵੱਲੀਆਂ ਗੱਲਾਂ ਸੁੱਜਦੀਆਂ ਨੇ। ਬਿਲਕੁਲ ਦਰੁਸਤ ਜੀ। ਤੇ ਭਾਨ ਸਿੰਘ ਗਰੇਵਾਲ ਸਾਹਿਬ ਕਹਿੰਦੇ ਲਾਈਕ ਨੰਬਰ 7 ਜੀ ਤੇ ਗ੍ਰੇਟ। ਤੇ ਮਨਦੀਪ ਜੱਸੀ ਕਹਿੰਦੇ ਸਰਦਾਰ ਭਾਨ ਸਿੰਘ ਗਰੇਵਾਲ ਸਾਹਿਬ ਸਤਿ ਸ਼੍ਰੀ ਅਕਾਲ ਜੀ। ਤੇ ਇਸੇ ਤਰ੍ਹਾਂ ਔਜਲਾ ਸਾਹਿਬ ਲਿਖਦੇ ਨੇ ਆਹ ਗੱਲ ਘਰੇ ਆ ਕੇ ਵੀ ਕਹਿੰਦੇ ਦੱਸ ਦੇਣੀ ਸੀ ਭਾਰਜ ਵੀਰੇ। ਤੇ
ਗਰੇਵਾਲ ਸਾਹਿਬ ਦੇ ਦੁਆਬਾ ਰੇਡੀਓ ਦੇ ਸਤਿਕਾਰਯੋਗ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਹੈ ਜੀ। ਸਵਾਗਤ ਹੈ ਗਰੇਵਾਲ ਸਾਹਿਬ, ਸਪੋਰਟ ਵੀ ਕਰਦੇ ਆ ਤੇ ਔਜਲਾ ਸਾਹਿਬ ਵੀ ਸਪੋਰਟ ਕਰਦੇ ਆ। ਗਰੇਵਾਲ ਸਾਹਿਬ ਕਹਿੰਦੇ ਮਨਦੀਪ ਸਿੰਘ ਜੱਸੀ ਸਾਹਿਬ ਸਤਿ ਸ੍ਰੀ ਅਕਾਲ ਜੀ। ਤੇ ਮਨਦੀਪ ਜੀ ਕਹਿੰਦੇ ਗਰੇਵਾਲ ਸਾਹਿਬ ਜੀ ਉੱਪਰਲਾ ਪੜ੍ਹ ਕੇ ਜਨਾਬ ਜੀ ਉਹ ਜਰਾ, ਤੇ ਅਗਲਾ ਸੁਨੇਹਾ ਆ ਗਿਆ ਮਨਦੀਪ ਜੱਸੀ ਜੀ ਦਾ। ਉਸ ਤੋਂ ਬਾਅਦ ਸਰਬਜੀਤ ਚਾਹਲ ਸਾਹਿਬ ਲਿਖਦੇ ਦੋਵੇਂ ਵਿਦਵਾਨ ਤਿਆਰੀ ਦੇ ਵਿੱਚ ਆਏ ਨੇ, ਦਿਲ ਭੇਜਿਆ, ਸਤਿ ਸ੍ਰੀ ਅਕਾਲ ਭੇਜੀ ਆ, ਗ੍ਰੇਟ ਜੀ, ਤੇ ਕੂਠੇ ਖੜੇ ਕਿਤੇ ਮੇਲਾ ਲੁੱਟਣਗੇ ਲੱਗਦਾ ਜੀ। ਤੇ ਗਰੇਵਾਲ ਸਾਹਿਬ ਕਹਿੰਦੇ ਪੜ੍ਹ ਲਿਆ ਜਨਾਬ ਜੀ ਉਹ। ਤੇ ਰਜਿੰਦਰ ਜੀਰਾ ਜੀ ਕਹਿੰਦੇ ਗਰੇਵਾਲ ਸਾਹਿਬ ਸਤਿ ਸ੍ਰੀ ਅਕਾਲ ਜੀ। ਮਨਦੀਪ ਜੀ ਕਹਿੰਦੇ ਆ ਕਿ ਜੀਰਾ ਸਾਹਿਬ ਜੀ, ਕੁੱਕੀ ਭਾਅ ਜੀ ਸਤਿ ਸ੍ਰੀ ਅਕਾਲ, ਤੇ ਮਨਦੀਪ ਜੱਸੀ ਵੀਰ ਜੀ ਨੂੰ ਬਹੁਤ ਖੂਬ ਕਿਹਾ, ਗ੍ਰੇਟ ਕਿਹਾ ਰਾਜਨ ਸੈਣੀ ਸਾਹਿਬ ਨੇ। ਗਰੇਵਾਲ ਸਾਹਿਬ ਕਹਿੰਦੇ ਰਜਿੰਦਰ ਕੁਮਾਰ ਜੀਰਾ ਜੀ ਨੂੰ ਸਤਿ ਸ੍ਰੀ ਅਕਾਲ ਜੀ। ਤੇ ਰਾਜਨ ਸੈਣੀ ਸਾਹਿਬ ਕਹਿੰਦੇ ਨੇ ਸਤਿ ਸ੍ਰੀ ਅਕਾਲ ਵੀਰ ਜੀ। ਤੇ ਮਨਦੀਪ ਜੀ ਕਹਿੰਦੇ ਰਾਜਨ ਸੈਣੀ ਜੀ ਸ਼ੁਕਰੀਆ ਜੀ। ਗਰੇਵਾਲ ਸਾਹਿਬ ਕਹਿੰਦੇ ਐਡਵੋਕੇਟ ਰਾਜਨ ਸੈਣੀ ਸਾਹਿਬ ਸਤਿ ਸ੍ਰੀ ਅਕਾਲ ਜੀ। ਜੀਰਾ ਸਾਹਿਬ ਲਿਖਦੇ ਨੇ ਸੈਣੀ ਵੀਰ ਜੀ ਦਾ ਇਹ ਕਹਿਣਾ ਵਾਹ ਵੀ ਇਹ ਕਹਿਣਾ ਹੈਗਾ ਕਿ ਦੋ ਦੋ ਮਕਾਨ ਦਾ ਮਤਲਬ ਵੀ ਇੱਕ ਇੰਡੀਆ ਦੇ ਇੰਡੀਆ ਚ ਬਣਾ ਕੇ ਰੱਖੀ ਹੁੰਦੀ ਹੈ ਤੇ ਇੱਕ ਮਕਾਨ ਬਾਹਰ ਬਣਾਇਆ ਹੁੰਦਾ ਜੀ ਜੀ। ਤੇ ਇਸੇ ਤਰ੍ਹਾਂ ਰਾਜਨ ਜੀ ਕਹਿੰਦੇ ਜੀਰਾ ਸਾਹਿਬ ਵੀ ਆ ਗਏ ਸਮੇਤ ਸਾਡੇ ਵੀਰ ਮੁਕੱਦਰ ਜੀ, ਲਾ ਲਓ ਕਾਲ ਹੁਣ ਹੋਰ ਨਹੀਂ ਹੁੰਦਾ ਸਬਰ ਜੀ। ਗਰੇਵਾਲ ਸਾਹਿਬ ਕਹਿੰਦੇ ਅੱਜ ਕਮੈਂਟ ਕਰਨਾ ਬਹੁਤ ਔਖਾ, ਵਾਰ ਵਾਰ ਡਿਲੀਟ ਕਰਕੇ ਕਮੈਂਟ ਹੋ ਰਿਹਾ ਜੀ। ਨਹੀਂ ਰਹਿਣ ਦਿਆ ਕਰੋ, ਡਿਲੀਟ ਕਾਹਤੋਂ ਕਰਨਾ, ਕੋਈ ਗੱਲ ਨਹੀਂ। ਮਨਦੀਪ ਜੱਸੀ ਜੀ ਕਹਿੰਦੇ ਅਗਲਾ ਕਮੈਂਟ ਕਰ ਦਿਆ ਕਰੋ ਉੱਪਰ ਹੋਰ। ਗਰੇਵਾਲ ਸਾਹਿਬ ਜੀ ਅੱਜ ਸਾਰੇ ਸ਼ਰਾਰਤੀ ਅੰਸਰ ਜੁੜ ਗਏ ਨੇ ਜਨਾਬ ਜੀ ਉਹ, ਤੇ ਹੱਸ ਰਹੇ ਨੇ ਗਰੇਵਾਲ ਸਾਹਿਬ। ਮੁਕੱਦਰ ਜੀ ਲਿਖਦੇ ਆ ਕਿ ਪਿਛਲੇ ਜਨਮ ਦਾ ਸਾਨੂੰ ਪਤਾ ਨਹੀਂ, ਪਰ ਘੱਟੋ ਘੱਟ ਇਸ ਜਨਮ ਦੇ ਵਿੱਚ ਅਸੀਂ ਕਿਸੇ ਦਾ ਮਾੜਾ ਨਹੀਂ ਸੋਚਿਆ, ਰੁੱਖੀ ਖਾਈਏ ਸੁੱਖੀ ਖਾਈਏ। ਇਕਬਾਲ ਮਾਂਗੜ ਜੀ ਕਹਿੰਦੇ ਆ ਵਧੀਆ ਟੌਪਿਕ ਤੇ ਸਭ ਦੀ ਸਮਝ ਕਹਿੰਦੇ ਜੀ, ਬਹੁਤ ਖੂਬ ਐਪਰੀਸ਼ੀਏਟ ਕਰਦੇ ਆ ਸਭ ਨੂੰ, ਕੈਲੀਫੋਰਨੀਆ ਤੋਂ ਇਕਬਾਲ ਮਾਂਗੜ ਜੀ, ਸ਼ੁਕਰੀਆ ਜੀ। ਤੇ ਮੁਕੱਦਰ ਜੀ ਕਹਿੰਦੇ ਜੀ ਸੈਣੀ ਬਾਈ ਜੀ ਗ੍ਰੇਟ ਜੀ। ਤੇ ਮਨਦੀਪ ਜੀ ਲਿਖਦੇ ਆ ਟਵਾਣਾ ਰੇਡੀਓ ਦੇ ਟਵਾਣਾ ਰੇਡੀਓ ਤੇ ਜੁੜੇ ਹੋਏ ਸੀ ਜਨਾਬ ਜੀ, ਸਾਰੇ ਆ ਗਏ ਜੀ, ਸ਼ੁਕਰ ਕਰੋ ਹਰਜੀਤ ਸਰਾਂ ਸਾਹਿਬ ਸੌ ਗਏ, ਨਹੀਂ ਤਾਂ ਉਹਨਾਂ ਨੇ ਵੀ ਆ ਜਾਣਾ ਸੀ ਜੀ। ਤੇ ਰਾਜਨ ਸੈਣੀ ਸਾਹਿਬ ਦੇ ਘਰ ਦੀ ਡੈਰੀ ਘਰ ਦਾ ਕਿ ਉਹ ਫਿਰ ਵੀ ਰੁੱਖੀ ਮੁਕੱਦਰ ਵੀਰ ਜੀ। ਮਨਦੀਪ ਜੱਸੀ ਜੀ ਕਹਿੰਦੇ ਰਾਜਨ ਜੀ ਹੱਸਦੇ ਪਏ ਨੇ ਨਾਲ, ਇੱਕ ਤਾਂ ਮਸ਼ਹੂਰੀਆਂ ਆ ਜਾਂਦੀਆਂ ਫਿਰ ਉੱਪਰ ਥੱਲੇ ਕਰ ਜਾਂਦੀਆਂ ਜੀ ਕੁਛ ਨਾ ਕੁਛ। ਦੋਸਤੋ ਸੁਨੇਹੇ ਬਹੁਤ ਨੇ ਤੇ ਲੱਗਦਾ ਕਿ ਮੇਨ ਮੇਨ ਹੀ ਪੜ੍ਹ ਲਈਏ, ਕਿਉਂਕਿ ਅੱਧਾ ਘੰਟਾ ਲੱਗ ਜਾਊ ਮੈਨੂੰ ਫਿਰ ਸੁਨੇਹੇ ਪੜ੍ਹਦਿਆਂ ਨੂੰ ਹੀ। ਤੇ ਲਓ ਫਿਰ ਦੋਸਤੋ ਜਾਂਦੇ ਜਾਂਦੇ ਜਿਹੜੇ ਕੁਝ ਸੁਨੇਹੇ ਨੇ ਉਹਨਾਂ ਦੀ ਸਾਂਝ ਪਾ ਕੇ ਆਗਿਆ ਲੈਂਦੇ ਹਾਂ। ਜੇ ਕਾਲ ਕਰਨੀ ਹੈ ਤਾਂ ਨਿੱਘਾ ਸਵਾਗਤ ਹੈ, ਦੋ ਚਾਰ ਮਿੰਟ ਲਾ ਲਾਂਗੇ। ਜਗਵੰਤ ਖੇੜਾ ਜੀ ਜੁੜੇ ਹੋਏ, ਸਤਿ ਸ੍ਰੀ ਅਕਾਲ ਭੇਜਦੇ ਆ, ਤੇ ਸਤਿ ਸ੍ਰੀ ਅਕਾਲ, ਵੈਰੀ ਨਾਈਸ ਕਹਿੰਦੇ ਨੇ ਪ੍ਰੋਗਰਾਮ। ਇਕਬਾਲ ਮਾਂਗੜ ਜੀ ਐਪਰੀਸ਼ੀਏਟ ਕਰਦੇ ਆ ਮਨਦੀਪ ਜੀ ਨੂੰ, ਰਾਜਨ ਸੈਣੀ ਸਾਹਿਬ ਜੁੜੇ ਹੋਏ ਜਗਵੰਤ ਖੇੜਾ ਜੀ ਨੂੰ ਵਾਹ ਵਾਹ ਕਹਿੰਦੇ ਨੇ, ਤੇ ਆਜੋ ਜੀ ਹੋ ਜਾਣ ਚਾਰ ਲਾਈਨਾਂ ਇਸ ਵਿਸ਼ੇ ਦੇ ਉੱਤੇ ਵੀ ਕਹਿੰਦੇ ਜੀ। ਤੇ ਇਸੇ ਤਰ੍ਹਾਂ ਹੀ ਸਾਰੇ ਦੋਸਤ ਨਾਲ ਜੁੜੇ ਹੋਏ ਨੇ ਜੀ, ਤੇ ਬਹੁਤ ਬਹੁਤ ਸ਼ੁਕਰੀਆ ਸਾਰੇ ਦੋਸਤਾਂ ਦਾ, ਕਿਸੇ ਦੋਸਤ ਦਾ ਸੁਨੇਹਾ ਰਹਿ ਗਿਆ ਮੈਂ ਮਾਫ਼ੀ ਚਾਹਾਂਗਾ। ਗੁਰੀ ਮਾਨ ਜੀ ਜੁੜੇ ਹੋਏ ਨੇ, ਰਜਿੰਦਰ ਜੀਰਾ ਜੀ ਜੁੜੇ ਹੋਏ ਨੇ, ਸ਼ਮੀ ਬਾਈ ਜੀ ਭਾਰਤ ਜੀ ਔਜਲਾ ਜੀ, ਤਿੰਨ ਮਰਲੇ ਦੀ ਜਗ੍ਹਾ ਦੇ ਵਿੱਚ ਮਕਾਨ, ਮੇਰਾ ਤਿੰਨ ਪੀੜੀਆਂ ਕੱਢ ਲਈਆਂ, ਚੌਥੀ ਚੱਲ ਰਹੀ ਹੈ ਜੀ, ਰੱਬ ਦੀ ਕਿਰਪਾ, ਮਨ ਖੁਸ਼ ਹੈ ਜੀ, ਤੇ ਹੁਣ ਜਾ ਕੇ ਚੁਬਾਰੇ ਪਏ ਆ, ਕਹਿੰਦੇ ਕਿਆ ਬਾਤ ਹੈ ਜੀ। ਤੇ ਗੁਰੀ ਮਾਂ ਜੀ ਸਤਿ ਸ੍ਰੀ ਅਕਾਲ ਭੇਜਦੇ ਸਾਰੇ ਸੱਜਣਾਂ ਨੂੰ, ਮਿੱਤਰਾਂ ਨੂੰ, ਮਨਦੀਪ ਜੱਸੀ ਜੀ, ਭਾਰਤ ਜੀ ਨੂੰ, ਸ਼ਮੀ ਜੀ ਨੂੰ, ਰਜਿੰਦਰ ਜੀਰਾ ਜੀ ਨੂੰ, ਰਾਜਨ ਸੈਣੀ ਜੀ ਨੂੰ, ਸਰਬਜੀਤ ਚਾਹਲ ਜੀ ਨੂੰ, ਤੇ ਸਿਕੰਦਰ ਸਿੰਘ ਔਜਲਾ ਸਾਹਿਬ ਨੂੰ, ਮੁਕੱਦਰ ਜੀ ਨੂੰ ਸਤਿ ਸ੍ਰੀ ਅਕਾਲ ਭੇਜਦੇ ਆ। ਤੇ ਗਰੇਵਾਲ ਸਾਹਿਬ ਨੇ ਵੀ ਚਾਹਲ ਸਾਹਿਬ ਨੂੰ ਸਤਿ ਸ੍ਰੀ ਅਕਾਲ ਭੇਜੀ ਹੈ, ਬਰਥਡੇ ਦਿੱਤਾ, ਮੁਬਾਰਕਾਂ ਦਿੱਤੀਆਂ ਨੇ। ਤੇ ਨਾਲ ਨਾਲ ਇਸੇ ਤਰ੍ਹਾਂ ਮੁਕੱਦਰ ਜੀ ਜੁੜੇ ਹੋਏ ਨੇ, ਹੋਰ ਸਾਰੇ ਸੱਜਣ ਜੁੜੇ ਹੋਏ ਨੇ। ਲਓ ਦੋਸਤੋ ਫਿਰ ਇੱਥੇ ਹੀ ਆਪਾਂ ਆਗਿਆ ਵੱਲ ਨੂੰ ਵੱਧਦੇ ਹਾਂ, ਤੇ ਸੁਨੇਹੇ ਮੈਂ ਬਾਅਦ ਦੇ ਵਿੱਚ ਵੀ ਆਪ ਵੀ ਪੜ੍ਹ ਲਾਂਗਾ, ਕਾਪੀ ਪੇਸਟ ਕਰਕੇ ਜ਼ਰੂਰ ਪਾ ਦਿੱਤੇ ਜਾਂਦੇ ਆ, ਤਾਂ ਕਿ ਦੋਸਤ ਵੀ ਨਾਲ ਦੀ ਨਾਲ ਜੇ ਚਾਹੁਣ ਤਾਂ ਪੜ੍ਹ ਸਕਦੇ ਨੇ। ਤੇ ਵੱਧ ਘੱਟ ਬੋਲ ਗਏ ਗੁਸਤਾਖੀ ਮਾਫ, ਕਿਸੇ ਦੋਸਤ ਦਾ ਨਾਮ ਰਹਿ ਗਿਆ ਹੋਵੇ ਮਾਫ਼ੀ ਚਾਹਾਂਗਾ। ਕੱਲ ਨੂੰ ਮਿਲਣ ਦੇ ਵਾਅਦੇ ਦੇ ਨਾਲ ਮੁਲਾਕਾਤ ਹੋਏਗੀ, ਕੁਝ ਨਾ ਕੁਝ ਨਵਾਂ ਲੈ ਕੇ ਫਿਰ ਹਾਜ਼ਰ ਹੋਵਾਂਗੇ। ਮੈਂ ਤੁਹਾਡਾ ਦੋਸਤ ਭੁਪਿੰਦਰ ਵਾਰਿਸ ਤੇ ਦੁਆਬਾ ਰੇਡੀਓ ਦੇ ਮੰਚ, ਤੇ ਕੱਲ ਨੂੰ 9:30 ਵਜੇ ਫਿਰ ਮਿਲਦੇ ਹਾਂ, ਹੋਵੇਗੀ ਮੁਲਾਕਾਤ। ਚੰਗਾ ਲੱਗਿਆ ਹੋਵੇ ਪ੍ਰੋਗਰਾਮ ਤਾਂ ਦੋਸਤਾਂ ਮਿੱਤਰਾਂ ਤੱਕ ਜ਼ਰੂਰ ਸਾਂਝਾ ਜ਼ਰੂਰ ਕਰ ਦਿਆ ਕਰੋ। ਇਹੀ ਜਿਹੜੀ ਹੈ ਸਾਡੀ
ਉਮੀਦ ਹੈ ਤੁਹਾਡੇ ਕੋਲੋਂ, ਹੋਰ ਕੁਝ ਨਹੀਂ ਮੰਗਦੇ। ਤੇ ਸਬਸਕ੍ਰਿਪਸ਼ਨ ਲੈਣੀ ਚਾਹੁੰਦਾ ਤਾਂ ਉਹ ਤੁਹਾਡੀ ਮਰਜ਼ੀ ਹੈ। ਮੈਂਬਰਸ਼ਿਪ ਲੈ ਸਕਦੇ ਹੋ ਯੂਟਿਊਬ ਦੇ ਉੱਤੇ ਜਾ ਕੇ, ਤੇ ਸਬਸਕ੍ਰਾਈਬ ਕਰਨ ਦੇ ਕੋਈ ਪੈਸਾ ਤੇ ਲੈ ਨਹੀਂ ਲੱਗਦਾ, ਉਹ ਤੁਹਾਨੂੰ ਨੋਟੀਫਿਕੇਸ਼ਨ ਜ਼ਰੂਰ ਆ ਜਾਂਦਾ ਕਿ ਪ੍ਰੋਗਰਾਮ ਜਿਹੜਾ ਲਾਈਵ ਸ਼ੁਰੂ ਹੋਇਆ, ਤੇ ਚੇਤਾ ਰੱਖਣ ਦੀ ਜ਼ਰੂਰਤ ਨਹੀਂ, ਤੇ ਸਕਰੀਨ ਦੇ ਉੱਤੇ ਆ ਜਾਂਦਾ ਕਿ ਭਾਈ ਪ੍ਰੋਗਰਾਮ ਸ਼ੁਰੂ ਹੋ ਗਿਆ ਜੀ। ਲਓ ਦੋਸਤੋ, ਇਸ ਦੇ ਨਾਲ ਹੀ ਮੈਨੂੰ ਦਿਓ ਅੱਗੇ ਸਾਰੇ ਦੋਸਤਾਂ ਦਾ ਬਹੁਤ ਬਹੁਤ ਸ਼ੁਕਰੀਆ ਸਾਥ ਨਿਭਾਉਣ ਦੇ ਲਈ, ਚੁੱਪ ਚੁਪੀਤੇ ਸੁਣਨ ਦੇ ਲਈ ਵੀ ਐਪ ਦੇ ਉੱਤੇ, ਵੈਬਸਾਈਟ, ਫੇਸਬੁੱਕ, ਯੂਟਿਊਬ ਦੇ ਉੱਤੇ। ਜਿਨ੍ਹਾਂ ਦੋਸਤਾਂ ਨੇ ਸੁਨੇਹੇ ਭੇਜੇ ਆ ਲਿਖ ਕੇ ਨਾਲ ਜੁੜੇ ਰਹੇ, ਉਹਨਾਂ ਦਾ ਵੀ ਸ਼ੁਕਰੀਆ। ਕਾਲ ਕਰਨ ਵਾਲੇ ਦੋਸਤਾਂ ਦਾ ਵੀ ਸ਼ੁਕਰੀਆ, ਧੰਨਵਾਦ ਹੈ ਸਾਰਿਆਂ ਨੂੰ, ਬਹੁਤ ਬਹੁਤ ਸ਼ੁਕਰੀਆ। ਤੇ ਉਹਨਾਂ ਦੋਸਤਾਂ ਦਾ ਵੀ ਜਾਂਦੇ ਜਾਂਦੇ ਸ਼ੁਕਰੀਆ ਕਰਦੇ ਹਾਂ ਜਿਨ੍ਹਾਂ ਨੇ ਪ੍ਰੋਗਰਾਮਾਂ ਨੂੰ ਸਪੋਰਟ ਕੀਤਾ। ਹਰਵਿੰਦਰ ਜੋਲ ਭੈਣ ਜੀ, ਜਗਦੇਵ ਸੰਧੂ ਬਾਈ ਜੀ, ਸਿਕੰਦਰ ਸਿੰਘ ਔਜਲਾ ਸਾਹਿਬ, ਮਹੇਸ਼ ਜੀ, ਭਾਨ ਸਿੰਘ ਗਰੇਵਾਲ ਜੀ, ਸੁਰਿੰਦਰ ਕੌਰ ਮਾਲ ਜੀ ਤੇ ਮਾਨ ਸਿੰਘ ਸੈਣੀ ਸਾਹਿਬ ਦਾ ਸ਼ੁਕਰੀਆ ਤੇ ਧੰਨਵਾਦ ਹੈ ਜੀ। ਤੋ ਮੈਨੂੰ ਦਿਓ ਹੁਣ ਆਗਿਆ, ਕੱਲ ਨੂੰ ਮਿਲਦੇ ਹਾਂ 9:30 ਭਾਰਤੀ ਸਮੇਂ ਦੇ ਅਨੁਸਾਰ। ਇਹ ਗੀਤ ਕੀ ਕਹਿੰਦਾ ਹੈ ਇਸ ਨੂੰ ਜ਼ਰੂਰ ਸੁਣਿਓ। ਮਾਨ ਸਾਹਿਬ ਕਹਿੰਦੇ ਆ ਰੋਟੀ ਕੀ ਕੁਝ ਕਰਾਉਂਦੀ ਹੈ ਤੇ ਕੁਝ ਕੀ ਕੁਝ ਕਹਿੰਦੀ ਹੈ। ਤੇ ਐਪ ਦੇ ਉੱਤੇ, ਵੈਬਸਾਈਟ ਦੇ ਉੱਤੇ ਗੀਤ ਜਿਹੜਾ ਸੁਣ ਸਕਦੇ ਹੋ। ਫੇਸਬੁੱਕ, ਯੂਟਿਊਬ ਦੇ ਉੱਤੇ ਗੀਤ ਨਹੀਂ ਚੱਲੇਗਾ ਦੋਸਤੋ, ਮਾਫ਼ੀ ਚਾਹਾਂਗਾ। ਤੇ ਸਤਿ ਸ਼੍ਰੀ ਅਕਾਲ ਜੀ।

0: Westwood Kitchen Cabinets LDD Custom Kitchen Work Custom Kitchen Cabinets Entertainment Units Fire Placement Vanities and Bars We do whole renovation. Contact us on office.bestwood@gmail.com or call Vic Parage 604-377-1092, British Columbia. Westwood Kitchen Cabinets, LDD.
1: Washington Freight Service. ਸਿਆਟਲ ਦੇ ਲੋਡ ਡਰਾਈਵਿੰਗ ਜੋਬ ਦੇ ਲਈ ਧਿਆਨ ਦਿਓ ਵਾਸ਼ਿੰਗਟਨ ਫਰੇਟ ਸਰਵਿਸ ਕੰਟੈਕਟ ਨੰਬਰ ਪੌਲ ਸੰਧੂ 253-266-6924 ਗੈਰੀ ਧਾਲੀਵਾਲ 206-354-4060 ਆਫਿਸ 206-575-6257 15th ਸਾਊਥ ਗ੍ਰੈਡੀਵੇ ਸੁਈਟ 436 Renton, Washington, 98057, WashingtonFreightService.com

0: ਮਹਿਫਿਲ ਮਿੱਤਰਾਂ ਦੀ ਹਰ ਸ਼ਨੀਵਾਰ ਤੇ ਐਤਵਾਰ ਤੁਹਾਡੇ ਆਪਣੇ ਦੁਆਬਾ ਰੇਡੀਓ ਦੇ ਉੱਤੇ ਸ਼ਾਮ ਨੂੰ 8 ਵਜੇ। ਪ੍ਰੋਗਰਾਮ ਵਿੱਚ ਸ਼ਾਮਿਲ ਹੋਣ ਲਈ ਸੰਪਰਕ ਨੰਬਰ 9378355594। ਪ੍ਰੋਗਰਾਮ ਮਹਿਫਿਲ ਮਿੱਤਰਾਂ ਦੀ।
1: ਜੀ ਦੋਸਤੋ, ਸਾਰੇ ਦੋਸਤਾਂ ਦਾ ਦੁਆਬਾ ਰੇਡੀਓ ਦੇ ਮੰਚ ਉੱਤੇ ਨਿੱਘਾ ਸਵਾਗਤ ਹੈ। ਲੈ ਕੇ ਹਾਜ਼ਰ ਹਾਂ ਤੁਹਾਡੀ ਕਚਹਿਰੀ 'ਚ ਨਵਾਂ ਨਵੇਲਾ ਪ੍ਰੋਗਰਾਮ ਜ਼ਿੰਦਗੀ ਨਾਮਾ ਹਾਲ ਦੁਨੀਆ। ਆਪ ਸਭ ਨੂੰ ਆਦਾਬ, ਸਲਾਮ, ਨਮਸਤੇ ਅਤੇ ਪਿਆਰ ਭਰੀ ਨਿੱਘੀ ਸਤਿ ਸ਼੍ਰੀ ਅਕਾਲ। ਦੋਸਤੋ, ਮਾਫ਼ੀ ਚਾਹੁੰਦੇ ਹਾਂ, ਅੱਜ ਵੀ ਥੋੜ੍ਹਾ ਲੇਟ ਹਾਂ, ਪਰ ਗੱਡੀ ਲਈ ਦੇ ਉੱਤੇ ਪਾ ਲਈ ਹੈ ਜੀ, ਅਤੇ ਲਾਈਨਾਂ ਤੁਹਾਡੇ ਲਈ ਖੁੱਲ੍ਹੀਆਂ ਰਹਿਣਗੀਆਂ। +358 44 976 1912 ਸਟੂਡੀਓ ਦਾ ਨੰਬਰ ਹੈ, ਕਾਲ ਕਰਕੇ ਦੁਨੀਆ ਦੇ ਕਿਸੇ ਵੀ ਕੋਨੇ ਤੋਂ ਦੋਸਤੋ ਤੁਸੀਂ ਜੁੜ ਸਕਦੇ ਹੋ ਅਤੇ ਆਪਣੀ ਗੱਲ ਰੱਖ ਸਕਦੇ ਹੋ। 2.25 ਘੰਟੇ ਤੁਹਾਡਾ ਮੇਰਾ ਰਾਬਤਾ ਇਸੇ ਤਰ੍ਹਾਂ ਬਣੇਗਾ। ਸੋਮਵਾਰ ਤੋਂ ਲੈ ਕੇ ਫਰਾਈਡੇ ਵਾਲੇ ਦਿਨ ਤੱਕ ਤੁਹਾਡਾ ਮੇਰਾ ਰਾਬਤਾ ਬਣਦਾ ਹੈ, ਅਤੇ ਅੱਜ ਫਰਾਈਡੇ ਵਾਲਾ ਦਿਨ ਹੈ ਅਤੇ 7 ਅਗਸਤ 2026 ਦਾ ਦਿਹਾੜਾ, ਅਤੇ ਗੱਲਾਂ ਬਾਤਾਂ ਜ਼ਿਆਦੀਆਂ ਨਾ ਕਰਦੇ ਹੋਏ ਅਤੇ ਸਿੱਧਾ ਹੀ ਆਪਾਂ ਫਿਰ ਸਮਾਂ ਸਥਿਤੀ ਤੁਹਾਨੂੰ ਪਤਾ ਹੀ ਹੈ, ਫਿਨਲੈਂਡ ਦੇ ਮੁਤਾਬਕ 7 ਵਜੇ ਪ੍ਰੋਗਰਾਮ ਸ਼ੁਰੂ ਹੋ ਜਾਂਦਾ 7 ਵਜੇ ਜੀ, ਅਤੇ ਭਾਰਤ ਦੇ ਵਿੱਚ ਰਾਤ ਦੇ 9:30 ਵਜੇ ਪ੍ਰੋਗਰਾਮ ਦੀ ਸ਼ੁਰੂਆਤ ਹੋ ਜਾਂਦੀ ਹੈ, ਪਰ 10 ਮਿੰਟ ਤੁਹਾਡੇ ਨਾਲ 15 ਮਿੰਟ 14 ਮਿੰਟ ਲੇਟ ਹਾਂ ਜੀ। ਅਤੇ ਲਓ ਫਿਰ ਕਰਦੇ ਹਾਂ ਆਗਾਜ਼ ਜ਼ਿੰਦਗੀ ਨਾਮਾ ਹਾਲ ਦੁਨੀਆ ਦਾ। ਸਭ ਤੋਂ ਪਹਿਲਾਂ ਪਾਉਂਦੇ ਹਾਂ ਅੱਜ ਦੇ ਵਿਚਾਰ ਦੀ ਬਾਤ, ਅਤੇ ਨਾਲ ਨਾਲ ਤੁਹਾਡੀ ਗੱਲਬਾਤ ਵੀ ਸੁਣਾਂਗੇ। ਬਹੁਤ ਸਾਰੇ ਪੰਜਾਬ ਦੇ ਵਿੱਚ ਇਸ਼ੂ ਮੁੱਦੇ ਉੱਠ ਰਹੇ ਨੇ, ਅਤੇ 2027 ਦੀ ਤਿਆਰੀ ਵੀ ਜਿਹੜੀ ਹੈ ਵੱਜ ਚੁੱਕੀ ਹੈ। ਅਤੇ ਕੱਲ੍ਹ ਦੇ ਲਈ ਦੋਸਤੋ ਮਾਫ਼ੀ ਚਾਹੁੰਦੇ ਹਾਂ, ਪ੍ਰੋਗਰਾਮ ਕੱਲ੍ਹ ਜਿਹੜਾ ਲਾਈਵ ਨਹੀਂ ਕਰ ਪਾਏ, ਕੁਝ ਟੈਕਨੀਕਲ ਇਸ਼ੂ ਹੋਣ ਦੇ ਕਾਰਨ ਕੱਲ੍ਹ ਸਬੱਬ ਨਹੀਂ ਬਣ ਸਕਿਆ, ਉਹਦੇ ਲਈ ਗੁਸਤਾਖੀ ਮਾਫ਼। ਅਤੇ ਲਓ ਫਿਰ ਪਾਉਂਦੇ ਹਾਂ ਆਪਾਂ ਨਵੀਂ ਅੱਜ ਫਿਰ ਬਾਤ। ਸਭ ਤੋਂ ਪਹਿਲਾਂ ਉਮੀਦ ਕਰਦੇ ਹਾਂ ਆਵਾਜ਼ ਅਤੇ ਅੰਦਾਜ਼ ਵਧੀਆ ਤਰੀਕੇ ਦੇ ਨਾਲ ਪਹੁੰਚ ਰਿਹਾ ਹੋਵੇਗਾ। ਥੱਲੇ ਜ਼ਰੂਰ ਕਮੈਂਟ ਕਰਕੇ ਤੁਸੀਂ ਲਿਖ ਸਕਦੇ ਹੋ, ਦੱਸ ਸਕਦੇ ਹੋ ਕਿ ਤੁਹਾਡੇ ਤੱਕ ਆਵਾਜ਼ ਅਤੇ ਅੰਦਾਜ਼ ਕਿਵੇਂ ਪਹੁੰਚ ਰਿਹਾ। ਅਤੇ ਆਪਣੇ ਨਾਲ ਲਾਲੀ ਟੌੜਾ ਸਾਹਿਬ ਜੁੜੇ ਹੋਏ ਨੇ, ਸਤਿ ਸ਼੍ਰੀ ਅਕਾਲ ਜੀ, ਉਹ ਕਹਿੰਦੇ ਸਾਰੇ ਸਰੋਤਾ ਪਰਿਵਾਰ ਨੂੰ। ਅਤੇ ਅੱਜ ਦੋਸਤੋ ਗੱਲਬਾਤ ਕਰਦੇ ਹਾਂ ਅੱਜ ਦੇ ਵਿਚਾਰ ਦੀ, ਅਤੇ ਸਭ ਤੋਂ ਪਹਿਲਾਂ ਅੱਜ ਦਾ ਵਿਚਾਰ ਕਹਿੰਦਾ ਹੈ ਕਿ ਅਸੀਂ ਸਦਾ ਅਮਰ ਰਹਿਣ ਦੀ ਖਾਹਿਸ਼ ਜਿਹੜੀ ਆ ਆਪਣੇ ਕੰਮਾਂ ਕਰਕੇ ਪੂਰੀ ਕਰ ਸਕਦੇ ਹਾਂ, ਆਤਮਾ ਦੀ ਝੂਠੀ ਕਲਪਨਾ ਕਰਕੇ ਸਰੀਰਕ ਤੌਰ ਦੇ ਉੱਤੇ ਇਸ ਧਰਤੀ ਦੇ ਉੱਤੇ ਹਮੇਸ਼ਾ ਨਹੀਂ ਰਹਿ ਸਕਦੇ ਹਾਂ। ਅਤੇ ਦੂਸਰੇ ਪਾਸੇ ਅੱਜ ਦੇ ਦਿਹਾੜੇ ਦੇ ਉੱਤੇ 7 ਅਗਸਤ 1906 ਦੇ ਵਿੱਚ ਕਲਕੱਤਾ ਦੇ ਇੱਕ ਸਮਾਗਮ ਦੇ ਵਿੱਚ ਸੁਰਿੰਦਰ ਨਾਥ ਬੈਨਰਜੀ ਨੇ ਪਹਿਲੀ ਵਾਰ ਹਰੀ, ਪੀਲੀ ਅਤੇ ਨੀਲੀ ਪੱਟੀ ਵਾਲਾ ਜਿਹੜਾ ਝੰਡਾ ਲਹਿਰਾਇਆ ਸੀ। 1909 ਦੇ ਵਿੱਚ ਸ਼ਹੀਦ ਭਗਤ ਸਿੰਘ ਹੋਣਾ ਦੇ ਚਾਚਾ ਅਜੀਤ ਸਿੰਘ ਹੋਣਾ ਨੇ ਲਾਹੌਰ ਦੇ ਵਿੱਚ ਮਾਰੋ ਫਰੰਗੀ ਨੂੰ ਨਾਂ ਦਾ ਜਿਹੜਾ ਪਰਚਾ ਵੰਡਿਆ, ਅਤੇ 1909 ਦੇ ਵਿੱਚ ਹੀ ਪ੍ਰਸਿੱਧ ਲੇਖਕ ਅਤੇ ਢਾਡੀ ਸੋਹਣ ਸਿੰਘ ਸ਼ੀਤਲ ਉਹਨਾਂ ਦਾ ਜਿਹੜਾ ਜਨਮ ਹੁੰਦਾ ਹੈ, ਅਤੇ 1972 ਦੇ ਵਿੱਚ ਫਰੀਦਕੋਟ ਜ਼ਿਲ੍ਹਾ ਹੋਣ ਦੇ ਵਿੱਚ ਆ ਜਾਂਦਾ ਹੈ। ਗੱਲ ਵਹਿਮਾਂ ਭਰਮਾਂ ਦੀ ਆਈ ਹੈ ਅਤੇ ਉਹਦੇ ਨਾਲ ਸ਼ੁਰੂਆਤ ਕਰਦੇ ਹਾਂ। ਕਹਿੰਦੇ ਹਨੂਮਾਨ ਗੱਡਣਾ ਪਿੰਡਾਂ ਦੇ ਵਿੱਚ ਕਿਸੇ ਗਲੀ ਦੀ ਨੁੱਕਰ ਜਾਂ ਘਰ ਦੇ ਖੂੰਜੇ ਉੱਪਰ ਲੱਕੜ ਦਾ ਕਿੱਲਾ ਜਿਹੜਾ ਗੜ ਦਿੱਤਾ ਜਾਂਦਾ ਹੈ, ਅਤੇ ਉਸ ਉੱਪਰ ਸੰਦੂਰ ਅਤੇ ਖੰਭਣੀ ਬੰਨ ਦਿੱਤੀ ਜਾਂਦੀ ਹੈ। ਇਸ ਤਰ੍ਹਾਂ ਲੋਕ ਉਸਨੂੰ ਸਤਿਕਾਰ ਦੇ ਨਾਲ ਵੇਖਦੇ ਨੇ, ਅਤੇ ਉਸ ਥਾਂ ਦੇ ਉੱਤੇ ਲੋਕ ਕਿਸੇ ਪ੍ਰਕਾਰ ਦੀ ਗੰਦਗੀ ਨਹੀਂ ਸੁੱਟਦੇ ਹੈ, ਬਾਥਰੂਮ ਵਗੈਰਾ ਆਦਿ ਵੀ ਨਹੀਂ ਕਰਦੇ। ਅਤੇ ਅਸਲ ਦੇ ਵਿੱਚ ਪਹਿਲੇ ਸਮਿਆਂ ਦੇ ਵਿੱਚ ਜਿਹੜਾ ਸੀ ਆਵਾਜਾਈ ਦੇ ਸਾਧਨ ਵਿਕਸਿਤ ਨਾ ਹੋਣ ਦੇ ਕਰਕੇ ਆਵਾਜਾਈ ਦਾ ਜਿਹੜਾ ਸਾਧਨ ਸੀ ਅਤੇ ਗੱਡੇ ਵਗੈਰਾ ਜ਼ਿਆਦਾਤਰ ਵਰਤੇ ਜਾਂਦੇ ਸੀ, ਅਤੇ ਆਵਾਜਾਈ ਦੇ ਸਾਧਨ ਵਿਕਸਿਤ ਨਾ ਹੋਣ ਕਰਕੇ ਅਤੇ ਸਾਧਨ ਗੱਡੇ ਸਨ, ਲੋਕ ਵਿਚਲੇ ਜਿਹੜੇ ਸਨ ਵਿਹਲੇ ਜਿਹੜੇ ਸੀ ਲੋਕ ਹੋਣ ਦੇ ਕਰਕੇ ਚੁਰਸਤਿਆਂ ਦੇ ਵਿੱਚ ਜਿਹੜੇ ਬਣੇ ਥੜਿਆਂ ਦੇ ਉੱਪਰ ਬੈਠ ਕੇ ਗੱਲਾਂ ਬਾਤਾਂ 'ਤੇ ਸਮਾਂ ਬਤੀਤ ਕਰਦੇ ਸੀ, ਅਤੇ ਗੱਡਾ ਅਕਸਰ ਮੁੜਨ ਲੱਗਾ ਥੜੇ ਜਾਂ ਕਿਸੇ ਦੇ ਮਕਾਨ ਦੇ ਖੂੰਜੇ ਦੀਆਂ ਨੁੱਕਰਾਂ ਦੇ ਨਾਲ ਟਕਰਾ ਜਾਂਦਾ ਸੀ, ਜਿਸਦੇ ਕਰਕੇ ਟੁੱਟ ਭੱਜ ਹੁੰਦੀ ਰਹਿੰਦੀ, ਅਤੇ ਲੋਕਾਂ ਨੇ ਸੋਚ ਕੇ ਨੁੱਕਰਾਂ ਦੇ ਉੱਤੇ ਹਨੂਮਾਨ ਲੱਕੜ ਦੇ ਕਿੱਲੇ ਬਣਾ ਕੇ ਜਿਹੜਾ ਗੰਡੜੇ ਸ਼ੁਰੂ ਕਰ ਦਿੱਤੇ ਤਾਂ ਕਿ ਸਾਡਾ ਨੁਕਸਾਨ ਨਾ ਹੋਵੇ, ਅਤੇ ਲੋਕ ਇਹਨਾਂ ਚੀਜ਼ਾਂ ਤੋਂ ਡਰਨ, ਜਿਸਦੇ ਕਾਰਨ ਉਸ ਥਾਂ ਲਾਗੋਂ ਜਿਹੜਾ ਸੀਗਾ ਗੱਡਾ ਧਿਆਨ ਦੇ ਨਾਲ ਲਗਾਇਆ ਜਾਂਦਾ ਸੀ, ਕੋਈ ਨੁਕਸਾਨ ਨਾ ਹੋਵੇ। ਧਾਰਮਿਕ ਜਗ੍ਹਾ ਕਰਕੇ ਗੰਦ ਵੀ ਨਹੀਂ ਪਾਇਆ ਜਾਂਦਾ ਸੀ, ਅਤੇ ਕੁਝ ਸਾਲਾਂ ਤੋਂ ਬੱਸ ਅੱਡਿਆਂ, ਸਟੇਸ਼ਨਾਂ ਅਤੇ ਹੋਰ ਜਨਤਕ ਥਾਵਾਂ ਦੇ ਉੱਤੇ ਮੂਰਤੀਆਂ ਰੱਖ ਕੇ ਦੀਵੇ ਬਾਲ ਦਿੱਤੇ ਜਾਂਦੇ ਨੇ, ਜਿਸਦੇ ਨਾਲ ਇੱਕ ਤਾਂ ਉਸ ਥਾਂ ਦੇ ਆਲੇ ਦੁਆਲੇ ਗੰਦ ਨਹੀਂ ਪੈਂਦਾ ਅਤੇ ਦੂਜਾ ਚੜਾਵਾ ਵੀ ਕਹਿੰਦੇ, ਵਾਧੂ ਜਿਹੜਾ ਚੜ੍ਹਦਾ ਲੱਗ ਚੜ੍ਹਦਾ ਹੁੰਦਾ ਹੈ, ਚੜ੍ਹਦਾ ਜਾਂਦਾ ਹੈ। ਅੱਜ ਕਹਿੰਦੇ ਗੱਲਬਾਤ ਕਰਾਂਗੇ ਜੀ, ਜ਼ਰੂਰ ਜੀ, ਥੋੜ੍ਹਾ ਸਾ ਸਵਾਗਤ ਰਹੇਗਾ। ਅਤੇ ਦੂਸਰੀ ਗੱਲ ਕਰਦੇ ਹਾਂ ਸਮਾਨੀ ਬਿਜਲੀ ਦੀ, ਇਹ ਚਲੋ ਛੱਡਦੇ ਹਾਂ ਆਪਾਂ, ਸਭ ਨੂੰ ਪਤਾ ਹੀ ਹੈ, ਫਿਰ ਕਿਸੇ ਦਿਨ ਕਰਾਂਗੇ। ਸਮਾਂ ਸਥਿਤੀ ਬੜੀ ਜਿਹੜੀ ਹੈ ਭੱਜਦੀ ਜਾਂਦੀ ਹੈ, ਅਤੇ ਆਪਣੇ ਨਾਲ ਲਾਲੀ ਟੋੜਾ ਸਾਹਿਬ ਜੁੜੇ ਨੇ, ਉਹਨਾਂ ਦੀ ਗੱਲਬਾਤ ਸੁਣ ਕੇ ਫਿਰ ਆਪਾਂ ਦੇਸ਼ ਦੇ ਦੀਆਂ ਖਬਰਾਂ ਦੇ ਵੱਲ ਨੂੰ ਚੱਲਦੇ ਹਾਂ। ਸਤਿ ਸ਼੍ਰੀ ਅਕਾਲ ਟੋੜਾ ਸਾਹਿਬ, ਸਵਾਗਤ ਹੈ ਜੀ ਅਨੂ ਜੀ। ਇੱਕ ਮਿੰਟ ਜੀ, ਇੱਕ ਮਿੰਟ, ਤਾਰ ਹੀ ਨਹੀਂ ਲਾਈ ਜੀ ਇੱਧਰੋਂ। ਹਾਂਜੀ ਜੀ ਅਨੂ ਜੀ, ਸਵਾਗਤ, ਸਤਿ ਸ਼੍ਰੀ ਅਕਾਲ ਜੀ।
2: ਬਾਕੀ ਮੈਂ ਤੁਹਾਡਾ ਟਾਈਟਲ ਤਾਂ ਪੜ੍ਹ ਲਿਆ ਸੀ
1: ਜੀ,
2: ਤੇ ਜਿਹੜੇ ਅਸੀਂ ਗੱਡੀਆਂ ਦੀ ਗੱਲ ਕਰਦੇ ਹਾਂ, ਦੇਖੋ ਮੈਂ ਨਾ ਰਾਤੀ ਹੀ ਸੋਚ ਰਿਹਾ ਸੀ, ਜਿਹੜਾ ਸਮਾਂ ਨਾ ਪਹਿਲਾਂ ਵਾਲਾ ਬਹੁਤ ਚੰਗਾ ਸੀ
1: ਜੀ।
2: ਅੱਜ ਕੱਲ ਜਿਹੜਾ ਪੋਲਿਊਸ਼ਨ ਚੱਲਦਾ, ਅਸੀਂ ਨਾ ਸਹੂਲਤਾਂ ਦੇ ਵਿੱਚ ਤਾਂ ਪੈ ਗਏ ਭਾਰਤ ਸਾਹਿਬ, ਵੀ ਨਾ ਸਾਰਾ ਕੁਛ ਹੋ ਗਿਆ, ਆਰਾਮਦਾਇਕ ਜ਼ਿੰਦਗੀ ਹੋ ਗਈ
1: ਜੀ,
2: ਓਨਾ ਹੀ ਜ਼ਿਆਦਾ ਪੋਲਿਊਟਡ ਹੋ ਗਿਆ। ਮੈਂ ਹੁਣ ਰੋਜ਼ ਆਰਟੀਕਲ ਪੜ੍ਹਦਾ ਵੀ ਮੇਰਾ ਇੰਨਾ ਜ਼ਿਆਦਾ ਮਤਲਬ ਕਿ ਦਿਮਾਗ ਆ ਜਿਹੜਾ ਵੀ ਉਹ ਸੋਚ ਰਿਹਾ ਵੀ ਯਾਰ ਉਹ ਚੰਗੀ ਲਾਈਫ ਸੀ ਜਿਹੜੀ ਪਹਿਲਾਂ ਵਾਲੀ, ਜਿੰਨਾ ਜ਼ਿਆਦਾ ਅਸੀਂ ਅੱਗੇ ਵੱਧ ਰਹੇ ਹਾਂ ਓਨਾ ਹੀ ਜ਼ਿਆਦਾ ਗਰਕ ਹੋ ਰਹੇ ਹਾਂ
1: ਜੀ।
2: ਤੇ ਬਾਕੀ ਜਿਹੜੇ ਨਾ ਮੈਂ ਇੱਕ ਆਰਟੀਕਲ ਪੜ੍ਹਿਆ ਸੀ, ਜਦੋਂ ਇਹ ਅਗਸਤ ਦਾ ਮਹੀਨਾ ਚੱਲਣ ਲੱਗ ਗਿਆ ਤੇ ਉਹ ਅਗਸਤ ਦੇ ਮਹੀਨੇ ਦੇ ਵਿੱਚ ਹੀ ਹੀਰੋਸ਼ੀਮਾ ਤੇ ਨਾਗਾਸਾਕੀ ਦੇ ਵਿੱਚ ਬੰਬ ਕਰਾਇਆ ਗਿਆ ਸੀ ਨਾ 9 ਤੇ 15 ਅਗਸਤ ਤੋਂ।
1: ਹਾਂਜੀ ਹਾਂਜੀ।
2: ਤੇ ਉਹਨਾਂ ਨੇ ਜਿਹਨਾਂ ਨੇ ਬਣਾਏ ਸੀ ਉਹ ਬੜਾ ਦੁਖੀ ਹੋਏ ਸੀ ਵੀ ਯਾਰ ਵੀ ਇਹ ਕੰਮਾਂ ਵਾਸਤੇ ਥੋੜੀ ਅਮੈਰੀਕਾ ਨੇ ਮਤਲਬ ਕਿ ਵੀ ਇਹ ਚੀਜ਼ ਵਾਸਤੇ ਬੰਬ ਦੁਨੀਆ ਤਬਾਹ ਕਰਨ ਵਾਸਤੇ ਬਣਾਇਆ ਸੀ,
1: ਠੀਕ
2: ਆ, ਉਹਨਾਂ ਨੇ ਪ੍ਰੋਟੈਕਟ ਕਰਨ ਵਾਸਤੇ ਬਣਾਏ ਸੀ
1: ਜੀ,
2: 9 ਲੱਖ ਲੋਕਾਂ ਦੀ ਜਾਨ ਚਲੀ ਗਈ ਤੇ ਉਸ ਤੋਂ ਬਾਅਦ ਕਈ ਲੱਖ ਲੋਕ ਬਿਮਾਰ ਹੋਣ ਤੋਂ ਬਾਅਦ ਵੀ ਹਨਾ ਮਸਾਂ ਹੀ ਜਪਾਨ ਆਪਣੇ ਪੈਰਾਂ ਸਰੀ ਹੋਇਆ।
1: ਬਿਲਕੁਲ ਹੈ ਜੀ,
2: ਦੇਖੋ ਸਮਾਂ ਨਾ ਦੇਖੋ ਹੁਣ ਕੈਸੀ ਚੱਲ ਚੱਲਦਾ, ਤੇ ਠੀਕ ਆ ਅਸੀਂ ਆਪਣੇ ਹਥਿਆਰ ਨਾ ਆਪਣੇ ਪਹਿਲਾਂ ਵੀ ਮਲੇਸ਼ੀਆ ਦੀ ਗੱਲ ਕੀਤੀ ਹੋਈ ਸੀ ਤੇ ਵੀ ਆਪਾਂ ਨੇ ਪ੍ਰੋਟੈਕਟ ਕਰਨ ਵਾਸਤੇ ਤਾਂ ਕਰ ਲਿਆ ਕੰਮ ਇਹ, ਬਟ ਉਹ ਤਾਂ ਜਦੋਂ ਮਿਸਯੂਜ਼ ਹੁੰਦਾ ਤਾਂ ਇਨਸਾਨੀਅਤ ਵਾਸਤੇ ਹੀ ਹੁੰਦਾ।
1: ਬਿਲਕੁਲ ਹੈ ਜੀ, ਨਾਲੇ ਦੇਖੋ ਕੱਲਾ ਹਥਿਆਰ ਜਿਹੜੇ ਨਿਊਕਲੀਅਰ ਪਾਵਰ ਸਟੇਸ਼ਨ ਵੀ ਆ ਜਾਂ ਹੋਰ ਸਾਰੀਆਂ ਚੀਜ਼ਾਂ ਨੇ, ਆ ਚਰਨੋਬਲ ਰਸ਼ੀਆ ਦੇ ਨਾਲ ਜਿਹੜਾ ਤਕਰੀਬਨ ਕਹਿ ਲਓ ਕਿ ਥੋੜ੍ਹੇ ਫਰਕ ਦੇ ਵਿੱਚ ਪੈ ਜਾਂਦਾ ਹੈ, ਮਤਲਬ ਕਿ ਜਿੱਦਾਂ ਸਰਹੱਦਾਂ ਲਾਗੇ ਪੈ ਜਾਂਦੀਆਂ ਨੇ, ਅਤੇ ਉੱਥੇ ਵਾਪਰਿਆ ਸੀਗਾ, ਉੱਥੇ ਕਿੱਡਾ ਨੁਕਸਾਨ ਜੀ, ਅੱਜ ਤੱਕ ਵੀ ਉੱਥੇ ਕੋਈ ਪਰਿੰਦਾ ਪਾਰ ਨਹੀਂ ਮਾਰਦਾ ਜੀ।
2: ਬਿਲਕੁਲ ਜੀ ਬਿਲਕੁਲ, ਉਹੀ ਗੱਲ ਹੈ ਨਾ, ਇਹ ਤਾਂ ਜਿਹੜੀਆਂ ਗੌਰਮੈਂਟ ਨੇ ਜਿਵੇਂ ਦੇਸ਼ ਨੇ ਜਿਹੜੇ ਆਪਣੇ ਆਪ ਨੂੰ ਪ੍ਰੋਟੈਕਟ ਕਰਦੇ, ਰੌਲਾ ਤਾਂ ਹਲ ਤੱਕ ਵੀ ਪੈ ਰਿਹਾ।
1: ਬਿਲਕੁਲ,
2: ਇਰਾਨ ਇਰਾਕ ਵਾਲਾ ਸਿਸਟਮ ਆ ਜਿਹੜਾ ਜਿਹੜਾ ਕਹਿ ਰਹੇ ਨੇ, ਸੋਰੀ ਇਰਾਨ ਦਾ ਤੇ ਇਜ਼ਰਾਇਲ ਦਾ, ਜਿਹੜਾ ਕਹਿੰਦੇ ਵੀ ਅਸੀਂ ਉਹ ਅਮੈਰੀਕਾ ਕਹਿ ਰਿਹਾ ਵੀ ਅਸੀਂ ਉਹਨੂੰ ਬਣਾਉਣ ਨੀ ਦੇਣਾ ਹੈਗਾ ਜੀ, ਅਸੀਂ ਨਿਊਕਲੀਅਰ ਬਣਾਓ ਜੇ ਆ ਕਰਨਾ, ਇਹ ਸਿਰਫ ਇੱਕ ਆਪਾਂ ਨੂੰ ਹੈਂਕੜਬਾਜ਼ੀ ਯਾਰ ਆਪਣੀ ਧੌਂਸ ਦਿਖਾਉਣ ਦਾ ਇੱਕ ਲਾਣੇ ਦਾ ਹੀ ਮਤਲਬ ਉਹ ਕਰਨ ਦਾ ਹੀ ਜ਼ਰੀਆ ਹੀ ਹੈ ਜੀ। ਦੇਖੋ ਘਰਾਂ ਤੋਂ ਲੈ ਕੇ ਨਾ ਜਿਵੇਂ ਆਪਾਂ ਪਹਿਲਾਂ ਵੀ ਗੱਲ ਕੀਤੀ ਹੈ ਨਾ ਯਾਰ, ਹਰੇਕ ਚੀਜ਼ ਦੇ ਵਿੱਚ ਦੇਖੋ ਵਰਲਡ ਲੈਵਲ ਤੇ ਹੀ ਹੋ ਗਿਆ
1: ਜੀ,
2: ਤੇ ਅਸੀਂ ਆਪਣੀ ਪਾਵਰ ਦਿਖਾਈਏ ਹਰੇਕ ਦੀ, ਮਤਲਬ ਕਿ ਧੌਣ ਦੇ ਵਿੱਚ ਕਿੱਲਾ ਫਸਿਆ ਹੋਇਆ,
1: ਠੀਕ ਹੈ
2: ਕਿ ਨਹੀਂ, ਪਰ ਇਹਦੇ ਵਿੱਚ ਨੁਕਸਾਨ ਕਿਹਦਾ ਹੁੰਦਾ, ਇਨਸਾਨੀਅਤ ਦਾ। ਦੇਖੋ ਇੱਕ ਜਾਮਾ ਮਿਲਿਆ ਆਪਾਂ ਨੂੰ ਇਨਸਾਨੀਅਤ ਇਨਸਾਨ ਬਣਨ ਦਾ, ਔਰ ਉਹ ਤੁਸੀਂ ਕੌਣ ਹੱਕ ਬਣ ਉਹਦਾ ਹੱਕਦਾਰ ਹੋ ਤੁਸੀਂ ਉਹਦੀ ਜਨ ਉਹ ਕਰਨ ਦਾ, ਠੀਕ ਆ, ਤੁਸੀਂ ਆਪਣੀ ਜੀਗਲੀ ਲੜਾਈ ਜਿਹੜੀ ਲੜਨੀ ਉਹ ਲੜੋ, ਇਹਦੇ ਵਿੱਚ ਆਮ ਲੋਕਾਂ ਦਾ ਕੀ ਦੋਸ਼ ਆ
1: ਜੀ, ਬਿਲਕੁਲ,
2: ਇਹ ਚ ਆਮ ਲੋਕਾਂ ਦਾ ਕੀ ਦੋਸ਼ ਆ ਮੈਨੂੰ ਦੱਸੋ
1: ਜੀ, ਬਿਲਕੁਲ ਹੈ।
2: ਓਕੇ, ਜਦੋਂ ਵਰਲਡ ਲੈਵਲ ਦੀ ਨਾ, ਮੈਂ ਤਾਂ ਚਲੋ ਚੰਗਾ ਲੱਗਦਾ ਤੁਸੀਂ ਵਰਲਡ ਲੈਵਲ ਦੀਆਂ ਖਬਰਾਂ ਕਰ ਦੋ, ਮੈਂ ਨਾ ਆਰਟੀਕਲ ਜਦੋਂ ਕੋਸ਼ਿਸ਼ ਕਰਦਾ ਵਰਲਡ ਲੈਵਲ ਤੇ ਪੜ੍ਹਨ ਦੀ, ਜਿਵੇਂ ਗਾਜ਼ਾ ਪੱਟੀ ਹੋਊਗਾ, ਸਾਰਾ ਕੁਛ ਹੋ ਗਿਆ, ਹਾਰਮੋਨ ਹੋ ਗਿਆ, ਸਾਰਾ ਕੁਛ ਚੱਲ ਰਿਹਾ
1: ਜੀ,
2: ਕਿੱਥੋਂ ਤੱਕ ਕਿੱਥੇ ਕਿੱਥੋਂ ਦੀ ਕਿੱਥੇ ਦੀ ਲੜਾਈ ਚਲੇਗੀ ਦੇਖ ਲਓ ਤੁਸੀਂ।
1: ਬਿਲਕੁਲ ਹੈ ਜੀ,
2: ਵੀ ਜੀ ਸਾਡੇ ਕੋਲੋਂ ਤੇਲ ਖਰੀਦੋ, ਸਾਡੇ ਕੋਲੋਂ ਆਹ ਚੀਜ਼ ਖਰੀਦੋ, ਮਤਲਬ ਕਿ ਦੇਖੋ ਵੀ ਇੱਕ ਕਹਿੰਦਾ ਵੀ ਉਹ ਜਿਵੇਂ ਨਾ ਇੱਕ ਛੋਟੀ ਜਿਹੀ ਮੈਂ ਐਗਜ਼ਾਮਪਲ ਦਿੰਦਾ ਨਾ, ਜਿਵੇਂ ਉਹ ਹੱਟਾਂ ਭੱਠੀਆਂ ਤੇ ਮਤਲਬ ਦੁਕਾਨਦਾਰ, ਜਿਵੇਂ ਮੈਂ ਇੱਥੇ ਦੇਖਿਆ ਨੋਟਿਸ ਦਿੱਤਾ, ਮੈਂ ਚਲੋ ਪਿੰਡ ਚ ਰਹਿੰਦਾ ਨਾ
1: ਜੀ,
2: ਲੋਕੀ ਹਾਕਾ ਮਾਰਦੇ ਆ ਜਾਂ ਛੋਟੀਆਂ ਦੁਕਾਨਾਂ ਜਿਹੜੀਆਂ ਹੁੰਦੀਆਂ ਨੇ, ਕੁਛ ਕਈ ਜਗ੍ਹਾ ਤੇ ਤੁਸੀਂ ਜਾ ਕੇ ਦੇਖਿਆ ਹੋਊਗਾ ਨਾ, ਹਾਕਾ ਮਾਰਦੇ ਆ ਸਾਡੇ ਕੋਲ ਗਾਹਕ ਆ ਜਾਵੇ, ਸਾਡੇ ਕੋਲ ਗਾਹਕ ਆ ਜਾਵੇ,
1: ਬਿਲਕੁਲ,
2: ਕਹਿਣ ਦਾ ਮਤਲਬ ਉਹੀ ਮੁਲਕ ਕਹਿੰਦੇ ਨੇ ਵੀ ਸਾਡੇ ਕੋਲ ਤੋਂ ਤੇਲ ਲਓ, ਸਾਡੇ ਕੋਲ ਤੇਲ ਲਓ ਹਨਾ
1: ਜੀ, ਬਿਲਕੁਲ।
2: ਤੇ ਹੁਣ ਮੈਨੂੰ ਇਹ ਦੱਸੋ ਵੀ ਹਾਕਮ ਧੇਰਾ ਜਿਹੜੀ ਸਾਡੇ, ਆਪਾਂ ਆਪਣੇ ਮੁਲਕ ਦੀ ਗੱਲ ਕਰੀਏ, ਅਸੀਂ ਆਪਣੇ ਮੁਲਕ ਦੀ ਗੱਲ ਕਰਦਾ, ਸ਼ਾਇਦ ਤੁਸੀਂ ਤਾਂ ਮਸਨੀਕ ਨਹੀਂ ਰਹੇ ਹੈਗੇ, ਚਲੋ ਮਾਫ ਕਰਨਾ, ਹੱਦ ਵਿਚਾਲੀ ਹੋ, ਤੇ ਤੁਸੀਂ ਇੰਨਾ ਰਹੀ ਮੰਨ ਲਓ ਜਾਂ ਜੇ ਮਰ ਚੁੱਕ ਲਈਏ, ਆਪਾਂ ਆਪਣੇ ਵੀ ਕਹਿ ਦਿੰਦੇ ਹਾਂ ਨਾ ਵੀ ਤੁਹਾਡੇ ਸਾਡੇ ਵਾਲਾ ਕੰਮ ਨਾਲ ਕਹੀਏ
1: ਜੀ,
2: ਵੀ ਦੇਖੋ ਵੀ ਹੁਣ ਅਮੈਰੀਕਾ ਇੱਕ ਬੱਸ ਖਿੱਚ ਰਿਹਾ ਤੇ ਆਪਣਾ ਰਸ਼ੀਆ ਜਿਹੜਾ ਵੀ ਆਪਾਂ ਜਿਹਨੂੰ ਰੂਸ ਕਹਿ ਦਿੰਦੇ ਹਾਂ ਵੀ ਉਹ ਆਪਣੇ ਵੱਲ ਖਿੱਚ ਰਿਹਾ ਹਨਾ,
1: ਬਿਲਕੁਲ,
2: ਡਿਪੈਂਡ ਤਾਂ ਹੁਣ ਸਾਡੇ ਸਾਨੂੰ ਹੋਣਾ ਪੈਂਦਾ ਨਾ ਵੀ ਮਤਲਬ ਅਸੀਂ ਕਿਹਦੇ ਵੱਲ ਜਾਈਏ। ਠੀਕ ਹੈ ਕਿ
1: ਇਹਨਾਂ
2: ਨਹੀਂ, ਉਹ ਜਿਵੇਂ
1: ਦੀਆਂ
2: ਪ੍ਰਾਹੁਣੇ ਵਾਲੀ ਗੱਲ ਹੋ ਜਾਂਦੀ।
1: ਟੋੜਾ ਸਾਹਿਬ, ਇਹਨਾਂ ਦੀਆਂ
2: ਜੀ,
1: ਜ਼ਰੂਰਤਾਂ ਇੱਕ ਦੂਸਰੇ ਦੇ ਨਾਲ ਜੁੜੀਆਂ ਹੋਈਆਂ ਨੇ, ਕਿਉਂਕਿ ਠੰਡੇ
2: ਬਿਲਕੁਲ
1: ਮੁਲਕ
2: ਜੀ
1: ਨੇ
2: ਜੀ
1: ਤੇ
2: ਜੀ
1: ਉਹ ਇੱਕ ਦੂਸਰੇ ਤੋਂ ਚੀਜ਼ਾਂ ਐਕਸਪੋਰਟ ਇੰਪੋਰਟ ਜਿਹੜਾ ਸਾਰਾ ਕੁਝ ਹੀ ਹੁੰਦਾ, ਇਹ ਕਹਿ ਸਕਦੇ ਆ ਕੋਈ ਵੀ ਮੁਲਕ ਆਪਸ ਦੇ ਵਿੱਚ ਦੇਖਿਆ ਜਾਵੇ ਤਾਂ ਆਤਮ ਨਿਰਭਰ ਕੋਈ ਵੀ ਨਹੀਂ ਹੈ। ਜੇ ਇਹ ਸਾਰਾ
2: ਬਿਲਕੁਲ
1: ਟਰਾਂਸਪੋਰਟ ਢਾਂਚਾ ਜੇ ਕਹਿ ਲਈਏ ਨਾ ਹੋਵੇ ਤਾਂ ਇਹਨਾਂ ਮੁਲਕਾਂ 'ਚ ਅੱਜ ਤੋਂ
2: ਅਦਾਨ
1: 20
2: ਪ੍ਰਦਾਨ,
1: ਸਾਲ
2: ਹਾਂ
1: 25 ਸਾਲ
2: ਅਦਾਨ ਪ੍ਰਦਾਨ
1: ਪਹਿਲਾਂ
2: ਕਰਨਾ
1: ਜਿਹੜੀਆਂ
2: ਪੈਂਦਾ
1: ਸਬਜ਼ੀਆਂ ਨਹੀਂ ਮਿਲਦੀਆਂ ਸੀਗੀਆਂ ਤਾਂ ਉਹ ਵੀ ਬਾਹਰੋਂ ਹੀ ਆਉਂਦੀਆਂ ਸੀ, ਅੱਜ
2: ਜੀ
1: ਵੀ ਜਦੋਂ
2: ਜੀ
1: ਇੱਥੇ ਠੰਡ ਹੋ ਜਾਣੀਆਂ ਅੱਜ ਉਹੀ ਟਮਾਟਰ ਜਿਹੜਾ ਤੁਹਾਨੂੰ ਕਿਲੋ ਟਮਾਟਰ ਮਤਲਬ ਕਿ 80 ਸੈਂਟ ਦੇ, ਮਤਲਬ ਕਿ ਕਹਿ ਲਓ ਕਿ 1.5 ਯੂਰੋ ਦੇ ਮਿਲ ਜਾਂਦੇ ਆ, ਤੇ ਉਹੀ ਟਮਾਟਰ ਜਿਹੜੇ ਨੇ ਨਾ ਮਤਲਬ ਕਿ ਉਹ 5 ਯੂਰੋ ਨੂੰ 6 ਯੂਰੋ ਨੂੰ ਕਿਲੋ ਹੋ ਜਾਣੇ ਆ ਹੋਰ 2 ਮਹੀਨਿਆਂ ਤਾਈ ਜੀ।
2: ਪਰ ਸਾਹਿਬ ਪਤਾ ਕੀ ਗੱਲ, ਮੈਂ ਤੁਹਾਡੀ ਗੱਲ ਵੱਡੀ ਕਰਦੇ ਹਾਂ, ਇਹ ਜਿਹੜੇ ਮੁਲਕ ਨੇ ਨਾ ਜ਼ਿਆਦਾਤਰ ਬਰਫ਼ ਦੀ ਲਪੇਟ 'ਚ ਜ਼ਿਆਦਾ ਰਹਿੰਦੇ ਆ, ਤੇ ਇਸ
1: ਬਿਲਕੁਲ
2: ਕਰਕੇ ਇੰਡੀਆ ਦਾ ਮੁੱਲ ਪੈ ਰਿਹਾ ਜੀ। ਬਟ ਇੰਡੀਆ 'ਚ ਹੈ ਕੀ, ਹੋਰ ਦੱਸੋ,
1: ਜੀ
2: ਸਾਡੀ ਧਰਤੀ ਉਪਜਾਊ ਆ,
1: ਜੀ
2: ਸਾਡੇ ਕੋਲ 11 ਮਹੀਨੇ ਹੈਗੇ ਨੇ, ਸਾਡੇ
1: ਜੀ
2: ਤੋਂ ਵੱਧ ਤੋਂ ਵੱਧ 1 ਮਹੀਨੇ ਹੀ ਬਰਫ਼ ਪੈਂਦੀ ਆ, ਉਹ ਵੀ
1: ਬਿਲਕੁਲ
2: ਠੰਡ ਪੈਂਦੇ ਜੀ, ਬਰਫ਼ ਤਾਂ ਨੀ ਪੈਂਦੀ ਹੈਗੀ ਮੈਨੂੰ ਦੱਸੋ, ਖੇਤ
1: ਬਿਲਕੁਲ
2: ਧੱਕੇ ਜਾਂਦੇ ਆ, ਉਹ ਵੀ ਠੰਡ ਜੇ ਪੈਂਦੀ ਆ ਤਾਂ ਉਹ ਫਸਲ ਉਦਾਂ ਹੀ ਜ਼ਿਆਦਾ ਵਧੀਆ ਹੁੰਦੀ ਹੈ ਜੇ ਠੰਡ ਪੈ,
1: ਹਾਂਜੀ ਉਹ
2: ਕਹਿੰਦੇ ਵੱਧ ਤੋਂ ਵੱਧ
1: ਲਾਭਦਾਇਕ
2: ਦੋ
1: ਹੋ
2: ਜਾਂ
1: ਜਾਂਦੀ
2: ਤਿੰਨ
1: ਬਿਲਕੁਲ।
2: ਮਹੀਨੇ ਹਾਂ 2 ਜਾਂ 3 ਮਹੀਨੇ ਵੀ ਪਵੇ
1: ਜੀ
2: ਠੰਡ। ਇਹ ਜਿਹੜਾ ਦੇਖੋ ਕਿਵੇਂ ਮਤਲਬ ਗੋਰੇ ਆ ਕੇ ਇੱਧਰ ਆ ਕੇ ਉਹ ਮਤਲਬ ਕਿ ਆਉਂਦੇ ਰਹਿੰਦੇ, ਮੈਨੂੰ ਦੱਸੋ ਵੀ ਜੇ ਵਰਲਡ ਦਾ ਆਪਾਂ ਪੂਰਾ ਨਕਸ਼ਾ ਲਾਈਏ ਤਾਂ ਇੰਡੀਆ ਦੀ ਜਿਹੜੀ ਉਹ ਦੇਖਿਆ ਜਾਵੇ ਨਕਸ਼ੇ ਦੇ ਵਿੱਚ ਕੁਛ ਨੀ ਹੈਗਾ, ਚਲੋ
1: ਜੀ
2: ਵਾਧੀ ਵਾਧੂ ਆ,
1: ਬਿਲਕੁਲ
2: ਬਟ ਖੇਤਰਫਲ ਦੇਖਿਆ ਜਾਵੇ ਨਾ, ਸਕੇਅਰ ਦੇਖਿਆ ਜਾਵੇ,
1: ਜੀ
2: ਉਹ ਤਾਂ ਕੁਛ ਵੀ ਨੀ ਹੈਗਾ ਜੀ, ਬਟ
1: ਬਿਲਕੁਲ ਕੁਛ
2: ਹੈਗਾ ਕੀ
1: ਨਹੀਂ
2: ਆ, ਉਪਜਾਊ ਧਰਤੀ, ਸਾਡੇ ਕੋਲ ਸਾਰੇ ਤਰ੍ਹਾਂ ਦੇ ਮਤਲਬ ਕਿ ਮਿਲਸ ਵਗੈਰਾ ਸਾਰਾ ਕੁਛ ਹੁੰਦਾ, ਫਰੂਟ ਤੋਂ ਲੈ ਕੇ ਸਾਰਾ ਕੁਛ ਹੀ ਅਵੇਲੇਬਲ ਆ,
1: ਜੀ ਬਿਲਕੁਲ
2: ਹਰ ਤਰ੍ਹਾਂ ਦਾ ਮੌਸਮ ਆ ਹਰੇਕ ਸਟੇਟ ਦੇ ਵਿੱਚ,
1: ਜੀ
2: ਇਸ ਕਰਕੇ ਸਾਨੂੰ ਮੁਲਕ ਮੈਨੂੰ ਦੱਸੋ। ਉਹ ਤੋਂ ਬਾਅਦ ਇਹਨਾਂ ਨੇ ਅਮੈਰੀਕਨ ਜਾਂ ਕਿਸੇ ਵੀ ਬਾਹਰ ਲਈ ਉਹਨੇ ਆ ਕੇ ਉਰੇ ਸਾਡੇ ਛਾਪਾ ਪਾਇਆ, ਚਾਹੇ ਇੰਡਸਟਰੀ ਹੋਵੇ
1: ਜੀ,
2: ਕਾਰਾਂ ਹੋਣ, ਚਾਹੇ ਸਟਾਰਬਕ ਹੋ ਗਿਆ ਜਾਂ ਕੌਫੀ ਤੋਂ ਲੈ ਕੇ ਮੋਲ ਤੋਂ ਲੈ ਕੇ ਬ੍ਰਾਂਡਡ ਜੁੱਤੇ ਲਟਰਮ ਪਟਰਮ ਜੋ ਵੀ ਆਪਾਂ ਕਹਿ ਲਈਏ ABCZ ਹਨਾ
1: ਜੀ,
2: ਸਾਰਾ ਕੁਛ ਕਰਿਆ ਦੇਖੋ, ਕਿਉਂਕਿ
1: ਬਿਲਕੁਲ
2: ਇੱਥੇ ਅਮੀਰੀ ਵੀ ਹੈਗੀ ਆ ਗਰੀਬੀ ਵੀ ਹੈਗੀ ਆ,
1: ਬਿਲਕੁਲ ਹੈ ਜੀ,
2: ਕਿਉਂ ਇਹ ਜੇ ਇੰਨੇ ਛੋਟੇ ਦੇਸ਼ ਨੂੰ ਉਹਨਾਂ ਨੇ ਉਹ ਕਰਿਆ, ਕਿਉਂਕਿ
1: ਜੀ
2: ਸਾਡੇ ਕੋਲ ਮੌਸਮ ਆ, ਸਾਡੇ ਕੋਲ
1: ਬਿਲਕੁਲ
2: ਉਪਜਾਊ ਧਰਤੀ ਆ
1: ਜੀ,
2: ਇਸ ਕਰਕੇ ਮਤਲਬ ਕਿ ਸਾਨੂੰ ਇੰਡੀਆ ਨੂੰ ਮਤਲਬ ਜ਼ਿਆਦਾ ਪ੍ਰੈਫਰੈਂਸ ਦਿੰਦੀਆਂ ਨੇ ਸਾਰੀਆਂ ਕੰਟਰੀਆਂ,
1: ਬਿਲਕੁਲ ਹੈ ਜੀ,
2: ਬਾਕੀ ਠੀਕ ਆ ਉਹ ਗੱਲ ਵੱਖਰੀ ਆ ਵੀ ਸਾਨੂੰ ਆਪਣੇ ਘਰ ਦੇ ਘਰ ਦਾ ਪਤਾ ਹੁੰਦਾ ਨਾ ਵੀ ਅਸੀਂ ਕਿਹੜੇ ਮੰਦਰ ਬਣਾਈ ਜਾਂਦੇ ਹਾਂ, ਅਸੀਂ ਜਿਹੜੇ ਚੱਕਰਾਂ 'ਚ ਅਸੀਂ ਪਈ ਜਾਂਦੇ ਹਾਂ, ਜੇ ਸਾਡੀ ਸੋਚ ਬਾਹਰਲੇ ਮੁਲਕਾਂ ਵਾਲੀ ਸਾਡੀ ਸੋਚ ਥੋੜੀ ਜਿਹੀ ਬਦਲ, ਬਾਕੀ ਤਾਂ ਤੁਹਾਨੂੰ ਸਾਰਾ ਕੁਛ ਦਿੱਤਾ ਹੋਇਆ,
1: ਬਿਲਕੁਲ ਹੈ ਜੀ,
2: ਠੀਕ ਹੈ ਕਿ ਨਹੀਂ, ਬਾਕੀ ਸਾਰਾ ਕੁਛ ਸਾਨੂੰ ਦਿੱਤਾ ਹੋਇਆ, ਬਟ ਜੇ
1: ਜੀ
2: ਸਾਡੀ ਸੋਚ ਵਧੀਆ ਗੌਰਮੈਂਟ ਆ ਜਾਵੇ ਨਾ,
1: ਜੀ
2: ਅਸੀਂ ਬਹੁਤ ਹੀ ਜ਼ਿਆਦਾ ਤਰੱਕੀ ਕਰ ਸਕਦੇ ਹਾਂ, ਕਿਉਂਕਿ
1: ਬਿਲਕੁਲ
2: ਉਹਨਾਂ ਨੂੰ ਇਹ ਹੀ ਪਤਾ ਹੈਗਾ ਤੁਹਾਡੇ ਕੋਲ ਹੈਗਾ ਕੀ ਆ,
1: ਬਿਲਕੁਲ ਹੈ ਜੀ,
2: ਸਾਡੀ ਲੜਾਈ ਉਹ ਮੰਦਰਾਂ ਤੱਕ ਰਹਿ ਗਈ, ਸਾਡੇ ਭਗਵੇ ਤੱਕ ਰਹਿ ਗਈ, ਅਸੀਂ
1: ਜੀ
2: ਜਰਸੀ ਦਾ ਰੰਗ ਬਦਲਤਾ, ਠੀਕ ਹੈ
1: ਬਿਲਕੁਲ,
2: ਕਿ ਨਹੀਂ, ਸਾਡੇ ਡਾਂਗਾ ਰੋਜ਼ ਪੈਂਦੀਆਂ ਨੇ ਉਰੇ,
1: ਬਿਲਕੁਲ ਮੁੱਦਾ
2: ਸਾਰਾ
1: ਹੀ
2: ਕੁਛ
1: ਇਹਨਾਂ
2: ਹੋ ਰਿਹਾ,
1: ਚੀਜ਼ਾਂ ਦੇ ਵਿੱਚ। ਚਲੋ ਮੀਡੀਆ ਇਹਨੂੰ ਚੀਜ਼ ਨੂੰ ਜ਼ਿਆਦਾ ਉਛਾਲਦਾ ਹੈ ਸਾਰੀਆਂ ਚੀਜ਼ਾਂ ਆ, ਪਰ ਉਹ ਕਿਸੇ ਨਾ ਕਿਸੇ ਰੰਗ ਦੇ, ਹੁਣ ਹਰ ਮੁਲਕ ਹੈ ਜੀ ਉਹਨੇ ਆਪਣੀ ਜਰਸੀ ਜਾਂ ਰੰਗ ਰੱਖੇ ਹੋਏ ਨੇ, ਹੁਣ ਦੇਖੋ ਲਾਲ ਵੀ ਚੱਲਦਾ ਕਿਸੇ ਮੁਲਕ 'ਚ, ਗੁਲਾਬੀ ਚੱਲਦਾ, ਤਾਂ ਉਹ ਤਾਂ ਰੰਗਾਂ ਦੇ ਕੁਦਰਤ ਦੇ ਰੰਗ ਕਹਿ ਲਓ ਜਾਂ ਉਹਨਾਂ ਦੇ ਉੱਤੇ ਹਰ ਕਿਸੇ ਦੇ ਨਾਲ, ਕੋਈ ਚਿੱਟੇ ਰੰਗ ਨੂੰ ਮਤਲਬ ਕਿ ਸੁੱਖ ਦੀ ਗੱਲ ਕਰਦਾ ਹੈ ਕਿ ਹਾਂ ਚੰਗੇ ਹੁੰਦੇ ਹੈ, ਅਤੇ ਆਪਣੇ ਜਿਹੜੇ
2: ਸ਼ਾਂਤੀ ਦਾ
1: ਚਿੱਟਾ ਰੰਗ
2: ਪ੍ਰਤੀਕ,
1: ਜਿਹੜਾ
2: ਹਾਂ
1: ਸੋਗ ਦੇ ਵਿੱਚ ਪਾਇਆ ਜਾਂਦਾ ਹੈ ਜੀ, ਜੀ
2: ਸ਼ਾਂਤੀ ਦਾ ਪ੍ਰਤੀਕ ਦੱਸਿਆ ਗਿਆ, ਪਤਾ
1: ਜੀ
2: ਕੀ ਗੱਲ ਪਰ ਸਾਹਿਬ, ਅਸੀਂ ਨਾ ਸਾਡਾ ਮੁਲਕ ਕਿਉਂ ਗਰਕ ਹੋਇਆ, ਖਾਸ ਕਰਕੇ ਕੁਛ ਕੁ ਸਾਲਾਂ ਤੋਂ ਤਾਂ ਹੈਗਾ ਹੀ ਆ, ਹੁਣ ਜਿਹੜਾ ਹੋਇਆ ਉਹਦਾ ਕਾਰਨ ਇਹ ਆ ਵੀ ਨਾ ਦੇਖੋ ਜਿਹੜੇ ਮੁਲਕਾਂ ਨੇ ਨਾ ਧਰਮ ਨੂੰ ਮਤਲਬ ਦੇਖੋ ਰਾਜਨੀਤਿ ਦਾ ਧਰਮ ਦੇ ਵਿੱਚ ਕੋਈ ਲੈਣਾ ਦੇਣਾ ਨਹੀਂ,
1: ਜੀ
2: ਠੀਕ ਹੈ ਕਿ ਨਹੀਂ, ਜਦੋਂ ਤੁਸੀਂ ਇਹ ਚੀਜ਼ ਨੂੰ ਲਾਂਭੇ ਕਰੋਗੇ, ਠੀਕ ਆ ਰੱਬ ਨੂੰ ਮੰਨੋ,
1: ਜੀ
2: ਦੁਨੀਆਂ ਵੀ ਮੰਨਦੀ ਆ ਗੋਡ ਇਜ਼ ਗ੍ਰੇਟ ਤਾਂ ਸਾਰੇ ਮੁਲਕ ਕਹਿੰਦੇ ਆ, ਠੀਕ ਹੈ ਕਿ ਨਹੀਂ, ਈਸਾਈ ਧਰਮ ਦੇ ਵਿੱਚ ਵੀ ਸਾਰੇ ਮੁਲਕ ਹੈਗੇ ਨੇ,
1: ਹਾਂ ਬਿਲਕੁਲ,
2: ਠੀਕ ਹੈ ਕਿ ਨਹੀਂ, ਜੇ ਇਹਨੂੰ ਰੜ ਗੜ ਕਰਕੇ ਜਾਂ ਤੁਸੀਂ ਇਹਦੇ ਵਿੱਚ ਧਰਮ ਦੀਆਂ ਵੋਟਾਂ ਰਾਜਨੀਤਿਕ ਕਰ ਰਹੇ ਹੋ, ਤੁਸੀਂ ਕਿੱਥੇ ਕਾਮਯਾਬ ਹੋ ਜਾਓਗੇ? ਮੇਰੇ ਹਿਸਾਬ ਨਾਲ ਤਾਂ ਅਸੀਂ 10-15 ਸਾਲ ਤੋਂ ਨਾ ਪਿੱਛੇ ਜਾ ਰਹੇ ਹਾਂ, 20 ਸਾਲ 15 ਸਾਲ ਤੋਂ ਵੀ ਪਿੱਛੇ ਜਾ ਰਹੇ ਹਾਂ, ਕਿਉਂਕਿ ਇਹ ਚੀਜ਼ਾਂ ਨੇ ਨਾ ਸਾਨੂੰ ਗਰਕ ਕੀਤਾ,
1: ਜੀ
2: ਜਿਹੜੇ ਮੁਲਕ ਨਾਸਤਕ ਨੇ ਜੀ ਉਹ ਕਾਮਯਾਬ ਹੋਏ ਨੇ, ਠੀਕ ਹੈ ਕਿ ਨਹੀਂ, ਠੀਕ ਆ ਤੁਸੀਂ ਇੱਕ ਨਾ ਤੁਹਾਨੂੰ ਪ੍ਰਮਾਤਮਾ ਜੇ ਤੁਸੀਂ ਮੰਨਦੇ ਤੁਹਾਨੂੰ ਜਨਮ ਦੇ ਤਾ, ਤੁਸੀਂ ਨਾ ਤੁਹਾਨੂੰ ਫਿਰ ਪਰਫੈਕਟ ਬਣਾਇਆ ਨਾ,
1: ਜੀ
2: ਯੂ ਆਰ ਪਰਫੈਕਟ, ਤੇ ਤੁਸੀਂ ਉਦੋਂ ਬਾਅਦ ਤੁਸੀਂ ਕੀ ਕਰ ਰਹੇ ਹੋ, ਠੀਕ ਹੈ ਕਿ ਨਹੀਂ, ਤੁਹਾਨੂੰ
1: ਜੀ
2: ਦਿਮਾਗ ਦਿੱਤਾ, ਉਦੋਂ ਬਾਅਦ ਤੁਹਾਡਾ ਦਿਮਾਗ ਕੰਮ
1: ਥੋੜਾ ਸਾ
2: ਕਰਨਾ
1: ਮੈਂ ਅੱਜ
2: ਚਾਹੀਦਾ,
1: ਸੋਚ ਹੀ ਰਿਹਾ ਸੀ ਨਾ, ਮੇਰੇ ਸਾਹਮਣੇ ਇੱਕ ਤਸਵੀਰ ਆ ਗਈ, ਕਈ ਵਾਰੀ ਆਪਾਂ ਕਹਿ ਦਿੰਦੇ ਹਾਂ ਕੋਈ ਵੈਜੀਟੇਰੀਅਨ ਆ, ਕੋਈ ਸ਼ਾਕਾਹਾਰੀ ਮਾਸਾਹਾਰੀ ਆ, ਜਾਂ ਮਤਲਬ ਕਿ
2: ਜੀ
1: ਇੱਦਾਂ ਦਾ ਕੁਝ ਨਹੀਂ ਇਸ ਦੁਨੀਆਂ ਦੇ ਉੱਤੇ ਹੈਗਾ, ਹਰ ਜਿਹੜੇ ਉਹ ਜਿੰਨਾ ਚਿਰ ਉਹਦੇ ਵਿੱਚ ਸੁੰਡੀਆਂ ਜਾਂ ਉਹਨਾਂ ਦੇ ਬਹੁਤ ਸਾਰੀਆਂ ਐਸੀਆਂ ਮੱਖੀਆਂ ਕੀੜੀਆਂ ਉਹਦੇ ਵਿੱਚ ਪ੍ਰਵੇਸ਼ ਨਹੀਂ ਕਰਦੀਆਂ, ਆਲੇ ਦੁਆਲੇ ਨਹੀਂ ਘੁੰਮਦੀਆਂ, ਡਸਟ ਨਹੀਂ ਕੈਰੀ ਕਰਦੀਆਂ, ਤਾਂ ਉਹਨੂੰ ਫਲ ਹੀ ਨਹੀਂ ਲੱਗ ਸਕਦਾ ਕਿਸੇ ਵੀ ਚੀਜ਼ ਨੂੰ ਜੀ, ਅਤੇ ਉਹ ਪਿਓਰ ਵੈਜੀਟੇਰੀਅਨ ਕਿੱਦਾਂ ਹੋ ਜਾਏਗੀ ਜੀ, ਹੈ ਨਾ ਜੀ। ਅਤੇ ਇੱਥੇ ਦੇਖੋ ਕਿ ਕੁਦਰਤ ਨੇ ਇੱਦਾਂ ਦੇ ਫੁੱਲ ਬਣਾਏ ਨੇ ਕਿ ਜਿਹੜੇ ਮਤਲਬ ਕਿ ਮੱਖੀਆਂ ਨੂੰ, ਉਹ ਮਤਲਬ ਕਿ ਫੁੱਲ ਵੀ ਜਿਹੜੇ ਨੇ ਉਹ ਵੈਜੀਟੇਰੀਅਨ ਨਹੀਂ ਗੇ ਜੀ, ਉਹ ਵੀ ਮਤਲਬ ਕਿ ਮੱਖੀ ਨੂੰ ਖਾਂਦੇ ਆ, ਮੱਖੀ ਕਾਹਦੀ ਆ, ਮੀਟ ਦੀ ਹੈ, ਅਤੇ ਉਹ ਮੱਖੀ ਨੂੰ ਕੈਚ ਕਰਦੇ ਆ ਆਪਣੀ
2: ਬਿਲਕੁਲ
1: ਲੋੜ ਜਿਹੜੀ ਉਹਨਾਂ ਦੇ ਵਧਣ ਦੀ, ਫੁੱਲਾਂ ਦੀ ਕੈਲੋਰੀਜ਼ ਜਾਂ ਉਹਨਾਂ ਨੂੰ ਜੋ ਵੀ ਚੀਜ਼ ਚਾਹੀਦੀ ਹੈ ਉਹ ਚੀਜ਼ ਜਿਹੜੀ ਉਹਦੇ ਵਿੱਚੋਂ ਮਿਲਣੀ ਹੈ ਜੀ।
2: ਦੇਖੋ ਇਹਦੇ ਵਿੱਚ ਨਾ ਪਰ ਸਾਹਿਬ ਮੈਂ ਇਹ ਗੱਲ ਕਹਾਂ, ਵੈਜ ਨੋਨ ਵੈਜ ਵਾਲਾ ਤਾਂ ਕਨਸੈਪਟ ਹੀ ਖਤਮ ਕਰ ਦੇਣਾ
1: ਬਿਲਕੁਲ ਜੀ,
2: ਚਾਹੀਦਾ। ਮੈਨੂੰ ਇਹ
1: ਬਿਲਕੁਲ
2: ਸਮਝ ਨਹੀਂ ਆਉਂਦੀ ਹੈਗੀ, ਕੁਦਰਤ ਨਾ ਜਿਹੜੀ ਨੇਚਰ ਆ,
1: ਜੀ
2: ਮਤਲਬ ਕਿ ਛੋਟੀ ਚੀਜ਼ ਵੱਡੀ, ਵੱਡੀ ਤੋਂ ਵੱਡੀ, ਵੱਡੀ ਤੋਂ ਮਤਲਬ ਇੱਕ ਸਰਕਲ ਬਣਿਆ ਹੋਇਆ
1: ਸਰਕਲ
2: ਦੇਖੋ,
1: ਬਣਿਆ ਹੋਇਆ
2: ਠੀਕ ਹੈ ਕਿ ਨਹੀਂ,
1: ਬਿਲਕੁਲ।
2: ਇਹ ਸਰਕਲ ਬਣਿਆ ਹੋਇਆ ਠੀਕ ਹੈ ਕਿ ਨਹੀਂ, ਕੁਦਰਤ ਦੇ ਨਿਯਮ ਤੋਂ ਤੁਸੀਂ ਉਲਟ ਜਾਓਗੇ ਤਾਂ ਤੁਸੀਂ ਮਤਲਬ ਕਿ ਉਹ ਚੀਜ਼ ਨੂੰ ਮਤਲਬ ਮਾਰ ਖਾਓਗੇ ਇਸ ਚੀਜ਼ ਤੋਂ, ਜੋ
1: ਜੀ
2: ਤਾਂ ਨਿਯਮ ਬਣਿਆ ਹੋਇਆ ਠੀਕ ਆ ਆਪਣੀ ਆ, ਅਸੀਂ ਹੁਣ ਹੋਂਦ ਦੇ ਵਿੱਚ ਆਇਆ, ਮਨੁੱਖ ਹੋਂਦ ਦੇ ਵਿੱਚ ਆਇਆ,
1: ਜੀ
2: ਕੀ ਗੱਲ ਪਹਿਲਾਂ ਮਨੁੱਖਤਾ ਨਹੀਂ ਸੀ,
1: ਬਿਲਕੁਲ
2: ਪਹਿਲਾਂ ਕੋਈ
1: ਸਾਰਾ ਕੁਝ
2: ਸਰਕਾਰਾਂ ਬਣੀਆਂ ਹੋਈਆਂ ਸੀ, ਪਹਿਲਾਂ ਤਾਂ
1: ਬਿਲਕੁਲ
2: ਜੰਗਲ ਦੇ ਵਿੱਚ ਸਾਰਾ ਕੁਝ ਚੱਲਦਾ ਸੀ
1: ਜੀ,
2: ਇਹ ਸਿਸਟਮ ਬਣਿਆ ਹੋਇਆ। ਦੇਖੋ ਪਤਾ ਕੀ ਹੈ, ਜੋ ਪਰਮਾਤਮਾ ਨੇ ਜੋ ਕਹਿੰਦੇ ਨੇ ਕੀੜੇ ਨੂੰ ਵੀ ਦਿੰਦਾ ਵੀ ਹਨਾ, ਪੱਥਰਾਂ 'ਚ ਵੀ ਦੇ ਦਿੰਦਾ,
1: ਜੀ
2: ਉਹਦਾ ਮਤਲਬ ਇਹ ਗੱਲ ਸਮਝਾਇਆ ਗੁਰਬਾਣੀ, ਬਹੁਤ ਕੁਝ ਸਾਨੂੰ ਸਮਝਾਉਂਦੇ ਗੁਰਬਾਣੀ ਮੇਰੇ ਹਿਸਾਬ ਨਾਲ ਨਾ, ਸਾਡਾ ਪਿਓ ਤਾਂ ਪਿਓ ਕੀ, ਸਾਡੇ ਪਤਾ ਨਹੀਂ ਕਿੰਨੇ ਪਿਓਆਂ ਦੇ ਪਿਓ ਗੁਰਬਾਣੀ ਦੇ
1: ਜੀ
2: ਵਿੱਚ, ਮਤਲਬ ਕਿ ਵੀ ਉਹ ਆਪਾਂ ਤੋਂ ਬਹੁਤ ਜ਼ਿਆਦਾ ਸਿਆਣਪ ਪਹਿਲਾਂ ਹੀ ਗੁਰੂ ਸਾਹਿਬਾਂ ਨੇ ਸਮਝਾਤੀ ਸੀ ਇਸ
1: ਜੀ
2: ਚੀਜ਼ ਦੇ
1: ਜੀ
2: ਵਿੱਚ ਭਾਈ
1: ਬਿਲਕੁਲ
2: ਕਿੱਦਾਂ ਕੀ ਚੱਲਦਾ। ਪਰ ਹੁਣ ਸਾਡੀ ਲੜਾਈ ਉਲਟ ਚੱਲ ਰਹੀ ਹੈ, ਮੈਨੂੰ
1: ਜੀ
2: ਦੱਸੋ ਅੰਡੇ ਤੱਕ ਲੱਗਦਾ ਵੀ ਅੰਡਾ ਕੀ ਹੈ ਜੀ, ਦੱਸੋ ਮੈਨੂੰ ਦੱਸੋ ਵੀ
1: ਜੀ
2: ਅੰਡਾ, ਦੇਖੋ ਜੇ ਤਾਂ ਕੁੱਕੜੀਆਂ ਜਿਹੜੀਆਂ ਨਾ ਕੁੱਕੜੀਆਂ ਮਤਲਬ ਕਿ ਆਮ ਪੋਲਟਰੀ ਫਾਰਮ ਦੇ ਵਿੱਚ ਹੁੰਦੀਆਂ ਨੇ, ਉਹਦਾ ਐਗ ਬਣਦੇ ਆ ਹਨਾ, ਠੀਕ ਹੈ
1: ਜੀ
2: ਨੀ, ਉਹ ਫੀਡ ਖਾਂਦੀਆਂ ਨੇ, ਉਹ ਅੰਡਾ ਦਿੰਦੀਆਂ ਨੇ, ਉਹਦੇ ਕੋਲ ਕਿਹੜਾ ਮੁਰਗਾ ਆ ਜਾਂਦਾ,
1: ਜੀ।
2: ਠੀਕ
1: ਨਹੀਂ
2: ਹੈ
1: ਹੁਣ
2: ਨਾ,
1: ਦੇਖੋ
2: ਜਿਹੜੀ ਦੇਸੀ
1: ਚਾਈਨੀਜ਼ ਲੋਕ
2: ਮੁਰਗਾ ਆ,
1: ਜਿਹੜੇ ਹੈਗੇ ਨੇ ਉਹ ਮਤਲਬ ਕਿ ਖਾਂਦੇ ਹੀ ਆ, ਮਤਲਬ ਕਿ ਉਸ ਤਰ੍ਹਾਂ ਉਹਨੂੰ ਅਹਿਮੀਅਤ ਚੀਜ਼ ਨੂੰ ਦਿੰਦੇ ਆ ਜਿਹੜਾ ਉਹ ਚਾਹੇ, ਚਲੋ ਇਹ ਗੱਲ ਮੈਂ ਕਰਨ
2: ਜਾਪਾਨੀ
1: ਲੱਗਾ,
2: ਚਾਈਨੀਜ਼
1: ਮੈਂ ਇੱਕ
2: ਹੋਵੇ
1: ਦਿਨ ਪਹਿਲਾਂ ਵੀ ਗੱਲ
2: ਜੈਪਨ ਹੋਣ
1: ਕੀਤੀ
2: ਜਾਂ
1: ਸੀ।
2: ਕੋਰੀਅਨ ਹੋਣ ਜਾਂ ਮਤਲਬ
1: ਨਹੀਂ ਦੇਖੋ ਜਿਹੜਾ ਹਨਾ ਅਜੇ,
2: ਹੈਲੋ,
1: ਹਾਂਜੀ ਹਾਂਜੀ ਹਾਂਜੀ ਆ ਰਹੀ ਹੈ ਜੀ ਆਵਾਜ਼, ਲਾਲੀ ਜੀ ਥੋੜ੍ਹਾ ਸਾ ਆਉਂਦੀ ਹੈ ਆਵਾਜ਼, ਹੈਲੋ, ਸ਼ਾਇਦ ਕੋਈ ਪ੍ਰੋਬਲਮ ਆ ਗਈ ਜੀ ਸ਼ਾਇਦ, ਅਤੇ ਜਾਂ ਕੋਈ ਗੱਲਬਾਤ ਹੋ ਗਈ। ਟੋੜਾ ਸਾਹਿਬ ਹਾਂਜੀ ਆਉਂਦੀ ਆ ਆਵਾਜ਼ ਜੀ, ਹੈਲੋ, ਨਹੀਂ ਜੀ ਉਹਨਾਂ ਵੱਲੋਂ ਸ਼ਾਇਦ ਕੋਈ ਪ੍ਰੋਬਲਮ ਆ ਗਈ ਹੈ, ਅਤੇ ਚਲੋ ਕੋਸ਼ਿਸ਼ ਕਰਦੇ ਹਾਂ। ਅਤੇ ਪਿਛਲੇ ਦਿਨਾਂ 'ਚ ਵੀ ਮੈਂ ਗੱਲ ਕੀਤੀ ਸੀ ਕਿ ਮਤਲਬ ਕਿ ਬਹੁਤ ਸਾਰੀਆਂ ਐਸੀਆਂ ਚੀਜ਼ਾਂ ਨੇ ਜਿਨ੍ਹਾਂ ਨੂੰ ਉਹ ਲੋਕ ਅਹਿਮੀਅਤ ਦਿੰਦੇ ਆ ਜਾਂ ਪੁਰਾਣੇ ਸਮਿਆਂ ਦੇ ਵਿੱਚ ਉਹਨਾਂ ਨੂੰ ਯੂਜ਼ ਕਰਦੇ ਰਹੇ ਆ, ਤਾਂ ਹਾਂਜੀ ਬੀਜ਼ੀ ਆ ਗਈ ਜੀ ਉਹਨਾਂ ਦੀ, ਸ਼ਾਇਦ ਕਿਤੇ ਨੈਟਵਰਕ ਦੀ ਪ੍ਰੋਬਲਮ ਹੈ। ਮੈਂ ਕਿਹਾ ਗੱਲ ਕੰਪਲੀਟ ਹੀ ਕਰ ਲਈਏ ਫਿਰ ਅੱਗੇ। ਹਾਂਜੀ ਟੋੜਾ ਸਾਹਿਬ ਕੰਟੀਨਿਊ ਪਲੀਜ਼। ਹਾਂਜੀ ਹੁਣ ਦੇਖੋ, ਬਹੁਤ ਸਾਰੇ ਪਿਛਲੇ ਦਿਨਾਂ 'ਚ ਮੈਂ ਇੱਕ ਗੱਲ ਕੀਤੀ ਸੀ, ਇਹਨਾਂ ਮੁਲਕਾਂ ਦੇ ਵਿੱਚ ਤਾਂ ਚਲੋ ਜਿਹੜੇ ਜਾਗਰੂਕ ਲੋਕ ਨੇ ਉਹ ਚੀਜ਼ ਨੂੰ ਸਮਝਦੇ ਹੈ, ਚਾਹੇ ਮਤਲਬ ਕਿ ਭਰੂਣ ਹੀ ਹੈਗਾ ਜੀ ਉਹ ਜਿਹੜਾ ਸਾਰਾ ਕੁਝ ਬਾਹਰ ਨੂੰ ਜਦੋਂ ਬੇਬੀ ਬਰਥ ਕਰ ਲੈਂਦਾ ਉਸ ਤੋਂ ਬਾਅਦ ਜੋ ਵੀ ਹੈ, ਇਹ ਬਹੁਤ ਸਾਰੇ ਮੁਲਕਾਂ ਦੇ ਵਿੱਚ ਇਹ ਚੀਜ਼ ਮੰਨੀ ਜਾਂਦੀ ਸੀ ਕਿ ਉਹਦੇ ਵਿੱਚ ਬਹੁਤ ਸਾਰੀਆਂ ਐਸੀਆਂ ਚੀਜ਼ਾਂ ਨੇ ਜਿਹੜੀਆਂ ਮਤਲਬ ਕਿ ਮਨੁੱਖ ਦੇ ਲਈ ਹੈਗਾ, ਕੁਝ ਉਹਨਾਂ ਨੂੰ ਮਤਲਬ ਕਿ ਡਰਾਈ ਕਰਕੇ ਤਾਂ ਉਹਨੂੰ ਪੀਸ ਕੇ ਮਤਲਬ ਕਿ ਉਹਨੂੰ ਰੂਟੀਨ ਦੇ ਵਿੱਚ ਯੂਜ਼ ਕਰਦੇ ਆ ਕੁਝ ਔਰਤਾਂ ਜਿਹੜੀਆਂ ਸੀ ਪਹਿਲਿਆਂ ਸਮਿਆਂ ਦੇ ਵਿੱਚ। ਤੇ ਇਸੇ ਤਰ੍ਹਾਂ ਅੱਜ ਜੇ ਐਗ ਦੇਖਿਆ ਜਾਵੇ ਨਾ ਜੀ, ਚਾਹੇ ਉਹਦੇ ਵਿੱਚ ਸ਼ੁਰੂਆਤ ਹੋਈ ਹੈ ਤਾਂ ਉਹ ਚੀਜ਼ਾਂ ਨੂੰ ਮਤਲਬ ਕਿ ਅਹਿਮੀਅਤ ਦਿੱਤੀ ਜਾਂਦੀ ਹੈ ਜੀ, ਉਹ ਮਤਲਬ ਕਿ ਲੋਕ ਖਾਂਦੇ ਨੇ ਉਹ ਭਈ ਉਹ ਪ੍ਰੋਟੀਨ ਦੇ ਨਾਲ ਭਰੀ ਹੋਈ ਹੈ ਜਾਂ ਇਦਾਂ ਉਹਨਾਂ ਚੀਜ਼, ਹੁਣ ਬੋਲੀ ਦੇਖ ਲਓ ਆਪਾਂ ਬੋਲੀ ਕਿੰਨੀ ਸ਼ੌਂਕ ਦੇ ਨਾਲ ਖਾਂਦੇ ਹਾਂ, ਤੇ ਬੋਲੀ ਦੇ ਵਿੱਚ ਸਭ ਤੋਂ ਉਸ ਸਮੇਂ ਦੇ ਵਿੱਚ ਵੱਧ ਪ੍ਰੋਟੀਨ ਹੁੰਦਾ, ਵੱਧ ਉਹਦੇ ਵਿੱਚ ਜਿਹੜੇ ਪੌਸ਼ਟਿਕ ਤੱਤ ਹੁੰਦੇ ਆ ਤਾਂ ਹੀ ਪਸੰਦ ਆ ਨਾ ਜੀ। ਹੁਣ ਹਰ ਮੁਲਕ ਦੇ ਵਿੱਚ ਆਪਣੀ ਆਪਣੀ ਚੋਇਸ ਆ, ਉਹ ਕਿ ਜੋ ਖਾਣਾ ਚਾਹੁੰਦੇ ਉਹ ਖਾਂਦੇ ਆ ਜੀ।
2: ਬੋਲੀ ਦੇ ਵਿੱਚ ਪਰ ਸਾਹਿਬ ਜੀ ਨਾ ਇੰਨੇ ਦੇਰ ਦਾ ਹਨਾ ਵੀ ਉਹ ਜਿਹੜਾ ਮਿਲਕ ਹੁੰਦਾ ਇਕੱਠਾ ਹੋਇਆ ਵਾ ਹੁੰਦਾ, ਜਦੋਂ ਇੱਕਦਮ
1: ਜੀ
2: ਨਿਕਲਦਾ ਤਾਂ ਇੰਨਾ ਹੁੰਦਾ, ਇੰਨਾ ਤਕੜਾ ਹੁੰਦਾ ਨਾ, ਇੰਨਾ
1: ਹਾਂਜੀ
2: ਕਾਰਗਰ, ਉਹ ਹੈਵੀ ਹੁੰਦਾ ਹਨਾ, ਜਿਹਨੂੰ
1: ਜੀ
2: ਆਪਾਂ ਕਹਿ ਲਈਏ ਤਾਕਤਵਰ ਹੁੰਦਾ,
1: ਬਿਲਕੁਲ ਆ ਜੀ,
2: ਇਹੀ ਕਾਰਨ ਹੁੰਦਾ ਸੀ ਮਤਲਬ ਕਿ ਵੀ ਜੰਮ ਜਾਂਦਾ ਇੱਕਦਮ ਹੀ ਹਨਾ,
1: ਹਾਂ
2: ਜਦੋਂ ਤੁਸੀਂ ਉਹਨੂੰ
1: ਬਿਲਕੁਲ ਆ
2: ਪਾੜਦੇ ਹੋ ਮਤਲਬ ਗਰਮ ਕਰਦੇ ਹੋ,
1: ਜੀ
2: ਠੀਕ ਹੈ ਕਿ ਨਹੀਂ, ਇਹ ਬਹੁਤ ਵੱਡਾ ਉਹ ਆ ਇਸ ਚੀਜ਼ ਦੇ ਵਿੱਚ। ਬਾਕੀ ਇਹ ਨਾ ਮੈਂ ਤੁਹਾਨੂੰ ਇਹ ਗੱਲ ਮੁਰਗੀਆਂ ਦੀ ਇਹ ਗੱਲ ਕਰ ਲਾਂਗੇ ਵੀ ਜਿਹੜੇ ਕੱਲੀਆਂ ਮੁਰਗੀਆਂ ਮੁਰਗੀਆਂ ਤੋਂ ਬਗੈਰ ਰਹਿੰਦੀਆਂ ਨੇ, ਉਹਦਾ ਵਿੱਚ ਉਹਨੂੰ ਤਾਂ ਵੈਜ ਦੇ
1: ਜੀ
2: ਨੋਨ ਵੈਜ 'ਚ ਗਿਣੇ ਨਹੀਂ ਜਾਣਾ ਚਾਹੀਦਾ ਹੈਗਾ,
1: ਜੀ
2: ਉੱਥੇ ਚੂਚੇ ਉਹਨਾਂ ਦੇ ਚੂਚੇ ਨਿਕਲਦੇ ਹੈਗੇ, ਅਸੀਂ ਟਵਾਣਾ ਸਾਹਿਬ ਦੇ
1: ਬਿਲਕੁਲ
2: ਪ੍ਰੋਗਰਾਮ 'ਚ
1: ਬਿਲਕੁਲ ਹੈ
2: ਕਈ ਵਾਰ ਗੱਲ ਸੁਣੀ ਹੈ,
1: ਜੀ ਜੀ
2: ਠੀਕ ਹੈ। ਦੂਜੇ ਤੁਸੀਂ ਮੰਨ ਸਕਦੇ ਹੋ ਜਿੱਥੋਂ ਕਿਤੇ ਮੁਰਗਾ ਨਾਲ ਇੱਕ ਦੂਜੇ ਨਾਲ ਸੁਮੇਲ ਹੁੰਦਾ, ਉਹਨਾਂ ਦਾ ਸਾਰਾ ਕੁਛ ਉਹ
1: ਜੀ
2: ਕਰਦੇ ਨੇ, ਕ੍ਰੋਸ ਕਰਦੇ ਨੇ, ਉਹਦੇ ਵਿੱਚ ਤੁਸੀਂ ਮੰਨ ਸਕਦੇ ਹੋ ਜਿੱਥੇ ਚੁੱਚੇ ਨਿਕਲਦੇ ਆ, ਠੀਕ ਹੈ
1: ਜੀ
2: ਨੀ। ਬਟ ਉਹ ਵੀ ਉਦੋਂ ਤੱਕ ਹੁੰਦਾ, ਉਹ ਤੋਂ ਪਹਿਲਾਂ ਪਹਿਲਾਂ ਤੁਸੀਂ ਉਹਨੂੰ ਉਬਾਲ ਕੇ ਉਹ ਸਾਰਾ ਕੁਛ ਆਪਣੀ ਸਬਜ਼ੀ ਬਜ਼ੀ ਬਣਾਉਂਦੇ ਹੋ, ਤੁਸੀਂ ਕਿਹੜਾ ਚੁੱਚਾ
1: ਬਿਲਕੁਲ
2: ਖਾਣ ਲੱਗੇ ਹੋ?
1: ਬਿਲਕੁਲ
2: ਤੁਸੀਂ ਤਾਂ ਨੋਨ ਵੈਜ ਹੀ ਮੰਨੇ ਜਾਓਗੇ, ਜਾਂ ਇਹ ਤਾਂ ਉਹ ਕੰਸੈਪਟ ਮੰਨਿਆ ਜਾਊਗਾ ਵੀ ਤੁਸੀਂ
1: ਜੀ
2: ਇਹਨੂੰ ਉਹਦਾ ਉਹ ਕਰਿਆ, ਕਤਲ ਕਰਿਆ, ਇਹਦੇ ਵਿੱਚ ਤਾਂ ਕੋਈ ਚੱਕਰ
1: ਜੀ
2: ਵਾਲੀ ਗੱਲ ਨਹੀਂ ਹੋ ਸਕਦੀ ਹੈਗੀ।
1: ਬਿਲਕੁਲ ਹੈ ਜੀ, ਬਿਲਕੁਲ ਹੈ ਜੀ।
2: ਔਰ ਇੱਕ ਗੱਲ ਹੋਰ ਨਾ, ਮੈਂ ਨਾ ਚਲੋ ਉੱਥੇ ਮੈਨੂੰ ਟਾਈਮ ਨਹੀਂ ਲੱਗਦਾ, ਸਾਡਾ ਇੱਧਰ ਪ੍ਰੋਗਰਾਮ ਥੋੜ੍ਹਾ ਵੱਡਾ ਹੁੰਦਾ, ਹੁਣ ਚਲੋ ਆਪਣੇ ਕੋਲ ਸਮਾਂ ਹੈਗਾ ਨਾ।
1: ਜੀ
2: ਇੱਕ ਨਾ ਮੈਂ ਨਾ ਹੈਰਾਨ ਮੰਨਦਾ, ਬਹੁਤ ਵੱਡੀ ਮੈਂ ਗੱਲ ਆਪਣੀ ਨੋਟਿਸ
1: ਜੀ
2: ਕੀਤੀ ਆਪਣੇ ਨੈੱਟ ਦੇ ਉੱਤੇ, ਮੈਨੂੰ ਇੱਕ ਖਬਰ ਸਾਹਮਣੇ ਪੇਸ਼ ਹੋ ਗਈ, ਜਿਵੇਂ ਵੀ
1: ਜੀ
2: ਆਪਾਂ ਕੰਟੈਂਟ ਦੇਖਦੇ ਹਾਂ ਇਹੋ ਜਿਹਾ ਕੰਟੈਂਟ ਦੇਖਦੇ ਤਾਂ ਤੁਹਾਡੇ ਸਾਹਮਣੇ
1: ਹਾਂ
2: ਆਉਂਦਾ।
1: ਜੀ ਹਾਂ ਜੀ
2: ਮੁੱਦਾ ਕੀ ਆ ਆਪਣੇ ਜਿਵੇਂ ਔਰਤਾਂ ਦਾ ਹਨਾ, ਮੈਂਸਸ ਦਾ ਹਨਾ,
1: ਜੀ
2: ਵੀ ਯਾਰ ਵੀ ਇਹ ਨਾ ਵੀ ਮੰਦਿਰਾਂ ਚ ਨੀ ਵੜਨ ਦਿੱਤਾ ਜਾਂਦਾ ਹੈਗਾ। ਚਲੋ ਹਟ ਕੇ ਮੈਂ ਗੱਲ ਕਰਦਾ, ਫਿਰ ਮੈਂ ਭੁੱਲ
1: ਜੀ
2: ਨਾ ਜਾਵਾਂ, ਪਰ ਮੇਰੀ ਗੱਲ ਯਾਦ ਆ ਗਈ ਕਿਉਂਕਿ ਮੈਂ ਬਹੁਤ ਵਧੀਆ ਰਿਪੋਰਟ ਦੇਖੀ ਸੀ।
1: ਜੀ
2: ਤੇ ਹੁਣ ਮੈਨੂੰ ਇਹ ਨੀ ਯਾਦ ਆ ਗਈ, ਨੋਰਵੇ ਦਾ ਸੀ ਉਹ ਡਾਕਟਰ ਸੀ ਨਾ ਜਿਹੜੇ ਇਹਦਾ ਸੀ, ਉਹਨਾਂ ਨੇ ਨਾ ਇਹ ਮੈਂਸਨ ਦਾ ਜਿਹੜੇ ਬਲੱਡ ਲੇਡੀਜ਼ ਦੇ ਵਿੱਚੋਂ ਚਲੋ ਨਿਕਲਦਾ, ਆਪਾਂ ਵੀ ਉਹਦੇ
1: ਜੀ
2: ਵਿੱਚ ਬਣੇ ਹੋਏ ਆ, ਇਹਦੇ ਵਿੱਚ ਕੋਈ ਦੋ ਰਾਏ ਨਹੀਂ ਹੈਗੀ,
1: ਜੀ
2: ਇਹ ਹਕੀਕਤ ਆ, ਇਹਦੇ ਵਿੱਚ ਆਪਾਂ ਇਹਨੂੰ ਅੱਖਾਂ ਬੰਦ ਨਹੀਂ ਕਰ ਸਕਦੇ, ਮਤਲਬ
1: ਜੀ
2: ਕਬੂਤਰ ਵਾਂਗ। ਉਹਨਾਂ ਨੇ ਇਸ ਚੀਜ਼ ਤੇ ਵੀ ਰਿਸਰਚ ਕੀਤੀ ਬਲੱਡ ਦੇ ਵਿੱਚ, ਉਹਨਾਂ ਨੇ ਰਿਸਰਚ ਕੀਤੀ ਭਾਰਤ ਸਾਹਿਬ ਵੀ ਇਹ ਬਲੱਡ ਇੰਨਾ ਮਤਲਬ ਕਾਰਗਰ ਆ ਵੀ ਉਹ ਨਾ ਮਤਲਬ ਉਹਦੇ ਵਿੱਚ ਇਹੋ ਜਿਹੇ ਸੈੱਲ ਪਾਏ ਗਏ ਨੇ, ਉਹਨਾਂ ਨੇ ਸਰਚ ਕੀਤੀ ਇਸ ਚੀਜ਼ ਦੇ ਵਿੱਚ। ਯਾਰ ਤਾਂ
1: ਜੀ
2: ਪਤਾ ਤਾਂ ਕਰੀਏ ਵੀ ਇੱਦਾਂ ਬਲੱਡ ਨਾ ਲੇਡੀਜ਼ ਜਿਹੜੇ ਹੁੰਦੇ ਨੇ, ਦੇਖੋ
1: ਜੀ
2: ਜਿਹਦੇ ਨਾਲ ਬੱਚਾ ਬਣਦਾ ਹਨਾ,
1: ਬਿਲਕੁਲ ਹੈ ਜੀ
2: ਠੀਕ ਆ, ਉਹ ਰਿਮੂਵ ਹੋ ਜਾਂਦਾ ਹਨਾ, ਉਹ
1: ਜੀ
2: ਰਿਮੂਵ ਹੋ ਜਾਂਦਾ ਮਹੀਨੇ ਬਾਅਦ ਹਨਾ। ਬਟ ਕਹਿੰਦੇ ਇਸੇ ਸਰਚ ਤਾਂ ਕੀਤੀ ਜਾਵੇ, ਜਦੋਂ ਉਹਨਾਂ ਨੇ ਸਰਚ ਕੀਤੀ ਤੇ ਕਹਿੰਦਾ ਵੀ ਉਹ ਇੰਨਾ ਜ਼ਿਆਦਾ ਕਾਰਗਰ ਸੀ ਵੀ ਇੰਨੀ ਜ਼ਿਆਦਾ ਉਹਦੀ ਸ਼ਮਤਾ ਸੀ ਵੀ ਇੱਕ ਜ਼ਖਮ ਤੇ ਜੇ ਉਹਨੂੰ ਜ਼ਖਮ ਨੂੰ ਮਤਲਬ ਭਰਨਾ ਹੋਵੇ ਨਾ,
1: ਜੀ
2: ਇੱਕਦਮ ਇੰਨੀ ਜਲਦੀ ਮਤਲਬ ਉਹ ਬਲੱਡ ਜਿਹੜਾ ਕੰਮ ਕਰਦਾ, ਉਹਦੇ ਸੈੱਲ ਨੇ ਨਾ ਜਿਹੜੇ ਇੰਨੇ ਜ਼ਿਆਦਾ ਕੰਮ ਕਰਦੇ ਵੀ ਉਹ ਕਿੰਨੇ ਹਜ਼ਾਰ ਗੁਣਾ ਪਹਿਲਾਂ ਬਹੁਤ ਜਲਦੀ ਮਤਲਬ ਕਿ ਉਹ
1: ਇਹ ਥੋੜਾ
2: ਜ਼ਖਮ
1: ਸਾ
2: ਨੂੰ
1: ਵੀ
2: ਸਹੀ ਕਰ
1: ਜਿਹੜੀਆਂ ਨਾ
2: ਸਕਦੇ ਨੇ।
1: ਮਨੋਤਾਂ ਬਣ ਗਈਆਂ ਜਾਂ ਲੋਕਾਂ ਦੇ ਮਨ ਦੇ ਵਿੱਚ, ਉਹ ਧਰਮਾਂ ਦਾ ਕਹਿ ਲਓ ਚਾਹੇ ਲੇਖਾ ਜੋਖਾ, ਉਹ
2: ਹਾਂਜੀ
1: ਵਹਿਮ ਪਾ ਦਿੱਤਾ ਗਿਆ ਜਾਂ ਔਰਤ ਮਾੜੀ
2: ਜੀ
1: ਹੁੰਦੀ ਆ, ਜੇ ਹੁੰਦੀ ਹੈ। ਅਸਲ 'ਚ ਨਾ ਅੱਜ ਤੋਂ 45,000 ਸਾਲ ਪਹਿਲਾਂ ਦੀ ਮੈਂ ਇੱਕ ਵੀਡੀਓ ਦੇਖਦਾ ਹੈ, ਜਦੋਂ ਮਨੁੱਖ ਮਤਲਬ ਕਿ ਸ਼ੁਰੂ ਹੋਇਆ, ਦੋ ਤਰ੍ਹਾਂ ਦੀਆਂ ਮਤਲਬ ਕਿ ਪ੍ਰਜਾਤੀਆਂ ਹੁੰਦੀਆਂ ਸੀ ਉਸ ਸਮੇਂ ਦੇ ਵਿੱਚ ਮਨੁੱਖ ਦੀਆਂ, ਤੇ ਉਹਨਾਂ ਨੇ ਆਪਸ ਦੇ ਵਿੱਚ ਕਬੀਲਿਆਂ 'ਚ ਰਹਿੰਦੇ ਸੀਗੇ ਤੇ ਗੁਫਾਵਾਂ 'ਚ
2: ਜੀ
1: ਰਹਿੰਦੇ ਸੀਗੇ। ਮਤਲਬ ਕਿ ਉਹਨਾਂ ਨੇ ਘਰ ਬਾਰ ਕਿਤੇ ਨਹੀਂ ਪਾਇਆ ਹੁੰਦਾ ਸੀ, ਤਾਂ ਉਹ ਤੁਰੇ ਹੀ ਜਾਂਦੇ ਹੁੰਦੇ ਸੀ, ਮਤਲਬ ਕਿ ਖਾਣੇ ਦੀ ਭਾਲ ਦੇ ਲਈ ਕੁਝ ਮਿਲ ਜਾਵੇ ਖਾਣ ਨੂੰ, ਚਾਹੇ ਉਹ ਕੋਈ ਜਾਨਵਰ ਹੈ, ਚਾਹੇ ਕਿਉਂਕਿ ਫਸਲ ਤਾਂ ਉਹਨਾਂ ਸਮਿਆਂ 'ਚ ਹੁੰਦੀ ਨਹੀਂ
2: ਕੁਛ
1: ਸੀ,
2: ਵੀ, ਹਾਂ
1: ਹਨਾ, ਨੈਚੁਰਲ ਸੀ ਸਾਰਾ
2: ਕੁਛ
1: ਕੁਛ
2: ਵੀ ਮਿਲ ਜਾਵੇ। ਹਾਂ
1: ਤੇ ਉਹ
2: ਬਸ
1: ਤਾਂ ਕਰਕੇ ਇਸ ਚੀਜ਼ ਤੋਂ ਡਰਦੇ ਹੁੰਦੇ ਸੀ ਕਿ ਕਿਉਂਕਿ ਜਦੋਂ ਉਹਨਾਂ ਦੇ ਪਰਿਵਾਰ ਦੇ ਵਿੱਚ ਕੋਈ ਔਰਤ ਹੁੰਦੀ ਸੀ ਨਾ, ਉਦੋਂ ਕਿਹੜਾ ਇੰਨੀਆਂ ਪ੍ਰੋਟੈਕਸ਼ਨ ਸੀਗੀਆਂ ਭਈ, ਮਤਲਬ ਕਿ ਬਾਜ਼ਾਰ ਦੇ ਵਿੱਚ ਉਹ ਹਰ ਚੀਜ਼ ਮਿਲ ਜਾਂਦੀ ਸੀ, ਤਾਂ ਉਹ
2: ਜੀ
1: ਜਦੋਂ
2: ਜੀ
1: ਇਹ
2: ਬਿਲਕੁਲ
1: ਮੈਂਸਸ
2: ਭਰੇ ਹੋ
1: ਆਉਂਦੇ ਸੀ ਨਾ, ਤਾਂ ਉਹ ਨਾਲ ਤੁਰਦੇ ਜਾਂਦੇ ਸੀ, ਉਹ ਜਿਹੜੇ ਫਿਰ ਖੂੰਖਾਰ ਜਿਹੜੇ ਮਤਲਬ ਕਿ ਜਾਨਵਰ ਹੁੰਦੇ ਸੀ, ਜਾਂ ਫਿਰ ਕਹਿ ਲਓ ਜਿਹੜੇ ਹੋਰ ਧੜਿਆਂ ਦੇ ਜਿਹੜੇ ਉਹਨਾਂ ਨੂੰ ਮਤਲਬ ਕਿ ਕਿਉਂਕਿ ਉਸ ਸਮੇਂ ਕਿਹੜਾ ਮਤਲਬ ਕਿ ਪਰਿਵਾਰ ਵੱਸਦੇ ਸੀਗੇ, ਉਹ ਜਦੋਂ ਵੀ ਕਿਸੇ ਨੂੰ ਦੇਖਦੇ ਸੀ ਤਾਂ ਉਹ ਆਪਣਾ ਦੁਸ਼ਮਣ ਹੀ ਮੰਨਦੇ ਸੀ, ਪੇ ਨੂੰ ਖਤਮ ਕਰ ਦਿਓ ਹਨਾ। ਤੇ ਉਹ ਬੰਦੇ ਤੱਕ ਵੀ ਹਨਾ, ਉਹ ਬਲੱਡ ਜਿਹੜਾ ਜ਼ਮੀਨ ਦੇ ਉੱਤੇ ਡਿੱਗਦਾ ਜਾਂਦਾ ਸੀਗਾ, ਤਾਂ ਉਤੋਂ ਹੀ ਉਹ ਗੈਸ ਕਰ ਲੈਂਦੇ ਸੀ ਕਿ ਇਹ ਮਨੁੱਖੀ ਕੁਝ ਜਾਂ ਕੁਝ ਵੀ ਇਸ ਤਰ੍ਹਾਂ ਦੀ ਚੀਜ਼ ਆ, ਤੇ ਉਹਨੂੰ ਕੈਰੀ ਕਰਦੇ ਸੀ, ਉਹਨੂੰ ਸ਼ਿਕਾਰ ਦੇ ਲਈ ਫਿਰ ਲੱਭਦੇ ਸੀਗੇ। ਤੇ ਉਹ ਚੀਜ਼ਾਂ ਤੋਂ ਹੌਲੀ ਹੌਲੀ ਸਾਡੇ ਲੋਕਾਂ ਨੇ ਇਸ ਚੀਜ਼ ਨੂੰ ਬਣਾ ਲਿਆ, ਪਈ ਇਹ ਤਾਂ ਮਾੜੀ ਚੀਜ਼ ਆ ਜੀ, ਇਹ ਤਾਂ ਇਦਾਂ ਆ ਜੀ, ਤਾਂ ਉਹ ਫਿਰ ਕਿਤੇ ਨਾ ਕਿਤੇ ਉਹ ਸ਼ਿਕਾਰ ਬਣ ਜਾਂਦੇ ਸੀ ਉਹਨਾਂ ਦਾ, ਕਿ ਔਰਤ ਨੂੰ ਮਤਲਬ ਕਿ ਇਸ ਸਮੇਂ ਦੇ ਵਿੱਚ ਜਦੋਂ ਤੁਰਨਾ ਪੈਂਦਾ ਸੀ ਕਿਉਂਕਿ ਰੁਕਦੇ ਤਾਂ ਹੁੰਦੇ ਨਹੀਂ ਸੀਗੇ, ਖਾਣੇ ਦੀ ਭਾਲ ਹਮੇਸ਼ਾ ਹੀ ਹੁੰਦੀ ਸੀ, ਰਾਤ ਰੁਕਣਾ ਕਿਤੇ ਤੇ ਸਵੇਰ ਨੂੰ ਫਿਰ ਸੂਰਜ ਚੜ੍ਹਦੇ ਨੂੰ ਫਿਰ ਤੁਰ ਪੈਂਦੇ ਹੁੰਦੇ ਸੀ। ਤੇ
2: ਪ੍ਰੋਟੈਕਸ਼ਨ ਦਾ, ਹਾਂ
1: ਹਾਂ,
2: ਪ੍ਰੋਟੈਕਸ਼ਨ ਦਾ
1: ਤੇ
2: ਕੋਈ
1: ਉਹ
2: ਹੋਰ
1: ਚੀਜ਼ ਨੂੰ
2: ਸਾਧਨ
1: ਫਿਰ
2: ਨਹੀਂ
1: ਇਹਨਾਂ
2: ਸੀ।
1: ਨੇ
2: ਹਾਂ
1: ਵਹਿਮਾਂ ਭਰਮਾਂ ਦੇ ਵਿੱਚ ਚੱਕ ਕੇ ਇੱਧਰ ਪਈ ਔਰਤ ਨੂੰ ਜਿਹੜੀ ਇਹ ਚੀਜ਼ ਆ ਜੀ, ਇਹ ਮਾੜੀ ਆ ਜੀ, ਇਹਨੂੰ ਚੰਗਾ ਨਹੀਂ ਸਮਝਿਆ ਜਾਣਾ ਜੀ, ਉਹ ਚੀਜ਼ਾਂ ਨੂੰ ਲੈ ਗਿਆ ਜੀ।
2: ਨਹੀਂ ਮੈਂ ਉਹੀ ਦੱਸਣ ਲੱਗਿਆ ਤੁਹਾਨੂੰ, ਪਤਾ ਕਿ ਜਿਹਨੇ ਕਾਢ ਕੱਢਣੀ ਹੁੰਦੀ ਹੈ ਜਾਂ
1: ਜੀ
2: ਜਿਸਨੇ ਜਿਹਨੇ ਜਿਹੜੇ ਮਤਲਬ ਕਿ ਸਮਝਦਾਰ ਬੰਦੇ ਨੇ ਇਸ ਚੀਜ਼ ਦੇ ਬਾਰੇ ਮਤਲਬ ਭੋਖਣਾ ਪੜਤਾਲਣਾ ਹੁੰਦਾ,
1: ਜੀ
2: ਉਹ ਇਹਦੇ ਵਿੱਚ ਵੀ ਚੰਗੀ ਗੱਲ ਲੱਭ ਲੈਂਦਾ
1: ਬਿਲਕੁਲ
2: ਵੀ ਉਹ ਨਾ। ਮੈਂ ਹੈਰਾਨ ਮੰਨ ਗਿਆ, ਰਿਪੋਰਟ ਚੰਗੀ ਬਣੀ ਹੋਈ ਸੀ ਤੇ ਮੈਂ ਡਿਟੇਲ ਉਹ ਕਾਫੀ ਟਾਈਮ ਹੋ ਗਿਆ ਹੁਣ ਮੈਨੂੰ ਨਾ, ਮੈਂ
1: ਜੀ
2: ਟਵਾਣਾ ਰੇਡੀ ਦੇ ਉੱਤੇ ਵੀ ਮੈਂ ਗੱਲ ਕਰਨੀ ਚਾਹੁੰਦਾ ਸੀ ਇਸ ਚੀਜ਼ ਦੇ ਉੱਤੇ ਨਾ, ਕਈ
1: ਜੀ
2: ਵਾਰ ਉੱਥੇ ਗੱਲਬਾਤ ਹੁੰਦੀ ਸੀ ਜਦੋਂ ਮੰਦਰਾਂ ਦੇ ਵਿੱਚ ਨਾ
1: ਜੀ
2: ਨਹੀਂ ਔਰਤਾਂ ਨੂੰ ਜਾਇਆ ਜਾਂਦਾ, ਭੇਜਿਆ
1: ਜੀ
2: ਜਾਂਦਾ ਹੈਗਾ ਜਾਂ ਕੀਰਤਨ ਕਰਾਇਆ ਜਾਂਦਾ ਹੈਗਾ, ਅਕਸਰ
1: ਜੀ
2: ਹੀ ਮਤਲਬ ਮੈਨੂੰ ਇਹ ਸਮਝ ਜਿਹੜੇ ਲੋਕ ਇਸ ਦੇ ਖਿਲਾਫ਼ ਬੋਲਦੇ ਆ
1: ਜੀ
2: ਉਹੀ ਉਹ ਬਲੱਡ ਤੋਂ ਬਣੇ ਹੋਏ ਆ। ਮੈਂ ਤਾਂ ਹੈਰਾਨ ਮੰਨਦਾ
1: ਬਿਲਕੁਲ
2: ਵੀ ਤੁਸੀਂ ਉਹੀ ਬਲੱਡ ਤੋਂ ਬਣੇ ਹੋਏ ਆ, ਠੀਕ ਆ ਵੀ ਉਹ
1: ਜੀ
2: ਤੁਹਾਡਾ ਨਹੀਂ ਵਰਤੋਂ ਦੇ ਵਿੱਚ ਆਇਆ ਤਾਂ ਉਸ ਤੋਂ ਬਾਅਦ ਰਿਮੂਵ ਹੋ ਗਈ ਹੋਊਗਾ ਯਾਰ, ਉਹਨੂੰ
1: ਜੀ
2: ਤੁਸੀਂ ਕਿਉਂ ਇੰਨਾ ਪਿੱਟਦੇ ਹੋ,
1: ਬਿਲਕੁਲ ਹੈ ਜੀ
2: ਠੀਕ ਹੈ ਕਿ ਨਹੀਂ। ਉਹਨਾਂ ਨੇ ਵਿੱਚ ਇਹ ਗੱਲ ਕਹੀ ਵੀ ਇਹਦੇ ਵਿੱਚ ਇੰਨਾ ਫਰਟਾਈਲ ਮਤਲਬ ਇੰਨਾ ਸੈੱਲ ਦੇ ਵਿੱਚ ਇੱਡੀ ਜ਼ਿਆਦਾ ਤਾਕਤ ਆ
1: ਬਿਲਕੁਲ
2: ਵੀ
1: ਜੀ
2: ਇੱਕਦਮ ਹੀ ਮਤਲਬ ਕਿ ਬਹੁਤ ਜਲਦੀ ਹੀ ਮਤਲਬ ਕਿ ਇਹ ਜ਼ਖਮ ਨੂੰ ਸਹੀ ਕਰਨ ਵਾਲਾ
1: ਤੁਸੀਂ
2: ਹੁੰਦਾ
1: ਦੇਖੋ ਕੋਈ
2: ਠੀਕ
1: ਵੀ
2: ਹੈ।
1: ਚੀਜ਼
2: ਤੇ
1: ਆ,
2: ਉਹ
1: ਚਾਹੇ
2: ਦੇਖੋ
1: ਆਪਾਂ
2: ਜੀ
1: ਜ਼ਮੀਨ ਦੇ ਵਿੱਚ ਬੀਜ ਵੀ ਪਾਉਂਦੇ ਹਾਂ, ਉਹਦੇ ਵਿੱਚ ਵੀ ਉਹ ਜਿੰਨਾ ਚਿਰ ਉਹ ਹਰ ਚੀਜ਼ ਦੀ ਉਹਦੇ ਵਿੱਚ ਤਾਕਤ ਨਾ ਹੋਏਗੀ ਤਾਂ ਉਹ ਮਤਲਬ ਕਿ ਗਰੋ ਥੋੜ੍ਹੀ ਨਾ ਕਰ ਸਕੇਗਾ। ਉਹ ਫਿਰ ਉਹ ਇਸੇ ਕਰਕੇ ਉਹਨੂੰ ਮਤਲਬ ਕਿ ਵਧੀਆ ਮੰਨਿਆ ਗਿਆ ਨਾ ਉਹ ਚੀਜ਼ ਨੂੰ। ਹੁਣ ਚਾਈਨੀਜ਼ ਲੋਕ ਨੇ ਉਹ ਬਹੁਤ ਸਾਰੀਆਂ ਚੀਜ਼ਾਂ ਐਸੀਆਂ ਖਾਂਦੇ ਨੇ ਜੀ, ਜਾਂ ਬਹੁਤ ਸਾਰਾ ਉਹ ਮਤਲਬ ਕਿ ਮਹਿੰਗੀ ਤੋਂ ਮਹਿੰਗੀ ਅਰਬਾਂ ਕਰੋੜਾਂ ਰੁਪਏ ਦੀ ਵੀ, ਹੁਣ ਚਲੋ ਮੈਂ ਗੱਲ ਕਰਨੀ ਨਹੀਂ ਚਾਹੁੰਦਾ ਸੀ, ਚਲੋ ਤੁਸੀਂ ਕੀਤੀ ਹੈ। ਸਭ ਤੋਂ ਉਹ ਮਤਲਬ ਕਿ ਇੱਦਾਂ ਕਰਦੇ ਆ ਕਿ ਭਰੂਣ ਜਿਹੜਾ ਜੀ, ਮਤਲਬ ਕਿ ਹਜੇ ਕਿ ਬੇਬੀ 2 ਵੀਕ ਦਾ ਹੈ ਜਾਂ 3 ਵੀਕ ਦਾ, ਉਹ ਕੀ ਕਰਦੇ ਆ ਲੱਖਾਂ ਡਾਲਰ ਦੇ ਕੇ ਵੀ ਉਹ ਖਰੀਦਣ ਨੂੰ ਤਿਆਰ ਹੋ ਜਾਂਦੇ ਆ ਜੀ।
2: ਓਕੇ
1: ਤੇ ਉਹ ਮਤਲਬ ਕਿ ਆਉਣੇ ਕਹਿ ਰਿਹਾ, ਚਲੋ ਮੈਂ ਪੜ੍ਹਿਆ ਵੀ ਸੀ ਇਸ ਚੀਜ਼ ਦੇ ਬਾਰੇ, ਤਾਂ ਉਹ ਸਪਸ਼ਟ ਵੀ ਹੋਈਆਂ ਚੀਜ਼ਾਂ ਕਿ ਉਹ ਮਤਲਬ ਕਿ ਆਪਣੀ ਪਾਵਰ ਵਧਾਉਣ ਦੇ ਲਈ ਜਾਂ ਆਪਣੇ ਆਪ ਨੂੰ ਤਾਕਤਵਰ ਸਮਝਦੇ ਨੇ ਕਿ ਉਹ ਚੀਜ਼ਾਂ ਦਾ ਸੇਵਨ ਕਰਨਗੇ ਤਾਂ ਹੋਰ ਪਾਵਰਫੁੱਲ ਬਣਨਗੇ ਜੀ।

0: ਜੀ
1: ਲੋਕ ਧਰਮ ਹੀ ਨਹੀਂ ਹੈਗੇ, ਉਹ ਇੰਨਾ ਨਹੀਂ ਹੈਗਾ ਜਿੰਨਾ ਆਪਾਂ ਸੋਚ ਰਹੇ ਹਾਂ ਚੀਜ਼ ਬਾਰੇ, ਹੈ ਨਾ।
0: ਜੀ
1: ਆਪਾਂ ਤਾਂ ਪਹਿਲੇ ਸੋਚ ਰਹੇ ਹਾਂ ਵੀ ਆਤਮਾ ਬਸ ਗਈ ਤਾਂ ਪਰਮਾਤਮਾ ਸਾਨੂੰ ਦਾਤ
0: ਜੀ
1: ਦੇਤੀ, ਤਾਂ ਆਪਾਂ ਦਾਤ ਮੰਨਾਂਗੇ ਉਸ ਚੀਜ਼ ਨੂੰ ਨਾ। ਬਟ
0: ਜੀ
1: ਉਹਨਾਂ ਬਾਰੇ ਜੇ ਮੈਂ ਸੋਚਾਂ ਵੀ ਉਹ ਕਿਉਂ ਕਰ ਰਹੇ ਨੇ ਇਸ ਚੀਜ਼ ਦੇ ਵਿੱਚ, ਕਿਉਂਕਿ ਉਹੀ ਗੱਲ ਆ ਗਈ ਤਾਂ ਜਿਹੜੀ ਮੈਂ ਬਲੱਡ ਦੀ ਤਾਕਤ ਦੀ ਗੱਲ ਕਰਦਾ, ਉਹ
0: ਜੀ
1: ਬਲੱਡ ਦੀ ਤਾਕਤ ਦੀ ਗੱਲ ਕਰ ਰਿਹਾ ਨਾ। ਉਹ ਤਾਂ ਤਾਕਤ ਉਹਨੂੰ ਮਤਲਬ ਉਹਨੂੰ ਇਹ ਕਹਿੰਦੇ ਵੀ ਸਾਨੂੰ ਰੇਹ ਆਪਣੇ ਵੱਲੋਂ ਰਿਲੀਜ਼ ਹੋ ਜਾਵੇ, ਹੈ ਨਾ, ਵੀ ਸਾਡੇ
0: ਜੀ
1: ਵੱਲੋਂ ਮਤਲਬ ਉਹ ਹੋ ਜਾਵੇ,
0: ਜੀ
1: ਇਹ ਚੀਜ਼ ਸਾਡੇ ਚ ਮਤਲਬ ਉਹ ਹੋ ਜਾਵੇ। ਆ ਤਾਂ ਕਰਕੇ ਇਹ ਚੀਜ਼ ਕਰਦੇ ਨੇ, ਕਿਉਂਕਿ ਕੀੜੇ ਮਕੌੜੇ ਲਟਰਮ ਪਟਰਮ ਕੁਛ ਨਹੀਂ ਛੱਡਦੇ ਬਾਈ ਜੀ, ਇਹ ਵੀ ਕਰ ਸਕਦੇ ਆ। ਇਹ ਮੈਂ
0: ਬਿਲਕੁਲ
1: ਤੁਹਾਡੀ ਗੱਲ ਬਿਲਕੁਲ ਮੈਂ ਮੰਨਦਾ ਨਾ ਵੀ ਇਹ ਚੀਜ਼ ਦੇ ਵਿੱਚ
0: ਜੀ
1: ਉਹ ਕਰ ਸਕਦੇ ਆ, ਕਿਉਂਕਿ ਉਹਨਾਂ ਨੂੰ ਕੋਈ
0: ਬਿਲਕੁਲ
1: ਮਤਲਬ
0: ਹੈ
1: ਨਹੀਂ ਇਸ ਚੀਜ਼ ਦੇ ਵਿੱਚ,
0: ਜੀ
1: ਸਾਡੇ
0: ਬਿਲਕੁਲ
1: ਕਲਚਰ ਦੇ ਵਿੱਚ ਇਹ ਚੀਜ਼ ਨਹੀਂ ਹੈਗੀ, ਹੈ ਨਾ।
0: ਜੀ
1: ਆਪਾਂ ਬਹੁਤ 100 ਗੁਣ ਸੋਚਦੇ ਹਨ,
0: ਜੀ
1: ਇਹ ਗੱਲ ਬਿਲਕੁਲ ਮੈਂ ਤੁਹਾਡੀ ਇਹ ਚੀਜ਼ ਦੇ ਵਿੱਚ ਐਗਰੀ ਹਾਂ। ਬਟ ਜਿਹੜੀ ਮੈਂ ਤੁਹਾਨੂੰ ਗੱਲ ਕਹੀ ਆ, ਦੇਖੋ ਉਹੀ ਜੁੜ ਗਈ ਆ ਕਿ ਤੁਹਾਡੇ ਵਾਲੀ ਗੱਲ
0: ਜੀ
1: ਦੇ ਨਾਲ, ਵੀ
0: ਬਿਲਕੁਲ
1: ਜੁੜ ਗਈ ਕਿ ਨਹੀਂ ਜੁੜ ਗਈ।
0: ਜੀ
1: ਸੋ ਆਇਆ ਵੀ ਉਹ ਜਿਹੜੀ ਰਿਪੋਰਟ ਆ ਨਾ, ਤੁਹਾਨੂੰ ਭੰਡਿਆ ਜਾਂਦਾ, ਸਾਡੀਆਂ ਮਾਵਾਂ ਨੂੰ ਭੈਣਾਂ ਨੂੰ ਭੰਡਿਆ ਜਾਂਦਾ ਵੀ ਯਾਰ ਉਹੀ ਉਹ ਜਿੱਥੋਂ ਆਪਾਂ ਬਣ ਕੇ ਆਏ ਹੋਏ ਆ ਯਾਰ, ਅਸੀਂ ਉਹਨੂੰ ਇਹ ਗਲਤ ਸਾਬਤ ਕਰ ਰਹੇ ਹਾਂ, ਦੱਸੋ
0: ਜੀ ਬਿਲਕੁਲ ਹੈ,
1: ਠੀਕ ਹੈ ਕਿ ਨਹੀਂ, ਉਹਨੂੰ ਗੰਦਗੀ ਦੱਸ ਰਹੇ ਹਾਂ
0: ਤਾਂ ਬਾਈ
1: ਆਪਾਂ,
0: ਜੀ ਉਹ
1: ਠੀਕ
0: ਤਾਂ
1: ਆ ਉਹ
0: ਕਹਿ
1: ਹੈਗੀ
0: ਸਕਦੇ ਹਾਂ
1: ਆਪਾਂ।
0: ਕਿ ਜਾਗਰੂਕਤਾ ਦੀ ਘਾਟ ਆ, ਜਾਂ ਸਾਨੂੰ ਉਹ ਸਾਡੀ ਸਟੱਡੀ ਸਵੇਰ ਸ਼ੁਰੂ ਤੋਂ ਹੀ ਜਿੱਦਾਂ ਬਚਪਨ ਤੋਂ ਹੀ ਉਦਾਂ ਦੀ ਹੋ ਜਾਂਦੀ ਹੈ, ਫਿਰ ਉਸੇ ਤਰ੍ਹਾਂ ਦੇ ਰਹਿਣ ਸਹਿਣ ਦੇ ਵਿੱਚ ਘੇਰੇ ਦੇ ਵਿੱਚ ਰਹਿੰਦੇ ਹਾਂ, ਉਹਦੇ ਚੀਜ਼ਾਂ ਤੋਂ ਬਾਹਰ ਨਹੀਂ ਨਿਕਲ ਸਕਦੇ ਜੀ।
1: ਬਾਈ ਜੀ ਮੈਂ ਨਾ ਜੇ ਹੁਣ ਵੀ ਮੈਨੂੰ ਲੋੜ ਪੈ ਜਾਵੇ, ਚਲੋ
0: ਜੀ
1: ਮੇਰੀ ਵਾਈਫ ਦੀ ਉਮਰ ਬਹੁਤ ਘੱਟ ਆ, ਹਲੇ ਨੀ ਜ਼ਿਆਦਾ ਨਹੀਂ ਹੈਗੀ, 50 ਸਾਲ ਤੋਂ
0: ਜੀ
1: ਬਾਅਦ ਮੈਸੇਜ ਬੰਦ ਹੋ ਜਾਣੇ, ਉੱਥੇ ਲੇਡੀਜ਼ ਵੀ ਖੜੀਆਂ ਹੁੰਦੀਆਂ ਨੇ, ਮੈਂ ਬੜਾ ਧੜਾ ਬੇਫਰਾਗ ਦਿਲ ਦੇ ਨਾਲ ਕਹਿ ਦਿੰਦਾ ਵੀ ਭਾਈ ਮੈਨੂੰ ਪੈਡ ਜਾਂਦੇ ਨੇ, ਠੀਕ ਹੈ ਕਿ ਨਹੀਂ
0: ਜੀ।
1: ਯਾਰ, ਜੇ ਅਸੀਂ ਸੰਗ ਕੇ ਗੱਲ ਕਰਾਂਗੇ ਜਾਂ ਸਾਨੂੰ ਉਧਰੋਂ ਤਾਂ ਵਿਚਾਰੇ ਦੁਖੀ ਹੋਵੇ ਨਾ, ਉਹਦੇ
0: ਨਹੀਂ,
1: ਉੱਤਰੋਂ
0: ਅੱਜ ਤਾਂ
1: ਉਹਨੂੰ
0: ਦੇਖੋ
1: ਪ੍ਰੋਬਲਮ ਆ
0: ਟੀਵੀ
1: ਰਹੀ
0: ਦੇ
1: ਹੈ ਨਾ,
0: ਉੱਤੇ
1: ਠੀਕ ਹੈ ਕਿ
0: ਬਕਾਇਦਾ ਐਡਵਰਟਾਈਜ਼ਮੈਂਟਾਂ ਆਉਂਦੀਆਂ ਨੇ,
1: ਸਰਿਆਮ
0: ਸਾਰਾ ਕੁਝ
1: ਨਾ
0: ਆ,
1: ਜੀ
0: ਉਹਦੇ
1: ਟੀਵੀ
0: ਤੇ
1: ਛੱਡੋ
0: ਸਮਾਂ
1: ਕਿ
0: ਕੇ
1: ਥੀਏਟਰ
0: ਜਾਗਰੂਕ
1: ਦੇ
0: ਹੋਣਾ
1: ਵਿੱਚ, ਹਾਂ
0: ਚਾਹੀਦਾ ਨੇ
1: ਥੀਏਟਰ ਦੇ
0: ਬਿਲਕੁਲ।
1: ਵਿੱਚ, ਹਾਂ ਥੀਏਟਰ ਦੇ ਵਿੱਚ ਸਭ ਤੋਂ ਪਹਿਲਾਂ ਅਕਸ਼ੇ ਕੁਮਾਰ ਇਹੀ
0: ਜੀ
1: ਬੋਲਦਾ,
0: ਜੀ ਬਿਲਕੁਲ ਜੀ,
1: ਉਹ ਤਾਂ ਹੀ ਜਾਗਰੂਕ ਹੋਣੇ ਚਾਹੀਦੇ ਆ, ਦੇਖੋ ਪਤਾ
0: ਜੀ
1: ਕੀ ਗੱਲ ਆ, ਸਾਡੀਆਂ ਵੀ ਕੁੜੀਆਂ ਨੇ
0: ਜੀ,
1: ਤੇ ਉਹ ਡਰ ਜਾਂਦੀਆਂ ਨੇ, ਹਨਾ, ਵੀ ਬਲੱਡ ਦੇਖੋ ਖੂਨ ਆ ਨਾ ਜਿਹੜਾ, ਇਹ ਇਹਨੂੰ ਦੇਖ ਕੇ ਹਰੇਕ ਬੰਦਾ
0: ਜੀ
1: ਦਿਲ ਦਾ ਹਿਲ ਜਾਂਦਾ, ਕਹਿੰਦੇ ਕਹਾਉਂਦੇ ਬੰਦਿਆਂ ਦਾ,
0: ਬਿਲਕੁਲ ਹੈ ਜੀ ਬਿਲਕੁਲ,
1: ਕਹਿੰਦੇ ਕਹਾਉਂਦੇ ਬੰਦਾ ਯਾਰ ਕਤਲ ਹੋਣ ਦੇ ਬਰਾਬਰ ਵਾਲਾ ਸਿਸਟਮ ਹੋ
0: ਜੀ
1: ਜਾਂਦਾ ਹੈ
0: ਬਿਲਕੁਲ ਹੈ ਜੀ ਜੀ,
1: ਕਿ ਯਾਰ ਪਤਾ ਨਹੀਂ ਮੇਰੀ ਆਹ ਜਗ੍ਹਾ ਤੋਂ ਕਿਵੇਂ ਕਿੱਦਾਂ ਕੀ ਹੋ ਗਿਆ, ਕਿੱਡੀ
0: ਬਿਲਕੁਲ
1: ਵੱਡੀ ਗੱਲ ਆ, ਤੇ ਉਹ ਸਾਡੀਆਂ ਅਸੀਂ ਕੁੜੀਆਂ ਨੂੰ, ਮਾਵਾਂ ਕੁੜੀਆਂ ਨੂੰ, ਧੀਆਂ ਨੂੰ, ਜੇ ਅਸੀਂ ਭੈਣਾਂ
0: ਜੀ
1: ਨੂੰ ਦੱਸਾਂਗੇ ਨਹੀਂ, ਉਹ ਕਿਵੇਂ ਵਿਚਾਰੀਆਂ ਉਹ ਚੀਜ਼ ਨੂੰ ਕਰਨਗੇ,
0: ਬਿਲਕੁਲ
1: ਇਟਸ ਅ ਨੋਰਮਲ, ਮਤਲਬ ਇਹ ਤਾਂ ਇੱਕ ਨੋਰਮਲ ਬਿਹੇਵ ਹੋਆ, ਇੱਕ ਤਾਂ ਕੁਦਰਤ ਦਾ
0: ਬਿਲਕੁਲ
1: ਨੇਚਰ ਦਾ
0: ਬਿਲਕੁਲ
1: ਹੋਆ,
0: ਬਿਲਕੁਲ ਹੈ
1: ਠੀਕ ਹੈ ਕਿ ਨਹੀਂ
0: ਜੀ,
1: ਸੋ ਆਇਆ
0: ਥੈਂਕ ਯੂ
1: ਵੀ ਇਹ
0: ਲਾਲੀ ਜੀ,
1: ਹੋਣਾ ਚਾਹੀਦਾ ਜ਼ਰੂਰ,
0: ਬਿਲਕੁਲ, ਥੋੜਾ ਸਾ ਬਹੁਤ
1: ਥੈਂਕ
0: ਬਹੁਤ
1: ਯੂ ਜੀ,
0: ਸ਼ੁਕਰੀਆ,
1: ਹਾਂ ਸਮਾਂ ਦੇਣ ਲਈ ਜੀ, ਹਾਂ
0: ਥੈਂਕ ਯੂ,
1: ਮੈਨੂੰ ਥੋੜਾ ਸਮਾਂ ਮੇਰੇ ਕੋਲ, ਚਲੋ
0: ਨਹੀਂ
1: ਪੈਣ
0: ਨਹੀਂ
1: ਦਾ ਹੋ
0: ਕੋਈ ਗੱਲ
1: ਜਾਂਦਾ,
0: ਨਹੀਂ
1: ਥੈਂਕ ਯੂ,
0: ਸ਼ੁਕਰੀਆ
1: ਥੈਂਕ ਯੂ ਸੋ ਮਚ ਸਮਾਂ ਦੇਣ ਲਈ ਜੀ,
0: ਥੈਂਕ ਯੂ ਜੀ, ਥੈਂਕ
1: ਧੰਨਵਾਦ,
0: ਯੂ
1: ਸ਼ੁਕਰੀਆ,
0: ਸ਼ੁਕਰੀਆ,
1: ਸਤਿ ਸ਼੍ਰੀ
0: ਅਕਾਲ
1: ਸਤਿ
0: ਜੀ,
1: ਸ਼ੁਕਰੀਆ ਪਰਸਾ
0: ਜੀ, ਦੋਸਤੋ
1: ਸਤਿ
0: ਇਸ
1: ਸ਼੍ਰੀ
0: ਜੀ
1: ਅਕਾਲ,
0: ਆਪਣੇ ਨਾਲ ਲਾਲੀ ਟੋੜਾ ਜੀ ਪਟਿਆਲੇ ਤੋਂ ਜੁੜੇ ਅਸੀਂ ਗੱਲਬਾਤ ਰੱਖ ਕੇ ਗਏ ਨੇ, ਤੇ ਲੋ ਆਪਾਂ ਦੇਸ਼ ਭਰ ਦੀਆਂ ਖਬਰਾਂ ਦੇ ਵੱਲ ਨੂੰ ਚੱਲਦੇ ਆ, ਮਾਫੀ ਚਾਹੁੰਦਾ ਥੋੜਾ ਜਿਹਾ, ਅੱਜ ਕਾਲ ਆ ਗਈ ਪਹਿਲਾਂ ਜੀ ਤੇ ਗੱਲਬਾਤ ਸੁਣਨੀ ਪੈ ਗਈ, ਤੇ ਗੱਲ ਕਰਦੇ ਆ ਅੱਜ ਦੀਆਂ ਦੇਸ਼ ਭਰ ਦੀਆਂ ਖਬਰਾਂ ਦੀ ਦੋਸਤੋ, ਤੇ ਆਪਾਂ ਐਡਵੋਕੇਟ ਰਾਜਨ ਸੈਣੀ ਸਾਹਿਬ ਦੇ ਨਾਲ ਵੀ ਜੁੜਦੇ ਆ, ਇੱਕ ਦੋ ਖਬਰਾਂ ਨੂੰ ਪਹਿਲਾਂ ਡਿਸ ਕਰ ਲਈਏ ਨਾਲ। ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨ ਮੰਤਰੀ ਮੋਦੀ ਸਾਹਿਬ ਨਾਲ ਜਿਹੜੀ ਮੁਲਾਕਾਤ ਹੋਈ ਹੈ ਤੇ ਉਹਦਾ ਜ਼ਿਕਰ ਕਰਦੇ ਹਾਂ, ਹੋਰ ਸਾਰਾ ਸਿਲਸਿਲਾ ਚਲਾਉਂਦੇ ਹਾਂ, ਤੇ ਜਿਸ ਦੇ ਵਿੱਚ ਸੁਖਬੀਰ ਬਾਦਲ ਦੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਤੋਂ ਬਾਅਦ ਅਕਾਲੀ ਭਾਜਪਾ ਗੱਠਜੋੜ ਦੀਆਂ ਚਰਚਾਵਾਂ ਤੇਜ਼ ਹੋ ਗਈਆਂ ਨੇ, ਤੇ ਦੂਜੇ ਪਾਸੇ ਚੰਡੀਗੜ੍ਹ ਦੇ ਵਿੱਚ ਮੁਲਾਜ਼ਮਾਂ ਨੇ ਜਿਹੜਾ ਕਿੱਲਾ ਆਪਣਾ ਝੰਡਾ ਗੱਡ ਦਿੱਤਾ ਹੈ, ਪੈਨਸ਼ਨਾਂ ਦੀ ਜਿਹੜੀ ਮਹਾਰੈਲੀ ਹੋਈ ਹੈ, ਚਾਹੇ ਉਹਨਾਂ ਨੂੰ ਖੱਜਲ ਖੁਆਰੀ ਵੀ ਹੋਈ ਹੈ, ਕਾਫੀ ਜਿਹੜੀਆਂ ਪਾਣੀ ਦੀਆਂ ਬੁਸ਼ਾਰਾਂ ਵੀ ਹੋਈਆਂ ਨੇ, ਪਰ ਉਹਨਾਂ ਨੇ ਕਹਿ ਦਿੱਤਾ ਭਾਈ ਲਾਮਬੰਦ ਹੋ ਗਏ ਨੇ, ਕਿ ਕਹਿੰਦੇ ਨੇ ਕਹਿੰਦੇ ਉਖਾੜਾਂਗੇ ਜੀ, ਅਸੀਂ ਜੜੋਂ ਤੋਂ ਹੀ ਉਖਾੜਾਂਗੇ, ਜੇ ਤੁਸੀਂ ਇੱਦਾਂ ਨਹੀਂ ਤਾਂ ਫਿਰ ਇੱਦਾਂ ਹੀ ਸਹੀ, ਜੇ ਅਸੀਂ ਲਿਆ ਸਕਦੇ ਹਾਂ ਤਾਂ ਕਹਿੰਦੇ ਤੁਹਾਨੂੰ ਭਜਾ ਵੀ ਸਕਦੇ ਹਾਂ। ਤੇ ਲਓ ਫਿਰ ਦੇਸ਼ ਦੀਆਂ ਖਬਰਾਂ ਦੇ ਨਾਲ ਸ਼ੁਰੂਆਤ ਕਰਦੇ ਹਾਂ, ਸਭ ਤੋਂ ਪਹਿਲਾਂ ਪੰਜਾਬ ਦੀਆਂ ਖਬਰਾਂ ਦੇ ਵੱਲ ਨੂੰ ਚੱਲਦੇ ਹਾਂ। ਚੰਡੀਗੜ੍ਹ ਦੇ ਵਿੱਚ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੀ ਜਿਹੜੀ ਮਹਾਰੈਲੀ ਹੋਈ ਹੈ, ਵਿਧਾਨ ਸਭਾ ਵੱਲ ਮਾਰਚ ਕਰ ਰਹੇ ਪ੍ਰਦਰਸ਼ਨਕਾਰੀਆਂ ਤੇ ਚੱਲੀਆਂ ਪਾਣੀ ਦੀਆਂ ਬੁਛਾੜਾਂ ਨੇ, ਪੰਜਾਬ ਦੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੇ ਵਿੱਚ ਵੱਲੋਂ ਚੰਡੀਗੜ੍ਹ ਦੇ ਸੈਕਟਰ 39 ਦੀ ਅਨਾਜ ਮੰਡੀ ਵਿਖੇ ਆਪਣੀਆਂ ਮੰਗਾਂ ਨੂੰ ਲੈ ਕੇ ਕੀਤੀ ਜਾ ਰਹੀ ਮਹਾਂ ਰੋਸ ਰੈਲੀ ਦੇ ਵਿੱਚ ਪੰਜਾਬ ਦੀ ਆਮ ਆਦਮੀ ਪਾਰਟੀ ਆਪ ਸਰਕਾਰ ਦਾ ਖੂਬ ਜਿਹੜਾ ਪਿੱਟ ਸਿਆਪਾ ਕੀਤਾ ਗਿਆ, ਤੇ ਅਨਾਜ ਮੰਡੀ ਤੋਂ ਪੰਜਾਬ ਵਿਧਾਨ ਸਭਾ ਵੱਲ ਮਾਰਚ ਕਰਦਿਆਂ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੇ ਤੇ ਪੁਲਿਸ ਦੇ ਵੱਲੋਂ 3 ਵਾਰ ਪਾਣੀ ਦੀਆਂ ਬੁਛਾੜਾਂ ਜਿਹੜੀਆਂ ਮਾਰੀਆਂ ਗਈਆਂ ਤੇ ਸਖਤੀ ਵਿਖਾਈ ਗਈ। ਇਸ ਸਭ ਦੇ ਬਾਵਜੂਦ ਪ੍ਰਦਰਸ਼ਨਕਾਰੀ ਮੌਕੇ ਦੇ ਉੱਤੇ ਡਟੇ ਰਹੇ

0: ਸਗੋਂ ਆਪਣੇ ਹੱਕਾਂ, ਸਵੈ ਮਾਣ ਅਤੇ ਆਉਣ ਵਾਲੀਆਂ ਪੀੜ੍ਹੀਆਂ ਦੇ ਭਵਿੱਖ ਪ੍ਰਤੀ ਸਾਂਝੀ ਵਚਨਬੱਧਤਾ ਵੀ ਜਿਹੜੀ ਆ ਪ੍ਰਤੀਕ ਹੈ। ਦੂਸਰੇ ਪਾਸੇ ਰਾਹੁਲ ਗਾਂਧੀ ਦਾ ਪਸੰਦੀਦਾ ਭਾਜਪਾ ਆਗੂ ਅੰਕਲ ਬਣੇ ਨੇ ਅਮਰਿੰਦਰ ਜੀ, ਕੈਪਟਨ ਅਮਰਿੰਦਰ ਜੀ। ਕਹਿੰਦੇ ਲੋਕ ਸਭਾ ਦੇ ਵਿੱਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਨੇ ਇੰਸਟਾਗ੍ਰਾਮ ਦੇ ਉੱਤੇ ਜੈਨ ਜੀ ਅਤੇ ਵਿਦਿਆਰਥੀਆਂ ਦੇ ਨਾਲ ਮਾਸਕ ਮੀ ਸੋਰੀ ਆਸਕ ਮੀ ਐਨੀਥਿੰਗ ਸੈਸ਼ਨ ਦੇ ਦੌਰਾਨ ਆਪਣੇ ਪਸੰਦੀਦਾ ਭਾਜਪਾ ਨੇਤਾ ਦੇ ਨਾਮ ਦਾ ਖੁਲਾਸਾ ਕਰ ਦਿੱਤਾ। ਜਦੋਂ ਉਹਨਾਂ ਪੁੱਛਿਆ ਗਿਆ ਕਿ ਉਹਨਾਂ ਦਾ ਪਸੰਦੀਦਾ ਭਾਜਪਾ ਦਾ ਜਿਹੜਾ ਨੇਤਾ ਕੌਣ ਹੈ, ਤਾਂ ਰਾਹੁਲ ਗਾਂਧੀ ਨੇ ਬਿਨਾਂ ਝਿਜਕ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਉਹਨਾਂ ਦਾ ਨਾਮ ਲੈ ਦਿੱਤਾ ਤੇ ਉਹਨਾਂ ਨੇ ਕਿਹਾ ਕਿ ਅੰਕਲ ਅਮਰਿੰਦਰ ਕਹਿ ਕੇ ਸੰਬੋਧਨ ਕੀਤਾ। ਰਾਹੁਲ ਗਾਂਧੀ ਦਾ ਇਹ ਜਿਹੜਾ ਜਵਾਬ ਸਿਆਸੀ ਗਲਿਆਰਿਆਂ ਦੇ ਵਿੱਚ ਚਰਚਾ ਦਾ ਵਿਸ਼ਾ ਬਣ ਗਿਆ। ਕੈਪਟਨ ਅਮਰਿੰਦਰ ਸਿੰਘ ਪੰਜਾਬ ਦੇ ਵਿੱਚ ਕਾਂਗਰਸ ਦੇ ਸੀਨੀਅਰ ਨੇਤਾ ਤੇ ਮੁੱਖ ਮੰਤਰੀ ਰਹੇ ਨੇ ਤੇ ਕਾਂਗਰਸ ਦੇ ਨਾਲ ਲੰਬੇ ਸਿਆਸੀ ਸਫ਼ਰ ਤੋਂ ਬਾਅਦ ਉਹਨਾਂ ਨੇ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦਿੱਤਾ। ਇਸ ਤੋਂ ਬਾਅਦ ਉਹ ਕਾਂਗਰਸ ਛੱਡ ਕੇ ਆਪਣੀ ਪਾਰਟੀ ਬਣਾਈ ਤੇ ਬਾਅਦ ਦੇ ਵਿੱਚ ਭਾਜਪਾ ਦੇ ਵਿੱਚ ਸ਼ਾਮਲ ਹੋ ਗਏ। ਕੈਪਟਨ ਅਮਰਿੰਦਰ ਸਿੰਘ ਨੇ ਹਾਲ ਹੀ ਦੇ ਵਿੱਚ ਇੱਕ ਇੰਟਰਵਿਊ ਦੇ ਵਿੱਚ ਰਾਹੁਲ ਗਾਂਧੀ ਦੇ ਨਾਲ ਆਪਣੇ ਨਿੱਜੀ ਸੰਬੰਧਾਂ ਦਾ ਵੀ ਜ਼ਿਕਰ ਕੀਤਾ। ਇਸੇ ਤਰ੍ਹਾਂ ਹੀ ਦੱਸਿਆ ਕਿ ਸਾਲ ਉਹਨਾਂ ਦੇ ਜਨਮ ਦਿਨ ਉੱਤੇ ਰਾਹੁਲ ਗਾਂਧੀ ਨੇ ਉਹਨਾਂ ਨੂੰ ਨਿੱਜੀ ਤੌਰ ਦੇ ਉੱਤੇ ਸ਼ੁਭਕਾਮਨਾਵਾਂ ਵੀ ਦਿੱਤੀਆਂ ਤੇ ਅਮਰਿੰਦਰ ਸਿੰਘ ਮੁਤਾਬਕ ਉਹਨਾਂ ਦੇ ਭਰਾ ਜਿਹੜੇ ਨੇ ਰਾਜਾ ਰਣਧੀਰ ਸਿੰਘ ਤੇ ਅਕਾਲ ਚਲਾਨੇ ਦੇ ਉੱਤੇ ਵੀ ਰਾਹੁਲ ਗਾਂਧੀ ਨੇ ਉਹਨਾਂ ਨੂੰ ਖੁਦ ਸੁਨੇਹਾ ਭੇਜ ਕੇ ਹਮਦਰਦੀ ਵੀ ਪ੍ਰਗਟ ਕੀਤੀ ਸੀ ਤੇ ਇਹਨਾਂ ਦੇ ਪੁਰਾਣੇ ਜਿਹੜੇ ਨੇ ਪਰਿਵਾਰਕ ਵੀ ਜਿਹੜੇ ਸੰਬੰਧ ਨੇ ਰਾਜਾਸ਼ਾਹੀ ਦੇ ਨਾਲ ਹੋਰ ਸਾਰਾ ਸਿਲਸਿਲਾ ਚੱਲਦਾ ਹੈ। ਦੂਸਰੇ ਪਾਸੇ ਪੰਜਾਬ ਵਿਧਾਨ ਸਭਾ ਸਦਨ ਦੀ ਕਾਰਵਾਈ ਸੋਮਵਾਰ ਸਵੇਰ ਤੱਕ ਮੁਲਤਵੀ ਕਰਤੀ ਹੈ। ਮੌਨਸੂਨੀ ਇਜਲਾਸ ਦੇ ਪੰਜਵੇਂ ਦਿਨ ਵੀ ਕਾਰਵਾਈ ਸ਼ੁਰੂ ਹੁੰਦਿਆਂ ਹੀ ਸਦਨ ਦੇ ਬਾਹਰ ਜ਼ੋਰਦਾਰ ਹੰਗਾਮਾ ਦੇਖਣ ਨੂੰ ਮਿਲਿਆ ਤੇ ਵਿਧਾਨ ਸਭਾ ਦੇ ਬਾਹਰ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਦੀ ਅਗਵਾਈ ਹੇਠ ਕਾਂਗਰਸੀ ਵਿਧਾਇਕਾਂ ਨੇ ਬੇਅਦਬੀ ਮਾਮਲਿਆਂ ਦੇ ਵਿੱਚ ਇਨਸਾਫ਼ ਦੀ ਮੰਗ ਨੂੰ ਲੈ ਕੇ ਸਰਕਾਰ ਦੇ ਖਿਲਾਫ਼ ਜਿਹੜਾ ਰੋਸ ਪ੍ਰਦਰਸ਼ਨ ਕਰ ਦਿੱਤਾ ਤੇ ਸਿਫ਼ਰ ਕਾਲ ਦੇ ਦੌਰਾਨ ਗੈਰ ਕਾਨੂੰਨੀ ਮਾਈਨਿੰਗ ਅਤੇ ਅਫਸਰਾਂ ਦੀ ਜਿਹੜੀ ਪਦ ਉੱਨਤੀ ਦਾ ਮੁੱਦਾ ਵੀ ਜਿਹੜਾ ਗਰਮਾਇਆ। ਦੂਸਰੇ ਪਾਸੇ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਨੇ ਮੁਲਾਜ਼ਮਾਂ ਦੇ DA ਪੁਰਾਣੇ ਪੈਨਸ਼ਨ ਸਕੀਮ ਤੇ ਅਧਿਆਪਕਾਂ ਨੂੰ ਪੱਕਾ ਕਰਨ ਦਾ ਮੁੱਦਾ ਚੁੱਕਿਆ ਤੇ ਭਾਜਪਾ ਵਿਧਾਇਕ ਜੰਗੀ ਲਾਲ ਮਹਾਜਨ ਨੇ ਖੇਤੀਬਾੜੀ ਵਿਕਾਸ ਬੈਂਕ ਦੇ ਸੇਵਾ ਮੁਕਤ ਕਰਮਚਾਰੀਆਂ ਦੀ ਰੋਕੀ ਗਈ ਪੈਨਸ਼ਨ ਜਲਦ ਲਾਗੂ ਕਰਵਾਉਣ ਦੇ ਲਈ ਜਿਹੜੇ ਗੱਲਬਾਤ ਚੁੱਕੀ। ਪ੍ਰਸ਼ਨ ਕਾਲ ਦੇ ਦੌਰਾਨ ਸਰਕਾਰ ਵੱਲੋਂ ਰਾਏਕੋਟ ਦੇ ਵਿੱਚ ਸਕੂਲਾਂ ਦੀ ਨਵੀਨੀਕਰਨ ਯੋਜਨਾ, ਮੱਖੂ ਦੇ ਵਿੱਚ ਰੇਲਵੇ ਓਵਰਬ੍ਰਿਜ, ਜੀਰਾ ਦੇ ਵਿੱਚ ਨਵੀਆਂ ਲਿੰਕ ਸੜਕਾਂ, ਫਰੀਦਕੋਟ ਦੇ ਵਿੱਚ ਖਾਲਿਆਂ ਦੀ ਉਸਾਰੀ ਤੇ ਅਬੋਹਰ ਦੇ ਵਿੱਚ ਸੀਵਰੇਜ ਸੋਧ ਪ੍ਰੋਜੈਕਟ ਵਰਗੇ ਵਿਕਾਸ ਕਾਰਜਾਂ ਦਾ ਲੇਖਾ ਜੋਖਾ ਵੀ ਪੇਸ਼ ਕੀਤਾ ਗਿਆ। ਇਸੇ ਤਰ੍ਹਾਂ ਜਿਹੜਾ ਕੈਨੇਡਾ ਦਾ ਪੰਜਾਬ ਦਾ ਮੁੱਦਾ ਸੰਭਲ ਨਹੀਂ ਰਿਹਾ ਤੇ ਕੈਨੇਡਾ ਦਾ ਮੁੱਦਾ ਚੱਕ ਲਏ ਨੇ ਆਮ ਆਦਮੀ ਪਾਰਟੀ ਵਾਲੇ। ਕੈਨੇਡਾ ਦੇ ਵਿੱਚ ਪ੍ਰਭਾਵਿਤ ਪੰਜਾਬੀ ਵਿਦਿਆਰਥੀਆਂ ਦੇ ਹਿੱਤਾਂ ਦੀ ਰਾਖੀ ਲਈ ਹਰ ਸੰਭਵ ਯਤਨ ਕਰੇਗੀ ਪੰਜਾਬ ਸਰਕਾਰ, ਡਾਕਟਰ ਰਵਜੋਤ ਸਿੰਘ ਉਹਨਾਂ ਨੇ ਇਹ ਗੱਲ ਕੀਤੀ ਹੈ। ਪੰਜਾਬ ਦੇ NRI ਮਾਮਲਿਆਂ ਦੇ ਬਾਰੇ ਮੰਤਰੀ ਡਾਕਟਰ ਰਵਜੋਤ ਸਿੰਘ ਉਹਨਾਂ ਨੇ ਪੜ੍ਹਾਈ ਤੋਂ ਬਾਅਦ ਦੇ ਵਰਕ ਪਰਮਿਟਾਂ ਨੂੰ ਲੈ ਕੇ ਕੈਨੇਡਾ ਦੇ ਵਿੱਚ ਪੰਜਾਬੀ ਵਿਦਿਆਰਥੀਆਂ ਨੂੰ ਆ ਰਹੀਆਂ ਮੁਸ਼ਕਲਾਂ ਦੇ ਉੱਤੇ ਅੱਜ ਡੂੰਘੀ ਚਿੰਤਾ ਪ੍ਰਗਟ ਕੀਤੀ ਤੇ ਜ਼ੋਰ ਦੇ ਕੇ ਕਿਹਾ ਕਿ ਪੰਜਾਬ ਸਰਕਾਰ ਉਹਨਾਂ ਦੇ ਹਿੱਤਾਂ ਦੀ ਰਾਖੀ ਦੇ ਲਈ ਕਹਿੰਦੇ ਹਰ ਸੰਭਵ ਕੋਸ਼ਿਸ਼ ਕਰੇਗੀ। ਤੇ ਇਸੇ ਤਰ੍ਹਾਂ ਹੀ ਆਪਣੇ ਨਾਲ ਜੁੜ ਰਹੇ ਨੇ ਐਡਵੋਕੇਟ ਰਾਜਨ ਸੈਣੀ ਸਾਹਿਬ ਤੇ ਪੰਜਾਬ ਦੇ ਵਿੱਚ ਬੋਲਣ ਦੀ ਆਜ਼ਾਦੀ ਦੇ ਉੱਤੇ ਪਾਬੰਦੀ ਦਾ ਮੁੱਦਾ ਚੁੱਕਿਆ। ਵਿਧਾਇਕ ਪ੍ਰਗਟ ਸਿੰਘ ਉਹਨਾਂ ਨੇ ਪੰਜਾਬ ਸਰਕਾਰ ਵੱਲੋਂ ਬੋਲਣ ਦੀ ਆਜ਼ਾਦੀ ਤੇ ਲਗਾਈ ਪਾਬੰਦੀ ਦਾ ਮੁੱਦਾ ਚੁੱਕਿਆ ਤੇ ਉਹਨਾਂ ਕਿਹਾ ਕਿ ਅਰਵਿੰਦ ਕੇਜਰੀਵਾਲ ਦੇ ਸੋਸ਼ਲ ਮੀਡੀਆ ਖਾਤੇ ਨੂੰ ਬੰਦ ਕਰਨ ਦੇ ਹਵਾਲੇ ਨਾਲ ਭਾਜਪਾ ਦੀ ਨਿੰਦਾ ਕੀਤੀ ਜਾਂਦੀ ਹੈ, ਪਰ ਉਹ ਖੁਦ ਕੇਜਰੀਵਾਲ ਨੂੰ ਮਿਲ ਕੇ ਪੰਜਾਬ ਦੇ ਵਿੱਚ ਵਿਰੋਧੀ ਧਿਰ ਅਤੇ ਪੱਤਰਕਾਰਾਂ ਦੀ ਕੀਤੀ ਜਾ ਰਹੀ ਜ਼ਬਾਨਬੰਦੀ ਜਿਹੜੀ ਹੈ ਉਹਦੀ ਗੱਲ ਰੱਖਣਾ ਚਾਹੁੰਦੇ ਨੇ। ਪ੍ਰਤਾਪ ਸਿੰਘ ਬਾਜਵਾ ਨੇ ਗੈਰ ਕਾਨੂੰਨੀ ਮਾਈਨਿੰਗ ਦਾ ਮੁੱਦਾ ਚੁੱਕਿਆ ਤੇ ਦੂਸਰੇ ਪਾਸੇ ਪੰਜਾਬ ਦੀਆਂ 100% ਨੌਕਰੀਆਂ ਤੇ ਸਿਰਫ਼ ਪੰਜਾਬੀਆਂ ਦਾ ਹੱਕ ਹੈ। ਪ੍ਰਧਾਨ ਮੰਤਰੀ ਦੇ ਨਾਲ ਸੁਖਬੀਰ ਬਾਦਲ ਦੀ ਮੁਲਾਕਾਤ ਤੋਂ ਬਾਅਦ ਹਰਸਿਮਰਤ ਕੌਰ ਬਾਦਲ ਹੁਣਾਂ ਨੇ ਬਿਆਨ ਦਿੱਤਾ ਹੈ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਪ੍ਰਧਾਨ ਮੰਤਰੀ ਮੋਦੀ ਦੇ ਨਾਲ ਹੋਈ ਅਹਿਮ ਮੁਲਾਕਾਤ ਤੋਂ ਕੁਝ ਘੰਟਿਆਂ ਬਾਅਦ ਹੀ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਪੰਜਾਬ ਦੇ ਵਿੱਚ ਰੋਜ਼ਗਾਰ ਅਤੇ ਸਰਕਾਰੀ ਨੌਕਰੀਆਂ ਦੇ ਮੁੱਦੇ ਦੇ ਉੱਤੇ ਆਮ ਆਦਮੀ ਪਾਰਟੀ ਤੇ ਤਿੱਖਾ ਹਮਲਾ ਬੋਲਿਆ। ਮੀਡੀਆ ਨਾਲ ਗੱਲਬਾਤ ਕਰਦੇ ਉਹਨਾਂ ਕਿਹਾ ਕਿ ਮੌਜੂਦਾ ਸਰਕਾਰ ਵਿੱਚ ਪੰਜਾਬ ਦੇ ਨੌਜਵਾਨਾਂ ਦੇ ਹੱਕ ਦੇ ਉੱਤੇ ਡਾਕਾ ਮਾਰ ਕੇ ਮਾਰੀ ਸੂਬਿਆਂ ਬਾਹਰੀ ਸੂਬਿਆਂ ਦੇ ਲੋਕਾਂ ਨੂੰ ਸਰਕਾਰੀ ਨੌਕਰੀਆਂ ਵੰਡੀਆਂ ਜਾ ਰਹੀਆਂ ਨੇ, ਜਿਸ ਦੇ ਨਾਲ ਸੂਬੇ ਦੇ ਪੜ੍ਹੇ ਲਿਖੇ ਨੌਜਵਾਨ ਬੇਰੋਜ਼ਗਾਰੀ ਦਾ ਸਾਹਮਣਾ ਕਰ ਰਿਹਾ। ਹਰਸਿਮਰਤ ਕੌਰ ਬਾਦਲ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਵਾਅਦੇ ਨੂੰ ਦੁਹਰਾਉਂਦਿਆਂ ਕਿਹਾ ਕਿ ਸੂਬੇ ਦੇ ਵਿੱਚ ਅਕਾਲੀ ਦਲ ਦੀ ਸਰਕਾਰ ਬਣਨ ਤੇ ਪੰਜਾਬ ਦੀਆਂ ਸਰਕਾਰੀ ਨੌਕਰੀਆਂ ਦੇ ਵਿੱਚ 100% ਰਾਖਵਾਂਕਰਨ ਸਿਰਫ ਪੰਜਾਬ ਦੇ ਬੱਚਿਆਂ ਦੇ ਲਈ ਯਕੀਨੀ ਬਣਾਇਆ ਜਾਏਗਾ ਤੇ ਪੰਜਾਬ ਦਾ ਹੱਕ ਪੰਜਾਬ ਦੇ ਵਿੱਚ ਹੀ ਰਹੇਗਾ ਤੇ ਕਿਸੇ ਵੀ ਬਾਹਰੀ ਸੂਬੇ ਦੇ ਉਮੀਦਵਾਰ ਨੂੰ ਸੂਬੇ ਦੇ ਨੌਜਵਾਨਾਂ ਦਾ ਹੱਕ ਨਹੀਂ ਮਾਰਨ ਦਿੱਤਾ ਜਾਏਗਾ। ਦਿੱਲੀ ਦੀਆਂ ਸਿਆਸੀ ਪਾਰਟੀਆਂ ਤੇ ਨਿਸ਼ਾਨਾ ਸਾਧਦਿਆਂ ਉਹਨਾਂ ਕਿਹਾ ਕਿ ਪੰਜਾਬੀਆਂ ਨੂੰ ਹੁਣ ਆਪਣੀ ਖੇਤਰੀ ਪਾਰਟੀ ਦਾ ਸਾਥ ਦੇਣਾ ਚਾਹੀਦਾ ਤੇ ਪੰਜਾਬ ਦੇ ਲੋਕ ਆਪਣੀ ਖੇਤਰੀ ਪਾਰਟੀ ਨੂੰ ਕਾਮਯਾਬ ਬਣਾਉਣਗੇ ਤੇ ਉਦੋਂ ਹੀ ਸੂਬੇ ਦੇ ਵਿੱਚੋਂ ਦਿੱਲੀ ਦਾ ਰਾਜ ਖਤਮ ਹੋਵੇਗਾ ਤੇ ਪੰਜਾਬੀਆਂ ਦਾ ਆਪਣਾ ਸ਼ਾਸਨ ਕਾਇਮ ਹੋਏਗਾ। ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਦੀ ਇਹ ਟਿੱਪਣੀ ਠੀਕ ਉਦੋਂ ਆਈ ਹੈ ਜਦੋਂ ਸੁਖਬੀਰ ਸਿੰਘ ਬਾਦਲ ਤੇ ਪ੍ਰਧਾਨ ਮੰਤਰੀ ਮੋਦੀ ਦੇ ਦਰਮਿਆਨ ਮੁਲਾਕਾਤ ਨੇ ਹਰ ਪਾਸੇ ਚਰਚਾ ਜਿਹੜੀ ਹੈ ਛੇੜ ਦਿੱਤੀ ਹੈ। ਇਸੇ ਤਰ੍ਹਾਂ ਹੀ ਪ੍ਰਧਾਨ ਮੰਤਰੀ ਸੁਖਬੀਰ ਬਾਦਲ ਦੀ ਜਿਹੜੀ ਮਿਲਣੀ ਹੋਈ ਹੈ ਉਹ 'ਚ ਕੇਵਲ ਢਿੱਲੋਂ ਉਹਨਾਂ ਨੇ ਬਿਆਨ ਦੇ ਦਿੱਤਾ, ਵਿਰਾਮ ਚਿੰਨ੍ਹ ਲਾਤਾ। ਕਹਿੰਦੇ ਸੁਖਬੀਰ ਬਾਦਲ ਤੇ ਪੀਐਮ ਮੋਦੀ ਦੀ ਮੀਟਿੰਗ ਬਾਰੇ ਟਿੱਪਣੀ ਕਰਦਿਆਂ ਕੇਵਲ ਸਿੰਘ ਢਿੱਲੋਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੂੰ ਕੋਈ ਵੀ ਮਿਲ ਸਕਦਾ ਕਿਉਂਕਿ ਸੁਖਬੀਰ ਬਾਦਲ ਸੂਬੇ ਦੇ ਉਪ ਮੁੱਖ ਮੰਤਰੀ ਰਹੇ ਨੇ ਤੇ ਲੋਕ ਸਭਾ ਮੈਂਬਰ ਰਹੇ ਨੇ ਤੇ ਇਸ ਦੇ ਲਈ ਉਹ ਪ੍ਰਧਾਨ ਮੰਤਰੀ ਨੂੰ ਮਿਲ ਸਕਦੇ ਹੈ। ਦੋਵਾਂ ਪਾਰਟੀਆਂ ਨੇ ਹੁਣ ਤੱਕ ਇਹੀ ਰੁੱਖ ਰੱਖਿਆ ਕਿ ਉਹ ਆਉਣ ਵਾਲੀਆਂ ਚੋਣਾਂ ਦੇ ਵਿੱਚ ਇਕੱਲੇ ਹੀ ਮੈਦਾਨ ਦੇ ਵਿੱਚ ਉਤਰਨਗੀਆਂ। ਲਓ ਦੋਸਤੋ, ਇਹਨਾਂ ਮੁੱਦਿਆਂ ਦੇ ਉੱਤੇ ਗੱਲਾਂ ਬਾਤਾਂ ਕਰਦਿਆਂ ਤੇ ਆਪਣੇ ਨਾਲ ਜੁੜ ਚੁੱਕੇ ਨੇ ਐਡਵੋਕੇਟ ਰਾਜਨ ਸੈਣੀ ਸਾਹਿਬ ਦਾ ਸਵਾਗਤ ਕਰਦੇ ਹਾਂ ਤੇ ਗੱਲਾਂ ਬਾਤਾਂ ਕਰਦੇ ਹਾਂ, ਪੰਜਾਬ ਦੇ ਹਾਲਾਤਾਂ ਦੀ ਗੱਲ ਕਰਦੇ ਹਾਂ। ਸਤਿ ਸ੍ਰੀ ਅਕਾਲ ਸੈਣੀ ਸਾਹਿਬ, ਜੀਆਂ ਨੂੰ ਜੀ ਨਿੱਘਾ ਸਵਾਗਤ ਹੈ ਜੀ।
1: ਭਾਰਤ ਸਾਹਿਬ ਸਤਿ ਸ੍ਰੀ ਅਕਾਲ ਜੀ ਤੇ ਸਰੋਤਿਆਂ ਨੂੰ ਵੀ ਸਤਿ
0: ਸ੍ਰੀ ਅਕਾਲ ਜੀ। ਕੀ ਹਾਲ ਚਾਲ ਨੇ ਜਨਾਬ? ਲੰਘਿਆ ਜੀ,
1: ਹਾਲ ਚਾਲ ਠੀਕ ਹੈ ਜੀ।
0: ਜੀ,
1: ਇੱਕ ਪਾਸੇ ਤੁਸੀਂ ਗੱਠਜੋੜ ਦੀ ਸ਼ੰਕਾ ਤੇ ਦੂਜੇ ਪਾਸੇ ਜਿਹੜਾ ਹੈਗਾ ਆ ਦੋਨਾਂ ਪਾਰਟੀਆਂ ਦੇ ਨੁਮਾਇੰਦੇ ਜਿਹੜੇ ਬੋਲ ਰਹੇ ਆ ਉਹਨਾਂ ਦੇ ਬੋਲਾਂ ਦੇ ਵਿੱਚ ਜਿਹੜਾ ਹੈਗਾ ਕੋਈ ਸਾਂਝ ਨਜ਼ਰ ਨਹੀਂ ਆ ਰਹੀ ਜੀ।
0: ਉਹ ਸੈਣੀ ਸਾਹਿਬ ਦਿਖਾਉਣ ਲਈ ਕੁਝ ਹੋਰ ਤੇ ਖਾਣ ਵਾਲੇ ਕੁਝ ਹੋਰ ਹੁੰਦੇ ਆ।
1: ਬਿਲਕੁਲ ਇਹ ਗੱਲ ਤੁਹਾਡੀ ਠੀਕ ਹੈ ਜੀ ਕਿ ਕਈ ਵਾਰੀ ਅਸੀਂ ਦੇਖਿਆ ਜੀ ਕਿ ਵਿਧਾਨ ਸਭਾ ਦੇ ਵਿੱਚ ਜਿਹੜਾ ਹੈਗਾ ਆ ਉਹ ਇਹ ਲੀਡਰ ਕਿਸ ਤਰੀਕੇ ਨਾਲ ਲੜਦੇ ਹੁੰਦੇ ਆ ਤੇ ਬਾਅਦ ਦੇ ਵਿੱਚ ਇਕੱਠੇ ਬੈਠੇ ਕੰਟੀਨ ਦੇ ਵਿੱਚ ਖਾਣਾ ਪੀਣਾ ਇਕੱਠਾ ਕਰ ਰਹੇ ਹੁੰਦੇ ਆ ਜੀ।
0: ਜੀ,
1: ਉੱਥੇ ਅੰਦਰ ਜਿਹੜਾ ਹੈਗਾ ਆ ਜੋ ਪਿਕਚਰਾਂ ਅੰਦਰੋਂ ਆਉਂਦੀਆਂ ਹੈਗੀਆਂ ਉਹਦੇ ਵਿੱਚ ਤਾਂ ਏਦਾਂ ਹੁੰਦਾ ਆ ਵੀ ਇਹਨਾਂ ਦਾ ਇੱਕ ਦੂਜੇ ਤੋਂ ਵੱਡਾ ਦੁਸ਼ਮਣ ਕੋਈ ਨਹੀਂ।
0: ਬਿਲਕੁਲ,
1: ਤੇ ਅੰਦਰ ਜਿਹੜਾ ਹੈਗਾ ਆ ਜਦੋਂ ਇਕੱਠੇ ਹੁੰਦੇ ਹੈਗੇ ਆ ਪ੍ਰਾਈਵੇਸੀ ਦੇ ਵਿੱਚ ਉਦੋਂ ਜਿਹੜਾ ਆ
0: ਤਾੜੀਆਂ
1: ਸੱਸ ਕੇ ਗੱਲਾਂ ਕਰਦੇ ਹੈਗੇ, ਤਾੜੀਆਂ ਵਜਾਉਂਦੇ ਸਹੀ
0: ਜੀ।
1: ਸੋ ਇਸ ਕਰਕੇ ਤਾਂ ਜਨਤਾ ਨੂੰ ਮੂਰਖ ਬਣਾਇਆ ਜਾ ਰਿਹਾ ਆ
0: ਜੀ।
1: ਵੈਸੇ ਵੀ ਇਹ ਗੱਠਜੋੜ ਇੰਨਾ ਆਸਾਨ ਨਹੀਂ ਹੋਊਗਾ ਸਰ।
0: ਬਿਲਕੁਲ ਹੈ ਜੀ,
1: ਜਾਂ ਤਾਂ ਜੇ ਅਕਾਲੀ ਦਲ ਜਿਹੜਾ ਆ ਜੇ ਗੱਠਜੋੜ ਕਰੂਗਾ, ਇੱਕ ਤਾਂ ਇਹ ਆ ਕਿ ਉਹ ਪਹਿਲੀਆਂ ਸ਼ਰਤਾਂ ਤੇ ਤਾਂ ਗੱਠਜੋੜ ਭਾਜਪਾ ਕਰਨ ਨਹੀਂ ਲੱਗੀ
0: ਜੀ।
1: ਦੂਜਾ ਇਹ ਹੈਗਾ ਆ ਕਿ ਪੰਜਾਬ ਦੇ ਕੁਛ ਇੱਕ ਮੁੱਦੇ ਤਾਂ ਐਡਰੈਸ ਕਰਨੇ ਹੀ ਪੈਣਗੇ, ਚਾਹੇ ਬੰਦੀ ਸਿੰਘਾਂ ਦਾ ਮੁੱਦਾ ਹੋਵੇ ਚਾਹੇ ਕੋਈ ਹੋਵੇ, ਉਹਦੇ ਵਿੱਚ ਜਿਹੜਾ ਇਹ ਕੁਛ ਨਾ ਕੁਛ ਤਾਂ ਭਾਜਪਾ ਕੋਲੋਂ
0: ਉਹ ਤਾਂ ਸੈਣੀ ਸਾਹਿਬ ਖਬਰ ਆ ਚੁੱਕੀ ਹੈ। ਪਿਛਲੇ ਹਫ਼ਤੇ ਮੀਡੀਆ ਨੇ ਨਹੀਂ ਚੱਕੀ ਪਰ ਵਫ਼ਦ ਬਕਾਇਦਾ ਗਵਰਨਰ ਦੇ ਨਾਲ ਮਿਲ ਕੇ ਆਇਆ, ਗਵਰਨਰ ਸਾਹਿਬ ਨੇ ਭਰੋਸਾ ਦਿੱਤਾ ਜੀ ਤੇ ਹਵਾਰਾ ਜਾਂ ਜਗਤਾਰ ਜਿਹੜੇ ਭਿਓਰਾ ਦੋ ਤਿੰਨ ਜਾਣਿਆਂ ਦੇ ਨਾਮ ਉਹਨਾਂ ਨੇ ਜ਼ਿਕਰ ਕੀਤੇ ਹੈ ਬਕਾਇਦਾ, ਕਹਿੰਦੇ ਜ਼ਰੂਰ ਕਰਦੇ ਆ ਜੀ, ਲੈਟਰ ਵੀ ਲਿਖ ਦਿੱਤਾ ਤੇ ਫੋਨ ਤੇ ਗੱਲ ਵੀ ਕੀਤੀ ਆ ਉਹਨਾਂ ਦੇ ਬੈਠੇ ਬੈਠੇ ਜੀ।
1: ਹਾਂਜੀ, ਫਿਰ ਉਹ ਇਸ ਕਰਕੇ ਹੀ ਹੈ ਨਾ ਕੋਈ ਆਧਾਰ ਤਿਆਰ ਕਰਨਗੇ, ਨੋ ਡਾਊਟ ਕੇ ਜਿਹੜਾ ਆ ਅੰਦੋਲਨ ਜਿਹੜਾ ਹੈਗਾ ਕਾਕਰੋਚ ਜਨਤਾ ਪਾਰਟੀ ਦਾ ਉਹਦੇ ਨਾਲ ਸਰਕਾਰ ਥੋੜੀ ਜਿਹੀ ਹਿੱਲੀ ਆ
0: ਜੀ।
1: ਉਹਨਾਂ ਦੇ ਦਿਮਾਗ ਦੇ ਵਿੱਚ ਇਹ ਹੈਗਾ ਆ ਸੈਂਟਰ ਦੇ ਕਿ ਬੀਜੇਪੀ ਨੂੰ ਇਹ ਆ ਕਿ ਸਾਡਾ ਜਿਹੜੀ ਆ ਹੁਣ ਬੇਸ ਖਿਸਕਦਾ ਜਾਂਦਾ ਆ
0: ਜੀ,
1: ਤੇ ਅਸੀਂ ਇੰਨੀ ਵੱਡੀ ਲੈਵਲ ਦੇ ਉੱਤੇ ਆਪੋਜੀਸ਼ਨ ਨਹੀਂ ਪਾਲ ਸਕਦੇ
0: ਜੀ।
1: ਸੋ ਇਸ ਕਰਕੇ ਹੋ ਸਕਦਾ ਇਸ ਕਮਜ਼ੋਰੀ ਨੂੰ ਦੂਰ ਕਰਨ ਵਾਸਤੇ ਜਿਹੜਾ ਆ ਹਾਮੀ ਭਰ ਦਿੱਤੀ ਹੋਵੇ।
0: ਇਹ ਦੇਖੋ ਅੱਜ ਇੱਕ ਖਬਰ ਹੋਰ ਆਈ ਸੈਣੀ ਸਾਹਿਬ ਕਿ ਜਿਹੜੇ ਆਪਣੇ ਭਾਗਵਤ ਹੋਣੀ ਹੈ ਨਾ ਉਹਨਾਂ ਨੇ ਪਤਾ ਕੀ ਕਿਹਾ ਜੈਨ ਜੀ ਦੇ ਲਈ, ਕਹਿੰਦੇ ਸਾਡੀ ਪੀੜੀ ਦੇ ਨਾਲੋਂ ਵੱਧ ਇਮਾਨਦਾਰ ਤੇ ਦੇਸ਼ ਭਗਤ ਨੇ, ਦੇਖ ਲਓ RSS ਵਾਲੇ ਕਹਿੰਦੇ ਭਾਗਵਤ ਸਾਹਿਬ।
1: ਹਾਂ ਤਾਂ ਫਿਰ ਠੀਕ ਹੈ ਜੀ, ਹੁਣ ਚੋਗਾ ਤਾਂ ਪਾਉਣਾ ਹੀ ਪੈਣਾ ਹੈਗਾ ਜੀ,
0: ਜੀ
1: ਮੰਨਣਾ ਵੀ ਪੈਣਾ ਇਸ ਚੀਜ਼ ਨੂੰ
0: ਜੀ।
1: ਸਵਾਲ ਤਾਂ ਇਹ ਹੈ ਨਾ ਜੀ ਕਿ ਜਦੋਂ ਤੁਹਾਡੇ ਇਸ਼ੂ ਉਹਨਾਂ ਦਾ ਇਸ਼ੂ ਗਲਤ ਨਹੀਂ ਸੀ ਨਾ ਜੀ, ਇਸ਼ੂ ਉਹਨਾਂ ਦਾ ਸਹੀ ਸੀ, ਇੱਕ ਨੀਟ ਦੀ ਪ੍ਰੀਖਿਆ ਹੈਗੀ ਆ, ਉਹ ਲੀਕ ਹੋਈ, ਬੱਚਿਆਂ ਦੇ ਡੈਥ ਹੋਈ, ਹਾਂਜੀ। ਸੋ ਅਗਲੇ ਕਹਿੰਦੇ ਹੈਗੇ ਕਿ ਤੁਸੀਂ ਜੇ ਪੇਪਰ ਇੱਕ ਪਹਿਲੀ ਗੱਲ ਤਾਂ ਪਹਿਲਾਂ ਸਟੇਟਾਂ ਦੇ ਲੈਵਲ ਤੇ ਜਿਹੜਾ ਆ ਤੇ ਹੁੰਦਾ ਸੀ ਜੀ ਮੈਡੀਕਲ, ਉਹਨੂੰ PMT ਕਹਿੰਦੇ ਸੀ,
0: ਜੀ
1: ਪ੍ਰੀ ਮੈਡੀਕਲ ਟੈਸਟ,
0: ਜੀ
1: ਉਹ ਸਟੇਟਾਂ ਦੇ ਲੈਵਲ ਤੇ ਹੁੰਦਾ ਸੀ।
0: ਜੀ
1: ਬਾਅਦ ਦੇ ਵਿੱਚ ਇਹਨਾਂ ਨੇ ਕੀਤਾ, ਉਹ ਦੇਖੋ ਉਹਦੇ ਵਿੱਚ ਜਿਹੜਾ ਆ ਕਿ ਹਰ ਇੱਕ ਸਕੂਲ ਆ ਜਿਹੜਾ ਆ ਬੋਰਡ ਆਪਣੇ ਸਟੈਂਡਰਡ ਦੀ ਪ੍ਰੀਖਿਆ ਲੈਂਦਾ ਸੀ।
0: ਜੀ
1: ਹੁਣ ਇਹਨਾਂ ਨੇ ਕੀਤਾ ਚੁੱਪ ਕਰਕੇ ਉਹਨੂੰ ਸੈਂਟਰਲਾਈਜ਼ ਕਰ ਦਿੱਤਾ, ਵੀ
0: ਜੀ
1: ਸੈਂਟਰ ਹੀ ਲਊਗਾ।
0: ਜੀ
1: ਸੈਂਟਰ ਨੇ ਜੇ ਲੈਣਾ ਤੇ ਐਡੀ ਵੱਡੀ ਜਿਹੜੀ ਹੈਗੀ ਆ ਪੱਧਰ ਦੇ ਉੱਤੇ ਐਗਜ਼ਾਮ ਕਰਾਉਣਾ ਜਿਹਦੇ ਵਿੱਚ ਪੂਰੇ ਦੇਸ਼ ਦੇ ਵਿਦਿਆਰਥੀ ਸ਼ਾਮਲ ਹੋਣ,
0: ਜੀ
1: ਔਰ ਉਹਨੂੰ ਮਤਲਬ ਫਿਰ ਇਹਨਾਂ ਦੀ ਆਪਣੀ ਜ਼ਿੰਮੇਵਾਰੀ ਬਣ ਜਾਂਦੀ ਹੈਗੀ ਆ ਕਿ ਉਹਦੇ ਵਿੱਚ ਲੀਕ ਪਰੂਫ ਹੋਵੇ, ਵੀ ਉਹਦੇ
0: ਜੀ
1: ਵਿੱਚ ਜਿਹੜਾ ਲੀਕੇਜ ਨਾ ਹੋਵੇ ਕੋਈ ਇਸ ਤਰੀਕੇ ਦੇ ਨਾਲ, ਨਾ ਹੋਵੇ ਜਿਹਦੇ ਨਾਲ ਬੱਚਿਆਂ ਦਾ ਦਿਲ ਟੁੱਟੇ।
0: ਪਰ ਸਾਈਂ ਸਾਹਿਬ, ਮੁਲਕ ਦੇ
1: ਦੇਖੋ
0: ਵਿੱਚ
1: ਜਿਹੜੇ
0: ਕਿੰਨੀਆਂ ਯੂਨੀਵਰਸਿਟੀਆਂ ਨੇ, ਹਰ ਸੂਬੇ ਦੇ ਵਿੱਚ ਕੋਈ ਨਾ ਕੋਈ ਤਾਂ ਯੂਨੀਵਰਸਿਟੀ ਹੈਗੀ ਆ, ਕਿਉਂ ਨਹੀਂ ਉਹਨਾਂ ਨੂੰ, ਕਿਉਂ ਨਹੀਂ ਅਧਿਕਾਰ ਦਿੱਤੇ ਜਾਂਦੇ ਭਈ ਉਹ ਆਪਣੇ ਆਪਣੇ ਸੂਬੇ ਦੇ, ਨਾਲੇ ਉੱਥੇ ਇੰਨੀ ਭੀੜ ਜਮ੍ਹਾਂ ਨਾ ਹੋਊਗੀ, ਕੋਈ ਜਗ੍ਹਾ ਹੋਰ ਸਾਰੀਆਂ ਚੀਜ਼ਾਂ ਐਡੇ ਵੱਡੇ ਲੈਵਲ ਦੇ ਉੱਤੇ।
1: ਪਰ ਇਹ ਸਭ ਗੱਲ ਇੱਦਾਂ ਹੈਗੀ ਹੈ ਨਾ, ਇੱਕ ਚੀਜ਼ ਜਦੋਂ ਹੁੰਦੀ ਹੈ ਨਾ ਕਿ ਬੰਦਾ ਕਹਿੰਦਾ ਹਰ ਇੱਕ ਚੀਜ਼ ਮੇਰੇ ਹੱਥ ਅੱਗੇ ਰਵੇ,
0: ਜੀ
1: ਉਹ ਚੀਜ਼ ਜਿਹੜੀ ਟੈਂਡੈਂਸੀ ਹੈਗੀ ਆ ਸੈਂਟਰ ਦਾ ਜਿਹੜਾ ਆ ਪਾਵਰ ਦਾ ਸੈਂਟਰਲਾਈਜੇਸ਼ਨ ਕਰਨਾ, ਐਜੂਕੇਸ਼ਨ ਦਾ ਸੈਂਟਰਲਾਈਜ਼ ਕਰਨਾ,
0: ਜੀ
1: ਉਹ ਇਹਨਾਂ ਦੀ ਪ੍ਰਕਿਰਤੀ ਜਿਹੜੀ ਬਣ ਗਈ ਸੀ, ਉਹਦੇ ਤੇ ਵੀ ਹੁਣ ਥੋੜਾ ਜਿਹਾ ਰੋਕ ਲੱਗੂਗੀ ਜੀ।
0: ਜੀ
1: ਕਾਰਨ ਇਹੀ ਹੈਗਾ ਆ ਕਿ ਏਡੇ ਵੱਡੇ ਪੱਧਰ ਦੇ ਉੱਤੇ ਇੱਕ ਸੇਮ ਸਟੈਂਡਰਡ ਦੀ ਪ੍ਰੀਖਿਆ ਕਰਾਉਣੀ ਜਿਹੜੀ ਹੈਗੀ, ਇੱਕੋ ਐਗਜ਼ਾਮ ਪੇਪਰ ਪਹੁੰਚਾਉਣਾ ਹਰ ਜਗ੍ਹਾ ਦੇ ਉੱਤੇ
0: ਜੀ
1: ਟਾਈਮ ਤੇ, ਉਹ ਸਾਰੀ ਚੀਜ਼ ਜਿਹੜੀ ਆ
0: ਜੀ
1: ਉਹ ਉਹਨੂੰ ਫਿਰ ਉੱਥੇ ਸੰਭਾਵਨਾਵਾਂ, ਜਿੰਨੇ ਜ਼ਿਆਦਾ ਬੰਦਿਆਂ ਇਨਵੋਲਵ ਹੁੰਦੇ ਆ ਉਨੀ ਜ਼ਿਆਦਾ ਲੀਕੇਜ ਦੀ ਸੰਭਾਵਨਾ ਵੱਧ ਜਾਂਦੀ ਹੈ ਜੀ।
0: ਜੀ
1: ਤੋ ਇਸ ਕਰਕੇ ਜਿਹੜਾ ਆ, ਤੇ ਜੇ ਉਹ ਇਸ਼ੂ ਤਾਂ ਗਲਤ ਹੈ ਨਹੀਂ ਸੀਗਾ ਜੀ, ਉਹਨਾਂ ਦਾ ਅੰਦੋਲਨ ਗਲਤ ਨਹੀਂ ਸੀ, ਫਿਰ ਤੁਸੀਂ ਸਿੱਖਿਆ ਮੰਤਰੀ ਨੂੰ ਹਟਾਉਣ ਦੀ ਮੰਗ ਕਰਦੇ ਸੀ, ਤੁਸੀਂ ਸੋਚਿਆ ਵੀ ਚਲੋ ਇੱਕ ਦੋ ਦਿਨ ਬਹਿ ਕੇ ਚੱਲ ਜਾਣਗੇ, ਤੁਹਾਨੂੰ ਪਤਾ ਹੀ ਨਹੀਂ ਸੀ ਕਿ ਇਸ ਅੰਦੋਲਨ ਨੇ ਇੰਨਾ ਉਗਰ ਰੂਪ ਲੈ ਲੈਣਾ।
0: ਜੀ ਬਿਲਕੁਲ ਹੈ ਜੀ,
1: ਹੁੰਦਾ ਕੀ ਹੈ ਜੀ ਵੀ ਜਦੋਂ ਸੱਤਾ ਦੇ ਉੱਤੇ ਕੋਈ ਪਾਰਟੀ ਹੁੰਦੀ ਹੈ ਨਾ ਜੀ,
0: ਜੀ
1: ਉਹ ਲੀਡਰਾਂ ਨੂੰ ਨਾ ਥੱਲਿਓਂ ਜਿਹੜੇ ਹੈਗੇ ਆ ਵੀ ਲੋਕਾਂ ਦੀ ਗੱਲ ਜਿਹੜੀ ਆ ਉਹ ਸੁਣਦੀ ਨੀ ਜੀ,
0: ਬਿਲਕੁਲ
1: ਉਹਦੇ ਵਿੱਚ ਇੱਕ ਗੈਪ ਆ ਜਾਂਦਾ ਜੀ।
0: ਜੀ
1: ਅਸੀਂ ਦੇਖਿਆ ਕਈ ਆਫਿਸਰ ਜਿਹੜੇ ਹੈਗੇ ਆ ਕਈ ਪੇਸ਼ਿਆਂ ਦੇ ਵਿੱਚ ਹੁੰਦੇ ਆ ਜਿਹੜੇ ਉਹ ਬਹੁਤ ਰਿਜ਼ਰਵ ਰਹਿੰਦੇ ਆ ਜੀ,
0: ਜੀ
1: ਉਹਨਾਂ ਦੇ ਅੱਖਾਂ ਕੰਨ ਕੌਣ ਹੁੰਦੇ ਆ, ਉਹਨਾਂ ਦੇ ਆਲੇ ਦੁਆਲੇ ਜਿਹੜੇ ਰਹਿਣ ਵਾਲੇ ਰੀਡਰ ਸਟੈਨੋ ਜੇ ਉਹ ਅੱਖਾਂ ਕੰਨ ਹੁੰਦੇ ਆ ਜੀ, ਉਹ
0: ਜੀ
1: ਜੋ ਜਿਹਦੇ ਬਾਰੇ ਜੋ ਧਾਰਨਾ ਉਹਨਾਂ ਦੇ ਮਨ ਚ ਬਣਾ ਦਿੰਦੇ ਆ ਉਹ ਉਹੀ ਮੰਨ ਲੈਂਦੇ, ਸੱਚ ਮੰਨ ਲੈਂਦੇ ਆ।
0: ਜੀ
1: ਸੋ ਇਸ ਕਰਕੇ ਜਿਹੜਾ ਆ, ਕਿਉਂਕਿ ਆਪ ਸਿੱਧਾ ਡਾਇਰੈਕਟ ਕਨੈਕਸ਼ਨ ਜਿਹੜਾ ਹੁੰਦਾ ਕੋਈ ਨੀ ਜੀ,
0: ਜੀ
1: ਏਦਾਂ ਹੀ ਇਹਨਾਂ ਲੀਡਰਾਂ ਦਾ ਡਾਇਰੈਕਟ ਕਨੈਕਸ਼ਨ ਹੁੰਦਾ ਇਹਨਾਂ ਦੇ, ਜਿਹੜੇ ਇਹਨਾਂ ਦੇ ਯੈਸ ਮੈਨ ਹੁੰਦੇ ਉਹਨਾਂ ਨਾਲ ਹੀ,
0: ਜੀ
1: ਕਿਸੇ ਆਲੋਚਕ ਦੇ ਕੋਲ ਬਹਿ ਕੇ ਤੇ ਜਿਹੜਾ ਗੱਲ ਸੁਣਨ ਦੀ ਤੇ ਫਿਰ ਉਹਦੇ ਹਿਸਾਬ ਨਾਲ ਨੀਤੀ ਘੜਨੀ, ਇਹ ਪਹਿਲਾਂ ਹੁੰਦਾ ਸੀਗਾ, ਹੁਣ ਇਹ ਸਮਾਂ ਹੀ ਨਹੀਂ ਰਿਹਾ ਜੀ,
0: ਜੀ
1: ਆਲੋਚਨਾ ਨੂੰ ਪਸੰਦ ਹੀ ਨਹੀਂ ਕਰਦੇ ਹੈਗੇ ਜੀ।
0: ਬਿਲਕੁਲ
1: ਆਲੋਚਨਾ ਇੱਕ ਡਿਫਰੈਂਟ ਵਿਊ ਹੁੰਦਾ ਆ, ਜਦੋਂ ਉਹ ਵਿਊ ਜਿਹੜਾ ਆ ਜੇ ਅਸੀਂ ਉਹਨੂੰ ਸੁਣਦੇ ਹਾਂ, ਕਈ ਵਾਰੀ ਹੋ ਸਕਦਾ ਆ ਕਿ ਆਪਾਂ ਜਿਹੜੇ ਇੰਨੀ ਫਰਾਕ ਦਿਲੀ ਤੇ ਰੱਖਣੀ ਚਾਹੀਦੀ ਆ ਨਾ,
0: ਜੀ
1: ਜ਼ਰੂਰੀ ਥੋੜਾ ਕਿ ਮੈਂ ਹੀ ਹਰ ਕੰਮ ਚ ਸਹੀ ਹੋਵਾਂ,
0: ਬਿਲਕੁਲ
1: ਦੂਜਾ ਬੰਦਾ ਜੋ ਕਹਿ ਰਿਹਾ ਹੈਗਾ ਆ ਉਹਦੀ ਗੱਲ ਚ ਵੀ ਵਜਨ ਹੋ ਸਕਦਾ ਆ,
0: ਜੀ
1: ਤੇ ਫਿਰ ਸਾਨੂੰ ਉਹਦੇ ਹਿਸਾਬ ਨਾਲ ਸੁਧਾਰ ਕਰ ਲੈਣੇ ਚਾਹੀਦੇ ਆ ਜੀ।
0: ਬਿਲਕੁਲ ਹੈ ਜੀ,
1: ਉਹ ਅੰਦੋਲਨ ਇੰਨਾ ਵੱਧ ਗਿਆ ਸੀ ਜਿਹਦੇ ਕਰਕੇ ਇਹਨਾਂ ਦੀ ਭਾਜਪਾ ਦੀ ਜ਼ਮੀਨ ਖਿਸਕੀ ਆ, ਤੇ ਹੁਣ ਜਿਹੜਾ ਹੈਗਾ ਆ ਤੇ ਤਾਂ ਮੋਦੀ ਸਾਹਿਬ ਕਿੱਥੇ ਟਾਈਮ ਦੇਣ ਜੀ,
0: ਜੀ ਬਿਲਕੁਲ
1: ਤੁਸੀਂ ਦੇਖੋ ਨਾ ਰੱਖੜਾ ਭਰਾ ਜਦੋਂ ਮਿਲ ਕੇ ਆਏ ਆ ਜਾਂ ਗੱਲ ਤੈਅ ਕਰਕੇ ਆਏ ਆ, ਤੇ ਮੋਦੀ ਉਹਨੂੰ ਸੁਖਬੀਰ ਬਾਦਲ ਨੇ ਕਿਹਾ ਸੀ ਤੁਸੀਂ ਮੈਨੂੰ ਅਮਿਤ ਸ਼ਾਹ ਨਾਲ ਇੱਕ ਮੀਟਿੰਗ ਲੈ ਦਿਓ,
0: ਜੀ
1: ਤੇ ਸੁਖਬੀਰ ਬਾਦਲ ਨਾਲ ਤਾਂ ਅਮਿਤ ਸ਼ਾਹ ਮਿਲਦੇ ਸੀ ਰਿਹਾ, ਤੇ ਉਹ ਹੁਣ ਜਿਹੜਾ ਆ ਕਹਿੰਦੇ ਵਿਚੋਲਾ ਬਣੇ ਹੈਗੇ ਇਹਦੇ ਵਿੱਚ ਹਰਿਆਣੇ ਦੇ ਮੁੱਖ ਮੰਤਰੀ
0: ਹਾਂਜੀ
1: ਨਾਇਬ ਸਿੰਘ
0: ਹਾਂਜੀ
1: ਸੈਣੀ,
0: ਬਿਲਕੁਲ ਹੈ ਜੀ,
1: ਉਹ ਨਾਇਬ ਸਿੰਘ ਸੈਣੀ ਹੋਣਾ ਨੇ ਜਿਹੜਾ ਆ ਵੀ ਇਹਦੀ ਭੂਮਿਕਾ ਪਟ ਕਥਾ ਤਾਂ ਪਹਿਲਾਂ ਲਿਖੀ ਜਾ ਚੁੱਕੀ ਹੋਊਗੀ, ਤਾਂ ਹੀ ਜਿਹੜਾ ਹੈਗਾ ਇਹ ਉੱਪਰਲੇ ਲੀਡਰਾਂ ਨਾਲ ਤਾਂ ਉਦੋਂ
0: ਬਿਲਕੁਲ
1: ਮੁਲਾਕਾਤ ਹੁੰਦੀ ਹੈ ਜਦੋਂ ਸਾਰੀਆਂ ਗੱਲਾਂ ਤੈਅ ਹੋ ਜਾਂਦੀਆਂ ਜੀ।
0: ਜੀ
1: ਹੋ ਸਕਦਾ ਹੈ ਵੀ ਇਹਦੇ ਵਿੱਚ ਜਿਹੜਾ ਇਹ ਚਲੋ ਮਿਲ ਕੇ ਆਏ ਆ, ਚੰਗੀ ਗੱਲ ਹੈ ਜੀ,
0: ਜੀ
1: ਪੰਜਾਬ ਦੇ ਵਿੱਚ ਵੈਸੇ ਵੀ ਜਿਹੜਾ ਇਹ ਇੱਕ ਬਦਲ ਦੀ ਤਲਾਸ਼ ਹੈਗੀ ਸੀ, ਬਾਕੀ ਇਹ ਸਾਰੀਆਂ ਧੜੇ ਜਿਹੜੇ ਹੈਗੇ ਬਹੁਤ ਜ਼ਿਆਦਾ ਬਣ ਚੁੱਕੇ ਆ ਤੇ ਖੇਰੂ ਖੇਰੂ
0: ਜੀ,
1: ਹੋਏ ਸੀ ਇੱਕ
0: ਪਰ
1: ਝੰਡੇ ਥੱਲੇ ਇੱਕ।
0: ਸੈਣੀ ਸਾਹਿਬ, ਜਿਵੇਂ ਇਹਦੇ ਵਿੱਚ ਇੱਕ ਸੰਕੇਤ ਹੋਰ ਮਿਲਦਾ, ਚਲੋ ਮੈਂ ਕਿਸੇ ਦੀ ਸ਼ਲਾਘਾ ਨਹੀਂ ਕਰਦਾ, ਪਰ ਇੱਕ ਲੀਡਰ ਦਾ, ਕਿਸੇ ਵੀ ਪਾਰਟੀ ਦਾ ਚਾਹੇ ਲੀਡਰ ਹੈ, ਉਹਦੇ ਵਿੱਚ ਜਾਂ ਨੈਸ਼ਨਲ ਪਾਰਟੀਆਂ ਦੀ ਜਿਹੜੀ ਉਹ ਅਹਿਮੀਅਤ ਦੇਖਦੇ ਹੈ। ਚਾਹੇ ਵੱਡੇ ਬਾਦਲ ਸਾਹਿਬ ਸਨ, ਉਹ ਮੋਦੀ ਸਾਹਿਬ ਨਾਲ ਸਿੱਧੀ ਮੁਲਾਕਾਤ ਵੀ ਕਰਦੇ ਸੀਗੇ, ਪਰ ਮਾਨ ਸਾਹਿਬ ਦੀ ਮੁਲਾਕਾਤ ਜ਼ਿਆਦਾਤਰ ਅਮਿਤ ਸ਼ਾਹ ਜਾਂ ਉਹਨਾਂ ਤੱਕ ਹੀ ਜਿਹੜੀ ਸੀਮਿਤ ਰਹਿ ਜਾਂਦੀ ਹੈ। ਮੋਦੀ ਸਾਹਿਬ ਦੇ ਨਾਲ ਉਹ ਤਾਂ ਪੰਜਾਬ 'ਚ ਆਉਂਦੇ ਆ, ਤਾਂ ਵੀ ਨਹੀਂ ਮਿਲਦੇ ਜਾਂ ਉਹਨਾਂ ਨੂੰ ਮਿਲਣ ਹੀ ਨਹੀਂ ਦਿੱਤਾ ਜਾਂਦਾ, ਲਾਗੇ ਨਹੀਂ ਲੱਗਣ ਦਿੱਤਾ ਜਾਂਦਾ। ਪਰ ਘੱਟੋ ਘੱਟ ਆਪਣੇ ਬਾਦਲ ਸਾਹਿਬ ਦੇ ਫਾਦਰ ਜਿਹੜੇ ਨੇ ਆਪਣੇ, ਉਹਨਾਂ ਦੇ ਮੂੰਹ ਨੂੰ ਹੀ ਕਿਤੇ ਨਾ ਕਿਤੇ ਕਹਿ ਸਕਦਾ ਕਿ ਇੰਨੀ ਕੁ ਲਾਗ ਹੈਗੀ ਹੈ ਕਿਤੇ ਨਾ ਕਿਤੇ ਮੋਦੀ ਸਾਹਿਬ ਦੇ ਨਾਲ ਮੁਲਾਕਾਤ ਜਿਸ ਹਿਸਾਬ ਦੇ ਨਾਲ ਕੀਤੀ ਜਾਂਦੀ ਹੈ।
1: ਸਰ ਗੱਲ ਇਹ ਤਾਂ ਹੈਗੀ, ਕਈ ਚੀਜ਼ਾਂ ਕਾਊਂਟ ਹੁੰਦੀਆਂ,
0: ਜੀ
1: ਏਜ ਫੈਕਟਰ ਵੀ ਕਾਊਂਟ ਹੁੰਦਾ ਜੀ, ਦੂਜਾ ਜਿਹੜਾ ਆ ਉਹ ਉਹਨਾਂ ਦੀ ਮੋਦੀ ਸਾਹਿਬ ਉਹਨਾਂ ਦੀ ਰਿਸਪੈਕਟ ਕਰਦੇ ਸੀ ਕਿਉਂਕਿ ਉਹਨਾਂ ਨੇ ਜੋ ਬਾਦਲ ਸਾਹਿਬ ਨੇ ਇਹਨਾਂ ਵਾਸਤੇ ਕੀਤਾ ਸੀ ਉਹ ਕੋਈ ਵੀ ਨਹੀਂ ਕਰ ਸਕਦਾ ਸੀ।
0: ਜੀ
1: ਜਦੋਂ ਭਾਜਪਾ ਇਕੱਲੀ ਸੀਗੀ ਉਸ ਵੇਲੇ ਸਭ ਤੋਂ ਪਹਿਲਾਂ ਅਲਾਇੰਸ ਉਹਦਾ ਅਕਾਲੀ ਦਲ ਨਾਲ ਹੀ ਹੋਇਆ ਸੀ ਜੀ, ਪਰ
0: ਜੀ
1: ਅਨਕੰਡੀਸ਼ਨਲ ਸਪੋਰਟ ਜੀ। ਅੱਜ ਤੱਕ ਕਿਸੇ ਹੋਰ ਜਿਹੜੀ ਪੋਲੀਟੀਕਲ ਪਾਰਟੀ ਆ ਉਹਨੇ ਇਸ ਤਰੀਕੇ ਨਾਲ ਸਪੋਰਟ ਕਦੀ ਵੀ ਨਹੀਂ ਦਿੱਤੀ ਜੀ।
0: ਜੀ
1: ਤੁਸੀਂ ਹੁਣ ਵੀ ਦੇਖ ਲਓ ਜਿਹੜੀ ਹੈਗੀ ਅਗਲੇ ਜਿਹੜੇ ਆਪਣੀ ਸਟੇਟ ਵਾਸਤੇ ਕੁਛ ਨਾ ਕੁਛ ਲਹਿਹਾਂ ਕਰਾ ਕੇ ਫਿਰ ਜਿਹੜਾ ਇਹ ਅਲਾਇੰਸ ਕਰਦੇ ਆ ਜੀ।
0: ਜੀ
1: ਇਹਨਾਂ ਨੇ ਕਿਸੇ ਮੁੱਦੇ ਨੂੰ ਸੁਲਝਾਉਣ ਦੀ ਗੱਲ ਨਹੀਂ ਕੀਤੀ, ਇਹਨਾਂ ਨੇ ਅਨਕੰਡੀਸ਼ਨਲ ਸਪੋਰਟ ਦਿੱਤੀ ਜੀ।
0: ਜੀ
1: ਉਹਦੇ ਕਰਕੇ ਜਿਹੜਾ ਆ ਫਿਰ ਬਾਦਲ ਸਾਹਿਬ ਤਾਂ ਵੱਡਿਆਂ ਦਾ ਜਿਹੜਾ ਆ ਮੋਦੀ ਸਾਹਿਬ ਬਹੁਤ ਸਤਿਕਾਰ ਕਰਦੇ ਸੀ ਜੀ,
0: ਜੀ
1: ਤੇ ਵੈਸੇ ਵੀ ਬਾਦਲ ਸਾਹਿਬ ਬੜੇ ਯੈਸਮੈਨ ਸੀ,
0: ਜੀ
1: ਚਾਹੇ ਉਹਨਾਂ ਨੂੰ ਆਪਣੇ ਕੋਰ ਏਜੰਡੇ ਤੇ ਸਮਝੌਤਾ ਕਰਨਾ ਪਿਆ ਜੀ, ਜਿਹੜਾ ਫੈਡਰਲਿਜ਼ਮ ਦਾ ਜਿਹੜਾ ਆ ਉਹਦੀ ਵਕਾਲਤ ਕਰਦੇ ਕਰਦੇ ਜਿਹੜਾ ਆ ਜਦੋਂ ਧਾਰਾ 370 ਦੀ ਗੱਲ ਆਈ ਤੇ ਉਹਨਾਂ ਨੇ ਬੀਜੇਪੀ ਦੇ ਨਾਲ ਹੀ ਖੜੇ ਪਾਏ ਗਏ,
0: ਜੀ
1: ਜਦਕਿ ਆਪਣੇ ਕੋਰ ਮੁੱਦਿਆਂ ਤੋਂ ਵੀ ਪਿੱਛੇ ਹਟ ਕੇ ਵੀ ਜਿਹੜਾ ਆ ਭਾਜਪਾ ਦੀ ਮਦਦ ਕਰਦੇ ਰਹੇ ਜੀ।
0: ਜੀ
1: ਇਸੇ ਕਰਕੇ ਭਾਜਪਾ ਉਹਨਾਂ ਨੂੰ ਵੀ ਹਾਂ ਠੀਕ ਹੈ ਜੀ, ਵੀ ਇਹ ਉਹੋ ਜਿਹੇ ਬੰਦੇ ਆ ਕਿ ਜਿਹਨਾਂ ਨੂੰ ਅਸੀਂ ਉਹ ਜਿੱਦਾਂ ਟੇਬਾਂ ਤੇ ਨਹੀਂ ਲਿਖਿਆ ਹੁੰਦਾ ਜੀ ਟੈਸਟਡ ਓਕੇ, ਹਾਂਜੀ
0: ਜੀ
1: ਤੇ ਬਾਦਲ ਸਾਹਿਬ ਦੇ ਤਾਂ ਮਤਲਬ ਜਿਹੜਾ ਹੈਗਾ ਆ ਵੀ ਵੈਸੇ ਹੀ ਚਿਹਰੇ ਤੇ ਲਿਖਿਆ ਸੀ ਓਕੇ ਟੈਸਟਡ, ਉਹ ਭਾਜਪਾ ਨੇ ਓਕੇ ਟੈਸਟਡ ਸੀਗਾ ਜੀ,
0: ਜੀ
1: ਤੇ ਸੁਖਬੀਰ ਬਾਦਲ ਹੋਣਾ ਨਾ ਉਹਨਾਂ ਦਾ ਥੋੜੇ ਜਿਹੇ ਡਿਫਰੈਂਸ ਸੀਗੇ ਜੀ, ਤੇ ਪਹਿਲਾਂ ਤਾਂ ਮੋਦੀ ਸਾਹਿਬ ਬੜੇ ਅਨੋਇਡ ਸੀਗੇ ਜੀ ਕਿਸੇ ਟਾਈਮ ਤੇ ਉਹਨਾਂ ਨੇ ਘੱਟ ਗਈ ਗਿਣਤੀ ਕਮਿਸ਼ਨ ਦੇ ਜਿਹੜੇ ਚੇਅਰਮੈਨ ਹੈ ਤਰਲੋਚਨ ਸਿੰਘ
0: ਜੀ
1: ਉਹਨਾਂ ਨੂੰ ਕਿਹਾ ਸੀ ਵੀ ਇਹ ਬੰਦੇ ਨੂੰ ਨੀ ਮੈਂ ਮਾਫ਼ ਕਰ ਸਕਦਾ, ਹਾਂਜੀ ਇਹਨਾਂ ਨੇ ਕਹਿੰਦੇ ਮਤਲਬ ਸਾਰਾ ਕੁਛ ਜਿਹੜਾ ਆ ਹਾਮੀ ਭਰ ਕੇ ਸਭ ਕੁਛ ਜਾਣਦੇ ਹੋਏ ਪਹਿਲਾਂ ਇਹ ਤਿੰਨ ਕਾਨੂੰਨਾਂ ਦੇ ਉੱਤੇ ਜਿਹੜਾ ਆ ਇਹਨਾਂ ਨੇ ਜ਼ਿੰਮੇਵਾਰੀ ਲਈ ਸੀ ਵੀ ਕੋਈ ਗੱਲ ਨੀ ਜੀ, ਜੇ ਅਸੀਂ ਕਿਸਾਨਾਂ ਦੀ ਨੂੰ ਰਿਪ੍ਰਜੈਂਟ ਕਰਨ ਵਾਲੀ ਪਾਰਟੀ ਆ
0: ਜੀ
1: ਤੇ ਜੇ ਸਾਡੀ ਹਾਂ ਆ ਤੇ ਸਮਝੋ ਕਿਸਾਨਾਂ ਦੀ ਵੀ ਹਾਂ ਆ,
0: ਜੀ
1: ਤੇ ਉਹ ਕਾਨੂੰਨ ਇਹਨਾਂ ਦੀ ਸਹਿਮਤੀ ਨਾਲ ਆਏ ਸੀ, ਬਾਅਦ ਦੇ ਵਿੱਚ ਇਹ ਬਿਟਰੇ ਕਰ ਗਏ, ਤੇ ਕਿਉਂਕਿ ਉਸ ਵੇਲੇ ਇਹਨਾਂ ਦਾ ਵੀ ਬਣਦਾ ਸੀ ਮੋਦੀ ਸਾਹਿਬ ਨੂੰ ਵੀ ਇਹਨਾਂ ਦੀ ਪੋਜੀਸ਼ਨ ਸਮਝਣੀ ਚਾਹੀਦੀ ਨਾ ਜੀ, ਪੰਜਾਬ ਵਿੱਚ ਤਾਂ ਹਾਲਾਤ ਇਹ ਹੋ ਗਏ ਸੀ ਵੀ ਜਿਹੜੇ ਲੀਡਰ ਸਹਿਮਤ ਨਹੀਂ ਸੀਗੇ ਜੀ ਉਹਨਾਂ ਦਾ ਘਰੋਂ ਬਾਹਰ ਨਿਕਲਣਾ ਔਖਾ ਹੋ ਗਿਆ ਸੀ
0: ਔਖਾ ਹੋ ਗਿਆ ਜੀ। ਜੀ ਪਰ ਕਿਤੇ ਨਾ
1: ਤੇ
0: ਕਿਤੇ
1: ਇਸ ਕਰਕੇ
0: ਜਾਖੜ
1: ਉਹਨਾਂ
0: ਸਾਹਿਬ
1: ਦਾ
0: ਦਾ ਜਾਂ ਆਪਣਾ ਜਿਹੜੀ ਹਾਮੀ ਪਹਿਲਾਂ ਭਰੀ ਸੀ ਉਹਨਾਂ ਨੇ 2-3 ਮਹੀਨੇ, ਜਾਖੜ ਸਾਹਿਬ ਹੋ ਗਏ, ਕੈਪਟਨ ਅਮਰਿੰਦਰ ਸਿੰਘ ਹੋ ਗਏ, ਉਹਨਾਂ ਨੇ ਵੀ ਸੁਖਬੀਰ ਨੂੰ ਬਾਰੇ ਹਾਮੀ ਭਰੀ ਸੀ ਵੀ ਗੱਠਜੋੜ ਕਰਨਾ ਚਾਹੀਦਾ ਹੈ, ਕਿਤੇ ਨਾ ਕਿਤੇ ਉਹਦੇ ਉੱਤੇ ਅੰਦਰ ਖਾਤੇ ਜ਼ਰੂਰ ਚਰਚਾ ਤਾਂ ਹੋਈ ਹੋਏਗੀ ਜਿਸ ਹਿਸਾਬ ਦੇ ਨਾਲ ਅੱਜ ਜੋ ਸਟੈਪ ਲਏ ਜਾ ਰਹੇ ਨੇ ਜੀ।
1: ਸਰ ਮੈਂ ਤਾਂ ਜੋ ਮੇਰੀ ਆਬਜ਼ਰਵੇਸ਼ਨ ਆ ਸਾਰੀਆਂ ਅੱਖਾਂ ਇਹਨਾਂ ਦੀਆਂ ਜਿਹੜੀਆਂ ਇਹ ਅੰਦੋਲਨ ਹੀ ਖੋਲ ਕੇ ਗਿਆ ਜੀ,
0: ਜੀ
1: ਕਹਿੰਦੇ ਤਾਂ ਤੁਸੀਂ ਆਪ ਦੇਖੋ ਜਾਖੜ ਸਾਹਿਬ ਨੇ ਤਾਂ ਜਿਹੜਾ ਹੈਗਾ ਨਾ ਬੜਾ ਸੌਫਟਲੀ ਗਿਆ ਸੀ,
0: ਜੀ
1: ਕੈਪਟਨ ਸਾਹਿਬ ਨੇ ਤਾਂ ਬੜਾ ਹਾਰਸ਼ਲੀ ਗਿਆ,
0: ਕਿਹਾ ਸੀ
1: ਉਹ ਕਹਿੰਦੇ ਭਾਵੇਂ 15 ਸਾਲ ਤੁਰੇ ਫਿਰੋ,
0: ਜੀ
1: ਹਾਂਜੀ
0: ਸਰਕਾਰ
1: ਨੇ ਜੇ ਤੁਸੀਂ ਮਤਲਬ ਕਿ ਹਾਂਜੀ ਫਿਰ ਸਰਕਾਰ ਨੀ ਬਣਦੀ ਤੁਹਾਡੀ,
0: ਜੀ
1: ਦੇਖੋ ਬਾਕੀ ਠੀਕ ਗੱਲ ਹੈਗੀ ਆ, ਹਰ ਇੱਕ ਪੋਲੀਟੀਕਲ ਪਾਰਟੀ ਦੀ ਆਪਣੀ ਜਿਹੜੀ ਹੈਗੀ ਆ ਇਹ ਹੁੰਦਾ ਆ ਕਿ ਅਸੀਂ ਸਾਡੀ ਪਾਰਟੀ ਦਾ ਵਿਸਤਾਰ ਹੋਵੇ, ਸਾਡੀ ਪਾਰਟੀ ਦੀ ਕੱਲਿਆਂ ਦੀ ਸਰਕਾਰ ਹੋਵੇ, ਹਰ ਇੱਕ ਪਾਰਟੀ ਵਿਸ਼ ਕਰਦੀ ਆ, ਪਰ ਤੁਹਾਨੂੰ ਮਤਲਬ ਜਿਹੜਾ ਹੈਗਾ ਆ ਗਰਾਊਂਡ ਰਿਐਲਿਟੀ ਵੀ ਤਾਂ ਪਤਾ ਹੋਣੀ ਚਾਹੀਦੀ ਆ ਕਿ ਪੰਜਾਬ ਦੀ ਪੰਜਾਬ ਦੀ ਡੈਮੋਗ੍ਰਾਫੀ ਇਸ ਤਰੀਕੇ ਦੀ ਆ ਕਿ ਇੱਥੇ ਜਦੋਂ ਵੀ ਸਰਕਾਰ ਅਕਾਲੀਆਂ ਦੀ ਬਣੀ ਹੈਗੀ ਆ ਉਦੋਂ ਹੀ ਬਣੀ ਜਦੋਂ ਭਾਜਪਾ ਨਾਲ ਸੀ,
0: ਬਿਲਕੁਲ ਹੈ ਜੀ
1: ਮਤਲਬ ਇੱਥੇ ਦਾ ਹਿੰਦੂ ਤੇ ਸਿੱਖ
0: ਜੀ
1: ਉਹ ਜਦੋਂ ਉਹਨਾਂ ਨੂੰ ਸਾਹਮਣੇ ਇੱਕ ਮੰਚ ਮਿਲਦਾ ਆ ਤੇ ਉਹ ਉੱਥੇ ਭੁਗਤਦਾ ਜੀ,
0: ਜੀ
1: ਕਿਉਂਕਿ ਹੁਣ ਸੌਫਟ ਹਿੰਦੂ ਤੇ ਸੌਫਟ ਸਿੱਖ ਕੋਲ ਇੱਕ ਬਦਲ ਆ ਕਾਂਗਰਸ ਦਾ,
0: ਜੀ
1: ਤੋ ਇਸ ਕਰਕੇ ਜਿਹੜਾ ਹੈਗਾ ਆ ਭਾਜਪਾ ਤੇ ਅਕਾਲੀ ਜਿਹੜਾ ਆ ਇਹਦੇ ਨਾਲ ਭਾਜਪਾ ਨੂੰ ਸ਼ਹਿਰ ਦੇ ਵਿੱਚ ਮਜ਼ਬੂਤੀ ਮਿਲ ਸਕਦੀ ਹੈ ਜੀ,
0: ਜੀ
1: ਤੇ ਕਾਂਗਰਸ ਦੀ ਜਿਹੜੇ ਜਿਹਨਾਂ ਦੇ ਕੋਲ ਸਰਕਾਰ ਜਾਂਦੀ ਦਿਸਦੀ ਸੀ ਉਹ ਕਹਿੰਦੇ ਨਾ ਜੀ ਨਾ ਅਸੀਂ ਇਸ ਇਲੈਕਸ਼ਨ ਦੇ ਵਿੱਚ ਤਾਂ ਜਿਹੜਾ ਹੈਗਾ ਆ ਅਸੀਂ ਰੱਜ ਕੇ ਲੜਾਂਗੇ
0: ਜੀ
1: ਤੇ ਅਸੀਂ ਉਹ ਤੋਂ ਅਗਲੇ 5 ਸਾਲ ਬਾਅਦ ਅਸੀਂ ਦੇਖੋ ਆਵਾਂਗੇ ਉਦੋਂ
0: ਦੇਖਾਂਗੇ
1: ਸਾਡੇ ਜਿਹੜੇ
0: ਸੋਚਾਂਗੇ
1: ਲੀਡਰ ਜਿਹੜੇ ਹੈਗੇ ਆ ਵੀ
0: ਜੀ
1: ਸਾਡੇ ਕੁਛ ਇੱਕ ਬਜ਼ੁਰਗ ਲੀਡਰਾਂ ਦੀਆਂ ਵਿਕਟਾਂ ਝੜ ਜਾਣ ਤਾਂ ਕਿ ਅਸੀਂ ਜਿਹੜਾ ਯੰਗ ਲੀਡਰ ਆ ਉਹ ਅੱਗੇ ਹੋ ਸਕੀਏ।
0: ਜੀ
1: ਉਧਰੋਂ ਜਿਹੜਾ ਹੈ ਜੀ ਕਾਂਗਰਸ ਦਾ ਪ੍ਰਧਾਨ ਆ ਉਹ ਬੈਠਾ ਜਿਹੜੇ ਸ਼ਹਿਰ ਚ ਵੀ ਜਾਂਦਾ ਆ ਉੱਥੇ ਤੇ ਲੀਡਰ ਦੀ ਟਿਕਟ ਕੱਟੇ ਆਉਂਦਾ ਆ ਨਾਲ ਥੱਲੜਿਆਂ ਨੂੰ ਕਹਿ ਆਉਂਦਾ ਤੁਹਾਡਾ ਦਿਲ ਨਹੀਂ ਕਰਦਾ ਅਗਰ ਤੁਸੀਂ ਜਿਹੜਾ ਹੈ ਵਿਧਾਨ ਸਭਾ ਦੇ ਮੈਂਬਰ ਬਣੋ ਹੈ
0: ਜੀ
1: ਜੀ
0: ਬਿਲਕੁਲ
1: ਇਹ ਉਹ ਦੇਸ ਕਰਕੇ ਉਹ ਕਦੀ ਕਹਿੰਦਾ ਮੈਂ 100 ਬੰਦੇ ਨੂੰ ਨਵੇਂ ਨੂੰ ਸੀਟ ਦੇਣੀਆਂ ਹੈ ਜੀ ਟਿਕਟਾਂ ਕਿਸੇ
0: ਜੀ
1: ਕਦੀ ਕਹਿੰਦਾ 60 ਨੂੰ ਦੇਣੀਆਂ ਜੀ ਉਹਦਾ ਹੁਣ ਪਤਾ ਨਹੀਂ ਲੱਗਦਾ ਹੈਗਾ ਹੈ ਜੀ ਉਹਨਾਂ ਦਾ ਤਾਂ ਕਲੇਸ਼ ਜਿਹੜਾ ਆ ਉਹ ਚੱਲੀ ਜਾ ਰਿਹਾ ਹੈ ਜੀ
0: ਜੀ
1: ਉਧਰੋਂ ਰਾਹੁਲ ਗਾਂਧੀ ਹੁਣੀ ਇੰਨੀ ਮੈਚੋਰਿਟੀ ਦਿਖਾਉਂਦੇ ਹੀ ਨਹੀਂ ਜੀ
0: ਜੀ
1: ਇੱਕ ਖਬਰ ਤੁਸੀਂ ਕੀਤੀ ਆ ਉਹਨਾਂ ਨੂੰ ਜਿਹੜਾ ਆ ਜੈਨ ਜੀ ਨੇ ਜਿਹੜਾ ਆ ਸਵਾਲ ਕੋਈ ਪੁੱਛਿਆ ਸਵਾਲ ਤਾਂ ਬੜਾ ਟਿਪੀਕਲ ਸੀ ਵੈਸੇ ਕਿ
0: ਬਿਲਕੁਲ
1: ਤੁਹਾਨੂੰ ਭਾਜਪਾ ਦਾ ਕਿਹੜਾ ਨੇਤਾ ਪਿਆਰਾ ਲੱਗਦਾ
0: ਜੀ
1: ਤੇ ਮੈਨੂੰ ਲੱਗਦਾ ਕਿ ਅੱਜ ਦੀ ਡੇਟ ਦੇ ਵਿੱਚ ਜੋ ਕਾਂਗਰਸ ਦਾ ਹਸ਼ਰ ਪੰਜਾਬ 'ਚ ਦੇਖਦੇ ਹੋਣਗੇ ਤੇ
0: ਜੀ
1: ਉਹ
0: ਕੈਪਟਨ
1: ਵੀ
0: ਸਾਹਿਬ ਨੂੰ
1: ਆਪਣੀ
0: ਯਾਦ
1: ਗਲਤੀ
0: ਕਰ
1: ਤੇ ਪਛਤਾਉਂਦੇ
0: ਜੀ
1: ਹਾਂ ਜੀ ਉਹ ਵੀ ਆਪਣੀ ਗਲਤੀ ਤੇ ਪਛਤਾਉਂਦੇ ਹੋਣਗੇ ਕਿ ਹਾਂ ਭਾਈ ਇਹਦੇ ਨਾਲੋਂ ਤਾਂ ਕੈਪਟਨ ਹੀ ਠੀਕ
0: ਕੈਪਟਨ ਹੀ
1: ਸੀਗਾ
0: ਚੰਗਾ ਸੀ
1: ਚਲੋ
0: ਮੁੰਡਾ ਤਾਂ ਚੱਲਦਾ ਸੀ ਘੱਟੋ
1: ਕਿਤੇ
0: ਘੱਟ
1: ਸਾਨੂੰ
0: ਇਕੱਠੇ ਤਾਂ ਕਰਕੇ
1: ਹਾਂਜੀ
0: ਰੱਖਦਾ ਸੀ ਇਹਨਾਂ
1: ਘੱਟੋ ਸਰਕਾਰ
0: ਜੀ
1: ਤਾਂ ਬਣਦੀ ਸੀ ਨਾ ਜੀ
0: ਜੀ
1: ਤੇ ਇਸ ਕਰਕੇ ਉਹਦੀ ਘੂਰੀ ਤੋਂ ਡਰਦੇ ਸੀ ਪਰ
0: ਜੀ
1: ਉਦੋਂ ਇਹਨਾਂ ਦੀ ਮਜਬੂਰੀ ਇਹ ਸੀ ਵੀ ਜਿੱਥੇ ਕੈਪਟਨ ਅੜ ਜਾਂਦਾ ਸੀ ਇਹਨਾਂ ਨੂੰ ਪਿੱਛੇ ਹਟਣਾ ਪੈਂਦਾ ਸੀਗਾ ਕੈਪਟਨ
0: ਜੀ
1: ਨਹੀਂ ਸੀ ਹਟਦਾ
0: ਬਿਲਕੁਲ ਹੈ ਜੀ
1: ਤੇ
0: ਜੀ
1: ਉਹ ਪੁਰਾਣੀਆਂ ਸਾਂਝਾਂ ਚੇਤੇ ਆ ਗਈਆਂ ਪਿਆਰ ਚੇਤੇ ਆ ਗਿਆ ਤੇ ਉਹਨਾਂ ਨੇ ਅੰਕਲ ਕੈਪਟਨ ਦਾ ਨਾਂ ਲਿਆ ਤਾਂ ਅੰਕਲ
0: ਜੀ
1: ਅਮਰਿੰਦਰ
0: ਨਹੀਂ ਬਚਪਨ ਚ
1: ਹਾਂਜੀ
0: ਖੇਡੇ ਨੇ ਕਾਫੀ
1: ਇਹੀ
0: ਆਉਣਾ ਜਾਣਾ ਸੀਗਾ ਬਿਲਕੁਲ ਹੈ ਜੀ
1: ਹਾਂ ਹੀ ਇਜ਼ ਵੈਰੀ ਕੂਲ
0: ਜੀ
1: ਤੇ ਉਹਨਾਂ ਦੀ ਮਿਲਟਰੀ ਬੈਕਗ੍ਰਾਉਂਡ ਹੈਗੀ ਆ ਹਾਂਜੀ
0: ਜੀ
1: ਤੇ
0: ਤੇ ਸੈਣੀ ਸਾਹਿਬ
1: ਵਧੀਆ ਜੀ
0: ਕੀ ਲੱਗਦਾ ਹੈ ਕਿ ਜੇ ਗੱਠਜੋੜ ਹੁੰਦਾ ਹੈ ਮਤਲਬ ਕਿ ਲੋਕ ਆਵਾਜ਼ ਜਾਂ ਪੰਜਾਬ ਦੇ ਵਿੱਚ ਕੀ ਲੋਕ ਸੋਚਦੇ ਹੈ ਜਿਸ ਤਰ੍ਹਾਂ ਦੇ ਨਾਲ ਦੇਖਿਆ ਜਾਵੇ ਕਿ ਜੋ ਆਮ ਆਦਮੀ ਪਾਰਟੀ ਅੱਜ ਰੈਲੀ ਤਾਂ ਨਹੀਂ ਕਿਹਾ ਤਾਂ ਉਹਨਾਂ ਨੇ ਰੈਲੀ ਦਾ ਸੀਗਾ ਪਰ ਰੈਲਾ ਹੀ ਕਹਿ ਸਕਦੇ ਹੋ ਗਿਆ ਚੰਡੀਗੜ੍ਹ ਦੇ ਵਿੱਚ ਮੁਲਾਜ਼ਮਾਂ ਨੇ ਨਾਲ ਦੀ ਨਾਲ ਚੇਤਾਵਨੀ ਵੀ ਦੇ ਦਿੱਤੀ ਹੈ ਕਹਿੰਦੇ ਤੁਹਾਨੂੰ ਲਿਆ ਸਕਦੇ ਹਾਂ ਤਾਂ ਤੁਹਾਨੂੰ ਭਜਾ ਵੀ ਸਕਦੇ ਹਾਂ ਫਿਰ ਇੱਦਾਂ ਨਹੀਂ ਤਾਂ ਇੱਦਾਂ ਹੀ ਆ ਜਾਓ ਫਿਰ ਉਹ ਕਹਿੰਦੇ 8 ਲੱਖ ਅਸੀਂ ਹੈਗੇ ਤਾਂ ਫਿਰ 40 ਲੱਖ ਤੱਕ ਗੱਲ ਜਾਏਗੀ ਫਿਰ ਦੇਖ ਲਓ
1: ਬਿਲਕੁਲ ਜੀ ਬਿਲਕੁਲ ਬਿਲਕੁਲ ਦੇਖੋ ਜਿੱਥੇ ਤੱਕ ਗੱਠਜੋੜ ਦੀ ਆ ਨਾ ਉਹਦੀ ਤਾਂ ਆਪਾਂ ਕਨਕਲੂਡਿੰਗ ਲਾਈਨ ਇਹ ਦਿੰਦੇ ਆ
0: ਜੀ
1: ਕਿ ਇਟ ਇਜ਼ ਟੂ ਅਰਲੀ ਟੂ ਸੇ ਸਮਥਿੰਗ
0: ਬਿਲਕੁਲ ਹੈ ਜੀ
1: ਹਾਂਜੀ ਸਿਆਸਤ ਆ ਇਹਦੇ ਵਿੱਚ ਜਿਹੜਾ ਹੈਗਾ ਆ ਕਈ ਕੁਛ ਅਗਲਿਆਂ ਨੇ ਸਾਡੇ ਤੋਂ ਛੁਪਾਉਣਾ ਆ
0: ਨਾਪ
1: ਤੇ
0: ਤੋਲ
1: ਕਈ ਕੁਛ
0: ਕਰਨਾ
1: ਅੰਦਰ
0: ਹੈ
1: ਖਾਤੇ ਕਰਨਾ ਹੈ
0: ਜੀ
1: ਸੋ ਇਸ ਕਰਕੇ ਉਹ ਸਮਝਦੇ ਲਾਇਆ ਗਰਭ ਚ ਹੀ ਹੈਗਾ ਜੀ
0: ਜੀ
1: ਠੀਕ ਹੈ ਜੀ ਕਿ ਮੈਨੂੰ ਇੰਨਾ ਪਤਾ ਹੈਗਾ ਕਿ ਮੈਂ ਮਤਲਬ ਯਾਦ ਕਰੋ ਤੁਹਾਨੂੰ ਮੈਂ ਸਾਲ 1.5 ਸਾਲ ਪਹਿਲਾਂ ਜਦੋਂ ਮੈਂ ਜਲੰਧਰ ਗਿਆ ਸੀ ਤੇ ਮੈਂ ਇੱਕ ਦੁਕਾਨ ਦੇ ਉੱਤੇ ਕਿਸੇ
0: ਹਾਂਜੀ
1: ਤੇ ਬੈਠਾ ਸੀ ਹਿੰਦੂ ਬੰਦੇ ਦੇ ਕੋਲ ਬੈਠਾ ਸੀ
0: ਜੀ
1: ਜਦੋਂ ਮੈਂ ਉਹਨੂੰ ਬੜਾ ਜਿਹੜਾ ਹੈਗਾ ਆ ਸੋਫਟਲੀ ਜਿਹੜਾ ਆ ਤੇ ਉਹ ਪੁੱਛਿਆ ਸੀਗਾ ਤੇ ਉਹ ਪਹਿਲਾਂ ਤਾਂ ਆਪਣੀਆਂ ਫੀਲਿੰਗ ਜ਼ਾਹਰ ਨਹੀਂ ਸੀ ਕਰ ਰਿਹਾ
0: ਜੀ
1: ਤੇ ਜਦੋਂ ਮੈਂ ਉਹਨੂੰ ਮਤਲਬ ਉਹਨਾਂ ਦੀ ਟੋਨ ਦੇ ਵਿੱਚ ਹੀ ਗੱਲ ਕਰਨੀ ਸ਼ੁਰੂ ਕੀਤੀ ਉਹ ਕਹਿੰਦਾ ਦੇਖੋ ਜੀ ਵੀ ਅਸੀਂ ਵੋਟ ਪਵਾਵਾਂਗੇ ਤਾਂ ਨਹੀਂ
0: ਜੀ
1: ਤੇ ਅਸੀਂ ਜਿਹੜਾ ਹੈਗਾ ਸਾਡੀ ਪਹਿਲੀ ਪ੍ਰਾਇਓਰਟੀ ਤਾਂ ਇਹ ਹੋਊਗੀ ਵੀ ਅਕਾਲੀ ਦਲ ਤੇ ਇਹਨਾਂ ਦਾ ਭਾਜਪਾ ਦਾ ਗੱਠਜੋੜ ਹੋਵੇ
0: ਜੀ
1: ਤੇ ਵੋਟਾਂ ਸਾਡੀਆਂ ਹਿੰਦੂਆਂ ਦੀਆਂ ਜਿਹੜੀਆਂ ਭਾਜਪਾ ਨੂੰ ਪੈ ਜਾਣਗੀਆਂ
0: ਜੀ
1: ਤੇ ਤਾਂ ਕੱਲੀ ਭਾਜਪਾ ਇੱਥੇ ਆਉਂਦੀ ਦਿਸਦੀ ਨਹੀਂ ਤੇ ਫਿਰ ਅਸੀਂ ਕਾਂਗਰਸ ਵੱਲ ਨੂੰ ਮੁੜ ਜਾਈਦਾ ਆ
0: ਬਿਲਕੁਲ ਹੈ
1: ਜੇ ਇਹ ਗੱਲ ਸੱਚ ਆ ਤੇ ਇਹ ਹੀ ਸ਼ਹਿਰੀ ਜਿਹੜੇ ਵਪਾਰੀ ਆ ਉਹਨਾਂ ਦੀ ਸੋਚ ਹੈਗੀ ਆ
0: ਜੀ
1: ਤੇ ਉਸ ਹਾਲਤ ਵਿੱਚ ਭਾਜਪਾ ਨੂੰ ਫਾਇਦਾ ਹੋਏਗਾ ਗੱਠਜੋੜ ਦਾ
0: ਬਿਲਕੁਲ ਹੈ
1: ਪਿੰਡਾਂ ਦਾ ਕੋਰ ਵੋਟਰ ਨੂੰ ਤਾਂ ਜਿਹੜਾ ਹੈਗਾ ਅਕਾਲੀ ਦਲ ਐਡਰੈਸ ਕਰ ਪਾਊਗਾ
0: ਜੀ
1: ਜੇ ਅਕਾਲੀ ਦਲ ਕੁਛ ਇੱਕ ਮੁੱਦੇ ਗੱਠਜੋੜ ਹੋਣ ਤੋਂ ਬਾਅਦ ਇਲੈਕਸ਼ਨ ਤੋਂ ਪਹਿਲਾਂ ਜਿਹੜਾ ਆ ਵੀ ਉਹ ਰਿਜੋਲਵ ਕਰਨ ਦੇ ਵਿੱਚ ਕਾਮਯਾਬ ਹੋ ਜਾਂਦਾ ਆ
0: ਜੀ
1: ਕੋਈ ਬੰਦੀ ਸਿੰਘਾਂ ਦਾ ਕੋਈ ਪੰਜਾਬ ਦੇ ਬਾਰੇ ਕੋਈ ਰੋਡ ਮੈਪ
0: ਜੀ
1: ਉਸ ਚੀਜ਼ ਦੇ ਉੱਤੇ ਜਿਹੜਾ ਆ ਵੀ ਜੇ ਕੋਈ ਵਰਕ ਹੋ ਜਾਂਦਾ ਆ ਜੀ
0: ਜੀ
1: ਤੇ ਉਹਦੇ ਨਾਲ ਅਕਾਲੀ ਦਲ ਵੀ ਜਿਹੜਾ ਆ ਵੀ
0: ਬੂਸਟ
1: ਪਿੰਡਾਂ ਦੇ
0: ਮਿਲੇਗਾ
1: ਵਿੱਚੋਂ ਵੋਟ ਮੰਗਣ ਦਾ ਹੱਕਦਾਰ ਹੋ ਜਾਊਗਾ ਉਹਨੂੰ ਬੂਸਟ ਮਿਲੂਗਾ ਇਸ ਚੀਜ਼ ਦਾ
0: ਜੀ
1: ਉਹ ਕਹਿਣਗੇ ਜੀ ਵੀ ਹਾਂ ਜੀ ਅਲਟੀਮੇਟਲੀ ਜਿਹੜੀ ਸੈਂਟਰ ਆ ਮਸਲੇ ਤਾਂ ਉਹਨੇ ਹੱਲ ਕਰਨੇ ਆ
0: ਜੀ
1: ਤੇ ਅਸੀਂ ਜਿਹੜਾ ਆ ਦੇਖੋ ਇਲੈਕਸ਼ਨ ਤੋਂ ਪਹਿਲਾਂ ਹੀ ਜਿਹੜਾ ਆ ਇੰਨਾ ਆ ਬੰਦੇ ਜਿਹੜੇ ਫਸੇ ਸੀ ਅਸੀਂ ਕਰਾ ਲਏ ਆ ਜੀ
0: ਜੀ
1: ਤੇ ਬਾਕੀ ਵੀ ਜਿਹੜੇ ਹੈਗੇ ਮੁੱਦੇ ਹੱਲ ਕਰਾਉਣਾ ਲਾਂਗੇ
0: ਬਿਲਕੁਲ
1: ਇੰਸ਼ੋਰੈਂਸ ਦੇ ਕੇ ਤੇ ਜਿਹੜਾ ਹੈਗਾ ਆ ਉਹਨਾਂ ਵੋਟਾਂ ਦੀ ਮੰਗ ਕਰ ਸਕਦਾ ਹੈ ਜੀ।
0: ਜੀ
1: ਹੁਣ ਕਿਉਂਕਿ ਇਹ 4 ਸਾਲ 4.5 ਸਾਲ ਇੱਕ ਦੂਜੇ ਨੂੰ ਕੋਸ ਦੇ ਰਹੇ ਆ, ਤੇ ਇਸ ਕਰਕੇ ਜਿਹੜਾ ਇਹ ਆ ਫਿਰ ਜੇ ਆਪਣੇ ਬੰਦਿਆਂ ਨੂੰ ਨਾਲ ਲੈ ਕੇ ਵੀ ਤੁਰਨਾ ਔਖਾ ਹੋ ਜਾਂਦਾ ਆ। ਤੇ
0: ਜੀ
1: ਤੁਹਾਡੀ ਸੋਚ ਤਾਂ ਲੋਕੀ ਕਹਿੰਦੇ ਹੈਗੇ ਰਾਤੋ ਰਾਤ ਬਦਲ ਜਾਂਦੀ ਆ, ਸਾਨੂੰ ਬਦਲਣ ਨੂੰ ਬਹੁਤ ਟਾਈਮ ਲੱਗਦਾ ਭਾਈ।
0: ਜੀ ਬਿਲਕੁਲ ਹੈ
1: ਸੋ
0: ਜੀ।
1: ਇਸ ਕਰਕੇ ਜਿਹੜਾ ਆ ਹਾਂਜੀ ਜ਼ਰੂਰ ਇਹ ਹੈਗਾ ਆ ਕਿ ਆਮ ਆਦਮੀ ਪਾਰਟੀ ਦਾ, ਜਿੱਦਾਂ ਹੁਣ ਆਪਾਂ ਨਾਲ ਹੀ ਦੂਜੀ ਖਬਰ ਤੇ ਆ ਜਾਈਏ ਡੀਏ ਵਾਲੇ ਤੇ,
0: ਜੀ
1: ਡੀਏ ਦਾ ਸਰ ਦੇਖੋ ਹੁਣ ਭਾਵਾਂ ਹਾਈ ਕੋਰਟ ਨੇ ਫਿਰ ਡਬਲ ਬੈਂਚ ਨੇ ਫੈਸਲਾ ਦੇ ਦਿੱਤਾ ਇਹ
0: ਜੀ
1: ਵੀ 15 ਦਿਨ ਦੇ ਅੰਦਰ ਅੰਦਰ, ਉਹ ਦੱਸਦੇ ਆ ਜੀ ਵੀ 21,000 ਕਰੋੜ ਰੁਪਏ ਦਾ ਬਣਿਆ ਆ
0: ਹਾਂਜੀ ਬਿਲਕੁਲ ਹੈ
1: ਜਿਹੜਾ, ਕਿਉਂਕਿ ਡਿਲੇ ਕਰਦੇ ਕਰਦੇ ਵੀ ਹਾਂ ਜੀ ਅਗਲੇ ਅੱਗੇ ਦੇ ਦਿਆਂਗੇ ਅੱਗੇ ਦੇ ਦਿਆਂਗੇ,
0: ਛੇ
1: ਉਹ ਹੁਣ
0: ਫੀਸਦ
1: ਸਾਢੇ
0: ਉੱਪਰ
1: ਚਾਰ
0: ਪੈਣੇ
1: ਸਾਲ
0: ਆ
1: ਬਾਅਦ
0: ਫਿਰ
1: ਜਿਹੜਾ
0: ਜੇ ਨਹੀਂ ਦਿੰਦੇ, ਆ 15 ਦਿਨਾਂ ਚ ਨਹੀਂ ਦਿੰਦੇ ਤਾਂ 6% ਉੱਪਰ ਪੈਣੇ ਵਿਆਜ ਪੈਣਾ ਸ਼ੁਰੂ ਹੋ ਜਾਣਾ
1: ਉਹ
0: ਜੀ।
1: ਸਰ ਉਹਨਾਂ ਨੂੰ ਕੋਈ ਪਰਵਾਹ ਨਹੀਂ ਹੈਗੀ, ਉਹ
0: ਜੀ
1: ਤਾਂ ਅੱਜ ਵੀ ਹੁਣ ਇੱਕ ਖਬਰ ਲੱਗੀ ਹੈਗੀ ਆ ਜੀ ਹੁਣੇ ਆ ਗਈ ਆ ਵੀ ਭਾਈ ਵੀ ਜੇ ਹਾਈ ਕੋਰਟ ਨੂੰ ਵੀ ਕੁਛ ਨਹੀਂ ਮੰਨਦੇ ਪਏ
0: ਜੀ
1: ਵੀ ਇਹਨਾਂ ਦੀਆਂ ਮਸ਼ਹੂਰੀਆਂ ਤਾਂ ਇੱਦਾਂ ਹੀ ਚੱਲਣ ਲੱਗੀਆਂ ਆਈਆਂ,
0: ਜੀ
1: ਹੁਣ ਕਿਉਂ ਇਹਨਾਂ ਨੇ ਬਹਾਨਾ ਲਾ ਦੇਣਾ ਹੈਗਾ ਜੀ ਸਾਡਾ ਤਾਂ ਕੰਟਰੈਕਟ ਪਹਿਲਾਂ ਦਾ ਹੋਇਆ ਆ ਸੀ ਤੇ ਅਸੀਂ ਉਹਨਾਂ ਨੂੰ ਪੇਮੈਂਟ ਕਰ ਚੁੱਕੇ ਹੈਗੇ ਆ,
0: ਜੀ
1: ਤੇ ਜਿੱਦਾਂ ਦਾ ਇੱਥੋਂ ਆਰਡਰ ਹੋਇਆ ਜਾਂ ਉਸ ਤੋਂ ਬਾਅਦ ਅਸੀਂ ਕੋਈ ਨਵਾਂ ਕੰਟਰੈਕਟ ਦਿੱਤਾ ਨਹੀਂ ਤੇ ਨਾ ਹੀ ਅਸੀਂ ਕੋਈ ਨਵੀਂ ਮਸ਼ਹੂਰੀ ਜਿਹੜੀ ਆ ਭੇਜੀ ਆ ਜੀ,
0: ਜੀ
1: ਉਹ ਪੁਰਾਣਾ ਸਾਡਾ ਕੰਟਰੈਕਟ ਜਿਹੜਾ ਆ ਉਹ ਚੱਲਦਾ ਪਿਆ,
0: ਜੀ
1: ਇਸ ਤਰੀਕੇ ਦੇ ਨਾਲ ਇਹਨਾਂ ਨੇ ਆਪਣੇ ਆਪ ਨੂੰ ਡਿਫੈਂਡ ਕਰ ਲੈਣਾ ਜੀ।
0: ਜੀ
1: ਬਾਕੀ 6% ਇੰਟਰਸਟ ਦੇਣਾ ਹੈਗਾ ਤੇ ਇਹਨਾਂ ਨੇ ਥੋੜਾ ਦੇਣਾ ਹੈਗਾ ਜੀ,
0: ਜੀ
1: ਇਹ ਆਪੇ ਜਿਹੜੀ ਅਗਲੀ ਸਰਕਾਰ ਆਊਗੀ ਉਹ ਦਿੱਤੀ ਰਹੂਗੀ
0: ਬਿਲਕੁਲ
1: ਮਾਫੀ
0: ਹੈ
1: ਜੀ,
0: ਜੀ।
1: ਇਹ ਤਾਂ ਆਪਣਾ 15 ਦਿਨਾਂ ਬਾਅਦ ਜਿਹੜਾ ਆ ਸੁਪਰੀਮ ਕੋਰਟ ਨੂੰ ਮੂਵ ਕਰਨਗੇ ਜੀ।
0: ਵੈਸੇ ਸੈਂਸ ਸਾਹਿਬ ਪਹਿਲਾਂ ਕਦੇ ਇਦਾਂ ਹੋਇਆ ਕਿ ਕੋਈ ਵੀ ਸਰਕਾਰ ਹੋਵੇ ਜਾਂ ਡੀਏ ਨਾ ਦਿੱਤਾ ਹੋਵੇ, ਪਰ ਦੇਖਿਆ ਜਾਵੇ
1: ਨਹੀਂ
0: ਤਾਂ
1: ਸਰ
0: ਪੰਜਾਬ ਦੀਆਂ ਜਿਹੜੀਆਂ ਤਨਖਾਹਾਂ MLA ਦੀਆਂ ਨੇ ਉਹ ਤਾਂ ਬਾਕੀ ਦੇਸ਼ ਦੇ ਨਾਲ ਹਿਸਾਬ ਕਿਤਾਬ ਲਾਇਆ, ਕਿਸੇ ਦੀ 1 ਲੱਖ ਆ, ਕਿਸੇ ਦੀ 1.25 ਲੱਖ ਆ, ਕਿਸੇ ਦੀ 1.5 ਹੈ ਵੱਧ ਤੋਂ ਵੱਧ, ਤੇ 1.35 ਹੈ ਕਿਸੇ ਦੀ, ਤੇ ਪੰਜਾਬ ਦੇ ਵਿੱਚ ਸਾਰਿਆਂ ਤੋਂ ਵੱਧ 2.5-2.5 ਲੱਖ ਰੁਪਈਆ ਲਈ ਜਾਂਦੇ ਆ ਇਹ
1: 2,52,000 ਭੱਤਿਆਂ ਸਮੇਤ
0: ਜੀ।
1: ਹਾਂਜੀ ਫੇਰ ਜਿਹੜਾ ਹੈਗਾ ਆ ਤੁਸੀਂ ਬਾਕੀਆਂ ਦੀ ਕਿਸੇ ਦੀ 1,10,000 ਆ, ਕਿਸੇ ਦੀ 1,60,000 ਆ,
0: ਬਿਲਕੁਲ ਹੈ ਜੀ
1: ਇਹਨਾਂ ਦੀ ਸਾਰਿਆਂ ਨਾਲੋਂ ਵੱਧ ਹੈਗੀ ਆ ਜੀ।
0: ਜੀ
1: ਆਪਣੀਆਂ ਤਨਖਾਹਾਂ ਨੂੰ ਝਾਤੀ ਨਹੀਂ ਮਾਰਦੇ ਜੀ, ਬਾਕੀ ਜਿਹੜੇ ਹੈਗੇ ਆ ਦੇਖੋ ਇੱਕ ਵੋਕੇਸ਼ਨਲ ਟੀਚਰ ਦੀ ਵੀ ਸਰ ਮੈਂ ਤੁਹਾਨੂੰ ਭੇਜੀ ਸੀ ਵੀ ਵੋਕੇਸ਼ਨਲ ਟੀਚਰ ਪੰਜਾਬ ਦੇ ਵਿੱਚ 18,000 ਤੇ ਰੱਖਿਆ ਆ
0: ਜੀ,
1: ਤੇ ਹਰਿਆਣੇ ਦੇ ਵਿੱਚ ਤੇ ਦਿੱਲੀ ਚ 38,000 ਲੈ ਰਿਹਾ ਜੀ ਉਹ।
0: ਕੀ ਬਾਤ ਹੈ ਜੀ।
1: ਸੋ ਇਸ ਕਰਕੇ ਜਿਹੜਾ ਹੈਗਾ ਕਹਿਣ ਦੀਆਂ ਗੱਲਾਂ ਹੈਗੀਆਂ, ਤੁਸੀਂ ਵੱਖਰੇ ਵੱਖਰੇ ਟ੍ਰੇਡ ਚ ਵੱਖਰੀ ਵੱਖਰੀ ਸੈਲਰੀ ਹੈਗੀ ਆ,
0: ਜੀ
1: ਪਰ ਡੀਏ ਤਾਂ ਸਾਰਿਆਂ ਨੂੰ ਮਿਲਦਾ ਰਿਹਾ ਅੱਜ ਤੱਕ,
0: ਜੀ
1: ਕੋਈ ਸਿਆਣੀ ਸਰਕਾਰ ਜਿਹੜੀ ਆ ਉਹ ਕਦੀ ਵੀ ਮੁਲਾਜ਼ਮਾਂ ਨਾਲ ਜਿਹੜਾ ਹੈਗਾ ਆ
0: ਨਾਰਾਜ਼ਗੀ ਨਹੀਂ
1: ਉਹਨਾਂ ਦੇ ਹੱਕਾਂ ਦੇ ਉੱਤੇ ਛੇੜ ਹੱਕਾਂ ਤੇ ਛੇੜਛਾੜ ਨਹੀਂ ਕਰਦੀ,
0: ਜੀ
1: ਇਹਨਾਂ ਨੇ ਤਾਂ ਬਹੁਤ ਡੈਮੇਜਿੰਗ ਸਟੈਪ ਲਏ ਕਿ ਮੁਲਾਜ਼ਮਾਂ ਨੂੰ ਇਹ ਕਹਿਣਾ ਵੀ ਜਾਂ ਤਾਂ ਤਨਖਾਹ ਸੈਂਟਰ ਦੇ ਕੇਡਰ ਦੀ ਲੈ ਲਓ ਤੇ ਜਾਂ ਡੀਏ ਲੈਣਾ ਆ ਤੇ ਜਾਂ ਡੀਏ ਛੱਡੋ,
0: ਜੀ
1: ਮਤਲਬ ਇਹ ਹੈਗਾ ਇਹ ਤਾਂ ਨਾ ਦੇਣ ਦੀ ਹੈਗੀ ਆ ਨਾ ਜੀ ਇੰਟੈਂਸ਼ਨ ਵੀ ਹਾਂ ਜੀ
0: ਜੀ
1: ਅਸੀਂ ਦੇਣਾ ਹੀ ਨਹੀਂ ਜੀ।
0: ਜੀ
1: ਮੋਰ ਓਵਰ ਇਹ ਤਰਕ ਤੁਸੀਂ ਜਿਹੜਾ ਹੈਗਾ ਹਾਈ ਕੋਰਟ ਚ ਦੇ ਚੁੱਕੇ ਆ, ਸਿੰਗਲ ਬੈਂਚ ਤੇ ਵੀ ਦਿੱਤਾ ਡਬਲ ਬੈਂਚ ਤੇ ਵੀ ਦਿੱਤਾ, ਜਦੋਂ ਦੋਨਾਂ ਜਿਹੜੀਆਂ ਕੋਰਟਾਂ ਨੇ ਸਵੀਕਾਰ ਹੀ ਨਹੀਂ ਕੀਤਾ ਤੇ ਉਹ ਫਿਰ ਤੁਸੀਂ ਲੋਕਾਂ ਤੋਂ ਕਿਉਂ ਉਮੀਦ ਕਰਦੇ ਆ ਵੀ ਲੋਕ ਇਹ ਗੱਲ
0: ਬਿਲਕੁਲ
1: ਮੰਨਣਗੇ ਜੀ।
0: ਜੀ ਬਿਲਕੁਲ ਹੈ ਜੀ।
1: ਬਾਕੀ ਜਿਹੜਾ ਮੁਲਾਜ਼ਮਾਂ ਨੇ ਅੱਜ ਜਿਹੜਾ ਦਿੱਤਾ ਸੀ ਧਰਨਾ ਉਹ ਵਿਧਾਨ ਸਭਾ ਵੱਲ ਨੂੰ ਜਾਣਾ ਚਾਹੁੰਦੇ ਸੀ ਜੀ,
0: ਜੀ
1: ਉਹਨਾਂ ਤੇ ਪਾਣੀ ਦੀਆਂ ਹੋਈਆਂ ਵਿਛਾੜਾਂ।
0: ਜੀ
1: ਹੁਣ ਤਾਜ਼ੀ ਤਾਜ਼ੀ ਖਬਰ ਆ ਰਹੀ ਹੈਗੀ ਆ ਜੀ ਕਿ ਮੁਲਾਜ਼ਮਾਂ ਨੇ ਪੰਜਾਬ ਦੇ ਵਿੱਚੋਂ ਇਹਨਾਂ ਦੇ ਬੋਰਡ ਪੱਟਣੇ ਸ਼ੁਰੂ ਕਰ ਦਿੱਤੇ
0: ਸ਼ੁਰੂ ਕਰ
1: ਮਜ਼ਦੂਰੀਆਂ ਵਾਲੇ।
0: ਬਿਲਕੁਲ ਹੈ ਬਿਲਕੁਲ
1: ਹਾਂਜੀ
0: ਦੋਸਤ ਹੈ।
1: ਤੁਸੀਂ ਇਹ ਪਹਿਲੀ ਸਰਕਾਰ ਆ ਜਿਹਦੇ ਵਿੱਚ ਮੁਲਾਜ਼ਮ ਇੰਨਾ ਅਨੁਆਇਡ ਹੋਇਆ ਆ ਜੀ,
0: ਜੀ
1: ਤੇ ਅਗਲੇ ਕਹਿੰਦੇ ਅਸੀਂ 8 ਲੱਖ ਹੈਗੇ ਆ ਜੀ, ਪੰਜਾਂ ਦਾ ਪਰਿਵਾਰ ਇੱਕ ਹੈਗਾ ਆ ਕਿ 40 ਲੱਖ ਨੂੰ ਅਫੈਕਟ ਕਰਦੇ ਹੈਗੇ
0: ਸੈਣੀ ਸਾਹਿਬ
1: ਜੀ।
0: ਖਬਰ ਆ ਗਈ, ਇਹ ਵੀ ਖਬਰ ਆ ਗਈ ਆ ਪੰਜਾਬ ਦੇ ਮੁਲਾਜ਼ਮਾਂ ਦੀ ਡੀਏ ਦੀ ਮੰਗ ਨੂੰ ਲੈ ਕੇ ਸੀਐਮ ਭਗਵੰਤ ਮਾਨ ਦੇ ਨਾਲ ਮੀਟਿੰਗ 27 ਅਗਸਤ ਨੂੰ ਤੈਅ ਹੋ ਗਈ ਹੈ।
1: ਹਾਂਜੀ
0: ਜੀ
1: ਦੇਖੋ ਉੱਥੇ ਕਿੱਦਾਂ ਮਤਲਬ ਉਹਨਾਂ ਨੂੰ ਕੈਪੈਸੀਫਾਈ ਕਰਦੇ ਹੈਗੇ ਆ
0: ਜੀ,
1: ਜਾਂ ਏਦਾਂ ਕਰਨਗੇ ਨਾ ਜੀ ਵੀ ਉਦਣ ਤੱਕ ਥੋੜੇ ਸ਼ਾਂਤ ਬੈਠਣਗੇ, ਉਦਣ ਕਹਿ ਦੇਣਗੇ ਜੀ ਵੀ ਹਾਂ ਜੀ ਹੁਣ ਅੱਗੇ 2 ਤਰੀਕ ਦੀ ਰੱਖ ਦਿੱਤੀ ਹੈਗੀ ਕੋਈ ਅਰਜੈਂਸੀ ਪੈ ਗਈ ਸੀ ਜੀ,
0: ਜੀ
1: ਤੇ ਉਹ ਤੋਂ ਬਾਅਦ ਦੇ ਵੀ ਹਾਂ ਜੀ ਅੰਦੋਲਨ ਤਾਂ ਸ਼ਾਂਤ ਹੋਵੇ, ਜਿਹੜਾ ਇਹ ਘਰ ਜਾ ਕੇ ਸ਼ਾਂਤ ਬੈਠਣ ਵੀ ਉਦਣ ਤੱਕ,
0: ਜੀ
1: ਉਦਣ ਵੀ ਜਿਹੜਾ ਇਹ ਕਿਸੇ ਨਤੀਜੇ ਤੇ ਪਹੁੰਚਦੇ ਕਿ ਨਹੀਂ ਪਹੁੰਚਦੇ, ਜਾਂ ਸੁਪਰੀਮ ਕੋਰਟ ਚ ਮੁਲਾਜ਼ਮਾਂ ਨੇ ਜਿਹੜਾ ਹੈਗਾ ਨਾ ਇਹਨਾਂ ਨੂੰ ਅੱਗੇ ਆਉਂਦੀ ਘੇਰ ਲਿਆ ਸਰ,
0: ਜੀ
1: ਜੋ ਇਹਨਾਂ ਨੇ ਸੋਚ ਸੋਚੀ ਸੀ ਨਾ ਜੀ ਵੀ ਅਸੀਂ 15 ਦਿਨਾਂ ਬਾਅਦ ਤੋਂ ਜਾ ਕੇ ਤੇ ਉੱਥੇ ਸੁਪਰੀਮ ਕੋਰਟ ਅਪੀਲ ਕਰਕੇ ਤੇ ਡਾਇਰੀ ਨੰਬਰ ਲਵਾ ਲਿਆਵਾਂਗੇ, ਤੇ ਇੱਥੇ ਹਾਈ ਕੋਰਟ ਦੇ ਵਿੱਚ 31 ਤਰੀਕ ਨੂੰ ਕਹਿ ਦਿਆਂਗੇ ਜੀ ਵੀ ਅਸੀਂ ਤਾਂ ਉੱਥੇ ਸੁਪਰੀਮ ਕੋਰਟ 'ਚ ਅਪੀਲ ਕੀਤੀ ਹੈ ਜੀ,
0: ਜੀ ਬਿਲਕੁਲ
1: ਤੇ ਉਹਨਾਂ ਨੇ ਕੀ ਕੀਤਾ ਹੈਗਾ ਜੀ ਵੀ ਉਹ ਜਿਹੜਾ ਕੇਸ ਜਦੋਂ ਕੋਈ ਲੱਗਦਾ ਹੈਗਾ ਜੀ ਨੋਟਿਸ ਹੋਣ ਵਾਸਤੇ ਟਾਈਮ ਟਾਈਮ ਲੱਗਦਾ ਜੀ,
0: ਜੀ
1: ਮੁਲਾਜ਼ਮਾਂ ਨੇ ਉੱਥੇ ਕੇਵੀਏਟ ਫਾਈਲ ਕਰ ਦਿੱਤੀ ਜੀ ਪਹਿਲਾਂ ਹੀ ਜਾ ਕੇ। ਕੇਵੀਏਟ
0: ਜੀ
1: ਦਾ ਮਤਲਬ ਲਿਟਰਲੀ ਮੀਨਿੰਗ ਹੁੰਦਾ ਜੀ ਐਡਵਾਂਸ ਇਨਫੋਰਮੇਸ਼ਨ,
0: ਜੀ
1: ਐਡਵਾਂਸ ਇਨਫੋਰਮੇਸ਼ਨ। ਕੇਵੀਏਟ ਉਹ ਫਾਈਲ ਬੰਦਾ ਕਰਦਾ, ਜਿੱਦਾਂ ਆਪਾਂ ਜਿਹੜਾ ਹੈਗਾ ਆ ਕੋਈ ਕੇਸ ਜਿੱਤ ਲੈਂਦੇ ਆ ਤੇ, ਜਾਂ ਕੋਈ ਕੇਸ ਸਾਡੇ ਹੱਕ 'ਚ ਹੋਇਆ ਹੁੰਦਾ,
0: ਬਿਲਕੁਲ
1: ਸਾਨੂੰ ਐਪਰੀਹੈਂਸ਼ਨ ਹੁੰਦੀ ਹੈ ਕਿ ਦੂਜੀ ਪਾਰਟੀ ਅਪੀਲ ਕਰੇਗੀ
0: ਕਰੇਗੀ ਜੀ।
1: ਜਾਂ ਜਾਂ ਅਦਰਵਾਈਜ਼ ਵੀ ਜਿਹੜਾ ਹੈਗਾ ਆ, ਵੈਸੇ ਵੀ ਜਿਹੜਾ ਆ ਕਿ ਜੇ ਸਾਨੂੰ ਐਪਰੀਹੈਂਸ਼ਨ ਹੋਵੇ ਕਿ ਮੇਰੇ ਤੇ ਕੋਈ ਕੇਸ ਹੋ ਸਕਦਾ ਆ,
0: ਜੀ
1: ਤੇ ਮੈਂ ਪਹਿਲਾਂ ਹੀ ਐਡਵਾਂਸ ਦੇ ਵਿੱਚ ਜਾ ਕੇ ਕੋਰਟ ਦੇ ਵਿੱਚ ਇੱਕ ਕੇਵੀਏਟ ਇੱਕ ਐਪਲੀਕੇਸ਼ਨ ਦੇ ਕੇ ਆਉਂਦੇ ਆ,
0: ਜੀ
1: ਜਿਹਨੂੰ ਕੇਵੀਏਟ ਕਿਹਾ ਜਾਂਦਾ ਆ, ਕਿ ਭਾਈ ਕਿ ਜੇ ਇਹ ਪਾਰਟੀ ਆ ਜਾਵੇ ਕੋਰਟ ਦੇ ਵਿੱਚ
0: ਜੀ
1: ਤੇ ਇਹਨੂੰ ਜਿਹੜਾ ਹੈਗਾ ਸੁਣਨ ਤੋਂ, ਜਦੋਂ ਇਹਨੂੰ ਕੋਈ ਰਿਲੀਫ ਦੇਣੀ ਆ ਉਸ ਤੋਂ ਪਹਿਲਾਂ ਮੈਨੂੰ ਸੁਣ ਲਿਆ ਜਾਏ।
0: ਜੀ
1: ਹੁੰਦਾ ਕੀ ਆ, ਸਾਡੀਆਂ ਵੀ ਕੋਰਟਾਂ 'ਚ ਜਦੋਂ ਅਸੀਂ ਕੋਈ ਕੇਸ ਫਾਈਲ ਕਰਦੇ ਹੈਗੇ ਹਾਂ, ਤੇ ਫਿਰ ਜਿਹੜਾ ਆ ਜੇ ਕੋਈ ਅਸੀਂ ਕੰਸੀਡਰੇਸ਼ਨ ਕਰਨੀ ਹੁੰਦੀ ਹੈ ਇੰਟਰਮ ਰਿਲੀਫ ਤੇ,
0: ਜੀ
1: ਤੇ ਉਹਦੇ ਵਿੱਚ ਜਿਹੜਾ ਆ ਪਹਿਲਾਂ ਉਹ ਸਾਨੂੰ ਲਿਖਾ ਕੇ ਲਿਆਉਣਾ ਪੈਂਦਾ ਨੋ ਕੇਵੀਏਟ ਹੈਜ਼ ਬਿਨ ਫਾਈਲਡ,
0: ਜੀ
1: ਹੈ ਜੀ। ਉਹ ਜਿਹੜਾ ਆ ਉਹ ਕਿਉਂਕਿ ਉੱਥੇ ਇਹਦਾ ਆਪਣੇ ਰਜਿਸਟਰੀ ਦੇ ਕੋਲ ਹੀ ਨਾ ਹੁੰਦਾ ਆ ਜੀ, ਇੱਥੇ ਰਿਕਾਰਡ ਜਦੋਂ ਇੱਥੇ ਦਰਜ ਹੁੰਦਾ ਆ ਜੀ, ਉੱਥੇ ਕੇਵੀਏਟ ਤੇ ਫਾਈਲ ਹੋਈ ਹੋਵੇ ਤੇ ਨੋਟਿੰਗ ਆ ਜਾਂਦੀ ਵੀ ਕੇਵੀਏਟ ਫਾਈਲਡ,
0: ਜੀ
1: ਫਿਰ ਉਹ ਜ਼ਰੂਰੀ ਹੋ ਜਾਂਦਾ ਹੈਗਾ ਆ ਕਿ ਉਹ ਪਾਰਟੀ ਦੇ ਜਾਂ ਉਹਨਾਂ ਦੇ ਵਕੀਲ ਨੂੰ ਸੱਦ ਲੈਣਾ ਵੀ ਭਾਈ ਆ ਜਾਓ ਜੀ ਤੇ
0: ਜੀ
1: ਤੁਸੀਂ ਵੀ ਪੇਸ਼ ਹੋ ਜਾਓ ਜੀ।
0: ਜੀ
1: ਉਹਦੇ ਵਿੱਚ ਜਿਹੜਾ ਫਿਰ ਸਰਕਾਰ ਵਾਸਤੇ ਔਖਾ ਹੋ ਗਿਆ ਸੀਗਾ ਵੀ ਰਿਲੀਫ ਉੱਥੇ ਕੋਈ ਮਿਲਣੀ ਨਹੀਂ ਸੀ, ਨੋਟਿਸ ਹੋ ਜਾਣਾ ਸੀਗਾ ਤੇ ਪਾਰਟੀ ਪਹਿਲਾਂ ਹੀ ਪੇਸ਼ ਹੋ ਗਈ ਸੀਗੀ,
0: ਜੀ
1: ਤੇ ਕਿਉਂਕਿ ਸਟੇ ਹੋਣਾ ਕੋਈ ਨਹੀਂ ਸੀਗਾ ਤੇ ਇੱਥੇ ਇਹਨਾਂ ਦਾ ਜਿਹੜਾ ਹੈਗਾ ਕੰਮ ਔਖਾ ਹੋ ਜਾਣਾ ਸੀ।
0: ਜੀ
1: ਉਹਨਾਂ ਨੇ ਹੁਣ ਮੁਲਾਜ਼ਮ ਜਦੋਂ ਅੱਗਿਓਂ ਘੇਰਨ ਲੱਗ ਪਏ ਆ, ਤੇ ਇਸ ਕਰਕੇ ਇਹਨਾਂ ਨੇ 27 ਤਰੀਕ ਦੇ ਉੱਤੇ ਮੀਟਿੰਗ ਰੱਖ ਲਈ ਹੈ
0: ਮੀਟਿੰਗ
1: ਜੀ।
0: ਰੱਖ ਲਈ ਹੈ ਜੀ। ਤੇ ਸੈਣੀ ਸਾਹਿਬ,
1: ਹਾਂਜੀ
0: ਔਜਲਾ ਸਾਹਿਬ ਨਾਲ ਜੁੜੇ ਸ਼ਾਇਦ ਮੁੱਦੇ ਤੇ ਗੱਲ ਕਰਨੀ ਚਾਹੁੰਦੇ ਥੋੜੀ ਜੀ, ਤੇ ਦੂਸਰੇ ਪਾਸੇ ਕੰਗਣਾ ਦੇ ਸੁਰ ਵੀ ਬਦਲ ਗਏ ਨੇ ਜੀ, ਤੇ ਜੀ ਜਿਹੜੀ ਹੈ ਜੈਨ ਜੀ ਦੱਸਿਆ ਕਹਿੰਦੇ ਦੇਸ਼ ਦੀ ਤਾਕਤ ਹੈ ਜੀ, ਪਹਿਲਾਂ ਕਹਿੰਦੇ ਗਟਰੇ ਆ ਜੀ, ਇਹ ਹੈ ਜੀ, ਵੋ ਹੈ ਜੀ, ਤੇ ਆਪਾਂ ਔਜਲਾ ਸਾਹਿਬ ਨਾਲ ਵੀ ਗੱਲ ਕਰਦੇ ਹਾਂ। ਹਾਂਜੀ
1: ਹਾਂ ਜੀ, ਕੰਗਣਾ ਦਾ ਕੀ ਆ ਜੀ, ਕੰਗਣਾ ਤਾਂ ਵਿਚਾਰੀ ਬਹੁਤ ਸੌਫਟ ਲੇਡੀ ਹੈਗੀ ਆ,
0: ਅਗਲੀ
1: ਔਰ
0: ਕਹਿੰਦੀ ਆ
1: ਆਪਣੇ
0: ਭਾਗਵਤ ਨੇ
1: ਪਾਰਟੀ
0: ਕਹਿ
1: ਦੀ
0: ਦਿੱਤਾ ਹੁਣ ਮੈਂ
1: ਪਾਰਟੀ ਦੀ
0: ਕਿੱਥੇ ਰਹਿ ਗਈ ਜਾਣਾ।
1: ਉਹ ਵਿਚਾਰੀ ਜਿਹੜੀ ਹੈਗੀ ਆ ਇਹੀ ਦੇਖਦੀ ਰਹਿੰਦੀ ਆ ਕਿ ਮੈਨੂੰ ਵੀ ਕੋਈ ਸੁਣ ਲਓ ਭਾਈ,
0: ਜੀ
1: ਗੱਲ ਆ
0: ਬਿਲਕੁਲ
1: ਆ ਕਿ ਆਪਣੀ ਪਾਰਟੀ ਦੀ ਨਜ਼ਰ 'ਚ ਰਹਿਣਾ ਚਾਹੁੰਦੀ ਆ ਉਹ, ਤੇ ਨਾਲ
0: ਬਿਲਕੁਲ
1: ਇਸ ਕਰਕੇ ਲੋਕਾਂ ਨੂੰ ਵੀ ਅਗੇਂਸਟ ਕਰ ਲੈਂਦੀ ਆ ਆਪਣੇ,
0: ਜੀ
1: ਤੇ ਵੈਸੇ ਬਹੁਤ ਬੋਲਡ ਲੇਡੀ ਆ ਜੀ, ਮੈਂ ਦੇਖਦਾ ਹੈਗਾ
0: ਜੀ
1: ਇੰਨਾ ਕੁਛ ਸੁਣ ਕੇ ਇੰਨਾ ਕੁਛ ਕਹੇਗਾ, ਇੱਕ ਦੋ ਵਾਰੀ ਕੁੱਟ ਵੀ ਖਾ ਲਈ ਤਾਂ ਵੀ
0: ਜੀ
1: ਮਤਲਬ ਜਿਹੜਾ ਹੈਗਾ ਆ ਆਪਣੀਆਂ ਆਦਤਾਂ ਨਹੀਂ ਸੁਧਾਰੀਆਂ ਮੇਰੇ ਅੰਦਰ,
0: ਬਦਲਦੀ ਨਹੀਂ ਜੀ
1: ਹਾਂਜੀ
0: ਬਿਲਕੁਲ ਜੀ।
1: ਹਾਂਜੀ ਕਰੋ ਜੀ
0: ਔਜਲਾ
1: ਸਾਹਿਬ ਨਾਲ
0: ਸਰ
1: ਕਰਾਓ
0: ਸਵਾਗਤ
1: ਗੱਲ।
0: ਹੈ, ਸਤਿ ਸ੍ਰੀ ਅਕਾਲ ਜੀ।
1: ਹਾਂਜੀ ਵੀਰ ਜੀ, ਸਤਿ ਸ੍ਰੀ ਅਕਾਲ,
2: ਸਵਾਗਤ
0: ਬਹੁਤ
2: ਕਰੋ ਭਰਾਵਾਂ ਨੂੰ,
0: ਲੰਘਿਆ ਹੋ ਜੀ ਸਵਾਗਤ
1: ਤੁਹਾਡਾ
2: ਰਾਜੇ
1: ਜੀ, ਤੁਹਾਡਾ ਆਸ਼ੀਰਵਾਦ।
2: ਇਹ 14-15 ਸਾਲ ਦੀ ਇਹ ਕਹਿੰਦੀ ਮੈਂ ਨਿਕਲੀ ਹੋਈ ਆ, ਨਹੀਂ ਤਾਂ ਮੈਂ ਇੱਕ ਦਿਨ ਸੋਚਦਾ ਸੀ ਵੀ ਇਹ ਇੰਸ਼ੋਰੈਂਸ ਏਜੰਟ ਹੋਊ ਪਹਿਲੀਆਂ ਚ, ਇਦੂ ਬਸ਼ਰਮ ਤਾਂ ਕੋਈ ਨਹੀਂ ਹੁੰਦਾ ਜਿੰਨੀ ਕੰਗਣਾ ਬਣਾਉਂਦਾ।
1: ਹਾਂਜੀ
0: ਕਿਆ ਬਾਤ ਹੈ
1: ਵੀਰ ਜੀ,
0: ਜੀ
1: ਇਹ ਨਾ ਮਤਲਬ ਸੱਚੀ ਗੱਲ ਇਹ ਹੈਗੀ ਆ ਕਿ ਇਹ 14 ਸਾਲ ਦੀ ਘਰੋਂ ਭੱਜੀ ਸੀ
0: ਅੱਛਾ ਜੀ,
1: ਫਿਲਮਾਂ ਚ ਕੰਮ ਕਰਨ ਨੀਅਤ ਨਾਲ, ਤੇ ਅਦਰਵਾਈਜ਼ ਜਿੱਥੋਂ ਜਿਸ ਮਤਲਬ ਹਾਂਜੀ ਰਾਜਪੂਤ ਨੇ ਮੰਡੀ ਤੋਂ ਸਰ
0: ਜੀ
1: ਆਪਣੇ, ਤੇ ਰਾਜਪੂਤ ਹਾਂਜੀ ਰਾਜਪੂਤ ਫੈਮਿਲੀ ਨੂੰ ਬਿਲੋਂਗ ਕਰਦੀ ਹੈਗੀ ਆ, ਉਹਨਾਂ ਦੇ ਕਲਚਰ ਦੇ ਵਿੱਚ ਕੁੜੀਆਂ ਨੂੰ ਮਤਲਬ ਬਹੁਤ ਜ਼ਿਆਦਾ ਅੰਦਰ ਰੱਖਿਆ ਜਾਂਦਾ ਹੈਗਾ ਜੀ।
0: ਜੀ
1: ਜੇ ਇੰਨੀ ਬੋਲਡਨੈਸ ਇਹਨੇ ਦਿਖਾਤੀ, ਜਨੂੰਨੀ ਆ ਇਹ ਕੁੜੀ
0: ਜੀ,
1: ਤੁਸੀਂ ਦੇਖੋ ਨਾ ਹੁੰਦਾ ਹੈਗਾ ਆ ਵੀ ਇਹੋ ਜਿਹੇ ਬੰਦੇ ਜਿਹੜੇ ਹੈਗੇ ਆ ਉਹ ਆਪਣਾ ਕਿਤੇ ਨਾ ਕਿਤੇ ਕੁਛ ਨਾ ਕੋਈ ਮੁਕਾਮ ਬਣਾ ਜ਼ਰੂਰ ਲੈਂਦੇ ਹੈਗੇ ਆ
0: ਜੀ,
1: ਰਾਜ ਉੱਥੇ ਇਹਨਾਂ ਨਾਲ ਠਾਕਰੇ ਪਰਿਵਾਰ ਦੇ ਨਾਲ ਟੱਕਰ ਲੈਣੀ ਉਧਰ ਠਾਕਰੇ ਨਾਲ, ਹਾਂਜੀ ਉਹ ਮਤਲਬ ਹਾਂਜੀ ਵਿੱਚ ਮਹਾਰਾਸ਼ਟਰ ਦੇ ਵਿੱਚ ਬਹਿ ਕੇ ਤੇ ਉਧਵ ਠਾਕਰੇ ਨਾਲ ਟੱਕਰ ਲੈ ਕੇ
0: ਜਿੱਥੇ ਪੂਰਾ ਬੋਲਦਾ
1: ਉਹ ਸਭ ਬਿਲਕੁਲ ਜੀ, ਅਗਲਿਆਂ ਨੇ ਉਹਦਾ ਘਾਟਾ ਤਾਂ ਪ੍ਰਿੰਸੀਪਲ ਕਮੇਟੀ ਉਹਨਾਂ ਕੋਲ ਹੁੰਦੀ ਸੀ ਲਿਆ ਕੇ ਚੱਲ ਮੇਰੇ ਭਾਈ, ਔਰ ਉਹ ਸਾਰਾ ਕੁਛ ਲੋਸ ਵੀ ਬੀਅਰ ਕਰਨਾ ਫਿਰ ਫਿਲਮ ਇੰਡਸਟਰੀ ਦੇ ਵਿੱਚ ਆਪਣਾ ਜਿਹੜਾ ਆ ਥਾਂ ਬਣਾਉਣਾ ਜੀ, ਤੇ ਹੈ ਕੁਛ ਇੱਕ ਗੁਣ ਵੀ ਹੁੰਦੇ ਆ ਜੀ, ਜਿਸ ਬੰਦੇ ਚ ਗੁਣ ਹੁੰਦੇ ਉਹਦੇ ਵਿੱਚ ਅਵਗੁਣ ਵੀ ਹੁੰਦੇ ਹੈਗੇ ਆ ਜੀ, ਤੇ ਇਹੋ ਜਿਹੇ ਲੋਕ ਜਿਹੜੇ ਆਖਰ ਦੇਖੋ ਹਰ ਹੋਰ ਵੀ ਕੁੜੀਆਂ ਹੋਣਗੀਆਂ ਹਿਮਾਚਲ ਦੇ ਵਿੱਚ, ਇਹ ਥੋੜਾ ਕੁਝ ਸੋਹਣੀ ਹੈਗੀ, ਹੋਰ ਵੀ ਸੋਹਣੀਆਂ ਕੁੜੀਆਂ ਹੋਣਗੀਆਂ, ਪਰ ਸਵਾਲ ਇਹ ਹੈਗਾ ਆ ਕਿ ਇੱਕ ਚੀਜ਼ ਹੁੰਦੀ ਬੋਲਡਨੈਸ, ਇਹ ਕੁਦਰਤੀ ਹੁੰਦੀ ਆ ਜੀ, ਉਹ ਕੁਦਰਤ ਨੇ ਜਿੱਦਾਂ ਕਿਸੇ ਨੂੰ ਬਖਸ਼ਿਆ ਹੁੰਦਾ ਹੈ ਨਾ ਜੀ, ਉਹ ਚੀਜ਼ ਜਿਹੜੀ ਹੈਗੀ ਆ। ਹੁਣ ਦੇਖੋ ਨਾ ਚਾਹੇ ਪੰਜਾਬ ਦੇ ਵਿੱਚ ਕਿਤੇ ਜਾਂ ਕਿਸੇ ਵੀ ਵਰਨਿੰਗ ਜਿਹੜਾ ਆ ਟੌਪਿਕ ਆ ਉਹਦੇ ਉੱਤੇ ਇਹਨੇ ਆਪਣਾ ਕਮੈਂਟ ਦੇਣਾ ਹੀ ਦੇਣਾ ਹੁੰਦਾ ਆ,
0: ਜੀ
1: ਚਾਹੇ ਕ੍ਰਿਟਿਸਿਜ਼ਮ ਹੋਵੇ। ਕ੍ਰਿਟਿਸਿਜ਼ਮ ਵੀ ਬਰਦਾਸ਼ਤ ਕਰਨਾ ਹਰ ਇੱਕ ਬੰਦੇ ਦੇ ਬਸ ਦੀ ਗੱਲ ਨਹੀਂ।
0: ਬਿਲਕੁਲ ਹੈ ਜੀ,
1: ਜੀ ਵੀਰ ਜੀ,
0: ਜੀ ਔਜਲਾ ਸਰ,
2: ਬਾਕੀ ਤੁਸੀਂ ਕਾਂਗਰਸ ਤੇ ਆਪ ਵਾਲਿਆਂ ਦੀ ਗੱਲ ਕਰੀ ਹੈ ਵੀ ਉਹਨੇ
0: ਜੀ
2: 28 ਤਰੀਕ ਦੇ ਤੀ, 28 ਤੋਂ ਬਾਅਦ ਸਤੰਬਰ ਦੇ ਦੇਣਗੇ,
0: ਜੀ
2: ਨਵੰਬਰ 'ਚ ਇਲੈਕਸ਼ਨ ਆ ਰਾਜਨ ਜੀ, ਅਕਤੂਬਰ 'ਚ ਵੈਸੇ ਕੰਡਕਟ ਆਫ ਕੋਰਟ ਲੱਗ ਜੂਗਾ,
0: ਜੀ
2: ਤੇ ਇਹਨਾਂ ਦਾ ਉਹ ਕੰਮ ਹੈ, ਇਹਨਾਂ ਤਾਂ ਉਹ ਕਰਕੇ ਜਾਣਾ, ਕਾਂਗਰਸ ਵਾਲਾ ਰਾਜਾ ਬਣੇਗਾ ਤੇ ਆਪ
0: ਜੀ
2: ਵਾਲੇ ਇਹ ਤਾਂ ਉਹ ਜੋ ਉਹ ਜੋਕਾਂ ਦੇ ਖੇਡਦੇ ਨੇ ਦੋਨਾਂ ਤੇ,
0: ਜੀ
2: ਇਹ ਉਹਨੇ ਉਹ ਕਹਿੰਦਾ ਨਾਲ ਨਹੀਂ ਕੁਛ ਜਾਣਾ, ਕਹਿੰਦਾ ਜਿਹੜੇ ਤੇਰੇ ਲੱਛਣੇ ਛੱਡ ਕੇ ਤੂੰ ਵੀ ਇੱਥੇ ਕੁਛ ਨਹੀਂ ਜਾਣਾ, ਇਹ ਉਹਦੇ ਲੱਗੇ ਹੋਏ ਨੇ
0: ਜੀ,
2: ਹੈ ਜੀ
0: ਕੱਖ
2: ਗਾਂ ਵਾਲਿਆਂ ਨੇ ਇਹਨਾਂ ਨੇ ਕੁਛ, ਤੇ
0: ਜੀ
2: ਰਾਜੇ ਵੜਿੰਗ ਦਾ ਸਰਾਨੀ ਵਾਲਾ ਕੰਮ ਹੈ, ਕਹਿੰਦਾ 100 ਨਵੇਂ ਦਊ, ਕਹਿੰਦਾ ਅੱਧੇ ਇੱਧਰ ਜਾਓ ਅੱਧੇ ਬਾਕੀ ਮੈਂ ਜਾਣੇ ਕੋਲ ਰਹਿਣਾ ਹੀ ਨਹੀਂ ਤੇਰੇ ਕੋਈ, ਹੁਣ ਜਿਵੇਂ
0: ਜੀ
2: ਤੁਹਾਡੇ ਸਾਰੇ ਦਸੂਹੇ 'ਚ ਸਸਪੈਂਡ ਹੋ ਜਾਣ ਵਕੀਲ ਅਤੇ ਜੱਜ ਕਹੇ ਤੇ ਨਹੀਂ ਜੀ ਅਸੀਂ ਤਾਂ ਨਵੇਂ ਵਕੀਲ ਰੱਖਾਂਗੇ, ਹੁਣ ਸਾਡੇ ਪੁਰਾਣੇ ਕੰਮੇ ਨਹੀਂ ਕਰ ਸਕਦੇ, ਨਵੇਂ ਰੱਖੇਂਗੇ
0: ਬਿਲਕੁਲ
2: ਉਹ,
0: ਜੀ
2: ਹੈ ਜੀ
1: ਬਿਲਕੁਲ ਜੀ ਬਿਲਕੁਲ ਬਿਲਕੁਲ
2: ਤੇ ਰਾਜਾ ਮੈਨੂੰ ਲੱਗਦੀ ਹੈ ਰਾਜਾ ਜਿਹੜੇ ਕੰਮ ਪਿਆ ਹੋਇਆ ਉਹਨੇ ਵੀ ਇਹੀ ਕੰਮ ਕਰਨਾ ਛੱਡਣਾ, ਉਹਨੇ ਵੀ ਕਿਸੇ ਦਾ ਕੁਛ ਨਹੀਂ ਨਾਪਦਾ
0: ਜੀ
2: ਨਾ ਕਿਸੇ ਦਾ ਜੀ,
0: ਬਿਲਕੁਲ ਹੈ ਜੀ,
2: ਜੇ ਉਹ ਇਸ ਭੁਲੇਖੇ 'ਚ ਹੈ ਨਾ ਵੀ ਚਲੋ ਐਗਦੀ ਜਿਹਦੀ ਮਰਜ਼ੀ ਆਵੇ ਤੇ ਆਹ ਦੂਏ ਨਾਲ ਦੇ ਬਜ਼ੁਰਗ ਨੇ ਜਿਵੇਂ ਕਹਿੰਦੇ ਹੀ ਉਹ ਵੀ
0: ਜੀ
2: ਚਲੇ ਜਾਣਗੇ ਜਦ ਤੱਕ, ਤੇ ਪੈਰ ਮੁੜ ਕੇ ਕਿਸੇ ਦੇ ਵੀ ਨਹੀਂ ਲੱਗਣੇ, ਗੱਲ ਮੇਰੀ ਯਾਦ ਰੱਖਿਓ,
0: ਜੀ
2: ਜੇ ਇੱਕ ਵਾਰੀ ਅਕਾਲੀਆਂ ਨਾਲ ਭਾਜਪਾ ਸਰਕਾਰ ਬਣਾ ਵੀ ਗਈ ਨਾ
0: ਜੀ
2: ਬਣਾ ਜੂਗੀ, ਆ ਮੁੜ ਕੇ ਚਟਾਲੇ ਕਿੱਥੇ ਨੇ ਹੁਣ,
0: ਜੀ ਬਿਲਕੁਲ ਹੈ ਜੀ।
2: ਸੋ
1: ਵੀਰ ਜੀ,
2: ਰਹਿਣਾ ਕੱਲ
1: ਵੀਰ ਜੀ
2: ਹੀ
1: ਪਤਾ
2: ਨਹੀਂ।
1: ਕੀ ਆ, ਨਹੀਂ, ਮੇਰੀ ਬੇਨਤੀ ਸੁਣੋ, ਇੱਥੇ ਆ ਕੇ ਜਿਹੜਾ ਹੈਗਾ ਨਾ ਆਪਾਂ ਮਤਲਬ ਹੁਣ ਮੇਰਾ ਖਿਆਲ ਆ ਕਿ ਭਾਜਪਾ ਨੂੰ ਵੀ ਇਸ ਚੀਜ਼ ਦਾ ਅਹਿਸਾਸ ਹੋ ਗਿਆ ਹੋਊਗਾ, ਅਕਾਲੀਆਂ ਨੂੰ ਕਮਜ਼ੋਰ ਤਾਂ ਕੀਤਾ ਜਾ ਸਕਦਾ, ਖਤਮ ਨਹੀਂ ਕੀਤਾ ਜਾ ਸਕਦਾ, ਜੋ ਪੰਜਾਬ ਦੀ ਸਾਈਕੀ ਆ, ਭਾਜਪਾ ਨੂੰ ਕਿਤੇ ਨਾ ਕਿਸੇ ਆਪਣੇ ਕਿਸੇ ਨਾ ਕਿਸੇ ਸਿੱਖ ਜਿਹੜੇ ਸੈਕਟ ਆ ਉਹਦੇ ਨਾਲ ਅਲਾਇੰਸ ਕਰਨਾ ਹੀ ਪਊਗਾ, ਭਾਜਪਾ ਦੇ ਉੱਤੇ ਛਾਪ ਹੈਗੀ ਆ ਹਿੰਦੂਇਜ਼ਮ ਦੀ,
0: ਜੀ
1: ਨਿਰੋਲ ਹਿੰਦੂਇਜ਼ਮ ਦੀ ਸਰਕਾਰ ਜਿਹੜੀ ਹੈਗੀ ਆ ਪੰਜਾਬ ਦੇ ਵਿੱਚ ਸਰ ਨਹੀਂ ਬਣ
0: ਨਹੀਂ
1: ਸਕਦੀ।
0: ਬਣ
1: ਹਾਂਜੀ,
2: ਉਹ ਤਾਂ ਮੈਨੂੰ ਪਤਾ ਹੀ,
1: ਜਦੋਂ ਮਤਲਬ
2: ਉਹ ਨਹੀਂ ਬਣ ਸਕਦੀ, ਜੇ ਤੁਸੀਂ ਕਹੋ ਜੇ ਕਿਤੇ ਕਿਸੇ ਨਾਲ ਵੀ ਸਮਝੌਤਾ ਇਹਨਾਂ ਦਾ ਹੋ ਗਿਆ ਅਕਾਲੀਆਂ ਨਾ,
0: ਜੀ
2: ਅਕਾਲੀ ਫਿਰ ਵੀ ਬੈਟਰ ਦੈਨ ਆ ਜਿਹੜਾ ਵਹੀਰ ਵਾਲੇ ਨੇ, ਇਹਨਾਂ ਨੂੰ ਵਧੀਆ ਰਹਿਣਗੇ,
0: ਇੱਕ ਹੋਰ ਖਬਰ
2: ਵਹੀਰ
0: ਸੁਣਾ
2: ਵਾਲਿਆਂ, ਵਹੀਰ ਵਾਲਿਆਂ ਦਾ,
1: ਹਾਂਜੀ
2: ਵਹੀਰ ਵਾਲਿਆਂ
1: ਹਾਂਜੀ
2: ਦਾ ਕੀ ਏਜੰਡਾ ਜੀ, ਵਹੀਰ
0: ਜੀ
2: ਵਾਲਿਆਂ ਦਾ ਕੀ ਏਜੰਡਾ ਹੈ, ਕੀ ਉਹ ਲੈ ਕੇ ਚੱਲੇ ਹੋਏ ਨੇ, ਕੀ ਉਹਨਾਂ ਨੇ ਪੰਜਾਬ ਲਈ ਕੋਈ ਉਹਨਾਂ ਦੇ ਕੋਈ ਮੁੱਦੇ ਸੁਣੇ ਨੇ ਤੁਸੀਂ, ਕੋਈ
0: ਬਿਲਕੁਲ
2: ਅੱਜ ਤੱਕ ਉਹਨਾਂ ਦਾ ਕੋਈ ਮੁੱਦਾ ਦੇਖਿਆ ਕੋਈ ਵੀ ਮਤਲਬ ਕੀ ਕਰ
0: ਨਾ
2: ਰਹੇ
0: ਜੀ
2: ਨੇ,
0: ਨਾ ਜੀ,
2: ਉਹ ਖੁੱਲੇ ਬੋਲ ਵਾਂਗੂ ਜਿਵੇਂ ਆਪਾਂ ਹੁੰਦਾ ਜੀ ਬਾਣ ਹੁੰਦਾ ਸੀ ਬੋਲ ਨੂੰ ਛੱਡ ਦਿੰਦੇ ਖੁੱਲਾ ਹੀ, ਮਤਲਬ ਉਸ ਡਾਹਾ ਉਹਦੇ ਪਾ ਦਿੰਦੇ ਸੀ ਭਾਈ ਬਾਲਾ ਬਣਾ ਭੱਜੇ,
0: ਜੀ
2: ਤੇ ਕੋਈ ਹੈ ਉਹਨਾਂ ਦਾ ਏਜੰਡਾ ਜੀ, ਮੈਨੂੰ ਏਜੰਡਾ ਦੱਸੋ ਉਹਨਾਂ ਦਾ ਕੀ ਹੈ,
0: ਜੀ
1: ਉਹਨਾਂ ਦਾ
2: ਉਹਨਾਂ ਨੇ
1: ਏਜੰਡਾ
2: ਬੰਦੀ ਸਿੰਘ ਤਾਂ
1: ਇਹ ਹੈ
2: ਕੱਲਾ
1: ਜੀ, ਪਿਛਲੀ
2: ਅੰਮ੍ਰਿਤਪਾਲ
1: ਵਾਰੀ ਤੁਸੀਂ ਪਿਛਲੀ ਵਾਰੀ ਤੁਸੀਂ ਬਦਲਾਅ ਕੀਤਾ ਸੀ ਤੇ ਐਤਕ ਵੀ ਤਾਂ ਬਦਲਾਅ ਨੂੰ ਹੀ ਪਾਉਣੀ ਹੈਗੀ,
0: ਇੱਕ
1: ਤੇ ਹੁਣ
0: ਮੌਕਾ
1: ਅਸੀਂ
0: ਸਾਨੂੰ
1: ਬਦਲ
0: ਦਿੱਤਾ
1: ਹੈਗੇ
0: ਗਿਆ,
1: ਅਸੀਂ ਨਵੇਂ ਆ, ਪੁਰਾਣੇ
0: ਜੀ
1: ਵੱਲ ਨੂੰ ਤਾਂ ਤੁਸੀਂ ਕੀ ਮੋੜਨਾ, ਉਹਨਾਂ ਤੋਂ ਉਹ ਤਾਂ ਤੁਸੀਂ ਜਿਹੜੇ ਆ ਟੈਸਟਡ ਆ,
0: ਜੀ
1: ਹੁਣ ਆ ਸਾਰੇ
2: ਇਹਨਾਂ ਹੀ
1: ਜਿਹੜੇ
2: ਤਾਂ
1: ਹੈਗੇ ਆ
2: ਫਿਰ,
1: ਟੈਸਟਡ ਆ, ਅਸੀਂ ਅਸੀਂ ਫਰੈਸ਼ਰ ਆ, ਤੇ
0: ਜੀ
1: ਤੁਸੀਂ ਸਾਡੇ ਤੇ ਰਲਾਈਏ ਫੋਨ ਕਰੋ, ਜਿੱਦਾਂ ਉਹਨਾਂ ਦਾ ਤੁੱਕਾ ਲੱਗ ਗਿਆ ਸੀ ਹੋ ਸਕਦਾ ਸਾਡਾ ਵੀ ਲੱਗ ਜਾਏ,
0: ਬਿਲਕੁਲ ਹੈ ਜੀ,
2: ਇਹਨਾਂ ਨੂੰ ਚਲਾਉਣ ਵਾਲਾ ਤਾਂ ਕੋਈ ਹੈਗਾ, ਇਹਨਾਂ ਨੂੰ ਚਲਾਉਣ ਵਾਲਾ ਵੀ ਕੋਈ ਹੈ ਨਹੀਂ, ਇਹ ਦੇਖਿਓ ਕੀ ਕਰਨਗੇ,
0: ਨਹੀਂ ਅੱਜ 5 ਮੈਂਬਰੀ
2: ਹਾਂਜੀ
0: ਪਾਰਲੀਮੈਂਟਰੀ ਬੋਰਡ ਦਾ ਗਠਨ ਕਰਤਾ ਜੀ ਉਹਨਾਂ
2: ਕਿਹੜੇ ਕਿਹੜੇ ਨੇ ਉਹਦੇ ਵਿੱਚ,
0: ਨੇ ਉਹਦੇ ਵਿੱਚ ਹੈਗਾ ਜੀ ਬਾਬੂ ਸਿੰਘ ਬਰਾਰ
2: ਕਦੋਂ ਸੁਣਿਆ ਸੀ,
0: ਤੇ ਸੁਖਵਿੰਦਰ ਸਿੰਘ ਅਗਵਾਨ ਤੇ
2: ਹਾਂਜੀ
0: ਸੁਖਪ੍ਰੀਤ ਸਿੰਘ ਉਹਦੇ ਕੇ ਜਿਹੜੇ ਇਤਿਹਾਸ ਦੇ ਪ੍ਰਚਾਰਕ ਤੇ ਬੋਰਡ ਦੇ ਮੈਂਬਰ ਵਜੋਂ ਸ਼ਾਮਲ ਕੀਤੇ ਆ ਜੀ।
2: ਸੁਖਪ੍ਰੀਤ ਸਿੰਘ ਉਦੋਂ ਕਿਹਦੀ ਸੋਚ ਅਜੇ ਤੱਕ ਇੱਕ ਜਿਹੜੀ ਕਮਿਊਨਿਟੀ ਜੰਮਿਆ ਹੈ ਨਾ ਉੱਥੇ ਹੀ ਖੜੀ ਆ ਉਹਦੀ,
0: ਜੀ ਤੇ
2: ਉਹਨੇ ਕਿਹੜਾ
0: ਉਹਦੇ ਵਿੱਚ
2: ਸਿੱਖ ਇਤਿਹਾਸ ਪੜ੍ਹਿਆ,
0: ਉਹਦੇ ਵਿੱਚ ਔਜਲਾ ਸਾਹਿਬ ਪ੍ਰਧਾਨ ਦੇਖੋ ਕੌਣ ਆ ਕਾਰਜਕਾਰੀ, ਤਰਸੇਮ ਸਿੰਘ ਜੀ, ਤੇ
2: ਉਹ ਤਾਂ
0: ਉਹ ਉਹਨਾਂ ਨੂੰ ਕਿਸੇ ਅਹੁਦੇ ਤੋਂ ਲਾਂਭੇ ਨਹੀਂ ਰੱਖਣਾ, ਕਿਸੇ ਸਾਰਿਆਂ ਦੇ ਵਿੱਚ ਇਨਪੁਟ ਚਾਹੀਦੀ ਚਾਹੀਦੀ
2: ਬਾਪੂ ਆ, ਫਿਰ ਉਹ ਬਾਪੂ ਤਾਂ ਪੂਰੇ ਰੱਖਣਗੇ ਉਹ,
0: ਜੀ
2: ਪਰ ਮੈਂ ਬਾਪੂ ਮੈਂ ਆਪਦੇ ਲਈ, ਮੈਂ ਮੇਰਾ ਬਾਪੂ ਤਾਂ
0: ਬਿਲਕੁਲ
2: ਮੇਰਾ ਸੀ ਉਹ, ਜਿਨ੍ਹਾਂ ਨੇ ਬਣਾਇਆ ਉਹਨਾਂ ਦਾ ਹੋਊਗਾ ਉਹ,
0: ਅੰਮ੍ਰਿਤਪਾਲ ਦਾ ਬਾਪੂ
2: ਉਹ
0: ਜੀ,
2: ਤਾਂ ਹਾਂ ਅੰਮ੍ਰਿਤਪਾਲ ਦਾ ਬਾਪੂ ਆ ਉਹ,
0: ਜੀ
2: ਬਾਕੀ ਜਿਹੜੇ ਉਹਨੂੰ ਸਮਝਦੇ ਨੇ ਉਹਨਾਂ ਦਾ ਹੋਣਾ ਜੀ ਉਹ,
0: ਬਿਲਕੁਲ ਹੈ ਜੀ, ਉਹਦੇ ਕੇ ਸਾਹਿਬ
2: ਜੀ
0: ਕਹਿ ਸਕਦੇ ਆ ਕਿ ਉਹ ਬੁਲਾਰੇ ਚੰਗੇ ਨੇ, ਲੋਕਾਂ ਨੂੰ ਥੋੜਾ ਜਿਹਾ ਕੈਚ ਕਰ ਲੈਂਦੇ ਆ, ਹੋਰ ਕੀ ਹੈ,
2: ਮੈਂ ਤੁਹਾਡੇ ਗੱਲ ਨਾਲ ਸਹਿਮਤ ਹਾਂ, ਪਰ ਮੈਂ ਜਿੱਥੇ ਤੱਕ ਉਹਨੂੰ ਸੁਣਿਆ ਨਾ
0: ਜੀ
2: ਉਹਦੀ ਸੋਚ ਸਿੱਖੀ ਵਾਲੀ ਨਹੀਂ ਹੈਗੀ,
0: ਨਹੀਂ ਨਹੀਂ
2: ਉਹ
0: ਨਹੀਂ
2: ਇੱਕ
0: ਬਹੁਤ
2: ਕਮਿਊਨਿਟੀ ਨੂੰ
0: ਗੁਮਰਾਹ ਕੋਣ
2: ਕਰ
0: ਹੈ ਜੀ,
2: ਰਹੇ,
0: ਬਿਲਕੁਲ ਹੈ,
2: ਇੱਕ ਮਿੰਟ ਰਾਜੀ ਦਿਓ ਜਵਾਬ ਤੁਸੀਂ ਬੜੇ।
1: हाँ जी जी भाजपा का तो जिहड़ा सर इस तरह हैगा आ भी इस वेले पंजाब नूं तां जिहड़ी लोड़ हैगी आ उस पार्टी दी आ जिहड़ी पार्टी दा सत्ता नाल मतलब जिहड़ा आ पंजाब नूं उस पार्टी दी लोड़ आ जिहदा सेंटर दे नाल माड़ा मोटा
0: जी
1: गठजोड़ होवे तां कि सर जिस गटर दे विच असीं डिग पए आ उत्थों निकलना बहुत औखा।
0: बिल्कुल
1: 5 लाख करोड़ रुपये दी करजाई आ स्टेट,
0: जी
1: ਕੀ ਕਰੋਗੇ ਤੁਸੀਂ? ਪੈਸਾ ਤੁਹਾਡੇ ਕੋਲ ਇਹ ਤਾਂ ਨਹੀਂ ਹੈਗਾ ਸੀਗਾ ਵੀ ਪੈਸਾ ਹੈ ਨਹੀਂ ਸੀਗਾ, ਪੈਸਾ ਹੈਗਾ ਸੀ, ਪੈਸਾ ਚੱਕ ਬਹੁਤ ਹੋ ਗਿਆ ਇੱਥੋਂ ਜੀ
0: ਜੀ
1: ਤੁਹਾਡੇ ਸਾਹਮਣੇ ਤਾਂ ਜਿਹੜਾ ਹੈਗਾ ਜੀ ਉੱਥੋਂ ਬੈਗ ਡਿੱਗਦੇ ਦੇਖੇ ਆ, ਨੋਟ ਉੱਡਦੇ ਦੇਖੇ ਹੈਗੇ ਆ, ਇੱਥੇ ਪਤਾ ਨਹੀਂ ਕਿੰਨਾ ਕੁ ਪੈਸਾ ਢੋਰਿਆ ਗਿਆ ਹੈ ਪੰਜਾਬ ਚੋਂ।
0: ਜੀ
1: ਸਾਰੇ
0: ਰਾਜ
1: ਦਿੱਲੀ ਵਾਲਿਆਂ ਦੇ ਵਿਆਹ ਜਿਹੜੇ ਹੋਏ ਪੰਜਾਬ ਦੇ ਸਿਰ ਤੋਂ ਹੋਏ ਜੀ,
0: ਜੀ
1: ਸੋ ਇਸ ਕਰਕੇ ਇਹ ਮਤਲਬ ਜਿਹੜਾ ਆ ਮਾਈਨਿੰਗ ਦੇ ਉੱਤੋਂ ਦੇਖੋ ਹੁਣ ਮਾਈਨਿੰਗ ਕਿੰਨੀ ਇਸ ਵੇਲੇ ਚੱਲ ਰਹੀ ਹੈਗੀ ਆ, ਮਾਈਨਿੰਗ ਦਾ ਪੈਸਾ ਜਿਹੜਾ ਕਿੱਥੇ ਜਾ ਰਿਹਾ ਆ, ਸਟੇਟ ਨੂੰ ਤਾਂ ਕੋਈ ਬੈਨੀਫਿਟ ਨਹੀਂ ਹੋ
0: ਨਹੀਂ
1: ਰਿਹਾ।
0: ਜਾ ਰਿਹਾ ਸੈਣੀ ਸਾਹਿਬ। ਦੇਖੋ ਕਿੰਨੇ ਵਧੀਆ ਲੇਖੇ ਲਾ ਰਹੇ ਨੇ। ਆ ਦੇਖੋ ਮੈਂ ਖਬਰ ਸੁਣਾਉਣਾ ਤੁਹਾਨੂੰ, ਖੁਸ਼ਖਬਰੀ ਆਈ ਆ ਨਵੀਂ। ਕੱਲ ਦਾ ਮੁੱਦਾ ਪਰਸੋਂ ਦਾ ਚੱਲ ਰਿਹਾ ਕਿ ਸਰਕਾਰੀ ਸਕੂਲਾਂ ਦੇ ਜਿਹੜੇ ਬੱਚੇ ਆ ਉਹਨਾਂ ਦੇ ਬਿਜਲੀ ਦੇ ਬਿੱਲ ਮਾਫ ਨਹੀਂ ਕੀਤੇ, ਭਈ ਉਹਨਾਂ ਨੂੰ ਮਾਫੀ ਦੇ ਦਈਏ। ਬੱਚੇ ਆਉਣਗੇ, ਪੜ੍ਹਨਗੇ, ਲਿਖਣਗੇ ਤੇ ਚਲੋ ਕਿਤੇ ਨਾ ਕਿਤੇ ਰਿਲੈਕਸੇਸ਼ਨ ਮਿਲੇਗੀ ਸਰਕਾਰ ਦੇ ਵੱਲੋਂ ਸਰਕਾਰੀ ਸਕੂਲਾਂ ਨੂੰ। ਪਰ ਗਊਸ਼ਾਲਾਵਾਂ ਦੇ ਬਿਜਲੀ ਬਿੱਲ ਮਾਫ ਕਰਤੇ ਆ, ਮਾਨ ਸਰਕਾਰ ਵੱਲੋਂ ਗਊ ਸੇਵਾ ਸੰਸਥਾਵਾਂ ਨੂੰ ਵੱਡੀ ਰਾਹਤ ਦੇਤੀ ਆ ਜੀ।
3: ਬਸ ਠੀਕ ਹੈ।
1: ਦੇਖੋ ਜਦੋਂ ਸਪੀਕਰ ਸਾਹਿਬ ਗਾਂ ਦੀ ਪੂੰਛ ਆਪਣੀ ਪੱਗ ਤੇ ਰੱਖਦੇ ਹੈਗੇ ਆ ਤੇ ਉਹਨਾਂ ਨੇ ਬਿੱਲ ਤਾਂ ਮਾਫ ਕਰਨਾ ਹੀ ਆ,
0: ਜੀ
1: ਐਡਾ ਸਤਿਕਾਰ ਗਊ ਦਾ ਹੋਰ ਕਿਸੇ ਨੇ ਕੀਤਾ ਹੀ ਨਹੀਂ
0: ਕੀਤਾ
1: ਜੀ।
0: ਹੀ ਨਹੀਂ।
3: ਮੈਂ ਜਦੋਂ ਪਹਿਲੀ ਗੇਰੀ ਖਬਰ ਪੜ੍ਹੀ, ਮੈਂ ਕਿਤੇ ਜਿਹੜਾ ਬਿਜਲੀ ਦੇ ਉੱਪਰ ਗਊ ਸੈਸ ਲੱਗਦਾ, ਮੈਂ ਕਿਤੇ ਉਹ ਮਾਫ ਕਰਤਾ, ਮੈਂ ਤਾਂ ਇੱਧਰ ਨੂੰ ਗਿਆ, ਮੈਂ ਕਿਹਾ ਚਲੋ ਸ਼ਾਇਦ ਬਿਜਲੀ ਦੇ ਬਿੱਲ ਘੱਟ ਜਾਣਗੇ।
0: ਨਹੀਂ, ਗਊਸ਼ਾਲਾਵਾਂ ਦੇ ਬਿਜਲੀ ਬਿੱਲ
3: ਨਾ
0: ਮਾਫ
3: ਜੀ,
0: ਨਹੀਂ,
3: ਅਜੇ ਤਾਂ ਦੇਖਿਓ ਕੀ ਕੁਛ
0: ਕੀ
3: ਹੋਊਗਾ।
0: ਕੁਛ ਹੁੰਦਾ ਜੀ,
3: ਉਹ ਅੱਗੇ ਹੀ ਉਹ ਇਸ ਨਾਂ ਦੇ ਉੱਪਰ, ਮੈਂ ਨਹੀਂ ਕਹਿੰਦਾ ਕੀ ਕਹੂ, ਅੱਗੇ ਹੀ ਕਿੰਨਾ ਘਪਲਾ ਕਰ ਰਹੇ ਨੇ,
0: ਜੀ
3: ਕਿੰਨੀ ਗਰੀ ਇਹ ਗੱਲ ਹੋਈ ਹੈ। ਹੈ
0: ਬਿਲਕੁਲ ਹੈ
3: ਜਿਹੜਾ ਉਹ ਪ੍ਰਧਾਨ ਆ ਪੰਜਾਬ ਦਾ, ਕੈਬਨਿਟ ਦਾ ਰੈਂਕ ਆ ਉਹਦੇ ਕੋਲ,
0: ਜੀ
3: ਪਤਾ ਸਾਡੇ ਨਾ
1: ਪ੍ਰੋਸੈਸ
3: ਅਸਲ 'ਚ
1: ਪ੍ਰੋਸੈਸ
3: ਸਾਡੇ ਸਾਡੇ ਨਾ ਇੱਕ ਕਿਸਮ ਦਾ ਫਰਸਟ੍ਰੇਸ਼ਨ ਨਹੀਂ ਹੈਗੀ। ਮੈਂ ਨਾ ਅੱਜ ਇੱਕ ਸਾਡੇ ਚਲੋ ਖੰਨੇ ਬਹੁਤ ਪ੍ਰੋਮੀਨੈਂਟ ਪਰਿਵਾਰ ਦਾ ਮੁੰਡਾ ਸੀ,
0: ਜੀ
3: ਬ੍ਰਦਰ ਉਹਦਾ ਮਾਰਕੀਟ ਕਮੇਟੀ ਖੰਨੇ ਦਾ ਚੇਅਰਮੈਨ ਹੈ,
0: ਜੀ
3: ਅਤੇ ਉਹ ਆਪ ਪਿੰਡ ਦਾ ਸਰਪੰਚ ਸੀ, ਆੜ੍ਹਤ ਸੀ ਅਤੇ ਮੰਤਰੀ ਨਾਲ ਪੂਰੀ ਜਾਣੀ ਨੇੜਤਾ। ਚਲੋ ਉਹ ਨਹੀਂ ਮੈਂ ਗੱਲ ਕਰਦਾ, ਚਲੋ ਇਹੋ ਜਿਹੇ ਵੀ ਸੀਗੇ, ਬੜੇ ਨੋਨ ਜਿਹੇ ਸੀ ਪਰਿਵਾਰ 'ਚੋਂ।
0: ਜੀ
3: ਉਹ ਮੁੰਡੇ ਦੀ ਗੱਡੀ 'ਚ ਆਇਆ, ਉਹ ਆੜਤ ਦੇ ਵਿੱਚੋਂ ਆਪਦੇ ਮੁੰਡੇ ਨੂੰ ਕਹਿੰਦਾ ਤੂੰ ਉਹ ਲੈ ਜਾ ਆਪਣੇ ਕਾਰ ਘਰ ਨੂੰ, ਮੈਂ ਮੋਟਰਸਾਈਕਲ ਖੜਾ ਇੱਥੇ, ਮੈਂ ਮੋਟਰਸਾਈਕਲ ਲੈ ਆਵਾਂ।
0: ਜੀ
3: ਟੋਆ ਸੀ, ਟੋਏ ਦੇ ਵਿੱਚ ਮੋਟਰਸਾਈਕਲ ਲੱਗੇ ਕਿਤੇ ਲੱਗਿਆ ਮਾੜਾ ਮੋਟਾ, ਉੱਧਰੋਂ ਟਰੱਕ ਆਉਂਦਾ ਸੀ ਹੈਵੀ ਵੇਟ,
0: ਜੀ
3: ਉਹਦੇ ਲੱਕ ਦੇ ਉੱਪਰ ਦੀ ਲੰਘ ਗਿਆ, ਉਹ ਬਚ ਸਕਦਾ ਸੀ, ਬਚਦਾ ਜਾਂ ਵਰਦਾ ਪਤਾ ਨਹੀਂ, ਕਿਸੇ ਨੇ ਚੱਕਿਆ ਹੀ ਨਹੀਂ ਨੋਨ ਪਰਸਨ ਖੰਨੇ ਦਾ।
0: ਜੀ
3: ਉਹ ਬਲੀਡਿੰਗ ਇੰਨੀ ਜ਼ਿਆਦਾ ਹੋ ਗਈ ਕਿ ਮਤਲਬ ਡੈਥ ਹੋ ਗਈ ਉਹਦੀ। ਮਤਲਬ
0: ਬਿਲਕੁਲ
3: ਮੈਂ ਉਹਦੀ ਖਬਰ ਸੁਣ ਕੇ ਮੈਂ ਜਿਹੜੀ ਗੱਲ ਕਰਨ ਲੱਗਿਆ ਕਿ ਜਿਹੜੇ ਲੋਕ ਪੰਜਾਬ ਜਾਂ ਹਿੰਦੁਸਤਾਨ ਛੱਡ ਕੇ ਭੱਜਦੇ ਨੇ, ਉਹ ਇੱਕ ਇੱਕ ਕਾਰਨ ਥੋੜੋ ਆ ਉੱਥੇ,
0: ਨਹੀਂ ਜੀ ਨਹੀਂ ਜੀ
3: ਉਧਰ ਨੂੰ ਤਾਂ ਕਿਸੇ ਦਾ ਧਿਆਨ ਹੀ
0: ਧਿਆਨ ਹੀ
3: ਨਹੀਂ,
0: ਨਹੀਂ ਗਾ ਜੀ।
3: ਕਿਸੇ ਚੀਜ਼ ਦਾ ਧਿਆਨ ਹੈ ਨਹੀਂ,
0: ਬਿਲਕੁਲ ਹੈ ਜੀ।
3: ਸੜਕਾਂ ਦੇ ਉੱਪਰ ਲੰਘਣ ਨੂੰ ਜਗ੍ਹਾ ਬੰਦ ਕਰੀ ਪਈ ਹੈ, ਰੇਹੜੀ ਵਾਲਿਆਂ ਨੇ ਜਿਹੜਾ ਜਿੱਥੇ ਜੀ ਕਰਦਾ ਸਬਜ਼ੀ ਲੈਣ ਨੂੰ ਖੜ ਜਾਂਦਾ
0: ਜੀ,
3: ਹੈ ਕੋਈ ਉੱਥੇ, ਮਤਲਬ ਤੁਸੀਂ ਇੱਕ ਇੱਕ ਸ਼ਹਿਰ ਕ੍ਰੋਸ ਕਰਨਾ ਵੀ ਜੇ ਲੋਕਲ
0: ਜੀ
3: ਹਾਈਵੇ ਦੇ ਉੱਪਰ ਦੀ ਨਹੀਂ, ਥੱਲੇ ਦੀ ਹਾਈਵੇ ਦੇ ਵੀ ਟਾਈਮ ਲਾ, ਥੱਲੇ ਦੀ ਵੀ ਕ੍ਰੋਸ ਕਰਨਾ, ਤੁਹਾਨੂੰ ਉੱਥੇ ਵੀ ਕਾਣ ਹੋ ਜਾਂਦਾ
0: ਹੋ ਜਾਂਦਾ ਜੀ, ਬਿਲਕੁਲ ਹੈ ਜੀ।
3: ਮਤਲਬ ਇੱਕ ਚੀਜ਼ ਕਰ ਮੂਰਖ ਨੂੰ ਪੈਸੇ ਵਾਲਾ ਕਿ ਹਰ ਬੰਦਾ ਛੱਡ ਕੇ ਭੱਜਣ ਨੂੰ ਤਿਆਰ ਹੋਇਆ ਪਿਆ, ਹਾਲਾਤ ਤਾਂ ਸਾਡੇ ਇਹ ਬਣੇ ਹੋਏ ਨੇ ਤੇ ਅਸੀਂ ਅਜੇ ਵੀ ਕਹਿੰਦੇ ਆ ਵੀ ਗਊਆਂ ਨੂੰ ਕਿਤੇ ਧੁੱਪ ਨਾ ਲੱਗ ਜਾਵੇ,
0: ਜੀ ਜੀ ਜੀ ਬਿਲਕੁਲ ਹੈ ਜੀ,
3: ਬੰਦੇ ਗਊਆਂ ਮਾਰੀ ਜਾਂਦੀਆਂ ਨੇ।
1: ਵੀਰ ਜੀ ਮੈਂ ਨਾ ਬਹੁਤ ਇੱਕ ਸਿੰਸੀਅਰ ਜੀ ਗੱਲ ਲੱਗਾ ਕਹਿਣ, ਗੱਲ ਇਹ ਕਿ ਜਿਹੜਾ ਬੰਦਾ ਰੋਜ਼ 50 ਕਿਲੋਮੀਟਰ ਟਰੈਵਲ ਕਰਦਾ ਹੈ ਨਾ ਜੀ
0: ਜੀ
1: ਇਹਨਾਂ ਸੜਕਾਂ ਤੇ, ਮੈਂ ਸੋਚ ਰਿਹਾ ਹੈਗਾ ਆ ਕਿ ਉਹਦੀ ਉਮਰ 5 ਸਾਲ ਘੱਟ ਜਾਂਦੀ ਹੈ ਜੀ।
0: ਜੀ
1: ਕਾਰਨ ਇਹ ਹੈਗਾ ਆ ਕਿ ਪਹਿਲਾਂ ਤਾਂ ਸੜਕਾਂ ਦੇ ਹਾਲਾਤ, ਦੂਜਾ ਟ੍ਰੈਫਿਕ ਦੇ ਹਾਲਾਤ, ਤੀਜਾ ਵਾਰਾ ਡੰਗਰਾਂ ਦਾ ਜਿਹੜਾ ਹੈਗਾ ਆ ਜੀ,
0: ਪ੍ਰਦੂਸ਼ਣ
1: ਉਹ
0: ਹੋ ਗਿਆ,
1: ਜਿੰਨੀ ਟੈਨਸ਼ਨ ਦੇ ਵਿੱਚ ਸਰ, ਜਿੰਨੀ ਟੈਨਸ਼ਨ 'ਚ ਡਰਾਈਵਿੰਗ ਕਰਨੀ ਪੈਂਦੀ ਆ ਨਾ ਜੀ, ਐਟੋਮੈਟਿਕਲੀ ਬੰਦੇ ਦੀ ਉਮਰ ਘੱਟਦੀ ਹੈ ਜੀ ਉਸ ਚੀਜ਼ ਦੇ ਨਾਲ।
0: ਜੀ
1: ਪਰ ਸਾਹਿਬ ਤੁਸੀਂ ਯਕੀਨ ਕਰਿਓ, ਕਈ ਵਾਰੀ ਕਚਹਿਰੀ ਜਦੋਂ ਜਾ ਕੇ ਬੈਠੀ ਦਾ ਨਾ ਜੀ, ਤੇ
0: ਜੀ
1: ਟ੍ਰੈਫਿਕ ਦੇ ਵਿੱਚੋਂ ਗਏ ਹੋਈ ਦਾ,
0: ਜੀ
1: ਇੱਕ ਦੋ ਚਾਂਸ ਤਾਂ ਇਦਾਂ ਦੇ ਹੁੰਦੇ ਹੈਗੇ ਆ ਵੀ ਜਿੱਥੇ ਸ਼ੁਕਰ ਮਨਾਈ ਦਾ ਆ ਵੀ ਚਲੋ ਬਚਾਅ ਹੋ ਗਿਆ ਜੀ,
0: ਜੀ
1: ਤੇ ਜਦੋਂ ਕਚਹਿਰੀ ਜਾ ਕੇ ਬੈਠੀ ਦਾ ਹਾਰਟ ਬੀਟ ਵਧੀ ਹੁੰਦੀ ਆ ਜੀ, ਨੋਰਮਲ ਨਹੀਂ ਹੁੰਦੀ, ਹਾਰਟ ਬੀਟ
0: ਬਿਲਕੁਲ
1: ਥੋੜੀ ਦੇਰ ਵਧੀ ਰਹਿੰਦੀ ਆ, 5-7 ਮਿੰਟ 10 ਮਿੰਟ, ਤੇ ਮੈਂ ਮਹਿਸੂਸ ਕਰਦਾ ਹੁੰਦਾ ਵੀ ਜੇ ਸੜਕਾਂ ਤੇ ਟ੍ਰੈਫਿਕ ਇਦਾਂ ਹੀ ਵੱਧਦਾ ਰਿਹਾ ਔਰ ਅਨਕੰਟਰੋਲਡ ਹੋਇਆ ਤੇ ਇਹ ਸੜਕਾਂ ਦਾ ਹਾਲਾਤ ਵੀ ਇਹੋ ਰਹੇ ਵੀ ਕਿੱਥੇ ਟਕੋਆ ਦਾ ਪਤਾ ਹੀ ਨੀ ਲੱਗਦਾ ਸਰ ਕਿੱਥੇ ਆ।
0: ਜੀ
1: ਸਟੀਅਰਿੰਗ ਜਿਹੜਾ ਹੈਗਾ ਕਦੀ ਇੱਕ ਹੱਥ ਨਾਲ ਨੀ ਫੜਿਆ ਜੀ, ਦੋ ਹੱਥ ਨਾਲ ਸਟੀਅਰਿੰਗ ਫੜਨਾ ਪੈਂਦਾ, ਕਿਉਂਕਿ ਪਤਾ ਹੀ ਨੀ ਤੁਹਾਡਾ ਸਟੀਅਰਿੰਗ ਜਿਹੜਾ ਹੈਗਾ ਆ ਉਹ ਕਿੱਥੇ ਜਿਹੜਾ ਆ ਸਰ, ਨਹੀਂ ਸਪੀਡ ਦੇ ਉੱਤੇ ਟੋਏ ਦਾ ਨਹੀਂ ਪਤਾ ਲੱਗਦਾ, ਟੋਏ ਜਿਹੜੇ ਏਡੇ ਏਡੇ ਡੂੰਘੇ ਆ ਜੀ ਸੜਕਾਂ ਤੇ।
0: ਜੀ
1: ਦੈਟ ਟੂ ਔਨ ਦਾ GT ਰੋਡ ਆਲਸੋ ਸਰ, ਜਿੱਥੇ ਤੁਸੀਂ ਜਿਹੜਾ ਹੈਗਾ ਆ 30 ਕਿਲੋਮੀਟਰ ਪਿੱਛੇ ਜਿਹੜਾ ਆ ਟੋਲ ਲਿਆ ਆ
0: ਹੈਗੀ,
1: ਉਹਨਾਂ ਕਾਰਨ ਇਹ ਹੈਗਾ ਆ ਨਾ ਜੀ, ਜੇ ਮਤਲਬ ਘਰ ਦੇ ਵਿੱਚ ਮਾਲਕ ਜਿਹੜਾ ਆ ਉਹ ਸਟਰੋਂਗ ਹੋਵੇ ਤੇ ਉਹ ਫਿਰ ਜਿਹੜਾ ਆ ਬਾਕੀ ਕੰਮ ਵੀ ਸਟਰੋਂਗਲੀ ਕਰਵਾ ਲੈਂਦਾ।
0: ਜੇ
1: ਸੈਂਟਰ ਦੀ ਉਹ ਸੜਕ ਸੈਂਟਰ ਦੇ ਅੰਡਰ ਆਉਂਦੀ ਹੈਗੀ, ਸੈਂਟਰ ਵੀ ਉੱਥੇ ਹੀ ਕੰਮ ਕਰਦਾ ਜਿੱਥੇ ਜੁੱਤੀ ਦੇ ਨਾਲ ਚਲਾਇਆ ਜਾਂਦਾ, ਸੰਸੀਅਰਲੀ ਚਲਾਇਆ ਜਾਂਦਾ।
0: ਬਿਲਕੁਲ ਹੈ ਜੀ,
1: ਤੋ ਇਸ ਕਰਕੇ ਸਾਡੇ ਤੇ ਇਹ ਬਹੁਤ ਲਾਈਫ ਦਾ ਹੈਗਾ ਆ ਜੀ ਰਿਸਕ।
0: ਜੀ ਇੱਕ ਸੈਣੀ ਸਾਹਿਬ ਔਜਲਾ ਸਾਹਿਬ ਮਿਊਟ ਦੇ ਉੱਤੇ ਚਲੇ ਗਏ, ਚਲੋ ਇੱਕ ਸੱਜਣ ਉਹਨਾਂ ਦਾ ਸੁਨੇਹਾ ਆਇਆ ਆਪਣੇ ਉਹਨਾਂ ਦਾ ਸ਼ੇਅਰ ਬਾਲੀਵੁੱਡ TV ਤੋਂ ਹੈਗੇ ਨੇ, ਤੇ ਉਹ ਲਿਖਦੇ ਆ ਕਿ ਆਪਣਾ ਇੱਕ ਮਿੰਟ ਜੀ ਮੈਂ ਇੱਧਰੋਂ ਕੱਢ ਲਵਾਂ ਕਿੱਥੇ ਚਲੇ ਗਿਆ ਸੁਨੇਹਾ, ਮੈਂ ਕੱਢ ਕੇ ਰੱਖਿਆ ਸੀ ਉਹਨਾਂ ਦਾ। ਉਹ ਲਿਖਦੇ ਨੇ ਕਿ ਸੁਖਬੀਰ ਮੋਦੀ ਤੋਂ ਰਾਹਤ ਦੀ ਜਿਹੜੀ ਆ ਉਮੀਦ ਕਰ ਰਹੇ ਨੇ ਤਾਂ ਕਿ ਕਹਿੰਦੇ ਉਹ ਜੇਲ੍ਹ ਜਾਣ ਤੋਂ ਬਚ ਸਕਣ, ਕਿਉਂਕਿ ਕੈਪਟਨ ਤੇ ਖਹਿਰਾ ਵਿਰੁੱਧ ਜਿਹੜਾ ED ਦਾ ਕੇਸ ਚੱਲ ਰਿਹਾ ਤੇ ਸੁਖਬੀਰ ਜਾਣਦੇ ਨੇ ਕਿ ਮੁੱਖ ਮੰਤਰੀ ਮਾਨ ਉਹਨਾਂ ਨੂੰ ਜੇਲ੍ਹ ਭੇਜ ਸਕਦੇ ਆ ਤੇ ਇਸ ਦੇ ਲਈ ਉਹਨਾਂ ਨੂੰ ਮੋਦੀ ਦੀ ਕਹਿੰਦੇ ਮਦਦ ਦੀ ਲੋੜ ਹੈ। ਕਿਵੇਂ ਦੇਖਦੇ ਹੋ ਜੀ, ਜੇ ਕੈਪਚਰ ਕਰਨਗੇ ਤਾਂ ਉਹ ਤਾਂ ਮੋਦੀ ਸਾਹਿਬ ਹੀ ਕਰਨਗੇ ਕੈਪਚਰ, ਉਹਨਾਂ ਨੂੰ ਜੇ ਕਰਨਗੇ ਤਾਂ ਮਾਨ ਸਾਹਿਬ ਤਾਂ ਨਹੀਂ ਕਰ ਸਕਦੇ।
1: ਨਹੀਂ ਨਹੀਂ ਉਹਨਾਂ ਨੇ ਨਹੀਂ ਨਹੀਂ ਨਹੀਂ ਸਰ, ਨਹੀਂ ਏਦਾਂ ਦੀ ਗੱਲ ਨਹੀਂ ਹੈ
0: ਜੀ,
1: ਕਿਉਂਕਿ ਮਾਨ ਦੇ ਐਕਸ਼ਨ ਦੇ ਉੱਤੇ ਜਿਹੜਾ ਹੈਗਾ ਆ ਮੋਦੀ ਕੁਛ ਨਹੀਂ ਕਰ ਸਕਦੇ
0: ਜੀ।
1: ਬਾਕੀ ED ਨੇ ਜਿਹੜਾ ਹੈਗਾ ਜੇ ਸੁਖਬੀਰ ਬਾਦਲ ਨੂੰ ਹੱਥ ਪਾਉਣਾ ਹੁੰਦਾ ਤੇ ਬਹੁਤ ਦੇਰ ਪਹਿਲਾਂ ਪਾ ਲੈਣਾ ਸੀ,
0: ਮਾਨ ਉਹਨਾਂ ਦੇ ਕਹਿਣ ਦੇ ਉੱਤੇ ਬੱਸਾਂ ਦਾ ਸੀਗਾ ਮੁੱਦਾ ਜਾਂ ਹੋਰ ਸਾਰੀਆਂ ਚੀਜ਼ਾਂ,
1: ਨਾ ਨਾ ਉਹ ਉੱਥੇ ਜਿਹੜੇ ਹੈਗੇ ਉਹਨਾਂ ਨੇ ਉਹ
0: ਫਾਈਲਾਂ ਕਹਿੰਦੇ ਟੇਬਲ ਤੇ ਪਈਆਂ ਨੇ
1: ਸਾਰਾ, ਅਗਲਿਆਂ ਨੇ ਲੀਗਲੀ ਤੌਰ ਤੇ ਸਹੀ ਹੈਗੇ ਆ,
0: ਬਿਲਕੁਲ ਹੈ।
1: ਕਈ ਚੀਜ਼ਾਂ ਹੁੰਦੀਆਂ ਭਾਰੇ ਸਾਹਿਬ, ਮੰਨ ਲਓ ਇੱਕ ਛੋਟੀ ਜਿਹੀ ਗੱਲ ਹੈ ਜੀ, ਮੈਂ ਮਤਲਬ ਜਿਹੜਾ ਆ ਭਈ ਤੁਹਾਡੇ ਸਿਗਨੇਚਰ ਕਰਕੇ ਬੈਂਕ ਚੋਂ ਪੈਸੇ ਕਢਾ ਲਿਆਉਣਾ
0: ਜੀ,
1: ਇਟ ਇਜ਼ ਫੋਰਜਰੀ ਹੈ ਨਾ
0: ਜੀ,
1: 420 ਹੈ ਨਾ ਜੀ,
0: ਬਿਲਕੁਲ ਹੈ ਜੀ।
1: ਕੋਈ ਬੰਦਾ ਤੀਜਾ ਉੱਠ ਕੇ ਕੰਪਲੇਂਟ ਕਰ ਦਿੰਦਾ ਵੀ ਰਾਜਨ ਸੈਣੀ ਨੇ ਭਾਰਤ ਸਾਹਿਬ ਦੇ ਸਾਈਨ ਕਰਕੇ ਤੇ ਪੈਸੇ ਕਢਾਏ ਆ
0: ਜੀ,
1: ਬੈਂਕ ਤੁਹਾਨੂੰ ਪੁੱਛਦਾ ਆ
0: ਜੀ,
1: ਤੁਸੀਂ ਇੰਨੀ ਗੱਲ ਕਹਿ ਦਿੰਦੇ ਕਿ ਸਾਈਨ ਮੇਰੇ ਹੀ ਆ,
0: ਚਾਹੇ ਘਰ ਵਾਲੀ ਦੇ ਆ, ਇੱਕ ਪਰਿਵਾਰ ਚ ਨਹੀਂ ਆਪਾਂ ਲੀਗਲ ਕਰ ਸਕਦੇ ਕਿਸੇ ਦੇ,
1: ਸ਼ਰੇਆਮ
0: ਜੀ
1: ਸਰ, ਸ਼ਰੇਆਮ ਕੰਮ ਗਲਤ ਆ,
0: ਗਲਤ ਆ ਜੀ,
1: ਪਰ ਜੇ ਤੁਸੀਂ ਤੁਸੀਂ ਐਡਮਿਟ ਕਰਦੇ ਆ ਵੀ ਹਾਂ ਜੀ ਸਿਗਨੇਚਰ ਮੇਰੇ ਹੀ ਆ
0: ਜੀ,
1: ਤੇ ਦੈਨ ਉਹ ਆਫੈਂਸ ਆਪਣੇ ਆਪ ਦੇ ਵਿੱਚ ਖਤਮ ਹੋ ਜਾਂਦਾ ਜੀ,
0: ਬਿਲਕੁਲ ਹੈ ਜੀ।
1: ਸੋ ਇਹ ਕੁਛ ਇੱਕ ਚੀਜ਼ਾਂ ਹੁੰਦੀਆਂ ਹੈਗੀਆਂ ਆ ਵੀ ਕੁਛ ਇੱਕ ਗਲਤ ਕੰਮ ਹੁੰਦੇ ਆ ਜਿਹੜੇ ਜਿਹੜੇ ਆ ਡਾਂਗੇ ਦੀ ਚੋਟ ਤੇ ਵੀ ਬੰਦਾ ਕਰ ਜਾਂਦਾ ਜੀ, ਉਹਦੇ ਵਿੱਚ ਜਿਹੜਾ ਆ ਫੇਰ ਨਹੀਂ ਕਰ ਸਕਦੇ। ਹੁਣ ਸਵਾਲ ਤਾਂ ਇਹ ਹੈਗਾ ਸੀਗਾ ਵੀ ਜੇ ਤੁਸੀਂ ED ਦੀ ਗੱਲ ਕਰਦੇ ਆ, ਉਹਨਾਂ ਨੇ ਬਹੁਤ ਭਾਰੇ ਸਾਹਿਬ ਵੱਡੇ ਬਾਦਲ ਸਾਹਿਬ ਦਾ ਜਿਹੜਾ ਹੈਗਾ ਨਾ ਅਜੇ ਵੀ ਇੰਨਾ ਕੁ ਹੈਗਾ BJP ਦੇ ਵਿੱਚ, ਉਹ ਕਰਦੇ ਹੈਗੇ ਜੀ ਥੋੜਾ ਜਿਹਾ ਸ਼ਰਮ ਕਰਦੇ,
0: ਜ਼ਿੰਦਗੀ ਮਤਲਬ ਕਿ ਦੇਣਦਾਰ ਰਹਿਣਗੇ ਉਹਨਾਂ ਦੇ,
1: ਮੰਨਦੇ ਆ ਉਹ ਮੰਨਦੇ ਆ ਇਸ ਚੀਜ਼ ਨੂੰ, ਮੰਨਦੇ ਹੈਗੇ ਆ ਉਹ, ਜ਼ਿਕਰ ਵੀ ਕਰਦੇ ਹੈਗੇ ਉਹਨਾਂ ਦਾ, ਜੇ ਕਿਤੇ ਲੋੜ ਹੁੰਦੀ ਆ ਉਹਨਾਂ ਦਾ ਜ਼ਿਕਰ ਵੀ ਕਰਦੇ ਆ ਉਹ, ਜੇ ਮਤਲਬ ਪੋਲੀਟੀਕਲੀ ਉਹਨਾਂ ਨੇ ਇੰਨਾ ਸਨੱਬ ਕਰਨਾ ਹੁੰਦਾ ਤੇ ਉਹਨਾਂ ਨੇ ਪਹਿਲਾਂ ਹੀ ਇਹ ਕੰਮ ਕਰ ਦੇਣੇ ਸੀ। ਇਹ ਅੱਜ ਤੱਕ ਜਿਹੜਾ ਹੈਗਾ ਆ ਸੁਖਬੀਰ ਬਾਦਲ ਨੂੰ ਕਿਸੇ ਗੱਲ ਦੇ ਉੱਤੇ ਜਾਂ ਮਤਲਬ ਹੈ, ਕਿਉਂਕਿ ED ਨੇ ਜਿਹੜਾ ਹੈਗਾ ਜੇ ਆਪਾਂ ਇਹੀ ਪ੍ਰਜ਼ੰਪਸ਼ਨ ਲੈ ਕੇ ਚੱਲਦੇ ਹਾਂ ਕਿ ਪੋਲੀਟੀਕਲ ਵੈਂਡਾਟੇ ਦੇ ਥਰੂ ED ਐਕਟ ਕਰਦੀ ਆ, ਤੇ ਦੈਨ ਜਿਹੜਾ ਹੈਗਾ ਆ ਉਹਨਾਂ ਨੂੰ ਕੋਈ ਹੈਜ਼ੀਟੇਸ਼ਨ ਨਹੀਂ ਸੀ ਹੋਣੀ, ਉਹਨਾਂ ਨੇ ਪਹਿਲਾਂ ਹੀ ਹੱਥ ਪਾ ਲੈਣਾ ਸੀ, ਪਰ ਕਿਉਂਕਿ ਉਹਨਾਂ ਨੂੰ
0: ਪੇਂਡੂ ਏਰੀਆ ਨੀ ਕੱਲਾ ਅਕਾਲੀ ਦਲ ਦੇ ਨਾਲ ਜੁੜਿਆ, ਸ਼ਹਿਰੀ ਏਰੀਆ ਵੀ ਜਾਂ ਬਿਜ਼ਨਸਮੈਨ ਉਹਨਾਂ ਦੇ ਨਾਲ ਉਹ ਵੀ ਉਨਾ ਕੇ ਤਕਰੀਬਨ ਜੁੜਿਆ ਹੋਇਆ ਹੈ। ਤੇ ਦੂਸਰਾ ਇਹ ਵੀ ਹੈ ਕਿ ਜੇ ਇਸ ਸਮੇਂ ਦੇ ਵਿੱਚ ਹੱਥ ਪਾਉਂਦੇ ਆ ਤਾਂ ਨੁਕਸਾਨ ਮਤਲਬ ਕਿ ਉਲਟਾ BJP ਨੂੰ ਵੱਡੇ ਪੱਧਰ ਦੇ ਉੱਤੇ ਹੋਣਾ ਜੀ।
1: ਹਾਂਜੀ, ਨਾਲੇ ਦੂਜੀ ਗੱਲ ਹੈਗੀ ਨਾ ਭਾਰਤ ਸਾਹਿਬ, ਜਿਹੜੀ ਮੈਂ ਗੱਲ ਕੰਪਲੀਟ ਕਰ ਲਵਾਂ ਉਸ ਚੀਜ਼ ਨੂੰ ਵੀ ਜਿਹੜੀ ਮੈਂ ਐਗਜ਼ਾਮਪਲ ਦਿੱਤੀ ਸੀ ਬੈਂਕ ਦੀ ਤੇ ਜਾਂ ਚੈੱਕ ਦੀ
0: ਜੀ,
1: ਉਹ ਸਿਰਫ ਇਸ ਕਰਕੇ ਕਿ ਜਦੋਂ ਸੁਖ ਵਿਲਾਸ ਅਗਲਿਆਂ ਨੇ ਬਣਾਇਆ ਸੀ ਉਹਨਾਂ ਨੇ ਕੀ ਕੀਤਾ, ਪਹਿਲਾਂ ਕੈਬਨਿਟ ਮੀਟਿੰਗ ਕਰਕੇ ਕੈਬਨਿਟ ਦੇ ਵਿੱਚ ਅਪਰੂਵ ਕਰਕੇ ਫਿਰ ਉਹ ਨਿਯਮ ਦੇ ਵਿੱਚ ਬਦਲਾਅ ਕੀਤਾ
0: ਜੀ।
1: ਹਾਂਜੀ, ਬਦਲਾਅ ਕੀਤਾ, ਬਣਾ ਲਿਆ, ਬਣਾ ਕੇ ਫਿਰ ਦੁਬਾਰਾ ਕੈਬਨਿਟ ਮੀਟਿੰਗ ਕਰਕੇ ਤੇ ਉਹ ਨਿਯਮ ਜਿਹੜਾ ਸੀਗਾ ਉਹ ਰਿਮੂਵ ਕਰ ਦਿੱਤਾ ਵੀ ਕੋਈ ਹੋਰ ਨਾ ਬਣਾ ਸਕੇ। ਇਸ ਕਰਕੇ ਉਹ ਕੀ ਸੀਗਾ, ਕਿ ਉਹ ਰਿਜ਼ਰਵ ਏਰੀਆ ਸੀ ਉਹਦੇ ਵਿੱਚ ਨਹੀਂ ਸੀ ਹੋ ਸਕਦਾ।
0: ਜੀ
1: ਉਹ ਤੋਂ ਬਾਅਦ ਜਿਹੜਾ ਹੈਗਾ ਨਿਯਮ ਬਦਲਿਆ ਕਿ ਰਿਜ਼ਰਵ ਏਰੀਏ ਦੇ ਵਿੱਚ ਹੋ ਸਕਦਾ ਹੈਗਾ ਆ ਜੀ,
0: ਜੀ
1: ਮੁੜ ਕੇ ਜਿਹੜਾ ਕਰ ਲਿਆ ਤੇ ਉਦਣ ਕਰਦਾ ਵੀ ਅੱਜ ਦੀ ਡੇਟ ਤੱਕ ਜਿੰਨੇ ਬਣੇ ਸੀ ਠੀਕ ਆ, ਓਕੇ, ਤੇ
0: ਜੀ
1: ਅੱਜ ਤੋਂ ਬਾਅਦ ਦੁਬਾਰਾ ਨਹੀਂ ਹੋਏਗਾ ਵੀ ਜੰਗਲਾਤ ਨੇ ਜਿਹੜਾ ਹੈਗਾ ਆ ਉਹਨਾਂ ਕੋਲ ਰਕਬਾ ਘਟਦਾ ਆ ਤੇ ਜੰਗਲਾਤ ਦੇ ਇਤਰਾਜ਼ਾਂ ਨੂੰ ਧਿਆਨ ਚ ਰੱਖਦੇ ਹੋਏ। ਸੋ ਇਹਨਾਂ ਨੇ ਜਿੰਨੇ ਕੰਮ ਕੀਤੇ ਹੈਗੇ ਆ, ਚਾਹੇ ਉਹ ਇਲੀਗਲ ਹੋਣਗੇ
0: ਜੀ
1: ਐਪਰੈਂਟਲੀ, ਬਟ ਜਦੋਂ ਤੁਸੀਂ ਉਹਨਾਂ ਦੇ ਕਾਗਜ਼ ਇਗਜ਼ਾਮਿਨ ਕਰਦੇ ਆ ਕਾਗਜ਼ੀ ਤੌਰ ਤੇ, ਉਹ ਕੰਮ ਜਿਹੜੇ ਆ ਉਹ ਸਹੀ ਹੈਗੇ ਆ, ਨਹੀਂ ਤਾਂ ਇਹ ਮਾਨ ਸਰਕਾਰ ਬਖਸ਼ਦੀ ਨਾ ਪਹਿਲਾਂ ਹੀ ਉਹ ਕੇਸ ਜਿਹੜੇ ਹੈਗੇ ਆ ਉਹ ਹੀ ਪੁੱਟ ਅਪ ਕਰਨੇ।
0: ਇੱਕ ਸਮਾਂ ਸੀਗਾ ਸੁਖਬੀਰ ਬਾਦਲ ਦੇ ਖਿਲਾਫ ਕਿੰਨਾ ਖਹਿਰਾ ਸਾਹਿਬ, ਉਹ ਜਦੋਂ ਉਹਨਾਂ ਨੇ ਚੰਡੀਗੜ੍ਹ ਇੱਕ ਹੋਟਲ ਨਹੀਂ ਤਿਆਰ ਕਰਵਾਇਆ ਸੀ, ਉਹ ਰੋਡ ਬਣਾਈ ਸੀ ਥੋੜੀ ਜਿਹੀ, ਤਾਂ ਕਹਿੰਦੇ ਜੀ ਇਹਨਾਂ ਨੇ ਬਣਾ ਲਿਆ, ਕਿੰਨਾ ਰੋਲਾ ਪਾਇਆ ਸੀ ਖਹਿਰਾ ਸਾਹਿਬ ਨੇ ਰੋਡ ਦੇ ਉੱਤੇ ਖੜੇ ਕਰ ਹੋ ਹੋ ਕੇ, ਮਤਲਬ ਕਿ ਸਪੀਚਾਂ ਕਰਦੇ ਰਹੇ ਆ, ਪਰ ਕੁਝ ਵੀ ਨਹੀਂ ਬਣਿਆ ਉਹਨਾਂ ਚੀਜ਼ਾਂ ਦਾ।
1: ਨਿਊ ਚੰਡੀਗੜ੍ਹ ਦੀ ਰੋਡ ਸੀ ਜਾਂ ਇੱਦਾਂ ਕਰਕੇ ਵੀ ਇਹਨਾਂ ਨੇ ਆਪਣੇ ਹੋਟਲ ਨੂੰ ਬਣਾ ਲਈ ਹੈਗੀ ਆ, ਪਰ ਸੁਖਬੀਰ ਬਾਦਲ ਨੇ ਉਹਦੇ ਤੇ ਜਿਹੜਾ ਹੈਗਾ ਆ ਬੜੀ ਕਲੈਰੀਫਿਕੇਸ਼ਨ ਦਿੱਤੀ। ਉਹ ਕਹਿੰਦਾ ਮੈਂ 1000 ਕਰੋੜ ਲਾਇਆ ਸੀ ਤੇ 10000 ਕਰੋੜ ਕਮਾਇਆ
0: ਜੀ ਜੀ ਜੀ
1: ਪੰਜਾਬ ਨੇ। ਉਹ ਕਹਿੰਦੇ ਸਰਕਾਰ ਦਾ ਸੀ 1000 ਕਰੋੜ ਲਾ ਕੇ ਜਿਹੜਾ ਹੈਗਾ ਆ ਕੰਮ ਕੀਤਾ ਸੀ, ਬਾਅਦ ਦੇ ਵਿੱਚ ਉੱਥੇ ਦੇ ਜਿਹੜੇ ਹੈਗੇ ਆ ਵੀ ਰੇਟ ਵੱਧ ਗਏ ਤੇ ਰਜਿਸਟਰੀਆਂ ਦੇ ਵਿੱਚ ਹੀ ਸਾਨੂੰ ਜਿਹੜਾ ਹੈਗਾ ਆ ਵੀ 10000 ਕਰੋੜ ਰੁਪਈਏ ਦੀ ਆਮਦਨ ਉੱਥੋਂ ਵਧੀ ਸੀ ਜੀ।
3: ਬੱਸਾਂ ਦੀ ਗੱਲ ਕਰਦੇ ਹੋ, ਮੈਂ ਕਰੀ ਸੀ ਆਪਣੇ ਨੋਨ ਬੱਸ, ਉਹ ਕਹਿੰਦੇ ਵੀ ਪੈਸੇ ਤਾਂ ਪਰਮਿਟ ਜਿਹੜਾ ਵਾਧਾ ਹੁੰਦਾ 2-4 ਸਾਲ ਬਾਅਦ 5-7 ਕਿਲੋਮੀਟਰ ਵਾਧਾ ਹੁੰਦਾ
0: ਜੀ,
3: ਠੀਕ ਹੈ। ਇਹਨਾਂ ਨੇ ਕੀ ਕੀਤਾ, ਮੰਨ ਲਓ ਬੱਸ ਦਸੂਹੇ ਤੱਕ ਜਾਂਦੀ ਹੈ, ਤਲਵਾੜੇ ਵਾੜਨੀ ਹੈ ਜਾ ਕੇ, ਜਿਹੜੀ ਦਸੂਹੇ ਤੋਂ ਤਲਵਾੜੇ ਵਾਲਾ ਪਰਮਿਟ ਆ ਉਹ ਇਹਨਾਂ ਨੇ ਤੰਗੇ ਇੰਨਾ ਕੀਤਾ, ਉਹ ਇਹਨਾਂ ਨੂੰ ਵੇਚ ਗਿਆ, ਬੱਸ ਤਲਵਾੜੇ ਵਾਲ ਕੀ ਹੋ ਗਈ
0: ਜੀ,
3: ਇਹਨਾਂ ਨੇ ਔਕੜ ਕਰਿਆ ਹੀ ਨਹੀਂ।
0: ਨਾਲੇ ਔਜਲਾ ਸਾਹਿਬ ਇੱਕ ਚੀਜ਼ ਮੈਂ ਹੋਰ ਨੋਟ ਕੀਤੀ, ਚਲੋ ਮੈਂ ਵੀ ਇਸ ਬੱਸ ਦਾ ਸਫ਼ਰ ਕੀਤਾ ਤਾਂ ਜਦੋਂ ਚਾਹੇ ਆਇਆ ਵੀ ਆ ਤੇ ਚਾਹੇ ਗਿਆ ਵੀ ਆ, ਇਹ ਮੈਨੂੰ ਲੱਗਦਾ ਕਿ ਕਿਤੇ ਨਾ ਕਿਤੇ ਕੋਈ 40-50 ਕਿਲੋਮੀਟਰ ਦੇ ਜਿੱਦਾਂ ਉਹ ਰੂਟ ਦੇ ਹਿਸਾਬ ਦੇ ਨਾਲ ਲਿਆ, ਕਿਉਂਕਿ ਦੇਖੋ ਜਲੰਧਰੋਂ ਜੇ ਬੱਸ ਚੱਲਦੀ ਹੈ ਜਾਂ ਅੰਮ੍ਰਿਤਸਰ ਤੋਂ ਵੀ ਚੱਲਦੀ ਹੈ ਤਾਂ ਉਹ ਆ ਕੇ ਰੁਕਦੀ ਹੈ ਜੀ, ਮਤਲਬ ਕਿ 35-40 ਕਿਲੋਮੀਟਰ ਜਾਂ 50 ਕਿਲੋਮੀਟਰ ਚੱਲ ਕੇ ਤਾਂ ਸਟੋਪ ਕਰਦੀ ਹੈ ਜੀ। ਮੈਂ ਉਹ ਬ੍ਰਾਂਚਾਂ ਜਿੱਦਾਂ ਬਣੀਆਂ, ਚਾਹੇ ਸਵਾਰੀਆਂ ਚੱਕਦੇ ਨੇ ਚਾਹੇ ਬ੍ਰਾਂਚਾਂ ਬਣੀਆਂ ਨੇ, ਉਹ ਪੂਰੇ ਮਤਲਬ ਕਿ ਫੁੱਲ ਪਲੈਨਿੰਗ ਦੇ ਨਾਲ ਹੀ ਕਿਤੇ ਨਾ ਕਿਤੇ ਕ੍ਰੀਏਟ ਕੀਤੀਆਂ ਨਾ, ਵੀ ਉਹ ਪਰਮਿਟ ਉੱਥੋਂ ਤੋਂ ਉੱਥੇ ਤੱਕ ਦਾ ਉੱਥੋਂ ਅੱਗੇ ਤੋਂ ਅੱਗੇ ਦਾ ਵਧੀ ਜਾ ਸਕਦਾ, ਏਦਾਂ ਹੋ ਸਕਦਾ।
3: ਭਾਰਜਵੀਰ ਨਵੇਂ ਪਰਮਿਟ ਜਦੋਂ ਇਸ਼ੂ ਹੁੰਦੇ ਨੇ ਉਹ ਬਹੁਤ ਔਖੇ ਇਸ਼ੂ ਕਰਨੇ
0: ਪੈਂਦੇ
3: ਨੇ, ਟਾਈਮ ਦੇ ਵਿੱਚ ਟਾਈਮ ਬਾਲਣਾ ਬਹੁਤ ਔਖਾ
0: ਹੁੰਦਾ,
3: ਦੇਖਣਾ ਪੈਂਦਾ
0: ਜੀ,
3: ਇਹ ਲੜਾਈਆਂ ਬਹੁਤ ਨਿਕਲਦੀਆਂ ਨੇ ਉਹਦੇ ਵਿੱਚੋਂ। ਇਹਨਾਂ ਨੇ ਉਹ ਕੰਬੇ ਨਹੀਂ ਕਰੇ, ਇਹਨਾਂ ਤਾਂ ਇਹ ਕਰਿਆ ਵੀ ਸਾਡਾ ਲੁਧਿਆਣੇ ਤੱਕ ਜਾਂਦਾ
0: ਜੀ,
3: ਲੁਧਿਆਣੇ ਤੋਂ ਜਲੰਧਰ ਵਾਲਾ ਤੰਗ ਕਰਿਆ ਆਪਦੇ ਮੂਹਰੇ ਵਾਲਾ ਦੇ ਪਿੱਛੇ ਵਾਲਾ ਉਹ ਚੱਕਤਾ
0: ਜੀ,
3: ਜਲੰਧਰ ਵੜਦੇ ਹੋ ਗਏ ਇਹ, ਨਹੀਂ ਤਾਂ ਬਠਿੰਡੇ ਤੋਂ ਅੰਮ੍ਰਿਤਸਰ ਡਾਇਰੈਕਟ 1-way ਹੈ, ਪਟਿਆਲਾ ਅੰਮ੍ਰਿਤਸਰ ਹੁਣ ਤੱਕ ਪਟਿਆਲਿਓਂ ਚੱਲ ਕੇ ਅੰਮ੍ਰਿਤਸਰ ਰਾਤ ਹੀ ਰਹਿ ਸਕਦੇ ਹੋ, ਡਬਲ ਵਾਪਸੀ ਨਹੀਂ ਸੀ ਹੁੰਦੀ ਉੱਥੋਂ
0: ਜੀ,
3: ਇੱਕੇ 1-way ਪਰਮਿਟ ਦੋ ਪਰਿਵਾਰਾਂ ਨੂੰ ਰੋਟੀ ਮਿਲਦੀ ਹੁੰਦੀ, ਇੱਕ ਪਟਿਆਲਿਓਂ ਅੰਮ੍ਰਿਤਸਰ ਨੂੰ ਚੱਲਦਾ ਹੁੰਦਾ ਸੀ ਸਵੇਰੇ ਤੇ ਇੱਕ ਪਟਿਆਲੇ ਤੋਂ ਅੰਮ੍ਰਿਤਸਰ ਨੂੰ ਚੱਲਦਾ ਹੁੰਦਾ ਸੀ
0: ਜੀ,
3: ਵਾਪਸੀ ਦੂਰ ਲੋਟ ਹੁੰਦੀ ਸ਼ਾਮ ਨੂੰ ਕਿਸੇ
0: ਹੋਰ ਦੀ,
3: ਤੇ ਇਹਨਾਂ ਨੇ ਤਾਂ ਉਹ ਲੀਗਲ ਕਰ ਲਿਆ ਪਰਮਿਟ ਖਰੀਦ ਲਏ
0: ਜੀ। ਹਾਂ ਉਹ ਵੀ ਆ ਨਾ, ਦੇਖੋ ਪਹਿਲੇ ਸਮੇਂ ਦੇ ਵਿੱਚ ਜਿੱਦਾਂ ਬੱਸਾਂ ਪਿੰਡਾਂ ਦੇ ਵਿੱਚ ਮਿੰਨੀ ਬੱਸਾਂ ਆਉਂਦੀਆਂ, ਜਾਂ ਅੱਜ ਵੀ ਦੇਖ ਲਓ ਬਹੁਤ ਸਾਰੇ ਪਿੰਡ ਜਿਹੜੇ ਕੁਝ ਇਲਾਕਿਆਂ ਦੇ ਹੈਗੇ ਉੱਥੇ ਬੱਸ ਹੀ ਨਹੀਂ ਜਾਂਦੀ ਜਾਂ ਸ਼ਾਮ ਨੂੰ ਜਾਂਦੀ ਜਾਂ ਸਵੇਰ ਨੂੰ ਆਉਂਦੀ ਹੈ, ਤਾਂ ਉਹਦਾ ਵੀ ਕਿਤੇ ਨਾ ਕਿਤੇ ਬੈਨੀਫਿਟ ਲਿਆ ਨਾ ਉਹਨਾਂ ਚੀਜ਼ਾਂ ਦੇ ਵਿੱਚ, ਸਰਮਾਏਦਾਰੀ ਵੀ ਹੈ ਸਾਰਾ ਕੁਝ ਹੈ ਜੀ ਜੀ ਆਪਣੇ।
1: ਬਿਲਕੁਲ ਬਿਲਕੁਲ ਭਾਈ ਸਾਹਿਬ, ਬਿਲਕੁਲ ਬਿਲਕੁਲ ਜੀ ਬਿਲਕੁਲ। ਪਰ ਇਹ ਵੀ ਉਹਨਾਂ ਨੇ ਜਿੱਥੇ ਤੱਕ ਆਪਾਂ ਗੱਲ ਇੱਥੇ ਕੰਕਲੂਡ ਕਰਦੇ ਹਾਂ ਨਾ, ਵੀ ਉਹਨਾਂ ਨੇ ਕੰਮ ਜਿਹੜੇ ਕੀਤੇ ਹੈਗੇ ਸੀਗੇ ਉਹ ਚਾਹੇ ਜਿੱਦਾਂ ਮਰਜ਼ੀ ਧੱਕਾ ਕੀਤਾ ਜੋ ਮਰਜ਼ੀ ਕੀਤਾ, ਪਰ ਲੀਗਲੀ ਤੌਰ ਤੇ ਉਹ ਜਿਹੜੇ ਹੈਗੇ ਉਹ ਫਸਦੇ ਨਹੀਂ ਕਿਸੇ ਚੱਕਰ ਚ ਜੀ।
0: ਬਿਲਕੁਲ
1: ਜੀ ਭਾਰਤ ਸਾਹਿਬ
0: ਜੀ,
1: ਮੈਂ ਭਾਰਤ ਸਾਹਿਬ ਹੁਣ ਇਜਾਜ਼ਤ ਲਊਂਗਾ ਜੀ, ਮੇਰਾ ਟਾਈਮ ਹੋ ਗਿਆ ਜੀ ਹੁਣ।
0: ਬਹੁਤ ਸ਼ੁਕਰੀਆ,
1: ਥੈਂਕ ਯੂ ਜੀ ਸਮਾਂ ਦੇਣ ਲਈ, ਧੰਨਵਾਦ ਜੀ, ਸ਼ੁਕਰੀਆ ਜੀ,
0: ਸਤਿ ਸ੍ਰੀ ਅਕਾਲ। ਲੋ ਦੋਸਤੋ, ਆਪਣੇ ਨਾਲ ਔਜਲਾ ਸਾਹਿਬ ਅਜੇ ਜੁੜੇ ਨੇ ਤੇ ਸੈਣੀ ਸਾਹਿਬ ਡਾਊਨ ਕਰ ਗਏ ਨੇ, ਤੇ ਔਜਲਾ ਸਾਹਿਬ ਦੀ ਵਿੱਚ ਵਿੱਚ ਗੱਲ ਸੁਣਦੇ ਰਹਿੰਦੇ ਆਪਾਂ, ਨਾਲ ਦੀ ਨਾਲ ਇੱਕ ਦੋ ਖਬਰਾਂ ਜਿਹੜੀਆਂ ਨੇ ਉਹ ਕਰਕੇ ਫਿਰ ਆਪਾਂ ਚੱਲਦੇ ਹਾਂ ਅੱਜ ਨਾਵਲ ਵੱਲ ਨੂੰ। ਤੇ ਦੂਸਰੇ ਪਾਸੇ ਜਿਹੜੀਆਂ ਰੀਜਨਲ ਪਾਰਟੀਆਂ ਹੈਗੀਆਂ ਉਹਨਾਂ ਦੇ ਫੰਡ ਜਿਹੜੇ ਨੇ ਉਹਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ ਜਿਹੜਾ ਹੈਗਾ, ਜੋ ਰਾਜਨੀਤਿਕ ਪਾਰਟੀਆਂ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਰਾਜਨੀਤਿਕ ਫੰਡਿੰਗ ਦੁੱਗਣੀ ਹੋਈ ਹੈ, ਜੇ ਜੇ ਪੀ ਦਾ ਗ੍ਰਾਫ ਜਿਹੜਾ ਥੱਲੇ ਡਿੱਗਿਆ ਹੈ, ਤੇ ਪਹਿਲੀਆਂ 15 ਪਾਰਟੀ ਦੇ ਵਿੱਚ ਨਾਮ ਜਿਹੜਾ ਸ਼ੁਮਾਰ ਹੋ ਗਿਆ ਤੇ ਉਹਦਾ ਜ਼ਿਕਰ ਕਰਦੇ ਆ ਨਾਲ ਨਾਲ ਤੇ ਨਾਲ ਨਾਲ ਗੱਲਬਾਤ ਵੀ ਸੁਣਦੇ ਆ ਔਜਲਾ ਸਾਹਿਬ ਦੀ ਤੇ
3: ਹਾਂਜੀ
0: ਹਾਂਜੀ ਔਜਲਾ ਸਾਹਿਬ
2: ਬਸ ਇਹੀ ਗੱਲਾਂ ਬਾਤਾਂ ਨੇ ਇੱਥੇ ਇਸ ਕਰਕੇ ਇੰਨੇ ਸਿਰ ਸਰਕਾਰ ਲਈ ਹੈ ਬਹੁਤ ਕੁਛ ਸਿੱਖ ਜਾਂਦਾ ਹੁੰਦਾ ਬੰਦਾ
0: ਜੀ
2: ਕਰਨ ਨੂੰ ਇਹਨਾਂ ਦੇ ਨਾ ਇਹ ਫਿਰ ਉਹ ਕਰਨਾ ਹੁੰਦਾ ਰਾਜੇ ਵੜਿੰਗ ਵਾਲਾ ਹੋਇਆ ਉਹਨੇ ਮਿਹਨਤ ਕਰ ਲਈ
0: ਜੀ
2: ਉਹਦਾ ਕਿਹੜਾ ਕੁਛ ਕਰ ਲਿਆ ਇੱਕ
0: ਬਿਲਕੁਲ
2: ਵੀ ਇਹਨਾਂ ਨੇ ਕੋਈ ਮੁੱਦਾ ਸਿਰੇ ਚਾੜਿਆ ਅੱਜ ਤੱਕ
0: ਨਾ ਜੀ ਨਾ
2: ਹਾਂਜੀ ਇੱਕ ਵਾਰ ਦੋ ਚਾਰ ਨੂੰ ਅੰਦਰ ਕਰਕੇ ਹਲਾ ਲਾ ਲਾ ਲਾ ਲਾ ਕਰਾ ਤੀ
0: ਜੀ
2: ਤੇ ਮਜੀਠੀ ਅੰਦਰ ਕਿਸੇ ਹੋਰ ਕੰਮ ਚ ਸੀ ਤੇ ਰੌਲਾ ਕਿਸੇ ਹੋਰ ਚੀਜ਼ ਦਾ ਪਾਈ ਗਏ
0: ਜੀ
2: ਇਹ ਸਭ ਮਤਲਬ ਆਈਆਂ ਗਾਹਾਂ ਆਪ ਨੂੰ ਖੋਲ ਲਿਆ ਸਾਰਾ ਕੁਛ
0: ਜੀ
2: ਤੇ ਪੰਜਾਬ ਦਾ ਤਾਂ ਕੋਈ ਗੱਲੇ ਨਹੀਂ ਪੰਜਾਬ ਦਾ ਕਿਹਨੂੰ ਫਿਕਰ ਹੈ ਜੀ
0: ਨਾ ਜੀ ਨਾ ਜੀ ਬਿਲਕੁਲ
2: ਤੇ ਪੰਜਾਬੀ ਹੀ ਹਜ਼ਾਰ ਹਜ਼ਾਰ ਵੀ ਇਹਦੇ ਭੰਗੜੇ ਪਾਈ ਜਾਂਦੇ ਨੇ
0: ਪਾਈ ਜਾਂਦੇ ਨੇ ਜੀ ਬਿਲਕੁਲ ਹੈ ਜੀ
2: ਠੀਕ ਹੈ ਜੀ
0: ਥੈਂਕ ਯੂ ਔਜਲਾ ਸਾਹਿਬ ਸ਼ੁਕਰੀਆ ਧੰਨਵਾਦ ਜੁੜਨ ਲਈ ਜੀ ਥੈਂਕ ਯੂ ਵਿਚਾਰਾਂ ਲਈ ਜੀ ਦੋਸਤੋ ਇਸ ਸਮੇਂ ਸਿਕੰਦਰ ਸਿੰਘ ਔਜਲਾ ਸਾਹਿਬ US ਤੋਂ ਤੇ ਗੱਲ ਕਰਦੇ ਹਾਂ ਅਕਾਲੀ ਦਲ ਦੀ ਫੰਡਿੰਗ ਦੀ ਗੱਲ ਕਰਨ ਲੱਗਿਆ ਸੀ ਜਿਵੇਂ ਕਿ ਅਕਾਲੀ ਦਲ 15ਵੇਂ ਤੇ JJP 26ਵੇਂ ਸਥਾਨ ਦੇ ਉੱਤੇ ਰਹੀ ਹੈ ਵਿੱਤੀ ਸਾਲ 2024-25 ਦੇ ਵਿੱਚ ਪ੍ਰਾਪਤ ਹੋਈ ਰਾਜਨੀਤਿਕ ਫੰਡਿੰਗ ਦੇ ਆਧਾਰ ਦੇ ਉੱਤੇ ਪੰਜਾਬ ਦੀ ਪ੍ਰਮੁੱਖ ਪਾਰਟੀ ਸ਼੍ਰੋਮਣੀ ਅਕਾਲੀ ਦਲ 40 ਖੇਤਰੀ ਰਾਜਨੀਤਿਕ ਪਾਰਟੀਆਂ ਦੀ ਸੂਚੀ ਦੇ ਵਿੱਚ 15ਵੇਂ ਸਥਾਨ 'ਤੇ ਹੈ

0: ਗਿਆ, ਕਹਿ ਲਓ ਕਿ 403 ਕਰੋੜ ਰੁਪਏ ਰਹਿ ਗਿਆ। ਜੇਜੇਪੀ ਨੇ ਜਿਹੜਾ ਵਿੱਤੀ ਸਾਲ 2023-24 ਦੇ ਵਿੱਚ 245 ਵਾਰ ਦਾਨ ਪ੍ਰਾਪਤ ਕਰਨ ਦਾ ਐਲਾਨ ਕੀਤਾ ਸੀ, ਜੋ ਕਿ ਵਿੱਤੀ ਸਾਲ 2024-25 ਦੇ ਵਿੱਚ ਘਟ ਕੇ ਸਿਰਫ 4 ਰਹਿ ਗਿਆ। ਦੂਜੇ ਪਾਸੇ ਅਕਾਲੀ ਦਲ ਨੂੰ ਵਿੱਤੀ ਸਾਲ 2024-25 ਦੇ ਵਿੱਚ ਪਿਛਲੇ ਸਾਲ ਵਿੱਤੀ ਸਾਲ 2023-24 ਨਾਲੋਂ ਲਗਭਗ ਦੁੱਗਣੀ ਫੰਡਿੰਗ ਮਿਲੀ ਹੈ, ਜਦੋਂ ਕਿ ਪਿਛਲੇ ਸਾਲ ਪਾਰਟੀ ਨੇ 133 ਦਾਨ ਜਿਹੜੇ ਹੋਏ ਉਹਨਾਂ ਨੂੰ, ਅਤੇ ਉਹਨਾਂ ਦੇ ਰਾਹੀਂ 2,181 ਕਰੋੜ ਰੁਪਏ ਦੀ ਜਿਹੜੀ ਪ੍ਰਾਪਤੀ ਕੀਤੀ ਸੀ, ਐਲਾਨ ਕੀਤਾ ਸੀ। ਭਾਵੇਂ ਅਕਾਲੀ ਦਲ ਨੂੰ ਮਿਲਣ ਵਾਲੇ ਜਿਹੜੇ ਨੇ ਦਾਨ ਦੀ ਗਿਣਤੀ 133 ਤੋਂ ਘੱਟ ਕੇ 28 ਰਹਿ ਗਈ, ਪਰ ਦਾਨ ਦੀ ਕੁੱਲ ਰਕਮ ਦੇ ਵਿੱਚ ਵਾਧਾ ਜਿਹੜਾ ਦਰਜ ਕੀਤਾ ਹੈ। ਇਸ ਤਰ੍ਹਾਂ ਜਿੱਥੇ ਸ਼੍ਰੋਮਣੀ ਅਕਾਲੀ ਦੀ ਆਰਥਿਕ ਸਥਿਤੀ ਮਜ਼ਬੂਤ ਹੋਈ ਹੈ, ਉੱਥੇ ਜੇਜੇਪੀ ਨੂੰ ਵਿੱਤੀ ਪ੍ਰਾਪਤੀਆਂ ਦੇ ਮਾਮਲੇ 'ਚ ਭਾਰੀ ਗਿਰਾਵਟ ਦਾ ਸਾਹਮਣਾ ਵੀ ਕਰਨਾ ਪਿਆ ਹੈ। ਦੂਸਰੇ ਪਾਸੇ ਅੰਮ੍ਰਿਤਪਾਲ ਸਿੰਘ ਦੀ ਪਾਰਟੀ ਦੀ ਗੱਲ ਕਰੀਏ ਤੇ ਅਕਾਲੀ ਦਲ ਵਾਰਸ ਪੰਜਾਬ ਦੇ ਵੱਲੋਂ 5 ਮੈਂਬਰੀ ਪਾਰਲੀਮੈਂਟਰੀ ਬੋਰਡ ਦਾ ਗਠਨ ਕਰਤਾ ਹੈ, ਤੇ ਪਰਿਵਾਰਵਾਦ ਦੀ ਗੱਲ ਕਰਦੇ ਹਾਂ ਤੇ ਇਹਦੇ ਵਿੱਚ ਵੀ ਪਰਿਵਾਰਵਾਦ ਭਾਰੂ ਹੋ ਰਿਹਾ, ਹਰ ਅਹੁਦਾ ਆਪਣੇ ਕੋਲ ਹੀ ਰੱਖਿਆ ਜਾ ਰਿਹਾ। ਅਕਾਲੀ ਦਲ ਵਾਰਸ ਪੰਜਾਬ ਦੇ ਨੇ ਜਿਹੜਾ ਪਾਰਟੀ ਸੰਗਠਨ ਨੂੰ ਮਜ਼ਬੂਤ ਕਰਨ ਤੇ ਭਵਿੱਖ ਦੀਆਂ ਚੋਣਾਂ ਲਈ ਉਮੀਦਵਾਰਾਂ ਦੀ ਪਾਰਦਰਸ਼ੀ ਢੰਗ ਦੇ ਨਾਲ ਚੋਣ ਯਕੀਨੀ ਬਣਾਉਣ ਦੇ ਮਕਸਦ ਦੇ ਨਾਲ ਇੱਕ 5 ਮੈਂਬਰੀ ਪਾਰਲੀਮੈਂਟਰੀ ਬੋਰਡ ਦਾ ਗਠਨ ਕੀਤਾ ਤੇ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਦੇ ਪਿਤਾ ਤੇ ਪਾਰਟੀ ਦੇ ਕਾਰਜਕਾਰਨੀ ਪ੍ਰਧਾਨ ਜਿਹੜੇ ਨੇ ਤਰਸੇਮ ਸਿੰਘ ਹੁਣਾਂ ਨੇ ਦੱਸਿਆ ਕਿ ਕਬਲ ਸਿੰਘ ਨੂੰ ਪਾਰਲੀਮੈਂਟਰੀ ਬੋਰਡ ਦਾ ਜਿਹੜਾ ਕੋਆਰਡੀਨੇਟਰ ਨਿਯੁਕਤ ਕੀਤਾ। ਇਸ ਤੋਂ ਇਲਾਵਾ ਸੁਖਵਿੰਦਰ ਸਿੰਘ ਅਗਵਾਨ, ਬਾਬੂ ਸਿੰਘ ਬਰਾਰ ਤੇ ਸੁਖਪ੍ਰੀਤ ਸਿੰਘ ਉਦੋਕੇ ਤੇ ਪ੍ਰਗਟ ਸਿੰਘ ਉਹਨਾਂ ਨੂੰ ਬੋਰਡ ਦੇ ਮੈਂਬਰ ਵਜੋਂ ਸ਼ਾਮਲ ਕੀਤਾ ਹੈ। ਪਾਰਟੀ ਦੇ ਕਾਰਜਕਾਰਨੀ ਪ੍ਰਧਾਨ ਦੇ ਅਨੁਸਾਰ ਇਹ ਬੋਰਡ ਵੱਖ-ਵੱਖ ਵਿਧਾਨ ਸਭਾ ਹਲਕਿਆਂ ਤੋਂ ਪ੍ਰਾਪਤ ਸਿਫਾਰਸ਼ਾਂ ਦੀ ਜਾਂਚ ਕਰੇਗਾ, ਦਾਅਵੇਦਾਰਾਂ ਦਾ ਮੁਲਾਂਕਣ, ਪੰਥ ਅਤੇ ਪੰਜਾਬ ਦੇ ਲਈ ਕੀਤੀਆਂ ਸੇਵਾਵਾਂ, ਜਥੇਬੰਦਕ ਅਨੁਸ਼ਾਸਨ, ਪਾਰਟੀ ਪ੍ਰਤੀ ਵਫ਼ਾਦਾਰੀ ਤੇ ਲੋਕਾਂ ਦੇ ਵਿੱਚ ਉਹਨਾਂ ਦੀ ਜਿਹੜੀ ਹੈ ਸਵੀਕਾਰਤਾ ਦੇ ਆਧਾਰ ਦੇ ਉੱਤੇ ਕੀਤਾ ਜਾਏਗਾ। ਇਸ ਤੋਂ ਬਾਅਦ ਉਹ ਢੁਕਵੀਂ ਉਮੀਦਵਾਰਾਂ ਦੀਆਂ ਸਿਫਾਰਸ਼ਾਂ ਪਾਰਟੀ ਦੀ ਹਾਈਕਮਾਂਡ ਨੂੰ ਅੰਤਮ ਮਨਜ਼ੂਰੀ ਲਈ ਭੇਜੀਆਂ ਜਾਣਗੀਆਂ। ਪਾਰਟੀ ਲੀਡਰਸ਼ਿਪ ਨੇ ਆਖਿਆ ਕਿ ਇਸ ਕਦਮ ਦਾ ਮੁੱਖ ਜਿਹੜਾ ਕਾਰਨ ਦੱਸਿਆ ਹੈ ਕਿ ਉਦੇਸ਼ ਉਮੀਦਵਾਰਾਂ ਦੀ ਚੋਣ ਦੇ ਵਿੱਚ ਪਾਰਦਰਸ਼ਤਾ, ਯੋਗਤਾ ਤੇ ਨਿਰਪੱਖਤਾ ਬਣਾਈ ਰੱਖਣਾ ਹੈ। ਇਸ ਦੇ ਨਾਲ ਹੀ ਪਾਰਟੀ ਦੇ ਜਥੇਬੰਦਕ ਢਾਂਚੇ ਨੂੰ ਮਜ਼ਬੂਤੀ ਪ੍ਰਦਾਨ ਕਰਦਿਆਂ ਸਮਰਪਿਤ ਵਰਕਰਾਂ ਨੂੰ ਉਹਨਾਂ ਦੀ ਕਾਰਜਗੁਜ਼ਾਰੀ ਤੇ ਵਫ਼ਾਦਾਰੀ ਦੇ ਆਧਾਰ ਦੇ ਉੱਤੇ ਅੱਗੇ ਲਿਆਂਦਾ ਜਾਏਗਾ, ਤੇ ਪਾਰਟੀ ਨੇ ਉਮੀਦ ਪ੍ਰਗਟਾਈ ਹੈ ਕਿ ਇਹ ਨਵਾਂ ਬੋਰਡ ਪਾਰਟੀ ਸਿਧਾਂਤਾਂ ਦੇ ਅਨੁਸਾਰ ਆਪਣੀਆਂ ਜ਼ਿੰਮੇਵਾਰੀਆਂ ਨਿਰਪੱਖਤਾ ਤੇ ਇਮਾਨਦਾਰੀ ਦੇ ਨਾਲ ਕਹਿੰਦੇ ਨਿਭਾਉਣਗੇ। ਅਗਲੀਆਂ ਖਬਰਾਂ ਵੱਲ ਨੂੰ ਵਧਾਂਗੇ ਤੇ ਆਪਣੇ ਨਾਲ ਜੁੜੇ ਨੇ ਗੁਰੀਮਾਨ ਬਾਈ ਜੀ, ਉਹਨਾਂ ਦੀ ਗੱਲਬਾਤ ਸੁਣ ਕੇ ਫਿਰ ਆਪਾਂ ਇੰਟਰਨੈਸ਼ਨਲ ਖਬਰਾਂ ਵੱਲ ਨੂੰ ਵੀ ਚੱਲਦੇ ਹਾਂ। 43.44 ਕਰੋੜ ਨਸ਼ਾ ਛੁਡਾਊ ਗੋਲੀਆਂ ਛੱਕ ਗਏ ਪੰਜਾਬੀ, ਭੁੱਲਰ ਸਾਹਿਬ ਦੀ ਰਿਪੋਰਟ ਲੱਗੀ ਹੈ। ਨਸ਼ਾ ਛੁਡਾਊ ਗੋਲੀਆਂ ਜਿਹੜੀਆਂ ਵਰਤੀਆਂ ਜਾਂਦੀਆਂ ਨੇ ਤੇ ਉਹ ਇੰਨੇ ਵੱਡੇ ਪੱਧਰ ਦੇ ਉੱਤੇ ਚੱਕ ਗਏ ਨੇ ਜੀ, ਤੇ ਛੁਡਾ ਲਓ ਨਸ਼ੇ ਜੀ। ਤੇ ਲਓ ਦੋਸਤੋ, ਗੁਰੀਮਾਨ ਜੀ ਸਵਾਗਤ ਹੈ, ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ, ਜੀ
1: ਦੁਆਬਾ ਰੇਡੀਓ ਦੇਖਣ ਵਾਲੇ ਸਾਰੇ ਭੈਣ ਭਰਾਵਾਂ ਨੂੰ ਸਤਿ ਸ੍ਰੀ ਅਕਾਲ।
0: ਸਤਿ ਸ੍ਰੀ ਅਕਾਲ ਜੀ
1: ਬਾਈ, ਅੱਜ ਤੁਹਾਨੂੰ ਪਤਾ ਲੱਗ ਗਈ ਹੋਣਾ ਵੀ ਅੱਜ ਅਕਾਲੀਆਂ ਤੇ ਬੀਜੇਪੀ ਦੀ ਕਿਆ ਗੱਠਜੋੜ ਚੱਲ ਰਹੇ ਆ।
0: ਹਾਂ, ਉਹ ਤਾਂ ਹੈ ਹੀ ਆ ਜੀ, ਪਹਿਲਾਂ ਤੋਂ ਚਲੋ ਚਰਚਾਵਾਂ ਹੈਗੀਆਂ ਨੇ।
1: ਹਾਂਜੀ ਹਾਂਜੀ ਹਾਂਜੀ, ਪਰ ਆਪਾਂ ਤਾਂ ਸਿਰਫ ਪੰਜਾਬ ਦੀ ਸਿਆਸਤ ਨੂੰ ਲੈ ਕੇ ਥੋੜੇ ਜਿਹੇ ਉਲਝੇ ਹੋਏ ਆ
0: ਜੀ।
1: ਪਰ ਸੈਂਟਰ ਗੌਰਮੈਂਟ ਨਾ ਇਸ ਵਾਰ ਮੌਨਸੂਨ ਸੈਸ਼ਨ ਦੇ ਵਿੱਚ ਇੱਕ ਡੀਲਿਮੀਟੇਸ਼ਨ ਬਿੱਲ ਲੈ ਕੇ ਆ ਰਹੇ ਆ ਜੀ ਹੁਣ।
0: ਹਾਂ ਬੇ, ਮੈਂ ਕੱਲ ਵੀ ਸੋਰੀ ਪਰਸੋਂ ਜ਼ਿਕਰ ਕੀਤਾ ਸੀ, ਕੱਲ ਤਾਂ ਪ੍ਰੋਗਰਾਮ ਨਹੀਂ ਕਰ ਪਾਏ, ਇੱਕ ਦੋ ਬਿੱਲ ਕੱਲ ਵੀ ਪਾਸ ਪਰਸੋਂ ਕਰ ਗਏ ਨੇ ਜੀ। ਹਾਂਜੀ, ਪਰਸੋਂ ਦੋ ਬਿੱਲ ਪਾਸ ਕਰ ਗਏ ਜੀ ਉਹ। ਹਾਂਜੀ
1: ਹਾਂਜੀ ਹਾਂਜੀ, ਉਹ ਬਿੱਲ ਮਤਲਬ ਪਾਸ ਕਰਨ ਦਾ ਤਰੀਕਾ ਇਹ ਹੈ ਜੀ, ਪਹਿਲਾਂ ਇਹਨਾਂ ਨੇ ਕੀ ਕਰਨਾ ਜੀ, ਆਪਣਾ ਇਹਨਾਂ ਦੀ ਸਲਾਹ ਹੈਗੀ ਵੀ
0: ਰੋਲਾ ਪਵਾ
1: ਔਰਤਾਂ ਦਾ 33% ਰਾਖਵਾਂ ਕਰਨਾ
0: ਜੀ।
1: 33% ਔਰਤਾਂ ਰਾਖਵਾਂ ਕਰਨ ਕਰਕੇ ਜਿਹੜੀ ਬੜੇ ਸੂਬੇ ਨੇ ਆਪਣੇ, ਜਿਵੇਂ ਕਿ ਯੂਪੀ ਲਾ ਲਓ, ਰਾਜਸਥਾਨ ਲਾ ਲਓ ਜਾਂ ਮਹਾਰਾਸ਼ਟਰ ਲਾ ਲਓ ਜੀ,
0: ਜੀ
1: ਉਹਨਾਂ ਵਿੱਚ ਇਹਨਾਂ ਨੇ ਸੀਟਾਂ ਐਕਸਟੈਂਡ ਕਰ ਦੇਣੀਆਂ ਪਾਪੂਲੇਸ਼ਨ ਦੇ ਹਿਸਾਬ ਨਾਲ।
0: ਹਾਂਜੀ ਬਿਲਕੁਲ ਹੈ ਜੀ,
1: ਹਾਂ ਪਾਪੂਲੇਸ਼ਨ ਦੇ ਹਿਸਾਬ ਨਾਲ ਸੀਟਾਂ ਐਕਸਟੈਂਡ ਕਰਕੇ ਜਿਹੜੇ ਹੁਣ ਨਵੇਂ MLA ਬਣਾਏ ਜਾਣਗੇ ਉਹਨਾਂ ਨੂੰ ਆਪਣੇ ਹੱਥ ਬਸ ਕਰੇ ਜਾਊਗਾ ਜੀ।
0: ਜੀ
1: ਜਦਕਿ ਇਹ ਦੋ ਵਾਰ ਇਹ ਬਿੱਲ ਲੈ ਕੇ ਆ ਚੁੱਕੇ ਨੇ, ਰੀਸੈਂਟ ਬਿੱਲ ਵੀ ਜਦੋਂ ਇਹਨਾਂ ਨੇ ਮਤਲਬ ਆਪਣਾ
0: ਪਿਛਲੀ
1: ਪਾਸ
0: ਵਾਲੀ ਫੇਰ ਹੋ
1: ਗਿਆ
0: ਸੀ,
1: ਉਦੋਂ ਵੀ ਸੰਸਦ ਦੇ ਵਿੱਚ ਇਹਨਾਂ ਨੂੰ ਸੀਟਾਂ ਨਹੀਂ ਸੀ ਮਿਲੀਆਂ
0: ਜੀ।
1: ਉਹਨਾਂ ਵਾਸਤੇ 354 ਚਾਹੀਦੇ, ਇਹਨੂੰ 200 98 मतलब
0: हाँ
1: मिलियां
0: जी,
1: सी, जिस करके ये वोटां तो पिछे रह गए।
0: नहीं उसे करके तो देखो पंजाब दे जड़े ने 5-7 जड़े बंदे एमपी पट्टे ने इदां ही हुण उत्थे रौला

0: ਕਹਿੰਦਾ ਸੀ ਕੇਰਲ ਦੇ ਵਿੱਚ ਵੀ ਇਹ ਕਰਨ ਲੱਗੇ ਸੀ, ਦੋ ਤਿੰਨ ਬੰਦੇ ਉੱਥੋਂ ਪੱਟਣੇ ਸੀਗੇ, ਤੇ ਉਹ ਸਾਰੀਆਂ
1: ਹਾਂਜੀ
0: ਚੀਜ਼ਾਂ ਤਾਂ ਹੀ ਚੱਲ ਰਹੀਆਂ ਨਾ ਜੀ ਆਲੇ ਦੁਆਲੇ।
1: ਹਾਂਜੀ ਹਾਂਜੀ ਇਹ ਤਾਂ
0: ਜੀ
1: ਚਲੋ ਆਪਾਂ ਇਹ ਚੀਜ਼ਾਂ ਬਾਰੇ ਥੋੜੀ ਚਲੋ ਤੁਸੀਂ ਨੌਲੇਜ ਰੱਖਦੇ ਆ, ਬੜੇ ਸੈਣੀ ਸਾਹਿਬ ਹੋਰ ਸਾਡੇ ਭਾਈ ਨੌਲੇਜ ਰੱਖਦੇ ਆ,
0: ਜੀ
1: ਪਰ ਪੰਜਾਬੀ ਤਾਂ ਕਈ ਇਹ ਚੀਜ਼ਾਂ ਤੋਂ ਬਹੁਤ ਪਰੇ ਨੇ ਜੀ,
0: ਹਾਂ
1: ਉਹਨਾਂ ਨੂੰ
0: ਬਿਲਕੁਲ
1: ਹਾਲੇ
0: ਜੀ,
1: ਪਤਾ ਹੀ ਨਹੀਂ
0: ਜੀ
1: ਪੰਜਾਬ 'ਚ ਚੱਲਦਾ ਕੀ ਹੈ,
0: ਚੱਲ
1: ਉਹਨਾਂ
0: ਕੀ
1: ਤੁਹਾਡੇ
0: ਰਿਹਾ।
1: ਮੇਰੇ ਮੂੰਹ ਚੋਂ ਗੱਲਾਂ ਸੁਣ ਲੈਣਗੀਆਂ ਨੇ ਜੀ,
0: ਹਾਂ
1: ਉਹਨਾਂ ਦੇ
0: ਜੀ
1: ਮਗਰ ਤੁਰ ਪੈਣਾ ਜੀ।
0: ਬਿਲਕੁਲ ਹੈ ਜੀ, ਬਿਲਕੁਲ ਹੈ ਜੀ।
1: ਠੀਕ ਹੈ ਜੀ, ਹੁਣ ਦੇਖਿਆ ਜਾਵੇ ਜਦੋਂ ਇਹ ਮਤਲਬ ਸੀਟਾਂ ਐਕਸਟੈਂਡ ਕਰਕੇ ਐਮਐਲਏ ਵਧਾ ਕੇ
0: ਜੀ
1: ਜਦੋਂ ਆਪਣਾ ਬਿੱਲ ਜਿਤਾ ਲੈਣਗੇ, ਉਹ ਤੋਂ ਬਾਅਦ ਤਾਂ ਮੁੜ ਕੇ ਹਿਲਣੇ ਹੀ ਨਹੀਂ ਹੈਗੇ ਇੱਥੇ ਕੀ ਇਹ।
0: ਨਹੀਂ, ਪਿੱਛੇ ਵੀ ਜ਼ਿਕਰ ਕੀਤਾ ਸੀ ਕਿ ਇਹਨਾਂ ਚੀਜ਼ਾਂ ਨੂੰ ਵਧਾਉਣ ਦੀ ਕਾਹਤੋਂ ਜ਼ਰੂਰਤ ਆ, ਜੇ ਤੁਸੀਂ 100% ਜਾਂ ਘੱਟੋ ਘੱਟ ਕੋਈ ਵੀ ਅਧਾਰਾ ਹੈ ਜੀ, ਚਾਹੇ ਉਹ ਆਪਾਂ ਦੁਆਬਾ ਰੇਡੀਓ ਹੀ ਹੈ ਜੀ, ਹੈ ਉਹਦੇ ਵਿੱਚ ਵੀ
1: ਹਾਂਜੀ
0: ਦੇਖਿਆ ਜਾਵੇ ਤਾਂ ਜਿੰਨੀਆਂ ਸਾਡੀਆਂ ਮਾਵਾਂ ਭੈਣਾਂ ਭਰਜਾਈਆਂ ਜੋ ਵੀ ਹੈ ਸਾਡੇ ਨਾਲ ਹਿੱਸਾ ਪਾਉਂਦੀਆਂ ਨੇ, ਜੇ ਉਹਦਾ ਡਾਟਾ ਦੇਖਦੇ ਹਾਂ, ਕਹਿ ਲਓ ਕਿ
1: ਹਾਂਜੀ
0: 96-97% ਮਰਦਾਂ ਦੀ ਹੈ ਹਕੂਮਤ, ਤੇ 3-4% ਜਿਹੜੀਆਂ ਆਪਣੀਆਂ ਮਾਵਾਂ ਭੈਣਾਂ ਉਹਨਾਂ ਦੀ ਹਕੂਮਤ ਆ ਜੀ ਆਪਣੇ ਇੱਥੇ ਅਧਾਰੇ ਦੇ ਵਿੱਚ, ਤੇ ਜੇ
1: ਹਾਂਜੀ
0: ਉਹੀ ਮਤਲਬ ਕਿ ਆਪਣੇ ਵੱਲੋਂ ਕਿਉਂ ਨਹੀਂ ਜੇ ਵਧਾਉਂਦੇ, ਵੀ ਤੁਸੀਂ ਚਾਹੇ ਬੰਦਿਆਂ ਦੀ ਹਕੂਮਤ ਜਿਹੜੀ ਆ ਜਾਂ ਪਾਵਰ ਜਿਹੜੀ ਉਹਨੂੰ ਘੱਟ ਕਰ ਦਿਓ, 50%
1: ਘੱਟ
0: ਤੁਸੀਂ
1: ਕਰ
0: ਕਰੋ,
1: ਦਿਓ। ਹਾਂ
0: ਪੰਜਾਹ
1: ਜੀ ਹਾਂ
0: ਉਹ
1: ਬਿਲਕੁਲ
0: ਉਹਨਾਂ ਨੂੰ
1: ਠੀਕ
0: ਦੇ
1: ਹੈ
0: ਦਿਓ, ਸੀਟਾਂ ਵਧਾਉਣ ਦੀ ਕੀ
1: ਹਾਂਜੀ
0: ਜ਼ਰੂਰਤ ਹੈ।
1: ਹਾਂ
0: ਹਾਂਜੀ ਬਿਲਕੁਲ
1: ਉਹ ਸੀਟਾਂ ਵਧਾਉਣ ਦਾ ਕਾਰਨ ਆਹੀ ਹੈ ਜੀ, ਉਹ ਬਿੱਲ
0: ਬਿਲਕੁਲ ਹੈ
1: ਪਾਸ ਕਰਾਉਣਾ,
0: ਜੀ,
1: ਹੋਰ ਕੋਈ ਇਹਨਾਂ ਕੋਲੇ ਫੰਡਾਮੈਂਟਲ ਰਾਈਟ ਨਹੀਂ ਹੈਗੇ। ਇਹ
0: ਹਾਂਜੀ
1: ਮਤਲਬ ਸੰਵਿਧਾਨ ਨਾਲ ਨਾ ਇਹ ਹਰ
0: ਜੀ
1: ਸਾਲ ਸੈਸ਼ਨ ਦੇ ਵਿੱਚ ਕੋਈ ਨਾ ਕੋਈ ਛੇੜਖਾਨੀ ਕਰਦੇ ਆ ਰਹੇ,
0: ਕਰਦੇ ਆ ਜੀ।
1: ਤੇ ਹੁਣ ਨੈਕਸਟ ਵੀ ਇਹ ਕਰਨਗੇ।
0: ਜੀ ਬਿਲਕੁਲ ਹੈ ਜੀ,
1: ਇਹਨਾਂ ਦਾ ਮਤਲਬ ਜਿਹੜੇ ਆਪਣੇ ਕਾਂਗਰਸ ਤੋਂ ਕੋਈ ਚੱਕ ਲੇ ਜੀ, ਕੋਈ ਆਪ ਵਾਲਿਆਂ ਚੋਂ ਚੱਕ ਲੇ, ਉਹਦਾ ਮੇਨ ਇਹਨਾਂ ਦਾ ਮੋਟਿਵ ਚੱਕਣੇ ਦਾ ਇਹੀ ਹੈ, ਹੋਰ
0: ਜੀ
1: ਇਹਨਾਂ ਨੇ ਕੋਈ ਉਹਨਾਂ ਤੋਂ ਕੋਈ ਕੰਮ ਥੋੜੀ ਕਰਾਉਣਾ, ਕੋਈ ਸੀਟਾਂ ਥੋੜੀ ਦੇਣੀਆਂ ਜੀ ਉਹਨਾਂ ਨੂੰ।
0: ਜੀ
1: ਹੁਣ ਇਹ ਬੰਦੇ ਕਾਂਗਰਸ ਤੋਂ ਪਟ ਕੇ ਦੋ ਦੋ ਤਿੰਨ ਤਿੰਨ ਮਹੀਨਿਆਂ ਵਾਸਤੇ ਪ੍ਰਧਾਨਗੀਆਂ ਦੇ ਦਿੰਦੇ ਨੇ,
0: ਜੀ
1: ਮੁੜ ਕੇ ਉਹ ਬੰਦੇ ਨੂੰ ਗਾਇਬ ਵੀ ਕਰ ਦਿੰਦੇ, ਉਹ ਬੰਦਾ ਫਿਰ ਬਾਅਦ 'ਚ ਮੱਥੇ ਜੱਥ ਮਾਰ ਕੇ ਪਛਤਾਉਂਦਾ, ਯਾਰ ਮੈਂ ਕਿੱਥੇ ਚਲਾ ਗਿਆ ਜੀ,
0: ਜਾਂ ਜਾਖੜ ਸਾਹਿਬ ਸੀ
1: ਜਦ ਕਿ ਉਹ
0: ਪੰਜਾਬ
1: ਵੀ
0: ਚੋਂ
1: ਕੈਪਟਨ
0: ਚੱਕੇ,
1: ਸਾਹਿਬ
0: ਉਹਨਾਂ
1: ਨੂੰ
0: ਨੂੰ
1: ਦੇਖੋ,
0: ਪ੍ਰਧਾਨਗੀ ਦੇ ਦਿੱਤੀ ਤਾਂ ਹੁਣ ਉਹਨਾਂ ਤੋਂ ਪ੍ਰਧਾਨਗੀ ਲੈ ਲਈ ਜੀ।
1: ਲੈ ਲਈ ਤੁਹਾਨੂੰ
0: ਜੀ
1: ਸਾਹਮਣੀ ਹੈ, ਰੀਸੈਂਟ ਐਗਜ਼ਾਮਪਲ ਆਪਣੇ ਕੋਲ ਪਈ ਹੈ ਜੀ,
0: ਬਿਲਕੁਲ ਹੈ ਜੀ
1: ਵੇ ਹੁਣ ਜਾਖੜ ਸਾਹਿਬ ਗਏ ਸੀ, ਕੈਪਟਨ ਸਾਹਿਬ ਗਏ ਸੀ,
0: ਜੀ
1: ਹੁਣ ਤੁਸੀਂ ਦੇਖ ਲਓ ਵੀ ਉਹਨਾਂ ਨੂੰ ਜਿਸ ਹਿਸਾਬ ਨਾਲ ਤੱਤੇ ਤੱਤੇ ਹੋ ਕੇ ਪਾਰਟੀ ਵਿੱਚ ਲਿਆ ਗਿਆ ਸੀ, ਉਸ ਹਿਸਾਬ ਨਾਲ ਤਾਂ ਉਹਨਾਂ ਨੂੰ ਕੋਈ ਜੱਤਾ ਹੀ ਦੇਣਾ,
0: ਨਾ
1: ਕੋਈ ਅਹੁਦਾ ਹੀ ਨਹੀਂ ਫੜਾਇਆ ਜੀ।
0: ਉਹ ਤਾਂ ਕਹਿੰਦੇ ਖਜੂਰ ਤੋਂ ਡਿੱਗੇ ਧਰਤੀ ਤੱਕ ਵੀ ਨਹੀਂ ਪਹੁੰਚਣ ਦੇ, ਗੱਬੇ ਹੀ ਲੜ ਕੇ ਪਿਆ, ਜਾਈਏ ਤਾਂ ਜਾਈਏ ਕਿੱਧਰ ਜੀ।
1: ਦੇਖੋ ਜਾਖੜ ਸਾਹਿਬ ਤਾਂ ਹਲੇ ਬੋਲੇ ਨਹੀਂ, ਪਰ
0: ਜੀ
1: ਕੈਪਟਨ ਸਾਹਿਬ ਦਾ ਦੁੱਖ ਤਾਂ ਹਲੇ ਮੀਡੀਆ 'ਚ ਝਲਕਣ ਲੱਗ ਪਿਆ ਜੀ, ਉਹਨਾਂ
0: ਲੱਗ
1: ਨੂੰ
0: ਪਿਆ ਜੀ
1: ਪੁੱਛਿਆ ਗਿਆ ਵੀ ਤੁਹਾਨੂੰ ਸਭ ਤੋਂ ਨੇੜੇ ਤੁਹਾਡੇ ਕੌਣ ਨੇ, ਉਹ ਕਹਿੰਦੇ ਰਾਹੁਲ ਗਾਂਧੀ ਚੰਗੇ ਲੱਗਦੇ ਆ ਮੈਨੂੰ,
0: ਜੀ
1: ਹੁਣ
0: ਜੀ
1: ਦੁੱਖ ਬਾਹਰ ਆਉਣ ਲੱਗ ਪਿਆ। ਜੇ ਜੇ ਆਪਾਂ ਸੁਣਾਂਗੇ ਨਾ ਵੀ ਕੈਪਟਨ ਸਾਹਿਬ ਦੀ ਕਾਂਗਰਸ 'ਚ
0: ਜੀ
1: ਵਾਪਸੀ ਹੋ ਰਹੀ, ਤਾਂ ਮੈਂ ਕਹਿੰਦਾ ਕੋਈ ਨਵੀਂ ਨਵੇਕਲੀ ਦੀ ਗੱਲ ਨਹੀਂ
0: ਨਹੀਂ ਉਹ
1: ਹੋਈ ਸਾਡੇ
0: ਦੇਖੋ,
1: ਵਾਸਤੇ।
0: ਰਾਹੁਲ ਬਾਬਾ ਤੋਂ ਅੱਜ ਜੈਨ ਜੀ ਨੇ ਸਵਾਲ ਪੁੱਛਿਆ ਕਿ ਤੁਹਾਡਾ ਸਭ ਤੋਂ ਬੈਸਟ ਜਾਂ ਵਧੀਆ ਤੁਹਾਡਾ ਫੇਵਰਟ ਜਿਹੜਾ ਬੀਜੇਪੀ ਦਾ ਆਗੂ ਆ ਕੋਈ, ਉਹ ਕੌਣ ਆ? ਕਹਿੰਦਾ ਅੰਕਲ ਕੈਪਟਨ ਜੀ।
1: ਤੈਨੂੰ ਤੈਨੂੰ ਇਹੀ ਚੀਜ਼ਾਂ ਦੇ ਮੱਦੇਨਜ਼ਰ ਰੱਖ ਕੇ ਤਾਂ ਮੈਂ ਦੱਸਦਾ ਜੀ, ਆਹ ਗੱਲਾਂ ਇਹਨਾਂ ਦੀ ਚੱਲ ਰਹੀਆਂ ਨੇ ਵੀ ਮਤਲਬ ਆਪਾਂ ਜੇ ਦੁਬਾਰਾ ਵਾਪਸੀ ਹੁੰਦੀ ਨਾ ਤਾਂ ਆਪਾਂ ਨੂੰ ਸ਼ੌਕ ਹੋਣ ਦੀ ਲੋੜ ਨਹੀਂ ਹੈਗੀ ਜੀ,
0: ਜੀ
1: ਇਹ ਤਿਆਰੀ ਇਹਨਾਂ ਦੀ ਵਾਪਸੀ ਕਰਨ ਦੀ। ਬਾਕੀ ਕਾਂਗਰਸ ਦਾ ਤੁਹਾਨੂੰ ਪਤਾ ਹੀ ਹੈ ਜੀ, ਕੋਈ
0: ਜੀ
1: ਮਤਲਬ ਸਬੂਤਾਂ ਦਾ ਕੰਮ ਲੱਗਦਾ ਨਹੀਂ ਪਿਆ ਜੀ ਇਹਨਾਂ ਦਾ,
0: ਬਿਲਕੁਲ
1: ਕਿਉਂਕਿ ਚੰਨੀ ਸਾਹਿਬ ਜਾ ਜਾ ਕੇ ਰਾਹੁਲ ਗਾਂਧੀ ਕੋਲ ਮੀਟਿੰਗ ਲਈ ਟਾਈਮ ਮੰਗ ਰਹੇ, ਪਰ ਉਹਨਾਂ ਨੂੰ ਟਾਈਮ ਦਿੱਤਾ ਨਹੀਂ ਜਾ ਰਿਹਾ।
0: ਜੀ
1: ਇਹਦਾ ਹਿਸਾਬ ਇਹਦਾ ਨਾ ਕਲੀਅਰ ਕਲੀਅਰ ਕਾਂਗਰਸ ਦਾ ਸੰਦੇਸ਼ ਹੈ ਕਿ
0: ਜੀ
1: ਜਿਹੜਾ ਬੰਦਾ ਇਨਡਿਸਿਪਲਿਨ ਕ੍ਰੀਏਟ ਕਰੂਗਾ ਪਾਰਟੀ ਵਿੱਚ ਉਹਦੀ ਕੋਈ ਜਗ੍ਹਾ ਨਹੀਂ ਹੈਗੀ,
0: ਬਿਲਕੁਲ ਹੈ ਜੀ। ਨਹੀਂ, ਹੋ ਸਕਦਾ
1: ਠੀਕ ਹੈ
0: ਚੰਨੀ
1: ਕਿ ਨਾ।
0: ਸਾਹਿਬ ਬੀਜੇਪੀ ਵੱਲ ਨੂੰ ਵੀ ਥੋੜ੍ਹਾ ਜਿਹਾ ਪੈਰ ਧਰਾਈ ਕਰਦੇ, ਪਰ ਆ ਜਿਹੜਾ ਅੱਜ ਅਕਾਲੀ ਦਲ ਸੁਖਬੀਰ ਸਿੰਘ ਬਾਦਲ ਦੀ ਮੁਲਾਕਾਤ ਹੋਈ ਆ, ਪਰ ਉਹ ਭਰੋਸਾ ਟੁੱਟ ਚੁੱਕਿਆ ਹੁਣ, ਉਹ ਨਹੀਂ, ਮੈਨੂੰ ਨਹੀਂ
1: ਹਾਂਜੀ
0: ਲੱਗਦਾ
1: ਹਾਂਜੀ
0: ਕਿ ਉਹਨਾਂ ਨੂੰ
1: ਹਾਂ
0: ਲੈਣਗੇ ਜਾਂ ਐਡਜਸਟ ਹੋਣਗੇ ਕਿਤੇ ਜੀ ਉੱਥੇ।
1: ਭਾਰਜੀ ਵੀ ਜੀ ਦੇਖੋ ਹਲੇ ਤਾਂ ਵੋਟਾਂ ਪੈਣੀਆਂ ਨੇ,
0: ਪੈਣੀਆਂ ਨੇ ਜੀ।
1: ਹਲੇ ਜਦੋਂ ਵੋਟਾਂ ਪਾਉਂਗੀਆਂ ਉਹ ਤੋਂ ਬਾਅਦ ਤੁਸੀਂ ਲਾ ਲਓ ਵੀ ਆਪਣੇ ਵੋਟਾਂ ਲਈ ਕਿੰਨੇ ਅਦਾਰੇ ਹੋ ਗਏ ਨਿਕਲ
0: ਜੀ
1: ਕੇ ਬਾਹਰ ਆ ਗਏ, ਕਾਂਗਰਸ ਹੋ ਗਈ, ਆਪ ਹੋ ਗਈ, ਬੀਜੇਪੀ ਹੋ ਗਈ, ਬਾਰਸ ਪੰਜਾਬ ਦੇ ਹੋ ਗਏ,
0: ਜੀ
1: ਕੁਲਰ ਸੁਰਜੀਤ ਹੋ ਗਏ, ਕੁਛ ਆਜ਼ਾਦ ਖੜਨਗੇ, ਇਸ
0: ਜੀ
1: ਵਾਰੀ ਵੋਟਾਂ ਦੀ ਪਕੜੀ ਹੈ ਖਿਚੜੀ ਦੀ।
0: ਬਿਲਕੁਲ ਹੈ ਜੀ, ਬਿਲਕੁਲ ਹੈ ਜੀ,
1: ਇਹ ਨਹੀਂ ਪਤਾ ਵੀ ਸਿੰਗਲ ਹੈਂਡਡਲੀ ਕੋਈ ਵੀ ਨਹੀਂ ਜਿੱਤ ਸਕੂਗਾ,
0: ਜੀ ਜੀ ਜੀ ਬਿਲਕੁਲ ਹੈ ਜੀ।
1: ਬਾਕੀ ਜਿਹਦੀ ਵੋਟਾਂ ਦੀ ਧਿਰ ਅਖੀਰ ਚ ਗਿਣਤੀ ਵੱਧ ਹੋਊਗੀ, ਉਹ ਆਪਸ ਚ ਸਲਾਹ ਲਾਉਣਗੇ ਸੈਂਟਰ ਵਾਲੇ ਵੀ ਅਸੀਂ ਕਿਹਨਾਂ ਨਾਲ ਜਾ ਕੇ ਗੱਠਜੋੜ ਕਰਨਾ, ਕਿਹਨਾਂ ਨਾਲ ਨਹੀਂ ਕਰਨਾ।
0: ਜੀ ਬਿਲਕੁਲ ਹੈ ਜੀ,
1: ਹੁਣ ਆਪ ਵਾਲੇ ਹੁਣ ਸ਼ਿਓਰ ਤਾਂ ਬੈਠੇ ਨੇ, ਪਰ ਜਿਹੜਾ ਆਪ ਵਾਲੇ ਕਾ ਅੱਜ ਮੁਲਾਜ਼ਮਾਂ ਨੇ ਵੀ ਜਲੂਸ ਕੱਢਿਆ, ਮੈਂ ਕਹਿੰਦਾ ਕਸਰ ਨਹੀਂ
0: ਬਹੁਤ,
1: ਛੱਡੀ ਮੁਲਾਜ਼ਮਾਂ ਤੇ ਵੀ ਇਹਨਾਂ ਨੇ ਪਾਣੀ ਦੀਆਂ ਬੌਛਾੜਾਂ ਛੱਡੀਆਂ ਨੇ,
0: ਹਾਂਜੀ
1: ਫੋਰਸਫੁਲੀ ਉਹਨੂੰ ਰੋਕਣ ਦੀ ਕੋਸ਼ਿਸ਼ ਕੀਤੀ ਹੈ, ਜਦਕਿ ਉਹਨਾਂ ਨੂੰ ਮਤਲਬ ਉਹ ਆਪਣੇ ਰਾਈਟ ਲਈ ਅੜ ਰਹੇ ਨੇ, ਕੋਈ ਬੇਮਤਲਬ ਵੀ ਤੁਹਾਡੇ ਮੂਹਰੇ ਸਿਰ ਥੋੜੀ ਪਸਾ ਰਹੇ ਨੇ।
0: ਜੀ ਆਪਣੀ ਕਾਲ ਜਿਹੜੀ ਚੱਲ ਰਹੀ ਹੈ ਜੀ, ਉਹਦੇ ਵਿੱਚ ਨਹੀਂ ਤੁਸੀਂ ਕਰ ਸਕਦੇ ਜੀ, ਉਹ ਨਹੀਂ ਭੇਜ। ਓਪੋਜੀਸ਼ਨ ਆ, ਉਹਨੇ ਤਾਂ ਸਵਾਲ ਪੁੱਛਣੇ ਆ, ਜੇ ਉਹ ਤੁਸੀਂ ਉਹਨਾਂ ਨੂੰ ਕਹਿ ਰਹੇ ਹੋ ਜੋ ਡਾਟਾ ਦੇ ਰਹੇ ਹੋ, ਉਦੋਂ ਕਲੀਅਰ ਵੀ ਤਾਂ ਕਰੋ ਉਹਨਾਂ ਨਾਲ।
1: ਪਹਿਲੀ ਗੱਲ ਤਾਂ ਤੁਸੀਂ ਇਹ ਦੇਖੋ ਵੀ ਨਾ ਤਾਂ ਓਪੋਜੀਸ਼ਨ ਨੂੰ ਬੋਲਣ ਦਿੱਤਾ ਜਾਂਦਾ,
0: ਜੀ
1: ਨਾ ਤਾਂ ਉਹਨਾਂ ਦੇ ਉੱਪਰ ਕੋਈ ਕੈਮਰੇ ਦਾ ਫੋਕਸ ਜਾ ਜਾਂਦਾ, ਸਿਰਫ ਆਪਣੇ
0: ਜੀ
1: ਬੰਦੇ ਦੀ ਸੁਣਵਾਈ ਹੁੰਦੀ, ਉਹਨਾਂ ਨੂੰ ਟਾਈਮ ਦਿੱਤਾ ਜਾਂਦਾ, ਉਹਨਾਂ ਉੱਪਰ ਹੀ ਕੈਮਰੇ ਚੱਲਦੇ
0: ਤੁਸੀਂ
1: ਨੇ। ਜੇ
0: ਦੇਖੋ ਆ,
1: ਤੁਸੀਂ
0: ਸੰਧਵਾਂ
1: ਕਿਸੇ
0: ਸਾਹਿਬ
1: ਦੀ
0: ਨੇ
1: ਗੱਲ ਨਹੀਂ,
0: ਕਿੱਡਾ ਉਦਾਂ ਕਹਿ ਲਓ ਕਿ ਸਿੱਖ ਸ਼ਖਸੀਅਤ ਨੇ, ਠੀਕ ਹੈ, ਅੰਮ੍ਰਿਤ ਵੀ ਛਕਿਆ ਹੋਇਆ, ਸਾਰਾ
1: ਬਿਲਕੁਲ
0: ਕੁਝ ਹੈ,
1: ਬਿਲਕੁਲ
0: ਕਿ
1: ਜੀ।
0: ਉਹਨਾਂ ਦੇ ਮੂੰਹ ਤੋਂ ਇਹ ਚੀਜ਼ ਚੰਗੀ ਲੱਗਦੀ ਹੈ ਭਈ ਹੁਣ
1: ਸੋ
0: ਸਾਨੂੰ ਖੁਸਰੇ ਦੀ ਅੱਡੀ ਵਾਲੇ ਜਿਹੜੇ ਨੇ, ਦਾੜੀਆਂ ਨੇ, ਉਹ ਇਦਾਂ ਕੀਤੀਆਂ ਨੇ, ਉਹ ਸਾਨੂੰ ਸਿਖਾਉਣਗੇ ਸਿੱਖੀ ਹੁਣ।
1: ਦੇਖੋ ਜੀ, ਜਿਹੜੀ ਆਹ ਇਹਨਾਂ ਨੇ ਬਿਆਨਬਾਜ਼ੀ ਕੀਤੀ, ਨਿਹਾਇਤ ਹੀ ਘਟੀਆ ਤਰ੍ਹਾਂ ਦੀ ਬਿਆਨਬਾਜ਼ੀ
0: ਬਿਲਕੁਲ ਹੈ
1: ਕੀਤੀ।
0: ਜੀ, ਬਿਲਕੁਲ।
1: ਤੁਸੀਂ ਇੰਨੇ ਸਿਆਣੇ ਬਿਆਣੇ ਨੇ, ਤੁਸੀਂ ਘਰੇ ਗੁਰੂ ਪ੍ਰਕਾਸ਼ ਕੀਤਾ ਹੋਇਆ ਹੈ, ਤੁਸੀਂ ਐਡੀ ਤੁਸੀਂ ਦਾੜੀ ਰੱਖੀ ਹੈ, ਤੁਸੀਂ ਕਿਹੋ ਜਿਹੀ ਗੱਲਾਂ
0: ਏਡੇ ਅਹੁਦੇ ਦੇ
1: ਬੋਲਦੇ ਜੀ।
0: ਉੱਤੇ ਬੈਠੇ ਹੋ, ਇਹ ਹੁਣ ਕੀ ਪੈਮਾਨਾ ਗਿਣਾਂਗੇ ਕਿ ਜਿਹਦੀ ਜਿੱਡੀ ਵੱਡੀ ਦਾੜੀ ਉਹਦੇ ਵਿੱਚ ਓਡੀ ਵੱਡੀ ਸਿੱਖੀ ਆ?
1: ਬਿਲਕੁਲ, ਹੁਣ ਤੁਸੀਂ ਅਕਾਲ ਤਖਤ ਸਾਹਿਬ ਪੇਸ਼ ਹੋਏ ਸੀ ਜੀ, ਉੱਥੇ ਤਾਂ ਮੈਂ ਹੁਣ ਤੁਹਾਨੂੰ ਕਹਿਣਾ ਨੀ ਚਾਹੁੰਦਾ, ਉੱਥੇ ਨਾ ਮੋਕ ਮਾਰ ਕੇ ਆਇਆ ਬੈਠੇ
0: ਹਾਂ,
1: ਸੀ, ਮੈਂ ਕਹਿੰਦਾ
0: ਬਿਲਕੁਲ
1: ਮੱਛੀ ਨੀ ਫੜ ਕੇ ਬਿਠਾਈ ਹੁੰਦੀ,
0: ਬਿਲਕੁਲ ਹੈ ਜੀ।
1: ਉੱਥੇ ਆਵਾਜ਼ ਨਹੀਂ ਸੀ ਨਿਕਲ ਰਹੀ, ਔਰ ਜਿੱਦਾਂ ਹੀ ਉੱਥੋਂ ਮਤਲਬ ਸਾਰੇ ਇਹ ਕਸਮਾਂ ਖਾ ਕੇ ਆ ਕੇ ਹੱਥ ਖੜੇ ਕਰਕੇ ਆ ਗਏ,
0: ਜੀ
1: ਜਦੋਂ ਸਦਨ ਦੀ ਮੀਟਿੰਗ ਸ਼ੁਰੂ ਹੋਈ ਹੈ, ਸਦਨ ਦੇ ਵਿੱਚ ਤੁਸੀਂ ਇਹਨਾਂ ਦਾ ਰਵੱਈਆ ਦੇਖਿਆ ਜੀ ਕੀ ਹੈ,
0: ਜੀ ਬਿਲਕੁਲ ਹੈ ਜੀ, ਬਿਲਕੁਲ।
1: ਉੱਥੇ ਬਿਆਨ ਇਹਨਾਂ ਨੇ ਕੀ ਦਿੱਤਾ ਵੀ ਨਾ ਗੁਰੂ ਨਾਲੋਂ ਬੜੀ ਸੰਗਤ ਹੋਊਗੀ,
0: ਜੀ ਨਹੀਂ ਉਹੀ ਆ,
1: ਮਤਲਬ
0: ਉਹਨਾਂ ਨੇ
1: ਸ਼ਰਮ
0: ਗੁਰਨੀਤ
1: ਆਉਣੀ
0: ਕੌਰ,
1: ਚਾਹੀਦੀ
0: ਉਹਨਾਂ ਨੇ,
1: ਜਿੱਦਾਂ ਤਾਂ
0: ਚਲੋ
1: ਆਪ
0: ਅਸੀਂ
1: ਹੋਗੇ
0: ਕਿਸੇ
1: ਨਾ।
0: ਪਾਰਟੀ ਦੀ ਗੱਲ ਨਹੀਂ ਕਰਦੇ ਜਾਂ ਕਲੀਨ ਚਿੱਟ ਨਹੀਂ ਦਿੰਦੇ, ਉਹ ਆਪਣੀ ਜਗ੍ਹਾ ਦੇ ਉੱਤੇ ਸਹੀ ਸੀਗੇ ਕਿ ਅਸੀਂ, ਸਾਨੂੰ ਲੋਕਾਂ ਨੇ ਭੇਜ ਕੇ ਪਾਰਲੀਮੈਂਟ ਦੇ ਵਿੱਚ ਭੇਜਿਆ ਚੁਣ ਕੇ,
1: ਹਾਂਜੀ
0: ਸਾਡੇ ਉੱਤੇ ਜ਼ਿੰਮੇਵਾਰੀਆਂ ਨੇ, ਅਸੀਂ ਅਹੁਦੇਦਾਰ ਹਾਂ। ਇਸ ਵਕਤ ਜੇ ਪਾਰਲੀਮੈਂਟ ਦਾ ਸੈਸ਼ਨ ਚੱਲ ਰਿਹਾ, ਹੁਣ ਸੰਗਤ ਆਮ ਤੁਸੀਂ ਬਾੜ ਸਕਦੇ ਹੋ ਅੰਦਰ? ਭਈ ਹਾਂ, ਸਾਰੀ ਸੰਗਤ
1: ਬਿਲਕੁਲ
0: ਕਹਿੰਦੀ ਵੀ ਅਸੀਂ ਆਉਣਾ ਭਾਈ ਅੰਦਰ, ਬਾੜੋ ਤਾਂ ਫਿਰ।
1: ਇਹ ਤਾਂ ਜਿਹੜੇ ਆਉਣੇ ਚਾਹੀਦੇ ਉਹਨਾਂ ਨੂੰ ਨੀ ਵਾਰਦੇ ਜੀ, ਆਮ ਜਨਤਾ ਦੀ ਤਾਂ ਗੱਲ
0: ਜੀ
1: ਬਹੁਤ ਦੂਰ ਦੀ ਹੈ।
0: ਜੀ
1: ਮੁੱਖ ਮੰਤਰੀ ਸਾਹਿਬ ਨੂੰ ਇੰਨਾ ਕੁ ਡਰ ਲੱਗਦਾ ਹੈ ਕਿਤੇ ਵੀ ਕੋਈ ਮਤਲਬ, ਤੁਸੀਂ ਲਾ ਲਓ ਕਿਸੇ ਪਿੰਡ ਚ ਵੀ ਜਾਂਦੇ ਆ, ਕਿਸੇ ਸ਼ਹਿਰ ਚ ਵੀ ਜਾਂਦੇ ਆ,
0: ਜੀ
1: ਕਾਫਲੇ ਤੁਸੀਂ ਕਾਫਲਾ ਦੇਖਦੇ ਕਿਹੜਾ, ਲੋਕ ਪਰੇਸ਼ਾਨ ਹੋ ਜਾਂਦੇ ਆ ਕਿ
0: ਜੀ
1: ਸਾਨੂੰ ਕਿਉਂ ਤੰਗ ਕੀਤਾ ਜਾਂਦਾ ਹੈ।
0: ਬਿਲਕੁਲ ਹੈ ਜੀ,
1: ਸਾਡੇ ਇੱਥੇ ਮੋਹਾਲੀ 6 ਵਜੇ ਆ ਕੇ ਗਏ ਸੀ, ਤੁਸੀਂ ਯਕੀਨ ਨੀ ਮੰਨਣਾ, ਜਿੱਥੇ ਇਹ ਮਤਲਬ ਆਪਣੀ ਸਪੀਚ ਦੇ ਰਹੇ ਸੀ, ਉਹ ਸਟੇਜ ਨੂੰ ਵੀ ਸ਼ੀਸ਼ੇ ਨਾਲ ਕਵਰ ਕੀਤਾ ਗਿਆ ਸੀ,
0: ਹਾਂ
1: ਉੱਪਰ ਕੋਈ ਕੋਈ
0: ਬਿਲਕੁਲ
1: ਚੀਜ਼ ਸ਼ੋਰੋ ਨਾ ਕਰ ਸਕੇ ਜੀ।
0: ਬਿਲਕੁਲ ਹੈ ਜੀ,
1: ਤੇ
0: ਉਦੋਂ
1: ਇਹਨਾਂ
0: ਕਹਿੰਦੇ ਸੀ
1: ਗੱਲਾਂ
0: ਅਸੀਂ
1: ਕਰਦੇ
0: ਤਾਂ
1: ਸੀ
0: ਆਮ ਘਰਾਂ ਦੇ
1: ਤੁਸੀਂ,
0: ਮੁੰਡੇ ਆ, ਇਦਾਂ ਕਰਦੇ
1: ਹਾਂਜੀ
0: ਹੁੰਦੇ ਸੀ।
1: ਹਾਂ
0: ਬਿਲਕੁਲ ਹੈ ਜੀ,
1: ਵੀ ਤੁਹਾਨੂੰ ਸਾਨੂੰ ਤਾਂ ਸਿਕਿਉਰਿਟੀ, ਤੁਹਾਨੂੰ ਤਾਂ ਤੁਸੀਂ
0: ਜੀ
1: ਤਾਂ ਐਵੇਂ ਪੈਸਾ ਪੰਜਾਬ ਦਾ ਬਰਬਾਦ ਕਰ ਰਹੇ ਹਾਂ, ਮੈਂ ਕਹਿੰਦਾ ਤੁਸੀਂ ਤਾਂ ਆਪ ਸਾਰੇ ਰਿਕਾਰਡ ਤੋੜੇ ਪਏ ਆ ਜੀ ਬਰਬਾਦੀ ਨੂੰ ਲੈ ਕੇ ਤਾਂ।
0: ਜੀ ਬਿਲਕੁਲ ਹੈ ਜੀ,
1: ਹੁਣ ਮੁਲਾਜ਼ਮਾਂ ਦਾ DA ਚੱਕ ਕੇ ਤੁਸੀਂ ਬੀਬੀਆਂ ਨੂੰ ਭੁਗਤਾਨ ਕਰਤਾ, ਪੁੱਛਿਆ ਜਾਵੇ ਬੀਬੀਆਂ ਜ਼ਰੂਰੀ ਸੀ ਕਿ ਮੁਲਾਜ਼ਮ ਜ਼ਰੂਰੀ ਸੀ?
0: ਨਹੀਂ ਤੁਸੀਂ ਖਬਰ ਨਹੀਂ ਸੁਣੀ, ਉਹ ਤਾਂ ਗਊਸ਼ਾਲਾ ਦਾ ਜਿਹੜਾ ਉਹਨਾਂ ਨੇ ਬੱਚਿਆਂ ਦਾ, ਜਿਹੜੇ ਸਕੂਲਾਂ ਦੇ ਸਰਕਾਰੀ ਬਿਜਲੀ ਦੇ ਬਿੱਲ ਨਹੀਂ ਮਾਫ਼ ਕੀਤੇ ਜਾਂ ਡਿਸਕਾਊਂਟ ਨਹੀਂ ਦਿੱਤਾ, ਗਊਸ਼ਾਲਾਵਾਂ ਦੇ ਬਿਜਲੀ ਬਿੱਲ ਮਾਫ਼ ਕਰ ਦਿੱਤੇ ਅੱਜ ਮਾਨ ਸਰਕਾਰ ਨੇ।
1: ਇਹ ਤਾਂ ਜੀ ਉਹ ਕਿਹੜਾ ਪੱਲੋ ਦੇਣੇ ਆ ਜੀ ਇਹਨਾਂ ਨੇ,
0: ਜੀ ਨਹੀਂ ਉਹ ਹਿੰਦੂ
1: ਪਹਿਲੀ
0: ਵੋਟ
1: ਤਾਂ
0: ਵੀ ਤਾਂ
1: ਗੱਲ ਇਹ
0: ਚਾਹੀਦੀ ਆ
1: ਹੈ
0: ਨਾ, ਫਿਰ ਉਹ ਵੀ ਤਾਂ ਖੁਸ਼ ਕਰਨੇ ਆ ਕਿਸੇ ਕੰਮ ਤੋਂ।
1: ਬਿਲਕੁਲ ਬਿਲਕੁਲ, ਤੁਸੀਂ ਬਿਜਲੀ ਮਹਿਕਮੇ ਦਾ ਹਾਲ ਜਾ ਕੇ ਦੇਖੋ ਜੀ, ਜਦੋਂ ਮੈਨੂੰ ਯਾਦ ਹੈ ਜਦੋਂ ਉਹਨੇ ਬਿਜਲੀ ਫ੍ਰੀ ਕੀਤੀ ਸੀ,
0: ਜੀ
1: ਉਦੋਂ ਇੱਕ ਵਾਰੀ ਇਹਨਾਂ ਨੇ ਬਿਜਲੀ ਮਹਿਕਮੇ ਨੂੰ 1 ਸਾਲ ਭੁਗਤਾਨ ਕੀਤਾ ਸੀ,
0: ਜੀ
1: ਉਸ ਤੋਂ ਬਾਅਦ ਇਹਨਾਂ ਨੇ ਕਦੇ ਵੀ ਸਟੇਜ ਤੇ ਇਹ ਚੀਜ਼ ਨਹੀਂ ਬਿਆਨ ਕੀਤੀ ਵੀ ਹਾਂ ਮੈਂ ਬਿਜਲੀ ਮਹਿਕਮੇ ਨੂੰ 1 ਕਰੋੜ ਰੁਪਏ ਦਾ ਮਤਲਬ ਫੰਡ ਦੇ ਰਹੇ ਹਾਂ ਜੀ।
0: ਜੀ
1: ਬਿਜਲੀ ਮਹਿਕਮਾ ਘੱਟ ਜਾ, ਮੁਲਾਜ਼ਮ ਤੁਹਾਡੇ ਸਾਹਮਣੇ ਬਾਹਰ ਰੇੜੀ ਵਾਲੇ ਧੱਕੇ
0: ਹਾਂ,
1: ਖਾ ਰਹੇ
0: ਪਿੱਛੇ
1: ਹੈ,
0: ਦਿਨਾਂ 'ਚ
1: ਲਾਈਫ
0: ਸੈਣੀ
1: ਲਾਈਨ
0: ਸਾਹਿਬ
1: ਧੱਕੇ
0: ਨਾਲ
1: ਖਾ
0: ਗੱਲ,
1: ਰਹੇ ਹੈ ਸਾਰੇ,
0: ਸੈਣੀ ਸਾਹਿਬ ਨਾਲ ਕੀਤੀ ਸੀ ਗੱਲ, ਇਹਨਾਂ ਨੇ ਤਾਂ ਗਾਰੰਟੀ ਲੈਣ ਤੋਂ ਨਾ ਕਰ ਦਿੱਤੀ ਆ ਉਹਨਾਂ ਦੀ। ਬਿਲਕੁਲ ਹੈ ਜੀ,
1: ਸੈਣੀ ਸਾਹਿਬ ਨੇ ਗਰੰਟੀ ਲੈ ਕੇ ਜਾਣਾ ਕਿੱਥੇ ਹੈ, ਬਾਅਦ ਸੈਣੀ ਸਾਹਿਬ ਫਸਦੇ ਵੀ ਕਿਸੇ
0: ਨਹੀਂ, ਨਹੀਂ ਸੈਣੀ ਸਾਹਿਬ ਨੇ ਨਹੀਂ, ਮਤਲਬ ਕਿ ਬਿਜਲੀ ਬੋਰਡ ਜਿਹੜਾ ਆਪਣਾ ਹੈਗਾ ਉਹ ਘਾਟੇ 'ਚ ਜਾ ਰਿਹਾ, ਉਹਨਾਂ ਨੇ ਕਿਹਾ ਵੀ ਸਾਡੇ ਨਾਲ ਖੜੋ, ਇਹ ਕਹਿੰਦੇ ਆਪਣੇ ਸਿਰ ਦੇ ਉੱਤੇ ਤੁਸੀਂ ਜੋ ਲੈਣਾ ਲਈ ਜਾਓ, ਅਸੀਂ ਨਹੀਂ ਭਾਈ ਤੁਹਾਡੀ ਗਰੰਟੀ ਭਰ ਸਕਦੇ।
1: ਨਹੀਂ ਨਹੀਂ ਮੈਂ ਸੈਣੀ ਸਾਹਿਬ ਦੀ ਗੱਲ ਕਰਦਾ ਵੀ ਸਾਡੀ ਗਰੰਟੀ ਇੱਥੇ ਇਹ ਨਹੀਂ ਭਰਦੇ ਹੈਗੇ, ਬਿਜਲੀ ਮੈਂ ਕਿ ਮੈਨੇ ਕਿੱਥੇ ਲੈ ਲੈਣਗੇ ਤੁਸੀਂ ਆਪ ਦੱਸੋ ਜੀ।
0: ਜੀ ਬਿਲਕੁਲ,
1: ਸਾਡੀ ਪੰਜਾਬ ਦੀ ਸਿਆਸਤ ਤਾਂ ਬਹੁਤ ਹੀ ਥੱਲੇ ਔਰ ਬਹੁਤ ਹੀ ਨੀਵੇਂ ਪੱਧਰ ਤੇ ਜਾ
0: ਜਾ
1: ਰਹੀ
0: ਹੈ ਜੀ। ਬਿਲਕੁਲ ਹੈ ਜੀ, ਬਿਲਕੁਲ ਹੈ,
1: ਮਤਲਬ ਨਾ ਅੱਜ ਤੋਂ 10-15-20 ਸਾਲ ਪਹਿਲਾਂ ਵੀ ਨਾ ਸਿਆਸਤ ਦਾ ਇਹ ਪੱਧਰ ਨਹੀਂ ਸੀ ਹੁੰਦਾ, ਨਾ ਤਾਂ ਦੇਖੋ ਤੁਸੀਂ ਇਹਦੇ ਵਿੱਚ ਨਾ ਤਾਂ ਬੋਲਣੇ ਦਾ ਕੋਈ ਪੱਧਰ ਰਿਹਾ ਜੀ,
0: ਜੀ
1: ਵੀ ਆਪਾਂ ਇੰਨੇ ਮਤਲਬ ਪੰਜਾਬੀਆਂ ਨੂੰ, ਪੰਜਾਬੀ ਨੂੰ ਆਪਾਂ ਐਡਰੈਸ ਕਰ ਰਹੇ ਹਾਂ, ਇੰਨਾ ਜ਼ੋਰ ਬੰਦਾ ਸਾਨੂੰ ਦੇਖ ਰਿਹਾ ਹੈ ਵੀ ਸਾਡੀ ਕੋਈ ਬੋਲਬਾਣੀ ਦਾ ਕੋਈ ਮਿਆਰ ਹੋਣਾ ਚਾਹੀਦਾ, ਨਾ ਤਾਂ ਦੇਖੋ ਜੀ ਇਹ ਤਾਂ ਜਦੋਂ ਮੁੱਖ ਮੰਤਰੀ ਸਾਹਿਬ ਤਾਂ ਆਪਣਾ ਹੀ ਕੋਈ ਮਿਆਰ ਹੈ ਨਹੀਂ, ਤਾਂ
0: ਜੀ
1: ਦੂਸਰੇ ਕਿੱਥੋਂ ਰੱਖ ਲੈਣਗੇ।
0: ਬਿਲਕੁਲ ਹੈ ਜੀ।
1: ਮੇਨ ਤਾਂ ਵੀ
0: जी
1: ਮਤਲਬ ਕੋਈ ਨੈਕਸਟ ਹੈ ਇਹਨਾਂ ਦਾ ਕੋਈ ਸਟੈਪ, ਪਰ ਇਹ
0: जी
1: ਜਿਹੜੇ ਜਿੱਥੇ ਤੱਕ ਦੇਖਣੇ ਚਾਹੁੰਦਾ ਇਹਨਾਂ ਦੇ ਅੱਲੇ ਪੱਲੇ ਕੁਛ ਨਹੀਂ ਹੈਗਾ ਵੀਰ,
0: ਕੁਛ
1: ਕੁਛ
0: ਨਹੀਂ
1: ਨਹੀਂ
0: ਹੈ
1: ਕਰਨਾ
0: ਬਿਲਕੁਲ
1: ਇਹਨਾਂ,
0: ਬਿਲਕੁਲ ਹੈ ਜੀ,
1: ਕੁਛ
0: ਬਿਲਕੁਲ
1: ਨਹੀਂ
0: ਕਰਨਾ।
1: ਕਰਨਾ ਬਾਕੀ ਜਿੰਨੀਆਂ ਮਰਜ਼ੀਆਂ ਤੋਂ ਮੀਟਿੰਗਾਂ ਕਰਾਈ ਜਾਓ, ਜਿੰਨੇ ਮਰਜ਼ੀ
0: ਜੀ
1: ਬਿਆਨ ਦਵਾਈ, ਬਿਆਨ ਦਾ ਕਿਹੜਾ ਕੋਈ ਬਿੱਲ ਲੱਗਦਾ।
0: ਨਾ ਜੀ, ਨਾ ਜੀ,
1: ਮੁੱਦੇ ਤਾਂ ਕੋਈ ਕਿਸੇ ਦੇ ਵੀ ਹੈ, ਚਾਹੇ ਕੋਈ ਸਰਕਾਰੀ ਬਿਜਲੀ ਮਹਿਕਮਾ ਹੈ, ਚਾਹੇ ਕੋਈ ਮੁਲਾਜ਼ਮ ਦਾ DA ਹੈ, ਇਹ ਤਾਂ ਸਮੱਸਿਆ ਪੈਸੇ ਨਾਲ ਹੀ ਹੱਲ ਹੋਣੀ ਹੈ।
0: ਹੋਣੀ ਹੈ ਜੀ, ਬਿਲਕੁਲ
1: ਪੈਸਾ ਸਰਕਾਰ ਕੋਲ ਹੈ ਨਹੀਂ, ਇਹ ਕਹਿੰਦੇ ਖਜ਼ਾਨੇ ਸਾਡੇ ਭਰੇ ਨੇ,
0: ਜੀ,
1: ਪਰ ਭਰੇ ਖਜ਼ਾਨੇ ਜਾਂਦੇ ਕਿੱਧਰ ਨੂੰ ਹੈ ਇਹ ਅੱਜ ਤੱਕ
0: ਇਹ
1: ਕਿਸੇ ਨੂੰ ਵੀ
0: ਪਤਾ
1: ਨਹੀਂ
0: ਨਹੀਂ
1: ਪਤਾ
0: ਲੱਗਦਾ।
1: ਲੱਗਦਾ
0: ਬਿਲਕੁਲ ਹੈ ਜੀ,
1: ਬਸ ਵੀਰੇ ਮੈਂ ਹਾਈ ਥੋੜੇ ਨਾਲ ਗੱਲ
0: ਥੈਂਕ ਯੂ
1: ਕਰਨੀ
0: ਬਾਈ
1: ਸੀ
0: ਜੀ, ਬਹੁਤ
1: ਤੁਹਾਨੂੰ,
0: ਬਹੁਤ
1: ਬਹੁਤ
0: ਸ਼ੁਕਰੀਆ,
1: ਬਹੁਤ
0: ਸੋਹਣੀ ਗੱਲ ਕੀਤੀ ਤੁਸੀਂ, ਸ਼ੁਕਰੀਆ, ਥੈਂਕ ਯੂ। ਹੈਲੋ ਦੋਸਤੋ, ਇਸ ਗੁਰਮਾਨ ਜੀ ਜੁੜੇ ਸਨ ਜੀ ਆਪਣੇ ਨਾਲ ਤੇ ਗੱਲਬਾਤ ਕਰਕੇ ਗਏ ਨੇ, ਸ਼ੁਕਰੀਆ, ਧੰਨਵਾਦ ਬਾਈ ਜੀ। ਤੇ ਅਗਲੀ ਗੱਲਬਾਤ ਵੱਲ ਨੂੰ ਵੱਧਦੇ ਹਾਂ, ਦੇਸ਼ ਵਿਦੇਸ਼ ਦੀਆਂ ਖਬਰਾਂ ਜਿਹੜੀਆਂ ਨੇ, ਤੇ ਪੀਸ ਦਾ ਜਿਹੜਾ ਮੈਸੇਜ ਆ ਉਹਦੇ ਨਾਲ ਹੀਰੋਸ਼ੀਮਾ ਵਿਕਟਿਮ ਨੂੰ ਯਾਦ ਕੀਤਾ ਗਿਆ, ਪਰਮਾਣੂ ਹਥਿਆਰਾਂ ਦੀ ਵਰਤੋਂ ਨਜਾਇਜ਼ ਜਿਹੜਾ ਠਹਿਰਾਉਣ ਦੀ ਸਖ਼ਤ ਆਲੋਚਨਾ ਕੀਤੀ ਹੈ। ਇਹਦੇ ਵਿੱਚ ਜਪਾਨ ਦੇ ਪੱਛਮੀ ਸ਼ਹਿਰ ਹੀਰੋਸ਼ੀਮਾ ਦੇ ਵਿੱਚ ਅਮਰੀਕੀ ਪਰਮਾਣੂ ਹਮਲੇ ਦੀ 81ਵੀਂ ਵਰ੍ਹੇਗੰਢ ਮਨਾਈ ਗਈ ਹੈ। ਇਸ ਮੌਕੇ ਮੇਅਰ ਕਾਜ਼ੂਮੀ ਮਾਤਸੂਈ ਨੇ ਜਿਹੜਾ ਪਰਮਾਣੂ ਹਥਿਆਰਾਂ ਦੀ ਰੋਕਥਾਮ ਦੇ ਬਹਾਨੇ ਇਹਨਾਂ ਦੀ ਵਰਤੋਂ ਨੂੰ ਨਜਾਇਜ਼ ਜਿਹੜਾ ਸੌਰੀ ਵਰਤੋਂ ਨੂੰ ਜਾਇਜ਼ ਠਹਿਰਾਉਣ ਵਾਲੀਆਂ ਵੱਡੀਆਂ ਤਾਕਤਾਂ ਦੀ ਸਖ਼ਤ ਆਲੋਚਨਾ ਕੀਤੀ ਹੈ ਤੇ ਕਿਹਾ ਹੈ ਕਿ ਅਜਿਹੀ ਮਾਨਸਿਕਤਾ ਦੁਨੀਆ ਨੂੰ ਕਿਸੇ ਹੋਰ ਤਬਾਹੀ ਦੇ ਵੱਲ ਧੱਕ ਰਹੀ ਹੈ। ਸਮਾਗਮ ਦੇ ਵਿੱਚ ਲਗਭਗ 50,000 ਵਿਅਕਤੀਆਂ ਤੇ 120 ਮੁਲਕਾਂ ਦੇ ਨੁਮਾਇੰਦਿਆਂ ਨੇ ਹਿੱਸਾ ਲਿਆ। ਸਵੇਰੇ 8:15 ਵਜੇ ਜਿਸ ਸਮੇਂ B-29 ਬੰਬ ਸੁੱਟਿਆ ਗਿਆ ਸੀ, ਸ਼ਾਂਤੀ ਘੰਟੀ ਵਜਾਈ ਗਈ ਤੇ ਜਿਹੜਾ ਮੌਨ ਧਾਰਨ ਕੀਤਾ ਗਿਆ ਤੇ ਪ੍ਰਧਾਨ ਮੰਤਰੀ ਸਨਾਏ ਤਾਕਾ ਇਚੀ ਨੇ ਪਹਿਲੀ ਵਾਰ ਇਸ ਯਾਦਗਾਰੀ ਸਮਾਰੋਹ ਦੇ ਵਿੱਚ ਹਿੱਸਾ ਲਿਆ ਹੈ ਤੇ ਉਹਨਾਂ ਦੀ ਸਰਕਾਰ ਦੇ ਵੱਲੋਂ ਜਪਾਨ ਦੇ 3 ਗੈਰ ਪਰਮਾਣੂ ਸਿਧਾਂਤ ਨਰਮ ਕਰਨ ਦੀ ਜਿਹੜੀ ਸੰਭਾਵਨਾ ਜਤਾਈ ਜਾ ਰਹੀ ਹੈ, ਜਿਸ ਦੇ ਕਾਰਨ ਲੋਕਾਂ ਦੇ ਵਿੱਚ ਫਿਕਰ ਦਾ ਮਾਹੌਲ ਹੈ। ਚੀਨ ਤੇ ਜਪਾਨ ਦੇ ਵਿੱਚ ਤਣਾਅ ਜਿਹੜਾ ਵੱਧ ਰਿਹਾ ਹੈ, ਚੀਨ ਨੇ ਜਪਾਨ ਦੇ ਵੱਲੋਂ ਜਾਰੀ ਸੱਜਰੇ ਰੱਖਿਆ ਵਾਈਟ ਪੇਪਰ ਦੇ ਉੱਤੇ ਗੰਭੀਰ ਕੂਟਨੀਤਿਕ ਵਿਰੋਧ ਜਤਾ ਦਿੱਤਾ ਹੈ। ਇਹ ਵਾਈਟ ਪੇਪਰ ਪੇਚਿੰਗ ਨੂੰ ਜਿਹੜਾ ਟੋਕੀਓ ਦੇ ਲਈ ਸਭ ਤੋਂ ਵੱਡੀ ਰਣਨੀਤਿਕ ਜਿਹੜੀ ਹੈ ਚੁਣੌਤੀ ਦੇ ਵਜੋਂ ਦਰਸਾਉਂਦਾ ਹੈ। ਤਾਈਵਾਨ ਦੇ ਬਾਰੇ ਸਖ਼ਤ ਜਿਹੜਾ ਟਿੱਪਣੀ ਕਰਦਾ ਹੈ ਤੇ ਇਸ ਪੇਸ਼ਕਦਮੀ ਦੇ ਨਾਲ ਦੋਵਾਂ ਮੁਲਕਾਂ ਦੇ ਦਰਮਿਆਨ ਤਣਾਅ ਹੋਰ ਵਧਣ ਦੇ ਆਸਾਰ ਨੇ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਲਿਨ ਜਿੰਗ ਨੇ ਕਿਹਾ ਕਿ ਇਸ ਵਾਈਟ ਪੇਪਰ ਦੇ ਵਿੱਚ ਇੱਕ ਵਾਰ ਫਿਰ ਚੀਨ ਤੇ ਬੁਨਿਆਦੀ ਜਿਹੜਾ ਬੇਬੁਨਿਆਦੀ ਦੋਸ਼ਾਂ ਦੇ ਨਾਲ ਨਿਸ਼ਾਨਾ ਸੇਧਿਆ ਗਿਆ। ਅਖੌਤੀ ਚੀਨੀ ਖਤਰੇ ਦੀ ਜਿਹੜੀ ਗੱਲ ਦੁਹਰਾਈ ਗਈ ਹੈ ਤੇ ਤਾਈਵਾਨ ਖੇਤਰ ਦੇ ਉੱਤੇ ਬੇਬਾਕ ਟਿੱਪਣੀਆਂ ਦੇ ਨਾਲ ਚੀਨ ਦੇ ਅੰਦਰੂਨੀ ਮਾਮਲਿਆਂ ਦੇ ਵਿੱਚ ਦਖਲ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ। ਦੂਸਰੇ ਪਾਸੇ ਅਰਬ ਜਿਹੜੇ ਨੇ ਮੁਲਕ ਇਕੱਠੇ ਹੋ ਗਏ ਨੇ, ਇੱਕ ਤੇ ਹਮਲਾ ਹੋਏਗਾ ਤੇ ਕਹਿੰਦੇ ਸਾਰਿਆਂ ਤੇ ਹਮਲਾ ਪਾਕਿਸਤਾਨ, ਸਾਊਦੀ ਅਰਬ ਤੇ ਤੁਰਕੀ ਨੇ ਰੱਖਿਆ ਸਮਝੌਤੇ ਦੇ ਉੱਤੇ ਹਸਤਾਖਰ ਕਰ ਦਿੱਤੇ ਆ। ਪੱਛਮੀ ਏਸ਼ੀਆ ਦੇ ਵਿੱਚ ਵੱਧਦੇ ਟਕਰਾਅ ਦੇ ਜਿਹੜਾ ਪਿਛੋਕੜ ਦੇ ਵਿੱਚ ਪਾਕਿਸਤਾਨ, ਸਾਊਦੀ ਅਰਬ ਤੇ ਤੁਰਕੀ ਨੇ ਸ਼ੁੱਕਰਵਾਰ ਅੱਜ ਇੱਕ ਇਤਿਹਾਸਕ ਰੱਖਿਆ ਸਮਝੌਤੇ ਤੇ ਹਸਤਾਖਰ ਕੀਤੇ ਆ, ਜਿਸ ਨੂੰ ਮੱਕਾ ਜੁਆਇੰਟ ਡਿਫੈਂਸ ਐਗਰੀਮੈਂਟ ਦਾ ਜਿਹੜਾ ਨਾਮ ਦਿੱਤਾ ਗਿਆ। ਪੱਛਮੀ ਏਸ਼ੀਆ ਦੇ ਵਿੱਚ ਵੱਧਦੇ ਸੰਘਰਸ਼ ਦੇ ਵਿਚਕਾਰ ਹੋਇਆ ਇਹ ਜਿਹੜਾ ਸਮਝੌਤਾ ਤਿੰਨਾਂ ਮੁਸਲਿਮ ਦੇਸ਼ਾਂ ਦੇ ਫੌਜੀ ਸਹਿਯੋਗ ਨੂੰ ਨਵੀਂ ਦਿਸ਼ਾ ਦੇ ਸਕਦਾ ਹੈ ਤੇ ਦੇਵੇਗਾ। ਇਸ ਸਮਝੌਤੇ ਦੀ ਸਭ ਤੋਂ ਪ੍ਰਮੁੱਖ ਸ਼ਰਤ ਇਹ ਹੈ ਕਿ ਜੇਕਰ ਤਿੰਨਾਂ ਦੇ ਵਿੱਚੋਂ ਕਿਸੇ ਵੀ ਇੱਕ ਦੇਸ਼ ਦੇ ਵਿਰੁੱਧ ਕੋਈ ਹਥਿਆਰਬੰਦ ਹਮਲਾ ਹੁੰਦਾ ਹੈ ਤਾਂ ਉਸਨੂੰ ਤਿੰਨਾਂ ਦੇਸ਼ਾਂ ਦੇ ਉੱਤੇ ਹਮਲਾ ਮੰਨਿਆ ਜਾਏਗਾ ਤੇ ਇਸ ਰਣਨੀਤਿਕ ਦਸਤਾਵੇਜ਼ ਦੇ ਉੱਤੇ ਸਾਊਦੀ ਅਰਬ ਦੇ ਕਰਾਊਨ ਪ੍ਰਿੰਸ ਮੁਹੰਮਦ ਬਿਨ ਸਲਮਾਨ, ਤੁਰਕੀ ਦੇ ਰਾਸ਼ਟਰਪਤੀ ਰਸੇਪ ਤਿਆਪ ਐਰਦੋਗਨ ਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ ਦੀ ਮੌਜੂਦਗੀ ਦੇ ਵਿੱਚ ਹਸਤਾਖਰ ਹੋਏ ਹੈ। ਇਸ ਦਾ ਮੁੱਖ ਮਕਸਦ ਕਿਸੇ ਵੀ ਬਾਹਰੀ ਜਿਹੜੇ ਹਮਲੇ ਵਿਰੁੱਧ ਸਮੂਹਿਕ ਤੌਰ ਦੇ ਉੱਤੇ ਰੋਕ ਜਿਹੜਾ ਲਗਾਉਣਾ ਦੱਸਿਆ ਗਿਆ। ਸਾਊਦੀ ਅਰਬ ਲੰਮੇ ਸਮੇਂ ਤੋਂ ਆਪਣੀ ਸੁਰੱਖਿਆ ਸਾਂਝੇਦਾਰੀ ਨੂੰ ਵਧਾਉਣ ਦੀ ਕੋਸ਼ਿਸ਼ ਕਰ ਰਿਹਾ ਸੀ ਕਿਉਂਕਿ ਉਸਦੇ ਤੇਲ ਭੰਡਾਰਾਂ ਤੇ ਅਹਿਮ ਢਾਂਚੇ ਨੂੰ ਈਰਾਨ ਅਤੇ ਉਸਦੇ ਸਹਿਯੋਗੀ ਹੂਤੀ ਬਾਗੀਆਂ ਦੇ ਉੱਤੇ ਇਰਾਕੀ ਮਲੇਸ਼ੀਆ ਗਰੁੱਪਾਂ ਦੇ ਦੁਆਰਾ ਨਿਸ਼ਾਨਾ ਬਣਾਇਆ ਜਾਂਦਾ ਰਿਹਾ ਹੈ। ਇਸ ਦੇ ਨਾਲ ਹੀ ਗਾਜ਼ਾ ਜੰਗ ਦੇ ਕਾਰਨ ਵੀ ਤੁਰਕੀ ਅਤੇ ਇਜ਼ਰਾਈਲ ਵਿਚਕਾਰ ਚੱਲ ਰਹੀ ਖਿੱਚੋਤਾਣ ਵੀ ਇਸ ਗੱਠਜੋੜ ਦਾ ਇੱਕ ਵੱਡਾ ਕਾਰਨ ਮੰਨੀ ਜਾ ਰਹੀ ਹੈ। ਰਣਨੀਤਿਕ ਮਾਹਰ ਇਸ ਸਮਝੌਤੇ ਨੂੰ ਇੱਕ ਇਸਲਾਮਿਕ ਨਾਟੋ ਦੇ ਉਭਾਰ ਦੇ ਵਜੋਂ ਦੇਖ ਰਹੇ ਨੇ ਤੇ ਇਹ ਤਿੰਨੇ ਹੀ ਪੱਖੀ ਸਮਝੌਤਾ ਜਿਹੜਾ ਪਿਛਲੇ ਸਾਲ ਪਾਕਿਸਤਾਨ ਤੇ ਸਾਊਦੀ ਅਰਬ ਵਿਚਕਾਰ ਹੋਏ ਦੁਵੱਲੇ ਸੁਰੱਖਿਆ ਢਾਂਚੇ ਦੇ ਉੱਤੇ ਆਧਾਰਿਤ ਹੈ ਤੇ ਪਾਕਿਸਤਾਨ ਦੇ ਰੱਖਿਆ ਮੰਤਰੀ ਖਵਾਜਾ ਆਸਿਫ ਨੇ ਪਹਿਲਾਂ ਹੀ ਜਿਹੜਾ ਕਿਹਾ ਸੀ ਕਿ ਅਜਿਹਾ ਰੱਖਿਆ ਪ੍ਰਬੰਧ ਖੇਤਰ ਦੇ ਵਿੱਚ ਸ਼ਾਂਤੀ ਬਣਾਈ ਰੱਖਣ ਤੇ ਬਾਹਰੀ ਸ਼ਕਤੀਆਂ ਦੇ ਉੱਤੇ ਨਿਰਭਰਤਾ ਨੂੰ ਜਿਹੜਾ ਘੱਟ ਕਰਨ ਦੇ ਲਈ ਬਹੁਤ ਮਹੱਤਵਪੂਰਨ ਹੈ। ਇਸ ਵੱਡੇ ਫੌਜੀ ਗੱਠਜੋੜ ਤੋਂ ਬਾਅਦ ਭਾਰਤ ਸਰਕਾਰ ਵੀ ਪੂਰੀ ਤਰ੍ਹਾਂ ਚੌਕਸ ਹੋ ਗਈ ਹੈ। ਵਿਦੇਸ਼ ਮੰਤਰਾਲੇ ਜਿਹੜਾ MEA ਦੇ ਬੁਲਾਰੇ ਰਣਧੀਰ ਜੈਸਵਾਲ ਨੇ ਕਿਹਾ ਕਿ ਭਾਰਤ ਸਰਕਾਰ ਇਸ ਸਮਝੌਤੇ ਦੇ ਰਾਸ਼ਟਰੀ ਸੁਰੱਖਿਆ ਤੇ ਖੇਤਰੀ ਸਥਿਰਤਾ ਦੇ ਉੱਤੇ ਪੈਣ ਵਾਲੇ ਪ੍ਰਭਾਵਾਂ ਦਾ ਗੰਭੀਰਤਾ ਦੇ ਨਾਲ ਅਧਿਐਨ ਕਰੇਗੀ ਤੇ ਸਪਸ਼ਟ ਕੀਤਾ ਹੈ ਕਿ ਸਰਕਾਰ ਭਾਰਤ ਦੇ ਹਿੱਤਾਂ ਦੀ ਰਾਖੀ ਲਈ ਹਰ ਕਦਮ ਚੁੱਕਣ ਦੇ ਲਈ ਵਚਨਬੱਧ ਜਿਹੜੀ ਹੈ ਹੋਵੇਗੀ ਤੇ ਹੈ। ਦੂਸਰੇ ਪਾਸੇ ਅਮਰੀਕਾ ਦੀ ਆਖਰੀ ਖਬਰ ਲੈ ਕੇ ਫਿਰ ਆਪਾਂ ਨਾਵਲ ਵੱਲ ਨੂੰ ਚੱਲਦੇ ਹਾਂ। ਜਿਹੜਾ ਸਿਟੀਜ਼ਨਸ਼ਿਪ ਲੈਣ ਦੇ ਲਈ ਜਿਹੜਾ ਬਰਥ ਰਾਈਟ ਜਿਹੜਾ ਅਮਰੀਕਾ ਦੇ ਵਿੱਚ ਉਹਦੇ ਉੱਤੇ ਟਰੰਪ ਸਖ਼ਤ ਹੋਇਆ, ਫਿਰ ਤੋਂ ਨਵੇਂ ਕਾਰਜਕਾਰੀ ਆਦੇਸ਼ ਜਾਰੀ ਕਰਤੇ ਹੈ। 30 ਜੂਨ ਨੂੰ ਅਮਰੀਕੀ ਸੁਪਰੀਮ ਕੋਰਟ ਨੇ ਟਰੰਪ ਦੇ ਕਾਰਜਕਾਰੀ ਆਦੇਸ਼ ਨੂੰ ਰੱਦ ਕਰ ਦਿੱਤਾ ਸੀ ਜਿਸ ਦੇ ਵਿੱਚ ਜਨਮ ਅਧਿਕਾਰ ਨਾਗਰਿਕਤਾ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ। ਅਦਾਲਤ ਨੇ 100 ਸਾਲ ਤੋਂ ਵੱਧ ਪੁਰਾਣੀ ਸੰਵਿਧਾਨਕ ਪ੍ਰਣਾਲੀ ਨੂੰ ਬਰਕਰਾਰ ਰੱਖਿਆ, ਇਹ ਕਹਿੰਦੇ ਹੋਏ ਕਿ ਸੰਯੁਕਤ ਰਾਜ ਦੇ ਵਿੱਚ ਪੈਦਾ ਹੋਣ ਵਾਲਾ ਲਗਭਗ ਹਰ ਕੋਈ ਅਮਰੀਕੀ ਨਾਗਰਿਕ ਹੈ। ਅਮਰੀਕੀ ਰਾਸ਼ਟਰਪਤੀ ਦੇ ਸਰਕਾਰੀ ਨਿਵਾਸ ਅਤੇ ਦਫ਼ਤਰ ਵਾਈਟ ਹਾਊਸ ਦੇ ਓਵਲ ਦਫ਼ਤਰ ਦੇ ਵਿੱਚ ਹੁਕਮਾਂ ਦੇ ਉੱਤੇ ਦਸਤਖਤ ਕਰਨ ਤੋਂ ਬਾਅਦ ਪੱਤਰਕਾਰਾਂ ਦੇ ਨਾਲ ਗੱਲ ਕਰਦੇ ਹੋਏ ਟਰੰਪ ਨੇ ਸੁਪਰੀਮ ਕੋਰਟ ਦੇ 30 ਜੂਨ ਦੇ ਫੈਸਲੇ ਦੀ ਆਲੋਚਨਾ ਕੀਤੀ ਤੇ ਕਿਹਾ ਕਿ ਇਹ ਨਵਾਂ ਕਦਮ ਕੁਝ ਜ਼ਰੂਰੀ ਬਦਲਾਅ ਕਰਨ ਦੇ ਲਈ ਚੁੱਕਿਆ ਗਿਆ ਹੈ। ਉਹਨਾਂ ਦਾ ਕਹਿਣਾ ਕਿ ਜਨਮ ਅਧਿਕਾਰ ਨਾਗਰਿਕਤਾ ਦੇ ਉੱਤੇ ਸੁਪਰੀਮ ਕੋਰਟ ਦਾ ਫੈਸਲਾ ਬਹੁਤ ਹੀ ਮੰਦਭਾਗਾ ਸੀ ਤੇ ਇਸ ਦੇ ਲਈ ਅਸੀਂ ਬਦਲਾਅ ਕਰ ਰਹੇ ਹਾਂ। ਟਰੰਪ ਦੇ ਨਾਲ ਵਾਈਟ ਹਾਊਸ ਦੇ ਡਿਪਟੀ ਚੀਫ ਆਫ ਸਟਾਫ ਸਟੀਫਨ ਮਿਲਰ, ਵੰਜ ਸਕੱਤਰ ਹਾਰਵਰਡ ਲੁਟਨਿਕ ਤੇ ਅਮਰੀਕਾ ਵਪਾਰ ਪ੍ਰਤੀਨਿਧੀ ਜੈਮਿਸਨ ਗ੍ਰਿਰ ਅਤੇ ਵਾਈਟ ਹਾਊਸ ਦੇ ਸਟਾਫ ਸਕੱਤਰ ਵਿਲ ਸ਼ਾਰਫ ਵੀ ਸਨ। 9 ਜੁਲਾਈ 1868 ਨੂੰ ਪ੍ਰਵਾਨਗੀ ਦਿੱਤੇ ਗਏ ਅਮਰੀਕੀ ਸੰਵਿਧਾਨ ਦੇ 14ਵੇਂ ਸੋਧ ਨੇ ਅਮਰੀਕਾ ਦੇ ਵਿੱਚ ਪੈਦਾ ਹੋਏ ਜਾਂ ਕਾਨੂੰਨੀ ਤੌਰ ਦੇ ਉੱਤੇ ਪ੍ਰਾਪਤ ਕੀਤੀ ਨਾਗਰਿਕਤਾ ਵਾਲੇ ਸਾਰੇ ਵਿਅਕਤੀਆਂ ਨੂੰ ਅਮਰੀਕੀ ਨਾਗਰਿਕਤਾ ਦਿੱਤੀ ਹੈ, ਜਿਸ ਦੇ ਵਿੱਚ ਉਹ ਲੋਕ ਵੀ ਸ਼ਾਮਲ ਸਨ ਜੋ ਪਹਿਲਾਂ ਗੁਲਾਮ ਸਨ। ਟਰੰਪ ਨੇ ਕਿਹਾ ਕਿ ਇਹ ਵਿਵਸਥਾ ਘਰੇਲੂ ਯੁੱਧ ਤੋਂ ਤੁਰੰਤ ਬਾਅਦ ਬਣਾਈ ਗਈ ਸੀ ਤੇ ਇਸਦਾ ਉਦੇਸ਼ ਗੁਲਾਮਾਂ ਦੇ ਬੱਚਿਆਂ ਨੂੰ ਨਾਗਰਿਕਤਾ ਦੇਣਾ ਸੀ, ਪਰ ਹੁਣ ਕੀ ਹੋ ਰਿਹਾ ਹੈ, ਮਤਲਬ ਕਿ ਬਾਹਰੋਂ ਲੋਕ ਆ ਕੇ ਇਸ ਦੇ ਨਾਂ ਦੇ ਉੱਤੇ ਜਿਹੜੀ ਆ ਉਹ ਲੈ ਰਹੇ ਨੇ, ਪਰ ਉਸ ਸਮੇਂ ਜਿਹੜਾ ਕਾਨੂੰਨ ਬਣਾਇਆ ਗਿਆ ਸੀ ਜਦੋਂ ਮਤਲਬ ਕਿ ਗੁਲਾਮਾਂ ਨੂੰ ਜਿਹੜਾ ਸੀ ਉੱਥੇ ਦੇ ਬਸ਼ਿੰਦੇ ਬਣਾਉਣਾ ਸੀ, ਲੋਕ ਇਸ ਦੇ ਆਧਾਰ ਦੇ ਉੱਤੇ ਪੂਰੇ ਕਾਰੋਬਾਰ ਬਣਾ ਰਹੇ ਨੇ ਇੱਥੇ ਆ ਕੇ। ਟਰੰਪ ਦੀਆਂ ਇਮੀਗ੍ਰੇਸ਼ਨ ਵਿਰੋਧੀ ਨੀਤੀਆਂ ਦੇ ਮੁੱਖ ਰਣਨੀਤੀਕਾਰ ਮੰਨੇ ਜਾਣ ਵਾਲੇ ਸਟੀਫਨ ਮਿਲਰ ਨੇ ਕਿਹਾ ਕਿ ਲੋਕ ਸੈਲਾਨੀਆਂ ਦੇ ਰੂਪ ਦੇ ਵਿੱਚ ਅਮਰੀਕਾ ਆਉਂਦੇ ਹੈ, ਪਰ ਉਹਨਾਂ ਦਾ ਅਸਲ ਉਦੇਸ਼ ਇੱਥੇ ਇੱਕ ਬੱਚਾ ਪੈਦਾ ਕਰਨਾ ਹੈ ਤਾਂ ਜੋ ਬੱਚਾ ਆਪਣੇ ਆਪ ਹੀ ਇੱਕ ਅਮਰੀਕੀ ਨਾਗਰਿਕ ਜਿਹੜਾ ਬਣ ਜਾਵੇ। ਮਿਲਰ ਨੇ ਕਿਹਾ ਕਿ ਇਹ ਨੁਕਸਾਨਦਾਰ ਜਿਹੜਾ ਪ੍ਰਣਾਲੀ ਅਜਿਹੇ ਲੋਕਾਂ ਨੂੰ ਸਰਕਾਰੀ ਭਲਾਈ ਪ੍ਰੋਗਰਾਮਾਂ, ਭਵਿੱਖ ਦੇ ਵਿੱਚ ਵੋਟ ਪਾਉਣ ਦੇ ਅਧਿਕਾਰਾਂ ਅਤੇ ਉਹਨਾਂ ਸਾਰੇ ਅਧਿਕਾਰਾਂ ਅਤੇ ਵਿਸ਼ੇਸ਼ ਅਧਿਕਾਰਾਂ ਤੱਕ ਪਹੁੰਚ ਦਿੰਦੀ ਹੈ ਜੋ ਸਿਰਫ਼ ਅਮਰੀਕੀ ਨਾਗਰਿਕਾਂ ਦੇ ਲਈ ਰਾਖਵੇਂ ਹੋਣੇ ਚਾਹੀਦੇ ਨੇ। ਆਦੇਸ਼ਾਂ ਦੇ ਵਿੱਚ ਬੱਚਿਆਂ ਦੀਆਂ ਕਈ ਸ਼੍ਰੇਣੀਆਂ ਦੀ ਸੂਚੀ ਦਿੱਤੀ ਗਈ ਹੈ ਜਿਨ੍ਹਾਂ ਨੂੰ ਅਮਰੀਕੀ ਨਾਗਰਿਕਤਾ ਦਸਤਾਵੇਜ਼ ਜਾਰੀ ਨਹੀਂ ਕੀਤੇ ਜਾਣੇ ਚਾਹੀਦੇ। ਇਹਨਾਂ ਦੇ ਵਿੱਚ ਉਹ ਵੀ ਬੱਚੇ ਸ਼ਾਮਲ ਨੇ ਜਿਨ੍ਹਾਂ ਦੇ ਮਾਪਿਆਂ ਨੇ ਇੱਕ ਗਰਭਵਤੀ ਔਰਤ ਨੂੰ ਅਮਰੀਕਾ ਜਾਂ ਇਸਦੇ ਕਿਸੇ ਵੀ ਖੇਤਰ 'ਚ ਡਿਲੀਵਰੀ ਦੇ ਲਈ ਲਿਆਉਣ ਦੇ ਉਦੇਸ਼ ਦੇ ਨਾਲ ਇੱਕ ਵਪਾਰਕ ਲੈਣ ਦੇਣ ਦੇ ਵਿੱਚ ਦਾਖਲ ਹੋਏ ਨੇ। ਇਸ ਤੋਂ ਇਲਾਵਾ ਅੱਤਵਾਦੀ ਸੰਗਠਨਾਂ ਦੇ ਨਾਲ ਜੁੜੇ ਹੋਏ ਵਿਅਕਤੀਆਂ ਦੇ ਬੱਚੇ, ਵਿਦੇਸ਼ੀ ਸਰਕਾਰਾਂ ਦੇ ਕਰਮਚਾਰੀ, ਅਮਰੀਕੀ ਖੇਤਰਾਂ ਦੇ ਵਿੱਚ ਪੈਦਾ ਹੋਏ ਬੱਚੇ ਜੋ ਸੰਘੀ ਕਾਨੂੰਨ ਅਧੀਨ ਨਾਗਰਿਕਤਾ ਦੇ ਲਈ ਯੋਗ ਨਹੀਂ ਨੇ, ਉਹਨਾਂ ਨੂੰ ਵੀ ਇਸ ਸੂਚੀ ਦੇ ਵਿੱਚ ਸ਼ਾਮਲ ਕੀਤਾ ਗਿਆ। ਇਮੀਗ੍ਰੇਸ਼ਨ ਮਾਹਰਾਂ ਨੇ ਟਰੰਪ ਦੇ ਨਵੇਂ ਕਾਰਜਕਾਰੀ ਆਦੇਸ਼ਾਂ ਦੀ ਤਿੱਖੀ ਆਲੋਚਨਾ ਕੀਤੀ ਹੈ ਤੇ ਉਹਨਾਂ ਗੈਰ ਸੰਵਿਧਾਨਕ ਕਿਹਾ ਹੈ। ਨਿਊਯਾਰਕ ਸਥਿਤ ਇਮੀਗ੍ਰੇਸ਼ਨ ਵਕੀਲ ਸਾਇਰਸ ਮਹਿਤਾ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਦੇ ਉੱਤੇ ਪੋਸਟ ਲਿਖੀ, ਜਨਮ ਦੇ ਆਧਾਰ ਦੇ ਉੱਤੇ ਨਾਗਰਿਕਤਾ ਸੰਬੰਧੀ ਟਰੰਪ ਦਾ ਨਵਾਂ ਕਾਰਜਕਾਰੀ ਆਦੇਸ਼ ਸਪਸ਼ਟ ਤੌਰ ਦੇ ਉੱਤੇ ਗੈਰ ਸੰਵਿਧਾਨਕ ਹੈ। ਅਮਰੀਕਾ ਦੇ ਵਿੱਚ ਬੱਚੇ ਦੇ ਜਨਮ ਨੂੰ ਯਕੀਨੀ ਬਣਾਉਣ ਦੇ ਲਈ ਕਿਸੇ ਵੀ ਵਿਅਕਤੀ ਦੇ ਮਾਪਿਆਂ ਦੇ ਵਪਾਰਕ ਸੌਦਿਆਂ ਦੇ ਆਧਾਰ ਦੇ ਉੱਤੇ ਨਾਗਰਿਕਤਾ ਤੋਂ ਇਨਕਾਰ ਕਰਨਾ 14ਵੇਂ ਸੋਧ ਦੀ ਉਲੰਘਣਾ ਹੈ। ਮਾਈਗ੍ਰੇਸ਼ਨ ਪਾਲਿਸੀ ਇੰਸਟੀਟਿਊਟ ਦੇ ਅਨੁਸਾਰ ਸਭ ਤੋਂ ਵਿਆਪਕ ਜਨਗਣਨਾ ਆਧਾਰਿਤ ਅਨੁਮਾਨ ਮੁਤਾਬਕ ਬਰਥ ਟੂਰਿਜ਼ਮ ਕਾਰਨ ਹਰ ਸਾਲ ਅਮਰੀਕਾ ਦੇ ਵਿੱਚ 22,000 ਤੋਂ 26,000 ਬੱਚੇ ਪੈਦਾ ਹੁੰਦੇ ਹੈ ਜੋ ਲੋਕ ਘੁੰਮਣ ਆਉਂਦੇ ਹੈ। ਹਾਲਾਂਕਿ ਸਰਕਾਰੀ ਅੰਕੜਿਆਂ ਦੇ ਅਨੁਸਾਰ 2024 ਦੇ ਵਿੱਚ ਵਿਦੇਸ਼ੀ ਜਿਹੜਾ ਪਤਿਆਂ ਵਾਲੀਆਂ ਮਾਵਾਂ ਤੋਂ ਅਮਰੀਕਾ ਦੇ ਵਿੱਚ ਸਿਰਫ 9,600 ਬੱਚੇ ਪੈਦਾ ਹੋਏ ਸਨ। ਅਮਰੀਕਨ ਸਿਵਲ ਲਿਬਰਟੀਜ਼ ਯੂਨੀਅਨ ਨੇ ਇੱਕ ਬਿਆਨ ਦੇ ਵਿੱਚ ਕਿਹਾ ਕਿ ਸੁਪਰੀਮ ਕੋਰਟ ਪਹਿਲਾਂ ਹੀ ਇਸ ਮੁੱਦੇ ਦੇ ਉੱਤੇ ਫੈਸਲਾ ਸੁਣਾ ਚੁੱਕੀ ਹੈ ਤੇ ਇਹ ਕਹਿੰਦੇ ਹੋਏ ਕਿ ਜਨਮ ਦੇ ਆਧਾਰ ਦੇ ਉੱਤੇ ਨਾਗਰਿਕਤਾ ਦੀ ਅਮਰੀਕੀ ਸੰਵਿਧਾਨ ਦੁਆਰਾ ਗਰੰਟੀ ਹੈ। ਇਸ ਅਧਿਕਾਰ ਦੀ ਉਲੰਘਣਾ ਕਰਨ ਦੀ ਕੋਸ਼ਿਸ਼ ਕਰਨ ਵਾਲਾ ਕੋਈ ਵੀ ਕਾਰਜਕਾਰੀ ਆਦੇਸ਼ ਰਾਸ਼ਟਰਪਤੀ ਟਰੰਪ ਦੇ ਪਿਛਲੇ ਆਦੇਸ਼ ਵਾਂਗ ਹੀ ਜਿਹੜਾ ਹੋਵੇਗਾ, ਮਤਲਬ ਕਿ ਉਹਨਾਂ ਨੇ ਮੰਨਣ ਤੋਂ ਇਨਕਾਰ ਕਰ ਦਿੱਤਾ ਹੈ। ਲਓ ਦੋਸਤੋ, ਇਹ ਸਨ ਜੀ ਅੱਜ ਦੀਆਂ ਦੇਸ਼ ਵਿਦੇਸ਼ ਦੀਆਂ ਖਬਰਾਂ ਤੇ ਆਖਰ ਦੇ ਵਿੱਚ ਆਪਾਂ ਨਾਵਲ ਵੱਲ ਨੂੰ ਚੱਲਦੇ ਹਾਂ। ਕਿਤਾਬ ਜਿਹੜੀ ਹੈ ਉਹਦੀ ਬਾਤ ਪਾਉਂਦੇ ਹਾਂ, ਬਹੁਤ ਸਾਰੇ ਦੋਸਤਾਂ ਦੇ ਸੁਨੇਹੇ ਨੇ, ਉਹਨਾਂ ਦਾ ਵੀ ਅੱਗੇ ਜਾ ਕੇ ਜ਼ਿਕਰ ਕਰਾਂਗੇ ਤੇ ਆਖਰ ਦੇ ਵਿੱਚ ਕੁਝ ਪਲ ਮੇਰੀ ਕੋਸ਼ਿਸ਼ ਹੈ ਕਿ ਆਪਾਂ ਪਿਛਲੇ ਦਿਨਾਂ 'ਚ ਵੀ ਕਿਤਾਬ ਦੇ ਉੱਤੇ ਸਮਾਂ ਨਹੀਂ ਲਾ ਪਾਏ ਅਤੇ ਜਾਂਦੇ ਜਾਂਦੇ ਅੱਧਾ ਹੀ ਘੰਟਾ ਚਾਹੇ ਲਾਈਏ, ਅਤੇ ਆਪਣੇ ਕੋਲ ਹੈ ਹਜੇ ਸਮਾਂ ਤਕਰੀਬਨ ਅੱਧੇ ਕੁ ਘੰਟੇ ਦਾ, ਅਤੇ ਉਹਦੇ ਵੱਲ ਨੂੰ ਆਪਾਂ ਚੱਲਦੇ ਹਾਂ ਜੀ, ਅਤੇ ਗੱਲਬਾਤ ਕਰਦੇ ਹਾਂ ਫਿਰ ਜਿਹੜੀ ਹੈ ਨਾਵਲ ਦੀ। ਇਹ ਨਾਵਲ ਦੋਸਤੋ, ਇਹ ਕਿਤਾਬ ਜਿਹੜੀ ਆਪਾਂ ਸਾਂਝੀ ਕਰ ਰਹੇ ਹਾਂ ਪਿਛਲੇ ਦਿਨਾਂ ਤੋਂ ਤੁਹਾਡੇ ਨਾਲ, ਕਿਤਾਬ ਪੰਜਾਬ ਔਰੰਗਜ਼ੇਬ ਤੋਂ ਮਾਊਂਟਬੈਟਨ ਤੱਕ ਦਾ ਇਤਿਹਾਸ, ਜਿਸ ਨੂੰ ਰਾਜਮੋਹਨ ਗਾਂਧੀ ਜੀ ਨੇ ਲਿਖਿਆ ਅਤੇ ਹਰਪਾਲ ਸਿੰਘ ਪੰਨੂ ਜੀ ਨੇ ਪੰਜਾਬੀ ਦੇ ਵਿੱਚ ਅਨੁਵਾਦ ਕੀਤਾ ਹੋਇਆ, ਉਹਦਾ ਲੜੀਵਾਰ ਅਗਲਾ ਭਾਗ ਤੁਹਾਡੇ ਨਾਲ ਸਾਂਝਾ ਕਰਦੇ ਹਾਂ, ਅਤੇ ਬਾਅਦ ਦੇ ਵਿੱਚ ਆਖਰ 'ਚ ਤੁਹਾਡੇ ਜਿਹੜੇ ਸੁਨੇਹੇ ਨੇ ਉਹਨਾਂ ਨੂੰ ਵੀ ਲੈ ਲਾਂਗੇ। ਅਤੇ ਲਾਉਂਦੇ ਹਾਂ ਫਿਰ ਸਭ ਤੋਂ ਪਹਿਲਾਂ ਆਪਾਂ ਕੁਝ ਸਮਾਂ ਇਸ ਕਿਤਾਬ ਦੇ ਉੱਤੇ, ਅਤੇ ਉਸ ਤੋਂ ਬਾਅਦ ਨਾਲ ਦੀ ਨਾਲ ਤੁਹਾਡਾ ਜੇ ਸਮਾਂ ਇਜਾਜ਼ਤ ਦੇਵੇਗਾ ਤਾਂ ਜ਼ਰੂਰ ਤੁਹਾਡੀ ਗੱਲਬਾਤ ਵੀ ਸੁਣ ਲਾਂਗੇ ਜੀ ਨਾਲ ਨਾਲ। ਪਰ ਵਿੱਚ ਜਦੋਂ ਮੈਂ ਆਪਣੀ ਕਿਤਾਬ ਦਾ ਜ਼ਿਕਰ ਕਰਾਂਗਾ ਦੋਸਤੋ, ਉਸ ਵਕਤ ਮੈਂ ਮਾਫ਼ੀ ਚਾਹਾਂਗਾ, ਮੈਂ ਕਾਲ ਅਟੈਂਡ ਨਹੀਂ ਕਰ ਪਾਵਾਂਗਾ। ਅਤੇ ਲਓ ਫਿਰ ਚੱਲਦੇ ਹਾਂ ਆਪਾਂ ਫਿਰ ਇਸ ਕਿਤਾਬ ਦੇ ਵੱਲ ਨੂੰ। ਅਤੇ ਪ੍ਰੋਗਰਾਮਾਂ ਨੂੰ ਸਪੋਰਟ ਕੀਤਾ ਹੈ ਹਰਵਿੰਦਰ ਜੌਲ ਭੈਣ ਜੀ, ਸੁਮਿਤ ਜੌਲ ਜੀ, ਜਗਦੇਵ ਸੰਧੂ ਜੀ, ਸਿਕੰਦਰ ਸਿੰਘ ਔਜਲਾ, ਮਹੇਸ਼ ਜੀ, ਭਾਨ ਸਿੰਘ ਗਰੇਵਾਲ ਜੀ, ਸੁਰਿੰਦਰ ਕੌਰ ਮਾਲ ਜੀ, ਮਾਨ ਸਿੰਘ ਸੈਣੀ ਸਾਹਿਬ, ਬਲਵੀਰ ਸਿੰਘ ਸੈਣੀ ਜੀ, ਅਤੇ ਆਪਣੇ ਭਾਨ ਸਿੰਘ ਗਰੇਵਾਲ ਜੀ ਦਾ ਬਹੁਤ ਬਹੁਤ ਸ਼ੁਕਰੀਆ ਅਤੇ ਧੰਨਵਾਦ ਹੈ ਜੀ। ਅਤੇ ਲਓ ਦੋਸਤੋ ਪਾਉਂਦੇ ਹਾਂ ਫਿਰ ਬਾਤ ਅੱਜ ਦੇ ਚੈਪਟਰ ਦੀ, ਲੜੀ ਵਾਰਤਾ ਦੇ ਵਿੱਚ ਇਹ ਚੈਪਟਰ ਤੁਹਾਡੇ ਨਾਲ ਸਾਂਝਾ ਕਰਨ ਜਾ ਰਹੇ ਹਾਂ, ਅਤੇ ਸੁਣਦੇ ਹਾਂ ਫਿਰ ਰਲ ਮਿਲ ਕੇ ਕੀ ਕਹਿੰਦੀ ਹੈ ਗੱਲਬਾਤ। ਜੀ ਦੋਸਤੋ, ਕਿਤਾਬ ਪੰਜਾਬ ਔਰੰਗਜ਼ੇਬ ਤੋਂ ਮਾਊਂਟਬੈਟਨ ਤੱਕ ਦਾ ਇਤਿਹਾਸ, ਲੜੀਵਾਰ ਭਾਗ 10, ਰਾਜਮੋਹਨ ਗਾਂਧੀ ਜੀ ਦੀ ਕਲਮ, ਹਰਪਾਲ ਸਿੰਘ ਪੰਨੂ ਜੀ ਦਾ ਪੰਜਾਬੀ ਦੇ ਵਿੱਚ ਅਨੁਵਾਦ, ਅਤੇ ਮੈਂ ਤੁਹਾਡਾ ਦੋਸਤ ਭੁਪਿੰਦਰ ਪਾਰਜ ਅਤੇ ਦੁਆਬਾ ਰੇਡੂ ਦਾ ਮੰਚ।

ਫੈਰੀਅਰ ਦੀ 1858 ਦੀ ਲਿਖਤ ਹੈ ਕਿ ਸਟੇਟ ਦਾ ਪੈਸਾ ਉਸਦੇ ਨਿੱਜੀ ਹਰਮ ਦੇ ਵਿੱਚ ਨਹੀਂ ਗਿਆ। ਜਦੋਂ ਸਿੱਖ ਉਸਨੂੰ ਘੇਰਦੇ, ਰਸਤੇ ਦੇ ਵਿੱਚ ਪਰੇਸ਼ਾਨ ਕਰਦੇ ਤੇ ਉਦੋਂ ਉਹ ਧਰਮ ਯੁੱਧ ਕਰਦੇ ਤੇ ਧਰਮ ਤੋਂ ਹੌਂਸਲਾ ਲੈਂਦੇ ਤੇ ਜਦੋਂ ਅਬਦਾਲੀ ਭਾਰਤ ਤੇ ਹਮਲਾ ਕਰਦਾ ਉਸਦਾ ਉਦੋਂ ਇਸਲਾਮ ਦੇ ਨਾਲ ਕੋਈ ਵੀ ਲੈਣ ਦੇਣ ਨਾ ਹੁੰਦਾ ਸੀ ਤੇ ਕੇਵਲ ਇੱਕ ਲੁਟੇਰਾ ਹੁੰਦਾ ਸੀ। ਅਬਦਾਲੀ ਦੇ ਬੇਟੇ ਤੇ ਵਾਰਸ ਤੈਮੂਰ ਨੂੰ ਭਾਰਤੀ ਇਲਾਕੇ ਖੁੱਸਣ ਦਾ ਜਿਹੜਾ ਸੀ ਅਹਿਸਾਸ ਹੋਇਆ ਸੀ ਤੇ ਉਹ ਆਪਣੇ ਸਾਲੇ ਦਿੱਲੀ ਦੇ ਬਾਦਸ਼ਾਹ ਸ਼ਾਹ ਆਲਮ ਦੂਜੇ ਦੇ ਨਾਲ ਪੀੜੀ ਜਿਹੜੀ ਸੀ, ਜਾਣੀ ਕਿ ਬਹੁਤ ਗੁੱਝੀ ਟਾਈਟ ਪੀੜੀ ਸਾਂਝ ਪਾਉਣ ਦਾ ਜਿਹੜਾ ਇੱਛੁਕ ਸੀ, ਜੋ ਹੁਣ ਨਾ ਮਾਤਰ ਰਾਜਾ ਸੀ, ਮਰਾਠਿਆਂ ਦੀ ਸ਼ਰੀਕ, ਈਸਟ ਇੰਡੀਆ ਕੰਪਨੀ ਦੀ ਸੁਰੱਖਿਆ ਵਿੱਚ ਅਲਾਹਾਬਾਦ ਉਹ ਕਈ ਸਾਲ ਬਿਤਾ ਕੇ ਜਿਹੜਾ ਆਇਆ ਸੀ ਅਤੇ 1972 ਦੇ ਵਿੱਚ ਸ਼ਾਹ ਆਲਮ ਮਰਾਠਿਆਂ ਦੀ ਸੁਰੱਖਿਆ ਦੇ ਵਿੱਚ ਦਿੱਲੀ ਪਰਤਿਆ ਸੀ। ਅੰਗਰੇਜ਼ ਇਸ ਗੱਲੋਂ ਜਿਹੜਾ ਬੇਚੈਨ ਸਨ ਕਿ ਕਿਤੇ ਮੁੜ ਅਫਗਾਨ, ਮਰਾਠਾ, ਮੁਗਲ ਗੱਠਜੋੜ ਨਾ ਬਣ ਜਾਵੇ ਕਿਤੇ, ਪਰ ਪੰਜਾਬ ਦੇ ਵਿੱਚ ਸਿੱਖਾਂ ਨੂੰ ਗਤੀਸ਼ੀਲ ਦੇਖ ਕੇ ਉਹਨਾਂ ਨੂੰ ਪਤਾ ਸੀ ਕਿ ਸਿੱਖ ਇਸ ਦੇ ਵਿੱਚ ਰੁਕਾਵਟ ਬਣਨਗੇ। ਸਿੱਖਾਂ ਦੇ ਕਬਜ਼ੇ ਦੇ ਵਿੱਚੋਂ ਤੈਮੂਰ ਨੇ ਮੁਲਤਾਨ ਛੁਡਾ ਲਿਆ ਸੀ ਅਤੇ 1780 ਦੇ ਸ਼ੁਰੂ ਦੇ ਵਿੱਚ ਮੁਲਤਾਨ ਦੇ ਵਿੱਚ ਅਫਗਾਨ ਸੂਬੇਦਾਰ ਥਾਪ ਕੇ ਪਰਤ ਗਿਆ ਸੀ। ਵਾਪਸੀ ਵੇਲੇ ਰੋਹਤਾਸ ਵਿਖੇ ਬਹੁਤ ਖੂਨੀ ਟੱਕਰ ਦੇ ਵਿੱਚ ਮੁਸ਼ਕਲ ਦੇ ਨਾਲ ਉਹਨੇ ਸਿੱਖਾਂ ਨੂੰ ਹਰਾਇਆ। ਅਗਲੇ ਸਾਲ ਉਹਨੇ ਬਹਾਵਲਪੁਰ 'ਤੇ ਹਮਲਾ ਕੀਤਾ ਕਿਉਂਕਿ ਸੂਬੇਦਾਰ ਬਹਾਵਲ ਖਾਨ ਕਰ ਦੇਣੋਂ ਜਿਹੜਾ ਸੀ, ਜਾਣੀ ਕਿ ਟੈਕਸ ਦੇਣ ਤੋਂ ਹਟ ਗਿਆ ਸੀ ਅਤੇ 1785 ਦੇ ਵਿੱਚ ਉਹਨੇ ਕਸ਼ਮੀਰ ਦੇ ਉੱਤੇ ਚੜ੍ਹਾਈ ਕਰ ਦਿੱਤੀ। ਇੱਥੇ ਵੀ ਵਿਜੀ ਤਾਂ ਹੋਇਆ, ਜਾਣੀ ਕਿ ਜਿੱਤਿਆ, ਵਿਜੇ ਤਾਂ ਹੋਇਆ ਪਰ ਮੁਕਾਬਲਾ ਬਹੁਤ ਸਖ਼ਤ ਰਿਹਾ। 1788 ਦੇ ਅਖੀਰ ਦੇ ਵਿੱਚ ਉਸਦੇ ਕੋਲ ਖਬਰ ਅੱਪੜਦੀ ਹੈ ਕਿ ਉਹਦਾ ਸਾਲਾ ਬਾਦਸ਼ਾਹ ਸ਼ਾਹ ਆਲਮ ਦੂਜਾ ਉਸਦੇ ਵਜ਼ੀਰ ਗੁਲਾਮ ਕਾਦਰ ਰੋਹੇਲੇ ਨੇ ਅੰਧਾ ਕਰ ਦਿੱਤਾ ਅਤੇ ਬਾਦਸ਼ਾਹ ਦੀ ਮਦਦ ਲਈ ਉਹਨੇ ਕੂਚ ਕਰਤਾ, ਸਿੰਧ ਪਾਰ ਕਰ ਲਿਆ। ਸਿੱਖ ਉਸਦਾ ਰਸਤਾ ਰੋਕ ਕੇ ਖਲੋ ਜਾਂਦੇ ਹੈ ਅਤੇ ਉਹ ਕੇਵਲ ਇੰਨਾ ਹੀ ਕਰ ਸਕਿਆ ਕਿ ਕਲਕੱਤੇ ਅੰਗਰੇਜ਼ ਗਵਰਨਰ ਜਨਰਲ ਨੂੰ ਖਤ ਲਿਖ ਦਿੱਤਾ ਕਿ ਮੇਰੇ ਰਿਸ਼ਤੇਦਾਰ ਨੂੰ ਬਚਾਓ ਭਾਈ। ਤਾਕਤ ਦੀ ਭੁੱਖ ਨੇ ਜਿਹੜੀ ਸੀਗੀ ਸ਼ਰੀਕੇਬਾਜ਼ੀਆਂ ਪੈਦਾ ਕੀਤੀਆਂ ਅਤੇ ਸਾਲ 1774 ਦੇ ਵਿੱਚ ਸ਼ੁਕਰਾ ਚੱਕੀਆ ਮਿਸਲ ਦੇ ਚੜ੍ਹਤ ਸਿੰਘ ਦੀ ਭੰਗੀ ਮਿਸਲ ਦੇ ਝੰਡਾ ਸਿੰਘ ਦੇ ਨਾਲ ਜੰਮੂ ਜੰਗੀ ਟੱਕਰ ਹੋ ਜਾਂਦੀ ਹੈ, ਦੋਵੇਂ ਮਾਰੇ ਜਾਂਦੇ ਹੈ। ਮੌਤ ਤੋਂ ਪਹਿਲਾਂ ਸਿੰਧ ਅਤੇ ਰਾਵੀ ਦੀਆਂ ਤਿੰਨੇ ਦੁਆਬਾ ਵਿੱਚ ਜਿਹੜਾ ਇਲਾਕੇ ਮੱਲ ਚੁੱਕੇ ਸੀ ਅਤੇ 1776 ਦੇ ਵਿੱਚ ਜੱਸਾ ਸਿੰਘ ਆਲੂਵਾਲੀਆ ਨੇ ਜੱਸਾ ਸਿੰਘ ਰਾਮਗੜੀਆ ਨੂੰ ਪੰਜਾਬ ਦੇ ਵਿੱਚੋਂ ਕੱਢਣ ਦੇ ਵਾਸਤੇ ਭੰਗੀਆਂ, ਘਨੱਈਆ ਅਤੇ ਸ਼ੁਕਰਾ ਚੱਕੀਆ ਦੇ ਨਾਲ ਸੰਧੀ ਕਰ ਲਈ। ਕੋਸ਼ਿਸ਼ ਸਫਲ ਰਹੀ ਅਤੇ ਆਲੂਵਾਲੀਆ ਨੇ ਉਸ 'ਤੇ ਜਲੰਧਰ ਦੁਆਬ ਉੱਪਰ ਜਿਹੜਾ ਕਬਜ਼ਾ ਕਰ ਲਿਆ। ਸਾਰਿਆਂ ਦੇ ਵਿੱਚੋਂ ਸ਼ੁਕਰਾ ਚੱਕੀਆ ਮਿਸਲ ਵਧੀਕ ਤਾਕਤਵਰ ਸੀ, ਜਿਸਦਾ ਮੁਖੀ ਜਿਹੜਾ ਸੀ ਚੜ੍ਹਤ ਸਿੰਘ ਤੋਂ ਬਾਅਦ ਮਹਾ ਸਿੰਘ ਬਣਿਆ। ਉਸਦੇ ਪਿਤਾ ਨੇ ਇਲਾਕੇ ਕੇਵਲ ਜਿੱਤੇ ਹੀ ਨਹੀਂ ਸਨ, ਜਿਹੜਾ ਬਹੁਤ ਵਧੀਆ ਇੰਤਜ਼ਾਮ ਵੀ ਕੀਤਾ ਸੀ ਅਤੇ ਮਹਾਂ ਸਿੰਘ ਨੇ ਮੁਸਲਮਾਨ ਚੱਠਿਆਂ ਤੋਂ ਗੁੱਜਰਾਂ ਵਾਲਾ ਖੋਹ ਕੇ ਇਲਾਕਾ ਵੱਡਾ ਕਰ ਲਿਆ। ਵਜ਼ੀਰਬਾਦ ਦੇ ਜੱਟ ਜਿਹੜੇ ਸੀ ਚੱਠਿਆਂ ਅਤੇ ਹਫੀਜ਼ਾਬਾਦ ਦੇ ਭੱਟੀਆਂ ਦੋਵੇਂ ਮੁਸਲਮਾਨ ਭਾਈਚਾਰੇ ਸੀ ਉਸ ਸਮੇਂ, ਚਾਹੇ ਜੱਟ ਆਪਣੇ ਕਹਿ ਲਓ ਕਿ ਚੱਠੇ ਸਨ ਅਤੇ ਚਾਹੇ ਭੱਟੀਆਂ ਸਨ, ਅਤੇ ਇਹ ਵੀ ਮੁਸਲਮਾਨ ਗੋਤ ਹੈਗੇ ਆ। ਉਹਨਾਂ ਦੀਆਂ ਜਿਹੜੀਆਂ ਸ਼ੁਕਰਾ ਚੱਕੀਆ ਖਿਲਾਫ਼ ਸਖ਼ਤ ਟੱਕਰ ਹੋਈ ਅਤੇ ਗੁਜਰਾਂ ਵਾਲਾ ਗਜ਼ਟੀਅਰ ਦੇ ਵਿੱਚ ਅੰਗਰੇਜ਼ ਲਿਖਦਾ ਹੈ, ਮਾਂਚਰ ਦੇ ਕਿਲੇ ਦੇ ਵਿੱਚ ਹਫ਼ਤਿਆਂ ਤੋਂ ਘਿਰਿਆ ਗੁਲਾਮ ਮੁਹੰਮਦ ਚੱਠਾ ਸਮਰਪਣ ਕਰਨ ਦੇ ਲਈ ਤਿਆਰ ਹੋ ਗਿਆ ਜੇ ਉਸਨੂੰ ਮੱਕੇ ਜਾਣ ਦੇ ਲਈ ਰਸਤਾ ਮਿਲ ਜਾਵੇ। ਵਾਅਦਾ ਤੋੜ ਦਿੱਤਾ ਗਿਆ। ਗੁਲਾਮ ਮੁਹੰਮਦ ਨੂੰ ਗੋਲੀ ਮਾਰੀ ਅਤੇ ਕਿਲ੍ਹਾ ਜ਼ਮੀਨ ਦੇ ਨਾਲ ਮਿਲਾ ਦਿੱਤਾ ਗਿਆ ਅਤੇ ਚੱਠਿਆਂ ਦੇ ਸ਼ਹਿਰ ਰਸੂਲ ਨਗਰ ਦਾ ਨਾਮ ਬਦਲ ਕੇ ਰਾਮਨਗਰ ਰੱਖ ਦਿੱਤਾ ਗਿਆ। ਗਜ਼ਟੀਅਰ ਦੇ ਵਿੱਚ ਲਿਖਿਆ ਕਿ ਧੋਖੇ ਦੇ ਨਾਲ ਮਾਰੇ ਚੱਠੇ ਸਰਦਾਰ ਦੀਆਂ ਸਥਾਨਕ ਲੋਕਾਂ ਨੇ ਵਾਰਾਂ ਗਾਈਆਂ।
ਹਫੀਜ਼ਾਬਾਦ ਤਹਿਸੀਲ ਦੇ ਪੱਟੀ 1801 ਤੱਕ ਨਹੀਂ ਟਿਕੇ ਜਦੋਂ ਤੱਕ ਉਹਨਾਂ ਦੇ ਸਾਰੇ ਲੀਡਰ ਮਾਰ ਕੇ ਪੂਰਾ ਇਲਾਕਾ ਨਹੀਂ ਖੋਹ ਲਿਆ ਗਿਆ। ਬਹੁਤ ਸਾਰੇ ਪੱਟੀ ਝੰਗ ਦੇ ਵਿੱਚ ਜਾ ਵਸੇ ਤੇ ਸ਼ੁਕਰਾ ਚੱਕੀਆ ਨੇ ਆਲੂਵਾਲੀਆ ਦੇ ਨਾਲ ਰਲ ਕੇ ਬਟਾਲੇ ਘਨੱਈਆ ਮਿਸਲ ਤੇ ਹਮਲਾ ਕਰ ਦਿੱਤਾ। ਇਸ ਟੱਕਰ ਦੇ ਵਿੱਚ ਘਨੱਈਆ ਸਰਦਾਰ ਜੈ ਸਿੰਘ ਮਾਰਿਆ ਗਿਆ। ਕਿੱਧਰੇ ਇਹ ਦੁਸ਼ਮਣੀ ਜੱਦੀ ਨਾ ਹੋ ਜਾਏ ਤੇ ਉਸਦੀ ਵਿਧਵਾ ਸਦਾ ਕੌਰ ਨੇ ਜਿਹੜਾ ਸੀ ਆਪਣੇ ਸਹੁਰੇ ਨੂੰ ਮਨਾ ਲਿਆ ਤੇ ਮਿੰਨਤਾਂ ਤਰਲੇ ਕੀਤੇ ਮਨਾਇਆ ਕਿ ਜਿੱਤ ਜਿਹੜੀ ਹੈ ਮਹਾਂ ਸਿੰਘ ਦੇ ਬੇਟੇ ਰਣਜੀਤ ਸਿੰਘ ਦੇ ਨਾਲ ਮੇਰੀ ਧੀ ਦਾ ਮੰਗਣਾ ਕਰ ਦਿੱਤਾ ਜਾਵੇ। ਰਣਜੀਤ ਸਿੰਘ ਉਦੋਂ 5 ਸਾਲਾਂ ਦਾ ਸੀ। ਪੰਜਾਬ ਦੇ ਸੈਲਾਨੀ ਅੰਗਰੇਜ਼ ਜਿਹੜੇ ਸਨ ਵਿਲੀਅਮ ਫੋਰਸਟਰ ਉਹ ਲਿਖਦਾ ਹੈ ਉਸ ਸਮੇਂ ਕਿ ਕੋਈ ਸਿੱਖ ਸਰਦਾਰ ਬਾਕੀ ਮਿਸਲਦਾਰਾਂ ਨੂੰ ਪਛਾੜ ਕੇ ਪੰਜਾਬ ਦੇ ਉੱਪਰ ਸਥਾਈ ਹਕੂਮਤ ਕਾਇਮ ਕਰੇਗਾ ਤੇ ਝੰਡਾ ਲਹਿਰਾਏਗਾ। ਘਨੱਈਆ ਮਿਸਲ ਦੇ ਨਾਲ ਰਿਸ਼ਤੇਦਾਰੀ, ਆਲੂਵਾਲੀਆ ਦੇ ਨਾਲ ਦੋਸਤੀ ਆਦਿਕ ਹੋਰ ਕਈ ਕਾਰਨ ਹੋਣਗੇ ਜਿਨ੍ਹਾਂ ਸਦਕਾ ਰਣਜੀਤ ਸਿੰਘ ਫੋਰਸਟਰ ਦੀ ਜਿਹੜੀ ਭਵਿੱਖਬਾਣੀ ਸਾਕਾਰ ਕਰੇਗਾ। ਉਥਲ ਪੁਥਲ ਦੇ ਵਿੱਚੋਂ ਲੰਘਦਾ ਪੰਜਾਬ ਥਿਰ ਹੋਣ ਦਾ ਇੱਛੁਕ ਹੈ। ਹੁਣ ਵੀ ਉੱਦਾਂ ਦੀ ਉਥਲ ਪੁਥਲ ਹੈ ਜੀ, ਦੇਖ ਲਓ ਆਪਸ ਦੇ ਵਿੱਚ ਹੀ ਮਾਰ ਧਾੜ। ਉਹਨਾਂ ਸਮਿਆਂ ਦੇ ਵਿੱਚ ਵੀ ਮਿਸਲਾਂ ਆਪਸ ਦੇ ਵਿੱਚ ਹੀ ਲੜਦੀਆਂ ਰਹੀਆਂ, ਸਾਰਾ ਕੁਝ ਹੁੰਦਾ ਰਿਹਾ। 18 ਸਾਲ ਦੀ ਉਮਰ ਦੇ ਵਿੱਚ ਰਣਜੀਤ ਸਿੰਘ ਸ਼ੁਕਰਾ ਚੱਕੀਆ ਮਿਸਲ ਦਾ ਸਰਦਾਰ ਬਣ ਗਿਆ ਤੇ 19 ਸਾਲ ਦੀ ਉਮਰੇ 1799 'ਚ ਉਹਨੇ ਲਾਹੌਰ ਦੇ ਕਿਲੇ ਦੇ ਉੱਤੇ ਨਿਸ਼ਾਨ ਸਾਹਿਬ ਲਹਿਰਾ ਦਿੱਤਾ। ਉੱਦਾਂ ਦਾ ਕਹਿੰਦੇ ਨੇ ਨਾ ਭਾਈ, ਚਲੋ ਇਹ ਥੋੜ੍ਹਾ ਹੋਰ ਦਿੱਲੀ ਦੇ ਕਿਲੇ ਦੀ ਨਹੀਂ, ਲਾਹੌਰ ਦੇ ਕਿਲੇ ਦੀ ਗੱਲ ਹੈ। ਤੇ ਅੰਮ੍ਰਿਤਸਰ ਆਪਣੇ ਵਿੱਚ ਮਿਲਾ ਕੇ 1801 ਦੇ ਵਿੱਚ ਉਸਨੇ ਬਾਬਾ ਸਾਹਿਬ ਸਿੰਘ ਬੇਦੀ, ਜੋ ਗੁਰੂ ਨਾਨਕ ਦੇਵ ਜੀ ਦੇ ਵੰਸ਼ ਦੇ ਵਿੱਚੋਂ ਸੀ, ਤੋਂ ਤਾਜਪੋਸ਼ੀ ਕਰਵਾਈ। ਆਪਣੇ ਹਰਜੀਤ ਅਟਵਾਲ ਉਹਨਾਂ ਦੇ ਨਾਵਲ ਦੇ ਵਿੱਚ ਇਸ ਦਾ ਜ਼ਿਕਰ ਆਉਂਦਾ ਹੈ, ਜਦੋਂ ਤਿਲਕ ਲਾਉਂਦੇ ਆ, ਸਾਰਾ ਕੁਝ ਬੇਦੀ ਦੇ ਦੁਆਲੇ ਕਰਦੇ ਆ, ਤੇ ਉਹ ਅਕਾਲ ਸਹਾਇ ਦੇ ਵਿੱਚ ਜ਼ਿਕਰ ਆਉਂਦਾ ਨਾਵਲ 'ਚ, ਹਰਜੀਤ ਅਟਵਾਲ ਉਹਨਾਂ ਦੇ, ਆਪਾਂ ਪਹਿਲਾਂ ਵੀ ਸਾਂਝਾ ਕੀਤਾ ਉਹਦੇ ਵਿੱਚੋਂ। ਤੇ ਤਾਜਪੋਸ਼ੀ ਕਰਵਾਉਂਦੇ ਆ ਤੇ ਨਾਲ ਨਾਲ ਹੋਰ ਘਟਨਾਵਾਂ ਘਟਦੀਆਂ ਰਹੀਆਂ। ਤੈਮੂਰ ਦੇ ਵਾਰਸ ਜਿਹੜੇ ਸਨ ਜ਼ਮਾਨ ਸ਼ਾਹ ਨੇ 1797 ਦੇ ਵਿੱਚ ਭਾਰਤ ਦੇ ਉੱਤੇ ਹੱਲਾ ਕੀਤਾ। ਮੈਸੂਰ ਤੋਂ ਟੀਪੂ ਸੁਲਤਾਨ ਨੇ, ਦਿੱਲੀ ਪਾਰ ਦੇ ਰੋਹੇਲਿਆਂ ਨੇ ਤੇ ਕਸੂਰ ਦੇ ਚੀਫ ਨਿਜ਼ਾਮੂਦੀਨ ਖਾਨ ਤੇ ਪਟਿਆਲੇ ਦੇ ਮਹਾਰਾਜੇ ਨੇ ਕਿਹਾ ਕਿ ਇਸ ਤੋਂ ਪਹਿਲਾਂ ਕੋਈ ਵੀ ਜਿਹੜਾ ਹੋਰ, ਜਾਣੀ ਕਿ ਅੰਗਰੇਜ਼, ਇਸ ਦੇ ਉੱਤੇ ਕਾਬਜ ਹੋ ਜਾਵੇ, ਉਸ ਤੋਂ ਪਹਿਲਾਂ ਜ਼ਮਾਨ ਨੂੰ ਦਿੱਲੀ ਦਾ ਤਾਜ ਤਖ਼ਤ ਜਿਹੜਾ ਹਾਸਲ ਕਰਨ ਦੇ ਲਈ ਕਿਹਾ ਗਿਆ। ਪਹਾੜੋਂ ਹੇਠਾਂ ਉਤਰਿਆ ਤਾਂ ਗੱਖੜਾਂ ਨੇ ਮਦਦ ਕੀਤੀ। ਬਿਨਾਂ ਕਿਸੇ ਮੁਸ਼ਕਲ ਦੇ ਜ਼ਮਾਨ ਲਾਹੌਰ ਪੁੱਜ ਗਿਆ। ਰਸਤੇ ਦੇ ਵਿੱਚ ਭੰਗੀਆਂ ਨੇ ਕੁਝ ਰੋਕ ਪਾਈ ਪਰ ਜਲਦੀ ਪਰੇ ਹਟ ਗਏ ਤੇ ਰਣਜੀਤ ਸਿੰਘ 17 ਸਾਲਾਂ ਦਾ ਸੀ ਉਸ ਸਮੇਂ ਜਦੋਂ ਸਦਾ ਕੌਰ ਨੇ ਗੁਜਰਾਂ ਵਾਲੇ ਤੋਂ ਅੰਮ੍ਰਿਤਸਰ ਸੱਦ ਲਿਆ ਤੇ ਲੜਨ ਦੇ ਲਈ ਕਿਹਾ। ਜ਼ਮਾਨ ਦੇ ਸਵਾਗਤ ਦੇ ਵਿੱਚ ਲਾਹੌਰ ਅੰਦਰ 3 ਰਾਤਾਂ ਦੀਪਮਾਲਾ ਕੀਤੀ ਗਈ। ਸਿੱਖ ਕਿਲ੍ਹਾ ਖਾਲੀ ਕਰ ਗਏ ਤੇ ਕੁਝ ਅਸਰ ਰਸੂਖ ਵਾਲੇ ਸਿੱਖ ਜ਼ਮਾਨ ਨੂੰ ਆ ਕੇ ਮਿਲ ਗਏ ਪਰ ਉਸਦੇ ਆਪਣੇ ਦੇਸ਼ ਦੇ ਵਿੱਚ ਬਗਾਵਤ ਉੱਠਣ ਲੱਗੀ, ਜਿਸ ਕਰਕੇ ਉਸਨੂੰ ਜਿਹੜਾ ਸੀ ਵਾਪਸ ਪਰਤਣਾ ਪਿਆ ਤੇ ਲਹਿਣਾ ਸਿੰਘ ਤੇ ਸੋਭਾ ਸਿੰਘ ਫਿਰ ਕਿਲ੍ਹੇ ਦੇ ਵਿੱਚ ਆ ਗਏ ਪਰ ਛੇਤੀ ਹੀ ਦੋਵਾਂ ਦੀ ਮੌਤ ਹੋ ਗਈ। ਉਹਨਾਂ ਦੇ ਪੁੱਤਰ ਚੇਤ ਸਿੰਘ ਤੇ ਮੂਰ ਸਿੰਘ ਨੇ ਪਿਤਾ ਵਾਲੀਆਂ ਥਾਵਾਂ ਸੰਭਾਲ ਲਈਆਂ ਪਰ ਲਾਹੌਰੀਏ ਉਹਨਾਂ ਨੂੰ ਪਸੰਦ ਨਾ ਕਰਦੇ ਸਨ। ਸਦਾ ਕੌਰ ਦਾ ਆਖਾ ਮੰਨ ਕੇ ਚਨਾ ਕਿਨਾਰੇ ਰਾਮਨਗਰ ਵਿਖੇ ਰਣਜੀਤ ਸਿੰਘ ਨੇ ਜ਼ਮਾਨ ਦੇ ਸੈਨਾਪਤੀ ਸ਼ਾਹ ਨਚੀ ਉੱਪਰ ਹਮਲਾ ਕਰਕੇ ਹੱਤਕਪੂਰਨ ਹਾਰ ਦਿੱਤੀ ਤੇ ਇਸ ਹਾਰ ਦਾ ਡੰਗਿਆ ਜ਼ਮਾਨ 1798 ਦੇ ਵਿੱਚ ਫਿਰ ਚੜ ਆਇਆ। ਕਸੂਰ ਦਾ ਪਖਤੂਨ ਚੀਫ ਉਸਦੀ ਮਦਦ ਦੇ ਉੱਤੇ ਆਇਆ ਤੇ ਲਾਹੌਰ ਜਾਂਦਿਆਂ ਰਸਤੇ ਦੇ ਵਿੱਚ ਉਸਨੇ ਗੁਜਰਾਤ ਅਤੇ ਗੁਜਰਾਂ ਵਾਲਾ ਲੁੱਟ ਲਏ ਤੇ ਸਿੱਖ ਫੌਜਾਂ ਲਾਂਭੇ ਹੋ ਗਈਆਂ, ਮੁਸਲਮਾਨ ਉਜਾੜ ਦਿੱਤੇ ਗਏ। ਇੱਕ ਮੈਂ ਪਿਛਲੇ ਦਿਨਾਂ 'ਚ ਸੀਰੀਜ਼ ਦੇਖ ਰਿਹਾ ਸੀ, ਉੱਥੇ ਇਸੇ ਇਲਾਕੇ ਦੀ ਬਣੀ ਹੋਈ ਹੈ, ਪਖਤੂਨ ਖਵਾ ਦੀ, ਅਫਗਾਨਿਸਤਾਨ ਬਾਰਡਰ ਦੀ, ਉੱਥੇ ਤਾਂ ਬੜੀ ਦਿਲਚਸਪੀ ਹੈ। ਉਹ ਪਿਛਲੇ ਸਮਿਆਂ ਦਾ ਜ਼ਿਕਰ ਆਉਂਦਾ ਹੈ ਉੱਥੇ ਤੇ ਉਹਦੇ ਵਿੱਚ ਸਰਦਾਰ ਵੀ ਉਸ ਸਮਿਆਂ ਦੇ ਦਿਖਾਏ ਗਏ ਹੈ। ਲੱਗਦਾ ਹੈ ਕਿ ਲਾਹੌਰ ਕੁਝ ਸਿੱਖ ਨਜ਼ਰਾਨੇ ਲੈ ਕੇ ਆਏ ਨੇ। ਹੁਣ ਕਹਿੰਦਾ ਹੈ ਕਿ ਕਸੂਰ ਦੇ ਨਿਜ਼ਾਮੂਦੀਨ ਨੂੰ ਆਸ ਸੀ ਕਿ ਲਾਹੌਰ ਦੀ ਸੂਬੇਦਾਰੀ ਉਸਨੂੰ ਮਿਲੇਗੀ। ਰਣਜੀਤ ਸਿੰਘ ਨੇ ਇਸ
ਕੁਰਸੀ ਵਾਸਤੇ ਗੱਲ ਕਰਨ ਦੇ ਲਈ ਆਪਣਾ ਦੂਤ ਭੇਜਿਆ। ਲਤੀਫ ਦੇ ਅਨੁਸਾਰ ਰਣਜੀਤ ਸਿੰਘ ਆਪ ਨਜ਼ਰਾਨਾ ਦੇਣ ਆਇਆ ਸੀ ਤੇ ਹੋ ਸਕਦਾ ਕਿ ਜੰਗ ਤੋਂ ਪਹਿਲਾਂ ਇਹ ਰਣਜੀਤ ਸਿੰਘ ਦੀ ਕੂਟਨੀਤੀ ਹੋਵੇ। ਇਹ ਵੀ ਦੱਸਿਆ ਜਾਂਦਾ ਕਿ ਜਦੋਂ ਸ਼ਾਹ ਜ਼ਮਾਨ ਕਿਲ੍ਹੇ ਅੰਦਰ ਸੀ ਨਾ ਤਾਂ ਰਾਤ ਨੂੰ ਰਣਜੀਤ ਸਿੰਘ ਆਪਣੀ ਗਾਰਦ ਲੈ ਕੇ ਲਾਹੌਰ ਕਿਲ੍ਹੇ ਦੇ ਸਮਨ ਬੁਰਜ ਨਜ਼ਦੀਕ ਆ ਕੇ ਬਾਦਸ਼ਾਹ ਨੂੰ ਵੰਗਾਰਦਾ। ਉਹ ਅਬਦਾਲੀ ਦੇ ਪੋਤਰਿਆ ਚੜ੍ਹਤ ਸਿੰਘ ਦਾ ਪੋਤਰਾ ਲਲਕਾਰ ਰਿਹਾ, ਬਾਹਰ ਆ ਕਿਰਪਾਨਾ ਮੇਚੀਏ। ਜੋ ਵੀ ਹੈ, ਪੰਜਾਬ ਤੋਂ ਬਾਹਰ ਕੁਝ ਇਲਾਕਿਆਂ ਤੇ ਜ਼ਮਾਨ ਦਾ ਦਬਦਬਾ ਸੀ। ਪਟਿਆਲੇ ਦਾ ਸਿੱਖ ਮਹਾਰਾਜਾ, ਕਾਂਗੜੇ ਦਾ ਹਿੰਦੂ ਮਹਾਰਾਜਾ ਮਾਮਲਾ ਤਾਰਦੇ ਸਨ ਤੇ ਜਨਵਰੀ 1799 'ਚ ਉਸਨੂੰ ਵਾਪਸ ਜਾਣਾ ਪੈ ਗਿਆ ਕਿਉਂਕਿ ਉਸਦੇ ਭਰਾ ਨੇ ਕਾਬਲ ਦੇ ਵਿੱਚ ਬਗਾਵਤ ਕਰ ਦਿੱਤੀ ਸੀ। ਉਹਦਾ ਆਪਣਾ ਮੁਲਕ ਉਸ ਹੇਠੋਂ ਨਿਕਲਦਾ ਜਾ ਰਿਹਾ ਸੀ। ਇਸ ਵਾਰ ਉਹ ਸਦਾ ਦੇ ਲਈ ਜਿਹੜਾ ਸੀ ਪੰਜਾਬ ਤੋਂ ਰੁਖਸਤ ਹੋ ਗਿਆ ਤੇ ਹੁਣ ਕਦੀ ਵਿਘਨ ਨਹੀਂ ਪਾ ਸਕੇਗਾ। ਵਾਪਸ ਪੁੱਜਿਆ ਤਾਂ ਜ਼ਮਾਨ ਨੂੰ ਪਹਿਲਾਂ ਹੀ ਜਿਹੜਾ ਸੀ ਗ੍ਰਿਫਤਾਰ ਕੀਤਾ, ਫਿਰ ਅੱਖਾਂ ਕੱਟ ਦਿੱਤੀਆਂ ਉਹਦੀਆਂ, ਫਿਰ ਮਾਰ ਛੱਡਿਆ। ਮੁਲਕ ਛੱਡ ਕੇ ਭਾਰਤ ਨਾ ਆਉਂਦਾ, ਸ਼ਾਹ ਜ਼ਮਾਨ ਕੋਲ ਪੁਰਖਿਆਂ ਵਾਲਾ ਸਿੰਘਾਸਨ ਰਹਿ ਸਕਦਾ ਸੀ। ਜੁਲਾਈ 1799 ਨੂੰ ਚੇਤ ਸਿੰਘ ਤੇ ਮੂਹਰ ਸਿੰਘ ਨੂੰ ਹਟਾ ਕੇ ਰਣਜੀਤ ਸਿੰਘ ਨੇ ਲਾਹੌਰ ਦੇ ਕਿਲ੍ਹੇ ਦੇ ਉੱਤੇ ਕਬਜ਼ਾ ਕਰ ਲਿਆ। ਇਸ ਕੰਮ ਦੇ ਵਿੱਚ ਹਿੰਦੂ ਮੁਸਲਮਾਨ ਲਾਹੌਰੀਆਂ ਨੇ ਰਣਜੀਤ ਸਿੰਘ ਦੀ ਮਦਦ ਕੀਤੀ। ਸਾਲ ਦੇ ਬਾਅਦ ਕਸੂਰ ਦੇ ਹਾਕਮ ਨਿਜ਼ਾਮੂਦੀਨ ਸਮੇਤ ਭੰਗੀ ਤੇ ਰਾਮਗੜੀਏ ਲਾਹੌਰ ਦੇ ਉੱਤੇ ਹਮਲਾ ਕਰਨ ਦੇ ਲਈ ਆ ਗਏ। ਭਸੀਨ ਪਿੰਡ ਦੇ ਵਿੱਚ ਫੌਜਾਂ ਰੁਕ ਗਈਆਂ, ਇੱਧਰੋਂ ਰਣਜੀਤ ਸਿੰਘ ਫੌਜਾਂ ਲੈ ਗਿਆ, ਯੁੱਧ ਨਾ ਹੋਇਆ। ਦੋਵਾਂ ਧਿਰਾਂ ਆਪੋ ਆਪਣੇ ਇਲਾਕੇ ਵੱਲ ਪਰਤ ਗਈਆਂ। ਭਸੀਨ ਲਾਹੌਰ ਅਤੇ ਅੰਮ੍ਰਿਤਸਰ ਵਿਚਕਾਰ ਹੈ ਤੇ ਅੰਮ੍ਰਿਤਸਰ ਭੰਗੀਆਂ ਮਿਸਲ ਕੋਲ ਸੀ। 1802 ਦੇ ਵਿੱਚ ਇਸ ਦੇ ਉੱਤੇ ਰਣਜੀਤ ਸਿੰਘ ਨੇ ਕਬਜ਼ਾ ਕਰ ਲਿਆ ਤੇ ਹੁਣ ਪੰਜਾਬ ਵਿਚਲੀਆਂ ਟਾਕੀਆਂ ਜੋੜ ਜੋੜ ਕੇ ਕਾਲੀਨ ਬਣਾਉਣ ਵਾਸਤੇ ਉਹ ਆਜ਼ਾਦ ਸੀਗਾ। ਅੱਗੇ ਗੱਲ ਆਉਂਦੀ ਹੈ ਇਸ ਦੇ ਵਿੱਚੋਂ, ਜਦੋਂ 1799 ਤੇ 1849 ਦਾ ਸਮਾਂ, ਰਣਜੀਤ ਸਿੰਘ ਤੇ ਉਸਦੇ ਵਾਰਸ ਅੱਗੇ ਕੀ ਕੁਝ ਕਰਦੇ ਹੈ। ਰਣਜੀਤ ਸਿੰਘ ਗੁੱਜਰਾਂ ਵਾਲੇ ਦੇ ਸ਼ੁਕਰਾ ਚੱਕੀਆ ਪਿੰਡ ਦੇ ਵਿੱਚ ਪੈਦਾ ਹੋਇਆ ਕਿ ਜੀਂਦ ਸ਼ਹਿਰ ਦੇ ਵਿੱਚ, ਜਿੱਥੋਂ ਦਾ ਚੀਫ ਉਸਦਾ ਨਾਨਾ ਸੀ। ਇਤਿਹਾਸਕਾਰਾਂ ਦੇ ਵਿੱਚ ਮਤਭੇਦ ਨੇ ਕਿ ਕਿੱਥੇ ਦਾ ਹੈ। ਚੜ੍ਹਦੀ ਉਮਰੇ ਰਣਜੀਤ ਸਿੰਘ ਨੂੰ ਚੇਚਕ ਹੋ ਗਈ, ਜਿਸ ਸਦਕਾ ਉਸਦੀ ਇੱਕ ਅੱਖ ਜਾਂਦੀ ਰਹੀ। ਚਿਹਰੇ ਦੇ ਉੱਤੇ ਮਾਤਾ ਦੇ ਦਾਗ ਪੈ ਗਏ ਤੇ ਰੰਗ ਕਣਕਵੰਨਾ ਹੋ ਗਿਆ। ਕੱਦ ਦਰਮਿਆਨਾ, ਸਿਰ ਵੱਡਾ, ਘੋੜਿਆਂ ਨੂੰ ਪਿਆਰ ਕਰਦਾ। ਜਦੋਂ ਘੋੜੇ ਨੂੰ ਅੱਡੀ ਲਾਉਂਦਾ ਤਾਂ ਉਸਦੀ ਬਦਸੂਰਤੀ ਛਾਈ ਮਾਈ ਹੋ ਜਾਂਦੀ ਸੀ ਤੇ ਵਧੀਆ ਘੋੜ ਸਵਾਰ ਤੇ ਨਿਸ਼ਾਨੇਬਾਜ਼ ਤਾਂ ਹੋ ਹੀ ਗਿਆ ਸੀ, ਪੜ੍ਹਨਾ ਲਿਖਣਾ ਨਾ ਸਿੱਖਿਆ। ਸ਼ੁਰੂ ਦੇ ਵਿੱਚ ਤਾਂ ਹਰੇਕ ਮਿਸਲ ਦਾ ਜਿਹੜਾ ਇਲਾਕਾ ਘੱਟ ਹੁੰਦਾ ਸੀ। ਰਣਜੀਤ ਸਿੰਘ ਨੂੰ ਵਡੇਰਿਆਂ ਦੇ ਵੱਲੋਂ ਗੁੱਜਰਾਂ ਵਾਲਾ ਮਿਲ ਗਿਆ। ਵਿਧਵਾ ਸਦਾ ਕੌਰ ਜਿਹੜੀ ਸੀ ਦੀ ਧੀ ਮਹਿਤਾਬ ਕੌਰ ਦੇ ਨਾਲ ਵਿਆਹ ਹੋ ਗਿਆ ਤਾਂ ਘਨੱਈਆ ਮਿਸਲ ਦੀ ਸ਼ਕਤੀ ਦੇ ਨਾਲ ਮਿਲ ਗਈ। ਦੂਜਾ ਵਿਆਹ ਰਾਜ ਕੌਰ ਦੇ ਨਾਲ ਕਰਾਇਆ, ਜਿਸਦਾ ਭਰਾ ਨਕਈ ਮਿਸਲਦਾਰ ਸੀ, ਨਕਈ ਮਿਸਲਦਾਰ ਸੀ ਤੇ ਬਾਬੇ ਅਤੇ ਪਿਤਾ ਵਾਂਗ ਰਣਜੀਤ ਸਿੰਘ ਦੇ ਵਿੱਚ ਵੀ ਰਾਜ ਵਿਸਤਾਰ ਕਰਨ ਦੀ ਤਿੱਬਰ ਲੋਚਾ ਸੀ। ਰਣਜੀਤ ਸਿੰਘ ਨੂੰ ਪਿਆਰ ਦੀ ਲੋੜ ਨਹੀਂ ਸੀ, ਤਾਕਤ ਚਾਹੀਦੀ ਹੈ, ਜਿਸਦੇ ਕਾਰਨ ਪਤਨੀ ਤੇ ਸੱਸ ਦੇ ਨਾਲ ਕੋਈ ਜਜ਼ਬਾਤੀ ਸਾਂਝ ਨਾ ਬਣੀ। ਸਦਾ ਕੌਰ ਵੀ ਰਿਸ਼ਤੇਦਾਰੀ ਨੂੰ ਲਾਂਭੇ ਰੱਖ ਕੇ ਸਿਆਸਤ ਕਰਨਾ ਜਾਣਦੀ ਸੀ ਤੇ ਜੇ ਘਨੱਈਆ ਮਿਸਲ ਨਾਲ ਰਣਜੀਤ ਸਿੰਘ ਨੂੰ ਤਾਕਤ ਮਿਲਦੀ ਹੈ ਤਾਂ ਖੂੰਜੇ ਲੱਗੀ ਵਿਧਵਾ ਸਦਾ ਕੌਰ ਨੂੰ ਵੀ ਤਾਂ ਸ਼ੁਕਰਾ ਚੱਕੀਆ ਮਿਸਲ ਦੀ ਤਾਕਤ ਮਿਲੀ। ਰਣਜੀਤ ਸਿੰਘ ਦੀ ਰਾਜ ਕਰਨ ਦੀ ਇੱਛਾ ਸ਼ਕਤੀ ਦੇ ਨਾਲ ਬਹਾਦਰੀ ਜੁੜਨੀ ਜ਼ਰੂਰੀ ਸੀਗੀ, ਕਿਉਂਕਿ ਕੰਡਿਆਲਾ ਰਸਤਾ ਹੈ, ਸ਼ਰੀਕ ਮਿਸਲਾਂ ਰਾਹ ਰੋਕਣਗੀਆਂ ਹੀ ਰੋਕਣਗੀਆਂ ਤੇ ਰੋਕਣਾ ਜਾਣਦੀਆਂ ਸਨ। ਇਹ ਵੀ ਜਾਣਦਾ ਸੀ ਕਿ ਮੁਸਲਮਾਨ ਮੁਗਲ ਰਾਜ ਵਰਗੀ ਸ਼ਾਂਤੀ ਦੇ ਇੱਛਾਵਾਨ ਨੇ, ਅਮਨ ਸ਼ਾਂਤੀ ਜਿੱਥੋਂ ਮਰਜ਼ੀ ਮਿਲੇ ਰਣਜੀਤ ਸਿੰਘ ਦੇ ਇੱਕ ਪੁਰਖੀ ਰਾਜ ਦੇ ਵਿੱਚ ਸ਼ਾਂਤੀ ਹੋਏਗੀ। ਉਹ ਅਤੇ ਉਸਦਾ ਸਲਾਹਕਾਰਾਂ ਨੂੰ ਪਤਾ ਸੀ ਕਿ ਪੰਜਾਬ ਦੇ ਅਨੇਕ ਸਰਦਾਰ ਲਾਹੌਰ ਦਰਬਾਰ ਦੇ ਵਿੱਚ ਮਾਮਲਾ ਭਰਦੇ ਰਹੇ ਨੇ। ਜਿਹੜੇ ਪਹਾੜੀ ਰਾਜੇ ਅਬਦਾਲੀ ਨੂੰ ਕਰ ਦਿੰਦੇ ਸਨ ਜਾਣੀ ਕਿ ਟੈਕਸ, ਉਹਨਾਂ ਨੂੰ ਰਾਜੇ ਦਾ ਖਿਤਾਬ ਮਿਲਦਾ। ਇਸੇ ਤਰ੍ਹਾਂ ਪਟਿਆਲਾ ਮੁਖੀ ਨੂੰ ਰਾਜਾ ਦਾ ਜਿਹੜਾ ਖਿਤਾਬ ਦਿੱਤਾ ਗਿਆ। ਇਹਨਾਂ ਹਾਲਾਤ ਦੇ ਵਿੱਚ ਹੀ ਲਾਹੌਰ ਦਾ ਹਾਕਮ ਮਹਾਰਾਜਾ ਅਖਵਾਵੇਗਾ ਪਤਨੀ ਰਾਜ ਕੌਰ ਨੇ ਜਿਹੜਾ ਸੀ ਬੇਟੇ ਖੜਕ ਸਿੰਘ ਨੂੰ ਜਨਮ ਦਿੱਤਾ, ਸੋ ਗੱਦੀ ਦਾ ਵਾਰਸ ਵੀ ਮਿਲ ਗਿਆ। ਚਾਹੁੰਦਾ ਸੀ ਕਿ ਮਹਾਰਾਜਾ ਹੋਵਾਂ, ਪਰ ਲੋਕਾਂ ਦੀਆਂ ਅਰਜ਼ੀਆਂ ਦਾ ਨਿਪਟਾਰਾ ਕੁਰਸੀ 'ਤੇ ਬੈਠ ਕੇ ਕਰਦਾ
ਜਾਂ ਦਰੀ ਦੇ ਉੱਪਰ ਸਿੰਘਾਸਨ ਤੇ ਨਾ ਬੈਠਦਾ। ਸਿੱਕਾ ਜਾਰੀ ਕੀਤਾ, ਉਸਦੇ ਉੱਪਰ ਵੀ ਆਪਣਾ ਨਹੀਂ ਸਗੋਂ ਗੁਰੂ ਦਾ ਨਾਮ ਜਿਹੜਾ ਲਿਖਿਆ। ਸਰਕਾਰ ਦਾ ਨਾਮ ਸਰਕਾਰ ਖਾਲਸਾ ਸੀ ਤੇ ਕੋਰਟ ਦਾ ਨਾਮ ਦਰਬਾਰ ਖਾਲਸਾ। ਇਸ ਸਰਕਾਰ ਦੇ ਸਿੱਖ ਹਿੰਦੂ ਨੈਣ ਨਕਸ਼ ਸਨ ਤੇ ਉਦੋਂ ਸਿੱਖਾਂ ਹਿੰਦੂਆਂ ਵਿਚਕਾਰ ਡੂੰਘੀ ਖਾਈ ਨਹੀਂ ਸੀਗੀ ਜੋ ਹੁਣ ਹੈ। ਪਰ ਰਣਜੀਤ ਸਿੰਘ ਚੌਕਸ ਰਹਿੰਦਾ ਸੀ ਕਿ ਮੁਸਲਮਾਨ ਉਸਦੇ ਵਫ਼ਾਦਾਰ ਰਹਿਣ। ਉਹ ਸਾਰੇ ਪੰਜਾਬੀਆਂ ਦਾ ਮਹਾਰਾਜਾ ਹੋਣਾ ਚਾਹੁੰਦਾ ਸੀ, ਕਿਸੇ ਇੱਕ ਧੜੇ ਦਾ ਨਹੀਂ। ਰਣਜੀਤ ਸਿੰਘ ਨੇ ਜਦੋਂ ਲਾਹੌਰ ਦਾ ਕਿਲ੍ਹਾ ਸੰਭਾਲਿਆ ਤਾਂ ਲਾਹੌਰ ਦੀਆਂ ਦੋ ਵੱਡੀਆਂ ਮਸੀਤਾਂ ਦੇ ਵਿੱਚ ਸ਼ਰਧਾ ਭੇਟ ਕਰਨ ਲਈ ਗਿਆ ਸੀ। ਇੱਕ ਸਭ ਤੋਂ ਵੱਡੀ ਬਾਦਸ਼ਾਹੀ ਮਸਜਿਦ ਵਿੱਚ ਜੋ ਔਰੰਗਜ਼ੇਬ ਨੇ ਬਣਵਾਈ ਸੀ ਤੇ ਦੂਜੀ ਵਜ਼ੀਰ ਖਾਨ ਮਸਜਿਦ ਵਿੱਚ ਜਿਹੜੀ ਸ਼ਾਹਜਹਾਨ ਦੇ ਚਨਿਓਟ ਜੰਮੇ ਸੂਬੇਦਾਰ ਨੇ ਬਣਵਾਈ ਸੀ। ਇਮਾਮ ਬਖਸ਼ ਨੂੰ ਉਹਨੇ ਜਿਹੜਾ ਸੀਗਾ ਸ਼ਹਿਰ ਦਾ ਕੋਤਵਾਲ ਥਾਪਿਆ। ਸ਼ਰਾਹ ਦਾ ਜਿਹੜਾ ਹਵਾਲਾ ਦੇ ਕੇ ਇਮਾਮ ਆਖਦੇ ਰਹੇ ਕਿ ਇੱਕ ਪੁਰਖੀ ਰਾਜ ਇਸਲਾਮ ਦੀ ਨੀਤੀ ਦੇ ਖਿਲਾਫ ਹੈ, ਪਰ ਬਾਦਸ਼ਾਹ ਆਖਦੇ ਅਸੀਂ ਇਸਲਾਮ ਦੇ ਭਲੇ ਵਾਸਤੇ ਹੀ ਸੱਤਾ ਜਿਹੜੀ ਹੈ ਵਰਤਣੀ ਹੈ। ਗੁਰੂ ਗੋਬਿੰਦ ਸਿੰਘ ਜੀ ਨੇ ਬੰਦਾ ਸਿੰਘ ਨੂੰ ਕਿਹਾ ਸੀ ਕਿ ਤਾਜਪੋਸ਼ੀ ਨਹੀਂ ਕਰਨੀ, ਪੰਜਾਂ ਦੀ ਤਾਬਿਆਦਾਰੀ ਹੇਠ ਰਹਿਣਾ, ਜਾਣੀ ਕਿ ਪੰਜ ਲੋਕਾਂ ਦੇ ਪੰਜਾਂ ਦੀ ਤਾਬਿਆਦਾਰੀ ਹੇਠ ਹੀ ਰਹਿਣਾ। ਬੰਦਾ ਸਿੰਘ ਵਾਂਗ ਹੀ ਰਣਜੀਤ ਸਿੰਘ ਨੇ ਵੀ ਤਾਜਪੋਸ਼ੀ ਕੀਤੀ, ਪਰ ਰਣਜੀਤ ਸਿੰਘ ਧਰਮ ਦੇ ਮੁਖੀਆਂ ਦਾ ਪੂਰਾ ਆਦਰ ਕਰਦਾ। ਇਹ ਧਾਰਮਿਕ ਲੀਡਰ ਕਦੀ ਕਦੀ ਰਣਜੀਤ ਸਿੰਘ ਦੀ ਖਿਚਾਈ ਵੀ ਕਰਦੇ ਤੇ ਅਮਰੀਕ ਸਿੰਘ ਦੇ ਅਨੁਸਾਰ ਬੰਦੇ ਵਜੋਂ ਉਹ ਨੇਕੀ ਤੇ ਇਖਲਾਕ ਦਾ ਮਾਡਲ ਨਹੀਂ ਸੀ। ਉਹਨੇ ਬਹੁਤ ਸਾਰੀਆਂ ਰਾਣੀਆਂ ਰੱਖੀਆਂ, ਕਈ ਵਾਰ ਉਹਦੇ ਕੰਮਾਂ ਦੇ ਉੱਤੇ ਇਤਰਾਜ਼ ਹੋਇਆ। ਇੱਕ ਵਾਰ ਤਾਂ ਉਹਨੇ ਸ਼ਰੇਆਮ ਕੋੜੇ ਮਾਰਨ ਦਾ ਫੈਸਲਾ ਵੀ ਹੋ ਗਿਆ ਸੀ ਤੇ ਰਣਜੀਤ ਸਿੰਘ ਕਿਸੇ ਟਕਰਾਓ ਦੇ ਵਿੱਚ ਪੈਣ ਦਾ ਇੱਛੁਕ ਨਹੀਂ ਸੀ, ਸੋ ਕੋੜੇ ਖਾਣ ਦੇ ਲਈ ਤਿਆਰ ਹੋ ਗਿਆ ਤੇ ਨਿਮਰਤਾ ਵੇਖਦਿਆਂ ਜਿਹੜਾ ਮਾਫ਼ ਕਰ ਦਿੱਤਾ ਗਿਆ। ਤਾਜਪੋਸ਼ੀ ਦੇ ਬਾਅਦ ਦਰਬਾਰ ਸਾਹਿਬ ਦੇ ਵਿੱਚ ਉਸਨੂੰ ਅਨੇਕ ਵਣਗੀਆਂ ਦੇ ਲੋਕ ਮਿਲਣ ਆਉਂਦੇ, ਸਰਦਾਰਾਂ ਦੇ ਬੇਟੇ, ਡਾਕਟਰ, ਵਿਦਵਾਨ, ਦਸਤਕਾਰ ਤੇ ਚਿੱਤਰਕਾਰ ਆਦਿਕ। ਸਾਲ 1800 ਤੱਕ ਭਾਰਤ ਦਾ ਵਡੇਰਾ ਹਿੱਸਾ ਈਸਟ ਇੰਡੀਆ ਕੰਪਨੀ ਦੇ ਅਧੀਨ ਹੋ ਗਿਆ। 1750 ਦੇ ਵਿੱਚ ਇਸਨੇ ਪੂਰਬੀ ਭਾਰਤ ਉੱਪਰ ਰਾਜ ਕਰਨਾ ਸ਼ੁਰੂ ਕੀਤਾ ਤੇ 1799 'ਚ ਦੱਖਣ ਦਾ ਟੀਪੂ ਸੁਲਤਾਨ ਹਾਰ ਗਿਆ ਤੇ ਮਾਰਿਆ ਗਿਆ। ਕੰਪਨੀ 1803 ਦੇ ਵਿੱਚ ਦਿੱਲੀ ਦੇ ਉੱਤੇ ਕਾਬਜ਼ ਹੋ ਗਈ ਤੇ ਮਰਾਠਿਆਂ ਨੂੰ ਪਰੇ ਧੱਕ ਕੇ ਸ਼ਾਹ ਆਲਮ ਦੂਜੇ ਨੂੰ ਪੈਨਸ਼ਨ ਲਾ ਕੇ ਨਾਲ ਲੈ ਗਈ। ਪਰ ਜਮਨਾ ਦੇ ਪੱਛਮ ਦੇ ਵੱਲ ਸਾਵਧਾਨ ਰਹਿਣਾ ਪਵੇਗਾ। ਉੱਧਰ ਪਟਿਆਲਾ, ਨਾਭਾ, ਜੀਂਦ ਰਿਆਸਤਾਂ ਜਮਨਾ ਸਤਲੁਜ ਦੁਆਬ ਦੀ ਜ਼ਮੀਨ ਦੀਆਂ ਮਾਲਕ ਨੇ ਤੇ ਸਥਾਨਕ ਜ਼ਿਮੀਂਦਾਰਾਂ ਦੇ ਨਾਲ ਕਾਨਾਫੂਸੀ ਕਰਕੇ ਜਾਰਜ ਥਾਮਸ ਨਾਂ ਦੇ ਬਦਮਾਸ਼ ਅੰਗਰੇਜ਼ ਨੇ ਪਟਿਆਲੇ ਦੇ ਦੱਖਣ ਦੇ ਵਿੱਚ ਸਥਿਤ ਸ਼ਹਿਰ ਹਾਂਸੀ ਉੱਤੇ ਜਿਹੜਾ ਕਬਜ਼ਾ ਕਰ ਲਿਆ ਸੀ। ਜਦੋਂ ਉਹਨੇ ਸਰਕਾਰ ਤੋਂ ਸਹਾਇਤਾ ਮੰਗੀ ਕਿ ਮੈਂ ਸਿੰਧ ਦੇ ਕਿਨਾਰੇ ਯੂਨੀਅਨ ਜੈਕ ਲਹਿਰਾਉਣਾ ਹੈ ਤੇ ਕਲਕੱਤੇ ਬੈਠੇ ਗਵਰਨਰ ਜਨਰਲ ਨੇ ਉਸਦੀ ਅਰਜ਼ੀ ਰੱਦ ਕਰ ਦਿੱਤੀ। ਪੰਜਾਬ ਦੇ ਵਿੱਚ ਅਮਨ ਕਾਨੂੰਨ ਦੀ ਦਸ਼ਾ ਮਾੜੀ ਸੀ, ਵੰਨ ਸਵੰਨੇ ਲੋਕ ਸਨ ਤੇ ਨਾਲ ਅਫਗਾਨਿਸਤਾਨ ਲੱਗਦਾ ਸੀ ਜਿੱਥੋਂ ਲਗਾਤਾਰ ਦਿੱਲੀ ਵੱਲ ਹੱਲੇ ਹੋ ਰਹੇ ਨੇ। ਕੰਪਨੀ ਅਫਗਾਨਾਂ ਨਾਲ ਕੋਈ ਪੰਗਾ ਲੈਣ ਦੇ ਵਿੱਚ ਰੁਚੀ ਨਹੀਂ ਸੀ ਰੱਖਦੀ ਤੇ ਰਣਜੀਤ ਸਿੰਘ ਦੀ ਲਾਹੌਰ ਤਾਜਪੋਸ਼ੀ ਨੇ ਤਸਵੀਰ ਦੇ ਵਿੱਚ ਨਵੇਂ ਰੰਗ ਭਰਤੇ। ਕਲਕੱਤੇ ਤੋਂ ਕੰਪਨੀ ਦਾ ਦਿੱਲੀ ਬੈਠਾ ਅੰਗਰੇਜ਼ ਰੈਜੀਡੈਂਟ ਮਿਸਟਰ ਕੋਲਿਨਜ਼ ਤਾਜਪੋਸ਼ੀ ਤੋਂ ਪਹਿਲਾਂ ਹੀ ਮਹਾਰਾਸ਼ਟਰ ਰਣਜੀਤ ਸਿੰਘ ਦੀਆਂ ਗਤੀਵਿਧੀਆਂ ਗੌਹ ਦੇ ਨਾਲ ਦੇਖ ਰਿਹਾ ਸੀ ਤੇ ਕਰਦੇ ਕੀ ਪਏ ਹੈ ਕਿ ਉਹ ਪੰਜਾਬ ਉੱਪਰ ਕੰਟਰੋਲ ਕਰ ਸਕੇਗਾ। ਅਜਿਹਾ ਹੋ ਗਿਆ ਤਾਂ ਪੰਜਾਬ ਹਿੰਦੁਸਤਾਨ ਅਫਗਾਨਿਸਤਾਨ ਦੇ ਵਿਚਕਾਰ ਨਿਰਪੱਖ ਦੇਸ਼ ਬਣੇਗਾ। ਅੰਗਰੇਜ਼ ਤਾਂ ਚਾਹੁੰਦੇ ਸਨ ਕਿ ਸਿੱਖਾਂ ਦੀ ਸਹਾਇਤਾ ਲੈ ਕੇ ਮੁਸਲਿਮ ਅਫਗਾਨਿਸਤਾਨ ਦੇ ਵਿਰੁੱਧ ਜੰਗ ਲੜੀ ਜਾਵੇ। ਹਿੰਦੁਸਤਾਨ ਦੇ ਵਿੱਚ ਮੌਜੂਦ ਅੰਗਰੇਜ਼ ਏਜੰਸੀਆਂ ਮਹਾਰਾਜੇ ਦੀ ਸਮਰੱਥਾ ਜਾਣ ਗਈਆਂ ਸਨ। ਆਪਣੇ ਏਜੰਟਾਂ ਦੇ ਰਾਹੀਂ ਉਹਨਾਂ ਨੇ ਸਰਦਾਰਾਂ ਦੇ ਕੋਲ ਮਹਾਰਾਜਾ ਅਧੀਨ ਸਰਕਾਰ ਚਲਾਉਣ ਦੇ ਸੁਨੇਹੇ ਭੇਜੇ। ਅੰਗਰੇਜ਼ ਗੰਭੀਰਤਾ ਦੇ ਨਾਲ ਮਹਾਰਾਜੇ ਵੱਲ ਧਿਆਨ ਇਸ ਕਰਕੇ ਵੀ ਦੇ ਰਹੇ ਸਨ ਕਿ ਕਿਤੇ ਉਹ ਮਰਾਠਿਆਂ ਦੇ ਨਾਲ ਸੰਧੀ ਤਾਂ ਨਾ ਕਰ ਲਏਗਾ ਜਾਂ ਕਿਤੇ ਫਰਾਂਸੀਸੀਆ ਦੇ ਨਾਲ ਤਾਂ ਸਾਂਝ ਭਿਆਲੀ ਜਿਹੜੀ ਹੈ ਨਹੀਂ ਪਾ ਰਿਹਾ। ਫਰਾਂਸੀਸੀਆਂ ਨੇ ਮਰਾਠਿਆਂ ਦੇ ਨਾਲ ਗੰਢ ਧੁੱਪ ਕਰ ਰੱਖੀ ਸੀ। ਸਿੱਖ ਸਿਪਾਹੀਆਂ ਦੇ ਨਾਲ ਉਹ ਮਰਾਠੇ ਵਧੀਕ ਅਨੁਸ਼ਾਸਿਤ ਨੇ। ਉੱਤਰੀ ਅਤੇ ਕੇਂਦਰੀ ਭਾਰਤ ਦੇ ਵਿੱਚ ਤਿੰਨ ਫਰੈਂਚ ਜਰਨੈਲਾਂ ਨੇ ਮਰਾਠਿਆਂ ਦੀ ਸਿੰਧੀ
ਸਿੱਧੀ ਜਿਹੜੀ ਸੀ ਮਦਦ ਕੀਤੀ ਸੀ ਅਤੇ ਦਿੱਲੀ ਦੇ ਵਿੱਚੋਂ ਮਰਾਠਿਆਂ ਦੇ ਨਿਕਲਣ ਦੇ ਨਾਲ ਫਰਾਂਸ ਦੀਆਂ ਉਮੀਦਾਂ ਦੇ ਉੱਤੇ ਪਾਣੀ ਫਿਰ ਗਿਆ। ਫਰੈਂਚ ਚਾਹੁੰਦੇ ਸਨ ਕਿ ਮਰਾਠੇ ਜਿਹੜੇ ਨੇ ਜਿੱਤਣ, ਵਿਜੇਤਾ ਹੋਣ। ਫਿਰ ਮਰਾਠਿਆਂ ਦੇ ਵਿੱਚ ਫੁੱਟ ਪਾ ਕੇ ਫਰਾਂਸ ਭਾਰਤ ਦੇ ਉੱਤੇ ਰਾਜ ਕਰੇਗਾ। 1800 ਈਸਵੀ ਦੇ ਵਿੱਚ ਭਸੀਨ ਪਿੰਡ ਦੀ ਸਫਲ ਮੁਹਿੰਮ ਨੇ ਮਹਾਰਾਜੇ ਦਾ ਸਿਤਾਰਾ ਚਮਕਾ ਦਿੱਤਾ। ਕਸੂਰ ਦੇ ਮੁਸਲਮਾਨ ਵੀ ਭੰਗੀਆਂ ਦੇ ਨਾਲ ਸਨ, ਸੋ ਇਹ ਇੱਕ ਤਰ੍ਹਾਂ ਮਿਸਲਦਾਰਾਂ ਅਤੇ ਬਾਗੀ ਮੁਸਲਮਾਨ ਹਾਕਮਾਂ ਦੀ ਸਾਂਝੀ ਹਾਰ ਹੋਈ। ਆਲੂ ਵਾਲੀਆ ਮਿਸਲ ਇਸ ਦੇ ਸਰਦਾਰ ਫਤਿਹ ਸਿੰਘ ਦਾ ਜਿਹੜਾ ਸਨਮਾਨ ਵਧਿਆ ਅਤੇ ਪ੍ਰਜਾ ਨੂੰ ਉਸ ਵਿੱਚੋਂ ਜਿਹੜਾ ਸਰਦਾਰ ਜੱਸਾ ਸਿੰਘ ਆਲੂ ਵਾਲੀਆ ਦੱਸਿਆ। ਰਣਜੀਤ ਸਿੰਘ ਨੇ ਸੂਫੀ ਪਿਛੋਕੜ ਵਾਲੇ ਮੁਸਲਮਾਨ ਜਵਾਨ ਫਕੀਰ ਜਿਹੜਾ ਸੀ ਅਜੀਜੂ ਦੀਨ ਬੁਖਾਰੀ ਨੂੰ ਆਪਣਾ ਸਲਾਹਕਾਰ ਰੱਖ ਲਿਆ ਅਤੇ ਉਸਦਾ ਪਿਤਾ ਯੂਨਾਨੀ ਹਕੀਮ ਸੀਗਾ ਜਿਹੜਾ ਮਹਾਰਾਜੇ ਦੀ ਸਿਹਤ ਜਾਬੀ ਦੇ ਲਈ ਆਉਂਦਾ ਜਾਂਦਾ ਰਹਿੰਦਾ ਸੀ ਅਤੇ ਬੇਟਾ ਆਪਣੇ ਅੱਬੂ ਦੇ ਨਾਲ ਆ ਜਾਂਦਾ। ਉਹ ਮਿੱਠੀ ਜ਼ੁਬਾਨ ਦਾ ਬਹੁਤ ਸਲੀਕੇ ਵਾਲਾ ਜਵਾਨ ਸੀ। ਮਹਾਰਾਜੇ ਨੂੰ ਉਸਦੀ ਲਿਆਕਤ ਪਸੰਦ ਆ ਗਈ। ਪਹਿਲਾਂ ਉਹਨੂੰ ਤਰਜਮਾ ਕਾਰ ਰੱਖਿਆ ਗਿਆ, ਜਾਣੀ ਕਿ ਟਰਾਂਸਲੇਟਰ ਤੌਰ ਦੇ ਉੱਤੇ, ਅਤੇ ਫਿਰ ਵਿਦੇਸ਼ ਮੰਤਰਾਲਾ ਸੌਂਪ ਦਿੱਤਾ ਜਿਹੜਾ ਉਹਨੇ ਆਖਰ ਤੱਕ ਬਾਖੂਬੀ ਨਿਭਾਇਆ। ਉਸਦੇ ਦੋ ਭਰਾ ਇਮਾਮੂਦੀਨ ਅਤੇ ਨੂਰੂਦੀਨ ਵੀ ਦਰਬਾਰ ਦੀ ਸੇਵਾ ਦੇ ਵਿੱਚ ਆ ਗਏ, ਅਜੇ ਤਾਜਪੋਸ਼ੀ ਨਹੀਂ ਹੋਏ ਸੀ। ਰਣਜੀਤ ਸਿੰਘ ਦੀ ਅੰਮ੍ਰਿਤਸਰ ਦੇ ਵਿੱਚ ਈਸਟ ਇੰਡੀਆ ਕੰਪਨੀ ਦੇ ਨਾਲ ਪਹਿਲੀ ਮੁਲਾਕਾਤ ਹੋਈ। ਕੰਪਨੀ ਦਾ ਨੁਮਾਇੰਦਾ ਯੂਸਫ ਅਲੀ ਸੀ ਜੋ ਖਬਰ ਲੈਣ ਆਇਆ ਸੀ ਕਿ ਸਿੱਖ ਅਫਗਾਨ ਸੰਧੀ ਤਾਂ ਨਹੀਂ ਹੋ ਰਹੀ ਕਿਤੇ, ਉਹਦੇ ਮਨ 'ਚ ਸੀ। ਕੰਪਨੀ ਨੂੰ ਲੱਗਿਆ ਕਿ ਇਸ ਦੀ ਪੱਛਮੀ ਸਰਹੱਦ ਜਮਣਾ ਰਹੇਗੀ, ਜਮਣਾ ਨਦੀ। ਜਮਣਾ ਅਤੇ ਸਤਲੁਜ ਵਿਚਕਾਰ ਰਿਆਸਤਾਂ ਅਤੇ ਫਿਰ ਰਣਜੀਤ ਸਿੰਘ ਅਤੇ ਰਿਆਸਤਾਂ ਦੇ ਨਾਲ ਸਲਾਹ ਮਸ਼ਵਰੇ ਕਰਕੇ ਯੂਸਫ ਅਲੀ ਮਹਾਰਾਣੀ ਸਦਾ ਕੌਰ ਨੂੰ ਮਿਲਣ ਆਇਆ ਸੀ। ਉੱਥੇ ਹੀ ਅੰਮ੍ਰਿਤਸਰ ਰਣਜੀਤ ਸਿੰਘ ਨੂੰ ਸੱਦ ਲਿਆ ਗਿਆ। ਰਣਜੀਤ ਸਿੰਘ ਨੇ ਕਹਿ ਦਿੱਤਾ ਕਿ ਬਾਕੀ ਗੱਲ ਲਾਹੌਰ ਕਰਾਂਗੇ ਜਾ ਕੇ। ਯੂਸਫ ਅਲੀ ਨੇ ਕੰਪਨੀ ਨੂੰ ਦੱਸਿਆ। ਰਣਜੀਤ ਸਿੰਘ ਦੇ ਸ਼ਾਹ ਜ਼ਮਾਨ ਦੇ ਨਾਲ ਮਿੱਤਰਤਾਨਾ ਜਿਹੜੇ ਸੰਬੰਧ ਨੇ। ਰਣਜੀਤ ਸਿੰਘ ਸ਼ਾਹ ਜ਼ਮਾਨ ਨੂੰ ਕਿਲੇ ਦੇ ਬਾਹਰੋਂ ਹੀ ਲਲਕਾਰਦਾ ਰਿਹਾ ਅਤੇ ਵਾਪਸੀ ਦੇ ਉੱਤੇ ਜੇਲਮ ਪਾਰ ਕਰਦਿਆਂ ਉਸਦੀ ਵੱਡੀ ਤੋਪ ਦਰਿਆ ਦੇ ਵਿੱਚ ਡਿੱਗ ਪਈ ਅਤੇ ਰਣਜੀਤ ਸਿੰਘ ਨੇ ਕਢਵਾ ਕੇ ਕਾਬੁਲ ਪੁੱਜਦੀ ਕੀਤੀ ਤਾਂ ਕਿ ਸੁਖਾਵੇਂ ਸੰਬੰਧ ਹੋਣ। ਅਤੇ ਰਣਜੀਤ ਸਿੰਘ ਨੂੰ ਕੰਪਨੀ ਦੀ ਤਾਕਤ ਦਾ ਪਤਾ ਸੀਗਾ ਤਾਂ ਹੀ ਇੰਨੇ ਵਿਸਤਾਰ ਦੇ ਨਾਲ ਸੂਚਨਾ ਦਿੱਤੀ। ਉਹ ਫਰਾਂਸੀਸੀਆਂ ਦੇ ਨਾਲ ਰਾਬਤਾ ਵੀ ਰੱਖ ਰਿਹਾ ਸੀ ਅਤੇ ਮਰਾਠਾ ਚੀਫ ਸਿੰਧੀਆਂ ਦੇ ਫਰਾਂਸੀਸੀ ਅਫਸਰ 1799 'ਚ ਉਸਨੂੰ ਮਿਲ ਕੇ ਗਏ ਨੇ। 3 ਸਾਲ ਬਾਅਦ ਜਦੋਂ ਇੱਕ ਫਰਾਂਸੀਸੀ ਜਰਨੈਲ ਨੇ ਹਾਂਸੀ ਵਿਚਲਾ ਜਾਰਜ ਥਾਮਸ ਦਬਾ ਦਿੱਤਾ ਅਤੇ ਇੱਕ ਫਰੈਂਚ ਮਿਸ਼ਨ ਮਹਾਰਾਜੇ ਨੂੰ ਮਿਲਣ ਲਾਹੌਰ ਆ ਗਿਆ। ਅਨਪੜ੍ਹ ਕਾਣੇ ਮਹਾਰਾਜੇ ਦੇ ਵਿੱਚ ਗਜ਼ਬ ਦੀ ਕੂਟਨੀਤਿਕ ਸੂਝ ਸੀਗੀ, ਕਿੱਥੇ ਨਰਮ ਹੋਣਾ ਹੈ ਅਤੇ ਕਿੱਥੇ ਸਖ਼ਤ ਰਹਿਣਾ, ਸਾਮਰਾਜ ਕਾਇਮ ਕਰਨ ਦੇ ਲਈ ਕਿਹੜੀ ਚਾਬੀ ਹੈ ਉਸਨੂੰ ਪਤਾ ਸੀਗਾ। ਵੱਡੇ ਖਿੱਤੇ ਦੀ ਮਾਲਕੀ ਕਾਇਮ ਰੱਖਣ ਦੇ ਲਈ ਉਸਨੂੰ ਆਲੇ ਦੁਆਲੇ ਦੀਆਂ ਸਾਮਰਾਜੀ ਸ਼ਕਤੀਆਂ ਦੇ ਭੇਦ ਪਤਾ ਹੋਣੇ ਚਾਹੀਦੇ ਨੇ ਅਤੇ ਇੱਕ ਸਾਮਰਾਜ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਮੇਰੀ ਕਿਸ ਹੋਰ ਸਾਮਰਾਜ ਦੇ ਨਾਲ ਸੰਧੀ ਹੈ। ਹਾਲ ਹੀ ਦੀ ਘੜੀ ਉਹ ਫੌਜ ਮਜ਼ਬੂਤ ਕਰਕੇ ਰਾਜ ਵਿਸਤਾਰ ਕਰੇਗਾ, ਮਾਲੀਆ ਉਗਰਾ ਕੇ ਖਜ਼ਾਨੇ ਭਰੇਗਾ, ਲਹੂ ਵਿਟਵੀ ਲੜਾਈ ਦੇ ਵਿੱਚੋਂ ਕਸੂਰ ਦਾ ਹਾਕਮ ਨਿਜ਼ਾਮੂਦੀਨ ਖਾਨ ਹਾਰ ਗਿਆ ਪਰ ਉਸ ਤੋਂ ਉਸਦਾ ਇਲਾਕਾ ਖੋਇਆ ਨਹੀਂ। ਲਾਹੌਰ ਦੀ ਤਾਬਿਆਦਾਰੀ ਦੇ ਵਿੱਚ ਰਹਿਣਾ ਮਨ ਅਤੇ ਜਿਹੜਾ ਜਾਮਨੀ ਦੇ ਆਪਣੀ ਅਤੇ ਇੰਨਾ ਕਾਫੀ ਹੈ ਕਹਿੰਦਾ, ਅਤੇ ਤੂੰ ਖੋਵਾਂਗੇ ਨਾ ਪਰ ਤੂੰ ਸਾਡੇ ਥੱਲੇ ਕੰਮ ਕਰੇਗਾ। ਕਾਂਗੜਾ ਚੀਫ ਸੰਸਾਰ ਚੰਦ ਦੀ ਰਿਆਸਤ ਖੋਹ ਕੇ ਰਾਣੀ ਸਦਾ ਕੌਰ ਅਤੇ ਉਸਦੀਆਂ ਘਨੱਈਆ ਮਿਸਲ ਨੂੰ ਦੇ ਦਿੱਤੀ ਅਤੇ ਤਰਨ ਤਾਰਨ ਵਿਖੇ 1802 ਦੇ ਵਿੱਚ ਸਰੋਵਰ ਕਿਨਾਰੇ ਹਜ਼ਾਰਾਂ ਸਿੰਘਾਂ ਦੀ ਹਾਜ਼ਰੀ ਦੇ ਵਿੱਚ ਫਤਿਹ ਸਿੰਘ ਅਤੇ ਰਣਜੀਤ ਸਿੰਘ ਨੇ ਪੱਗਾਂ ਵਟਾ ਲਈਆਂ, ਜਾਣੀ ਕਿ ਪਵਿੱਤਰ ਐਲਾਨ ਕੀਤਾ, ਅਸੀਂ ਧਰਮ ਭਰਾ ਹਾਂ, ਧਰਮੀ ਭਰਾ ਹਾਂ। ਦੋਵੇਂ ਮਿਸਲਾਂ ਦੀਆਂ ਫੌਜਾਂ ਰਚਨਾ ਅਤੇ ਚੱਜ ਦੁਆਬ ਦੇ ਪੱਛਮ ਦੇ ਵੱਲ ਇਕੱਠੀਆਂ ਤੁਰੀਆਂ। ਮੁਸਲਮਾਨ ਜ਼ਿਮੀਂਦਾਰਾਂ ਨੂੰ ਸਰਕਾਰ ਖਾਲਸਾ ਵਿੱਚ ਰਲਣ ਦੇ ਲਈ ਮਨਾ ਲਿਆ ਗਿਆ ਅਤੇ ਉਹਨਾਂ ਨੇ ਰਣਜੀਤ ਸਿੰਘ ਨੂੰ ਨਜ਼ਰਾਨੇ ਤੋਂ ਇਲਾਵਾ 400 ਘੋੜੇ ਦਿੱਤੇ। ਰਣਜੀਤ ਸਿੰਘ ਖੁਸ਼ ਹੋ ਗਿਆ। ਝਨਾ ਕਿਨਾਰੇ ਵਸੇ ਚਨਿਓਟ ਦਾ ਚੀਫ ਜੱਸਾ ਸਿੰਘ ਜਿਹੜਾ ਸੀਗਾ
ਡੋਲੂ ਟੱਕਰ ਲੈਣ ਆ ਗਿਆ, ਹਾਰ ਗਿਆ। ਮਹਾਰਾਜੇ ਨੇ ਉਸਨੂੰ ਆਪਣੇ ਦਰਬਾਰ ਦੇ ਵਿੱਚ ਨੌਕਰੀ ਦਿੱਤੀ। ਜੇਲਮ ਪਾਰ ਕਰਕੇ ਪੱਛਮ ਦੇ ਵੱਲ ਦੇ ਸਾਰੇ ਇਲਾਕੇ ਮੁਸਲਮਾਨਾਂ ਦੇ ਕਬਜ਼ੇ ਤੋਂ ਛੁਡਾ ਲਏ ਗਏ। ਰਣਜੀਤ ਸਿੰਘ ਪੱਛਮੀ ਹੱਦ ਦੇ ਉੱਤੇ ਸੀਗਾ ਤੇ ਕਸੂਰ ਦਾ ਹਾਕਮ ਨਿਜ਼ਾਮੂਦੀਨ ਵਿਟਰ ਜਿਹੜਾ ਸੀਗਾ, ਨਿਜ਼ਾਮੂਦੀਨ ਸੀ, ਉਹ ਵਿਟਰ ਗਿਆ। ਲਾਹੌਰੋਂ ਤੋਪਾਂ ਕਸੂਰ ਦੇ ਦੁਆਲੇ ਬੀੜ ਦਿੱਤੀਆਂ। ਦੁਬਾਰਾ ਫਿਰ ਜਿਹੜਾ ਸੀ ਹਾਰ ਗਿਆ। ਮਹਾਰਾਜੇ ਨੇ ਫਿਰ ਇਲਾਕਾ ਵਾਪਸ ਕਰਤਾ ਤੇ ਮਹਾਰਾਜੇ ਨੂੰ ਪਤਾ ਸੀ ਕਿ ਸਰਕਾਰ ਚਲਾਉਣ ਦੇ ਨਾਲੋਂ ਮਾਮਲਾ ਲੈਣਾ ਆਸਾਨ ਗੱਲ ਹੈ। 1802 ਦੇ ਵਿੱਚ ਖੁਦ ਕਮਾਨ ਸੰਭਾਲਦਿਆਂ ਭਾਰੀ ਫੌਜ ਮੁਲਤਾਨ ਉੱਪਰ ਚੜ੍ਹਾਈ ਲਈ ਜਿਹੜਾ ਰਵਾਨਾ ਹੋ ਗਈ ਤੇ ਅਬਦਾਲੀ ਨੇ ਮੁਲਤਾਨ ਜਿਹੜਾ ਖੋਇਆ ਸੀ। ਮੁਲਤਾਨ ਦੇ ਨਵਾਬ ਮੁਜ਼ੱਫਰ ਖਾਨ ਨੇ ਸ਼ਹਿਰ ਤਬਾਹ ਹੋਣ ਦੀ ਥਾਂ ਸੰਧੀ ਠੀਕ ਸਮਝੀ ਸੀ। ਨਵਾਬ ਅੱਗੇ ਤੋਂ ਕਾਬਲ ਦੀ ਥਾਂ ਲਾਹੌਰ ਨੂੰ ਮਾਮਲਾ ਦੇਗਾ ਤੇ ਇਹ ਇਲਾਕਾ ਸਰਕਾਰ ਖਾਲਸਾ ਦੇ ਨਕਸ਼ੇ ਦੇ ਵਿੱਚ ਜੁੜ ਗਿਆ ਤੇ ਫੌਜਾਂ ਭਰਤ ਆਈਆਂ। 1802 ਦੇ ਵਿੱਚ ਹੀ ਅੰਮ੍ਰਿਤਸਰ ਪ੍ਰਬੰਧ ਅਧੀਨ ਆ ਗਿਆ। ਇੱਥੇ ਭੰਗੀਆਂ ਦਾ ਕਬਜ਼ਾ ਸੀ। 2 ਸਾਲ ਪਹਿਲਾਂ ਭਸੀਨ ਦੇ ਵਿੱਚ ਭੰਗੂ ਸਰਦਾਰ ਦੀ ਮੌਤ ਹੋ ਗਈ ਸੀ, ਪਰ ਉਸਦੀ ਵਿਧਵਾ ਇਸ ਦੇ ਉੱਤੇ ਜਿਹੜਾ ਕਾਬਜ਼ ਸੀ। ਸਿੱਖਾਂ ਦਾ ਧਾਰਮਿਕ ਸ਼ਹਿਰ ਤਾਂ ਹੈ ਹੀ, ਵਪਾਰ ਦੇ ਤੇ ਉਦਯੋਗ ਜੋਬਨ ਦੇ ਉੱਤੇ ਸੀ। ਨਿੱਤ ਹਮਲਿਆਂ ਦੇ ਕਾਰਨ ਲਾਹੌਰ ਦੇ ਅੱਕੇ ਲਾਹੌਰੀ ਵਪਾਰੀ ਅੰਮ੍ਰਿਤਸਰ ਵੱਸ ਗਏ ਸਨ। ਕਸ਼ਮੀਰ ਤੇ ਮੱਧ ਏਸ਼ੀਆ ਤੱਕ ਇੱਥੇ ਸਮਾਨ ਆਉਂਦਾ ਜਾਂਦਾ ਸੀ। ਅਨੇਕ ਕਸ਼ਮੀਰੀ ਵਪਾਰੀ ਤੇ ਦਸਤਕਾਰ ਇੱਥੇ ਵੱਸ ਗਏ। ਪੰਜਾਬ ਦਾ ਮਾਲਕ ਹੋਵੇ ਪਰ ਅੰਮ੍ਰਿਤਸਰ ਦਾ ਨਹੀਂ, ਇਹ ਕੀ ਗੱਲ ਹੋਈ? ਮਾਈ ਸੁੱਖਾ ਦਾ ਕੰਟਰੋਲ ਸੀ ਤੇ ਰਾਮਗੜੀਆ ਮਿਸਲ ਵੀ ਉਸਦੀ ਮਦਦਗਾਰ। ਸ਼ਹਿਰ ਦਰਜਨ ਪਰਿਵਾਰਾਂ ਦੇ ਵਿੱਚ ਵੰਡਿਆ ਹੋਇਆ ਸੀ, ਜੋ ਟੈਕਸ ਕਿਰਾਇਆ ਆਦਿਕ ਉਗਰਾਉਣ ਵੇਲੇ ਆਪਸ ਦੇ ਵਿੱਚ ਅਕਸਰ ਜਿਹੜਾ ਲੜਦੇ ਭਿੜਦੇ ਝਗੜਦੇ। ਰਣਜੀਤ ਸਿੰਘ, ਫਤਿਹ ਸਿੰਘ ਤੇ ਰਾਣੀ ਸਦਾ ਕੌਰ ਦੀਆਂ ਮਿਸਲਾਂ ਨੇ ਅੰਮ੍ਰਿਤਸਰ ਜਿਹੜਾ ਘੇਰ ਲਿਆ। ਮਾਈ ਸੁੱਖਾ ਨੇ ਵੀ ਤੋਪਾਂ ਬੀੜ ਲਈਆਂ। ਰਾਮਗੜੀਆ ਨੇ ਜਿਹੜਾ ਹਮਾਇਤ ਵਾਪਸ ਲੈ ਲਈ ਤੇ ਆਖਰ ਮਾਈ ਸੁੱਖਾ ਆਪਣੇ ਲਈ ਤੇ ਆਪਣੇ ਬੇਟੇ ਲਈ ਲਾਹੌਰ ਤੋਂ ਪੈਨਸ਼ਨ ਲੈਣੀ ਜਿਹੜੀ ਮੰਨ ਗਈ। ਬਿਨਾਂ ਖੜਕੇ ਦੜਕੇ ਅੰਮ੍ਰਿਤਸਰ ਜਿਹੜਾ ਮਿਲ ਗਿਆ। ਅੰਮ੍ਰਿਤਸਰ ਦੇ ਗੋਬਿੰਦਗੜ੍ਹ ਕਿਲ੍ਹੇ ਦੇ ਵਿੱਚੋਂ ਤਾਕਤਵਰ ਜਮਜਮਾ ਤੋਪ ਮਿਲ ਗਈ। ਇਹ ਅਬਦਾਲੀ ਨੇ 1761 ਦੇ ਵਿੱਚ ਪਾਣੀਪਤ ਦੀ ਜੰਗ ਦੇ ਵਿੱਚ ਵਰਤੀ ਸੀ। ਪਿੱਛੋਂ ਕਈ ਹੱਥਾਂ ਦੇ ਵਿੱਚ ਰਹੀ। ਅਫਗਾਨਾਂ ਤੋਂ ਬਾਅਦ ਪੰਜਾਬੀ ਮੁਸਲਮਾਨਾਂ ਭੰਗੀਆਂ ਤੇ ਹੁਣ ਰਣਜੀਤ ਸਿੰਘ ਦੇ ਕੋਲੇ ਆ ਗਈ। ਭੰਗੀਆਂ ਨੇ ਇਹ ਗੁਜਰਾਂ ਵਾਲੇ ਦੇ ਚੱਠਿਆਂ ਤੋਂ ਖੋਹੀ ਸੀ ਤੇ ਮਾਣ ਦੇ ਨਾਲ ਰਣਜੀਤ ਸਿੰਘ ਇਸ ਨੂੰ ਲਾਹੌਰ ਲੈ ਗਿਆ। ਅੰਮ੍ਰਿਤਸਰ ਤੋਂ ਉਸਨੂੰ ਨਿਹੰਗਾਂ ਦੀ ਮਦਦ ਮਿਲ ਗਈ ਤੇ ਹਥਿਆਰਬੰਦ ਖਾਨਾ ਬਦੋਸ਼ ਜੱਥਾ ਖਾਲਸਾ ਫੌਜ ਦਾ ਆਤਮਘਾਤੀ ਦਸਤਾ ਬਣ ਗਿਆ। 1802 ਦੇ ਵਿੱਚ ਹੀ 3 ਸਾਲ ਦੇ ਸ਼ਹਿਜ਼ਾਦਾ ਖੜਗ ਸਿੰਘ ਦਾ ਵਿਆਹ ਘਨੱਈਆ ਮਿਸਲ ਦੀ ਧੀ ਦੇ ਨਾਲ ਲਾਹੌਰ ਕੀਤਾ ਤੇ ਇਸ ਵਿਆਹ ਦੇ ਜਸ਼ਨਾਂ ਦੇ ਵਿੱਚ ਹੀ ਉਹਨੇ ਸੋਹਣੀ ਮੁਸਲਮਾਨ ਨ੍ਰਿਤਕੀ ਮੋਰਾਂ ਦੇਖੀ ਸੀ ਤੇ ਵਿਆਹ ਕੇ ਆਪਣੇ ਮਹਿਲ ਦੇ ਵਿੱਚ ਲੈ ਆਇਆ ਤੇ ਉਹਨੇ ਸਨਮਾਨ ਦੇ ਵਿੱਚ ਸਿੱਕਾ ਫਿਰ ਉੱਥੇ ਜਾਰੀ ਕੀਤਾ। ਤੇ ਇਸੇ ਤਰ੍ਹਾਂ ਦੋਸਤੋ, ਸਿੱਖ ਫੌਜਾਂ ਜਿਹੜੀਆਂ ਸਨ, ਰਣਜੀਤ ਸਿੰਘ ਦੀਆਂ ਜਿੱਤਾਂ ਦੀਆਂ ਧੁੰਮਾਂ ਪੈ ਗਈਆਂ ਤਾਂ ਪੰਜਾਬੋ ਬਾਹਰ ਦੇ ਸਿਪਾਹੀ ਭਰਤੀ ਦੇ ਲਈ ਆਉਣ ਲੱਗ ਪਏ। ਇਹ ਈਸਟ ਇੰਡੀਆ ਤੋਂ ਬਾਗੀ ਹੋ ਕੇ ਨਿਕਲੇ ਮੁਸਲਮਾਨ ਤੇ ਯੂਰੇਸ਼ੀਅਨਸ ਸਨ ਜਿਹੜੇ ਰਣਜੀਤ ਸਿੰਘ ਨੇ ਪਹਿਲੀ ਵਾਰ ਕਦਮ ਦੇ ਨਾਲ ਕਦਮ ਮਿਲਾ ਕੇ ਪਰੇਡ ਕਰਦੇ ਫੌਜੀ ਦੇਖੇ, ਜਿਹੜੇ ਕਮਾਂਡਰ ਦੇ ਹੁਕਮ ਦੇ ਨਾਲ ਤੁਰਤ ਫੁਰਤ ਪੁਜੀਸ਼ਨਾਂ ਬਦਲ ਲੈਂਦੇ ਸੀ। ਸਿੱਖ ਫੌਜੀ ਇਹਨਾਂ ਦਾ ਨਾਚ ਦੇਖ ਕੇ ਦੇਖ ਹੱਸਦੇ ਤੇ ਆਖਦੇ, ਹਿੰਦੁਸਤਾਨੀ ਮਸਖਰੇ, ਸਿੱਖ ਘੋੜ ਸਵਾਰਾਂ ਨੂੰ ਕੀ ਸਿਖਾਉਣਗੇ। ਰਣਜੀਤ ਸਿੰਘ ਨੇ ਉਹ ਜਿਹੜਾ ਸੀਗਾ ਭਰਤੀ ਕਰ ਲਏ ਤੇ ਕਿਹਾ ਕਿ ਖਾਲਸਾ ਫੌਜ ਦੇ ਜਵਾਨਾਂ ਨੂੰ ਪਰੇਡ ਸਿਖਾ ਕੇ ਇਨਫੈਂਟਰੀ ਬਣਾਓ। ਉਹਨੇ ਫਿਰ ਉਸਨੇ ਆਪਣੇ ਸੈਨਿਕ ਵੀ ਈਸਟ ਇੰਡੀਆ ਕੰਪਨੀ ਦੇ ਕੋਲ ਟ੍ਰੇਨਿੰਗ ਲੈਣ ਦੇ ਲਈ ਭੇਜੇ। ਫਿਰ ਇਹ ਦੇਖ ਲਓ, ਉਹਨਾਂ ਸਮਿਆਂ ਦੀ ਗੱਲ ਹੈ, ਤਕਰੀਬਨ 1800 ਸਨ ਦੀ, 1802 ਦੀ, ਤੇ ਨਤੀਜੇ ਛੇਤੀ ਸਾਹਮਣੇ ਆਉਣ ਲੱਗ ਗਏ। ਜਦੋਂ 1803 ਦੇ ਵਿੱਚ ਝੰਗ ਅਹਿਮਦ ਖਾਨ ਸਿਆਲ ਦਾ ਇਲਾਕਾ ਸ਼ਾਮਲ ਕਰਨਾ ਸੀ ਉਹਦੇ 'ਚ, ਅਤੇ ਉਸਦਾ ਮੁਕਾਬਲਾ ਨਵੀਂ ਕਵੈਲਰੀ ਦੇ ਨਾਲ ਜਿਹੜਾ ਹੋਇਆ ਅਤੇ ਉਹ ਪੰਜਾਬ ਦੇ ਵਿੱਚ ਘੋੜਿਆਂ ਦਾ ਸਭ ਤੋਂ ਉੱਤਮ ਬਰੀਡਰ ਸੀਗਾ। ਮੁਕਾਬਲਾ ਹੋਇਆ ਪਰ ਕਿੱਥੇ ਟਿਕਣਾ ਸੀ, ਉਖਾੜ ਦਿੱਤਾ, ਖਿਸਕ ਗਿਆ। ਝੰਗ ਨੇ ਰਣਜੀਤ ਸਿੰਘ ਦੀ ਤਾਬ ਦੇਖ ਲਈ ਅਤੇ ਝੰਗ ਫਿਰ ਅਹਿਮਦ ਖਾਨ ਦੇ ਸਪੁਰਦ ਜਿਹੜਾ ਕਰਤਾ ਅਤੇ ਉਹ ਸਲਾਨਾ ਮਾਮਲਾ ਧਾਰਿਆ ਕਰੇਗਾ। ਝੰਗ ਦੀ ਜਿੱਤ ਤੋਂ ਉਤਸ਼ਾਹਿਤ ਹੋ ਕੇ ਰਣਜੀਤ ਸਿੰਘ ਨੇ ਫੌਜ ਦਾ ਪੁਨਰਗਠਨ ਕੀਤਾ।
तीन विंग बनाते। पहले विंग की कमान खुद करेगा, सर्वोत्तम जरनैल उस दे विच होणगे, इस दे विच घोड़सवार पैदल ते तोपखाना होएगा। ते इस दे विच जिहड़ा फिर दूसरा मुसलमान जरनैल गौस खान दे कोल तोपखाना होएगा। ये सारी अंग्रेज फौजियां पासो ट्रेड जिहड़ी है ट्रेंड जिहड़ी सेना सी, ते दूजी तरह की जिहड़ी फौज सी उहदे विच मिसलदारां दे कोल रहेगी। जिवें भंगियां नूं जगीर दे दित्ती, जदों लोड़ पिया करेगी वह उदों ही सेना भेजणगे। तीजा विंग सी कन्हैया ते नकैया दी फौज सी। 1809 दे विच महाराजे दी निजी फौज 24,000 सी ते 1821 दे विच 50,000 हो गई सी। समा रणजीत सिंह ते अंग्रेजां दे हित दे विच लंघ रहा सी, फ्रांसीसियां ते मराठियां ने दे खिलाफ सी। सतलुज जमुना विचकारलियां सिख रियासतां जिहड़ियां कदी फ्रांसीसियां दियां शुक्रगुजार सन, उन्हां हांसी दे विचों अंग्रेज कढ दित्ते ते हुण दूर जा रहियां सन। सिंधियां राजे नूं दिल्ली फ्रांसीसियां दी लोड़ सी, क्योंकि अंग्रेज उस नूं कढ़न दे उत्ते बाजिद सन। फ्रांसीसी मदद कुछ ना कर सके, राजा दिल्ली दे विचों कढ दित्ता। दूजा मराठा राजा जिहड़ा सीगा जसवंत राव होलकर दिल्ली दे विच सरगर्म रहा। होलकर ने यह जतन भी किया कि अफगान मुड़ दिल्ली दे उत्ते चाड़ आउण। 1805 दे विच अंग्रेजां ने होलकर नूं सतलुज दे पछम दे वल धक्क दिता। होलकर दे नाल अमीर खान दे रोहेले भी सन, ते अंग्रेजां ने ब्यास तक पिछा किया। ब्यास रुक गए ते होलकर अपनी सेना समेत अमृतसर हुंदा होया लाहौर चलिया गया। मराठियां ते अंग्रेजां ने बिना आग्या मेरियां सरहदां क्यों पार कीतियां ने, महाराजा मुश्किल दे विच फस गया। होलकर ने महाराजे नूं ईसाई गठबंधन विरुद्ध हिंदू सिख गठबंधन तैयार करन दी सलाह दित्ती। रणजीत सिंह ने धर्म आधारित राजनीति करनी नहीं सी। दूजे उसनूं पता लग गया कि होलकर अफगाना दे नाल भी गल कर रहा है। ये जानदिया होया भी कि मराठे फौजी सिख फौजियां दे नालों वधीक ट्रेंड ने, महाराजा तैयार ना होया। उन्हें अंग्रेज लार्ड लेक की फौज का जायजा लेना सी। चुप चपीते एक सैनिक टुकड़ी लैके ब्यास लेक नूं जा मिलिया। जो कुछ उत्थे लिखिया उस तो बाद होलकर की मदद करन दा सवाल ही नहीं सी। होलकर ने महाराजे उत्ते बुजदिली का इल्जाम लाया। महाराजा मराठियां ते अंग्रेजां विचकार दरड़िया जड़ा जाना

ਸਰਦਾਰ ਅੱਗੋਂ ਨੂੰ ਹੌਲ ਕਰ ਦੇ ਨਾਲ ਸੰਪਰਕ ਨਹੀਂ ਕਰਨਗੇ ਤੇ ਅੰਗਰੇਜ਼ ਉਹਨਾਂ ਦੇ ਇਲਾਕਿਆਂ ਦੇ ਵਿੱਚ ਸੈਨਾ ਨਹੀਂ ਭੇਜਣਗੇ। ਮਾਲਵੇ ਦੀਆਂ ਰਿਆਸਤਾਂ ਆਪਸ ਦੇ ਵਿੱਚ ਲੜਦੀਆਂ ਰਹਿੰਦੀਆਂ ਸੀ ਤੇ ਮਲਵਈਆਂ ਨੇ ਰਣਜੀਤ ਸਿੰਘ ਦੇ ਕੋਲ ਬੇਨਤੀ ਕੀਤੀ ਕਿ ਸੁਲਾਹ ਕਰਵਾ ਦਿਓ ਜੀ, ਤੇ ਪਟਿਆਲੇ ਦਾ ਰਾਜਾ ਸਾਹਿਬ ਸਿੰਘ ਮਾਲਵੇ ਦੇ ਵਿੱਚ ਸਭ ਤੋਂ ਵਧੀਕ ਤਾਕਤਵਰ ਸੀ। ਉਹ ਮਹਾਰਾਜੇ ਨੂੰ ਬਿਲਕੁਲ ਬੁਲਾਉਣਾ ਨਹੀਂ ਸੀ ਚਾਹੁੰਦਾ, ਪਰ ਉਹਦਾ ਵੈਰੀ ਨਾਭੇ ਦਾ ਰਾਜਾ ਰਣਜੀਤ ਸਿੰਘ ਦੀ ਸਾਲਸੀ ਲਈ ਜਿਹੜਾ ਬੇਜਿੱਦ ਸੀਗਾ, ਪਟਿਆਲਿਓਂ ਸੱਦਾ ਆਉਂਦਾ ਮਹਾਰਾਜੇ ਦਾ ਕੂਚ ਰਸਤੇ ਦੇ ਵਿੱਚ ਵਿਚਲੇ ਕਿਆਮ, ਜਲੰਧਰ ਦੁਆਬ ਅਤੇ ਮਾਲਵਾ ਮਹਾਰਾਜੇ ਦੀ ਸ਼ਾਮ ਦੇਖ ਰਿਹਾ ਸੀਗਾ। ਲੋਕ ਪਿਆਰ ਦੇ ਨਾਲ ਦੇਖਦੇ ਸਰਦਾਰ ਨਜ਼ਰਾਨੇ ਦਿੰਦੇ ਤੇ ਲੜਦੇ ਰਾਜਿਆਂ ਨੇ ਉਹਨਾਂ ਨੂੰ ਉਸਨੂੰ ਸਾਲਸ ਮੰਨ ਲਿਆ ਤੇ ਜੀਂਦ ਦਾ ਰਾਜਾ ਜਿਹੜਾ ਸੀਗਾ ਤੇ ਮਹਾਰਾਜੇ ਦਾ ਮਾਮਾ ਸੀਗਾ। ਲਾਹੌਰ ਵਾਪਸੀ ਵੇਲੇ ਜਲੰਧਰ ਮਹਾਰਾਜੇ ਨੂੰ ਕਾਂਗੜੇ ਦੇ ਰਾਜੇ ਸੰਸਾਰ ਚੰਦ ਦਾ ਭਰਾ ਮਿਲਿਆ ਤੇ ਦੱਸਿਆ ਕਿ ਕਾਂਗੜੇ ਦਾ ਕਿਲਾ ਅਮਰ ਸਿੰਘ ਥਾਪਾ ਦੇ ਗੋਰਖਿਆਂ ਨੇ ਖੋਹ ਲਿਆ, ਉਹਨਾਂ ਤੋਂ ਖਾਲੀ ਕਰਵਾਓ। ਥਾਪਾ ਨੇ ਸੁਨੇਹੇ ਭੇਜੇ ਕਿ ਮਹਾਰਾਜਾ ਕਿਸੇ ਦਾ ਪੱਖ ਨਾ ਲਵੇ, ਪਰ ਮਹਾਰਾਜੇ ਨੇ ਕਿਲਾ ਜਿਹੜਾ ਖਾਲੀ ਕਰਵਾਉਣ ਦਾ ਫੈਸਲਾ ਕਰ ਲਿਆ। ਜਵਾਲਾਮੁਖੀ ਸਥਾਨ ਦੇ ਉੱਤੇ ਰੁਕ ਕੇ ਮਹਾਰਾਜੇ ਨੇ ਸੈਨਾ ਨੂੰ ਹਮਲਾ ਕਰਨ ਦਾ ਹੁਕਮ ਦਿੱਤਾ ਤੇ ਬਦਲਾ ਲਵਾਂਗੇ, ਕਸਮ ਹੈ ਬਦਲਾ ਲਵਾਂਗੇ। ਕੂਕ ਦੇ ਗੋਰਖੇ ਕਿਲੇ ਦੇ ਵਿੱਚੋਂ ਭੱਜ ਕੇ ਮੰਡੀ ਅਤੇ ਸੰਕੇਤ ਵੱਲ ਜਿਹੜਾ ਚਲੇ ਗਏ, ਸੁਕੇਤ, ਮੰਡੀ ਤੇ ਸੁਕੇਤ। ਸੰਸਾਰ ਚੰਦ ਨੇ ਸ਼ੁਕਰਾਨਾ ਕੀਤਾ ਤੇ ਨਜ਼ਰਾਨਾ ਦੇ ਕੇ ਤੋਰਿਆ। 1807 ਦੇ ਵਿੱਚ ਅਜੇ ਪਹਾੜੀਆਂ ਦੇ ਵਿੱਚ ਹੀ ਸੀ, ਮਹਾਰਾਜੇ ਨੂੰ ਖਬਰ ਮਿਲ ਜਾਂਦੀ ਹੈ ਕਿ ਸਦਾ ਕੌਰ ਦੀ ਧੀ ਮਹਾਰਾਣੀ ਮਹਿਤਾਬ ਕੌਰ ਨੇ ਜੋੜੇ ਬੱਚਿਆਂ ਨੂੰ ਜਨਮ ਦਿੱਤਾ, ਸ਼ੇਰ ਸਿੰਘ ਤੇ ਤਾਰਾ ਸਿੰਘ। ਅਫਵਾਹਾਂ ਉੜੀਆਂ, ਜਾਂ ਤਾਂ ਰਾਜ ਕੁਮਾਰ ਨਜਾਇਜ਼ ਔਲਾਦ ਨੇ ਜਾਂ ਕਿਸੇ ਹੋਰ ਦੇ ਗੋਦ ਲੈ ਲਏ ਨੇ। ਅਫਵਾਹਾਂ ਫੈਲਾਉਣ ਵਾਲਿਆਂ ਦੇ ਵਿੱਚ ਪਲੇਠਾ ਖੜਕ ਸਿੰਘ ਤੇ ਉਸਦੀ ਨਕਈ ਮਾਂ ਰਾਜ ਕੌਰ ਵੀ ਸਨ। ਰਣਜੀਤ ਸਿੰਘ ਨੇ ਬਕਵਾਸ ਦੇ ਵੱਲ ਧਿਆਨ ਨਹੀਂ ਦਿੱਤਾ ਤੇ ਸ਼ੇਰ ਸਿੰਘ ਦੇ ਨਾਲ ਉਸਨੂੰ ਵਧੀਕ ਮੋਹ ਸੀਗਾ। ਲਾਹੌਰ ਵਾਪਸੀ ਦੇ ਪਤਾ ਲੱਗਿਆ ਕਿ ਕਸੂਰ ਤੇ ਮੁਲਤਾਨ ਫਿਰ ਬਾਗੀ ਹੋ ਗਏ। ਨਿਜ਼ਾਮੂਦੀਨ ਮਰ ਗਿਆ ਤੇ ਉਸਦੇ ਭਰਾ ਕੁਤਬਦੀਨ ਖਾਨ ਅਤੇ ਮੁਜ਼ੱਫਰ ਖਾਨ ਨੇ ਮੁਲਤਾਨ ਦੇ ਗਾਜ਼ੀਆਂ ਦੀ ਧਾੜ ਇਕੱਠੀ ਕਰ ਲਈ ਤੇ ਜਹਾਦ ਦਾ ਐਲਾਨ ਕਰ ਛੱਡਿਆ। ਮਹਾਰਾਜੇ ਨੇ ਸੋਚਿਆ ਕਿ ਫਕੀਰ ਅਜੀਜ਼ੂਦੀਨ ਨੂੰ ਭੇਜ ਦਿੰਦੇ ਹਾਂ ਕਸੂਰ, ਪਰ ਅਜੀਜ਼ੂਦੀਨ ਦੇ ਮਿੱਠੇ ਬੋਲਾਂ ਦਾ ਉਹਨਾਂ ਦੇ ਉੱਤੇ ਅਸਰ ਨਹੀਂ ਹੋਇਆ ਤੇ ਮਹਾਰਾਜੇ ਨੇ ਤੋਪਖਾਨਾ ਤੇ ਨਿਹੰਗਾਂ ਦੀ ਫੌਜ ਤੋਰਤੀ। ਗਾਜ਼ੀਆਂ ਵਿਰੁੱਧ ਇਹੀ ਠੀਕ ਰਹਿਣਗੇ। ਇੱਕ ਮਹੀਨਾ ਤੋਪਾਂ ਗੋਲੇ ਦਾਗਦੀਆਂ ਰਹੀਆਂ, ਕਿਲੇ ਦੇ ਵਿੱਚ ਪਾੜ ਨਹੀਂ ਪਿਆ। ਨਿਹੰਗਾਂ ਨੇ ਕੰਧ ਦੀ ਜੜ ਦੇ ਵਿੱਚ ਬਰੂਦ ਭਰ ਕੇ ਅੱਗ ਲਾ ਦਿੱਤੀ। ਧਮਾਕਾ ਹੋਇਆ, ਪਾੜ ਪੈ ਗਿਆ। ਮਾਰਚ 1807 ਸਵੇਰ ਸਾਰ ਹੀ ਨਿਹੰਗ ਫੌਜ ਅੰਦਰ ਦਾਖਲ ਹੋਈ ਤੇ ਕੁਤਬਦੀਨ ਨੂੰ ਮਹਾਰਾਜੇ ਅੱਗੇ ਪੇਸ਼ ਕਰ ਦਿੱਤਾ। ਬਾਗੀ ਨੂੰ ਮਾਫ਼ ਤਾਂ ਕਰ ਦਿੱਤਾ, ਪਰ ਕਸੂਰ ਦੇ ਵਿੱਚ ਨਹੀਂ ਜਾਏਗਾ। ਸਤਲੁਜ ਪਾਰ ਮਮਦੋਟ ਉਸਦੇ ਮੁਰੱਬੇ ਸਨ, ਉੱਥੇ ਰਹੇ ਜਾ ਕੇ। ਮਹਾਰਾਜੇ ਦੀ ਧਾਕ ਜੰਮ ਗਈ। ਖਾਲਸਾ ਪੰਥ ਮੰਨ ਗਿਆ ਤੇ ਉਹ ਉਸ ਵਿੱਚ ਕ੍ਰਿਸ਼ਮਾ ਹੈ। ਹੁਣ ਮੁਲਤਾਨ ਦੇ ਵੱਲ ਜਾਣਾ ਹੈ ਤੇ ਜਿਸਨੇ ਕੁਤਬਦੀਨ ਦੀ ਮਦਦ ਕੀਤੀ ਤੇ ਮੁੜ ਨਜ਼ਰਾਨਾ ਲੈ ਕੇ ਉਹ ਪੇਸ਼ ਹੋ ਗਿਆ ਤੇ ਭੁੱਲ ਦੀ ਜਿਹੜੀ ਖਿਮਾ ਮੰਗ ਲਈ। ਪਟਿਆਲੇ ਮਹਿਲ ਦੇ ਵਿੱਚ ਫਿਰ ਲੜਾਈ ਹੋ ਗਈ। ਐਤਕਾਂ ਸਾਹਿਬ ਸਿੰਘ ਦਾ ਆਪਣੀ ਪਤਨੀ ਆਸ ਕੌਰ ਦੇ ਨਾਲ ਝਗੜਾ ਹੋ ਗਿਆ। ਸਾਲਸੀ ਕਰਕੇ ਝਗੜਾ ਨਿਬੇੜ ਦਿੱਤਾ ਤੇ ਰਾਜੇ ਰਾਣੀ ਤੋਂ ਨਾ ਤਾਂ ਨਜ਼ਰਾਨੇ ਦੀਆਂ ਭਾਰੀ ਰਕਮਾਂ ਵਸੂਲੀਆਂ ਹੀ ਤੇ ਰਸਤੇ ਦੇ ਵਿੱਚ ਥਾਂ ਥਾਂ ਸਰਦਾਰਾਂ ਨੇ ਨਜ਼ਰਾਨੇ ਦਿੱਤੇ। ਪਟਿਆਲਿਓਂ ਵਾਪਸੀ ਵਕਤ ਦੋ ਗੱਲਾਂ ਹੋਈਆਂ। ਸਿਰਮੌਰ ਦੇ ਪਹਾੜੀ ਰਾਜੇ ਨੂੰ ਹਰਾਇਆ ਸੀ, ਪਰ ਉਹ ਫਿਰ ਬਾਗੀ ਹੋ ਗਿਆ। ਦੂਜੇ ਜਲੰਧਰ ਦੁਆਬ ਦੇ ਵੱਡੇ ਉਪਜਾਊ ਹਿੱਸੇ ਮਹਾਰਾਜੇ ਦੀ ਹਕੂਮਤ ਦੇ ਅੰਦਰ ਆ ਗਏ ਤੇ ਡੱਲੇ ਵਾਲੀਆ ਸਰਦਾਰ ਮਰ ਗਿਆ। ਉਸਦੀ ਵਿਧਵਾ ਨੇ ਪੈਨਸ਼ਨ ਲੈ ਕੇ ਜਿਹੜਾ ਸੀ ਮਿਸਲ ਦੀ ਜ਼ਮੀਨ ਅਤੇ ਸਿਪਾਹੀ ਮਹਾਰਾਜੇ ਨੂੰ ਦੇ ਦਿੱਤੇ। ਇਸ ਸਮੇਂ ਦੀਵਾਨ ਹੁਕਮ ਚੰਦ ਰਣਜੀਤ ਸਿੰਘ ਦੇ ਦੀਵਾਨ ਦੇ ਵਜੋਂ ਤੈਨਾਤ ਹੋਇਆ ਤੇ ਪਹਿਲਾਂ ਉਹ ਭੰਗੀਆਂ ਦਾ ਸਲਾਹਕਾਰ ਤੇ ਜਰਨੈਲ ਸੀਗਾ ਤੇ ਇਸ ਖੱਤਰੀ ਦੀਵਾਨ ਨੂੰ ਡੱਲੇ ਵਾਲੀਆਂ ਦੇ ਇਲਾਕਿਆਂ ਦੀ ਨਿਗਰਾਨੀ ਸੌਂਪੀ ਗਈ। ਇੱਕ ਵਾਰ ਉਸਨੂੰ ਪਠਾਨਕੋਟ, ਜਸਰੋਟਾ ਅਤੇ ਚੰਬਾ ਪਹਾੜੀ ਰਾਜਿਆਂ ਨੂੰ ਸੋਧਣ ਦੇ ਲਈ ਵੀ ਭੇਜਿਆ। ਪੂਰੀ ਕੁਸ਼ਲਤਾ ਦੇ ਨਾਲ ਸਫਲਤਾ ਹਾਸਲ ਕੀਤੀ। ਮੂਕਮ ਚੰਦ ਨੇ ਮਹਾਰਾਜੇ ਨੂੰ ਕੂਟਨੀਤਿਕ ਸਲਾਹ ਦਿੱਤੀ ਜੋ ਮੰਨ ਲਈ ਗਈ। ਗਾਹੇ ਬਗਾਏ ਇਲਾਕਿਆਂ ਦੇ ਮੁਖੀਆਂ ਨੂੰ ਦਰਬਾਰ ਦੇ ਵਿੱਚ ਸੱਦਿਆ ਜਾਵੇ ਤੇ ਆ ਕੇ ਉਹ ਮਹਾਰਾਜੇ ਦੀ ਪ੍ਰਭੂ ਸੱਤਾ ਤੇ ਆਪਣੀ ਜਿਹੜੀ ਹੈ ਤਾਬਿਆਦਾਰੀ ਦਾ ਐਲਾਨ ਕਰਿਆ ਕਰਨ। ਜਿਹੜਾ ਗੈਰ ਹਾਜ਼ਰ ਹੋਏ ਉਸਨੂੰ ਸਜ਼ਾ ਮਿਲੇ। ਬਹੁਤ ਸਰਦਾਰ ਖਲਿਆਤਾਂ ਨਜ਼ਰਾਨੇ ਲੈ ਕੇ ਆ ਗਏ ਤੇ ਗੈਰ ਹਾਜ਼ਰ ਹੋਣ ਵਾਲਿਆਂ ਦੇ

ਸਿਆਲਕੋਟ, ਅਖਨੂਰ, ਗੁਜਰਾਤ ਅਤੇ ਸ਼ੇਖੂਪੁਰਾ ਚੀਫ ਸਨ। ਘਨੱਈਏ ਵੀ ਗੈਰ ਹਾਜ਼ਰ। ਰਣਜੀਤ ਸਿੰਘ ਅਤੇ ਫਤਿਹ ਸਿੰਘ ਦੀਆਂ ਫੌਜਾਂ ਚੜ੍ਹੀਆਂ ਰਸਤੇ ਦੇ ਉੱਤੇ ਆ ਗਏ। ਦੂਜੀ ਮਹੱਤਵਪੂਰਨ ਭਰਤੀ ਮੇਰਠ ਦੇ ਸੋਹਣੇ ਬ੍ਰਾਹਮਣ ਖੁਸ਼ਹਾਲ ਚੰਦ ਦੀ ਸੀ, ਜੋ ਸਿੰਘ ਸੱਜ ਕੇ ਖੁਸ਼ਹਾਲ ਸਿੰਘ ਹੋ ਗਿਆ। ਪਹਿਲੋਂ ਮਹਿਲ ਦੇ ਵਿੱਚ ਮਹਾਰਾਜੇ ਦਾ ਅੰਗ ਰੱਖਿਅਕ ਸੀਗਾ, ਬਾਅਦ ਦੇ ਵਿੱਚ ਡਿਊਟੀਦਾਰ ਜਿਹੜਾ ਸੀ, ਰੋਇਲ ਚੈਂਬਰ ਲੇਨ ਜਿਹੜਾ ਸੀ ਹੋ ਗਿਆ, ਜਿਹਦੀ ਆਗਿਆ ਬਿਨਾਂ ਕੋਈ ਮਹਿਲ ਦੇ ਅੰਦਰ ਦਾਖਲ ਨਹੀਂ ਸੀ ਹੋ ਸਕਦਾ। ਇਸਨੇ ਆਪਣਾ ਭਤੀਜਾ ਤੇਜ ਸਿੰਘ ਵੀ ਲੈ ਆਂਦਾ, ਜੋ ਬਾਅਦ ਦੇ ਵਿੱਚ ਜਰਨੈਲ ਦੇ ਰੁਤਬੇ ਤੱਕ ਪੁੱਜਿਆ ਅਤੇ ਇਤਿਹਾਸਕ ਬਦਨਾਮੀ ਖੱਟੀ। ਰਿਆਸਤੀ ਰਾਜੇ ਜਿਹੜੇ ਕਿ 30 ਦੇ ਕਰੀਬ ਸਨ, ਸੋਚਣ ਲੱਗ ਪਏ ਕਿਸ ਦੀ ਸਰਪ੍ਰਸਤੀ ਹਾਸਲ ਕਰੀਏ, ਮਹਾਰਾਜਾ ਰਣਜੀਤ ਸਿੰਘ ਦੀ ਕਿ ਅੰਗਰੇਜ਼ਾਂ ਦੀ। ਇਹਨਾਂ ਦੇ ਵਿੱਚੋਂ ਬਹੁਤੇ ਕਿਉਂਕਿ ਸਿੱਖ ਸਨ ਅਤੇ ਮਹਾਰਾਜਾ ਰਣਜੀਤ ਸਿੰਘ ਦੀ ਇੱਛਾ ਸੀ ਮੇਰੇ ਸਮਰਥਕ ਹੋਣ, ਪਰ ਅੰਗਰੇਜ਼ਾਂ ਦੇ ਹੋਰ ਖਿਆਲ ਸਨ। ਯੂਰਪ ਦੇ ਵਿੱਚ ਨੈਪੋਲੀਅਨ ਦੀ ਪੂਰੀ ਚੜ੍ਹਤ ਸੀ। 1807 ਦੇ ਵਿੱਚ ਰੂਸ ਦੇ ਨਾਲ ਜਿਹੜੀ ਉਸਨੇ ਦੋਸਤਾਨਾ ਸੰਧੀ ਕੀਤੀ, ਇਸ ਦੇ ਨਾਲ ਤਾਂ ਫਰਾਂਸੀਸੀ ਏਸ਼ੀਆ ਦੇ ਵਿੱਚ ਅੱਗੇ ਵਧਣਗੇ। ਕੂਟਨੀਤੀ ਦੇ ਰਾਹੀਂ ਇਹਨਾਂ ਸ਼ਰੀਕਾਂ ਨੂੰ ਦਿੱਲੀ ਦੇ ਵੱਲ ਵਧਣੋਂ ਰੋਕਣਾ ਪਏਗਾ। ਈਰਾਨ, ਅਫਗਾਨਿਸਤਾਨ, ਸਿੰਧ, ਪੰਜਾਬ ਉਹਨਾਂ ਦੇ ਰਸਤੇ ਦੇ ਵਿੱਚ ਰੁਕਾਵਟਾਂ ਬਣਨੇ ਚਾਹੀਦੇ ਨੇ। ਇਹਨਾਂ ਸਾਰੇ ਇਲਾਕਿਆਂ ਵਾਸਤੇ 4 ਡਿਪਲੋਮੈਟ ਲਾਏ ਗਏ। ਈਰਾਨ ਦੇ ਲਈ ਮੈਲਕਮ, ਕਾਬਲ ਵਾਸਤੇ ਅਲਫਿਨ ਸਟੋਨ ਅਤੇ ਸਿੰਧ ਵਾਸਤੇ ਪੋਟਿੰਗਰ ਅਤੇ ਪੰਜਾਬ ਵਾਸਤੇ ਚਾਰਲਸ ਮੈਟਕਾਫ। ਦਿੱਲੀ ਰੂਸੀਆਂ ਫਰਾਂਸੀਸੀਆਂ ਤੋਂ ਸੁਰੱਖਿਅਤ ਰਹੇ। 90 ਮੀਲ ਪੱਛਮ ਦੇ ਵੱਲ ਕਰਨਾਲ ਫੌਜੀ ਟੁਕੜੀ ਤੈਨਾਤ ਕਰਤੀ ਅਤੇ ਹੁਣ ਕੰਪਨੀ ਹੌਂਸਲੇ ਦੇ ਵਿੱਚ ਸੀ। 3 ਸਾਲ ਪਹਿਲਾਂ ਨਾਲੋਂ ਇਸ ਦੇ ਖਜ਼ਾਨੇ ਦੇ ਵਿੱਚ ਧਨ ਵੀ ਵੱਧ ਸੀ। ਕਰਨਾਲ ਸੈਨਿਕ ਟੁਕੜੀ ਬਿਠਾਉਣ ਦੇ ਵਿੱਚ ਲਾਰਡ ਮਿੰਟੋ ਨੂੰ ਜਿਹੜਾ ਕੋਈ ਵੀ ਦਿੱਕਤ ਨਹੀਂ ਆਈ ਅਤੇ ਇੱਥੋਂ ਮਾਲਵੇ ਵੱਲ ਧਿਆਨ ਦੇਣਾ ਸੌਖਾ ਸੀਗਾ। ਲਾਹੌਰ ਦੇ ਵਿੱਚ ਲਏ ਕੁਝ ਜਿਹੜੇ ਫੈਸਲੇ ਕੰਪਨੀ ਦੇ ਲਈ ਹਿੱਤਕਾਰੀ ਰਹੇ। ਸਾਲ 1807 ਦੇ ਵਿੱਚ ਦੁਆਬੇ ਦੀ ਡੱਲੇ ਵਾਲੀਆਂ ਮਿਸਲ ਦੇ ਰਕਬੇ ਲਾਹੌਰ ਸਰਕਾਰ ਦੇ ਹੋ ਗਏ ਅਤੇ ਦੀਵਾਨ ਮੌਕਮ ਚੰਦ ਦਾ ਸਤਲੁਜ ਪਾਰ ਕਰ ਆਉਣਾ ਰਿਆਸਤਾਂ ਦੇ ਲਈ ਬੇਚੈਨੀ ਦਾ ਕਾਰਨ ਬਣ ਗਿਆ। ਰਾਜੇ ਘਬਰਾ ਗਏ ਕਿ ਮਹਾਰਾਜਾ ਰਣਜੀਤ ਸਿੰਘ ਉਹਨਾਂ ਨੂੰ ਹੜੱਪ ਸਕਦਾ ਹੈ। 1808 ਦੇ ਸ਼ੁਰੂ ਦੇ ਵਿੱਚ ਮਲੇਰਕੋਟਲਾ ਦਾ ਮੁਸਲਮਾਨ ਹਾਕਮ ਮਹਾਰਾਜੇ ਨੇ ਹਟਾ ਦਿੱਤਾ ਸੀ। ਕੰਪਨੀ ਅਫਸਰ ਜਾਣਦੇ ਸਨ ਉਹਨਾਂ ਦੀ ਹੱਦ ਜਮਣਾ ਰਹੇਗੀ, ਉੱਤੋਂ ਅੱਗੇ ਨਹੀਂ। ਪਤਾ ਲੱਗਿਆ ਕਿ ਮਹਾਰਾਜਾ ਹਰਿਦੁਆਰ ਤੀਰਥ ਇਸ਼ਨਾਨ ਕਰਨ ਆਏਗਾ, ਜੋ ਕੰਪਨੀ ਦੇ ਇਲਾਕੇ ਦੇ ਵਿੱਚ ਹੈ, ਅਤੇ ਕੰਪਨੀ ਨੇ ਮੈਟਕਾਫ ਦੀ ਡਿਊਟੀ ਲਾਈ ਕਿ ਉਹ ਮਹਾਰਾਜੇ ਦਾ ਸਵਾਗਤ ਕਰੇ ਅਤੇ ਵਾਪਸੀ ਵੇਲੇ ਵਿਦਾ ਕਰੇ ਅਤੇ ਜਮਣਾ ਹੱਦ ਪਾਰ ਕਰਾਏ। ਇਸ ਸੰਕੇਤ ਦੇ ਨਾਲ ਮਹਾਰਾਜੇ ਨੂੰ ਹੱਦਬੰਦੀ ਦਾ ਪਤਾ ਲੱਗ ਜਾਏਗਾ। ਦਿੱਲੀ ਕੰਪਨੀ ਦੇ ਨਵੇਂ ਰੈਜੀਡੈਂਟ ਸੇਟਨ ਨੂੰ ਰਾਜੇ ਮਿਲੇ ਅਤੇ ਸੁਰੱਖਿਆ ਦਾ ਭਰੋਸਾ ਮੰਗਿਆ। ਕੰਪਨੀ ਨੇ ਕੋਈ ਭਰੋਸਾ ਨਾ ਦਿੱਤਾ। 24 ਸਾਲਾਂ ਮੈਟਕਾਫ 28 ਸਾਲੇ ਮਹਾਰਾਜੇ ਨੂੰ 28 ਸਾਲਾਂ ਦੇ ਮਹਾਰਾਜੇ ਨੂੰ ਪੰਜਾਬ ਦੇ ਵਿੱਚ ਕਸੂਰ, ਮਲੇਰਕੋਟਲਾ, ਘੁੰਗਰਾਣਾ, ਅੰਮ੍ਰਿਤਸਰ ਅਤੇ ਲਾਹੌਰ ਨਿਰੰਤਰ ਮਿਲਦਾ ਰਿਹਾ ਅਤੇ ਰਣਜੀਤ ਸਿੰਘ ਨੇ ਤੀਰਥ ਇਸ਼ਨਾਨ ਦੀ ਜਿਹੜੀ ਸੀ ਪਲੈਨ ਰੱਦ ਕਰ ਦਿੱਤੀ, ਜੋ ਯੋਜਨਾ ਸੀ। ਇਸ ਕਰਕੇ ਹਰਿਦੁਆਰ ਮੇਲ ਨਹੀਂ ਹੋਇਆ। ਇਹ ਮੀਟਿੰਗਾਂ ਕਿਸੇ ਸੰਧੀ ਦੀ ਆਸ ਦੇ ਵਿੱਚ ਹੋ ਰਹੀਆਂ ਮਸ਼ਕਾਂ ਸਨ। ਏਸ਼ੀਅਨ ਮੇਜ਼ਬਾਨਾਂ ਨੂੰ ਅਹਿਸਾਸ ਰਹੇ ਇੱਥੇ ਕੰਪਨੀ ਵੀ ਰਾਜ ਕਰ ਰਹੀ ਹੈ। 1808 ਅਤੇ 1809 ਦੇ ਵਿੱਚ ਜੋ ਜੋ ਵਿਚਾਰਾਂ ਕੰਪਨੀ ਅਤੇ ਲਾਹੌਰ ਵਿਚਕਾਰ ਹੋਈਆਂ, ਬਿਨਾਂ ਕਿਸੇ ਮੰਦਭਾਵਨਾ ਦੇ ਕੰਪਨੀ ਦੇ ਵਿੱਚ ਰਿਕਾਰਡ ਹੋਈਆਂ ਮਿਲਦੀਆਂ ਨੇ। ਮੈਟਕਾਫ ਦੇ ਨਾਲ ਵਿਚਾਰ ਵਟਾਂਦਰੇ ਵਾਸਤੇ ਸਾਹਮਣੇ 6 ਜਾਂ ਵਧੇਕ ਬੰਦੇ ਹੁੰਦੇ, ਜਿਨ੍ਹਾਂ ਦੀ ਬੁੱਧੀ ਅਤੇ ਯੋਗਤਾ ਘੱਟ ਨਹੀਂ ਸੀ। ਮੀਟਿੰਗਾਂ ਦਾ ਵਿਸਤ੍ਰਿਤ ਰਿਕਾਰਡ ਉਸ ਵਕਤ ਦੇ ਕਲਰਕ ਨੇ ਹੱਥ ਦੇ ਨਾਲ ਲਿਖਿਆ। ਲਾਹੌਰ ਆਰਕਾਈਵਸ ਦੇ ਜਿਹੜਾ ਪੰਜਾਬ ਸਕੱਤਰਿਤ ਵਾਲੇ ਹਿੱਸੇ ਦੇ ਵਿੱਚ ਸੁਰੱਖਿਅਤ ਪਿਆ ਹੈ ਅਤੇ ਪੜ੍ਹਿਆ ਵੀ ਜਾ ਸਕਦਾ ਹੈ ਅਜੇ ਵੀ। ਪਹਿਲੀ ਮੀਟਿੰਗ ਸ਼ੁਰੂ ਹੋਣ ਵੇਲੇ ਜਦੋਂ ਮੈਟਕਾਫ ਕਸੂਰ ਪੁੱਜਿਆ, ਇੱਕ ਹਾਥੀ, ਇੱਕ ਘੋੜਾ, ਮੋਤੀਆਂ ਦਾ ਹਾਰ ਅਤੇ ਦੁਸ਼ਾਲਾ ਦੇ ਕੇ ਸਵਾਗਤ ਕੀਤਾ ਗਿਆ। ਮੈਟਕਾਫ ਨੇ ਕਲਕੱਤੇ ਰਹਿੰਦੇ ਚੀਫ ਸਕੱਤਰ ਐਡਮੰਡਸਨ ਨੂੰ ਦੱਸਿਆ ਕਿ ਮਹਾਰਾਜੇ ਦੀ ਇੱਛਾ ਹੈ ਕਿ ਕੰਪਨੀ ਕਿਸੇ ਸਿੱਖ ਚੀਫ ਦੇ ਇਲਾਕੇ ਜਾਂ ਕੰਮ ਦੇ ਵਿੱਚ ਕਦੀ ਦਖਲ ਨਾ ਦੇਵੇ। ਮੈਟਕਾਫ ਨੇ ਮਹਾਰਾਜੇ ਨੂੰ ਕਿਹਾ, ਮੈਂ ਦੂਤ ਹਾਂ, ਪਾਲਸੀ ਫੈਸਲਾ ਨਹੀਂ ਲੈ ਸਕਦਾ, ਉਹ ਤੁਸੀਂ ਲੈਣਾ। ਮਹਾਰਾਜੇ ਨੇ ਕਿਹਾ, ਸਾਡੀ ਇੱਛਾ ਦੀ ਵਕਾਲਤ ਤਾਂ ਗਵਰਨਰ ਜਨਰਲ ਪਾਸ ਕਰ ਸਕਦੇ ਹੋ। ਮੈਟਕਾਫ ਨੇ ਕਿਹਾ, ਮੈਂ ਦੋਸਤੀ ਵਾਸਤੇ ਵਕਾਲਤ ਕਰਾਂਗਾ। ਫਿਰ ਮਹਾਰਾਜੇ ਨੇ ਕਿਹਾ ਕਿ ਮੇਰਾ ਇੱਕ ਦੂਤ ਤੁਹਾਡੇ ਨਾਲ ਜਾ ਕੇ ਕਲਕੱਤੇ ਲਾਰਡ ਮਿੰਟੋ ਨੂੰ ਮਿਲ ਸਕਦਾ ਹੈ। ਮੈਟਕਾਫ ਹੱਸ ਪਿਆ, ਅੱਗਿਓਂ ਕਹਿੰਦਾ, ਕੋਈ ਉੱਤਰ ਨਹੀਂ ਦਿੱਤਾ, ਜਾਣੀ ਕਿ ਨਾ ਜਾਂ ਹਾਂ।
ਰਣਜੀਤ ਸਿੰਘ ਕੇਵਲ ਪੰਜਾਬੀ ਜਾਣਦਾ ਸੀ, ਇਸ ਕਰਕੇ ਇਸ ਗੁਫ਼ਤਗੂ ਦੇ ਵਿੱਚ ਦੋ ਭਾਸ਼ੀਏ ਸ਼ਾਮਲ ਸਨ। ਇਹ ਮੈਟਕਾਫ ਆਪਣੇ ਨਾਲ ਲਿਆਇਆ ਸੀ ਤੇ ਇੱਕ ਵਿਦਵਾਨ ਅਨੁਸਾਰ ਇਹ ਪੰਜਾਬੀ ਜਾਣਦੇ ਮੁਸਲਮਾਨ ਸਨ। ਮੈਟਕਾਫ ਐਡਮੰਡਸਨ ਨੂੰ ਜਿਹੜਾ ਖੱਤ ਦੇ ਵਿੱਚ ਲਿਖਦਾ ਹੈ, ਮਹਾਰਾਜਾ ਰਣਜੀਤ ਸਿੰਘ ਕਹਿੰਦੇ ਹਨ ਕਿ ਸਾਰੇ ਸਿੱਖ ਮੇਰੀ ਕੌਮ ਦੇ ਨੇ, ਮੇਰੇ ਭਰਾ ਨੇ। ਮਹਾਰਾਜੇ ਦਾ ਖਿਆਲ ਹੈ ਕਿ ਸਾਡੀਆਂ ਹੱਦਾਂ ਦੇ ਨਾਲ ਲੱਗਦੇ ਰਾਜਿਆਂ ਨੂੰ ਆਪਣੇ ਨਾਲ ਮਿਲਾਉਣਾ ਜਾਂ ਦਬਾਉਣਾ ਉਸਦਾ ਅਧਿਕਾਰ ਹੈ। ਨੌਂ ਬੰਦਿਆਂ ਦੀ ਮੀਟਿੰਗ ਦੇ ਵਿੱਚ ਅੱਠ ਇੱਕ ਪਾਸੇ ਹੁੰਦੇ ਨੇ ਤੇ ਮੈਂ ਇਕੱਲਾ ਇੱਕ ਪਾਸੇ। ਮਹਾਰਾਜੇ ਦੀ ਹਰ ਗੱਲ ਸਿੱਖ ਮੇਰੇ ਤੇ ਠੋਸਣੀ ਚਾਹੁੰਦੇ ਨੇ। ਘੁੰਗਰਾਣੇ ਦੀ ਮੀਟਿੰਗ ਬਾਅਦ ਐਂਡਮਨਸਨ ਨੂੰ ਲਿਖਿਆ ਕਿ ਰਣਜੀਤ ਸਿੰਘ ਦੀ ਤਾਕਤ ਦੇ ਬਾਰੇ ਜੋ ਸੂਚਨਾ ਮੇਰੇ ਕੋਲ ਹੈ ਨਾ ਭੇਜਦਾ ਤੁਹਾਨੂੰ। ਇਸ ਸੂਚਨਾ ਦੇ ਵਿੱਚ ਸਟੇਟ ਦਾ ਆਕਾਰ, ਹਥਿਆਰਾਂ ਦੀ ਗਿਣਤੀ ਤੇ ਕਿਸਮ, ਫੌਜਾਂ ਦੀ ਨਫ਼ਰੀ ਦਰਜ ਕਰਕੇ ਲਿਖਿਆ। ਇਹ ਸੂਚਨਾ ਮੈਂ ਮੁਖਬਰਾਂ ਦੇ ਰਾਹੀਂ ਨਹੀਂ ਲਈ ਹੈ, ਮੁਖਬਰ ਗਲਤ ਸੂਚਨਾ ਦੇ ਸਕਦੇ ਨੇ। ਮੈਂ ਜੋ ਆਪ ਦੇਖਿਆ, ਅੰਦਾਜ਼ਾ ਲਾਇਆ, ਉਸਦੇ ਆਧਾਰ ਦੇ ਉੱਤੇ ਹੀ ਤੁਹਾਨੂੰ ਭੇਜੀ ਹੈ। ਫਿਰ ਮੈਟਕਾਫ ਨੇ ਰਾਜਿਆਂ ਦੇ ਖਦਸ਼ਿਆਂ ਤੋਂ ਲਾਭ ਜਿਹੜਾ ਉਠਾਉਣ ਦੀ ਸਲਾਹ ਦਿੱਤੀ ਹੈ। ਉਹਨਾਂ ਸਮਿਆਂ ਦੇ ਵਿੱਚ ਦੇਖ ਲਓ ਕਿ ਉਹਨਾਂ ਦੇ ਉੱਤੇ ਵੀ ਭਰੋਸਾ ਨਹੀਂ ਸੀ ਕਿ ਵਧਾ ਚੜ੍ਹਾ ਕੇ ਦੱਸਦੇ ਸੀ, ਅਤੇ ਅੱਜ ਦੇ ਆਪਣੇ ਜਿਹੜੇ ਲੋਕ ਨੇ ਉਹ ਤਾਂ ਕੀ ਕੁਝ ਦੱਸਦੇ ਹੈ ਵਧਾ ਚੜ੍ਹਾ ਕੇ। ਇਲਾਕੇ ਦੇ ਮਲਵਈ ਰਾਜਿਆਂ ਦੇ ਵਿੱਚ ਘਬਰਾਹਟ ਹੈ, ਸਾਰਿਆਂ ਦੇ ਵਿੱਚ ਹੀ ਹੈ। ਭਵਿੱਖ ਦੇ ਵਿੱਚ ਮਹਾਰਾਜਾ ਜੇ ਇਹਨਾਂ ਰਾਜਿਆਂ ਨੂੰ ਆਪਣੀ ਸਟੇਟ ਦੇ ਵਿੱਚ ਮਿਲਾਉਣਾ ਚਾਹੁੰਦਾ ਹੈ ਤਾਂ ਇਸਦਾ ਮਤਲਬ ਹੋਵੇਗਾ ਕਿ ਬ੍ਰਿਟਿਸ਼ ਸਰਕਾਰ ਉਸ ਵਿਰੁੱਧ ਜਿਹੜਾ ਜੰਗ ਲੜੇ, ਜੰਗ ਦੇ ਵਿੱਚ ਹੋ ਸਕਦਾ ਹੈ ਉਸਦੀ ਤਾਕਤ ਖਤਮ ਹੋ ਜਾਵੇ। ਫਤਿਹ ਸਿੰਘ ਉਸਦੇ ਨਾਲ ਜੁੜਿਆ ਹੋਇਆ ਹੈ ਪਰ ਉਸ ਤੋਂ ਸੰਤੁਸ਼ਟ ਨਹੀਂ। ਖਾਮੋਸ਼ ਤਬੀਅਤ ਦਾ ਫਤਿਹ ਸਿੰਘ ਜਾਣਦਾ ਹੈ ਕਿ ਜੇ ਉੱਪਰ ਨਹੀਂ ਉਹ ਮਹਾਰਾਜੇ ਦੇ ਬਰਾਬਰ ਤਾਂ ਹੈ ਹੀ, ਪਰ ਮਹਾਰਾਜੇ ਦੇ ਹੌਸਲੇ ਅਤੇ ਕਮਾਨ ਸਾਹਮਣੇ ਉਹਨੇ ਗੋਡੇ ਟੇਕ ਦਿੱਤੇ ਨੇ ਅਤੇ ਮਹਾਰਾਜੇ ਦੇ ਚੜ੍ਹਨ ਵਾਸਤੇ ਪੌੜੀ ਬਣ ਗਿਆ। ਮੈਟਕਾਫ ਦੇ ਅਨੁਸਾਰ ਫਤਿਹ ਸਿੰਘ ਮਹਾਰਾਜੇ ਦਾ ਕੇਵਲ ਸਾਥੀ ਜਾਂ ਦੋਸਤ ਨਹੀਂ, ਸੱਤਾ ਦੇ ਵਿੱਚ ਨਾਮਜ਼ਦ ਭਾਈਵਾਲ ਹੈ। ਇਹਨਾਂ ਦੋਹਾਂ ਦੀ ਨੇੜਤਾ ਦਿਖਾਵੇ ਮਾਤਰ ਹੈ। ਮੈਂ ਇੱਕ ਕੇਸ ਦੇ ਵਜੋਂ ਫਤਿਹ ਸਿੰਘ ਦੇ ਹਾਲਾਤ ਭੇਜ ਰਿਹਾ ਜਿਹੜੇ ਧਿਆਨ ਦੀ ਮੰਗ ਕਰਦੇ ਹੈ। ਅੱਗੇ ਲਿਖਦਾ ਹੈ ਕਿ ਮੈਨੂੰ ਕਿਹਾ ਗਿਆ ਕਿ ਮਹਾਰਾਜੇ ਦੇ ਨਾਲੋਂ ਪਹਿਲਾਂ ਮੈਂ ਫਤਿਹ ਸਿੰਘ ਅਤੇ ਦੀਵਾਨ ਮੋਹਕਮ ਚੰਦ ਦੇ ਨਾਲ ਗੱਲਾਂ ਕਰਾਂ। ਇਉਂ ਕਰਨਾ ਮੇਰੀ ਹੇਠੀ ਸੀ ਪਰ ਇਸ ਸਦਕਾ ਮੈਂ ਇਹਨਾਂ ਦੋਵਾਂ ਬੰਦਿਆਂ ਦੇ ਬਾਰੇ ਜਾਣ ਗਿਆ। ਕਸੂਰ ਵਿਖੇ ਮੈਟਕਾਫ ਨੇ ਮਹਾਰਾਜੇ ਨੂੰ ਕਿਹਾ, ਜੇ ਤੁਹਾਡੀ ਇੱਛਾ ਅਫਗਾਨਿਸਤਾਨ ਉੱਪਰ ਹਮਲਾ ਕਰਨ ਦੀ ਹੋਵੇ ਨਾ, ਅਸੀਂ ਵਿਘਨ ਨਹੀਂ ਪਾਵਾਂਗੇ, ਕਰੋ। ਮਹਾਰਾਜੇ ਨੇ ਇਸ ਕਥਨ ਨੂੰ ਕੋਈ ਤਵੱਜੋ ਨਹੀਂ ਦਿੱਤੀ ਕਿਉਂਕਿ ਉਸਨੂੰ ਪਤਾ ਸੀ ਕੂਟਨੀਤੀ ਅਲਫਨਿਸਟਨ ਕਾਬਲ ਗਿਆ ਹੋਇਆ ਸੀ, ਜੋ ਕਾਬਲ ਦੇ ਨਾਲ ਜਿਹੜਾ ਸੀਗਾ ਉਵੇਂ ਸੰਧੀ ਕਰਨੀ ਚਾਹੁੰਦਾ ਸੀ ਜਿਵੇਂ ਮੈਟਕਾਫ ਪੰਜਾਬ ਦੇ ਨਾਲ। ਮਤਲਬ ਕਿ ਉਹ ਲੜਨਗੇ ਪਿੜਨਗੇ, ਇਹ ਮਰਨਗੇ ਅਤੇ ਹਕੂਮਤ ਅਸੀਂ ਕਰਾਂਗੇ, ਅੰਗਰੇਜ਼ਾਂ ਦਾ ਮਤਲਬ ਕਿ ਉਹ ਚਾਹੁੰਦੇ ਸਨ। ਮਹਾਰਾਜੇ ਨੂੰ ਇਸ ਗੱਲ ਦਾ ਪਤਾ ਨਹੀਂ ਸੀ ਕਿ ਸਰਦੀਆਂ ਦੇ ਵਿੱਚ ਅਫਗਾਨਿਸਤਾਨ ਦੀ ਰਾਜਧਾਨੀ ਪੇਸ਼ਾਵਰ ਦੇ ਵਿੱਚ ਅਤੇ ਅਲਫਨਿਸਟਾਨ ਸੂਜ਼ਾ ਦੇ ਨਾਲ ਸੰਧੀ ਕਰੇਗਾ। ਸੂਜ਼ਾ ਜੋ ਅਬਦਾਲੀ ਦੀ ਵੰਸ਼ ਦੇ ਵਿੱਚੋਂ ਸੀ, ਤਖ਼ਤ ਦੇ ਉੱਤੇ ਬੈਠਿਆ ਸੀ, ਜਿਸ ਤਖ਼ਤ ਦੇ ਦਾਅਵੇਦਾਰ ਹੋਰ ਵੀ ਸਨ। ਪਹਿਲਾਂ ਜਦੋਂ ਮੈਟਕਾਫ ਆਇਆ ਉਸਦਾ ਪਹਿਲਾ ਪੜਾਓ ਪਟਿਆਲਾ ਸੀਗਾ, ਉੱਥੇ ਰੁਕਿਆ। ਮਹਾਰਾਜੇ ਨੇ ਉਸਦੇ ਖੈਰ ਮਕਦਮ ਦੇ ਲਈ ਅਜ਼ੀਜ਼ ਉਦੀਨ ਦਾ ਜਿਹੜਾ ਭਰਾ ਇਮਾਮੂਦੀਨ ਪਟਿਆਲੇ ਭੇਜਿਆ। ਇੱਕ ਸੰਕੇਤ ਸੀਗਾ ਕਿ ਪਟਿਆਲਾ ਸਾਡੀ ਹੀ ਰਿਆਸਤ ਹੈ। ਜੀਂਦ ਅਤੇ ਕੈਥਲ ਦੇ ਰਾਜੇ ਮਹਾਰਾਜੇ ਦੇ ਵਧੀਕ ਨੇੜੇ ਸਨ। ਉਹਨਾਂ ਨੂੰ ਸਲਾਹ ਮਸ਼ਵਰੇ ਵਾਸਤੇ ਲਾਹੌਰੋਂ ਸੱਦੇ ਮਿਲਦੇ ਸਨ ਅਤੇ ਜਾਂਦੇ ਸੀ। ਇਹ ਵੀ ਇਹੋ ਹੀ ਪ੍ਰਭਾਵ ਬਣਾਉਣ ਦੇ ਲਈ ਸੀ ਕਿ ਇਹ ਸਾਡੇ ਹੀ ਨੇ। ਮੋੜਵਾਂ ਦਾ ਖੇਡਦਿਆਂ ਮੈਟਕਾਫ ਨੇ ਪੁੱਛਿਆ, ਮੈਂ ਮਲਵਈ ਰਾਜਿਆਂ ਨੂੰ ਕਸੂਰ ਵਿੱਚ ਬੁਲਾ ਕੇ ਮੀਟਿੰਗ ਕਰ ਲਵਾਂ? ਮਹਾਰਾਜੇ ਨੂੰ ਉਸਦੀ ਗੱਲ ਚੰਗੀ ਨਹੀਂ ਲੱਗੀ। ਇਹ ਇਹਨਾਂ ਮੀਟਿੰਗਾਂ ਦੇ ਵਿੱਚ ਤੋਹਫ਼ੇ ਦਿੱਤੇ ਲੈ ਜਾਂਦੇ ਸੀ, ਜੱਫੀਆਂ ਪੈਂਦੀਆਂ, ਖੁਸ਼ਾਮਦ ਹੁੰਦੀ, ਧਮਕੀਆਂ ਹੁੰਦੀਆਂ, ਪੇਸ਼ਕਸ਼ਾਂ ਹੁੰਦੀਆਂ ਅਤੇ ਪ੍ਰਤੀਕਰਮ ਹੁੰਦੇ। ਮੋਹਕਮ ਚੰਦ ਜਿਹੜਾ ਸੀਗਾ ਉਹਨੇ ਇੱਕ ਵਾਰ ਫਿਰ ਮੈਟਕਾਫ ਨੂੰ ਕਹਿ ਦਿੱਤਾ, ਤੁਸੀਂ ਯੁੱਧ ਦੇ ਵਿੱਚ ਸਿੱਖਾਂ ਦੇ ਹੱਥ ਨਹੀਂ ਦੇਖੇ? ਮੈਟਕਾਫ ਨੇ ਉੱਤਰ ਦਿੱਤਾ, ਤੁਸੀਂ ਵੀ ਅੰਗਰੇਜ਼ਾਂ ਦੇ ਹੱਥ ਨਹੀਂ ਦੇਖੇ। ਫਿਰ ਰਣਜੀਤ ਸਿੰਘ ਤੋਂ ਇਲਾਵਾ ਮੀਟਿੰਗਾਂ ਦੇ ਵਿੱਚ ਫਤਿਹ ਸਿੰਘ, ਅਜੀਜ਼ੂਦੀਨ, ਮੋਹਕਮ ਚੰਦ, ਇੱਕ ਹੋਰ ਦੀਵਾਨ ਭਵਾਨੀ ਦਾ ਜੋ ਕਦੀ ਜ਼ਮਾਨ ਸ਼ਾਹ ਦੇ ਕੋਲ ਨੌਕਰੀ ਕਰਦਾ ਹੁੰਦਾ ਸੀ ਅਤੇ ਫਤਿਹ ਸਿੰਘ ਦਾ ਸਹਾਇਕ ਪ੍ਰਭਾਵ ਦਿਆਲ ਹੁੰਦੇ ਪ੍ਰਭ ਦਿਆਲ ਹੁੰਦੇ ਹੋਏ ਕਹਿੰਦੇ, ਪ੍ਰਭ ਦਿਆਲ ਅੰਗਰੇਜ਼ ਮਨ ਪੜ ਲੈਂਦਾ ਹੈ। ਕਸੂਰ ਦੇ ਵਿੱਚ ਮੈਟਕਾਫ ਨੇ ਫਰਾਂਸੀਸੀਆਂ ਬਾਰੇ ਗੱਲਾਂ ਛੇੜ ਲਈਆਂ। ਸਿੱਖਾਂ ਨੇ ਉਤਸੁਕਤਾ ਦਿਖਾਈ ਅਤੇ
ਸਿੱਧੇ ਸਵਾਲ ਪੁੱਛੇ। ਲਾਹੌਰ ਸਰਕਾਰ ਵੱਲ ਅੰਗਰੇਜ਼ਾਂ ਦੀ ਨਜ਼ਰ ਹੈ ਕਿ ਫਰਾਂਸੀਸੀਆਂ ਦੀ? ਉਹ ਪੁੱਛਦਾ ਹੈ। ਅਜੀਜ਼ੂਦੀਨ ਨੇ ਪੁੱਛਿਆ, ਕੰਪਨੀ ਦੀ ਸਰਹੱਦ ਪੰਜਾਬ ਵਾਲੇ ਪਾਸੇ ਕਿਹੜੀ ਹੈ? ਕੀ ਫਰਾਂਸੀਸੀ ਹਮਲਾ ਕਰ ਸਕਦੇ ਹੈ? ਕੀ ਅਫਗਾਨ ਬਾਦਸ਼ਾਹ ਸੂਜ਼ਾ ਫਰਾਂਸੀਸੀਆਂ ਦੇ ਨਾਲ ਸੰਧੀ ਕਰ ਸਕਦਾ ਹੈ? ਅਤੇ ਹੋਰ ਅਨੇਕ ਸਵਾਲ ਕੀਤੇ। ਗਵਰਨਰ ਜਨਰਲ ਨੂੰ ਰਿਪੋਰਟ ਦੇ ਵਿੱਚ ਮੈਟਕਾਫ ਲਿਖਦਾ ਹੈ, ਹਰ ਮੀਟਿੰਗ ਦੇ ਵਿੱਚ ਕਾਣਾ ਰਾਜਾ ਛਾਇਆ ਰਹਿੰਦਾ ਹੈ। ਵਜ਼ੀਰਾਂ ਦੀਆਂ ਰਾਵਾਂ ਜਿਹੜੀਆਂ ਨੇ ਸਲਾਹਾਂ ਇੱਕ ਪਾਸੇ ਧਰ ਦਿੰਦਾ ਹੈ। ਮਹਾਰਾਜਾ ਵਿਸ਼ੇ ਉੱਪਰ ਧਿਆਨ ਕੇਂਦਰਿਤ ਰੱਖਦਾ ਹੈ, ਜਾਣਨ ਦੇ ਲਈ ਉਤਸੁਕ ਰਹਿੰਦਾ ਹੈ, ਸਹੀ ਹੁੰਦਾ ਹੈ, ਨਿਮਰ ਹੈ। ਫਰਾਂਸੀਸੀਆਂ ਦੇ ਬਾਰੇ ਕੁਝ ਸਵਾਲਾਂ ਤੋਂ ਮੈਟਕਾਫ ਨੇ ਨਾਰਾਜ਼ਗੀ ਪ੍ਰਗਟਾਈ। ਜਦੋਂ ਅਜ਼ੀਜ਼ੂਦੀਨ ਨੇ ਸਰਹੱਦ ਦੇ ਬਾਰੇ ਪੁੱਛਿਆ, ਦੇਰ ਤੱਕ ਸੋਚਦਾ ਰਿਹਾ, ਫਿਰ ਕਿਹਾ, ਕਰਨਾਲ ਜਿੱਥੇ ਸਾਡਾ ਮਿਲਟਰੀ ਠਾਣਾ ਹੈ। ਫਰਾਂਸੀਸੀਆਂ ਦੇ ਹਮਲੇ ਦੇ ਬਾਰੇ ਮਹਾਰਾਜੇ ਨੂੰ ਜਵਾਬ ਦਿੰਦਿਆਂ ਕਿਹਾ, ਅਜੇ ਕਿਹਾ ਨਹੀਂ ਜਾ ਸਕਦਾ, ਕਦੋਂ ਕਰਨਗੇ? ਮਹਾਰਾਜੇ ਨੇ ਕਿਹਾ, ਚਲੋ ਫਿਰ ਸਾਡੇ ਕੋਲ ਸੋਚਣ ਵਾਸਤੇ ਅਜੇ ਸਮਾਂ ਹੈਗਾ। ਮਲੇਰਕੋਟਲੇ ਮਹਾਰਾਜੇ ਨੇ ਮੈਟਕਾਫ ਨੂੰ ਕਿਹਾ, ਮੈਂ ਸੁਣਿਆ ਹੈ ਕਿ ਅੰਗਰੇਜ਼ਾਂ ਦੀ ਅੱਖ ਲਾਹੌਰ ਉੱਪਰ ਹੈ। ਮੈਟਕਾਫ ਨੇ ਕਿਹਾ, ਮੈਂ ਸੁਣਿਆ ਕਿ ਸਿੱਖਾਂ ਦੀ ਅੱਖ ਦਿੱਲੀ ਉੱਪਰ ਹੈ। ਦਿੱਲੀ ਉੱਪਰ ਤਾਂ ਹੈ ਨਹੀਂ, ਮਹਾਰਾਜੇ ਦੀ ਅੱਖ ਕਿੱਧਰੇ ਹੋਰ ਸੀ, ਉਹ ਸੀ ਸਿੰਧ। ਸਿੰਧ ਵੱਲ ਜਿਹੜੀ ਇੱਛਾ ਅੰਗਰੇਜ਼ ਪੂਰੀ ਨਹੀਂ ਹੋਣ ਦੇਣਗੇ। ਖੈਰ, ਮਹਾਰਾਜੇ ਨੂੰ ਪਤਾ ਸੀ ਨਾ ਲਾਹੌਰ ਨੂੰ ਨਾ ਦਿੱਲੀ ਨੂੰ ਫਰਾਂਸੀਸੀਆਂ ਤੋਂ ਕੋਈ ਖਤਰਾ ਨਹੀਂ ਹੈ। 10 ਸਾਲ ਅੰਗਰੇਜ਼ ਰਣਜੀਤ ਸਿੰਘ ਨੂੰ ਵਾਚਦੇ ਰਹੇ ਸੀ, ਦੇਖਦੇ ਰਹੇ, ਪਸੰਦ ਕਰਦੇ ਰਹੇ। June 1808 ਦੇ ਵਿੱਚ ਕੈਪਟਨ ਮੈਥਿਊ ਮਹਾਰਾਜੇ ਨੂੰ ਲਾਹੌਰ ਮਿਲਿਆ ਅਤੇ ਲਿਖਿਆ, ਮਹਾਰਾਜਾ ਬੇਹੱਦ ਸਮਝਦਾਰ, ਦਰਿਆ ਦਿਲ, ਦੋਸਤਾਨਾ ਮਨ, ਕਿਸੇ ਕਿਸਮ ਦੀ ਦਵੈਤ ਨਹੀਂ ਹੈ, ਵਧੀਆ ਘੋੜਸਵਾਰ ਹੈ, ਫੌਜ ਦੇ ਵਿੱਚ ਯੂਰਪੀਨਾਂ ਨੂੰ ਭਰਤੀ ਕਰਨਾ ਚਾਹੁੰਦਾ ਹੈ। ਮੈਟਕਾਫ ਜਾਣ ਗਿਆ ਕਿ ਖੁਦ ਮੁਖਤਿਆਰ ਆਜ਼ਾਦ ਮਹਾਰਾਜਾ ਕਿਸੇ ਵੀ ਤਾਬਿਆਦਾਰੀ ਨਹੀਂ ਕਬੂਲੇਗਾ। ਜੇ ਅੰਗਰੇਜ਼ ਮਾਲਵੇ ਦੇ ਰਾਜਿਆਂ ਨੂੰ ਜਿਹੜਾ ਨਾਲ ਸੰਧੀ ਕਰਨਗੇ ਤਾਂ ਇੱਥੋਂ ਦੇ ਸਿੱਖ ਖੁਸ਼ ਹੋਣਗੇ ਅਤੇ ਮਹਾਰਾਜੇ ਦੇ ਨਾਲ ਕੋਈ ਰੱਫੜ ਨਹੀਂ ਛਿੜੇਗਾ। ਫਿਰ ਅੰਗਰੇਜ਼ ਇਹ ਜਾਣ ਕੇ ਖੁਸ਼ ਹੋਏ ਕਿ ਮਲਵਈ ਰਾਜਿਆਂ ਦੇ ਨਾਲ ਸੰਧੀ ਕਰਵਾਉਣ ਪਿੱਛੇ ਮਹਾਰਾਜੇ ਦੀ ਸੱਸ ਸਦਾ ਕੌਰ ਹੈ। ਇੱਥੇ ਬਸ ਨਹੀਂ, ਮਹਾਰਾਜੇ ਦੀ ਰਾਣੀ ਮਹਿਤਾਬ ਕੌਰ ਨੇ ਮੈਥਿਊ ਨੂੰ ਆਪਣੇ ਕੋਲ ਸੱਦ ਕੇ ਕਿਹਾ, ਜੇ ਅੰਗਰੇਜ਼ ਪੰਜਾਬ ਉੱਪਰ ਹਮਲਾ ਕਰਨ ਦਾ ਫੈਸਲਾ ਕਰਨ ਤਾਂ ਮਾਂ ਸਦਾ ਕੌਰ ਦੀ ਘਨੱਈਆ ਮਿਸਲ ਅੰਗਰੇਜ਼ਾਂ ਦਾ ਸਾਥ ਦੇਵੇਗੀ। December 1808 ਦੇ ਵਿੱਚ ਜਦੋਂ ਮੈਟਕਾਫ ਨੇ ਅੰਮ੍ਰਿਤਸਰ ਦੇ ਵਿੱਚ ਗਵਰਨਰ ਜਨਰਲ ਦਾ ਖੱਤ ਦਿੱਤਾ ਤਾਂ ਮਹਾਰਾਜਾ ਸੁੰਨ ਹੋ ਕੇ ਰਹਿ ਗਿਆ। ਲਿਖਿਆ, ਅਸੀਂ ਇਹ ਜਾਣ ਕੇ ਹੈਰਾਨ ਹੋਏ ਕਿ ਮਹਾਰਾਜਾ ਮਲਵਈ ਰਿਆਸਤਾਂ ਆਪਣੇ ਨਾਲ ਮਿਲਵਾਉਣੀਆਂ ਚਾਹੁੰਦੇ ਨੇ। ਇਹ ਰਿਆਸਤਾਂ ਦੇਰ ਤੋਂ ਹਿੰਦੁਸਤਾਨ ਜਾਣੀ ਕਿ ਲਾਰਡ ਮਿੰਟੋ ਦੀ ਸੁਰੱਖਿਆ ਦੇ ਵਿੱਚ ਨੇ। ਤੁਹਾਨੂੰ ਯਾਦ ਕਰਵਾਈਏ ਕਿ 3 ਸਾਲ ਪਹਿਲਾਂ ਤੁਸੀਂ ਲਾਰਡ ਲੇਕ ਨੂੰ ਕਿਹਾ ਸੀ ਕਿ ਸਤਲੁਜ ਤੁਹਾਡੀ ਸਰਹੱਦ ਹੈ। ਖੱਤ ਦੇ ਆਖਰ ਦੇ ਵਿੱਚ ਲਿਖਿਆ, ਸਤਲੁਜ ਪਾਰ ਦੇ ਚੜ੍ਹਦੇ ਵੱਲ ਜਿਹੜੇ ਇਲਾਕੇ ਤੁਸੀਂ ਦੱਬੇ ਨੇ ਨਾ, ਖਾਲੀ ਕਰ ਦਿਓ। ਖੱਤ ਸੁਣਨ ਸਾਰ ਗੁੱਸੇ ਦੇ ਵਿੱਚ ਮਹਾਰਾਜੇ ਨੇ ਪਹਿਲਾਂ ਕੰਮ ਤਾਂ ਇਹੀ ਕੀਤਾ ਕਿ ਘੋੜੇ ਦੀ ਪਿੱਠ ਦੇ ਉੱਤੇ ਛਾਲ ਮਾਰੀ ਅਤੇ ਤੇਜ਼ ਦੌੜਾਇਆ। ਗੁੱਸਾ ਲੱਥਾਂ ਦੇ ਉੱਤੇ ਦੂਜਾ ਕੰਮ ਇਹ ਕੀਤਾ ਕਿ ਅੰਮ੍ਰਿਤਸਰੋਂ ਲਾਹੌਰ ਚਲਿਆ ਗਿਆ। ਆਪਣੇ ਸਲਾਹਕਾਰ ਸੱਦ ਲਏ। ਮੀਟਿੰਗ ਵਿਚਲੇ ਬਾਜਾਂ ਦੇ ਵਿੱਚੋਂ ਮੋਹਕਮ ਚੰਦ ਨੇ ਕਿਹਾ, ਸਰਕਾਰ ਇਸ ਖੱਤ ਨੂੰ ਰੱਦ ਕਰੋਏ ਅਤੇ ਸਰਕਾਰ ਇਸ ਖੱਤ ਨੂੰ ਰੱਦ ਕਰੇ। ਪੰਜਾਬੀਆਂ ਨੂੰ ਕਹੋ ਯੁੱਧ ਦੇ ਲਈ ਤਿਆਰ ਹੋਣ। 10 ਦਿਨਾਂ ਦੇ ਅੰਦਰ ਅੰਦਰ ਫੌਜਾਂ ਆ ਪੁੱਜੀਆਂ, ਕਿਲੇ ਮਜ਼ਬੂਤ ਕਰ ਲਏ ਗਏ ਅਤੇ ਅਮਨੀਸ਼ਨ ਭਰ ਦਿੱਤਾ ਗਿਆ, ਰਾਸ਼ਨ ਭਰ ਦਿੱਤਾ ਗਿਆ ਤਾਂ ਕਿ ਲੰਮੇ ਯੁੱਧ ਦੇ ਲਈ ਡਟ ਜਾਈਏ। ਪਰ ਮੋਹਕਮ ਚੰਦ ਨੂੰ ਵੀ ਪੱਕਾ ਪਤਾ ਨਹੀਂ ਸੀ ਜਿੱਤ ਹੋਵੇਗੀ ਕਿ ਨਹੀਂ। ਅੰਗਰੇਜ਼ ਫੌਜ ਦੀ ਨਫ਼ਰੀ ਵੱਧ ਹੈ, ਜ਼ਿਆਦਾ ਟ੍ਰੇਨਡ ਹੈ। ਬਾਕੀ ਸੋਚਦੇ ਸਨ ਕਿ ਲੜਾਈ ਨਾ ਹੋਵੇ, ਹਿੰਸਾ ਨਾ ਹੋਵੇ ਤਾਂ ਠੀਕ ਰਹੇਗਾ। ਇਹ ਖਿਆਲ ਅਜੀਜ਼ੂਦੀਨ ਦਾ ਸੀ ਜਿਸ ਨੂੰ ਸਦਾ ਕੌਰ ਦੀ ਗੁਪਤ ਹਮਾਇਤ ਹਾਸਲ ਸੀਗੀ। ਆਖਰ ਮਹਾਰਾਜੇ ਨੂੰ ਗੁੱਸਾ ਪੀਣਾ ਪੈ ਗਿਆ। ਮੂੰਹ ਰੱਖਣ ਦੇ ਲਈ ਉਹਨੇ ਇੱਕ ਮੰਗ ਰੱਖ ਦਿੱਤੀ, ਕਹਿੰਦਾ ਕਿ ਸਤਲੁਜ ਦੇ ਪਰਲੇ ਪਾਸੇ ਫਰੀਦਕੋਟ ਸਾਡੇ ਕੋਲ ਰਹਿਣ ਦਿੱਤਾ ਜਾਵੇ, ਸਿਰਫ ਫਰੀਦਕੋਟ, ਹੋਰ ਕੁਝ ਨਹੀਂ। ਇਹ ਗੱਲ ਵੀ ਨਾ ਮੰਨੀ ਗਈ। ਬੇਸ਼ੱਕ ਨੈਪੋਲੀਅਨ ਨੇ ਪੱਛਮੀ ਯੂਰਪ ਦੇ ਹਮਲਾ ਕਰਕੇ ਸਪੇਨ ਜਿੱਤ ਲਿਆ ਸੀ, ਫਿਰ ਵੀ ਅੰਗਰੇਜ਼ਾਂ ਨੇ ਦਬਾਓ ਨਹੀਂ ਘਟਾਇਆ। ਅੰਗਰੇਜ਼ਾਂ ਤੇ ਮਹਾਰਾਜੇ ਨੂੰ ਪਤਾ ਸੀ ਕਿ ਫਰਾਂਸ ਤੋਂ ਹਿੰਦੁਸਤਾਨ ਜਾਂ ਪੰਜਾਬ ਨੂੰ ਕੋਈ ਖਤਰਾ ਨਹੀਂ, ਪਰ ਕੰਪਨੀ ਸੰਧੀ ਲਈ ਜਿਹੜਾ ਸੀ ਉਤਸੁਕ ਹੋਣ ਕਰਕੇ ਫਰਾਂਸ ਦਾ ਹਊਆ ਜਿਹੜਾ ਖੜਾ ਕਰ ਰਹੀ ਸੀ। ਮੈਟਕਾਫ ਨੂੰ ਪੁੱਛਿਆ ਗਿਆ ਕਿ ਜਦੋਂ ਮਲਵਈ ਰਾਜਿਆਂ ਨੇ ਦਿੱਲੀ ਜਾ ਕੇ ਸੇਟਨ ਕੋਲ ਰਾਖੀ ਵਾਸਤੇ ਅਰਜ਼ ਕੀਤੀ ਸੀ, ਉਦੋਂ ਕੰਪਨੀ ਚੁੱਪ ਕਿਉਂ ਕਰ ਗਈ ਸੀ? ਰਾਖੀ ਲਈ ਕਿਉਂ ਨਹੀਂ ਮੰਨੀ? ਜਦੋਂ ਪਟਿਆਲੇ ਰਾਜੇ ਦੇ ਉੱਤੇ ਰਾਣੀ ਦਾ ਝਗੜਾ ਹੋ ਗਿਆ,
ਤੇ ਸਾਲਸੀ ਵਾਸਤੇ ਉਹ ਕੰਪਨੀ ਦੇ ਕੋਲ ਕਿਉਂ ਨਹੀਂ ਗਏ? ਮਹਾਰਾਜੇ ਦੇ ਕੋਲ ਕਿਉਂ ਆਏ? ਮੈਟਕਾਫ ਦੇ ਕੋਲ ਇਹਨਾਂ ਸਵਾਲਾਂ ਦਾ ਨਾ ਜਵਾਬ ਸੀਗਾ ਤੇ ਨਾ ਉਹਨੇ ਜਵਾਬ ਦੇਣ ਦੀ ਪਰਵਾਹ ਕੀਤੀ ਸੀ। ਮੈਟਕਾਫ ਇਸ ਤਰ੍ਹਾਂ ਦੀਆਂ ਰਿਪੋਰਟਾਂ ਵੀ ਕਲਕੱਤੇ ਭੇਜਦਾ ਤੇ ਸਫ਼ਰ ਦਾ ਥਕੇਵਾਂ ਉਤਾਰਨ ਦੇ ਲਈ ਮਹਾਰਾਜਾ ਅੱਜ ਕੱਲ੍ਹ ਮੋਹਰਾਂ ਦੀਆਂ ਬਾਹਾਂ ਦੇ ਵਿੱਚ ਹੈ, ਜਿਸ ਗੱਲ ਦਾ ਕਲਕੱਤੇ ਜਾਂ ਲੰਡਨ ਦੇ ਵਿੱਚ ਸਾਲਾਂ ਤੱਕ ਪਤਾ ਨਾ ਲੱਗਿਆ, ਉਹ ਇੱਕ ਮੈਟਕਾਫ ਨੇ ਆਪਣੇ ਵਾਸਤੇ ਸਿੱਖ ਕੁੜੀ ਲੱਭ ਲਈ ਜਿਸ ਤੋਂ ਉਸਦੀ ਸੰਤਾਨ ਪੈਦਾ ਹੋ ਗਈ ਸੀ ਅੱਗੇ। ਜੀ ਦੋਸਤੋ, ਇਹ ਸੀ ਜੀ ਅੱਜ ਦਾ ਚੈਪਟਰ, ਕਿਤਾਬ ਪੰਜਾਬ ਔਰੰਗਜ਼ੇਬ ਤੋਂ ਮਾਊਂਟਬੈਟਨ ਤੱਕ ਦਾ ਇਤਿਹਾਸ, ਲੜੀਵਾਰ ਭਾਗ 10, ਜਿਸ ਨੂੰ ਦਰਜ ਕੀਤਾ ਹੈ ਰਾਜਮੋਹਨ ਗਾਂਧੀ ਜੀ ਨੇ ਲਿਖਿਆ ਹੈ ਜੀ, ਅਤੇ ਪੰਜਾਬੀ ਦੇ ਵਿੱਚ ਅਨੁਵਾਦ ਇਸਦਾ ਪ੍ਰੋਫੈਸਰ ਹਰਪਾਲ ਸਿੰਘ ਪੰਨੂ ਜੀ ਦਾ, ਅਤੇ ਮੈਂ ਤੁਹਾਡਾ ਦੋਸਤ ਭੁਪਿੰਦਰ ਭਾਰਜ ਅਤੇ ਦੁਆਬਾ ਰੇਡੀਓ ਦਾ ਮੰਚ। ਲਓ ਦੋਸਤੋ, ਇੱਥੇ ਫਿਰ ਆਪਾਂ ਇਸ ਚੈਪਟਰ ਦੀ ਸਮਾਪਤੀ ਕਰਦੇ ਹਾਂ ਅਤੇ ਅਗਲੇ ਦਿਨਾਂ ਦੇ ਵਿੱਚ ਇੱਥੋਂ ਹੀ ਆਪਾਂ ਸ਼ੁਰੂਆਤ ਕਰਾਂਗੇ, ਅੱਗੇ ਕੀ ਕੁਝ ਵਾਪਰਦਾ ਹੈ ਅਤੇ ਉਹਨੂੰ ਆਪਾਂ ਲੜੀ ਵਾਰਤਾ ਦੇ ਵਿੱਚ ਤੁਹਾਡੇ ਨਾਲ ਸਾਂਝਾ ਕਰਦੇ ਰਹਾਂਗੇ। ਅਤੇ ਦੋਸਤੋ, ਬਹੁਤ ਸਾਰੇ ਤੁਹਾਡੇ ਸੁਨੇਹੇ ਆਏ ਨੇ ਜੀ, ਉਹਨਾਂ ਦਾ ਵੀ ਸਵਾਗਤ ਕਰਦੇ ਹਾਂ ਸੰਖੇਪ ਦੇ ਵਿੱਚ। ਅਤੇ ਸਮਾਜ ਜ਼ਿਆਦਾ ਹੀ ਹੋ ਗਿਆ ਜੀ, 3 ਘੰਟੇ ਦਾ ਪ੍ਰੋਗਰਾਮ ਹੋ ਗਿਆ। ਅਤੇ ਆਪਣੇ ਬਾਈ ਜੀ ਲਿਖਦੇ ਹੈ ਬਹੁਤ ਸਾਰੇ ਸੁਨੇਹੇ, ਮਾਨ ਭਾਈ ਜੀ ਦੇ ਨੇ, ਲਾਲੀ ਟੋੜਾ ਸਾਹਿਬ ਜੀ ਨੇ ਸਤਿ ਸ਼੍ਰੀ ਅਕਾਲ ਭੇਜੀ ਹੈ, ਦਵਿੰਦਰ ਭਾਰਤ ਜੀ ਨੇ, ਰਾਜਨ ਸੈਣੀ ਜੀ ਨੇ ਸਮੂਹਿਕ ਰੂਪ ਦੇ ਵਿੱਚ ਸਾਰੇ ਪਿਆਰਿਆਂ ਨੂੰ ਸਤਿ ਸ਼੍ਰੀ ਅਕਾਲ, ਸਿਕੰਦਰ ਸਿੰਘ ਔਜਲਾ ਜੀ ਨੇ ਸਤਿ ਸ਼੍ਰੀ ਅਕਾਲ ਭੇਜੀ ਸਾਰੇ ਪਿਆਰਿਆਂ ਨੂੰ, ਸੁਰਿੰਦਰ ਕੌਰ ਮਾਲ ਜੀ ਨੇ, ਸੁਰਜੀਤ ਭਾਰਤ ਜੀ ਨੇ, ਜਸਵਿੰਦਰ ਕੌਰ ਜੀ ਆਪਣੇ ਮਲੇਰਕੋਟ ਵਾਲੇ ਜੱਸੀ ਜੀ ਸਤਿ ਸ਼੍ਰੀ ਅਕਾਲ ਭੇਜਦੇ ਹੈ। ਅਤੇ ਇਸੇ ਤਰ੍ਹਾਂ ਉਹਨਾਂ ਨੇ ਇੱਕ ਸੁਨੇਹਾ ਵੀ ਭੇਜਿਆ ਸੀ, ਮੈਂ ਦੇਖ ਨਹੀਂ ਪਾਇਆ ਉੱਧਰ ਵਟਸਐਪ ਦੇ ਉੱਤੇ ਵੀ, ਅਤੇ ਜਦੋਂ ਗੱਲ ਚੱਲਦੀ ਸੀ ਲੇਡੀਜ਼ ਦੀ, ਕਹਿੰਦੇ ਕਿ ਅਕਸ਼ੇ ਕੁਮਾਰ ਨੇ ਫਿਲਮ ਬਣਾਈ ਸੀ ਉਦੋਂ, ਅਤੇ 2018 ਦੇ ਵਿੱਚ ਉਹਦੇ ਉੱਤੇ। ਅਤੇ ਔਜਲਾ ਸਾਹਿਬ ਕਹਿੰਦੇ ਜਦੋਂ ਪੁਰਾਣੇ ਰਹਿਣੇ ਹੀ ਨਹੀਂ ਫਿਰ ਨਵੇਂ ਚਿਹਰੇ ਹੀ ਬਦਲ ਹੋਣਗੇ ਜੀ। ਅਤੇ ਵੜਿੰਗ ਨੇ ਵੀ ਕਹਿੰਦੇ ਅਸਰਾਨੀ ਵਾਲੀ ਕਰਨੀ ਹੈ ਕਾਂਗਰਸ ਦੇ ਨਾਲ, ਰਹਿੰਦੇ ਮੇਰੇ ਪਿੱਛੇ ਆਓ ਕਹਿੰਦੇ ਜੀ, ਹਾਂਜੀ ਜੇਲਰ ਦੀ ਤਰ੍ਹਾਂ ਕਹਿੰਦੇ। ਅਤੇ ਇਸੇ ਤਰ੍ਹਾਂ ਸਤਨਾਮ ਸਿੰਘ ਜਾਣੀਆਂ ਚੱਲ ਬਾਈ ਜੀ ਜੁੜਿਆ, ਸਤਿ ਸ਼੍ਰੀ ਅਕਾਲ ਲਿਖਦੇ ਹੈ। ਅਤੇ ਲਓ ਜੀ ਕਹਿੰਦੇ ਹੁਣ ਬਣੂ ਪੰਜਾਬ ਦੇ ਵਿੱਚ ਭਾਜਪਾ ਦੀ ਸਰਕਾਰ, ਕਾਲੀ ਦਲ ਦੇ ਨਾਲ ਰਲ ਕੇ, ਅਕਾਲੀ ਦਲ ਨਾਲ ਰਲ ਕੇ। ਅਤੇ ਅੱਗੇ ਲਿਖਦੇ ਨੇ ਆਪਣੇ ਬਾਈ ਜੀ, ਇੱਕ ਸੁਨੇਹਾ ਆਇਆ ਫਿਰ ਤੋਂ ਦੁਬਾਰਾ ਸ਼ੇਰ ਬਾਲੀਵੁੱਡ ਬਾਈ ਜੀ ਦਾ, ਅਤੇ ਉਹਨਾਂ ਦਾ ਸੁਨੇਹਾ ਤੁਹਾਡੇ ਨਾਲ ਸਾਂਝਾ ਕਰਕੇ ਅੱਗੇ ਵੱਧਦੇ ਹਾਂ। ਅਤੇ ਉਹ ਲਿਖਦੇ ਨੇ ਸੁਖਬੀਰ ਮੋਦੀ ਤੋਂ ਰਾਹਤ ਦੀ ਉਮੀਦ ਕਰ ਰਹੇ ਨੇ ਤਾਂ ਜੋ ਉਹ ਜੇਲ੍ਹ ਜਾਣ ਤੋਂ ਬਚ ਸਕਣ, ਕਿਉਂਕਿ ਕੈਪਟਨ ਅਤੇ ਖਹਿਰਾ ਵਿਰੋਧੀ ਈਡੀ, ਹਾਂਜੀ ਇਹ ਦੁਆ ਪੜ੍ਹ ਦਿੱਤਾ ਸੀ ਜੀ ਸੁਨੇਹਾ ਪਹਿਲਾਂ ਵੀ। ਅਤੇ ਅੱਗੇ ਵੱਧਦੇ ਹਾਂ ਜੀ, ਅਤੇ ਅੱਗੇ ਲਿਖਦੇ ਨੇ ਆਪਣੇ ਸਤਨਾਮ ਸਿੰਘ ਜਾਣੀਆਂ ਚੱਲ ਬਾਈ ਜੀ ਦਾ ਸੁਨੇਹਾ ਹੈਗਾ ਜੀ। ਅਤੇ ਉਹ ਲਿਖਦੇ ਨੇ, ਕੀ ਲਿਖਦੇ ਨੇ, ਕਿੱਥੇ ਰਹਿ ਗਿਆ, ਅੱਗੇ ਵੱਧਦਾ ਨਹੀਂ, ਕਹਿੰਦੇ ਸੈਣੀ ਸਾਹਿਬ ਕੰਡੀਸ਼ਨ ਰੱਖਣੀ ਵੀ ਕਿਉਂ, ਜਦੋਂ ਲੰਮੇ ਹੀ ਪੈਣਾ, ਹੁਣ ਤੱਕ ਬਾਦਲਾਂ ਦੀ ਕੋਈ ਬੱਸ ਘੇਰੀ ਹੈ, ਕਿਸੇ ਨੇ ਸਿੱਧੀਆਂ ਜਾਂਦੀਆਂ ਏਅਰਪੋਰਟ 'ਤੇ। ਜਾਣੀਆਂ ਚੱਲ ਸਾਹਿਬ ਬਿਲਕੁਲ ਠੀਕ ਹੈ ਜੀ। ਅਤੇ ਜਗਤਾਰ ਭਾਰਤ ਜੀ ਸਤਿ ਸ਼੍ਰੀ ਅਕਾਲ ਭੇਜਦੇ, ਇੰਡੀਆ ਗੁਰੀਮਾਨ ਜੀ ਸਤਿ ਸ਼੍ਰੀ ਅਕਾਲ ਕਹਿੰਦੇ, ਚਾਲ ਵੀਰ ਜੀ ਆਪ ਜੀ ਦੀ ਸਰਕਾਰ ਦਿੱਲੀ ਸੀ ਅਤੇ ਪੰਜਾਬ ਦੇ ਵਿੱਚ ਏਅਰਪੋਰਟ 'ਤੇ ਹੁਣ ਵੀ ਛੁਕਦੀਆਂ ਜਾਂਦੀਆਂ ਨੇ ਜੀ। ਚੰਨੀ ਪਾਰਟੀ ਬਣਾਓ ਕਹਿੰਦੇ ਜੀ, ਔਜਲਾ ਸਾਹਿਬ ਲਿਖਦੇ ਆ ਆਪਣੀ, ਅਤੇ 9 ਪਾਰਟੀਆਂ ਸਿੱਧੀਆਂ ਚੋਣ ਮੈਦਾਨ ਦੇ ਵਿੱਚ ਆਉਣਗੀਆਂ, ਟੁੱਕ ਕਾਂ ਨੇ ਚੁੱਕ ਲੈ ਜਾਣਾ ਕਹਿੰਦੇ ਜੀ। 9 ਪਾਰਟੀਆਂ ਆਉਣਗੀਆਂ ਜੀ ਇਸ ਵਾਰ, 2 ਨਹੀਂ, 3 ਨਹੀਂ, 4 ਨਹੀਂ, 9 ਪਾਰਟੀਆਂ ਮੈਦਾਨ 'ਚ। ਗੁਰੀਮਾਨ ਜੀ ਕਹਿੰਦੇ ਮਾਇੰਡ ਨਾ ਕਰਿਓ ਜੀ ਇਦ, ਓਕੇ ਸ਼ਾਇਦ ਕੁਝ ਕਹਿਣਾ ਚਾਹੁੰਦੇ ਨੇ। ਗੁਰੀਮਾਨ ਜੀ ਕਹਿੰਦੇ ਮਜ਼ਾਕ ਕਰਦਾ ਸੀ ਸਾਡੀ ਗਰੰਟੀ ਨੂੰ ਲੈ ਕੇ, ਕਹਿੰਦੇ ਜੀ ਨਹੀਂ ਨਹੀਂ ਇੱਦਾਂ ਦੀ ਕੋਈ ਗੱਲ ਨਹੀਂ ਬਾਈ ਜੀ। ਅਤੇ ਕਹਿੰਦੇ ਨੇ ਪਾਕਿਸਤਾਨ ਅੱਜ ਵੀ ਇਹੀ ਗੋਥ ਮੁਸਲਮਾਨਾਂ ਦੇ ਵਿੱਚ ਹੈਗੇ ਆ ਵੀਰ ਜੀ, ਹਾਂਜੀ ਬਿਲਕੁਲ ਆ ਜੀ, ਅਤੇ ਆਪਣੇ ਪੰਜਾਬ 'ਚ ਵੀ ਹੈਗੇ ਆ ਗੋਥ, ਉਹ ਜੱਟਾਂ ਦੇ ਵਿੱਚ ਆ ਗਏ ਜਾਂ ਹੋਰ ਅੱਗੇ ਆ ਗਏ। ਗੁਰੀਮਾਨ ਜੀ ਕਹਿੰਦੇ ਬਿਲਕੁਲ ਜੀ, ਅੱਜ ਵੀ ਆਪਸੀ ਲੜੀ ਜਾਂਦੇ ਆ, ਨਿਹੰਗ ਸਿੰਘ ਦੂਜੇ ਮਿਸਲ ਦੇ ਨਿਹੰਗ ਸਿੰਘ ਦੇ ਬਾਣੇ ਫਾੜੇ ਆ ਜੀ ਅੱਜ, ਕਹਿੰਦੇ ਜੀ ਅੰਗਰੇਜ਼ਾਂ ਨੇ ਪੰਜਾਬ ਨੂੰ ਮਹਾਰਾਜਾ ਰਣਜੀਤ ਸਿੰਘ ਦੇ ਹੁੰਦੇ, ਅਕਾਲੀ ਫੂਲਾ ਸਿੰਘ ਜੀ ਦੇ ਹੁੰਦੇ ਅਤੇ ਹਰੀ ਸਿੰਘ ਨਲੂਆ ਜੀ ਦੇ ਹੁੰਦੇ ਕਦੇ ਕਬਜ਼ਾ ਕਰਨ ਦਾ ਨਹੀਂ ਸੋਚਿਆ ਜੀ। ਅਤੇ ਜਦੋਂ ਪੰਜਾਬ ਦੇ ਤਿੰਨੋਂ ਜਿਹੜਾ ਥੰਬ ਹਿੱਲ ਗਏ, ਉਸ ਤੋਂ ਬਾਅਦ ਤਾਂ ਅੰਗਰੇਜ਼ਾਂ ਨੇ ਡੋਗਰਿਆਂ ਦੇ ਨਾਲ ਰਲ ਕੇ ਕਹਿੰਦੇ ਪੰਜਾਬ ਖਾ ਲਿਆ। ਅਤੇ ਗਲਤੀਆਂ ਬਾਈ ਜੀ ਆਪਣੀਆਂ ਵੀ ਸੀ, ਦੇਖੋ ਹੁਣ ਆਪਸ ਦੇ ਵਿੱਚ ਲੜਦੇ ਝਗੜਦੇ ਨੇ ਸਾਰੇ, ਬਹੁਤ ਸੁਨਾਰੇ ਬਹੁਤ ਸੋਹਣਾ ਕਹਿੰਦੇ
ਚੱਲ ਰਿਹਾ ਇਤਿਹਾਸ ਨੂੰ ਸੁਣ ਕੇ ਮਜ਼ਾ ਆ ਰਿਹਾ। ਗੁਰੀਮਾਨ ਜੀ ਕਹਿੰਦੇ, ਦੇਖੋ ਬਾਈ ਕਲਪਨਾ ਕਰੋ ਕਿੱਦਾਂ ਦੇ ਕਿਰਦਾਰ ਹੁੰਦੇ ਸੀ। ਪਹਿਲਾਂ ਲੋਕ ਪ੍ਰਭਾਵਿਤ ਹੋ ਕੇ ਸਿੰਘ ਸੱਜ ਜਾਂਦੇ ਸੀਗੇ। ਅਤੇ ਗੁਰੀਮਾਨ ਜੀ ਕਹਿੰਦੇ, ਅੱਜ ਦੇ ਟਾਈਮ ਦਲ ਵੀ ਹੈਗੇ ਹੈ ਅਤੇ ਸਹੂਲਤਾਂ ਵੀ ਨੇ, ਪਰ ਕਿਰਦਾਰ ਰਹੇ ਨੇ ਕਿੱਥੇ ਨੇ, ਜਿਸ ਕਰਕੇ ਅੱਜ ਕੱਲ੍ਹ ਦੇ ਸਿੱਖਾਂ ਦੇ ਬੱਚੇ ਕੇਸ ਕਤਲ ਕਰਵਾਈ ਜਾਂਦੇ ਨੇ। ਕਿੰਨੀਆਂ ਸ਼ਹੀਦੀਆਂ ਤੋਂ ਬਾਅਦ ਸਾਨੂੰ ਸਰਦਾਰੀ ਮਿਲੀ ਹੈ, ਅਤੇ ਕੌਣ ਸਮਝਾਏ ਅੱਜ ਕੱਲ੍ਹ ਦੇ ਕੁੜੀਆਂ ਮੁੰਡਿਆਂ ਨੂੰ। ਅਤੇ ਸਾਡਾ ਪੰਜਾਬ ਦਾ ਸਾਰਾ ਇਤਿਹਾਸ ਇੰਗਲੈਂਡ ਦੇ ਮਿਊਜ਼ੀਅਮ ਦੇ ਵਿੱਚ ਪਿਆ, ਭਾਰਤ ਦੇ ਹੋਰ ਇਤਿਹਾਸ ਦੇ ਵਿੱਚ ਮਿਊਜ਼ੀਅਮ ਦੇ ਵਿੱਚ ਪਿਆ, ਅਤੇ ਸਾਰਾ ਕੁਝ ਲੁੱਟ ਲੈ ਗਏ ਕਹਿੰਦੇ ਸੀ। ਪੰਜਾਬ ਭੂਗੋਲਿਕ ਤੌਰ ਦੇ ਉੱਤੇ ਕਿੰਨਾ ਵੱਡਾ ਸੀ, ਪਰ ਪੰਜਾਬ ਦੇ ਹੀ ਟੋਟੇ ਕਰ ਪੰਜਾਬ ਨੂੰ ਵੰਡਿਆ ਗਿਆ। ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦਾ ਸਿੱਕਾ ਸਭ ਤੋਂ ਵੱਡਾ ਹੁੰਦਾ ਸੀ। ਹੁਣ ਦੇਖ ਲਓ ਕੀ ਬਣਾ ਦਿੱਤਾ ਇਹਨਾਂ ਕੁਝ ਕੁ ਦੋਗਲਿਆਂ ਨੇ, ਰਹਿੰਦਾ ਵੈਰ ਸਿਆਸਤਦਾਨ ਕੱਢ ਰਹੇ ਹੈ। ਅਤੇ ਮਹਾਰਾਜਾ ਦਲੀਪ ਸਿੰਘ ਜੀ ਨੂੰ ਲੈ ਗਏ, ਅਤੇ ਜਦੋਂ ਉਹਨਾਂ ਨੇ ਪੰਜਾਬ ਨੂੰ ਮੁੜਨਾ ਚਾਹਿਆ ਤਾਂ ਉਹਨਾਂ ਤੱਕ ਪੁੱਜਣ ਹੀ ਨਹੀਂ ਦਿੱਤਾ ਗਿਆ, ਅਤੇ ਅੰਗਰੇਜ਼ਾਂ ਨੂੰ ਪਤਾ ਸੀ ਮਹਾਰਾਜਾ ਦਲੀਪ ਸਿੰਘ ਜੀ ਦਾ ਜੀ ਆ ਜਾਂਦੇ ਤਾਂ ਪੰਜਾਬ ਦਾ ਚਿਹਰਾ ਹੋਰ ਹੁੰਦਾ। ਨਹੀਂ ਜੀ ਬਾਈ ਜੀ, ਇੱਦਾਂ ਨਹੀਂ ਹੋਣਾ ਸੀ। ਜਿੱਥੋਂ ਅਕਾਲ ਸਹਾਏ ਪੜ੍ਹਦੇ ਹਾਂ ਨਾ ਆਪਾਂ ਨਾਵਲ ਹਰਜੀਤ ਅਟਵਾਲ ਜੀ ਦਾ, ਉਹਦੇ ਵਿੱਚ ਸਪਸ਼ਟ ਹੈ ਕਿ ਮਹਾਰਾਜਾ ਦਲੀਪ ਸਿੰਘ ਵੀ ਕਿੰਨਾ ਆਯਾਸ਼ ਸੀਗਾ, ਕੀ ਕੁਝ ਕਰਦਾ ਰਿਹਾ। ਬਥੇਰਾ ਕੁਝ ਦਿੱਤਾ ਸੀ ਉਹਨਾਂ ਨੇ ਉੱਥੇ, ਪਰ ਸਾਂਭਿਆ ਨਹੀਂ ਗਿਆ। ਜੂਆ ਖੇਡਦਾ ਰਿਹਾ, ਹੋਰ ਸਾਰੀਆਂ ਚੀਜ਼ਾਂ ਕਰਦਾ ਰਿਹਾ, ਆਯਾਸ਼ੀਆਂ ਕਰਦਾ ਰਿਹਾ, ਦਾਰੂ ਪੀਂਦਾ ਰਿਹਾ, ਬਥੇਰਾ ਕੁਝ ਆ ਜੀ ਉਹਨਾਂ ਦੇ ਵਿੱਚ ਵੀ। ਜੇ ਨੁਕਸ ਕੱਢਾਂਗੇ ਤਾਂ ਗੱਲ ਦੂਰ ਤੱਕ ਜਾਵੇਗੀ। ਅਤੇ ਅਕਾਲ ਸਾਹਿਬ ਨਾਵਲ ਆਪਾਂ ਕੀਤਾ ਹੋਇਆ ਜੀ, ਉਹ ਵੀ ਆਡੀਓ ਦੇ ਵੀਡੀਓ ਦੇ ਰੂਪ ਦੇ ਵਿੱਚ, ਅਤੇ ਉਹ ਵੀ ਤੁਸੀਂ ਯੂਟਿਊਬ ਦੇ ਉੱਤੇ ਸੁਣ ਸਕਦੇ ਹੋ। ਬੜਾ ਦਿਲਚਸਪੀ ਵਾਲਾ, ਬੜੀ ਖੋਜ ਕਰਕੇ 14-15 ਸਾਲ ਲਾ ਕੇ ਹਰਜੀਤ ਅਟਵਾਲ ਜੀ ਨੇ ਉਹ ਅਕਾਲ ਸਾਹਿਬ ਨਾਵਲ ਲਿਖਿਆ ਹੋਇਆ, ਅਤੇ ਉਹ ਬਹੁਤ ਵਧੀਆ ਹੈ ਜੀ, ਪੜ੍ਹਨ ਯੋਗ ਵੀ ਹੈ ਅਤੇ ਸੁਣਨ ਯੋਗ ਵੀ ਹੈ। ਲਓ ਦੋਸਤੋ, ਵੱਧ ਘੱਟ ਬੋਲ ਗਏ, ਗੁਸਤਾਖੀ ਮਾਫ, ਕੱਲ੍ਹ ਨੂੰ ਮਿਲਣ ਦੇ ਵਾਅਦੇ ਦੇਣਾ ਨਹੀਂ, ਸੋਮਵਾਰ ਨੂੰ ਮਿਲੇਗਾ। ਹੁਣ ਆਪਾਂ ਵਾਅਦਾ ਤੁਹਾਡੇ ਨਾਲ ਕਰਾਂਗੇ ਕਿ ਸੋਮਵਾਰ ਨੂੰ ਮਿਲਾਂਗੇ, ਪਰ ਮਹਿਫਲ ਮਿੱਤਰਾਂ ਦੀ ਸਮਰਜੀਤ ਸਿੰਘ ਸ਼ੰਮੀ ਜੀ ਕੱਲ੍ਹ ਨੂੰ ਅਤੇ ਪਰਸੋਂ ਨੂੰ ਲੈ ਕੇ ਭਾਰਤੀ ਸਮੇਂ ਦੇ ਅਨੁਸਾਰ 8 ਵਜੇ ਲੈ ਕੇ ਹਾਜ਼ਰ ਹੋਣਗੇ, ਅਤੇ ਮੈਨੂੰ ਦਿਓ ਆ ਗਿਆ ਵੱਧ ਘੱਟ ਬੋਲ ਗਏ ਗੁਸਤਾਖੀ ਮਾਫ ਸੋਮਵਾਰ ਨੂੰ ਮਿਲਣ ਦੇ ਵਾਅਦੇ ਦੇ ਨਾਲ ਮੁਲਾਕਾਤ। ਸਾਰਿਆਂ ਨੂੰ ਭੁਪਿੰਦਰ ਭਾਰਤ ਚਲੋ ਇਸ ਦੇ ਨਾਲ ਹੀ ਹੈ ਦੋਸਤੋ, ਪਿਆਰ ਭਰੀ ਅਤੇ ਨਿੱਘੀ ਸਤਿ ਸ਼੍ਰੀ ਅਕਾਲ ਜੀ।

0: ਦੁਆਬਾ ਰੇਡੀਓ ਦੇ ਪਿਆਰੇ ਸਰੋਤੇ, ਹਫ਼ਤਾਵਾਰੀ ਪ੍ਰੋਗਰਾਮ ਕਵੀ ਦਰਬਾਰ ਦੇ ਵਿੱਚ ਹਰਵੰਸ ਸਿੰਘ ਵੱਲੋਂ ਆਦਾਬ, ਨਮਸਕਾਰ, ਸਤਿ ਸ਼੍ਰੀ ਅਕਾਲ, ਕੁਦਰਤ ਖੈਰ ਕਰੇ। ਪਿਆਰੇ ਸਰੋਤਿਓ, ਅੱਜ 5 ਦਸੰਬਰ 2020 ਦਿਨ ਐਤਵਾਰ ਸ਼ਾਮ ਦੇ 5 ਵਜਦੇ ਹਨ ਤੇ ਸਾਡਾ 33ਵਾਂ ਕਵੀ ਦਰਬਾਰ ਸ਼ੁਰੂ ਹੋ ਜਾ ਰਿਹਾ ਹੈ ਤੇ ਅਸੀਂ ਤੁਹਾਨੂੰ ਸਾਰਿਆਂ ਨੂੰ ਇਹ ਕਵੀ ਦਰਬਾਰ ਸੁਣਨ ਦਾ ਸੱਦਾ ਦਿੰਦੇ ਹਾਂ ਤੇ ਨਾਲ ਦੀ ਨਾਲ ਕਵੀ ਦਰਬਾਰ ਦਾ ਆਗਾਜ਼ ਕਰਨ ਲਈ ਅਸੀਂ ਪੰਜਾਬੀ ਦੇ ਨਵੇਂ ਉੱਭਰ ਰਹੇ ਕਵੀ ਪ੍ਰੀਤ ਲੱਦੜ ਜੀ ਨੂੰ ਸੱਦਾ ਦਿੰਦੇ ਹਾਂ। ਉਹ ਆਉਣ ਤੇ ਅੱਜ ਦੇ ਕਵੀ ਦਰਬਾਰ ਦਾ ਆਗਾਜ਼ ਕਰਨ। ਇਸ ਕਵੀ ਦਰਬਾਰ ਦੇ ਵਿੱਚ ਅਸੀਂ ਕੋਸ਼ਿਸ਼ ਕਰ ਰਹੇ ਹਾਂ ਇਸ ਵੇਲੇ ਜੋ ਭਾਰਤ ਦੇ ਕਿਸਾਨਾਂ ਦਾ ਇੱਕ ਕੋਲ ਚੱਲ ਰਿਹਾ ਹੈ, ਜਿਨ੍ਹਾਂ ਨੇ ਇਸ ਵੇਲੇ ਦਿੱਲੀ ਘਿਰੀ ਹੋਈ ਹੈ, ਉਸ ਕਿਸਾਨੀ ਦੇ ਸੰਕਟ ਨੂੰ ਮੱਦੇਨਜ਼ਰ ਰੱਖਦੇ ਹੋਏ ਅਸੀਂ ਇਸ ਅੱਜ ਦੇ ਕਵੀ ਦਰਬਾਰ ਨੂੰ ਕੋਸ਼ਿਸ਼ ਕੀਤੀ ਹੈ ਕਿ ਉਹ ਕਿਸਾਨ ਕੋਲ ਨਾਲ ਸੰਬੰਧਿਤ ਕਵੀ ਦਰਬਾਰ ਹੋਵੇ ਤੇ ਇਸ ਕਵੀ ਦਰਬਾਰ ਦੇ ਆਗਾਜ਼ ਲਈ ਅਸੀਂ ਪ੍ਰੀਤ ਲੱਦੜ ਨੂੰ ਸੱਦਾ ਦੇ ਰਹੇ ਹਾਂ ਤੇ ਪ੍ਰੀਤ ਲੱਦੜ ਜੀ ਦੀ ਪਹਿਲੀ ਕਿਤਾਬ ਜਿਹੜੀ ਆ ਕਲਮਨਾਥ ਜਿਹੜੀ ਆ ਪਿਛਲੇ ਦਿਨਾਂ ਦੇ ਵਿੱਚ ਹੀ ਪੰਜਾਬੀ ਪਾਠਕਾਂ ਦੀ ਝੋਲੀ ਦੇ ਵਿੱਚ ਪਈ ਹੈ। ਪ੍ਰੀਤ ਲੱਦੜੀ, ਦੁਆਬਾ ਰੇਡੀਓ ਦੇ ਕਵੀ ਦਰਬਾਰ ਦੇ ਵਿੱਚ ਆਪ ਜੀ ਦਾ ਨਿੱਘਾ ਸਵਾਗਤ ਹੈ।
1: ਬਹੁਤ ਬਹੁਤ ਸ਼ੁਕਰੀਆ ਹਰਬੰਸ ਹਿਉਂ ਸਾਹਿਬ ਆਪ ਦਾ ਤੇ ਦੁਆਬਾ ਰੇਡੀਓ ਦਾ, ਜਿਨ੍ਹਾਂ ਨੇ ਮੈਨੂੰ ਆਪਣੇ ਹਫ਼ਤਾਵਾਰੀ ਕਵੀ ਦਰਬਾਰ ਦੇ ਵਿੱਚ ਦੂਜੀ ਵਾਰ ਸ਼ਿਰਕਤ ਕਰਨ ਦਾ ਮੌਕਾ ਦਿੱਤਾ ਜੀ। ਸੋ ਪਹਿਲੀ ਵਾਰ ਜਦੋਂ ਮੈਂ ਆਇਆ ਸੀ ਤੇ ਆਪ ਸਭ ਨੂੰ ਮੈਂ ਦੱਸਿਆ ਸੀ, ਹਰਬੰਸ ਹਿਉਂ ਸਾਹਿਬ ਨੇ ਵੀ ਦੱਸਿਆ ਸੀ ਕਿ ਮੇਰੀ ਪਹਿਲੀ ਜੋ ਪਲੇਠੀ ਕਿਤਾਬ ਹੈ ਇੱਕ ਕਾਵਿ ਸੰਗ੍ਰਹਿ ਹੈ ਤੇ ਉਸ ਟਾਈਮ ਉਹ ਛਪ ਰਹੀ ਸੀ। ਸੋ ਹੁਣ ਮੈਂ ਆਪ ਸਭ ਨੂੰ ਇਹ ਦੱਸਦੇ ਹੋਏ ਬੜੀ ਖੁਸ਼ੀ ਲੈ ਰਿਹਾ ਕਿ ਮੇਰੀ ਕਿਤਾਬ ਛਪ ਕੇ ਤਿਆਰ ਹੋ ਚੁੱਕੀ ਹੈ, ਜਿਹਦਾ ਨਾਮ ਹੈ ਜੀ ਕਲਮਨਾਦ। ਤੋ ਬੜਾ ਪਾਠਕਾਂ ਵੱਲੋਂ ਪਿਆਰ ਦਿੱਤਾ ਜਾ ਰਿਹਾ, ਜਿਹਦਾ ਮੈਂ ਬਹੁਤ ਬਹੁਤ ਸ਼ੁਕਰਗੁਜ਼ਾਰ ਹਾਂ। ਸੋ ਜਿਵੇਂ ਕਿ ਹਿਉਂ ਸਾਹਿਬ ਨੇ ਦੱਸਿਆ ਕਿ ਅੱਜ ਦਾ ਕਵੀ ਦਰਬਾਰ ਸਮਰਪਿਤ ਹੈ ਸਾਡੇ ਕਿਸਾਨ ਸੰਘਰਸ਼ ਨੂੰ। ਲੱਖਾਂ ਕਿਸਾਨ ਦਿੱਲੀ ਜਾ ਕੇ ਅੰਦੋਲਨ ਕਰ ਰਹੇ ਨੇ, ਧਰਨਾ ਦੇ ਰਹੇ ਨੇ ਕਿ ਜੋ ਵੀ ਬਿੱਲ ਲਿਆਂਦੇ ਗਏ ਨੇ, ਖੇਤੀ ਆਰਡੀਨੈਂਸ ਬਿੱਲ ਜੋ ਲਿਆਂਦੇ ਗਏ ਨੇ ਉਹ ਗਲਤ ਨੇ। ਉਹਨਾਂ ਦੇ ਵਿੱਚ ਸ਼ਰੇਆਮ ਸਰਾਸਰ ਕਿਸਾਨਾਂ ਨਾਲ ਧੱਕਾ ਕੀਤਾ ਜਾ ਰਿਹਾ ਤੇ ਸਰਕਾਰ ਨੂੰ, ਕੇਂਦਰ ਨੂੰ ਉਹ ਵਾਪਸ ਲੈਣੇ ਚਾਹੀਦੇ ਨੇ ਜੋ ਕਿ ਬਿਲਕੁਲ ਜਾਇਜ਼ ਨੇ, ਉਹਨਾਂ ਦੀਆਂ ਮੰਗਾਂ ਬਿਲਕੁਲ ਜਾਇਜ਼ ਨੇ। ਨਿਰਸੰਦੇਹ ਜੋ ਸਰਕਾਰ ਹੈ ਇਹਨਾਂ ਬਿੱਲਾਂ ਰਾਹੀਂ ਧੱਕਾ ਕਰ ਰਹੀ ਹੈ। ਸੋ ਇਸੇ ਸੰਬੰਧ ਦੇ ਵਿੱਚ ਮੈਂ ਇੱਕ ਗਜ਼ਲ ਆਪ ਸਭ ਨਾਲ ਸਾਂਝੀ ਕਰਾਂਗਾ, ਜੋ ਮੇਰੀ ਕਿਤਾਬ ਆਈ ਹੈ ਜੀ ਕਲਮਨਾਦ, ਉਹਦੇ ਵਿੱਚੋਂ ਇੱਕ ਗਜ਼ਲ ਆਪ ਸਭ ਨਾਲ ਸਾਂਝੀ ਕਰਾਂਗਾ। ਇੱਕ ਸਮੇਂ ਦੇ ਹਾਕਮ ਨੂੰ ਇੱਕ ਵੰਗਾਰ ਏ ਨਸੀਹਤ ਏ ਕਿ ਤੂੰ ਜੋ ਵੀ ਕਰ ਰਿਹਾ ਏ ਗਲਤ ਕਰ ਰਿਹਾ ਏ, ਤੈਨੂੰ ਸਮਝਣਾ ਚਾਹੀਦਾ ਏ, ਸੁਧਰਨਾ ਚਾਹੀਦਾ ਏ, ਆਪਣੀਆਂ ਗਲਤੀਆਂ ਤੋਂ ਸਿੱਖਣਾ ਚਾਹੀਦਾ ਏ। ਸੋ ਗੌਰ ਫਰਮਾਉਣਾ ਜੀ, ਗਜ਼ਲ ਦਾ ਟਾਈਟਲ ਹੈ ਜੀ ਨੀਰੋ ਦੀ ਬੰਸੁਰੀ। ਮਤਲਾ ਹਾਜ਼ਰ ਹੈ ਜੀ, ਹੋਰਾਂ ਦੇ ਜੇ ਘਰਾਂ ਚ ਅੱਗਾਂ ਲਾਵੇਂਗਾ, ਭੁੱਲ ਜਾਈ ਕਿ ਆਪਣਾ ਘਰ ਬਚਾ ਲੇਗਾ। ਹੋਰਾਂ ਦੇ ਜੇ ਘਰਾਂ ਚ ਅੱਗਾਂ ਲਾਵੇਂਗਾ, ਭੁੱਲ ਜਾਈ ਕਿ ਆਪਣਾ ਘਰ ਬਚਾ ਲੇਗਾ। ਹੱਦ ਹੁੰਦੀ ਹਰ ਚੀਜ਼ ਦੀ, ਤੇਰੀ ਵੀ ਹੱਦ ਹੈ, ਕਿੰਨੀ ਨੀਰੋ ਬਣ ਬੰਸੂਰੀ ਬਜਾਵੇਂਗਾ। ਉੱਪਰ ਵਾਲਾ ਹਿਸਾਬ ਬਰਾਬਰ ਰੱਖਦਾ ਏ, ਜਿੱਦਾਂ ਦਾ ਬੀਜੇਗਾ ਉਹੀ ਪਾਵੇਂਗਾ। ਉੱਪਰ ਵਾਲਾ ਹਿਸਾਬ ਬਰਾਬਰ ਰੱਖਦਾ ਏ, ਜਿੱਦਾਂ ਦਾ ਬੀਜੇਗਾ ਉਹੀ ਪਾਵੇਂਗਾ। ਅੱਤ ਤੇ ਅੰਤ ਚ ਫਰਕ ਪਤਾ ਤੈਨੂੰ ਫਿਰ ਲੱਗਣਾ। ਅੱਤ ਤੇ ਅੰਤ ਚ ਫਰਕ ਪਤਾ ਤੈਨੂੰ ਫਿਰ ਲੱਗਣਾ। ਅੱਧਕ ਲਾ ਕੇ ਜਦ ਉਹ ਟਿੱਪੀ ਲਾਵੇਗਾ, ਤੂੰ ਤੇ ਤੇਰਾ ਰਾਜ ਭਾਗ ਮਿੱਟੀ ਹੋਣਾ। ਤੂੰ ਤੇ ਤੇਰਾ ਰਾਜ ਭਾਗ ਮਿੱਟੀ ਹੋਣਾ। ਕਿੰਨੇ ਚਾਹੇ ਉੱਚੇ ਮਹਿਲ ਬਣਾਵੇਂਗਾ, ਉੱਡੀਏ ਲੱਖ ਅਸਮਾਨੀ ਧਰਤੀ ਭੁੱਲੀਏ ਨਾ। ਉੱਡੀਏ ਲੱਖ ਅਸਮਾਨੀ ਧਰਤੀ ਭੁੱਲੀਏ ਨਾ। ਟੁੱਟ ਜਾਣੇ ਜਦ ਖੰਭ ਤੂੰ ਫੜ ਫੜਾਵੇਂਗਾ। ਚੇਤੇ ਰੱਖਿਆ ਕਰ ਕੇ ਵਾਂਗ ਸਿਕੰਦਰ ਦੇ, ਚੇਤੇ ਰੱਖਿਆ ਕਰਕੇ ਵਾਂਗ ਸਿਕੰਦਰ ਦੇ, ਖਾਲੀ ਹੱਥ ਹੀ ਇਸ ਜਹਾਨੋਂ ਜਾਵੇਂਗਾ। ਰੱਬ ਦੀ ਲਾਠੀ ਚੱਲਣੀ ਜਦੋਂ ਪ੍ਰੀਤ ਸਿਆਂ, ਰੱਬ ਦੀ ਲਾਠੀ ਚੱਲਣੀ ਜਦੋਂ ਪ੍ਰੀਤ ਸਿਆਂ, ਵਾਜ ਨਹੀਂ ਆਉਣੀ ਪਰ ਡਾਢਾ ਕੁਰਲਾਵੇਂਗਾ। ਮਕਤੇ ਤੇ ਇੱਕ ਵਾਰ ਦੁਬਾਰਾ ਗੌਰ ਫਰਮਾਉਣਾ ਜੀ, ਰੱਬ ਦੀ ਲਾਠੀ ਚੱਲਣੀ ਜਦੋਂ ਪ੍ਰੀਤ ਸਿਆਂ, ਵਾਜ ਨਹੀਂ ਆਉਣੀ ਪਰ ਡਾਢਾ ਕੁਰਲਾਵੇਂਗਾ। ਹੋਰਾਂ ਦੇ ਜੇ ਘਰਾਂ 'ਚ ਅੱਗਾਂ ਲਾਵੇਂਗਾ, ਭੁੱਲ ਜਾਈ ਕਿ ਆਪਣਾ ਘਰ ਬਚਾ ਲੇਂਗਾ। ਹੱਦ ਹੁੰਦੀ ਹਰ ਚੀਜ਼ ਦੀ, ਤੇਰੀ ਵੀ ਹੱਦ ਹੈ, ਕਿੰਨੀ ਨੀਰੋ ਬਣ ਬੰਸੁਰੀ ਵਜਾਵੇਂਗਾ। ਸੋ ਬਹੁਤ ਬਹੁਤ ਸ਼ੁਕਰੀਆ ਜੀ, ਇੰਨੀ ਕੁ ਹਾਜ਼ਰੀ ਪ੍ਰਵਾਨ ਕਰਨਾ ਜੀ, ਸਮੇਂ ਦੀ ਨਜ਼ਾਕਤ ਨੂੰ ਦੇਖਦੇ ਹੋਏ। ਸੋ ਬਹੁਤ ਬਹੁਤ ਸ਼ੁਕਰੀਆ, ਪਰਮਾਤਮਾ ਨੇ ਚਾਹਿਆ ਜਲਦੀ ਫਿਰ ਮਿਲਾਂਗੇ। ਬਹੁਤ ਬਹੁਤ ਸ਼ੁਕਰੀਆ ਇੱਕ ਵਾਰ ਫਿਰ ਤੋਂ ਹਰਬੰਸ ਸਿੰਘ ਸਾਹਿਬ ਦਾ ਅਤੇ ਦੁਆਬਾ ਰੇਡੀਓ ਦਾ, ਅਤੇ ਆਪ ਸਭ ਕਵੀ ਸਾਹਿਬਾਨਾਂ ਨੂੰ ਇੱਕ ਵਾਰ ਫਿਰ ਸਤਿ ਸ਼੍ਰੀ ਅਕਾਲ, ਆਦਾਬ, ਸਲਾਮ, ਬਹੁਤ ਬਹੁਤ ਸ਼ੁਕਰਾਨੇ ਜੀ।
0: ਤਲੱਦੜੀ ਤੋਂ ਬਾਅਦ ਹੁਣ ਮੈਂ ਸਦਾ ਦੇਣ ਜਾ ਰਿਹਾ ਸਾਡੀ ਸ਼ਾਇਰਾ ਕਮਲਾ ਸ਼ਰਮਾ ਜੀ ਨੂੰ। ਕਮਲਾ ਸ਼ਰਮਾ ਜੀ ਵੀ ਆਪਣੀ ਕਿਸਾਨ ਸੰਘਰਸ਼ ਨਾਲ ਸੰਬੰਧਿਤ ਕਵਿਤਾ ਲੈ ਕੇ ਹਾਜ਼ਰ ਹੋ ਰਹੇ ਨੇ। ਕਮਲਾ ਸ਼ਰਮਾ ਜੀ, ਤੁਹਾਡਾ ਦੁਆਬਾ ਰੇਡੀਓ ਦੇ ਹਫ਼ਤਾਵਾਰੀ ਕਵੀ ਦਰਬਾਰ ਦੇ ਵਿੱਚ ਨਿੱਘਾ ਸਵਾਗਤ ਹੈ।
2: ਮੈਂ ਦੁਆਬਾ ਰੇਡੀਓ ਦੀ ਬਹੁਤ ਹੀ ਧੰਨਵਾਦੀ ਹਾਂ ਜਿਨ੍ਹਾਂ ਨੇ ਅੱਜ ਮੈਨੂੰ ਸਾਡੇ ਕਿਸਾਨ ਭਰਾਵਾਂ ਵੱਲੋਂ ਆਪਣੇ ਹੱਕਾਂ ਲਈ ਕਰ ਰਹੇ ਸੰਘਰਸ਼ ਬਾਰੇ ਆਪਣੇ ਵਿਚਾਰ ਪ੍ਰਗਟ ਕਰਨ ਦਾ ਮੌਕਾ ਦਿੱਤਾ ਹੈ। ਮੈਂ ਆਪਣੀ ਰਚਨਾ ਰਾਹੀਂ ਆਪਣੇ ਮਾਲਕ ਅੱਗੇ ਅਰਜ਼ ਕਰਦੀ ਹਾਂ ਕਿ ਜਿਨ੍ਹਾਂ ਨੂੰ ਤੂੰ ਦੇਸ਼ ਦੀ ਡੋਰ ਸੰਭਾਲੀ ਹੈ, ਉਹਨਾਂ ਨੂੰ ਆਪਣੀ ਜਨਤਾ ਪ੍ਰਤੀ ਰਵੱਈਆ ਬਦਲਣ ਦੀ ਸੋਚ ਦੇਵੇ। ਦਿੱਤੀ ਜਿਨ੍ਹਾਂ ਹੱਥ ਤੂੰ ਡੋਰ ਮੇਰੇ ਮਾਲਕਾ, ਨਿਮਰਤਾ ਹਮਦਰਦੀ ਰਹਿਮ ਵੀ ਦੇ ਦੇ ਮੇਰੇ ਮਾਲਕਾ। ਦਿੱਤੀ ਜਿਨ੍ਹਾਂ ਹੱਥ ਤੂੰ ਡੋਰ ਮੇਰੇ ਮਾਲਕਾ, ਨਿਮਰਤਾ ਹਮਦਰਦੀ ਰਹਿਮ ਵੀ ਦੇ ਦੇ ਮੇਰੇ ਮਾਲਕਾ। ਬੰਦੇ ਨੂੰ ਬੰਦਾ ਸਮਝਣ ਦੀ ਸੋਚ ਵੀ ਦੇ ਦੇ ਮੇਰੇ ਮਾਲਕਾ। ਅੱਜ ਤੋਂ ਨੀ ਸਦੀਆਂ ਤੋਂ ਕਹਿੰਦੇ ਨੇ ਜਿਹਨੂੰ ਅੰਨਦਾਤਾ, ਉਹਨੂੰ ਉਹਦੀ ਉਹੀ ਜਗ੍ਹਾ ਤੂੰ ਦਿਵਾ ਦੇ ਮੇਰੇ ਮਾਲਕਾ। ਦਿੱਤੀ ਜਿਨ੍ਹਾਂ ਹੱਥ ਤੂੰ ਡੋਰ ਮੇਰੇ ਮਾਲਕਾ, ਦੇਰ ਹੈ ਪਰ ਅੰਧੇਰ ਨਹੀਂ ਤੇਰੇ ਦਰ ਤੇ। ਹੱਕਾਂ ਲਈ ਲੜ ਰਹੇ ਮੇਰੇ ਕਿਸਾਨਾਂ ਨੂੰ ਬਸ ਹੱਕ ਤੂੰ ਦਿਵਾ ਦੇ ਮੇਰੇ ਮਾਲਕਾ। ਦਿੱਤੀ ਜਿਨ੍ਹਾਂ ਹੱਥ ਤੂੰ ਡੋਰ ਮੇਰੇ ਮਾਲਕਾ। ਕਰਨ ਭਾਵੇਂ ਰਾਜਨੀਤੀ, ਇਹ ਤਾਂ ਕੰਮ ਉਹਨਾਂ ਦਾ, ਪਰ ਉਸ ਤੋਂ ਉੱਪਰ ਉੱਠ ਕੇ ਨੀਵਿਆਂ ਨੂੰ ਉੱਪਰ ਚੁੱਕਣਾ ਤੂੰ ਸਿਖਾ ਦੇ ਮੇਰੇ ਮਾਲਕਾ। ਦਿੱਤੀ ਜਿਨ੍ਹਾਂ ਹੱਥ ਤੂੰ ਡੋਰ ਮੇਰੇ ਮਾਲਕਾ। ਮੰਨਿਆ ਕਿ ਰਾਜਨੀਤੀ ਹੁੰਦੀ ਹੀ ਏਦਾਂ ਏ, ਪਰ ਇੱਕ ਦੂਜੀ ਪਾਰਟੀ ਤੇ ਦੋਸ਼ ਘੱਟ ਲਾਉਣੇ ਤੂੰ ਸਿਖਾ ਦੇ ਮੇਰੇ ਮਾਲਕਾ। ਦਿੱਤੀ ਜਿਨ੍ਹਾਂ ਹੱਥ ਤੂੰ ਡੋਰ ਮੇਰੇ ਮਾਲਕਾ। ਦੋਸ਼ਾਂ ਵਿੱਚ ਹੀ ਪਿਸਦੀ ਹੈ ਜਨਤਾ, ਗੜੇ ਮੁਰਦੇ ਉਖਾੜਨ ਤੋਂ ਬਚਾ ਦੇ ਮੇਰੇ ਮਾਲਕਾ। ਦਿੱਤੀ ਜਿਨ੍ਹਾਂ ਹੱਥ ਤੂੰ ਡੋਰ ਮੇਰੇ ਮਾਲਕਾ, ਨਿਮਰਤਾ ਹਮਦਰਦੀ ਰਹਿਮ ਵੀ ਦੇ ਦੇ ਮੇਰੇ ਮਾਲਕਾ। ਮਹਿਲਾਂ ਵਿੱਚ ਰਹਿੰਦਿਆਂ ਨੂੰ ਝੁੱਗੀਆਂ 'ਚ ਰਹਿੰਦੇ ਲੋਕਾਂ ਵੱਲ ਇੱਕ ਨਜ਼ਰ ਤਾਂ ਮਰਵਾ ਦੇ ਮੇਰੇ ਮਾਲਕਾ। ਦਿੱਤੀ ਜਿਨ੍ਹਾਂ ਹੱਥ ਤੂੰ ਡੋਰ ਮੇਰੇ ਮਾਲਕਾ। ਹੁੰਦੀ ਹੈ ਤੇ ਹੁੰਦੀ ਹੀ ਆਈ ਹੈ ਜਿੱਤ ਹਮੇਸ਼ਾ ਹੀ ਸੱਚਾਈ ਦੀ। ਪੁਰਾਣਾ ਇਤਿਹਾਸ ਤੂੰ ਦੁਹਰਾ ਦੇ ਮੇਰੇ ਮਾਲਕਾ। ਹੱਕਾਂ ਲਈ ਲੜ ਰਹੇ ਮੇਰੇ ਕਿਸਾਨਾਂ ਨੂੰ ਬਸ ਹੱਕ ਤੂੰ ਦਿਵਾ ਦੇ ਮੇਰੇ ਮਾਲਕਾ। ਦਿੱਤੀ ਜਿਨ੍ਹਾਂ ਹੱਥ ਤੂੰ ਡੋਰ ਮੇਰੇ ਮਾਲਕਾ, ਨਿਮਰਤਾ ਹਮਦਰਦੀ ਰਹਿਮ ਵੀ ਦੇ ਦੇ ਮੇਰੇ ਮਾਲਕਾ। ਦਿੱਤੀ ਜਿਨ੍ਹਾਂ ਹੱਥ ਤੂੰ ਡੋਰ ਮੇਰੇ ਮਾਲਕਾ। ਸ਼ੁਕਰੀਆ ਜੀ।
0: ਸ਼ਰਮਾ ਜੀ ਤੋਂ ਬਾਅਦ ਹੁਣ ਮੈਂ ਹਰਪ੍ਰੀਤ ਪੱਤੋ ਜੀ ਨੂੰ ਸੱਦਾ ਦੇਣਾ, ਉਹ ਆਉਣ ਤੇ ਆਪਣੀ ਰਚਨਾ ਜਿਹੜੀ ਆ ਕਿਸਾਨ ਸੰਘਰਸ਼ ਨਾਲ ਸੰਬੰਧਿਤ ਉਹ ਸਾਡੇ ਦੁਆਬਾ ਰੇਡੀਓ ਦੇ ਸਰੋਤਿਆਂ ਦੇ ਸਨਮੁਖ ਪੇਸ਼ ਕਰਨ। ਹਰਪ੍ਰੀਤ ਪੱਤੂ ਜੀ, ਤੁਹਾਡਾ ਨਿੱਘਾ ਸਵਾਗਤ ਹੈ।
3: ਹਾਂਜੀ, ਮੈਂ ਹਾਜ਼ਰਾਂ ਜੀ, ਹਰਪ੍ਰੀਤ ਪੱਤੋ। ਮੇਰੇ ਬਹੁਤ ਹੀ ਸਤਿਕਾਰਯੋਗ ਹਰਵੰਸ ਸੀ ਓ ਜੀ ਅਤੇ ਦੁਆਬਾ ਰੇਡੀਓ ਦੇ ਹੋਰ ਸਾਰੇ ਸਰੋਤਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੈਂ ਆਪ ਜੀ ਦੀ ਕਚਹਿਰੀ ਦੇ ਵਿੱਚ ਇੱਕ ਰਚਨਾ ਲੈ ਕੇ ਹਾਜ਼ਰਾਂ ਜੀ। ਤਿੰਨ ਕਾਲੇ ਕਾਨੂੰਨ ਜੋ ਸਾਡੀ ਸਰਕਾਰ ਨੇ ਬਣਾਏ ਆ, ਉਹਨਾਂ ਬਾਰੇ ਮੈਂ ਰਚਨਾ ਲਿਖੀ ਆ, ਆਪ ਜੀ ਨੂੰ ਸੁਣਾ ਰਿਹਾ, ਆਪ ਜੀ ਦੇ ਸਾਹਮਣੇ ਪੇਸ਼ ਕਰ ਰਿਹਾ ਜੀ। ਬੈਠੇ ਆ ਕਿਸਾਨ ਵੀਰ ਹਿੰਮਤਾਂ ਨਹੀਂ ਹਾਰਦੇ, ਦਿੱਲੀ ਦਿਆਂ ਹਾਕਮਾਂ ਨੂੰ ਤਾਨੇ ਉਹ ਮਾਰਦੇ, ਪੈਣ ਨਹੀਂ ਦੇਣੇ ਅਸੀਂ ਹੱਕਾਂ ਉੱਤੇ ਡਾਕਿਆਂ ਨੂੰ, ਠੰਡ ਵਿੱਚ ਸੜਕਾਂ 'ਤੇ ਬੈਠੇ ਆ ਵੰਗਾਰਦੇ, ਪੈਣ ਨਹੀਂ ਦੇਣੇ ਅਸੀਂ ਹੱਕਾਂ ਉੱਤੇ ਡਾਕਿਆਂ ਨੂੰ, ਠੰਡ ਵਿੱਚ ਸੜਕਾਂ 'ਤੇ ਬੈਠੇ ਆ ਵੰਗਾਰਦੇ, ਤੁਸੀਂ ਬੰਗਲਿਆਂ 'ਚ ਬੈਠ ਸਾਜਸਾਂ ਬਣਾਉਂਦੇ, ਨਿੱਤ ਅਸੀਂ ਖੇਤਾਂ ਵਿੱਚ ਰੁੱਝੇ ਰਹੀਏ ਨਾਲ ਕੰਮ ਕਰਦੇ, ਤੁਸੀਂ ਕੀ ਜਾਣੋ ਹੱਡ ਭੰਨਵੀਆਂ ਮਿਹਨਤਾਂ ਨੂੰ, ਤੁਸੀਂ ਕੀ ਜਾਣੋ ਹੱਡ ਭੰਨਵੀਆਂ ਮਿਹਨਤਾਂ ਨੂੰ, ਵੋਟਾਂ ਲੈ ਕੇ ਸਾਥੋਂ ਕਾਹਤੋਂ ਸਾਨੂੰ ਰਹਿੰਦੇ ਚਾਰਦੇ, ਜਿਹੜੇ ਵੀ ਕਾਨੂੰਨ ਤੁਸੀਂ ਸਾਡੇ ਲਈ ਬਣਾਉਂਦੇ ਹੋ, ਜਿਹੜੇ ਵੀ ਕਾਨੂੰਨ ਤੁਸੀਂ ਸਾਡੇ ਲਈ ਬਣਾਉਂਦੇ ਹੋ, ਸਾਨੂੰ ਨਹੀਂ ਮਨਜ਼ੂਰ ਉਹ ਵਾਪਸ ਹੋਣ ਸਰਕਾਰ ਦੇ। ਤਿੰਨ ਕਾਲੇ ਕਾਨੂੰਨ ਜਿਹੜੇ ਤੁਸੀਂ ਹੁਣ ਪਾਸ ਕੀਤੇ, ਉਹ ਤਿੰਨੇ ਹੀ ਕਾਨੂੰਨ ਸਾਡੀ ਕਿਰਸਾਨੀ ਨੂੰ ਮਾਰਦੇ। ਤਿੰਨ ਕਾਲੇ ਕਾਨੂੰਨ ਜਿਹੜੇ ਤੁਸੀਂ ਹੁਣ ਪਾਸ ਕੀਤੇ, ਉਹ ਤਿੰਨੇ ਹੀ ਕਾਨੂੰਨ ਸਾਡੀ ਕਿਰਸਾਨੀ ਨੂੰ ਮਾਰਦੇ। ਮੰਡੀਕਰਨ ਭੰਗ, ਪੈਲੀਆਂ ਦੇ ਹੱਕ ਖੋਹੇ, ਖੁੱਲ੍ਹੀ ਰੱਖ ਮੰਡੀ, ਖੁੱਲ੍ਹੀ ਮੰਡੀ ਰੱਖ, ਸਮਰਥਨ ਮੁੱਲ ਕਿਉਂ ਨਹੀਂ ਤਾਰਦੇ, ਅਜੇ ਵੀ ਵੇਲਾ ਅਸੀਂ ਸੁੱਤਿਆਂ ਨੂੰ ਜਗਾਉਣ ਆਏ, ਘਰ ਬਾਰ ਛੱਡ ਪਹੁੰਚੇ ਵਿੱਚ ਦਿੱਲੀ ਦਰਬਾਰ ਦੇ, ਦੇ ਦਿਓ ਹੱਕ ਜਾਂ ਮਾਰ ਦਿਓ ਗੋਲੀ ਸਾਡੇ, ਦੇ ਦਿਓ ਹੱਕ ਜਾਂ ਮਾਰ ਦਿਓ ਗੋਲੀ ਸਾਡੇ, ਹਰਪ੍ਰੀਤ ਪਤੋਕਾ ਤੋਂ ਠੰਡ ਵਿੱਚ ਠਾਰਦੇ, ਹਰਪ੍ਰੀਤ ਪਤੋਕਾ ਤੋਂ ਠੰਡ ਵਿੱਚ ਠਾਰਦੇ। ਧੰਨਵਾਦ ਜੀ, ਮੈਂ ਹਰਪ੍ਰੀਤ ਪੱਤੋ।
0: ਪ੍ਰੀਤ ਪੱਤੋ ਜੀ ਤੋਂ ਬਾਅਦ ਹੁਣ ਮੈਂ ਲੁਧਿਆਣਾ ਬਸਤੀ ਸਾਡੀ ਸ਼ਹਿਰ ਆ ਮਨਜੀਤ ਮਾਨ ਨੂੰ ਸੱਦਾ ਦਿਆਂਗਾ, ਉਹ ਆਉਣ ਤੇ ਆਪਣੇ ਮਨੋਭਾਵ ਜਿਹੜੇ ਆ ਕਿਸਾਨ ਲਹਿਰ ਨਾਲ ਸੰਬੰਧਿਤ ਕਵਿਤਾ ਰਾਹੀਂ ਸਾਂਝੇ ਕਰਨ। ਮਨਜੀਤ ਮਾਨ ਜੀ, ਤੁਹਾਡਾ ਦੁਆਬਾ ਰੇਡੀਓ ਦੇ ਮੰਚ ਤੇ ਨਿੱਘਾ ਸਵਾਗਤ ਹੈ।
4: ਹਾਂਜੀ, ਬਹੁਤ ਬਹੁਤ ਧੰਨਵਾਦ ਹਰਵੰਸ ਹਿਓ ਜੀ ਦਾ। ਦੁਆਬਾ ਰੇਡੀਓ ਸੁਣਨੇ ਸਾਰੇ ਸਰੋਤਿਆਂ ਨੂੰ ਮਨਜੀਤ ਕੌਰ ਧੀਮਾਨ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਅੱਜ ਦੀ ਮੇਰੀ ਕਵਿਤਾ ਜਿਹੜੀ ਹੈ ਪੰਜਾਬੀਆਂ ਨੂੰ ਸਮਰਪਿਤ ਹੈ, ਪੰਜਾਬੀ ਕਿਸਾਨ ਸੰਘਰਸ਼ ਨੂੰ ਸਮਰਪਿਤ ਹੈ, ਪੰਜਾਬੀ ਵਿਦੇਸ਼ੀਆਂ ਨੂੰ ਸਮਰਪਿਤ ਹੈ ਜੋ ਵਿਦੇਸ਼ਾਂ ਵਿੱਚ ਰਹਿ ਕੇ ਵੀ ਪੰਜਾਬ ਦੇ ਨਾਲ ਜੁੜੇ ਹੋਏ ਨੇ। ਸੋ ਪੇਸ਼ ਹੈ ਜੀ ਕਵਿਤਾ ਪੰਜਾਬੀ। ਇਹ ਪੰਜਾਬੀ ਸ਼ੇਰ ਨੇ, ਇਹ ਪੰਜਾਬੀ ਸ਼ੇਰ ਨੇ ਨਾ ਪਿੱਛੇ ਹਟਦੇ ਡਰ ਕੇ, ਇਹ ਪੰਜਾਬੀ ਸ਼ੇਰ ਨੇ ਨਾ ਪਿੱਛੇ ਹਟਦੇ ਡਰ ਕੇ, ਇਹ ਅਮਰ ਸ਼ਹੀਦੀ ਪਾ ਜਾਂਦੇ ਨੇ, ਇਹ ਅਮਰ ਸ਼ਹੀਦੀ ਪਾ ਜਾਂਦੇ ਨੇ ਅਣਖ ਦੀ ਖਾਤਰ ਮਰ ਕੇ, ਇਹ ਪੰਜਾਬੀ ਸ਼ੇਰ ਨੇ ਨਾ ਪਿੱਛੇ ਹਟਦੇ ਡਰ ਕੇ, ਇਹਨਾਂ ਦੀ ਇੱਕੋ ਦਹਾੜ ਹੀ, ਇਹਨਾਂ ਦੀ ਇੱਕੋ ਦਹਾੜ ਹੀ ਭਾਜੜ ਪਾ ਦਿੰਦੀ ਹੈ ਹਿਰਨਾਂ ਨੂੰ, ਇਹ ਰੋਕ ਲੈਂਦੇ ਨੇ ਅੱਖਾਂ ਨਾਲ ਸੂਰਜ ਦੀਆਂ ਤਿੱਖੀਆਂ ਕਿਰਨਾਂ ਨੂੰ, ਇਹ ਰੋਕ ਲੈਂਦੇ ਨੇ ਅੱਖਾਂ ਨਾਲ ਸੂਰਜ ਦੀਆਂ ਤਿੱਖੀਆਂ ਕਿਰਨਾਂ ਨੂੰ, ਇਹ ਮਰਨੋਂ ਮੂਲ ਨਾ ਡਰਦੇ ਨੇ, ਇਹ ਮਰਨੋਂ ਮੂਲ ਨਾ ਡਰਦੇ ਨੇ, ਰੱਖਦੇ ਸਿਰ ਹਥੇਲੀ ਤੇ ਧਰ ਕੇ, ਇਹ ਪੰਜਾਬੀ ਸ਼ੇਰ ਨੇ ਨਾ ਪਿੱਛੇ ਹਟਦੇ ਡਰ ਕੇ, ਇਹ ਪੰਜਾਬੀ ਸ਼ੇਰ ਨੇ, ਇਹ ਵਾਧੂ ਕੁਝ ਵੀ ਲੈਂਦੇ ਨਹੀਂ, ਇਹ ਵਾਧੂ ਕੁਝ ਵੀ ਲੈਂਦੇ ਨਹੀਂ ਪਰ ਹੱਕ ਆਪਣਾ ਵੀ ਛੱਡਦੇ ਨਹੀਂ, ਖੜ ਜਾਂਦੇ ਤਣ ਕੇ ਛਾਤੀਆਂ ਇਹ ਪਿੱਠ ਦਿਖਾ ਕੇ ਭੱਜਦੇ ਨਹੀਂ, ਖੜ ਜਾਂਦੇ ਤਣ ਕੇ ਛਾਤੀਆਂ ਇਹ ਪਿੱਠ ਦਿਖਾ ਕੇ ਭੱਜਦੇ ਨਹੀਂ, ਇਹ ਜੇਤੂ ਕੌਮ ਕਹਾਉਂਦੀ ਏ, ਇਹ ਜੇਤੂ ਕੌਮ ਕਹਾਉਂਦੀ ਹੈ ਨਾ ਵਾਪਸ ਆਉਂਦੇ ਹਰ ਕੇ, ਇਹ ਪੰਜਾਬੀ ਸ਼ੇਰ ਨੇ ਨਾ ਪਿੱਛੇ ਹਟਦੇ ਡਰ ਕੇ, ਇਹ ਪੰਜਾਬੀ ਸ਼ੇਰ ਨੇ, ਇਹ ਜਾਣੇ ਜਾਂਦੇ ਦੁਨੀਆਂ ਵਿੱਚ, ਇਹ ਜਾਣੇ ਜਾਂਦੇ ਦੁਨੀਆਂ ਵਿੱਚ ਆਪਣੀ ਬਹਾਦਰੀ ਤੇ ਨੇਕੀ ਲਈ, ਇਹ ਜਿਉਂਦੇ ਮਰਦੇ ਟੌਰ ਨਾਲ, ਕਈ ਜਾਣੇ ਜਾਂਦੇ ਸ਼ੇਖੀ ਲਈ, ਕਈ ਜਾਣੇ ਜਾਂਦੇ ਸ਼ੇਖੀ ਲਈ, ਇਹ ਪੁਲਾਂ ਦੇ ਮੁਹਤਾਜ ਨਹੀਂ, ਇਹ ਪੁਲਾਂ ਦੇ ਮੁਹਤਾਜ ਨਹੀਂ, ਲੰਘ ਜਾਂਦੇ ਦਰਿਆਵਾਂ ਨੂੰ ਤਰ ਕੇ, ਇਹ ਪੰਜਾਬੀ ਸ਼ੇਰ ਨੇ ਨਾ ਪਿੱਛੇ ਹਟਦੇ ਡਰ ਕੇ, ਇਹ ਪੰਜਾਬੀ ਸ਼ੇਰ ਨੇ, ਇਹ ਵਸਦੇ ਵਿੱਚ ਪਰਦੇਸੀ ਵੀ ਦਿਲ ਵਿੱਚ ਰੱਖਦੇ ਪੰਜਾਬ ਨੂੰ, ਇਹ ਵਸਦੇ ਵਿੱਚ ਪਰਦੇਸੀ ਵੀ ਦਿਲ ਵਿੱਚ ਰੱਖਦੇ ਪੰਜਾਬ ਨੂੰ, ਇਹ ਮਾਂ ਬੋਲੀ ਨੂੰ ਸਾਂਭ ਦੇ ਜਿਵ ਸਿਰ ਤੇ ਰੱਖਦੇ ਤਾਜ ਨੂੰ, ਇਹ ਮਾਂ ਬੋਲੀ ਨੂੰ ਸਾਂਭ ਦੇ ਜਿਵ ਸਿਰ ਤੇ ਰੱਖਦੇ ਤਾਜ ਨੂੰ, ਇਹ ਪਿਆਰ ਮੁਹੱਬਤਾਂ ਰੱਖਦੇ ਨੇ, ਇਹ ਪਿਆਰ ਮੁਹੱਬਤਾਂ ਰੱਖਦੇ ਨੇ, ਵਿੱਚ ਗਾਗਰ ਦੇ ਸਾਗਰ ਭਰ ਕੇ, ਵਿੱਚ ਗਾਗਰ ਦੇ ਸਾਗਰ ਭਰ ਕੇ, ਇਹ ਪੰਜਾਬੀ ਸ਼ੇਰ ਨੇ ਨਾ ਪਿੱਛੇ ਹਟਦੇ ਡਰ ਕੇ, ਇਹ ਅਮਰ ਸ਼ਹੀਦੀ ਪਾ ਜਾਂਦੇ ਅਣਖ ਦਿਖਾਤਰ ਮਰ ਕੇ, ਇਹ ਪੰਜਾਬੀ ਸ਼ੇਰ ਨੇ ਨਾ ਪਿੱਛੇ ਹਟਦੇ ਡਰ ਕੇ। ਬਹੁਤ ਬਹੁਤ ਧੰਨਵਾਦ ਜੀ।
0: ਇਤਮਾਨ ਜੀ ਤੋਂ ਬਾਅਦ ਹੁਣ ਮੈਂ ਕਿਸਾਨ ਲਹਿਰ ਦੀ ਹਮਾਇਤ ਦੇ ਵਿੱਚ ਕਵਿਤਾ ਲਿਖਣ ਵਾਲੇ ਸ਼ਾਇਦ ਜੰਮੂ ਕਸ਼ਮੀਰ ਤੋਂ ਸੂਰਜ ਸਿੰਘ ਸੂਰਜ ਜੀ ਨੂੰ ਸੱਦਾ ਦਿੰਦਾ, ਉਹ ਆਉਣ ਤੇ ਆਪਣੀ ਕਵਿਤਾ ਜਿਹੜੀ ਆ ਦੁਆਬਾ ਰੇਡੀਓ ਦੇ ਸਰੋਤਿਆਂ ਦੇ ਨਾਲ ਸਾਡੇ ਹਫ਼ਤਾਵਾਰੀ ਕਵੀ ਦਰਬਾਰ ਦੇ ਵਿੱਚ ਸਾਂਝੀ ਕਰਨ। ਸੂਰਜ ਸਿੰਘ ਸੂਰਜ ਜੀ, ਤੁਹਾਡਾ ਦੁਆਬਾ ਰੇਡੀਓ ਦੇ ਮੰਚ ਤੇ ਨਿੱਘਾ ਸਵਾਗਤ ਹੈ।
5: ਹਰਬੰਸ ਜੀ, ਤੁਹਾਨੂੰ ਅਤੇ ਦੁਆਬਾ ਰੇਡੀਓ ਦੀ ਪੂਰੀ ਟੀਮ ਨੂੰ ਲੱਖ ਲੱਖ ਵਧਾਈਆਂ ਨੇ। ਤੁਸੀਂ ਸਮੇਂ ਦੀ ਰਫ਼ਤਾਰ ਦੇ ਨਾਲ ਹੀ ਅੱਗੇ ਵੱਧ ਰਹੇ ਹੋ ਅਤੇ ਇਸੇ ਤਰ੍ਹਾਂ ਵੱਧਦੇ ਜਾਓ, ਹੋਰ ਅਗੇਰੇ, ਹੋਰ ਅਗੇਰੇ, ਹੋਰ ਅਗੇਰੇ। ਅਤੇ ਮੈਂ ਦੇਸ਼ ਦੇ ਕਿਸਾਨ ਦੀ ਇਹ ਕਵਿਤਾ ਤੁਹਾਨੂੰ ਭੇਜ ਰਿਹਾ ਹਾਂ। ਉਲਟੀ ਕਿਸਨੇ ਰੀਤ ਹੈ ਬੰਦਿਆ, ਜਗ ਤੇ ਆਣ ਚਲਾਈ, ਹੋਰਨਾਂ ਨੂੰ ਜੋ ਖੁਸ਼ੀਆਂ ਵੰਡਦਾ, ਹੈ ਗਮ ਉਸਦੀ ਪਰਛਾਈ। ਉਲਟੀ ਕਿਸਨੇ ਰੀਤ ਹੈ ਬੰਦਿਆ, ਜਗ ਤੇ ਆਣ ਚਲਾਈ, ਹੋਰਨਾਂ ਨੂੰ ਜੋ ਖੁਸ਼ੀਆਂ ਵੰਡਦਾ, ਹੈ ਗਮ ਉਸਦੀ ਪਰਛਾਈ। ਰਾਤ ਦਿਨੇ ਹੈ ਜੂਝਦਾ ਰਹਿੰਦਾ, ਬਾਕੀ ਸਭ ਸੁਰਤ ਭੁਲਾਈ, ਬੰਜਰ ਨੂੰ ਉਪਜਾਊ ਬਣਾ ਕੇ ਮਨ ਦੀ ਅੰਨ ਦੀ ਛੈ ਬਰਲਾਈ। ਬਾਕੀ ਸਭ ਸੁਰਤ ਭੁਲਾਈ, ਬੰਜਰ ਨੂੰ ਉਪਜਾਊ ਬਣਾ ਕੇ ਅੰਨ ਦੀ ਛੈ ਬਰਲਾਈ। ਪਖਦੀ ਦੁਪਹਿਰ ਜਾਂ ਠੰਡ ਦਾ ਮੌਸਮ ਹੋਵੇ ਕਾਲੀ ਬਦਲੀ ਛਾਈ, ਪਖਦੀ ਦੁਪਹਿਰ ਜਾਂ ਠੰਡ ਦਾ ਮੌਸਮ ਹੋਵੇ ਕਾਲੀ ਬਦਲੀ ਛਾਈ, ਖੂਨ ਪਸੀਨਾ ਡੋਲ ਕੇ ਆਪਣਾ ਦੇਸ਼ ਚੋਂ ਭੁੱਖ ਮਿਟਾਈ। ਸਦੀਆਂ ਤੋਂ ਪਰ ਇਸ ਦੀ ਕਿਸਮਤ ਇਸ ਨੂੰ ਰਾਸ ਨਾ ਆਈ, ਸਦੀਆਂ ਤੋਂ ਪਰ ਇਸ ਦੀ ਕਿਸਮਤ ਇਸ ਨੂੰ ਰਾਸ ਨਾ ਆਈ, ਦੁਨੀਆਂ ਲਈ ਅੰਦਾਤਾ ਬਣਿਆ ਘਰ ਦੀ ਖਬਰ ਨਾ ਲਾਈ ਕਾਈ, ਜੋ ਦੁਨੀਆਂ ਲਈ ਅੰਦਾਤਾ ਬਣਿਆ ਘਰ ਦੀ ਖਬਰ ਨਕਾਈ। ਝੂਠੇ ਵਾਦੇ ਫੋਕੇ ਨਾਰੇ ਇਸ ਨੂੰ ਰਾਸ ਨਾ ਆਏ, ਝੂਠੇ ਵਾਦੇ ਫੋਕੇ ਨਾਰੇ ਇਸ ਨੂੰ ਰਾਸ ਨਾ ਆਏ। ਸੱਤਾ ਧਾਰੀ ਤੇ ਧਨਵਾਨਾ ਨਿਤ ਨਵੇਂ ਜਾਲ ਫੈਲਾਏ, ਸੱਤਾ ਧਾਰੀ ਤੇ ਧਨਵਾਨਾ ਨਿਤ ਨਵੇਂ ਜਾਲ ਫੈਲਾਏ। ਮਿੱਟੀ ਵਿੱਚ ਮਿੱਟੀ ਹੋ ਕੇ ਕਿਸਾਨਾਂ ਖੇਤੀ ਹੈ ਲਹਿਰਾਈ, ਮਿੱਟੀ ਵਿੱਚ ਮਿੱਟੀ ਹੋ ਕੇ ਕਿਸਾਨਾਂ ਖੇਤੀ ਹੈ ਲਹਿਰਾਈ। ਆਪਣੀ ਜਾਨ ਦੀ ਬਾਜ਼ੀ ਲਾ ਕੇ ਦੇਸ਼ ਦੀ ਪੱਤ ਬਚਾਈ, ਤਰੀਆਂ ਤਰਾਈਆਂ ਨਹਿਰੇ ਚ ਰਹਿ ਜਾਂਦੀਆਂ ਯੋਜਨਾ ਸਭੇ ਬਣਾ ਕੇ ਸਰਕਾਰ ਦੀਆਂ, ਤਰੀਆਂ ਤਰਾਈਆਂ ਨਹਿ ਰਹਿ ਜਾਂਦੀਆਂ ਯੋਜਨਾ ਸਭੇ ਬਣਾ ਕੇ। ਅੰਤ ਨਿਰਾਸ਼ਾ ਪੱਲੇ ਪੈਂਦੀ ਮੰਡੀਆਂ ਦੇ ਵਿੱਚ ਜਾ ਕੇ, ਵਰਤਮਾਨ ਚ ਸਭ ਦਾ ਸਾਥ ਤੇ ਸਭ ਕਾ ਵਿਕਾਸ ਦਾ ਨਾਰਾ, ਵਰਤਮਾਨ ਚ ਸਭ ਕਾ ਸਾਥ ਤੇ ਸਭ ਕਾ ਵਿਕਾਸ ਦਾ ਨਾਰਾ। ਠੋਕਰਾਂ ਵਿੱਚ ਹੀ ਰਿਹਾ ਹੈ ਰੁਲਦਾ ਇਹ ਕਿਸਮਤ ਦਾ ਮਾਰਾ, ਜੈ ਜਵਾਨ ਤੇ ਜੈ ਕਿਸਾਨ ਦਾ ਨਾਰਾ ਕਦੇ ਸੀ ਲੱਗਿਆ, ਜੈ ਜਵਾਨ ਤੇ ਜੈ ਕਿਸਾਨ ਦਾ ਨਾਰਾ ਕਦੇ ਸੀ ਲੱਗਿਆ। ਨੀਲੇ ਅੰਬਰਾਂ ਉੱਤੇ ਉਹ ਵੀ ਅੱਜ ਤੱਕ ਫੋਕਾ ਗੱਜਿਆ, ਨੀਲੇ ਅੰਬਰਾਂ ਉੱਤੇ ਉਹ ਵੀ ਅੱਜ ਤੱਕ ਫੋਕਾ ਗੱਜਿਆ। ਕਦ ਬਦਲੂਗਾ, ਕਿਸਨੇ ਬਦਲਣਾ ਤੈਨੂੰ ਇਹ ਕਿਸਾਨਾ, ਸੁਣਿਓ ਜ਼ਰਾ, ਕਦ ਬਦਲੂਗਾ ਕਿਸਨੇ ਬਦਲਣਾ ਤੈਨੂੰ ਏ ਕਿਸਾਨਾਂ ਆਪਣੇ ਪੈਰਾਂ 'ਤੇ ਖੜਾ ਹੈ ਹੋਣਾ, ਆਪੇ ਤੂੰ ਜਵਾਨਾਂ। ਕਦ ਬਦਲੂਗਾ ਕਿਸਨੇ ਬਦਲਣਾ, ਤੈਨੂੰ ਏ ਕਿਸਾਨਾਂ ਆਪਣੇ ਪੈਰਾਂ 'ਤੇ ਖੜਾ ਹੈ ਹੋਣਾ, ਆਪੇ ਤੂੰ ਜਵਾਨਾਂ। ਹੱਥ ਹੈ ਆਇਆ ਅੱਜ ਜੋ ਵੀਰਾ, ਸਮਾਂ ਨਾ ਐਵੇਂ ਗਵਾਈ। ਹੱਥ ਹੈ ਆਇਆ ਅੱਜ ਜੋ ਵੀਰਾ, ਸਮਾਂ ਨਾ ਐਵੇਂ ਗਵਾਈ। ਜ਼ੋਰ ਦਾ ਹੱਲਾ ਬੋਲ ਕੇ ਮਿੱਤਰਾ, ਸੰਘਰਸ਼ ਅੱਗੇ ਵਧਾਈ। ਜ਼ੋਰ ਦਾ ਹੱਲਾ ਬੋਲ ਕੇ ਵੀਰਾ, ਸੰਘਰਸ਼ ਨੂੰ ਅੱਗੇ ਵਧਾਈ। ਇਕੱਠੇ ਹੋ ਕੇ ਰਸਤੇ ਦੀਆਂ ਸਭੇ ਠੋਕਰਾਂ ਲਾਹੀ, ਇਕੱਠੇ ਹੋ ਕੇ ਰਸਤੇ ਦੀਆਂ ਸਭੇ ਰੁਕਾਵਟਾਂ ਲਾਹੀ। ਰੱਬ ਵੀ ਤੇਰੇ ਨਾਲ ਹੈ ਸੂਰਜ, ਰੱਬ ਨੂੰ ਨਾ ਭੁਲਾਈ। ਇਕੱਠੇ ਹੋ ਕੇ ਰਸਤੇ ਦੀਆਂ ਸਭੇ ਰੁਕਾਵਟਾਂ ਲਾਹੀ, ਰੱਬ ਵੀ ਤੇਰੇ ਨਾਲ ਹੈ ਸੂਰਜ, ਰੱਬ ਨੂੰ ਨਾ ਭੁਲਾਈ। ਰੱਬ ਵੀ ਤੇਰੇ ਨਾਲ ਹੈ ਵੀਰਾ, ਰੱਬ ਨੂੰ ਨਾ ਭੁਲਾਈ। ਉਲਟੀ ਕਿਸਨੇ ਰੀਤ ਹੈ ਬੰਦਿਆ, ਜਗ 'ਤੇ ਆਣ ਚਲਾਈ। ਹੋਰਨਾਂ ਨੂੰ ਜੋ ਖੁਸ਼ੀਆਂ ਵੰਡਦਾ, ਹੈ ਗਮ ਉਸਦੀ ਪਰਛਾਈ। ਹੋਰਨਾਂ ਨੂੰ ਜੋ ਖੁਸ਼ੀਆਂ ਵੰਡਦਾ, ਹੈ ਗਮ ਉਸਦੀ ਪਰਛਾਈ। ਬਹੁਤ ਬਹੁਤ ਧੰਨਵਾਦ ਜੀ।
0: ਅਤੇ ਤੁਸੀਂ ਸਾਰੇ ਇਹ ਬਖੂਬੀ ਜਾਣਦੇ ਹੋ ਵੀ ਦਿੱਲੀ ਦੇ ਵਿੱਚ ਜੋ ਇਸ ਵੇਲੇ ਭਾਰਤ ਪੱਧਰ 'ਤੇ ਕਿਸਾਨਾਂ ਦਾ ਘੋਲ ਚੱਲ ਰਿਹਾ, ਇਸ ਘੋਲ ਦੇ ਵਿੱਚ ਜਿਹੜੀ ਬੜਤ ਆ, ਜਾਂ ਕਹਿ ਲਈਏ ਸਭ ਤੋਂ ਜ਼ਿਆਦਾ ਵੱਡਾ ਯੋਗਦਾਨ, ਉਹ ਪੰਜਾਬੀਆਂ ਦਾ, ਪੰਜਾਬੀਆਂ ਦੇ ਵਿੱਚ ਵੀ ਖਾਸ ਤੌਰ 'ਤੇ ਸਾਡੀਆਂ ਪੰਜਾਬੀਆਂ ਦੀਆਂ ਮਾਵਾਂ ਭੈਣਾਂ ਦਾ ਯੋਗਦਾਨ ਵੀ ਹੈਗਾ ਹੈ। ਅਤੇ ਇਸ ਜਿਹੜੀਆਂ ਔਰਤਾਂ ਦੇ ਯੋਗਦਾਨ ਸੰਬੰਧੀ ਜਿਹੜਾ ਕੰਗਣਾ ਰਣਦੌਤ ਨੇ ਜਿਹੜੀ ਇੱਕ ਟਵੀਟ ਕੀਤੀ ਹੈ, ਜਿਸ ਨੇ ਪੰਜਾਬੀ ਔਰਤਾਂ ਦੇ ਮਾਣ ਸਤਿਕਾਰ ਨੂੰ ਠੇਸ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਹੈ, ਉਸ ਦੇ ਵਿਰੋਧ ਦੇ ਵਿੱਚ ਸਾਡੀ ਕਵਿਤਰੀ ਕਿਰਨਜੀਤ ਕੌਰ ਅਤੇ ਉਸਦੀ ਸਾਥਣ ਜਿਹੜੀ ਆ, ਇੱਕ ਕਵਿਤਾ ਜਿਹੜੀ ਆ ਲੈ ਕੇ ਹਾਜ਼ਰ ਹੋ ਰਹੀ ਹੈ। ਕਿਰਨਜੀਤ ਕੌਰ ਜੀ, ਤੁਹਾਡਾ ਦੁਆਬਾ ਰੇਡੀਓ ਦੇ ਹਫ਼ਤਾਵਾਰੀ ਪ੍ਰੋਗਰਾਮ ਕਵੀ ਦਰਬਾਰ ਦੇ ਵਿੱਚ ਨਿੱਘਾ ਸਵਾਗਤ ਹੈ। ਕਿਰਨਜੀਤ ਕੌਰ ਅਤੇ ਸਾਥਣ,
6: ਬਹੁਤ ਹੀ ਸਤਿਕਾਰਯੋਗ ਹਰਬੰਸ਼ ਜੀ ਅਤੇ ਮੇਰੇ ਸਾਹਿਤਕਾਰ ਸਾਥੀਓ, ਸਤਿ ਸ਼੍ਰੀ ਅਕਾਲ। ਮੈਂ ਕਿਰਨਜੀਤ ਕੌਰ ਹਾਜ਼ਰ ਹਾਂ ਲੈ ਕੇ ਆਪਣੀ ਕਵਿਤਾ ਕੰਗਣਾ, ਜਿਹੜੀ ਕਿ ਅੱਜ ਦੇ ਕਿਸਾਨੀ ਮਸਲਿਆਂ ਉੱਪਰ ਆਧਾਰਿਤ ਹੈ ਅਤੇ ਕੰਗਣਾ ਦੀ ਬਿਆਨਬਾਜ਼ੀ ਨੂੰ ਦਰਸਾਉਂਦੀ ਹੈ। ਸੁਣਿਓ ਜ਼ਰਾ ਧਿਆਨ ਦੇ ਨਾਲ। ਕੰਗਣਾ ਕੰਗਣਾ, ਤੂੰ ਮੈਨੂੰ ਮੇਰੀ ਪੋਤੀ ਵਰਗੀ ਜਾਪੇ। ਕੰਗਣਾ ਤੂੰ ਮੈਨੂੰ ਮੇਰੀ ਪੋਤੀ ਵਰਗੀ ਜਾਪੇ। ਬਾਤ ਸੁਣਾਵਾਂ ਮੈਂ ਤੈਨੂੰ, ਬਾਤ ਸੁਣਾਵਾਂ ਮੈਂ ਤੈਨੂੰ, ਬੁੱਝੀ ਤੂੰ ਆਪੇ। ਦੂਜੀ ਗੱਲ ਆਖਾਂ ਸ਼ਕਤੀ ਮਾਣ ਨੂੰ, ਨਿੱਕੇ ਨਿੱਕੇ ਬੱਚਿਆਂ ਦੇ ਭਗਵਾਨ ਨੂੰ। ਪੁੱਤਾ ਪੁੱਤਾ ਲੱਗਦਾ ਮੈਨੂੰ, ਤੂੰ ਵੀ ਜਾਲੀ ਦਾ ਜਾਲੀ ਰਹਿ ਗਿਆ। ਬੇਸਮਝੀ ਵਿੱਚ ਅੰਨਦਾ ਤੈਨੂੰ, ਤੂੰ ਕੁੱਤਾ ਕਹਿ ਗਿਆ। ਕਰੀ ਕਰਾਈ ਜ਼ਿੰਦਗੀ ਦੀ ਤੂੰ ਖੂਹ ਵਿੱਚ ਪਾਲੀ, ਕਰੀ ਕਰਾਈ ਜ਼ਿੰਦਗੀ ਦੀ ਤੂੰ ਖੂਹ ਵਿੱਚ ਪਾਲੀ। ਚੰਗਾ ਚੰਗਾ ਤੈਨੂੰ ਸਭ ਕਹਿੰਦੇ ਸੀ, ਹੁਣ ਦੱਸ ਕਿਉਂ ਤੂੰ ਛੋਤ ਲੁਹਾਲੀ। ਹੁਣ ਪੁੱਛਾਂ ਤੈਥੋਂ ਮੈਂ ਬੇਟੀ ਕੰਗਣਾ, ਹੁਣ ਪੁੱਛਾਂ ਤੈਥੋਂ ਮੈਂ ਬੇਟੀ ਕੰਗਣਾ। ਜਦ ਦਫ਼ਤਰ ਤੇਰਾ ਤੋੜਿਆ ਸੀ, ਜਦ ਦਫ਼ਤਰ ਤੇਰਾ ਤੋੜਿਆ ਸੀ, ਮਹਾਰਾਸ਼ਟਰ ਦੀ ਸਰਕਾਰ ਨੇ ਤੈਨੂੰ ਧੋਣੋਂ ਆਣ ਮਰੋੜਿਆ ਸੀ। ਤੇਰਾ ਚਿਹਰਾ ਪੀਲਾ ਪੈ ਗਿਆ ਸੀ, ਤੇਰਾ ਚਿਹਰਾ ਪੀਲਾ ਪੈ ਗਿਆ ਸੀ, ਮਾੜੀ ਹੋਈ ਨਾਲ ਕੁੜੀ ਦੇ, ਹਰ ਕਿਸਾਨ ਤਾਂ ਕਹਿ ਗਿਆ ਸੀ। ਦੱਸਾਂ ਆਪਣੇ ਬਾਰੇ ਮੈਂ ਅੰਸ ਗੁਰੂ ਗੋਬਿੰਦ ਦੀ, ਦੱਸਾਂ ਆਪਣੇ ਬਾਰੇ ਮੈਂ ਅੰਸ ਗੁਰੂ ਗੋਬਿੰਦ ਦੀ, ਮੇਰੇ ਵੱਡਿਆਂ ਬਚਾਈ ਆਬਰੂ ਸੋਹਣੀ ਇਸ ਹਿੰਦ ਦੀ। ਮੈਂ ਪੰਜਾਬਣ ਪੰਜਾਬ ਦੀ ਹਾਂ ਯੁੱਧ ਵਿੱਚ ਲੜਦੀ, ਜਦੋਂ ਪਏ ਗਰੀਬੀ ਘਰ ਵਿੱਚ ਧੁੱਪਾਂ ਵਿੱਚ ਹਾਂ ਹਾੜੀ ਵੜਦੀ। ਕਰਜ਼ੇ ਦੇ ਮਾਰੇ ਪੁੱਤ ਮੇਰੇ, ਕਰਜ਼ੇ ਦੇ ਮਾਰੇ ਪੁੱਤ ਮੇਰੇ, ਨਿੱਤ ਖੁਦਕੁਸ਼ੀਆਂ ਕਰਦੇ। ਕੰਗਾਲ ਕੀਤਾ ਦੇਸ਼ ਨਿਤਾਵਾਂ, ਕੰਗਾਲ ਕੀਤਾ ਦੇਸ਼ ਨਿਤਾਵਾਂ, ਹਰਜਾਨਾ ਮੇਰੇ ਲਾਲ ਨੇ ਭਰਦੇ। ਮੈਂ ਆਪ ਭੁੱਖੀ ਪੈ ਜਾਵਾਂ, ਪਰ ਦਰ ਤੇ ਆਏ ਨੂੰ ਨਹੀਂ ਮੋੜਦੀ। ਇੱਜ਼ਤ ਅਣਖ ਹੈ ਮੇਰੀ ਦੌਲਤ, ਕੋਈ ਕੋਠੀ ਨਹੀਂ ਕਰੋੜ ਦੀ, ਕੋਈ ਕੋਠੀ ਨਹੀਂ ਕਰੋੜ ਦੀ। ਹੈਰਾਨ ਹੋਵਾਂ ਤੇਰੀ ਸੋਚ ਤੇ ਸੁਣ ਕੰਗਣਾ, ਹੈਰਾਨ ਹੋਵਾਂ ਤੇਰੀ ਸੋਚ ਤੇ ਸੱਚ ਹੋ ਗਿਆ, ਔਰਤ ਹੀ ਔਰਤ ਦੀ ਵੈਰੀ ਹੈ, ਔਰਤ ਹੀ ਔਰਤ ਦੀ ਵੈਰੀ ਹੈ। ਢਿੱਡ ਭਰਨ ਵਾਲੇ ਨੂੰ ਦੇਸ਼ ਧਰੋਈ, ਕਹਿ ਗਿਆ ਖੰਨਾ ਜ਼ਹਿਰੀ ਹੈ। ਅਸੀਂ ਹੱਕ ਲਏ ਬਿਨਾਂ ਮੁੜਨਾ ਨਹੀਂ, ਅਸੀਂ ਹੱਕ ਲਏ ਬਿਨਾਂ ਮੁੜਨਾ ਨਹੀਂ, ਭਾਵੇਂ ਟਾਇਰ ਗਲਾਂ ਵਿੱਚ ਪਾ ਦਿਓ, ਭਾਵੇਂ ਟਾਇਰ ਗਲਾਂ ਵਿੱਚ ਪਾ ਦਿਓ। ਕਿਰਨਜੀਤ ਅਸੀਂ ਈਣ ਨਹੀਂ ਮੰਨਣੀ ਹਾਕਮਾਂ, ਕਿਰਨਜੀਤ ਅਸੀਂ ਈਣ ਨਹੀਂ ਮੰਨਣੀ ਹਾਕਮਾਂ, ਭਾਵੇਂ ਬੰਬਾਂ ਨਾ ਉਡਵਾ ਦਿਓ, ਭਾਵੇਂ ਬੰਬਾਂ ਨਾ ਉਡਵਾ ਦਿਓ। ਰਚਨਾ ਸੁਣਨ ਦੇ ਲਈ ਬਹੁਤ ਬਹੁਤ ਧੰਨਵਾਦ।
0: ਰਣਜੀਤ ਕੌਰ ਹੁਣਾਂ ਦੀ ਇਹ ਪਿਆਰੀ ਕਵਿਤਾ ਤੋਂ ਬਾਅਦ ਹੁਣ ਅਸੀਂ ਹੁਸ਼ਿਆਰਪੁਰ ਜ਼ਿਲ੍ਹੇ ਦੀ ਤਹਿਸੀਲ ਦਸੂਆ ਦੇ ਪਿੰਡ ਬੋਦਲਾਂ ਤੋਂ ਗੁਰਪ੍ਰੀਤ ਸਫਰੀ ਜੀ ਨੂੰ ਸੱਦਾ ਦੇਣ ਜਾ ਰਹੇ ਹਾਂ। ਉਹ ਵੀ ਆਪਣੀ ਰਚਨਾ ਜਿਹੜੀ ਆ ਕਿਸਾਨ ਘੋਲ ਦੀ ਹਮਾਇਤ ਦੇ ਵਿੱਚ ਲੈ ਕੇ ਆਉਣ। ਗੁਰਪ੍ਰੀਤ ਸਫਰੀ ਜੀ, ਤੁਹਾਡਾ ਦੁਆਬਾ ਰੇਡੀਓ ਦੇ ਹਫ਼ਤਾਵਾਰੀ ਪ੍ਰੋਗਰਾਮ ਕਵੀ ਦਰਬਾਰ ਦੇ ਵਿੱਚ ਨਿੱਘਾ ਸਵਾਗਤ ਹੈ।

0: ਪਹਿਲਾਂ ਸੈਂਕੜੇ ਸਨ ਸਿਰ ਉੱਤੇ ਭਾਵੇਂ ਨਾ ਰਾਵਾਂ ਵਿੱਚ ਰੁਕੇ ਸਨ ਕਾਫਿਲੇ। ਮੁਸ਼ਕਲਾਂ ਸੈਂਕੜੇ ਸਨ ਸਿਰ ਉੱਤੇ ਭਾਵੇਂ ਨਾ ਰਾਵਾਂ ਵਿੱਚ ਰੁਕੇ ਸਨ ਕਾਫਲੇ। ਬਹੁਤ ਦੂਰ ਦਰਾਜ ਤੋਂ ਜੋ ਆਏ ਸਨ ਤੇ ਬਹੁਤ ਦੂਰ ਦਰਾਜ ਤੋਂ ਜੋ ਆਏ ਸਨ ਤੇ ਖਬਰੇ ਕਿਸ ਦਿਸ਼ਾ ਤੁਰ ਗਏ ਸਨ ਕਾਫਲੇ। ਪੈਰ ਲਹੂ ਲੁਹਾਨ ਸਨ, ਹੌਂਸਲੇ ਕਿੰਨੇ ਸਨ ਬੁਲੰਦ। ਪੈਰ ਲਹੂ ਲੁਹਾਨ ਸਨ ਤੇ ਹੌਂਸਲੇ ਕਿੰਨੇ ਸਨ ਬੁਲੰਦ। ਕਦੇ ਇੱਕ ਪੈਰ ਨਹੀਂ ਰੁਕੇ ਜਿਹੜੇ ਦਿੱਲੀ ਵੱਲ ਚਲੇ ਸਨ ਕਾਫਲੇ। ਅੱਜ ਵੀ ਪੈਰਾਂ ਦੀ ਛਾਪ, ਅੱਜ ਵੀ ਪੈਰਾਂ ਦੀ ਛਾਪ ਸੜਕ 'ਤੇ ਜਿਉਂ ਦੀ ਤਿਉਂ ਹੈ ਕਾਇਮ। ਅੱਜ ਵੀ ਪੈਰਾਂ ਦੀ ਛਾਪ ਸੜਕ 'ਤੇ ਜਿਉਂ ਦੀ ਤਿਉਂ ਹੈ ਕਾਇਮ। ਜੋ ਗੀਤ ਸੁਣਾਉਂਦੇ ਕਿਰਤਾਂ ਦੇ ਤੁਰੇ ਖਿਜਾ ਵੱਲ ਕਾਫਲੇ, ਜੋ ਗੀਤ ਸੁਣਾਉਂਦੇ ਕਿਰਤਾਂ ਦੇ ਤੁਰੇ ਖਿਜਾ ਵੱਲ ਕਾਫਲੇ। ਉਹ ਰੱਬਾ, ਸੋ ਆਖਰੀ ਬੰਦ ਹੈ, ਉਹ ਰੱਬਾ ਹੁਣ ਤੂੰ ਦੱਸ ਮੁੜ ਇਹ ਘਰ ਕਦ ਆਵਣਗੇ। ਉਹ ਰੱਬਾ ਹੁਣ ਤੂੰ ਦੱਸ ਮੁੜ ਇਹ ਘਰ ਕਦ ਆਵਣਗੇ। ਦਿਨ ਭਰ ਮੁਸ਼ਕਤ ਕਰਨ ਵਾਸਤੇ ਜੋ ਤੁਰੇ ਘਰਾਂ 'ਚੋਂ ਕਾਫਲੇ। ਮੁਸ਼ਕਲਾਂ ਸੈਂਕੜੇ ਸਨ ਸਿਰ ਉੱਤੇ ਭਾਵੇਂ ਨਾ ਰਾਵਾਂ ਵਿੱਚ ਰੁਕੇ ਸਨ ਕਾਫਲੇ, ਨਾ ਰਾਵਾਂ ਵਿੱਚ ਰੁਕੇ ਸਨ ਕਾਫਲੇ। ਸੋ ਦੋਸਤੋ ਧੰਨਵਾਦ।
1: ਸਫਰੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਪਟਿਆਲਾ ਦੇ ਵਿੱਚ ਵਸਦੀ ਸਾਡੀ ਸ਼ਾਇਰਾ ਡਾਕਟਰ ਇੰਦਰਪਾਲ ਕੌਰ ਜੀ ਨੂੰ। ਇੰਦਰਪਾਲ ਕੌਰ ਜੀ ਆਪਣੀ ਜਿਹੜੀ ਹੈ ਇੱਕ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ। ਇੰਦਰਪਾਲ ਕੌਰ ਜੀ, ਤੁਹਾਡਾ ਦੁਆਬਾ ਰੇਡੀਓ ਦੇ ਹਫ਼ਤਾਵਾਰੀ ਪ੍ਰੋਗਰਾਮ ਕਵੀ ਦਰਬਾਰ ਦੇ ਵਿੱਚ ਨਿੱਘਾ ਸਵਾਗਤ ਹੈ।
2: ਸਾਰਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੈਂ ਪਟਿਆਲਾ ਤੋਂ ਡਾਕਟਰ ਇੰਦਰਪਾਲ ਕੌਰ। ਮੇਰੀ ਕਵਿਤਾ ਹੈ ਆਦਤ ਤੋਂ ਮਜਬੂਰ। ਕੋਈ ਕੱਟਦਾ ਹੈ, ਕੋਈ ਵੱਢਦਾ ਹੈ, ਕੋਈ ਜ਼ਖਮ ਸੀਨੇ 'ਤੇ ਲਾਉਂਦਾ ਏ, ਕੋਈ ਮੱਲਮ ਪੱਟੀ ਕਰਦਾ ਏ, ਕੋਈ ਦਰਦ ਵੰਡਾਈ ਜਾਂਦਾ ਏ। ਇਹ ਆਪੋ ਆਪਣੀ ਫਿਤਰਤ ਹੈ, ਇਸ ਨੂੰ ਨਾ ਬਦਲਿਆ ਜਾਂਦਾ ਏ। ਇਹ ਆਪੋ ਆਪਣੀ ਫਿਤਰਤ ਹੈ, ਇਸ ਨੂੰ ਨਾ ਬਦਲਿਆ ਜਾਂਦਾ ਏ। ਕੋਈ ਮਿੱਠੀ ਬਾਣੀ ਬੋਲ ਬੋਲ ਠੰਡ ਸੀਨੇ ਨੂੰ ਪਾਉਂਦਾ ਏ, ਕੋਈ ਸੂਈ ਵਾਂਗੂ ਚੁੱਭਦਾ ਹੈ, ਕੋਈ ਸੂਈ ਵਾਂਗ ਸੀ ਜਾਂਦਾ ਹੈ। ਇਹ ਆਪੋ ਆਪਣੀ ਫਿਤਰਤ ਹੈ, ਇਸ ਨੂੰ ਨਾ ਬਦਲਿਆ ਜਾਂਦਾ ਏ। ਇਹ ਆਪੋ ਆਪਣੀ ਫਿਤਰਤ ਹੈ, ਇਸ ਨੂੰ ਨਾ ਬਦਲਿਆ ਜਾਂਦਾ ਏ। ਕੋਈ ਦੂਜਿਆਂ ਦਾ ਹੱਕ ਮਾਰ ਮਾਰ ਆਪਣੀ ਤਿਜੋਰੀ ਭਰਦਾ ਹੈ, ਕੋਈ ਦੂਜਿਆਂ ਦਾ ਹੱਕ ਮਾਰ ਮਾਰ ਆਪਣੀ ਤਿਜੋਰੀ ਭਰਦਾ ਹੈ, ਕੋਈ ਹੱਸ ਕੇ ਆਪਣਾ ਹਿੱਸਾ ਵੀ ਦੂਜੇ ਦੇ ਨਾਂ ਕਰ ਜਾਂਦਾ ਏ। ਇਹ ਆਪੋ ਆਪਣੀ ਫਿਤਰਤ ਹੈ, ਇਸ ਨੂੰ ਨਾ ਬਦਲਿਆ ਜਾਂਦਾ ਏ। ਇਹ ਆਪੋ ਆਪਣੀ ਫਿਤਰਤ ਹੈ, ਇਸ ਨੂੰ ਨਾ ਬਦਲਿਆ ਜਾਂਦਾ ਏ। ਕੋਈ ਚਲਦੇ ਨੂੰ ਠੋਕਰ ਮਾਰ ਕੇ ਪੂਰੀ ਤਰ੍ਹਾਂ ਡੇਗ ਜਾਂਦਾ ਏ, ਕੋਈ ਚਲਦੇ ਨੂੰ ਠੋਕਰ ਮਾਰ ਕੇ ਪੂਰੀ ਤਰ੍ਹਾਂ ਡੇਗ ਜਾਂਦਾ ਏ, ਕੋਈ ਡਿੱਗੇ ਹੋਏ ਨੂੰ ਉਠਾ ਕੇ ਵੀ ਕਦਮਾਂ 'ਤੇ ਖੜ੍ਹਾ ਕਰ ਜਾਂਦਾ ਏ। ਉਹ ਆਪੋ ਆਪਣੀ ਫਿਤਰਤ ਹੈ, ਇਸ ਨੂੰ ਨਾ ਬਦਲਿਆ ਜਾਂਦਾ ਹੈ। ਕੋਈ ਕੱਟਦਾ ਹੈ, ਕੋਈ ਵੱਢਦਾ ਹੈ, ਕੋਈ ਜ਼ਖਮ ਸੀਨੇ 'ਤੇ ਲਾਉਂਦਾ ਏ, ਕੋਈ ਮੱਲਮ ਪੱਟੀ ਕਰਦਾ ਹੈ, ਕੋਈ ਦਰਦ ਵੰਡਾਈ ਜਾਂਦਾ ਹੈ। ਇਹ ਆਪੋ ਆਪਣੀ ਫਿਤਰਤ ਹੈ, ਇਸ ਨੂੰ ਨਾ ਬਦਲਿਆ ਜਾਂਦਾ ਹੈ। ਇਹ ਆਪੋ ਆਪਣੀ ਫਿਤਰਤ ਹੈ, ਇਸ ਨੂੰ ਨਾ ਬਦਲਿਆ ਜਾਂਦਾ ਹੈ। ਬਹੁਤ ਬਹੁਤ ਸ਼ੁਕਰੀਆ।
1: ਹੁਣ ਮੈਂ ਸੱਦਾ ਦੇਣ ਜਾ ਰਿਹਾ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਤਹਿਸੀਲ ਬੜਾ ਚੌਰ ਦੇ ਪਿੰਡ ਰੱਤੇਵਾਲ ਦੇ ਮਾਸਟਰ ਬਨਾਰਸੀ ਦਾਸ ਰੱਤੇਵਾਲ ਜੀ ਨੂੰ। ਉਹ ਵੀ ਕਿਸਾਨ ਕੋਲ ਦੀ ਹਮਾਇਤ ਦੇ ਵਿੱਚ ਆਪਣੀ ਜਿਹੜੀ ਆ ਹਮਾਇਤ ਲੈ ਕੇ ਕਵਿਤਾ ਰਾਹੀਂ ਹਾਜ਼ਰ ਹੋ ਰਹੇ ਨੇ। ਮਾਸਟਰ ਬਨਾਰਸੀ ਦਾਸ ਰੱਤੇਵਾਲ ਜੀ, ਤੁਹਾਡਾ ਦੁਆਬਾ ਰੇਡੀਓ ਦੇ ਹਫ਼ਤਾਵਾਰੀ ਪ੍ਰੋਗਰਾਮ ਕਵੀ ਦਰਬਾਰ ਦੇ ਵਿੱਚ ਨਿੱਘਾ ਸਵਾਗਤ ਹੈ।
3: ਕਿਸਾਨ ਦਾ ਪੁੱਤ, ਕਿਸਾਨ ਦਾ ਪੁੱਤ ਹਾਂ, ਕਿਸਾਨ ਨਾਲ ਖੜਾਂਗਾ। ਕਿਸਾਨ ਦਾ ਪੁੱਤ ਹਾਂ, ਕਿਸਾਨ ਨਾਲ ਖੜਾਂਗਾ। ਕਿਸਾਨੀ ਦੀ ਰਾਖੀ ਲਈ ਜਾਵਰ ਨਾਲ ਲੜਾਂਗਾ। ਖੇਤਾਂ ਵਿੱਚ ਵਸਦੀ ਰੂਹ ਮੇਰੇ ਬਾਪ ਦੀ, ਜਿਹੜੀ ਮੈਨੂੰ ਪਲ ਪਲ ਅੰਗ ਸੰਗ ਜਾਪਦੀ। ਅੱਜ ਭਾਵੇਂ ਬਾਪੂ ਅੱਖੀਆਂ ਤੋਂ ਦੂਰ ਹੈ, ਪਰ ਖੇਤਾਂ ਵਿੱਚ ਡੁੱਲੇ ਉਹਦੇ ਪਸੀਨੇ ਦਾ ਸਰੂਰ ਹੈ। ਖੇਤਾਂ ਦੇ

0: ਬੰਨੇ ਬੰਨੇ ਗੇੜਾ ਜਦ ਮੈਂ ਲਾਉਂਦਾ, ਸੱਚੀ ਮੁੱਚੀ ਬਾਪੂ ਮੈਨੂੰ ਆ ਕੇ ਸਮਝਾਉਂਦਾ। ਕਹਿੰਦਾ ਮੇਰੇ ਖੇਤਾਂ ਦਾ ਤੂੰ ਰੱਖਣਾ ਧਿਆਨ ਏ, ਇਹਨਾਂ ਨਾਲ ਹੀ ਪੁੱਤਰਾ ਤੇਰੀ ਜੱਗ ਵਿੱਚ ਸ਼ਾਨ ਏ। ਵੇਖੀ ਕਿਤੇ ਇਹਨਾਂ ਉੱਤੇ ਕਾਬਜ ਨਾ ਕੋਈ ਹੋ ਜਾਵੇ, ਬਣੀ ਬਣਾਈ ਇੱਜ਼ਤ ਮਿੱਟੀ ਵਿੱਚ ਖੋ ਜਾਵੇ। ਇਹਨਾਂ ਪਿੱਛੇ ਲੜਦਾ ਰਿਹਾ ਮੈਂ ਸ਼ਰੀਕਾਂ ਨਾਲ, ਕੋਰਟ ਅਤੇ ਕਚਹਿਰੀਆਂ 'ਚ ਪੈਂਦੀਆਂ ਤਰੀਕਾਂ ਨਾਲ। ਕਿਸਾਨ ਦੀ ਕਿਸਾਨੀ ਨਾਲ ਹੁੰਦੀ ਗੂੜੀ ਮੁਹੱਬਤ ਏ, ਇਹਨਾਂ ਵਿੱਚ ਹੀ ਰੱਬ ਤੇਰਾ ਲਿਖਿਆ ਮੁਕੱਦਰ ਏ। ਘਾਟੇ ਨਫੇ ਸਾਰੇ ਮੈਂ ਜਿੰਦ 'ਤੇ ਸੀਚ ਕੱਟਦਾ, ਫਿਰ ਵੀ ਨਾ ਪਾਸਾ ਕਦੀ ਇਹਨਾਂ ਵੱਲੋਂ ਵੱਟਦਾ। ਇਹੋ ਤੇਰੀ ਜਿੰਦ ਅਤੇ ਇਹੋ ਤੇਰੀ ਜਾਨ ਏ, ਇਹਨਾਂ ਵਿੱਚ ਹੀ ਵੱਸਦਾ ਤੇਰਾ ਭਗਵਾਨ ਏ। ਥੋੜ੍ਹੇ ਜਿਹੇ ਸ਼ਬਦਾਂ ਵਿੱਚ ਸ਼੍ਰੀ ਬਾਪੂ ਸਮਝਾ ਗਿਆ, ਖੇਤਾਂ ਦੇ ਦਰਦ ਦੀ ਕਹਾਣੀ ਸੁਣਾ ਗਿਆ। ਬਨਾਰਸੀ ਦਾਸ ਖੇਤਾਂ ਵਿੱਚ ਹੱਲ ਸੀ ਚਲਾਉਂਦਾ, ਬਾਪੂ ਨਾਲ ਸੱਚੀ ਮੁੱਚੀ ਹੱਥ ਸੀ ਵਟਾਉਂਦਾ। ਇਹੋ ਮੇਰੇ ਬਚਪਨ ਦੀ ਅਸਲੀ ਕਮਾਈ ਏ, ਨਾਲ ਨਾਲ ਇਸ ਦੇ ਮੈਂ ਕੀਤੀ ਵੀ ਪੜ੍ਹਾਈ ਏ। ਪੜ੍ਹ ਲਿਖ ਜਦ ਫਿਰ ਅਧਿਆਪਕ ਜਾ ਲੱਗੇ ਸੀ, ਖੇਤਾਂ ਵਿੱਚ ਕਦੀ ਕਦੀ ਫਿਰ ਵੀ ਹੱਕ ਲੈਂਦੇ ਢੱਗੇ ਸੀ। ਰੱਤੇਵਾਲ ਪਿੰਡ ਵਿੱਚ ਆਉਣ ਕੇ ਪੜ੍ਹਾਇਆ ਏ, ਛੁੱਟੀ ਵਾਲੇ ਦਿਨ ਖੂਬ ਹੱਲ ਵੀ ਚਲਾਇਆ ਏ। ਇਨ ਵਿਨ ਸਾਰੀ ਉਹ ਕਹਾਣੀ ਮੈਂ ਸੁਣਾਈ ਏ, ਬਚਪਨ ਅਤੇ ਜਵਾਨੀ ਵਿੱਚ ਆਉਣ ਜੋ ਹੰਢਾਈਏ, ਬਚਪਨ ਅਤੇ ਜਵਾਨੀ ਵਿੱਚ ਆਉਣ ਜੋ ਹੰਢਾਈਏ।
1: ਰੱਤੇਵਾਲ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ। ਪਟਿਆਲਾ ਸ਼ਹਿਰ ਦੇ ਵਿੱਚ ਵਸਦੀ ਸਾਡੀ ਸ਼ਹਿਰ ਆ ਸੁਸ਼ਮਾ ਸੱਭਰਵਾਲ ਜੀ ਨੂੰ। ਸੁਸ਼ਮਾ ਸੱਭਰਵਾਲ ਜੀ ਸਾਡੇ ਹਫ਼ਤਾਵਾਰੀ ਪ੍ਰੋਗਰਾਮ ਕਵੀ ਦਰਬਾਰ ਦੇ ਵਿੱਚ ਪਹਿਲੀ ਵਾਰੀ ਹਾਜ਼ਰ ਹੋ ਰਹੇ ਨੇ ਅਤੇ ਉਹ ਵੀ ਕਿਸਾਨ ਸੰਘਰਸ਼ਾਂ ਨਾਲ ਜੋੜ ਕੇ ਆਪਣੀ ਕਿਸਾਨ ਅੰਦੋਲਨ ਨੂੰ ਹਮਾਇਤ ਦੇਣ ਆਏ ਨੇ ਆਪਣੀ ਕਵਿਤਾ ਰਾਹੀਂ। ਸੁਸ਼ਮਾ ਸੱਭਰਵਾਲ ਜੀ, ਤੁਹਾਡਾ ਦੁਆਬਾ ਰੇਡੀਓ ਦੇ ਹਫ਼ਤਾਵਾਰੀ ਪ੍ਰੋਗਰਾਮ ਕਵੀ ਦਰਬਾਰ ਦੇ ਵਿੱਚ ਨਿੱਘਾ ਸਵਾਗਤ ਹੈ।
2: ਹਾਂਜੀ, ਮੈਂ ਹਰਬੰਸ ਸਿੰਘ ਜੀ ਦੁਆਬਾ ਰੇਡੀਓ ਸਟੇਸ਼ਨ ਦੀ ਜਿਹੜੇ ਚਲਾ ਰਹੇ ਹਾਂ, ਮੈਂ ਇਹਨਾਂ ਨੂੰ ਸਤਿ ਸ਼੍ਰੀ ਅਕਾਲ ਕਹਿੰਦੀ ਹਾਂ ਅਤੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਕਹਿੰਦੀ ਹਾਂ। ਮੈਂ ਆਪਣੀ ਇੱਕ ਕਵਿਤਾ ਕਿਸਾਨਾਂ 'ਤੇ ਬਣਾਈ ਹੈ, ਲਿਖੀ ਹੈ। ਮੈਂ ਇਹ ਦੱਸਣ ਦੀ ਕੋਸ਼ਿਸ਼ ਕੀਤੀ ਹੈ ਵੀ ਸਾਰੇ ਲੋਕ ਕਿਸਾਨਾਂ ਦੇ ਨਾਲ ਹੈ, ਸਾਰਾ ਭਾਰਤ ਇੱਕ ਹੈ। ਇੱਥੋਂ ਤੱਕ ਕਿ ਪੜ੍ਹੇ ਲਿਖੇ ਬਾਹਰ ਦੇ ਲੋਕ ਵੀ ਕਿਸਾਨ ਪੱਕੀ ਹੁੰਗਾਰਾ ਭਰ ਰਹੇ ਹੈ, ਇਹ ਬਹੁਤ ਅੱਛੀ ਗੱਲ ਹੈ, ਚੰਗੀ ਗੱਲ ਹੈ। ਅਤੇ ਕਿਸਾਨਾਂ ਦੇ ਲਈ ਸਰਕਾਰਾਂ ਨੂੰ ਝੁਕਣਾ ਚਾਹੀਦਾ। ਇਹਦੇ ਬਾਰੇ 'ਚ ਮੈਂ ਆਪਣਾ ਹਮਦਰਦੀ ਭਰਿਆ ਇੱਕ ਨਜ਼ਰਾਨਾ ਭੇਟ ਕਰ ਰਹੀ ਹਾਂ ਕਵਿਤਾ ਵਿੱਚ। ਜਾਗੋ ਕਿਸਾਨ ਜਾਗੋ, ਜਾਗੋ ਕਿਸਾਨ ਜਾਗੋ, ਹੁਣ ਜਾਗਣ ਦਾ ਵੇਲਾ ਆਇਆ। ਬਥੇਰੀਆਂ ਖੁਦਕਿਸ਼ੀਆਂ ਕੀਤੀਆਂ, ਹੁਣ ਜਿਉਣ ਦਾ ਵੇਲਾ ਆਇਆ। ਬਥੇਰੀਆਂ ਖੁਦਕਿਸ਼ੀਆਂ ਕੀਤੀਆਂ, ਹੁਣ ਜਿਉਣ ਦਾ ਵੇਲਾ ਆਇਆ। ਹਾਕਮ ਹੁਣ ਤੱਕ ਇਹਨਾਂ ਦਾ ਬਣਦਾ ਹੱਕ ਦੇ ਦਿਓ। ਹਾਕਮੋ ਹੁਣ ਹੱਕ ਇਹਨਾਂ ਦਾ ਬਣਦਾ ਇਹਨਾਂ ਨੂੰ ਦੇ ਦਿਓ। ਭੁਲੇਖੇ ਇਹਨਾਂ ਨੂੰ ਪਾ ਕੇ ਕਿਉਂ ਪਾਪ ਕਮਾਈ ਜਾਂਦੇ ਹੋ। ਭੁਲੇਖੇ ਵਿੱਚ ਇਹਨਾਂ ਨੂੰ ਪਾ ਕੇ ਕਿਉਂ ਪਾਪ ਕਮਾਈ ਜਾਂਦੇ ਹੋ। ਦਿਨ ਰਾਤ ਇਹ ਜਾਗਦਾ ਆਪਣਾ ਆਪਾ ਵਾਰਦਾ, ਦਿਨ ਰਾਤ ਇਹ ਜਾਗਦਾ ਆਪਣਾ ਆਪਾ ਵਾਰਦਾ। ਖੂਨ ਪਸੀਨਾ ਬਹਾ ਕੇ ਸੰਸਾਰ ਦਾ ਪੇਟ ਪਾਲਦਾ, ਖੂਨ ਪਸੀਨਾ ਬਹਾ ਕੇ ਜੱਗ ਦਾ ਪੇਟ ਪਾਲਦਾ। ਪੋਹ ਦੀ ਰਾਤ ਹੋਵੇ ਜਾਂ ਹਾੜ ਦਾ ਮਹੀਨਾ, ਪੋਹ ਦੀ ਰਾਤ ਹੋਵੇ ਜਾਂ ਹਾੜ ਦਾ ਮਹੀਨਾ, ਜੇਠ ਦੀ ਗਰਮੀ ਤਪਦੀ 'ਚ ਵੀ ਇਹ ਸੌਂਦਾ ਕਦੇ ਨਾ, ਜੇਠ ਦੀ ਗਰਮੀ ਤਪਦੀ 'ਚ ਵੀ ਇਹ ਸੌਂਦਾ ਕਦੇ ਨਾ। ਫਿਰ ਵੀ ਇਹ ਕਿਉਂ ਇਕੱਲਾ ਰੋ ਰੋ ਸਮਾਂ ਗੁਜ਼ਾਰਦਾ, ਆਪਣੀ ਮਿਹਨਤ ਦਾ ਫਲ ਇਹ ਕਿਉਂ ਨਹੀਂ ਹੰਢਾਵਦਾ, ਆਪਣੀ ਮਿਹਨਤ ਦਾ ਫਲ ਕਿਉਂ ਨਹੀਂ ਹੈ ਇਹ ਪਾਉਂਦਾ। ਕੁਰਸੀਆਂ ਦੇ ਮਾਲਕੋ ਕੁਝ ਕਿਸਾਨ ਦੀ ਖਬਰ ਸਾਰ ਲਵੋ, ਕੁਰਸੀਆਂ ਦੇ ਮਾਲਕੋ ਕੁਝ ਕਿਸਾਨ ਦੀ ਖਬਰ ਸਾਰ ਲਵੋ। ਇਹ ਜੱਗ ਦਾ ਅੰਨਦਾਤਾ ਹੈ, ਇਸਨੂੰ ਨਾ ਇਗਨੋਰ ਕਰੋ। ਇਹ ਜੱਗ ਦਾ ਅੰਨਦਾਤਾ ਹੈ, ਇਸਨੂੰ ਨਾ ਇਗਨੋਰ ਕਰੋ। ਮੀਂਹ ਹਨੇਰੀ ਚੱਕੜ ਹਵਾਵਾਂ ਆਪਣੇ ਜਿਗਰੇ 'ਤੇ ਠਾਰਦਾ, ਮੀਂਹ ਹਨੇਰੀ ਚੱਕੜ ਹਵਾਵਾਂ ਆਪਣੇ ਜਿਗਰੇ 'ਤੇ ਠਾਰਦਾ। ਛੱਤ ਚੁੰਦੀ ਪੈਰ ਨੰਗੇ ਹਿਰਦੇ ਤੇ ਸਬਰ ਗੁਜ਼ਾਰਦਾ, ਛੱਪਣ ਭੋਜਨ ਸੰਸਾਰ ਨੂੰ ਦਿੰਦਾ, ਖੁਦ ਭੁੱਖਾ ਇਹ ਮਰਦਾ, ਛੱਪਣ ਭੋਜਨ ਸੰਸਾਰ ਨੂੰ ਦਿੰਦਾ, ਖੁਦ ਭੁੱਖਾ ਇਹ ਮਰਦਾ, ਔਲਾਦ ਆਪਣੀ ਵੀ ਦੇਸ਼ ਦੀ ਖਾਤਰ ਬਾਰਡਰ 'ਤੇ ਘੱਲਦਾ, ਔਲਾਦ ਆਪਣੀ ਵੀ ਦੇਸ਼ ਦੀ ਖਾਤਰ ਇਹ ਬਾਰਡਰ 'ਤੇ ਘੱਲਦਾ, ਮਿੱਟੀ ਨਾਲ ਮਿੱਟੀ ਹੋ ਕੇ ਬੰਜਰ ਧਰਤੀ ਸੋਨਾ ਉਗਾਉਂਦਾ, ਮਿੱਟੀ ਨਾਲ ਮਿੱਟੀ ਹੋ ਕੇ ਬੰਜਰ ਧਰਤੀ ਸੋਨਾ ਉਗਾਉਂਦਾ, ਜਦ ਮੀਂਹ ਹਨੇਰੀ ਫਸਲ 'ਤੇ ਹਮਲਾ ਕਰੇ, ਜਦ ਮੀਂਹ ਹਨੇਰੀ ਫਸਲ 'ਤੇ ਹਮਲਾ ਕਰੇ ਤਦ ਹੌਂਕੇ ਭਰਦਾ, ਕੁਦਰਤ ਦੀ ਮਿਹਰ 'ਤੇ ਕਹਿਰ 'ਤੇ ਨਿਰਭਰ ਆਸ ਲਗਾਉਂਦਾ, ਕੁਦਰਤ ਦੀ ਮਿਹਰ 'ਤੇ ਕਹਿਰ 'ਤੇ ਨਿਰਭਰ ਆਸ ਲਗਾਉਂਦਾ, ਉਮੀਦ ਦੇ ਦੀਵੇ ਬਲਦੇ ਬੁਝਦੇ ਪਾਣੀ ਵਿੱਚ ਗੁਆਉਂਦਾ, ਉਮੀਦ ਦੇ ਦੀਵੇ ਬਲਦੇ ਬੁਝਦੇ ਪਾਣੀ ਵਿੱਚ ਗੁਆਉਂਦਾ। ਸਿਆਸਤਦਾਨੋਂ ਕਦਰ ਕਰੋ, ਸਿਆਸਤਦਾਨੋਂ ਕਦਰ ਕਰੋ, ਕਿਸਾਨਾਂ ਦੇ ਮਸਲੇ ਹੱਲ ਕਰੋ, ਔਰਤਾਂ ਜਾਗ ਪਈਆਂ ਹਨ ਹੁਣ ਬੱਚਾ ਬੱਚਾ ਜਾਗ ਪਿਆ, ਮਸਲੇ ਹੱਲ ਕਰੋ ਹੁਣ ਵਧੀਕੀਆਂ ਨਾ ਸਹਿਣੀਆਂ, ਮਸਲੇ ਹੱਲ ਕਰੋ ਹੁਣ ਵਧੀਕੀਆਂ ਨਾ ਸਹਿਣੀਆਂ, ਸਾਰਾ ਭਾਰਤ ਇੱਕ ਹੈ ਕਿਉਂ ਵੈਰ ਕਮਾਉਂਦੇ ਸਿਆਸਤਦਾਨੋਂ, ਕਿਉਂ ਵੈਰ ਕਮਾਉਂਦੇ ਹੋ ਸਿਆਸਤਦਾਨੋਂ, ਜਗ ਸਾਰਾ ਹੀ ਨਾਲ ਹੈ ਇਨਸਾਫ ਕਰੋ ਸਿਆਸਤਦਾਨੋਂ, ਜਗ ਸਾਰਾ ਵੀ ਨਾਲ ਹੈ ਇਨਸਾਫ ਕਰੋ ਸਿਆਸਤਦਾਨੋਂ, ਦਸ਼ਮੇਸ਼ ਦੇ ਚੇਲੇ ਹੁਣ ਜਾਗ ਪਏ ਨੇ, ਦਸ਼ਮੇਸ਼ ਦੇ ਚੇਲੇ ਹੁਣ ਜਾਗ ਪਏ ਨੇ, ਹੱਕਾਂ ਇਹਨਾਂ ਦੀ ਝੋਲੀ ਭਰਨੀ ਪੈਣੇ, ਹੱਕ ਇਹਨਾਂ ਦੀ ਝੋਲੀ ਭਰਨੇ ਪੈਣੇ। ਜੈ ਜਵਾਨ ਜੈ ਕਿਸਾਨ।
1: ਸ਼ਬਰਵਾਲ ਜੀ ਤੋਂ ਬਾਅਦ ਹੁਣ ਮੈਂ ਫਿਰੋਜ਼ਪੁਰ ਵੱਸਦੇ ਸਾਡੇ ਸ਼ਾਇਰ ਕਮਲਦਾਸ ਜੀ ਨੂੰ ਸੱਦਾ ਦੇਣ ਜਾ ਰਿਹਾ। ਕਮਲਦਾਸ ਜੀ ਜਿਹੜੀ ਆਪਣੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ, ਉਹ ਉਹਨਾਂ ਦੀ ਕਿਸਾਨ ਘੋਲਣਾ ਹਮੈਤ ਬਾੜੀ 'ਤੇ ਨਹੀਂ ਹੈ, ਪਰ ਫਿਰ ਵੀ ਅਸੀਂ ਉਹਨਾਂ ਦੀ ਰਚਨਾ ਜਿਹੜੀ ਆ ਇਸ ਕਵੀ ਦਰਬਾਰ ਦੇ ਵਿੱਚ ਲਾਉਣ ਦੀ ਗੁਸਤਾਖੀ ਕਰ ਰਹੇ ਹਾਂ। ਕਮਲ ਦਾਸ ਜੀ ਬਹੁਤ ਵਧੀਆ ਆਵਾਜ਼ ਦੇ ਵਿੱਚ ਆਪਣੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ। ਕਮਲਦਾਸ ਜੀ ਤੁਹਾਡਾ ਦੁਆਬਾ ਰੇਡੀਓ ਦੇ ਮੰਚ 'ਤੇ ਨਿੱਘਾ ਸਵਾਗਤ ਹੈ।
3: ਆਦਮੀ ਤੂੰ ਅਗਰ ਆਦਮੀ ਨਾ ਬਣਾ ਤੋ ਯੇ ਜੀਵਨ ਭਲਾ ਹੈ ਯੇ

तो ये जीवन भला है ये किस काम का।

ये जीवन भला है ये किस काम का, जिंदगी के लिए जैसे जल और पवन,

0: ਦਾਸ ਜੀ ਦੀ ਰਚਨਾ ਤੋਂ ਬਾਅਦ ਹੁਣ ਮੈਂ ਫਰੀਦਕੋਟ ਵਸਦੀ ਸਾਡੀ ਸ਼ਹਿਰ ਹੈ ਸੁਖਵਿੰਦਰ ਕੌਰ ਜੀ ਨੂੰ ਸੱਦਾ ਦੇਣ ਜਾ ਰਿਹਾ ਉਹ ਆਉਣ ਅਤੇ ਆਪਣੀ ਰਚਨਾ ਲੈ ਕੇ ਹਾਜ਼ਰ ਹੋਣ। ਸੁਖਵਿੰਦਰ ਕੌਰ ਜੀ ਇਸ ਵਾਰ ਸਾਡੇ ਕਵੀ ਦਰਬਾਰ ਦੇ ਵਿੱਚ ਜਦੋਂ ਆ ਰਹੇ ਨੇ ਉਹ ਬਠਿੰਡਾ ਦੇ ਸ਼ਾਇਰ ਕੁਲਦੀਪ ਸਿੰਘ ਬੰਗੀ ਜੀ ਦੀ ਇਹ ਗਜ਼ਲ ਲੈ ਕੇ ਹਾਜ਼ਰ ਹੋ ਰਹੇ ਨੇ। ਸੁਖਵਿੰਦਰ ਕੌਰ ਜੀ ਦੁਆਬਾ ਰੇਡੀਓ ਦੇ ਹਫ਼ਤਾਵਾਰੀ ਕਵੀ ਦਰਬਾਰ ਦੇ ਵਿੱਚ ਤੁਹਾਡਾ ਨਿੱਘਾ ਸਵਾਗਤ ਹੈ।
1: ਦੋਸਤੋ, ਮੈਂ ਸੁਖਵਿੰਦਰ ਕੌਰ ਫਰੀਦਕੋਟ, ਆਪ ਜੀ ਦੀ ਨਜ਼ਰ। ਮਾਲਵੇ ਦੀ ਸ਼ਾਨ, ਬਠਿੰਡੇ ਜ਼ਿਲ੍ਹੇ ਦਾ ਮਾਣ। ਕੁਲਦੀਪ ਸਿੰਘ ਬੰਗੀ, ਜੋ ਪੇਸ਼ੇ ਵਜੋਂ ਇੱਕ ਅਧਿਆਪਕ ਨੇ, ਉਹਨਾਂ ਦੀ ਲਿਖੀ ਹੋਈ ਗਜ਼ਲ ਆਪ ਜੀ ਸਾਹਮਣੇ ਪੇਸ਼ ਕਰਨ ਜਾ ਰਹੀ ਹਾਂ। ਇੱਕ ਵਾਰੀ ਜੇ ਝੂਠਾ ਹੀ ਤੂੰ ਦੇ ਜਾਂਦਾ ਤੇਰੇ ਵਾਸ ਕਦੇ

ਏਦਾਂ ਪੀੜ ਜੁਦਾਈ ਦਾ ਫਿਰ ਹੁੰਦਾ ਨਾ ਇਹ ਸਾਸ ਕਦੇ।

बीते पल में याद कराता नहादा विश्वासिक दे।

चार चुफेरे ढूंढे जावा, सुन मेरी हरदास कदे।

ਸਾਗਰ ਦੇ ਵਿੱਚ ਤਾਰੇ ਹਿਲਾਵਾਂ, ਚਾਹੇ ਡੁੱਬ ਕੇ ਗੰਗਾ ਦੀ ਜੋ ਮੇਰੇ

0: ਸਕਦੇ। ਥੈਂਕ ਯੂ
1: ਸੁਖਵਿੰਦਰ ਕੌਰ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਜੰਮੂ ਵਸਦੇ ਸਾਡੇ ਸ਼ਾਇਰ ਹਰਭਜਨ ਸਿੰਘ ਅਪਾਸ਼ਿਕ ਜੀ ਨੂੰ। ਹਰਭਜਨ ਸਿੰਘ ਅਪਾਸ਼ਿਕ ਜੀ ਸਾਡੀਆਂ ਕਾਮੇ ਪਲਾਂ ਦੇ ਵਿੱਚ ਆਉਂਦੇ ਰਹਿੰਦੇ ਨੇ। ਇਸ ਵਾਰ ਉਹ ਸਾਡੇ ਇਸ ਵਿਸ਼ੇਸ਼ ਸੱਦੇ ਦੇ ਉੱਤੇ ਕਿਸਾਨੀ ਸੰਘਰਸ਼ ਨਾਲ ਜੁੜ ਕੇ ਆਪਣੀ ਇੱਕ ਕਵਿਤਾ ਲੈ ਕੇ ਹਾਜ਼ਰ ਹੋ ਰਹੇ ਨੇ। ਹਰਭਜਨ ਸਿੰਘ ਅਪਾਸ਼ਿਕ ਜੀ, ਤੁਹਾਡਾ ਦੁਆਬਾ ਰੇਡੀਓ ਦੇ ਹਫ਼ਤਾਵਾਰੀ ਕਵੀ ਦਰਬਾਰ ਦੇ ਵਿੱਚ ਨਿੱਘਾ ਸਵਾਗਤ ਹੈ ਜੀ।
2: ਸ਼ੁਕਰੀਆ ਯਾਦ ਸਾਹਿਬ, ਮੇਰੀ ਅੱਜ ਦੀ ਕਵਿਤਾ ਦੇਸ਼ ਦੇ ਕਿਸਾਨਾਂ ਨੂੰ ਸਮਰਪਿਤ ਹੈ। ਕਾਰ ਤੇ ਆਗ ਅੰਨਦਾਤਾ ਸੜਕਾਂ ਤੇ ਆਇਆ ਹੈ, ਭਾਰਤੀ ਕਿਸਾਨ ਭਾਰਤ ਮਾਨ ਦਾ ਜਾਇਆ ਹੈ। ਕਾਰ ਤੇ ਆਗ ਅੰਨਦਾਤਾ ਸੜਕਾਂ ਤੇ ਆਇਆ ਹੈ, ਭਾਰਤੀ ਕਿਸਾਨ ਭਾਰਤ ਮਾਨ ਦਾ ਜਾਇਆ ਹੈ। ਇਮਾਨਦਾਰੀ ਨਾਲ ਆਪਣਾ ਫਰਜ਼ ਨਿਭਾਇਆ ਹੈ, ਮੁਣਕਾ ਬਹਾ ਕੇ ਮਿੱਟੀ 'ਚੋਂ ਸੋਨਾ ਉਗਾਇਆ ਹੈ। ਆਈ ਕ੍ਰਾਂਤੀ ਹਰਾ ਇਨਕਲਾਬ ਲਿਆਇਆ ਹੈ, ਪਰ ਦਿੱਤੇ ਅੰਨ ਭੰਡਾਰ ਆਤਮ ਨਿਰਭਰ ਬਣਾਇਆ ਹੈ। ਕਾਰ ਤਿਆਗ ਅੰਨਦਾਤਾ ਸੜਕਾਂ 'ਤੇ ਆਇਆ ਹੈ, ਭਾਰਤੀ ਕਿਸਾਨ ਭਾਰਤ ਮਾਨ ਦਾ ਜਾਇਆ ਹੈ। ਅੱਜ ਅੰਨਦਾਤਾ ਲਾਚਾਰ ਹੋ ਗਿਆ ਹੈ, ਕਾਲੇ ਕਾਨੂੰਨਾਂ ਦਾ ਸ਼ਿਕਾਰ ਹੋ ਗਿਆ ਹੈ। ਨਿੰਦਨੀ ਨਿਰਦੇਈ ਸਰਕਾਰੀ ਵਿਵਹਾਰ ਹੋ ਗਿਆ ਹੈ। ਲਾਠੀਆਂ ਬੁਛਾਰਾਂ ਕੁੱਟਮਾਰ ਅਤਿਆਚਾਰ ਹੋ ਗਿਆ ਹੈ। ਪੂੰਜੀਆਂ ਪਤੀਆਂ ਲਈ ਡਾਢਾ ਪਿਆਰ ਹੋ ਗਿਆ ਹੈ। ਨਿਰਾ ਅਹੰਗ ਹੋਂਦ ਖਾਤਰ ਪੇਚਾ ਫਸਾਇਆ ਹੈ। ਘਰ ਤਿਆਗ ਅੰਨਦਾਤਾ ਸੜਕਾਂ 'ਤੇ ਆਇਆ ਹੈ, ਭਾਰਤੀ ਕਿਸਾਨ ਭਾਰਤ ਮਾਨ ਦਾ ਜਾਇਆ ਹੈ। ਦੇਸ਼ ਦੇ ਕਿਸਾਨਾਂ ਨੂੰ ਇੱਧਰ ਉੱਧਰ ਨਾ ਭਟਕਾਵੋ, ਬਿਨਾਂ ਕਾਰਨ ਬੇਲੋੜੀ ਬੈਠਕਾਂ ਨਾ ਲਮਕਾਵੋ। ਦੇਸ਼ ਭਗਤਾਂ 'ਤੇ ਦੇਸ਼ ਧਰੋਹੀ ਲੇਬਲ ਨਾ ਲਾਵੋ, ਐਵੇਂ ਕਿਸਾਨ ਏਕਤਾ ਨਾ ਅਜ਼ਮਾਵੋ। ਕਿਸਾਨੀ ਕਰਦੇ ਕਿਸਾਨਾਂ ਦਾ ਨਾ ਧਿਆਨ ਵਟਾਵੋ, ਦੂਰ ਕਰੋ ਸਭ ਸੰਸੇ ਸ਼ੰਕਿਆਂ 'ਚੋਂ ਨਾ ਫਸਾਵੋ। ਦੇਸ਼ ਭਗਤਾਂ ਨੂੰ ਭੰਬਲ ਭੂਸਿਆਂ 'ਚੋਂ ਪਾਇਆ ਹੈ, ਘਰ ਤਿਆਗ ਅੰਨਦਾਤਾ ਸੜਕਾਂ 'ਤੇ ਆਇਆ ਹੈ, ਭਾਰਤੀ ਕਿਸਾਨ ਭਾਰਤ ਮਾਂ ਦਾ ਜਾਇਆ ਹੈ। ਯਤਨ ਹੋ ਰਿਹਾ ਹੈ ਕਿਸਾਨ ਏਕਤਾ ਤੋੜਨ ਦਾ, ਹੱਕ ਦੀ ਲੜਾਈ ਦਾ ਰੁੱਖ ਮੋੜਨ ਦਾ, ਸਮਾਜਿਕ ਵਿਰੋਧੀ ਤੱਤਾਂ ਨੂੰ ਸਫਾਂ 'ਚ ਜੋੜਨ ਦਾ, ਨਿਰੋਲ ਕਿਸਾਨ ਅੰਦੋਲਨ ਨੂੰ ਪ੍ਰਾਂਤਾਂ ਖਿੱਤਿਆਂ 'ਚ ਫੋੜਨ ਦਾ। ਸਿਆਣੇ ਕਿਸਾਨਾਂ ਨੇ ਸਤਰਕਤਾ ਸਾਵਧਾਨੀ ਨੂੰ ਅਪਣਾਇਆ ਹੈ, ਕਾਰ ਤਿਆਗ ਅੰਨਦਾਤਾ ਸੜਕਾਂ 'ਤੇ ਆਇਆ ਹੈ, ਭਾਰਤੀ ਕਿਸਾਨ ਭਾਰਤ ਮਾਂ ਦਾ ਜਾਇਆ ਹੈ, ਭਾਰਤੀ ਕਿਸਾਨ ਭਾਰਤ ਮਾਂ ਦਾ ਜਾਇਆ ਹੈ।
1: ਰੇਡੀਓ ਦੇ ਪਿਆਰੇ ਸਰੋਤਿਓ, ਹਰਭਜਨ ਸਿੰਘ ਅਪਾਸ਼ਿਕ ਜੀ ਦੀ ਰਚਨਾ ਤੋਂ ਬਾਅਦ ਹੁਣ ਮੈਂ ਕਵੀ ਦਰਬਾਰ ਦੇ ਅੰਤ ਦੇ ਵਿੱਚ ਸੱਦਾ ਦੇਣ ਜਾ ਰਿਹਾ ਪਟਿਆਲਾ ਵਾਸਤੇ ਸਾਡੇ ਗੀਤਕਾਰ ਸ਼ਾਇਰ ਹਰਦੀਪ ਸਿੰਘ ਦੀਪ ਜੀ ਨੂੰ। ਹਰਦੀਪ ਸਿੰਘ ਦੀਪ ਜੀ ਪੰਜਾਬੀ ਦੇ ਬਹੁਤ ਵਧੀਆ ਗੀਤਕਾਰ ਨੇ, ਜਿਨ੍ਹਾਂ ਦੇ ਲਿਖੇ ਹੋਏ ਗੀਤਾਂ ਨੂੰ ਪੰਜਾਬੀ ਦੇ ਬਹੁਤ ਸਾਰੇ ਗਾਇਕਾਂ ਨੇ ਗਾਇਆ ਹੋਇਆ ਹੈ। ਉਹ ਆਪਣੀ ਜਿਹੜੀ ਆ ਸਾਡੇ ਵਿਸ਼ੇਸ਼ ਸੱਦੇ ਦੇ ਉੱਤੇ ਰਚਨਾ ਲੈ ਕੇ ਅੱਜ ਦੇ ਕਵੀ ਦਰਬਾਰ ਦੇ ਵਿੱਚ ਹਾਜ਼ਰ ਹੋ ਰਹੇ ਨੇ। ਅਤੇ ਇਸ ਰਚਨਾ ਦੇ ਵਿੱਚ ਜਿੱਥੇ ਉਹ ਕਿਸਾਨ ਸੰਘਰਸ਼ ਦੀ ਹਮਾਇਤ ਕਰਨ ਜਾ ਰਹੇ ਨੇ, ਉੱਥੇ ਦਿੱਲੀ ਦੀ ਜਿਹੜੀ ਮੋਦੀ ਦੀ ਹਕੂਮਤ ਹੈ, ਦਿੱਲੀ ਦੀ ਜਿਹੜੀ ਕੇਂਦਰੀ ਸਰਕਾਰ ਹੈ, ਉਸ ਨੂੰ ਜਿਹੜੀ ਹੈ ਚੇਤਾਵਨੀ ਵੀ ਦੇ ਰਹੇ ਨੇ ਕਿ ਉਹ ਕਿਸਾਨ ਘੋਲ ਦੇ ਜਿਹੜੇ ਨਾਲ ਕੋਈ ਵੀ ਦਗਾ ਨਾ ਕਮਾਉਣ ਅਤੇ ਕਿਸਾਨ ਘੋਲ ਨੂੰ ਜਿਹੜਾ ਆ ਉਸ ਦੀਆਂ ਮੰਗਾਂ ਨੂੰ ਮੰਨਣ। ਅਤੇ ਆਸ ਕਰਦੇ ਹਾਂ ਕਿ ਹਰਦੀਪ ਦੀਪ ਜੀ ਦੀ ਰਚਨਾ ਨੂੰ ਤੁਸੀਂ ਪਸੰਦ ਕਰੋਗੇ। ਤੇ ਦੁਆਬਾ ਰੇਡੀਓ ਦੇ ਪਿਆਰੇ ਸਰੋਤੇ ਤੁਹਾਡੇ ਸਨਮੁਖ ਪੇਸ਼ ਹੋ ਰਹੇ ਨੇ ਹਰਦੀਪ ਦੀਪ ਜੀ। ਹਰਦੀਪ ਦੀਪ ਜੀ, ਤੁਹਾਡਾ ਨਿੱਘਾ ਸਵਾਗਤ ਹੈ।
0: ਦੋਸਤੋ, ਅੱਜ ਦੇ ਕਵੀ ਦਰਬਾਰ 'ਚ ਦੁਆਬਾ ਰੇਡੀਓ 'ਤੇ ਕਿਸਾਨ ਵੀਰਾਂ ਦੀ ਹਮਦਰਦੀ ਲਈ ਔਰ ਦਿੱਲੀ ਦੀ ਮੋਦੀ ਸਰਕਾਰ ਨੂੰ ਚੇਤਾਵਨੀ ਦਿੰਦੀ ਹੋਈ ਰਚਨਾ ਪੇਸ਼ ਕਰ ਰਿਹਾ। ਦਿੱਲੀ ਏ ਨਾ ਸੋਚੀ ਕਿ ਪੰਜਾਬੀ ਡਰ ਜਾਣਗੇ, ਦਿੱਲੀ ਏ ਨਾ ਸੋਚੀ ਕਿ ਪੰਜਾਬੀ ਡਰ ਜਾਣਗੇ, ਕਮਲੀਏ ਇਹ ਡਰਨਾ ਨਹੀਂ ਜਾਣਦੇ, ਕਮਲੀਏ ਇਹ ਡਰਨਾ ਨਹੀਂ ਜਾਣਦੇ, ਇਹ ਤਾਂ ਗੈਰਾਂ ਲਈ ਮਰਦੇ ਰਹੇ ਨੇ, ਤੂੰ ਵੇਖੀ ਆਪਣਿਆਂ ਲਈ ਵੀ ਹੱਸ ਕੇ ਮਰ ਜਾਣਗੇ। ਦਿੱਲੀਏ ਨਾ ਸੋਚੀ ਕਿ ਪੰਜਾਬੀ ਡਰ ਜਾਣਗੇ, ਕਮਲੀਏ ਇਹ ਡਰਨਾ ਨਹੀਂ ਜਾਣਦੇ, ਵੇਖੀ ਆਪਣਿਆਂ ਲਈ ਹੱਸ ਹੱਸ ਕੇ ਮਰ ਜਾਣਗੇ। ਪੋਹ ਦੇ ਮਹੀਨੇ ਨਾਲ ਸਾਡੀ ਸਾਂਝ ਹੈ ਪੁਰਾਣੀ, ਨਾ ਸੋਚੀ ਕਿ ਠੰਡਾਂ ਵਿੱਚ ਇਹ ਠਰ ਜਾਣਗੇ, ਸਾਡੇ ਵੱਡੇ ਵਡੇਰੇ ਠੰਡੇ ਬੁਰਜ 'ਚ ਰਹੇ ਨੇ, ਇਹ ਤਾਂ ਪੋਹ 'ਚ ਅੱਤ ਦੀਆਂ ਠੰਡਾਂ ਨੂੰ ਵੀ ਆਪਣੇ ਵੱਲ ਕਰ ਜਾਣਗੇ। ਸਾਡੇ ਵੱਡੇ ਵਡੇਰੇ ਤਾਂ ਠੰਡੇ ਬੁਰਜ 'ਚ ਰਹੇ ਨੇ, ਇਹ ਪੋਹ ਦੀ ਅੱਤ ਦੀ ਠੰਡ ਨੂੰ ਆਪਣੇ ਵੱਲ ਕਰ ਜਾਣਗੇ। ਤੂੰ ਤਾਂ ਜ਼ੁਲਮ ਪਹਿਲਾਂ ਵੀ ਬਥੇਰੇ ਨੇ ਕੀਤੇ, ਦਿੱਲੀਏ ਤੂੰ ਤਾਂ ਜ਼ੁਲਮ ਸਾਡੇ 'ਤੇ ਪਹਿਲਾਂ ਹੀ ਬਥੇਰੇ ਨੇ ਕੀਤੇ, ਹਰ ਵਾਰ ਨਾ ਸੋਚੀ ਕਿ ਇਹ ਜਰ ਜਾਣਗੇ, ਇਹ ਸ਼ਹੀਦਾਂ ਦੀ ਔਲਾਦ ਨੇ ਪੰਜਾਬੀ, ਦਿੱਲੀਏ ਇਹ ਸ਼ਹੀਦਾਂ ਦੀ ਔਲਾਦ ਨੇ ਪੰਜਾਬੀ, ਹੁਣ ਵੀ ਵੇਖੀ ਮਿਸਾਲ ਪੈਦਾ ਕਰ ਜਾਣਗੇ। ਸਾਡੇ ਵੱਡੇ ਵਡੇਰੇ ਹੱਸ ਕੇ ਫਾਂਸੀਆਂ 'ਤੇ ਚੜ੍ਹੇ ਨੇ, ਇਹ ਵੀ ਲੋਕਾਂ ਲਈ ਸੂਲੀ ਚੜ੍ਹ ਜਾਣਗੇ। ਇਹਨੂੰ ਗੁਰੂ ਦਾ ਖਾਲਸਾ ਕਹਿੰਦੇ ਨੇ, ਇਹਨਾਂ ਕਿਸਾਨਾਂ ਨੂੰ ਗੁਰੂ ਦਾ ਖਾਲਸਾ ਕਹਿੰਦੇ ਨੇ, ਇਹ ਜ਼ੁਲਮਾਂ ਦੇ ਮੂਹਰੇ ਵੇਖੀ ਅੜ ਜਾਣਗੇ, ਇਹ ਦਿੱਲੀ ਜਾਂ ਮੇਲਾ ਵੇਖਣ ਨਹੀਂ ਆਏ, ਦਿੱਲੀਏ ਇਹ ਦਿੱਲੀ ਜਾਂ ਕੋਈ ਮੇਲਾ ਵੇਖਣ ਨਹੀਂ ਆਏ, ਨਾ ਸੋਚੀ ਕਿ ਖਾਲੀ ਮੁੜ ਘਰ ਜਾਣਗੇ, ਤੈਨੂੰ ਦਿੱਲੀਏ ਬਹੁਤ ਵਾਰੀ ਹੈ ਜਿੱਤਿਆ, ਇਸ ਵਾਰ ਵੀ ਤੈਨੂੰ ਇਹ ਘਰ ਸਰ ਜਾਣਗੇ, ਪੁੱਤ ਕਿਸਾਨਾਂ ਦੇ ਸਰਹੱਦਾਂ 'ਤੇ ਨੇ ਮਰਦੇ, ਵੇਖੀ ਦਿੱਲੀਏ ਤੈਨੂੰ ਵੀ ਕਲੰਕੀ ਕਰ ਜਾਣਗੇ। ਦਿੱਲੀਏ ਨਾ ਸੋਚੀ ਕਿ ਪੰਜਾਬੀ ਡਰ ਜਾਣਗੇ, ਇਹ ਡਰਦੇ ਨਹੀਂ, ਇਹ ਡਰਨਾ ਜਾਣਦੇ ਨਹੀਂ, ਇਹ ਹੱਸ ਹੱਸ ਕੇ ਮਰ ਜਾਣਗੇ, ਇਹ ਮਿੱਟੀ 'ਚ ਮਿੱਟੀ ਹੋਣਾ ਜਾਣਦੇ ਨੇ, ਨਾ ਸੋਚੀ ਕਿ ਠੰਡਾਂ 'ਚ ਠਰ ਜਾਣਗੇ। ਅਸੀਂ ਬੜੇ ਆਸਾਨ ਕੀਤੇ ਨੇ ਹੋਏ ਨੇ ਦਿੱਲੀਏ, ਦਿੱਲੀਏ ਅਸੀਂ ਤੇਰੇ 'ਤੇ ਬੜੇ ਆਸਾਨ ਕੀਤੇ ਹੋਏ ਨੇ, ਵੇਖੀ ਇੱਕ ਹੋਰ ਅਹਿਸਾਨ ਇਹ ਕਰ ਜਾਣਗੇ। ਜਬਰ ਦੀ ਮੰਡੀ 'ਤੇ ਨਹੀਂ ਕਿਸੇ ਦੀਪ ਰੱਖਣਾ, ਪਰ ਐਤਕੀ ਕਿਸਾਨ ਦੀਪ ਇਹ ਧਰ ਜਾਣਗੇ। ਨਾ ਸੋਚੀ ਦਿੱਲੀਏ ਕਿ ਪੰਜਾਬੀ ਡਰ ਜਾਣਗੇ, ਕਮਲੀਏ ਇਹ ਡਰਨਾ ਨਹੀਂ ਜਾਣਦੇ, ਇਹ ਗੈਰਾਂ ਲਈ ਮਰਦੇ ਆਏ ਨੇ, ਵੇਖੀ ਆਪਣੇ ਲਈ ਵੀ ਹੱਸ ਹੱਸ ਕੇ ਮਰ ਜਾਣਗੇ। ਨਾ ਸੋਚੀ ਕਮਲੀਏ ਕਿ ਪੰਜਾਬੀ ਡਰ ਜਾਣਗੇ। ਦੋਸਤੋ, ਸਾਰੀ ਆਡੀਅੰਸ ਦਾ ਔਰ ਦੁਆਬਾ ਰੇਡੀਓ ਦੇ ਮਿਹਰਬਾਨ ਸਾਡੇ ਹਰਬੰਸ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ। ਤੁਹਾਡਾ ਵੀਰ ਹਰਦੀਪ ਦੀਪ, ਗੀਤਕਾਰ ਨਾਭਾ।
1: ਹਰਦੀਪ ਦੀਪ ਜੀ ਦੀ ਰਚਨਾ ਦੇ ਨਾਲ ਹੀ ਸਾਡਾ ਅੱਜ ਦਾ ਜਿਹੜਾ ਇਹ ਕਵੀ ਦਰਬਾਰ ਇੱਥੇ ਸਮਾਪਤ ਹੋਣ ਜਾ ਰਿਹਾ ਹੈ। ਅਤੇ ਇਸ ਕਵੀ ਦਰਬਾਰ ਦੇ ਵਿੱਚ ਤੁਸੀਂ ਵੱਖ ਵੱਖ ਸ਼ਾਇਰ ਦੋਸਤਾਂ ਤੋਂ ਉਹਨਾਂ ਦੇ ਜਿਹੜੇ ਆ ਮਨੋਭਾਵ ਸੁਣੇ ਨੇ, ਉਹਨਾਂ ਦੀਆਂ ਕਵਿਤਾਵਾਂ ਸੁਣੀਆਂ ਨੇ, ਤੇ ਆਸ ਕਰਦੇ ਹਾਂ ਕਿ ਤੁਸੀਂ ਕਿਸਾਨ ਕੋਲ ਦੀ ਮਹੱਤਤਾ ਨੂੰ ਸਮਝਦੇ ਹੋਏ ਜਿਹੜਾ ਕਿਸਾਨ ਕੋਲ ਦੀ ਹਮਾਇਤ ਕਰੋਗੇ। ਤੇ ਇਹ ਕੱਲੀ ਜਿਹੜੀ ਆ ਕਿਸਾਨ ਕੋਲ ਦੀ ਹਮਾਇਤ ਨਹੀਂ, ਇਹ ਅਸਲ ਵਿੱਚ ਕਿਸਾਨ ਕੋਲ ਜਿਹੜਾ ਇਸ ਵੇਲੇ ਲੋਕ ਕੋਲ ਬਣ ਚੁੱਕਾ ਹੈ, ਤੇ ਉਸ ਦੀ ਹਮਾਇਤ ਹੈ। ਤੇ ਕਹਿ ਲਈਏ ਕਿ ਮਜ਼ਲੂਮਾਂ ਦੀ ਤੇ ਜਿਹੜੀ ਆ ਜ਼ਾਲਮਾਂ ਦੀ ਇਸ ਵੇਲੇ ਟੱਕਰ ਏ, ਇਸ ਟੱਕਰ ਦੇ ਵਿੱਚੋਂ ਜਿਹੜੇ ਆ ਮਜ਼ਲੂਮ ਜਿਹੜੇ ਆ ਉਹ ਜੇਤੂ ਹੋ ਕੇ ਨਿਕਲਣ। ਇਸੇ ਆਸ ਦੇ ਨਾਲ ਅਸੀਂ ਅੱਜ ਦਾ ਇਹ ਕਵੀ ਦਰਬਾਰ ਜਿਹੜਾ ਸਮਾਪਤ ਕਰਨ ਜਾ ਰਹੇ ਹਾਂ। ਆਦਾਬ, ਅੰਤ ਦੇ ਵਿੱਚ ਹਰਵੰਤ ਸਿੰਘ ਵੱਲੋਂ ਆਦਾਬ, ਨਮਸਕਾਰ, ਸਤਿ ਸ੍ਰੀ ਅਕਾਲ, ਕੁਦਰਤ ਖੈਰ ਕਰੇ, ਅਲਵਿਦਾ, ਆਮੀਨ।

ரேடியோ. ਦੁਆਬਾ ਰੇਡੀਓ ਦੇ ਪਿਆਰੇ ਸਰੋਤਿਓ, ਹਰਵੰਸ ਸਿੰਘ ਵੱਲੋਂ ਆਦਾਬ, ਨਮਸਕਾਰ, ਸਤਿ ਸ੍ਰੀ ਅਕਾਲ, ਕੁਦਰਤ ਖੈਰ ਕਰੇ। ਪਿਆਰੇ ਸਰੋਤਿਓ, ਤੁਸੀਂ ਹਰ ਹਫ਼ਤੇ ਸਾਡਾ ਇੱਕ ਕਵੀ ਦਰਬਾਰ ਸੁਣਦੇ ਹੋ, ਇਸ ਨੂੰ ਤੁਸੀਂ ਭਰਪੂਰ ਹਗਾਰਾ ਵੀ ਦਿੰਦੇ ਹੋ, ਤੇ ਇਸ ਕਵੀ ਦਰਬਾਰ ਨੂੰ ਇਸ ਵਾਰ ਜਿਹੜਾ ਆ ਸਾਡੇ ਸ਼ਾਇਰ ਦੋਸਤਾਂ ਨੇ ਕਾਮ ਮਹਿਫਲ ਤੋਂ ਜਿਹੜਾ ਇਸ ਨੂੰ ਇੱਕ ਮੇਲਾ ਬਣਾ ਦਿੱਤਾ, ਤੇ ਇਸ ਕਵੀ ਦਰਬਾਰ ਦੇ ਜਿਹੜੀ ਬਹੁਤ ਭਰਮੀ ਹਾਜ਼ਰੀ ਹੈ। ਤੇ ਇਸ ਕਵੀ ਦਰਬਾਰ ਦੇ ਵਿੱਚ ਅਸੀਂ ਕੋਸ਼ਿਸ਼ ਕਰਦੇ ਸੀ ਹਰ ਵਾਰ ਤੁਹਾਨੂੰ ਇੱਕ ਕਿਸੇ ਗਾਉਣ ਵਾਲੇ ਮਿੱਤਰ ਸੱਜਣ ਦੇ ਜਿਹੜੇ ਆ ਗੀਤ ਵੀ ਸੁਣਾਈਏ, ਤੇ ਇਸ ਵਾਰ ਸਾਡੇ ਕੋਲ ਜਿਹੜੇ ਗਾਉਣ ਵਾਲੇ ਮਿੱਤਰ ਨੇ ਉਹਨਾਂ ਦੀ ਗਿਣਤੀ ਵੱਡੀ ਏ, ਤੇ ਇਸ ਕਾਰਨ ਅਸੀਂ ਇੱਕ ਵੱਖਰਾ ਪ੍ਰੋਗਰਾਮ ਤੁਹਾਡੇ ਲਈ ਬਣਾਇਆ ਏ, ਤੇ ਇਸ ਪ੍ਰੋਗਰਾਮ ਦਾ ਨਾਂ ਅਸੀਂ ਰੱਖਿਆ ਗਾਉਂਦੀ ਸ਼ਾਮ। ਇਸ ਗਾਉਂਦੀ ਸ਼ਾਮ ਦੇ ਵਿੱਚ ਸਾਡੇ ਜਿਹੜੇ ਦੋਸਤ ਨੇ ਉਹ ਜਿੱਥੇ ਸਾਜ਼ਾਂ ਦੇ ਨਾਲ ਗਾਣਗੇ, ਉੱਥੇ ਜਿਹੜੇ ਆ ਉਹ ਸਿਰਫ ਸਾਜ਼ਾਂ ਤੋਂ ਬਿਨਾਂ ਆਪਣੀ ਆਵਾਜ਼ ਦੇ ਨਾਲ ਜਿਹੜਾ ਗਾ ਕੇ ਵੀ ਜਿਹੜਾ ਤੁਹਾਡਾ ਮਨੋਰੰਜਨ ਕਰਨਗੇ। ਆਸ ਕਰਦੇ ਹਾਂ ਕਿ ਤੁਸੀਂ ਉਹਨਾਂ ਸਾਰੇ ਗਾਇਕਾਂ ਦਾ ਮਾਣ ਵਧਾਓਗੇ ਤੇ ਸਾਡੇ ਪ੍ਰੋਗਰਾਮ ਨੂੰ ਪਸੰਦ ਕਰੋਗੇ। ਤੇ ਸਾਡੀ ਅੱਜ ਦੀ ਇਸ ਗਾਉਂਦੀ ਸ਼ਾਮ ਦਾ ਆਗਾਜ਼ ਕਰਨ ਲਈ ਸਾਡੇ ਕੋਲ ਹਾਜ਼ਰ ਹਨ ਜੋਗਿੰਦਰਪਾਲ ਮੱਲ ਜੀ। ਜੋਗਿੰਦਰਪਾਲ ਮੱਲ ਜੀ ਜਿਹੜੇ ਸਾਡੇ ਪੰਜਾਬ ਦੇ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਤਹਿਸੀਲ ਬੰਗਾ ਦੇ ਪਿੰਡ ਲਧਾਣਾ ਝਿੱਕਾ ਦੇ ਵਾਸੀ ਨੇ, ਪਰ ਅੱਜ ਕੱਲ੍ਹ ਜਰਮਨ ਦੇ ਵਿੱਚ ਰਹਿ ਰਹੇ ਨੇ। ਉੱਥੇ ਉਹ ਆਪਣੀ ਸੇਵਾ ਮੁਕਤੀ ਵਾਲੀ ਉਮਰ ਬਿਤਾ ਰਹੇ ਨੇ। ਉਹਨਾਂ ਨੂੰ ਭਰ ਜਵਾਨੀ ਤੋਂ ਹੀ, ਕਾਲਜ ਦੇ ਸਮੇਂ ਤੋਂ ਹੀ ਗਾਉਣ ਦਾ ਸ਼ੌਕ ਸੀ। ਉਸ ਗਾਉਣ ਦੇ ਸ਼ੌਕ ਨੂੰ ਉਹਨਾਂ ਨੇ ਅੱਜ ਵੀ ਬਰਕਰਾਰ ਰੱਖਿਆ ਹੋਇਆ ਹੈ। ਤੇ ਜਦੋਂ ਉਹਨਾਂ ਨੇ ਗਾਉਣਾ ਸ਼ੁਰੂ ਕੀਤਾ ਸੀ ਤਾਂ ਉਦੋਂ ਬੰਗਿਆਂ ਦੇ ਵਿੱਚ ਇੱਕ ਗਾਇਕ ਹੁੰਦਾ ਸੀ, ਸਤਨਾਮ ਚੰਗਿਆੜਾ। ਤੇ ਸਤਨਾਮ ਚੰਗਿਆੜਾ ਉਹਨਾਂ ਦਾ ਉਸਤਾਦ ਏ, ਤੇ ਉਹਨਾਂ ਦੀਆਂ ਮਾਰਾਂ ਸਹਿ ਸਹਿ ਕੇ ਉਸਨੇ ਗਾਉਣਾ ਸਿੱਖਿਆ ਏ, ਤੇ ਅੱਜ ਵੀ ਜਦੋਂ ਉਹ ਗਾਉਂਦਾ ਏ ਤਾਂ ਸਤਨਾਮ ਚੰਗਿਆੜੇ ਨੂੰ ਯਾਦ ਕਰਦਾ ਏ। ਸਤਨਾਮ ਚੰਗਿਆੜਾ ਜੀ ਦਾ ਚੰਡਿਆ ਹੋਇਆ ਇਹ ਸ਼ਗਿਰਦ ਜੋਗਿੰਦਰਪਾਲ ਮੱਲ ਆਪਣੀ ਅੱਜ ਇੱਕ ਰਚਨਾ ਲੈ ਕੇ ਹਾਜ਼ਰ ਹੋ ਰਿਹਾ ਏ, ਜਿਹੜੀ ਕਿ ਗੁਰਦੀਪ ਕੈੜਾ ਜੀ ਦੀ ਲਿਖੀ ਹੋਈ ਏ। ਇਸ ਰਚਨਾ ਦੇ ਵਿੱਚ ਉਹ ਦੱਸ ਰਹੇ ਨੇ ਵੀ ਸਾਡਾ ਦੇਸ਼ ਕਿਹੋ ਜਿਹਾ ਬਣ ਗਿਆ, ਜਿੱਥੇ ਜਿਹੜੀਆਂ ਕਿਤਾਬਾਂ ਆ ਉਹ ਸੜਕਾਂ ਤੇ ਰਲੀਆਂ ਨੇ, ਤੇ ਜਿਹੜੀਆਂ ਜੁੱਤੀਆਂ ਨੇ ਉਹ ਸ਼ੀਸ਼ੇ ਦੇ ਸ਼ੋਕੇਸਾਂ ਦੇ ਵਿੱਚ ਪਈਆਂ ਨੇ। ਤੇ ਇਸ ਜਿਹੜਾ ਕਹਿ ਲਈਏ ਬੜਾ ਸੰਜੀਦਾ ਮਸਲੇ ਨੂੰ ਲੈ ਕੇ ਉਹਨਾਂ ਦਾ ਲਿਖਿਆ ਹੋਇਆ ਗੀਤ ਗੁਰਦੀਪ ਕੈੜਾ ਜੀ ਦਾ ਲੈ ਕੇ ਹਾਜ਼ਰ ਨੇ ਜੋਗਿੰਦਰਪਾਲ ਮੱਲ ਜੀ। ਜੋਗਿੰਦਰਪਾਲ ਮੱਲ ਜੀ, ਤੁਹਾਡਾ ਦੁਆਬਾ ਰੇਡੀਓ ਦੀ ਗਾਉਂਦੀ ਸ਼ਾਮ ਦੇ ਵਿੱਚ ਨਿੱਘਾ ਸਵਾਗਤ ਹੈ।

0: ਰਜਿੰਦਰਪਾਲ ਮੱਲ ਤੋਂ ਬਾਅਦ ਹੁਣ ਮੈਂ ਇਸ ਗਾਉਂਦੀ ਸ਼ਾਮ ਦੇ ਵਿੱਚ ਸੱਦਾ ਦੇਣ ਜਾ ਰਿਹਾ ਸਾਡੇ ਪੁਰਤਗਾਲ ਵਾਸਤੇ ਸ਼ਾਇਰ ਦੁੱਖ ਭੰਜਨ ਸਿੰਘ ਰੰਧਾਵਾ ਜੀ, ਜਿਹੜੇ ਕਿ ਸਾਡੀਆਂ ਕਾਵ ਮਹਿਫਲਾਂ ਦੇ ਵਿੱਚ ਅਕਸਰ ਸ਼ਾਮਿਲ ਹੁੰਦੇ ਰਹਿੰਦੇ ਨੇ, ਜਿਹੜੀ ਉਹ ਸ਼ਾਇਰੀ ਰਚਦੇ ਨੇ ਉਹ ਪੂਰੇ ਤਰੰਨਮ ਦੇ ਵਿੱਚ ਜਿਹੜੀ ਆ ਸਾਡੇ ਸਰੋਤਿਆਂ ਦੇ ਸਨਮੁੱਖ ਪੇਸ਼ ਕਰਦੇ ਨੇ। ਇਸ ਵਾਰ ਦੀ ਸਾਡੀ ਇਸ ਗਾਉਂਦੀ ਸ਼ਾਮ ਦੇ ਵਿੱਚ ਦੁੱਖ ਭੰਜਨ ਸਿੰਘ ਰੰਧਾਵਾ ਜੀ ਆਪਣੀ ਇੱਕ ਜਿਹੜੀ ਰਚਨਾ ਜਿਹੜੀ ਆ ਉਹ ਤਰੰਨਮ ਦੇ ਵਿੱਚ ਸਾਡੇ ਸਰੋਤਿਆਂ ਦੇ ਅੱਗੇ ਰੱਖਣਗੇ ਅਤੇ ਆਸ ਕਰਦੇ ਹਾਂ ਕਿ ਉਹ ਵੀ ਤੁਸੀਂ ਪਸੰਦ ਕਰੋਗੇ। ਭਾਵੇਂ ਕਿ ਦੁੱਖ ਭੰਜਨ ਸਿੰਘ ਰੰਧਾਵਾ ਜੀ ਸਾਜ਼ਾਂ ਦੀ ਵਰਤੋਂ ਨਹੀਂ ਕਰਦੇ, ਪਰ ਉਹਨਾਂ ਦੀ ਆਵਾਜ਼ ਦੇ ਵਿੱਚ ਜੋ ਰਸ ਹੈ ਉਹ ਵੀ ਤੁਸੀਂ ਬਖੂਬੀ ਪਸੰਦ ਕਰੋਗੇ। ਦੁੱਖ ਭੰਜਨ ਸਿੰਘ ਰੰਧਾਵਾ ਜੀ, ਤੁਹਾਡਾ ਸਵਾਗਤ ਹੈ।
1: ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਦੁੱਖ ਭੰਜਨ ਰੰਧਾਵਾ ਪੁਰਤਗਾਲ ਤੋਂ, ਔਰ ਮੈਂ ਦੁਆਬਾ ਰੇਡੀਓ ਸੁਣ ਰਹੇ ਸਾਰੇ ਸਰੋਤਿਆਂ ਦਾ ਸ਼ੁਕਰਗੁਜ਼ਾਰ, ਔਰ ਹਰਬੰਸ ਸਿੰਘ ਭਾਅ ਜੀ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਮੈਨੂੰ ਇਸ ਕਵੀ ਦਰਬਾਰ ਦੇ ਵਿੱਚ ਸ਼ਿਰਕਤ ਕਰਨ ਦਾ ਮੌਕਾ ਦਿੱਤਾ। ਆਪਣਾ ਗੀਤ ਲੈ ਕੇ ਹਾਜ਼ਰ ਹਾਂ ਜੀ। ਵੱਖ ਨੀ ਮੈਥੋਂ ਵੱਖ ਹੋਣ ਤੋਂ ਪਹਿਲਾਂ ਮੈਨੂੰ ਦੇ ਕੇ ਥੋੜਾ ਜ਼ਹਿਰ ਜਾਵੀਂ,

ਨੀ ਮੈਥੋਂ ਵੱਖ ਹੋਣ ਤੋਂ ਪਹਿਲਾਂ ਮੈਨੂੰ ਦੇਖ ਕੇ ਥੋੜਾ ਜ਼ਹਿਰ ਜਾਵੀਂ। ਪੈ ਗਈਆਂ ਨੇ ਮੇਰੇ ਪੱਲੇ ਸੱਜਣਾ ਦਰਦ ਜੁਦਾਈਆਂ ਸਭੇ, ਇੱਕ ਪਾਸੇ ਮੇਰੇ ਐਬ ਖਲੋਤੇ ਦੂਜੇ ਪਾਸੇ ਖੁਦਾਈਆਂ ਸਭੇ।

ਦੁੱਖ ਭੰਜਨ ਨੂੰ ਮਾਰ ਲਿਆਏ, ਉਸ ਦੀਆਂ ਹਿਰਸਾਂ ਆਸਾਂ ਨੇ। ਦੁੱਖ ਭੰਜਨ ਨੂੰ ਮਾਰ ਲਿਆਏ, ਉਸ ਦੀਆਂ ਹਿਰਸਾਂ ਆਸਾਂ ਨੇ। ਉਸ ਦੀ ਬਾਂਹ ਪਹਿਲਾਂ ਫੜ ਲਈ।

0: ਧੰਨਵਾਦ ਜੀ।
1: ਪਿਆਰੇ ਸਰੋਤਿਓ, ਲੁਕਮੰਜਨ ਸਿੰਘ ਰੰਧਾਵਾ ਜੀ ਤੋਂ ਬਾਅਦ ਹੁਣ ਮੈਂ ਤੁਹਾਡੇ ਸਨਮੁਖ ਪੇਸ਼ ਕਰਨ ਜਾ ਰਿਹਾ ਕੁਲਵੰਤ ਸਿੰਘ ਸਿੱਧੂ ਕੀ। ਕੁਲਵੰਤ ਸਿੰਘ ਸਿੱਧੂ ਕੀ ਜੀ, ਲੰਬਾ ਸਮਾਂ ਇਹਨਾਂ ਨੇ ਭਾਰਤੀ ਫੌਜ ਦੇ ਵਿੱਚ ਨੌਕਰੀ ਕੀਤੀ। ਨੌਕਰੀ ਕਰਨ ਦੇ ਨਾਲ ਨਾਲ ਇਹਨਾਂ ਨੇ ਆਪਣਾ ਲਿਖਣ ਦਾ ਤੇ ਗਾਉਣ ਦਾ ਸ਼ੌਕ ਵੀ ਜਿਹੜਾ ਆ ਉਹ ਇੱਥੇ ਜਾਰੀ ਰੱਖਿਆ ਤੇ ਇਸ ਸ਼ੌਕ ਨੂੰ ਉਹਨਾਂ ਨੇ ਜਿਹੜਾ ਆ ਆਪਣੀ ਜ਼ਿੰਦਗੀ ਦਾ ਇੱਕ ਅੰਗ ਬਣਾਇਆ ਹੋਇਆ ਹੈ ਤੇ ਇਸ ਸ਼ੌਕ ਦੇ ਨਾਲ ਉਹਨਾਂ ਨੇ ਬਹੁਤ ਸਾਰੇ ਜਿਹੜੇ ਆ ਵੱਖਰੇ ਵੱਖਰੇ ਕਾਰਨਾਮੇ ਕੀਤੇ ਨੇ, ਜਿੱਥੇ ਉਹਨਾਂ ਨੇ ਭਾਰਤੀ ਫੌਜ ਦੇ ਵਿੱਚ ਜਿਹੜਾ ਆ ਫੌਜੀਆਂ ਦਾ ਮਨੋਰੰਜਨ ਕੀਤਾ, ਉੱਥੇ ਨਾਲ ਦੀ ਨਾਲ ਉਹਨਾਂ ਨੇ ਆਪਣੇ ਗਿਆਨ ਦਾ ਜਿਹੜਾ ਭੰਡਾਰ ਵੀ ਵੱਡਾ ਉਹਦੇ ਵਿੱਚ ਵਾਧਾ ਕੀਤਾ ਹੈ। ਸਿੱਧੂ ਕੀ ਜਿਹੜੇ ਆ ਬਹੁਤ ਜਿਹੜੇ ਵੱਖਰੀ ਕਿਸਮ ਦੇ ਗੀਤ ਲਿਖਦੇ ਨੇ ਤੇ ਉਹ ਗੀਤ ਜਿੱਥੇ ਲਿਖਦੇ ਨੇ ਇਹਦੇ ਨਾਲ ਦੀ ਨਾਲ ਖੁਦ ਹੀ ਗਾਉਂਦੇ ਨੇ ਤੇ ਆਸ ਕਰਦੇ ਹਾਂ ਕਿ ਤੁਸੀਂ ਕੁਲਵੰਤ ਸਿੰਘ ਸਿੱਧੂ ਕੀ ਜੀ ਨੂੰ ਪਸੰਦ ਕਰੋਗੇ। ਸਾਡੇ ਕਾਮੇ ਫਿਲਾਂ ਦੇ ਵਿੱਚ ਤੁਸੀਂ ਉਹਨਾਂ ਨੂੰ ਬਹੁਤ ਮਾਣ ਦਿੰਦੇ ਹੋ। ਆਸ ਕਰਦੇ ਹਾਂ ਅੱਜ ਉਹਨਾਂ ਦੀ ਇਹ ਗਾਉਂਦੀ ਸ਼ਾਮ ਦੇ ਵਿੱਚ ਜਿਹੜੀ ਹਾਜ਼ਰੀ ਹੋਏਗੀ ਉਸ ਨੂੰ ਵੀ ਪਸੰਦ ਕਰੋਗੇ। ਕੁਲਵੰਤ ਸਿੰਘ ਸਿੱਧੂ ਕੀ ਜੀ, ਤੁਹਾਡਾ ਗਾਉਂਦੀ ਸ਼ਾਮ ਦੇ ਵਿੱਚ ਨਿੱਘਾ ਸਵਾਗਤ ਹੈ।
2: ਸਤਿ ਸ੍ਰੀ ਅਕਾਲ ਜੀ। ਪੇਸ਼ ਹੈ ਜੀ ਇੱਕ ਕਵਿਤਾ ਜਿਸਦਾ ਸਿਰਲੇਖ ਹੈ ਮਜ਼ਦੂਰ। ਐ ਜ਼ਿੰਦਗੀ ਅਸੀਂ ਮਜ਼ਦੂਰ ਤੇਰੇ, ਜਿਉਣ ਲਈ ਮਿਹਨਤ ਕਰਦੇ ਹਾਂ। ਐ ਜ਼ਿੰਦਗੀ ਅਸੀਂ ਮਜ਼ਦੂਰ ਤੇਰੇ, ਜਿਉਣ ਲਈ ਮਿਹਨਤ ਕਰਦੇ ਹਾਂ। ਮਿੱਟੀ ਨਾਲ ਮਿੱਟੀ ਹੁੰਦੇ ਹਾਂ ਨਿੱਤ, ਤਪਦੀਆਂ ਧੁੱਪਾਂ ਵਿੱਚ ਸੜਦੇ ਹਾਂ। ਅਸੀਂ ਥੱਕਦੇ ਨਹੀਂ ਤੇ ਅੱਕਦੇ ਨਹੀਂ, ਸਿਰ ਤੇ ਪੰਡ ਕਰਜੇ ਦੀ ਧਰਦੇ ਹਾਂ। ਭਾਵੇਂ ਸੌਂਦੇ ਆਂ ਟੁੱਟੀਆਂ ਛੱਤਾਂ ਹੇਠਾਂ, ਸੁਪਨਿਆਂ ਵਿੱਚ ਕਿਸ਼ਤਾਂ ਭਰਦੇ ਹਾਂ।

ਅਸੀਂ ਆਂਦਰਾਂ ਇਕੱਠੀਆਂ ਕਰਦੇ ਹਾਂ, ਸਾਡੀ ਦੋਨੋਂ ਹੱਥੀਂ ਲੁੱਟ ਹੁੰਦੀ ਏ। ਟੈਕਸ ਉੱਤੇ ਟੈਕਸ ਭਰਦੇ ਹਾਂ,

ਕਰ ਕਰਕੇ ਮੈਨੂੰ ਯਾਦ, ਪੱਤੇ ਪੱਤੇ ਚੋਂ ਆਏਗੀ ਤੈਨੂੰ ਮੇਰੀ ਮਹਿਕ।

ਜਦੋਂ ਫੁੱਲਾਂ ਨੂੰ ਵਾਲਾਂ ਵਿੱਚ ਜਦੋਂ ਪਿਰੋਇਆ ਕਰੇਂਗੀ ਤੂੰ, ਫੁੱਲਾਂ ਨੂੰ ਵਾਲਾਂ ਵਿੱਚ ਜਦੋਂ ਪਰੋਇਆ ਕਰੇਂਗੀ ਤੂੰ, ਪਲਕਾਂ

0: ਈਸੋ ਰੱਬ ਤੋਂ ਮੰਗਣੀ ਮੰਗਣੀ ਹੈ ਤੇਰੀ ਖੈਰ, ਰੱਬ ਤੋਂ ਸੋ ਤੇਰੀ ਮਨ ਮੰਗਣੀ ਹੈ ਤੇਰੀ ਖੈਰ। ਦੰਦਾਂ ਚ ਉਂਗਲੀਆਂ ਨੂੰ ਖਬੋਇਆ ਕਰੇਂਗੀ ਤੂੰ, ਦੰਦਾਂ ਚ ਉਂਗਲੀਆਂ ਨੂੰ ਖਬੋਇਆ ਕਰੇਂਗੀ ਤੂੰ, ਕਰ ਕਰਕੇ ਮੈਨੂੰ ਯਾਦ ਰੋਇਆ ਕਰੇਂਗੀ ਤੂੰ। ਕਾਗਜ਼ ਤੇ ਬਣ ਜਾਏਗੀ ਮੇਰੀ ਤਸਵੀਰ ਆਪਣੇ ਆਪ, ਕਾਗਜ਼ ਤੇ ਬਣ ਜਾਏਗੀ ਮੇਰੀ ਤਸਵੀਰ ਆਪਣੇ ਆਪ। ਕਲਮ ਨੂੰ ਦਵਾਤ ਵਿੱਚ ਜਦੋਂ, ਕਲਮ ਨੂੰ ਦਵਾਤ ਵਿੱਚ ਜਦੋਂ ਡੁਬੋਇਆ ਕਰੇਂਗੀ ਤੂੰ, ਕਰ ਕਰਕੇ ਮੈਨੂੰ ਯਾਦ ਰੋਇਆ ਕਰੇਂਗੀ ਤੂੰ, ਕਰ ਕਰਕੇ ਮੈਨੂੰ ਯਾਦ। ਆਖਰੀ ਬੰਦਾ ਦੋਸਤੋ ਕੌਸ਼ਲ ਸਾਹਿਬ ਨੇ ਲਿਖਿਆ, ਸਗੋਂ ਹੋਰ ਵੀ ਨਿਖਰ ਆਉਣਗੇ ਮੇਰੀ ਛੋਹਾਂ ਦੇ ਨਿਸ਼ਾਨ। ਉਪਿੰਦਰ ਕੌਸ਼ਲ ਸਾਹਿਬ ਨਾਭਾ ਲਿਖਦੇ ਨੇ, ਸਗੋਂ ਹੋਰ ਵੀ ਨਿਖਰ ਆਉਣਗੇ ਮੇਰੀ ਛੋਹਾਂ ਦੇ ਨਿਸ਼ਾਨ। ਕਦੋਂ? ਸਗੋਂ ਹੋਰ ਨਿਖਰ ਆਉਣਗੇ ਮੇਰੀ ਛੋਹਾਂ ਦੇ ਨਿਸ਼ਾਨ, ਮਲ ਮਲ ਕੇ ਜਿਸਮ ਨੂੰ ਜਦੋਂ, ਮਲ ਮਲ ਕੇ ਜਿਸਮ ਨੂੰ ਜਦੋਂ ਧੋਇਆ ਕਰੇਂਗੀ ਤੂੰ, ਕਰ ਕਰਕੇ ਮੈਨੂੰ ਯਾਦ ਰੋਇਆ ਕਰੇਂਗੀ ਤੂੰ। ਪਲਕਾਂ ਨੂੰ ਹੰਝੂਆਂ ਦੇ ਨਾਲ ਪਿਗੋਇਆ ਕਰੇਂਗੀ ਤੂੰ, ਹਾਏ ਕਰ ਕਰਕੇ ਮੈਨੂੰ ਯਾਦ।
1: ਪਿਆਰੇ ਸਰੋਤੋ, ਦਿਲਸ਼ਾਦ ਅਲੀ ਜੀ ਤੋਂ ਬਾਅਦ ਸਾਡੀ ਕਾ ਮਹਿਫਲ ਦੇ ਵਿੱਚ ਹਾਜ਼ਰ ਹੋ ਰਹੇ ਨੇ ਦਵਿੰਦਰ ਕੌਰ ਜੀ। ਦਵਿੰਦਰ ਕੌਰ ਜੀ ਜਿਹੜੇ ਕਿ ਅੱਜ ਕੱਲ੍ਹ ਨਿਊਜ਼ੀਲੈਂਡ ਦੇ ਵਿੱਚ ਰਹਿ ਰਹੇ ਨੇ, ਉਹਨਾਂ ਦੀ ਲਿਖੀ ਹੋਈ ਇੱਕ ਪੁਸਤਕ ਸਦਰਾਂ ਦੀ ਫੁਲਕਾਰੀ ਜਿਹੜੀ ਆ ਚੁੱਕੀ ਏ, ਤੇ ਇਸ ਸਦਰਾਂ ਦੀ ਫੁਲਕਾਰੀ ਦੇ ਵਿੱਚੋਂ ਹੀ ਉਹ ਆਪਣੀ ਇੱਕ ਰਚਨਾ ਜਿਹੜੀ ਆ ਉਹ ਸਾਡੇ ਸਰੋਤਿਆਂ ਦੇ ਨਾਲ ਅੱਜ ਦੀ ਗਾਉਂਦੀ ਸ਼ਾਮ ਦੇ ਵਿੱਚ ਲੈ ਕੇ ਹਾਜ਼ਰ ਹੋ ਰਹੇ ਨੇ। ਇਸ ਰਚਨਾ ਦੇ ਵਿੱਚ ਉਹ ਕਹਿ ਰਹੇ ਨੇ, ਇਸ਼ਕ ਇਸ਼ਕ ਨਾ ਕਰਿਆ ਕਰ ਜਿੰਦੇ, ਇਸ ਇਸ਼ਕ ਨੇ ਕਈ ਬਰਬਾਦ ਕੀਤੇ। ਦੇਖੀਏ ਕੌਣ ਕੌਣ ਬਰਬਾਦ ਹੁੰਦੇ ਨੇ, ਕੌਣ ਕੌਣ ਆਬਾਦ ਹੁੰਦੇ ਨੇ। ਤੇ ਦਵਿੰਦਰ ਕੌਰ ਜੀ ਸਾਡੀ ਸ਼ਾਮ ਦੇ ਵਿੱਚ ਪਹਿਲੀ ਵਾਰੀ ਹਾਜ਼ਰ ਹੋ ਰਹੇ ਨੇ, ਉਹਨਾਂ ਨੂੰ ਅਸੀਂ ਦੁਆਬਾ ਰੇਡੀਓ ਦੇ ਮੰਚ ਦੇ ਆਉਣ ਤੇ ਨਿਗਾ ਜੀ ਆਇਆ ਕਹਿੰਦੇ ਹਾਂ, ਤੇ ਆਸ ਕਰਦੇ ਹਾਂ ਕਿ ਆਉਣ ਵਾਲੇ ਸਮਿਆਂ ਦੇ ਵਿੱਚ ਵੀ ਉਹ ਲਗਾਤਾਰ ਸਾਡੇ ਰੇਡੀਓ ਦੇ ਨਾਲ ਜੁੜੇ ਰਹਿਣਗੇ ਤੇ ਸਾਡੇ ਸਰੋਤਿਆਂ ਦਾ ਜਿੱਥੇ ਉਹ ਮਨੋਰੰਜਨ ਕਰਨਗੇ ਉਸ ਦੇ ਨਾਲ ਨਾਲ ਉਹਨਾਂ ਦੇ ਗਿਆਨ ਦੇ ਵਿੱਚ ਵਾਧਾ ਵੀ ਕਰਦੇ ਰਹਿਣਗੇ। ਦਵਿੰਦਰ ਕੌਰ ਜੀ, ਤੁਹਾਡਾ ਦੁਆਬਾ ਰੇਡੀਓ ਦੇ ਮੰਚ ਤੇ ਨਿੱਘਾ ਸਵਾਗਤ ਹੈ।
2: ਦੁਆਬਾ ਰੇਡੀਓ ਦੇ ਬਹੁਤ ਹੀ ਸਤਿਕਾਰਯੋਗ ਔਰਗੇਨਾਈਜ਼ਰ ਸ਼੍ਰੀ ਹਰਬੰਸ ਸਿਓ ਜੀ ਦਾ ਮੈਂ ਤਹਿ ਦਿਲੋਂ ਸ਼ੁਕਰੀਆ ਕਰਦੀ ਹਾਂ, ਜਿਨ੍ਹਾਂ ਨੇ ਮੈਨੂੰ ਇਸ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਦਾ ਮੌਕਾ ਦਿੱਤਾ। ਅਤੇ ਮੈਂ ਪੇਸ਼ ਕਰ ਰਹੀ ਹਾਂ ਜੀ ਆਪਣੀ ਲਿਖੀ ਹੋਈ ਬੁੱਕ ਸਦਰਾਂ ਦੀ ਫੁਲਕਾਰੀ ਵਿੱਚੋਂ ਇੱਕ ਰਚਨਾ।

ਕਿਸੇ ਪਾਗਲ ਇਸ਼ਕ ਦੇ ਵਿੱਚ ਹੋ ਕੇ, ਵਿੱਚ ਹੋ ਕੇ ਹਾਏ ਵਿੱਚ ਹੋ ਕੇ, ਕਿਸੇ ਪਾਗਲ ਇਸ਼ਕ ਦੇ ਵਿੱਚ ਹੋ ਕੇ ਪੱਥਰ ਖਾ ਕੇ ਜਿਸਮ ਛਿਲਾ ਲਿੱਤੇ, ਕਿਸੇ ਆਸ਼ਕ ਬਣ ਕੇ ਨਹਿਰ ਪੁੱਟੀ, ਨਹਿਰ ਪੁੱਟੀ ਹਾਏ ਨਹਿਰ ਪੁੱਟੀ, ਕਿਸੇ ਆਸ਼ਕ ਬਣ ਕੇ ਨਹਿਰ ਪੁੱਟੀ, ਪੱਟ ਇਸ਼ਕ ਦੇ ਪਰ ਨਾ ਗਏ ਸੀਤੇ। ਇਸ ਕੜੀ ਦੋ ਕੜੀ ਦੇ ਇਸ਼ਕ ਨੇ ਤਾਂ, ਇਸ਼ਕ ਨੇ ਤਾਂ ਹਾਏ ਇਸ਼ਕ ਨੇ ਤਾਂ, ਇਸ ਕੜੀ ਦੋ ਕੜੀ ਦੇ ਇਸ਼ਕ ਨੇ ਤਾਂ ਕਾਰੋਬਾਰਾਂ ਨੂੰ ਦਿੱਤੇ ਲਵਾਪ ਲਿੱਤੇ, ਕਿਸੇ ਚੜ੍ਹ ਕੇ

0: ਸੁਖਿੰਦਰ ਕੌਰ ਨਿਊਜ਼ੀਲੈਂਡ ਤੋਂ ਬਾਅਦ ਹੁਣ ਸਾਡੀ ਗਾਉਂਦੀ ਸ਼ਾਮ ਦੇ ਵਿੱਚ ਹਾਜ਼ਰ ਹੋ ਰਹੇ ਨੇ ਪਟਿਆਲਾ ਤੋਂ ਨਿਰਮਲਾ ਗਰਗ ਜੀ। ਨਿਰਮਲਾ ਗਰਗ ਜੀ ਸਾਡੀਆਂ ਕਾਮ ਮਹਿਫਲਾਂ ਦੇ ਵਿੱਚ ਅਕਸਰ ਆਉਂਦੇ ਰਹਿੰਦੇ ਨੇ। ਇਸ ਵਾਰ ਉਹ ਸਾਡੀ ਗਾਉਂਦੀ ਸ਼ਾਮ ਦੇ ਸ਼ਾਨ ਬਣੇ ਨੇ। ਨਿਰਮਲਾ ਗਰਗ ਜੀ ਦੇ ਪਿਤਾ ਜੀ ਜਿਹੜੇ ਸਨ ਉਹ ਬਹੁਤ ਵਧੀਆ ਗਾਇਕ ਸਨ ਤੇ ਪੰਜਾਬ ਦੇ ਪਿੰਡਾਂ ਦੇ ਵਿੱਚ ਉਹਨਾਂ ਦਾ ਖਾਸ ਤੌਰ ਤੇ ਮਾਲਵੇ ਦੇ ਖੇਤਰ ਦੇ ਵਿੱਚ ਗਾਇਕਾਂ ਵਜੋਂ ਪੂਰਾ ਇੱਕ ਨਾਂ ਹੈ। ਨਿਰਮਲਾ ਗਰਗ ਜੀ ਨੇ ਆਪਣੇ ਪਿਤਾ ਜੀ ਤੋਂ ਵਿਰਸੇ ਦੇ ਵਿੱਚ ਗਾਉਣ ਦਾ ਤੇ ਲਿਖਣ ਦਾ ਜਿਹੜਾ ਸ਼ੌਕ ਪ੍ਰਾਪਤ ਕੀਤਾ ਹੈ ਤੇ ਇਸ ਸ਼ੌਕ ਨੂੰ ਉਹ ਲਗਾਤਾਰ ਜਿਹੜਾ ਬਰਕਰਾਰ ਰੱਖ ਰਹੇ ਨੇ। ਇਸ ਦੇ ਨਾਲ ਦੀ ਨਾਲ ਇਸ ਦੇ ਵਿੱਚ ਹੋਰ ਵਾਧੇ ਕਰਨ ਦੀਆਂ ਕੋਸ਼ਿਸ਼ਾਂ ਕਰਦੇ ਹੋਏ ਲਗਾਤਾਰ ਰਿਆਜ਼ ਦੇ ਵਿੱਚ ਰਹਿੰਦੇ ਨੇ। ਜਿੱਥੇ ਉਹ ਖੁਦ ਗੀਤ ਲਿਖਦੇ ਨੇ ਉਸ ਦੇ ਨਾਲ ਦੀ ਨਾਲ ਖੁਦ ਬਹੁਤ ਸੁਰੀਲੀ ਆਵਾਜ਼ ਦੇ ਵਿੱਚ ਗੀਤ ਗਾਉਂਦੇ ਵੀ ਹਨ। ਉਹ ਸਾਡੀ ਇਸ ਗਾਉਂਦੀ ਸ਼ਾਮ ਦੇ ਵਿੱਚ ਭਾਵੇਂ ਸਾਜ਼ਾਂ ਦੇ ਨਾਲ ਨਹੀਂ ਉਹ ਪੂਰੀ ਆਪਣੀ ਆਵਾਜ਼ ਦੇ ਨਾਲ ਜਿਹੜਾ ਸਾਡੇ ਕੋਲ ਗੀਤ ਲੈ ਕੇ ਹਾਜ਼ਰ ਹੋ ਰਹੇ ਨੇ। ਆਸ ਕਰਦੇ ਹਾਂ ਕਿ ਸਾਡੀ ਗਾਉਂਦੀ ਸ਼ਾਮ ਦੇ ਸਰੋਤੇ ਉਹਨਾਂ ਦੇ ਗੀਤ ਨੂੰ ਪਸੰਦ ਕਰਨਗੇ ਤੇ ਇਸ ਜਿਹੜੀ ਗਾਉਂਦੀ ਸ਼ਾਮ ਦੇ ਵਿੱਚ ਨਿਰਮਲਾ ਗਰਗ ਜੀ ਸਾਡੇ ਕੋਲ ਆਪਣਾ ਗੀਤ ਲੈ ਕੇ ਆ ਰਹੇ ਨੇ ਉਹ ਇਸ ਵਾਰ ਉਹ ਸੰਤ ਰਾਮ ਉਦਾਸੀ ਜੀ ਦਾ ਇੱਕ ਗੀਤ ਲੈ ਕੇ ਹਾਜ਼ਰ ਹੋ ਰਹੇ ਨੇ ਜਿਸ ਦੇ ਵਿੱਚ ਇੱਕ ਧੀ ਜਿਹੜੀ ਆ ਆਪਣੇ ਬਾਬਲ ਨੂੰ ਜਿਹੜਾ ਆ ਉਹ ਗੁਜ਼ਾਰਿਸ਼ ਕਰਦੀ ਆ ਬੇਨਤੀ ਕਰਦੀ ਆ ਕਿ ਮੇਰੇ ਲਈ ਪੱਕਾ ਘਰ ਟੋਲੀ ਤਾਂ ਕਿ ਮੈਨੂੰ ਕੱਚੇ ਘਰ ਦੇ ਬਨੇਰੇ ਤੇ ਵਿਹੜਾ ਨਾ ਲਿਪਣਾ ਪਵੇ ਤੇ ਇਸ ਧੀ ਦੀ ਜਿਹੜੀ ਪੁਕਾਰ ਆ ਉਸ ਨੂੰ ਜਿਹੜੀ ਸ਼ਬਦ ਦਿੱਤੇ ਸਨ ਸੰਤ ਰਾਮ ਉਦਾਸੀ ਜੀ ਨੇ ਤੇ ਆਵਾਜ਼ ਸਾਡੀ ਗਾਉਂਦੀ ਸ਼ਾਮ ਦੇ ਵਿੱਚ ਦੇ ਰਹੇ ਨੇ ਨਿਰਮਲਾ ਗਰਗ ਜੀ। ਨਿਰਮਲਾ ਗਰਗ ਜੀ ਤੁਹਾਡਾ ਗਾਉਂਦੀ ਸ਼ਾਮ ਦੇ ਵਿੱਚ ਨਿੱਘਾ ਸਵਾਗਤ ਹੈ।
1: ਮੈਂ ਨਿਰਮਲਾ ਗਰਗ ਪਟਿਆਲਾ ਤੁਹਾਡੇ ਸਾਹਮਣੇ ਇੱਕ ਰਚਨਾ ਲੈ ਕੇ ਆਈ ਹਾਂ ਜੀ ਸੰਤ ਰਾਮ ਉਦਾਸੀ ਜੀ ਦੀ, ਤੁਹਾਡੇ ਰੂਬਰੂ ਕਰ ਰਹੀ ਹਾਂ।

0: ਬੋਲਾ ਧੰਨਵਾਦ ਜੀ।
1: ਸਾਰੇ ਸਰੋਤਿਓ, ਗਾਉਂਦੀ ਸ਼ਾਮ ਪ੍ਰੋਗਰਾਮ ਦੇ ਵਿੱਚ ਤੁਸੀਂ ਹੁਣੇ ਨਿਰਮਲਾ ਗਰਗ ਜੀ ਤੋਂ ਸੰਤ ਰਾਮਾਦਾਸੀ ਜੀ ਦਾ ਗੀਤ ਸੁਣਿਆ। ਹੁਣ ਸਾਡੀ ਕਾਮੇਫਲ ਦੇ ਵਿੱਚ ਸੰਗਰੂਰ ਜ਼ਿਲ੍ਹੇ ਦੇ ਪਿੰਡ ਦੱਦਾਪੁਰ ਤੋਂ ਜਸਵੀਰ ਸ਼ਰਮਾ ਜੀ ਹਾਜ਼ਰ ਹੋ ਰਹੇ ਨੇ। ਜਸਵੀਰ ਸ਼ਰਮਾ ਜੀ ਖੁਦ ਆਪਣੇ ਗੀਤ ਲਿਖਦੇ ਨੇ, ਖੁਦ ਹੀ ਕੰਪੋਜ਼ ਕਰਦੇ ਨੇ ਅਤੇ ਖੁਦ ਹੀ ਜਿਹੜੇ ਆ ਉਹ ਪੇਸ਼ ਕਰਦੇ ਨੇ। ਅਤੇ ਇਸ ਵਾਰੀ ਸਾਡੀ ਉਹ ਗਾਉਂਦੀ ਸ਼ਾਮ ਦੇ ਪ੍ਰੋਗਰਾਮ ਦੇ ਵਿੱਚ ਆਪਣਾ ਗੀਤ ਲੈ ਕੇ ਹਾਜ਼ਰ ਹੋ ਰਹੇ ਨੇ, ਚੁੱਲ੍ਹਾ ਚੌਂਕਾ ਕਿੱਥੇ ਤੁਰ ਗਿਆ ਦੇਸ਼ ਪੰਜਾਬ ਦਾ। ਯਾਨੀ ਕਿ ਦੇਸ਼ ਪੰਜਾਬ ਦੀਆਂ ਜਿਹੜੀਆਂ ਪਹਿਲੀਆਂ ਬਰਕਤਾਂ ਸਨ, ਜਿਹੜਾ ਪਹਿਲਾ ਸੱਭਿਆਚਾਰ ਸੀ, ਜਿਹੜਾ ਵਿਰਸਾ ਸੀ, ਉਹ ਤੋਂ ਅਸੀਂ ਕਿਵੇਂ ਵਿਛੁੰਨੇ ਗਏ ਹਾਂ, ਉਸ ਨੂੰ ਛੱਡ ਕੇ ਅਸੀਂ ਕਿਵੇਂ ਅਗਾਂਹ ਆ ਗਏ ਹਾਂ, ਅਤੇ ਸਾਡੇ ਇਸ ਚੀਜ਼ਾਂ ਨੂੰ ਛੱਡਣ ਦੇ ਨਾਲ ਦੀ ਨਾਲ ਸਾਡੇ ਸੱਭਿਆਚਾਰ ਦੇ ਵਿੱਚੋਂ ਭਾਈਚਾਰਾ, ਪਿਆਰ, ਆਪਸੀ ਸਨੇਹ ਕਿੱਥੇ ਚਲਾ ਗਿਆ, ਇਹਨਾਂ ਚੀਜ਼ਾਂ ਨੂੰ ਯਾਦ ਕਰਦਾ ਹੋਇਆ ਜਸਵੀਰ ਸ਼ਰਮਾ ਸਾਡੀ ਗਾਉਂਦੀ ਸ਼ਾਮ ਦੇ ਵਿੱਚ ਜਿਹੜਾ ਆ ਹਾਜ਼ਰੀ ਲਾਉਣ ਆ ਰਿਹਾ ਏ। ਜਸਵੀਰ ਸ਼ਰਮਾ ਜੀ ਨੂੰ ਗਾਉਂਦੀ ਸ਼ਾਮ ਦੇ ਵਿੱਚ ਨਿੱਘਾ ਜੀ ਆਇਆ। ਜਸਵੀਰ ਸ਼ਰਮਾ ਜੀ ਆਓ ਤੇ ਸਾਡੇ ਸਰੋਤਿਆਂ ਦੇ ਨਾਲ ਆਪਣੀ ਰਚਨਾ ਸਾਂਝੀ ਕਰੋ। ਜਸਵੀਰ ਸ਼ਰਮਾ ਜੀ।

ਜਸਵੀਰ ਸ਼ਰਮਾ ਦਾਦਾ ਹੋਰੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਰੀਨਾ ਸਿੰਘ ਜੀ ਨੂੰ। ਰੀਨਾ ਸਿੰਘ ਜੀ ਪੰਜਾਬ ਦੇ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਤਹਿਸੀਲ ਬੰਗਾ ਦੇ ਪਿੰਡ ਖਮਾਚੋਂ ਦੀ ਜੰਪੜ ਹੈ। ਇੱਥੋਂ ਹੀ ਉਸਨੇ ਆਪਣੀ ਪ੍ਰਾਇਮਰੀ ਦੀ ਸਿੱਖਿਆ ਪ੍ਰਾਪਤ ਕੀਤੀ। ਉਸ ਤੋਂ ਬਾਅਦ ਹਾਈ ਸਕੂਲ ਦੀ ਸਿੱਖਿਆ ਉਹਨਾਂ ਨੇ ਸ੍ਰੀ ਗੁਰੂ ਹਰਗੋਬਿੰਦ ਖਾਲਸਾ ਹਾਈ ਸਕੂਲ ਬੰਗਾ ਤੋਂ ਪ੍ਰਾਪਤ ਕੀਤੀ। ਬੰਗਾ ਦੇ ਵਿੱਚ ਪੜ੍ਹਦਿਆਂ ਹੀ ਉਹਨਾਂ ਨੇ ਜਿਹੜਾ ਆ ਗਾਉਣ ਦਾ ਸ਼ੌਕ ਜਿਹੜਾ ਪਾਲਿਆ। ਇਹ ਗਾਉਣ ਦਾ ਸ਼ੌਕ ਉਹਨਾਂ ਦਾ ਅੱਜ ਵੀ ਬਰਕਰਾਰ ਹੈ। ਵਿਆਹਤਾ ਜ਼ਿੰਦਗੀ ਦੇ ਵਿੱਚ ਜਾਣ ਤੋਂ ਬਾਅਦ ਉਹਨਾਂ ਦੇ ਪਤੀ ਨੇ ਉਹਨਾਂ ਦੇ ਇਸ ਸ਼ੌਕ ਨੂੰ ਹੋਰ ਵੀ ਪ੍ਰਫੁੱਲਿਤ ਕਰਨ ਦੇ ਵਿੱਚ ਆਪਣਾ ਸਹਿਯੋਗ ਦਿੱਤਾ। ਰੀਨਾ ਸਿੰਘ ਹਰ ਰੋਜ਼ ਜਿਹੜਾ ਹਾਰਮੋਨੀਅਮ ਤੇ ਰਿਆਜ਼ ਕਰਦੀ ਹੈ। ਰਿਆਜ਼ ਦੇ ਨਾਲ ਦੀ ਨਾਲ ਉਸ ਦਾ ਜਿਹੜਾ ਸ਼ੌਕ ਏ ਪੰਜਾਬੀ ਦੇ ਲੋਕ ਗੀਤ ਗਾਉਣ ਦਾ ਬਹੁਤ ਸ਼ੌਕ ਏ। ਇਸ ਦੇ ਨਾਲ ਦੀ ਨਾਲ ਉਹ ਆਪਣੀ ਜਦੋਂ ਰਿਆਜ਼ ਕਰਦੇ ਨੇ ਲਗਾਤਾਰ ਗਜ਼ਲ ਗਾਇਕੀ ਵੱਲ ਵੀ ਖਾਸ ਧਿਆਨ ਦਿੰਦੇ ਨੇ, ਕਲਾਸੀਕਲ ਗਾਇਕੀ ਵੱਲ ਵੀ ਧਿਆਨ ਦਿੰਦੇ ਨੇ। ਸਾਡੀ ਅੱਜ ਦੀ ਇਸ ਗਾਉਂਦੀ ਸ਼ਾਮ ਪ੍ਰੋਗਰਾਮ ਦੇ ਵਿੱਚ ਉਹ ਸਾਡੇ ਦੁਆਬਾ ਰੇਡੀਓ ਦੇ ਸਰੋਤਿਆਂ ਲਈ ਇੱਕ ਗਜ਼ਲ ਲੈ ਕੇ ਹਾਜ਼ਰ ਨੇ। ਆਸ ਕਰਦੇ ਹਾਂ ਕਿ ਦੁਆਬਾ ਰੇਡੀਓ ਦੇ ਸਰੋਤੇ ਉਹਨਾਂ ਦੀ ਇਸ ਗਜ਼ਲ ਨੂੰ ਪਸੰਦ ਕਰਨਗੇ। ਰੀਨਾ ਸਿੰਘ ਜੀ, ਗਾਉਂਦੀ ਸ਼ਾਮ ਪ੍ਰੋਗਰਾਮ ਦੇ ਵਿੱਚ ਤੁਹਾਡਾ ਨਿੱਘਾ ਸਵਾਗਤ ਹੈ।

0: ਜਗੀਨਾ ਸਿੰਘ ਤੋਂ ਬਾਅਦ ਹੁਣ ਮੈਂ ਅੰਤ ਦੇ ਵਿੱਚ ਗਾਉਂਦੀ ਸ਼ਾਮ ਦੇ ਵਿੱਚ ਸੱਦਾ ਦੇਣ ਜਾ ਰਿਹਾ ਹਰਪ੍ਰੀਤ ਸਫੇ ਨੂੰ। ਸਾਡੀ ਇਸ ਗਾਉਂਦੀ ਸ਼ਾਮ ਦਾ ਇਹ ਆਖਰੀ ਗਾਇਕ ਨਹੀਂ, ਇਸ ਨੂੰ ਅਸੀਂ ਕਹਿ ਸਕਦੇ ਹਾਂ ਸਾਡੀ ਇਸ ਗਾਉਂਦੀ ਸ਼ਾਮ ਦਾ ਸਭ ਤੋਂ ਉੱਤਮ ਗਾਇਕ ਜਿਹੜਾ ਆ ਉਹ ਹਰਪ੍ਰੀਤ ਸਫਰੀ ਹੈ। ਤੇ ਹਰਪ੍ਰੀਤ ਸਫਰੀ ਦਾ ਸੰਬੰਧ ਜਿਹੜਾ ਆ ਉਹ ਪੰਜਾਬੀ ਦੇ ਪ੍ਰਸਿੱਧ ਨਾਮਵਰ ਸ਼ਾਇਰ ਚਰਨ ਸਿੰਘ ਸਫਰੀ ਦੇ ਨਾਲ ਹੈ। ਚਰਨ ਸਿੰਘ ਸਫਰੀ ਜੀ ਨੇ ਪੰਜਾਬੀ ਦੀ ਗੀਤਕਾਰੀ ਦੇ ਵਿੱਚ ਬਹੁਤ ਉੱਘਾ ਨਾਂ ਕਮਾਇਆ ਏ ਤੇ ਹਰਪ੍ਰੀਤ ਸਫਰੀ ਉਹਨਾਂ ਦਾ ਪੋਤਰਾ ਹੈ। ਹਰਪ੍ਰੀਤ ਲਗਾਤਾਰ ਆਪਣੇ ਬਾਬੇ ਦੀ ਵਿਰਾਸਤ ਨੂੰ ਲੈ ਕੇ ਅਗਾਂਹ ਵੱਧ ਰਿਹਾ ਏ। ਬਾਬਾ ਉਹਨਾਂ ਦਾ ਲਿਖਦਾ ਸੀ ਤੇ ਹਰਪ੍ਰੀਤ ਉਹਨਾਂ ਦੇ ਲਿਖੇ ਹੋਏ ਗੀਤਾਂ ਨੂੰ ਆਵਾਜ਼ ਦਿੰਦਾ ਏ। ਇਸ ਸਾਡੀ ਗਾਉਂਦੀ ਸ਼ਾਮ ਦੇ ਵਿੱਚ ਉਹ ਆਪਣੇ ਬਾਬਾ ਜੀ ਦਾ ਲਿਖਿਆ ਹੋਇਆ ਗੀਤ ਹਾਏ ਛੱਡ ਕੇ ਪੰਜਾਬ ਅਸੀਂ ਬੜਾ ਰੋਏ, ਇਸ ਰਚਨਾ ਨੂੰ ਲੈ ਕੇ ਸਾਡੇ ਸਰੋਤਿਆਂ ਦੇ ਸਨਮੁਖ ਪੇਸ਼ ਹੋਣ ਜਾ ਰਿਹਾ ਏ ਹਰਪ੍ਰੀਤ ਸਫਰੀ। ਆਸ ਕਰਦੇ ਹਾਂ ਕਿ ਇਹ ਹੋਰ ਵੀ ਬੁਲੰਦੀਆਂ ਛੂੰਹਦਾ ਜਾਵੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਗਾਉਣ ਵਾਲੇ ਆਕਾਸ਼ ਦੇ ਵਿੱਚ ਸੂਰਜ ਵਾਂਗ ਚਮਕਦਾ ਰਹੇ ਹਰਪ੍ਰੀਤ ਸਫਰੀ। ਦੁਆਬਾ ਰੇਡੀਓ ਦੇ ਪਿਆਰੇ ਸਰੋਤਿਓ, ਆਸ ਕਰਦੇ ਹਾਂ ਕਿ ਗਾਉਂਦੀ ਸ਼ਾਮ ਪ੍ਰੋਗਰਾਮ ਤੁਸੀਂ ਪਸੰਦ ਕੀਤਾ ਹੋਵੇਗਾ ਤੇ ਇਸ ਨਾਲ ਸੰਬੰਧਿਤ ਆਪਣੇ ਵਿਚਾਰ ਜਿਹੜੇ ਆ ਸਾਨੂੰ ਜ਼ਰੂਰ ਭੇਜਣਾ ਤਾਂ ਕਿ ਗਾਉਣ ਵਾਲਿਆਂ ਦਾ ਜਿਹੜਾ ਆ ਮਾਣ ਵੱਧਦਾ ਰਹੇ ਤੇ ਉਹਨਾਂ ਦਾ ਹੌਸਲਾ ਵੱਧਦਾ ਰਹੇ ਤੇ ਉਹ ਲਗਾਤਾਰ ਤੁਹਾਡੇ ਰੂਬਰੂ ਹੁੰਦੇ ਰਹਿਣ। ਤੇ ਇਸ ਦੇ ਨਾਲ ਹੀ ਹਰਵੰਸ ਸਿੰਘ ਨੂੰ ਆਗਿਆ ਦਿਓ, ਫਿਰ ਤੁਹਾਡੇ ਦਰਸ਼ਨ ਕਰਨ ਦਾ ਮੌਕਾ ਮਿਲਿਆ ਤਾਂ ਫਿਰ ਹਾਜ਼ਰ ਹੋਵਾਂਗੇ। ਅੰਤ ਵਿੱਚ ਹਰਵੰਸ ਸਿੰਘ ਵੱਲੋਂ ਇੱਕ ਵਾਰ ਫਿਰ ਆਦਾਬ, ਨਮਸਕਾਰ, ਸਤਿ ਸ੍ਰੀ ਅਕਾਲ, ਕੁਦਰਤ ਖੈਰ ਕਰੇ, ਅਲਵਿਦਾ ਪਿਆਰੇ ਦੋਸਤੋ, ਆਮੀਨ।
1: ਹੈਲੋ ਦੋਸਤੋ, ਸਤਿ ਸ੍ਰੀ ਅਕਾਲ, ਮੈਂ ਤੁਹਾਡਾ ਆਪਣਾ ਗਾਇਕ ਹਰਪ੍ਰੀਤ ਸਫਰੀ। ਦੋਸਤੋ, ਦੁਆਬਾ ਰੇਡੀ ਦੀ ਸਾਰੀ ਟੀਮ ਅਤੇ ਹਰਵੰਸ ਸਿੰਘ ਜੀ ਦਾ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਆਪ ਰੱਬ ਵਰਗੇ ਸੋਤਿਆਂ ਦੇ ਰੂਬਰੂ ਹੋਣ ਦਾ ਮੌਕਾ ਦਿੱਤਾ। ਦੋਸਤੋ, ਅੱਜ ਮੈਂ ਆਪ ਸਾਹਮਣੇ ਆਪਣੇ ਦਾਦਾ ਜੀ ਸਰਦਾਰ ਚੰਦ ਸਿੰਘ ਸਫਰੀ ਜੀ ਦਾ ਲਿਖਿਆ ਹੋਇਆ ਗੀਤ ਹਾਏ ਛੱਡ ਕੇ ਪੰਜਾਬ ਅਸੀਂ ਬੜੇ ਦੁਖੀ ਹੋਏ ਪੇਸ਼ ਕਰਨ ਜਾ ਰਿਹਾ ਹਾਂ। ਉਮੀਦ ਕਰਦਾ ਹਾਂ ਆਪ ਪਸੰਦ ਕਰੋਗੇ।

0: ਦੇਸ਼ ਵਿਦੇਸ਼ ਵਿੱਚ ਬੈਠੇ ਦੁਆਬਾ ਰੇਡੀਓ ਦੇ ਸਰੋਤਿਆਂ ਦਾ ਅੱਜ ਦੇ ਇਸ ਪ੍ਰੋਗਰਾਮ ਵਿੱਚ ਸਵਾਗਤ ਹੈ। ਉਮੀਦ ਹੈ ਕਿ ਕੋਰੋਨਾ ਦੀ ਇਸ ਮਹਾਂਮਾਰੀ ਦੇ ਸਮੇਂ ਵਿੱਚ ਤੁਸੀਂ ਸਭ ਸਰਕਾਰ ਦੀਆਂ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਸੁਰੱਖਿਅਤ ਹੋਵੋਗੇ। ਦੋਸਤੋ, ਜਿਵੇਂ ਕਿ ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਨੇ ਕੋਰੋਨਾ ਵਾਇਰਸ ਦੇ ਚੱਲਦੇ ਆਪਣੇ ਵਿਦਿਆਰਥੀਆਂ ਲਈ ਆਨਲਾਈਨ ਪੜ੍ਹਾਈ ਦੀ ਮੁਹਿੰਮ ਵਿੱਢੀ ਹੈ, ਉਸ ਦੇ ਸੰਦਰਭ ਵਿੱਚ ਸਾਡੀ ਅੱਜ ਦੀ ਚਰਚਾ ਦਾ ਵਿਸ਼ਾ ਹੈ ਸੈਲਫ ਸਟੱਡੀ ਅਤੇ ਅਜੋਕੇ ਸਮੇਂ ਵਿੱਚ ਸੈਲਫ ਸਟੱਡੀ ਦੀ ਲੋੜ ਅਤੇ ਮਹੱਤਤਾ। ਅੱਜ ਦੀ ਇਸ ਚਰਚਾ ਵਿੱਚ ਹਿੱਸਾ ਲੈਣ ਲਈ ਸਾਡੇ ਨਾਲ ਮੌਜੂਦ ਹਨ ਸ਼੍ਰੀ ਲਵੀਸ ਚਾਵਲਾ ਜੀ, ਜੋ ਕਿ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਫੱਤੂ ਟਿੰਗਾ, ਜ਼ਿਲ੍ਹਾ ਕਪੂਰਥਲਾ ਵਿੱਚ ਬਤੌਰ ਪ੍ਰਿੰਸੀਪਲ ਸੇਵਾ ਨਿਭਾ ਰਹੇ ਹਨ। ਲਵੀਸ ਜੀ, ਤੁਹਾਡਾ ਰੇਡੀਓ 'ਤੇ ਸਵਾਗਤ ਹੈ।
1: ਬਹੁਤ ਬਹੁਤ ਸ਼ੁਕਰੀਆ ਬਲਰਾਜ ਜੀ। ਦੁਆਬਾ ਰੇਡੀਓ ਦੇ ਸਮੂਹ ਸਰੋਤਿਆਂ ਨੂੰ ਵੀ ਮੇਰੀ ਪਿਆਰ ਭਰੀ ਨਮਸਕਾਰ।
0: ਲਵੀਸ ਜੀ, ਸਭ ਤੋਂ ਪਹਿਲਾਂ ਤੁਸੀਂ ਆਪਣੇ ਬਾਰੇ ਸਾਡੇ ਸਰੋਤਿਆਂ ਨੂੰ ਕੁਝ ਦੱਸੋ।
1: ਜੀ, ਮੈਂ ਮੂਲ ਰੂਪ ਵਿੱਚ ਜ਼ਿਲ੍ਹਾ ਅੰਮ੍ਰਿਤਸਰ ਦੇ ਸਰਹੱਦੀ ਕਸਬੇ ਅਜਨਾਲੇ ਦਾ ਰਹਿਣ ਵਾਲਾ ਹਾਂ। ਮੇਰੀ ਪੂਰੀ ਪੜ੍ਹਾਈ ਉੱਥੋਂ ਦੀ ਹੀ ਹੈ ਅਤੇ ਮੈਂ 2003 ਤੋਂ ਅਧਿਆਪਨ ਦੇ ਕਿੱਤੇ ਨਾਲ ਜੁੜਿਆ ਹੋਇਆ। ਬਤੌਰ ਅਧਿਆਪਕ ਮੈਂ ਆਪਣੇ ਕਰੀਅਰ ਦੀ ਸ਼ੁਰੂਆਤ ਆਰਮੀ ਪਬਲਿਕ ਸਕੂਲ ਬਿਆਸ ਤੋਂ ਕੀਤੀ। ਫਿਰ 2006 ਵਿੱਚ ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਵਿੱਚ ਬਤੌਰ ਹਿੰਦੀ ਮਾਸਟਰ ਮੇਰੀ ਨਿਯੁਕਤੀ ਹੋਈ। ਮੈਨੂੰ ਸਰਹੱਦੀ ਖੇਤਰ ਦੇ ਪੇਂਡੂ ਸਕੂਲ, ਅੰਮ੍ਰਿਤਸਰ ਸ਼ਹਿਰ ਦੇ ਸ਼ਹਿਰੀ ਸਕੂਲਾਂ ਵਿੱਚ ਪੜ੍ਹਾਉਣ ਦਾ ਤਜ਼ਰਬਾ ਹਾਸਲ ਕਰਨ ਦੇ ਨਾਲ ਨਾਲ ਚੰਡੀਗੜ੍ਹ ਪ੍ਰਸ਼ਾਸਨ ਵਿੱਚ ਡੈਪੂਟੇਸ਼ਨ ਅਧਾਰ 'ਤੇ ਬਤੌਰ ਹਿੰਦੀ ਅਧਿਆਪਕ ਪੜ੍ਹਾਉਣ ਦਾ ਵੀ ਤਜ਼ਰਬਾ ਹਾਸਲ ਹੈ। ਮੌਜੂਦਾ ਸਮੇਂ ਵਿੱਚ ਮੈਂ ਜ਼ਿਲ੍ਹਾ ਕਪੂਰਥਲਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਫੱਤੂ ਟਿੰਗਾ ਵਿਖੇ ਬਤੌਰ ਪ੍ਰਿੰਸੀਪਲ ਆਪਣੀ ਸੇਵਾ ਨਿਭਾ ਰਿਹਾ।
0: ਬਹੁਤ ਅੱਛਾ ਲਵੀਸ ਜੀ, ਜਿਵੇਂ ਕਿ ਤੁਸੀਂ ਦੱਸਿਆ ਕਿ ਤੁਹਾਨੂੰ ਵੱਖ ਵੱਖ ਖੇਤਰਾਂ ਦੇ ਸਕੂਲਾਂ ਵਿੱਚ ਪੜ੍ਹਾਉਣ ਦਾ ਤਜਰਬਾ ਹਾਸਲ ਹੈ, ਤੁਸੀਂ ਆਪਣੇ ਤਜਰਬੇ ਦੇ ਆਧਾਰ 'ਤੇ ਦੱਸੋ ਕਿ ਤੁਸੀਂ ਸੈਲਫ ਸਟੱਡੀ ਦੇ ਕਨਸੈਪਟ ਤੋਂ ਕੀ ਸਮਝਦੇ ਹੋ ਜਾਂ ਸੈਲਫ ਸਟੱਡੀ ਬਾਰੇ ਤੁਹਾਡੇ ਕੀ ਵਿਚਾਰ ਹਨ?
1: ਸੈਲਫ ਸਟੱਡੀ ਕਿਸੇ ਵੀ ਪੜ੍ਹਨ ਵਾਲੇ ਵਿਅਕਤੀ ਦਾ ਬਹੁਤ ਅਹਿਮ ਗੁਣ ਹੈ, ਕੇਵਲ ਵਿਦਿਆਰਥੀ ਹੀ ਨਹੀਂ ਬਲਕਿ ਪੜ੍ਹਨ ਵਾਲਾ ਕੋਈ ਵੀ ਵਿਅਕਤੀ। ਇਹ ਸੈਲਫ ਐਨਲਾਈਟਮੈਂਟ ਦਾ ਬਹੁਤ ਵੱਡਾ ਸਾਧਨ ਹੈ। ਪੁਰਾਣੇ ਸਮਿਆਂ ਵਿੱਚ ਵੀ ਰਿਸ਼ੀ ਮੁਨੀ, ਗੁਰੂ, ਪੀਰ ਸੈਲਫ ਸਟੱਡੀ ਕਰਦੇ ਸੀ, ਜਿਨ੍ਹਾਂ ਨੂੰ ਅਸੀਂ ਸਵਾਧਿਆਏ ਕਹਿੰਦੇ ਹਾਂ। ਸਵੈ ਅਧਿਆਇ ਦਾ ਮਤਲਬ ਸਵੈ ਅਧਿਐਨ, ਯਾਨੀ ਕਿ ਸੈਲਫ ਸਟੱਡੀ। ਸੋ ਸੈਲਫ ਸਟੱਡੀ ਪੁਰਾਤਨ ਸਮੇਂ ਤੋਂ ਹੀ ਸਾਡੇ ਮਨੁੱਖੀ ਵਿਕਾਸ ਦੇ ਪੜਾਵਾਂ ਦਾ ਹਿੱਸਾ ਰਿਹਾ ਹੈ। ਮੈਨੂੰ ਯਾਦ ਹੈ ਕਿ ਬਚਪਨ ਵਿੱਚ ਸਾਨੂੰ ਸੈਲਫ ਸਟੱਡੀ ਲਈ ਪ੍ਰੇਰਿਆ ਜਾਂਦਾ ਸੀ ਅਤੇ ਅਸੀਂ ਸੈਲਫ ਸਟੱਡੀ ਕਰਦੇ ਵੀ ਸੀ, ਜਿਸ ਦੇ ਸਦਕਾ ਅਸੀਂ ਹਰ ਮਜ਼ਮੂਨ ਨੂੰ ਬੜੀ ਡੂੰਘਾਈ ਨਾਲ ਪੜ੍ਹ ਪਾਉਂਦੇ ਸੀ ਅਤੇ ਜਿੱਥੇ ਇੱਕ ਪਾਸੇ ਸਾਡੇ ਕਨਸੈਪਟ ਕਲੀਅਰ ਹੋ ਜਾਂਦੇ ਸੀ ਉੱਥੇ ਨਾਲ ਦੀ ਨਾਲ ਅਧਿਆਪਕ ਦਾ ਪੜ੍ਹਾਇਆ ਹੋਇਆ ਹੋਰ ਪਕੇਰਾ ਵੀ ਹੋ ਜਾਂਦਾ ਸੀ। ਪਹਿਲਾਂ ਪਹਿਲ ਵਿਦਿਆਰਥੀ ਵਿੱਚ ਸੈਲਫ ਸਟੱਡੀ ਦਾ ਹੀ ਰਿਵਾਜ਼ ਸੀ ਕਿਉਂਕਿ ਉਦੋਂ ਟਿਊਸ਼ਨ ਵਗੈਰਾ ਦਾ ਕੋਈ ਰਿਵਾਜ ਨਹੀਂ ਹੁੰਦਾ ਸੀ। ਅਗਰ ਮੈਂ ਸਿਰਫ ਸਰਕਾਰੀ ਸਕੂਲਾਂ ਦੀ ਗੱਲ ਨਾ ਕਰਦੇ ਹੋਏ ਸਮੁੱਚੇ ਸਕੂਲ ਸਿਸਟਮ ਦੀ ਗੱਲ ਕਰਾਂ ਤਾਂ ਅਸੀਂ ਦੇਖਦੇ ਹਾਂ ਕਿ ਪਿਛਲੇ ਕੁਝ ਕੁ ਸਾਲਾਂ ਵਿੱਚ ਇਹ ਟਿਊਸ਼ਨ ਕਲਚਰ ਸਾਡੇ ਐਜੂਕੇਸ਼ਨ ਸਿਸਟਮ ਵਿੱਚ ਬਹੁਤ ਜ਼ਿਆਦਾ ਹਾਵੀ ਹੋ ਗਿਆ। ਇਹ ਇੱਕ ਨਾਮਰਾਦ ਭੇਡ ਚਾਲ ਚੱਲੀ ਹੋਈ ਹੈ ਜੋ ਕਿ ਸਾਡੇ ਲੋਕਾਂ ਦੇ ਆਰਥਿਕ ਸ਼ੋਸ਼ਣ ਦਾ ਵੀ ਹਥਿਆਰ ਬਣ ਚੁੱਕਾ ਹੈ। ਅੱਜ ਇਹ ਪ੍ਰਾਈਵੇਟ ਟਿਊਸ਼ਨ ਅਤੇ ਕੋਚਿੰਗ ਸੈਂਟਰ ਪੂਰੀ ਤਰ੍ਹਾਂ ਮੰਡੀ ਦਾ ਰੂਪ ਅਖਤਿਆਰ ਕਰ ਚੁੱਕੇ ਹਨ, ਸਿੱਖਿਆ ਦਾ ਵਪਾਰੀਕਰਨ ਕਰ ਦਿੱਤਾ ਗਿਆ ਹੈ। ਇਹਨਾਂ ਦਾ ਕੰਮ ਕੇਵਲ ਪੈਸਾ ਕਮਾਉਣਾ ਹੈ, ਨਾ ਕਿ ਸਿੱਖਿਆ ਦੇਣਾ। ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਇਹ ਇੰਨੇ ਵਧੇ ਫੁੱਲੇ ਕਿਵੇਂ? ਇਹ ਇਸ ਲਈ ਵੱਧ ਫੁੱਲ ਗਏ ਕਿਉਂਕਿ ਸਾਡੇ ਬੱਚਿਆਂ ਵਿੱਚ ਸੈਲਫ ਸਟੱਡੀ ਦੀ ਆਦਤ ਨਹੀਂ ਰਹੀ। ਮੈਨੂੰ ਲੱਗਦਾ ਹੈ ਕਿ ਸਿੱਖਿਆ ਵਿਭਾਗ ਔਰ ਮਾਣਯੋਗ ਸਿੱਖਿਆ ਸਕੱਤਰ ਸ਼੍ਰੀ ਕ੍ਰਿਸ਼ਨ ਕੁਮਾਰ ਜੀ ਦੀ ਇਹ ਆਨਲਾਈਨ ਸਟੱਡੀ ਰਾਹੀਂ ਜੋ ਸੈਲਫ ਸਟੱਡੀ ਕਰਨ ਦੀ ਮੁਹਿੰਮ ਚਲਾਈ ਗਈ ਹੈ, ਇਸ ਨਾਲ ਇੱਕ ਬਹੁਤ ਵੱਡਾ ਫਾਇਦਾ ਇਹ ਹੋਣ ਜਾ ਰਿਹਾ ਹੈ ਕਿ ਇਹ ਸਾਨੂੰ ਟਿਊਸ਼ਨ ਕਲਚਰ ਤੋਂ ਤੋੜਨ ਵਿੱਚ ਸਹਾਇਕ ਸਿੱਧ ਹੋਵੇਗਾ। ਇਹ ਮੁਹਿੰਮ ਇੱਕ ਰਾਹ ਦਸੇਰਾ ਬਣ ਕੇ ਉਭਰੇਗੀ ਅਤੇ ਮਾਪਿਆਂ ਸਮੇਤ ਵਿਦਿਆਰਥੀਆਂ ਦੇ ਇਸ ਵਹਿਮ ਨੂੰ ਦੂਰ ਕਰੇਗੀ ਕਿ ਉਹਨਾਂ ਦੇ ਬੱਚੇ ਜਾਂ ਵਿਦਿਆਰਥੀ ਆਪਣੇ ਆਪ ਨਹੀਂ ਪੜ੍ਹ ਸਕਦੇ। ਬਲਰਾਜ ਜੀ, ਇਹ ਸਾਡਾ ਦੁਖਾਂਤ ਰਿਹਾ ਕਿ ਸੈਲਫ ਸਟੱਡੀ ਵਰਗੇ ਇੰਨੇ ਅਹਿਮ ਵਿਸ਼ੇ 'ਤੇ ਜ਼ਿਆਦਾ ਚਰਚਾ ਨਹੀਂ ਹੁੰਦੀ, ਲੇਕਿਨ ਖੁਸ਼ੀ ਦੀ ਗੱਲ ਹੈ ਕਿ ਸਿੱਖਿਆ ਵਿਭਾਗ ਅਤੇ ਮਾਣਯੋਗ ਸਿੱਖਿਆ ਸਕੱਤਰ ਸ਼੍ਰੀ ਕ੍ਰਿਸ਼ਨ ਕੁਮਾਰ ਜੀ ਦੀ ਇਸ ਪਹਿਲਕਦਮੀ ਨਾਲ ਇਹ ਅਹਿਮ ਵਿਸ਼ਾ ਅੱਜ ਫਿਰ ਚਰਚਾ ਦਾ ਵਿਸ਼ਾ ਬਣਿਆ।
0: ਜੀ ਬਿਲਕੁਲ, ਸੈਲਫ ਸਟੱਡੀ ਦਾ ਅਹਿਮ ਵਿਸ਼ਾ ਲੰਮੇ ਸਮੇਂ ਤੋਂ ਅਣਗੌਲਿਆ ਹੋਇਆ ਪਿਆ ਸੀ ਜੋ ਕਿ ਫਿਰ ਚਰਚਾ ਵਿੱਚ ਆਇਆ ਹੈ ਅਤੇ ਲਾਜ਼ਮੀ ਤੌਰ 'ਤੇ ਵਿਦਿਆਰਥੀਆਂ ਲਈ ਸਹਾਇਕ ਵੀ ਸਿੱਧ ਹੋਵੇਗਾ। ਲਵੀਸ ਜੀ, ਅਸੀਂ ਵਿਦਿਆਰਥੀਆਂ ਲਈ ਸੈਲਫ ਸਟੱਡੀ ਦੀ ਗੱਲ ਤਾਂ ਕਰਦੇ ਹਾਂ, ਲੇਕਿਨ ਸੈਲਫ ਸਟੱਡੀ ਕਰਨੀ ਕਿਵੇਂ ਹੈ, ਉਸ ਦੀ ਯੋਜਨਾ ਕੀ ਹੋਣੀ ਚਾਹੀਦੀ ਹੈ, ਉਸ ਲਈ ਵਿਦਿਆਰਥੀ ਵੱਲੋਂ ਕੀ ਤਿਆਰੀ ਕੀਤੀ ਜਾਵੇ?
1: ਦੇਖੋ, ਮੇਰਾ ਮੰਨਣਾ ਹੈ ਕਿ ਹਰ ਵਿਦਿਆਰਥੀ ਦਾ ਪੜ੍ਹਨ ਦਾ ਆਪੋ ਆਪਣਾ ਇੱਕ ਅਲੱਗ ਤਰੀਕਾ ਹੁੰਦਾ ਅਤੇ ਹਰ ਵਿਦਿਆਰਥੀ ਆਪਣੇ ਉਸ ਤਰੀਕੇ ਨਾਲ ਹੀ ਬਿਹਤਰ ਪੜ੍ਹ ਪਾਉਂਦਾ। ਲੇਕਿਨ ਫਿਰ ਵੀ ਕੁਝ ਬੁਨਿਆਦੀ ਜਿਹੀ ਗੱਲਾਂ ਦਾ ਧਿਆਨ ਸਾਨੂੰ ਜ਼ਰੂਰ ਰੱਖਣਾ ਪੈਂਦਾ ਜਿਸ 'ਤੇ ਅਮਲ ਕਰਕੇ ਅਸੀਂ ਬਿਹਤਰ ਨਤੀਜੇ ਦੇ ਸਕਦੇ ਹਾਂ। ਉਸ ਵਿੱਚ ਸਭ ਤੋਂ ਪਹਿਲਾਂ ਹੈ ਮਜ਼ਮੂਨਾਂ ਦੀ ਚੋਣ, ਮਤਲਬ ਅਸੀਂ ਕਿਸ ਵਿਸ਼ੇ ਦੇ ਕਿਹੜੇ ਟੌਪਿਕ ਪੜ੍ਹਨੇ ਹਨ ਸੈਲਫ ਸਟੱਡੀ ਰਾਹੀਂ। ਉਹਨਾਂ ਦੀ ਸਪਸ਼ਟਤਾ ਵਿਦਿਆਰਥੀ ਵਿੱਚ ਹੋਣਾ ਬਹੁਤ ਜ਼ਰੂਰੀ ਹੈ। ਦੂਸਰਾ ਹੈ ਪੱਕਾ ਟਾਈਮ ਟੇਬਲ। ਵਿਦਿਆਰਥੀ ਨੂੰ ਇੱਕ ਪੱਕਾ ਟਾਈਮ ਟੇਬਲ ਬਣਾ ਕੇ ਰੱਖਣਾ ਚਾਹੀਦਾ ਕਿ ਉਸਨੇ ਕਿਸ ਦਿਨ ਕਿਸ ਵਿਸ਼ੇ ਦੇ ਕਿਸ ਟੌਪਿਕ ਨੂੰ ਪੜ੍ਹਨਾ। ਇਹ ਟਾਈਮ ਟੇਬਲ 10 ਦਿਨ, ਹਫ਼ਤਾ ਜਾਂ 15 ਦਿਨ ਦਾ ਵੀ ਹੋ ਸਕਦਾ ਅਤੇ ਵਿਦਿਆਰਥੀ ਉਸ ਟਾਈਮ ਟੇਬਲ ਨੂੰ ਲਿਖਤੀ ਰੂਪ ਵਿੱਚ ਬਣਾ ਕੇ ਉਸ ਜਗ੍ਹਾ 'ਤੇ ਲਗਾ ਲਵੇ ਕੰਧ ਨਾਲ ਜਿੱਥੇ ਬੈਠ ਕੇ ਉਹ ਪੜ੍ਹਦਾ, ਤਾਂ ਕਿ ਆਉਂਦੇ ਜਾਂਦੇ ਉਹ ਟਾਈਮ ਟੇਬਲ ਉਸਦੇ ਧਿਆਨ ਵਿੱਚ ਪੈਂਦਾ ਰਹੇ। ਵਿਦਿਆਰਥੀ ਮਨ ਦੇਖੋ ਬਲਰਾਜ ਜੀ ਬਹੁਤ ਚੰਚਲ ਹੁੰਦਾ, ਦਿਮਾਗ ਵਿੱਚ ਹੋਰ ਬਹੁਤ ਚੀਜ਼ਾਂ ਚੱਲਦੀਆਂ ਅਤੇ ਕਈ ਵਾਰ ਉਹਦੇ ਦਿਮਾਗ 'ਚੋਂ ਇਹ ਚੀਜ਼ ਨਿਕਲ ਜਾਂਦੀ ਹੈ। ਲੇਕਿਨ ਵਾਰ ਵਾਰ ਟਾਈਮ ਟੇਬਲ ਅੱਖਾਂ ਦੇ ਸਾਹਮਣੇ ਆਉਣ ਨਾਲ ਉਹ ਪੜ੍ਹਨ ਬੈਠਣ ਲਈ ਪ੍ਰੇਰਿਤ ਹੋ ਸਕਦਾ। ਇਸ ਤੋਂ ਅਗਲਾ ਕੰਮ ਹੈ ਮਜ਼ਮੂਨਾਂ ਦੀ ਤਰਤੀਬ ਕਿ ਕਿਹੜਾ ਟੌਪਿਕ ਪਹਿਲਾਂ ਪੜ੍ਹਨਾ। ਇਹ ਬੜਾ ਅਹਿਮ ਚੀਜ਼ ਹੈ, ਪਹਿਲਾਂ ਕਿਹੜਾ ਟੌਪਿਕ ਪੜ੍ਹਨਾ ਔਰ ਬਾਅਦ ਵਿੱਚ ਕਿਹੜਾ, ਵਿਦਿਆਰਥੀ ਨੂੰ ਇਹ ਪਤਾ ਹੋਣਾ ਚਾਹੀਦਾ ਤਾਂ ਕਿ ਉਹ ਆਸਾਨ ਤੋਂ ਮੁਸ਼ਕਿਲ ਵੱਲ ਨੂੰ ਵਧੇ ਅਤੇ ਪਹਿਲਾਂ ਪੜ੍ਹਿਆ ਹੋਇਆ ਟੌਪਿਕ ਉਹਦੇ ਅਗਲੇ ਪੜ੍ਹਨ ਵਾਲੇ ਟੌਪਿਕ ਦੇ ਵਿੱਚ ਸਹਾਇਕ ਸਿੱਧ ਹੋਵੇ। ਵਿਦਿਆਰਥੀ ਇੱਕ ਚੀਜ਼ ਦਾ ਖਾਸ ਧਿਆਨ ਰੱਖਣ ਕਿ ਉਹ ਇਹ ਸਮਝ ਲੈਣ ਕਿ ਉਹਨਾਂ ਨੇ ਸੈਲਫ ਸਟੱਡੀ ਸਿਰਫ ਪੜ੍ਹਨ ਲਈ ਨਹੀਂ ਕਰਨੀ ਬਲਕਿ ਸਮਝਣ ਲਈ ਕਰਨੀ ਹੈ। ਅਤੇ ਅਖੀਰ ਵਿੱਚ ਸਭ ਤੋਂ ਅਹਿਮ ਫੀਡਬੈਕ, ਇਹ ਬਹੁਤ ਅਹਿਮ ਚੀਜ਼ ਹੈ। ਵਿਦਿਆਰਥੀ ਰਾਤ ਨੂੰ ਸੌਣ ਤੋਂ ਪਹਿਲਾਂ ਆਤਮ ਪੜਚੋਲ ਕਰੇ ਕਿ ਮੈਂ ਜੋ ਪੜ੍ਹਿਆ ਹੈ ਉਹ ਮੇਰੇ ਲਈ ਕੀ ਸਹਾਇਕ ਹੈ, ਮੈਨੂੰ ਉਸਦਾ ਕੀ ਲਾਭ ਹੋਇਆ। ਕਿਉਂਕਿ ਇਹ ਸੈਲਫ ਸਟੱਡੀ ਦੀ ਗੱਲ ਆਪਾਂ ਕਰ ਰਹੇ ਹਾਂ ਅਤੇ ਜਿਹੜੀ ਫੀਡਬੈਕ ਹੈ ਉਹ ਵੀ ਸੈਲਫ ਫੀਡਬੈਕ ਹੀ ਹੋਵੇਗੀ। ਇਸਦਾ ਇੱਕ ਫਾਇਦਾ ਤਾਂ ਇਹ ਹੈ ਕਿ ਜੇਕਰ ਕਿਸੇ ਕਾਰਨ ਉਹ ਕਿਸੇ ਦਿਨ ਨਹੀਂ ਪੜ੍ਹ ਪਾਉਂਦਾ ਤਾਂ ਰਾਤ ਨੂੰ ਸੋਚੇਗਾ ਜ਼ਰੂਰ ਕਿ ਮੈਂ ਅੱਜ ਪੜ੍ਹਿਆ ਨਹੀਂ। ਕਿਉਂਕਿ ਅਕਸਰ ਦੇਖਣ ਵਿੱਚ ਆਉਂਦਾ ਹੈ ਕਿ ਵਿਦਿਆਰਥੀ ਪੜ੍ਹਨ ਦਾ ਪਲੈਨ ਤਾਂ ਬਣਾ ਲੈਂਦੇ ਆ ਪਰ ਉਸਦੇ ਅਮਲ ਕਰਨ ਤੋਂ ਘੇਸਲ ਮਾਰ ਜਾਂਦੇ ਆ। ਸੋ ਇਹ ਉਸਦੀ ਸੈਲਫ ਸਟੱਡੀ ਦੀ ਨਿਰੰਤਰਤਾ ਨੂੰ ਬਣਾਈ ਰੱਖਣ ਲਈ ਬਹੁਤ ਸਹਾਇਕ ਸਿੱਧ ਹੋਏਗਾ।
0: ਜੀ ਬਿਲਕੁਲ ਲਵੀਸ਼ ਜੀ, ਤੁਸੀਂ ਬਹੁਤ ਵਧੀਆ ਸੁਝਾਅ ਦੇ ਰਹੇ ਹੋ, ਬਹੁਤ ਕੰਮ ਦੀਆਂ ਗੱਲਾਂ ਸਰੋਤਿਆਂ ਨਾਲ ਸਾਂਝੀਆਂ ਕਰ ਰਹੇ ਹੋ, ਮੈਨੂੰ ਵੀ ਬਹੁਤ ਚੰਗੀ ਤਰ੍ਹਾਂ ਸਮਝ ਲੱਗ ਰਹੀ ਹੈ ਅਤੇ ਉਮੀਦ ਹੈ ਕਿ ਪ੍ਰੋਗਰਾਮ ਸੁਣਨ ਵਾਲੇ ਸਰੋਤਿਆਂ ਅਤੇ ਖਾਸ ਕਰਕੇ ਵਿਦਿਆਰਥੀਆਂ ਲਈ ਵੀ ਇਹ ਗੱਲਾਂ ਲਾਹੇਵੰਦ ਸਾਬਿਤ ਹੋਣਗੀਆਂ। ਚਰਚਾ ਨੂੰ ਅੱਗੇ ਤੋਰਦੇ ਹੋਏ ਲਵੀਸ਼ ਜੀ, ਇਸ ਗੱਲ 'ਤੇ ਚਾਨਣਾ ਪਾਓ ਕਿ ਕੀ ਅਜਿਹੀ ਪੜ੍ਹਾਈ ਨਾਲ ਅਸੀਂ ਕਹਿ ਸਕਦੇ ਹਾਂ ਕਿ ਵਿਦਿਆਰਥੀ ਸਹੀ ਦਿਸ਼ਾ ਵੱਲ ਅੱਗੇ ਵੱਧ ਰਹੇ ਹਨ ਜਾਂ ਉਸਦੀ ਡਾਇਰੈਕਸ਼ਨ ਸਹੀ ਹੈ?
1: ਜੀ ਬਿਲਕੁਲ, ਅਸੀਂ ਇਹ ਕਹਿ ਸਕਦੇ ਹਾਂ। ਦੇਖੋ ਬਲਰਾਜ ਜੀ, ਕਿਸੇ ਪੜ੍ਹਨ ਵਾਲੇ ਵਿੱਚ ਇਹ ਆਦਤ ਹੋਣਾ ਬਹੁਤ ਜ਼ਰੂਰੀ ਹੈ। ਇਹ ਆਦਤ ਬਣਨਾ ਹੀ ਆਪਣੇ ਆਪ ਵਿੱਚ ਇੱਕ ਉਪਲਬਧੀ ਹੈ। ਤੁਸੀਂ ਇਸ ਨੂੰ ਸਿਰਫ ਸਕੂਲੀ ਪੜ੍ਹਾਈ ਜਾਂ ਸਿਲੇਬਸ ਪੜ੍ਹਨ ਦੀ ਹੱਦ ਤੱਕ ਨਾ ਵਿਚਾਰੋ, ਇਸ ਦਾ ਪ੍ਰਭਾਵ ਬਹੁਤ ਵਿਆਪਕ ਹੈ। ਜ਼ਰਾ ਆਪਣਾ ਬਚਪਨ ਯਾਦ ਕਰੋ। ਅਸੀਂ ਬਚਪਨ ਵਿੱਚ ਵਿਹਲੇ ਬੈਠੇ ਚਾਚਾ ਚੌਧਰੀ, ਨਾਗਰਾਜ ਆਦਿ ਕਈ ਕੌਮਿਕਸ ਅਤੇ ਬਾਲ ਕਹਾਣੀਆਂ ਦੀਆਂ ਕਿਤਾਬਾਂ ਪੜ੍ਹਦੇ ਹੁੰਦੇ ਸੀ। ਇਹ ਵੀ ਇੱਕ ਤਰ੍ਹਾਂ ਦੀ ਸੈਲਫ ਸਟੱਡੀ ਸੀ। ਵਿਹਲੇ ਬੈਠੇ ਅਜਿਹੀਆਂ ਪ੍ਰੇਰਣਾਦਾਈ ਬਾਲ ਕਹਾਣੀਆਂ ਪੜ੍ਹਦੇ ਹੋਏ ਬਿਨਾਂ ਕਿਸੇ ਦੇ ਉਪਦੇਸ਼ ਦਿੱਤਿਆਂ ਹੀ ਕਈ ਤਰ੍ਹਾਂ ਦੀਆਂ ਨੈਤਿਕ ਕਦਰਾਂ ਕੀਮਤਾਂ ਸਹਿਜੇ ਹੀ ਸਾਡੇ ਜੀਵਨ ਦਾ ਹਿੱਸਾ ਬਣ ਗਈਆਂ, ਜਿਵੇਂ ਇਮਾਨਦਾਰੀ, ਸੱਚ ਬੋਲਣਾ, ਧੋਖਾ ਨਾ ਕਰਨਾ। ਇਹਨਾਂ ਕੌਮਿਕਸ ਪੜ੍ਹਨ ਨਾਲ ਸਾਨੂੰ ਵਿਹਲੇ ਸਮੇਂ ਪੜ੍ਹਨ ਦੀ ਆਦਤ ਪਈ, ਜੋ ਪਹਿਲਾਂ ਤਾਂ ਸਾਨੂੰ ਆਪਣੇ ਸਿਲੇਬਸ ਦੇ ਪਾਠ ਪੜ੍ਹਨ ਤੱਕ ਲੈ ਕੇ ਗਈ ਅਤੇ ਫਿਰ ਉਸ ਤੋਂ ਬਾਅਦ ਅੱਗੇ ਵੱਧ ਕੇ ਸਾਹਿਤ ਪੜ੍ਹਨ ਤੱਕ ਲੈ ਗਈ। ਤੁਹਾਨੂੰ ਯਾਦ ਹੋਵੇਗਾ ਕਿ ਆਪਣੇ ਪੱਕੇ ਇਮਤਿਹਾਨ ਦੇਣ ਤੋਂ ਬਾਅਦ ਅਸੀਂ ਸਕੂਲ ਖੁੱਲ੍ਹਣ ਤੋਂ ਪਹਿਲਾਂ ਹੀ ਅਗਲੀ ਜਮਾਤ ਦੀਆਂ ਕਿਤਾਬਾਂ ਲੈ ਕੇ ਉਹਨਾਂ ਨੂੰ ਪੜ੍ਹਨਾ ਸ਼ੁਰੂ ਕਰ ਦਿੰਦੇ ਸੀ, ਜਿਸ ਨਾਲ ਸਕੂਲ ਜਾਣ ਤੋਂ ਪਹਿਲਾਂ ਹੀ ਸਾਨੂੰ ਆਪਣੇ ਅਗਲੇ ਸਿਲੇਬਸ ਬਾਰੇ ਜਾਣ ਪਹਿਚਾਣ ਹੋ ਜਾਂਦੀ ਸੀ ਅਤੇ ਅਧਿਆਪਕ ਦੇ ਪੜ੍ਹਾਉਣ ਵੇਲੇ ਸਾਡੇ ਲਈ ਉਹ ਸਹਾਇਕ ਸਿੱਧ ਹੁੰਦੀ ਸੀ। ਸਾਹਿਤ ਪੜ੍ਹਨ ਦੀ ਚੇਟਕ ਵੀ ਸਾਨੂੰ ਇੱਦਾਂ ਹੀ ਲੱਗੀ। ਬਸ ਹੁਣ ਵੀ ਵਿਦਿਆਰਥੀਆਂ ਨੂੰ ਸੈਲਫ ਸਟੱਡੀ ਰਾਹੀਂ ਸਾਹਿਤ ਪੜ੍ਹਨ ਦੀ ਚੇਟਕ ਲਗਾਉਣੀ ਹੈ, ਫਿਰ ਤੁਸੀਂ ਇਸ ਦੇ ਨਤੀਜੇ ਦੇਖਿਓ। ਇਸ ਨੂੰ ਮੇਰਾ ਕਹਿਣਾ ਹੈ ਕਿ ਥੋੜ੍ਹੇ ਲਾਰਜਰ ਪਰਸਪੈਕਟਿਵ ਵਿੱਚ ਦੇਖੋ। ਜੇਕਰ ਅਜੋਕੀ ਪੀੜ੍ਹੀ ਨੂੰ ਸਾਹਿਤ ਪੜ੍ਹਨ ਦੀ ਚੇਟਕ ਲੱਗ ਗਈ ਨਾ, ਤਾਂ ਉਸਦੀਆਂ ਕਈ ਬੁਰੀਆਂ ਆਦਤਾਂ ਦਾ ਖਾਤਮਾ ਆਪਣੇ ਆਪ ਹੋ ਜਾਣਾ। ਜੇਕਰ ਉਹ ਸਾਹਿਤ ਨਾਲ ਜੁੜੇਗਾ ਤਾਂ ਉਹ ਨਸ਼ਿਆਂ ਵਰਗੀਆਂ ਲਾਮਤਾਂ ਤੋਂ ਦੂਰ ਹੋਵੇਗਾ। ਖਾਲੀ ਦਿਮਾਗ ਸ਼ੈਤਾਨ ਦਾ ਘਰ ਹੁੰਦਾ ਤੇ ਜਦੋਂ ਦਿਮਾਗ ਹੀ ਖਾਲੀ ਨਹੀਂ ਰਹੇਗਾ ਤੇ ਸ਼ੈਤਾਨੀ ਤੇ ਹੋਰ ਬੁਰੀਆਂ ਆਦਤਾਂ ਤੋਂ ਵੀ ਬਚੇਗਾ। ਸਾਡੇ ਸਾਰੇ ਸਕੂਲਾਂ ਦੀਆਂ ਲਾਇਬ੍ਰੇਰੀਆਂ ਕਿਤਾਬਾਂ ਨਾਲ ਭਰੀਆਂ ਪਈਆਂ ਤੇ ਇਹ ਲਾਇਬ੍ਰੇਰੀਆਂ ਇਸ ਕੰਮ ਵਿੱਚ ਬਹੁਤ ਸਹਾਇਕ ਸਿੱਧ ਹੋ ਸਕਦੀਆਂ। ਬਲਰਾਜ ਜੀ ਦੇਖਣਾ, ਇਹ ਸੈਲਫ ਸਟੱਡੀ ਦੀ ਆਦਤ ਇੱਕ ਵਾਰ ਵਿਦਿਆਰਥੀਆਂ ਵਿੱਚ ਪੈ ਗਈ ਤਾਂ ਨਿਸ਼ਚੇ ਹੀ ਬਹੁਤ ਸੁੰਦਰ ਨਤੀਜੇ ਭਵਿੱਖ ਵਿੱਚ ਸਾਹਮਣੇ ਆਉਣੇ ਸ਼ੁਰੂ ਹੋ ਜਾਣਗੇ। ਪੜ੍ਹਨ ਦਾ ਆਪਣਾ ਹੀ ਇੱਕ ਨਸ਼ਾ ਹੁੰਦਾ ਤੇ ਜਿਸ ਨੂੰ ਇਹ ਪੜ੍ਹਨ ਵਾਲਾ ਨਸ਼ਾ ਲੱਗ ਜਾਂਦਾ ਨਾ, ਉਹਨੂੰ ਫਿਰ ਕੋਈ ਹੋਰ ਦੂਸਰਾ ਨਸ਼ਾ ਨਹੀਂ ਲੱਗਦਾ। ਇਹ ਪੰਜਾਬ ਦੀ ਨਵੀਂ ਜਵਾਨੀ ਨੂੰ ਇਸ ਦਲਦਲ ਵਿੱਚੋਂ ਕੱਢਣ ਦਾ ਇੱਕ ਸਾਧਨ ਬਣੇਗਾ, ਐਸਾ ਮੇਰਾ ਪੱਕਾ ਵਿਸ਼ਵਾਸ ਹੈ।
0: ਸ਼ਾਲਾ ਲਵੀਰ ਜੀ, ਇਸ ਤਰ੍ਹਾਂ ਹੀ ਹੋਵੇ ਕਿ ਪੰਜਾਬ ਦੀ ਜਵਾਨੀ ਨਸ਼ੇ ਵਰਗੇ ਕੋੜ ਤੋਂ ਦੂਰ ਹੋਵੇ ਤੇ ਪੜ੍ਹਨ ਪੜ੍ਹਾਉਣ ਦਾ ਨਸ਼ਾ ਉਹਨਾਂ ਨੂੰ ਲੱਗ ਜਾਵੇ। ਲਵੀਸ਼ ਜੀ, ਅਸੀਂ ਵੇਖਦੇ ਹਾਂ ਕਿ ਵਿਦਿਆਰਥੀ ਆਪਣਾ ਗੋਲ ਨੂੰ ਲੈ ਕੇ ਜ਼ਿਆਦਾ ਸਪਸ਼ਟ ਨਹੀਂ ਹੁੰਦੇ, ਉਹ ਪੜ੍ਹਾਈ ਲਈ ਜ਼ਿਆਦਾ ਅਵੇਅਰ ਵੀ ਨਹੀਂ ਹੁੰਦੇ ਅਤੇ ਕਈ ਵਾਰੀ ਪੜ੍ਹਾਈ ਵਿੱਚੋਂ ਵੀ ਛੱਡ ਦਿੰਦੇ ਹਨ। ਕੀ ਸੈਲਫ ਸਟੱਡੀ ਇਸ ਕੰਮ ਵਿੱਚ ਵਿਦਿਆਰਥੀਆਂ ਲਈ ਸਹਾਇਕ ਹੋ ਸਕਦੀ ਹੈ?
1: ਇਹ ਗੱਲ ਬਿਲਕੁਲ ਠੀਕ ਹੈ ਕਿ ਕਈ ਵਿਦਿਆਰਥੀ ਔਰ ਖਾਸ ਤੌਰ 'ਤੇ ਪੇਂਡੂ ਖੇਤਰਾਂ ਦੇ ਵਿਦਿਆਰਥੀ ਆਪਣੇ ਗੋਲ ਨੂੰ ਲੈ ਕੇ ਜ਼ਿਆਦਾ ਚੇਤੰਨ ਨਹੀਂ ਹੁੰਦੇ। ਕਿਉਂ ਪੜ੍ਹਨਾ ਅਤੇ ਕੀ ਪੜ੍ਹਨਾ ਇਸ ਬਾਰੇ ਉਹਨਾਂ ਨੂੰ ਬਹੁਤ ਭੁਲੇਖਾ ਹੁੰਦਾ। ਕਈ ਵਿਦਿਆਰਥੀ ਆਪਣੀ ਪੜ੍ਹਾਈ ਲਈ ਬਹੁਤੇ ਸੰਜੀਦਾ ਵੀ ਨਹੀਂ ਹੁੰਦੇ, ਜੋ ਕਿ ਸਿਰਫ ਪਾਸ ਹੋਣ ਲਈ ਪੜ੍ਹਦੇ ਆ। ਇਹ ਇੱਕ ਬਹੁਤ ਬੜਾ ਵੱਡਾ ਦੁਖਾਂਤ ਹੈ ਬਲਰਾਜ ਜੀ ਕਿ ਪੜ੍ਹਾਈ ਨੂੰ ਅਸੀਂ ਨੰਬਰ ਗੇਮ ਨਾਲ ਜੋੜ ਕੇ ਉਹਦੇ ਵਿੱਚ ਉਲਝਾ ਦਿੱਤਾ। ਪਰਸੈਂਟੇਜ ਦੀ ਖੇਡ ਬਣਾ ਦਿੱਤੀ ਗਈ ਹੈ, ਜੋ ਕਿ ਪੜ੍ਹਾਈ ਅਤੇ ਰੁਜ਼ਗਾਰ ਨਾਲ ਸੰਬੰਧਿਤ ਸਾਰੀਆਂ ਸਮੱਸਿਆਵਾਂ ਦੀ ਜੜ੍ਹ ਹੈ। ਮੈਂ ਆਪਣੇ ਅਧਿਆਪਨ ਦੇ ਤਜ਼ੁਰਬੇ ਤੋਂ ਮਹਿਸੂਸ ਕੀਤਾ ਹੈ ਕਿ ਕੁਝ ਵਿਦਿਆਰਥੀ ਪੜ੍ਹਾਈ ਨੂੰ ਲੈ ਕੇ ਇਸ ਲਈ ਸੰਜੀਦਾ ਨਹੀਂ ਹੁੰਦੇ ਕਿ ਉਹਨਾਂ ਨੂੰ ਲੱਗਦਾ ਹੈ ਕਿ ਉਹ 'ਚ ਸਿੱਖਿਆ ਪ੍ਰਾਪਤ ਨਹੀਂ ਕਰ ਸਕਣਗੇ। ਕਈ ਵਾਰ ਇਸ ਦਾ ਕਾਰਨ ਸਾਧਨਾਂ ਦੀ ਕਮੀ ਹੁੰਦਾ ਅਤੇ ਕਈ ਵਾਰ ਪਿੰਡਾਂ ਤੋਂ ਉੱਚ ਸਿੱਖਿਆ ਦੇ ਅਦਾਰਿਆਂ ਦੀ ਦੂਰੀ ਇਸ ਦਾ ਕਾਰਨ ਬਣਦੀ ਹੈ। ਖਾਸ ਤੌਰ 'ਤੇ ਪੇਂਡੂ ਖੇਤਰ ਦੀ ਕੁੜੀਆਂ ਨੂੰ ਇਹ ਸਮੱਸਿਆ ਜ਼ਿਆਦਾ ਆਉਂਦੀ ਹੈ ਕਿ ਮਾਪੇ ਉਹਨਾਂ ਨੂੰ ਜ਼ਿਆਦਾ ਦੂਰ ਪੜ੍ਹਨ ਵਾਸਤੇ ਨਹੀਂ ਭੇਜਦੇ ਅਤੇ ਉਹ 10ਵੀਂ ਜਾਂ 12ਵੀਂ ਜੋ ਵੀ ਪਿੰਡ ਵਿੱਚ ਜਾਂ ਨਜ਼ਦੀਕ ਉਪਲਬਧ ਹੈ ਉਨੀ ਪੜ੍ਹਾਈ ਕਰਵਾਉਂਦੇ ਹਨ। ਜਦੋਂ ਵਿਦਿਆਰਥੀ ਨੂੰ ਪਤਾ ਹੁੰਦਾ ਕਿ ਉਸਨੇ ਅੱਗੇ ਨਹੀਂ ਪੜ੍ਹਨਾ ਤਾਂ ਉਹ ਪਹਿਲਾਂ ਹੀ ਪੜ੍ਹਾਈ ਪ੍ਰਤੀ ਗੈਰ ਸੰਜੀਦਾ ਹੋ ਜਾਂਦਾ ਅਤੇ 10ਵੀਂ 12ਵੀਂ ਵਿੱਚ ਵੀ ਜ਼ਿਆਦਾ ਖੁੱਭ ਕੇ ਨਹੀਂ ਪੜ੍ਹਦਾ। ਇਸੇ ਸੈਲਫ ਸਟੱਡੀ ਦਾ ਇੱਥੇ ਰੋਲ ਬਹੁਤ ਮਹੱਤਵਪੂਰਨ ਹੋ ਜਾਂਦਾ ਹੈ। ਜੇਕਰ ਵਿਦਿਆਰਥੀ ਨੂੰ ਸੈਲਫ ਸਟੱਡੀ ਦੀ ਆਦਤ ਹੈ ਤਾਂ ਉਹ ਪ੍ਰਾਈਵੇਟ ਸਕੀਮ ਆਫ ਸਟੱਡੀ ਦੇ ਤਹਿਤ ਘਰ ਬੈਠੇ ਵੀ ਉੱਚ ਸਿੱਖਿਆ ਦੀ ਪ੍ਰਾਪਤੀ ਕਰ ਸਕਦਾ ਔਰ ਇਹਦੇ ਨਾਲ ਆਪਣੀ ਉੱਚ ਸਿੱਖਿਆ ਪ੍ਰਾਪਤ ਕਰਨ ਦੀ ਜਿਹੜੀ ਉਹਦੀ ਇੱਛਾ ਹੈ ਉਹ ਪੂਰੀ ਕੀਤੀ ਜਾ ਸਕਦੀ ਹੈ। ਬਤੌਰ ਪ੍ਰਾਈਵੇਟ ਕੈਂਡੀਡੇਟ ਉਹ ਜਿੰਨੀਆਂ ਮਰਜ਼ੀ ਡਿਗਰੀਆਂ ਹਾਸਲ ਕਰ ਸਕਦਾ ਹੈ, ਲੇਕਿਨ ਇਸ ਲਈ ਉਸ ਵਿੱਚ ਸੈਲਫ ਸਟੱਡੀ ਦੀ ਆਦਤ ਹੋਣਾ ਬਹੁਤ ਜ਼ਰੂਰੀ ਹੈ। ਮੈਂ ਤੁਹਾਨੂੰ ਆਪਣੀ ਉਦਾਹਰਨ ਦੇ ਕੇ ਦੱਸਾਂ ਬਲਰਾਜ ਜੀ, ਮੈਂ ਬੀਐਡ ਕਰਨ ਤੋਂ ਉਪਰੰਤ ਨੌਕਰੀ ਕਰਨ ਲੱਗ ਗਿਆ ਅਤੇ ਉਸ ਤੋਂ ਬਾਅਦ ਮੈਂ 3 ਵਿਸ਼ਿਆਂ ਵਿੱਚ MA ਕੀਤੀ ਬਤੌਰ ਪ੍ਰਾਈਵੇਟ ਕੈਂਡੀਡੇਟ ਔਰ 3 ਵਿੱਚ ਫਸਟ ਡਿਵੀਜ਼ਨ ਮੇਰੀ ਆਈ। ਇਹ ਕਿਉਂ ਪੋਸੀਬਲ ਹੋਇਆ, ਕਿਉਂ ਸੰਭਵ ਹੋਇਆ? ਕਿਉਂਕਿ ਮੈਨੂੰ ਸੈਲਫ ਸਟੱਡੀ ਦੀ ਆਦਤ ਸੀ ਅਤੇ ਆਦਤ ਹੈ। ਆਪਣੇ ਸਿਲੇਬਸ ਦੀਆਂ ਕਿਤਾਬਾਂ ਖਰੀਦ ਲੈਣੀਆਂ ਅਤੇ ਬਿਨਾਂ ਕਾਲਜ ਗਏ ਬਿਨਾਂ ਅਧਿਆਪਕ ਦੇ ਘਰ ਬੈਠੇ ਉਹਨਾਂ ਨੂੰ ਪੜ੍ਹਦੇ ਰਹਿਣਾ ਅਤੇ ਇਮਤਿਹਾਨ ਦੇ ਦੇਣਾ। ਇਸ ਤਰੀਕੇ ਨਾਲ ਸੈਲਫ ਸਟੱਡੀ ਅਜਿਹੇ ਬਹੁਤ ਸਾਰੇ ਵਿਦਿਆਰਥੀਆਂ ਲਈ ਲਾਹੇਵੰਦ ਸਾਬਿਤ ਹੋ ਸਕਦੀ ਹੈ ਜੋ ਕਿਸੇ ਕਰਕੇ ਕਾਲਜਾਂ ਵਿੱਚ ਨਹੀਂ ਜਾ ਸਕਦੇ, ਲੇਕਿਨ ਇਸ ਤਰ੍ਹਾਂ ਉਹ ਆਪਣੀ ਉਚੇਰੀ ਵਿੱਦਿਆ ਨੂੰ ਹਾਸਲ ਕਰਨ ਦਿਆ ਆਪਣਾ ਸੁਪਨਾ ਜਿਹੜਾ ਉਹ ਪੂਰਾ ਕਰ ਸਕਦੇ ਆ।
0: ਬਹੁਤ ਅੱਛਾ ਲਵੀਰ ਜੀ, ਲੇਕਿਨ ਜਿਵੇਂ ਤੁਸੀਂ ਕਿਹਾ ਕਿ ਸੈਲਫ ਸਟੱਡੀ ਨਾਲ ਘਰ ਬੈਠੇ ਬਿਨਾਂ ਅਧਿਆਪਕ ਦੇ ਹੀ ਪੜ੍ਹਾਈ ਕੀਤੀ ਜਾ ਸਕਦੀ ਹੈ, ਕੀ ਤੁਹਾਨੂੰ ਨਹੀਂ ਲੱਗਦਾ ਕਿ ਆਉਣ ਵਾਲੇ ਸਮੇਂ ਵਿੱਚ ਇਹ ਆਨਲਾਈਨ ਸਟੱਡੀ ਸਕੂਲ ਸਿਸਟਮ ਦਾ ਬਦਲ ਬਣ ਜਾਵੇਗੀ? ਹੋ ਸਕਦਾ ਇਸ ਨਾਲ ਭਵਿੱਖ ਵਿੱਚ ਸਕੂਲਾਂ ਦੀ ਲੋੜ ਵੀ ਨਾ ਰਹੇ?
1: ਬਲਰਾਜ ਜੀ, ਤੁਸੀਂ ਬਹੁਤ ਵਧੀਆ ਪ੍ਰਸ਼ਨ ਪੁੱਛਿਆ ਔਰ ਮੈਂ ਚਾਹੁੰਦਾ ਸੀ ਕਿ ਇਹ ਪ੍ਰਸ਼ਨ ਆਪਣੀ ਚਰਚਾ ਵਿੱਚ ਜ਼ਰੂਰ ਆਵੇ। ਇੱਥੇ ਮੈਂ ਪਹਿਲਾਂ ਇਹ ਸਪਸ਼ਟ ਕਰ ਦਿਆਂ ਕਿ ਸਕੂਲ ਹੁੰਦਾ ਕੀ ਹੈ। ਸਕੂਲ ਕੇਵਲ ਪ੍ਰੀਖਿਆ ਪਾਸ ਕਰਨ ਵਾਲੀ ਥਾਂ ਨਹੀਂ ਹੈ। ਵਿਦਿਆਰਥੀ ਵਾਸਤੇ ਉਸਦੇ ਸਰਵਪੱਖੀ ਵਿਕਾਸ ਦੀ ਥਾਂ ਹੈ। ਵਿਦਿਆਰਥੀ ਦੀ ਓਵਰਆਲ ਪਰਸਨੈਲਿਟੀ ਡਿਵੈਲਪਮੈਂਟ ਦਾ ਮੁੱਢ ਸਕੂਲ 'ਚੋਂ ਬੱਝਦਾ। ਸਕੂਲ ਵਿੱਚ ਵੱਖ ਵੱਖ ਰੁਚੀਆਂ ਦੇ, ਵੱਖ ਵੱਖ ਪਿਛੋਕੜ ਦੇ, ਵੱਖ ਵੱਖ ਸੁਭਾਵਾਂ ਦੇ ਵਿਦਿਆਰਥੀ ਆਉਂਦੇ ਨੇ। ਉਹ ਇਕੱਠੇ ਖੇਡਦੇ ਨੇ, ਪੜ੍ਹਦੇ ਨੇ, ਬੈਠਦੇ ਨੇ, ਘੁੰਮਦੇ ਨੇ, ਰੋਟੀ ਖਾਂਦੇ ਨੇ ਅਤੇ ਆਪਣੀਆਂ ਦੋਸਤੀਆਂ ਪਾਉਂਦੇ ਨੇ। ਸਵੇਰ ਦੀ ਸਭਾ ਵਿੱਚ ਖੜਾ ਵਖੜਾ ਵਿਦਿਆਰਥੀ ਬਿਨਾਂ ਕਿਸੇ ਪੜ੍ਹਾਈ ਦੇ ਨੈਤਿਕ ਕਦਰਾਂ ਕੀਮਤਾਂ ਦਾ ਪਾਠ ਸਿੱਖ ਜਾਂਦਾ। ਸਕੂਲ ਵਿੱਚ ਵਿਚਰਦਿਆਂ ਉਹ ਮਿਲ ਕੇ ਕੰਮ ਕਰਨ ਦੀ ਆਦਤ ਗ੍ਰਹਿਣ ਕਰਦਾ। ਕਿਸੇ ਹੋਰ ਦੇ ਵਿਚਾਰ ਨੂੰ ਸੁਣਨਾ ਤੇ ਅਹਿਮੀਅਤ ਦੇਣਾ, ਇਹ ਉਹ ਸਕੂਲ ਤੋਂ ਸਿੱਖਦਾ। ਸਕੂਲ ਤੋਂ ਉਹ ਅਨੁਸ਼ਾਸਨ ਸਿੱਖਦਾ, ਦੁਨੀਆਂ ਵਿੱਚ ਵਿਚਰਨਾ ਸਿੱਖਦਾ ਤੇ ਭਵਿੱਖ ਵਿੱਚ ਆਉਣ ਵਾਲੀਆਂ ਚੁਣੌਤੀਆਂ ਦਾ ਮੁਕਾਬਲਾ ਕਿਵੇਂ ਕਰਨਾ ਇਹ ਸਿੱਖਦਾ। ਖੇਡਦੇ ਹੋਏ ਉਹ ਆਪਸੀ ਸਹਿਯੋਗ ਸਿੱਖਦਾ। ਪਹਿਨੀ ਹੋਈ ਇੱਕੋ ਜਿਹੀ ਵਰਦੀ ਤੋਂ ਉਹ ਬਰਾਬਰਤਾ ਦਾ ਪਾਠ ਸਿੱਖਦਾ। ਤੇ ਇਹ ਸਭ ਉਹ ਘਰ ਬੈਠ ਕੇ ਕੇਵਲ ਕਿਤਾਬਾਂ ਪੜ੍ਹ ਕੇ ਨਹੀਂ ਸਿੱਖ ਸਕਦਾ। ਸਕੂਲ ਉਸਨੂੰ ਪੂਰਨ ਇਨਸਾਨ ਬਣਾਉਂਦਾ। ਤੁਸੀਂ ਦੇਖੋ, ਸਕੂਲ ਦੀਆਂ ਬਣੀਆਂ ਦੋਸਤੀਆਂ ਅਖੀਰਲੇ ਸਾਹ ਤੱਕ ਨਿਭਦੀਆਂ। ਸਕੂਲ ਵਿੱਚ ਬੱਚੇ ਦਾ ਕੇਵਲ ਅਕਾਦਮਿਕ ਵਿਕਾਸ ਹੀ ਨਹੀਂ ਹੁੰਦਾ, ਬਲਕਿ ਉਸਦੇ ਨਾਲ ਨਾਲ ਉਸਦਾ ਭਾਵਨਾਤਮਕ ਵਿਕਾਸ, ਸੱਭਿਆਚਾਰਕ ਵਿਕਾਸ, ਨੈਤਿਕ ਵਿਕਾਸ, ਸਰੀਰਕ, ਮਨੋਵਿਗਿਆਨਿਕ, ਸਮਾਜਿਕ, ਆਤਮਿਕ ਤੇ ਮਾਨਸਿਕ ਵਿਕਾਸ ਵੀ ਹੁੰਦਾ। ਬੱਚੇ ਦੇ ਜੀਵਨ ਵਿੱਚ ਅਧਿਆਪਕ ਦਾ ਬਹੁਤ ਵੱਡਾ ਰੋਲ ਹੈ ਤੇ ਜੋ ਉਸਨੂੰ ਸਕੂਲ ਵਿੱਚ ਹੀ ਪ੍ਰਾਪਤ ਹੁੰਦਾ। ਅਧਿਆਪਕ ਕੇਵਲ ਉਸਨੂੰ ਕਿਤਾਬੀ ਗਿਆਨ ਹੀ ਨਹੀਂ ਦਿੰਦਾ, ਬਲਕਿ ਉਸਨੂੰ ਜੀਵਨ ਜਾਂਚ ਸਿਖਾਉਂਦਾ, ਉਹਦੇ ਲਈ ਪ੍ਰੇਰਣਾ ਪੁੰਜ ਬਣਦਾ ਹੈ। ਬਲਰਾਜ ਜੀ, ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਮੈਂ ਵੀ ਆਪਣੇ ਇੱਕ ਅਧਿਆਪਕ ਸ਼੍ਰੀ ਰਾਮ ਗੋਪਾਲ ਸਾਗਰ, ਜੋ ਕਿ ਜਲੰਧਰ ਦੇ ਰਹਿਣ ਵਾਲੇ ਨੇ, ਉਹਨਾਂ ਤੋਂ ਪ੍ਰੇਰਿਤ ਹੋ ਕੇ ਅਧਿਆਪਨ ਦੇ ਇਸ ਕਿੱਤੇ ਨਾਲ ਜੁੜਿਆ। ਸੋ ਮੇਰੀ ਬੇਨਤੀ ਹੈ ਕਿ ਸਕੂਲ ਨੂੰ ਤੁਸੀਂ ਕੇਵਲ ਸਿਲੇਬਸ ਦੀ ਪੜ੍ਹਾਈ ਤੱਕ ਜਾਂ ਕਲਾਸਾਂ ਪਾਸ ਕਰਨ ਤੱਕ ਮਹਿਦੂਦ ਨਾ ਰੱਖੋ। ਸਕੂਲ ਦੀ ਧਾਰਨਾ ਇਹ ਸਭ ਤੋਂ ਕਿਤੇ ਵੱਧ ਵਿਸਤ੍ਰਿਤ ਅਤੇ ਵਿਆਪਕ ਹੈ। ਮੇਰੀ ਜਿਹੜੀ ਉੱਪਰ ਕਹੀ ਗੱਲ ਹੈ, ਜੋ ਪ੍ਰਾਈਵੇਟ ਸਕੀਮ ਆਫ ਸਟੱਡੀ ਦੀ ਮੈਂ ਗੱਲ ਕੀਤੀ ਕਿ ਬੱਚਾ ਆਪਣੇ ਘਰ ਬੈਠ ਕੇ ਬਿਨਾਂ ਅਧਿਆਪਕ ਦੇ ਜਾਂ ਬਿਨਾਂ ਕਾਲਜ ਦੇ ਕਿਤਾਬਾਂ ਪੜ੍ਹ ਕੇ ਸੈਲਫ ਸਟੱਡੀ ਨਾਲ ਪੜ੍ਹ ਸਕਦਾ, ਉਹ ਉਚੇਰੀ ਸਿੱਖਿਆ 'ਤੇ ਲਾਗੂ ਹੁੰਦੀ ਹੈ। ਜਦੋਂ ਤੱਕ ਬੱਚਾ ਮਚਿਓਰ ਹੋ ਚੁੱਕਾ, ਉਸ ਦੇ ਵਿੱਚ ਜਿਹੜੀਆਂ ਇਹ ਨੈਤਿਕ ਕਦਰਾਂ ਕੀਮਤਾਂ ਦੇ ਨਾਲ ਨਾਲ ਹੋਰ ਮਨੋਵਿਗਿਆਨਿਕ ਵਿਕਾਸ, ਕਈ ਤਰ੍ਹਾਂ ਦੀਆਂ ਉਹਦੇ ਜਿਹੜੇ ਗੁਣ ਨੇ, ਉਹ ਉੱਭਰ ਕੇ ਬਣ ਚੁੱਕੇ ਨੇ, ਉਹ ਉਹਦੇ ਪਰਸਨੈਲਿਟੀ ਦਾ ਹਿੱਸਾ ਬਣ ਚੁੱਕੇ ਨੇ। ਇਹ ਸੈਲਫ ਸਟੱਡੀ ਦਾ ਕੰਮ ਸਕੂਲੀ ਪੜ੍ਹਾਈ ਦੇ ਦੌਰਾਨ ਉਹਦਾ ਬਦਲ ਨਹੀਂ ਹੋ ਸਕਦਾ। ਹਾਂ, ਸੈਲਫ ਸਟੱਡੀ ਆਪਣੇ ਸਕੂਲ ਐਜੂਕੇਸ਼ਨ ਦਾ ਇੱਕ ਸਹਾਇਕ ਹੋ ਸਕਦਾ, ਲੇਕਿਨ ਉਸਦਾ ਬਦਲ ਕਦੇ ਨਹੀਂ ਹੋ ਸਕਦਾ। ਇਸ ਚੀਜ਼ ਨੂੰ ਸਾਨੂੰ ਕਦੀ ਆਪਣੇ ਅੱਖੋਂ ਪਰੋਖੇ ਨਹੀਂ ਕਰਨਾ ਚਾਹੀਦਾ।
0: ਜੀ ਬਿਲਕੁਲ ਵੀਰ ਜੀ, ਜਿਵੇਂ ਤੁਸੀਂ ਕਿਹਾ ਕਿ ਸਕੂਲ ਕੇਵਲ ਕਿਤਾਬੀ ਪੜ੍ਹਾਈ ਤੱਕ ਸੀਮਿਤ ਨਹੀਂ ਹੈ, ਬਲਕਿ ਇਸ ਤੋਂ ਕਿਤੇ ਵੱਧ ਕੇ ਹੈ, ਅਤੇ ਸੈਲਫ ਸਟੱਡੀ ਪੜ੍ਹਾਈ ਦਾ ਇੱਕ ਅੰਗ ਹੀ ਹੈ। ਇੱਕ ਆਖਰੀ ਗੱਲ ਹੋਰ, ਤੁਹਾਨੂੰ ਕੀ ਲੱਗਦਾ ਹੈ ਕਿ ਸੈਲਫ ਸਟੱਡੀ ਵਿੱਚ ਮਾਪਿਆਂ ਅਤੇ ਅਧਿਆਪਕ ਦਾ ਕੀ ਰੋਲ ਹੋ ਸਕਦਾ ਹੈ, ਭਾਵ ਕਿ ਇਸ ਆਦਤ ਨੂੰ ਡਿਵੈਲਪ ਕਰਨ ਲਈ ਇਹਨਾਂ ਦੀ ਕੀ ਭੂਮਿਕਾ ਹੋ ਸਕਦੀ ਹੈ?
1: ਜੀ ਬਲਰਾਜ ਜੀ, ਅਧਿਆਪਕ ਔਰ ਮਾਪੇ, ਇਹ ਸਾਡੀ ਪੜ੍ਹਾਈ ਦਾ ਬਹੁਤ ਵੱਡਾ ਅੰਗ ਨੇ ਔਰ ਇਹਨਾਂ ਦੀ ਬਹੁਤ ਮਹੱਤਵਪੂਰਨ ਭੂਮਿਕਾ ਹੈ। ਸਿਰਫ ਸੈਲਫ ਸਟੱਡੀ ਨਹੀਂ, ਬਲਕਿ ਸਮੁੱਚੀ ਪੜ੍ਹਾਈ ਵਿੱਚ ਇਹਨਾਂ ਦੀ ਭੂਮਿਕਾ ਬਹੁਤ ਜ਼ਿਆਦਾ ਅਹਿਮ ਅਤੇ ਵੱਡੀ ਹੈ। ਮੇਰਾ ਮੰਨਣਾ ਹੈ ਕਿ ਸਾਡਾ ਜਿਹੜਾ ਐਜੂਕੇਸ਼ਨ ਸਿਸਟਮ ਹੈ ਜਾਂ ਸਟੱਡੀ ਹੈ, ਇਹ ਇੱਕ ਤਿਪਹੀਆ ਵਾਹਨ ਆਟੋ ਰਿਕਸ਼ਾ ਵਾਂਗ ਹੈ, ਜਿਹਦਾ ਇੱਕ ਪਹੀਆ ਸਟੂਡੈਂਟ ਹੈ, ਦੂਸਰਾ ਅਧਿਆਪਕ ਹੈ ਅਤੇ ਤੀਸਰਾ ਉਹਦੇ ਮਾਪੇ ਹੈ। ਅਤੇ ਜਦੋਂ ਤਿੰਨੇ ਪਹੀਆਂ ਵਿੱਚ, ਤਿੰਨੇ ਟਾਇਰਾਂ ਵਿੱਚ ਠੀਕ ਹਵਾ ਹੋਏਗੀ, ਠੀਕ ਪ੍ਰੈਸ਼ਰ ਹੋਏਗਾ, ਉਹਨਾਂ ਦਾ ਸਾਰਾ ਪਹੀਏ ਠੀਕ ਕੰਮ ਕਰਦੇ ਹੋਣਗੇ, ਤਾਂ ਉਹ ਜਿਹੜਾ ਤਪਹੀਆ ਵਾਹਨ ਹੈ ਉਹ ਜ਼ਿਆਦਾ ਵਧੀਆ ਤਰੀਕੇ ਨਾਲ ਬਿਨਾਂ ਕਿਸੇ ਰੋਕ ਟੋਕ ਦੇ ਉਹ ਅੱਗੇ ਵੱਧ ਸਕਦਾ। ਅਤੇ ਜਦੋਂ ਇਹ ਤਿੰਨਾਂ ਵਿੱਚੋਂ ਕੋਈ ਇੱਕ ਪਹੀਆ ਵੀ ਠੀਕ ਨਹੀਂ ਕੰਮ ਕਰਦਾ, ਤਾਂ ਸਵਾਰੀ ਬੈਠੀ ਹੋਈ ਨੂੰ ਝਟਕੇ ਲੱਗਦੇ। ਇਸੇ ਤਰ੍ਹਾਂ ਸਾਡਾ ਸਕੂਲ ਸਿਸਟਮ ਜਾਂ ਐਜੂਕੇਸ਼ਨ ਸਿਸਟਮ ਵੀ ਅਤੇ ਪਹੀਏ ਵਾਹਣ ਵਾਂਗੂ ਹੈ, ਅਤੇ ਉਹਨੂੰ ਸਮੂਥ ਚੱਲਣ ਵਾਸਤੇ ਇਹਨਾਂ ਤਿੰਨਾਂ ਦਾ ਠੀਕ ਹੋਣਾ ਬਹੁਤ ਜ਼ਰੂਰੀ ਹੈ। ਅਤੇ ਜਿੱਥੋਂ ਤੱਕ ਗੱਲ ਕਰੀਏ ਸੈਲਫ ਸਟੱਡੀ ਵਿੱਚ ਮਾਪਿਆਂ ਦੀ, ਤਾਂ ਉਹਨਾਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਬੱਚੇ ਨੂੰ ਸੈਲਫ ਸਟੱਡੀ ਲਈ ਹਮੇਸ਼ਾ ਪ੍ਰੇਰਿਤ ਕਰਨ। ਉਹਨਾਂ ਨੂੰ ਬਚਪਨ ਵਿੱਚ ਇਹੋ ਜਿਹੀਆਂ ਕਿਤਾਬਾਂ ਕਹਾਣੀਆਂ ਦੀਆਂ ਲੈ ਕੇ ਦੇਣ ਜਿਹੜੀਆਂ ਅਸੀਂ ਆਪਣੇ ਬਚਪਨ 'ਚ ਪੜ੍ਹਦੇ ਰਹੇ, ਉਹਨਾਂ ਨੂੰ ਉਹ ਸਮਾਨ ਪ੍ਰੋਵਾਈਡ ਕਰਵਾ ਸਕਣ ਜਿੱਥੋਂ ਤੱਕ ਸੰਭਵ ਹੋ ਸਕੇ, ਤਾਂ ਕਿ ਬੱਚਿਆਂ ਦੇ ਵਿੱਚ ਸੈਲਫ ਸਟੱਡੀ ਦੀ ਆਦਤ ਉਹ ਬਣੇ ਅਤੇ ਉਹਨਾਂ ਨੂੰ ਸੈਲਫ ਸਟੱਡੀ ਦਾ ਸਮਾਂ ਦੇਣ। ਜਿਹੜਾ ਸੈਲਫ ਸਟੱਡੀ ਦਾ ਸਮਾਂ ਬੱਚੇ ਨੇ ਨਿਰਧਾਰਿਤ ਕੀਤਾ, ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਹੈ ਟਾਈਮ ਟੇਬਲ ਬਣਾ ਕੇ ਰੱਖਣ ਦੀ, ਤਾਂ ਉਸ ਟਾਈਮ ਦੇ ਦੌਰਾਨ ਉਹਨੂੰ ਕੋਈ ਹੋਰ ਕੰਮ ਕਰਨ ਨੂੰ ਨਾ ਕਹਿਣ। ਇਸ ਤੋਂ ਇਲਾਵਾ ਉਹ ਬੱਚੇ ਨੂੰ ਮਾਪੇ ਉਸਦੇ ਪੜ੍ਹੇ ਬਾਰੇ ਪੁੱਛਦੇ ਰਹਿਣ ਅਤੇ ਪ੍ਰੇਰਿਤ ਕਰਦੇ ਰਹਿਣ। ਦੂਜੇ ਪਾਸੇ ਤੁਸੀਂ ਗੱਲ ਕੀਤੀ ਅਧਿਆਪਕ ਦੀ, ਤਾਂ ਅਧਿਆਪਕ ਦੀ ਭੂਮਿਕਾ ਮੇਰੇ ਹਿਸਾਬ ਨਾਲ ਇਸ ਸਾਰੇ ਕੰਮ ਵਿੱਚ ਸਭ ਤੋਂ ਜ਼ਿਆਦਾ ਵੱਡੀ ਹੈ, ਕਿਉਂਕਿ ਬੱਚਾ ਸਭ ਤੋਂ ਜ਼ਿਆਦਾ ਅਧਿਆਪਕ ਦੇ ਕਹੇ 'ਤੇ ਪ੍ਰੇਰਿਤ ਹੁੰਦਾ। ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਅਸੀਂ ਜਦੋਂ ਇਹ ਪ੍ਰਿੰਸੀਪਲ ਦਾ ਟੈਸਟ PPSC ਦਾ ਦਿੱਤਾ ਅਤੇ ਉਸ ਤੋਂ ਬਾਅਦ ਅਸੀਂ ਸ਼ੋਰਟਲਿਸਟ ਹੋਏ, ਔਰ ਇੱਕ ਮੇਰੇ ਦੋਸਤ ਬਣੇ ਇਸ ਦੌਰਾਨ ਪ੍ਰੀਤ ਇੰਦਰ ਕਈ, ਉਹ ਵੀ ਪ੍ਰਿੰਸੀਪਲ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੰਨਿਆ ਭੀਖੀ ਵਿਖ ਮਾਨਸਾ ਜ਼ਿਲ੍ਹਾ 'ਚ। ਤਾਂ ਉਹਨਾਂ ਨਾਲ ਫੋਨ 'ਤੇ ਕਈ ਵਾਰ ਚਰਚਾ ਹੁੰਦੀ ਸੀ, ਤਾਂ ਇੱਕ ਦਿਨ ਇਸ ਸੈਲਫ ਸਟੱਡੀ ਨੂੰ ਲੈ ਕੇ ਵੀ ਸਾਡੀ ਉੱਤੇ ਚਰਚਾ ਹੋਈ, ਤਾਂ ਉਹਨਾਂ ਨੇ ਆਪਣੀ ਜ਼ਿੰਦਗੀ ਦਾ ਵਾਕਿਆ ਮੇਰੇ ਨਾਲ ਸ਼ੇਅਰ ਕੀਤਾ। ਮੈਂ ਇੱਥੇ ਤੁਹਾਡੇ ਰਾਹੀਂ ਤੁਹਾਡੇ ਸਰੋਤਿਆਂ ਨਾਲ ਇਹ ਸ਼ੇਅਰ ਕਰਨਾ ਚਾਹੂੰਗਾ ਕਿ ਉਹ ਜਦੋਂ ਪਲੱਸ ਵਨ ਵਿੱਚ ਪੜ੍ਹਦੇ ਸੀ ਤਾਂ ਇੱਕ ਦਿਨ ਉਹ ਟਿਊਸ਼ਨ 'ਤੇ ਚਲੇ ਗਏ ਪੜ੍ਹਨ, ਟਿਊਸ਼ਨ ਵਾਲੇ ਕੋਈ ਉੱਥੇ ਪੜ੍ਹਾਉਂਦੇ ਹੋਣਗੇ, ਕੋਚਿੰਗ ਦਿੰਦੇ ਹੋਣਗੇ, ਤਾਂ ਉਸ ਅਧਿਆਪਕ ਨੇ ਉਹਨਾਂ ਨੂੰ ਭਜਾ ਦਿੱਤਾ ਟਿਊਸ਼ਨ ਤੋਂ। ਉਹ ਸਕੂਲ ਦੇ ਹੀ ਅਧਿਆਪਕ ਸੀ ਅਤੇ ਉਹ ਕਹਿੰਦੇ ਜੀ ਮੈਂ ਟਿਊਸ਼ਨ ਪੜ੍ਹਨੀ ਤੁਹਾਡੇ ਕੋਲੋਂ। ਉਹਨਾਂ ਨੇ ਭਜਾ ਦਿੱਤਾ, ਕਹਿੰਦੇ ਟਿਊਸ਼ਨ ਪੜ੍ਹਨ ਦੀ ਕੀ ਲੋੜ ਹੈ, ਤੂੰ ਸਕੂਲ ਨਹੀਂ ਪੜ੍ਹਦਾ, ਤੂੰ ਕਲਾਸ 'ਚ ਨਹੀਂ ਪੜ੍ਹਦਾ, ਕੋਈ ਟਿਊਸ਼ਨ ਪੜ੍ਹਨ ਦੀ ਜ਼ਰੂਰਤ ਨਹੀਂ, ਆਪਣੇ ਅੰਦਰ ਸੈਲਫ ਸਟੱਡੀ ਦੀ ਆਦਤ ਡਿਵੈਲਪ ਕਰੋ, ਤੁਹਾਨੂੰ ਕਿਸੇ ਟਿਊਸ਼ਨ ਦੀ ਜ਼ਰੂਰਤ ਨਹੀਂ ਹੈ। ਹਾਂ, ਤੁਹਾਨੂੰ ਕੋਈ ਮੁਸ਼ਕਿਲ ਹੈ ਤਾਂ ਤੁਸੀਂ ਜਦੋਂ ਮਰਜ਼ੀ ਸਕੂਲ ਵਿੱਚ ਫ੍ਰੀ ਪੀਰੀਅਡ 'ਚ ਆ ਕੇ ਮੇਰੇ ਕੋਲੋਂ ਪੁੱਛ ਸਕਦੇ ਹੋ। ਹੁਣ ਉਸ ਅਧਿਆਪਕ ਨੇ ਸਹੀ ਸੇਧ ਦਿੱਤੀ, ਸਹੀ ਅਗਵਾਈ ਦਿੱਤੀ, ਅਤੇ ਪ੍ਰੀਤ ਇੰਦਰ ਕਈ ਦੱਸਦੇ ਆ ਕਿ ਮੈਂ ਉਸ ਦਿਨ ਤੋਂ ਸੈਲਫ ਸਟੱਡੀ ਨੂੰ ਆਪਣੇ ਜੀਵਨ 'ਚ ਧਾਰਿਆ ਅਤੇ ਅੱਜ ਉਹ ਜਿੱਥੇ MSc ਕਮਿਸਟਰੀ, MA ਇੰਗਲਿਸ਼ ਕਰ ਚੁੱਕੇ ਹੈ, ਅਤੇ ਇਹਦੇ ਨਾਲ ਨਾਲ ਉਹਨਾਂ ਨੇ PPSC ਦਾ ਇਗਜ਼ਾਮ ਵੀ ਕਲੀਅਰ ਕੀਤਾ, ਇੰਟਰਵਿਊ ਕਲੀਅਰ ਕੀਤੀ ਹੈ। ਔਰ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਉਹਨਾਂ ਨੇ ਔਰ ਮੈਂ ਦੋਵਾਂ ਨੇ, ਹੋਰ ਬੜੇ ਸਾਰੇ ਹੋਣਗੇ, ਪਰ ਉਹਨਾਂ ਨੇ ਕੋਈ ਕੋਚਿੰਗ, ਕੋਈ ਇਸ ਤਰ੍ਹਾਂ ਦੀ ਟਿਊਸ਼ਨ ਜਿਹੜੀ ਉਹ ਜ਼ਿੰਦਗੀ ਭਰ ਆਪਣੀ ਪੂਰੀ ਪੜ੍ਹਾਈ ਦੌਰਾਨ ਨਹੀਂ ਲਈ। ਮੈਂ ਇੱਥੇ ਉਹਨਾਂ ਦੀ ਉਦਾਹਰਣ ਕਿਉਂ ਕੋਟ ਕੀਤੀ ਹੈ, ਇਸ ਲਈ ਕੋਟ ਕੀਤੀ ਹੈ ਕਿ ਇੱਕ ਅਧਿਆਪਕ ਦਾ, ਜਿਵੇਂ ਤੁਸੀਂ ਪੁੱਛਿਆ ਕਿ ਕੀ ਰੋਲ ਹੋ ਸਕਦਾ, ਅਗਰ ਉਹਨਾਂ ਨੂੰ ਉਸ ਅਧਿਆਪਕ ਦੀ ਸਹੀ ਸੇਧ ਨਾ ਮਿਲੀ ਹੁੰਦੀ ਤਾਂ ਹੋ ਸਕਦਾ ਉਹ ਸੈਲਫ ਸਟੱਡੀ ਦਾ ਗੁਣ ਆਪਣੀ ਜ਼ਿੰਦਗੀ ਵਿੱਚ ਧਾਰਨ ਕਰ ਹੀ ਨਾ ਪਾਉਂਦੇ। ਸੋ ਅਧਿਆਪਕ ਦਾ ਰੋਲ ਬਹੁਤ ਬਹੁਤ ਮਹੱਤਵਪੂਰਨ ਹੈ ਕਿ ਉਹ ਬੱਚਿਆਂ ਨੂੰ, ਆਪਣੇ ਵਿਦਿਆਰਥੀਆਂ ਨੂੰ ਪੜ੍ਹਨ ਦੀ ਚੇਤਕ ਲਾਵੇ। ਸਕੂਲ ਦੀਆਂ ਲਾਇਬ੍ਰੇਰੀਆਂ, ਜਿਵੇਂ ਮੈਂ ਪਹਿਲਾਂ ਕਹਿ ਚੁੱਕਾ ਕਿ ਇਸ ਕੰਮ ਲਈ ਬਹੁਤ ਵੱਡੀ ਰੂਪ ਵਿੱਚ ਸਹਾਇਕ ਸਿੱਧ ਹੋ ਸਕਦੀਆਂ, ਬੱਚਿਆਂ ਨੂੰ ਪੜ੍ਹਨ ਦੀ ਚੇਤਕ ਲਾਉਣੀ ਇਹ ਅਧਿਆਪਕ ਦੀ ਜ਼ਿੰਮੇਦਾਰੀ ਹੈ। ਔਰ ਮੈਂ ਫਿਰ ਇੱਕ ਗੱਲ ਕਹਿੰਦਾ ਕਿ ਇਹ ਬੜਾ ਵੱਡਾ ਇੱਕ ਵਿਸ਼ਾ ਸੀ, ਦੁਖਾਂਤ ਸੀ ਸਾਡਾ ਇਹ ਕਿ ਅਸੀਂ ਇਸ ਵਿਸ਼ੇ ਨੂੰ ਭੁੱਲੀ ਬੈਠੇ ਸੀ। ਵਿਦਿਆਰਥੀ ਵਿੱਚ ਇਹ ਗੁਣ ਹੋਣਾ ਬਹੁਤ ਜ਼ਰੂਰੀ ਹੈ, ਔਰ ਬੜਾ ਮੈਂ ਸ਼ੁਕਰੀਆ ਅਦਾ ਕਰਨਾ ਚਾਹੁੰਦਾ ਸਿੱਖਿਆ ਵਿਭਾਗ ਦੇ ਸਿੱਖਿਆ ਸਕੱਤਰ ਮਾਣਯੋਗ ਕ੍ਰਿਸ਼ਨ ਕੁਮਾਰ ਜੀ ਦਾ ਕਿ ਉਹਨਾਂ ਦੀ ਇਹ ਦੂਰਅੰਦੇਸ਼ੀ ਹੈ ਕਿ ਇਸ ਕੋਰੋਨਾ ਮਹਾਂਮਾਰੀ ਦੇ ਦੌਰਾਨ ਜਿੱਥੇ ਸਭ ਕੁਛ ਲੋਕਡਾਊਨ ਹੈ, ਇਸ ਸਮੇਂ ਵਿੱਚ ਸਿੱਖਿਆ ਤੰਤਰ ਵੀ ਆਰਾਮ ਨਾਲ ਬੈਠ ਸਕਦਾ ਸੀ ਲੇਕਿਨ ਉਹ ਨਹੀਂ ਬੈਠੇ, ਔਰ ਉਹਨਾਂ ਨੇ ਆਪਣੇ ਤੰਤਰ ਨੂੰ ਵੀ ਨਹੀਂ ਬੈਠਣ ਦਿੱਤਾ ਅਤੇ ਇਸ ਵਿਸ਼ੇ 'ਤੇ ਕੰਮ ਕੀਤਾ। ਜਿਵੇਂ ਉਹਨਾਂ ਨੇ ਹੋਰ ਕੰਮਾਂ ਵਿੱਚ ਇੱਕ ਨਵੀਂ ਸੇਧ ਦਿੱਤੀ ਔਰ ਸਿੱਖਿਆ ਦੇ ਸੁਧਾਰਾਂ ਨੂੰ ਦੀ ਅਗਵਾਈ ਕੀਤੀ ਹੈ, ਇਸੇ ਤਰ੍ਹਾਂ ਇਸ ਮੁੱਦੇ 'ਤੇ ਵੀ ਸੈਲਫ ਸਟੱਡੀ ਨੂੰ ਵੀ ਚਰਚਾ ਦਾ ਵਿਸ਼ਾ ਬਣਾਇਆ ਅਤੇ ਸੈਲਫ ਸਟੱਡੀ ਦੀ ਆਦਤ ਬੱਚਿਆਂ ਵਿੱਚ ਪੈਦਾ ਕਰਨ ਦਾ ਇੱਕ ਜਿਹੜੀ ਇਹ ਪਹਿਲਕਦਮੀ ਕੀਤੀ ਹੈ, ਇਹਦਾ ਬੜਾ ਵੱਡਾ ਕ੍ਰੈਡਿਟ ਸਕੱਤਰ ਸਾਹਿਬ ਨੂੰ ਜਾਂਦਾ ਅਤੇ ਮੈਨੂੰ ਉਮੀਦ ਹੈ ਕਿ ਇਹ ਉਹਨਾਂ ਦੀ ਅਗਵਾਈ ਵਿੱਚ ਸਫਲਤਾ ਪ੍ਰਾਪਤ ਕਰੇਗਾ ਅਤੇ ਇੱਕ ਨਵਾਂ ਮੀਲ ਪੱਥਰ ਜਿਹੜਾ ਉਹ ਸਥਾਪਿਤ ਕਰੇਗਾ।
0: ਬਹੁਤ ਬਹੁਤ ਸ਼ੁਕਰੀਆ ਲਵੀਸ਼ ਜੀ, ਅੱਜ ਦੀ ਇਹ ਚਰਚਾ ਬਹੁਤ ਵਧੀਆ ਅਤੇ ਸਾਰਥਕ ਰਹੀ ਹੈ। ਸੈਲਫ ਸਟੱਡੀ ਵਰਗੇ ਅੱਖੋਂ ਪਰੋਖੇ ਹੋ ਚੁੱਕੇ ਵਿਸ਼ੇ 'ਤੇ ਇਹ ਚਰਚਾ ਨਿਸ਼ਚੈ ਹੀ ਵਿਦਿਆਰਥੀਆਂ ਲਈ ਬਹੁਤ ਲਾਹੇਵੰਦ ਸਾਬਿਤ ਹੋਵੇਗੀ ਅਤੇ ਵਿਦਿਆਰਥੀ ਇਸ ਤੋਂ ਸੇਧ ਲੈ ਕੇ ਸੈਲਫ ਸਟੱਡੀ ਦਾ ਗੁਣ ਆਪਣੇ ਅੰਦਰ ਧਾਰਨ ਕਰਨਗੇ ਜੋ ਆਉਣ ਵਾਲੇ ਸਮੇਂ ਵਿੱਚ ਉਹਨਾਂ ਲਈ ਅਤੇ ਸਮੁੱਚੇ ਪੰਜਾਬ ਲਈ ਕਈ ਤਰ੍ਹਾਂ ਨਾਲ ਲਾਹੇਵੰਦ ਸਾਬਿਤ ਹੋਵੇਗਾ। ਤੁਸੀਂ ਅੱਜ ਆਪਣਾ ਕੀਮਤੀ ਸਮਾਂ ਕੱਢ ਕੇ ਸਾਡੇ ਨਾਲ ਇਸ ਚਰਚਾ ਵਿੱਚ ਸ਼ਾਮਲ ਹੋਏ, ਇਸ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ।
1: ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਬਲਰਾਜ ਜੀ।
0: ਸਰੋਤਿਓ, ਦੁਆਬਾ ਰੇਡੀਓ ਆਸ ਕਰਦਾ ਹੈ ਕਿ ਉਸਦੇ ਸਰੋਤਿਆਂ ਅਤੇ ਵਿਦਿਆਰਥੀਆਂ ਨੇ ਇਸ ਖੂਬਸੂਰਤ ਚਰਚਾ ਦਾ ਲੁਤਫ ਉਠਾਇਆ ਹੋਵੇਗਾ। ਸਾਡੇ ਨਾਲ ਜੁੜਨ ਲਈ ਸਾਰਿਆਂ ਦਾ ਧੰਨਵਾਦ ਜੀ।

0: ద్వాపర రేడియో.
1: ਦੁਆਬਾ ਰੇਡੀਓ ਦੇ ਸਰੋਤਿਆਂ ਦਾ ਮੈਂ ਸੁਖਵੀਰ ਜੋਗਾ ਸਵਾਗਤ ਕਰਦਾ ਹਾਂ ਜੀ ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਦੇ ਵਿੱਚ। ਅੱਜ ਅਸੀਂ ਗੱਲ ਕਰਾਂਗੇ ਉਦਯੋਗਿਕ ਖੇਤਰ ਦੇ ਵਿੱਚ ਰੁਜ਼ਗਾਰ ਅਤੇ ਸਿੱਖਿਆ ਦੇ ਮੌਕਿਆਂ ਬਾਰੇ। ਗੱਲ ਕਰਨ ਲਈ ਮੇਰੇ ਨਾਲ ਨੇ ਮੈਡਮ ਸਹਿਬਾਨਾ ਜੀ। ਸਹਿਬਾਨਾ ਜੀ ਸਵਾਗਤ ਹੈ ਤੁਹਾਡਾ ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਦੇ ਵਿੱਚ।
2: ਧੰਨਵਾਦ ਸੁਖਬੀਰ ਜੀ, ਮੈਂ ਬਹੁਤ ਧੰਨਵਾਦ ਕਰਦੀ ਹਾਂ ਦੁਆਬਾ ਰੇਡੀਓ ਦਾ ਵੀ ਕਿ ਮੈਨੂੰ ਸਰੋਤਿਆਂ ਦੇ ਨਾਲ ਆਪਣੇ ਵਿਚਾਰ ਸਾਂਝੇ ਕਰਨ ਦਾ ਮੌਕਾ ਮਿਲ ਰਿਹਾ ਹੈ।
1: ਹਾਂਜੀ, ਆਪਾਂ ਅੱਜ ਗੱਲ ਕਰਾਂਗੇ ਉਦਯੋਗਿਕ ਖੇਤਰ ਵਿੱਚ ਰੁਜ਼ਗਾਰ ਦੇ ਮੌਕਿਆਂ ਬਾਰੇ। ਸ਼ੁਰੂਆਤ ਦੇ ਵਿੱਚ ਇਹ ਦੱਸੋ ਕਿ ਉਦਯੋਗਿਕ ਖੇਤਰ ਵਿੱਚ ਕਿਹੜੇ ਕਿਹੜੇ ਕੀ ਆ ਜਾਂਦਾ ਹੈਗਾ।
2: ਹਾਂਜੀ, ਉਦਯੋਗਿਕ ਖੇਤਰ ਚ ਦੇਖੋ ਜੀ, ਜਿੱਦਾਂ ਹੀ ਮਤਲਬ ਸਾਡੇ ਜਿਹੜੇ ਵਿਦਿਆਰਥੀ ਵਰਗ ਹੈ ਉਹ +1 ਔਰ +2 ਦੇ ਵਿੱਚ ਹੁੰਦੇ ਆ ਜਾਂ 10th ਪਾਸ ਕਰਦੇ ਆ, 10th ਪਾਸ ਕਰਨ ਤੋਂ ਬਾਅਦ ਤੁਰੰਤ

0: ਨੇ ਤਾਂ ਉਹਦੇ ਲਈ ਉਹਨਾਂ ਨੂੰ ਜ਼ਿਆਦਾ ਆਪਣੇ ਹੁਨਰ ਦਾ ਜਿਹੜਾ ਨਿਰਮਾਣ ਕਰਨਾ ਬਹੁਤ ਜ਼ਰੂਰੀ ਹੈ, ਕਿਉਂਕਿ ਉਦਯੋਗਿਕ ਖੇਤਰ ਦੇ ਵਿੱਚ ਕੀ ਹੈ ਕਿ ਬਹੁਤ ਸਾਰੇ ਜਿਹੜੇ ITI, ਜਿੱਦਾਂ ਕਿ ITIs ਨੇ ਇਹ ਕੋਰਸਿਸ
1: ਹਾਂਜੀ
0: ਆਫਰ ਕਰਦੀਆਂ ਨੇ, ਠੀਕ ਹੈ। ਇਹਦੇ ਵਿੱਚ ਸਕਿੱਲ ਇੰਡੀਆ ਕਰਕੇ ਸਾਡੇ ਗਵਰਨਮੈਂਟ ਵੀ ਕਾਫੀ ਸਾਰੇ ਪ੍ਰੋਗਰਾਮ ਲਾਂਚ ਕਰ ਰਹੀ ਹੈ ਪੰਜਾਬ ਸਕਿੱਲ ਡਿਵੈਲਪਮੈਂਟ ਮਿਸ਼ਨ ਦੇ ਥਰੂ ਜਾਂ ਸਕਿੱਲ ਇੰਡੀਆ ਦੇ ਥਰੂ
1: ਅੱਛਾ
0: ਸਾਡੇ
1: ਜੀ
0: ਜਿਹੜੇ ਵਿਦਿਆਰਥੀਆਂ ਨੂੰ ਸਕਿੱਲ ਪ੍ਰੋਵਾਈਡ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਤਾਂ ਜੋ ਜਿਹੜੇ ਸਾਡਾ ਬੇਰੁਜ਼ਗਾਰ ਵਰਗ ਹੈ
1: ਹਾਂਜੀ
0: ਉਹਨੂੰ ਹੁਨਰ ਦੇ ਕੇ ਕੋਈ ਨਾ ਕੋਈ ਕਿਸੇ ਵਧੀਆ ਉਦਯੋਗਿਕ ਖੇਤਰ ਦੇ ਵਿੱਚ ਸੈਟਲ ਕੀਤਾ ਜਾ ਸਕੇ, ਜਾਂ ਕਿਸੇ ਹੋਰ ਵਧੀਆ ਕੰਪਨੀ ਦੇ ਵਿੱਚ, ਜਾਂ ਫਿਰ ਕਿਸੇ ਵੀ ਤਰ੍ਹਾਂ ਨਾਲ ਉਹਨੂੰ ਇੰਪਲੋਇਬਲ ਸਕਿੱਲ ਦਿੱਤੇ ਜਾ ਸਕਣ।
1: ਅੱਛਾ ਜੀ
0: ਤੇ ਜਦੋਂ ਅਸੀਂ ਉਦਯੋਗਿਕ ਖੇਤਰ ਦੇ ਵਿੱਚ ਜਾਣ ਬਾਰੇ ਗੱਲ ਕਰਦੇ ਹਾਂ, ਤਾਂ ਇਹਦੇ ਵਿੱਚ ਸਾਡੇ ਬੱਚਿਆਂ ਨੂੰ ਜਿਹੜੇ ਕੋਰਸਾਂ ਦੀ ਜ਼ਰੂਰਤ ਹੈ, ਤਾਂ ਉਹਨਾਂ ਕੋਰਸਾਂ ਦੇ ਵਿੱਚ ਸਾਡੇ ਕੋਲ ਜਿਵੇਂ ਟੂਲ ਐਂਡ ਡਾਈ ਮੇਕਰ ਇੰਜੀਨੀਅਰਿੰਗ ਹੋ ਗਿਆ, ਡਰੋਟਮੈਨ ਹੋ ਗਿਆ,
1: ਅੱਛਾ ਜੀ
0: ਡੀਜ਼ਲ ਮਕੈਨਿਕ ਇੰਜੀਨੀਅਰਿੰਗ,
1: ਅੱਛਾ
0: ਫਿਟਰ,
1: ਜੀ
0: ਵੈਲਡਰ, ਮੋਟਰ ਡਰਾਈਵਿੰਗ ਕਮ ਮਕੈਨਿਕ ਹੋ ਗਿਆ, ਇਲੈਕਟ੍ਰੀਸ਼ੀਅਨ ਹੋ ਗਏ, ਸਟੀਲ ਮੈਟਲ ਵਰਕਰ ਹੋ ਗਏ,
1: ਹਾਂਜੀ
0: ਕਾਰਪੇਂਟਰ, ਪਲੰਬਰ, ਤਾਂ ਕਾਫੀ ਸਾਰੇ
1: ਇਹ ਤਾਂ ਮਤਲਬ ਇਹ ਹੈ ਵੀ
0: ਉਦਯੋਗਿਕ।
1: ਜਿੰਨੇ ਵੀ ਆਪਣੇ ਆਲੇ ਦੁਆਲੇ ਕੰਮ ਚੱਲਦੇ ਹੈ ਸਾਰਿਆਂ
0: ਹਾਂਜੀ
1: ਨਾਲ ਹੀ ਸੰਬੰਧਿਤ ਕੋਰਸ ਹੋ ਗਏ।
0: ਬਿਲਕੁਲ ਹਾਂਜੀ, ਜਿੱਦਾਂ ਸਾਰੀ ਮਕੈਨਿਕ ਦਾ ਵੀ ਕੰਮ ਇਹਦੇ ਵਿੱਚ ਆ ਜਾਂਦਾ ਹੈ, ਇਲੈਕਟ੍ਰੀਸ਼ੀਅਨ ਦਾ ਸਾਨੂੰ ਆਮ ਹੀ ਘਰਾਂ ਦੇ ਵਿੱਚ ਜ਼ਰੂਰਤ ਪੈਂਦੀ ਹੈ, ਤਾਂ ਇਹ
1: ਹਾਂਜੀ
0: ਸਾਡੇ ਆਲੇ ਦੁਆਲੇ ਦੇ ਜਿੰਨੇ ਵੀ ਛੋਟੇ ਮੋਟੇ ਕੰਮ ਹੈਗੇ ਹੈ, ਤਾਂ ਉਹ ਸਾਰੇ ਹੀ ਸਾਡੇ ਜਿਹੜਾ ਉਦਯੋਗਿਕ ਖੇਤਰ ਹੈ ਇਹਦੇ ਵਿੱਚ ਆ ਜਾਂਦੇ ਨੇ, ਔਰ ਇਹ ਸਾਰੇ ਜਿਹੜੇ ਕੋਰਸ ਨੇ, ਡਿਪਲੋਮਾ ਕੋਰਸ ਨੇ, ਇਹ ITI ਦੇ ਥਰੂ ਅਵੇਲੇਬਲ ਨੇ, ਸਾਡੇ ਪੰਜਾਬ ਦੇ ਵਿੱਚ ਅਵੇਲੇਬਲ ਨੇ, ਤੇ ਇਹਦੇ ਥਰੂ ਜਿੱਦਾਂ ਇਹਨਾਂ ਦਾ ਕੋਈ ਜ਼ਿਆਦਾ ਉਹ ਨਹੀਂ ਹੁੰਦਾ ਹੈਗਾ ਵੀ ਤੁਹਾਨੂੰ ਦੋ ਦੋ ਚਾਰ ਚਾਰ ਸਾਲ ਜਾਂ ਤਿੰਨ ਤਿੰਨ ਸਾਲ ਲਗਾਉਣੇ ਪੈਣਗੇ,
1: ਅੱਛਾ
0: ਮੈਕਸੀਮਮ
1: ਜੀ
0: ਇਹ 2 ਸਾਲ ਦੇ ਹੁੰਦੇ ਨੇ,
1: ਅੱਛਾ ਜੀ ਕੋਈ ਵੀ ਕੋਰਸ ਦਾ ਦੋ
0: ਤੇ
1: ਦੋ ਸਾਲ
0: ਹਾਂਜੀ
1: ਦਾ ਵੱਧ ਤੋਂ ਵੱਧ
0: ਮਿਨੀਮਮ
1: ਹੈ।
0: ਆਪਾਂ ਲਗਾ ਲਓ 1 ਸਾਲ ਦਾ ਹੁੰਦਾ ਹੈ, ਤੇ ਮੈਕਸੀਮਮ ਅਸੀਂ 2 ਸਾਲ ਦਾ ਲਗਾ ਕੇ ਚੱਲਦੇ ਹਾਂ।
1: ਅੱਛਾ ਜੀ ਮਤਲਬ ਇਹ
0: ਹਾਂਜੀ
1: ਕੋਰਸ ਨੇ ਜਿਹੜੇ ਕਾਫੀ ਲਾਹੇਵੰਦ ਨੇ ਵਿਦਿਆਰਥੀਆਂ ਲਈ ਫਿਰ।
0: ਹਾਂਜੀ, ਕਾਫੀ ਜ਼ਿਆਦਾ ਫਾਇਦੇਮੰਦ ਨੇ, ਅਗਰ ਬੱਚਾ ਚਾਹੁੰਦਾ ਹੈ ਕਿ ਉਹ ਬਹੁਤ ਜਲਦੀ
1: ਹਾਂਜੀ
0: ਆਪਣਾ ਇਨਕਮ ਸੋਰਸ ਜਨਰੇਟ ਕਰ ਲਵੇ, ਹੈ ਨਾ।
1: ਹਾਂਜੀ
0: ਤੇ ਜਿੱਦਾਂ ਹੁਣ ਸਾਡੇ ਵਿਦਿਆਰਥੀ ਵਰਗ ਹੈ, ਸਾਰੇ ਵਿਦਿਆਰਥੀ ਡਾਕਟਰ ਨਹੀਂ ਬਣ ਸਕਦੇ, ਸਾਰੇ ਹੀ
1: ਬਿਲਕੁਲ ਜੀ
0: ਵਿਦਿਆਰਥੀ ਇੰਜੀਨੀਅਰ ਨਹੀਂ ਬਣ ਸਕਦੇ, ਸਾਰੇ
1: ਹਾਂਜੀ
0: ਵਿਦਿਆਰਥੀ ਜਿਹੜੇ ਵੱਡੀ ਵੱਡੀ ਡਿਗਰੀਜ਼ ਨੇ ਜਿਹੜੀ, ਉਹਨਾਂ ਦੇ ਵਿੱਚ ਐਡਮਿਸ਼ਨ ਨਹੀਂ ਲੈ ਪਾਉਂਦੇ,
1: ਠੀਕ ਹੈ ਜੀ
0: ਤਾਂ ਹੁਣ ਇੱਥੇ ਸਾਡੇ ਕੋਲੇ ਉਹਨਾਂ ਕੋਲ ਜਿਹੜਾ ਸਕਸੈਸ ਹਾਸਲ ਕਰਨ ਦਾ ਦੂਸਰਾ ਰਸਤਾ ਰਹਿ ਜਾਂਦਾ ਹੈ, ਉਹ ਹੈਗਾ ITIs। ਤਾਂ
1: ਅੱਛਾ
0: ਇਹਦੇ
1: ਜੀ
0: ਵਿੱਚ ਕੀ ਹੁੰਦਾ ਹੈ, ਜਿਹੜੇ ITIs ਨੇ ਇਹਦੇ ਵਿੱਚ ਇੱਕ ਤਾਂ ਬੱਚਾ ਬੜਾ ਜਲਦੀ ਇੰਪਲੋਇਬਲ ਹੋ ਜਾਂਦਾ ਹੈ, ਠੀਕ ਹੈ,
1: ਠੀਕ ਹੈ ਜੀ
0: ਉਹਦੇ ਵਿੱਚ ਜਿੱਦਾਂ ਹੀ ਉਹ 10th ਤੋਂ ਬਾਅਦ ਜਾਂ ਫਿਰ 12th ਤੋਂ ਬਾਅਦ ਉਹ ਆਪਣੀ 10ਵੀਂ 12ਵੀਂ ਤੋਂ ਬਾਅਦ ਇੱਕ ਕੋਰਸ ਕਰਦਾ ਹੈ, ਤਾਂ ਉਸ ਤੋਂ ਬਾਅਦ ਉਹ 2 ਸਾਲ ਬਾਅਦ ਕੰਪਲੀਟਲੀ ਤਿਆਰ ਹੁੰਦਾ ਹੈ ਕਿਤੇ ਵੀ ਕੰਮ ਕਰਨ ਦੇ ਲਈ।
1: ਅੱਛਾ
0: ਤਾਂ
1: ਜੀ
0: ਇੱਕ ਤਾਂ ਇਹ ਹੈ ਕਿ ਜਿਹੜੇ ਬੱਚੇ ਜਲਦੀ ਇਨਕਮ ਸੋਰਸ ਜਨਰੇਟ ਕਰਨਾ ਚਾਹੁੰਦੇ ਨੇ, ਆਪਣਾ ਕੋਈ ਕਮਾਈ ਦਾ ਸਾਧਨ ਬਣਾਉਣਾ ਚਾਹੁੰਦੇ ਨੇ ਜਲਦੀ ਜਲਦੀ ਘੱਟ ਏਜ ਦੇ ਵਿੱਚ, ਤਾਂ ਉਹਨਾਂ
1: ਹਾਂਜੀ
0: ਲਈ ਇਹ ਬੜਾ ਲਾਹੇਵੰਦ ਕੋਰਸ ਹੈ, ਇਹ ITI ਦੇ ਸਾਰੇ ਬੜੀ ਲਾਹੇਵੰਦ ਕੋਰਸ ਨੇ।
1: ਅੱਛਾ ਜੀ
0: ਹਾਂਜੀ
1: ਇਹਨਾਂ ਜਿਹੜੇ ਕੋਰਸ ਨੇ ਇਹਨਾਂ ਨੂੰ ਪ੍ਰਾਈਵੇਟ ਖੇਤਰ ਦੇ ਵਿੱਚ ਕੰਮ ਮਿਲਦਾ ਹੈ ਜਾਂ ਸਰਕਾਰੀ ਖੇਤਰ ਦੇ ਵਿੱਚ ਜਾਂ ਉਹ ਆਪਣਾ ਕਾਰੋਬਾਰ ਕਰ ਸਕਦੇ ਆ।
0: ਹਾਂਜੀ, ਇਸ ਤੋਂ ਪਹਿਲਾਂ ਕਿ ਮੈਂ ਤੁਹਾਨੂੰ ਇਸ ਬਾਰੇ ਦੱਸਾਂ ਕਿ ਇਹਦੇ ਵਿੱਚ ਕਿਹੜੀਆਂ ਕਿਹੜੀਆਂ ਜੌਬਸ ਅਵੇਲੇਬਲ ਨੇ, ਮੈਂ
1: ਹਾਂਜੀ
0: ਤੁਹਾਨੂੰ ਇੱਕ ਚੀਜ਼ ਹੋਰ ਵੀ ਦੱਸ ਦਿੰਦੀ ਹਾਂ ਕਿ ਇਹਦੇ ਜਿਹੜੇ ਹੁਣ ਜਿੱਦਾਂ ਹੀ ਅਸੀਂ ਉਦਯੋਗਿਕ ਖੇਤਰ ਬਾਰੇ ਗੱਲ ਕਰਦੇ ਹਾਂ, ਇੰਡਸਟਰੀਅਲ ਖੇਤਰ ਬਾਰੇ ਗੱਲ ਕਰਦੇ ਹਾਂ, ਤਾਂ ਕਾਫੀ ਵਾਰੀ ਬੱਚਿਆਂ ਦੇ ਦਿਮਾਗ ਦੇ ਵਿੱਚ, ਵਿਦਿਆਰਥੀਆਂ ਦੇ ਦਿਮਾਗ 'ਚ ਇਹ ਚੀਜ਼ ਗੱਲ ਆ ਜਾਂਦੀ ਹੈ
1: ਹਾਂਜੀ
0: ਕਿ ਪਤਾ ਨਹੀਂ ਸਾਨੂੰ ਕਿੰਨਾ ਜ਼ਿਆਦਾ ਪੜ੍ਹਨਾ ਪਏਗਾ ਇਸ ਖੇਤਰ ਦੇ ਵਿੱਚ ਸਫਲਤਾ ਹਾਸਿਲ ਕਰਨ ਦੇ ਲਈ,
1: ਅੱਛਾ
0: ਤਾਂ
1: ਜੀ
0: ਉੱਥੇ ਮੈਂ ਤਾਂ ਇਹ ਗੱਲ ਕਲੀਅਰ ਕਰਨਾ ਚਾਹੁੰਦੀ ਹਾਂ ਕਿ ਕੁਝ ਕੋਰਸ ਇਹੋ ਜਿਹੇ ਵੀ ਨੇ ਜਿਹੜੇ 8ਵੀਂ ਪਾਸ ਬੱਚੇ ਵੀ ਕਰ ਸਕਦੇ ਨੇ,
1: ਅੱਛਾ ਜੀ
0: ਤੇ ਕੁਝ ਕੋਰਸ ਹੈਗੇ ਨੇ ਜਿਹੜੇ 10ਵੀਂ ਪਾਸ ਬੱਚੇ ਵੀ ਕਰ ਸਕਦੇ ਨੇ, ਤੇ 12ਵੀਂ ਤੋਂ ਬਾਅਦ ਵੀ ਇਹੋ ਜਿਹੇ ਕੋਰਸ ਅਵੇਲੇਬਲ ਨੇ। ਮਤਲਬ ਇਹਦੇ ਲਈ
1: ਅੱਛਾ
0: ਕੋਈ ਜ਼ਿਆਦਾ ਤੁਹਾਨੂੰ ਵੱਡੀ ਡਿਗਰੀ ਕਰਨ ਤੋਂ ਬਾਅਦ ਇਹ ਨਹੀਂ ਹੈ ਕਿ ਤੁਸੀਂ ਤੁਹਾਡੀ ਐਲੀਜੀਬਿਲਿਟੀ ਬਣੂਗੀ, ਜਿਹੜੇ ਬੱਚੇ 10ਵੀਂ 12ਵੀਂ ਤੋਂ ਬਾਅਦ ਚਾਹਣ ਤਾਂ ਉਹ ਇਹ ਕੋਰਸ ਕਰ ਸਕਦੇ ਨੇ।
1: ਠੀਕ ਹੈ ਮਤਲਬ ਵੀ ਜ਼ਿਆਦਾ ਪੜ੍ਹਨ ਲਿਖਣ ਦੀ ਲੋੜ ਨਹੀਂ ਹੈਗੀ
0: ਹਾਂਜੀ
1: ਇੱਧਰ ਜਿਹੜਾ ਹੈਗਾ ਹੁਨਰ ਆਪਣਾ ਵਿਕਸਿਤ ਕਰ
0: ਹਾਂਜੀ,
1: ਸਕਦੇ ਆ।
0: ਇੱਕ ਚੀਜ਼ ਹੋਰ ਵੀ ਮੈਂ ਇਹਦੇ ਵਿੱਚ ਐਡ ਕਰਨਾ ਚਾਹੂੰਗੀ, ਜਿੱਦਾਂ ਜਿਹੜੇ ਬੱਚਿਆਂ ਦਾ ਨਾ ਜ਼ਿਆਦਾ ਹੋਲਡ ਥਿਅਰੀ ਪਾਰਟ ਤੇ ਨਹੀਂ ਹੁੰਦਾ, ਜਿਨ੍ਹਾਂ ਬੱਚਿਆਂ ਨੂੰ ਜ਼ਿਆਦਾ ਲਿਖਣ ਪੜ੍ਹਨ ਦੇ ਵਿੱਚ ਇੰਟਰਸਟ

0: ਘੱਟ ਹੁੰਦਾ ਥੋੜਾ,
1: ਹਾਂ ਜੀ
0: ਤਾਂ ਉਹ ਬੱਚਿਆਂ ਨੂੰ ਪ੍ਰੈਕਟੀਕਲ ਕੰਮ ਕਰਨ ਦੇ ਵਿੱਚ ਚੀਜ਼ਾਂ ਨੂੰ ਜੋੜ ਕੇ ਤੋੜ ਕੇ ਦੇਖਣਾ, ਉਹਨਾਂ 'ਚ ਮਕੈਨੀਕਲ ਸਕਿੱਲਸ ਹੁੰਦੇ ਨੇ ਜਾਂ ਇੱਦਾਂ ਦੀਆਂ ਚੀਜ਼ਾਂ ਕਰਨਾ ਬੱਚੇ ਨੂੰ ਅੱਛਾ ਲੱਗਦਾ ਏ
1: ਕੀ
0: ਤਾਂ
1: ਮਤਲਬ ਇਹ ਜਿਹੜੇ ਕੋਰਸ ਨੇ ਇਹ ਹੱਥੀ ਕੰਮ ਕਰਨ ਵਾਲੇ ਨੇ ਜਾਂ
0: ਬਿਲਕੁਲ ਬਿਲਕੁਲ, ਜਿਹੜੇ ਵੀ ਇੰਡਸਟਰੀਅਲ ਟ੍ਰੇਨਿੰਗ ਕੋਰਸਿਸ ਇਹ ਅਵੇਲੇਬਲ ਨੇ, ਇਹ ਸਾਰੇ ਹੀ ਇਹਦੇ ਵਿੱਚ ਬੱਚੇ ਨੂੰ ਹੁਨਰ ਮਿਲਦਾ ਏ, ਉਹਨਾਂ ਦੇ ਹੱਥਾਂ ਨੂੰ ਸਕਿੱਲ ਮਿਲਦੇ ਹੈ ਤਾਂ ਕਿ ਉਹ ਆਪਣੇ ਇਹ ਸਾਰਾ ਹੈਂਡ ਸਕਿੱਲਸ ਦੇ ਉੱਪਰ ਬੇਸਡ ਹੈ।
1: ਅੱਛਾ ਜੀ
0: ਤਾਂ ਇਹਦੇ ਵਿੱਚ ਫਿਜ਼ੀਕਲ ਪਲੱਸ ਥਰੈਟੀਕਲ ਹੁੰਦਾ ਏ, ਬਟ ਫਿਜ਼ੀਕਲ ਇਸ 'ਚ ਬਹੁਤ ਜ਼ਿਆਦਾ ਮੈਟਰ ਕਰਦਾ ਏ।
1: ਜਿਹੜੇ ਇਹ ਪ੍ਰਾਈਵੇਟ ਸੰਸਥਾਵਾਂ ਕਰਾਉਂਦੀਆਂ ਸਰਕਾਰੀ ਕਰਾਉਂਦੀਆਂ
0: ਦੇਖੋ ਜੇ ਮਤਲਬ ਜਦੋਂ ਅਸੀਂ ਆਈਟੀਆਈ ਦੀ ਗੱਲ ਕਰਦੇ ਹਾਂ ਤਾਂ ਇਹ ਪ੍ਰਾਈਵੇਟ ਸੰਸਥਾਵਾਂ ਵੀ ਕਰਵਾਉਂਦੀਆਂ ਨੇ ਤੇ
1: ਹਾਂਜੀ
0: ਗਵਰਨਮੈਂਟ ਆਈਟੀਆਈਜ਼ ਵੀ ਕਰਵਾਉਂਦੀਆਂ ਨੇ, ਪਰ ਮੈਂ ਇੱਥੇ ਇੱਕ ਗੱਲ ਸਪਸ਼ਟ ਕਰਨਾ ਚਾਹੂੰਗੀ ਵਿਦਿਆਰਥੀਆਂ ਨੂੰ ਕਿ ਜੇਕਰ ਉਹ ਆਈਟੀਆਈ ਕਰਨਾ ਚਾਹੁੰਦੇ ਨੇ ਤਾਂ ਉਹ ਹਮੇਸ਼ਾ ਗਵਰਨਮੈਂਟ ਆਈਟੀਆਈ ਦੇ ਵਿੱਚ ਹੀ ਦਾਖਲਾ ਲੈਣ।
1: ਅੱਛਾ ਜੀ
0: ਉਹਦੇ ਵਿੱਚ ਇਹ ਚੀਜ਼ ਹੈ ਕਿ ਉਹਨਾਂ ਨੂੰ ਉੱਥੇ ਜ਼ਿਆਦਾ ਸਿੱਖਣ ਦਾ ਮੌਕਾ ਮਿਲ ਸਕਦਾ ਹੈ ਤੇ ਉੱਥੇ ਜਿਹੜੇ ਵੀ ਇੰਸਟਰੂਮੈਂਟਸ ਨੇ ਜਾਂ ਫਿਜ਼ੀਕਲ ਜਿਹੜੀ ਉਹਨਾਂ ਦੀ ਟ੍ਰੇਨਿੰਗ ਹੈ ਉਹ ਜ਼ਿਆਦਾ ਅੱਛੇ ਤਰੀਕੇ ਦੇ ਨਾਲ ਹੋ ਜੂਗੀ।
1: ਅੱਛਾ ਜੀ
0: ਤੇ ਹਾਂਜੀ ਇਹਦੇ ਲਈ ਬੜਾ ਈਜ਼ੀ ਪ੍ਰੋਸੈਸ ਹੈ ਇਹਦੇ ਵਿੱਚ ਐਡਮਿਸ਼ਨ ਲੈਣ ਦਾ ਵੀ, ਉਹਨਾਂ ਨੂੰ ਇੱਕ ਪੋਰਟਲ ਦੇ ਥਰੂ ਆਨਲਾਈਨ ਅਪਲਾਈ ਕਰਨਾ ਪੈਂਦਾ ਹੈ ਤੇ ਬਹੁਤ ਹੀ ਹਿਊਜ ਅਮਾਊਂਟ ਦੇ ਵਿੱਚ ਜਿਹੜੇ ਆਈਟੀਆਈ ਕੋਰਸਿਸ ਅਵੇਲੇਬਲ ਨੇ ਜਿੱਦਾਂ ਪਟਿਆਲਾ ਹੋ ਗਿਆ, ਲੁਧਿਆਣਾ ਹੋ ਗਿਆ, ਬਰਨਾਲਾ ਹੋ ਗਿਆ, ਸਾਡੇ ਸਾਰੇ ਹੀ ਜ਼ਿਲ੍ਹਿਆਂ ਦੇ ਵਿੱਚ ਹਰੇਕ ਜ਼ਿਲ੍ਹੇ ਵਿੱਚ ਘੱਟੋ ਘੱਟ ਦੋ ਆਈਟੀਆਈਜ਼ ਤਾਂ ਹੈਗੀਆਂ ਹੀ ਹੈਗੀਆਂ ਨੇ ਮਿਨੀਮਮ,
1: ਅੱਛਾ ਜੀ
0: ਮੈਕਸਿਮਮ ਵੱਡੇ ਜ਼ਿਲ੍ਹਿਆਂ 'ਚ ਜ਼ਿਆਦਾ ਆਈਟੀਆਈਜ਼ ਵੀ ਹੋ ਸਕਦੀਆਂ ਨੇ, ਤਾਂ
1: ਠੀਕ ਹੈ।
0: ਈਜ਼ੀਲੀ ਇਹਦੇ ਵਿੱਚ ਐਡਮਿਸ਼ਨ ਲਈ ਜਾ ਸਕਦੀ ਹੈ ਬੱਚਿਆਂ ਵੱਲੋਂ।
1: ਇੱਕ ਆਈਟੀਆਈ ਦੇ ਵਿੱਚ ਕਿੰਨੇ ਕੁ ਕੋਰਸ ਚੱਲਦੇ ਹੁੰਦੇ ਆ?
0: ਕਾਫੀ ਸਾਰੇ ਕੋਰਸ ਚੱਲ ਜਾਂਦੇ ਆ, ਇੱਕ ਆਈਟੀਆਈ ਦੇ ਵਿੱਚ ਘੱਟੋ ਘੱਟ ਤੁਸੀਂ 8 ਤੋਂ 10 ਕੋਰਸਿਸ ਦਾ ਲਗਾ ਕੇ ਚੱਲੋ ਕਿ ਚੱਲ ਜਾਂਦੇ ਆ, ਅਗਰ ਉਹ ਵੱਡੀ ਆਈਟੀਆਈ ਹੈ
1: ਅੱਛਾ
0: ਤਾਂ ਉਹਦੇ
1: ਜੀ
0: ਵਿੱਚ ਕਾਫੀ ਕੋਰਸਿਸ ਚੱਲ ਪੈਂਦੇ ਆ। ਤੇ ਇਹਦੇ ਵਿੱਚ ਇੱਕ ਹੋਰ ਵੀ ਹੈ ਚੀਜ਼ ਕਿ ਜੇਕਰ ਬੱਚੇ ਆਈਟੀਆਈ ਕਰਨ ਤੋਂ ਬਾਅਦ ਉਹਨਾਂ ਦਾ ਇੰਟਰਸਟ ਥੋੜਾ ਬਣ ਜਾਂਦਾ ਏ
1: ਹਾਂਜੀ
0: ਉਦਯੋਗਿਕ ਖੇਤਰ ਦੇ ਵਿੱਚ ਤਾਂ ਉਹ ਅੱਗੇ ਵੀ ਪੜ੍ਹ ਸਕਦੇ ਨੇ,
1: ਅੱਛਾ ਜੀ
0: ਜਿਵੇਂ ਜੇਕਰ ਕੋਈ ਵਿਦਿਆਰਥੀ 10ਵੀਂ ਤੋਂ ਬਾਅਦ ਆਈਟੀਆਈ ਕਰਦਾ ਏ, ਠੀਕ ਹੈ, ਆਈਟੀਆਈ 2 ਸਾਲ ਦੀ ਆਈਟੀਆਈ ਕੰਪਲੀਟ, ਆਈਟੀਆਈ ਕਿਸੇ ਵੀ ਟ੍ਰੇਡ 'ਚ ਕਰ ਲੈਂਦਾ ਹੈ, ਮੰਨ ਲਓ ਫੋਰ ਐਗਜ਼ਾਮਪਲ ਉਹਨੇ ਉਹਦੇ ਵਿੱਚ ਕਰ ਲਈ ਹੈ ਇਲੈਕਟ੍ਰੀਸ਼ਨ 'ਚ ਕਰ ਲਈ,
1: ਹਾਂਜੀ
0: ਤਾਂ ਉਹ ਤੋਂ ਬਾਅਦ ਉਹਦਾ ਇੰਟਰਸਟ ਹੋਰ ਵੱਧ ਗਿਆ ਕਿ ਨਹੀਂ ਮੈਂ ਹੋਰ ਲਰਨ ਕਰਨਾ ਹੈ, ਹੋਰ ਜ਼ਿਆਦਾ ਪੜ੍ਹਨਾ ਹੈ,
1: ਅੱਛਾ
0: ਤਾਂ
1: ਜੀ
0: ਉਹ ਉਚੇਰੀ ਵਿੱਦਿਆ ਲਈ ਵੀ ਅਪਲਾਈ ਕਰ ਸਕਦਾ ਹੈ, ਜਿੱਦਾਂ ਕਿ ਉਹ ਪੋਲੀਟੈਕਨਿਕ ਡਿਪਲੋਮਾ ਕੋਰਸਿਸ ਆ ਜਾਂਦੇ ਆ ਸਾਡੇ
1: ਅੱਛਾ ਜੀ
0: ਇਹ, ਹਾਂਜੀ ਉਹਨਾਂ ਲਈ ਵੀ ਅਪਲਾਈ ਕਰ ਸਕਦਾ ਹੈ ਬੱਚੇ ਅਪਲਾਈ ਕਰ ਸਕਦੇ ਨੇ
1: ਇਸ
0: ਵੀ
1: ਕੋਰਸ
0: ਦੋ
1: ਦੇ ਆਧਾਰ ਤੇ, ਆਈਟੀਆਈ ਦੇ ਕੋਰਸ ਦੇ ਆਧਾਰ ਤੇ ਫਿਰ ਪੋਲੀਟੈਕਨਿਕ ਜਿਹੜਾ ਡਿਪਲੋਮਾ ਹੈ ਉਹਦੇ ਵਿੱਚ ਉਹਨੂੰ
0: ਹਾਂਜੀ
1: ਕੋਈ ਛੋਟ ਮਿਲਦੀ ਹੈ ਸਾਲਾਂ ਦੀ ਉਹਦੀ, ਜਾਂ
0: ਨਹੀਂ
1: ਉਨੇ
0: ਉਹ
1: ਟਾਈਮ ਦੇ ਹੀ ਕਰਨਾ ਪੈਂਦਾ ਹੈ?
0: ਨਹੀਂ ਉਹਦੇ ਵਿੱਚ ਉਹਨੂੰ ਨਹੀਂ ਛੂਟ ਮਿਲੇਗੀ, ਉਹ ਤਾਂ ਉਹਨੂੰ ਕੰਪਲੀਟ 2 ਸਾਲ ਦਾ ਹੀ ਕਰਨਾ ਪਊਗਾ ਡਿਪਲੋਮਾ
1: ਅੱਛਾ ਜੀ
0: ਤੇ, ਪਰ ਜੇਕਰ ਉਹ ਡਿਪਲੋਮਾ ਤੋਂ ਬਾਅਦ ਬੀਟੈਕ ਕਰ ਸਕਦਾ ਹੈ, ਜਿੱਦਾਂ ਕਿ
1: ਅੱਛਾ ਜੀ
0: ਅਸੀਂ ਸਿੱਧੇ ਤੌਰ ਤੇ ਅਗਰ ਕੋਈ ਵਿਦਿਆਰਥੀ ਵੀ ਬੀਟੈਕ ਕਰਨਾ ਚਾਹ ਰਿਹਾ ਹੈ ਤਾਂ ਉਹਦੇ ਲਈ ਉਹਨੂੰ ਨਾਨ ਮੈਡੀਕਲ ਲੈਣਾ ਪਊਗਾ ਤੇ
1: ਹਾਂਜੀ
0: ਉਸ ਤੋਂ
1: ਹਾਂਜੀ
0: ਬਾਅਦ ਜੇਈਈ ਮੇਨਸ ਐਡਵਾਂਸ ਉਹ ਟੈਸਟ ਦੇਣੇ ਪੈਣਗੇ, ਫਿਰ ਉਹਦੀ ਬੀਟੈਕ 'ਚ ਐਡਮਿਸ਼ਨ ਹੁੰਦੀ ਹੈ। ਬਟ ਜੇ ਕੋਈ ਬੱਚਾ ਆਈਟੀਆਈ ਦੇ ਥਰੂ ਵੀ ਬੀਟੈਕ 'ਚ ਜਾਣਾ ਚਾਹੁੰਦਾ ਹੈ ਤਾਂ ਵੀ ਉਹ ਜਾ ਸਕਦਾ ਹੈ। ਇਹਦੇ ਨਾਲ
1: ਅੱਛਾ
0: ਕੀ
1: ਜੀ
0: ਹੋਊਗਾ ਕਿ ਆਈਟੀਆਈ ਦਾ 2 ਸਾਲ ਦਾ ਕੋਰਸ ਕਰਨ ਤੋਂ ਬਾਅਦ ਉਹ ਡਿਪਲੋਮਾ ਕਰੂਗਾ ਪੋਲੀਟੈਕਨਿਕ ਦਾ 2 ਸਾਲ ਦਾ, ਉਹ ਤੋਂ ਬਾਅਦ ਉਹਦੀ ਜਿਹੜੀ ਲੇਟਰਲ ਐਂਟਰੀ ਹੋ ਜੂਗੀ ਬੀਟੈਕ ਸੈਕਿੰਡ ਈਅਰ ਦੇ ਵਿੱਚ।
1: ਅੱਛਾ ਜੀ
0: ਹਾਂਜੀ ਉਹ ਜਿਹੜੇ ਵੀ ਉਹਨੇ ਟ੍ਰੇਡ ਦੇ ਵਿੱਚ ਕੀਤੀ ਹੋਈ ਹੈ, ਮੰਨ ਲਓ
1: ਹਾਂਜੀ
0: ਨੇ ਇਲੈਕਟ੍ਰੀਸ਼ਨ 'ਚ ਕੀਤੀ ਹੈ ਤਾਂ ਉਸਨੂੰ ਉਸ ਅਕੋਰਡਿੰਗਲੀ ਜਿਹੜਾ ਵੀ ਉਹਦਾ ਸਟ੍ਰੀਮ ਬਣਦਾ ਹੋਊਗਾ ਉਹਨੂੰ ਬੀਟੈਕ 'ਚ ਐਡਮਿਸ਼ਨ ਮਿਲ ਜਾਏਗੀ। ਉਹਦੇ ਲਈ ਉਹਨੂੰ
1: ਠੀਕ ਹੈ
0: ਜੇਈਈ ਮੇਨਸ ਤੇ ਐਡਵਾਂਸ ਦੇਣ ਦੀ ਜ਼ਰੂਰਤ ਨਹੀਂ ਪਊਗੀ।
1: ਓਕੇ ਓਕੇ
0: ਹਾਂਜੀ
1: ਅੱਛਾ ਜਿਹੜੇ ਇਹ ਕੋਰਸ ਆਪਾਂ ਗੱਲ ਸ਼ੁਰੂ ਕੀ ਪਹਿਲਾਂ ਵੀ ਕੀਤੀ ਸੀ ਵੀ ਇਹਨਾਂ ਨੂੰ ਪ੍ਰਾਈਵੇਟ ਖੇਤਰ ਦੇ ਵਿੱਚ ਨੌਕਰੀਆਂ ਮਿਲਦੀਆਂ ਜਾਂ ਸਰਕਾਰੀ?
0: ਹਾਂਜੀ ਬਿਲਕੁਲ, ਇੱਥੇ ਬਹੁਤ ਜ਼ਿਆਦਾ ਸਕੋਪ ਹੈ ਆਈਟੀਆਈ ਦਾ,
1: ਹਾਂਜੀ
0: ਜਿਹੜੇ ਬੱਚੇ ਆਈਟੀਆਈ ਹੋਲਡਰਸ ਨੇ ਉਹਨਾਂ ਦਾ ਬੜਾ ਸਕੋਪ ਹੈ, ਪ੍ਰਾਈਵੇਟ ਸੈਕਟਰ 'ਚ ਵੀ ਹੈਗਾ,
1: ਹਾਂਜੀ
0: ਗਵਰਨਮੈਂਟ ਸੈਕਟਰ ਦੇ ਵਿੱਚ ਵੀ ਹੈਗਾ, ਤੇ ਮੋਰਓਵਰ ਉਹ ਆਪਣਾ ਖੁਦ ਦਾ ਬਿਜ਼ਨਸ ਵੀ ਬਣਾ ਸਕਦੇ ਨੇ,
1: ਅੱਛਾ
0: ਤੇ
1: ਜੀ
0: ਇਸ ਤੋਂ ਇਲਾਵਾ ਵਿਦੇਸ਼ਾਂ ਦੇ ਵਿੱਚ ਵੀ ਰੋਜ਼ਗਾਰ ਕਾਫੀ ਹੈਗਾ ਏ ਆਈਟੀਆਈ ਸਟੂਡੈਂਟਸ ਦੇ ਲਈ।
1: ਅੱਛਾ ਜੀ
0: ਤੇ ਜਦੋਂ ਆਪਾਂ ਪ੍ਰਾਈਵੇਟ ਸੈਕਟਰ ਦੀ ਗੱਲ ਕਰਦੇ ਹਾਂ ਤਾਂ ਜਿੱਦਾਂ ਹੀ ਮੈਨੂਫੈਕਚਰਿੰਗ ਹੋ ਗਿਆ, ਜਿਹੜਾ ਸਾਡਾ
1: ਹਾਂਜੀ
0: ਮੈਨੂਫੈਕਚਰਿੰਗ ਦੇ ਵਿੱਚ ਜਿਹੜੀਆਂ ਆ ਗਈਆਂ ਚੀਜ਼ਾਂ ਉਹ ਸਾਰੇ ਜਿੰਨੀਆਂ ਵੀ ਕੰਪਨੀਆਂ ਆ ਗਈਆਂ ਸਾਡੀਆਂ ਉਹਦੇ ਵਿੱਚ ਬੱਚੇ ਜਾ ਕੇ ਜਿੱਦਾਂ ਟੈਕਸਟਾਈਲ ਹੋ ਗਿਆ, ਕੰਸਟਰਕਸ਼ਨ ਹੋ ਗਿਆ, ਐਗਰੀਕਲਚਰ, ਠੀਕ ਹੈ, એનર્ਜੀ, ਇਦਾਂ ਦੇ ਕਾਫੀ ਪ੍ਰਾਈਵੇਟ ਸੈਕਟਰ ਦੇ ਵਿੱਚ ਜਿਹੜੀਆਂ ਕੰਪਨੀਆਂ ਕੰਮ ਕਰ ਰਹੀਆਂ ਨੇ ਉਹਨਾਂ ਦੇ ਵਿੱਚ ਕਾਫੀ ਡਿਮਾਂਡ ਹੁੰਦੀ ਹੈ, ਵੈਲਡਰ ਦੀ,
1: ਅੱਛਾ ਜੀ,
0: ਇਲੈਕਟ੍ਰੀਸ਼ੀਅਨ ਦੀ, ਰੈਫ੍ਰਿਜਰੇਸ਼ਨ ਹੋ ਗਿਆ, 에어 ਕੰਡੀਸ਼ਨਰ ਜਿਹੜੇ ਮਕੈਨਿਕਸ ਹੈ ਉਹਨਾਂ ਦੀ, ਬਹੁਤ ਜ਼ਿਆਦਾ ਡਿਮਾਂਡਿੰਗ ਇਹ ਟ੍ਰੇਡਸ ਨੇ
1: ਅੱਛਾ ਜੀ,
0: ਜਿਨ੍ਹਾਂ ਦੀ ITI ਦੇ ਪ੍ਰਾਈਵੇਟ ਸੈਕਟਰ 'ਚ ਬੜੀ ਡਿਮਾਂਡ ਰਹਿੰਦੀ ਹੈ।
1: ਠੀਕ ਹੈ,
0: ਤੇ ਇਹ ਕੰਪਲੀਟਲੀ ਇੰਟਰਵਿਊ ਬੇਸਿਸ ਤੇ ਹੁੰਦਾ ਤੇ ਪਲੱਸ ਉਹਨਾਂ ਦੀ ਜਿਹੜੀ ਹੈਂਡ ਸਕਿਲਸ ਨੇ, ਉਹਨਾਂ ਦਾ ਜਿੰਨਾ ਹੈਂਡ ਸਕਿਲਸ ਹੋਊਗਾ, ਉਹਨਾਂ ਨੂੰ ਐਕਸਪੀਰੀਅੰਸ ਹੋਊਗਾ ਕਿੰਨਾ, ਤਾਂ ਉਸ ਬੇਸਿਸ ਤੇ ਉਹਨਾਂ ਨੂੰ ਨੌਕਰੀ ਮਿਲ ਜਾਂਦੀ ਹੈ।
1: ਤੁਸੀਂ ਗੱਲ ਵਿਦੇਸ਼ਾਂ ਦੀ ਕੀਤੀ ਹੈ, ਵਿਦੇਸ਼ਾਂ ਦੇ
0: ਹਾਂਜੀ
1: ਵਿੱਚ ਅੱਗੇ ਪੜ੍ਹਨ ਲਈ ਮੌਕੇ ਮਿਲਦੇ ਆ ਜਾਂ ਉਹਨਾਂ ਨੂੰ ਅੱਗੇ ਇਸ ਕੋਰਸ ਦੇ ਆਧਾਰ ਤੇ ਉੱਥੇ ਜਾ ਕੇ ਕੰਮ ਮਿਲ ਜਾਂਦਾ ਹੈ?
0: ਨਹੀਂ, ਕੰਮ ਮਿਲ ਜਾਂਦਾ, ਬੇਸ਼ੱਕ ਉਹਨਾਂ ਨੂੰ ਰੁਜ਼ਗਾਰ ਮਿਲਦਾ ਵਿਦੇਸ਼ਾਂ ਦੇ ਵਿੱਚ।
1: ਅੱਛਾ ਜੀ,
0: ਜਿਵੇਂ ਅਸੀਂ ਜਦੋਂ ਗੱਲ ਕਰਦੇ ਹਾਂ ਜਿਹੜੇ ITI ਹੋਲਡਰਸ ਨੇ, ਇਹਨਾਂ ਦਾ ਮਿਡਲ ਈਸਟ ਕੰਟਰੀਜ਼, ਜਿਨ੍ਹਾਂ ਨੂੰ ਅਸੀਂ ਗਲਫ ਕੰਟਰੀਜ਼ ਵੀ ਬੋਲ ਦਿੰਦੇ ਹਾਂ, ਉਹਨਾਂ ਦੇ ਵਿੱਚ ਬੜੀ ਡਿਮਾਂਡ ਹੈ, ਜਿੱਦਾਂ ਸਾਊਦੀ ਅਰੇਬੀਆ ਹੋ ਗਿਆ, ਕੁਵੈਤ ਹੋ ਗਿਆ, ਬਹਿਰੀਨ
1: ਹਾਂਜੀ,
0: ਹੋ ਗਿਆ, ਕਤਾਰ ਹੋ ਗਿਆ, ਓਮਾਨ, ਇਦਾਂ ਦੇ ਜਿਹੜੇ ਗਲਫ ਕੰਟਰੀਜ਼ ਹੈ ਉਹਨਾਂ ਦੇ ਵਿੱਚ ਬੜੀ ਜ਼ਿਆਦਾ ਮਾਤਰਾ ਦੇ ਵਿੱਚ ਵੈਕੈਂਸੀਆਂ ਨਿਕਲਦੀਆਂ ਨੇ
1: ਅੱਛਾ ਜੀ,
0: ITI ਹੋਲਡਰਸ ਦੇ ਲਈ, ਤਾਂ ਉਹਦੇ ਲਈ ਇਹ ਬੱਚੇ ਜਿਹੜੇ ਆ ਅਪਲਾਈ ਕਰ ਸਕਦੇ ਆ। ਇਸ ਦੀ ਮੋਰਓਵਰ ਕਾਫੀ ਜਿਹੜੀ ਇਮੀਗ੍ਰੇਸ਼ਨ ਜਿਹੜੀਆਂ ਕੰਪਨੀਜ਼ ਨੇ ਉਹ ਕੰਮ ਵੀ ਕਰਦੀਆਂ ਨੇ, ਜਿਹੜੇ ਕਿ ਕਹਿ ਦਿੰਦੇ ਆ ਕਿ ਉਹ ਡਾਇਰੈਕਟ ਵਰਕਿੰਗ ਵੀਜ਼ਾ ਜਿਹੜਾ ਉਹ ਮੰਗਵਾ ਕੇ ਦਿੰਦੇ ਆ, ਔਰ ਇਹਦੇ ਵਿੱਚ ਕੁਛ ਜ਼ਿਆਦਾ ਖਰਚਾ ਵੀ ਨਹੀਂ ਆਉਂਦਾ ਬੱਚੇ ਦਾ।
1: ਅੱਛਾ
0: ਤਕਰੀਬਨ
1: ਜੀ,
0: ਤੁਸੀਂ ਲਗਾ ਲਓ 50 ਤੋਂ 60 ਹਜ਼ਾਰ ਜਾਂ 70 ਹਜ਼ਾਰ ਤੱਕ ਦਾ ਖਰਚਾ ਆ ਜਾਂਦਾ ਹੋਊਗਾ ਬੱਚੇ ਦਾ।
1: ਅੱਛਾ ਜੀ,
0: ਤੇ ਗਲਫ ਕੰਟਰੀਜ਼ 'ਚ ਜਾਣ ਲਈ ਬੱਚੇ ਨੂੰ ਮੋਰਓਵਰ ਜਿਹੜੀ ਆਈਲੈਟਸ ਵਗੈਰਾ ਹੈ ਉਹ ਵੀ ਕਰਨ ਦੀ ਜ਼ਰੂਰਤ ਨਹੀਂ ਪੈਂਦੀ ਹੈਗੀ।
1: ਅੱਛਾ ਜੀ, ਫਿਰ ਉੱਥੇ ਆਮਦਨ ਕਿੰਨੀ ਕੁ ਹੁੰਦੀ
0: ਹਾਂਜੀ,
1: ਹੈ ਇਹਨਾਂ ਦੀ?
0: ਆਮਦਨ ਇਹਨਾਂ ਦੀ ਕਾਫੀ ਹੋ ਜਾਂਦੀ ਹੈ, ਉਹ ਡਿਪੈਂਡ ਕਰਦਾ ਹੈ ਕਿ ਇਹਨਾਂ ਨੂੰ ਕਿੱਦਾਂ ਦੀ ਕੰਪਨੀ ਦੇ ਵਿੱਚ ਹਾਇਰ ਕੀਤਾ ਜਾ ਰਿਹਾ ਹੈ।
1: ਅੱਛਾ
0: ਆਮਦਨ
1: ਜੀ,
0: ਦੇ ਨਾਲ ਨਾਲ ਇੱਕ ਹੋਰ ਜਿਹੜੀ ਚੀਜ਼ ਐਡ ਅਪ ਹੋ ਜਾਂਦੀ ਹੈ ਉੱਥੇ ਜਾ ਕੇ, ਉਹ ਇਹ ਹੈ ਕਿ ਉੱਥੇ ਜਾ ਕੇ ਬੱਚਿਆਂ ਦਾ ਜਿਹੜਾ ਪ੍ਰੋਗਰੈਸ ਹੈ ਉਹ
1: ਹਾਂਜੀ,
0: ਕਾਫੀ ਤੇਜ਼ੀ ਨਾਲ ਹੋ ਜਾਂਦੀ ਹੈ। ਜੇ ਉਹ ਘੱਟ ਆਮਦਨ ਤੇ ਵੀ ਸ਼ੁਰੂਆਤ ਕਰਦੇ ਨੇ ਤਾਂ ਉਹ ਘੱਟੋ ਘੱਟ 6 ਮਹੀਨੇ ਦੇ ਵਿੱਚ ਉਹਨਾਂ ਦਾ ਕਾਫੀ ਅੱਛਾ ਪੈਕੇਜ ਬਣ ਜਾਂਦਾ ਹੈ।
1: ਅੱਛਾ ਜੀ,
0: ਤੇ ਇਸ ਤੋਂ ਇਲਾਵਾ ਅਗਰ ਬੱਚੇ ਚਾਹਣ ਤਾਂ ਉਹ ਵੈਸਟਰਨ ਕੰਟਰੀਜ਼ ਹੋ ਗਿਆ, ਜਿਹੜਾ ਮਤਲਬ ਆਸਟ੍ਰੇਲੀਆ ਜਾਂ ਫਿਰ ਕੈਨੇਡਾ ਦੇ ਹੀ ਬੜਾ ਬੱਚੇ ਜਾਂਦੇ ਆ ਕਿ ਅਸੀਂ ਉੱਥੇ ਜਾਣਾ ਹੈ, ਤਾਂ ਉਹਦੇ
1: ਹਾਂਜੀ,
0: ਲਈ ਵੀ ਅਪਲਾਈ ਕਰ ਸਕਦੇ ਨੇ ITI ਤੋਂ ਬਾਅਦ। ਤੇ
1: ਉੱਥੇ ਵਰਕ ਪਰਮਿਟ ਤੇ ਜਾਣਗੇ ਜਾਂ ਸਟੱਡੀ ਬੇਸ ਤੇ?
0: ਨਹੀਂ, ਉੱਥੇ ਜਾਣ ਲਈ ਇਹਨਾਂ ਨੂੰ ਥੋੜਾ ਜਿਹਾ ਇਹ ਚੀਜ਼ ਹੈ ਕਿ ਜਿੱਦਾਂ ਬੱਚਿਆਂ ਨੂੰ ਨਾ ਪਰਮਾਨੈਂਟ ਰੈਜ਼ੀਡੈਂਸ ਦੇ ਥਰੂ ਹੀ ਜਾ ਸਕਦੇ ਨੇ, ਉਹਦੇ ਲਈ ਇਹਨਾਂ ਨੂੰ PR ਲਈ ਹੀ ਅਪਲਾਈ ਕਰਨਾ ਪਊਗਾ। ਵਰਕ
1: ਅੱਛਾ ਜੀ,
0: ਪਰਮਿਟ ਦੇ ਥਰੂ ਵੀ ਜਾਇਆ ਜਾ ਸਕਦਾ ਹੈ, ਉਹ ਡਿਪੈਂਡ ਕਰਦਾ ਹੈ ਕਿ ਕਿਸੇ ਕੰਪਨੀ ਨੂੰ ਰਿਕੁਆਇਰਮੈਂਟ, ਉਹਨੇ ਰਿਕੁਆਇਰਮੈਂਟ ਜਦੋਂ ਨਿਕਲਦੀ ਹੈ, ਬਟ ਉੱਥੇ ਨਾ ਇੰਨੀ ਬਲਕ ਦੇ ਵਿੱਚ ਰਿਕੁਆਇਰਮੈਂਟ ਨਹੀਂ ਨਿਕਲਦੀ, ਜਿੱਦਾਂ ਗਲਫ ਕੰਟਰੀਜ਼ ਦੇ ਵਿੱਚ 1000 ਦੀ ਵੀ ਨਿਕਲ ਜਾਂਦੀ ਹੈ ਇੱਕੋ ਟਾਈਮ ਦੇ ਵਿੱਚ।
1: ਅੱਛਾ
0: ਤਾਂ
1: ਜੀ,
0: ਉਸ ਅਕੋਰਡਿੰਗਲੀ ਜਿੱਦਾਂ ਡਿਮਾਂਡ ਹੋਈ ਉਦਾਂ ਉਹਨਾਂ ਤੋਂ ਉਹ ਫਾਰਮ ਭਰੇ ਜਾ ਸਕਦੇ ਆ, ਤੇ ਉਹਦੇ ਲਈ ਇਹਨਾਂ ਨੂੰ ਆਇਲਸ ਦੇ 5.5 ਬੈਂਡ ਵੀ ਚਾਹੀਦੇ ਹੋਣਗੇ ਬੱਚਿਆਂ ਨੂੰ ਕੈਨੇਡਾ ਵਗੈਰਾ ਵਰਗੀਆਂ ਕੰਟਰੀਜ਼ ਦੇ ਲਈ।
1: ਅੱਛਾ ਜੀ,
0: ਹਾਂਜੀ,
1: ਤੁਸੀਂ ਦੱਸਿਆ ਵੀ ਇਹ ਕੋਰਸ ਕਰਕੇ ਪ੍ਰਾਈਵੇਟ ਖੇਤਰ ਦੇ ਵਿੱਚ ਨੌਕਰੀਆਂ ਮਿਲਦੀਆਂ,
0: ਬਿਲਕੁਲ
1: ਸਰਕਾਰੀ ਖੇਤਰ 'ਚ ਨੌਕਰੀਆਂ ਮਿਲ ਸਕਦੀਆਂ,
0: ਬਿਲਕੁਲ ਜੀ
1: ਜਿਹੜਾ ਹੈਗਾ
0: ਹਾਂਜੀ, ਮੈਂ
1: ਇੱਕ
0: ਸਰਕਾਰੀ
1: ਨੌਜਵਾਨ
0: ਖੇਤਰ ਪਰ ਇਹ
1: ਵਿਦੇਸ਼ਾਂ ਦੇ ਵਿੱਚ ਵੀ ਜਾ ਕੇ
0: ਜੀ
1: ਪੜ੍ਹਾਈ ਕਰ ਸਕਦਾ ਜਾਂ ਜਿਹੜਾ ਹੈਗਾ ਵੀ ਕੰਮ ਕਰ ਸਕਦਾ, ਉਸ ਬੈ ਰੁਜ਼ਗਾਰ ਵੀ ਅਪਣਾ ਸਕਦਾ, ਇਹਦਾ
0: ਹਾਂਜੀ,
1: ਮਤਲਬ ਕੰਮ ਦੇ ਕਾਫੀ ਮੌਕੇ ਨੇ ਇੱਧਰ?
0: ਬਿਲਕੁਲ, ਕਾਫੀ ਬਹੁਤ ਹੀ ਇੱਕ ਡਿਮਾਂਡਿੰਗ ਕਹਿ ਸਕਦੇ ਅੱਜ ਕੱਲ ਦੇ ਟਾਈਮ ਦੇ ਵਿੱਚ ਇਸ ਟ੍ਰੇਡ ਨੂੰ, ਇਸ ਇਹਨਾਂ ਕੋਰਸਸ ਨੂੰ ਅਸੀਂ ਬੜਾ ਡਿਮਾਂਡਿੰਗ ਹੈਗੇ ਨੇ,
1: ਅੱਛਾ ਜੀ,
0: ਬਟ ਇਹਨਾਂ ਦੀ ਇੱਕ ਰਿਕੁਆਇਰਮੈਂਟ ਹੈ ਕਿ ਬੱਚੇ ਨੂੰ ਪ੍ਰੈਕਟੀਕਲ ਨੌਲੇਜ ਪਲੱਸ ਉਹਨੂੰ ਥਰੈਟੀਕਲ ਦੋਨੋਂ ਚੀਜ਼ਾਂ ਦੇ ਵਿੱਚ ਬੱਚੇ ਦੀ ਮੁਹਾਰਤ ਹੋਣੀ ਚਾਹੀਦੀ ਹੈ।
1: ਜ਼ਰੂਰੀ ਹੈ,
0: ਹਾਂ ਬਿਲਕੁਲ, ਇਹ ਨਹੀਂ ਹੋਣਾ ਚਾਹੀਦਾ ਕਿ ਬੱਚੇ ਨੇ ਬਸ ਕਰ ਲਈ ITI ਦਾ, ਇੱਕ ਡਿਗਰੀ ਲੈ ਲਈ ਹੈ, ਉਹਨੂੰ ਕੋਈ ਨੌਲੇਜ ਨਹੀਂ ਹੈ, ਤਾਂ ਉਸ ਦਾ ਕੋਈ ਹੱਲ ਨਹੀਂ ਹੋ ਸਕਦਾ ਹੈਗਾ ਕਿਸੇ
1: ਮਤਲਬ
0: ਵੀ
1: ਜੇ
0: ਸੈਕਟਰ
1: ਸੱਚੀ
0: ਚ।
1: ਮੁੱਚੀ ਉਹ ਹੁਨਰਮੰਦ
0: ਬਿਲਕੁਲ,
1: ਬਣ ਗਿਆ ਤਾਂ
0: ਬਿਲਕੁਲ
1: ਉਹਦਾ ਜਿਹੜਾ ਭਵਿੱਖ ਚਮਕ ਸਕਦਾ ਹੈ?
0: ਬਿਲਕੁਲ, ਹਾਂਜੀ, ਇਹਦੇ ਵਿੱਚ ਤੁਸੀਂ, ਮੈਂ ਇੱਕ ਚੀਜ਼ ਹੋਰ ਆਪਾਂ ਸਕਿਪ ਕਰ ਗਏ ਸੀਗੇ, ਗਵਰਨਮੈਂਟ ਜੋਬ ਵਾਲਾ ਪਾਰਟ, ਜਿੱਦਾਂ
1: ਹਾਂਜੀ ਹਾਂਜੀ,
0: ਜਿਵੇਂ ਬੱਚੇ ਕਾਫੀ ਆ ਪਿੱਛੇ ਜੇ CRPF ਦੇ ਵਿੱਚ ਜੋਬਸ ਨਿਕਲੀਆਂ ਸੀਗੀਆਂ, ਉਹਦੇ ਵਿੱਚ ਵੀ ਕਾਫੀ ਬੱਚਿਆਂ ਨੇ ਜਿਹੜੇ ਇਲੈਕਟ੍ਰੀਸ਼ੀਅਨ ਦੀਆਂ ਪੋਸਟਾਂ ਨਿਕਲੀਆਂ ਹੋਈਆਂ ਸੀ ਉਹਦੇ ਵਿੱਚ,
1: ਅੱਛਾ ਜੀ
0: ਤਾਂ ਇਸੇ ਤਰੀਕੇ ਦੇ ਨਾਲ ਕਾਫੀ ਇਸ ਤਰ੍ਹਾਂ ਦੇ ਪਬਲਿਕ ਸੈਕਟਰਸ ਨੇ, PSUs ਨੇ, ਜਿਵੇਂ ਰੇਲਵੇਜ਼, ਟੈਲੀਕਾਮ, BSNL ਹੋ ਗਿਆ, IOCL ਹੋ ਗਿਆ, OMCG ਹੋ ਗਿਆ, ਠੀਕ ਹੈ, ਔਰ ਸਟੇਟ ਵਾਈਜ਼ PWDs ਜਿਹੜੇ ਡਿਪਾਰਟਮੈਂਟਸ ਨੇ ਆਪਣੇ, ਹੈ ਨਾ, ਤਾਂ
1: ਅੱਛਾ
0: ਉਹਦੇ
1: ਜੀ
0: ਵਿੱਚ ਵੀ ਇਹ ਜਿਹੜੀਆਂ ਪੋਸਟਾਂ ਨੇ ਬਲਕ ਦੇ ਵਿੱਚ ਨਿਕਲਦੀਆਂ ਨੇ,
1: ਅੱਛਾ ਜੀ
0: ਤੇ ਇਹਨਾਂ ਵਿੱਚ ਬਸ ਇੱਕ ਥੋੜਾ ਜਿਹਾ ਪ੍ਰੋਸੀਜਰ ਇਹ ਰਹਿੰਦਾ ਹੈ ਕਿ ਜੇ ਤਾਂ ਜਿਵੇਂ ਯੂਨੀਅਨ ਗਵਰਨਮੈਂਟ ਦੇ ਥਰੂ ਨਿਕਲੀਆਂ ਨੇ ਪੋਸਟਾਂ, ਤਾਂ ਉਹਨਾਂ ਦੀ ਉਹ ਏਜ ਲਿਮਿਟ ਹੁੰਦੀ ਹੈ 33, ਅਰਾਊਂਡ 32-33, ਇਹਨਾਂ ਦੀ ਇਦਾਂ ਦੀ ਏਜ ਲਿਮਿਟ ਹੁੰਦੀ ਹੈ ਫੋਰ ਜਨਰਲ ਪੋਪੂਲੇਸ਼ਨ।
1: ਅੱਛਾ ਜੀ
0: ਤੇ ਜਿਹੜੇ ਆਪਣੇ ਪੰਜਾਬ ਸਟੇਟ ਦੇ ਥਰੂ ਨਿਕਲਦੇ ਨੇ, ਜਿਵੇਂ ਸਟੇਟ ਵਾਈਜ਼ ਜਿਹੜੀਆਂ PWDs ਨੇ,
1: ਹਾਂਜੀ
0: ਹਾਂਜੀ, ਉਹ ਹਰੇਕ ਜ਼ਿਲ੍ਹੇ ਦੇ ਵਿੱਚ PWD ਡਿਪਾਰਟਮੈਂਟ ਬਣੇ ਹੋਏ ਨੇ, ਤਾਂ ਉਹਨਾਂ ਦੇ ਵਿੱਚ ਜਦੋਂ ਭਰਤੀਆਂ ਹੁੰਦੀਆਂ ਨੇ ਤਾਂ ਉਹਨਾਂ ਦੀ ਜਿਹੜੀ ਏਜ ਲਿਮਿਟ ਰਹਿੰਦੀ ਹੈ 38 ਈਅਰ, 38 ਸਾਲ ਦੀ ਏਜ ਰਹਿੰਦੀ ਹੈ, ਤਾਂ
1: ਅੱਛਾ ਜੀ
0: ਬੱਚੇ ਉਹਦੇ ਲਈ ਅਪਲਾਈ ਕਰ ਸਕਦੇ ਨੇ। ਬਸ ਇੱਕ ਸ਼ਰਤ ਹੈ ਕਿ ਉਹਨਾਂ ਦਾ ਇੱਕ ਟੈਸਟ ਹੁੰਦਾ ਹੁੰਦਾ ਹੈ
1: ਅੱਛਾ ਜੀ
0: ਜੀ, ਜਿੱਦਾਂ ਬਲਕ ਚ ਨਿਕਲਣਗੀਆਂ ਪੋਸਟਾਂ, 800 ਪੋਸਟਾਂ ਨਿਕਲੀਆਂ, 1000 ਪੋਸਟਾਂ ਨਿਕਲੀਆਂ, ਜਿੰਨੀਆਂ ਵੀ ਨਿਕਲੀਆਂ, ਬਟ ਉਹਦੇ ਲਈ ਨਾ ਇੱਕ ਟੈਸਟ ਲੈਣਗੇ ਉਹ ਥਰੈਟੀਕਲ, ਉਸ ਟੈਸਟ ਦੇ ਬੇਸਿਸ ਤੇ, ਮੈਰਿਟ ਲਿਸਟ ਦੇ ਬੇਸਿਸ ਤੇ ਉਹਨਾਂ ਦੀ ਇੰਟਰਵਿਊ ਹੋਏਗੀ, ਫਿਰ ਉਹਨਾਂ ਦੀ ਫਾਈਨਲ ਸਿਲੈਕਸ਼ਨ ਹੋਏਗੀ।
1: ਅੱਛਾ ਜੀ
0: ਇਸ ਕਰਕੇ ਬੱਚਿਆਂ ਦਾ ਥਿਅਰੀ ਪਾਰਟ ਦੇ ਉੱਪਰ ਵੀ ਹੋਲਡ ਹੋਣਾ ਓਨਾ ਹੀ ਜ਼ਰੂਰੀ ਹੈ ਜਿੰਨਾ ਕਿ ਉਹਨਾਂ ਦੇ ਫਿਜ਼ੀਕਲ ਸਕਿੱਲਸ, ਜਿਹੜੇ ਉਹਨਾਂ ਦਾ ਹੈਂਡ ਸਕਿੱਲਸ ਦੇ, ਉਹਦੇ ਵਿੱਚ ਹੋਣਾ ਜ਼ਰੂਰੀ ਹੈ।
1: ਮਤਲਬ ਇਹ ਹੈਗਾ ਵੀ ਇਕੱਲਾ ਕੋਰਸ ਕਰ ਲਿਆ, ਸਰਟੀਫਿਕੇਟ ਪ੍ਰਾਪਤ ਕਰ ਲਿਆ, ਉਹਦੇ ਨਾਲ ਨਹੀਂ ਗੱਲ ਬਣਨੀ।
0: ਜੀ
1: ਜੇ
0: ਬਿਲਕੁਲ
1: ਵਿਦਿਆਰਥੀ ਜਿਹੜਾ ਹੈਗਾ ਵੀ ਹੱਥੀਂ ਕੰਮ ਕਰਨਾ ਵੀ ਸਿੱਖ ਜਾਂਦਾ, ਅਤੇ ਨਾਲ ਉਹ ਪੜ੍ਹਾਈ ਦੇ ਵਿੱਚ ਵੀ ਉਹਨੂੰ ਸਿੱਖ ਜਾਂਦਾ, ਥਿਉਰੀ ਵੀ ਸਿੱਖ ਜਾਂਦਾ, ਤਾਂ ਉਹਦੇ ਲਈ ਵਧੀਆ ਮੌਕਾ ਹੈਗਾ।
0: ਹਾਂਜੀ ਹਾਂਜੀ ਬਿਲਕੁਲ ਬਿਲਕੁਲ। ਤੇ ਇਹਦੇ ਨਾਲ ਹੀ ਇੱਕ ਹੋਰ ਚੀਜ਼ ਵੀ ਮੈਂ ਐਡ ਕਰਦੀ ਹਾਂ, ਜਿੱਦਾਂ ਆਪਣੇ ਇੰਡੀਅਨ ਆਰਮੀ ਹੈ, ਇੰਡੀਅਨ ਆਰਮਡ ਫੋਰਸਸ ਨੇ, ਆਰਮੀ ਹੋ
1: ਹਾਂਜੀ
0: ਗਿਆ, ਇੰਡੀਅਨ ਨੇਵੀ ਹੋ ਗਿਆ, 에ਅਰਫੋਰਸ, BSF, CRPF ਵੀ ਜਿਵੇਂ ਮੈਂ ਦੱਸਿਆ, ਤੇ ਹੋਰ ਜਿੰਨੀਆਂ ਵੀ ਆਪਣੀਆਂ ਫੋਰਸਸ ਕੰਮ ਕਰਦੀਆਂ ਨੇ ਇੰਡੀਆ ਦੇ ਵਿੱਚ, ਉਹਦੇ ਵਿੱਚ ਵੀ ਸਾਡੇ ਇਦਾਂ ਦੇ ਜਿਹੜੇ ITI ਹੋਲਡਰਸ ਨੇ ਉਹਨਾਂ ਲਈ ਪੋਸਟਾਂ ਨਿਕਲਦੀਆਂ ਨੇ, ਬਲਕ ਦੇ ਵਿੱਚ ਪੋਸਟਾਂ ਉਹਨਾਂ ਦੇ ਵਿੱਚ ਵੀ ਅਕੋਰਡਿੰਗ ਟੂ ਵੈਕੈਂਸੀ ਪੋਸਟਾਂ ਨਿਕਲਦੀਆਂ ਨੇ, ਉਹਦੇ
1: ਅੱਛਾ
0: ਲਈ
1: ਜੀ
0: ਵੀ ਅਪਲਾਈ ਕਰ ਸਕਦੇ ਨੇ ਬੱਚੇ।
1: ਅੱਛਾ ਜੀ
0: ਹਾਂਜੀ, ਤਾਂ ਸਕੋਪ ਬਹੁਤ ਜ਼ਿਆਦਾ ਏ, ਤਾਂ ਇੱਥੇ ਇਹ ਚੀਜ਼ ਜ਼ਰੂਰੀ ਹੈ ਕਿ ਬੱਚਿਆਂ ਦੇ ਵਿੱਚ ਨੌਲੇਜ ਪਲੱਸ ਸਕਿੱਲ ਦੋਨੋਂ ਚੀਜ਼ਾਂ ਦਾ ਹੋਣਾ ਬਹੁਤ ਜ਼ਰੂਰੀ ਹੈ, ਤੇ
1: ਹਾਂਜੀ
0: ਇੱਕ ਥਰਡ ਚੀਜ਼ ਕਿ ਬੱਚਿਆਂ ਨੂੰ ਅਵੇਅਰਨੈਸ ਹੋਣਾ ਬਹੁਤ ਜ਼ਰੂਰੀ ਹੈ ਕਿ ਕਿਹੜੀ ਪੋਸਟਾਂ ਨਿਕਲੀਆਂ ਹੋਈਆਂ ਨੇ, ਕਿਹੜੀਆਂ ਸਟੇਟ ਦੀਆਂ ਜਾਂ ਸੈਂਟਰ ਗਵਰਨਮੈਂਟ ਦੀਆਂ ਪੋਸਟਾਂ ਨਿਕਲੀਆਂ ਨੇ, ਜਾਂ ਫਿਰ ਕਿਸੇ ਡਿਫੈਂਸ ਸਰਵਿਸਿਜ਼ ਦੇ ਵਿੱਚ, ਡਿਫੈਂਸ ਫੋਰਸਿਸ ਦੇ ਵਿੱਚ ਪੋਸਟਾਂ ਨਿਕਲੀਆਂ ਨੇ, ਤਾਂ
1: ਹਾਂਜੀ
0: ਇਹਦੇ ਲਈ ਵੀ ਬੱਚਿਆਂ ਨੂੰ ਥੋੜਾ ਅਪ ਟੂ ਡੇਟ ਰਹਿਣਾ ਬਹੁਤ ਜ਼ਰੂਰੀ ਹੈ।
1: ਹਾਂਜੀ ਹਾਂਜੀ ਅੱਛਾ ਇੱਕ ਗੱਲ ਮੈਡਮ ਦੱਸੋ ਵੀ ਜਿਸ ਤਰ੍ਹਾਂ ਆਪਾਂ ਦੇਖਦੇ ਹਾਂ ਵੀ ਬਹੁਤ ਵੱਡੀ ਗਿਣਤੀ ਦੇ ਵਿੱਚ ETT ਕਰੀ ਫਿਰਦੇ ਨੇ ਅਧਿਆਪਕ ਬਣਨ ਦੇ ਲਈ, ਇਸੇ ਤਰ੍ਹਾਂ ਜਿਹੜਾ ਹੈਗਾ BEd ਕਰੀ ਕਰ ਰਹੇ ਨੇ, BA MA ਅੱਗੇ ਉਚੇਰੀ ਪੜ੍ਹਾਈ ਵੀ ਕਰਦੇ ਨੇ,
0: ਹਾਂਜੀ
1: ਫਿਰ ਵੀ ਉਹ ਧਰਨੇ ਮੁਜ਼ਾਹਰੇ ਕਰਦੇ ਰਹਿੰਦੇ ਆ ਨੌਕਰੀਆਂ ਲੈਣ ਲਈ। ਇਹਦਾ
0: ਹਾਂਜੀ
1: ਮਤਲਬ ਇਹ ਖੇਤਰ ਸੌਖਾ ਨਹੀਂ ਹੈਗਾ ਜੇ ਇੱਧਰ ਆਉਣ।
0: ਹਾਂਜੀ, ਇਹ ਖੇਤਰ ਸੌਖਾ ਵੀ ਜ਼ਰੂਰ ਹੈ ਤੇ ਥੋੜਾ ਰਸਤਾ ਵੀ ਘੱਟ ਹੈ ਇਹਦਾ, ਅਸੀਂ ਕਹੀਏ
1: ਹਾਂਜੀ
0: ਕਿ ਤੈਅ ਕਰਨ ਦੇ ਲਈ, ਇਹਦੇ ਲਈ ਬਹੁਤ ਜ਼ਿਆਦਾ ਲੰਬੇ ਸਾਲ ਨਹੀਂ ਲੱਗਦੇ ਹੈਗੇ ਸਾਨੂੰ,
1: ਹਾਂਜੀ
0: ਰਸਤਾ ਵੀ ਘੱਟ ਹੈ ਤੇ
1: ਫਿਰ
0: ਉਹ
1: ਇੱਧਰ
0: ਵੀ
1: ਘੱਟ ਕਿਉਂ ਆਉਂਦੇ ਨੇ ਨੌਜਵਾਨ?
0: ਇਹ ਚੀਜ਼ ਵੀ ਹੈਗਾ, ਘੱਟ ਤਾਂ ਨਹੀਂ ਕਹਿ ਸਕਦੇ ਬਟ ਕੰਪੈਰੇਟਿਵਲੀ ਜਿਹੜੇ ਬੱਚੇ ਕਰਦੇ ਆ ITI, ਉਹਨਾਂ ਨੂੰ ਅਵੇਅਰਨੈਸ ਨਹੀਂ ਹੁੰਦੀ ਕਿ ਕਿਹੜੀਆਂ ਪੋਸਟਾਂ ਨਿਕਲ ਗਈਆਂ ਨੇ,
1: ਅੱਛਾ
0: ਅਸੀਂ
1: ਜੀ
0: ਇਹਨਾਂ ਲਈ ਅਪਲਾਈ ਵੀ ਕਰ ਦਿੰਦੇ ਨੇ ਜੇ ਬੱਚੇ ਪੋਸਟਾਂ, ਤਾਂ
1: ਹਾਂਜੀ
0: ਉਹ ਬੱਚੇ ਤਿਆਰੀ ਨਹੀਂ ਕਰਦੇ ਟੈਸਟ ਦੀ,
1: ਅੱਛਾ
0: ਤੇ
1: ਜੀ
0: ਜਿਹਦੇ ਨਾਲ ਉਹ ਪਿੱਛੇ ਰਹਿ ਜਾਂਦੇ ਨੇ, ਫਿਰ ਉਹਦੇ ਕਰਕੇ ਨਾ ਕੋਈ ਜਿੱਦਾਂ ਹੋ ਨਹੀਂ ਜਾਂਦਾ ਕਿ ਨਹੀਂ ITI ਵਾਲਾ, ਤਾਂ ਉਹ ਦੇਖ ਲੈਂਦੇ ਨੇ ਲੋਕ, ਦੇਖੋ ਦੇਖ ਕੇ ITI ਫਲਾਣੇ ਕੀਤੀ ਸੀਗੀ ਤੇ ਉਹ ਫ੍ਰੀ ਹੈ, ਤੇ
1: ਹਾਂਜੀ
0: ਹੁਣ ਅਸੀਂ ITI ਕਰਾਂਗੇ ਤਾਂ ਅਸੀਂ ਵੀ ਫ੍ਰੀ ਹੋ ਜਾਣਾ ਹੈ, ਇਸ ਕਰਕੇ ITI, ਇਸ ਕਰਕੇ ਵੀ ਬੱਚੇ ਕਾਫੀ ਸੋਚ ਲੈਂਦੇ ਆ ਕਿ ਹੋ ਸਕਦਾ ਹੈ ਕਿ ਵੀ, ਹੈ ਨਾ, 10 ਪੜ੍ਹੇ ਲਿਖੇ ਨੂੰ ਜਾਂ 12 ਪੜ੍ਹੇ ਲਿਖੇ ਤੋਂ ਬਾਅਦ ਕੋਈ ਕੋਰਸ ਕਰਕੇ ਕਿੱਦਾਂ ਨੌਕਰੀ ਮਿਲ ਸਕਦੀ ਹੈ, ਜਦੋਂ ਕਿ, ਹੈ ਨਾ, BEd ਕਰੇ ਹੋਏ ਬੈਠੇ ਵਿਹਲੇ ਬੈਠੇ ਆ,
1: ਅੱਛਾ ਜੀ
0: ਇਹ ਵੀ ਥੋੜੀ ਮੈਂਟੈਲਿਟੀ ਸਾਡੀ ਹੋ ਸਕਦੀ ਹੈ, ਬਟ ਇਹ ਚੀਜ਼ ਨੂੰ ਸਾਡੇ ਦਿਮਾਗ 'ਚ ਨਹੀਂ ਆਉਣਾ ਚਾਹੀਦਾ ਕਿਉਂਕਿ ਹਰੇਕ ਸਟ੍ਰੀਮ ਦਾ ਇੱਕ ਵੱਖਰਾ ਸਕੋਪ ਹੈ, ਟੀਚਿੰਗ ਹੈ,
1: ਹਾਂਜੀ ਹਾਂਜੀ
0: ਉਹਦੇ ਵਿੱਚ ਬਹੁਤ ਕੰਪੀਟੀਸ਼ਨ ਹੈ ਕਿਉਂਕਿ ਬਹੁਤ ਜ਼ਿਆਦਾ ਮਾਤਰਾ ਵਿੱਚ ਲੋਕ ਜਿਹੜੇ ਨੇ ਟੀਚਿੰਗ ਜਿਹੜਾ ਪ੍ਰੋਫੈਸ਼ਨ ਹੈ ਉਹਦੇ ਵਿੱਚ ਆਉਣਾ ਚਾਹੁੰਦੇ ਨੇ,
1: ਠੀਕ ਹੈ
0: ਕੰਪੈਰੇਟਿਵਲੀ ਇਹਦੇ ਵਿੱਚ ਬਹੁਤ ਘੱਟ ਹੈ ਕਿਉਂਕਿ ਜ਼ਿਆਦਾ ਬੱਚੇ ਸੋਚਦੇ ਨਹੀਂ ਹੈ ਕਿ ਇੰਨਾ ਜਲਦੀ ਅਸੀਂ ਇੰਪਲੋਏਬਲ ਹੋ ਜਾਵਾਂਗੇ, या फिर उन्हां नूं अवेयरनेस दी घट रह जांदी है, क्योंकि देखो आईटीआई सेक्टर दे विच ज्यादातर साडे जिहड़ा रूरल या कह लिए एरिया दे लोग जिहड़े हैं, ज्यादा बच्चे इहदे विच आंदे ने।
1: हाँ
0: ते उस तो बाद जिहड़े बच्चे हैं उन्हां नूं इन्नी रूरल एरियाज च तुहानूं भी पता है कि इन्ना इंटरनेट फैसिलिटी कह लो इहो जी ही हुंदी है कि उन्हां नूं नहीं अवेयरनेस हो पाउंदी हैगी वी कीहड़ियां पोस्टां ने या असीं
1: जी
0: कीहड़ी कंपनियां च जा सकदे हां। वड्डियां कंपनियां ने, कोई भी मैन्युफैक्चरिंग कंपनी है, इलेक्ट्रॉनिक दी कोई कंपनी है, ठीक है, तां उहदे विच भी बड़ा इक रहि जांदा है। कुछ इक होर चीज भी आ जांदी है,
1: हाँ
0: जिदां
1: जी
0: आईटीआई सैक्टर है, मोस्टली ज्यादातर बच्चे जिहड़े हैं आईटीआई कर लेंदे, अपना खुद दा छोटा मोटा काम शुरू कर लेंदे हैं।
1: अच्छा जी
0: ते उन्हां नूं ना एक बैरियर जा हो जांदा कि असीं किसी कंपनी च जाके काम करांगे या
1: हाँ
0: सानूं उहदे
1: जी
0: लई फिर सानूं अपना पिंड छड्डना पऊगा या फिर सानूं उहदे लई अपना जिला छड्डना पऊगा या फिर ओ ए पंजाब छड्डना पऊगा, क्योंकि काफी पंजाब तों बाहर भी इस दियां जिहड़ियां सीट्स ने अवेलेबल, काफी डिमांड हैगी है जिहड़ी,
1: अच्छा जी
0: तो बच्चे अपने घरां नूं छड्ड के बाहर नहीं जाना चाहते, तो वो इस करके अपना इधर ही देखते हैं कि असीं खुद का काम शुरू कर
1: अच्छा
0: लईए।
1: एक गल दसो भी जिहड़े लड़कियां दे लई इस खेत्र दे विच की भविख हैगा, उन्हां लई किस तरह दे कोर्स ने, कोई लड़कियां लई विशेष कोर्स ने जां यही कोर्स उन्हां लई हैगे ने?
0: नहीं, लड़कियां दे लिए विशेष कोर्स तां आपां ये कह सकते हैं कि जिवें इत्थे सीविंग दा हो गया, सीविंग कटिंग दे कोर्सेज हो जांदे ने
1: अच्छा जी
0: काफी। हांजी, इलेक्ट्रिशियन ट्रेड दे विच काफी जांदियां ने कुड़ियां,
1: अच्छा
0: ते
1: जी
0: एक स्टेनोग्राफी इंग्लिश जिहड़ा ट्रेड है उहदे विच ये भी एक कॉमन कोर्स असीं कह सकते हैं
1: हाँ
0: कि
1: जी
0: कुड़ियां कर सकदियां ने, क्योंकि इहदे विच काफी बच्चे जांदे हैं, गर्ल्स भी ज्यादा मात्रा विच जांदियां ने,
1: हाँ
0: ठीक
1: जी
0: है। बाकी जिहड़े कोई इदां दा बैरियर नहीं है, जिदां मोटर मैकेनिक हो गया, इदां दे कोर्सेज ज्यादातर मेल्स ज्वाइन करदे हैं, बॉयज ज्वाइन करदे हैं,
1: अच्छा जी
0: बट जिदां सीविंग कटिंग हो गया या फिर अपना स्टेनोग्राफी इंग्लिश हो गया, इंटीरियर डेकोरेशन डिजाइनिंग हो गया, नेटवर्क टेक्नीशियन हो गया, ठीक है,
1: अच्छा जी
0: इदां दे काम हैगे हैं जिहड़े कुड़ियां भी अप्लाई कर सकदियां ने कोर्स ट्रेड, या फिर इलेक्ट्रिशियन दा भी कुड़ियां काफी करदियां ने।
1: काफी
0: तां
1: वधिया, कुड़ियां लई खेत्र वधिया हैगा।
0: हांजी हांजी बिल्कुल।
1: होर कोई गल जिहड़ी तुसीं दसनी चाहते हो इस खेत्र बारे?
0: इस खेत्र दे विच ये है कि देखो जिद्दां मैं तुहानूं पहलां दस चुकी हां कि जिहड़े बच्चे हायर एजुकेशन च जाना चाहुंदे ने, देखो इक चीज़ तां जरूरी तौर ते है कि पहलां डिसाइड कर लेना चाहिदा बच्चे नूं कि मैं प्राइवेट सेक्टर च जाना है या फिर मैं गवर्नमेंट सेक्टर च जाना है, या
1: अच्छा
0: कि मैं
1: जी
0: अपना खुद दा रोजगार खुलना है, कुछ भी अपना
1: हाँ जी
0: स्वरोजगार बनाना, कुछ भी अपना बिजनेस वगैरह करना है, फिर ओहदी तैयारी उस अकॉर्डिंग होएगी।
1: अच्छा जी
0: जिदां जे कोई बच्चा चाहता है कि मैं पब्लिक सेक्टर दे विच जाना है, गवर्नमेंट सेक्टर च जाना है, तां उहनूं थ्रेटिकल अपना बड़ा रखना पऊगा, मजबूत रखना पऊगा नाल नाल, क्योंकि ओहदे विच बच्चे नूं टेस्ट देना पऊगा, टेस्ट कढ़ने पैणगे, ते नाल दी नाल उहनूं अप टू डेट रहना पऊगा वी कहड़े टेस्ट आ रहे ने, उहनां दी तैयारी नाल दी नाल करदे रहना पऊगा। 2 साल दे दौरान जदों ओहदा आईटीआई जद तक कोर्स कंप्लीट होगा ओहदे नाल नाल ही उह बच्चा या तो चलो जे जेकर वो बच्चा अंडर एज है तां वो डिप्लोमा कर सकदा है, अगर वो एज ओदी 18 तक हैगी है तां वो बच्चा फिर पीडब्ल्यूडीज दे अंडर या फिर कोई भी इदां गवर्नमेंट पीएसयूज दे अंडर निकले हुए टेस्ट ने जेडे वो अप्लाई कर सकदा है, ओदी तैयारी नाल दी नाल करी जावे।
1: अच्छा जी
0: बट जिवें आपां प्राइवेट सेक्टर दी गल करदे हां, जेकर बच्चे ने
1: हाँ जी
0: प्राइवेट सेक्टर च आना है तां उहनूं बच्चे नूं थोड़ा प्रैक्टिकल नॉलेज दे विच तेज होना पऊगा, प्लस ओदी कम्युनिकेशन स्किल्स जिहड़े हैं बहुत मैटर करते हैं।
1: अच्छा एक मिनट में ये दसो भी जिहड़े वोकेशनल जिहड़े कोर्स हुंदे ने ते आईटीआई, इहनां दोनों दे खेत्र विच की फर्क हैगा?
0: वोकेशनल कोर्सेज जिहड़े के स्कूल्स दे दौरान बच्चे लै लैंदे आ, जिदां कटिंग सीविंग दे भी काफी हुंदे आ, या फिर इसे दे नाल मिलदे जुलदे काफी सारे हो जांदे, इलेक्ट्रिशियन वेल्डर इलेक्ट्रिशियन वगैरह वाले भी आ जांदे आ, तां उहनां दा फायदा ये हुंदा कि जिहड़े बच्चे आईटीआई ज्वाइन करना चाहुंदे आ
1: हाँ
0: उहनां
1: जी
0: दे लई उह इक प्लेटफॉर्म इक बेस बन जांदे आ,
1: अच्छा जी
0: उहनां नूं उहनां बारे पहलां ही नॉलेज हो जांदी है ना।
1: अच्छा जी
0: ते जिहड़े बच्चों ने मान लो आईटीआई या फिर उद्योगिक खेत्र दे विच जाना नहीं है, या फिर
1: हाँ
0: उन्हां
1: जी
0: ने अगे ग्रेजुएशन करनी है या फिर हायर स्टडीज दे विच कुछ भी होर करना है, तां इहो जे बच्चियां दे लई सिंपल अपना 10th तक या फिर 12th तक अपनी सिंपल स्टडी करने दे विच ही बेहतरी है उन्हां दी।
1: अच्छा जी
0: हाँ जी
1: मैडम साहिबाना जी, तुसी बहुत वधिया जानकारी साडे स्रोतियां दे नाल सांझी कीती, तुहाडा बहुत बहुत धन्नवाद।
0: धन्यवाद जी,
1: हाँ
0: थैंक
1: जी,
0: यू
1: स्रोतियां दा असीं धन्नवाद करते हैं जिन्हां ने साडे प्रोग्राम नूं बड़े ही प्यार नाल सुणिया, तो
0: जी।
1: अगली बार फिर मिलांगे प्रोग्राम सिक्ख्या ते रुजगार दे विच। तुहाडा सारयां दा बहुत बहुत धन्नवाद। मैं सुखबीर जोगा अते दुआबा रेडिया वल्लों शुक्रिया जी।

0: ದ್ವಾಪ ರೇಡಿಯೋ.
1: ਦੋਸਤੋ ਦੁਆਬਾ ਰੇਡੀਓ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਮੈਂ ਸੁਖਵੀਰ ਜੋਗਾ ਲੈ ਕੇ ਆਇਆ ਹਾਂ ਤੁਹਾਡੇ ਲਈ ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ। ਜਿਵੇਂ ਕਿ ਆਪਾਂ ਸਾਰੇ ਜਾਣਦੇ ਹਾਂ ਕਿ ਹਰ ਵਿਦਿਆਰਥੀ, ਨੌਜਵਾਨ ਅਤੇ ਉਹਨਾਂ ਦੇ ਮਾਤਾ ਪਿਤਾ ਦਾ ਇੱਕ ਨਿਸ਼ਾਨਾ ਹੁੰਦਾ ਹੈ ਕਿ ਉਹਨਾਂ ਦਾ ਬੱਚਾ ਪੜ੍ਹ ਲਿਖ ਕੇ ਕਿਸੇ ਚੰਗੇ ਕੰਮ ਕਾਰ ਉੱਤੇ ਲੱਗ ਜਾਵੇ, ਤਾਂ ਕਿ ਉਹ ਇੱਜ਼ਤ ਨਾਲ ਚਾਰ ਪੈਸੇ ਕਮਾਉਣ ਵਾਲਾ ਬਣ ਕੇ ਆਪਣੇ ਭਵਿੱਖ ਨੂੰ ਵਧੀਆ ਢੰਗ ਨਾਲ ਜੀ ਸਕੇ। ਇੱਕ ਪਾਸੇ ਜਿੱਥੇ ਬੇਰੁਜ਼ਗਾਰ ਨੌਜਵਾਨਾਂ ਦੀ ਭੀੜ ਹਰ ਦਿਨ ਵੱਧ ਰਹੀ ਹੈ, ਉੱਥੇ ਬਹੁਤ ਸਾਰੇ ਖੇਤਰ ਅਜਿਹੇ ਵੀ ਹਨ ਜਿਨ੍ਹਾਂ ਬਾਰੇ ਉਹਨਾਂ ਨੂੰ ਜਾਣਕਾਰੀ ਨਹੀਂ ਹੈ। ਅੱਜ ਦਾ ਵਿਸ਼ਾ ਹੈ ਮੀਡੀਆ ਦੇ ਖੇਤਰ ਵਿੱਚ ਰੋਜ਼ਗਾਰ ਦੇ ਮੌਕੇ। ਮੀਡੀਆ ਬੜੀ ਚਕਾਚੌਂਦ ਵਾਲਾ ਖੇਤਰ ਹੈ ਜਿਸ ਵਿੱਚ ਪੈਸਾ ਵੀ ਬਹੁਤ ਹੈ, ਪਰ ਇਹ ਬੜੀ ਜ਼ਿੰਮੇਵਾਰੀ ਨਾਲ ਨਿਭਾਉਣ ਵਾਲਾ ਕਾਰਜ ਹੈ। ਇਸ ਵਿਸ਼ੇ ਉੱਤੇ ਗੱਲਬਾਤ ਕਰਨ ਲਈ ਸਾਡੇ ਨਾਲ ਮਹਿਮਾਨ ਹਨ ਮੈਡਮ ਸਹਿਬਾਨਾ ਜੀ, ਜੋ ਕਿ ਜ਼ਿਲ੍ਹਾ ਰੁਜ਼ਗਾਰ ਅਤੇ ਉੱਦਮ ਬਿਊਰੋ ਬਰਨਾਲਾ ਵਿੱਚ ਕਰੀਅਰ ਕੌਂਸਲਰ ਹਨ। ਸਹਿਬਾਨਾ ਜੀ, ਬਹੁਤ ਬਹੁਤ ਸਵਾਗਤ ਹੈ ਤੁਹਾਡਾ ਦੁਆਬਾ ਰੇਡੀਓ ਉੱਤੇ ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਦੇ ਵਿੱਚ।
2: ਧੰਨਵਾਦ ਜੀ, ਬਹੁਤ ਬਹੁਤ ਧੰਨਵਾਦ।
1: ਹਾਂਜੀ, ਆਪਾਂ ਸ਼ੁਰੂਆਤ ਕਰਾਂਗੇ। ਮੈਡਮ, ਗੱਲ ਕਰਨੀ ਚਾਹਾਂਗਾ ਮੀਡੀਆ ਦੇ ਖੇਤਰ ਵਿੱਚ ਰੁਜ਼ਗਾਰ ਦੇ ਮੌਕਿਆਂ ਬਾਰੇ ਆਪਾਂ ਗੱਲ ਕਰਨੀ ਹੈ।
2: ਹਾਂਜੀ,
1: ਇਸ ਖੇਤਰ ਦੇ ਵਿੱਚ ਮੀਡੀਆ ਦੇ ਵਿੱਚ ਕਿਹੜੇ ਕਿਹੜੇ ਕੰਮ ਆ ਜਾਂਦੇ ਨੇ?
2: ਜਦੋਂ ਅਸੀਂ ਮੀਡੀਆ ਦੀ ਗੱਲ ਕਰਦੇ ਹਾਂ ਤਾਂ ਬੇਸਿਕਲੀ ਅਸੀਂ ਸੰਚਾਰ ਦੀ ਗੱਲ ਕਰ ਰਹੇ ਹੁੰਦੇ ਹਾਂ।
1: ਹਾਂਜੀ,
2: ਤੇ ਅੱਜ ਦੇ ਦੌਰ ਵਿੱਚ ਅਜਿਹਾ ਕੋਈ ਵੀ ਕੰਮ ਨਹੀਂ ਹੈ ਜਿਹੜਾ ਸੰਚਾਰ ਦੇ ਬਿਨਾਂ ਸੰਭਵ ਹੈ।
1: ਬਿਲਕੁਲ ਜੀ,
2: ਮੀਡੀਆ ਦਾ ਖੇਤਰ ਬਹੁਤ ਹੀ ਜ਼ਿਆਦਾ ਵਿਸ਼ਾਲ ਹੋ ਚੁੱਕਿਆ ਹੈ ਹੁਣ।
1: ਹਾਂਜੀ,
2: ਇਹਨਾਂ ਤੋਂ ਸਭ ਤੋਂ ਪਹਿਲਾਂ ਪ੍ਰਿੰਟ ਮੀਡੀਆ, ਜਿੱਦਾਂ ਕਿ ਅਖਬਾਰ ਹੋ ਗਏ, ਮੈਗਜ਼ੀਨਸ ਹੋ ਗਏ, ਇਹ ਸਾਰਾ ਸਾਡਾ ਪ੍ਰਿੰਟ ਮੀਡੀਆ ਆ ਜਾਂਦਾ ਹੈ ਜਿਹੜਾ ਕਿ ਬਹੁਤ ਹੀ ਪੁਰਾਣਾ ਵੀ ਹੈ।
1: ਹਾਂਜੀ,
2: ਤੇ ਇਸ ਤੋਂ ਇਲਾਵਾ ਨਾਲ ਹੀ ਇਹਦੇ ਇਲੈਕਟ੍ਰੋਨਿਕ ਮੀਡੀਆ ਵੀ ਜੁੜ ਜਾਂਦਾ ਹੈ, ਜਿਹੜਾ ਕਿ ਜਿਹਦੇ ਵਿੱਚੋਂ ਅਸੀਂ ਸਭ ਤੋਂ ਜ਼ਿਆਦਾ ਵਾਕਿਫ ਹੀ ਹਾਂ। ਮੋਸਟਲੀ ਅਸੀਂ ਟੀਵੀ ਚੈਨਲਸ ਦੇਖਦੇ ਰਹਿੰਦੇ ਹਾਂ, ਟੀਵੀ ਹੋ ਗਿਆ, ਰੇਡੀਓ ਹੋ ਗਿਆ, ਯੂਟਿਊਬ, ਇਹ ਸਾਰੀਆਂ ਜੋ ਇਲੈਕਟ੍ਰੋਨਿਕ ਮੀਡੀਆ ਦੇ ਵਿੱਚ ਆ ਜਾਂਦੀਆਂ ਨੇ।
1: ਹਾਂਜੀ,
2: ਤੇ ਇਸ ਤੋਂ ਇਲਾਵਾ ਮੀਡੀਆ ਦੇ ਖੇਤਰ ਵਿੱਚ ਪਬਲਿਕ ਰਿਲੇਸ਼ਨ ਹੋ ਗਿਆ, ਐਡਵਰਟਾਈਜ਼ਿੰਗ, ਫੋਟੋਗ੍ਰਾਫੀ, ਵੀਡੀਓਗ੍ਰਾਫੀ ਵਰਗੇ ਖੇਤਰ ਵੀ ਜੁੜ ਜਾਂਦੇ ਨੇ।
1: ਹਾਂਜੀ,
2: ਤੇ ਅੱਜ ਕੱਲ ਇੰਟਰਨੈਟ ਦਾ ਜ਼ਮਾਨਾ ਹੋਣ ਕਰਕੇ ਕਈ ਹੋਰ ਨਵੀਆਂ ਟਰਮਸ ਵੀ ਮੀਡੀਆ ਦੇ ਨਾਲ ਜੁੜ ਚੁੱਕੀਆਂ ਨੇ, ਜਿੱਦਾਂ ਨਿਊ ਮੀਡੀਆ ਨੇ ਜਨਮ ਲੈ ਲਿਆ ਹੈ, ਜਿੱਦਾਂ ਕਿ ਆਨਲਾਈਨ ਰੇਡੀਓ, ਆਨਲਾਈਨ ਟੀਵੀ, ਆਨਲਾਈਨ ਵੈਬ ਚੈਨਲਸ, ਤੇ ਵੱਖਰੀਆਂ ਵੱਖਰੀਆਂ ਨਿਊਜ਼ ਵੈਬਸਾਈਟਸ ਹੋ ਗਿਆ, ਪੋਰਟਲਸ ਹੋ ਗਏ, ਐਪਲੀਕੇਸ਼ਨਸ ਹੋ ਗਈਆਂ, ਡਿਫਰੈਂਟ ਡਿਫਰੈਂਟ ਯੂਟਿਊਬ ਨਿਊਜ਼ ਚੈਨਲਸ ਹੋ ਗਏ, ਤਾਂ ਇਹ ਸਾਰੀਆਂ ਚੀਜ਼ਾਂ ਨੇ ਸਾਡੇ ਮੀਡੀਆ ਦੇ ਜੋ ਖੇਤਰ ਨੂੰ ਹੋਰ ਵੀ ਜ਼ਿਆਦਾ ਵਿਸ਼ਾਲ ਕਰ ਦਿੱਤਾ ਹੈ। ਤੇ ਇਸ ਦੇ ਨਾਲ ਹੀ ਮੀਡੀਆ ਦੇ ਨਾਲ ਜੁੜੀਆਂ ਹੋਈਆਂ ਇੱਕ ਹੋਰ ਖੇਤਰ ਜਿਹਨੂੰ ਅਸੀਂ ਟੈਕਨੋਲੋਜੀ, ਜਿਹੜੀ ਟੈਕਨੋਲੋਜੀ ਮੀਡੀਆ ਦੇ ਵਿੱਚ ਯੂਜ਼ ਹੁੰਦੀ ਹੈ, ਉਸ ਮੀਡੀਆ ਟੈਕਨੀਸ਼ੀਅਨਸ ਆਖ ਸਕਦੇ ਹਾਂ, ਇਹ ਖੇਤਰ ਵੀ ਸਾਡੇ ਮੀਡੀਆ ਦੇ ਖੇਤਰ ਦੇ ਨਾਲ ਜੁੜਿਆ ਹੋਇਆ ਖੇਤਰ ਹੀ ਹੈ।
1: ਬਿਲਕੁਲ ਜੀ, ਅੱਗੇ ਆਪਾਂ ਗੱਲ ਕਰਾਂਗੇ ਵੀ ਜੇ ਤੁਸੀਂ ਗੱਲ ਕੀਤੀ ਹੈ ਪ੍ਰਿੰਟ ਮੀਡੀਆ ਦੀ।
2: ਹਾਂਜੀ,
1: ਪ੍ਰਿੰਟ ਮੀਡੀਆ ਦੇ ਵਿੱਚ ਸਾਡੇ ਨੌਜਵਾਨਾਂ ਲਈ ਕਿਹੜੇ ਕਿਹੜੇ ਕੰਮ ਉਪਲਬਧ ਹਨ?
2: ਪ੍ਰਿੰਟ ਮੀਡੀਆ ਜੋ ਹੈ ਇੱਕ ਸਾਡਾ ਬੜਾ ਹੀ ਪੁਰਾਣਾ ਮੀਡੀਆ ਹੈ, ਜਿਹਦੇ ਵਿੱਚ ਅਖਬਾਰ, ਮੈਗਜ਼ੀਨਸ ਆ ਜਾਂਦੀਆਂ ਨੇ, ਤੇ ਇਹਦੇ ਵਿੱਚ ਅਕਸਰ ਹੀ ਨੌਜਵਾਨ ਜਦੋਂ ਕੋਰਸ ਕੰਪਲੀਟ ਕਰਦੇ ਆ ਤਾਂ ਉਹਨਾਂ ਨੂੰ ਪਹਿਲਾਂ ਐਜ਼ ਅ ਟ੍ਰੇਨੀ ਪੱਤਰਕਾਰ ਭਰਤੀ ਕੀਤਾ ਜਾਂਦਾ ਹੈ ਪ੍ਰਿੰਟ ਮੀਡੀਆ ਦੇ ਵਿੱਚ।
1: ਅੱਛਾ ਜੀ,
2: ਤੇ ਫਿਰ ਉਹ ਆਪਣੇ ਹਾਰਡਵਰਕ ਨਾਲ ਹੌਲੀ ਹੌਲੀ ਪ੍ਰੋਗਰੈਸ ਕਰਦੇ ਹੋਏ ਉਹ ਸਬ ਐਡੀਟਰ ਦੀਆਂ ਪੋਸਟਾਂ ਤੱਕ ਚਲੇ ਜਾਂਦੇ ਨੇ, ਦੈਨ ਉਹ ਐਡੀਟਰ ਦੀ ਪੋਸਟ ਤੱਕ ਵੀ ਚਲੇ ਜਾਂਦੇ ਨੇ। ਤੇ ਇਸ ਦੇ ਨਾਲ ਹੀ ਮੈਂ ਇੱਕ ਚੀਜ਼ ਹਾਈਲਾਈਟ ਜਿਹੜੀ ਇੱਥੇ ਕਰਨਾ ਚਾਹਾਂਗੀ ਕਿ ਇਹ ਪੋਸਟਾਂ ਤੱਕ ਪਹੁੰਚਣ ਲਈ ਜਾਂ ਫਿਰ ਇਸ ਖੇਤਰ ਦੇ ਵਿੱਚ ਸਫਲਤਾ ਹਾਸਲ ਕਰਨ ਦੇ ਲਈ ਜੋ ਇੱਕ ਪਰਸਨ ਦੇ ਵਿੱਚ ਐਬਿਲਿਟੀ ਹੋਣੀ ਚਾਹੀਦੀ ਹੈ, ਉਹ ਹੋਣੀ ਚਾਹੀਦੀ ਹੈ ਕਿ ਲੈਂਗੁਏਜ ਵਿੱਚ ਮੁਹਾਰਤ ਹੋਣਾ ਬਹੁਤ ਜ਼ਰੂਰੀ ਹੈ।
1: ਬਿਲਕੁਲ ਜੀ, ਹਾਂਜੀ,
2: ਵਿਅਕਤੀ ਦਾ ਅਗਰ ਉਹ ਜਰਨਲਿਜ਼ਮ ਐਂਡ ਮਾਸ ਕਮਿਊਨੀਕੇਸ਼ਨ ਦੇ ਵਿੱਚ ਜਾਣਾ ਚਾਹੁੰਦਾ ਹੈ, ਉਸ 'ਚ ਸਫਲਤਾ ਹਾਸਲ ਕਰਨਾ ਚਾਹੁੰਦਾ ਹੈ, ਤਾਂ ਉਸਨੂੰ ਲੈਂਗੁਏਜ ਦਾ ਗਿਆਨ ਹੋਣਾ ਬਹੁਤ ਜ਼ਰੂਰੀ ਹੈ। ਭਾਸ਼ਾ ਦੀ ਮੁਹਾਰਤ ਦੇ ਨਾਲ ਹੀ ਬੱਚਾ ਬਹੁਤ ਅੱਗੇ ਦੀ ਅੱਗੇ ਪਹੁੰਚ ਸਕਦਾ ਹੈ। ਅਗਰ ਕਿਸੇ ਨੂੰ ਅੱਛਾ ਰਾਈਟਰ ਰਾਈਟਿੰਗ ਸਕਿੱਲਸ ਨੇ, ਕਿਸੇ ਦੇ ਵਿੱਚ ਰਾਈਟਿੰਗ ਸਕਿੱਲਸ ਨੇ, ਤੇ ਉਹ ਆਪਣੇ ਲਿਖੇ ਹੋਏ ਵਿਸ਼ੇ ਨੂੰ ਅੱਛੇ ਤਰੀਕੇ ਦੇ ਨਾਲ ਬੜੇ ਬਿਊਟੀਫੁਲ ਸ਼ਬਦਾਂ ਦੇ ਵਿੱਚ ਐਕਸਪ੍ਰੈਸ ਕਰ ਸਕਦਾ ਹੈ, ਤਾਂ ਉਹ ਸਾਰੀਆਂ ਚੀਜ਼ਾਂ ਦੇ ਨਾਲ ਉਹਦੀ ਸਕਸੈਸ ਦੇ ਚਾਂਸਸ ਜਿਹੜੇ ਨੇ ਥੋੜੇ ਹੋਰ ਵੱਧ ਜਾਂਦੇ ਨੇ।
1: ਹਾਂਜੀ, ਪ੍ਰਿੰਟ ਮੀਡੀਆ ਦੇ ਵਿੱਚ ਤਾਂ ਭਾਸ਼ਾ ਦਾ ਜਿਹੜਾ ਗਿਆਨ ਹੋਣਾ,
2: ਹਾਂ,
1: ਤੇ ਜਾਂ ਕੰਪਿਊਟਰ ਟਾਈਪਿੰਗ, ਇਹਦਾ ਹੋਰ ਵੀ ਜ਼ਿਆਦਾ ਮਹੱਤਵ ਹੈ।
2: ਬਿਲਕੁਲ, ਇਸ ਦੇ ਨਾਲ ਹੀ ਜਿੱਦਾਂ ਇੱਕ ਵਿਅਕਤੀ ਨੂੰ ਅਗਰ ਭਾਸ਼ਾ ਮਲਟੀ ਲੈਂਗੁਏਜਸ ਆਉਂਦੀਆਂ ਨੇ, ਜ਼ਿਆਦਾ ਭਾਸ਼ਾ ਆਉਂਦੀਆਂ ਨੇ, ਜਿਵੇਂ ਉਸਨੂੰ ਇੰਗਲਿਸ਼, ਪੰਜਾਬੀ, ਹਿੰਦੀ, ਉਰਦੂ, ਭਾਸ਼ਾਵਾਂ ਦਾ ਗਿਆਨ ਹੈ ਤਾਂ ਉਹ
1: ਹਾਂਜੀ
2: ਐਜ਼ ਅ ਟਰਾਂਸਲੇਟਰ ਵੀ ਕੰਮ ਕਰ ਸਕਦਾ ਹੈ ਮੀਡੀਆ ਦੇ ਵਿੱਚ।
1: ਬਿਲਕੁਲ
2: ਤੇ ਇਹਦੇ ਨਾਲ ਹੀ ਜਿੱਦਾਂ ਤੁਸੀਂ ਕਿਹਾ ਕੰਪਿਊਟਰ ਨੌਲੇਜ ਦਾ ਹੋਣਾ ਬਹੁਤ ਜ਼ਰੂਰੀ ਹੈ। ਅੱਜ ਦੇ ਟਾਈਮ
1: ਹਾਂਜੀ
2: ਦੇ ਵਿੱਚ ਅਗਰ ਕੋਈ ਪ੍ਰਿੰਟ ਮੀਡੀਆ ਦੇ ਵਿੱਚ ਇੰਟਰਸਟ ਰੱਖਦਾ ਹੈ ਤਾਂ ਉਹਨੂੰ ਜਿਹੜੀ ਭਾਸ਼ਾ ਦੇ ਵਿੱਚ ਮੁਹਾਰਤ ਹਾਸਲ ਹੈ ਉਸ ਭਾਸ਼ਾ ਦੇ ਵਿੱਚ ਉਸਨੂੰ ਟਾਈਪਿੰਗ ਆਉਣਾ ਬਹੁਤ ਜ਼ਰੂਰੀ ਹੈ।
1: ਸਹੀ ਗੱਲ ਹੈ ਜੀ।
2: ਤੇ ਟਾਈਪਿੰਗ ਦੇ ਨਾਲ ਨਾਲ ਹੀ ਜਿੱਦਾਂ ਅਗਰ ਉਸਨੂੰ ਕੰਪਿਊਟਰ ਦੀ ਥੋੜੀ ਨੌਲੇਜ ਹੁੰਦੀ ਹੈ ਤਾਂ ਉਹ ਪੇਜ ਡਿਜ਼ਾਈਨ ਕਰ ਸਕਦਾ ਹੈ, ਲੇਆਊਟ ਡਿਜ਼ਾਈਨਰ ਦਾ ਕੰਮ ਵੀ ਕਰ ਸਕਦਾ ਹੈ ਮੀਡੀਆ ਦੇ
1: ਹਾਂਜੀ
2: ਵਿੱਚ। ਤੇ ਇਹਦੇ ਨਾਲ ਹੀ ਉਹਨੂੰ ਥੋੜੇ ਛੋਟੇ ਛੋਟੇ ਸੋਫਟਵੇਅਰ ਜਿੱਦਾਂ ਜਿਹਨੂੰ ਅਸੀਂ ਪੇਜ ਮੇਕਰ ਜਾਂ ਕੁਆਰਕ ਸਪੇਅਰਸ ਬੋਲਦੇ ਹਾਂ ਤਾਂ ਇਹਨਾਂ ਦੀ ਵੀ ਨੌਲੇਜ ਅਗਰ ਥੋੜੀ ਬਹੁਤ ਹੁੰਦੀ ਹੈ ਤਾਂ
1: ਹਾਂਜੀ
2: ਉਸਦੀ ਸਕਸੈਸ ਦੇ ਜੋ ਚਾਂਸਸ ਹੈ ਉਹ ਥੋੜੇ ਹੋਰ ਵੱਧ ਜਾਂਦੇ ਨੇ।
1: ਅੱਜ ਕੱਲ ਤਾਂ ਇਹ ਵੀ ਹੈਗਾ ਵੀ ਜਿਹੜੇ ਅਖਬਾਰ ਨੇ ਉਹ ਨੈਸ਼ਨਲ ਪੱਧਰ
2: ਹਾਂਜੀ
1: ਤੇ ਛਪਦੇ ਆ ਜਾਂ ਸਟੇਟ ਪੱਧਰ ਤੇ ਛਪਦੇ ਆ, ਉਸ ਤੋਂ
2: ਹਾਂਜੀ
1: ਬਾਅਦ ਉਹਨਾਂ ਨੇ ਸਾਰਿਆਂ ਨੇ ਜ਼ਿਲ੍ਹਿਆਂ ਦੇ ਵਿੱਚ ਆਪਣੇ ਆਪਣੇ ਦਫ਼ਤਰ ਖੋਲ੍ਹੇ ਹੋਏ ਆ,
2: ਹਾਂਜੀ ਬਿਲਕੁਲ
1: ਜ਼ਿਲ੍ਹਿਆਂ ਦੇ ਵਿੱਚ ਵੀ ਜਿਹੜਾ ਹੈਗਾ ਕੰਮ ਮਿਲ
2: ਹਾਂ
1: ਸਕਦਾ ਮੇਰੇ
2: ਬਿਲਕੁਲ
1: ਖਿਆਲ ਦੇ ਵਿੱਚ।
2: ਹਾਂਜੀ ਹਾਂ, ਡਿਸਟ੍ਰਿਕਟ ਲੈਵਲ ਤੇ ਵੀ ਪੋਸਟਾਂ ਹੋ ਜਾਂਦੀਆਂ ਨੇ
1: ਹਾਂਜੀ
2: ਔਰ ਜ਼ਿਲ੍ਹਿਆਂ ਦੇ ਸਟੇਟ ਪੱਧਰ ਦੇ ਉੱਪਰ ਵੀ ਇਸ ਦੇ ਵਿੱਚ ਬਹੁਤ ਸਾਰੀਆਂ ਪੋਸਟਾਂ ਹੁੰਦੀਆਂ ਨੇ। ਤੇ ਇਸ ਦੇ ਵਿੱਚ ਪ੍ਰਾਈਵੇਟ ਤੇ ਗਵਰਨਮੈਂਟ ਦੋਨੋਂ ਹੀ
1: ਹਾਂਜੀ
2: ਸੈਕਟਰਸ ਸਾਡੇ ਲਈ ਓਪਨ ਰਹਿੰਦੇ ਨੇ ਅਗਰ ਕੋਈ ਪਰਸਨ
1: ਪ੍ਰਾਈਵੇਟ ਜਾਂ ਸਰਕਾਰੀ ਖੇਤਰ ਦੀ ਗੱਲ ਕਰਨ ਦੇ ਨਾਲ ਨਾਲ ਜੇ ਆਪਾਂ ਉਸ ਤੋਂ ਪਹਿਲਾਂ ਗੱਲ ਕਰੀਏ ਵੀ ਇਹਦੇ ਲਈ ਕੋਰਸ ਕਿਹੜੇ ਕਿਹੜੇ ਕਰਨੇ ਚਾਹੀਦੇ ਨੇ
2: ਜੀ? ਹਾਂਜੀ,
1: ਜਾਂ
2: ਕੋਰਸ ਦੇ
1: ਕਰਵਾਏ
2: ਵਿੱਚ
1: ਜਾਂਦੇ ਨੇ ਜਿਹੜੇ ਕੋਰਸ?
2: ਹਾਂਜੀ, ਕਾਫੀ ਅਗਰ ਮੈਂ ਪੰਜਾਬ ਦੇ ਵਿੱਚ ਆਪਾਂ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਕਾਫੀ ਅੱਛੀਆਂ ਯੂਨੀਵਰਸਿਟੀਜ਼ ਪਲੱਸ ਕਾਲਜਸ ਹੈਗੇ ਨੇ ਜਿਹੜੇ ਮਾਸਟਰਸ ਐਂਡ ਗ੍ਰੈਜੂਏਸ਼ਨ ਇਨ ਮਾਸ ਕਮਿਊਨੀਕੇਸ਼ਨ ਐਂਡ
1: ਅੱਛਾ ਜੀ
2: ਜਰਨਲਿਜ਼ਮ ਚ ਕਰਵਾਉਂਦੇ ਆ। ਤਾਂ
1: ਅੱਛਾ
2: ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਜਿਵੇਂ ਪੰਜਾਬੀ ਯੂਨੀਵਰਸਿਟੀ ਦਾ ਜਰਨਲਿਜ਼ਮ ਡਿਪਾਰਟਮੈਂਟ ਹੈ,
1: ਹਾਂਜੀ
2: ਉਹ ਆਫਰ ਕਰਦਾ ਹੈ BA JMC
1: ਅੱਛਾ ਜੀ।
2: ਗ੍ਰੈਜੂਏਸ਼ਨ ਹਾਂਜੀ BA ਇਨ ਜਰਨਲਿਜ਼ਮ ਐਂਡ ਮਾਸ ਕਮਿਊਨੀਕੇਸ਼ਨ, ਜਿਹਦੇ ਲਈ ਉਹ ਆਪਣਾ ਇੱਕ ਸਪੈਸ਼ਲ ਐਂਟਰੈਂਸ ਐਗਜ਼ਾਮ ਲੈਂਦਾ ਹੈ।
1: ਅੱਛਾ
2: ਜੋ
1: ਜੀ
2: ਬੱਚੇ ਦਾ ਐਂਟਰੈਂਸ ਐਗਜ਼ਾਮ ਕਲੀਅਰ ਹੋ ਜਾਂਦਾ ਹੈ ਤਾਂ ਉਹਨਾਂ ਬੱਚਿਆਂ ਨੂੰ ਗ੍ਰੈਜੂਏਸ਼ਨ ਦੇ ਵਿੱਚ ਉੱਥੇ BA ਮਤਲਬ ਗ੍ਰੈਜੂਏਸ਼ਨ ਦੇ ਵਿੱਚ ਉੱਥੇ ਐਡਮਿਸ਼ਨ ਮਿਲ ਜਾਂਦੀ ਹੈ। ਤੇ ਇਸ ਦੇ ਨਾਲ ਹੀ ਉਹ ਗ੍ਰੈਜੂਏਸ਼ਨ ਤੋਂ ਬਾਅਦ ਮਾਸਟਰਸ ਲਈ ਵੀ ਉੱਥੇ ਸੇਮ ਹੀ ਡਿਪਾਰਟਮੈਂਟ ਚ ਅਪਲਾਈ ਕਰ ਸਕਦਾ ਹੈ। ਬੜਾ ਹੀ ਅੱਛਾ ਡਿਪਾਰਟਮੈਂਟ ਮੰਨਿਆ ਜਾਂਦਾ ਹੈ ਪੰਜਾਬੀ ਯੂਨੀਵਰਸਿਟੀ ਦਾ ਇਹ ਡਿਪਾਰਟਮੈਂਟ। ਤੇ ਇਸ ਦੇ ਨਾਲ ਇੱਕ ਹੋਰ ਡਿਪਾਰਟਮੈਂਟ ਵੀ ਹੈ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਹੀ ਜਿਹੜਾ BJMC ਕਰਵਾਉਂਦਾ ਹੈ। ਇਹ ਜਿਹੜੀ BJMC ਹੈ ਉਹ ਹੈਗੀ ਮੇਨ ਫਿਲਮ ਟੀਵੀ ਟੀਵੀ ਐਂਡ ਫਿਲਮ ਦੇ ਵਿੱਚ, ਮਤਲਬ ਅਗਰ ਕੋਈ ਪਰਸਨ ਇਲੈਕਟ੍ਰੋਨਿਕ ਮੀਡੀਆ ਦੇ ਵਿੱਚ ਜਾਣਾ ਚਾਹੁੰਦਾ ਹੈ ਤਾਂ ਉਹਦੇ ਲਈ ਇਹ ਬੈਸਟ ਆਪਸ਼ਨ ਹੈ। ਔਰ ਜੋ ਮੈਂ ਪਹਿਲਾਂ ਦੱਸ ਚੁੱਕੀ ਹਾਂ ਉਹ ਜਿਹੜੀ ਹੈ ਉਹ ਸਾਰਾ ਜਰਨਲਿਜ਼ਮ ਐਂਡ ਮਾਸ ਕਮਿਊਨੀਕੇਸ਼ਨ ਜੋ ਜਿੱਦਾਂ ਪ੍ਰਿੰਟ ਮੀਡੀਆ ਪਲੱਸ ਇਲੈਕਟ੍ਰੋਨਿਕ ਮੀਡੀਆ ਉਹ ਦੋਨੋਂ ਹੀ ਸ਼ਾਮਿਲ ਹੋ ਜਾਂਦੇ ਨੇ ਉਹਦੇ ਵਿੱਚ। ਤੇ ਇਹ ਜਿਹੜਾ ਸੈਕਿੰਡ ਵਾਲਾ ਹੈ ਇਹ ਸਪੈਸੀਫਾਈਡ ਟੀਵੀ ਐਂਡ ਫਿਲਮ ਦੇ ਲਈ ਹੁੰਦਾ ਹੈ।
1: ਹਾਂਜੀ,
2: ਤੇ
1: ਇਲੈਕਟ੍ਰੋਨਿਕ
2: ਹਾਂਜੀ
1: ਮੀਡੀਆ ਦੀ ਗੱਲ ਕਰ ਲੈਂਦੇ ਆਪਾਂ ਨਾਲ ਨਾਲ,
2: ਹਾਂਜੀ
1: ਉਹ ਵੀ ਦੱਸੋ।
2: ਇਲੈਕਟ੍ਰੋਨਿਕ ਮੀਡੀਆ ਦੇ ਵਿੱਚ ਜਦੋਂ ਅਸੀਂ ਗੱਲ ਕਰਦੇ ਹਾਂ ਤਾਂ ਗ੍ਰੈਜੂਏਸ਼ਨ ਜਾਂ ਪੋਸਟ ਗ੍ਰੈਜੂਏਸ਼ਨ ਤੋਂ ਬਾਅਦ ਜਿੱਦਾਂ ਮਤਲਬ ਬੱਚੇ ਗ੍ਰੈਜੂਏਸ਼ਨ ਕੰਪਲੀਟ ਕਰਦੇ ਆ ਜਾਂ ਪੋਸਟ ਗ੍ਰੈਜੂਏਸ਼ਨ ਕੰਪਲੀਟ ਕਰਦੇ ਆ ਮਾਸ ਮੀਡੀਆ ਸਟੱਡੀਜ਼ ਦੇ ਵਿੱਚ, ਤਾਂ ਉਹਨਾਂ ਦਾ ਅਕਸਰ ਇਹ ਕੰਸਰਨ ਹੁੰਦਾ ਕਿ ਹੁਣ ਅਸੀਂ ਪ੍ਰਿੰਟ ਮੀਡੀਆ ਜੁਆਇਨ ਕਰੀਏ ਜਾਂ ਫਿਰ ਇਲੈਕਟ੍ਰੋਨਿਕ ਮੀਡੀਆ ਜੁਆਇਨ ਕਰੀਏ। ਬੇਸਿਕਲੀ ਇਹਨਾਂ ਦੋਨਾਂ ਤਰ੍ਹਾਂ ਦੇ ਮੀਡੀਆ 'ਚ ਕੰਮ ਕਰਨ ਦੇ ਲਈ ਕੋਰਸਿਸ ਤਾਂ ਡਿਫਰੈਂਟ ਡਿਫਰੈਂਟ ਨਹੀਂ ਹੁੰਦੇ, ਸੇਮ ਹੀ ਕੋਰਸਿਸ ਹੁੰਦੇ ਆ। ਬਸ ਚੋਇਸ ਦਾ ਥੋੜਾ ਫਰਕ ਪੈ ਜਾਂਦਾ ਕਿ ਕੋਈ ਬੱਚਾ ਪ੍ਰਿੰਟ 'ਚ ਜਾਣਾ ਚਾਹੁੰਦਾ ਤੇ ਕੋਈ ਇਲੈਕਟ੍ਰੋਨਿਕ 'ਚ ਜਾਣਾ ਚਾਹੁੰਦਾ ਹੈ। ਤੇ ਇਲੈਕਟ੍ਰੋਨਿਕ ਦੇ ਵਿੱਚ ਜਦੋਂ ਅਸੀਂ ਗੱਲ ਕਰਦੇ ਹਾਂ ਜਿੱਦਾਂ ਕਿ ਅਸੀਂ ਦੇਖਦੇ ਹਾਂ ਨਿਊਜ਼ ਚੈਨਲਸ ਦੇ ਵਿੱਚ ਨਿਊਜ਼ ਐਂਕਰਸ ਹੁੰਦੇ ਆ,
1: ਹਾਂਜੀ
2: ਹੈ ਨਾ, ਤਾਂ ਉਹ ਨਿਊਜ਼ ਐਂਕਰ ਐਜ਼ ਅ ਨਿਊਜ਼ ਐਂਕਰ ਅਗਰ ਕਿਸੇ ਬੱਚੇ ਨੂੰ ਬਹੁਤ ਅੱਛਾ ਉਹ ਆਪਣੇ ਲੈਂਗੁਏਜ ਉਸਨੂੰ ਲੈਂਗੁਏਜ ਮੁਹਾਰਤ ਹੈਗੀ ਹੈ, ਭਾਸ਼ਾ ਮੁਹਾਰਤ ਹੈ, ਤੇ ਉਹ ਆਪਣੇ ਸ਼ਬਦਾਂ ਨੂੰ ਬੜੀ ਬਿਊਟੀਫੁਲ ਤਰੀਕੇ ਦੇ ਨਾਲ ਐਕਸਪ੍ਰੈਸ ਕਰਨ ਦੀ ਕਲਾ ਤੋਂ ਵਾਕਿਫ ਹੈ ਤਾਂ ਉਹ ਇੱਕ ਅੱਛਾ ਐਂਕਰ ਬਣ ਸਕਦਾ ਹੈ ਟੀਵੀ ਤੇ।
1: ਆਪਾਂ ਕਹਿ ਸਕਦੇ ਹਾਂ ਵੀ ਜਿਸ ਤਰ੍ਹਾਂ ਜੇ ਅਖਬਾਰੀ ਲਾਈਨ ਦੇ ਵਿੱਚ ਜਾਣਾ, ਪ੍ਰਿੰਟ ਮੀਡੀਆ ਦੇ ਵਿੱਚ ਜਾਣਾ, ਤਾਂ ਉਹਦੇ ਵਿੱਚ ਸਾਡੇ ਕੋਲ ਗੱਲਬਾਤ ਜਿਹੜੀ ਹੈਗੀ ਗੱਲ ਨੂੰ ਪੇਸ਼ ਕਰਨੀ, ਲਿਖਣ ਦੀ ਲਿਖਣ ਦਾ ਹੁਨਰ ਹੋਣਾ ਚਾਹੀਦਾ,
2: ਰਾਈਟਿੰਗ
1: ਇੱਕ ਵਧੀਆ ਲਿਖਾਰੀ ਹੋਣਾ ਚਾਹੀਦਾ। ਤੇ ਉਸ ਤੋਂ ਬਾਅਦ ਜੇ ਆਪਾਂ ਗੱਲ ਕਰੀਏ ਵੀ ਇਲੈਕਟ੍ਰੋਨਿਕ ਮੀਡੀਆ ਦੇ ਵਿੱਚ, ਤਾਂ ਜਿਹੜਾ ਹੈਗਾ ਉਹ ਇੱਕ ਬੁਲਾਰਾ ਵਧੀਆ ਹੋਣਾ ਚਾਹੀਦਾ ਹੈ, ਉਹਨੂੰ ਗੱਲਬਾਤ ਕਰਨ ਦਾ ਢੰਗ ਵਧੀਆ ਹੋਣਾ ਚਾਹੀਦਾ।
2: ਬਿਲਕੁਲ ਬਿਲਕੁਲ ਹਾਂਜੀ। ਤੇ ਇਸ ਦੇ ਨਾਲ ਹੀ ਬਿਹਾਈਂਡ ਕੈਮਰਾ ਵੀ ਬਹੁਤ ਸਾਰੇ ਹੋਰ ਇਲੈਕਟ੍ਰੋਨਿਕ ਮੀਡੀਆ ਦੇ ਵਿੱਚ ਪੋਸਟਾਂ ਆ ਜਾਂਦੀਆਂ ਨੇ, ਜਿੱਦਾਂ ਸਕ੍ਰਿਪਟ ਰਾਈਟਰ ਹੋ ਗਿਆ ਜਿਹੜੇ ਕਿ ਸਕ੍ਰਿਪਟ ਤਿਆਰ ਕਰਦੇ ਆ, ਨਿਊਜ਼ ਪ੍ਰੋਡਿਊਸਰਸ ਹੋ ਗਿਆ ਇਹ ਨਿਊਜ਼ ਪ੍ਰੋਡਿਊਸ ਕਰਦੇ ਆ ਬਣਾਉਂਦੇ ਆ, ਗ੍ਰਾਫਿਕਸ ਨੂੰ ਤਿਆਰ ਕਰਨ ਵਾਲੇ ਹੋ ਗਏ ਗ੍ਰਾਫਿਕ ਡਿਜ਼ਾਈਨਰ ਹੋ ਗਿਆ, ਕੈਮਰਾਮੈਨ ਲਾਈਟਸਮੈਨ ਤੋਂ ਐਂਡ ਇਸ ਦੇ ਨਾਲ ਨਾਲ ਹੋਰ ਜਿੰਨੀਆਂ ਵੀ ਮਤਲਬ ਹਰ ਇੱਕ ਤਕਰੀਬਨ ਹਰ ਨਿਊਜ਼ ਚੈਨਲ ਦਾ ਇੱਕ ਜੁੜਿਆ ਹੋਇਆ ਇੰਟਰਨੈਟ ਦੇ ਵੱਧ ਜਾਣ ਦੇ ਕਾਰਨ ਜਿਹੜਾ ਹਰ ਇੱਕ ਨਿਊਜ਼ ਚੈਨਲ ਆਪਣੀ ਨਿਊਜ਼ ਨੂੰ ਇੰਟਰਨੈਟ ਦੇ ਉੱਪਰ ਵੀ ਪਾਉਂਦਾ ਹੈ ਤਾਂ ਉਹਦੇ ਲਈ ਵੀ ਉਹ ਡਿਫਰੈਂਟ ਪੋਸਟਾਂ ਕ੍ਰੀਏਟ ਕੀਤੀਆਂ ਹੁੰਦੀਆਂ ਨੇ ਉਹਨਾਂ ਨੇ। ਸੋ ਦੇਰ ਆਰ ਨੰਬਰ ਆਫ ਪੋਸਟ ਅਵੇਲੇਬਲ ਇਨ ਮਾਸ ਮੀਡੀਆ ਇਨ ਜਰਨਲਿਜ਼ਮ ਸੈਕਟਰ।
1: ਹਾਂਜੀ ਹਾਂਜੀ
2: ਹਾਂਜੀ
1: ਇਸ ਤੋਂ ਬਾਅਦ ਆਪਾਂ ਗੱਲ ਕਰਾਂਗੇ ਜਿਹੜਾ ਅੱਜ ਸੋਸ਼ਲ ਮੀਡੀਆ ਦਾ ਦੌਰ ਹੈਗਾ। ਸੋਸ਼ਲ ਮੀਡੀਆ ਦਾ ਅਸੀਂ ਦੇਖ ਰਹੇ ਹਾਂ ਵੀ ਹਰ ਪਾਸੇ ਜਿਹੜੇ ਹੈਗੇ ਨੌਜਵਾਨ ਹੈ ਖਾਸ ਕਰਕੇ ਵੱਡੀ ਵੱਡੀ ਗਿਣਤੀ ਦੇ ਵਿੱਚ ਸੋਸ਼ਲ ਮੀਡੀਆ ਦੇ ਉੱਤੇ ਸਰਗਰਮ ਨੇ।
2: ਹਾਂਜੀ
1: ਸੋਸ਼ਲ ਮੀਡੀਆ ਦੇ ਬਾਰੇ ਵਿੱਚ ਵਿਸਥਾਰ ਦੇ ਵਿੱਚ ਤੁਸੀਂ ਜਾਣਕਾਰੀ ਦਿਓ ਵੀ ਇੱਥੇ ਕਿਹੜੇ ਕਿਹੜੇ ਕੰਮ ਮਿਲ ਸਕਦੇ ਆ, ਰੁਜ਼ਗਾਰ ਦੇ ਮੌਕਿਆਂ ਬਾਰੇ ਦੱਸੋ।
2: ਹਾਂਜੀ ਦੇਖੋ ਜਿੱਦਾਂ ਸੋਸ਼ਲ ਮੀਡੀਆ ਹੈ ਅੱਜ ਕੱਲ ਆਪਣੇ ਹਰ ਇੱਕ ਏਜ ਗਰੁੱਪ ਦਾ ਪਰਸਨ ਮੰਨ ਲਓ ਜਾਂ ਫਿਰ ਨੌਜਵਾਨ ਪੀੜ੍ਹੀ ਮੰਨ ਲਓ ਤੇ ਜਾਂ ਜਿੰਨੇ ਵੀ ਸੈਲੀਬ੍ਰਿਟੀਜ਼ ਨੇ ਪੋਲੀਟੀਸ਼ੀਅਨਸ ਨੇ ਜਾਂ ਫਿਰ ਜਿੰਨੇ ਵੀ ਕੋਈ ਰੀਨੋਨਡ ਪਰਸਨੈਲਿਟੀਜ਼ ਨੇ ਉਹ ਸਾਰੇ ਹੀ ਆਪਣੇ ਸੋਸ਼ਲ ਮੀਡੀਆ ਅਕਾਊਂਟਸ ਜ਼ਰੂਰ ਬਣਾਉਂਦੇ ਨੇ।
1: ਜਿੱਦਾਂ
2: ਫੇਸਬੁੱਕ ਹੋ ਗਿਆ, ਟਵਿੱਟਰ ਹੋ ਗਿਆ, ਇੰਸਟਾਗ੍ਰਾਮ ਹੋ ਗਿਆ, ਇਹ ਸਾਰੇ ਆਪਣੇ ਮੇਨ ਕਹਿ ਸਕਦੇ ਹਾਂ ਅਸੀਂ ਸੋਸ਼ਲ ਮੀਡੀਆ ਅਕਾਊਂਟਸ ਨੇ ਜਿਨ੍ਹਾਂ ਤੇ ਸਾਰੇ ਸੈਲੀਬ੍ਰਿਟੀਜ਼ ਆਪਣਾ ਅਕਾਊਂਟ ਬਣਾ ਕੇ ਆਪਣੀਆਂ ਜੋ ਵੀ ਉਹਨਾਂ ਦੀਆਂ ਗਤੀਵਿਧੀਆਂ ਨੇ ਉਹਨਾਂ ਦਾ ਪ੍ਰਚਾਰ ਕਰਦੇ ਹਾਂ।
1: ਹਾਂਜੀ
2: ਤਾਂ ਇਹਦੇ ਵਿੱਚ ਮੋਸਟਲੀ ਜਿਹੜੇ ਸੋਸ਼ਲ ਮੀਡੀਆ ਅਕਾਊਂਟਸ ਨੇ ਇਹਨਾਂ ਨੂੰ ਚਲਾਉਣ ਦੇ ਲਈ ਉਹਨਾਂ ਨੇ ਗ੍ਰੈਜੂਏਟਸ, ਮੀਡੀਆ ਗ੍ਰੈਜੂਏਟਸ ਹੀ ਹਾਇਰ ਕੀਤੇ ਹੁੰਦੇ ਆ। ਤਾਂ ਇਹਦੇ ਵਿੱਚ ਵੀ ਇੱਕ ਸਾਡੇ ਲਈ ਓਪਰਚੁਨਿਟੀ ਵੱਧ ਜਾਂਦੀ ਹੈ ਕਿ ਜਿਹੜੇ ਇੱਦਾਂ ਦੇ ਕੋਰਸਿਸ ਦੇ ਵਿੱਚ ਬੱਚੇ ਕਰਦੇ ਆ ਉਹ ਐਜ਼ ਅ ਮੀਡੀਆ ਗ੍ਰੈਜੂਏਟਸ ਵੀ ਹਾਇਰ ਕੀਤੇ ਜਾ ਸਕਦੇ ਆ ਅੱਛੇ ਅੱਛੇ ਪਰਸਨੈਲਿਟੀਜ਼ ਦੇ ਥਰੂ ਜਾਂ ਫਿਰ ਕੋਈ ਵੀ ਅੱਛੇ ਕਿਸੇ ਵੀ ਚੈਨਲ ਦੇ ਵਿੱਚ ਜਾਂ ਕਿਸੇ ਵੀ ਤਰੀਕੇ ਦੇ ਨਾਲ। ਔਰ ਇਸ ਦੇ ਨਾਲ ਹੀ ਜਿਹੜਾ ਸੋਸ਼ਲ ਮੀਡੀਆ ਹੈ
1: ਉਹ
2: ਸਿਮਿਲਰਲੀ ਅਖਬਾਰਾਂ ਔਰ ਟੀਵੀ ਦੀ ਤਰ੍ਹਾਂ ਹੀ ਕੰਮ ਕਰਦਾ ਹੈ ਮੋਸਟਲੀ। ਜਿੰਨੇ ਵੀ ਹਾਂਜੀ ਮਤਲਬ ਜਿੰਨਾ ਵੀ ਉਹ ਪੋਸਟਾਂ ਆਉਂਦੀਆਂ ਨੇ ਉਹਦੇ ਉੱਪਰ ਰਾਈਟਿੰਗ ਸਕਿੱਲਸ ਬੜਾ ਧਿਆਨ ਹੁੰਦਾ ਹੈ ਕਿ ਰਾਈਟਿੰਗ ਸਕਿੱਲਸ ਅੱਛੇ ਹੋਣੇ ਚਾਹੀਦੇ ਆ। ਤਾਂ ਨੌਜਵਾਨ ਜਿਹੜੇ ਆ ਇਸ ਦੇ ਵਿੱਚ ਐਜ਼ ਅ ਮੀਡੀਆ ਗ੍ਰੈਜੂਏਟਸ ਕੰਮ ਕਰ ਸਕਦੇ ਨੇ। ਪ੍ਰਾਈਵੇਟ ਪਲੱਸ ਗਵਰਨਮੈਂਟ ਦੋਨਾਂ ਹੀ ਸੈਕਟਰਸ ਦੇ ਵਿੱਚ ਇਹ ਵੀ ਓਪਰਚੁਨਿਟੀ ਜਿਹੜੀ ਹੈ ਓਪਨ ਰਹਿੰਦੀ ਹੈ। ਤੇ ਮੋਸਟਲੀ ਜਿਹੜੇ ਜਿੱਦਾਂ ਬੜੇ ਕੋਈ ਵੀ ਪੋਲੀਟੀਕਲ ਪਾਰਟੀ ਹੈ ਜਾਂ ਕੋਈ ਪੋਲੀਟੀਸ਼ੀਅਨ ਹੈ ਜਾਂ ਫਿਰ ਕੋਈ ਐਕਟਰਸ ਹੈ, ਐਕਟਰਸ ਹੈ, ਤਾਂ ਬੜੇ ਮਤਲਬ ਉਹ ਹਰ ਤਰ੍ਹਾਂ ਦੀ ਆਪਣੀ ਜਿਹੜੀ ਐਕਟੀਵਿਟੀਜ਼ ਨੇ ਉਹ ਮੀਡੀਆ ਉੱਪਰ ਪਾਉਣ ਦੇ ਲਈ ਉਹਨਾਂ ਨੂੰ ਇੱਕ ਐਸੇ ਇੱਕ ਸਪੈਸੀਫਾਈਡ ਸ਼ਬਦਾਵਲੀ ਦੀ ਜ਼ਰੂਰਤ ਹੁੰਦੀ ਹੈ ਜਿਨ੍ਹਾਂ ਦਾ ਜੋ ਉਸ ਨੂੰ ਬਿਊਟੀਫੁਲ ਤਰੀਕੇ ਦੇ ਨਾਲ ਲਿਖ ਕੇ ਤਾਂ ਕਿ ਉਹਨਾਂ ਦੀ ਜਿਹੜੀ ਪੋਸਟ ਹੈ ਬੜੀ ਐਕਸਪ੍ਰੈਸਿਵ, ਬੜੀ ਅੱਛੀ ਲੱਗ ਸਕੇ। ਇਸ ਕਰਕੇ ਉਹ ਅਕਸਰ ਮੀਡੀਆ ਪਰਸੋਨਲਸ ਨੂੰ ਹੀ ਹਾਇਰ ਕਰਦੇ ਆ ਆਪਣੇ ਸੋਸ਼ਲ ਮੀਡੀਆ ਅਕਾਊਂਟਸ ਨੂੰ ਦੇਖਣ ਦੇ ਲਈ।
1: ਜਦੋਂ ਜੇ ਆਪਾਂ ਗੱਲ ਕਰੀਏ ਵੀ ਜਿਹੜੀਆਂ ਫੇਮਸ ਹਸਤੀਆਂ ਨੇ, ਚੰਗੀਆਂ ਜਿਹੜੀਆਂ ਸੋਹਰਤ ਵਾਲੀਆਂ ਸ਼ਖਸੀਅਤਾਂ ਨੇ, ਉਹ ਤਾਂ ਫਿਰ ਜਿਹੜਾ ਹੈਗਾ ਵੀ ਜਿਹੜੇ ਮੀਡੀਆ ਕਰਮੀ ਨੇ ਆਪਣੇ ਨਾਲ ਜੋੜਦੇ ਆ, ਉਹਨਾਂ ਨੂੰ ਫਿਰ ਆਮਦਨ ਪੱਖੋਂ ਵੀ ਉਹਨਾਂ ਨੂੰ ਚੰਗੀ ਮਦਦ ਕਰਦੇ ਹੋਣਗੇ ਜਾਂ ਉਹਨਾਂ ਨੂੰ ਚੰਗੀ ਪੇ ਕਰਦੇ ਹੋਣਗੇ।
2: ਬਿਲਕੁਲ ਉਹਨਾਂ ਦੇ ਅੱਛੀ ਇਨਕਮ ਸੋਰਸ ਵੀ ਅੱਛਾ ਹੋ ਜਾਂਦਾ ਹੈ ਹੈ ਕਿ ਜੇ ਅਗਰ ਉਹਨਾਂ ਦਾ ਸੋਸ਼ਲ ਮੀਡੀਆ ਅਕਾਊਂਟ ਬੜਾ ਅੱਛਾ ਚੱਲ ਰਿਹਾ। ਅੱਜ ਕੱਲ ਹਰ ਕੋਈ ਸੋਸ਼ਲ ਮੀਡੀਆ ਨੂੰ ਫੋਲੋ ਕਰਦਾ ਹੈ ਕਿ ਫੋਲੋਅਰਸ ਦੇਖਦੇ ਆ, ਅਗਰ ਕੋਈ ਵੀ ਅੱਛਾ ਉਹਨਾਂ ਦੇ ਅੱਛੇ ਪੋਸਟਾਂ ਪਾਈਆਂ ਹੁੰਦੀਆਂ ਨੇ, ਪੋਸਟ ਅੱਛੀ ਪਾਈ ਹੋਏਗੀ ਤਾਂ ਉਹਨਾਂ ਦੇ ਫੋਲੋਅਰਸ ਵੱਧਦੇ ਆ। ਤਾਂ ਓਬਵੀਅਸ ਜੀ ਗੱਲ ਹੈ ਕਿ ਉਹਨਾਂ ਲਈ ਜੋ ਸੋਸ਼ਲ ਮੀਡੀਆ ਹੈ ਉਹ ਬੜਾ ਹੀ ਇੱਕ ਅੱਛਾ ਸੋਰਸ ਹੈ ਆਪਣੇ ਆਪ ਨੂੰ ਜਨਤਾ ਤੱਕ ਪਹੁੰਚਾਉਣ ਦਾ। ਇਸ ਕਰਕੇ ਉਹ ਜਿੰਨਾ ਅੱਛਾ ਕੋਈ ਵੀ ਪਰਸਨ ਉਹਨਾਂ ਲਈ ਕੰਮ ਕਰੇਗਾ ਉਹਨਾਂ ਨੂੰ ਅੱਛੀ ਪੇਮੈਂਟ ਵੀ ਨਾਲ ਮਿਲੇਗੀ ਹੀ।
1: ਬਿਲਕੁਲ ਬਿਲਕੁਲ ਹਾਂਜੀ
2: ਜੀ।
1: ਜੇ ਆਪਾਂ ਇਹਦੇ ਵਿੱਚ ਗੱਲ ਕਰੀਏ ਸਰਕਾਰੀ ਨੌਕਰੀਆਂ ਦੀ, ਸਰਕਾਰੀ ਕੰਮਕਾਰ ਦੀ, ਉਹ ਚਾਹੇ ਪ੍ਰਿੰਟਿੰਗ ਮੀਡੀਆ ਹੋ ਗਿਆ ਜਾਂ ਹੈਗਾ ਇਲੈਕਟ੍ਰੋਨਿਕ ਮੀਡੀਆ ਹੋ ਗਿਆ ਜਾਂ ਇਹਦੇ ਵਿੱਚ ਸੋਸ਼ਲ ਮੀਡੀਆ ਵੀ ਹੋ ਸਕਦਾ, ਤਾਂ ਇਹਦੇ ਬਾਰੇ ਵੀ ਦੱਸੋ।
2: ਜਿੱਦਾਂ ਅਸੀਂ ਅਗਰ ਗਵਰਨਮੈਂਟ ਸੈਕਟਰ ਦੀ ਗੱਲ ਕਰਦੇ ਹਾਂ, ਜਿੱਦਾਂ ਕਿ ਮੈਂ ਤੁਹਾਨੂੰ ਦੱਸਿਆ ਕਿ ਐਡਵਰਟਾਈਜ਼ਿੰਗ ਹੋ ਗਿਆ ਆਪਣਾ, ਗਵਰਨਮੈਂਟ ਨੇ ਆਪਣੇ ਹਰ ਤਰ੍ਹਾਂ ਦੀ ਜੋ ਪ੍ਰੋਜੈਕਟਸ ਵਗੈਰਾ ਹੁੰਦੇ ਆ ਉਹਨਾਂ ਨੂੰ ਐਡਵਰਟਾਈਜ਼ ਕਰਨਾ ਹੁੰਦਾ ਹੈ, ਜਾਂ ਫਿਰ ਅਸੀਂ APRO ਤੁਸੀਂ ਸੁਣਿਆ ਹੋਏਗਾ ਪਬਲਿਕ ਰਿਲੇਸ਼ਨ ਜੋ ਦਫ਼ਤਰ ਨੇ ਉਹਨਾਂ ਦੇ ਵਿੱਚ ਵੀ ਪੋਸਟਾਂ ਹੁੰਦੀਆਂ ਨੇ APRO ਦੀਆਂ, DPRO ਦੀਆਂ, ਜਿਹੜੀਆਂ ਕਿ ਇੱਕ ਸਪੈਸ਼ਲੀ PPSC ਟੈਸਟ ਦੇ ਥਰੂ ਨਿਕਲਦੀਆਂ ਨੇ।
1: ਬਿਲਕੁਲ ਜੀ।
2: ਤਾਂ ਹਾਂਜੀ ਉਹਨਾਂ ਦੇ ਵਿੱਚ ਵੀ ਕਾਫੀ ਸਕੋਪ ਵੱਧ ਜਾਂਦਾ ਹੈ ਸਟੂਡੈਂਟਸ ਦਾ, ਤਾਂ ਬੱਚੇ ਇਨ ਗਵਰਨਮੈਂਟ ਸੈਕਟਰ ਵੀ ਅੱਛੇ ਅੱਛਾ ਰੁਜ਼ਗਾਰ ਲੈ ਸਕਦੇ ਹੈ, ਅੱਛਾ ਵਧੀਆ ਸੈਟਲ ਹੋ ਸਕਦੇ ਹੈ। ਬਟ ਸਾਡੇ ਨੌਜਵਾਨ ਮੋਸਟਲੀ ਇਹਨਾਂ ਸਾਰੀਆਂ ਚੀਜ਼ਾਂ ਬਾਰੇ ਅਨਅਵੇਅਰ ਹੁੰਦੇ ਆ, ਉਹਨਾਂ ਨੂੰ ਨਹੀਂ ਪਤਾ ਕਿ ਅਸੀਂ ਇਸ ਸੈਕਟਰ ਦੇ ਵਿੱਚ ਅਕਸਰ ਬੱਚੇ ਕਰਨ ਤੋਂ ਲਾਈਕ ਉਹ ਜਦੋਂ ਕੋਰਸ ਕਰ ਵੀ ਲੈਂਦੇ ਆ ਤਾਂ ਉਸ ਤੋਂ ਬਾਅਦ ਵੀ ਬੱਚੇ ਕਨਫਿਊਜ਼ ਰਹਿੰਦੇ ਆ ਕਿ ਅਸੀਂ ਕਿੱਥੇ ਨੌਕਰੀ ਲੱਭੀਏ।
1: ਬਿਲਕੁਲ
2: ਤਾਂ
1: ਜੀ
2: ਉਹਦੇ ਲਈ ਬੇਸਿਕਲੀ ਜੋ ਹੈ ਇਹਨਾਂ ਇਹ ਸਾਰੀਆਂ ਆਪਸ਼ਨਸ ਹੈਲਪਫੁਲ ਹੋ ਸਕਦੀਆਂ ਨੇ ਜਿਹੜੀਆਂ ਕਿ ਆਪਾਂ ਇਸ ਸੈਸ਼ਨ ਦੌਰਾਨ ਡਿਸਕਸ ਕੀਤੀਆਂ ਨੇ।
1: ਹਾਂਜੀ, ਸਰਕਾਰੀ ਮੀਡੀਆ ਦੀ ਤਾਂ ਆਪਾਂ ਜੇ ਗੱਲ ਕਰੀਏ, ਨਾਲ ਇਹਦੇ ਵਿੱਚ ਦੇਖੋ ਦੂਰਦਰਸ਼ਨ ਵੀ ਹੈ,
2: ਹਾਂਜੀ ਹਾਂ
1: ਦੂਰਦਰਸ਼ਨ ਕੇਂਦਰ ਹੋ ਗਿਆ ਨੈਸ਼ਨਲ ਪੱਧਰ 'ਤੇ, ਉਹ ਅੱਗੇ ਨਿਊਜ਼ ਚੈਨਲ ਵੀ ਚੱਲਦੇ, ਅੱਗੇ ਖੇਤਰੀ ਚੈਨਲ ਚੱਲਦੇ ਨੇ, ਇਸੇ ਤਰ੍ਹਾਂ ਜਿਹੜਾ ਹੈਗਾ ਵੀ ਲੋਕ ਸਭਾ ਰਾਜ ਸਭਾ ਉਹ ਜਿਹੜੇ ਹੈਗੇ ਨੇ ਚੈਨਲ ਵੀ ਚੱਲਦੇ ਨੇ, ਹੋਰ ਵੀ ਬਹੁਤ ਸਾਰੇ ਨੇ ਜਿਹੜੇ ਚੈਨਲ ਮੇਰੇ ਖਿਆਲ ਦੇ ਵਿੱਚ
2: ਹਾਂਜੀ ਹਾਂ
1: ਸਰਕਾਰੀ ਤੌਰ 'ਤੇ ਚੱਲ ਰਹੇ ਨੇ, ਉਹਨਾਂ ਦੇ ਵਿੱਚ ਵੀ ਕੰਮ ਕਾਰ ਹੋਵੇਗਾ,
2: ਉਹਨਾਂ 'ਚ ਵੀ ਕੰਮ ਹੋ ਸਕਦੇ ਐਜ਼ ਅ ਐਂਕਰ, ਐਜ਼ ਅ ਸਕ੍ਰਿਪਟ ਰਾਈਟਰ, ਉਹੀ ਡੈਜ਼ਿਗਨੇਸ਼ਨ ਸੇਮ ਹੋ ਜਾਣਗੇ, ਬਸ ਸੈਕਟਰ ਦਾ ਹੀ ਫਰਕ ਹੈ ਕਿ ਪ੍ਰਾਈਵੇਟ ਜਾਂ ਗਵਰਨਮੈਂਟ ਕੋਈ ਵੀ ਚੈਨਲ ਦੇ ਵਿੱਚ ਅਗਰ ਉਹ ਕੰਮ ਕਰ ਰਹੇ ਹੈ।
1: ਹਾਂਜੀ, ਨੌਜਵਾਨ ਪੀੜ੍ਹੀ ਦੀ ਆਪਾਂ ਗੱਲ ਕਰਦੇ ਹਾਂ ਵੀ ਅਕਸਰ ਉਹ ਮੋਬਾਈਲ ਦੇ ਵਿੱਚ ਗੱਡੇ ਰਹਿੰਦੇ ਨੇ, ਹੈ ਨਾ, ਹਰ ਟਾਈਮ ਉਹਨਾਂ ਦੀਆਂ ਨਜ਼ਰਾਂ ਜਿਹੜੀਆਂ ਹੈਗੀਆਂ ਮੋਬਾਈਲ ਦੇ ਉੱਤੇ ਹੁੰਦੀਆਂ, ਹਰ ਟਾਈਮ ਉਹਨਾਂ ਦੇ ਹੱਥ ਦੇ ਵਿੱਚ ਮੋਬਾਈਲ ਹੈ, ਉਹ ਸੋਸ਼ਲ ਮੀਡੀਆ ਬਹੁਤ ਜ਼ਿਆਦਾ ਵਰਤਦੇ, ਵਟਸਐਪ, ਫੇਸਬੁੱਕ, ਇੰਸਟਾ ਵਗੈਰਾ ਜਾਂ ਹੋਰ ਜਿਹੜੇ ਐਪਸ ਹੈਗੇ ਨੇ,
2: ਬਿਲਕੁਲ
1: ਇਹਨਾਂ ਐਪਸ ਦੇ ਉੱਤੇ ਉਹ ਆਪਣਾ ਬਹੁਤ ਸਾਰਾ ਟਾਈਮ ਵਿਅਰਥ ਗਵਾਉਂਦੇ ਆ,
2: ਬਿਲਕੁਲ
1: ਪੋਸਟਾਂ ਫਾਰਵਰਡ ਕਰਤੀਆਂ, ਕਿਸੇ 'ਤੇ ਕਮੈਂਟ ਕਰਤੇ, ਅੱਜ ਕੱਲ੍ਹ ਤਾਂ ਹੋਰ ਚੱਲਿਆ ਬੜਾ ਦੌਰ ਕਿ ਜਿਹੜੇ ਨੌਜਵਾਨ ਨੇ ਉਹ ਇੱਕ ਦੂਜੇ ਕਲਾਕਾਰਾਂ ਨਾਲ ਦੇ ਮਗਰ ਲੱਗ ਕੇ ਉਹਨਾਂ ਮਗਰ ਉਹ ਕਰੀ ਜਾਂਦੇ ਨੇ, ਉਹਨਾਂ ਦੇ ਫੈਨ ਬਣ ਬਣ ਕੇ ਇੱਕ ਦੂਜੇ ਨਾਲ ਲੜਾਈ ਝਗੜੇ ਕਰੀ ਜਾਂਦੇ ਨੇ
2: ਜੀ।
1: ਇਸ ਟਾਈਮ ਦੇ ਵਿੱਚ ਜੇ ਆਪਾਂ ਮੋਬਾਈਲ ਸਾਡੇ ਹੱਥ 'ਚ ਹੈਗਾ, ਮੋਬਾਈਲ ਤੋਂ ਕਿਵੇਂ ਆਮਦਨ ਦੇ ਸਾਧਨ ਬਣਾਏ ਜਾ ਸਕਦੇ ਨੇ ਇਹਨਾਂ ਐਪਸ ਦੇ ਰਾਹੀਂ, ਉਹਦੇ ਬਾਰੇ ਵੀ ਆਪਾਂ ਚਰਚਾ ਕਰਨੀ ਚਾਹਾਂਗੇ।
2: ਬਿਲਕੁਲ, ਤੁਸੀਂ ਬੜੀ ਇੱਕ ਅੱਛਾ, ਬੜਾ ਹੀ ਅੱਛਾ ਕੁਐਸਚਨ ਪੁੱਛਿਆ ਕਿ ਅੱਜ ਕੱਲ੍ਹ ਜੋ ਜਿੱਦੀ ਜਿਹੜੀ ਸਾਡੀ ਪੀੜ੍ਹੀ ਹੈ, ਨੌਜਵਾਨ ਪੀੜ੍ਹੀ ਹੈ, ਬੜਾ ਹੀ ਟਾਈਮ ਵੇਸਟ ਕਰ ਰਹੀ ਹੈ ਇੰਟਰਨੈਟ ਦੇ ਨਾਲ, ਮੋਬਾਈਲਸ ਦੇ ਨਾਲ, ਬੜਾ ਹੀ ਜ਼ਿਆਦਾ ਟਾਈਮ ਵੇਸਟ ਹੋ ਰਿਹਾ ਉਹਨਾਂ ਦਾ।
1: ਹਾਂਜੀ,
2: ਜਿਹੜਾ ਕਿ ਇਸ ਦੇ ਨਾਲ ਕੀ ਹੈ ਕਿ ਇੱਕ ਤਾਂ ਇਹ ਚੀਜ਼ ਸਾਨੂੰ ਜਿਹੜੀ ਸਾਡੀ ਨਵੀਂ ਪੀੜ੍ਹੀ, ਜਿਹੜੀ ਸਾਡੀ ਅਡੋਲਸੈਂਟ ਸਟੇਜ ਹੈ, ਜਿਹੜੇ ਮਤਲਬ ਆਪਣੇ 10ਵੀਂ 12ਵੀਂ ਦੇ ਬੱਚੇ ਆ, ਇਹਨਾਂ ਨੂੰ ਸਮਝਾਉਣ ਦੀ ਜ਼ਰੂਰਤ ਹੈ ਇੱਕ ਪ੍ਰੋਪਰ ਕਿ ਉਹਨਾਂ ਲਈ ਕਿਹੜੀਆਂ ਚੀਜ਼ਾਂ ਸਹੀ ਨੇ, ਕਿਹੜੀ ਐਪਸ ਅੱਛੀਆਂ ਨੇ ਜਿਹੜੀਆਂ ਉਹ ਯੂਜ਼ਫੁਲ ਤਰੀਕੇ ਦੇ ਨਾਲ ਯੂਜ਼ ਕਰ ਸਕਦੇ ਆ ਔਰ ਅੱਗੇ ਵੱਧ ਸਕਦੇ ਆ। ਉਹਨਾਂ ਨੂੰ ਇਹ ਸਮਝਾਉਣ ਦੀ ਜ਼ਰੂਰਤ ਹੈ ਕਿ ਉਹ ਕਿੱਦਾਂ ਇਸ ਮੋਬਾਈਲ ਦਾ ਯੂਜ਼ ਕਰਕੇ ਜਾਂ ਇੰਟਰਨੈਟ ਦਾ ਯੂਜ਼ ਕਰਕੇ ਬਹੁਤ ਹੀ ਅੱਛੀਆਂ ਚੀਜ਼ਾਂ ਲੱਭ ਸਕਦੇ ਆ ਜਾਂ ਕਰ ਸਕਦੇ ਆ, ਜਿੱਦਾਂ ਕਿ ਕੋਈ ਵੀ ਅਸੀਂ ਗਵਰਨਮੈਂਟ ਐਗਜ਼ਾਮ ਦੀ ਤਿਆਰੀ ਕਰ ਸਕਦੇ ਆ ਮੋਬਾਈਲ ਇੰਟਰਨੈਟ ਦੇ ਥਰੂ। ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਸਾਨੂੰ ਯੂਟਿਊਬ ਦੇ ਉੱਪਰ ਜਾਂ ਫਿਰ ਡਿਫਰੈਂਟ ਡਿਫਰੈਂਟ ਐਪਸ ਦੇ ਉੱਪਰ ਸਾਨੂੰ ਬਿਲਕੁਲ ਫ੍ਰੀ ਆਫ ਕੋਸਟ ਮਿਲ ਜਾਂਦੀਆਂ ਨੇ। ਰੀਜ਼ਨਿੰਗ ਹੋ ਗਿਆ ਜਾਂ ਫਿਰ ਕੋਈ ਵੀ ਕਰੰਟ ਅਫੇਅਰਸ ਦੀ ਤਿਆਰੀ ਕਰਨੀ ਹੈ ਜਾਂ ਕੋਈ ਗਵਰਨਮੈਂਟ ਐਗਜ਼ਾਮ ਦੀ ਤਿਆਰੀ ਕਰਨੀ ਹੈ ਤਾਂ ਉਹ ਅਸੀਂ ਬਿਲਕੁਲ ਅੱਛੇ ਤਰੀਕੇ ਦੇ ਨਾਲ ਫ੍ਰੀ ਆਫ ਕੋਸਟ ਇੰਟਰਨੈਟ ਦੀ ਸਹਾਇਤਾ ਦੇ ਨਾਲ ਅਸੀਂ ਕਰ ਸਕਦੇ ਹਾਂ।
1: ਬਿਲਕੁਲ ਜੀ।
2: ਤੇ ਜਿੱਦਾਂ ਕੋਈ ਨਵੀਆਂ ਪੋਸਟਾਂ ਨਿਕਲਦੀਆਂ ਨੇ, ਅਗਰ ਸਾਡੇ ਕੋਲ ਇੰਟਰਨੈਟ ਅਵੇਲੇਬਲ ਹੈ, ਫੋਨ ਅਵੇਲੇਬਲ ਹੈ, ਤਾਂ ਅਸੀਂ ਉਹ ਫਾਇੰਡ ਆਊਟ ਕਰ ਸਕਦੇ ਹਾਂ ਕਿ ਕਿਹੜੀਆਂ ਪੋਸਟਾਂ ਨਿਕਲੀਆਂ ਨੇ ਸਾਡੀ ਕੁਆਲੀਫਿਕੇਸ਼ਨ ਦੇ ਅਕੋਰਡਿੰਗ, ਅਗਰ ਸਾਨੂੰ ਕੋਈ ਮਿਲ ਜਾਂਦੀ ਹੈ ਤਾਂ ਅਸੀਂ ਉਸ ਨੂੰ ਅਪਲਾਈ ਕਰ ਸਕਦੇ ਹਾਂ। ਇਸ ਤਰ੍ਹਾਂ ਨਾਲ ਮਤਲਬ ਜੋ ਇੰਟਰਨੈਟ ਹੈ ਇਸ ਦੇ ਬਹੁਤ ਹੀ ਯੂਜ਼ਫੁਲ ਤਰੀਕੇ ਨੇ ਇਸ ਨੂੰ ਯੂਜ਼ ਕਰਨ ਦੇ, ਬਟ ਅਗਰ ਅਸੀਂ ਟਾਈਮ ਵੇਸਟ ਕਰਨਾ ਹੈ, ਟਾਈਮ ਵੇਸਟ ਕਰਨ ਦੇ ਨਾਲ ਘੰਟੇ ਘੰਟੇ ਬਿਤਾ ਦੇਣਾ, ਬੈਠੇ ਰਹਿਣਾ, ਚੈਟ ਕਰੇ ਜਾਣਾ ਜਾਂ ਫਿਰ ਕੁਛ ਵੀ ਬਸ ਦੇਖੇ ਜਾਣਾ, ਤਾਂ ਇਸ ਦੇ ਨਾਲ ਬੇਸਿਕਲੀ ਤਾਂ ਕੁਛ ਨਹੀਂ ਹੋਣਾ, ਫਿਊਚਰ ਤਾਂ ਬਿਲਕੁਲ ਤੁਹਾਡਾ ਅੱਗੇ ਨਹੀਂ ਜਾ ਸਕਦਾ ਹੈਗਾ। ਇਸ ਦੇ ਨਾਲ ਕੀ ਹੋਣਾ ਹੈ ਕਿ ਤੁਹਾਡਾ ਆਪਣਾ ਟਾਈਮ ਹੀ ਵੇਸਟ ਹੋਣਾ, ਪਲੱਸ ਤੁਹਾਡੀ ਸਟੱਡੀਜ਼ ਦਾ ਨੁਕਸਾਨ ਹੋਣਾ, ਤੇ ਮੋਰ ਓਵਰ ਤੁਸੀਂ ਉਹ ਜਿਹੜਾ ਇੰਨਾ ਅੱਛਾ ਯੂਜ਼ਫੁਲ ਟਾਈਮ, ਜੋ ਇੰਨਾ ਪ੍ਰੀਸ਼ੀਅਸ ਟਾਈਮ ਤੁਹਾਡੇ ਕੋਲ ਹੈ, ਉਹ ਕਦੀ ਵਾਪਸ ਨਹੀਂ ਆਉਣਾ, ਤਾਂ ਉਹ ਵੇਸਟ ਹੋ ਜਾਏਗਾ।
1: ਹਾਂ, ਇਸ ਤਰ੍ਹਾਂ ਆਪਾਂ ਦੇਖਦੇ ਹਾਂ ਵੈੱਬ ਚੈਨਲ ਬਹੁਤ ਬਣੇ ਹੋਏ ਨੇਗੇ, ਬਹੁਤ ਸਾਰੇ ਵੈੱਬ ਚੈਨਲ, ਯੂਟਿਊਬ ਚੈਨਲ ਨੇਗੇ, ਉਹ ਚੈਨਲਾਂ ਦੇ ਰਾਹੀਂ ਵੀ ਬਹੁਤ ਸਾਰੇ ਨੌਜਵਾਨ ਜਿਹੜਾ ਹੈਗਾ ਕਮਾਈ ਕਰ ਰਹੇ ਨੇ।
2: ਹਾਂ ਬਿਲਕੁਲ, ਕਮਾਈ ਦੇ ਜੋ ਰੁਜ਼ਗਾਰ ਦਾ ਜਿੱਦਾਂ ਤੁਸੀਂ ਕਹਿ ਰਹੇ ਹੋ, ਜਿੱਦਾਂ ਕਿ ਬੱਚਿਆਂ ਦੇ ਵਿੱਚ ਨਾ ਬਹੁਤ ਅੱਛੀਆਂ ਕੁਆਲਿਟੀਜ਼ ਹੁੰਦੀਆਂ ਨੇ, ਕਈ ਬੱਚੇ ਨਾ ਬੜਾ ਅੱਛੀ ਕੁਆਲਿਟੀ, ਕੋਈ ਬੱਚਾ ਅੱਛੀ ਸਿੰਗਿੰਗ ਜਾਣਦਾ ਹੈ ਜਾਂ ਕੋਈ ਬੱਚਾ ਅੱਛਾ ਰਾਈਟਰ ਹੁੰਦਾ ਹੈ, ਠੀਕ ਹੈ, ਕੋਈ ਬੱਚਾ ਅੱਛਾ ਸਪੀਕਰ ਹੁੰਦਾ ਹੈ, ਤਾਂ ਉਹ ਡਿਫਰੈਂਟ ਡਿਫਰੈਂਟ ਹਰ ਇੱਕ ਪਰਸਨ ਦੇ ਵਿੱਚ ਇੱਕ ਯੂਨੀਕ ਕੁਆਲਿਟੀ ਜੋ ਕੁਦਰਤ ਨੇ ਪਾਈ ਹੈ ਉਹ ਹਰੇਕ ਪਰਸਨ ਚ ਹੈ, ਬਟ ਬੱਚੇ ਕੀ ਹੈ, ਬੱਚੇ ਨੂੰ ਉਸਨੂੰ ਪਹਿਚਾਨਣਾ ਚਾਹੀਦਾ। ਅਗਰ ਉਹ ਪਹਿਚਾਨ ਲੈਂਦਾ ਹੈ ਉਸਨੂੰ, ਤਾਂ ਜਿੱਦਾਂ ਉਹ ਅਗਰ ਉਸਨੇ ਸੋਸ਼ਲ ਮੀਡੀਆ ਦੇ ਥਰੂ ਅਗਰ ਉਹ ਸੋਸ਼ਲ ਮੀਡੀਆ ਨੂੰ ਇੰਨਾ ਜ਼ਿਆਦਾ ਲਾਈਕ ਕਰਦਾ ਤਾਂ ਇਸ ਨੂੰ ਆਪਣਾ ਰੁਜ਼ਗਾਰ ਬਣਾ ਸਕਦਾ ਹੈ। ਕਿੱਦਾਂ, ਜਿੱਦਾਂ ਉਹ ਆਪਣੇ ਸੋਸ਼ਲ ਮੀਡੀਆ ਤੇ ਅਕਾਊਂਟ ਬਣਾ ਲਿਆ ਉਹਨੇ, ਤੇ ਉਸ ਅਕਾਊਂਟ ਦੇ ਵਿੱਚ ਉਹ ਆਪਣੀਆਂ ਵੀਡੀਓਜ਼ ਪੋਸਟ ਕਰ ਰਿਹਾ ਹੈ, ਠੀਕ ਹੈ, ਆਪਣੀ ਕੋਈ ਵੀ ਕ੍ਰੀਏਟਿਵਿਟੀ, ਅਗਰ ਉਸਨੂੰ ਕੋਈ ਪੇਂਟਿੰਗ ਆਉਂਦੀ ਹੈ ਤਾਂ ਉਹ ਆਪਣੀ ਪੇਂਟਿੰਗ, ਕੋਈ ਵੀ ਆਪਣੀ ਪੇਂਟਿੰਗ ਬਣਾ ਕੇ, ਜਾਂ ਫਿਰ ਕੋਈ ਅੱਛਾ ਕੁਛ ਵੀ, ਕੋਈ ਮੇਕਅਪ ਆਰਟਿਸਟ ਬਣਨਾ ਚਾਹੁੰਦਾ ਜਾਂ ਫਿਰ ਕੁਛ ਵੀ, ਕੋਈ ਅੱਛੀ ਚੀਜ਼ ਉਸਦੇ ਵਿੱਚ ਬਣਾ ਕੇ ਪੋਸਟ ਕਰੇ ਜਾ ਰਿਹਾ ਤਾਂ ਉਸਨੂੰ ਲਾਈਕਸ ਆਉਂਦੇ ਆ, ਤਾਂ ਉਸਦੇ ਨਾਲ ਉਸਨੂੰ ਉਸਦੀ ਇਨਕਮ ਦਾ ਸੋਰਸ ਵੀ ਉਹ ਇੱਕ ਤਰ੍ਹਾਂ ਨਾਲ ਜੋ ਸੋਸ਼ਲ ਮੀਡੀਆ ਹੈ ਉਸਨੂੰ ਬਣਾ ਸਕਦਾ ਹੈ।
1: ਬਿਲਕੁਲ ਹਾਂਜੀ, ਜਿਸ ਤਰ੍ਹਾਂ ਕੋਈ ਜਿਹੜੇ ਹੈਗੇ ਆਪਣੇ ਆਲੇ ਦੁਆਲੇ ਬਹੁਤ ਸਾਰੀਆਂ ਇਹੋ ਜਿਹੀਆਂ ਗੱਲਾਂ ਹੁੰਦੀਆਂ ਨੇ, ਇਹੋ ਜਿਹੇ ਕੰਮ ਹੁੰਦੇ ਨੇ ਜਿਨ੍ਹਾਂ ਬਾਰੇ ਅਸੀਂ ਜਾਣਕਾਰੀ ਦੇ ਸਕਦੇ ਹਾਂ ਵੀ ਸਾਡੇ ਏਰੀਏ ਦੇ ਵਿੱਚ ਆਹ ਕੰਮ ਹੋ ਰਹੇ ਨੇ,
2: ਬਿਲਕੁਲ
1: ਉਹਨਾਂ ਦੇ ਵੀਡੀਓ
2: ਬਿਲਕੁਲ
1: ਬਣਾ ਕੇ ਜਾਂ ਅਸੀਂ ਹੋਰ
2: ਹਾਂਜੀ
1: ਜਾਣਕਾਰੀ ਪ੍ਰਾਪਤ ਕਰਕੇ ਉਹਨਾਂ ਬਾਰੇ
2: ਹਾਂਜੀ
1: ਵੀਡੀਓ ਬਣਾ ਕੇ ਵੀ ਪਾ ਸਕਦੇ ਹਾਂ।
2: ਬਿਲਕੁਲ
1: ਅਤੇ
2: ਬਿਲਕੁਲ
1: ਇੱਕ ਮੇਰੇ ਖਿਆਲ ਦੇ ਵਿੱਚ ਨੌਜਵਾਨਾਂ ਨੂੰ ਇਹ ਵੀ ਨਹੀਂ ਪਤਾ ਕਿ ਜਿਹੜਾ ਯੂਟਿਊਬ ਹੈ ਜਾਂ ਫੇਸਬੁੱਕ ਹੈ, ਇਸ ਤਰ੍ਹਾਂ ਦੀਆਂ ਕਈ ਐਪਸ ਹੈਗੀਆਂ ਨੇ ਜਿਹੜੀਆਂ ਉੱਥੇ ਅਕਾਊਂਟ ਬਣਾ ਕੇ ਕੰਮ ਕਰਨ ਵਾਲਿਆਂ ਨੂੰ ਪੈਸੇ ਵੀ ਦਿੰਦੀਆਂ ਨੇ।
2: ਹਾਂ ਬਿਲਕੁਲ,
1: ਹਾਂਜੀ ਇਹਦੇ ਬਾਰੇ ਵੀ ਜੇ ਤੁਸੀਂ ਥੋੜ੍ਹਾ ਜਿਹਾ ਵਿਸਥਾਰ 'ਚ ਗੱਲ ਕਰੋ ਤਾਂ ਵਧੀਆ ਹੋਵੇਗਾ।
2: ਇਸ ਦੇ ਵਿੱਚ ਇਹ ਹੈ ਕਿ ਦੇਖੋ, ਜਿੱਦਾਂ ਮੈਂ ਤੁਹਾਨੂੰ ਪਹਿਲਾਂ ਹੀ ਕਿਹਾ, ਜੇ ਅਗਰ ਤੁਸੀਂ ਕੋਈ ਅੱਛਾ ਕੰਮ ਕਰ ਰਹੇ ਹੋ
1: ਹਾਂਜੀ
2: ਤਾਂ ਉਸ ਨੂੰ ਲਾਈਕਸ, ਜ਼ਿਆਦਾ ਲਾਈਕਸ ਮਿਲਦੇ ਆ, ਤਾਂ ਜ਼ਿਆਦਾ ਲਾਈਕਸ ਮਿਲਣ ਵਾਲੀਆਂ ਜੋ ਵੀ ਵੀਡੀਓਜ਼ ਨੇ ਜਾਂ ਜੋ ਵੀ ਹੈ ਤਾਂ ਉਹਨਾਂ
1: ਨੂੰ
2: ਦੇ
1: ਵਿਊ ਜ਼ਿਆਦਾ ਹੁੰਦੇ ਆ।
2: ਹਾਂਜੀ, ਵਿਊਜ਼ ਜ਼ਿਆਦਾ ਹੁੰਦੇ ਆ ਤਾਂ ਉਹ ਉਹਨਾਂ ਨੂੰ ਹਾਇਰ ਵੀ, ਮਤਲਬ ਉਹਨਾਂ ਨੂੰ ਐਡਵਰਟਾਈਜ਼ਮੈਂਟ ਲਈ ਯੂਜ਼ ਵੀ ਕਰਦੇ ਆ।
1: ਹਾਂਜੀ
2: ਹਾਂ, ਜਿੱਦ ਉਹਦੇ ਵਿੱਚ ਕੋਈ ਅੱਛੇ ਪ੍ਰੋਡਕਟ ਦੀ ਐਡਵਰਟਾਈਜ਼ਿੰਗ ਦੇ ਲਈ ਉਹ ਯੂਜ਼ ਕਰਨਾ ਅਗਰ ਕਿਸੇ ਨੇ, ਤਾਂ ਉਹ ਐਡਵਰਟਾਈਜ਼ਮੈਂਟ ਪਾਉਣ ਵਾਲਾ ਤੁਹਾਨੂੰ ਪੇਮੈਂਟ ਕਰੇਗਾ ਔਰ ਆਪਣੀ ਐਡਵਰਟਾਈਜ਼ਮੈਂਟ ਉਹਨਾਂ ਦੀ ਵੀਡੀਓਜ਼ ਵਗੈਰਾ ਦੇ ਵਿੱਚ ਪਾਣੀ ਸ਼ੁਰੂ ਕਰ ਦੇਣਗੇ। ਤਾਂ
1: ਹਾਂਜੀ,
2: ਇਸ ਦੇ ਥਰੂ ਵੀ ਤੁਹਾਡਾ ਇਨਕਮ ਦਾ ਸੋਰਸ ਜੋ ਹੈ ਜਨਰੇਟ ਹੋ ਜਾਏਗਾ। ਇੱਕ
1: ਸਾਡੇ ਨੌਜਵਾਨਾਂ ਨੂੰ ਇਹ ਵੀ ਦੱਸਣ ਦੀ ਗੱਲ ਹੈ, ਦੇਖੋ ਵੀ ਜਿਹੜੇ ਕਲਾਕਾਰ ਨੇ ਉਹ ਆਪਸ ਦੇ ਵਿੱਚ ਇੱਕ ਦੂਜੇ ਨਾਲ ਵਿਵਾਦ ਛੇੜਦੇ ਆ, ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਆ, ਇੱਕ ਦੋ ਕਲਾਕਾਰ ਜਿਹੜੇ ਇੱਕ ਦੂਜੇ ਦੇ ਵਿਰੁੱਧ ਬੋਲਦੇ ਨੇ ਅਤੇ ਨੌਜਵਾਨ ਉਹਨਾਂ ਦੀ ਹਾਂ 'ਚ ਹਾਂ ਬੁਲਾਉਂਦੇ, ਉਹਨਾਂ ਦੇ ਪਿੱਛੇ ਲੜਾਈ ਝਗੜੇ ਕਰਦੇ ਨੇ, ਪਰ ਉਹਨਾਂ ਦੇ ਵਿਊ ਵੱਧਦੇ ਨੇ, ਉਹ ਸਿਰਫ ਇਸ ਚੀਜ਼ ਦਾ ਫਾਇਦਾ ਲੈਂਦੇ ਨੇ ਨੌਜਵਾਨਾਂ ਨੂੰ ਮਗਰ ਲਾ ਕੇ ਵੀ ਇਹ ਕੋਈ ਵਿਵਾਦਿਤ ਗੱਲ ਕਰਕੇ ਕਿਸੇ ਪ੍ਰਤੀ, ਅਤੇ ਨੌਜਵਾਨ ਉਹਨਾਂ ਨੂੰ ਦੇਖਦੇ ਆ, ਉਹਨਾਂ ਦੇ ਵਿਊ ਵੀ ਵੱਧਦੇ ਨੇ ਅਤੇ ਉਹ ਕਮਾਈ ਕਰ ਰਹੇ ਨੇ, ਇਹ ਆਪਣਾ ਜਿਹੜਾ ਹੈਗਾ ਐਨਰਜੀ ਸਮਾਂ ਪੈਸਾ ਉਹ ਇੱਧਰ
2: ਸਭ
1: ਵਿਅਸਤ ਕਰਦੇ ਨੇ।
2: ਬਿਲਕੁਲ, ਮੈਂ ਇਸ ਪੱਖ ਦੇ ਵਿੱਚ ਨਹੀਂ ਆ ਕਿ ਸਾਡੇ ਅੱਜ ਦੇ ਜੋ ਨੌਜਵਾਨ ਹੈ ਉਹ ਇੰਨਾ ਜ਼ਿਆਦਾ ਐਕਟਿਵਲੀ ਜਾਂ ਫਿਰ ਇਮੋਸ਼ਨਲੀ ਕਿਸੇ ਕਿਸੇ ਵੀ ਕਲਾਕਾਰ ਨਾਲ ਕਿਸੇ ਵੀ ਨਾਲ ਅਟੈਚਡ ਹੋਣ, ਕਿਉਂਕਿ ਇੱਕ ਤਾਂ ਬੇਸਿਕਲੀ ਉਹਨਾਂ ਦੀ ਜੋ ਉਮਰ ਹੈ ਇਸ ਟਾਈਮ ਤੇ, ਜੋ ਇੱਕ ਨੌਜਵਾਨ ਪੀੜ੍ਹੀ ਹੈ ਸਾਡੀ, ਉਹਨਾਂ ਨੂੰ ਸਭ ਤੋਂ ਜ਼ਿਆਦਾ ਉਹਨਾਂ ਦੇ ਲਈ ਪ੍ਰਾਇਓਰਿਟੀ ਉਹਨਾਂ ਦਾ ਫਿਊਚਰ ਹੋਣਾ ਚਾਹੀਦਾ ਹੈ।
1: ਬਿਲਕੁਲ,
2: ਜੋ ਲੋਕ ਆਪਣਾ ਫਿਊਚਰ ਬਣਾ ਕੇ ਆਲਰੇਡੀ ਸੈੱਟ ਹੋ ਚੁੱਕੇ ਨੇ, ਜਿੱਦਾਂ ਕਿ ਸਾਡੇ ਤੁਸੀਂ ਕਹਿ ਰਹੇ ਹੋ ਕਿ ਕਲਾਕਾਰ ਆ ਜਾਂ ਜੋ ਵੀ ਹੈਗੇ ਆ ਆਪਣੇ ਸੈਲੀਬ੍ਰਿਟੀਜ਼ ਆ ਜਾਂ ਵਟਐਵਰ, ਤਾਂ ਉਹਦਾ ਇੱਕ ਤਰ੍ਹਾਂ ਨਾਲ ਆਪਣਾ ਫਿਊਚਰ ਕਰੀਅਰ ਸਭ ਕੁਝ ਬਣਾ ਕੇ ਸੈੱਟ ਨੇ ਆਲਰੇਡੀ। ਉਹਨਾਂ ਦੇ ਪਿੱਛੇ ਆਪਣਾ ਟਾਈਮ ਵੇਸਟ ਕਰਨ ਤੋਂ ਅੱਛਾ ਹੈ ਉਹਨਾਂ ਦੇ ਪਿੱਛੇ ਆਪਣੇ ਰਿਲੇਸ਼ਨ, ਆਪਣੇ ਫਰੈਂਡਸ ਨਾਲ ਲੜਾਈ ਝਗੜੇ ਕਰਕੇ ਮਤਲਬ ਦੁਨੀਆ ਬਣਾਉਣ ਨਾਲੋਂ ਅੱਛਾ ਹੈ ਕਿ ਤੁਸੀਂ ਆਪਣੇ ਫਿਊਚਰ ਦਾ ਕੁਛ ਕਰ ਲਓ।
1: ਬਿਲਕੁਲ,
2: ਜਿੰਨਾ ਦੇਰ ਤੁਸੀਂ ਇੱਕ ਸੋਸ਼ਲ ਮੀਡੀਆ ਅਕਾਊਂਟ ਦੇ ਉੱਪਰ ਕਿਸੇ ਕਲਾਕਾਰ ਦਾ ਜਾਂ ਕਿਸੇ ਵੀ ਸੈਲੀਬ੍ਰਿਟੀ ਦਾ ਕੁਛ ਵੀ ਰਿਵਿਊ ਪੜ੍ਹ ਰਹੇ ਹੋ ਜਾਂ ਫਿਰ ਵੀਡੀਓ ਦੇਖ ਰਹੇ ਹੋ, ਕੁਛ ਵੀ ਕਰ ਰਹੇ ਹੋ, ਠੀਕ ਹੈ, ਤਾਂ ਉਹ ਠੀਕ ਹੈ, ਤੁਸੀਂ ਇੱਕ ਐਂਟਰਟੇਨਮੈਂਟ ਪਰਪਸ ਦੇ ਲਈ ਦੇਖੋ, ਉਹਨੂੰ ਉੱਥੇ ਹੀ ਛੱਡ ਦਿਓ।
1: ਬਿਲਕੁਲ ਜੀ,
2: ਡੋਂਟ ਟੇਕ ਇਟ ਪਰਸਨਲੀ, ਉਸਨੂੰ ਪਰਸਨਲੀ ਨਾ ਲਓ, ਉਸਨੂੰ ਇਮੋਸ਼ਨਲੀ ਉਸਦੇ ਨਾਲ ਅਟੈਚ ਹੋਣ ਦੀ ਕੋਈ ਲੋੜ ਨਹੀਂ ਹੈ। ਉਸਨੂੰ ਤੁਸੀਂ ਆਪਣੇ ਨਾਲ ਮਤਲਬ ਉਸਨੂੰ ਸਿਰਫ ਤੁਸੀਂ ਇੱਕ ਐਜ਼ ਅ ਐਂਟਰਟੇਨਮੈਂਟ ਸੋਰਸ ਯੂਜ਼ ਕਰੋ, ਨਾਟ ਫੋਰ ਤੁਹਾਡੇ ਜੋ ਇਮੋਸ਼ਨਸ ਹੈ ਉਹਨਾਂ ਨੂੰ ਉਹਨਾਂ ਦੇ ਨਾਲ ਲਿੰਕ ਨਾ ਕਰੋ ਕਦੇ ਵੀ।
1: ਹਾਂਜੀ,
2: ਤੁਹਾਡੇ ਜੋ ਇਮੋਸ਼ਨਸ ਹੈ ਉਹ ਤੁਹਾਡੀ ਫੈਮਿਲੀਜ਼ ਲਈ ਹੋਣੇ ਚਾਹੀਦੀਆਂ, ਤੁਹਾਡੇ ਕਰੀਅਰ ਲਈ ਹੋਣੇ ਚਾਹੀਦੇ ਆ, ਤੁਹਾਨੂੰ ਜੋ ਤੁਹਾਡਾ ਪ੍ਰਾਈਮ ਮੇਨ ਫੋਕਸ ਹੋਣਾ ਚਾਹੀਦਾ ਉਹ ਤੁਹਾਡਾ ਕਰੀਅਰ ਹੋਣਾ ਚਾਹੀਦਾ ਹੈ। ਆਪਣੇ ਕਰੀਅਰ ਦਾ ਇੱਕ ਗੋਲ, ਇੱਕ ਏਮ ਸੈੱਟ ਕਰੋ, ਕੋਈ ਅੱਛੀ ਪੋਜੀਸ਼ਨ ਤੇ ਪਹੁੰਚੋ, ਕੁਛ ਐਸਾ ਕਰੋ ਜਿਹਦੇ ਨਾਲ ਤੁਸੀਂ ਆਪਣੀ ਸੋਸਾਇਟੀ ਨੂੰ ਪ੍ਰੋਗਰੈਸ ਕਰ ਸਕੋ, ਆਪਣੀ ਫੈਮਿਲੀਜ਼ ਨੂੰ ਪ੍ਰੋਗਰੈਸ ਚ ਲੈ ਕੇ ਆ ਸਕੋ।
1: ਹਾਂਜੀ ਮੈਡਮ, ਤੁਸੀਂ ਬਹੁਤ ਵਧੀਆ ਵਿਚਾਰ ਮੀਡੀਆ ਦੇ ਖੇਤਰ ਸੰਬੰਧੀ ਪੇਸ਼ ਕੀਤੇ, ਨੌਜਵਾਨਾਂ ਨੂੰ ਇੱਕ ਵਧੀਆ ਦਿਸ਼ਾ ਦਿੱਤੀ, ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ। ਅਤੇ ਅਖੀਰ ਦੇ ਵਿੱਚ ਮੈਂ ਚਾਹਾਂਗਾ ਵੀ ਜੇ ਕੋਈ ਹੋਰ ਤੁਸੀਂ ਗੱਲ, ਖਾਸ ਗੱਲ ਇਸ ਖੇਤਰ ਬਾਰੇ ਕਰਨੀ ਚਾਹੋ ਤਾਂ ਜ਼ਰੂਰ ਸਾਂਝੀ ਕਰੋ ਇੱਕ ਮਿੰਟ ਦੇ ਵਿੱਚ।
2: ਥੈਂਕ ਯੂ, ਮੈਂ ਵੀ ਬਹੁਤ ਧੰਨਵਾਦ ਕਰਦੀ ਹਾਂ ਜੀ ਦੁਆਬਾ ਰੇਡੀਓ ਦਾ ਕਿ ਤੁਹਾਨੂੰ ਤੁਸੀਂ ਮੈਨੂੰ ਮੌਕਾ ਦਿੱਤਾ ਤੁਹਾਡੇ ਨਾਲ ਜੁੜਨ ਦਾ ਔਰ ਨੌਜਵਾਨਾਂ ਤੱਕ ਆਪਣੇ ਵਿਊਜ਼ ਪਹੁੰਚਾਉਣ ਦਾ। ਤੇ ਮੇਰਾ ਜੋ ਨੌਜਵਾਨ ਪੀੜ੍ਹੀ ਹੈ ਸਾਡੀ, ਉਹਨਾਂ ਦੇ ਲਈ ਇਹੀ ਇੱਕ ਲਾਈਕ ਇੱਕ ਮੈਂ ਉਹਨਾਂ ਨੂੰ ਸਿਰਫ ਇੱਕ ਇਹੀ ਚੀਜ਼ ਦੱਸਣਾ ਚਾਹਾਂਗੀ ਕਿ ਤੁਹਾਨੂੰ ਸਭ ਤੋਂ ਪਹਿਲਾਂ ਉਹਨਾਂ ਲਈ ਆਪਣਾ ਏਮ ਔਰ ਆਪਣਾ ਫਿਊਚਰ ਸਿਕਿਓਰ ਕਰਨਾ ਪ੍ਰਾਈਮ ਫੋਕਸ ਹੋਣਾ ਚਾਹੀਦਾ ਹੈ। ਸਭ ਤੋਂ ਪਹਿਲਾਂ ਤੁਸੀਂ ਆਪਣਾ ਫਿਊਚਰ ਸੈੱਟ ਕਰੋ, ਉਸ ਤੋਂ ਬਾਅਦ ਕੋਈ ਵੀ ਨੈਕਸਟ ਜੋ ਸਟੈਪ ਹੈ ਤੁਹਾਡੇ ਲਈ ਜ਼ਰੂਰੀ ਹੋਏਗਾ। ਸਭ ਤੋਂ ਫਸਟ ਪ੍ਰਾਇਓਰਿਟੀ ਤੁਹਾਨੂੰ ਆਪਣੇ ਫਿਊਚਰ ਨੂੰ, ਆਪਣੇ ਕਰੀਅਰ ਨੂੰ ਹੀ ਦੇਣੀ ਚਾਹੀਦੀ ਹੈ।
1: ਹਾਂਜੀ ਬਿਲਕੁਲ, ਇਹ ਤਾਂ ਹੈਗਾ ਹੀ ਹੈ ਜੀ। ਮੈਡਮ ਇੱਕ ਵਾਰ ਫਿਰ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ, ਅਤੇ ਤੁਸੀਂ ਸਾਡੇ ਨਾਲ ਵਿਚਾਰ ਸਾਂਝੇ ਕੀਤੇ, ਬੜੀਆਂ ਕੀਮਤੀ ਗੱਲਾਂ ਕੀਤੀਆਂ ਨੇ। ਮੈਂ ਸਮਝਦਾ ਜਿਹੜੇ ਸਾਡੇ ਸਰੋਤੇ ਨੇ ਉਹ ਇਹਨਾਂ ਗੱਲਾਂ ਨੂੰ ਗੰਭੀਰਤਾ ਨਾਲ ਇਹਨਾਂ ਬਾਰੇ ਸੋਚਣਗੇ, ਵਿਚਾਰਨਗੇ ਅਤੇ ਆਪਣੀ ਜ਼ਿੰਦਗੀ ਦੇ ਵਿੱਚ ਅਪਣਾਉਣਗੇ, ਅਤੇ ਮੀਡੀਆ ਦੇ ਖੇਤਰ ਨੂੰ ਅਪਣਾ ਕੇ ਇਸ ਖੇਤਰ ਦੇ ਵਿੱਚ ਆਪਣਾ ਭਵਿੱਖ ਸੰਵਾਰਨ ਲਈ ਯਤਨ ਕਰਨਗੇ। ਅਤੇ ਮੈਂ ਸਮਝਦਾ ਜਿਹੜਾ ਮੀਡੀਆ ਦਾ ਖੇਤਰ ਹੈ ਇਹ ਅੱਜ ਦੀ ਨੌਜਵਾਨ ਪੀੜ੍ਹੀ ਦੇ ਲਈ ਬਹੁਤ ਹੀ ਵਧੀਆ ਖੇਤਰ ਹੈ, ਜਿੱਥੇ ਉਹ ਆਪਣਾ ਭਵਿੱਖ ਬੜੇ ਵਧੀਆ ਪਾਸੇ ਲੈ ਕੇ ਜਾ ਸਕਦੇ ਨੇ, ਅਤੇ ਉਹ ਨਾਲ ਨਾਲ ਜਿਹੜੀ ਹੈ ਇਸ ਖੇਤਰ ਦੇ ਵਿੱਚ ਸਾਨੂੰ ਜਿਹੜੀ ਹੈਗੀ ਹੈ ਪਬਲਿਕ ਦੇ ਵਿੱਚ ਇੱਕ ਨਵੀਂ ਪਹਿਚਾਣ ਵੀ ਮਿਲਦੀ ਹੈ। ਮੈਡਮ ਸਾਹਿਬਾਨਾ ਜੀ ਇੱਕ ਵਾਰ ਫਿਰ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਹੁਣ ਵੇਲਾ ਹੋ ਗਿਆ ਇਹ ਪ੍ਰੋਗਰਾਮ ਸਮਾਪਤ ਕਰਨ ਦਾ, ਅਗਲੀ ਵਾਰ ਫਿਰ ਮਿਲਾਂਗੇ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਦੁਆਬਾ ਰੇਡੀਓ ਉੱਤੇ ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਦੇ ਵਿੱਚ।

0: ದ್ವಾಪರ ರೇಡಿಯೋ.
1: ਜੀ ਦੋਸਤੋ, ਸਾਰੇ ਦੋਸਤਾਂ ਦਾ ਦੁਆਬਾ ਰੇਡੀਓ ਦੇ ਮੰਚ ਉੱਤੇ ਨਿੱਘਾ ਸਵਾਗਤ ਹੈ। ਲੈ ਕੇ ਹਾਜ਼ਰ ਹਾਂ ਤੁਹਾਡੀ ਕਚਹਿਰੀ 'ਚ ਨਵਾਂ ਨਵੇਲਾ ਪ੍ਰੋਗਰਾਮ ਜ਼ਿੰਦਗੀ ਨਾਮਾ ਹਾਲ ਦੁਨੀਆਂ। ਆਪ ਸਭ ਨੂੰ ਆਦਾਬ, ਸਲਾਮ, ਨਮਸਤੇ ਤੇ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ। ਦੋਸਤੋ, ਮਾਫ਼ੀ ਚਾਹੁੰਦੇ ਹਾਂ, ਅੱਜ ਵੀ ਥੋੜ੍ਹਾ ਲੇਟ ਹਾਂ, ਪਰ ਗੱਡੀ ਲਈ ਦੇ ਉੱਤੇ ਪਾ ਲਈ ਹੈ ਜੀ, ਅਤੇ ਲਾਈਨਾਂ ਤੁਹਾਡੇ ਲਈ ਖੁੱਲ੍ਹੀਆਂ ਰਹਿਣਗੀਆਂ। +358 44 976 1912 ਕਾਲ ਕਰਕੇ ਦੁਨੀਆਂ ਦੇ ਕਿਸੇ ਵੀ ਕੋਨੇ ਤੋਂ ਦੋਸਤੋ ਤੁਸੀਂ ਜੁੜ ਸਕਦੇ ਹੋ ਅਤੇ ਆਪਣੀ ਗੱਲ ਰੱਖ ਸਕਦੇ ਹੋ। 2.25 ਘੰਟੇ ਤੁਹਾਡਾ ਮੇਰਾ ਰਾਬਤਾ ਇਸੇ ਤਰ੍ਹਾਂ ਬਣੇਗਾ। ਸੋਮਵਾਰ ਤੋਂ ਲੈ ਕੇ ਫਰਾਈਡੇ ਵਾਲੇ ਦਿਨ ਤੱਕ ਤੁਹਾਡਾ ਮੇਰਾ ਰਾਬਤਾ ਬਣਦਾ ਹੈ ਅਤੇ ਅੱਜ ਫਰਾਈਡੇ ਵਾਲਾ ਦਿਨ ਹੈ ਅਤੇ 7 ਅਗਸਤ 2026 ਦਾ ਦਿਹਾੜਾ ਅਤੇ ਗੱਲਾਂ ਬਾਤਾਂ ਜ਼ਿਆਦੀਆਂ ਨਾ ਕਰਦੇ ਹੋਏ ਅਤੇ ਸਿੱਧਾ ਹੀ ਆਪਾਂ ਫਿਰ ਸਮਾਂ ਸਥਿਤੀ ਤੁਹਾਨੂੰ ਪਤਾ ਹੀ ਹੈ ਫਿਨਲੈਂਡ ਦੇ ਮੁਤਾਬਕ 7 ਵਜੇ ਪ੍ਰੋਗਰਾਮ ਸ਼ੁਰੂ ਹੋ ਜਾਂਦਾ 7 ਵਜੇ ਜੀ, ਅਤੇ ਭਾਰਤ ਦੇ ਵਿੱਚ ਰਾਤ ਦੇ 9:30 ਪ੍ਰੋਗਰਾਮ ਦੀ ਸ਼ੁਰੂਆਤ ਹੋ ਜਾਂਦੀ ਹੈ, ਪਰ 10 ਮਿੰਟ ਤੁਹਾਡੇ ਨਾਲ 14 ਮਿੰਟ ਲੇਟ ਹਾਂ ਜੀ। ਅਤੇ ਲਓ ਫਿਰ ਕਰਦੇ ਹਾਂ ਆਗਾਜ਼ ਜ਼ਿੰਦਗੀ ਨਾਮਾ ਹਾਲ ਦੁਨੀਆਂ ਦਾ। ਸਭ ਤੋਂ ਪਹਿਲਾਂ ਪਾਉਂਦੇ ਹਾਂ ਅੱਜ ਦੇ ਵਿਚਾਰ ਦੀ ਬਾਤ ਅਤੇ ਨਾਲ ਨਾਲ ਤੁਹਾਡੀ ਗੱਲਬਾਤ ਵੀ ਸੁਣਾਂਗੇ। ਬਹੁਤ ਸਾਰੇ ਪੰਜਾਬ ਦੇ ਵਿੱਚ ਇਸ਼ੂ ਮੁੱਦੇ ਉੱਠ ਰਹੇ ਨੇ ਅਤੇ 2027 ਦੀ ਤਿਆਰੀ ਵੀ ਜਿਹੜੀ ਹੈ ਵੱਜ ਚੁੱਕੀ ਹੈ। ਅਤੇ ਕੱਲ੍ਹ ਦੇ ਲਈ ਦੋਸਤੋ ਮਾਫ਼ੀ ਚਾਹੁੰਦੇ ਹਾਂ, ਪ੍ਰੋਗਰਾਮ ਕੱਲ੍ਹ ਜਿਹੜਾ ਲਾਈਵ ਨਹੀਂ ਕਰ ਪਾਏ, ਕੁਝ ਟੈਕਨੀਕਲ ਇਸ਼ੂ ਹੋਣ ਦੇ ਕਾਰਨ ਕੱਲ੍ਹ ਸਬੱਬ ਨਹੀਂ ਬਣ ਸਕਿਆ, ਉਹਦੇ ਲਈ ਗੁਸਤਾਖੀ ਮਾਫ਼। ਅਤੇ ਲਓ ਫਿਰ ਪਾਉਂਦੇ ਹਾਂ ਆਪਾਂ ਨਵੀਂ ਅੱਜ ਫਿਰ ਬਾਤ। ਸਭ ਤੋਂ ਪਹਿਲਾਂ ਉਮੀਦ ਕਰਦੇ ਹਾਂ ਆਵਾਜ਼ ਤੇ ਅੰਦਾਜ਼ ਵਧੀਆ ਤਰੀਕੇ ਦੇ ਨਾਲ ਪਹੁੰਚ ਰਿਹਾ ਹੋਵੇਗਾ। ਥੱਲੇ ਜ਼ਰੂਰ ਕਮੈਂਟ ਕਰਕੇ ਤੁਸੀਂ ਲਿਖ ਸਕਦੇ ਹੋ, ਦੱਸ ਸਕਦੇ ਹੋ ਕਿ ਤੁਹਾਡੇ ਤੱਕ ਆਵਾਜ਼ ਤੇ ਅੰਦਾਜ਼ ਕਿਵੇਂ ਪਹੁੰਚ ਰਿਹਾ। ਅਤੇ ਆਪਣੇ ਨਾਲ ਲਾਲੀ ਟੌੜਾ ਸਾਹਿਬ ਜੁੜੇ ਹੋਏ ਨੇ, ਸਤਿ ਸ੍ਰੀ ਅਕਾਲ ਜੀ, ਉਹ ਕਹਿੰਦੇ ਸਾਰੇ ਸਰੋਤਾ ਪਰਿਵਾਰ ਨੂੰ। ਅਤੇ ਅੱਜ ਦੋਸਤੋ ਗੱਲਬਾਤ ਕਰਦੇ ਹਾਂ ਅੱਜ ਦੇ ਵਿਚਾਰ ਦੀ, ਅਤੇ ਸਭ ਤੋਂ ਪਹਿਲਾਂ ਅੱਜ ਦਾ ਵਿਚਾਰ ਕਹਿੰਦਾ ਹੈ ਕਿ ਅਸੀਂ ਸਦਾ ਅਮਰ ਰਹਿਣ ਦੀ ਖਾਹਿਸ਼ ਜਿਹੜੀ ਆ ਆਪਣੇ ਕੰਮਾਂ ਕਰਕੇ ਪੂਰੀ ਕਰ ਸਕਦੇ ਹਾਂ, ਆਤਮਾ ਦੀ ਝੂਠੀ ਕਲਪਨਾ ਕਰਕੇ ਸਰੀਰਕ ਤੌਰ ਦੇ ਉੱਤੇ ਇਸ ਧਰਤੀ ਦੇ ਉੱਤੇ ਹਮੇਸ਼ਾ ਨਹੀਂ ਰਹਿ ਸਕਦੇ ਹਾਂ। ਅਤੇ ਦੂਸਰੇ ਪਾਸੇ ਅੱਜ ਦੇ ਦਿਹਾੜੇ ਦੇ ਉੱਤੇ 7 ਅਗਸਤ 1906 ਦੇ ਵਿੱਚ ਕਲਕੱਤਾ ਦੇ ਇੱਕ ਸਮਾਗਮ ਦੇ ਵਿੱਚ ਸੁਰਿੰਦਰ ਨਾਥ ਬੈਨਰਜੀ ਨੇ ਪਹਿਲੀ ਵਾਰ ਹਰੀ, ਪੀਲੀ ਅਤੇ ਨੀਲੀ ਪੱਟੀ ਵਾਲਾ ਜਿਹੜਾ ਝੰਡਾ ਲਹਿਰਾਇਆ ਸੀ। 1909 ਦੇ ਵਿੱਚ ਸ਼ਹੀਦ ਭਗਤ ਸਿੰਘ ਉਹਨਾਂ ਦੇ ਚਾਚਾ ਅਜੀਤ ਸਿੰਘ ਹੋਣਾ ਨੇ ਲਾਹੌਰ ਦੇ ਵਿੱਚ ਮਾਰੋ ਫਰੰਗੀ ਨੂੰ ਨਾਂ ਦਾ ਜਿਹੜਾ ਪਰਚਾ ਵੰਡਿਆ ਅਤੇ 1909 ਦੇ ਵਿੱਚ ਹੀ ਪ੍ਰਸਿੱਧ ਲੇਖਕ ਅਤੇ ਢਾਡੀ ਸੋਹਣ ਸਿੰਘ ਸ਼ੀਤਲ ਉਹਨਾਂ ਦਾ ਜਿਹੜਾ ਜਨਮ ਹੁੰਦਾ ਹੈ ਅਤੇ 1972 ਦੇ ਵਿੱਚ ਫਰੀਦਕੋਟ ਜ਼ਿਲ੍ਹਾ ਹੋਣ ਦੇ ਵਿੱਚ ਆ ਜਾਂਦਾ ਹੈ। ਗੱਲ ਵਹਿਮਾਂ ਭਰਮਾਂ ਦੀ ਆਈ ਹੈ ਅਤੇ ਉਹਦੇ ਨਾਲ ਸ਼ੁਰੂਆਤ ਕਰਦੇ ਹਾਂ। ਕਹਿੰਦੇ ਹਨੂਮਾਨ ਗੱਡਣਾ ਪਿੰਡਾਂ ਦੇ ਵਿੱਚ ਕਿਸੇ ਗਲੀ ਦੀ ਨੁੱਕਰ ਜਾਂ ਘਰ ਦੇ ਖੂੰਜੇ ਉੱਪਰ ਲੱਕੜ ਦਾ ਕਿੱਲਾ ਜਿਹੜਾ ਗੜ ਦਿੱਤਾ ਜਾਂਦਾ ਹੈ ਅਤੇ ਉਸ ਉੱਪਰ ਸੰਦੂਰ ਅਤੇ ਖੰਭਣੀ ਬੰਨ੍ਹ ਦਿੱਤੀ ਜਾਂਦੀ ਹੈ। ਇਸ ਤਰ੍ਹਾਂ ਲੋਕ ਉਸਨੂੰ ਸਤਿਕਾਰ ਦੇ ਨਾਲ ਵੇਖਦੇ ਨੇ ਅਤੇ ਉਸ ਥਾਂ ਦੇ ਉੱਤੇ ਲੋਕ ਕਿਸੇ ਪ੍ਰਕਾਰ ਦੀ ਗੰਦਗੀ ਨਹੀਂ ਸੁੱਟਦੇ ਹੈ, ਬਾਥਰੂਮ ਵਗੈਰਾ ਆਦਿ ਵੀ ਨਹੀਂ ਕਰਦੇ। ਅਤੇ ਅਸਲ ਦੇ ਵਿੱਚ ਪਹਿਲੇ ਸਮਿਆਂ ਦੇ ਵਿੱਚ ਜਿਹੜਾ ਸੀ ਆਵਾਜਾਈ ਦੇ ਸਾਧਨ ਵਿਕਸਿਤ ਨਾ ਹੋਣ ਦੇ ਕਰਕੇ ਆਵਾਜਾਈ ਦਾ ਜਿਹੜਾ ਸਾਧਨ ਸੀ ਅਤੇ ਗੱਡੇ ਵਗੈਰਾ ਜ਼ਿਆਦਾਤਰ ਵਰਤੇ ਜਾਂਦੇ ਸੀ ਅਤੇ ਆਵਾਜਾਈ ਦੇ ਸਾਧਨ ਵਿਕਸਿਤ ਨਾ ਹੋਣ ਕਰਕੇ ਅਤੇ ਸਾਧਨ ਗੱਡੇ ਸਨ, ਲੋਕ ਵਿਚਲੇ ਜਿਹੜੇ ਸਨ ਵਿਹਲੇ ਜਿਹੜੇ ਸੀ ਲੋਕ ਹੋਣ ਦੇ ਕਰਕੇ ਚੁਰਸਤਿਆਂ ਦੇ ਵਿੱਚ ਜਿਹੜੇ ਬਣੇ ਥੜਿਆਂ ਦੇ ਉੱਪਰ ਬੈਠ ਕੇ ਗੱਲਾਂ ਬਾਤਾਂ ਤੇ ਸਮਾਂ ਬਤੀਤ ਕਰਦੇ ਸੀ ਤੇ ਗੱਡਾ ਅਕਸਰ ਮੁੜਨ ਲੱਗਾ ਥੜੇ ਜਾਂ ਕਿਸੇ ਦੇ ਮਕਾਨ ਦੇ ਖੂੰਜੇ ਦੀਆਂ ਨੁੱਕਰਾਂ ਦੇ ਨਾਲ ਟਕਰਾ ਜਾਂਦਾ ਸੀ, ਜਿਸਦੇ ਕਰਕੇ ਟੁੱਟ ਭੱਜ ਹੁੰਦੀ ਰਹਿੰਦੀ ਤੇ ਲੋਕਾਂ ਨੇ ਸੋਚ ਕੇ ਨੁੱਕਰਾਂ ਦੇ ਉੱਤੇ ਹਨੂਮਾਨ ਲੱਕੜ ਦੇ ਕਿੱਲੇ ਬਣਾ ਕੇ ਜਿਹੜਾ ਗੰਡੜੇ ਸ਼ੁਰੂ ਕਰ ਦਿੱਤੇ ਤਾਂ ਕਿ ਸਾਡਾ ਨੁਕਸਾਨ ਨਾ ਹੋਵੇ ਤੇ ਲੋਕ ਇਹਨਾਂ ਚੀਜ਼ਾਂ ਤੋਂ ਡਰਨ, ਜਿਸਦੇ ਕਾਰਨ ਉਸ ਥਾਂ ਲਾਗੋਂ ਜਿਹੜਾ ਸੀਗਾ ਗੱਡਾ ਧਿਆਨ ਦੇ ਨਾਲ ਲਗਾਇਆ ਜਾਂਦਾ ਸੀ, ਕੋਈ ਨੁਕਸਾਨ ਨਾ ਹੋਵੇ। ਧਾਰਮਿਕ ਜਗ੍ਹਾ ਕਰਕੇ ਗੰਦ ਵੀ ਨਹੀਂ ਪਾਇਆ ਜਾਂਦਾ ਸੀ ਤੇ ਕੁਝ ਸਾਲਾਂ ਤੋਂ ਬੱਸ ਅੱਡਿਆਂ, ਸਟੇਸ਼ਨਾਂ ਤੇ ਹੋਰ ਜਨਤਕ ਥਾਵਾਂ ਦੇ ਉੱਤੇ ਮੂਰਤੀਆਂ ਰੱਖ ਕੇ ਦੀਵੇ ਬਾਲ ਦਿੱਤੇ ਜਾਂਦੇ ਨੇ, ਜਿਸਦੇ ਨਾਲ ਇੱਕ ਤਾਂ ਉਸ ਥਾਂ ਦੇ ਆਲੇ ਦੁਆਲੇ ਗੰਦ ਨਹੀਂ ਪੈਂਦਾ ਤੇ ਦੂਜਾ ਚੜਾਵਾ ਵੀ ਕਹਿੰਦੇ ਵਾਧੂ ਜਿਹੜਾ ਚੜ੍ਹਦਾ ਹੁੰਦਾ ਹੈ, ਚੜ੍ਹਦਾ ਜਾਂਦਾ ਹੈ। ਅੱਜ ਕਹਿੰਦੇ ਗੱਲਬਾਤ ਕਰਾਂਗੇ ਜੀ, ਜ਼ਰੂਰ ਜੀ, ਥੋੜਾ ਸਾ ਸਵਾਗਤ ਰਹੇਗਾ। ਤੇ ਦੂਸਰੀ ਗੱਲ ਕਰਦੇ ਹਾਂ ਸਮਾਨੀ ਬਿਜਲੀ ਦੀ, ਇਹ ਚਲੋ ਛੱਡਦੇ ਹਾਂ ਆਪਾਂ, ਸਭ ਨੂੰ ਪਤਾ ਹੀ ਹੈ, ਫਿਰ ਕਿਸੇ ਦਿਨ ਕਰਾਂਗੇ। ਸਮਾਂ ਸਥਿਤੀ ਬੜੀ ਜਿਹੜੀ ਹੈ ਭੱਜਦੀ ਜਾਂਦੀ ਹੈ, ਤੇ ਆਪਣੇ ਨਾਲ ਲਾਲੀ ਟੋੜਾ ਸਾਹਿਬ ਜੁੜੇ ਨੇ, ਉਹਨਾਂ ਦੀ ਗੱਲਬਾਤ ਸੁਣ ਕੇ ਫਿਰ ਆਪਾਂ ਦੇਸ਼ ਦੇ ਦੀਆਂ ਖ਼ਬਰਾਂ ਦੇ ਵੱਲ ਨੂੰ ਚੱਲਦੇ ਹਾਂ। ਸਤਿ ਸ੍ਰੀ ਅਕਾਲ ਟੋੜਾ ਸਾਹਿਬ, ਸਵਾਗਤ ਹੈ ਜੀ ਅਨੂ ਜੀ। ਇੱਕ ਮਿੰਟ ਜੀ, ਇੱਕ ਮਿੰਟ, ਤਾਰ ਹੀ ਨਹੀਂ ਲਾਈ ਜੀ ਇਧਰੋਂ। ਹਾਂਜੀ ਜੀ ਅਨੂ ਜੀ, ਸਵਾਗਤ,
2: ਮੌਕਾ ਮਿਲਿਆ,
1: ਸਤਿ ਸ੍ਰੀ ਅਕਾਲ ਜੀ।
2: ਬਾਕੀ ਮੈਂ ਤੁਹਾਡਾ ਟਾਈਟਲ ਤਾਂ ਪੜ੍ਹ ਲਿਆ ਸੀ
1: ਜੀ,
2: ਤੇ ਜਿਹੜੇ ਅਸੀਂ ਗੱਡੀਆਂ ਦੀ ਗੱਲ ਕਰਦੇ ਹਾਂ, ਦੇਖੋ ਮੈਂ ਨਾ ਰਾਤੀ ਹੀ ਸੋਚ ਰਿਹਾ ਸੀ, ਜਿਹੜਾ ਸਮਾਂ ਨਾ ਪਹਿਲਾਂ ਵਾਲਾ ਬਹੁਤ ਚੰਗਾ ਸੀ
1: ਜੀ।
2: ਅੱਜ ਕੱਲ ਜਿਹੜਾ ਪੋਲਿਊਸ਼ਨ ਚੱਲਦਾ, ਅਸੀਂ ਨਾ ਸਹੂਲਤਾਂ ਦੇ ਵਿੱਚ ਤਾਂ ਪੈ ਗਏ ਭਾਰਤ ਸਾਹਿਬ, ਵੀ ਨਾ ਸਾਰਾ ਕੁਛ ਹੋ ਗਿਆ, ਆਰਾਮਦਾਇਕ ਜ਼ਿੰਦਗੀ ਹੋ ਗਈ
1: ਜੀ,
2: ਓਨਾ ਹੀ ਜ਼ਿਆਦਾ ਪੋਲਿਊਟਡ ਹੋ ਗਿਆ। ਮੈਂ ਹੁਣ ਰੋਜ਼ ਆਰਟੀਕਲ ਪੜ੍ਹਦਾ ਵੀ ਮੇਰਾ ਇੰਨਾ ਜ਼ਿਆਦਾ ਮਤਲਬ ਕਿ ਦਿਮਾਗ ਆ ਜਿਹੜਾ ਵੀ ਉਹ ਸੋਚ ਰਿਹਾ ਵੀ ਯਾਰ ਉਹ ਚੰਗੀ ਲਾਈਫ ਸੀ ਜਿਹੜੀ ਪਹਿਲਾਂ ਵਾਲੀ, ਜਿੰਨਾ ਜ਼ਿਆਦਾ ਅਸੀਂ ਅੱਗੇ ਵੱਧ ਰਹੇ ਹਾਂ ਓਨਾ ਹੀ ਜ਼ਿਆਦਾ ਗਰਕ ਹੋ ਰਹੇ ਹਾਂ
1: ਜੀ।
2: ਤੇ ਬਾਕੀ ਜਿਹੜੇ ਨਾ ਮੈਂ ਇੱਕ ਆਰਟੀਕਲ ਪੜ੍ਹਿਆ ਸੀ, ਜਦੋਂ ਇਹ ਅਗਸਤ ਦਾ ਮਹੀਨਾ ਚੱਲਣ ਲੱਗ ਗਿਆ ਤੇ ਉਹ ਅਗਸਤ ਦੇ ਮਹੀਨੇ ਦੇ ਵਿੱਚ ਇਹ ਹੀਰੋਸ਼ਿਮਾ ਤੇ ਨਾਗਾਸਾਕੀ ਵਿੱਚ ਬੰਬ ਕਰਾਇਆ ਗਿਆ ਸੀ ਨਾ 9 ਤੇ 15 ਅਗਸਤ ਤੋਂ।
1: ਹਾਂਜੀ ਹਾਂਜੀ।
2: ਤੇ ਉਹਨਾਂ ਨਾ ਜਿਹਨਾਂ ਨੇ ਬਣਾਏ ਸੀ ਉਹ ਬੜਾ ਦੁਖੀ ਹੋਏ ਸੀ ਵੀ ਯਾਰ ਵੀ ਇਹ ਕੰਮਾਂ ਵਾਸਤੇ ਥੋੜੀ ਅਮੈਰੀਕਾ ਨੇ ਮਤਲਬ ਕਿ ਵੀ ਇਹ ਚੀਜ਼ ਵਾਸਤੇ ਬੰਬ ਦੁਨੀਆ ਤਬਾਹ ਕਰਨ ਵਾਸਤੇ ਬਣਾਇਆ ਸੀ
1: ਜੀ,
2: ਠੀਕ ਆ, ਉਹਨਾਂ ਨੇ ਪ੍ਰੋਟੈਕਟ ਕਰਨ ਵਾਸਤੇ ਬਣਾਏ ਸੀ
1: ਜੀ,
2: 9 ਲੱਖ ਲੋਕਾਂ ਦੀ ਜਾਨ ਚਲੀ ਗਈ ਤੇ ਉਸ ਤੋਂ ਬਾਅਦ 2 ਲੱਖ ਲੋਕ ਬਿਮਾਰ ਹੋਣ ਤੋਂ ਬਾਅਦ ਵੀ ਹਨਾ ਮਸਾਂ ਹੀ ਜਪਾਨ ਆਪਣੇ ਪੈਰਾਂ ਸਰੀ ਹੋਇਆ।
1: ਬਿਲਕੁਲ ਹੈ ਜੀ,
2: ਦੇਖੋ ਸਮਾਂ ਨਾ ਦੇਖੋ ਹੁਣ ਕੈਸੀ ਚੱਲ ਚੱਲਦਾ, ਤੇ ਠੀਕ ਆ ਅਸੀਂ ਆਪਣੇ ਹਥਿਆਰ ਨਾ ਆਪਾਂ ਨੇ ਪਹਿਲਾਂ ਵੀ ਮਲੇਸ਼ੀਆ ਦੀ ਗੱਲ ਕੀਤੀ ਹੋਈ ਸੀ ਤੇ ਵੀ ਆਪਾਂ ਨੇ ਪ੍ਰੋਟੈਕਟ ਕਰਨ ਵਾਸਤੇ ਤਾਂ ਕਰ ਲਿਆ ਕੰਮ ਇਹ, ਬਟ ਉਹ ਜਦੋਂ ਮਿਸਯੂਜ਼ ਹੁੰਦਾ ਤਾਂ ਇਨਸਾਨੀਅਤ ਵਾਸਤੇ ਹੀ ਹੁੰਦਾ।
1: ਬਿਲਕੁਲ ਹੈ ਜੀ, ਨਾਲੇ ਦੇਖੋ ਕੱਲਾ ਹਥਿਆਰ ਨੀ, ਜਿਹੜੇ ਨਿਊਕਲੀਅਰ ਪਾਵਰ ਸਟੇਸ਼ਨ ਵੀ ਆ ਜਾਂ ਹੋਰ ਸਾਰੀਆਂ ਚੀਜ਼ਾਂ ਨੇ, ਆ ਚਰਨੋਬਲ ਰਸ਼ੀਆ ਦੇ ਨਾਲ ਜਿਹੜਾ ਤਕਰੀਬਨ ਕਹਿ ਲਓ ਕਿ ਥੋੜੇ ਫਰਕ ਦੇ ਵਿੱਚ ਪੈ ਜਾਂਦਾ ਹੈ, ਮਤਲਬ ਕਿ ਜਿੱਦਾਂ ਸਰਹੱਦਾਂ ਲਾਗੇ ਪੈ ਜਾਂਦੀਆਂ ਨੇ, ਤੇ ਉੱਥੇ ਵਾਪਰਿਆ ਸੀਗਾ, ਉੱਥੇ ਕਿੱਡਾ ਨੁਕਸਾਨ ਜੀ, ਅੱਜ ਤੱਕ ਵੀ ਉੱਥੇ ਕੋਈ ਪਰਿੰਦਾ ਪਾਰ ਨਹੀਂ ਮਾਰਦਾ ਜੀ।
2: ਬਿਲਕੁਲ ਜੀ ਬਿਲਕੁਲ, ਉਹੀ ਗੱਲ ਹੈ ਨਾ, ਇਹ ਤਾਂ ਜਿਹੜੀਆਂ ਗੌਰਮੈਂਟਸ ਨੇ ਜਿਵੇਂ ਦੇਸ਼ ਨੇ ਜਿਹੜੇ ਆਪਣੇ ਆਪ ਨੂੰ ਪ੍ਰੋਟੈਕਟ ਕਰਦੇ, ਰੌਲਾ ਤਾਂ ਹਾਲੇ ਤੱਕ ਵੀ ਪੈ ਰਿਹਾ।
1: ਬਿਲਕੁਲ,
2: ਇਰਾਨ ਇਰਾਕ ਵਾਲਾ ਸਿਸਟਮ ਆ ਜਿਹੜਾ ਜਿਹੜਾ ਕਹਿ ਰਹੇ ਨੇ, ਸੋਰੀ ਇਰਾਨ ਦਾ ਤੇ ਇਜ਼ਰਾਇਲ ਦਾ ਜਿਹੜਾ ਕਹਿੰਦੇ ਵੀ ਅਸੀਂ ਉਹ ਅਮੈਰੀਕਾ ਕਹਿ ਰਿਹਾ ਵੀ ਅਸੀਂ ਉਹਨੂੰ ਬਣਾਉਣ ਨੀ ਦੇਣਾ ਹੈਗਾ ਜੀ, ਅਸੀਂ ਨਿਊਕਲੀਅਰ ਪਾਵਰ ਜੇ ਆ ਕਰਨਾ, ਇਹ ਸਿਰਫ ਇੱਕ ਆਪਾਂ ਨੂੰ ਹੈਂਕੜਬਾਜ਼ੀ ਯਾਰ ਆਪਣੀ ਧੌਂਸ ਦਿਖਾਉਣ ਦਾ ਇੱਕ ਲਾਣੇ ਦਾ ਹੀ ਮਤਲਬ ਉਹ ਕਰਨ ਦਾ ਹੀ ਇਹ ਜ਼ਰੀਆ ਹੀ ਹੈ ਜੀ। ਦੇਖੋ ਘਰਾਂ ਤੋਂ ਲੈ ਕੇ ਨਾ ਜਿਵੇਂ ਆਪਾਂ ਪਹਿਲਾਂ ਵੀ ਗੱਲ ਕੀਤੀ ਹੈ ਨਾ ਯਾਰ, ਹਰੇਕ ਚੀਜ਼ ਦੇ ਵਿੱਚ ਦੇਖੋ ਵਰਲਡ ਲੈਵਲ ਤੇ ਹੀ ਹੋ ਗਿਆ
1: ਜੀ,
2: ਤੇ ਅਸੀਂ ਆਪਣੀ ਪਾਵਰ ਦਿਖਾਈਏ ਹਰੇਕ ਦੀ ਮਤਲਬ ਕਿ ਧੌਣ ਦੇ ਵਿੱਚ ਕਿੱਲਾ ਫਸਿਆ ਹੋਇਆ,
1: ਠੀਕ ਹੈ
2: ਕਿ ਨਹੀਂ, ਪਰ ਇਹਦੇ ਵਿੱਚ ਨੁਕਸਾਨ ਕਿਹਦਾ ਹੁੰਦਾ, ਇਨਸਾਨੀਅਤ ਦਾ। ਦੇਖੋ ਇੱਕ ਜਾਮਾ ਮਿਲਿਆ ਆਪਾਂ ਨੂੰ ਇਨਸਾਨੀਅਤ ਇਨਸਾਨ ਬਣਨ ਦਾ, ਔਰ ਉਹ ਤੁਸੀਂ ਕੌਣ ਹੱਕ ਬਣ ਉਹਦਾ ਹੱਕਦਾਰ ਹੋ ਤੁਸੀਂ ਉਹਦੀ ਜਾਨ ਉਹ ਕਰਨ ਦਾ, ਠੀਕ ਆ ਤੁਸੀਂ ਆਪਣੀ ਜੀਗਰੀ ਲੜਾਈ ਜਿਹੜੀ ਲੜਨੀ ਉਹ ਲੜੋ, ਇਹਦੇ ਵਿੱਚ ਆਮ ਲੋਕਾਂ ਦਾ ਕੀ ਦੋਸ਼ ਆ
1: ਜੀ, ਬਿਲਕੁਲ,
2: ਇਹ ਚ ਆਮ ਲੋਕਾਂ ਦਾ ਕੀ ਦੋਸ਼ ਆ ਮੈਨੂੰ ਦੱਸੋ
1: ਜੀ। ਬਿਲਕੁਲ ਹੈ,
2: ਜਦੋਂ ਵਰਲਡ ਲੈਵਲ ਦੀ ਨਾ, ਮੈਂ ਤਾਂ ਚਲੋ ਚੰਗਾ ਲੱਗਦਾ ਤੁਸੀਂ ਵਰਲਡ ਲੈਵਲ ਦੀਆਂ ਖਬਰਾਂ ਕਰਦੇ ਹੋ,

0: ਕਹਿੰਦੇ ਨੇ ਵੀ ਸਾਡੇ ਕੋਲ ਤੋਂ ਤੇਲ ਲਓ, ਸਾਡੇ ਕੋਲ ਤੇਲ ਲਓ, ਹਨਾ।
1: ਜੀ ਬਿਲਕੁਲ।
0: ਤੇ ਹੁਣ ਮੈਨੂੰ ਇਹ ਦੱਸੋ ਵੀ ਹਾਕਮ ਧਿਰਾਂ ਜਿਹੜੀ ਸਾਡੇ, ਆਪਾਂ ਆਪਣੇ ਮੁਲਕ ਦੀ ਗੱਲ ਕਰੀਏ, ਅਸੀਂ ਆਪਣੇ ਮੁਲਕ ਦੀ ਗੱਲ ਕਰਦਾ, ਸ਼ਾਇਦ ਤੁਸੀਂ ਤਾਂ ਮੁਸਲਿਮ ਨਹੀਂ ਰਹੇ ਹੈਗੇ, ਚਲੋ ਮਾਫ ਕਰਨਾ ਖੁਦ ਵਿਚਾਲੀ ਹੋ, ਤੇ ਤੁਸੀਂ ਇੰਨਾ ਰਹੀ ਮੰਨ ਲਓ ਜਾਂ ਜੇ ਮਰਜ਼ੀ ਕਰ ਲਈਏ, ਆਪਾਂ ਆਪਣੇ ਵੀ ਕਹਿ ਦਿੰਦੇ ਹਾਂ ਨਾ ਵੀ ਤੁਹਾਡੇ ਸਾਡੇ ਵਾਲਾ ਕੰਮ ਨਾਲ ਕਹੀਏ
1: ਜੀ।
0: ਵੀ ਦੇਖੋ ਵੀ ਹੁਣ ਅਮੈਰੀਕਾ ਇੱਕ ਪਾਸੇ ਖਿੱਚ ਰਿਹਾ ਤੇ ਆਪਣਾ ਰਸ਼ੀਆ ਜਿਹੜਾ ਵੀ ਆਪਾਂ ਜਿਹਨੂੰ ਰੂਸ ਕਹਿ ਦਿੰਦੇ ਹਾਂ ਵੀ ਉਹ ਆਪਣੇ ਵੱਲ ਖਿੱਚ ਰਿਹਾ ਹਨਾ।
1: ਬਿਲਕੁਲ।
0: ਤੇ ਡਿਪੈਂਡ ਤਾਂ ਹੁਣ ਸਾਡੇ ਸਾਨੂੰ ਹੋਣਾ ਪੈਣਾ ਨਾ ਵੀ ਮਤਲਬ ਅਸੀਂ ਕਿਹਦੇ ਵੱਲ ਜਾਈਏ, ਠੀਕ ਹੈ, ਉਹ ਜਿਵੇਂ ਪ੍ਰਾਹੁਣੇ ਵਾਲੀ ਗੱਲ ਹੋ ਜਾਂਦੀ।
1: ਟੋਡਾ ਸਾਹਿਬ, ਇਹਨਾਂ ਦੀਆਂ ਜ਼ਰੂਰਤਾਂ ਇੱਕ ਦੂਸਰੇ ਦੇ ਨਾਲ ਜੁੜੀਆਂ ਹੋਈਆਂ ਨੇ, ਕਿਉਂਕਿ ਠੰਡੇ ਮੁਲਕ ਨੇ ਤੇ ਉਹ ਇੱਕ ਦੂਸਰੇ ਤੋਂ ਚੀਜ਼ਾਂ ਐਕਸਪੋਰਟ ਇੰਪੋਰਟ ਜਿਹੜਾ ਸਾਰਾ ਕੁਝ ਹੀ ਹੁੰਦਾ। ਇਹ ਕਹਿ ਸਕਦੇ ਆ ਕੋਈ ਵੀ ਮੁਲਕ ਆਪਸ ਦੇ ਵਿੱਚ ਦੇਖਿਆ ਜਾਵੇ ਤਾਂ ਆਤਮ ਨਿਰਭਰ ਕੋਈ ਵੀ ਨਹੀਂ ਹੈ। ਜੇ ਇਹ ਸਾਰਾ ਟਰਾਂਸਪੋਰਟ ਢਾਂਚਾ ਜੇ ਕਹਿ ਲਈਏ ਨਾ ਹੋਵੇ ਤਾਂ ਇਹਨਾਂ ਮੁਲਕਾਂ ਚ ਅੱਜ 20-25 ਸਾਲ ਪਹਿਲਾਂ ਜਿਹੜੀਆਂ ਸਬਜ਼ੀਆਂ ਨਹੀਂ ਮਿਲਦੀਆਂ ਸੀਗੀਆਂ ਤਾਂ ਉਹ ਵੀ ਬਾਹਰੋਂ ਹੀ ਆਉਂਦੀਆਂ ਸੀ। ਅੱਜ ਵੀ ਜਦੋਂ ਇੱਥੇ ਠੰਡ ਹੋ ਜਾਣੀਆਂ, ਅੱਜ ਉਹੀ ਟਮਾਟਰ ਜਿਹੜਾ ਤੁਹਾਨੂੰ ਕਿਲੋ ਟਮਾਟਰ ਮਤਲਬ ਕਿ 80 ਸੈਂਟ ਦੇ, ਮਤਲਬ ਕਿ ਕਹਿ ਲਓ ਕਿ 1.5 ਯੂਰੋ ਦੇ ਮਿਲ ਜਾਂਦੇ ਆ, ਤੇ ਉਹੀ ਟਮਾਟਰ ਜਿਹੜੇ ਨੇ ਨਾ ਮਤਲਬ ਕਿ ਉਹ 5-5 ਯੂਰੋ ਨੂੰ 6 ਯੂਰੋ ਨੂੰ ਕਿਲੋ ਹੋ ਜਾਣੇ ਆ ਹੋਰ 2 ਮਹੀਨਿਆਂ ਤਾਈ ਜੀ।
0: ਪਰ ਸਾਹਿਬ ਪਤਾ ਕੀ ਗੱਲ, ਮੈਂ ਤੁਹਾਡੀ ਗੱਲ ਵੱਡੀ ਕਰਦੇ ਹਾਂ, ਇਹ ਜਿਹੜੇ ਮੁਲਕ ਨੇ ਨਾ ਜ਼ਿਆਦਾਤਰ ਬਰਫ਼ ਦੀ ਲਪੇਟ ਚ ਜ਼ਿਆਦਾ ਰਹਿੰਦੇ ਆ, ਤੇ ਇਸ ਕਰਕੇ ਇੰਡੀਆ ਦਾ ਮੁੱਲ ਪੈ ਰਿਹਾ ਜੀ। ਬਟ ਇੰਡੀਆ ਚ ਹੈ ਕੀ ਹੋਰ ਦੱਸੋ, ਸਾਡੀ ਧਰਤੀ ਉਪਜਾਊ ਆ, ਸਾਡੇ ਕੋਲ 11 ਮਹੀਨੇ ਹੈਗੇ ਨੇ, ਸਾਡੇ ਕੋਲ ਵੱਧ ਤੋਂ ਵੱਧ 1 ਮਹੀਨੇ ਬਰਫ਼ ਪੈਂਦੀ ਆ, ਉਹ ਵੀ ਠੰਡ ਪੈਂਦੇ ਜੀ, ਬਰਫ਼ ਤਾਂ ਨੀ ਪੈਂਦੀ ਹੈਗੀ, ਮੈਨੂੰ ਦੱਸੋ, ਖੇਤ ਢੱਕੇ ਜਾਂਦੇ ਆ, ਉਹ ਵੀ ਠੰਡ ਜੇ ਪੈਂਦੀ ਆ ਤਾਂ ਉਹ ਫਸਲ ਉਦਾਂ ਹੀ ਜ਼ਿਆਦਾ ਵਧੀਆ ਹੁੰਦੀ ਆ ਜੇ ਠੰਡ ਪੈਂਦੀ, ਕਹਿੰਦੇ ਵੱਧ ਤੋਂ ਵੱਧ 2 ਜਾਂ 3 ਮਹੀਨੇ, ਹਾਂ 2 ਜਾਂ 3 ਮਹੀਨੇ ਵੀ ਪਵੇ ਠੰਡ। ਇਹ ਜਿਹੜਾ ਦੇਖੋ ਕਿਵੇਂ ਮਤਲਬ ਗੋਰੇ ਆ ਕੇ ਇੱਧਰ ਆ ਕੇ ਉਹ ਮਤਲਬ ਕਿ ਆਉਂਦੇ ਰਹਿੰਦੇ, ਮੈਨੂੰ ਇਹ ਦੱਸੋ ਵੀ ਜੇ ਵਰਲਡ ਦਾ ਆਪਾਂ ਪੂਰਾ ਨਕਸ਼ਾ ਲਾਈਏ ਤਾਂ ਇੰਡੀਆ ਦੀ ਜਿਹੜੀ ਉਹ ਦੇਖਿਆ ਜਾਵੇ ਨਕਸ਼ੇ ਦੇ ਵਿੱਚ ਕੁਛ ਨੀ ਹੈਗਾ, ਚਲੋ ਵਾਧੀ ਵਾਧੂ ਆ
1: ਬਿਲਕੁਲ,
0: ਬਟ ਖੇਤਰਫਲ ਦੇਖਿਆ ਜਾਵੇ ਨਾ, ਸਕੇਅਰ ਦੇਖਿਆ ਜਾਵੇ, ਉਹ ਤਾਂ ਕੁਛ ਵੀ ਨੀ ਹੈਗਾ ਜੀ, ਬਟ ਹੈਗਾ ਕੀ ਆ, ਉਪਜਾਊ ਧਰਤੀ, ਸਾਡੇ ਕੋਲ ਸਾਰੇ ਤਰ੍ਹਾਂ ਦੇ ਮਤਲਬ ਕਿ ਮਿਲਸ ਵਗੈਰਾ ਸਾਰਾ ਕੁਛ ਹੁੰਦਾ, ਫਰੂਟ ਤੋਂ ਲੈ ਕੇ ਸਾਰਾ ਕੁਛ ਹੀ ਅਵੇਲੇਬਲ ਆ
1: ਜੀ, ਬਿਲਕੁਲ,
0: ਹਰ ਤਰ੍ਹਾਂ ਦਾ ਮੌਸਮ ਆ ਹਰੇਕ ਸਟੇਟ ਦੇ ਵਿੱਚ
1: ਜੀ,
0: ਇਸ ਕਰਕੇ ਸਾਨੂੰ ਮੁਲਕ, ਮੈਨੂੰ ਦੱਸੋ ਉਹ ਤੋਂ ਬਾਅਦ ਇਹਨਾਂ ਨੇ ਅਮੈਰੀਕਨ ਜਾਂ ਕਿਸੇ ਵੀ ਬਾਹਰ ਵਾਲੀ ਉਹਨੇ ਦੇ ਆ ਕੇ ਉਹਦੇ ਸਾਡੇ ਛਾਪਾ ਪਾਇਆ, ਚਾਹੇ ਇੰਡਸਟਰੀ ਹੋਵੇ
1: ਜੀ,
0: ਕਾਰਾਂ ਹੋਣ, ਚਾਹੇ ਸਟਾਰਬਕ ਹੋ ਗਿਆ ਜਾਂ ਕੌਫੀ ਤੋਂ ਲੈ ਕੇ ਮੋਲ ਤੋਂ ਲੈ ਕੇ ਬ੍ਰਾਂਡਡ ਜੁੱਤੇ ਲਟਰਮ ਪਟਰਮ ਜੋ ਵੀ ਆਪਾਂ ਕਹਿ ਲਈਏ ABC Z ਹਨਾ
1: ਜੀ,
0: ਸਾਰਾ ਕੁਛ ਕਰਿਆ ਦੇਖੋ,
1: ਕਿਉਂਕਿ
0: ਇੱਥੇ ਅਮੀਰੀ ਵੀ ਹੈਗੀ ਆ ਗਰੀਬੀ ਵੀ ਹੈਗੀ ਆ,
1: ਬਿਲਕੁਲ ਹੈ ਜੀ,
0: ਕਿਉਂ ਇਹ ਜੇ ਇੰਨੇ ਛੋਟੇ ਦੇਸ਼ ਨੂੰ ਉਹਨਾਂ ਨੇ ਉਹ ਕਰਿਆ, ਕਿਉਂਕਿ ਸਾਡੇ ਕੋਲ ਮੌਸਮ ਆ, ਸਾਡੇ ਕੋਲ ਉਪਜਾਊ ਧਰਤੀ ਆ
1: ਜੀ,
0: ਇਸ ਕਰਕੇ ਮਤਲਬ ਕਿ ਸਾਨੂੰ ਇੰਡੀਆ ਨੂੰ ਮਤਲਬ ਜ਼ਿਆਦਾ ਪ੍ਰੈਫਰੈਂਸ ਦਿੰਦੀਆਂ ਨੇ ਸਾਰੀਆਂ ਕੰਟਰੀਆਂ,
1: ਬਿਲਕੁਲ ਹੈ ਜੀ,
0: ਬਾਕੀ ਠੀਕ ਆ ਉਹ ਗੱਲ ਵੱਖਰੀ ਆ ਵੀ ਸਾਨੂੰ ਆਪਣੇ ਘਰ ਦੇ ਘਰ ਦਾ ਪਤਾ ਹੁੰਦਾ ਨਾ ਵੀ ਅਸੀਂ ਕਿਹੜੇ ਮੰਦਰ ਬਣਾਈ ਜਾਂਦੇ ਆ, ਅਸੀਂ ਜਿਹੜੇ ਚੱਕਰਾਂ ਚ ਅਸੀਂ ਪਈ ਜਾਂਦੇ ਆ, ਜੇ ਸਾਡੀ ਸੋਚ ਬਾਹਰਲੇ ਮੁਲਕਾਂ ਵਾਲੀ, ਸਾਡੀ ਸੋਚ ਥੋੜੀ ਜਿਹੀ ਬਦਲ, ਬਾਕੀ ਤਾਂ ਤੁਹਾਨੂੰ ਸਾਰਾ ਕੁਛ ਦਿੱਤਾ ਹੋਇਆ,
1: ਬਿਲਕੁਲ ਹੈ ਜੀ,
0: ਠੀਕ ਹੈ ਕਿ ਨਹੀਂ, ਬਾਕੀ ਸਾਰਾ ਕੁਛ ਸਾਨੂੰ ਦਿੱਤਾ ਹੋਇਆ, ਬਟ ਜੇ ਸਾਡੀ ਸੋਚ ਵਧੀਆ ਗੌਰਮੈਂਟ ਆ ਜਾਵੇ ਨਾ, ਅਸੀਂ ਬਹੁਤ ਹੀ ਜ਼ਿਆਦਾ ਤਰੱਕੀ ਕਰ ਸਕਦੇ ਹਾਂ, ਕਿਉਂਕਿ ਉਹਨਾਂ ਨੂੰ ਇਹ ਨਹੀਂ ਪਤਾ ਹੈਗਾ ਤੁਹਾਡੇ ਕੋਲ ਹੈਗਾ ਕੀ ਆ,
1: ਬਿਲਕੁਲ ਹੈ,
0: ਸਾਡੀ ਲੜਾਈ ਉਹ ਮੰਦਰਾਂ ਤੱਕ ਰਹਿਗੀ, ਸਾਡੇ ਭਗਵੇਂ ਤੱਕ ਰਹਿਗੀ, ਅਸੀਂ ਜਰਸੀ ਦਾ ਰੰਗ ਬਦਲਤਾ, ਠੀਕ ਹੈ ਕਿ ਨਹੀਂ, ਸਾਡੇ ਡਾਂਗਾ ਰੋਜ ਪੈਂਦੀਆਂ ਨੇ ਉਰੇ, ਸਾਰਾ ਕੁਛ ਹੋ ਰਿਹਾ
1: ਦੇ ਵਿੱਚ, ਚਲੋ ਮੀਡੀਆ ਇਹਨੂੰ ਚੀਜ਼ ਨੂੰ ਜ਼ਿਆਦਾ ਉਛਾਲਦਾ ਹੈ ਸਾਰੀਆਂ ਚੀਜ਼ਾਂ ਆ, ਪਰ ਉਹ ਕਿਸੇ ਨਾ ਕਿਸੇ ਰੰਗ ਦੇ, ਹੁਣ ਹਰ ਮੁਲਕ ਹੈ ਜੀ ਉਹਨੇ ਆਪਣੀ ਜਰਸੀ ਜਾਂ ਰੰਗ ਰੱਖੇ ਹੋਏ ਨੇ, ਹੁਣ ਦੇਖੋ ਲਾਲ ਵੀ ਚੱਲਦਾ ਕਿਸੇ ਮੁਲਕ ਚ, ਗੁਲਾਬੀ ਚੱਲਦਾ, ਤਾਂ ਉਹ ਤਾਂ ਰੰਗਾਂ ਦੇ ਕੁਦਰਤ ਦੇ ਰੰਗ ਕਹਿ ਲਓ ਜਾਂ ਉਹਨਾਂ ਦੇ ਉੱਤੇ ਹਰ ਕਿਸੇ ਦੇ ਨਾਲ, ਕੋਈ ਚਿੱਟੇ ਰੰਗ ਨੂੰ ਮਤਲਬ ਕਿ ਸੁੱਖ ਦੀ ਗੱਲ ਕਰਦਾ ਹੈ ਕਿ ਹਾਂ ਚੰਗੇ ਹੁੰਦੇ ਆ, ਤੇ ਆਪਣੇ ਜਿਹੜੇ ਚਿੱਟਾ ਰੰਗ ਜਿਹੜਾ ਸੋਗ ਦੇ ਵਿੱਚ ਪਾਇਆ ਜਾਂਦਾ ਹੈ ਜੀ ਜੀ,
0: ਸ਼ਾਂਤੀ ਦਾ ਪ੍ਰਤੀਕ ਦੱਸਿਆ ਗਿਆ, ਪਤਾ ਕੀ ਗੱਲ ਭਰ ਸਾਹਿਬ, ਅਸੀਂ ਨਾ ਸਾਡਾ ਮੁਲਕ ਕਿਉਂ ਗਰਕ ਹੋਇਆ, ਖਾਸ ਕਰਕੇ ਕੁਛ ਕੁ ਸਾਲਾਂ ਤੋਂ ਤਾਂ ਹੈਗਾ ਹੀ ਆ, ਹੁਣ ਜਿਹੜਾ ਹੋਇਆ ਉਹਦਾ ਕਾਰਨ ਇਹ ਆ ਵੀ ਨਾ ਦੇਖੋ ਜਿਹੜੇ ਮੁਲਕਾਂ ਨੇ ਨਾ ਧਰਮ ਨੂੰ ਮਤਲਬ ਦੇਖੋ ਰਾਜ ਰੀਤ ਦਾ ਧਰਮ ਦੇ ਵਿੱਚ ਕੋਈ ਲੈਣਾ ਦੇਣਾ ਨਹੀਂ
1: ਜੀ,
0: ਠੀਕ ਹੈ ਕਿ ਨਹੀਂ, ਜਦੋਂ ਤੁਸੀਂ ਇਹ ਚੀਜ਼ ਨੂੰ ਲਾਂਭੇ ਕਰੋਗੇ, ਠੀਕ ਆ ਰੱਬ ਨੂੰ ਮੰਨੋ
1: ਜੀ,
0: ਦੁਨੀਆਂ ਵੀ ਮੰਨਦੀ ਆ ਗੋਡ ਇਜ਼ ਗ੍ਰੇਟ ਤਾਂ ਸਾਰੇ ਮੁਲਕ ਕਹਿੰਦੇ ਆ, ਠੀਕ ਹੈ ਕਿ ਨਹੀਂ, ਈਸਾਈ ਧਰਮ ਦੇ ਵਿੱਚ ਵੀ ਸਾਰੇ ਮੁਲਕ ਹੈਗੇ ਨੇ,
1: ਹਾਂ ਬਿਲਕੁਲ,
0: ਠੀਕ ਹੈ ਕਿ ਨਹੀਂ, ਜੇ ਇਹਨੂੰ ਰੜ ਗੜ ਕਰਕੇ ਜਾਂ ਤੁਸੀਂ ਇਹਦੇ ਵਿੱਚ ਧਰਮ ਦੇ ਵੋਟਾਂ ਰਾਜਨੀਤਿਕ ਕਰ ਰਹੇ ਹੋ, ਤੁਸੀਂ ਕਿੱਥੇ ਕਾਮਯਾਬ ਹੋ ਜਾਓਗੇ, ਮੇਰੇ ਹਿਸਾਬ ਨਾਲ ਤਾਂ ਅਸੀਂ 10-15 ਸਾਲ ਤੋਂ ਨਾ ਪਿੱਛੇ ਜਾ ਰਹੇ ਹਾਂ, 20 ਸਾਲ 15 ਸਾਲ ਤੋਂ ਵੀ ਪਿੱਛੇ ਜਾ ਰਹੇ ਹਾਂ, ਕਿਉਂਕਿ ਇਹ ਚੀਜ਼

0: ਬਾਦਸ਼ਾਹ ਨੇ ਨਾ ਸਾਨੂੰ ਗਰਕ ਕੀਤਾ,
1: ਜੀ
0: ਜਿਹੜੇ ਮੁਲਕ ਨਾਸਤਕ ਨੇ ਜੀ ਉਹ ਕਾਮਯਾਬ ਹੋਏ ਨੇ। ਠੀਕ ਹੈ, ਕਹਿੰਦੇ ਠੀਕ ਆ ਤੁਸੀਂ ਇੱਕ ਨਾ ਤੁਹਾਨੂੰ ਪਰਮਾਤਮਾ ਜੇ ਤੁਸੀਂ ਮੰਨਦੇ ਤੁਹਾਨੂੰ ਜਨਮ ਦੇਤਾ, ਤੁਸੀਂ ਨਾ ਤੁਹਾਨੂੰ ਪਰਫੈਕਟ ਬਣਾਇਆ ਨਾ,
1: ਜੀ
0: ਯੂ ਆਰ ਪਰਫੈਕਟ ਤੇ ਤੁਸੀਂ ਉਹਦੋ ਬਾਅਦ ਤੁਸੀਂ ਕੀ ਕਰ ਰਹੇ ਹੋ? ਠੀਕ ਹੈ, ਕਹਿੰਦੇ ਤੁਹਾਨੂੰ ਦਿਮਾਗ ਦੇਤਾ, ਉਹਦੋ ਬਾਅਦ ਤੁਹਾਡਾ ਦਿਮਾਗ ਕੰਮ ਕਰਨਾ ਚਾਹੀਦਾ।
1: ਸੋਚ ਹੀ ਰਿਹਾ ਸੀ ਨਾ ਮੇਰੇ ਸਾਹਮਣੇ ਇੱਕ ਤਸਵੀਰ ਆ ਗਈ, ਕਈ ਵਾਰੀ ਆਪਾਂ ਕਹਿ ਦਿੰਦੇ ਆ ਕੋਈ ਵੈਜੀਟੇਰੀਅਨ ਆ, ਕੋਈ ਸ਼ਾਕਾਹਾਰੀ ਮਾਸਾਹਾਰੀ ਆ, ਜਾਂ ਮਤਲਬ ਕਿ ਇਦਾਂ ਦਾ ਕੁਝ ਨਹੀਂ ਇਸ ਦੁਨੀਆਂ ਦੇ ਉੱਤੇ ਹੈਗਾ। ਹਰ ਜਿਹੜੀ ਵੀ ਚੀਜ਼ ਪੈਦਾ ਹੁੰਦੀ ਹੈ ਉਹ ਜਿੰਨਾ ਚਿਰ ਉਹਦੇ ਵਿੱਚ ਸੁੰਡੀਆਂ ਜਾਂ ਉਹਨਾਂ ਦੇ ਬਹੁਤ ਸਾਰੀਆਂ ਐਸੀਆਂ ਮੱਖੀਆਂ ਕੀੜੀਆਂ ਉਹਦੇ ਵਿੱਚ ਪ੍ਰਵੇਸ਼ ਨਹੀਂ ਕਰਦੀਆਂ, ਆਲੇ ਦੁਆਲੇ ਨਹੀਂ ਘੁੰਮਦੀਆਂ, ਡਸਟ ਨਹੀਂ ਕੈਰੀ ਕਰਦੀਆਂ, ਤਾਂ ਉਹਨੂੰ ਫਲ ਹੀ ਨਹੀਂ ਲੱਗ ਸਕਦਾ ਕਿਸੇ ਵੀ ਚੀਜ਼ ਨੂੰ ਜੀ, ਤੇ ਉਹ ਪਿਓਰ ਵੈਜੀਟੇਰੀਅਨ ਕਿੱਦਾਂ ਹੋ ਜਾਏਗੀ ਜੀ? ਹਨਾ ਜੀ, ਤੇ ਇੱਥੇ ਦੇਖੋ ਕਿ ਕੁਦਰਤ ਨੇ ਇਦਾਂ ਦੇ ਫੁੱਲ ਬਣਾਏ ਨੇ ਕਿ ਜਿਹੜੇ ਮਤਲਬ ਕਿ ਮੱਖੀਆਂ ਨੂੰ ਉਹ ਮਤਲਬ ਕਿ ਫੁੱਲ ਵੀ ਜਿਹੜੇ ਨੇ ਉਹ ਵੈਜੀਟੇਰੀਅਨ ਨਹੀਂ ਗੇ ਜੀ, ਉਹ ਵੀ ਮਤਲਬ ਕਿ ਮੱਖੀ ਨੂੰ ਖਾਂਦੇ ਆ, ਮੱਖੀ ਕਾਹਦੀ ਆ, ਮੀਟ ਦੀ ਹੈ, ਤੇ ਉਹ ਮੱਖੀ ਨੂੰ ਕੈਚ ਕਰਦੇ ਆ ਆਪਣੀ ਲੋੜ ਜਿਹੜੀ ਉਹਨਾਂ ਦੇ ਵਧਣ ਦੀ, ਫੁੱਲਾਂ ਦੀ ਕੈਲੋਰੀਜ਼ ਜਾਂ ਉਹਨਾਂ ਨੂੰ ਜੋ ਵੀ ਚੀਜ਼ ਚਾਹੀਦੀ ਆ ਉਹ ਚੀਜ਼ ਜਿਹੜੀ ਉਹਦੇ ਵਿੱਚੋਂ ਮਿਲਣੀ ਹੈ ਜੀ।
0: ਦੇਖੋ ਇਹਦੇ ਵਿੱਚ ਨਾ ਪਰ ਸਾਹਿਬ ਮੈਂ ਇਹ ਗੱਲ ਕਹਾਂ, ਵੈਜ ਨੋਨ ਵੈਜ ਵਾਲਾ ਤਾਂ ਕਨਸੈਪਟ ਖਤਮ ਕਰ ਦੇਣਾ ਚਾਹੀਦਾ। ਮੈਨੂੰ ਇਹ ਸਮਝ ਨਹੀਂ ਆਉਂਦੀ ਕਿ ਕੁਦਰਤ ਨਾ ਜਿਹੜੀ ਨੇਚਰ ਆ
1: ਜੀ,
0: ਮਤਲਬ ਕਿ ਛੋਟੀ ਚੀਜ਼ ਵੱਡੀ, ਵੱਡੀ ਤੋਂ ਉੱਤੋਂ ਵੱਡੀ, ਵੱਡੀ ਤੋਂ ਮਤਲਬ ਸਰਕਲ ਬਣਿਆ ਹੋਇਆ,
1: ਸਰਕਲ ਬਣਿਆ ਹੋਇਆ,
0: ਠੀਕ ਹੈ ਕਿ ਨਹੀਂ? ਇਹ ਸਰਕਲ ਬਣਿਆ ਹੋਇਆ, ਠੀਕ ਹੈ ਕਿ ਨਹੀਂ? ਕੁਦਰਤ ਦੇ ਨਿਯਮ ਤੋਂ ਤੁਸੀਂ ਉਲਟ ਜਾਓਗੇ ਤਾਂ ਤੁਸੀਂ ਮਤਲਬ ਕਿ ਉਹ ਚੀਜ਼ ਨੂੰ ਮਤਲਬ ਮਾਰ ਖਾਓਗੇ ਇਸ ਚੀਜ਼ ਤੋਂ। ਉਹ ਤਾਂ ਨਿਯਮ ਬਣਿਆ ਹੋਇਆ, ਠੀਕ ਆ ਆਪਣੀ ਆ, ਅਸੀਂ ਹੁਣ ਹੋਂਦ ਦੇ ਵਿੱਚ ਆਇਆ, ਮਨੁੱਖ ਹੋਂਦ ਦੇ ਵਿੱਚ ਆਇਆ, ਕੀ ਗੱਲ ਪਹਿਲਾਂ ਮਨੁੱਖਤਾ ਨਹੀਂ ਸੀ?
1: ਬਿਲਕੁਲ,
0: ਪਹਿਲਾਂ ਕੋਈ ਸਰਕਾਰਾਂ ਬਣੀਆਂ ਹੋਈਆਂ ਸੀ, ਪਹਿਲਾਂ ਤਾਂ ਜੰਗਲ ਦੇ ਵਿੱਚ ਸਾਰਾ ਕੁਝ ਚੱਲਦਾ ਸੀ
1: ਜੀ।
0: ਇਹ ਸਿਸਟਮ ਬਣਿਆ ਹੋਇਆ, ਦੇਖੋ ਪਤਾ ਕੀ ਹੈ, ਜੋ ਪਰਮਾਤਮਾ ਨੇ ਜੋ ਕਹਿੰਦੇ ਨੇ ਕੀੜੇ ਨੂੰ ਵੀ ਦਿੰਦਾ ਵੀ ਹਨਾ, ਪੱਥਰਾਂ ਚ ਵੀ ਦੇ ਦਿੰਦਾ, ਉਹਦਾ ਮਤਲਬ ਇਹ ਗੱਲ ਸਮਝਾਇਆ। ਗੁਰਬਾਣੀ ਬਹੁਤ ਕੁਝ ਸਾਨੂੰ ਸਮਝਾਉਂਦੀ ਹੈ, ਗੁਰਬਾਣੀ ਮੇਰੇ ਹਿਸਾਬ ਨਾਲ ਨਾ ਸਾਡਾ ਪਿਓ ਤਾਂ ਪਿਓ ਕੀ ਸਾਡੇ ਪਤਾ ਨੀ ਕਿੰਨੇ ਪਿਓਆਂ ਦੇ ਪਿਓ ਗੁਰਬਾਣੀ ਦੇ ਵਿੱਚ, ਮਤਲਬ ਕਿ ਵੀ ਉਹ ਆਪਾਂ ਤੋਂ ਬਹੁਤ ਜ਼ਿਆਦਾ ਸਿਆਣਪ ਪਹਿਲਾਂ ਹੀ ਗੁਰੂ ਸਾਹਿਬਾਂ ਨੇ ਸਮਝਾਤੀ ਸੀ ਇਸ ਚੀਜ਼ ਦੇ ਵਿੱਚ ਭਾਈ ਕਿੱਦਾਂ ਕੀ ਚੱਲਦਾ। ਪਰ ਹੁਣ ਸਾਡੀ ਲੜਾਈ ਉਲਟ ਚੱਲ ਰਹੀ ਹੈ, ਮੈਨੂੰ ਇਹ ਦੱਸੋ ਆਂਡੇ ਤਾਂ ਲੱਗਦਾ ਵੀ ਆਂਡਾ ਕੀ ਹੈ ਜੀ, ਦੱਸੋ ਮੈਨੂੰ ਦੱਸੋ ਵੀ ਆਂਡਾ, ਦੇਖੋ ਜੇ ਤਾਂ ਕੁੱਕੜੀਆਂ ਜਿਹੜੀਆਂ ਜਿਹੜੀਆਂ ਨਾ ਕੁੱਕੜੀਆਂ ਮਤਲਬ ਕਿ ਆਮ ਪੋਲਟਰੀ ਫਾਰਮ ਦੇ ਵਿੱਚ ਹੁੰਦੀਆਂ ਨੇ, ਉਹਦਾ ਐਗ ਬਣਦੇ ਆ ਹਨਾ, ਠੀਕ ਹੈ ਨੀ, ਉਹ ਫੀਡ ਖਾਂਦੀਆਂ ਨੇ, ਉਹ ਆਂਡਾ ਦਿੰਦੀ ਨੇ, ਉਹਦੇ ਕੋਲ ਕਿਹੜਾ ਮੁਰਗਾ ਆ ਜਾਂਦਾ
1: ਜੀ? ਜਿਹੜੇ ਹੈਗੇ ਨੇ ਉਹ ਮਤਲਬ ਕਿ ਖਾਂਦੇ ਹੀ ਆ, ਮਤਲਬ ਕਿ ਉਸ ਤਰ੍ਹਾਂ ਉਹਨੂੰ ਅਹਿਮੀਅਤ ਚੀਜ਼ ਨੂੰ ਦਿੰਦੇ ਆ ਜਿਹੜਾ ਉਹ ਚਾਹੇ। ਚਲੋ ਇਹ ਗੱਲ
0: ਮੈਂ
1: ਨਹੀਂ, ਦੇਖੋ ਜਿਹੜਾ ਜਿਹੜਾ ਹਨਾ ਅਜੇ,
0: ਹੈਲੋ,
1: ਹਾਂਜੀ ਹਾਂਜੀ ਹਾਂਜੀ, ਆ ਰਹੀ ਹੈ ਜੀ ਆਵਾਜ਼ ਲਾਲੀ ਜੀ, ਟੋੜਾ ਸਾਹਿਬ ਆਉਂਦੀ ਹੈ ਆਵਾਜ਼? ਹੈਲੋ, ਸ਼ਾਇਦ ਕੋਈ ਪ੍ਰੋਬਲਮ ਆ ਗਈ ਜੀ ਸ਼ਾਇਦ, ਤੇ ਜਾਂ ਕੋਈ ਗੱਲਬਾਤ ਹੋ ਗਈ। ਟੋੜਾ ਸਾਹਿਬ ਹਾਂਜੀ ਆਉਂਦੀ ਹੈ ਆਵਾਜ਼ ਜੀ? ਹੈਲੋ, ਨਹੀਂ ਜੀ ਉਹਨਾਂ ਵੱਲੋਂ ਸ਼ਾਇਦ ਕੋਈ ਪ੍ਰੋਬਲਮ ਆ ਗਈ ਹੈ, ਤੇ ਚਲੋ ਕੋਸ਼ਿਸ਼ ਕਰਦੇ ਹਾਂ। ਤੇ ਪਿਛਲੇ ਦਿਨਾਂ ਚ ਵੀ ਮੈਂ ਗੱਲ ਕੀਤੀ ਸੀ ਕਿ ਮਤਲਬ ਕਿ ਬਹੁਤ ਸਾਰੀਆਂ ਐਸੀਆਂ ਚੀਜ਼ਾਂ ਨੇ ਜਿਨ੍ਹਾਂ ਨੂੰ ਉਹ ਲੋਕ ਅਹਿਮੀਅਤ ਦਿੰਦੇ ਆ ਜਾਂ ਪੁਰਾਣੇ ਸਮਿਆਂ ਦੇ ਵਿੱਚ ਉਹਨਾਂ ਨੂੰ ਯੂਜ਼ ਕਰਦੇ ਰਹੇ ਆ, ਤਾਂ ਹਾਂਜੀ ਬੀਜ਼ੀ ਆ ਗਈ ਜੀ ਉਹਨਾਂ ਦੀ, ਸ਼ਾਇਦ ਕਿਤੇ ਨੈਟਵਰਕ ਦੀ ਪ੍ਰੋਬਲਮ ਹੈ। ਮੈਂ ਕਿਹਾ ਗੱਲ ਕੰਪਲੀਟ ਹੀ ਕਰ ਲਈਏ ਫਿਰ ਅੱਗੇ। ਹਾਂਜੀ ਟੋੜਾ ਸਾਹਿਬ ਕੰਟੀਨਿਊ ਪਲੀਜ਼। ਹਾਂਜੀ ਦੇਖੋ, ਬਹੁਤ ਸਾਰੇ ਪਿਛਲੇ ਦਿਨਾਂ ਚ ਮੈਂ ਇੱਕ ਗੱਲ ਕੀਤੀ ਸੀ, ਇਹਨਾਂ ਮੁਲਕਾਂ ਦੇ ਵਿੱਚ ਤਾਂ ਚਲੋ ਜਿਹੜੇ ਜਾਗਰੂਕ ਲੋਕ ਨੇ ਉਹ ਚੀਜ਼ ਨੂੰ ਸਮਝਦੇ ਆ, ਚਾਹੇ ਮਤਲਬ ਕਿ ਭਰੂਣ ਹੀ ਹੈਗਾ ਜੀ ਉਹ ਜਿਹੜਾ ਸਾਰਾ ਕੁਝ ਬਾਹਰ ਨੂੰ ਜਦੋਂ ਬੇਬੀ ਬਰਥ ਕਰ ਲੈਂਦਾ ਉਸ ਤੋਂ ਬਾਅਦ ਜੋ ਵੀ ਹੈ, ਬਹੁਤ ਸਾਰੇ ਮੁਲਕਾਂ ਦੇ ਵਿੱਚ ਇਹ ਚੀਜ਼ ਮੰਨੀ ਜਾਂਦੀ ਸੀ ਕਿ ਉਹਦੇ ਵਿੱਚ ਬਹੁਤ ਸਾਰੀਆਂ ਐਸੀਆਂ ਚੀਜ਼ਾਂ ਨੇ ਜਿਹੜੀਆਂ ਮਤਲਬ ਕਿ ਮਨੁੱਖ ਦੇ ਲਈ ਹੈਗਾ, ਕੁਝ ਉਹਨਾਂ ਨੂੰ ਮਤਲਬ ਕਿ ਡਰਾਈ ਕਰਕੇ ਤਾਂ ਉਹਨੂੰ ਪੀਸ ਕੇ ਮਤਲਬ ਕਿ ਉਹਨੂੰ ਰੂਟੀਨ ਦੇ ਵਿੱਚ ਯੂਜ਼ ਕਰਦੇ ਆ ਕੁਝ ਔਰਤਾਂ ਜਿਹੜੀਆਂ ਸੀ ਪਹਿਲਿਆਂ ਸਮਿਆਂ ਦੇ ਵਿੱਚ। ਤੇ ਇਸੇ ਤਰ੍ਹਾਂ ਅੱਜ ਜੇ ਐਗ ਦੇਖਿਆ ਜਾਵੇ ਨਾ ਜੀ, ਚਾਹੇ ਉਹਦੇ ਵਿੱਚ ਸ਼ੁਰੂਆਤ ਹੋਈ ਹੈ ਤਾਂ ਉਹ ਚੀਜ਼ਾਂ ਨੂੰ ਮਤਲਬ ਕਿ ਅਹਿਮੀਅਤ ਦਿੱਤੀ ਜਾਂਦੀ ਹੈ ਜੀ, ਉਹ ਮਤਲਬ ਕਿ ਲੋਕ ਖਾਂਦੇ ਨੇ ਉਹ ਭਈ ਉਹ ਪ੍ਰੋਟੀਨ ਦੇ ਨਾਲ ਭਰੀ ਹੋਈ ਹੈ ਜਾਂ ਇੱਦਾਂ ਉਹਨਾਂ ਚੀਜ਼। ਹੁਣ ਬੋਲੀ ਦੇਖ ਲਓ ਆਪਾਂ ਬੋਲੀ ਕਿੰਨੀ ਸ਼ੌਂਕ ਦੇ ਨਾਲ ਖਾਂਦੇ ਹਾਂ, ਤੇ ਬੋਲੀ ਦੇ ਵਿੱਚ ਸਭ ਤੋਂ ਉਸ ਸਮੇਂ ਦੇ ਵਿੱਚ ਵੱਧ ਪ੍ਰੋਟੀਨ ਹੁੰਦਾ, ਵੱਧ ਉਹਦੇ ਵਿੱਚ ਜਿਹੜੇ ਪੌਸ਼ਟਿਕ ਤੱਤ ਹੁੰਦੇ ਆ ਤਾਂ ਹੀ ਪਸੰਦ ਆ ਨਾ ਜੀ। ਹੁਣ ਹਰ ਮੁਲਕ ਦੇ ਵਿੱਚ ਆਪਣੀ ਆਪਣੀ ਚੋਇਸ ਆ, ਉਹ ਜੋ ਖਾਣਾ ਚਾਹੁੰਦੇ ਉਹ ਖਾਂਦੇ ਆ ਜੀ।
0: ਬੋਲੀ ਦੇ ਵਿੱਚ ਪਰ ਸਾਹਿਬ ਜੀ ਨੂੰ ਇੰਨੇ ਦੇਰ ਦਾ ਹਨਾ ਵੀ ਉਹ ਜਿਹੜਾ ਮਿਲਕ ਹੁੰਦਾ ਇਕੱਠਾ ਹੋਇਆ ਵਾ ਹੁਣ ਜਦੋਂ ਇੱਕਦਮ ਨਿਕਲਦਾ ਤਾਂ ਇੰਨਾ ਹੁੰਦਾ, ਇੰਨਾ ਤਕੜਾ ਹੁੰਦਾ ਨਾ, ਇੰਨਾ
1: ਹਾਂਜੀ
0: ਕਾਰਗਰ ਉਹ ਹੈਵੀ ਹੁੰਦਾ ਹਨਾ, ਜਿਹਨੂੰ
1: ਜੀ
0: ਆਪਾਂ ਕਹਿ ਲਈਏ ਤਾਕਤਵਰ ਹੁੰਦਾ,
1: ਬਿਲਕੁਲ ਹੈ ਜੀ,
0: ਇਹੀ ਕਾਰਨ ਹੁੰਦਾ ਸੀ ਮਤਲਬ ਕਿ ਵੀ ਜੰਮ ਜਾਂਦਾ ਇਕਦਮ ਹੀ ਹਨਾ
1: ਹਾਂ
0: ਜਦੋਂ ਤੁਸੀਂ ਉਹਨੂੰ
1: ਬਿਲਕੁਲ ਹੈ ਜੀ
0: ਪਾੜਦੇ ਹੋ ਮਤਲਬ ਗਰਮ ਕਰਦੇ ਹੋ,
1: ਜੀ
0: ਠੀਕ ਹੈ ਨੀ, ਇਹ ਬਹੁਤ ਵੱਡਾ ਉਹ ਹੈ ਇਸ ਚੀਜ਼ ਦੇ ਵਿੱਚ। ਬਾਕੀ ਅਗਲਾ ਮੈਂ ਤੁਹਾਨੂੰ ਇਹ ਗੱਲ ਮੁਰਗੀਆਂ ਦੀ ਇਹ ਗੱਲ ਕਰ ਲਾਂਗੇ ਵੀ ਜਿਹੜਾ ਕੱਲੀਆਂ ਮੁਰਗੀਆਂ ਮੁਰਗੀਆਂ ਤੋਂ ਬਗੈਰ ਰਹਿੰਦੀਆਂ ਨੇ ਉਹਦਾ ਵਿੱਚ ਉਹਨੂੰ ਤਾਂ ਵੈਜ ਦੇ
1: ਜੀ
0: ਨੋਨ ਵੈਜ ਚ ਗਿਣੇ ਨੀ ਜਾਣਾ ਚਾਹੀਦਾ ਹੈਗਾ,
1: ਜੀ
0: ਉੱਥੇ ਚੂਚੇ ਉਹਨਾਂ ਦੇ ਚੂਚੇ ਨਿਕਲਦੇ ਹੈਗੇ, ਅਸੀਂ ਤੁਹਾਡਾ ਸਾਡੇ
1: ਬਿਲਕੁਲ
0: ਪ੍ਰੋਗਰਾਮ
1: ਜੀ
0: ਕਈ ਵਾਰ ਗੱਲ ਸੁਣੀ ਹੈ
1: ਜੀ,
0: ਠੀਕ ਹੈ ਨਾ। ਦੂਜੇ ਤੁਸੀਂ ਮੰਨ ਸਕਦੇ ਹੋ ਜਿੱਥੋਂ ਕਿਤੇ ਮੁਰਗਾ ਨਾਲ ਇੱਕ ਦੂਜੇ ਨਾਲ ਸੁਮੇਲ ਹੁੰਦਾ ਉਹਨਾਂ ਦਾ ਸਾਰਾ ਕੁਝ ਉਹ ਕਰਦੇ ਨੇ ਕ੍ਰੋਸ ਕਰਦੇ ਨੇ ਉਹਦੇ ਵਿੱਚ ਤੁਸੀਂ ਮੰਨ ਸਕਦੇ ਜਿੱਥੇ ਚੂਚੇ ਨਿਕਲਦੇ ਆ, ਠੀਕ ਹੈ ਨੀ, ਬਟ ਉਹ ਵੀ ਉਦੋਂ ਤੱਕ ਹੁੰਦਾ, ਉਹ ਤੋਂ ਪਹਿਲਾਂ ਪਹਿਲਾਂ ਤੁਸੀਂ ਉਹਨੂੰ ਉਬਾਲ ਕੇ ਉਹ ਸਾਰਾ ਕੁਝ ਆਪਣੀ ਸਬਜ਼ੀ ਬਜੀ ਬਣਾਉਂਦੇ ਹੋ, ਤੁਸੀਂ ਕਿਹੜਾ ਚੂਚਾ ਖਾਣ ਲੱਗੇ ਹੋ, ਤੁਸੀਂ ਤਾਂ ਨੋਨ ਵੈਜ ਹੀ ਮੰਨੇ ਜਾਓਗੇ ਜਾਂ ਇਹ ਤਾਂ ਉਹ ਕੰਸੈਪਟ ਮੰਨਿਆ ਜਾਊਗਾ ਵੀ ਤੁਸੀਂ ਇਹਨੂੰ ਉਹਦਾ ਉਹ ਕਰਿਆ ਕਤਲ ਕਰਿਆ, ਇਹਦੇ ਵਿੱਚ ਤਾਂ ਕੋਈ ਚੱਕਰ ਵਾਲੀ ਗੱਲ ਨਹੀਂ ਹੋ ਸਕਦੀ ਹੈਗੀ,
1: ਬਿਲਕੁਲ ਹੈ ਜੀ ਬਿਲਕੁਲ ਹੈ।
0: ਔਰ ਇੱਕ ਗੱਲ ਹੋਰ ਨਾ, ਮੈਂ ਨਾ ਚਲੋ ਉੱਥੇ ਮੈਨੂੰ ਟਾਈਮ ਨੀ ਲੱਗਦਾ ਸਾਡਾ, ਇੱਧਰ ਪ੍ਰੋਗਰਾਮ ਥੋੜਾ ਵੱਡਾ ਹੁੰਦਾ, ਹੁਣ ਚਲੋ ਆਪਣੇ ਕੋਲ ਸਮਾਂ ਹੈਗਾ ਨਾ, ਇੱਕ ਨਾ ਮੈਂ ਨਾ ਹੈਰਾਨ ਮੰਨਦਾ ਬਹੁਤ ਵੱਡੀ ਮੈਂ ਗੱਲ ਆਪਣੀ ਨੋਟਿਸ ਕੀਤੀ ਆਪਣੇ ਨੈਟ ਦੇ ਉੱਤੇ, ਮੈਨੂੰ ਇੱਕ ਖਬਰ ਸਾਹਮਣੇ ਪੇਸ਼ ਹੋ ਗਈ ਜਿਵੇਂ ਵੀ ਆਪਾਂ ਕੰਟੈਂਟ ਦੇਖਦੇ ਹਾਂ ਇਹੋ ਜਿਹਾ ਕੰਟੈਂਟ ਦੇਖਦੇ ਹਾਂ ਤੁਹਾਡੇ ਸਾਹਮਣੇ ਆਉਂਦਾ, ਮੁੱਦਾ ਕੀ ਆ ਆਪਣੇ ਜਿਵੇਂ ਔਰਤਾਂ ਦਾ ਹਨਾ ਮੈਂਸਸ ਦਾ ਹਨਾ, ਤੇ ਯਾਰ ਵੀ ਇਹ ਨਾ ਮੰਦਰਾਂ ਚ ਨਹੀਂ ਵੜਨ ਦਿੱਤਾ ਜਾਂਦਾ ਹੈਗਾ, ਚਲੋ ਹਟ ਕੇ ਮੈਂ ਗੱਲ ਕਰਦਾ ਫਿਰ ਮੈਂ ਭੁੱਲਣਾ ਜਾਵਾਂ, ਪਰ ਮੇਰੀ ਗੱਲ ਯਾਦ ਆ ਗਈ ਕਿਉਂਕਿ ਮੈਂ ਬਹੁਤ ਵਧੀਆ ਰਿਪੋਰਟ ਦੇਖੀ ਸੀ
1: ਜੀ,
0: ਤੇ ਹੁਣ ਮੈਨੂੰ ਇਹ ਨੀ ਯਾਦ ਆ ਗਈ ਨੋਰਵੇ ਦਾ ਸੀ ਉਹ ਡਾਕਟਰ ਸੀ ਨਾ ਜਿਹੜੇ ਇਹਦਾ ਸੀ, ਉਹਨਾਂ ਨੇ ਨਾ ਇਹ ਮੈਂਸਸ ਦਾ ਜਿਹੜੇ ਬਲੱਡ ਲੇਡੀਜ਼ ਦੇ ਵਿੱਚੋਂ ਚਲੋ ਨਿਕਲਦਾ ਆਪਾਂ ਵੀ ਉਹਦੇ ਵਿੱਚ ਬਣੇ ਹੋਏ ਆ, ਇਹਦੇ ਵਿੱਚ ਕੋਈ ਦੋ ਰਾਏ ਨੀ ਹੈਗੀ, ਇਹ ਇਹ ਹਕੀਕਤ ਆ, ਇਹਦੇ ਵਿੱਚ ਆਪਾਂ ਇਹਨੂੰ ਅੱਖਾਂ ਬੰਦ ਨੀ ਕਰ ਸਕਦੇ ਮਤਲਬ ਕਬੂਤਰ ਵਾਂਗ, ਉਹਨਾਂ ਨੇ ਇਸ ਚੀਜ਼ ਤੇ ਵੀ ਰਿਸਰਚ ਕੀਤੀ ਬਲੱਡ ਦੇ ਵਿੱਚ, ਉਹਨਾਂ ਨੇ ਰਿਸਰਚ ਕੀਤੀ ਭਾਰਤ ਸਾਹਿਬ ਵੀ ਇਹ ਬਲੱਡ ਇੰਨਾ ਮਤਲਬ ਕਾਰਗਰ ਆ ਵੀ ਉਹ ਨਾ ਮਤਲਬ ਉਹਦੇ ਵਿੱਚ ਇਹੋ ਜਿਹੇ ਸੈੱਲ ਪਾਏ ਗਏ ਨੇ, ਉਹਨਾਂ ਨੇ ਸਰਚ ਕੀਤੀ ਇਸ ਚੀਜ਼ ਦੇ ਵਿੱਚ, ਯਾਰ ਪਤਾ ਤਾਂ ਕਰੀਏ ਵੀ ਏਦਾਂ ਬਲੱਡ ਨਾ ਲੇਡੀਜ਼ ਜਿਹੜੇ ਹੁੰਦੇ ਨੇ ਦੇਖੋ ਜਿਹਦੇ ਨਾਲ ਬੱਚਾ ਬਣਦਾ ਹਨਾ,
1: ਬਿਲਕੁਲ
0: ਠੀਕ ਆ, ਉਹ ਰਿਮੂਵ ਹੋ ਜਾਂਦਾ ਹਨਾ, ਉਹ ਰਿਮੂਵ ਹੋ ਜਾਂਦਾ ਮਹੀਨੇ ਬਾਅਦ ਹਨਾ, ਬਟ ਕਹਿੰਦੇ ਇਸ ਸਰਚ ਤਾਂ ਕੀਤੀ ਜਾਵੇ, ਜਦੋਂ ਉਹਨਾਂ ਨੇ ਸਰਚ ਕੀਤੀ ਤੇ ਕਹਿੰਦਾ ਵੀ ਉਹ ਇੰਨਾ ਜ਼ਿਆਦਾ ਕਾਰਗਰ ਸੀ ਵੀ ਇੰਨੀ ਜ਼ਿਆਦਾ ਉਹਦੀ ਸ਼ਮਤਾ ਸੀ ਵੀ ਇੱਕ ਜ਼ਖਮ ਤੇ ਜੇ ਉਹਨੂੰ ਜ਼ਖਮ ਨੂੰ ਮਤਲਬ ਭਰਨਾ ਹੋਵੇ ਨਾ ਇੱਕਦਮ ਇੰਨੀ ਜਲਦੀ ਮਤਲਬ ਉਹ ਬਲੱਡ ਜਿਹੜਾ ਕੰਮ ਕਰਦਾ ਉੱਥੇ ਸੈੱਲ ਨੇ ਜਿਹੜੇ ਇੰਨੇ ਜ਼ਿਆਦਾ ਕੰਮ ਕਰਦੇ ਵੀ ਉਹ ਕਿੰਨੇ ਹਜ਼ਾਰ ਗੁਣਾ ਪਹਿਲਾਂ ਬਹੁਤ ਜਲਦੀ ਮਤਲਬ ਕਿ ਉਹ ਜ਼ਖਮ ਨੂੰ ਸਹੀ ਕਰ ਸਕਦੇ ਨੇ,
1: ਮਨੋਤਾਂ ਬਣ ਗਈਆਂ ਜਾਂ ਲੋਕਾਂ ਦੇ ਮਨ ਦੇ ਵਿੱਚ ਉਹ ਧਰਮਾਂ ਦਾ ਕਹਿ ਲੋ ਚਾਹੇ ਲੇਖਾ ਜੋਖਾ ਉਹ ਵਹਿਮ ਪਾ ਦਿੱਤਾ ਗਿਆ ਜਾਂ ਔਰਤ ਮਾੜੀ ਹੁੰਦੀ ਆ ਜੇ ਹੁੰਦੀ ਹੈ। ਅਸਲ ਚ ਨਾ ਅੱਜ ਤੋਂ 45,000 ਸਾਲ ਪਹਿਲਾਂ ਦੀ ਮੈਂ ਇੱਕ ਵੀਡੀਓ ਦੇਖਦਾ ਜਦੋਂ ਮਨੁੱਖ ਮਤਲਬ ਕਿ ਸ਼ੁਰੂ ਹੋਇਆ, ਦੋ ਤਰ੍ਹਾਂ ਦੀਆਂ ਮਤਲਬ ਕਿ ਪ੍ਰਜਾਤੀਆਂ ਹੁੰਦੀਆਂ ਸੀ ਉਸ ਸਮੇਂ ਦੇ ਵਿੱਚ ਮਨੁੱਖ ਦੀਆਂ, ਤੇ ਉਹਨਾਂ ਨੇ ਆਪਸ ਦੇ ਵਿੱਚ ਕਬੀਲਿਆਂ ਚ ਰਹਿੰਦੇ ਸੀਗੇ ਤੇ ਗੁਫਾਵਾਂ ਚ ਰਹਿੰਦੇ ਸੀਗੇ, ਮਤਲਬ ਕਿ ਉਹਨਾਂ ਨੇ ਘਰ ਬਾਰ ਕਿਤੇ ਨੀ ਪਾਇਆ ਹੁੰਦਾ ਸੀ ਤਾਂ ਉਹ ਤੁਰੇ ਹੀ ਜਾਂਦੇ ਹੁੰਦੇ ਸੀ, ਮਤਲਬ ਕਿ ਖਾਣੇ ਦੀ ਭਾਲ ਦੇ ਲਈ ਕੁਛ ਮਿਲ ਜਾਵੇ ਖਾਣ ਨੂੰ, ਚਾਹੇ ਕੋਈ ਜਾਨਵਰ ਹੈ ਚਾਹੇ ਕਿਉਂਕਿ ਫਸਲ ਤਾਂ ਉਹਨਾਂ ਸਮਿਆਂ ਚ ਹੁੰਦੀ ਨਹੀਂ
0: ਸੀ, ਨੈਚੁਰਲ ਕੁਛ ਵੀ ਮਿਲ ਜਾਵੇ
1: ਤੇ ਤਾਂ ਕਰਕੇ ਇਸ ਚੀਜ਼ ਤੋਂ ਡਰਦੇ ਹੁੰਦੇ ਸੀ ਕਿ ਕਿਉਂਕਿ ਜਦੋਂ ਉਹਨਾਂ ਦੇ ਪਰਿਵਾਰ ਦੇ ਵਿੱਚ ਕੋਈ ਔਰਤ ਹੁੰਦੀ ਸੀ ਨਾ ਉਦੋਂ ਕਿਹੜਾ ਇੰਨੀਆਂ ਪ੍ਰੋਟੈਕਸ਼ਨ ਸੀਗੀਆਂ ਭਈ ਮਤਲਬ ਕਿ ਬਾਜ਼ਾਰ ਦੇ ਵਿੱਚ ਹਰ ਚੀਜ਼ ਮਿਲ ਜਾਂਦੀ ਸੀ, ਤਾਂ ਉਹ ਜਦੋਂ ਮੈਂਸਸ ਆਉਂਦੇ ਸੀ ਨਾ ਤਾਂ ਉਹ ਨਾਲ ਤੁਰਦੇ ਜਾਂਦੇ ਸੀ, ਉਹ ਜਿਹੜੇ ਫਿਰ ਖੁੰਖਾਰ ਜਿਹੜੇ ਮਤਲਬ ਕਿ ਜਾਨਵਰ ਹੁੰਦੇ ਸੀ ਜਾਂ ਫਿਰ ਕਹਿ ਲਓ ਜਿਹੜੇ ਹੋਰ ਧੜਿਆਂ ਦੇ ਜਿਹੜੇ ਉਹਨਾਂ ਨੂੰ ਮਤਲਬ ਕਿ ਕਿਉਂਕਿ ਉਸ ਸਮੇਂ ਕਿਹੜਾ ਮਤਲਬ ਕਿ ਪਰਿਵਾਰ ਵੱਸਦੇ ਸੀਗੇ ਉਹ ਜਦੋਂ ਵੀ ਕਿਸੇ ਨੂੰ ਦੇਖਦੇ ਸੀ ਤਾਂ ਉਹ ਆਪਣਾ ਦੁਸ਼ਮਣ ਹੀ ਮੰਨਦੇ ਸੀ ਵੀ ਇਹਨੂੰ ਖਤਮ ਕਰ ਦਿਓ ਹਨਾ, ਤੇ ਉਹ ਬੰਦੇ ਤੱਕ ਵੀ ਹਨਾ ਉਹ ਬਲੱਡ ਜਿਹੜਾ ਜ਼ਮੀਨ ਦੇ ਉੱਤੇ ਡਿੱਗਦਾ ਜਾਂਦਾ ਸੀਗਾ ਤਾਂ ਉਤੋਂ ਹੀ ਉਹ ਗੈਸ ਕਰ ਲੈਂਦੇ ਸੀ ਕਿ ਇਹ ਮਨੁੱਖੀ ਜਾਂ ਕੁਝ ਵੀ ਇਸ ਤਰ੍ਹਾਂ ਦੀ ਚੀਜ਼ ਆ ਤੇ ਉਹਨੂੰ ਕੈਰੀ ਕਰਦੇ ਸੀ, ਉਹਨੂੰ ਸ਼ਿਕਾਰ ਦੇ ਲਈ ਫਿਰ ਲੱਭਦੇ ਸੀਗੇ, ਤੇ ਉਹ ਚੀਜ਼ਾਂ ਤੋਂ ਹੌਲੀ ਹੌਲੀ ਸਾਡੇ ਲੋਕਾਂ ਨੇ ਇਸ ਚੀਜ਼ ਨੂੰ ਬਣਾ ਲਿਆ ਵੀ ਇਹ ਤਾਂ ਮਾੜੀ ਚੀਜ਼ ਆ ਜੀ, ਇਹ ਤਾਂ ਇੱਦਾਂ ਆ ਜੀ, ਤਾਂ ਉਹ ਫਿਰ ਕਿਤੇ ਨਾ ਕਿਤੇ ਉਹ ਸ਼ਿਕਾਰ ਬਣ ਜਾਂਦੇ ਸੀ ਉਹਨਾਂ ਦਾ ਕਿ ਔਰਤ ਨੂੰ ਮਤਲਬ ਕਿ ਇਸ ਸਮੇਂ ਦੇ ਵਿੱਚ ਜਦੋਂ ਤੁਰਨਾ ਪੈਂਦਾ ਸੀ ਕਿਉਂਕਿ ਰੁਕਦੇ ਤਾਂ ਹੁੰਦੇ ਨੀ ਸੀਗੇ, ਖਾਣੇ ਦੀ ਭਾਲ ਹਮੇਸ਼ਾ ਹੀ ਹੁੰਦੀ ਸੀ, ਰਾਤ ਰੁਕਣਾ ਕਿਤੇ ਤੇ ਸਵੇਰ ਨੂੰ ਫਿਰ ਸੂਰਜ ਚੜ੍ਹਦੇ ਨੂੰ ਫਿਰ ਤੁਰ ਪੈਂਦੇ ਹੁੰਦੇ ਸੀ,
0: ਪ੍ਰੋਟੈਕਸ਼ਨ ਦਾ ਹਾਂ ਪ੍ਰੋਟੈਕਸ਼ਨ ਦਾ ਕੋਈ
1: ਉਹ ਚੀਜ਼ ਨੂੰ ਫਿਰ ਇਹਨਾਂ ਨੇ ਵਹਿਮਾਂ ਭਰਮਾਂ ਦੇ ਵਿੱਚ ਚੱਕ ਕੇ ਇੱਧਰ ਪਈ ਔਰਤ ਨੂੰ ਜਿਹੜੀ ਇਹ ਚੀਜ਼ ਆ ਜੀ ਇਹ ਮਾੜੀ ਆ ਜੀ ਇਹਨੂੰ ਚੰਗਾ ਨੀ ਸਮਝਿਆ ਜਾਣਾ ਜੀ ਉਹ ਚੀਜ਼ਾਂ ਨੂੰ ਲੈ ਗਿਆ ਜੀ।
0: ਨੀ ਮੈਂ ਉਹੀ ਦੱਸਣ ਲੱਗਿਆ ਤੁਹਾਨੂੰ ਜਿਹਨੇ ਕਾਢ ਕੱਢਣੀ ਹੁੰਦੀ ਹੈ ਜਾਂ
1: ਜੀ
0: ਜਿਸਨੇ ਜਿਹਨੇ ਜਿਹੜੇ ਮਤਲਬ ਕਿ ਸਮਝਦਾਰ ਬੰਦੇ ਨੇ ਇਸ ਚੀਜ਼ ਦੇ ਬਾਰੇ ਮਤਲਬ ਭੁੱਖਣਾ ਪੜਤਾਲਣਾ ਹੁੰਦਾ
1: ਜੀ,
0: ਉਹ ਇਹਦੇ ਵਿੱਚ ਵੀ ਚੰਗੀ ਗੱਲ ਲੱਭ ਲੈਂਦਾ।
1: ਬਿਲਕੁਲ
0: ਵੀ ਉਹ ਨਾ ਮੈਂ ਹੈਰਾਨ ਮੰਨ ਗਿਆ, ਰਿਪੋਰਟ ਚੰਗੀ ਬਣੀ ਹੋਈ ਸੀ ਤੇ ਮੈਂ ਡਿਟੇਲ ਉਹ ਕਾਫੀ ਟਾਈਮ ਹੋ ਗਿਆ ਹੁਣ ਮੈਨੂੰ ਨਾ, ਮੈਂ ਟਵਾਣਾ ਰੇਡੀ ਦੇ ਉੱਤੇ ਵੀ ਮੈਂ ਗੱਲ ਕਰਨੀ ਚਾਹੁੰਦਾ ਸੀ ਇਸ ਚੀਜ਼ ਦੇ ਉੱਤੇ ਨਾ, ਕਈ
1: ਜੀ
0: ਵਾਰ ਉੱਥੇ ਗੱਲਬਾਤ ਹੁੰਦੀ ਸੀ ਜਦੋਂ ਮੰਦਰਾਂ ਦੇ ਵਿੱਚ ਨਾ ਨਹੀਂ ਔਰਤਾਂ ਨੂੰ ਜਾਇਆ ਜਾਂਦਾ, ਭੇਜਿਆ ਜਾਂਦਾ ਹੈਗਾ ਜਾਂ ਕੀਰਤਨ ਕਰਾਇਆ ਜਾਂਦਾ ਹੈਗਾ ਅਕਸਰ ਹੀ, ਮਤਲਬ ਮੈਨੂੰ ਇਹ ਸਮਝ ਜਿਹੜੇ ਲੋਕ ਇਸ ਦੇ ਖਿਲਾਫ਼ ਬੋਲਦੇ ਆ
1: ਜੀ
0: ਉਹੀ ਉਹ ਬਲੱਡ ਤੋਂ ਬਣੇ ਹੋਏ ਆ। ਮੈਂ ਤਾਂ ਹੈਰਾਨ ਮੰਨਦਾ ਵੀ ਤੁਸੀਂ ਉਹੀ ਬਲੱਡ ਤੋਂ ਬਣੇ ਹੋਏ ਆ, ਠੀਕ ਆ ਵੀ ਉਹ ਤੁਹਾਡਾ ਨਹੀਂ ਵਰਤੋਂ ਦੇ ਵਿੱਚ ਆਇਆ ਤਾਂ ਉਸ ਤੋਂ ਬਾਅਦ ਰਿਮੂਵ ਹੋ ਗਈ ਹੋਊਗਾ ਯਾਰ, ਉਹਨੂੰ ਤੁਸੀਂ ਕਿਉਂ ਇੰਨਾ ਪਿੱਟਦੇ ਹੋ,
1: ਬਿਲਕੁਲ
0: ਠੀਕ ਆ ਕਿ ਨਹੀਂ। ਉਹਨਾਂ ਦੇ ਵਿੱਚ ਇਹ ਗੱਲ ਕਿਹਾ ਵੀ ਇਹਦੇ ਵਿੱਚ ਇੰਨਾ ਫਰਟਾਈਲ ਮਤਲਬ ਇੰਨਾ ਸੈੱਲ ਦੇ ਵਿੱਚ ਇੱਡੀ ਜ਼ਿਆਦਾ ਤਾਕਤ ਆ ਵੀ ਇੱਕਦਮ ਹੀ ਮਤਲਬ ਕਿ ਬਹੁਤ ਜਲਦੀ ਹੀ ਮਤਲਬ ਕਿ ਇਹ ਜ਼ਖਮ ਨੂੰ ਸਹੀ ਕਰਨ ਵਾਲਾ
1: ਹੁੰਦਾ। ਦੇਖੋ ਕੋਈ ਵੀ ਚੀਜ਼ ਆ, ਚਾਹੇ ਆਪਾਂ ਜ਼ਮੀਨ ਦੇ ਵਿੱਚ ਬੀਜ ਵੀ ਪਾਉਂਦੇ ਆ, ਉਹਦੇ ਵਿੱਚ ਵੀ ਉਹ ਜਿੰਨਾ ਚਿਰ ਉਹ ਹਰ ਚੀਜ਼ ਦੀ ਉਹਦੇ ਵਿੱਚ ਤਾਕਤ ਨਾ ਹੋਏਗੀ ਤਾਂ ਉਹ ਮਤਲਬ ਕਿ ਗਰੋ ਥੋੜੀ ਨਾ ਕਰ ਸਕੇਗਾ ਉਹ ਫਿਰ ਇਸੇ ਕਰਕੇ ਉਹਨੂੰ ਮਤਲਬ ਕਿ ਵਧੀਆ ਮੰਨਿਆ ਗਿਆ ਨਾ ਉਹ ਚੀਜ਼ ਨੂੰ। ਹੁਣ ਚਾਈਨੀਜ਼ ਲੋਕ ਨੇ ਉਹ ਬਹੁਤ ਸਾਰੀਆਂ ਚੀਜ਼ਾਂ ਐਸੀਆਂ ਖਾਂਦੇ ਨੇ ਜੀ, ਜਾਂ ਬਹੁਤ ਸਾਰਾ ਉਹ ਮਤਲਬ ਕਿ ਮਹਿੰਗੀ ਤੋਂ ਮਹਿੰਗੀ ਅਰਬਾਂ ਕਰੋੜਾਂ ਰੁਪਏ ਦੀ ਵੀ, ਹੁਣ ਚਲੋ ਮੈਂ ਗੱਲ ਕਰਨੀ ਨਹੀਂ ਚਾਹੁੰਦਾ ਜੀ, ਚਲੋ ਤੁਸੀਂ ਕੀਤੀ ਹੈ। ਸਭ ਤੋਂ ਉਹ ਮਤਲਬ ਕਿ ਇੱਦਾਂ ਕਰਦੇ ਆ ਕਿ ਭਰੂਣ ਜਿਹੜਾ ਜੀ ਮਤਲਬ ਕਿ ਹਜੇ ਕਿ ਬੇਬੀ 2 ਵੀਕ ਦਾ ਹੈ ਜਾਂ 3 ਵੀਕ ਦਾ, ਉਹ ਕੀ ਕਰਦੇ ਆ ਲੱਖਾਂ ਡਾਲਰ ਦੇ ਕੇ ਵੀ ਉਹ ਖਰੀਦਣ ਨੂੰ ਤਿਆਰ ਹੋ ਜਾਂਦੇ ਆ ਜੀ।
0: ਓਕੇ,
1: ਤੇ ਉਹ ਮਤਲਬ ਕਿ ਆਉਣੇ ਕਹਿ ਰਿਹਾ, ਚਲੋ ਮੈਂ ਪੜ੍ਹਿਆ ਵੀ ਸੀ ਇਸ ਚੀਜ਼ ਦੇ ਬਾਰੇ ਤਾਂ ਉਹ ਸਪਸ਼ਟ ਵੀ ਹੋਈਆਂ ਚੀਜ਼ਾਂ ਕਿ ਉਹ ਮਤਲਬ ਕਿ ਆਪਣੀ ਪਾਵਰ ਵਧਾਉਣ ਦੇ ਲਈ ਜਾਂ ਆਪਣੇ ਆਪ ਨੂੰ ਤਾਕਤਵਰ ਸਮਝਦੇ ਨੇ ਕਿ ਉਹ ਚੀਜ਼ਾਂ ਦਾ ਸੇਵਨ ਕਰਨਗੇ ਤਾਂ ਹੋਰ ਪਾਵਰਫੁੱਲ ਬਣਨਗੇ ਜੀ, ਮਤਲਬ ਕਿ ਉਹ ਚੀਜ਼ਾਂ ਦੇ ਵਿੱਚ ਵੀ ਯੂਜ਼ ਕਰਦੇ ਨੇ।
0: ਜੀ ਜੀ, ਉਹਦਾ ਕਾਰਨ ਪਤਾ ਕੀ ਗੱਲ, ਉਹੀ ਗੱਲ ਆ ਗਈ ਨਾ ਪਾਵਰ ਬਲੱਡ ਦੀ
1: ਜੀ, ਬਿਲਕੁਲ।
0: ਜਿਹੜਾ ਉਹਦੇ ਵਿੱਚ ਬਲੱਡ ਆ ਜਿਹੜਾ ਇੰਨਾ ਜ਼ਿਆਦਾ ਇਕੱਠਾ ਹੋਇਆ ਵਾ ਹੁਣ ਦਾ ਇੰਨੇ ਟਾਈਮ ਦੇ ਵਿੱਚ, ਉਹ ਇੱਡਾ ਤਾਕਤਵਰ ਹੁੰਦਾ ਜਿੱਦਾਂ ਹੁਣ ਆਪਾਂ ਬੱਕਰਾ
1: ਜੀ
0: ਅਨਿਆ ਮੁਰਗਾ, ਤਾਂ ਉਹਦੇ ਚ ਆਪਾਂ ਸਾਰਾ ਬਲੱਡ ਰਿਲੀਜ਼ ਹੋ ਜਾਂਦਾ,
1: ਬਿਲਕੁਲ
0: ਠੀਕ ਆ ਕਹਿੰਦੇ। ਬਟ ਜਿਹੜੇ ਤੁਸੀਂ ਭਰੂਣ ਦੀ ਗੱਲ ਕਰਦੇ ਹੋ, ਠੀਕ ਆ, ਮੈਂ ਇਹਨੂੰ ਸਹੀ ਤਾਂ ਨਹੀਂ ਮਤਲਬ ਮੰਨਦਾ ਇਹ ਚੀਜ਼ ਨੂੰ, ਹਨਾ ਵੀ ਯਾਰ ਆਪਣੇ ਸੰਸਕ੍ਰਿਤ ਆਪਾਂ ਮਤਲਬ ਆਪਣਾ ਸਭਿਆਚਾਰ ਜਿਹੜਾ ਆਪਣਾ ਕਲਚਰ ਕਹਿ ਰਹੇ ਨਾ
1: ਜੀ,
0: ਇਟ ਇਜ਼ ਨਾਟ ਗੁੱਡ, ਹਨਾ
1: ਜੀ,
0: ਵੀ ਮੈਂ ਤਾਂ ਇਹਨੂੰ ਮਤਲਬ ਹੇਟ ਕਰਦਾ ਇਸ ਚੀਜ਼ ਨੂੰ, ਬਟ ਮੈਂ ਇਹਦਾ ਕਾਰਨ ਵੀ ਮਤਲਬ ਇਹ ਸੋਚ ਰਿਹਾ ਨਾ ਵੀ ਇਹਦਾ ਕਾਰਨ ਉਹ ਕਿਉਂ ਮਤਲਬ, ਕਿਉਂ ਲੋਕ ਧਰਮ ਹੀ ਨੀ ਹੈਗੇ, ਉਹ ਇੰਨਾ ਨੀ ਹੈਗਾ ਜਿੰਨਾ ਆਪਾਂ ਸੋਚ ਰਹੇ ਹਾਂ ਚੀਜ਼ ਬਾਰੇ, ਹਨਾ
1: ਜੀ।
0: ਆਪਾਂ ਤਾਂ ਪਹਿਲਾਂ ਹੀ ਸੋਚ ਰਹੇ ਹਾਂ ਵੀ ਆਤਮਾ ਬਸ ਕੀ ਤਾਂ ਪਰਮਾਤਮਾ ਸਾਨੂੰ ਦਾਤ ਦਿੱਤੀ, ਤਾਂ ਆਪਾਂ ਦਾਤ ਮੰਨਾਂਗੇ ਉਸ ਚੀਜ਼ ਨੂੰ, ਬਟ ਉਹਨਾਂ ਬਾਰੇ ਜੇ ਮੈਂ ਸੋਚਾਂ ਵੀ ਉਹ ਕਿਉਂ ਕਰ ਰਹੇ ਨੇ ਇਸ ਚੀਜ਼ ਦੇ ਵਿੱਚ, ਕਿਉਂਕਿ ਉਹੀ ਗੱਲ ਆ ਗਈ ਤਾਂ ਜਿਹੜੀ ਮੈਂ ਬਲੱਡ ਦੀ ਤਾਕਤ ਦੀ ਗੱਲ ਕਰਦਾ, ਉਹ ਬਲੱਡ ਦੀ ਤਾਕਤ ਦੀ ਗੱਲ ਕਰ ਰਿਹਾ ਨਾ, ਉਹ ਤਾਂ ਤਾਕਤ ਉਹਨੂੰ ਮਤਲਬ ਉਹਨੂੰ ਇਹ ਕਹਿੰਦੇ ਵੀ ਸਾਨੂੰ ਰੇਹ ਆਪਣੇ ਵੱਲੋਂ ਰਿਲੀਜ਼ ਹੋ ਜਾਵੇ, ਹਨਾ ਵੀ ਸਾਡੇ ਵੱਲੋਂ ਮਤਲਬ ਉਹ ਹੋ ਜਾਵੇ
1: ਜੀ,
0: ਇਹ ਚੀਜ਼ ਸਾਡੇ ਚ ਮਤਲਬ ਉਹ ਹੋ ਜਾਵੇ, ਆ ਤਾਂ ਕਰਕੇ ਇਹ ਚੀਜ਼ ਕਰਦੇ ਨੇ, ਕਿਉਂਕਿ ਉਹ ਕੀੜੇ ਮਕੌੜੇ ਲਟਰਾਂ ਪਟੋ ਕੁਛ ਨੀ ਛੱਡਦੇ ਬਾਈ ਜੀ, ਇਹ ਵੀ ਕਰ ਸਕਦੇ ਆ, ਇਹ ਮੈਂ ਤੁਹਾਡੀ ਗੱਲ ਬਿਲਕੁਲ ਮੈਂ ਮੰਨਦਾ ਨਾ ਵੀ ਇਹ ਚੀਜ਼ ਦੇ ਵਿੱਚ ਉਹ ਕਰ ਸਕਦੇ ਆ, ਕਿਉਂਕਿ ਉਹਨਾਂ ਨੂੰ ਕੋਈ ਮਤਲਬ ਨੀ ਇਸ ਚੀਜ਼ ਦੇ ਵਿੱਚ, ਸਾਡੇ ਕਲਚਰ ਦੇ ਵਿੱਚ ਇਹ ਚੀਜ਼ ਨਹੀਂ ਹੈਗੀ, ਹਨਾ ਆਪਾਂ ਬਹੁਤ 100 ਗੁਣ ਸਤੋਦੇ, ਹਨਾ
1: ਜੀ,
0: ਇਹ ਗੱਲ ਬਿਲਕੁਲ ਮੈਂ ਤੁਹਾਡੀ ਇਹ ਚੀਜ਼ ਦੇ ਵਿੱਚ ਐਗਰੀ ਆ, ਬਟ ਜਿਹੜੀ ਮੈਂ ਤੁਹਾਨੂੰ ਗੱਲ ਕਹੀ ਆ ਦੇਖੋ ਉਹੀ ਜੁੜ ਗਈ ਆ ਕਿ ਤੁਹਾਡੇ ਵਾਲੀ ਗੱਲ ਦੇ ਨਾਲ ਵੀ ਜੁੜ ਗਈ ਕਿ ਨਹੀਂ ਜੁੜ ਗਈ
1: ਜੀ।
0: ਸੋ ਆਇਆ ਵੀ ਉਹ ਜਿਹੜੀ ਰਿਪੋਰਟ ਆ ਨਾ, ਤੁਹਾਨੂੰ ਭੰਡਿਆ ਜਾਂਦਾ ਸਾਡੀਆਂ ਮਾਵਾਂ ਨੂੰ ਭੈਣਾਂ ਨੂੰ ਭੰਡਿਆ ਜਾਂਦਾ ਵੀ ਯਾਰ ਉਹੀ ਉਹ ਜਿੱਥੋਂ ਆਪਾਂ ਬਣ ਕੇ ਆਏ ਹੋਏ ਆ ਯਾਰ, ਅਸੀਂ ਉਹਨੂੰ ਇਹ ਗਲਤ ਸਾਬਤ ਕਰ ਰਹੇ ਹਾਂ, ਦੱਸੋ
1: ਜੀ, ਬਿਲਕੁਲ
0: ਠੀਕ ਹੈ ਕਿ ਨਹੀਂ, ਉਹਨੂੰ ਗੰਦਗੀ ਦੱਸ ਰਹੇ ਆਪਾਂ, ਠੀਕ ਆ ਉਹ ਹੈ
1: ਕੀ ਆਪਾਂ ਕਿ ਜਾਗਰੂਕਤਾ ਦੀ ਘਾਟ ਆ ਜਾਂ ਸਾਨੂੰ ਸਾਡੀ ਸਟੱਡੀ ਸ਼ੁਰੂ ਤੋਂ ਹੀ ਜਿੱਦਾਂ ਬਚਪਨ ਤੋਂ ਹੀ ਉਦਾਂ ਦੀ ਹੋ ਜਾਂਦੀ ਹੈ, ਫਿਰ ਉਸੇ ਤਰ੍ਹਾਂ ਦੇ ਰਹਿਣ ਸਹਿਣ ਦੇ ਵਿੱਚ ਘੇਰੇ ਦੇ ਵਿੱਚ ਰਹਿੰਦੇ ਆ, ਉਹਦੇ ਚੀਜ਼ਾਂ ਤੋਂ ਬਾਹਰ ਨਹੀਂ ਨਿਕਲ ਸਕਦੇ ਜੀ।
0: ਬਾਈ ਜੀ ਮੈਂ ਨਾ ਜੇ ਹੁਣ ਵੀ ਮੈਨੂੰ ਲੋੜ ਪੈ ਜਾਵੇ, ਚਲੋ ਮੇਰੀ ਵਾਈਫ ਦੀ ਉਮਰ ਬਹੁਤ ਘੱਟ ਆ, ਹਲੇ ਨੀ ਜ਼ਿਆਦਾ ਨੀ ਹੈਗੀ, 50 ਸਾਲ ਤੋਂ ਬਾਅਦ ਮੈਸੇਜ ਬੰਦ ਹੋ ਜਾਣੇ, ਉੱਥੇ ਲੇਡੀਜ਼ ਵੀ ਖੜੀਆਂ ਹੁੰਦੀਆਂ ਨੇ, ਮੈਂ ਬੜਾ ਧੜਾ ਬੇਫਰਾਕ ਦਿਲ ਦੇ ਨਾਲ ਕਹਿ ਦੇਣਾ ਵੀ ਭਾਈ ਮੈਨੂੰ ਪੈੜ ਜਾਂਦੇ ਨੇ, ਠੀਕ ਹੈ ਯਾਰ, ਜੇ ਅਸੀਂ ਸੰਗ ਕੇ ਗੱਲ ਕਰਾਂਗੇ ਜਾਂ ਸਾਨੂੰ ਉਧਰੋਂ ਤਾਂ ਬੇਚਾਰੇ ਦੁਖੀ ਹੋਵੇ ਨਾ, ਉਹਦੇ
1: ਉੱਤਰੋਂ ਪ੍ਰੋਬਲਮ ਆ ਰਹੀ ਹੈ,
0: ਟੀਵੀ ਛੱਡੋਗੇ ਥੀਏਟਰ ਦੇ ਵਿੱਚ ਹਾਂ, ਥੀਏਟਰ ਦੇ ਵਿੱਚ ਸਭ ਤੋਂ ਪਹਿਲਾਂ ਅਕਸ਼ੇ ਕੁਮਾਰ ਇਹੀ ਬੋਲਦਾ
1: ਜੀ, ਬਿਲਕੁਲ
0: ਉਹ ਤਾਂ ਹੀ ਜਾਗਰੂਕ ਹੋਣੇ ਚਾਹੀਦੇ, ਦੇਖੋ ਪਤਾ ਕੀ ਗੱਲ, ਸਾਡੀਆਂ ਵੀ ਕੁੜੀਆਂ ਨੇ
1: ਜੀ,
0: ਤੇ ਉਹ ਡਰ ਜਾਂਦੀਆਂ ਨੇ ਹਨਾ ਵੀ ਬਲੱਡ, ਦੇਖੋ ਖੂਨ ਆ ਨਾ ਜਿਹੜਾ ਇਹਨੂੰ ਦੇਖ ਕੇ ਹਰੇਕ ਬੰਦਾ ਦਿਲ ਦਾ ਹਿੱਲ ਜਾਂਦਾ, ਕਹਿੰਦੇ ਕੌਣ ਦੇ ਬੰਦਿਆਂ ਦਾ,
1: ਬਿਲਕੁਲ
0: ਕਹਿੰਦੇ ਕੌਣ ਦੇ ਬੰਦਾ ਯਾਰ, ਕਤਲ ਹੋਣ ਦੇ ਬਰਾਬਰ ਵਾਲਾ ਸਿਸਟਮ ਹੋ ਜਾਂਦਾ,
1: ਬਿਲਕੁਲ
0: ਯਾਰ, ਪਤਾ ਨੀ ਮੇਰੀ ਆਹ ਜਗ੍ਹਾ ਤੋਂ ਕਿਵੇਂ ਕਿੱਦਾਂ ਕੀ ਹੋ ਗਿਆ,
1: ਬੜੀ
0: ਵੱਡੀ ਗੱਲ ਆ, ਤੇ ਉਹ ਸਾਡੀਆਂ ਅਸੀਂ ਕੁੜੀਆਂ ਨੂੰ, ਮਾਵਾਂ ਕੁੜੀਆਂ ਨੂੰ, ਧੀਆਂ ਨੂੰ ਜੇ ਅਸੀਂ ਭੈਣਾਂ ਨੂੰ ਦੱਸਾਂਗੇ ਨੀ, ਉਹ ਕਿਵੇਂ ਵਿਚਾਰੀਆਂ ਉਹ ਚੀਜ਼ ਨੂੰ ਕਰਨਗੇ, ਇਟਸ ਅ ਨੋਰਮਲ, ਮਤਲਬ ਇਹ ਤਾਂ ਇੱਕ ਨੋਰਮਲ ਬਿਹੇਵ ਹੋਆ, ਇੱਕ ਤਾਂ ਕੁਦਰਤ ਦਾ ਨੇਚਰ ਦਾ ਹੋਆ,
1: ਬਿਲਕੁਲ ਹੈ,
0: ਠੀਕ ਹੈ ਕਿ ਨਹੀਂ
1: ਜੀ।
0: ਸੋ ਐ
1: ਥੈਂਕ ਯੂ
0: ਵੀ ਇਹ
1: ਲਵਲੀ,
0: ਹੋਣਾ ਚਾਹੀਦਾ ਜ਼ਰੂਰ।
1: ਬਿਲਕੁਲ ਥੋੜਾ ਸਾ ਬਹੁਤ
0: ਥੈਂਕ ਯੂ ਜੀ, ਹਾਂ
1: ਸ਼ੁਕਰੀਆ,
0: ਸਮਾਂ ਦੇਣ ਲਈ ਜੀ, ਹਾਂ
1: ਥੈਂਕ ਯੂ
0: ਮੈਨੂੰ ਥੋੜਾ
1: ਥੈਂਕ ਯੂ,
0: ਸਮਾਂ ਮੇਰੇ ਕੋਲ ਚਲੋ
1: ਨਹੀਂ
0: ਬਹਿਣ ਦਾ
1: ਨਹੀਂ
0: ਹੋ
1: ਕੋਈ ਗੱਲ
0: ਜਾਂਦਾ।
1: ਨਹੀਂ
0: ਥੈਂਕ ਯੂ,
1: ਸ਼ੁਕਰੀਆ
0: ਥੈਂਕ ਯੂ ਸੋ ਮਚ,
1: ਸਮਾਂ
0: ਦੇਣ ਲਈ ਜੀ,
1: ਥੈਂਕ ਯੂ ਜੀ, ਥੈਂਕ ਯੂ
0: ਧੰਨਵਾਦ,
1: ਸ਼ੁਕਰੀਆ,
0: ਸਤਿ ਸ਼੍ਰੀ ਅਕਾਲ
1: ਸ਼ੁਕਰੀਆ ਪਰਸਾ ਜੀ।
0: ਸਤਿ
1: ਦੋਸਤੋ,
0: ਸ਼੍ਰੀ ਅਕਾਲ
1: ਜੀ, ਆਪਣੇ ਨਾਲ ਲਾਲੀ ਟੋੜਾ ਜੀ ਪਟਿਆਲੇ ਤੋਂ ਜਿਹੜੇ ਅਸੀਂ ਗੱਲਬਾਤ ਰੱਖ ਕੇ ਗਏ ਨੇ, ਤੇ ਲੋ ਆਪਾਂ ਦੇਸ਼ ਵਿਦੇਸ਼ ਦੀਆਂ ਖਬਰਾਂ ਦੇ ਵੱਲ ਨੂੰ ਚੱਲਦੇ ਆ। ਮਾਫੀ ਚਾਹੁੰਦਾ ਥੋੜਾ ਜਿਹਾ, ਅੱਜ ਕਾਲ ਆ ਗਈ ਪਹਿਲਾਂ ਜੀ ਤੇ ਗੱਲਬਾਤ ਸੁਣਨੀ ਪੈ ਗਈ, ਤੇ ਗੱਲ ਕਰਦੇ ਆ ਅੱਜ ਦੀਆਂ ਦੇਸ਼ ਵਿਦੇਸ਼ ਦੀਆਂ ਖਬਰਾਂ ਦੀ ਦੋਸਤੋ, ਤੇ ਆਪਾਂ ਐਡਵੋਕੇਟ ਰਾਜਨ ਸੈਣੀ ਸਾਹਿਬ ਦੇ ਨਾਲ ਵੀ ਜੁੜਦੇ ਆ। ਇੱਕ ਦੋ ਖਬਰਾਂ ਨੂੰ ਪਹਿਲਾਂ ਡਿਸਕ ਕਰ ਲਈਏ ਨਾਲ। ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨ ਮੰਤਰੀ ਮੋਦੀ ਸਾਹਿਬ ਨਾਲ ਜਿਹੜੀ ਮੁਲਾਕਾਤ ਹੋਈ ਹੈ ਤੇ ਉਹਦਾ ਜ਼ਿਕਰ ਕਰਦੇ ਹਾਂ, ਹੋਰ ਸਾਰਾ ਸਿਲਸਿਲਾ ਚਲਾਉਂਦੇ ਹਾਂ। ਤੇ ਜਿਸ ਦੇ ਵਿੱਚ ਸੁਖਬੀਰ ਬਾਦਲ ਦੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਤੋਂ ਬਾਅਦ ਅਕਾਲੀ ਭਾਜਪਾ ਗੱਠਜੋੜ ਦੀਆਂ ਚਰਚਾਵਾਂ ਤੇਜ਼ ਹੋ ਗਈਆਂ ਨੇ, ਤੇ ਦੂਜੇ ਪਾਸੇ ਚੰਡੀਗੜ੍ਹ ਦੇ ਵਿੱਚ ਮੁਲਾਜ਼ਮਾਂ ਨੇ ਜਿਹੜਾ ਕਿੱਲਾ ਆਪਣਾ ਝੰਡਾ ਗੱਡ ਦਿੱਤਾ ਹੈ। ਪੈਨਸ਼ਨਾਂ ਦੀ ਜਿਹੜੀ ਮਹਾਂਰੈਲੀ ਹੋਈ ਹੈ, ਚਾਹੇ ਉਹਨਾਂ ਨੂੰ ਖੱਜਲ ਖੁਆਰੀ ਵੀ ਹੋਈ ਹੈ, ਕਾਫੀ ਜਿਹੜੀਆਂ ਪਾਣੀ ਦੀਆਂ ਬੁਸ਼ਾਰਾਂ ਵੀ ਹੋਈਆਂ ਨੇ, ਪਰ ਉਹਨਾਂ ਨੇ ਕਹਿ ਦਿੱਤਾ ਭਾਈ ਲਾਮਬੰਦ ਹੋ ਗਏ ਨੇ ਕਿ ਕਹਿੰਦੇ ਨੇ ਕਹਿੰਦੇ ਉਖਾੜਾਂਗੇ ਜੀ, ਅਸੀਂ ਜੜੋਂ ਤੋਂ ਹੀ ਉਖਾੜਾਂਗੇ, ਜੇ ਤੁਸੀਂ ਏਦਾਂ ਨਹੀਂ ਤਾਂ ਫਿਰ ਏਦਾਂ ਹੀ ਸਹੀ, ਜੇ ਅਸੀਂ ਲਿਆ ਸਕਦੇ ਹਾਂ ਤਾਂ ਕਹਿੰਦੇ ਤੁਹਾਨੂੰ ਭਜਾ ਵੀ ਸਕਦੇ ਹਾਂ। ਤੇ ਲੋ ਫਿਰ ਦੇਸ਼ ਦੀਆਂ ਖਬਰਾਂ ਦੇ ਨਾਲ ਸ਼ੁਰੂਆਤ ਕਰਦੇ ਹਾਂ। ਸਭ ਤੋਂ ਪਹਿਲਾਂ ਪੰਜਾਬ ਦੀਆਂ ਖਬਰਾਂ ਦੇ ਵੱਲ ਨੂੰ ਚੱਲਦੇ ਹਾਂ। ਚੰਡੀਗੜ੍ਹ ਦੇ ਵਿੱਚ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੀ ਜਿਹੜੀ ਮਹਾਂਰੈਲੀ ਹੋਈ ਹੈ, ਵਿਧਾਨ ਸਭਾ ਵੱਲ ਮਾਰਚ ਕਰ ਰਹੇ ਪ੍ਰਦਰਸ਼ਨਕਾਰੀਆਂ ਤੇ ਚੱਲੀਆਂ ਪਾਣੀ ਦੀਆਂ ਬੁਛਾੜਾਂ ਨੇ, ਪੰਜਾਬ ਦੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੇ ਵਿੱਚ ਵੱਲੋਂ ਚੰਡੀਗੜ੍ਹ ਦੇ ਸੈਕਟਰ 39 ਦੀ ਅਨਾਜ ਮੰਡੀ ਵਿਖੇ ਆਪਣੀਆਂ ਮੰਗਾਂ ਨੂੰ ਲੈ ਕੇ ਕੀਤੀ ਜਾ ਰਹੀ ਮਹਾਂ ਰੋਸ ਰੈਲੀ ਦੇ ਵਿੱਚ ਪੰਜਾਬ ਦੀ ਆਮ ਆਦਮੀ ਪਾਰਟੀ ਆਪ ਸਰਕਾਰ ਦਾ ਖੂਬ ਜਿਹੜਾ ਪਿੱਟ ਸਿਆਪਾ ਕੀਤਾ ਗਿਆ। ਤੇ ਅਨਾਜ ਮੰਡੀ ਤੋਂ ਪੰਜਾਬ ਵਿਧਾਨ ਸਭਾ ਵੱਲ ਮਾਰਚ ਕਰਦਿਆਂ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੇ ਤੇ ਪੁਲਿਸ ਦੇ ਵੱਲੋਂ 3 ਵਾਰ ਪਾਣੀ ਦੀਆਂ ਬੁਛਾੜਾਂ ਜਿਹੜੀਆਂ ਮਾਰੀਆਂ ਗਈਆਂ ਤੇ ਸਖਤੀ ਵਿਖਾਈ ਗਈ। ਇਸ ਸਭ ਦੇ ਬਾਵਜੂਦ ਪ੍ਰਦਰਸ਼ਨਕਾਰੀ ਮੌਕੇ ਦੇ ਉੱਤੇ ਡਟੇ ਰਹੇ ਤੇ ਉਹਨਾਂ ਆਪਣੀਆਂ ਮੰਗਾਂ ਨੂੰ ਲੈ ਕੇ ਜ਼ੋਰਦਾਰ ਪ੍ਰਦਰਸ਼ਨ ਕੀਤਾ। ਤੇ ਪੰਜਾਬ ਸਰਕਾਰ ਦੀ ਜਿਹੜੀ ਆ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੇ ਪ੍ਰਤੀ ਨੀਤੀ ਤੇ ਨੀਅਤ ਸਾਫ਼ ਨਹੀਂ ਲੱਗ ਰਹੀ ਕਹਿੰਦੇ, ਤੇ ਸਰਕਾਰ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੇ ਨਾਲ ਕੀਤੇ ਵਾਅਦਿਆਂ ਤੋਂ ਮੁੱਕਰ ਚੁੱਕੀ ਹੈ, ਜਿਸ ਤੋਂ ਪਰੇਸ਼ਾਨ ਹੋ ਕੇ ਮਹਾਂਰੈਲੀ ਕਰਨੀ ਪੈ ਰਹੀ ਹੈ ਤਾਂ ਜੋ ਸਰਕਾਰ ਦੀ ਪੋਲ ਖੋਲ੍ਹੀ ਜਾ ਸਕੇ। ਬੁਲਾਰਿਆਂ ਨੇ ਐਲਾਨ ਕੀਤਾ ਕਿ ਪੰਜਾਬ ਵਿਧਾਨ ਸਭਾ ਦੇ ਵੱਲ ਪੈਦਲ ਮਾਰਚ ਕੀਤਾ ਜਾ ਰਿਹਾ ਸੀ ਤੇ ਜੋ ਆਪ ਸਰਕਾਰ ਦੀਆਂ ਜੜ੍ਹਾਂ ਹਿਲਾਈਆਂ ਜਾ ਸਕਣ ਤੇ ਫੈਸਲਾਕੁੰਨ ਲੜਾਈ ਲੜੀ ਜਾ ਸਕੇ। ਉਨ੍ਹਾਂ ਕਿਹਾ ਕਿ ਮਹਾਂਰੈਲੀ ਸਿਰਫ ਇੱਕ ਇਕੱਠ ਨਹੀਂ, ਸਗੋਂ ਆਪਣੇ ਹੱਕਾਂ, ਸਵੈ ਮਾਣ ਅਤੇ ਆਉਣ ਵਾਲੀਆਂ ਪੀੜ੍ਹੀਆਂ ਦੇ ਭਵਿੱਖ ਪ੍ਰਤੀ ਸਾਂਝੀ ਵਚਨਬੱਧਤਾ ਵੀ ਜਿਹੜੀ ਹੈ ਪ੍ਰਤੀਕ ਹੈ। ਦੂਸਰੇ ਪਾਸੇ ਰਾਹੁਲ ਗਾਂਧੀ ਦਾ ਪਸੰਦੀਦਾ ਭਾਜਪਾ ਆਗੂ ਅੰਕਲ ਬਣੇ ਨੇ ਅਮਰਿੰਦਰ ਜੀ, ਕੈਪਟਨ ਅਮਰਿੰਦਰ ਜੀ। ਕਹਿੰਦੇ ਲੋਕ ਸਭਾ ਦੇ ਵਿੱਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਨੇ ਇੰਸਟਾਗ੍ਰਾਮ ਦੇ ਉੱਤੇ ਜੈਨ ਜੀ ਅਤੇ ਵਿਦਿਆਰਥੀਆਂ ਦੇ ਨਾਲ ਆਸਕ ਮੀ ਐਨੀਥਿੰਗ ਸੈਸ਼ਨ ਦੇ ਦੌਰਾਨ ਆਪਣੇ ਪਸੰਦੀਦਾ ਭਾਜਪਾ ਨੇਤਾ ਦੇ ਨਾਮ ਦਾ ਖੁਲਾਸਾ ਕਰ ਦਿੱਤਾ। ਜਦੋਂ ਉਹਨਾਂ ਪੁੱਛਿਆ ਗਿਆ ਕਿ ਉਹਨਾਂ ਦਾ ਪਸੰਦੀਦਾ ਭਾਜਪਾ ਦਾ ਜਿਹੜਾ ਨੇਤਾ ਕੌਣ ਹੈ, ਤਾਂ ਰਾਹੁਲ ਗਾਂਧੀ ਨੇ ਬਿਨਾਂ ਝਿਜਕ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਉਹਨਾਂ ਦਾ ਨਾਮ ਲੈ ਦਿੱਤਾ ਤੇ ਉਹਨਾਂ ਨੇ ਕਿਹਾ ਕਿ ਅੰਕਲ ਅਮਰਿੰਦਰ ਕਹਿ ਕੇ ਸੰਬੋਧਨ ਕੀਤਾ। ਰਾਹੁਲ ਗਾਂਧੀ ਦਾ ਇਹ ਜਿਹੜਾ ਜਵਾਬ ਸਿਆਸੀ ਗਲਿਆਰਿਆਂ ਦੇ ਵਿੱਚ ਚਰਚਾ ਦਾ ਵਿਸ਼ਾ ਬਣ ਗਿਆ। ਕੈਪਟਨ ਅਮਰਿੰਦਰ ਸਿੰਘ ਪੰਜਾਬ ਦੇ ਵਿੱਚ ਕਾਂਗਰਸ ਦੇ ਸੀਨੀਅਰ ਨੇਤਾ ਤੇ ਮੁੱਖ ਮੰਤਰੀ ਰਹੇ ਨੇ ਤੇ ਕਾਂਗਰਸ ਦੇ ਨਾਲ ਲੰਬੇ ਸਿਆਸੀ ਸਫ਼ਰ ਤੋਂ ਬਾਅਦ ਉਨ੍ਹਾਂ ਨੇ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦਿੱਤਾ। ਇਸ ਤੋਂ ਬਾਅਦ ਉਹ ਕਾਂਗਰਸ ਛੱਡ ਕੇ ਆਪਣੀ ਪਾਰਟੀ ਬਣਾਈ ਤੇ ਬਾਅਦ ਦੇ ਵਿੱਚ ਭਾਜਪਾ ਦੇ ਵਿੱਚ ਸ਼ਾਮਲ ਹੋ ਗਏ। ਕੈਪਟਨ ਅਮਰਿੰਦਰ ਸਿੰਘ ਨੇ ਹਾਲ ਹੀ ਦੇ ਵਿੱਚ ਇੱਕ ਇੰਟਰਵਿਊ ਦੇ ਵਿੱਚ ਰਾਹੁਲ ਗਾਂਧੀ ਦੇ ਨਾਲ ਆਪਣੇ ਨਿੱਜੀ ਸੰਬੰਧਾਂ ਦਾ ਵੀ ਜ਼ਿਕਰ ਕੀਤਾ। ਇਸੇ ਤਰ੍ਹਾਂ ਹੀ ਦੱਸਿਆ ਕਿ ਸਾਲ ਉਨ੍ਹਾਂ ਦੇ ਜਨਮ ਦਿਨ ਉੱਤੇ ਰਾਹੁਲ ਗਾਂਧੀ ਨੇ ਉਨ੍ਹਾਂ ਨੂੰ ਨਿੱਜੀ ਤੌਰ ਦੇ ਉੱਤੇ ਸ਼ੁਭਕਾਮਨਾਵਾਂ ਵੀ ਦਿੱਤੀਆਂ ਤੇ ਅਮਰਿੰਦਰ ਸਿੰਘ ਮੁਤਾਬਕ ਉਨ੍ਹਾਂ ਦੇ ਭਰਾ ਜਿਹੜੇ ਨੇ ਰਾਜਾ ਰਣਧੀਰ ਸਿੰਘ ਤੇ ਅਕਾਲ ਚਲਾਨੇ ਦੇ ਉੱਤੇ ਵੀ ਰਾਹੁਲ ਗਾਂਧੀ ਨੇ ਉਨ੍ਹਾਂ ਨੂੰ ਖੁਦ ਸੁਨੇਹਾ ਭੇਜ ਕੇ ਹਮਦਰਦੀ ਵੀ ਪ੍ਰਗਟ ਕੀਤੀ ਸੀ ਤੇ ਇਨ੍ਹਾਂ ਦੇ ਪੁਰਾਣੇ ਜਿਹੜੇ ਨੇ ਪਰਿਵਾਰਕ ਵੀ ਜਿਹੜੇ ਸੰਬੰਧ ਨੇ ਰਾਜਾ ਸ਼ਾਹੀ ਦੇ ਨਾਲ ਹੋਰ ਸਾਰਾ ਸਿਲਸਿਲਾ ਚੱਲਦਾ ਹੈ। ਦੂਸਰੇ ਪਾਸੇ ਪੰਜਾਬ ਵਿਧਾਨ ਸਭਾ ਸਦਨ ਦੀ ਕਾਰਵਾਈ ਸੋਮਵਾਰ ਸਵੇਰ ਤੱਕ ਮੁਲਤਵੀ ਕਰਤੀ ਹੈ। ਮੌਨਸੂਨ ਇਜਲਾਸ ਦੇ 5ਵੇਂ ਦਿਨ ਵੀ ਕਾਰਵਾਈ ਸ਼ੁਰੂ ਹੁੰਦਿਆਂ ਹੀ ਸਦਨ ਦੇ ਬਾਹਰ ਜ਼ੋਰਦਾਰ ਹੰਗਾਮਾ ਦੇਖਣ ਨੂੰ ਮਿਲਿਆ ਤੇ ਵਿਧਾਨ ਸਭਾ ਦੇ ਬਾਹਰ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਦੀ ਅਗਵਾਈ ਹੇਠ ਕਾਂਗਰਸੀ ਵਿਧਾਇਕਾਂ ਨੇ ਬੇਅਦਬੀ ਮਾਮਲਿਆਂ ਦੇ ਵਿੱਚ ਇਨਸਾਫ਼ ਦੀ ਮੰਗ ਨੂੰ ਲੈ ਕੇ ਸਰਕਾਰ ਦੇ ਖਿਲਾਫ਼ ਜਿਹੜਾ ਰੋਸ ਪ੍ਰਦਰਸ਼ਨ ਕਰ ਦਿੱਤਾ ਤੇ ਸਿਫ਼ਰ ਕਾਲ ਦੇ ਦੌਰਾਨ ਗੈਰ ਕਾਨੂੰਨੀ ਮਾਈਨਿੰਗ ਅਤੇ ਅਫਸਰਾਂ ਦੀ ਜਿਹੜੀ ਪਦ ਉੱਨਤੀ ਦਾ ਮੁੱਦਾ ਵੀ ਜਿਹੜਾ ਗਰਮਾਇਆ। ਦੂਸਰੇ ਪਾਸੇ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਨੇ ਮੁਲਾਜ਼ਮਾਂ ਦੇ ਡੀਏ ਪੁਰਾਣੇ ਪੈਨਸ਼ਨ ਸਕੀਮ ਤੇ ਅਧਿਆਪਕਾਂ ਨੂੰ ਪੱਕਾ ਕਰਨ ਦਾ ਮੁੱਦਾ ਚੁੱਕਿਆ ਤੇ ਭਾਜਪਾ ਵਿਧਾਇਕ ਜੰਗੀ ਲਾਲ ਮਹਾਜਨ ਨੇ ਖੇਤੀਬਾੜੀ ਵਿਕਾਸ ਬੈਂਕ ਦੇ ਸੇਵਾ ਮੁਕਤ ਕਰਮਚਾਰੀਆਂ ਦੀ ਰੋਕੀ ਗਈ ਪੈਨਸ਼ਨ ਜਲਦ ਲਾਗੂ ਕਰਵਾਉਣ ਦੇ ਲਈ ਜਿਹੜੇ ਗੱਲਬਾਤ ਚੁੱਕੀ। ਪ੍ਰਸ਼ਨ ਕਾਲ ਦੇ ਦੌਰਾਨ ਸਰਕਾਰ ਵੱਲੋਂ ਰਾਏਕੋਟ ਦੇ ਵਿਚ ਸਕੂਲਾਂ ਦੀ ਨਵੀਨੀਕਰਨ ਯੋਜਨਾ, ਮੱਖੂ ਦੇ ਵਿਚ ਰੇਲਵੇ ਓਵਰਬ੍ਰਿਜ, ਜੀਰਾ ਦੇ ਵਿਚ ਨਵੀਆਂ ਲਿੰਕ ਸੜਕਾਂ, ਫਰੀਦਕੋਟ ਦੇ ਵਿਚ ਜਿਹੜਾ ਖਾਲਿਆਂ ਦੀ ਉਸਾਰੀ ਤੇ ਅਬੋਹਰ ਦੇ ਵਿਚ ਸੀਵਰੇਜ ਸੋਧ ਪ੍ਰੋਜੈਕਟ ਵਰਗੇ ਵਿਕਾਸ ਕਾਰਜਾਂ ਦਾ ਲੇਖਾ ਜੋਖਾ ਵੀ ਪੇਸ਼ ਕੀਤਾ ਗਿਆ। ਇਸੇ ਤਰ੍ਹਾਂ ਜਿਹੜਾ ਕੈਨੇਡਾ ਦਾ ਪੰਜਾਬ ਦਾ ਮੁੱਦਾ ਸੰਭਲ ਨਹੀਂ ਰਿਹਾ ਤੇ ਕੈਨੇਡਾ ਦਾ ਮੁੱਦਾ ਚੱਕ ਲਏ ਨੇ ਆਮ ਆਦਮੀ ਪਾਰਟੀ ਵਾਲੇ। ਕੈਨੇਡਾ ਦੇ ਵਿਚ ਪ੍ਰਭਾਵਿਤ ਪੰਜਾਬੀ ਵਿਦਿਆਰਥੀਆਂ ਦੇ ਹਿੱਤਾਂ ਦੀ ਰਾਖੀ ਲਈ ਹਰ ਸੰਭਵ ਯਤਨ ਕਰੇਗੀ, ਪੰਜਾਬ ਸਰਕਾਰ ਡਾ. ਰਵਜੋਤ ਸਿੰਘ ਹੋਣਾ ਨੇ ਇਹ ਗੱਲ ਕੀਤੀ ਹੈ। ਪੰਜਾਬ ਦੇ NRI ਮਾਮਲਿਆਂ ਦੇ ਬਾਰੇ ਮੰਤਰੀ ਡਾ. ਰਵਜੋਤ ਸਿੰਘ ਹੋਣਾ ਨੇ ਪੜ੍ਹਾਈ ਤੋਂ ਬਾਅਦ ਦੇ ਵਰਕ ਪਰਮਿਟਾਂ ਨੂੰ ਲੈ ਕੇ ਕੈਨੇਡਾ ਦੇ ਵਿਚ ਪੰਜਾਬੀ ਵਿਦਿਆਰਥੀਆਂ ਨੂੰ ਆ ਰਹੀਆਂ ਮੁਸ਼ਕਲਾਂ ਦੇ ਉੱਤੇ ਅੱਜ ਡੂੰਘੀ ਚਿੰਤਾ ਪ੍ਰਗਟ ਕੀਤੀ ਤੇ ਜ਼ੋਰ ਦੇ ਕੇ ਕਿਹਾ ਕਿ ਪੰਜਾਬ ਸਰਕਾਰ ਉਨ੍ਹਾਂ ਦੇ ਹਿੱਤਾਂ ਦੀ ਰਾਖੀ ਦੇ ਲਈ ਕਹਿੰਦੇ ਹਰ ਸੰਭਵ ਕੋਸ਼ਿਸ਼ ਕਰੇਗੀ। ਤੇ ਇਸੇ ਤਰ੍ਹਾਂ ਹੀ ਆਪਣੇ ਨਾਲ ਜੁੜ ਰਹੇ ਨੇ ਐਡਵੋਕੇਟ ਰਾਜਨ ਸੈਣੀ ਸਾਹਿਬ ਤੇ ਪੰਜਾਬ ਦੇ ਵਿਚ ਬੋਲਣ ਦੀ ਆਜ਼ਾਦੀ ਦੇ ਉੱਤੇ ਪਾਬੰਦੀ ਦਾ ਮੁੱਦਾ ਚੁੱਕਿਆ। ਵਿਧਾਇਕ ਪ੍ਰਗਟ ਸਿੰਘ ਉਨ੍ਹਾਂ ਨੇ ਪੰਜਾਬ ਸਰਕਾਰ ਵੱਲੋਂ ਬੋਲਣ ਦੀ ਆਜ਼ਾਦੀ ਤੇ ਲਗਾਈ ਪਾਬੰਦੀ ਦਾ ਮੁੱਦਾ ਚੁੱਕਿਆ ਤੇ ਉਨ੍ਹਾਂ ਕਿਹਾ ਕਿ ਅਰਵਿੰਦ ਕੇਜਰੀਵਾਲ ਦੇ ਸੋਸ਼ਲ ਮੀਡੀਆ ਖਾਤੇ ਨੂੰ ਬੰਦ ਕਰਨ ਦੇ ਹਵਾਲੇ ਨਾਲ ਭਾਜਪਾ ਦੀ ਨਿੰਦਾ ਕੀਤੀ ਜਾਂਦੀ ਹੈ, ਪਰ ਉਹ ਖੁਦ ਕੇਜਰੀਵਾਲ ਨੂੰ ਮਿਲ ਕੇ ਪੰਜਾਬ ਦੇ ਵਿਚ ਵਿਰੋਧੀ ਧਿਰ ਅਤੇ ਪੱਤਰਕਾਰਾਂ ਦੀ ਕੀਤੀ ਜਾ ਰਹੀ ਜ਼ਬਾਨਬੰਦੀ ਜਿਹੜੀ ਹੈ ਉਹਦੀ ਗੱਲ ਰੱਖਣਾ ਚਾਹੁੰਦੇ ਨੇ। ਪ੍ਰਤਾਪ ਸਿੰਘ ਬਾਜਵਾ ਨੇ ਗੈਰ ਕਾਨੂੰਨੀ ਮਾਈਨਿੰਗ ਦਾ ਮੁੱਦਾ ਚੁੱਕਿਆ ਤੇ ਦੂਸਰੇ ਪਾਸੇ ਪੰਜਾਬ ਦੀਆਂ 100% ਨੌਕਰੀਆਂ ਤੇ ਸਿਰਫ ਪੰਜਾਬੀਆਂ ਦਾ ਹੱਕ ਹੈ। ਪ੍ਰਧਾਨ ਮੰਤਰੀ ਦੇ ਨਾਲ ਸੁਖਬੀਰ ਬਾਦਲ ਦੀ ਮੁਲਾਕਾਤ ਤੋਂ ਬਾਅਦ ਹਰਸਿਮਰਤ ਕੌਰ ਬਾਦਲ ਹੋਣਾ ਨੇ ਬਿਆਨ ਦਿੱਤਾ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਪ੍ਰਧਾਨ ਮੰਤਰੀ ਮੋਦੀ ਦੇ ਨਾਲ ਹੋਈ ਅਹਿਮ ਮੁਲਾਕਾਤ ਤੋਂ ਕੁਝ ਘੰਟਿਆਂ ਬਾਅਦ ਹੀ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਪੰਜਾਬ ਦੇ ਵਿਚ ਰੋਜ਼ਗਾਰ ਤੇ ਸਰਕਾਰੀ ਨੌਕਰੀਆਂ ਦੇ ਮੁੱਦੇ ਦੇ ਉੱਤੇ ਆਮ ਆਦਮੀ ਪਾਰਟੀ ਤੇ ਤਿੱਖਾ ਹਮਲਾ ਬੋਲਿਆ। ਮੀਡੀਆ ਨਾਲ ਗੱਲਬਾਤ ਕਰਦੇ ਉਨ੍ਹਾਂ ਕਿਹਾ ਕਿ ਮੌਜੂਦਾ ਸਰਕਾਰ ਵਿਚ ਪੰਜਾਬ ਦੇ ਨੌਜਵਾਨਾਂ ਦੇ ਹੱਕ ਦੇ ਉੱਤੇ ਡਾਕਾ ਮਾਰ ਕੇ ਬਾਹਰੀ ਸੂਬਿਆਂ ਦੇ ਲੋਕਾਂ ਨੂੰ ਸਰਕਾਰੀ ਨੌਕਰੀਆਂ ਵੰਡੀਆਂ ਜਾ ਰਹੀਆਂ ਨੇ, ਜਿਸ ਦੇ ਨਾਲ ਸੂਬੇ ਦੇ ਪੜ੍ਹੇ ਲਿਖੇ ਨੌਜਵਾਨ ਬੇਰੋਜ਼ਗਾਰੀ ਦਾ ਸਾਹਮਣਾ ਕਰ ਰਿਹਾ। ਹਰਸਿਮਰਤ ਕੌਰ ਬਾਦਲ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਵਾਅਦੇ ਨੂੰ ਦੁਹਰਾਉਂਦਿਆਂ ਕਿਹਾ ਕਿ ਸੂਬੇ ਦੇ ਵਿਚ ਅਕਾਲੀ ਦਲ ਦੀ ਸਰਕਾਰ ਬਣਨ ਤੇ ਪੰਜਾਬ ਦੀਆਂ ਸਰਕਾਰੀ ਨੌਕਰੀਆਂ ਦੇ ਵਿਚ 100% ਰਾਖਵਾਂਕਰਨ ਸਿਰਫ਼ ਪੰਜਾਬ ਦੇ ਬੱਚਿਆਂ ਦੇ ਲਈ ਯਕੀਨੀ ਬਣਾਇਆ ਜਾਏਗਾ ਤੇ ਪੰਜਾਬ ਦਾ ਹੱਕ ਪੰਜਾਬ ਦੇ ਵਿਚ ਹੀ ਰਹੇਗਾ ਤੇ ਕਿਸੇ ਵੀ ਬਾਹਰੀ ਸੂਬੇ ਦੇ ਉਮੀਦਵਾਰ ਨੂੰ ਸੂਬੇ ਦੇ ਨੌਜਵਾਨਾਂ ਦਾ ਹੱਕ ਨਹੀਂ ਮਾਰਨ ਦਿੱਤਾ ਜਾਏਗਾ। ਦਿੱਲੀ ਦੀਆਂ ਸਿਆਸੀ ਪਾਰਟੀਆਂ ਤੇ ਨਿਸ਼ਾਨਾ ਸਾਧਦਿਆਂ ਉਨ੍ਹਾਂ ਕਿਹਾ ਕਿ ਪੰਜਾਬੀਆਂ ਨੂੰ ਹੁਣ ਆਪਣੀ ਖੇਤਰੀ ਪਾਰਟੀ ਦਾ ਸਾਥ ਦੇਣਾ ਚਾਹੀਦਾ ਤੇ ਪੰਜਾਬ ਦੇ ਲੋਕ ਆਪਣੀ ਖੇਤਰੀ ਪਾਰਟੀ ਨੂੰ ਕਾਮਯਾਬ ਬਣਾਉਣਗੇ ਤੇ ਉਦੋਂ ਹੀ ਸੂਬੇ ਦੇ ਵਿਚੋਂ ਦਿੱਲੀ ਦਾ ਰਾਜ ਖਤਮ ਹੋਵੇਗਾ ਤੇ ਪੰਜਾਬੀਆਂ ਦਾ ਆਪਣਾ ਸ਼ਾਸਨ ਕਾਇਮ ਹੋਵੇਗਾ। ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਦੀ ਇਹ ਟਿੱਪਣੀ ਠੀਕ ਉਦੋਂ ਆਈ ਹੈ ਜਦੋਂ ਸੁਖਬੀਰ ਸਿੰਘ ਬਾਦਲ ਤੇ ਪ੍ਰਧਾਨ ਮੰਤਰੀ ਮੋਦੀ ਦੇ ਦਰਮਿਆਨ ਮੁਲਾਕਾਤ ਨੇ ਹਰ ਪਾਸੇ ਚਰਚਾ ਜਿਹੜੀ ਹੈ ਛੇੜ ਦਿੱਤੀ ਹੈ। ਇਸੇ ਤਰ੍ਹਾਂ ਹੀ ਪ੍ਰਧਾਨ ਮੰਤਰੀ ਸੁਖਬੀਰ ਬਾਦਲ ਦੀ ਜਿਹੜੀ ਮਿਲਣੀ ਹੋਈ ਹੈ ਉਸ ਚ ਕੇਵਲ ਢਿੱਲੋਂ ਹੋਣਾ ਨੇ ਬਿਆਨ ਦੇ ਦਿੱਤਾ, ਵਿਰਾਮ ਚਿੰਨ ਲਾਤਾ। ਕਹਿੰਦੇ ਸੁਖਬੀਰ ਬਾਦਲ ਤੇ PM ਮੋਦੀ ਦੀ ਮੀਟਿੰਗ ਬਾਰੇ ਟਿੱਪਣੀ ਕਰਦਿਆਂ ਕੇਵਲ ਸਿੰਘ ਢਿੱਲੋਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੂੰ ਕੋਈ ਵੀ ਮਿਲ ਸਕਦਾ ਕਿਉਂਕਿ ਸੁਖਬੀਰ ਬਾਦਲ ਸੂਬੇ ਦੇ ਉਪ ਮੁੱਖ ਮੰਤਰੀ ਰਹੇ ਨੇ ਤੇ ਲੋਕ ਸਭਾ ਮੈਂਬਰ ਰਹੇ ਨੇ ਤੇ ਇਸ ਦੇ ਲਈ ਉਹ ਪ੍ਰਧਾਨ ਮੰਤਰੀ ਨੂੰ ਮਿਲ ਸਕਦੇ ਐ। ਦੋਵਾਂ ਪਾਰਟੀਆਂ ਨੇ ਹੁਣ ਤੱਕ ਇਹੀ ਰੁੱਖ ਰੱਖਿਆ ਕਿ ਉਹ ਆਉਣ ਵਾਲੀਆਂ ਚੋਣਾਂ ਦੇ ਵਿਚ ਇਕੱਲੇ ਹੀ ਮੈਦਾਨ ਦੇ ਵਿਚ ਉਤਰਨਗੀਆਂ। ਲਓ ਦੋਸਤੋ, ਇਨ੍ਹਾਂ ਮੁੱਦਿਆਂ ਦੇ ਉੱਤੇ ਗੱਲਾਂ ਬਾਤਾਂ ਕਰਦਿਆਂ ਤੇ ਆਪਣੇ ਨਾਲ ਜੁੜ ਚੁੱਕੇ ਨੇ ਐਡਵੋਕੇਟ ਰਾਜਨ ਸੈਣੀ ਸਾਹਿਬ ਦਾ ਸਵਾਗਤ ਕਰਦੇ ਆ ਤੇ ਗੱਲਾਂ ਬਾਤਾਂ ਕਰਦੇ ਆ, ਪੰਜਾਬ ਦੇ ਹਾਲਾਤਾਂ ਦੀ ਗੱਲ ਕਰਦੇ ਆ। ਸਤਿ ਸ੍ਰੀ ਅਕਾਲ ਸੈਣੀ ਸਾਹਿਬ ਜੀ, ਨੂੰ ਜੀ ਨਿੱਘਾ ਸਵਾਗਤ ਹੈ ਜੀ।
2: ਭਾਰਤ ਸਾਹਿਬ ਸਤਿ ਸ੍ਰੀ ਅਕਾਲ ਜੀ ਤੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ
1: ਜੀ। ਕੀ ਹਾਲ ਚਾਲ ਨੇ ਜਨਾਬ? ਲੰਘਿਆ ਜੀ,
2: ਹਾਲ ਚਾਲ ਠੀਕ ਹੈ ਜੀ।
1: ਜੀ,
2: ਇੱਕ ਪਾਸੇ ਤੁਸੀਂ ਗੱਠਜੋੜ ਦੀ ਸ਼ੰਕਾ ਤੇ ਦੂਜੇ ਪਾਸੇ ਜਿਹੜਾ ਹੈਗਾ ਆ ਦੋਨਾਂ ਪਾਰਟੀਆਂ ਦੇ ਨੁਮਾਇੰਦੇ ਜਿਹੜੇ ਬੋਲ ਰਹੇ ਆ ਉਹਨਾਂ ਦੇ ਬੋਲਾਂ ਦੇ ਵਿੱਚ ਜਿਹੜਾ ਹੈਗਾ ਕੋਈ ਸਾਂਝ ਨਜ਼ਰ ਨਹੀਂ ਆ ਰਹੀ ਜੀ।
1: ਉਹ ਸੈਣੀ ਸਾਹਿਬ ਦਿਖਾਉਣ ਲਈ ਕੁਝ ਹੋਰ ਤੇ ਖਾਣ ਵਾਲੇ ਕੁਝ ਹੋਰ ਹੁੰਦੇ ਆ।
2: ਬਿਲਕੁਲ ਇਹ ਗੱਲ ਤੁਹਾਡੀ ਠੀਕ ਹੈ ਜੀ ਕਿ ਕਈ ਵਾਰੀ ਅਸੀਂ ਦੇਖਿਆ ਜੀ ਕਿ ਵਿਧਾਨ ਸਭਾ ਦੇ ਵਿੱਚ ਜਿਹੜਾ ਹੈਗਾ ਆ ਉਹ ਇਹ ਲੀਡਰ ਕਿਸ ਤਰੀਕੇ ਨਾਲ ਲੜਦੇ ਹੁੰਦੇ ਆ ਤੇ ਬਾਅਦ ਦੇ ਵਿੱਚ ਇਕੱਠੇ ਬੈਠੇ ਕੰਟੀਨ ਦੇ ਵਿੱਚ ਖਾਣਾ ਪੀਣਾ ਇਕੱਠਾ ਕਰ ਰਹੇ ਹੁੰਦੇ ਆ ਜੀ।
1: ਜੀ,
2: ਉੱਥੇ ਅੰਦਰ ਜਿਹੜਾ ਹੈਗਾ ਆ ਜੋ ਪਿਕਚਰਾਂ ਅੰਦਰੋਂ ਆਉਂਦੀਆਂ ਹੈਗੀਆਂ ਉਹਦੇ ਵਿੱਚ ਤਾਂ ਏਦਾਂ ਹੁੰਦਾ ਆ ਵੀ ਇਹਨਾਂ ਦਾ ਇੱਕ ਦੂਜੇ ਤੋਂ ਵੱਡਾ ਦੁਸ਼ਮਣ ਕੋਈ ਨਹੀਂ।
1: ਬਿਲਕੁਲ,
2: ਤੇ ਅੰਦਰ ਜਿਹੜਾ ਹੈਗਾ ਆ ਜਦੋਂ ਇਕੱਠੇ ਹੁੰਦੇ ਹੈਗੇ ਆ ਪ੍ਰਾਈਵੇਸੀ ਦੇ ਵਿੱਚ, ਉਦੋਂ ਜਿਹੜਾ ਆ
1: ਤਾੜੀਆਂ
2: ਹੱਸ ਕੇ ਗੱਲਾਂ ਕਰਦੇ ਹੈਗੇ, ਤਾੜੀਆਂ ਵਜਾਉਂਦੇ ਸਹੀ
1: ਜੀ।
2: ਸੋ ਇਸ ਕਰਕੇ ਤਾਂ ਜਨਤਾ ਨੂੰ ਮੂਰਖ ਬਣਾਇਆ ਜਾ ਰਿਹਾ ਆ
1: ਜੀ।
2: ਵੈਸੇ ਵੀ ਇਹ ਗੱਠਜੋੜ ਇੰਨਾ ਆਸਾਨ ਨਹੀਂ ਹੋਊਗਾ ਸਰ,
1: ਬਿਲਕੁਲ ਹੈ ਜੀ।
2: ਜਾਂ ਤਾਂ ਜੇ ਅਕਾਲੀ ਦਲ ਜਿਹੜਾ ਆ ਜੇ ਗੱਠਜੋੜ ਕਰੂਗਾ, ਇੱਕ ਤਾਂ ਇਹ ਆ ਕਿ ਉਹ ਪਹਿਲੀਆਂ ਸ਼ਰਤਾਂ ਤੇ ਤਾਂ ਗੱਠਜੋੜ ਭਾਜਪਾ ਕਰਨ ਨਹੀਂ ਲੱਗੀ
1: ਜੀ।
2: ਦੂਜਾ ਇਹ ਹੈਗਾ ਆ ਕਿ ਪੰਜਾਬ ਦੇ ਕੁਛ ਇੱਕ ਮੁੱਦੇ ਤਾਂ ਐਡਰੈਸ ਕਰਨੇ ਹੀ ਪੈਣਗੇ, ਚਾਹੇ ਬੰਦੀ ਸਿੰਘਾਂ ਦਾ ਮੁੱਦਾ ਹੋਵੇ ਚਾਹੇ ਕੋਈ ਹੋਵੇ, ਉਹਦੇ ਵਿੱਚ ਜਿਹੜਾ ਇਹ ਕੁਛ ਨਾ ਕੁਛ ਤਾਂ ਭਾਜਪਾ ਕੋਲ
1: ਉਹ ਤਾਂ ਸੈਨੀ ਸਾਹਿਬ ਖਬਰ ਆ
2: ਤਾਂ ਹੀ
1: ਚੁੱਕੀ
2: ਆ
1: ਹੈ, ਪਿਛਲੇ ਹਫਤੇ ਮੀਡੀਆ ਨੇ ਨਹੀਂ ਚੱਕੀ, ਪਰ ਵਫਦ ਬਕਾਇਦਾ ਗਵਰਨਰ ਦੇ ਨਾਲ ਮਿਲ ਕੇ ਆਇਆ, ਗਵਰਨਰ ਸਾਹਿਬ ਨੇ ਭਰੋਸਾ ਦਿੱਤਾ ਜੀ, ਤੇ ਹਵਾਰਾ ਜਾਂ ਜਗਤਾਰ ਜਿਹੜੇ ਭਿਓਰਾ ਦੋ ਤਿੰਨ ਜਾਣਿਆਂ ਦੇ ਨਾਮ ਉਹਨਾਂ ਨੇ ਜ਼ਿਕਰ ਕੀਤੇ ਹੈ ਬਕਾਇਦਾ, ਕਹਿੰਦੇ ਜ਼ਰੂਰ ਕਰਦੇ ਆ ਜੀ, ਲੈਟਰ ਵੀ ਲਿਖ ਦਿੱਤਾ ਤੇ ਫੋਨ ਤੇ ਗੱਲ ਵੀ ਕੀਤੀ ਆ ਉਹਨਾਂ ਦੇ ਬੈਠੇ ਬੈਠੇ ਜੀ।
2: ਹਾਂਜੀ ਫਿਰ ਉਹ ਇਸ ਕਰਕੇ ਹੀ ਹੈ ਨਾ, ਕੋਈ ਆਧਾਰ ਤਿਆਰ ਕਰਨ, ਜੇ ਦੋ ਡਾਊਟ ਕੇ ਜਿਹੜਾ ਆ ਅੰਦੋਲਨ ਜਿਹੜਾ ਹੈਗਾ ਕਾਂਗਰਸ ਜਨਤਾ ਪਾਰਟੀ ਦਾ, ਉਹਦੇ ਨਾਲ ਸਰਕਾਰ ਥੋੜੀ ਜਿਹੀ ਹਿੱਲੀ ਆ
1: ਜੀ,
2: ਉਹਨਾਂ ਦੇ ਦਿਮਾਗ ਦੇ ਵਿੱਚ ਇਹ ਹੈਗਾ ਆ ਸੈਂਟਰ ਦੇ ਕਿ ਬੀਜੇਪੀ ਨੂੰ ਇਹ ਆ ਕਿ ਸਾਡਾ ਜਿਹੜੀ ਆ ਹੁਣ ਬੇਸ ਖਿਸਕਦਾ ਜਾਂਦਾ ਆ
1: ਜੀ,
2: ਤੇ ਅਸੀਂ ਇੰਨੀ ਇੰਨੀ ਵੱਡੀ ਲੈਵਲ ਦੇ ਉੱਤੇ ਆਪੋਜੀਸ਼ਨ ਨਹੀਂ ਪਾਲ ਸਕਦੇ
1: ਜੀ।
2: ਸੋ ਇਸ ਕਰਕੇ ਹੋ ਸਕਦਾ ਇਸ ਕਮਜ਼ੋਰੀ ਨੂੰ ਦੂਰ ਕਰਨ ਵਾਸਤੇ ਜਿਹੜਾ ਆ ਹਾਮੀ ਭਰ ਦਿੱਤੀ ਹੋਵੇ।
1: ਇਹ ਦੇਖੋ ਅੱਜ ਇੱਕ ਖਬਰ ਹੋਰ ਆਈ ਸੈਣੀ ਸਾਹਿਬ ਕਿ ਜਿਹੜੇ ਆਪਣੇ ਭਾਗਵਤ ਹੋਣੀ ਹੈ ਨਾ, ਉਹਨਾਂ ਨੇ ਪਤਾ ਕੀ ਕਿਹਾ ਜੈਨ ਜੀ ਦੇ ਲਈ, ਕਹਿੰਦੇ ਸਾਡੀ ਪੀੜੀ ਦੇ ਨਾਲੋਂ ਵੱਧ ਇਮਾਨਦਾਰ ਤੇ ਦੇਸ਼ ਭਗਤ ਨੇ, ਦੇਖ ਲੋ RSS ਵਾਲੇ ਕਹਿੰਦੇ ਭਾਗਵਤ ਸਾਹਿਬ।
2: ਠੀਕ ਹੈ ਜੀ, ਹੁਣ ਚੋਗਾ ਤਾਂ ਪਾਉਣਾ ਹੀ ਪੈਣਾ ਹੈਗਾ ਜੀ,
1: ਜੀ
2: ਮੰਨਣਾ ਵੀ ਪੈਣਾ ਇਸ ਚੀਜ਼ ਨੂੰ
1: ਜੀ।
2: ਸਵਾਲ ਤਾਂ ਇਹ ਹੈ ਨਾ ਜੀ ਕਿ ਜਦੋਂ ਤੁਹਾਡੇ ਇਸ਼ੂ, ਉਹਨਾਂ ਦਾ ਇਸ਼ੂ ਗਲਤ ਨਹੀਂ ਸੀ ਨਾ ਜੀ, ਇਸ਼ੂ ਉਹਨਾਂ ਦਾ ਸਹੀ ਸੀ, ਇੱਕ ਨੀਟ ਦੀ ਪ੍ਰੀਖਿਆ ਹੈਗੀ ਆ, ਉਹ ਲੀਕ ਹੋਈ, ਬੱਚਿਆਂ ਦੇ ਡੈਥ ਹੋਈ, ਹਾਂਜੀ। ਸੋ ਅਗਲੇ ਕਹਿੰਦੇ ਹੈਗੇ ਕਿ ਤੁਸੀਂ ਜੇ ਪੇਪਰ ਇੱਕ ਪਹਿਲੀ ਗੱਲ ਤਾਂ ਪਹਿਲਾਂ ਸਟੇਟਾਂ ਦੇ ਲੈਵਲ ਤੇ ਜਿਹੜਾ ਆ ਤੇ ਹੁੰਦਾ ਸੀ ਜੀ ਮੈਡੀਕਲ, ਉਹਨੂੰ PMT ਕਹਿੰਦੇ ਸੀ
1: ਜੀ,
2: ਪ੍ਰੀ ਮੈਡੀਕਲ ਟੈਸਟ
1: ਜੀ,
2: ਉਹ ਸਟੇਟਾਂ ਦੇ ਲੈਵਲ ਤੇ ਹੁੰਦਾ ਸੀ
1: ਜੀ।
2: ਬਾਅਦ ਦੇ ਵਿੱਚ ਇਹਨਾਂ ਨੇ ਕੀਤਾ, ਉਹ ਦੇਖੋ ਉਹਦੇ ਵਿੱਚ ਜਿਹੜਾ ਆ ਕਿ ਹਰ ਇੱਕ ਸਕੂਲ ਜਿਹੜਾ ਆ ਬੋਰਡ ਆਪਣੇ ਸਟੈਂਡਰਡ ਦੀ ਪ੍ਰੀਖਿਆ ਲੈਂਦਾ ਸੀ
1: ਜੀ।
2: ਹੁਣ ਇਹਨਾਂ ਨੇ ਕੀਤਾ ਚੁੱਪ ਕਰਕੇ ਉਹਨੂੰ ਸੈਂਟਰਲਾਈਜ਼ ਕਰ ਦਿੱਤਾ, ਸੈਂਟਰ ਹੀ ਲਊਗਾ, ਸੈਂਟਰ ਨੇ ਜੇ ਲੈਣਾ ਤੇ ਏਡੀ ਵੱਡੀ ਜਿਹੜੀ ਹੈਗੀ ਆ ਪੱਧਰ ਦੇ ਉੱਤੇ ਇਗਜ਼ਾਮ ਕਰਾਉਣਾ ਜਿਹਦੇ ਵਿੱਚ ਪੂਰੇ ਦੇਸ਼ ਦੇ ਵਿਦਿਆਰਥੀ ਸ਼ਾਮਲ ਹੋਣ, ਔਰ ਉਹਨੂੰ ਮਤਲਬ ਫੇਰ ਇਹਨਾਂ ਦੀ ਆਪਣੀ ਜ਼ਿੰਮੇਵਾਰੀ ਬਣ ਜਾਂਦੀ ਹੈਗੀ ਆ ਕਿ ਉਹਦੇ ਵਿੱਚ ਲੀਕ ਪਰੂਫ ਹੋਵੇ, ਉਹਦੇ ਵਿੱਚ ਜਿਹੜਾ ਲੀਕੇਜ ਨਾ ਹੋਵੇ ਕੋਈ ਇਸ ਤਰੀਕੇ ਦੇ ਨਾਲ ਨਾ ਹੋਵੇ ਜਿਹਦੇ ਨਾਲ ਬੱਚਿਆਂ ਦਾ ਦਿਲ ਟੁੱਟੇ।
1: ਪਰ ਸਾਇੰਸ ਦਾ ਮੁਲਕ ਦੇ ਵਿੱਚ ਕਿੰਨੀਆਂ ਯੂਨੀਵਰਸਿਟੀਆਂ ਨੇ, ਹਰ ਸੂਬੇ ਦੇ ਵਿੱਚ ਕੋਈ ਨਾ ਕੋਈ ਤਾਂ ਯੂਨੀਵਰਸਿਟੀ ਹੈਗੀ ਆ, ਕਿਉਂ ਨੀ ਉਹਨਾਂ ਨੂੰ ਕਿਉਂ ਨੀ ਅਧਿਕਾਰ ਦਿੱਤੇ ਜਾਂਦੇ ਭਈ ਉਹ ਆਪਣੇ ਆਪਣੇ ਸੂਬੇ ਦੇ, ਨਾਲੇ ਉੱਥੇ ਇੰਨੀ ਭੀੜ ਜਮਾਂ ਨਾ ਹੋਊਗੀ ਕੋਈ ਜਗ੍ਹਾ, ਹੋਰ ਸਾਰੀਆਂ ਚੀਜ਼ਾਂ ਏਡੇ ਵੱਡੇ ਲੈਵਲ ਦੇ ਉੱਤੇ।
2: ਪਰ ਇਹ ਸਭ ਗੱਲ ਏਦਾਂ ਹੈਗੀ ਹੈ ਨਾ, ਇੱਕ ਚੀਜ਼ ਜਦੋਂ ਹੁੰਦੀ ਹੈ ਨਾ ਕਿ ਬੰਦਾ ਕਹਿੰਦਾ ਹਰ ਇੱਕ ਚੀਜ਼ ਮੇਰੇ ਹੱਥ ਅੱਗੇ ਰਵੇ
1: ਜੀ,
2: ਉਹ ਚੀਜ਼ ਜਿਹੜੀ ਟੈਂਡੈਂਸੀ ਹੈਗੀ ਆ ਸੈਂਟਰ ਦਾ ਜਿਹੜੇ ਆ ਪਾਵਰ ਦਾ ਸੈਂਟਰਲਾਈਜੇਸ਼ਨ ਕਰਨਾ, ਐਜੂਕੇਸ਼ਨ ਦਾ ਸੈਂਟਰਲਾਈਜ਼ ਕਰਨਾ, ਉਹ ਇਹਨਾਂ ਦੀ ਪ੍ਰਕਿਰਤੀ ਜਿਹੜੀ ਬਣ ਗਈ ਸੀ, ਉਹਦੇ ਤੇ ਵੀ ਹੁਣ ਥੋੜਾ ਜਿਹਾ ਰੋਕ ਲੱਗੂਗੀ ਜੀ।
1: ਜੀ
2: ਕਾਰਨ ਇਹੀ ਹੈਗਾ ਆ ਕਿ ਏਡੇ ਵੱਡੇ ਪੱਧਰ ਦੇ ਉੱਤੇ ਇੱਕ ਸੇਮ ਸਟੈਂਡਰਡ ਦੀ ਪ੍ਰੀਖਿਆ ਕਰਾਉਣੀ ਜਿਹੜੀ ਹੈਗੀ, ਇੱਕੋ ਐਗਜ਼ਾਮ ਪੇਪਰ ਪਹੁੰਚਾਉਣਾ ਹਰ ਜਗ੍ਹਾ ਦੇ ਉੱਤੇ ਟਾਈਮ ਤੇ, ਉਹ ਸਾਰੀ ਚੀਜ਼ ਜਿਹੜੀ ਆ
1: ਜੀ
2: ਉਹ ਉਹਨੂੰ ਫਿਰ ਉੱਥੇ ਸੰਭਾਵਨਾਵਾਂ ਜਿੰਨੇ ਜ਼ਿਆਦਾ ਬੰਦਿਆਂ ਇਨਵੋਲਵ ਹੁੰਦੇ ਆ ਓਨੀ ਜ਼ਿਆਦਾ ਲੀਕੇਜ ਦੀ ਸੰਭਾਵਨਾ ਵੱਧ ਜਾਂਦੀ ਹੈ ਜੀ।
1: ਜੀ
2: ਸੋ ਇਸ ਕਰਕੇ ਜਿਹੜਾ ਆ ਤੇ ਜੇ ਉਹ ਇਸ਼ੂ ਤਾਂ ਗਲਤ ਹੈ ਨਹੀਂ ਸੀਗਾ ਜੀ, ਉਹਨਾਂ ਦਾ ਅੰਦੋਲਨ ਗਲਤ ਨਹੀਂ ਸੀ, ਫਿਰ ਤੁਸੀਂ ਸਿੱਖਿਆ ਮੰਤਰੀ ਨੂੰ ਹਟਾਉਣ ਦੀ ਮੰਗ ਕਰਦੇ ਸੀ, ਤੁਸੀਂ ਸੋਚਿਆ ਵੀ ਚਲੋ ਇੱਕ ਦੋ ਦਿਨ ਬਹਿ ਕੇ ਚੱਲ ਜਾਣਗੇ, ਤੁਹਾਨੂੰ ਪਤਾ ਹੀ ਨਹੀਂ ਸੀ ਕਿ ਇਸ ਅੰਦੋਲਨ ਨੇ ਇੰਨਾ ਉਗਰ ਰੂਪ ਲੈ ਲੈਣਾ।
1: ਜੀ ਬਿਲਕੁਲ ਹੈ ਜੀ,
2: ਹੁੰਦਾ ਕੀ ਹੈ ਜੀ ਵੀ ਜਦੋਂ ਸੱਤਾ ਦੇ ਉੱਤੇ ਕੋਈ ਪਾਰਟੀ ਹੁੰਦੀ ਹੈ ਨਾ ਜੀ, ਉਹ ਲੀਡਰਾਂ ਨੂੰ ਨਾ ਥੱਲਿਓਂ ਜਿਹੜੇ ਹੈਗੇ ਆ ਵੀ ਲੋਕਾਂ ਦੀ ਗੱਲ ਜਿਹੜੀ ਆ ਉਹ ਸੁਣਦੀ ਨੀ ਜੀ,
1: ਬਿਲਕੁਲ
2: ਉਹਦੇ ਵਿੱਚ ਇੱਕ ਗੈਪ ਆ ਜਾਂਦਾ ਜੀ।
1: ਜੀ
2: ਅਸੀਂ ਦੇਖਿਆ ਕਈ ਆਫਿਸਰ ਜਿਹੜੇ ਹੈਗੇ ਆ ਕਈ ਪੇਸ਼ਿਆਂ ਦੇ ਵਿੱਚ ਹੁੰਦੇ ਆ ਜਿਹੜੇ ਉਹ ਬਹੁਤ ਰਿਜ਼ਰਵ ਰਹਿੰਦੇ ਆ ਜੀ, ਉਹਨਾਂ ਦੇ ਅੱਖਾਂ ਕੰਨ ਕੌਣ ਹੁੰਦੇ ਆ, ਉਹਨਾਂ ਦੇ ਆਲੇ ਦੁਆਲੇ ਜਿਹੜੇ ਰਹਿਣ ਵਾਲੇ ਰੀਡਰ ਸਟੈਨੋ ਜੇ ਉਹ ਅੱਖਾਂ ਕੰਨ ਹੁੰਦੇ ਆ ਜੀ, ਉਹ ਜਿਹਦੇ ਬਾਰੇ ਜੋ ਧਾਰਨਾ ਉਹਨਾਂ ਦੇ ਮਨ ਚ ਬਣਾ ਦਿੰਦੇ ਆ ਉਹ ਉਹੀ ਮੰਨ ਲੈਂਦੇ, ਸੱਚ ਮੰਨ ਲੈਂਦੇ ਆ
1: ਜੀ।
2: ਸੋ ਇਸ ਕਰਕੇ ਜਿਹੜਾ ਆ, ਕਿਉਂਕਿ ਆਪ ਸਿੱਧਾ ਡਾਇਰੈਕਟ ਕਨੈਕਸ਼ਨ ਜਿਹੜਾ ਹੁੰਦਾ ਕੋਈ ਨੀ ਜੀ,
1: ਜੀ
2: ਏਦਾਂ ਹੀ ਜਿਹੜਾ ਲੀਡਰਾਂ ਦਾ ਡਾਇਰੈਕਟ ਕਨੈਕਸ਼ਨ ਹੁੰਦਾ ਇਹਨਾਂ ਦੇ, ਜਿਹੜੇ ਇਹਨਾਂ ਦੇ ਯੈਸਮੈਨ ਹੁੰਦੇ ਉਹਨਾਂ ਨਾਲ ਹੀ ਕਿਸੇ ਆਲੋਚਕ ਦੇ ਕੋਲ ਬਹਿ ਕੇ ਤੇ ਜਿਹੜਾ ਗੱਲ ਸੁਣਨ ਦੀ ਤੇ ਫਿਰ ਉਹਦੇ ਹਿਸਾਬ ਨਾਲ ਨੀਤੀ ਘੜਨੀ, ਇਹ ਪਹਿਲਾਂ ਹੁੰਦਾ ਸੀਗਾ, ਹੁਣ ਇਹ ਸਮਾਂ ਹੀ ਨੀ ਰਿਹਾ ਜੀ।
1: ਜੀ
2: ਆਲੋਚਨਾ ਨੂੰ ਪਸੰਦ ਹੀ ਨੀ ਕਰਦੇ ਹੈਗੇ ਜੀ, ਆਲੋਚਨਾ ਇੱਕ ਡਿਫਰੈਂਟ ਵਿਊ ਹੁੰਦਾ ਆ, ਜਦੋਂ ਉਹ ਵਿਊ ਜਿਹੜਾ ਆ ਜੇ ਅਸੀਂ ਉਹਨੂੰ ਸੁਣਦੇ ਆ, ਕਈ ਵਾਰੀ ਹੋ ਸਕਦਾ ਆ ਕਿ ਆਪਾਂ ਜਿਹੜੇ ਇੰਨੀ ਖੁਰਾਕ ਦਿੱਲੀ ਤੇ ਰੱਖਣੀ ਚਾਹੀਦੀ ਆ ਨਾ, ਜਰੂਰੀ ਥੋੜਾ ਕਿ ਮੈਂ ਹੀ ਹਰ ਕੰਮ ਚ ਸਹੀ ਹੋਵਾਂ,
1: ਬਿਲਕੁਲ
2: ਦੂਜਾ ਬੰਦਾ ਜੋ ਕਹਿ ਰਿਹਾ ਹੈਗਾ ਆ ਉਹਦੀ ਗੱਲ ਚ ਵੀ ਵਜਨ ਹੋ ਸਕਦਾ ਆ, ਤੇ ਫਿਰ ਸਾਨੂੰ ਉਹਦੇ ਹਿਸਾਬ ਨਾਲ ਸੁਧਾਰ ਕਰ ਲੈਣੇ ਚਾਹੀਦੇ ਆ ਜੀ।
1: ਬਿਲਕੁਲ ਹੈ ਜੀ,
2: ਉਹ ਅੰਦੋਲਨ ਇੰਨਾ ਵੱਧ ਗਿਆ ਸੀ ਜਿਹਦੇ ਕਰਕੇ ਇਹਨਾਂ ਦੀ ਭਾਜਪਾ ਦੀ ਜ਼ਮੀਨ ਖਿਸਕੀ ਆ, ਤੇ ਹੁਣ ਜਿਹੜਾ ਹੈਗਾ ਆ ਤੇ ਤਾਂ ਮੋਦੀ ਸਾਹਿਬ ਕਿੱਥੇ ਟਾਈਮ ਦੇਣ ਜੀ।
1: ਜੀ
2: ਤੁਸੀਂ ਦੇਖੋ ਨਾ, ਰੱਖੜਾ ਭਰਾ ਜਦੋਂ ਮਿਲ ਕੇ ਆਏ ਆ ਜਾਂ ਗੱਲ ਤੈਅ ਕਰਕੇ ਆਏ ਆ, ਤੇ ਮੋਦੀ ਉਹਨੂੰ ਸੁਖਬੀਰ ਬਾਦਲ ਨੇ ਕਿਹਾ ਸੀ ਤੁਸੀਂ ਮੈਨੂੰ ਅਮਿਤ ਸ਼ਾਹ ਨਾਲ ਇੱਕ ਮੀਟਿੰਗ ਲੈ ਦਿਓ
1: ਜੀ,
2: ਤੇ ਸੁਖਬੀਰ ਬਾਦਲ ਨਾਲ ਤਾਂ ਅਮਿਤ ਸ਼ਾਹ ਮਿਲਦੇ ਸੀ ਰਿਹਾ, ਤੇ ਉਹ ਹੁਣ ਜਿਹੜਾ ਆ ਕਹਿੰਦੇ ਵਿਚੋਲਾ ਬਣੇ ਹੈਗੇ ਇਹਦੇ ਵਿੱਚ ਹਰਿਆਣੇ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ।
1: ਬਿਲਕੁਲ ਹੈ ਜੀ,
2: ਉਹ ਨਾਇਬ ਸਿੰਘ ਸੈਣੀ ਹੋਣਾ ਨੇ ਜਿਹੜਾ ਆ ਵੀ ਇਹਦੀ ਭੂਮਿਕਾ ਪਟ ਕਥਾ ਦਾ ਪਹਿਲਾਂ ਲਿਖੀ ਜਾ ਚੁੱਕੀ ਹੋਊਗੀ, ਤਾਂ ਹੀ ਜਿਹੜਾ ਹੈਗਾ ਇਹ ਉੱਪਰਲੇ ਲੀਡਰਾਂ ਨਾਲ ਤਾਂ ਉਦੋਂ ਮੁਲਾਕਾਤ ਹੁੰਦੀ ਹੈ ਜਦੋਂ ਸਾਰੀਆਂ ਗੱਲਾਂ ਤੈਅ ਹੋ ਜਾਂਦੀਆਂ ਜੀ।
1: ਜੀ
2: ਹੋ ਸਕਦਾ ਹੈ ਵੀ ਇਹਦੇ ਵਿੱਚ ਜਿਹੜਾ ਚਲੋ ਮਿਲ ਕੇ ਆਏ ਆ, ਚੰਗੀ ਗੱਲ ਹੈ ਜੀ। ਪੰਜਾਬ ਦੇ ਵਿੱਚ ਵੈਸੇ ਵੀ ਜਿਹੜਾ ਇਹ ਇੱਕ ਬਦਲ ਦੀ ਤਲਾਸ਼ ਹੈਗੀ ਸੀ, ਬਾਕੀ ਇਹ ਸਾਰੀਆਂ ਧੜੇ ਜਿਹੜੇ ਹੈਗੇ ਬਹੁਤ ਜ਼ਿਆਦਾ ਬਣ ਚੁੱਕੇ ਆ ਤੇ ਖੇਰੂ ਖੇਰੂ ਹੋਏ ਸੀ
1: ਨੈਸ਼ਨਲ ਪਾਰਟੀਆਂ ਦੀ ਜਿਹੜੀ ਉਹ ਅਹਿਮੀਅਤ ਦੇਖਦੇ ਆ। ਚਾਹੇ ਵੱਡੇ ਬਾਦਲ ਸਾਹਿਬ ਸਨ, ਉਹ ਮੋਦੀ ਸਾਹਿਬ ਨਾਲ ਸਿੱਧੀ ਮੁਲਾਕਾਤ ਵੀ ਕਰਦੇ ਸੀਗੇ, ਪਰ ਮਾਨ ਸਾਹਿਬ ਦੀ ਮੁਲਾਕਾਤ ਜ਼ਿਆਦਾਤਰ ਅਮਿਤ ਸ਼ਾਹ ਜਾਂ ਉਹਨਾਂ ਤੱਕ ਹੀ ਜਿਹੜੀ ਸੀਮਤ ਰਹਿ ਜਾਂਦੀ ਹੈ। ਮੋਦੀ ਸਾਹਿਬ ਦੇ ਨਾਲ ਉਹ ਤਾਂ ਪੰਜਾਬ ਚ ਆਉਂਦੇ ਆ, ਤਾਂ ਵੀ ਨਹੀਂ ਮਿਲਦੇ ਜਾਂ ਉਹਨਾਂ ਨੂੰ ਮਿਲਣ ਹੀ ਨਹੀਂ ਦਿੱਤਾ ਜਾਂਦਾ, ਲਾਗੇ ਨਹੀਂ ਲੱਗਣ ਦਿੱਤਾ ਜਾਂਦਾ। ਪਰ ਘੱਟੋ ਘੱਟ ਆਪਣੇ ਬਾਦਲ ਸਾਹਿਬ ਦੇ ਫਾਦਰ ਜਿਹੜੇ ਨੇ ਆਪਣੇ ਉਹਨਾਂ ਦੇ ਮੂੰਹ ਨੂੰ ਹੀ ਕਿਤੇ ਨਾ ਕਿਤੇ ਕਹਿ ਸਕਦਾ ਕਿ ਇੰਨੀ ਕੁ ਲਾਗ ਹੈਗੀ ਆ ਕਿਤੇ ਨਾ ਕਿਤੇ ਮੋਦੀ ਸਾਹਿਬ ਦੇ ਨਾਲ ਮੁਲਾਕਾਤ ਜਿਸ ਹਿਸਾਬ ਦੇ ਨਾਲ ਕੀਤੀ ਜਾਂਦੀ ਹੈ।
2: ਸਰ ਗੱਲ ਇਹ ਤਾਂ ਹੈਗੀ, ਕਈ ਚੀਜ਼ਾਂ ਕਾਊਂਟ ਹੁੰਦੀਆਂ
1: ਜੀ,
2: ਏਜ ਫੈਕਟਰ ਵੀ ਕਾਊਂਟ ਹੁੰਦਾ ਜੀ। ਦੂਜਾ ਜਿਹੜਾ ਆ ਉਹਨਾਂ ਦੀ ਮੋਦੀ ਸਾਹਿਬ ਉਹਨਾਂ ਦੀ ਰਿਸਪੈਕਟ ਕਰਦੇ ਸੀ, ਕਿਉਂਕਿ ਉਹਨਾਂ ਨੇ ਜੋ ਬਾਦਲ ਸਾਹਿਬ ਨੇ ਇਹਨਾਂ ਵਾਸਤੇ ਕੀਤਾ ਸੀ ਉਹ ਕੋਈ ਵੀ ਨੀ ਕਰ ਸਕਦਾ ਸੀ
1: ਜੀ।
2: ਜਦੋਂ ਭਾਜਪਾ ਇਕੱਲੀ ਸੀਗੀ ਉਸ ਵੇਲੇ ਸਭ ਤੋਂ ਪਹਿਲਾਂ ਅਲਾਇੰਸ ਉਹਦਾ ਅਕਾਲੀ ਦਲ ਨਾਲ ਹੀ ਹੋਇਆ ਸੀ ਜੀ,
1: ਪਰ
2: ਅਨਕੰਡੀਸ਼ਨਲ ਸਪੋਰਟ ਜੀ। ਅੱਜ ਤੱਕ ਕਿਸੇ ਹੋਰ ਜਿਹੜੀ ਪੋਲੀਟੀਕਲ ਪਾਰਟੀ ਆ ਉਹਨੇ ਇਸ ਤਰੀਕੇ ਨਾਲ ਸਪੋਰਟ ਕਦੀ ਵੀ ਨਹੀਂ ਦਿੱਤੀ ਜੀ। ਤੁਸੀਂ ਹੁਣ ਵੀ ਦੇਖ ਲੋ ਜਿਹੜੀ ਹੈਗੀ ਅਗਲੇ ਜਿਹੜੇ ਆਪਣੀ ਸਟੇਟ ਵਾਸਤੇ ਕੁਛ ਨਾ ਕੁਛ ਲਹਿਵਾ ਕਰਾ ਕੇ ਫਿਰ ਜਿਹੜਾ ਇਹ ਅਲਾਇੰਸ ਕਰਦੇ ਆ ਜੀ। ਇਹਨਾਂ ਨੇ ਕਿਸੇ ਮੁੱਦੇ ਨੂੰ ਸੁਲਝਾਉਣ ਦੀ ਗੱਲ ਨੀ ਕੀਤੀ, ਇਹਨਾਂ ਨੇ ਅਨਕੰਡੀਸ਼ਨਲ ਸਪੋਰਟ ਦਿੱਤੀ ਜੀ।
1: ਜੀ
2: ਉਹਦੇ ਕਰਕੇ ਜਿਹੜਾ ਆ ਫਿਰ ਬਾਦਲ ਸਾਹਿਬ ਤਾਂ ਵੱਡਿਆਂ ਦਾ ਜਿਹੜਾ ਆ ਮੋਦੀ ਸਾਹਿਬ ਬਹੁਤ ਸਤਿਕਾਰ ਕਰਦੇ ਸੀ ਜੀ।
1: ਜੀ
2: ਤੇ ਵੈਸੇ ਵੀ ਬਾਦਲ ਸਾਹਿਬ ਬੜੇ ਯੈਸਮੈਨ ਸੀ
1: ਜੀ,
2: ਚਾਹੇ ਉਹਨਾਂ ਨੂੰ ਆਪਣੇ ਕੋਰ ਏਜੰਡੇ ਤੇ ਸਮਝੌਤਾ ਕਰਨਾ ਪਿਆ ਜੀ, ਜਿਹੜਾ ਫੈਡਰਲਿਜ਼ਮ ਦਾ ਜਿਹੜਾ ਆ ਉਹਦੀ ਵਕਾਲਤ ਕਰਦੇ ਕਰਦੇ ਜਿਹੜਾ ਆ ਜਦੋਂ ਧਾਰਾ 370 ਦੀ ਗੱਲ ਆਈ ਤੇ ਉਹਨਾਂ ਨੇ ਬੀਜੇਪੀ ਦੇ ਨਾਲ ਹੀ ਖੜੇ ਪਾਏ ਗਏ
1: ਜੀ,
2: ਜਦਕਿ ਆਪਣੇ ਕੋਰ ਮੁੱਦਿਆਂ ਤੋਂ ਵੀ ਪਿੱਛੇ ਹਟ ਕੇ ਵੀ ਜਿਹੜਾ ਆ ਭਾਜਪਾ ਦੀ ਮਦਦ ਕਰਦੇ ਰਹੇ ਜੀ। ਇਸੇ ਕਰਕੇ ਭਾਜਪਾ ਉਹਨਾਂ ਨੂੰ ਵੀ ਹਾਂ ਠੀਕ ਆ ਜੀ, ਇਹ ਉਹੋ ਜਿਹੇ ਬੰਦੇ ਆ ਕਿ ਜਿਹਨਾਂ ਨੂੰ ਅਸੀਂ ਉਹ ਜਿੱਦਾਂ ਟੇਬਾਂ ਤੇ ਨਹੀਂ ਲਿਖਿਆ ਹੁੰਦਾ ਜੀ ਟੈਸਟਡ ਓਕੇ ਹਾਂਜੀ
1: ਜੀ,
2: ਤੇ ਬਾਦਲ ਸਾਹਿਬ ਦੇ ਤਾਂ ਮਤਲਬ ਜਿਹੜਾ ਹੈਗਾ ਆ ਵੀ ਵੈਸੇ ਹੀ ਚਿਹਰੇ ਤੇ ਲਿਖਿਆ ਸੀ ਓਕੇ ਟੈਸਟਡ, ਉਹ ਭਾਜਪਾ ਨੇ ਓਕੇ ਟੈਸਟਡ ਸੀਗਾ ਜੀ, ਤੇ ਸੁਖਬੀਰ ਬਾਦਲ ਹੋਣਾ ਨਾ ਉਹਨਾਂ ਦਾ ਥੋੜੇ ਜਿਹੇ ਡਿਫਰੈਂਸ ਸੀਗੇ ਜੀ, ਤੇ ਪਹਿਲਾਂ ਤਾਂ ਮੋਦੀ ਸਾਹਿਬ ਬੜੇ ਅਨੋਇਡ ਸੀਗੇ ਜੀ, ਕਿਸੇ ਟਾਈਮ ਤੇ ਉਹਨਾਂ ਨੇ ਘੱਟ ਗਈ ਗਿਣਤੀ ਕਮਿਸ਼ਨ ਦੇ ਜਿਹੜੇ ਚੇਅਰਮੈਨ ਆ ਤਰਲੋਚਨ ਸਿੰਘ ਉਹਨਾਂ ਨੂੰ ਕਿਹਾ ਸੀ ਵੀ ਇਹ ਬੰਦੇ ਨੂੰ ਨੀ ਮੈਂ ਮਾਫ਼ ਕਰ ਸਕਦਾ ਹਾਂਜੀ, ਇਹਨਾਂ ਨੇ ਕਹਿੰਦੇ ਮਤਲਬ ਸਾਰਾ ਕੁਛ ਜਿਹੜਾ ਆ ਹਾਮੀ ਭਰ ਕੇ ਸਭ ਕੁਛ ਜਾਣਦੇ ਹੋਏ ਪਹਿਲਾਂ ਇਹ ਤਿੰਨ ਕਾਨੂੰਨਾਂ ਦੇ ਉੱਤੇ ਜਿਹੜਾ ਆ ਇਹਨਾਂ ਨੇ ਜ਼ਿੰਮੇਵਾਰੀ ਲਈ ਸੀ ਵੀ ਕੋਈ ਗੱਲ ਨੀ ਜੀ, ਜੇ ਅਸੀਂ ਕਿਸਾਨ ਕਿਸਾਨਾਂ ਦੀ ਨੂੰ ਰਿਪ੍ਰੇਜ਼ੈਂਟ ਕਰਨ ਵਾਲੀ ਪਾਰਟੀ ਆ
1: ਜੀ,
2: ਤੇ ਜੇ ਸਾਡੀ ਹਾਂ ਆ ਤੇ ਸਮਝੋ ਕਿਸਾਨਾਂ ਦੀ ਵੀ ਹਾਂ ਆ
1: ਜੀ।
2: ਤੇ ਉਹ ਕਾਨੂੰਨ ਇਹਨਾਂ ਦੀ ਸਹਿਮਤੀ ਨਾਲ ਆਏ ਸੀ, ਬਾਅਦ ਦੇ ਵਿੱਚ ਇਹ ਬਿਟਰੇ ਕਰ ਗਏ। ਤੇ ਕਿਉਂਕਿ ਉਸ ਵੇਲੇ ਇਹਨਾਂ ਦਾ ਵੀ ਬਣਦਾ ਸੀ ਮੋਦੀ ਸਾਹਿਬ ਨੂੰ ਵੀ ਇਹਨਾਂ ਦੀ ਪੋਜੀਸ਼ਨ ਸਮਝਣੀ ਚਾਹੀਦੀ ਨਾ ਜੀ। ਪੰਜਾਬ ਵਿੱਚ ਤਾਂ ਹਾਲਾਤ ਇਹ ਹੋ ਗਏ ਸੀ ਵੀ ਜਿਹੜੇ ਲੀਡਰ ਸਹਿਮਤ ਨਹੀਂ ਸੀਗੇ ਜੀ, ਉਹਨਾਂ ਦਾ ਘਰੋਂ ਬਾਹਰ ਨਿਕਲਣਾ ਔਖਾ ਹੋ ਗਿਆ ਸੀ
1: ਜੀ। ਪਰ ਕਿਤੇ ਨਾ ਕਿਤੇ ਜਾਖੜ ਸਾਹਿਬ ਦਾ ਜਾਂ ਆਪਣਾ ਜਿਹੜੀ ਹਾਮੀ ਪਹਿਲਾਂ ਭਰੀ ਸੀ ਉਹਨਾਂ ਨੇ ਦੋ ਤਿੰਨ ਮਹੀਨੇ, ਜਾਖੜ ਸਾਹਿਬ ਹੋ ਗਏ, ਕੈਪਟਨ ਅਮਰਿੰਦਰ ਸਿੰਘ ਹੋ ਗਏ, ਉਹਨਾਂ ਨੇ ਵੀ ਸੁਖਬੀਰ ਨੂੰ ਬਾਰੇ ਹਾਮੀ ਭਰੀ ਸੀ ਵੀ ਗੱਠਜੋੜ ਕਰਨਾ ਚਾਹੀਦਾ ਹੈ। ਕਿਤੇ ਨਾ ਕਿਤੇ ਉਹਦੇ ਉੱਤੇ ਅੰਦਰ ਖਾਤੇ ਜ਼ਰੂਰ ਚਰਚਾ ਤਾਂ ਹੋਈ ਹੋਏਗੀ ਜਿਸ ਹਿਸਾਬ ਦੇ ਨਾਲ ਅੱਜ ਜੋ ਸਟੈਪ ਲਏ ਜਾ ਰਹੇ ਨੇ ਜੀ।
2: ਸਰ ਮੈਂ ਤਾਂ ਜੋ ਮੇਰੀ ਆਬਜ਼ਰਵੇਸ਼ਨ ਆ, ਸਾਰੀਆਂ ਅੱਖਾਂ ਇਹਨਾਂ ਦੀਆਂ ਜਿਹੜੀਆਂ ਇਹ ਅੰਦੋਲਨ ਹੀ ਖੋਲ ਕੇ ਗਿਆ ਜੀ
1: ਜੀ।
2: ਕਹਿੰਦੇ ਤਾਂ ਤੁਸੀਂ ਦੇਖੋ ਜਾਖੜ ਸਾਹਿਬ ਨੇ ਤਾਂ ਜਿਹੜਾ ਹੈਗਾ ਨਾ ਬੜਾ ਸੋਫਟਲੀ ਗਿਆ ਸੀ, ਕੈਪਟਨ ਸਾਹਿਬ ਨੇ ਤਾਂ ਬੜਾ ਹਾਰਸ਼ਲੀ ਗਿਆ
1: ਸੀ।
2: ਉਹ ਕਹਿੰਦੇ ਭਾਵੇਂ 15 ਸਾਲ ਤੁਰੇ ਫਿਰੋ
1: ਜੀ,
2: ਹਾਂਜੀ
1: ਸਰਕਾਰ ਨੇ,
2: ਜੇ ਤੁਸੀਂ ਮਤਲਬ ਹਾਂਜੀ ਸਰਕਾਰ ਨੀ ਬਣਦੀ ਤੁਹਾਡੀ
1: ਜੀ।
2: ਦੇਖੋ ਬਾਕੀ ਠੀਕ ਗੱਲ ਹੈਗੀ ਆ, ਹਰ ਇੱਕ ਪੋਲੀਟੀਕਲ ਪਾਰਟੀ ਦੀ ਆਪਣੀ ਜਿਹੜੀ ਹੈਗੀ ਆ, ਇਹ ਹੁੰਦਾ ਆ ਕਿ ਅਸੀਂ ਸਾਡੀ ਪਾਰਟੀ ਦਾ ਵਿਸਤਾਰ ਹੋਵੇ, ਸਾਡੀ ਪਾਰਟੀ ਦੀ ਕੱਲਿਆਂ ਦੀ ਸਰਕਾਰ ਹੋਵੇ, ਹਰ ਇੱਕ ਪਾਰਟੀ ਵਿਸ਼ ਕਰਦੀ ਆ। ਪਰ ਤੁਹਾਨੂੰ ਮਤਲਬ ਜਿਹੜਾ ਹੈਗਾ ਆ ਗਰਾਊਂਡ ਰਿਐਲਿਟੀ ਵੀ ਤਾਂ ਪਤਾ ਹੋਣੀ ਚਾਹੀਦੀ ਆ ਕਿ ਪੰਜਾਬ ਦੀ ਪੰਜਾਬ ਦੀ ਡੈਮੋਗ੍ਰਾਫੀ ਇਸ ਤਰੀਕੇ ਦੀ ਆ ਕਿ ਇੱਥੇ ਜਦੋਂ ਵੀ ਸਰਕਾਰ ਅਕਾਲੀਆਂ ਦੀ ਬਣੀ ਹੈਗੀ ਆ ਉਦੋਂ ਹੀ ਬਣੀ ਜਦੋਂ ਭਾਜਪਾ ਨਾਲ ਸੀ।
1: ਬਿਲਕੁਲ
2: ਮਤਲਬ ਇੱਥੇ ਦਾ ਹਿੰਦੂ ਤੇ ਸਿੱਖ
1: ਜੀ,
2: ਉਹ ਜਦੋਂ ਉਹਨਾਂ ਨੂੰ ਸਾਹਮਣੇ ਇੱਕ ਮੰਚ ਮਿਲਦਾ ਆ ਤੇ ਉਹ ਉੱਥੇ ਭੁਗਤਦਾ ਜੀ
1: ਜੀ।
2: ਕਿਉਂਕਿ ਹੁਣ ਸੋਫਟ ਹਿੰਦੂ ਤੇ ਸੋਫਟ ਸਿੱਖ ਕੋਲ ਇੱਕ ਬਦਲ ਆ ਕਾਂਗਰਸ ਦਾ
1: ਜੀ,
2: ਤੇ ਇਸ ਕਰਕੇ ਜਿਹੜਾ ਹੈਗਾ ਆ ਭਾਜਪਾ ਤੇ ਅਕਾਲੀ ਜਿਹੜਾ ਆ ਇਹਦੇ ਨਾਲ ਭਾਜਪਾ ਨੂੰ ਸ਼ਹਿਰ ਦੇ ਵਿੱਚ ਮਜ਼ਬੂਤੀ ਮਿਲ ਸਕਦੀ ਹੈ ਜੀ
1: ਜੀ।
2: ਤੇ ਕਾਂਗਰਸ ਦੇ ਜਿਹੜੇ ਜਿਹੜਾ ਦੇ ਕੋਲ ਸਰਕਾਰ ਜਾਂਦੀ ਦਿਸਦੀ ਸੀ ਉਹ ਕਹਿੰਦੇ ਨਾ ਜੀ ਨਾ, ਅਸੀਂ ਇਸ ਇਲੈਕਸ਼ਨ ਦੇ ਵਿੱਚ ਤਾਂ ਜਿਹੜਾ ਹੈਗਾ ਆ ਅਸੀਂ ਰੱਜ ਕੇ ਲੜਾਂਗੇ ਤੇ ਅਸੀਂ ਉਹ ਤੋਂ ਅਗਲੇ 5 ਸਾਲ ਬਾਅਦ ਅਸੀਂ ਦੇਖੋ ਆਵਾਂਗੇ, ਉਦੋਂ ਸਾਡੇ ਜਿਹੜੇ ਲੀਡਰ ਜਿਹੜੇ ਹੈਗੇ ਆ ਸਾਡੇ ਕੁਛ ਇੱਕ ਬਜ਼ੁਰਗ ਲੀਡਰਾਂ ਦੀਆਂ ਵਿਕਟਾਂ ਝੜ ਜਾਣ ਤਾਂ ਕਿ ਅਸੀਂ ਜਿਹੜਾ ਯੰਗ ਲੀਡਰ ਆ ਉਹ ਅੱਗੇ ਹੋ ਸਕੀਏ
1: ਜੀ।
2: ਉਧਰੋਂ ਜਿਹੜਾ ਆ ਜੀ ਕਾਂਗਰਸ ਦਾ ਪ੍ਰਧਾਨ ਆ ਉਹ ਬੈਠਾ ਜਿਹੜੇ ਸ਼ਹਿਰ ਚ ਵੀ ਜਾਂਦਾ ਆ ਉੱਥੇ ਤੇ ਲੀਡਰ ਦੀ ਟਿਕਟ ਕੱਟੇ ਆਉਂਦਾ ਆ, ਨਾਲ ਥੱਲੜਿਆਂ ਨੂੰ ਕਹਿ ਆਉਂਦਾ ਤੁਹਾਡਾ ਦਿਲ ਨੀ ਕਰਦਾ ਅਗਰ ਤੁਸੀਂ ਜਿਹੜਾ ਹੈ ਵਿਧਾਨ ਸਭਾ ਦੇ ਮੈਂਬਰ ਬਣੋ
1: ਜੀ। ਬਿਲਕੁਲ
2: ਉਹ ਤੇ ਇਸ ਕਰਕੇ ਉਹ ਕਦੀ ਕਹਿੰਦਾ ਮੈਂ 100 ਬੰਦੇ ਨੂੰ ਨਵੇਂ ਨੂੰ ਸੀਟ ਦੇਣੀਆਂ ਹੈ ਜੀ ਟਿਕਟਾਂ, ਕਿਸੇ ਕਦੀ ਕਹਿੰਦਾ 60 ਨੂੰ ਦੇਣੀਆਂ ਜੀ, ਉਹਦਾ ਹੁਣ ਪਤਾ ਨੀ ਲੱਗਦਾ ਹੈਗਾ ਜੀ। ਉਹਨਾਂ ਦਾ ਕਲੇਸ਼ ਜਿਹੜਾ ਆ ਉਹ ਚੱਲੀ ਜਾ ਰਿਹਾ ਜੀ। ਉਧਰੋਂ ਰਾਹੁਲ ਗਾਂਧੀ ਹੁਣੀ ਇੰਨੀ ਮੈਚੋਰਿਟੀ ਦਿਖਾਉਂਦੇ ਹੀ ਨੀ ਜੀ। ਇੱਕ ਖਬਰ ਤੁਸੀਂ ਕੀਤੀ ਆ ਉਹਨਾਂ ਨੂੰ ਜਿਹੜਾ ਆ ਜੈਨ ਜੀ ਨੇ ਜਿਹੜਾ ਆ ਸਵਾਲ ਪੁੱਛਿਆ, ਸਵਾਲ ਤਾਂ ਬੜਾ ਟਿਪੀਕਲ ਸੀ ਵੈਸੇ ਕਿ ਤੁਹਾਨੂੰ ਭਾਜਪਾ ਦਾ ਕਿਹੜਾ ਨੇਤਾ ਪਿਆਰਾ ਲੱਗਦਾ
1: ਜੀ।
2: ਤੇ ਮੈਨੂੰ ਲੱਗਦਾ ਕਿ ਅੱਜ ਦੀ ਡੇਟ ਦੇ ਵਿੱਚ ਜੋ ਕਾਂਗਰਸ ਦਾ ਹਸ਼ਰ ਪੰਜਾਬ ਚ ਦੇਖਦੇ ਹੋਣਗੇ ਤੇ ਉਹ ਵੀ ਆਪਣੀ ਗਲਤੀ ਤੇ ਪਛਤਾਉਂਦੇ, ਹਾਂਜੀ ਉਹ ਵੀ ਆਪਣੀ ਗਲਤੀ ਤੇ ਪਛਤਾਉਂਦੇ ਹੋਣਗੇ ਕਿ ਹਾਂ ਭਾਈ ਇਹਦੇ ਨਾਲੋਂ ਤਾਂ ਕੈਪਟਨ ਹੀ ਠੀਕ ਸੀਗਾ, ਚਲੋ ਘੱਟੋ ਸਰਕਾਰ ਤਾਂ ਬਣਦੀ ਸੀ ਨਾ ਜੀ, ਤੇ ਇਸ ਕਰਕੇ ਉਹਦੀ ਘੂਰੀ ਤੋਂ ਡਰਦੇ ਸੀ। ਪਰ ਉਦੋਂ ਇਹਨਾਂ ਦੀ ਮਜਬੂਰੀ ਇਹ ਸੀ ਵੀ ਜਿੱਥੇ ਕੈਪਟਨ ਅੜ ਜਾਂਦਾ ਸੀ ਇਹਨਾਂ ਨੂੰ ਪਿੱਛੇ ਹਟਣਾ ਪੈਂਦਾ ਸੀਗਾ, ਕੈਪਟਨ ਨਹੀਂ ਸੀ ਹਟਦਾ।
1: ਬਿਲਕੁਲ
2: ਤੇ ਉਹ ਪੁਰਾਣੀਆਂ ਸਾਂਝਾਂ ਚੇਤੇ ਆ ਗਈਆਂ, ਪਿਆਰ ਚੇਤੇ ਆ ਗਿਆ ਤੇ ਉਹਨਾਂ ਨੇ ਅੰਕਲ ਕੈਪਟਨ ਦਾ ਨਾਂ ਲਿਆ ਤਾਂ ਅੰਕਲ ਅਮਰਿੰਦਰ
1: ਖੇਡੇ ਨੇ ਕਾਫੀ ਆਉਣਾ ਜਾਣਾ ਸੀਗਾ। ਬਿਲਕੁਲ
2: ਹੀ ਇਜ਼ ਵੈਰੀ ਕੂਲ
1: ਜੀ,
2: ਤੇ ਉਹਨਾਂ ਦੀ ਮਿਲਟਰੀ ਬੈਕਗ੍ਰਾਉਂਡ ਹੈਗੀ ਆ ਹਾਂਜੀ
1: ਜੀ।
2: ਤੇ
1: ਸੈਣੀ ਸਾਹਿਬ
2: ਵਧੀਆ ਜੀ,
1: ਕੀ ਲੱਗਦਾ ਹੈ ਕਿ ਜੇ ਗੱਠਜੋੜ ਹੁੰਦਾ ਹੈ ਮਤਲਬ ਕਿ ਲੋਕ ਆਵਾਜ਼ ਜਾਂ ਪੰਜਾਬ ਦੇ ਵਿੱਚ ਕੀ ਲੋਕ ਸੋਚਦੇ ਆ, ਜਿਸ ਤਰ੍ਹਾਂ ਦੇ ਨਾਲ ਦੇਖਿਆ ਜਾਵੇ ਕਿ ਜੋ ਆਮ ਆਦਮੀ ਪਾਰਟੀ ਅੱਜ ਰੈਲੀ ਤਾਂ ਨਹੀਂ ਕਿਹਾ ਤਾਂ ਉਹਨਾਂ ਨੇ ਰੈਲੀ ਦਾ ਸੀਗਾ ਪਰ ਰੈਲਾ ਹੀ ਕਹਿ ਸਕਦੇ ਹੋ ਗਿਆ। ਚੰਡੀਗੜ੍ਹ ਦੇ ਵਿੱਚ ਮੁਲਾਜ਼ਮਾਂ ਨੇ ਨਾਲ ਦੀ ਨਾਲ ਚੇਤਾਵਨੀ ਵੀ ਦੇ ਦਿੱਤੀ ਹੈ, ਕਹਿੰਦੇ ਤੁਹਾਨੂੰ ਲਿਆ ਸਕਦੇ ਆ ਤਾਂ ਤੁਹਾਨੂੰ ਭਜਾ ਵੀ ਸਕਦੇ ਆ, ਫਿਰ ਏਦਾਂ ਨੀ ਤਾਂ ਏਦਾਂ ਹੀ ਆ ਜਾਓ। ਫਿਰ ਉਹ ਕਹਿੰਦੇ 8 ਲੱਖ ਅਸੀਂ ਆ ਗਏ ਤਾਂ ਫਿਰ 40 ਲੱਖ ਤੱਕ ਗੱਲ ਜਾਏਗੀ, ਫਿਰ ਦੇਖ ਲੋ।
2: ਬਿਲਕੁਲ ਜੀ ਬਿਲਕੁਲ ਬਿਲਕੁਲ, ਦੇਖੋ ਜਿੱਥੇ ਤੱਕ ਗੱਠਜੋੜ ਦੀ ਆ ਨਾ ਉਹਦੀ ਤਾਂ ਆਪਾਂ ਕੰਕਲੂਡਿੰਗ ਲਾਈਨ ਇਹ ਦਿੱਤੇ ਆ
1: ਜੀ
2: ਕਿ ਇਟ ਇਜ਼ ਟੂ ਅਰਲੀ ਟੂ ਸੇ ਸਮਥਿੰਗ।
1: ਬਿਲਕੁਲ ਹੈ ਜੀ,
2: ਹਾਂਜੀ ਸਿਆਸਤ ਆ ਇਹਦੇ ਵਿੱਚ ਜਿਹੜਾ ਹੈਗਾ ਆ ਕਈ ਕੁਛ ਅਗਲਿਆਂ ਨੇ ਸਾਡੇ ਤੋਂ ਛੁਪਾਉਣਾ ਆ ਤੇ ਕਈ ਕੁਛ ਅੰਦਰ ਖਾਤੇ ਕਰਨਾ ਹੈ।
1: ਜੀ
2: ਸੋ ਇਸ ਕਰਕੇ ਉਹ ਸਮੇਂ ਦੇ ਲਾਇਆ ਗਰਭ ਚ ਹੀ ਹੈਗਾ ਜੀ।
1: ਜੀ
2: ਠੀਕ ਹੈ ਜੀ ਕਿ ਮੈਨੂੰ ਇੰਨਾ ਪਤਾ ਹੈਗਾ ਕਿ ਮੈਂ ਮਤਲਬ ਯਾਦ ਕਰੋ ਤੁਹਾਨੂੰ ਮੈਂ ਸਾਲ ਡੇਢ ਸਾਲ ਪਹਿਲਾਂ ਜਦੋਂ ਮੈਂ ਜਲੰਧਰ ਗਿਆ ਸੀ ਤੇ ਮੈਂ ਇੱਕ ਦੁਕਾਨ ਦੇ ਉੱਤੇ ਕਿਸੇ ਤੇ ਬੈਠਾ ਸੀ ਹਿੰਦੂ ਬੰਦੇ ਦੇ ਕੋਲ ਬੈਠਾ ਸੀ
1: ਜੀ।
2: ਜਦੋਂ ਮੈਂ ਉਹਨੂੰ ਬੜਾ ਜਿਹੜਾ ਹੈਗਾ ਆ ਸੋਫਟਲੀ ਜਿਹੜਾ ਆ ਤੇ ਉਹ ਪੁੱਛਿਆ ਸੀਗਾ ਤੇ ਉਹ ਪਹਿਲਾਂ ਤਾਂ ਆਪਣੀਆਂ ਫੀਲਿੰਗ ਜ਼ਾਹਰ ਨਹੀਂ ਸੀ ਕਰ ਰਿਹਾ ਤੇ ਜਦੋਂ ਮੈਂ ਉਹਨੂੰ ਮਤਲਬ ਉਹਨਾਂ ਦੀ ਟੋਨ ਦੇ ਵਿੱਚ ਹੀ ਗੱਲ ਕਰਨੀ ਸ਼ੁਰੂ ਕੀਤੀ ਉਹ ਕਹਿੰਦਾ ਦੇਖੋ ਜੀ ਵੀ ਅਸੀਂ ਵੋਟ ਪਵਾਵਾਂਗੇ ਤਾਂ ਨਹੀਂ
1: ਜੀ
2: ਤੇ ਅਸੀਂ ਜਿਹੜਾ ਹੈਗਾ ਸਾਡੀ ਪਹਿਲੀ ਪ੍ਰਾਇਓਰਟੀ ਤਾਂ ਇਹ ਹੋਊਗੀ ਵੀ ਅਕਾਲੀ ਦਲ ਤੇ ਇਹਨਾਂ ਦਾ ਭਾਜਪਾ ਦਾ ਗੱਠਜੋੜ ਹੋਵੇ ਤੇ ਵੋਟਾਂ ਸਾਡੀਆਂ ਹਿੰਦੂਆਂ ਦੀਆਂ ਜਿਹੜੀਆਂ ਭਾਜਪਾ ਨੂੰ ਪੈ ਜਾਣਗੀਆਂ
1: ਜੀ
2: ਤੇ ਤਾਂ ਕੱਲੀ ਭਾਜਪਾ ਇੱਥੇ ਆਉਂਦੀ ਦਿਸਦੀ ਨਹੀਂ ਤੇ ਫੇਰ ਅਸੀਂ ਕਾਂਗਰਸ ਵੱਲ ਮੁੜ ਜਾਈਦਾ ਆ।
1: ਬਿਲਕੁਲ
2: ਜੇ ਇਹ ਜੇ ਇਹ ਗੱਲ ਸੱਚ ਆ ਤੇ ਇਹ ਹੀ ਸ਼ਹਿਰੀ ਜਿਹੜੇ ਵਪਾਰੀ ਆ ਉਹਨਾਂ ਦੀ ਸੋਚ ਹੈਗੀ ਆ
1: ਜੀ
2: ਤੇ ਉਸ ਹਾਲਤ ਵਿੱਚ ਭਾਜਪਾ ਨੂੰ ਫਾਇਦਾ ਹੋਏਗਾ ਗੱਠਜੋੜ ਦਾ। ਪਿੰਡਾਂ ਦਾ ਕੋਰ ਵੋਟਰ ਨੂੰ ਤਾਂ ਜਿਹੜਾ ਹੈਗਾ ਅਕਾਲੀ ਦਲ ਐਡਰੈਸ ਕਰ ਪਾਊਗਾ ਜੇ ਅਕਾਲੀ ਦਲ ਕੁਛ ਕੁ ਮੁੱਦੇ ਗੱਠਜੋੜ ਹੋਣ ਤੋਂ ਬਾਅਦ ਇਲੈਕਸ਼ਨ ਤੋਂ ਪਹਿਲਾਂ ਜਿਹੜਾ ਆ ਵੀ ਉਹ ਰਿਜੋਲਵ ਕਰਨ ਦੇ ਵਿੱਚ ਕਾਮਯਾਬ ਹੋ ਜਾਂਦਾ ਆ
1: ਜੀ।
2: ਕੋਈ ਬੰਦੀ ਸਿੰਘਾਂ ਦਾ ਕੋਈ ਪੰਜਾਬ ਦੇ ਬਾਰੇ ਕੋਈ ਰੋਡ ਮੈਪ
1: ਜੀ
2: ਉਸ ਚੀਜ਼ ਦੇ ਉੱਤੇ ਜਿਹੜਾ ਆ ਵੀ ਜੇ ਕੋਈ ਵਰਕ ਹੋ ਜਾਂਦਾ ਆ ਜੀ ਤੇ ਉਹਦੇ ਨਾਲ ਅਕਾਲੀ ਦਲ ਵੀ ਜਿਹੜਾ ਆ ਵੀ ਪਿੰਡਾਂ ਦੇ ਵਿੱਚੋਂ ਵੋਟ ਮੰਗਣ ਦਾ ਹੱਕਦਾਰ ਹੋ ਜਾਊਗਾ ਉਹਨੂੰ ਬੂਸਟ ਮਿਲੂਗਾ ਇਸ ਚੀਜ਼ ਦਾ। ਉਹ ਕਹਿਣਗੇ ਜੀ ਵੀ ਹਾਂ ਜੀ ਅਲਟੀਮੇਟਲੀ ਜਿਹੜੀ ਸੈਂਟਰ ਆ ਮਸਲੇ ਤਾਂ ਉਹਨੇ ਹੱਲ ਕਰਨੇ ਆ ਤੇ ਅਸੀਂ ਜਿਹੜਾ ਆ ਦੇਖੋ ਇਲੈਕਸ਼ਨ ਤੋਂ ਪਹਿਲਾਂ ਹੀ ਜਿਹੜਾ ਆ ਇੰਨਾ ਆਹ ਬੰਦੇ ਜਿਹੜੇ ਫਸੇ ਸੀ ਅਸੀਂ ਕਰਾ ਲਏ ਆ ਜੀ ਤੇ ਬਾਕੀ ਵੀ ਜਿਹੜੇ ਹੈਗੇ ਮੁੱਦੇ ਹੱਲ ਕਰਾਉਣ ਲਾਂਗੇ। ਉਹ ਇੰਸ਼ੋਰੈਂਸ ਦੇ ਕੇ ਤੇ ਜਿਹੜਾ ਹੈਗਾ ਆ ਵੋਟਾਂ ਦੀ ਮੰਗ ਕਰ ਸਕਦਾ ਆ ਜੀ। ਹੁਣ ਕਿਉਂਕਿ ਇਹ 4 ਸਾਲ 4.5 ਸਾਲ ਇੱਕ ਦੂਜੇ ਨੂੰ ਕੋਸਦੇ ਰਹੇ ਆ ਤੇ ਇਸ ਕਰਕੇ ਜਿਹੜਾ ਆ ਫਿਰ ਜੇ ਆਪਣੇ ਬੰਦਿਆਂ ਨੂੰ ਨਾਲ ਲੈ ਕੇ ਵੀ ਤੁਰਨਾ ਔਖਾ ਹੋ ਜਾਂਦਾ ਆ ਤੇ ਤੁਹਾਡੀ ਸੋਚ ਤਾਂ ਲੋਕੀ ਕਹਿੰਦੇ ਹੈਗੇ ਰਾਤੋ ਰਾਤ ਬਦਲ ਜਾਂਦੀ ਆ ਸਾਨੂੰ ਬਦਲਣ ਨੂੰ ਬਹੁਤ ਟਾਈਮ ਲੱਗਦਾ ਭਾਈ
1: ਜੀ। ਬਿਲਕੁਲ
2: ਸੋ ਇਸ ਕਰਕੇ ਜਿਹੜਾ ਆ ਅਲਟ ਹਾਂਜੀ ਜਰੂਰ ਇਹ ਹੈਗਾ ਆ ਕਿ ਆਮ ਆਦਮੀ ਪਾਰਟੀ ਦਾ ਜਿੱਦਾਂ ਹੁਣ ਆਪਾਂ ਨਾਲ ਹੀ ਦੂਜੀ ਖਬਰ ਤੇ ਆ ਜਾਈਏ ਡੀਏ ਵਾਲੇ ਤੇ
1: ਜੀ
2: ਡੀਏ ਦਾ ਸਰ ਦੇਖੋ ਹੁਣ ਭਾਵਾਂ ਹਾਈ ਕੋਰਟ ਨੇ ਫਿਰ ਡਬਲ ਬੈਂਚ ਨੇ ਫੈਸਲਾ ਦੇ ਦਿੱਤਾ ਇਹ
1: ਜੀ
2: ਵੀ 15 ਦਿਨ ਦੇ ਅੰਦਰ ਅੰਦਰ ਉਹ ਦੱਸਦੇ ਆ ਜੀ ਵੀ 21,000 ਕਰੋੜ ਰੁਪਏ ਦਾ ਬਣਿਆ ਆ।
1: ਹਾਂਜੀ ਬਿਲਕੁਲ
2: ਜਿਹੜਾ ਕਿਉਂਕਿ ਡਿਲੇ ਕਰਦੇ ਕਰਦੇ ਵੀ ਹਾਂ ਜੀ ਅਗਲੇ ਅੱਗੇ ਦੇ ਦਿਆਂਗੇ ਅੱਗੇ ਦੇ ਦਿਆਂਗੇ
1: 6% ਉੱਪਰ ਵੀ ਪੈਣੇ ਨਹੀਂ ਦਿੰਦੇ 15 ਦਿਨਾਂ ਚ ਨਹੀਂ ਦਿੰਦੇ ਤਾਂ 6% ਉੱਪਰ ਪੈਣੇ ਵਿਆਜ ਪੈਣਾ ਸ਼ੁਰੂ ਹੋ ਜਾਂਦਾ।
2: ਉਹ ਸਰ ਉਹਨਾਂ ਨੂੰ ਕੋਈ ਪਰਵਾਹ ਨਹੀਂ ਹੈਗੀ ਉਹ ਤਾਂ ਅੱਜ ਵੀ ਹੁਣ ਇੱਕ ਖਬਰ ਲੱਗੀ ਹੈਗੀ ਆ ਜੀ ਹੁਣੇ ਆ ਗਈ ਆ ਵੀ ਭਾਈ ਜੇ ਹਾਈ ਕੋਰਟ ਨੂੰ ਵੀ ਕੁਛ ਨੀ ਮੰਨਦੇ ਪਏ ਇਹਨਾਂ ਦੀਆਂ ਮਸ਼ਹੂਰੀਆਂ ਤਾਂ ਇੱਦਾਂ ਹੀ ਚੱਲਣ ਲੱਗੀਆਂ ਆਈਆਂ
1: ਜੀ।
2: ਹੁਣ ਕਿਉਂ ਇਹਨਾਂ ਨੇ ਬਹਾਨਾ ਲਾ ਦੇਣਾ ਹੈਗਾ ਜੀ ਸਾਡਾ ਤਾਂ ਕੰਟ੍ਰੈਕਟ ਪਹਿਲਾਂ ਦਾ ਹੋਇਆ ਆ ਸੀ ਤੇ ਅਸੀਂ ਉਹਨਾਂ ਨੂੰ ਪੇਮੈਂਟ ਕਰ ਚੁੱਕੇ ਹੈਗੇ ਆ
1: ਜੀ
2: ਤੇ ਜਿੱਦਾਂ ਦਾ ਇੱਥੋਂ ਆਰਡਰ ਹੋਇਆ ਜਾਂ ਉਸ ਤੋਂ ਬਾਅਦ ਅਸੀਂ ਕੋਈ ਨਵਾਂ ਕੰਟ੍ਰੈਕਟ ਦਿੱਤਾ ਨੀ ਤੇ ਨਾ ਹੀ ਅਸੀਂ ਕੋਈ ਨਵੀਂ ਮਸ਼ਹੂਰੀ ਜਿਹੜੀ ਆ ਭੇਜੀ ਆ ਜੀ। ਉਹ ਪੁਰਾਣਾ ਸਾਡਾ ਕੰਟ੍ਰੈਕਟ ਜਿਹੜਾ ਆ ਉਹ ਚੱਲਦਾ ਪਿਆ ਇਸ ਤਰੀਕੇ ਦੇ ਨਾਲ ਇਹਨਾਂ ਨੇ ਆਪਣੇ ਆਪ ਨੂੰ ਡਿਫੈਂਡ ਕਰ ਲੈਣਾ ਜੀ। ਬਾਕੀ 6% ਇੰਟਰਸਟ ਦੇਣਾ ਹੈਗਾ ਤੇ ਇਹਨਾਂ ਨੇ ਥੋੜਾ ਦੇਣਾ ਹੈਗਾ ਜੀ। ਆਪੇ ਜਿਹੜੀ ਅਗਲੀ ਸਰਕਾਰ ਆਊਗੀ ਉਹ ਦਿੱਤੀ ਰਹੂਗੀ ਜੀ। ਇਹ ਤਾਂ ਆਪਣਾ 15 ਦਿਨਾਂ ਬਾਅਦ ਜਿਹੜਾ ਆ ਸੁਪਰੀਮ ਕੋਰਟ ਨੂੰ ਮੂਵ ਕਰਨਗੇ ਜੀ।
1: ਵੈਸੇ ਸਾਇੰਸ ਸਾਹਿਬ ਪਹਿਲਾਂ ਕਦੇ ਏਦਾਂ ਹੋਇਆ ਕਿ ਕੋਈ ਵੀ ਸਰਕਾਰ ਹੋਵੇ ਜਾਂ ਡੀਏ ਨਾ ਦਿੱਤਾ ਹੋਵੇ, ਪਰ ਦੇਖਿਆ ਜਾਵੇ ਤਾਂ ਪੰਜਾਬ ਦੀਆਂ ਜਿਹੜੀਆਂ ਤਨਖਾਹਾਂ MLA ਦੀਆਂ ਨੇ ਉਹ ਤਾਂ ਬਾਕੀ ਦੇਸ਼ ਦੇ ਨਾਲ ਹਿਸਾਬ ਕਿਤਾਬ ਲਾਇਆ, ਕਿਸੇ ਦੀ 1 ਲੱਖ ਆ, ਕਿਸੇ ਦੀ 1.25 ਲੱਖ ਆ, ਕਿਸੇ ਦੀ 1.5 ਹੈ ਵੱਧ ਤੋਂ ਵੱਧ, ਤੇ 1.35 ਹੈ ਕਿਸੇ ਦੀ, ਤੇ ਪੰਜਾਬ ਦੇ ਵਿੱਚ ਸਾਰਿਆਂ ਤੋਂ ਵੱਧ 2.5-2.5 ਲੱਖ ਰੁਪਇਆ ਲਈ ਜਾਂਦੇ ਆ।
2: 2,52,000 ਭੱਤਿਆਂ ਸਮੇਤ
1: ਜੀ।
2: ਹਾਂਜੀ ਫੇਰ ਜਿਹੜਾ ਹੈਗਾ ਆ ਤੁਸੀਂ ਬਾਕੀਆਂ ਦੀ, ਕਿਸੇ ਦੀ 1,10,000 ਆ, ਕਿਸੇ ਦੀ 1,60,000 ਆ, ਇਹਨਾਂ ਦੀ ਸਾਰਿਆਂ ਨਾਲੋਂ ਵੱਧ ਹੈਗੀ ਆ ਜੀ। ਆਪਣੀਆਂ ਤਨਖਾਹਾਂ ਨੂੰ ਝਾਤੀ ਨੀ ਮਾਰਦੇ ਜੀ। ਬਾਕੀ ਜਿਹੜੇ ਹੈਗੇ ਆ ਦੇਖੋ, ਇੱਕ ਵੋਕੇਸ਼ਨਲ ਟੀਚਰ ਦੀ ਵੀ ਸਰ ਮੈਂ ਤੁਹਾਨੂੰ ਭੇਜੀ ਸੀ, ਵੋਕੇਸ਼ਨਲ ਟੀਚਰ ਪੰਜਾਬ ਦੇ ਵਿੱਚ 18,000 ਤੇ ਰੱਖਿਆ ਆ
1: ਜੀ,
2: ਤੇ ਹਰਿਆਣੇ ਦੇ ਵਿੱਚ ਤੇ ਦਿੱਲੀ ਚ 38,000 ਲੈ ਰਿਹਾ ਜੀ ਉਹ।
1: ਕੀ ਬਾਤ ਹੈ ਜੀ।
2: ਸੋ ਇਸ ਕਰਕੇ ਜਿਹੜਾ ਹੈਗਾ ਕਹਿਣ ਦੀਆਂ ਗੱਲਾਂ ਹੈਗੀਆਂ, ਤੁਸੀਂ ਵੱਖਰੇ ਵੱਖਰੇ ਟ੍ਰੇਡ ਚ ਵੱਖਰੀ ਵੱਖਰੀ ਸੈਲਰੀ ਹੈਗੀ ਆ
1: ਜੀ,
2: ਪਰ ਡੀਏ ਤਾਂ ਸਾਰਿਆਂ ਨੂੰ ਮਿਲਦਾ ਰਿਹਾ ਅੱਜ ਤੱਕ
1: ਜੀ।
2: ਕੋਈ ਸਿਆਣੀ ਸਰਕਾਰ ਜਿਹੜੀ ਆ ਉਹ ਕਦੀ ਵੀ ਮੁਲਾਜ਼ਮਾਂ ਨਾਲ ਜਿਹੜਾ ਹੈਗਾ ਆ ਉਹਨਾਂ ਦੇ ਹੱਕਾਂ ਦੇ ਉੱਤੇ ਛੇੜਛਾੜ ਨਹੀਂ ਕਰਦੀ। ਇਹਨਾਂ ਨੇ ਤਾਂ ਬਹੁਤ ਡੈਮੇਜਿੰਗ ਸਟੈਪ ਲਏ ਕਿ ਮੁਲਾਜ਼ਮਾਂ ਨੂੰ ਇਹ ਕਹਿਣਾ ਵੀ ਜਾਂ ਤਾਂ ਤਨਖਾਹ ਸੈਂਟਰ ਦੇ ਕੇਡਰ ਦੀ ਲੈ ਲਓ ਡੀਏ ਛੱਡੋ,
1: ਜੀ
2: ਮਤਲਬ ਇਹ ਹੈਗਾ ਇਹ ਤਾਂ ਨਾ ਦੇਣ ਦੀ ਹੈਗੀ ਆ ਨਾ ਜੀ ਇੰਟੈਂਸ਼ਨ, ਵੀ ਹਾਂ ਜੀ
1: ਜੀ
2: ਅਸੀਂ ਦੇਣਾ ਹੀ ਨੀ ਜੀ।
1: ਜੀ
2: ਮੋਰ ਓਵਰ ਇਹ ਤਰਕ ਤੁਸੀਂ ਜਿਹੜਾ ਹੈਗਾ ਹਾਈ ਕੋਰਟ ਚ ਦੇ ਚੁੱਕੇ ਆ, ਸਿੰਗਲ ਬੈਂਚ ਤੇ ਵੀ ਦਿੱਤਾ, ਡਬਲ ਬੈਂਚ ਤੇ ਵੀ ਦਿੱਤਾ, ਜਦੋਂ ਦੋਨਾਂ ਜਿਹੜੀਆਂ ਕੋਰਟਾਂ ਨੇ ਸਵੀਕਾਰ ਹੀ ਨੀ ਕੀਤਾ, ਤੇ ਉਹ ਫਿਰ ਤੁਸੀਂ ਲੋਕਾਂ ਤੋਂ ਕਿਉਂ ਉਮੀਦ ਕਰਦੇ ਆ ਵੀ ਲੋਕ ਇਹ ਗੱਲ
1: ਬਿਲਕੁਲ
2: ਮੰਨਣਗੇ ਜੀ।
1: ਜੀ ਬਿਲਕੁਲ ਹੈ ਜੀ।
2: ਬਾਕੀ ਜਿਹੜਾ ਮੁਲਾਜ਼ਮਾਂ ਨੇ ਅੱਜ ਜਿਹੜਾ ਦਿੱਤਾ ਸੀ ਧਰਨਾ, ਉਹ ਵਿਧਾਨ ਸਭਾ ਵੱਲ ਨੂੰ ਜਾਣਾ ਚਾਹੁੰਦੇ ਸੀ ਜੀ,
1: ਜੀ
2: ਉਹਨਾਂ ਦੇ ਪਾਣੀ ਦੀਆਂ ਹੋਈਆਂ ਵਿਛਾੜਾਂ।
1: ਜੀ
2: ਹੁਣ ਤਾਜੀ ਤਾਜੀ ਖਬਰ ਆ ਰਹੀ ਹੈਗੀ ਆ ਜੀ ਕਿ ਮੁਲਾਜ਼ਮਾਂ ਨੇ ਪੰਜਾਬ ਦੇ ਵਿੱਚੋਂ ਇਹਨਾਂ ਦੇ ਬੋਰਡ ਪੱਟਣੇ ਸ਼ੁਰੂ ਕਰ ਦਿੱਤੇ ਮਸ਼ਹੂਰੀਆਂ ਵਾਲੇ।
1: ਬਿਲਕੁਲ
2: ਹਾਂਜੀ, ਤੁਸੀਂ ਇਹ ਪਹਿਲੀ ਸਰਕਾਰ ਆ ਜਿਹਦੇ ਵਿੱਚ ਮੁਲਾਜ਼ਮ ਇੰਨਾ ਅਨੁਆਇਡ ਹੋਇਆ ਆ ਜੀ,
1: ਜੀ
2: ਤੇ ਅਗਲੇ ਕਹਿੰਦੇ ਅਸੀਂ 8 ਲੱਖ ਹੈਗੇ ਆ ਜੀ, ਪੰਜਾਂ ਦਾ ਪਰਿਵਾਰ ਇੱਕ ਹੈਗਾ ਆ ਤੇ 40 ਲੱਖ ਨੂੰ ਅਫੈਕਟ ਕਰਦੇ ਹੈਗੇ ਜੀ।
1: ਖਬਰ ਆ ਗਈ, ਇਹ ਵੀ ਖਬਰ ਆ ਗਈ ਆ, ਪੰਜਾਬ ਦੇ ਮੁਲਾਜ਼ਮਾਂ ਦੀ ਡੀਏ ਦੀ ਮੰਗ ਨੂੰ ਲੈ ਕੇ ਸੀਐਮ ਭਗਵੰਤ ਮਾਨ ਦੇ ਨਾਲ ਮੀਟਿੰਗ 27 ਅਗਸਤ ਨੂੰ ਤੈਅ ਹੋ ਗਈ।
2: ਹਾਂਜੀ
1: ਜੀ,
2: ਦੇਖੋ ਉੱਥੇ ਕਿੱਦਾਂ ਮਤਲਬ ਉਹਨਾਂ ਨੂੰ ਕੈਪੈਸੀਫਾਈ ਕਰਦੇ ਹੈਗੇ ਆ
1: ਜੀ,
2: ਜਾਂ ਏਦਾਂ ਕਰਨਗੇ ਨਾ ਜੀ ਵੀ ਉਦਣ ਤੱਕ ਥੋੜੇ ਸ਼ਾਂਤ ਬੈਠਣਗੇ, ਉਦਣ ਕਹਿ ਦੇਣਗੇ ਜੀ ਵੀ ਹਾਂ ਜੀ ਹੁਣ ਅੱਗੇ 2 ਤਰੀਕ ਦੀ ਰੱਖ ਦਿੱਤੀ ਹੈਗੀ, ਕੋਈ ਅਰਜੈਂਸੀ ਪੈ ਗਈ ਸੀ ਜੀ,
1: ਜੀ
2: ਤੇ ਉਹ ਤੋਂ ਬਾਅਦ ਦੇ ਵੀ ਹਾਂ ਜੀ ਅੰਦੋਲਨ ਤਾਂ ਸ਼ਾਂਤ ਹੋਵੇ, ਜਿਹੜਾ ਇਹ ਘਰ ਜਾ ਕੇ ਸ਼ਾਂਤ ਬੈਠਣ ਵੀ ਉਦਣ ਤੱਕ,
1: ਜੀ
2: ਉਦਣ ਵੀ ਜਿਹੜਾ ਇਹ ਕਿਸੇ ਨਤੀਜੇ ਤੇ ਪਹੁੰਚਦੇ ਕਿ ਨਹੀਂ ਪਹੁੰਚਦੇ, ਜਾਂ ਸੁਪਰੀਮ ਕੋਰਟ ਚ ਮੁਲਾਜ਼ਮਾਂ ਨੇ ਜਿਹੜਾ ਹੈਗਾ ਨਾ ਇਹਨਾਂ ਨੂੰ ਅੱਗੇ ਆਉਂਦੀ ਘੇਰ ਲਿਆ ਸਰ
1: ਜੀ,
2: ਜੋ ਇਹਨਾਂ ਨੇ ਸੋਚ ਸੋਚੀ ਸੀ ਨਾ ਜੀ ਵੀ ਅਸੀਂ 15 ਦਿਨਾਂ ਬਾਅਦ ਤੋਂ ਜਾ ਕੇ ਤੇ ਉੱਥੇ ਸੁਪਰੀਮ ਕੋਰਟ ਅਪੀਲ ਕਰਕੇ ਤੇ ਡਾਇਰੀ ਨੰਬਰ ਲਵਾ ਲਿਆਵਾਂਗੇ ਤੇ ਇੱਥੇ ਹਾਈ ਕੋਰਟ ਦੇ ਵਿੱਚ 31 ਤਰੀਕ ਨੂੰ ਕਹਿ ਦਿਆਂਗੇ ਜੀ ਵੀ ਅਸੀਂ ਤਾਂ ਉੱਥੇ ਸੁਪਰੀਮ ਕੋਰਟ ਚ ਅਪੀਲ ਕੀਤੀ ਆ ਜੀ।
1: ਜੀ ਬਿਲਕੁਲ,
2: ਤੇ ਉਹਨਾਂ ਨੇ ਕੀ ਕੀਤਾ ਹੈਗਾ ਜੀ ਵੀ ਉਹ ਜਿਹੜਾ ਕੇਸ ਜਦੋਂ ਕੋਈ ਲੱਗਦਾ ਹੈਗਾ ਜੀ ਨੋਟਿਸ ਹੋਣ ਵਾਸਤੇ ਟਾਈਮ ਟੇਬਲ ਲੱਗਦਾ ਜੀ,
1: ਜੀ
2: ਮੁਲਾਜ਼ਮਾਂ ਨੇ ਉੱਥੇ ਕੇਵੀਏਟ ਫਾਈਲ ਕਰ ਦਿੱਤੀ ਜੀ ਪਹਿਲਾਂ ਹੀ ਜਾ ਕੇ। ਕੇਵੀਏਟ ਦਾ ਮਤਲਬ ਲਿਟਰਲੀ ਮੀਨਿੰਗ ਹੁੰਦਾ ਜੀ ਐਡਵਾਂਸ ਇਨਫੋਰਮੇਸ਼ਨ,
1: ਜੀ
2: ਐਡਵਾਂਸ ਇਨਫੋਰਮੇਸ਼ਨ ਕੇਵੀਏਟ ਉਹ ਫਾਈਲ ਬੰਦਾ ਕਰਦਾ ਜਿੱਦਾਂ ਆਪਾਂ ਜਿਹੜਾ ਹੈਗਾ ਆ ਕੋਈ ਕੇਸ ਜਿੱਤ ਲੈਨੇ ਆ ਤੇ ਜਾਂ ਕੋਈ ਕੇਸ ਸਾਡੇ ਹੱਕ ਚ ਹੋਇਆ ਹੁੰਦਾ, ਸਾਨੂੰ ਐਪਰੀਹੈਂਸ਼ਨ ਹੁੰਦੀ ਹੈ ਕਿ ਦੂਜੀ ਪਾਰਟੀ ਅਪੀਲ ਕਰੇਗੀ
1: ਕਰੇਗੀ
2: ਜਾਂ ਅਦਰਵਾਈਜ਼ ਵੀ ਜਿਹੜਾ ਹੈਗਾ ਆ ਵੈਸੇ ਵੀ ਜਿਹੜਾ ਆ ਕਿ ਜੇ ਸਾਨੂੰ ਐਪਰੀਹੈਂਸ਼ਨ ਹੋਵੇ ਕਿ ਮੇਰੇ ਤੇ ਕੋਈ ਕੇਸ ਹੋ ਸਕਦਾ ਆ
1: ਜੀ
2: ਤੇ ਮੈਂ ਪਹਿਲਾਂ ਹੀ ਐਡਵਾਂਸ ਦੇ ਵਿੱਚ ਜਾ ਕੇ ਕੋਰਟ ਦੇ ਵਿੱਚ ਇੱਕ ਕੇਵੀਏਟ ਇੱਕ ਐਪਲੀਕੇਸ਼ਨ ਦੇ ਕੇ ਆਉਂਦੇ ਆ ਜਿਹਨੂੰ ਕੇਵੀਏਟ ਕਿਹਾ ਜਾਂਦਾ ਆ ਕਿ ਭਾਈ ਕਿ ਜੇ ਇਹ ਪਾਰਟੀ ਆ ਜਾਵੇ ਕੋਰਟ ਦੇ ਵਿੱਚ
1: ਜੀ
2: ਤੇ ਇਹਨੂੰ ਜਿਹੜਾ ਹੈਗਾ ਸੁਣਨ ਤੋਂ ਜਦੋਂ ਇਹਨੂੰ ਕੋਈ ਰਿਲੀਫ ਦੇਣੀ ਆ ਉਹ ਤੋਂ ਪਹਿਲਾਂ ਮੈਨੂੰ ਸੁਣ ਲਿਆ ਜਾਏ
1: ਜੀ।
2: ਹੁੰਦਾ ਕੀ ਆ ਸਾਡੀਆਂ ਵੀ ਕੋਰਟਾਂ ਚ ਜਦੋਂ ਅਸੀਂ ਕੋਈ ਕੇਸ ਫਾਈਲ ਕਰਦੇ ਹੈਗੇ ਆ ਤੇ ਫੇਰ ਜਿਹੜਾ ਆ ਜੇ ਕੋਈ ਅਸੀਂ ਕੰਸੀਡਰੇਸ਼ਨ ਕਰਨੀ ਹੁੰਦੀ ਹੈ ਇੰਟਰਮ ਰਿਲੀਫ ਤੇ
1: ਜੀ
2: ਤੇ ਉਹਦੇ ਵਿੱਚ ਜਿਹੜਾ ਆ ਪਹਿਲਾਂ ਉਹ ਸਾਨੂੰ ਲਿਖਾ ਕੇ ਲਿਆਉਣਾ ਪੈਂਦਾ ਨੋ ਕੇਵੀਏਟ ਹੈਜ਼ ਬੀਨ ਫਾਈਲਡ
1: ਜੀ,
2: ਹੈਂਜੀ ਉਹ ਜਿਹੜਾ ਆ ਉਹ ਕਿਉਂਕਿ ਉੱਥੇ ਇਹਦਾ ਆਪਣੇ ਰਜਿਸਟਰੀ ਦੇ ਕੋਲ ਹੀ ਨਾ ਹੁੰਦਾ ਆ ਜੀ ਇੱਥੇ ਰਿਕਾਰਡ ਜਦੋਂ ਇੱਥੇ ਦਰਜ ਹੁੰਦਾ ਆ ਜੀ ਉੱਥੇ ਕੇਵੀਏਟ ਤੇ ਫਾਈਲ ਹੋਈ ਹੋਵੇ ਤੇ ਨੋਟਿੰਗ ਆ ਜਾਂਦੀ ਵੀ ਕੇਵੀਏਟ ਫਾਈਲਡ
1: ਜੀ,
2: ਫੇਰ ਉਹ ਜਰੂਰੀ ਹੋ ਜਾਂਦਾ ਹੈਗਾ ਆ ਕਿ ਉਹ ਪਾਰਟੀ ਦੇ ਜਾਂ ਉਹਨਾਂ ਦੇ ਵਕੀਲ ਨੂੰ ਸੱਦ ਲੈਣਾ ਵੀ ਭਾਈ ਆ ਜਾਓ ਜੀ ਤੇ ਤੁਸੀਂ ਵੀ ਪੇਸ਼ ਹੋ ਜਾਓ ਜੀ
1: ਜੀ।
2: ਉਹਦੇ ਵਿੱਚ ਜਿਹੜਾ ਇੱਥੇ ਸਰਕਾਰ ਵਾਸਤੇ ਔਖਾ ਹੋ ਗਿਆ ਸੀਗਾ ਵੀ ਰਿਲੀਫ ਉੱਥੇ ਕੋਈ ਮਿਲਣੀ ਨਹੀਂ ਸੀ, ਨੋਟਿਸ ਹੋ ਜਾਣਾ ਸੀਗਾ ਤੇ ਪਾਰਟੀ ਪਹਿਲਾਂ ਹੀ ਪੇਸ਼ ਹੋ ਗਈ ਸੀ
1: ਜੀ,
2: ਤੇ ਕਿਉਂਕਿ ਸਟੇਅ ਹੋਣਾ ਕੋਈ ਨਹੀਂ ਸੀਗਾ ਤੇ ਇੱਥੇ ਇਹਨਾਂ ਦਾ ਜਿਹੜਾ ਹੈਗਾ ਕੰਮ ਔਖਾ ਹੋ ਜਾਣਾ ਸੀ
1: ਜੀ।
2: ਉਹਨਾਂ ਨੇ ਹੁਣ ਮੁਲਾਜ਼ਮ ਜਦੋਂ ਅੱਗੇ ਘੇਰਨ ਲੱਗ ਪਏ ਆ ਤੇ ਇਸ ਕਰਕੇ ਇਹਨਾਂ ਨੇ 27 ਤਰੀਕ ਦੇ ਉੱਤੇ ਮੀਟਿੰਗ ਰੱਖ ਲਈ ਹੈ ਜੀ
1: ਜੀ। ਤੇ ਸੈਣੀ ਸਾਹਿਬ ਔਜਲਾ ਸਾਹਿਬ ਨਾਲ ਜੁੜੇ ਸ਼ਾਇਦ ਮੁੱਦੇ ਤੇ ਗੱਲ ਕਰਨੀ ਚਾਹੁੰਦੇ ਥੋੜੀ ਜਿਹੀ, ਤੇ ਦੂਸਰੇ ਪਾਸੇ ਕੰਗਣਾ ਦੇ ਸੁਰ ਵੀ ਬਦਲ ਗਏ ਨੇ ਜੀ, ਤੇ ਜੀ ਜਿਹੜੀ ਆ ਜੈਨ ਜੀ ਦੱਸਿਆ ਕਹਿੰਦੇ ਦੇਸ਼ ਦੀ ਤਾਕਤ ਹੈ ਜੀ, ਪਹਿਲਾਂ ਕਹਿੰਦੇ ਗਟਰੇ ਆ ਜੀ, ਇਹ ਹੈ ਜੀ, ਵੋ ਆ ਜੀ, ਤੇ ਆਪਾਂ ਔਜਲਾ ਸਾਹਿਬ ਨਾਲ ਵੀ ਗੱਲ ਕਰਦੇ ਹਾਂ ਹਾਂਜੀ।
2: ਹਾਂ ਜੀ ਕੰਗਣਾ ਦਾ ਕੀ ਆ ਜੀ, ਕੰਗਣਾ ਤਾਂ ਵਿਚਾਰੀ ਬਹੁਤ ਸੌਫਟ ਲੇਡੀ ਹੈਗੀ ਆ,
1: ਅਗਲੀ ਕਹਿੰਦੀ ਆ ਭਾਗਵਤ ਨੇ ਕਹਿ ਦਿੱਤਾ ਹੁਣ ਮੈਂ ਕਿੱਥੇ ਰਹਿ ਗਈ ਜਾਣਾ।
2: ਉਹ ਵਿਚਾਰੀ ਜਿਹੜੀ ਹੈਗੀ ਆ ਇਹੀ ਦੇਖਦੀ ਰਹਿੰਦੀ ਆ ਕਿ ਮੈਨੂੰ ਵੀ ਕੋਈ ਸੁਣ ਲਓ ਭਾਈ, ਗੱਲ ਆ ਇਹ ਆ ਕਿ ਆਪਣੀ ਪਾਰਟੀ ਦੀ ਨਜ਼ਰ ਚ ਰਹਿਣਾ ਚਾਹੁੰਦੀ ਆ ਉਹ, ਤੇ ਨਾਲ ਇਸ ਕਰਕੇ ਲੋਕਾਂ ਨੂੰ ਵੀ ਅਗੇਂਸਟ ਕਰ ਲੈਂਦੀ ਆ ਆਪਣੇ
1: ਜੀ,
2: ਤੇ ਵੈਸੇ ਬਹੁਤ ਬੋਲਡ ਲੇਡੀ ਆ ਜੀ ਮੈਂ ਦੇਖਦਾ ਹੈਗਾ, ਇੰਨਾ ਕੁਛ ਸੁਣ ਕੇ ਇੰਨਾ ਕੁਛ ਕਹੇਗਾ, ਇੱਕ ਦੋ ਵਾਰੀ ਕੁੱਟ ਵੀ ਖਾ ਲਈ ਤਾਂ ਵੀ ਮਤਲਬ ਜਿਹੜਾ ਹੈਗਾ ਆ ਆਪਣੀਆਂ ਆਦਤਾਂ ਨੀ ਸੁਧਾਰੀਆਂ ਮੇਰੇ ਅੰਦਰ।
1: ਹਾਂਜੀ ਬਿਲਕੁਲ
2: ਹਾਂਜੀ ਕਰੋ ਜੀ
1: ਗੱਲ, ਸਤਿ ਸ੍ਰੀ ਅਕਾਲ ਜੀ।
2: ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ,
3: ਭਰਾਵਾਂ ਨੂੰ
1: ਲੰਘਿਆ ਹੋ ਜੀ
2: ਤੁਹਾਡਾ ਆਸ਼ੀਰਵਾਦ ਜੀ, ਤੁਹਾਡਾ ਆਸ਼ੀਰਵਾਦ। 14-15 ਸਾਲ ਦੀ ਇਹ ਕਹਿੰਦੀ ਮੈਂ ਨਿਕਲੀ ਹੋਈ ਆ, ਨਹੀਂ ਤਾਂ ਮੈਂ ਇੱਕ ਦਿਨ ਸੋਚਦਾ ਸੀ ਵੀ ਇਹ ਇੰਸ਼ੋਰੈਂਸ ਏਜੰਟ ਹੋਊ ਪਹਿਲੀਆਂ ਚ, ਇਦੂ ਬਿਚਾਰੂ ਤਾਂ ਕੋਈ ਨੀ ਹੁੰਦਾ ਜਿੰਨੀ ਕੰਗਣਾ ਬਣਾਉਂਦਾ।
3: ਹਾਂਜੀ
1: ਕਿਆ ਬਾਤ ਹੈ
2: ਵੀਰ ਜੀ, ਇਹ ਨਾ ਮਤਲਬ ਸੱਚੀ ਗੱਲ ਇਹ ਹੈਗੀ ਆ ਕਿ ਇਹ 14 ਸਾਲ ਦੀ ਘਰੋਂ ਭੱਜੀ ਸੀ ਫਿਲਮਾਂ ਚ ਕੰਮ ਕਰਨ ਨੀਅਤ ਨਾਲ, ਤੇ ਅਦਰਵਾਇਜ਼ ਜਿੱਥੋਂ ਜਿਸ ਮਤਲਬ ਹਾਂਜੀ ਰਾਜਪੂਤ ਨੇ ਮੰਡੀ ਤੋਂ ਸਰ
1: ਜੀ
2: ਆਪਣੇ, ਤੇ
0: ਰਾਜਪੂਤ
2: ਹਾਂਜੀ ਰਾਜਪੂਤ ਫੈਮਿਲੀ ਨੂੰ ਬਿਲੋਂਗ ਕਰਦੀ ਹੈਗੀ ਆ। ਉਹਨਾਂ ਦੇ ਕਲਚਰ ਦੇ ਵਿੱਚ ਕੁੜੀਆਂ ਨੂੰ ਮਤਲਬ ਬਹੁਤ ਜ਼ਿਆਦਾ ਅੰਦਰ ਰੱਖਿਆ ਜਾਂਦਾ ਹੈਗਾ ਜੀ, ਜੇ ਇੰਨੀ ਬੋਲਡਨੈਸ ਇਹਨੇ ਦਿਖਾਤੀ ਜਨੂੰਨੀ ਆ ਇਹ ਕੁੜੀ
1: ਜੀ,
2: ਤੁਸੀਂ ਦੇਖੋ ਨਾ ਹੁੰਦਾ ਹੈਗਾ ਆ ਵੀ ਇਹੋ ਜਿਹੇ ਬੰਦੇ ਜਿਹੜੇ ਹੈਗੇ ਆ ਉਹ ਆਪਣਾ ਕਿਤੇ ਨਾ ਕਿਤੇ ਕੁਛ ਨਾ ਕੋਈ ਮੁਕਾਮ ਬਣਾ ਜਰੂਰ ਲੈਂਦੇ ਹੈਗੇ ਆ
1: ਜੀ,
2: ਰਾਜ ਉੱਥੇ ਇਹਨਾਂ ਨਾਲ ਠਾਕਰੇ ਪਰਿਵਾਰ ਦੇ ਨਾਲ ਟੱਕਰ ਲੈਣੀ ਉਧਰ ਠਾਕਰੇ ਨਾਲ ਹਾਂਜੀ ਮਹਾਰਾਸ਼ਟਰ ਦੇ ਵਿੱਚ ਬਹਿ ਕੇ ਤੇ ਉਧਵ ਠਾਕਰੇ ਨਾਲ ਟੱਕਰ ਲੈ ਕੇ
1: ਜਿੱਥੇ ਪੂਰਾ ਬੋਲਦਾ
2: ਉਹ ਸਭ ਬਿਲਕੁਲ ਜੀ, ਅਗਲਿਆਂ ਨੇ ਉਹਦਾ ਘਾਟਾ ਤਾਂ ਮਿਊਂਸੀਪਲ ਕਮੇਟੀ ਉਹ ਉਹਨਾਂ ਕੋਲ ਹੁੰਦੀ ਸੀ ਲਿਆ ਕੇ ਚੱਲ ਮੇਰੇ ਭਾਈ, ਔਰ ਉਹ ਸਾਰਾ ਕੁਛ ਲੋਸ ਵੀ ਬੀਅਰ ਕਰਨਾ ਫਿਰ ਫਿਲਮ ਇੰਡਸਟਰੀ ਦੇ ਵਿੱਚ ਆਪਣਾ ਜਿਹੜਾ ਆ ਥਾਂ ਬਣਾਉਣਾ ਜੀ, ਤੇ ਹੈ ਕੁਛ ਇੱਕ ਗੁਣ ਵੀ ਹੁੰਦੇ ਆ ਜੀ, ਜਿਸ ਬੰਦੇ ਚ ਗੁਣ ਹੁੰਦੇ ਓਹਦੇ ਵਿਚ ਅਵਗੁਣ ਵੀ ਹੁੰਦੇ ਹੈਗੇ ਆ ਜੀ, ਤੇ ਇਹੋ ਜਿਹੇ ਲੋਕ ਜਿਹੜੇ ਆਖਰ ਦੇਖੋ ਹਰ ਹੋਰ ਵੀ ਕੁੜੀਆਂ ਹੋਣਗੀਆਂ ਹਿਮਾਚਲ ਦੇ ਵਿਚ, ਇਹ ਥੋੜਾ ਕੁਝ ਸੋਹਣੀ ਹੈਗੀ ਹੋਰ ਵੀ ਸੋਹਣੀਆਂ ਕੁੜੀਆਂ ਹੋਣਗੀਆਂ, ਪਰ ਸਵਾਲ ਇਹ ਹੈਗਾ ਆ ਕਿ ਇੱਕ ਚੀਜ਼ ਹੁੰਦੀ ਬੋਲਡਨੈਸ ਇਹ ਕੁਦਰਤੀ ਹੁੰਦੀ ਆ ਜੀ, ਉਹ ਕੁਦਰਤ ਨੇ ਜਿੱਦਾਂ ਕਿਸੇ ਨੂੰ ਬਖਸ਼ਿਆ ਹੁੰਦਾ ਨਾ ਜੀ ਉਹ ਚੀਜ਼ ਜਿਹੜੀ ਹੈਗੀ ਆ। ਹੁਣ ਦੇਖੋ ਨਾ ਚਾਹੇ ਪੰਜਾਬ ਦੇ ਵਿਚ ਕਿਤੇ ਜਾਂ ਕਿਸੇ ਵੀ ਵਰਡਿੰਗ ਜਿਹੜਾ ਆ ਟੋਪਿਕ ਆ ਉਹਦੇ ਉੱਤੇ ਇਹਨੇ ਆਪਣਾ ਕਮੈਂਟ ਦੇਣਾ ਹੀ ਦੇਣਾ ਹੁੰਦਾ ਆ
1: ਜੀ,
2: ਚਾਹੇ ਕ੍ਰਿਟਿਸਿਜ਼ਮ ਹੋਵੇ ਕ੍ਰਿਟਿਸਿਜ਼ਮ ਵੀ ਬਰਦਾਸ਼ਤ ਕਰਨਾ ਹਰ ਇੱਕ ਬੰਦੇ ਦੇ ਬਸ ਦੀ ਗੱਲ ਨਹੀਂ।
1: ਬਿਲਕੁਲ ਹੈ
2: ਜੀ ਵੀਰ ਜੀ
1: ਜੀ,
0: ਬਾਕੀ ਤੁਸੀਂ ਕਾਂਗਰਸ ਤੇ ਆਪ ਵਾਲਿਆਂ ਦੀ ਗੱਲ ਕਰੀ ਹੈ ਵੀ ਉਹਨਾਂ ਨੇ 28 ਤਰੀਕ ਦੇ ਦਿੱਤੀ, 28 ਤੋਂ ਬਾਅਦ ਸਤੰਬਰ ਦੇ ਦੇਣਗੇ, ਨਵੰਬਰ ਚ ਇਲੈਕਸ਼ਨ ਆ ਰਾਜਨ ਜੀ, ਅਕਤੂਬਰ ਚ ਪਹਿਲੀ ਕੰਡਕਟ ਆਫ ਕੋਰਟ ਲੱਗ ਜੂਗਾ
1: ਜੀ,
0: ਤੇ ਇਹਨਾਂ ਦਾ ਉਹ ਕੰਮ ਹੈ ਇਹਨਾਂ ਦਾ ਉਹ ਕਰਕੇ ਜਾਣਾ ਕਾਂਗਰਸ ਵਾਲਾ ਰਾਜਾ ਬਣੇਗਾ ਤੇ ਆਪ ਵਾਲੇ ਇਹ ਤਾਂ ਉਹ ਜੋਕਾਂ ਦੇ ਖੇਡਦੇ ਨੇ ਦੋਨਾਂ ਤੇ
1: ਜੀ,
0: ਇਹ ਉਹਨੇ ਉਹ ਕਹਿੰਦਾ ਨਾਲ ਨੀ ਕੁਛ ਜਾਣਾ, ਕਹਿੰਦਾ ਜਿਹੜੇ ਤੇਰੇ ਲੱਛਣੇ ਛੱਡ ਕੇ ਤੂੰ ਵੀ ਇੱਥੇ ਕੁਛ ਨੀ ਜਾਣਾ, ਇਹ ਉਧਰ ਲੱਗੇ ਹੋਏ ਨੇ ਹਾਂਜੀ ਤੇ ਰਾਜੇ ਵੜਿੰਗ ਦਾ ਸੈਲਾਨੀ ਵਾਲਾ ਕੰਮ ਹੈ, ਕਹਿੰਦਾ 100 ਨਵੇਂ ਦਊ, ਕਹਿੰਦਾ ਅੱਧੇ ਇੱਧਰ ਜਾਓ ਅੱਧੇ ਬਾਕੀ ਮਿਲ ਜਾਂਦੇ, ਕੋਈ ਰਹਿਣਾ ਹੀ ਨੀ ਤੇਰੇ ਕੋਈ, ਹੁਣ ਜਿਵੇਂ ਤੁਹਾਡੇ ਸਾਰੇ ਸੂਬੇ ਚ ਸਸਪੈਂਡ ਹੋ ਜਾਣ ਵਕੀਲ ਤੇ ਜੱਜ ਕਹੇ ਨਹੀਂ ਜੀ ਅਸੀਂ ਤਾਂ ਨਵੇਂ ਵਕੀਲ ਰੱਖਾਂਗੇ, ਹੁਣ ਸਾਡੇ ਪੁਰਾਣੇ ਕੰਮੇ ਨੀ ਕਰ ਸਕਦੇ ਨਵੇਂ ਰੱਖੇਂਗੇ
1: ਜੀ
2: ਹਾਂਜੀ ਬਿਲਕੁਲ ਜੀ ਬਿਲਕੁਲ ਬਿਲਕੁਲ,
0: ਤੇ ਰਾਜਾ ਮੈਨੂੰ ਲੱਗਦੀ ਆ ਰਾਜਾ ਜਿਹੜੇ ਕੰਮ ਪਿਆ ਹੋਇਆ ਉਹਨੇ ਵੀ ਇਹੀ ਕੰਮ ਕਰਨਾ ਛੱਡਣਾ, ਉਹਨੇ ਵੀ ਕਿਸੇ ਦਾ ਕੁਛ ਨੀ ਨਾਪਦਾ ਨਾ ਕਿਸੇ ਦਾ ਜੀ,
1: ਬਿਲਕੁਲ
0: ਜੇ ਉਹ ਇਸ ਭੁਲੇਖੇ ਚ ਹੈ ਨਾ ਵੀ ਚਲੋ ਐਗਦੀ ਜਿਹਦੀ ਮਰਜ਼ੀ ਆਵੇ ਤੇ ਆਹ ਦੂਏ ਨਾਲ ਦੇ ਬਜ਼ੁਰਗ ਨੇ ਜਿਵੇਂ ਕਹਿੰਦੇ ਹੀ ਆ ਉਹ ਚਲੇ ਜਾਣਗੇ ਜਦ ਤੱਕ, ਤੇ ਪੈਰ ਮੁੜ ਕੇ ਕਿਸੇ ਦੇ ਵੀ ਨੀ ਲੱਗਣੇ, ਗੱਲ ਮੇਰੀ ਯਾਦ ਰੱਖਿਓ
1: ਜੀ,
0: ਜੇ ਇੱਕ ਵਾਰੀ ਅਕਾਲੀਆ ਨਾਲ ਭਾਜਪਾ ਸਰਕਾਰ ਬਣਾ ਵੀ ਗਈ ਨਾ
1: ਜੀ
0: ਬਣਾ ਜੂਗੀ, ਆ ਮੁੜ ਕੇ ਚਟਾਲੇ ਕਿੱਥੇ ਨੇ ਹੁਣ
1: ਜੀ, ਬਿਲਕੁਲ ਹੈ ਜੀ,
2: ਭਾਜਪਾ ਨੂੰ ਵੀ ਇਸ ਚੀਜ਼ ਦਾ ਅਹਿਸਾਸ ਹੋਇਆ ਹੋਊਗਾ, ਅਕਾਲੀਆਂ ਨੂੰ ਕਮਜ਼ੋਰ ਤਾਂ ਕੀਤਾ ਜਾ ਸਕਦਾ, ਖਤਮ ਨਹੀਂ ਕੀਤਾ ਜਾ ਸਕਦਾ, ਜੋ ਪੰਜਾਬ ਦੀ ਸਾਈਕੀ ਆ ਭਾਜਪਾ ਨੂੰ ਕਿਤੇ ਦਾ ਕਿਸੇ ਆਪਣੇ ਕਿਸੇ ਨਾ ਕਿਸੇ ਸਿੱਖ ਜਿਹੜੇ ਸੈਕਟ ਆ ਉਹਦੇ ਨਾਲ ਅਲਾਇੰਸ ਕਰਨਾ ਹੀ ਪਊਗਾ, ਭਾਜਪਾ ਦੇ ਉੱਤੇ ਛਾਪ ਹੈਗੀ ਆ ਹਿੰਦੂਇਜ਼ਮ ਦੀ
1: ਜੀ,
2: ਨਰੋਲ ਹਿੰਦੂਇਜ਼ਮ ਦੀ ਸਰਕਾਰ ਜਿਹੜੀ ਹੈਗੀ ਆ ਪੰਜਾਬ ਦੇ ਵਿੱਚ ਸਰ ਨਹੀਂ ਬਣ ਸਕਦੀ। ਹਾਂਜੀ
0: ਉਹ ਤਾਂ ਮੈਨੂੰ ਪਤਾ ਹੀ,
2: ਮਤਲਬ
0: ਉਹ ਨੀ ਬਣ ਸਕਦੀ, ਜੇ ਤੁਸੀਂ ਕਹੋ ਜੇ ਕਿਤੇ ਕਿਸੇ ਨਾਲ ਵੀ ਸਮਝੌਤਾ ਇਹਨਾਂ ਦਾ ਹੋ ਗਿਆ ਅਕਾਲੀ ਹੈ ਨਾ
1: ਜੀ,
0: ਅਕਾਲੀ ਫੇਰ ਵੀ ਬੈਟਰ ਦੈਨ ਆ ਜਿਹੜਾ ਵਹੀਰ ਵਾਲੇ ਨੇ ਇਹਨਾਂ ਨੂੰ ਵਧੀਆ ਰਹਿਣਗੇ।
1: ਇੱਕ ਹੋਰ ਖਬਰ
0: ਵਹੀਰ ਵਾਲਿਆਂ ਦਾ, ਵਹੀਰ ਵਾਲਿਆਂ ਦਾ ਕੀ ਏਜੰਡਾ ਜੀ, ਵਹੀਰ ਵਾਲਿਆਂ ਦਾ ਕੀ ਏਜੰਡਾ ਹੈ, ਕੀ ਉਹ ਲੈ ਕੇ ਚੱਲੇ ਹੋਏ ਨੇ, ਕੀ ਉਹਨਾਂ ਨੇ ਪੰਜਾਬ ਲਈ ਉਹਨਾਂ ਦੇ ਕੋਈ ਮੁੱਦੇ ਸੁਣੇ ਨੇ ਤੁਸੀਂ, ਕੋਈ ਅੱਜ ਤੱਕ ਉਹਨਾਂ ਦਾ ਕੋਈ ਮੁੱਦਾ ਦੇਖਿਆ ਕੋਈ ਵੀ ਮਤਲਬ ਕੀ ਕਰ ਰਹੇ ਨੇ
1: ਜੀ,
0: ਉਹ ਖੁੱਲੇ ਬੋਲ ਵਾਂਗੂ ਜਿਵੇਂ ਆਪਾਂ ਹੁੰਦਾ ਜੀ ਬਾਣ ਹੁੰਦਾ ਸੀ ਬੋਲ ਨੂੰ ਛੱਡ ਦਿੰਦੇ ਖੁੱਲਾ ਜੀ, ਮਤਲਬ ਉਹ ਡਾਹਾ ਉਹਦੇ ਪਾ ਦਿੰਦੇ ਸੀ ਭਾਈ ਬਾਲਾ ਬਣਾ ਭੱਜੇ
1: ਜੀ,
2: ਤੇ ਕੋਈ ਹੈ ਉਹਨਾਂ ਦਾ ਏਜੰਡਾ ਜੀ? ਮੈਨੂੰ ਏਜੰਡਾ ਦੱਸੋ ਉਹਨਾਂ ਦਾ ਕੀ ਹੈ?
1: ਜੀ
2: ਉਹਨਾਂ ਦਾ
0: ਬੰਦੀ ਸਿੰਘ
2: ਏਜੰਡਾ ਇਹ
0: ਤਾਂ
2: ਹੈ ਜੀ,
0: ਕੱਲਾ
2: ਵੀ ਪਿਛਲੀ
0: ਅੰਮ੍ਰਿਤਪਾਲ ਹੈ।
2: ਵਾਰੀ ਤੁਸੀਂ ਅੱਗੇ ਪਿਛਲੀ ਵਾਰੀ ਤੁਸੀਂ ਬਦਲਾਅ ਕੀਤਾ ਸੀ ਤੇ ਐਤਕ ਵੀ ਤਾਂ ਬਦਲਾਅ ਨੂੰ ਹੀ ਪਾਉਣੀ ਹੈਗੀ, ਤੇ ਹੁਣ
1: ਮੌਕਾ
2: ਅਸੀਂ
1: ਸਾਨੂੰ ਵੀ
2: ਬਦਲ
1: ਦਿੱਤਾ।
2: ਹੈਗੇ ਆ, ਅਸੀਂ ਨਵੇਂ ਆ, ਪੁਰਾਣੇ
1: ਜੀ
2: ਵੱਲ ਨੂੰ ਤਾਂ ਤੁਸੀਂ ਕੀ ਮੋੜਨਾ? ਉਹਨਾਂ ਤੋਂ ਉਹ ਤਾਂ ਤੁਸੀਂ ਜਿਹੜੇ ਆ ਟੈਸਟਡ ਆ,
1: ਜੀ
2: ਹੁਣ ਆ ਸਾਰੇ
1: ਇਹਨਾਂ ਦੀ
2: ਜਿਹੜੇ
1: ਤਾਂ
2: ਹੈਗੇ ਆ
1: ਫਿਰ
2: ਟੈਸਟਡ ਆ, ਅਸੀਂ ਫਰੈਸ਼ਰ ਆ, ਤੇ
1: ਜੀ
2: ਤੁਸੀਂ ਸਾਡੇ ਤੇ ਰਲਾਈਏ ਪਾਉਣ ਕਰੋ। ਜਿੱਦਾਂ ਉਹਨਾਂ ਦਾ ਤੁੱਕਾ ਲੱਗ ਗਿਆ ਸੀ, ਹੋ ਸਕਦਾ ਸਾਡਾ ਵੀ ਲੱਗ ਗਿਆ।
1: ਬਿਲਕੁਲ ਹੈ ਜੀ।
0: ਇਹਨਾਂ ਨੂੰ ਚਲਾਉਣ ਵਾਲਾ ਤਾਂ ਕੋਈ ਹੈਗਾ? ਇਹਨਾਂ ਨੂੰ ਚਲਾਉਣ ਵਾਲਾ ਵੀ ਕੋਈ ਹੈ ਨਹੀਂ, ਇਹ ਦੇਖਿਓ ਕੀ ਕਰਨਗੇ।
1: ਨਹੀਂ, ਅੱਜ 5 ਮੈਂਬਰੀ
0: ਹਾਂਜੀ,
1: ਪਾਰਲੀਮੈਂਟਰੀ ਬੋਰਡ ਦਾ ਗਠਨ ਕਰਤਾ ਜੀ ਉਹਨਾਂ
0: ਕਿਹੜੇ ਕਿਹੜੇ ਨੇ ਉਹਦੇ ਵਿੱਚ?
1: ਨੇ ਉਹਦੇ ਵਿੱਚ ਹੈਗਾ ਜੀ ਬਾਬੂ ਸਿੰਘ ਬਰਾਰ,
0: ਕਦੋਂ ਸੁਣਿਆ ਸੀ?
1: ਤੇ ਸੁਖਵਿੰਦਰ ਸਿੰਘ ਅਗਵਾਨ,

0: ਅੰਮ੍ਰਿਤਪਾਲ ਦਾ ਬਾਪੂ ਆ ਉਹ,
1: ਜੀ
0: ਬਾਕੀ ਜਿਹੜੇ ਉਹਨੂੰ ਸਮਝਦੇ ਨੇ ਉਹਨਾਂ ਦਾ ਹੋਣਾ ਜੀ
1: ਬਿਲਕੁਲ ਹੈ ਜੀ। ਉਦੇ ਕੇ ਸਾਹਿਬ ਕਹਿ ਸਕਦੇ ਆ ਕਿ ਉਹ ਬੁਲਾਰੇ ਚੰਗੇ ਨੇ, ਲੋਕਾਂ ਨੂੰ ਥੋੜਾ ਜਿਹਾ ਕੈਚ ਕਰ ਲੈਂਦੇ ਆ, ਹੋਰ ਕੀ ਹੈ।
0: ਮੈਂ ਤੁਹਾਡੀ ਗੱਲ ਨਾਲ ਸਹਿਮਤ ਹਾਂ, ਪਰ ਮੈਂ ਜਿੱਥੇ ਤੱਕ ਉਹਨੂੰ ਸੁਣਿਆ ਨਾ,
1: ਜੀ
0: ਉਹਦੀ ਸੋਚ ਸਿੱਖੀ ਵਾਲੀ ਨੀ ਹੈਗੀ,
1: ਨਹੀਂ ਨਹੀਂ ਨਹੀਂ
0: ਉਹ ਇੱਕ
1: ਬਹੁਤ
0: ਕਮਿਊਨਿਟੀ ਨੂੰ ਇਹ
1: ਗੁਮਰਾਹ ਹੋਣਾ ਜੀ,
0: ਕਰ ਰਹੇ।
1: ਬਿਲਕੁਲ ਹੈ।
0: ਇੱਕ ਮਿੰਟ ਰਾਜੀ ਦਿਓ ਜਵਾਬ ਤੁਸੀਂ ਬੜੇ।
2: ਹਾਂਜੀ ਜੀ, ਪਰ ਭਾਜਪਾ ਦਾ ਤਾਂ ਜਿਹੜਾ ਸਰ ਇਸ ਤਰ੍ਹਾਂ ਹੈਗਾ ਆ ਵੀ ਇਸ ਵੇਲੇ ਪੰਜਾਬ ਨੂੰ ਤਾਂ ਜਿਹੜੀ ਲੋੜ ਹੈਗੀ ਆ ਉਸ ਪਾਰਟੀ ਦੀ ਆ, ਜਿਹੜੀ ਪਾਰਟੀ ਦਾ ਸੱਤਾ ਦਾ ਮਤਲਬ ਜਿਹੜਾ ਆ ਪੰਜਾਬ ਨੂੰ ਉਸ ਪਾਰਟੀ ਦੀ ਲੋੜ ਆ ਜਿਹਦਾ ਸੈਂਟਰ ਦੇ ਨਾਲ ਮਾੜਾ ਮੋਟਾ
1: ਜੀ
2: ਗਠਜੋੜ ਹੋਵੇ, ਤਾਂ ਕਿ ਸਰ ਜਿਸ ਗਟਰ ਦੇ ਵਿੱਚ ਅਸੀਂ ਡਿੱਗ ਪਏ ਆ ਉੱਥੋਂ ਨਿਕਲਣਾ ਬਹੁਤ ਔਖਾ।
1: ਬਿਲਕੁਲ,
2: 5 ਲੱਖ ਕਰੋੜ ਰੁਪਏ ਦੀ ਕਰਜਾਈ ਆ ਸਟੇਟ
1: ਜੀ,
2: ਕੀ ਕਰੋਗੇ ਤੁਸੀਂ ਪੈਸਾ ਤੁਹਾਡੇ ਕੋਲ? ਇਹ ਤਾਂ ਨੀ ਹੈਗਾ ਸੀਗਾ ਵੀ ਪੈਸਾ ਹੈ ਨੀ ਸੀਗਾ, ਪੈਸਾ ਹੈਗਾ ਸੀ, ਪੈਸਾ ਚੱਕ ਬਹੁਤ ਹੋ ਗਿਆ ਇੱਥੋਂ ਜੀ
1: ਜੀ
2: ਤੁਹਾਡੇ ਸਾਹਮਣੇ ਤਾਂ ਜਿਹੜਾ ਹੈਗਾ ਜੀ ਉੱਥੋਂ ਬੈਗ ਡਿੱਗਦੇ ਦੇਖੇ ਆ, ਨੋਟ ਉੱਡਦੇ ਦੇਖੇ ਹੈਗੇ ਆ, ਇੱਥੇ ਪਤਾ ਨੀ ਕਿੰਨਾ ਕੁ ਪੈਸਾ ਢੋਰਿਆ ਗਿਆ ਹੈ ਪੰਜਾਬ ਚੋਂ
1: ਜੀ,
2: ਸਾਰੇ ਦਿੱਲੀ ਵਾਲਿਆਂ ਦੇ ਵਿਆਹ ਜਿਹੜੇ ਹੋਏ ਪੰਜਾਬ ਦੇ ਸਿਰ ਤੋਂ ਹੋਏ ਜੀ
1: ਜੀ।
2: ਸੋ ਇਸ ਕਰਕੇ ਇਹ ਮਤਲਬ ਜਿਹੜਾ ਆ ਮਾਈਨਿੰਗ ਦੇ ਉੱਤੋਂ ਦੇਖੋ ਹੁਣ ਮਾਈਨਿੰਗ ਕਿੰਨੀ ਇਸ ਵੇਲੇ ਚੱਲ ਰਹੀ ਹੈਗੀ ਆ, ਮਾਈਨਿੰਗ ਦਾ ਪੈਸਾ ਜਿਹੜਾ ਕਿੱਥੇ ਜਾ ਰਿਹਾ ਆ, ਸਟੇਟ ਨੂੰ ਤਾਂ ਕੋਈ ਬੈਨੀਫਿਟ ਨੀ ਹੋ ਰਿਹਾ
1: ਜਾ ਰਿਹਾ। ਸੈਣੀ ਸਾਹਿਬ ਦੇਖੋ ਕਿੰਨੇ ਵਧੀਆ ਲੇਖੇ ਲਾ ਰਹੇ ਨੇ, ਆ ਦੇਖੋ ਮੈਂ ਖਬਰ ਸੁਣਾਉਣਾ ਤੁਹਾਨੂੰ, ਖੁਸ਼ ਖਬਰ ਹੀ ਆਈ ਆ ਨਵੀਂ। ਕੱਲ ਦਾ ਮੁੱਦਾ ਪਰਸੋਂ ਦਾ ਚੱਲ ਰਿਹਾ ਕਿ ਸਰਕਾਰੀ ਸਕੂਲਾਂ ਦੇ ਜਿਹੜੇ ਬੱਚੇ ਆ ਉਹਨਾਂ ਦੇ ਬਿਜਲੀ ਦੇ ਬਿੱਲ ਮਾਫ ਨਹੀਂ ਕੀਤੇ, ਭਈ ਉਹਨਾਂ ਨੂੰ ਮਾਫ਼ੀ ਦੇ ਦਈਏ, ਬੱਚੇ ਆਉਣਗੇ ਪੜ੍ਹਨਗੇ ਲਿਖਣਗੇ ਤੇ ਚਲੋ ਕਿਤੇ ਨਾ ਕਿਤੇ ਰਿਲੈਕਸੇਸ਼ਨ ਮਿਲੇਗੀ ਸਰਕਾਰ ਦੇ ਵੱਲੋਂ ਸਰਕਾਰੀ ਸਕੂਲਾਂ ਨੂੰ, ਪਰ ਗਊਸ਼ਾਲਾਵਾਂ ਦੇ ਬਿਜਲੀ ਬਿੱਲ ਮਾਫ਼ ਕਰਤੇ ਆ ਮਾਨ ਸਰਕਾਰ ਵੱਲੋਂ, ਗਊ ਸੇਵਾ ਸੰਸਥਾਵਾਂ ਨੂੰ ਵੱਡੀ ਰਾਹਤ ਦੇਤੀ ਆ ਜੀ।
2: ਦੇਖੋ ਜਦੋਂ ਸਪੀਕਰ ਸਾਹਿਬ ਗਾਂ ਦੀ ਪੂਛ ਆਪਣੀ ਪੱਗ ਤੇ ਰੱਖਦੇ ਹੈਗੇ ਆ ਤੇ ਉਹਨਾਂ ਨੇ ਬਿੱਲ ਤਾਂ ਮਾਫ਼ ਕਰਨਾ ਹੀ ਆ, ਐਡਾ ਸਤਿਕਾਰ ਗਊ ਦਾ ਹੋਰ ਕਿਸੇ ਨੇ ਕੀਤਾ ਹੀ ਨੀ ਜੀ।
0: ਮੈਂ ਜਦੋਂ ਪਹਿਲੀ ਗੇਰੀ ਖਬਰ ਪੜ੍ਹੀ, ਮੈਂ ਕਿਤੇ ਜਿਹੜਾ ਬਿਜਲੀ ਦੇ ਉੱਪਰ ਗਊ ਸੈਸ ਲੱਗਦਾ, ਮੈਂ ਕਿਤੇ ਉਹ ਮਾਫ਼ ਕਰਤਾ, ਮੈਂ ਤਾਂ ਇੱਧਰ ਨੂੰ ਗਿਆ, ਮੈਂ ਚਲੋ ਸ਼ਾਇਦ ਬਿਜਲੀ ਬਿੱਲ ਘੱਟ ਜਾਣਗੇ।
1: ਨਹੀਂ, ਗਊਸ਼ਾਲਾਵਾਂ ਦੇ ਬਿਜਲੀ ਬਿੱਲ ਮਾਫ਼
0: ਅਜੇ ਤਾਂ ਦੇਖਿਓ ਕੀ ਕੁਛ ਹੋਊਗਾ
1: ਹੁੰਦਾ ਜੀ।
0: ਉਹ ਅੱਗੇ ਹੀ ਉਹ ਇਸ ਨਾਂ ਦੇ ਉੱਪਰ ਮੈਂ ਨੀ ਕਹਿੰਦਾ ਕੀ ਉਹ ਅੱਗੇ ਕਿੰਨਾ ਘਪਲਾ ਕਰ ਰਹੇ ਨੇ, ਕਿੰਨੀ ਗਰੀ ਇਹ ਗੱਲ ਹੋਈ ਹੈ।
1: ਬਿਲਕੁਲ,
0: ਜਿਹੜਾ ਉਹ ਪ੍ਰਧਾਨ ਆ ਪੰਜਾਬ ਦਾ, ਕੈਬਨਿਟ ਦਾ ਰੈਂਕ ਆ ਉਹਦੇ ਕੋਲ
1: ਜੀ,
0: ਪਤਾ ਸਾਡੇ ਨਾ ਅਸਲ ਚ ਸਾਡੇ ਨਾ ਇੱਕ ਕਿਸਮ ਦਾ ਫਰਸਟ੍ਰੇਸ਼ਨ ਨੀ ਹੈਗੀ। ਮੈਂ ਨਾ ਅੱਜ ਇੱਕ ਸਾਡੇ ਚਲੋ ਖੰਨੇ ਬਹੁਤ ਪ੍ਰੋਮੀਨੈਂਟ ਪਰਿਵਾਰ ਦਾ ਮੁੰਡਾ ਸੀ
1: ਜੀ,
0: ਬ੍ਰਦਰ ਉਹਦਾ ਮਾਰਕੀਟ ਕਮੇਟੀ ਖੰਨੇ ਦਾ ਚੇਅਰਮੈਨ ਹੈ
1: ਜੀ,
0: ਤੇ ਉਹ ਆਪ ਪਿੰਡ ਦਾ ਸਰਪੰਚ ਸੀ, ਆੜ੍ਹਤ ਸੀ ਤੇ ਮੰਤਰੀ ਨਾਲ ਪੂਰੀ ਜਾਣੀ ਨੇੜਤਾ। ਚਲੋ ਉਹ ਨੀ ਮੈਂ ਗੱਲ ਕਰਦਾ, ਚਲੋ ਚੋਹੇ ਜੇ ਵੀ ਸੀਗੇ, ਬੜੇ ਨੋਨ ਜੇ ਸੀ ਪਰਿਵਾਰ ਚੋਂ
1: ਜੀ।
0: ਉਹ ਮੁੰਡੇ ਦੀ ਗੱਡੀ ਚ ਆਇਆ ਉਹ ਆੜ੍ਹਤ ਦੇ ਵਿੱਚੋਂ, ਆਪਦੇ ਮੁੰਡੇ ਨੂੰ ਕਹਿੰਦਾ ਤੂੰ ਉਹ ਲੈ ਜਾ ਆਪਣੇ ਕਾਰ ਘਰ ਨੂੰ, ਮੈਂ ਮੋਟਰਸਾਈਕਲ ਖੜਾ ਇੱਥੇ, ਮੈਂ ਮੋਟਰਸਾਈਕਲ ਲੈ ਆਵਾਂ
1: ਜੀ।
0: ਟੋਆ ਸੀ, ਟੋਏ ਦੇ ਵਿੱਚ ਮੋਟਰਸਾਈਕਲ ਕਿਤੇ ਲੱਗਿਆ ਮਾੜਾ ਮੋਟਾ, ਉਧਰੋਂ ਟਰੱਕ ਆਉਂਦਾ ਸੀ ਹੈਵੀ ਵੇਟ
1: ਜੀ,
0: ਉਹਦੇ ਲੱਕ ਦੇ ਉੱਪਰ ਦੀ ਲੰਘਿਆ, ਉਹ ਬਚ ਸਕਦਾ ਸੀ, ਬਚਦਾ ਜਾਂ ਵਰਦਾ ਪਤਾ ਨੀ, ਕਿਸੇ ਨੇ ਚੱਕਿਆ ਹੀ ਨਹੀਂ ਨੋਨ ਪਰਸਨ ਖੰਨੇ ਦਾ
1: ਜੀ।
0: ਉਹ ਬਲੀਡਿੰਗ ਇੰਨੀ ਜ਼ਿਆਦਾ ਹੋ ਗਈ ਕਿ ਮਤਲਬ ਡੈਥ ਹੋ ਗਈ ਉਹਦੀ। ਮਤਲਬ ਮੈਂ ਉਹਦੀ ਖਬਰ ਸੁਣ ਕੇ ਮੈਂ ਜਿਹੜੀ ਗੱਲ ਕਰਨ ਲੱਗਿਆ ਕਿ ਜਿਹੜੇ ਲੋਕ ਪੰਜਾਬ ਜਾਂ ਹਿੰਦੁਸਤਾਨ ਛੱਡ ਕੇ ਭੱਜਦੇ ਨੇ, ਇੱਕ ਕਾਰਨ ਥੋੜੋ ਆ ਉੱਥੇ,
1: ਨਹੀਂ ਜੀ ਨਹੀਂ ਜੀ,
0: ਉਧਰ ਨੂੰ ਤਾਂ ਕਿਸੇ ਦਾ ਧਿਆਨ ਹੀ
1: ਨਹੀਂ ਜੀ,
0: ਕਿਸੇ ਚੀਜ਼ ਦਾ ਧਿਆਨ ਹੈ ਨੀ।
1: ਬਿਲਕੁਲ ਹੈ ਜੀ,
0: ਸੜਕਾਂ ਦੇ ਉੱਪਰ ਲੰਘਣ ਨੂੰ ਜਗ੍ਹਾ ਬੰਦ ਕਰੀ ਪਈ ਹੈ, ਰੇਹੜੀ ਵਾਲਿਆਂ ਨੇ ਜਿਹੜਾ ਜਿੱਥੇ ਜੀ ਕਰਦਾ ਸਬਜ਼ੀ ਲੈਣ ਨੂੰ ਖੜ ਜਾਂਦਾ
1: ਜੀ।
0: ਹੈ ਕੋਈ ਉੱਥੇ ਮਤਲਬ ਤੁਸੀਂ ਇੱਕ ਸ਼ਹਿਰ ਕ੍ਰੋਸ ਕਰਨਾ ਵੀ ਜੇ ਲੋਕਲ
1: ਜੀ,
0: ਹਾਈਵੇ ਦੇ ਉੱਪਰ ਦੀ ਨਹੀਂ, ਥੱਲੇ ਦੀ ਹਾਈਵੇ ਦੇ ਵੀ ਟਾਈਮ ਦਾ, ਥੱਲੇ ਦੀ ਵੀ ਕ੍ਰੋਸ ਕਰਨਾ ਤੁਹਾਨੂੰ ਉੱਥੇ ਵੀ ਕਾਣ ਹੋ ਜਾਂਦਾ,
1: ਹੋ ਜਾਂਦਾ ਜੀ। ਬਿਲਕੁਲ,
0: ਮਤਲਬ ਇੱਕ ਚੀਜ਼ ਕਰ ਮੂਰਖ ਨੂੰ ਪੈਸੇ ਵਾਲਾ ਕੀ ਹਰ ਬੰਦਾ ਛੱਡ ਕੇ ਭੱਜਣ ਨੂੰ ਤਿਆਰ ਹੋਇਆ ਪਿਆ, ਹਾਲਾਤ ਤਾਂ ਸਾਡੇ ਇਹ ਬਣੇ ਹੋਏ ਨੇ ਤੇ ਅਸੀਂ ਅਜੇ ਵੀ ਕਹਿੰਦੇ ਹਾਂ ਵੀ ਗਊਆਂ ਨੂੰ ਕਿਤੇ ਧੋਪਣਾ ਲੱਗ ਜਾਵੇ
1: ਜੀ। ਜੀ ਜੀ ਬਿਲਕੁਲ ਹੈ ਜੀ,
0: ਬੰਦੇ ਗਊਆਂ ਮਾਰੀ ਜਾਂਦੀਆਂ।
2: ਵੀਰ ਜੀ, ਮੈਂ ਨਾ ਬਹੁਤ ਇੱਕ ਸਿੰਸੀਅਰ ਜੀ ਗੱਲ ਲੱਗਾ ਕਹਿਣ, ਗੱਲ ਇਹ ਕਿ ਜਿਹੜਾ ਬੰਦਾ ਰੋਜ਼ 50 ਕਿਲੋਮੀਟਰ ਟਰੈਵਲ ਕਰਦਾ ਹੈ ਨਾ ਜੀ
1: ਜੀ,
2: ਇਹਨਾਂ ਸੜਕਾਂ ਤੇ, ਮੈਂ ਸੋਚ ਰਿਹਾ ਹੈਗਾ ਆ ਕਿ ਉਹਦੀ ਉਮਰ 5 ਸਾਲ ਘੱਟ ਜਾਂਦੀ ਹੈ ਜੀ
1: ਜੀ।
2: ਕਾਰਨ ਇਹ ਹੈਗਾ ਆ ਕਿ ਪਹਿਲਾਂ ਤਾਂ ਸੜਕਾਂ ਦੇ ਹਾਲਾਤ, ਦੂਜਾ ਟ੍ਰੈਫਿਕ ਦੇ ਹਾਲਾਤ, ਤੀਜਾ ਵਾਰਾ ਡੰਗਰਾਂ ਦਾ ਜਿਹੜਾ ਹੈਗਾ ਆ ਜੀ, ਉਹ ਜਿੰਨੀ ਟੈਨਸ਼ਨ ਦੇ ਵਿੱਚ ਸਰ, ਜਿੰਨੀ ਟੈਨਸ਼ਨ ਚ ਡਰਾਈਵਿੰਗ ਕਰਨੀ ਪੈਂਦੀ ਆ ਨਾ ਜੀ, ਆਟੋਮੈਟਿਕਲੀ ਬੰਦੇ ਦੀ ਉਮਰ ਘੱਟਦੀ ਹੈ ਜੀ ਉਸ ਚੀਜ਼ ਦੇ ਨਾਲ
1: ਜੀ।
2: ਪਰ ਇਹ ਸਭ ਤੁਸੀਂ ਯਕੀਨ

0: ਉਹ ਕਈ ਵਾਰੀ ਕਚਹਿਰੀ ਜਦੋਂ ਜਾ ਕੇ ਬੈਠੀ ਦਾ ਨਾ ਜੀ,
1: ਜੀ
0: ਤੇ ਟ੍ਰੈਫਿਕ ਦੇ ਵਿੱਚੋਂ ਗਏ ਹੋਈ ਦਾ,
1: ਜੀ
0: ਇੱਕ ਦੋ ਚਾਂਸ ਤਾਂ ਏਦਾਂ ਦੇ ਹੁੰਦੇ ਹੈਗੇ ਆ ਵੀ ਜਿੱਥੇ ਸ਼ੁਕਰ ਮਨਾਈ ਦਾ ਆ ਵੀ ਚਲੋ ਬਚਾਅ ਹੋ ਗਿਆ ਜੀ,
1: ਜੀ
0: ਤੇ ਜਦੋਂ ਕਚਹਿਰੀ ਜਾ ਕੇ ਬੈਠੀ ਦਾ ਹਾਰਟ ਬੀਟ ਵਧੀ ਹੁੰਦੀ ਆ ਜੀ, ਨੋਰਮਲ ਨੀ ਹੁੰਦੀ, ਹਾਰਟ ਬੀਟ
1: ਬਿਲਕੁਲ
0: ਥੋੜੀ ਦੇਰ ਵਧੀ ਰਹਿੰਦੀ ਆ, 5-7 ਮਿੰਟ 10 ਮਿੰਟ, ਤੇ ਮੈਂ ਮਹਿਸੂਸ ਕਰਦਾ ਹੁੰਦਾ ਵੀ ਜੇ ਸੜਕਾਂ ਤੇ ਟ੍ਰੈਫਿਕ ਏਦਾਂ ਹੀ ਵੱਧਦਾ ਰਿਹਾ ਔਰ
1: ਜੀ
0: ਅਨਕੰਟਰੋਲਡ ਹੋਇਆ ਤੇ ਇਹ ਸੜਕਾਂ ਦਾ ਹਾਲਾਤ ਵੀ ਇਹੋ ਰਹੇ ਵੀ ਕਿੱਥੇ ਟੋਆ ਦਾ ਪਤਾ ਹੀ ਨੀ ਲੱਗਦਾ ਸਰ ਕਿੱਥੇ ਆ,
1: ਜੀ
0: ਸਟੀਅਰਿੰਗ ਜਿਹੜਾ ਹੈਗਾ ਕਦੀ ਇੱਕ ਹੱਥ ਨਾਲ ਨੀ ਫੜਿਆ ਜੀ, ਦੋ ਹੱਥ ਨਾਲ ਸਟੀਅਰਿੰਗ ਫੜਨਾ ਪੈਂਦਾ ਕਿਉਂਕਿ ਪਤਾ ਹੀ ਨੀ ਤੁਹਾਡਾ ਸਟੀਅਰਿੰਗ ਜਿਹੜਾ ਹੈਗਾ ਆ ਉਹ ਕਿੱਥੇ ਜਿਹੜਾ ਆ ਸਰ, ਨਹੀਂ ਸਪੀਡ ਦੇ ਉੱਤੇ ਟੋਏ ਦਾ ਨਹੀਂ ਪਤਾ ਲੱਗਦਾ, ਟੋਏ ਜਿਹੜੇ ਏਡੇ ਏਡੇ ਡੂੰਘੇ ਆ ਜੀ ਸੜਕਾਂ ਤੇ,
1: ਜੀ
0: ਦੈਟ ਟੂ ਔਨ ਦਾ GT ਰੋਡ ਆਲਸੋ ਸਰ, ਜਿੱਥੇ ਤੁਸੀਂ ਜਿਹੜਾ ਹੈਗਾ ਆ 30 ਕਿਲੋਮੀਟਰ ਪਿੱਛੇ ਜਿਹੜਾ ਆ ਟੋਲ ਲਿਆ ਆ ਹੈਜੀ, ਉਹਨਾਂ ਕਾਰਨ ਇਹ ਹੈਗਾ ਆ ਨਾ ਜੀ, ਜੇ ਮਤਲਬ ਘਰ ਦੇ ਵਿੱਚ ਮਾਲਕ ਜਿਹੜਾ ਆ ਉਹ ਸਟਰੋਂਗ ਹੋਵੇ ਤੇ ਉਹ ਫਿਰ ਜਿਹੜਾ ਆ ਉਹ ਬਾਕੀ ਕੰਮ ਵੀ ਕਰ ਸਟਰੋਂਗਲੀ ਕਰਵਾ ਲੈਂਦਾ, ਜੇ ਸੈਂਟਰ ਦੀ ਉਹ ਸੜਕ ਸੈਂਟਰ ਦੇ ਅੰਡਰ ਆਉਂਦੀ ਹੈਗੀ, ਸੈਂਟਰ ਵੀ ਉੱਥੇ ਹੀ ਕੰਮ ਕਰਦਾ ਜਿੱਥੇ ਜੁੱਤੀ ਦੇ ਨਾਲ ਚਲਾਇਆ ਜਾਂਦਾ, ਸੰਸੀਅਰਲੀ ਚਲਾਇਆ ਜਾਂਦਾ ਜੀ,
1: ਬਿਲਕੁਲ ਹੈ ਜੀ।
0: ਤੋ ਇਸ ਕਰਕੇ ਸਾਡੇ ਤੇ ਇਹ ਬਹੁਤ ਲਾਈਫ ਦਾ ਹੈਗਾ ਆ ਜੀ ਰਿਸਕ
1: ਜੀ ਇੱਕ ਸੈਣੀ ਸਾਹਿਬ ਔਜਲਾ ਸਾਹਿਬ ਮਿਊਟ ਦੇ ਉੱਤੇ ਚਲੇ ਗਏ, ਚਲੋ ਇੱਕ ਸੱਜਣ ਉਹਨਾਂ ਦਾ ਸੁਨੇਹਾ ਆਇਆ ਆਪਣੇ ਉਹਨਾਂ ਦਾ ਸ਼ੇਅਰ ਬਾਲੀਵੁੱਡ ਟੀਵੀ ਤੋਂ ਹੈਗੇ ਨੇ ਤੇ ਉਹ ਲਿਖਦੇ ਆ ਕਿ ਆਪਣਾ ਇੱਕ ਮਿੰਟ ਜੀ ਮੈਂ ਇੱਧਰੋਂ ਕੱਢ ਲਵਾਂ ਕਿੱਥੇ ਚਲੇ ਗਿਆ ਸੁਨੇਹਾ ਮੈਂ ਕੱਢ ਕੇ ਰੱਖਿਆ ਸੀ ਉਹਨਾਂ ਦਾ, ਉਹ ਲਿਖਦੇ ਨੇ ਕਿ ਸੁਖਬੀਰ ਮੋਦੀ ਤੋਂ ਰਾਹਤ ਦੀ ਜਿਹੜੀ ਆ ਉਮੀਦ ਕਰ ਰਹੇ ਨੇ ਤਾਂ ਕਿ ਕਹਿੰਦੇ ਉਹ ਜੇਲ੍ਹ ਜਾਣ ਤੋਂ ਬਚ ਸਕਣ ਕਿਉਂਕਿ ਕੈਪਟਨ ਤੇ ਖਹਿਰਾ ਵਿਰੁੱਧ ਜਿਹੜਾ ED ਦਾ ਕੇਸ ਚੱਲ ਰਿਹਾ ਤੇ ਸੁਖਬੀਰ ਜਾਣਦੇ ਨੇ ਕਿ ਮੁੱਖ ਮੰਤਰੀ ਮਾਨ ਉਹਨਾਂ ਨੂੰ ਜੇਲ੍ਹ ਭੇਜ ਸਕਦੇ ਆ ਤੇ ਇਸ ਦੇ ਲਈ ਉਹਨਾਂ ਨੂੰ ਮੋਦੀ ਦੀ ਕਹਿੰਦੇ ਮਦਦ ਦੀ ਲੋੜ ਹੈ, ਕਿਵੇਂ ਦੇਖਦੇ ਹੋ ਜੀ? ਜੇ ਕੈਪਚਰ ਕਰਨਗੇ ਤਾਂ ਉਹ ਤਾਂ ਮੋਦੀ ਸਾਹਿਬ ਹੀ ਕਰਨਗੇ ਕੈਪਚਰ, ਉਹਨਾਂ ਨੂੰ ਜੇ ਕਰਨਗੇ ਤਾਂ ਮਾਨ ਸਾਹਿਬ ਤਾਂ ਨਹੀਂ ਕਰ ਸਕਦੇ।
0: ਨਹੀਂ ਉਹਨਾਂ ਨੇ ਨਹੀਂ ਨਹੀਂ ਨਹੀਂ ਸਰ ਨਹੀਂ ਏਦਾਂ ਦੀ ਗੱਲ ਨਹੀਂ ਹੈ
1: ਜੀ,
0: ਕਿਉਂਕਿ ਮਾਨ ਦੇ ਐਕਸ਼ਨ ਦੇ ਉੱਤੇ ਜਿਹੜਾ ਹੈਗਾ ਆ ਮੋਦੀ ਕੁਛ ਨਹੀਂ ਕਰ ਸਕਦੇ
1: ਜੀ,
0: ਬਾਕੀ ED ਨੇ ਜਿਹੜਾ ਹੈਗਾ ਜੇ ਸੁਖਬੀਰ ਬਾਦਲ ਨੂੰ ਹੱਥ ਪਾਉਣਾ ਹੁੰਦਾ ਤੇ ਬਹੁਤ ਦੇਰ ਪਹਿਲਾਂ ਪਾ ਲੈਣਾ ਸੀ,
1: ਮਾਨ ਉਹਨਾਂ ਦੇ ਕਹਿਣ ਦੇ ਉੱਤੇ ਬੱਸਾਂ ਦਾ ਸੀਗਾ ਮੁੱਦਾ ਜਾਂ ਹੋਰ ਸਾਰੀਆਂ ਚੀਜ਼ਾਂ,
0: ਨਾ ਨਾ ਉੱਥੇ ਜਿਹੜੇ ਹੈਗੇ ਆ ਉਹਨਾਂ ਨੇ
1: ਉਹਨਾਂ ਨੇ ਫਾਈਲਾਂ ਕਹਿੰਦੇ ਟੇਬਲ ਤੇ ਪਈਆਂ ਨੇ,
0: ਸਾਰਾ ਅਗਲਿਆਂ ਨੇ ਲੀਗਲੀ ਤੌਰ ਤੇ ਸਹੀ ਹੈਗੇ ਆ,
1: ਬਿਲਕੁਲ ਹੈ,
0: ਕਈ ਚੀਜ਼ਾਂ ਹੁੰਦੀਆਂ ਪਰ ਸਾਹਿਬ ਮੰਨ ਲਓ ਇੱਕ ਛੋਟੀ ਜਿਹੀ ਗੱਲ ਹੈ ਜੀ, ਮੈਂ ਮਤਲਬ ਜਿਹੜਾ ਆ ਭਈ ਤੁਹਾਡੇ ਸਿਗਨੇਚਰ ਕਰਕੇ ਬੈਂਕ ਚੋਂ ਪੈਸੇ ਕਢਾ ਲਿਆਉਣਾ
1: ਜੀ,
0: ਇਟ ਇਜ਼ ਫੋਰਜਰੀ ਆ ਨਾ
1: ਜੀ,
0: 420 ਆ ਨਾ ਜੀ,
1: ਬਿਲਕੁਲ ਹੈ ਜੀ,
0: ਕੋਈ ਬੰਦਾ ਤੀਜਾ ਉੱਠ ਕੇ ਕੰਪਲੇਂਟ ਕਰ ਦਿੰਦਾ ਵੀ ਰਾਜਨ ਸੈਣੀ ਨੇ ਭਾਰਤ ਸਾਹਿਬ ਦੇ ਸਾਈਨ ਕਰਕੇ ਤੇ ਪੈਸੇ ਕਢਾਏ ਆ
1: ਜੀ,
0: ਬੈਂਕ ਤੁਹਾਨੂੰ ਪੁੱਛਦਾ ਆ
1: ਜੀ,
0: ਤੁਸੀਂ ਇੰਨੀ ਗੱਲ ਕਹਿ ਦਿੰਦੇ ਕਿ ਸਾਈਨ ਮੇਰੇ ਹੀ ਆ,
1: ਚਾਹੇ ਘਰ ਵਾਲੀ ਦੇ ਆ, ਇੱਕ ਪਰਿਵਾਰ ਚ ਨਹੀਂ
0: ਆਪਾਂ ਲੀਗਲ ਕਰ
1: ਸਕਦੇ ਕਿਸੇ ਦੇ,
0: ਸ਼ਰੇਆਮ ਸਰ ਸ਼ਰੇਆਮ ਕੰਮ ਗਲਤ ਆ,
1: ਗਲਤ ਆ ਜੀ,
0: ਪਰ ਜੇ ਤੁਸੀਂ ਤੁਸੀਂ ਐਡਮਿਟ ਕਰਦੇ ਆ ਵੀ ਹਾਂ ਜੀ ਸਿਗਨੇਚਰ ਮੇਰਾ ਹੀ ਆ
1: ਜੀ,
0: ਤੇ ਦੈਨ ਉਹ ਆਫੈਂਸ ਆਪਣੇ ਆਪ ਦੇ ਵਿੱਚ ਖਤਮ ਹੋ ਜਾਂਦਾ ਜੀ,
1: ਬਿਲਕੁਲ ਹੈ ਜੀ,
0: ਸੋ ਇਹ ਕੁਛ ਇੱਕ ਚੀਜ਼ਾਂ ਹੁੰਦੀਆਂ ਹੈਗੀਆਂ ਆ ਵੀ ਕੁਛ ਇੱਕ ਗਲਤ ਕੰਮ ਹੁੰਦੇ ਆ ਜਿਹੜੇ ਜਿਹੜੇ ਆ ਡਾਂਗੇ ਦੀ ਚੋਟ ਤੇ ਵੀ ਬੰਦਾ ਕਰ ਜਾਂਦਾ ਜੀ, ਉਹਦੇ ਵਿੱਚ ਜਿਹੜਾ ਆ ਫੇਰ ਨੀ ਕਰ ਸਕਦੇ। ਹੁਣ ਸਵਾਲ ਤਾਂ ਇਹ ਹੈਗਾ ਸੀਗਾ ਵੀ ਜੇ ਤੁਸੀਂ ED ਦੀ ਗੱਲ ਕਰਦੇ ਆ, ਉਹਨਾਂ ਨੇ ਬਹੁਤ ਭਾਰੇ ਸਾਹਿਬ ਵੱਡੇ ਬਾਦਲ ਸਾਹਿਬ ਦਾ ਜਿਹੜਾ ਹੈਗਾ ਨਾ ਅਜੇ ਵੀ ਇੰਨਾ ਕੁ ਹੈਗਾ BJP ਦੇ ਵਿੱਚ, ਉਹ ਕਰਦੇ ਹੈਗੇ ਜੀ ਥੋੜਾ ਜਿਹਾ ਸ਼ਰਮ ਕਰਦੇ,
1: ਜ਼ਿੰਦਗੀ ਮਤਲਬ ਕਿ ਦੇਣਦਾਰ ਰਹਿਣਗੇ ਉਹਨਾਂ ਦੇ, ਮੰਨਦੇ ਆ
0: ਉਹ ਮੰਨਦੇ ਆ ਇਸ ਚੀਜ਼ ਨੂੰ ਮੰਨਦੇ ਹੈਗੇ ਆ, ਉਹ ਜ਼ਿਕਰ ਵੀ ਕਰਦੇ ਹੈਗੇ ਉਹਨਾਂ ਦਾ ਜੇ ਕਿਤੇ ਲੋੜ ਹੁੰਦੀ ਆ ਉਹਨਾਂ ਦਾ ਜ਼ਿਕਰ ਵੀ ਕਰਦੇ ਆ, ਉਹ ਜੇ ਮਤਲਬ ਪੋਲੀਟੀਕਲੀ ਉਹਨਾਂ ਨੇ ਇੰਨਾ ਸਨੱਬ ਕਰਨਾ ਹੁੰਦਾ ਤੇ ਉਹਨਾਂ ਨੇ ਪਹਿਲਾਂ ਹੀ ਇਹ ਕੰਮ ਕਰ ਦੇਣੇ ਸੀ ਕਿ ਅੱਜ ਤੱਕ ਜਿਹੜਾ ਹੈਗਾ ਆ ਸੁਖਬੀਰ ਬਾਦਲ ਨੂੰ ਕਿਸੇ ਗੱਲ ਦੇ ਉੱਤੇ ਜਾਂ ਮਤਲਬ ਕਿਉਂਕਿ ED ਨੇ ਜਿਹੜਾ ਹੈਗਾ ਜੇ ਆਪਾਂ ਇਹੀ ਪ੍ਰਜ਼ੰਪਸ਼ਨ ਲੈ ਕੇ ਚੱਲਦੇ ਆ ਕਿ ਪੋਲੀਟੀਕਲ ਵੈਂਡੈਟੇ ਦੇ ਥਰੂ ED ਐਕਟ ਕਰਦੀ ਆ, ਤੇ ਦੈਨ ਜਿਹੜਾ ਹੈਗਾ ਆ ਉਹਨਾਂ ਨੂੰ ਕੋਈ ਹੈਜ਼ੀਟੇਸ਼ਨ ਨਹੀਂ ਸੀ ਹੋਣੀ, ਉਹਨਾਂ ਨੇ ਪਹਿਲਾਂ ਹੀ ਹੱਥ ਪਾ ਲੈਣਾ ਸੀ, ਪਰ ਕਿਉਂਕਿ ਉਹਨਾਂ ਨੂੰ ਨਹੀਂ ਪਾਉਣਾ ਜੀ।
1: ਸੈਣੀ ਸਾਹਿਬ ਪੇਂਡੂ ਏਰੀਆ ਨੀ ਕੱਲਾ ਅਕਾਲੀ ਦਲ ਦੇ ਨਾਲ ਜੁੜਿਆ, ਸ਼ਹਿਰੀ ਏਰੀਆ ਵੀ ਜਾਂ ਬਿਜ਼ਨਸਮੈਨ ਉਹਨਾਂ ਦੇ ਨਾਲ ਉਹ ਵੀ ਉਨਾ ਕੇ ਤਕਰੀਬਨ ਜੁੜਿਆ ਹੋਇਆ ਹੈ, ਤੇ ਦੂਸਰਾ ਇਹ ਵੀ ਹੈ ਕਿ ਜੇ ਇਸ ਸਮੇਂ ਦੇ ਵਿੱਚ ਹੱਥ ਪਾਉਂਦੇ ਆ ਤਾਂ ਨੁਕਸਾਨ ਮਤਲਬ ਕਿ ਉਲਟਾ BJP ਨੂੰ ਵੱਡੇ ਪੱਧਰ ਦੇ ਉੱਤੇ ਹੋਣਾ ਜੀ।
0: ਹਾਂਜੀ, ਨਾਲੇ ਦੂਜੀ ਗੱਲ ਹੈਗੀ ਨਾ ਭਾਰਤ ਸਾਹਿਬ, ਜਿਹੜੀ ਮੈਂ ਗੱਲ ਕੰਪਲੀਟ ਕਰ ਲਵਾਂ ਉਸ ਚੀਜ਼ ਨੂੰ ਵੀ ਜਿਹੜੀ ਮੈਂ ਐਗਜ਼ਾਮਪਲ ਦਿੱਤੀ ਸੀ ਬੈਂਕ ਦੀ ਤੇ ਜਾਂ ਚੈੱਕ ਦੀ
1: ਜੀ,
0: ਉਹ ਸਿਰਫ ਇਸ ਕਰਕੇ ਕਿ ਜਦੋਂ ਸੁਖ ਵਿਲਾਸ ਅਗਲਿਆਂ ਨੇ ਬਣਾਇਆ ਸੀ, ਉਹਨਾਂ ਨੇ ਕੀ ਕੀਤਾ, ਪਹਿਲਾਂ ਕੈਬਨਿਟ ਮੀਟਿੰਗ ਕਰਕੇ ਕੈਬਨਿਟ ਦੇ ਵਿੱਚ ਅਪਰੂਵ ਕਰਕੇ ਫਿਰ ਉਹ ਨਿਯਮ ਦੇ ਵਿੱਚ ਬਦਲਾਅ ਕੀਤਾ, ਹਾਂਜੀ ਬਦਲਾਅ ਕੀਤਾ, ਬਣਾ ਲਿਆ, ਬਣਾ ਕੇ ਫਿਰ ਦੁਬਾਰਾ ਕੈਬਨਿਟ ਮੀਟਿੰਗ ਕਰਕੇ ਤੇ ਉਹ ਨਿਯਮ ਜਿਹੜਾ ਸੀਗਾ ਉਹ ਰਿਮੂਵ ਕਰ ਦਿੱਤਾ ਵੀ ਕੋਈ ਹੋਰ ਨਾ ਬਣਾ ਸਕੇ। ਇਸ ਕਰਕੇ ਉਹ ਕੀ ਸੀਗਾ ਕਿ ਉਹ ਰਿਜ਼ਰਵ ਏਰੀਆ ਸੀ, ਉਹਦੇ ਵਿੱਚ ਨਹੀਂ ਸੀ ਹੋ ਸਕਦਾ। ਉਹ ਤੋਂ ਬਾਅਦ ਜਿਹੜਾ ਹੈਗਾ ਨਿਯਮ ਬਦਲਿਆ ਕਿ ਰਿਜ਼ਰਵ ਏਰੀਏ ਦੇ ਵਿੱਚ ਹੋ ਸਕਦਾ ਹੈਗਾ ਆ ਜੀ, ਮੁੜ ਕੇ ਜਿਹੜਾ ਕਰ ਲਿਆ ਤੇ ਉਦੋਂ ਕਰਦਾ ਵੀ ਅੱਜ ਦੀ ਡੇਟ ਤੱਕ ਜਿੰਨੇ ਬਣੇ ਸੀ ਠੀਕ ਆ, ਓਕੇ, ਅੱਜ ਤੋਂ ਬਾਅਦ ਦੁਬਾਰਾ ਨੀ ਹੋਏਗਾ ਵੀ ਜੰਗਲਾਤ ਨੇ ਜਿਹੜਾ ਹੈਗਾ ਆ ਉਹਨਾਂ ਕੋਲ ਰਕਬਾ ਘਟਦਾ ਆ ਤੇ ਜੰਗਲਾਤ ਦੇ ਇਤਰਾਜਾਂ ਨੂੰ ਧਿਆਨ ਚ ਰੱਖਦੇ ਹੋਏ। ਸੋ ਇਹਨਾਂ ਨੇ ਜਿੰਨੇ ਕੰਮ ਕੀਤੇ ਹੈਗੇ ਆ, ਚਾਹੇ ਉਹ ਇਲੀਗਲ ਹੋਣਗੇ ਐਪਰੈਂਟਲੀ, ਬਟ ਜਦੋਂ ਤੁਸੀਂ ਉਹਨਾਂ ਦੇ ਕਾਗਜ਼ ਐਗਜ਼ਾਮਿਨ ਕਰਦੇ ਆ ਕਾਗਜ਼ੀ ਤੌਰ ਤੇ, ਉਹ ਕੰਮ ਜਿਹੜੇ ਆ ਉਹ ਸਹੀ ਹੈਗੇ ਆ, ਨਹੀਂ ਤਾਂ ਇਹ ਮਾਨ ਸਰਕਾਰ ਬਖਸ਼ਦੀ ਨਾ ਪਹਿਲਾਂ ਹੀ ਉਹ ਕੇਸ ਜਿਹੜੇ ਹੈਗੇ ਆ ਉਹ ਪੁੱਟ ਅਪ ਕਰਨਾ।
1: ਇੱਕ ਸਮਾਂ ਸੀਗਾ ਸੁਖਬੀਰ ਬਾਦਲ ਦੇ ਖਿਲਾਫ ਕਿੰਨਾ ਖਹਿਰਾ ਸਾਹਿਬ, ਉਹ ਜਦੋਂ ਉਹਨਾਂ ਨੇ ਚੰਡੀਗੜ੍ਹ ਇੱਕ ਹੋਟਲ ਨੀ ਤਿਆਰ ਕਰਵਾਇਆ ਸੀ, ਉਹ ਰੋਡ ਬਣਾਈ ਸੀ ਥੋੜੀ ਜਿਹੀ, ਤਾਂ ਕਹਿੰਦੇ ਜੀ ਇਹਨਾਂ ਨੇ ਬਣਾ ਲਿਆ, ਕਿੰਨਾ ਰੋਲਾ ਪਾਇਆ ਸੀ ਖਹਿਰਾ ਸਾਹਿਬ ਨੇ ਰੋਡ ਦੇ ਉੱਤੇ ਖੜੇ ਕਰ ਹੋ ਹੋ ਕੇ, ਮਤਲਬ ਕਿ ਸਪੀਚਾਂ ਕਰਦੇ ਰਹੇ ਆ, ਪਰ ਕੁਝ ਵੀ ਨੀ ਬਣਿਆ ਉਹਨਾਂ ਚੀਜ਼ਾਂ ਦਾ।
0: ਨਿਊ ਚੰਡੀਗੜ੍ਹ ਦੀ ਰੋਡ ਸੀ ਜਾਂ ਇੱਦਾਂ ਕਰਕੇ ਵੀ ਇਹਨਾਂ ਨੇ ਆਪਣੇ ਹੋਟਲ ਨੂੰ ਬਣਾ ਲਈ ਹੈਗੀ ਆ, ਪਰ ਸੁਖਬੀਰ ਬਾਦਲ ਨੇ ਉਹਦੇ ਤੇ ਜਿਹੜਾ ਹੈਗਾ ਆ ਬੜੀ ਕਲੈਰੀਫਿਕੇਸ਼ਨ ਦਿੱਤੀ। ਉਹ ਕਹਿੰਦਾ ਮੈਂ 1000 ਕਰੋੜ ਲਾਇਆ ਸੀ ਤੇ 10000 ਕਰੋੜ ਕਮਾਇਆ ਪੰਜਾਬ ਨੇ। ਉਹ ਕਹਿੰਦੇ ਸਰਕਾਰ ਦਾ ਸੀ 1000 ਕਰੋੜ ਲਾ ਕੇ ਜਿਹੜਾ ਹੈਗਾ ਆ ਕੰਮ ਕੀਤਾ ਸੀ, ਬਾਅਦ ਦੇ ਵਿੱਚ ਉੱਥੇ ਦੇ ਜਿਹੜੇ ਹੈਗੇ ਆ ਵੀ ਰੇਟ ਵੱਧ ਗਏ ਤੇ ਰਜਿਸਟਰੀਆਂ ਦੇ ਵਿੱਚ ਹੀ ਸਾਨੂੰ ਜਿਹੜਾ ਹੈਗਾ ਆ ਵੀ 10000 ਕਰੋੜ ਰੁਪਈਏ ਦੀ ਆਮਦਨ ਉੱਥੋਂ ਵਧੀ ਸੀ ਜੀ।
2: ਬੱਸਾਂ ਦੀ ਗੱਲ ਕਰਦੇ ਹੋ, ਮੈਂ ਕਰੀ ਸੀ ਆਪਣੇ ਨੋਨ ਬੱਸ, ਉਹ ਕਹਿੰਦੇ ਵੀ ਪੈਸੇ ਤਾਂ ਪਰਮਿਟ ਜਿਹੜਾ ਵਾਧਾ ਹੁੰਦਾ 2-4 ਸਾਲ ਬਾਅਦ 5-7 ਕਿਲੋਮੀਟਰ ਵਾਧਾ ਹੁੰਦਾ
1: ਜੀ,
2: ਠੀਕ ਹੈ। ਇਹਨਾਂ ਨੇ ਕੀ ਕੀਤਾ, ਮੰਨ ਲਓ ਬੱਸ ਦਸੂਹੇ ਤੱਕ ਜਾਂਦੀ ਹੈ, ਤਲਵਾੜੇ ਵਾੜਨੀ ਹੈ ਜਾ ਕੇ, ਜਿਹੜੀ ਦਸੂਹੇ ਤੋਂ ਤਲਵਾੜੇ ਵਾਲਾ ਪਰਮਿਟ ਆ ਉਹ ਇਹਨਾਂ ਨੇ ਤੰਗੇ ਇੰਨਾ ਕੀਤਾ, ਉਹ ਇਹਨਾਂ ਨੂੰ ਵੇਚ ਗਿਆ, ਬੱਸ ਤਲਵਾੜੇ ਵਾਲ ਕੀ ਹੋ ਗਈ
1: ਜੀ,
2: ਇਹਨਾਂ ਨੇ ਔਕੜ ਕਰੇ ਹੀ ਨੀ।
1: ਨਾਲੇ ਔਜਲਾ ਸਾਹਿਬ ਇੱਕ ਚੀਜ਼ ਮੈਂ ਹੋਰ ਨੋਟ ਕੀਤੀ, ਚਲੋ ਮੈਂ ਵੀ ਇਸ ਬੱਸ ਦਾ ਸਫ਼ਰ ਕੀਤਾ ਤਾਂ ਜਦੋਂ ਚਾਹੇ ਆਇਆ ਵੀ ਆ ਤੇ ਚਾਹੇ ਗਿਆ ਵੀ ਆ, ਇਹ ਮੈਨੂੰ ਲੱਗਦਾ ਕਿ ਕਿਤੇ ਨਾ ਕਿਤੇ ਕੋਈ 40-50 ਕਿਲੋਮੀਟਰ ਦੇ ਜਿੱਦਾਂ ਉਹ ਰੂਟ ਦੇ ਹਿਸਾਬ ਦੇ ਨਾਲ ਲਿਆ, ਕਿਉਂਕਿ ਦੇਖੋ ਜਲੰਧਰੋਂ ਜੇ ਬੱਸ ਚੱਲਦੀ ਹੈ ਜਾਂ ਅੰਮ੍ਰਿਤਸਰ ਤੋਂ ਵੀ ਚੱਲਦੀ ਹੈ ਤਾਂ ਉਹ ਆ ਕੇ ਰੁਕਦੀ ਹੈ ਜੀ, ਮਤਲਬ ਕਿ 35-40 ਕਿਲੋਮੀਟਰ ਜਾਂ 50 ਕਿਲੋਮੀਟਰ ਚੱਲ ਕੇ ਤਾਂ ਸਟੋਪ ਕਰਦੀ ਹੈ ਜੀ। ਮੈਂ ਉਹ ਬ੍ਰਾਂਚਾਂ ਜਿੱਦਾਂ ਬਣੀਆਂ, ਚਾਹੇ ਸਵਾਰੀਆਂ ਚੱਕਦੇ ਨੇ ਚਾਹੇ ਬ੍ਰਾਂਚਾਂ ਬਣੀਆਂ ਨੇ, ਉਹ ਪੂਰੇ ਮਤਲਬ ਕਿ ਫੁੱਲ ਪਲੈਨਿੰਗ ਦੇ ਨਾਲ ਹੀ ਕਿਤੇ ਨਾ ਕਿਤੇ ਕ੍ਰੀਏਟ ਕੀਤੀਆਂ ਨਾ, ਵੀ ਉਹ ਪਰਮਿਟ ਉੱਥੋਂ ਤੋਂ ਉੱਥੇ ਤੱਕ ਦਾ ਉੱਥੋਂ ਅੱਗੇ ਤੋਂ ਅੱਗੇ ਦਾ ਵਧੀ ਜਾ ਸਕਦਾ, ਏਦਾਂ ਹੋ ਸਕਦਾ।
2: ਪਰ ਜਵੀਰ ਨਵੇਂ ਪਰਮਿਟ ਜਦੋਂ ਇਸ਼ੂ ਹੁੰਦੇ ਨੇ ਬਹੁਤ ਔਖੇ ਇਸ਼ੂ ਕਰਨੇ
1: ਪੈਂਦੇ ਨੇ,
2: ਟਾਈਮ ਦੇ ਵਿੱਚ ਟਾਈਮ ਬਾਲਣਾ ਬਹੁਤ ਔਖਾ ਹੁੰਦਾ, ਦੇਖਣਾ ਪੈਂਦਾ ਇਹ ਲੜਾਈਆਂ ਬਹੁਤ ਨਿਕਲਦੀਆਂ ਨੇ ਉਹਦੇ ਵਿੱਚੋਂ। ਇਹਨਾਂ ਨੇ ਉਹ ਕੰਬੇ ਨਹੀਂ ਕਰੇ, ਇਹਨਾਂ ਤਾਂ ਇਹ ਕਰਿਆ ਵੀ ਸਾਡਾ ਲੁਧਿਆਣੇ ਤੱਕ ਜਾਂਦਾ, ਲੁਧਿਆਣੇ ਤੋਂ ਜਲੰਧਰ ਵਾਲਾ ਤੰਗ ਕਰਿਆ ਆਪਦੇ ਮੂਹਰੇ ਵਾਲਾ ਦੇ ਪਿੱਛੇ ਵਾਲਾ, ਉਹ ਚੱਕਤਾ ਜਲੰਧਰ ਵੜਦੇ ਹੋ ਗਏ। ਇਹ ਨਹੀਂ ਤਾਂ ਬਠਿੰਡੇ ਤੋਂ ਅੰਮ੍ਰਿਤਸਰ ਡਾਇਰੈਕਟ 1-way ਹੈ, ਪਟਿਆਲਾ ਅੰਮ੍ਰਿਤਸਰ ਹੁਣ ਤੱਕ ਪਟਿਆਲਿਆਂ ਚੱਲ ਕੇ ਅੰਮ੍ਰਿਤਸਰ ਰਾਤ ਹੀ ਰਹਿ ਸਕਦੇ ਹੋ, ਡਬਲ ਵਾਪਸੀ ਨਹੀਂ ਸੀ ਹੁੰਦੀ ਉੱਥੇ, ਇੱਕੇ 1-way ਪਰਮਿਟ ਦੋ ਪਰਿਵਾਰਾਂ ਨੂੰ ਰੋਟੀ ਮਿਲਦੀ ਹੁੰਦੀ, ਇੱਕ ਪਟਿਆਲੇ ਅੰਮ੍ਰਿਤਸਰ ਨੂੰ ਚੱਲਦਾ ਹੁੰਦਾ ਸੀ ਸਵੇਰੇ ਤੇ ਇੱਕ ਪਟਿਆਲੇ ਤੋਂ ਅੰਮ੍ਰਿਤਸਰ ਨੂੰ ਚੱਲਦਾ ਹੁੰਦਾ
1: ਜੀ,
2: ਵਾਪਸੀ ਦੂਲੋਟ ਹੁੰਦੀ ਸ਼ਾਮ ਨੂੰ ਕਿਸੇ ਹੋਰ ਦੀ, ਤੇ ਇਹਨਾਂ ਨੇ ਤਾਂ ਲੀਗਲ ਕਰ ਲਿਆ ਪਰਮਿਟ ਖਰੀਦ ਲਏ
1: ਜੀ। ਹਾਂ ਉਹ ਵੀ ਆ ਨਾ, ਦੇਖੋ ਪਹਿਲੇ ਸਮੇਂ ਦੇ ਵਿੱਚ ਜਿੱਦਾਂ ਬੱਸਾਂ ਪਿੰਡਾਂ ਦੇ ਵਿੱਚ ਮਿੰਨੀ ਬੱਸਾਂ ਆਉਂਦੀਆਂ, ਜਾਂ ਅੱਜ ਵੀ ਦੇਖ ਲਓ ਬਹੁਤ ਸਾਰੇ ਪਿੰਡ ਜਿਹੜੇ ਕੁਝ ਇਲਾਕਿਆਂ ਦੇ ਹੈਗੇ ਉੱਥੇ ਬੱਸ ਹੀ ਨਹੀਂ ਜਾਂਦੀ ਜਾਂ ਸ਼ਾਮ ਨੂੰ ਜਾਂਦੀ ਜਾਂ ਸਵੇਰ ਨੂੰ ਆਉਂਦੀ ਹੈ, ਤਾਂ ਉਹਦਾ ਵੀ ਕਿਤੇ ਨਾ ਕਿਤੇ ਬੈਨੀਫਿਟ ਲਿਆ ਨਾ ਉਹਨਾਂ ਚੀਜ਼ਾਂ ਦੇ ਵਿੱਚ, ਸਰਮਾਏਦਾਰੀ ਵੀ ਹੈ ਸਾਰਾ ਕੁਝ ਹੈ ਜੀ ਜੀ ਆਪਣੇ।
0: ਬਿਲਕੁਲ ਬਿਲਕੁਲ ਭਾਈ ਸਾਹਿਬ ਬਿਲਕੁਲ ਬਿਲਕੁਲ ਜੀ ਬਿਲਕੁਲ। ਪਰ ਇਹ ਵੀ ਉਹਨਾਂ ਨੇ ਜਿੱਥੇ ਤੱਕ ਆਪਾਂ ਗੱਲ ਇੱਥੇ ਕੰਕਲੂਡ ਕਰਦੇ ਆ ਨਾ ਵੀ ਉਹਨਾਂ ਨੇ ਕੰਮ ਜਿਹੜੇ ਕੀਤੇ ਹੈਗੇ ਸੀਗੇ ਉਹ ਚਾਹੇ ਜਿੱਦਾਂ ਮਰਜ਼ੀ ਧੱਕਾ ਕੀਤਾ ਜੋ ਮਰਜ਼ੀ ਕੀਤਾ, ਪਰ ਲੀਗਲੀ ਤੌਰ ਤੇ ਉਹ ਜਿਹੜੇ ਹੈਗੇ ਉਹ ਫਸਦੇ ਨੀ ਕਿਸੇ ਚੱਕਰ ਤੇ ਜੀ।
1: ਬਿਲਕੁਲ ਹੈ ਜੀ।
0: ਜੀ ਭਾਰਤ ਸਾਹਿਬ
1: ਜੀ,
0: ਮੈਂ ਭਾਰਤ ਸਾਹਿਬ ਹੁਣ ਇਜਾਜ਼ਤ ਲਊਂਗਾ ਜੀ, ਮੇਰਾ ਟਾਈਮ ਹੋ ਗਿਆ ਜੀ ਹੁਣ।
1: ਬਹੁਤ ਸ਼ੁਕਰੀਆ,
0: ਥੈਂਕ ਯੂ ਜੀ, ਸਮਾਂ ਦੇਣ ਲਈ ਧੰਨਵਾਦ ਜੀ, ਸ਼ੁਕਰੀਆ ਜੀ,
1: ਸਤਿ ਸ੍ਰੀ ਅਕਾਲ। ਲੋ ਦੋਸਤੋ, ਆਪਣੇ ਨਾਲ ਔਜਲਾ ਸਾਹਿਬ ਅਜੇ ਜੁੜੇ ਨੇ ਤੇ ਸੈਣੀ ਸਾਹਿਬ ਡਾਊਨ ਕਰ ਗਏ ਨੇ, ਤੇ ਔਜਲਾ ਸਾਹਿਬ ਦੀ ਵਿੱਚ ਵਿੱਚ ਗੱਲ ਸੁਣਦੇ ਰਹਿੰਦੇ ਆਪਾਂ, ਨਾਲ ਦੀ ਨਾਲ ਇੱਕ ਦੋ ਖਬਰਾਂ ਜਿਹੜੀਆਂ ਨੇ ਉਹ ਕਰਕੇ ਫਿਰ ਆਪਾਂ ਚੱਲਦੇ ਹਾਂ ਅੱਜ।